0: ਜਿਹਦਾ ਹੱਥਾਂ ਚੋਂ ਡਿੱਗੀ ਜਾਂਦੀਆਂ ਨੇ, ਪਾਵਰਲੈਸਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ, ਇਹ ਇਸ ਕਰਕੇ ਹੁੰਦਾ। ਹੁਣ ਵੀ ਜੇ ਬੁਢਾਪੇ ਦੇ ਵਿੱਚ ਇਹੋ ਜਿਹੀ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਵੇ ਕਿ ਬੁੱਢੇ ਵਿਚਾਰੇ ਨੂੰ ਕੈਪਸੂਲ ਗੋਲੀ ਅਸੀਂ ਦੇ ਦਿੱਤੀ ਜਾਂ ਟੀਕਾ ਐਸਾ ਲੱਗ ਗਿਆ, ਸੱਪ ਲੜ ਗਿਆ, ਕੁਛ ਹੋ ਗਿਆ, ਉਹਦੇ ਹਾਲਾਤ ਵਿੱਚ ਅਗਰ ਐਸਾ ਕੁਛ ਹੋਊ ਤੇ ਫੇਰ ਉਹਦੇ ਜਿਹੜੇ ਸਾਇੰਸ ਡਿਵੈਲਪ ਹੋਣਗੇ ਉਹ ਹੋਣਗੇ ਅਲਜ਼ਾਈਮਰ ਦੇ ਔਰ ਉਹ ਹੋਣਗੇ ਪਾਰਕਿੰਸਨ ਦੇ। ਭਾਵ ਅਸੀਂ ਡਿਵੀਜ਼ਨ ਤੋਂ ਪਹਿਲਾਂ ਹੀ ਕਰ ਦਿੱਤੀ ਹੈ, ਅਲਜ਼ਾਈਮਰ ਮਾਨਸਿਕ ਤੌਰ ਤੇ ਵਿਕਾਰ, ਜਿਹੜਾ ਪਾਰਕਿੰਸਨ ਸਰੀਰਕ ਤੌਰ ਤੇ ਵਿਕਾਰ, ਉਹ ਜਵਾਨਾਂ ਦੇ ਵਿੱਚ ਮਸਕੂਲਰ ਡਿਸਟ੍ਰੋਫੀ ਨੂੰ ਲੈ ਰਿਹਾ, ਇੱਥੇ ਅਸੀਂ ਪਾਰਕਿੰਸਨ ਕਹੀ ਜਾ ਰਹੇ ਹਾਂ। ਸੋ ਇਸ ਤਰ੍ਹਾਂ ਦੀ ਜਿਹੜੀ ਯਾਦਾਸ਼ਤ ਹੈ ਇਹ ਸਾਰੀਆਂ ਗੱਲਾਂ ਨੇ ਇਹਦੇ ਚ ਹੋਣੀਆਂ ਸ਼ੁਰੂ ਹੋ ਜਾਂਦੀਆਂ। ਹੁਣ ਮੈਂ 2-3 ਮਿੰਟ ਰਹਿ ਗਏ ਨੇ ਆਪਣੇ ਕੋਲ,
1: ਜੀ 2 ਮਿੰਟ
0: ਬਾਅਦ ਗੱਲ ਕਰ ਲਾਂਗੇ। ਅਯਾ ਆਮ ਤੌਰ ਤੇ ਜਿਹੜਾ ਹੋਮਿਓਪੈਥਿਕ ਸਿਸਟਮ ਦਾ ਟ੍ਰੀਟਮੈਂਟ ਹੈਗਾ ਆ ਉਹ ਤੇ ਸਾਰੇ ਸਿਮਟਮ ਤੇ ਬੇਸ ਹੀ ਹੈ। ਹਰ ਬੰਦੇ ਦੇ ਇੰਡੀਵਿਜੁਅਲ ਸਿਮਟਮ ਹੁੰਦੇ ਨੇ ਤੇ ਅਸੀਂ ਇੰਡੀਵਿਜੁਅਲ ਸਿਮਟਮਸ ਨੂੰ ਲੈ ਕੇ ਇੱਕ ਟ੍ਰੈਂਗਲ ਬਣਾਉਂਦੇ ਆ, ਜਿਵੇਂ ਕਿ ਉਹਦੀ ਮਾਨਸਿਕ ਪਰਿਸਥਿਤੀ ਕੀ ਹੈ ਇਸ ਵੇਲੇ, ਇਰਰਿਸਪੈਕਟਿਵ ਆਫ ਏਜ, ਬੁੱਢਾ ਹੈ ਤਾਂ, ਬੱਚਾ ਹੈ ਤਾਂ, ਮੁੰਡਾ ਹੈ ਤਾਂ, ਅਸੀਂ ਇੱਕ ਟ੍ਰੈਂਗਲ ਬਣਾਉਂਦੇ ਆ, ਉਸ ਟ੍ਰੈਂਗਲ ਦੇ ਵਿੱਚ ਬੇਸ ਬਣਾਉਂਦੇ ਆ ਮੈਂਟਲ ਸਿਮਟਮ ਨੂੰ, ਇਹਦੀ ਮਾਨਸਿਕ ਪ੍ਰਸਤੁਤੀ ਕੀ, ਯਾਦਾਸ਼ ਵੱਲੋਂ ਜਾਂ ਗੁੱਸਾ ਕਰਨ ਵੱਲੋਂ, ਇਰੀਟੇਸ਼ਨ ਵੱਲੋਂ, ਇਹ ਸਾਰੀਆਂ ਗੱਲਾਂ ਦੇ ਵਿੱਚੋਂ ਸਾਨੂੰ ਉਹਦੀ ਮੈਂਟੈਲਿਟੀ ਲੱਭਦੀ ਹੈ। ਸੋ ਜਿਵੇਂ ਟ੍ਰੈਂਗਲ ਦੀਆਂ 3 ਬਾਹਾਂ ਹੁੰਦੀਆਂ ਨੇ, ਇੱਕ ਨੂੰ ਬੇਸ ਕਹਿੰਦੇ ਆ, 2 ਨੂੰ ਅਸੀਂ ਪਜਾਵਾਂ ਕਹਿੰਦੇ ਆ ਤੇ 3 ਐਂਗਲ ਹੋ ਜਾਂਦੇ ਨੇ। ਅਸੀਂ ਕੀ ਕਰਦੇ ਆ, ਸਭ ਤੋਂ ਪਹਿਲਾਂ ਲੱਭਦੇ ਆ ਵੀ ਇਸ ਸਾਰੀ ਹਿਸਟਰੀ ਦੇ ਵਿੱਚੋਂ ਇਹਦੀ ਮਾਨਸਿਕ ਪ੍ਰਸਥਿਤੀ ਕੀ ਹੈ, ਉਸ ਨੂੰ ਅਸੀਂ ਉਹਦੇ ਮੁਤਾਬਕ ਮੈਡੀਸਿਨ ਸਿਲੈਕਟ ਕਰਦੇ ਆ ਤੇ ਉਸ ਨੂੰ ਅਸੀਂ ਬਣਾਉਂਦੇ ਆ ਬੇਸ। ਹੁਣ ਇਸ ਬੇਸ ਦੇ ਵਿੱਚੋਂ ਹੀ ਫਿਰ ਅਸੀਂ ਵੇਖਦੇ ਆ ਵੀ ਜਨਰਲਿਟੀ ਉਹ ਹੁੰਦੀ ਵੀ ਕਿਹੜੀਆਂ ਐਸੀਆਂ ਗੱਲਾਂ ਇਹਨੇ ਦੱਸੀਆਂ ਨੇ ਜਿਹੜੀਆਂ ਐਜ ਏ ਹੋਲ ਇਹਦੇ ਸਾਰੇ ਮਾਨਸਿਕ ਨੂੰ ਵੀ, ਸਰੀਰਕ ਤੌਰ ਤੇ ਨੂੰ, ਫਿਜ਼ੀਕਲ ਐਕਟੀਵਿਟੀ ਨੂੰ ਵੀ, ਖਾਣ ਪੀਣ ਨੂੰ ਵੀ ਇਫੈਕਟ ਕਰਦੀਆਂ, ਚੇਂਜ ਕਰਦੀਆਂ। ਮੌਸਮ ਹੋ ਗਿਆ, ਹਾਂਜੀ, ਠੰਡ ਸਰਦੀ ਦਾ ਹੋ ਗਿਆ ਜਾਂ ਗਰਮੀ ਦਾ ਹੋ ਗਿਆ ਜਾਂ ਕੋਈ ਖਾਸ ਖਾਦ ਖੁਰਾਕ ਹੋ ਗਈ, ਜਿਹਦੇ ਕਰਕੇ ਇਹਦਾ ਐਜ ਏ ਹੋਲ ਸਿਸਟਮ ਚੇਂਜ ਹੋ ਜਾਂਦਾ। ਜਦੋਂ ਮੈਂ ਮਾੜੀ ਜੀ ਮਰਜ਼ ਖਾ ਲਾ ਮੈਨੂੰ ਤੇ ਐਂ ਹੋ ਜਾਂਦਾ ਜੀ, ਜਾਂ ਜਦੋਂ ਮੈਂ ਮਾੜੀ ਜੀ ਠੰਡ ਖਾ ਲਈ ਐਂ ਹੋ ਗਿਆ ਜੀ। ਇਹੋ ਜਿਹੀਆਂ ਗੱਲਾਂ ਜਿਹੜੀ ਜਦੋਂ ਮੈਂ ਥੋੜਾ ਜਿਹਾ ਬਾਹਰ ਚਲੇ ਜਾਵਾਂ ਬਸ ਉਦੋਂ ਮੈਨੂੰ ਖੰਘ ਸ਼ੁਰੂ ਹੋ ਜਾਂਦੀ। ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹਦੇ ਜਨਰਲ ਵਜੂਦ ਨਾਲ ਸੰਬੰਧਿਤ ਹੋਣ ਉਹਨੂੰ ਅਸੀਂ ਦੂਸਰੀ ਬਾਹੀ ਕਹਿੰਦੇ ਆ। ਔਰ ਫਿਰ ਆ ਜਾਂਦੀਆਂ ਲੋਕਲ ਗੱਲਾਂ ਕਿ ਲੋਕਲ ਤੌਰ ਤੇ ਉਹਦੇ ਸਰੀਰ ਦੇ ਵਿੱਚ ਕੀ ਡਿਫੈਕਟ ਆ ਚੁੱਕੇ ਨੇ, ਜਿਹਨੇ ਮਸਕੂਲਰ ਡਿਸਟ੍ਰੋਫੀ ਲੈ ਲਈ ਅਸੀਂ ਹੈ ਜਾਂ ਹੋਰ ਪੀਲੀਆ ਲੈ ਲਿਆ ਹੈ, ਇਹ ਸਾਰੀਆਂ ਫਿਜ਼ੀਕਲ ਤੱਤਾਂ ਦੀ ਅਲਾਮਤਾਂ ਨੇ ਤੇ ਫਿਰ ਇਹਨਾਂ ਦੇ ਮੁਤਾਬਕ ਅਸੀਂ ਉਸਨੂੰ ਕਹਿੰਦੇ ਰਿਪਰਟਰਾਈਜੇਸ਼ਨ, ਉਹਦੇ ਮੁਤਾਬਕ ਅਸੀਂ ਮੈਡੀਸਿਨ ਸਿਲੈਕਟ ਕਰਕੇ ਤੇ ਉਸ ਪੇਸ਼ੈਂਟ ਨੂੰ ਦਿੰਦੇ ਆ ਉਹਦਾ ਮੈਂਬਰੇਨ ਠੀਕ ਕਰਨ ਵਾਸਤੇ। ਐਲੋਪੈਥਿਕ ਸਟਾਈਲ ਜਿਹੜੀ ਅੱਜ ਕੱਲ ਮਾਡਰਨ ਸਟਾਈਲ ਚੱਲ ਰਿਹਾ ਉਹ ਸਰਜੀਕਲ ਕਰਕੇ ਨੇ, ਯਾਰ ਤਿਲੀ ਵੱਧ ਗਈ ਹੈ ਨਾ ਤੇ ਤਿਲੀ ਨੂੰ ਕੱਟ ਦਿਓ, ਅੱਗੇ ਹੀ ਵਿਚਾਰੀ ਵਧੀ ਪਈ ਆ, ਅੱਗੇ ਹੀ ਕੰਮ ਪੂਰੇ ਨਹੀਂ ਹੁੰਦਾ, ਤੇ ਕਹਿੰਦੇ ਨਹੀਂ ਹੁਣ ਇੱਕ ਤਰ੍ਹਾਂ ਦਾ ਬਚਾਓ ਤੇ ਇਸ ਨੂੰ ਕੱਟ ਦਿਓ, ਹਾਂਜੀ, ਤਾਂ ਕਿ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਡੇ ਸਾਹਮਣੇ ਦਿਸਣ ਹੀ ਨਾ, ਸਾਨੂੰ ਅੱਖਾਂ ਕਬੂਤਰ ਅੱਖਾਂ ਬੰਦ ਕਰ ਲੈਂਦੇ। ਦੂਸਰਾ ਕਹਿੰਦੇ ਨੇ ਵੀ ਜੇ ਹੈਮੋਗਲੋਬਿਨ ਜ਼ਿਆਦਾ ਟੁੱਟਿਆ ਆ ਤੇ ਫੋਲਿਕ ਐਸਿਡ ਦਿਓ, ਹੈਮੋਗਲੋਬਿਨ ਪੂਰਾ ਕਰੋ। ਮੇਰੇ ਕਹਿਣ ਤੋਂ ਭਾਵ ਹੈ ਵੀ ਜੋ ਚੀਜ਼ ਸਾਹਮਣੇ ਆਉਂਦੀ ਹੈ ਨਾ ਉਹਦਾ ਸਿੰਪਟੋਮੈਟਿਕ ਰੇਂਜ ਤੇ ਹੱਲ ਕਰੋ ਤੇ ਅਸਲ ਕਾਰਨ ਜਿਹੜਾ ਫਿਰ ਉੱਥੇ ਦਾ ਉੱਥੇ ਰਹਿ ਗਿਆ। ਰਿਪੀਟ ਕਰਨ ਵਾਲਾ ਜਿਹੜਾ ਹੋਮਿਓਪੈਥਿਕ ਤਰੀਕਾ ਸੀਗਾ ਉਹਦੀ ਪੂਰੀ ਜਨਰਲਿਟੀ ਨੂੰ ਲੈ ਕੇ ਚੱਲ ਰਿਹਾ ਸੀਗਾ, ਟੌਕਸਿਨ ਨੂੰ ਲੱਭਣਾ, ਉਹਨੂੰ ਪਾਸੇ ਕਰਨਾ, ਉਸ ਤੋਂ ਬਾਅਦ ਜਿਹੜਾ ਟ੍ਰੀਟਮੈਂਟ ਕਰਨਾ। ਅੱਜ ਦੀ ਗੱਲ ਮੈਂ ਤੁਹਾਨੂੰ ਦੱਸਣਾ ਵੀ ਐਲੋਪੈਥਿਕ ਸਟਾਈਲ ਵਾਲੇ ਕਹਿੰਦੇ ਨੇ ਫੋਲਿਕ ਐਸਿਡ ਦੇ ਦਿਓ, ਸੁਪਲੀਨ ਕਰ ਦਿਓ, ਇਹਨੂੰ ਅਸੀਂ ਮੈਨੇਜਮੈਂਟ ਚ ਲੈਣੇ ਆ, ਇਹ ਮੈਨੇਜ ਕਰ ਰਹੇ ਹਾਂ ਹਾਲਾਤ ਨੂੰ ਤੇ ਹੁਣ ਤਾਂ ਮੈਨੇਜ ਕਰੋ ਤੇ ਅਲਟੀਮੇਟ ਉਹ ਜਿਹੜੇ ਕਾਰਨ ਜਿਹਨਾਂ ਬਿਮਾਰੀ ਪੈਦਾ ਕੀਤੀ ਸੀ ਜਿਹਦੇ ਕਰਕੇ ਮੈਂਬਰੇਨ ਰੈਪਚਰ ਹੋ ਗਿਆ ਜਾਂ ਡੈਮੇਜ ਹੋ ਗਿਆ ਆ, ਉਹ ਕਾਰਨ ਲੱਭ ਕੇ ਪਹਿਲਾਂ ਉਹਨਾਂ ਕਾਰਨਾਂ ਨੂੰ ਦੂਰ ਕਰੋ, ਉਸ ਤੋਂ ਬਾਅਦ ਜਿਹੜੇ ਇਹ ਸਿਮਟਮਸ ਨੇ ਇਹਨਾਂ ਨੂੰ ਰਿਕਵਰ ਕਰੋ। ਸੋ ਇਹ ਸਾਰੀਆਂ ਬਲੱਡ ਟ੍ਰਾਂਸਫਿਊਜ਼ਨ ਵੀ ਕਰਿਆ ਜਾਂਦਾ ਹੈਗਾ, ਇਹ ਵੀ ਜਾਨ ਬਚਾਉਣ ਵਾਲੀ ਗੱਲ ਹੈ ਤੇ ਬਹੁਤ ਜ਼ਰੂਰੀ ਹੋ ਗਈ ਹੈ। ਐਕਸੈਸ ਆਇਰਨ ਜਿਹੜਾ ਆ ਉਹ ਦਿੱਤਾ ਜਾਂਦਾ ਹੈਗਾ ਆ, ਔਰ ਕਈ ਵਾਰ ਐਸਾ ਹੁੰਦਾ ਜੀ ਐਕਸੈਸ ਆਇਰਨ ਦਿੰਦਿਆਂ ਨਮਾਜ਼ ਬਖਸ਼ਾਉਣ ਕੇ ਰੋਜ਼ੇ ਗਲੇ ਪੈ ਜਾਂਦੇ ਨੇ, ਆਇਰਨ ਜ਼ਿਆਦਾ ਡਿਪੋਜੀਸ਼ਨ ਹੋ ਜਾਵੇ, ਆਇਰਨ ਦਾ ਮੈਟਾਬੋਲਿਜ਼ਮ ਆਇਰਨ ਨੂੰ ਫਿਰ ਦੁਬਾਰਾ ਖੂਨ ਵਿੱਚ ਕਨਵਰਟ ਕਰਨਾ ਇਹ ਵੀ ਔਖਾ ਹੈਗਾ। ਇਹਦੀ ਜੇ ਆਪਾਂ ਕਿਤੇ ਗੱਲ ਕਰਾਂਗੇ ਦੁਬਾਰਾ ਕਿ ਆਇਰਨ ਮੈਟਾਬੋਲਾਈਜ਼ ਕਿਵੇਂ ਹੁੰਦਾ ਆ, ਆਇਰਨ ਤੋਂ ਲਾਲ ਖੂਨ ਕਿਵੇਂ ਬਣਦਾ ਹੈਗਾ, ਇਹ ਵੀ ਜਾਣਨ ਵਾਲੀ ਗੱਲ ਹੈ, ਫਿਰ ਕਦੀ ਆਪਾਂ ਕਰਾਂਗੇ। ਅੱਜ ਆਪਣਾ ਸਿਰਫ ਇਹੀ ਸੀ ਕਿ ਜੇ ਮੈਂਬਰੇਨ ਡੈਮੇਜ ਹੋ ਜਾਵੇ ਤੇ ਉਹਦੇ ਨਾਲ ਕੀ ਹੋ ਸਕਦਾ ਆ ਤੇ ਉਹਦਾ ਕੀ ਅਸੀਂ ਹੱਲ ਉਪਰਾਲਾ ਕਰਦੇ ਹਾਂ। ਅੱਗੇ ਤੋਂ ਫਿਰ ਜਿਹੜੇ ਅਗਲੇ ਹੋਰ ਸਿਸਟਮ ਹੈਗੇ ਨੇ ਉਹਨਾਂ ਬਾਰੇ ਗੱਲ ਕਰਾਂਗੇ ਕਿ ਇਹਦੇ ਅੰਗ ਕਿਹੜੇ ਕਿਹੜੇ ਹੋਰ ਹੈਗੇ ਨੇ, ਜੇ ਉਹਨਾਂ ਵਿੱਚ ਨੁਕਸ ਪੈ ਜਾਵੇ ਤੇ ਫਿਰ ਅਸੀਂ ਕੀ ਕਰਨਾ ਹੈਗਾ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 9701 Sarah and Court, Dublin, California, 94568, phone number 408-687-1899, email address homeomedicine@yahoo.com. ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਹੋਰ ਹਾਲਾਤ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ 408-687-1899. ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਵੈਰੀ ਗ੍ਰੇਟ ਬ੍ਰੇਨਸ ਯੂ ਹੈਵ ਔਨ ਯੋਰ ਸ਼ੋਲਡਰ।
0: ਅਗਰ ਤੁਸੀਂ ਸਮਝਦੇ ਹੋ ਵੀ ਸੈਟਿਸਫੈਕਟਰੀ ਹੈ ਤੇ ਮੈਂ ਉਮੀਦ ਕਰਦਾ ਹਾਂ ਵੀ ਜਿਹੜੇ ਆਪਣੇ ਸੁਣਨ ਵਾਲੇ ਸਰੋਤੇ ਹੋਣਗੇ ਉਹਨਾਂ ਨੂੰ ਤਸੱਲੀ ਹੋਈ ਹੋਊਗੀ ਵੀ ਆਪਾਂ ਕੀ ਕਿਹਾ ਹੈ।
2: ਬਿਲਕੁਲ ਜੀ, ਬਿਲਕੁਲ, ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਬਹੁਤ ਸ਼ੁਕਰੀਆ। ਚੀਮਾ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ, ਸਰੋਤੇ ਤੁਹਾਡਾ ਵੀ ਧੰਨਵਾਦ। ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਨੂੰ ਤੇ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ ਮੇਰੇ ਵੱਲੋਂ, ਡਾਕਟਰ ਸਾਹਿਬ ਵੱਲੋਂ ਤੇ ਚੀਮਾ ਸਾਹਿਬ ਵੱਲੋਂ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦੋਸਤੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫ੍ਰੈਂਕਫਰਟ, ਜਰਮਨੀ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਛ ਦਿਨ ਬ੍ਰੇਕ ਲੈਣ ਤੋਂ ਬਾਅਦ। ਸੋ ਅੱਜ ਦੇ ਪ੍ਰੋਗਰਾਮ ਵਿਚ ਕੁਛ ਗੀਤ ਤੇ ਸੇਮ ਥਿੰਗ ਜਿੱਦਾਂ ਪਹਿਲਾਂ ਹੁੰਦਾ ਸੀ ਲਾਲ ਸਿੰਘ ਚੀਮਾ ਸਾਹਿਬ, ਤੇ ਉਸ ਤੋਂ ਬਾਅਦ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ। ਇਹ ਤੇ ਬਹੁਤ ਹੀ ਪਿਆਰੇ ਗਾਣੇ ਦੇ ਨਾਲ ਲੋ ਤੁਹਾਡੀ ਸੇਵਾ ਵਿਚ ਹਾਜ਼ਰ ਹੈ ਜੀ।

0: ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਫਿਰ ਕੈਲੀਫੋਰਨੀਆ ਤੋਂ ਜੁੜ ਗਏ ਨੇ ਜੀ, ਤੇ ਉਹਨਾਂ ਦੇ ਨਾਲ ਅਗਲੀ ਗੱਲਬਾਤ ਆਪਾਂ ਕਰਦੇ ਹਾਂ, ਪੁੱਛਦੇ ਹਾਂ ਕੀ ਹਾਲ ਚਾਲ ਹੈ, ਕੀ ਹੋ ਰਿਹਾ ਜੀ। ਚੀਮਾ ਸਾਹਿਬ, ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ।
1: ਠੀਕ ਠਾਕ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਵਾਗਤ ਆ ਮੁੱਚੀ ਫੇਰ ਵਿਖਾ ਵਿੱਚ ਆਉਂਦਾ, ਤੇ ਆਪਣੇ ਸਾਰੇ ਸਰੋਤਿਆਂ ਦੇ ਨਾਲ ਖਬਰ ਸਾਂਝੀ ਕਰਾਂ। ਤੁਹਾਡਾ ਜਿਹੜਾ ਲੌਸ ਆ, ਇੰਗਲੈਂਡ ਤੁਸੀਂ ਗਏ ਸੀਗੇ ਤੇ ਉੱਥੇ ਜਿਹੜੀ ਆ ਉਮਰ ਤੋਂ ਪਹਿਲਾਂ ਜਿਹੜੀ ਤੁਹਾਡੇ ਪਰਿਵਾਰ ਦੇ ਜੀ ਦਾ ਇਸ ਦੁਨੀਆਂ ਤੋਂ ਚੱਲਦੇ ਜਾਣਾ, ਉਹਦੇ ਵਾਸਤੇ ਸਾਰੇ ਪਰਿਵਾਰ ਰੇਡੀਓ ਦੇ ਜਿਹੜੇ ਸਰੋਤੇ ਆ ਉਹ ਤੁਹਾਡੇ ਨਾਲ ਸਹਿਮਤੀ ਪ੍ਰਗਟ ਕਰਦੇ ਆ। ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਖਾਕ ਸਾਹਿਬ ਜੀ, 41-42 ਸਾਲ ਦੀ ਉਮਰ ਤੁਸੀਂ ਦੱਸਦੇ ਸੀ, ਬਹੁਤ ਯੰਗ ਉਮਰ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਲੋਕ ਆ ਇਹਨਾਂ ਦੀ ਡਾਇਟ ਆ ਜਿਹੜਾ ਖਾਣਾ ਪੀਣਾ ਆ ਖਾਕ ਸਾਹਿਬ ਜੀ ਬਹੁਤ ਜ਼ਿਆਦਾ, ਜਿੱਦਾਂ ਤੁਸੀਂ ਦੱਸਦੇ ਆ ਕਿ ਉਹਨੂੰ 20 ਸਾਲ ਤੋਂ ਤੇ ਕਿੰਨੇ ਸਾਲ ਤੋਂ ਉਹਨਾਂ ਨੂੰ ਉਹ ਕਸਰ ਜਿਹੜੀ ਸੀਗੀ ਤੇ ਉਹਦਾ ਕੋਈ ਇਲਾਜ ਨਹੀਂ, ਵੱਡੇ ਵੱਡੇ ਹਸਪੀਟਲ ਆ ਦੇਖੋ, ਪਰ 20 ਸਾਲ ਤੋਂ ਚੱਲ ਰਹੀ ਬਿਮਾਰੀ ਦਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਫਿਰ ਹਸਪੀਟਲਾਂ ਦਾ ਹੁਣ ਆਪਾਂ ਕੀ ਕਹਿਣਾ ਉਹਨਾਂ ਨੂੰ, ਤੇ ਆਪਾਂ ਤਾਂ ਗੱਲਬਾਤ ਹੀ ਕਰ ਸਕਦੇ ਆ। ਤੇ ਖਾਕ ਸਾਹਿਬ ਜੀ, ਅੱਜ ਜਿਹੜੀ ਲੌਸ ਦੇ ਨਾਲ ਨਾਲ ਇੱਕ ਜਿਹੜੀ ਹਾਸੇ ਵਾਲੀ ਖਬਰ ਵੀ ਆ ਉਹ ਆਪਾਂ ਪਹਿਲਾਂ ਹੀ ਕਰ ਦੇਣੀ ਆ, ਕਿਉਂਕਿ ਜਿਹੜੇ ਆਗੂ ਲੋਕ ਹੁੰਦੇ ਆ ਨਾ, ਵੱਡੇ ਵੱਡੇ ਲੀਡਰ ਹੁੰਦੇ ਆ, ਇਹ ਆਮ ਕਰਕੇ ਅਕਲ ਵਾਲੇ ਹੁੰਦੇ ਆ, ਜੇ ਇਹਨਾਂ ਨੂੰ ਕੋਈ ਗਾਲ ਵਗੈਰਾ ਕੱਢ ਦੇਵੇ ਤਾਂ ਉਹ ਕੁਛ ਨੀ ਕਹਿੰਦੇ ਹੁੰਦੇ। ਇਹਦੀ ਉਦਾਹਰਣ ਇੱਕ ਪ੍ਰੈਜੀਡੈਂਟ ਓਬਾਮਾ ਜਦੋਂ ਸੀਗਾ ਉਦੋਂ ਵੀ ਸੀਗੀ, ਤੇ ਉਹਨੇ ਕੋਈ ਉਹ ਕੁੜੀ ਸੀਗੀ ਵਾਈਟ ਹਾਊਸ ਦੇ ਵਿੱਚ, ਉਹਨੇ ਉਹਨੂੰ ਓਬਾਮੇ ਨੇ ਉਹਨੂੰ ਟੀਚਰ ਕਰ ਦਿੱਤੀ, ਮਾਹੌਲ ਕਰ ਦਿੱਤਾ। ਉਹ ਜਿਹੜੀ ਸਟੇਟ ਦੀ ਸੀਗੀ ਨਾ, ਉਹ ਸਟੇਟ ਦੇ ਤੁਹਾਨੂੰ ਪਤਾ ਹੀ ਆ ਵੀ ਲੋਕ ਇੱਥੇ ਅਮਰੀਕਾ ਦੇ ਵਿੱਚ ਇੱਕ ਦੂਜੇ ਨੂੰ ਉਹ ਕਹਿੰਦੇ ਆ ਨਾ ਫਲਾਨੀ ਸਟੇਟ ਦੇ ਲੋਕ ਡਾਮਿਆਂ ਜੇ, ਉਹ ਏਦਾਂ ਬਣਾਉਂਦਾ, ਉਹਨੂੰ ਕੁਛ ਕਹਿਤਾ ਓਬਾਮਾ ਨੇ, ਉਹਨੇ ਮੋਹਰੇ ਉਹਨੂੰ ਗਾਲ ਕੱਢਤੀ ਕੁੜੀ ਨੇ, ਗਾਲ ਕੱਢਤੀ ਤੇ ਉਹ ਓਬਾਮਾ ਹੱਸ ਕੇ ਸਾਰਤਾ ਉਹਨੇ। ਅੱਜ ਦੀ ਫਿਰ ਜਿਹੜੀ ਗੱਲਬਾਤ ਖਾਕ ਸਾਹਿਬ ਜੀ, ਉਹ ਡੋਨਲਡ ਟਰੰਪ ਉੱਥੇ ਗਏ ਸੀ ਆਪਣੇ ਮਿਸ਼ੀਗਨ ਫੋਰਡ ਦਾ, ਤੁਹਾਨੂੰ ਪਤਾ ਵੀ ਬਹੁਤ ਵੱਡਾ ਪਲੈਟ ਆ ਉੱਥੇ ਜਿੱਥੇ ਫੋਰਡ ਦੀਆਂ ਗੱਡੀਆਂ ਬਣਦੀਆਂ ਵਗੈਰਾ, ਤੇ ਉੱਥੇ ਉਹ ਗਏ ਸੀਗੇ ਤੇ ਖਾਕ ਸਾਹਿਬ ਜੀ ਉੱਥੇ ਇੱਕ ਜਿਹੜਾ ਕਰਮਚਾਰੀ ਸੀਗਾ ਉਹਨੇ ਖਾਕ ਸਾਹਿਬ ਜਦੋਂ ਟਰੰਪ ਟੂਰ ਕਰਦਾ ਸੀਗਾ ਆਸੇ ਪਾਸੇ ਦੇਖਦਾ ਹੋਣਾ ਪਿਆ, ਤੁਹਾਨੂੰ ਪਤਾ ਵੀ ਹੈਗੀ ਆ ਹਰੇਕ ਨੂੰ ਛੇੜਨ ਦੀ ਜਾਂਦੇ ਆ ਕਰਨ ਦੀ, ਤੇ ਉਹਨੇ ਮੋਹਰੇ ਕਹਿਤਾ ਪ੍ਰੋਟੈਕਟਰ ਆਫ ਪੈਰੋਫਾਇਲਸ, ਟਰੰਪ ਨੂੰ ਕਿਹਾ ਤੂੰ ਪ੍ਰੋਟੈਕਟਰ ਆਫ ਪੈਰੋਫਾਇਲ। ਹੁਣ ਪੈਰੋਫਾਇਲ ਜਿਹੜਾ ਸ਼ਬਦ ਹੈ ਖਾਕ ਸਾਹਿਬ ਜੀ, ਇਹ ਜਿਹੜੇ ਨਾ ਯੰਗ ਉਮਰ ਦੀਆਂ ਕੁੜੀਆਂ ਆਉਂਦੀਆਂ ਉਹਨਾਂ ਨਾਲ ਜਿਹੜੇ ਇਹ ਇਸ ਤਰ੍ਹਾਂ ਦੀਆਂ ਸੈਕਸੁਅਲ ਉਹ ਕਰਦੇ ਆ ਉਹਨੂੰ ਕਿਹਾ ਜਾਂਦਾ, ਤੇ ਉਹਨੇ ਇਹਨੇ ਜਿਹੜਾ ਸੀਗਾ ਉਹ ਬੰਦਾ ਉਹਨੇ ਟਰੰਪ ਨੂੰ ਇਹ ਕਹਿਤਾ, ਤੇ ਉਹਨੇ ਮੋਹਰਿਓ ਇੱਕ ਤਾਂ ਉਹ ਗਬਲੀ ਉਂਗਲ ਦਿਖਾ ਦਿੱਤੀ ਤੇ ਨਾਲ 5-7 ਗਾਲਾਂ ਵੀ ਕੱਢ ਦਿੱਤੀਆਂ ਉਹਨੂੰ।
0: ਇਹ ਨਹੀਂ ਸਰ, ਟਰੰਪ ਸਾਹਿਬ ਨੇ ਕਿਸੇ ਦੀ ਧੌਣ ਸਹਿੰਦੇ ਸੀ ਜੋ ਮਰਜ਼ੀ ਹੋ ਜਾਏ।
1: ਹਾਂਜੀ, ਤੇ ਟਰੰਪ ਨੇ ਗਾਲਾਂ ਗੁਲਾਂ ਕੱਢ ਦਿੱਤੀਆਂ ਤੇ ਖਾਕ ਸਾਹਿਬ ਜੀ ਫਿਰ ਉਹਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਪਰ ਅਜੇ ਫਾਇਰ ਨਹੀਂ ਕੀਤਾ। ਤੇ ਉਹਨੇ ਖਾਕ ਸਾਹਿਬ ਜੀ ਜਾ ਕੇ ਜਿਹੜਾ ਇਹ ਸੱਜਣ ਸੀਗਾ ਇਹਦਾ ਨਾਂ ਟੀ ਜੇ ਸਬੂਲਾ ਹੈਗਾ, ਇਹਨੇ ਗੋ ਫੰਡ ਵੀ ਉਹ ਜਿਹੜਾ ਬਣਾ ਲਿਆ ਆਪਣਾ, ਤੇ ਉਹਦੇ ਵਿੱਚ ਖਾਕ ਸਾਹਿਬ ਜੀ ਕਹਿੰਦੇ ਆ ਫਿਰ ਡਾਲਰਾਂ ਦਾ ਮੀਂਹ ਪਿਆ, ਜਿੱਦਾਂ ਤੇ ਹਜ਼ਾਰਾਂ ਡਾਲਰ ਕਹਿੰਦੇ ਆ ਉਹ ਇਕੱਠੇ ਹੋ ਵੀ ਗਏ ਬਹੁਤ ਜਲਦੀ, ਔਰ ਲੋਕਾਂ ਨੇ ਇੰਨਾ ਉਹ ਕੀਤਾ ਕਿ ਦੇਖੋ ਚਲੋ ਉਹਦੀ ਨੌਕਰੀ ਜਾਏਗੀ ਜਾਂ ਨਹੀਂ ਜਾਏਗੀ ਇਹਦੇ ਬਾਰੇ ਕੋਈ ਪਤਾ ਨੀਗਾ। ਓਬਾਮਾ ਨੇ ਉਹ ਵੀ ਇੱਕ ਵਾਰੀ ਏਦਾਂ ਕਰਦਾ ਸੀਗਾ ਤੇ ਉਹਨੂੰ ਇੱਕ ਪਲੰਬਰ ਜਿਹੜਾ ਸੀਗਾ ਨਾ ਉਹਨੇ ਉਹਦੀ ਕਾਨਫਰੰਸ ਦੇ ਵਿੱਚ ਕੁਛ ਕਹਿ ਕੂਤਾ ਸੀ ਏਦਾਂ ਦੀ ਮਾੜੀ ਗੱਲ, ਤੇ ਓਬਾਮੇ ਨੇ ਫਿਰ ਉਹਨੂੰ ਕੁਛ ਨੀ ਕਿਹਾ ਤੇ ਸਗੋਂ ਉਹਨੂੰ ਵਾਈਟ ਹਾਊਸ ਲਾਨ ਦੇ ਵਿੱਚ ਸੱਦ ਕੇ ਤੇ ਉਹਦੇ ਨਾਲ ਕਹਿੰਦਾ ਸੀਗਾ ਵੀ ਆਪਾਂ ਬੀਅਰ ਸਬਮਿਟ ਕਰਾਂਗੇ। ਸੋ ਓਬਾਮੇ ਨੇ ਉਹਨੂੰ ਉੱਥੇ ਸੱਦ ਕੇ ਵਾਈਟ ਹਾਊਸ ਦੇ ਲਾਨ ਦੇ ਵਿੱਚ ਤੇ ਉਹਦੇ ਨਾਲ ਫਿਰ ਬੀਅਰ ਬੈਠ ਕੇ ਪੀਤੀ ਸੀਗੀ। ਸੋ ਇਸ ਤਰ੍ਹਾਂ ਦਾ ਜਿਹੜੇ ਆਗੂ ਹੁੰਦੇ ਆ ਖਾਕ ਸਾਹਿਬ ਜੀ ਉਹ ਫਿਰ ਉਹਨਾਂ ਨੂੰ ਯਾਦ ਕਰਦੀ ਆ ਹਮੇਸ਼ਾ ਵਾਸਤੇ,
0: ਭਗਵੰਤ ਸਿੰਘ ਮਾਨ ਸਾਹਿਬ ਹੁਣ ਰਿਪੋਰਟਰ ਜਿਹੜੇ ਹੁੰਦੇ ਉਹਨਾਂ ਦਾ ਕੰਮ ਹੁੰਦਾ ਕਿ ਕੋਈ ਗਲਤੀਆਂ ਕਰਨੀਆਂ ਉਹਨਾਂ ਨੇ, ਕੋਈ ਹੈਲੀਕਾਪਟਰ ਜਦੋਂ ਮਾਨ ਸਾਹਿਬ ਉਧਰ ਬਾਹਰ ਗਏ ਸੀ ਨਾ ਤੇ ਹੈਲੀਕਾਪਟਰ ਚੱਲਦਾ ਰਿਹਾ, ਉਹਨਾਂ ਨੇ ਇੱਕ ਆਰਟੀ ਪਾ ਕੇ ਪੁੱਛ ਲਿਆ ਵੀ ਜਦੋਂ ਮਾਨ ਸਾਹਿਬ ਤੇ ਇੱਥੇ ਨੀ ਮੁੱਖ ਮੰਤਰੀ ਦਾ ਹੈਗਾ ਤੇ ਇਹਨੂੰ ਕੌਣ ਚਲਾਉਂਦਾ ਫਿਰਦਾ ਸੀ ਉਹਨਾਂ ਨੇ ਆਰ ਟੀ ਆਈ ਨੇ ਦੱਸਿਆ ਤੇ ਹੈ ਨੀ ਉਹਨੂੰ ਪਰ ਇਹ ਉਹਨਾਂ ਸੱਤਾ ਅੱਠਾਂ ਦੇ ਕੇਸ ਜਿਹੜੇ ਆ ਉਹ ਪੰਜਾਬ ਪੁਲਿਸ ਨੇ ਦਬਾ ਦਬ ਕਰਦੇ ਕਿ ਵੀ ਇਹਨਾਂ ਨੇ ਹੋਰ ਪੁੱਠੇ ਕੇਸ ਪਾਤੇ
1: ਅੱਧ
0: ਚੱਕਤੀ ਜੀ ਉਹ ਰਿਪੋਰਟਰ ਜਿਹੜੇ ਤੁਹਾਨੂੰ ਪਤਾ ਕਿਤੇ ਮੂੰਹ ਚੁੱਪ ਕਰਨ ਵਾਲੇ ਆ ਉਹਨਾਂ ਨੇ ਫਿਰ ਉਹ ਸੁਣਾਈਆਂ ਵਾ ਸੁਣਾ ਰਹੇ ਆ ਕੋਈ ਫੜੋ ਸਾਨੂੰ ਕਰੋ ਅੰਦਰ ਕਿਹੜੇ ਜੁਰਮ ਚ ਕਰ ਰਹੇ ਹੋ ਕਿਹਨੇ ਚਲਾਇਆ ਮੈਂ ਗੱਲ ਹੀ ਕਰਨੀ ਹੁੰਦੀ ਤਰੀਕੇ ਨਾਲ
1: ਹਾਂਜੀ ਹਾਂਜੀ ਬਿਲਕੁਲ ਮਿਟਸ ਨੀਵੀ ਨਾਨਕਾ ਗੁਣ ਚੰਗਿਆਈਆਂ ਸਤ ਖਟ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆਂ ਜਿਹੜੀ ਆ ਉਹਨਾਂ ਨੇ ਗਾਹੀ ਪੈਦਲ ਚੱਲ ਕੇ ਉਹ ਵੀ ਤੇ ਉਹਨਾਂ ਨੇ ਐਵੇਂ ਨੀ ਲਿਖੀਆਂ ਇਹ ਗੱਲਾਂ ਬਾਤਾਂ ਇਹਨਾਂ ਦੇ ਉੱਤੇ ਜਿਹੜਾ ਆ ਉਹ ਅਮਲ ਕਰਨਾ ਚਾਹੀਦਾ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਆ ਜਿਹੜੀ ਹੱਸ ਕੇ ਗੱਲ ਸਾਰ ਦੇਣੀ ਆ ਜਿਹੜੀ ਗੱਤਾ ਵੀ ਉਹਦੇ ਨਾਲ ਦੀ ਹੋਰ ਕੋਈ ਦੁਆ ਨਹੀਂ ਹੁੰਦੀ ਤੇ ਚਲੋ ਇਹਦੇ ਨਾਲ ਆਪਣੇ ਕੋਲ ਖ਼ਬਰ ਆ ਜਿਹੜੀ ਗੱਤ ਸਾਹਿਬ ਜੀ ਉਹ ਇਹ ਆ ਕਿ ਜਿਹੜਾ ਅਮਰੀਕਾ ਦੀ ਜਿਹੜੀ ਹੈਗੀ ਆ ਸਟੇਟ ਡਿਪਾਰਟਮੈਂਟ ਆ ਉਹਦੇ ਵੱਲੋਂ ਲਗਭਗ 75 ਦੇਸ਼ਾਂ ਦੇ ਗੱਤ ਸਾਹਿਬ ਜੀ ਨਾਂ ਤਾਂ ਨਹੀਂ ਦੱਸੇ ਗਏ ਨਾਂ ਤਾਂ 3-4 ਦੇ ਦੱਸੇ ਆ ਪਰ 75 ਦੇਸ਼ ਆ ਜਿਹੜੇ ਡੋਨਲਡ ਟਰੰਪ ਸਾਹਿਬ ਨੇ ਉਹਨਾਂ ਦੇ ਜਿਹੜੇ ਪਰਮਾਨੈਂਟ ਵੀਜ਼ੇ ਮਿਲਦੇ ਆ ਇੱਥੇ ਇਮੀਗ੍ਰੇਸ਼ਨ ਪੱਕੇ ਤੌਰ ਤੇ ਆਉਂਦੇ ਆ ਲੋਕ ਦੂਸਰੇ ਕੰਟਰੀਆਂ ਚੋਂ 75 ਕੰਟਰੀਆਂ ਦੇ ਵਿੱਚ ਆ ਰਹੇ ਜਿਹੜੇ ਲੋਕਾਂ ਨੇ ਆਉਣਾ ਸੀਗਾ ਜਿਨ੍ਹਾਂ ਦੀ ਐਪਲੀਕੇਸ਼ਨਾਂ ਪ੍ਰੋਸੈਸ ਆ ਟਰੰਪ ਸਾਹਿਬ ਦੇ ਜਿਹੜੇ ਹੈਗੇ ਆ ਆਪਣੇ ਪ੍ਰਬੰਧਕ ਉਹਨਾਂ ਨੇ ਦੁਨੀਆਂ ਦੀਆਂ ਜਿੰਨੀਆਂ ਉਹ 75 ਕੰਟਰੀਆਂ ਦੇ ਵਿੱਚ ਐਮਬੈਸੀਆਂ ਜਾਂ ਕਈ ਕੰਟਰੀਆਂ ਦੇ ਵਿੱਚ ਐਮਬੈਸੀ ਨਹੀਂ ਹੁੰਦੀ ਤੇ ਸਿਰਫ ਕੌਂਸਲੇਟ ਹੁੰਦੀ ਆ ਉਹਨਾਂ ਨੂੰ ਸਾਰਿਆਂ ਨੂੰ ਚਿੱਠੀਆਂ ਕੱਢ ਦਿੱਤੀਆਂ ਕਿ ਇਹਨਾਂ ਦੇਸ਼ਾਂ ਦੇ ਵਿੱਚੋਂ ਕਿਸੇ ਨੂੰ ਵੀ ਜਿਹੜਾ ਪਰਮਾਨੈਂਟ ਰੈਜੀਡੈਂਸੀ ਦੇ ਕੇ ਇੱਥੇ ਨਾ ਆਉਣ ਦਿੱਤਾ ਜਾਵੇ ਉਹਨਾਂ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਸਾਰੀਆਂ ਨੂੰ ਉੱਥੇ ਹੀ ਰੋਕ ਦਿੱਤਾ ਜਾਵੇ ਜਿੱਥੇ ਉਹ ਹੈਗੀਆਂ ਤੇ ਇਹਦੇ ਵਿੱਚ ਸਖਤ ਸਾਹਿਬ ਜੀ ਉਹਨਾਂ ਨੇ ਜਿਹੜੇ ਨਾਂ ਦੱਸੇ ਆ ਉਹ ਜਿਹੜਾ ਅਫਗਾਨਿਸਤਾਨ ਦੱਸਿਆ ਇਰਾਨ ਦੱਸਿਆ ਰਸ਼ੀਆ ਤੇ ਇੱਕ ਸੋਮਾਲੀਆ ਜਿਹੜੀ ਸੋਮਾਲੀਆ ਉਹਦੇ ਨਾਂ ਸਾਹਮਣੇ ਲਿਆਉਂਦੇ ਆ ਤੇ ਜਿਹੜੇ ਜਿਨ੍ਹਾਂ ਦੇਸ਼ਾਂ ਤੋਂ ਇਹ ਲੋਕ ਇੱਥੇ ਗੌਰਮੈਂਟ ਦੇ ਉੱਪਰ ਆ ਕੇ ਨਾਲ ਉਹਨਾਂ ਨੇ ਮੁੱਦਾ ਇਸ ਗੱਲ ਦਾ ਰੱਖਿਆ ਸਾਹਮਣੇ ਖੱਖ ਸਾਹਿਬ ਜੀ ਕਿ ਜਿਹੜੇ ਦੇਖੋ ਇੰਡੀਆ ਤੋਂ ਜਾਂ ਹੋਰ ਕਈਆਂ ਕੰਟਰੀਆਂ ਤੋਂ ਜਿਹੜੇ ਲੋਕ ਆਉਂਦੇ ਆ ਉਹਨਾਂ ਦੇ ਇੱਥੇ ਰਿਲੇਟਿਵ ਹੁੰਦੇ ਆ ਜਿੱਦਾਂ ਆਪਾਂ ਉਹਨੂੰ ਸਪੋਂਸਰ ਕਰਦੇ ਆ ਵੀ ਇਹਦਾ ਖਰਚਾ ਹੈ ਜਿਹੜਾ ਮੈਂ ਉਹਨਾਂ ਚਿਰ ਸਾਂਭੂਗਾ ਹੁਣ ਤਾਂ ਇਹਨਾਂ ਨੇ 10 ਸਾਲ ਦਾ ਕਰ ਦਿੱਤਾ ਕਿ 10 ਸਾਲ ਵਾਸਤੇ ਜਿਹੜੇ ਬੰਦੇ ਨੂੰ ਤੁਸੀਂ ਸਪੋਂਸਰ ਕਰਦੇ ਆ ਤੁਹਾਡੇ ਭੈਣ ਭਰਾ ਜਾਂ ਪਟੀਸ਼ਨਾਂ ਕਰਦੇ ਆ ਉਹ 10 ਸਾਲ ਕਿਸੇ ਜਿਹੜੀ ਗੌਰਮੈਂਟ ਦੀ ਦੂਜੀ ਉਹਦੇ ਤੇ ਉਹ ਨਿਰਭਰ ਨਹੀਂ ਹੋਣਾ ਚਾਹੀਦਾ ਅਸਿਸਟੈਂਟ ਉਸ ਵਾਸਤੇ ਲਫਾ ਲੈਂਦੇ ਆ ਪਰ ਮੇਰਾ ਖਿਆਲ ਗੌਰ ਗੁਰ ਕੋਈ ਨਹੀਂ ਕਰਦਾ ਸੋ ਇਹ ਜਿਹੜੇ ਇਸ ਤਰ੍ਹਾਂ ਦੇ ਦੂਸਰਿਆਂ ਕੰਟਰੀਆਂ ਚੋਂ ਕਈਆਂ ਚੋਂ ਆਉਂਦੇ ਆ ਜਿੱਦਾਂ ਵੀਅਤਨਾਮ ਸੀਗਾ ਜਾਂ ਇਰਾਕ ਸੀਗਾ ਖੱਖ ਸਾਹਿਬ ਜੀ ਉਹਨਾਂ ਦੇਸ਼ਾਂ ਚੋਂ ਜਿਹੜੇ ਲੋਕ ਆਉਂਦੇ ਉਹਨਾਂ ਨੂੰ ਇੱਥੇ ਦੀ ਬੋਲੀ ਵਾਲੀ ਨਹੀਂ ਆਉਂਦੀ ਹੁੰਦੀ ਉਹ ਜਿਹੜੇ ਉਹਨਾਂ ਨੂੰ ਫਿਰ ਆ ਕੇ ਗੌਰਮੈਂਟ ਟ੍ਰੇਨਿੰਗ ਵੀ ਦੇ ਦਿੰਦੀ ਆ ਜੋਬਾਂ ਦੀ ਨੌਕਰੀਆਂ ਦੀ ਉਹਨਾਂ ਨੂੰ ਥੋੜਾ ਚਿਰ 2-4-6 ਮਹੀਨੇ ਜਾਂ ਸਾਲ ਜਿੰਨਾ ਚਿਰ ਉਹਨੂੰ ਕੋਈ ਨੌਕਰੀ ਨਹੀਂ ਮਿਲਦੀ ਉਹਨਾਂ ਨੂੰ ਫਿਰ ਇੱਥੇ ਜਿਹੜੇ ਆ ਉਹ ਸਾਂਭਣਾ ਪੈਂਦਾ ਗੌਰਮੈਂਟ ਦੇ ਉੱਤੇ ਜਿਹੜੀ ਬਰਡਨ ਬਣਦੀ ਆ ਇਹ ਬਣਾ ਕੇ ਉਹਨਾਂ ਨੇ ਮੁੱਦਾ ਚੱਕ ਕੇ ਤੇ ਇਹਨਾਂ ਲੋਕਾਂ ਤੋਂ ਜਿਹੜੇ ਉਹ ਸੀਗੇ ਆਉਣ ਦੇਸ਼ਾਂ ਤੋਂ ਜਿਹੜੇ ਲੋਕ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਇਰਾਨ ਰਸ਼ੀਆ ਸੋਮਾਲੀਆ ਤੇ ਅਫਗਾਨਿਸਤਾਨ ਇਹਨਾਂ 4 ਮੁਲਕਾਂ ਦੇ ਨਾਂ ਦਿੱਤੇ ਆ ਬਾਕੀਆਂ ਦੇ ਨਾਂ ਉਹਨਾਂ ਨੇ ਨਹੀਂ ਦਿੱਤੇ ਪਰ ਗਿਣਤੀ ਆ ਜਿਹੜੀ ਉਹ 75 ਕੰਟਰੀਆਂ ਦੀ ਜਿਹੜੀ ਦੱਸੀ ਆ ਤੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ ਜਿਹੜਾ ਉਹਦੇ ਵੱਲੋਂ ਕਿਹਾ ਗਿਆ ਕਿ ਉਸ ਨੇ ਦੁਨੀਆਂ ਭਰ ਵਿਚਲੀਆਂ ਐਮਬੈਸੀਜ ਅਤੇ ਕੌਂਸਲਰ ਨੂੰ ਹਦਾਇਤਾਂ ਭੇਜ ਦਿੱਤੀਆਂ ਕਿ ਜਿਨ੍ਹਾਂ ਲੋਕਾਂ ਨੂੰ ਇੱਥੇ ਆ ਕੇ ਗਵਰਨਮੈਂਟ ਵੱਲੋਂ ਸਹੂਲਤਾਂ ਦੇਣੀਆਂ ਪੈਂਦੀਆਂ ਉਹਨਾਂ ਦੇ ਪਰਮਾਨੈਂਟ ਵੀਜ਼ੇ ਆ ਜਿਹੜੇ ਉਹਨੂੰ ਬੰਦ ਕਰ ਦਿੱਤਾ ਜਾਵੇ ਇਹ ਮਾਮਲਾ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ ਕਾਕਸਾ ਦੀ ਅਸਲ ਦੇ ਵਿੱਚ ਤਾਂ ਜਿਨ੍ਹਾਂ ਵਿੱਚ 40 ਕੰਟਰੀ ਪਹਿਲਾਂ ਵੀ ਤੁਹਾਨੂੰ ਪਤਾ ਰੌਲਾ ਪੈਂਦਾ ਸੀ 2 ਸਾਲ ਪਹਿਲਾਂ ਵੀ ਉਦੋਂ ਵੀ ਜਿਹੜੇ 40 ਕੰਟਰੀਆਂ ਦੇ ਉੱਤੇ ਜਿਹੜਾ ਉਹ ਇਹਨਾਂ ਨੇ ਉਹ ਲਾ ਦਿੱਤੀ ਸੀ ਪਾਬੰਦੀ ਕਿ ਉੱਥੋਂ ਲੋਕਾਂ ਨੂੰ ਇੱਥੇ ਨਾ ਆਉਣ ਦਿੱਤਾ ਜਾਵੇ ਇਹ ਕਾਨੂੰਨ ਜਿਹੜਾ ਖੱਖ ਸਾਹਿਬ ਜੀ 21 ਜਨਵਰੀ ਤੋਂ ਲਾਗੂ ਹੋ ਜਾਣਾ ਆ ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਟੂਰਿਸਟ ਵੀਜ਼ੇ ਆ ਜਿਹੜੇ ਜਾਂ ਹੋਰ ਕਿਸਮਾਂ ਦੇ ਵੀਜ਼ੇ ਆ ਉਹਨਾਂ ਦੇ ਉੱਤੇ ਕੋਈ ਜਿਹੜਾ ਇਹਦਾ ਪ੍ਰਭਾਵ ਜਾਂ ਅਸਰ ਕੋਈ ਨਹੀਂ ਪੈਣਾ ਸੋ ਪੈਸਾ ਖੱਖ ਸਾਹਿਬ ਜੀ ਇੱਦਾਂ ਲੱਗ ਰਿਹਾ ਵੀ ਅਮਰੀਕਾ ਜਿੱਦਾਂ ਭੁੱਖ ਨਾਲ ਲੜਨ ਲੱਗ ਪਿਆ ਹੁੰਦਾ ਹਰ ਪਾਸਿਓਂ ਜਿਹੜੇ ਆ ਉਹ ਫੰਡ ਕੱਟੀ ਜਾ ਰਹੇ ਆ ਹਰ ਪਾਸੇ ਤੋਂ ਉਹ ਜਿਹੜੀ ਆਪਣੀ ਸੀਗੀ EPA ਇਨਵਾਇਰਮੈਂਟ ਪ੍ਰੋਟੈਕਸ਼ਨ ਏਜੰਸੀ ਆ ਜਿਹੜੀ ਉਹਦੇ ਵੀ ਫੰਡ ਵਗੈਰਾ ਕੱਟ ਦਿੱਤੇ ਬਹੁਤ ਹੁਣ ਲੋਕਾਂ ਨੂੰ ਉਹ ਕਹਿੰਦੇ ਹਵਾ ਖਰਾਬ ਆ ਕੋਈ ਗੱਲ ਨੀ ਤੇ ਕਿਉਂਕਿ ਉਹ ਕੰਟਰੋਲ ਕਰਦੀ ਨਾ ਗੈਸ ਪੰਪ ਆ ਜਿਹੜੇ ਇਹ ਤੇ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ, ਉਹਨਾਂ ਤੇ ਵੀ ਉਹਨਾਂ ਨੂੰ ਵੀ ਰਾਹ ਦੇ ਦਿੱਤੀ, ਉਹਨਾਂ ਦੇ ਇੰਪਲੋਈ ਕਰ ਦਿੱਤੇ, ਹੋਰ ਬਹੁਤ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਏਜੰਸੀਆਂ ਆ ਜਿਹੜੀਆਂ ਕੰਟਰੋਲ ਕਰਦੀਆਂ ਸੀ, ਉਹਨਾਂ ਦੇ ਫੰਡ ਖਾਤਾ ਵੀ ਕੱਟੇ ਜਾ ਰਹੇ ਆ। ਸੋ ਇਹਦੇ ਤੋਂ ਇਹ ਲੱਗ ਰਿਹਾ ਵੀ ਪਬਲਿਕ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ, ਜਾਂ ਤਾਂ ਪੈਸੇ ਹੀ ਇੰਨੀ ਤੰਗੀ ਆ ਗਏ ਅਮਰੀਕਾ ਵਿੱਚ ਵੀ, ਤੇ ਇਹਦੀ ਵੀ ਖਿਆਲ ਆ ਵੀ ਜਿਹੜੀ ਇਕਨੋਮਿਕ ਹਾਲਾਤ ਆ ਉਹ ਵਧੀਆ ਨਹੀਂ ਹੈਗੇ। ਤੇ ਅਗਲੀ ਖਬਰਸਾਰ ਆਪਣੇ ਕੋਲ ਖਾਕ ਸਾਹਿਬ ਜਿਹੜੀ ਹੈਗੀ ਆ, ਉਹ ਅਮਰੀਕਨ ਪ੍ਰੈਜੀਡੈਂਟ ਟਰੰਪ ਸਾਹਿਬ ਵੱਲੋਂ ਗ੍ਰੀਨਲੈਂਡ ਨਾਂ ਦੇ ਦੇਸ਼ ਨੂੰ ਹੜੱਪਣ ਦੀ ਜਿਹੜੀ ਯੋਜਨਾ ਆ ਉਹਦੇ ਕਾਰਨ ਖਾਕ ਸਾਹਿਬ ਜਿਹੜੀ ਈਯੂ ਆ ਤੇ ਨੇਟੋ ਆ ਉਹ ਦੋਨੇ ਆ ਜਿਹੜੇ ਉਹਨਾਂ ਨੂੰ ਹੁਣ ਖਾਕ ਸਾਹਿਬ ਦੀ ਫਿਕਰ ਜਿਹੜਾ ਉਹ ਪੈ ਗਿਆ ਆ। ਤੇ ਫਿਕਰ ਖਾਕ ਸਾਹਿਬ ਜੀ ਹੁਣ ਪੈ ਗਿਆ ਤਾਂ ਜੇ ਤੁਸੀਂ ਕਈ ਵੱਖਰੇ ਵੱਖਰੇ ਪੱਖਾਂ ਤੋਂ ਆਪਾਂ ਦੇਖਦੇ ਆ ਨਾ ਤੇ ਤੁਹਾਨੂੰ ਏਦਾਂ ਵੀ ਲੱਗਦਾ ਉਹਨਾਂ ਨੂੰ ਫਿਕਰ ਪੈ ਗਿਆ, ਪਰ ਉਹਨਾਂ ਨੇ ਮੁਫ਼ਤ ਵਿਚ ਅਮਰੀਕਾ ਦੀ ਸ਼ੈਲ ਵੀ ਲਾਉਂਦੇ ਰਹੇ ਨਾ, ਲੜਨ ਹਥਿਆਰ ਦੇਣ ਨੂੰ ਅਮਰੀਕਾ ਪੂਰੇ ਤੇ ਲੜਦੇ ਨੂੰ ਉਹ ਮੁਲਕ ਤੇ ਉਹ ਪਿੱਛੇ ਚਟਕਾਰੀਆਂ ਮਾਰਦੇ ਸੀਗੇ ਤੇ ਹੁਣ ਉਹੋ ਜਿਹੜੇ ਹਾਲਾਤ ਆ ਉਹ ਜਿਹੜੇ ਬਦਲ ਰਹੇ ਆ ਤੇ ਉਹਦੇ ਹੁਣ ਜਿਹੜੇ ਮੈਂਬਰ ਦੇਸ਼ ਹੈਗੇ ਆ ਉਹਨਾਂ ਨੇ ਖਾਕ ਸਾਹਿਬ ਜੀ ਹੁਣ ਜਿਹੜੀ ਫਿਕਰਮੰਦੀ ਉਹਨਾਂ ਨੂੰ ਪੈ ਗਈ ਆ। ਗ੍ਰੀਨਲੈਂਡ ਆ ਜਿਹੜਾ ਉਹ ਦੇਖੋ ਉਹ ਕੰਟਰੀ ਆ ਜਿਹੜਾ ਖਾਕ ਸਾਹਿਬ ਜੀ ਉਹ ਆਪਣਾ ਜਿਹੜਾ ਸਟੇਟ ਆ ਨਾ ਟੈਕਸਾਸ ਅਮਰੀਕਾ ਦੀ, ਇਹਦੇ ਨਾਲ ਉਹ ਤਿੰਨ ਗੁਣਾ ਵੱਡਾ ਦੇਸ਼ ਆ ਉਹ।
0: ਅੱਛਾ ਵੱਡਾ, ਇੰਨਾ ਵੱਡਾ ਮੈਂ ਸਮਝਦੇ ਛੋਟਾ ਜਿਹਾ ਹੀ ਆ।
1: ਨਹੀਂ ਨਹੀਂ ਖਾਕ ਸਾਹਿਬ ਜੀ ਉਹ ਬਹੁਤ ਵੱਡਾ ਦੇਸ਼ ਆ, ਉੱਥੇ ਜਿਹੜੀ ਆ ਉਹਦੀ ਆਪਾਂ ਅੱਗੇ ਜਾ ਕੇ ਏਰੀਆ ਵੀ ਦੱਸ ਦੇਣਾ ਕਿ ਕਿੰਨਾ ਆ, ਪਰ ਉੱਥੇ ਪਾਪੂਲੇਸ਼ਨ ਬਹੁਤ ਥੋੜੀ ਆ। ਤੇ ਹੁਣ ਹੈਗਾ ਕੀ ਆ ਉਹ ਕੈਨੇਡਾ ਦੇ ਤਾਂ ਸਮਝ ਲਓ ਨਾਲੇ ਲੱਗ ਜਾਂਦਾ ਆ ਕੇ।
0: ਅੱਛਾ,
1: ਤੇ ਉਹ ਦੁਨੀਆਂ ਦਾ ਸਭ ਤੋਂ ਬੜਾ ਜਿਹਨੂੰ ਆਪਾਂ ਟਾਪੂ ਕਹਿੰਦੇ ਉਹ
0: ਟਾਪੂ ਆ।
1: ਹਾਂਜੀ, ਤੇ ਉੱਥੇ ਹੁਣ ਕੀ ਆ ਕਿ ਇਹ ਜਿਹੜਾ ਦੇਸ਼ ਆ ਉਹ ਜਿਹੜੀ ਜਿਹੜੀ ਫਿਕਰਮੰਦੀ ਜਿਹੜੀ ਉੱਥੇ ਪੈ ਗਈ ਆ, ਗ੍ਰੀਨਲੈਂਡ ਦੀ ਜਿਹੜੀ ਕੁੱਲ ਆਬਾਦੀ ਆ ਉਹ 56,000 ਜਾਂ 57,000 ਦੇ ਮਤਲਬ ਵਿੱਚ ਵਿੱਚ ਆ।
0: ਅੱਛਾ ਜੀ, ਕਦੇ ਬਿਰਲਾ ਬਿਰਲਾ ਘਰ ਆ ਕਦੇ ਘਰ ਇੱਥੇ।
1: ਹਾਂਜੀ, ਸਿਰਫ ਉਹ ਵੀ ਮੇਰਾ ਖਿਆਲ ਹੈ ਜਿੱਧਰ ਥੋੜਾ ਜਿਹਾ ਮੌਸਮ ਗਰਮ ਰਹਿੰਦਾ ਨਾ, ਕਿਉਂਕਿ ਉੱਥੇ ਆਈਸ ਤਾਂ ਜੰਮੀ ਰਹਿੰਦੀ ਆ ਸਾਰਾ ਸਾਲ, ਕੁਛ ਕੁ ਇਲਾਕਾ ਜਿਹੜਾ ਉੱਥੇ ਉਹ ਮਤਲਬ ਗਰਮ ਹੈਗਾ ਜਿੱਥੇ ਪਗੜਦੀ ਆ ਬਾਰਫ ਬੁਰਫ, ਤੇ ਉੱਥੇ ਉਹਨੇ ਲੋਕ 56,000 ਲੋਕ ਬਹੁਤੇ ਨੀ ਹੁੰਦੇ, 56,000 ਤਾਂ ਮੇਰਾ ਖਿਆਲ ਸਾਡੇ ਸ਼ਹਿਰ ਪ੍ਰਜਨੂ ਦੀ ਵਾਦੀ ਹੋਗੀ
0: ਤੁਹਾਡੇ। ਇਹਨੇ ਛੋਟੇ ਪਿੰਡ ਲਾ ਲੋ, ਵੱਡਾ ਪਿੰਡ ਲਾ ਲੋ, ਸ਼ਹਿਰ ਛੋਟਾ, ਛੋਟੇ ਸ਼ਹਿਰ ਦੇ ਸ਼ਹਿਰ ਲਾ ਲੋ, ਏਡਾ ਕਿਉਂ।
1: ਹਾਂਜੀ, ਸ਼ਹਿਰ ਕੀ ਜਿੰਨੀ ਆਬਾਦੀ ਆ ਤੇ ਉਹਦਾ ਖੇਤਰਫਲ ਆ ਜਿਹੜਾ 8,36,330 ਵਰਗ ਮੀਲ ਜਿਹੜਾ ਉਹਦਾ ਖੇਤਰ ਆ, ਤੇ ਦੁਨੀਆਂ ਦਾ ਸਭ ਤੋਂ ਵੱਡਾ ਟਾਪੂ ਜਿੱਦਾਂ ਆਪਾਂ ਦੱਸ ਕੇ ਗਏ ਆ। ਤੇ ਇਹ ਤਕਰੀਬਨ ਮਿਸਰ ਜਿਹੜਾ ਦੇਸ਼ ਆ ਉਹਦੇ ਜਿੱਡਾ ਇਹ ਇਕੱਲਾ ਹੀ ਹੈਗਾ, ਤੇ ਟੈਕਸਾਸ ਵਰਗੇ ਤਿੰਨ ਸੂਬੇ ਉਹਦੇ ਵਿੱਚ ਜਿਹੜੇ ਆ ਉਹ ਬਣ ਸਕਦੇ ਆ। ਤੇ ਇੱਥੇ ਖਾਕ ਸਾਹਿਬ ਜੀ ਅਮਰੀਕਾ ਦਾ ਇੱਕ ਜਿਹੜਾ ਉਹ ਫੌਜੀ ਅੱਡਾ ਵੀ ਆ ਇਹਦੇ ਵਿੱਚ ਬਣਿਆ ਹੋਇਆ, ਤੇ ਉੱਥੇ 150 ਤੋਂ ਕੋਈ 200 ਜਿਹੜੇ ਆ ਉਹ ਅਮਰੀਕਨ ਫੌਜੀ ਉੱਥੇ ਰਹਿੰਦੇ ਆ ਹਰ ਵੇਲੇ। ਤੇ ਉਹਨਾਂ ਦਾ ਜਿਹੜਾ ਕੰਮ ਕਾਰ ਆ ਉੱਥੇ ਉਹ ਸਿਰਫ ਇਹ ਆ ਕਿ ਉੱਥੇ ਜਿਹੜੀ ਆ ਜੇ ਰੂਸ ਵੱਲੋਂ ਕੋਈ ਮਿਸਲ ਆਉਂਦੀ ਆ ਜਾਂ ਉਧਰੋਂ ਕੋਈ ਇਸ ਤਰ੍ਹਾਂ ਦੀ ਚੀਜ਼ ਆਉਂਦੀ ਆ ਉਹਦੀ ਸਰਵੇਲੈਂਸ ਕਰਨ ਵਾਸਤੇ ਉਹ ਇੰਨਾ ਕੁ ਸਟਾਫ ਉੱਥੇ ਜਿਹੜਾ ਰੱਖਿਆ ਹੋਇਆ। ਤੇ ਟੋਟਲ ਕੁੱਲ ਮਿਲਾ ਕੇ ਜਿੱਦਾਂ ਅਮਰੀਕਾ ਦੇ 150 ਤੋਂ 200 ਦੇ ਕਰੀਬ, ਤੇ ਬਾਕੀ ਜਿਹੜੇ ਦੇਸ਼ਾਂ ਦੇ ਹੋਰ ਵੀ ਜਿਹੜੇ ਅਮਰੀਕਾ ਦੇ ਨਾਲ ਜੁੜੇ ਹੋਏ ਦੇਸ਼ ਆ ਉਹ ਕੁੱਲ ਮਿਲਾ ਕੇ 650 ਫੌਜੀ ਜਿਹੜੇ ਉੱਥੇ ਉਹ ਜਿਹੜਾ ਅੱਡਾ ਉਹਨਾਂ ਦਾ ਹੈਗਾ ਉਹਦੇ ਚ ਹੈਗੇ ਆ। ਤੇ ਇਹ ਹੁਣ ਖਾਕ ਸਾਹਿਬ ਜੀ ਜਿਹੜਾ ਡੈਨਮਾਰਕ ਆ ਤੁਹਾਨੂੰ ਪਤਾ ਵੀ ਉਹ ਕਿੰਗਡਮ ਆ, ਇਹ ਡੈਨਮਾਰਕ ਦਾ ਜਿਹੜਾ ਨਾ ਤਾਂ ਉਹਨਾਂ ਦਾ ਗੁਲਾਮ ਆ ਇਹ ਨਾ ਹੀ ਡੈਨਮਾਰਕ ਦਾ ਹਿੱਸਾ ਆ, ਪਰ ਉਥੋਂ ਦੇ ਜਿਹੜਾ ਰਾਜਾ ਆ ਉਹਦੇ ਨਾਲ ਇਹਨਾਂ ਦੀ ਜੋ ਵੀ ਸੰਧੀਆਂ ਹੋਈਆਂ ਆ ਉਹਦੇ ਮੁਤਾਬਕ ਮਤਲਬ ਉਹ ਡੈਨਮਾਰਕ ਆ ਜਿਹੜਾ ਉਹਨੂੰ ਸੁਣਦਾ। ਤੇ ਟਰੰਪ ਨੇ ਹੁਣ ਤੁਹਾਨੂੰ ਪਤਾ ਵੀ ਉਹਨੇ ਧਮਕੀ ਦੇ ਦਿੱਤੀ ਕਿ ਮੈਂ ਇਹ ਲੈਣਾ ਆ। ਤੇ ਜਿਹਦੇ ਵਿੱਚ ਹੁਣ ਉਹ ਇੱਥੇ ਆਏ ਆ ਜਿਹੜੇ ਡੈਨਮਾਰਕ ਦੇ ਵਿਦੇਸ਼ ਮੰਤਰੀ ਆ, ਤੇ ਉਹਨਾਂ ਨੇ ਖਾਕ ਸਾਹਿਬ ਜੀ ਕਿਹਾ ਕਿ ਟਰੰਪ ਦੀ ਨੀਤੀ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਹਾਂ। ਇਹ ਬਿਆਨ ਆ ਜਿਹੜਾ ਇਹ ਵਾਸ਼ਿੰਗਟਨ ਡੀਸੀ ਵਿਚ ਜਿਹੜੀ ਆ ਗੱਲਬਾਤ ਹੋਣ ਤੋਂ ਪਿੱਛੋਂ ਜਿਹੜਾ ਇਹ ਛਾਪਿਆ ਗਿਆ। ਤੇ ਇਹ ਖਿੱਚਾਧੂਈ ਜਿਹੜੀ ਹੋ ਰਹੀ ਹੈ ਇਹਦੇ ਦੌਰਾਨ ਡੈਨਮਾਰਕ ਤੇ ਨੇਟੋ ਐਲਾਈਜ਼ ਆ ਜਿਹੜੇ ਖਾਕ ਸਾਹਿਬ ਜੀ ਉਹ ਗ੍ਰੀਨਲੈਂਡ ਵਿਚੋਂ ਜਿਹੜੀ ਆ ਫੌਜਾਂ ਦੀ ਗਿਣਤੀ ਉਹ ਉਹਨਾਂ ਨੇ ਵਧਾਉਣੀ ਸ਼ੁਰੂ ਕਰ ਦਿੱਤੀ ਆ।
0: ਅੱਛਾ ਜੀ, ਦੂਜੇ ਨੇਟੋ ਨੇ ਠੀਕ,
1: ਡੈਨਮਾਰਕ ਵੀ ਤੇ ਨੇਟੋ ਵੀ। ਹੁਣ ਖਾਕ ਸਾਹਿਬ ਜੀ ਨੇਟੋ ਵਿਚ ਅਮਰੀਕਾ ਵੀ ਆਉਂਦਾ ਆ
0: ਬਿਲਕੁਲ।
1: ਤੇ ਹੁਣ ਇੱਥੇ ਇਹਨਾਂ ਦਾ ਜਿਹੜਾ ਆਰਟੀਕਲ 5 ਆ ਜਿਹਦੇ ਵਿਚ ਉਹਨਾਂ ਨੇ ਲਿਖਿਆ ਹੋਇਆ ਕਿ ਨੇਟੋ ਦੇ ਇੱਕ ਵੀ ਕੰਟਰੀ ਦੇ ਉੱਤੇ ਜੇ ਕੋਈ ਹਮਲਾ ਕਰੇ ਤਾਂ ਸਾਰੇ ਨੇਟੋ ਕੰਟਰੀ ਆ ਜਿਹੜੇ ਖਿਲਾਫ ਲੜਨਗੇ ਤੇ ਹੁਣ ਇੱਥੇ ਕਿਸ ਤਰ੍ਹਾਂ ਹੋਊਗੀ ਜੇ ਅਮਰੀਕਾ ਜਾ ਕੇ ਉਹਨੂੰ ਜ਼ਬਰਦਸਤੀ ਦੱਬਦਾ ਆ ਕਿਉਂਕਿ ਉਹ ਵੀ ਨੇਟੋ ਦਾ ਮੈਂਬਰ ਆ ਤੇ ਇੱਥੇ ਹੁਣ ਫਿਰ ਗੁੰਝਲ ਕੀ ਪਊਗੀ ਫਿਰ ਅਮਰੀਕਾ ਨਾਲ ਫਿਰ ਉਹ ਸਾਰੇ ਲੜਨਗੇ ਇੱਕ ਪਾਸੇ ਹੋ ਜਾਣਗੇ ਉਹ ਇਹ ਸਿਚੁਏਸ਼ਨ ਆ ਜਿਹੜੀ ਬਹੁਤ ਹੀ ਚੰਗੀ ਜਿਹੜੀ ਆ ਉਹ ਨਜ਼ਰ ਖਾਕਸਾ ਜੀ ਨਹੀਂ ਆ ਰਹੀ ਤੇ ਇਹਦੇ ਵਿਚ ਹੁਣ ਜਿਹੜੀ ਆ ਅਮਰੀਕਾ ਦੇ ਜਿਹੜੇ ਵਾਈਸ ਪ੍ਰੈਜੀਡੈਂਟ ਜੇ ਡੀ ਵੈਂਸ ਹੈਗੇ ਆ ਤੇ ਮਾਰਕੋ ਰੂਬੀਓ ਆ ਉਹਨਾਂ ਦੇ ਦੋਨਾਂ ਦੇ ਨਾਲ ਡੈਨਮਾਰਕ ਦੇ ਵਿਦੇਸ਼ ਮੰਤਰੀ ਲਾਰਸ ਲੋਕਿਨ ਰੈਮੁਸਨ ਉਹਨਾਂ ਦਾ ਨਾਂ ਆ ਇਹਨਾਂ ਦੇ ਵਿਚ ਜਿਹੜੀ ਆ ਉਹ ਗੱਲਬਾਤ ਹੋਈ ਆ ਤੇ ਫੇਰ ਗੱਲਬਾਤ ਹੋਣ ਤੋਂ ਮਗਰੋਂ ਜਿਹੜੀ ਆ ਕਿ ਉਹਨਾਂ ਨੇ ਕਹਿ ਤਾ ਕਿ ਗ੍ਰੀਨਲੈਂਡ ਦੇ ਲੋਕ ਆ ਜਿਹੜੇ ਉਹ ਅਤੇ ਡੈਨਮਾਰਕ ਆ ਜਿਹੜਾ ਉਹ ਇਕੱਠੇ ਹੀ ਰਹਿਣਗੇ ਉਹਨਾਂ ਨੇ ਆਪਸ ਵਿਚ ਨਹੀਂ ਟੁੱਟਣੀ ਕਹਿਣ ਦਾ ਮਤਲਬ ਭਈ ਅਸੀਂ ਅਮਰੀਕਾ ਆ ਜਿਹੜੀ ਉਹਨੂੰ ਇੱਥੇ ਵੈਲਕਮ ਨਹੀਂ ਕਰਨਾ ਠੀਕ ਹੈ ਤੁਹਾਡਾ ਛੋਟਾ ਮੋਟਾ ਅੱਡਾ ਹੈਗਾ ਤੇ ਮਸਲਾ ਖੱਟ ਸਾਹਿਬ ਜੀ ਜਿਹੜਾ ਆ ਉਹ ਦਿਨੋਂ ਦਿਨ ਉਹ ਭਿਆਨਕ ਜਿਹੜਾ ਰੂਪ ਧਾਰ ਰਿਹਾ ਆ ਤੇ ਰੱਬ ਭਲਾ ਕਰੇ ਕਿ ਉਧਰ ਨੂੰ ਜਿਹੜੀ ਆ ਉਹ ਜਿਹੜੇ ਰੱਖੇ ਹੋਏ ਆ ਖੱਟ ਸਾਹਿਬ ਜੀ ਵੱਡੇ ਵੱਡੇ ਤੁਹਾਨੂੰ ਪਤਾ ਐਟਮ ਬੰਬ ਉਹ ਕਹਿੰਦੇ ਆ ਭਈ ਰੂਸ ਕੋਲ ਵੀ ਖੱਟ ਸਾਹਿਬ ਜੀ ਉਹ ਕਹਿੰਦੇ ਆ ਭਈ ਇੰਨੇ ਉਹ ਪਏ ਆ ਰੂਸ ਦੇ ਕੋਲ ਦੁਨੀਆਂ ਦੇ ਵਿਚ ਸਭ ਤੋਂ ਜਿਆਦਾ ਜਿਹੜੇ ਐਟਮ ਬੰਬ ਜਾਂ ਉਹਨਾਂ ਨੂੰ ਹੈਗੇ ਆ ਉਹ ਕਹਿੰਦੇ ਆ ਭਈ ਇਹ ਜਿਹੜੀ ਧਰਤੀ ਆ ਇਹਨੂੰ 10 ਵਾਰੀ ਸਾਰ ਕੇ ਸਵਾਹ ਕਰ ਸਕਦੇ ਆ ਇੰਨਾ ਹਥਿਆਰ ਜਿਹੜਾ ਉੱਥੇ ਪਿਆ ਸੋ ਉਹਨਾਂ ਕਈ ਅਮਰੀਕਾ ਦੇ ਕੋਲ ਵੀ ਆ ਥੋੜੇ ਬਹੁਤ ਘੱਟ ਹੋਣਗੇ ਇਹਨਾਂ ਕੋਲ ਕਿਉਂਕਿ ਇਹਨਾਂ ਦੇ ਕੋਲ ਹੋਰ ਰਿਸੋਰਸ ਲੈ ਗਏ ਆ ਪਰ ਖਾਕਸਾ ਜੀ ਉੱਥੇ ਤੱਕ ਨੌਤ ਪਹੁੰਚਦੀ ਆ ਤਾਂ ਫੇਰ ਦੁਨੀਆ ਜਿਹੜੀ ਆ ਫਿਰ ਦੁਬਾਰਾ ਤੋਂ ਸ਼ੁਰੂ ਹੋਊਗੀ ਉਹ ਆਊਗੀ ਕਿੱਥੋਂ ਇਹ ਨੀ ਪਤਾ ਕਿਉਂਕਿ ਹਰ ਕਿਸੇ ਦਾ ਜਿਹੜਾ ਬੀ ਆ ਉਹ ਤਾਂ ਚਾਹੀਦਾ ਨਾ ਜੇ ਸਾਰਾ ਬੀ ਨਾ ਹੋ ਗਿਆ ਹੁਣ ਖਾਕਸਾ ਜੀ ਦੇਖੋ ਜਿਹੜਾ ਪਿੱਛੇ ਚਿਰ ਦੀ ਗੱਲ ਆ ਜਿਹੜਾ ਰੂਸ ਹੈ ਨਾ ਉਹਨੇ ਜਿਹੜੇ ਟੈਂਕ ਸੀਗੇ ਨਾ ਟੈਂਕ ਆਪਣੇ ਉਹ ਇੰਨੇ ਜਿਆਦਾ ਬਣਾ ਕੇ ਜਿਹੜਾ ਈਸਟ ਤੇ ਵੈਸਟ ਬਰਲਿਨ ਸੀਗਾ ਜਿਹੜਾ ਉਹਦੇ ਬਾਰਡਰ ਤੇ ਲਿਜਾ ਕੇ ਲਾਤੇ ਸੀਗੇ ਤੇ ਉਹਨੇ ਚੈਲੰਜ ਕਰ ਦਿੱਤਾ ਸੀਗਾ ਕਿ ਮੈਨੂੰ ਇਸ ਵੇਲੇ ਕੋਈ ਰੋਕਣ ਵਾਲਾ ਜੰਮਿਆ ਨਹੀਂ ਹੈਗਾ ਤੇ ਮੈਂ ਜਦੋਂ ਆਰਡਰ ਦੇਣਾ ਆ ਮੇਰੇ ਕੋਲ ਇੰਨੇ ਟੈਂਕ ਜਿਹੜੇ ਬਾਰਡਰ ਤੇ ਲੱਗੇ ਆ ਇਹਨਾਂ ਦੇ ਮੂਹਰੇ ਨਾ ਅਮਰੀਕਾ ਨੇ ਇੰਗਲੈਂਡ ਨੇ ਨਾ ਜਰਮਨ ਨੇ ਕਿਸੇ ਨੇ ਨੀ ਖੜਨਾ ਤੇ ਉਸ ਵੇਲੇ ਖਾਕ ਸਾਹਿਬ ਜੀ ਕੀ ਹੋਇਆ ਸੀਗਾ ਅਮਰੀਕਾ ਦਾ ਜਿਹੜਾ ਪ੍ਰੈਜੀਡੈਂਟ ਸੀਗਾ ਉਹਨੇ ਕਿਹਾ ਸੀਗਾ ਕਿ ਇਹ ਇੱਕ ਹਾਈਡਰੋਜਨ ਬੰਬ ਆ ਜਿਹੜਾ ਉਹ ਹੈਗਾ ਇਹਨਾਂ ਦੇ ਕੋਲ ਉਹ ਜਿਹੜਾ ਬੰਬ ਆ ਖਾਕ ਸਾਹਿਬ ਜੀ ਉਹਨੇ ਕੋਈ ਜਿਹੜੀ ਚੀਜ਼ ਹੈ ਨਾ ਜਿਹੜੀ ਉਹਨੂੰ ਜਿਹੜੀ ਜਾਨਦਾਰ ਚੀਜ਼ ਨਹੀਂ ਹੈ ਉਹਦਾ ਨੁਕਸਾਨ ਨਹੀਂ ਕਰਨਾ ਉਹਨੇ ਸਿਰਫ ਜਿਹੜੀਆਂ ਜੀਵਦੀਆਂ ਚੀਜ਼ਾਂ ਆ ਉਹਨਾਂ ਨੂੰ ਹੀ ਖਤਮ ਕਰਨਾ ਸੋ ਕਹਿਣ ਦਾ ਮਕਸਦ ਉਹਨਾਂ ਦਾ ਇਹ ਸੀਗਾ ਅਮਰੀਕਾ ਦਾ ਕਿ ਜੇ ਤੂੰ ਇਹ ਟੈਂਕ ਲਾਏ ਤੇ ਮੈਂ ਫਿਰ ਉਹ ਬੰਬ ਆ ਜਿਹੜਾ ਉਹ ਸਿੱਟੂਗਾ ਜਿਹਦੇ ਨਾਲ ਤੇਰੇ ਟਰੰਕ ਚਲਾਉਣ ਵਾਲੇ ਬੰਦੇ ਆ ਜਿਹੜੇ ਉਹ ਵਿੱਚ ਸੁਸਰੀਆਂ ਨੂੰ ਸਲਾ ਦੇਣੇ ਆ ਸੋ ਇਸ ਤਰ੍ਹਾਂ ਦੇ ਖਤਰਨਾਕ ਜਿਹੜੇ ਹਥਿਆਰ ਆ ਉਹ ਅੱਗੇ ਤਾਂ ਕੱਲੇ ਅਮਰੀਕਾ ਤੇ ਜਿਹੜਾ ਸੀਗਾ ਰਸ਼ੀਆ ਇਹਦੇ ਕੋਲ ਸੀਗੇ ਖਾਕ ਸਾਹਿਬ ਜੀ ਹੁਣ ਉਧਰ ਚੀਨ ਆ ਜਿਹੜਾ ਉਹ ਵੀ ਬਹੁਤ ਜਿਆਦਾ ਜਿਹੜਾ ਇਧਰ ਨੂੰ ਐਡਵਾਂਸਮੈਂਟ ਉਹਨੇ ਕਰ ਲਈ ਆ ਜਿਹਦਾ ਪਿੱਛੇ ਜਿਹਾ ਖਾਕ ਸਾਹਿਬ ਜੀ ਜਦੋਂ ਕੋਵਿਡ ਸ਼ੁਰੂ ਹੋਇਆ ਉਹਦੇ ਵਿਚ ਵੀ ਰੌਲਾ ਪੈਣ ਲੱਗ ਪਿਆ ਸੀਗਾ ਭਾਈ ਚੀਨ ਨੇ ਹੀ ਇਹ ਜਿਹੜਾ ਉਹ ਕੋਵਿਡ ਫੈਲਾਇਆ ਪਰ ਉਹ ਆਪਣੀ ਜਿਹੜੀ ਆ ਪਹੁੰਚ ਤੋਂ ਬਾਹਰ ਆ ਕਿ ਅਸਲੀਅਤ ਉਹਦੇ ਵਿਚ ਕੀ ਸੀਗੀ ਇਹਦਾ ਆਪਾਂ ਤਾਂ ਨਿਰਣਾ ਨਹੀਂ ਲੈ ਸਕਦੇ ਕਿਉਂਕਿ ਆਪਣੇ ਕੋਲ ਜਿਹੜੀ ਇਨਫੋਰਮੇਸ਼ਨ ਆ ਉਹ ਇੱਦਾਂ ਦੀ ਪੂਰੀ ਜਿਹੜੀ ਕਦੇ ਆਉਣੀ ਨਹੀਂ ਤੇ ਨਾ ਹੀ ਉਹ ਆ ਸਕਣੀ ਆ ਉਹ ਹੋ ਸਕਦਾ ਅੱਜ ਤੋਂ 100-200 ਸਾਲ ਬਾਅਦ ਜਦੋਂ ਅੱਜ ਦੇ ਲੋਕ ਆ ਜਿਹੜੇ 2-3 ਪੀੜੀਆਂ ਪੈ ਗਈਆਂ ਫੇਰ ਸ਼ਾਇਦ ਕਿਸੇ ਪਾਸਿਓਂ ਉਹ ਜਿਹੜੀ ਆ ਖਬਰ ਉਹ ਨਿਕਲੂਗੀ ਤੇ ਇਹਦੇ ਨਾਲ ਅਗਲੀ
0: ਕੋਵਿਡ ਚ ਰੌਲਾ ਇਹੋ ਹੀ ਪਿਆ ਸੀ ਕਿ ਚੀਨ ਨੇ ਕੁਛ ਨਾ ਕੁਛ ਉਥੋਂ ਬਣਾ ਰਹੇ ਸੀ ਤੇ ਉਹਦੇ ਉਥੋਂ ਲੀਕ ਹੋਇਆ ਤੇ ਉਥੋਂ ਹੀ ਇਹ ਕੋਵਿਡ ਆਇਆ ਇਹ ਗੱਲ ਵੈਸੇ ਚੀਮਾ ਸਾਹਿਬ ਜੀ ਸੋਚਿਆ ਜਾਵੇ ਕਿ ਇਕਦਮ ਇਹੋ ਜਿਹੀ ਬਿਮਾਰੀ ਜਿਹੜੀ ਆ ਉਹ ਫੈਲੀ ਕਿੱਦਾਂ ਨਾ ਇਹਦੇ ਵਿਚ ਕੋਈ ਨਾ ਕੋਈ ਰੀਜ਼ਨ ਤਾਂ ਹੋਏਗਾ ਨਾ
1: ਹਾਂਜੀ ਰੀਜ਼ਨ ਉਹ ਜਿਹੜੀਆਂ ਦੇਖੋ ਖੱਕ ਸਾਹਿਬ ਜੀ ਆਪਣੇ ਕੋਲ ਸੱਚੀ ਖਬਰ ਤਾਂ ਆਉਣੀ ਨੀ ਕਦੇ ਵੀ ਕਿਉਂਕਿ ਜਦੋਂ ਹਰੇ ਗਵਰਨਮੈਂਟਾਂ ਜਿਹੜੀਆਂ ਲੁਕਾਉਂਦੀਆਂ ਰਹਿੰਦੀਆਂ ਪਰ ਉਹ ਹੋਇਆ ਕਹਿੰਦੇ ਇੱਦਾਂ ਆ ਕਿ ਉਹ ਜਿਹੜੀ ਸੀਗੀ ਉੱਥੇ ਕਿਸੇ ਆ ਜਿਹੜੀਆਂ ਜਿਹਨਾਂ ਨੂੰ ਉਹ ਚਮਗਿੱਦੜ ਵੀ ਕਹਿੰਦੇ ਆ ਚਾਮਚੜੇ ਕਹਿ ਦਿੰਦੇ ਨਾ ਰਾਤ ਰੋਟ ਦੀਆਂ ਗੱਡੀਆਂ ਉਹਨਾਂ ਤੋਂ ਕਹਿੰਦੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਉਹ ਬਿਮਾਰੀ ਜਿਹੜੀ ਆ ਉਹ ਇੱਕ ਹਿਊਮਨ ਨੂੰ ਲੱਗ ਗਈ ਆਮ ਕਰਕੇ ਕਈ ਬਿਮਾਰੀਆਂ ਜਿਹੜੀਆਂ ਪਸ਼ੂਆਂ ਨੂੰ ਲੱਗਦੀਆਂ ਉਹ ਬੰਦਿਆਂ ਨੂੰ ਨਹੀਂ ਲੱਗਦੀਆਂ ਪਰ ਕਈ ਵਾਰੀ ਆ ਖੱਕ ਸਾਹਿਬ ਜੀ ਉਹ ਕਹਿੰਦੇ ਆ ਭਾਈ ਇੱਦਾਂ ਹੋ ਜਾਂਦੀ ਆ ਸੋ ਓਹਦੇ ਤੇ ਜਿਹੜਾ ਐਕਸਪੈਰੀਮੈਂਟ ਕਰਦੇ ਆ ਕਿਸੇ ਨਾ ਕਿਸੇ ਤਰ੍ਹਾਂ ਉਹ ਲੀਕ ਹੋ ਗਈ ਸੀ ਤੇ ਇਹਦਾ ਜਿਹੜਾ ਸਹੀ ਫੈਸਲਾ ਆਪਾਂ ਤਾਂ ਨਹੀਂ ਲੈ ਸਕਦੇ
0: ਉਹ
1: ਜਿਹੜੀ ਕਵਰ ਦੀਆਂ ਗੌਰਮੈਂਟ ਆ ਉਹਨਾਂ ਨੂੰ ਪਤਾ ਹੁੰਦਾ ਤੇ ਇਹਦੇ ਨਾਲ ਅਗਲੀ ਖਬਰ ਆ ਜਿਹੜੀ ਖੱਕ ਸਾਹਿਬ ਜੀ ਉਹ ਇਹ ਆ ਕਿ ਅਮਰੀਕਾ ਦੀ ਪਰਜਾ ਆ ਜਿਹੜੀ ਉਹਦੇ ਵਿਚ ਆਈਸ ਜਿਹੜੀ ਆ ਉਹਦੇ ਵਿਚ ਤੇ ਪਰਜਾ ਵਿਚ ਖੱਕ ਸਾਹਿਬ ਜੀ ਕਾਫੀ ਗਰਮਾ ਗਰਮੀ ਆ ਜਿਹੜੀ ਉਹ ਫੈਲ ਚੁੱਕੀ
0: ਬਿਲਕੁਲ
1: ਤੇ ਰੇਨੀ ਨਿਕੋਲ ਗੁੱਡ ਜਿਹੜੀ ਉਹਦਾ ਪੂਰਾ ਨਾਂ ਹੈਗਾ ਆ ਉਹਨੂੰ ਖੱਕ ਸਾਹਿਬ ਜੀ ਆਈਸ ਆਫਿਸਰ ਨੇ ਜਿਹੜੀਆਂ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਉਹਦਾ ਜਿਹੜਾ ਵੀਡੀਓ ਖੱਕ ਸਾਹਿਬ ਜੀ ਮੈਂ ਦੇਖੀ ਆ ਉਹਦੇ ਉੱਤੇ ਸਾਫ਼ ਨਜ਼ਰ ਆ ਰਿਹਾ ਕਿ ਉਸ ਔਰਤ ਦਾ ਕੋਈ ਕਸੂਰ ਨਹੀਂ ਹੈਗਾ ਉਹ ਤਾਂ ਜਿਹੜਾ ਸੀਗਾ ਇਹਦਾ ਤੁਹਾਨੂੰ ਪਤਾ ਪਈ ਨਾ ਕਿ ਲੋਡਡ ਤਾਂ ਗੰਨਾ ਹੁੰਦੀਆਂ ਜਿੱਦਾਂ ਬਾਟਰ ਤੇ ਲੰਘ ਗਏ ਹੁੰਦੇ ਆ ਫੁੱਲੀ ਲੋਡਡ ਸਾਰਾ ਹੁੰਦਾ ਉਹ ਤੇ ਉਹ ਅਸਲ ਦੇ ਵਿਚ ਓਹਨੇ ਇਹਨੂੰ ਦੋ ਡਰ ਖੋਲਣ ਨੂੰ ਕਿਹਾ ਤੇ ਓਹਨੇ ਆਪਣਾ ਉਹ ਆਈ ਡੀ ਵਗੈਰਾ ਲਿਖਾ ਦਿੱਤੀ ਤੇ ਉਹ ਫਿਰ ਕਾਰ ਓਹਨੇ ਜਿੱਧਰ ਉਹ ਖੜਾ ਸੀਗਾ ਅਫਸਰ ਓਹਦੀ ਕਾਰ ਦੇ ਡੋਰ ਵਾਲੇ ਪਾਸੇ ਖੜਾ ਸੀਗਾ ਨਾ ਥੋੜਾ ਜਿਹਾ ਜਿੱਦਾਂ ਕਾਰ ਦੇ ਏਦਾਂ ਸੀਗਾ ਭਾਈ ਕਾਰ ਓਹਦੇ ਵਿਚ ਵੱਜੂਗੀ ਜੇ ਕਾਰ ਸਿੱਧੀ ਤੋਰੀ
0: ਸਾਈਡ ਤੇ ਸੀ
1: ਤਾਂ ਹੈਨੀ
0: ਉਹ ਸਾਈਡ ਤੇ ਸੀ
1: ਹਾਂਜੀ ਪਰ ਓਹਨੇ ਹੋਰ ਵੀ ਕਾਰ ਦੂਜੇ ਪਾਸੇ ਨੂੰ ਵੱਟ ਲਈ ਸੀ ਤਾਂ ਓਹਦੇ ਵਿਚ ਨਾ ਲੱਗੇ ਉਹ ਵੱਟ ਕੇ ਜਦੋਂ ਤੁਰਨ ਲੱਗੀ ਤੇ ਓਹਨੇ ਪਿੱਛੋਂ ਓਹਦੇ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਤੇ ਓਹਦੀ ਜਿਹੜੀ ਡੈਥ ਹੋ ਗਈ ਤੇ ਓਹਦੇ ਕਾਰਨ ਖੱਕ ਸਾਹਿਬ ਜਿਹੜਾ ਸੀਗਾ ਇਹ ਰੌਲਾ ਜਿਹੜਾ ਪੈ ਗਿਆ ਹੁਣ ਇਹ ਜਿਹੜੀ ਆ ਗੱਲਬਾਤ ਆ ਉਹ ਜਿਹੜੀ ਰੋਜ਼ ਦੀ ਰੋਜ਼ ਆ ਜਿਹੜੀ ਉਹ ਭਖਦੀ ਜਾ ਰਹੀ ਆ ਤੇ ਅਮਰੀਕਾ ਦੀ ਪਰਜਾ ਆ ਜਿਹੜੀ ਉਹ ਥੋੜੀ ਭੈ ਪੀਤ ਵੀ ਹੋ ਜੂਗਾ ਖੱਕ ਸਾਹਿਬ ਸਾਨੂੰ ਪਤਾ ਪਈ ਹੁਣ ਗੌਰਮੈਂਟ ਦੇ ਮੂਹਰੇ ਜ਼ੋਰ ਤਾਂ ਹੁੰਦਾ ਨੀ ਕਿਉਂਕਿ ਉਹਨਾਂ ਕੋਲ ਸਾਰੇ ਹਥਿਆਰ ਆ ਉਹਨਾਂ ਕੋਲ ਵਕੀਲ ਆ ਉਹਦੇ ਨਾਲ ਤੁਸੀਂ ਕਦੇ ਵੀ ਨੀ ਲੜ ਸਕਦੇ ਤੇ ਜਿਹੜਾ ਇਹ ਜਿਹੜੀ ਆ ਹੁਣ ਜਿਹੜੇ ਦੂਸਰੇ ਸ਼ਹਿਰ ਆ ਬੋਸਟਨ ਤੇ ਫੀਨਿਕਸ ਆ ਜਿੱਦਾਂ ਇਹਨਾਂ ਦੇ ਵਿਚ ਵੀ ਖੱਕ ਸਾਹਿਬ ਜੀ ਕਹਿੰਦੇ ਆ ਵੀ ਬਾਰਡਰ ਪੈਟਰੋਲ ਆ ਜਿਹੜਾ ਯੂਐਸ ਬਾਰਡਰ ਪੈਟਰੋਲ ਅਤੇ ਇਹਨਾਂ ਦੇ ਨਾਲ ਜਿਹੜੀ ਆਈਸ ਆ ਇਹਨਾਂ ਦੋਨਾਂ ਵੱਲੋਂ ਇਹਨਾਂ ਦੋਨਾਂ ਸ਼ਹਿਰਾਂ ਦੇ ਵਿਚ ਆ ਜਿਹੜੇ ਹੁਣ ਉਹ ਫੌਜੀ ਜਿਹੜੇ ਆ ਉਹ ਭੇਜ ਦਿੱਤੇ ਜਾਣੇ ਤੇ ਇਹਦੇ ਬਾਰੇ ਗੱਲਬਾਤ ਚੱਲ ਰਹੀ ਆ ਤੇ ਪੋਡਕਾਸਟ ਜੋ ਰੋਗਨ ਵੱਲੋਂ ਕਿਹਾ ਗਿਆ ਕਿ ਆਈਸ ਏਜੰਟ ਆ ਜਿਹੜੇ ਇਹ ਪੂਰੀ ਤਰ੍ਹਾਂ ਖੱਕ ਸਾਹਿਬ ਜੀ ਦੇਖੋ ਜਿਹੜੀ ਪੁਲਿਸ ਹੁੰਦੀ ਆ ਨਾ ਜਾਂ ਇਹ ਇੱਕ ਤਾਂ ਹੁੰਦੀ ਮਿਲਟਰੀ ਜਿਹੜੀ ਮਿਲਟਰੀ ਆ ਉਹਨੂੰ ਟ੍ਰੇਨਿੰਗ ਹੋਰ ਤਰ੍ਹਾਂ ਦੀ ਹੁੰਦੀ ਆ ਜਿਹੜੀ ਪੁਲਿਸ ਆ ਉਹਨੂੰ ਟ੍ਰੇਨਿੰਗ ਹੋਰ ਤਰ੍ਹਾਂ ਦੀ ਹੁੰਦੀ ਆ ਜਿਹੜੀ ਪੁਲਿਸ ਆ ਉਹਨੂੰ ਇਹ ਹੁੰਦਾ ਵੀ ਭਾਈ ਤੁਸੀਂ ਪਰਜਾ ਦਿਓ ਮਤਲਬ ਐਵੇਂ ਨੀ ਉਹਨਾਂ ਤੇ ਗੋਲੀਆਂ ਚਲਾਉਣੀਆਂ ਸੋ ਥੋੜਾ ਫਰਕ ਹੁੰਦਾ ਟ੍ਰੇਨਿੰਗ ਦੇ ਵਿਚ ਤੇ ਹੁਣ ਇਹ ਜਿਹੜਾ ਜੋ ਰੋਗਨ ਆ ਪੋਡਕਾਸਟ ਰਿਹਾ ਇਹ ਕਹਿੰਦਾ ਵੀ ਇਹ ਜਿਹੜੇ ਉਹ ਭੇਜ ਰਹੇ ਆ ਉਹਨਾਂ ਨੂੰ ਸਿਵਲ ਸੋਸਾਇਟੀ ਦੇ ਵਿਚ ਤੁਸੀਂ ਕਿੱਦਾਂ ਮਤਲਬ ਵਿਚਰਨਾ ਆ ਇਹ ਉਹਨਾਂ ਨੂੰ ਪੂਰੀ ਟ੍ਰੇਨਿੰਗ ਨਹੀਂ ਹੁੰਦੀ ਇਸ ਕਰਕੇ ਮਤਲਬ ਉਹਨਾਂ ਨੂੰ ਨਹੀਂ ਭੇਜਣਾ ਚਾਹੀਦਾ ਤੇ ਅਮਰੀਕਨ ਪਰਜਾ ਜਿਹੜੀ ਖੱਕ ਸਾਹਿਬ ਜੀ ਉਹਦੇ ਜਾਇਜ਼ੇ ਅਨੁਸਾਰ 47% ਲੋਕ ਆ ਜਿਹੜੇ ਉਹ ਕਹਿ ਰਹੇ ਆ ਕਿ ਇਹ ਜਿਹੜੇ ਸੱਪ ਏਦਾਂ ਵੱਜ ਰਹੇ ਆ ਆਇਸ ਤੇ ਹੁਣ ਉਹਨਾਂ ਨੇ ਨਾਲ ਦੂਸਰੀਆਂ ਏਜੰਸੀਆਂ ਨੂੰ ਪੁਲਿਸ ਨੂੰ ਵੀ ਰਲਾ ਲਿਆ ਆ ਨਾਲ ਹੋਰ ਏਜੰਸੀਆਂ ਨੂੰ ਰਲਾ ਲਿਆ ਆ ਇਹ 47% ਲੋਕ ਕਹਿੰਦੇ ਆ ਵੀ ਇਹਦੇ ਨਾਲ ਆ ਜਿਹੜੀ ਉਹ ਪਰਜਾ ਹੋਰ ਜ਼ਿਆਦਾ ਸੁਰੱਖਿਅਤ ਨਹੀਂ ਹੈ
0: ਤੇ
1: ਸਿਰਫ 34% ਆ ਜਿਹੜੇ ਉਹ ਕਹਿੰਦੇ ਆ ਵੀ ਇਹ ਜਿਹੜੀ ਗੌਰਮੈਂਟ ਇਹ ਕਰ ਰਹੀ ਆ ਇਹਦੇ ਨਾਲ ਪਰਜਾ ਜ਼ਿਆਦਾ ਸੁਰੱਖਿਅਤ ਹੈਗੀ ਆ ਤੇ ਇਹਦੇ ਇਸ ਤੋਂ ਅਗਲੀ ਖਬਰ ਖੱਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਇਹਦੇ ਵੱਲੋਂ ਖੱਕ ਸਾਹਿਬ ਜੀ ਤੁਹਾਨੂੰ ਪਤਾ ਪਈ ਇੱਥੇ ਉਹ ਜਿਹੜੇ ਅਲਕੋਹਲ ਪੀਣ ਲੱਗ ਜਾਂਦੇ ਜਾਂ ਹੋਰ ਨਸ਼ਿਆਂ ਤੇ ਲੋਕ ਲੱਗ ਜਾਂਦੇ ਆ ਅਡਿਕਟ ਹੋ ਜਾਂਦੇ ਆ ਉਹਨਾਂ ਨੂੰ ਜਿਹੜੇ ਫੰਡ ਦਿੱਤੇ ਜਾਂਦੇ ਸੀਗੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਡਿਕਸ਼ਨ ਅਤੇ ਮੈਂਟਲ ਹੈਲਥ ਜਿਹੜੇ ਦਿਮਾਗੀ ਤੌਰ ਤੇ ਬਹੁਤ ਸਾਰੇ ਲੋਕ ਖੱਕ ਸਾਹਿਬ ਜਿਹੜੇ ਲੜਾਈਆਂ ਲੜ ਕੇ ਆਉਂਦੇ ਨਾ ਦੂਸਰੇ ਕੰਟਰੀ ਸਪੀਕਰ ਫੌਜੀ ਆ ਬੈਠ ਰਹੇ ਆ ਉਹਨਾਂ ਨੂੰ ਇਹ ਦਿਮਾਗੀ ਪਰੇਸ਼ਾਨੀਆਂ ਜਿਹੜੀਆਂ ਹੋ ਜਾਂਦੀਆਂ ਆ
0: ਉਹ ਵਿਚਾਰੇ ਸੜਕਾਂ ਤੇ ਖਲੋ ਕੇ ਮੰਗਦੇ ਵੀ ਉਹ ਹੀ ਆ ਜੀ
1: ਬਿਲਕੁਲ ਬਿਲਕੁਲ ਬਿਲਕੁਲ ਤੇ ਇਹਨਾਂ ਵਾਸਤੇ ਜਿਹੜੀਆਂ ਗ੍ਰਾਂਟਾਂ ਸੀਗੀਆਂ ਉਹ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਜਿਹਦੇ ਨਾਲ ਉਹ ਕਹਿੰਦੇ ਆ $2 ਬਿਲੀਅਨ ਆ ਜਿਹੜੇ ਉਹ
0: ਡਾਕਟਰ ਸਾਹਿਬ ਆ ਗਏ ਆ ਮੈਂ ਜੇ ਤੁਸੀਂ ਆਪਣਾ ਫੋਨ ਕੱਟ ਦਿਓ ਫਿਰ ਮੈਂ ਤੁਹਾਨੂੰ ਮੁੜ ਕੇ ਮਿਲਾਉਣਾ ਮਿਲਦਾ ਨੀ ਪਤਾ ਨੀ ਕੀ ਚੱਕਰ ਹੋ ਗਿਆ
1: ਬਿਲਕੁਲ
0: ਓਕੇ ਜੀ ਹੋਲਡ ਕਰਿਓ ਜੀ ਡਾਕਟਰ ਸਾਹਿਬ ਹੋਲਡ ਕਰਿਓ ਜੀ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ ਤੇ ਅਗਲਾ ਪ੍ਰੋਗਰਾਮ ਤੁਹਾਨੂੰ ਪਤਾ ਡਾਕਟਰ ਸਾਹਿਬ ਦਾ ਹੁੰਦਾ ਹੈ ਤੇ ਉਹਨਾਂ ਦੇ ਨਾਲ ਆਪਾਂ ਅਗਲੇ ਪ੍ਰੋਗਰਾਮ ਬਾਰੇ ਗੱਲਬਾਤ ਕਰਦੇ ਹਾਂ ਜੀ ਡਾਕਟਰ ਸਾਹਿਬ ਉਹਨਾਂ ਦੇ ਨਾਲ ਉਹਨਾਂ ਚਿਰ ਮੈਂ ਇੱਕ ਜਿਹੜਾ ਮੈਸੇਜ ਹੈ ਡਾਕਟਰ ਸਾਹਿਬ ਦਾ ਉਹਨੂੰ ਆਪਾਂ ਪਲੇ ਕਰ ਦਿੰਦੇ ਹਾਂ ਤੇ ਫਿਰ ਆਪਾਂ ਨਾਲੋ ਨਾਲ ਉਹਨਾਂ ਦੇ ਨਾਲ ਚੱਲਦੇ ਹਾਂ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਤੇ ਮੈਂ ਲੱਭ ਲਾ ਜੀ ਕਿੱਥੇ ਆ ਡਾਕਟਰ ਸਾਹਿਬ ਹੋਲਡ ਕਰੋ ਸਰ दोस्तों तुसी सुन रहे हो दिल दी आवाज प्रवास रेडियो फ्रैंकफर्ट जर्मनी। सो मैं हाँ तुहाडा दोस्त ते होस्ट दर्शन सिंह खक ते इधर चल गया डॉक्टर साहब मैनू रोक के करना पएगा जी फिर तुहानू दो मिनट रोकूंगा मैं फिर मैसेज प्ले करदा जी ते डॉक्टर साहब आओ जी वेलकम जी आयां नूं सत श्री अकाल
2: जी कोई गल नहीं प्रोग्राम तुसी बाद चो कर सकदे हो प्रोग्राम दे बाद जी मैसेज कर सकदे हो और मैसेज नालों ज्यादा जो तुसी अपने आप बोल दिंदे हो ज्यादा वधिया
0: जी जी थैंक यू।
2: सो रेडियो प्रवास रेडियो सबरंग यूट्यूब फेसबुक मीडिया ते मैनू वेखण ते सुनण वाले सारे ही श्रोतियां नूं गुरदीप सिंह संधु होम्योपैथिक कंसल्टेंट वालों बड़े प्यार ते सत्कार दे नाल सत श्री अकाल। मैं हाजिर हाँ तुहाडा रोजाना वाला शो हैल्थ एजुकेशन लैक्चर सीरीज शो लैके और जिवें तुसी जानदे हो कि असी आम तौर ते तुहाडे वल्लों कुछ आ रहा है
0: नहीं आ गया जी अपने चीमा साहब ऐड हो गए।
2: ओके जी चीमा साहब ऐड आवाज पहुंच रही है
1: जी जी बिलकुल
2: ओके मेहरबानी। सो असी जीवन नूं ओदी अडल्ट एज तक लै गए सां ते अडल्ट एज तो बाद फिर असीं सोचा सी भी इस सारी बनतर दा असल आधार की है ते उस असल आधार नूं लभदे होए असीं सैल ते पहुंचे सां भी सब तो छोटी यूनिट दी जिहड़ी है ओह सैल आ ते सैल किस तरह दा यूनिट हैगी है जिहदे विच ओह सारियां क्रियावां हुंदियां ने जिहड़ियां इक शरीर दे विच क्रियावां हुंदियां ने। तो इस करके फिर असीं ओहनूं फरोलना शुरू कीता सी भई केहड़ी केहड़ी ऑर्गेनल्स या केड़ा केड़ा अंग सैल दे विच हैगा है जिहदे करके शरीर दे विच जिहड़े जिहड़े सिस्टम ने ओह कम करदे ने उहनां दी शनाखत असीं करनी शुरू करी सी और उहनां दी शनाखत करदे होयां असीं सैल मैंबरेन सैल दे अंदर दाखल होण वास्ते सब तों पहलां दीवार नूं लंघण दी कोशिश कीती सी जिहनूं असीं सैल मैंबरेन कहा सीगा ओहदी डिस्क्रिप्शन आपां दित्ती सी ते ओहदी डिस्क्रिप्शन तों बाद फिर आपां इह कहा सीगा ਭਈ ਜੇ ਇਹ ਸੈੱਲ ਮੈਂਬਰੇਨ ਖਰਾਬ ਹੋ ਜਾਵੇ ਟੁੱਟ ਭੱਜ ਜਾਵੇ ਤੇ ਫਿਰ ਜੇ ਆਵਾਜਾਈ ਆਮ ਹੀ ਹੋ ਜਾਏਗੀ ਕਸਟਮ ਡਿਪਾਰਟਮੈਂਟ ਰੁਕ ਜਾਏਗਾ ਤੇ ਅਲਟੀਮੇਟਲੀ ਕੀ ਫਿਰ ਹੋ ਸਕਦਾ ਆ ਉਹ ਸਾਰੀਆਂ ਗੱਲਾਂ ਉਹ ਨਿਸ਼ਾਨੀਆਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਸਨ ਕਿ ਸੈੱਲ ਮੈਂਬਰੇਨ ਦੇ ਡੈਮੇਜ ਹੋ ਜਾਣ ਦੇ ਨਾਲ ਸਭ ਤੋਂ ਵੱਡਾ ਇਫੈਕਟ ਕੀ ਹੋਏਗਾ ਤੇ ਫਿਰ ਉਹਦਾ ਅਸੀਂ ਹੱਲ ਕੀ ਕਰਨਾ ਹੈ ਇਹ ਆਪਾਂ ਦੱਸ ਸਕਦੇ ਸਾਂ। ਉਸ ਤੋਂ ਬਾਅਦ ਫਿਰ ਅਸੀਂ ਕਿਹਾ ਸੀਗਾ ਕਿ ਸੈਂਟ੍ਰੋਸੋਮ ਸੋਰੀ ਮੇਰੇ ਖਿਆਲ ਸਾਈਟੋਪਲਾਜ਼ਮ ਦੱਸਿਆ ਮੈਂ ਕਿਉਂਕਿ ਕਾਫੀ ਸਾਰੀਆਂ ਚੀਜ਼ਾਂ ਨੇ ਨਾ ਸਾਈਟੋਪਲਾਜ਼ਮ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਈਟੋਪਲਾਜ਼ਮ ਅੰਦਰ ਦਾ ਇਨਵਾਇਰਮੈਂਟ ਹੈਗਾ ਆ ਉਹਦੇ ਬਾਰੇ ਜਿਵੇਂ ਸਾਡਾ ਹਵਾ ਦਾ ਇਨਵਾਇਰਮੈਂਟ ਹੈਗਾ ਆ ਮੱਛੀਆਂ ਵਾਸਤੇ ਪਾਣੀ ਦਾ ਇਨਵਾਇਰਮੈਂਟ ਹੈਗਾ ਆ ਇਸੇ ਤਰ੍ਹਾਂ ਸਾਰੀਆਂ ਚੀਜ਼ਾਂ ਦਾ ਆਪਣਾ ਆਪਣਾ ਇਨਵਾਇਰਮੈਂਟ ਹੈ ਜੀ ਤੇ ਜੋ ਸੇਫਲੀ ਆਰਾਮ ਨਾਲ ਰਹਿ ਸਕਦੇ ਨੇ ਜਿਉਂ ਸਕਦੇ ਨੇ ਉਹ ਉਹਨਾਂ ਦਾ ਇਨਵਾਇਰਮੈਂਟ ਹੁੰਦਾ ਆ ਔਰ ਇਸ ਇਨਵਾਇਰਮੈਂਟ ਦੇ ਮੁਤਾਬਕ ਸੈੱਲ ਦਾ ਆਪਣਾ ਇੱਕ ਇਨਵਾਇਰਮੈਂਟ ਹੈ ਜਿਹੜਾ ਸਾਡੇ ਇਸ ਬਾਹਰੀ ਇਨਵਾਇਰਮੈਂਟ ਦੇ ਨਾਲੋਂ ਥੋੜਾ ਵੱਖਰਾ ਹੈਗਾ ਔਰ ਉਹਦੇ ਬਾਰੇ ਸਾਈਟੋਪਲਾਜ਼ਮ ਦੀ ਸਾਰੀ ਡਿਟੇਲ ਮੈਂ ਦੱਸੀ ਸੀ ਤੇ ਜੇ ਸਾਈਟੋਪਲਾਜ਼ਮ ਖਰਾਬ ਹੋ ਜਾਵੇ ਤੇ ਕਿਵੇਂ ਖਰਾਬ ਹੁੰਦਾ ਤੇ ਕੀ ਉਹਦੇ ਚ ਹੁੰਦਾ ਹੈ ਜਦੋਂ ਐਸਾ ਹੋ ਜਾਵੇ ਤੇ ਫਿਰ ਬਾਕੀ ਕੀ ਪ੍ਰੋਬਲਮ ਸਾਡੇ ਸਾਹਮਣੇ ਆ ਸਕਦੀਆਂ ਨੇ ਉਹਦੇ ਬਾਰੇ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਡਿਟੇਲ ਕਰ ਚੁੱਕੇ ਸੀ ਪਰ ਕੱਲ ਮੈਨੂੰ ਪ੍ਰੋਗਰਾਮ ਤੋਂ ਪਹਿਲਾਂ ਇੱਕ ਮੈਸੇਜ ਆ ਗਿਆ ਮੇਰੇ ਕਿਉਂਕਿ ਕਾਫੀ ਸਾਰੇ ਪੇਸ਼ੈਂਟ ਮੇਰੇ ਕੋਲ ਕੈਂਸਰ ਦੇ ਨੇ ਬ੍ਰੇਨ ਕੈਂਸਰ ਬ੍ਰੇਨ ਟਿਊਮਰ ਬ੍ਰੈਸਟ ਕੈਂਸਰ ਯੂਟ੍ਰਾਈਨ ਕੈਂਸਰ ਪ੍ਰੋਸਟੇਟ ਕੈਂਸਰ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ ਟਿਊਮਰ ਸੈੱਲ ਕਾਰਸੀਨੋਮਾ ਤੁਹਾਡੇ ਪ੍ਰਿਜ਼ਨਾਂ ਦੇ ਵਿੱਚ ਚੀਮਾ ਸਾਹਿਬ ਇੱਕ ਇੰਟਰਸਟਾਈਨਲ ਕੈਂਸਰ ਦਾ ਵੀ ਕੇਸ ਮੈਂ ਠੀਕ ਕਰਿਆ ਹੈਗਾ ਇਸ ਤਰ੍ਹਾਂ ਕਰਕੇ ਕਾਫੀ ਸਾਰੇ ਕੇਸਿਸ ਕੈਂਸਰ ਦੇ ਹੁਣ ਤੱਕ ਮੇਰੀ ਹਿਸਟਰੀ ਦੇ ਵਿੱਚ ਅਮਰੀਕਾ ਦੇ ਵਿੱਚ ਆਏ ਨੇ ਔਰ ਜਿਹੜੇ ਬੜੀ ਗੁਰੂ ਦੀ ਕਿਰਪਾ ਨਾਲ ਹੀ ਮੈਨੂੰ ਬਲੱਡ ਕੈਂਸਰ ਵੀ ਠੀਕ ਹੋਇਆ। ਸੋ ਐਸਾ ਕੱਲ ਜਿਹੜਾ ਕੇਸ ਮੇਰੇ ਕੋਲ ਆਇਆ ਉਹ ਵਲੇਹੋ ਤੋਂ ਸੀ ਔਰ ਵਲੇਹੋ ਤੋਂ ਕੈਂਸਰ ਦਾ ਸੀ ਤੇ ਉਹ ਕਹਿੰਦੇ ਜੀ ਪਹਿਲਾਂ ਕੈਂਸਰ ਦੇ ਸਬੰਧ ਵਿੱਚ ਸਾਰੀ ਗੱਲਬਾਤ ਦੱਸੋ ਤੇ ਮੈਂ ਇਹ ਸੋਚਿਆ ਵੀ ਠੀਕ ਹੈ ਇਹਨਾਂ ਨਾਲ ਤੇ ਹਰ ਪੇਸ਼ੈਂਟ ਨੂੰ ਮੈਨੂੰ ਦੱਸਣਾ ਹੀ ਪੈਂਦਾ ਹੈ ਡਿਟੇਲ ਸਮਝਾਉਣੀ ਪੈਂਦੀ ਜੋ ਉਹਨਾਂ ਦੀ ਬਿਮਾਰੀ ਹੁੰਦੀ ਹੈ ਉਹਦੇ ਮੁਤਾਬਕ ਤੇ ਕਿਉਂ ਨਾ ਇਹ ਜਾਣਕਾਰੀ ਇਸ ਚੱਲਦੇ ਹੋਏ ਸੀਰੀਅਲ ਨੂੰ ਰੋਕ ਕੇ ਆਮ ਪਬਲਿਕ ਵਾਸਤੇ ਵੀ ਸਾਂਝੀ ਕੀਤੀ ਜਾਵੇ ਵੀ ਅਸਲ ਦੇ ਵਿੱਚ ਕੈਂਸਰ ਹੈ ਕੀ ਆ ਉਹਨਾਂ ਲੈਂਗੁਏਜ ਦੇ ਉਸ ਲੈਂਗੁਏਜ ਕੋਈ ਜਿਹੜੀ ਮੈਡੀਕਲ ਟਰਮੀਨੋਲੋਜੀ ਦੀ ਲੈਂਗੁਏਜ ਹੈ ਨਾ ਉਹ ਥੋੜੀ ਜਿਹੀ ਡਿਫਰੈਂਟ ਹੈ ਉਹ ਤੋਂ ਸਾਰਿਆਂ ਨੂੰ ਸਮਝ ਨਹੀਂ ਆਉਂਦੀ ਪਰ ਆਪਾਂ ਜਿਹੜੀ ਗੱਲ ਇੱਥੇ ਕਰਨੀ ਹੈ ਉਹ ਇਸ ਤਰ੍ਹਾਂ ਕਰਨੀ ਕਿ ਆਮ ਲੇਮੈਨ ਬੰਦਾ ਜਿਹਦਾ ਮੈਡੀਕਲ ਨਾਲ ਕੋਈ ਸਬੰਧ ਨਹੀਂ ਹੈਗਾ ਉਸ ਨੂੰ ਵੀ ਸਮਝ ਆਵੇ ਵੀ ਅਸਲ ਵਿੱਚ ਕੈਂਸਰ ਕੀ ਹੁੰਦਾ ਹੈ। ਹੁਣ ਤਾਂ ਕੈਂਸਰ ਦੀਆਂ ਬੜੀਆਂ ਸਾਰੀਆਂ ਫਾਰਮਾਂ ਬਣ ਗਈਆਂ ਨੇ, ਬੜੇ ਸਾਰੇ ਟੀਕਾਕਾਰ। ਜੇ ਬਲੱਡ ਵਿਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਹੈ, ਜੇ ਲਿੰਫ ਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਆ, ਕਿਸੇ ਗਲੈਂਡ ਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਆ, ਇਸੇ ਤਰ੍ਹਾਂ ਬੋਨ ਚ ਕੈਂਸਰ ਹੁੰਦਾ। ਭਾਵ ਕੀ ਕਿ ਜਿੰਨੇ ਅੰਗ ਨੇ ਉਹਨਾਂ ਦੇ ਵਿਚ ਹੋਣ ਵਾਲੇ ਕੈਂਸਰ ਦੀ ਕਿਸਮ ਵੱਖਰੀ ਤੇ ਉਹਦਾ ਨਾਂ ਵੱਖਰਾ ਹੋ ਜਾਂਦਾ, ਪਰ ਅਸਲ ਦੇ ਵਿਚ ਜਿਹੜਾ ਕੈਂਸਰ ਹੈ ਕੁਛ ਉਹਦੇ ਆਪਣੇ ਸਿਮਟਮ, ਕੁਝ ਆਪਣੀਆਂ ਗੱਲਾਂ, ਕੁਛ ਆਪਣੇ ਕਰੈਕਟਰ ਹੋਣਗੇ ਜਿਹੜੇ ਅੱਜ ਮੈਂ ਚਾਹੁੰਦਾ ਵੀ ਆਪਾਂ ਇਸ ਪ੍ਰੋਗਰਾਮ ਨੂੰ ਰੋਕ ਕੇ ਤੇ ਤੁਹਾਡੇ ਨਾਲ ਸਾਂਝੇ ਕੀਤੇ ਜਾਣ, ਸਾਰੇ ਸੱਜਣੇ ਇਸ ਗੱਲ ਨੂੰ ਸੁਣ ਲੈਣ, ਕਿਉਂਕਿ ਇਸ ਵੇਲੇ ਸਾਰੀ ਦੁਨੀਆਂ ਦੇ ਵਿਚ ਦੋ ਨੰਬਰ ਤੇ ਹਾਰਟ ਅਟੈਕ ਨੰਬਰ ਇਕ ਤੇ ਆ, ਦੋ ਨੰਬਰ ਦੇ ਉਪਰ ਸਾਡੇ ਕੋਲ ਕੈਂਸਰ ਹੈ ਜਿਹਦੇ ਨਾਲ ਸਭ ਤੋਂ ਜ਼ਿਆਦਾ ਡੈਥ ਸਾਰੀ ਸਾਰੀ ਸ੍ਰਿਸ਼ਟੀ ਦੇ ਵਿਚ ਹੋ ਰਹੀਆਂ ਨੇ। ਇਹਦਾ ਮਤਲਬ ਇਹ ਵੀ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਬਿਮਾਰੀ ਹੈਗੀ ਜਿਹਦੇ ਨਾਲ ਬਹੁਤੀਆਂ ਮੌਤਾਂ। ਮੌਤ ਹੋਣ ਦਾ ਮਤਲਬ ਹੈ ਵੀ ਮਰਨਾ ਤਾਂ ਸਾਰੇ ਹੀ ਹੈ, ਪਰ ਉਮਰ ਤੋਂ ਪਹਿਲਾਂ, ਜਦੋਂ ਕਿ ਆਮ ਸਾਡੀ ਇੱਕ ਐਕਸਪੈਕਟੇਸ਼ਨ ਹੁੰਦੀ ਹੈ ਕਿ ਆ ਬੰਦਾ ਇੰਨਾ ਚਿਰ ਜੀਏਗਾ, ਉਹ ਓਨਾ ਚਿਰ ਨਾ ਜੀਏ ਤੇ ਉਹਦਾ ਕਾਰਨ ਹੋਵੇ ਹਾਰਟ ਅਟੈਕ ਜਾਂ ਉਹਦਾ ਕਾਰਨ ਹੋਵੇ ਕੈਂਸਰ, ਤੇ ਫਿਰ ਅਸੀਂ ਉਹਨਾਂ ਬਿਮਾਰੀਆਂ ਦੇ ਨਾਂ ਉਹਦੀ ਡੈਥ ਲਾ ਦਿੰਦੇ ਹਾਂ ਵੀ ਇਹ ਇਸ ਕਰਕੇ ਹੋਇਆ ਕਿਉਂਕਿ ਇਹਨੂੰ ਫਲਾਣੀ ਬਿਮਾਰੀ ਸੀਗੀ। ਹਾਂਜੀ, ਇਸ ਕਰਕੇ ਜਿਹੜਾ ਕੈਂਸਰ ਆ ਇਹਨੂੰ ਕਹਿੰਦੇ ਨੇ ਸੈਕੰਡ ਮੋਸਟ ਕਾਮਨ ਡਿਜ਼ੀਜ਼ ਆ, ਕਾਮਨ ਕਾਜ਼ ਆ ਡੈਥ ਦਾ, ਜਿਹਦੇ ਕਰਕੇ ਲੋਕਾਂ ਦੀ ਡੈਥ ਹੁੰਦੀ ਹੈ। ਠੀਕ ਹੈ, ਹੁਣ ਆਓ ਆਪਾਂ ਜਾਣੀਏ ਵੀ ਅਸਲ ਦੇ ਵਿਚ ਕੈਂਸਰ ਹੈ ਕੀ। ਆਮ ਤੌਰ ਤੇ ਕੀ ਹੁੰਦਾ ਆ ਕਿ ਸਿਸਟਮ ਚੱਲਦੇ ਵਿਚ ਕੋਈ ਨਾ ਕੋਈ ਖਰਾਬੀ ਤਾਂ ਆ ਹੀ ਸਕਦੀ ਹੈ, ਕੋਈ ਨਾ ਕੋਈ ਬਿਮਾਰੀ ਮਸ਼ੀਨਰੀ ਚੱਲਦੀ ਹੈ ਤੇ ਆ ਹੀ ਸਕਦੀ ਹੈ। ਲੇਕਿਨ ਜਿਹੜੀ ਵੀ ਖਰਾਬੀ ਸਾਡੇ ਸਰੀਰ ਦੇ ਵਿਚ ਆਉਂਦੀ ਹੈ ਨਾ, ਉਹਦੀ ਅਸੀਂ ਡਿਵੀਜ਼ਨ ਕੀਤੀ ਹੋਈ ਹੈ। ਹੁਣ ਜੇ ਅਸੀਂ ਜਿਵੇਂ ਸੈੱਲ ਦੇ ਵਿਚ ਕੋਈ ਖਰਾਬੀ ਆ ਜਾਵੇ ਤੇ ਅਸੀਂ ਉਹਨੂੰ ਕਹਿੰਦੇ ਹਾਂ ਇਨਫਲਾਮੇਸ਼ਨ। ਕਿਸੇ ਦਾ ਮੁੰਡਾ ਆ ਪੀਣ ਲੱਗ ਗਿਆ ਤੇ ਜੇ ਪਹਿਲੀ ਸਟੇਜ ਹਟਾਇਆ ਜਾ ਸਕਦਾ, ਪਰ ਜੇ ਸ਼ਰਾਬ ਪੀ ਕੇ ਤੇ ਉਹ ਘਰ ਦੇ ਭਾਂਡੇ ਵੇਚਣੇ ਸ਼ੁਰੂ ਕਰ ਦੇਵੇ ਤੇ ਗੱਲ ਸਟੇਜ ਲੰਘ ਗਈ, ਹੋਰ ਵੱਧ ਗਈ। ਦੂਜੀ ਸਟੇਜ ਸੈੱਲ ਦੀ, ਜਦੋਂ ਸੈੱਲ ਖਰਾਬ ਹੋਣਾ ਸ਼ੁਰੂ ਹੁੰਦਾ, ਪਹਿਲੀ ਸਟੇਜ ਹੋ ਗਈ ਇਨਫਲਾਮੇਸ਼ਨ, ਦੂਜੀ ਸਟੇਜ ਹੋ ਗਈ ਡੀਜਨਰੇਸ਼ਨ, ਤੇ ਡੀਜਨਰੇਸ਼ਨ ਇੰਨੀ ਖਰਾਬ ਹੋ ਗਈ ਕਿ ਉਹਦੇ ਵਿਚ ਅਜੇ ਵੀ ਰਿਵਰਸ ਦੇ ਚਾਂਸਿਸ ਹੁੰਦੇ ਨੇ, ਅਜੇ ਵੀ ਚਾਂਸਿਸ ਹੁੰਦੇ ਨੇ ਕਿ ਸਰੀਰ ਉਹਨੂੰ ਆਪਣੇ ਆਪ ਕੰਟਰੋਲ ਕਰ ਲਵੇ। ਲੇਕਿਨ ਕਈ ਵਾਰ ਐਸਾ ਹੁੰਦਾ ਵੀ ਘਰ ਦੇ ਭਾਂਡੇ ਤਾਂ ਮੁੰਡੇ ਨੇ ਵੇਚ ਦਿੱਤੇ, ਹੁਣ ਗੁਆਂਢੀਆਂ ਦੇ ਵੀ ਭਾਂਡੇ, ਗੁਆਂਢੀਆਂ ਦਾ ਵੀ ਸਮਾਨ ਚੁੱਕ ਕੇ ਵੇਚਣ ਲੱਗ ਗਿਆ, ਸ਼ਰਾਬ ਨਸ਼ੇ ਦੇ ਵਿਚ ਇੱਥੋਂ ਤੱਕ ਪਹੁੰਚ ਗਿਆ। ਤੇ ਜਦੋਂ ਇਹ ਸਟੇਜ ਹੋਵੇ, ਤੀਸਰੀ ਸਟੇਜ ਜਿਹਨੂੰ ਅਸੀਂ ਕਹਿੰਦੇ ਨਿਕਰੋਸਿਸ, ਨਿਕਰੋਸਿਸ ਹੋ ਗਿਆ, ਭਾਵ ਹੈ ਵੀ ਹੁਣ ਇਹਦਾ ਹਾਲਾਤ ਬਦਲਣ ਵਾਲਾ ਨਹੀਂ, ਇਹ ਸੁਧਰਨ ਵਾਲਾ ਨਹੀਂ, ਇਹ ਤਾਂ ਇਹਨੂੰ ਅਲੱਗ ਹੀ ਕਰਨਾ ਪੈਣਾ ਆ। ਜਦੋਂ ਇਸ ਤਰ੍ਹਾਂ ਸਥਿਤੀ ਹੋ ਜਾਵੇ ਪਹਿਲਾਂ ਦੀ, ਤੇ ਉਸ ਨੂੰ ਅਸੀਂ ਕਹਿੰਦੇ ਹਾਂ ਨਿਕਰੋਸਿਸ। ਤੇ ਉਸ ਤੋਂ ਬਾਅਦ ਦੀ ਇੱਕ ਹੋਰ ਸਥਿਤੀ ਹੈਗੀ ਆ, ਜਦੋਂ ਉਹ ਵੇਖੋ ਵੀ ਇਹ ਤਾਂ ਯਾਰ ਐਮਲਟੀਆਂ ਦਾ ਘਰ ਆ ਜੀ, ਉਹ ਕਿਹੜੇ ਪਾਸੇ ਜਾਣਾ ਜੀ, ਤੁਸੀਂ ਦੇ ਘਰੇ ਜਾਣਾ, ਅਮਰੀਕਾ ਦੇ ਮਹੱਲੇ ਜਾਣਾ ਹੈਗੇ ਜੀ। ਮਤਲਬ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਣ, ਭਾਈ ਉਹ ਆਪਦੇ ਖਾਨਦਾਨ ਨੂੰ ਬਦਨਾਮ ਕਰਦੇ ਵੀ ਇਹ ਸਾਡੇ ਸੋਸਾਇਟੀ ਚ ਚੱਲਣ ਯੋਗ ਨਹੀਂ ਰਹਿ ਗਿਆ, ਤੇ ਉਹਨੂੰ ਅਸੀਂ ਕਹਿੰਦੇ ਹਾਂ ਗੈਂਗਰੀਨ। ਸੋ ਇਹ ਸੈੱਲ ਦੀ ਡਿਟੋਰੇਸ਼ਨ ਦੀਆਂ, ਸੈੱਲ ਦੇ ਖਰਾਬ ਹੋਣ ਦੀਆਂ ਸਟੇਜਾਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ। ਹੁਣ ਆਪਾਂ ਕੈਂਸਰ ਦੀ ਗੱਲ ਕਰ ਰਹੇ ਹਾਂ, ਪਰ ਆਮ ਤੌਰ ਤੇ ਆਹ ਜਿਹੜੀਆਂ ਸਟੇਜਾਂ ਮੈਂ ਤੁਹਾਨੂੰ ਦੱਸੀਆਂ ਨੇ, ਇਹ ਕਿਸੇ ਵੀ ਸਿਸਟਮ ਦੇ ਵਿਚ ਜ਼ਰੂਰੀ ਨਹੀਂ ਕਿ ਇਹ ਕੈਂਸਰ ਹੋਣ। ਕਦੋਂ ਇਹਨਾਂ ਨੇ ਕੈਂਸਰ ਹੋਣਾ ਹੈ ਆਪਾਂ ਉਹ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਆਮ ਤੌਰ ਤੇ ਹਰੇਕ ਸਿਸਟਮ ਦਾ, ਜਿੰਨੇ ਵੀ ਬਾਡੀ ਚ ਸਿਸਟਮ ਨੇ, ਜਿਵੇਂ ਰੈਸਪੀਰੇਟਰੀ ਸਿਸਟਮ ਹੈ, ਨੱਕ ਤੋਂ ਚੱਲਦਾ ਹੈ ਤੱਕ ਪਹੁੰਚਦਾ ਹੈ, ਸਰਕੂਲੇਟਰੀ ਸਿਸਟਮ ਹੈ, ਹਾਰਟ ਤੋਂ ਸ਼ੁਰੂ ਹੁੰਦਾ ਹੈ ਤੇ ਹਾਰਟ ਤੇ ਫਿਰ ਵਾਪਸ ਆ ਕੇ ਸੈੱਲਾਂ ਤੋਂ ਹੋ ਕੇ ਤੇ ਵਾਪਸ ਆ ਕੇ ਮੁੱਕਦਾ ਹੈਗਾ। ਕਿਡਨੀ ਦਾ ਸਿਸਟਮ ਹੈ, ਯੂਰੀਨਰੀ ਸਿਸਟਮ ਹੈ, ਡਾਇਜੈਸਟਿਵ ਸਿਸਟਮ ਹੈ, ਜਿੰਨੇ ਵੀ ਸਿਸਟਮ ਅਸੀਂ ਗਿਣੇ ਨੇ ਨਾ, ਨੌ ਸਿਸਟਮ, ਉਹਨਾਂ ਸਾਰਿਆਂ ਦਾ ਇੱਕ ਆਪਣਾ ਚਲਨ ਹੈ, ਆਪਣੀ ਇੱਕ ਸ਼ੁਰੂਆਤ ਹੈ ਤੇ ਆਪਣਾ ਇੱਕ ਐਂਡ ਹੈ। ਕਿੱਥੇ ਆ ਕੇ ਸ਼ੁਰੂਆਤ ਹੁੰਦੀ ਤੇ ਕਿੱਥੋਂ ਜਾ ਕੇ ਉਹਨਾਂ ਦੀ ਐਂਡ ਹੁੰਦਾ ਆ, ਉਹ ਸਾਰਾ ਹੈ। ਆਮ ਤੌਰ ਤੇ ਆ ਜਿਹੜੀਆਂ ਕੰਡੀਸ਼ਨਾਂ ਮੈਂ ਤੁਹਾਨੂੰ ਸੈੱਲ ਦੀਆਂ ਦੱਸੀਆਂ ਨੇ ਨਾ, ਇਨਫਲਾਮੇਸ਼ਨ, ਡੀਜਨਰੇਸ਼ਨ, ਨਿਕਰੋਸਿਸ, ਗੈਂਗਰੀਨ, ਇਹ ਉਸ ਚੈਨਲ ਦੇ ਵਿਚ ਜਦੋਂ ਚੱਲਦੀਆਂ ਨੇ ਤੇ ਅਸੀਂ ਫਿਰ ਉਸ ਇੱਕ ਸਿਸਟਮ ਨੂੰ ਲੈ ਕੇ ਹੀ ਉਹਦਾ ਡਾਇਗਨੋਸ ਕਰਦੇ ਹਾਂ, ਉਹਦੇ ਇੱਕ ਸਿਸਟਮ ਦੇ ਵਿਚ ਹੀ ਅਸੀਂ ਸਮਝਦੇ ਹਾਂ ਵੀ ਇਹ ਬਿਮਾਰੀ ਹੈ ਤੇ ਇਸ ਸਿਸਟਮ ਦਾ ਕੋਈ ਹੱਲ ਕਰਨਾ ਚਾਹੀਦਾ। ਠੀਕ ਹੈ, ਹੁਣ ਇਹਦੇ ਨਾਲੋਂ ਉਸ ਕੈਂਸਰ ਵੱਖਰਾ ਕਿਵੇਂ, ਗੈਂਗਰੀਨ ਵੀ ਹੋ ਗਿਆ, ਨਿਕਰੋਸਿਸ ਵੀ ਹੋ ਗਿਆ, ਸਾਰਾ ਕੁਝ ਤਾਂ ਖਰਾਬ ਹੋ ਗਿਆ, ਕੰਮ ਤੇ ਕਰਦਾ ਨੀ ਉਹ ਅੰਗ, ਆਂਤਰੀਆਂ ਹੋ ਗਈਆਂ, ਫੇਫੜੇ ਹੋ ਗਏ, ਕੁਝ ਵੀ ਹੋ ਗਿਆ, ਅੰਗ ਤੋਂ ਕੰਮ ਕਰ ਨਹੀਂ ਰਿਹਾ। ਅਲਟੀਮੇਟ ਇਹਦੇ ਨਾਲੋਂ ਵੱਖਰਾ ਕੈਂਸਰ ਦੀ ਗੱਲਾਂ ਦੀ ਨਿਸ਼ਾਨੀ ਇਹ ਹੈ ਕਿ ਜਦੋਂ ਕੋਈ ਬੈਰੀਅਰ ਤੋੜ ਦੇਵੇ, ਜਿਹੜਾ ਇੱਕ ਬੈਰੀਅਰ ਆ ਕਿ ਡਾਇਜੈਸਟਿਵ ਸਿਸਟਮ ਦੇ ਵਿੱਚ ਸਟੋਮਕ ਚ ਕੋਈ ਪ੍ਰੋਬਲਮ ਆ ਗਈ। ਹੁਣ ਸਟੋਮਕ ਦੀ ਪ੍ਰੋਬਲਮ ਜੇ ਆ ਗਈ, ਜਾਂ ਤਾਂ ਇਹਦੇ ਆਂਤਰੀਆਂ ਦੇ ਉਤਲੇ ਪਾਸੇ ਮੂੰਹ ਤੱਕ ਕੋਈ ਖਰਾਬੀ ਆ ਸਕਦੀ, ਉਲਟੀ ਆ ਗਈ, ਚੀਕਚਾ ਹੋਣਾ ਸ਼ੁਰੂ ਹੋ ਗਿਆ, ਸੋਜ ਪੈ ਹੋ ਗਿਆ, ਜਾਂ ਇਹਦੇ ਹੇਠਾਂ ਵਾਲੇ ਪਾਸੇ ਟੱਟੀਆਂ ਲੱਗ ਗਈਆਂ, ਖੂਨ ਹੋ ਗਿਆ, ਜ਼ਖਮ ਹੋ ਗਏ, ਕੁਛ ਵੀ ਹੋ ਗਏ, ਪਰ ਰਿਹਾ ਇਹ ਸਾਰਾ ਆਂਤੜੀਆਂ ਦੇ ਵਿੱਚ ਹੀ, ਰਿਹਾ ਇਹ ਸਾਰਾ ਡਾਇਜੈਸਟਿਵ ਸਿਸਟਮ ਦੇ ਵਿੱਚ ਹੀ। ਸਮਝ ਗਏ ਨਾ ਤੁਸੀਂ ਇਸ ਗੱਲ ਨੂੰ? ਪਰ ਜਦੋਂ ਕੋਈ ਇਸ ਤਰ੍ਹਾਂ ਦੀ ਸੋਜ, ਕੋਈ ਇਸ ਤਰ੍ਹਾਂ ਦਾ ਜ਼ਖਮ, ਕੋਈ ਇਸ ਤਰ੍ਹਾਂ ਦੀ ਡਿਵੈਲਪਮੈਂਟ ਆਪਣਾ ਬੈਰੀਅਰ ਤੋੜ ਦੇ ਗੁਆਂਢੀਆਂ ਦੇ ਪੱਠੇ ਵੱਢਣੇ ਸ਼ੁਰੂ ਕਰ ਦੇਵੇ, ਗੁਆਂਢੀਆਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦੇਵੇ, ਤੇ ਉਸ ਵੇਲੇ ਇਹਨੂੰ ਅਸੀਂ ਕਹਿੰਦੇ ਹਾਂ ਕੈਂਸਰ। ਠੀਕ ਹੈ ਜੀ। ਸਭ ਤੋਂ ਪਹਿਲੀ ਤਾਂ ਗੱਲ ਇਹ ਆ, ਸਿਸਟਮ ਦਾ ਬੈਰੀਅਰ ਤੋੜ ਕੇ ਜਦੋਂ ਕੋਈ ਬਿਮਾਰੀ ਗੁਆਂਢ ਵਾਲੇ ਪਾਸੇ ਨੂੰ ਵੀ ਨੁਕਸਾਨ ਕਰੇ, ਤੇ ਉਸ ਵੇਲੇ ਇਹ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਕਿ ਅਸੀਂ ਇਹਨੂੰ ਕਹਿੰਦੇ ਹਾਂ ਵੀ ਕੈਂਸਰ, ਫਿਰ ਅਸੀਂ ਉਹਦੀਆਂ ਡਿਵੀਜ਼ਨਾਂ ਵਗੈਰਾ ਕਰਦੇ ਹਾਂ। ਹਾਂਜੀ। ਦੂਸਰੀ ਗੱਲ ਇਸ ਕੈਂਸਰ ਦੀ ਇਹ ਹੁੰਦੀ ਆ ਕਿ ਇਹਦੀ ਜਿਹੜੀ ਇੱਕ ਜੈਨੇਟਿਕਲੀ ਹਰੇਕ ਅੰਗ ਦੇ ਵਧਣ ਦਾ ਇੱਕ ਸਪੈਸੀਫਿਕ ਲੈਂਥ ਹੈਗੀ ਹੈ, ਇੱਕ ਸਪੈਸੀਫਿਕ ਹਾਈਟ ਹੈਗੀ ਹੈ, ਇੱਕ ਸਪੈਸੀਫਿਕ ਏਰੀਆ ਹੈਗਾ। ਮੈਂ ਐਗਜ਼ਾਮਪਲ ਦਿਆਂ ਆਸਾਨ ਨੂੰ ਸਮਝਣ ਨੂੰ, ਤੁਸੀਂ ਆ ਮੇਰੀਆਂ ਉਂਗਲਾਂ ਵੇਖ ਰਹੇ ਹੋ ਨਾ ਜੀ, ਮੈਂ ਸਾਹਿਬ ਇਹ ਜਿਹੜੀਆਂ ਉਂਗਲਾਂ ਹਨ ਇਹਨਾਂ ਉਂਗਲਾਂ ਦਾ ਸਾਈਜ਼ ਵੱਖਰਾ ਵੱਖਰਾ ਹੈ, ਔਰ ਮੇਰੇ ਜੈਨੇਟਿਕ ਕਰੈਕਟਰ ਦੇ ਮੁਤਾਬਕ ਮੇਰੀ ਚੀਚੀ ਕਿੰਨੀ ਕੁ ਹੋਣੀ ਚਾਹੀਦੀ ਹੈ, ਮੇਰਾ ਮਿਡਲ ਰਿੰਗ ਫਿੰਗਰ ਕਿੰਨੀ ਕੁ ਹੋਣੀ ਚਾਹੀਦੀ ਹੈ, ਮੇਰੀ ਮਿਡਲ ਫਿੰਗਰ ਜਿਹੜੀ ਹੈ ਉਹਦੇ ਨਾਲ ਰਿੰਗ ਫਿੰਗਰ ਕਿੰਨੀ ਛੋਟੀ ਹੋਣੀ ਚਾਹੀਦੀ ਹੈ, ਮੇਰੀ ਇੰਡੈਕਸ ਫਿੰਗਰ ਜਿਹੜੀ ਹੈ ਉਹ ਮਿਡਲ ਫਿੰਗਰ ਨਾਲ ਕਿੰਨੀ ਹੋਣੀ ਚਾਹੀਦੀ ਹੈ, ਇਹ ਇੱਕ ਮੇਰਾ ਜੈਨੇਟਿਕ ਕਰੈਕਟਰ ਹੈ। ਇਸ ਜੈਨੇਟਿਕ ਕਰੈਕਟਰ ਦੇ ਮੁਤਾਬਕ ਹਰ ਅੰਗ, ਮੰਨ ਲਿਆ ਜ਼ਖਮ ਵੀ ਹੋ ਗਿਆ, ਕੁਛ ਵੀ ਹੋ ਗਿਆ, ਅਗਰ ਟੁੱਟ ਭੱਜ ਵੀ ਗਿਆ, ਤਾਂ ਉਸ ਨੇ ਜਦੋਂ ਡਿਵੈਲਪ ਕਰਨਾ ਹੈ ਤੇ ਉਹਦੀ ਮੈਕਸੀਮਮ ਲਿਮਿਟ ਇਹ ਆ, ਜੇ ਉਹ ਵੱਧ ਸਕਦਾ ਆ ਤੇ ਉਹਦੀ ਮੈਕਸੀਮਮ ਲਿਮਿਟ ਇਹ ਹੈ ਜੈਨੇਟਿਕ ਕਰੈਕਟਰ ਦੇ ਮੁਤਾਬਕ। ਪਰ ਜੇ ਕੋਈ ਬਿਮਾਰੀ ਕਿਸੇ ਹਾਲਾਤ ਦੇ ਵਿੱਚ ਕਿਸੇ ਅੰਗ ਦੇ ਵਿੱਚ ਹੋਵੇ ਤੇ ਉਹ ਇਹ ਜੈਨੇਟਿਕ ਕਰੈਕਟਰ ਭੁੱਲ ਜਾਵੇ, ਹੁਣ ਤੁਸੀਂ ਐਗਜ਼ਾਮਪਲ ਇਹਦੀ ਸੁਣਿਓ, ਸਾਨੂੰ ਇਹ ਪਤਾ ਆ ਵੀ ਜਿਹੜਾ ਸਾਡਾ ਲਿਵਰ ਆ ਨਾ ਉਹ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਹੈ, ਤਾਂ ਖੱਬੇ ਪਾਸੇ ਵੀ ਪਰ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਤੇ ਸਾਨੂੰ ਪਤਾ ਨਹੀਂ ਲੱਗਦਾ, ਉਹਦਾ ਨਾਰਮਲ ਤੌਰ ਤੇ ਉਹਦਾ ਪਤਾ ਨਹੀਂ ਲੱਗਦਾ ਸਾਨੂੰ। ਔਰ ਤਿਲੀ ਜਿਹੜੀ ਹੈ ਉਹ ਪਸਲੀਆਂ ਦੇ ਥੱਲੇ ਮਸੇ ਰਹਿੰਦੀ ਹੈ, ਨਾਰਮਲ ਤੌਰ ਤੇ ਸਾਨੂੰ ਉਹਦਾ ਪਤਾ ਨਹੀਂ ਲੱਗਦਾ। ਜੇ ਲਿਵਰ ਚ ਕੋਈ ਨੁਕਸ ਪੈ ਜਾਵੇ, ਸੁਣ ਰਹੇ ਹੋ ਨਾ ਤੁਸੀਂ, ਜੇ ਲਿਵਰ ਦੇ ਵਿੱਚ ਕੋਈ ਨੁਕਸ ਪੈ ਜਾਵੇ ਤਾਂ ਫੇਰ ਨੁਕਸ ਗਾਲ ਬਲੈਡਰ ਨੂੰ ਜਾ ਸਕਦਾ ਹੈ, ਇਹਦਾ ਨੁਕਸ ਜਿਹੜਾ ਬਾਇਲ ਡਕਟ ਨੂੰ ਜਾ ਸਕਦਾ ਹੈ, ਇਹਦਾ ਨੁਕਸ ਉਹਦੇ ਤੋਂ ਬਾਇਲ ਡਕਟ ਤੋਂ ਆਂਤੜੀਆਂ ਵਿੱਚ, ਇੱਕ ਚੈਨਲ ਹੈ ਨਾ ਉਹਦਾ, ਇੱਕ ਨਾਰਮਲ ਚੈਨਲ ਹੈ, ਇਹ ਉਹਦੇ ਮੁਤਾਬਕ ਜਾਏਗਾ। ਪਰ ਜਦੋਂ ਇਹ ਬੈਰੀਅਰ ਟੁੱਟ ਜਾਵੇ, ਹੁਣ ਲਿਵਰ ਦੇ ਨਾਲ ਡਾਇਰੈਕਟਲੀ ਸਾਹਮਣੇ ਹੇਠਾਂ ਕਿਡਨੀ ਹੈਗੀ ਹੈ, ਲਿਵਰ ਦੇ ਉੱਪਰ ਵਾਲੇ ਪਾਸੇ ਸਾਹਮਣੇ ਉੱਪਰ ਫੇਫੜੇ ਹੈਗੇ ਆ, ਹੁਣ ਜਦੋਂ ਲਿਵਰ ਦੀ ਕੋਈ ਵੀ ਬਿਮਾਰੀ ਨਾਰਮਲ ਵੱਧ ਗਿਆ, ਕੋਈ ਗੱਲ ਨੀ, ਨਾਰਮਲ ਉਹਦੇ ਫਰਕ ਪੈ ਗਿਆ, ਉਹਦਾ ਬਾਇਲ ਚ ਵਾਧਾ ਘਾਟਾ ਹੋ ਗਿਆ, ਗਾਲ ਬਲੈਡਰ ਸਟੋਨ ਹੋ ਗਏ ਨੇ, ਜਾਂ ਲਿਵਰ ਚ ਸੋਜ ਹੋ ਗਈ ਹੈ, ਕੁਝ ਵੀ ਹੋ ਗਿਆ ਆ, ਤਾਂ ਉਹ ਇੱਕ ਚੈਨਲ ਦੇ ਵਿੱਚ ਰਹੇਗਾ, ਉਹ ਚੈਨਲ ਦੇ ਵਿੱਚ ਰਹਿੰਦਾ ਹੈ, ਉਸੇ ਸਟੇਜ ਵਿੱਚ ਜਾ ਰਿਹਾ ਜਿਹਨੂੰ ਅਸੀਂ ਇਨਫਲਾਮੇਸ਼ਨ ਡੀਜਨਰੇਸ਼ਨ ਕਲੋਸਿਸ ਵਾਲੇ ਪਾਸੇ ਲੈ ਕੇ ਜਾ ਰਿਹਾ, ਬਹੁਤ ਹੀ ਸ਼ਰਾਬ ਪੀਤੀ ਤੇ ਲਿਵਰ ਖਰਾਬ ਹੋ ਗਿਆ ਤੇ ਅਸੀਂ ਉਹਨੂੰ ਨਿਕਰੋਸਿਸ ਗੈਂਗਰੀਨ ਤੱਕ ਵੀ ਲੈ ਜਾਂਦੇ ਵੀ ਨਹੀਂ ਭਾਈ ਤੇਰਾ ਠੀਕ ਨ਀ ਹੋਣਾ, ਜੇ ਤੂੰ ਸ਼ਰਾਬ ਪੀਤੀ ਤੇ ਮਰ ਜਾਏਗਾ ਤੇਰਾ ਇੰਨਾ ਖਤਮ ਵੀ ਹੋ ਗਿਆ। ਪਰ ਮੈਂ ਹੁਣ ਇਹ ਕਹਿ ਰਿਹਾ ਹਾਂ ਕਿ ਜਿਹੜੇ ਆਂਢ ਗੁਆਂਢ ਦੇ ਅੰਗ ਹਨ, ਜੇ ਉਹਨਾਂ ਆਂਢ ਗੁਆਂਢ ਦੇ ਅੰਗਾਂ ਨੂੰ ਵੀ ਉਹੀ ਤਕਲੀਫ ਹੋਣੀ ਸ਼ੁਰੂ ਹੋ ਜਾਵੇ, ਜਿਹੜੀ ਚੇਂਜ, ਜਿਹੜੀ ਨਿਕਰੋਸਿਸ, ਜਿਹੜਾ ਗੈਂਗਰੀਨ, ਜਿਹੜੀ ਡੀਜਨਰੇਸ਼ਨ ਇਸ ਇੱਕ ਅੰਗ ਵਿੱਚ ਹੋਈ ਹੈ, ਉਹਦੇ ਨਾਲ ਦੇ ਅੰਗਾਂ ਦੀ ਤਾਂ ਬਾਉਂਡਰੀ ਵੱਖਰੀ ਹੈ, ਇਸ ਘਰ ਦੀ ਚਾਰ ਦੀਵਾਰੀ ਵੱਖਰੀ ਸੀ, ਉਸ ਘਰ ਦੀ ਚਾਰ ਦੀਵਾਰੀ ਵੱਖਰੀ ਸੀ, ਹਰੇਕ ਅੰਗ ਜਿਹੜਾ ਹੈ ਇੱਕ ਮੈਂਬਰਨ ਦੇ ਰਾਹੀਂ ਬਲਿਆ ਹੋਇਆ, ਉਹਦੀ ਆਪਣੀ ਬਾਉਂਡਰੀ ਬਣੀ ਹੋਈ ਹੈ। ਸੋ ਜਦੋਂ ਇਹ ਆਪਣਾ ਵਲਗਣ, ਆਪਣੀ ਬਾਉਂਡਰੀ, ਆਪਣੀ ਚਾਰ ਦੀਵਾਰੀ ਤੋੜ ਕੇ ਦੂਜੇ ਹੋਰ ਕਿਸੇ ਸਿਸਟਮ ਦੇ, ਕਿਉਂਕਿ ਫੇਫੜਿਆਂ ਤਾਂ ਕਹਿੰਦਾ ਸੰਬੰਧ ਕੀ ਹੈ ਰੈਸਪੀਰੇਸ਼ਨ ਨਾਲ, ਲਿਵਰ ਦੇ ਨਾਲ ਤਾਂ ਨਹੀਂ ਸੰਬੰਧ ਹੈਗਾ, ਇਸੇ ਤਰ੍ਹਾਂ ਕਿਡਨੀ ਦਾ ਸੰਬੰਧ ਹੇਠਾਂ ਲਿਵਰ ਦੇ ਨਾਲ ਨਹੀਂ ਹੈਗਾ, ਉਹਦਾ ਤਾਂ ਕੰਮ ਹੀ ਹੋ ਰਿਹਾ ਹੈਗਾ। ਜਦੋਂ ਕੋਈ ਵੀ ਅੰਗ ਆਪਣਾ ਬੈਰੀਅਰ ਤੋੜ ਕੇ ਆਂਢ ਗੁਆਂਢ ਦੇ ਅੰਗਾਂ ਦੇ ਵਿਚ ਉਸੇ ਤਰ੍ਹਾਂ ਦੀ ਹੀ ਚੇਂਜ ਤਬਦੀਲੀ ਪੈਦਾ ਕਰਨੀ ਸ਼ੁਰੂ ਕਰ ਦੇਵੇ। ਫੰਕਸ਼ਨ ਤਾਂ ਸਧਾਰਨ ਤੌਰ ਤੇ ਵੀ ਹੋ ਜਾਂਦਾ ਹੈ ਨਾ ਕਿ ਭਾਰ ਜ਼ਿਆਦਾ ਹੋ ਗਿਆ ਤੇ ਕਿਡਨੀ ਦਾ ਫੰਕਸ਼ਨ ਜਿਹੜਾ ਕਈ ਵਾਰ ਫੇਲ ਹੋ ਜਾਂਦਾ ਹੈ, ਪਰ ਉਹ ਮਕੈਨੀਕਲ ਪ੍ਰੈਸ਼ਰ ਹੈ ਉਹਦੇ ਕਰਕੇ ਹੈਗੇ ਆ। ਥਾਇਰਾਇਡ ਕਿਸੇ ਦਾ ਵੱਧ ਗਿਆ ਤੇ ਥਾਇਰਾਇਡ ਜੇ ਲੰਬਾ ਪੈਂਦਾ ਸੁਣਦਾ ਸਿੱਧਾ ਤੇ ਉਹਦਾ ਸਾਹ ਵਾਲੀ ਨਾਲੀ ਤੇ ਭਾਰ ਪੈਂਦਾ, ਉਹ ਸਾਹ ਔਖਾ ਹੋ ਜਾਂਦਾ, ਪਰ ਉਹ ਸਾਹ ਦੇ ਨਾਲ ਸੰਬੰਧਿਤ ਗੱਲ ਨਹੀਂ ਹੈਗੀ। ਇਹਨਾਂ ਚੀਜ਼ਾਂ ਤੋਂ ਅਲਾਵਾ ਪਾਸੇ ਹੋ ਕੇ ਜਦੋਂ ਹਰ ਹਾਲਾਤ ਦੇ ਵਿਚ ਹੀ ਬਾਕੀ ਕੋਈ ਹੋਰ ਸਿਸਟਮ ਸਰੀਰ ਦਾ ਕੰਮ ਕਰਨਾ ਬੰਦ ਕਰ ਦੇਵੇ, ਕਿਉਂਕਿ ਗੁਆਂਢੀਆਂ ਦੇ ਘਰੇ ਮਰਗ ਹੋ ਗਈ ਤਾਂ ਸਾਡੇ ਘਰ ਵੀ ਅਫਸੋਸ ਤਾਂ ਹੋਏਗਾ ਹੀ ਨਾ, ਅਸੀਂ ਗੁਆਂਢ ਚ ਰਹਿੰਦੇ ਹਾਂ, ਉਹਨਾਂ ਉਹਨਾਂ ਦਰਦ ਤਕਲੀਫ਼ ਸਾਰੀ ਗੱਲ ਹੋਏਗੀ ਹੈਗੀ। ਸੋ ਇਸ ਹਿਸਾਬ ਤੇ ਜਦੋਂ ਕੋਈ ਬਿਮਾਰੀ, ਜਦੋਂ ਕੋਈ ਟਿਊਮਰ, ਜਦੋਂ ਕੋਈ ਇਸ ਤਰ੍ਹਾਂ ਦਾ ਹਾਲਾਤ, ਟਿਸ਼ੂ ਚੇਂਜ ਕਹੋਗੇ ਤੁਸੀਂ, ਟਿਸ਼ੂ ਚੇਂਜ ਜਦੋਂ ਇਸ ਸਟੇਜ ਤੇ ਪਹੁੰਚ ਜਾਵੇ ਭਾਈ ਉਹਦੀ ਬਦਬੂ, ਉਹਦੀ ਗਲਨ ਸੜਨ, ਉਹਦੇ ਘਰ ਲੱਗੀ ਹੋਈ ਅੱਗ ਗੁਆਂਢੀਆਂ ਦੇ ਘਰ ਨੂੰ ਵੀ ਸਾੜਨਾ ਸ਼ੁਰੂ ਕਰ ਦੇਵੇ। ਪੰਜਾਬੀ ਚ ਤੁਸੀਂ ਇਹ ਬਹੁਤ ਵਧੀਆ ਐਗਜ਼ਾਮਪਲ ਹੈਗੀ ਹੈ ਭਾਈ, ਜੇ ਸਾਡੇ ਘਰੇ ਅੱਗ ਲੱਗੀ ਹੈ ਤੇ ਅਸੀਂ ਰਸੋਈ ਚ ਕੰਟਰੋਲ ਕਰ ਲਿਆ ਤੇ ਠੀਕ ਆ, ਤੇ ਜਦੋਂ ਗੁਆਂਢੀਆਂ ਦੇ ਘਰ ਵੀ ਉਹੀ ਅੱਗ ਪਹੁੰਚ ਜਾਵੇ ਸਰੀਰ ਦੇ ਵਿਚ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੇ ਉਦੋਂ ਅਸੀਂ ਇਹਨੂੰ ਕਹਿੰਦੇ ਹਾਂ ਕੈਂਸਰ। ਠੀਕ ਹੈ ਜੀ, ਇਹ ਸਮਝ ਲੱਗ ਗਈ ਇਸ ਗੱਲ ਦੀ ਆਸਾਨੀ ਨਾਲ ਕਿ ਕੈਂਸਰ ਆਮ ਤੌਰ ਤੇ ਸੈੱਲਾਂ ਦੀ ਇਸ ਟਾਈਪ ਦੀ ਚੇਂਜ ਹੈ ਜਿਹੜਾ ਆਪਣਾ ਘਰ ਛੱਡ ਕੇ ਗੁਆਂਢੀਆਂ ਨੂੰ ਵੀ ਸਾੜੇ, ਗੁਆਂਢੀਆਂ ਦੇ ਅੰਗਾਂ ਨੂੰ ਵੀ ਉਸ ਤਰ੍ਹਾਂ ਦਾ ਫਰਕ ਪਾਵੇ। ਠੀਕ ਹੈ, ਦੂਸਰੀ ਗੱਲ ਕਿਸੇ ਵੀ ਅੰਗ ਦਾ ਇੱਕ ਜੈਨੇਟਿਕ ਕਰੈਕਟਰ ਹੈ ਕਿ ਇਹਦਾ ਇੰਨਾ ਸਾਈਜ਼ ਹੋਣਾ ਚਾਹੀਦਾ ਹੈ, ਇੰਨੀ ਲੈਂਥ ਹੋਣੀ ਚਾਹੀਦੀ ਹੈ, ਕੱਦ ਕਿਸੇ ਦਾ 7 ਫੁੱਟ ਹੈ ਤੇ ਕਿਸੇ ਦਾ 5 ਫੁੱਟ ਹੈ ਤੇ ਕਿਸੇ ਦਾ ਕਿੰਨਾ ਹੈਗਾ, ਉਹਦੇ ਮੁਤਾਬਕ ਉਹਨਾਂ ਦਾ ਜੈਨੇਟਿਕ ਕਰੈਕਟਰ ਹੈਗਾ ਆ, ਇਹਦੀਆਂ ਉਂਗਲਾਂ ਏਡੀਆਂ ਏਡੀਆਂ ਹੋਣਗੀਆਂ, ਇਹਦਾ ਲਿਵਰ ਏਡਾ ਏਡਾ ਹੋਏਗਾ, ਇਹਦਾ ਫਲਾਣਾ ਏਡਾ ਏਡਾ ਹੋਏ, ਸਾਰੀਆਂ ਚੀਜ਼ਾਂ ਦੀ ਗਿਣਤੀ ਮਿਣਤੀ ਹੁੰਦੀ ਹੈ। ਸੋ ਉਸ ਗਿਣਤੀ ਮਿਣਤੀ ਦੇ ਮੁਤਾਬਕ ਹੀ ਅਗਰ ਕੋਈ ਇਹ ਬੈਰੀਅਰ ਤੋੜ ਦੇਵੇ ਤੇ ਉਸ ਨੂੰ ਵੀ ਅਸੀਂ ਕੈਂਸਰ ਕਹਿੰਦੇ ਹਾਂ। ਠੀਕ ਹੈ ਜੀ, ਸੋ ਕੈਂਸਰ ਦੀ ਡੈਫੀਨੇਸ਼ਨ ਜਿੰਨੇ ਵੀ ਸੱਜਣ ਸੁਣਦੇ ਨੇ ਉਹ ਇਹ ਸੁਣ ਲੈਣ ਕਿ ਜਦੋਂ ਕੋਈ ਵੀ ਬਿਮਾਰੀ ਇੱਕ ਅੰਗ ਦੇ ਵਿਚ ਹੁੰਦਿਆਂ ਹੋਇਆ ਦੂਸਰੇ ਅੰਗਾਂ ਦੇ ਕੰਮ ਨੂੰ ਵੀ ਪ੍ਰਭਾਵਿਤ ਕਰ ਦੇਵੇ, ਤੇ ਕੰਮ ਨੂੰ ਪ੍ਰਭਾਵਿਤ ਕਰਨ ਦਾ ਮਕਸਦ ਹੁੰਦਾ ਫੰਕਸ਼ਨਲ ਤੌਰ ਤੇ ਨਹੀਂ, ਸਟਰਕਚਰਲ ਤੌਰ ਤੇ। ਕੈਂਸਰ ਦੀ ਗੱਲ ਹੋ ਰਹੀ ਹੈ, ਇਹ ਦੋ ਗੱਲਾਂ ਸਮਝਣ ਦੀ ਲੋੜ ਆ। ਫੰਕਸ਼ਨਲ ਦੀ ਗੱਲ ਮੈਂ ਉਹੀ ਜਿਵੇਂ ਥਾਇਰਾਇਡ ਦੀ ਗੱਲ ਦੱਸੀ ਸੀ, ਜੇ ਥਾਇਰਾਇਡ ਗੁਆਇਟਰ ਬਹੁਤਾ ਵੱਧ ਜਾਵੇ ਤੇ ਲੰਮੇ ਪੈਣ ਨਾਲ ਉਹਦਾ ਭਾਰ ਸਾਹ ਨਲੀ ਤੇ ਪਵੇਗਾ ਤੇ ਸਾਹ ਆਉਣਾ ਔਖਾ ਹੋ ਜਾਏਗਾ, ਇਹਨੂੰ ਅਸੀਂ ਕਹਿੰਦੇ ਹਾਂ ਫੰਕਸ਼ਨਲ ਪ੍ਰੋਬਲਮ, ਕਿ ਫੰਕਸ਼ਨ ਦੇ ਕਰਕੇ ਜੋ ਸਿੱਧੇ ਬੈਠ ਜਾਓਗੇ ਸਾਹ ਨਹੀਂ ਔਖਾ ਹੋਏਗਾ। ਇਸੇ ਤਰ੍ਹਾਂ ਹੀ ਲਿਵਰ ਬਹੁਤਾ ਵੱਧ ਗਿਆ, ਉਹਦਾ ਹੇਠਲੇ ਪਾਸੇ ਜਾਂ ਤਾਂ ਆਂਤੜੀਆਂ ਤੇ ਪ੍ਰੈਸ਼ਰ ਪੈ ਗਿਆ ਤੇ ਕਬਜ਼ ਹੋਣੀ ਸ਼ੁਰੂ ਹੋ ਗਈ, ਪੇਟ ਫੁੱਲਣਾ ਸ਼ੁਰੂ ਹੋ ਗਿਆ, ਜਾਂ ਕਿਡਨੀ ਤੇ ਪ੍ਰੈਸ਼ਰ ਪੈ ਗਿਆ ਤੇ ਉਹਦੇ ਪ੍ਰੈਸ਼ਰ ਦੇ ਕਰਕੇ ਇਸ ਤਰ੍ਹਾਂ ਹੋ ਗਿਆ। ਜਾਂ ਬੜੀ ਵਧੀਆ ਐਗਜ਼ਾਮਪਲ ਹੈਗੀ ਹੈ, ਜਦੋਂ ਕਿਸੇ ਬੀਬੀ ਨੂੰ ਪ੍ਰੈਗਨੈਂਸੀ ਹੋ ਜਾਂਦੀ ਹੈ ਤੇ ਉਹਨੂੰ ਡਾਕਟਰ ਕਹਿੰਦੇ ਨੇ ਵੀ ਭਾਈ ਤੈਨੂੰ ਜੈਸਟੇਸ਼ਨਲ ਡਾਇਬੀਟੀਜ਼ ਹੋ ਗਈ ਹੈ, ਐਲਬੋਮੀ ਯੂਰੀਆ ਹੋ ਗਿਆ ਹੈਗਾ, ਤੇਰੇ ਪਿਸ਼ਾਬ ਦੇ ਐਲਬੋਮਨ ਬਹੁਤ ਆ ਰਹੀ ਹੈ। ਉਹਦਾ ਮਤਲਬ ਕੀ ਹੋਇਆ ਕਿ ਬੱਚੇਦਾਨੀ ਦਾ ਭਾਰ ਵੱਧ ਗਿਆ, ਉਹ ਕਿਡਨੀ ਦੇ ਉੱਪਰ ਪੈ ਗਿਆ ਜਿਹਦੇ ਕਰਕੇ ਫਿਲਟਰੇਸ਼ਨ ਡਿਫੈਕਟਿਵ ਹੋ ਗਿਆ, ਔਰ ਇਹ ਸਾਰਾ ਕੰਮ ਕੀ ਹੈ ਮਕੈਨੀਕਲ, ਉਹਦਾ ਫੰਕਸ਼ਨਲ ਕੰਮ ਹੈਗਾ। ਜਦੋਂ ਉਹ ਪ੍ਰੈਗਨੈਂਸੀ ਡਿਲੀਵਰ ਹੋ ਜਾਏਗੀ, ਨਾਰਮਲ ਹੋ ਜਾਏਗੀ, ਤੇ ਸੰਭਾਵਨਾ ਇਹ ਆ ਵੀ ਜਿਹੜੀ ਇਹ ਪ੍ਰੋਬਲਮ ਬਣੀ ਸੀ ਇਹ ਨਾਰਮਲ ਹੋ ਜਾਏਗੀ, ਇਹ ਇਸ ਤਰ੍ਹਾਂ ਦੀ ਨਹੀਂ ਰਹੇਗੀ। ਪਰ ਜੇ ਇਸ ਤਰ੍ਹਾਂ ਦਾ ਕੋਈ ਕਾਰਨ ਨਾ ਦਿਸੇ ਵੀ ਜੇ ਆਹ ਰਿਲੀਵ ਹੋ ਜਾਵੇ ਤੇ ਫਿਰ ਆਹ ਕੰਮ ਜਿਹੜਾ ਠੀਕ ਹੋ ਜਾਊਗਾ, ਜੇ ਆਹ ਪਾਸਾ ਐਂ ਕਰ ਲਈਏ ਤੇ ਫਿਰ ਕੰਮ ਐਂ ਠੀਕ ਹੋ ਜਾਊਗਾ, ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਾ ਦੱਸੇ ਕੁਝ ਵੀ ਹੋ ਜਾਵੇ। ਹੁਣ ਕੰਮ ਗੁਆਂਢੀਆਂ ਦਾ ਵੀ ਖਰਾਬ ਹੋ ਗਿਆ, ਹੁਣ ਨਾਲ ਲੱਗਦੇ ਅੰਗਾਂ ਦਾ ਵੀ ਕੰਮ ਖਰਾਬ ਹੋ ਗਿਆ, ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਕੈਂਸਰ। ਕਿਸੇ ਵੀ ਬਿਮਾਰੀ ਦੇ ਵਿਚ ਜਦੋਂ ਇੱਕ ਸਿਸਟਮ ਨਹੀਂ, ਕਿਉਂਕਿ 9 ਸਿਸਟਮ ਨੇ, ਇੱਕ ਸਿਸਟਮ ਨਹੀਂ, ਜਦੋਂ ਇੱਕ ਸਿਸਟਮ ਦੇ ਇਫੈਕਟ ਜਿਹੜੇ ਨੇ ਉਹ ਦੂਸਰੇ ਸਿਸਟਮ ਦੇ ਵਿਚ ਵੀ ਦਿਸਣ ਲੱਗ ਜਾਣ, ਉਹਦਾ ਕੰਮ ਵੀ ਇਸ ਤਰ੍ਹਾਂ ਪ੍ਰਭਾਵਿਤ ਹੋਵੇ ਵੀ ਭਾਵੇਂ ਇਹ ਅੰਗ ਕੱਢ ਵੀ ਦਿਓ ਤੇ ਬਾਵਜੂਦ ਇਸ ਦੇ ਵੀ ਉਹ ਦੂਸਰਾ ਅੰਗ ਜਿਹੜਾ ਆ ਉਹ ਖਰਾਬੀ ਰਹੇਗੀ, ਕਿਉਂਕਿ ਉਹ ਵਿਚਾਰਾ ਆਪਣਾ ਹੀ ਗੱਲ ਛੱਡ ਗਿਆ ਹੈਗਾ, ਇਸ ਗੁਆਂਢ ਦੇ ਸੇਕ ਕਰਕੇ ਉਹਨੂੰ ਵੀ ਇੰਨੀ ਪ੍ਰੋਬਲਮ ਆ ਗਈ ਹੈ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਇਸ ਤਰ੍ਹਾਂ ਦੀ ਬਿਮਾਰੀ ਹੈ। ਆਮ ਬਿਮਾਰੀਆਂ ਇੱਕ ਅੰਗ ਇੱਕ ਸਿਸਟਮ ਦੇ ਵਿਚ ਚੱਲਣ ਕਰਦੀਆਂ ਨੇ ਫੰਕਸ਼ਨਲ ਤੌਰ ਤੇ, ਔਰ ਅਗਰ ਉਹਨਾਂ ਨੂੰ ਕੋਈ ਬਿਮਾਰੀ ਹੋਵੇ ਵੀ ਤੇ ਉਹ ਬਿਮਾਰੀ ਉਸ ਚੈਨਲ ਦੇ ਵਿੱਚ ਹੀ ਚੱਲਣੀ ਹੈ ਜਿਹੜੀ ਇੱਕ ਸਿਸਟਮ ਦਾ ਚੈਨਲ ਹੁੰਦਾ ਹੈ। ਲੇਕਿਨ ਜਦੋਂ ਕੋਈ ਬਿਮਾਰੀ ਇੱਕ ਅੰਗ ਵਿੱਚ ਹੋ ਗਏ ਬਾਕੀ ਹੋਰ ਸਿਸਟਮਾਂ ਦੇ ਚੈਨਲ ਵੀ ਖਰਾਬ ਕਰ ਦੇਵੇ, ਉਹਨਾਂ ਦਾ ਚਲਨ ਖਰਾਬ ਹੋ ਜਾਵੇ ਤੇ ਔਰ ਫਿਰ ਇਸ ਸਿਸਟਮ ਦਾ ਹੁਣ ਕਈ ਚੀਜ਼ਾਂ ਕੱਟ ਵੱਢ ਕੇ ਸਰਜਰੀ ਦੇ ਤੌਰ ਤੇ ਸਿੱਟ ਦਿੰਦੇ ਹਾਂ, ਓਕੇ ਠੀਕ ਹੈ ਯਾਰ ਤੇਰੇ ਇਹਦੇ ਚ ਨੁਕਸ ਆ ਗਿਆ ਸੀਗਾ ਅਸੀਂ ਇਹਨੂੰ ਕੱਟ ਕੇ ਵੱਢ ਸੁੱਟਦਾ ਬਾਹਰ ਸਿੱਟਦਾ। ਹੁਣ ਹੋਣਾ ਕੀ ਚਾਹੀਦਾ ਆ, ਹੁਣ ਗੁਆਂਢੀਆਂ ਤੋਂ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ ਨਾ, ਲਿਵਰ ਵਧਿਆ ਸੀਗਾ ਲਿਵਰ ਦਾ ਪੀਸ ਕੱਟ ਕੇ ਡਾਕਟਰ ਨੇ ਸੁੱਟ ਦਿੱਤਾ, ਹੁਣ ਤਾਂ ਨਹੀਂ ਹੋਣਾ ਚਾਹੀਦਾ। ਲੇਕਿਨ ਨਹੀਂ, ਜੇ ਇਸ ਤਰ੍ਹਾਂ ਦੇ ਕਿਸੇ ਅੰਗ ਨੂੰ ਕੱਟ ਵੱਢ ਕਰਕੇ ਤੇ ਤੁਸੀਂ ਇਹ ਆਖੋ ਵੀ ਉਹ ਜਿਸ ਕਰਕੇ ਪ੍ਰੈਸ਼ਰ ਪੈਂਦਾ ਸੀ ਦੂਜੇ ਅੰਗ ਤੇ ਉਹ ਠੀਕ ਹੋ ਗਿਆ ਤੇ ਉਹ ਠੀਕ ਨਾ ਹੋਵੇ, ਉਹਦਾ ਕੰਮ ਡਿਸਟਰਬ ਹੈਗਾ ਹੀ ਹੈਗਾ ਆ, ਤਾਂ ਉਸ ਨੂੰ ਅਸੀਂ ਕੈਂਸਰ ਕਹਿੰਦੇ ਹੈਗੇ। ਹੁਣ ਦੂਸਰੀ ਗੱਲ, ਕੈਂਸਰ ਦੀਆਂ ਦੋ ਟਾਈਪ ਦੀਆਂ ਕੰਡੀਸ਼ਨਾਂ ਨੇ। ਇੱਕ ਤਾਂ ਕੰਡੀਸ਼ਨ ਹੁੰਦੀ ਹੈ ਕਿ ਟਿਊਮਰ ਫਾਰਮ ਕਰਦਾ ਹੈ, ਗਿਲਟੀਆਂ ਬਣਾਉਂਦਾ ਹੈ। ਇਹਨਾਂ ਗਿਲਟੀਆਂ ਵਿੱਚ ਕੱਲਾ ਗਿਲਟੀਆਂ ਨਾ ਸਮਝੋ, ਲਾਈਕੋਮਾ ਵਗੈਰਾ ਗਿਲਟੀਆਂ ਨਾ ਸਮਝੋ, ਇਹਦੇ ਚ ਮੌਕੇ ਵੀ ਆ ਸਕਦੇ ਨੇ, ਸਕਿਨ ਟੈਗਸ ਵਗੈਰਾ ਵੀ ਆ ਸਕਦੇ ਨੇ, ਇਹਦੇ ਚ ਕਿਸੇ ਬੋਨ ਦੀ ਐਕਸਟਰਾ ਡਿਵੈਲਪਮੈਂਟ ਵੀ ਆ ਸਕਦੀ, ਹੱਡੀ ਦੀ ਕਿਸੇ ਦੀ ਡਿਵੈਲਪਮੈਂਟ ਵੀ ਆ ਸਕਦੀ ਹੈ। ਮਤਲਬ ਕਿਸੇ ਵੀ ਤਰ੍ਹਾਂ ਕਿਸੇ ਅੰਗ ਦਾ ਆਪਣੇ ਜੈਨੇਟਿਕ ਕਰੈਕਟਰ ਨੂੰ ਲੰਘ ਕੇ ਆਮ ਲੋੜ ਨਾਲੋਂ ਵੱਧ ਵੱਧ ਜਾਣਾ ਜਾਂ ਵਿੰਗੇ ਕਹਿੰਦੇ। ਦੂਸਰੀ ਗੱਲ ਇਹ ਆ ਕਿ ਆਮ ਤੌਰ ਤੇ ਜਿਹੜੀ ਵੀ ਚੀਜ਼ ਤੁਰਦੀ ਹੈ, ਮੰਨ ਲਾ ਜਦ ਅਸੀਂ ਪਾਣੀ ਲਾ ਰਹੇ ਹਾਂ ਖਾਲੇ ਦੇ ਵਿੱਚ ਤੇ ਪਾਣੀ ਲਾ ਰਹੇ ਹਾਂ ਤੇ ਖਾਲੇ ਦੇ ਵਿੱਚ ਜਾਣਾ ਚਾਹੀਦਾ ਨਾ ਇਸ ਨੂੰ। ਲੇਕਿਨ ਜਦੋਂ ਕੋਈ ਖਾਲਾ ਉਛਲ ਕੇ ਗੁਆਂਢੀਆਂ ਨੂੰ ਜਿੱਥੇ ਪਾਣੀ ਨਹੀਂ ਪੈਣਾ ਚਾਹੀਦਾ ਉਥੇ ਵੀ ਪਾਣੀ ਪੈਣਾ ਸ਼ੁਰੂ ਹੋ ਜਾਵੇ, ਉਛਲ ਗਈ ਨਹਿਰ ਉਛਲ ਗਈ ਜਾਂ ਖਾਲਾ ਉਛਲ ਗਿਆ, ਤੇ ਉਸ ਹਾਲਾਤ ਦੇ ਵਿੱਚ ਜੇ ਤੁਸੀਂ ਪਿੱਛੋਂ ਪਾਣੀ ਬੰਦ ਵੀ ਕਰ ਦਿੱਤਾ, ਲੇਕਿਨ ਜਿੱਥੇ ਤੁਸੀਂ ਸਲਾਬ ਕਰ ਦਿੱਤੀ ਉਹ ਤਾਂ ਸਲਾਬ ਹੈਗੀ ਹੈਗੀ ਹੈ ਨਾ, ਉਹਦਾ ਉਹਦੀ ਰਿਪੇਅਰ ਤਾਂ ਫਿਰ ਵੱਖਰੀ ਹੋਣੀ ਹੈ ਨਾ। ਤੇ ਜਦੋਂ ਵੀ ਬਿਮਾਰੀ ਦੇ ਤੌਰ ਤੇ ਸਰੀਰ ਦੇ ਵਿੱਚ ਇੱਕ ਅੰਗ ਦੀ ਬਿਮਾਰੀ ਦੇ ਕਰਕੇ ਦੂਜੇ ਅੰਗ ਦੇ ਵਿੱਚ ਖਰਾਬੀ ਹੋਈ ਹੋਵੇ ਤੇ ਉਹ ਖਰਾਬੀ ਪਹਿਲੇ ਅੰਗ ਦੀ ਬਿਮਾਰੀ ਨੂੰ ਕੱਟ ਵੱਢ ਕਰਕੇ ਬਾਹਰ ਸੁੱਟਣ ਦੇ ਮੁਤਾਬਕ ਵੀ ਠੀਕ ਨਾ ਹੋਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਕੈਂਸਰ ਹੋ ਗਿਆ ਹੈ। ਸੋ ਇਹ ਇੱਕ ਤਰ੍ਹਾਂ ਇਹਦੀਆਂ ਇਨੋਵੇਸ਼ਨ ਦੀਆਂ ਜਾਂ ਇਹ ਕੰਡੀਸ਼ਨਾਂ ਹਨ। ਅਗਲੀ ਗੱਲ ਇਹ ਆ ਕਿ ਕੈਂਸਰ ਦੇ ਨਾਲ ਜਿੰਨੀ ਵੀ ਅੰਗਾਂ ਦੀ ਡਿਵੈਲਪਮੈਂਟ ਹੁੰਦੀ, ਇੱਕ ਤਾਂ ਇਹ ਆ ਕਿ ਸਪੀਡ ਅਪ ਨਾਰਮਲ ਸੈੱਲਾਂ ਦੀ ਵਧਣ ਦੀ ਇੱਕ ਸਪੀਡ ਆ ਜਿਹੜੀ ਆਪਾਂ ਆਪਣੇ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਪਹਿਲਾਂ ਕਈ ਵਾਰਾਂ ਗੱਲ ਕਰ ਚੁੱਕੇ ਹਾਂ ਕਿ ਇੱਕ ਸੈੱਲ ਦੀ ਉਮਰ ਕਿੰਨੀ ਹੈ, 120 ਦਿਨ। 120 ਦਿਨਾਂ ਦੇ ਵਿੱਚ ਜਿਹੜੇ 120 ਦਿਨ ਤੋਂ ਪਹਿਲਾਂ ਪੈਦਾ ਹੋਏ ਸੀ ਉਹ ਸੈੱਲ ਮਰ ਜਾਣਗੇ ਔਰ ਉਹਨਾਂ ਦਾ ਆਟੋਲਾਈਸਿਸ ਹੋ ਜਾਏਗਾ, ਦੂਜੇ ਨਵੇਂ ਸੈੱਲ ਉਹਦੀ ਥਾਂ ਤੇ ਰਿਪਲੇਸ ਹੁੰਦੇ ਰਹਿਣਗੇ ਔਰ ਇਹ ਚੱਕਰ ਰੈਗੂਲਰ ਚੱਲਦਾ ਰਹਿੰਦਾ। ਅਰੇ ਬੋਨ ਦਾ ਬੋਨ ਮੈਰੋ ਜਿਹੜਾ ਇਹ ਬਣਾਉਂਦਾ ਰਹਿੰਦਾ ਹੈ, ਸੈੱਲ ਟੁੱਟਦੇ ਭੱਜਦੇ ਰਹਿੰਦੇ ਨੇ, ਵੇਸਟ ਹੁੰਦੇ ਰਹਿੰਦੇ ਨੇ, ਨਵੇਂ ਬਣਦੇ ਰਹਿੰਦੇ ਨੇ। ਜਦੋਂ ਉਹ ਵੇਸਟੇਜ ਘੱਟ ਹੋਵੇ ਨਵੇਂ ਜ਼ਿਆਦਾ ਬਣਨ ਤੇ ਬੰਦਾ ਲੰਬਾ ਚੌੜਾ ਜਵਾਨ ਵਗੈਰਾ ਹੋ ਜਾਂਦਾ ਹੈਗਾ ਆ। ਜਦੋਂ ਉਹ ਸੈੱਲ ਜਿਹੜੇ ਨੇ ਜ਼ਿਆਦਾ ਟੁੱਟ ਰਹੇ ਨੇ ਔਰ ਉਸ ਤੋਂ ਬਾਅਦ ਉਹਨੀ ਰਿਪੇਅਰ ਨਹੀਂ ਹੋ ਰਹੀ, ਉਹਨੇ ਨਵੇਂ ਬਣ ਨਹੀਂ ਰਹੇ ਤੇ ਉਦੋਂ ਆਮ ਤੌਰ ਤੇ ਸਾਰੀਆਂ ਚੀਜ਼ਾਂ ਸਾਰੇ ਫੰਕਸ਼ਨ ਜਿਹੜੇ ਨੇ ਉਹ ਸਲੋ ਡਾਊਨ ਹੋ ਜਾਂਦੇ ਨੇ, ਜਿਵੇਂ ਬੁਢਾਪੇ ਦੇ ਵਿੱਚ ਆਮ ਤੌਰ ਤੇ ਹੋ ਜਾਂਦੇ ਨੇ। ਸੋ ਮੈਂ ਇਹ ਕਹਿ ਰਿਹਾ ਹਾਂ ਕਿ ਇਸ ਕੈਂਸਰ ਦਾ ਜਿਹੜਾ ਹੈ ਜਿੰਨੀ ਵੀ ਡਿਵੈਲਪਮੈਂਟ ਹੁੰਦੀ ਹੈ ਉਸ ਡਿਵੈਲਪਮੈਂਟ ਦਾ ਇੱਕ ਸਿਸਟਮ ਹੈ ਕਿ ਇਹ ਸਿਸਟਮ ਇਸ ਤਰ੍ਹਾਂ ਡਿਵੈਲਪ ਕਰ ਗਿਆ ਤਾਂ ਨਹੀਂ ਹੁੰਦਾ ਵੀ ਜੇ ਬੱਚਾ ਜਵਾਨ ਹੋ ਜਾਏ ਤੇ ਉਹ ਜਿਵੇਂ ਜਿਵੇਂ ਵੱਡਾ ਹੋਇਆ ਬਚਪਨ ਤੋਂ ਜਵਾਨ ਬਣਿਆ ਤੇ ਉਹਦਾ ਲਿਵਰ ਪਸਲੀਆਂ ਤੋਂ ਬਾਹਰ ਆਜੂਗਾ, ਨਹੀਂ ਜਦੋਂ ਜੰਮਿਆ ਸੀ ਉਹ ਉਦੋਂ ਵੀ ਉਹਦਾ ਲਿਵਰ ਪਸਲੀਆਂ ਦੇ ਅੰਡਰ ਹੀ ਸੀਗਾ, ਜਦੋਂ ਉਹ ਜਵਾਨ ਹੋਇਆ ਉਦੋਂ ਵੀ ਲਿਵਰ ਪਸਲੀਆਂ ਦੇ ਅੰਡਰ ਹੀ ਰਹੇਗਾ ਕਿਉਂਕਿ ਹਰ ਇੱਕ ਰੇਸ਼ੋ ਦੇ ਮੁਤਾਬਕ ਬਰਾਬਰ ਵਧਣਾ ਹੈ। ਹਰ ਅੰਗ ਨੇ ਉਹਦਾ ਜੋ ਜੈਨੇਟਿਕ ਕਰੈਕਟਰ ਹੈਗਾ ਆ ਮਾਂ ਬਾਪ ਵੱਲੋਂ ਆਇਆ ਹੋਇਆ ਉਸ ਕਰੈਕਟਰ ਦੇ ਅਨੁਸਾਰ ਹੀ ਵਧਣਾ ਹੈ, ਤੇ ਜਦੋਂ ਕੋਈ ਅੰਗ ਇਸ ਤਰ੍ਹਾਂ ਇਸ ਕਰੈਕਟਰ ਨੂੰ ਤੋੜ ਦੇਵੇ, ਬੈਰੀਅਰ ਤੋੜ ਦੇਵੇ, ਮੈਂ ਤਾਂ ਨਹੀਂ ਮੰਨਦਾ ਵੀ ਮੇਰੇ ਖਾਨਦਾਨ ਨੇ ਕੀ ਕੀਤਾ ਜਾਂ ਕਿਸ ਤਰ੍ਹਾਂ ਕੀਤਾ ਸੀਗਾ, ਮੈਂ ਤੇ ਆਪਣੀ ਮਰਜ਼ੀ ਮੁਤਾਬਕ ਕਰੂੰਗਾ, ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਆ ਜਾਵੇ ਸਰੀਰ ਦੇ ਵਿੱਚ ਆ ਜਾਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਇਹ ਕੈਂਸਰ ਹੋ ਗਿਆ। ਔਰ ਇਹਦੇ ਨਾਲ ਨਾਲ ਕੀ ਹੋਇਆ, ਇਹਦਾ ਦੂਜਾ ਸਪਸ਼ਟੀਕਰਨ ਕੀ ਹੋਇਆ, ਇਰੈਗੂਲੈਰਿਟੀ, ਮਾਂ ਬਾਪ ਦੀ ਗੱਲ ਨਹੀਂ ਮੰਨਣੀ ਨਾ, ਇਰੈਗੂਲੈਰਿਟੀ ਹੋ ਗਈ ਔਰ ਅਸੀਂ ਇਸ ਇਰੈਗੂਲੈਰਿਟੀ ਨੂੰ ਜਿਹੜੀ ਕੈਂਸਰ ਦੇ ਤੌਰ ਤੇ ਟਿਊਮਰ ਦੇ ਤੌਰ ਤੇ ਪੈਦਾ ਹੁੰਦੀ ਹੈ ਉਸ ਇਰੈਗੂਲੈਰਿਟੀ ਨੂੰ ਅਸੀਂ ਹੱਥਾਂ ਨਾਲ ਨਾਪ ਕੇ ਢੋ ਕੇ ਵੇਖ ਕੇ ਵੀ ਮਹਿਸੂਸ ਕਰ ਸਕਦੇ ਹਾਂ। ਐਗਜ਼ਾਮਪਲ ਦੇ ਤੌਰ ਤੇ ਕਿਸੇ ਬੱਚੀ ਨੂੰ ਬ੍ਰੈਸਟ ਦੇ ਵਿਚ ਟਿਊਮਰ ਹੋ ਗਿਆ, ਆਮ ਤੌਰ ਤੇ ਬੱਚਿਆਂ ਨੂੰ ਦੁੱਧ ਦੱਧ ਪਿਆਉਂਦੇ ਸਿਰ ਵਾਜੀਗਾ ਕੁਛ ਵਾਜੀਗਾ ਛੋਟੇ ਮੋਟੇ ਇਸ ਤਰ੍ਹਾਂ ਕਰਕੇ ਬਿਲਕੁਲ ਟਿਊਮਰ ਵਗੈਰਾ ਹੁੰਦੇ ਰਹਿੰਦੇ ਨੇ, ਉਹ ਰਿਜ਼ਾਲਵ ਨਹੀਂ ਹੁੰਦੇ ਰਹਿੰਦੇ ਨੇ। ਪਰ ਕੋਈ ਐਸਾ ਟਿਊਮਰ ਬਣਿਆ ਜਿਹੜਾ ਰਿਜ਼ਾਲਵ ਨਹੀਂ ਹੋਇਆ, ਤੇ ਜਦੋਂ ਤੁਸੀਂ ਬ੍ਰੈਸਟ ਨੂੰ ਵੇਖੋਗੇ, ਇੱਕ ਤਾਂ ਉਹ ਆ ਵੀ ਇੱਕ ਪਾਸੇ ਨੂੰ ਬਾਹਰੀ ਆਮ ਬ੍ਰੈਸਟ ਦੀ ਇੱਕ ਸ਼ੇਪ ਆ ਨਾਰਮਲ ਗੋਲਾਈ ਵਾਲੀ, ਉਹ ਸ਼ੇਪ ਨਹੀਂ ਰਹਿਣੀ, ਔਰ ਬ੍ਰੈਸਟ ਕਿਸੇ ਪਾਸੇ ਨੂੰ ਲੱਗ ਜਿਵੇਂ ਆਮ ਟਿਊਮਰ ਹੋ ਜਾਂਦਾ, ਤੁਸੀਂ ਵੇਖਦੇ ਹੀ ਹੋ, ਗਲੇ ਟਿਊਮਰ ਹੋ ਗਿਆ, ਮੂੰਹ ਤੇ ਟਿਊਮਰ ਹੋ ਗਿਆ, ਲੱਤ ਬਾਂਹ ਤੇ ਟਿਊਮਰ ਹੋ ਗਿਆ, ਉਹ ਲੱਤ ਬਾਂਹ ਤੋਂ ਵੱਖਰਾ ਉੱਪਰ ਨੂੰ ਉੱਠ ਜਾਂਦਾ ਨਾ। ਸੋ ਇਹ ਇੱਕ ਸਧਾਰਨ ਗੱਲ ਆ ਕਿ ਟਿਊਮਰ ਬਾਂਹ ਤੇ ਹੋਇਆ, ਗਿਲਟੀ ਹੋਈ, ਉਹ ਉੱਪਰ ਨੂੰ ਫੁੱਲ ਗਈ, ਔਰ ਜੇ ਠੀਕ ਵੀ ਹੋਈ ਤੇ ਉਸੇ ਤਰ੍ਹਾਂ ਠੀਕ ਵੀ ਹੋ ਗਈ, ਜੇ ਨਹੀਂ ਵੀ ਹੋਈ ਤੇ ਉਹ ਜਿਹੜੀ ਗਿਲਟੀ ਬਣੀ ਹੈ ਬਾਂਹ ਤੇ ਲੱਤ ਤੇ ਕਿਸੇ ਵੀ ਅੰਗ ਦੇ ਵਿੱਚ ਜਿਹਦੀ ਬਾਹਰੋਂ ਸਾਨੂੰ ਦਿਖਾਈ ਦੇ ਰਹੀ ਹੈ, ਉਹ ਗੋਲ ਸ਼ੇਪ ਦੇ ਵਿੱਚ ਹੋਏਗੀ, ਗੋਲਾਈ ਦੇ ਵਿੱਚ ਹੋਏਗੀ, ਔਰ ਤੁਸੀਂ ਉਹਨੂੰ ਹੱਥ ਲਾ ਕੇ ਢੋ ਕੇ ਜਦੋਂ ਵੇਖਦੇ ਹੋ ਤੇ ਤੁਹਾਨੂੰ ਭਾਵੇਂ ਢਿੱਡ ਚ ਹੋਵੇ, ਭਾਵੇਂ ਬ੍ਰੈਸਟ ਚ ਹੋਵੇ, ਭਾਵੇਂ ਕਿਸੇ ਵੀ ਥਾਂ ਤੇ ਹੋਵੇ, ਉਸ ਟਿਊਮਰ ਨੂੰ ਜਦੋਂ ਤੁਸੀਂ ਹੱਥ ਲਾ ਕੇ ਵੇਖੋਗੇ ਤੇ ਉਹ ਗੋਲ ਦਿਖਾਈ ਦੇਗਾ। ਦੋ ਕੰਡੀਸ਼ਨਾਂ ਉਹਦੀਆਂ ਹੋਣਗੀਆਂ, ਜਾਂ ਤਾਂ ਰਿਜ਼ਾਲਵ ਨਹੀਂ ਹੁੰਦੇ ਰਹਿੰਦੇ ਨੇ। ਪਰ ਕੋਈ ਐਸਾ ਟਿਊਮਰ ਬਣਿਆ ਜਿਹੜਾ ਰਿਜ਼ਾਲਵ ਨਹੀਂ ਹੋਇਆ, ਤੇ ਜਦੋਂ ਤੁਸੀਂ ਬ੍ਰੈਸਟ ਨੂੰ ਵੇਖੋਗੇ, ਇੱਕ ਤਾਂ ਉਹ ਆ ਵੀ ਇੱਕ ਪਾਸੇ ਨੂੰ ਬਾਹਰੀ ਆਮ ਬ੍ਰੈਸਟ ਦੀ ਇੱਕ ਸ਼ੇਪ ਆ ਨਾਰਮਲ ਗੋਲਾਈ ਵਾਲੀ, ਉਹ ਸ਼ੇਪ ਨਹੀਂ ਰਹਿਣੀ, ਔਰ ਬ੍ਰੈਸਟ ਕਿਸੇ ਪਾਸੇ ਨੂੰ ਲੱਗ ਜਿਵੇਂ ਆਮ ਟਿਊਮਰ ਹੋ ਜਾਂਦਾ, ਤੁਸੀਂ ਵੇਖਦੇ ਹੀ ਹੋ, ਗਲੇ ਟਿਊਮਰ ਹੋ ਗਿਆ, ਮੂੰਹ ਤੇ ਟਿਊਮਰ ਹੋ ਗਿਆ, ਲੱਤ ਬਾਂਹ ਤੇ ਟਿਊਮਰ ਹੋ ਗਿਆ, ਉਹ ਲੱਤ ਬਾਂਹ ਤੋਂ ਵੱਖਰਾ ਉੱਪਰ ਨੂੰ ਉੱਠ ਜਾਂਦਾ ਨਾ। ਸੋ ਇਹ ਇੱਕ ਸਧਾਰਨ ਗੱਲ ਆ ਕਿ ਟਿਊਮਰ ਬਾਂਹ ਤੇ ਹੋਇਆ, ਗਿਲਟੀ ਹੋਈ, ਉਹ ਉੱਪਰ ਨੂੰ ਫੁੱਲ ਗਈ, ਔਰ ਜੇ ਠੀਕ ਵੀ ਹੋਈ ਤੇ ਉਸੇ ਤਰ੍ਹਾਂ ਠੀਕ ਵੀ ਹੋ ਗਈ, ਜੇ ਨਹੀਂ ਵੀ ਹੋਈ ਤੇ ਉਹ ਜਿਹੜੀ ਗਿਲਟੀ ਬਣੀ ਹੈ ਬਾਂਹ ਤੇ ਲੱਤ ਤੇ ਕਿਸੇ ਵੀ ਅੰਗ ਦੇ ਵਿੱਚ ਜਿਹਦੀ ਬਾਹਰੋਂ ਸਾਨੂੰ ਦਿਖਾਈ ਦੇ ਰਹੀ ਹੈ, ਉਹ ਗੋਲ ਸ਼ੇਪ ਦੇ ਵਿੱਚ ਹੋਏਗੀ, ਗੋਲਾਈ ਦੇ ਵਿੱਚ ਹੋਏਗੀ, ਔਰ ਤੁਸੀਂ ਉਹਨੂੰ ਹੱਥ ਲਾ ਕੇ ਢੋ ਕੇ ਜਦੋਂ ਵੇਖਦੇ ਹੋ ਤੇ ਤੁਹਾਨੂੰ ਭਾਵੇਂ ਉਹ ਢਿੱਡ ਚ ਹੋਵੇ, ਭਾਵੇਂ ਬ੍ਰੈਸਟ ਚ ਹੋਵੇ, ਭਾਵੇਂ ਕਿਸੇ ਵੀ ਥਾਂ ਤੇ ਹੋਵੇ, ਉਸ ਟਿਊਮਰ ਨੂੰ ਜਦੋਂ ਤੁਸੀਂ ਹੱਥ ਲਾ ਕੇ ਵੇਖੋਗੇ ਤੇ ਉਹ ਗੋਲ ਦਿਖਾਈ ਦੇਗਾ। ਦੋ ਕੰਡੀਸ਼ਨਾਂ ਉਹਦੀਆਂ ਹੋਣਗੀਆਂ, ਜਾਂ ਤੇ ਉਹ ਪੋਲਾ ਹੋਏਗਾ, ਪਿਲਪਲਾ ਹੋਏਗਾ, ਜਿਹਨੂੰ ਅਸੀਂ ਸਿਸਟਿਕ ਟਿਊਮਰ ਕਹਿੰਦੇ ਹਾਂ।

ਜਿਹੜੀ ਗਿਰਟੀ ਬਣੀ ਹੈ ਬਾਂਹ ਤੇ ਲੱਤ ਤੇ ਕਿਸੇ ਵੀ ਅੰਗ ਦੇ ਵਿਚ ਜਿਹਦੀ ਬਾਹਰੋਂ ਸਾਨੂੰ ਦਿਖਾਈ ਦੇ ਰਹੀ ਹੈ ਉਹ ਗੋਲ ਸ਼ੇਪ ਦੇ ਵਿਚ ਹੋਏਗੀ, ਗੋਲਾਈ ਦੇ ਵਿਚ ਹੋਏਗੀ। ਔਰ ਤੁਸੀਂ ਉਹਨੂੰ ਹੱਥ ਲਾ ਕੇ ਢੋਹ ਕੇ ਜਦੋਂ ਵੇਖਦੇ ਹੋ ਤੇ ਤੁਹਾਨੂੰ ਭਾਵੇਂ ਉਹ ਢਿੱਡ ਚ ਹੋਵੇ, ਭਾਵੇਂ ਬ੍ਰੈਸਟ ਚ ਹੋਵੇ, ਭਾਵੇਂ ਕਿਸੇ ਵੀ ਥਾਂ ਤੇ ਹੋਵੇ, ਉਸ ਟਿਊਮਰ ਨੂੰ ਜਦੋਂ ਤੁਸੀਂ ਹੱਥ ਲਾ ਕੇ ਵੇਖੋਗੇ ਤੇ ਉਹ ਗੋਲ ਦਿਖਾਈ ਦੇਗਾ। ਦੋ ਕੰਡੀਸ਼ਨਾਂ ਉਹਦੀਆਂ ਹੋਣਗੀਆਂ, ਜਾਂ ਤੇ ਉਹ ਪੋਲਾ ਹੋਏਗਾ, ਪਿਲਪਲਾ ਹੋਏਗਾ ਜਿਹਨੂੰ ਅਸੀਂ ਸਿਸਟਿਕ ਟਿਊਮਰ ਕਹਿੰਦੇ ਹਾਂ, ਜਾਂ ਉਹ ਸੰਘਣਾ ਹਾਰਡ ਹੋ ਗਿਆ ਹੋਵੇਗਾ ਔਰ ਉਹਨੂੰ ਅਸੀਂ ਟਿਊਮਰ ਕਹਿੰਦੇ ਹਾਂ। ਪਰ ਟਿਊਮਰ ਸਿਸਟਿਕ ਜ਼ਰੂਰੀ ਨਹੀਂ ਕੈਂਸਰਸ ਹੋਵੇ, ਟਿਊਮਰ ਆਮ ਜਿਹੜਾ ਹਾਰਡ ਹੋ ਗਿਆ ਜ਼ਰੂਰੀ ਨਹੀਂ ਕੈਂਸਰਸ ਹੋਵੇ। ਤੇ ਕੈਂਸਰਸ ਹੋਣ ਦੀ ਕੀ ਨਿਸ਼ਾਨੀ ਹੈ? ਉਹਨੇ ਉਹ ਪੈਟਰਨ ਜਿਹੜਾ ਘਰ ਵਾਲਾ ਸੀਗਾ ਉਹ ਨਹੀਂ ਮੰਨਿਆ, ਉਹਨੇ ਕਾਨੂੰਨ ਉਹ ਨਹੀਂ ਮੰਨਿਆ, ਉਹਨੇ ਇਰੈਗੂਲਰ ਸ਼ੇਪ ਬਣਾ ਲਈ, ਵਿੰਗੀ ਟੇਢੀ ਸ਼ੇਪ ਬਣਾ ਲਈ। ਔਰ ਜਦੋਂ ਤੁਸੀਂ ਹੱਥ ਲਾ ਕੇ ਵੇਖਦੇ ਹੋ ਤੇ ਫਿਰ ਐ ਲੱਗਦਾ ਆ ਭਾਈ ਜਿਸ ਤਰ੍ਹਾਂ ਗਰਾਰੀ ਹੁੰਦੀ ਨਾ ਸਾਈਕਲ ਦੀ, ਉਹਦੇ ਦੰਦੇ ਹੁੰਦੇ ਨੇ, ਉਂਗਲਾਂ ਘੁਮਾਓ ਉਹਦੇ ਉੱਪਰ ਉੱਪਰ ਤੇ ਤੁਹਾਨੂੰ ਐ ਲੱਗੇਗਾ ਵੀ ਕਿੰਗਰੇ ਜੇ ਦੰਦੇ ਜੇ ਦੰਦਰੇ ਬਣੇ ਹੋਏ ਨੇ, ਇਹ ਸਾਫ਼ ਪਲੇਨ ਨਹੀਂ ਹੈਗਾ। ਸੋ ਜਿਹੜੇ ਨਾਰਮਲ ਸਿਸਟ ਜਾਂ ਨਾਰਮਲ ਟਿਊਮਰ ਕਿਸੇ ਵੀ ਅੰਗ ਦੇ ਵਿਚ ਹੁੰਦੇ ਨੇ ਉਹ ਆਮ ਤੌਰ ਤੇ ਸਾਫਟ ਤੇ ਗਲੋਬੂਲਰ ਹੁੰਦੇ ਨੇ, ਗੋਲ ਹੁੰਦੇ ਨੇ, ਸਰਕਮਫਰੈਂਸ ਉਹਨਾਂ ਦਾ ਇਰੈਗੂਲਰ ਨਹੀਂ ਹੁੰਦਾ, ਜਿਗ ਜ਼ੈਗ ਨਹੀਂ ਹੁੰਦਾ। ਲੇਕਿਨ ਜਿਹੜੇ ਕੈਂਸਰਸ ਟਿਊਮਰ ਹੁੰਦੇ ਨੇ ਉਹ ਆਮ ਤੌਰ ਤੇ ਇਰੈਗੂਲਰ ਹੁੰਦੇ ਨੇ, ਦੂਸਰੀ ਗੱਲ ਉਹ ਪੇਨਫੁਲ ਹੁੰਦੇ ਨੇ, ਤੀਸਰੀ ਗੱਲ ਉਹ ਹਾਰਡ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਆਮ ਤੌਰ ਤੇ ਉਹਨਾਂ ਟਿਊਮਰਾਂ ਦੀਆਂ ਨਿਸ਼ਾਨੀਆਂ ਨੇ ਜਿਹੜੇ ਕੈਂਸਰ ਟਿਊਮਰ ਦੇ ਤੌਰ ਤੇ ਪੈਦਾ ਹੁੰਦੇ ਨੇ। ਇਨਵੇਸ਼ਨ ਦੀ ਗੱਲ ਮੈਂ ਤੁਹਾਨੂੰ ਬੜੀ ਡਿਟੇਲ ਚ ਦੱਸ ਦਿੱਤੀ, ਟਿਊਮਰ ਜਿਹੜੇ ਨੇ ਕੈਂਸਰਸ ਟਿਊਮਰ ਨੇ ਉਹ ਆਮ ਤੌਰ ਤੇ ਆਪਣੇ ਸਿਸਟਮ ਦਾ ਬੈਰੀਅਰ ਲੰਘ ਕੇ ਦੂਜੇ ਨਾਲ ਦੇ ਸਿਸਟਮਾਂ ਦੇ ਵਿਚ ਵੀ ਉਹਦਾ ਇਫੈਕਟ ਉਹਦਾ ਹੁੰਦਾ ਹੈਗਾ। ਹੁਣ ਇਸ ਤੋਂ ਅਗਲੀ ਗੱਲ, ਕੈਂਸਰ ਦਾ ਸਾਨੂੰ ਪਤਾ ਲੱਗ ਗਿਆ ਜਦੋਂ, ਚਾਹੇ ਉਹ ਬੋਨ ਚ ਹੋਵੇ ਤੇ ਚਾਹੇ ਉਹ ਕਿਸੇ ਮਾਸਪੇਸ਼ੀ ਚ ਹੋਵੇ, ਚਾਹੇ ਪੇਟ ਚ ਹੋਵੇ ਤੇ ਚਾਹੇ ਕਿਸੇ ਵੀ ਤਰ੍ਹਾਂ ਦੇ ਸੈੱਲਾਂ ਦੇ ਵਿਚ ਹੋਵੇ, ਮੰਨ ਲਿਆ ਜਾਏ ਸਕੂਮਨ ਸੈੱਲ ਜਿਹੜੇ ਸਾਡੇ ਹਨ, ਜਾਂ ਐਪੀਥੀਲੀਅਲ ਸੈੱਲ ਹਨ ਸਾਡੇ ਕਨੈਕਟਡ ਸੈੱਲ ਹੈਗੇ ਨੇ, ਅਲੱਗ ਅਲੱਗ ਤਰ੍ਹਾਂ ਦੇ ਸਾਡੇ ਜਿਹੜੇ ਨੇ ਜਿਹੜੇ ਹੈਗੇ ਨੇ ਜਿਹੜੇ ਸੈੱਲਾਂ ਦੀ ਬਣੇ ਹੋਏ ਨੇ ਗਰੁੱਪ, ਉਹਨਾਂ ਦੇ ਵਿਚ ਹੋਵੇ ਤੇ ਉਹ ਉਸੇ ਥਾਂ ਤੇ ਹੀ ਰਹੇ ਨਾਰਮਲ ਆ। ਪਰ ਜਦੋਂ ਉਹ ਆਪਣਾ ਬੈਰੀਅਰ ਲੰਘ ਕੇ ਦੂਜੀ ਤਰ੍ਹਾਂ ਦੇ ਸੈੱਲਸ ਨੂੰ ਇਫੈਕਟ ਕਰਨਾ ਸ਼ੁਰੂ ਕਰ ਦੇਵੇ ਤਾਂ ਉਹ ਐਬਨਾਰਮਲ ਹੋ ਜਾਂਦਾ ਹੈ। ਹੁਣ ਇਹ ਬਲੱਡ ਦੇ ਵਿਚ ਹੋ ਸਕਦਾ ਹੈਗਾ, ਇਹ ਲਿੰਫ ਦੇ ਵਿਚ ਹੋ ਸਕਦਾ ਆ, ਮਾਇਲੋਮਾ ਵਗੈਰਾ ਹੋ ਸਕਦਾ ਹੈ, ਔਰ ਲੈਂਫੋਮਾ ਵਗੈਰਾ ਵੀ ਹੋ ਸਕਦਾ ਹੈਗਾ ਆ। ਭਾਵ ਅਸੀਂ ਅਲੱਗ ਅਲੱਗ ਨਾਂ ਰੱਖ ਦਿੱਤੇ ਨੇ, ਪਰ ਉਹਨਾਂ ਦਾ ਜਿਹੜਾ ਉਹ ਕਰੈਕਟਰ ਹੈ ਨਾ ਅੰਦਰ ਦਾ, ਬਾਂਦਰ ਨੇ ਟਪੂਸੀ ਹੀ ਮਾਰਨੀ ਹੈ, ਉਹਦਾ ਕਰੈਕਟਰ ਨਹੀਂ ਛੱਡਦਾ ਉਹ, ਭਾਵੇਂ ਉਹਨੂੰ ਪਿੰਜਰੇ ਚ ਬੰਦ ਕਰ ਦੋ ਪਿੰਜਰੇ ਦੀ ਟਪੂਸੀਆਂ ਮਾਰੀ ਜਾਊਗਾ, ਬਾਹਰ ਹੈਗਾ ਤੂੰ ਮਾਰਨੀਆਂ ਨੇ। ਕੈਂਸਰ ਇੱਕ ਐਸਾ ਹੈਗਾ ਆ ਜਿਹੜਾ ਉਹ ਆਪਣੀ ਖਸਲਤ ਨਹੀਂ ਬਦਲਦਾ, ਉਹਦੀ ਜਿਹਦੀ ਨੇਚਰ ਹੈਗੀ ਹੈ ਉਹ ਉਸ ਨੂੰ ਨਹੀਂ ਬਦਲਦਾ, ਉਹਦੀ ਬੈਰੀਅਰ ਤੋੜਨ ਵਾਲੀ, ਉਹਦੀ ਇਰੈਗੂਲਰ ਸ਼ੇਪ ਹੋਣ ਵਾਲੀ, ਉਹਦਾ ਗੁਆਂਢੀਆਂ ਨੂੰ ਤੰਗ ਕਰਨ ਵਾਲੀ ਜਿਹੜੀ ਗੱਲ ਆ ਉਹ ਨਹੀਂ ਬਦਲਦੀ। ਹੁਣ ਅਗਲੀ ਗੱਲ, ਜੇ ਇਹ ਨਹੀਂ ਬਦਲਦੀ ਆਦਤ ਤੇ ਫਿਰ ਇਹ ਟਪੂਸੀਆਂ ਮਾਰਦਾ ਕਿਵੇਂ ਆ, ਇਹ ਕੈਂਸਰ ਕਿਵੇਂ ਇੱਕ ਤੋਂ ਦੂਜੇ ਨੂੰ ਇਫੈਕਟ ਕਰਦਾ ਹੈਗਾ, ਜਾਣਨ ਦੀ ਬੜੀ ਲੋੜ ਹੈਗੀ ਹੈ। ਹੁਣ ਇਹਦੇ ਇਹ ਜਾਣਨ ਦਾ ਤਰੀਕਾਕਾਰ ਸਿਰਫ ਇੱਕ ਆ, ਜਾਂ ਤਾਂ ਇਹ ਬਲੱਡ ਦੇ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਨੂੰ ਟਰੈਵਲ ਕਰਦਾ ਹੈਗਾ, ਗੁਆਂਢ ਦੇ ਵਿਚ ਤਾਂ ਹੋ ਗਿਆ ਕਿਉਂਕਿ ਹਰੇਕ ਅੰਗ ਜਿਹੜਾ ਹੈ ਉਹ ਮੈਂਬਰੇਨ ਦੇ ਰਾਹੀਂ ਟੱਕਿਆ ਹੋਇਆ, ਤੇ ਮੈਂ ਆਪਣਾ ਮੈਂਬਰਨ ਤਾਂ ਤੋੜਿਆ, ਆਪਣੀ ਚਾਰ ਦੀਵਾਰੀ ਤਾਂ ਤੋੜ ਦਿੱਤੀ ਆ, ਲੇਕਿਨ ਗੁਆਂਢੀਆਂ ਦੀ ਚਾਰ ਦੀਵਾਰੀ ਵੀ ਤੋੜ ਦਿੱਤੀ ਹੈ। ਹੁਣ ਮੇਰੇ ਪਸ਼ੂ ਡੰਗਰ ਗੁਆਂਢੀਆਂ ਦੇ ਘਰੇ ਵੀ ਜਾ ਰਹੇ ਨੇ, ਔਰ ਕੋਈ ਬੈਰੀਅਰ ਨਹੀਂ ਰਹਿ ਗਿਆ। ਸੋ ਇਸ ਤਰ੍ਹਾਂ ਕਰਕੇ ਇੱਕ ਤਾਂ ਉਹਦਾ ਇਹ ਹੈ, ਡਾਇਰੈਕਟ ਇਨਵੇਸ਼ਨ ਉਹਨੂੰ ਕਹਿੰਦੇ ਆ, ਡਾਇਰੈਕਟ ਇਨਵੇਸ਼ਨ ਇੱਕ ਅੰਗ ਤੋਂ ਦੂਸਰੇ ਅੰਗ ਦੇ ਵਿਚ ਜਦੋਂ ਕੋਈ ਬਿਮਾਰੀ ਜਾਂਦੀ ਹੈ ਇਹ ਕੈਂਸਰਸ ਡਿਵੈਲਪਮੈਂਟ ਹੈਗੀ ਹੈ। ਦੂਸਰੀ ਗੱਲ, ਬਲੱਡ ਦੇ ਰਾਹੀਂ ਅਸੀਂ ਸਾਰੇ ਹੀ ਸਮਝਦੇ ਹਾਂ ਕਿ ਬਲੱਡ ਦਾ ਕੰਮ ਇਹ ਆ ਕਿ ਸਾਰੇ ਸੈੱਲਾਂ ਨੂੰ ਬਾਡੀ ਦੇ ਵਿਚ ਉਂਗਲਾਂ ਦੇ ਟਿਪ ਤੱਕ ਉਹਨਾਂ ਨੂੰ ਖੁਰਾਕ ਪਹੁੰਚਾਉਣੀ ਤੇ ਉਹਨਾਂ ਨੂੰ ਆਕਸੀਜਨ ਪਹੁੰਚਾਉਣੀ ਤੇ ਵਾਪਸੀ ਦੇ ਵਿਚ ਉਹਨਾਂ ਦਾ ਗਾਰਬੇਜ ਇਕੱਠਾ ਕਰਦੇ ਆਉਣਾ। ਔਰ ਗਾਰਬੇਜ ਗੈਸਾਂ ਚ ਵੀ ਹੋ ਸਕਦਾ ਹੈ, ਗਾਰਬੇਜ ਅਲੱਗ ਅਲੱਗ ਤਰ੍ਹਾਂ ਦੇ ਹੋਰ ਟਿਸ਼ੂ ਜਿਹੜੇ ਡੈਮੇਜ ਹੋ ਚੁੱਕੇ ਨੇ ਉੱਥੇ ਉਹ ਵੀ ਹੋ ਸਕਦਾ ਹੈ। ਉਹ ਸਾਰਾ ਡੈਮੇਜ ਹੋਇਆ ਗਾਰਬੇਜ ਉਸਨੇ ਲੈ ਕੇ ਅਲੱਗ ਅਲੱਗ ਥਾਵਾਂ ਤੇ ਜਾਣਾ ਹੈ, ਔਰ ਉਹ ਕਿਸੇ ਵੀ ਥਾਂ ਤੇ ਜਾ ਕੇ ਗਰੋ ਕਰ ਸਕਦਾ ਹੈ। ਇਹਦੀ ਇੱਕ ਹੋਰ ਟਰਮ ਇਸਤੇਮਾਲ

0: ਕੀਤੀ ਜਾਂਦੀ ਹੈ ਮੈਡੀਕਲ ਦੇ ਵਿੱਚ, ਇਹਨੂੰ ਅਸੀਂ ਕਹਿੰਦੇ ਹਾਂ ਇੰਬੋਲਿਜ਼ਮ। ਕੁਛ ਮਿਲਦੀਆਂ ਜੁਲਦੀਆਂ ਟਰਮਸ ਨੇ, ਇੱਕ ਨੂੰ ਥਰੰਬੋਸਿਸ ਕਹਿੰਦੇ ਆ, ਉਹਦਾ ਜਿਹੜਾ ਲੋਕਲ ਕਲਾਟ ਹੋ ਗਿਆ, ਇੱਕ ਹੁੰਦਾ ਇੰਬੋਲਿਜ਼ਮ। ਤੁਸੀਂ ਆਮ ਤੌਰ ਤੇ ਬਰਸਾਤਾਂ ਦੇ ਦਿਨਾਂ ਚ ਵੇਖਿਆ ਹੋਣਾ ਆ ਕਿ ਪਹਾੜਾਂ ਤੇ ਕਈ ਬੂਟੀਆਂ ਹੁੰਦੀਆਂ ਨੇ ਜਿਹੜੀਆਂ ਮੈਦਾਨਾਂ ਚ ਨਹੀਂ ਹੁੰਦੀਆਂ, ਬਰਸਾਤਾਂ ਦੇ ਦਿਨਾਂ ਵਿੱਚ ਪਹਾੜਾਂ ਦੇ ਵਿੱਚ ਉਹ ਵਿਚਾਰੀਆਂ ਉਥੋਂ ਟੁੱਟ ਜਾਂਦੀਆਂ ਨੇ, ਬਹੁਤੇ ਮੀਂਹ ਪੈਣ ਦੇ ਨਾਲ ਦਰਿਆਵਾਂ ਚ ਵਗਦੀਆਂ ਆਉਂਦੀਆਂ ਨੇ ਤੇ ਦਰਿਆਵਾਂ ਦੇ ਕੰਢਿਆਂ ਤੇ ਆ ਕੇ ਮੈਦਾਨਾਂ ਦੇ ਵਿੱਚ ਵੀ ਉਗ ਪੈਂਦੀਆਂ ਨੇ। ਉਹ ਪਰੀਆਂ, ਉਹ ਸਾਨੂੰ ਲੱਗਦਾ ਵੀ ਇੱਥੇ ਨਹੀਂ ਪੈਦਾ ਹੋਈਆਂ, ਇਹ ਬਾਹਰੋਂ ਉੱਪਰ ਆਈਆਂ ਹੋਈਆਂ ਨੇ। ਜਦੋਂ ਕੋਈ ਵੀ ਚੀਜ਼ ਕਿਸੇ ਇੱਕ ਅੰਗ ਦੇ ਵਿੱਚੋਂ ਬਲੱਡ ਦੇ ਰਾਹੀਂ ਟਰੈਵਲ ਕਰਕੇ, ਖੂਨ ਦੇ ਰਾਹੀਂ ਟਰੈਵਲ ਕਰਕੇ ਕਿਸੇ ਹੋਰ ਥਾਂ ਤੇ ਜਾ ਕੇ ਉਸੇ ਤਰ੍ਹਾਂ ਦੀ ਪ੍ਰੋਡਕਸ਼ਨ ਕਰਨੀ ਸ਼ੁਰੂ ਕਰ ਦੇਵੇ ਤੇ ਅਸੀਂ ਇਹਨੂੰ ਕਹਿ ਸਕਦੇ ਹਾਂ ਵੀ ਇਹ ਕੈਂਸਰਸ ਟਾਈਪ ਦੀ ਡਿਵੈਲਪਮੈਂਟ ਹੈ। ਸੁਚੇਤ ਹੋਣ ਦੀ ਲੋੜ ਹੈ ਕਿ ਭਾਈ ਇਹ ਐਸਾ ਹੋ ਸਕਦਾ ਹੈ। ਇਹਨੂੰ ਇੰਬੋਲਸ ਜਾਂ ਇੰਬੋਲਿਜ਼ਮ ਕਹਿੰਦੇ ਹਾਂ ਅਸੀਂ, ਔਰ ਇੰਬੋਲਿਜ਼ਮ ਦੇ ਜਿਹੜੇ ਨੇ ਆਮ ਤੌਰ ਤੇ ਮਕੈਨੀਕਲ ਇਫੈਕਟ ਹੁੰਦੇ ਨੇ। ਮੰਨ ਲਿਆ ਜਾਏ ਕਿਸੇ ਦੀ ਹੱਡੀ ਟੁੱਟ ਗਈ ਜਾਂ ਕਿਸੇ ਦਾ ਕੋਈ ਜ਼ਖਮ ਹੋ ਗਿਆ, ਉਸ ਜ਼ਖਮ ਤੋਂ ਜਿਹੜਾ ਖੂਨ ਵਾਪਸੀ ਜਾ ਰਿਹਾ ਹੈ ਉਹ ਸਗਨਾ ਖੂਨ ਟਰੈਵਲ ਕਰਦਾ ਕਰਦਾ ਆਪਣਾ ਸਾਰਾ ਸਰਕਲ ਪੂਰਾ ਕਰਦਾ ਕਰਦਾ ਬ੍ਰੇਨ ਚ ਵੀ ਤਾਂ ਪਹੁੰਚਣਾ ਨਾ ਉਹਨੇ। ਹੁਣ ਬ੍ਰੇਨ ਦੀਆਂ ਜਿਹੜੀਆਂ ਖੂਨ ਦੀਆਂ ਨਾੜੀਆਂ ਜਿਹੜੀਆਂ ਨੇ ਉਹ ਬੜੀਆਂ ਬਰੀਕ ਨੇ, ਉਹਨੂੰ ਅਸੀਂ ਕਹਿੰਦੇ ਹਾਂ ਸਰਕਲ ਆਫ ਵਿਲਸ। ਸਰਕਲ ਆਫ ਵਿਲਸ ਦੇ ਵਿੱਚ ਕੋਈ ਉਹ ਇਸੇ ਤਰ੍ਹਾਂ ਦਾ ਕਿਣਕਾ ਸਖਤ ਚਲਾ ਗਿਆ, ਆਦਾ ਕੈਂਸਰ ਨਹੀਂ, ਉਹ ਸਖਤ ਚਲਾ ਗਿਆ ਤੇ ਉਹ ਉੱਥੇ ਨਾੜੀਆਂ ਬਲੌਕ ਕਰ ਦੇਗਾ, ਨਾੜੀਆਂ ਬਲੌਕ ਕਰ ਦੇਗਾ ਔਰ ਇਕਦਮ ਹੀ ਕੋਈ ਬੰਦਾ ਬੇਹੋਸ਼ ਵੀ ਹੋ ਸਕਦਾ, ਇਕਦਮ ਕਿਸੇ ਦਾ ਕੋਈ ਅੰਗ ਵੀ ਮਾਰਿਆ ਜਾ ਸਕਦਾ, ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਵੀ ਹੋ ਸਕਦੀ ਹੈ। ਇਹਨੂੰ ਇੰਬੋਲਿਜ਼ਮ, ਇਹ ਇੰਬੋਲਿਜ਼ਮ ਦੇ ਕਰਕੇ ਐਸਾ ਹੋ ਸਕਦਾ ਹੈ। ਪਰ ਮੈਂ ਕੈਂਸਰ ਦੀ ਕੰਡੀਸ਼ਨ ਇਹ ਕਹਿ ਦਿਆਂ ਵੀ ਇੱਕ ਤਾਂ ਬਲੱਡ ਦੇ ਰਾਹੀਂ ਸਰਕੂਲੇਟ ਉਥੋਂ ਦੇ ਕੈਂਸਰ ਸੈੱਲ ਡਿਵੈਲਪ ਕਰਦੇ ਨੇ ਤੇ ਦੂਜੀ ਥਾਂ ਤੇ ਇਸੇ ਤਰ੍ਹਾਂ ਇੰਬੋਲਿਜ਼ਮ ਦੇ ਤੌਰ ਤੇ ਜਾ ਕੇ ਗਰੋ ਕਰ ਜਾਂਦੇ ਨੇ। ਔਰ ਇਹ ਜ਼ਰੂਰੀ ਨਹੀਂ ਹੈਗਾ ਵੀ ਗੁਆਂਢ ਨੂੰ ਹੀ ਹੋਵੇ। ਮੈਂ ਪਹਿਲਾਂ ਇਹ ਗੱਲ ਕਹਿ ਕੇ ਹਟਿਆ ਕਿ ਜਿਹੜਾ ਬੈਰੀਅਰ ਤੋੜੇ ਕੋਈ ਵੀ ਬਿਮਾਰੀ, ਕੋਈ ਟਿਊਮਰ, ਕੋਈ ਜ਼ਖਮ, ਸੋਜ, ਬੈਰੀਅਰ ਤੋੜ ਕੇ ਤੇ ਦੂਸਰੇ ਗੁਆਂਢੀਆਂ ਨੂੰ ਵੀ ਸੋਜ ਉਸੇ ਤਰ੍ਹਾਂ ਦੀ ਕਰ ਦੇਵੇ, ਉਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਦੂਸਰੀ ਆਪਾਂ ਇਹ ਗੱਲ ਕਹੀ ਹੈ ਬਈ ਜੇ ਬਲੱਡ ਦਾ ਸਰਕੂਲੇਸ਼ਨ ਦੇ ਵਿੱਚ ਚੱਲਦਿਆਂ ਹੋਇਆ ਕਿਸੇ ਬਿਮਾਰ ਥਾਂ ਤੋਂ, ਕਿਸੇ ਕੈਂਸਰਸ ਥਾਂ ਤੋਂ, ਨਾ ਬਿਮਾਰ ਥਾਂ ਕੱਲੀ ਆਪਾਂ ਕਹਿਵਾਂ, ਕੈਂਸਰਸ ਥਾਂ ਤੋਂ ਉਹਦਾ ਗਾਰਬੇਜ ਖੂਨ ਦੇ ਵਿੱਚ ਵਾਪਸ ਜਾ ਰਿਹਾ ਆ ਔਰ ਉਹ ਕਿਸੇ ਥਾਂ ਤੇ ਹੋਰ ਇੰਪਲਾਂਟ ਹੋ ਗਿਆ ਤੇ ਉਸੇ ਵੀ ਉਥੇ ਵੀ ਉਹੋ ਜਿਹੀ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਵੇ ਤੇ ਫੇਰ ਵੀ ਇਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਆਮ ਤੌਰ ਤੇ ਬਹੁਤੇ ਸਾਰੇ ਤੁਸੀਂ ਵੇਖਿਆ ਹੋਣਾ ਸੀਟੀ ਸਕੈਨ ਵਗੈਰਾ ਕਰਦੇ ਆ ਡਾਕਟਰ ਲੋਕ, ਕਿਸੇ ਥਾਂ ਤੇ ਕੈਂਸਰ ਦੀ ਬੱਚੇਦਾਨੀ ਚ ਕੈਂਸਰ ਸੀ ਜਾਂ ਪ੍ਰੋਸਟੇਟ ਕੈਂਸਰ ਦੀ ਹੈ, ਸੀਟੀ ਸਕੈਨ ਕਰਾਓ ਵੀ ਵੇਖਦੇ ਹਾਂ ਅਸੀਂ ਵੀ ਕੀ ਉਥੋਂ ਟਰੈਵਲ ਕਰਦਾ ਕਰਦਾ ਕਰਦਾ ਕਰਦਾ ਇਹ ਫੇਫੜੇ ਤਾਂ ਨਹੀਂ ਪਹੁੰਚ ਗਿਆ, ਹਾਰਟ ਵਾਲੀ ਕਿਸੇ ਥਾਂ ਤੇ ਨਹੀਂ ਪਹੁੰਚ ਗਿਆ। ਇਹ ਸਕੈਨ ਕਰਕੇ ਅਸੀਂ ਉਸਨੂੰ ਦੇਖਦੇ ਹਾਂ ਵੀ ਉਹ ਸਾਰੀ ਉਹ ਬੂਟੀ ਜਿਹੜੀ ਪਹਾੜਾਂ ਤੇ ਸੀਗੀ ਉਹ ਮੈਦਾਨਾਂ ਚ ਆ ਗਈ ਤੇ ਸਾਨੂੰ ਪਤਾ ਲੱਗ ਗਿਆ ਵੀ ਉਥੋਂ ਆਈ ਹੈ। ਇਸੇ ਤਰ੍ਹਾਂ ਹੀ ਅਸੀਂ ਇਸ ਤਰ੍ਹਾਂ ਦੀ ਕੋਈ ਵੀ ਕੰਡੀਸ਼ਨ ਬਲੱਡ ਦੇ ਵਿੱਚ ਸਰਕੂਲੇਟ ਕਰਦੀ ਕਰਦੀ ਕਿਸੇ ਹੋਰ ਅੰਗ ਚ ਵੀ ਜਾ ਸਕਦੀ। ਅਗਲੀ ਗੱਲ ਇਹ ਆ ਲਿੰਫ ਚੈਨਲ। ਆਪਾਂ ਇਹ ਸਾਰੇ ਪੜ੍ਹ ਚੁੱਕੇ ਹਾਂ, ਬੜੀ ਵਾਰ ਪੜ੍ਹ ਚੁੱਕੇ ਹਾਂ ਬਈ ਕੁਦਰਤ ਨੇ ਇੱਕ ਨਿਯਮ ਬਣਾਇਆ ਆ ਵੀ ਜਿਹੜਾ ਸੈੱਲਾਂ ਦੇ ਵਿੱਚੋਂ ਗਾਰਬੇਜ ਇਕੱਠਾ ਕਰਕੇ ਖੂਨ ਜਿਹਨੂੰ ਅਸੀਂ ਵੇਨਸ ਖੂਨ ਕਹਿੰਦੇ ਹਾਂ, ਠੀਕ ਹੈ, ਵਾਪਸੀ ਵਾਲਾ ਖੂਨ ਕਹਿੰਦੇ ਹਾਂ, ਵੇਨ ਚ ਜਾ ਰਿਹਾ ਹੈਗਾ ਆ, ਆਰਟਰੀ ਚ ਨਹੀਂ ਜਾ ਰਿਹਾ। ਆਰਟਰੀ ਤਾਂ ਜਿਹੜੀ ਰੋਡ ਹੈ ਤਾਂ ਰੁਕਦੀ ਨਹੀਂ, ਚੱਲੀ ਜਾ ਰਹੀ ਹੈ, ਦਿਲ ਵੱਲੋਂ ਆ ਰਹੀ ਹੈ। ਪਰ ਜਿਹੜਾ ਸੈੱਲਾਂ ਵਿੱਚੋਂ ਗਾਰਬੇਜ ਲੈ ਕੇ ਆ ਰਿਹਾ ਉਹ ਮਾਲ ਗੱਡੀ ਹੈ ਵਿਚਾਰੀ, ਉਹ ਮਾਲ ਗੱਡੀ ਹੈ, ਸਲੋ ਚੱਲਦੀ ਹੈ ਥੋੜੀ ਜੀ, ਔਰ ਉਹਦੇ ਵਿੱਚ ਗਾਰਬੇਜ ਇਕੱਠਾ ਹੋ ਕੇ ਜਾ ਰਿਹਾ ਹੈ। ਹੁਣ ਕੁਦਰਤ ਇਹ ਚਾਹੁੰਦੀ ਆ ਬਈ ਇਹਦੇ ਰਾਹੀਂ ਜਿਹੜਾ ਗਾਰਬੇਜ ਜਾਏਗਾ ਜਿੱਥੇ ਜਾਏਗਾ, ਜਿਹਦੀ ਮੈਂ ਹੁਣੇ ਗੱਲ ਕਰਕੇ ਹਟਿਆ, ਇਹ ਉਥੇ ਉਥੇ ਖਰਾਬੀ ਕਰੇਗਾ। ਗੁਰੂ ਨਾਨਕ ਦੀ ਸਾਖੀ ਹੈ ਨਾ ਚੀਮਾ ਸਾਹਿਬ, ਵਸ ਜਾਓ ਤੇ ਉਜੜ ਜਾਓ ਵਾਲੀ,
1: ਬਿਲਕੁਲ
0: ਜਿੱਥੇ ਗਏ ਇਹਨੇ ਉੱਥੇ ਖਰਾਬੀ ਪੈਦਾ ਕਰਨੀ ਆ। ਉਹਦੇ ਵਾਸਤੇ ਕੁਦਰਤ ਨੇ ਇਹ ਆਖਿਆ ਬਈ ਭਾਈ ਇਹਨੂੰ ਫਿਲਟਰ ਕਰ ਲੋ, ਇਹ ਜਿਹੜੇ ਮਾੜੇ ਲੋਕ ਨੇ ਇਹਨਾਂ ਨੂੰ ਇੱਥੇ ਇੱਥੇ ਨੇੜੇ ਨੇੜੇ ਰਹਿਣ ਦਿਓ, ਕੋਸ਼ਿਸ਼ ਕਰੋ ਵੀ ਇਹ ਬਾਹਰ ਨਾ ਜਾਣ, ਖਰਾਬੀ ਕਰਨਗੇ। ਹਾਂਜੀ, ਵਸਦੇ ਲੋਕ ਗੱਲ ਨਾ ਆਵੇ ਤੇ ਜਦੋਂ ਉਹਨਾਂ ਨੂੰ ਅਸੀਂ ਕੰਟਰੋਲ ਕਰਦੇ ਨੇ ਤੇ ਹਰ ਥਾਂ ਤੇ ਵੱਖ ਵੱਖ ਥਾਵਾਂ ਤੇ ਕੁਦਰਤ ਨੇ ਇਹੋ ਜਿਹੇ ਟੈਂਕ ਬਣਾਏ, ਜੇਲਾਂ ਬਣਾਈਆਂ ਹੋਈਆਂ। ਇਹ ਬਦਮਾਸ਼ ਲੋਕ ਨੇ ਯਾਰ ਸੋਸਾਇਟੀ ਚ ਰਹਿਣ ਯੋਗ ਨੀ, ਇਹਨਾਂ ਨੂੰ ਜੇਲਾਂ ਚ ਭੇਜੋ। ਉਹਨਾਂ ਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਲਿੰਫ ਨੋਡਸ, ਜਾਂ ਉਹ ਜਿਹੜੀ ਚੈਨਲ ਹੈ ਫਿਲਟਰ ਹੋ ਕੇ ਤੇ ਖੂਨ ਨੂੰ ਅੱਗੇ ਲਿਜਾ ਰਿਹਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਲਿੰਫ ਚੈਨਲ, ਤੇ ਲਿੰਫ ਚੈਨਲ ਦੇ ਵਿੱਚੋਂ ਵੀ ਫਿਲਟਰ ਹੋ ਕੇ ਇਹਨਾਂ ਜੇਲਾਂ ਦੇ ਵਿੱਚ ਉਹਨੂੰ ਬੰਦ ਕਰ ਦਿੰਦੇ ਨੇ। ਔਰ ਲਿੰਫ ਚੈਨਲ ਜਿੰਨਾ ਵੀ ਇੱਕ ਗੱਲ ਜਾਣਨ ਵਾਲੀ ਗੱਲ ਆ, ਲਿੰਫ ਚੈਨਲ ਜਿੰਨਾ ਵੀ ਹੈ ਇਹ ਸਾਰੇ ਦਾ ਸਾਰਾ ਲਿੰਫ ਦਾ ਬਣਿਆ ਹੋਇਆ ਹੈਗਾ ਆ। ਦੂਜੇ ਲਫ਼ਜ਼ ਚ ਮੈਂ ਇਹ ਕਹਾਂ ਇਹ WBC ਦੀ ਇੱਕ ਕਿਸਮ ਆ
1: ਜੀ,
0: ਵਾਈਟ ਬਲੱਡ ਕਾਰਪਸਲਸ, ਸਾਡੀ ਕੀ ਫੌਜ ਆ। ਜਦੋਂ ਕੋਈ ਖਰਾਬੀ ਬਾਅਦ ਚ ਆ ਜਾਂਦੀ, ਇੱਕ ਇਨਫਲਾਮੇਸ਼ਨ ਹੀ ਹੋ ਜਾਏ ਮਾੜਾ ਜਿਹਾ, ਤੇ ਜਦੋਂ ਤੁਸੀਂ ਖੂਨ ਟੈਸਟ ਕਰੋ ਤੇ ਇਹਨਾਂ ਦੀ ਗਿਣਤੀ ਨਾਰਮਲ 4000 ਤੋਂ 6000 ਹੁੰਦੀ ਹੈ, ਤੇ 8000, 9000, 10000, 11000, 12000, ਤੇ ਜਿਹਨੂੰ ਕੈਂਸਰ ਹੁੰਦਾ ਉਹਦੀ 1.5-2 ਸਾਲ ਤੱਕ ਵੀ ਪਹੁੰਚ ਜਾਂਦੀ ਗਿਣਤੀ। ਭਾਵ ਫੌਜ ਹੋਰ ਜ਼ਿਆਦਾ ਚਾਹੀਦੀ ਹੈ, ਹੋਰ ਭਰਤੀ ਕਰੋ ਜੀ। ਤੋ ਮੇਰੇ ਕਹਿਣ ਤੋਂ ਮਤਲਬ ਇਹ ਆ ਵੀ ਕੁਦਰਤ ਨੇ ਨਿਯਮ ਬਣਾਇਆ ਵੀ ਕੈਂਸਰ ਵਾਲੀ ਥਾਂ ਤੋਂ ਜਿਹੜਾ ਖੂਨ ਜਾ ਰਿਹਾ ਆ ਇਹ ਸਾਰੇ ਹੋਰ ਅੰਗਾਂ ਨੂੰ ਖਰਾਬ ਨਾ ਕਰੇ, ਕੋਸ਼ਿਸ਼ ਕਰੋ ਵੀ ਇਹਨੂੰ ਫਿਲਟਰ ਕਰ ਲੋ। ਉਹਨੂੰ ਫਿਲਟਰ ਕਰਕੇ ਤੇ ਹੋਰ ਨਾਲਾ ਬਣਾ ਦਿੱਤਾ, ਗੰਦਾ ਨਾਲਾ ਕਹਿ ਲੋ ਜਾਂ ਲਿੰਫ ਚੈਨਲ ਕਹਿ ਲੋ, ਉਹਨੂੰ ਉਹਦੇ ਵਿੱਚ ਪਾ ਦਿਓ ਤੇ ਫਿਰ ਵੀ ਉਹਦੇ ਵਿੱਚੋਂ ਵੀ ਹੋਰ ਫਿਲਟਰ ਕਰਕੇ ਟੈਂਕ ਨੇ ਜਿਹੜੀਆਂ ਜੇਲਾਂ ਨੇ ਉਹਨਾਂ ਚ ਪਾ ਦਿਓ। ਹੁਣ ਉਹਨਾਂ ਜੇਲਾਂ ਦੇ ਵਿੱਚ ਉਹਨਾਂ ਦੀ ਸਫਾਈ ਹੁੰਦੀ, ਸੁਧਾਰ ਕਰ ਲਿਖਿਆ ਹੁੰਦਾ ਨਾ ਜੇਲਾਂ ਦੇ ਉੱਪਰ
1: ਜੀ,
0: ਹੁੰਦਾ ਵੀ ਇਹ ਜਿਹੜੇ ਲਿੰਫ ਚੈਨਲ ਨੇ ਸਾਡੇ, ਇਹ ਜਿੰਨਾ ਵੀ ਗਾਰਬੇਜ ਹੁੰਦਾ ਇਹਨਾਂ ਦਾ ਫੰਕਸ਼ਨ ਹੁੰਦਾ। ਅੰਗਰੇਜ਼ੀ ਚ ਇੱਕ ਟਰਮ ਹੈਗੀ ਫੇਗੋਸਾਈਟਿਕ
1: ਜੀ,
0: ਫੇਗੋਸਾਈਟਿਕ ਦਾ ਮਤਲਬ ਹਜ਼ਮ ਕਰ ਜਾਣਾ, ਖਾ ਜਾਣਾ, ਜਿਹੜੀ ਵੀ ਚੀਜ਼ ਨੂੰ ਖਾ ਕੇ ਹਜ਼ਮ ਕਰ ਦੂੰਗਾ, ਗੱਲ ਖਤਮ ਜਿਹੜੀ ਵੀ ਸੀਗੀ। ਸੋ ਇਹਨਾਂ ਦਾ ਜਿਹੜਾ ਲਿੰਫ ਚੈਨਲ ਨੇ ਜਾਂ ਲਿੰਫ ਗਲੈਂਡਸ ਨੇ ਇਹਨਾਂ ਦਾ ਕੰਮ ਹੈ ਫੇਗੋਸਾਈਟਿਕ। ਇਹ ਉਹ ਜਿੰਨਾ ਵੀ ਟੌਕਸਿਨ, ਜ਼ਹਿਰੀਲਾ, ਗਾਰਬੇਜ, ਯੇ ਵੋ ਸਾਰਾ ਕੁਛ ਆਇਆ ਹੋਇਆ ਹੈ, ਇਹ ਉਸ ਨੂੰ ਹਜ਼ਮ ਕਰਦੇ ਰਹਿੰਦੇ ਨੇ। ਪਰ ਜਦੋਂ ਇਹਨਾਂ ਦੀ ਹਜ਼ਮ ਕਰਨ ਦੀ ਕਪੈਸਿਟੀ, ਅਸੀਂ ਕਈ ਵਾਰ ਮੀਟ ਸੀਟ ਖਾ ਕੇ ਤੇ ਦੁੱਧ ਹੱਡੀਆਂ ਹੁੱਡੀਆਂ ਵੀ ਸੁੱਟ ਦਿੰਦੇ ਨਾ, ਤੇ ਜਿਹੜੇ ਕੁੱਤੇ ਵਗੈਰਾ ਵਿਚਾਰੇ ਆਮ ਫਿਰਦੇ ਹੁੰਦੇ ਨੇ ਉਹ ਵੀ ਚੂਸ ਜਾਂਦੇ ਨੇ, ਉਹ ਵੀ ਖਾ ਜਾਂਦੇ
1: ਨੇ।
0: ਇਹੀ ਕੰਮ ਲਿੰਫ ਕਰਦਾ ਆ, ਲਿੰਫ ਚੈਨਲ, ਲਿੰਫ ਗਲੈਂਡ ਇਹੀ ਕੰਮ ਕਰਦੇ ਆ ਕਿ ਉਸ ਨੂੰ ਗਾਰਬੇਜ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਜੇ ਨਹੀਂ ਉਹਨਾਂ ਤੋਂ ਹੁੰਦਾ ਤੇ ਵਿਚਾਰੇ ਉਹ ਵੀ ਫੁੱਲ ਜਾਂਦੇ ਨੇ, ਕੰਮ ਜ਼ਿਆਦਾ ਆ ਗਿਆ ਹਾਂਜੀ, ਤੇ ਉਹਨਾਂ ਤੋਂ ਲਿਭਦਾ ਨਹੀਂ ਤੇ ਗਿਲਟ ਬੱਲੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਅਸੀਂ ਆਮ ਤੌਰ ਤੇ ਸਭ ਤੋਂ ਪਹਿਲਾਂ ਜਿਸ ਅੰਗ ਤੇ ਸਾਨੂੰ ਸ਼ੱਕ ਹੁੰਦਾ ਆ ਵੀ ਇਹਦੇ ਵਿੱਚ ਕੈਂਸਰ ਹੈ, ਉਸ ਅੰਗ ਦੇ ਨੇੜੇ ਤੇੜੇ ਦੀਆਂ ਲਿੰਫ ਗਲਿਟੀਆਂ ਵੇਖਣੀਆਂ ਸ਼ੁਰੂ ਕਰ ਦਿੰਦਾ। ਜੇ ਕਿਸੇ ਨੂੰ ਬੱਚੇਦਾਨੀ ਜਾਂ ਪ੍ਰੋਸਟੇਟ ਦਾ ਕੈਂਸਰ ਹੈ, ਅਸੀਂ ਇੰਗਵਾਈਨਲ ਏਰੀਏ ਦੇ ਵਿੱਚ ਲਿੰਫ ਗਲਿਟੀਆਂ ਵੇਖਦੇ ਹਾਂ। ਫਿਰ ਅਸੀਂ ਵੇਖਦੇ ਹਾਂ ਕਿਤੇ ਗਾਂਹ ਤਾਂ ਨੀ ਫੈਲ ਗਿਆ, ਜੇ ਇੱਥੇ ਗਲਿਟੀਆਂ ਹੈਗੀਆਂ ਨੇ ਤੇ ਕਿਤੇ ਗਾਂਹ ਤਾਂ ਨਹੀਂ ਫੈਲ ਗਿਆ। ਫਿਰ ਅਸੀਂ ਨੈਕ ਦੇ ਵਿੱਚ, ਐਗਜ਼ੀਲਾ, ਕੱਛਾਂ ਦੇ ਵਿੱਚ, ਹੋਰ ਅਲੱਗ ਅਲੱਗ ਥਾਵਾਂ ਤੇ ਜਿੱਥੇ ਸਾਨੂੰ ਪਤਾ ਕਿ ਵੱਡੇ ਟੈਂਕ ਨੇ, ਵੱਡੀਆਂ ਜੇਲਾਂ ਨੇ, ਸੈਂਟਰਲ ਜੇਲਾਂ ਨੇ, ਉਹਨਾਂ ਥਾਵਾਂ ਤੇ ਲਿੰਫ ਦੇ ਇਸ ਚੈਨਲ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਇਹਨਾਂ ਤੋਂ ਵੀ ਵੱਧ ਜਾਵੇ ਤੇ ਫਿਰ ਇਹਨਾਂ ਦਾ ਵੱਡਾ ਜਿਹੜਾ ਹੈਗੀ ਨਾ ਤਿਹਾੜ ਜੇਲ, ਇਹਨਾਂ ਦੀ ਤਿਲੀ ਆ, ਇਹ ਫਿਰ ਤਿਹਾੜ ਜੇਲ ਦੇ ਕੋਲ ਚਲੇ ਜਾਂਦੇ ਨੇ। ਤੇ ਕਈ ਵਾਰ ਤਿਹਾੜ ਜੇਲ ਦੀ ਵੀ ਕਪੈਸਿਟੀ ਇੰਨੀ ਨਹੀਂ ਹੁੰਦੀ ਵੀ ਸਾਰੇ ਇਹੋ ਜਿਹੇ ਬੰਦਿਆਂ ਨੂੰ ਰੱਖ ਸਕੇ, ਵਿਚਾਰੀ ਤਿਲੀ ਵੀ ਵੱਧ ਜਾਂਦੀ, ਜਿਹਨੂੰ ਅਸੀਂ ਕਹਿੰਦੇ ਹਾਂ ਹੁਡਕਿੰਗ ਡਿਜ਼ੀਜ਼, ਹਾਂਜੀ, ਤਿਲੀ ਵੱਧ ਜਾਂਦੀ ਹੈ। ਸੋ ਮਤਲਬ ਇਸ ਤਰ੍ਹਾਂ ਦੀ ਜਿਹੜੀ ਜਦੋਂ ਵੀ ਕੰਡੀਸ਼ਨਾਂ ਐਸੀਆਂ ਆਉਂਦੀਆਂ ਨੇ, ਇਹ ਲਿੰਫ ਚੈਨਲ ਦੇ ਰਾਹੀਂ ਵੀ ਕੈਂਸਰ ਵੱਧ ਆਇਆ। ਠੀਕ ਹੈ, ਇਹਦਾ ਪਹਿਲਾ ਚੈਨਲ ਸੀ ਗੁਆਂਢ ਦੇ ਵਿੱਚ ਮਾਰ ਕਰਨੀ, ਦੂਜਾ ਚੈਨਲ ਸੀ ਬਲੱਡ ਦੇ ਰਾਹੀਂ, ਤੀਜਾ ਚੈਨਲ ਸੀ ਇਹਦਾ ਲਿੰਫ ਦੇ ਰਾਹੀਂ। ਔਰ ਬਣਦੀਆਂ ਕੀ ਨੇ, ਜਾਂ ਸਿਸਟ ਬਣਦੇ ਨੇ ਜਾਂ ਟਿਊਮਰ ਬਣਦੇ ਨੇ। ਜਿਹੜੇ ਵੀ ਸਿਸਟ ਬਣਦੇ ਨੇ ਜਾਂ ਟਿਊਮਰ ਬਣਦੇ ਨੇ, ਉਹਨਾਂ ਦੀ ਸ਼ੇਪ ਇਰੈਗੂਲਰ ਹੁੰਦੀ, ਗੋਲ ਨਹੀਂ ਹੁੰਦੀ। ਪੁਕਾਨਾ ਫਲਾਓ ਨਾ, ਹਵਾ ਭਰੋ ਤੇ ਉਹ ਗੋਲ ਹੁੰਦਾ। ਅਜੇ ਵਿਚਾਰਾ ਕਿਸੇ ਥਾਂ ਤੋਂ ਲੀਕ ਹੋ ਗਿਆ, ਜੇ ਸਾਈਕਲ ਦੀ ਟਿਊਬ ਹੀ ਹੈ, ਜੇ ਕਿਸੇ ਤਰ੍ਹਾਂ ਤੋਂ ਕਮਜ਼ੋਰ ਹੋ ਜਾਵੇ, ਹਵਾ ਭਰੋ ਵੈਸੇ ਤਾਂ ਗੁਲਾਈ ਚ ਰਹਿੰਦੀ ਹੈ ਨਾ, ਪਰ ਜੇ ਕਿਸੇ ਥਾਂ ਲੀਕ ਹੋਵੇ ਤੁਸੀਂ ਫੁੱਲ ਜਾਂਦੀ ਹੈ। ਸੋ ਇਹੀ ਕੰਡੀਸ਼ਨ ਆਮ ਤੌਰ ਤੇ ਦੂਜੇ ਅੰਗਾਂ ਦੇ ਵਿੱਚ ਵੀ ਵਾਪਰਨੀ ਸ਼ੁਰੂ ਹੋ ਜਾਂਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕੈਂਸਰ। ਜਦੋਂ ਵੀ ਕੋਈ ਇਰੈਗੂਲਰਿਟੀ ਆਵੇ, ਨਾਰਮਲ ਸ਼ੇਪ ਜਿਹੜੀ ਕੁਦਰਤ ਨੇ ਤੁਹਾਡੇ ਸਰੀਰ ਦੀ, ਤੁਹਾਡੇ ਅੰਗਾਂ ਦੀ ਬਣਾਈ ਹੈ, ਉਸ ਦਾ ਵਿਕ੍ਰਿਤੀ ਆ ਜਾਵੇ, ਉਸ ਦੇ ਵਿੱਚ ਡਿਟੋਰੇਸ਼ਨ ਆ ਜਾਵੇ, ਜਾਂ ਉਹਦਾ ਜਿਹੜਾ ਸਾਈਜ਼, ਆਕਾਰ ਜਿਹੜਾ ਹੈ ਇਰੈਗੂਲਰ ਹੋ ਜਾਵੇ, ਤੇ ਇਹ ਨਿਸ਼ਾਨੀਆਂ ਨੇ ਕੈਂਸਰ ਹੋਣ ਦੀਆਂ। ਠੀਕ ਹੈ ਜੀ, ਸੋਲਿਡ ਹੋ ਸਕਦਾ ਹੈ, ਬਲੱਡ ਕੈਂਸਰ ਹੋ ਸਕਦਾ ਹੈ, ਲਿੰਫ ਤੇ ਕੈਂਸਰ ਚ ਕੈਂਸਰ ਹੋ ਸਕਦਾ ਆ। ਇਹ ਸਾਰੀਆਂ ਇਹਦੀਆਂ ਆਮ ਤੌਰ ਤੇ ਕੈਂਸਰ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ, ਟਾਈਪਾਂ ਨੇ, ਇਹ ਟਾਈਪਸ ਨੇ, ਇਸ ਤਰ੍ਹਾਂ ਦੇ ਟਾਈਪ ਦੇ ਕੈਂਸਰ ਆਮ ਤੌਰ ਤੇ ਹੋ ਸਕਦਾ। ਤੇ ਅਸੀਂ ਡਾਕਟਰਾਂ ਨੇ ਨਾਂ ਅਡੀਨੋ ਕਾਰਸੀਨੋਮਾ ਜੀ, ਹਾਂਜੀ, ਸਾਰਕੋਮਾ ਜੀ, ਕਈ ਕਈ ਨਾਂ ਅਲੱਗ ਅਲੱਗ ਅੰਗਾਂ ਚ ਹੋਣ ਕਰਕੇ ਅਸੀਂ ਰੱਖੇ ਨੇ। ਮੈਂ ਉਸ ਤੁਹਾਡੇ ਮਨ ਤੇ ਇਸ ਗੱਲ ਦਾ ਬੋਝ ਨਹੀਂ ਪਾਉਣਾ ਚਾਹੁੰਦਾ ਵੀ ਸਾਰਕੋਮਾ ਕਿਹਨੂੰ ਕਹਿੰਦੇ ਨੇ ਜੀ, ਅਡੀਨੋ ਕਾਰਸੀਨੋਮਾ ਕਿਹਨੂੰ ਕਹਿੰਦੇ ਨੇ ਜੀ, ਹਾਂਜੀ, ਇਹਨੂੰ ਤੁਸੀਂ ਰਹਿਣ ਦੋ, ਸਿਰਫ ਇਹ ਸਮਝੋ ਵੀ ਅਸਲ ਬੇਸਿਕ ਕੈਂਸਰ ਕੀ ਹੈਗਾ। ਹੁਣ ਆਮ ਤੌਰ ਤੇ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ, ਚੀਮਾ ਸਾਹਿਬ, ਸਰੀਰ ਦੀ ਨਿਸ਼ਾਨੀਆਂ ਵੀ ਤਾਂ ਹੋਣਗੀਆਂ।
1: ਬਿਲਕੁਲ ਜੀ,
0: ਕੁਛ ਕਾਰਡੀਨਲ ਸਾਈਨ ਅਸੀਂ ਸਮਝਦੇ ਹਾਂ, ਕਾਰਡੀਨਲ ਸਾਈਨ ਜੇ ਵੀ ਆਹ ਤਾਂ ਹੈਗੇ ਹੀ ਹੈਗੇ ਆ ਨਾ, ਉਹਦੇ ਵਿੱਚ ਸਭ ਤੋਂ ਪਹਿਲਾਂ ਆਮ ਬੰਦੇ ਨੂੰ ਨੀ ਪਤਾ ਹੁੰਦਾ ਵੀ ਮੈਨੂੰ ਕੈਂਸਰ ਹੈਗਾ ਕਿ ਨਹੀਂ ਹੈਗਾ, ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਕਿ ਨਹੀਂ। ਬਿਨਾਂ ਗੱਲ ਤੋਂ ਭਾਰ ਘਟਣਾ, ਇਹ ਤਾਂ ਅਸੀਂ ਵੇਖ ਹੀ ਸਕਦੇ ਨਾ ਯਾਰ, ਮੈਂ ਖਾਂਦਾ ਪੀਂਦਾ ਠੀਕ ਠਾਕ ਆ, ਕੰਮ ਕਾਰ ਕਰ ਰਿਹਾ, ਪਰ ਮੇਰਾ ਭਾਰ ਜਿਹੜਾ ਘਟਦਾ ਹੀ ਜਾ ਰਿਹਾ। ਅਨਕੰਡੀਸ਼ਨਲ ਭਾਰ ਦਾ ਘਟਣਾ ਨੰਬਰ ਇੱਕ। ਖੂਨ ਦਾ ਘਟਣਾ, ਖੂਨ ਦਾ ਘਟਣਾ ਤੁਹਾਨੂੰ ਕਿਵੇਂ ਪਤਾ ਲੱਗੂਗਾ, ਡਾਕਟਰ ਜਾਊਗੇ ਤੇ ਤਾਂ ਦੱਸੋਗੇ ਨਾ, ਤੁਹਾਨੂੰ ਕੀ ਪਤਾ ਲੱਗੂਗਾ। ਪੈਲਰ ਆਫ ਫੇਸ, ਚਿਹਰਾ ਪੀਲਾ ਪੈ ਗਿਆ, ਤੇਰਾ ਤਾਂ ਰੰਗ ਹੀ ਕਿਵੇਂ ਪੀਲਾ ਜਿਹਾ ਪੈ ਗਿਆ ਹੈ, ਸਾਡੇ ਰੰਗਾਂ ਤੇ ਲਾਲੀ ਹੋਣ ਨਾਲ ਗਲੋ ਹੀ ਹੁੰਦੀ ਹੈ ਨਾ, ਤੇ ਜੇ ਰੰਗ ਪੀਲਾ ਪੈ ਜਾਵੇ ਤੇ ਫੇਰ ਅਸੀਂ ਕਹਾਂਗੇ ਇਹ ਨਿਸ਼ਾਨੀ। ਤੀਸਰੀ ਗੱਲ, ਪੇਨ, ਇੱਥੇ ਦਰਦ ਹੋਗੀ, ਉੱਥੇ ਦਰਦ ਹੋਗੀ, ਖਾਸ ਤੌਰ ਤੇ ਜਿਸ ਥਾਂ ਤੇ ਅੰਦਰ ਕਿਤੇ ਕੈਂਸਰ ਡਿਵੈਲਪ ਹੋ ਰਿਹਾ ਹੁੰਦਾ ਹੈ, ਉਸ ਅੰਗ ਦਾ ਫੰਕਸ਼ਨ ਖਤਮ ਹੋ ਗਿਆ ਜਾਂ ਫੰਕਸ਼ਨ ਦੇ ਵਿੱਚ ਡਿਸਟਰਬੈਂਸ। ਮੰਨ ਲੈ ਜਾ, ਮੈਂ ਐਗਜ਼ਾਮਪਲ ਦੇ ਦਿਆਂ, ਮੰਨ ਲੈ ਜਾ ਕਿਸੇ ਦੇ ਰੈਕਟਮ ਦੇ ਵਿੱਚ ਕੈਂਸਰ ਹੋ ਗਿਆ, ਟੱਚੀ ਵਾਲੇ ਰਸਤੇ ਚ ਕੈਂਸਰ ਹੋ ਗਿਆ, ਜਿਹੜੇ ਕਿ ਆਮ ਹੀ ਹੋ ਜਾਂਦਾ ਹੈਗਾ, ਹਾਂਜੀ, ਤੇ ਕੀ ਹੋਏਗਾ, ਕਬਜ਼ ਹੋਣੀ ਸ਼ੁਰੂ ਹੋ ਜਾਏਗੀ, ਜ਼ੋਰ ਲਾਉਣਾ ਸ਼ੁਰੂ ਕਰਨਾ ਪੈ ਜਾਏਗਾ, ਟੱਚੀ ਚ ਖੂਨ ਆਉਣਾ ਸ਼ੁਰੂ ਹੋ ਜਾਏਗਾ। ਇਹ ਸਾਰੀ ਨਿਸ਼ਾਨੀਆਂ ਉਸ ਅੰਗ ਦੀਆਂ, ਜਿਸ ਵੀ ਅੰਗ ਦੇ ਵਿੱਚ ਕੈਂਸਰ ਹੈਗਾ, ਜਿਹੜਾ ਵੀ ਉਹਦਾ ਫੰਕਸ਼ਨ ਹੈਗਾ ਆ, ਉਹ ਡਿਸਟਰਬ ਹੋ ਜਾਏਗਾ। ਉਸ ਤੋਂ ਬਾਅਦ ਜਦੋਂ ਇਹ ਆ, ਫਟੀਕ ਹੋ ਗਈ, ਥਕਾਵਟ ਹੋਣੀ ਸ਼ੁਰੂ ਹੋ ਗਈ, ਔਰ ਭੁੱਖ ਘੱਟ ਲੱਗਣੀ ਸ਼ੁਰੂ ਹੋ ਗਈ, ਭਾਰ ਘਟਣਾ ਸ਼ੁਰੂ ਹੋ ਗਿਆ, ਖੂਨ ਜਿਹੜਾ ਹੈ ਉਹ ਘੱਟ ਹੋਣਾ ਸ਼ੁਰੂ ਹੋਗਾ, ਔਰ ਉਸ ਤੋਂ ਬਾਅਦ ਜਿਹੜੇ ਨਾਈਟ ਸਵੈਟਸ, ਹੁਣ ਨਾਈਟ ਸਵੈਟਸ ਤਾਂ ਬਹੁਤ ਸਾਰੀਆਂ ਬਿਮਾਰੀਆਂ ਚ ਆਉਂਦੇ ਨੇ ਨਾ, ਜਿਵੇਂ ਟੀਬੀ ਹੈ, ਤੇ ਟੀਬੀ ਵਾਲੇ ਨੂੰ ਨਾਈਟ ਸਵੈਟਸ ਆਉਂਦੇ ਹੀ ਆਉਂਦੇ ਨੇ, ਲੇਕਿਨ ਕੈਂਸਰ ਵਾਲੇ ਦਾ ਜਿਹੜਾ ਹੈ ਉਹਦੇ ਨਾਲ ਆਹ ਨਿਸ਼ਾਨੀਆਂ, ਦਰਦ, ਥਕਾਵਟ, ਭਾਰ ਦਾ ਅਨਕੰਡੀਸ਼ਨਲ ਘਟਣਾ, ਚਿਹਰੇ ਦਾ ਪੀਲਾ ਪੈ ਜਾਣਾ, ਇਹ ਸਾਰੀਆਂ ਨਿਸ਼ਾਨੀਆਂ ਦੇ ਨਾਲ ਨਾਲ ਜਦੋਂ ਇਹ ਹੋਵੇ ਤੇ ਫਿਰ ਅਸੀਂ ਕਹਾਂਗੇ ਕਿ ਭਾਈ ਇਹ ਕੰਮ ਕੋਈ ਖਰਾਬ ਆ, ਡਾਕਟਰ ਕੋਲ ਜਾ ਕੇ ਚੈੱਕ ਕਰਵਾਓ। ਹਰ ਜਾਂ ਤੁਸੀਂ ਸਕਿਨ ਦੇ ਉੱਪਰ ਵੇਖੋ ਯਾਰ, ਪਹਿਲਾਂ ਤਾਂ ਮੇਰੇ ਇੰਨੇ ਮੌਕੇ ਨਹੀਂ ਸੀ, ਮੌਕੇ ਬੜੇ ਹੋ ਗਏ ਮੇਰੇ, ਜਾਂ ਪਹਿਲਾਂ ਤਾਂ ਸਕਿਨ ਦੇ ਉੱਪਰ ਅਲੱਗ ਅਲੱਗ ਤਰ੍ਹਾਂ ਦੇ ਟੈਗ ਸੀਗੇ, ਹੈ ਨੀ ਸੀਗੇ, ਹੁਣ ਹੈਗੇ ਹੈਗੇ ਆ। ਜਦੋਂ ਚਮੜੀ ਦੇ ਉੱਪਰ ਇਸੇ ਤਰ੍ਹਾਂ ਦੀ ਅਲੱਗ ਅਲੱਗ ਤਰ੍ਹਾਂ ਦੀ, ਜਾਂ ਡਿਸਕਲਰੇਸ਼ਨ, ਇੱਕ ਡਿਸਕਲਰੇਸ਼ਨ ਲਿਊਕੋਡਰਮਾ ਵੀ ਹੁੰਦਾ ਜਿਹਨੂੰ ਅਸੀਂ ਫੁਲਬੈਰੀ ਕਹਿੰਦੇ ਹਾਂ, ਉਹਦਾ ਇੱਕ ਡਿਫਰੈਂਟ ਸਟਰਕਚਰ ਹੈਗਾ ਆ, ਪਰ ਜੇ ਪੈਚ ਹੋਣੇ ਸ਼ੁਰੂ ਹੋ ਜਾਣ ਔਰ ਉਹ ਡਿਸਕਲਰਡ ਨਾ ਹੋਣ, ਜਾਂ ਚਿੱਟੇ ਨਾ ਹੋਣ, ਗੂੜੇ ਰੰਗ ਦੇ ਹੋਣੇ, ਸਾਡੀ ਚਮੜੀ ਦਾ ਰੰਗ ਹੈ ਨਾ ਚੀਮਾ ਸਾਹਿਬ, ਜੇ ਤਾਂ ਚਿੱਟਾ ਹੋ ਗਿਆ ਤੇ ਅਸੀਂ ਆਖਾਂਗੇ ਜੀ ਫੁਲਬੈਰੀ ਹੈ, ਤਿੰਨ ਫੁਲਬੈਰੀ ਹੋ ਗਈ ਭਾਈ, ਹਾਂਜੀ, ਲਿਊਕੋਡਰਮਾ ਹੋ ਗਿਆ। ਤੇ ਜੇ ਰੰਗ ਇਹੀ ਹੋਵੇ ਤੇ ਹੋਰ ਗੂੜਾ ਹੋ ਜਾਵੇ, ਇਸੇ ਤਰ੍ਹਾਂ ਪੈਚ ਬਣਨੇ ਸ਼ੁਰੂ ਹੋ ਜਾਣ, ਉਸੇ ਸਕਿਨ ਦੇ ਕਲਰ ਦੇ ਥੋੜੇ ਜਿਹੇ ਹੋਰ ਗੂੜੇ ਹੋ ਗਏ, ਤੇ ਇਹ ਵੀ ਕੈਂਸਰ ਦੀ ਨਿਸ਼ਾਨੀ ਹੈਗੀ ਆ। ਠੀਕ ਆ, ਵੇਟ ਲਾਸ ਦੀ ਆਪਾਂ ਗੱਲ ਕਰ ਚੁੱਕੀ, ਸਕਿਨ ਦੀ ਆਪਾਂ ਗੱਲ ਕਰ ਦਿੱਤੀ, ਨਾਈਟ ਸਵੈਟ ਦੀ ਆਪਾਂ ਗੱਲ ਕਰ ਦਿੱਤੀ, ਦਰਦ ਦੀ ਆਪਾਂ ਗੱਲ ਕਰ ਦਿੱਤੀ, ਭੁੱਖ ਨਾ ਲੱਗਣੀ ਦੀ ਗੱਲ ਕਰ ਦਿੱਤੀ, ਥਕਾਵਟ ਹੋਣੀ ਅਸੀਂ ਗੱਲ ਕਰ ਦਿੱਤੀ, ਔਰ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਜਦੋਂ ਇਹ ਸਟੇਜ ਅੱਗੇ ਲੰਘਣੀ ਸ਼ੁਰੂ ਹੋ ਜਾਂਦੀ ਹੈ, ਉਦੋਂ ਅੰਦਰ ਦੇ ਅੰਗ, ਨਿਕਰੋਸਿਸ ਵਾਲੀ ਗੱਲ ਜਾਂ ਗੈਂਗਰੀਨ ਵਾਲੀ ਗੱਲ, ਅੰਦਰ ਦੇ ਅੰਗ ਗਲ ਸੜ ਜਾਂਦੇ ਨੇ, ਉਹਨਾਂ ਦੀ ਬਾਉਂਡਰੀ ਗਲ ਸੜ ਜਾਂਦੀ, ਉਹਦੇ ਬਾਹਰ ਮੈਂਬਰੇਨ ਆ ਉਹ ਗਲ ਗਿਆ, ਤੇ ਕੀ ਹੋਇਆ, ਅੰਦਰ ਦਾ ਮਵਾਦ ਖੂਨ ਦੇ ਰੂਪ ਵਿੱਚ ਕਿਸੇ ਨਾ ਕਿਸੇ ਥਾਂ ਤੇ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ, ਜਾਂ ਤਾਂ ਬਾਹਰਲੇ ਪਾਸੇ ਹੋਰ ਉਹਦੀ ਡਿਵੈਲਪਮੈਂਟ ਅੰਦਰ ਪੇਟ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ, ਅੰਦਰ ਕਿਸੇ ਅੰਗ ਚ ਹੋਣੀ ਸ਼ੁਰੂ ਹੋ ਜਾਂਦੀ ਹੈ, ਜੇ ਉੱਥੋਂ ਨਿਕਾਸ ਉਹਦਾ ਹੋ ਸਕਦਾ ਹੈ ਤੇ ਉਲਟੀ ਦੇ ਰਾਹੀਂ ਖੂਨ ਦੀ ਉਲਟੀ, ਟੱਟੀ ਦੇ ਰਾਹੀਂ ਖੂਨ ਆਉਣਾ, ਠੀਕ ਹੈ, ਔਰ ਜਾਂ ਪਿਸ਼ਾਬ ਦੇ ਰਸਤੇ ਖੂਨ ਆਉਣਾ, ਪਸੀਨੇ ਦੇ ਵਿੱਚੋਂ ਬਹੁਤ ਜ਼ਿਆਦਾ ਬੈਡ ਸਮੈਲ, ਜਿਵੇਂ ਮੁਰਦੇ ਦੀ ਸਮੈਲ ਹੁੰਦੀ ਨਾ ਪੰਜਾਬੀ ਚ ਆਪਾਂ ਕਹਿ ਸਕਦੇ ਹਾਂ, ਡੈਡ ਬਾਡੀ ਦੀ ਸਮੈਲ ਵਰਗੀ ਜਿਹੜੀ ਸਮੈਲ ਆਉਣੀ ਉਹਦੇ ਸਰੀਰ ਦੇ ਵਿੱਚੋਂ, ਇਹੋ ਜਿਹੀਆਂ ਚੀਜ਼ਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਇਹ ਯਾਰ ਨਿਸ਼ਾਨੀਆਂ ਕੈਂਸਰ ਦੀਆਂ ਨੇ। ਭਾ ਅੰਦਰ ਕੁਛ ਮਰ ਗਿਆ, ਅੰਦਰ ਕੁਛ ਮਰ ਗਿਆ, ਜਿਹੋ ਜਿਹੀ ਮੁਰਦੇ ਚੋਂ ਬੋ ਆਉਂਦੀ ਹੈ, ਉਹਦੇ ਪਸੀਨੇ ਵਿੱਚੋਂ, ਉਹਦੇ ਸਾਹ ਵਿੱਚੋਂ ਇਸ ਤਰ੍ਹਾਂ ਦੀ ਬੋ ਆਉਣ ਸ਼ੁਰੂ ਹੋ ਗਈ, ਪਰ ਕੱਲੀ ਬੋ ਯਾਰ, ਬੁਰਸ਼ ਨੀ ਕੀਤਾ, ਦੰਦ ਸਾਫ਼ ਹੀ ਨੀ ਕੀਤੇ, ਬਰੱਸ਼ ਹੋਇਆ ਨੀ ਗਾ, ਖਾ ਪੀ ਕੇ ਉਸੇ ਤਰ੍ਹਾਂ ਹੀ ਪੈ ਗਏ, ਤੇ ਬੋ ਤਾਂ ਫਿਰ ਵੀ ਆ ਸਕਦੀ ਹੈ, ਪਰ ਇਹ ਜਿਹੜੀ ਬੋ ਹੈ ਗਲੇ ਸੜੇ ਦੀ ਬੋ ਨਹੀਂ ਹੋਊਗੀ। ਆਮ ਤੌਰ ਤੇ ਜਿਨ੍ਹਾਂ ਦੇ ਗਮ ਡਿਜ਼ੀਜ਼ ਹੁੰਦੀ ਹੈ, ਮਸੂੜਿਆਂ ਦੀ ਤਕਲੀਫ਼ ਹੁੰਦੀ ਹੈ ਨਾ, ਜਿੰਜੀਵਾਈਟਿਸ ਵਗੈਰਾ, ਉਹਨਾਂ ਨੂੰ ਆਮ ਤੌਰ ਤੇ ਇਹੋ ਜਿਹੀ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਮੈਂ ਇਹ ਕਹਿ ਰਿਹਾ ਵੀ ਜਿਹੜੀ ਮੁਰਦੇ ਦੀ ਸਮੈਲ ਹੈ ਨਾ, ਈਵਨ ਸਾਡੇ ਘਰਾਂ ਚ ਮੀਟ ਵਗੈਰਾ ਆਉਂਦਾ ਹੀ ਹੈ ਨਾ, ਮੀਟ ਵਗੈਰਾ ਤੁਸੀਂ ਫ੍ਰਿਜ ਚ ਨਾ ਰੱਖੋ, ਵੈਸੇ ਰੱਖ ਦਿਓ, ਤੇ ਦੂਜੇ ਦਿਨ ਜਿਹੜੀ ਉਹਦੇ ਤੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ, ਇਸ ਤਰ੍ਹਾਂ ਦੀ ਸਮੈਲ ਜਿਹੜੀ ਹੈ ਉਹ ਬੰਦੇ ਕੋਲੋਂ ਆਉਣੀ ਸ਼ੁਰੂ ਹੋ ਜਾਵੇ, ਕੋਲ ਬੈਠਿਆ ਵੀ ਉਹਦੇ ਕੋਲੋਂ ਇੱਕ ਤਾਂ ਹੁੰਦੀ ਨਾ ਸਮੈਲ, ਤੁਸੀਂ ਸੁੰਘਿਆ ਨੂੰ ਤਾਂ ਪਤਾ ਆ ਗਈ, ਇੱਕ ਤੁਸੀਂ ਨਾਲ ਉਹਦੇ ਬੈਠੇ ਤੇ ਉਹਦੇ ਕੋਲ ਇਸ ਤਰ੍ਹਾਂ ਦੀ ਸਮੈਲ ਆਉਣੀ ਸ਼ੁਰੂ ਹੋ ਜਾਵੇ ਤੇ ਤੁਸੀਂ ਇਹ ਸਮਝ ਲਓ ਵੀ ਇਸ ਬੰਦੇ ਦੇ ਵਿੱਚ ਕਿਸੇ ਨਾ ਕਿਸੇ ਟਾਈਪ ਦਾ ਕੈਂਸਰ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਆ। ਠੀਕ ਆ, ਸੋ ਮੈਂ ਸਮਝਦਾ ਵੀ ਇਹ ਸਾਰੀਆਂ ਕੰਡੀਸ਼ਨਾਂ ਦੇ ਵਿੱਚ ਤੁਸੀਂ ਇਹਨਾਂ ਤੇ ਜਾਣ ਲਿਆ ਬਈ ਕੈਂਸਰ ਹੈ ਕੀ ਆ ਤੇ ਕੈਂਸਰ ਸਰੀਰ ਚ ਫੈਲਦਾ ਕਿਵੇਂ ਹੈਗਾ ਆ, ਔਰ ਜਦੋਂ ਕਿਸੇ ਵੀ ਥਾਂ ਤੇ ਕੋਈ ਮੌਕਾ ਕੋਈ ਗਿਲਟੀ ਭਾਵੇਂ ਸਾਲਾਂ ਸਾਲ ਤੁਹਾਡੇ ਸਰੀਰ ਦੇ ਨਾਲ ਰਹੀ ਜਾਵੇ ਕੋਈ ਪ੍ਰੋਬਲਮ ਨਹੀਂ, ਪਰ ਜੇ ਉਹ ਕਿਸੇ ਵੀ ਸਮੇਂ ਤੇ ਦਰਦ ਕਰਨੀ ਸ਼ੁਰੂ ਕਰ ਦੇਵੇ ਤਾਂ ਤੁਸੀਂ ਸਮਝੋ ਇਹ ਨਾਰਮਲ ਨਹੀਂ। ਗਿਲਟੀ ਤਾਂ ਬੜੇ ਸਾਲ ਦੀ ਸੀਗੀ, ਬੜਾ ਚਿਰ ਹੋ ਗਿਆ ਸੀ, ਕਦੇ ਨੂੰ ਤਕਲੀਫ਼ ਹੀ ਨਹੀਂ ਹੋਈ ਮੈਨੂੰ, ਹਾਂਜੀ, ਲੇਕਿਨ ਹੁਣ ਇਹ ਹੋਵੇ ਕਿ ਉਹਦੇ ਵਿੱਚ ਤਕਲੀਫ਼ ਹੋਣੀ ਸ਼ੁਰੂ ਹੋ ਗਈ ਹੈ, ਦਰਦ ਹੋਣੀ ਸ਼ੁਰੂ ਹੋ ਗਈ ਹੈ, ਤਾਂ ਇਸ ਨੂੰ ਨਾਰਮਲ ਨਾ ਸਮਝੋ। ਹੁਣ ਆਪਣਾ ਆਖਰੀ ਸਟੈਪ ਆ ਗਿਆ ਇਸ ਗੱਲ ਦਾ ਕੈਂਸਰ ਦਾ, ਭਾਈ ਫਿਰ ਇਲਾਜ ਕੀ ਹੋਵੇ। ਹੁਣ ਤੁਸੀਂ ਵੇਖਦੇ ਹੋ ਵੀ ਕੈਂਸਰ ਦੇ ਕਿੰਨੇ ਕਿੰਨੇ ਵੱਡੇ ਹਸਪੀਟਲ ਤੇ ਕਈ ਕੁਛ ਕੀਮੋ ਯੇ ਵੋ ਸਾਰਾ ਕੁਝ ਰੇਡੀਏਸ਼ਨ ਕਿੰਨਾ ਕੁਛ ਹੋ ਜਾ ਰਿਹਾ, ਇਹ ਸਾਰੇ ਚੀਜ਼ ਜਿਹੜੇ ਨੇ ਨਾ ਇਹ ਕੀਮਾ ਸਾਹਿਬ ਪ੍ਰਬੰਧ ਨੇ। ਅਸੀਂ ਪ੍ਰਬੰਧ ਕਰਦੇ ਹਾਂ ਭਾਈ, ਮੰਨ ਲਿਆ ਜਾ ਸਾਡੇ ਫੌਜੀ ਕਿਸੇ ਥਾਂ ਤੇ ਘਿਰ ਗਏ ਆ, ਦੁਸ਼ਮਣ ਦੇ ਫੌਜ ਨੇ ਸਾਨੂੰ ਉਹਨਾਂ ਨੂੰ ਘੇਰ ਲਿਆ ਹੈ, ਹੁਣ ਹੋਰ ਕੋਈ ਹੱਲ ਨਹੀਂ ਨਿਕਲਣ ਦਾ, ਰਸਤਾ ਨਹੀਂ ਰਹਿ ਗਿਆ, ਔਰ ਅਲਟੀਮੇਟ ਉੱਪਰੋਂ ਬੰਬ ਬਲਾਸਟ ਕਰਦੇ ਹਾਂ। ਜਦੋਂ ਅਸੀਂ ਉੱਪਰੋਂ ਬੰਬ ਬਲਾਸਟ ਕਰਦੇ ਹਾਂ ਤੇ ਫਿਰ ਇਹ ਨਹੀਂ ਹੈਗਾ ਕਿ ਤੁਹਾਡੇ ਹੀ ਫੌਜੀ ਉਹਨਾਂ ਦੇ ਫੌਜੀ ਮਰਨ ਗਏ, ਤੁਹਾਡੇ ਵੀ ਤੇ ਮਰਨੇ
1: ਨੇ।
0: ਤੁਸੀਂ ਉਸ ਏਰੀਏ ਨੂੰ ਉਸ ਤੋਂ ਫ੍ਰੀ ਕਰ ਲਿਆ, ਦੁਸ਼ਮਣ ਤੋਂ ਫ੍ਰੀ ਕਰ ਲਿਆ, ਦੁਸ਼ਮਣ ਵੀ ਮਰ ਗਿਆ ਤੁਹਾਡੇ ਫੌਜੀ ਵੀ ਮਰ ਗਏ, ਭਾਵ ਕੀ ਹੋਇਆ ਕਿ ਜਿਹੜੇ ਤੁਹਾਡੇ ਹੈਲਦੀ ਸੈੱਲ ਨੇ ਉਹਦੇ ਆਂਢ ਗੁਆਂਢ ਚਾਰਚ ਮੇਰੇ ਜਿੰਨੇ ਬਚ ਗਏ, ਜਿੱਥੋਂ ਤੱਕ ਉਹਨੇ ਗਾਲ ਦਿੱਤੇ ਨੇ ਖਰਾਬ ਕਰ ਦਿੱਤੇ ਨੇ ਉਹ ਤਾਂ ਮਰੀ ਗਏ, ਜਿਹੜੇ ਬਾਕੀ ਬਚ ਗਏ ਨੇ ਉਹਨਾਂ ਸੈੱਲਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ, ਉਹਨਾਂ ਦੀ ਰੀਜਨਰੇਸ਼ਨ ਵੀ ਜਿਹੜੀ ਰੁਕ ਜਾਂਦੀ ਆ। ਨਾਗਾਸਾਕੀ ਤੇ ਹੀਰੋਸ਼ੀਮਾ ਤੇ ਕੀ ਹੋਇਆ, ਹਾਂਜੀ ਤੁਸੀਂ ਦੇਖਦੇ ਹੋ ਹਜੇ ਤੱਕ ਜਿਹੜੇ ਲੋਕ ਨੇ ਉੱਥੇ ਨਾਰਮਲ ਪੈਦਾ ਨਹੀਂ ਹੁੰਦੇ, ਵਿਕ੍ਰਿਤੀ ਵਾਲੇ ਪੈਦਾ ਹੁੰਦੇ, ਦਿਮਾਗੀ ਜਿਹੜੇ ਡਿਪਰੈਸ ਲੋਕ ਜਿਹੜੇ ਨੇ ਹਜੇ ਪੈਦਾ ਹੁੰਦੇ ਨੇ। ਤੋ ਮੇਰੇ ਕਹਿਣ ਤੋਂ ਭਾਵ ਜਿਹੜੀਆਂ ਸਾਡੀਆਂ ਕੀਮੋਸ ਨੇ ਰੇਡੀਏਸ਼ਨ ਨੇ ਉਹਨਾਂ ਦਾ ਇਫੈਕਟ ਇਸ ਤਰ੍ਹਾਂ ਦੇ ਬੰਬ ਬਲਾਸਟ ਕਰਨ ਵਰਗਾ ਸਾਡੇ ਸਰੀਰ ਤੇ ਪੈਂਦਾ ਹੈ, ਔਰ ਜੇ ਤਾਂ ਓਲਡ ਏਜ ਹੈਗੀ ਹੈ ਤੇ ਜਿੰਨਾ ਕੁ ਚਿਰ ਉਹਨੇ ਜਿਉਣਾ, ਕੁਛ ਸਾਲ ਲੰਘ ਜਾਂਦੇ ਨੇ ਤੇ ਅਸੀਂ ਕ੍ਰੈਡਿਟ ਦੇ ਦਿੰਦੇ ਕੀਮੋ ਨੇ, ਯਾਰ ਰੇਡੀਏਸ਼ਨ ਕੀਤੀ ਸੀ ਉਦੋਂ ਬਾਅਦ ਤੁਹਾਨੂੰ ਤਕਲੀਫ਼ ਹੋਈ ਨੀ, ਉਮਰ 60-65 ਸਾਲ 70 ਸਾਲ ਦੀ ਹੈਗੀ ਸੀ, ਚੱਲ ਹੋਰ ਕਿੰਨਾ ਕੁ ਜਿਉਣਾ ਸੀਗਾ, 5-7 ਸਾਲ ਹੋਰ ਜੀਜੇਗਾ, ਠੀਕ ਹੈ। ਅਸੀਂ ਕਹਿੰਦੇ ਨਹੀਂ ਬਈ ਠੀਕ ਤਾਂ ਕੈਂਸਰ ਤੋਂ ਤਾਂ ਠੀਕ ਹੋ ਗਿਆ ਸੀਗਾ, ਉਹ ਆਪਣੀ ਉਮਰ ਨਾਲ ਆ ਕੇ ਮਰ ਗਿਆ, ਹਾਂਜੀ। ਲੇਕਿਨ ਜਦੋਂ ਯੰਗ ਏਜ ਦੇ ਵਿੱਚ ਇਹੋ ਜਿਹੀ ਗੱਲ ਹੁੰਦੀ ਹੈ ਤੇ ਤੁਸੀਂ ਇਹ ਵੇਖੋਗੇ ਵੀ ਇਹ ਵਾਰ ਵਾਰ ਮੇਰੇ ਕੋਲ ਜਿਹੜੇ ਪੇਸ਼ੈਂਟ ਕੈਂਸਰ ਵਾਲੇ ਆਉਣ ਵਾਲੇ ਨੇ ਨਾ ਚੀਮਾ ਸਾਹਿਬ, ਉਹ ਸਾਰੇ ਦੇ ਸਾਰੇ ਯੰਗ ਏਜ ਵਾਲੇ ਹੁੰਦੇ ਨੇ, ਅੰਡਰ 50 ਨੀਅਰ 50 ਵਾਲੇ ਹੁੰਦੇ ਨੇ, ਜਿਨ੍ਹਾਂ ਨੂੰ ਹਜੇ ਪਤਾ ਹੈ ਵੀ ਸਮਾਂ ਹੈਗਾ ਤੇ ਬਾਵਜੂਦ ਇਸ ਦੇ ਫਿਰ ਦੁਬਾਰਾ ਰੈਪੀਟੀਸ਼ਨ ਹੋ ਗਿਆ। ਮੈਂ ਬ੍ਰੇਨ ਟਿਊਮਰ ਦੀ ਗੱਲ ਤੁਹਾਨੂੰ ਦੱਸੀ ਸੀ, ਇੱਕ ਬੀਬੀ ਦੀ 2 ਵਾਰ ਸਰਜਰੀ ਹੋ ਚੁੱਕੀ ਸੀ, ਨਰਸ ਸੀ ਓਰੇਗੋਨ ਦੇ ਵਿੱਚੋਂ, ਪ੍ਰੋਗਰਾਮ ਮੇਰੇ ਉਹ ਵੀ ਸੁਣਦੀ ਸ਼ਾਇਦ ਸੁਣੀ ਰਹੀ ਹੋਵੇ, ਓਰੇਗੋਨ ਦੇ ਵਿੱਚੋਂ, ਔਰ ਉਸਦੀ 2 ਵਾਰਾਂ ਬ੍ਰੇਨ ਟਿਊਮਰ ਦੀ ਸਰਜਰੀ ਹੋ ਚੁੱਕੀ ਸੀ, ਮਲਿਗਨੈਂਟ ਹੋ ਗਿਆ ਸੀ, ਹਾਲਾਤ ਇਹ ਸੀ, ਔਰ ਅਲਟੀਮੇਟ ਜਦ ਉਹਦਾ ਮੈਂ ਟ੍ਰੀਟਮੈਂਟ ਕੀਤਾ, ਮੈਨੂੰ 2-3 ਸਾਲ ਲਗਾਤਾਰ ਟ੍ਰੀਟਮੈਂਟ ਕੀਤਾ ਆ, ਔਰ ਵਾਰ ਵਾਰ ਉਹਦੀਆਂ ਰਿਪੋਰਟਾਂ ਹੁੰਦੀਆਂ ਰਹਿੰਦੀਆਂ ਸੀ। ਹੁਣ ਮੇਰੇ ਕੋਲ 3-4 ਸਾਲ 3 ਸਾਲ ਹੋ ਗਏ ਨੇ ਉਹਦਾ, ਹੁਣ ਟ੍ਰੀਟਮੈਂਟ ਨਹੀਂ ਕਿ ਬਿਲਕੁਲ ਨਾਰਮਲ ਹੈਗੀ, ਆਪਣੀ ਜੋਬ ਕਰਦੀ ਹੈ, ਠੀਕ ਠਾਕ ਹੈਗੀ, ਇਸੇ ਤਰ੍ਹਾਂ ਇੱਕ ਸਾਲ ਉਸਦੇ ਤੋਂ ਬੀਬੀ ਸੀ। ਤੇ ਮੇਰੇ ਕਹਿਣ ਤੋਂ ਭਾਵੇਂ ਇਸ ਤਰ੍ਹਾਂ ਦੇ ਬੜੇ ਸਾਰੇ ਕੇਸਿਸ ਨੇ ਮੇਰੇ ਰਿਕਾਰਡ ਦੇ ਵਿੱਚ ਜਿਹੜੇ ਠੀਕ ਹੋਏ। ਕਾਰਨ ਕੀ ਆ ਕਿ ਅਸੀਂ ਜਿਹਦੀ ਗੱਲ ਹੁਣ ਮੈਂ ਕਹਿਣ ਲੱਗਿਆ, ਟ੍ਰੀਟਮੈਂਟ ਦੇ ਤੌਰ ਤੇ ਹੋਮਿਓਪੈਥਿਕ ਡਾਕਟਰ ਕਿਸੇ ਨਾਮ ਨਿਹਾਦ ਬਿਮਾਰੀ ਦਾ ਇਲਾਜ ਨਹੀਂ ਕਰਦੇ, ਭਾਵ ਨਾਮ ਜਦੋਂ ਦੇ ਅਸੀਂ ਰੱਖਦੇ ਹਾਂ ਡਾਇਗਨੋਸਿਸ, ਮੇਰੇ ਕਹਿਣ ਤੋਂ ਭਾਵ ਡਾਕਟਰ ਜੀ ਮੈਨੂੰ ਬਿਮਾਰੀ ਕੀ ਹੈ, ਤਾਂ ਉਹਦਾ ਮਤਲਬ ਇਹ ਹੁੰਦਾ ਆ ਵੀ ਜੋ ਵੀ ਕੁਛ ਮੈਂ ਦੱਸ ਰਿਹਾ ਹਾਂ ਇਹਦਾ ਇੱਕ ਨਾਂ ਰੱਖੋ, ਜਵਾਕ ਤਾਂ ਮੇਰਾ ਆ, ਨਾਂ ਤੁਸੀਂ ਰੱਖੋ ਜੀ, ਹਾਂਜੀ, ਗੁਰਦੁਆਰੇ ਨੂੰ ਨਾਂ ਰਖਾਉਣਾ ਅਸੀਂ, ਦੱਸੋ ਜੀ ਬਾਬਾ ਜੀ ਇਹਦਾ ਨਾਂ ਕੀ ਰੱਖੀਏ, ਹਾਂਜੀ। ਸੋ ਕੰਡੀਸ਼ਨ ਚੀਮਾ ਸਾਹਿਬ ਐਸੀ ਹੁੰਦੀ ਹੈ ਵੀ ਬਿਮਾਰੀ ਤਾਂ ਅਸਲ ਉਹ ਹੈ ਜਿਹੜੀ ਤੁਸੀਂ ਜਾ ਕੇ ਡਾਕਟਰ ਨੂੰ ਦੱਸ ਦਿਓ, ਡਾਕਟਰ ਨੇ ਤੇ ਉਹਦਾ ਇੱਕ ਨਾਂ ਰੱਖਣਾ ਹੈਗਾ, ਔਰ ਉਸ ਨਾਂ ਦੇ ਮੁਤਾਬਕ ਹੁਣ ਨਾਂ ਹੀ ਕਈ ਹੋ ਗਏ, ਕਿਸੇ ਹੋਰ ਨਾਂ ਤੇ ਬੁਲਾਏ ਜਾਂਦੇ ਨੇ, ਦਾਦਕੇ ਕਿਸੇ ਹੋਰ ਨਾਂ ਤੇ ਬੁਲਾਏ ਜਾਂਦੇ ਨੇ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਐਸੀਆਂ ਗੱਲਾਂ ਹਨ ਚੀਮਾ ਸਾਹਿਬ ਜਿਨ੍ਹਾਂ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਆ, ਪਰ ਅਸੀਂ ਹੋਮਿਓਪੈਥਿਕ ਤੌਰ ਤੇ ਉਹਨਾਂ ਨੂੰ ਲਾਂਭੇ ਛੱਡ ਦਿੰਦੇ ਆ ਤੇ ਅਸੀਂ ਵੇਖਦੇ ਆ ਵੀ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਟਿਸ਼ੂ ਚੇਂਜਸ, ਸ਼ੁਰੂਆਤ ਇਸ ਲੈਕਚਰ ਦੇ ਸ਼ੁਰੂਆਤ ਚ ਮੈਂ ਤੁਹਾਨੂੰ ਗਿਣਾਈਆਂ ਨਾ ਬਈ, ਇਨਫਲਾਮੇਸ਼ਨ ਹੋ ਗਿਆ, ਡੀਜਨਰੇਸ਼ਨ ਹੋ ਗਿਆ, ਨਿਕਰੋਸਿਸ ਹੋ ਗਿਆ, ਗੈਂਗਰੀਨ ਹੋ ਗਿਆ, ਇਹ ਸਾਰੀਆਂ ਕੰਡੀਸ਼ਨਾਂ ਇਹ ਨੇ ਜਿਹੜੀਆਂ ਇਹ ਦੱਸਦੀਆਂ ਨੇ ਸਟੈਪ ਬਾਈ ਸਟੈਪ ਅੰਦਰ ਖਰਾਬੀ ਕਿਵੇਂ ਪੈਦਾ ਹੋਈ। ਇੱਕ ਸੈੱਲ ਤੋਂ ਚੱਲੀ ਸੀ, ਫਿਰ ਟਿਸ਼ੂ ਖਰਾਬ ਹੋ ਗਿਆ, ਫਿਰ ਟਿਸ਼ੂ ਤੋਂ ਬਾਅਦ ਆਰਗਨ ਖਰਾਬ ਹੋ ਗਿਆ, ਫਿਰ ਆਰਗਨ ਤੋਂ ਬਾਅਦ ਹੋਰ ਸਾਰਾ ਆਲਾ ਦੁਆਲਾ ਖਰਾਬ ਹੋ ਗਿਆ। ਸਾਡੇ ਦਿਮਾਗ ਦੇ ਵਿੱਚ ਇਹ ਹੁੰਦਾ ਆ ਵੀ ਇਹ ਇਸ ਤਰ੍ਹਾਂ ਦੀ ਇੱਕ ਕੰਡੀਸ਼ਨ ਹੈ ਜਿਹੜੀ ਮੈਟਾਬੋਲਿਕ ਰੇਟ ਦੇ ਉੱਪਰ ਡਿਪੈਂਡ ਕਰਦੀ ਹੈ। ਮੈਟਾਬੋਲਿਕ ਰੇਟ ਦਾ ਮਤਲਬ ਹੈ ਕਿ ਐਨਾਬੋਲਿਕ ਰੇਟ ਜਿਹੜੀ ਡਿਵੈਲਪਮੈਂਟ ਹੈ ਸਾਡੀ ਉਹ ਘੱਟ ਗਈ ਹੈ, ਡਿਸਟ੍ਰੈਕਸ਼ਨ ਸਾਡੀ ਵੱਧ ਗਈ ਹੈ। ਤੇ ਜੇ ਸਾਡੀਆਂ ਹੋਮਿਓਪੈਥਿਕ ਮੈਡੀਸਨ ਜਾਂ ਕੋਈ ਇਸ ਤਰ੍ਹਾਂ ਦੀਆਂ ਮੈਡੀਸਨ ਜਿਹੜੀ ਅਸੀਂ ਸਿਲੈਕਟ ਕਰਦੇ ਹਾਂ, ਕਿਉਂਕਿ ਸਰੀਰ ਦੇ ਵਿੱਚ ਅਲੱਗ ਅਲੱਗ ਡਾਇਗਨੋਸਿਸ ਨਹੀਂ ਅਸੀਂ ਕਰਦੇ, ਅਸੀਂ ਐਜ ਏ ਹੋਰ ਚਾਹੇ ਉਹਨੂੰ ਕੈਂਸਰ ਹੈ, ਚਾਹੇ ਉਹਨੂੰ ਕੋਈ ਹੋਰ ਵੀ ਪ੍ਰੋਬਲਮ ਹੈ, ਚਾਹੇ ਕੋਈ ਹੋਰ ਪ੍ਰੋਬਲਮ ਹੈਗੀਆਂ ਨੇ, ਡਾਕਟਰ ਉਹਦੇ ਵੱਖ ਵੱਖ ਡਾਇਗਨੋਸਿਸ ਕਰਦੇ ਨੇ। ਅਲੱਗ ਅਲੱਗ ਡਿਪਾਰਟਮੈਂਟਾਂ ਦੇ ਡਾਕਟਰ ਕਿਡਨੀ ਵਾਲਾ ਅਲੱਗ ਕਰੇਗਾ, ਲੰਗਸ ਵਾਲਾ ਅਲੱਗ ਕਰੇਗਾ, ਹਾਰਟ ਵਾਲਾ ਅਲੱਗ ਕਰੇਗਾ, ਵੱਖ ਵੱਖ ਤਰ੍ਹਾਂ ਦੇ ਡਾਇਗਨੋਸਿਸ ਤੇ ਵੱਖ ਵੱਖ ਤਰ੍ਹਾਂ ਦੀਆਂ ਪ੍ਰਿਸਕ੍ਰਿਪਸ਼ਨਾਂ ਉਹਦੀਆਂ ਹੁੰਦੀਆਂ ਨੇ। ਪਰ ਹੋਮਿਓਪੈਥਿਕ ਤੌਰ ਤੇ ਅਸੀਂ ਐਜ ਏ ਹੋਲ ਉਸਨੂੰ ਪਰਸਨੈਲਿਟੀ ਕਹਿੰਦੇ ਹਾਂ। ਪਰਸਨੈਲਿਟੀ ਦਾ ਮਤਲਬ ਹੁੰਦਾ ਮੈਂਟਲ ਤੇ ਫਿਜ਼ੀਕਲ। ਅਸੀਂ ਪਹਿਲਾਂ ਉਹਦੀ ਮੈਂਟਲ ਸਟੇਟ ਕੀ ਹੈਗੀ ਹੈ, ਉਸ ਤੋਂ ਬਾਅਦ ਉਹਦੀ ਫਿਜ਼ੀਕਲ ਸਟੇਟ ਕੀ ਹੈ ਸਿਰ ਤੋਂ ਪੈਰਾਂ ਤੱਕ, ਔਰ ਫਿਰ ਉਹ ਡਿਟੋਰੇਸ਼ਨ ਉਹਦੇ ਵਿੱਚ ਆ ਜਾਂਦੀ ਵੀ ਕਿੰਨੀ ਡਿਟੋਰੇਟ ਹੋਇਆ, ਕਿੰਨਾ ਅੰਦਰ ਦਾ ਅੰਗ ਖਰਾਬ ਹੋਇਆ, ਨਿਕਰੋਸਿਸ ਤੱਕ ਹੈ ਕਿ ਗੈਂਗਰੀਨ ਤੱਕ ਆ, ਗੈਂਗਰੀਨ ਤੱਕ ਹੈ ਕਿ ਅਣਗੁਆਂਢ ਤੱਕ ਹੈਗਾ ਆ, ਉਹਦੇ ਸਿਮਟਮ ਨਿਸ਼ਾਨੀਆਂ ਹੋਣਗੀਆਂ। ਤੇ ਉਹਨਾਂ ਨੂੰ ਠੀਕ ਕਰਨ ਵਾਸਤੇ ਸਾਡੇ ਕੋਲ ਜਿਹੜੀਆਂ ਮੈਡੀਸਨ ਹੁੰਦੀਆਂ ਨੇ ਜਿਹੜੀਆਂ ਪ੍ਰੂਵ ਹੋ ਚੁੱਕੀਆਂ ਨੇ, ਜਦੋਂ ਉਹਨਾਂ ਦੀ ਪ੍ਰੂਵਿੰਗ ਹੋਈ ਸੀ ਉਦੋਂ ਉਹਨਾਂ ਨੇ ਸਾਬਤ ਕੀਤਾ ਕਿ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਤੇ ਟਿਸ਼ੂ ਚੇਂਜ ਜਿਹੜੀ ਹੈ ਉਹ ਇਹਦੇ ਵਿੱਚ ਹੋ ਸਕਦੀ ਹੈ। ਉਹੋ ਜਿਹੀਆਂ ਮੈਡੀਸਨ ਅਸੀਂ ਸਿਲੈਕਟ ਕਰਕੇ ਉਸ ਪੇਸ਼ੈਂਟ ਨੂੰ ਦਿੰਦੇ ਹਾਂ ਜਿਹਦੇ ਨਾਲ ਉਹਦੀ ਰਿਕਵਰੀ ਹੋਣੀ ਸ਼ੁਰੂ ਹੋ ਜਾਂਦੀ। ਹੁਣ ਵੀ ਮੇਰੇ ਕੋਲ ਬ੍ਰੇਨ ਟਿਊਮਰ ਵਾਲੇ ਪੇਸ਼ੈਂਟ ਚੱਲ ਰਹੇ ਨੇ ਜਿਨ੍ਹਾਂ ਨੂੰ ਬ੍ਰੇਨ ਟਿਊਮਰ ਹੈਗਾ ਆ, ਡਾਕਟਰ ਦੇ ਨਾਲ ਪਿਚੋਟੀ ਗਲੈਂਡ, ਤੁਸੀਂ ਸੁਣਿਆ ਹੋਣਾ ਪਿਚੋਟੀ ਗਲੈਂਡ ਸਾਡੇ ਬ੍ਰੇਨ ਚ ਲੱਗਿਆ ਹੋਇਆ ਹੈਗਾ, ਔਰ ਮਾਸਟਰ ਗਲੈਂਡ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਵਿੱਚ ਵੀ ਟਿਊਮਰ, ਤੇ ਉਹ ਵੀ ਮੇਰਾ ਕੇਸ ਚੱਲ ਰਿਹਾ ਔਰ ਬਿਲਕੁਲ ਠੀਕ ਠਾਕ, ਵੈਰੀ ਗੁੱਡ ਕਰੇ ਕਿ ਮੈਂ ਸਮਝਦਾ ਵੀ ਉਹ 100% ਉਸ ਨੇ ਠੀਕ ਹੋ ਜਾਣਾ। ਸੋ ਇਸ ਤਰ੍ਹਾਂ ਦੇ ਕੇਸ ਜਿਹੜੇ ਆਉਂਦੇ ਨੇ, ਮੈਂ ਸਮਝਦਾ ਵੀ ਜਿਹੜੇ ਵੀ ਸੱਜਣ ਮਿੱਤਰ ਇਸ ਵੇਲੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਵਾਹਿਗੁਰੂ ਕਰੇ ਉਹ ਸਾਰੇ ਤੰਦਰੁਸਤ ਹੋਣ, ਪਰ ਜੇ ਤੁਹਾਨੂੰ ਲੱਗੇ ਕਿ ਉਹਨਾਂ ਦੇ ਆਂਢ ਗੁਆਂਢ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਹੈਗੀ ਹੈ ਤੇ ਉਹ ਮੇਰੇ ਨਾਲ ਕੰਸਲਟ ਕਰ ਸਕਦੇ ਨੇ, ਟ੍ਰੀਟਮੈਂਟ ਜਿੱਥੋਂ ਮਰਜ਼ੀ ਕਰਵਾਉਣ, ਟ੍ਰੀਟਮੈਂਟ ਜਿੱਥੋਂ ਮਰਜ਼ੀ ਕਰਵਾਉਣ, ਮੈਂ ਉਹਨਾਂ ਨੂੰ ਸੈਕਿੰਡ ਓਪੀਨੀਅਨ ਇਸ ਹਾਲਾਤ ਵਿੱਚ ਦੇ ਸਕਦਾ ਹਾਂ ਕਿ ਭਾਈ ਆਹ ਚੀਜ਼ ਜੇ ਤੁਹਾਡਾ ਇਲਾਜ ਇਹਨਾਂ ਇਹਨਾਂ ਲਾਈਨਾਂ ਦੇ ਵਿੱਚ ਚੱਲ ਰਿਹਾ ਹੈਗਾ ਆ ਤੇ ਠੀਕ ਆ, ਜਿੱਥੇ ਵੀ ਹੈਗੇ ਉੱਥੇ ਹੀ ਕਰਵਾਓ, ਪਰ ਜੇ ਨਹੀਂ ਹੈ ਤੇ ਮੈਂ ਤੁਹਾਨੂੰ ਗਾਈਡ ਕਰ ਸਕਦਾ ਹਾਂ, ਮੈਂ ਤੁਹਾਡੀ ਹੈਲਪ ਕਰ ਸਕਦਾ ਹਾਂ। ਰਹੀ ਗੱਲ ਕੀਮੋ ਦੀ ਜਾਂ ਰੇਡੀਏਸ਼ਨ ਦੀ, ਉਹਦੇ ਸਬੰਧ ਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ, ਇਹ ਇੱਕ ਤਰ੍ਹਾਂ ਦਾ ਹੀਰੋਸ਼ੀਮਾ ਨਾਗਾਸਾਕੀ ਵਾਲਾ ਬੰਬ ਬਲਾਸਟ ਆ
1: ਜੀ,
0: ਜਿਹਦੇ ਨਾਲ ਸਾਡੇ ਜਿਹੜੇ ਲਿਵਿੰਗ ਟਿਸ਼ੂ ਨੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਆ, ਤੇ ਫਿਰ ਉਹਨਾਂ ਦੀ ਭਰਪਾਈ, ਉਹਨਾਂ ਦੀ ਰਿਪੇਅਰ ਜਿਹੜੀ ਹੈ ਬੁਢਾਪੇ ਦੇ ਵਿੱਚ ਇੰਨੀ ਹੁੰਦੀ ਨਹੀਂ ਜਿਹੜੀ ਜਵਾਨੀ ਦੇ ਵਿੱਚ ਅਸੀਂ ਐਕਸਪੈਕਟ ਕਰਦੇ ਹਾਂ ਤੇ ਹੁੰਦੀ ਨਹੀਂ ਤੇ ਉਹ ਦੁਬਾਰਾ ਫਿਰ ਰੀਗਰੋ ਕਰਦੀ ਹੈ। ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਸਮਝਣ ਦੀ ਜ਼ਰੂਰਤ ਹੈਗੀ ਹੈ। ਇਹ ਕਿਸੇ ਸੱਜਣ ਦਾ ਕੁਸਚਨ ਸੀਗਾ ਜਦੋਂ ਮੈਂ ਕੱਲ ਪ੍ਰੋਗਰਾਮ, ਤੁਸੀਂ ਤਾਂ ਨਹੀਂ ਸੀਗੇ, ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀਗਾ ਔਰ ਕੱਲ ਦੇ ਪ੍ਰੋਗਰਾਮ ਤੋਂ ਪਹਿਲਾਂ ਉਹ ਮੈਨੂੰ ਇਹ ਸਵਾਲ ਆਇਆ ਸੀ, ਮੈਂ ਕੋਈ ਗੱਲ ਨੀ ਮੈਂ ਹੁਣੇ ਹੀ ਇਸ ਦਾ ਹੱਲ ਕਰ ਦੇਣਾ, ਮੈਂ ਹੁਣੇ ਹੀ ਇਹਦੇ ਬਾਰੇ ਤੁਹਾਡੀ ਡਿਸਕ੍ਰਿਪਸ਼ਨ ਦੇਣਾ ਤੇ ਅੱਜ ਆਪਣਾ ਦੁਹਰਾਈ ਹੋ ਗਈ ਹੈ। ਕੱਲ ਨੂੰ ਮੈਨੂੰ ਇਹੀ ਪ੍ਰੋਗਰਾਮ ਫਿਰ ਹਿੰਦੀ ਚ ਕਰਨਾ ਪਏਗਾ ਕਿ ਜਿਹੜੇ ਲੋਕ ਹਿੰਦੀ ਸਮਝਦੇ ਨੇ ਤਾਂ ਕਿ ਉਹ ਵੀ ਇਸ ਬਾਰੇ ਜਾਣਕਾਰੀ ਲੈ ਸਕਣ ਵੀ ਕੈਂਸਰ ਅਸਲ ਦੇ ਵਿੱਚ ਹੁੰਦਾ ਕੀ ਹੈ, ਡਿਵੈਲਪ ਕਿਵੇਂ ਕਰਦਾ ਆ, ਫੈਲਦਾ ਕਿਵੇਂ ਹੈਗੀ ਹੈ ਔਰ ਇਹਦਾ ਆਊਟਕਮ ਕੀ ਹੈਗਾ, ਇਹਦਾ ਟ੍ਰੀਟਮੈਂਟ ਕੀ ਹੋ ਸਕਦਾ ਹੈਗਾ। ਤੇ ਹੋਮਿਓਪੈਥਿਕ ਤੌਰ ਤੇ ਮੈਂ ਇਹ ਮੈਨੂੰ ਇਸ ਗੱਲ ਦਾ ਮਾਣ ਹੈ ਕਿ 52 ਸਾਲ ਹੋ ਗਏ ਇਹ ਪ੍ਰੈਕਟਿਸ ਕਰਦੇ ਹੋਇਆ, ਭਈ ਜਿਹੜੀਆਂ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਹਨ ਜਿਨ੍ਹਾਂ ਨੂੰ ਅਸੀਂ ਇਲਾਜ ਕਰਕੇ ਛੱਡ ਦਿੰਦੇ ਹਾਂ, ਉਹਨਾਂ ਵਾਸਤੇ ਵੀ ਬਹੁਤ ਸਾਰਾ ਰਿਕਵਰੀ ਦਾ ਚਾਂਸ ਹੋਮਿਓਪੈਥਿਕ ਟ੍ਰੀਟਮੈਂਟ ਦੇ ਵਿੱਚ ਹੈਗਾ ਆ। ਕਾਬਲ ਹੋਮਿਓਪੈਥਿਕ ਡਾਕਟਰ ਅਗਰ ਤੁਹਾਨੂੰ ਮਿਲ ਜਾਂਦਾ ਕਿਸੇ ਵੀ ਥਾਂ ਤੇ, ਤੁਸੀਂ ਇਹਨਾਂ ਚੀਜ਼ਾਂ ਦਾ ਵੀ ਹੱਲ ਕਰਵਾ ਸਕਦੇ ਹੋ, ਕਰ ਸਕਦੇ ਹੋ। ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਚੀਮਾ ਸਾਹਿਬ, ਮੈਂ ਇੱਥੇ ਹੀ ਸਮਾਪਤ ਕਰਾਂਗਾ
1: ਜੀ। ਡਾਕਟਰ ਸਾਹਿਬ,
0: ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਵੀ ਬਿਮਾਰੀ ਦੇ ਸੰਬੰਧ ਵਿੱਚ ਅਗਰ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ, ਕੋਈ ਆਪਣੇ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਦੇ ਸਾਇੰਟਿਫਿਕ ਤਰੀਕੇ ਨੇ ਇਲਾਜ ਕਰਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਜਿਹੜੀ ਹਮੇਸ਼ਾ ਹੀ ਰੇਡੀਓ ਪ੍ਰਵਾਸ ਵੱਲੋਂ ਵੀ ਤੁਹਾਨੂੰ ਕੀਤੀ ਜਾਂਦੀ ਹੈ, ਮੈਂ ਵੀ ਵਾਰ ਵਾਰ ਇਹ ਗੱਲ ਕਹਿੰਦਾ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਲੈਕਚਰਾਂ ਦੇ ਵਿੱਚ ਕੋਈ ਲਾਹੇਵੰਦੀ ਜਾਣਕਾਰੀ ਤੁਹਾਨੂੰ ਮਿਲ ਰਹੀ ਹੈ ਤਾਂ ਆਪਣੇ ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ ਨੂੰ, ਨੀਅਰੈਸਟ ਡੀਅਰੈਸਟ ਜਿਹੜੇ ਵੀ ਹੈਗੇ ਨੇ ਉਹਨਾਂ ਨੂੰ ਦੱਸੋ ਕਿ ਉਹ ਵੀ ਇਹ ਪ੍ਰੋਗਰਾਮ ਸੁਣਨ ਤਾਂ ਉਹਨਾਂ ਦੀ ਜਾਣਕਾਰੀ ਵਿਚ ਵੀ ਵਾਧਾ ਹੋਵੇ, ਬਹੁਤੀਆਂ ਸਾਰੀਆਂ ਗੱਲਾਂ ਤੋਂ ਭੈਭੀਤ ਨਾ ਹੋਣ ਤੇ ਬਹੁਤੀਆਂ ਸਾਰੀਆਂ ਗੱਲਾਂ ਦਾ ਅਗਾਊਂ ਹੱਲ ਕਰਨ ਦੇ ਉਹ ਯੋਗ ਹੋਣ। ਜਦੋਂ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ ਉਹਨੂੰ ਠੀਕ ਕਰ ਲੈਣਾ ਬੜੀ ਆਸਾਨੀ ਗੱਲ ਹੁੰਦੀ ਹੈ, ਜਦੋਂ ਕੋਈ ਚੀਜ਼ ਵੱਧ ਜਾਂਦੀ ਹੈ ਉਸ ਵੇਲੇ ਇੱਕ ਬਹੁਤ ਵੱਡੀ ਸਾਡੇ ਵਾਸਤੇ ਪ੍ਰੋਬਲਮ ਖੜੀ ਹੋ ਜਾਂਦੀ ਹੈ ਤੇ ਉਹ ਐ ਨਾ ਆਵੇ। ਜੇ ਤੁਸੀਂ ਇਹ ਪ੍ਰੋਗਰਾਮ ਸੁਣਦੇ ਹੋਵੋਗੇ ਤੇ ਪਰਹੇਜ਼ ਪ੍ਰਿਕਾਸ਼ਨ ਕਰਨ ਦੇ ਯੋਗ ਹੋਵੋਗੇ, ਸਮੇਂ ਤੋਂ ਪਹਿਲਾਂ ਬਰਸਾਤ ਆਉਣ ਤੋਂ ਪਹਿਲਾਂ ਤੁਸੀਂ ਆਪਣਾ ਲੱਕੜ ਬਾਲਣ ਜਿਹੜਾ ਸਾਂਭ ਕੇ ਰੱਖ ਲਓ। ਹਾਂਜੀ, ਸੋ ਕੱਲ ਨੂੰ ਫੇਰ ਮਿਲਾਂਗੇ। ਕੱਲ ਦਾ ਪ੍ਰੋਗਰਾਮ ਮੇਰਾ ਹਿੰਦੀ ਚ ਹੋਣਾ ਆ, ਔਰ ਜੇ ਮੈਂ ਮੈਨੂੰ ਐ ਲੱਗਦਾ ਹੈ ਕਿ ਕੱਲ ਨੂੰ ਸ਼ਾਇਦ ਮੈਂ ਛੁੱਟੀ ਕਰਨੀ ਪਵੇ, ਮੈਨੂੰ ਕੁਝ ਰਿਲੇਟਿਵ ਆ ਰਹੇ ਨੇ ਇੰਡੀਆ ਤੋਂ ਔਰ ਉਹਨਾਂ ਦੀ ਫਲਾਈਟ 5:30-5:30 ਦੇ ਵਿਚ ਹੈ ਤੇ ਉਸੇ ਵੇਲੇ ਮੈਂ ਨਹੀਂ ਇੱਥੇ ਹੋ ਸਕਾਂਗਾ। ਕੱਲ ਦਾ ਪ੍ਰੋਗਰਾਮ ਦੀ ਮੈਂ ਛੁੱਟੀ ਔਰ ਪਰਸੋਂ ਮੈਂ ਹਿੰਦੀ ਦੇ ਵਿਚ ਪ੍ਰੋਗਰਾਮ ਕਰਾਂਗਾ। ਆਦਾਬ, ਨਮਸਕਾਰ।
2: ਡਾਕਟਰ ਸਾਹਿਬ, ਮੇਰੀ ਨਾ ਐਡ ਜਿਹੜੀ ਜਿਹੜੀ ਸੀ ਵਿਚ ਉਹ ਪਤਾ ਨੀ ਕਿੱਥੇ ਡਿਲੀਟ ਹੋ ਗਿਆ ਜਾਂ ਆਟੋ ਡਿਲੀਟ ਹੋ ਗਿਆ।
0: ਕੋਈ ਗੱਲ ਨੀ, ਉਹ
2: ਮੈਨੂੰ ਇੱਕ ਵਾਰੀ ਫੇਰ ਭੇਜ
0: ਦੋ, ਤੁਸੀਂ ਹੀ ਬੋਲ ਦਿਆ ਕਰੋ। ਚੀਮਾ ਸਾਹਿਬ ਕਹਿ ਦੇਣ, ਤੁਸੀਂ ਕਹਿ ਦਿਓ, ਉਨਾ ਹੀ ਕਾਫੀ ਹੈ।
2: ਠੀਕ ਹੈ ਜੀ, ਠੀਕ ਹੈ।
0: ਤੁਸੀਂ ਐਡ ਨੂੰ ਛੱਡੋ ਪਿੱਛੇ।
2: ਚਲੋ, ਬੜੀ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਬਹੁਤ ਧੰਨਵਾਦ। ਚੀਮਾ ਸਾਹਿਬ, ਥੈਂਕ ਯੂ, ਮਿਲਦੇ ਹਾਂ ਜੀ ਪਰਸੋਂ ਨੂੰ ਫੇਰ। ਥੈਂਕ ਯੂ ਜੀ,
0: ਪਰਸੋਂ ਫਿਰ ਹਿੰਦੀ।
2: ਠੀਕ ਹੈ ਜੀ, ਕੋਈ ਗੱਲ ਨੀ, ਹਿੰਦੀ ਵੀ ਆਪਣੀ ਹੈ ਜੀ। ਓਕੇ, ਥੈਂਕ ਯੂ ਜੀ।

0: ਨਹੀਂ ਮੱਖੀ ਮਾਰ ਕੇ ਅਸੀਂ ਨਾ ਚਲੀਏ, ਅਸੀਂ ਇਹ ਚਲੀਏ ਵੀ ਕੀ ਇਹ ਗੱਲਾਂ ਸਾਰਥਿਕ ਸੱਚੀਆਂ ਹੋ ਸਕਦੀਆਂ ਨੇ ਕਿ ਨਹੀਂ ਹੋ ਸਕਦੀਆਂ।
1: ਬਿਲਕੁਲ।
0: ਔਰ ਇਸ ਗੱਲ ਦੀ ਜਦ ਮੈਂ ਭੋਖ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਪਿਛਲੇ ਸਾਲ ਵੀ ਇਹ ਗੱਲ ਕਹੀ ਸੀ, ਇਹਨਾਂ ਪ੍ਰੋਗਰਾਮਾਂ ਇਹਨਾਂ ਦਿਨਾਂ ਦੇ ਵਿਚ ਆ ਕੇ ਕਹੀ ਸੀਗੀ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਸਬੂਤ ਮੌਜੂਦ ਹਨ ਕਿ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿਚ ਮਾਤਾ ਜੀਤੋ ਜੀ ਤੇ ਮਾਤਾ ਸਾਹਿਬ ਕੌਰ ਦੇ ਅੰਗੂਠੇ ਸਨ, ਭਾਵੇ ਆ ਵੀ ਉੱਥੇ ਉਹ ਸਵਰਗਵਾਸ ਹੋ ਗਏ ਸਨ, ਇਹ ਸੰਸਾਰ ਛੱਡ ਗਏ ਸਨ। ਫਿਰ ਉਸ ਤੋਂ ਬਾਅਦ ਕਿਹੜੀ ਭਾਈ ਸਾਹਿਬ ਕੌਰ ਸੀ ਜਾਂ ਕਿਹੜੀ ਜੀਤੋ ਸੀ ਜਿਨ੍ਹਾਂ ਨੂੰ ਉਹ ਲੈ ਕੇ ਦਿੱਲੀ ਚਲੇ ਗਏ? ਇਹਦਾ ਮਤਲਬ ਇਹ ਆ ਬਈ ਉਹ ਸਰਕਾਰ ਦੇ ਖੈਰ ਖਵਾਈ ਹੋ ਸਕਦੇ ਨੇ, ਔਰੰਗਜ਼ੇਬ ਦੇ ਖੈਰ ਖਵਾਈ ਹੋ ਸਕਦੇ ਨੇ, ਇਸ ਤਰ੍ਹਾਂ ਦੀ ਕੋਈ ਸਾਜਿਸ਼ ਹੀ ਹੋ ਸਕਦੀ ਹੈ, ਜਾਂ ਕੁਝ ਜਿਹੜੇ ਆ ਬਾਈ ਧਾਰ ਦੇ ਰਾਜੇ ਨਾਲ ਲੜਦੇ ਰਹੇ ਨੇ ਇਹਨਾਂ ਨੇ ਕੋਈ ਸਾਜਿਸ਼ ਕਰੀ ਹੋਵੇਗੀ ਕਿ ਸਨਾਤਨ ਧਰਮ ਦਾ ਮੋੜ ਇਸ ਨੂੰ ਦਿੱਤਾ ਜਾਵੇ ਔਰ ਉਹਦੇ ਕੋਲੋਂ ਇਸ ਤਰ੍ਹਾਂ ਦੀਆਂ ਕੋਤਾਹੀਆਂ ਕਰਵਾਈਆਂ ਜਾਣ ਤੇ ਇਸ ਗੱਲ ਨੂੰ ਬਦਨਾਮ ਕੀਤਾ ਜਾਵੇ, ਜਿਹੜਾ ਕਿ ਬਾਅਦ ਵਿਚ ਹੋਇਆ ਵੀ। ਔਰ ਮੈਂ ਕੱਲ ਪਟਵਈਆਂ ਦਾ ਵੀ ਰੈਫਰੰਸ ਤੁਹਾਨੂੰ ਦਿੱਤਾ ਸੀਗਾ ਜਿਹਦੇ ਵਿਚ ਪੰਜਵਾਂ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਅਜੀਤ ਸਿੰਘ ਹੋਰ ਦੱਸਿਆ ਗਿਆ
1: ਜੀ
0: ਬਤਵਾਏ ਦੇ ਤੌਰ ਤੇ। ਹੁਣ ਰਿਪੋਰਟ ਅਸੀਂ ਕਿੱਥੋਂ ਵੇਖਦੇ ਆ, ਅਸੀਂ ਕਿਸੇ ਗੱਲ ਦੀ ਸੱਚਾਈ ਕਿੱਥੋਂ ਲੱਭਦੇ ਆ ਕਿ ਕੋਈ ਪੁਰਾਣਾ ਇਤਿਹਾਸ ਹੈਗਾ ਆ? ਹੁਣ ਪੁਰਾਣੇ ਇਤਿਹਾਸ ਦੇ ਵਿਚ ਲਿਖਿਆ ਹੋਇਆ ਤੇ ਅਸੀਂ ਕਈ ਵਾਰ ਮਜਬੂਰ ਹੋ ਜਾਂਦੇ ਆ ਭਾਈ ਜੇ ਇਤਿਹਾਸ ਲਿਖੀ ਹੈ ਤੇ ਗੱਲ ਸੱਚੀ ਹੋਊਗੀ, ਪਰ ਅਸੀਂ ਅੱਜ ਇਸ 21ਵੀਂ ਸਦੀ ਦੇ ਵਿਚ ਇੰਨੇ ਥੋੜੀ ਤਰਕ ਸੰਗਤ ਹੋ ਗਏ ਆ ਵੀ ਵਿਚਾਰੀਏ ਤਾਂ ਸਹੀ, ਭਾਵੇਂ ਪੁਰਾਣੇ ਇਤਿਹਾਸ ਦੇ ਵਿਚ ਸਾਨੂੰ ਲਿਖੀਆਂ ਹੋਈਆਂ ਗੱਲਾਂ ਮਿਲਦੀਆਂ ਨੇ ਵੀ ਕੀ ਇਹ ਸੱਚ ਹੋ ਵੀ ਸਕਦੀਆਂ ਨੇ ਕਿ ਨਹੀਂ ਹੋ ਸਕਦੀਆਂ?
1: ਬਿਲਕੁਲ ਜੀ।
0: ਸੋ ਜੇ ਮਾਤਾ ਜੀਤੋ ਜੀ ਜਾਂ ਮਾਤਾ ਸਾਹਿਬ ਦੇਵਾਂ ਜਾਂ ਸਾਹਿਬ ਕੌਰ ਕਹਿ ਲਓ ਤੁਸੀਂ, ਜੇ ਉਹ ਅਨੰਦਪੁਰ ਦੇ ਕਿਲੇ ਚ ਪਹਿਲਾਂ ਹੀ ਨਿਕਲਣ ਤੋਂ ਸ਼ਹੀਦ ਹੋ ਗਏ ਸੀ ਜਾਂ ਚੜਾਈ ਕਰ ਗਏ ਸੀ ਜਾਂ ਸਵਰਗਵਾਸ ਹੋ ਗਏ ਸੀ, ਤੇ ਫਿਰ ਇਹ ਤਾਂ ਸਾਰੀ ਦੀ ਸਾਰੀ ਅੱਗੇ ਵੰਡ ਬਣਾਈ ਗਈ ਹੈ ਨਾ, ਤੇ ਪਟਵਈਆਂ ਵਾਸਤੇ ਤਾਂ ਭੇਵੇਂ ਕੋਈ ਵੀ ਚਲਾ ਜਾਵੇ ਤੇ ਲਿਖਾ ਦੇ ਵੀ ਮੈਂ ਫਲਾਣਾ ਸਿੰਘ ਹੈਗਾ, ਫਲਾਣੇ ਥਾਂ ਤੋਂ ਆਇਆ ਹਾਂ, ਮੇਰਾ ਫਲਾਣਾ ਪੁੱਤਰ ਫਲਾਣਾ ਧਮਕਾਣਾ ਹੈ, ਔਰ ਉਹ ਲਿਖ ਦਿੰਦੇ ਨੇ ਪਾਂਡੇ
1: ਜੀ।
0: ਇਸ ਗੱਲ ਦਾ ਪ੍ਰੈਕਟੀਕਲ ਗਵਾਹ ਹਾਂ ਕਿ ਉੱਥੇ ਜਾਓ ਤੁਸੀਂ ਤੇ ਉਹ ਉਹਨਾਂ ਨੇ ਇਸ ਤਰ੍ਹਾਂ ਦੇ ਅਲੱਗ ਅਲੱਗ ਫਿਰਕੇ ਬਣਾਏ ਹੋਏ ਆ, ਉਹਨਾਂ ਦੇ ਮੁਤਾਬਕ ਕੋਈ ਵੀ ਬੰਦਾ ਜਾਏ ਉਹ ਕਿਹੜੀ ਸ਼ਨਾਖਤ ਕਰਦੇ ਨੇ, ਇਹ ਜੀ ਦਿਖਾਓ ਜੀ ਤੂੰ ਗੁਰਦੀਪ ਸਿੰਘ ਹੈ ਕਿ ਨਹੀਂ ਹੈ
1: ਜੀ,
0: ਤੁਸੀਂ ਦੱਸਦੇ ਹੋ ਤੇ ਉਹ ਲਿਖੀ ਜਾਂਦੇ ਆ, ਉਹਦੇ ਮੁਤਾਬਕ ਇਹ ਗੱਲ ਲਿਖਵਾਈ ਗਈ ਹੋ ਸਕਦੀ ਆ ਕਿ ਉਹ ਮਤਮੰਨਾ ਪੁੱਤਰ ਗੁਰੂ ਗੋਬਿੰਦ, ਹਾਲਾਂਕਿ ਇਹ ਆ ਵੀ ਜਦ ਗੁਰੂ ਸਾਹਿਬ ਉਸ ਵੇਲੇ ਉੱਥੇ ਮੌਜੂਦ ਹੀ ਨਹੀਂ ਹੈਗੇ
1: ਜੀ,
0: ਜਦੋਂ ਮੌਜੂਦ ਹੀ ਨਹੀਂ ਹੈਗੇ ਉਸ ਦੀ ਗਵਾਹੀ ਹੀ ਨਹੀਂ ਪਾ ਰਹੇ ਤੇ ਫਿਰ ਪੰਜਵਾਂ ਪੁੱਤਰ ਕਿਵੇਂ ਬਣ ਗਿਆ? ਬਹੁਤ ਸਾਰੀਆਂ ਗੱਲਾਂ ਜਿਹੜੀ ਆਪਾਂ ਕੱਲ ਕਰ ਚੁੱਕੇ ਹਾਂ, ਔਰ ਚਮਕੌਰ ਦੀ ਜੰਗ ਦੇ ਸੰਬੰਧ ਦੇ ਵਿਚ ਅਸੀਂ ਬਹੁਤ ਸਾਰੀ ਗੱਲਾਂ ਕੱਲ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਗੁਰੂ ਸਾਹਿਬ ਕਿਸੇ ਵੀ ਜਰਨੈਲ ਦਾ ਕਿਸੇ ਵੀ ਜੰਗ ਦੇ ਵਿਚ ਜਿੰਦਾ ਬਚ ਕੇ ਨਿਕਲ ਜਾਣਾ ਤੇ ਉਹਦੀ ਜਿੱਤ ਹੁੰਦੀ ਆ।
1: ਬਿਲਕੁਲ ਬਿਲਕੁਲ ਜੀ,
0: 40 ਸਿੰਘ ਹੋਣ ਔਰ ਦੂਜੇ ਪਾਸੇ ਇੰਨੀਆਂ ਸਾਰੇ ਫੌਜਾਂ ਜਿਹੜੀਆਂ ਆਪਾਂ ਕੱਲ ਗਿਣੀਆਂ ਸੀ ਉਹਦੇ ਤੇ ਟਾਈਮ ਵੇਸਟ ਨਾ ਕਰੀਏ, ਵੀ ਇੰਨੀਆਂ ਸਾਰੀਆਂ ਫੌਜਾਂ ਦੇ ਹੁੰਦਿਆਂ ਹੋਇਆ ਵੀ ਇੱਕ ਜਰਨੈਲ ਦਾ ਬਚ ਨਿਕਲ ਜਾਣਾ ਇਹ ਉਹਦੀ ਯੁੱਧ ਨੀਤੀ ਦਾ ਕਮਾਲ ਸੀਗਾ।
1: ਬਿਲਕੁਲ।
0: ਔਰ ਇਹ ਯੁੱਧ ਨੀਤੀ ਦਾ ਕਮਾਲ ਹੀ ਸੀ ਕਿ 40 ਕੁ ਬੰਦੇ ਜੇ ਉਸ ਗਲੀ ਕੱਚੀ ਗਲੀ ਦੇ ਵਿਚ ਹੁੰਦਿਆਂ ਹੋਇਆ ਵੀ ਉਹਨਾਂ ਨੇ ਸਾਰਾ ਦਿਨ 22 ਤੇ 23 ਵਾਲਾ ਸਾਰਾ ਦਿਨ ਜੰਗ ਦੇ ਵਿਚ ਨਿਗਾ ਦਿੱਤਾ।
1: ਬਿਲਕੁਲ, ਲੜਾਈ ਹੁੰਦੀ ਰਹੀ। ਬਿਲਕੁਲ,
0: ਸਮਾਂ ਉਹਨਾਂ ਨੇ ਨਿਗਾਉਣਾ ਸੀ ਤੇ ਆਪਣੀ ਪਲੈਨਿੰਗ ਕਰਨੀ ਸੀ ਔਰ ਉਸ ਪਲੈਨਿੰਗ ਦੇ ਵਿਚ ਉਹ ਕਾਮਯਾਬ ਹੋਏ ਔਰ ਅਲਟੀਮੇਟ ਅਸੀਂ ਇਤਿਹਾਸ ਸਾਰੇ ਅੱਗੇ ਗੱਲ ਕਰ ਹੀ ਚੁੱਕਿਆ, ਮੈਂ ਉਸ ਨੂੰ ਰਿਪੀਟ ਨਾ ਕਰਾਂ ਕਿ ਗੁਰੂ ਸਾਹਿਬ ਉਥੋਂ ਨਿਕਲ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਹੜੇ ਬਾਕੀ ਬਚਦੇ 11 ਸਿੰਘ ਨੇ ਉਹ ਵੀ ਸ਼ਹੀਦੀਆਂ ਪਾ ਜਾਂਦੇ ਨੇ ਲੜਦਿਆਂ ਹੋਇਆ, ਇਹ ਬਿਰਤਾਂਤ ਇਥੋਂ ਦਾ ਹੋਇਆ ਸੀਗਾ।
2: ਡਾਕਟਰ ਸਾਹਿਬ ਮੈਨੂੰ, ਪਰ ਜਿਹੜੇ ਦਇਆ ਸਿੰਘ ਤੇ ਧਰਮ ਸਿੰਘ ਜੀ ਸੀਗੇ ਉਹ ਤਾਂ ਫੇਰ ਗੁਰੂ ਸਾਹਿਬ ਨੂੰ ਜਾ ਕੇ ਉੱਥੇ ਮਾਛੀ ਵੱਟ ਦੇ ਜੰਗਲਾਂ ਦੇ ਵਿਚ ਮਿਲੇ ਸੀ ਨਾ?
0: ਤਿੰਨ ਜਿਹੜੇ ਸੀਗੇ ਨਾ, ਪੰਜ ਪਿਆਰੇ
2: ਉਹ
0: ਨਾਲ ਸੀ,
2: ਨਾਲ ਸੀਗੇ। ਬਿਲਕੁਲ,
0: ਸੰਗਤ ਸਿੰਘ ਦੇ ਸਾਹਿਬ ਸਿੰਘ ਦੇ ਕਲਗੀ ਸਜਾ ਕੇ ਤੇ ਉਥੋਂ ਚਲੇ ਗਏ ਸੀ। ਠੀਕ ਹੈ, ਬਾਕੀ ਜਿਹੜੇ ਸੀਗੇ ਉਹਨਾਂ ਦੇ ਵਿਚੋਂ ਦੋ ਪੰਜ ਪਿਆਰਿਆਂ ਦਾ ਸਾਡਾ ਵੇਰਵਾ ਮਿਲਦਾ ਆ ਕਿ ਉਹ ਜਿਹੜਾ ਜ਼ਫਰਨਾਮਾ ਉਹਨਾਂ ਨੇ ਲਿਖਿਆ ਸੀਗਾ ਨਾ ਉਹਨੂੰ ਲੈ ਕੇ ਤੇ ਉਸ ਵੇਲੇ ਉੱਥੇ ਗਏ ਸੀ ਔਰੰਗਜ਼ੇਬ ਨੂੰ ਮਿਲਣ ਵਾਸਤੇ। ਇੱਕ ਪੰਜ ਪਿਆਰਾ ਉਹਨਾਂ ਦੇ ਨਾਲ ਸੀ ਜਦੋਂ ਉਹ ਆਪ ਖੁਦ ਦੱਖਣ ਨੂੰ ਗਏ। ਇਸ ਤਰ੍ਹਾਂ ਦੇ ਵੇਰਵੇ ਅਲੱਗ ਅਲੱਗ ਮਿਲਦੇ ਨੇ, ਪਰ ਹਜੇ ਇਸ ਦੀ ਪੜਚੋਲ ਕਰਨ ਦੀ ਲੋੜ ਹੈ ਕਿ ਜੇ ਇਹ ਗੱਲ ਹੀ ਨਹੀਂ ਬਣਦੀ ਪਈ, ਜੇ ਉਹ ਸੱਜਣ ਦਾਅਵਾ ਕਰਦੇ ਨੇ ਵੀ ਉਸ ਸਮੇਂ ਇੱਥੇ ਕੋਈ ਇਸ ਤਰ੍ਹਾਂ ਦਾ ਹੜ ਨਹੀਂ ਆਇਆ ਜਾਂ ਕੋਈ ਸਰਸਾ ਨਦੀ ਦੇ ਵਿੱਚ ਇਸ ਤਰ੍ਹਾਂ ਦਾ ਉਫਾਨ ਨਹੀਂ ਸੀ ਕਿ ਲੋਕ ਉਹਦੇ ਵਿੱਚ ਡੁੱਬ ਜਾਂਦੇ ਤਾਂ ਇਸ ਗੱਲ ਦੀ ਵੀ ਘੋਖ ਕਰਨ ਦੀ ਲੋੜ ਹੈਗੀ ਆ।
1: ਹਾਂਜੀ
0: ਖੈਰ ਆਪਾਂ ਇਹ ਗੱਲਾਂ ਆਮ ਸੰਗਤ ਵਾਸਤੇ ਛੱਡਦੇ ਜਾ ਰਹੇ ਹਾਂ ਭਈ ਅੱਜ ਦੇ ਸਮੇਂ ਦੇ ਵਿੱਚ ਸ਼ੰਕੇ ਇਸ ਤਰ੍ਹਾਂ ਦੇ ਨਿਵਿਰਤ ਹੋ ਰਹੇ ਨੇ ਜਿਨ੍ਹਾਂ ਨੂੰ ਅੱਖਾਂ ਬੰਦ ਕਰਕੇ ਮੰਨਿਆ ਨਹੀਂ ਜਾ ਸਕਦਾ, ਜਿਨ੍ਹਾਂ ਤੇ ਅੱਖਾਂ ਬੰਦ ਕਰਕੇ ਚੱਲਿਆ ਵੀ ਨਹੀਂ ਜਾ ਸਕਦਾ, ਉਹਨਾਂ ਦੀ ਘੋਖ ਕਰਨ ਦੀ ਲੋੜ ਹੈ। ਸਾਡੇ ਇਤਿਹਾਸ ਦੇ ਵਿੱਚ ਬਹੁਤ ਕੁਝ ਐਸਾ ਰਲਗੜ ਕਰ ਦਿੱਤਾ ਗਿਆ ਜਿਹੜਾ ਸਾਡੀ ਫਿਲਾਸਫੀ ਜਿਹੜੀ ਗੁਰੂ ਨਾਨਕ ਦੀ ਫਿਲਾਸਫੀ ਸੀ ਤਰਕ ਸੰਗਤ ਉਹਦੇ ਨਾਲ ਮੇਲ ਨਹੀਂ ਖਾਂਦਾ।
1: ਬਿਲਕੁਲ
0: ਸਾਹਿਬ ਨੇ ਹਜ਼ਾਰਾਂ ਸਾਲਾਂ ਦੀਆਂ ਚੱਲੀਆਂ ਆਉਂਦੀਆਂ ਪਰੰਪਰਾਵਾਂ ਦੇ ਉੱਪਰ ਤਰਕ ਸੰਗਤ ਚੋਟ ਕੀਤੀ ਤੇ ਨਕਾਰਿਆ ਔਰ ਇਹੀ ਗੱਲ ਸੀ ਕਿ ਇਸ ਗੱਦੀ ਦੇ ਨਾਲ ਜਾਂ ਇਸ ਵਿਚਾਰਧਾਰਾ ਦੇ ਨਾਲ ਸਨਾਤਨ ਦੀ ਉਦੋਂ ਤੋਂ ਲੈ ਕੇ ਦੁਸ਼ਮਣੀ ਸੀ ਔਰ ਕਿੱਥੇ ਕਿੱਥੇ ਉਹਨਾਂ ਨੇ ਰਲਗੱਡ ਕਰ ਦਿੱਤੀ। ਇਹ ਗੱਲ ਮੈਂ ਕੱਲ ਵੀ ਦੁਹਰਾਈ ਸੀ, ਮੈਂ ਇੱਕ ਵਾਰ ਫਿਰ ਦੁਹਰਾਉਣੀ ਚਾਹੁੰਦਾ ਕਿ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਕਾਰਨ ਇਹ ਸੀ ਕਿ ਕੁਝ ਐਸੀਆਂ ਲਿਖਤਾਂ ਜਿਹੜੀਆਂ ਕਿ ਇਹ ਤਰਕ ਸੰਗਤ ਨਹੀਂ ਸਨ ਉਹਨਾਂ ਨੇ ਲਿਖਣ ਤੋਂ ਇਨਕਾਰ ਕਰ ਦਿੱਤਾ ਸੀਗਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਇੰਜ ਕਹਿ ਲੋ ਜਾਂ ਆਦਿ ਗ੍ਰੰਥ ਦੀ ਸਥਾਪਨਾ ਹੋ ਰਹੀ ਸੀ, ਪਹਿਲਾਂ ਇਹਦਾ ਨਾਂ ਪੋਥੀ ਸਾਹਿਬ ਹੀ ਸੀ ਤੇ ਉਸ ਵੇਲੇ ਨਹੀਂ ਸੀ, ਜਿਹਦੀ ਗੱਲ ਨੇ ਬਹੁਤ ਜ਼ਿਆਦਾ ਇਰੀਟੇਸ਼ਨ ਪੈਦਾ ਕੀਤੀ ਦੋਹਾਂ ਹੀ ਕੌਮਾਂ ਵਿਚ, ਹਿੰਦੂ ਕੌਮ ਸਨਾਤਨ ਧਰਮ ਦੇ ਵਿਚ ਵੀ ਔਰ ਮੁਸਲਮਾਨਾਂ ਕੌਮ ਦੇ ਵਿਚ ਵੀ। ਕਾਫੀ ਤਰ੍ਹਾਂ ਉਹਨਾਂ ਨੇ ਆਖਿਆ ਵੀ ਇਹਦੇ ਚ ਇਹ ਸਾਡਾ ਦਰਜ ਨਹੀਂ ਹੁੰਦਾ, ਹਾਲਾਂਕਿ ਬਾਬਾ ਫਰੀਦ ਦੇ ਸ਼ਲੋਕ ਉਹਦੇ ਵਿਚ ਹੈਗੇ ਨੇ। ਹਾਂਜੀ
1: ਜੀ,
0: ਪਰ ਉਹ ਹੀ ਨੇ ਜਿਹੜੇ ਆਮ ਤੌਰ ਤੇ ਇਸ ਚੀਜ਼ ਦੇ ਨਾਲ ਮੇਲ ਖਾਂਦੇ ਨੇ, ਉਹੀ ਗੱਲਾਂ ਉਹਦੇ ਵਿਚ ਦਰਜ ਕੀਤੀਆਂ ਗਈਆਂ, ਬਾਕੀ ਨਹੀਂ ਹੋਈਆਂ। ਤੇ ਅਲਟੀਮੇਟ ਇਹੀ ਚੀਜ਼ ਦਾ ਸਿੱਟਾ ਨਿਕਲਿਆ ਜਾਂ ਇਹਨੂੰ ਬਹਾਨਾ ਬਣਾ ਕੇ ਉਹਨਾਂ ਦੀ ਸ਼ਹੀਦੀ ਹੋਈ ਆ। ਇਸੇ ਤਰ੍ਹਾਂ ਹੀ ਇਹ ਜਿਹੜੀ ਰੀਤ ਅੱਗੇ ਤੋਂ ਅੱਗੇ ਚੱਲਦੀ ਆਈ, ਜਿਹਦੀਆਂ ਆਪਾਂ ਬਹੁਤ ਸਾਰੀਆਂ ਗੱਲਾਂ ਤੇ ਕੱਲ ਕਰ ਚੁੱਕੇ ਆ, ਅੱਜ ਮੈਂ ਇੱਥੇ ਹਾਲਾਤ ਦੇ ਵਿਚ ਪਹੁੰਚਣਾ ਚਾਹੁੰਦਾ ਆ ਬਈ ਉਸ ਤੋਂ ਬਾਅਦ ਜਿਹੜਾ ਤੀਜਾ ਜਥਾ ਅਸੀਂ ਬਣਾਉਣੇ ਆ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਾਦੇ ਉਸ ਦਰਿਆ ਦੇ ਵਿਚੋਂ ਲੰਘ ਕੇ ਪਿੰਡ ਸਹੇੜੀ ਪਹੁੰਚਦੇ ਆ
1: ਜੀ,
0: ਅਲਟੀਮੇਟ ਸਹੇੜੀ ਪਹੁੰਚਦੇ ਆ ਕਿ ਪਹਿਲਾਂ ਨਾਰਾਤ ਜਿਹੜੀ ਹੈ ਉਹ ਅਲੱਗ ਥਾਂ ਤੇ ਗੁਜ਼ਾਰੀ ਹੁੰਦੀ ਹੈ ਔਰ ਉਸ ਤੋਂ ਬਾਅਦ ਸਾਰਾ ਬਿਰਤਾਂਤ ਤਕਰੀਬਨ ਸਾਰੀ ਸਿੱਖ ਕੌਮ ਨੇ ਸਾਰੇ ਹੀ ਗੁਰਦੁਆਰਿਆਂ ਦੇ ਵਿਚ ਸਾਰੇ ਹੀ ਪ੍ਰਚਾਰਕਾਂ ਤੋਂ ਸੁਣਿਆ ਹੋਇਆ ਕਿ ਉਥੋਂ ਗ੍ਰਿਫ਼ਤਾਰ ਕਰਕੇ ਉਹਨਾਂ ਨੂੰ ਥਾਣੇ ਮੋਰਿੰਡੇ ਲਿਆਂਦਾ ਗਿਆ। ਥਾਣੇ ਮੋਰਿੰਡੇ ਤੋਂ ਬਾਅਦ ਫਿਰ ਉਹਨਾਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਦੇ ਵਿਚ ਪੇਸ਼ ਕੀਤਾ ਗਿਆ। ਕਚਹਿਰੀ ਦੇ ਵਿਚ ਜਿਹੜੇ ਹਾਲਾਤ ਉਸ ਵੇਲੇ ਦੇ ਸਮੇਂ ਦੇ ਵਿਚ ਵਾਪਰੇ ਉਸ ਨੂੰ ਵੀ ਬਹੁਤ ਸਾਰੇ ਲੋਕਾਂ ਨੇ ਲਿਖਿਆ, ਜਿਹੜਾ ਬੁਰਜ ਦੇ ਵਿਚ ਠੰਡੇ ਬੁਰਜ ਦੇ ਵਿਚ ਉਸ ਥਾਂ ਤੇ ਰਹਿ ਹੈਗੇ ਨੇ, ਉਹਨਾਂ ਨੂੰ ਰੱਖਿਆ ਗਿਆ ਬਿਨਾਂ ਕਿਸੇ ਸੇਫਟੀ ਦੇ ਔਰ ਉਥੇ ਮੋਤੀ ਮਹਿਰਾ ਵੱਲੋਂ ਦੁੱਧ ਉਹਨਾਂ ਨੂੰ ਪਿਆਇਆ ਗਿਆ ਤੇ ਕਿਸ ਤਰ੍ਹਾਂ ਉਹਨੇ ਘਰ ਦੇ ਕਹਿਣੇ ਵੀ ਤੇ ਹੋਰ ਸਾਰਾ ਕੁਛ ਵੇਚ ਕੇ ਵੀ ਉਹਨਾਂ ਨੂੰ ਦੁੱਧ ਪਿਆਉਣ ਵਾਸਤੇ ਇਹ ਕੁਰਬਾਨੀ ਕੀਤੀ, ਜਦੋਂ ਕਿ ਪਤਾ ਸੀ ਕਿ ਇਹ ਇਸ ਵੇਲੇ ਸਰਕਾਰ ਦੇ ਖਿਲਾਫ ਨੇ ਤੇ ਮੈਂ ਇਹਨਾਂ ਦੇ ਨਾਲ ਜਦੋਂ ਵੀ ਕੋਈ ਹਮਦਰਦੀ ਕਰ ਰਿਹਾ ਇਹਦਾ ਇਲਜ਼ਾਮ ਨਾ ਮੈਨੂੰ ਭੁਗਤਣਾ ਪੈਣਾ ਆ। ਇਤਿਹਾਸ ਇਹ ਕਹਿੰਦਾ ਆ ਵੀ ਉਹਦਾ ਸਾਰਾ ਪਰਿਵਾਰ ਜਿਹੜਾ ਸੀ ਪੀੜਿਆ ਗਿਆ ਸੀਗਾ, ਉਸ ਵੇਲੇ ਦੀਆਂ ਸਜਾਵਾਂ ਦੇ ਮੁਤਾਬਕ ਖਤਮ ਕਰ ਦਿੱਤਾ ਗਿਆ ਸੀਗਾ। ਔਰ ਅੱਜ ਵੀ ਅਸੀਂ ਮੋਤੀ ਮਹਿਰਾ ਨੂੰ ਇਸੇ ਕਰਕੇ ਬੜੇ ਸਤਿਕਾਰ ਦੇ ਨਾਲ ਯਾਦ ਕਰਦੇ ਆ ਵੀ ਉਹਨਾਂ ਨੇ ਐਸਾ ਕੁਝ ਕੀਤਾ। ਦੂਸਰੀ ਗੱਲ ਐਸੀ ਹੋਈ ਕਿ ਇਸ ਕਚਹਿਰੀ ਦੇ ਵਿਚ ਅਸੀਂ ਇਹ ਸਮਝਦੇ ਆ ਵੀ ਜਿਹੜੇ ਮਲੇਰਕੋਟਲਾ ਦੇ ਉਸ ਵੇਲੇ ਦੇ ਸਰਵੇ ਸਰਵਾਈ ਅਸੀਂ ਉਹਨਾਂ ਨੂੰ ਕਹਿ ਸਕਦੇ ਆ ਕਿਉਂਕਿ ਉਹ ਸ਼ੇਰ ਨਵਾਬ ਖਾਂ ਨਵਾਬ ਦੀ ਉਪਾਧੀ ਕਿਹਨਾਂ ਨੂੰ ਮਿਲਦੀ ਹੈ ਤੁਸੀਂ ਸਾਰੇ ਸਮਝਦੇ, ਜਿਵੇਂ ਸਾਡੇ ਆਪਣੇ ਰਾਏ ਬਹਾਦਰ ਵਗੈਰਾ ਮਿਲਦੇ ਸੀ, ਇਹ ਹੁੰਦੀ ਤੇ ਇਸ ਤਰ੍ਹਾਂ ਹੀ ਸੀ। ਜਿਹੜੇ ਜ਼ਿਆਦਾ ਵੱਡੇ ਝੋਲੀ ਚੁੱਕ ਹੁੰਦੇ ਸੀ ਜਾਂ ਜਿਹੜੇ ਜ਼ਿਆਦਾ ਵੱਡੇ ਸਰਕਾਰ ਦੇ ਖੈਰ ਖਵਾ ਹੁੰਦੇ ਸੀ ਉਹਨਾਂ ਨੂੰ ਇਹੋ ਜਿਹੀਆਂ ਉਪਾਧੀਆਂ ਨਾਲ ਨਵਾਜਿਆ ਜਾਂਦਾ ਸੀ, ਭਾਵ ਕਿ ਉਹ ਕੱਟੜ ਮੁਸਲਮਾਨ ਸੀਗਾ
1: ਜੀ।
0: ਪਰ ਉਹਦੀ ਕੱਟੜਤਾਈ ਦੇ ਵਿਚ ਇਸ ਤਰ੍ਹਾਂ ਦੀ ਕੱਟੜਤਾਈ ਨਹੀਂ ਸੀ ਕਿ ਮਜ਼ਲੂਮਾਂ ਤੇ ਜ਼ੁਲਮ ਕੀਤਾ ਜਾਵੇ।
1: ਬਿਲਕੁਲ
0: ਹਾਲਾਂਕਿ ਇਤਿਹਾਸ ਇਹ ਕਹਿੰਦਾ ਆ ਕਿ ਸ਼ੇਰ ਖਾਂ ਦਾ ਇੱਕ ਭਰਾ ਚਮਕੌਰ ਦੀ ਜੰਗ ਦੇ ਵਿਚ ਲੜਦਾ ਹੋਇਆ ਸ਼ਹੀਦ ਹੋ ਗਿਆ।
1: ਹੁਣ
0: ਇਸ ਗੱਲ ਵਾਸਤੇ ਸੂਬਾ ਸਰਹੰਦ ਨੇ ਉਸ ਨੂੰ ਇਹ ਆਖਿਆ ਵੀ ਅੱਜ ਮੌਕਾ ਆ
1: ਬਦਲਾ ਲੈਣ ਦਾ,
0: ਸਿੰਘ ਨਾਲ ਲੜਾਈ ਕਰਦਿਆਂ ਹੋਇਆ ਤੇਰਾ ਭਰਾ ਸ਼ਹੀਦ ਹੋ ਗਿਆ ਤੇ ਜੇ ਬਦਲਾ ਲੈਣਾ ਹੀ ਤੇ ਅੱਜ ਉਹਦੇ ਦੋ ਪੁੱਤਰ ਇੱਥੇ ਸਾਡੇ ਕੋਲ ਹੈਗੇ ਨੇ ਤੇ ਤੂੰ ਦੱਸ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ
1: ਜੀ।
0: ਔਰ ਉਹਨੇ ਕਿਹਾ ਨਹੀਂ, ਕੁਰਾਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਮਸੂਮਾਂ ਤੇ ਜ਼ੁਲਮ ਕੀਤਾ ਜਾਵੇ ਜਾਂ ਔਰਤਾਂ ਤੇ ਜ਼ੁਲਮ ਕੀਤਾ ਜਾਵੇ ਜਿਨ੍ਹਾਂ ਨੂੰ ਕਿਸੇ ਕਹਾਣੀ ਦਾ ਪਤਾ ਹੀ ਨਾ ਹੋਵੇ, ਜਿਹੜੇ ਉਸ ਕਹਾਣੀ ਵਾਸਤੇ ਕੋਈ ਜ਼ਿੰਮੇਵਾਰ ਨਾ ਹੋਣ।
1: ਬਿਲਕੁਲ,
0: ਬਹੁਤ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਆ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਤੁਸੀਂ ਕੀ ਕਰੋਗੇ, ਉਹਨਾਂ ਕਿਹਾ ਜੀ ਅਸੀਂ ਫਿਰ ਆਪਣੇ ਪਿਓ ਵਾਲੀ ਕਾਰਵਾਈ ਕਰਾਂਗੇ, ਅਸੀਂ ਫਿਰ ਉਸ ਤਰ੍ਹਾਂ ਦੀ ਫੌਜਾਂ ਇਕੱਠੀ, ਮਤਲਬ ਇਹ ਗੱਲ ਵਾਜਿਬ ਨਹੀਂ ਲੱਗਦੀ। ਬਹੁਤ ਸਾਰੇ ਵਿਸ਼ੇਸ਼ਣ ਇਸ ਤਰ੍ਹਾਂ ਦੇ ਲਾ ਦਿੱਤੇ ਗਏ ਨੇ ਜਿਹੜੇ ਸਾਡੇ ਮੰਨਣ ਯੋਗ ਨਹੀਂ ਆਉਂਦੇ। ਠੀਕ ਹੈ, ਇਹ ਬਹਾਦਰੀ ਹੈ ਭਾਈ, ਉਹਨਾਂ ਨੇ ਉਸ ਸਮੇਂ ਦੇ ਮੁਤਾਬਕ ਈਨ ਮੰਨਣ ਤੋਂ ਨਾ ਕਰ ਦਿੱਤੀ ਕਿਸੇ ਵੀ ਤਰ੍ਹਾਂ ਦੀ, ਔਰ ਮਾਤਾ ਗੁਜਰੀ ਜੀ ਜੋ ਉਹਨਾਂ ਨੂੰ ਕਹਿ ਕੇ ਭੇਜਦੇ ਸੀ ਵੀ ਨਹੀਂ ਤੁਸੀਂ ਮੰਨਣਾ ਨਹੀਂ, ਤੁਹਾਡਾ ਇਤਿਹਾਸ, ਤੁਹਾਡੇ ਦਾਦੇ ਦਾ ਇਤਿਹਾਸ, ਤੁਹਾਡੇ ਪੜਦਾਦੇ ਦਾ ਇਤਿਹਾਸ ਤੁਹਾਡੇ ਸਾਹਮਣੇ ਆ, ਔਰ ਉਸ ਨੂੰ ਲੈ ਕੇ ਤੁਸੀਂ ਚੱਲਣਾ ਹੈ ਉਹਦੇ ਮੁਤਾਬਕ ਹੀ। ਉਹ ਸਾਰੀਆਂ ਗੱਲਾਂ ਸ਼ੁਰੂ ਤੋਂ ਲੈ ਕੇ ਸੁਣਦੇ ਆ ਰਹੇ ਸੀਗੇ ਤੇ ਇਸ ਤਰ੍ਹਾਂ ਦੀ ਦਲੇਰੀ ਉਹਨਾਂ ਵਿਚ ਸੀ, ਜਿਹਦਾ ਅਸਰ ਇਹ ਹੋਇਆ ਕਿ ਸ਼ੇਰ ਖਾਂ ਮਲੇਰਕੋਟਲਾ ਨਵਾਬ ਜਿਹੜਾ ਸੀਗਾ ਉਸਨੇ ਇਸ ਦੀ ਗਵਾਹੀ ਪਾਉਣੀ ਮਨਾ ਕਰ ਦਿੱਤਾ, ਕਹਿੰਦੇ ਇਹ ਵੀ ਆ ਤੇ ਕਿ ਵੀ ਉਹ ਉੱਥੋਂ ਉੱਠ ਕੇ ਚਲੇ ਗਏ ਸੀ। ਉਸ ਤੋਂ ਬਾਅਦ ਉਹ ਕਚਹਿਰੀ ਵਿਚੋਂ ਨਿਕਲ ਗਿਆ ਸੀ। ਉਸ ਤੋਂ ਬਾਅਦ ਸੁੱਚਾ ਆਨੰਦ ਦੇ ਸੰਬੰਧ ਦੇ ਵਿਚ ਤੁਸੀਂ ਇਹ ਸਾਰੇ ਸਮਝਦੇ ਹੋ ਕਿ ਸੁੱਚਾ ਆਨੰਦ ਨੇ ਉਸ ਵੇਲੇ ਜੋ ਕਿਹਾ ਲੋਕ ਬਿਆਨਾਂ ਵਿਚ ਪਤਾ ਨੀ ਕਿਵੇਂ ਹੋਵੇਗਾ, ਲੇਕਿਨ ਇਹ ਕਿਹਾ ਵੀ ਜੇ ਸੱਪਾਂ ਦੇ ਪੁੱਤਰ ਸੱਪ ਹੀ ਨਿਕਲਦੇ ਨੇ ਤੇ ਇਹਨਾਂ ਨੂੰ ਜਿੰਨੀ ਛੇਤੀ ਖਤਮ ਕਰ ਦਿੱਤਾ ਜਾਵੇ ਓਨਾ ਹੀ ਠੀਕ ਹੈ।
1: ਬਿਲਕੁਲ
0: ਜੀ, ਸੋ ਅਲਟੀਮੇਟ ਇਹੋ ਜਿਹੀਆਂ ਗਵਾਹੀਆਂ ਇਕੱਠੀਆਂ ਕਰਕੇ ਤੇ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਨੀਹਾਂ ਚ ਚੁਣਨ ਦੀ, ਉਹ ਜਿਹੜੇ ਸੈਯਦ ਭਰਾ ਸੀਗੇ ਮਾਨਸਾ ਦੇ, ਹਾਂਜੀ, ਜਿਨ੍ਹਾਂ ਨੂੰ ਬਾਅਦ ਵਿਚ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਜਾ ਕੇ ਸੋਧਿਆ, ਉਹਨਾਂ ਦੇ ਨੱਕਾਂ ਚ ਨਕੇਲ ਪਾਈ ਤੇ ਉਹਨਾਂ ਨੂੰ ਗਲੀਆਂ ਚ ਰਲਾਇਆ, ਉਹ ਸਾਰਾ ਕੁਝ ਇਤਿਹਾਸ ਸਾਰੇ ਮੇਰੇ ਵੀਰ ਸੱਜਣ ਸਾਰੇ ਇਹ ਜਾਣਦੇ ਆ ਕਿ ਉਹਨਾਂ ਨੂੰ ਆ ਕੇ ਕਿਸ ਤਰ੍ਹਾਂ ਉਹਨਾਂ ਨੇ ਉਸ ਚੀਜ਼ ਦਾ ਬਦਲਾ ਲਿਆ ਤੇ ਅਲਟੀਮੇਟ ਸਜ਼ਾ ਇਹ ਦਿੱਤੀ ਗਈ। ਪਰ ਮੈਂ ਇੱਕ ਵਾਰ ਤਾਂ ਸੁਣ ਰਿਹਾ ਸੀਗਾ ਸਾਡੇ ਜਿਹੜੇ ਉਹ ਪਟਿਆਲਾ ਵਾਲੇ ਕੀ ਉਹਨਾਂ ਦਾ ਨਾਂ ਸੀ, ਸਪੀਕਰ ਵੀ ਰਹੇ ਆਪਣੇ, ਉਹਨਾਂ ਦਾ ਇੱਕ ਲੈਕਚਰ ਮੈਂ ਸੁਣ ਰਿਹਾ ਸੀ, ਉਹਨਾਂ ਨੇ ਕਾਫੀ ਕੁਝ ਇਹਦੇ ਵਿਚ ਇਸ ਤਰ੍ਹਾਂ ਦੀ ਗੱਲਾਂ ਐਡ ਕੀਤੀਆਂ ਕਿ ਉਹਨਾਂ ਨੂੰ ਗਲੇਲਾਂ ਨਾਲ ਮਾਰਿਆ ਗਿਆ, ਉਹਨਾਂ ਨੂੰ ਛਿਟੀਆਂ ਦੇ ਨਾਲ ਜਿਹੜੀਆਂ ਸੀਗੀਆਂ ਉਹ ਤੂਤ ਦੀਆਂ ਛਿਟੀਆਂ ਨਾਲ ਮਾਰਿਆ ਗਿਆ। ਇਸ ਗੱਲ ਦਾ ਕੋਈ ਪੱਕਾ ਇਸ ਤਰ੍ਹਾਂ ਦਾ ਗਵਾਹ ਨਹੀਂ ਆ। ਇਹ ਗੱਲਾਂ ਮੈਨੂੰ ਲੱਗਦੀਆਂ ਨੇ ਕਿ ਇਹ ਸਾਰੀਆਂ ਦੀਆਂ ਸਾਰੀਆਂ ਵਿਸ਼ੇਸ਼ਣ ਲਾ ਕੇ ਕੀਤੀਆਂ ਗਈਆਂ ਨੇ, ਪਰ ਹਾਂ ਮਾਸੂਮ ਬੱਚਿਆਂ ਤੇ ਛੋਟਾ ਮੋਟਾ ਵੀ ਤੁਸੀਂ ਜ਼ੁਲਮ ਕਰਦੇ ਹੋ ਤੇ ਬਹੁਤ ਵੱਡਾ ਆ, ਬਹੁਤ ਵੱਡੀ ਗੱਲ ਹੈ। ਇਹ ਕਹਿਣਾ ਸੌਖਾ ਨਹੀਂ ਹੈਗਾ, ਹਜ਼ਮ ਕਰਨਾ ਸੌਖਾ ਨਹੀਂ ਹੈਗਾ ਕਿ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਸਜ਼ਾਵਾਂ ਦਿਓ ਜਾਂ ਉਹਨੂੰ ਠੰਡੇ ਬੁਰਜ ਵਿਚ ਰੱਖੋ ਤੇ ਉਸ ਤੋਂ ਬਾਅਦ ਸਵੇਰੇ ਕਚਹਿਰੀ ਦੇ ਵਿਚ ਪੇਸ਼ ਕਰੋ। ਇਹ ਸਾਰਾ ਬਿਰਤਾਂਤ ਹੀ ਆਪਣੇ ਆਪ ਦੇ ਵਿਚ ਦਿਲ ਕਪਾਓਗੇ ਜੇ ਕੋਈ ਮਹਿਸੂਸ ਕਰਕੇ ਸਕੇ। ਜਿਵੇਂ ਹੁਣ ਅੱਜ ਕੱਲ ਤੁਸੀਂ ਦੇਖਿਆ ਨਾ ਉਹ ਲੋਕ ਸਰਸਾ ਨਦੀ ਦੇ ਵਿਚੋਂ ਜਿੱਥੇ ਪਾਣੀ ਥੋੜਾ ਬਹੁਤ ਚੱਲਦਾ ਉਹਦੇ ਵਿਚੋਂ ਲੰਘਣ ਦੀ ਕੋਸ਼ਿਸ਼ ਕਰਦੇ ਨੇ, ਉਹ ਅਹਿਸਾਸ ਕਰਨਾ ਚਾਹੁੰਦੇ ਨੇ ਵੀ ਕਿਵੇਂ ਦਾ ਹੋਊਗਾ, ਪਰ ਜੇ ਉੱਥੇ ਹੜ ਆਇਆ ਸੀ ਤੇ ਉਹਦੇ ਨਾਲ ਤਾਂ ਅਹਿਸਾਸ ਮਿਲਣਾ ਨਹੀਂ ਨੇ।
1: ਬਿਲਕੁਲ
0: ਬਿਲਕੁਲ, ਜੇ ਅਸੀਂ ਅੱਜ ਅਹਿਸਾਸ ਕਰੀਏ ਸਾਡੇ ਕਿਸੇ ਬੱਚੇ ਨੂੰ ਟੀਕਾ ਲੱਗਣਾ ਹੁੰਦਾ ਨਾ ਤੇ ਅਸੀਂ ਉਹ ਰੋਂਦਾ ਤੇ ਅਸੀਂ ਉਹ ਬਰਦਾਸ਼ਤ ਨਹੀਂ ਕਰਦੇ, ਛੋਟੀ ਮੋਟੀ ਤਕਲੀਫ ਅਸੀਂ ਬਰਦਾਸ਼ਤ ਨਹੀਂ ਕਰਦੀ ਤੇ ਅੱਜ ਉਹਨਾਂ 7 ਸਾਲ ਤੇ 9 ਸਾਲ ਦੇ ਬੱਚਿਆਂ ਦੇ ਉੱਤੇ ਕੁਝ ਗੁਜ਼ਰ ਰਿਹਾ ਤੇ ਉਹਨਾਂ ਤੇ ਤਰਸ ਕਰਨ ਵਾਲਾ ਕੋਈ ਨਹੀਂ ਤੇ ਜਿਹੜਾ ਤਰਸ ਕਰਨ ਵਾਲਾ ਸੀ ਉਹ ਉਸ ਕਚਹਿਰੀ ਦੇ ਵਿਚੋਂ ਨਿਕਲ ਗਿਆ। ਆਪ ਸ਼ੇਰ ਸਾਹ ਨਿਕਲ ਗਿਆ, ਜੇ ਤੁਸੀਂ ਮੇਰੀ ਮੰਨਣੀ ਨਹੀਂ, ਕੁਰਾਨ ਇਹ ਕਹਿੰਦੀ ਹੈ ਨਹੀਂ ਮੰਨਣੀ ਤੇ ਫਿਰ ਮੇਰੇ ਇੱਥੇ ਬਹਿਣ ਦਾ ਮਤਲਬ ਕੋਈ ਨਹੀਂ। ਔਰ ਉਸ ਤੋਂ ਬਾਅਦ ਸੁੱਚਾਨੰਦ ਦੀ ਗਵਾਹੀ ਦੀ ਗੱਲ ਆਪਾਂ ਕਰ ਚੁੱਕੇ ਹਾਂ ਕਿ ਸੁੱਚਾਨੰਦ ਨੇ ਆਖਿਆ ਵੀ ਭਾਈ ਨਹੀਂ ਸੱਪਾਂ ਦੇ ਪੁੱਤਰ ਸੱਪ ਹੀ ਹੁੰਦੇ ਨੇ ਤੇ ਅਲਟੀਮੇਟ ਜਿੰਨੀ ਛੇਤੀ ਇਹਨਾਂ ਨੂੰ ਖਤਮ ਕੀਤਾ ਜਾਵੇ ਤੇ ਉਸ ਤੋਂ ਬਾਅਦ ਜਿਹੜੇ ਸੈਯਦ ਸੀਗੇ ਉਸ ਵੇਲੇ ਮਲੇਰਕੋਟਲੇ ਦੇ ਸੈਯਦ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਕਿ ਦੱਸੋ ਤੁਸੀਂ ਕੀ ਸਜ਼ਾ ਦਿੱਤੀ ਜਾਵੇ ਤੇ ਉਹਨੇ ਇਹ ਕਿਹਾ ਵੀ ਇਹਨਾਂ ਨੂੰ ਨੀਹਾਂ ਤੇ ਚੁਣ ਦਿੱਤਾ ਜਾਵੇ। ਔਰ ਨੀਹਾਂ ਤੇ ਚੁਣਨ ਤੋਂ ਪਹਿਲਾਂ ਦੀ ਬਰਤਾਂਤ ਜਿਹੜੀ ਹੈ ਉਹ ਇਸ ਤਰ੍ਹਾਂ ਦਾ ਜਿਹੜਾ ਲੋਕਾਂ ਨੇ ਕਈ ਨਕਸ਼ੇ ਖਿੱਚੇ ਨੇ ਵੀ ਉਹਨੂੰ ਇਹ ਕੀਤਾ ਗਿਆ, ਗੁਲੇਲਾਂ ਨਾਲ ਮਾਰਿਆ ਗਿਆ, ਗੁਲੇਲਾਂ ਦੇ ਨਾਲ ਅੱਖਾਂ ਉਹਨਾਂ ਦੀਆਂ ਫੋੜੀਆਂ ਗਈਆਂ, ਹੋਰ ਬਹੁਤ ਸਾਰੇ ਤਸੀਹਾਂ ਦੀ ਗੱਲ ਬਹੁਤ ਸਾਰੇ ਲੋਕ ਕਰਦੇ ਨੇ। ਕੁਛ ਇਤਿਹਾਸ ਵਿਚ ਇਹ ਵੀ ਕਹਿੰਦੇ ਨੇ ਵੀ ਹਾਂ ਦੀਵਾਰ ਚਿਣਦਿਆਂ ਚਿਣਦਿਆਂ ਦੀਵਾਰ ਡਿੱਗ ਗਈ, ਜਦੋਂ ਦੀਵਾਰ ਡਿੱਗ ਗਈ ਤੇ ਫੇਰ ਉਹਨਾਂ ਨੂੰ ਉਸ ਤੋਂ ਬਾਅਦ ਛੁਰੀ ਦੇ ਨਾਲ ਗਲੇ ਵੱਢ ਕੇ ਤੇ ਖਤਮ ਕੀਤਾ ਗਿਆ। ਮੁਸਲਮਾਨਾਂ ਦੇ ਵਿਚ ਇੱਕ ਇਹ ਗੱਲ ਹੈ, ਮੈਨੂੰ ਉਸ ਸ਼ਰ੍ਹਾ ਦਾ ਨਾਂ ਤੇ ਯਾਦ ਨਹੀਂ ਹੈ ਇਸ ਵੇਲੇ ਕਿਉਂਕਿ ਮੇਰੇ ਕੋਲ ਲਿਖਤ ਵਿਚ ਹੈਗੀ ਹੈ ਜ਼ਰੂਰ, ਕਿ ਮੁਸਲਮਾਨਾਂ ਦੇ ਵਿਚ ਇਹ ਮੰਨਤ ਹੈ ਕਿ ਅਗਰ ਦੁਸ਼ਮਣ ਨੂੰ ਕਤਲ ਕਰਦਿਆਂ ਉਹਦਾ ਜਿੰਨਾ ਖੂਨ ਧਰਤੀ ਤੇ ਡਿੱਗੇਗਾ ਓਨਾ ਜ਼ਿਆਦਾ ਦੁਸ਼ਮਣ ਤਾਕਤਵਰ ਹੋ ਕੇ ਆਏਗਾ। ਇਹੀ ਵਜ੍ਹਾ ਸੀ ਕਿ ਪੰਜਵੇਂ ਪਾਤਸ਼ਾਹ ਨੂੰ ਸ਼ਹੀਦੀ ਤਵੀ ਤੇ ਬਿਠਾ ਕੇ ਕੀਤੀ ਗਈ ਜੀ। ਔਰ ਇਹ ਹਨੇਰ ਵਾਪਰਿਆ ਉਸ ਵੇਲੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਤਲ ਕਰ ਦਿੱਤਾ ਗਿਆ ਤੇ ਉਸ ਵੇਲੇ ਆਟੋਮੈਟਿਕਲੀ ਤਾਂ ਸਾਰਾ ਕੁਝ ਹੋਣਾ ਸੀ ਤੇ ਉਸ ਤੋਂ ਬਾਅਦ ਦਾ ਵਰਤਾਵ ਤੁਸੀਂ ਜਾਣਦੇ ਹਾਂ ਵੀ ਕਿਵੇਂ ਕਿਵੇਂ ਵਾਪਰਿਆ ਹੈਗਾ ਔਰ ਉਸ ਤੋਂ ਬਾਅਦ ਇਹ ਗੱਲ ਸੱਯਦ ਨੇ ਕਹਿਣ ਤੇ ਕਿ ਭਾਈ ਜੇ ਇਹਨਾਂ ਦਾ ਖੂਨ ਡੁੱਲਿਆ ਤੇ ਦੁਸ਼ਮਣ ਹੋਰ ਜ਼ਿਆਦਾ ਤਾਕਤਵਰ ਹੋਵੇਗਾ ਇਸ ਕਰਕੇ ਇਹਨਾਂ ਨੂੰ ਨੀਹਾਂ ਚ ਚਿਣ ਦਿੱਤਾ ਜਾਵੇ ਪਰ ਜਦੋਂ ਨੀਹਾਂ ਹੈ ਨੀ ਡਿੱਗ ਪਈ ਜਿਹੜੀ ਇਹ ਗੱਲ ਮੈਨੂੰ ਲੱਗਦਾ ਵੀ ਥੋੜੀ ਜੀ ਬਣਾਉਟੀ ਬਣਾਈ ਹੋਈ ਹੈ ਇਸ ਲਈ ਨੀਹਾਂ ਬਣਾਉਂਦਾ ਪਿਆ ਚਿਣਦਾ ਪਿਆ ਇੱਡੀ ਛੇਤੀ ਕਿਹੜੀ ਗੱਲ ਹੋ ਗਈ ਵੀ ਨਹੀਂ ਉਸੇ ਵੇਲੇ ਡਿੱਗਦੀ ਹੋਊਗੀ ਪਰ ਖੈਰ ਉਹ ਇਹ ਕਹਿੰਦੇ ਨੇ ਵੀ ਉਹਨਾਂ ਨੂੰ ਗਲਾ ਕੱਟ ਕੇ ਤੇ ਉਸ ਤੋਂ ਬਾਅਦ ਸ਼ਹੀਦ ਕੀਤਾ ਗਿਆ ਔਰ ਕੁਛ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਆ ਕਿ ਨਹੀਂ ਜੀ ਉਸ ਤੋਂ ਬਾਅਦ ਤਿੰਨ ਦਿਨ ਤੱਕ ਉਹ ਤੜਫਦੇ ਰਹੇ ਉਸ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਹੋਈ ਜਿਹੜੀ ਕਿ ਇਹ ਗੱਲ ਮੰਨਣ ਯੋਗ ਨਹੀਂ ਆਉਂਦੀ ਉਸ ਹਾਲਾਤ ਵਿਚ 7 ਸਾਲ ਤੇ 9 ਸਾਲ ਦੇ ਬੱਚਿਆਂ ਦੇ ਸੰਬੰਧ ਦੇ ਵਿਚ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਹੀਂ ਲੱਗਦੀ ਕਿ ਜਦੋਂ ਉਹ ਇਸ ਤਰ੍ਹਾਂ ਨੀ ਚੁਣੇ ਗਏ ਹੋਣ ਤੇ ਉਸ ਤੋਂ ਬਾਅਦ ਜਦੋਂ ਮੈਡੀਕਲ ਸਾਇੰਸ ਇਹ ਕਹਿੰਦੀ ਹੈ ਚੀਮਾ ਸਾਹਿਬ ਕਿ ਜਦੋਂ 3 ਤੋਂ 5 ਮਿੰਟ ਸਾਹ ਬੰਦ ਹੋ ਜਾਵੇ ਦਿਲ ਦੀ ਧੜਕਣ ਬੰਦ ਹੋ ਜਾਵੇ ਉਸ ਤੋਂ ਬਾਅਦ ਸਰਵਾਈਵਲ ਮੁਸ਼ਕਲ ਆ ਹੁਣ ਤੱਕ ਮੈਡੀਕਲ ਸਾਇੰਸ ਦਾ ਇਹ ਰਿਕਾਰਡ ਆ ਵੀ ਉਸ ਤੋਂ ਬਾਅਦ ਸਰਵਾਈਵਲ ਮੁਸ਼ਕਲ ਹੈਗਾ ਆ ਔਰ ਇਹ ਤਾਂ ਅੱਜ ਦੀ ਗੱਲ ਆ ਨਾ ਤੇ ਤੁਸੀਂ ਇਹ ਵੇਖੋ ਵੀ ਅੱਜ ਤੋਂ 5-6 ਸਾਲ 4 ਸਾਲ 4 ਸਦੀਆਂ ਪਹਿਲਾਂ ਦੀ ਜਿਹੜੀ ਗੱਲ ਹੋਏਗੀ ਉਹਨੂੰ ਕੀ ਹੋਏਗੀ ਹਾਂਜੀ ਅਸੀਂ ਇਹ ਸੰਭਵ ਨਹੀਂ ਸਮਝਦੇ ਵੀ ਐਸਾ ਕੁਝ ਹੋਇਆ ਹੋਵੇ ਇਸ ਨੂੰ ਵੀ ਤਰਕ ਸੰਗਤ ਵਿਚਾਰਨ ਦੀ ਲੋੜ ਹੈਗੀ ਆ ਉਸ ਤੋਂ ਬਾਅਦ ਇੱਕ ਗੱਲ ਇਸ ਹਾਲਾਤ ਦੇ ਵਿਚ ਕਿਉਂਕਿ ਜਿਹੜਾ ਚਮਕੌਰ ਦਾ ਹਾਲਾਤ ਹੈ ਉਹ ਅਸੀਂ ਕੱਲ ਵਿਚਾਰ ਲਿਆ ਸੀ ਔਰ ਉਸ ਤੋਂ ਬਾਅਦ ਦਾ ਜਿਹੜਾ ਹਾਲਾਤ ਹੈ ਅੱਜ ਅਸੀਂ ਵਜ਼ੀਰਾਂ ਦੀ ਕਚਹਿਰੀ ਦੀ ਗੱਲ ਕਰ ਲਈ ਹੈ ਜਿੱਥੇ ਨਵਾਬ ਬਲੇਰ ਕੋਟਲਾ ਦੀ ਉਸ ਗੱਲ ਦਾ ਅਸੀਂ ਸਾਰਾ ਸਿੱਖ ਕੌਮ ਹੀ ਧੰਨਵਾਦੀ ਹੈ ਅਸੀਂ ਤੱਕ ਇਸ ਗੱਲ ਦੇ ਨਾਲ ਧੰਨਵਾਦੀ ਹੈ ਕਿ ਭਾਈ ਉਸ ਨੇ ਉਸ ਵੇਲੇ ਭਾਵੇਂ ਕੁਰਾਨ ਦੇ ਕਰਕੇ ਭਾਵੇਂ ਕਿਸੇ ਵੀ ਤਰ੍ਹਾਂ ਸਾਹਿਬਜ਼ਾਦਿਆਂ ਦੇ ਹੱਕ ਵਿਚ ਗਵਾਹੀ ਪਾਈ ਵੀ ਉਹਨਾਂ ਤੇ ਜ਼ੁਲਮ ਕਰਨਾ ਜ਼ੁਲਮ ਹੈ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਔਰ ਸਿੱਖ ਲੋਕ ਇਸ ਕਰਕੇ ਹੁਣ ਤੱਕ ਵੀ ਮਲੇਰਕੋਟਲੇ ਦੇ ਮੁਸਲਮਾਨਾਂ ਦੇ ਰਿਣੀ ਹਨ ਤੇ ਜਦੋਂ 1947 ਦੇ ਵਿਚ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਸ ਵੇਲੇ ਬਾਕੀ ਦੇਸ਼ ਦੇ ਵਿਚ ਈਵਨ ਯੂਪੀ ਤੱਕ ਵੀ ਲੋਕ ਇਥੋਂ ਬਦਲ ਕੇ ਤੇ ਪਾਕਿਸਤਾਨ ਦੇ ਵਿਚ ਗਏ ਨੇ ਪਰ ਮਲੇਰਕੋਟਲੇ ਦੇ ਜਿਹੜੇ ਮੁਸਲਮਾਨ ਸੀ ਉਹ ਸਾਰੇ ਹੁਣ ਤੱਕ ਉਸੇ ਤਰ੍ਹਾਂ ਟਿਕੇ ਹੋਏ ਨੇ ਉਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਿਹਾ
1: ਬਿਲਕੁਲ
0: ਇਹ ਇੱਕ ਦੇਨ ਸੀ ਇਸ ਗੱਲ ਵਾਸਤੇ ਦਿੱਤੀ ਗਈ ਹਾਂ ਇਸ ਤੋਂ ਅਗਲੀ ਮੈਂ ਨਵਾਬ ਸ਼ੇਰ ਖਾਨ ਦੇ ਨਾਲ ਸੰਬੰਧਿਤ ਗੱਲ ਇਸ ਨੂੰ ਐਂਡ ਕਰਨ ਲਈ ਇਹ ਜ਼ਰੂਰ ਕਹਾਂਗਾ ਕਿ ਨਵਾਬ ਮਲੇਰਕੋਟਲਾ ਸ਼ੇਰ ਖਾਂ ਚੱਪੜਚਿੜੀ ਦੇ ਮੈਦਾਨ ਦੇ ਵਿਚ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀਗਾ ਆਪ ਖੁਦ ਵੀ ਸ਼ਹੀਦ ਹੋ ਗਿਆ ਸੀਗਾ ਔਰ ਉਹਨੇ ਕਿਹਾ ਸੀ ਵੀ ਜੇ ਮੈਂ ਬਦਲਾ ਲੈ ਸਕਿਆ ਤੇ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ ਦੇ ਨਾਲ ਮੈਦਾਨੇ ਜੰਗ ਵਿਚ ਲਵਾਂਗਾ ਬੱਚਿਆਂ ਦੇ ਜ਼ੁਲਮ ਨਹੀਂ ਕਰਨਾ ਚਾਹੁੰਦਾ ਹਾਂਜੀ
1: ਬਿਲਕੁਲ
0: ਔਰ ਇਸ ਗੱਲ ਦਾ ਗਵਾਹ ਨਹੀਂ ਬਣਨਾ ਚਾਹੁੰਦਾ ਜਾਂ ਹਾਮੀ ਨਹੀਂ ਭਰਨੀ ਚਾਹੁੰਦਾ ਪਰ ਉਹਦੀ ਲੜਾਈ ਦੇ ਵਿਚ ਇਸ ਚੱਪੜਚਿੜੀ ਦੇ ਮੈਦਾਨ ਦੇ ਵਿਚ ਉਹਦੀ ਸ਼ਹੀਦੀ ਹੋਈ ਇਹ ਇਤਿਹਾਸ ਕਹਿੰਦਾ ਹੁਣ ਇਹ ਸਾਰੀਆਂ ਗੱਲਾਂ ਕਿੱਥੋਂ ਨਿਕਲੀਆਂ ਕਿੰਨੇ ਜਾਣੀਆਂ ਕਿਉਂਕਿ ਉਸ ਵੇਲੇ ਕਹਿੰਦੇ ਆ ਭਾਈ ਸਰਹੰਦ ਦੇ ਵਿਚ ਤਾਂ ਸੋਗ ਇੰਨਾ ਪੈ ਗਿਆ ਸੀ ਭਾਈ ਲੋਕ ਘਰਾਂ ਦੇ ਵਿਚ ਬੰਦ ਹੋ ਗਏ ਸੀ ਇਸ ਤਰ੍ਹਾਂ ਦਾ ਜ਼ੁਲਮ ਵਾਪਰ ਲਿਆ ਸੀ ਰੋਜ਼ ਗੱਲਾਂ ਹੋ ਰਹੀਆਂ ਸੀ ਘਰਾਂ ਚ ਬੰਦ ਹੋ ਗਏ ਸੀ ਵੀ ਕਿਸੇ ਵੀ ਤਰ੍ਹਾਂ ਦਾ ਉਹ ਹੱਲਾ ਨਾ ਹੋਵੇ ਇਸ ਲਈ ਬੰਦ ਕਰ ਦਿੱਤੇ ਗਏ ਸੀ ਜਾਂ ਬੰਦ ਹੋ ਗਏ ਸੀ ਪਰ ਇਹ ਗੱਲਾਂ ਕਿੱਥੋਂ ਨਿਕਲੀਆਂ ਉਸ ਗੱਲ ਦੀ ਪੜਚੋਲ ਕਰਦੇ ਅਸੀਂ ਪਹੁੰਚਦੇ ਹਾਂ ਰਾਏ ਕੱਲਾ ਦੀ ਹਵੇਲੀ ਚ
1: ਜੀ
0: ਰਾਏ ਕੱਲਾ ਦੀ ਹਵੇਲੀ ਚ ਉਹਦੇ ਸੱਦੇ ਤੇ ਇਸ ਹਾਲਾਤ ਵਿਚ ਮਾਛੀਵਾੜੇ ਤੋਂ ਤੁਰਦੇ ਹੋਏ ਅਲਟੀਮੇਟ ਰਾਏ ਕੱਲਾ ਦੀ ਹਵੇਲੀ ਚ ਪਹੁੰਚਦੇ ਨੇ ਔਰ ਉਸ ਥਾਂ ਤੇ ਰਾਏ ਕੱਲਾ ਨੇ ਪੁੱਛਿਆ ਵੀ ਗੁਰੂ ਸਾਹਿਬ ਮੈਨੂੰ ਦੱਸੋ ਵੀ ਮੈਂ ਹੁਣ ਤੁਹਾਡੀ ਕੋਈ ਸੇਵਾ ਕਰ ਸਕਾਂ ਜੇ ਮੈਂ ਤੁਹਾਡੇ ਕੋਈ ਕੰਮ ਆ ਸਕਾਂ ਤਾਂ ਉਹਨੇ ਇਹ ਆਖਿਆ ਵੀ ਦੋ ਸ਼ਹੀਦ ਬੱਚਿਆਂ ਨੂੰ ਤਾਂ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਤੋਰ ਆਇਆ ਸ਼ਹੀਦ ਹੋ ਗਏ ਨੇ ਮੇਰੇ ਸਾਹਮਣੇ ਮੈਨੂੰ ਪਤਾ ਆ ਮੇਰੇ ਕੋਲ ਕੋਈ ਖਬਰ ਨਹੀਂ ਅੱਛਾ ਇੱਕ ਗੱਲ ਹੋਰ ਇਹ ਜਿਹੜਾ ਪੁਆਇੰਟ ਇੱਥੇ ਜਿਹੜਾ ਹੁਣ ਮੈਂ ਕਹਿ ਰਿਹਾ ਫਿਰ ਧਿਆਨ ਨਾਲ ਸੁਣਨ ਦੀ ਲੋੜ ਆ ਉਹਨਾਂ ਨੇ ਇਹ ਪੁੱਛਿਆ ਕਿ ਭਾਈ ਜਿਹੜੇ ਮੇਰੇ ਛੋਟੇ ਦੋ ਸਾਹਿਬਜ਼ਾਦੇ ਸੀ ਤੇ ਮੇਰੀ ਮਾਤਾ ਗੁਜ਼ਰੀ ਸੀ ਉਹਨਾਂ ਬਾਰੇ ਮੈਨੂੰ ਕੋਈ ਵੇਰਵਾ ਨਹੀਂ ਮਿਲਿਆ ਲੇਕਿਨ ਇਸ ਬਿਆਨ ਦੇ ਵਿਚ ਜਿੱਥੇ ਇਹ ਲਿਖਿਆ ਗਿਆ ਹੈ ਉੱਥੇ ਉਹਨਾਂ ਨੇ ਇਹ ਨਹੀਂ ਪੁੱਛਿਆ ਕਿ ਮੇਰਾ ਪਰਿਵਾਰ ਮੇਰੇ ਮਹਿਲ ਮਾਤਾ ਸੁੰਦਰੀ ਜਾਂ ਮਾਤਾ ਜੀਤੋ ਜੀ ਉਹਨਾਂ ਦਾ ਕੀ ਬਣਿਆ ਜੇ ਭਲਾ ਉਹ ਇਹ ਸਮਝਦੇ ਭਾਈ ਉਹ ਵੀ ਕਿਲੇ ਦੇ ਵਿੱਚੋਂ ਇਹਨਾਂ ਦੇ ਨਾਲ ਹੀ ਨਿਕਲੇ ਨੇ ਤੇ ਫਿਰ ਉਹਨਾਂ ਨੇ ਇਹ ਵੀ ਪੁੱਛਣਾ ਸੀ ਨਾ ਭਾਈ ਕੋਈ ਜੇ ਤੂੰ ਕਰ ਸਕਦਾ ਆ ਰਾਏ ਕੱਲਾ ਵੀ ਤਾਂ ਮੁਸਲਮਾਨ ਸੀਗਾ ਔਰ ਜੇ ਤੂੰ ਕਰ ਸਕਦਾ ਸਾਡੀ ਮਦਦ ਤੇ ਉਸ ਤੋਂ ਬਾਅਦ ਤੂੰ ਇਹ ਪਤਾ ਕਰਕੇ ਦੇ ਮੈਨੂੰ ਕਿ ਉਹ ਬੱਚੇ ਮੇਰੇ ਇਸ ਵੇਲੇ ਕਿੱਥੇ ਨੇ ਮੈਨੂੰ ਇੰਨਾ ਪਤਾ ਲੱਗਿਆ ਕਿ ਉਹ ਸਰਹੰਦ ਪਹੁੰਚ ਗਏ
1: ਜੀ
0: ਔਰ ਰਾਏ ਕੱਲਾ ਨੇ ਉਹਦਾ ਇੱਕ ਕਰਿੰਦਾ ਸੀਗਾ ਨੂਰਾ ਮਾਹੀ
1: ਬਿਲਕੁਲ ਜੀ
0: ਔਰ ਉਸ ਨੂੰ ਉਹਨਾਂ ਨੇ ਭੇਜਿਆ ਸਰਹੰਦ ਕਿਉਂਕਿ ਰਾਏ ਕੱਲਾ ਦੀ ਭੈਣ ਸਰਹੰਦ ਚ ਵਿਆਹੀ ਹੋਈ ਸੀ ਔਰ ਉਸ ਨੂੰ ਉਹਨੇ ਉੱਥੇ ਭੇਜਿਆ ਤੇ ਜਦੋਂ ਉਸ ਨੇ ਉਹ ਬਿਰਤਾਂਤ ਦੱਸਿਆ ਇਹ ਸਾਰਾ ਜਿਹੜਾ ਆਪਾਂ ਹੁਣ ਡਿਸਕਸ ਕਰ ਚੁੱਕੇ ਹਾਂ ਇਹ ਬਿਰਤਾਂਤ ਉਸ ਵੇਲੇ ਦਾ ਹੈ ਵੀ ਉਹਦੇ ਰਾਹੀ ਗੱਲ ਸੁਣ ਕੇ ਤੇ ਫੇਰ ਇਹ ਨੂਰਾ ਮਾਹੀ ਵਾਪਸ ਆਇਆ ਤੇ ਉਸ ਨੇ ਗੁਰੂ ਸਾਹਿਬ ਨੂੰ ਆ ਕੇ ਦੱਸਿਆ ਵੀ ਉੱਥੇ ਆ ਕੁਛ ਵਾਪਰਿਆ ਇਸ ਤਰ੍ਹਾਂ ਸਾਰਾ ਕੁਛ ਵਾਪਰਿਆ ਹੈ ਹੁਣ ਇੱਥੇ ਆ ਕੇ ਆ ਸਾਰੇ ਆਪਾਂ ਬਹੁਤ ਸਾਰੇ ਥਾਵਾਂ ਤੇ ਇਤਿਹਾਸਕਾਰਾਂ ਨੂੰ ਸੁਣਿਆ ਹੋਊਗਾ ਭਈ ਮਾਤਾ ਜੀਤੋ ਜੀ ਆ ਕੇ ਉਹਨਾਂ ਨੂੰ ਮਿਲੇ ਉਹਨਾਂ ਆਖਿਆ ਮੇਰੇ ਬੱਚੇ ਕਿੱਥੇ ਨੇ ਉਹਨਾਂ ਆਖਿਆ ਵੀ ਤਿੰਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਮੂਹੇ ਤੋਂ ਕਿਆ ਹੋਊਗਾ ਜੀਵਤ ਕਈ ਹਜ਼ਾਰ ਮੈਨੂੰ ਨੀ ਪਤਾ ਵੀ ਏਡੀ ਵੱਡੀ ਮਤਲਬ ਜਿਹੜੀ ਹੈ ਮਿਕਸਿੰਗ ਵੀ ਹੋ ਸਕਦੀ ਹੈ ਇਤਿਹਾਸ ਦੇ ਵਿੱਚ ਜੇ ਉਹ ਹੈ ਹੀ ਨਹੀਂ ਸਨ ਤੇ ਉਹ ਇਹਨਾਂ ਨੂੰ ਆ ਕੇ ਮਿਲੇ ਕਿੱਥੋਂ
1: ਜੀ
0: ਔਰ ਜਿਹੜੇ ਹੁਕਮਨਾਮੇ ਦਿੱਲੀ ਤੋਂ ਮਾਤਾ ਜੀਤੋ ਜੀ ਦੇ ਰਾਹੀਂ ਦਿੱਤੇ ਗਏ ਨੇ ਸਿੱਖ ਸੰਗਤ ਨੂੰ ਉਹਨਾਂ ਦੇ ਵਿੱਚ ਫਿਰ ਕੋਈ ਸਚਾਈ ਨਹੀਂ ਲੱਗਦੀ ਔਰ ਉਹਨਾਂ ਦੇ ਨਾਲ ਜਿਹੜਾ ਸਿਧਾਂਤਹੀਨ ਗੱਲਾਂ ਹੋਈਆਂ ਨੇ ਉਹ ਵੀ ਇਹ ਲੱਗਦਾ ਪੀ ਇਹ ਸਾਰੀ ਬਣਾਈ ਗਈ ਗੱਲ ਹੈ ਸਾਰਾ ਇਸ ਤਰ੍ਹਾਂ ਦਾ ਢਾਂਚਾ ਸਿਰਜ ਦਿੱਤਾ ਗਿਆ ਆ ਉਹ ਜਿਹੜੇ ਸੱਜਣ ਇਹ ਕਹਿੰਦੇ ਨੇ ਨਾ ਵੀ ਸਾਡੇ ਕੋਲ 200-300 ਸਾਲ ਦਾ ਰਿਕਾਰਡ ਹੈ ਕਿ ਉੱਤਰੀ ਭਾਰਤ ਦੇ ਵਿੱਚ ਦਸੰਬਰ ਦੇ ਦਿਨਾਂ ਦੇ ਵਿੱਚ ਕੋਈ ਹੜ੍ਹ ਨਹੀਂ ਸੀ ਆਇਆ ਹਾਂਜੀ ਉਹ ਇਹਨਾਂ ਦਾ ਦਾਵਾ ਹੈ ਇਸ ਤਰ੍ਹਾਂ ਦਾ ਤੇ ਇਹਦੇ ਮੁਤਾਬਕ ਇਹ ਆ ਵੀ ਜੇ ਏਡੀ ਵੱਡੀ ਰਲ ਕੱਢ ਕੀਤੀ ਜਾ ਸਕਦੀ ਆ ਤੇ ਇਹ ਵੀ ਇੱਕ ਤਰ੍ਹਾਂ ਦੀ ਰਲ ਕੱਢ ਕੀਤੀ ਗਈ ਹੈ ਪਰ ਜਦੋਂ ਕਹਿੰਦੇ ਨੇ ਨਿਚੋੜ ਹੁੰਦਾ ਹੈ ਨਾ ਉਹ ਕੋਈ ਨਾ ਕੋਈ ਕਿਤੇ ਨਾ ਕਿਤੇ ਗਲਤੀ ਛੱਡ ਹੀ ਜਾਂਦਾ ਕੋਈ ਨਾ ਕੋਈ ਕਮੀ ਉਹਦੀ ਰਹਿ ਹੀ ਜਾਂਦੀ ਹੈ ਔਰ ਇਹ ਉਹਦੇ ਕੋਲ ਕਮੀ ਰਹਿ ਗਈ ਨਾ ਭਈ ਜਿਹੜੀਆਂ ਉੱਥੇ ਉਹਨਾਂ ਦੇ ਅੰਗੀਠੇ ਸੀ ਆਨੰਦਪੁਰ ਸਾਹਿਬ ਉਹ ਰਹਿ ਗਏ ਸ਼ਨਾਖਤ ਵਿੱਚੋਂ ਰਹਿ ਗਏ ਭਈ ਐਸਾ ਹੋਇਆ ਉਹ ਤੇ ਇੱਥੇ ਸ਼ਹੀਦ ਹੋ ਗਏ ਸੀ ਇੱਥੇ ਚੜਾਈ ਕਰਕੇ ਸੀ ਤੇ ਤੁਸੀਂ ਉਹਨਾਂ ਨੂੰ ਦਿੱਲੀ ਤੋਰੀ ਫਿਰਦੇ ਹੋ ਵੈਸੇ ਵੀ ਤਰਕ ਸੰਗਤ ਇਹ ਗੱਲ ਵਾਜਬ ਨਹੀਂ ਬਣਦੀ ਕਿ ਦਿੱਲੀ ਜੇ ਔਰੰਗਜ਼ੇਬ ਨਾਲ ਵੀ ਤਾਂ ਲੜਾਈ ਹੈ ਔਰ ਔਰੰਗਜ਼ੇਬ ਦੇ ਨੇੜੇ ਉਹ ਉੱਥੇ ਪਹੁੰਚ ਜਾਣਾ ਸੂਈਏ ਕਿਤੇ ਇੰਨੇ ਹੀ ਮਾੜੇ ਹੋਣਗੇ ਉਹਨਾਂ ਨੂੰ ਪਤਾ ਨਾ ਲੱਗੇ ਵੀ ਇੱਥੇ ਗੁਰੂ ਸਾਹਿਬ ਦੇ ਮਹਿਰ ਇੱਥੇ ਆ ਗਏ ਨੇ
1: ਜੀ
0: ਹਾਲਾਂਕਿ ਨਜ਼ਰ ਤੇ ਨਾਲ ਨਾਲ ਹੋਏਗੀ ਨਾਲ ਨਾਲ CID ਚੱਲਦੀ ਹੋਊਗੀ ਇਹਦੇ ਵੱਡੇ ਰਾਜ ਨੂੰ ਚਲਾਉਣ ਵਾਸਤੇ CID ਨਾ ਹੋਵੇ ਤਾਂ ਹੋ ਨਹੀਂ ਸਕਦਾ ਹਾਂਜੀ ਸੋ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇਹ ਜਿਹੜੇ ਬਿਰਤਾਂਤ ਉਸ ਵੇਲੇ ਵਾਪਰੇ ਹਨ ਔਰ ਉਸ ਤੋਂ ਬਾਅਦ ਗਨੀ ਖਾਂ ਤੇ ਨਬੀ ਖਾਂ ਦਾ ਇਤਿਹਾਸ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਵਾਪਰਿਆ ਹੈਗਾ ਔਰ ਗਨੀ ਖਾਂ ਤੇ ਨਬੀ ਖਾਂ ਨੇ ਜਦੋਂ ਉਸ ਦੇ ਤੀਰ ਬਣਾ ਕੇ ਉਹਨਾਂ ਨੂੰ ਉਸ ਹਾਲਾਤ ਵਿੱਚ ਉਥੋਂ ਕੱਢਿਆ ਹੈਗਾ ਆ ਫੇਰ ਉਹ ਇਸ ਤੋਂ ਚੱਲਦੇ ਚੱਲਦੇ ਤੇ ਫੇਰ ਉਹ ਪਹੁੰਚੇ ਹੈ ਖਿਦਰਾਣੇ ਦੀ ਟਾਪ ਤੇ ਹਾਂਜੀ ਤੇ ਖਿਦਰਾਣੇ ਦੀ ਟਾਪ ਦਾ ਇਤਿਹਾਸ ਵੀ ਜਿਹੜਾ ਹੈ ਉਹ ਇਸ ਪੰਦਰਵਾੜੇ ਦੇ ਵਿੱਚ ਹੀ ਕੰਪੋਜ਼ ਹੁੰਦਾ ਆ ਉਦੋਂ ਬਾਅਦ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਹਨ ਮਹਾਂ ਸਿੰਘ ਦਾ ਆਉਣਾ ਜਾਂ ਜਿਹੜੀ ਮਾਤਾ ਭਾਗੋ ਦਾ ਆਉਣਾ ਹਾਂ ਇੱਕ ਸੱਜਣ ਨੇ ਹੋਰ ਜਿਹੜੀ ਗੱਲ ਮੈਂ ਐਡ ਇੱਥੇ ਕਰਨਾ ਚਾਹਾਂਗਾ ਇੱਕ ਸੱਜਣ ਨੇ ਇਹ ਗੱਲ ਕਹੀ ਕਿ ਇਹ ਸਾਰਾ ਸਾਰਾ ਬਿਰਤਾਂਤ ਸਿਆਸੀ ਯੁੱਧ ਨੀਤੀ ਦਾ ਪ੍ਰੋਗਰਾਮ ਹੋ ਸਕਦਾ ਆ ਕਿ ਕੁਛ ਬੰਦਿਆਂ ਨੂੰ ਉਹਨਾਂ ਨੇ ਆਨੰਦਪੁਰ ਦੇ ਕਿਲੇ ਦੇ ਵਿੱਚੋਂ ਬਾਹਰ ਕੱਢਿਆ ਤਾਂ ਕਿ ਤੁਸੀਂ ਬਾਹਰ ਜਾ ਕੇ ਖਬਰ ਕਰੋ ਔਰ ਇਹ ਕਿਹਾ ਗਿਆ ਵੀ ਉਹ ਗੁਰੂ ਨੂੰ ਬਦਾਵਾ ਦੇ ਕੇ ਨਿਕਲੇ
1: ਡਾਕਟਰ ਸਾਹਿਬ
0: ਵੀ ਸ਼ਾਇਦ ਇਹ ਭੁਲੇਖਾ ਪਾਇਆ ਜਾਵੇ ਇਹਨਾਂ ਲੋਕਾਂ ਨੂੰ ਉਹ ਤਾਂ ਗੁਰੂ ਗੋਬਿੰਦ ਸਿੰਘ ਤੋਂ ਬਾਕੀ ਹੋ ਕੇ ਨਿਕਲ ਗਏ ਨੇ ਤੇ ਉਹਨਾਂ ਨੂੰ ਜਾਣ ਦਿੱਤਾ ਗਿਆ ਔਰ ਜਾ ਕੇ ਇੱਕ ਤਾਂ ਰਿਪੋਰਟਾਂ ਦਿੱਤੀਆਂ ਉਹਨਾਂ ਨੇ ਵੀ ਆਹ ਕੁਛ ਉੱਥੇ ਹੋ ਰਿਹਾ ਔਰ ਇੱਕ ਤਾਂ ਉਸ ਹੋਰ ਫੌਜ ਇਕੱਠੀ ਕੀਤੀ ਹੋਰ ਸੱਜਣਾਂ ਨੂੰ ਇਕੱਠਿਆ ਕੀਤਾ ਜਿਹਦੇ ਵਿੱਚ ਮਾਤਾ ਵੀ ਸੀਗੀ ਔਰ ਅਲਟੀਮੇਟ ਉਹ ਫਿਰ ਖਿਦਰਾਣੇ ਦੀ ਟਾਪ ਤੇ ਗਏ ਹੁਣ ਇਸ ਗੱਲ ਨੂੰ ਜੇ ਵੇਖਿਆ ਜਾਏ ਇੱਕ ਬੰਦਾ ਯੋਧਾ ਬਣ ਕੇ ਤੇ ਮਰਨ ਵਾਸਤੇ ਤਿਆਰ ਹੋਵੇ ਮੈਂ ਇਤਿਹਾਸ ਤੋਂ ਬੜਾ ਅਫਸੋਸ ਹੁੰਦਾ ਹੈ ਕਿ ਸਾਡੇ ਲੋਕ ਜਿਹੜੇ ਸ਼੍ਰੋਮਣੀ ਕਮੇਟੀ ਦੇ ਉੱਪਰ ਮਾਲਕ ਬਣ ਕੇ ਬੈਠੇ ਨੇ ਉਹਨਾਂ ਦੀਆਂ ਮੋਹਰਾਂ ਉਹਨਾਂ ਦੇ ਸਿਗਨੇਚਰਾਂ ਦੇ ਨਾਲ ਜਿਹੜਾ ਹੈ ਜਿਹੜੀ ਹੈ ਗੁਰਬਲਾਸ ਪਾਤਸ਼ਾਹੀ ਛੇਵੀਂ ਗੁਰਬਲਾਸ ਪਾਤਸ਼ਾਹੀ ਨੌਵੀਂ ਛਪਦੀ ਪਈ ਹੈ ਔਰ ਉਹਨਾਂ ਦੀਆਂ ਮੋਹਰਾਂ ਸਿਗਨੇਚਰਾਂ ਦੇ ਨਾਲ ਹੀ ਇਹ ਸਾਰਾ ਇਤਿਹਾਸ ਵਾਪਰਦਾ ਪਿਆ ਹੈ। ਜਿਹੜਾ ਸੂਰਜ ਪ੍ਰਕਾਸ਼ ਨੂੰ ਪ੍ਰਬੋਧ ਕੀਤਾ ਜਾ ਰਿਹਾ ਹੈ ਔਰ ਉਹਦੇ ਚ ਲਿਖਿਆ ਇਹ ਆ ਭਈ ਮਾਂ ਜਿਹੜੀ ਜਿਹੜੀ ਸੀ ਮਹਾਂ ਸਿੰਘ ਹੁਰੀ ਆ ਕੇ ਤੇ ਲੜੇ ਔਰ ਉਸ ਤੋਂ ਬਾਅਦ ਇਹ ਮਾਤਾ ਨੰਗੀ ਹੋ ਕੇ ਬੜੀ ਅਫਸੋਸ ਦੀ ਗੱਲ ਹੈ ਮੈਨੂੰ ਇਹ ਕਹਿਣਾ ਪੈ ਰਿਹਾ ਕਿਉਂਕਿ ਲਿਖ ਪਿਆ ਉਹਦੇ ਵਿੱਚ।
1: ਜੀ ਜੀ ਸੀਤਲ ਸੀਤਲ ਸਿੰਘ ਦੀ ਗੱਲ ਕਰਦੇ ਆ ਤੁਸੀਂ ਜਿਹੜੀ ਮਾਤਾ ਭਾਗੋ ਦੀ ਗੱਲ ਕਰਦੇ ਹੋ ਮੈਨੂੰ ਵੀ
0: ਭਾਈ ਭਾਗੋ ਦੀ ਗੱਲ ਜਦੋਂ ਅਸੀਂ ਕਰਦੇ ਆ
1: ਹਾਂਜੀ ਬਿਲਕੁਲ
0: ਕਰਦੇ ਆ ਬੜੀ ਸ਼ਰਮ ਆਉਂਦੀ ਆ
1: ਸ਼ਰਮ ਆਉਂਦੀ ਆ ਬਿਲਕੁਲ
0: ਪ੍ਰਕਾਸ਼ ਦੀਆਂ ਲਿਖਤਾਂ ਨੇ ਇਹ ਸੂਰਜ ਜਿਹੜੇ ਸੂਤਲ ਸਿੰਘ ਉਹੀ ਗੱਲ ਕਰ ਰਹੇ ਨੇ ਆਖਰ ਉਹ ਵੀ ਤਾਂ ਕਿਤੋਂ ਲੈ ਕੇ ਕਰ ਰਹੇ ਨੇ ਔਰ ਉਸ ਗ੍ਰੰਥ ਦੇ ਵਿੱਚ ਲਿਖਿਆ ਭੀ ਮਾਈ ਭਾਗੋ ਨੰਗੀ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਨਾਲ ਰਹਿੰਦੀ ਸੀ। ਉਹਨੂੰ ਐਕਸਪਲੇਨੇਸ਼ਨ ਬੜੇ ਲੋਕ ਕਰਦੇ ਨੇ ਵੇਖੋ ਜੀ ਉਹ ਤਾਂ ਉੱਚ ਅਵਸਥਾ ਚ ਪਹੁੰਚ ਗਈ ਸੀ ਉਹ ਜੀ ਫਲਾਣਾ ਸੀ ਜੀ ਧਮਕਾਣਾ ਸੀ ਪਰ ਇਹ ਉਹ ਗੱਲਾਂ ਨੇ ਜਿਹੜੀਆਂ ਸਿੱਖ ਇਤਿਹਾਸ ਨੂੰ ਕਲੰਕਿਤ ਕਰਦੀਆਂ।
1: ਡਾਕਟਰ ਸਾਹਿਬ ਮੈਨੂੰ ਇੱਕ ਮਿੰਟ ਦਿਓ ਪਲੀਜ਼
0: ਤੁਸੀਂ ਬੋਲੋ।
1: ਉਹ ਇਸ ਤਰ੍ਹਾਂ ਆ ਜੀ ਦੇਖੋ ਜਿਹੜੀ ਹੈ ਨਾ ਸ਼ਬਦਾਵਲੀ ਹੁੰਦੀ ਆ ਇਹ ਮਾੜੇ ਜੇ ਨੁਕਤੇ ਤੋਂ ਜਿਹੜੀ ਆ ਉਹ ਸਾਰੀ ਕਹਾਣੀ ਬਦਲ ਜਾਂਦੀ ਆ। ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਜਿਹੜਾ ਉਹ ਕਹਿ ਰਹੇ ਆ ਕਿ ਨਗਨ ਰੂਪ ਦੇ ਵਿੱਚ ਇਹ ਨਹੀਂ ਕਿ ਉਹ ਵਸਤਰਹੀਨ ਹੋ ਕੇ ਨਹੀਂ ਕਹਿਣ ਦਾ ਮਤਲਬ ਕਿਸੇ ਦੇ ਡਰ ਭੈ ਤੋਂ ਬਿਨਾਂ ਸਾਹਮਣੇ ਆ ਕੇ
0: ਦੇਖੋ ਇਹ ਸਾਡੇ ਐਕਸਪਲੇਨੇਸ਼ਨ ਨੇ ਉਹਦੇ ਉੱਪਰ ਪਰਦਾ ਪਾਉਣ ਦੇ।
1: ਹਾਂਜੀ
0: ਪਰਦਾ ਪਾਉਣ ਦੇ ਮੈਂ ਇੱਕ ਪੁਰਾਣੀ ਹੋਰ ਗੱਲ ਚ ਲੈ ਜਾਂਦਾ ਜਿਹਦਾ ਇਹਦੇ ਨਾਲ ਸੰਬੰਧ ਤਾਂ ਕੋਈ ਨਹੀਂ ਪਰ ਇਹਨੂੰ ਸਾਬਤ ਕਰਨ ਵਾਸਤੇ ਮੈਂ ਗੱਲ ਕਹਿ ਸਕਦਾ ਆ ਕਿ ਜਿਸ ਬੰਦੇ ਨੇ ਇੱਕ ਔਰਤ ਤੇ ਕਬਜ਼ਾ ਕਰਨਾ ਚਾਹਿਆ ਸੀਤਾ ਤੇ ਕਬਜ਼ਾ ਕਰਨਾ ਚਾਹਿਆ ਵੀ ਸੀਤਾ ਮੇਰੀ ਹੋ ਜੇ ਰਾਵਣ ਉਸ ਸਵੰਬਰ ਦੇ ਵਿੱਚ ਗਿਆ ਪਰ ਕਿਸੇ ਹਾਲਾਤ ਦੇ ਮੁਤਾਬਕ ਉਹ ਉਹਦੇ ਹਿੱਸੇ ਨਾ ਆਈ ਉਹ ਵਾਪਸ ਚਲਾ ਗਿਆ ਤੇ ਅਲਟੀਮੇਟ ਇੱਕ ਸਮਾਂ ਐਸਾ ਆਇਆ ਭਾਵੇਂ ਬਹਾਨਾ ਸਰੂਪ ਨਗਾ ਦਾ ਬਣਿਆ ਜਾਂ ਭਾਵੇਂ ਕਿਸੇ ਤਰ੍ਹਾਂ ਵੀ ਬਣਿਆ ਔਰ ਉਹ ਉਹਨੂੰ ਚੁਰਾ ਕੇ ਲੈ ਗਿਆ ਉਠਾ ਕੇ ਲੈ ਗਿਆ ਔਰ ਉਹ 9 ਮਹੀਨਿਆਂ ਤੱਕ ਉਹਦੇ ਕੋਲ ਰਹੀ। ਜਿਸ ਔਰਤ ਨੂੰ ਬੰਦਾ ਚਾਹੁੰਦਾ ਹੋਵੇ ਉਹ 9 ਮਹੀਨਿਆਂ ਤੱਕ ਉਹਨੂੰ ਬਿਨਾਂ ਟੱਚ ਕੀਤੇ ਰਹਿਣ ਦੇਵੇਗਾ?
1: ਬਿਲਕੁਲ ਨਹੀਂ।
0: ਦੂਸਰੀ ਗੱਲ ਰਾਮਾਇਣ ਦੀਆਂ 308 ਕਾਪੀਆਂ 308 ਡਿਫਰੈਂਟ ਲੋਕਾਂ ਨੇ ਰਾਮਾਇਣ ਲਿਖੀ ਆ ਅਲੱਗ ਅਲੱਗ ਹਾਲਾਤਾਂ ਵਿਚ ਅਲੱਗ ਅਲੱਗ ਗੱਲਾਂ ਲਿਖੀਆਂ ਨੇ ਤੇ ਉਹਨਾਂ ਇਹ ਕਿਹਾ ਆ ਕਿ ਜਦੋਂ ਸੀਤਾ ਇਹ ਲੜਾਈ ਜਿੱਤ ਕੇ ਰਾਮ ਹੋਰੀ ਵਾਪਸ ਫਿਰ ਅਯੁੱਧਿਆ ਪਹੁੰਚਿਆ ਸੀਤਾ ਉਸ ਵੇਲੇ ਪ੍ਰੈਗਨੈਂਟ ਸੀ ਜਿਹਦੇ ਕਰਕੇ ਉਹਨੂੰ ਉਹਨਾਂ ਨੇ ਘਰੋਂ ਬਾਹਰ ਕੱਢ ਦਿੱਤਾ। ਭਾਵੇਂ ਕਿ ਕੰਜਰੋ ਤੁਹਾਡੀ ਗਲਤੀਆਂ ਕਰਕੇ ਉਹ ਉੱਥੇ ਗਈ ਉਹਨੂੰ ਰਾਵਣ ਲੈ ਗਿਆ ਤੁਹਾਡੀਆਂ ਕੁਤਾਹੀਆਂ ਕਰਕੇ ਐਸਾ ਹੋਇਆ ਅੱਜ ਇਸ ਹਾਲਾਤ ਵਿੱਚ ਆਈ ਹੈ ਤੇ ਅੱਜ ਤੁਸੀਂ ਉਹਨੂੰ ਘਰੋਂ ਬਾਹਰ ਕੱਢ ਲਓ। ਮਤਲਬ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਹਨ। ਜਿਹੜਾ ਐਕਸਪਲੇਨੇਸ਼ਨ ਤੁਸੀਂ ਦੇ ਰਹੇ ਹੋ ਨਾ ਇਹ ਐਕਸਪਲੇਨੇਸ਼ਨ ਸਿਰਫ ਮਨ ਨੂੰ ਤਸੱਲੀ ਦੇਣ ਵਾਸਤੇ ਤਾਂ ਠੀਕ ਭਈ ਉਹ ਬਿਲਕੁਲ ਐਨ ਨਿਸ਼ੰਗ ਹੋ ਕੇ ਵਿੱਚ ਆਏ ਜਾਂ ਨਿਸ਼ੰਗ ਹੋ ਕੇ ਉਸ ਵੇਲੇ ਵਿਚਰਦੇ ਸੀ ਇਹ ਸੰਭਵ ਨਹੀਂ ਹੈ ਕਿਉਂਕਿ ਸੂਰਜ ਪ੍ਰਕਾਸ਼ ਨੇ ਸਪਸ਼ਟ ਤੌਰ ਤੇ ਦਿਖਿਆ ਵੀ ਉਹ ਨੰਗੀ ਹੋ ਕੇ ਰਹਿ ਰਹੇ ਸਨ। ਹਾਂਜੀ ਨੰਗੇ ਹੋ ਕੇ ਉਹ ਉਹਨਾਂ ਦੇ ਨਾਲ ਵਿਚਰ ਰਹੇ ਸਨ। ਨੰਬਰ 2 ਉਹਨੇ ਸਾਬਤ ਇਹ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਸਾਹਿਬ ਨਾਲ ਉਹਦਾ ਇਸ਼ਕ ਸੀਗਾ। ਬੜੀ ਵੱਡੀ ਗੱਲ ਆ ਬਹੁਤ ਵੱਡਾ ਇਲਜ਼ਾਮ ਆ।
1: ਦੇਖੋ
0: ਬੰਦੇ ਨੇ ਪਰਿਵਾਰ ਹੁਣੇ ਹੁਣੇ ਵਾਰਿਆ ਹੋਵੇ ਜਿਸ ਬੰਦੇ ਦੇ ਜ਼ਿੰਦਗੀ ਦਾ ਭਰੋਸਾ ਕੋਈ ਨੀ ਹੋਵੇ ਕੀ ਹੋਵੇ ਕੀ ਉਹ ਇਸ਼ਕ ਮੁਸ਼ਕਿਲ ਦੀਆਂ ਗੱਲਾਂ ਕਰੇਗਾ? ਪਰ ਸੂਰਜ ਪ੍ਰਕਾਸ਼ ਨੇ ਕੋਈ ਕਮੀ ਨਹੀਂ ਰਹਿਣ ਦਿੱਤੀ ਜੀ ਗੁਰੂਆਂ ਨੂੰ ਬਦਨਾਮ ਕਰਨ ਵਾਸਤੇ ਨਾ ਗੁਰੂ ਤੇਗ ਬਹਾਦਰ ਨੂੰ ਬਦਨਾਮ ਕਰਨ ਵਾਸਤੇ ਕੋਈ ਕਮੀ ਛੱਡੀ ਹੈ ਨਾ ਹੋਰ ਗੁਰੂ।
1: ਬਿਲਕੁਲ ਬਿਲਕੁਲ ਬਿਲਕੁਲ ਅਸਲੀ ਪੁਆਇੰਟ ਇਹ ਆ ਜੀ ਉਹਨਾਂ ਨੇ ਬਦਨਾਮ ਕਰਨ ਵਾਸਤੇ ਜਿਹੜੀ ਸਾਰੀ ਸਿੱਖੀ ਕੱਲਾ ਇਹ ਇੱਕ ਵਰਤਾਪ ਨੀ ਸਾਰੀ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਬਹੁਤ ਕੁਛ ਲਿਖਿਆ ਗਿਆ ਔਰ ਉਹ ਲਿਖਾਇਆ ਗਿਆ ਔਰ ਬਹੁਤ ਸਾਰਾ ਜਿਹੜਾ ਇਤਿਹਾਸ ਆ ਇਹ ਅੰਗਰੇਜ਼ ਜਦੋਂ ਭਾਰਤ ਦੇ ਵਿੱਚ ਆਇਆ ਉਹਨੇ ਡਿਸਟੋਰਟ ਕਰਾ ਕੇ ਲਿਖਾਇਆ ਗਿਆ ਜਬਰਦਸਤੀ ਜਿਹੜੀ ਗੱਲ ਇੱਥੇ ਸਾਹਮਣੇ ਆਉਂਦੀ ਆ ਉਹ ਕਿਹਾ ਜਾਂਦਾ ਕਿ ਜਿਹੜਾ ਮਹਾਰਾਜਾ ਪਟਿਆਲਾ ਸੀ ਉਸ ਵੇਲੇ ਦਾ ਉਹਨੇ ਸਾਡਾ ਜਿਹੜਾ ਬਹੁਤ ਸਾਰਾ ਇਤਿਹਾਸ ਆ ਉਹਨੇ ਫਾਈਨੈਂਸਿੰਗ ਕੀਤੀ ਉਹਦੀ ਮਹਾਰਾਜਾ ਪਟਿਆਲੇ ਨੇ ਔਰ ਜਿਹੜਾ ਮੁਕਾਲਫ ਸੀਗਾ ਉਹਨੇ ਇਹ ਕਰਵਾਈ ਸੀ ਉਹਦੇ ਕੋਲੋਂ ਜਬਰਦਸਤੀ ਫਾਈਨੈਂਸਿੰਗ ਕਰਵਾਈ ਤੇ ਜਿਹੜੇ ਸੀਗੇ ਇਹ ਆਪਣੇ ਕਾਹਨ ਸਿੰਘ ਨਾਭਾ ਜੀ ਇਹਨਾਂ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਇਹਨਾਂ ਤੋਂ ਲਿਖਾਈਆਂ ਗਈਆਂ। ਇਹਨਾਂ ਦੇ ਨਾਲ
0: ਹੁਣ ਤੱਕ ਦਾ ਇਤਿਹਾਸ ਇਹੀ ਰਿਹਾ ਹੈ ਕਿ ਇਹਨਾਂ ਨੇ ਕਦੀ ਵੀ ਸਿੱਖ ਮਿਸ਼ਨ ਦੀ ਪ੍ਰੋੜਤਾ ਨਹੀਂ ਕੀਤੀ, ਕਦੀ ਵੀ ਉਸ ਦੀ ਮਦਦ ਨਹੀਂ ਕੀਤੀ, ਬਲਕਿ ਉਹਨੂੰ ਢਾਹ ਲਾਉਣ ਦੀ ਹਰ
1: ਕੋਸ਼ਿਸ਼ ਬਿਲਕੁਲ
0: ਔਰ ਇਸ ਢਾਹ ਲਾਉਣ ਦੀ ਹੁਣ ਵੀ ਗੱਲਾਂ ਚੱਲਦੀਆਂ ਨੇ ਤੇ ਉਹੀ ਕੈਪਟਨ ਅਮਰਿੰਦਰ ਸਿੰਘ
1: ਬਿਲਕੁਲ ਚੱਲ ਰਹੀਆਂ ਜੀ ਬਿਲਕੁਲ ਚੱਲ
0: ਔਰ ਇਸੇ ਤਰ੍ਹਾਂ ਹੀ ਜੇ ਆਪਾਂ ਇਤਿਹਾਸਕ ਤੌਰ ਤੇ ਗੱਲ ਲੈਣੇ ਆ ਤੇ ਜਦੋਂ ਚਾਬੀਆਂ ਦਾ ਮੋਰਚਾ ਲੱਗਿਆ ਗੁਰਦੁਆਰੇ ਕਬਜ਼ੇ ਚ ਲਏ ਤੇ ਕਬਜ਼ੇ ਲੈਣ ਵਾਸਤੇ ਸਿੱਖਾਂ ਕੋਲ ਤੇ ਕੋਈ ਐਸਾ ਬੰਦਾ ਹੀ ਨਹੀਂ ਸੀ ਪੜਿਆ ਲਿਖਿਆ ਜਿਹਨੂੰ ਅੱਗੇ ਕਹਿ ਦਿੰਦੇ ਚੰਗਾ ਹੁਣ ਤੂੰ ਸੰਭਾਲ ਤੇ ਉਹ ਸੂਰਤਾ ਸਿੰਘ ਹੋਰੀ ਅੱਗੇ ਆ ਗਏ ਹਾਂਜੀ ਤੇ ਸੂਰਤਾ ਸਿੰਘ ਹੋਰਾਂ ਦਾ ਜਿਹੜੇ ਨਿਰਮਲੇ ਸੀਗੇ ਜਿਹੜੇ ਨਿਰਮਲੇ ਵੱਜਦੇ ਸੀਗੇ ਇਹ ਉਹ ਨਿਰਮਲੇ ਉਹਨਾਂ ਨੂੰ ਕਹਿੰਦੇ ਸੀ ਜਿਹੜੇ ਲੋਕ ਬਨਾਰਸ ਤੋਂ ਸਟੱਡੀ ਕਰਕੇ ਆਏ ਸੀ ਨਾ ਪੜ੍ਹ ਕੇ ਆਏ ਸੀਗੇ ਵੇਦਾਂ ਬੂਦਾਂ ਦੀ ਤੇ ਹੋਰ ਸਾਰੀ ਉਹਨਾਂ ਨੂੰ ਨਿਰਮਲੇ ਕਹਿਣ ਲੱਗ ਗਏ ਵੀ ਇਹ ਪਵਿੱਤਰ ਲੋਕ ਨੇ ਇਹਨਾਂ ਨੇ ਵੇਦ ਪੜ੍ਹੇ ਨੇ ਉਸ ਵੇਲੇ ਦੀ ਮਾਨਸਿਕ ਪਾਏ ਸੀ
1: ਜੀ
0: ਔਰ ਉਹ ਨਿਰਮਲੇ ਕਹਿਣ ਲੱਗ ਪਏ ਤੇ ਉਸ ਨਿਰਮਲਿਆਂ ਨੇ 157 ਸਾਲ ਉਹਦੀਆਂ ਪੀੜੀਆਂ ਨੇ ਇਸ ਤੇ ਕਬਜ਼ਾ ਰੱਖਿਆ ਔਰ ਜਿਹੜੇ ਸਾਡੇ ਸਿੱਖ ਸੀਗੇ ਨਾ ਉਹ ਸਿਰਫ ਮੱਥਾ ਟੇਕਣ ਯੋਗ ਸੀ ਹੁਣ ਤੱਕ ਵੀ ਤੇ ਨਾ ਨਾ ਨੇੜੇ ਨੀ ਆਉਣਾ ਪੰਜ ਇਸ਼ਨਾਨ ਕਰਕੇ ਨੀ ਨਾ ਨਹਾ ਕੇ ਆਉਣਾ
1: ਇਸ਼ਨਾਨ
0: ਕਰਨਾ ਤਾਂ ਨੇੜੇ ਆਉਣਾ ਆ ਇਹੋ ਜਿਹੀਆਂ ਗੱਲਾਂ ਕਰ ਕਰਕੇ ਸਿੱਖਾਂ ਨੂੰ ਤਾਂ ਨੇੜੇ ਨੀ ਆਉਣ ਦਿੱਤਾ ਪੜ੍ਹਨ ਦੀ ਤਾਂ ਗੱਲ ਹੀ ਬਹੁਤ ਦੂਰ ਰਹੀ
1: ਬਿਲਕੁਲ ਸਹੀ
0: ਇਸ ਕਰਕੇ ਨਾ ਉਹਨਾਂ ਨੇ ਪੜ੍ਹਿਆ ਤੇ ਜੋ ਲਿਖਿਆ ਆ ਉਹਦਾ ਐਕਸਪਲੇਨੇਸ਼ਨ ਜੋ ਤੁਸੀਂ ਚਾਹੋ ਦੇ ਦਿਓ ਪਿੱਛੇ ਮੈਂ ਜਰਨੈਲ ਸਿੰਘ ਹੋਰਾਂ ਦੀ ਕੈਸਟ ਸੁਣੀ ਸੀ ਜਿੱਥੇ ਉਹ ਇਹ ਕਹਿੰਦੇ ਪਏ ਨੇ ਬਚਿੱਤਰ ਸਾਹਿਬ ਨੂੰ ਬਚਿੱਤਰ ਸਿੰਘ ਨੂੰ ਉਹਨਾਂ ਨੇ ਭੇਜਿਆ ਵੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਤੇ ਸੂਰਜ ਪ੍ਰਕਾਸ਼ ਦਾ ਇਹ ਲਿਖਦਾ ਵੀ ਗੁਰੂ ਸਾਹਿਬ ਨੇ ਆਪਣੀ ਡੱਬੀ ਦੇ ਵਿੱਚੋਂ ਸਪੈਸ਼ਲ 5 ਮਾਸੇ ਸਕੀਮ ਕੱਢ ਕੇ ਬਚਿੱਤਰ ਸਿੰਘ ਨੂੰ ਦਿੱਤੀ ਜਾਣ ਤੋਂ ਪਹਿਲਾਂ ਸਾਬਤ ਕੀ ਕਰਨਾ ਚਾਹੁੰਦਾ ਇਹ ਸਾਬਤ ਇਹ ਕਰਨਾ ਚਾਹੁੰਦਾ ਹੈ ਔਰ ਲਿਖਿਆ ਵੀ ਆ ਉਸਨੇ ਕਿ 16 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਹਰ ਨਸ਼ੇ ਦੇ ਆਦੀ ਹੋ ਗਏ ਸੀ ਸੂਰਜ ਪ੍ਰਕਾਸ਼ ਦੀਆਂ ਲਾਈਨਾਂ ਨੇ ਹਾਂਜੀ ਤੇ 16 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਹਰ ਨਸ਼ੇ ਦੇ ਆਦੀ ਹੋ ਗਏ ਸੀ ਤੁਸੀਂ ਮੈਨੂੰ ਇਹ ਦੱਸੋ ਵੀ ਐਡਾ ਵੱਡਾ ਕਲੰਕ ਜਿਹੜਾ ਗ੍ਰੰਥ ਲਾਉਂਦਾ ਆ ਸਾਡੇ ਉੱਪਰ ਅਸੀਂ ਉਹਨੂੰ ਬੈਨ ਨਹੀਂ ਕਰਕੇ ਬਲਕਿ ਮੰਜੀ ਸਾਹਿਬ ਉਹਦੀ ਕਥਾ ਹੁੰਦੀ ਹੈ ਗੁਰਬੰਤ ਸਿੰਘ ਹੋਰੀ ਤੇ ਹੋਰ ਕਈ ਜਿਹੜੇ ਬੰਦੇ ਨੇ ਉਹਦੀ ਕਥਾ ਕਰਦੇ ਨੇ ਔਰ ਮੈਂ ਜਰਨੈਲ ਸਿੰਘ ਹੋਰਾਂ ਦਾ ਹਵਾਲਾ ਇਸ ਕਰਕੇ ਦਿੱਤਾ ਹੈ ਔਰ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਐਸੀਆਂ ਥਾਵਾਂ ਆਈਆਂ ਜਿੱਥੇ ਇਸ ਨਸ਼ੇ ਦੀ ਗੱਲ ਨੂੰ ਉਹ ਗੋਲਮੋਲ ਕਰਕੇ ਅੱਗੇ ਤੁਰ ਜਾਂਦੇ ਨੇ ਕਿਸੇ ਥਾਂ ਤੇ ਉਹਨਾਂ ਨੇ ਕਿਹਾ ਕਿ ਸ਼ਿਕੰਜਵੀ ਸਿਕਾਈ ਜੀ ਥਾਂ ਤੇ ਇਸ ਤਰ੍ਹਾਂ ਕਰਕੇ ਉਸ ਗੱਲ ਨੂੰ ਚੁੱਪ ਕਰ ਜਾਂਦੇ ਨੇ ਅੱਗੇ ਲੰਘ ਜਾਂਦੇ ਨੇ ਮੇਰੇ ਕਹਿਣ ਤੋਂ ਭਾਵ ਇਹ ਵੀ ਜਾਣਦੇ ਤੇ ਉਹ ਵੀ ਨੇ ਪਰ ਆਪਣੇ ਹੀ ਮਿਸ਼ਨ ਦੇ ਜਾਂ ਇੰਜ ਕਹਿ ਲੋ ਕਿ ਟਕਸਾਲ ਦੇ ਜਾਂ ਜਿਹੜਾ ਜਸਾ ਪਿੰਡਰਾਂ ਸੀ ਆਪਣੀ ਹੀ ਬਣੀ ਹੋਈ ਮਾਨਸਿਕਤਾ ਨੂੰ ਜਾਂ ਪਲੈਨਿੰਗ ਨੂੰ ਢਾਹ ਨਹੀਂ ਸੀ ਲਾਉਣਾ ਚਾਹੁੰਦੇ
1: ਜੀ
0: ਜਿਸ ਕਰਕੇ ਉਹਨਾਂ ਨੇ ਖੁੱਲ ਕੇ ਨਹੀਂ ਆਖਿਆ ਵੀ ਇਹ ਇਤਿਹਾਸ ਗਲਤ ਲਿਖਿਆ ਗਿਆ ਇਹ ਸੂਰਜ ਪ੍ਰਕਾਸ਼ ਦਾ ਜੋ ਲਿਖਿਆ ਹੈ ਬਹੁਤ ਗਲਤ ਲਿਖਿਆ ਗਿਆ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਡਾਕੂ ਤੇ ਬਦਮਾਸ਼ ਲਿਖਿਆ ਗਿਆ ਉਹਦੇ ਵਿੱਚ ਮਾਤਾ ਨਾਨਕੀ ਗੁਰੂ ਹਰਗੋਬਿੰਦ ਸਾਹਿਬ ਦੇ ਘਰੋਂ ਉਹਨਾਂ ਨੂੰ ਉਹਨਾਂ ਨੇ ਲਿਖਵਾਇਆ ਗਿਆ ਕਿ ਉਹਨਾਂ ਨੇ ਜਿਹੜੇ ਘੋੜੇ ਚ ਲੈ ਕੇ ਆਏ ਸੀ ਬਿਧੀ ਚੰਦ ਬਿਧੀ ਚੰਦ ਨੂੰ ਆਖਿਆ ਵੀ ਵਿਧੀਆ ਇਹ ਲਿਖਿਆ ਇਸ ਤਰ੍ਹਾਂ ਹੈ ਕਿ ਵਿਧੀਆ ਤੂੰ ਤਾਂ ਇੰਨੇ ਮੁਸਲਮਾਨਾਂ ਦੇ ਘਰਾਂ ਚ ਜਾਂਦਾ ਰਹਿੰਦਾ ਲੁੱਟ ਮਚਾਉਂਦਾ ਆ ਤੇ ਕਿਤੇ ਉਹ ਤੋਂ ਸੋਹਣੇ ਸੋਹਣੇ ਗਹਿਣੇ ਵੀ ਹੋਣਗੇ ਤੇ ਉਹ ਵੀ ਸਾਨੂੰ ਜਾ ਕੇ ਦੇਈ ਇਹ ਉਹ ਯਾਰ ਜਿਹੜੇ ਬਖਸ਼ਿਸ਼ਾਂ ਕਰਦੇ ਆ ਲੋਕਾਂ ਨੂੰ ਜਿਨ੍ਹਾਂ ਕੋਲੇ ਮਾਇਆ ਨਾਲ ਸੰਬੰਧ ਨਹੀਂ ਹੈਗਾ ਰੂਹਾਨੀਅਤ ਨਾਲ ਸੰਬੰਧ ਹੈ ਤੇ ਉਹਨਾਂ ਨੂੰ ਤੁਸੀਂ ਮਾਇਆ ਚ ਲਿਪਤ ਕਰਦੇ ਪਏ ਹੋ ਔਰ ਉਹਨਾਂ ਦੇ ਘਰ ਵਾਲੀ ਤੋਂ ਇਹ ਖਵਾਉਂਦੇ ਪਏ ਵੀ ਚੋਰੀ ਕਰਕੇ ਲਏਗਾ ਮਾਲ ਤੇ ਕਹਿਣੇ ਜਿਹੜੇ ਸਾਨੂੰ ਦੇ ਦੀ ਉਹ ਪ੍ਰਮੋਸ਼ਨ ਉਹਦੀ ਹੋ ਰਹੀ ਹੈ ਸਾਡੇ ਉਸ ਅਕਾਲ ਤਖ਼ਤ ਤੇ ਔਰ ਉਹਦੀ ਜਿਹੜੀ ਕਥਾ ਹੈ ਰੋਜ਼ ਮੰਡੀ ਸਾਹਿਬ ਦੀਵਾਨ ਹਾਲ ਵਿਚ ਹੁੰਦੀ ਹੈ ਜਿਹਦੀ ਕਿ ਅਸੀਂ ਰੋਕ ਨਹੀਂ ਸਕੇ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਆਪਾਂ ਇਸ ਨੂੰ ਇੱਥੇ ਸਮਾਪ ਕਰਨਾ ਚਾਹੁੰਦੇ ਹਾਂ ਕਿ ਇਸ ਇਤਿਹਾਸ ਨੂੰ ਵੀ ਰੀ ਰਾਈਟ ਕਰਨਾ ਚਾਹੀਦਾ ਹੈ ਔਰ ਜਿਹਦੇ ਵਿਚ ਮੇਨ ਮੁੱਦਾ ਸਾਡੇ ਸਾਹਮਣੇ ਇਹ ਹੋਣਾ ਚਾਹੀਦਾ ਹੈ ਭਾਈ ਆਨੰਦਪੁਰ ਛੱਡਿਆ ਤਾਂ ਸੀ ਨਾ ਇਹਦਾ ਮਤਲਬ ਛੱਡਿਆ ਸੀ ਤੇ ਰਾਜੀ ਖੁਸ਼ੀ ਤੇ ਘਰ ਛੱਡਣ ਵਾਸਤੇ ਕੋਈ ਨੀ ਤਿਆਰ ਹੁੰਦਾ
1: ਬਿਲਕੁਲ
0: ਜੇ ਛੱਡਿਆ ਸੀ ਤੇ ਉਸ ਤੋਂ ਬਾਅਦ ਲੜਾਈ ਹੋਈ ਅਜੀਤ ਸਿੰਘ ਦੀ ਜਾਂ ਮਹਾਂ ਸਿੰਘ ਦੀ ਜਾਂ ਮਾਨ ਸਿੰਘ ਦੀ ਜਾਂ ਇਹ ਜਿਹੜੇ ਵੀ ਸਿੰਘਾਂ ਦੀ ਸ਼ਹੀਦੀ ਅਸੀਂ ਲਿਖਦੇ ਹਾਂ ਜਾਂ ਬਚਿੱਤਰ ਸਿੰਘ ਦੀ ਕੋਟਲਾ ਨਿਹੰਗ ਸਿੰਘ ਵਿਚ ਜਾ ਕੇ ਸ਼ਹੀਦੀ ਹੋਈ ਇਹ ਸਾਰੀਆਂ ਗੱਲਾਂ ਤੇ ਹੈਗੀਆਂ ਨੇ ਆਖਿਰ ਵਾਪਰੀਆਂ ਤੇ ਹਨ ਨਾ ਇਹਨਾਂ ਸਾਰੀਆਂ ਨੂੰ ਲੜੀਬੱਧ ਕਰਨ ਦੀ ਲੋੜ ਹੈ, ਇਤਿਹਾਸ ਨੂੰ ਰੀਰਾਈਟ ਕਰਨ ਦੀ ਲੋੜ ਹੈ, ਤਾਂ ਕਿ ਅਸੀਂ ਨਿਰੋਲ ਸਿੱਖ ਇਤਿਹਾਸ ਨੂੰ ਜਿੰਦਾ ਕਰ ਸਕੀਏ, ਪ੍ਰਤੱਖ ਕਰ ਸਕੀਏ ਤੇ ਲੋਕਾਂ ਨੂੰ ਦੱਸ ਸਕੀਏ ਕਿ ਇਸ ਤਰ੍ਹਾਂ ਹੁੰਦਾ ਰਿਹਾ ਹੈ। ਹਾਂਜੀ, ਜਿਹੜੀਆਂ ਰਲ ਗੱਡ ਗੱਲਾਂ ਕਰ ਦਿੱਤੀਆਂ ਗਈਆਂ ਨੇ ਉਹਦੇ ਨਾਲ ਐ ਲੱਗਦਾ ਵੀ ਇਹ ਵੀ ਸਨਾਤਨ ਦਾ ਹਿੱਸਾ ਆ, ਪਰ ਉਹ ਤਾਂ ਹੁਣ ਤੱਕ ਹੀ ਕਹਿੰਦੇ ਆਏ ਨੇ ਵੀ ਸਿੱਖ ਜਿਹੜੇ ਨੇ ਉਹ ਕੇਸਾਧਾਰੀ ਸਾਡੇ ਹਿੰਦੂ ਨੇ, ਸਾਡੀ ਹੀ ਜਮਾਤ ਨੇ, ਪਰ ਸਿਰਫ ਇਹ ਹੈ ਵੀ ਵੱਖਰਾ ਪਹਿਰਾਵਾ ਕੇਸ ਰੱਖਦੇ ਨੇ, ਇਸ ਕਰਕੇ ਉਹ ਥੋੜਾ ਜਿਹਾ ਵੱਖਰਾ ਪਹਿਰਾਵਾ, ਪਰ ਉਂਝ ਹੈ ਤਾਂ ਉਹ ਵੀ ਹਿੰਦੂ ਨੇ। ਕਈ ਲੋਕ ਚੀਮਾ ਸਾਹਿਬ ਬਾਇਓਲੋਜੀ ਦਾ ਹਵਾਲਾ ਦਿੰਦੇ ਆ ਭਾਈ ਭਾਈ ਸਾਰੇ ਤੇ ਪਹਿਲਾਂ ਹਿੰਦੂ ਸੀ, ਉਹ ਭਾਈ ਸਾਰੇ ਹਿੰਦੂ ਸੀ, ਉਦੋਂ ਪਹਿਲਾਂ ਸਾਰੇ ਮੁਸਲਮਾਨ ਵੀ ਸੀਗੇ, ਉਸ ਤੋਂ ਪਹਿਲਾਂ ਸਾਰੇ ਕ੍ਰਿਸਚਨ ਵੀ ਸੀਗੇ। ਮਾਨਸਿਕਤਾ ਅਲੱਗ ਅਲੱਗ ਬਣਦੀ ਆਏ, ਉਹਦੇ ਵਿੱਚੋਂ ਤੁਸੀਂ ਬਣਦੇ ਹੋਏ, ਤੇ ਜੇ ਅਸੀਂ ਕ੍ਰਿਸ਼ਨਾ ਦੀ ਫਿਲਾਸਫੀ ਨੂੰ ਲਈਏ, ਆਦਮ ਸੀ ਯਕੀਨ ਸੀ, ਆਦਮ ਤੇ ਈਵ ਤੋਂ ਸ਼ੁਰੂ ਹੋਈ, ਤੇ ਫਿਰ ਇਹਦਾ ਮਤਲਬ ਇਹ ਵੀ ਜਨਰੇਸ਼ਨ ਤੇ ਭੈਣਾਂ ਭਰਾਵਾਂ ਚੋਂ ਇਦਾਂ ਸ਼ੁਰੂ ਹੋ ਗਈ ਨਾ।
1: ਬਿਲਕੁਲ ਲੌਜੀਕਲੀ ਗੱਲ ਕਰਦਾ, ਮੈਂ ਹਮੇਸ਼ਾ ਇਹ ਗੱਲ ਕਰਦਾ ਵੀ ਜੇ ਤੁਸੀਂ ਕਹਿੰਦੇ ਆ ਸਾਰਾ ਕੁਝ ਐਦਮ ਤੇ ਈਵ ਤੋਂ ਸ਼ੁਰੂ ਹੋਇਆ, ਇਹਦਾ ਮਤਲਬ ਉਹ ਭੈਣ ਭਰਾ ਆਪਸ ਵਿੱਚ, ਡਾਕਟਰ ਸਾਹਿਬ ਇੱਕ ਫੈਕਟ ਆ ਜਿਹੜਾ, ਇੱਕ ਰਾਣੀ ਵੀ ਹੋਈ ਆ ਇਸ ਧਰਤੀ ਦੇ ਉੱਤੇ, ਮੈਨੂੰ ਹੁਣ ਉਹਦਾ ਨਾਂ ਤੇ ਨੀ ਯਾਦ ਹੈ, ਮੈਂ ਉਹ ਪੜਿਆ ਉਹਦਾ, ਉਹ ਵੀ ਹੋਈ ਆ ਜਿਸ ਔਰਤ ਨੇ ਆਪਣੇ 5 ਭਰਾਵਾਂ ਦੇ ਨਾਲ ਸ਼ਾਦੀ ਕੀਤੀ ਹੋਈ ਸੀ।
0: ਮੈਂ ਉਹ ਪੜ੍ਹੀ ਇਹਦੀ ਹਿਸਟਰੀ, ਮੈਂ ਉਹਦੀ ਹਿਸਟਰੀ ਪੜ੍ਹੀ ਹੈ।
1: ਬਿਲਕੁਲ ਹਾਂਜੀ,
0: ਯਾ ਸੋ ਇਸ ਤਰ੍ਹਾਂ ਕਰਕੇ ਇਹ ਸਾਰੀਆਂ ਗੱਲਾਂ ਕਹਿਣੀਆਂ ਬਈ ਸਿੱਖ ਹਿੰਦੂਆਂ ਦਾ ਹਿੱਸਾ ਨੇ, ਇਹ ਗਲਤ ਆ। ਸਾਡੀ ਵਿਚਾਰਧਾਰਾ ਵੱਖਰੀ ਹੈ, ਸਾਡਾ ਸੋਚਣ ਦਾ ਢੰਗ ਵੱਖਰਾ ਹੈ, ਸਾਡੇ ਸਿਧਾਂਤ ਪ੍ਰਿੰਸੀਪਲ ਤੁਹਾਡੇ ਨਾਲ ਵੱਖਰੇ ਨੇ, ਉਹ ਫਿਰ ਤੁਸੀਂ ਕਿਵੇਂ ਰਲ ਗਏ? ਹਾਂਜੀ, ਔਰ ਜਦੋਂ ਵੀ ਕੋਈ ਸਰਕਾਰ ਹੁੰਦੀ ਹੈ ਨਾ, ਲੋਕ ਜਿਹੜੇ ਨੇ ਸ਼ਾਂਤੀ ਨਾਲ ਜਿਉਣ ਵਾਸਤੇ ਸਰਕਾਰੀ ਧਰਮ ਜਿਹੜਾ ਹੁੰਦਾ ਆ ਉਹਨੂੰ ਅਪਣਾ ਲੈਂਦੇ
1: ਆ। ਬਿਲਕੁਲ,
0: 7 ਪੀੜੀਆਂ ਸਾਡੇ ਦੇ ਉੱਪਰ ਮੁਸਲਮਾਨਾ ਰਾਜ ਰਿਹਾ ਆ। ਬਾਬਰ ਐਂਟਰ ਕੀਤਾ, ਬਾਬਰ ਤੋਂ ਬਾਅਦ ਹਿਮਾਯੂ, ਅਕਬਰ, ਜਹਾਂਗੀਰ, ਸ਼ਾਹਜਹਾਨ, ਔਰੰਗਜ਼ੇਬ, ਬਹਾਦਰ ਸ਼ਾਹ,
1: ਇੰਨੇ
0: ਲੋਕ ਲੜੀਵਾਰ ਉਹਦੇ ਤੇ ਰਾਜ ਕਰਦੇ ਆਏ ਨੇ, ਤੇ ਬਹੁਤੇ ਲੋਕ ਇਸ ਮਾਨ ਸੀ ਯਾਰ ਸ਼ਾਂਤੀ ਨਾਲ ਜਿਉਣਾ, ਮੁਸਲਮਾਨ ਹੋ ਜਾਓ, ਬਹੁਤ ਸਾਰੇ ਲੋਕ ਉਦੋਂ ਮੁਸਲਮਾਨ ਹੋ ਗਏ ਆ
1: ਜੀ।
0: ਸੋ ਇਸ ਸਨਾਤਨ ਏਰੀਏ ਦੇ ਵਿੱਚੋਂ ਵੀ ਉਦੋਂ ਬਹੁਤ ਸਾਰੇ ਮੁਸਲਮਾਨ ਹੋ ਗਏ ਆ, ਔਰ ਇਸੇ ਤਰ੍ਹਾਂ ਅਦਲਾ ਬਦਲੀ ਤਬਦੀਲੀ ਤਾਂ ਚੀਮਾ ਸਾਹਿਬ ਹੁਣ ਵੀ ਹੁੰਦੀ ਹੈ, ਹੁਣ ਵੀ ਹੁੰਦੀ ਆਈ ਹੈ, ਜਿੱਥੇ ਕਿਸੇ ਨੂੰ ਕੋਈ ਫਾਇਦਾ ਦਿਸਦਾ ਆ, ਉਦੋਂ ਫਾਇਦਾ ਇਹ ਦਿਸਦਾ ਸੀ ਵੀ ਸਰਕਾਰੀ ਧਰਮ ਜਿਹੜਾ ਮੁਸਲਮਾਨ ਆ ਇਹ ਉਹੀ ਠੀਕ ਆ।
1: ਬਿਲਕੁਲ ਡਾਕਟਰ ਸਾਹਿਬ, ਮੈਂ ਥੋੜਾ ਜਿਹਾ ਇੱਥੇ ਇੱਕ ਪੁਆਇੰਟ ਹੋਰ ਐਡ ਕਰਨਾ ਚਾਹੂੰਗਾ, ਉਹ ਇਹ ਆ ਕਿ ਜਿਹੜੇ ਲੋਕ ਮੁਸਲਮਾਨ ਬਣੇ ਵੀ ਸੀਗੇ ਨਾ, ਉਹਦੇ ਵਿੱਚ ਇਸ ਤਰ੍ਹਾਂ ਵੀ ਸੀਗੀ ਕਿ ਲੋਕ ਜਿਹੜੇ ਆਹ ਦੇਵੀ ਦੀ ਪੂਜਾ, ਉਹ ਦੇਵੀ ਦੀ ਪੂਜਾ, ਉਹ ਦੇਵਤੇ ਦੀ ਪੂਜਾ, ਪੱਥਰ ਦੀ ਪੂਜਾ, ਠਾਕਰ ਦੀ ਪੂਜਾ ਜਿਹੜੀ ਆ, ਉਹ ਜਿਹੜੀ ਗੱਲਬਾਤ ਸੀਗੀ ਉਹ ਇਸ ਤਰ੍ਹਾਂ ਸੀ ਕਿ ਉਹਨਾਂ ਨੂੰ ਪੂਜ ਪੂਜ ਕੇ ਥੱਕ ਟੁੱਟੇ ਸੀਗੇ ਕਿ ਉਹਨਾਂ ਨੂੰ ਸਫਲਤਾ ਨਹੀਂ ਮਿਲ ਰਹੀ ਸੀ। ਉਹਨਾਂ ਲੋਕਾਂ ਨੇ ਜਦੋਂ ਇਸਲਾਮ ਦੇਖਿਆ ਵੀ ਆਹ ਜਿਹੜਾ ਧਰਮ ਆ ਇਹਦੇ ਨਾਲੋਂ ਘੜੀ ਘੜੀ ਇੱਕ ਜਗ੍ਹਾ ਤੇ ਜਾ ਕੇ ਪੂਜਣ ਦੀ ਬਜਾਏ ਇਹ ਜਿਹੜਾ ਇਹ ਕਹਿੰਦਾ ਇੱਕੋ ਹੀ ਨੂੰ ਪੂਜੋ ਔਰ ਇਹ ਕਦੇ ਪੈਸੇ ਨਹੀਂ ਮੰਗਦਾ, ਇਹ ਅਪਣਾ ਲਓ। ਸੋ ਬਹੁਤ ਸਾਰੇ ਲੋਕ ਆ ਜਿਹੜੇ ਆਪ ਵੀ ਉਹਨਾਂ ਨੂੰ ਧਰਮ ਜਿਹੜਾ ਉਹ ਚੰਗਾ ਲੱਗਿਆ ਹਿੰਦੂ ਧਰਮ ਦੇ ਨਾਲੋਂ, ਉਹਨਾਂ ਨੇ ਆਪ ਵੀ ਉਹ ਅਪਣਾ ਲਿਆ, ਆਪਣੇ ਆਪ ਵੀ ਕੁਛ ਆ ਜਿਹੜੇ ਉਹਨਾਂ ਨੂੰ ਜਬਰਦਸਤੀ ਉਹਨਾਂ ਦੇ ਉੱਤੇ ਠੋਸਿਆ ਗਿਆ।
0: ਵਕਤੀ ਫਾਇਦਿਆਂ ਨੂੰ ਸੋਚਦਿਆਂ ਹੋਇਆ
1: ਬਿਲਕੁਲ
0: ਹੋ ਰਿਹਾ ਜੀ, ਔਰ ਢੰਗ ਤਰੀਕੇ ਵੱਖਰੇ ਨੇ, ਹਰ ਧਰਮ ਅਪਣਾਉਂਦਾ ਆ, ਢੰਗ ਤਰੀਕੇ ਵੱਖਰੇ ਅਪਣਾ ਕੇ ਮੁਤਾਬਕ ਖਿੱਚਣ ਦੀ ਕੋਸ਼ਿਸ਼ ਕਰਦਾ ਆ।
1: ਬਿਲਕੁਲ,
0: ਮੈਂ ਇੱਕ ਸੱਜਣ ਨੂੰ ਕੱਲ ਲਿਖ ਰਿਹਾ ਸੀਗਾ, ਉਹਦੇ ਨਾਲ ਮੇਰੀ ਵਾਰਤਾਲਾਪ ਚੱਲ ਰਹੀ ਸੀ, ਉਹ ਮੈਂ ਕਿਹਾ ਭਾਈ ਅੱਜ ਆ ਨਿਊਜ਼ੀਲੈਂਡ ਵਾਲੀ ਗੱਲ ਹੋਈ ਨਾ, ਤੇ ਨਿਊਜ਼ੀਲੈਂਡ ਵਾਲੀ ਕਹਾਣੀ ਦੇ ਉੱਪਰ ਮੈਂ ਇਹ ਗੱਲ ਲਿਖੀ ਸੀ ਭਾਈ, ਅਕਲੀ ਤੇ ਸਾਨੂੰ ਜਿਸ ਦੇਸ਼ ਚ ਅਸੀਂ ਰਹਿੰਦੇ ਆ ਨਾ, ਕਹਿੰਦੇ ਕਾਨੂੰਨਾਂ ਨੂੰ ਫਾਲੋ ਕਰਕੇ ਚੱਲਣਾ ਚਾਹੀਦਾ।
1: ਬਿਲਕੁਲ,
0: ਦੂਸਰੀ ਗੱਲ ਸਾਨੂੰ ਉਹਨਾਂ ਨੂੰ ਪਹਿਲਾਂ ਤਾਂ ਇਹ ਸਾਬਤ ਕਰਨ ਦੀ ਲੋੜ ਆ ਕਿ ਸਾਡਾ ਵੱਖਰਾ ਰੂਪ ਤੁਹਾਡੀ ਮੁਖਾਲਫਤ ਕਰਨ ਵਾਸਤੇ ਨਹੀਂ ਹੈ, ਤੁਹਾਨੂੰ ਇਹਦੇ ਤੋਂ ਖਤਰਾ ਮਹਿਸੂਸ ਕਰਨ ਦੀ ਲੋੜ ਨਹੀਂ ਹੈ। ਸਾਡਾ ਹੁਣ ਤੱਕ ਦਾ ਇਤਿਹਾਸ ਇਹ ਰਿਹਾ ਆ ਵੀ ਇਹ ਜਿਹੜੀ ਕਿਰਪਾਨ ਤੋਂ ਤੁਸੀਂ ਡਰਦੇ ਜੇ, ਇਹਨੇ ਹੁਣ ਤੱਕ ਮਜ਼ਲੂਮਾਂ ਦੀ ਰਾਖੀ ਕੀਤੀ ਹੈ, ਪਰ ਸਾਡਾ ਖਤਰ ਨਹੀਂ ਆਉ
1: ਜੀ।
0: ਨਿਊਜ਼ੀਲੈਂਡ ਦੇ ਵਿੱਚ ਤੇ ਸਾਧ ਵੀ ਬਥੇਰੇ ਜੇਲਾਂ ਦੇ ਵਿੱਚ ਹੈਗੇ ਨੇ, ਜਿਨ੍ਹਾਂ ਨੇ ਹੁਣ ਤੱਕ ਉੱਥੇ ਅੱਤ ਚੁੱਕੀ ਹੋਈ ਸੀ, ਮੈਨੂੰ ਉਹਦੇ ਬਾਰੇ ਬਹੁਤ ਸਾਰਾ ਪਤਾ ਹੈਗਾ ਇਸ ਗੱਲ ਦਾ। ਭਾਵ ਕੀ ਆ ਵੀ ਤੁਸੀਂ ਕਰੈਕਟਰ ਹੀ ਇਸ ਤਰ੍ਹਾਂ ਦਾ ਸ਼ੋ ਕਰ ਰਹੇ ਹੋ ਤੇ ਉਹਨਾਂ ਲੋਕਾਂ ਨੂੰ ਇਸ ਤੋਂ ਖਤਰਾ ਹੋਣ ਲੱਗ ਗਿਆ
2: ਜੀ। ਬਿਲਕੁਲ,
0: ਤੇ ਜੇ ਤੁਸੀਂ ਉਹ ਕਰੈਕਟਰ ਇਸ ਤਰ੍ਹਾਂ ਦਾ ਸਾਬਤ ਕੀਤਾ ਹੋਵੇ ਤੁਹਾਡੇ ਤੋਂ ਖਤਰਾ ਨਾ ਲੱਗੇ, ਬਲਕਿ ਤੁਹਾਡੀ ਕਿਰਪਾ ਨੂੰ ਸਮਝਣ ਵੀ ਸਾਡੀ ਰਾਖੀ ਵਾਸਤੇ ਆ, ਸਮਝ ਜਦੋਂ ਤੁਸੀਂ ਤਾਂ ਉਸ ਤਰ੍ਹਾਂ ਦਾ ਕਿਰਦਾਰ ਨੀ ਸਾਬਤ ਕਰ ਰਹੇ।
2: ਬਿਲਕੁਲ,
0: ਜੇਲਾਂ ਭਰੀਆਂ ਪਈਆਂ ਸਾਡੇ ਪੰਜਾਬੀ ਮੁੰਡਿਆਂ ਦੇ ਨਾਲ ਜਿਹੜੇ ਡਰੱਗ ਕਰਕੇ ਅੰਦਰ ਹੈਗੇ ਨੇ, ਘਟਨਾਵਾਂ ਕਰਕੇ ਅੰਦਰ ਹੈਗੇ ਨੇ, ਸੋ ਅਸੀਂ ਕਿਸ ਤਰ੍ਹਾਂ ਦਾ ਕਰੈਕਟਰ ਸਾਬਤ ਕਰ ਰਹੇ ਹਾਂ? ਇਸ ਤਰ੍ਹਾਂ ਦਾ ਕਰੈਕਟਰ ਅਸੀਂ ਸਾਬਤ ਕਰਾਂਗੇ ਤੇ ਆਖੀਏ ਅਸੀਂ ਇਹ ਕਿ ਸਾਡਾ ਇਹ ਸਤਿਕਾਰ ਕਰਨ, ਸਾਨੂੰ ਕਿਰਪਾਨ ਪਾਉਣ ਦੀ ਇਜਾਜ਼ਤ ਦੇ ਦੇਣ, ਉਹ ਕਿਵੇਂ ਸੰਭਵ ਹੋ ਸਕਦਾ ਹੈ?
2: ਨਹੀਂ ਹੋ ਸਕਦਾ
0: ਬਿਲਕੁਲ ਇਹ ਹੈਗੀ ਜੀ। ਸੋ ਇਸ ਕਰਕੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਮ ਅਪ ਕਰਦਿਆਂ ਮੈਂ ਨਤਮਸਤਕ ਹਾਂ ਇਹਨਾਂ ਵੱਡੀਆਂ ਵੱਡੀਆਂ ਸ਼ਹੀਦੀਆਂ ਨੂੰ, ਮੈਂ ਨਤਮਸਤਕ ਹਾਂ ਉਸ ਗੁਰੂ ਅਰਜਨ ਸਾਹਿਬ ਦੇ ਹਾਲਾਤ ਤੋਂ ਲੈ ਕੇ, ਗੁਰੂ ਛੇਵੇਂ ਪਾਤਸ਼ਾਹ ਦੇ ਹਾਲਾਤ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਤੇ ਦਸਵੇਂ ਗੁਰੂ ਦੇ ਜੀਵਨ ਬਿਰਤਾਂਤ ਨੂੰ, ਸਾਰਿਆਂ ਨੂੰ ਸਾਨੂੰ ਸਮਝਣ ਦੀ ਲੋੜ ਹੈ, ਪਰਖਣ ਦੀ ਲੋੜ ਹੈ, ਪਰਖ ਕੇ ਤੇ ਉਸਨੂੰ ਮੰਨਣ ਦੀ ਲੋੜ ਹੈਗੀ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਇਸ ਦਿਹਾੜੇ ਦੇ ਵਿਚ ਮੈਂ ਸਾਰਿਆਂ ਨਾਲ ਸਾਂਝ ਪਾਉਂਦਿਆਂ ਤੇ ਅੱਜ ਦੇ ਸਮੇਂ ਵਿਚ ਮੈਂ ਤੁਹਾਡੇ ਨਾਲ ਫਤਿਹ ਬੁਲਾਉਣਾ, ਸਾਰਿਆਂ ਨੂੰ ਇਹੀ ਕਹਿਣਾ ਕਿ ਅੱਜ ਤੋਂ ਬਾਅਦ ਕੋਸ਼ਿਸ਼ ਇਹ ਕਰੋ ਕਿ ਜਦੋਂ ਕੋਈ ਵੀ ਗੱਲ ਭਾਵੇਂ ਤੁਹਾਨੂੰ ਫੂਕ ਚੁਕਾ ਕੇ ਖੇਤ
2: ਆਵੇ,
0: ਕਮ ਸੇ ਕਮ ਇਹ ਦੇਖੋ ਵੀ ਉਹਦੇ ਚ ਸਚਾਈ ਕੀ ਹੈਗੀ ਆ,
2: ਸਚਾਈ ਕੀ ਆ, ਦੇਖੋ
0: ਸਚਾਈ ਕੀ ਹੈਗੀ, ਤਰਕ ਸੰਗਤ ਸਚਾਈ ਹੈਗੀ, ਤੁਹਾਨੂੰ ਫੂਕ ਚੁਕਾ ਕੇ ਤਾਂ ਨਹੀਂ ਤਾਂ ਐਸਾ ਕੁਝ ਕੀਤਾ ਜਾ ਰਿਹਾ?
2: ਬਿਲਕੁਲ ਬਿਲਕੁਲ ਜੀ,
0: ਧਰਮ ਨੇ ਹੁਣ ਤੱਕ ਬਹੁਤ ਕੁਝ ਐਸਾ ਕੀਤਾ ਆ, ਸਾਨੂੰ ਫੂਕ ਚੁਕਾ ਕੇ ਬਹੁਤ ਸਾਰੀਆਂ ਗੱਲਾਂ ਉਹਦੇ ਚ ਐਡ ਕਰ ਦਿੱਤੀਆਂ ਗਈਆਂ ਨੇ
2: ਜੀ।
0: ਮੈਂ ਬਸੰਤਾਂ ਦੀ ਗੱਲ ਸੁਣ ਰਿਹਾ ਸੀ ਤੇ ਕਹਿ ਰਿਹਾ ਸੀ ਉਹ ਭਲੇ ਮਾਨਸੋ ਜਿਹੜਾ ਗੁਰੂ ਮਾਇਆ ਨੂੰ ਤੁਛ ਸਮਝਦਾ ਆ, ਉਹ ਮਾਇਆ ਬਦਲੇ ਬੰਦੇ ਕਿਹੜਾ ਹੀ ਸਾੜੂਗਾ?
2: ਬਿਲਕੁਲ
0: ਕਿੱਥੇ ਨੇ ਭਾਈ? ਹੋਰ ਤਾਂ ਬਾਕੀ ਸਾਰੀਆਂ ਚੀਜ਼ਾਂ ਤੁਸੀਂ ਸਾਂਭ ਲਈਆਂ ਨੇ, ਉਹ ਕਿਹੜਾ ਕਿੱਥੇ ਹਨ? ਇਹ ਗੱਲ ਸਹੀ ਆ, ਇਹ ਗੱਲ ਵੱਖਰੀ ਆ ਕਿ ਤੁਸੀਂ ਕਿਸੇ ਨੂੰ ਡਿਊਟੀ ਤੇ ਲਾਇਆ, ਉਹਨੇ ਡਿਊਟੀ ਦੀ ਕੁਤਾਹੀ ਕੀਤੀ, ਉਹਨੂੰ ਤੁਸੀਂ ਲਾਂਭੇ ਤੇ ਕਰ ਸਕਦੇ ਹੋ, ਪਾਸੇ ਤੇ ਕਰ ਸਕਦੇ ਹੋ, ਤੁਸੀਂ ਆਖੋ ਏਡੀ ਵੱਡੀ ਗੱਲ ਕਰ ਦਿਓ ਵੀ ਕਿਹੜਾ ਇੰਜ ਸਾੜ ਦਿੱਤਾ, ਹਾਂਜੀ ਇਹ ਗੱਲ ਗਲਤ ਆ, ਇਹ ਮੰਨਣ ਯੋਗ ਨਹੀਂ
2: ਆਉਂਦੀ।
0: ਸੋ ਇਸ ਤਰ੍ਹਾਂ ਦਾ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਨੂੰ ਸਾਨੂੰ ਫਿਰ ਦੁਬਾਰਾ ਦੁਬਾਰਾ ਵਿਚਾਰਨ ਦੀ ਲੋੜ ਹੈਗੀ ਹੈ। ਸਾਡੇ ਗੁਰੂਆਂ ਨੂੰ ਇਸ ਤਰ੍ਹਾਂ ਦੇ ਕਾਤਲ ਨਾ ਬਣਾਓ ਕਿ ਮਾਇਆ ਦੀ ਖਾਤਰ ਦੂਜੇ ਲੋਕਾਂ ਦਾ ਕਤਲ ਕਰਦੇ ਫਿਰਨ, ਹਾਂਜੀ। ਤੇ ਬਹੁਤ ਸਾਰੀਆਂ ਗੱਲਾਂ ਵਿਚਾਰਨ ਵਾਲੀਆਂ ਨੇ ਤੇ ਅੱਜ ਦੇ ਇਤਿਹਾਸ ਦੇ ਵਿਚ ਮੈਂ ਇਹੀ ਕਹੂੰਗਾ ਵੀ ਸਾਰੇ ਮੇਰੇ ਵੀਰ ਵਿਚਾਰਵਾਨ ਜਿੰਨੇ ਵੀ ਨੇ ਜਿਹੜੇ ਵੀ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਆਪਣੇ ਵਿਚਾਰ ਜ਼ਰੂਰ ਦੇਣ। ਅਸੀਂ ਜਿੰਨੀਆਂ ਵੀ ਗੱਲਾਂ ਕੀਤੀਆਂ ਨੇ, ਤਰਕ ਸੰਗਤ ਕੀਤੀਆਂ ਨੇ, ਅਸੀਂ ਜਿੰਨੇ ਵੀ ਵਿਚਾਰ ਦਿੱਤੇ ਨੇ ਉਹਨਾਂ ਦੇ ਵਿਚ ਇਹ ਵੇਖਿਆ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਤਰਕ ਤੇ ਪੂਰੀਆਂ ਨਹੀਂ ਉਤਰਦੀਆਂ, ਪਰ ਅਸੀਂ ਗੁਰਦੁਆਰਿਆਂ ਚ ਜਾ ਰਹੇ ਹਾਂ, ਸਾਰੇ ਇਤਿਹਾਸਕਾਰ ਜਿਹੜੇ ਉਹ ਜਿਹਾ ਇਤਿਹਾਸ ਸੁਣਾਉਂਦੇ ਨੇ, ਅਸੀਂ ਸੁਣ ਕੇ ਤੇ ਆ ਜਾਂਦੇ ਹਾਂ, ਪਰ ਅਸੀਂ ਉਹਦੇ ਉੱਪਰ ਉਂਗਲ ਨਹੀਂ ਚੁੱਕਦੇ ਕਿਉਂਕਿ ਸਾਡੇ ਕੋਲ ਆਪਣੇ ਤਰਕ ਨਹੀਂ ਹੁੰਦਾ। ਸਾਨੂੰ ਤਰਕ ਪੈਦਾ ਕਰਨ ਦੀ ਲੋੜ ਆ ਕਿ ਕੀ ਗੱਲ ਐਸੀ ਹੋ ਸਕਦੀ ਕਿ ਇੱਕ ਸੱਜਣ ਕੋਈ ਕਮ ਕਮ ਟਿਕਸਾਲਦੇ ਹੋਣਗੇ, ਉਹ ਬਾਬਾ ਦੀਪ ਸਿੰਘ ਦੀ ਗੱਲ ਚੱਲ ਰਹੀ ਸੀ ਤੇ ਉਹਦੇ ਸਬੰਧ ਵਿਚ ਉਹਨੇ ਬਹੁਤ ਭੱਦੇ ਲਫ਼ਜ਼ਾਂ ਨਾਲ ਅਗਲੇ ਇੱਕ ਸੱਜਣ ਨੂੰ ਜਵਾਬ ਦਿੱਤਾ, ਬਹੁਤ ਹੀ ਭੱਦੇ ਲਫ਼ਜ਼ਾਂ ਨਾਲ ਜਿਨ੍ਹਾਂ ਨੂੰ ਬੋਲਿਆ ਨਹੀਂ ਜਾ ਸਕਦਾ। ਉਹ ਮਾਨਸ ਤੂੰ ਅਜੇ ਕੱਲ ਜੰਮਿਆ ਹੈ, ਤੈਨੂੰ ਤੇ ਪਤਾ ਹੀ ਨਹੀਂ ਕਿ ਇਸ ਸਰੀਰ ਦਾ ਚਲਨ ਕਿਸ ਤਰ੍ਹਾਂ ਦਾ ਹੈ, ਬੰਦ ਕਿਵੇਂ ਹੋ ਸਕਦਾ ਹੈ। ਅੱਜ ਮੈਡੀਕਲ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਔਰ ਉਹਨੂੰ ਸਾਬਤ ਕਰ ਦਿੱਤਾ ਹੈਗਾ, ਪ੍ਰਤੱਖ ਕਰ ਦਿੱਤਾ ਹੈਗਾ, ਔਰ ਤੁਸੀਂ ਉਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ, ਤੁਸੀਂ ਅੰਧ ਵਿਸ਼ਵਾਸ ਫੈਲਾਉਣ ਤੋਂ ਤਿਆਰ ਹੈਗੇ ਹੋ, ਕਿਉਂਕਿ ਕਰਾਮਾਤਾ ਨਾਂ ਦੀ ਕੋਈ ਚੀਜ਼ ਹੈ ਨਹੀਂ, ਤੇ ਤੁਸੀਂ ਤੇ ਹੁਣ ਤੱਕ ਇਹੋ ਜਿਹੀਆਂ ਕਰਾਮਾਤਾਂ ਸਾਡੇ ਇਤਿਹਾਸ ਜੁੜਵਾ ਲਈਆਂ ਨੇ ਕਿ ਗੁਰੂ ਨਾਨਕ ਦੇਵ ਜੀ ਨੂੰ ਤਾਂ ਬੇਬੇ ਨਾਨਕੀ ਨੇ ਆਖਿਆ ਵੀ ਫੁਲਕਾ ਫੁੱਲਿਆ ਤੇ ਵੀਰ ਆ ਜਾ, ਤੈਨੂੰ ਭੁੱਖ ਲੱਗੀ ਨੇ ਤੂੰ ਆ ਜਾ, ਤੇ ਗੁਰੂ ਸਾਹਿਬ ਉੱਥੇ ਪ੍ਰਗਟ ਹੋ ਗਏ। ਗੱਲਾਂ ਹੈਗੀਆਂ ਨੇ ਹਾਂਜੀ, ਔਰ ਫਿਰ ਇੰਨੇ ਹਜ਼ਾਰਾਂ ਮੀਲ ਤੁਰਨ ਦੀ ਕੀ ਲੋੜ ਸੀ ਜੇ ਉਹਦੇ ਕੋਲ ਇਹੋ ਜਿਹੀ ਸ਼ਕਤੀ ਸੀਗੀ, ਹਜ਼ਾਰਾਂ ਦੀ ਕੀ ਲੋੜ ਸੀ?
2: ਬਿਲਕੁਲ,
0: ਲਗਾਤਾਰ ਗੁਰੂ ਨਾਨਕ ਦੇਵ ਜੀ ਤੁਰਦੇ ਰਹੇ, ਉਹਨਾਂ ਨੂੰ ਕੀ ਲੋੜ ਸੀ ਇਹਨਾਂ ਤੁਰਨ ਦੀ?
2: ਜੀ ਜੀ ਛੱਬੀ
0: ਸਾਹਿਬ,
2: ਡਾਕਟਰ ਸਾਹਿਬ
0: ਇਹਨਾਂ ਗੱਲਾਂ ਨੂੰ ਵਿਚਾਰ ਕਰਨ ਦੀ ਲੋੜ ਹੈਗੀ ਹੈ। ਜੇ ਸਿੱਖ ਧਰਮ ਨੇ ਦੂਜੇ ਧਰਮਾਂ ਨਾਲੋਂ ਵੱਖਰਾ ਤੇ ਅਲੱਗ ਦਿਸਣਾ ਹੈ ਨਾ, ਤੇ ਫੇਰ ਸਾਨੂੰ ਉਹੀ ਗੱਲਾਂ ਪ੍ਰਚਾਰਨੀਆਂ ਚਾਹੀਦੀਆਂ ਨੇ ਜਿਹੜੀਆਂ ਗੱਲਾਂ ਅੱਜ ਵੀ ਹੋ ਸਕਦੀਆਂ ਨੇ, ਪ੍ਰੈਕਟੀਕਲੀ ਅਸੀਂ ਸਾਬਤ ਵੀ ਕਰ ਸਕਦੇ ਹਾਂ। ਜਿਹੜੀਆਂ ਗੱਲਾਂ ਸਾਬਤ ਨਹੀਂ ਨਾ ਹੁੰਦੀਆਂ, ਕੋਈ ਆਪਣੇ ਘਰ ਦੇ ਵੀ ਤੁਸੀਂ ਜੋ ਮਰਜ਼ੀ ਮੰਨੀ ਜਾਓ, ਕੋਈ ਸਾਡੀ ਮਾਨਤਾ ਹੈ ਮੰਨੀ ਜਾਓ ਭਾਈ, ਲੇਕਿਨ ਜਦੋਂ ਤੁਸੀਂ ਇਹ ਕਹੋ ਕਿ ਸਾਡਾ ਧਰਮ ਦੁਨੀਆਂ ਦੇ ਸਾਰੇ ਧਰਮਾਂ ਤੋਂ ਸਰਵੋਤਮ ਹੈ, ਤੇ ਫਿਰ ਲੋਕਾਂ ਦੀਆਂ ਗੱਲਾਂ ਦੇ ਜਵਾਬ ਦੇਣੇ ਪੈਣਗੇ
2: ਬਿਲਕੁਲ ਬਿਲਕੁਲ
0: ਹੋਣਗੇ, ਉਹਨਾਂ ਦਾ ਜਵਾਬ ਤੁਹਾਨੂੰ ਦੇਣਾ ਪਏਗਾ। ਔਰ ਉਹਨਾਂ ਕੁਸ਼ਚਨਾਂ ਦੇ ਵਿੱਚ ਇਹ ਗੱਲ ਵੀ ਆਏਗੀ, ਮੈਨੂੰ ਦੱਸੋ ਸਿਰ ਵੱਢ ਕੇ ਕੋਈ ਬੰਦਾ 3-5 ਮਿੰਟ ਤੋਂ ਬਾਅਦ ਜਿਉਂ ਸਕਦਾ ਆ? ਤੁਸੀਂ
2: 11
0: ਮੀਲ ਸਿਰ ਕਈ ਤਰ੍ਹਾਂ ਕੇ ਜਾ ਕੇ ਲੜ ਗਿਆ,
1: ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨੀ ਡਾਕਟਰ ਸਾਹਿਬ ਇੱਕ ਮੈਂ ਹੋਰ ਨੁਕਤਾ ਜਿਹੜਾ ਮੇਰੇ ਸਾਹਮਣੇ ਮੈਨੂੰ ਮੈਂ ਵਿਚਾਰ ਕਰਦਾ ਰਹਿੰਦਾ ਉਹ ਇਸ ਤਰ੍ਹਾਂ ਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਵੀ ਜਦੋਂ ਗਏ ਦੱਖਣ ਵੱਲ ਨੂੰ ਗਏ ਤੇ ਉਹਨਾਂ ਨੂੰ ਕੌਡਾ ਰਾਕਸ਼ ਮਿਲਿਆ ਤੇ ਕੌਡੇ ਰਾਕਸ਼ ਨੇ ਗੁਰੂ ਨਾਨਕ ਦੇਵ ਜੀ ਨੂੰ ਚੱਕ ਕੇ ਤੇਲ ਦਾ ਕੜਾਹਾ ਉਹਨੇ ਪਹਿਲਾਂ ਹੀ ਤਪਾਇਆ ਹੋਇਆ ਸੀ ਚੱਕ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਹਦੇ ਵਿੱਚ ਸਿੱਟ ਦਿੱਤਾ ਤੇ ਤੇਲ ਦਾ ਕੜਾਹਾ ਜਿਹੜਾ ਸੀ ਇਕਦਮ ਠੰਡਾ ਹੋ ਗਿਆ। ਅੱਛਾ ਹੁਣ ਦੇਖੋ ਇੱਥੇ ਜੇ ਤੁਸੀਂ ਤਰਕ ਜਿਹਨੂੰ ਤੁਸੀਂ ਸ਼ਬਦ ਨੂੰ ਕਹਿੰਦੇ ਮੈਂ ਇਹਦੀ ਤਰਕ ਸ਼ਬਦ ਦੀ ਜਗ੍ਹਾ ਤੇ ਮੈਂ ਹਮੇਸ਼ਾ ਵਾਸਤੇ ਸ਼ਬਦ ਵਰਤਦਾ ਜਿਹੜਾ ਉਹ ਮੈਂ ਵਰਤਦਾ ਦਲੀਲ
0: ਜਾਂ
1: ਦਲੀਲ। ਹੁਣ ਕੀ ਆ ਉੱਥੇ ਹੋਇਆ ਕੀ ਆ ਆਹ ਹੁਣ 5-6 ਸਾਲ ਦੀ ਗੱਲ ਹੈਗੀ ਆ ਮੈਂ ਤਰੀਕ ਤਾਂ ਨਹੀਂ ਲਿਖੀ ਕਿ ਇੱਥੋਂ ਅਮਰੀਕਾ ਦੇ ਵਿੱਚੋਂ ਇੱਕ ਲੜਕਾ 18-19 ਸਾਲ ਦਾ ਉਹਦਾ ਨਾਂ ਚੋ ਮੇਰਾ ਖਿਆਲ ਇੱਦਾਂ ਦਾ ਕੁਛ ਹੈਗਾ ਉਹ ਹੋਈ ਇਸ ਤਰ੍ਹਾਂ ਸੀਗੀ ਕਿ ਉਹਦੇ ਮਾਂ ਤੇ ਬਾਪ ਦੋਨੋਂ ਹੀ ਮਾਈਗ੍ਰੇਟ ਹੋਏ ਇਸ ਕੰਟਰੀ ਦੇ ਵਿੱਚ ਅਮਰੀਕਾ ਦੇ ਵਿੱਚ ਤੇ ਉਹਦਾ ਫਾਦਰ ਸੀ ਜਿਹੜਾ ਉਹ ਮੇਰਾ ਖਿਆਲ ਇਲੈਕਟ੍ਰੀਕਲ ਇੰਜੀਨੀਅਰ ਸੀਗਾ ਮੈਨੂੰ ਹੁਣ ਪੂਰੀ ਡਿਟੇਲ ਤਾਂ ਯਾਦ ਨਹੀਂ ਪਰ ਹੋਇਆ ਕੀ ਉਹਨਾਂ ਦੀ ਜਿਹੜੀ ਅਗਲੀ ਪੀੜੀ ਸੀ ਔਲਾਦ ਸੀਗੀ ਉਹ ਇੱਥੇ ਉਹ 17-18 ਸਾਲ ਦਾ ਹੋਇਆ ਤੇ ਉਹ ਇੱਥੋਂ ਕ੍ਰਿਸਚਨ ਬਣ ਗਿਆ ਉਹ ਇੱਥੇ ਆ ਕੇ ਕ੍ਰਿਸਚਨ ਬਣ ਗਿਆ ਤੇ ਉਹਨੇ ਕੀ ਕੀਤਾ ਉਹ ਇੱਥੋਂ ਭਾਰਤ ਚਲੇ ਗਿਆ ਭਾਰਤ ਜਾ ਕੇ ਭਾਰਤ ਦੇ ਜਿਹੜੇ ਥੱਲੇ ਦੇ ਪਾਸੇ ਜਾ ਕੇ ਇੱਕ ਛੋਟਾ ਜਿਹਾ ਟਾਪੂ ਆਉਂਦਾ ਉਹਨੂੰ ਕਹਿੰਦੇ ਸੈਂਟੀਨਲ ਆਈਲੈਂਡ ਸੈਂਟੀਨਲ ਆਈਲੈਂਡ ਉਹ ਟਾਪੂ ਦਾ ਨਾਂ ਹੈਗਾ ਉੱਥੇ ਜਿਹੜੀ ਭਾਰਤ ਦੀ ਗੌਰਮੈਂਟ ਆ ਉਹ ਕਿਸੇ ਨੂੰ ਜਾਣ ਨਹੀਂ ਦਿੰਦੀ ਉਹਦੇ ਪਿੱਛੇ ਕਾਰਨ ਇਹ ਆ ਕਿ ਉੱਥੇ ਇੱਕ ਟ੍ਰਾਈਬ ਐਸੀ ਰਹਿੰਦੀ ਆ ਉਸ ਟਾਪੂ ਦੇ ਉੱਤੇ ਉਹ ਜਿਹੜੀ ਟ੍ਰਾਈਬ ਆ ਉਹ ਕਿਸੇ ਬੰਦੇ ਨੂੰ ਉੱਥੇ ਜਾਣ ਦਿੰਦੀ ਨੀ ਬਾਹਰੋਂ ਜਿਹੜਾ ਜਾਂਦਾ ਜਦੋਂ ਉਹਨਾਂ ਨੂੰ ਦਿਸ ਪੈਂਦਾ ਉਸੇ ਵੇਲੇ ਉਹਨੂੰ ਮਾਰ ਦਿੰਦੇ ਆ ਮਾਰ ਕੇ ਖਾ ਵੀ ਜਾਂਦੇ ਆ
0: ਮੈਂ ਉਹਨਾਂ ਦੀਆਂ ਫੋਟੋਆਂ ਵੀ ਦਿਖਾਈਆਂ ਗਈਆਂ ਤੇ ਮੈਂ ਉਹ ਵੇਖੀਆਂ ਨੇ
1: ਅੱਛਾ ਹੁਣ ਕੀ ਆ ਉਹ ਮਾਰਦੇ ਕਿਉਂ ਆ ਉਹ ਖਾ ਕਿਉਂ ਜਾਂਦੇ ਆ ਉਹ ਕਿਸੇ ਨੂੰ ਵਰਨ ਕਿਉਂ ਨੀ ਦਿੰਦਾ ਉਹਦੇ ਪਿੱਛੇ ਰਾਜ ਇਹ ਆ ਕਿ ਹਜ਼ਾਰਾਂ ਸਾਲਾਂ ਤੋਂ ਜਿਹੜਾ ਭਾਰਤ ਦਾ ਇਤਿਹਾਸ ਆ ਉਹ ਹਮੇਸ਼ਾ ਵਾਸਤੇ ਜਿਹੜੇ ਉੱਤਰ ਵੱਲ ਦੇ ਲੋਕ ਆ ਉੱਤਰ ਵੱਲ ਦੇ ਲੋਕ ਚਾਹੇ ਤੁਸੀਂ ਹਿਮਾਲਿਆ ਪਰਬਤ ਦੇ ਉੱਤਰ ਵੱਲ ਕਹਿ ਲਓ ਚਾਹੇ ਤੁਸੀਂ ਮਨਚੂਰੀਆ ਕਹਿ ਲਓ ਸਾਇਬੇਰੀਆ ਲੈ ਲਓ ਜਾਂ ਇੰਗਲੈਂਡ ਫਰਾਂਸ ਜਰਮਨੀ ਇਹ ਜਿਹੜੇ ਲੋਕ ਆ ਹਮੇਸ਼ਾ ਵਾਸਤੇ ਦੱਖਣ ਵੱਲ ਨੂੰ ਜਾਂਦੇ ਆ ਉਹਨਾਂ ਨੂੰ ਇਨਵੇਡ ਕਰਕੇ ਉਹਨਾਂ ਨੂੰ ਲੁੱਟ ਕੇ ਲਿਆਉਂਦੇ ਆ ਤੇ ਉਹਨਾਂ ਦੀ ਨਸਲ ਬਦਲਦੇ ਆ ਸੋ ਇਸ ਕਰਕੇ ਜਿਹੜੇ ਸਾਊਥ ਇੰਡੀਆ ਦੇ ਲੋਕ ਹੈਗੇ ਆ ਅੱਜ ਵੀ ਉਹ ਸੈਂਟੀਨਲ ਆਈਲੈਂਡ ਦੀ ਗੱਲ ਕਰਦੇ ਆ ਜਦੋਂ ਗੁਰੂ ਨਾਨਕ ਦੇਵ ਜੀ ਗਏ ਸੀਗੇ ਉਦੋਂ ਵੀ ਭਾਰਤ ਦੇ ਜਿਹੜੇ ਸਾਊਥ ਵੱਲ ਦੇ ਲੋਕ ਸੀਗੇ ਉਹਨਾਂ ਦੇ ਅੰਦਰ ਜਿਹੜੇ ਲਾਈਟ ਰੰਗ ਦੇ ਲੋਕ ਸੀ ਜਿਹੜੇ ਸਾਂਵਲੇ ਰੰਗ ਦੇ ਕਾਲੇ ਮਤਲਬ ਪੰਡਿਤ ਜਿਨ੍ਹਾਂ ਨੂੰ ਜਾਂ ਬ੍ਰਾਹਮਣ ਕਹਿੰਦੇ ਜਿਹੜੇ ਗੋਰੇ ਰੰਗ ਦੇ ਲੋਕ ਸੀਗੇ ਭਾਵੇਂ ਉਹ ਪੂਰੇ ਗੋਰੇ ਨਹੀਂ ਸੀਗੇ ਉਹਨਾਂ ਦੇ ਨਾਲ ਜਿਹੜੇ ਸਾਊਥ ਇੰਡੀਆ ਦੇ ਲੋਕ ਸੀਗੇ ਉਹ ਨਫ਼ਰਤ ਕਰਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਵੀ ਇਹ ਆ ਕੇ ਸਾਡੇ ਮੁਲਕ ਦੀ ਨਸਲ ਚੇਂਜ ਕਰ ਰਹੇ ਆ ਇਹ ਸਾਡੇ ਤੋਂ ਧਰਤੀ ਖੋ ਰਹੇ ਆ ਸੋ ਜੇ ਆਪਾਂ ਇਸ ਪੱਖ ਤੋਂ ਦੇਖੀਏ ਤਾਂ ਜਿਹੜਾ ਕੌਡਾ ਰਾਕਸ਼ ਹੋਇਆ ਉਹਨੇ ਕੋਈ ਤੇਲ ਦਾ ਕੜਾਹਾ ਨਹੀਂ ਸੀ ਤਪਾਇਆ ਹੋਇਆ ਕਹਿਣ ਦਾ ਮਤਲਬ ਉਹਦੇ ਅੰਦਰ ਇੰਨਾ ਗੁੱਸਾ ਸੀ ਇੰਨੀ ਅੱਗ ਸੀ ਜਿਹੜੇ ਲਾਈਟ ਕਲਰ ਦੇ ਲੋਕ ਸੀਗੇ ਉਹਨਾਂ ਪ੍ਰਤੀ ਇੰਨੀ ਨਫ਼ਰਤ ਸੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਹਨਾਂ ਨੇ ਦੇਖਿਆ ਉਹਨੇ ਦੇਖਿਆ ਭਈ ਇਹ ਤਾਂ ਉਹੀ ਲਾਈਟ ਰੰਗ ਦਾ ਬੰਦਾ ਆ ਤੇ ਇਹ ਹੁਣ ਸਾਡੇ ਆ ਕੇ ਇੱਥੇ ਲੁੱਟੇਗਾ ਮਾਰੇਗਾ ਤੇ ਉਹਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਜੋ ਵੀ ਭੱਦੇ ਸ਼ਬਦ ਵਰਤੇ ਹੋਣਗੇ ਜੋ ਵੀ ਕੀਤਾ ਹੋਊਗਾ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਹੁਤ ਤਰੀਕੇ ਦੇ ਨਾਲ ਦਲੀਲ ਦੇ ਨਾਲ ਉਹਨੂੰ ਸਮਝਾਇਆ ਵੀ ਭਾਈ ਮੈਂ ਤਾਂ ਇੱਕ ਯਾਤਰੀ ਬੰਦਾ ਆ ਮੈਂ ਉਹਨਾਂ ਚੋਂ ਹੈ ਨੀ ਗਾ ਤੇ ਉਹਦਾ ਜਿਹੜਾ ਅੰਦਰ ਉਹਦੇ ਭੱਗ ਰਿਹਾ ਸੀ ਉਹ ਗੁੱਸਾ ਉਹ ਠੰਡਾ ਹੋ ਗਿਆ ਤੇ ਗੱਲ ਮੁੱਕ ਗਈ।
0: ਇੱਕ ਸੱਜਣ ਨੇ ਇਹ ਵੀ ਲਿਖਿਆ ਜੀ ਜੀਮਾ ਸਾਹਿਬ ਜੀ ਅਸਲ ਦੇ ਵਿੱਚ ਜਦੋਂ ਆਰੀਅਨਸ ਲੋਕ
1: ਬਿਲਕੁਲ ਇਹੀ
0: ਭਾਜੀ ਦੇ ਵਿੱਚ ਆਏ ਆ ਨਾ
1: ਬਿਲਕੁਲ ਬਿਲਕੁਲ
0: ਪਹਿਲਾਂ ਇਸ ਏਰੀਏ ਦੇ ਵਿੱਚ ਦਰਾਵੜਾਂ ਦਾ ਮਾਲਕੀ ਸੀਗੀ ਇਹ ਦਰਾਵੜ ਕੌਡਾ ਰਾਕਸ਼ ਜਿਹੜਾ ਸੀ ਦਰਾਵੜਾਂ ਦੇ ਵਿੱਚੋਂ ਸੀ
1: ਦਰਾਵੜੀਆਂ ਸੀਗੇ ਹਾਂਜੀ
0: ਤੇ ਇਹ ਆਰੀਅਨ ਦੇ ਮਾਰ ਖੋਰੇ ਬੰਦੇ ਸੀ ਲੜਾਈ ਕਰਦੇ ਤੁਰੇ ਆਉਂਦੇ ਸੀ ਇਹਨਾਂ ਨੇ ਇਹਨਾਂ ਦਰਾਵੜਾਂ ਨੂੰ ਇਥੋਂ ਭਜਾ ਦਿੱਤਾ
1: ਬਿਲਕੁਲ
0: ਸਾਹਿਬ ਨੇ ਤਰਕ ਨਾਲ ਉਸ ਨੂੰ ਸਮਝਾਇਆ ਉਹ ਭਰਿਆ ਮਾਨਸਾ
1: ਬਿਲਕੁਲ ਬਿਲਕੁਲ
0: ਕਹਾਣੀ ਗੱਲ ਛੱਡੋ ਜੇ ਤੁਹਾਡੇ ਕੋਲ ਕੋਈ ਬਹਾਦਰੀ ਹੈਗੀ ਹੈ ਨਾ ਤੁਹਾਡੀ ਮਾਲਕੀ ਵਾਲੀ ਥਾਂ ਆ ਜਿਹੜੀ ਆ ਕੇ ਕਿਸੇ ਹੋਰ ਨੇ ਮਰ ਲਈ ਆ ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੋ
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
0: ਇਸ ਤਰ੍ਹਾਂ ਦੀਆਂ ਗੱਲਾਂ ਤਰਕ ਵਾਲੀਆਂ ਵੀ ਲੋਕਾਂ ਨੇ ਕਈ ਲਿਖੀਆਂ ਹੋਈਆਂ ਨੇ ਵੀ ਗੁਰੂ ਸਾਹਿਬ ਨੇ ਉਹਨੂੰ ਇਹ ਸਮਝਾਇਆ ਇਹ ਨਹੀਂ ਗਾ ਵੀ ਮਜ਼ਲੂਮਾਂ ਨੂੰ ਮਾਰ ਦੇਣਾ ਤੇਰਾ ਹੱਕ ਹੈ ਜਿਹਨਾਂ ਤੇਰਾ ਹੱਕ ਖੋਇਆ ਉਹਨਾਂ ਦੇ ਮੁਕਾਬਲਾ ਕਰੋ
1: ਬਿਲਕੁਲ ਐਗਜੈਕਟਲੀ ਉਹਨਾਂ ਨੇ ਦਲੀਲ ਦੇ ਨਾਲ ਉਹਨੂੰ ਸਮਝਾਇਆ ਤੇ ਉਹਦੇ ਅੰਦਰ ਜਿਹੜਾ ਗੁੱਸਾ ਸੀ ਉਹ ਠੰਡਾ ਕਰ ਦਿੱਤਾ ਤੇ ਉਹ ਤੇਲ ਦਾ ਕੜਾਹਾ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ।
3: ਬਹੁਤ ਵਧੀਆ ਜੀ, ਬੜੀ ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਖੂਬੀ ਦੇ ਨਾਲ ਤੁਸੀਂ ਅੱਜ ਜਿਹੜੀ ਗੱਲ ਰੱਖੀ ਹੈ ਮੇਰੇ ਆਪਣੇ ਲੂ ਕੰਡੇ ਖੜੇ ਹੋ ਗਏ, ਕਿਉਂਕਿ ਸੱਚਾਈ ਜਿਹੜੀ ਨਾ ਉਹਨੂੰ ਅਸੀਂ ਸਮਝਦੇ ਨਹੀਂ ਗੇ। ਸੱਚਾਈ ਬਹੁਤ ਡੂੰਘੀ ਹੈ, ਅਸੀਂ ਜਿੱਦਾਂ ਜਿੱਦਾਂ ਸਾਨੂੰ ਇਧਰ ਉਧਰੋਂ ਘੁਮਾਇਆ ਗਿਆ ਅਸੀਂ ਉਦਾਂ ਮਗਰ ਲੱਗ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਵੱਡੀ ਹੈ ਤੁਸੀਂ ਅੱਜ ਗੱਲਾਂ ਜਿਹੜੀਆਂ ਕੀਤੀਆਂ, ਮੈਂ ਚਾਹਾਂਗਾ ਕਿ ਸਰੋਤਿਆਂ ਨੂੰ ਪਸੰਦ ਆਈਆਂ ਹੋਣਗੀਆਂ ਔਰ ਇਹਦੇ ਤੇ ਅਮਲ ਕਰਨਗੇ। ਬੜੀ ਮਿਹਰਬਾਨੀ।
0: ਦਲੇਰੀ ਨਾਲ ਅਮਲ ਹੋਣਾ ਜੀ, ਅਮਲ ਦਲੇਰੀ ਨਾਲ ਹੋਣਾ ਆ, ਸਿਰ ਸੁੱਟ ਕੇ ਨਹੀਂ ਹੋਣਾ।
3: ਬਿਲਕੁਲ, ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਚੀਮਾ ਸਾਹਿਬ,
0: ਮਿਹਰਬਾਨੀ ਜੀ, ਸ਼ੁਕਰੀਆ ਸਾਰੇ ਸੁਣਨ ਵਾਲੇ ਸਰੋਤਿਆਂ ਦਾ ਵੀ ਤੇ ਤੁਹਾਡਾ ਵੀ, ਬਹੁਤ ਬਹੁਤ ਸ਼ੁਕਰੀਆ।
3: ਮਿਹਰਬਾਨੀ ਜੀ, ਥੈਂਕ ਯੂ, ਥੈਂਕ ਯੂ
1: ਜੀ। ਮੇਰੇ ਵੱਲੋਂ ਤੁਹਾਡਾ ਦੋਹਾਂ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਤੇ ਜੋ ਕੁਛ ਅਸੀਂ, ਮੇਰਾ ਖਿਆਲ ਹੈ ਡਾਕਟਰ ਸਾਹਿਬ ਨੇ ਤਾਂ ਬਹੁਤ ਗਾਂ ਦੀ ਗੱਲ ਕਰਤੀ ਪਰ ਥੋੜਾ ਬਹੁਤ ਮੇਰਾ ਵੀ ਹਿੱਸਾ ਮੈਂ
3: ਜੀ ਜੀ
1: ਸੋਹਣਾ ਸੀਗਾ ਕਿ
0: ਬਹੁਤ ਵੱਡੇ ਵਿਦਵਾਨ ਹੋ, ਬਹੁਤ ਸਾਰਾ ਕੁਝ ਨਿਕਲਦਾ ਤਾਂ ਆ ਵੀ ਜੇ ਤੁਸੀਂ ਬਾਹਰ ਨਿਕਲ ਕੇ ਕਿਤਾਬਾਂ ਪੜ੍ਹੋ, ਵੇਖੋ ਹੋਰ ਦੂਜੇ ਲੋਕ ਕੀ ਕਹਿੰਦੇ ਨੇ, ਉਹਨਾਂ ਦੇ ਵਿਚਾਰ ਸੁਣੋ,
1: ਬਿਲਕੁਲ
0: ਵਿਚਾਰੋ, ਤਾਂ ਹੀ ਇਹ ਗੱਲਾਂ ਨਿਕਲਦੀਆਂ ਨੇ, ਹੋਰ ਇੰਨੀਆਂ ਸਾਰੀਆਂ ਗੱਲਾਂ ਅੰਦਰ ਤਾਂ ਨਹੀਂ ਨਾ ਹੁੰਦੀਆਂ।
1: ਬਿਲਕੁਲ
0: ਆਉਂਦੀਆਂ।
1: ਹਾਂਜੀ ਹਾਂਜੀ,
3: ਥੈਂਕ ਯੂ, ਸ਼ੁਕਰੀਆ ਜੀ ਡਾਕਟਰ ਸਾਹਿਬ,
0: ਓਕੇ।

दोस्तों सत श्री अकाल, नमस्ते, आदाब। तुसी सुन रहे हो दिल दी आवाज प्रवास रेडियो दे उपर न्यूयॉर्क स्टूडियो तो। मैं हां तुहाडा दोस्त होस्ट दर्शन सिंह काक। सो अज दे प्रोग्राम दी शुरुआत कर दे। तुहानू पता है कि एक दिन छड के ते दूसरे दिन असी प्रोग्राम कल नहीं सी कीता, अज कीता, कल नू फिर नहीं करांगे, परसों नू फिर करांगे। सो ਇਹ ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ, ਸੁਣਦੇ ਹੋ ਮੇਰੇ ਵੀਰੋ ਤੇ ਭੈਣੋ ਭਰਾਵੋ, ਤੇ ਸ਼ੁਕਰੀਆ ਤੁਹਾਡਾ, ਧੰਨਵਾਦ, ਬਹੁਤ ਮਿਹਰਬਾਨੀ। ਤੇ ਅੱਜ ਆਪਾਂ ਤਕਰੀਬਨ ਇਸ ਵੇਲੇ ਟਾਈਮ ਹੋ ਗਿਆ ਜੀ 7:06, ਤੇ ਸੈਚਰਡੇ ਦਾ ਦਿਨ ਹੈ ਅੱਜ। ਅਸੀਂ ਵਿਸਾਖੀ ਦਾ ਬਹੁਤ ਵਧੀਆ ਮੇਲਾ ਲੱਗਦਾ ਗੁਰਦੁਆਰਾ ਸਾਹਿਬ ਦੇ ਵਿਚ, ਕੀਰਤਨ ਵੀ ਹੁੰਦੇ ਆ, ਕਥਾਵਾਂ ਵੀ ਹੁੰਦੀਆਂ, ਬਾਹਰ ਬਹੁਤ ਸਟਾਲ ਲੱਗਦੇ ਆ, ਹਜ਼ਾਰਾਂ ਦੁਨੀਆ ਪਤਾ ਨਹੀਂ ਸਾਡੇ ਸਰੋਤੇ ਤੇ ਸਾਡੇ ਵੀਰ ਭੈਣ ਭਰਾ ਤੇ ਉੱਥੇ ਪਹੁੰਚਦੇ ਆ। ਬਹੁਤਿਆਂ ਨਾਲ ਮੁਲਾਕਾਤਾਂ ਵੀ ਹੋਈਆਂ, ਬਹੁਤ ਪਿਆਰਾ ਲੱਗਾ। ਸੋ ਇਹ ਹੈ ਜੀ ਬ੍ਰਿਜੂ ਆਪਣਾ ਗੁਰਦੁਆਰਾ ਸਾਹਿਬ ਕਲਾਰਕ ਕਾਰਟਰੇਟ ਦਾ ਨਿਊ ਜਰਸੀ, ਜਿੱਥੇ ਅਸੀਂ ਤਕਰੀਬਨ ਆਪਣੇ 15-16 ਸਾਲ ਪਹਿਲਾਂ ਉੱਥੇ ਰਹੇ। ਸੋ ਦੋਸਤੋ ਇਹ ਦਿਨ ਤਿਆਰ ਆਉਂਦੇ ਆ। ਸੋ ਅਗਲੇ ਕੁਛ ਦਿਨਾਂ ਬਾਅਦ ਵੱਡੀ ਪਰੇਡ ਵੀ ਜਿਹੜੀ ਹੈ ਨਿਊਯਾਰਕ ਸਿਟੀ ਦੇ ਵਿਚ ਹੋ ਰਹੀ ਹੈ ਵਿਸਾਖੀ ਦੀ, ਤੇ ਉੱਥੇ ਵੀ ਰੌਣਕਾਂ ਲੱਗਣਗੀਆਂ ਜੀ। ਉਸ ਤੋਂ ਬਾਅਦ ਕਾਰਟਰੇਟ ਦੇ ਵਿਚ ਵੀ ਲੱਗਣੀ ਹੈ ਕਾਫੀ ਕੁਛ। ਵਿਸਾਖੀ ਦਾ ਬਹੁਤ ਅੱਛਾ ਦਿਨ ਜਿਹੜੇ ਨਾ ਉਹ ਅਮੈਰੀਕਾ ਦੇ ਹਰ ਸ਼ਹਿਰਾਂ ਦੇ ਵਿਚ, ਵੱਡੇ ਵੱਡੇ ਸ਼ਹਿਰਾਂ ਚ, ਕੈਨੇਡਾ ਚ, ਦੁਨੀਆਂ ਚ, ਜਿੱਥੇ ਵੀ ਸਿੱਖ ਵਸਦੇ ਆ ਉਹ ਇਹ ਦਿਨ ਮਨਾਉਂਦੇ ਆ। ਖੁਸ਼ੀਆਂ ਦੇ ਭਰੇ ਦਿਨ ਹੈ। ਸੋ ਲਓ ਆਪਾਂ ਕੁਛ ਗੀਤ ਸੁਣਦੇ ਹਾਂ, 4-5 ਗੀਤ ਲਵਾਂਗਾ ਜੀ। ਹੁਣ ਕੀਰਤ ਔਲਖ ਦਾ, ਉਸ ਤੋਂ ਬਾਅਦ ਰਣਜੀਤ ਬਾਵਾ ਹੁਣਾਂ ਦਾ ਆਏਗਾ, ਫਿਰ ਰਾਜਵੀਰ ਜਵੰਦਾ ਦਾ, ਤੇ ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ। ਇਹ 4-5 ਗੀਤ ਆਪਾਂ ਤੁਹਾਡੇ ਨਾਲ ਅੱਜ ਸਾਂਝੇ ਕਰਨੇ ਆ।

0: Estamos no mais alto.
1: ਸਾਨੂੰ ਜਿਹੜਾ ਨਾ ਉਹ ਗੁਜ਼ਾਰਾ ਕਰਨਾ ਪੈਂਦਾ। ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਐਸੇ ਗੀਤ ਜਿਹੜੇ ਨਾ ਉਹ ਨਾ ਲਾਏ ਜਾਣ ਜਿਹਨਾਂ ਦਾ ਵਰਗਰ ਗਾਣੇ ਹੋਣ, ਜਿਹਨਾਂ ਦੇ ਵਿੱਚ ਸੱਚਾਈ, ਜਿਹਦੇ ਵਿੱਚ ਸਮਝ ਲਓ ਕਿ ਕੁਛ ਗਲਤ ਬਲਤ ਅੱਜ ਕੱਲ ਚੱਲਦਾ ਬਹੁਤ ਗਾਣਿਆਂ ਦੇ ਵਿੱਚ। ਇੰਨਾ ਕਿਉਂ ਬੋਲ ਰਿਹਾ ਯਾਰ, ਮੈਂ ਕੀ ਕਰਾਂ, ਥੋੜੀ ਥੋੜਾ ਥੋੜਾ ਜਿਹਾ ਅੱਛਾ ਸੈੱਟ ਕਰ ਲਈਏ ਚੀਮਾ ਸਾਹਿਬ ਥੋੜਾ ਜਿਹਾ। ਨਹੀਂ ਇਹ ਕਹਿੰਦਾ ਇੱਦਾਂ
0: ਅੱਗੇ ਤਾਂ ਕਦੇ ਇੱਦਾਂ ਹੁੰਦੀ ਨੀ, ਅੱਜ ਪਹਿਲੀ ਵਾਰੀ ਇੱਦਾਂ ਦੀ ਆਵਾਜ਼ ਸੁਣੀ ਇਹਦੀ।
1: ਨਹੀਂ ਉਹ ਸੈਟਿੰਗ ਦੇ ਵਿੱਚ ਕਈ ਵਾਰੀ ਹੋ ਜਾਂਦਾ, ਬਟਨ ਬੁਟਨ ਥੋੜੇ ਜਿਹੇ ਜਿਆਦਾ ਚੱਕਦੀ ਨਾ ਗਾਣਿਆਂ ਚ।
0: ਓ ਠੀਕ ਹੈ ਯਾਰ,
1: ਓਕੇ ਦੇ ਵਿੱਚ ਆ ਕੇ ਫਿਰ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ। ਲਓ ਚੀਮਾ ਸਾਹਿਬ ਜੁੜ ਗਿਆ ਜੀ। ਦੋਸਤੋ ਤੁਸੀਂ ਕੁਛ ਗੀਤ ਸੁਣੇ, ਪੰਜ ਛੇ ਗਾਣੇ, ਤੇ ਬਹੁਤ ਵਧੀਆ। ਆਪਣੇ ਨਾਲ ਕੋਸ਼ਿਸ਼ ਹੁੰਦੀ ਕਿ ਤੁਹਾਡੇ ਨਾਲ ਕੋਈ ਵਧੀਆ ਗੀਤ ਜਿਹਨਾਂ ਚ ਵਧੀਆ ਹੋਵੇ ਉਹ ਲਾਏ ਜਾਣ। ਕੋਸ਼ਿਸ਼ ਤੇ ਇਹ ਹੁੰਦੀ, ਕਈ ਵਾਰੀ ਪਤਾ ਨੀ ਹੁੰਦਾ ਲੱਗ ਵੀ ਜਾਂਦਾ ਗਾਣਾ, ਤੇ ਉਹਦੇ ਲਈ ਖਿਮਾ ਦੇ ਜਾਂਚ ਚੱਕਾ ਜੀ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਚੀਮਾ ਸਾਹਿਬ ਉਹਨਾਂ ਦੇ ਨਾਲ, ਤੇ ਉਹਨਾਂ ਕੋਲੋਂ ਪੁੱਛਦੇ ਆ ਜੀ ਕੀ ਹੋ ਰਿਹਾ ਦੁਨੀਆਂ ਦੇ ਉੱਪਰ। ਸਾਡੇ ਨਾਲ ਜੁੜ ਗਏ ਨੇ ਲਾਲ ਸਿੰਘ ਚੀਮਾ ਸਾਹਿਬ ਫ੍ਰਿਜਨੋ ਕੈਲੀਫੋਰਨੀਆ ਤੋਂ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਆ ਜਾਓ ਜੀ।
0: ਜੀ ਖੱਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸੋਤੇ ਵੀਰਾਂ ਨੂੰ ਤੇ ਜਿਹੜੇ ਸਾਨੂੰ ਸੁਨੇਹੇ ਭੇਜਦੇ ਰਹਿੰਦੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਖੱਕ ਸਾਹਿਬ ਜੀ ਵੱਲੋਂ ਵੀ ਤੇ ਬਾਕੀ ਸਾਰੀ ਜਿਹੜੀ ਸਾਡੀ ਸਮੁੱਚੀ ਟੀਮ ਆ ਉਹਨਾਂ ਨੂੰ ਵੀ। ਤੇ ਦੋਸਤੋ ਖਬਰਾਂ ਸਾਰਾ ਆਪਾਂ ਸ਼ੁਰੂ ਕਰਦੇ ਆ। ਤੇ ਖੱਕ ਸਾਹਿਬ ਜੀ, ਗੱਲ ਇਸ ਤਰ੍ਹਾਂ ਕਿ ਆਹ ਇੱਕ ਨਵੀਂ ਘਟਨਾ ਜਿਹੜੀ ਹੋਈ ਆ ਇਹ ਮੇਰੇ ਹਿਸਾਬ ਦੇ ਨਾਲ ਸ਼ਾਇਦ ਮੈਨੂੰ ਯਾਦ ਨਹੀਂ ਕਿ ਪਹਿਲਾਂ ਵੀ ਇਹ ਕਿਸੇ ਤਰ੍ਹਾਂ ਏਦਾਂ ਹੋਇਆ ਹੋਵੇ। ਆਪਾਂ ਸਕੂਲਾਂ ਦੇ ਵਿੱਚ ਖੱਕ ਸਾਹਿਬ ਜੀ ਆ ਜਿਹੜੀ ਮੈਥ ਸ਼ੂਟਿੰਗ ਜਿਹਨੂੰ ਕਹਿੰਦੇ ਆ ਇਹਦੀਆਂ ਖਬਰਾਂ ਤੁਹਾਨੂੰ ਪਤਾ ਪਈ ਆਉਂਦੀਆਂ ਰਹਿੰਦੀਆਂ ਤੇ ਅਮਰੀਕਾ ਦੇ ਹਿੱਸਿਆਂ ਦੇ ਵਿੱਚ। ਤੇ ਆਹ ਜਿਹੜੀ ਘਟਨਾ ਦੀ ਆਪਾਂ ਗੱਲ ਕਰਨ ਲੱਗੇ ਆ ਇਹ ਪਹਿਲੀ ਵਾਰੀ ਜਿਹੜੀ ਆ ਉਹ ਮੇਰੇ ਸੋਚ ਦੇ ਜਿੱਥੋਂ ਤੱਕ ਮੈਨੂੰ ਪਤਾ ਆ ਜਾਂ ਮੈਂ ਜਾਣਦਾ ਆ ਇਹ ਅਮਰੀਕਾ ਦਾ ਜਿਹੜਾ ਲੂਈਜ਼ੀਆਨਾ ਸੂਬਾ ਖੱਕ ਸਾਹਿਬ ਜੀ ਹੈਗਾ ਉੱਥੇ ਦਾ ਇੱਕ ਸ਼ਹਿਰ ਆ ਜਿਹਦਾ ਨਾਂ ਹੈਗਾ ਸ਼੍ਰੈਪਪੋਰਟ। ਉਹ ਸ਼ਹਿਰ ਦੇ ਵਿੱਚ ਖੱਕ ਸਾਹਿਬ ਜੀ 8 ਬੱਚਿਆਂ ਦੀ ਇੱਕ ਰਫਲ ਵਾਲੇ ਨੇ ਗਨ ਵਾਲੇ ਨੇ ਜਿਹੜੀ ਆ ਉਹ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਿਹਦੇ ਵਿੱਚ ਉਹਨੇ 10 ਨਿੱਕੇ ਨਿੱਕੇ ਬੱਚਿਆਂ ਦੇ ਗੋਲੀਆਂ ਜਿਹੜੀਆਂ ਉਹ ਮਾਰੀਆਂ ਸੀਗੀਆਂ ਜਿਹਨਾਂ ਦੇ ਵਿੱਚੋਂ 8 ਦੀਆਂ ਤਾਂ ਉਸ ਵੇਲੇ ਉੱਥੇ ਹੀ ਜਾਨਾਂ ਗਈਆਂ ਤੇ 2 ਜਿਹੜੇ ਸੀਗੇ। ਹਾਂਜੀ ਹਾਂਜੀ
1: ਸ਼ਰਮ ਜਿਹਾ ਹੈ ਨੀ ਜਾਂ ਇਹਨਾਂ ਦਾ ਦਿਮਾਗ ਨੀ ਕੰਮ ਕਰਦਾ ਜਿਸ ਤਰ੍ਹਾਂ ਇਹ ਬੱਚਿਆਂ ਨੂੰ ਮਾਰਦੇ ਆ। ਕਿੰਨਾ ਮਾਵਾਂ ਦੇ ਨਿੱਕੇ ਨਿੱਕੇ ਲਾਡ ਲਾਡਲੀਆਂ ਉਹਨਾਂ ਨੂੰ ਮਾਰ ਕੇ ਮਿੱਟੀ ਕਰ ਦਿੰਦੇ ਆ। ਹਰਾਮ ਜਿਆਦੇ ਲੋਕ ਐਸੇ ਦੁਨੀਆਂ ਤੇ ਵਸਦੇ ਆ ਜੀ ਜਿਹਨਾਂ ਦਾ ਬਿਲਕੁਲ ਦਿਮਾਗ ਖਰਾਬ। ਫਿਰ ਕਮ ਸੇ ਕਮ ਚੀਮਾ ਸਾਹਿਬ ਇਹ ਜਿਹੜੀਆਂ ਗੰਨਾ ਛੰਨਾ ਇੰਨੀ ਪੁਲਿਸ ਤੁਰੀ ਫਿਰਦੀ ਹੈ ਹਰ ਸ਼ਹਿਰ ਦੇ ਵਿੱਚ, ਹਰ ਪੁਲਿਸ ਆ
0: ਬਿਲਕੁਲ ਬਿਲਕੁਲ
1: ਉਹ ਨੀ ਇਹਨਾਂ ਦੀਆਂ ਚੈੱਕ ਕਰਦੇ ਕਿ ਇਹਨੂੰ ਲਾਇਸੈਂਸ ਆ ਇਹਦੇ ਕੋਲ ਕੀ ਆ ਇਹਦੇ ਕੋਲ ਗੱਡੀ ਜੇ ਕਿਹਨੂੰ ਖੜੀ ਕੀਤੀ ਆ ਉਹਦੀ ਕਮ ਸੇ ਕਮ ਤਲਾਸ਼ੀ ਲਈ ਜਾਵੇ ਕਿ ਇਹਦੇ ਕੋਲ ਗਨ ਸ਼ੰਤ ਨੀ ਗੱਡੀ ਦੇ ਵਿੱਚ, ਇਹ ਨਹੀਂ ਹੋ ਰਿਹਾ।
0: ਬਿਲਕੁਲ
1: ਛੋਟੀ ਜੀ ਹੈ ਨਾ ਇੱਕ ਰਿਕੁਐਸਟ ਆ ਇੱਕ ਵੀਡੀਓ ਆ ਸਾਡੇ ਜਿਹੜਾ ਪੇਜ ਹੈ ਨਾ ਆਪਣਾ ਪ੍ਰਵਾਸ ਰੇਡੀਓ ਗਰੁੱਪ ਉਹਦੇ ਵਿੱਚ ਪਤਾ ਲੱਗਾ ਹੋਣਾ ਕਿ ਕੁਛ ਪੰਜਾਬ ਸਰਕਾਰ ਨੇ ਕੁਝ ਫੈਸਲੇ ਕੀਤੇ ਆ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਨੁਕਸਾਨ ਪਹੁੰਚਾਉਂਦੇ ਆ ਬੇਅਦਬੀ ਕਰਦੇ ਆ ਉਹਦੇ ਲਈ ਇੱਕ ਜਿਹੜਾ ਕੀ ਹੋਇਆ ਕਿ ਅਸੈਂਬਲੀ ਦੇ ਵਿੱਚ ਮਤਾ ਪਾਸ ਹੋ ਗਿਆ ਕਿ ਹੁਣ ਕਰਨੀ ਬੜੀ ਔਖੀ ਹੋਏਗੀ। ਇੱਕ ਗੱਲ ਹੋਰ ਵੀ ਹੋਈ ਆ ਪਰਸੋਂ ਦੀ ਗੱਲ ਆ ਜੀ ਹਰਿਮੰਦਰ ਸਾਹਿਬ ਦੇ ਵਿੱਚ ਗੋਲਡ ਆਪਣੇ ਕਿਸੇ ਬੰਦੇ ਨੇ ਤੁਰਿਆ ਜਾਂਦਾ ਖਲੋਤਾ ਵਾ ਆਰਾਮ ਦੇ ਨਾਲ ਵਿੱਚ ਛਾਲ ਮਾਰਤੀ ਭੱਜ ਕੇ ਜ਼ੋਰ ਨਾਲ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹ ਥੱਲੇ ਡੂੰਘੇ ਜਾ ਕੇ ਉਹਦੀ ਡੈਥ ਹੋ ਗਈ। ਪਤਾ ਨੀ ਲੋਕ ਕਿੱਧਰ ਨੂੰ ਦਿਮਾਗ ਤੁਰ ਪਿਆ। ਲੋ ਮੈਂ ਥੋੜੀ ਜਿਹੀ ਵੀਡੀਓ ਲਾਉਣਾ ਇਹਦੇ ਕੁਛ ਸਾਨੂੰ ਪਤਾ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਕੈਪਟਨ ਸੇਵਾ ਸਿੰਘ ਬੜਿਆਲ ਚੇਅਰਮੈਨ ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਰੇ ਜੋ ਬਿੱਲ ਪਾਸ ਹੋ ਗਿਆ ਉਹਦੇ ਵਾਸਤੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੂੰ ਮੈਂ ਮੁਬਾਰਕਬਾਦ ਦਿੰਦਾ ਔਰ ਨਾਲ ਦਾ ਨਾਲ ਉਹ ਜਥੇਬੰਦੀਆਂ ਜਿਨ੍ਹਾਂ ਨੇ ਉਹਦੇ ਵਿੱਚ ਹਿੱਸਾ ਲਿਆ ਔਰ ਗਵਰਨਮੈਂਟ ਨੂੰ ਮਜਬੂਰ ਕੀਤਾ, ਜਿਹੜਾ ਕਿ ਪਹਿਲਾਂ ਕੋਈ ਵਿਚਾਰ ਐਸਾ ਨਹੀਂ ਸੀ 18 ਮਹੀਨਿਆਂ ਤੋਂ ਲੈ ਕੇ, ਦੇਰ ਆਏ ਦਰੁਸਤ ਆਏ, ਬਹੁਤ ਬਹੁਤ ਵਧਾਈ ਉਹ ਗਵਰਨਮੈਂਟ ਨੂੰ, ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੂੰ, ਨਾਲ ਦਾ ਨਾਲ ਜਿਹਨਾਂ ਲੋਕਾਂ ਨੇ ਹਿੱਸਾ ਲਿਆ, ਇੱਕ ਇੱਕ ਇੰਡੀਵਿਜੁਅਲ ਨੂੰ ਔਰ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੂੰ, ਐਕਸ ਸਰਵਿਸਮੈਨ ਜਥੇਬੰਦੀਆਂ ਨੂੰ ਔਰ ਸਾਡੀ ਜਥੇਬੰਦੀ ਐਕਸ ਆਦਮੀ ਵੈਲਫੇਅਰ ਕਮੇਟੀ ਪੰਜਾਬ ਵੱਲੋਂ ਔਰ ਸੰਯੁਕਤ ਜਵਾਨ ਮੋਰਚਾ ਪੰਜਾਬ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਲੇਕਿਨ ਬਹੁਤ ਚੰਗੀ ਗੱਲ ਹੋਈ ਹੈ, ਲੇਕਿਨ ਇੱਕ ਸਵਾਲ ਇੱਥੇ ਖੜਾ ਹੁੰਦਾ ਆ ਕਿ ਇਹ ਬਿੱਲ, ਇਹਦੇ ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਲਾਗੂ ਹੋ ਜਾਏਗਾ, ਲੇਕਿਨ ਇਹ ਵੀ ਆਵਾਜ਼ਾਂ ਸੁਣਨ ਦੇ ਵਿੱਚ ਆਈਆਂ ਆ ਕਿ ਬਾਕੀ ਸੂਬਿਆਂ ਦੇ ਵਿੱਚ ਕਿਸ ਤਰ੍ਹਾਂ ਹੋਏਗਾ, ਕਿ ਬਾਕੀ ਜਿਹੜੇ ਪੰਜਾਬ ਤੋਂ ਬਾਹਰ ਗੁਰਦੁਆਰਾ ਸਾਹਿਬ ਹੈਗੇ ਆ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਦੇ ਕੀ ਪ੍ਰਬੰਧ ਕੀਤੇ ਜਾਣਗੇ, ਇਹਦੇ ਬਾਰੇ ਵੀ ਵਿਚਾਰ ਕਰਨ ਦੀ ਲੋੜ ਹੈ। ਇਹਦੇ ਵਾਸਤੇ ਮੈਂ ਸੈਂਟਰਲ ਗਵਰਨਮੈਂਟ, ਬੀਜੇਪੀ ਗਵਰਨਮੈਂਟ ਨੂੰ ਅਪੀਲ ਕਰਾਂਗਾ, ਬੇਨਤੀ ਕਰਾਂਗਾ ਕਿ ਇਹ ਸਾਰੇ ਸੂਬਿਆਂ ਦੇ ਵਿੱਚ ਸਿਆਸਤ ਤੋਂ ਉੱਪਰ ਉੱਠ ਕੇ ਇਹਨੂੰ ਲਾਗੂ ਕੀਤਾ ਜਾਵੇ। ਜਿਸ ਤਰ੍ਹਾਂ ਪਹਿਲਾਂ ਵੀ ਮੈਂ ਬੇਨਤੀਆਂ ਕਰ ਚੁੱਕਾ ਪਰਸਨਲੀ ਉਹਨਾਂ ਦੇ ਨੰਬਰਾਂ ਦੇ ਉੱਤੇ, ਉਹਨਾਂ ਨੂੰ ਵੀ
3: ਗਰੁੱਪ ਦੇ ਸਤਿਕਾਰਤ ਮੈਂਬਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਰਾਮ ਰਾਮ। ਉਮੀਦ ਹੈ ਕਿ ਆਪ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅੱਜ ਫੇਰ ਉਸ ਪਰਮਾਤਮਾ ਨੇ ਭਾਗਾਂ ਭਰਿਆ ਦਿਨ ਬਖਸ਼ਿਸ਼ ਕੀਤਾ ਹੈ ਤੇ ਅੰਮ੍ਰਿਤ ਵੇਲੇ ਉਸ ਪਰਮਾਤਮਾ ਦਾ, ਉਸ ਪਰਮਾਤਮਾ ਦੇ ਅੱਗੇ ਇਹੋ ਅਰਦਾਸ ਕਰਦਾ ਹਾਂ ਕਿ ਹੇ ਪਰਮਾਤਮਾ, ਸਭਨਾਂ ਦੇ ਸਿਰਾਂ ਤੇ ਮਿਹਰ ਦੀਆਂ ਚਾਦਰਾਂ ਤਾਣ ਕੇ ਰੱਖਣੀ, ਸਭਨਾਂ ਦੇ ਅੰਗ ਸੰਗ ਸਹਾਈ ਹੋਣਾ, ਸਭ ਦੇ ਕਾਰਜ ਰਾਸ ਕਰਨੇ, ਸਭ ਨੂੰ ਤੰਦਰੁਸਤੀ, ਖੁਸ਼ੀਆਂ, ਖੇੜੇ, ਕਾਮਯਾਬੀ, ਤਰੱਕੀ ਬਖਸ਼ਿਸ਼ ਕਰਨੀ।
1: ਲਓ ਜੀ ਦੋਸਤੋ, ਇਹ ਸਾਡੇ ਬਹੁਤ ਸਤਿਕਾਰਯੋਗ ਸਾਡੇ ਗਰੁੱਪ ਦੇ ਵਿੱਚ ਬਹੁਤ ਸੇਵਾ ਸਿੰਘ ਹੋਣਾ ਦਾ ਪਹਿਲਾ ਮੈਸੇਜ ਅਸੀਂ ਜਿਹੜਾ ਉਹ ਪਲੇ ਕੀਤਾ ਸੀ। ਦੂਜਾ ਗੁਰਦੀਪ ਸਿੰਘ ਦਾਨੀ ਸਾਹਿਬ ਤਕਰੀਬਨ ਮਨੋ ਮੈਂ ਤੇ 3:30 ਵਜੇ ਸਵੇਰੇ ਉੱਠ ਪੈਂਦੇ ਆ ਜੀ ਚੀਮਾ ਸਾਹਿਬ, ਤੇ ਇਹ ਫਿਰ ਮੈਸੇਜ ਕਰਦੇ ਆ ਹਰ ਰੋਜ਼, ਲਿਖਦੇ ਵੀ ਬਹੁਤ ਵਧੀਆ। ਪੁਲਿਸ ਰਿਟਾਇਰ ਹੋਏ ਆ ਜੀ ਦਾਨੀ ਸਾਹਿਬ, ਥੈਂਕ ਯੂ ਤੁਹਾਡਾ। ਸੇਵਾ ਸਿੰਘ ਜੀ ਹੋਰ ਵੀ ਬਹੁਤ ਆ, ਪਰ ਹੁਣ ਜੀ ਸਾਡਾ ਟਾਈਮ ਹੀ ਸਾਰਾ, ਬਹੁਤ ਸਾਰੇ ਸੱਜਣ ਹੈ, ਬੂਟਾ ਗੁਲਾਮੀ ਵਾਲਾ ਹੈਗਾ ਉਹ ਬਹੁਤ ਸੋਹਣਾ ਲਿਖਦੇ ਆ, ਸੇਵਾ ਸਿੰਘ ਭੰਡਾਲ ਹੋਣੀ ਦੇ ਤੁਸੀਂ ਸੁਣ ਲਈ ਆ, ਤੇ ਵੀਰ ਬਹੁਤ ਜ਼ਿਆਦਾ ਆ ਜਿਹੜੇ ਸਾਡੇ ਨਾਲ ਇਸ ਗਰੁੱਪ ਤੇ ਜੁੜੇ ਹੋਏ ਆ ਪ੍ਰਵਾਸ ਰੇਡੀਓ ਗਰੁੱਪ ਦੇ ਨਾਲ, ਉਹਨਾਂ ਦਾ ਵੀ ਧੰਨਵਾਦ, ਸ਼ੁਕਰੀਆ ਸਾਰਿਆਂ ਦਾ। ਤੇ ਅਸੀਂ ਇਸੇ ਤਰ੍ਹਾਂ ਕੋਸ਼ਿਸ਼ ਕਰਦੇ ਰਹਾਂਗੇ ਕਦੇ ਕਦੀ ਤੁਹਾਡੇ ਜਿਹੜੇ ਮੈਸੇਜ ਹੈ ਨਾ ਉਹ ਵੀ ਪਲੇ ਕਰਦੇ ਰਹੀਏ। ਬੜੀ ਮਿਹਰਬਾਨੀ ਆ ਚੀਮਾ ਸਾਹਿਬ
0: ਜੀ। ਗੱਕ ਸਾਹਿਬ ਜੀ, ਹੁਣ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਉਹ ਅਮਰੀਕਾ ਦਾ ਜਿਹੜਾ ਲੁਈਜ਼ੀਆਨਾ ਸੂਬਾ ਹੈਗਾ ਉੱਥੇ ਦਾ ਜਿਹੜਾ ਸ਼ਰੈਪੋਰਟ ਜਿਹੜਾ ਸ਼ਹਿਰ ਦਾ ਨਾਂ ਆ, ਉੱਥੇ ਗੱਕ ਸਾਹਿਬ ਜੀ ਇੱਕ ਗਨਮੈਨ ਜਿਹਨੂੰ ਆਪਾਂ ਰਫਲ ਵਾਲਾ ਕਹਿ ਦਿੰਦੇ ਆ, ਉਹਨੇ 10 ਨਿੱਕੇ ਨਿੱਕੇ ਬੱਚੇ ਗੱਕ ਸਾਹਿਬ ਜੀ ਜਿਹੜੇ 14 ਸਾਲ ਤੋਂ ਸਾਰੇ ਦੇ ਸਾਰੇ ਥੱਲੇ ਸੀ, ਤੇ ਉਹਨਾਂ ਦੇ ਵਿੱਚੋਂ 8 ਆ ਜਿਹੜੇ ਉਹਨਾਂ ਦੀਆਂ ਜਾਨਾਂ ਉੱਥੇ ਹੀ ਚਲੀਆਂ ਗਈਆਂ, ਜਿਹੜੇ 2 ਸੀਗੇ ਗੱਕ ਸਾਹਿਬ ਜੀ ਉਹ ਹਾਸਪਿਟਲ ਦੇ ਵਿੱਚ ਐਡਮਿਟ ਆ, ਤੇ ਉਹਨਾਂ ਨੂੰ ਖੱਕ ਸਾਹਿਬ ਜੀ ਦੇਖੋ ਇਹਦੇ ਵਿੱਚ ਜਿਹੜਾ ਸਭ ਤੋਂ ਛੋਟਾ ਬੱਚਾ ਸੀ ਉਹ ਸਿਰਫ 1 ਸਾਲ ਦਾ ਸੀ, ਸਿਰਫ 1 ਸਾਲ, ਤੇ ਜਿਹੜਾ ਸਭ ਤੋਂ ਵੱਡਾ ਸੀ ਉਹ 14 ਸਾਲ ਦਾ ਸੀਗਾ। ਇਹ ਜਿਹੜੀ ਘਟਨਾ ਵਾਪਰੀ ਆ ਖੱਕ ਸਾਹਿਬ ਜੀ, ਕਿਸੇ ਸਕੂਲ ਚ ਜਾਂ ਕਿਸੇ ਇਸ ਤਰ੍ਹਾਂ ਦੇ ਜਿੱਥੇ ਆਮ ਕਰਕੇ ਪਰਜਾ ਇਕੱਠੀ ਹੁੰਦੀ ਉੱਥੇ ਨਹੀਂ ਹੋਈ, ਇਹ ਇੱਕ ਸਟਰੀਟ ਦੇ ਉੱਤੇ ਤਿੰਨ ਵੱਖਰੇ ਵੱਖਰੇ ਘਰਾਂ ਦੇ ਵਿੱਚ ਘਰਾਂ ਦੇ ਮਤਲਬ ਜਗ੍ਹਾ ਦੇ ਉੱਤੇ ਹੋਈ ਆ ਤੇ ਇਹਦੇ ਬਾਰੇ ਹੁਣ ਖਬਰ ਆ ਜਿਹੜੀ ਉਹ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਕਿਉਂਕਿ ਅਜੇ ਹੋਇਆ ਹੀ ਆ ਪਰ ਇਹਨਾਂ ਨੇ ਇੱਥੇ ਤੱਕ ਦੱਸਿਆ ਕਿ ਐਤਵਾਰ ਜਿਹੜਾ ਸੀਗਾ ਉਸ ਦਿਨ ਪੁਲਿਸ ਮਹਿਕਮੇ ਦੇ ਜਿਹੜੇ ਕਰਮਚਾਰੀ ਸੀਗੇ ਉਹਨਾਂ ਨੇ ਜਿਹੜਾ 300 ਬਲਾਕ ਆ 79ਵੀਂ ਸਟਰੀਟ ਦਾ ਉੱਥੇ ਇਹ ਘਟਨਾ ਹੋਈ ਆ ਤੇ ਸਵੇਰ ਦੇ 6 ਵਜੇ ਸੀ ਹਜੇ ਸੋ ਸਵੇਰੇ 6 ਵਜੇ ਕਿਹੜੀ ਪਿਆਰ ਲੋਕ ਤਾਂ ਅਜੇ ਉਹ ਸੁੱਤੇ ਪਏ ਹੁੰਦੇ ਆ ਖਾਤਸਾ ਜੀ ਉਸ ਵੇਲੇ ਇਹਨਾਂ ਇਹ ਕਿੱਦਾਂ ਹੋ ਗਿਆ ਸਵੇਰ ਦੇ 6 ਵਜੇ ਦੀ ਇਹ ਗੱਲਬਾਤ ਹੈਗੀ ਆ ਤੇ ਉੱਥੇ ਜਿਹੜਾ ਉਹ ਗੋਲੀਆਂ ਚਲਾਉਣ ਵਾਲਾ ਸੀ ਉਹਨੇ ਗੋਲੀਆਂ ਮਾਰ ਕੇ ਖਾਕ ਸਾਹਿਬ ਜੀ ਤੇ ਫਿਰ ਉਹਨੇ ਕਿਸੇ ਦੀ ਕਾਰ ਸੀ ਜਿਹੜੀ ਉਹ ਖੋਹ ਕੇ ਜਿਹਨੂੰ ਹਾਈਜੈਕ ਕਹਿ ਦਿੰਦੇ ਆ ਕਰ ਲਈ ਤੇ ਉਹ ਕਾਰ ਦੇ ਵਿਚ ਬੈਠ ਕੇ ਫਿਰ ਉਹ ਦੌੜ ਗਿਆ ਤੇ ਫਿਰ ਪੁਲਿਸ ਵਾਲਿਆਂ ਨੇ ਉਹਦੇ ਮਗਰ ਆਪਣੀਆਂ ਗੱਡੀਆਂ ਲਾਈਆਂ ਤੇ ਫਿਰ ਉਹਦੇ ਜਿਹੜੀ ਗੋਲੀਆਂ ਵੱਜੀਆਂ ਤੇ ਫਿਰ ਉਹਦੀ ਵੀ ਜਿਹੜੀ ਸੀ ਉਹ ਡੈਥ ਹੋ ਗਈ ਆ ਤੇ ਇਹਦੇ ਵਿਚ ਖਬਰਾਂ ਜਾਂ ਨਾ ਕਿਉਂਕਿ ਉਹ 14 ਸਾਲ ਤੋਂ ਥੱਲੇ ਵਾਲੇ ਬੱਚੇ ਉਹਨਾਂ ਦੇ ਨਾਂ ਤਾਂ ਮੇਰਾ ਖਿਆਲ ਨੀ ਸ਼ਾਇਦ ਮਗਰੋਂ ਨੀ ਭਾਵੇਂ ਸਾਲ ਦੋ ਹਾਂਜੀ ਬਿਲਕੁਲ ਉਹ ਨਾ ਨੀ ਬਿਲਕੁਲ 14-18 ਸਾਲ ਤੋਂ ਥੱਲੇ ਵਾਲੇ ਬੱਚਿਆਂ ਦਾ ਨਾਮ ਕਰਕੇ ਜਿਹੜੀ ਪੁਲਿਸ ਡਿਪਾਰਟਮੈਂਟ ਹੈ ਉਹ ਹਾਂਜੀ ਖਬਰ ਆਪਣੇ ਕੋਲ ਇੰਨੀ ਕੋਈ ਆ ਬਹੁਤੀ ਜਿਹੜੀ ਉਹ ਇਨਵੈਸਟੀਗੇਸ਼ਨ ਹੋਊਗੀ ਤੇ ਫਿਰ ਪਤਾ ਲੱਗੇਗਾ
1: 5 ਦਿਨ ਪੂਰੀ ਆ ਜਾਏਗੀ ਫਿਰ ਆਪਾਂ ਇਹਦੇ ਤੇ ਡਿਟੇਲ ਕਰ ਦਾਂਗੇ ਨਾ ਤੁਸੀਂ ਕਰ ਦਿਓ
0: ਹਾਂਜੀ ਤੇ ਇਹ ਇਹਦੇ ਵਿਚ ਕਾਕ ਸਾਹਿਬ ਜੀ ਇਹ ਵੀ ਕਿਹਾ ਗਿਆ ਕਿ ਇਹ ਹੋਇਆ ਜਿਹੜਾ ਬਹੁਤ ਕੁਝ ਇਹਦੇ ਵਿਚ ਹਜੇ ਤੈਨੂੰ ਦੱਸਿਆ ਨੀ ਗਿਆ ਪਰ ਪੁਲਿਸ ਵੱਲੋਂ ਪੀੜਤਾਂ ਨਾਲ ਹਮਦਰਦੀ ਆ ਜਿਹੜੀ ਉਹਦੇ ਤੌਰ ਤੇ ਕਰਦਾਸ ਜ਼ਰੂਰ ਕੀਤੀ ਗਈ ਆ ਇੰਨੀ ਕੋਈ ਖਬਰ ਅਜੇ ਬਾਹਰ ਆਈ ਆ ਤੇ ਕਿਉਂਕਿ ਅੱਜ ਸਵੇਰ ਦੀ ਉਹ ਖਬਰ ਆ ਉਹ ਤੁਹਾਨੂੰ ਪਤਾ ਵੀ ਇਨਵੈਸਟੀਗੇਸ਼ਨ ਹੋਊਗਾ ਤੇ ਅੱਗੇ ਉਹ ਗੱਲਬਾਤ ਮੇਰੀ ਸਾਹਮਣੇ ਆਊਗੀ ਤੇ ਅਗਲੀ ਖਬਰ ਕੱਖ ਸਾਹਿਬ ਜਿਹੜੀ ਹੈਗੀ ਆ ਉਹ ਟਰੰਪ ਸਾਹਿਬ ਹਮੇਸ਼ਾ ਦੀ ਤਰ੍ਹਾਂ ਜਿਹੜੇ ਆ ਇਰਾਨ ਨੂੰ ਧਮਕੀਆਂ ਦੇ ਰਹੇ ਆ ਅਤੇ ਦੂਜੇ ਪਾਸੇ ਆਪਣੇ ਸ਼ਾਂਤੀ ਦੇ ਸੌਦਾਗਰਾਂ ਨੂੰ ਇਰਾਨ ਭੇਜ ਰਹੇ ਆ ਤਾਂ ਕਿ ਉਹ ਇਰਾਨ ਨਾਲ ਸੌਦਾ ਤੈਅ ਕਰ ਸਕਣ ਤੇ ਖਾਕ ਸਾਹਿਬ ਤੁਹਾਨੂੰ ਪਤਾ ਵੀ ਹਜੇ ਪਰਸੋਂ ਦੀ ਗੱਲ ਆ ਉਹ ਸਭ ਕੁਝ ਫੈਸਲਾ ਹੋ ਗਿਆ ਸੀ ਸਾਈਨ ਵੀ ਹੋਣ ਸਾਈਨ ਹੀ ਸਿਰਫ ਹੋਣ ਵਾਲੇ ਸੀ ਤੇ ਫੇਰ ਨਾ ਤਾਂ ਇਜ਼ਰਾਇਲ ਉਤੇ ਹਮਲੇ ਕਰਨ ਹਟਿਆ ਆਪਣੇ ਲਿਬਨਾਨ ਦੇ ਉੱਤੇ ਤੇ ਇਧਰ ਤੇ ਟਰੰਪ ਸਾਹਿਬ ਨੇ ਉਹ ਇਰਾਨ ਨੇ ਉਹ ਖੋਲ ਦਿੱਤੀ ਸੀ ਸਟੇਟ ਆਫ ਹੋਰਮੂਜ਼ ਤੇ ਟਰੰਪ ਸਾਹਿਬ ਕਹਿੰਦੇ ਵੀ ਮੈਂ ਇੱਥੋਂ ਆ ਜਿਹੜੇ ਇਰਾਨ ਦੀਆਂ ਪੋਰਟਾਂ ਤੋਂ ਜਿਹੜੇ ਇਰਾਨ ਦੀਆਂ ਬੰਦਰਗਾਹਾਂ ਤੋਂ ਜਹਾਜ਼ ਆ ਰਹੇ ਆ ਉਹਨਾਂ ਨੂੰ ਵੀ ਮੈਂ ਨੰਬਰ ਦੇਣਾ ਬਾਕੀ ਜਿਹੜਾ ਮਰਜ਼ੀ ਆਵੇ ਤੇ ਪਰ ਇਰਾਨ ਨੇ ਫਿਰ ਕਹਿੰਦਾ ਵੀ ਚੰਗਾ ਏਦਾਂ ਤੇ ਏਦਾਂ ਸਹੀ ਤੂੰ ਮੇਰਿਆਂ ਨੂੰ ਨੰਗਣ ਦੇਣਾ ਮੈਂ ਸਾਰਿਆਂ ਦੇ ਨੂੰ ਨੰਗਣ ਦੇਣਾ ਤੇ ਉਹਨਾਂ ਨੇ ਫੇਰ ਮੁੜ ਕੇ ਉੱਥੇ ਜਿਹੜੀ ਸੀ ਉਹ ਪਾਬੰਦੀ ਲਾ ਦਿੱਤੀ ਆ ਤੇ ਇਹਦੇ ਵਿਚ ਆਪਾਂ ਅੱਗੇ ਜਾ ਕੇ ਖਬਰ ਕਰਾਂਗੇ ਕਿ ਇੰਡੀਆ ਦੇ ਭਾਰਤ ਦੇ ਦੋ ਜਹਾਜ਼ ਜਿਹੜੇ ਸੀਗੇ ਉਹਨਾਂ ਤੇ ਥੋੜੀ ਗੋਲਾਬਾਰੀ ਵੀ ਹੋਈ ਆ ਹਾਂਜੀ ਤੇ ਉਹ ਅੱਗੇ ਵੱਖਰੀ ਖਬਰ ਆਪਣੇ ਕੋਲ ਹੈਗੀ ਹੋਣ ਜਾ ਰਿਹਾ ਤੇ ਦੂਸਰੇ ਪਾਸੇ ਜਿਹੜਾ ਆ ਉਹ ਟਰੰਪ ਸਾਹਿਬ ਆ ਜਿਹੜੇ ਉਹ ਆਪਣੀ ਜਿਹੜੀ ਆ ਜਿਹਨੂੰ ਕਹਿੰਦੇ ਹੁੰਦੇ ਆ ਕਿ ਮੈਂ ਜਿਹੜਾ ਆ ਉਹ ਰੌਲਾ ਰੱਪਾ ਰੱਖਣਾ ਆ ਰੌਲਾ ਅਸਲ ਚ ਇਸੇ ਗੱਲ ਦਾ ਆ ਤੇ ਬਾਕੀ ਹੋਰ ਸਾਰਾ ਜੋ ਕੁਛ ਹੋਣਾ ਉਹ ਤਾਂ ਹੋ ਚੁੱਕਿਆ ਤੇ ਜਿਹੜਾ ਥੋੜਾ ਬਹੁਤਾ ਹੋਰ ਹੋਣਾ ਹੋ ਗਿਆ ਤੇ ਇਜ਼ਰਾਇਲ ਆ ਜਿਹੜਾ ਉਹ ਵੀ ਹਟਦਾ ਨੀ ਪਰ ਉਹਦੇ ਉੱਤੇ ਵੀ ਜਿਹੜੇ ਦੁਨੀਆਂ ਦੇ ਦੇਸ਼ ਆ ਸਾਰੇ ਉਹ ਦੇਖੋ ਜਿਹੜਾ ਲਿਬਨਾਨ ਹੈਗਾ ਕੱਖ ਸਾਹਿਬ ਜੀ ਉਹਦਾ ਜਿਹੜਾ ਤੁਹਾਨੂੰ ਪਤਾ ਨਾ ਉੱਥੇ ਉਹ ਜਿਹੜਾ ਆਪਣੇ ਹੈਗਾ ਉੱਥੇ ਦਾ ਪ੍ਰੈਜੀਡੈਂਟ ਕਹਿ ਲਓ ਜਾਂ ਰਾਜਾ ਕਹਿ ਲਓ ਜੋ ਕੁਛ ਵੀ ਹੈਗਾ ਉੱਥੇ ਰਾਜ ਆ ਜਿਹੜਾ ਉਹ ਤੇ ਜਿਹੜੀ ਹਿਜ਼ਬੁੱਲਾ ਆ ਇਹ ਵੱਖਰੇ ਵੱਖਰੇ ਇੰਡੀਪੈਂਡੈਂਟ ਆ ਉਹਦੀ ਵੀ ਆਪਣੀ ਫੌਜ ਹੈਗੀ ਆ ਜਿਹੜੀ ਆ ਉੱਥੇ ਦੀ ਰਾਜੀ ਰੂਲਿੰਗ ਪਾਰਟੀ ਆ ਹਿਜ਼ਬੁੱਲਾ ਜਿਹੜਾ ਉਹ ਤੋਂ ਵੱਖਰਾ ਆ ਤੇ ਅੱਗੇ ਕਦੇ ਵੀ ਉਹ ਜਿਹੜਾ ਉਹ ਹਿਜ਼ਬੁੱਲਾ ਦੇ ਹੱਕ ਦੇ ਵਿਚ ਨਹੀਂ ਬੋਲਿਆ ਨਾ ਹੀ ਉਹ ਇਰਾਨ ਦੇ ਸੋਰੀ ਇਜ਼ਰਾਇਲ ਦੇ ਖਿਲਾਫ਼ ਵੀ ਨੀ ਬੋਲਿਆ ਬੋਲਦਾ ਪਰ ਇਸ ਵਾਰੀ ਉਹਨੇ ਵੀ ਜੋ ਕੁਛ ਇਜ਼ਰਾਇਲ ਕਰ ਰਿਹਾ ਉੱਥੇ ਕੱਖ ਸਾਹਿਬ ਜੀ ਉਹਨੇ ਵੀ ਰੌਲਾ ਪਾ ਲਿਆ ਤੇ ਇਹਦੇ ਨਾਲ ਹੁਣ ਕੱਲਾ ਇੱਥੇ ਗੱਲ ਨੀ ਮੁੱਕਦੀ ਗੱਲ ਜਿਹੜੀ ਆ ਉਹ ਸਾਰੀ ਦੁਨੀਆ ਆ ਜਿਹੜੀ ਉਹ ਇਜ਼ਰਾਇਲ ਦੇ ਖਿਲਾਫ਼ ਹੋ ਗਈ ਆ ਸਾਰਾ ਯੂਰਪ ਦੇ ਕਈ ਕੰਟਰੀ ਆ ਜਿਹੜੇ ਉਹ ਤਾਂ ਬਹੁਤ ਸ਼ਬਦਾਵਲੀ ਉਹ ਸਖ਼ਤ ਵਰਤ ਰਹੇ ਆ ਇਜ਼ਰਾਇਲ ਦੇ ਖਿਲਾਫ਼ ਕਿਉਂਕਿ ਇਜ਼ਰਾਇਲ ਆ ਜਿਹੜਾ ਉਹਨੇ ਜੋ ਕੁਛ ਗਾਜ਼ਾ ਦੇ ਵਿਚ ਕੀਤਾ ਸੀਗਾ ਖਾਕ ਸਾਹਿਬ ਜੀ ਗਾਜ਼ਾ ਦੀ ਅੱਧੀ 50% ਜਿਹੜਾ 14x10 ਮੀਲ ਤਾਂ ਉਹ ਪਹਿਲਾਂ ਹੀ ਆ 14x10 ਕਿਲੋਮੀਟਰ ਆ ਸਾਰੀ ਉਹਦੀ ਟੈਰੀਟੋਰੀ ਆ 14x140 ਸਕੁਏਅਰ ਕਿਲੋਮੀਟਰ ਆ ਜਿਹਨੂੰ ਆਪਾਂ ਵਰਗ ਕਿਲੋਮੀਟਰ ਕਹਿੰਦੇ ਹਾਂ ਗਾਜ਼ਾ ਪੱਟੀ ਦੀ ਸਿਰਫ 14x10 ਕਿਲੋਮੀਟਰ ਦੀ ਹੈਗੀ ਆ, ਉਹ ਸਾਰਾ 140 ਸਕੁਏਅਰ ਕਿਲੋਮੀਟਰ ਉਹ ਬਣਦਾ ਆ ਜਗ੍ਹਾ, ਉਨੀ ਵਿਚਾਰੇ ਹੈਗੀ ਆ ਤੇ ਉੱਥੇ 23 ਲੱਖ ਲੋਕ ਜਿਹੜੇ ਉਹ ਰਹਿੰਦੇ ਸੀਗੇ, ਤੇ ਉਹਦੇ ਚੋਂ ਉਹਨਾਂ ਨੇ ਅੱਧੀ ਚੋਂ ਇਜ਼ਰਾਇਲ ਨੇ ਆਪਣੀ ਉਹ ਕਹਿੰਦਾ ਜੀ ਯੈਲੋ ਲਾਈਨ ਆ ਮੇਰਾ, ਇਹ ਸੇਫਟੀ ਹੋ ਆ ਜੇ ਆ ਉਹ ਆ, ਤੇ ਉਹ ਦੱਬੀ ਬੈਠਾ ਉਹ। ਤੇ ਇਸੇ ਤਰ੍ਹਾਂ ਇਹ ਜਿਹੜਾ ਹੈਗਾ ਲਿਬਨਾਨ ਦਾ ਇਲਾਕਾ, ਇਹਦੇ ਵਿਚ ਵੀ ਕਈ ਜਗ੍ਹਾ ਤੇ ਉਹਨੇ 10 ਕਿਲੋਮੀਟਰ ਅੰਦਰ ਤੱਕ, ਜਾਣੀ ਕਿ ਉਹ ਜਿਹੜਾ ਲਿਕਰੀ ਨਾਂ ਦਾ ਰਿਵਰ ਆ ਉਹਦੋ ਜਿਹੜਾ ਸਾਊਥ ਵੱਲ ਦਾ ਦੱਖਣ ਵੱਲ ਦਾ ਪਾਸਾ ਆ, ਉਹ ਇਜ਼ਰਾਇਲ ਦੱਬ ਕੇ ਕਹਿੰਦਾ ਇਹ ਮੇਰਾ ਸੇਫਟੀ ਜੋਨ ਆ, ਇਦੂ ਅੱਗੇ ਨੀ ਤੁਸੀਂ ਆ ਸਕਦੇ, ਤੇ ਗੋਲਾਬਾਰੀ ਉਹ ਅੱਗੇ ਕਰ ਰਹੇ ਹਨ। ਸੋ ਇਹਦੇ ਕਰਕੇ ਜਿਹੜਾ ਆ ਉਹ ਲੜਾਈ ਬੰਦ ਹੁੰਦੀ ਨੀ ਲੱਗਦੀ, ਕਿਉਂਕਿ ਇਜ਼ਰਾਇਲ ਨੇ ਬੰਦ ਕੀਤੀ ਨੀ।
1: ਚਲੋ ਇਹ ਤਾਂ ਹੋ ਗਈਆਂ ਖਬਰਾਂ, ਮੈਂ ਪੁੱਛਦਾ ਕਿ ਕਦੀ ਹੋ ਸਕਦਾ ਕਿ ਸ਼ਾਂਤੀ ਹੋ ਜਾਏ, ਲੋਕ ਪਿਆਰ ਮੁਹੱਬਤ ਨਾਲ ਵੱਸ ਸਕਣ, ਕਦੀ ਇਹ ਕਦੀ ਸੋਚਦੇ ਆ ਆਪਾਂ ਕਦੀ ਹੋ ਸਕਦਾ ਹੈ?
0: ਹਾਂਜੀ, ਕੋਈ ਵੀ ਗੱਲ ਆ ਜਿਹੜੀ ਉਹ ਅਸੰਭਵ ਨੀ ਹੁੰਦੀ, ਹਰੇਕ ਗੱਲ ਅਸੰਭਵ ਹੁੰਦੀ, ਪਰ ਉਹਦੇ ਤੇ ਸ਼ਰਤਾਂ ਹੁੰਦੀਆਂ ਖਾਕ ਸਾਹਿਬ ਜੀ, ਜਦੋਂ ਸ਼ਰਤ ਪੂਰੀ ਕਰ ਲਿਓਗੇ ਤੇ ਉਹ ਹੋ ਜਾਊਗਾ। ਹਰੇਕ ਜਿਹੜੀ ਜੋ ਕੁਛ ਵੀ ਇਸ ਦੁਨੀਆਂ ਚ ਹੁੰਦਾ ਆ ਉਹ ਸ਼ਰਤੀਆ ਹੁੰਦਾ ਆ, ਹਰੇਕ ਚੀਜ਼ ਤੇ ਸ਼ਰਤ ਹੁੰਦੀ ਆ, ਤੇ ਜੇ ਤੁਸੀਂ ਏਦਾਂ ਕਰੋਗੇ ਤਾਂ ਆ ਹੋਊਗਾ, ਜੇ ਏਦਾਂ ਕਰੋਗੇ ਤਾਂ ਆ ਹੋਊਗਾ, ਜੇ ਏਦਾਂ ਕਰੋਗੇ ਤਾਂ ਆ ਹੋਗਾ। ਸੋ ਕੋਈ ਵੀ ਚੀਜ਼ ਇਹਦੀ ਸ਼ਰਤ ਤੋਂ ਬਗੈਰ ਨੀ ਹੈਗੀ, ਉਹ ਸ਼ਰਤਾਂ ਪੂਰੀਆਂ ਕਰਨਗੇ ਉਹ ਇਜ਼ਰਾਇਲ ਆ ਜਿਹੜਾ,
1: ਸਿੱਧੀ ਇਸਰਾਇਲ ਦੀ ਤੇ ਸਿੱਧੀ ਬਦਮਾਸ਼ੀ ਹੈ ਨਾ, ਕਿ ਉਹ
0: ਬਦਮਾਸ਼ੀ ਬਿਲਕੁਲ। ਹਾਂਜੀ,
1: ਲਿਬਨਾਨ ਵਾਲੇ ਆਪਣੇ ਆਰਾਮ ਨਾਲ ਬੈਠੇ ਆ, ਜਦੋਂ ਤੁਸੀਂ
0: ਬਿਲਕੁਲ ਬਿਲਕੁਲ ਬਿਲਕੁਲ
1: ਤਾਂ ਉਹ ਅੱਗੋਂ ਤੁਹਾਡੇ ਨਾਲ ਆਕੜਦੇ ਆ, ਤੇ ਇਹੀ ਸੇਮ ਹੀ ਫਲਸਤੀਨੀ ਵਾਲੇ, ਉਹਨਾਂ ਦੇ ਨਾਲ ਤੁਸੀਂ ਪੰਗਾ ਲੈਂਦੇ ਹੋ ਤੇ ਫਿਰ ਉਹ ਮਰਦੇ ਬੰਦੇ ਕੀ ਕਰਨ? ਇਹ ਤਾਂ ਇਸਰਾਇਲ ਦੀ ਬਦਮਾਸ਼ੀ ਹੈ ਟੋਟਲ,
0: ਇਸਰਾਇਲ ਤੋਂ ਕੀ ਬਦਮਾਸ਼ੀ ਆ ਜੀ ਉਹ ਜਿਹੜਾ ਹੈਗਾ ਆ ਆਪਣੇ, ਦੇਖੋ ਉਹ ਜਿਹੜੇ ਸੈਟਲਰ ਆ ਉਹਨਾਂ ਦੇ ਬਦਮਾਸ਼ ਜਿਹੜੇ, ਆਪਾਂ ਹੁਣ ਇਹ ਸੈਟਲਰ ਨਾਮ ਵੱਖਰਾ ਦਿੰਦੇ, ਪਰ ਹੈ ਤਾਂ ਉਹ ਬਦਮਾਸ਼ ਆ, ਡਾਕੂ ਆ, ਉਹ ਜਾ ਕੇ ਉਹਨਾਂ ਦੇ ਖੇਤਾਂ ਚ ਉਹਨਾਂ ਦੇ ਗੋਲੀਆਂ ਗਾਲੀਆਂ ਮਾਰ ਕੇ ਕੁੱਟ ਕੇ ਭਜਾ ਦਿੰਦੇ ਆ, ਫਿਰ ਉਹ ਆਪਣੀ ਉੱਥੇ ਆਪਣਾ ਬਣਾ ਕੇ ਤੇ ਉੱਥੇ ਵੱਡੀਆਂ ਵੱਡੀਆਂ ਇਮਾਰਤਾਂ ਲਾ ਕੇ ਤੇ ਫਿਰ ਯਹੂਦੀਆਂ ਨੂੰ ਹੋਰ ਦੂਸਰੇ ਦੇਸ਼ਾਂ ਚ ਲਿਆ ਕੇ ਉੱਥੇ ਵਸਾਉਂਦੇ ਆ। ਮਕਸਦ ਆ ਜਿਹੜਾ ਉਹਨਾਂ ਦਾ
1: ਹੋ ਰਿਹਾ ਨਾ, ਜੋ ਪਿਛਲੇ ਸਮੇਂ ਦੇ ਵਿੱਚ 1700-1600 ਦੇ ਵਿੱਚ ਜੋ ਕੁਛ ਮੁਗਲ ਕਰਦੇ ਸੀ ਉਹੀ ਕੁਛ ਹੁਣ ਹੋ ਰਿਹਾ, ਇਹ ਚੇਂਜ ਤਾਂ ਹੋਈ ਨੀ ਉੱਥੇ ਦੀ ਉੱਥੇ,
0: ਐਗਜੈਕਟਲੀ ਉਹੀ ਹੋ ਰਿਹਾ ਖਾਕ ਸਾਹਿਬ ਜੀ, ਜੋ ਕੁਛ ਇੱਥੇ ਅਮਰੀਕਾ ਦੇ ਵਿੱਚ ਹੋਇਆ ਸੀ ਜਦੋਂ ਕੋਲੰਬਸ ਆਇਆ 1498 ਚ ਆਇਆ ਇੱਥੇ, ਉਸ ਤੋਂ ਬਾਅਦ ਯੂਰੋਪੀਅਨ ਨੇ ਆ ਕੇ ਇੱਥੇ ਦੇ ਸਾਰੇ ਲੋਕ ਖਤਮ ਕਰ ਦਿੱਤੇ, ਉਹੀ ਕੁਛ ਉਹ ਕਰ ਰਹੇ ਆ, ਉਹੀ ਕੁਛ ਉੱਥੇ ਹੋ ਰਿਹਾ ਇਜ਼ਰਾਇਲ ਦੇ ਕੋਲ ਕਰ ਰਹੇ, ਉਹ ਅਰਬਾਂ ਦੀ ਧਰਤੀ ਖੋ ਕੇ ਉਹ ਆਪਣਾ ਉੱਥੇ ਬਣਾਉਣਾ ਚਾਹੁੰਦਾ, ਫਿਰ ਹੌਲੀ ਹੌਲੀ ਉਹਨਾਂ ਨੂੰ ਹਥਿਆਰ ਨੀ ਬਣਾਉਣ ਦੇਣੇ ਕਿਸੇ ਦੇ ਉੱਤੇ, ਕੁਛ ਲਾਇਆ ਅੱਜ ਦਾ ਹੁਣ ਉਹ ਜਿਹੜਾ ਕਟਰ ਵਗੈਰਾ ਜਾਂ ਉੱਥੇ ਅਮਰੀਕਾ ਦੇ ਬੇਸ ਆ, ਉਹ ਬੇਸਿਕਲੀ ਹੈ ਤਾਂ ਉਹ ਇਜ਼ਰਾਇਲ ਦੇ ਹੀ ਆ। ਬਿਲਕੁਲ ਬਿਲਕੁਲ ਖਾਕ ਸਾਹਿਬ ਜੀ, ਉਹ ਜਿਹੜੀ UNO ਆ ਉਹ ਸਭ ਕੁਛ ਆ ਜਿਹੜੀ ਉਹਨਾਂ ਦੇ, ਜਿਸ ਕੀ ਲਾਠੀ ਉਸ ਕੀ ਬਹਿਸ, ਉਹ ਸਾਰਾ ਕੁਛ ਇਹਨਾਂ ਦੇ ਹੀ ਹੱਕ ਦੇ ਵਿੱਚ ਆ, ਹੈ ਹੀ ਇਹਨਾਂ ਦੀ ਆ। ਹਾਂਜੀ, ਉਹ ਹੈ ਹੀ ਜਿਹੜੇ ਪਾਵਰਫੁਲ ਬੰਦੇ ਆ ਜਿਹੜੇ ਅਮਰੀਕਾ ਤੇ ਰਾਜ ਕਰਦੇ ਆ ਜਿਹੜੇ, ਉਹ ਉਹਨਾਂ ਦੀ ਆ, ਉਹ ਸਾਰਾ ਕੁਛ ਉਹਨਾਂ ਨੇ ਉਹਨਾਂ ਦੇ ਹੱਕ ਚ ਕਹਿਣਾ। ਸਦਮ ਹੁਸੈਨ ਹੁਣਿਆਂ ਨੂੰ ਚੱਕ ਕੇ ਉੱਥੇ ਲਿਜਾ ਕੇ ਫਾਂਸੀ ਦੇ ਦਿੱਤੀ, ਉਹ ਲੀਬੀਆ ਵਾਲੇ ਨੂੰ ਮਰਵਾ ਤਾ, ਤੇ ਜਿਹੜੇ ਇੱਥੇ ਟਰੰਪ ਵਰਗੇ ਉਹ ਸਾਰੀ ਦੁਨੀਆਂ ਨੂੰ ਜਾ ਕੇ ਲੁੱਟਦੇ ਆ, ਮਾਰਦੇ, ਔਰ ਪਤਾ ਵੀ ਨੀ ਜੋ ਕੁਛ ਉੱਥੇ ਅਫਰੀਕਨ ਕੰਟਰੀਆਂ ਦੇ ਵਿੱਚ ਦੇਖੋ ਕੀ ਹੋ ਰਿਹਾ, ਅਫਰੀਕਨ ਕੰਟਰੀਆਂ ਦੇ ਵਿੱਚ ਕੀ, ਉਹਨਾਂ ਨੂੰ ਵੀ ਉਹਨਾਂ ਦੀ ਜਨਰੇਸ਼ਨ ਆ ਜਿਹੜੀਆਂ ਪੀੜੀਆਂ ਖਤਮ ਕਰਕੇ ਉੱਥੇ ਜਾ ਕੇ ਆਪਣੇ ਵਸਣ ਦਾ ਉਹ ਸਾਰੀ ਪਲਾਨ ਉਹੀ ਆ। ਹਾਂਜੀ, ਤੇ ਉਹ ਫਿਰ ਜਿੰਨਾ ਚਿਰ ਹੁਣ ਇੱਕ ਆਪਾਂ ਅੱਗੇ ਜਾ ਕੇ ਹੋਰ ਵੀ ਖਬਰ ਕਰ ਰਹੀ ਹੈ, ਉਹ ਵੀ ਦੇਖਿਓ ਕੀ ਹੋ ਰਿਹਾ, ਉਹ ਆਪਾਂ ਡਿਸਕਸ ਕਰਾਂ।
1: ਛੋਟੀਆਂ ਕਰ ਲੋ ਨਾ।
0: ਹਾਂਜੀ, ਤੇ ਹੁਣ ਖਾਕ ਸਾਹਿਬ ਜੀ, ਟਰੰਪ ਸਾਹਿਬ ਹੈਗੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਪੋਸਟ ਪਾਈ ਆ, ਉਹਦੇ ਵਿੱਚ ਇਰਾਨ ਨਾਲ ਸਹਿਮਤ ਨਹੀਂ ਹੈ, ਉਹ ਕਹਿੰਦੇ ਅਸੀਂ ਤੇ, ਪਰ ਉੱਥੇ ਉਹ ਹੁਣ ਫੇਰ ਟੀਮ ਭੇਜੀ ਆ ਤਿੰਨਾਂ ਦੀ, ਜਿਹਦੇ ਵਿੱਚੋਂ ਖਾਕ ਸਾਹਿਬ ਜੀ ਇੱਕ ਉਹ ਜੇਡੀ ਵੈਂਸ ਆ, ਤੇ ਇੱਕ ਜੈਰਡ ਕੁਸ਼ਨਰ ਆ, ਤੇ ਦੂਸਰਾ ਉਹ ਵਿਟਕੋਫ ਆ, ਉਹ ਜਿਹੜੇ ਦੋਨੇ ਹੀ ਆ ਕੁਸ਼ਨਰ ਤੇ ਉਹ ਆਪਣੇ ਵਿਟਕੋਫ ਆ, ਉਹ ਦੋਨੇ ਯਹੂਦੀ ਆ। ਸੋ ਜਿੱਥੇ ਵੀ ਫੈਸਲਾ ਕਰਨ ਉਹ ਇਰਾਨ ਦੇ ਨਾਲ ਭੇਜਦੇ ਆ, ਉਹੀ ਜਾਂਦੇ ਆ। ਸੋ ਉੱਥੇ ਹੁਣ ਆਪਾਂ ਨੂੰ ਪਤਾ ਹੀ ਆ ਵੀ ਹੋਣਾ ਕੀ ਆ, ਉਹਨਾਂ ਨੇ ਇਜ਼ਰਾਇਲ ਦੇ ਹੱਕ ਦੇ ਵਿੱਚ ਮੰਗਣੇ ਆ ਉਹਨਾਂ ਤੋਂ, ਤੇ ਆਹ ਤੁਸੀਂ ਕਰ ਦਿਓ, ਉਹਨਾਂ ਨੇ ਦੇਣੇ ਨੀ ਇਰਾਨ ਨੇ, ਤੇ ਉੱਥੇ ਫੇਰ ਰੌਲਾ ਪੈਣਾ। ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ ਜਿਹੜੀ ਉੱਥੇ ਪੈਦਾ ਹੋਈ ਆ। ਤੇ ਅਗਲੀ ਜਿਹੜੀ ਖਬਰ ਹੈਗੀ ਆ ਸਾਥ ਸਾਹਿਬ ਜੀ, ਉਹ 2024 ਦੀ ਚੋਣ ਨੂੰ 2 ਸਾਲ ਹੋ ਗਏ ਆ ਦੇਖੋ, ਪਰ ਉਦੋਂ ਦੀ ਜਿਹੜੀ ਉੱਥੋਂ ਜਿਹੜਾ ਹੈਗਾ ਸਟੇਟ ਆ, ਉਹ ਉੱਥੋਂ ਦੀ ਜਿਹੜੀ ਵੇਨ ਕਾਉਂਟੀ ਆ, ਉਹਦੇ ਖਾਕ ਸਾਹਿਬ ਜੀ ਵੋਟਾਂ ਦਾ ਅਜੇ ਵੀ ਰੌਲਾ ਪੈ ਰਿਹਾ ਆ, ਤੇ ਇਹ ਖਤਮ ਨਹੀਂ ਹੋਣਾ। ਤੇ ਹੁਣ ਕੀ ਆ ਕੇ ਜਿਹੜੇ ਅਸਿਸਟੈਂਟ ਜਨਰਲ ਸੈਕਟਰੀ ਆ ਹੈਗੇ ਆ, ਹਰਮੀਤ ਢਿੱਲੋਂ ਉਹਨਾਂ ਦਾ ਨਾਂ ਆ, ਉਹਨਾਂ ਵੱਲੋਂ ਖਾਕ ਸਾਹਿਬ ਜੀ ਵੇਨ ਕਾਉਂਟੀ ਆ ਜਿਹੜੀ ਉਹਦੇ ਕਾਉਂਟੀ ਕਲਰਕ ਜਿਹੜੀ ਆ ਕੈਥੀ ਗੈਰਟ ਉਹਦਾ ਨਾਂ ਹੈਗਾ ਉਹਨੂੰ ਪਿਛਲੀ ਚੋਣ ਜਿਹੜੀ ਹੋਈ ਸੀ 2024 ਦੇ ਵਿਚ ਉਦੋਂ ਦੇ ਜਿਹੜੇ ਖਾਕ ਸਾਹਿਬ ਜੀ ਬੈਲਟ ਹੁੰਦੇ ਆ ਨਾ ਬੈਲਟ ਜਿਹੜੇ ਆਪਾਂ ਭਰ ਕੇ ਵੋਟ ਪਾਈ ਦੀ ਜਿਹਦੇ ਉੱਤੇ ਉਹ ਤੇ ਉਹਨਾਂ ਦੇ ਜਿਹੜੇ ਲਿਫਾਫੇ ਜਿਹੜੇ ਬਾਈ ਮੇਲ ਲੋਕ ਭੇਜਦੇ ਆ ਉਹ ਲਿਫਾਫੇ ਦੇ ਵਿਚ ਜਿਹੜੀ ਹੁੰਦੀ ਆ ਉਹ ਵੀ ਕਹਿੰਦੇ ਸਾਨੂੰ ਨਾਲ ਪ੍ਰੋਡਿਊਸ ਕਰਕੇ ਸਾਨੂੰ ਭੇਜੋ ਉਹ ਉਹਨਾਂ ਦੀ ਮੰਗ ਉਹਨਾਂ ਨੇ ਕੀਤੀ ਆ ਤੇ ਇਹ ਸਿੱਖੀ ਆ ਜਿਹੜੀ ਇਹਦੇ ਵਿਚ ਮਿਸਟਰ ਢਿੱਲੋਂ ਸਾਹਿਬ ਜਿਹੜੇ ਹੈਗੇ ਆ ਉਹਨਾਂ ਵੱਲੋਂ 2024 ਦੇ ਬੈਰਕਸ ਅਤੇ ਲਿਫਾਫੇ ਫੈਡਰਲ ਗੌਰਮੈਂਟ ਨੂੰ ਭੇਜਣ ਦੀ ਮੰਗ ਕੀਤੀ ਗਈ ਆ ਤੇ ਜਿਹਨੇ ਰਿਪਬਲਿਕਨ ਜਿਹੜੀ ਪਾਰਟੀ ਹੈਗੀ ਆ ਇਹ ਪਤਾ ਲਗਾਉਣਾ ਚਾਹੁੰਦੇ ਆ ਕਿ ਇਹ ਵਾਕਿਆ ਜਿਹੜੇ ਡੈਮੋਕ੍ਰੇਟ ਆ ਉਹ ਤੋਂ ਜਿੱਤੇ ਸੀਗੇ ਕਿ ਨਾ ਇਹਦੇ ਵਿਚ ਹੇਰਾਫੇਰੀ ਹੋਈ ਆ ਹੁਣ ਦੇਖੋ 2 ਸਾਲ ਲੰਘ ਵੀ ਗਏ ਆ ਤੇ ਹਜੇ ਤੀਕਰ ਵੀ ਉਹ ਜਿਹੜਾ ਮਸਲਾ ਉਸੇ ਤਰ੍ਹਾਂ ਹੈਗਾ ਹਾਂਜੀ ਹਾਂਜੀ ਤੇ ਅਗਲੀ ਖਬਰ ਜਿਹੜੀ ਆਪਣੇ ਕੋਲ ਖਾਕਸਾ ਦੀ ਹੈਗੀ ਆ ਉਹ ਹੈਗੀ ਆ ਆਪਣੇ ਕੋਲ ਜਿਹੜੀ ਆ 2 ਭਾਰਤੀ ਝੰਡੇ ਵਾਲੇ ਸਮੁੰਦਰੀ ਜਹਾਜ਼ ਜਿਹੜੇ ਸੀਗੇ ਉਹ ਕੱਚੇ ਤੇਲ ਨਾਲ ਲੱਦੇ ਹੋਏ ਸਟਰੇਟ ਆਫ ਹਰਮੁਜ਼ ਦੇ ਵਿਚੋਂ ਦੀ ਲੰਘ ਰਹੇ ਸੀ ਜਿਨ੍ਹਾਂ ਦੇ ਉਪਰ ਇਰਾਨ ਦੇ ਫੌਜੀਆਂ ਦੁਆਰਾ ਹਮਲੇ ਕੀਤੇ ਗਏ ਆ ਭਾਰਤ ਦੀ ਜਿਹੜੀ ਆ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੁੰਦੀ ਆ ਉਹਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਆ ਹਾਂ ਇਹ ਇਸ ਤਰ੍ਹਾਂ ਹੋਇਆ ਤੇ ਇਰਾਨ ਦੇ ਅੰਬੈਸਡਰ ਨੂੰ ਜਿਨ੍ਹਾਂ ਦਾ ਨਾਂ ਹੈਗਾ ਮੁਹੰਮਦ ਫਲਾਰੀ ਉਹਨਾਂ ਦਾ ਨਾਂ ਆ ਤੇ ਉਹਨਾਂ ਨੂੰ ਫਿਰ ਜਿਹੜੀ ਫੋਰਨ ਸੈਕਰਟਰੀ ਵਿਕਰਮ ਮਿਸਰੀ ਉਹਨਾਂ ਦਾ ਨਾਂ ਆ ਉਹਨਾਂ ਦੁਆਰਾ ਉਹਨਾਂ ਨੂੰ ਉੱਥੇ ਸੱਦਿਆ ਗਿਆ ਸੀਗਾ ਤੇ ਉਹਨਾਂ ਨੇ ਆਪਣੀ ਚਿੰਤਾ ਪ੍ਰਗਟ ਉਹਨਾਂ ਦੇ ਨਾਲ ਕੀਤੀ ਤੇ ਮਿਸਰੀ ਦੁਆਰਾ ਇਰਾਨੀ ਅੰਬੈਸਡਰ ਨੂੰ ਤਕਰੀਰ ਕੀਤੀ ਗਈ ਕਿ ਉਹਦੀ ਸੁਨੇਹਾ ਜਿਹੜਾ ਹੈ ਛੇਤੀ ਤੋਂ ਛੇਤੀ ਆਪਣੀ ਗੌਰਮੈਂਟ ਨੂੰ ਦੇ ਦੇਣ ਤਾਂ ਕਿ ਉਹ ਜਿਹੜਾ ਮਸਲਾ ਆ ਉਹ ਸੁਲਝਾਇਆ ਜਾ ਸਕੇ ਤੇ ਇਹ ਸੀ ਇੰਡੀਆ ਦੀ ਖ਼ਬਰ ਤੇ ਅਗਲੀ ਖ਼ਬਰ ਕੱਖ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਰੂਸ ਦੀ ਇੱਕ ਉਹ ਜਿਹੜੀਆਂ ਬਲੌਗਰ ਵਗੈਰਾ ਹੁੰਦੀਆਂ ਨਾ ਤੇ ਉਹਨੇ ਕੱਖ ਸਾਹਿਬ ਜੀ ਨਾਂ ਉਹਦਾ ਹੈਗਾ ਵਿਕਟੋਰੀਆ ਬੋਨੀਆ ਤੇ ਉਹ ਬਲੌਗਰ ਹੈਗੀ ਆ ਤੇ ਉਹਦਾ ਜਿਹੜੇ ਉਹ ਖ਼ਬਰ ਜਿੱਥੋਂ ਮੈਂ ਪੜ੍ਹੀ ਆ ਉਹਦੇ ਉੱਤੇ ਜੇ ਤੁਸੀਂ ਉਹਦੇ ਕੱਪੜੇ ਦੇਖੋਗੇ ਤਾਂ ਉਹਦੇ ਤੋਂ ਤਾਂ ਸਾਫ਼ ਪਤਾ ਲੱਗਦਾ ਪਈ ਗੱਲ ਉਹਦੀ ਮੰਨੀ ਆ ਲੋਕਾਂ ਨੇ ਤੇ ਕਿਉਂਕਿ ਜੋ ਕੁਛ ਉਹਨੇ ਪਾਇਆ ਉਹ ਅੱਧ ਨੰਗੀ ਹੈਗੀ ਆ ਤੇ ਉਹ ਫਿਰ ਤੁਹਾਨੂੰ ਪਤਾ ਜਦੋਂ ਇਸ ਤਰ੍ਹਾਂ ਦੀਆਂ ਔਰਤਾਂ ਮੂਹਰੇ ਆਉਂਦੀਆਂ ਫਿਰ ਉਹ ਪਰਜਾ ਜਿਹੜੀ ਆ ਉਹਨੂੰ ਦੇਖਦੀ ਆ ਤੇ ਉਹਦੀ ਆਪਾਂ ਗੱਲ ਕਰਨ ਲੱਗੇ ਆ ਤੇ ਉਹ ਖਾਕ ਸਾਹਿਬ ਜੀ ਉਹਦੇ ਦੁਆਰਾ ਸੁਨੇਹਾ ਜਿਹਦੇ ਵਿਚ ਉਹਨੇ ਪਿਊਟਨ ਦੇ ਬਾਰੇ ਵਿਚ ਟਿੱਪਣੀ ਕਰਦੀ ਨੇ ਕਿਹਾ ਆ ਕਿ ਲੋਕ ਤੇਰੇ ਕੋਲੋਂ ਡਰਦੇ ਆ ਕਲਾਕਾਰ ਤੇਰੇ ਕੋਲੋਂ ਡਰਦੇ ਆ ਗਵਰਨਰ ਤੇਰੇ ਕੋਲੋਂ ਡਰਦੇ ਆ ਤੇ ਇਸ ਵੀਡੀਓ ਨੂੰ ਉਹਨੇ ਇੰਸਟਾਗ੍ਰਾਮ ਤੇ ਬਣਾ ਕੇ ਖਾਕ ਸਾਹਿਬ ਜੀ 18 ਮਿੰਟ ਦੀ ਵੀਡੀਓ ਉਹਨੇ ਪਾ ਦਿੱਤੀ ਤੇ ਉਹ ਜਦੋਂ ਪੋਸਟ ਹੋ ਗਈ ਤੇ ਉਹਨੂੰ ਖਾਕ ਸਾਹਿਬ ਜੀ 26 ਮਿਲੀਅਨ ਵਿਊ ਮਿਲੇ ਤੇ 1.3 ਮਿਲੀਅਨ ਲਾਈਕ
1: ਉਹਨੂੰ ਤੇ ਲੱਖਾਂ ਡਾਲਰ ਤੇ ਯੂਟਿਊਬ ਨੇ ਦੇ
0: ਦੇਣਾ ਹਾਂਜੀ ਅੱਛਾ ਇਹ ਜਿਹੜੀ ਔਰਤ ਹੈਗੀ ਆ ਇਹ 206 ਵਿਚ ਰੂਸ ਪ੍ਰਸਿੱਧ ਹੋਈ ਸੀਗੀ ਤੇ ਉਹ ਰੂਸ ਵਿਚ ਬੱਚਾ ਜਿਹੜਾ ਉਹਦਾ ਨਾਂ ਜਾਣਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਮਤਲਬ ਐਕਟਰ ਆਪਣੇ ਹੁੰਦੇ ਇੰਡੀਆ ਦੇ ਤੁਹਾਨੂੰ ਪਤਾ ਵੀ ਉਹ ਸਾਰੇ ਇਸੇ ਤਰ੍ਹਾਂ ਦੀ ਉਹਦੀ ਹੈਗੀ ਸੀ ਗੱਲਬਾਤ ਤੇ ਉਹਨੇ ਪਿਊਟਨ ਦੇ ਜਿਹੜੇ ਪੋਲ ਸੀਗੇ ਖਾਕ ਸਾਹਿਬ ਜੀ ਉਹ ਪਿਛਲੇ 6 ਹਫ਼ਤਿਆਂ ਤੋਂ ਲਗਾਤਾਰ ਜਿਹੜੇ ਥੱਲੇ ਨੂੰ ਜਾ ਰਹੇ ਆ ਉਹਦੇ ਵੀਡੀਓ ਪਾਉਣ ਕਾਰਨ ਤੇ ਇਹ ਜਿਹੜੀ ਵਿਕਟੋਰੀਆ ਬੋਨੀਆ ਹੈਗੀ ਆ ਇਹਨੇ ਖਾਕ ਸਾਹਿਬ ਜੀ ਹੋਰ ਮੁੱਦੇ ਵੀ ਸਾਹਮਣੇ ਲਿਆਂਦੇ ਆ ਜਿਨ੍ਹਾਂ ਵਿਚ ਕਿਹਾ ਕਿ ਦਾਗਿਸਤਾਨ ਇੱਕ ਉੱਥੇ ਦਾ ਖਾਕ ਸਾਹਿਬ ਜੀ ਰੂਸ ਦੀ ਇਹ ਬੜੀ ਮਸ਼ਹੂਰ ਜਗ੍ਹਾ ਆ ਉਹ ਮੇਰਾ ਦਾਗਿਸਤਾਨ ਇੱਕ ਉੱਥੇ ਦੇ ਰਾਈਟਰ ਸੀਗਾ ਬਹੁਤ ਪੁਰਾਣੇ ਜਮੇ ਦੀ ਗੱਲ ਆ ਉਹਨੇ ਲਿਖਿਆ ਸੀਗਾ ਜਿਹੜੇ ਲੋਕ ਕਾਮਰੇਡ ਰਹੇ ਆ ਉਹਨਾਂ ਨੂੰ ਇਹਦੇ ਬਾਰੇ ਪੂਰਾ ਪਤਾ ਆ ਕਿ ਦਾਗਿਸਤਾਨ ਦੀ ਕੀ ਕਹਾਣੀ ਆ ਤੇ ਉਹਨੇ ਖਾਕ ਸਾਹਿਬ ਜੀ ਉੱਥੇ ਦੇ ਬਾਰੇ ਚ ਉਹਨੇ ਗੱਲ ਕੀਤੀ ਆ ਇਸ ਜਿਹੜੀ ਹੈਗੀ ਔਰਤ ਕਿ ਉੱਥੇ ਜਿਹੜਾ ਹੈਗਾ ਆਪਣੇ
1: ਡੇਢ ਰਹਿ ਗਿਆ ਗੱਲ ਦਾ ਮਜ਼ਾ ਤਾਂ ਆਉਂਦਾ ਜੀ ਗੱਲ ਨਿਬੜ ਜਾ
0: ਹਾਂਜੀ ਤੇ ਫੇਰ ਉਹਨੇ ਕਿਹਾ ਕਿ ਲਾਈਵ ਸਟਾਕ ਤੇ ਸਾਇਬੇਰੀਆ ਵਿਚ ਦੇ ਉਹ ਸਾਰਾ ਕੁਛ ਉਹਨੇ ਜਿਹੜਾ ਦੱਸਿਆ ਆ ਜਿਹਦੇ ਕਾਰਨ ਪੁਟਿਨ ਸਾਹਿਬ ਦੇ ਜਿਹੜੇ ਉਹ ਪੋਲ ਆ ਉਹ ਥੱਲੇ ਜਾਣੇ ਸ਼ੁਰੂ ਹੋ ਗਿਆ ਜਿਹਦੇ ਨਾਲ ਥੋੜੀ ਫਿਕਰਮੰਦੀ ਵਾਲੀ ਗੱਲ ਹੈਗੀ ਆ ਤੇ ਚਲੋ ਕੋਈ ਨੀ ਦੇਖਦੇ ਆ ਤੇ ਅਗਲੀ ਖਬਰ ਆ ਜੀ
1: ਸਾਹਿਬ ਅਗਲੀ ਖਬਰ ਆਪਣੇ ਕੋਲ ਹੋਣੀ ਨਹੀਂ ਤੇ ਮੈਂ ਆਪਾਂ ਇੱਕ ਮਿੰਟ ਰਹਿ ਗਿਆ ਆਪਾਂ ਇਹ ਚ ਗੱਲ ਕਰ ਲੈਂਦੇ ਆ ਉਹਦਾ ਵਿਚਾਰੀ ਦਾ ਕੀ ਬਣੇਗਾ ਜੀ ਫਿਰ ਉੱਥੇ ਉਹਨੂੰ ਮਾਰ ਮੂਰ ਨਾ ਦਿੱਤਾ ਜਾਵੇ ਜਿਹੜੀ ਜਨਾਨੀ ਨੇ ਲਿਖਿਆ ਵਾ
0: ਨਹੀਂ ਉਹ ਰੂਮ ਚ ਨੀ ਹੈਗੀ ਬਾਹਰ ਰਹਿੰਦੀ ਆ ਰਹਿੰਦੀ ਬਾਹਰ ਆ
1: ਫੇਰ ਤਾਂ ਬੰਦਾ ਜ਼ੁਰਤ ਕਰ ਸਕਦਾ
0: ਹਾਂਜੀ ਹਾਂਜੀ ਹਾਂਜੀ ਉਹ ਰਹਿੰਦੀ ਬਾਹਰ ਆ
1: ਉੱਥੇ ਬਹਿ ਕੇ ਕਰਨੀ ਕੋਈ ਸੌਖਾ ਕੰਮ ਤਾਂ ਨਹੀਂ ਹੈਗਾ ਕਿਉਂਕਿ ਸਰਕਾਰਾਂ ਥੋੜੇ ਹੁੰਦੀਆਂ ਇਸ ਹੁਣ ਪੁੱਤਰ ਨੇ ਵੀ ਧੱਕੇ ਨੇ ਸੰਭਾਲਿਆ ਨਾ ਸਾਰਾ ਕੁਝ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਭਾਵੇਂ ਵੋਟਾਂ ਪੈਣੀਆਂ ਆ ਪਰ ਫਿਰ ਵੀ ਉਹ
1: ਥੈਂਕ ਯੂ ਜੀ। ਲੋ ਜੀ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਤੇ ਉਹਨਾਂ ਦਾ ਵੀ ਵੈਲਕਮ ਜੀ ਆਇਆਂ ਨੂੰ। ਮੈਂ ਫਿਰ ਬੇਨਤੀ ਕਰ ਦਿੰਦਾ ਕਿ ਡਾਕਟਰ ਸਾਹਿਬ ਬਹੁਤ ਵੱਡੀਆਂ ਜਾਣਕਾਰੀਆਂ ਸਾਡੇ ਤੱਕ ਲੈ ਕੇ ਪਹੁੰਚਦੇ ਆ ਹਮੇਸ਼ਾ ਦੀ ਤਰ੍ਹਾਂ, ਔਰ ਇਹ ਸਰੀਰ ਦੇ ਸੰਬੰਧੀ ਜਾਣਕਾਰੀਆਂ ਇੰਨੀਆਂ ਗੂੜੀਆਂ ਤੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਜਦੋਂ ਉਹ ਕੱਲੀ ਕੱਲੀ ਹੱਡੀ ਕੱਲੀ ਕੱਲੀ ਨਾੜ ਸਰੀਰ ਦੇ ਵਿੱਚ ਕਿੱਥੇ ਕੀ ਕੰਮ ਕਰਦਾ ਉਹਦੇ ਬਾਰੇ ਜਾਣਕਾਰੀਆਂ ਦਿੰਦੇ ਨਾ, ਤੇ ਬਿਲੀਵ ਕਰੋ ਕਿ ਜੇ ਤੁਸੀਂ ਇਹ ਸਾਰੇ ਪ੍ਰੋਗਰਾਮ ਸੁਣ ਲਓ ਔਰ ਤੁਹਾਨੂੰ ਡਾਕਟਰਾਂ ਕੋਲ ਜਾਣ ਦੀ ਲੋੜ ਹੀ ਨਾ ਪਵੇ। ਬੜੇ ਜ਼ਰੂਰੀ ਹੈ, ਸੁਣਿਆ ਕਰੋ ਇਹ ਪ੍ਰੋਗਰਾਮ, ਬੜੇ ਇੰਪੋਰਟੈਂਟ ਲੈਕਚਰ ਹੁੰਦਾ ਡਾਕਟਰ ਸਾਹਿਬ ਦਾ, ਕੋਈ ਉਹਨਾਂ ਦਾ ਮਫਾਦ ਨਹੀਂ ਹੈ ਕੋਈ ਕੁਛ ਨਹੀਂ, ਬਸ ਉਹਦੇ ਤਿੰਨ ਤਿੰਨ ਸ਼ੋਅ ਰੋਜ਼ ਕਰਦੇ। ਉਹ ਕਹਿੰਦੇ ਆ ਕਿ ਬਈ ਜਿੰਨੀ ਕੁ ਜ਼ਿੰਦਗੀ ਬਚੀ ਹੈ ਉਹ ਮੈਂ ਲੋਕਾਂ ਦੇ ਆਪਣੇ ਲੋਕਾਂ ਦੇ ਜਿਹੜੀ ਹੈ ਉਹਨਾਂ ਨੂੰ ਦੇ ਜਾਵਾਂ। ਸੋ ਬੜੀ ਮਿਹਰਬਾਨੀ ਇਹਨਾਂ ਦੀ, ਬਹੁਤ ਧੰਨਵਾਦ ਇਹਨਾਂ ਦਾ ਜਿਹੜਾ ਇੰਨਾ ਹੀ ਮਿਹਨਤ ਕਰਕੇ ਪ੍ਰੋਗਰਾਮਾਂ ਨੂੰ ਕਰਦੇ ਆ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ
0: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਜੀ। ਸੋ ਮੈਂ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਤੇ ਅੱਜ ਦਾ ਪ੍ਰੋਗਰਾਮ ਸਾਡਾ ਪੰਜਾਬੀ ਚ ਹੋਏਗਾ ਔਰ ਇਹਦੇ ਨਾਲ ਦੇ ਬਾਕੀ ਸਾਰੇ ਪ੍ਰੋਗਰਾਮ ਅੰਗਰੇਜ਼ੀ ਤੇ ਹਿੰਦੀ ਦੇ ਵਿਚ ਹੋ ਚੁੱਕੇ ਆ। ਅਸੀਂ ਮੁੱਢਲੇ ਤੌਰ ਤੇ ਛਾਤੀ ਦੇ ਵਿਚ ਹੋਣ ਵਾਲੀਆਂ ਜਿੰਨੀਆਂ ਵੀ ਪ੍ਰੋਬਲਮਸ ਨੇ ਤੇ ਉਹਨਾਂ ਦੀਆਂ ਜਿਹੜੀਆਂ ਬਾਹਰ ਸਾਨੂੰ ਨਿਸ਼ਾਨੀਆਂ ਦਿਖਾਈ ਦਿੰਦੀਆਂ ਨੇ ਉਹਨਾਂ ਬਾਰੇ ਮੋਟੇ ਤੌਰ ਤੇ ਸਾਰੀਆਂ ਗੱਲਾਂ ਦਾ ਵਿਸਥਾਰ ਅਸੀਂ ਦੇ ਚੁੱਕੇ ਹਾਂ ਤੇ ਹੁਣ ਅਸੀਂ ਖਾਸ ਤੌਰ ਤੇ ਪਾਰਟੀਕੁਲਰ ਗੱਲਾਂ ਵਾਸਤੇ, ਪਾਰਟੀਕੁਲਰ ਦਾ ਮਤਲਬ ਇਹ ਆ ਕਿ ਹੁਣ ਅਸੀਂ ਇਹ ਜਾਣ ਲਿਆ ਹੈ ਵੀ ਸਾਡੀ ਛਾਤੀ ਦੇ ਵਿਚ ਅੰਗ ਕਿਹੜੇ ਕਿਹੜੇ ਹਨ ਔਰ ਜੇ ਉਹਨਾਂ ਅੰਗਾਂ ਵਿਚੋਂ ਕਿਹੜੇ ਅੰਗ ਦੇ ਵਿਚ ਕੋਈ ਨੁਕਸ ਪੈ ਜਾਵੇ ਤੇ ਸਾਨੂੰ ਬਾਹਰ ਨਿਸ਼ਾਨੀਆਂ ਕੀ ਦਿਖਾਈ ਦੇਣਗੀਆਂ। ਇਹਨੂੰ ਅਸੀਂ ਕਹਿੰਦੇ ਹਾਂ ਡਿਫਰੈਂਸ਼ੀਅਲ ਡਾਇਗਨੋਸਿਸ ਕਿ ਵੱਖਰੇ ਕਰਕੇ ਵੇਖਣਾ। ਹੁਣ ਦਰਦ ਤਾਂ ਹੁੰਦੀ ਹੈ, ਛਾਤੀ ਚ ਦਰਦ ਹੁੰਦੀ ਹੈ, ਹੁਣ ਛਾਤੀ ਦਰਦ ਕਿਉਂ ਹੋ ਰਹੀ ਹੈ? ਸੋ ਸਾਹ ਔਖਾ ਹੋ ਰਿਹਾ ਆ, ਹੁਣ ਸਾਹ ਫੇਫੜਿਆਂ ਦੇ ਕਰਕੇ ਔਖਾ ਹੋ ਰਿਹਾ ਕਿ ਉਹਦਾ ਕੋਈ ਹੋਰ ਮਕਸਦ ਵੀ ਹੋ ਸਕਦਾ ਹੈਗਾ। ਇਸ ਤਰ੍ਹਾਂ ਕਰਕੇ ਜਿੰਨੇ ਵੀ ਸਿਮਟਮ, ਜਿਸ ਤਰ੍ਹਾਂ ਮੈਂ ਫਿਰ ਦੁਬਾਰਾ ਦੇਖੋਗੇ ਮਾਮੂਲੀ ਜੀ ਗੱਲ ਹੈ, ਕੁਛ ਲਫ਼ਜ਼ਾਂ ਦੇ ਵਿਚ ਮੈਂ ਉਹ ਦੁਹਰਾ ਰਿਹਾ ਵੀ ਅਸੀਂ ਇਹ ਕਿਹਾ ਸੀ ਵੀ ਜਦੋਂ ਵੀ ਛਾਤੀ ਚ ਨੁਕਸ ਪੈ ਜਾਵੇ ਨਾ, ਪਹਿਲੀਆਂ ਨਿਸ਼ਾਨੀਆਂ ਜਿਹੜੀਆਂ ਹੁੰਦੀਆਂ ਨੇ ਉਹ ਦਰਦ ਹੁੰਦੀ ਹੈ। ਦਰਦ ਇੱਕ ਛੋਟੇ ਤੋਂ ਛੋਟਾ ਲਫ਼ਜ਼ ਹੈ ਸਾਡਾ ਬਿਮਾਰੀ ਨੂੰ ਬਿਆਨ ਕਰਨ ਦਾ, ਫਿਰ ਇਸ ਦਰਦ ਦਾ ਐਕਸਪਲੇਨੇਸ਼ਨ ਹੁੰਦਾ ਹੈ ਇਹ ਦਰਦ ਕਿਉਂ ਹੋ ਰਿਹਾ, ਕਦੋਂ ਹੁੰਦਾ, ਕਿਵੇਂ ਹੁੰਦਾ, ਕਿੱਧਰ ਨੂੰ ਜਾਂਦਾ, ਰੇਡੀਏਟ ਕੀ ਕਰਦਾ ਹੈ, ਇਹ ਸਾਰੀਆਂ ਗੱਲਾਂ। ਇਹ ਅੱਗੇ ਉਸ ਦਾ ਬਿਆਨ ਹੁੰਦਾ ਹੈ ਵੀ ਉਹ ਦਰਦ ਕਿਵੇਂ ਦਾ ਹੈਗਾ ਤੇ ਕਿਹੜੇ ਗੱਲ ਕਰਕੇ ਹੋ ਰਿਹਾ ਹੋਊਗਾ। ਪਰ ਸਧਾਰਨ ਤੌਰ ਤੇ ਆਪਾਂ ਇਹ ਗੱਲ ਕਹੀ ਸੀ ਵੀ ਦਰਦ ਹੋਵੇ ਇਹ ਪਹਿਲੀ ਗੱਲ ਆ, ਦੂਸਰਾ ਛਾਤੀ ਚ ਪ੍ਰੈਸ਼ਰ ਮਹਿਸੂਸ ਹੋਵੇ, ਦੂਜੀ ਗੱਲ ਆ ਟਾਈਟਨੈਸ ਹੋਵੇ, ਭਾਰਾ ਪਾਣੀ ਕੋ ਗਿਆ ਅੰਦਰੋਂ ਪੂਰੀ ਚੀਜ਼ ਭਰਿਆ ਹੋਵੇ ਤੇ ਫਿਰ ਛਾਤੀ ਤਾਂ ਪਸਲੀਆਂ ਚ ਬੰਨੀ ਹੋਈ ਹੈ ਨਾ ਤੇ ਪਸਲੀਆਂ ਤਾਂ ਟਾਈਟ ਹੋ ਜਾਣਗੀਆਂ, ਢਿੱਡ ਵਾਂਗੂ ਬਹੁਤ ਜ਼ਿਆਦਾ ਫੈਲ ਨਹੀਂ ਨਾ ਸਕਦਾ, ਤੇ ਇਸ ਤਰ੍ਹਾਂ ਕਰਕੇ ਟਾਈਟਨੈਸ ਹੋਏਗੀ। ਸ਼ਾਰਟਨੈਸ ਆਫ ਬ੍ਰੈਥ ਦੀ ਗੱਲ ਮੈਂ ਕਰਕੇ ਕਰੀ ਸੀ ਵੀ ਸਾਹ ਔਖਾ ਹੋਣਾ, ਸਾਹ ਔਖਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਕਈ ਵੇਰਾਂ ਲੱਤਾਂ ਜਾਂ ਬਾਹਾਂ ਦੇ ਉੱਪਰ ਜਿਹੜੇ ਡਿਸਟਲ ਪਾਰਟ ਨੇ ਬਾਡੀ ਦੇ ਜਿਹੜੇ ਦੂਰ ਦੇ ਹਿੱਸੇ ਨੇ ਦਿਲ ਤੋਂ, ਅਸੀਂ ਦਿਲ ਨੂੰ ਸੈਂਟਰ ਮੰਨਦੇ ਹਾਂ। ਜਦੋਂ ਕਹਿੰਦੇ ਨੇ ਫਲਾਣੇ ਸ਼ਹਿਰ ਤੋਂ ਫਲਾਣਾ ਸ਼ਹਿਰ ਇੰਨੀ ਦੂਰ ਆ, ਉਹਦਾ ਮਤਲਬ ਹੈ ਉਹਦਾ ਸਿਟੀ ਹਾਲ ਕਿੱਥੇ ਹੈਗਾ ਹੈ। ਇਹ ਆਮ ਤੌਰ ਤੇ ਮਿੰਤੀ ਉਸ ਥਾਂ ਤੋਂ ਹੁੰਦੀ ਆ ਵੀ ਕਿੰਨੇ ਮੀਲ ਰਹਿ ਗਏ ਫਲਾਣਾ ਸ਼ਹਿਰ, ਤੁਸੀਂ ਨੇੜੇ ਵੀ ਜਾਣਾ ਹੋ ਸਕਦਾ, ਤੁਸੀਂ ਦੂਰ ਵੀ ਜਾਣਾ ਹੋ ਸਕਦਾ, ਪਰ ਸਿਟੀ ਹਾਲ ਤੱਕ ਦੀ ਡਿਸਟੈਂਸ ਸਾਡਾ ਇਹ ਹੁੰਦਾ।
0: ਬਿਲਕੁਲ, ਸੈਂਟਰ ਟੂ ਸੈਂਟਰ ਆਫ ਦਾ ਸਿਟੀ ਹੁੰਦਾ ਹੈ ਜੀ, ਤੇ ਕਈ ਵਾਰੀ ਤੁਸੀਂ ਆ ਜਿਹੜੇ ਉਹ ਸੈਂਟਰ ਤੋਂ 10 ਮੀਲ ਉਰੇ ਹੁੰਦੇ ਆ, ਤੁਹਾਨੂੰ ਐਂ ਲੱਗਦਾ ਵੀ ਯਾਰ ਅਜੇ ਤਾਂ 10 ਮੀਲ ਰਹਿੰਦੇ ਆ ਪਰ ਤੁਸੀਂ ਪਹੁੰਚ ਗਏ ਹੁੰਦੇ ਆ ਜੀ,
4: ਪਹੁੰਚ ਗਏ ਹੁੰਦੇ ਆ, ਠੀਕ ਹੈ। ਸੋ ਇਸ ਤਰ੍ਹਾਂ ਕਰਕੇ ਜਿਹੜੇ ਡਿਸਟ੍ਰਿਕਟ ਪੋਰਸ਼ਨ ਨੇ ਦੂਰ ਵਾਲੇ ਹਿੱਸੇ ਨੇ ਉਹਨਾਂ ਦੇ ਵਿਚ ਸੋਜ ਵਗੈਰਾ ਵੀ ਆ ਸਕਦੀ ਹੈਗੀ ਹੈ। ਔਰ ਇਸੇ ਤਰ੍ਹਾਂ ਹੀ ਜੇ ਇਹ ਸਾਰੀਆਂ ਗੱਲਾਂ ਹੋਣਗੀਆਂ, ਖਾਸ ਤੌਰ ਤੇ ਹੁਣ ਲੱਤ ਜਾਂ ਬਾਂਹ ਚ ਦਰਦ ਹੁੰਦੀ ਹੋਵੇ ਨਾ ਤੇ ਬੇਹੋਸ਼ੀ ਬਹੁਤੀ ਆਉਣੀ ਜਾਂ ਫਤੀਗ ਆਉਣੀ, ਇਸ ਤਰ੍ਹਾਂ ਦੀ ਕੋਈ ਗੱਲ ਆਮ ਨਹੀਂ ਹੁੰਦੀ। ਕੋਈ ਖਾਸ ਹੀ ਗੱਲ ਹੋ ਜਾਈ ਹੋਵੇ ਤੇ ਬੇਸ਼ਕ ਆ ਜਾਵੇ, ਅਦਰਵਾਈਜ਼ ਫਟੀਗ ਨਹੀਂ ਹੁੰਦੀ। ਪਰ ਮੈਂ ਛਾਤੀ ਦੇ ਨਾਲ ਇਹ ਗੱਲ ਕਹੀ ਸੀ ਬਈ ਜੇ ਇਹਦੇ ਵਿਚ ਕੋਈ ਨੁਕਸ ਪੈ ਗਿਆ ਤੇ ਉਸ ਵੇਲੇ ਫਟੀਗ ਹੋ ਜਾਣ ਦੀ ਸੰਭਾਵਨਾ, ਥਕਾਵਟ, ਚਲਦੇ ਚਲਦੇ ਐਵੇਂ ਹੀ ਨਹੀਂ ਵੀ ਮੈਂ ਤਾਂ ਤੁਰ ਨਹੀਂ ਸਕਦਾ, ਬਹਿ ਗਿਆ ਇਕਦਮ ਹੀ ਬੰਦਾ। ਸੋ ਇਸ ਤਰ੍ਹਾਂ ਦੀ ਗੱਲਾਂ ਨੂੰ ਅਸੀਂ ਫਟੀਗ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਬੇਸਿਕਲੀ ਚੀਮਾ ਸਾਹਿਬ ਫਟੀਗ ਦਾ ਐਕਸਪਲੇਨੇਸ਼ਨ ਇਹ ਆ ਕਿ ਸਾਡੇ ਸੈੱਲਾਂ ਦੇ ਵਿਚ ਹਰੇਕ ਚੀਜ਼ ਨਿਯਮ ਬੱਧ ਲੋੜ ਅਨੁਸਾਰ ਫਿਕਸ ਕੀਤੀ ਹੋਈ ਹੈ। ਆਕਸੀਜਨ ਵੀ ਜਿਹੜੀ ਹੈ ਉਹ ਫਿਕਸ ਕੀਤੀ ਹੋਈ ਹੈ, ਔਰ ਜੇ ਆਕਸੀਜਨ ਸਭ ਤੋਂ ਪਹਿਲਾਂ ਜੇ ਉਹਦੇ ਵਿੱਚ ਕੋਈ ਚੀਜ਼ ਆ ਜਾਵੇ ਕਾਰਬਨ ਹੀ ਵੱਧਦੀ ਆ ਆਕਸੀਜਨ ਘਟੇਗੀ ਸਭ ਤੋਂ ਪਹਿਲਾਂ ਆਕਸੀਜਨ ਬਾਹਰ ਨਿਕਲੇਗੀ ਔਰ ਇਸ ਕਰਕੇ ਆਮ ਤੌਰ ਤੇ ਇਹ ਫਟੀਕ ਹੋਣੀ ਉਸ ਚੀਜ਼ ਦੀ ਨਿਸ਼ਾਨੀ ਆ ਕਿ ਸਰੀਰ ਦੇ ਵਿੱਚ ਕਿਸੇ ਵੀ ਕਾਰਨ ਜਾਂ ਖੂਨ ਹੀ ਬਹੁਤ ਜ਼ਿਆਦਾ ਵੱਗ ਗਿਆ ਆਕਸੀਜਨ ਦੀ ਪਰਸੈਂਟੇਜ ਘੱਟ ਗਈ ਹੈ ਸੋ ਇਸ ਤਰ੍ਹਾਂ ਕਰਕੇ ਫਟੀਕ ਦਾ ਮਤਲਬ ਇਹ ਆ ਕਿ ਸਰੀਰ ਦੇ ਵਿੱਚ ਲੋੜੀਂਦੀ ਆਕਸੀਜਨ ਨਹੀਂ ਹੈਗੀ ਚਾਹੇ ਉਹ ਭੁੱਲ ਕੇ ਗੋਲਾਂ ਦਾ ਬਾਂਹ ਬੰਨੀ ਗਈ ਹੈ ਚਾਹੇ ਲੱਤ ਬਾਂਹ ਕਿਤੇ ਵੱਢੀ ਗਈ ਹੈ ਜਾਂ ਫੇਫੜਿਆਂ ਦੇ ਵਿੱਚ ਨੁਕਸ ਹੋ ਗਿਆ ਹੈ ਜਾਂ ਇਹਦਾ ਖੂਨ ਦੀ ਸਪਲਾਈ ਨਹੀਂ ਕੁਛ ਵੀ ਹੋਵੇ ਤੇ ਜਦੋਂ ਫਟੀਕ ਦਾ ਮਤਲਬ ਇਹ ਆ ਕਿ ਆਕਸੀਜਨ ਦੀ ਸ਼ਾਰਟੇਜ ਹੋ ਗਈ ਐਸਾ ਹੋ ਸਕਦਾ ਹੈ ਸਾਡੀ ਛਾਤੀ ਦੇ ਵਿੱਚ ਰੈਪਿਡ ਇਰੈਗੂਲਰ ਪਲਸ ਅਸੀਂ ਹਾਰਟ ਦੇ ਨਾਲ ਜੋੜ ਕੇ ਵੇਖੀ ਸੀ ਵੀ ਜੇ ਹਾਰਟ ਦੇ ਵਿੱਚ ਨੁਕਸ ਹੋਇਆ ਤੇ ਪਲਸ ਬੜੀ ਤੇਜ਼ ਤੇਜ਼ ਚੱਲਣੀ ਸ਼ੁਰੂ ਹੋਈ ਉਹਦਾ ਵੀ ਆਪਾਂ ਐਕਸਪਲੇਨੇਸ਼ਨ ਦੇ ਦਿੱਤਾ ਸੀ ਕਿ ਭਾਈ ਸਮਾਨ ਪਿੱਛੋਂ ਘੱਟ ਸਪਲਾਈ ਹੋਵੇ ਤੇ ਦਿਲ ਨੇ ਉਹ ਸਾਰੀ ਚੀਜ਼ ਨੂੰ ਅੱਗੇ ਪੂਰਾ ਕਰਨਾ ਹੋਵੇ ਤੇ ਜਿੱਥੇ ਉਹ 72 ਤੋਂ 80 ਵਾਰ ਇੱਕ ਮਿੰਟ ਚ ਧੜਕਦਾ ਸੀ ਉਹਨੂੰ 140 ਵੇਰਾਂ ਵੀ ਧੜਕਣਾ ਪੈ ਸਕਦਾ ਵੱਧ ਵੇਰਾਂ ਵੀ ਧੜਕਣਾ ਪੈ ਸਕਦਾ ਔਰ ਇਸੇ ਚੀਜ਼ ਦਾ ਨਾਂ ਹੈ ਪੈਲਪੀਟੇਸ਼ਨ ਔਰ ਇਹ ਪੈਲਪੀਟੇਸ਼ਨ ਹੋ ਜਾਂਦਾ ਹੈ ਪਰ ਜਦੋਂ ਬਹੁਤਾ ਤੇਜ਼ ਤੇਜ਼ ਤੁਰਦਾ ਪੈਰ ਉਖੜ ਵੀ ਤਾਂ ਸਕਦੇ ਆ ਨਾ ਜਿਹਨੂੰ ਅਸੀਂ ਕਹਿੰਦੇ ਇਰੈਗੂਲਰ ਪਲਸ ਇਰੈਗੂਲਰ ਪਲਸ ਵੀ ਹੋ ਸਕਦਾ ਇਰੈਗੂਲਰ ਹਾਰਟ ਬੀਟ ਵੀ ਹੋ ਸਕਦੀ ਹੈ ਚਲਦਿਆਂ ਚਲਦਿਆਂ ਕਈ ਹਾਰਟ ਬੀਟਸ ਰੁਕ ਜਾਂਦੀਆਂ ਨੇ ਹੁਣ ਇਹ ਜਿਹੜੇ ਹਾਰਟ ਬੀਟ ਰੁਕ ਜਾਣ ਦਾ ਐਕਸਪਲੇਨੇਸ਼ਨ ਚੀਮਾ ਸਾਹਿਬ ਇਹ ਆ ਕਿ ਇਹ ਹਾਰਟ ਦੀਆਂ ਵੱਖ ਵੱਖ ਟੋਨਸ ਹਨ ਨੋਇਸਿਸ ਹਨ ਆਵਾਜ਼ਾਂ ਹਨ
0: ਜੀ
4: ਔਰ ਉਹ ਆਵਾਜ਼ਾਂ ਅਸੀਂ ਇਸ ਤਰ੍ਹਾਂ ਜਾਣਦੇ ਹਾਂ ਮੈਂ ਇਹਦੇ ਬਾਰੇ ਫਿਰ ਦੁਬਾਰਾ ਐਕਸਪਲੇਨੇਸ਼ਨ ਦਿਆਂਗਾ ਕਿ ਸਰੀਰ ਦੇ ਵਿੱਚ ਪਲਮੋਨਰੀ ਆਰਟਰੀ ਦਾ ਵਾਲਵ ਕਿੱਥੇ ਹੈਗਾ ਆ ਉਹ ਹੈਗਾ ਪਲਸ ਸਾਡੀ ਜਿਹੜੀ ਉੱਪਰ ਕਲੈਵੀਕਲ ਦੀ ਹੱਡੀ ਹੈ ਉਹਦੇ ਤੋਂ ਹੇਠਾਂ ਇੱਕ ਪਹਿਲੀ ਪਸਲੀ ਹੈ ਤੇ ਦੂਜੀ ਪਸਲੀ ਹੈ ਦੂਜੀ ਪਸਲੀ ਦੇ ਵਿਕਾਰ ਸੱਜੇ ਪਾਸੇ ਹੈਗਾ ਆ ਉਹਦਾ ਪਲਮੋਨਰੀ ਆਰਟਰੀ ਦਾ ਤੇ ਅਸੀਂ ਉੱਥੋਂ ਗਿਣਨਾ ਸ਼ੁਰੂ ਪੀ ਉਹਨੂੰ ਕਹਿੰਦਾ AMPT ਇਹ ਅਸੀਂ ਇੱਕ ਲਫ਼ਜ਼ ਬਣਾਏ ਹੁੰਦੇ ਨੇ ਯਾਦ ਰੱਖਣ ਵਾਸਤੇ ਪਲਮੋਨਰੀ ਆਰਟਰੀ ਦਾ ਵਾਲਵ ਕਿੱਥੇ ਹੈ ਐਓਰਟਿਕ ਵਾਲਵ ਕਿੱਥੇ ਹੈ ਮਾਈਟਰ ਵਾਲਵ ਕਿੱਥੇ ਹੈ ਇਹ ਸਾਰੇ ਕਹੇ ਸੀ ਮੈਂ ਤੁਹਾਨੂੰ ਦੱਸਾਂਗਾ ਕਿ ਸਰਫੇਸ ਅਨਾਟਮੀ ਤੋਂ ਅਗਰ ਤੁਸੀਂ ਲੱਭਣਾ ਹੋਵੇ ਤੇ ਛਾਤੀ ਤੋਂ ਕਿਵੇਂ ਲੱਭ ਸਕਦੇ ਹੋ ਕਿ ਸਰੀਰ ਦੇ ਕਿਹੜੇ ਵਾਲਵ ਵਿੱਚ ਨੁਕਸ ਪੈ ਗਿਆ ਭਾਵ ਇੱਥੋਂ ਖੂਨ ਗਾਹ ਨਹੀਂ ਜਾ ਰਿਹਾ ਜੇ ਪਲਮੋਨਰੀ ਆਰਟਰੀ ਫੇਫੜਿਆਂ ਨੂੰ ਖੂਨ ਸਪਲਾਈ ਨਹੀਂ ਕਰਦੀ ਹਾਰਟ ਤੋਂ ਤੇ ਉਹ ਜਿਹੜਾ ਸੈਮੀਲੂਨਰ ਵਾਲਵ ਆ ਉਹ ਕਿੱਥੇ ਹੋਊਗਾ ਤੇ ਜੇ ਉਸ ਥਾਂ ਤੇ ਸਟੈਥੋਸਕੋਪ ਲਾ ਕੇ ਵੇਖਾਂਗੇ ਤੇ ਉਹਦੀ ਇਹ ਰੈਗੂਲੈਰਿਟੀ ਹੈਗੀ ਹੈ ਇਹ ਸਾਰੀ ਸਾਨੂੰ ਦੱਸੇਗੀ ਵੀ ਨੁਕਸ ਤੇ ਫਲਾਣੀ ਥਾਂ ਤੇ ਹੈਗਾ ਤੇ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਜਿਹੜੀਆਂ ਹੁੰਦੀਆਂ ਨੇ ਇਹ ਮੋਟੀਆਂ ਮੋਟੀਆਂ ਗੱਲਾਂ ਮੈਂ ਦੱਸੀਆਂ ਸੀ ਜਾਂ ਸਰੀਰ ਦੇ ਅੰਦਰ ਵਾਪਰਦੀ ਜਿਵੇਂ ਕੋਲੈਸਟ੍ਰੋਲ ਦੀ ਗੱਲ ਮੈਂ ਦੱਸੀ ਸੀ ਕੋਲੈਸਟ੍ਰੋਲ ਵੱਧ ਜਾਂਦਾ ਆ ਤੇ ਸਰੀਰ ਦੇ ਉੱਪਰ ਪੀਲੇ ਪੀਲੇ ਰੰਗ ਦੇ ਧੱਬੇ ਜੇ ਬਣਨੇ ਸ਼ੁਰੂ ਹੋ ਜਾਂਦੇ ਜਿਵੇਂ ਫੈਟ ਡਿਪੋਜ਼ੀਸ਼ਨ ਇਕੱਠਾ ਹੋ ਗਿਆ ਹੁੰਦਾ ਹੈ ਕਈ ਵਾਰ ਤੁਸੀਂ ਲੱਸੀ ਤੋਂ ਮੱਖਣ ਲਾ ਲਓ ਨਾ ਤੇ ਲੱਸੀ ਦੀ ਚਾਟੀ ਦੇ ਵਿੱਚ ਲੱਸੀ ਦੇ ਉੱਤੇ ਫਿਰ ਵੀ ਥੋੜਾ ਥੋੜਾ ਮੱਖਣ ਤਰਿਆ ਫਿਰਦਾ ਦਿੱਤਾ
0: ਬਿਲਕੁਲ ਬਿਲਕੁਲ ਜੀ
4: ਦਿੱਤਾ ਨਾ
0: ਜੇ ਛੋਟੇ ਛੋਟੇ ਦਾਣੇ ਤੁਹਾਨੂੰ
4: ਪਤਾ ਹੋਏਗਾ ਤਾਂ ਸੁਣਨ ਵਾਲਿਆਂ ਨੂੰ ਵੀ ਇਹ ਗੱਲ ਪਤਾ ਹੋਏਗੀ ਔਰ ਇਸੇ ਤਰ੍ਹਾਂ ਛੋਟੇ ਛੋਟੇ ਕਿਣਕੇ ਇਹ ਸਾਡੇ ਕੋਲੈਸਟ੍ਰੋਲ ਦੇ ਫੈਟ ਦੇ ਲਿਪਿਡ ਅਸੀਂ ਇਹਨੂੰ ਕਹਿੰਦੇ ਹਾਂ ਲਿਪਿਡ ਦੇ ਸਾਡੀ ਸਕਿਨ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਆ ਕੇ ਡਿਪੋਜ਼ਿਟ ਹੋ ਜਾਂਦੇ ਨੇ ਗਾਹ ਨਹੀਂ ਤੁਰਦੇ ਤੇ ਇਹਦਾ ਰੰਗ ਹੁੰਦਾ ਪੀਲਾ
0: ਜੀ
4: ਕਰੀਮ ਦਾ ਰੰਗ ਪੀਲਾ ਹੁੰਦਾ ਆ ਇਸ ਕਰਕੇ ਉਹ ਪੀਲੇ ਪੀਲੇ ਜੇ ਧੱਬੇ ਸਾਨੂੰ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਨੇ ਤੇ ਖਾਸ ਤੌਰ ਸਾਹਮਣੇ ਚਿਹਰੇ ਦੇ ਉੱਪਰ ਅੱਖਾਂ ਦੇ ਨਾ ਹੋਣ ਤੇ ਅਸੀਂ ਕਹਿੰਦੇ ਭਈ ਇਹਦਾ ਕੋਲੈਸਟ੍ਰੋਲ ਵੱਧ ਹੋ ਗਿਆ ਫਿਰ ਇਹਨਾਂ ਸਾਰੀਆਂ ਹੀ ਗੱਲਾਂ ਦੇ ਚੱਲਦਿਆਂ ਹੋਇਆ ਅਸੀਂ ਇਹ ਕਿਹਾ ਸੀ ਵੀ ਇਹ ਸਾਰਾ ਦਾਰੋ ਮਦਾਰ ਇੱਕ ਬੜੀ ਖਾਸ ਨਰਵ ਦੇ ਉੱਪਰ ਡਿਪੈਂਡ ਕਰਦਾ ਹੈ ਜਿਹਨੂੰ ਅਸੀਂ ਕਿਹਾ ਸੀ 10th ਕਰੇਨੀਅਲ ਨਰਵ ਵੇਗਸ ਨਰਵ ਜੀ ਵੇਗਸ ਨਰਵ ਬੜੀ ਇੰਪੋਰਟੈਂਟ ਨਰਵ ਹੈਗੀ ਹੈ ਬਹੁਤ ਲੰਬਾ ਚੌੜਾ ਇਹਦਾ ਦਾਇਰਾ ਹੈਗਾ ਬਹੁਤ ਲੰਬੇ ਚੌੜੇ ਕੰਮ ਇਹਦੇ ਜ਼ਿੰਮੇਵਾਰੀਆਂ ਦੇ ਵਿੱਚ ਜਿਵੇਂ ਇੱਕ ਮਿਨਿਸਟਰ ਨੂੰ ਕਈ ਕਈ ਕੰਮ ਪੋਰਟਫੋਲੀਓ ਦੇ ਦਿੱਤੇ ਜਾਂਦੇ ਸੋ ਉਹਦੇ ਬਾਰੇ ਮੈਂ ਦੱਸਿਆ ਸੀ ਭਈ ਹਾਰਟ ਨੂੰ ਵੀ ਸਪਲਾਈ ਕਰਦੀ ਹੈ ਕੰਟਰੋਲ ਕਰਦੀ ਹੈ ਸਟੋਮਿਕ ਨੂੰ ਵੀ ਕੰਟਰੋਲ ਕਰਦੀ ਹੈ ਆਂਤੜੀਆਂ ਨੂੰ ਵੀ ਕੰਟਰੋਲ ਕਰ ਇੰਨਾ ਕੁਛ ਕੰਟਰੋਲ ਕਰਦੀ ਜਿੱਥੇ ਅਪੈਂਡਿਕਸ ਹੁੰਦਾ ਨਾ ਸੱਜੇ ਪਾਸੇ ਜਾ ਕੇ ਆਂਤੜੀਆਂ ਦੇ ਵਿੱਚ ਅਖੀਰ ਤੇ ਜਿਹੜੇ ਛੋਟੀ ਆਂਤੜੀ ਖੱਬੀ ਆਂਤੜੀ ਦੇ ਨਾਲ ਮਿਲਦੀ ਹੈ
0: ਸੱਜੇ
4: ਪਾਸੇ ਜਿੱਥੇ ਅਸੀਂ ਪੈਂਟ ਬਣਨੇ ਆ ਟੂਬਲੇ ਦੇ ਉੱਥੋਂ ਤੱਕ ਇਸ ਦਾ ਕੰਟਰੋਲ ਹੈਗਾ ਆ ਤੇ ਜਦੋਂ ਇਸ ਦਾ ਕੰਟਰੋਲ ਲਾਸਟ ਹੋ ਜਾਂਦਾ ਆ ਤੇ ਉਦੋਂ ਜਿਹੜੀਆਂ ਪਹਿਲੀਆਂ ਨਿਸ਼ਾਨੀਆਂ ਦਰਦ ਦੇ ਨਾਲ ਦਰਦ ਅਸੀਂ ਕਹਿ ਦਿੱਤੀ ਆ ਦਰਦ ਦੇ ਨਾਲ ਜਿਹੜੀਆਂ ਹੋਰ ਨਿਸ਼ਾਨੀਆਂ ਸ਼ੁਰੂ ਹੁੰਦੀਆਂ ਨੇ ਉਹ ਸਾਡੀਆਂ ਇਸ ਚੀਜ਼ ਦੀਆਂ ਹੁੰਦੀਆਂ ਨੇ ਜੀ ਕੱਚਾ ਹੋਣਾ ਉਲਟੀ ਆਉਣ ਨੂੰ ਜੀ ਕਰਨਾ ਔਰ ਇਸੇ ਤਰ੍ਹਾਂ ਅਸੀਂ ਇਹ ਲੱਭ ਸਕਦੇ ਹਾਂ ਇਹ ਹੁਣ ਇਸ ਵੇਲੇ ਕੰਡੀਸ਼ਨ ਕਿਹੜੀ ਦੇ ਵਿੱਚ ਹੈਗੀ ਜਿਹੜੀ ਦਰਦ ਹੈਗੀ ਆ ਉਹ ਕਿਹੜੀ ਕੰਡੀਸ਼ਨ ਦੀ ਹੈ ਜਿਵੇਂ ਕੋਲੈਸਟ੍ਰੋਲ ਦੀ ਗੱਲ ਦੱਸੀ ਫਿੰਗਰ ਦੀ ਉਂਗਲੀਆਂ ਦੀ ਜਿਹੜੇ ਕੌਲੀ ਮੂਧੀ ਮਾਰੀ ਹੋਵੇ ਤੇ ਓਹਨੂੰ ਅਸੀਂ ਕਹਿੰਦੇ ਕਲਬਿੰਗ ਨੇਲ। ਕਲਬਿੰਗ ਨੇਲ ਵੈਸੇ ਕਈ ਤਰ੍ਹਾਂ ਦੇ ਹੁੰਦੇ ਨੇ ਪਰ ਮੋਟੇ ਤੌਰ ਤੇ ਕਲਬਿੰਗ ਨੇਲ ਅਗਰ ਇਸ ਤਰ੍ਹਾਂ ਦੇ ਹੋਣ ਕਿ ਕੌਲੀ ਮੂਧੀ ਮਾਰੀ ਹੋਵੇ, ਸੋ ਉਹ ਇਸ ਗੱਲ ਦੀ ਨਿਸ਼ਾਨੀ ਹੈ ਵੀ ਇਹਦੀ ਛਾਤੀ ਦੇ ਵਿਚ ਕਿਤੇ ਨਾ ਕਿਤੇ ਨੁਕਸ ਹੈ। ਜਮਾਂਦਰੂ ਵੀ ਹੋ ਸਕਦਾ, ਕੰਜੈਨੀਟਲ ਵੀ ਹੋ ਸਕਦਾ ਹੈਗਾ, ਐਕਵਾਇਰਡ ਵੀ ਹੋ ਸਕਦਾ। ਐਕਵਾਇਰਡ ਦਾ ਮਤਲਬ ਹੁੰਦਾ ਵੀ ਇਹ ਤੁਹਾਡੇ ਆਪਣੇ ਕੀਤੇ ਕੰਮਾਂ ਦੇ ਕਰਕੇ ਐਸਾ ਹੋ ਗਿਆ, ਤੁਹਾਡੀਆਂ ਗਲਤੀਆਂ ਕਰਕੇ ਹੋ ਗਿਆ। ਕੰਜੈਨੀਟਲ ਇਹ ਹੁੰਦਾ ਵੀ ਨਹੀਂ, ਅੱਗੇ ਮਾਂ ਬਾਪ ਵੱਲੋਂ ਆਇਆ ਹੋਇਆ ਨੁਕਸ ਹੈਗਾ ਜਿਹਦਾ ਤੇਰੇ ਵਿਚ ਡਿਵੈਲਪ ਹੋ ਗਿਆ। ਸੋ ਮਤਲਬ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਲੰਬੇ ਸਮੇਂ ਵਾਸਤੇ ਛਾਤੀ ਦੇ ਵਿਚ ਚੱਲਦੀਆਂ ਰਹਿੰਦੀਆਂ ਨੇ ਨਾ, ਉਹਨਾਂ ਦੇ ਵਿਚ ਆਮ ਤੌਰ ਤੇ ਨੋਹਾਂ ਦੇ ਵਿਚ ਇਸ ਤਰ੍ਹਾਂ ਦੀ ਤਬਦੀਲੀ ਆ ਜਾਂਦੀ ਹੈ ਕਿ ਉਹ ਇਨਵਰਟਿਡ ਸਾਊਸਰ ਨੂੰ ਕਹਿੰਦੇ ਆ। ਅੰਗਰੇਜ਼ੀ ਦਾ ਟਰਮ ਇਹ ਆ ਇਨਵਰ, ਭਾਵੇਂ ਕੌਲੀ ਮੂਧੀ ਮਾਰੀ ਹੋਵੇ ਪੰਜਾਬੀ ਚ, ਤੁਸੀਂ ਇਹਨੂੰ ਇਹ ਸਮਝ ਸਕਦੇ ਹੋ ਵੀ ਕੌਲੀ ਮੂਧੀ ਮਾਰੀ ਵਰਗਾ ਉਹਦਾ ਇਹ ਹੁੰਦਾ ਹੈਗਾ। ਔਰ ਇਸੇ ਤਰ੍ਹਾਂ ਹੀ ਜੇ ਭਾਈ ਕੌਲੀ ਸਿੱਧੀ ਰੱਖੀ ਹੋਵੇ, ਨੋ ਟੋਏ ਵਰਗੇ ਬਣ ਗਏ ਹੁਣ, ਜਿਵੇਂ ਨੋ ਟੋਇਆ ਪਿਆ ਹੁੰਦਾ ਹੈਗਾ, ਨੋਹਾਂ ਦੇ ਜਿਹੜੇ ਪੋਟੇ ਆ ਉਹਨਾਂ ਦੇ ਬਾਹਰੀ ਕਿਨਾਰੇ ਉੱਪਰ ਨੂੰ ਉਭੜੇ ਹੋਏ ਹੋਣ ਤੇ ਨੋ ਥੱਲੇ ਬੈਠਿਆ ਹੋਵੇ, ਤੇ ਇਹ ਇਸ ਗੱਲ ਦੀ ਇੰਡੀਕੇਸ਼ਨ ਹੈਗੀ ਆ ਵੀ ਇਹਦਾ ਲਿਵਰ ਨਾਰਮਲ ਕੰਮ ਨਹੀਂ ਕਰਦਾ, ਇਹਦੇ ਸਰੀਰ ਦੇ ਵਿਚ ਆਇਰਨ ਕੱਟ ਹੈਗਾ ਆ। ਇਹ ਸਾਰੀਆਂ ਨਿਸ਼ਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਨੋਹਾਂ ਦੇ ਉੱਪਰ ਕਰੈਕ ਆਣੇ ਸ਼ੁਰੂ ਹੋਏ, ਲੰਬੀ ਲੰਬੀ ਲਾਈਨਾਂ ਉੱਪਰ ਤੋਂ ਹੇਠਾਂ ਤੱਕ ਕਾਲੀਆਂ ਹੋਣ, ਤੇ ਇਹਦਾ ਮਤਲਬ ਇਹ ਆ ਕਿ ਇਹਦਾ ਲਿਵਰ ਕੰਮ ਨਹੀਂ ਕਰਦਾ। ਸੋ ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਆਪਾਂ ਵਾਰ ਵਾਰ ਸਮੇਂ ਸਮੇਂ ਗੱਲ ਕਰਦੇ ਰਹੇ ਹਾਂ ਭਈ ਇਹ ਹੋਣ, ਤੇ ਇਹਦਾ ਮਤਲਬ ਇਹ ਆ ਕਿ ਇਸ ਉੱਪਰ ਵਾਲੇ ਹਿੱਸੇ ਦੇ ਵਿਚ ਇਸ ਤਰ੍ਹਾਂ ਦੀ ਕੋਈ ਨਿਸ਼ਾਨੀ ਹੈ। ਇਹ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਡੇ ਨਾਲ ਦੱਸ ਰਿਹਾ ਸਾਂ ਵੀ ਛਾਤੀ ਦੀਆਂ ਨਿਸ਼ਾਨੀਆਂ ਦੇ ਮੁਤਾਬਕ ਬਾਹਰੀ ਨਿਸ਼ਾਨੀਆਂ ਹੋਰ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਸਾਨੂੰ ਇਹ ਦੱਸਦੀਆਂ ਨੇ। ਫਿਰ ਜਦੋਂ ਕਿਸੇ ਵੀ ਬੰਦੇ ਨੂੰ ਕੋਈ ਤਕਲੀਫ਼ ਹੁੰਦੀ ਹੈ ਜੀਮਤ ਸਾਹਿਬ, ਉਸ ਵੇਲੇ ਸੁਭਾਅ ਉਹ ਨਹੀਂ ਰਹਿੰਦਾ।
0: ਬਿਲਕੁਲ,
4: ਬੜਾ ਪਿਆਰਾ ਬੱਚਾ ਹੋਵੇ, ਬਹੁਤ ਪਿਆਰਾ ਆਦਮੀ ਹੋਵੇ, ਤੇ ਜੇ ਉਹਨੂੰ ਤੇ ਢਿੱਡ ਪੀੜ ਹੁੰਦੀ ਹੈ ਤੇ ਤੁਸੀਂ ਉਹਨੂੰ ਕੌਲੀ ਸਿੱਧੀ ਰੱਖੀ ਹੋਵੇ, ਨੋ ਟੋਏ ਵਰਗੇ ਬਣ ਗਏ ਹੁਣ, ਜਿਵੇਂ ਨੋ ਟੋਇਆ ਪਿਆ ਹੁੰਦਾ ਹੈਗਾ, ਨੋਹਾਂ ਦੇ ਜਿਹੜੇ ਪੋਟੇ ਆ ਉਹਨਾਂ ਦੇ ਬਾਹਰੀ ਕਿਨਾਰੇ ਉੱਪਰ ਨੂੰ ਉਭੜੇ ਹੋਏ ਹੋਣ ਤੇ ਨੋ ਥੱਲੇ ਬੈਠਿਆ ਹੋਵੇ, ਤੇ ਇਹ ਇਸ ਗੱਲ ਦੀ ਇੰਡੀਕੇਸ਼ਨ ਹੈਗੀ ਆ ਵੀ ਇਹਦਾ ਲਿਵਰ ਨਾਰਮਲ ਕੰਮ ਨਹੀਂ ਕਰਦਾ, ਇਹਦੇ ਸਰੀਰ ਦੇ ਵਿਚ ਆਇਰਨ ਕੱਟ ਹੈਗਾ ਆ। ਇਹ ਸਾਰੀਆਂ ਨਿਸ਼ਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਨੋਹਾਂ ਦੇ ਉੱਪਰ ਕਰੈਕ ਆਣੇ ਸ਼ੁਰੂ ਹੋਏ, ਲੰਬੀ ਲੰਬੀ ਲਾਈਨਾਂ ਉੱਪਰ ਤੋਂ ਹੇਠਾਂ ਤੱਕ ਕਾਲੀਆਂ ਹੋਣ, ਤੇ ਇਹਦਾ ਮਤਲਬ ਇਹ ਆ ਕਿ ਇਹਦਾ ਲਿਵਰ ਕੰਮ ਨਹੀਂ ਕਰਦਾ। ਸੋ ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਆਪਾਂ ਵਾਰ ਵਾਰ ਸਮੇਂ ਸਮੇਂ ਗੱਲ ਕਰਦੇ ਰਹੇ ਹਾਂ ਭਈ ਇਹ ਹੋਣ, ਤੇ ਇਹਦਾ ਮਤਲਬ ਇਹ ਆ ਕਿ ਇਸ ਉੱਪਰ ਵਾਲੇ ਹਿੱਸੇ ਦੇ ਵਿਚ ਇਸ ਤਰ੍ਹਾਂ ਦੀ ਕੋਈ ਨਿਸ਼ਾਨੀ ਹੈ। ਇਹ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਡੇ ਨਾਲ ਦੱਸ ਰਿਹਾ ਸਾਂ ਵੀ ਛਾਤੀ ਦੀਆਂ ਨਿਸ਼ਾਨੀਆਂ ਦੇ ਮੁਤਾਬਕ ਬਾਹਰੀ ਨਿਸ਼ਾਨੀਆਂ ਹੋਰ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਸਾਨੂੰ ਇਹ ਦੱਸਦੀਆਂ ਨੇ। ਫਿਰ ਜਦੋਂ ਕਿਸੇ ਵੀ ਬੰਦੇ ਨੂੰ ਕੋਈ ਤਕਲੀਫ਼ ਹੁੰਦੀ ਹੈ ਜੀਮਤ ਸਾਹਿਬ, ਉਸ ਵੇਲੇ ਸੁਭਾਅ ਉਹ ਨਹੀਂ ਰਹਿੰਦਾ।
0: ਬਿਲਕੁਲ,
4: ਬੜਾ ਪਿਆਰਾ ਬੱਚਾ ਹੋਵੇ, ਬਹੁਤ ਪਿਆਰਾ ਆਦਮੀ ਹੋਵੇ, ਤੇ ਜੇ ਉਹਨੂੰ ਤੇ ਢਿੱਡ ਪੀੜ ਹੁੰਦੀ ਹੈ ਤੇ ਤੁਸੀਂ ਉਹਨੂੰ ਪੁੱਛ ਲਓ ਵੀ ਅੱਜ ਕੰਮ ਕਿਵੇਂ ਕਰਨਾ ਤੇ ਕੀ ਕਰਨਾ, ਉਹਦਾ ਯਾਰ ਯਾ ਪਛਾਣ

0: ਸੈਂਪਲ ਦੇ ਤੌਰ ਤੇ ਮੈਂ ਤੁਹਾਡੇ ਨਾਲ ਦੱਸ ਰਿਹਾ ਸਾਂ ਵੀ ਛਾਤੀ ਦੀਆਂ ਨਿਸ਼ਾਨੀਆਂ ਦੇ ਮੁਤਾਬਕ ਬਾਹਰੀ ਨਿਸ਼ਾਨੀਆਂ ਹੋਰ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਸਾਨੂੰ ਇਹ ਦੱਸਦੀਆਂ ਨੇ। ਫੇਰ ਜਦੋਂ ਕਿਸੇ ਵੀ ਬੰਦੇ ਨੂੰ ਕੋਈ ਤਕਲੀਫ਼ ਹੁੰਦੀ ਹੈ ਚੀਮਾ ਸਾਹਿਬ, ਉਸ ਵੇਲੇ ਸੁਭਾਅ ਉਹ ਨਹੀਂ ਰਹਿੰਦਾ।
1: ਬਿਲਕੁਲ,
0: ਬੜਾ ਪਿਆਰਾ ਬੱਚਾ ਹੋਵੇ, ਬਹੁਤ ਪਿਆਰਾ ਆਦਮੀ ਹੋਵੇ, ਤੇ ਜੇ ਉਹਨੂੰ ਤਾਂ ਢਿੱਡ ਪੀੜ ਹੁੰਦੀ ਹੈ ਤੇ ਤੁਸੀਂ ਉਹਨੂੰ ਪੁੱਛ ਲਓ ਵੀ ਅੱਜ ਕੰਮ ਕਿਵੇਂ ਕਰਨਾ ਤੇ ਕੀ ਕਰਨਾ, ਉਹਦਾ ਯਾਰ ਯਾ ਪਛਾਣ ਮੈਂ ਤੇ ਮਰਨ ਡਿਆ, ਤੂੰ ਕੰਮ ਦੀ ਲਈ ਸਕਦਾ ਹੈਗਾ।
1: ਬਿਲਕੁਲ ਬਿਲਕੁਲ,
0: ਇਹ ਕੰਮ ਇਹ ਗੱਲ ਕਹਿਣ ਤੋਂ ਭਾਵ ਮੇਰਾ ਕੀ ਹੈ ਵੀ ਉਹਦੇ ਬਿਹੇਵੀਅਰ ਵਿੱਚ ਅੰਤਰ ਆ ਜਾਂਦਾ
1: ਜੀ।
0: ਔਰ ਇਹ ਬਿਹੇਵੀਅਰ ਵਿੱਚ ਅੰਤਰ ਖਾਸ ਤੌਰ ਤੇ ਜਦੋਂ ਛਾਤੀ ਦੇ ਵਿੱਚ ਇਸ ਤਰ੍ਹਾਂ ਦੀ ਨੁਕਸ ਹੋਣ ਉਸ ਵੇਲੇ ਜ਼ਿਆਦਾਤਰ ਸਾਨੂੰ ਦਿਖਾਈ ਦਿੰਦਾ, ਠੀਕ ਹੈ। ਸਡਨਲੀ ਅਚਾਨਕ ਭਾਰ ਦਾ ਵਧਣਾ, ਭਾਵ ਕੀ ਹੈ ਕਿ ਜਿਹੜੀ ਜਿਹੜੀ ਚੀਜ਼ ਦਾ ਨਿਕਾਸ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ, ਸਰੀਰ ਦੇ ਵਿੱਚ ਡਿਪੋਜ਼ੀਸ਼ਨ ਹੋ ਰਹੀ ਹੈ ਔਰ ਭਾਰ ਵਧਣਾ ਸ਼ੁਰੂ ਹੋ ਜਾਏਗਾ। ਜੇ ਭਾਰ ਵਧ ਗਿਆ ਇਹਦਾ ਮਤਲਬ ਸੈੱਲਾਂ ਦੇ ਵਿੱਚ ਐਕਸਟਰਾ ਡਿਪੋਜ਼ੀਸ਼ਨ ਹੋ ਗਈ ਹੈ, ਐਕਸਟਰਾ ਡਿਪੋਜ਼ੀਸ਼ਨ ਹੋ ਗਈ ਤੇ ਆਕਸੀਜਨ ਘਟ ਗਈ ਹੈ, ਆਕਸੀਜਨ ਘਟ ਗਈ ਤੇ ਸਾਹ ਚੜ੍ਹਨਾ ਸ਼ੁਰੂ ਹੋ ਜਾਏਗਾ, ਸਾਹ ਚੜ੍ਹਨਾ ਸ਼ੁਰੂ ਹੋ ਗਿਆ ਤੇ ਆਕਸੀਜਨ ਪੂਰੀ ਨਹੀਂ ਹੋਈ ਤੇ ਸਾਡਾ ਜਿਹੜਾ ਉਹ ਸਾਇਨੋਸਿਸ ਫੇਸ ਦੇ ਵਿੱਚ, ਬੁੱਲਾਂ ਦੇ ਵਿੱਚ, ਨੱਕ ਦੇ ਵਿੱਚ, ਅੱਖਾਂ ਦੇ ਹੇਠਾਂ ਸਾਨੂੰ ਆਕਸੀਜਨ ਦੀਆਂ ਘਟੀ ਕਮੀ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਦਿਖਾਈ ਦੇਣੀਆਂ ਸ਼ੁਰੂ ਕਰ ਦੇਣਗੀਆਂ। ਸੋ ਇਸ ਤਰ੍ਹਾਂ ਕਰਕੇ ਸ਼ਾਰਟਨੈਸ ਆਫ ਬ੍ਰੈਥ ਨੂੰ ਮੋਟੇ ਤੌਰ ਤੇ ਅਸੀਂ ਦੋ ਗੱਲਾਂ ਨਾਲ ਜੋੜ ਕੇ ਵੇਖਦੇ ਹਾਂ, ਇੱਕ ਹਾਰਟ ਤੇ ਇੱਕ ਫੇਫੜਿਆਂ ਦੇ ਨਾਲ। ਇਸ ਤਰ੍ਹਾਂ ਹੀ ਤੁਰ ਨਹੀਂ ਸਕਦਾ, ਵੀਕਨੈਸ ਹੋ ਗਈ, ਕਿਉਂਕਿ ਠੀਕ ਠਾਕ ਸੀ ਹੁਣੇ ਕੰਮ ਕਰਦਾ ਆਇਆ ਸੀ, ਹੁਣ ਮੰਜੇ ਤੋਂ ਉੱਠਣ ਨੂੰ ਮਨ ਹੀ ਨਹੀਂ ਕਰਦਾ ਹੈਗਾ। ਸਡਨ ਇਸ ਤਰ੍ਹਾਂ ਦੀ ਗੱਲ ਆ ਗਈ, ਸਰਕੂਲੇਸ਼ਨ ਸਲੋ ਹੋ ਗਿਆ ਔਰ ਉਹਦੇ ਵਿੱਚ ਉਹਦੀ ਆਕਸੀਜਨ ਪੂਰੀ ਨਹੀਂ ਹੋ ਗਈ, ਇਸ ਕਰਕੇ ਇਹੋ ਜਿਹੀਆਂ ਨਿਸ਼ਾਨੀਆਂ ਆਮ ਤੌਰ ਤੇ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ। ਇਸੇ ਤਰ੍ਹਾਂ ਹੀ ਅਸਾਂ ਮੇਨ ਜਿਹੜਾ ਫੰਕਸ਼ਨ ਸੀ ਨਾ, ਮੇਨ ਫੰਕਸ਼ਨ ਦਿਲ ਦਾ ਇਹ ਦੱਸਿਆ ਸੀ ਭਈ ਖੂਨ ਬਾਹਰੋਂ ਸਾਰੇ ਸਰੀਰ ਚੋਂ ਇਕੱਠਾ ਹੋ ਕੇ ਆਉਂਦਾ ਆ ਤੇ ਬਾਕੀ ਉਹ ਫੇਫੜਿਆਂ ਨੂੰ ਭੇਜਦਾ ਆ, ਫੇਫੜਿਆਂ ਦੇ ਵਿੱਚ ਇਹਨਾਂ ਦੀ ਸਫਾਈ ਹੁੰਦੀ ਹੈ। ਸਫਾਈ ਦਾ ਮਤਲਬ ਕੀ ਹੋਇਆ ਵੀ ਜਿੰਨੀ ਕਾਰਬਨ ਡਾਈਆਕਸਾਈਡ ਜਾਂ ਜਿੰਨੀਆਂ ਹੋਰ ਸਰੀਰ ਚ ਇਸ ਤਰ੍ਹਾਂ ਦੀਆਂ ਗੈਸਾਂ ਨੇ ਉਹ ਫੇਫੜਿਆਂ ਦੇ ਵਿੱਚੋਂ ਨਿਕਲ ਜਾਂਦੀਆਂ ਨੇ ਔਰ ਉਹ ਬਾਹਰ ਨਿਕਲ ਜਾਂਦੀਆਂ ਨੇ। ਆਕਸੀਜਨ ਕਿਉਂਕਿ ਭਾਰੀ ਹੁੰਦੀ ਹੈ, ਜਿਹੜੀ ਸਾਹ ਰਾਹੀਂ ਅੰਦਰ ਆ ਰਹੀ ਹੈ ਉਹ ਫੇਫੜਿਆਂ ਦੇ ਰਾਹੀਂ ਇਸ ਖੂਨ ਦੇ ਵਿੱਚ ਜਿਹਨੂੰ ਅਸੀਂ ਐਲਵਲਾਈਜ ਦੇ ਵਿੱਚ ਡਿਪੋਜ਼ਿਸ਼ਨ ਕਹਿੰਦੇ, ਐਲਵਲਾਈਜ ਖੂਨ ਦੀ ਡਿਪੋਜ਼ਿਸ਼ਨ ਹੋਈ ਔਰ ਇਹਦੇ ਵਿੱਚ ਉਹ ਆ ਕੇ ਆਕਸੀਜਨ ਆਟੋਮੈਟਿਕਲੀ ਹੀ ਵੱਧ ਜਾਂਦੀ ਹੈ। ਕਾਰਬਨ ਡਾਈਆਕਸਾਈਡ ਦਾ ਹਿੱਸਾ ਰਹਿਣਾ ਵੀ ਜ਼ਰੂਰੀ ਹੈ, ਕਿਉਂ ਕਿਉਂਕਿ ਜੇ ਇਹ ਡਾਇਲਟ ਨਹੀਂ ਹੋਣਗੇ ਮੂੰਹ ਹੀ ਬੰਦ ਹੋਊਗਾ, ਜੇ ਤੁਸੀਂ ਘਰ ਦਾ ਦਰਵਾਜ਼ਾ ਹੀ ਪੇਟ ਬੰਦ ਕਰ ਲਿਆ ਤੇ ਕੋਈ ਅੰਦਰ ਤੇ ਆ ਨਹੀਂ ਸਕੂਗਾ ਨਾ। ਐਲਵਲਾਈਜ ਨੂੰ ਖੁੱਲਾ ਰੱਖਣ ਵਾਸਤੇ, ਐਲਵਲਾਈਜ ਦਾ ਮੂੰਹ ਖੁੱਲਾ ਰਵੇ, ਇਸ ਕਰਕੇ ਕੁਦਰਤ ਨੇ ਨਿਯਮ ਬਣਾਇਆ ਜਿਹਨੂੰ ਆਪਾਂ ਪਿਛਲੇ ਤੋਂ ਪਿਛਲੇ ਪ੍ਰੋਗਰਾਮ ਚ ਮੈਨੂੰ ਯਾਦ ਹੈ ਮੈਂ ਦੱਸਿਆ ਸੀਗਾ ਭਈ ਫੇਫੜਿਆਂ ਦੇ ਕੰਮ ਕਰਨ ਦਾ ਜਿਹੜਾ ਢੰਗ ਆ ਉਹਨੂੰ ਅਸੀਂ ਸਭ ਤੋਂ ਪਹਿਲਾਂ ਕਹਿੰਦੇ ਹਾਂ ਕਿ ਟੋਟਲ ਲੰਗ ਵਾਲਿਊਮ। ਫੇਫੜਿਆਂ ਦੇ ਵਿੱਚ ਕਿਸੇ ਦੇ ਸਰੀਰ ਦੇ ਵਿੱਚ ਵੱਧ ਤੋਂ ਵੱਧ ਕਿੰਨੀ ਆਕਸੀਜਨ ਜਾ ਸਕਦੀ ਹੈ, ਇੰਸਪੀਰੇਸ਼ਨ ਅੰਦਰ ਨੂੰ ਸਾਹ ਖਿੱਚਿਆ, ਵੱਧ ਤੋਂ ਵੱਧ ਆਕਸੀਜਨ ਕਿੰਨੀ ਜਾ ਸਕਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਟੋਟਲ ਲੰਗ ਵਾਲਿਊਮ। ਇਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਰੈਜੀਡੂਅਲ ਏਅਰ, ਇੱਕ ਕਹਿੰਦੇ ਹਾਂ ਅਸੀਂ ਟਾਈਡਲ ਏਅਰ। ਸੋ ਟਾਈਡਲ ਏਅਰ ਉਹ ਰੈਜੀਡੂਅਲ ਏਅਰ ਤੇ ਟੋਟਲ ਲੰਗ ਵਾਲਿਊਮ ਦੇ ਵਿਚਕਾਰ ਦਾ ਇੱਕ ਐਸਾ ਆਕਸੀਜਨ ਦਾ ਕਹਿ ਲੋ ਜਾਂ ਹਵਾ ਦਾ ਕਹਿ ਲੋ, ਐਸਾ ਕੰਟੈਂਟ ਹੈਗਾ ਆ ਜਿਹੜਾ ਕਿ ਆਮ ਤੌਰ ਤੇ ਅਸੀਂ ਪਲੇ ਕਰਦੇ ਹਾਂ ਭਾਈ ਮੈਂ $5 ਦੇ ਤੇ ਉਦੋਂ ਚਾਰ ਆ ਵੀ ਗਏ, ਚਾਰ ਚਲੇ ਗਏ, ਪੰਜ ਆ ਵੀ ਗਏ, ਸਾਹ ਦੀ ਕਿਰਿਆ ਦੇ ਮੁਤਾਬਕ ਇਹ ਸਾਰੀ ਕਿਰਿਆ ਚੱਲਦੀ ਰਹੀ। ਜਿੰਨਾ ਇੰਸਪਾਇਰੇਸ਼ਨ ਦੇ ਨਾਲ ਅਸੀਂ ਸਾਹ ਅੰਦਰ ਖਿੱਚਦੇ ਹਾਂ, ਜਿੰਨਾ ਐਕਸਪਾਇਰੇਸ਼ਨ ਦੇ ਨਾਲ ਅਸੀਂ ਸਾਹ ਬਾਹਰ ਕੱਢਦੇ ਹਾਂ, ਇਸ ਦੋਹਾਂ ਦੀ ਕਿਰਿਆ ਨੂੰ ਮਿਲਾ ਕੇ ਅਸੀਂ ਕਹਿੰਦੇ ਟਾਈਡਲ ਲੰਗ ਵਾਲਿਊਮ
1: ਜੀ।
0: ਟਾਈਡਲ ਲੰਗ ਵਾਲਿਊਮ ਹੈਗਾ ਆ। ਹੁਣ ਅੱਜ ਕੱਲ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਨਾ ਇਹਨਾਂ ਨੂੰ ਮਿਲਣ ਵਾਸਤੇ ਸਾਡੇ ਕੋਲ ਬਹੁਤ ਸਾਰੇ ਤਰੀਕਾਕਾਰ ਆ ਗਏ
1: ਜੀ।
0: ਔਰ ਉਸ ਤੋਂ ਬਾਅਦ ਕੁਦਰਤ ਨੇ ਆਖਿਆ ਵੀ ਭਾਵੇਂ ਤੂੰ ਟਾਈਡਲ ਏਅਰ ਦੇ ਮੁਤਾਬਕ ਵੱਧ ਤੋਂ ਵੱਧ ਐਕਸਪਾਇਰੇਸ਼ਨ ਕਰ ਦੇਵੇਂ, ਵੱਧ ਤੋਂ ਵੱਧ ਫੇਫੜਿਆਂ ਚੋਂ ਹਵਾ ਕੱਢ ਵੀ ਦੇਵੇਂ, ਕਿਤੇ ਕਿਸੇ ਯੋਗੀ ਦੇ ਸਾਹ ਦੀ ਕਿਰਿਆ ਕਰਨ ਦੇ ਮੁਤਾਬਕ ਬਹੁਤਾ ਸਾਹ ਤੂੰ ਕੱਢ ਵੀ ਦੇਵੇਂ, ਫੇਰ ਵੀ ਕੁਝ ਨਾ ਕੁਝ ਇਸ ਹਵਾ ਦਾ ਹਿੱਸਾ ਫੇਫੜਿਆਂ ਦੇ ਵਿਚ ਰਹਿ ਜਾਂਦਾ ਆ, ਕੁਦਰਤ ਦਾ ਨਿਯਮ ਆ। ਔਰ ਇਸ ਕਰਕੇ ਜਾਂਦਾ ਆ ਵੀ ਜੇ ਇਹ ਸਾਰਾ ਹੀ ਨਿਕਲ ਗਿਆ ਤੇ ਫੇਫੜੇ ਤਾਂ ਫਿਰ ਪਿਛਕ ਜਾਣਗੇ, ਅੰਗ ਨੂੰ ਦਬਾ ਦੇਣਗੇ ਤੇ ਫੇਰ ਇਹਦੇ ਚ ਹੋਰ ਆਕਸੀਜਨ ਪੈ ਨਹੀਂ ਸਕੇਗੀ। ਪਰ ਕੁਦਰਤ ਨੇ ਨਿਯਮ ਬਣਾਇਆ ਕਿ ਨਹੀਂ

0: सारी ऑक्सीजन नहीं जाऊगी, थोड़ी जी ऑक्सीजन बच जाऊगी, जिदे करके लंग्स दियां एल्वोलाइट ने वो खुलियां रह जांदियां और एदे विच बाहरी हवा आ सकन दा ते एदे विच डिग पैण दा, डिग पैण वाली गल नहीं क्योंकि ऑक्सीजन भारी है,
1: डिग
0: पैण दा साधन बनिया रहेगा। इस करके रेजिडुअल वॉल्यूम भी हुंदा है, अदरवाइज इन्होंने पिचक जाना सी आपस विच, सारी ऑक्सीजन बाहर निकल जाती। तीन चीजा असीं आम तौर ते वेखदे हां जदों भी फेफड़िया नाल संबंधित गल कोई हुंदी है।
1: डॉक्टर साहब एक सवाल छोटा जिहा मेरे पैदा हो गया दिमाग दे विच, ओ मैं थोनू पुछ लेना, ओ इह आ कि जदों बच्चा मां दी गर्भ दे विच हुंदा उदों ओह फेफड़े जिहड़े तुसीं गल करदे एल्वोलाई दी, ओ उदों पिचकियां हुंदियां?
0: उदों पिचकियां हुंदियां ने। मैं तुसी एक सवाल पूछ ही रहा, मैं जी डिटेल पिछले प्रोग्राम च कर चुका हां, मैं फिर तुहानू दस दिना। बड़ा अजीबो गरीब तरीका है, सारे ही मेरे सज्जन मित्र जिहड़े ए प्रोग्राम सुनदे ने उहनां नूं ए पता आ कि जिन्नियां भी नाड़ियां फ्रेश खून लैके जांदियां ने दिल तों बाहर जांदियां ने उहनां नूं असीं आर्टरियां कहने आ
1: जी।
0: आर्टरियां जी टी रोड वर्गियां हुंदियां ने, इन्हां च रस्ते च रुकावट नहीं, कोई ट्रैफिक नहीं हुंदी। जिहड़ियां वेन्स हुंदियां ने ਉਹ ਆਮ ਤੌਰ ਤੇ ਬਾਹਰੀ ਸ਼ਰੀਰ ਤੋਂ ਖੂਨ ਇਕੱਠਾ ਕਰਕੇ ਦਿਲ ਨੂੰ ਵਾਪਿਸ ਲੈ ਕੇ ਆ ਰਹੀਆਂ ਹੁੰਦੀਆਂ ਨੇ, ਔਰ ਉਹਨਾਂ ਨੂੰ ਅਸੀਂ ਵੇਨਸ ਕਹਿੰਦੇ ਹਾਂ, ਔਰ ਉਹਨਾਂ ਦੇ ਵਿੱਚ ਥਾਂ ਥਾਂ ਤੇ ਰੁਕਾਵਟਾਂ ਹੁੰਦੀਆਂ ਨੇ, ਔਰ ਉਹ ਰੁਕਾਵਟਾਂ ਦੇ ਵਿੱਚ ਵਾਲਵ ਲੱਗੇ ਨੇ, ਜਿਵੇਂ ਸਾਡੀ ਨਲਕੇ ਦੀ ਬੋਕੀ ਹੁੰਦੀ ਹੈ ਨਾ, ਜੇ ਨਲਕਾ ਗੇੜਦੇ ਆ ਤੇ ਬੋਕੀ ਨਾਲ ਪਾਣੀ ਬਾਹਰ ਆਉਂਦਾ, ਤੇ ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਹੇਠਾਂ ਲੀਕ ਕਰ ਜਾਊਗਾ
1: ਜੀ।
0: ਇਸੇ ਕਰਕੇ ਹੀ ਕਈ ਲੋਕਾਂ ਦੇ ਪੈਰਾਂ ਤੇ ਹੱਥਾਂ ਤੇ ਗਿੱਟਿਆਂ ਤੇ ਸੋਜ ਪੈਣੀ ਸ਼ੁਰੂ ਹੋ ਜਾਂਦੀ ਆ, ਕਿਉਂਕਿ ਉਹ ਵਾਲਵ ਲੀਕ ਹੋ ਗਿਆ, ਬੈਕਵਰਡ ਪ੍ਰੈਸ਼ਰ ਜਿਹੜਾ ਜ਼ਿਆਦਾ ਵੱਧ ਗਿਆ ਹੋ ਗਿਆ। ਹੁਣ ਤੁਸੀਂ ਜਿਹੜਾ ਸਵਾਲ ਬੱਚਿਆਂ ਦੇ ਸੰਬੰਧ ਵਿੱਚ ਕਰਿਆ ਆ, ਆਪਾਂ ਇਹ ਗੱਲ ਕੀਤੀ ਆ ਬਈ 30 ਹਫ਼ਤਿਆਂ ਤੱਕ, 20 ਹਫ਼ਤੇ ਜਿਹਨੂੰ ਅਸੀਂ 5 ਮਹੀਨੇ ਕਹਿੰਦੇ ਆ, 20 ਹਫ਼ਤਿਆਂ ਦੇ ਵਿੱਚ ਸਾਰੇ ਅੰਗ ਬੱਚੇ ਦੇ ਬਣ ਚੁੱਕੇ ਹੁੰਦੇ ਨੇ, 30 ਹਫ਼ਤਿਆਂ ਦੇ ਵਿੱਚ ਸਾਰੇ ਅੰਗ ਇਸ ਕਾਬਲ ਹੁੰਦੇ ਨੇ ਕਿ ਹੁਣ ਇਹ ਕੰਮ ਕਰ ਸਕਣ। 32 ਹਫ਼ਤਿਆਂ ਦੇ ਵਿੱਚ ਉਹਨਾਂ ਦੀ ਓਰੀਐਂਟੇਸ਼ਨ ਹੋ ਚੁੱਕੀ ਹੁੰਦੀ ਹੈ ਭਈ ਹੁਣ ਇਹ ਟ੍ਰੇਨਡ ਹੋ ਗਏ ਆ, ਇਹ ਕੰਮ ਕਰ ਸਕਦੇ ਨੇ, ਜੇ ਮਾਂ ਤੋਂ ਇਹਨਾਂ ਨੂੰ ਬਾਹਰ ਵੀ ਕੱਢਣਾ ਰਹਿਣਾ ਪੈ ਜਾਵੇ ਕਿਸੇ ਵੀ ਕੰਡੀਸ਼ਨ ਦੇ ਵਿੱਚ, ਤੇ ਜਿਉਂ ਸਕਦਾ ਹੈਗਾ। ਹੁਣ ਇੱਥੇ ਜਿਹੜੀ ਗੱਲ ਮੈਂ ਹੁਣੇ ਕਰਕੇ ਹਟਿਆ ਭਈ ਜਿੰਨੀਆਂ ਵੀ ਨਾੜੀਆਂ ਖੂਨ ਦਿਲ ਤੋਂ ਲੈ ਕੇ ਬਾਹਰ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਆਰਟਰੀ ਕਹਿੰਦੇ ਹਾਂ। ਜਾਂ ਇੰਜ ਕਹੋ ਕਿ ਫਰੈਸ਼ ਖੂਨ ਜਿਹੜਾ ਹੈ ਉਹ ਆਰਟਰੀਆਂ ਵਿੱਚ ਰਹਿੰਦਾ ਆ, ਤੇ ਜਿਹੜਾ ਵਰਤਿਆ ਹੋਇਆ ਖੂਨ ਹੈ ਉਹ ਵੇਨ ਵਿੱਚ ਰਹਿੰਦਾ ਹੈਗਾ। ਪਰ ਅਸਾਂ ਇੱਕ ਤੇ ਫਰਕ ਪਾ ਲਿਆ ਕਿ ਜਿਹੜਾ ਮਾਂ ਵਾਲੇ ਪਾਸਿਓਂ ਖੂਨ ਆ ਰਿਹਾ ਬੱਚੇ ਨੂੰ, ਮਾਂ ਦੇ ਪੇਟ ਵਿੱਚ ਰਹਿੰਦਿਆਂ ਹੋਇਆ ਪਲੇਸੈਂਟਾ ਦੇ ਵਿੱਚੋਂ, ਉਸ ਨੂੰ ਅਸੀਂ ਵੇਨ ਕਹਿੰਦੇ ਹਾਂ, ਅੰਬਲਾਈਕਲ ਵੇਨ ਕਹਿੰਦੇ ਹਾਂ ਅਸੀਂ, ਠੀਕ ਆ। ਉਹ ਆ ਰਹੀ ਹੈ ਔਲ ਦੇ ਵਿੱਚੋਂ, ਪਲੇਸੈਂਟੇ ਦੇ ਵਿੱਚੋਂ ਆ ਰਹੀ ਹੈਗੀ ਹੈ, ਫਰੈਸ਼ ਖੂਨ ਲੈ ਕੇ ਆ ਰਹੀ ਹੈ। ਪਰ ਕਿਉਂ? ਕਿਉਂਕਿ ਉਹ ਹਾਰਟ ਨੂੰ ਤਾਂ, ਬੱਚੇ ਦੇ ਹਾਰਟ ਨੂੰ ਤਾਂ ਲੈ ਕੇ ਹੀ ਜਾ ਰਹੀ ਹੈ ਨਾ, ਬਾਹਰੋਂ ਲੈ ਕੇ ਜਾ ਰਹੀ ਹੈ ਨਾ, ਇਸ ਕਰਕੇ ਅਸੀਂ ਉਹਦਾ ਨਾਂ ਵੇਨ ਰੱਖਿਆ। ਦੂਸਰੀ ਇੱਕ ਹੋਰ ਵੀ ਗੱਲ ਹੈ ਇਹਦੇ ਪਿੱਛੇ, ਕੁਦਰਤ ਦਾ ਨਿਯਮ ਇਹ ਵੀ ਕੰਮ ਕਰਦਾ ਆ ਕਿ ਅਸੀਂ ਆਖਿਆ ਵੀ ਵੇਨਸ ਦੇ ਵਿੱਚ ਥਾਂ ਥਾਂ ਰੁਕਾਵਟ ਹੁੰਦੀ ਹੈ। ਹੁਣ ਪਤਾ ਨੀ ਮਾਂ ਨੂੰ ਕੋਈ ਪ੍ਰੋਬਲਮ ਐਸੀ ਹੋਵੇ, ਹਾਈਪਰ ਟੈਂਸ਼ਨ ਬਹੁਤ ਜ਼ਿਆਦਾ ਉਹਦਾ ਵੱਧ ਗਿਆ ਹੋਵੇ, ਕਈ ਕਲੰਸੀਆ ਵਗੈਰਾ ਦੀ ਕੰਡੀਸ਼ਨ ਹੋਵੇ, ਉਸ ਹਾਲਾਤ ਦੇ ਵਿੱਚ ਜਾਂ ਮਾਂ ਨੇ ਕੁਝ ਐਸੀਆਂ ਦਵਾਈਆਂ ਦੇਣੀਆਂ ਪੈ ਗਈਆਂ ਡਾਕਟਰਾਂ ਨੂੰ, ਉਹ ਦੇ ਦਿੱਤੀਆਂ ਹੋਣ ਜਿਹੜੀਆਂ ਬੱਚੇ ਵਾਸਤੇ ਨੁਕਸਾਨਦੇਹ ਹੁੰਦੀਆਂ ਹੋਣ, ਔਰ ਉਹਨਾਂ ਨੇ ਮਾਂ ਦੇ ਖੂਨ ਵਿੱਚ ਸਰਕੂਲੇਟ ਕਰਨਾ ਹੈਗਾ ਆ, ਪਲੇਸੈਂਟਾ ਵਿੱਚ ਜਾਣਾ ਆ, ਮਾਂ ਵਾਲੇ ਪਾਸਿਓਂ ਪਲੇਸੈਂਟਾ ਵੀ ਇੱਕ ਕਸਟਮ ਡਿਪਾਰਟਮੈਂਟ ਆ, ਔਰ ਇਸ ਕਸਟਮ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਚੀਜ਼ਾਂ ਬੱਚੇ ਨੂੰ ਨੁਕਸਾਨਦੇਹ ਨੇ ਉਹ ਇੱਥੇ ਫਿਲਟਰ ਹੋ ਜਾਣਗੀਆਂ, ਨਹੀਂ ਜਾਣਗੀਆਂ। ਦੂਸਰੀ ਗੱਲ ਇਹ ਆ ਕਿ ਇੱਕਦਮ ਮਾਂ ਦੇ ਵਧੇ ਹੋਏ ਪ੍ਰੈਸ਼ਰ ਦੇ ਨਾਲ ਕਿਤੇ ਐ ਨਾ ਹੋਵੇ ਵੀ ਬੱਚੇ ਦਾ ਜਿਹੜਾ ਸੋਫਟ ਨਰਮ ਢਾਂਚਾ ਆ ਉਹ ਰੈਪਚਰ ਹੋ ਜਾਵੇ, ਖਰਾਬ ਹੋ ਜਾਵੇ। ਇਸ ਕਰਕੇ ਇਹਨੂੰ ਵੇਨ ਦੇ ਰਾਹੀਂ ਉਹਨੇ ਭੇਜਿਆ, ਰੁਕਾਵਟ ਕਰਕੇ ਬੱਚੇ ਨੂੰ ਬੱਚੇ ਵਾਲੇ ਪਾਸੇ ਭੇਜਿਆ, ਤੂੰ ਨੀਂਦ ਵਿੱਚ ਪਹੁੰਚਣ ਤੱਕ ਇਹਦੇ ਵਿੱਚ ਰੁਕਾਵਟਾਂ ਹੈਗੀਆਂ ਨੇ, ਹੌਲੀ ਹੌਲੀ ਵੱਧਦਾ ਆ, ਪਲੱਸ ਤੂੰ ਨੀਂਦ ਤੋਂ ਅਗਲੇ ਪਾਸੇ ਜਿਹੜੀ ਵੇਨ ਇਸ ਨੂੰ ਲੈ ਕੇ ਜਾ ਰਹੀ ਹੈ ਉਹ ਦਿਲ ਨੂੰ ਨੀ ਲੈ ਕੇ ਜਾ ਰਹੀ, ਦਿਲ ਨੂੰ ਨਹੀਂ ਲੈ ਕੇ ਜਾ ਰਹੀ, ਉਹ ਲੈ ਕੇ ਜਾ ਰਹੀ ਹੈ ਲਿਵਰ ਨੂੰ, ਔਰ ਇਹ ਉਸ ਪਾਰਟ ਦਾ ਹਿੱਸਾ ਬਣਦੀ ਹੈ ਜਿਹਨੂੰ ਬਾਅਦ, ਜਿਵੇਂ ਹੁਣ ਸਾਡੇ ਸਰੀਰ ਦੇ ਵਿੱਚ ਹੈਗਾ, ਸਾਡੇ ਸਰੀਰ ਦੇ ਵਿੱਚ ਇੱਕ ਪੋਰਟਲ ਸਿਸਟਮ ਹੈ, ਪੋਰਟਲ ਸਿਸਟਮ ਹੈ ਉਹ ਇਹ ਆ ਜਿਹੜਾ ਬਾਕੀ ਰੂਲ ਨੂੰ ਤੋੜਦਾ ਆ। ਬਾਕੀ ਰੂਲ ਤੇ ਆਪਾਂ ਦੱਸਤਾ ਨਾ ਕਿ ਦਿਲ ਚੋਂ ਖੂਨ ਵਾਪਸ ਗਿਆ ਕਿਸੇ ਅੰਗਾਂ ਨੂੰ ਗਿਆ, ਉਹਨਾਂ ਤੋਂ ਜਦੋਂ ਵਾਪਸ ਆਇਆ ਉਹ ਵੇਨ ਦੇ ਰਾਹੀਂ ਸਿੱਧਾ ਦਿਲ ਦੇ ਵਿੱਚ ਗਿਆ, ਕੰਮ ਤੇ ਇੰਨਾ ਹੀ ਹੈ। ਪਰ ਜਿਹੜਾ ਸਾਡਾ ਆਂਤਰੀਆਂ ਦਾ ਖੂਨ ਹੈ ਨਾ, ਉਹ ਆਂਤਰੀਆਂ ਦਾ ਖੂਨ ਇਕੱਠਾ ਹੋ ਕੇ ਜਿਹੜਾ ਵਾਪਸੀ ਜਾਣ ਵਾਲਾ ਹੈਗਾ ਉਹ ਖੂਨ ਇਕੱਠਾ ਹੋ ਕੇ ਲਿਵਰ ਵਿੱਚ ਜਾਂਦਾ ਹੈ। ਪਰ ਉਸ ਸਿਸਟਮ ਨੂੰ ਅਸੀਂ ਕਹਿੰਦੇ ਹਾਂ ਪੋਰਟਲ ਸਿਸਟਮ, ਕਿ ਹੁਣ ਜਿਹੜਾ ਮਾਂ ਵਾਲੇ ਪਾਸਿਓਂ ਆਇਆ ਸੀ ਨਾ ਇਹ ਵੀ ਲਿਵਰ ਵਿੱਚ ਜਾਂਦਾ ਹੈਗਾ ਆ। ਜਿਹੜਾ ਬੱਚੇ ਦੇ ਸਰੀਰ ਚੋਂ ਮਾਂ ਦੇ ਪੇਟ ਚ ਰਹਿੰਦਿਆਂ ਹੋਇਆ ਸਰਕੂਲੇਟ ਕਰਕੇ ਆਂਤੜੀਆਂ ਦੇ ਵਿੱਚੋਂ ਖੂਨ ਵਾਪਸ ਜਾਣਾ ਸੀ ਉਹ ਵੀ ਇਸ ਰਸਤੇ ਚ ਗਿਆ ਜਿਹਨੂੰ ਅਸੀਂ ਪੋਰਟਲ ਸਿਸਟਮ ਕਹਿੰਦੇ ਹਾਂ, ਔਰ ਇਹ ਫਿਰ ਗਿਆ ਲਿਵਰ ਦੇ ਵਿੱਚ। ਲਿਵਰ ਫਿਰ ਸਾਡਾ ਉਸੇ ਤਰ੍ਹਾਂ ਜਿਵੇਂ ਮੈਂ ਕਬਾੜੀ ਦੀ ਦੁਕਾਨ ਦੱਸਿਆ ਹੈਗਾ, ਜਾਂ ਇੰਜ ਕਹਿ ਲੋ ਵੀ ਕਸਟਮ ਡਿਪਾਰਟਮੈਂਟ ਆ, ਇਹਨੇ ਸਾਰੀਆਂ ਚੀਜ਼ਾਂ ਖਿਲਾਰ ਕੇ ਵੱਖ ਵੱਖ ਕਰ ਦੇਣੀਆਂ ਨੇ ਭਾਈ ਕਿੰਨੀ ਕਿੰਨੀ ਦੀ ਚੀਜ਼ ਦੀ ਅੱਗੇ ਲੋੜ ਹੈ। ਪਰ ਉਸ ਵੇਲੇ ਤਾਂ ਬੱਚੇ ਦੀ ਲੋੜ ਹੀ ਬਹੁਤ ਘੱਟ ਆ। ਔਰ ਅਸੀਂ ਇਹ ਵੇਖ ਰਹੇ ਹਾਂ ਵੀ ਜਿਹੜਾ ਪੋਰਟਲ ਸਿਸਟਮ ਰਾਹੀਂ ਬੱਚੇ ਦੇ ਆਂਤੜੀਆਂ ਦੇ ਵਿੱਚੋਂ ਖੂਨ ਆ ਰਿਹਾ ਹੈਗਾ ਆ, ਉਹਦੇ ਵਿੱਚੋਂ ਤੇ ਆਕਸੀਜਨ ਚੂਸ ਲਈ ਗਈ ਹੈ, ਉਹਦੇ ਵਿੱਚੋਂ ਤੋਂ ਖੁਰਾਕ ਜਿੰਨੀ ਕੁ ਚਾਹੀਦੀ ਸੀ ਆਂਤੜੀਆਂ ਨੂੰ ਉਹਨੇ ਲੈ ਲਈ ਹੈਗੀ ਆ। ਪਰ ਜਿਹੜਾ ਮਾਂ ਵੱਲੋਂ ਖੂਨ ਆ ਕੇ ਇਹਦੇ ਵਿੱਚ ਮਿਕਸ ਹੋਇਆ ਹੈ, ਲਿਵਰ ਦੇ ਵਿੱਚ ਆ ਕੇ ਮਿਕਸ ਹੋ ਗਿਆ ਸਾਰਾ ਕੁਝ ਪੋਰਟਲ ਸਿਸਟਮ ਰਾਹੀਂ, ਉਹਦੇ ਵਿੱਚ ਤੇ ਆਕਸੀਜਨ ਪੂਰੀ ਮਾਂ ਨੇ ਬਣਾ ਕੇ ਭੇਜੀ ਹੈ, ਉਹਦੇ ਵਿੱਚ ਤੋਂ ਖੁਰਾਕ ਮਾਂ ਨੇ ਬਣਾ ਕੇ ਭੇਜੀ ਹੈ। ਪਰ ਬੱਚੇ ਦੀ ਲੋੜ ਹੀ ਉਸ ਵੇਲੇ ਇੰਨੀ ਕੁ ਹੁੰਦੀ ਹੈ ਜਿਸ ਨਾਲ ਬੱਚੇ ਦਾ ਮਾਂ ਦੇ ਪੇਟ ਵਿੱਚ ਕੰਮ ਚੱਲਣਾ ਸ਼ੁਰੂ ਹੋ ਜਾਂਦਾ ਹੈ ਕਿ ਨਾਰਮਲ ਹੈ, ਠੀਕ ਹੈ। ਸੋ ਇਸ ਤੋਂ ਬਾਅਦ ਕੀ ਹੈ ਕਿ ਸਾਡਾ ਇਹ ਸਾਰਾ ਇਕੱਠਾ ਖੂਨ ਸਿਰ ਵਾਲੇ ਪਾਸਿਓਂ ਵੀ ਆ ਗਿਆ, ਆ ਜਿਹੜਾ ਆਂਤੜੀਆਂ ਦਾ ਖੂਨ ਪੋਰਟਲ ਸਿਸਟਮ ਚੋਂ ਵੀ ਆ ਗਿਆ, ਬਾਕੀ ਸਾਰੇ ਸਰੀਰ ਦਾ ਖੂਨ ਜਿਹੜਾ ਹੈ ਇਨਫੀਰੀਅਰ ਵੇਨਾ ਕੇਵਾ ਦੇ ਰਾਹੀਂ ਉਹ ਵੀ ਆ ਗਿਆ। ਇਹ ਸਾਰੀਆਂ ਨਾਲੀਆਂ ਇਕੱਠੀਆਂ ਹੋ ਕੇ ਹਾਰਟ ਦੇ ਸੱਜੇ ਖਾਨੇ ਵਿੱਚ ਪੈ ਰਹੀਆਂ ਨੇ। ਹਾਰਟ ਦੇ ਸੱਜੇ ਖਾਨੇ ਚ ਜਦੋਂ ਇਹ ਪੈ ਰਹੀਆਂ ਨੇ ਤੇ ਹੁਣ ਮਾਂ ਦੇ ਪੇਟ ਵਿਚ ਰਹਿੰਦੇ ਅਸੀਂ ਇਹ ਸਮਝਦੇ ਹਾਂ ਵੀ ਬਾਕੀ ਤਾਂ ਚਾਰਜ ਫੇਰੋਂ ਜਿਹੜਾ ਵੀ ਖੂਨ ਆਇਆ ਹੈ ਉਹਦੇ ਚ ਖੁਰਾਕ ਵੀ ਘੱਟ ਆ, ਉਹਦੇ ਚ ਆਕਸੀਜਨ ਵੀ ਚੂਸ ਲਈ ਗਈ ਹੈ। ਇਹ ਆਕਸੀਜਨ ਤਾਂ ਇੰਨੀ ਕੁ ਸੀ ਨਾ ਜਿਹੜੀ ਬਾਂਹ ਵਾਲੇ ਪਾਸੋਂ ਆ ਰਹੀ ਸੀ, ਇੰਨੇ ਨਾਲ ਹੀ ਉਹਦਾ ਕੰਮ ਚੱਲ ਰਿਹਾ ਹੈਗਾ। ਔਰ ਦੂਸਰਾ ਅਸਾਂ ਇਹ ਕਿਹਾ ਸੀਗਾ ਵੀ ਨਿਯਮਤ ਤੌਰ ਤੇ ਜਿਵੇਂ ਸਾਡੇ ਸਰੀਰ ਦੇ ਵਿਚ ਸੱਜੇ ਖਾਨੇ ਚੋਂ ਖੂਨ ਹੇਠਾਂ ਸੱਜੇ ਖਾਨੇ ਜਿਹੜੇ ਵੈਂਟਰੀਕਲ ਚ ਜਾਂਦਾ ਹੈ, ਵੈਂਟਰੀਕਲ ਚੋਂ ਇਹ ਖੂਨ ਇੱਕ ਨਾਰੀ ਜਿਹੜੀ ਇਹਨੂੰ ਅਸੀਂ ਪਲਮੋਨਰੀ ਆਰਟਰੀ ਕਹਿੰਦੇ ਹਾਂ, ਹਾਲਾਂਕਿ ਡੀਆਕਸੀਜਨੇਟਡ ਬਲੱਡ ਹੈ, ਇਹ ਆਰਟਰੀ ਕਹਿੰਦੇ ਹਾਂ, ਇਹ ਖੂਨ ਫੇਫੜਿਆਂ ਨੂੰ ਲੈ ਕੇ ਜਾਂਦੀ ਹੈ ਕਿਉਂਕਿ ਸਾਡੇ ਤਾਂ ਫੇਫੜੇ ਖੁੱਲੇ ਆ, ਔਰ ਉਹਨਾਂ ਫੇਫੜਿਆਂ ਦੀਆਂ ਐਲਵਲਾਈਜ਼ ਦੇ ਵਿਚ ਕਾਰਬਨ ਡਾਈਆਕਸਾਈਡ ਛੱਡਦੀ ਹੈ, ਆਕਸੀਜਨ ਲੈ ਲੈਂਦੀ ਹੈ, ਇਹ ਖੂਨ ਫਿਰ ਵਾਪਸ ਹਾਰਟ ਦੇ ਵਿਚ ਆ ਜਾਂਦਾ ਹੈਗਾ। ਪਰ ਬੱਚੇ ਦੇ ਸਰੀਰ ਵਿਚ ਕਿਉਂਕਿ ਫੇਫੜੇ ਜਿਹੜੇ ਨੇ ਬੰਦ ਨੇ, ਇਹਨੂੰ ਅਸੀਂ ਬੰਦ ਕਰੀ ਕਹਿ ਸਕਦੇ ਹਾਂ, ਇਹ ਬੰਦ ਕਰੀਏ ਵੀ ਇਧਰ ਨੀ ਟ੍ਰੈਫਿਕ ਜਾ ਸਕਦੀ। ਤੇ ਹੁਣ ਜੇ ਹੇਠਾਂ ਵਾਲੀ ਬਾਲਟੀ ਭਰੀ ਹੋਊਗੀ, ਔਰ ਹੇਠਾਂ ਵਾਲੀ ਬਾਲਟੀ ਦਾ ਹੇਠਾਂ ਕੋਈ ਨਿਕਾਸ ਨਹੀਂ ਹੈਗਾ, ਅਗਲੇ ਪਾਸੇ ਨਹੀਂ ਜਾ ਰਹੀ, ਤੇ ਇਹਦਾ ਮਤਲਬ ਜਿਹੜਾ ਸੱਜੇ ਖਾਨੇ ਚ ਖੂਨ ਆਇਆ, ਸਮਝਣ ਦੀ ਕੋਸ਼ਿਸ਼ ਕਰੋ ਕਿ ਸੱਜੇ ਖਾਨੇ ਚ ਚਾਰਜ ਫੇਰਿਓਂ ਬਾਹਰੋਂ ਇਕੱਠਾ ਹੋ ਕੇ ਖੂਨ ਆਇਆ, ਉਹਦੇ ਵਾਸਤੇ ਕੁਦਰਤ ਨੇ ਨਿਯਮ ਬਣਾਇਆ ਕਿ ਸੱਜੇ ਤੇ ਖੱਬੇ ਖਾਨਾ ਜਿਹੜੇ ਉੱਪਰ ਵਾਲੇ ਹਨ, ਔਰ ਸੱਜੇ ਤੇ ਖੱਬੇ ਖਾਨੇ ਜਿਹੜੇ ਹੇਠਾਂ ਵਾਲੇ ਹਨ, ਇਹਨਾਂ ਦੇ ਵਿਚ ਇੱਕ ਦੀਵਾਰ ਕੀਤੀ ਹੋਈ ਹੈ, ਇੰਟਰ ਆਰਟਰੀਅਮ ਔਰ ਇੰਟਰ ਵੈਂਟਰੀਕਲ ਇੱਕ ਸੈਪਟਮ ਹੈਗੀ ਹੈ, ਇੱਕ ਦੀਵਾਰ ਖੜੀ ਕੀਤੀ ਹੈ ਕਿ ਸੱਜਾ ਪਾਸਾ ਅਲੱਗ ਰਹਿ ਜਾਂਦਾ ਹੈ ਤੇ ਖੱਬਾ ਪਾਸਾ ਅਲੱਗ ਰਹਿ ਜਾਂਦਾ ਹੈ। ਸੱਜੇ ਪਾਸੇ ਦੇ ਦੋ ਹਿੱਸੇ ਰਾਈਟ ਐਟਰੀਅਮ ਤੇ ਰਾਈਟ ਵੈਂਟਰੀਕਲ ਹੁੰਦਾ ਹੈ, ਖੱਬੇ ਪਾਸੇ ਦੇ ਦੋ ਹਿੱਸੇ ਲੈਫਟ ਐਟਰੀਅਮ ਤੇ ਲੈਫਟ ਵੈਂਟਰੀਕਲ ਹੁੰਦਾ ਹੈ। ਇਹਨਾਂ ਦੇ ਵਿਚ ਬਾਅਦ ਵਿਚ ਕੋਈ ਸਾਂਝ ਨਹੀਂ, ਸਾਡੇ ਸਰੀਰ ਵਿਚ ਇਹਨਾਂ ਦੀ ਕੋਈ ਸਾਂਝ ਨਹੀਂ ਹੈਗੀ। ਪਰ ਬੱਚੇ ਦੇ ਸਰੀਰ ਵਿਚ ਕੁਦਰਤ ਨੇ ਆਖਿਆ ਵੀ ਉਹ ਰਸਤਾ ਤਾਂ ਬੰਦ ਆ ਤੇ ਹੁਣ ਆਲਟਰਨੇਟਿਵ ਕੀ ਕਰੋ, ਆਲਟਰਨੇਟ ਉਹਨੇ ਜਿਹੜੇ ਉੱਪਰ ਵਾਲੇ ਦੋ ਖਾਨੇ ਸੀ ਰਾਈਟ ਐਟਰੀਅਮ ਤੇ ਲੈਫਟ ਐਟਰੀਅਮ, ਉਹਦੇ ਵਿਚ ਇੱਕ ਸੁਲਾਖ ਕਰ ਦਿੱਤਾ ਜਿਹਨੂੰ ਅਸੀਂ ਕਹਿੰਦੇ ਹਾਂ ਫੋਰਾਮਿਨ ਓਵਲ, ਔਰ ਉਸ ਫੋਰਾਮਿਨ ਓਵਲ ਦੇ ਵਿਚੋਂ ਕਿਉਂਕਿ ਹੇਠਾਂ ਜਾ ਹੀ ਨਹੀਂ ਰਿਹਾ, ਬਾਲਟੀ ਉੱਪਰੋਂ ਉੱਛਲ ਰਹੀ ਹੈ, ਉੱਪਰ ਵਾਲੀ ਬਾਲਟੀ ਉੱਛਲ ਰਹੀ ਹੈ, ਉਹਦੇ ਹੇਠਾਂ ਸੁਲਾਖ ਨਹੀਂ ਹੈਗਾ, ਇਸ ਕਰਕੇ ਉੱਛਲਿਆ ਹੋਇਆ ਜਿਹੜਾ ਖੂਨ ਆ ਉਹ ਦੂਸਰੇ ਪਾਸੇ ਖੱਬੇ ਪਾਸੇ ਆਟੋਮੈਟਿਕਲੀ ਫੋਰਾਮਿਨ ਓਵਲ ਦੇ ਰਾਹੀਂ ਜਾ ਰਿਹਾ। ਤੇ ਹੁਣ ਇਸ ਦੇ ਵਿਚ ਤਿੰਨ ਤਰ੍ਹਾਂ ਦਾ ਖੂਨ ਤਾਂ ਰਲ ਗਿਆ, ਉਹ ਜਿਹਦੇ ਚ ਆਕਸੀਜਨ ਘੱਟ ਸੀ, ਸਿਰਫ ਇੱਕ ਤਰ੍ਹਾਂ ਦਾ ਹੀ ਖੂਨ ਉਹ ਸੀ ਜਿਹੜਾ ਮਾਂ ਵੱਲੋਂ ਆਇਆ ਸੀ, ਜਿਹਦੇ ਚ ਖੁਰਾਕ ਵੀ ਸੀ, ਜਿਹਦੇ ਚ ਆਕਸੀਜਨ ਵੀ ਸੀ। ਇਸੇ ਕਰਕੇ ਨਾ ਮਾਂ ਦੀਆਂ ਖੁਰਾਕ ਦੀਆਂ ਕਮੀਆਂ ਪੇਸ਼ੀਆਂ ਬੱਚੇ ਦੇ ਸ਼ਰੀਰ ਚੋਂ, ਬੱਚੇ ਦੀ ਧੜਕਣ ਤੋਂ, ਬੱਚੇ ਦੀ ਮੂਵਮੈਂਟ ਤੋਂ ਅਸੀਂ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਮਾਂ ਦੇ ਪੇਟ ਵਿੱਚ ਰਹਿੰਦੇ ਹੋਏ ਬੱਚੇ ਨੂੰ ਜੇ ਕੋਈ ਤਕਲੀਫ ਹੁੰਦੀ ਹੈ ਤੇ ਉਹ ਅਸੀਂ ਮਾਂ ਦਾ ਖੂਨ ਚੈੱਕ ਕਰਕੇ ਜਾਂ ਉਸ ਹਾਲਾਤ ਨੂੰ ਚੈੱਕ ਕਰਕੇ ਦੇਖ ਲੈਂਦੇ, ਪਤਾ ਕਰ ਲੈਂਦੇ ਵੀ ਕਿਤੇ ਨੁਕਸੇਗਾ। ਹੁਣ ਜਿਹੜਾ ਸਵਾਲ ਸੀਗਾ ਤੁਹਾਡਾ, ਫੇਫੜੇ ਜਿਹੜੇ ਜਾਮ ਹੁੰਦੇ ਆ, ਹੁਣ ਫੇਫੜੇ ਜਾਮ ਤੇ ਫੇਫੜੇ ਖੁੱਲਣ ਦਾ ਜਿਹੜਾ ਕੁਦਰਤ ਦਾ ਨਿਯਮ ਹੈ ਉਹ ਆਟੋਮੈਟਿਕਲ ਹੈ। ਆਟੋਮੈਟਿਕਲ ਕੀ ਆ ਕਿ ਪੇਟ ਵਿੱਚ ਰਹਿੰਦਿਆਂ ਹੋਇਆ ਪੇਟ ਦੀਆਂ ਤਿੰਨ ਮਸਲ, ਐਬਡੋਮੀਨਲ ਓਬਲੀਕ, ਐਬਡੋਮੀਨਲ ਟ੍ਰਾਂਸਵਰਸ, ਐਬਡੋਮੀਨਲ ਵਰਟੀਕਲ, ਤਿੰਨ ਰੈਕਟਸ ਮਸਲ, ਜਿਹੜਾ ਤਿੰਨ ਤਰ੍ਹਾਂ ਦੇ ਸਾਡੇ ਮਸਲ ਨੇ ਔਰ ਐਕਸਟਰਨਲ ਤੇ ਇੰਟਰਨਲ ਇਹਨਾਂ ਦੀਆਂ ਬ੍ਰਾਂਚਾਂ ਕਹਿ ਲੋ ਜਾਂ ਲੇਅਰ ਹੈ। ਇਹਨਾਂ ਦੇ ਨਾਲ ਸਾਡਾ ਪੇਟ ਬਣਿਆ ਹੋਇਆ। ਇਹਨਾਂ ਤਿੰਨ ਮਸਲ ਦੇ ਹੇਠਾਂ ਇੱਕ ਸਾਡਾ ਮੈਂਬਰੇਨ ਲੱਗਿਆ ਜਿਹਨੂੰ ਅਸੀਂ ਪੇਰੀਟੋਨੀਅਮ ਕਹਿੰਦੇ ਹਾਂ। ਪੇਰੀਟੋਨੀਅਮ ਦੇ ਹੇਠਾਂ ਅਸੀਂ ਬੱਚੇਦਾਨੀ ਦੀ ਗੱਲ ਕਰਨੀ ਹੈ, ਬਾਕੀ ਛੱਡ ਦਿਓ। ਬੱਚੇਦਾਨੀ ਦੀ ਜਿਹੜੇ ਨੇ ਇਹਦੇ ਉੱਪਰ ਇੱਕ ਲੇਅਰ ਚੜਿਆ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਬਰਾਡ ਲਿਗਾਮੈਂਟ। ਬਰਾਡ ਲਿਗਾਮੈਂਟ ਦੇ ਹੇਠਾਂ ਮਸਕੂਲਰ ਲੇਅਰ ਹੈ ਬੱਚੇਦਾਨੀ ਦਾ, ਜਿਹਨੂੰ ਅਸੀਂ ਕਹਿੰਦੇ ਹਾਂ ਮਾਇਓਮੈਟ੍ਰੀਅਮ। ਮਾਇਓਮੈਟ੍ਰੀਅਮ ਦੇ ਹੇਠਾਂ ਜਿਹੜਾ ਲੇਅਰ ਹੈਗਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਇੰਡੋਮੈਟ੍ਰੀਅਮ। ਔਰ ਇੰਡੋਮੈਟ੍ਰੀਅਮ ਦੇ ਵਿੱਚ ਇੱਕ ਗਲਾਫ ਚ ਲਪੇਟਿਆ ਹੋਇਆ ਬੱਚਾ ਹੈ, ਉਹਨੂੰ ਅਸੀਂ ਕਹਿੰਦੇ ਹਾਂ ਐਮਨੀਓਨ। ਉਸ ਐਮਨੀਓਨ ਦੇ ਵਿੱਚ ਲਪੇਟਿਆ ਹੋਇਆ ਬੱਚਾ ਹੈ ਤੇ ਉਸ ਐਮਨੀਓਨ ਦੇ ਵਿੱਚ ਕੀ ਉਹ ਨਾੜੀ ਜਾ ਰਹੀ ਹੈ ਜਿਹੜੀ ਮਾਂ ਵੱਲੋਂ ਖੂਨ ਲੈ ਕੇ ਆ ਰਹੀ ਤੇ ਉਸਨੂੰ ਦੇ ਰਹੀ ਹੈ। ਉਸ ਐਮਨੀਓਨ ਦੇ ਵਿੱਚ ਉਹ ਨਾੜੀ ਹੈਗੀ ਹੈ ਜਿਹੜੀ ਬੱਚੇ ਦਾ ਵਾਪਸੀ ਆਇਆ ਖੂਨ, ਜਿਹਨੂੰ ਅਸੀਂ ਆਰਟਰੀਆਂ ਕਹਿੰਦੇ ਹਾਂ, ਦੋ ਹੁੰਦੀਆਂ ਨੇ ਉਹ ਬੱਚੇ ਨੂੰ ਉਹ ਮਾਂ ਨੂੰ ਵਾਪਸ ਲੈ ਕੇ ਜਾ ਰਹੀ ਹੈਗੀ। ਹੁਣ ਇੰਨਾ ਸਾਰਾ ਕੁਝ ਅਡੰਬਰ ਹੋਣ ਕਰਕੇ ਸਾਡੇ ਇਨਵਾਇਰਮੈਂਟ ਦਾ ਜਿਹੜਾ ਪ੍ਰੈਸ਼ਰ 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਸਾਡੇ ਉੱਪਰ ਹਮੇਸ਼ਾ ਰਹਿੰਦਾ। ਮੱਛੀ ਪਾਣੀ ਰਹਿੰਦੀ ਹੈ ਨਾ ਤੇ ਉਹਦਾ ਇਨਵਾਇਰਮੈਂਟ ਉਹ ਹੈ, ਉਹਦੇ ਚ ਜਿਉਂ ਸਕਦੀ ਹੈ। ਅਸੀਂ ਪਾਣੀ ਵਿਚ ਬਹੁਤੀ ਦੇਰ ਨਹੀਂ ਜਿਉਂ ਸਕਦੇ, ਸਾਨੂੰ ਉਥੋਂ ਓਨੀ ਆਕਸੀਜਨ ਨਹੀਂ ਮਿਲ ਸਕਦੀ ਜਿੰਨੀ ਚਾਹੀਦੀ ਹੈਗੀ। ਅਸੀਂ ਇਸ ਇਨਵਾਇਰਮੈਂਟ ਚ ਜਿਉਂ ਸਕਦੇ ਹਾਂ ਤੇ ਹੁਣ ਬੱਚੇ ਨੂੰ ਉਹ ਇਨਵਾਇਰਮੈਂਟ ਦਾ ਪ੍ਰੈਸ਼ਰ ਨਹੀਂ ਸੀ ਪੈ ਰਿਹਾ ਉਸ ਹਾਲਾਤ ਵਿਚ, ਉਹ ਸਿਰਫ ਮਾਂ ਦੇ ਆਸਰੇ ਤੇ ਸੀਗਾ। ਜਦੋਂ ਹੀ ਬੱਚਾ ਬਾਹਰ ਆਉਂਦਾ ਆ, ਜਦੋਂ ਹੀ ਇਹ ਪ੍ਰੈਸ਼ਰ ਉਹਦੇ ਉੱਪਰ ਪੈਂਦਾ ਹੈ, ਬੱਚਾ ਉਸੇ ਵੇਲੇ ਚੀਕਦਾ ਹੈ, ਪ੍ਰੈਸ਼ਰ ਇਕਦਮ ਸਡਨ ਝਟਕਾ ਲੱਗਿਆ ਔਰ ਉਹਦੇ ਚੀਕਣ ਦੇ ਨਾਲ ਬਾਹਰੀ ਪ੍ਰੈਸ਼ਰ ਦੀ ਹੈ ਆਕਸੀਜਨ ਜਿਹੜੀ ਹੈ ਉਹਦੇ ਅੰਦਰ ਜਾਂਦੀ ਹੈ ਔਰ ਉਹ ਫੇਫੜਿਆਂ ਵਿਚ ਵੜ ਜਾਂਦੀ। ਜਦੋਂ ਉਹ ਫੇਫੜਿਆਂ ਚ ਵੜਦੀ ਹੈ ਫੇਫੜੇ ਖੁੱਲ ਜਾਂਦੇ ਨੇ, ਬਲੈਡਰ ਚ ਇੱਕ ਵਾਰ ਫੂਕ ਮਾਰੀ ਖੁੱਲ ਗਿਆ ਔਰ ਉਹ ਇੱਕ ਸਿਸਟਮ ਜਿਹੜਾ ਚਾਲੂ ਹੋ ਜਾਂਦਾ ਔਰ ਉਹ ਸਿਸਟਮ ਦੇ ਚਾਲੂ ਹੋਣ ਨਾਲ ਦਿਲ ਦੇ ਵਿਚ ਤਾਂ ਆਲਰੇਡੀ ਹੀ ਰਸਤਾ ਪਲਮੋਨਰੀ ਆਰਟਰੀ ਦਾ ਬਣਿਆ ਹੋਇਆ ਸੀਗਾ, ਜਿਹੜਾ ਵਿਚਾਰਾ ਬੰਦ ਸੀ ਕਿਉਂਕਿ ਉਹਦਾ ਅੱਗੇ ਕੰਮ ਨਹੀਂ, ਉਹ ਬੰਦ ਗਲੀ ਸੀ, ਫੇਫੜਿਆਂ ਨੂੰ ਜਾ ਨਹੀਂ ਸੀ ਸਕਦਾ, ਉਹ ਬੰਦ ਲੱਗਾ ਸੀ, ਨਹੀਂ ਕਹੀ ਇੱਧਰ ਨਹੀਂ ਜਾ ਸਕਦਾ, ਅੱਗੇ ਰਸਤਾ ਹੈ ਨਹੀਂ। ਪਰ ਹੁਣ ਕੀ ਹੋਇਆ, ਹੁਣ ਰਸਤਾ ਖੁੱਲ ਗਿਆ। ਜਦੋਂ ਰਸਤਾ ਖੁੱਲ ਗਿਆ ਤੇ ਆਟੋਮੈਟਿਕਲੀ ਉਹ ਜਿਹੜਾ ਖੂਨ ਹੈ ਉਧਰ ਜਾਣਾ ਸ਼ੁਰੂ ਹੋ ਗਿਆ। ਇਹਨੂੰ ਵੇਖੋ, ਪਲਮੋਨਰੀ ਆਰਟਰੀ ਜਿਹੜੀ ਰਾਈਟ ਵੈਂਟ੍ਰੀਕਲ ਦੇ ਵਿਚੋਂ ਖੂਨ ਲੈ ਕੇ ਫੇਫੜਿਆਂ ਨੂੰ ਪਹੁੰਚਾਉਂਦੀ ਹੈ, ਪਹਿਲਾਂ ਬੰਦ ਸੀ ਕਿਉਂਕਿ ਫੇਫੜੇ ਬੰਦ ਸੀ ਔਰ ਉਸ ਤੋਂ ਬਾਅਦ ਉਹਦੇ ਹੇਠਾਂ ਇੱਕ ਵਾਲਵ ਲੱਗਿਆ ਹੋਇਆ ਜਿਹਨੂੰ ਅਸੀਂ ਸੈਮੀਲੂਨਰ ਵਾਲਵ ਕਹਿੰਦੇ ਹਾਂ। ਫੇਰ ਉਹਦੇ ਹੇਠਾਂ ਰਾਈਟ ਵੈਂਟ੍ਰੀਕਲ ਸੀਗਾ, ਰਾਈਟ ਵੈਂਟ੍ਰੀਕਲ ਉੱਪਰ ਤਿੰਨ ਪੜਾ ਜਿਵੇਂ ਪੁੜ ਹੁੰਦੇ ਨੇ ਦਰਵਾਜੇ ਦੇ, ਦੋ ਪੱਲੇ ਹੁੰਦੇ ਨੇ ਕਿਸੇ ਦੇ, ਤਿੰਨ ਪੱਲੇ ਹੁੰਦੇ ਨੇ, ਤਿੰਨ ਪੱਲਾਂ ਵਾਲਾ ਦਰਵਾਜਾ ਸੀਗਾ ਜਿਹੜਾ ਉੱਪਰ ਵਾਲੇ ਰਾਈਟ ਐਟੀਐਮ ਤੇ ਲੈਫਟ ਰਾਈਟ ਵੈਂਟ੍ਰੀਕਲ ਨੂੰ ਆਪਸ ਚ ਮਿਲਾਉਂਦਾ ਸੀ, ਪਰ ਬੰਦ ਪਿਆ ਸੀਗਾ, ਭਰਿਆ ਹੋਇਆ ਸੀਗਾ ਕਿਉਂਕਿ ਉਹਦੇ ਚ ਅਗਾਂਹ ਜਾਣ ਵਾਲਾ ਰਸਤਾ ਹੀ ਹੈ ਨਹੀਂ ਸੀਗਾ। ਖੂਨ ਉਥੋਂ ਤੱਕ ਭਰਿਆ ਸੀ ਤੇ ਐਕਸਟਰਾ ਖੂਨ ਡੁੱਲ ਕੇ ਉੱਪਰੋਂ, ਤੇ ਤੁਸੀਂ ਇਹ ਕਹਿ ਲੋ ਵੀ ਇੱਕ ਪੂਰੀ ਬਾਲਟੀ ਬਣ ਗਈ ਸੀ, ਇਹ ਡੁੱਲ ਕੇ ਖੱਬੇ ਪਾਸੇ ਜਾ ਰਿਹਾ ਸੀ, ਉਹਦੇ ਨਾਲ ਬੱਚੇ ਦਾ ਕੰਮ ਚੱਲ ਰਿਹਾ ਸੀਗਾ। ਤੇ ਹੁਣ ਕੀ ਹੋਇਆ, ਹੁਣ ਇਹ ਖੂਨ ਜਾਣਾ ਸ਼ੁਰੂ ਹੋ ਗਿਆ ਤੇ ਜੇ ਕਿਸੇ ਬਾਲਟੀ ਦੇ ਤੁਸੀਂ ਹੇਠਾਂ ਥੱਲੇ ਨੂੰ ਸੁਰਾਖ ਕਰਦੇ ਹੋ ਤੇ ਆਟੋਮੈਟਿਕਲੀ ਜਿਹੜਾ ਬਾਲਟੀ ਚੋਂ ਬਾਹਰ ਡੁੱਲ ਰਿਹਾ ਸੀ ਉਹ ਨਹੀਂ ਡੁੱਲੇਗਾ ਨਾ। ਅਲਟੀਮੇਟਲੀ ਉਹ ਜਿਹੜਾ ਫੋਰਾਮਨ ਓਵਲ ਹੈਗਾ ਹੈ ਉਹ ਆਮ ਤੌਰ ਤੇ ਬੰਦ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਕੁਦਰਤ ਨੇ ਸਾਡੀ ਬਾਡੀ ਦੇ ਵਿਚ ਇੱਕ ਕੰਟ੍ਰੈਕਸ਼ਨ ਸਿਸਟਮ ਆਟੋਮੈਟਿਕ ਪਾਇਆ ਹੋਇਆ। ਸਾਡੇ ਹੱਥ ਜੋ ਮਾਂ ਦੇ ਪੇਟ ਚ ਰਹਿੰਦੇ ਆ ਐ ਇਕੱਠੇ ਹੋਏ ਹੁੰਦੇ ਨੇ, ਹਰ ਚੀਜ਼ ਫਲੈਕਸ਼ਨ ਦੇ ਵਿਚ ਰਹਿੰਦੀ ਹੈ, ਹਰ ਮਸਲ ਜਿਹੜਾ ਹੈ ਕੰਟ੍ਰੈਕਸ਼ਨ ਦੇ ਵਿਚ ਰਹਿੰਦਾ ਹੈਗਾ ਆ ਔਰ ਇਸੇ ਕਰਕੇ ਹੀ ਉਹ ਜਿਹੜਾ ਫੋਰਾਮਨ ਓਵਲ ਹੈ ਉਹ ਜਿਹੜੀ ਦੀਵਾਰ ਹੈਗੀ ਹੈ ਐਟਰੀਓ ਵੈਂਟ੍ਰੀਕੁਲਰ ਸੈਪਟਮ, ਐਟਰੀਓ ਵੈਂਟ੍ਰੀਕੁਲਰ ਸੈਪਟਮ ਵੀ ਦੋਹਾਂ ਆਰਟਰੀਆਂ ਨੂੰ ਵੱਖਰੇ ਕਰਦੀ, ਆਰਟਰੀਅਮ ਨੂੰ ਵੀ ਔਰ ਦੋਹਾਂ ਵੈਂਟ੍ਰੀਕਲ ਨੂੰ ਵੀ ਵੱਖਰੇ ਕਰਦੀ ਹੈ, ਇੱਕ ਸਾਂਝੀ ਦੀਵਾਰ ਹੈਗੀ ਹੈ। ਉਸ ਦੀਵਾਰ ਚ ਜਿਹੜਾ ਸੁਰਾਖ ਸੀਗਾ ਉਹਦਾ ਹੁਣ ਕੰਮ ਨਹੀਂ ਰਹਿ ਗਿਆ, ਉਹ ਹੌਲੀ ਹੌਲੀ ਬੰਦ ਕੰਟਰੈਕਟ ਹੋਣਾ ਸ਼ੁਰੂ ਹੋ ਜਾਂਦਾ। ਕੰਟਰੈਕਟ ਹੋਣਾ ਸ਼ੁਰੂ ਹੋ ਜਾਂਦਾ ਤੇ ਫਿਰ ਬੰਦ ਹੋ ਜਾਂਦਾ। ਨਿਯਮਤ ਸਮੇਂ ਦੇ ਢੋਰ ਨੂੰ ਅਸੀਂ ਕਹਿੰਦੇ ਹਾਂ ਵੀ ਛੇ ਮਹੀਨੇ ਚ ਬੰਦ ਹੋ ਜਾਂਦਾ, ਕਈਆਂ ਦੇ 18 ਮੰਥਸ ਤੱਕ ਵੀ ਬੰਦ ਨਹੀਂ ਹੁੰਦਾ, ਕਈਆਂ ਵਾਸਤੇ ਅੱਜ ਕੱਲ ਸਾਨੂੰ ਸਰਜਰੀ ਦੀ ਲੋੜ ਪੈਂਦੀ ਹੈ ਕਿਉਂਕਿ ਹੁਣ ਬੱਚੇ ਦੀ ਲੋੜ ਆਕਸੀਜਨ ਦੀ ਵੱਧ ਗਈ, ਬੱਚੇ ਦੀ ਲੋੜ ਖੁਰਾਕ ਤਾਂ ਬਾਹਰੋਂ ਨੂੰ ਆਣੀ ਸ਼ੁਰੂ ਹੋ ਗਈ, ਦੁੱਧ ਹੋਰ ਜੋ ਵੀ ਕੁਛ ਅਸੀਂ ਦੇਣਾ ਸ਼ੁਰੂ ਕਰਤਾ, ਪਰ ਆਕਸੀਜਨ ਦੀ ਲੋੜ ਉਹਦੀ ਪੂਰੀ ਨਹੀਂ ਹੋ ਰਹੀ ਕਿਉਂਕਿ ਇਸ ਪਾਸਿਓਂ ਜਿਹੜਾ ਮਿਕਸ ਖੂਨ ਆ ਰਿਹਾ ਹੈਗਾ ਆ ਆਂਤਰੀਆਂ ਚੋਂ ਇਕੱਠਾ ਹੋ ਕੇ ਉਹ ਲਿਵਰ ਚ ਜਾ ਰਿਹਾ ਸੀਗਾ, ਉਹ ਫਿਰ ਹੁਣ ਐਟਰੀਅਮ ਚ ਆ ਰਿਹਾ ਸੀਗਾ, ਬਾਕੀ ਸਰੀਰ ਚੋਂ ਵੀ ਇਕੱਠਾ ਹੋ ਰਿਹਾ ਸੀ। ਇਹ ਮਿਕਸਡ ਹੋਇਆ ਖੂਨ ਹਜੇ ਵੀ ਖੱਬੇ ਪਾਸੇ ਜਾ ਰਿਹਾ ਹੈਗਾ, ਤੇ ਜਦੋਂ ਐਸਾ ਮਿਕਸ ਹੋਣਾ ਸ਼ੁਰੂ ਹੋ ਜਾਂਦਾ ਆ ਆਟੋਮੈਟਿਕਲੀ ਜਿਹੜੀ ਅਸੀਂ ਸਪਲਾਈ ਕਰਨੇ ਆ ਉਹ ਤਾਂ ਵੀ ਅਡਲਟਰੇਸ਼ਨ ਹੋ ਗਈ ਨਾ। ਹਾਂਜੀ, ਖੰਡ ਕੁਛ ਹੋਰ ਮਿਲਾ ਕੇ ਤੁਸੀਂ ਭੇਜ ਰਹੇ ਹੋ, ਹਲਦੀ ਦੇ ਵਿੱਚ ਤੁਸੀਂ ਕੁਛ ਹੋਰ ਮਿਲਾ ਕੇ ਭੇਜ ਰਹੇ ਹੋ ਤੇ ਉਹਨੇ ਫਿਰ ਉਹ ਕੰਮ ਤੇ ਨਹੀਂ ਨਾ ਕਰਨਾ। ਸੋ ਇਸੇ ਕਰਕੇ ਇਹ ਬੱਚੇ ਜਿਹੜੇ ਇਸ ਟਾਈਪ ਦੇ ਹੁੰਦੇ ਨੇ ਉਹ ਵੀਕ ਹੁੰਦੇ ਨੇ, ਔਰ ਖਾਸ ਤੌਰ ਤੇ ਇਹਨੂੰ ਅਸੀਂ ਕਹਿੰਦੇ ਹਾਂ ਕੰਜੈਨੀਟਲ ਹਾਰਟ ਡਿਜ਼ੀਜ਼, ਬਚਪਨ ਤੋਂ ਲੈ ਕੇ ਹੀ ਜਿਹੜਾ ਡਿਫੈਕਟ ਸੀ ਉਹ ਰਹਿ ਗਿਆ। ਔਰ ਇਸ ਤਰ੍ਹਾਂ ਦੇ ਬੱਚਿਆਂ ਦੇ ਵਿੱਚ ਆਮ ਤੌਰ ਤੇ ਤੁਸੀਂ ਦੇਖੋਗੇ, ਅੱਜ ਜਿਵੇਂ ਕਿਲਾ ਭਾਈ ਨੇ ਉਹਦੀ ਗੱਲ ਕਰੀ ਸੀ ਨਾ ਕਿ ਜਿਵੇਂ ਤੁਹਾਡੀ ਮੂੰਹ ਦੀ ਬਾਰੀ ਹੁੰਦੀ ਆ, ਇਹ ਤੁਹਾਡੀ ਮੂੰਹ ਦੀ ਮਾਰੀ ਵਰਗੇ ਉਹਦੇ ਨਹੁੰ ਹੋਣਗੇ, ਨਹੁੰ ਨੀਲੇ ਹੋਣਗੇ, ਬੁੱਲ ਨੀਲੇ ਹੋਣਗੇ, ਜੇ ਬੁੱਟ ਤੁਸੀਂ ਉਹਦੇ ਐ ਲਿਪਸ ਹੋਣ ਪਾਸੇ ਕਰਕੇ ਵੇਖੋਗੇ ਤੇ ਉਹ ਵੀ ਕਾਲੇ ਹੋਣਗੇ, ਅੱਖਾਂ ਦੇ ਹੇਠਾਂ ਵੀ ਉਹਦੇ ਕਾਲੇ ਘੇਰੇ ਹੋਣਗੇ ਕਿਉਂਕਿ ਆਕਸੀਜਨ ਪੂਰੀ ਨਹੀਂ ਹੋ ਰਹੀ ਥਾਂ ਥਾਂ ਤੇ ਜਿਹੜੇ ਵਿਜ਼ੀਬਲ ਥਾਂ ਹੈਗੇ ਨੇ ਉਥੋਂ ਅਸੀਂ ਇਹ ਵੇਖ ਸਕਦੇ ਹਾਂ ਵੀ ਇਸ ਬੱਚੇ ਦੀ ਆਕਸੀਜਨ ਪੂਰੀ ਨਹੀਂ ਹੋ ਰਹੀ। ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਥਕਾਵਟ ਆ, ਆਕਸੀਜਨ ਪੂਰੀ ਨਹੀਂ ਹੋ ਰਹੀ ਫਿਰ ਭੁੱਖ ਵੀ ਉਹਦੀ ਨਹੀਂ ਲੱਗਦੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਜਿਹੜੀ ਉਹਦੀ ਡਿਵੈਲਪਮੈਂਟ ਹੋਣੀ ਚਾਹੀਦੀ ਉਹ ਪੂਰੀ ਨਹੀਂ ਹੋ ਰਹੀ। ਤੇ ਇਸ ਕਰਕੇ ਇਹ ਸਾਰੇ ਦਾ ਸਾਰਾ ਸਿਸਟਮ ਹੈ ਉਸ ਵੇਲੇ ਇਸ ਚੀਜ਼ ਦੀ ਮੰਗ ਕਰਦਾ ਆ ਭਾਈ ਇਹਦਾ ਅਸੀਂ ਡਾਇਗਨੋਸ ਕਰੀਏ, ਜਾਣੀਏ ਵੀ ਕੀ ਹੈ ਤੇ ਉਹਦੀਆਂ ਨਿਸ਼ਾਨੀਆਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ ਕਿਹਾ ਭਾਈ ਨੇਲ ਵਾਲੀ, ਔਰ ਇਹਨੂੰ ਅਸੀਂ ਕੰਜੈਨੀਟਲ ਡਿਫੈਕਟ ਕਹਿੰਦੇ ਹਾਂ। ਔਰ ਇਹ ਕੰਜੈਨੀਟਲ ਡਿਫੈਕਟ ਆਮ ਤੌਰ ਤੇ ਬੱਚਿਆਂ ਦੇ ਵਿੱਚ ਹੁੰਦਾ ਹੈ, ਪਰ ਇਹ ਨਹੀਂ ਹੈਗਾ ਕਿ ਬੰਦਿਆਂ ਚ ਹੁੰਦਾ ਨਹੀਂ ਗਾ, ਬੰਦਿਆਂ ਚ ਵੀ ਹੋ ਸਕਦਾ ਹੈ, ਕਿਸੇ ਹੋਰ ਕਾਰਨ ਵੀ ਰੈਕਚਰ ਹੋ ਸਕਦਾ ਹੈ। ਇਹ ਵੀ ਹੋ ਸਕਦਾ ਕਿ ਉਸ ਵੇਲੇ ਚੱਲਦਾ ਚੱਲਦਾ, ਕਿਉਂਕਿ ਅੱਜ ਤਾਂ ਹੁਣ ਮੈਡੀਕਲ ਸਾਇੰਸ ਇੰਨੀ ਡਿਵੈਲਪ ਹੋ ਗਈ ਹੈ ਨਾ, ਪਹਿਲਾਂ ਤੇ ਐਸੀ ਨਹੀਂ ਸੀ ਨਾ, ਅੱਜ ਕੱਲ ਤਾਂ ਹਰ ਅੰਗ ਸਰੀਰ ਦਾ ਅਸੀਂ ਖੋਲ ਕੇ ਠੀਕ ਕਰਨਾ ਸ਼ੁਰੂ ਕਰ ਦਿੱਤਾ ਹੈਗਾ, ਔਰ ਨਹੀਂ ਸੀ ਤੇ ਉਸ ਵੇਲੇ ਵੱਡਿਆਂ ਦੇ ਵਿੱਚ ਵੀ ਇਹੀ ਗੱਲ ਹੋਣੀ ਸ਼ੁਰੂ ਹੋ ਜਾਂਦੀ ਸੀ, ਔਰ ਫਿਰ ਉਹਦੇ ਨਾਲ ਜਿਹੜਾ ਬਲੱਡ ਹੁਣ ਦੂਸਰੇ ਪਾਸੇ ਫੇਫੜਿਆਂ ਦੇ ਵਿੱਚ ਜਾਂਦਾ ਸੀ ਤੇ ਆ ਰਿਹਾ ਹੈ, ਜਾਂਦਾ ਸੀ ਤੇ ਆ ਰਿਹਾ ਹੈ, ਉਹ ਹੁਣ ਉਨੀ ਆਕਸੀਜਨ ਨਹੀਂ ਲੈ ਕੇ ਆ ਰਿਹਾ ਕਿਉਂਕਿ ਸਾਰਾ ਜਾ ਹੀ ਨਹੀਂ ਰਿਹਾ, ਗਿਣਤੀ ਦਾ ਬਲੱਡ ਉਹਦੇ ਚ ਜਾ ਰਿਹਾ ਹੈਗਾ ਤੇ ਉਹਨਾਂ ਕੀ ਆਕਸੀਜਨ ਲੈ ਕੇ ਆ ਰਿਹਾ, ਬਾਕੀ ਸਾਰੇ ਸਰੀਰ ਚ ਰਲਿਆ ਮੇਰਾ ਖੂਨ ਇਹਦੇ ਚ ਮਿਕਸ ਹੋ ਰਿਹਾ, ਸੋ ਲੋੜ ਪੂਰੀ ਨਹੀਂ ਕਰਦਾ, ਜਿਸ ਕਰਕੇ ਆਮ ਤੌਰ ਤੇ ਇੱਕ ਹੋਰ ਸਿਮਟਮ ਪੈਦਾ ਹੁੰਦਾ ਸ਼ਾਰਟ ਡਰਾਈ ਕਫ, ਇਹੋ ਜਿਹੇ ਲੋਕਾਂ ਨੂੰ ਆਮ ਤੌਰ ਤੇ ਸ਼ਾਰਟ ਡਰਾਈ ਕਫ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜੇ ਆਕਸੀਜਨ, ਆਕਸੀਜਨ ਦਾ ਮਤਲਬ ਕੀ ਹੈ ਕਿ ਜੇ ਸਰੀਰ ਸਾਡੀ ਆਕਸੀਜਨ ਤੇ ਜਿਵੇਂ ਸਭ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਤੇ ਹੋਰ ਜਿੰਨੀਆਂ ਵੀ ਗੈਸਾਂ ਨੇ ਨਾ ਸਾਡੇ ਸਰੀਰ ਚ ਇੱਕ ਰੇਸ਼ੋ ਹੈਗੀ, ਜਦੋਂ ਉਹ ਰੇਸ਼ੋ ਆਕਸੀਜਨ ਘਟਣੀ ਸ਼ੁਰੂ ਹੋ ਜਾਂਦੀ ਹੈ ਅਸੀਂ ਟਾਇਰਡ ਫੀਲ ਕਰ ਲਿਆ ਤੇ ਫਿਰ ਅਸੀਂ ਸੌ ਜਾਂਦੇ ਹਾਂ, ਰਿਲੈਕਸ ਹੋ ਜਾਂਦਾ, ਜੇ ਹੋਰ ਕੋਈ ਬਿਮਾਰੀ ਨਹੀਂ ਤੇ ਰਿਲੈਕਸ ਹੋ ਜਾਂਦਾ, ਤੇ ਜਦੋਂ ਅਸੀਂ ਪੂਰੀ ਤਰ੍ਹਾਂ ਨੀਂਦ ਸੌ ਲੈਂਦੇ ਹਾਂ ਤੇ ਉਸ ਤੋਂ ਬਾਅਦ ਉੱਠਦੇ ਹਾਂ ਤੇ ਅਸੀਂ ਫਰੈਸ਼ ਹੁੰਦੇ ਹਾਂ ਕਿਉਂਕਿ ਉਸ ਵੇਲੇ ਕਾਰਵਾਈ ਘੱਟ ਹੋ ਰਹੀ ਹੈ, ਉਸ ਵੇਲੇ ਆਕਸੀਜਨ ਦੀ ਘੱਟ ਲੋੜ ਹੁੰਦੀ ਹੈ, ਤੇ ਚਲੋ ਜਿੰਨੀ ਵੀ ਸੀ ਉਹਦੇ ਨਾਲ ਸਾਡਾ ਕੰਮ ਚੱਲਦਾ ਸੀਗਾ ਤੇ ਅਸੀਂ ਇੱਕ ਵਾਰ ਠੀਕ ਮਹਿਸੂਸ ਕਰਨੇ ਆ, ਪਰ ਮੰਜੇ ਤੋਂ ਉੱਠੇ ਆ, ਥੋੜਾ ਬਹੁਤ ਚੱਲੇ ਆ, ਬਰੱਸ਼ ਕੀਤਾ, ਥਕਾਵਟ ਹੋ ਗਈ ਹੈ, ਹੋਰ ਕੰਮ ਕੀਤੇ ਨੇ, ਥਕਾਵਟ ਹੋ ਗਈ ਹੈ, ਵੱਡੇ ਬੰਦਿਆਂ ਨੂੰ ਵੀ ਅਗਰ ਇਹ ਫੋਰਾਮਿਨ ਓਵਲ ਬੰਦ ਨਹੀਂ ਹੋਇਆ ਤੇ ਇਹਨੂੰ ਅਸੀਂ ਕੰਜੈਨੀਟਲ ਡਿਫੈਕਟ ਕਹਿੰਦੇ ਆ, ਉਸ ਹਾਲਾਤ ਦੇ ਵਿੱਚ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦੇ, ਉਸ ਹਾਲਾਤ ਵਿੱਚ ਉਹਨਾਂ ਦੀ ਬਾਡੀ ਡਿਵੈਲਪਮੈਂਟ ਨਹੀਂ ਹੁੰਦੀ, ਤੇ ਬਾਡੀ ਡਿਵੈਲਪਮੈਂਟ ਜਦੋਂ ਮੈਂ ਇੱਕ ਲਫ਼ਜ਼ ਕਹਿ ਦਿੱਤਾ ਇਹਦਾ ਮਤਲਬ ਇਹ ਨਹੀਂ ਕਿ ਕੋਈ ਇੱਕ ਹੀ ਕੰਮ, ਨਹੀਂ, ਨੌ ਸਿਸਟਮ ਨੇ ਤੇ ਨਵਾਂ ਸਿਸਟਮਾਂ ਦੇ ਵੱਖਰੇ ਵੱਖਰੇ ਕੰਮ ਨੇ, ਸਾਰੇ ਕੰਮ ਹੀ ਸਲੋ ਹੋ ਜਾਣਗੇ। ਇਸ ਕਰਕੇ ਇਹ ਜਿਹੜਾ ਤੁਹਾਡਾ ਸਵਾਲ ਸੀਗਾ ਜਿਹੜਾ ਫੇਫੜਿਆਂ ਵਾਲਾ ਸੀਗਾ, ਇਹ ਕਈ ਵਾਰ ਐਸਾ ਹੁੰਦਾ ਕਿ ਕਈ ਇੱਕ ਐਸੀਆਂ ਬਿਮਾਰੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਐਲਵਲਾਈਜ ਖੁੱਲਦੀ ਹੀ ਨਹੀਂ, ਕਈ ਐਸੇ ਪ੍ਰੋਗਰਾਮ ਹੈਗੇ ਨੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇੱਕ ਸੈਮੀਲੂਨਰ ਵਾਲਵ ਦੱਸਿਆ ਜਿਹਦਾ ਰਾਈਟ ਵੈਂਟ੍ਰੀਕਲ ਜੋ ਖੂਨ ਪਲਮੋਨਰੀ ਆਰਟਰੀ ਨੂੰ ਦਿੰਦਾ ਆ ਤੇ ਪਲਮੋਨਰੀ ਆਰਟਰੀ ਫਿਰ ਦੋ ਫੇਫੜਿਆਂ ਨੂੰ ਦੋ ਹਿੱਸਿਆਂ ਚ ਵੰਡ ਕੇ ਸਪਲਾਈ ਕਰਦੀ ਹੈ, ਔਰ ਉਹ ਵਾਲਵ ਹੀ ਨਹੀਂ ਖੁੱਲਦਾ, ਹਾਂਜੀ ਜੰਗ ਲੱਗ ਗਿਆ ਟੈਮ ਸਿਰ ਤੇ ਖੁੱਲਿਆ ਨੀ ਗਾ ਕਿਉਂਕਿ ਜੰਗ ਲੱਗ ਗਿਆ ਹੁਣ ਖੋਲਿਆ ਨੀ ਜਾ ਸਕਦਾ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਬੱਚੇ ਦੇ ਸਰੀਰ ਵਿਚ ਵਾਪਰਦੀਆਂ ਨੇ ਤੇ ਸਿਮਟਮ ਉਹਦੇ ਮੈਂ ਤੁਹਾਨੂੰ ਦੱਸ ਦਿੱਤੇ ਨੇ। ਔਰ ਇਸ ਤਰ੍ਹਾਂ ਦੇ ਜਿਹੜੇ ਬੱਚੇ ਨੇ ਕੰਮ ਨਹੀਂ ਕਰ ਸਕਦੇ, ਥਕਾਵਟ ਹੁੰਦੀ ਹੈ, ਐਕਸਰਸਾਈਜ਼ ਨਹੀਂ ਕਰ ਸਕਦੇ ਤਾਂ ਪਲਸ ਉਹਨਾਂ ਦੀ ਜਿਹੜੀ ਹੈ ਜ਼ਿਆਦਾਤਰ ਆਮ ਤੌਰ ਤੇ 70-80 ਨਹੀਂ ਹੋਏਗੀ, 90-100 ਦੇ ਨੇੜੇ ਚੱਲਦੀ ਹੋਏਗੀ। ਸੁਭਾਅ ਉਹਨਾਂ ਦਾ ਚਿੜਚਿੜਾ ਹੋਏਗਾ ਔਰ ਹਾਰਟ ਬੀਟ ਜਿਹੜੀ ਉਹ ਜ਼ਿਆਦਾ ਹੋਏਗੀ। ਆਮ ਤੌਰ ਤੇ ਇਹੋ ਜਿਹੇ ਲੋਕਾਂ ਨੂੰ ਵਾਪਸੀ ਵਾਲਾ ਖੂਨ ਵੀ ਪੂਰਾ ਨਹੀਂ ਜਾ ਸਕੇਗਾ, ਜਿਸ ਕਰਕੇ ਲੱਤਾਂ ਤੇ ਪੈਰਾਂ ਤੇ ਗਿੱਟਿਆਂ ਤੇ ਸੋਜ ਹੋਣੀ ਆਮ ਤੌਰ ਤੇ ਸੁਭਾਵਿਕ ਜਿਹੀ ਗੱਲ ਹੈਗੀ ਹੈ, ਇਹ ਐਸਾ ਹੋਣਾ ਸ਼ੁਰੂ ਹੋ ਜਾਏਗਾ। ਸੋ ਇਹ ਉਸ ਗੱਲ ਦੀਆਂ ਨਿਸ਼ਾਨੀਆਂ ਨੇ। ਵੈਸੇ ਮੈਂ ਇਹਨੂੰ ਅੱਗੇ ਚੱਲ ਕੇ ਦੱਸਣਾ ਸੀਗਾ, ਕਿਉਂਕਿ ਮੈਂ ਪਹਿਲਾਂ ਇਹ ਦੱਸਣਾ ਸੀਗਾ ਵੀ ਹਾਰਟ ਦਾ ਅਟੈਕ ਜਿਹੜਾ ਹੁੰਦਾ ਅਸੀਂ ਉਹਨੂੰ ਕੀ ਕਹਿੰਦੇ ਹਾਂ, ਹਾਂਜੀ ਕਾਰਨ ਕੀ ਹੁੰਦੇ ਨੇ, ਤੇ ਫਿਰ ਮੈਂ ਦੱਸਣਾ ਸੀ ਵੀ ਖੱਬੇ ਪਾਸੇ ਹਾਰਟ ਅਟੈਕ ਹੋ ਸਕਦਾ, ਖੱਬੇ ਪਾਸੇ ਦਾ ਹਾਰਟ ਫੇਲੀਅਰ ਹੁੰਦਾ, ਸੱਜੇ ਪਾਸੇ ਦਾ ਹਾਰਟ ਫੇਲੀਅਰ, ਅਸੀਂ ਵੱਖ ਵੱਖ ਕਿਉਂ ਕਰਕੇ ਵੇਖਦੇ ਹਾਂ। ਪਹਿਲਾਂ ਤਾਂ ਮੈਂ ਸਾਰੇ ਸਿਮਟਮ ਉਹ ਦੱਸੇ ਨੇ ਨਾ, ਹਾਰਟ ਫੇਲ ਹੋ ਗਿਆ ਜੀ ਜਾਂ ਫੇਫੜਿਆਂ ਚ ਕੁਛ ਵੀ ਹੋ ਗਿਆ, ਸਧਾਰਨ ਸਿਮਟਮ ਕੀ ਹੋਣੇ ਆ। ਫੇਰ ਆਪਾਂ ਪਹੁੰਚ ਗਏ ਤੁਹਾਡੇ ਸਵਾਲ ਕਰਕੇ ਸਿੱਧੇ ਹੀ ਹਾਰਟ ਦੇ ਪਹੁੰਚ ਗਏ, ਔਰ ਉਹ ਬੱਚੇ ਦੀ ਕੰਡੀਸ਼ਨ ਮੈਂ ਤੁਹਾਡੇ ਸਾਹਮਣੇ ਕਲੀਅਰ ਕਰ ਦਿੱਤੀ ਵੀ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ ਜਿਸ ਕਰਕੇ ਬੱਚਿਆਂ ਦੇ ਫੇਫੜੇ ਜਿਹੜੇ ਨੇ ਉਹ ਖੁੱਲੇ ਨਹੀਂ ਹੁੰਦੇ, ਬਾਅਦ ਵਿੱਚ ਖੁੱਲ ਜਾਂਦੇ ਨੇ ਤੇ ਫਿਰ ਉਹਦੇ ਵਿੱਚ ਰੈਜ਼ੀਡੂਅਲ ਏਅਰ ਕੁਝ ਨਾ ਕੁਝ ਰਹਿ ਹੀ ਜਾਂਦੀ ਹੈ ਤਾਂ ਕਿ ਉਹ ਪਕਾਨਾ ਫੁੱਲਣ ਯੋਗ ਹੋਵੇ, ਉਹਦਾ ਮੂੰਹ ਖੁੱਲਿਆ ਰਹਿ ਜਾਵੇ ਤੇ ਬਾਹਰੋਂ ਜਦੋਂ ਹੈਵੀ ਆਕਸੀਜਨ ਡਿੱਗੇ ਇਹਦੇ ਮੂੰਹ ਵਿੱਚ ਚਲੀ ਜਾਵੇ।
2: ਠੀਕ
0: ਹੈ, ਸੋ ਇਸ ਕਰਕੇ ਇਹ ਪਰਪਸ ਜਿਹੜਾ ਇਸ ਤਰ੍ਹਾਂ ਇਸ ਦਾ ਸੋਲਵ ਹੁੰਦਾ ਰਹਿੰਦਾ ਹੈਗਾ। ਔਰ ਇਸ ਹਾਲਾਤ ਦੇ ਵਿੱਚ ਆਮ ਤੌਰ ਤੇ ਤੁਸੀਂ ਬੱਚੇ ਵੀਕ ਹੁੰਦੇ ਨੇ, ਬੱਚਿਆਂ ਦੀ ਡਿਵੈਲਪਮੈਂਟ ਜਿਹੜੀ ਆਮ ਲੋਕਾਂ ਦੇ ਮੁਤਾਬਕ ਹੁੰਦੀ ਭਾਵੇਂ ਵੱਡਾ ਵੀ ਹੋ ਗਿਆ ਹੋਵੇ, ਔਰ ਇਸ ਦੇ ਵਿੱਚ ਜਿਹੜੇ ਬਹੁਤ ਲੋਕਾਂ ਦੀ ਏਜ ਹੈ ਨਾ, ਹੁਣ ਜਿਵੇਂ ਆ ਸਾਡੀ ਐਵਰੇਜ ਏਜ ਜਿਹੜੀ ਉਹ 70 ਸਾਲ ਦੀ ਪਹੁੰਚ ਹੀ ਗਈ ਹੈ ਨਾ, ਲੇਕਿਨ ਇਹ ਬੱਚੇ ਆਮ ਤੌਰ ਤੇ 40-50 ਦੇ ਅੰਦਰ ਅੰਦਰ ਇਹਨਾਂ ਦੀ ਡੈਥ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ, ਕਿਉਂਕਿ ਉਸ ਵੇਲੇ ਐਗਜ਼ਰਸ਼ਨ ਨੂੰ ਪੂਰਾ ਕਰ ਹੀ ਨਹੀਂ ਰਿਹਾ, ਜਿੰਨਾ ਕੰਮ ਹੋਣਾ ਚਾਹੀਦਾ ਹੋ ਹੀ ਨਹੀਂ ਰਿਹਾ, ਜਿੰਨੀ ਡਿਮਾਂਡ ਹੈ ਉਹਦੀ ਹੋਣੀ ਆਕਸੀਜਨ ਮਿਲ ਹੀ ਨਹੀਂ ਰਹੀ ਹੈਗੀ, ਔਰ ਚਲਦੇ ਚਲਦੇ ਡੈਫੀਸ਼ੀਐਂਸੀ ਪੈਦਾ ਹੁੰਦਿਆਂ ਅਲਟੀਮੇਟਲੀ ਉਹ ਇੰਨੀ ਕਮੀ ਪੈਦਾ ਹੋ ਜਾਂਦੀ ਹੈ ਕਿ ਉਹਨਾਂ ਦਾ ਸਰੀਰ ਉਸ ਨੂੰ ਜਵਾਬ ਦੇ ਜਾਂਦਾ। ਸੋ ਇਹ ਸਾਰੀਆਂ ਕੋਲਡ ਸਵੈਟਿੰਗ ਵਗੈਰਾ ਹੋਣੀ, ਰੇਲੀਆਂ ਆਉਣੀਆਂ, ਮੂੰਹ ਸੁੱਕਣਾ, ਨੌਹਾਂ ਦੀ ਗੱਲ ਮੈਂ ਦੱਸਦੀ, ਅੱਖਾਂ ਦੀ ਗੱਲ ਦੱਸਦੀ, ਲਿਪਸ ਦੀ ਗੱਲ ਦੱਸਦੀ, ਇਹ ਸਾਰੀ ਗੱਲ ਜਿਹੜੀ ਆਮ ਤੌਰ ਤੇ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਹਨੂੰ ਅਸੀਂ ਕਹਿੰਦੇ ਕੰਜੈਨੀਟਲ ਹਾਰਟ ਡਿਫੈਕਟ, ਰਹਿ ਗਿਆ ਸੀ। ਪਰ ਹੁਣ ਇੱਕ ਹੁੰਦਾ ਆ ਕੰਜੈਸਟਿਵ ਹਾਰਟ ਫੇਲੀਅਰ, ਹੁਣ ਕੰਜੈਸ਼ਨ ਦਾ ਮਤਲਬ ਵੀ ਸਹੀ ਸਮਝੇ ਵੀ ਬਹੁਤ ਇਕੱਠ ਹੋ ਗਿਆ ਕਿਸੇ ਥਾਂ,
2: ਬਿਲਕੁਲ ਜਾਮ ਲੱਗ ਗਿਆ ਜਿਹਨੂੰ ਕਹਿੰਦੇ ਨੇ ਆਪਾਂ, ਟ੍ਰੈਫਿਕ ਜਾਮ ਲੱਗ ਗਿਆ,
0: ਟ੍ਰੈਫਿਕ ਜਾਮ ਲੱਗ ਗਈ। ਹੁਣ ਟ੍ਰੈਫਿਕ ਜਾਮ ਲੱਗ ਗਈ ਤਾਂ ਮਤਲਬ ਸਾਡੇ ਸਾਹਮਣੇ ਦੋ ਹੈ, ਇੱਕ ਤਾਂ ਇਹ ਆ ਭਾਈ ਜਿਹੜਾ ਖੂਨ ਵਾਪਸੀ ਵਾਲਾ ਆ ਰਿਹਾ ਸੀ ਉਹ ਨਹੀਂ ਆ ਰਿਹਾ
2: ਜੀ,
0: ਉਹਨੂੰ ਕਿਤੇ ਜਾਮ ਲੱਗ ਗਿਆ ਜਿਹਦੇ ਕਰਕੇ ਹਾਰਟ ਨੂੰ ਖੂਨ ਸਪਲਾਈ ਨਹੀਂ ਹੋ ਰਿਹਾ, ਤੇ ਜਿਹਨੂੰ ਕਹਾਂਗੇ ਰਾਈਟ ਸਾਈਡਡ ਹਾਰਟ ਫੇਲੀਅਰ। ਠੀਕ ਹੈ, ਦੂਸਰਾ ਇਹ ਆ ਭਾਈ ਹਾਰਟ ਦੇ ਸਰਕੂਲੇਸ਼ਨ ਚ ਚੱਲ ਕੇ ਖੂਨ ਖੱਬੇ ਪਾਸੇ ਜਾਣਾ ਸੀ, ਉਹ ਪਲਮੋਨਰੀ ਆਰਟਰੀ ਨੇ ਲੈ ਕੇ ਜਾਣਾ ਸੀ ਤੇ ਉੱਥੇ ਸੈਮੀਲੂਨਰ ਵਾਲਵ ਲੱਗਾ ਹੋਇਆ, ਉਹਦੇ ਵਿੱਚ ਕੋਈ ਡਿਫੈਕਟ ਸੀ ਤੇ ਉਹ ਫੇਫੜਿਆਂ ਨੂੰ ਖੂਨ ਜਾਣ ਹੀ ਨਹੀਂ ਦਿੱਤਾ, ਸਖਤ ਹੋ ਗਿਆ ਦਰਵਾਜਾ, ਸਖਤ ਹੋ ਗਿਆ, ਖੁੱਲਦਾ ਨੀ ਛੇਤੀ
2: ਜੀ,
0: ਛੇਤੀ ਖੁੱਲਦਾ ਨੀ, ਛੇਤੀ ਬੰਦ ਨਹੀਂ ਹੁੰਦਾ, ਜਿਹਦੇ ਕਰਕੇ ਫੇਫੜਿਆਂ ਨੂੰ ਖੂਨ ਨਹੀਂ ਜਾ ਰਿਹਾ। ਤੇ ਜਦੋਂ ਇਹੋ ਜਿਹੀ ਕੰਡੀਸ਼ਨ ਹੁੰਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਪਲਮੋਨਰੀ ਹਾਈਪਰ ਟੈਨਸ਼ਨ, ਤੇ ਉਹ ਰਸਤਾ ਜਿਹੜਾ ਰਾਈਟ ਵੈਂਟ੍ਰੀਕਲ ਤੋਂ ਫੇਫੜਿਆਂ ਨੂੰ ਖੂਨ ਲੈ ਕੇ ਜਾ ਰਿਹਾ ਹੈਗਾ ਆ, ਉਹ ਨਾਲੀ ਉਹਦਾ ਨਾਂ ਹੈ ਪਲਮੋਨਰੀ ਆਰਟਰੀ, ਆਰਟਰੀ ਇਸ ਕਰਕੇ ਕਹਿੰਦੇ ਕਿ ਖੂਨ ਦਿਲ ਤੋਂ ਬਾਹਰ ਜਾ ਰਹੀ ਹੈ, ਜਿੰਨੀਆਂ ਵੀ ਚੀਜ਼ਾਂ ਦਿਲ ਤੋਂ ਬਾਹਰ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਆਰਟਰੀ ਕਹਿੰਦੇ ਹਾਂ, ਜਿੰਨੀਆਂ ਦਿਲ ਦੇ ਵਿੱਚ ਵਾਪਸ ਆਉਂਦੀਆਂ ਨੇ ਉਹਨੂੰ ਅਸੀਂ ਵੇਨਸ ਕਹਿੰਦੇ ਹਾਂ, ਭਾਵੇਂ ਕਿ ਉਹ ਫਰੈਸ਼ ਖੂਨ, ਕਿਉਂਕਿ ਜਿਹੜੀਆਂ ਫੇਫੜਿਆਂ ਵਿੱਚੋਂ ਖੂਨ ਲੈ ਕੇ ਵਾਪਸ ਆ ਰਹੀਆਂ ਨੇ, ਚਾਰ ਨਾਲੀਆਂ ਹੁੰਦੀਆਂ ਨੇ ਜਿਹੜੀਆਂ ਲੈਫਟ ਆਰਟਰੀ ਚ ਪੈਂਦੀਆਂ ਨੇ, ਉਹ ਲੈ ਕੇ ਤਾਂ ਹੁਣ ਫਰੈਸ਼ ਖੂਨ ਹੋ ਗਿਆ ਨਾ, ਆਕਸੀਜਨ ਆ ਗਈ ਨਾ ਉਹਦੇ ਨਾਲ, ਪਰ ਅਸੀਂ ਫਿਰ ਵੀ ਉਹਨੂੰ ਵੇਖ ਹੀ ਕਹਿੰਦੇ ਹਾਂ, ਕਿਉਂ? ਕਿਉਂਕਿ ਇੱਥੇ ਅਸੀਂ ਇਹ ਰੂਲ ਅਪਲਾਈ ਕਰਦੇ ਹਾਂ ਕਿ ਬਾਹਰੋਂ ਆਉਣ ਵਾਲੀਆਂ ਜਿੰਨੀਆਂ ਵੀ ਨਾੜੀਆਂ ਹਨ ਖੂਨ ਚ ਦਾਖਲ ਹੋਣ, ਹਾਰਟ ਚ ਦਾਖਲ ਹੋਣ ਵਾਲੀਆਂ, ਉਹ ਸਾਰੀਆਂ ਵੇਨਸ ਹਨ, ਔਰ ਜਿੰਨੀਆਂ ਵੀ ਹਾਰਟ ਚੋਂ ਰਿਲੀਜ਼ ਹੋ ਕੇ ਬਾਹਰ ਜਾਣ ਵਾਲੀਆਂ ਨੇ, ਭਾਵੇਂ ਇਹ ਪਲਮੋਨਰੀ ਆਰਟਰੀ ਡੀ ਆਕਸੀਜਨੇਟਡ ਬਲੱਡ ਲੈ ਕੇ ਜਾ ਰਹੀ ਹੈ, ਪਰ ਕਹਾਂਗੇ ਇਹਨੂੰ ਅਸੀਂ ਆਰਟਰੀ ਹੀ। ਸੋ ਇਸ ਆਰਟਰੀ ਦੇ ਵਿੱਚ ਬਲੋਕੇਜ ਕਿੱਥੋਂ ਹੋ ਸਕਦੀ ਹੈ? ਸਾਡਾ ਉਹ ਜਿਹੜਾ ਸੈਮੀ ਲੂਨਰ ਵਾਲਵ ਆ ਓਹਦੇ ਚ ਡਿਫੈਕਟ ਹੋ ਸਕਦਾ ਹੈ, ਯਾ ਉਹ ਜਿਹੜੀ ਚੀਜ਼ ਜਿਹੜੀ ਅੱਗੇ ਦੋ ਫੇਫੜਿਆਂ ਨੂੰ ਬਾਈਫਰਕੇਟ ਹੋ ਗਏ ਤੇ ਸਪਲਾਈ ਕਰ ਰਹੀ ਹੈ, ਹੁਣ ਅੱਗੇ ਫੇਫੜਿਆਂ ਦੇ ਵਿਚ ਨਮੂਨੀਆ ਹੋ ਗਿਆ, ਅੱਗੇ ਫੇਫੜਿਆਂ ਦੇ ਵਿਚ ਇੱਕ ਇੰਫਾਈਸੇਮਾ ਦੀ ਕੰਡੀਸ਼ਨ ਹੁੰਦੀ ਹੈ, ਇੰਪਾਈਮਾ ਦੀ ਕੰਡੀਸ਼ਨ ਹੁੰਦੀ ਹੈ, ਬਰੋਂਕੀਐਕਟੇਸਿਸ ਦੀ ਕੰਡੀਸ਼ਨ ਹੁੰਦੀ ਹੈ। ਇਹ ਸਾਰੀਆਂ ਗੱਲਾਂ ਨੇ ਜਿਹੜੀ ਮੈਂ ਤੁਹਾਨੂੰ ਦੱਸੂਗਾ, ਸਧਾਰਨ ਤੌਰ ਤੇ ਤੁਸੀਂ ਇਹ ਸਮਝ ਲਓ ਬਈ ਫੇਫੜਿਆਂ ਦੇ ਕਿਸੇ ਏਰੀਏ ਦੇ ਵਿਚ ਉਹਦਾ ਕਨੈਕਸ਼ਨ ਦੂਸਰੇ ਏਰੀਏ ਨਾਲੋਂ ਕੱਟ ਗਿਆ। ਜਿਵੇਂ ਜਦੋਂ ਬਲੂ ਸਟਾਰ ਐਕਸ਼ਨ ਹੋਇਆ ਸੀ ਨਾ, ਤੇ ਉਸ ਵੇਲੇ ਪੰਜਾਬ ਦਾ ਜਿਹੜਾ ਸੀ ਸਾਰੀ ਦੁਨੀਆਂ ਨਾਲੋਂ ਕਨੈਕਸ਼ਨ ਕੱਟਿਆ ਗਿਆ ਸੀਗਾ
2: ਜੀ।
0: ਕਿਸੇ ਨੂੰ ਦੁਨੀਆਂ ਨੂੰ ਨੀ ਸੀ ਪਤਾ ਲੱਗਦਾ ਵੀ ਅੰਮ੍ਰਿਤਸਰ ਕੀ ਹੋ ਰਿਹਾ, ਵਾਪਰ ਲਿਆ ਪੰਜਾਬ ਦੇ ਵਿਚ, ਸਾਰੀ ਦੁਨੀਆਂ ਨੂੰ ਨੀ ਸੀ ਪਤਾ ਲੱਗ ਰਿਹਾ। ਠੀਕ ਇਸੇ ਤਰ੍ਹਾਂ ਹੀ ਫੇਫੜਿਆਂ ਦੇ ਵਿਚ ਇਕ ਐਸੀ ਕੰਡੀਸ਼ਨ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਇੰਫਾਈਸੇਮਾ। ਉਹਦਾ ਮਤਲਬ ਇਹ ਆ ਕਿ ਇੱਕ ਏਰੀਏ ਦੀਆਂ ਜਿਹੜੀਆਂ ਐਲਬੋਲਾਈਜ਼ ਨੇ, ਜਿੱਥੇ ਖੂਨ ਵੀ ਆਉਂਦਾ ਹੈ ਤੇ ਆਕਸੀਜਨ ਵੀ ਆਉਂਦੀ ਹੈ, ਜਿੱਥੇ ਐਕਸਚੇਂਜ ਹੁੰਦੀ ਹੈ ਕਾਰਬਨ ਡਾਈਆਕਸਾਈਡ ਖੂਨ ਚੋਂ ਬਾਹਰ ਨਿਕਲਦੀ ਹੈ ਤੇ ਆਕਸੀਜਨ ਖੂਨ ਦੇ ਵਿਚ ਐਂਟਰ ਕਰਦੀ ਹੈਗੀ ਹੈ, ਉਸ ਖਾਨਿਆਂ ਨੂੰ ਅਸੀਂ ਕਹਿੰਦੇ ਹਾਂ ਐਲਬੋਲਾਈ ਫੇਫੜਿਆਂ ਦੇ। ਪਰ ਐਲਬੋਲਾਈਜ਼ ਦਾ ਕੁਝ ਇੱਕ ਹਿੱਸਾ ਸੀ, ਸਮਝੇ ਨਾ ਵੀ ਜਿਹੜਾ ਖੱਬਾ ਫੇਫੜਾ ਹੈਗਾ ਉਹਦੇ ਦੋ ਲੋਬ ਨੇ, ਸੱਜਾ ਫੇਫੜਾ ਉਹਦੇ ਤਿੰਨ ਲੋਬ ਨੇ, ਪਰ ਜੇ ਲੋਭ ਹੀ ਨਾ ਬੰਦ ਹੋ ਗਿਆ ਹੋਵੇ ਜਾਂ ਕਿਸੇ ਦੇ ਲੋਭ ਦਾ ਕੋਈ ਇੱਕ ਹਿੱਸਾ ਹੀ ਜਿਹੜਾ ਉਹ ਬੰਦ ਹੋ ਗਿਆ, ਕਨੈਕਸ਼ਨ ਉਹਦਾ ਰਸਤੇ ਚ ਬੰਦ ਹੋ ਗਿਆ, ਔਰ ਜਿਹਦੇ ਕਰਕੇ ਉਥੋਂ ਦੀ ਹਵਾ ਉਥੇ ਹੀ ਰੁਕ ਗਈ, ਉਥੋਂ ਦੀ ਹਵਾ ਉਥੇ ਹੀ ਰੁਕ ਗਈ, ਉਥੋਂ ਦਾ ਖੂਨ ਉਥੇ ਹੀ ਰੁਕ ਗਿਆ, ਔਰ ਉਸ ਹਾਲਾਤ ਦੇ ਵਿਚ ਜਿਹੜੀ ਉਥੇ ਆਕਸੀਜਨ ਹੋਏਗੀ ਉਹ ਉਥੋਂ ਦੇ ਟਿਸ਼ੂਸ ਨੇ ਸੱਕ ਕਰ ਲੈਣੀ ਹੈ, ਤੇ ਬਾਕੀ ਰਹਿ ਗਿਆ ਕੀ ਰੂੜੀ, ਰੂੜੀ ਰਹਿ ਗਈ, ਔਰ ਰੂੜੀ ਦੇ ਵਿਚ ਜਿਹੜਾ ਹੈ ਬਦਬੂ ਵੀ ਫੈਲਣੀ, ਗਾਰਬੇਜ ਵੀ ਹੋਣੀ, ਗੱਲ ਸੜਨ ਵੀ ਹੋਣੀ ਹੈ, ਸਾਰਾ ਕੁਛ ਹੋਣਾ, ਔਰ ਇਹ ਇੱਕ ਬਹੁਤ ਵੱਡੀ ਸੀਰੀਅਸ ਕੰਡੀਸ਼ਨ ਬਣ ਜਾਂਦੀ ਹੈ ਰਾਈਟ ਸਾਈਡ ਲੈਫਟ ਸਾਈਡ ਦੀ, ਕਿਸੇ ਵੀ ਥਾਂ ਦੀ, ਕਿਸੇ ਵੀ ਪੋਰਸ਼ਨ ਦੀ, ਔਰ ਉਹਨੂੰ ਅਸੀਂ ਕਹਿੰਦੇ ਹਾਂ ਇੰਫਾਈਸੇਮਾ। ਤੇ ਜਦੋਂ ਇਸ ਇੰਫਾਈਸੇਮਾ ਵਾਲੀ ਕੰਡੀਸ਼ਨ ਦੇ ਵਿਚ ਪਲਸ ਫਾਰਮੇਸ਼ਨ ਰੇਸ਼ਾ ਪੈਣਾ ਸ਼ੁਰੂ ਹੋ ਗਿਆ, ਕਨੈਕਸ਼ਨ ਹੀ ਕੱਟਿਆ ਗਿਆ, ਕਨੈਕਸ਼ਨ ਆ ਹੀ ਨਹੀਂ ਰਹੀ, ਤੇ ਉਹਨੂੰ ਅਸੀਂ ਕਹਿੰਦੇ ਹਾਂ ਇੰਪਾਈਮਾ। ਠੀਕ ਹੈ ਵੀ ਹੁਣ ਰੇਸ਼ਾ ਪੈ ਗਿਆ। ਇਹ ਕੰਡੀਸ਼ਨ ਅਗਰ ਸੱਜੇ ਪਾਸੇ ਦੇ ਹਾਰਟ ਦੇ ਵਿਚ ਹੋ ਰਹੀ ਹੈ ਤਾਂ ਉਸ ਵੇਲੇ ਦੇ ਮੁਤਾਬਕ ਸਾਡੇ ਕੋਲ ਬੈਕਵਰਡ ਸਵੈਲ ਕੀ ਹੋਊਗਾ, ਬੈਕਵਰਡ ਲੌਂਗ ਲੱਗੇਗਾ ਨਾ, ਕੋਈ ਚੀਜ਼ ਲੈ ਹੀ ਨਹੀਂ ਰਿਹਾ, ਜਿੰਨੀ ਅੱਗੇ ਜਾਣੀ ਚਾਹੀਦੀ ਲੈ ਹੀ ਨਹੀਂ ਰਿਹਾ, ਤੇ ਪਲਮੋਨਰੀ ਆਰਟਰੀ ਦੇ ਵਿਚ ਕੰਜੈਸ਼ਨ ਹੋਏਗਾ, ਉਸ ਤੋਂ ਬਾਅਦ ਰਾਈਟ ਵੈਂਟ੍ਰੀਕਲ ਚ ਕੰਜੈਸ਼ਨ ਹੋਏਗਾ, ਉਸ ਤੋਂ ਬਾਅਦ ਜਿਹੜਾ ਉੱਪਰ ਵਾਲਾ ਹੈ ਵਾਲਵ ਉਹਦੇ ਵਿਚ ਉਹ ਉੱਪਰ ਨੂੰ ਉੱਪਰ ਨੂੰ ਬਲਕਿ ਜਿਸੇ ਕੋਈ ਚੀਜ਼ ਸੁੱਟਦੀ ਉਹ ਕਰੇਗਾ, ਲੇਕਿਨ ਉਹ ਉੱਪਰ ਨੂੰ ਜਾਂਦਿਆਂ ਕੁਦਰਤਾ ਨਹੀਂ ਮੈਂ ਬੰਦ ਕਰ ਦਿੰਦਾ, ਸੈਮੀ ਲੂਨਰ ਵਾਲਵ ਦੇ ਵਿਚ ਪਲਮੋਨਰੀ ਆਰਟਰੀ ਚ ਜਿੰਨਾ ਵੀ ਖੂਨ ਅੱਗੇ ਚਲਾ ਗਿਆ ਉਹਨੇ ਵਾਪਸ ਆ ਕੇ ਰਾਈਟ ਵੈਂਟ੍ਰੀਕਲ ਚ ਨਹੀਂ ਪੈਣਾ, ਕਿਉਂ ਉਹ ਬੰਦ ਹੋ ਜਾਂਦਾ, ਦਰਵਾਜ਼ਾ ਹੀ ਬੰਦ ਹੋ ਜਾਂਦਾ, ਇਹਨੂੰ ਇੱਕ ਪਾਸੇ ਰਸਤਾ ਕੁਦਰਤ ਨੇ ਰੱਖਿਆ ਵੀ ਇਹ ਸੱਜੇ ਤੋਂ ਬਾਹਰ ਹੀ ਕੱਢ ਸਕਦਾ ਅੰਦਰ ਨਹੀਂ ਲੈ ਸਕਦਾ। ਇਸੇ ਤਰ੍ਹਾਂ ਹੀ ਜਿਹੜੇ ਉੱਪਰ ਵਾਲੇ ਵਾਲਵ ਨੇ ਉਹ ਉੱਪਰੋਂ ਹੇਠਾਂ ਨੂੰ ਖੁੱਲਦੇ ਨੇ, ਸੱਜੇ ਨੂੰ ਨਹੀਂ ਖੁੱਲ ਉੱਪਰੋਂ ਉੱਪਰ ਨੂੰ ਨਹੀਂ ਖੁੱਲਦੇ। ਸੋ ਕੀ ਹੋਏਗਾ ਉਸ ਵੇਲੇ ਜਿਹੜੀ ਸਾਡੀ ਕੰਡੀਸ਼ਨ ਹੈਗੀ ਹੈ ਉਹਨੂੰ ਅਸੀਂ ਕਹਾਂਗੇ ਹਾਈਪਰ ਟੈਂਸ਼ਨ ਵਾਲੀ, ਔਰ ਹਾਈਪਰ ਟੈਂਸ਼ਨ ਦੇ ਨਾਲ ਇੰਫਾਈਸੇਮਾ ਇੱਕ ਤੇ ਆਕਸੀਜਨ ਜਾ ਨਹੀਂ ਰਹੀ, ਆਕਸੀਜਨ ਪੂਰੀ ਨਹੀਂ ਹੋ ਰਹੀ, ਸਾਇਨੋਸਿਸ ਵਾਲੀਆਂ ਕੰਡੀਸ਼ਨਾਂ ਹੋਣਗੀਆਂ, ਪਲਸ ਨੂੰ ਅਸੀਂ ਕਹਿੰਦੇ ਫਲੈਟਰਿੰਗ ਹਾਰਟ ਬੀਟ ਹੋਣੀ ਸ਼ੁਰੂ ਹੋ ਜਾਂਦੀ ਹੈ, ਪਲਸ ਰੇਟ ਜਿਹੜਾ ਇਹ ਰੈਗੂਲਰ ਚੱਲਣਾ ਸ਼ੁਰੂ ਹੋ ਜਾਂਦਾ, ਔਰ ਇਸ ਪਲਸ ਰੇਟ ਦੇ ਨਾਲ ਨਾਲ ਹੀ ਇਹ ਰੈਗੂਲੈਰਿਟੀ ਆਫ ਦੀ ਪਲਸ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਭੁੱਖ ਭੱਖ ਦਾ ਤਾਂ ਸਵਾਲ ਹੀ ਨਹੀਂ, ਇਹ ਤਾਂ ਅਸੀਂ ਸਿਮਟਮ ਨਾਲ ਵੈਸੇ ਹੀ ਜੋੜ ਦਿੰਦੇ ਹਾਂ, ਜਦੋਂ ਅੰਦਰ ਕੰਡੀਸ਼ਨ ਇਹੋ ਜਿਹੀ ਹੋ ਗਈ ਹੋਵੇ ਉਸ ਵੇਲੇ ਭੁੱਖ ਕਿੱਥੇ ਲੱਗਦੀ ਹੈ, ਭੁੱਖ ਲੱਗਣ ਦਾ ਸਵਾਲ ਹੀ ਨਹੀਂ, ਔਰ ਕਿਉਂਕਿ ਬੈਕਲੌਗ ਲੱਗ ਗਿਆ ਹੈ, ਕਿਉਂਕਿ ਸਰੀਰ ਦੇ ਵਿਚ ਤਾਂ ਖੂਨ ਸਰਕੂਲੇਟ ਕਰ ਹੀ ਰਿਹਾ ਹੈਗਾ ਨਾ, ਹੁਣ ਜੇ ਨਹੀਂ ਹਾਲ ਚ ਜਾ ਰਿਹਾ ਤੇ ਪਿੱਛੇ ਪਿੱਛੇ ਤਾਂ ਸਾਰਾ ਕੁਛ ਚੱਲ ਹੀ ਰਿਹਾ ਨਾ, ਤੇ ਫਿਰ ਕੁਦਰਤ ਕਹਿੰਦੀ ਆ ਵੀ ਇਹ ਜਿਹੜਾ ਇੰਨਾ ਸਾਰਾ ਪ੍ਰੈਸ਼ਰ ਬਣ ਗਿਆ ਇਹਨੂੰ ਮੈਂ ਰਿਲੀਜ਼ ਕਿਵੇਂ ਕਰਾਂ, ਤੇ ਉਹਦੇ ਕੋਲ ਇੱਕ ਹੀ ਤਰੀਕਾ ਹੁੰਦਾ ਆ, ਠੰਡੀਆਂ ਤਰੇਲੀਆਂ ਲਿਆਉਣੀਆਂ ਜਾਂ ਪਿਸ਼ਾਬ ਜ਼ਿਆਦਾ ਲਿਆਉਣਾ, ਸਮਝਣ ਵਾਲੀ ਗੱਲ ਆ, ਠੰਡੀਆਂ ਤਰੇਲੀਆਂ ਆਉਣਗੀਆਂ ਪਰ ਪਸੀਨੇ ਰਾਹੀਂ ਕੁਛ ਨਾ ਕੁਛ ਮੈਂ ਬਾਹਰ ਕੱਢਣਾ, ਜਿਹੜੀ ਉਹ ਸੈਪਟਿਕ ਹੋ ਗਈ ਫੇਫੜਿਆਂ ਦੇ ਵਿਚ, ਉਹਦੇ ਚ ਪਸ ਬਣ ਗਈ ਹੈ, ਗਾਰਬੇਜ ਬਣ ਗਿਆ ਆ, ਉਹ ਸਾਰਾ ਖਰਾਬ ਹੋ ਗਿਆ ਕੰਮ, ਤੇ ਉਹ ਬੈਕਵਰਡ ਦੇ ਤੌਰ ਤੇ ਜਿਹੜਾ ਬਾਕੀ ਸਰੀਰ ਦੇ ਵਿਚ ਖੂਨ ਰੁਕਿਆ ਆ ਜਿਹੜਾ ਕਿਡਨੀ ਨੂੰ ਜਾ ਰਿਹਾ, ਉਹਨੂੰ ਕਹਿੰਦੇ ਤੂੰ ਫਟਾਫਟ ਕੱਢ, ਤੂੰ ਫਟਾਫਟ ਇਹਦੇ ਚੋਂ ਗਾਰਬੇਜ ਕੱਢ, ਤੇ ਪਿਸ਼ਾਬ ਵਾਰ ਵਾਰ ਆਉਣਾ, ਪੈਲਪੀਟੇਸ਼ਨ ਹੋਣਾ, ਉਲਟੀ ਜੀ ਕੱਚਾ ਹੋਣਾ। ਹੁਣ ਆਮ ਤੌਰ ਤੇ ਉਲਟੀ ਨੂੰ ਜੀ ਕੱਚਾ ਹੋਣਾ ਨੂੰ ਅਸੀਂ ਇਹਦੇ ਨਾਲ ਜੋੜਨੇ ਡਾਈਜੈਸਟਰ ਸਿਸਟਮ ਦੇ ਨਾਲ, ਵੀ ਪੇਟ ਚ ਕੋਈ ਖਰਾਬੀ ਹੋਊਗੀ। ਪਰ ਹੁਣ ਸਾਡੇ ਸਾਹਮਣੇ ਇਹ ਕੰਡੀਸ਼ਨ ਆ ਗਈ ਹੈ ਵੀ ਪੇਟ ਚ ਖਰਾਬੀ ਵਾਲੀ ਤਾਂ ਕੋਈ ਗੱਲ ਹੀ ਨੀ, ਇਹਨੇ ਤੇ ਕੱਲ ਦੀ ਰੋਟੀ ਹੀ ਨੀ ਖਾਧੀ ਐਗਜ਼ੋਟੌਕਸਿਨ ਹੈ ਜੇ ਅਸੀਂ ਖਾਦ ਖਾਦ ਪੀਤ ਜੋ ਵੀ ਕੁਛ ਕੀਤਾ ਹੈ ਉਹਦੇ ਰਾਹੀਂ ਅੰਦਰ ਟੌਕਸਿਨ ਗਿਆ ਹੈ ਤੇ ਹੁਣ ਅੰਦਰੋਂ ਬਾਹਰੋਂ ਤਾਂ ਅੰਦਰ ਗਿਆ ਹੀ ਨੀ, ਰੋਟੀ ਤੋਂ ਖਾ ਨੀ ਰਿਹਾ, ਉਦੋਂ ਲੰਘਦੀ ਨੀ ਗੀ, ਅੰਦਰ ਵਾਲਾ ਹੀ ਹੈਗਾ ਤੇ ਇਹ ਇੰਡੋਟੌਕਸਿਨ ਆ। ਔਰ ਇਹ ਹੁਣ ਇੰਡੋਟੌਕਸਿਨ ਰੈਗੂਲਰਲੀ ਹੀ ਤੁਹਾਨੂੰ ਖਰਾਬ ਕਰ ਰਿਹਾ ਹੈਗਾ ਆ, ਜਦ ਤੱਕ ਇਹ ਠੀਕ ਨੀ ਹੁੰਦਾ ਤਦ ਤੱਕ ਵਾਰ ਵਾਰ ਉਲਟੀ ਆਉਣੀ, ਤਦ ਤੱਕ ਵਾਰ ਵਾਰ ਚਿਹਰਾ ਪੀਲਾ ਹੁੰਦਾ ਜਾਣਾ, ਆਕਸੀਜਨ ਨਾ ਕੱਢਣਾ, ਦਿਲ ਦਾ ਜ਼ਿਆਦਾ ਧੜਕਣਾ, ਵਾਰ ਪਿਸ਼ਾਬ ਜਿਹੜਾ ਮੈਂ ਦੱਸਿਆ ਤੁਹਾਨੂੰ ਕਿ ਵਾਰ ਵਾਰ ਆਉਣਾ, ਇਹ ਆਮ ਤੌਰ ਤੇ ਇਹੋ ਜਿਹੀਆਂ। ਔਰ ਰੈਸਟਲੈਸਨੈਸ ਇਹ ਇੱਕ ਇੰਪੋਰਟੈਂਟ ਸਿੰਪਟਮ ਆ ਕਿ ਕਿਤੇ ਚੈਨ ਨਹੀਂ ਉਹਨੂੰ ਮਿਲਦਾ, ਉਸ ਬੰਦੇ ਨੂੰ ਇਸ ਹਾਲਾਤ ਦੇ ਵਿੱਚ ਚੈਨ ਨਹੀਂ ਮਿਲਦਾ। ਔਰ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਕਹਿੰਦੇ ਹਾਂ ਰਾਈਟ ਸਾਈਡਿਡ ਹਾਰਟ ਫੇਲੀਅਰ, ਠੀਕ ਹੈ। ਸੋ ਸਾਨੂੰ ਪਤਾ ਇਹ ਲੱਗਦਾ ਇਹਨਾਂ ਸਿੰਪਟਮ ਦੇ ਨਾਲ ਨੁਕਸ ਕਿਹੜੇ ਪਾਸੇ ਆ, ਕਿੱਥੇ ਹੈਗਾ, ਹਾਂਜੀ। ਸੋ ਫਿਰ ਅਸੀਂ ਉਹਦੇ ਮੁਤਾਬਕ ਉਹਦੀ ਸ਼ਨਾਖਤ ਕਰਦੇ ਹਾਂ ਔਰ ਉਹਦੇ ਮੁਤਾਬਕ ਫਿਰ ਉਹਦਾ ਅੱਗੇ ਅਸੀਂ ਟ੍ਰੀਟਮੈਂਟ ਕਰਨਾ ਸ਼ੁਰੂ ਕਰਦੇ ਹਾਂ। ਅੱਜ ਮੈਂ ਇਹ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ। ਇੱਕ ਤਾਂ ਜਨਰਲ ਸਿੰਪਟਮ ਮੈਂ ਰਿਪੀਟ ਕਰ ਦਿੱਤਾ ਸੀ, ਮੈਂ ਬਹੁਤ ਐਨਾ ਨੀ ਕਹਿਣਾ ਚਾਹੁੰਦਾ ਕਿਉਂਕਿ ਮੈਂ ਹੁਣ ਲੈਫਟ ਸਾਈਡ ਦਾ ਰਹਿ ਗਿਆ ਤੇ ਮੈਂ ਲੈਫਟ ਸਾਈਡ ਵੀ ਕਰਨਾ ਸ਼ੁਰੂ ਕਰਦੇ ਹਾਂ ਜਾਂ ਕੰਜੈਸਟਿਵ ਹਾਰਟ ਫੇਲਿਅਰ ਵੀ, ਉਹ ਫਿਰ ਇੰਨਾ ਯਾਦ ਰੱਖਣਾ ਬੜਾ ਮੁਸ਼ਕਲ ਹੋ ਜਾਏਗਾ। ਮੈਂ ਸਿਰਫ ਇਸ ਗੱਲ ਨੂੰ ਰਿਪੀਟ ਕਰਦਾ ਵੀ ਇੱਕ ਤਾਂ ਮੈਂ ਇਹ ਗੱਲਾਂ ਕਰੀਆਂ ਨੇ ਕਿ ਜੇ ਛਾਤੀ ਦੇ ਵਿੱਚ ਕੋਈ ਨੁਕਸ ਹੋਵੇ ਤੇ ਬਹੁਤੇ ਵਧੀਆ ਸਿੰਪਟਮ ਜਿਹੜੇ ਆਮ ਪ੍ਰੋਮੀਨੈਂਟ ਹੋ ਕੇ ਆਉਂਦੇ ਨੇ, ਉਹ ਦਰਦ ਹੈ, ਪ੍ਰੈਸ਼ਰ ਹੈ, ਟਾਈਟਨੈਸ ਹੈ, ਸ਼ਾਰਟਨੈਸ ਆਫ ਬ੍ਰੈਥ ਹੈਗੀ ਹੈ, ਸਵੈਲਿੰਗ ਐਂਕਲਸ ਦੇ ਪੈਰਾਂ ਤੇ ਹੱਥਾਂ ਤੇ ਜਾਂ ਡਿਸਟਰੈਕਟ ਪਾਰਟ ਆਫ ਦੀ ਬਾਡੀ ਜਿਹੜੇ ਦੂਰ ਦੇ ਪਾਰਟਸ ਨੇ, ਹੱਥ ਸਾਡੇ ਦੂਰ ਨੇ ਦਿਲ ਤੋਂ, ਪੈਰ ਦੂਰ ਨੇ ਸਾਡੇ ਦਿਲ ਤੋਂ, ਇਹਨਾਂ ਥਾਵਾਂ ਤੇ ਆਮ ਤੌਰ ਤੇ ਸੋਜ ਹੋਣੀ ਸ਼ੁਰੂ ਹੋ ਜਾਂਦੀ। ਉੱਪਰ ਨੂੰ ਖੂਨ ਭੇਜਣਾ ਆਟੋਮੈਟਿਕਲੀ ਔਖਾ ਤੇ ਕੀ ਹੋਊਗਾ, ਚਿਹਰੇ ਤੇ ਹੀ ਸੋਜ ਆਊਗੀ, ਹਜੇ ਵੀ ਤਾਂ ਦੂਰ ਦਾ ਪਾਰਟ ਹੋ ਗਿਆ ਨਾ, ਪਤਾ ਖੂਨ ਭੇਜਣਾ ਔਖਾ ਹੋਊਗਾ, ਸੋ ਇਹਦੇ ਤੇ ਵੀ ਸੋਜ ਆ ਜਾਏਗੀ। ਔਰ ਇਸੇ ਕਰਕੇ ਹੀ ਡਿਜ਼ੀਨੈਸ, ਵੀਕਨੈਸ, ਹਾਜੀ ਕੱਚਾ ਹੋਣ ਵਾਲੀ ਕੰਡੀਸ਼ਨ, ਕਿਉਂਕਿ ਭੁੱਖ ਹੀ ਨੀ ਲੱਗਦੀ, ਪੇਟ ਵਾਲੀ ਤੇ ਗੱਲ ਹੀ ਨਹੀਂ। ਇੰਡੋਟੌਕਸਿਨ ਅੰਦਰ ਤੋਂ ਪੈਦਾ ਹੋ ਰਿਹਾ ਹੈ, ਅੰਦਰ ਤੋਂ ਜ਼ਹਿਰੀਲਾ ਮਾਦਾ ਬਣ ਰਿਹਾ ਹੈ, ਕੁਦਰਤ ਉਹਨੂੰ ਬਾਹਰ ਕੱਢਣਾ ਚਾਹੁੰਦੀ ਹੈ, ਤੇ ਜਦ ਤੱਕ ਉਹ ਸਾਰਾ ਰਿਲੀਜ਼ ਨਹੀਂ ਹੁੰਦਾ ਤਦ ਤੱਕ ਇਹ ਸਾਰੀ ਗੱਲ ਹੁੰਦੀ ਰਹੇਗੀ। ਫਿਜ਼ੀਕਲ ਸਾਈਨ ਮੈਂ ਨੌਹਾਂ ਦੇ ਦੱਸ ਦਿੱਤੇ ਆ, ਫਿਜ਼ੀਕਲ ਸਾਈਨ ਨੇ ਬਾਕੀ ਸਰੀਰ ਦੇ ਵਿੱਚ ਜਿਹੜੇ ਪੈਦਾ ਹੁੰਦੇ ਨੇ ਉਹ ਦੱਸ ਦਿੱਤੇ ਨੇ, ਸਾਹ ਦੀ ਕੰਡੀਸ਼ਨ ਮੈਂ ਦੱਸ ਦਿੱਤੀ, ਬਿਹੇਵੀਅਰ ਇਕਦਮ ਚੇਂਜ ਹੋ ਜਾਂਦਾ ਹੈਗਾ, ਇਹ ਗੱਲਾਂ ਦੱਸਦੀਆਂ ਨੇ। ਇਹ ਉਹ ਜਨਰਲ ਸਾਈਨ ਨੇ ਜਿਹੜੇ ਆਮ ਹਰੇਕ ਪੇਸ਼ੈਂਟ ਦੇ ਵਿੱਚ ਪੈਦਾ ਹੁੰਦੇ ਹੀ ਹੁੰਦੇ ਨੇ। ਤੇ ਫਿਰ ਆਪਾਂ ਜਿਹੜਾ ਤੁਹਾਡਾ ਸਵਾਲ ਦਾ ਹੱਲ ਕੀਤਾ ਹੈਗਾ ਵੀ ਫੇਫੜੇ ਖੁੱਲਦੇ ਕਦੋਂ ਨੇ ਤੇ ਫੇਫੜੇ ਸਾਹ ਲੈਣਾ ਕਿਵੇਂ ਸ਼ੁਰੂ ਕਰ ਦਿੰਦੇ ਨੇ, ਤੇ ਲੈਂਦਿਆਂ ਸਾਹ ਵੀ ਆ ਜਿਹੜੀ ਇੰਫਾਈਸੇਮਾ ਦੀ ਗੱਲ ਮੈਂ ਤੁਹਾਨੂੰ ਦੱਸੀ ਹੈ, ਇਹ ਵੀ ਸਰੀਰ ਦੇ ਵਿੱਚ ਵਾਪਰ ਸਕਦੀ ਹੈ ਜਿਹਦੇ ਰਾਹੀਂ ਇੰਡੋਟੌਕਸਿਨ ਵਾਲੀ ਗੱਲ, ਅੰਦਰ ਤੋਂ ਪੈਦਾ ਹੋਣ ਵਾਲੇ ਗਾਰਬੇਜ ਦੀ ਗੱਲ, ਰੂੜੀ ਬਣਨੀ, ਗਲਤ ਸੜਨ ਹੋਣੀ, ਬਦਬੂ ਫੈਲਣੀ, ਅੰਦਰੋਂ ਅੰਦਰ ਹੀ ਫੈਲਣੀ, ਔਰ ਆਮ ਤੌਰ ਤੇ ਜਿਹੜੀਆਂ ਸੈਪਟਿਕ ਦੀਆਂ ਕੰਡੀਸ਼ਨਾਂ ਨੇ ਨਾ ਸੀਮਾ ਸਾਹਿਬ, ਉਹ ਹੋਰ ਗੱਲ ਜਿਹੜੀ ਮੈਂ ਆਮ ਅੱਗੇ ਵੀ ਦੱਸੀ ਸੀਗੀ, ਉਹ ਇਹ ਦੱਸੀ ਸੀ ਕਿ ਸਾਡਾ ਟੈਂਪਰੇਚਰ ਅਗਰ 1 ਡਿਗਰੀ ਵੱਧਦਾ ਹੈਗਾ ਆ, ਸਾਹ ਦੀ ਕਿਰਿਆ 2 ਵੱਧ ਜਾਂਦੀ ਹੈ, ਪਲਸ ਰੇਟ ਸਾਡਾ 10 ਵੱਧ ਜਾਂਦਾ ਹੈ। ਯਾਦ ਰੱਖਿਓ ਪਲਸ ਰੇਟ 72 ਤੋਂ 80 ਵਾਰ ਚੱਲਦਾ ਆ, ਤੇ 80 ਦੀ ਥਾਂ ਤੇ ਜੇ ਇਹ 90 ਹੋ ਗਿਆ, ਭਾਵ 10 ਵੱਧ ਗਿਆ, ਤੇ ਇਹਦਾ ਮਤਲਬ 1 ਡਿਗਰੀ ਟੈਂਪਰੇਚਰ ਵੱਧ ਗਿਆ। ਔਰ ਜੇ 1 ਡਿਗਰੀ ਟੈਂਪਰੇਚਰ ਬੁਖਾਰ ਹੋ ਗਿਆ ਹੈ, 98.4 ਤੋਂ 99 ਜਾਂ 100 ਹੋ ਗਿਆ ਆ, ਤੇ ਦੂਸਰੇ ਪਾਸੇ ਸਾਹ ਦੀ ਜਿਹੜੀ ਕਿਰਿਆ ਸਾਡੀ ਉਹ ਨਾਰਮਲ 14 ਤੋਂ 16 ਵਾਰ ਹੈਗੀ ਹੈ, ਔਰ 14 ਤੋਂ 16 ਦੀ ਥਾਂ ਤੇ ਉਹ 20 ਵੀ ਹੋ ਸਕਦੀ ਹੈ। ਹਾਂਜੀ, ਤੋ 2 ਡਿਗਰੀ 2 ਨੰਬਰ ਰੈਸਪੀਰੇਸ਼ਨ ਦਾ ਵਧਣਾ, 1 ਡਿਗਰੀ ਬੁਖਾਰ ਦਾ ਵਧਣਾ, ਇਹ ਇੱਕ ਨਾਰਮਲ ਰੇਸ਼ੋ ਹੈਗੀ ਆ, ਜੋ ਮੈਂ ਕਹਿਣਾ ਚਾਹੁੰਦਾ ਹਾਂ ਅੱਗੇ ਸੁਣਿਓ, ਭਾਈ ਇਹ ਇੱਕ ਨਾਰਮਲ ਰੇਸ਼ੋ ਹੈਗੀ ਹੈ, ਪਲਸ ਰੇਟ ਦਾ 10 ਵਧਣਾ ਨਾਰਮਲ ਰੇਸ਼ੋ ਹੈਗੀ ਹੈ, ਇੱਕ ਰੇਸ਼ੋ ਹੋ ਗਈ ਨਾ, ਉਹ ਪਲਸ ਰੇਟ 10 ਪਲਸ ਰੇਟ ਹੋ ਗਿਆ, 2 ਰੈਸਪੀਰੇਸ਼ਨ ਹੋ ਗਿਆ, ਟੈਂਪਰੇਚਰ 1 ਡਿਗਰੀ ਹੋ ਗਿਆ, ਇੱਕ ਰੇਸ਼ੋ ਹੋ ਗਈ। ਪਰ ਜਦੋਂ ਆ ਇੰਫਾਈਸੇਮਾ ਵਰਗੀ ਕੰਡੀਸ਼ਨ ਜਾਂ ਜਦੋਂ ਕੋਈ ਇੰਡੋਟੋਕਸਿਨ ਵਰਗੀ ਕੰਡੀਸ਼ਨ ਕਿ ਸਰੀਰ ਦੇ ਅੰਦਰ ਹੀ ਕਿਤੇ ਜ਼ਹਿਰ ਪੈਦਾ ਹੋ ਰਿਹਾ ਹੈ, ਸਰੀਰ ਦੇ ਅੰਦਰ ਕੋਈ ਗਾਰਬੇਜ ਰੁਕ ਗਿਆ ਹੈ, ਉਤੋਂ ਹੀ ਇੰਡੋਟੋਕਸਿਨ ਪੈਦਾ ਹੋ ਰਿਹਾ, ਜਿਹੜਾ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਪੈਦਾ ਕਰ ਰਿਹਾ ਉਹ ਸੈਪਟਿਕ ਕਿਤੇ ਵੀ ਹੋ ਰਹੀ ਹੈ। ਆਪਾਂ ਤੇ ਗੱਲ ਕਰ ਰਹੇ ਛਾਤੀ ਦੀ, ਛਾਤੀ ਦੇ ਵਿੱਚ ਕਿਹਨੂੰ ਪੈਦਾ ਹੋ ਸਕਦਾ ਹੈ, ਜਾਂ ਤਾਂ ਟਿਊਬਰਕਲੋਸਿਸ ਹੋ ਰਹੇ, ਜ਼ਖਮ ਹੋ ਜਾਣ ਉਹਨਾਂ ਦੇ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ, ਔਰ ਸਟ੍ਰਿਕਚਰ ਉਹਨੂੰ ਕਹਿੰਦੇ ਅਸੀਂ ਸਟ੍ਰਿਕਚਰ ਹੋ ਜਾਂਦੀ ਵੀ ਐਲਵਲਾਈਜ ਆਪਸ ਚ ਜੁੜ ਗਈਆਂ ਨੇ, ਆਉਣਾ ਜਾਣਾ ਬੰਦ। ਇੰਫਾਈਸੇਮਾ ਮੈਂ ਕਿਹਾ ਹੈਗਾ ਆ ਕਿ ਇੱਕ ਥਾਂ ਦੀ ਇੱਕ ਹਿੱਸੇ ਦੀ ਇੱਕ ਬਲਾਕ ਦੀ ਆਵਾਜਾਈ ਬੰਦ ਹੋ ਗਈ ਹੈ, ਉਸ ਹਾਲਾਤ ਦੇ ਵਿੱਚ ਉਹ ਸਾਰਾ ਕੁਝ ਅੰਦਰ ਹੈਗਾ ਸੀ ਜਿਹੜਾ ਉਹ ਗਲਨ ਸੜਨ ਲੱਗ ਜਾਂਦਾ ਆ, ਔਰ ਇਸ ਕਰਕੇ ਇੰਡੋਟੋਕਸਿਨ ਅੰਦਰੋਂ ਅੰਦਰ ਪੈਦਾ ਸ਼ੁਰੂ ਹੋਣਾ ਹੋ ਗਿਆ ਤੇ ਉਹਦੇ ਕਰਕੇ ਆਹ ਜਿਹੜੀ ਰੇਸ਼ੋ ਹੈ ਇਹ ਬਦਲ ਜਾਏਗੀ। ਠੀਕ ਆ, ਸਾਹ ਦੀ ਕਿਰਿਆ, ਜਿਹੜਾ ਸਾਡਾ ਟੈਂਪਰੇਚਰ ਦੀ ਕਿਰਿਆ, ਸਾਡਾ ਬੁਖਾਰ ਦੀ ਕਿਰਿਆ, ਇਹ ਜਿਹੜੀ ਹੈ ਪਲਸ ਰੇਟ ਦੀ ਕਿਰਿਆ, ਇਹ ਬਦਲ ਜਾਏਗੀ, ਇਹ ਰੇਸ਼ੋ ਨਹੀਂ ਰਹੇਗੀ। ਤੇ ਜਦੋਂ ਇਹ ਰੇਸ਼ੋ ਨਾ ਰਵੇ ਉਦੋਂ ਇਹ ਸਮਝੋ ਕਿ ਸੈਪਟਿਕ ਦੀਆਂ ਕੰਡੀਸ਼ਨਾਂ ਨੇ, ਔਰ ਅੰਦਰੋਂ ਕੋਈ ਟੋਕਸਿਨ ਪੈਦਾ ਹੋ ਰਿਹਾ, ਬਾਹਰ ਪੇਸ਼ੈਂਟ ਇਸ ਹਾਲਾਤ ਖਾ ਹੀ ਨਹੀਂ ਰਿਹਾ। ਠੀਕ ਹੈ, ਸੋ ਇਹ ਮੋਟੀਆਂ ਮੋਟੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਨੇ, ਰਾਈਟ ਸਾਈਡਡ ਹਾਰਟ ਫੇਲਰ ਦੀਆਂ, ਕੰਜੈਸਟਿਵ ਹਾਰਟ ਫੇਲਰ ਦੀਆਂ, ਔਰ ਕੰਜੈਨੀਟਲ ਹਾਰਟ ਫੇਲਰ ਦੀਆਂ, ਔਰ ਕੰਜੈਨੀਟਲ ਹਾਰਟ ਫੇਲਰ ਦੇ ਸਵਾਲ ਦੇ ਵਿੱਚ ਫਿਰ ਆਪਾਂ ਉਹ ਮਾਂ ਵਾਲੀ ਕੰਡੀਸ਼ਨ ਜਿਹੜੀ ਤੁਹਾਡੇ ਸਾਹਮਣੇ ਰੱਖੀ ਸੀ, ਮੈਂ ਸਮਝਦਾ ਵੀ ਇੰਨਾ ਬਹੁਤ ਜ਼ਿਆਦਾ ਆ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਫਿਰ ਗੱਲ ਕਰਾਂਗੇ ਜੇ ਖੱਬਾ ਪਾਸਾ ਫੇਲ ਹੋ ਜਾਵੇ। ਫੇਰ ਹੁਣ ਖੱਬੇ ਪਾਸੇ ਦਾ ਤਾਂ ਕੰਮ ਇਹ ਆ ਵੀ ਡਿਪੂ ਦੇ ਖੰਡ ਆ ਗਈ ਹਾਂਜੀ, ਤੇ ਹੁਣ ਤਾਂ ਡਿਪੂ ਵਾਲੇ ਨੇ ਵਰਤਾਉਣੀ ਹੈ, ਉਹ ਵਰਤਾ ਨਹੀਂ ਰਿਹਾ ਹਾਂਜੀ। ਡਿਪੂ ਵਾਲੇ ਜੇ ਖੰਡ ਨਾ ਵੰਡੇ ਤੇ ਉਹਨੇ ਤਾਂ ਸਾਰੇ ਲੋਕਾਂ ਨੂੰ ਸਾਰੇ ਮਹੱਲੇ ਨੂੰ ਖੰਡ ਦੇਣੀ ਸੀ, ਇਹਦਾ ਮਤਲਬ ਕਿ ਸਾਰੇ ਘਰਾਂ ਦੀ ਚਾਹ ਫਿੱਕੀ ਹੋ ਜੂਗੀ
2: ਹਾਂਜੀ,
0: ਸਾਰੇ ਘਰਾਂ ਦੀ ਚਾਹ ਫਿੱਕੀ ਹੋ ਜੂਗੀ, ਕਿਉਂਕਿ ਡਿਪੂ ਤੋਂ ਖੰਡ ਨਹੀਂ ਮਿਲੀ ਤਾਂ ਡੱਬੇ ਸਾਡੇ ਖਾਲੀ ਹਾਂਜੀ। ਸੋ ਲੈਫਟ ਸਾਈਡ ਦਾ ਹਾਰਟ ਫੇਲਿਅਰ ਮੈਂ ਹੁਣ ਸਾਰਾ ਨਾ ਦੱਸਾਂ, ਮੈਂ ਸੋਚਦਾ ਕਿ ਇੰਨਾ ਕੁ ਆਪਾਂ ਰੱਖ ਲਈਏ ਜਿਹੜਾ ਕਿ ਆਪਾਂ ਅਗਲੇ ਪ੍ਰੋਗਰਾਮ ਦੇ ਚਾਲੂ ਕਰਾਂਗੇ, ਫਿਰ ਉਸ ਤੋਂ ਬਾਅਦ ਫੇਫੜਿਆਂ ਕੱਲਿਆਂ ਦੀ ਗੱਲ ਹੋਏਗੀ, ਫਿਰ ਉਸ ਤੋਂ ਬਾਅਦ ਜਿਹੜਾ ਮੀਡੀਆ ਸਟੈਂਡਮ ਦੇ ਵਿੱਚ ਕਿਹੜੇ ਕਿਹੜੇ ਅੰਗ ਨੇ ਉਹਨਾਂ ਦੀ ਗੱਲ ਹੋਏਗੀ। ਸੋ ਇਹ ਬੜਾ ਡਿਟੇਲ ਬਹੁਤ ਇੰਪੋਰਟੈਂਟ ਚੈਪਟਰ ਹੈ ਸਾਡਾ ਛਾਤੀ ਦਾ, ਕਿ ਛਾਤੀ ਚ ਕਿਹੜੇ ਕਿਹੜੇ ਅੰਗ ਨੇ, ਉਹਨਾਂ ਚ ਨੁਕਸ ਪੈ ਜਾਵੇ ਤੇ ਸਾਂਝਾ ਨੁਕਸ ਮੈਂ ਦੱਸ ਦਿੱਤਾ ਆ। ਸਿਮਟਮ ਤਾਂ ਉਹਦੇ ਵਿੱਚੋਂ ਹੀ ਹੋਣੇ ਨੇ, ਸਿਮਟਮ ਤਾਂ ਉਹਦੇ ਵਿੱਚੋਂ ਹੋਣੇ ਨੇ, ਪਰ ਉਹਦੇ ਵਿੱਚੋਂ ਅਸੀਂ ਪਿਕ ਐਂਡ ਚੂਜ਼ ਕਰਨਾ ਆ ਕਿ ਜੇ ਈਸੋਫੇਗਸ ਦੀ ਗੱਲ ਹੋਈ ਤੇ ਕਿਹੜੇ ਕਿਹੜੇ ਸਿਮਟਮ ਹੋਣਗੇ ਤੇ ਉਹਨੂੰ ਕਿਵੇਂ ਆਈਡੈਂਟੀਫਾਈ ਕਰਨਾ ਹੈਗਾ। ਜੇ ਰਾਈਟ ਸਾਈਡ ਹਾਰਟ ਫੇਲਿਅਰ ਹੋਇਆ ਤੇ ਅਸੀਂ ਕਿਵੇਂ ਜੱਜ ਕੀਤਾ ਹੈਗਾ ਆ, ਤੇ ਜੇ ਲੈਫਟ ਸਾਈਡ ਹਾਰਟ ਫੇਲਿਅਰ ਹੋਇਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਡਿਪੂ ਤੇ ਖੰਡ ਤੇ ਆਈ ਹੈ, ਡਿਪੂ ਵਾਲਾ ਖੰਡ ਬੰਦ ਕਰਕੇ ਚਲਾ ਗਿਆ, ਕਹਿੰਦਾ ਨੀ ਜੀ ਮੈਂ ਤੇ ਨਹੀਂ ਦਿੰਦਾ ਹਾਂਜੀ।
2: ਬਿਲਕੁਲ,
0: ਸਧਾਰਨ ਲੈਂਗੁਏਜ ਦੇ ਨਾਲ ਇਹ ਬਹੁਤ ਕੰਪਲੀਕੇਟਿਡ ਗੱਲਾਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਨੇ, ਤਾਂ ਕਿ ਆਉਣ ਵਾਲੇ ਜਿਹੜੇ ਸਾਡੇ ਸੱਜਣ ਵਿੱਚ, ਮੈਨੂੰ ਪਤਾ ਹੈ ਨਾ ਕਿ ਮੇਰੇ ਨਾਲ ਸਾਹਮਣੇ ਜਿਹੜੇ ਬੈਠੇ ਲੋਕ ਸੁਣ ਰਹੇ ਹੋਣਗੇ, 30-35-40 ਲੋਕ ਐਵਰੇਜ ਸੁਣ ਰਹੇ ਹੁੰਦੇ ਆ, ਉਹ ਮੈਡੀਕਲ ਨਾਲ ਸੰਬੰਧਿਤ ਨਹੀਂ ਹਨ। ਹਾਲਾਂਕਿ ਬਹੁਤ ਸਾਰੀਆਂ ਬੱਚੀਆਂ ਨਰਸਿੰਗ ਦੇ ਵਿੱਚ ਹੈਗੀਆਂ ਨੇ, ਇੱਕ ਦੋ ਡਾਕਟਰ ਨੇ, ਜਾਂ ਇਸ ਤਰ੍ਹਾਂ ਹੋਮਿਓਪੈਥੀ ਮੈਡੀਕਲ ਕਾਲਜਾਂ ਦੇ ਕੁਝ ਸਟੂਡੈਂਟ ਨੇ ਇੰਡੀਆ ਤੋਂ, ਉਹਨਾਂ ਦਾ ਵੀ ਮੈਸੇਜ ਮੈਨੂੰ ਕਈ ਵਾਰ ਆਏ ਨੇ, ਉਹ ਪ੍ਰੋਗਰਾਮ ਸੁਣ ਰਹੇ ਹੁੰਦੇ ਨੇ। ਕਾਰਨ ਇਹ ਹੁੰਦਾ ਕਿ ਮੈਡੀਕਲ ਕਾਲਜਾਂ ਵਿੱਚ ਪ੍ਰੋਫੈਸਰਾਂ ਨੇ ਜੋ ਪੜ੍ਹਾ ਕੇ ਦੱਸ ਕੇ ਅਸੀਂ ਕਰਦੇ ਹੀ ਰਹੇ ਨਾ, ਪਰ ਮੇਰੀ ਕੰਡੀਸ਼ਨ ਹੋਰ ਹੁੰਦੀ ਸੀ। ਮੇਰੀ ਕੰਡੀਸ਼ਨ ਇਹ ਹੁੰਦੀ ਸੀ, ਮੇਰੇ ਹੁਣ ਵੀ ਸਟੂਡੈਂਟ ਕਈ ਸੁਣ ਰਹੇ ਹੋਣਗੇ, ਮੇਰੀ ਕੰਡੀਸ਼ਨ ਇਹ ਹੁੰਦੀ ਸੀ ਵੀ ਜਦੋਂ ਮੈਂ ਕਲਾਸ ਵਿੱਚ ਜਾਂਦਾ ਸੀ ਨਾ, ਉਸ ਵੇਲੇ ਸਭ ਤੋਂ ਪਹਿਲਾਂ ਚੀਮਾ ਸਾਹਿਬ ਉਹਨਾਂ ਨੇ ਮੈਨੂੰ ਸਵਾਲ ਉਹ ਕਰਨੇ ਆ ਜਿਹੜੇ ਪਹਿਲੀਆਂ ਕਲਾਸਾਂ ਵਾਲੇ ਪ੍ਰੋਫੈਸਰਾਂ ਤੋਂ ਰਹਿ ਗਏ ਆ ਤੇ ਸੈਟਿਸਫਾਈਡ ਨਹੀਂ ਹੋਏ। ਪ੍ਰੋਫੈਸਰ ਨੂੰ ਤੇ ਆਉਂਦਾ ਆ, ਪ੍ਰੋਫੈਸਰ ਬਣਿਆ ਹੀ ਹੈ, ਉਹਨੂੰ ਤਾਂ ਪਤਾ ਹੀ ਹੈ, ਪਰ ਯੈਸ ਹੀ ਇਜ਼ ਅਨਏਬਲ ਟੂ ਐਕਸਪਲੇਨ। ਉਹ ਇਸ ਲੈਵਲ ਤੇ ਆ ਕੇ ਕਿ ਇਹ ਬੱਚੇ ਸਾਹਮਣੇ ਬੈਠੇ ਸਮਝ ਸਕਣ, ਉਸ ਲੈਵਲ ਤੇ ਆ ਕੇ ਉਹਨਾਂ ਨੂੰ ਸਮਝਾ ਨਹੀਂ ਸਕਿਆ ਹੁੰਦਾ। ਪਹਿਲਾਂ ਇਹ ਆਮ ਤੌਰ ਤੇ ਰੁਟੀਨ ਸੀ ਮੇਰੇ ਕਲਾਸਾਂ ਦੇ ਵਿੱਚ, ਸਭ ਤੋਂ ਪਹਿਲਾਂ ਜਾਂਦਿਆਂ ਉਹਨਾਂ ਨੇ ਮੈਨੂੰ ਉਹ ਕੁਸ਼ਚਨ ਕਰਨੇ ਆ ਵੀ ਆਹ ਗੱਲ ਜਿਹੜਾ ਸਾਡੇ ਸਾਹਮਣੇ ਕਰੋ, ਇਹਨਾਂ ਦਾ ਸਾਨੂੰ ਐਕਸਪਲੇਨੇਸ਼ਨ ਦਿਓ, ਤੇ ਫਿਰ ਆਪਦਾ ਚੈਪਟਰ ਸ਼ੁਰੂ ਕਰ ਲਿਓ ਜੀ। ਸੋ ਆਮ ਤੌਰ ਤੇ ਪਹਿਲਾਂ ਵੀ ਉਹ ਸਵਾਲ ਹੱਲ ਕਰਦਾ ਸੀਗਾ, ਤੇ ਆਮ ਤੌਰ ਤੇ ਕਈ ਵਾਰ ਜੇ ਮੂਡ ਨਹੀਂ ਵੀ ਨਾ ਵੀ ਅੱਜ ਕਲਾਸ ਨਹੀਂ ਕਰਨੀ ਜਾਂ ਕੋਈ ਗੱਲ ਹੋ ਗਈ, ਤੇ ਮੇਰੇ ਸਟੂਡੈਂਟ ਉਹਨਾਂ ਨੇ ਕਹਿਣਾ ਡਾਕਟਰ ਸਾਹਿਬ ਗੱਲਾਂ ਐਂ ਕਰਿਓ, ਤੁਸੀਂ ਅੱਜ ਪੜ੍ਹਾਇਓ ਨਾ, ਚੈਪਟਰ ਨਾ ਪੜ੍ਹਾਇਓ, ਪਰ ਯਾਰ ਕੁਛ ਗੱਲਾਂ ਹੀ ਦੱਸ ਦਿਆ ਕਰੋ ਤੁਹਾਨੂੰ ਆ ਗਏ ਹਾਂਜੀ। ਉਹ ਮੇਰੀ ਗੱਲਾਂ ਹੀ ਸੁਣਨਾ ਚਾਹੁੰਦੇ ਸੀ। ਸੋ ਇਸ
2: ਬਿਲਕੁਲ
0: ਇਸ ਤਰ੍ਹਾਂ ਹੁੰਦੀਆਂ ਸੀਗੀਆਂ ਕਿ ਵੈਸੇ ਕਾਲਜ ਬੰਦ ਆ ਜਾਂ ਵੈਸੇ ਕੋਈ ਕਲਾਸਾਂ ਨਹੀਂ ਹੋ ਰਹੀਆਂ, ਮੇਰੀ ਕਲਾਸ ਫਿਰ ਵੀ ਹੁੰਦੀ ਹੈ, ਮੇਰੇ ਸਾਹਮਣੇ ਸਟੂਡੈਂਟ ਫਿਰ ਵੀ ਆ ਕੇ ਘੇਰਾ ਬਣ ਕੇ ਬਹਿ ਜਾਂਦੇ ਸੀ।
2: ਸੋ
0: ਬੜੀ ਕਿਰਪਾ ਰਹੀ ਅਕਾਲ ਪੁਰਖ ਦੀ, ਬਹੁਤ ਵੱਡਾ ਮਾਣ ਮੈਨੂੰ ਮੇਰੇ ਸਟੂਡੈਂਟਾਂ ਨੇ ਦਿੱਤਾ। ਔਰ ਸਟੂਡੈਂਟ ਮੈਨੂੰ ਉਸ ਵੇਲੇ ਇਨਸਾਈਕਲੋਪੀਡੀਆ ਕਹਿੰਦੇ ਸੀ, ਹੁਣ ਵੀ ਕਹਿੰਦੇ ਹੀ ਅਜੇ ਓਹਾਇਓ ਬੈਠੇ ਹੋਏ ਨੇ, ਇੱਥੇ ਆਪਣੇ ਬੇ ਏਰੀਏ ਚ ਬੈਠੇ ਹੋਏ ਨੇ, ਕਈ ਥਾਵਾਂ ਤੇ ਅਲੱਗ ਅਲੱਗ ਥਾਵਾਂ ਤੇ ਮੇਰੇ ਸਟੂਡੈਂਟ ਜਿਹੜੇ ਬੈਠੇ ਨੇ, ਇਹ ਉਹੀ ਨੇ ਜਿਹੜੇ ਉਦੋਂ ਵੀ ਮੈਨੂੰ ਕਹਿੰਦੇ ਹੁੰਦੇ ਸੀ ਕਿ ਇਹ ਇਨਸਾਈਕਲੋਪੀਡੀਆ। ਹਾਂਜੀ, ਸੋ ਬੜੀ ਕਿਰਪਾ ਰਹੀ ਹੈ ਉਸ ਵੇਲੇ ਵੀ, ਕਿਉਂਕਿ ਮੈਂ ਯੂਨੀਵਰਸਿਟੀ ਦਾ ਗੋਲਡ ਮੈਡਲ ਸਨ ਜਿਸ ਦਿਨ ਮੈਂ ਵੈਸੇ ਤੇ 19 ਕੁ ਮਹੀਨੇ ਪੜ੍ਹਾਇਆ ਉੱਥੇ ਕਾਲਜ ਦੇ ਵਿੱਚ ਜਿੱਥੇ ਮੈਂ ਸੀਗਾ, ਆਪ ਸਟੂਡੈਂਟ ਸੀ ਉਸੇ ਕਾਲਜ ਦੇ ਵਿੱਚ, ਮੈਂ 19 ਮਹੀਨੇ ਲਗਾਤਾਰ ਉੱਥੇ ਪੜ੍ਹਾਇਆ। ਫਿਰ ਜਦ ਪੰਜਾਬ ਦੇ ਵਿੱਚ ਆ ਕੇ ਪਹਿਲਾ ਕਾਲਜ ਸ਼ੁਰੂ ਕੀਤਾ ਚੰਡੀਗੜ੍ਹ, ਜਿਹੜਾ ਹੁਣ 26 ਸੈਕਟਰ ਚ ਚੱਲਦਾ ਕਾਲਜ, ਉਹ ਮੇਰੀ ਪਹਿਲੀ ਸ਼ੁਰੂਆਤ ਹੈ ਪੰਜਾਬ ਦੇ ਵਿੱਚ। ਮੈਂ ਪਹਿਲਾ ਲੈਕਚਰ ਹਾਂ ਤੇ ਉਹਦੇ ਡਾਇਰੈਕਟਰ ਸੀ ਡਾਕਟਰ ਕੈਸਟਰੋ। ਡਾਕਟਰ ਕੈਸਟਰੋ ਮੈਨੂੰ ਅਜੇ ਸਾਰੀ 24 ਸਾਲ ਦੀ ਤੇ ਮੇਰੀ ਉਮਰ ਸੀਗੀ।
2: ਡਾਕਟਰ ਕੈਸਟਰੋ ਤਾਂ ਫਿਰ ਕਿਊਬਾ ਦੇ ਹੋਏ ਡਾਕਟਰ ਸਾਹਿਬ, ਉਹਨਾਂ ਦੇ ਕਾਸਟਰੋ ਤਾਂ ਉਹਨਾਂ ਦੇ ਇਹਨਾਂ ਦੇ ਨਾਂ ਹੁੰਦੇ ਸਪੈਨਿਸ਼ ਡਾਕਟਰ
0: ਜਿਹੜੇ ਕੇਰਲਾ ਦਾ ਸੀ, ਉਹਨੇ ਨਾਂ ਆਪਣਾ ਕੈਸਟਰੋ ਕੁਸਟੋ ਰੱਖਿਆ ਸੀ।
2: ਅੱਛਾ ਅੱਛਾ, ਉਹ ਫਿਰ ਉਹ ਇਹਨਾਂ ਦਾ ਹੀ ਹੋਣਾ ਨਾ, ਕਿਉਂਕਿ ਸਪੈਨਿਸ਼ ਕਲੋਨੀ ਸੀ ਨਾ ਉੱਥੇ ਇੰਡੀਆ ਦੇ ਵਿੱਚ ਉਸ ਵੇਲੇ, ਉਹਨਾਂ ਦੇ ਉਹ ਹੋਣੀਆਂ ਨਾ। ਹਾਂਜੀ,
0: 32 ਸੈਕਟਰ ਦੀ ਕਲੀਨਿਕ ਹੁੰਦੀ ਸੀਗੀ ਤੇ ਉਹ ਡਾਇਰੈਕਟਰ ਸੀਗਾ ਉਸ ਬੋਰਡ ਦਾ। ਮੈਨੂੰ ਉਹ ਕਹਿੰਦਾ ਜੀ ਡਾਕਟਰ ਸਾਹਿਬ ਤੁਸੀਂ ਇੰਜ ਕਰੋ ਵੀ ਜੋ ਤੁਸੀਂ ਬੋਲਣਾ ਹੈ ਨਾ ਕਲਾਸ ਚ ਜਾ ਕੇ ਲਿਖ ਲਓ, ਉਹਦੇ ਪੂਰਾ ਲਿਖ ਲਓ ਜੀ, ਤੇ ਕਿਉਂਕਿ ਅੱਗੇ ਬਹੁਤ ਸਾਰੇ ਕਾਰਨ ਇਹ ਸੀ ਵੀ ਅੱਗੇ ਜਿਹੜੇ ਪ੍ਰੋਫੈਸਰ ਵਗੈਰਾ ਚੈੱਕ ਕਰਦੇ ਸੀ ਨਾ, ਉਹ ਵਿਚਾਰੇ ਸਟੂਡੈਂਟ ਟਿਕ ਨੀ ਦਿੰਦੇ ਉਹਨਾਂ
2: ਨੂੰ।
0: ਮੈਂ ਕਿਹਾ ਭਾਈ ਡਾਕਟਰ ਸਾਹਿਬ, ਜੇ ਮੈਂ ਆਪ ਖੁਦ ਹੀ ਨਹੀਂ ਸੀ ਸਮਝਦਾ ਤੇ ਮੈਂ ਇਹਨਾਂ ਨੂੰ ਸਮਝਾਉਂਗਾ ਜੀ?
2: ਬਿਲਕੁਲ,
0: ਮੈਂ ਜੋ ਕੁਛ ਉੱਥੇ ਪੜਾਉਣਾ ਆ ਮੈਨੂੰ ਮਾਣ ਹੈ ਉਸ ਗੱਲ ਤੇ, ਮੈਂ ਉਹਨੂੰ ਐਕਸਪਲੇਨ ਵੀ ਕਰ ਸਕਦਾ। ਔਰ ਇਹ ਦੇਖ ਲੋ ਵੀ ਹਰ ਥਾਂ ਤੇ ਹੀ ਜਿੱਥੇ ਜਿੱਥੇ ਵੀ ਮੈਂ ਪੜਾਇਆ ਹਰ ਥਾਂ ਤੇ ਇੰਨਾ ਮਾਣ ਮਿਲਿਆ ਵੀ ਬਹੁਤ ਜ਼ਿਆਦਾ। ਔਰ ਹੁਣ ਵੀ ਮੈਂ ਬੜਾ ਧੰਨਵਾਦੀ ਹਾਂ ਕਿ ਤੁਹਾਡੇ ਰੇਡੀਓ ਦੇ ਨਾਲ ਜਾਂ ਹੋਰ ਸਭ ਰੇਡੀਓ ਦੇ ਨਾਲ ਜਾਂ ਮੇਰੇ ਰੇਡੀਓ ਤੋਂ ਤਕਰੀਬਨ ਮੇਰਾ ਹਰੇਕ ਲੈਕਚਰ 60-70 ਲੋਕ ਤਕਰੀਬਨ ਸੁਣ ਚੁੱਕੇ ਹੁੰਦੇ ਉਸ ਤੇ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਚਲੋ ਠੀਕ ਹੈ, ਕਮ ਸੇ ਕਮ ਕੁਝ ਲੋਕਾਂ ਤੱਕ ਤੇ ਨਾਲੇਜ ਪਹੁੰਚਿਆ ਨਾ।
2: ਬਿਲਕੁਲ,
0: ਪਹੁੰਚਿਆ ਤੇ ਕੋਸ਼ਿਸ਼ ਇਹ ਹੈ ਵੀ ਜਿੰਨਾ ਵੱਧ ਤੋਂ ਵੱਧ ਲੋਕ ਇਸ ਨੂੰ ਸੁਣਨ, ਇਸ ਦੀ ਜਾਣਕਾਰੀ ਹਾਸਲ ਕਰਨ ਤੇ ਉਹਦਾ ਫਾਇਦਾ ਹੋਏ ਪਬਲਿਕ ਨੂੰ।
2: ਡਾਕਟਰ ਸਾਹਿਬ, ਆਪਣੇ ਕੋਲ ਥੋੜੇ ਜਿਹੇ ਸੈਕਿੰਡ ਰਹਿ ਗਏ ਆ, ਅਗਲਾ ਲੈਕਚਰ ਜਿਹੜਾ ਸਾਡਾ ਹੋਣਾ ਨਾ ਉਹਦੇ ਵਿੱਚ ਆਪਾਂ ਗੱਲ ਕਰਨੀ ਆ ਲਿੰਫੋਮਾ ਦੇ ਉੱਤੇ।
0: ਹਾਂਜੀ,
2: ਲਿੰਫੋਮਾ,
0: ਲਿੰਫੋਮਾ,
2: ਹਾਂਜੀ
0: ਲਾਈਕੋਮਾ,
2: ਉਹਦੇ ਤੇ ਜਿਹੜਾ ਅਗਲਾ ਲੈਕਚਰ ਹੈ ਯਾਦ ਰੱਖਿਓ, ਆਪਾਂ ਇਹਦੇ ਬਾਰੇ ਚ ਗੱਲ ਕਰਨੀ ਆ।
0: ਬਹੁਤ ਵਧੀਆ ਗੱਲ, ਮੇਰੇ ਕੋਲ ਇੱਕ ਪੇਸ਼ੈਂਟ ਵੀ ਨੇ, ਮੈਂ ਹੁਣੇ ਉਸ ਤੋਂ ਬਾਅਦ ਉਹਨਾਂ ਦੀ ਅਪੁਆਇੰਟਮੈਂਟ ਵੀ ਹੈ ਮੇਰੇ ਕੋਲ, ਕੈਂਸਰ ਦਾ ਪੇਸ਼ੈਂਟ ਆ, ਔਰ ਮੈਂ ਉਹਦੇ ਡਿਟੇਲ ਦੇ ਵਿੱਚ ਮੈਂ ਗੱਲ ਕਰਾਂਗਾ। ਠੀਕ ਹੈ, ਕੋਈ ਗੱਲ ਨੀ, ਨੈਕਸਟ ਚੈਕਰ ਆਪਣਾ ਸ਼ੁਰੂ ਇੱਥੋਂ ਕਰਾਂਗੇ। ਹੋਰ ਦੋਸਤ,
2: ਬਿਲਕੁਲ
0: ਮਿਹਰਬਾਨੀ, ਓਕੇ ਜੀ, ਸਤਿ ਸ੍ਰੀ ਅਕਾਲ ਸਾਰਿਆਂ ਦਾ, ਪਰਾਖਾ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦੇ ਹਾਂ। ਔਰ ਇਹ ਤਾਂ ਬੇਨਤੀ ਕਰ ਹੀ ਚੁੱਕੇ ਹਾਂ ਵੀ ਭਾਈ ਹੋਰ ਸੱਜਣਾ ਮਿੱਤਰਾਂ ਨੂੰ ਵੀ ਦੱਸੋ, ਵੀ ਸੁਣ ਲੈਣ ਤੇ ਉਹ ਇਸ ਗੱਲ ਤੋਂ ਲਾਭ ਉਠਾ ਲੈਣ। ਤੁਹਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ, ਇਲਾਜ ਕਰਾਉਂਦੇ ਥੱਕ ਗਏ ਹੋ ਜਾਂ ਕੋਈ ਟ੍ਰੀਟਮੈਂਟ ਕਾਮਯਾਬ ਨਹੀਂ ਹੋ ਰਿਹਾ, ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਮੈਨੂੰ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
2: ਜੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਥੈਂਕ ਯੂ ਭੈਣੋ ਭਰਾਵੋ ਸਰੋਤਿਓ, ਤੁਹਾਡਾ ਵੀ ਧੰਨਵਾਦ। ਜਿੱਦਾਂ ਡਾਕਟਰ ਸਾਹਿਬ ਨੇ ਕਿਹਾ, ਕੋਸ਼ਿਸ਼ ਕਰਿਆ ਕਰੋ ਆਪਣੇ ਯਾਰਾਂ ਦੋਸਤਾਂ, ਕਿਉਂਕਿ ਮੁੱਢਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਕੀਮਤੀ ਚੀਜ਼ਾਂ ਜਿਹੜੀਆਂ ਸੁਣਾਈਆਂ ਜਾਂਦੀਆਂ, ਇਹਦਾ ਫਾਇਦਾ ਉਠਾਓ। ਬੜੀ ਮਿਹਰਬਾਨੀ ਡਾਕਟਰ ਸਾਹਿਬ, ਬੜੀ ਮਿਹਰਬਾਨੀ ਚੀਮਾ ਸਾਹਿਬ, ਥੈਂਕ ਯੂ ਜੀ,
0: ਬਹੁਤ ਸ਼ੁਕਰੀਆ,
2: ਥੈਂਕ ਯੂ।

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦੋਸਤੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫ੍ਰੈਂਕਫਰਟ, ਜਰਮਨੀ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਝ ਦਿਨ ਬ੍ਰੇਕ ਲੈਣ ਤੋਂ ਬਾਅਦ। ਸੋ ਅੱਜ ਦੇ ਪ੍ਰੋਗਰਾਮ ਵਿਚ ਕੁਝ ਗੀਤ ਤੇ ਸੇਮ ਥਿੰਗ ਜਿੱਦਾਂ ਪਹਿਲਾਂ ਹੁੰਦਾ ਸੀ ਲਾਲ ਸਿੰਘ ਚੀਮਾ ਸਾਹਿਬ, ਤੇ ਉਸ ਤੋਂ ਬਾਅਦ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ। ਇਹ ਤੇ ਬਹੁਤ ਹੀ ਪਿਆਰੇ ਗਾਣੇ ਦੇ ਨਾਲ ਲੋ ਤੁਹਾਡੀ ਸੇਵਾ ਵਿਚ ਹਾਜ਼ਰ ਹੈ ਜੀ।

0: ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਫਿਰ ਕੈਲੀਫੋਰਨੀਆ ਤੋਂ ਜੁੜ ਗਏ ਨੇ ਜੀ, ਤੇ ਉਹਨਾਂ ਦੇ ਨਾਲ ਅਗਲੀ ਗੱਲਬਾਤ ਆਪਾਂ ਕਰਦੇ ਹਾਂ, ਪੁੱਛਦੇ ਹਾਂ ਕੀ ਹਾਲ ਚਾਲ ਹੈ, ਕੀ ਹੋ ਰਿਹਾ ਜੀ। ਚੀਮਾ ਸਾਹਿਬ, ਚੀਮਾ ਸਾਹਿਬ ਆਜੋ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ।
1: ਠੀਕ ਠਾਕ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਵਾਗਤ ਆ ਮੁਰਕੀ ਫੇਰ ਲਿਖਾ ਵਿੱਚ ਆਉਂਦਾ
0: ਜੀ,
1: ਤੇ ਆਪਣੇ ਸਾਰੇ ਸਰੋਤਿਆਂ ਦੇ ਨਾਲ ਖਬਰ ਸਾਂਝੀ ਕਰਾਂ। ਤੁਹਾਡਾ ਜਿਹੜਾ ਲਾਸ ਆ, ਇੰਗਲੈਂਡ ਤੁਸੀਂ ਗਏ ਸੀਗੇ ਤੇ ਉੱਥੇ ਜਿਹੜੀ ਆ ਉਮਰ ਤੋਂ ਪਹਿਲਾਂ ਜਿਹੜੀ ਤੁਹਾਡੇ ਪਰਿਵਾਰ ਦੇ ਜੀ ਦਾ ਇਸ ਦੁਨੀਆਂ ਤੋਂ ਚੱਲੇ ਜਾਣਾ, ਉਹਦੇ ਵਾਸਤੇ ਸਾਰੇ ਪਰਿਵਾਰ ਜਿਹੜੇ ਸਰੋਤੇ ਆ ਉਹ ਤੁਹਾਡੇ ਨਾਲ ਸਹਿਮਤੀ ਪ੍ਰਗਟ ਕਰਦੇ ਆ। ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਖਾਕ ਸਾਹਿਬ ਜੀ, 41-42 ਸਾਲ ਦੀ ਉਮਰ ਤੁਸੀਂ ਦੱਸਦੇ ਸੀ, ਬਹੁਤ ਯੰਗ ਉਮਰ ਦੇ ਵਿੱਚ ਜਿਹੜੇ ਆ ਸਾਡੇ ਪੰਜਾਬ ਦੇ ਲੋਕ ਆ ਇਹਨਾਂ ਦੀ ਡਾਇਟ ਆ ਜਿਹੜਾ ਖਾਣਾ ਪੀਣਾ ਆ ਖਾਕ ਸਾਹਿਬ ਜੀ ਬਹੁਤ ਜ਼ਿਆਦਾ, ਜਿੱਦਾਂ ਤੁਸੀਂ ਦੱਸਦੇ ਆ ਵੀ ਉਹਨੂੰ 20 ਸਾਲ ਤੋਂ ਤੇ ਕਿੰਨੇ ਸਾਲ ਤੋਂ ਉਹਨਾਂ ਨੂੰ ਉਹ ਕਸਰ ਜਿਹੜੀ ਸੀਗੀ ਤੇ ਉਹਦਾ ਕੋਈ ਇਲਾਜ ਨਹੀਂ, ਵੱਡੇ ਵੱਡੇ ਹੋਸਪਿਟਲ ਆ ਦੇਖੋ, ਪਰ 20 ਸਾਲ ਤੋਂ ਚੱਲ ਰਹੀ ਬਿਮਾਰੀ ਦਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਫਿਰ ਹੋਸਪਿਟਲਾਂ ਦਾ ਹੁਣ ਆਪਾਂ ਕੀ ਕਹਿਣਾ ਉਹਨਾਂ ਨੂੰ, ਤੇ ਆਪਾਂ ਤਾਂ ਗੱਲਬਾਤ ਹੀ ਕਰ ਸਕਦੇ ਆ। ਤੇ ਖਾਕ ਸਾਹਿਬ ਜੀ, ਅੱਜ ਜਿਹੜੀ ਲੋਸ ਦੇ ਨਾਲ ਨਾਲ ਇੱਕ ਜਿਹੜੀ ਹਾਸੇ ਵਾਲੀ ਖਬਰ ਵੀ ਆ ਉਹ ਆਪਾਂ ਪਹਿਲਾਂ ਹੀ ਕਰ ਦੇਣੀ ਆ, ਕਿਉਂਕਿ ਜਿਹੜੇ ਆਗੂ ਲੋਕ ਹੁੰਦੇ ਆ ਨਾ, ਵੱਡੇ ਵੱਡੇ ਲੀਡਰ ਹੁੰਦੇ ਆ, ਇਹ ਆਮ ਕਰਕੇ ਅਕਲ ਵਾਲੇ ਹੁੰਦੇ ਆ, ਜੇ ਇਹਨਾਂ ਨੂੰ ਕੋਈ ਗਾਲ ਵਗੈਰਾ ਕੱਢ ਦੇਵੇ ਤਾਂ ਉਹ ਕੁਛ ਨੀ ਕਹਿੰਦੇ ਹੁੰਦੇ। ਇਹਦੀ ਉਦਾਹਰਣ ਇੱਕ ਪ੍ਰੈਜੀਡੈਂਟ ਓਬਾਮਾ ਜਦੋਂ ਸੀਗਾ ਉਦੋਂ ਵੀ ਸੀਗੀ, ਤੇ ਉਹਨੇ ਕੋਈ ਉਹ ਕੁੜੀ ਸੀਗੀ ਵਾਈਟ ਹਾਊਸ ਦੇ ਵਿੱਚ, ਉਹਨੇ ਉਹਨੂੰ ਓਬਾਮੇ ਨੇ ਉਹਨੂੰ ਟੀਚਰ ਕਰ ਦਿੱਤੀ, ਮਾਹੌਲ ਕਰ ਦਿੱਤਾ। ਉਹ ਜਿਹੜੀ ਸਟੇਟ ਦੀ ਸੀਗੀ ਨਾ, ਉਹ ਸਟੇਟ ਦੇ ਤੁਹਾਨੂੰ ਪਤਾ ਹੀ ਆ ਵੀ ਲੋਕ ਇੱਥੇ ਅਮਰੀਕਾ ਦੇ ਵਿੱਚ ਇੱਕ ਦੂਜੇ ਨੂੰ ਉਹ ਕਹਿੰਦੇ ਆ ਨਾ ਫਲਾਨੀ ਸਟੇਟ ਦੇ ਲੋਕ ਡਾਮੇ ਆਈਏ, ਉਹ ਏਦਾਂ ਉਹਨੂੰ ਕੁਛ ਕਹਿਤਾ ਓਬਾਮਾ ਨੇ, ਉਹਨੇ ਮੋਹਰੇ ਉਹਨੂੰ ਗਾਲ ਕੱਢਤੀ ਕੁੜੀ ਨੇ, ਗਾਲ ਕੱਢਤੀ ਤੇ ਉਹ ਓਬਾਮਾ ਹੱਸ ਕੇ ਸਾਰਤਾ ਉਹਨੇ। ਗੱਡੀਆਂ ਬਣਦੀਆਂ ਵਗੈਰਾ ਤੇ ਉੱਥੇ ਉਹ ਗਏ ਸੀਗੇ, ਤੇ ਖਾਕ ਸਾਹਿਬ ਜੀ ਉੱਥੇ ਇੱਕ ਜਿਹੜਾ ਕਰਮਚਾਰੀ ਸੀਗਾ ਉਹਨੇ ਖਾਕ ਸਾਹਿਬ ਜਦੋਂ ਟਰੰਪ ਟੂਰ ਕਰਦਾ ਸੀਗਾ ਆਸੇ ਪਾਸੇ ਦੇਖਦਾ ਹੋਣਾ, ਪਿਆਰ ਤੁਹਾਨੂੰ ਪਤਾ ਵੀ ਉਹਦੀ ਹੈਗੀ ਆ, ਹਰੇਕ ਨੂੰ ਛੇੜਨ ਦੀ ਜਾਂਦਾ ਕਰਨ ਦੀ, ਤੇ ਉਹਨੇ ਮੋਹਿਓ ਕਹਿਤਾ ਪ੍ਰੋਟੈਕਟਰ ਆਫ ਪੈਰੋਫਾਇਲਸ, ਟਰੰਪ ਨੂੰ ਕਿਹਾ ਤੂੰ ਪ੍ਰੋਟੈਕਟਰ ਆਫ ਪੈਰੋਫਾਇਲ। ਪੈਰੋਫਾਇਲ ਜਿਹੜਾ ਸ਼ਬਦ ਹੈ ਖਾਕ ਸਾਹਿਬ ਜੀ, ਇਹ ਜਿਹੜੇ ਨਾ ਯੰਗ ਉਮਰ ਦੀਆਂ ਕੁੜੀਆਂ ਆਉਂਦੀਆਂ ਉਹਨਾਂ ਨਾਲ ਜਿਹੜੇ ਇਹਦਾ ਇਸ ਤਰ੍ਹਾਂ ਦੀਆਂ ਸੈਕਸੁਅਲ ਉਹ ਕਰਦੇ ਆ ਉਹਨੂੰ ਕਿਹਾ ਜਾਂਦਾ, ਤੇ ਉਹਨੇ ਇਹਨੇ ਜਿਹੜਾ ਸੀਗਾ ਉਹ ਬੰਦਾ ਉਹਨੇ ਟਰੰਪ ਨੂੰ ਇਹ ਕਹਿਤਾ, ਤੇ ਉਹਨੇ ਮੋਹਰਿਓ ਇੱਕ ਤਾਂ ਉਹ ਗਬਲੀ ਉਂਗਲ ਦਿਖਾ ਦਿੱਤੀ ਤੇ ਨਾਲ 5-7 ਗਾਲਾਂ ਵੀ ਕੱਢ ਦਿੱਤੀਆਂ ਉਹਨੂੰ।
0: ਇਹ ਨਹੀਂ ਸਰ, ਟਰੰਪ ਸਾਹਿਬ ਨੇ ਕਿਸੇ ਦੀ ਧੌਣ ਸਹਿੰਦੇ ਜੋ ਮਰਜ਼ੀ ਹੋ ਜਾਵੇ।
1: ਹਾਂਜੀ, ਤੇ ਟਰੰਪ ਨੇ ਗਾਲਾਂ ਗੁਲਾਂ ਕੱਢ ਦਿੱਤੀਆਂ ਤੇ ਹਰ ਸਾਹਿਬ ਜੀ ਫਿਰ ਉਹਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਪਰ ਅਜੇ ਫਾਇਰ ਨਹੀਂ ਕੀਤਾ। ਤੇ ਉਹਨੇ ਖਾਕ ਸਾਹਿਬ ਜੀ ਜਾ ਕੇ ਜਿਹੜਾ ਇਹ ਸੱਜਣ ਸੀਗਾ ਇਹਦਾ ਨਾਂ ਟੀ ਜੇ ਸਬੂਲਾ ਹੈਗਾ, ਇਹਨੇ ਗੋ ਫੰਡ ਵੀ ਉਹ ਜਿਹੜਾ ਬਣਾ ਲਿਆ ਆਪਣਾ, ਤੇ ਉਹਦੇ ਵਿੱਚ ਖਾਕ ਸਾਹਿਬ ਜੀ ਕਹਿੰਦੇ ਆ ਫਿਰ ਡਾਲਰਾਂ ਦਾ ਮੀਂਹ ਪਿਆ ਜਿੱਦਾਂ
0: ਪੈਣਾ ਸੀ, ਉਹਨੇ ਕਹਿੰਦੇ ਨੌਕਰੀ ਕੀ ਕਰਕੇ ਕਰਨੀ ਆ,
1: ਤੇ ਹਜ਼ਾਰਾਂ ਡਾਲਰ ਕਹਿੰਦੇ ਆ ਉਹ ਇਕੱਠੇ ਹੋ ਵੀ ਗਏ ਬਹੁਤ ਜਲਦੀ, ਔਰ ਲੋਕਾਂ ਨੇ ਇੰਨਾ ਉਹ ਕੀਤਾ ਕਿ ਦੇਖੋ ਚਲੋ ਉਹਦੀ ਨੌਕਰੀ ਜਾਏਗੀ ਜਾਂ ਨਹੀਂ ਜਾਏਗੀ ਇਹਦੇ ਬਾਰੇ ਕੋਈ ਪਤਾ ਨੀ ਗਾ। ਓਬਾਮਾ ਨੇ ਉਹ ਵੀ ਇੱਕ ਵਾਰੀ ਇੱਦਾਂ ਕਰਦਾ ਸੀਗਾ ਤੇ ਉਹਨੂੰ ਇੱਕ ਪਲੰਬਰ ਜਿਹੜਾ ਸੀਗਾ ਨਾ ਉਹਨੇ ਉਹਦੀ ਕਾਨਫਰੰਸ ਦੇ ਵਿੱਚ ਕੁਛ ਕਹਿ ਕੂਤਾ ਸੀ ਇੱਦਾਂ ਦੀ ਮਾੜੀ ਗੱਲ, ਤੇ ਓਬਾਮੇ ਨੇ ਫਿਰ ਉਹਨੂੰ ਕੁਛ ਨੀ ਕਿਹਾ ਤੇ ਸਗੋਂ ਉਹਨੂੰ ਵਾਈਟ ਹਾਊਸ ਲਾਨ ਦੇ ਵਿੱਚ ਸੱਦ ਕੇ ਤੇ ਉਹਦੇ ਨਾਲ ਕਹਿੰਦਾ ਸੀਗਾ ਵੀ ਆਪਾਂ ਬੀਅਰ ਸਬਮਿਟ ਕਰਾਂਗੇ। ਸੋ ਓਬਾਮੇ ਨੇ ਉਹਨੂੰ ਉੱਥੇ ਸੱਦ ਕੇ ਵਾਈਟ ਹਾਊਸ ਦੇ ਲਾਨ ਦੇ ਵਿੱਚ ਤੇ ਉਹਦੇ ਨਾਲ ਫਿਰ ਬੀਅਰ ਬੈਠ ਕੇ ਪੀਤੀ ਸੀਗੀ। ਸੋ ਇਸ ਤਰ੍ਹਾਂ ਦਾ ਜਿਹੜੇ ਆਗੂ ਹੁੰਦੇ ਆ ਖਾਕ ਸਾਹਿਬ ਜੀ ਉਹ ਫਿਰ ਉਹਨਾਂ ਨੂੰ ਯਾਦ ਕਰਦੀ ਆ ਹਮੇਸ਼ਾ ਵਾਸਤੇ,
0: ਰਿਪੋਰਟਰ ਜਿਹੜੇ ਹੁੰਦੇ ਉਹਨਾਂ ਦਾ ਕੰਮ ਹੁੰਦਾ ਕਿ ਕੋਈ ਗਲਤੀਆਂ ਕਰਨੀਆਂ, ਉਹਨਾਂ ਨੇ ਕੋਈ ਹੈਲੀਕਾਪਟਰ ਜਦੋਂ ਮਾਨ ਸਾਹਿਬ ਉਧਰ ਬਾਹਰ ਗਏ ਸੀ ਨਾ ਹੈਲੀਕਾਪਟਰ ਚੱਲਦਾ ਰਿਹਾ, ਉਹਨਾਂ ਨੇ ਇੱਕ ਆਰਟੀ ਪਾ ਕੇ ਪੁੱਛ ਲਿਆ ਵੀ ਜਦੋਂ ਮਾਨ ਸਾਹਿਬ ਤੇ ਇੱਥੇ ਨੀ ਮੁੱਖ ਮੰਤਰੀ ਦਾ ਹੈਗਾ ਤੇ ਇਹਨੂੰ ਕੌਣ ਚਲਾਉਂਦਾ ਫਿਰਦਾ ਸੀ ਤੇ ਉਹਨਾਂ ਨੇ ਆਰ ਟੀ ਆਰ ਨੇ ਦੱਸਿਆ ਤਾਂ ਹੈ ਨੀ ਉਹਨੂੰ ਪਰ ਇਹ ਉਹਨਾਂ ਸੱਤਾ ਅੱਖਾਂ ਦੇ ਕੇਸ ਜਿਹੜੇ ਆ ਉਹ ਪੰਜਾਬ ਪੁਲਿਸ ਨੇ ਦਵਾ ਦਵ ਕਰਦੇ ਗੇ ਵੀ ਇਹਨਾਂ ਨੇ ਹੋਰ ਪੁੱਠੇ ਕੇਸ ਪਾਤੇ ਥੋੜੇ
1: ਅੱਗ
0: ਚੱਕਤੀ ਜੀ ਉਹ ਰਿਪੋਰਟਰ ਜਿਹੜੇ ਤੁਹਾਨੂੰ ਪਤਾ ਕਿਤੇ ਮੂੰਹ ਚੁੱਪ ਕਰਨ ਵਾਲੇ ਆ ਉਹਨਾਂ ਨੇ ਫਿਰ ਉਹ ਸੁਣਾਈਆਂ ਵਾ ਸੁਣਾ ਰਹੇ ਆ ਕੋਈ ਫੜੋ ਸਾਨੂੰ ਕਰੋ ਅੰਦਰ ਕਿਹੜੇ ਜੁਰਮ ਚ ਕਰ ਰਹੇ ਹੋ
1: ਹਾਂਜੀ ਹਾਂਜੀ ਉਹੀ ਤਾਂ ਗੱਲ ਆ ਜੀ ਲੀਡਰਿਆ ਜਿਹੜੇ ਉਹਦੇ ਚ ਜਿਗਰਾ ਹੋਣਾ ਚਾਹੀਦਾ
0: ਬਹੁਤ ਜਿਗਰਾ ਹੋਣਾ ਚਾਹੀਦਾ ਜੀ ਕਹਿ ਸਕਦਾ ਸੀ ਕਿ ਭਾਈ ਦੇ ਪਤਾ ਕਰ ਲੈਨੇ ਕਿਹਨੇ ਚਲਾਇਆ ਮੈਂ ਕੋਈ ਗੱਲ ਹੀ ਕਰਨੀ ਹੁੰਦੀ ਤਰੀਕੇ ਨਾਲ
1: ਹਾਂਜੀ ਹਾਂਜੀ ਬਿਲਕੁਲ ਨਾਨਕਾ ਗੁਣ ਚੰਗਿਆਈਆਂ ਤਤ ਖਟ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆਂ ਜਿਹੜੀ ਆ ਉਹਨਾਂ ਨੇ ਗਾਹੀ ਪੈਦਲ ਚੱਲ ਕੇ ਉਹ ਵੀ ਤੇ ਉਹਨਾਂ ਨੇ ਐਵੇਂ ਜੀ ਲਿਖੀਆਂ ਇਹ ਗੱਲਾਂ ਬਾਤਾਂ ਇਹਨਾਂ ਦੇ ਉੱਤੇ ਜਿਹੜਾ ਆ ਉਹ ਅਮਰਤ ਕਰਨਾ ਚਾਹੀਦਾ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਆ ਜਿਹੜੀ ਸੱਚ ਕੇ ਗੱਲ ਸਾਰ ਦੇਣੀ ਆ ਜਿਹੜੀ ਗੱਲ ਸਾਹਿਬ ਜੀ ਉਹਦੇ ਨਾਲ ਦੀ ਹੋਰ ਕੋਈ ਦੁਆ ਨਹੀਂ ਹੁੰਦੀ ਤੇ ਚਲੋ ਇਹਦੇ ਨਾਲ ਆਪਣੇ ਕੋਲ ਖਬਰ ਆ ਜਿਹੜੀ ਗੱਲ ਸਾਹਿਬ ਜੀ ਉਹ ਇਹ ਆ ਕਿ ਜਿਹੜਾ ਅਮਰੀਕਾ ਦੀ ਜਿਹੜੀ ਹੈਗੀ ਆ ਸਟੇਟ ਡਿਪਾਰਟਮੈਂਟ ਆ ਉਹਦੇ ਵੱਲੋਂ ਲਗਭਗ 75 ਦੇਸ਼ਾਂ ਦੇ ਗੱਖ ਸਾਹਿਬ ਜੀ ਨਾਂ ਤਾਂ ਨਹੀਂ ਦੱਸੇ ਗਏ ਨਾਂ ਤਾਂ 3-4 ਦੇ ਦੱਸੇ ਆ ਪਰ 75 ਦੇਸ਼ ਆ ਜਿਹੜੇ ਡੋਨਲਡ ਟਰੰਪ ਸਾਹਿਬ ਨੇ ਉਹਨਾਂ ਦੇ ਜਿਹੜੇ ਪਰਮਾਨੈਂਟ ਵੀਜ਼ੇ ਮਿਲਦੇ ਆ ਇੱਥੇ ਇਮੀਗ੍ਰੇਸ਼ਨ ਪੱਕੇ ਤੌਰ ਤੇ ਆਉਂਦੇ ਆ ਲੋਕ ਦੂਸਰੇ ਕੰਟਰੀਆਂ ਚੋਂ 75 ਕੰਟਰੀਆਂ ਦੇ ਵਿੱਚ ਆ ਰਹੇ ਜਿਹੜੇ ਲੋਕਾਂ ਨੇ ਆਉਣਾ ਸੀਗਾ ਜਿਹਨਾਂ ਦੀ ਐਪਲੀਕੇਸ਼ਨਾਂ ਪ੍ਰੋਸੈਸ ਆ ਟਰੰਪ ਸਾਹਿਬ ਦੇ ਜਿਹੜੇ ਹੈਗੇ ਆ ਆਪਣੇ ਪ੍ਰਬੰਧਕ ਉਹਨਾਂ ਨੇ ਦੁਨੀਆਂ ਦੀਆਂ ਜਿੰਨੀਆਂ ਉਹ 75 ਕੰਟਰੀਆਂ ਦੇ ਵਿੱਚ ਅੰਬੈਸੀਆਂ ਜਾਂ ਕਈ ਕੰਟਰੀਆਂ ਦੇ ਵਿੱਚ ਅੰਬੈਸੀ ਨਹੀਂ ਹੁੰਦੀ ਤੇ ਸਿਰਫ ਕੌਂਸਲੇਟ ਹੁੰਦੀ ਆ ਉਹਨਾਂ ਨੂੰ ਸਾਰਿਆਂ ਨੂੰ ਚਿੱਠੀਆਂ ਕੱਢ ਦਿੱਤੀਆਂ ਕਿ ਇਹਨਾਂ ਦੇਸ਼ਾਂ ਦੇ ਵਿੱਚੋਂ ਕਿਸੇ ਨੂੰ ਵੀ ਜਿਹੜੀ ਪਰਮਾਨੈਂਟ ਰੈਜੀਡੈਂਸੀ ਦੇ ਕੇ ਇੱਥੇ ਨਾ ਆਉਣ ਦਿੱਤਾ ਜਾਵੇ ਉਹਨਾਂ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਸਾਰੀਆਂ ਨੂੰ ਉੱਥੇ ਹੀ ਰੋਕ ਦਿੱਤਾ ਜਾਵੇ ਜਿੱਥੇ ਉਹ ਹੈਗੀਆਂ ਤੇ ਇਹਦੇ ਵਿੱਚ ਅਕਸਰ ਜੀ ਉਹਨਾਂ ਨੇ ਜਿਹੜੇ ਨਾਂ ਦੱਸੇ ਆ ਉਹ ਜਿਹੜਾ ਅਫਗਾਨਿਸਤਾਨ ਦੱਸਿਆ ਇਰਾਨ ਦੱਸਿਆ ਰਸ਼ੀਆ ਤੇ ਇੱਕ ਸੋਮਾਲੀ ਆ ਜਿਹੜੀ ਸੋਮਾਲੀਆ ਉਹਦੇ ਨਾਂ ਸਾਹਮਣੇ ਲਿਆ ਦਿੰਦੇ ਆ ਤੇ ਜਿਹੜੇ ਜਿਨ੍ਹਾਂ ਦੇਸ਼ਾਂ ਤੋਂ ਇਹ ਲੋਕ ਇੱਥੇ ਗੌਰਮੈਂਟ ਦੇ ਉੱਪਰ ਆ ਕੇ ਨਾਲ ਉਹਨਾਂ ਨੇ ਮੁੱਦਾ ਇਸ ਗੱਲ ਦਾ ਰੱਖਿਆ ਸਾਹਮਣੇ ਖੱਕ ਸਾਹਿਬ ਜੀ ਕਿ ਜਿਹੜੇ ਦੇਖੋ ਇੰਡੀਆ ਤੋਂ ਜਾਂ ਹੋਰ ਕਈਆਂ ਕੰਟਰੀਆਂ ਤੋਂ ਜਿਹੜੇ ਲੋਕ ਆਉਂਦੇ ਆ ਉਹਨਾਂ ਦੇ ਇੱਥੇ ਰਿਲੇਟਿਵ ਹੁੰਦੇ ਆ ਜਿੱਦਾਂ ਆਪਾਂ ਉਹਨੂੰ ਸਪੋਂਸਰ ਕਰਦੇ ਆ ਵੀ ਇਹਦਾ ਖਰਚਾ ਹੈ ਜਿਹੜਾ ਮੈਂ ਉਹਨਾਂ ਚਿਰ ਸਾਂਭੂਗਾ ਹੁਣ ਤਾਂ ਇਹਨਾਂ ਨੇ 10 ਸਾਲ ਦਾ ਕਰ ਦਿੱਤਾ ਕਿ 10 ਸਾਲ ਵਾਸਤੇ ਜਿਹੜੇ ਬੰਦੇ ਨੂੰ ਤੁਸੀਂ ਸਪੋਂਸਰ ਕਰਦੇ ਆ ਤੁਹਾਡੇ ਭੈਣ ਭਰਾ ਜਾਂ ਪਟੀਸ਼ਨਾਂ ਕਰਦੇ ਆ ਉਹ 10 ਸਾਲ ਕਿਸੇ ਜਿਹੜੀ ਗੌਰਮੈਂਟ ਦੀ ਦੂਜੀ ਉਹਦੇ ਤੇ ਉਹ ਨਿਰਭਰ ਨਹੀਂ ਹੋਣਾ ਚਾਹੀਦਾ ਅਸਿਸਟੈਂਟ ਉਸ ਵਾਸਤੇ ਲੋਕ ਪਾ ਲੈਂਦੇ ਆ ਪਰ ਮੇਰਾ ਖਿਆਲ ਗੌਰ ਗੂਰ ਕੋਈ ਨਹੀਂ ਕਰਦਾ ਸੋ ਇਹ ਜਿਹੜੇ ਇਸ ਤਰ੍ਹਾਂ ਦੇ ਦੂਸਰਿਆਂ ਕੰਟਰੀਆਂ ਚੋਂ ਕਈਆਂ ਚੋਂ ਆਉਂਦੇ ਆ ਜਿੱਦਾਂ ਵੀਅਤਨਾਮ ਸੀਗਾ ਜਾਂ ਇਰਾਕ ਸੀਗਾ ਖੱਕ ਸਾਹਿਬ ਜੀ ਉਹਨਾਂ ਦੇਸ਼ਾਂ ਚੋਂ ਜਿਹੜੇ ਲੋਕ ਆਉਂਦੇ ਉਹਨਾਂ ਨੂੰ ਇੱਥੇ ਦੀ ਬੋਲੀ ਵਾਲੀ ਨਹੀਂ ਆਉਂਦੀ ਹੁੰਦੀ ਉਹ ਜਿਹੜੇ ਆ ਉਹਨਾਂ ਨੂੰ ਫਿਰ ਆ ਕੇ ਗੌਰਮੈਂਟ ਟ੍ਰੇਨਿੰਗ ਵੀ ਦੇ ਦਿੰਦੀ ਆ ਜੋਬਾਂ ਦੀ ਨੌਕਰੀਆਂ ਦੀ ਉਹਨਾਂ ਨੂੰ ਥੋੜਾ ਚਿਰ 2-4-6 ਮਹੀਨੇ ਜਾਂ ਸਾਲ ਜਿੰਨਾ ਚਿਰ ਉਹਨੂੰ ਕੋਈ ਨੌਕਰੀ ਨਹੀਂ ਮਿਲਦੀ ਉਹਨਾਂ ਨੂੰ ਫਿਰ ਇੱਥੇ ਜਿਹੜੇ ਆ ਉਹ ਸਾਂਭਣਾ ਪੈਂਦਾ ਗੌਰਮੈਂਟ ਦੇ ਉੱਤੇ ਜਿਹੜੀ ਬਰਡਨ ਬਣਦੀ ਆ ਇਹ ਬਣਾ ਕੇ ਉਹਨਾਂ ਨੇ ਮੁੱਦਾ ਚੱਕ ਕੇ ਤੇ ਇਹਨਾਂ ਲੋਕਾਂ ਤੋਂ ਜਿਹੜੇ ਉਹ ਸੀਗੇ ਆਉਣ ਦੇਸ਼ਾਂ ਤੋਂ ਜਿਹੜੇ ਲੋਕ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਇਰਾਨ ਰਸ਼ੀਆ ਸੋਮਾਲੀਆ ਤੇ ਅਫਗਾਨਿਸਤਾਨ ਇਹਨਾਂ 4 ਮੁਲਕਾਂ ਦੇ ਨਾਂ ਦਿੱਤੇ ਆ ਬਾਕੀਆਂ ਦੇ ਨਾਂ ਉਹਨਾਂ ਨੇ ਨਹੀਂ ਦਿੱਤੇ ਪਰ ਗਿਣਤੀ ਆ ਜਿਹੜੀ ਉਹ 75 ਕੰਟਰੀਆਂ ਦੀ ਜਿਹੜੀ ਦੱਸੀ ਆ ਤੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ ਜਿਹੜਾ ਉਹਦੇ ਵੱਲੋਂ ਕਿਹਾ ਗਿਆ ਕਿ ਉਸ ਨੇ ਦੁਨੀਆਂ ਭਰ ਵਿਚਲੀਆਂ ਐਮਬੈਸੀ ਅਤੇ ਕੌਂਸਲਰ ਨੂੰ ਹਦਾਇਤਾਂ ਭੇਜ ਦਿੱਤੀਆਂ ਕਿ ਜਿਨ੍ਹਾਂ ਲੋਕਾਂ ਨੂੰ ਇੱਥੇ ਆ ਕੇ ਗਵਰਨਮੈਂਟ ਵੱਲੋਂ ਸਹੂਲਤਾਂ ਦੇਣੀਆਂ ਪੈਂਦੀਆਂ ਉਹਨਾਂ ਦੇ ਪਰਮਾਨੈਂਟ ਵੀਜ਼ੇ ਆ ਜਿਹੜੇ ਉਹਨੂੰ ਬੰਦ ਕਰ ਦਿੱਤਾ ਜਾਵੇ ਇਹ ਮਾਮਲਾ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ ਕੱਖ ਸਾਹਿਬ ਦੀ ਅਸਲ ਦੇ ਵਿੱਚ ਤਾਂ ਜਿਨ੍ਹਾਂ ਵਿੱਚ 40 ਕੰਟਰੀ ਪਹਿਲਾਂ ਵੀ ਤੁਹਾਨੂੰ ਪਤਾ ਰੌਲਾ ਪੈਂਦਾ ਸੀ 2 ਸਾਲ ਪਹਿਲਾਂ ਵੀ ਉਦੋਂ ਵੀ ਜਿਹੜੇ ਆ 40 ਕੰਟਰੀਆਂ ਦੇ ਉੱਤੇ ਜਿਹੜਾ ਉਹ ਇਹਨਾਂ ਨੇ ਉਹ ਲਾ ਦਿੱਤੀ ਸੀ ਪਾਬੰਦੀ ਕਿ ਉੱਥੋਂ ਲੋਕਾਂ ਨੂੰ ਇੱਥੇ ਨਾ ਆਉਣ ਦਿੱਤਾ ਜਾਵੇ ਇਹ ਕਾਨੂੰਨ ਆ ਜਿਹੜਾ ਖੱਕ ਸਾਹਿਬ ਜੀ 21 ਜਨਵਰੀ ਤੋਂ ਲਾਗੂ ਹੋ ਜਾਣਾ ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਟੂਰਿਸਟ ਵੀਜ਼ੇ ਆ ਜਿਹੜੇ ਜਾਂ ਹੋਰ ਕਿਸਮਾਂ ਦੇ ਵੀਜ਼ੇ ਆ ਉਹਨਾਂ ਦੇ ਉੱਤੇ ਕੋਈ ਜਿਹੜਾ ਇਹਦਾ ਪ੍ਰਭਾਵ ਜਾਂ ਅਸਰ ਕੋਈ ਨਹੀਂ ਪੈਣਾ ਤੋ ਪੈਸਾ ਖੱਕ ਸਾਹਿਬ ਜੀ ਇੱਦਾਂ ਲੱਗ ਰਿਹਾ ਵੀ ਅਮਰੀਕਾ ਜਿੱਦਾਂ ਭੁੱਖ ਨਾਲ ਲੜਨ ਲੱਗ ਪਿਆ ਹੁੰਦਾ ਹਰ ਪਾਸਿਓਂ ਜਿਹੜੇ ਆ ਉਹ ਫੰਡ ਕੱਟੀ ਜਾ ਰਹੇ ਆ ਹਰ ਪਾਸੇ ਤੋਂ ਉਹ ਜਿਹੜੀ ਆਪਣੀ ਸੀਗੀ EPA ਇਨਵਾਇਰਮੈਂਟ ਪ੍ਰੋਟੈਕਸ਼ਨ ਏਜੰਸੀ ਆ ਜਿਹੜੀ ਉਹਦੇ ਵੀ ਫੰਡ ਵਗੈਰਾ ਕੱਟ ਦਿੱਤੇ ਬਹੁਤ ਹੁਣ ਲੋਕਾਂ ਨੂੰ ਉਹ ਕਹਿੰਦੇ ਹਵਾ ਖਰਾਬ ਆ ਕੋਈ ਗੱਲ ਨੀ ਤੇ ਕਿਉਂਕਿ ਉਹ ਕੰਟਰੋਲ ਕਰਦੀ ਨਾ ਗੈਸ ਪੰਪ ਆ ਜਿਹੜੇ ਇਹ ਤੇ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਹਨਾਂ ਤੇ ਵੀ ਉਹਨਾਂ ਨੂੰ ਵੀ ਰਾਹਤ ਦੇ ਦਿੱਤੀ ਉਹਨਾਂ ਦੇ ਬੋਏ ਕੱਟ ਦਿੱਤੇ ਆ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਏਜੰਸੀਆਂ ਆ ਜਿਹੜੀਆਂ ਕੰਟਰੋਲ ਕਰਦੀਆਂ ਸੀ ਉਹਨਾਂ ਦੇ ਫੰਡ ਖਾਕਸਾ ਵੀ ਕੱਟੇ ਜਾ ਰਹੇ ਆ ਸੋ ਇਹਦੇ ਤੋਂ ਇਹ ਲੱਗ ਰਿਹਾ ਵੀ ਪਬਲਿਕ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ ਜਾਂ ਤਾਂ ਪੈਸੇ ਹੀ ਇੰਨੇ ਚੰਗੀ ਆ ਗਏ ਅਮਰੀਕਾ ਵਿਚ ਵੀ ਤੇ ਇਹਦੀ ਬੜੀ ਖਿਆਲ ਆ ਵੀ ਜਿਹੜੀ ਇਕਨੋਮਿਕ ਹਾਲਾਤ ਆ ਉਹ ਵਧੀਆ ਨਹੀਂ ਹੈਗੇ ਤੇ ਅਗਲੀ ਖਬਰਸਾਰ ਆਪਣੇ ਕੋਲ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਅਮਰੀਕਨ ਪ੍ਰੈਜੀਡੈਂਟ ਟਰੰਪ ਸਾਹਿਬ ਵੱਲੋਂ ਗ੍ਰੀਨਲੈਂਡ ਨਾਂ ਦੇ ਦੇਸ਼ ਨੂੰ ਹੜੱਪਣ ਦੀ ਜਿਹੜੀ ਯੋਜਨਾ ਆ ਉਹਦੇ ਕਾਰਨ ਖਾਕ ਸਾਹਿਬ ਜਿਹੜੀ ਈਯੂ ਆ ਤੇ ਨੇਟੋ ਆ ਉਹ ਦੋਨੇ ਹੀ ਆ ਜਿਹੜੇ ਉਹਨਾਂ ਨੂੰ ਹੁਣ ਖਾਕ ਸਾਹਿਬ ਦੀ ਫਿਕਰ ਜਿਹੜਾ ਉਹ ਪੈ ਗਿਆ ਆ ਤੇ ਫਿਕਰ ਖਾਕ ਸਾਹਿਬ ਜੀ ਹੁਣ ਪੈ ਗਿਆ ਤਾਂ ਜੇ ਤੁਸੀਂ ਕਈ ਵੱਖਰੇ ਵੱਖਰੇ ਪੱਖਾਂ ਤੋਂ ਆਪਾਂ ਦੇਖਦੇ ਹਾਂ ਤੇ ਤੁਹਾਨੂੰ ਏਦਾਂ ਵੀ ਲੱਗਦਾ ਪਈ ਉਹਨਾਂ ਨੂੰ ਫਿਕਰ ਪੈ ਗਿਆ ਪਰ ਉਹਨਾਂ ਨੇ ਮੁਫ਼ਤ ਵਿਚ ਅਮਰੀਕਾ ਦੀ ਸ਼ੈਲ ਵੀ ਲਾਉਂਦੇ ਰਹੇ ਨਾ ਲੜਨ ਹਥਿਆਰ ਦੇਣ ਨੂੰ ਅਮਰੀਕਾ ਮੂਹਰੇ ਤੇ ਲੜਦੇ ਨੂੰ ਉਹ ਮੁਲਕ ਤੇ ਉਹ ਪਿੱਛੇ ਚਟਕਾਰੀਆਂ ਮਾਰਦੇ ਸੀਗੇ ਤੇ ਹੁਣ ਉਹ ਜਿਹੜੇ ਹਾਲਾਤ ਆ ਉਹ ਜਿਹੜੇ ਬਦਲ ਰਹੇ ਆ ਤੇ ਉਹਦੇ ਹੁਣ ਜਿਹੜੇ ਮੈਂਬਰ ਦੇਸ਼ ਹੈਗੇ ਆ ਉਹਨਾਂ ਨੇ ਕਕਸ਼ਾ ਵੀ ਹੁਣ ਜਿਹੜੀ ਫਿਕਰਮੰਦੀ ਉਹਨਾਂ ਨੂੰ ਪੈ ਗਈ ਆ ਗ੍ਰੀਨਲੈਂਡ ਆ ਜਿਹੜਾ ਉਹ ਦੇਖੋ ਉਹ ਕੰਟਰੀ ਆ ਜਿਹੜਾ ਖਾਕ ਸਾਹਿਬ ਜੀ ਉਹ ਆਪਣਾ ਜਿਹੜਾ ਸਟੇਟ ਆ ਨਾ ਟੈਕਸਾਸ ਅਮਰੀਕਾ ਦੀ ਇਹਦੇ ਨਾਲ ਉਹ ਤਿੰਨ ਗੁਣਾ ਵੱਡਾ ਦੇਸ਼ ਆ ਉਹ
0: ਅੱਛਾ ਵੱਡਾ ਇੰਨਾ ਵੱਡਾ ਮੈਂ ਸਮਝਦਾ ਛੋਟਾ ਜਿਹਾ ਹੀ ਆ
1: ਨਹੀਂ ਨਹੀਂ ਖਾਕ ਸਾਹਿਬ ਜੀ ਉਹ ਬਹੁਤ ਵੱਡਾ ਦੇਸ਼ ਆ ਉੱਥੇ ਜਿਹੜੀ ਆ ਉਹਦੀ ਆਪਾਂ ਅੱਗੇ ਜਾ ਕੇ ਏਰੀਆ ਵੀ ਦੱਸ ਦੇਣਾ ਕਿ ਕਿੰਨਾ ਆ ਪਰ ਉੱਥੇ ਪਾਪੂਲੇਸ਼ਨ ਬਹੁਤ ਥੋੜੀ ਆ ਤੇ ਹੁਣ ਹੈਗਾ ਕੀ ਆ ਉਹ ਕੈਨੇਡਾ ਦੇ ਤਾਂ ਸਮਝ ਲਓ ਨਾਲੇ ਲੱਗ ਜਾਂਦਾ ਆ ਕੇ
0: ਅੱਛਾ
1: ਤੇ ਉਹ ਦੁਨੀਆਂ ਦਾ ਸਭ ਤੋਂ ਬੜਾ ਜਿਹਨੂੰ ਆਪਾਂ ਟਾਪੂ ਕਹਿੰਦੇ ਉਹ
0: ਟਾਪੂ ਆ
1: ਹਾਂਜੀ ਤੇ ਉੱਥੇ ਹੁਣ ਕੀ ਆ ਕਿ ਇਹ ਜਿਹੜਾ ਦੇਸ਼ ਆ ਉਹ ਜਿਹੜੀ ਜਿਹੜੀ ਫਿਕਰਮੰਦੀ ਜਿਹੜੀ ਉੱਥੇ ਪੈ ਗਈ ਆ ਗ੍ਰੀਨਲੈਂਡ ਦੀ ਜਿਹੜੀ ਕੁੱਲ ਆਬਾਦੀ ਆ ਉਹ 56,000 ਜਾਂ 57,000 ਦੇ ਮਤਲਬ ਵਿਚ ਵਿਚ ਆ
0: ਅੱਛਾ ਜੀ ਕਦੇ ਬਿਰਲਾ ਬਿਰਲਾ ਘਰ ਆ ਕਦੇ ਘਰ ਇੱਥੇ
1: ਹਾਂਜੀ ਸਿਰਫ ਉਹ ਵੀ ਮੇਰਾ ਖਿਆਲ ਹੈ ਜਿੱਧਰ ਥੋੜਾ ਜਿਹਾ ਮੌਸਮ ਗਰਮ ਰਹਿੰਦਾ ਨਾ ਕਿਉਂਕਿ ਉੱਥੇ ਆਈਸ ਤਾਂ ਜੰਮੀ ਰਹਿੰਦੀ ਆ ਸਾਰਾ ਸਾਲ ਕੁਛ ਕੁ ਇਲਾਕਾ ਜਿਹੜਾ ਉੱਥੇ ਉਹ ਮਤਲਬ ਗਰਮ ਹੈਗਾ ਜਿੱਥੇ ਪਗੜਦੀ ਆ ਬਾਰਪੁਰਬ ਤੇ ਉੱਥੇ ਉਹਨੇ ਲੋਕ 56,000 ਲੋਕ ਬਹੁਤੇ ਨਹੀਂ ਹੁੰਦੇ 56,000 ਤਾਂ ਮੇਰਾ ਖਿਆਲ ਸਾਡੇ ਸ਼ਹਿਰ ਫਰੈਸ਼ਨੋ ਦੀ ਆਬਾਦੀ ਹੋਗੀ
0: ਇਹਨੇ ਛੋਟੇ ਪਿੰਡ ਲਾ ਲੋ ਵੱਡਾ ਪਿੰਡ ਲਾ ਲੋ ਸ਼ਹਿਰ ਛੋਟਾ ਛੋਟੇ ਸ਼ਹਿਰ ਸ਼ਹਿਰ ਲਾ ਲੋ ਏਡਾ ਕਿਉਂ
1: ਹਾਂਜੀ ਸ਼ਹਿਰ ਕ ਜਿੰਨੀ ਆਬਾਦੀ ਆ ਤੇ ਉਹਦਾ ਖੇਤਰਫਲ ਆ ਜਿਹੜਾ 8,36,330 ਵਰਗ ਮੀਲ ਜਿਹੜਾ ਉਹਦਾ ਖੇਤਰ ਆ ਤੇ ਦੁਨੀਆਂ ਦਾ ਸਭ ਤੋਂ ਵੱਡਾ ਟਾਪੂ ਜਿਹਦਾ ਆਪਾਂ ਦੱਸ ਕੇ ਗਏ ਆ ਤੇ ਇਹ ਤਕਰੀਬਨ ਮਿਸਰ ਜਿਹੜਾ ਦੇਸ਼ ਆ ਉਹਦੇ ਜਿੱਡਾ ਇਹ ਇਕੱਲਾ ਹੀ ਹੈਗਾ ਤੇ ਟੈਕਸਾਸ ਵਰਗੇ ਤਿੰਨ ਸੂਬੇ ਉਹਦੇ ਵਿਚ ਜਿਹੜੇ ਆ ਉਹ ਬਣ ਸਕਦੇ ਆ ਤੇ ਇੱਥੇ ਕਾਕਸਾ ਵੀ ਅਮਰੀਕਾ ਦਾ ਇੱਕ ਜਿਹੜਾ ਉਹ ਫੌਜੀ ਅੱਡਾ ਵੀ ਆ ਇਹਦੇ ਵਿਚ ਬਣਿਆ ਹੋਇਆ ਤੇ ਉੱਥੇ 150 ਤੋਂ ਕੋਈ 200 ਜਿਹੜੇ ਆ ਉਹ ਅਮਰੀਕਨ ਫੌਜੀ ਉੱਥੇ ਰਹਿੰਦੇ ਆ ਹਰ ਵੇਲੇ ਤੇ ਉਹਨਾਂ ਦਾ ਜਿਹੜਾ ਕੰਮ ਕਾਰ ਆ ਉੱਥੇ ਉਹ ਸਿਰਫ ਇਹ ਆ ਕਿ ਉੱਥੇ ਜਿਹੜੀ ਆ ਜੇ ਰੂਸ ਵੱਲੋਂ ਕੋਈ ਮਿਸਲ ਆਉਂਦੀ ਆ ਜਾਂ ਉਧਰੋਂ ਕੋਈ ਇਸ ਤਰ੍ਹਾਂ ਦੀ ਚੀਜ਼ ਆਉਂਦੀ ਆ ਉਹਦੀ ਸਰਵੇਲੈਂਸ ਕਰਨ ਵਾਸਤੇ ਉਹ ਇੰਨਾ ਕੁ ਸਟਾਫ ਉੱਥੇ ਜਿਹੜਾ ਰੱਖਿਆ ਹੋਇਆ ਤੇ ਟੋਟਲ ਕੁੱਲ ਮਿਲਾ ਕੇ ਜਿੱਦਾਂ ਅਮਰੀਕਾ ਦੇ 150 ਤੋਂ 200 ਦੇ ਕਰੀਬ ਤੇ ਬਾਕੀ ਜਿਹੜੇ ਦੇਸ਼ਾਂ ਦੇ ਹੋਰ ਵੀ ਜਿਹੜੇ ਅਮਰੀਕਾ ਦੇ ਨਾਲ ਜੁੜੇ ਹੋਏ ਦੇਸ਼ ਆ ਉਹ ਕੁੱਲ ਮਿਲਾ ਕੇ 650 ਫੌਜੀ ਜਿਹੜੇ ਉੱਥੇ ਉਹ ਜਿਹੜਾ ਅੱਡਾ ਉਹਨਾਂ ਦਾ ਹੈਗਾ ਉਹਦੇ ਚ ਹੈਗੇ ਆ ਤੇ ਇਹ ਹੁਣ ਖਾਕ ਸਾਹਿਬ ਜੀ ਜਿਹੜਾ ਡੈਨਮਾਰਕ ਆ ਤੁਹਾਨੂੰ ਪਤਾ ਵੀ ਉਹ ਕਿੰਗਡਮ ਆ ਇਹ ਡੈਨਮਾਰਕ ਦਾ ਜਿਹੜਾ ਨਾ ਤਾਂ ਉਹਨਾਂ ਦਾ ਗੁਲਾਮ ਆ ਇਹ ਨਾ ਹੀ ਡੈਨਮਾਰਕ ਦਾ ਹਿੱਸਾ ਆ ਪਰ ਉਥੋਂ ਦੇ ਜਿਹੜਾ ਰਾਜਾ ਆ ਉਹਦੇ ਨਾਲ ਇਹਨਾਂ ਦੀ ਜੋ ਵੀ ਸੰਧੀਆਂ ਹੋਈਆਂ ਆ ਉਹਦੇ ਮੁਤਾਬਕ ਮਤਲਬ ਉਹ ਡੈਨਮਾਰਕ ਆ ਜਿਹੜਾ ਉਹਨੂੰ ਸੁਣਦਾ ਤੇ ਟਰੰਪ ਨੇ ਹੁਣ ਤੁਹਾਨੂੰ ਪਤਾ ਵੀ ਉਹਨੂੰ ਧਮਕੀ ਦੇ ਦਿੱਤੀ ਤੇ ਮੈਂ ਇਹ ਲੈਣਾ ਆ ਤੇ ਜਿਹਦੇ ਵਿਚ ਹੁਣ ਉਹ ਇੱਥੇ ਆਏ ਆ ਜਿਹੜੇ ਡੈਨਮਾਰਕ ਦੇ ਵਿਦੇਸ਼ ਮੰਤਰੀ ਆ ਤੇ ਉਹਨਾਂ ਨੇ ਕਾਕ ਸਾਹਿਬ ਜੀ ਕਿਹਾ ਕਿ ਟਰੰਪ ਦੀ ਨੀਤੀ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਹਾਂ ਇਹ ਬਿਆਨ ਆ ਜਿਹੜਾ ਇਹ ਵਾਸ਼ਿੰਗਟਨ ਡੀਸੀ ਵਿਚ ਜਿਹੜੀ ਆ ਗੱਲਬਾਤ ਹੋਣ ਤੋਂ ਪਿੱਛੋਂ ਜਿਹੜਾ ਇਹ ਛਾਪਿਆ ਗਿਆ ਤੇ ਇਹ ਖਿੱਚਾਧੂਈ ਜਿਹੜੀ ਹੋ ਰਹੀ ਆ ਇਹਦੇ ਦੌਰਾਨ ਡੈਨਮਾਰਕ ਤੇ ਨੇਟੋ ਐਲਾਈਜ ਆ ਜਿਹੜੇ ਕਾਕ ਸਾਹਿਬ ਜੀ ਉਹ ਗ੍ਰੀਨਲੈਂਡ ਵਿਚੋਂ ਜਿਹੜੀ ਆ ਫੌਜਾਂ ਦੀ ਗਿਣਤੀ ਉਹ ਉਹਨਾਂ ਨੇ ਵਧਾਉਣੀ ਸ਼ੁਰੂ ਕਰ ਦਿੱਤੀ ਆ
0: ਅੱਛਾ ਜੀ ਦੂਜੇ ਨੇਟੋ ਨੇ ਠੀਕ
1: ਡੈਨਮਾਰਕ ਵੀ ਤੇ ਨੇਟੋ ਵੀ ਹੁਣ ਕਾਕ ਸਾਹਿਬ ਜੀ ਨੇਟੋ ਵਿਚ ਤਾਂ ਅਮਰੀਕਾ ਵੀ ਆਉਂਦਾ ਆ
0: ਬਿਲਕੁਲ
1: ਤੇ ਹੁਣ ਇੱਥੇ ਇਹਨਾਂ ਦਾ ਜਿਹੜਾ ਆਰਟੀਕਲ 5 ਆ ਜਿਹਦੇ ਵਿਚ ਉਹਨਾਂ ਨੇ ਲਿਖਿਆ ਹੋਇਆ ਕਿ ਨੇਟੋ ਦੇ ਇੱਕ ਵੀ ਕੰਟਰੀ ਦੇ ਉੱਤੇ ਜੇ ਕੋਈ ਹਮਲਾ ਕਰੇ ਤਾਂ ਸਾਰੇ ਨੇਟੋ ਕੰਟਰੀ ਆ ਜਿਹੜੇ ਉਹਦੇ ਖਿਲਾਫ਼ ਲੜਨਗੇ ਤੇ ਹੁਣ ਇੱਥੇ ਕਿਸ ਤਰ੍ਹਾਂ ਹੋਊਗੀ ਜੇ ਅਮਰੀਕਾ ਜਾ ਕੇ ਉਹਨੂੰ ਜ਼ਬਰਦਸਤੀ ਦੱਬਦਾ ਆ ਕਿਉਂਕਿ ਉਹ ਵੀ ਨੇਟੋ ਦਾ ਮੈਂਬਰ ਆ ਤੇ ਇੱਥੇ ਹੁਣ ਫਿਰ ਗੁੰਝਲ ਕੀ ਪਊਗੀ ਫਿਰ ਅਮਰੀਕਾ ਨਾਲ ਫਿਰ ਉਹ ਸਾਰੇ ਲੜਨਗੇ ਇੱਕ ਪਾਸੇ ਹੋ ਜਾਣਗੇ ਉਹ ਇਹ ਸਿਚੁਏਸ਼ਨ ਆ ਜਿਹੜੀ ਬਹੁਤ ਹੀ ਚੰਗੀ ਜਿਹੜੀ ਆ ਉਹ ਨਜ਼ਰ ਹੱਕ ਸਾਹਿਬ ਜੀ ਨਹੀਂ ਆ ਰਹੀ ਤੇ ਇਹਦੇ ਵਿਚ ਹੁਣ ਜਿਹੜੀ ਆ ਅਮਰੀਕਾ ਦੇ ਜਿਹੜੇ ਵਾਈਸ ਪ੍ਰੈਜੀਡੈਂਟ ਜੇ ਡੀ ਵੈਂਸ ਹੈਗੇ ਆ ਤੇ ਮਾਰਕੋ ਰੂਬੀਓ ਆ ਉਹਨਾਂ ਦੇ ਦੋਨਾਂ ਦੇ ਨਾਲ ਡੈਨਮਾਰਕ ਦੇ ਵਿਦੇਸ਼ ਮੰਤਰੀ ਲਾਰਸ ਲੋਕਿਨ ਰੈਮੂਸਨ ਉਹਨਾਂ ਦਾ ਨਾਂ ਆ ਇਹਨਾਂ ਦੇ ਵਿਚ ਜਿਹੜੀ ਆ ਉਹ ਗੱਲਬਾਤ ਹੋਈ ਆ ਤੇ ਫੇਰ ਗੱਲਬਾਤ ਹੋਣ ਤੋਂ ਮਗਰੋਂ ਜਿਹੜੀ ਆ ਕਿ ਉਹਨਾਂ ਨੇ ਕਹਿ ਤਾ ਕਿ ਗ੍ਰੀਨਲੈਂਡ ਦੇ ਲੋਕ ਆ ਜਿਹੜੇ ਉਹ ਅਤੇ ਡੈਨਮਾਰਕ ਆ ਜਿਹੜਾ ਉਹ ਇਕੱਠੇ ਹੀ ਰਹਿਣਗੇ ਉਹਨਾਂ ਨੇ ਆਪਸ ਵਿਚ ਨਹੀਂ ਟੁੱਟਣੀ ਕਹਿਣ ਦਾ ਮਤਲਬ ਕਿ ਅਸੀਂ ਅਮਰੀਕਾ ਆ ਜਿਹੜੀ ਉਹਨੂੰ ਇੱਥੇ ਵੈਲਕਮ ਨਹੀਂ ਕਰਨਾ ਠੀਕ ਹੈ ਤੁਹਾਡਾ ਛੋਟਾ ਮੋਟਾ ਅੱਡਾ ਹੈਗਾ ਤੇ ਮਸਲਾ ਖੱਟ ਸਾਹਿਬ ਜੀ ਜਿਹੜਾ ਆ ਉਹ ਦਿਨੋਂ ਦਿਨ ਉਹ ਭਿਆਨਕ ਜਿਹੜਾ ਰੂਪ ਧਾਰ ਰਿਹਾ ਆ ਤੇ ਰੱਬ ਭਲਾ ਕਰੇ ਕਿ ਉਧਰ ਨੂੰ ਜਿਹੜੀ ਆ ਉਹ ਜਿਹੜੇ ਰੱਖੇ ਹੋਏ ਆ ਖੱਟ ਸਾਹਿਬ ਜੀ ਵੱਡੇ ਵੱਡੇ ਤੁਹਾਨੂੰ ਪਤਾ ਐਟਮ ਬੰਬ ਉਹ ਕਹਿੰਦੇ ਆ ਭਾਈ ਰੂਸ ਕੋਲ ਵੀ ਖੱਟ ਸਾਹਿਬ ਜੀ ਉਹ ਕਹਿੰਦੇ ਆ ਭਾਈ ਇੰਨੇ ਉਹ ਪਏ ਆ ਰੂਸ ਦੇ ਕੋਲ ਦੁਨੀਆਂ ਦੇ ਵਿਚ ਸਭ ਤੋਂ ਜਿਆਦਾ ਜਿਹੜੇ ਐਟਮ ਬੰਬ ਜਾਂ ਉਹਨਾਂ ਨੂੰ ਹੈਗੇ ਆ ਉਹ ਕਹਿੰਦੇ ਆ ਭਾਈ ਇਹ ਜਿਹੜੀ ਧਰਤੀ ਆ ਇਹਨੂੰ 10 ਵਾਰੀ ਸਾਰ ਕੇ ਸਵਾਹ ਕਰ ਸਕਦੇ ਆ ਇੰਨਾ ਹਥਿਆਰ ਜਿਹੜਾ ਉੱਥੇ ਪਿਆ ਸੋ ਉਹਨਾਂ ਕਈ ਅਮਰੀਕਾ ਦੇ ਕੋਲ ਵੀ ਆ ਥੋੜੇ ਬਹੁਤ ਘੱਟ ਹੋਣਗੇ ਇਹਨਾਂ ਕੋਲ ਕਿਉਂਕਿ ਇਹਨਾਂ ਦੇ ਕੋਲ ਹੋਰ ਰਿਸੋਰਸ ਲੈ ਗਏ ਆ ਪਰ ਖੱਟ ਸਾਹਿਬ ਜੀ ਉੱਥੇ ਕਰਨੌਤ ਪਹੁੰਚਦੀ ਆ ਤਾਂ ਫੇਰ ਦੁਨੀਆਂ ਜਿਹੜੀ ਆ ਫਿਰ ਦੁਬਾਰਾ ਤੋਂ ਸ਼ੁਰੂ ਹੋਊਗੀ ਉਹ ਆਊਗੀ ਕਿੱਥੋਂ ਇਹ ਨੀ ਪਤਾ ਕਿਉਂਕਿ ਹਰ ਚੀਜ਼ ਦਾ ਜਿਹੜਾ ਬੀ ਆ ਉਹ ਤਾਂ ਚਾਹੀਦਾ ਨਾ ਜੇ ਸਾਰਾ ਬੀ ਨਾ ਹੋ ਗਿਆ ਹੁਣ ਖੱਟ ਸਾਹਿਬ ਜੀ ਦੇਖੋ ਜਿਹੜਾ ਪਿੱਛੇ ਚੜ੍ਹਦੀ ਗੱਲ ਆ ਜਿਹੜਾ ਰੂਸ ਹੈ ਨਾ ਉਹਨੇ ਜਿਹੜੇ ਟੈਂਕ ਸੀਗੇ ਨਾ ਟੈਂਕ ਆਪਣੇ ਉਹ ਇੰਨੇ ਜਿਆਦਾ ਬਣਾ ਕੇ ਜਿਹੜਾ ਈਸਟ ਤੇ ਵੈਸਟ ਬਰਲਿਨ ਸੀਗਾ ਜਿਹੜਾ ਉਹਦੇ ਬਾਰਡਰ ਤੇ ਲਿਜਾ ਕੇ ਲਾਤੇ ਸੀਗੇ ਤੇ ਉਹਨੇ ਚੈਲੰਜ ਕਰ ਦਿੱਤਾ ਸੀਗਾ ਕਿ ਮੈਨੂੰ ਇਸ ਵੇਲੇ ਕੋਈ ਰੋਕਣ ਵਾਲਾ ਜੰਮਿਆ ਨਹੀਂ ਹੈਗਾ ਤੇ ਮੈਂ ਜਦੋਂ ਆਰਡਰ ਦੇਣਾ ਆ ਮੇਰੇ ਕੋਲ ਇੰਨੇ ਟੈਂਕ ਜਿਹੜੇ ਬਾਰਡਰ ਤੇ ਲੱਗਿਓ ਆ ਇਹਨਾਂ ਦੇ ਮੂਹਰੇ ਨਾ ਅਮਰੀਕਾ ਨੇ ਇੰਗਲੈਂਡ ਨੇ ਨਾ ਜਰਮਨ ਨੇ ਕਿਸੇ ਨੇ ਨੀ ਖੜਨਾ ਤੇ ਉਸ ਵੇਲੇ ਖੱਟ ਸਾਹਿਬ ਜੀ ਕੀ ਹੋਇਆ ਸੀਗਾ ਅਮਰੀਕਾ ਦਾ ਜਿਹੜਾ ਪ੍ਰੈਜੀਡੈਂਟ ਸੀਗਾ ਉਹਨੇ ਕਿਹਾ ਸੀਗਾ ਕਿ ਇਹ ਇੱਕ ਹਾਈਡਰੋਜਨ ਬੰਬ ਆ ਜਿਹੜਾ ਉਹ ਹੈਗਾ ਇਹਨਾਂ ਦੇ ਕੋਲ ਉਹ ਜਿਹੜਾ ਬੰਬ ਆ ਖੱਟ ਸਾਹਿਬ ਜੀ ਉਹਨੇ ਕੋਈ ਜਿਹੜੀ ਚੀਜ਼ ਹੈ ਨਾ ਜਿਹੜੀ ਉਹਨੂੰ ਜਿਹੜੀ ਜਾਨਦਾਰ ਚੀਜ਼ ਨਹੀਂ ਹੈ ਉਹਦਾ ਨੁਕਸਾਨ ਨਹੀਂ ਕਰਨਾ ਉਹਨੇ ਸਿਰਫ ਜਿਹੜੀਆਂ ਜੀਵਦੀਆਂ ਚੀਜ਼ਾਂ ਆ ਉਹਨਾਂ ਨੂੰ ਹੀ ਖਤਮ ਕਰਨਾ ਸੋ ਕਹਿਣ ਦਾ ਮਕਸਦ ਉਹਨਾਂ ਦਾ ਇਹ ਸੀਗਾ ਅਮਰੀਕਾ ਦਾ ਕਿ ਜੇ ਤੂੰ ਇਹ ਟੈਂਕ ਲਾਏ ਤੇ ਮੈਂ ਫਿਰ ਉਹ ਬੰਬ ਆ ਜਿਹੜਾ ਉਹ ਸਿੱਟੂਗਾ ਜਿਹਦੇ ਨਾਲ ਤੇਰੇ ਟਰੰਕ ਚਲਾਉਣ ਵਾਲੇ ਬੰਦੇ ਆ ਜਿਹੜੇ ਉਹ ਵਿੱਚੇ ਸੁਸਰੀਆਂ ਨੂੰ ਸਵਾ ਦੇਣੇ ਆ ਮੈਂ ਸੋ ਇਸ ਤਰ੍ਹਾਂ ਦੇ ਖਤਰਨਾਕ ਜਿਹੜੇ ਹਥਿਆਰ ਆ ਉਹ ਅੱਗੇ ਤਾਂ ਕੱਲੇ ਅਮਰੀਕਾ ਤੇ ਜਿਹੜਾ ਸੀਗਾ ਰਸ਼ੀਆ ਇਹਦੇ ਕੋਲ ਸੀਗੇ ਖੱਟ ਸਾਹਿਬ ਜੀ ਹੁਣ ਉਧਰ ਚੀਨ ਆ ਜਿਹੜਾ ਉਹ ਵੀ ਬਹੁਤ ਜਿਆਦਾ ਜਿਹੜਾ ਇਧਰ ਨੂੰ ਐਡਵਾਂਸਮੈਂਟ ਉਹਨੇ ਕਰ ਲਈ ਆ ਜਿਹਦਾ ਪਿੱਛੇ ਜਾ ਖੱਟ ਸਾਹਿਬ ਜੀ ਜਦੋਂ ਕੋਵਿਡ ਸ਼ੁਰੂ ਹੋਇਆ ਉਹਦੇ ਵਿਚ ਵੀ ਰੌਲਾ ਪੈਣ ਲੱਗ ਪਿਆ ਸੀਗਾ ਭਾਈ ਚੀਨ ਨੇ ਹੀ ਇਹ ਜਿਹੜਾ ਉਹ ਕੋਵਿਡ ਫੈਲਾਇਆ ਪਰ ਉਹ ਆਪਣੀ ਜਿਹੜੀ ਆ ਪਹੁੰਚ ਤੋਂ ਬਾਹਰ ਆ ਕਿ ਅਸਲੀਅਤ ਉਹਦੇ ਵਿਚ ਕੀ ਸੀਗੀ ਇਹਦਾ ਆਪਾਂ ਤਾਂ ਨਿਰਣਾ ਨਹੀਂ ਲੈ ਸਕਦੇ ਕਿਉਂਕਿ ਆਪਣੇ ਕੋਲ ਜਿਹੜੀ ਇਨਫੋਰਮੇਸ਼ਨ ਆ ਉਹ ਇੱਦਾਂ ਦੀ ਪੂਰੀ ਜਿਹੜੀ ਕਦੇ ਆਉਣੀ ਨੀ ਤੇ ਨਾ ਹੀ ਉਹ ਆ ਸਕਣੀ ਆ ਉਹ ਹੋ ਸਕਦਾ ਅੱਜ ਤੋਂ 100-200 ਸਾਲ ਬਾਅਦ ਜਦੋਂ ਅੱਜ ਦੇ ਲੋਕ ਆ ਜਿਹੜੇ 2-3 ਪੀੜੀਆਂ ਪੈ ਗਈਆਂ ਫੇਰ ਸ਼ਾਇਦ ਕਿਸੇ ਪਾਸਿਓਂ ਉਹ ਜਿਹੜੀ ਆ ਖਬਰ ਉਹ ਨਿਕਲੂਗੀ ਤੇ ਇਹਦੇ ਨਾਲ ਅਗਲੀ
0: ਕੋਵਿਡ ਚ ਰੌਲਾ ਇਹੋ ਹੀ ਪਿਆ ਸੀ ਕਿ ਇਹਨੇ ਚੀਨ ਦੇ ਕੁਛ ਨਾ ਕੁਛ ਉਥੋਂ ਬਣਾ ਰਹੇ ਸੀ ਤੇ ਉਹਦੇ ਉਥੋਂ ਲੀਕ ਹੋਇਆ ਤੇ ਉਥੋਂ ਹੀ ਇਹ ਕੋਵਿਡ ਆਇਆ ਇਹ ਗੱਲ ਵੈਸੇ ਚੀਮਾ ਸਾਹਿਬ ਜੀ ਸੋਚਿਆ ਜਾਵੇ ਕਿ ਇਕਦਮ ਇਹੋ ਜਿਹੀ ਬਿਮਾਰੀ ਜਿਹੜੀ ਆ ਉਹ ਫੈਲੀ ਕਿੱਦਾਂ ਨਾ ਇਹਦੇ ਵਿਚ ਕੋਈ ਨਾ ਕੋਈ ਰੀਜ਼ਨ ਤਾਂ ਹੋਏਗਾ ਨਾ
1: ਹਾਂਜੀ ਰੀਜ਼ਨ ਉਹ ਜਿਹੜੀਆਂ ਦੇਖੋ ਖੱਟ ਸਾਹਿਬ ਜੀ ਆਪਣੇ ਕੋਲ ਸੱਚੀ ਖਬਰ ਤਾਂ ਆਉਣੀ ਨਹੀਂ ਕਦੇ ਵੀ ਕਿਉਂਕਿ ਜਦੋਂ ਹਰੇ ਗਵਰਨਮੈਂਟਾਂ ਜਿਹੜੀਆਂ ਲੁਕਾਉਂਦੀਆਂ ਰਹਿੰਦੀਆਂ ਪਰ ਉਹ ਹੋਇਆ ਕਹਿੰਦੇ ਇੱਦਾਂ ਆ ਕਿ ਉਹ ਜਿਹੜੀ ਸੀਗੀ ਉੱਥੇ ਕਿਸੇ ਆ ਜਿਹੜੀਆਂ ਜਿਹਨਾਂ ਨੂੰ ਉਹ ਚਮਗਿੱਦੜ ਵੀ ਕਹਿੰਦੇ ਆ ਚਾਮਚੜੇ ਕਹਿ ਦਿੰਦੇ ਆ ਰਾਤ ਨੂੰ ਉੱਠੀਆਂ ਬੈਠੀਆਂ ਉਹਨਾਂ ਤੋਂ ਕਹਿੰਦੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਉਹ ਬਿਮਾਰੀ ਜਿਹੜੀ ਆ ਉਹ ਇੱਕ ਹਿਊਮਨ ਨੂੰ ਲੱਗ ਗਈ ਆਮ ਕਰਕੇ ਕਈ ਬਿਮਾਰੀਆਂ ਜਿਹੜੀਆਂ ਪਸ਼ੂਆਂ ਨੂੰ ਲੱਗਦੀਆਂ ਉਹ ਬੰਦਿਆਂ ਨੂੰ ਨਹੀਂ ਲੱਗਦੀਆਂ ਪਰ ਕਈ ਵਾਰੀ ਖੱਟ ਸਾਹਿਬ ਜੀ ਉਹ ਕਹਿੰਦੇ ਆ ਭਾਈ ਇੱਦਾਂ ਹੋ ਜਾਂਦੀ ਆ ਸੋ ਓਹਦੇ ਤੇ ਜਿਹੜਾ ਐਕਸਪੈਰੀਮੈਂਟ ਕਰਦੇ ਆ ਤੇ ਕਿਸੇ ਨਾ ਕਿਸੇ ਤਰ੍ਹਾਂ ਉਹ ਲੀਕ ਹੋ ਗਈ ਸੀ ਤੇ ਇਹਦਾ ਜਿਹੜਾ ਸਹੀ ਫੈਸਲਾ ਆਪਾਂ ਤਾਂ ਨਹੀਂ ਲੈ ਸਕਦੇ ਜਿਹੜੀ ਅਮਰੀਕਾ ਵਰਗੀਆਂ ਗਵਰਨਮੈਂਟ ਆ ਉਹਨਾਂ ਨੂੰ ਪਤਾ ਹੁੰਦਾ ਤੇ ਇਹਦਾ ਅਗਲੀ ਖਬਰ ਆ ਜਿਹੜੀ ਖੱਕ ਸਾਹਿਬ ਜੀ ਉਹ ਇਹ ਆ ਕਿ ਅਮਰੀਕਾ ਦੀ ਪਰਜਾ ਆ ਜਿਹੜੀ ਉਹਦੇ ਵਿਚ ਆਈਸ ਜਿਹੜੀ ਆ ਉਹਦੇ ਵਿਚ ਤੇ ਪਰਜਾ ਵਿਚ ਖੱਕ ਸਾਹਿਬ ਜੀ ਕਾਫੀ ਗਰਮਾ ਗਰਮੀ ਆ ਜਿਹੜੀ ਉਹ ਫੈਲ ਚੁੱਕੀ
0: ਬਿਲਕੁਲ
1: ਤੇ ਰੇਨੀ ਨਿਕੋਲ ਗੁੱਡ ਜਿਹੜੀ ਉਹਦਾ ਪੂਰਾ ਨਾਂ ਹੈਗਾ ਆ ਉਹਨੂੰ ਖੱਕ ਸਾਹਿਬ ਜੀ ਆਈਸ ਆਫਿਸਰ ਨੇ ਜਿਹੜੀਆਂ ਗੋਲੀਆਂ ਮਾਰ ਦਿੱਤਾ ਤੇ ਉਹਦਾ ਜਿਹੜਾ ਵੀਡੀਓ ਖੱਕ ਸਾਹਿਬ ਜੀ ਮੈਂ ਦੇਖੀ ਆ ਉਹਦੇ ਉੱਤੇ ਸਾਫ ਨਜ਼ਰ ਆ ਰਿਹਾ ਕਿ ਉਸ ਔਰਤ ਦਾ ਕੋਈ ਕਸੂਰ ਨਹੀਂ ਹੈਗਾ ਉਹ ਤਾਂ ਉਹ ਜਿਹੜਾ ਸੀਗਾ ਇਹਦਾ ਤੁਹਾਨੂੰ ਪਤਾ ਪਈ ਨਾ ਕਿ ਉਹ ਲੋਡਡ ਤਾਂ ਗੰਨਾ ਹੁੰਦੀਆਂ ਜਿੱਦਾਂ ਬਾਟਰ ਤੇ ਲੰਘ ਗਏ ਹੁੰਦੇ ਆ ਫੁੱਲੀ ਲੋਡਡ ਸਾਰਾ ਹੁੰਦਾ ਉਹ ਤੇ ਉਹ ਅਸਲ ਦੇ ਵਿਚ ਉਹਨੇ ਇਹਨੂੰ ਡੋਰ ਡਾਰ ਖੋਲਣ ਨੂੰ ਕਿਹਾ ਤੇ ਉਹਨੇ ਆਪਣਾ ਉਹ ਆਈ ਡੀ ਵਗੈਰਾ ਦਿਖਾ ਦਿੱਤੀ ਤੇ ਉਹ ਫਿਰ ਕਾਰ ਉਹਨੇ ਜਿੱਧਰ ਉਹ ਖੜਾ ਸੀਗਾ ਅਫਸਰ ਉਹਦੀ ਕਾਰ ਦੇ ਡੋਰ ਵੱਲ ਦੇ ਪਾਸੇ ਖੜਾ ਸੀਗਾ ਨਾ ਥੋੜਾ ਜਿਹਾ ਜਿੱਦਾਂ ਕਾਰ ਦੇ ਏਦਾਂ ਸੀਗਾ ਵੀ ਕਾਰ ਉਹਦੇ ਵਿਚ ਵੱਜੂਗੀ ਜੇ ਕਾਰ ਸਿੱਧੀ ਤੋਰੀ
0: ਸਾਈਡ ਤੇ ਸੀ
1: ਹੈਨੀ
0: ਉਹ ਸਾਈਡ ਤੇ ਸੀ
1: ਹਾਂਜੀ ਪਰ ਉਹਨੇ ਹੋਰ ਵੀ ਕਾਰ ਦੂਜੇ ਪਾਸੇ ਨੂੰ ਵੱਟ ਲਈ ਸੀ ਤਾਂ ਉਹਦੇ ਵਿਚ ਨਾ ਲੱਗੇ ਉਹ ਵੱਟ ਕੇ ਜਦੋਂ ਤੁਰਨ ਲੱਗੀ ਤੇ ਉਹਨੇ ਪਿੱਛੋਂ ਉਹਦੇ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਤੇ ਉਹਦੀ ਜਿਹੜੀ ਹੈ ਡੈਥ ਹੋ ਗਈ ਤੇ ਉਹਦੇ ਕਾਰਨ ਖੱਕ ਸਾਹਿਬ ਜਿਹੜਾ ਸੀਗਾ ਇਹ ਰੌਲਾ ਜਿਹੜਾ ਪੈ ਗਿਆ ਫਿਰ ਹੁਣ ਇਹ ਜਿਹੜੀ ਆ ਗੱਲਬਾਤ ਆ ਉਹ ਜਿਹੜੀ ਰੋਜ਼ ਦੀ ਰੋਜ਼ ਆ ਜਿਹੜੀ ਉਹ ਭਖਦੀ ਜਾ ਰਹੀ ਆ ਤੇ ਅਮਰੀਕਾ ਦੀ ਪਰਜਾ ਆ ਜਿਹੜੀ ਉਹ ਥੋੜੀ ਭੈ ਪੀਤ ਵੀ ਹੋਈ ਆ ਖੱਕ ਸਾਹਿਬ ਤੁਹਾਨੂੰ ਪਤਾ ਪਈ ਹੁਣ ਗਵਰਨਮੈਂਟ ਦੇ ਮੂਹਰੇ ਜ਼ੋਰ ਤਾਂ ਹੁੰਦਾ ਨੀ ਕਿਉਂਕਿ ਉਹਨਾਂ ਕੋਲ ਸਾਰੇ ਹਥਿਆਰ ਆ ਉਹਨਾਂ ਕੋਲ ਵਕੀਲ ਆ ਉਹਦੇ ਨਾਲ ਤੁਸੀਂ ਕਦੇ ਵੀ ਨਹੀਂ ਲੜ ਸਕਦੇ ਤੇ ਜਿਹੜਾ ਵੱਡ ਇਹ ਜਿਹੜੀ ਆ ਹੁਣ ਜਿਹੜੇ ਦੂਸਰੇ ਸ਼ਹਿਰ ਆ ਬੋਸਟਨ ਤੇ ਫੀਨਿਕਸ ਆ ਜਿੱਦਾਂ ਇਹਨਾਂ ਦੇ ਵਿਚ ਵੀ ਖੱਕ ਸਾਹਿਬ ਜੀ ਕਹਿੰਦੇ ਆ ਵੀ ਬਾਰਡਰ ਪੈਟਰੋਲ ਆ ਜਿਹੜਾ ਯੂਐਸ ਬਾਰਡਰ ਪੈਟਰੋਲ ਅਤੇ ਇਹਨਾਂ ਦੇ ਨਾਲ ਜਿਹੜੀ ਆਈਸ ਆ ਇਹਨਾਂ ਦੋਨਾਂ ਵੱਲੋਂ ਇਹਨਾਂ ਦੋਨਾਂ ਸ਼ਹਿਰਾਂ ਦੇ ਵਿਚ ਆ ਜਿਹੜੇ ਹੁਣ ਉਹ ਫੌਜੀ ਜਿਹੜੇ ਆ ਉਹ ਭੇਜ ਦਿੱਤੇ ਜਾਣੇ ਤੇ ਇਹਦੇ ਬਾਰੇ ਗੱਲਬਾਤ ਚੱਲ ਰਹੀ ਆ ਤੇ ਪੋਡਕਾਸਟ ਜੋ ਰੋਗਨ ਵੱਲੋਂ ਕਿਹਾ ਗਿਆ ਕਿ ਆਈਸ ਏਜੰਟ ਆ ਜਿਹੜੇ ਇਹ ਪੂਰੀ ਤਰ੍ਹਾਂ ਖੱਕ ਸਾਹਿਬ ਜੀ ਦੇਖੋ ਜਿਹੜੀ ਪੁਲਿਸ ਹੁੰਦੀ ਆ ਨਾ ਜਾਂ ਇਹ ਇੱਕ ਤਾਂ ਹੁੰਦੀ ਮਿਲਟਰੀ ਜਿਹੜੀ ਮਿਲਟਰੀ ਆ ਉਹਨੂੰ ਟ੍ਰੇਨਿੰਗ ਹੋਰ ਤਰ੍ਹਾਂ ਦੀ ਹੁੰਦੀ ਆ ਜਿਹੜੀ ਪੁਲਿਸ ਆ ਉਹਨੂੰ ਟ੍ਰੇਨਿੰਗ ਹੋਰ ਤਰ੍ਹਾਂ ਦੀ ਹੁੰਦੀ ਆ ਜਿਹੜੀ ਪੁਲਿਸ ਆ ਉਹਨੂੰ ਇਹ ਹੁੰਦਾ ਵੀ ਭਾਈ ਤੁਸੀਂ ਪਰਜਾ ਦਿਓ ਮਤਲਬ ਐਵੇਂ ਨੀ ਉਹਨਾਂ ਤੇ ਗੋਲੀਆਂ ਚਲਾਉਣੀਆਂ ਸੋ ਥੋੜਾ ਫਰਕ ਹੁੰਦਾ ਟ੍ਰੇਨਿੰਗ ਦੇ ਵਿਚ ਤੇ ਹੁਣ ਇਹ ਜਿਹੜਾ ਜੋ ਰੋਗਨ ਆ ਪੋਡਕਾਸਟ ਰਿਹਾ ਇਹ ਕਹਿੰਦਾ ਵੀ ਇਹ ਜਿਹੜੇ ਉਹ ਭੇਜ ਰਹੇ ਆ ਉਹਨਾਂ ਨੂੰ ਸਿਵਲ ਸੋਸਾਇਟੀ ਦੇ ਵਿਚ ਤੁਸੀਂ ਕਿੱਦਾਂ ਮਤਲਬ ਵਿਚਰਨਾ ਆ ਇਹ ਉਹਨਾਂ ਨੂੰ ਪੂਰੀ ਟ੍ਰੇਨਿੰਗ ਨਹੀਂ ਹੁੰਦੀ ਇਸ ਕਰਕੇ ਮਤਲਬ ਉਹਨਾਂ ਨੂੰ ਨਹੀਂ ਭੇਜਣਾ ਚਾਹੀਦਾ ਤੇ ਅਮਰੀਕਨ ਪਰਜਾ ਜਿਹੜੀ ਖੱਕ ਸਾਹਿਬ ਜੀ ਉਹਦੇ ਜਾਇਜ਼ੇ ਅਨੁਸਾਰ 47% ਲੋਕ ਆ ਜਿਹੜੇ ਉਹ ਕਹਿ ਰਹੇ ਆ ਕਿ ਇਹ ਜਿਹੜੇ ਸਾਪੇ ਇੱਦਾਂ ਵੱਜ ਰਹੇ ਆ ਆਇਸ ਤੇ ਹੁਣ ਉਹਨਾਂ ਨੇ ਨਾਲ ਦੂਸਰੀਆਂ ਏਜੰਸੀਆਂ ਨੂੰ ਪੁਲਿਸ ਨੂੰ ਵੀ ਰਲਾ ਲਿਆ ਆ ਨਾਲ ਹੋਰ ਏਜੰਸੀਆਂ ਨੂੰ ਰਲਾ ਲਿਆ ਆ ਇਹ 47% ਲੋਕ ਕਹਿੰਦੇ ਆ ਵੀ ਇਹਦੇ ਨਾਲ ਆ ਜਿਹੜੀ ਉਹ ਪਰਜਾ ਹੋਰ ਜ਼ਿਆਦਾ ਸੁਰੱਖਿਅਤ ਨਹੀਂ ਹੈ ਤੇ ਸਿਰਫ 34% ਆ ਜਿਹੜੇ ਉਹ ਕਹਿੰਦੇ ਆ ਵੀ ਇਹ ਜਿਹੜੀ ਗਵਰਨਮੈਂਟ ਇਹ ਕਰ ਰਹੀ ਆ ਇਹਦੇ ਨਾਲ ਪਰਜਾ ਜ਼ਿਆਦਾ ਸੁਰੱਖਿਅਤ ਹੈਗੀ ਆ ਤੇ ਇਹਦੇ ਇਸ ਤੋਂ ਅਗਲੀ ਖਬਰ ਖੱਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਇਹਦੇ ਵੱਲੋਂ ਖੱਕ ਸਾਹਿਬ ਜੀ ਤੁਹਾਨੂੰ ਪਤਾ ਪਈ ਇੱਥੇ ਉਹ ਜਿਹੜੇ ਅਲਕੋਹਲ ਪੀਣ ਲੱਗ ਜਾਂਦੇ ਜਾਂ ਹੋਰ ਨਸ਼ਿਆਂ ਤੇ ਲੋਕ ਲੱਗ ਜਾਂਦੇ ਆ ਅਡਿਕਟ ਹੋ ਜਾਂਦੇ ਆ ਉਹਨਾਂ ਨੂੰ ਜਿਹੜੇ ਫੰਡ ਦਿੱਤੇ ਜਾਂਦੇ ਸੀਗੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਡਿਕਸ਼ਨ ਅਤੇ ਮੈਂਟਲ ਹੈਲਥ ਜਿਹੜੇ ਦਿਮਾਗੀ ਤੌਰ ਤੇ ਬਹੁਤ ਸਾਰੇ ਲੋਕ ਖੱਕ ਸਾਹਿਬ ਜਿਹੜੇ ਲੜਾਈਆਂ ਲੜ ਕੇ ਆਉਂਦੇ ਨਾ ਦੂਸਰੇ ਕੰਟਰੀ ਅਮਰੀਕਨ ਫੌਜੀ ਆ ਬੈਠ ਰਹੇ ਉਹਨਾਂ ਨੂੰ ਇਹ ਦਿਮਾਗੀ ਪਰੇਸ਼ਾਨੀਆਂ ਜਿਹੜੀਆਂ ਹੋ ਜਾਂਦੀਆਂ ਆ
0: ਉਹ ਵਿਚਾਰੇ ਸੜਕਾਂ ਤੇ ਖਲੋ ਕੇ ਮੰਗਦੇ ਵੀ ਉਹੀ ਆ ਜੀ
1: ਬਿਲਕੁਲ ਬਿਲਕੁਲ ਬਿਲਕੁਲ ਤੇ ਇਹਨਾਂ ਵਾਸਤੇ ਜਿਹੜੀਆਂ ਗ੍ਰਾਂਟਾਂ ਸੀਗੀਆਂ ਉਹ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਜਿਹਦੇ ਨਾਲ ਉਹ ਕਹਿੰਦੇ ਆ $2 ਬਿਲੀਅਨ ਆ ਜਿਹੜੇ ਉਹ
0: ਡਾਕਟਰ ਸਾਹਿਬ ਆ ਗਏ ਆ ਮੈਂ ਜੇ ਤੁਸੀਂ ਆਪਣਾ ਫੋਨ ਕੱਟ ਦਿਓ ਫਿਰ ਮੈਂ ਤੁਹਾਨੂੰ ਮੁੜ ਕੇ ਮਿਲਾਉਣਾ ਮਿਲਦਾ ਨੀ ਪਤਾ ਨੀ ਕੀ ਚੱਕਰ ਹੋ ਗਿਆ
1: ਬਿਲਕੁਲ
0: ਓਕੇ ਜੀ ਹੋਲਡ ਕਰਿਓ ਜੀ ਡਾਕਟਰ ਸਾਹਿਬ ਹੋਲਡ ਕਰਿਓ ਜੀ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ ਤੇ ਅਗਲਾ ਪ੍ਰੋਗਰਾਮ ਤੁਹਾਨੂੰ ਪਤਾ ਡਾਕਟਰ ਸਾਹਿਬ ਦਾ ਹੁੰਦਾ ਤੇ ਉਹਨਾਂ ਦੇ ਨਾਲ ਆਪਾਂ ਅਗਲੇ ਪ੍ਰੋਗਰਾਮ ਬਾਰੇ ਗੱਲਬਾਤ ਕਰਦੇ ਹਾਂ ਜੀ ਡਾਕਟਰ ਸਾਹਿਬ ਉਹਨਾਂ ਦੇ ਨਾਲ ਉਹਨਾਂ ਚਿਰ ਮੈਂ ਇੱਕ ਜਿਹੜਾ ਮੈਸੇਜ ਹੈ ਡਾਕਟਰ ਸਾਹਿਬ ਦਾ ਉਹਨੂੰ ਆਪਾਂ ਪਲੇ ਕਰ ਦਿੰਦੇ ਹਾਂ ਤੇ ਫਿਰ ਆਪਾਂ ਨਾਲੋ ਨਾਲ ਉਹਨਾਂ ਦੇ ਨਾਲ ਚੱਲਦੇ ਹਾਂ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਤੇ ਮੈਂ ਲੱਭ ਲਾ ਜੀ ਕਿੱਥੇ ਆ ਡਾਕਟਰ ਸਾਹਿਬ ਹੋਲਡ ਕਰੋ ਸਰ ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ। ਸੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੇ ਚਲ ਗਿਆ ਡਾਕਟਰ ਸਾਹਿਬ ਮੈਨੂੰ ਰੋਕ ਕੇ ਕਰਨਾ ਪਏਗਾ ਜੀ ਫਿਰ ਤੁਹਾਨੂੰ 2 ਮਿੰਟ ਰੋਕੂਗਾ ਮੈਂ ਫਿਰ ਮੈਸੇਜ ਪਲੇ ਕਰਦਾ ਜੀ ਤੇ ਡਾਕਟਰ ਸਾਹਿਬ ਆਓ ਜੀ ਵੈਲਕਮ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
2: ਜੀ ਕੋਈ ਗੱਲ ਨਹੀਂ ਪ੍ਰੋਗਰਾਮ ਤੁਸੀਂ ਬਾਅਦ ਚ ਕਰ ਸਕਦੇ ਹੋ ਪ੍ਰੋਗਰਾਮ ਦੇ ਬਾਅਦ ਵੀ ਮੈਸੇਜ ਕਰ ਸਕਦੇ ਹੋ ਔਰ ਮੈਸੇਜ ਨਾਲੋਂ ਜ਼ਿਆਦਾ ਜੋ ਤੁਸੀਂ ਆਪਣੇ ਆਪ ਬੋਲ ਦਿੰਦੇ ਹੋ ਜ਼ਿਆਦਾ ਵਧੀਆ
0: ਥੈਂਕ ਯੂ
2: ਸੋ ਰੇਡੀਓ ਪ੍ਰਵਾਸ ਰੇਡੀਓ ਸਬਰੰਗ ਯੂਟਿਊਬ ਫੇਸਬੁੱਕ ਮੀਡੀਆ ਤੇ ਮੈਨੂੰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਵਾਲਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਸ਼ੋ ਲੈ ਕੇ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਆਮ ਤੌਰ ਤੇ ਤੁਹਾਡੇ ਵੱਲੋਂ ਕੁਛ ਆ ਰਿਹਾ
0: ਨਹੀਂ ਆ ਗਿਆ ਜੀ ਆਪਣੇ ਚੀਮਾ ਸਾਹਿਬ ਐਡ ਹੋ ਗਏ
2: ਓਕੇ ਜੀ ਚੀਮਾ ਸਾਹਿਬ ਐਡ ਹੋ ਆਵਾਜ਼ ਪਹੁੰਚ ਰਹੀ ਹੈ
1: ਜੀ ਜੀ ਬਿਲਕੁਲ
2: ਓਕੇ ਮਿਹਰਬਾਨੀ ਸੋ ਅਸੀਂ ਜੀਵਨ ਨੂੰ ਉਹਦੀ ਅਡਲਟ ਏਜ ਤੱਕ ਲੈ ਗਏ ਸਾਂ ਤੇ ਅਡਲਟ ਏਜ ਤੋਂ ਬਾਅਦ ਫਿਰ ਅਸੀਂ ਇਹ ਸੋਚਿਆ ਸੀ ਵੀ ਇਸ ਸਾਰੀ ਬਣਤਰ ਦਾ ਅਸਲ ਆਧਾਰ ਕੀ ਆ ਤੇ ਉਸ ਅਸਲ ਆਧਾਰ ਨੂੰ ਲੱਭਦੇ ਹੋਇਆ ਅਸੀਂ ਸੈੱਲ ਤੇ ਪਹੁੰਚੇ ਸਾਂ ਵੀ ਸਭ ਤੋਂ ਛੋਟੀ ਯੂਨਿਟ ਦੀ ਜਿਹੜੀ ਆ ਉਹ ਸੈੱਲ ਆ ਤੇ ਸੈੱਲ ਇੱਕ ਇਸ ਤਰ੍ਹਾਂ ਦਾ ਯੂਨਿਟ ਹੈਗੀ ਆ ਜਿਹਦੇ ਵਿਚ ਉਹ ਸਾਰੀਆਂ ਕਿਰਿਆਵਾਂ ਹੁੰਦੀਆਂ ਨੇ ਜਿਹੜੀਆਂ ਇੱਕ ਸਰੀਰ ਦੇ ਵਿਚ ਕਿਰਿਆਵਾਂ ਹੁੰਦੀਆਂ ਨੇ ਸੋ ਇਸ ਕਰਕੇ ਫਿਰ ਅਸੀਂ ਉਹਨੂੰ ਫਰੋਲਣਾ ਸ਼ੁਰੂ ਕੀਤਾ ਸੀ ਵੀ ਕਿਹੜੀ ਕਿਹੜੀ ਆਰਗੇਨਲਸ ਜਾਂ ਕਿਹੜਾ ਕਿਹੜਾ ਅੰਗ ਸੈੱਲ ਦੇ ਵਿਚ ਹੈਗਾ ਹੈ ਜਿਹਦੇ ਕਰਕੇ ਸਰੀਰ ਦੇ ਵਿਚ ਜਿਹੜੇ ਜਿਹੜੇ ਸਿਸਟਮ ਨੇ ਉਹ ਕੰਮ ਕਰਦੇ ਨੇ ਉਹਨਾਂ ਦੀ ਸ਼ਨਾਖਤ ਅਸੀਂ ਕਰਨੀ ਸ਼ੁਰੂ ਕਰੀ ਸੀ ਔਰ ਉਹਨਾਂ ਦੀ ਸ਼ਨਾਖਤ ਕਰਦੇ ਹੋਇਆ ਅਸੀਂ ਸੈੱਲ ਮੈਂਬਰੇਨ ਸੈੱਲ ਦੇ ਅੰਦਰ ਦਾਖਲ ਹੋਣ ਵਾਸਤੇ ਸਭ ਤੋਂ ਪਹਿਲਾਂ ਦੀਵਾਰ ਨੂੰ ਲੰਘਣ ਦੀ ਕੋਸ਼ਿਸ਼ ਕੀਤੀ ਸੀ ਜਿਹਨੂੰ ਅਸੀਂ ਸੈੱਲ ਮੈਂਬਰੇਨ ਕਿਹਾ ਸੀਗਾ ਉਹਦੀ ਡਿਸਕ੍ਰਿਪਸ਼ਨ ਆਪਾਂ ਦਿੱਤੀ ਸੀ ਤੇ ਉਹਦੀ ਡਿਸਕ੍ਰਿਪਸ਼ਨ ਤੋਂ ਬਾਅਦ ਫਿਰ ਆਪਾਂ ਇਹ ਕਿਹਾ ਸੀਗਾ ਵੀ ਜੇ ਇਹ ਸੈੱਲ ਮੈਂਬਰੇਨ ਖਰਾਬ ਹੋ ਜਾਵੇ ਟੁੱਟ ਭੱਜ ਜਾਵੇ ਤੇ ਫਿਰ ਜੇ ਆਵਾਜਾਈ ਆਮ ਹੀ ਹੋ ਜਾਏਗੀ ਕਸਟਮ ਡਿਪਾਰਟਮੈਂਟ ਰੁਕ ਜਾਏਗਾ ਤੇ ਅਲਟੀਮੇਟਲੀ ਕੀ ਫਿਰ ਹੋ ਸਕਦਾ ਆ ਉਹ ਸਾਰੀਆਂ ਗੱਲਾਂ ਉਹ ਨਿਸ਼ਾਨੀਆਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਸਨ ਕਿ ਸੈੱਲ ਮੈਂਬਰੇਨ ਦੇ ਡੈਮੇਜ ਹੋ ਜਾਣ ਦੇ ਨਾਲ ਸਭ ਤੋਂ ਵੱਡਾ ਇਫੈਕਟ ਕੀ ਹੋਏਗਾ ਤੇ ਫਿਰ ਉਹਦਾ ਅਸੀਂ ਹੱਲ ਕੀ ਕਰਨਾ ਹੈ ਇਹ ਆਪਾਂ ਦੱਸ ਸਕਦੇ ਸਨ ਉਸ ਤੋਂ ਬਾਅਦ ਫਿਰ ਅਸੀਂ ਕਿਹਾ ਸੀਗਾ ਕਿ ਸੈਂਟ੍ਰੋਸੋਮ ਸੋਰੀ ਮੇਰੇ ਖਿਆਲ ਸਾਈਟੋਪਲਾਜ਼ਮ ਦੱਸਿਆ ਮੈਂ ਕਿਉਂਕਿ ਕਾਫੀ ਸਾਰੀਆਂ ਚੀਜ਼ਾਂ ਨੇ ਨਾ ਸਾਈਟੋਪਲਾਜ਼ਮ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਈਟੋਪਲਾਜ਼ਮ ਅੰਦਰ ਦਾ ਇਨਵਾਇਰਮੈਂਟ ਹੈਗਾ ਆ ਉਹਦੇ ਬਾਰੇ ਜਿਵੇਂ ਸਾਡਾ ਹਵਾ ਦਾ ਇਨਵਾਇਰਮੈਂਟ ਹੈਗਾ ਆ ਮੱਛੀਆਂ ਵਾਸਤੇ ਪਾਣੀ ਦਾ ਇਨਵਾਇਰਮੈਂਟ ਹੈਗਾ ਆ ਇਸੇ ਤਰ੍ਹਾਂ ਸਾਰੀਆਂ ਚੀਜ਼ਾਂ ਦਾ ਆਪਣਾ ਆਪਣਾ ਇਨਵਾਇਰਮੈਂਟ ਹੈ ਜੀ ਤੇ ਜੋ ਸੇਫਲੀ ਆਰਾਮ ਨਾਲ ਰਹਿ ਸਕਦੇ ਨੇ ਜਿਉਂ ਸਕਦੇ ਨੇ ਉਹ ਉਹਨਾਂ ਦਾ ਇਨਵਾਇਰਮੈਂਟ ਹੁੰਦਾ ਆ ਔਰ ਇਸ ਇਨਵਾਇਰਮੈਂਟ ਦੇ ਮੁਤਾਬਕ ਸੈੱਲ ਦਾ ਆਪਣਾ ਇੱਕ ਇਨਵਾਇਰਮੈਂਟ ਹੈ ਜਿਹੜਾ ਸਾਡੇ ਇਸ ਬਾਹਰੀ ਇਨਵਾਇਰਮੈਂਟ ਦੇ ਨਾਲੋਂ ਥੋੜਾ ਵੱਖਰਾ ਹੈਗਾ ਔਰ ਉਹਦੇ ਬਾਰੇ ਸਾਈਟੋਪਲਾਜ਼ਮ ਦੀ ਸਾਰੀ ਡਿਟੇਲ ਮੈਂ ਦੱਸੀ ਸੀ ਤੇ ਜੇ ਸਾਈਟੋਪਲਾਜ਼ਮ ਖਰਾਬ ਹੋ ਜਾਵੇ ਤੇ ਕਿਵੇਂ ਖਰਾਬ ਹੁੰਦਾ ਤੇ ਕੀ ਉਹਦੇ ਚ ਹੁੰਦਾ ਹੈ ਜਦੋਂ ਐਸਾ ਹੋ ਜਾਵੇ ਤੇ ਫਿਰ ਬਾਕੀ ਕੀ ਪ੍ਰੋਬਲਮ ਸਾਡੇ ਸਾਹਮਣੇ ਆ ਸਕਦੀਆਂ ਨੇ ਉਹਦੇ ਬਾਰੇ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿਚ ਡਿਟੇਲ ਕਰ ਚੁੱਕੇ ਸੀ ਪਰ ਕੱਲ ਮੈਨੂੰ ਪ੍ਰੋਗਰਾਮ ਤੋਂ ਪਹਿਲਾਂ ਇੱਕ ਮੈਸੇਜ ਆ ਗਿਆ ਮੇਰੇ ਕਿਉਂਕਿ ਕਾਫੀ ਸਾਰੇ ਪੇਸ਼ੈਂਟ ਮੇਰੇ ਕੋਲ ਕੈਂਸਰ ਦੇ ਨੇ ਬ੍ਰੇਨ ਕੈਂਸਰ ਬ੍ਰੇਨ ਟਿਊਮਰ ਬ੍ਰੈਸਟ ਕੈਂਸਰ ਯੂਟ੍ਰੈਨ ਕੈਂਸਰ ਪ੍ਰੋਸਟੇਟ ਕੈਂਸਰ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ ਹਿਊਮਨ ਸੈੱਲ ਕਾਰਸੀਨੋਮਾ ਤੁਹਾਡੇ ਫ੍ਰਿਜਰਾਂ ਦੇ ਵਿਚ ਚੀਮਾ ਸਾਹਿਬ ਇੱਕ ਇੰਟਰਸਟਾਈਨਲ ਕੈਂਸਰ ਦਾ ਵੀ ਕੇਸ ਮੈਂ ਠੀਕ ਕਰਿਆ ਹੈਗਾ ਇਸ ਤਰ੍ਹਾਂ ਕਰਕੇ ਕਾਫੀ ਸਾਰੇ ਕੇਸਿਸ ਕੈਂਸਰ ਦੇ ਹੁਣ ਤੱਕ ਮੇਰੀ ਹਿਸਟਰੀ ਦੇ ਵਿਚ ਅਮਰੀਕਾ ਦੇ ਵਿਚ ਆਏ ਨੇ ਔਰ ਜਿਹੜੇ ਬੜੀ ਗੁਰੂ ਦੀ ਕਿਰਪਾ ਨਾਲ ਹੀ ਮੈਨੂੰ ਬਲੱਡ ਕੈਂਸਰ ਵੀ ਠੀਕ ਹੋਇਆ ਸੋ ਐਸਾ ਕੱਲ ਜਿਹੜਾ ਕੇਸ ਮੇਰੇ ਕੋਲ ਆਇਆ ਉਹ ਵਲੇਹੋ ਤੋਂ ਸੀ ਔਰ ਵਲੇਹੋ ਤੋਂ ਕੈਂਸਰ ਦਾ ਸੀ ਤੇ ਉਹ ਕਹਿੰਦੇ ਜੀ ਪਹਿਲਾਂ ਕੈਂਸਰ ਦੇ ਸਬੰਧ ਵਿਚ ਸਾਰੀ ਗੱਲਬਾਤ ਦੱਸੋ ਤੇ ਮੈਂ ਇਹ ਸੋਚਿਆ ਵੀ ਠੀਕ ਹੈ ਇਹਨਾਂ ਨਾਲ ਤੇ ਹਰ ਪੇਸ਼ੈਂਟ ਨੂੰ ਮੈਨੂੰ ਦੱਸਣਾ ਹੀ ਪੈਂਦਾ ਡਿਟੇਲ ਸਮਝਾਉਣੀ ਪੈਂਦੀ ਜੋ ਉਹਨਾਂ ਦੀ ਬਿਮਾਰੀ ਹੁੰਦੀ ਹੈ ਉਹਦੇ ਮੁਤਾਬਕ ਤੇ ਕਿਉਂ ਨਾ ਇਹ ਜਾਣਕਾਰੀ ਇਸ ਚੱਲਦੇ ਹੋਏ ਸੀਰੀਅਲ ਨੂੰ ਰੋਕ ਕੇ ਆਮ ਪਬਲਿਕ ਵਾਸਤੇ ਵੀ ਸਾਂਝੀ ਕੀਤੀ ਜਾਵੇ ਵੀ ਅਸਲ ਦੇ ਵਿਚ ਕੈਂਸਰ ਹੈ ਕੀ ਆ ਉਹਨਾਂ ਲੈਂਗੁਏਜ ਉਸ ਲੈਂਗੁਏਜ ਕੋਈ ਜਿਹੜੀ ਮੈਡੀਕਲ ਟਰਮੀਨੋਲੋਜੀ ਦੀ ਲੈਂਗੁਏਜ ਹੈ ਨਾ ਉਹ ਥੋੜੀ ਜਿਹੀ ਡਿਫਰੈਂਟ ਹੈ ਉਹ ਤੋਂ ਸਾਰਿਆਂ ਨੂੰ ਸਮਝ ਨਹੀਂ ਆਉਂਦੀ ਪਰ ਆਪਾਂ ਜਿਹੜੀ ਗੱਲ ਇੱਥੇ ਕਰਨੀ ਹੈ ਉਹ ਇਸ ਤਰ੍ਹਾਂ ਕਰਨੀ ਕਿ ਆਮ ਲੇਮੈਨ ਬੰਦਾ ਜਿਹਦਾ ਮੈਡੀਕਲ ਨਾਲ ਕੋਈ ਸੰਬੰਧ ਨਹੀਂ ਹੈਗਾ ਉਸ ਨੂੰ ਵੀ ਸਮਝ ਆਵੇ ਵੀ ਅਸਲ ਵਿਚ ਕੈਂਸਰ ਕੀ ਹੁੰਦਾ ਹੁਣ ਤਾਂ ਕੈਂਸਰ ਦੀਆਂ ਬੜੀਆਂ ਸਾਰੀਆਂ ਖਾਰਮਾ ਬਣ ਗਈਆਂ ਨੇ ਬੜੇ ਸਾਰੇ ਤਰੀਕਾਕਾਰ ਜੇ ਬਲੱਡ ਵਿੱਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਹੈ ਜੇ ਲਿੰਫ ਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਆ ਕਿਸੇ ਗਲੈਂਡ ਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਆ ਇਸੇ ਤਰ੍ਹਾਂ ਬੂਨ ਚ ਕੈਂਸਰ ਹੁੰਦਾ ਭਾਵ ਕੀ ਕਿ ਜਿੰਨੇ ਅੰਗ ਨੇ ਉਹਨਾਂ ਦੇ ਵਿੱਚ ਹੋਣ ਵਾਲੇ ਕੈਂਸਰ ਦੀ ਕਿਸਮ ਵੱਖਰੀ ਤੇ ਉਹਦਾ ਨਾਂ ਵੱਖਰਾ ਹੋ ਜਾਂਦਾ ਪਰ ਅਸਲ ਦੇ ਵਿੱਚ ਜਿਹੜਾ ਕੈਂਸਰ ਹੈ ਕੁਛ ਉਹਦੇ ਆਪਣੇ ਸਿਮਟਮ ਕੁਝ ਆਪਣੀਆਂ ਗੱਲਾਂ ਕੁਝ ਆਪਣੇ ਕਰੈਕਟਰ ਹੋਣਗੇ ਜਿਹੜੇ ਅੱਜ ਮੈਂ ਚਾਹੁੰਦਾ ਵੀ ਆਪਾਂ ਇਸ ਪ੍ਰੋਗਰਾਮ ਨੂੰ ਰੋਕ ਕੇ ਤੇ ਤੁਹਾਡੇ ਨਾਲ ਸਾਂਝੇ ਕੀਤੇ ਜਾਣ ਸਾਰੇ ਸੱਜਣੇ ਇਸ ਗੱਲ ਨੂੰ ਸੁਣ ਲੈਣ ਕਿਉਂਕਿ ਇਸ ਵੇਲੇ ਸਾਰੀ ਦੁਨੀਆਂ ਦੇ ਵਿੱਚ ਦੋ ਨੰਬਰ ਤੇ ਹਾਰਟ ਅਟੈਕ ਨੰਬਰ ਇੱਕ ਤੇ ਆ ਦੋ ਨੰਬਰ ਦੇ ਉੱਪਰ ਸਾਡੇ ਕੋਲ ਕੈਂਸਰ ਹੈ ਜਿਹਦੇ ਨਾਲ ਸਭ ਤੋਂ ਜ਼ਿਆਦਾ ਡੈਥ ਸਾਰੀ ਸਾਰੀ ਸ੍ਰਿਸ਼ਟੀ ਦੇ ਵਿੱਚ ਹੋ ਰਹੀਆਂ ਨੇ ਇਹਦਾ ਮਤਲਬ ਇਹ ਵੀ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਬਿਮਾਰੀ ਹੈਗੀ ਜਿਹਦੇ ਨਾਲ ਬਹੁਤੀਆਂ ਮੌਤਾਂ ਮੌਤ ਹੋਣ ਦਾ ਮਤਲਬ ਹੈ ਵੀ ਮਰਨਾ ਤਾਂ ਸਾਰੇ ਹੀ ਹੈ ਪਰ ਉਮਰ ਤੋਂ ਪਹਿਲਾਂ ਜਦੋਂ ਕਿ ਆਮ ਸਾਡੀ ਇੱਕ ਐਕਸਪੈਕਟੇਸ਼ਨ ਹੁੰਦੀ ਹੈ ਕਿ ਆਹ ਬੰਦਾ ਇੰਨਾ ਚਿਰ ਜੀਏਗਾ ਉਹ ਉਨਾ ਚਿਰ ਨਾ ਜੀਏ ਤੇ ਉਹਦਾ ਕਾਰਨ ਹੋਵੇ ਹਾਰਟ ਅਟੈਕ ਜਾਂ ਉਹਦਾ ਕਾਰਨ ਹੋਵੇ ਕੈਂਸਰ ਤੇ ਫਿਰ ਅਸੀਂ ਉਹਨਾਂ ਬਿਮਾਰੀਆਂ ਦੇ ਨਾਂ ਉਹਦੀ ਡੈਥ ਲਾ ਦਿੰਦੇ ਹਾਂ ਵੀ ਇਹ ਇਸ ਕਰਕੇ ਹੋਇਆ ਕਿਉਂਕਿ ਇਹਨੂੰ ਫਲਾਣੀ ਬਿਮਾਰੀ ਸੀਗੀ ਹਾਂਜੀ ਇਸ ਕਰਕੇ ਜਿਹੜਾ ਕੈਂਸਰ ਆ ਇਹਨੂੰ ਕਹਿੰਦੇ ਨੇ ਸੈਕਿੰਡ ਮੋਸਟ ਕਾਮਨ ਡਿਜ਼ੀਜ਼ ਆ ਕਾਮਨ ਕਾਜ਼ ਆ ਡੈਥ ਦਾ ਜਿਹਦੇ ਕਰਕੇ ਲੋਕਾਂ ਦੀ ਡੈਥ ਹੁੰਦੀ ਹੈ ਠੀਕ ਹੈ ਹੁਣ ਆਓ ਆਪਾਂ ਜਾਣੀਏ ਵੀ ਅਸਲ ਦੇ ਵਿੱਚ ਕੈਂਸਰ ਹੈ ਕੀ ਆਮ ਤੌਰ ਤੇ ਕੀ ਹੁੰਦਾ ਆ ਕਿ ਸਿਸਟਮ ਚੱਲਦੇ ਵਿੱਚ ਕੋਈ ਨਾ ਕੋਈ ਖਰਾਬੀ ਤਾਂ ਆ ਹੀ ਸਕਦੀ ਹੈ ਕੋਈ ਨਾ ਕੋਈ ਬਿਮਾਰੀ ਮਸ਼ੀਨਰੀ ਚੱਲਦੀ ਹੈ ਤੇ ਆ ਹੀ ਸਕਦੀ ਹੈ ਲੇਕਿਨ ਜਿਹੜੀ ਵੀ ਖਰਾਬੀ ਸਾਡੇ ਸਰੀਰ ਦੇ ਵਿੱਚ ਆਉਂਦੀ ਹੈ ਨਾ ਉਹਦੀ ਅਸੀਂ ਡਿਵੀਜ਼ਨ ਕੀਤੀ ਹੋਈ ਹੈ ਉਹਦੇ ਅਸੀਂ ਜਿਵੇਂ ਸੈੱਲ ਦੇ ਵਿੱਚ ਕੋਈ ਖਰਾਬੀ ਆ ਜਾਵੇ ਤੇ ਅਸੀਂ ਉਹਨੂੰ ਕਹਿੰਦੇ ਹਾਂ ਇਨਫਲਾਮੇਸ਼ਨ ਕਿਸੇ ਦਾ ਮੁੰਡਾ ਆ ਪੀਣ ਲੱਗ ਗਿਆ ਤੇ ਜੇ ਪਹਿਲੀ ਸਟੇਜ ਹਟਾਇਆ ਜਾ ਸਕਦਾ ਪਰ ਜੇ ਸ਼ਰਾਬ ਪੀ ਕੇ ਤੇ ਉਹ ਘਰ ਦੇ ਭਾਂਡੇ ਵੇਚਣੇ ਸ਼ੁਰੂ ਕਰ ਦੇਵੇ ਤੇ ਗੱਲ ਸਟੇਜ ਲੰਘ ਗਈ ਹੋਰ ਵੱਧ ਗਈ ਦੂਜੀ ਸਟੇਜ ਸੈੱਲ ਦੀ ਜਦੋਂ ਸੈੱਲ ਖਰਾਬ ਹੋਣਾ ਸ਼ੁਰੂ ਹੁੰਦਾ ਪਹਿਲੀ ਸਟੇਜ ਹੋ ਗਈ ਇਨਫਲਾਮੇਸ਼ਨ ਦੂਜੀ ਸਟੇਜ ਹੋ ਗਈ ਡੀਜਨਰੇਸ਼ਨ ਤੇ ਡੀਜਨਰੇਸ਼ਨ ਇੰਨੀ ਖਰਾਬ ਹੋ ਗਈ ਕਿ ਉਹਦੇ ਵਿੱਚ ਅਜੇ ਵੀ ਰਿਵਰਸ ਦੇ ਚਾਂਸਸ ਹੁੰਦੇ ਨੇ ਅਜੇ ਵੀ ਚਾਂਸਸ ਹੁੰਦੇ ਨੇ ਕਿ ਸਰੀਰ ਉਹਨੂੰ ਆਪਣੇ ਆਪ ਕੰਟਰੋਲ ਕਰ ਲਵੇ ਲੇਕਿਨ ਕਈ ਵਾਰ ਐਸਾ ਹੁੰਦਾ ਵੀ ਘਰ ਦੇ ਭਾਂਡੇ ਤਾਂ ਮੁੰਡੇ ਨੇ ਵੇਚ ਦਿੱਤੇ ਹੁਣ ਗੁਆਂਢੀਆਂ ਦੇ ਵੀ ਭਾਂਡੇ ਗੁਆਂਢੀਆਂ ਦਾ ਵੀ ਸਮਾਨ ਚੁੱਕ ਕੇ ਵੇਚਣ ਲੱਗ ਗਿਆ ਸ਼ਰਾਬ ਨਸ਼ੇ ਦੇ ਵਿੱਚ ਇੱਥੋਂ ਤੱਕ ਪਹੁੰਚ ਗਿਆ ਤੇ ਜਦੋਂ ਇਹ ਸਟੇਜ ਹੋਵੇ ਤੀਸਰੀ ਸਟੇਜ ਜਿਹਨੂੰ ਅਸੀਂ ਕਹਿੰਦੇ ਨਿਕਰੋਸਿਸ ਨਿਕਰੋਸਿਸ ਹੋ ਗਿਆ ਭਾਵ ਹੈ ਵੀ ਹੁਣ ਇਹਦਾ ਹਾਲਾਤ ਬਦਲਣ ਵਾਲਾ ਨਹੀਂ ਇਹ ਸੁਧਰਨ ਵਾਲਾ ਨਹੀਂ ਇਹ ਤਾਂ ਇਹਨੂੰ ਅਲੱਗ ਹੀ ਕਰਨਾ ਪੈਣਾ ਆ ਜਦੋਂ ਇਸ ਤਰ੍ਹਾਂ ਸਥਿਤੀ ਹੋ ਜਾਵੇ ਸੈੱਲਾਂ ਦੀ ਤੇ ਉਸ ਨੂੰ ਅਸੀਂ ਕਹਿੰਦੇ ਹਾਂ ਨਿਕਰੋਸਿਸ ਤੇ ਉਸ ਤੋਂ ਬਾਅਦ ਦੀ ਇੱਕ ਹੋਰ ਸਥਿਤੀ ਹੈਗੀ ਆ ਜਦੋਂ ਉਹ ਵੇਖੋ ਵੀ ਇਹ ਤਾਂ ਯਾਰ ਅਮਲੀਆਂ ਦਾ ਘਰ ਆ ਜੀ ਉਹ ਕਿਹੜੇ ਪਾਸੇ ਜਾਣਾ ਜੇ ਤੁਸੀਂ ਦੇ ਘਰੇ ਜਾਣਾ ਅਮਲੀਆਂ ਦੇ ਮਹੱਲੇ ਜਾਣਾ ਹੈਗੇ ਜੀ ਮਤਲਬ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਣ ਬਈ ਉਹ ਆਪਦੇ ਖਾਨਦਾਨ ਨੂੰ ਬਦਨਾਮ ਕਰਦੇ ਵੀ ਇਹ ਸਾਡੇ ਸੋਸਾਇਟੀ ਚ ਚੱਲਣ ਯੋਗ ਨਹੀਂ ਰਹਿ ਗਿਆ ਤੇ ਉਹਨੂੰ ਅਸੀਂ ਕਹਿੰਦੇ ਹਾਂ ਗੈਂਗਰੀਨ ਸੋ ਇਹ ਸੈੱਲ ਦੀ ਡਿਟੋਰੇਸ਼ਨ ਦੀਆਂ ਸੈੱਲ ਦੇ ਖਰਾਬ ਹੋਣ ਦੀਆਂ ਸਟੇਜਾਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਹੁਣ ਆਪਾਂ ਕੈਂਸਰ ਦੀ ਗੱਲ ਕਰ ਰਹੇ ਹਾਂ ਪਰ ਆਮ ਤੌਰ ਤੇ ਆਹ ਜਿਹੜੀਆਂ ਸਟੇਜਾਂ ਮੈਂ ਤੁਹਾਨੂੰ ਦੱਸੀਆਂ ਨੇ ਇਹ ਕਿਸੇ ਵੀ ਸਿਸਟਮ ਦੇ ਵਿੱਚ ਜ਼ਰੂਰੀ ਨਹੀਂ ਕਿ ਇਹ ਕੈਂਸਰ ਹੋਣ ਕਦੋਂ ਇਹਨਾਂ ਨੇ ਕੈਂਸਰ ਹੋਣਾ ਹੈ ਆਪਾਂ ਉਹ ਜਾਣਨ ਦੀ ਕੋਸ਼ਿਸ਼ ਕਰਨੀ ਹੈ ਆਮ ਤੌਰ ਤੇ ਹਰੇਕ ਸਿਸਟਮ ਦਾ ਜਿੰਨੇ ਵੀ ਬਾਡੀ ਚ ਸਿਸਟਮ ਨੇ ਜਿਵੇਂ ਰੈਸਪੀਰੇਟਰੀ ਸਿਸਟਮ ਹੈ ਨੱਕ ਤੋਂ ਚੱਲਦਾ ਹੈ ਤੱਕ ਪਹੁੰਚਦਾ ਹੈ ਸਰਕੂਲੇਟਰੀ ਸਿਸਟਮ ਹੈ ਹਾਰਟ ਤੋਂ ਸ਼ੁਰੂ ਹੁੰਦਾ ਹੈ ਤੇ ਹਾਰਟ ਤੇ ਫਿਰ ਵਾਪਸ ਆ ਕੇ ਸੈੱਲਾਂ ਤੋਂ ਹੋ ਕੇ ਤੇ ਵਾਪਸ ਆ ਕੇ ਮੁੱਕਦਾ ਹੈਗਾ ਕਿਡਨੀ ਦਾ ਸਿਸਟਮ ਹੈ ਯੂਰੀਨਰੀ ਸਿਸਟਮ ਹੈ ਡਾਇਜੈਸਟਿਵ ਸਿਸਟਮ ਹੈ ਜਿੰਨੇ ਵੀ ਸਿਸਟਮ ਅਸੀਂ ਗਿਣੇ ਨੇ ਨਾ ਨੌ ਸਿਸਟਮ ਉਹਨਾਂ ਸਾਰਿਆਂ ਦਾ ਇੱਕ ਆਪਣਾ ਚਲਨ ਹੈ ਆਪਣੀ ਇੱਕ ਸ਼ੁਰੂਆਤ ਹੈ ਤੇ ਆਪਣਾ ਇੱਕ ਐਂਡ ਹੈ ਕਿੱਥੇ ਆ ਕੇ ਸ਼ੁਰੂਆਤ ਹੁੰਦੀ ਤੇ ਕਿੱਥੋਂ ਜਾ ਕੇ ਉਹਨਾਂ ਦੀ ਐਂਡ ਹੁੰਦਾ ਆ ਉਹ ਸਾਰਾ ਹੈ ਆਮ ਤੌਰ ਤੇ ਆ ਜਿਹੜੀਆਂ ਕੰਡੀਸ਼ਨਾਂ ਮੈਂ ਤੁਹਾਨੂੰ ਸੈੱਲ ਦੀਆਂ ਦੱਸੀਆਂ ਨੇ ਨਾ ਇਨਫਲਾਮੇਸ਼ਨ ਡੀਜਨਰੇਸ਼ਨ ਨਿਕਰੋਸਿਸ ਗੈਂਗਰੀਨ ਇਹ ਉਸ ਚੈਨਲ ਦੇ ਵਿੱਚ ਜਦੋਂ ਚੱਲਦੀਆਂ ਨੇ ਤੇ ਅਸੀਂ ਫਿਰ ਉਸ ਇੱਕ ਸਿਸਟਮ ਨੂੰ ਲੈ ਕੇ ਹੀ ਉਹਦਾ ਡਾਇਗਨੋਸ ਕਰਦੇ ਹਾਂ ਉਹਦੇ ਇੱਕ ਸਿਸਟਮ ਦੇ ਵਿੱਚ ਹੀ ਅਸੀਂ ਸਮਝਦੇ ਹਾਂ ਵੀ ਇਹ ਬਿਮਾਰੀ ਹੈ ਤੇ ਇਸ ਸਿਸਟਮ ਦਾ ਕੋਈ ਹੱਲ ਕਰਨਾ ਚਾਹੀਦਾ ਠੀਕ ਹੈ ਹੁਣ ਇਹਦੇ ਨਾਲ ਉਸ ਕੈਂਸਰ ਵੱਖਰਾ ਕਿਵੇਂ ਗੈਂਗਰੀਨ ਵੀ ਹੋ ਗਿਆ ਨਿਕਰੋਸਿਸ ਵੀ ਹੋ ਗਿਆ ਸਾਰਾ ਕੁਝ ਤਾਂ ਖਰਾਬ ਹੋ ਗਿਆ ਕੰਮ ਤੇ ਕਰਦਾ ਨਹੀਂ ਉਹ ਅੰਗ ਆਂਤੜੀਆਂ ਹੋ ਗਈਆਂ ਫੇਫੜੇ ਹੋ ਗਏ ਕੁਝ ਵੀ ਹੋ ਗਿਆ ਅੰਗ ਤੋਂ ਕੰਮ ਕਰ ਨਹੀਂ ਰਿਹਾ ਅਲਟੀਮੇਟ ਇਹਦੇ ਨਾਲੋਂ ਵੱਖਰਾ ਕੈਂਸਰ ਦੀ ਦੀ ਨਿਸ਼ਾਨੀ ਇਹ ਹੈ ਕਿ ਜਦੋਂ ਕੋਈ ਬੈਰੀਅਰ ਤੋੜ ਦੇਵੇ ਜਿਹੜਾ ਇੱਕ ਬੈਰੀਅਰ ਆ ਕਿ ਡਾਈਜੈਸਟਿਵ ਸਿਸਟਮ ਦੇ ਵਿੱਚ ਸਟੋਮਕ ਚ ਕੋਈ ਪ੍ਰੋਬਲਮ ਆ ਗਈ। ਹੁਣ ਸਟੋਮਕ ਦੀ ਪ੍ਰੋਬਲਮ ਜੇ ਆ ਗਈ ਜਾਂ ਤਾਂ ਇਹਦੇ ਆਂਤਰੀਆਂ ਦੇ ਉਤਲੇ ਪਾਸੇ ਮੂੰਹ ਤੱਕ ਕੋਈ ਖਰਾਬੀ ਆ ਸਕਦੀ, ਉਲਟੀ ਆ ਗਈ, ਜੀ ਕੱਚਾ ਹੋਣਾ ਸ਼ੁਰੂ ਹੋ ਗਿਆ, ਸੋਜ ਪੈ ਹੋ ਗਿਆ, ਜਾਂ ਇਹਦੇ ਹੇਠਾਂ ਵਾਲੇ ਪਾਸੇ ਟੱਟੀਆਂ ਲੱਗ ਗਈਆਂ, ਖੂਨ ਸ਼ੁਰੂ ਹੋ ਗਿਆ, ਜ਼ਖਮ ਹੋ ਗਏ, ਕੁਛ ਵੀ ਹੋ ਗਏ, ਪਰ ਰਿਹਾ ਇਹ ਸਾਰਾ ਆਂਤੜੀਆਂ ਦੇ ਵਿੱਚ ਜੀ, ਰਿਹਾ ਇਹ ਸਾਰਾ ਡਾਈਜੈਸਟਿਵ ਸਿਸਟਮ ਦੇ ਵਿੱਚ ਜੀ। ਸਮਝ ਗਏ ਨਾ ਤੁਸੀਂ ਇਸ ਗੱਲ ਨੂੰ? ਪਰ ਜਦੋਂ ਕੋਈ ਇਸ ਤਰ੍ਹਾਂ ਦੀ ਸੋਜ, ਕੋਈ ਇਸ ਤਰ੍ਹਾਂ ਦਾ ਜ਼ਖਮ, ਕੋਈ ਇਸ ਤਰ੍ਹਾਂ ਦੀ ਡਿਵੈਲਪਮੈਂਟ ਆਪਣਾ ਬੈਰੀਅਰ ਤੋੜ ਦੇ ਗੁਆਂਢੀਆਂ ਦੇ ਪੱਠੇ ਵੱਢਣੇ ਸ਼ੁਰੂ ਕਰ ਦੇਵੇ, ਗੁਆਂਢੀਆਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦੇਵੇ, ਤੇ ਉਸ ਵੇਲੇ ਇਹਨੂੰ ਅਸੀਂ ਕਹਿੰਦੇ ਹਾਂ ਕੈਂਸਰ। ਠੀਕ ਹੈ ਜੀ। ਸਭ ਤੋਂ ਪਹਿਲੀ ਤਾਂ ਗੱਲ ਇਹ ਆ, ਸਿਸਟਮ ਦਾ ਬੈਰੀਅਰ ਤੋੜ ਕੇ ਜਦੋਂ ਕੋਈ ਬਿਮਾਰੀ ਗੁਆਂਢ ਵਾਲੇ ਪਾਸੇ ਨੂੰ ਵੀ ਨੁਕਸਾਨ ਕਰੇ, ਤੇ ਉਸ ਵੇਲੇ ਇਹ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਕਿ ਅਸੀਂ ਇਹਨੂੰ ਕਹਿੰਦੇ ਹਾਂ ਵੀ ਕੈਂਸਰ, ਫਿਰ ਅਸੀਂ ਉਹਦੀਆਂ ਡਿਵੀਜ਼ਨਾਂ ਵਗੈਰਾ ਕਰਦੇ ਹਾਂ। ਹਾਂਜੀ। ਦੂਸਰੀ ਗੱਲ ਇਸ ਕੈਂਸਰ ਦੀ ਇਹ ਹੁੰਦੀ ਆ ਕਿ ਇਹਦੀ ਜਿਹੜੀ ਇੱਕ ਜੈਨੇਟਿਕਲੀ ਹਰੇਕ ਅੰਗ ਦੇ ਵਧਣ ਦਾ ਇੱਕ ਸਪੈਸੀਫਿਕ ਲੈਂਥ ਹੈਗੀ ਹੈ, ਇੱਕ ਸਪੈਸੀਫਿਕ ਹਾਈਟ ਹੈਗੀ ਹੈ, ਇੱਕ ਸਪੈਸੀਫਿਕ ਏਰੀਆ ਹੈਗਾ। ਮੈਂ ਐਗਜ਼ਾਮਪਲ ਦਿਆਂ ਆਸਾਨ ਨੂੰ ਸਮਝਣ ਨੂੰ। ਤੁਸੀਂ ਆ ਮੇਰੀਆਂ ਉਂਗਲਾਂ ਵੇਖ ਰਹੇ ਹੋ ਨਾ ਚੀਮਾ ਸਾਹਿਬ, ਇਹ ਜਿਹੜੀਆਂ ਉਂਗਲਾਂ ਹਨ ਇਹਨਾਂ ਉਂਗਲਾਂ ਦਾ ਸਾਈਜ਼ ਵੱਖਰਾ ਵੱਖਰਾ ਹੈ, ਔਰ ਮੇਰੇ ਜੈਨੇਟਿਕ ਕਰੈਕਟਰ ਦੇ ਮੁਤਾਬਕ ਮੇਰੀ ਚੀਚੀ ਕਿੰਨੀ ਕੁ ਹੋਣੀ ਚਾਹੀਦੀ ਹੈ, ਮੇਰਾ ਮਿਡਲ ਰਿੰਗ ਫਿੰਗਰ ਕਿੰਨੀ ਕੁ ਹੋਣੀ ਚਾਹੀਦੀ ਹੈ, ਮੇਰੀ ਮਿਡਲ ਫਿੰਗਰ ਜਿਹੜੀ ਹੈ ਉਹਦੇ ਨਾਲ ਰਿੰਗ ਫਿੰਗਰ ਕਿੰਨੀ ਛੋਟੀ ਹੋਣੀ ਚਾਹੀਦੀ ਹੈ, ਮੇਰੀ ਇੰਡੈਕਸ ਫਿੰਗਰ ਜਿਹੜੀ ਹੈ ਉਹ ਮਿਡਲ ਫਿੰਗਰ ਨਾਲ ਕਿੰਨੀ ਹੋਣੀ ਚਾਹੀਦੀ ਹੈ, ਇਹ ਇੱਕ ਮੇਰਾ ਜੈਨੇਟਿਕ ਕਰੈਕਟਰ ਹੈ। ਇਸ ਜੈਨੇਟਿਕ ਕਰੈਕਟਰ ਦੇ ਮੁਤਾਬਕ ਹਰ ਅੰਗ, ਮੰਨ ਲਓ ਜੇ ਜ਼ਖਮ ਵੀ ਹੋ ਗਿਆ, ਕੁਛ ਹੋ ਗਿਆ, ਅਗੋਂ ਟੁੱਟ ਭੱਜ ਵੀ ਗਿਆ, ਤਾਂ ਉਸ ਨੇ ਜਦੋਂ ਡਿਵੈਲਪ ਕਰਨਾ ਹੈ ਤੇ ਉਹਦੀ ਮੈਕਸੀਮਮ ਲਿਮਿਟ ਇਹ ਆ, ਜੇ ਉਹ ਵੱਧ ਸਕਦਾ ਆ ਤੇ ਉਹਦੀ ਮੈਕਸੀਮਮ ਲਿਮਿਟ ਇਹ ਹੈ ਜੈਨੇਟਿਕ ਕਰੈਕਟਰ ਦੇ ਮੁਤਾਬਕ। ਪਰ ਜੇ ਕੋਈ ਬਿਮਾਰੀ ਕਿਸੇ ਹਾਲਾਤ ਦੇ ਵਿੱਚ ਕਿਸੇ ਅੰਗ ਦੇ ਵਿੱਚ ਹੋਵੇ ਤੇ ਉਹ ਇਹ ਜੈਨੇਟਿਕ ਕਰੈਕਟਰ ਭੁੱਲ ਜਾਵੇ, ਹੁਣ ਤੁਸੀਂ ਇਗਜ਼ਾਮਪਲ ਇਹਦੀ ਸੁਣਿਓ, ਸਾਨੂੰ ਇਹ ਪਤਾ ਆ ਵੀ ਜਿਹੜਾ ਸਾਡਾ ਲਿਵਰ ਆ ਨਾ ਉਹ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਹੈ, ਤਾਂ ਖੱਬੇ ਪਾਸੇ ਵੀ ਪਰ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਤੇ ਸਾਨੂੰ ਪਤਾ ਨਹੀਂ ਲੱਗਦਾ, ਉਹਦਾ ਨਾਰਮਲ ਤੌਰ ਤੇ ਉਹਦਾ ਪਤਾ ਨਹੀਂ ਲੱਗਦਾ ਸਾਨੂੰ। ਔਰ ਤਿਲੀ ਜਿਹੜੀ ਹੈ ਉਹ ਪਸਲੀਆਂ ਦੇ ਥੱਲੇ ਰਹਿੰਦੀ ਹੈ, ਨਾਰਮਲ ਤੌਰ ਤੇ ਸਾਨੂੰ ਉਹਦਾ ਪਤਾ ਨਹੀਂ ਲੱਗਦਾ। ਹੁਣ ਜੇ ਲਿਵਰ ਚ ਕੋਈ ਨੁਕਸ ਪੈ ਜਾਵੇ, ਸੁਣ ਰਹੇ ਹੋ ਨਾ ਤੁਸੀਂ, ਜੇ ਲਿਵਰ ਦੇ ਵਿੱਚ ਕੋਈ ਨੁਕਸ ਪੈ ਜਾਵੇ ਤਾਂ ਫੇਰ ਨੁਕਸ ਗਾਲ ਬਲੈਡਰ ਨੂੰ ਜਾ ਸਕਦਾ ਹੈ, ਇਹਦਾ ਨੁਕਸ ਜਿਹੜਾ ਬਾਇਲ ਡਕਟ ਨੂੰ ਜਾ ਸਕਦਾ ਹੈ, ਇਹਦਾ ਨੁਕਸ ਉਹਦੇ ਤੋਂ ਬਾਇਲ ਡਕਟ ਤੋਂ ਆਂਤੜੀਆਂ ਵਿੱਚ, ਤਾਂ ਇੱਕ ਚੈਨਲ ਹੈ ਨਾ ਉਹਦਾ, ਇੱਕ ਨਾਰਮਲ ਚੈਨਲ ਹੈ, ਇਹ ਉਹਦੇ ਮੁਤਾਬਕ ਜਾਏਗਾ। ਪਰ ਜਦੋਂ ਇਹ ਬੈਰੀਅਰ ਟੁੱਟ ਜਾਵੇ, ਹੁਣ ਲਿਵਰ ਦੇ ਨਾਲ ਡਾਇਰੈਕਟਲੀ ਸਾਹਮਣੇ ਹੇਠਾਂ ਕਿਡਨੀ ਹੈਗੀ ਹੈ, ਲਿਵਰ ਦੇ ਉੱਪਰ ਵਾਲੇ ਪਾਸੇ ਸਾਹਮਣੇ ਉੱਪਰ ਫੇਫੜੇ ਹੈਗੇ ਆ, ਹੁਣ ਜਦੋਂ ਲਿਵਰ ਦੀ ਕੋਈ ਵੀ ਬਿਮਾਰੀ ਨਾਰਮਲ ਵੱਧ ਗਿਆ, ਕੋਈ ਗੱਲ ਨੀ, ਨਾਰਮਲ ਉਹਦੇ ਫਰਕ ਪੈ ਗਿਆ, ਉਹਦਾ ਬਾਇਲ ਚ ਵਾਧਾ ਘਾਟਾ ਹੋ ਗਿਆ, ਗਾਲ ਬਲੈਡਰ ਸਟੋਨ ਹੋ ਗਏ ਨੇ, ਜਾਂ ਲਿਵਰ ਚ ਸੋਜ ਹੋ ਗਈ ਹੈ, ਕੁਝ ਵੀ ਹੋ ਗਿਆ ਆ, ਤਾਂ ਉਹ ਇੱਕ ਚੈਨਲ ਦੇ ਵਿੱਚ ਰਹੇਗਾ, ਉਹ ਚੈਨਲ ਦੇ ਵਿੱਚ ਰਹਿੰਦਾ ਹੈ, ਉਸੇ ਸਟੇਜ ਵਿੱਚ ਜਾ ਰਿਹਾ ਜਿਹਨੂੰ ਅਸੀਂ ਇਨਫਲਾਮੇਸ਼ਨ ਡੀਜਨਰੇਸ਼ਨ ਨੈਕਰੋਸਿਸ ਵਾਲੇ ਪਾਸੇ ਲੈ ਕੇ ਜਾ ਰਿਹਾ, ਬਹੁਤੀ ਸ਼ਰਾਬ ਪੀਤੀ ਤੇ ਲਿਵਰ ਖਰਾਬ ਹੋ ਗਿਆ ਤੇ ਅਸੀਂ ਉਹਨੂੰ ਨਿਕਰੋਸਿਸ ਗੈਂਗਰੀਨ ਤੱਕ ਵੀ ਲੈ ਜਾਂਦੇ ਹਾਂ ਵੀ ਨਹੀਂ ਭਾਈ ਇਹ ਤੇਰਾ ਠੀਕ ਨਹੀਂ ਹੋਣਾ, ਜੇ ਤੂੰ ਸ਼ਰਾਬ ਪੀਤੀ ਤੇ ਮਰ ਜਾਏਗਾ ਤੇਰਾ ਇੰਨਾ ਖਤਮ ਵੀ ਹੋ ਗਿਆ। ਪਰ ਮੈਂ ਹੁਣ ਇਹ ਕਹਿ ਰਿਹਾ ਹਾਂ ਵੀ ਜਿਹੜੇ ਆਂਢ ਗੁਆਂਢ ਦੇ ਅੰਗ ਹਨ, ਜੇ ਉਹਨਾਂ ਆਂਢ ਗੁਆਂਢ ਦੇ ਅੰਗਾਂ ਨੂੰ ਵੀ ਉਹੀ ਤਕਲੀਫ ਹੋਣੀ ਸ਼ੁਰੂ ਹੋ ਜਾਵੇ, ਜਿਹੜੀ ਚੇਂਜ, ਜਿਹੜੀ ਨਿਕਰੋਸਿਸ, ਜਿਹੜਾ ਗੈਂਗਰੀਨ, ਜਿਹੜੀ ਡੀਜਨਰੇਸ਼ਨ ਇਸ ਇੱਕ ਅੰਗ ਵਿੱਚ ਹੋਈ ਹੈ, ਉਹਦੇ ਨਾਲ ਦੇ ਅੰਗਾਂ ਦੀ ਤਾਂ ਬਾਉਂਡਰੀ ਵੱਖਰੀ ਹੈ, ਇਸ ਘਰ ਦੀ ਚਾਰਦੀਵਾਰੀ ਵੱਖਰੀ ਸੀ, ਉਸ ਘਰ ਦੀ ਚਾਰਦੀਵਾਰੀ ਵੱਖਰੀ ਸੀ, ਹਰੇਕ ਅੰਗ ਜਿਹੜਾ ਹੈ ਇੱਕ ਮੈਂਬਰਨ ਦੇ ਰਾਹੀਂ ਬਲਿਆ ਹੋਇਆ, ਉਹਦੀ ਆਪਣੀ ਬਾਉਂਡਰੀ ਬਣੀ ਹੋਈ ਹੈ। ਸੋ ਜਦੋਂ ਇਹ ਆਪਣਾ ਵਲਗਨ, ਆਪਣੀ ਬਾਉਂਡਰੀ, ਆਪਣੀ ਚਾਰਦੀਵਾਰੀ ਤੋੜ ਕੇ ਦੂਜੇ ਹੋਰ ਕਿਸੇ ਸਿਸਟਮ ਦੇ, ਕਿਉਂਕਿ ਫੇਫੜਿਆਂ ਦਾ ਕਹਿੰਦਾ ਸੰਬੰਧ ਕੀ ਹੈ, ਰੈਸਪੀਰੇਸ਼ਨ ਨਾਲ ਆ, ਲਿਵਰ ਦੇ ਨਾਲ ਤਾਂ ਨਹੀਂ ਸੰਬੰਧ ਹੈਗਾ, ਇਸੇ ਤਰ੍ਹਾਂ ਕਿਡਨੀ ਦਾ ਸੰਬੰਧ ਹੇਠਾਂ ਲਿਵਰ ਦੇ ਨਾਲ ਨਹੀਂ ਹੈਗਾ, ਉਹਦਾ ਤਾਂ ਕੰਮ ਹੀ ਹੋ ਰਿਹਾ ਹੈਗਾ। ਜਦੋਂ ਕੋਈ ਵੀ ਅੰਗ ਆਪਣਾ ਬੈਰੀਅਰ ਤੋੜ ਕੇ ਆਂਢ ਗੁਆਂਢ ਦੇ ਅੰਗਾਂ ਦੇ ਵਿੱਚ ਉਸੇ ਤਰ੍ਹਾਂ ਦੀ ਹੀ ਚੇਂਜ ਤਬਦੀਲੀ ਪੈਦਾ ਕਰਨੀ ਸ਼ੁਰੂ ਕਰ ਦੇਵੇ। ਫੰਕਸ਼ਨ ਤਾਂ ਸਧਾਰਨ ਤੌਰ ਤੇ ਵੀ ਹੋ ਜਾਂਦਾ ਹੈ ਨਾ, ਕਿ ਭਾਰ ਜ਼ਿਆਦਾ ਹੋ ਗਿਆ ਤੇ ਕਿਡਨੀ ਦਾ ਫੰਕਸ਼ਨ ਜਿਹੜਾ ਕਈ ਵਾਰ ਫੇਲ ਹੋ ਜਾਂਦਾ ਹੈ, ਪਰ ਉਹ ਮਕੈਨੀਕਲ ਪ੍ਰੈਸ਼ਰ ਹੈ ਉਹਦੇ ਕਰਕੇ ਹੈਗੇ ਆ। ਥਾਇਰਾਇਡ ਕਿਸੇ ਦਾ ਵੱਧ ਗਿਆ ਤੇ ਥਾਇਰਾਇਡ ਜੇ ਲੰਬਾ ਪੈਂਦਾ ਸੁਣਦਾ ਸਿੱਧਾ ਤੇ ਉਹਦਾ ਸਾਹ ਵਾਲੀ ਨਾਲੀ ਤੇ ਭਾਰ ਪੈਂਦਾ, ਉਹ ਸਾਹ ਔਖਾ ਹੋ ਜਾਂਦਾ, ਪਰ ਉਹ ਸਾਹ ਦੇ ਨਾਲ ਸੰਬੰਧਿਤ ਗੱਲ ਨਹੀਂ ਹੈਗੀ। ਇਹਨਾਂ ਚੀਜ਼ਾਂ ਤੋਂ ਅਲਾਵਾ ਪਾਸੇ ਹੋ ਕੇ ਜਦੋਂ ਹਰ ਹਾਲਾਤ ਦੇ ਵਿਚ ਹੀ ਬਾਕੀ ਕੋਈ ਹੋਰ ਸਿਸਟਮ ਸਰੀਰ ਦਾ ਕੰਮ ਕਰਨਾ ਬੰਦ ਕਰ ਦੇਵੇ, ਕਿਉਂਕਿ ਗੁਆਂਢੀਆਂ ਦੇ ਘਰੇ ਮਰਜ ਹੋ ਗਈ, ਸਾਡੇ ਘਰ ਵੀ ਅਫਸੋਸ ਤਾਂ ਹੋਏਗਾ ਹੀ ਨਾ, ਅਸੀਂ ਗੁਆਂਢ ਚ ਰਹਿੰਦੇ ਹਾਂ, ਉਹਨਾਂ ਉਹਨਾਂ ਦਰਦ ਤਕਲੀਫ ਸਾਰੀ ਗੱਲ ਹੋਏਗੀ ਹੈਗੀ। ਸੋ ਇਸ ਹਿਸਾਬ ਤੇ ਜਦੋਂ ਕੋਈ ਬਿਮਾਰੀ, ਜਦੋਂ ਕੋਈ ਟਿਊਮਰ, ਜਦੋਂ ਕੋਈ ਇਸ ਤਰ੍ਹਾਂ ਦਾ ਹਾਲਾਤ, ਟਿਸ਼ੂ ਚੇਂਜ, ਇਹਨੂੰ ਟਿਸ਼ੂ ਚੇਂਜ ਕਹੋਗੇ ਤੁਸੀਂ, ਟਿਸ਼ੂ ਚੇਂਜ ਜਦੋਂ ਇਸ ਸਟੇਜ ਤੇ ਪਹੁੰਚ ਜਾਵੇ ਭਈ ਉਹਦੀ ਬਦਬੂ, ਉਹਦੀ ਗਲਨ ਸੜਨ, ਉਹਦੇ ਘਰ ਲੱਗੀ ਹੋਈ ਅੱਗ ਗੁਆਂਢੀਆਂ ਦੇ ਘਰ ਨੂੰ ਵੀ ਸਾੜਨਾ ਸ਼ੁਰੂ ਕਰ ਦੇਵੇ। ਪੰਜਾਬੀ ਚ ਤੁਸੀਂ ਇਹ ਬਹੁਤ ਵਧੀਆ ਐਗਜ਼ਾਮਪਲ ਹੈਗੀ ਹੈ ਭਈ ਜੇ ਸਾਡੇ ਘਰੇ ਅੱਗ ਲੱਗੀ ਹੈ ਤੇ ਅਸੀਂ ਰਸੋਈ ਚ ਕੰਟਰੋਲ ਕਰ ਲਿਆ ਠੀਕ ਹੈ, ਤੇ ਜਦੋਂ ਗੁਆਂਢੀਆਂ ਦੇ ਘਰ ਵੀ ਉਹੀ ਅੱਗ ਪਹੁੰਚ ਜਾਵੇ ਸਰੀਰ ਦੇ ਵਿਚ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੇ ਉਦੋਂ ਅਸੀਂ ਇਹਨੂੰ ਕਹਿੰਦੇ ਹਾਂ ਕੈਂਸਰ। ਠੀਕ ਹੈ ਜੀ, ਇਹ ਸਮਝ ਲੱਗ ਗਈ ਇਸ ਗੱਲ ਦੀ ਆਸਾਨੀ ਨਾਲ ਕਿ ਕੈਂਸਰ ਆਮ ਤੌਰ ਤੇ ਸੈੱਲਾਂ ਦੀ ਇਸ ਟਾਈਪ ਦੀ ਚੇਂਜ ਹੈ ਜਿਹੜਾ ਆਪਣਾ ਘਰ ਛੱਡ ਕੇ ਗੁਆਂਢੀਆਂ ਨੂੰ ਵੀ ਸਾੜੇ, ਗੁਆਂਢੀਆਂ ਦੇ ਅੰਗਾਂ ਨੂੰ ਵੀ ਉਸ ਤਰ੍ਹਾਂ ਦਾ ਫਰਕ ਪਾਵੇ। ਠੀਕ ਹੈ, ਦੂਸਰੀ ਗੱਲ ਕਿਸੇ ਵੀ ਅੰਗ ਦਾ ਇੱਕ ਜੈਨੇਟਿਕ ਕਰੈਕਟਰ ਹੈ ਕਿ ਇਹਦਾ ਇੰਨਾ ਸਾਈਜ਼ ਹੋਣਾ ਚਾਹੀਦਾ ਹੈ, ਇੰਨੀ ਲੈਂਥ ਹੋਣੀ ਚਾਹੀਦੀ ਹੈ, ਕੱਦ ਕਿਸੇ ਦਾ 7 ਫੁੱਟ ਹੈ ਤੇ ਕਿਸੇ ਦਾ 5 ਫੁੱਟ ਹੈ ਤੇ ਕਿਸੇ ਦਾ ਕਿੰਨਾ ਹੈਗਾ, ਉਹਦੇ ਮੁਤਾਬਕ ਉਹਨਾਂ ਦਾ ਜੈਨੇਟਿਕ ਕਰੈਕਟਰ ਹੈਗਾ ਆ, ਇਹਦੀਆਂ ਉਂਗਲਾਂ ਏਡੀਆਂ ਏਡੀਆਂ ਹੋਣਗੀਆਂ, ਇਹਦਾ ਲਿਵਰ ਏਡਾ ਏਡਾ ਹੋਏਗਾ, ਇਹਦਾ ਫਲਾਣਾ ਏਡਾ ਏਡਾ ਹੋਏ, ਸਾਰੀਆਂ ਚੀਜ਼ਾਂ ਦੀ ਗਿਣਤੀ ਮਿਣਤੀ ਹੁੰਦੀ ਹੈ। ਸੋ ਉਸ ਗਿਣਤੀ ਮਿਣਤੀ ਦੇ ਮੁਤਾਬਕ ਹੀ ਅਗਰ ਕੋਈ ਇਹ ਬੈਰੀਅਰ ਤੋੜ ਦੇਵੇ ਤੇ ਉਸ ਨੂੰ ਵੀ ਅਸੀਂ ਕੈਂਸਰ ਕਹਿੰਦੇ ਹਾਂ। ਠੀਕ ਹੈ ਜੀ, ਸੋ ਕੈਂਸਰ ਦੀ ਡੈਫੀਨੇਸ਼ਨ ਜਿੰਨੇ ਵੀ ਸੱਜਣ ਸੁਣਦੇ ਨੇ ਉਹ ਇਹ ਸੁਣ ਲੈਣ ਕਿ ਜਦੋਂ ਕੋਈ ਵੀ ਬਿਮਾਰੀ ਇੱਕ ਅੰਗ ਦੇ ਵਿਚ ਹੁੰਦਿਆਂ ਹੋਇਆ ਦੂਸਰੇ ਅੰਗਾਂ ਦੇ ਕੰਮ ਨੂੰ ਵੀ ਪ੍ਰਭਾਵਿਤ ਕਰ ਦੇਵੇ, ਤੇ ਕੰਮ ਨੂੰ ਪ੍ਰਭਾਵਿਤ ਕਰਨ ਦਾ ਮਕਸਦ ਹੁੰਦਾ ਫੰਕਸ਼ਨਲ ਤੌਰ ਤੇ, ਫੰਕਸ਼ਨਲ ਤੌਰ ਤੇ ਨਹੀਂ ਸਟਰਕਚਰਲ ਤੌਰ ਤੇ। ਕੈਂਸਰ ਦੀ ਗੱਲ ਹੋ ਰਹੀ ਹੈ, ਇਹ ਦੋ ਗੱਲਾਂ ਸਮਝਣ ਦੀ ਲੋੜ ਆ। ਫੰਕਸ਼ਨਲ ਦੀ ਗੱਲ ਮੈਂ ਉਹੀ ਜਿਵੇਂ ਥਾਇਰਾਇਡ ਦੀ ਗੱਲ ਦੱਸੀ ਸੀ ਵੀ ਜੇ ਥਾਇਰਾਇਡ ਗੁਆਇਟਲ ਬਹੁਤਾ ਵੱਧ ਜਾਵੇ ਤੇ ਲੰਮੇ ਪੈਣ ਨਾਲ ਉਹਦਾ ਭਾਰ ਸਾਹ ਨਲੀ ਤੇ ਪਵੇਗਾ ਤੇ ਸਾਹ ਆਉਣਾ ਔਖਾ ਹੋ ਜਾਏਗਾ, ਇਹਨੂੰ ਅਸੀਂ ਕਹਿੰਦੇ ਹਾਂ ਫੰਕਸ਼ਨਲ ਪ੍ਰੋਬਲਮ। ਕਿ ਫੰਕਸ਼ਨ ਦੇ ਕਰਕੇ ਜੋ ਸਿੱਧੇ ਬੈਠ ਜਾਓਗੇ ਸਾਹ ਨਹੀਂ ਔਖਾ ਹੋਏਗਾ। ਇਸੇ ਤਰ੍ਹਾਂ ਹੀ ਲਿਵਰ ਬਹੁਤਾ ਵੱਧ ਗਿਆ, ਉਹਦਾ ਹੇਠਲੇ ਪਾਸੇ ਜਾਂ ਤਾਂ ਆਂਤੜੀਆਂ ਤੇ ਪ੍ਰੈਸ਼ਰ ਪੈ ਗਿਆ ਤੇ ਕਬਜ਼ ਹੋਣੀ ਸ਼ੁਰੂ ਹੋ ਗਈ, ਪੇਟ ਫੁੱਲਣਾ ਸ਼ੁਰੂ ਹੋ ਗਿਆ, ਜਾਂ ਕਿਡਨੀ ਤੇ ਪ੍ਰੈਸ਼ਰ ਪੈ ਗਿਆ ਤੇ ਉਹਦੇ ਪ੍ਰੈਸ਼ਰ ਦੇ ਕਰਕੇ ਇਸ ਤਰ੍ਹਾਂ ਹੋ ਗਿਆ। ਜਾਂ ਬੜੀ ਵਧੀਆ ਐਗਜ਼ਾਮਪਲ ਹੈਗੀ ਹੈ, ਜਦੋਂ ਕਿਸੇ ਬੀਬੀ ਨੂੰ ਪ੍ਰੈਗਨੈਂਸੀ ਹੋ ਜਾਂਦੀ ਹੈ ਤੇ ਉਹਨੂੰ ਡਾਕਟਰ ਕਹਿੰਦੇ ਨੇ ਵੀ ਭਾਈ ਤੈਨੂੰ ਜੈਸਟੇਸ਼ਨਲ ਡਾਇਬੀਟੀਜ਼ ਹੋ ਗਈ, ਐਲਬੋਮੀ ਯੂਰੀਆ ਹੋ ਗਿਆ ਹੈਗਾ, ਤੇਰੇ ਪਿਸ਼ਾਬ ਚ ਐਲਬੋਮਿਨ ਬਹੁਤ ਆ ਰਹੀ ਹੈ। ਉਹਦਾ ਮਤਲਬ ਕੀ ਹੋਇਆ ਕਿ ਬੱਚੇਦਾਨੀ ਦਾ ਭਾਰ ਵੱਧ ਗਿਆ, ਉਹ ਕਿਡਨੀ ਦੇ ਉੱਪਰ ਪੈ ਗਿਆ ਜਿਹਦੇ ਕਰਕੇ ਫਿਲਟਰੇਸ਼ਨ ਡਿਫੈਕਟਿਵ ਹੋ ਗਿਆ, ਔਰ ਇਹ ਸਾਰਾ ਕੰਮ ਕੀ ਹੈ ਮਕੈਨੀਕਲ, ਉਹਦਾ ਫੰਕਸ਼ਨਲ ਕੰਮ ਹੈਗਾ। ਜਦੋਂ ਉਹ ਪ੍ਰੈਗਨੈਂਸੀ ਡਿਲੀਵਰ ਹੋ ਜਾਏਗੀ, ਨਾਰਮਲ ਹੋ ਜਾਏਗੀ, ਤੇ ਸੰਭਾਵਨਾ ਇਹ ਆ ਵੀ ਜਿਹੜੀ ਇਹ ਪ੍ਰੋਬਲਮ ਬਣੀ ਸੀ ਇਹ ਨਾਰਮਲ ਹੋ ਜਾਏਗੀ, ਇਹ ਇਸ ਤਰ੍ਹਾਂ ਦੀ ਨਹੀਂ ਰਹੇਗੀ। ਪਰ ਜੇ ਇਸ ਤਰ੍ਹਾਂ ਦਾ ਕੋਈ ਕਾਰਨ ਨਾ ਦਿਸੇ ਵੀ ਜੇ ਆਹ ਰਿਲੀਵ ਹੋ ਜਾਵੇ ਤੇ ਫਿਰ ਆਹ ਕੰਮ ਜਿਹੜਾ ਠੀਕ ਹੋ ਜਾਊਗਾ, ਜੇ ਆਹ ਪਾਸਾ ਐ ਕਰ ਲਈਏ ਤੇ ਫਿਰ ਕੰਮ ਐ ਠੀਕ ਹੋ ਜਾਊਗਾ, ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਾ ਦੱਸੇ, ਕੁਝ ਵੀ ਹੋ ਜਾਵੇ, ਹੁਣ ਕੰਮ ਗੁਆਂਢੀਆਂ ਦਾ ਵੀ ਖਰਾਬ ਹੋ ਗਿਆ, ਹੁਣ ਨਾਲ ਲੱਗਦੇ ਅੰਗਾਂ ਦਾ ਵੀ ਕੰਮ ਖਰਾਬ ਹੋ ਗਿਆ, ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਕੈਂਸਰ। ਕਿਸੇ ਵੀ ਬਿਮਾਰੀ ਦੇ ਵਿਚ ਜਦੋਂ ਇੱਕ ਸਿਸਟਮ ਨਹੀਂ, ਕਿਉਂਕਿ 9 ਸਿਸਟਮ ਨੇ, ਇੱਕ ਸਿਸਟਮ ਨਹੀਂ, ਜਦੋਂ ਇੱਕ ਸਿਸਟਮ ਦੇ ਇਫੈਕਟ ਜਿਹੜੇ ਨੇ ਉਹ ਦੂਸਰੇ ਸਿਸਟਮ ਦੇ ਵਿਚ ਵੀ ਦਿਸਣ ਲੱਗ ਜਾਣ, ਉਹਦਾ ਕੰਮ ਵੀ ਇਸ ਤਰ੍ਹਾਂ ਪ੍ਰਭਾਵਿਤ ਹੋਵੇ ਵੀ ਭਾਵੇਂ ਇਹ ਅੰਗ ਕੱਢ ਵੀ ਦਿਓ ਤੇ ਬਾਵਜੂਦ ਇਸ ਦੇ ਵੀ ਉਹ ਦੂਸਰਾ ਅੰਗ ਜਿਹੜਾ ਆ ਉਹ ਖਰਾਬੀ ਰਹੇਗੀ ਰਹੇਗੀ, ਕਿਉਂਕਿ ਉਹ ਵਿਚਾਰਾ ਆਪਣਾ ਹੀ ਗੱਲ ਛੱਡ ਗਿਆ ਹੈਗਾ, ਇਸ ਗੁਆਂਢ ਦੇ ਸੇਕ ਕਰਕੇ ਉਹਨੂੰ ਵੀ ਇੰਨੀ ਪ੍ਰੋਬਲਮ ਆ ਗਈ ਹੈ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਇਸ ਤਰ੍ਹਾਂ ਦੀ ਬਿਮਾਰੀ ਹੈ। ਆਮ ਬਿਮਾਰੀਆਂ ਇੱਕ ਅੰਗ ਇੱਕ ਸਿਸਟਮ ਦੇ ਵਿਚ ਚੱਲਣ ਕਰਦੀਆਂ ਨੇ ਫੰਕਸ਼ਨਲ ਤੌਰ ਤੇ, ਔਰ ਅਗਰ ਉਹਨਾਂ ਨੂੰ ਕੋਈ ਬਿਮਾਰੀ ਹੋਵੇ ਵੀ ਤੇ ਉਹ ਬਿਮਾਰੀ ਉਸ ਚੈਨਲ ਦੇ ਵਿਚ ਹੀ ਚੱਲਣੀ ਹੈ ਜਿਹੜੀ ਇੱਕ ਸਿਸਟਮ ਦਾ ਚੈਨਲ ਹੁੰਦਾ ਹੈ। ਲੇਕਿਨ ਜਦੋਂ ਕੋਈ ਬਿਮਾਰੀ ਇੱਕ ਅੰਗ ਵਿਚ ਹੋ ਗਏ ਬਾਕੀ ਹੋਰ ਸਿਸਟਮਾਂ ਦੇ ਚੈਨਲ ਵੀ ਖਰਾਬ ਕਰ ਦੇਵੇ, ਉਹਨਾਂ ਦਾ ਚਲਨ ਖਰਾਬ ਹੋ ਜਾਵੇ, ਔਰ ਫਿਰ ਇਸ ਸਿਸਟਮ ਦਾ ਹੁਣ ਕਈ ਚੀਜ਼ਾਂ ਸੀ ਕੱਟ ਵੱਢ ਕੇ ਸਰਜਰੀ ਦੇ ਤੌਰ ਤੇ ਸੁੱਟ ਦਿੰਦੇ ਹਾਂ, ਓਕੇ ਠੀਕ ਹੈ ਯਾਰ ਤੇਰੇ ਇਹਦੇ ਚ ਨੁਕਸ ਆ ਗਿਆ ਸੀਗਾ, ਅਸੀਂ ਇਹਨੂੰ ਕੱਟ ਕੇ ਵੱਢ ਸੁੱਟਦਾ ਬਾਹਰ ਸੁੱਟਦਾ। ਹੁਣ ਹੋਣਾ ਕੀ ਚਾਹੀਦਾ ਆ, ਹੁਣ ਗੁਆਂਢੀਆਂ ਤੋਂ ਕੋਈ ਤਕਲੀਫ਼ ਨੀ ਹੋਣੀ ਚਾਹੀਦੀ ਨਾ, ਲਿਵਰ ਵਧਿਆ ਸੀਗਾ, ਲਿਵਰ ਦਾ ਪੀਸ ਕੱਟ ਕੇ ਡਾਕਟਰ ਨੇ ਸੁੱਟ ਦਿੱਤਾ, ਹੁਣ ਹੁਣ ਤਾਂ ਨਹੀਂ ਹੋਣਾ ਚਾਹੀਦਾ ਸੀ। ਲੇਕਿਨ ਨਹੀਂ, ਜੇ ਇਸ ਤਰ੍ਹਾਂ ਦੇ ਕਿਸੇ ਅੰਗ ਨੂੰ ਕੱਟ ਵੱਢ ਕਰਕੇ ਤੇ ਤੁਸੀਂ ਇਹ ਆਖੋ ਵੀ ਉਹ ਜਿਸ ਕਰਕੇ ਪ੍ਰੈਸ਼ਰ ਪੈਂਦਾ ਸੀ ਦੂਜੇ ਅੰਗ ਤੇ ਉਹ ਠੀਕ ਹੋ ਗਿਆ ਤੇ ਉਹ ਠੀਕ ਨਾ ਹੋਵੇ, ਉਹਦਾ ਕੰਮ ਡਿਸਟਰਬ ਹੈਗਾ ਹੀ ਹੈਗਾ ਆ, ਤਾਂ ਉਸ ਨੂੰ ਅਸੀਂ ਕੈਂਸਰ ਕਹਿੰਦੇ ਹੈਗੇ। ਹੁਣ ਦੂਸਰੀ ਗੱਲ, ਕੈਂਸਰ ਦੀਆਂ ਦੋ ਟਾਈਪ ਦੀਆਂ ਕੰਡੀਸ਼ਨਾਂ ਨੇ। ਇੱਕ ਤਾਂ ਕੰਡੀਸ਼ਨ ਹੁੰਦੀ ਹੈ ਕਿ ਟਿਊਮਰ ਫਾਰਮ ਕਰਦਾ ਹੈ, ਗਿਲਟੀਆਂ ਬਣਾਉਂਦਾ ਹੈ। ਇਹਨਾਂ ਗਿਲਟੀਆਂ ਵਿੱਚ ਕੱਲਾ ਗਿਲਟੀਆਂ ਨਾ ਸਮਝੋ, ਲਾਈਕੋਮਾ ਵਗੈਰਾ ਗਿਲਟੀਆਂ ਨਾ ਸਮਝੋ, ਇਹਦੇ ਚ ਮੌਕੇ ਵੀ ਆ ਸਕਦੇ ਨੇ, ਸਕਿਨ ਟੈਗਸ ਵਗੈਰਾ ਵੀ ਆ ਸਕਦੇ ਨੇ, ਇਹਦੇ ਚ ਕਿਸੇ ਬੋਨ ਦੀ ਐਕਸਟਰਾ ਡਿਵੈਲਪਮੈਂਟ ਵੀ ਆ ਸਕਦੀ, ਹੱਡੀ ਦੀ ਕਿਸੇ ਦੀ ਡਿਵੈਲਪਮੈਂਟ ਵੀ ਆ ਸਕਦੀ ਹੈ। ਮਤਲਬ ਕਿਸੇ ਵੀ ਤਰ੍ਹਾਂ ਕਿਸੇ ਅੰਗ ਦਾ ਆਪਣੇ ਜੈਨੇਟਿਕ ਕਰੈਕਟਰ ਨੂੰ ਲੰਘ ਕੇ ਆਮ ਲੋੜ ਨਾਲੋਂ ਵੱਧ ਵੱਧ ਜਾਣਾ ਜਾਂ ਵਿੰਗੇ ਚੇਦੇ। ਦੂਸਰੀ ਗੱਲ ਇਹ ਆ ਕਿ ਆਮ ਤੌਰ ਤੇ ਜਿਹੜੀ ਵੀ ਚੀਜ਼ ਤੁਰਦੀ ਹੈ, ਮੰਨ ਲਾ ਜਦ ਅਸੀਂ ਪਾਣੀ ਲਾ ਰਹੇ ਹਾਂ ਖਾਲੇ ਦੇ ਵਿੱਚ, ਤੇ ਪਾਣੀ ਲਾ ਰਿਹਾ ਤੇ ਖਾਲੇ ਦੇ ਵਿੱਚ ਜਾਣਾ ਚਾਹੀਦਾ ਨਾ ਇਸ ਨੂੰ। ਲੇਕਿਨ ਜਦੋਂ ਕੋਈ ਖਾਲਾ ਉਛਲ ਕੇ ਗੁਆਂਢੀਆਂ ਨੂੰ ਜਿੱਥੇ ਪਾਣੀ ਨਹੀਂ ਪੈਣਾ ਚਾਹੀਦਾ ਉਥੇ ਵੀ ਪਾਣੀ ਪੈਣਾ ਸ਼ੁਰੂ ਹੋ ਜਾਵੇ, ਉਛਲ ਗਈ ਨਹਿਰ ਉਛਲ ਗਈ ਜਾਂ ਖਹਿਰਾ ਉਛਲ ਗਿਆ, ਤੇ ਉਸ ਹਾਲਾਤ ਦੇ ਵਿੱਚ ਜੇ ਤੁਸੀਂ ਪਿੱਛੋਂ ਪਾਣੀ ਬੰਦ ਵੀ ਕਰ ਦਿੱਤਾ, ਲੇਕਿਨ ਜਿੱਥੇ ਤੁਸੀਂ ਸਲਾਬ ਕਰ ਦਿੱਤੀ ਉਹ ਤਾਂ ਸਲਾਬ ਹੈਗੀ ਹੈਗੀ ਹੈ ਨਾ, ਉਹਦਾ ਉਹਦੀ ਰਿਪੇਅਰ ਤਾਂ ਫਿਰ ਵੱਖਰੀ ਹੋਣੀ ਹੈ ਨਾ। ਤੇ ਜਦੋਂ ਵੀ ਬਿਮਾਰੀ ਦੇ ਤੌਰ ਤੇ ਸਰੀਰ ਦੇ ਵਿੱਚ ਇੱਕ ਅੰਗ ਦੀ ਬਿਮਾਰੀ ਦੇ ਕਰਕੇ ਦੂਜੇ ਅੰਗ ਦੇ ਵਿੱਚ ਖਰਾਬੀ ਹੋਈ ਹੋਵੇ ਤੇ ਉਹ ਖਰਾਬੀ ਪਹਿਲੇ ਅੰਗ ਦੀ ਬਿਮਾਰੀ ਨੂੰ ਕੱਟ ਵੱਢ ਕਰਕੇ ਬਾਹਰ ਸੁੱਟਣ ਦੇ ਮੁਤਾਬਕ ਵੀ ਠੀਕ ਨਾ ਹੋਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਕੈਂਸਰ ਹੋ ਗਿਆ ਹੈ। ਸੋ ਇਹ ਇੱਕ ਤਰ੍ਹਾਂ ਇਹਦੀਆਂ ਇਨੋਵੇਸ਼ਨ ਦੀਆਂ ਜਾਂ ਇਹ ਕੰਡੀਸ਼ਨਾਂ ਹਨ। ਅਗਲੀ ਗੱਲ ਇਹ ਆ ਕਿ ਕੈਂਸਰ ਦੇ ਨਾਲ ਜਿੰਨੀ ਵੀ ਅੰਗਾਂ ਦੀ ਡਿਵੈਲਪਮੈਂਟ ਹੁੰਦੀ, ਇੱਕ ਤਾਂ ਇਹ ਆ ਕਿ ਸਪੀਡ ਅਪ ਨਾਰਮਲ ਸੈੱਲਾਂ ਦੀ ਵਧਣ ਦੀ ਇੱਕ ਸਪੀਡ ਆ ਜਿਹੜੀ ਆਪਾਂ ਆਪਣੇ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਪਹਿਲਾਂ ਕਈ ਵਾਰਾਂ ਗੱਲ ਕਰ ਚੁੱਕੇ ਹਾਂ ਕਿ ਇੱਕ ਸੈੱਲ ਦੀ ਉਮਰ ਕਿੰਨੀ ਹੈ, 120 ਦਿਨ। 120 ਦਿਨਾਂ ਦੇ ਵਿੱਚ ਜਿਹੜੇ 120 ਦਿਨ ਤੋਂ ਪਹਿਲਾਂ ਪੈਦਾ ਹੋਏ ਸੀ ਉਹ ਸੈੱਲ ਮਰ ਜਾਣਗੇ ਔਰ ਉਹਨਾਂ ਦਾ ਆਟੋਲਾਈਸਿਸ ਹੋ ਜਾਏਗਾ, ਦੂਜੇ ਨਵੇਂ ਸੈੱਲ ਉਹਦੀ ਥਾਂ ਤੇ ਰਿਪਲੇਸ ਹੁੰਦੇ ਰਹਿਣਗੇ ਔਰ ਇਹ ਚੱਕਰ ਰੈਗੂਲਰ ਚੱਲਦਾ ਰਹਿੰਦਾ। ਅਰੇ ਬੋਨ ਦਾ ਬੋਨ ਮੈਰੋ ਜਿਹੜਾ ਇਹ ਬਣਾਉਂਦਾ ਰਹਿੰਦਾ ਹੈ, ਸੈੱਲ ਟੁੱਟਦੇ ਭਜਦੇ ਰਹਿੰਦੇ ਨੇ, ਵੇਸਟ ਹੁੰਦੇ ਰਹਿੰਦੇ ਨੇ, ਨਵੇਂ ਬਣਦੇ ਰਹਿੰਦੇ ਨੇ। ਜਦੋਂ ਉਹ ਵੇਸਟੇਜ ਘੱਟ ਹੋਵੇ ਨਵੇਂ ਜ਼ਿਆਦਾ ਬਣਨ ਤੇ ਬੰਦਾ ਲੰਬਾ ਚੌੜਾ ਜਵਾਨ ਵਗੈਰਾ ਹੋ ਜਾਂਦਾ ਹੈਗਾ ਆ। ਜਦੋਂ ਉਹ ਸੈੱਲ ਜਿਹੜੇ ਨੇ ਜ਼ਿਆਦਾ ਟੁੱਟ ਰਹੇ ਨੇ ਔਰ ਉਸ ਤੋਂ ਬਾਅਦ ਉਹਨੀ ਰਿਪੇਅਰ ਨਹੀਂ ਹੋ ਰਹੀ, ਉਹਨੇ ਨਵੇਂ ਬਣ ਨਹੀਂ ਰਹੇ ਤੇ ਉਦੋਂ ਆਮ ਤੌਰ ਤੇ ਸਾਰੀਆਂ ਚੀਜ਼ਾਂ ਸਾਰੇ ਫੰਕਸ਼ਨ ਜਿਹੜੇ ਨੇ ਉਹ ਸਲੋ ਡਾਊਨ ਹੋ ਜਾਂਦੇ ਨੇ, ਜਿਵੇਂ ਬੁਢਾਪੇ ਦੇ ਵਿੱਚ ਆਮ ਤੌਰ ਤੇ ਹੋ ਜਾਂਦੇ ਨੇ। ਸੋ ਮੈਂ ਇਹ ਕਹਿ ਰਿਹਾ ਹਾਂ ਕਿ ਇਸ ਕੈਂਸਰ ਦਾ ਜਿਹੜਾ ਹੈ ਜਿੰਨੀ ਵੀ ਡਿਵੈਲਪਮੈਂਟ ਹੁੰਦੀ ਹੈ ਉਸ ਡਿਵੈਲਪਮੈਂਟ ਦਾ ਇੱਕ ਸਿਸਟਮ ਹੈ ਕਿ ਇਹ ਸਿਸਟਮ ਇਸ ਤਰ੍ਹਾਂ ਡਿਵੈਲਪ ਕਰ ਗਿਆ। ਐਂ ਤਾਂ ਨਹੀਂ ਹੁੰਦਾ ਵੀ ਜੇ ਬੱਚਾ ਜਵਾਨ ਹੋ ਜਾਏ ਤੇ ਉਹ ਜਿਵੇਂ ਜਿਵੇਂ ਵੱਡਾ ਹੋਇਆ ਬਚਪਨ ਤੋਂ ਜਵਾਨ ਬਣਿਆ ਤੇ ਉਹਦਾ ਲਿਵਰ ਪਸਲੀਆਂ ਤੋਂ ਬਾਹਰ ਆਜੂਗਾ, ਨਹੀਂ। ਜਦੋਂ ਜੰਮਿਆ ਸੀ ਉਦੋਂ ਵੀ ਉਹਦਾ ਲਿਵਰ ਪਸਲੀਆਂ ਦੇ ਅੰਦਰ ਨਵੇਂ ਸੈੱਲ ਉਹਦੀ ਥਾਂ ਤੇ ਰਿਪਲੇਸ ਹੁੰਦੇ ਰਹਿਣਗੇ ਔਰ ਇਹ ਚੱਕਰ ਰੈਗੂਲਰ ਚੱਲਦਾ ਰਹਿੰਦਾ। ਅਰੇ ਬੋਨ ਦਾ ਬੋਨ ਮੈਰੋ ਜਿਹੜਾ ਇਹ ਬਣਾਉਂਦਾ ਰਹਿੰਦਾ ਹੈ, ਸੈੱਲ ਟੁੱਟਦੇ ਭਜਦੇ ਰਹਿੰਦੇ ਨੇ, ਵੇਸਟ ਹੁੰਦੇ ਰਹਿੰਦੇ ਨੇ, ਨਵੇਂ ਬਣਦੇ ਰਹਿੰਦੇ ਨੇ। ਜਦੋਂ ਉਹ ਵੇਸਟੇਜ ਘੱਟ ਹੋਵੇ ਨਵੇਂ ਜ਼ਿਆਦਾ ਬਣਨ ਤੇ ਬੰਦਾ ਲੰਬਾ ਚੌੜਾ ਜਵਾਨ ਵਗੈਰਾ ਹੋ ਜਾਂਦਾ ਹੈਗਾ ਆ। ਜਦੋਂ ਉਹ ਸੈੱਲ ਜਿਹੜੇ ਨੇ ਜ਼ਿਆਦਾ ਟੁੱਟ ਰਹੇ ਨੇ ਔਰ ਉਸ ਤੋਂ ਬਾਅਦ ਉਹਨੀ ਰਿਪੇਅਰ ਨਹੀਂ ਹੋ ਰਹੀ, ਉਹਨੇ ਨਵੇਂ ਬਣ ਨਹੀਂ ਰਹੇ ਤੇ ਉਦੋਂ ਆਮ ਤੌਰ ਤੇ ਸਾਰੀਆਂ ਚੀਜ਼ਾਂ ਸਾਰੇ ਫੰਕਸ਼ਨ ਜਿਹੜੇ ਨੇ ਉਹ ਸਲੋ ਡਾਊਨ ਹੋ ਜਾਂਦੇ ਨੇ, ਜਿਵੇਂ ਬੁਢਾਪੇ ਦੇ ਵਿੱਚ ਆਮ ਤੌਰ ਤੇ ਹੋ ਜਾਂਦੇ ਨੇ। ਸੋ ਮੈਂ ਇਹ ਕਹਿ ਰਿਹਾ ਹਾਂ ਕਿ ਇਸ ਕੈਂਸਰ ਦਾ ਜਿਹੜਾ ਹੈ ਜਿੰਨੀ ਵੀ ਡਿਵੈਲਪਮੈਂਟ ਹੁੰਦੀ ਹੈ ਉਸ ਡਿਵੈਲਪਮੈਂਟ ਦਾ ਇੱਕ ਸਿਸਟਮ ਹੈ ਕਿ ਇਹ ਸਿਸਟਮ ਇਸ ਤਰ੍ਹਾਂ ਡਿਵੈਲਪ ਕਰ ਗਿਆ। ਐਂ ਤਾਂ ਨਹੀਂ ਹੁੰਦਾ ਵੀ ਜੇ ਬੱਚਾ ਜਵਾਨ ਹੋ ਜਾਏ ਤੇ ਉਹ ਜਿਵੇਂ ਜਿਵੇਂ ਵੱਡਾ ਹੋਇਆ ਬਚਪਨ ਤੋਂ ਜਵਾਨ ਬਣਿਆ ਤੇ ਉਹਦਾ ਲਿਵਰ ਪਸਲੀਆਂ ਤੋਂ ਬਾਹਰ ਆਜੂਗਾ, ਨਹੀਂ। ਜਦੋਂ ਜੰਮਿਆ ਸੀ ਉਦੋਂ ਵੀ ਉਹਦਾ ਲਿਵਰ ਪਸਲੀਆਂ ਦੇ ਅੰਦਰ ਹੀ ਸੀਗਾ, ਜਦੋਂ ਉਹ ਜਵਾਨ ਹੋਇਆ ਉਦੋਂ

ਉਸ ਡਿਵੈਲਪਮੈਂਟ ਦਾ ਇੱਕ ਸਿਸਟਮ ਹੈ ਕਿ ਇਹ ਸਿਸਟਮ ਇਸ ਤਰ੍ਹਾਂ ਡਿਵੈਲਪ ਕਰ ਗਿਆ। ਐਂ ਤਾਂ ਨਹੀਂ ਹੁੰਦਾ ਵੀ ਜੇ ਬੱਚਾ ਜਵਾਨ ਹੋ ਜਾਏ ਤੇ ਉਹ ਜਿਵੇਂ ਜਿਵੇਂ ਵੱਡਾ ਹੋਇਆ ਬਚਪਨ ਤੋਂ ਜਵਾਨ ਬਣਿਆ ਤੇ ਉਹਦਾ ਲਿਵਰ ਪਸਲੀਆਂ ਤੋਂ ਬਾਹਰ ਆਜੂਗਾ? ਨਹੀਂ, ਜਦੋਂ ਜੰਮਿਆ ਸੀ ਉਹ ਉਦੋਂ ਵੀ ਉਹਦਾ ਲਿਵਰ ਪਸਲੀਆਂ ਦੇ ਅੰਦਰ ਹੀ ਸੀਗਾ। ਜਦੋਂ ਉਹ ਜਵਾਨ ਹੋਇਆ ਉਦੋਂ ਵੀ ਲਿਵਰ ਪਸਲੀਆਂ ਦੇ ਅੰਦਰ ਹੀ ਰਹੇਗਾ, ਕਿਉਂਕਿ ਹਰ ਇੱਕ ਰੇਸ਼ੋ ਦੇ ਮੁਤਾਬਕ ਬਰਾਬਰ ਵਧਣਾ ਹੈ। ਹਰ ਅੰਗ ਨੇ ਉਹਦਾ ਜੋ ਜੈਨੇਟਿਕ ਕਰੈਕਟਰ ਹੈਗਾ ਆ, ਮਾਂ ਬਾਪ ਵੱਲੋਂ ਆਇਆ ਹੋਇਆ, ਉਸ ਕਰੈਕਟਰ ਦੇ ਅਨੁਸਾਰ ਹੀ ਵਧਣਾ ਹੈ। ਤੇ ਜਦੋਂ ਕੋਈ ਅੰਗ ਇਸ ਤਰ੍ਹਾਂ ਇਸ ਕਰੈਕਟਰ ਨੂੰ ਤੋੜ ਦੇਵੇ, ਬੈਰੀਅਰ ਤੋੜ ਦੇਵੇ, ਮੈਂ ਤਾਂ ਨਹੀਂ ਮੰਨਦਾ ਵੀ ਮੇਰੇ ਖਾਨਦਾਨ ਨੇ ਕੀ ਕੀਤਾ ਜਾਂ ਕਿਸ ਤਰ੍ਹਾਂ ਕੀਤਾ ਸੀਗਾ, ਮੈਂ ਤੇ ਆਪਣੀ ਮਰਜ਼ੀ ਮੁਤਾਬਕ ਚੱਲੂਗਾ। ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਆ ਜਾਵੇ, ਸਰੀਰ ਦੇ ਵਿਚ ਆ ਜਾਵੇ, ਤੇ ਉਹਨੂੰ ਅਸੀਂ ਕਹਿੰਦੇ ਹਾਂ ਇਹ ਕੈਂਸਲ ਹੋ ਗਿਆ। ਔਰ ਇਹਦੇ ਨਾਲ ਨਾਲ ਕੀ ਹੋਇਆ, ਇਹਦਾ ਦੂਜਾ ਸਪਸ਼ਟੀਕਰਨ ਕੀ ਹੋਇਆ, ਇਰੈਗੂਲੈਰਿਟੀ, ਮਾਂ ਬਾਪ ਦੀ ਗੱਲ ਨੀ ਮੰਨਣੀ ਨਾ, ਇਰੈਗੂਲੈਰਿਟੀ ਹੋ ਗਈ। ਔਰ ਅਸੀਂ ਇਸ ਇਰੈਗੂਲੈਰਿਟੀ ਨੂੰ ਜਿਹੜੀ ਕੈਂਸਰ ਦੇ ਤੌਰ ਤੇ ਟਿਊਮਰ ਦੇ ਤੌਰ ਤੇ ਪੈਦਾ ਹੁੰਦੀ ਹੈ, ਉਸ ਇਰੈਗੂਲੈਰਿਟੀ ਨੂੰ ਅਸੀਂ ਹੱਥਾਂ ਨਾਲ ਨਾਪ ਕੇ, ਟੋ ਕੇ, ਵੇਖ ਕੇ ਵੀ ਮਹਿਸੂਸ ਕਰ ਸਕਦੇ ਹਾਂ। ਐਗਜ਼ਾਮਪਲ ਦੇ ਤੌਰ ਤੇ ਕਿਸੇ ਬੱਚੀ ਨੂੰ ਬ੍ਰੈਸਟ ਦੇ ਵਿਚ ਟਿਊਮਰ ਹੋ ਗਿਆ। ਆਮ ਤੌਰ ਤੇ ਬੱਚਿਆਂ ਨੂੰ ਦੁੱਧ ਦੱਧ ਪਿਆਉਂਦਿਆਂ ਸਿਰ ਵਾਜੀਗਾ, ਕੁਛ ਵਾਜੀਗਾ, ਛੋਟੇ ਮੋਟੇ ਇਸ ਤਰ੍ਹਾਂ ਕਰਕੇ ਬਿਲਕੁਲ ਟਿਊਮਰ ਵਗੈਰਾ ਹੁੰਦੇ ਰਹਿੰਦੇ ਨੇ, ਉਹ ਰਿਜ਼ਾਲਵ ਵੀ ਹੁੰਦੇ ਰਹਿੰਦੇ ਨੇ। ਪਰ ਕੋਈ ਐਸਾ ਟਿਊਮਰ ਬਣਿਆ ਜਿਹੜਾ ਰਿਜ਼ਾਲਵ ਨਹੀਂ ਹੋਇਆ, ਤੇ ਜਦੋਂ ਤੁਸੀਂ ਬ੍ਰੈਸਟ ਨੂੰ ਵੇਖੋਗੇ, ਇੱਕ ਤਾਂ ਉਹ ਆ ਵੀ ਇੱਕ ਪਾਸੇ ਨੂੰ ਬਾਹਰੀ, ਆਮ ਬ੍ਰੈਸਟ ਦੀ ਇੱਕ ਸ਼ੇਪ ਆ ਨਾਰਮਲ ਗੋਲਾਈ ਵਾਲੀ, ਉਹ ਸ਼ੇਪ ਨਹੀਂ ਰਹਿਣੀ। ਔਰ ਬ੍ਰੈਸਟ ਕਿਸੇ ਪਾਸੇ ਨੂੰ ਅਲੱਗ, ਜਿਵੇਂ ਆਮ ਟਿਊਮਰ ਹੋ ਜਾਂਦਾ ਤੁਸੀਂ ਵੇਖਦੇ ਹੀ ਹੋ, ਗਲੇ ਟਿਊਮਰ ਹੋ ਗਿਆ, ਮੂੰਹ ਤੇ ਟਿਊਮਰ ਹੋ ਗਿਆ, ਲੱਤ ਬਾਂਹ ਤੇ ਟਿਊਮਰ ਹੋ ਗਿਆ, ਉਹ ਲੱਤ ਬਾਂਹ ਤੋਂ ਵੱਖਰਾ ਉੱਪਰ ਨੂੰ ਉੱਠ ਜਾਂਦਾ ਨਾ। ਸੋ ਇਹ ਇੱਕ ਸਧਾਰਨ ਗੱਲ ਆ ਕਿ ਟਿਊਮਰ ਬਾਂਹ ਤੇ ਹੋਇਆ, ਗਿਲਟੀ ਹੋਈ, ਉਹ ਉੱਪਰ ਨੂੰ ਫੁੱਲ ਗਈ, ਔਰ ਜੇ ਠੀਕ ਵੀ ਹੋਈ ਤੇ ਉਸੇ ਤਰ੍ਹਾਂ ਠੀਕ ਵੀ ਹੋ ਗਈ, ਜੇ ਨਹੀਂ ਵੀ ਹੋਈ ਤੇ ਉਹ ਜਿਹੜੀ ਗਿਲਟੀ ਬਣੀ ਹੈ ਬਾਂਹ ਤੇ, ਲੱਤ ਤੇ, ਕਿਸੇ ਵੀ ਅੰਗ ਦੇ ਵਿੱਚ ਜਿਹਦੀ ਬਾਹਰੋਂ ਸਾਨੂੰ ਦਿਖਾਈ ਦੇ ਰਹੀ ਹੈ, ਉਹ ਗੋਲ ਸ਼ੇਪ ਦੇ ਵਿੱਚ ਹੋਏਗੀ, ਗੋਲਾਈ ਦੇ ਵਿੱਚ ਹੋਏਗੀ। ਔਰ ਤੁਸੀਂ ਉਹਨੂੰ ਹੱਥ ਲਾ ਕੇ, ਢੋ ਕੇ ਜਦੋਂ ਵੇਖਦੇ ਹੋ ਤੇ ਤੁਹਾਨੂੰ ਭਾਵੇਂ ਉਹ ਢਿੱਡ ਚ ਹੋਵੇ, ਭਾਵੇਂ ਬ੍ਰੈਸਟ ਚ ਹੋਵੇ, ਭਾਵੇਂ ਕਿਸੇ ਵੀ ਥਾਂ ਤੇ ਹੋਵੇ, ਉਸ ਟਿਊਮਰ ਨੂੰ ਜਦੋਂ ਤੁਸੀਂ ਹੱਥ ਲਾ ਕੇ ਵੇਖੋਗੇ ਤੇ ਉਹ ਗੋਲ ਦਿਖਾਈ ਦੇਗਾ। ਦੋ ਕੰਡੀਸ਼ਨਾਂ ਉਹਦੀਆਂ ਹੋਣਗੀਆਂ, ਜਾਂ ਤੇ ਉਹ ਪੋਲਾ ਹੋਏਗਾ, ਪਿਲਪਲਾ ਹੋਏਗਾ, ਜਿਹਨੂੰ ਅਸੀਂ ਸਿਸਟਿਕ ਟਿਊਮਰ ਕਹਿੰਦੇ ਹਾਂ, ਜਾਂ ਉਹ ਸੰਘਣਾ ਹਾਰਡ ਹੋ ਗਿਆ ਹੋਵੇਗਾ ਔਰ ਉਹਨੂੰ ਅਸੀਂ ਟਿਊਮਰ ਕਹਿੰਦੇ ਹਾਂ। ਪਰ ਟਿਊਮਰ ਸਿਸਟਿਕ ਜ਼ਰੂਰੀ ਨਹੀਂ ਕੈਂਸਰਸ ਹੋਵੇ, ਟਿਊਮਰ ਆਮ ਜਿਹੜਾ ਹਾਰਡ ਹੋ ਗਿਆ ਜ਼ਰੂਰੀ ਨਹੀਂ ਕੈਂਸਰਸ ਹੋਵੇ। ਫਿਰ ਕੈਂਸਰਸ ਹੋਣ ਦੀ ਕੀ ਨਿਸ਼ਾਨੀ ਹੈ? ਉਹਨੇ ਉਹ ਪੈਟਰਨ ਜਿਹੜਾ ਘਰ ਵਾਲਾ ਸੀਗਾ ਉਹ ਨਹੀਂ ਮੰਨਿਆ, ਉਹਨੇ ਕਾਨੂੰਨ ਉਹ ਨਹੀਂ ਮੰਨਿਆ, ਉਹਨੇ ਇਹ ਰੈਗੂਲਰ ਸ਼ੇਪ ਬਣਾ ਲਈ, ਵਿੰਗੀ ਟੇਢੀ ਸ਼ੇਪ ਬਣਾ ਲਈ। ਔਰ ਜਦੋਂ ਤੁਸੀਂ ਹੱਥ ਲਾ ਕੇ ਵੇਖਦੇ ਹੋ ਤੇ ਫਿਰ ਐ ਲੱਗਦਾ ਆ ਭਾਈ ਜਿਸ ਤਰ੍ਹਾਂ ਗਰਾਰੀ ਹੁੰਦੀ ਨਾ ਸਾਈਕਲ ਦੀ, ਉਹਦੇ ਦੰਦੇ ਹੁੰਦੇ ਨੇ, ਉਂਗਲਾਂ ਘੁਮਾਓ ਉਹਦੇ ਉੱਪਰ ਉੱਪਰ ਤੇ ਤੁਹਾਨੂੰ ਐ ਲੱਗੇਗਾ ਵੀ ਕਿੰਗਰੇ ਜੇ ਦੰਦੇ ਜੇ ਦੰਦਰੇ ਬਣੇ ਹੋਏ ਨੇ, ਇਹ ਸਾਫ ਪਲੇਨ ਨਹੀਂ ਹੈਗਾ। ਸੋ ਜਿਹੜੇ ਨਾਰਮਲ ਸਿਸਟ ਜਾਂ ਨਾਰਮਲ ਟਿਊਮਰ ਕਿਸੇ ਵੀ ਅੰਗ ਦੇ ਵਿਚ ਹੁੰਦੇ ਨੇ, ਉਹ ਆਮ ਤੌਰ ਤੇ ਸਾਫ਼ ਤੇ ਗਲੋਬੂਲਰ ਹੁੰਦੇ ਨੇ, ਗੋਲ ਹੁੰਦੇ ਨੇ, ਸਰਕਮਫਰੈਂਸ ਉਹਨਾਂ ਦਾ ਇਰੈਗੂਲਰ ਨਹੀਂ ਹੁੰਦਾ, ਜਿਗ ਜਾਗ ਨਹੀਂ ਹੁੰਦਾ। ਲੇਕਿਨ ਜਿਹੜੇ ਕੈਂਸਰਸ ਟਿਊਮਰ ਹੁੰਦੇ ਨੇ ਉਹ ਆਮ ਤੌਰ ਤੇ ਇਰੈਗੂਲਰ ਹੁੰਦੇ ਨੇ, ਦੂਸਰੀ ਗੱਲ ਉਹ ਪੇਨਫੁਲ ਹੁੰਦੇ ਨੇ, ਤੀਸਰੀ ਗੱਲ ਉਹ ਹਾਰਡ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਆਮ ਤੌਰ ਤੇ ਉਹਨਾਂ ਟਿਊਮਰਾਂ ਦੀਆਂ ਨਿਸ਼ਾਨੀਆਂ ਨੇ ਜਿਹੜੇ ਕੈਂਸਰ ਟਿਊਮਰ ਦੇ ਤੌਰ ਤੇ ਪੈਦਾ ਹੁੰਦੇ ਨੇ। ਇਨਵੇਸ਼ਨ ਦੀ ਗੱਲ ਮੈਂ ਤੁਹਾਨੂੰ ਬੜੀ ਡਿਟੇਲ ਚ ਦੱਸ ਦਿੱਤੀ, ਟਿਊਮਰ ਜਿਹੜੇ ਨੇ ਕੈਂਸਰਸ ਟਿਊਮਰ ਨੇ ਉਹ ਆਮ ਤੌਰ ਤੇ ਆਪਣੇ ਸਿਸਟਮ ਦਾ ਬੈਰੀਅਰ ਲੰਘ ਕੇ ਦੂਜੇ ਨਾਲ ਦੇ ਸਿਸਟਮਾਂ ਦੇ ਵਿਚ ਵੀ ਉਹਦਾ ਇਫੈਕਟ ਉਹਦਾ ਹੁੰਦਾ ਹੈਗਾ। ਹੁਣ ਇਸ ਤੋਂ ਅਗਲੀ ਗੱਲ, ਕੈਂਸਰ ਦਾ ਸਾਨੂੰ ਪਤਾ ਲੱਗ ਗਿਆ, ਜਦੋਂ ਚਾਹੇ ਉਹ ਬੋਨ ਚ ਹੋਵੇ ਤੇ ਚਾਹੇ ਉਹ ਕਿਸੇ ਮਾਸਪੇਸ਼ੀ ਚ ਹੋਵੇ, ਚਾਹੇ ਪੇਟ ਚ ਹੋਵੇ ਤੇ ਚਾਹੇ ਕਿਸੇ ਵੀ ਤਰ੍ਹਾਂ ਦੇ ਸੈੱਲਾਂ ਦੇ ਵਿਚ ਹੋਵੇ, ਮੰਨ ਲਿਆ ਜਾਏ ਸਕਿਊਮਨ ਸੈੱਲ ਜਿਹੜੇ ਸਾਡੇ ਹਨ ਜਾਂ ਐਪੀਥੀਲੀਅਲ ਸੈੱਲ ਹਨ ਸਾਰੇ ਕਨੈਕਟਡ ਟਿਸ਼ੂ ਸੈੱਲ ਹੈਗੇ ਨੇ, ਅਲੱਗ ਅਲੱਗ ਤਰ੍ਹਾਂ ਦੇ ਸਾਡੇ ਜਿਹੜੇ ਨੇ ਉਹ ਜਿਹੜੇ ਹੈਗੇ ਨੇ ਜਿਹੜੇ ਸੈੱਲਾਂ ਦੀ ਬਣੇ ਹੋਏ ਨੇ ਗਰੁੱਪ, ਉਹਨਾਂ ਦੇ ਵਿਚ ਹੋਵੇ ਤੇ ਉਹ ਉਸੇ ਥਾਂ ਤੇ ਹੀ ਰਹੇ ਨਾਰਮਲ ਆ। ਪਰ ਜਦੋਂ ਉਹ ਆਪਣਾ ਬੈਰੀਅਰ ਲੰਘ ਕੇ ਦੂਜੀ ਤਰ੍ਹਾਂ ਦੇ ਸੈੱਲਸ ਨੂੰ ਇਫੈਕਟ ਕਰਨਾ ਸ਼ੁਰੂ ਕਰ ਦੇਵੇ ਤਾਂ ਉਹ

0: ਉਹ ਐਬਨਾਰਮਲ ਹੋ ਜਾਂਦਾ ਹੈ। ਹੁਣ ਇਹ ਬਲੱਡ ਦੇ ਵਿੱਚ ਹੋ ਸਕਦਾ ਹੈਗਾ, ਇਹ ਲਿੰਫ ਦੇ ਵਿੱਚ ਹੋ ਸਕਦਾ ਆ, ਮਾਇਲੋਮਾ ਵਗੈਰਾ ਹੋ ਸਕਦਾ ਹੈ, ਔਰ ਲੈਂਫੋਮਾ ਵਗੈਰਾ ਵੀ ਹੋ ਸਕਦਾ ਹੈਗਾ ਆ। ਭਾਵ ਅਸੀਂ ਅਲੱਗ ਅਲੱਗ ਨਾਂ ਰੱਖ ਦਿੱਤੇ ਨੇ, ਪਰ ਉਹਨਾਂ ਦਾ ਜਿਹੜਾ ਉਹ ਕਰੈਕਟਰ ਹੈ ਨਾ ਅੰਦਰ ਦਾ, ਬਾਂਦਰ ਨੇ ਟਪੂਸੀ ਮਾਰਨੀ ਹੈ, ਉਹਦਾ ਕਰੈਕਟਰ ਨਹੀਂ ਛੱਡਦਾ ਉਹ, ਭਾਵੇਂ ਉਹਨੂੰ ਪਿੰਜਰੇ ਚ ਬੰਦ ਕਰ ਦੋ, ਪਿੰਜਰੇ ਦੀ ਟਪੂਸੀਆਂ ਮਾਰੀ ਜਾਊਗਾ, ਬਾਹਰ ਹੈਗਾ ਤੂੰ ਮਾਰਨੀਆਂ ਮਾਰਨੀਆਂ ਨੇ। ਕੈਂਸਰ ਇੱਕ ਐਸਾ ਹੈਗਾ ਆ ਜਿਹੜਾ ਉਹ ਆਪਣੀ ਖਸਰਤ ਨਹੀਂ ਬਦਲਦਾ, ਉਹਦੀ ਜਿਹਦੀ ਨੇਚਰ ਹੈਗੀ ਹੈ ਉਹ ਉਸ ਨੂੰ ਨਹੀਂ ਬਦਲਦਾ, ਉਹਦੀ ਬੈਰੀਅਰ ਤੋੜਨ ਵਾਲੀ, ਉਹਦੀ ਇਰੈਗੂਲਰ ਸ਼ੇਪ ਹੋਣ ਵਾਲੀ, ਉਹਦਾ ਗੁਆਂਢੀਆਂ ਨੂੰ ਤੰਗ ਕਰਨ ਵਾਲੀ ਜਿਹੜੀ ਗੱਲ ਆ ਉਹ ਨਹੀਂ ਬਦਲਦੀ। ਹੁਣ ਅਗਲੀ ਗੱਲ, ਜੇ ਇਹ ਨਹੀਂ ਬਦਲਦੀ ਆਦਤ, ਤੇ ਫਿਰ ਇਹ ਟਪੂਸੀਆਂ ਮਾਰਦਾ ਕਿਵੇਂ ਆ, ਇਹ ਕੈਂਸਰ ਕਿਵੇਂ ਇੱਕ ਤੋਂ ਦੂਜੇ ਨੂੰ ਇਫੈਕਟ ਕਰਦਾ ਹੈਗਾ, ਜਾਣਨ ਦੀ ਬੜੀ ਲੋੜ ਹੈਗੀ ਹੈ। ਹੁਣ ਇਹਦੇ ਇਹ ਜਾਣਨ ਦਾ ਤਰੀਕਾਕਾਰ ਸਿਰਫ ਇੱਕ ਆ, ਜਾਂ ਤਾਂ ਇਹ ਬਲੱਡ ਦੇ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਨੂੰ ਟਰੈਵਲ ਕਰਦਾ ਹੈਗਾ, ਗੁਆਂਢ ਦੇ ਵਿੱਚ ਤਾਂ ਹੋ ਗਿਆ, ਕਿਉਂਕਿ ਹਰੇਕ ਅੰਗ ਜਿਹੜਾ ਹੈ ਉਹ ਮੈਂਬਰੇਨ ਦੇ ਰਾਹੀਂ ਟੱਕਿਆ ਹੋਇਆ, ਤੇ ਮੈਂ ਆਪਣਾ ਮੈਂਬਰੇਨ ਤਾਂ ਤੋੜਿਆ, ਆਪਣੀ ਚਾਰ ਦੀਵਾਰੀ ਤਾਂ ਤੋੜ ਦਿੱਤੀ ਆ, ਲੇਕਿਨ ਗੁਆਂਢੀਆਂ ਦੀ ਚਾਰ ਦੀਵਾਰੀ ਵੀ ਤੋੜ ਦਿੱਤੀ ਹੈ। ਹੁਣ ਮੇਰੇ ਪਸ਼ੂ ਡੰਗਰ ਗੁਆਂਢੀਆਂ ਦੇ ਘਰੇ ਵੀ ਜਾ ਰਹੇ ਨੇ, ਔਰ ਕੋਈ ਬੈਰੀਅਰ ਨਹੀਂ ਰਹਿ ਗਿਆ। ਸੋ ਇਸ ਤਰ੍ਹਾਂ ਕਰਕੇ ਇੱਕ ਤਾਂ ਉਹਦਾ ਇਹ ਹੈ, ਡਾਇਰੈਕਟ ਇਨਵੇਸ਼ਨ ਉਹਨੂੰ ਕਹਿੰਦੇ ਆ, ਡਾਇਰੈਕਟ ਇਨਵੇਸ਼ਨ ਇੱਕ ਅੰਗ ਤੋਂ ਦੂਸਰੇ ਅੰਗ ਦੇ ਵਿੱਚ ਜਦੋਂ ਕੋਈ ਬਿਮਾਰੀ ਜਾਂਦੀ ਹੈ ਇਹ ਕੈਂਸਰਸ ਡਿਵੈਲਪਮੈਂਟ ਹੈਗੀ ਹੈ। ਦੂਸਰੀ ਗੱਲ, ਬਲੱਡ ਦੇ ਰਾਹੀਂ ਅਸੀਂ ਸਾਰੇ ਹੀ ਸਮਝਦੇ ਹਾਂ ਕਿ ਬਲੱਡ ਦਾ ਕੰਮ ਇਹ ਆ ਕਿ ਸਾਰੇ ਸੈੱਲਾਂ ਨੂੰ ਬਾਡੀ ਦੇ ਵਿੱਚ ਉਂਗਲਾਂ ਦੇ ਟਿਪ ਤੱਕ ਉਹਨਾਂ ਨੂੰ ਖੁਰਾਕ ਪਹੁੰਚਾਉਣੀ ਤੇ ਉਹਨਾਂ ਨੂੰ ਆਕਸੀਜਨ ਪਹੁੰਚਾਉਣੀ, ਤੇ ਵਾਪਸੀ ਦੇ ਵਿੱਚ ਉਹਨਾਂ ਦਾ ਗਾਰਬੇਜ ਇਕੱਠਾ ਕਰਦੇ ਆਉਣਾ। ਔਰ ਗਾਰਬੇਜ ਗੈਸਾਂ ਚ ਵੀ ਹੋ ਸਕਦਾ ਹੈ, ਗਾਰਬੇਜ ਅਲੱਗ ਅਲੱਗ ਤਰ੍ਹਾਂ ਦੇ ਹੋਰ ਟਿਸ਼ੂ ਜਿਹੜੇ ਡੈਮੇਜ ਹੋ ਚੁੱਕੇ ਨੇ ਉੱਥੇ, ਉਹ ਵੀ ਹੋ ਸਕਦਾ ਹੈ। ਉਹ ਸਾਰਾ ਡੈਮੇਜ ਹੋਇਆ ਗਾਰਬੇਜ ਉਸਨੇ ਲੈ ਕੇ ਅਲੱਗ ਅਲੱਗ ਥਾਵਾਂ ਤੇ ਜਾਣਾ ਹੈ, ਔਰ ਉਹ ਕਿਸੇ ਵੀ ਥਾਂ ਤੇ ਜਾ ਕੇ ਗਰੋ ਕਰ ਸਕਦਾ। ਇਹਦੀ ਇੱਕ ਹੋਰ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਮੈਡੀਕਲ ਦੇ ਵਿੱਚ, ਇਹਨੂੰ ਅਸੀਂ ਕਹਿੰਦੇ ਹਾਂ ਇੰਬੋਲਿਜ਼ਮ। ਕੁਛ ਮਿਲਦੀਆਂ ਜੁਲਦੀਆਂ ਟਰਮਸ ਨੇ, ਇੱਕ ਨੂੰ ਥਰੰਬੋਸਿਸ ਕਹਿੰਦੇ ਆ, ਉਹਦਾ ਜਿਹੜਾ ਲੋਕਲ ਕਲਾਟ ਹੋ ਗਿਆ, ਇੱਕ ਹੁੰਦਾ ਇੰਬੋਲਿਜ਼ਮ। ਤੁਸੀਂ ਆਮ ਤੌਰ ਤੇ ਬਰਸਾਤਾਂ ਦੇ ਦਿਨਾਂ ਚ ਵੇਖਿਆ ਹੋਣਾ ਆ ਕਿ ਪਹਾੜਾਂ ਤੇ ਕਈ ਬੂਟੀਆਂ ਹੁੰਦੀਆਂ ਨੇ ਜਿਹੜੀਆਂ ਮੈਦਾਨਾਂ ਚ ਨਹੀਂ ਹੁੰਦੀਆਂ, ਬਰਸਾਤਾਂ ਦੇ ਦਿਨਾਂ ਵਿੱਚ ਪਹਾੜਾਂ ਦੇ ਵਿੱਚ ਉਹ ਵਿਚਾਰੀਆਂ ਉੱਥੋਂ ਟੁੱਟ ਜਾਂਦੀਆਂ ਨੇ, ਬਹੁਤੇ ਮੀਂਹ ਪੈਣ ਦੇ ਨਾਲ ਦਰਿਆਵਾਂ ਚ ਵਗਦੀਆਂ ਆਉਂਦੀਆਂ ਨੇ, ਤੇ ਦਰਿਆਵਾਂ ਦੇ ਕੰਢਿਆਂ ਤੇ ਆ ਕੇ ਮੈਦਾਨਾਂ ਦੇ ਵਿੱਚ ਵੀ ਉੱਗ ਪੈਂਦੀਆਂ ਨੇ। ਉਹ ਪਰੀਆਂ, ਉਹ ਸਾਨੂੰ ਲੱਗਦਾ ਵੀ ਇੱਥੇ ਨਹੀਂ ਪੈਦਾ ਹੋਈਆਂ, ਇਹ ਬਾਹਰੋਂ ਉੱਪਰ ਆਈਆਂ ਹੋਈਆਂ ਨੇ। ਜਦੋਂ ਕੋਈ ਵੀ ਚੀਜ਼ ਕਿਸੇ ਇੱਕ ਅੰਗ ਦੇ ਵਿੱਚੋਂ ਬਲੱਡ ਦੇ ਰਾਹੀਂ ਟਰੈਵਲ ਕਰਕੇ, ਖੂਨ ਦੇ ਰਾਹੀਂ ਟਰੈਵਲ ਕਰਕੇ ਕਿਸੇ ਹੋਰ ਥਾਂ ਤੇ ਜਾ ਕੇ ਉਸੇ ਤਰ੍ਹਾਂ ਦੀ ਪ੍ਰੋਡਕਸ਼ਨ ਕਰਨੀ ਸ਼ੁਰੂ ਕਰ ਦੇਵੇ, ਤੇ ਅਸੀਂ ਇਹਨੂੰ ਕਹਿ ਸਕਦੇ ਹਾਂ ਵੀ ਇਹ ਕੈਂਸਰਸ ਟਾਈਪ ਦੀ ਡਿਵੈਲਪਮੈਂਟ ਹੈ। ਸੁਚੇਤ ਹੋਣ ਦੀ ਲੋੜ ਹੈ ਕਿ ਭਾਈ ਇਹ ਐਸਾ ਹੋ ਸਕਦਾ ਹੈ, ਇਹਨੂੰ ਇੰਬੋਲਸ ਜਾਂ ਇੰਬੋਲਿਜ਼ਮ ਕਹਿੰਦੇ ਹਾਂ ਅਸੀਂ। ਔਰ ਇੰਬੋਲਿਜ਼ਮ ਦੇ ਜਿਹੜੇ ਨੇ ਆਮ ਤੌਰ ਤੇ ਮਕੈਨੀਕਲ ਇਫੈਕਟ ਹੁੰਦੇ ਨੇ, ਮੰਨ ਲਿਆ ਜਾਏ ਕਿਸੇ ਦੀ ਹੱਡੀ ਟੁੱਟ ਗਈ ਜਾਂ ਕਿਸੇ ਦਾ ਕੋਈ ਜ਼ਖਮ ਹੋ ਗਿਆ, ਉਸ ਜ਼ਖਮ ਤੋਂ ਜਿਹੜਾ ਖੂਨ ਵਾਪਸੀ ਜਾ ਰਿਹਾ ਹੈ ਉਹ ਸਗਨਾ ਖੂਨ ਟਰੈਵਲ ਕਰਦਾ ਕਰਦਾ ਆਪਣਾ ਸਾਰਾ ਸਰਕਲ ਪੂਰਾ ਕਰਦਾ ਕਰਦਾ ਬ੍ਰੇਨ ਚ ਵੀ ਤਾਂ ਪਹੁੰਚਣਾ ਨਾ ਉਹਨੇ। ਹੁਣ ਬ੍ਰੇਨ ਦੀਆਂ ਜਿਹੜੀਆਂ ਖੂਨ ਦੀਆਂ ਨਾੜੀਆਂ ਜਿਹੜੀਆਂ ਨੇ ਉਹ ਬੜੀਆਂ ਬਰੀਕ ਨੇ, ਉਹਨੂੰ ਅਸੀਂ ਕਹਿੰਦੇ ਹਾਂ ਸਰਕਲ ਆਫ ਵਿਲਸ। ਸਰਕਲ ਆਫ ਵਿਲਸ ਦੇ ਵਿੱਚ ਕੋਈ ਉਹ ਇਸੇ ਤਰ੍ਹਾਂ ਦਾ ਕਿਣਕਾ ਸਖਤ ਚਲਾ ਗਿਆ, ਆਦਾ ਕੈਂਸਰ ਨਹੀਂ, ਉਹ ਸਖਤ ਚਲਾ ਗਿਆ ਤੇ ਉਹ ਉੱਥੇ ਨਾੜੀਆਂ ਬਲੌਕ ਕਰ ਦੇਗਾ, ਨਾੜੀਆਂ ਬਲੌਕ ਕਰ ਦੇਗਾ, ਔਰ ਇਕਦਮ ਹੀ ਕੋਈ ਬੰਦਾ ਬੇਹੋਸ਼ ਵੀ ਹੋ ਸਕਦਾ, ਇਕਦਮ ਕਿਸੇ ਦਾ ਕੋਈ ਅੰਗ ਵੀ ਮਾਰਿਆ ਜਾ ਸਕਦਾ, ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਵੀ ਹੋ ਸਕਦੀ ਹੈ। ਇਹਨੂੰ ਇੰਬੋਲਿਜ਼ਮ ਨੇ, ਇਹ ਇੰਬੋਲਿਜ਼ਮ ਦੇ ਕਰਕੇ ਐਸਾ ਹੋ ਸਕਦਾ ਹੈ। ਪਰ ਮੈਂ ਕੈਂਸਰ ਦੀ ਕੰਡੀਸ਼ਨ ਇਹ ਕਹਿ ਰਿਹਾ ਵੀ ਇੱਕ ਤਾਂ ਬਲੱਡ ਦੇ ਰਾਹੀਂ ਸਰਕੂਲੇਟ ਉਥੋਂ ਦੇ ਕੈਂਸਰ ਸੈੱਲ ਡਿਵੈਲਪ ਕਰਦੇ ਨੇ, ਤੇ ਦੂਜੀ ਥਾਂ ਤੇ ਇਸੇ ਤਰ੍ਹਾਂ ਇੰਬੋਲਿਜ਼ਮ ਦੇ ਤੌਰ ਤੇ ਜਾ ਕੇ ਗਰੋ ਕਰ ਜਾਂਦੇ ਨੇ। ਔਰ ਇਹ ਜ਼ਰੂਰੀ ਨਹੀਂ ਹੈਗਾ ਵੀ ਗੁਆਂਢ ਨੂੰ ਹੋਵੇ। ਮੈਂ ਪਹਿਲਾਂ ਇਹ ਗੱਲ ਕਹਿ ਕੇ ਹਟਿਆ ਕਿ ਜਿਹੜਾ ਬੈਰੀਅਰ ਤੋੜੇ ਕੋਈ ਵੀ ਬਿਮਾਰੀ, ਕੋਈ ਟਿਊਮਰ, ਕੋਈ ਜ਼ਖਮ, ਸੋਜ, ਬੈਰੀਅਰ ਤੋੜ ਕੇ ਤੇ ਦੂਸਰੇ ਗੁਆਂਢੀਆਂ ਨੂੰ ਵੀ ਸੋਜ ਉਸੇ ਤਰ੍ਹਾਂ ਦੀ ਕਰ ਦੇਵੇ, ਉਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਦੂਸਰੀ ਆਪਾਂ ਇਹ ਗੱਲ ਕਹੀ ਹੈ ਬਈ ਜੇ ਬਲੱਡ ਦਾ ਸਰਕੂਲੇਸ਼ਨ ਦੇ ਵਿੱਚ ਚੱਲਦਿਆਂ ਹੋਇਆ ਕਿਸੇ ਬਿਮਾਰ ਥਾਂ ਤੋਂ ਕਿਸੇ ਕੈਂਸਰ ਥਾਂ ਤੋਂ, ਨਾ ਬਿਮਾਰ ਥਾਂ ਕੱਲੀ ਆਪਾਂ ਕਹਿਵਾਂ, ਕੈਂਸਰ ਥਾਂ ਤੋਂ ਉਹਦਾ ਗਾਰਬੇਜ ਖੂਨ ਦੇ ਵਿੱਚ ਵਾਪਸ ਜਾ ਰਿਹਾ ਆ, ਔਰ ਉਹ ਕਿਸੇ ਥਾਂ ਤੇ ਹੋਰ ਇੰਪਲਾਂਟ ਹੋ ਗਿਆ ਤੇ ਉਸੇ ਦੀ ਉੱਥੇ ਵੀ ਉਹੋ ਜਿਹੀ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਵੇ, ਤੇ ਫੇਰ ਵੀ ਇਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਆਮ ਤੌਰ ਤੇ ਬਹੁਤੇ ਸਾਰੇ ਤੁਸੀਂ ਵੇਖਿਆ ਹੋਣਾ ਸਿਟੀ ਸਕੈਨ ਵਗੈਰਾ ਕਰਦੇ ਆ ਡਾਕਟਰ ਲੋਕ, ਕਿਸੇ ਥਾਂ ਤੇ ਕੈਂਸਰ ਸੀ, ਬੱਚੇਦਾਨੀ ਚ ਕੈਂਸਰ ਸੀ ਜਾਂ ਪ੍ਰੋਸਟੇਟ ਕੈਂਸਰ ਸੀ, ਸਿਟੀ ਸਕੈਨ ਕਰਾਓ ਵੀ ਵੇਖਦੇ ਹਾਂ ਅਸੀਂ ਵੀ ਕੀ ਉਥੋਂ ਟਰੈਵਲ ਕਰਦਾ ਕਰਦਾ ਕਰਦਾ ਕਰਦਾ ਇਹ ਫੇਫੜੇ ਤਾਂ ਨੀ ਪਹੁੰਚ ਗਿਆ, ਹਾਰਟ ਵਾਲੀ ਕਿਸੇ ਥਾਂ ਤੇ ਨਹੀਂ ਪਹੁੰਚ ਗਿਆ। ਇਹ ਸਕੈਨ ਕਰਕੇ ਅਸੀਂ ਉਸਨੂੰ ਦੇਖਦੇ ਹਾਂ ਵੀ ਉਹ ਸਾਰੀ ਉਹ ਬੂਟੀ ਜਿਹੜੀ ਪਹਾੜਾਂ ਤੇ ਸੀਗੀ ਉਹ ਮੈਦਾਨਾਂ ਚ ਆ ਗਈ ਤੇ ਸਾਨੂੰ ਪਤਾ ਲੱਗ ਗਿਆ ਵੀ ਉਥੋਂ ਆਈ ਹੈ। ਇਸੇ ਤਰ੍ਹਾਂ ਹੀ ਅਸੀਂ ਇਸ ਤਰ੍ਹਾਂ ਦੀ ਕੋਈ ਵੀ ਕੰਡੀਸ਼ਨ ਬਲੱਡ ਦੇ ਵਿੱਚ ਸਰਕੂਲੇਟ ਕਰਦੀ ਕਿਸੇ ਹੋਰ ਅੰਗ ਚ ਵੀ ਜਾ ਸਕਦੀ। ਅਗਲੀ ਗੱਲ ਇਹ ਆ ਲਿੰਫ ਚੈਨਲ, ਆਪਾਂ ਇਹ ਸਾਰੇ ਪੜ੍ਹ ਚੁੱਕੇ ਹਾਂ, ਬੜੀ ਵਾਰ ਪੜ੍ਹ ਚੁੱਕੇ ਹਾਂ ਬਈ ਕੁਦਰਤ ਨੇ ਇੱਕ ਨਿਯਮ ਬਣਾਇਆ ਆ ਵੀ ਜਿਹੜਾ ਸੈੱਲਾਂ ਦੇ ਵਿੱਚੋਂ ਗਾਰਬੇਜ ਇਕੱਠਾ ਕਰਕੇ ਖੂਨ ਜਿਹਨੂੰ ਅਸੀਂ ਵੇਨਸ ਖੂਨ ਕਹਿੰਦੇ ਹਾਂ, ਠੀਕ ਹੈ, ਵਾਪਸੀ ਵਾਲਾ ਖੂਨ ਕਹਿੰਦੇ ਹਾਂ, ਵੇਨ ਚ ਜਾ ਰਿਹਾ ਹੈਗਾ ਆ, ਆਰਟਰੀ ਚ ਨਹੀਂ ਜਾ ਰਿਹਾ। ਆਰਟਰੀ ਤਾਂ ਜਿਹੜੀ ਰੋਡ ਹੈ ਤਾਂ ਰੁਕਦੀ ਨਹੀਂ, ਚੱਲੀ ਜਾ ਰਹੀ ਹੈ, ਦਿਲ ਲਵਾ ਰਹੀ ਹੈ, ਪਰ ਜਿਹੜਾ ਸੈੱਲਾਂ ਵਿੱਚੋਂ ਗਾਰਬੇਜ ਲੈ ਕੇ ਆ ਰਿਹਾ ਉਹ ਮਾਲ ਗੱਡੀ ਹੈ ਵਿਚਾਰੀ, ਉਹ ਮਾਲ ਗੱਡੀ ਹੈ ਸਲੋ ਚੱਲਦੀ ਹੈ ਥੋੜੀ ਜੀ, ਔਰ ਉਹਦੇ ਵਿੱਚ ਗਾਰਬੇਜ ਇਕੱਠਾ ਹੋ ਕੇ ਜਾ ਰਿਹਾ ਹੈ। ਹੁਣ ਕੁਦਰਤ ਇਹ ਚਾਹੁੰਦੀ ਆ ਬਈ ਇਹਦੇ ਰਾਹੀਂ ਜਿਹੜਾ ਗਾਰਬੇਜ ਜਾਏਗਾ ਜਿੱਥੇ ਜਾਏਗਾ, ਜਿਹਦੀ ਮੈਂ ਹੁਣੇ ਗੱਲ ਕਰਕੇ ਹਟਿਆ, ਇਹ ਉਥੇ ਖਰਾਬੀ ਕਰੇਗਾ। ਗੁਰੂ ਨਾਨਕ ਦੀ ਸਾਖੀ ਹੈ ਨਾ ਜੀਮਾ ਸਾਹਿਬ, ਵਸ ਜਾਓ ਤੇ ਉਜੜ ਜਾਓ ਵਾਲੀ,
1: ਹਾਂਜੀ ਬਿਲਕੁਲ ਬਿਲਕੁਲ,
0: ਇਹ ਜਿੱਥੇ ਗਏ ਇਹਨੇ ਉਥੇ ਖਰਾਬੀ ਪੈਦਾ ਕਰਨੀ ਆ। ਉਹਦੇ ਵਾਸਤੇ ਕੁਦਰਤ ਨੇ ਇਹ ਆਖਿਆ ਬਈ ਭਾਈ ਇਹਨੂੰ ਫਿਲਟਰ ਕਰ ਲੋ, ਇਹ ਜਿਹੜੇ ਮਾੜੇ ਲੋਕ ਨੇ ਇਹਨਾਂ ਨੂੰ ਇੱਥੇ ਨੇੜੇ ਰਹਿਣ ਦਿਓ, ਕੋਸ਼ਿਸ਼ ਕਰੋ ਵੀ ਇਹ ਬਾਹਰ ਨਾ ਜਾਣ, ਖਰਾਬੀ ਕਰਨਗੇ, ਹਾਂਜੀ ਵਸਦੇ ਰੋਜਰ ਜਾਣ ਗੱਲ ਨਾ ਆਵੇ। ਤੇ ਜਦੋਂ ਉਹਨਾਂ ਨੂੰ ਅਸੀਂ ਕੰਟਰੋਲ ਕਰਦੇ ਨੇ ਤੇ ਹਰ ਥਾਂ ਤੇ ਵੱਖ ਵੱਖ ਥਾਵਾਂ ਤੇ ਕੁਦਰਤ ਨੇ ਇਹੋ ਜਿਹੇ ਟੈਂਕ ਬਣਾਏ, ਜੇਲਾਂ ਬਣਾਈਆਂ ਹੋਈਆਂ। ਇਹ ਬਦਮਾਸ਼ ਲੋਕ ਨੇ ਯਾਰ ਸੋਸਾਇਟੀ ਚ ਰਹਿਣ ਯੋਗ ਨੀ, ਇਹਨਾਂ ਨੂੰ ਜੇਲਾਂ ਚ ਭੇਜੋ। ਇਹਨਾਂ ਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਆ ਲਿੰਫ ਨੋਡਸ, ਜਾਂ ਉਹ ਜਿਹੜੀ ਚੈਨਲ ਹੈ ਫਿਲਟਰ ਹੋ ਕੇ ਤੇ ਖੂਨ ਨੂੰ ਅੱਗੇ ਲਿਜਾ ਰਿਹਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਲਿੰਫ ਚੈਨਲ, ਤੇ ਲਿੰਫ ਚੈਨਲ ਦੇ ਵਿੱਚੋਂ ਵੀ ਫਿਲਟਰ ਹੋ ਕੇ ਇਹਨਾਂ ਜੇਲਾਂ ਦੇ ਵਿੱਚ ਹੁਣ ਬੰਦ ਕਰ ਦਿੰਦੇ ਨੇ। ਔਰ ਲਿੰਫ ਚੈਨਲ ਜਿੰਨਾ ਵੀ, ਇੱਕ ਗੱਲ ਜਾਣਨ ਵਾਲੀ ਗੱਲ ਆ, ਲਿੰਫ ਚੈਨਲ ਜਿੰਨਾ ਵੀ ਹੈ ਇਹ ਸਾਰੇ ਦਾ ਸਾਰਾ ਲਿੰਫ ਦਾ ਬਣਿਆ ਹੋਇਆ ਹੈਗਾ ਆ। ਦੂਜੇ ਲਫ਼ਜ਼ ਮੈਂ ਇਹ ਕਹਾਂ ਇਹ WBC ਦੀ ਇੱਕ ਕਿਸਮ ਆ, ਵਾਈਟ ਬਲੱਡ ਕਾਰਪਸਲਸ, ਸਾਡੀ ਕੀ ਫੌਜ ਆ, ਜਦੋਂ ਕੋਈ ਖਰਾਬੀ ਬਾਅਦ ਚ ਆ ਜਾਂਦੀ, ਇੱਕ ਇਨਫਲਾਮੇਸ਼ਨ ਹੀ ਹੋ ਜਾਏ ਮਾੜਾ ਜਿਹਾ, ਤੇ ਜਦੋਂ ਤੁਸੀਂ ਖੂਨ ਟੈਸਟ ਕਰੋ ਤੇ ਇਹਨਾਂ ਦੀ ਗਿਣਤੀ ਨਾਰਮਲ 4,000 ਤੋਂ 6,000 ਹੁੰਦੀ ਹੈ, ਤੇ 8,000, 9,000, 10,000, 11,000, 12,000, ਤੇ ਜਿਹਨੂੰ ਕੈਂਸਰ ਹੁੰਦਾ ਉਹਦੀ 1.5-2 ਸਾਲ ਤੱਕ ਵੀ ਪਹੁੰਚ ਜਾਂਦੀ ਗਿਣਤੀ। ਭਾਵ ਫੌਜ ਹੋਰ ਜ਼ਿਆਦਾ ਚਾਹੀਦੀ ਹੈ, ਹੋਰ ਭਰਤੀ ਕਰੋ ਜੀ। ਮੇਰੇ ਕਹਿਣ ਤੋਂ ਮਤਲਬ ਇਹ ਆ ਵੀ ਕੁਦਰਤ ਨੇ ਨਿਯਮ ਬਣਾਇਆ ਵੀ ਕੈਂਸਰ ਵਾਲੀ ਥਾਂ ਤੋਂ ਜਿਹੜਾ ਖੂਨ ਜਾ ਰਿਹਾ ਆ ਇਹ ਸਾਰੇ ਹੋਰ ਅੰਗਾਂ ਨੂੰ ਖਰਾਬ ਨਾ ਕਰੇ, ਕੋਸ਼ਿਸ਼ ਕਰੋ ਵੀ ਇਹਨੂੰ ਫਿਲਟਰ ਕਰ ਲੋ। ਉਹਨੂੰ ਫਿਲਟਰ ਕਰਕੇ ਤੇ ਇੱਕ ਹੋਰ ਨਾਲਾ ਬਣਾ ਦਿੱਤਾ, ਗੰਦਾ ਨਾਲਾ ਕਹਿ ਲੋ ਜਾਂ ਲਿੰਫ ਚੈਨਲ ਕਹਿ ਲੋ, ਉਹਨੂੰ ਉਹਦੇ ਵਿੱਚ ਪਾ ਦਿਓ, ਤੇ ਫਿਰ ਵੀ ਉਹਦੇ ਵਿੱਚੋਂ ਵੀ ਹੋਰ ਫਿਲਟਰ ਕਰਕੇ ਟੈਂਕ ਨੇ ਜਿਹੜੀਆਂ ਜੇਲਾਂ ਨੇ ਉਹਨਾਂ ਚ ਪਾ ਦਿਓ। ਹੁਣ ਉਹਨਾਂ ਜੇਲਾਂ ਦੇ ਵਿੱਚ ਉਹਨਾਂ ਦੀ ਸਫਾਈ ਹੁੰਦੀ, ਸੁਧਾਰ ਕਰ ਲਿਖਿਆ ਹੁੰਦਾ ਨਾ ਜੇਲਾਂ ਦੇ ਉੱਪਰ
1: ਜੀ,
0: ਇਹ ਜਿਹੜੇ ਲਿੰਫ ਚੈਨਲ ਨੇ ਸਾਡੇ, ਇਹ ਜਿੰਨਾ ਵੀ ਗਾਰਬੇਜ ਹੁੰਦਾ ਹੈ ਇਹਨਾਂ ਦਾ ਫੰਕਸ਼ਨ ਹੁੰਦਾ, ਅੰਗਰੇਜ਼ੀ ਚ ਇੱਕ ਟਰਮ ਹੈਗੀ ਫੇਗੋਸਾਈਟਿਕ
1: ਜੀ,
0: ਫੇਗੋਸਾਈਟਿਕ ਦਾ ਮਤਲਬ ਹੁੰਦਾ ਹਜ਼ਮ ਕਰ ਜਾਣਾ, ਖਾ ਜਾਣਾ, ਜਿਹੜੀ ਵੀ ਚੀਜ਼ ਨੂੰ ਖਾ ਕੇ ਹਜ਼ਮ ਕਰ ਦੂੰਗਾ, ਗੱਲ ਖਤਮ, ਜਿਹੜੀ ਵੀ ਸੀਗੀ। ਸੋ ਇਹਨਾਂ ਦਾ ਜਿਹੜਾ ਲਿੰਫ ਚੈਨਲ ਨੇ ਜਾਂ ਲਿੰਫ ਗਲੈਂਡਸ ਨੇ ਇਹਨਾਂ ਦਾ ਕੰਮ ਹੈ ਫੇਗੋਸਾਈਟਿਕ, ਇਹ ਉਹ ਜਿੰਨਾ ਵੀ ਟੌਕਸਿਨ, ਜ਼ਹਿਰੀਲਾ, ਗਾਰਬੇਜ, ਇਹ ਉਹ ਸਾਰਾ ਕੁਝ ਆਇਆ ਹੋਇਆ ਇਹ ਉਸ ਨੂੰ ਹਜ਼ਮ ਕਰਦੇ ਰਹਿੰਦੇ ਨੇ। ਪਰ ਜਦੋਂ ਇਹਨਾਂ ਦੀ ਹਜ਼ਮ ਕਰਨ ਦੀ ਕਪੈਸਿਟੀ, ਅਸੀਂ ਕਈ ਵਾਰ ਮੀਟ ਸੀਟ ਖਾ ਕੇ ਤੇ ਹੱਡੀਆਂ ਹੁੱਡੀਆਂ ਵੀ ਸੁੱਟ ਦਿੰਦੇ ਨਾ, ਤੇ ਜਿਹੜੇ ਕੁੱਤੇ ਵਗੈਰਾ ਵਿਚਾਰੇ ਆਮ ਫਿਰਦੇ ਹੁੰਦੇ ਨੇ ਉਹ ਵੀ ਚੂਸ ਜਾਂਦੇ ਨੇ, ਉਹ ਵੀ ਖਾ ਜਾਂਦੇ ਨੇ,
1: ਹਾਂਜੀ।
0: ਇਹੀ ਕੰਮ ਲਿੰਫ ਕਰਦਾ ਆ, ਲਿੰਫ ਚੈਨਲ, ਲਿੰਫ ਗਲੈਂਡ ਇਹੀ ਕੰਮ ਕਰਦੇ ਆ ਕਿ ਉਸ ਨੂੰ ਗਾਰਬੇਜ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਜੇ ਨਹੀਂ ਉਹਨਾਂ ਤੋਂ ਹੁੰਦਾ ਤੇ ਵਿਚਾਰੇ ਉਹ ਵੀ ਫੁੱਲ ਜਾਂਦੇ ਨੇ, ਕੰਮ ਜ਼ਿਆਦਾ ਆ ਗਿਆ, ਹਾਂਜੀ, ਤੇ ਉਹਨਾਂ ਤੋਂ ਲਿਭਦਾ ਨਹੀਂ ਤੇ ਬੰਨੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਅਸੀਂ ਆਮ ਤੌਰ ਤੇ ਸਭ ਤੋਂ ਪਹਿਲਾਂ ਜਿਸ ਅੰਗ ਤੇ ਸਾਨੂੰ ਸ਼ੱਕ ਹੁੰਦਾ ਆ ਵੀ ਇਹਦੇ ਵਿੱਚ ਕੈਂਸਰ ਹੈ, ਉਸ ਅੰਗ ਦੇ ਨੇੜੇ ਤੇੜੇ ਦੀਆਂ ਲਿੰਫ ਗਲਟੀਆਂ ਵੇਖਣੀਆਂ ਸ਼ੁਰੂ ਕਰਨਾ, ਜੇ ਕਿਸੇ ਨੂੰ ਬੱਚੇਦਾਨੀ ਜਾਂ ਪ੍ਰੋਸਟੇਟ ਦਾ ਕੈਂਸਰ ਹੈ, ਅਸੀਂ ਇਨਗੁਆਇਨਲ ਏਰੀਏ ਦੇ ਵਿੱਚ ਲਿੰਫ ਗਲਟੀਆਂ ਵੇਖਦੇ ਹਾਂ, ਫਿਰ ਅਸੀਂ ਵੇਖਦੇ ਹਾਂ ਵੀ ਕਿਤੇ ਗਾਂਹ ਤਾਂ ਨਹੀਂ ਫੈਲ ਗਿਆ, ਜੇ ਇੱਥੇ ਗਲਟੀਆਂ ਹੈਗੀਆਂ ਨੇ ਤੇ ਕਿਤੇ ਗਾਂਹ ਤਾਂ ਨਹੀਂ ਫੈਲ ਗਿਆ, ਫਿਰ ਅਸੀਂ ਨੈਕ ਦੇ ਵਿਚ ਐਗਜ਼ੀਲਾ ਕੱਛਾਂ ਦੇ ਵਿਚ ਹੋਰ ਅਲੱਗ ਅਲੱਗ ਥਾਵਾਂ ਤੇ ਜਿੱਥੇ ਸਾਨੂੰ ਪਤਾ ਕਿ ਵੱਡੇ ਟੈਂਕ ਨੇ ਵੱਡੀਆਂ ਜੇਲਾਂ ਨੇ ਸੈਂਟਰਲ ਜੇਲਾਂ ਨੇ ਉਹਨਾਂ ਥਾਵਾਂ ਤੇ ਲਿੰਫ ਦੇ ਇਸ ਚੈਨਲ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਆ। ਜੇ ਇਹਨਾਂ ਤੋਂ ਵੀ ਵੱਧ ਜਾਵੇ ਤੇ ਫਿਰ ਇਹਨਾਂ ਦਾ ਵੱਡਾ ਜਿਹੜਾ ਹੈਗੀ ਨਾ ਤਿਹਾੜ ਜੇਲ ਇਹਨਾਂ ਦੀ ਤਿਲੀ ਆ ਇਹ ਫਿਰ ਤਿਹਾੜ ਜੇਲ ਦੇ ਕੋਲ ਚਲੇ ਜਾਂਦੇ ਨੇ ਤੇ ਕਈ ਵਾਰ ਤਿਹਾੜ ਜੇਲ ਦੀ ਵੀ ਕਪੈਸਿਟੀ ਇੰਨੀ ਨਹੀਂ ਹੁੰਦੀ ਵੀ ਸਾਰੇ ਇਹੋ ਜਿਹੇ ਬੰਦਿਆਂ ਨੂੰ ਰੱਖ ਸਕੇ। ਵਿਚਾਰੀ ਤਿਲੀ ਵੀ ਵੱਧ ਜਾਂਦੀ ਜਿਹਨੂੰ ਅਸੀਂ ਕਹਿੰਦੇ ਹੁਡਕਿੰਗ ਦੀ ਡਿਜ਼ੀਜ਼
1: ਹਾਂਜੀ
0: ਇਹ ਤਿਲੀ ਵੱਧ ਜਾਂਦੀ ਹੈ। ਸੋ ਮਤਲਬ ਇਸ ਤਰ੍ਹਾਂ ਦੀ ਜਿੰਨੀ ਜਦੋਂ ਵੀ ਕੰਡੀਸ਼ਨਾਂ ਐਸੀਆਂ ਹੁੰਦੀਆਂ ਨੇ ਇਹ ਲਿੰਫ ਚੈਨਲ ਦੇ ਰਾਹੀਂ ਵੀ ਕੈਂਸਰ ਵੱਧ ਆਇਆ। ਠੀਕ ਹੈ, ਇਹਦਾ ਪਹਿਲਾ ਚੈਨਲ ਸੀ ਗੁਆਂਢ ਦੇ ਵਿਚ ਮਾਰ ਕਰਨੀ, ਦੂਜਾ ਚੈਨਲ ਸੀ ਬਲੱਡ ਦੇ ਰਾਹੀਂ, ਤੀਜਾ ਚੈਨਲ ਸੀ ਇਹਦਾ ਲਿੰਫ ਦੇ ਰਾਹੀਂ। ਔਰ ਬਣਦੀਆਂ ਕੀ ਨੇ, ਜਾਂ ਸਿਸਟ ਬਣਦੇ ਨੇ ਜਾਂ ਟਿਊਮਰ ਬਣਦੇ ਨੇ। ਜਿਹੜੇ ਵੀ ਸਿਸਟ ਬਣਦੇ ਨੇ ਜਾਂ ਟਿਊਮਰ ਬਣਦੇ ਨੇ ਉਹਨਾਂ ਦੀ ਸ਼ੇਪ ਇਰੈਗੂਲਰ ਹੁੰਦੀ, ਗੋਲ ਨਹੀਂ ਹੁੰਦੀ। ਪੁਕਾਨਾ ਫਲਾਓ ਨਾ, ਹਵਾ ਭਰੋ ਤੇ ਉਹ ਗੋਲ ਹੁੰਦਾ। ਅਜੇ ਵਿਚਾਰਾ ਕਿਸੇ ਥਾਂ ਤੋਂ ਲੀਕ ਹੋ ਗਿਆ, ਜੇ ਸਾਈਕਲ ਦੀ ਟਿਊਬ ਹੀ ਹੈ, ਜੇ ਕਿਸੇ ਤਰ੍ਹਾਂ ਤਾਂ ਕਮਜ਼ੋਰ ਹੋ ਜਾਵੇ। ਹਵਾ ਭਰੋ ਵੈਸੇ ਤਾਂ ਗੁਲਾਈ ਚ ਰਹਿੰਦੀ ਹੈ ਨਾ, ਪਰ ਜੇ ਕਿਸੇ ਥਾਂ ਲੀਕ ਹੋਵੇ ਤੁਸੀਂ ਫੁੱਲ ਜਾਂਦੀ ਹੈ। ਸੋ ਇਹੀ ਕੰਡੀਸ਼ਨ ਆਮ ਤੌਰ ਤੇ ਦੂਜੇ ਅੰਗਾਂ ਦੇ ਵਿਚ ਵੀ ਵਾਪਰਨੀ ਸ਼ੁਰੂ ਹੋ ਜਾਂਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕੈਂਸਰ। ਜਦੋਂ ਵੀ ਕੋਈ ਇਰੈਗੂਲਰਿਟੀ ਆਵੇ, ਨਾਰਮਲ ਸ਼ੇਪ ਜਿਹੜੀ ਕੁਦਰਤ ਨੇ ਤੁਹਾਡੇ ਸਰੀਰ ਦੀ ਤੁਹਾਡੇ ਅੰਗਾਂ ਦੀ ਬਣਾਈ ਹੈ, ਉਸ ਦਾ ਵਿਕ੍ਰਿਤੀ ਆ ਜਾਵੇ, ਉਸ ਦੇ ਵਿਚ ਡਿਟੋਰੇਸ਼ਨ ਆ ਜਾਵੇ ਜਾਂ ਉਹਦਾ ਜਿਹੜਾ ਸਾਈਜ਼ ਆਕਾਰ ਜਿਹੜਾ ਹੈ ਇਰੈਗੂਲਰ ਹੋ ਜਾਵੇ, ਤੇ ਇਹ ਨਿਸ਼ਾਨੀਆਂ ਨੇ ਕੈਂਸਰ ਹੋਣ ਦੀਆਂ। ਠੀਕ ਹੈ ਜੀ, ਸੋਲਿਡ ਹੋ ਸਕਦਾ ਹੈ, ਬਲੱਡ ਕੈਂਸਰ ਹੋ ਸਕਦਾ ਹੈ, ਲਿੰਫ ਦੇ ਕੈਨਲ ਚ ਕੈਂਸਰ ਹੋ ਸਕਦਾ ਆ। ਇਹ ਸਾਰੀਆਂ ਇਹਦੀਆਂ ਆਮ ਤੌਰ ਤੇ ਕੈਂਸਰ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ, ਟਾਈਪਾਂ ਨੇ, ਇਹ ਟਾਈਪਸ ਨੇ। ਇਸ ਤਰ੍ਹਾਂ ਦੇ ਟਾਈਪ ਦੇ ਕੈਂਸਰ ਆਮ ਤੌਰ ਤੇ ਹੋ ਸਕਦਾ, ਤੇ ਅਸੀਂ ਡਾਕਟਰਾਂ ਨੇ ਨਾਂ ਅਡੀਨੋ ਕਾਰਸੀਨੋਮਾ ਜੀ, ਹਾਂਜੀ ਸਾਰਕੋਮਾ ਜੀ, ਕਈ ਕਈ ਨਾਂ ਅਲੱਗ ਅਲੱਗ ਅੰਗਾਂ ਚ ਹੋਣ ਕਰਕੇ ਅਸੀਂ ਰੱਖੇ ਨੇ। ਮੈਂ ਉਸ ਤੁਹਾਡੇ ਮਨ ਤੇ ਇਸ ਗੱਲ ਦਾ ਬੋਝ ਨਹੀਂ ਪਾਉਣਾ ਚਾਹੁੰਦਾ ਵੀ ਸਾਰਕੋਮਾ ਕਿਹਨੂੰ ਕਹਿੰਦੇ ਨੇ ਜੀ, ਅਡੀਨੋ ਕਾਰਸੀਨੋਮਾ ਕਿਹਨੂੰ ਕਹਿੰਦੇ ਨੇ ਜੀ, ਹਾਂਜੀ ਇਹਨੂੰ ਤੁਸੀਂ ਰਹਿਣ ਦੋ, ਸਿਰਫ ਇਹ ਸਮਝੋ ਵੀ ਅਸਲ ਬੇਸਿਕ ਕੈਂਸਰ ਕੀ ਹੈਗਾ। ਹੁਣ ਆਮ ਤੌਰ ਤੇ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਚੀਮਾ ਸਾਹਿਬ, ਸਰੀਰ ਦੀ ਨਿਸ਼ਾਨੀਆਂ ਵੀ ਤਾਂ ਹੋਣਗੀਆਂ।
1: ਬਿਲਕੁਲ ਜੀ,
0: ਕੁਛ ਕਾਰਡੀਨਲ ਸਾਈਨ ਅਸੀਂ ਸਮਝਦੇ ਹਾਂ, ਕਾਰਡੀਨਲ ਸਾਈਨ ਜੇ ਵੀ ਆਹ ਤਾਂ ਹੈਗੇ ਹੀ ਹੈਗੇ ਨਾ। ਉਹਦੇ ਵਿਚ ਸਭ ਤੋਂ ਪਹਿਲਾਂ ਆਮ ਬੰਦੇ ਨੂੰ ਨੀ ਪਤਾ ਹੁੰਦਾ ਵੀ ਮੈਨੂੰ ਕੈਂਸਰ ਹੈਗਾ ਕਿ ਨਹੀਂ ਹੈਗਾ, ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਕਿ ਨਹੀਂ। ਬਿਨਾਂ ਗੱਲ ਤੋਂ ਭਾਰ ਘਟਣਾ, ਇਹ ਤਾਂ ਅਸੀਂ ਵੇਖ ਹੀ ਸਕਦੇ ਨਾ ਯਾਰ, ਮੈਂ ਖਾਂਦਾ ਪੀਂਦਾ ਠੀਕ ਠਾਕ ਆ, ਕੰਮ ਕਾਰ ਕਰ ਰਿਹਾ, ਪਰ ਮੇਰਾ ਭਾਰ ਜੋ ਹੈ ਘਟਦਾ ਹੀ ਜਾ ਰਿਹਾ। ਅਨਕੰਡੀਸ਼ਨਲ ਭਾਰ ਦਾ ਘਟਣਾ ਨੰਬਰ ਇੱਕ, ਖੂਨ ਦਾ ਘਟਣਾ, ਖੂਨ ਦਾ ਘਟਣਾ ਤੁਹਾਨੂੰ ਕਿਵੇਂ ਪਤਾ ਲੱਗੂਗਾ, ਡਾਕਟਰ ਜਾਊਗੇ ਤਾਂ ਹੀ ਦੱਸੋਗੇ ਨਾ, ਤੁਹਾਨੂੰ ਕੀ ਪਤਾ ਲੱਗੂਗਾ। ਪੈਲਰ ਆਫ ਫੇਸ, ਚਿਹਰਾ ਪੀਲਾ ਪੈ ਗਿਆ, ਤੇਰਾ ਤਾਂ ਰੰਗ ਹੀ ਕਿਵੇਂ ਪੀਲਾ ਜਿਹਾ ਪੈ ਗਿਆ ਹੈ, ਸਾਡੇ ਰੰਗਾਂ ਤੇ ਲਾਲੀ ਹੋਣ ਨਾਲ ਗਲੋ ਜੀ ਹੁੰਦੀ ਹੈ ਨਾ, ਤੇ ਜੇ ਰੰਗ ਪੀਲਾ ਪੈ ਜਾਵੇ ਤੇ ਫੇਰ ਅਸੀਂ ਕਹਾਂਗੇ ਇਹ ਨਿਸ਼ਾਨੀ। ਤੀਸਰੀ ਗੱਲ, ਪੇਨ, ਇੱਥੇ ਦਰਦ ਹੋਗੀ, ਉੱਥੇ ਦਰਦ ਹੋਗੀ, ਖਾਸ ਤੌਰ ਤੇ ਜਿਸ ਥਾਂ ਤੇ ਅੰਦਰ ਕਿਤੇ ਕੈਂਸਰ ਡਿਵੈਲਪ ਹੋ ਰਿਹਾ ਹੁੰਦਾ ਹੈ, ਉਸ ਅੰਗ ਦਾ ਫੰਕਸ਼ਨ ਖਤਮ ਹੋ ਗਿਆ ਜਾਂ ਫੰਕਸ਼ਨ ਦੇ ਡਿਸਟਰਬੈਂਸ, ਮੰਨ ਲੈ ਜਾ ਮੈਂ ਐਗਜ਼ਾਮਪਲ ਦੇ ਦਿਆਂ, ਮੰਨ ਲੈ ਜਾ ਕਿਸੇ ਦੇ ਰੈਕਟਮ ਦੇ ਵਿੱਚ ਕੈਂਸਰ ਹੋ ਗਿਆ, ਟੱਟੀ ਵਾਲੇ ਰਸਤੇ ਚ ਕੈਂਸਰ ਹੋ ਗਿਆ, ਜਿਹੜੇ ਕਿ ਆਮ ਹੀ ਹੋ ਜਾਂਦਾ ਹੈਗਾ, ਹਾਂਜੀ, ਤੇ ਕੀ ਹੋਏਗਾ, ਕਬਜ਼ ਹੋਣੀ ਸ਼ੁਰੂ ਹੋ ਜਾਏਗੀ, ਜ਼ੋਰ ਲਾਉਣਾ ਸ਼ੁਰੂ ਕਰਨਾ ਪੈ ਜਾਏਗਾ, ਟੱਟੀ ਚ ਖੂਨ ਆਉਣਾ ਸ਼ੁਰੂ ਹੋ ਜਾਏਗਾ। ਇਹ ਸਾਰੀ ਨਿਸ਼ਾਨੀਆਂ ਉਸ ਅੰਗ ਦੀਆਂ, ਜਿਸ ਵੀ ਅੰਗ ਦੇ ਵਿੱਚ ਕੈਂਸਰ ਹੈਗਾ, ਜਿਹੜਾ ਵੀ ਉਹਦਾ ਫੰਕਸ਼ਨ ਹੈਗਾ ਆ, ਉਹ ਡਿਸਟਰਬ ਹੋ ਜਾਏਗਾ। ਉਸ ਤੋਂ ਬਾਅਦ ਜਦੋਂ ਇਹ ਆ, ਫਟੀਕ ਹੋਗੀ, ਥਕਾਵਟ ਹੋਣੀ ਸ਼ੁਰੂ ਹੋਗੀ, ਔਰ ਭੁੱਖ ਘੱਟ ਲੱਗਣੀ ਸ਼ੁਰੂ ਹੋਗੀ, ਭਾਰ ਘਟਣਾ ਸ਼ੁਰੂ ਹੋ ਗਿਆ, ਖੂਨ ਜਿਹੜਾ ਹੈ ਉਹ ਘੱਟ ਹੋਣਾ ਸ਼ੁਰੂ ਹੋਗਾ, ਔਰ ਉਸ ਤੋਂ ਬਾਅਦ ਜਿਹੜੇ ਨਾਈਟ ਸਵੈਟਸ, ਹੁਣ ਨਾਈਟ ਸਵੈਟਸ ਤਾਂ ਬਹੁਤ ਸਾਰੀਆਂ ਬਿਮਾਰੀਆਂ ਚ ਆਉਂਦੇ ਨੇ ਨਾ, ਜਿਵੇਂ ਟੀਬੀ ਹੈ ਤਾਂ ਟੀਬੀ ਵਾਲੇ ਨੂੰ ਨਾਈਟ ਸਵੈਟਸ ਆਉਂਦੇ ਹੀ ਆਉਂਦੇ ਨੇ, ਲੇਕਿਨ ਕੈਂਸਰ ਵਾਲੇ ਦਾ ਜਿਹੜਾ ਹੈ ਉਹਦੇ ਨਾਲ ਆ ਨਿਸ਼ਾਨੀਆਂ, ਦਰਦ, ਥਕਾਵਟ, ਭਾਰ ਦਾ ਅਨਕੰਡੀਸ਼ਨਲ ਘਟਣਾ, ਚਿਹਰੇ ਦਾ ਪੀਲਾ ਪੈ ਜਾਣਾ, ਇਹ ਸਾਰੀਆਂ ਨਿਸ਼ਾਨੀਆਂ ਦੇ ਨਾਲ ਨਾਲ ਜਦੋਂ ਇਹ ਹੋਵੇ ਤੇ ਫਿਰ ਅਸੀਂ ਕਹਾਂਗੇ ਕਿ ਭਾਈ ਇਹ ਕੰਮ ਕੋਈ ਖਰਾਬ ਆ, ਡਾਕਟਰ ਕੋਲ ਜਾ ਕੇ ਚੈੱਕ ਕਰਵਾਓ, ਔਰ ਜਾਂ ਤੁਸੀਂ ਸਕਿਨ ਦੇ ਉੱਪਰ ਵੇਖੋ। ਯਾਰ ਪਹਿਲਾਂ ਤਾਂ ਮੇਰੇ ਇੰਨੇ ਮੌਕੇ ਨਹੀਂ ਸੀ, ਮੌਕੇ ਬੜੇ ਹੋ ਗਏ ਮੇਰੇ, ਜਾਂ ਪਹਿਲਾਂ ਤਾਂ ਸਕਿਨ ਦੇ ਉੱਪਰ ਅਲੱਗ ਅਲੱਗ ਤਰ੍ਹਾਂ ਦੇ ਟੈਗ ਸੀਗੇ, ਹੈ ਨੀ ਸੀਗੇ, ਹੁਣ ਹੈਗੇ ਹੈਗੇ ਆ। ਜਦੋਂ ਚਮੜੀ ਦੇ ਉੱਪਰ ਇਸੇ ਤਰ੍ਹਾਂ ਦੀ ਅਲੱਗ ਅਲੱਗ ਤਰ੍ਹਾਂ ਦੀ, ਜਾਂ ਡਿਸਕਲਰੇਸ਼ਨ, ਇੱਕ ਡਿਸਕਲਰੇਸ਼ਨ ਲਿਊਕੋਡਰਮਾ ਵੀ ਹੁੰਦਾ ਜਿਹਨੂੰ ਅਸੀਂ ਫੁਲਬੈਰੀ ਕਹਿੰਦੇ ਹਾਂ, ਉਹਦਾ ਇੱਕ ਡਿਫਰੈਂਟ ਸਟਰਕਚਰ ਹੈਗਾ ਆ, ਪਰ ਜੇ ਪੈਚਸ ਹੋਣੇ ਸ਼ੁਰੂ ਹੋ ਜਾਣ ਔਰ ਉਹ ਡਿਸਕਲਰਡ ਨਾ ਹੋਣ, ਜਾਂ ਭਾਵ ਚਿੱਟੇ ਨਾ ਹੋਣ, ਗੂੜੇ ਰੰਗ ਦੇ ਹੋਣੇ, ਸਾਡੀ ਚਮੜੀ ਦਾ ਇੱਕ ਰੰਗ ਹੈ ਨਾ ਚੀਮਾ ਸਾਹਿਬ, ਜੇ ਤਾਂ ਚਿੱਟਾ ਹੋ ਗਿਆ ਤੇ ਅਸੀਂ ਆਤਮਗੀ ਚ ਫੁੱਲ ਬਹਿ ਰਹੀ ਹੈ, ਇਹਦੇ ਚ ਤਿੰਨ ਫੁੱਲ ਬਹਿਰੀ ਹੋ ਗਈ ਭਾਈ, ਹਾਂਜੀ ਪਰਮਾ ਹੋ ਗਿਆ, ਤੇ ਜੇ ਰੰਗ ਇਹੀ ਹੋਵੇ ਤੇ ਹੋਰ ਗੂੜਾ ਹੋ ਜਾਵੇ, ਇਸੇ ਮੈਚ ਬਣਨੇ ਸ਼ੁਰੂ ਹੋ ਜਾਣ, ਉਸੇ ਸਕਿਨ ਦੇ ਕਲਰ ਦੇ ਥੋੜੇ ਜਿਹੇ ਹੋਰ ਗੂੜੇ ਹੋ ਗਏ, ਤੇ ਇਹ ਵੀ ਕੈਂਸਰ ਦੀ ਨਿਸ਼ਾਨੀ ਹੈਗੀ ਆ। ਠੀਕ ਆ, ਵੇਟ ਲਾਸ ਦੀ ਆਪਾਂ ਗੱਲ ਕਰ ਚੁੱਕੀ, ਸਕਿਨ ਦੀ ਆਪਾਂ ਗੱਲ ਕਰ ਦਿੱਤੀ, ਨਾਈਟ ਸਵੈਟ ਦੀ ਆਪਾਂ ਗੱਲ ਕਰ ਦਿੱਤੀ, ਦਰਦ ਦੀ ਆਪਾਂ ਗੱਲ ਕਰ ਦਿੱਤੀ, ਭੁੱਖ ਨਾ ਲੱਗਣੀ ਦੀ ਗੱਲ ਕਰ ਦਿੱਤੀ, ਥਕਾਵਟ ਹੋਣੀ ਅਸੀਂ ਗੱਲ ਕਰ ਦਿੱਤੀ, ਔਰ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਜਦੋਂ ਇਹ ਸਟੇਜ ਅੱਗੇ ਲੰਘਣੀ ਸ਼ੁਰੂ ਹੋ ਜਾਂਦੀ ਹੈ, ਉਦੋਂ ਅੰਦਰ ਦੇ ਅੰਗ, ਨਿਕਰੋਸਿਸ ਵਾਲੀ ਗੱਲ ਜਾਂ ਗੈਂਗਰੀਨ ਵਾਲੀ ਗੱਲ, ਅੰਦਰ ਦੇ ਅੰਗ ਗਲ ਸੜ ਜਾਂਦੇ ਨੇ, ਉਹਨਾਂ ਦੀ ਬਾਉਂਡਰੀ ਗਲ ਸੜ ਜਾਂਦੀ, ਉਹਦੇ ਬਾਹਰ ਮੈਂਬਰ ਨੇ ਉਹ ਗਲ ਗਿਆ, ਤੇ ਕੀ ਹੋਇਆ, ਅੰਦਰ ਦਾ ਮੁਆਦ ਖੂਨ ਦੇ ਰੂਪ ਵਿੱਚ ਕਿਸੇ ਨਾ ਕਿਸੇ ਥਾਂ ਤੇ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ, ਜਾਂ ਤਾਂ ਬਾਹਰਲੇ ਪਾਸੇ ਹੋਰ ਉਹਦੀ ਡਿਵੈਲਪਮੈਂਟ ਅੰਦਰ ਪੇਟ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ, ਅੰਦਰ ਕਿਸੇ ਅੰਗ ਚ ਹੋਣੀ ਸ਼ੁਰੂ ਹੋ ਜਾਂਦੀ ਹੈ, ਜੇ ਉਸ ਨਿਕਾਸ ਉਹਦਾ ਹੋ ਸਕਦਾ ਹੈ ਤੇ ਉਲਟੀ ਦੇ ਰਾਹੀਂ ਖੂਨ ਦੀ ਉਲਟੀ, ਟੱਟੀ ਦੇ ਰਾਹੀਂ ਖੂਨ ਆਉਣਾ, ਠੀਕ ਹੈ, ਔਰ ਜਾਂ ਪਿਸ਼ਾਬ ਦੇ ਰਸਤੇ ਖੂਨ ਆਉਣਾ, ਪਸੀਨੇ ਦੇ ਵਿੱਚੋਂ ਬਹੁਤ ਜ਼ਿਆਦਾ ਬੈਡ ਸਮੈਲ, ਜਿਵੇਂ ਮੁਰਦੇ ਦੀ ਸਮੈਲ ਹੁੰਦੀ ਨਾ ਪੰਜਾਬੀ ਚ ਆਪਾਂ ਕਹਿ ਸਕਦੇ ਹਾਂ, ਡੈਡ ਬਾਡੀ ਦੀ ਸਮੈਲ ਵਰਗੀ ਜਿਹੜੀ ਸਮੈਲ ਆਉਣੀ ਉਹਦੇ ਸਰੀਰ ਦੇ ਵਿੱਚੋਂ, ਇਹੋ ਜਿਹੀਆਂ ਚੀਜ਼ਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਇਹ ਯਾਰ ਨਿਸ਼ਾਨੀਆਂ ਕੈਂਸਰ ਦੀਆਂ ਨੇ, ਭਾ ਅੰਦਰ ਕੁਛ ਮਰ ਗਿਆ, ਅੰਦਰ ਕੁਛ ਮਰ ਗਿਆ, ਜਿਹੋ ਜਿਹੀ ਮੁਰਦੇ ਚੋਂ ਬੋ ਆਉਂਦੀ ਹੈ, ਉਹਦੇ ਪਸੀਨੇ ਵਿੱਚੋਂ, ਉਹਦੇ ਸਾਹ ਵਿੱਚੋਂ ਇਸ ਤਰ੍ਹਾਂ ਦੀ ਬੋ ਆਉਣ ਹੋਗੀ, ਪਰ ਕੱਲੀ ਯਾਰ ਬੁਰਸ਼ ਨੀ ਕੀਤਾ, ਦੰਦ ਸਾਫ਼ ਨੀ ਕੀਤੇ, ਬਰੱਸ਼ ਹੋਇਆ ਨੀ ਗਾ, ਖਾ ਪੀ ਕੇ ਉਸੇ ਤਰ੍ਹਾਂ ਹੀ ਪੈ ਗਏ, ਤੇ ਬੋ ਤਾਂ ਫਿਰ ਵੀ ਆ ਸਕਦੀ ਹੈ, ਪਰ ਇਹ ਜਿਹੜੀ ਬੋ ਹੈ ਗਲੇ ਸੜੇ ਦੀ ਬੋ ਨਹੀਂ ਹੋਊਗੀ। ਆਮ ਤੌਰ ਤੇ ਜਿਨ੍ਹਾਂ ਦੇ ਗਮ ਡਿਜ਼ੀਜ਼ ਹੁੰਦੀ ਹੈ, ਮਸੂੜਿਆਂ ਦੀ ਤਕਲੀਫ਼ ਹੁੰਦੀ ਹੈ ਨਾ, ਜਿੰਜੀਵਾਈਟਿਸ ਵਗੈਰਾ, ਉਹਨਾਂ ਨੂੰ ਆਮ ਤੌਰ ਤੇ ਇਹੋ ਜਿਹੀ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਮੈਂ ਇਹ ਕਹਿ ਰਿਹਾ ਵੀ ਜਿਹੜੀ ਮੁਰਦੇ ਦੀ ਸਮੈਲ ਹੈ ਨਾ, ਈਵਨ ਸਾਡੇ ਘਰਾਂ ਚ ਮੀਟ ਵਗੈਰਾ ਆਉਂਦਾ ਹੀ ਹੈ ਨਾ, ਮੀਟ ਵਗੈਰਾ ਤੁਸੀਂ ਫ੍ਰਿਜ ਚ ਨਾ ਰੱਖੋ, ਵੈਸੇ ਰੱਖ ਦਿਓ, ਤੇ ਦੂਜੇ ਦਿਨ ਜਿਹੜੀ ਉਹਦੇ ਤੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ, ਇਸ ਤਰ੍ਹਾਂ ਦੀ ਸਮੈਲ ਜਿਹੜੀ ਹੈ ਉਹ ਬੰਦੇ ਕੋਲੋਂ ਆਉਣੀ ਸ਼ੁਰੂ ਹੋ ਜਾਵੇ, ਕੋਲ ਬੈਠਿਆ ਵੀ ਉਹਦੇ ਕੋਲੋਂ, ਇੱਕ ਤਾਂ ਹੁੰਦੀ ਨਾ ਸਮੈਲ ਤੁਸੀਂ ਸੁੰਘਿਆ ਨੂੰ ਤਾਂ ਪਤਾ ਆ ਗਈ, ਇੱਕ ਤੁਸੀਂ ਨਾਲ ਉਹਦੇ ਬੈਠੇ ਤੇ ਉਹਦੇ ਕੋਲ ਇਸ ਤਰ੍ਹਾਂ ਦੀ ਸਮੈਲ ਆਉਣੀ ਸ਼ੁਰੂ ਹੋ ਜਾਵੇ, ਤੇ ਤੁਸੀਂ ਇਹ ਸਮਝ ਲਓ ਵੀ ਇਸ ਬੰਦੇ ਦੇ ਵਿੱਚ ਕਿਸੇ ਨਾ ਕਿਸੇ ਟਾਈਪ ਦਾ ਕੈਂਸਰ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਹੈ। ਠੀਕ ਹੈ, ਸੋ ਮੈਂ ਸਮਝਦਾ ਵੀ ਇਹ ਸਾਰੀਆਂ ਕੰਡੀਸ਼ਨਾਂ ਦੇ ਵਿੱਚ ਤੁਸੀਂ ਇਹਨਾਂ ਤੇ ਜਾਣ ਲਿਆ ਬਈ ਕੈਂਸਰ ਹੈ ਕੀ ਆ, ਤੇ ਕੈਂਸਰ ਸਰੀਰ ਚ ਫੈਲਦਾ ਕਿਵੇਂ ਹੈਗਾ ਆ, ਔਰ ਜਦੋਂ ਕਿਸੇ ਵੀ ਥਾਂ ਤੇ ਕੋਈ ਮੌਕਾ, ਕੋਈ ਗਿਲਟੀ ਭਾਵੇਂ ਸਾਲਾਂ ਸਾਲ ਤੁਹਾਡੇ ਸਰੀਰ ਦੇ ਨਾਲ ਰਹੀ ਜਾਵੇ, ਕੋਈ ਪ੍ਰੋਬਲਮ ਨਹੀਂ, ਪਰ ਜੇ ਉਹ ਕਿਸੇ ਵੀ ਸਮੇਂ ਤੇ ਦਰਦ ਕਰਨੀ ਸ਼ੁਰੂ ਕਰ ਦੇਵੇ, ਤਾਂ ਤੁਸੀਂ ਸਮਝੋ ਇਹ ਨਾਰਮਲ ਨਹੀਂ। ਗਿਲਟੀ ਤਾਂ ਬੜੇ ਸਾਲ ਦੀ ਸੀਗੀ, ਬੜਾ ਚਿਰ ਹੋ ਗਿਆ ਸੀ, ਕਦੇ ਨੂੰ ਤਕਲੀਫ਼ ਹੀ ਨਹੀਂ ਹੋਈ ਮੈਨੂੰ, ਹਾਂਜੀ, ਲੇਕਿਨ ਹੁਣ ਇਹ ਹੋਵੇ ਕਿ ਉਹਦੇ ਵਿੱਚ ਤਕਲੀਫ਼ ਹੋਣੀ ਸ਼ੁਰੂ ਹੋ ਗਈ ਹੈ, ਦਰਦ ਹੋਣੀ ਸ਼ੁਰੂ ਹੋ ਗਈ ਹੈ, ਤਾਂ ਇਸ ਨੂੰ ਨਾਰਮਲ ਨਾ ਸਮਝੋ। ਹੁਣ ਆਪਣਾ ਆਖਰੀ ਸਟੈਪ ਆ ਗਿਆ ਇਸ ਗੱਲ ਦਾ ਕੈਂਸਰ ਦਾ, ਭਾਈ ਫਿਰ ਇਲਾਜ ਕੀ ਹੋਵੇ। ਹੁਣ ਤੁਸੀਂ ਵੇਖਦੇ ਹੋ ਵੀ ਕੈਂਸਰ ਦੇ ਕਿੰਨੇ ਕਿੰਨੇ ਵੱਡੇ ਹਾਸਪਿਟਲ ਤੇ ਕਈ ਕੁਛ ਕੀਮੋ ਯੇ ਸਾਰਾ ਕੁਝ, ਰੇਡੀਏਸ਼ਨ ਕਿੰਨਾ ਕੁਛ ਹੋ ਜਾ ਰਿਹਾ, ਇਹ ਸਾਰੇ ਚੀਜ਼ ਜਿਹੜੇ ਨੇ ਨਾ, ਇਹ ਚੀਮਾ ਸਾਹਿਬ ਪ੍ਰਬੰਧ ਨੇ, ਅਸੀਂ ਪ੍ਰਬੰਧ ਕਰਦੇ ਹਾਂ ਭਾਈ। ਮੰਨ ਲਿਆ ਜਾ ਸਾਡੇ ਫੌਜੀ ਕਿਸੇ ਥਾਂ ਤੇ ਘਿਰ ਗਏ ਆ, ਦੁਸ਼ਮਣ ਦੇ ਫੌਜ ਨੇ ਸਾਨੂੰ ਉਹਨਾਂ ਨੂੰ ਘੇਰ ਲਿਆ ਹੈ, ਹੁਣ ਹੋਰ ਕੋਈ ਹੱਲ ਨਹੀਂ ਨਿਕਲਣ ਦਾ, ਰਸਤਾ ਨਹੀਂ ਰਹਿ ਗਿਆ, ਔਰ ਅਲਟੀਮੇਟ ਉੱਪਰੋਂ ਬੰਬ ਬਲਾਸਟ ਕਰਦੇ ਹਾਂ। ਜਦੋਂ ਅਸੀਂ ਉੱਪਰੋਂ ਬੰਬ ਬਲਾਸਟ ਕਰਦੇ ਹਾਂ, ਤੇ ਫਿਰ ਇਹ ਨਹੀਂ ਹੈਗਾ ਕਿ ਤੁਹਾਡੇ ਹੀ ਫੌਜੀ, ਉਹਨਾਂ ਦੇ ਫੌਜੀ ਮਰਨ ਗਏ, ਤੁਹਾਡੇ ਵੀ ਤੇ ਮਰਨੇ ਨੇ।
1: ਠੀਕ
0: ਹੈ, ਤੁਸੀਂ ਉਸ ਏਰੀਏ ਨੂੰ ਉਸ ਤੋਂ ਫ੍ਰੀ ਕਰ ਲਿਆ, ਦੁਸ਼ਮਣ ਤੋਂ ਫ੍ਰੀ ਕਰ ਲਿਆ, ਦੁਸ਼ਮਣ ਨਹੀਂ ਮਰ ਗਿਆ, ਤੁਹਾਡੇ ਫੌਜੀ ਵੀ ਮਰ ਗਏ, ਭਾਵ ਕੀ ਹੋਇਆ ਕਿ ਜਿਹੜੇ ਤੁਹਾਡੇ ਹੈਲਦੀ ਸੈੱਲ ਨੇ ਉਹਦੇ ਆਂਢ ਗੁਆਂਢ ਚਾਰ ਚੁਫੇਰੇ ਜਿੰਨੇ ਬਚ ਗਏ, ਜਿੱਥੋਂ ਤੱਕ ਉਹਨੇ ਗਾਲ ਦਿੱਤੇ ਨੇ, ਖਰਾਬ ਕਰ ਦਿੱਤੇ ਨੇ, ਉਹ ਤਾਂ ਮਰ ਹੀ ਗਏ, ਜਿਹੜੇ ਬਾਕੀ ਬਚ ਗਏ ਨੇ ਉਹਨਾਂ ਸੈੱਲਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ, ਉਹਨਾਂ ਦੀ ਰੀਜਨਰੇਸ਼ਨ ਵੀ ਜਿਹੜੀ ਰੁਕ ਜਾਂਦੀ ਆ। ਨਾਗਾਸਾਕੀ ਤੇ ਹੀਰੋਸ਼ਿਮਾ ਤੇ ਕੀ ਹੋਇਆ, ਹਾਂਜੀ, ਤੁਸੀਂ ਵੇਖਦੇ ਹੋ ਹਜੇ ਤੱਕ ਜਿਹੜੇ ਲੋਕ ਨੇ ਉੱਥੇ ਨਾਰਮਲ ਪੈਦਾ ਨਹੀਂ ਹੁੰਦੇ, ਵਿਕ੍ਰਿਤੀ ਵਾਲੇ ਪੈਦਾ ਹੁੰਦੇ, ਦਿਮਾਗੀ ਜਿਹੜੇ ਡਿਪਰੈਸ ਲੋਕ ਜਿਹੜੇ ਨੇ ਹਜੇ ਪੈਦਾ ਹੁੰਦੇ ਨੇ। ਤੇ ਮੇਰੇ ਕਹਿਣ ਤੋਂ ਭਾਵ ਜਿਹੜੀਆਂ ਸਾਡੀਆਂ ਕੀਮੋਸ ਨੇ, ਰੇਡੀਏਸ਼ਨ ਨੇ, ਉਹਨਾਂ ਦਾ ਇਫੈਕਟ ਇਸ ਤਰ੍ਹਾਂ ਦੇ ਬੰਬ ਬਲਾਸਟ ਕਰਨ ਵਰਗਾ ਸਾਡੇ ਸਰੀਰ ਤੇ ਪੈਂਦਾ ਹੈ। ਔਰ ਜੇ ਤਾਂ ਓਲਡ ਏਜ ਹੈਗੀ ਹੈ, ਤੇ ਜਿੰਨਾ ਕੁ ਚਿਰ ਉਹਨੇ ਜਿਉਣਾ, ਕੁਛ ਸਾਲ ਲੰਘ ਜਾਂਦੇ ਨੇ, ਤੇ ਅਸੀਂ ਕ੍ਰੈਡਿਟ ਦੇ ਦਿੰਦੇ ਕੀਮੋ ਨੇ, ਯਾਰ ਰੇਡੀਏਸ਼ਨ ਕੀਤੀ ਸੀ, ਉਦੋਂ ਬਾਅਦ ਉਹਨੂੰ ਤਕਲੀਫ਼ ਹੋਈ ਨੀ, ਉਮਰ 65 70 ਸਾਲ ਦੀ ਹੈਗੀ ਸੀ, ਚੱਲ ਹੋਰ ਕਿੰਨਾ ਕੁ ਜਿਉਣਾ ਸੀਗਾ, 5-7 ਸਾਲ ਹੋਰ ਜੀ ਜਾਏਗਾ ਠੀਕ ਹੈ। ਅਸੀਂ ਕਹਿੰਦੇ ਨਹੀਂ ਬਈ ਠੀਕ ਤਾਂ ਕੈਂਸਰ ਤੋਂ ਤਾਂ ਠੀਕ ਹੋ ਗਿਆ ਸੀਗਾ, ਉਹ ਆਪਣੀ ਉਮਰ ਨਾਲ ਆ ਕੇ ਮਰ ਗਿਆ। ਹਾਂਜੀ, ਲੇਕਿਨ ਜਦੋਂ ਯੰਗ ਏਜ ਦੇ ਵਿੱਚ ਇਹੋ ਜਿਹੀ ਗੱਲ ਹੁੰਦੀ ਹੈ ਤੇ ਤੁਸੀਂ ਇਹ ਵੇਖੋਗੇ ਵੀ ਇਹ ਵਾਰ ਵਾਰ ਮੇਰੇ ਕੋਲ ਜਿਹੜੇ ਪੇਸ਼ੈਂਟ ਕੈਂਸਰ ਵਾਲੇ ਆਉਣ ਵਾਲੇ ਨੇ ਨਾ ਚੀਮਾ ਸਾਹਿਬ, ਉਹ ਸਾਰੇ ਦੇ ਸਾਰੇ ਯੰਗ ਏਜ ਵਾਲੇ ਹੁੰਦੇ ਨੇ, ਅੰਡਰ 50 ਨੀਅਰ 50 ਵਾਲੇ ਹੁੰਦੇ ਨੇ, ਜਿਨ੍ਹਾਂ ਨੂੰ ਹਜੇ ਪਤਾ ਹੈ ਵੀ ਸਮਾਂ ਹੈਗਾ ਤੇ ਬਾਵਜੂਦ ਇਸ ਦੇ ਫਿਰ ਦੁਬਾਰਾ ਰੈਪੀਟੀਸ਼ਨ ਹੋ ਗਿਆ। ਮੈਂ ਬ੍ਰੇਨ ਟਿਊਮਰ ਦੀ ਗੱਲ ਤੁਹਾਨੂੰ ਦੱਸੀ ਸੀ, ਇੱਕ ਬੀਬੀ ਦੀ 2 ਵਾਰ ਸਰਜਰੀ ਹੋ ਚੁੱਕੀ ਸੀ, ਨਰਸ ਸੀ ਓਰੇਗਨ ਦੇ ਵਿੱਚੋਂ, ਪ੍ਰੋਗਰਾਮ ਮੇਰੇ ਉਹ ਵੀ ਸੁਣਦੀ ਸ਼ਾਇਦ ਸੁਣੀ ਰਹੀ ਹੋਵੇ, ਓਰੇਗਨ ਦੇ ਵਿੱਚੋਂ, ਔਰ ਉਸਦੀ 2 ਵਾਰਾਂ ਬ੍ਰੇਨ ਟਿਊਮਰ ਦੀ ਸਰਜਰੀ ਹੋ ਚੁੱਕੀ ਸੀ, ਮਲਿਗਨੈਂਟ ਹੋ ਗਿਆ ਸੀ, ਹਾਲਾਤ ਇਹ ਸੀ, ਔਰ ਅਲਟੀਮੇਟ ਜਦ ਉਹਦਾ ਮੈਂ ਟ੍ਰੀਟਮੈਂਟ ਕੀਤਾ, ਮੈਨੂੰ 2-3 ਸਾਲ ਲਗਾਤਾਰ ਟ੍ਰੀਟਮੈਂਟ ਕੀਤਾ ਆ, ਔਰ ਵਾਰ ਵਾਰ ਉਹਦੀਆਂ ਰਿਪੋਰਟਾਂ ਹੁੰਦੀਆਂ ਰਹਿੰਦੀਆਂ ਸੀ। ਹੁਣ ਮੇਰੇ ਕੋਲ 3-4 ਸਾਲ ਹੋ ਗਏ ਨੇ ਉਹਦਾ, ਹੁਣ ਟ੍ਰੀਟਮੈਂਟ ਨਹੀਂ ਕਿ ਬਿਲਕੁਲ ਨਾਰਮਲ ਹੈਗੀ, ਆਪਣੀ ਜੋਬ ਕਰਦੀ ਹੈ ਠੀਕ ਠਾਕ ਹੈਗੀ, ਇਸੇ ਤਰ੍ਹਾਂ ਇੱਕ ਸਾਲ ਉਸਦੇ ਤੋਂ ਬੀਬੀ ਸੀ। ਤੇ ਮੇਰੇ ਕਹਿਣ ਤੋਂ ਭਾਵੇਂ ਇਸ ਤਰ੍ਹਾਂ ਦੇ ਬੜੇ ਸਾਰੇ ਕੇਸਿਸ ਨੇ ਮੇਰੇ ਰਿਕਾਰਡ ਦੇ ਵਿੱਚ ਜਿਹੜੇ ਠੀਕ ਹੋਏ। ਕਾਰਨ ਕੀ ਆ ਕਿ ਅਸੀਂ ਜਿਹਦੀ ਗੱਲ ਹੁਣ ਮੈਂ ਕਹਿਣ ਲੱਗਿਆ, ਟ੍ਰੀਟਮੈਂਟ ਦੇ ਤੌਰ ਤੇ ਹੋਮਿਓਪੈਥਿਕ ਡਾਕਟਰ ਕਿਸੇ ਨਾਮ ਨਿਹਾਦ ਬਿਮਾਰੀ ਦਾ ਇਲਾਜ ਨਹੀਂ ਕਰਦੇ, ਭਾਵ ਨਾਮ ਜਦੋਂ ਵੀ ਅਸੀਂ ਰੱਖਦੇ ਹਾਂ ਡਾਇਗਨੋਸਿਸ, ਮੇਰੇ ਕਹਿਣ ਤੋਂ ਭਾਵ ਡਾਕਟਰ ਜੀ ਮੈਨੂੰ ਬਿਮਾਰੀ ਕੀ ਹੈ, ਤਾਂ ਉਹਦਾ ਮਤਲਬ ਇਹ ਹੁੰਦਾ ਆ ਵੀ ਜੋ ਵੀ ਕੁਛ ਮੈਂ ਦੱਸ ਰਿਹਾ ਹਾਂ ਇਹਦਾ ਇੱਕ ਨਾਂ ਰੱਖੋ, ਜਵਾਕ ਤਾਂ ਮੇਰਾ ਆ, ਨਾਂ ਤੁਸੀਂ ਰੱਖੋ ਜੀ। ਹਾਂਜੀ, ਗੁਰਦੁਆਰੇ ਨੂੰ ਨਾਂ ਰਖਾਉਣਾ, ਅਸੀਂ ਦੱਸੋ ਜੀ ਬਾਬਾ ਜੀ ਇਹਦਾ ਨਾਂ ਕੀ ਰੱਖੀਏ। ਹਾਂਜੀ, ਸੋ ਕੰਡੀਸ਼ਨ ਚੀਮਾ ਸਾਹਿਬ ਐਸੀ ਹੁੰਦੀ ਹੈ ਵੀ ਬਿਮਾਰੀ ਤਾਂ ਅਸਲ ਉਹ ਹੈ ਜਿਹੜੀ ਤੁਸੀਂ ਜਾ ਕੇ ਡਾਕਟਰ ਨੂੰ ਦੱਸ ਦਿਓ, ਡਾਕਟਰ ਨੇ ਤੇ ਉਹਦਾ ਇੱਕ ਨਾਂ ਰੱਖਣਾ ਹੈਗਾ, ਔਰ ਉਸ ਨਾਂ ਦੇ ਮੁਤਾਬਕ ਹੁਣ ਨਾਂ ਹੀ ਕਈ ਹੋ ਗਏ, ਕਿਸੇ ਹੋਰ ਨਾਂ ਤੇ ਬੁਲਾਏ ਜਾਂਦੇ ਨੇ, ਦਾਦਕੇ ਕਿਸੇ ਹੋਰ ਨਾਂ ਤੇ ਬੁਲਾਏ ਜਾਂਦੇ ਨੇ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਐਸੀਆਂ ਗੱਲਾਂ ਹਨ ਚੀਮਾ ਸਾਹਿਬ ਜਿਨ੍ਹਾਂ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਆ, ਪਰ ਅਸੀਂ ਹੋਮਿਓਪੈਥਿਕ ਤੌਰ ਤੇ ਉਹਨਾਂ ਨੂੰ ਲਾਂਭੇ ਛੱਡ ਦਿੰਦੇ ਆ ਤੇ ਅਸੀਂ ਵੇਖਦੇ ਆ ਵੀ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਟਿਸ਼ੂ ਚੇਂਜਸ, ਸ਼ੁਰੂਆਤ ਇਸ ਲੈਕਚਰ ਦੇ ਸ਼ੁਰੂਆਤ ਚ ਮੈਂ ਤੁਹਾਨੂੰ ਗਿਣਾਈਆਂ ਨਾ ਬਈ ਇਨਫਲਾਮੇਸ਼ਨ ਹੋ ਗਿਆ, ਡੀਜਨਰੇਸ਼ਨ ਹੋ ਗਿਆ, ਨਿਕਰੋਸਿਸ ਹੋ ਗਿਆ, ਗੈਂਗਰੀਨ ਹੋ ਗਿਆ, ਇਹ ਸਾਰੀਆਂ ਕੰਡੀਸ਼ਨਾਂ ਇਹ ਨੇ ਜਿਹੜੀਆਂ ਇਹ ਦੱਸਦੀਆਂ ਨੇ ਸਟੈਪ ਬਾਈ ਸਟੈਪ ਅੰਦਰ ਖਰਾਬੀ ਕਿਵੇਂ ਪੈਦਾ ਹੋਈ। ਇੱਕ ਸੈੱਲ ਤੋਂ ਚੱਲੀ ਸੀ, ਫਿਰ ਟਿਸ਼ੂ ਖਰਾਬ ਹੋ ਗਿਆ, ਫਿਰ ਟਿਸ਼ੂ ਤੋਂ ਬਾਅਦ ਆਰਗਨ ਖਰਾਬ ਹੋ ਗਿਆ, ਫਿਰ ਆਰਗਨ ਤੋਂ ਬਾਅਦ ਹੋਰ ਸਾਰਾ ਆਲਾ ਦੁਆਲਾ ਖਰਾਬ ਹੋ ਗਿਆ। ਸਾਡੇ ਦਿਮਾਗ ਦੇ ਵਿੱਚ ਇਹ ਹੁੰਦਾ ਆ ਵੀ ਇਹ ਇਸ ਤਰ੍ਹਾਂ ਦੀ ਇੱਕ ਕੰਡੀਸ਼ਨ ਹੈ ਜਿਹੜੀ ਮੈਟਾਬੋਲਿਕ ਰੇਟ ਦੇ ਉੱਪਰ ਡਿਪੈਂਡ ਕਰਦੀ ਹੈ। ਮੈਟਾਬੋਲਿਕ ਰੇਟ ਦਾ ਮਤਲਬ ਹੈ ਕਿ ਐਨਾਬੋਲਿਕ ਰੇਟ ਜਿਹੜੀ ਡਿਵੈਲਪਮੈਂਟ ਹੈ ਸਾਡੀ ਉਹ ਘੱਟ ਗਈ ਹੈ, ਡਿਸਟ੍ਰੈਕਸ਼ਨ ਸਾਡੀ ਵੱਧ ਗਈ ਹੈ, ਤੇ ਜੇ ਸਾਡੀਆਂ ਹੋਮਿਓਪੈਥਿਕ ਮੈਡੀਸਨ ਜਾਂ ਕੋਈ ਇਸ ਤਰ੍ਹਾਂ ਦੀਆਂ ਮੈਡੀਸਨ ਜਿਹੜੀ ਅਸੀਂ ਸਿਲੈਕਟ ਕਰਦੇ ਹਾਂ, ਕਿਉਂਕਿ ਸਰੀਰ ਦੇ ਵਿੱਚ ਅਲੱਗ ਅਲੱਗ ਡਾਇਗਨੋਸਿਸ ਨਹੀਂ ਅਸੀਂ ਕਰਦੇ, ਅਸੀਂ ਐਜ ਏ ਹੋਰ ਚਾਹੇ ਉਹਨੂੰ ਕੈਂਸਰ ਹੈ, ਚਾਹੇ ਉਹਨੂੰ ਕੋਈ ਹੋਰ ਵੀ ਪ੍ਰੋਬਲਮ ਹੈ, ਚਾਹੇ ਕੋਈ ਹੋਰ ਪ੍ਰੋਬਲਮ ਹੈਗੀਆਂ ਨੇ, ਡਾਕਟਰ ਉਹਦੇ ਵੱਖ ਵੱਖ ਡਾਇਗਨੋਸਿਸ ਕਰਦੇ ਨੇ, ਅਲੱਗ ਅਲੱਗ ਡਿਪਾਰਟਮੈਂਟਾਂ ਦੇ ਡਾਕਟਰ, ਕਿਡਨੀ ਵਾਲਾ ਅਲੱਗ ਕਰੇਗਾ, ਲੰਗਸ ਵਾਲਾ ਅਲੱਗ ਕਰੇਗਾ, ਹਾਰਟ ਵਾਲਾ ਅਲੱਗ ਕਰੇਗਾ, ਵੱਖ ਵੱਖ ਤਰ੍ਹਾਂ ਦੇ ਡਾਇਗਨੋਸਿਸ ਤੇ ਵੱਖ ਵੱਖ ਤਰ੍ਹਾਂ ਦੀਆਂ ਪ੍ਰਿਸਕ੍ਰਿਪਸ਼ਨਾਂ ਉਹਦੀਆਂ ਹੁੰਦੀਆਂ ਨੇ, ਪਰ ਹੋਮਿਓਪੈਥਿਕ ਤੌਰ ਤੇ ਅਸੀਂ ਐਜ ਏ ਹੋਲ ਉਸਨੂੰ ਪਰਸਨੈਲਿਟੀ ਕਹਿੰਦੇ ਹਾਂ। ਪਰਸਨੈਲਿਟੀ ਦਾ ਮਤਲਬ ਹੁੰਦਾ ਮੈਂਟਲ ਤੇ ਫਿਜ਼ੀਕਲ, ਅਸੀਂ ਪਹਿਲਾਂ ਉਹਦੀ ਮੈਂਟਲ ਸਟੇਟ ਕੀ ਹੈਗੀ ਹੈ, ਉਸ ਤੋਂ ਬਾਅਦ ਉਹਦੀ ਫਿਜ਼ੀਕਲ ਸਟੇਟ ਕੀ ਹੈ ਸਿਰ ਤੋਂ ਪੈਰਾਂ ਤੱਕ, ਔਰ ਫਿਰ ਉਹ ਡਿਟੋਰੇਸ਼ਨ ਉਹਦੇ ਵਿੱਚ ਆ ਜਾਂਦੀ ਵੀ ਕਿੰਨੀ ਡਿਟੋਰੇਟ ਹੋਇਆ, ਕਿੰਨਾ ਅੰਦਰ ਦਾ ਅੰਗ ਖਰਾਬ ਹੋਇਆ, ਨਿਕਰੋਸਿਸ ਤੱਕ ਆ ਕਿ ਗੈਂਗਰੀਨ ਤੱਕ ਆ, ਗੈਂਗਰੀਨ ਤੱਕ ਆ ਕਿ ਅਣਗੁਆਂਢ ਤੱਕ ਹੈਗਾ ਆ, ਉਹਦੇ ਸਿੰਪਟਮ ਨਿਸ਼ਾਨੀਆਂ ਹੋਣਗੀਆਂ, ਤੇ ਉਹਨਾਂ ਨੂੰ ਠੀਕ ਕਰਨ ਵਾਸਤੇ ਸਾਡੇ ਕੋਲ ਜਿਹੜੀਆਂ ਮੈਡੀਸਨ ਹੁੰਦੀਆਂ ਨੇ ਜਿਹੜੀਆਂ ਪ੍ਰੂਵ ਹੋ ਚੁੱਕੀਆਂ ਨੇ, ਜਦੋਂ ਉਹਨਾਂ ਦੀ ਪ੍ਰੂਵਿੰਗ ਹੋਈ ਸੀ ਉਦੋਂ ਉਹਨਾਂ ਨੇ ਸਾਬਤ ਕੀਤਾ ਹੈ ਵੀ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਤੇ ਟਿਸ਼ੂ ਚੇਂਜ ਜਿਹੜੀ ਹੈ ਉਹ ਇਹਦੇ ਵਿੱਚ ਹੋ ਸਕਦੀ ਹੈ, ਉਹ ਜਿਹੀਆਂ ਮੈਡੀਸਨ ਅਸੀਂ ਸਿਲੈਕਟ ਕਰਕੇ ਉਸ ਪੇਸ਼ੈਂਟ ਨੂੰ ਦਿੰਦੇ ਹਾਂ ਜਿਹਦੇ ਨਾਲ ਉਹਦੀ ਰਿਕਵਰੀ ਹੋਣੀ ਸ਼ੁਰੂ ਹੋ ਜਾਂਦੀ। ਹੁਣ ਵੀ ਮੇਰੇ ਕੋਲ ਬ੍ਰੇਨ ਟਿਊਮਰ ਵਾਲੇ ਪੇਸ਼ੈਂਟ ਚੱਲ ਰਹੇ ਨੇ ਜਿਨ੍ਹਾਂ ਨੂੰ ਬ੍ਰੇਨ ਟਿਊਮਰ ਹੈਗਾ ਆ, ਡਾਕਟਰਾਂ ਦਾ ਪਿਚੋਟਿਕ ਗਲੈਂਡ ਤੁਸੀਂ ਸੁਣਿਆ ਹੋਣਾ, ਪਿਚੋਟਿਕ ਗਲੈਂਡ ਸਾਡੇ ਬ੍ਰੇਨ ਚ ਲੱਗਿਆ ਹੋਇਆ ਹੈਗਾ, ਔਰ ਮਾਸਟਰ ਗਲੈਂਡ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਵਿੱਚ ਵੀ ਟਿਊਮਰ, ਤੇ ਉਹ ਵੀ ਮੇਰਾ ਕੇਸ ਚੱਲ ਰਿਹਾ ਔਰ ਬਿਲਕੁਲ ਠੀਕ ਠਾਕ, ਮੈਂ ਸਮਝਦਾ ਵੀ ਉਹ 100% ਉਸ ਨੇ ਠੀਕ ਹੋ ਜਾਣਾ। ਸੋ ਇਸ ਤਰ੍ਹਾਂ ਦੇ ਕੇਸ ਜਿਹੜੇ ਆਉਂਦੇ ਨੇ, ਮੈਂ ਸਮਝਦਾ ਵੀ ਜਿਹੜੇ ਵੀ ਸੱਜਣ ਮਿੱਤਰ ਇਸ ਵੇਲੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਵਾਹਿਗੁਰੂ ਕਰੇ ਉਹ ਸਾਰੇ ਤੰਦਰੁਸਤ ਹੋਣ, ਪਰ ਜੇ ਤੁਹਾਨੂੰ ਲੱਗੇ ਵੀ ਉਹਨਾਂ ਦੇ ਆਂਢ ਗੁਆਂਢ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਹੈਗੀ ਹੈ ਤੇ ਉਹ ਮੇਰੇ ਨਾਲ ਕੰਸਲਟ ਕਰ ਸਕਦੇ ਨੇ, ਟ੍ਰੀਟਮੈਂਟ ਜਿੱਥੋਂ ਮਰਜ਼ੀ ਕਰਵਾਉਣ, ਟ੍ਰੀਟਮੈਂਟ ਜਿੱਥੋਂ ਮਰਜ਼ੀ ਕਰਵਾਉਣ, ਮੈਂ ਉਹਨਾਂ ਨੂੰ ਸੈਕਿੰਡ ਓਪੀਨੀਅਨ ਇਸ ਹਾਲਾਤ ਵਿੱਚ ਦੇ ਸਕਦਾ ਹਾਂ ਕਿ ਭਾਈ ਆਹ ਚੀਜ਼ ਜੇ ਤੁਹਾਡਾ ਇਲਾਜ ਇਹਨਾਂ ਇਹਨਾਂ ਲਾਈਨਾਂ ਦੇ ਵਿੱਚ ਚੱਲ ਰਿਹਾ ਹੈਗਾ ਆ ਤੇ ਠੀਕ ਆ, ਜਿੱਥੇ ਵੀ ਹੈਗੇ ਉੱਥੇ ਹੀ ਕਰਵਾਓ, ਪਰ ਜੇ ਨਹੀਂ ਹੈ ਤੇ ਮੈਂ ਤੁਹਾਨੂੰ ਗਾਈਡ ਕਰ ਸਕਦਾ ਹਾਂ, ਮੈਂ ਤੁਹਾਡੀ ਹੈਲਪ ਕਰ ਸਕਦਾ ਹਾਂ। ਰਹੀ ਗੱਲ ਕੀਮੋ ਦੀ ਜਾਂ ਰੇਡੀਏਸ਼ਨ ਦੀ ਉਹਦੇ ਸੰਬੰਧ ਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ ਇਹ ਇੱਕ ਤਰ੍ਹਾਂ ਦਾ ਹੀਰੋਸ਼ੀਮਾ ਨਾਗਾਸਾਕੀ ਵਾਲਾ ਬੰਬ ਬਲਾਸਟ ਆ
1: ਜੀ
0: ਜਿਹਦੇ ਨਾਲ ਸਾਡੇ ਜਿਹੜੇ ਲਿਵਿੰਗ ਟਿਸ਼ੂ ਨੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਆ ਤੇ ਫਿਰ ਉਹਨਾਂ ਦੀ ਭਰਪਾਈ ਉਹਨਾਂ ਦੀ ਰਿਪੇਅਰ ਜਿਹੜੀ ਹੈ ਬੁਢਾਪੇ ਦੇ ਵਿੱਚ ਇੰਨੀ ਹੁੰਦੀ ਨਹੀਂ ਜਿਹੜੀ ਜਵਾਨੀ ਦੇ ਵਿੱਚ ਅਸੀਂ ਐਕਸਪੈਕਟ ਕਰਦੇ ਹਾਂ ਤੇ ਹੁੰਦੀ ਨਹੀਂ ਤੇ ਉਹ ਦੁਬਾਰਾ ਫਿਰ ਰੀਗਰੋ ਕਰਦੀ ਹੈ ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਸਮਝਣ ਦੀ ਜ਼ਰੂਰਤ ਹੈਗੀ ਹੈ ਇਹ ਕਿਸੇ ਸੱਜਣ ਦਾ ਕੁਸਚਨ ਸੀਗਾ ਜਦੋਂ ਮੈਂ ਕੱਲ ਪ੍ਰੋਗਰਾਮ ਤੁਸੀਂ ਤੇ ਨਹੀਂ ਸੀਗੇ ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀਗਾ ਔਰ ਕੱਲ ਦੇ ਪ੍ਰੋਗਰਾਮ ਤੋਂ ਪਹਿਲਾਂ ਉਹ ਮੈਨੂੰ ਇਹ ਸਵਾਲ ਆਇਆ ਸੀ ਮੈਂ ਕੋਈ ਗੱਲ ਨੀ ਮੈਂ ਹੁਣੇ ਹੀ ਇਸ ਦਾ ਹੱਲ ਕਰ ਦੇਣਾ ਮੈਂ ਹੁਣੇ ਹੀ ਇਹਦੇ ਬਾਰੇ ਤੁਹਾਡੀ ਡਿਸਕ੍ਰਿਪਸ਼ਨ ਦੇਣਾ ਤੇ ਅੱਜ ਆਪਣਾ ਦੁਹਰਾਈ ਹੋ ਗਈ ਹੈ ਕੱਲ ਨੂੰ ਮੈਨੂੰ ਇਹੀ ਪ੍ਰੋਗਰਾਮ ਫਿਰ ਹਿੰਦੀ ਚ ਕਰਨਾ ਪਏਗਾ ਕਿ ਜਿਹੜੇ ਲੋਕ ਹਿੰਦੀ ਸਮਝਦੇ ਨੇ ਤਾਂ ਕਿ ਉਹ ਵੀ ਇਸ ਬਾਰੇ ਜਾਣਕਾਰੀ ਲੈ ਸਕਣ ਵੀ ਕੈਂਸਰ ਅਸਲ ਦੇ ਵਿੱਚ ਹੁੰਦਾ ਕੀ ਹੈ ਡਿਵੈਲਪ ਕਿਵੇਂ ਕਰਦਾ ਆ ਫੈਲਦਾ ਕਿਵੇਂ ਹੈਗੀ ਹੈ ਔਰ ਇਹਦਾ ਆਊਟਕਮ ਕੀ ਹੈਗਾ ਇਹਦਾ ਟ੍ਰੀਟਮੈਂਟ ਕੀ ਹੋ ਸਕਦਾ ਹੈਗਾ ਤੇ ਹੋਮਿਓਪੈਥਿਕ ਤੌਰ ਤੇ ਮੈਂ ਇਹ ਮੈਨੂੰ ਇਸ ਗੱਲ ਦਾ ਮਾਣ ਹੈ ਕਿ 52 ਸਾਲ ਹੋ ਗਏ ਇਹ ਪ੍ਰੈਕਟਿਸ ਕਰਦੇ ਹੋਇਆ ਬਈ ਜਿਹੜੀਆਂ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਹਨ ਜਿਨ੍ਹਾਂ ਨੂੰ ਅਸੀਂ ਇਲਾਜ ਕਰਕੇ ਛੱਡ ਦਿੰਦੇ ਹਾਂ ਉਹਨਾਂ ਵਾਸਤੇ ਵੀ ਬਹੁਤ ਸਾਰਾ ਰਿਕਵਰੀ ਦਾ ਚਾਂਸ ਹੋਮਿਓਪੈਥਿਕ ਟ੍ਰੀਟਮੈਂਟ ਦੇ ਵਿੱਚ ਹੈਗਾ ਆ ਕਾਬਲ ਹੋਮਿਓਪੈਥਿਕ ਡਾਕਟਰ ਅਗਰ ਤੁਹਾਨੂੰ ਮਿਲ ਜਾਂਦਾ ਕਿਸੇ ਵੀ ਥਾਂ ਤੇ ਤੁਸੀਂ ਇਹਨਾਂ ਚੀਜ਼ਾਂ ਦਾ ਵੀ ਹੱਲ ਕਰਵਾ ਸਕਦੇ ਹੋ ਕਰ ਸਕਦੇ ਹੋ ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਚੀਮਾ ਸਾਹਿਬ ਮੈਂ ਇੱਥੇ ਹੀ ਸਮਾਪਤ ਕਰਾਂਗਾ
1: ਜੀ ਡਾਕਟਰ ਸਾਹਿਬ
0: ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਵੀ ਬਿਮਾਰੀ ਦੇ ਸੰਬੰਧ ਵਿੱਚ ਅਗਰ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ ਕੋਈ ਆਪਣੇ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਦੇ ਸਾਇੰਟਿਫਿਕ ਤਰੀਕੇ ਨੇ ਇਲਾਜ ਕਰਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899 ਔਰ ਇੱਕ ਬੇਨਤੀ ਜਿਹੜੀ ਹਮੇਸ਼ਾ ਹੀ ਰੇਡੀਓ ਪ੍ਰਵਾਸ ਵੱਲੋਂ ਵੀ ਤੁਹਾਨੂੰ ਕੀਤੀ ਜਾਂਦੀ ਹੈ ਮੈਂ ਵੀ ਵਾਰ ਵਾਰ ਇਹ ਗੱਲ ਕਹਿੰਦਾ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਲੈਕਚਰਾਂ ਦੇ ਵਿੱਚ ਕੋਈ ਲਾਹੇਵੰਦੀ ਜਾਣਕਾਰੀ ਤੁਹਾਨੂੰ ਮਿਲ ਰਹੀ ਹੈ ਤਾਂ ਆਪਣੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਨੂੰ ਨੀਅਰੈਸਟ ਡੀਅਰੈਸਟ ਜਿਹੜੇ ਵੀ ਹੈਗੇ ਨੇ ਉਹਨਾਂ ਨੂੰ ਦੱਸੋ ਕਿ ਉਹ ਵੀ ਇਹ ਪ੍ਰੋਗਰਾਮ ਸੁਣਨ ਤਾਂ ਕਿ ਉਹਨਾਂ ਦੀ ਜਾਣਕਾਰੀ ਵਿੱਚ ਵੀ ਵਾਧਾ ਹੋਵੇ ਬਹੁਤੀਆਂ ਸਾਰੀਆਂ ਗੱਲਾਂ ਤੋਂ ਭੈਭੀਤ ਨਾ ਹੋਣ ਤੇ ਬਹੁਤੀਆਂ ਸਾਰੀਆਂ ਗੱਲਾਂ ਦਾ ਅਗਾਊਂ ਹੱਲ ਕਰਨ ਦੇ ਉਹ ਯੋਗ ਹੋਣ ਜਦੋਂ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ ਉਹਨੂੰ ਠੀਕ ਕਰ ਲੈਣਾ ਬੜੀ ਆਸਾਨੀ ਗੱਲ ਹੁੰਦੀ ਹੈ ਜਦੋਂ ਕੋਈ ਚੀਜ਼ ਵੱਧ ਜਾਂਦੀ ਹੈ ਉਸ ਵੇਲੇ ਇੱਕ ਬਹੁਤ ਵੱਡੀ ਸਾਡੇ ਵਾਸਤੇ ਪ੍ਰੋਬਲਮ ਖੜੀ ਹੋ ਜਾਂਦੀ ਹੈ ਤੇ ਉਹ ਐ ਨਾ ਆਵੇ ਜੇ ਤੁਸੀਂ ਇਹ ਪ੍ਰੋਗਰਾਮ ਸੁਣਦੇ ਹੋਵੋਗੇ ਤੇ ਪਰਹੇਜ਼ ਪ੍ਰਿਕਾਸ਼ਨ ਕਰਨ ਦੇ ਯੋਗ ਹੋਵੋਗੇ ਸਮੇਂ ਤੋਂ ਪਹਿਲਾਂ ਬਰਸਾਤ ਆਉਣ ਤੋਂ ਪਹਿਲਾਂ ਤੁਸੀਂ ਆਪਣਾ ਲੱਕੜ ਬਾਲਣ ਜਿਹੜਾ ਸਾਂਭ ਕੇ ਰੱਖ ਲਓ ਹਾਂਜੀ ਸੋ ਕੱਲ ਨੂੰ ਫੇਰ ਮਿਲਾਂਗੇ ਕੱਲ ਦਾ ਪ੍ਰੋਗਰਾਮ ਮੇਰਾ ਹਿੰਦੀ ਚ ਹੋਣਾ ਆ ਔਰ ਜੇ ਮੈਨੂੰ ਐ ਲੱਗਦਾ ਹੈ ਵੀ ਕੱਲ ਨੂੰ ਸ਼ਾਇਦ ਮੈਂ ਛੁੱਟੀ ਕਰਨੀ ਪਵੇ ਮੈਨੂੰ ਕੁਝ ਰੈਲੇਟਿਵ ਆ ਰਹੇ ਨੇ ਇੰਡੀਆ ਤੋਂ ਔਰ ਉਹਨਾਂ ਦੀ ਫਲਾਈਟ 5:30-5:30 ਦੇ ਵਿੱਚ ਹੈ ਤੇ ਉਸੇ ਵੇਲੇ ਮੈਂ ਨਹੀਂ ਇੱਥੇ ਹੋ ਸਕਾਂਗਾ ਕੱਲ ਦਾ ਪ੍ਰੋਗਰਾਮ ਦੀ ਮੈਂ ਛੁੱਟੀ ਔਰ ਪਰਸੋਂ ਮੈਂ ਹਿੰਦੀ ਦੇ ਵਿੱਚ ਪ੍ਰੋਗਰਾਮ ਕਰਾਂਗਾ ਆਦਾਬ ਨਮਸਕਾਰ
2: ਡਾਕਟਰ ਸਾਹਿਬ ਮੇਰੀ ਨਾ ਐਡ ਜਿਹੜੀ ਓ ਜਿਹੜੀ ਸੀ ਵਿੱਚ ਉਹ ਪਤਾ ਨਹੀਂ ਕਿੱਥੇ ਡਿਲੀਟ ਹੋ ਗਿਆ ਜਾਂ ਆਟੋ ਡਿਲੀਟ ਹੋ ਗਿਆ
0: ਕੋਈ ਗੱਲ ਨਹੀਂ ਉਹ
2: ਮੈਨੂੰ ਇੱਕ ਵਾਰੀ ਫੇਰ ਭੇਜ
0: ਦਿਓ ਤੁਸੀਂ ਹੀ ਬੋਲ ਦਿਆ ਕਰੋ ਚੀਮਾ ਸਾਹਿਬ ਕਹਿ ਦੇਣ ਤੁਸੀਂ ਕਹਿ ਦਿਓ ਉਨਾ ਹੀ ਕਾਫੀ ਹੈ
2: ਠੀਕ ਹੈ ਜੀ ਠੀਕ ਹੈ
0: ਯਾਰ ਤੁਸੀਂ ਐਡ ਨੂੰ ਛੱਡੋ ਪਿੱਛੇ
2: ਚਲੋ ਬੜੀ ਮਿਹਰਬਾਨੀ ਡਾਕਟਰ ਸਾਹਿਬ ਥੈਂਕ ਯੂ ਸੋ ਮਚ ਬਹੁਤ ਧੰਨਵਾਦ ਚੀਮਾ ਸਾਹਿਬ ਥੈਂਕ ਯੂ ਮਿਲਦੇ ਹਾਂ ਜੀ ਪਰਸੋਂ ਨੂੰ ਫੇਰ ਥੈਂਕ ਯੂ ਜੀ
0: ਪਰਸੋਂ ਫਿਰ ਹਿੰਦੀ
2: ਠੀਕ ਹੈ ਜੀ ਕੋਈ ਗੱਲ ਨਹੀਂ ਹਿੰਦੀ ਵੀ ਆਪਣੀ ਹੈ ਜੀ ਓਕੇ ਥੈਂਕ ਯੂ ਜੀ

अपने पैरों के ऊपर खड़े हो गए और मिला ली है ताल।

और नजर आते हैं बाखुदा शक्ल से तो

ਦੁਨੀਆਂ ਦੇ ਮਿਹਰਬਾਨ ਦੋਸਤੋ, ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਵਾਹ ਵਾਹ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਖਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ, ਬਾਈ ਮੱਥਿਆਂ ਤੇ ਤਿਊੜੀਆਂ ਤੇ ਪੈਣੀਆਂ ਹੀ ਨੇ ਜਦੋਂ ਖਰੀਆਂ ਖਰੀਆਂ ਸੁਣਾਈਆਂ ਗਈਆਂ, ਕਈਆਂ ਮੱਥਿਆਂ ਤੇ ਚੂੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ,

प्रवाज रेडियो फ्रैंकफर्ट इज वन एंड ओनली वन इंडियन पंजाबी रेडियो स्टेशन इन जर्मनी। ऑफ कोर्स प्रवाज रेडियो बिल्कुल योर ओन रेडियो स्टेशन। Expose yourself, how you see this wonderful, lovely girl, Siliva, with your own experience and watching eyes. To see this sansaar nu kis tarah vende ho dosto. Agar tusi kise vishay te galbaat karni chahunde ho, you most welcome. Sade naal contact New York, Frankfurt, ya India de vich kar sakde ho. Asi tuhanu welcome karange. ਤੁਹਾਡੇ ਵਿਚਾਰ ਨਿਊਟਰਲ ਹੋਣੇ ਚਾਹੀਦੇ ਨੇ। ਦੋਸਤੋ, ਅੱਜ ਮੈਂ ਪਹਿਲੇ ਆਵਰ ਵਿੱਚ ਕੋਈ ਖਾਸ ਪ੍ਰੋਗਰਾਮ ਤੇ ਨਹੀਂ ਆ ਸਕਦੇ ਤਿਆਰ ਕਰ ਸਕਿਆ, ਪਰ ਆਪਣੇ ਸਮਾਜ, ਸਰਕਾਰ ਤੇ ਦੇਸ਼ ਦੀਆਂ ਗੱਲਾਂ ਬਾਤਾਂ ਕਰਾਂਗਾ। ਅਗਲੇ ਆਵਰ ਵਿੱਚ ਸਾਡੇ ਵਧੀਆ ਪੱਤਰਕਾਰ ਬਲਬੀਰ ਬੱਬੀ ਜੀ ਹੋਣੀ ਪੰਜਾਬ ਤੇ ਪੰਜਾਬੀ ਦੇਸ਼ ਤੇ ਗੱਲਬਾਤ ਕਰਨਗੇ ਹਮੇਸ਼ਾ ਦੀ ਤਰ੍ਹਾਂ। ਮੈਂ ਸੈਂਟਰ ਦੀਆਂ ਗੱਲਾਂ ਕਰਾਂਗਾ, ਉਹ ਸਟੇਟ ਦੀਆਂ ਕਰਨਗੇ। ਵੀ ਆਰ ਓਨਲੀ ਫੋਨ ਕਾਲ ਅਵੇ, ਵੀ ਰਿਸਪੈਕਟ ਯੂ ਐਂਡ ਯੂਰ ਵਿਊਜ਼। That's the beauty of your lovely radio station. Welcome, dosto. That's the beauty of your lovely radio station. To listen us worldwide, log on www.parvazradio.com. Jee, Parvaz Radio, PARWAZ, is a one word and all are small words. Radio.com. Aap te tusi sunde ho, main takriban har wari request karda dosto aap ji de samne ke 5-7 10 bandiyan nu saadi app download karwao, assi aap ji de dhanwadi hovange. ਤੇ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਤੁਹਾਡੇ ਕਿਰਦਾਰ ਤੋਂ ਜਨਤਾ ਵਾਕਿਫ ਹੈ, ਐਵੇਂ ਬਿਆਨ ਬਦਲਦੇ ਰਹਿੰਦੇ ਹੋ। ਅਰਜਾ ਜੀ, ਤੁਹਾਡੇ ਕਿਰਦਾਰ ਤੋਂ ਜਨਤਾ ਵਾਕਫ ਹੈ, ਐਵੇਂ ਬਿਆਨ ਬਦਲਦੇ ਰਹਿੰਦੇ ਹੋ। ਤੁਹਾਡੇ ਕੋਲ ਤਲਵਾਰ ਵੀ ਇੱਕੋ ਹੀ ਹੈ, ਐਵੇਂ ਮਿਆਨ ਬਦਲਦੇ ਰਹਿੰਦੇ ਹੋ। ਸੌਹਾਂ ਤੇ ਵਾਅਦੇ ਝੂਠੇ ਨੇ, ਸਾਡਾ ਧਿਆਨ ਬਦਲਦੇ ਰਹਿੰਦੇ ਹੋ। ਸੁੱਚਾ ਸਿਆ, ਤੇਰਾ ਅਸਲੀ ਅੱਡਾ ਵੇਖ ਲਿਆ, ਐਵੇਂ ਮਕਾਨ ਬਦਲਦੇ ਰਹਿੰਦੇ ਹੋ, ਐਵੇਂ ਮਕਾਨ ਬਦਲਦੇ ਰਹਿੰਦੇ ਹੋ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਦੋਸਤੋ, ਅੱਜ ਹੈ ਜੀ ਸੈਟਰਡੇ ਤੇ 9 ਮਈ ਹੋ ਗਈ ਹੈ। ਦਿਨ ਭੱਜੇ ਹੀ ਜਾ ਰਹੇ ਨੇ, ਝੱਟ ਹੀ ਵੀਕਐਂਡ ਆ ਜਾਂਦਾ। ਹਫ਼ਤੇ, ਮਹੀਨੇ, ਸਾਲ ਭੱਜੇ ਜਾ ਰਹੇ ਨੇ। ਤੇ ਦੋਸਤੋ, ਗੱਲ ਇੱਦਾਂ, ਅਗਰ ਤੁਸੀਂ 30 ਸਾਲ ਦੇ ਹੋ, 40 ਦੇ, 50 ਸਾਲ ਦੇ ਹੋ, ਮਾੜੀ ਜੀ ਝਾਤੀ ਮਾਰੋ, 50 ਸਾਲ ਕਿੰਨੀ ਛੇਤੀ ਲੰਘ ਗਏ। ਤੇ ਜਿਹੜੇ ਰਹਿ ਗਏ ਨੇ ਉਹ ਵੀ ਇਸੇ ਸਪੀਡ ਨਾਲ ਹੀ ਲੰਘਣੇ ਨੇ। ਤੇ ਤੁਸੀਂ ਵੀ ਆਪਣੀ ਲਾਈਫ ਵਿੱਚ ਸਪੀਡ ਫੜੋ, ਆਪਣਾ ਅੱਜ ਦਾ ਕੰਮ ਕੱਲ੍ਹ ਤੇ ਨਹੀਂ ਛੱਡਣਾ। ਰੋਜ਼ ਕੁਝ ਨਵਾਂ ਸਿੱਖੋ,
ਆਪਣੇ ਤੁਹਾਡੀਆਂ ਡਿਊਟੀਜ਼ ਕੀ ਨੇ ਸਮਾਜ ਪ੍ਰਤੀ, ਦੇਸ਼ ਪ੍ਰਤੀ, ਕਿਉਂਕਿ ਇਹਨਾਂ ਨੇ ਕੁਝ ਨਹੀਂ ਸੋਚਣਾ। ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਜ਼ਿੰਮੇਵਾਰ, ਜਿਸ ਤਰ੍ਹਾਂ ਸਾਡਾ ਗੁਆਂਢ ਮੁਲਕ ਨੇਪਾਲ ਹੈ ਨਾ, ਵੇਖੋ ਉਹਦੇ ਚ ਕਿੰਨੀ ਤਬਦੀਲੀ ਆਈ ਆ। ਇਹ ਜਦੋਂ ਵੀ ਕੁਝ ਕਿਤੇ ਕੀਤਾ ਯੰਗ ਜਨਰੇਸ਼ਨ ਨੇ ਕੀਤਾ, ਜਿਹੜੇ ਬੁੱਢੇ ਹੁੰਦੇ ਨੇ ਨਾ ਉਹ ਆਦੀ ਹੋ ਚੁੱਕੇ ਹੁੰਦੇ ਨੇ। ਦੇਖੋ ਬੱਚੇ ਦੀਆਂ ਆਦਤਾਂ ਚੇਂਜ ਕੀਤੀਆਂ ਜਾ ਸਕਦੀਆਂ ਨੇ। ਇੱਕ ਜਿਹੜਾ ਰਿਵਾਕਸਨ ਕਹਿਣ ਡਿਆ, ਜਿਹੜਾ ਮਤਲਬ ਕਿ ਅਡਲਟ ਹੋ ਚੁੱਕਾ 30-40 ਸਾਲ ਦਾ, ਉਹਨੂੰ ਚੇਂਜ ਕਰਨਾ ਬਹੁਤ ਮੁਸ਼ਕਲ ਹੁੰਦਾ। ਉਹਨੇ ਉਦਾਂ ਹੀ ਚੱਲਣਾ ਜਿੱਦਾਂ ਉਹ ਚੱਲਦਾ ਆ ਰਿਹਾ। ਤੋ ਜਿਹਦੀ ਚੇਂਜ ਲਿਆਉਣੀ ਆ ਉਹ ਯੰਗ ਲੋਕਾਂ ਨੇ ਆਪਣੀ ਯੰਗ ਸੋਚ ਦੇ ਅਨੁਸਾਰ ਲਿਆਉਣੀ ਹੁੰਦੀ ਆ। ਸੋ ਅੱਜ ਮਤਲਬ ਕਿ ਟੈਂਪਰੇਚਰ ਇੱਥੋਂ ਦਾ ਵੀ ਵੰਡਰਫੁਲ, ਬਹੁਤ ਸੋਹਣਾ, ਮਾੜੀ ਮਾੜੀ ਠੰਡੀ ਹਵਾ ਵੀ ਆ ਰਹੀ ਹੈ, 20 ਹੈ ਤੇ, ਪਰ ਐਨੀਵੇ ਖੂਬਸੂਰਤ ਟੈਂਪਰੇਚਰ ਹੈ, ਨਾ ਗਰਮੀ ਨਾ ਠੰਡ, ਮਾੜੀ ਜੀ ਠੰਡੀ ਹਵਾ ਹੈਗੀ ਹੈ, ਪਰ ਉਹ ਠੰਡ ਲਾਉਣ ਵਾਲੀ ਨਹੀਂ ਹੈਗੀ ਇੰਨੀ। ਜੇ ਤੁਸੀਂ ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ ਦੁਪਹਿਰ ਦੇ 3:19 ਹੋ ਗਏ ਨੇ ਜੀ, ਤੇ ਸਾਡਾ ਟੈਲੀਫੋਨ ਨੰਬਰ 0049-171-4869-514, 0049-171-4 ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ, ਅੱਜ ਅਸਾਂ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ, ਕੱਲ ਤੁਹਾਡੇ ਦਿਲਾਂ ਦੀਆਂ ਸੁਣਨੀਆਂ ਨੇ, ਠੀਕ ਹੈ ਜੀ? ਤੇ ਰੈਡੀ ਹੋ ਜਾਓ ਤੁਸੀਂ ਕੱਲ। ਤੇ ਦੋਸਤੋ ਗੱਲ ਇੱਦਾਂ ਵੈ ਭਾਈ, ਤੁਹਾਡੇ ਘਰ ਕੋਈ ਖੁਸ਼ੀ ਹੈ ਸਾਡੇ ਨਾਲ ਸਾਂਝੀ ਕਰੋ, ਅਸੀਂ ਸਾਰੀ ਦੁਨੀਆਂ ਨਾਲ ਸਾਂਝੀ ਰੱਖਾਂਗੇ। ਕੋਈ ਗਮੀ ਹੈ ਉਹ ਵੀ ਸਾਂਝੀ ਕਰੋ, ਖੁਸ਼ੀਆਂ ਸਾਂਝੀਆਂ ਕਰਨ ਨਾਲ ਵੱਧਦੀਆਂ, ਗਮ ਸਾਂਝੇ ਕਰਨ ਨਾਲ ਘੱਟਦੇ ਨੇ। ਤੇ ਤੁਹਾਡੇ ਕਿਸੇ ਕੋਈ ਲੜਕੇ ਨੇ ਲੜਕੀ ਨੇ ਮਾਰਕਾ ਮਾਰਿਆ ਕੋਈ, ਸਾਨੂੰ ਜ਼ਰੂਰ ਦੱਸੋ, ਅਸੀਂ ਉਹਨੂੰ ਵਧਾਈਆਂ ਭੇਜਾਂਗੇ, ਹਾਂਜੀ, ਉਹਨਾਂ ਦਾ ਉਤਸ਼ਾਹ ਵਧਾਵਾਂਗੇ ਅਸੀਂ। ਤੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਦੋਸਤੋ ਇੱਕ ਬਹੁਤ ਪੁਰਾਣੀ ਆਟੋ ਵਰਕਸ ਰਾਈਡ ਹੈ, ਜਿਹੜੀ ਫਰੀਡਮ ਸਰਾਸਤੇ 106th ਫੀਐਸ ਦੇ ਵਿੱਚ ਹੈ, ਤੇ ਤੁਹਾਡੀ ਜਿਹੜੀ ਕਾਰ ਆ ਕਿਸੇ ਵੀ ਕੰਪਨੀ ਦੀ, ਤੇ ਉਹਦੇ ਚ ਕੋਈ ਵੀ ਡਿਫੈਕਟ ਹੋਏ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਕੋਈ ਚੱਕਰ ਹੀ ਨਹੀਂ, ਲੈ ਕੇ ਆਓ, ਕੰਮ ਤੁਹਾਡੀ ਸੈਟਿਸਫੈਕਸ਼ਨ ਮੁਤਾਬਕ ਹੋਵੇਗਾ, ਉਹਨਾਂ ਦੀਆਂ ਕੀਮਤਾਂ ਜਾਂ ਵਾਜਬ ਨੇ। ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦੇਣਗੇ। ਤੇ ਉਹ ਨੇ ਜੀ, ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਆ ਕਿ ਫਰੀਡਮ ਸਰਾਸੇ 106th ਫੀਐਸ 6th ਰਾਏ 6th ਮਿਲਿਆ ਜੀ, ਜ਼ਰੂਰ ਉੱਥੇ ਆਪਣੇ ਦਰਸ਼ਨ ਦਿਓ ਜਦੋਂ ਕਿਤੇ ਤੁਹਾਨੂੰ ਮੌਕਾ ਮਿਲੇ। ਤੇ ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਪੁਰਾਣਾ ਜਿਹਾ ਗਾਣਾ ਸੁਣਾਉਣ ਲੱਗਾ ਵਾਂ, ਤੇ ਫਿਲਮ ਹੈ ਜੀ ਉਹ ਸੰਗਮ, ਮੁਕੇਸ਼ ਗਾਜੀ ਗਾ ਰਹੇ ਨੇ ਤੇ ਰਾਜ ਕਪੂਰ ਤੇ ਵਿਦਿਆ ਨਹੀਂ ਵਿਜੰਤੀ ਮਾਲਾ ਇਹ ਉਹਦੇ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਸਨ। ਇਹ ਫਿਲਮ ਬੜੀ ਚੱਲੀ, ਹਾਂਜੀ, ਤੇ ਕਾਫੀ ਦੇਰ ਲੱਗੀ ਰਹੀ ਉਦੋਂ, ਅਸੀਂ ਤਾਂ ਇੱਡੇ ਕਿਤੇ ਫਿਲਮਾਂ ਬਾਰੇ ਸਾਨੂੰ ਇੰਨਾ ਨੌਲੇਜ ਨਹੀਂ ਸੀ ਹੁੰਦਾ, ਪਰ ਸੁਣਿਆ ਸੀ ਕਿ ਇਹ ਬੜੀ ਦੇਰ ਸਿਨੇਮਾ ਦੇ ਵਿੱਚ ਲੱਗੀ ਰਹੀ ਸੀ। ਲਓ ਜੀ, ਇੰਜੋਏ ਕਰੋ ਗਾਣਾ।

ਪਰ ਅੰਤ ਵਿਚ ਓਹੋ ਹੀ ਬਾਬਾ ਰਾਮਦਿਆਲ ਤੇ ਓਹੋ ਹੀ ਭੂਰੀ ਖੋਤੀ। ਸਾਰੇ ਖੋਤੇ ਪਾਰਲੀਮੈਂਟ ਚ ਬਹਿ ਗਏ ਤੇ ਸਾਡੀ ਖੋਤੀ ਬੋਰਡ ਥੱਲੇ ਖਲੋਤੀ। ਹਾਂਜੀ, ਬਦਲਾਵ ਨਹੀਂ ਆਇਆ ਕੋਈ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਕਿਉਂ ਬਦਲਾਵ ਨਹੀਂ ਆਇਆ। ਹਾਂਜੀ, ਸਾਡਾ ਰਹਿਣ ਸਹਿਣ ਬਦਲ ਗਿਆ, ਲਫ਼ਜ਼ਾਂ ਦੇ ਮਹਿਨੇ ਬਦਲ ਗਏ ਨੇ, ਸਾਡੀਆਂ ਚਲਾਕੀਆਂ ਬਦਲ ਗਈਆਂ ਨੇ, ਅਸੀਂ ਝੁੱਗੀਆਂ ਤੋਂ ਕੋਠੀਆਂ ਤੇ ਆ ਗਏ ਹਾਂ, ਔਰ ਸਾਈਕਲਾਂ ਤੋਂ ਕਾਰਾਂ ਤੇ ਕਾਰਾਂ ਤੋਂ ਹਵਾਈ ਜਹਾਜ਼ਾਂ ਤੱਕ ਪਹੁੰਚ ਗਏ ਹਾਂ। ਹੁਣ ਅਸੀਂ ਚਾਚੀ ਨੂੰ ਆਂਟੀ ਕਹਿੰਦੇ ਹਾਂ। ਹਾਂਜੀ, ਤੇ ਚਾਚੀ ਨੂੰ ਆਂਟੀ ਕਹਿੰਦੇ ਹਾਂ ਤੇ ਪਾਣੀ ਨੂੰ ਵਾਟਰ ਕਹਿੰਦੇ ਹਾਂ ਅਸੀਂ, ਫੁੱਫੜ ਨੂੰ ਅੰਕਲ ਕਹਿਣਾ ਸ਼ੁਰੂ ਕਰਤਾ ਅਸੀਂ। ਤਬਦੀਲੀ ਨਹੀਂ ਆਈ, ਇਹ ਸਾਡੀ ਭਾਸ਼ਾ ਬਦਲ ਗਈ, ਕੋਕਤੀਆਂ ਬਦਲ ਗਈਆਂ। ਜਦੋਂ ਖੋਤਿਆਂ ਤੋਂ ਮੋਟਰਸਾਈਕਲਾਂ ਤੇ ਅਸੀਂ ਆ ਗਏ, ਸਾਡੀਆਂ ਨਜ਼ਰਾਂ ਤੇ ਅਦਾਵਾਂ ਵੀ ਬਦਲ ਗਈਆਂ। ਹਰ ਤਰ੍ਹਾਂ ਦੀ ਮਸ਼ੀਨਰੀ ਆ ਗਈ, ਉਹ ਕੰਪਿਊਟਰ ਯੁੱਗ ਆ ਗਿਆ, ਚਾਰੇ ਪਾਸੇ ਬਦਲਾਵ ਹੀ ਬਦਲਾਵ ਹੈ। ਠੀਕ ਹੈ ਪਿਆਰੇ ਭਾਰਤੀਓ, ਇਹ ਸਾਰੇ ਅਵਿਸ਼ਕਾਰ ਜਿਹੜੇ ਤੁਸੀਂ ਗਿਣ ਰਹੇ ਹੋ, ਬਦਲਾਵ ਦੇ ਜਿਹੜੇ ਨੇ, ਇਹ ਵਿਗਿਆਨ ਤੇ ਪੱਛਮ ਦਾ ਦਿੱਤਾ ਹੈ। ਭਾਰਤੀਓ, ਤੁਹਾਡਾ ਤਾਂ ਲਗਭਗ ਇਹਦੇ ਵਿੱਚ ਜ਼ੀਰੋ ਯੋਗਦਾਨ ਹੈ ਤੇ ਜ਼ੀਰੋ ਕਾਢ ਵੀ ਭਾਰਤ ਦੀ ਹੈ, ਤੇ ਜਾਂ ਫਿਰ ਭਾਰਤ ਦੇ ਝੰਡੇ ਚ ਡੰਡਾ ਤੁਹਾਡਾ। ਕੋਈ ਅੰਗਰੇਜ਼ ਸੀ ਨਾ, ਉਹਨੇ ਉਹ ਪੁੱਛਿਆ ਬਾਜ਼ਾਰ ਵਿਚ ਵੀ ਆ ਫਲਾਣਾ ਚਿੱਟਾ ਰੰਗ ਤੇ ਉਹ ਜਪਾਨ ਵਾਲਿਆਂ ਦਾ, ਹਰਾ ਰੰਗ ਉਹਨਾਂ ਦਾ, ਬਸੰਤੀ ਰੰਗ ਉਹਨਾਂ ਦਾ, ਤੇ ਝੰਡੇ ਚ ਤੁਹਾਡਾ ਕਿਹੜਾ ਰੰਗ ਹੈ ਭਾਰਤੀ? ਤੇ ਭਾਰਤੀ ਜਿਹੜਾ ਜਵਾਬ ਦੇਣ ਲੱਗਾ ਕਹਿੰਦਾ ਝੰਡੇ ਚ ਡੰਡਾ ਕਹਿੰਦਾ ਸਾਡਾ। ਹਾਂ, ਝੰਡੇ ਚ ਡੰਡਾ ਤੁਹਾਡਾ। ਪਹਿਲਾਂ ਤਾਂ ਤੁਸੀਂ ਗੁਲਾਮ ਸੀ, ਠੀਕ ਹੈ ਜੀ। ਪਿਛਲੇ 80 ਸਾਲਾਂ ਤੋਂ ਤੁਸਾਂ ਕੋਈ ਅੰਤਰਰਾਸ਼ਟਰੀ ਖੋਜ ਕੀਤੀ ਹੈ? ਸਿਫਾਰਸ਼ੀ ਟੱਟੂ, ਨਕਲਾਂ ਮਾਰਨ ਵਾਲੇ, ਡਿਗਰੀਆਂ ਮੁੱਲ ਲੈਣ ਵਾਲੇ ਅਵਿਸ਼ਕਾਰ ਕੀ ਕਰਨਗੇ ਯਾਰ? ਇੱਕ ਵਾਰੀ ਨਾ ਇੱਕ ਟੈਕਨੀਕਲ ਇੰਸਟੀਚਿਊਟ ਦੇ ਸਟੂਡੈਂਟਾਂ ਨੇ ਜਹਾਜ਼ ਬਣਾ ਲਿਆ ਇੰਡੀਆ ਚ, ਬੜੀ ਵੱਡੀ ਗੱਲ ਹੈ। ਜਹਾਜ਼ ਬਣਾ ਲਿਆ ਤੇ ਉਹਦੇ ਅਟੈਕ ਲੱਗੇ ਨਾ, ਜਦੋਂ ਉਹਦੀ ਪਹਿਲੀ ਫਲਾਈਟ ਲੈਣ ਤੇ ਉਹਦੇ ਚ ਸਾਰੇ ਪ੍ਰੋਫੈਸਰ ਬਹਿ ਗਏ, ਤੇ ਪ੍ਰੋਫੈਸਰਾਂ ਨੇ ਕਿਹਾ ਕਿ ਅਸੀਂ ਪੈਰਾਸ਼ੂਟ ਤੋਂ ਬਿਨਾ ਨਹੀਂ ਬਹਿਣਾ, ਕੀ ਪਤਾ ਸਟੂਡੈਂਟਾਂ ਨੇ ਕਿੱਦਾਂ ਦਾ ਜਹਾਜ਼ ਬਣਾਇਆ। ਸਾਰਿਆਂ ਨੇ ਪੈਰਾਸ਼ੂਟ ਪਾ ਲਏ ਤੇ ਪ੍ਰਿੰਸੀਪਲ ਅਗਲੀ ਸੀ ਪਾਇਲਟ ਦੇ ਨਾਲ ਦੀ ਸੀਟ ਤੇ ਬਹਿ ਗਿਆ ਤੇ ਕੋਈ ਪੈਰਾਸ਼ੂਟ ਨਹੀਂ ਲਿਆ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਪ੍ਰੈਸ ਰਿਪੋਰਟਰ ਵੀ ਆਏ ਸਨ ਇਧਰੋਂ ਉਧਰੋਂ, ਤੇ ਪ੍ਰੈਸ ਰਿਪੋਰਟਰ ਨੇ ਪ੍ਰਿੰਸੀਪਲ ਨੂੰ ਪੁੱਛਿਆ, ਸਰ ਪਹਿਲੀ ਵਾਰੀ ਜਹਾਜ਼ ਉਡਾਉਣ ਲੱਗੇ ਨੇ ਮੁੰਡੇ, ਤੇ ਪਹਿਲੀ ਵਾਰੀ ਮਤਲਬ ਕਿ ਤੁਹਾਨੂੰ ਕੋਈ ਖੌਫ ਨਹੀਂ, ਤੁਸੀਂ ਪੈਰਾਸ਼ੂਟ ਵੀ ਨਹੀਂ ਲਿਆ ਹੈਗਾ, ਹਾਲਾਂਕਿ ਸਾਰੇ ਪ੍ਰੋਫੈਸਰਾਂ ਕੋਲ ਪੈਰਾਸ਼ੂਟ ਨੇ, ਪਾਇਲਟਾਂ ਕੋਲ ਵੀ ਪੈਰਾਸ਼ੂਟ ਨੇ, ਤੁਸੀਂ ਕਿਉਂ ਨਹੀਂ ਪੈਰਾਸ਼ੂਟ ਲਿਆ? ਤੁਸੀਂ ਇੰਨੇ ਸ਼ੋਰ ਹੋ ਕਿ ਤੁਹਾਡੀ ਫਲਾਈਟ ਜਿਹੜੀ ਆ ਵਧੀਆ ਹੋ ਜਾਏਗੀ ਤੇ ਇਹਦੀ ਲੈਂਡਿੰਗ ਵੀ ਵਧੀਆ ਹੋ ਜਾਏਗੀ? ਤੇ ਪ੍ਰਿੰਸੀਪਲ ਕਹਿੰਦਾ, ਲੈਂਡਿੰਗ ਨੂੰ ਤਾਂ ਗੋਲੀ ਮਾਰੋ, ਇਹ ਜਹਾਜ਼ ਉੱਡਣਾ ਹੀ ਨਹੀਂ, ਮੈਂ ਕਾਹਦੇ ਵਾਸਤੇ ਪੈਰਾਸ਼ੂਟ ਲੈ ਕੇ ਬਾ? ਮੈਂ ਆਪਣੇ ਸਟੂਡੈਂਟਾਂ ਨੂੰ ਨਹੀਂ ਜਾਣਦਾ ਕਿੱਦਾਂ ਦੇ ਹੈਗੇ ਨੇ। ਹਾਂ, ਵੱਡੀ ਦੇਣ, ਨਵੇਂ ਨਵੇਂ ਅਵਿਸ਼ਕਾਰ ਜ਼ਰੂਰ ਕਰਨਗੇ। ਐਮ ਫਿਲ ਦੀਆਂ ਡਿਗਰੀਆਂ, ਹਾਂਜੀ, ਪੀ ਐਚ ਡੀ ਦੀਆਂ ਡਿਗਰੀਆਂ ਨਕਲੀ ਤੇ ਨਕਲਾਂ ਮਾਰ ਕੇ ਮਿਲ ਰਹੀਆਂ ਨੇ। ਕੋਈ ਵੀ ਪੰਜ ਕਿਤਾਬਾਂ ਇਕੱਠੀਆਂ ਕਰ ਲਓ, ਰੱਟਾ ਲਾ ਲਓ, ਇੱਕ ਨਵੀਂ ਕਿਤਾਬ ਲਿਖੀ ਜਾ ਸਕਦੀ ਹੈ। ਮੈਂ ਵੀ ਸੋਚਣਾ ਕਿ ਪੀ ਐਚ ਡੀ ਦੀ ਡਿਗਰੀ ਮੁੱਲ ਹੀ ਕਿਉਂ ਨਾ ਲੱਲਾਂ। ਵੈਸੇ ਤੁਸੀਂ ਜਰਾ ਠਰਮੇ ਨਾ ਸੋਚਿਓ, ਜਿਹੜੀ ਚੀਜ਼ ਮੁੱਲ ਲਈ ਜਾ ਸਕਦੀ ਹੈ ਉਹਦੇ ਤੇ ਦਿਮਾਗ ਕਿਉਂ ਖਰਾਬ ਕਰੀਏ ਅਸੀਂ? ਹਾਂਜੀ, ਕਿਉਂ ਐਵੇਂ ਦਿਮਾਗ ਖਰਾਬ ਕਰੀਏ? 3 ਲੱਖ ਚ ਅੱਜ ਕੱਲ ਪੀ ਐਚ ਡੀ ਦੀ ਡਿਗਰੀ ਮਿਲ ਜਾਂਦੀ ਜੇ, ਤੇ ਜੇ ਤੁਸੀਂ ਵੀ ਲੈਣੀ ਹੋਏਗੀ ਕਿਸੇ ਨੇ ਪੀ ਐਚ ਡੀ ਦੀ ਡਿਗਰੀ ਤੇ ਕੰਟੈਕਟ ਕਰਿਓ ਮੇਰੇ ਨਾਲ, ਠੀਕ ਹੈ। ਤੁਹਾਡੇ ਕੋਲੋਂ ਮੈਂ 4 ਲੱਖ ਲਾਂਗਾ, ਕਿਉਂਕਿ 3 ਲੱਖ ਇਕੱਠਾ ਕਰਕੇ ਤੁਹਾਡੇ ਕੋਲ

0: ਮੈਂ ਵੀ ਤੇ ਲੈਣੀ ਹੈ ਬਾਅਦ ਦੇ ਵਿੱਚ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਡਾਕਟਰ, ਪ੍ਰੋਫੈਸਰ, ਵਕੀਲ, SDM ਨਕਲੀ ਡਿਗਰੀਆਂ ਵਾਲੇ ਨੇ। ਤੁਸੀਂ ਆਏ ਦਿਨ ਖਬਰਾਂ ਸੁਣਦੇ ਹੋ ਕਿ ਹਰ ਡਿਪਾਰਟਮੈਂਟ ਚ ਨਕਲੀ ਡਿਗਰੀਆਂ ਵਾਲੇ ਡਟੇ ਨੇ। ਸ਼ੁਕਰ ਹੈ ਰਾਜਨੀਤੀ ਵਿਚ ਡਿਗਰੀਆਂ ਦੀ ਲੋੜ ਨਹੀਂ, ਪਰ ਫੇਰ ਵੀ ਕਈਆਂ ਫੈਂਕੂਆਂ ਨੇ MA ਪੋਲੀਟੀਕਲ ਸਾਇੰਸ ਦੀ ਡਿਗਰੀ ਲਈ ਫਿਰਦੇ ਨੇ ਉਹ। ਹਾਂਜੀ, ਵੈਸੇ ਨਾ ਰਾਜਨੀਤੀ ਵਿਚ ਡਿਗਰੀ ਅਤਿ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਦੇਸ਼ ਦੀ ਇਕਾਨੋਮੀ ਬਾਰੇ, GDP ਬਾਰੇ, ਗਰੋਥ ਬਾਰੇ, ਪ੍ਰੋ ਕੈਪੀਟਾ ਇਨਕਮ, ਸੰਵਿਧਾਨ, ਜੁਡੀਸ਼ਰੀ, ਐਗਜ਼ੈਕਟਿਵ, ਫੋਰਨ ਅਫੇਅਰਸ, ਦੇਸ਼ ਦੇ ਨਾਗਰਿਕਾਂ ਦੀ ਬੁਨਿਆਦੀ ਸਮੱਸਿਆਵਾਂ ਕੀ ਨੇ, IT, ਇੰਡਸਟਰੀ, ਐਗਰੀਕਲਚਰ, ਹੋਰ ਹਜ਼ਾਰਾਂ ਮਸਲਿਆਂ ਦਾ ਲੀਡਰਾਂ ਨੂੰ ਨੌਲੇਜ ਹੋਣਾ ਜ਼ਰੂਰੀ ਹੈ ਡਿਪਾਰਟਮੈਂਟਾਂ ਦਾ। ਦੇਸ਼ ਦੀ ਵਾਗ ਡੋਰ ਜੀ ਇਨ੍ਹਾਂ ਦੇ ਹੱਥ ਹੋਈ, ਇਨ੍ਹਾਂ ਦਾ ਇੰਨਾ ਨੌਲੇਜ ਹੋਣਾ ਚਾਹੀਦਾ। ਅਫਸੋਸ, ਗੂਠਾ ਠੋਕ, ਸਮਗਲਰ, ਲੱਠਮਾਰ, ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਨਮ ਬਣਾ ਦੇਣਗੇ, ਨਹੀਂ ਬਣਾ ਨਹੀਂ ਦੇਣਗੇ, ਬਣਾ ਤਾ ਇਨ੍ਹਾਂ ਨੇ, ਆਪਣਾ ਯੋਗਦਾਨ ਪਾ ਤਾ। 4 ਸਾਲ ਦੀ ਗੱਲ ਹੈ, ਪਾਕਿਸਤਾਨ ਦੇ ਵਿਚ 200 ਦੇ ਕਰੀਬ, ਵੈਸੇ 200 ਤੋਂ ਘੱਟ ਨਕਲੀ ਪਾਇਲਟ ਫੜੇ ਗਏ। ਉਹ ਵੀ ਸਾਡਾ ਹੀ ਹਿੱਸਾ, ਸਾਡੇ ਹੀ ਭਰਾ ਨੇ, ਸਾਡੇ ਹੀ ਲੱਛਣ ਨੇ ਉਨ੍ਹਾਂ ਦੇ ਵਿਚ ਵੀ। ਹਾਂਜੀ, ਪਰ ਇਕ ਹੈਰਾਨੀ ਦੀ ਗੱਲ ਹੈ, ਉਨ੍ਹਾਂ ਪਾਇਲਟਾਂ ਨੇ ਕੋਈ ਗਲਤ ਲੈਂਡਿੰਗ ਨਹੀਂ ਕੀਤੀ, ਕੋਈ ਕਰੈਸ਼ ਨਹੀਂ ਕੀਤਾ, ਕੋਈ ਉਨ੍ਹਾਂ ਦਾ ਫਿਰ ਐਕਸਪੀਰੀਅੰਸ ਹੋ ਜਾਂਦਾ ਨਾ। ਟ੍ਰੇਨਿੰਗ ਤੇ ਲਈ ਸੀ, ਪਾਸ ਹੀ ਨਹੀਂ ਨਾ ਕੀਤਾ, ਕਿਉਂਕਿ ਹੋ ਨਹੀਂ ਕਰ ਸਕਦੇ ਪਾਸ, ਲੇਕਿਨ ਐਕਸਪੀਰੀਅੰਸ ਜਿਹੜਾ ਹੁੰਦਾ ਰਿਹਾ, ਪਰਫੈਕਟ ਹੈਗੇ ਸਨ ਉਹ, ਪਰ ਉਨ੍ਹਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਜਾਂ ਪਤਾ ਨਹੀਂ ਕੀ ਹੋਇਆ ਉਨ੍ਹਾਂ ਦਾ ਕੀ ਨਹੀਂ, ਇਹ ਨਿਊਜ਼ ਆਇਆ ਸੀ ਉਦੋਂ। ਡਰਾਮੇ ਵਿਚ ਨਾ ਪਾਕਿਸਤਾਨ ਦੇ ਵਿਚ ਇਕ ਅਮਰੀਕਾ ਦੀ ਜੰਮਪਾਲ ਪਾਕਿਸਤਾਨਣ ਆਈ ਛੁੱਟੀਆਂ ਕੱਟਣ, ਤੇ ਉਹ ਕਹਿੰਦੀ ਹੈ ਮੈਂ ਤਾਂ ਨਹੀਂ ਪਾਕਿਸਤਾਨ ਚ ਰਹਿਣਾ, ਮੇਰਾ ਨਹੀਂ ਦਿਲ ਕਰਦਾ, ਮੈਂ ਛੇਤੀ ਵਾਪਸ ਚਲੇ ਜਾਣਾ। ਵੈ ਗੰਦਾ ਮੁਲਕ ਹੈ, ਲੋਕ ਝੂਠ ਮਾਰਦੇ, ਲੋਕਾਂ ਨੂੰ ਤਮੀਜ਼ ਨਹੀਂ, ਇੱਥੇ ਕੋਈ ਡਿਸਿਪਲਿਨ ਨਹੀਂ ਹੈਗਾ, ਕੋਈ ਮੈਨਰਸ ਹੈ ਨਹੀਂ ਲੋਕਾਂ ਨੂੰ। ਉਹ ਪਾਕਿਸਤਾਨੀਆਂ ਨੂੰ ਗੁੱਸਾ ਆ ਗਿਆ, ਜਿਹੜੇ ਉਹਦੇ ਆਲੇ ਦੁਆਲੇ ਉਹਦੇ ਰਿਸ਼ਤੇਦਾਰ ਫਲਾਣ ਢੀਂਗ ਜੇ ਵੋ, ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿਉਂ ਕੀ ਅਮਰੀਕਾ ਚ ਕੀ ਖੂਬੀ ਆ। ਉਹ ਕਹਿੰਦੀ ਅਮਰੀਕਾ ਕਿੱਥੇ ਰਾਮ ਰਾਮ ਕਿੱਥੇ ਟੈਂਟ ਹੈ, ਅਮਰੀਕਾ ਅਮਰੀਕਾ ਅਮਰੀਕਾ ਦੇ ਵਿਚ ਵੜਨਾ ਤੇ ਕਿਤੇ ਰਿਹਾ, ਤੁਸੀਂ ਏਅਰਪੋਰਟ ਤੋਂ ਹੀ ਲੈਂਡ ਕਰੋਗੇ ਨਾ ਤੇ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿਹੜੀ ਦੁਨੀਆਂ ਚ ਆਏ ਹੋ, ਕਿਸ ਤਰ੍ਹਾਂ ਦਾ ਡਿਸਿਪਲਿਨ, ਸਫਾਈ, ਚੈਕਿੰਗ, ਜ਼ਬਰਦਸਤ ਚੈਕਿੰਗ, ਕੰਪਿਊਟਰ, ਮੈਂ ਕਹਿੰਦਾ ਅਲਾਰਮ ਇੱਕ ਇੱਕ ਪਾਸੇ ਇਧਰ ਉਧਰ ਲੱਗੇ, ਕੋਈ ਨਜਾਇਜ਼ ਅੱਗੇ ਪਿੱਛੇ ਆ ਜਾ ਨਹੀਂ, ਕੋਈ ਇੰਨੀ ਸਿਕਿਉਰਿਟੀ ਜ਼ਬਰਦਸਤ ਹੈਗੀ ਹੈ, ਇੰਨੇ ਐਡਵਾਂਸ ਲੋਕ ਨੇ, ਇੰਨੀਆਂ ਮਸ਼ੀਨਾਂ ਤੇ ਚੈਕਿੰਗ ਕਰਦੀਆਂ ਨੇ ਬੰਦੇ ਨੂੰ। ਤੇ ਲਾਗੋਂ ਇੱਕ ਉਹਦਾ ਕਜ਼ਨ ਬ੍ਰਦਰ ਕਹਿੰਦਾ ਲੈ ਇੰਨੀਆਂ ਮਸ਼ੀਨਾਂ ਚੈਕਿੰਗ ਕਰ, ਅਮਰੀਕਾ ਅਗਰ ਇੰਨਾ ਹੀ ਐਡਵਾਂਸ ਹੈ, ਇੰਨੀ ਚੈਕਿੰਗ ਹੈ ਉੱਥੇ, ਤੇ ਪਾਕਿਸਤਾਨੀ ਫੋਟੋ ਬਦਲ ਕੇ ਕਿਸ ਤਰ੍ਹਾਂ ਨਿਕਲ ਜਾਂਦੇ ਨੇ ਅਮਰੀਕਾ ਦੇ ਵਿਚ, ਇਹਦਾ ਮਤਲਬ ਹੈ ਵੀ ਐਡਵਾਂਸ ਤੇ ਫਿਰ ਪਾਕਿਸਤਾਨ ਹੋਇਆ, ਅਮਰੀਕਾ ਥੋੜਾ ਹੋਇਆ, ਜੇ ਇੰਨੀ ਉਹਨਾਂ ਦੀ ਟੈਕਨੀਕ ਅੱਗੇ ਅਸੀਂ ਫਿਰ ਵੀ ਨਿਕਲ ਜਾਂਦੇ ਹਾਂ ਏਅਰਪੋਰਟ ਤੋਂ, ਤੇ ਗੱਲ ਇਹਨਾਂ ਦੀ ਵੀ ਠੀਕ ਸੀ। ਵੈਸੇ ਬਦਲਾਵ ਤੇ ਅਸੀਂ ਪੱਛਮ ਨੂੰ ਚੈਲੰਜ ਕਰ ਸਕਦੇ ਹਾਂ, ਪੱਛਮ ਨੂੰ ਕਿ ਮੂਰਖੋ ਜਿਹੜੀਆਂ ਡਿਗਰੀਆਂ ਤੁਸੀਂ ਲੈਣ ਲੱਗੇ ਅੱਧੀ ਉਮਰ ਗਵਾ ਦਿੰਦੇ ਹੋ, ਉਹ ਡਿਗਰੀਆਂ ਅਸੀਂ ਅੱਖ ਮਟੱਕਾ ਕਰਕੇ ਹਫ਼ਤੇ ਚ ਲੈ ਲੈਂਦੇ ਹਾਂ ਟੇਬਲ ਦੇ ਥੱਲਿਓਂ ਦੀ। ਇੱਕ ਜਪਾਨੀ ਡਾਕਟਰ ਜਿਹਨੇ ਕਿ 5-6 ਸਾਲ ਡਾਕਟਰੀ ਕਰਦਿਆਂ ਲਾਏ, ਉਹ ਛੁੱਟੀਆਂ ਕੱਟਣ ਦਿੱਲੀ ਆਇਆ ਤੇ ਕਿਤਾਬਾਂ ਦੀ ਦੁਕਾਨ ਦੇ ਬਾਹਰ ਸ਼ੋਕੇਸ ਨਹੀਂ ਹੁੰਦਾ ਵਿੱਚ ਪਰਮਾਨੈਂਟ ਕਿਤਾਬਾਂ ਬਾਹਰ ਲੱਗੀਆਂ ਹੁੰਦੀਆਂ ਨੇ, ਉਹਨਾਂ ਦਾ ਨਜ਼ਰ ਮਾਰ ਰਿਹਾ ਸੀ ਤੇ ਕਿਤਾਬ ਵੱਲ ਵੇਂਦਾ ਉਹ ਗਾਜ ਖਾ ਕੇ ਡਿੱਗ ਪਿਆ। ਉਹਨੂੰ ਲੋਕਾਂ ਨੇ ਖੜਾ ਕੀਤਾ, ਪਾਣੀ ਪੂਣੀ ਪਿਆਇਆ ਤੇ ਉਹ ਕਹਿੰਦੇ ਤੁਹਾਨੂੰ ਹੋਇਆ ਕੀ ਸੀ? ਕਹਿੰਦਾ ਯਾਰ ਹੋਣਾ ਕੀ ਸੀ, ਮੈਂ ਕਿਤਾਬਾਂ ਵੱਲ ਵੇਖਣ ਡਿਆ ਹਾਂ ਤੇ ਇੱਕ ਕਿਤਾਬ ਦੇ ਹੀ 6-6 ਸਾਲ 5-5 ਸਾਲ ਯੂਨੀਵਰਸਿਟੀਆਂ ਚ ਡਿਗਰੀ ਲੈਣ ਵਾਸਤੇ ਡਾਕਟਰ ਦੀ, ਬਾਅਦ ਚ ਪ੍ਰੈਕਟਿਸ ਕਰਕੇ ਬੜੀ ਦੇਰ ਬਾਅਦ ਕਿਤੇ ਡਾਕਟਰ ਬਣੇ ਆ, ਤੇ ਆਓ ਸਾਹਮਣੇ ਕਿਤਾਬ ਉਹਦੇ ਤੇ ਲਿਖਿਆ ਕਿ ਇਹ ਕਿਤਾਬ ਪੜ੍ਹ ਕੇ ਤੁਸੀਂ 2 ਮਹੀਨੇ ਚ ਡਾਕਟਰ ਬਣੋ। ਵਾਕਿਆ ਸਾਡੇ ਕੋਲ ਇਹੋ ਜਿਹੇ ਡਾਕਟਰ ਹੈਗੇ ਨੇ ਹਾਂਜੀ ਜਿਹੜੇ 2 ਮਹੀਨੇ ਚ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰਮਿਕ ਲੋਕ ਹਾਂ, ਦਿਨ ਰਾਤ ਰੱਬ ਨੂੰ ਮੰਨਣ ਵਾਲੇ ਲੋਕ, ਵਾਹ ਵਾਹ ਉਹਦੀ ਰਜ਼ਾ ਚ ਰਹਿਣ ਵਾਲੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨ ਵਾਲੇ ਲੋਕ ਹਜ਼ਾਰਾਂ ਸਾਲਾਂ ਤੋਂ ਨੱਕ ਰਗੜਦੇ ਆ ਰਹੇ ਹਾਂ, ਗੱਲ ਗੱਲ ਤੇ ਰੱਬ ਦੇ ਨਾਂ ਤੇ ਰੱਬ ਦਾ ਨਾਂ ਲੈਂਦੇ ਹਾਂ ਅਸੀਂ, ਅੱਜ ਤੱਕ ਇਮਾਨਦਾਰ ਕਿਉਂ ਨਹੀਂ ਹੋਏ ਅਸੀਂ ਇੰਨੀ ਭਗਤੀ ਕਰਨ ਵਾਲੇ, ਸਾਡੇ ਚ ਡਿਸਿਪਲਿਨ ਕਿਉਂ ਨਹੀਂ ਆਇਆ, ਅਸੀਂ ਆਪਣੇ ਫਰਜ਼ਾਂ ਨੂੰ ਕਿਉਂ ਨਹੀਂ ਪਹਿਚਾਣ ਸਕੇ, ਅਸੀਂ ਆਪਣੇ ਸਮਾਜ ਤੇ ਦੇਸ਼ ਨੂੰ ਕਿਉਂ ਨਹੀਂ ਪਿਆਰ ਕਰਦੇ, ਝੂਠ ਬੋਲਣਾ ਕਿਉਂ ਨਹੀਂ ਛੱਡਦੇ, ਰਿਸ਼ਵਤ ਲੈਣੀ ਕਿਉਂ ਨਹੀਂ ਛੱਡਦੇ, ਬੇਈਮਾਨੀ ਦਾ ਅਸੀਂ ਕਿਉਂ ਪੱਲਾ ਘੁੱਟ ਕੇ ਫੜਿਆ ਹੈਗਾ ਵਾ, ਸਾਡੇ ਚ ਇੰਨੀ ਆਪੋ ਧਾਪੀ ਕਿਉਂ ਹੈ, ਅਸੀਂ ਚੰਗੇ ਨਾਗਰਿਕ ਵੀ ਨਹੀਂ ਬਣ ਸਕੇ, ਸਾਡੇ ਲੀਡਰ ਚੰਗੇ ਲੀਡਰ ਨਹੀਂ ਬਣ ਸਕੇ ਤੇ ਅਸੀਂ ਨਾਗਰਿਕ ਕਿੱਦਾਂ ਬਣ, ਉਹਨਾਂ ਨੇ ਤੇ ਸਾਨੂੰ ਚੰਗੇ ਨਾਗਰਿਕ ਬਣਾਉਣਾ। ਸਾਡੇ ਅਮੀਰ ਇੰਨੇ ਕੰਗਾਲ ਕਿਉਂ ਨੇ, ਜੇ ਸਾਡੇ ਵਿਚ ਰਤਾ ਵੀ ਤਬਦੀਲੀ ਨਹੀਂ ਆਈ ਫਿਰ ਟੱਲੀਆਂ ਖੜਕਾਉਣ ਦਾ, ਛੈਣੇ ਵਜਾਉਣ ਦਾ, ਉੱਚੀਆਂ ਥਾਵਾਂ ਤੇ ਚੜ ਕੇ ਬਾਂਗਾਂ ਦੇਣ ਦਾ ਕੀ ਫਾਇਦਾ, ਉਹ ਆਪਣੀਆਂ ਪ੍ਰਸੂਤ ਪੀੜਾਂ ਦੇ ਕਿੱਸੇ ਸੁਣਾਉਣ ਦਾ ਕੀ ਫਾਇਦਾ। ਸਵੇਰੇ ਜਦੋਂ ਅਸੀਂ ਦੋਸਤੋ ਸੱਚ ਜਾਣਿਓ, ਅਸੀਂ ਸਵੇਰੇ ਉੱਠ ਕੇ ਜਦੋਂ ਆਪਣੇ ਮੁਲਕ ਦੀਆਂ ਖਬਰਾਂ ਸੁਣਦੇ ਹਾਂ ਨਾ, ਯੋਗਾ ਕਰਦੇ ਹੋਏ ਸਵੇਰੇ ਲਾਗੇ ਮੋਬਾਈਲ ਤੋਂ ਖਬਰਾਂ ਸੁਣਦੇ ਹਾਂ, ਸੱਚ ਜਾਣਿਓ ਮੂਡ ਉੱਥੇ ਹੀ ਆਫ ਹੋ ਜਾਂਦਾ। ਖਬਰਾਂ ਕੀ ਨੇ? ਰਿਸ਼ਵਤ, ਹੇਰਾਫੇਰੀ, ਨਕਲੀ ਫੈਕਟਰੀਆਂ, ਗਰੀਬੀ, ਲੁੱਟ ਘਸੁੱਟ, ਨਸ਼ੇ, ਕਤਲੋ ਗਾਰਤ, ਬਾਦੇ ਅਮਨੀ, ਲੜਾਈ ਝਗੜੇ, ਬੰਗਾਲ ਚ ਕੀ ਹੋਣ ਡਿਆ ਯਾਰ, ਕੋਈ ਕੀ ਹੋਇਆ ਉੱਥੇ, ਇਹ ਕੁੱਟਮਾਰ ਤੇ ਕਿੱਧਰ ਬਲਡੋਜਰ ਤੇ ਪਤਾ ਨਹੀਂ ਕੀ ਯਾਰ, ਧਾਰਮਿਕ ਲਫੜੇ, ਛੂਆਛਾਤ, ਬਿਮਾਰੀਆਂ, ਪੁਲਿਸ, ਲੀਡਰਾਂ ਦੀ ਗੁੰਡਾਗਰਦੀ, ਬਲਾਤਕਾਰ, ਕਾਨੂੰਨ ਤੇ ਪੈਸੇ ਦੀ ਪਾਵਰ ਦੇ ਅੱਗੇ ਨੌਕਰ ਲੋਕ, ਸਰਕਾਰਾਂ ਨੌਕਰ ਲੋਕ ਕੀ, ਆ ਖਬਰਾਂ ਸੁਣ ਕੇ ਸਵੇਰੇ ਹੀ ਮੂਡ ਸਾਡਾ ਆਫ ਹੋ ਜਾਂਦਾ। ਅਸੀਂ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟਾਚਾਰੀ ਹੋ ਗਏ ਹਾਂ, ਖਬਰਾਂ ਚ ਰੋਜ਼ ਸੁਣੀ ਦਾ ਭ੍ਰਿਸ਼ਟਾਚਾਰ, ਕਿੱਡੇ ਕਿੱਡੇ ਭ੍ਰਿਸ਼ਟ ਯਾਰ, ਐਡੀਆਂ ਰਕਮਾਂ ਲੋਕੀ ਲੈ ਕੇ ਗਾਇਬ ਕਰ ਜਾਂਦੇ ਨੇ, ਉਹ ਪਿੱਛੇ ਸਿਫਰੇ ਹੀ ਇੰਨੇ ਨੇ ਕਿ ਅਸੀਂ ਉੱਥੋਂ ਤੱਕ ਪੜਿਆ ਹੀ ਨਹੀਂ ਕਿ ਇੱਥੋਂ ਤੱਕ ਸਿਫਰੇ ਦੇ ਕੀ, ਇੱਕ ਕਰੋੜ ਹੈ, 10 ਕਰੋੜ ਹੈ, 10 ਲੱਖ ਕੀ ਹੈ। ਭ੍ਰਿਸ਼ਟਾਚਾਰੀ ਦੇ ਭਾਸ਼ਣ ਨੇ, ਮੈਂ ਕੋਈ ਭ੍ਰਿਸ਼ਟਾਚਾਰੀ ਦੇ ਭਾਸ਼ਣ ਨਹੀਂ ਕਰਨ ਲੱਗਾ, ਪਰ ਪੁੱਛਾਂਗਾ ਜ਼ਰੂਰ, ਹਜ਼ਾਰਾਂ ਸਾਲਾਂ ਦੀ ਤਪੱਸਿਆ ਨਾਲ ਬਦਲਾਵ ਆਇਆ ਕੀ ਹੈ ਸਾਡੇ, ਕੀ ਅੱਜ ਤੱਕ ਕੀਤਾ ਕੀ ਹੈ? ਪਖੰਡੀ ਹੋ ਤੁਸੀਂ, ਇੰਟਰਨੈਸ਼ਨਲ ਰਿਪੋਰਟਾਂ ਦੱਸਦੀਆਂ ਨੇ ਕਿ ਸਾਡੀਆਂ ਤੇ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ, ਕੁੜੀਆਂ ਸੁਰੱਖਿਅਤ ਨਹੀਂ ਹੈ, 2 ਸਾਲ ਦੀ ਕੁੜੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਸੁਰੱਖਿਅਤ ਨਹੀਂ, ਕਰਪਟ ਕੰਟਰੀਆਂ ਦੇ ਵਿਚ ਸਾਡਾ ਨਾਮ ਹੈ, ਸਭ ਤੋਂ ਜ਼ਿਆਦਾ ਭੁੱਖਮਰੀ, ਬੇਰੁਜ਼ਗਾਰੀ, ਬੁਢਾਪੇ ਚ ਕੋਈ ਕੀ ਗਰੰਟੀ ਹੈ ਬੁਢਾਪੇ ਦੇ ਵਿਚ ਲੋਕਾਂ ਨੂੰ, ਪਾਈਪਾਂ ਪੁਲਾਂ ਥੱਲੇ ਸੌਂਦੇ ਲੋਕ, ਜ਼ਿਆਦਾ ਆਬਾਦੀ ਕਰਕੇ ਸਾਡਾ ਮੁਲਕ ਕੀ ਹੈ, ਹੇੜਾਂ ਜਿਹੀਆਂ ਕੀੜੀਆਂ ਕਾਢਿਆਂ ਦਾ ਭੌਣ, ਦੁਖੀ ਦੇਸ਼ਾਂ ਦੀ ਲਿਸਟ ਵਿਚ ਹਾਂ ਅਸੀਂ, ਕਿਹੜਾ ਬਦਲਾਵ, ਸਾਰਾ ਵਿਗਿਆਨ ਤੇ ਯੂਰਪੀਅਨ ਮੁਲਕਾਂ ਦਾ, ਅਸੀਂ ਇੰਟਰਨੈਸ਼ਨਲ ਲੈਵਲ ਤੇ ਦੁਨੀਆਂ ਨੂੰ ਦਿੱਤਾ ਕੀ ਹੈ, ਹਰ ਹਰ ਹਰ ਮੁਲਕ ਦੀ ਕੋਈ ਨਾ ਕੋਈ ਦੇਣ, ਕੋਈ ਮਸ਼ੀਨਰੀ ਦਿੱਤੀ ਹੋਏ ਅਸੀਂ, ਕੋਈ ਦੁਨੀਆਂ ਨੂੰ ਕਿਤਾਬ ਦਿੱਤੀ ਹੋਵੇ, ਦੁਨੀਆਂ ਦੀਆਂ 200 ਯੂਨੀਵਰਸਿਟੀਆਂ ਦੇ ਵਿਚ ਭਾਰਤ ਦਾ ਨਾਂ ਨਹੀਂ ਜੇ ਆਉਂਦਾ, ਭਾਰਤ ਵਿਚ 28 ਯੂਨੀਵਰਸਿਟੀਆਂ ਫੇਕ, ਉਹਨਾਂ ਫੇਕ 28 ਯੂਨੀਵਰਸਿਟੀਆਂ ਦੇ ਵਿੱਚੋਂ 21 ਅਜੇ ਵੀ ਚੱਲ ਰਹੀਆਂ ਨੇ ਤੇ ਉਹਨਾਂ ਨੂੰ ਚਲਾਉਣ ਵਾਲਾ ਕੌਣ ਹੈ? ਸਰਕਾਰ, ਉਹਦੇ ਬੰਦੇ, ਹੋਰ ਕੌਣ ਨੇ? ਮੋਟੀਆਂ ਰਕਮਾਂ ਜਦੋਂ ਜਾਂਦੀਆਂ ਨੇ ਇਲੈਕਸ਼ਨ ਫੰਡ ਦੇ ਨਾਂ ਉੱਤੇ, 300 ਵਿਗਿਆਨੀ ਸੰਸਥਾਵਾਂ ਚ ਸਾਡਾ 251 ਨੰਬਰ ਹੈ। ਥੋੜੀ ਬਹੁਤ ਤਰੱਕੀ ਹੋਈ ਹੈ ਪਰ ਭਾਰਤ ਦਾ ਉਹਦੇ ਚ ਕੋਈ ਯੋਗਦਾਨ ਨਹੀਂ। ਅਸੀਂ ਯੂਰਪ ਦੀ ਨਕਲ ਮਾਰਦੇ ਹਾਂ ਤੇ ਆਪ ਚੀਜ਼ਾਂ ਤਿਆਰ ਕਰਦੇ ਹਾਂ ਇੱਥੇ ਇੰਡੀਆ ਦੇ ਵਿੱਚ, ਭਾਵੇਂ ਹੁਣ ਭਾਰਤ ਦੇ ਵਿੱਚ ਫਰਜ਼ ਸੜਕਾਂ ਪੁਲਾਂ ਦਾ ਜਾਲ ਵਿਛਿਆ ਹੈ, ਵੰਡਰਫੁਲ, ਪਰ ਇੰਟਰਨੈਸ਼ਨਲ ਲੈਵਲ ਦੇ ਸੜਕਾਂ ਤੇ ਪੁਲਾਂ ਪੁਲ ਅਜੇ ਨਹੀਂ ਬਣੇ ਭਾਰਤ ਦੇ ਵਿੱਚ। ਉਦਘਾਟਨ ਕਰਨ ਵੇਲੇ ਹੀ ਇੱਕ ਪੁਲ ਦਾ ਉਦਘਾਟਨ ਹੋਣ ਲੱਗਾ ਤੇ ਉੱਥੇ ਜ਼ਿਆਦਾ ਲੋਕੀ ਇਕੱਠੇ ਹੋ ਗਏ ਤੇ ਪੁਲ ਹੀ ਕਲੈਪਸ ਕਰ ਗਿਆ। ਆ ਬਿਹਾਰ ਦੇ ਵਿੱਚ ਪਿਛਲੇ ਸਮੇਂ ਚ 5-6 ਪੁਲ ਏਦਾਂ ਹੀ ਡਿੱਗੇ ਨੇ। ਅੰਗਰੇਜ਼ਾਂ ਦੇ ਪੁਲ ਅੱਜ ਤੱਕ ਕਿਉਂ ਖੜੇ ਨੇ? ਸਾਡੀ ਇੱਕ ਵੀ ਯੂਨੀਵਰਸਿਟੀ ਬਾਹਰ ਦੀਆਂ ਯੂਨੀਵਰਸਿਟੀਆਂ ਦਾ ਮੁਕਾਬਲਾ ਕਿਉਂ ਨਹੀਂ ਕਰਦੀ? ਔਰ ਜਦੋਂ ਸਿਫਾਰਸ਼ੀ ਪ੍ਰੋਫੈਸਰ ਲੱਗੇ ਨੇ ਜਿਹੜੇ ਹੱਕਦਾਰ ਨੇ, ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ। ਤੇ ਝੂਠੀਆਂ ਡਿਗਰੀਆਂ ਵਾਲੇ ਜਦੋਂ ਲੱਗਣਗੇ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦੇ ਮੁਕਾਬਲੇ ਚ ਤੁਸੀਂ ਆ ਕਿੱਦਾਂ ਜਾਓਗੇ? ਭਾਰਤ ਕੋਲ ਵੈਸੇ ਹੈ ਸਭ ਕੁਛ, ਸਭ ਤੋਂ ਸੋਹਣੀ ਧਰਤੀ ਅਸੀਂ ਤਕਰੀਬਨ ਅੱਧੀ ਦੁਨੀਆਂ ਤੇ ਵੇਖੀ ਹੈ ਨਾ, ਸਭ ਤੋਂ ਸੋਹਣੀ ਧਰਤੀ। ਜੇ ਸਭ ਤੋਂ ਸੋਹਣੀ ਨਹੀਂ ਤੇ ਇਹਨਾਂ ਦੇ ਅਮਰੀਕਾ ਕੈਨੇਡਾ ਦੇ ਮੁਕਾਬਲੇ ਦੀ, ਰਸ਼ੀਆ ਦੇ ਮੁਕਾਬਲੇ ਦੀ ਸੋਹਣੀ ਧਰਤੀ, ਪਰਬਤ ਪਹਾੜ, ਨਦੀਆਂ ਪਰਬਤ ਸਾਡੇ ਕੋਲ ਨੇ, ਹੈ ਲੋਕਾਂ ਕੋਲ। ਇੱਧਰ ਯੂਰਪ ਵਿੱਚ 2-2 ਵੈਦਰ ਨੇ ਸਿਰਫ, ਗਰਮੀ ਤੇ ਠੰਡ, ਜਾਂ 3 ਵੈਦਰ ਹੋਣਗੇ। ਸਾਡੀ ਸੋਹਣੀ ਧਰਤੀ ਕੋਲ 5 ਵੈਦਰ ਨੇ। ਹਰ ਚੀਜ਼ ਪੈਦਾ ਹੁੰਦੀ ਹੋ ਸਕਦੀ ਹੈ ਕੁਦਰਤ ਦੀ ਮਿਹਰ ਨਾਲ, ਫਲ ਫਲ ਫਰੂਟ ਸਾਰੇ ਵੈਦਰ ਨੇ, ਫੇਰ ਵੀ ਭੁੱਖੇ ਦੇ ਭੁੱਖੇ ਰਹੀ। ਯਕੀਨ ਮੰਨਿਓ, ਭਾਰਤ ਭੂਗੋਲਿਕ ਪੁਆਇੰਟ ਆਫ ਵਿਊ ਤੋਂ ਬਹੁਤ ਖੂਬਸੂਰਤ ਧਰਤੀ ਹੈ, ਬਹੁਤ ਖੂਬਸੂਰਤ ਧਰਤੀ ਹੈ, ਪੈਰਲਲ ਧਰਤੀ ਹੈ। ਸਾਡੇ ਕੋਲ ਪਰਬਤ ਪਹਾੜ ਵੀ ਬਹੁਤ ਸਾਰੇ ਨੇ, ਜੰਗਲ ਵੀ ਬਹੁਤ ਹੈ ਜਿਹਦੀ ਅਸੀਂ ਇਹੀ ਤਹੀ ਫੇਰ ਦਿੱਤੀ ਹੈ। ਤੇ ਇਸ ਸੋਹਣੀ ਧਰਤੀ ਨੂੰ ਅਸਾਂ ਸਾਰਿਆਂ ਰਲ ਮਿਲ ਕੇ ਨਰਕ ਬਣਾਇਆ। ਵਿਦਵਾਨਾਂ ਦਾ ਕਹਿਣਾ, ਜਿਹੜਾ ਸਮਾਜ, ਜਰਾ ਗੌਰ ਫਰਮਾਇਓ ਦੋਸਤੋ, ਆਪਣਾ ਜੋੜਾ ਵੀ ਤੁਹਾਡੇ ਕੋਲ ਲੌਜਿਕ ਹੈ। ਮੈਂ ਮੇਰੀ ਗੱਲ ਨੂੰ ਇੰਡੀਆ ਚ ਰਹਿਣ ਵਾਲੇ ਬਹੁਤ ਘੱਟ ਸਮਝ ਸਕਣਗੇ, ਪਰ ਜਿਹੜੇ ਥੋੜੇ ਜਿਹੇ ਉੱਚ ਪੱਧਰ ਦਾ ਲੌਜਿਕ ਰੱਖਦੇ ਨੇ ਜਾਂ ਫੋਰਨ ਕੰਟਰੀਆਂ ਚ ਰਹਿੰਦੇ ਨੇ, ਉਹ ਤੇ ਮਿੰਟਾਂ ਸਕਿੰਟਾਂ ਚ ਸਮਝਣਗੇ। ਵਿਦਵਾਨਾਂ ਦਾ ਕਹਿਣਾ ਕਿ ਜਿਹੜਾ ਸਮਾਜ ਰਾਤ ਦਿਨ ਧਾਰਮਿਕ ਬਣਿਆ ਰਹੇਗਾ ਉਹ ਤਰੱਕੀ ਨਹੀਂ ਕਰ ਸਕਦਾ, ਉਹ ਵਿਹਲੜ ਨਲਾਇਕ ਤੇ ਰੂੜੀਵਾਦੀ ਲੋਕ ਪੈਦਾ ਕਰੇਗਾ। ਦੁਨੀਆਂ ਚ ਉਹਨੇ ਫਾਡੀ ਫਿਰ ਰਹਿਣਾ ਹੀ ਰਹਿਣਾ। ਕੁਝ ਮਾਣ ਨਾਲ ਵੀ ਭਾਰਤ ਵਿਚ ਬੜੇ ਮਾਣ ਨਾਲ ਲੋਕ ਕਹਿੰਦੇ ਨੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ, ਧਰਮ ਤੋਂ ਬਗੈਰ ਤੇ ਜ਼ਿੰਦਗੀ ਬਸਰ ਹੀ ਨਹੀਂ ਕੀਤੀ ਜਾ ਸਕਦੀ, ਉਹ ਕਹਿੰਦੇ ਨੇ। ਜੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ ਤੇ ਬਾਕੀ ਦੀਆਂ ਧਰਤੀਆਂ ਮੱਸੇ ਰੰਗੜ ਦੀਆਂ ਨੇ, ਤੇ ਜੇ ਤੁਸੀਂ ਇੰਨੇ ਹੀ ਧਾਰਮਿਕ ਐਕਸ਼ਨ ਕਰਦੇ ਹੋ ਤੇ ਰੱਬ ਦਾ ਵਾਸਤਾ ਧਾਰਮਿਕ ਵੀ ਬਣੋ, ਝੂਠ ਧੋਖਾ ਫਰੇਬ ਤੇ ਹਰਾਮ ਖਾਣਾ ਛੱਡਦੇ ਕਿਉਂ ਨਹੀਂ ਫਿਰ ਤੁਸੀਂ? ਇਹ ਵੱਧਦਾ ਹੀ ਕਿਉਂ ਜਾ ਰਿਹਾ? ਉਹ ਪਖੰਡੀਓ, ਕੋਈ ਕੰਮ ਵੀ ਸ਼ੁਰੂ ਕਰਦੇ ਹੋ ਤੁਸੀਂ ਸਭ ਤੋਂ ਪਹਿਲਾਂ ਭਗਵਾਨ ਦਾ ਨਾਂ ਲੈਂਦੇ ਹੋ, ਸਵੇਰੇ ਉੱਠਣ ਤੋਂ ਬਾਅਦ ਤੇ ਰਾਤ ਨੂੰ ਸੌਣ ਤੋਂ ਬਾਅਦ ਉਹ ਰੱਬ ਰੱਬ ਰੱਬ ਰੱਬ ਕਰਦੇ ਹੋ, ਸਾਹ ਲੈਂਦੇ ਆ। ਸਾਡੇ ਜਿਹੜੇ ਵਿਦਵਾਨ ਨੇ, ਮੈਂ ਉਹਨਾਂ ਨੂੰ ਕਹਾਂਗਾ ਜਿਹੜੇ ਧਾਰਮਿਕ ਪ੍ਰਚਾਰਕ ਨੇ, ਸਾਹ ਬਾਹਰ ਨੂੰ ਜਾਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ, ਸਾਹ ਅੰਦਰ ਨੂੰ ਆਉਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ। ਹਾਂਜੀ, ਤੇ ਅਸੀਂ ਲੋਕ ਵਾਸੀ ਲੈਂਦੇ ਆ ਵੀ, ਵਾਸੀ ਪਹਿਲਾਂ ਮੂੰਹ ਆਲੇ ਜਿੰਨਾ ਅੱਡਾਂਗੇ, ਜਿਹੜਾ ਉਤਲਾ ਪਾਸਾ ਛੱਤ ਨਾ ਲਾ ਦਿਆਂਗੇ ਜਦੋਂ ਕਿ ਮੂੰਹ ਦੇ ਅੱਗੇ ਹੱਥ ਧਰ ਕੇ ਵਾਸੀ ਲੈਣੀ ਚਾਹੀਦੀ ਹੈ। ਚੰਗਾ ਮੂੰਹ ਅੱਡ ਕੇ ਆਲੇ ਜਿੱਡਾ, ਹਾਂਜੀ, ਤੇ ਜਿਉਂ ਹੀ ਉਹ ਬੰਦ ਹੋਣਾ ਸ਼ੁਰੂ ਹੋਇਆ, ਵਾਹਿਗੁਰੂ, ਅੱਖਾਂ ਚ ਅਥਰੂ ਆਏ ਹੋਣਗੇ ਤੇ ਦੋ ਤਿੰਨ ਸੁੱਖ ਰੱਖੀ। ਉਹ ਇੰਨਾ ਰੱਬ ਰੱਬ ਕਰਨ ਵਾਲੇ ਹੋ, ਇੰਨਾ ਭਗਵਾਨ ਦਾ ਨਾਂ ਲੈਣ ਵਾਲੇ ਹੋ, ਹੈ ਕੁਕਰਮ ਕਰਨ ਲੱਗੇ ਵੀ ਤੁਸੀਂ ਭਗਵਾਨ ਦਾ ਨਾਂ ਲੈਂਦੇ ਹੋ। ਉਹ ਤੁਸੀਂ ਤਾਂ ਡਾਕਾ ਮਾਰਨ ਜਾਓ ਨਾ ਕਿਤੇ, ਤੁਸੀਂ ਤੋਂ ਮਤਲਬ ਜਿਹੜੇ ਡਾਕਾ ਮਾਰਦੇ ਨੇ, ਉਹ ਕਿਸੇ ਧਾਰਮਿਕ ਜਗ੍ਹਾ ਲਾਗੋਂ ਦੀ ਲੰਘਦੇ ਲੰਘਦੇ ਮੱਥਾ ਟੇਕਣਗੇ ਤੇ ਕਹਿਣਗੇ ਬਾਬਾ ਜੀ ਸੁਖੀ ਸਾਂ ਦੀ ਡਾਕਾ ਵੱਜ ਗਿਆ, ਤੇ ਆਉਂਦੇ ਹੋਏ 10,000 ਤੇਰੇ ਵੀ ਚੜਾ ਦੇਣਗੇ। ਤੁਸੀਂ ਤਾਂ ਰੱਬ ਨੂੰ ਵੀ ਆਪਣੇ ਨਾਲ ਸ਼ਾਮਿਲ ਕਰਦੇ ਹੋ ਡਾਕੇ ਦੇ ਵਿੱਚ। ਧਾਰਮਿਕਤਾ ਦੀ ਇੰਤਹਾ ਹੈ। ਸਾਡੇ ਗੁਰੂ ਨੂੰ ਅਗਰ ਕੋਈ ਗਲਤ ਸ਼ਬਦ ਬੋਲਦੇ, ਅਸੀਂ ਉਹਦੇ ਤੋਂ ਮਰ ਸਕਦੇ ਹਾਂ, ਪਰ ਆਪਣੇ ਗੁਰੂ ਦੀ ਗੱਲ ਅਸੀਂ ਮੰਨਦੇ ਹੀ ਨਹੀਂ। ਇਹ ਕਿੱਧਰ ਦੀ ਧਾਰਮਿਕਤਾ? ਪਹਿਲਾਂ ਅਸੀਂ ਮੋਟਰਸਾਈਕਲ ਵੀ ਜਾਂ ਕਾਰ ਖਰੀਦੀਏ, ਪਹਿਲਾਂ ਪੂਜਾ ਪਾਠ, ਧਾਰਮਿਕ ਫੋਟੋਆਂ ਨੂੰ ਧੂਫਾਂ ਦਾਂਗੇ, ਉਹ ਕਾਰ ਦੇ ਅੱਗੇ ਧੂਫ, ਮੋਟਰਸਾਈਕਲ ਦੇ ਅੱਗੇ ਧੂਫ, ਟਰੈਕਟਰ ਅੱਗੇ ਧੂਫ, ਗਲਾਂ ਚ ਭਰਨੇ ਪਾਪਾ ਅਰਦਾਸਾਂ, ਮੰਦਰਾਂ ਗੁਰਦੁਆਰਿਆਂ ਦੇ ਦਾ ਧਨ ਲੁੱਟਦੇ ਹਾਂ ਅਸੀਂ। ਹੁਣੇ ਈਡੀ ਦਾ ਛਾਪਾ ਇੱਕ ਮੰਦਰ ਦੇ ਪੁਜਾਰੀ ਤੇ ਵੱਜਾ, ਹਾਂਜੀ, ਕਿੰਨਾ ਪੈਸਾ ਉਹਦੇ ਕੋਲੋਂ ਨਿਕਲਿਆ, ਕਈਆਂ ਤੇ ਵੱਜਾ। ਮੈਂ ਇੱਕ ਦੇ ਹੀ ਵੇਖਿਆ ਸੀ, ਉਹ ਸੋਨਾ ਮੰਜੀਆਂ ਦੇ ਉੱਤੇ ਧਰਿਆ, ਨੋਟਾਂ ਦੇ ਢੇਰ ਲੱਗੇ ਨੇ, ਤੇ ਇਹ ਸੋਨੇ ਦੇ ਜਿਹੜੇ ਹੈਗੇ ਸਨ ਹਾਰ ਹੂਰ, ਉਹ ਦੇਵੀ ਦੇਵਤਿਆਂ ਦੇ ਹੀ ਲਾਏ ਹਨ ਉਹਨੇ ਮੰਦਰ ਵਿੱਚੋਂ ਹੀ। ਪਰ ਮੈਂ ਇਕੱਲੇ ਮੰਦਰ ਦੀ ਨਹੀਂ ਗੱਲ ਕਰ ਰਿਹਾ, ਗੁਰਦੁਆਰਿਆਂ ਦਾ ਵੀ ਇਹੋ ਹਾਲ ਹੈ। ਇਹ ਜਿਹੜੀਆਂ ਕਿਰਪਾਨਾਂ ਚੱਲਦੀਆਂ ਨੇ ਗੁਰਦੁਆਰਿਆਂ ਦੇ ਵਿੱਚ, ਉਹ ਗੋਲਕ ਤੋਂ ਹੀ ਚੱਲਦੀਆਂ ਨੇ, ਪੈਸੇ ਤੋਂ ਹੀ ਚੱਲਦੀਆਂ ਨੇ। ਮੈਂ ਕਿਸੇ ਇੱਕ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ, ਧਾਰਮਿਕਤਾ ਨੂੰ ਟਾਰਗੇਟ ਕਰ ਰਿਹਾ। ਤੁਸੀਂ ਧਰਮ ਨੂੰ ਮੰਨਦੇ ਹੋ ਪਰ ਧਾਰਮਿਕ ਨਹੀਂ ਬਣਦੇ ਹੋ। ਧਰਮ ਨੇ ਕਿੱਦਾਂ ਲਾਸ਼ਾਂ ਵਿਛਾਈਆਂ ਨੇ, ਜੇ ਇਤਿਹਾਸ ਪੜ੍ਹਦੇ ਹਾਂ ਤੇ ਮੁਸਲਮਾਨਾਂ ਤੇ ਕ੍ਰਿਸਚਨਾਂ ਦਾ ਇਤਿਹਾਸ ਪੜ੍ਹੋ, ਆਜ਼ਾਦ ਭਾਰਤ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਉਹ 1947 ਨੂੰ ਚੇਤੇ ਕਰੋ, ਪਾਕਿਸਤਾਨੀਓ ਤੇ ਇੰਡੀਅਨ ਦੋਵਾਂ ਨੂੰ ਮੈਂ ਅਡਰੈਸ ਕਰ ਰਿਹਾ, 1947 ਨੂੰ ਚੇਤੇ ਕਰੋ, ਕਾਫਰੋ, ਬੇਕਸੂਰ ਬੱਚਿਆਂ, ਔਰਤਾਂ, ਮਨੁੱਖਾਂ ਤੇ ਤੁਸਾਂ ਕਿੱਦਾਂ ਕਿਰਪਾਨਾਂ ਚਲਾਈਆਂ ਸਨ 10 ਲੱਖ ਤੋਂ ਵੀ ਉੱਪਰ ਦੇ ਉੱਤੇ, ਉਹਨਾਂ ਦਾ ਕਸੂਰ ਕੀ ਸੀ? ਹੈ ਕੀ ਵਿਗਾੜਿਆ ਸੀ ਉਹਨਾਂ ਨੇ ਤੁਹਾਡਾ? ਇੱਕ ਬੱਚੇ ਨੂੰ ਬਰਸ਼ੇ ਤੇ ਟੰਗਣਾ ਦੁੱਧ ਪੀਂਦੇ ਨੂੰ, ਇਹ ਕਿੱਧਰ ਦੀ ਬਹਾਦਰੀ ਹੈ? ਤੁਹਾਡੇ ਕੋਲ ਕਿਤਰਾਂ ਦੀ ਆਤਮਾ ਹੋਵੇਗੀ? ਔਰਤਾਂ ਨੇ ਖੂਹਾਂ ਚ ਛਾਲਾਂ ਮਾਰੀਆਂ, ਅੱਜ ਤੱਕ ਉਹਦੇ ਤੇ ਕੋਈ ਗੱਲਬਾਤ ਇੰਡੀਆ ਪਾਕਿਸਤਾਨ ਨੇ ਕੀਤੀ ਹੈ ਆਪਸ ਵਿੱਚ? 5-5 ਨਮਾਜ਼ਾਂ ਵੀ ਪੜ੍ਹਦੇ ਹੋ, ਇੱਧਰ ਵੀ ਜ਼ੋਰ ਲੱਗਣ ਡਿਆ ਵਾ ਸਾਰਾ ਮੰਦਰਾਂ ਗੁਰਦੁਆਰਿਆਂ ਦੇ ਵਿੱਚ, ਤੁਸੀਂ ਕਦੀ ਗੱਲਬਾਤ ਕੀਤੀ ਹੈ? ਕਮ ਸੇ ਕਮ ਸਰਸਰੀ ਇੱਕ ਦੂਜੇ ਕੋਲ ਮਾਫ਼ੀ ਮੰਗ ਲੈਂਦੇ ਅਸੀਂ, ਕੀ ਜਾਂਦਾ ਸਾਡਾ? ਦੋਵੇਂ ਪਾਸੇ ਜ਼ੁਲਮ ਹੋਇਆ ਸੀ। ਤੁਸੀਂ ਤੇ ਅਜੇ ਵੀ ਟੀਵੀ ਤੇ ਆਣ ਕੇ ਬੜੇ ਨਾਸਾਂ ਫਲਾ ਫਲਾ ਕੇ ਦੱਸਦੇ ਹੋ, ਅਸੀਂ ਐਂ ਜਥੇ ਵੱਡੇ ਉਹਨਾਂ ਦੇ ਤੇ ਉਹਨਾਂ ਨੇ ਐਂ ਕੀਤਾ ਤੇ ਅਸੀਂ ਐਂ ਕੀਤਾ। ਇਹ ਸ਼ਰਮ ਵਾਲੀ ਗੱਲ ਹੈ। ਇਹ ਦੋਵਾਂ ਨੇ ਇੱਕ ਦੂਜੇ ਦਾ ਕੁਛ ਨਹੀਂ ਸੀ ਵਿਗਾੜਿਆ, ਸਿਰਫ ਤਬਦੀਲੀ ਹੋਣ ਡਈ ਸੀ। ਚੈਕੋ ਸਲਵਾਕੀਆ ਦੀ ਵੀ ਤਬਦੀਲੀ ਆ ਸਾਡੇ ਹੁੰਦਿਆਂ ਹੀ ਹੋਈ ਹੈ ਨਾ, ਅਰਮਾਨ ਨਾਲ ਲੋਕੀ ਆਪੋ ਆਪਣੇ ਘਰੀ ਗਏ ਨੇ। ਪਰ ਇੰਨੀ ਅਕਲ ਸਾਡੇ ਕੋਲ ਹੋਵੇ, ਘਰ ਘਰ ਜਗਰਾਤੇ, ਕੀਰਤਨ, ਜ਼ਰੂਰੀ ਕੰਮ ਛੱਡ ਕੇ ਯਾਤਰਾ ਤੇ ਜਾਣਾ, ਕੁੰਭ ਵਰਗੇ ਮੇਲੇ, ਲੱਖਾਂ ਵੇਲੜ, ਇਹ ਲੱਖਾਂ ਵੇਲੜ ਕਿਤੇ ਕੰਮ ਕਰਦੇ ਹੋਣ ਨਾ, ਭਾਰਤ ਦੀ ਤਕਦੀਰ ਬਦਲ ਸਕਦੇ ਤੇ ਫੈਕਟਰੀਆਂ ਦਾ ਧੂੰ ਕੱਢ ਦੇਣ। ਅੱਜ ਜਿੱਡੇ ਜਿੱਡੇ ਫਿੱਟੇ ਲੋਕ ਵੇਲੜ ਨੇ, ਸਵੇਰੇ ਸ਼ਾਮ ਨੂੰ ਟੀਵੀ ਰੇਡੀਓ ਤੇ ਭਜਨ ਚੱਲਣ ਰਹੇ ਨੇ, ਸ਼ਾਮ ਨੂੰ ਮੰਦਰਾਂ ਗੁਰਦੁਆਰਿਆਂ ਮਸਜਿਦਾਂ ਚਰਚਾਂ ਚ ਪ੍ਰਭੂ ਦਾ ਜਾਪ ਦਾ ਜਾਈਏ ਨਾ, ਇੰਡੀਆ ਗਲੀਆਂ ਚੋਂ ਦੀ ਲੰਘਦੇ ਆ ਢੋਲਕੀਆਂ ਛੈਣੇ ਸ਼ਾਮ ਨੂੰ, ਤੇ ਸੁਬਾਹ ਵੀ ਡੇ ਤਰੇ ਦੀ ਅੰਦਰ ਜਨਾਨੀਆਂ ਇਕੱਠੀਆਂ ਹੋਈਆਂ ਹੋਣਗੀਆਂ, ਬੜੇ ਸ਼ਬਦ, ਘਰ ਸਫਾਈ ਨਹੀਂ ਕਰਦੀਆਂ ਨੌਕਰਾਣੀਆਂ, ਘਰਾਂ ਚ ਰੱਖੀਆਂ ਨੇ ਇਹਨਾਂ ਨੇ, ਆਣ ਕੇ ਸ਼ਬਦ ਪੜ ਪੜ ਕੇ ਇੱਕ ਵਲੇਕ ਅੱਗੇ ਕਰਕੇ 2.5-2.5 ਘੰਟੇ ਗਾਉਂਦੀਆਂ ਰਹਿਣਗੀਆਂ। ਰੋਜ ਲੱਖਾਂ ਲੋਕੀ ਇਕੱਠੇ ਕੀਤੇ ਹੁੰਦੇ ਨੇ, ਖਾਮ ਖਾ ਸਾਧਾਂ ਨੇ, ਹਾਂਜੀ, ਇਹ ਸਾਧ ਸਭ ਤੋਂ ਵੱਡੇ ਲਫੰਗੇ ਨੇ। ਮੰਦਰ ਗੁਰਦੁਆਰਿਆਂ ਚ ਲਾਊਡ ਸਪੀਕਰ ਪਿਆਰ ਦਾ ਸੰਦੇਸ਼ ਇੰਨਾ ਕੁ ਦਿੰਦੇ ਨੇ, ਬੱਚਿਆਂ ਨੂੰ ਪੜ੍ਹ ਨਹੀਂ ਦਿੰਦੇ, ਬਜੁਰਗਾਂ ਨੂੰ ਸੌਣ ਨਹੀਂ ਦਿੰਦੇ, ਜਾਨਵਰਾਂ ਨੂੰ ਇਹੀ ਤੇ ਫੇਰੀ ਜਾਂਦੇ ਨੇ, ਧਾਰਮਿਕ ਦੰਗਿਆਂ ਦੇ ਮੋਰਚਾ ਕਿਤੇ ਨਾ ਕਿਤੇ ਲੱਗਾ ਰਹਿੰਦਾ। ਜਿੱਥੇ ਇੰਨਾ ਪਿਆਰ ਦਾ ਪ੍ਰਚਾਰ ਹੁੰਦਾ, ਪਿਆਰ ਉੱਥੇ ਕਿਤੇ ਨਜ਼ਰ ਕਿਉਂ ਨਹੀਂ ਆਉਂਦਾ? ਸਾਡੀ ਧਾਰਮਿਕਤਾ ਦਾ ਘੁੱਟਮਾਰ, ਇਹ ਧਾਰਮਿਕਤਾ ਦੇ ਬਾਵਜੂਦ ਵੀ ਅਜੇ ਤੱਕ ਕਈ ਬੰਦੇ ਅਜੇ ਤੱਕ ਵੀ ਅਸੀਂ ਬੰਦੇ ਦੇ ਪੁੱਤ ਕਿਉਂ ਨਹੀਂ ਬਣੇ? ਮੈਂ ਇਹ ਨਹੀਂ ਕਹਿੰਦਾ ਧਾਰਮਿਕ ਨਾ ਹੋਵੋ, ਧਾਰਮਿਕ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਤੁਸੀਂ ਇਹ ਸਾਰਾ ਕੁਝ ਕਿਉਂ ਕਰਦੇ ਹੋ। ਜੇ ਕਰਦੇ ਹੋ ਤੇ ਫਿਰ ਪਖੰਡੀਓ, ਧਰਮ ਅਪਣਾਓ ਵੀ, ਧਾਰਮਿਕ ਬਣੋ ਵੀ। ਧਾਰਮਿਕ ਸਪੀਚਾਂ ਵਿੱਚ ਤੁਸੀਂ ਇੱਕ ਦੂਜੇ ਦੇ ਧਰਮ ਨੂੰ ਚੈਲੇਂਜ ਕਰਦੇ ਹੋ, ਗੀਤਾਂ ਵਿੱਚ ਤੁਸੀਂ ਵਿਰੋਧੀਆਂ ਨੂੰ ਮਿਹਣੇ ਮਾਰਦੇ ਹੋ, ਤੁਸੀਂ ਧਰਮ ਦੀ ਵਰਦੀ ਚ ਡਾਕੂ ਹੋ, ਹਥਿਆਰੇ ਹੋ ਤੁਸੀਂ। ਤਾਂ ਹੀ ਤਾਂ ਅੱਜ ਤੱਕ ਸਾਡੇ ਸਮਾਜ ਵਿੱਚ ਧਰਮ ਦਾ ਕੋਈ ਰਿਜਲਟ ਹੀ ਨਹੀਂ ਨਿਕਲਿਆ। ਰਾਤ ਦਿਨ ਨਾ ਲੈਣ ਵਾਲਿਓ, ਅੱਜ ਤੱਕ ਕੋਈ ਇਹਦਾ ਰਿਜਲਟ ਨਹੀਂ ਨਿਕਲਿਆ ਹੈ। ਜਿਹਦਾ ਕੋਈ ਰਿਜਲਟ ਹੀ ਨਹੀਂ ਨਿਕਲਦਾ, ਇਹੋ ਜਿਹੇ ਧਰਮ ਦੀ ਜ਼ਰੂਰਤ ਕੀ ਹੈ? ਤੁਹਾਡੇ ਨਾਲੋਂ ਤੇ ਜ਼ਿਆਦਾ ਇਮਾਨਦਾਰ ਉਹ ਨੇ ਜਿਨ੍ਹਾਂ ਨੂੰ ਤੁਸੀਂ ਨਾਸਤਕ ਕਹਿੰਦੇ ਹੋ। ਨਰਕ ਸਵਰਗ ਦੇ ਭੰਬਲ ਭੁੱਸੇ ਨੇ, ਜਿਉਂਦੇ ਅਸੀਂ ਸਵਰਗ ਵੇਖ ਨਹੀਂ ਸਕਦੇ ਤੇ ਮਰ ਕੇ ਕੋਈ ਉਧਰੋਂ ਵਾਪਸ ਨਹੀਂ ਆਇਆ। ਜਿਨ੍ਹਾਂ ਨੇ ਭਾਰਤ ਨੂੰ ਨਰਕ ਬਣਾਇਆ, ਹੈਰਾਨੀ ਦੀ ਗੱਲ, ਉਹ ਸਵਰਗ ਚ ਵਸਣ ਡਏ ਜੇ ਭਾਰਤ ਵਿਚ ਹੀ, ਜਿਹੜੇ ਜ਼ਿੰਮੇਵਾਰ ਨੇ ਭਾਰਤ ਨੂੰ ਨਰਕ ਬਣਾਉਣ ਦੇ। ਸਵਰਗ ਨਰਕ ਇੱਥੇ ਹੀ ਹੈ ਸੱਜਣੋ। ਆ ਜਿੰਨੇ ਵੀ ਵੈਸਟਰਨ ਦੇਸ਼ ਨੇ, ਸਾਰੇ ਦੇ ਸਾਰੇ ਤਰੱਕੀ ਚ ਨੇ, ਇਨ੍ਹਾਂ ਦੀ ਤਰੱਕੀ ਦੇ ਝੰਡੇ ਫਰਾਟੇ ਖਾਣ ਡਏ ਨੇ। 300 ਸਾਲ ਪਹਿਲਾਂ ਜਾਂ 350 ਸਾਲ ਪਹਿਲਾਂ ਲਾ ਲਓ, ਆਹ ਮੁਲਕ ਪਹਿਲਾਂ ਇਨ੍ਹਾਂ ਦੀ ਹਾਲਤ ਵੀ ਪੁਰਾਣੇ ਭਾਰਤ ਨਾਲੋਂ ਕਿਤੇ ਭੈੜੀ ਸੀ। ਆ ਗ੍ਰੇਟ ਬ੍ਰਿਟੇਨ ਦਾ ਜਿਹੜਾ ਬ੍ਰਿਟੇਨ ਹੈ ਜਿਹਨੇ ਦੁਨੀਆਂ ਤੇ ਰਾਜ ਕੀਤਾ, ਇਨ੍ਹਾਂ ਦੇ ਘਰ ਖਾਣ ਨੂੰ ਵੀ ਨਹੀਂ ਸੀ ਹੁੰਦਾ। ਚਾਹ ਜਾਂ ਕੌਫੀ ਸਿਰਫ ਘਰ ਦਾ ਹੈੱਡ ਪੀਂਦਾ ਹੁੰਦਾ ਸੀ, ਕਿਉਂਕਿ ਅਫੋਰਡ ਨਹੀਂ ਕਰ ਸਕਦੇ ਸੀ। ਭੁੱਖਮਰੀ ਇੱਥੇ ਹੁੰਦੀ ਸੀ। ਜਿਹੜੇ ਗਰੀਬ ਅੰਗਰੇਜ਼ ਨੇ ਆਪਣੇ ਬੱਚੇ ਤੱਕ ਵੇਚਦੇ ਹੁੰਦੇ ਸਨ, ਤੇ ਇੱਕ ਬੱਚੇ ਦੀ ਕੀਮਤ 8 ਪਾਉਂਡ ਦੇ ਆਸ ਪਾਸ ਹੁੰਦੀ ਸੀ। ਇਹ ਡਿਟੇਲ ਚ ਜਾਣ ਦੀਆਂ ਗੱਲਾਂ ਨਹੀਂ, ਮੈਂ ਹਿੰਟ ਹੀ ਦੇ ਸਕਦਾ। ਇੱਥੋਂ ਦੇ ਧਾਰਮਿਕ ਲੋਕ ਅੰਧ ਵਿਸ਼ਵਾਸ, ਇੱਥੋਂ ਦੇ ਇੰਗਲੈਂਡ ਦੇ ਆ, ਯੂਰਪ ਦੇ ਨੇ ਧਾਰਮਿਕ ਲੋਕਾਂ ਨੇ ਅੰਧ ਵਿਸ਼ਵਾਸ ਫੈਲਾ ਕੇ ਲੋਕਾਂ ਦੀ ਮੱਤ ਮਾਰੀ ਹੋਈ ਸੀ। ਧਰਮ ਦੇ ਨਾਂ ਤੇ ਜ਼ੁਲਮ ਦੀ ਹੱਦ ਸੀ ਯੂਰਪ ਦੇ ਵਿਚ। ਏਸ਼ੀਅਨ ਲੋਕਾਂ, ਬਹੁਤ ਲੋਕਾਂ ਦਾ ਵਿਚਾਰ ਹੈ ਕਿ ਇੰਗਲੈਂਡ ਦੂਜੇ ਮੁਲਕਾਂ ਨੂੰ ਲੁੱਟ ਕੇ ਅਮੀਰ ਬਣਿਆ, ਜਿਹੜਾ ਕਿ ਸੱਚ ਨਹੀਂ ਹੈਗਾ। ਸੱਚ ਜਾਣਨ ਵਾਸਤੇ ਵਿਸ਼ਵਾਸ ਤੋਂ ਵਿਚੇਤਨਾ ਤੱਕ ਸਰਦਾਰ ਪੂਰਨ ਸਿੰਘ ਦੀ ਲਿਖੀ ਹੋਈ ਪੁਸਤਕ ਜੋ ਇੰਗਲੈਂਡ ਵਾਸੀ ਨੇ, ਪੜ੍ਹੋ ਕਿ ਇਨ੍ਹਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ, ਇਨ੍ਹਾਂ ਨੇ ਧਰਮ ਦਾ ਜੂੜਾ ਕਿੱਦਾਂ ਆਪਣੇ ਸਿਰੋਂ ਲਾਇਆ, ਐਜੂਕੇਸ਼ਨ ਕਿਸ ਤਰ੍ਹਾਂ ਪ੍ਰਾਪਤ ਕੀਤੀ ਇਨ੍ਹਾਂ ਨੇ, ਇਨ੍ਹਾਂ ਦੀ ਅਕਲ ਤੇ ਮਿਹਨਤ ਰੰਗ ਲਿਆਈ ਸੀ। ਦੁਨੀਆਂ ਦੇ ਰਾਜ ਕਰਨ ਵਾਸਤੇ ਪਹਿਲਾਂ ਪਾਵਰ ਤਕੜਾ ਹੋਣਾ ਪੈਂਦਾ, ਐਜੂਕੇਟ ਹੋਣਾ ਪੈਂਦਾ ਵਾ, ਫਾਈਨਾਂਸ਼ੀਅਲੀ ਵੀ ਤੇ ਮੈਂਟਲੀ ਵੀ। ਪਹਿਲਾਂ ਆਪਣੇ ਘਰ ਚ ਤਕੜੇ ਹੋਏ ਸਨ। ਜਪਾਨ ਵਾਲੇ 90% ਦੇ ਕਰੀਬ ਰੱਬ ਨੂੰ ਨਹੀਂ ਮੰਨਦੇ, ਉਹ ਆਪਣੇ ਆਪ ਚ ਬੜਾ ਯਾਰ ਮਿਹਨਤੀ ਨੇ ਲੋਕ, ਮਿਹਨਤ ਚ ਹੀ ਵਿਸ਼ਵਾਸ ਕਰਦੇ ਨੇ, ਉਹ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ। ਇੱਥੇ ਯੂਰਪ ਵਿਚ ਵੀ ਮੈਂ ਦੇਖਿਆ ਜਿੱਦਾਂ ਦਾ ਸਾਨੂੰ ਜਿਨ੍ਹਾਂ ਨਾਲ ਵਾਹ ਪਿਆ, ਉਹ ਵੀ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ, ਖੁਦ ਮਿਹਨਤ ਕਰਕੇ ਹਾਸਲ ਕਰਦੇ ਨੇ। ਰੱਬ ਅੱਗੇ ਅਰਦਾਸਾਂ ਨਹੀਂ, ਆਪ ਮਿਹਨਤ ਕਰਕੇ ਉਹ ਚੀਜ਼ ਹਾਸਲ ਕਰਨੀ। ਇਸੇ ਤਰ੍ਹਾਂ ਯੂਰਪੀਅਨ ਲੋਕ 42% ਤੋਂ ਵੀ ਜ਼ਿਆਦਾ, ਕਿਤੇ ਕਿਤੇ ਤੇ 80% ਤੱਕ ਨੇ ਆਪਣਾ ਸਵੀਡਨ ਵਰਗੇ ਚ, ਇਹ ਵੀ ਰੱਬ ਤੇ ਵਿਸ਼ਵਾਸ ਨਹੀਂ ਕਰਦੇ। ਪਰ ਇਹ ਲੋਕ ਇੰਨੇ ਮਿਹਨਤੀ, ਵਾਤਾਵਰਣ ਪ੍ਰੇਮੀ, ਜਾਨਵਰਾਂ ਬੰਦਿਆਂ ਮਨੁੱਖਾਂ ਨੂੰ ਪਿਆਰ ਕਰਨ ਵਾਲੇ ਸੱਜਣ ਲੋਕ, ਇਹ ਲੋਕੀ ਚਰਚ ਨੂੰ ਟੈਕਸ ਹਾਂ, ਇਹ ਲੋਕੀ ਚਰਚ ਨੂੰ ਟੈਕਸ ਦੇਣੋਂ ਹਟ ਗਏ ਨੇ। ਕਹਿੰਦੇ ਨੇ ਜਦੋਂ ਅਸੀਂ ਚਰਚ ਜਾਂਦੇ ਹੀ ਨਹੀਂ ਤੇ ਫਿਰ ਟੈਕਸ ਕਾਹਦਾ। ਯੂਰਪ ਵਿਚ ਵਰਕ ਇਜ਼ ਵਰਸ਼ਿਪ ਹੈ, ਇੰਡੀਆ ਵਿਚ ਵਰਸ਼ਿਪ ਇਜ਼ ਵਰਕ ਹੈ। ਜਦੋਂ ਪੁਜਾਰੀਆਂ ਤੇ ਪਾਠੀਆਂ ਕੋਲੋਂ ਰੁਪਈਆਂ ਦੀਆਂ ਪੰਡਾਂ ਤੇ ਸੋਨੇ ਦੇ ਢੇਰ ਫੜੇ ਜਾਣੇ ਨੇ ਫਿਰ ਵਰਸ਼ਿਪ ਇਜ਼ ਵਰਕ ਹੀ ਹੋਇਆ, ਇਹ ਵੀ ਠੀਕ ਨੇ। ਅਸੀਂ ਮਨੁੱਖਾਂ ਦੇ ਭਲੇ ਵਾਸਤੇ ਰਾਤ ਦਿਨ ਅਰਦਾਸਾਂ ਕਰਨ ਵਾਲੇ ਰੱਬ ਦੇ ਰਿਸ਼ਤੇਦਾਰ। ਅੱਜ ਤੱਕ ਆਪਣੇ ਵਾਸਤੇ ਤੇ ਸਾਨੂੰ ਬੱਚਿਆਂ ਵਾਸਤੇ ਅਸੀਂ ਰੋਟੀ ਪੈਦਾ ਨਹੀਂ ਕਰ ਸਕੇ, ਨੌਕਰੀ ਪੈਦਾ ਨਹੀਂ ਕਰ ਸਕੇ। ਓਏ, ਪਹਿਲਾਂ ਤੇ ਪੁੱਤ ਸਾਡੇ ਬਾਹਰ ਨੂੰ ਭੱਜਦੇ ਹੁੰਦੇ ਸਨ, ਪਿਛਲੇ ਸਮੇਂ ਤੋਂ ਸਾਡੀਆਂ ਧੀਆਂ ਕੱਲੀਆਂ ਕਾਰੀਆਂ ਉਹੀ ਆਪਣੀ ਜਾਇਦਾਦ ਵੇਚ ਕੇ ਮਾਂ ਪਿਓ ਉਹਨਾਂ ਨੂੰ ਕੱਲੀਆਂ ਨੂੰ ਜਹਾਜੇ ਚੜਾ ਰਹੇ ਆ। ਜਰਾ ਅੰਦਾਜ਼ਾ ਲਾ ਲਿਓ ਅੱਗੋਂ ਕੀ ਹੋ ਰਿਹਾ ਬਾਹਰ ਅੰਦਰ, ਤੁਹਾਨੂੰ ਸਭ ਪਤਾ। ਜੇ ਸਾਡੇ ਘਰ ਚ ਖਾਣ ਨੂੰ ਹੋਏ, ਸ਼ੈਲਟਰ ਹੋਏ ਤੇ ਅਸੀਂ ਕਿਉਂ ਧੱਕੇ ਖਾਂਦੇ ਫਿਰੀਏ? ਇਹਨਾਂ ਮੁਲਕਾਂ ਦੇ ਲੋਕ ਵੀ ਬਾਹਰ ਜਾਂਦੇ ਨੇ, ਉਹ ਫਰਮਾਂ ਤੋਂ ਵਿੱਚ ਇੱਕ ਫਰਮ ਤੋਂ ਦੂਜੀ ਫਰਮ ਚ ਜਾਂਦੇ ਨੇ ਜਾਂ ਆਪਣਾ ਕਾਰੋਬਾਰ ਕਰਦੇ ਨੇ ਜਾ ਕੇ ਦੂਜਿਆਂ ਮੁਲਕਾਂ ਦੇ ਵਿੱਚ, ਮਜ਼ਦੂਰੀ ਕਰਨ ਨਹੀਂ ਜਾਂਦੇ। ਅਸੀਂ ਕਿੱਦਾਂ ਵਿਦੇਸ਼ਾਂ ਨੂੰ ਦੌੜ ਰਹੇ ਹਾਂ, ਜਿਸ ਤਰ੍ਹਾਂ ਚੂਹਿਆਂ ਦੀ ਰੁੱਡ ਚ ਪਾਣੀ ਪੈ ਜਾਏ ਤੇ ਉਹ ਭੱਜ ਕੇ ਕੋਈ ਇਧਰ ਨੂੰ ਕੋਈ ਉਧਰ ਨੂੰ ਕੋਈ ਇਧਰ ਨੂੰ ਦੌੜਨਾ ਸ਼ੁਰੂ ਕਰਦਾ। ਦੋਸਤੋ, ਅਸੀਂ ਅੱਜ ਹਾਂ ਠੀਕ ਹੈ ਠੀਕ ਹੈ 700 ਅੱਛਾ, ਮੈਨੂੰ ਯਾਦ ਹੈ 40 ਸਾਲ ਪਹਿਲਾਂ ਜਦੋਂ ਸਾਡੇ ਲੋਕਾਂ ਦੇ ਯੂਰਪ ਪੈਰ ਹੀ ਲੱਗਣੇ ਸ਼ੁਰੂ ਹੋਏ ਸਨ, ਅਸਾਂ ਸਭ ਤੋਂ ਪਹਿਲਾਂ ਮੰਦਰ ਤੇ ਗੁਰਦੁਆਰੇ ਬਣਾਏ ਇੱਧਰ ਆਣ ਕੇ ਤੇ ਬੜੇ, ਕਿਉਂਕਿ ਇਹਨਾਂ ਦੇ ਚਰਚ ਬੰਦ ਹੋਣੇ ਸ਼ੁਰੂ ਹੋ ਗਏ ਹਨ ਉਦੋਂ, ਤੇ ਫਿਰ ਬੜਾ ਪ੍ਰਾਊਡ ਫੀਲ ਕਰਨਾ ਕਿ ਅਸੀਂ ਇਹਨਾਂ ਦਾ ਚਰਚ ਲਾ ਕੇ ਆ ਕੇਸਰੀ ਨਿਸ਼ਾਨ ਸਾਹਿਬ ਚ ਲੰਡਿਆ ਜੇ ਮੰਦਰ ਏਡੇ ਏਡੇ ਸੋਹਣੇ ਬਣੇ ਕਿ ਮੈਂ ਦੱਸ ਹੀ ਨਹੀਂ ਸਕਦਾ, ਮਿਲੀਅਨ ਟ੍ਰਿਲੀਅਨਾਂ ਦੇ ਵਿੱਚ ਉਹਨਾਂ ਦੇ ਪੈਸਾ ਲੱਗਾ ਹੈਗਾ ਗੁਰਦੁਆਰਿਆਂ ਤੇ ਵੀ ਮੰਦਰਾਂ ਤੇ ਵੀ। ਜਦੋਂ ਅੰਗਰੇਜ਼ ਭਾਰਤ ਆਏ ਹਨ ਉਹਨਾਂ ਨੇ ਭਾਰਤ ਵਿੱਚ ਸਕੂਲ ਬਣਾਏ ਸਨ, ਅਸੀਂ ਜਦੋਂ ਇੱਧਰ ਆਏ ਹਾਂ ਅਸੀਂ ਮੰਦਰ ਤੇ ਗੁਰਦੁਆਰੇ ਬਣਾਏ ਨੇ ਤੇ ਅੱਜ ਕੱਲ ਕਿਰਪਾਨਾਂ ਵੀ ਚੱਲਦੀਆਂ ਨੇ ਸਾਰੇ ਹੀ ਮੁਲਕਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਗੋਲਕ ਤੋਂ। ਯੂਰਪ ਦੀ ਐਜੂਕੇਸ਼ਨ ਦਾ ਬਹੁਤ ਜ਼ੋਰ ਜਿਹੜਾ ਨਾ ਉਹ ਬੱਚੇ ਦਾ ਵਿਕਾਸ ਕਰਨ ਤੇ ਹੈ, ਉਹਦੀ ਪਰਸਨੈਲਿਟੀ ਡਿਵੈਲਪ ਕਰਨ ਤੇ ਹੈ। ਅਸੀਂ ਭਾਰਤ ਵਿੱਚ ਬੱਚਿਆਂ ਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਹਾਂ। ਹੈਲੋ ਭਾਈ ਸਾਹਿਬ, ਤੁਸੀਂ ਬਾਰ ਬਾਰ ਮਿਸਕਾ ਦਾ ਨਾਂ ਮਾਰੋ, ਇੱਕ ਵਾਰੀ ਐਨਫ ਹੈ। ਥੈਂਕ ਯੂ ਵੈਰੀ ਮਚ। ਸਾਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਨੇ। ਯੂਰਪ ਵਿੱਚ ਸਿੱਖਿਆ, ਮੈਨਰਸ ਤੇ ਮਾਹੌਲ ਬੱਚੇ ਨੂੰ ਇਮਾਨਦਾਰ ਬਣਾਉਂਦਾ, ਉਤੋਂ ਯੂਰਪ ਦੀ ਸਿੱਖਿਆ ਸਾਨੂੰ ਸਭ ਕੁਝ ਦਿੰਦੀ ਹੈ, ਨੌਕਰੀ, ਐਜੂਕੇਸ਼ਨ, ਮਕਾਨ, ਕਾਰਾਂ, ਤੇ ਸਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ। ਜੇ ਸਾਨੂੰ ਕੰਮ ਨਾ ਵੀ ਮਿਲੇ ਤੇ ਪੈਸੇ ਗੌਰਮੈਂਟ ਦੇਵੇਗੀ ਸਾਨੂੰ, ਉਨੀ ਦੇਰ ਸਾਡੀ ਤਨਖਾਹ, ਰਹਿਣ ਦਾ ਪ੍ਰਬੰਧ ਵੀ ਸਾਡਾ ਕਰੇਗੀ। ਆਹ ਤੇ ਗੱਲ ਹੋਈ ਨਾ, ਇੰਡੀਆ ਚ ਅਸੀਂ ਇਹ ਸਾਰਾ ਕੁਝ ਰੱਬ ਕੋਲੋਂ ਮੰਗਦੇ ਹਾਂ, ਹੈ ਸਰਕਾਰਾਂ ਕੋਲੋਂ ਜੇ ਕੁਝ ਮੰਗੀਏ ਨਾ ਤੇ ਉਹ ਮੁਫ਼ਤ ਮੰਗਦੇ ਆ, ਅਸੀਂ ਵੀ ਸਾਨੂੰ ਚੌਲ ਦਾਲ ਮੁਲਫ ਦਿਓ ਤੇ ਸਰਕਾਰਾਂ ਸਾਨੂੰ ਭਿਖਾਰੀ ਬਣਾ ਰਹੀਆਂ ਨੇ, ਜਾਂ ਫਿਰ ਆਪਣੇ ਸਮਾਜ ਤੇ ਦੇਸ਼ ਨਾਲ ਧਰੋਹ ਕਰਕੇ ਹਵਾਈ ਜਹਾਜ਼ਾਂ ਦੀ ਸੈਰ ਕਰਦੇ ਆ ਜਿਹੜੇ ਰਿਸ਼ਵਤ ਵਾਲੇ ਨੇ, ਬੰਗਲੇ ਉਸਾਰਦੇ ਆ ਉਹਨਾਂ ਬੰਗਲਿਆਂ ਦੇ ਇੱਕ ਕਮਰੇ ਦੇ ਵਿੱਚ, ਇੱਕ ਕਮਰੇ ਦੇ ਵਿੱਚ ਮੰਦਰ ਹੈ ਤੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਦੇਹ ਵੀ ਘਰਾਂ ਚ ਰੱਖੀ ਹੈ, ਘਰਾਂ ਚ ਵੀ ਮੰਦਰ ਬਣਾਏ ਨੇ। ਮਨ ਮੰਦਰ ਵਿੱਚ ਜੋਤ ਜਗੀ ਨਾ, ਕਰ ਦੀਪਕ ਮਾਰਾ ਗਾਉਣ ਸ਼ਲੋਕ। ਮਨ ਮੰਦਰ ਵਿੱਚ ਜੋਤ ਜਗੀ ਨਾ, ਕਰ ਦੀਪਕ ਮਾਲਾ ਗਾਉਣ ਸ਼ਲੋਕ, ਵੱਜਣ ਟੱਲੀਆਂ ਖੜਕਣ ਛੈਣੇ, ਆਏ ਵੇਖੋ ਰੱਬ ਨੂੰ ਠੱਗਦੇ ਲੋਕ। ਘਰ ਚ ਮੰਦਰ, ਰਾਤ ਨੂੰ ਵੀ ਪੂਜਾ, ਦਿਨੇ ਵੀ ਪੂਜਾ ਜਾਂ ਪਾਠ, ਤੇ ਮਨ ਵਿਚ ਹੇਰਾ ਫੇਰੀ ਦੀਆਂ ਸਕੀਮਾਂ ਲਾਉਂਦੇ ਰਹਿੰਦੇ ਹਾਂ ਅਸੀਂ। ਇੰਡੀਆ ਦੇ ਨਾਗਰਿਕ ਆਪਣੇ ਮੁਲਕ ਨੂੰ ਭੋਰਾ ਵੀ ਪਿਆਰ ਨਹੀਂ ਕਰਦੇ, ਪਾਠ ਤੇ ਭਜਨ ਜ਼ਰੂਰ ਕਰਦੇ ਨੇ, ਦਫ਼ਤਰ ਜਾਣ ਤੋਂ ਪਹਿਲਾਂ ਦੇਵੀ ਦੇਵਤਿਆਂ ਅੱਗੇ ਨੱਕ ਰਗੜਦੇ ਨੇ, ਦਫ਼ਤਰੇ ਪਹੁੰਚ ਕੇ ਸਾਰੀ ਦਿਹਾੜੀ ਵੱਢੀ ਲੈਂਦੇ ਤੇ ਝੂਠ ਬੋਲਦੇ ਨੇ। ਹਰ ਗਲੀ ਦੀ ਨੁੱਕੜ ਤੇ ਪੂਜਾ ਪਾਠ, ਦੀਵੇ ਮੋਮਬੱਤੀਆਂ ਜਾਗ ਰਹੀਆਂ ਹੁੰਦੀਆਂ ਨੇ, ਮੰਦਰਾਂ ਗੁਰਦੁਆਰਿਆਂ ਚ ਖਲੋ ਕੇ ਹੱਥ ਜੋੜ ਕੇ ਬੇਨਤੀ ਹੋ ਰਹੀ ਹੈ, ਪ੍ਰਮਾਤਮਾ ਸਰਬੱਤ ਦਾ ਭਲਾ ਕਰੀ ਤੇ ਮੈਨੂੰ ਸਮੱਤ ਬਖਸ਼ੀ। ਪਰ ਸਾਰੀ ਉਮਰ ਸਮੱਤ ਦੇ ਅਗਨੀ ਲਾਗੋਂ ਦੀ ਵੀ ਨਹੀਂ ਲੰਘਦੇ, ਅਸੀਂ ਆਪਣੇ ਪਰਵਰਦਿਗਾਰ ਦੀ ਪਰਵਾਹ ਨਹੀਂ ਕਰਦੇ। ਇਮਾਨਦਾਰ ਹੋਣ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ ਹੁੰਦਾ। ਇੱਕ ਵਿਦਵਾਨ ਜਿਹਦਾ ਮੈਨੂੰ ਨਾਂ ਭੁੱਲ ਗਿਆ, ਉਹ ਲਿਖਦਾ ਕਿ ਇਮਾਨਦਾਰ ਬਣਨ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ, ਤੇ ਗੱਲ ਹੈ ਵੀ ਠੀਕ ਹੈ। ਮੈਂ ਪਰਸਨਲੀ ਜਾਣਨਾ ਉਹਨਾਂ ਅੰਗਰੇਜ਼ਾਂ ਨੂੰ ਜਿਹੜੇ ਰੱਬ ਚ ਵਿਸ਼ਵਾਸ ਨਹੀਂ ਕਰਦੇ, ਮੇਰੇ ਦੋਸਤ ਨੇ ਪਰ ਹੱਦ ਦਰਜੇ ਦੇ ਇਮਾਨਦਾਰ, 9 ਘੰਟੇ ਕੰਮ ਕਰਕੇ ਜਿਹੜਾ ਘਰ ਆਏਗਾ ਉਹਦੇ ਕੋਲ ਵੈਸੇ ਵੀ ਫਜੂਲ ਦੇ ਰੀਤੀ ਰਿਵਾਜਾਂ ਗੱਲਾਂ ਗੱਪਾਂ ਵਾਸਤੇ ਬਕਵਾਸ ਦੇ ਟਾਈਮ ਨਹੀਂ ਹੁੰਦਾ, ਤੇ ਜਿਸ ਕੋਲ ਰੋਜ਼ੀ ਰੋਟੀ ਘਰ ਹੈ ਉਹ ਤਾਂਤਰਿਕਾਂ ਜਾਂ ਸਾਧਾਂ ਦੇ ਕੋਲ ਕਿਉਂ ਜਾਵੇਗਾ। ਯੂਰਪ ਚ ਰੱਬ ਨਹੀਂ ਸਰਕਾਰਾਂ ਰੋਟੀ ਤੇ ਰੁਜ਼ਗਾਰ ਦਾ ਪ੍ਰਬੰਧ ਕਰਦੀਆਂ ਨੇ। ਬਹੁਤ ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਤੋਂ ਜ਼ਿਆਦਾ ਤਨਖਾਹ ਲੈਂਦੇ ਨੇ ਇੱਥੇ ਯੂਰਪ ਵਿਚ। ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਨੂੰ ਕਿਤੇ ਜ਼ਿਆਦਾ ਤਨਖਾਹ ਲੈਂਦੇ ਨੇ, ਘਰਾਂ ਚ ਕਲੀ ਕਰਨ ਵਾਲੇ, ਇੱਥੇ ਪਲੰਬਰ, ਬਿਜਲੀ ਠੀਕ ਕਰਨ ਵਾਲੇ, ਮੈਰਸਡੀਜ਼ ਤੇ BMW ਕਾਰਾਂ ਚ ਆਉਂਦੇ ਨੇ, ਆ ਜਿਹੜੇ ਟਾਈਲਾਂ ਲਾਉਂਦੇ ਨੇ ਨਾ, ਇੰਜੀਨੀਅਰਾਂ ਤੋਂ ਜ਼ਿਆਦਾ ਪੈਸੇ ਕਮਾਉਂਦੇ ਨੇ। ਪਰ ਉੱਥੇ ਮੈਂ ਇਹ ਦੱਸਦਿਆਂ, ਇੰਜੀਨੀਅਰ ਇੰਜੀਨੀਅਰ ਹੀ ਹੁੰਦਾ, ਇਹ ਬੇਸ਼ੱਕ ਉਹਦੇ ਕੋਲ ਜ਼ਿਆਦਾ ਪੈਸੇ ਲੈਂਦੇ ਨੇ, ਲੇਕਿਨ ਇੰਜੀਨੀਅਰ ਦਾ ਇੱਕ ਰੁਤਬਾ। ਕੋਈ ਕੰਮ ਵੱਡਾ ਛੋਟਾ ਨਹੀਂ, ਬਾਜ਼ਾਰ ਵਿਚ ਜਾਓ ਸਾਰੇ ਇੱਕੋ ਜਿਹੇ ਕੱਪੜੇ ਪਾਏ ਹੁੰਦੇ ਨੇ ਸਾਰੇ ਲੋਕਾਂ ਨੇ, ਅਮੀਰੀ ਗਰੀਬੀ ਕਿਤੇ ਨਜ਼ਰ ਨਹੀਂ ਆਉਂਦੀ। ਸਾਡੇ ਮੁਲਕਾਂ ਚ ਅਮੀਰ ਉੱਥੋਂ ਹੀ ਨਜ਼ਰ ਆਉਂਦਾ ਤੇ ਗਰੀਬ ਉਦੋਂ ਵੀ ਦੂਰੋਂ ਨਜ਼ਰ ਆਉਂਦਾ। ਬੈਠੇ ਬੈਂਕ ਬੈਲੈਂਸ ਕਿਸੇ ਦਾ ਜ਼ਿਆਦਾ ਅਤੇ ਘੱਟ ਹੋ ਸਕਦਾ, ਲਿਆਕਤ ਦੇ ਹਿਸਾਬ ਨਾਲ ਨੌਕਰੀ ਮਿਲਦੀ ਆ, ਪਰ ਸਾਡੇ ਸੋਹਣੇ ਭਾਰਤ ਵਿਚ ਟੇਲੈਂਟ ਦੇ ਹਿਸਾਬ ਨਾਲ ਨਹੀਂ। ਭਾਰਤ ਵਿਚ ਰੇਡੀਓ ਠੀਕ ਕਰਨ ਵਾਲੇ ਤੋਂ ਅਸੀਂ ਪਕੌੜੇ ਕਢਾਉਂਦੇ ਹਾਂ, ਜੁੱਤੀਆਂ ਗੰਢਣ ਵਾਲੇ ਕੰਪਿਊਟਰ ਠੀਕ ਕਰਨ ਰਹੇ ਹੁੰਦੇ, ਅਨਪੜ੍ਹ ਪੜਿਆਂ ਨੂੰ ਲੈਕਚਰ ਦਿੰਦੇ ਨੇ, ਗੁੰਡੇ ਸਮਾਜ ਸੁਧਾਰਕ ਨੇ, ਚੋਰ ਕਾਨੂੰਨ ਦੇ ਰਾਖੇ ਨੇ। ਸਭ ਤੋਂ ਜ਼ਿਆਦਾ ਝੂਠ ਅਦਾਲਤਾਂ ਚ ਬੋਲਿਆ ਜਾਂਦਾ, ਤੋਬਾ ਤੋਬਾ। ਗੀਤਾ ਤੇ ਹੱਥ ਰੱਖ ਕੇ ਸਾਡੇ ਵਕੀਲ ਕਾਵਾਂ ਵਾਂਗੂ ਬਹਿਸ ਕਰਦੇ ਨੇ, ਝੂਠ ਦੇ ਫੁਹਾਰੇ ਨੇ। ਥਾਣੇ ਜਾ ਕੇ ਜੇ ਤੁਸੀਂ ਸੱਚ ਸੱਚ ਦੱਸਦੇ ਹੋ ਨਾ ਵੀ ਹੋਇਆ ਕੀ ਸੀ, ਤੁਸੀਂ ਛਿੱਤਰ ਖਾ ਕੇ ਵਾਪਸ ਆਓਗੇ। ਬਲਵੀਰ ਬੱਬੀ ਜੀ, ਹੈਲੋ ਹੈਲੋ
1: ਹੈਲੋ ਹੈਲੋ
0: ਬੱਬੀ ਜੀ, ਤੁਸੀਂ 6-7 ਕਾਲਾਂ ਮਾਰੀਆਂ ਨੇ ਮੈਨੂੰ।
1: ਨਹੀਂ ਟਾਈਮ ਤਾਂ ਦੇਖੋ ਜੀ, ਫਿਰ
0: ਵੇਟ, 2 ਮਿੰਟ ਵੇਟ ਕਰ ਲਓ, 5 ਮਿੰਟ, ਠੀਕ ਹੈ ਜੀ। ਅੱਛਾ, ਮਤਲਬ ਕਿ ਥਾਣੇ ਜਾ ਕੇ ਤੁਸੀਂ ਸੱਚ ਸੱਚ ਦੱਸ ਦਿਓਗੇ ਤੇ ਆਪ ਹੀ ਛਿੱਤਰ ਖਾ ਕੇ ਆਓਗੇ ਥਾਣੇ ਦੇ ਵਿੱਚ। ਪੁਲਿਸ ਜਿਹੜੀ ਹੈ ਨਾ, ਅਗਰ ਤੁਸੀਂ ਕੋਈ ਕਾਨੂੰਨ ਭੰਗ ਕੀਤਾ, ਤੁਹਾਨੂੰ ਜੁਰਮਾਨਾ ਹੋਵੇ, ਸਜ਼ਾ ਹੋਵੇ, ਠੀਕ ਹੈ। ਪਰ ਜਿਹੜੀਆਂ ਪੁਲਿਸ ਵਾਲੇ ਗਾਲਾਂ ਕੱਢਦੇ ਨੇ, ਇਹਨਾਂ ਦੇ ਮੋਢੇ ਤੇ 2-2, 3-3 ਸਟਾਰ ਲੱਗੇ ਹੋਣਗੇ ਤੇ ਗੰਦੀਆਂ ਗਾਲਾਂ ਕੱਢ ਰਹੇ ਹੋਣਗੇ। ਇਹ ਕਿੱਧਰ ਦੀ ਸੱਭਿਅਤਾ ਹੈਗੀ ਹੈ? ਹਾਂਜੀ, ਹਰ ਪਿੰਡ ਦੇ ਵਿਚ 2-2, 3-3 ਗੁਰਦੁਆਰੇ, ਹਰ ਮੁਹੱਲੇ ਚ ਗੁਰਦੁਆਰਾ, ਲੱਗਦਾ ਅਸੀਂ ਸਭ ਧਰਮ ਨੂੰ ਸਮਰਪਿਤ ਹਾਂ। ਤੇ ਧਾਰਮਿਕ ਅਸੀਂ ਹੈ ਹੀ ਨਹੀਂ, ਸਾਡੇ ਸਾਰੇ ਐਕਸ਼ਨ ਜਿਹੜੇ ਨੇ ਉਹ ਸਾਡੇ ਸਮਾਜ ਦੇ ਅਗੇਂਸਟ ਜਾਂਦੇ ਨੇ। ਉਮੀਦਾਂ ਅਸੀਂ ਸਵਰਗਾਂ ਦੀਆਂ ਕਰ ਰਹੇ ਹਾਂ, ਸਾਰੀ ਕੋਸ਼ਿਸ਼ ਮੁਕਤੀ ਪਾਉਣ ਵਾਸਤੇ ਕਿ ਸਵਰਗ ਜਾਈਏ, ਪਰ ਬਣਾ ਅਸੀਂ ਆਪਣੇ ਮੁਲਕ ਨੂੰ ਨਰਕ ਰਹੇ ਹਾਂ। ਕਿਸੇ ਵੀ ਦੇਸ਼ ਦੇ ਨਾਗਰਿਕਾਂ ਦੇ ਹੱਥ ਵਿਚ ਹੀ ਹੁੰਦਾ ਕਿ ਉਨ੍ਹਾਂ ਨੇ ਆਪਣੇ ਦੇਸ਼ ਨੂੰ ਸਵਰਗ ਬਣਾਉਣਾ ਕਿ ਨਰਕ ਬਣਾਉਣਾ। ਇਹ ਤੇ ਸੀ ਜੀ ਮੇਰੀ ਗੱਲਬਾਤ, ਤੇ ਲਓ ਮੈਂ ਹੁਣ ਬਲਬੀਰ ਬੱਬੀ ਜੀ ਹੁਣਾਂ ਵੱਲ ਚੱਲਦਾ ਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਆ, ਉਹ ਕੀ ਕਹਿਣਾ ਚਾਹੁੰਦੇ ਨੇ। ਤੇ ਆ ਲਓ ਜੀ।

0: ਜੀ ਬੱਬੀ ਜੀ, ਆਪ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਚ।
1: ਹਾਂਜੀ ਸਾਹਿਬ, ਪਹਿਲਾਂ ਤਾਂ ਮੇਰੇ ਵੱਲੋਂ ਪ੍ਰਵਾਸ ਰੇਡੀਓ ਜਿਹੜਾ ਜਨਮਨ ਦੇ ਚੱਲ ਰਿਹਾ, ਸਾਡੇ ਸਰੋਤੇ ਜੁੜੇ ਨੇ ਜੀ, ਮੇਰੇ ਵੱਲੋਂ ਸਾਰਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਜੀ ਖੁਸ਼ੀ ਹੋ ਬਲਬੀਰ ਜੀ। ਅੱਜ ਵੈਦਰ ਕਿੱਦਾਂ ਦਾ ਅੱਜ ਇੰਡੀਆ ਦੇ ਵਿਚ?
1: ਵੈਦਰ ਗਰਮੀ ਹੋ ਗਈ ਜੀ ਪੂਰੀ।
0: ਅੱਛਾ, ਪੂਰੀ ਗਰਮੀ ਹੋ ਚੁੱਕੀ ਹੈ,
1: ਨਿੱਕੇ ਮੌਸਮ ਠੰਡਾ ਵੀ ਹੋ
0: ਜਾਂਦਾ। ਅੱਛਾ ਅੱਛਾ ਅੱਛਾ ਅੱਛਾ, ਠੀਕ ਹੈ। ਤੇ ਕਣਕਾਂ ਕੁਣਕਾਂ ਸਭ ਸਾਂਭੀਆਂ ਗਈਆਂ ਨੇ? ਕਣਕਾਂ ਵਗੈਰਾ ਬਿਲਕੁਲ ਸਾਂਭੀਆਂ ਗਈਆਂ ਨੇ ਸਾਰੀਆਂ?
1: ਮੈਂ ਨਾ ਜਿਵੇਂ ਹੁੰਦਾ ਵੀ ਆਪਣਾ ਸਾਢੇ ਸੱਤ ਵਜੇ ਤੋਂ ਟਾਈਮ ਸ਼ੁਰੂ ਹੁੰਦਾ, ਉਸ ਅਨੁਸਾਰ ਕਈ ਵਾਰ ਹੁੰਦਾ ਵੀ ਮੈਂ ਪਰਿਵਾਰ ਰੇਡੀਓ ਦੇ ਵਿਹੜੇ ਵਿਚ ਕੋਈ ਨਾ ਕੋਈ ਆਪਾਂ ਤਾਂ ਗੱਲ ਕਰਦੇ ਹੀ ਆ
0: ਜੀ।
1: ਅੱਜ ਮੈਨੂੰ ਇਹ ਸੀ, ਮੈਂ ਲਾਈਵ ਚਲਾ ਰਿਹਾ ਸੀ, ਮੇਰੇ ਨਾਲ ਮਹਿਮਾਨ ਪੱਤਰਕਾਰ ਸਾਥੀ ਜਿਹੜੇ ਪੰਜਾਬ ਪ੍ਰਤੀ ਚਿੰਤਕ ਨੇ ਤੁਹਾਡੇ ਵਾਂਗੂ, ਉਹ ਲੈਣ ਤੇ ਉੱਤੇ ਸੀ।
0: ਅੱਛਾ ਅੱਛਾ ਅੱਛਾ, ਠੀਕ ਠੀਕ।
1: ਹਾਂ, ਉਹਨਾਂ ਨੂੰ ਮੈਂ ਦੱਸਿਆ ਆਪਣੇ ਤੇ, ਉਸ ਤੋਂ ਦਿਨ ਆਏ ਸੀ ਵੀ ਚਲੋ ਜਿਹੜੀ ਬਾਕੀ ਪੰਜਾਬ ਦੀ ਖਬਰਸਾਰ ਆ ਜੋ ਖੇਡਬਾਨ ਆ ਉਹ ਆਪਾਂ ਸਾਂਝੀ ਕਰਦੇ ਆ।
0: ਠੀਕ ਠੀਕ ਠੀਕ ਠੀਕ।
1: ਧੰਨਵਾਦ ਤੁਹਾਡਾ ਜਿਹੜਾ ਜਰਮਨ ਸੱਤ ਸਮੁੰਦਰ ਪਾਰ ਤੋਂ ਬੈਠ ਕੇ ਪੰਜਾਬ ਦੀਆਂ ਗੱਲਾਂ ਬਾਤਾਂ ਗੱਲ ਕਰ ਰਹੇ।
0: ਮਿਹਰਬਾਨੀ ਜੀ, ਮਿਹਰਬਾਨੀ।
1: ਤੁਸੀਂ ਦਰਦੀ ਹੋ ਪੰਜਾਬ ਦੇ, ਦਰਦੀ ਉਹ ਹੁੰਦਾ ਜਿਹੜਾ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਵੇ।
0: ਠੀਕ ਹੈ ਜੀ, ਤੇ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ, ਕੀ ਗੱਲਬਾਤ ਕਰੋਗੇ ਅੱਜ ਤੁਸੀਂ?
1: ਅੱਜ ਜਿਹੜਾ ਸਭ ਤੋਂ ਪਹਿਲੀ ਗੱਲਬਾਤ ਹੈ
0: ਜੀ,
1: 13 ਅਪ੍ਰੈਲ ਵਿਸਾਖੀ ਦੀ ਦਿਨ ਦੀ ਧਾਰਮਿਕ ਮਹੱਤਤਾ
0: ਜੀ,
1: ਖਾਲਸੇ ਦੀ ਸਾਜਣਾ ਜਿਹੜੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿਚ ਮਨਾਈ ਜਾਂਦੀ ਹੈ।
0: ਅੱਛਾ,
1: ਤੁਹਾਡੇ ਜਨਮ ਦਿਨ ਮਨਾਈ ਗਈ ਆ, ਹੋਰ ਵੀ ਮਨਾਈ
0: ਜੀ ਜੀ।
1: ਉਸ ਦਿਨ ਪੰਜਾਬ ਦੇ ਵਿਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਆਯੋਜਨ ਜੁੜਦਾ, ਜਿਹੜਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹੀ ਪਹਿਲੀ ਵਾਰ ਵਿਸਾਖੀ ਨੂੰ ਵਿਧਾਨ ਸਭਾ ਦਾ ਦਰਵਾਜ਼ਾ ਖੁੱਲਿਆ। ਨਹੀਂ ਮਗਰ ਇਤਿਹਾਸ ਦੇ ਵਿਚ ਕਦੇ ਵਿਸਾਖੀ ਦੇ ਉਪਰ ਛੁੱਟੀ ਹੁੰਦੀ ਆ ਤੇ ਵਿਧਾਨ ਸਭਾ ਨਹੀਂ ਜੁੜਦੀ। ਉਸ ਮੌਕੇ ਦੇ ਉਪਰ ਫਿਰ ਉਥੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਿਹੜਾ ਕਾਨੂੰਨ ਆ ਉਹ ਉਹਦੀ ਗੱਲਬਾਤ ਹੁੰਦੀ ਆ ਕਿ ਮੱਦਾਂ ਜੁੜਦੀਆਂ ਨੇ ਤੇ ਪ੍ਰਮੁੱਖ ਜਿਹੜੀ ਯਾਤਰਾ ਇਸ ਵੇਲੇ ਚਾਹੇ ਤੁਹਾਡੇ ਜਨਮ ਦਾ ਕਨੇਡਾ ਦਾ ਵਿਦੇਸ਼ਾਂ ਵਿਦੇਸ਼ਾਂ ਪੰਜਾਬ ਕਿਤੇ ਵੀ ਆਇਆ ਉਹ ਚੱਲ ਰਹੀ ਹੈ, ਜਿਹੜਾ ਕਿ ਵਿਸ਼ੇਸ਼ ਧਾਰਮਿਕ ਮੁੱਦਾ ਵੀ ਹੈ
0: ਜੀ।
1: ਉਸ ਸੰਦਰਭ ਦੇ ਵਿਚ ਦੁਨੀਆਂ ਦੇ ਵਿਚ ਜਿੱਥੇ ਵੀ ਕੋਈ ਬੈਠਾ ਗੁਰੂ ਨਾਨਕ ਪੰਥ ਤਾਂ ਸਿੱਖ ਜ਼ਰੂਰੀ ਨੇ, ਜਿਹੜੇ ਹਿੰਦੂ ਪੰਜਾਬੀ ਨੇ ਉਹਨੇ ਦੇਖਿਆ ਇਸ ਸੰਬੰਧ ਵਿਚ ਮੇਰੇ ਨਾਲ ਮਾਛੋਵਾਲਾ ਸਾਹਿਬ ਤੋਂ ਪੰਜਾਬ ਟਾਈਮ ਨੇ ਜਲੰਧਰ ਦੇ ਮਤਲਬ ਕਿ ਵੀ ਵਿਸ਼ੇਸ਼ ਜਿਹੜੇ ਪ੍ਰਤੀਨਿਧ ਨੇ ਉਹ ਜੁੜੇ ਹੋਏ ਤੇ ਉਹ ਇਸ ਕਾਨੂੰਨ ਸੰਬੰਧੀ ਆਪ ਆਪਣੇ ਸਰੋਤਿਆਂ ਨਾਲ ਥੋੜੀ ਗੱਲਬਾਤ ਸਾਂਝੀ ਕਰ ਰਹੇ
0: ਹਾਂ।
1: ਤੇ ਜਗਰੂਪ ਸਿੰਘ ਮਾਨ ਜੀ ਤੇ ਉਹਨਾਂ ਦਾ ਸਵਾਗਤ ਤੁਸੀਂ ਕਰੋ, ਅੱਗੇ ਗੱਲਬਾਤ ਫਿਰ ਆਪਾਂ ਜਾਰੀ ਰੱਖਦੇ।
0: ਹੈਲੋ
2: ਹੈਲੋ
0: ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਚ।
2: ਸਤਿ ਸ੍ਰੀ ਅਕਾਲ, ਮੈਂ ਜਗਰੂਪ ਸਿੰਘ ਮਾਨਸੀ ਮਾਛੀਵਾੜਾ ਸਾਹਿਬ ਤੋਂ ਜੀ।
0: ਵਾਹ ਜੀ ਵਾਹ, ਸਰਦਾਰ ਜਗਰੂਪ ਸਿੰਘ ਜੀ, ਸਵਾਗਤ ਹੈ ਤੁਹਾਡਾ।
2: ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ। ਮੁਬਾਰਕਾਂ ਤੁਹਾਡੇ ਸਾਰੇ ਚੈਨਲ ਨੂੰ, ਚਲੋ ਬਹੁਤ ਵਧੀਆ ਚਲਾ ਰਹੇ ਹੋ ਲੋਕਾਂ ਵਿਚ, ਪੰਜਾਬ ਦੀ ਗੱਲ ਕਰ ਰਹੇ
0: ਹਾਂ,
2: ਬੈਠ ਕੇ
0: ਠੀਕ ਹੈ ਜੀ, ਮਿਹਰਬਾਨੀ।
2: ਥੈਂਕ ਯੂ ਸਰ, ਥੈਂਕ
0: ਯੂ। ਤੁਸੀਂ ਅੱਜ ਕੀ ਕਹਿਣਾ ਚਾਹੋਗੇ ਸੁਖਰੂਪ ਸਿੰਘ ਜੀ?
2: ਸਰ, ਮੈਂ ਨਾ ਜਿਹੜਾ ਪੰਜਾਬ ਦਾ ਅੱਜ ਮੁੱਦਾ ਚੱਲ ਰਿਹਾ ਹੈ, ਖਾਸ ਕਰ ਜੋ ਬੇਅਦਬੀ ਸੰਬੰਧੀ ਸਤਿਕਾਰ ਕਾਨੂੰਨ ਬਣਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ,
0: ਹਾਂਜੀ ਹਾਂਜੀ,
2: ਇਹ ਸਭ ਲੰਬੇ ਸਮੇਂ ਤੋਂ ਗੱਲ ਸੀ, 2015 ਵਿਚੋਂ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਪੰਜਾਬ ਦੇ ਵਿਚ। ਹਾਲਾਂਕਿ ਇਹ ਕਾਨੂੰਨ 2008 ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਦੋਂ ਹੋਂਦ ਵਿਚ ਆਇਆ ਸੀ।
0: ਅੱਛਾ
2: ਤੇ ਉਸ ਤੋਂ ਬਾਅਦ ਇਸ ਨੂੰ ਲਾਗੂ ਹੋਇਆ ਨਹੀਂ ਲਾਗੂ ਹੋਇਆ ਪਰ 2015 ਤੋਂ ਬਾਅਦ ਜੋ ਹਾਲਾਤ ਪੰਜਾਬ ਦੇ ਰਹੇ ਨੇ ਚਾਹੇ ਬਰਗਾੜੀ ਕਾਂਡ ਆ ਚਾਹੇ ਬਹਿਬਲ ਗਲਾਂ ਕਾਂਡ ਆ ਜਾਂ ਹੋਰ ਨੇ ਕਿਸੇ ਤੋਂ ਲੁਕੇ ਹੋਏ ਨੀ ਗਏ ਜੀ ਉਹ ਤੇ ਵੱਖ ਵੱਖ ਵਿਸ਼ਿਆਂ ਤੇ ਚਲੋ ਲੋਕ ਬੋਲਦੇ ਰਹਿੰਦੇ ਨੇ ਚਲੋ ਇਸ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ 16 ਮਾਰਚ 2022 ਨੂੰ ਆਈ ਪਹਿਲਾਂ ਦੀ ਸਰਕਾਰ ਤੋਂ ਆਉਣ ਤੋਂ ਬਾਅਦ ਬਹੁ ਗਿਣਤੀ ਪੰਥਕ ਜਥੇਬੰਦੀਆਂ ਨੇ ਪਟਿਆਲਾ ਜ਼ਿਲ੍ਹੇ ਵਿਚ ਇਕ ਸਮਾਣਾ ਸ਼ਹਿਰ ਪੈਂਦਾ ਜੀ ਤੇ ਉੱਥੇ ਇਕ ਟਾਵਰ ਮੋਰਚਾ ਲੱਗਿਆ ਸੀ ਭਾਈ ਗੁਰਜੀਤ ਸਿੰਘ ਖਾਲਸਾ ਹੋਰਾਂ ਦੀ ਅਗਵਾਈ ਦੇ ਵਿਚ
0: ਜੀ
2: ਤੇ ਉਥੋਂ ਵੱਖ ਵੱਖ ਮੰਗਾਂ ਕੀਤੀਆਂ ਜਾਂਦੀਆਂ ਸੀ ਵੀ ਬੇਅਦਬੀ ਕਰਨ ਵਾਲੇ ਜਿਹੜੇ ਇਨਸਾਨ ਨੇ ਉਨ੍ਹਾਂ ਸੰਬੰਧੀ ਇਕ ਸਖ਼ਤ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ
0: ਜੀ ਹੋਣਾ ਚਾਹੀਦਾ
2: ਤੇ ਉਸ ਟਾਵਰ ਤੇ ਸਾਡੇ ਸਤਿਕਾਰਯੋਗ ਜਥੇਦਾਰ ਅਕਾਲ ਤਖ਼ਤ ਸਰਦਾਰ ਕੁਲਦੀਪ ਸਿੰਘ ਗੜਗਾਜਪੁਰੀ ਵੀ ਪਹੁੰਚੇ ਸੀ ਵੱਡੇ ਵੱਡੇ ਧਾਰਮਿਕ ਆਗੂ ਵੀ ਪਹੁੰਚੇ ਸੀ ਤੇ ਉਹ ਮੋਰਚਾ ਲਗਭਗ ਜੀ 19 ਮਹੀਨੇ ਚੱਲਿਆ ਤੇ ਉਸ ਮੋਰਚੇ ਦੀ ਮੰਗ ਨੂੰ ਪੂਰਾ ਕਰਦਿਆਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਨੇ 13 ਅਪ੍ਰੈਲ ਨੂੰ ਇਕ ਵਿਸ਼ੇਸ਼ ਸੈਸ਼ਨ ਸੱਦਿਆ ਸੀਗਾ ਵਿਧਾਨ ਸਭਾ ਦਾ ਐਤਵਾਰ ਸੀ ਵੈਸੇ ਉਸ ਦਿਨ ਵਿਸਾਖੀ ਵਾਲਾ ਦਿਨ ਸੀ ਤੇ ਉਨ੍ਹਾਂ ਨੇ ਕੈਬਨਿਟ ਵਿਚ ਇਸ ਮਤੇ ਨੂੰ ਮਨਜੂਰੀ ਦਿੱਤੀ ਸੀ ਬਿੱਲ ਬਣਾਉਣ ਸਬੰਧੀ ਜੋ ਕਾਨੂੰਨ ਬਣਾਉਣ ਸਬੰਧੀ ਤੇ ਵਿਜ਼ਨ ਏ 3 ਜਾਂ 4 ਡੇ ਉਹ ਉਸ ਨੂੰ ਉਨ੍ਹਾਂ ਨੇ ਪ੍ਰਵਾਨ ਕਰਕੇ ਤੇ ਗਵਰਨਰ ਸਾਹਿਬ ਨੇ ਸਾਈਨ ਕਰਤੇ ਸੀ ਉਹਦੇ ਉਪਰ ਤੇ ਉਹ ਕਾਨੂੰਨ ਬਣ ਗਿਆ ਜੀ ਬਹੁ ਗਿਣਤੀ 90% ਸੰਗਤਾਂ ਨੂੰ ਇਹ ਕਾਨੂੰਨ ਪੰਜਾਬ ਦੇ ਵਿਚ ਪ੍ਰਵਾਨ ਆ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰ ਰਹੇ ਨੇ
0: ਚੰਗੀ ਗੱਲ ਹੈ
2: ਤੇ ਮੁੱਖ ਮੰਤਰੀ ਸਾਹਿਬ ਨੇ ਇਸ ਸਬੰਧੀ 4 ਦਿਨਾਂ ਦੀ ਵਿਸ਼ੇਸ਼ ਯਾਤਰਾ ਸ਼ੁਰੂ ਕੀਤੀ ਸੀ ਸ਼ੁਕਰਾਨਾ ਯਾਤਰਾ ਜਿਹੜੀ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੀਗੀ ਜੀ ਅੱਜ ਵਾਪਸ ਚਾਰੇ ਤਖ਼ਤ ਤਿੰਨੇ ਤਖ਼ਤ ਜੋ ਪੰਜਾਬ ਵਿਚ ਨਾ ਤਾਂ ਹੁੰਦੀ ਹੋਈ ਸ੍ਰੀ ਫਤਿਹਗੜ੍ਹ ਸਾਹਿਬ ਵਾਪਸ ਸਮਾਪਤ ਹੋਈ ਆ ਤੇ ਇਸੇ ਦੌਰਾਨ ਇਕ ਬੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਇਕ ਹੋਰ ਵਿਸ਼ਾ ਇਕ ਅਲੱਗ ਤਰ੍ਹਾਂ ਦਾ ਪੰਜਾਬ ਦੇ ਵਿਚ ਚੱਲ ਪਿਆ ਕਿ ਸਾਡੇ ਸਤਿਕਾਰਯੋਗ ਸਾਡੇ ਮਾਣਯੋਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜੀ ਹੋਰਾਂ ਨੇ ਕੱਲ ਕਰਤਾਰ ਸਿੰਘ ਸੰਧਵਾਂ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਉਨ੍ਹਾਂ ਨੂੰ ਤਲਬ ਕਰਕੇ ਸਵਾਲ ਕੀਤੇ ਵੀ ਇਹ ਕਾਨੂੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨ ਨਹੀਂ ਤੇ ਸੰਧਵਾਂ ਸਾਹਿਬ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਸ ਤੋਂ ਬਾਅਦ ਅੱਜ ਫੇਰ ਜਥੇਦਾਰ ਸਾਹਿਬ ਨੇ ਕਿਹਾ ਵੀ 15 ਦਿਨ ਦੇ ਵਿਚ ਇਸ ਕਾਨੂੰਨ ਨੂੰ ਜਾਂ ਤਾਂ ਵਾਪਸ ਲਿਆ ਜਾਵੇ ਜਾਂ ਸੋਧਾਂ ਕੀਤੀਆਂ ਜਾਣ ਵੀ ਨਹੀਂ ਅਸੀਂ ਪੰਜਾਬ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ 15 ਦਿਨ ਦੇ ਵਿਚ ਵਿਚ
0: ਕਿਉਂ ਉਨ੍ਹਾਂ ਨੂੰ ਪ੍ਰਵਾਨ ਨਹੀਂ ਇਹ ਕਾਨੂੰਨ
2: ਉਹ ਕੁਛ ਮਤਾਂ ਵੀ ਕਹਿੰਦੇ ਨੇ ਵੀ ਜੋ ਕਸਟੋਡੀਅਨ ਬਣਾਇਆ ਗਿਆ ਵੀ ਜੋ ਮੰਨ ਲਓ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਪਿਆਏ ਉਹ ਕਹਿੰਦੇ ਵੀ ਜੇ ਲੋਕ ਜਮ੍ਹਾਂ ਕਰਾਉਣ ਲੱਗ ਗਏ ਵੀ ਮੇਰੇ ਘਰ ਬੇਅਦਬੀ ਹੋ ਗਈ ਤਾਂ ਮੈਨੂੰ ਲੋਕ ਚੁੱਕਣਗੇ ਮੈਨੂੰ ਪੁਲਿਸ ਚੁੱਕੂਗੀ ਆ ਕੇ ਜਾਂ ਕਿਸੇ ਦੇ ਘਰ ਗੁਟਕਾ ਸਾਹਿਬ ਆ ਵੀ ਉਹ ਗੁਟਕਾ ਸਾਹਿਬ ਪਿਆ ਚਲੋ ਉਹਨਾਂ ਦਾ ਮਾਇਆ ਵੀ ਬਿਰਧ ਵੀ ਹੋ ਗਿਆ ਚਲੋ ਉਹਦੇ ਪਰਚਾ ਦਰਜ ਹੋ ਸਕਦਾ ਏ ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਇਹ ਮਨ ਘੜ ਪਈਆਂ ਲੱਗਦੇ ਆ ਜੀ ਜੇ ਮੈਂ ਪੱਗ ਬੰਨੀ ਆ ਪੱਗ ਦੀ ਰਾਖੀ ਮੇਰੀ ਡਿਊਟੀ ਆ ਜਿਵੇਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਰੱਖਣਾ ਚਾਹੁੰਦਾ ਤਾਂ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਆ ਸਰ ਮੇਰੀ ਹੋਣੀ ਚਾਹੀਦੀ ਆ ਨਾ
0: ਬਿਲਕੁਲ
2: ਤੇ ਮੈਨੂੰ ਨੀ ਲੱਗਦਾ ਕਾਨੂੰਨ ਵਿਚ ਕੁਛ ਗਲਤ ਆ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬੜੇ ਤਿੱਖੇ ਤੇਵਰਾਂ ਨਾਲ ਇਹ ਜਵਾਬ ਦਿੱਤਾ ਕਿ ਇਹ ਕਾਨੂੰਨ ਵਾਪਸ ਨਹੀਂ ਹੋਊਗਾ ਜੋ ਪੰਥ ਨੇ ਕਰਨਾ ਕਰ ਲਵੇ ਪੰਥ ਸਾਰਾ ਮੇਰੇ ਨਾਲ ਆ ਉਹ ਕਹਿੰਦੇ ਸਿਰਫ ਜੇ ਕਿਸੇ ਨੂੰ ਪ੍ਰਵਾਨ ਨਹੀਂ ਤਾਂ ਉਹ ਬਾਦਲ ਪੰਥ ਨੂੰ ਪ੍ਰਵਾਨ ਨਹੀਂ ਵੀ ਜਥੇਦਾਰ ਸਾਹਿਬ ਬਾਦਲ ਪਰਿਵਾਰ ਦੀ ਬੋਲੀ ਬੋਲ ਰਹੇ ਨੇ ਤੇ ਕੁਛ ਮੁੱਦੇ ਨੇ ਤੇ ਇੱਕ ਇਹਦੇ ਨਾਲ ਇੱਕ ਹੋਰ ਮੁੱਦਾ ਜੁੜਾ ਜੀ ਇੱਕ ਕੈਬਨਿਟ ਮਿਨਿਸਟਰ ਨੇ ਸਾਡੇ ਪੰਜਾਬ ਸਰਕਾਰ ਦੇ ਅਰੋੜਾ ਸਾਹਿਬ ਸੰਜੀਵ ਅਰੋੜਾ ਜੀ ਉਨ੍ਹਾਂ ਦੇ ਈਡੀ ਦੀ ਰੇਡ ਪਈ ਆ ਅੱਜ ਤੀਜੀ ਵਾਰ ਈਡੀ ਦੀ ਰੇਡ ਪਈ ਆ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਏ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਦੀਆਂ ਜਿਵੇਂ ਕਹਿੰਦੇ ਹੁੰਦੇ ਆ ਵੀ ਸਿਆਸੀ ਬੜੇ ਤਿੱਖੇ ਬਿਆਨਾਂ ਦੇ ਵਿਚ ਨੇ ਪਰ ਉਹ ਜਿਵੇਂ ਕਹਿੰਦੇ ਵਨ ਮੈਨ ਆਰਮੀ ਦੇ ਵਾਂਗੂ ਉਸ ਟਾਈਮ ਬੜੇ ਜੇਤੂ ਹੋ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਨ੍ਹਾਂ ਤੇ ਪਹਿਲਾਂ ਇਲਜ਼ਾਮ ਲੱਗਦਾ ਸੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾਂ ਨੂੰ ਦਿੱਲੀ ਵਾਲੇ ਚਲਾ ਰਹੇ ਨੇ ਜਿਹੜੇ ਪਿਛਲੇ ਦਿਨੀ ਰਾਘਵ ਚੱਡਾ ਦੀ ਅਗਵਾਈ ਵਿਚ ਸੰਤ ਮੈਂਬਰ ਰਾਜ ਸਭਾ ਦੇ ਗਏ ਨੇ ਛੱਡ ਕੇ ਇਨ੍ਹਾਂ ਨੂੰ ਉਹਦੇ ਪ੍ਰਤੀ ਸਰ ਇਹ ਵੀ ਇਕ ਕਨਸੋ ਆ ਕਨਸੋ ਨੀ ਸਾਡੇ ਕੋਲ ਸੀਐਮ ਹਾਊਸ ਦੀ ਜਾਣਕਾਰੀ ਆ ਵੀ ਉਹ ਗਏ ਨੀ ਹੈਗੇ ਉਨ੍ਹਾਂ ਦੇ ਹਾਲਾਤ ਮੁੱਖ ਮੰਤਰੀ ਸਾਹਿਬ ਨੇ ਪੈਦਾ ਐ ਕਰਤੇ ਵੀ ਦਿੱਲੀ ਵਾਲੇ ਮੈਨੂੰ ਛੱਡ ਕੇ ਚਲੇ ਜਾਣ
0: ਅੱਛਾ ਇਹ ਮਤਲਬ
2: ਕੁਛ
0: ਬਲਕਿ ਉਹਨਾਂ ਨੂੰ ਹਾਲਾਤ ਇਹੋ ਜਿਹੇ ਬਣਾਏ ਗਏ ਕਿ ਉਹ ਛੱਡ ਜਾਣ।
3: ਜੀ ਜੀ ਸਰ, ਸੀ ਐਮ ਹਾਊਸ ਦੇ ਸਾਡੇ ਇਹੋ ਜਿਹੇ ਸੂਤਰ ਨੇ, ਉਹਨਾਂ ਦਾ ਇਹ ਵੀ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਰਾਘਵ ਚੱਡਾ ਦੇ ਫੋਨ ਨੂੰ ਇਗਨੋਰ ਕਰਨ ਲੱਗ ਗਏ ਸੀ, ਜਾਂ ਸੰਦੀਪ ਪਾਠਕ ਦੇ ਨਾਲ ਪਿਛਲੇ 6 ਮਹੀਨੇ ਤੋਂ ਮਾਨ ਸਾਹਿਬ ਨੇ ਗੱਲ ਨੀ ਕੀਤੀ, ਉਹਨਾਂ ਦੇ ਸਰਕਾਰੀ ਦੁਆਰੇ ਪਰ ਪੁੱਤਰ ਤੇ ਬੜੀਆਂ ਗੱਲਾਂ ਨੇ ਸਰ, ਪਰ ਇਹ ਸ਼ੁਕਰਾਨਾ ਯਾਤਰਾ ਦੇ ਵਿਚ ਮੁੱਖ ਮੰਤਰੀ ਦਾ ਜਿਹੜਾ ਹੌਸਲਾ, ਜਿਹੜਾ ਉਹਨਾਂ ਦਾ ਕੌਨਫੀਡੈਂਸ ਆ, ਜਿਹੜਾ ਉਹਨਾਂ ਨੂੰ ਪਿਆਰ ਮਿਲ ਰਿਹਾ, ਕਿਤੇ ਨਾ ਕਿਤੇ ਉਹ ਇਹੀ ਕਾਰਨ ਆ ਕੇ ਉਹ ਦਿੱਲੀ ਵਾਲਿਆਂ ਦਾ ਜਿਹੜਾ ਬੋਝ ਸੀ ਉਹਨਾਂ ਦੇ ਸਿਰ ਦੇ ਉੱਪਰ ਲੱਥਿਆ ਹੋਇਆ ਮਾਨ ਸਾਹਿਬ ਦੇ, ਵੀ ਉਹ ਲੱਥ ਗਿਆ ਵੀ ਹੁਣ ਖੁਦ ਫੈਸਲੇ ਲੈ ਸਕਦੇ ਨੇ, ਕਿਉਂਕਿ ਸ਼ੁਕਰਾਨਾ ਯਾਤਰਾ ਦੇ ਵਿਚ ਮਾਨ ਸਾਹਿਬ ਦੇ ਨਾਲ ਕੋਈ ਦਿੱਲੀ ਦਾ ਲੀਡਰ ਨਹੀਂ, ਸਿਰਫ ਓਨਲੀ ਫਾਰ ਮਾਨ ਸਾਹਿਬ ਭਗਵੰਤ ਸਿੰਘ ਮਾਨ ਹੋਣੀ ਸੀਗੇ, ਔਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ 90% ਸਿੱਖ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਬੁੱਢਾ ਦਲ, ਨਿਹੰਗ ਸਿੰਘ ਜਥੇਬੰਦੀਆਂ, ਹੋਰ ਸੰਪਰਦਾਵਾਂ ਨੇ ਮਾਨ ਸਾਹਿਬ ਨੂੰ ਵੱਖ ਵੱਖ ਥਾਈ ਜਿਵੇਂ ਕਹਿੰਦਾ ਵੀ ਸਨਮਾਨਿਤ ਕੀਤਾ, ਸਰੋਪਾ ਪਹਿਨਾਏ, ਬਹੁਤ ਵੱਡੀ ਪੱਧਰ ਤੇ ਸਰ। ਜੇ ਤੁਸੀਂ ਅੱਜ ਸਮਾਪਤੀ ਸੀ ਉਹਨਾਂ ਦੀ ਅੱਜ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ, ਜੇ ਤੁਸੀਂ ਕਿਤੇ ਸਰ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਦੇਖ ਸਕੋ, ਐਂ ਲੱਗਦਾ ਵੀ ਉੱਥੇ ਸਭਾ ਭਰੀ ਹੋਈ ਆ, ਇੰਨਾ ਇਕੱਠ ਸੀ ਅੱਜ ਫਤਿਹਗੜ੍ਹ ਸਾਹਿਬ।
0: ਮੈਂ ਨਹੀਂ ਜੀ ਇਹ ਫੋਟੋਆਂ ਦੇਖੀਆਂ ਇੱਕ ਦੋ ਦਿਨ ਦੇ ਵਿੱਚ,
3: ਚਲੋ ਸਰ ਕੋਸ਼ਿਸ਼ ਕਰੋ
0: ਦੇਖਾਂਗੇ ਬਾਅਦ ਦੇਖਾਂਗੇ ਜ਼ਰੂਰ।
3: ਜੀ ਜੀ ਜੀ ਜੀ ਜੀ ਹੋਰ ਕੁਛ ਸਰ, ਹੋਰ ਕੋਈ ਸਵਾਲ ਦੱਸੋ।
0: ਇਸ ਤਰ੍ਹਾਂ ਦਾ ਭਾਈ, ਇਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਬੇਅਦਬੀ ਦਾ, ਇਹ ਕੱਲੇ ਗੁਰੂ ਗ੍ਰੰਥ ਸਾਹਿਬ ਬਾਰੇ ਕਿਉਂ ਕੀਤਾ ਗਿਆ? ਧਾਰਮਿਕ ਉੱਚਤਾ ਸਵੱਛਤਾ ਤੇ ਸਾਰਿਆਂ ਧਰਮਾਂ ਦੀ ਇੱਕੋ ਜਿਹੀ ਆ ਆਪਣੇ।
3: ਹਾਂ ਬਿਲਕੁਲ ਸਰ, ਮੇਰੀ ਇਸ ਗੱਲ ਦਾ ਤੁਹਾਡਾ ਸਵਾਲ ਜਵਾਬ ਆ ਕਿ ਜੋ ਉੱਥੇ ਇਸ ਸਬੰਧੀ ਬੈਠੇ ਸੀ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਹੀ ਇੱਕ ਅਜਿਹੀ ਸੰਸਥਾ ਨੇ, ਇੱਕ ਸ਼ਬਦ ਗੁਰੂ ਨੇ ਜਿਨ੍ਹਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਗਿਆ, ਇਸ ਲਈ ਉਹਨਾਂ ਨੇ ਇਹ ਕਾਨੂੰਨ, ਮੁੱਖ ਮੰਤਰੀ ਸਾਹਿਬ ਦਾ ਕਹਿਣਾ ਜਾਂ ਹੋਰ ਜਿਹੜੇ ਕਸਟੋਡੀਅਨ ਨੇ, ਜਿਹੜੇ ਹੋਰ ਜੱਜ ਸਾਹਿਬਾਨ ਨੇ, ਵਕੀਲ ਸਾਹਿਬ, ਉਹਨਾਂ ਦਾ ਇਹ ਕਹਿਣਾ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਜੀਵਤ ਗੁਰੂ ਘੋਸ਼ਿਤ ਕੀਤੇ ਗਏ ਸਨ ਦਸਾਂ ਗੁਰੂਆਂ ਸਾਹਿਬ ਵੱਲੋਂ, ਇਸ ਲਈ ਉਹਨਾਂ ਦੀ ਇਹ ਘੋਸ਼ਿਤ ਕੀਤਾ ਗਿਆ।
0: ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਸਰ, ਧੰਨਵਾਦ
3: ਸਰ, ਥੈਂਕ ਯੂ, ਥੈਂਕ ਯੂ ਸਰ, ਥੈਂਕ
0: ਯੂ, ਵੈਲਕਮ ਵੈਲਕਮ ਭਾਈ, ਸਤਿ ਸ੍ਰੀ ਅਕਾਲ। ਜੀ ਬਾਬੀ ਜੀ,
4: ਹਾਂਜੀ, ਸਰਕਾਰ ਜੋ ਬਾਜਵਾ ਸਾਹਿਬ, ਮੇਰਾ ਮਤਲਬ ਹੁੰਦਾ ਵੀ ਪਰਿਵਾਰ ਜਿਹੜਾ ਵਿਹੜਾ ਉਹ ਥੋੜਾ ਜਿਹਾ ਹੋਰ ਖੁੱਲਾ ਕਰ।
0: ਜੀ ਥੈਂਕ ਯੂ, ਥੈਂਕ ਯੂ ਵੈਰੀ ਮਚ।
4: ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਜਿਹੜਾ ਆਪਾਂ ਲਾਈਵ ਚਲਾਇਆ ਕਰਨਾ, ਤੇ ਆਉਂਦੇ ਜਾਂਦੇ ਹੋਰ ਨੂੰਹਾਂ ਨੂੰ ਸਾਰਿਆਂ ਨੂੰ ਮਿਲਿਆ ਕਰਨਾ। ਹਾਂ
0: ਤੁਸੀਂ ਮੈਨੂੰ ਮਾੜਾ ਜਿਹਾ ਜੇ ਚੇਂਜ ਕੋਈ ਕਰਦੇ ਹੁੰਦੇ ਹੋ ਨਾ, ਮੈਨੂੰ ਮਾੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਤਾਂ ਕਿ ਮੈਂ ਅਲਰਟ ਹੋ ਜਾ ਕਰਾਂ, ਫਿਰ ਮੈਂ ਆਪਣੇ ਹਿਸਾਬ ਨਾਲ ਚੱਲਣ ਦਿਆ ਸਰ।
4: ਉਹ ਕੋਈ ਗੱਲ ਨਹੀਂ,
0: ਮੈਨੂੰ ਨਹੀਂ ਸੀ ਪਤਾ ਕਿ ਦੂਸਰੇ ਵੀ ਕੋਈ ਵੇਟ ਕਰ ਰਹੇ ਨੇ। ਨਹੀਂ ਨਹੀਂ, ਕਹਿਣ ਦਾ ਮਤਲਬ ਹੈ ਮੈਨੂੰ ਪਹਿਲਾਂ ਪਤਾ ਲੱਗ ਜਾਏ ਨਾ ਤੇ ਫਿਰ ਮੈਂ ਆਪਣੀ ਚੇਂਜਸ ਲੈ ਆਉਣਾ ਹੁੰਦਾ ਆਪਣੇ ਟਾਈਮ ਦੇ ਵਿੱਚ। ਚਲੋ ਠੀਕ ਹੈ ਜੀ, ਠੀਕ ਹੈ, ਬੜੀ ਖੁਸ਼ੀ ਦੀ ਗੱਲ ਹੈ, ਥੈਂਕ ਯੂ। ਦਬੀ ਜੀ ਕਿਸੇ ਹੋਰ ਨੂੰ, ਮੇਰਾ ਖਿਆਲ ਹੈ ਨਹੀਂ, ਜਿਹੜੀ ਠਹਿਰ ਉਹਨਾਂ ਦੀ ਕੱਟੀ ਗਈ ਹੈ ਆਪਣੀ, ਤੇ ਜਾਂ ਉਹ ਕੰਟੈਕਟ ਕਰ ਰਹੇ ਹੋਣਗੇ ਕਿਸੇ ਹੋਰ ਨਾਲ। ਬਬੀ ਜੀ ਲਾਈਨ ਕੱਟੀ ਗਈ ਸੀ।
4: ਹਾਂਜੀ,
0: ਅੱਛਾ ਅੱਛਾ ਅੱਛਾ, ਠੀਕ ਹੈ। ਮੈਂ ਕਿਹਾ ਤੁਸੀਂ ਉਹ, ਮੈਂ ਸੋਚ ਰਿਹਾ ਸੀ ਸ਼ਾਇਦ ਕਿਸੇ ਹੋਰ ਨਾਲ ਕੰਟੈਕਟ ਕਰਵਾ ਰਹੇ ਹੋ ਜਾਂ ਤੁਹਾਡੇ ਕੋਲ ਭੁਲੇਖੇ ਨਾਲ ਲਾਈਨ ਕੱਟੀ ਗਈ ਹੈ।
4: ਹੈਲੋ
0: ਜੀ, ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਵੀ ਤੁਸੀਂ ਕੋਈ ਗੱਲਬਾਤ ਕਰੋਗੇ। ਲਾਈਨ ਫੇਰ ਕੱਟੀ ਗਈ ਹੈ, ਕੋਈ ਡਿਸਟਰਬੈਂਸ ਹੋ ਰਹੀ ਹੈ ਉਹਨਾਂ ਨੂੰ, ਮੈਂ ਇੱਕ ਵਾਰੀ ਕਾਲ ਉਹਨਾਂ ਨੂੰ ਫੇਰ ਕਰ ਦਿੰਦਾ, ਹੋ ਜਾਂਦਾ ਕੋਈ ਟੈਕਨੀਕਲ ਅੱਗਾ ਪਿੱਛਾ ਹੋ ਜਾਂਦਾ ਮੇਰੇ ਖਿਆਲ ਦੇ ਵਿੱਚ ਕੁਛ ਇਸ ਤਰ੍ਹਾਂ ਹੈ। ਬਾਬੀ ਜੀ ਲਾਈਨ ਫੇਰ ਕੱਟੀ ਗਈ, ਫੇਰ ਕੱਟੀ ਗਈ ਹੈ ਲਾਈਨ। ਹਾਂ ਵੈਰੀ ਗੁੱਡ, ਸਮਝ ਨਹੀਂ ਆ ਰਹੀ ਜਾਂ ਚੱਕਰ ਹੋ ਕੀ ਰਿਹਾ। ਦੋਸਤੋ ਬਾਰ ਬਾਰ ਲਾਈਨ ਕੱਟੀ ਜਾ ਰਹੀ ਹੈ ਉਹਨਾਂ ਦੀ।
5: ਹੈਲੋ
0: ਬੱਬੀ ਜੀ, ਬਾਰ ਬਾਰ ਕੱਟੀ ਜਾ ਰਹੀ ਹੈ ਲਾਈਨ ਤੁਹਾਡੀ।
5: ਹੈਲੋ,
0: ਹਾਂਜੀ ਹਾਂਜੀ,
5: ਹੈਲੋ,
0: ਮੇਰੀ ਆਵਾਜ਼ ਸੁਣ ਰਹੀ ਹੈ ਤੁਹਾਨੂੰ? ਨਹੀਂ ਸੁਣ ਰਹੀ ਹੋਣੀ, ਤਾਂ ਹੀ ਹੈਲੋ ਹੈਲੋ ਕਰ ਰਹੇ ਹੋ। ਤੁਹਾਡੀ ਆਵਾਜ਼ ਮੈਨੂੰ ਸੁਣ ਰਹੀ ਹੈ, ਲੇਕਿਨ ਮੇਰੀ ਆਵਾਜ਼ ਤੁਹਾਡੇ ਤੱਕ ਕਿਉਂ ਨਹੀਂ ਪਹੁੰਚ ਰਹੀ? ਇਧਰੋਂ ਸਭ ਕੁਛ ਠੀਕ ਹੈ, ਤੁਹਾਡਾ ਹੀ ਕੋਈ ਸਿਸਟਮ ਜਿਹੜਾ ਹੈ। ਹੈਲੋ ਹੈਲੋ ਕਰਨ ਦਾ ਨਹੀਂ, ਤੁਸੀਂ ਕੋਈ ਚੈੱਕ ਕਰੋ ਆਪਣਾ ਕੁਛ, ਇਧਰੋਂ ਸਭ ਕੁਛ ਫਸਟ ਕਲਾਸ ਚੱਲਣ ਡਿਆ।
5: ਹੈਲੋ ਜੀ
0: ਬੱਬੀ ਜੀ, ਮੇਰੀ ਬਸ ਅੱਜ ਤੇ ਭਾਈ ਡਰਾਮਾ ਹੀ ਹੋਣ ਡਿਆ ਕੋਈ। ਮੈਂ ਨਾ ਇੱਕ ਗਾਣਾ ਲਾ ਲੈਂਦਾ ਤੇ ਜਿੰਨੀ ਦੇਰ ਇਹਨਾਂ ਨਾਲ ਆਵਾਜ਼ ਨਹੀਂ ਨਾ ਮੇਰੀ ਸੈਟਿੰਗ ਹੋ ਜਾਂਦੀ ਉਨੀ ਦੇਰ ਫਿਰ।
5: ਹੈਲੋ ਜੀ
0: ਬੱਬੀ, ਹੈਲੋ ਜੀ, ਹੇ ਕਿੱਥੇ ਹੈਲੋ, ਕਿਵੇਂ ਬੱਬੀ ਜੀ, ਸੁਣ ਰਹੇ ਹੋ ਮੈਨੂੰ ਬੱਬੀ ਜੀ? ਤੁਹਾਡੀ ਆਵਾਜ਼ ਜਿਹੜੀ ਹੈ ਨਾ ਉਹ ਮੁਕੇਸ਼ ਪੱਗ। ਦੋਸਤੋ ਸਾਡਾ ਨਾ ਕੰਟੈਕਟ ਨਹੀਂ ਹੋ ਰਿਹਾ ਆਪਸ ਵਿੱਚ, ਤੇ ਮੈਂ ਉੰਨੀ ਦੇਰ ਗਾਣਾ ਲਾ ਗਾਣਾ ਲਾ। ਬੱਬੀ ਜੀ ਸੁਣ ਰਹੇ ਹੋ ਮੈਨੂੰ?

ਉਹਨਾਂ ਨਾਲ ਕੋਈ ਵਾਰੀ ਪ੍ਰੋਬਲਮ ਹੋ ਗਈ ਹੈ, ਉਹਨਾਂ ਦੀ ਜਿਹੜੀ ਲਾਈਨ ਹੈ ਉਹ ਮਿਲ ਨਹੀਂ ਰਹੀ, ਜੇ ਮਿਲਦੀ ਵੀ ਹੈ ਤੇ ਇੱਕ ਸੈਕਿੰਡ ਚ ਕੱਟਿਆ ਜਾਂਦਾ ਟੈਲੀਫੋਨ। ਆਈ ਐਮ ਰੀਅਲੀ ਸੋਰੀ, ਮੈਂ ਤੁਹਾਡੇ ਨਾਲ ਕੁਛ ਗਾਣਿਆਂ ਦਾ ਤੁਹਾਡਾ ਐਂਟਰਟੇਨਮੈਂਟ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਉਹਦੇ ਵਿੱਚ ਆਪ ਹੀ ਕੋਈ ਗੱਲਬਾਤ

0: ਸੋ ਦੋਸਤੋ ਮੈਂ ਮਾਫੀ ਚਾਹੁੰਦਾ ਹਾਂ ਕਿ ਸਾਡੀ ਗੱਲਬਾਤ ਬੱਬੀ ਜੀ ਹੁਣਾਂ ਨਾਲ ਨਹੀਂ ਹੋ ਸਕੀ ਕਿਉਂਕਿ ਕੁਛ ਟੈਕਨੀਕਲ ਪ੍ਰੋਬਲਮ ਕਰਕੇ ਮੇਰੇ ਵੱਲ ਟੈਕਨੀਕਲ ਪ੍ਰੋਬਲਮ ਨਹੀਂ ਕੋਈ ਆਈ ਉਹਨਾਂ ਦੀ ਕਾਲ ਜਿਹੜੀ ਸੀ ਉਹ ਕੁਛ ਸੈਕਿੰਡ ਵਿੱਚ ਹੀ ਬੰਦ ਹੋ ਜਾਂਦੀ ਸੀ ਤੇ ਉਧਰ ਕੋਈ ਟੈਕਨੀਕਲ ਚਲੋ ਐਨੀ ਹੋ ਸਕਦਾ ਮੈਂ ਆਪਣੀ ਗੱਲਬਾਤ ਚਾਲੂ ਰੱਖਦਾ ਤੇ ਵਿੱਚ ਵਿੱਚ ਨਾ ਗਾਣਾ ਵੀ ਕੋਈ ਨਾ ਕੋਈ ਤੁਹਾਨੂੰ ਤੁਹਾਡਾ ਇੰਟਰਟੇਨਮੈਂਟ ਵੀ ਕਰਦਾ ਰਹਾਂਗਾ ਆਪਣਾ ਟਾਈਮ ਮੈਂ ਪੂਰਾ ਕਰਦਾ ਮੈਂ ਦੋਸਤੋ ਗੱਲਬਾਤ ਕਰ ਰਿਹਾ ਸੀ ਭਾਰਤੀਆਂ ਦੇ ਪਖੰਡ ਪੁਣੇ ਤੇ ਐਕਟਰ ਪੁਣੇ ਤੇ ਆਪਣੇ ਸਮਾਜ ਦਾ ਜਿਹੜਾ ਦੁਖਾਂਤ ਹੈ ਜਿਹੜਾ ਜਿਹੜਾ ਰੂਪ ਸਾਨੂੰ ਪਸੰਦ ਨਹੀਂ ਉਹਦੇ ਉੱਤੇ ਮੇਰੀ ਗੱਲਬਾਤ ਚੱਲ ਰਹੀ ਸੀ ਤੇ ਉਹਨੂੰ ਹੀ ਮੈਂ ਥੋੜਾ ਜਿਹਾ ਅੱਗੇ ਵਧਾਉਣਾ ਜਿਹੜੇ ਮੇਰੇ 15-20 ਮਿੰਟ ਰਹਿ ਗਏ ਨੇ ਮੈਂ ਅੱਜ ਕਰ ਲਿਆ ਸੀ ਕਿ ਸਾਡਾ ਨਾ ਜਿਹੜਾ ਮਤਲਬ ਕਿ ਪੁਲਿਸ ਵਾਲਿਆਂ ਤੋਂ ਗੱਲ ਮੇਰੇ ਖਤਮ ਕੀਤੀ ਸੀ ਕਿ ਦੇਖੋ ਪੁਲਿਸ ਸਾਡੀ ਜਿਹੜੀ ਪੁਲਿਸ ਹੈ ਅਸੀਂ ਕੋਈ ਕ੍ਰਾਈਮ ਕਰਦੇ ਹਾਂ ਜਾਂ ਭਾਰਤੀ ਨਾਗਰਿਕ ਕੋਈ ਵੀ ਕੋਈ ਕ੍ਰਾਈਮ ਕਰਦਾ ਤੇ ਉਹਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ ਜੁਰਮਾਨਾ ਉਹਨੂੰ ਹੋਣਾ ਚਾਹੀਦਾ ਪਰ ਸਾਡੇ ਜਿਹੜੇ ਅਧਿਕਾਰੀ ਨੇ ਪੁਲਿਸ ਅਧਿਕਾਰੀ ਉਹ ਬਹੁਤ ਗੰਦੀਆਂ ਗਾਲਾਂ ਮਾਵਾਂ ਭੈਣਾਂ ਦੀਆਂ ਕੱਢਦੇ ਨੇ ਬਾਜ਼ਾਰ ਦੇ ਵਿੱਚ ਲਾਗੋਂ ਦੀ ਲੇਡੀਜ਼ ਵੀ ਲੰਘ ਰਹੀਆਂ ਹੁੰਦੀਆਂ ਨੇ ਬੇਸ਼ਰਮੀ ਦੇ ਤਰੀਕੇ ਦੇ ਨਾਲ ਇਹ ਪੁਲਿਸ ਦਾ ਕਿਹੜਾ ਸਟਾਈਲ ਹੈ ਡਿਸਿਪਲਿਨ ਦਾ ਕਿਹੜਾ ਤਰੀਕਾ ਹੈ ਇਹ ਤੇ ਬਦਤਮੀਜ਼ੀ ਦੀ ਇੰਤਹਾ ਹੈ ਕਿ ਅਸੀਂ ਜਿਹਦੇ ਕੋਈ ਕਾਨੂੰਨ ਭੰਗ ਹੋਇਆ ਉਹ ਭੈਣ ਜਾਂ ਮਾਂ ਦਾ ਕੀ ਕਸੂਰ ਹੈ ਉਹਦੇ ਵਿੱਚ ਜਿਹਨੂੰ ਇਹ ਗਾਲਾਂ ਕੱਢ ਰਿਹਾ ਤੇ ਇਹਦੇ ਮੋਢੇ ਤੇ ਸਟਾਰ ਲੱਗੇ ਨੇ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਕੱਢਣੀ ਕਿਉਂ ਦਿਆ ਗਾਲਾਂ ਉਹਦੇ ਨਾਲ ਸਿੱਧੀ ਗੱਲਬਾਤ ਜੁਰਮਾਨਾ ਕਰੋ ਜਿਹੜਾ ਉਹਦਾ ਹੁੰਦਾ ਉਹ ਕਾਨੂੰਨੀ ਕਾਰਵਾਈ ਕਰੋ ਜਿਹੜੀ ਉਹਦੇ ਨਾਲ ਹੋ ਰਹੀ ਹੈ ਇਹ ਸ਼ਰਮ ਵਾਲੀ ਗੱਲ ਹੈ ਨੰਬਰ 2 ਦੇ ਉੱਤੇ ਜਿਸ ਤਰ੍ਹਾਂ ਮੈਂ ਹੁਣ ਗੱਲ ਇਸ ਤਰ੍ਹਾਂ ਕਿ ਸਾਡਾ ਜਿਹੜਾ ਸਿਸਟਮ ਹੈ ਨਾ ਉਹ ਹੈ ਹੀ ਇੱਦਾਂ ਦਾ ਸਾਹਿਤ ਦੇ ਕੇਂਦਰ ਗਵਾਰਾਂ ਦੇ ਹੱਥ ਵਿੱਚ ਰਾਜਨੀਤੀ ਬਦਕਾਰਾਂ ਦੇ ਹੱਥ ਵਿੱਚ ਜ਼ਖਮ ਸੀਣੇ ਤਲਵਾਰਾਂ ਦੇ ਹੱਥ ਵਿੱਚ ਸੋਨੇ ਦਾ ਕੰਮ ਲੁਹਾਰਾਂ ਦੇ ਹੱਥ ਵਿੱਚ ਮਹਾਨ ਭਾਰਤ ਦੀ ਮਹਿਮਾ ਵੇਖੋ ਰਾਸ਼ਟਰੀ ਮੁੱਦੇ ਗਦਾਰਾਂ ਦੇ ਹੱਥ ਵਿੱਚ ਸਭ ਕੰਮ ਪੁੱਠੇ ਕੋਈ ਇੱਕ ਅੱਧਾ ਠੀਕ ਵੀ ਕੋਈ ਅਚੰਗੇ ਅਫਸਰ ਵੀ ਹੈਗੇ ਨੇ ਮੈਂ ਇਹ ਨਹੀਂ ਕਹਿਣ ਦਿਆ ਕਿ ਏ ਤੋਂ ਲੈ ਕੇ ਜ਼ੈਡ ਤੱਕ ਹੀ ਹੈ ਪਰ ਇਹ ਦੀ 99% ਠੱਗ ਚੋਰ ਉਚੱਕੇ ਉੱਚੀਆਂ ਪੋਸਟਾਂ ਤੇ ਬੈਠੇ ਨੇ ਤੇ ਜਿਹੜੇ ਵਧੀਆ ਜੈਂਟਲ ਐਜੂਕੇਟਡ ਲੋਕ ਉੱਚੀਆਂ ਪੋਸਟਾਂ ਤੱਕ ਪਹੁੰਚੇ ਸਨ ਉਹ ਮਾਹੌਲ ਵੇਖ ਕੇ ਵੀ ਉਹਨਾਂ ਵਰਗੇ ਬਣ ਗਏ ਨੇ ਜੇ ਮੀਂਹ ਪੈ ਰਿਹਾ ਤੇ ਤੁਹਾਨੂੰ ਵੀ ਛਤਰੀ ਲੈਣੀ ਪਵੇਗੀ ਬਾਹਰ ਜਾਣ ਵਾਸਤੇ ਸ਼ਾਇਦ ਉਹ ਵੀ ਇਹਨਾਂ ਵੱਲ ਵੇਖ ਕੇ ਇਹਨਾਂ ਵਰਗੇ ਹੋ ਗਏ ਨੇ ਹੁਣ ਧਾਰਮਿਕਤਾ ਦੀ ਗੱਲ ਹੋਣ ਡਈ ਸੀ ਹਰ ਪਿੰਡ ਵਿੱਚ 2-2, 3-3 ਗੁਰਦੁਆਰੇ ਦੇ ਮੰਦਰ ਨੇ ਹਰ ਮਹੱਲੇ ਚ ਗੁਰਦੁਆਰਾ ਹੈ ਐਵੇਂ ਲੱਗਦਾ ਅਸੀਂ ਧਰਮ ਨੂੰ ਬੜੇ ਸਮਰਪਿਤ ਲੋਕ ਹਾਂ ਪਿੰਡ ਦੇ ਵਿੱਚ ਮਤਲਬ ਕਿ ਇੱਕ ਨਾ ਟੁੱਟਾ ਜਿਹਾ ਸਕੂਲ ਹੋਏਗਾ ਉਹਦੇ ਕਮਰੇ ਚੋਂਦੇ ਨੇ 2-4 ਮਹੀਨੇ ਤੋਂ ਉਹਦਾ ਨਲਕਾ ਖਰਾਬ ਹੈ ਐਵੇਂ 200-300 ਰੁਪਈਆ ਨਲਕੇ ਤੇ ਲੱਗਣਾ ਪਿੰਡ ਵਿੱਚੋਂ ਜਾਂ ਪਿੰਡ ਦੀ ਪੰਚਾਇਤ ਚੋਂ ਉਹ ਕੋਈ ਠੀਕ ਨਹੀਂ ਕਰਵਾਏਗਾ ਨਲਕਾ ਹੀ ਠੀਕ ਨਹੀਂ ਕਰਵਾਏਗਾ ਇਹ ਸਰਕਾਰਾਂ ਦਾ ਹੀ ਕੰਮ ਹੈ ਹਾਂਜੀ ਕੋਈ ਟੋਇਲਟ ਨਹੀਂ ਬਣਵਾ ਕੇ ਦੇਵੇਗਾ ਪਿੰਡ ਵਿੱਚੋਂ ਸਕੂਲ ਦੇ ਵਿੱਚ ਬੱਚਿਆਂ ਨੂੰ ਬਲਕਿ ਕੋਈ ਪੱਖਾ ਹੀ ਲਵਾ ਦੇ ਜੇ ਪੱਖਾ ਖਰਾਬ ਹੋ ਜਾਵੇ ਉਹਨੂੰ ਕੋਈ ਠੀਕ ਨਹੀਂ ਕਰਵਾ ਕੇ ਦਿੰਦਾ ਸਰਕਾਰ ਹੀ ਕਰੇ ਜੋ ਕੁਝ ਕਰੇ ਤੇ ਸਰਕਾਰ ਕੀ ਕਰਦੀ ਹੈ ਤੁਹਾਨੂੰ ਪਤਾ ਹੀ ਹੈ ਸਰਕਾਰ ਦੀਆਂ ਫਾਈਲਾਂ ਕਿੱਦਾਂ ਤੁਰਦੀਆਂ ਨੇ ਪਿੰਡ ਵਾਲੇ ਕੋਈ ਮਦਦ ਨਹੀਂ ਕਰਨਗੇ ਪਰ ਪਿੰਡ ਵਾਲੇ ਆਪਣੇ ਨਲਾਇਕ ਪੁੱਤਰ ਦੇ ਵਿਆਹ ਤੇ 20-30 ਲੱਖ ਦੀ ਰੋਟੀ ਖਵਾ ਦੇਣਗੇ ਬਾਕੀ ਖਰਚਾ ਛੱਡੋ ਆਪਣੇ ਨਲਾਇਕ ਪੁੱਤਰ ਤੇ ਜਿਹੜਾ ਘਰ ਦਾ ਕੰਮ ਹੀ ਨਹੀਂ ਕਰਨ ਡਿਆ ਤੇ ਨੌਕਰੀ ਚਾਕਰੀ ਤੇ ਗੌਰਮੈਂਟ ਦਾ ਫਰਜ਼ ਬਣਦਾ ਉਹ ਵੈਸੇ ਵੀ ਉਹਦੇ ਕੋਲ ਕੋਈ ਨਹੀਂ ਹੈਗੀ। ਬਾਕੀ ਚਾਰ ਪੰਜ ਮੈਰਿਜਾਂ ਦੇ ਹੀ ਹੋਣੇ ਨੇ ਫੰਕਸ਼ਨ ਮੈਰਿਜ ਦੇ, ਉਹ ਸਾਰੇ ਹੀ ਹਾਲ ਚ। ਜਰਾ ਅੰਦਾਜ਼ਾ ਲਾ ਲਓ ਕਿੰਨਾ ਪੈਸਾ ਲੱਗਦਾ ਫਿਰ ਮੈਰਿਜ ਦੇ ਉੱਤੇ। ਸਾਰਾ ਦਿਨ ਅਸੀਂ ਆਪੋ ਆਪਣੇ ਧਰਮ ਦੇ ਮਹਾਂਪੁਰਸ਼ਾਂ ਦੀ ਜੈ ਜੈਕਾਰ ਕਰਦੇ ਫਿਰਦੇ ਹਾਂ, ਉੱਤੋਂ ਬਲਾਤਕਾਰੀ ਬਾਬਿਆਂ ਦੀ ਜੈ ਜੈਕਾਰ ਕਰਦੇ ਸਿਰ ਪੜਵਾ ਲੈਂਦੇ ਹਾਂ। ਬਾਬੇ ਜਿਹੜੇ ਨੇ ਉਹ ਮਰਥਲੀ ਕਾਰਾਂ ਤੇ ਤੁਰੇ ਫਿਰਦੇ ਨੇ ਤੇ ਅਸੀਂ ਉਹਨਾਂ ਦੀ ਗੋਦਕ ਚ ਪੈਸੇ ਪਾਉਂਦੇ ਹਾਂ। ਬਾਬੇ ਜਿਹੜੇ ਨੇ ਉਹਨਾਂ ਕੋਲ ਦਸ ਦਸ ਵੀਹ ਪ੍ਰਾਈਵੇਟ ਬਾਡੀਗਾਰਡ ਵੀ ਹੈਗੇ ਨੇ ਜਿਹੜੇ ਡੱਬਾਂ ਚ ਪਿਸਤਲ ਤੇ ਸਟੇਨਾਂ ਲਈ ਫਿਰਨ ਡਏ ਨੇ। ਅੱਗੇ ਦਸ ਕਾਰਾਂ ਬਾਬੇ ਦੇ ਜਾਣ ਡੀਆਂ ਹੁੰਦੀਆਂ, ਦਸ ਕਾਰਾਂ ਪਿੱਛੇ ਉਹਦੇ ਬਾਡੀਗਾਰਡਾਂ ਦੀ, ਬਾਕੀ ਚੁਮਚਿਆਂ ਦੀ ਗੱਲ ਛੱਡੋ ਯਾਰ। ਜੇ ਇਹ ਬਾਬੇ ਨੇ ਸਿਖਾਉਂਦੇ ਤੇ ਰਾਮ ਰਾਮ ਕਰਨਾ ਨੇ, ਵਾਹਿਗੁਰੂ ਵਾਹਿਗੁਰੂ ਕਰਨਾ ਨੇ, ਤੇ ਇਹਨਾਂ ਨੂੰ ਬਾਡੀਗਾਰਡਾਂ ਦੀ ਜ਼ਰੂਰਤ ਕਿਉਂ ਪੈਣ ਡਈ ਹੈ? ਇਹ ਕੀ ਚੱਕਰ ਹੈ? ਬਾਡੀਗਾਰਡ ਤੇ ਬਦਮਾਸ਼ਾਂ ਨੂੰ ਚਾਹੀਦੇ ਨੇ, ਸਮਗਲਰਾਂ ਨੂੰ ਚਾਹੀਦੇ ਨੇ ਜਿਹੜੇ ਦੋ ਨੰਬਰ ਦਾ ਕੰਮ ਕਰਦੇ ਨੇ, ਜਾਂ ਵੱਡੇ ਵੱਡੇ ਲੀਡਰਾਂ ਨੂੰ ਚਾਹੀਦੇ ਨੇ, ਉਹ ਵੀ ਤਾਂ ਪੁੱਠੇ ਹੀ ਕੰਮ ਕਰਦੇ ਨੇ। ਇਹ ਬਾਬੇ ਰਾਮ ਨਾਮ ਜਪਾਉਣ ਵਾਲਿਆਂ ਨੂੰ ਕਿਉਂ ਬਾਡੀਗਾਰਡ ਚਾਹੀਦੇ ਨੇ? ਹਾਂਜੀ, ਇਹਨਾਂ ਨੇ ਸਮਾਜ ਵਿੱਚ ਗੰਦ ਪਾਉਣ ਦੀ ਹੱਦ ਕੀਤੀ ਹੈ। ਦੋਸਤੋ, ਬਾਬਿਆਂ ਦਾ ਬਾਈਕਾਟ ਕਰੋ, ਆਪਣੀਆਂ ਔਰਤਾਂ ਨੂੰ ਵਰਜੋ ਇਹਨਾਂ ਬਾਬਿਆਂ ਦੇ। ਪਤਾ ਨਹੀਂ ਔਰਤਾਂ ਬਾਬਿਆਂ ਦੇ ਅਟਰੈਕਟ ਇੰਨੀਆਂ ਕਿਉਂ ਹੁੰਦੀਆਂ ਨੇ। ਵਰਜੋ, ਪੜ੍ਹੀਆਂ ਲਿਖੀਆਂ ਔਰਤਾਂ ਦੀ ਨਹੀਂ ਮੈਂ ਗੱਲ ਕਰ ਰਿਹਾ, ਆਮ ਰੂਰਲ ਔਰਤਾਂ ਦੀ ਗੱਲ ਕਰ ਰਿਹਾ। ਪੜ੍ਹੀਆਂ ਲਿਖੀਆਂ ਔਰਤਾਂ ਦੇ ਇਹਨਾਂ ਬਾਬਿਆਂ ਨੂੰ ਜੁੱਤੀ ਤੇ ਲਿਖਦੀਆਂ ਨੇ। ਉਹ ਭੁੱਖੇ ਨੰਗੇ ਕੱਦ ਦੇ ਬਦਮਾਸ਼ ਪਤਾ ਨਹੀਂ ਕਿੱਧਰੋਂ ਭੱਜੇ ਨੇ ਸਕੂਲ ਦੇ, ਇਹਨਾਂ ਦੇ ਪਿੱਛੋਂ ਦੀ ਕੱਟਾ ਨੀ ਨਿਗਾ ਕੇ ਵੇਖਿਆ, ਮਹਿਲਾਂ ਦੇ ਮਾਲਕ ਤੇ ਦੌਲਤਾਂ ਦੇ ਮਾਲਕ ਬਣੇ ਫਿਰਨ ਡਏ ਨੇ। ਤੁਸਾਂ ਹੀ ਬਣਾਇਆ ਪੈਸਾ ਸਾਰਾ, ਤੁਹਾਡਾ ਹੀ ਹੈ ਇਹਦੇ ਕੋਲ। ਉਹ ਇਹਦਾ ਕਿਤੇ ਕੋਈ ਯੂਨੀਵਰਸਿਟੀ ਬਣਾਉਂਦੇ, ਕੋਈ ਸਕੂਲ ਬਣਾਉਂਦੇ, ਉਹ ਰਲ ਕੇ ਕੋਈ ਫੈਕਟਰੀ ਲੱਗ ਜਾਏ ਇਹਨਾਂ ਸਾਰਿਆਂ ਕੰਮਾਂ ਧੰਦਿਆਂ ਦੀ, ਕਿੰਨਿਆਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਬਾਬਿਆਂ ਨੇ ਤਾਂ ਗਾਂਧੀ ਪਾਉਣਾ, ਤੁਹਾਡੇ ਕਿੰਨੇ ਬਾਬੇ ਜੇਲ੍ਹ ਚ, ਕਿੰਨਿਆਂ ਨੇ ਜਾਣਾ, ਕਿੰਨਿਆਂ ਨੂੰ ਗੌਰਮੈਂਟ ਨੇ ਪਾਸ ਬਣਾ ਕੇ ਦਿੱਤੇ ਨੇ ਕਿ ਬਾਬਾ ਜੀ ਤੁਸੀਂ 15 ਦਿਨ ਜਿਹੜੇ ਮਰਜ਼ੀ ਜੇਲ੍ਹ ਚ ਰਹੋ ਤੇ 15 ਦਿਨ ਜਿਹੜੇ ਮਰਜ਼ੀ ਬਾਹਰ ਆ ਜਾਓ। ਲਾਹਨਤ ਇਹੋ ਜਿਹੀਆਂ ਸਰਕਾਰਾਂ ਤੇ ਜਿਨ੍ਹਾਂ ਨੇ ਕਾਨੂੰਨ ਚੇਂਜ ਕਰ ਲਏ ਨੇ ਇਹਨਾਂ ਬਾਬਿਆਂ ਵਾਸਤੇ। ਬਾਬਿਆਂ ਕੋਲ ਵੋਟਾਂ ਨੇ ਤੇ ਨਲਾਇਕ ਲੋਕ, ਘਟੀਆ ਲੋਕ ਨਲਾਇਕ ਲੋਕਾਂ ਨੂੰ ਹੀ ਵੋਟਾਂ ਪਾਉਣਗੇ, ਇੱਥੇ ਨਲਾਇਕ ਲੋਕ ਹੀ ਪਾਰਲੀਮੈਂਟ ਚ ਬਹਿਣਗੇ ਜਾ ਕੇ। ਔਰ ਸਾਨੂੰ ਤੇ 80 ਸਾਲਾਂ ਤੱਕ ਅੱਜ ਤੱਕ ਸਮਝ ਹੀ ਨਹੀਂ ਆਈ ਕਿ ਉਮੀਦਵਾਰ ਕਿੱਦਾਂ ਦਾ ਚੁਣਨਾ ਤੇ ਕਿੱਦਾਂ ਚੁਣਨਾ ਹੈ ਅਸੀਂ, ਤੇ ਤਰੱਕੀ ਕੌਣ ਕਰੇਗਾ? ਇਹ ਲੁੱਚੇ ਲਫੰਗੇ ਤਰੱਕੀਆਂ ਕਰਨਗੇ? ਨਹੀਂ, ਸਾਨੂੰ ਐਜੂਕੇਟਡ ਲੋਕ, ਟੈਕਨੀਕਲ ਲੋਕ ਪਾਰਲੀਮੈਂਟ ਚ ਭੇਜੀਏ, ਸਭਾਵਾਂ ਦੇ ਵਿੱਚ ਭੇਜੀਏ, ਅਕਲਮੰਦ ਲੋਕ ਭੇਜੀਏ। ਜੇ ਇਹ ਆ ਜਿਹੜਾ ਵਾਗ ਹੈ, ਜਦੋਂ ਇਹ ਚੁਣੇਗਾ ਲੀਡਰ ਤੇ ਇਹ ਕਿਸੇ ਨਾ ਕਿਸੇ ਭੈੜੇ ਆਦਮੀ ਨੂੰ ਹੀ ਵੋਟਾਂ ਪਾਏਗਾ। ਇਹਨਾਂ ਨੂੰ ਕੀ ਪਤਾ ਡਿਗਰੀਆਂ ਕੀ ਹੁੰਦੀਆਂ ਨੇ? ਆ ਜਿਹੜੇ ਸਭ ਲੱਠ ਮਾਰਨੇ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਹੀ ਜਿੱਤੇ ਨੇ। ਤੇ ਆਮ ਭਾਰਤ ਵਰਗੇ ਦੇਸ਼ ਵਿੱਚ ਮੂਰਖ, ਭਿਖਾਰੀ ਤੇ ਘਟੀਆ ਲੋਕ ਇਹਨਾਂ ਲੀਡਰਾਂ ਨੂੰ ਜਿਤਾਉਂਦੇ ਨੇ ਜਿਹੜੇ ਇਸ ਵੇਲੇ ਮੌਜੂਦਾ ਸਾਡੀ ਸਰਕਾਰ ਦੇ ਵਿੱਚ। ਸਾਡੇ ਕੋਲ ਹੋਰ ਵੀ ਬੜੇ ਮੁੱਦੇ ਨੇ, ਜਿਵੇਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਆਬਾਦੀ। ਹਾਂਜੀ, ਪਰ ਅਸਾਂ ਤੇ ਬਾਬਿਆਂ ਤੇ ਧਾਰਮਿਕ ਡੇਰਿਆਂ ਤੇ ਧਾਰਮਿਕ ਡਾਂਸ ਹੀ ਕਰਨ ਦਾ ਠੇਕਾ ਲਿਆ ਹੈਗਾ। ਇੰਨਾ ਰੱਬ ਦਾ ਨਾਂ ਲੈਣ ਵਾਲੇ ਹੋ ਤੁਸੀਂ ਰੱਬ ਤੋਂ? ਮੈਂ ਅਗੇਂਸਟ ਨਹੀਂ, ਜਿੰਨਾ ਤੁਸੀਂ ਰੱਬ ਦਾ ਨਾਂ ਲੈਂਦੇ ਹੋ ਤੁਸੀਂ ਪਖੰਡ ਕਰਦੇ ਹੋ। ਤੁਸੀਂ ਤਾਂ ਬੜੇ ਯਾਰ ਜੈਂਟਲ ਹੋਣੇ ਚਾਹੀਦੇ ਹੋ, ਸੱਚ ਤੇ ਪਹਿਰਾ ਦੇਣ ਵਾਲੇ, ਕਾਨੂੰਨ ਦਾ ਪਾਲਣ ਕਰਨ ਵਾਲੇ, ਭਲਾ ਕਰਨ ਵਾਲੇ, ਮਨੁੱਖਾਂ ਨੂੰ ਪਿਆਰ ਕਰਨ ਵਾਲੇ, ਵਾਤਾਵਰਣ ਨੂੰ ਪਿਆਰ ਕਰਨ ਵਾਲੇ, ਪਵਿੱਤਰ ਪਾਣੀ ਨੂੰ, ਜੀਵ ਜੰਤੂ ਨੂੰ ਪਿਆਰ ਕਰਨ ਵਾਲੇ ਲੋਕ ਤੁਸੀਂ, ਸਫਾਈ ਪਸੰਦ ਲੋਕ ਹੋਣੇ ਚਾਹੀਦੇ ਹੋ, ਕਾਮੇ ਹੋਣੇ ਚਾਹੀਦੇ ਹੋ, ਦੇਸ਼ ਖਾਤਰ ਸੋਚਣ ਵਾਲੇ ਹੋਣੇ ਚਾਹੀਦੇ ਹੋ, ਜਿੰਨਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਕਰਕੇ ਸੱਚਿਆ ਪਾਤਸ਼ਾਹ ਸਭ ਦਾ ਭਲਾ ਕਰੀ। ਇਹ ਬੁੱਲ ਹਿਲਾਉਣ ਨਾਲ ਸਭ ਦਾ ਭਲਾ ਨਹੀਂ ਹੋ ਜਾਂਦਾ, ਕਰਨ ਨਾਲ ਹੱਥ ਹਿਲਾਉਣ ਨਾਲ ਸਭ ਭਲਾ ਕਰ ਸਕਦੇ ਹਾਂ ਅਸੀਂ। ਜੇ ਤੁਸੀਂ ਬੁੱਲ ਹਿਲਾਉਣ ਨਾਲ ਭਲਾ ਕਰ ਸਕਦੇ ਹੋ ਨਾ, ਤੇ ਤੁਸੀਂ ਬੁੱਲ ਹਿਲਾ ਕੇ ਅੱਧਾ ਸ਼ਹਿਰ ਵੀ ਮਾਰ ਦਿਓ ਰਾਤ ਨੂੰ। ਪੰਦਰਵੀਂ ਸਦੀ ਦੇ ਵਿੱਚ ਜਦੋਂ ਪ੍ਰਿੰਟਿੰਗ ਪ੍ਰੈਸ ਆਜ਼ਾਦ ਹੋਈ ਸੀ, ਤੇ ਦੋਸਤੋ ਜਰਮਨ ਨੇ ਆਜ਼ਾਦ ਕੀਤੀ ਸੀ ਪ੍ਰਿੰਟਿੰਗ ਪ੍ਰੈਸ। ਦਾਅਵੇ ਬਹੁਤ ਇੱਧਰ ਉੱਧਰ ਦੇ ਵੀ ਸੁਣੇ ਸੁਣਨ ਨੂੰ ਮਿਲੇ ਨੇ, ਲੇਕਿਨ ਇਹਨਾਂ ਨੇ ਕੀਤੀ ਸੀ। ਤੇ ਮੁਸਲਮਾਨ ਭਾਈਚਾਰੇ ਨੇ ਇਹਦਾ ਬਾਈਕਾਟ ਕੀਤਾ ਸੀ ਕਿ ਇਹ ਪ੍ਰਿੰਟਿੰਗ ਪ੍ਰੈਸ ਜਿਹੜੀ ਇਸਲਾਮ ਦੇ ਵਿਰੁੱਧ ਹੈ। ਦੱਸੋ ਪ੍ਰਿੰਟਿੰਗ ਪ੍ਰੈਸ ਦਾ ਇਸਲਾਮ ਦਾ ਵਿਰੁੱਧ ਕਿਸ ਤਰ੍ਹਾਂ ਹੋ ਗਈ? ਚਲੋ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਹੋ ਹੀ ਹੋਏਗੀ। ਹਾਂਜੀ, ਤੇ ਹਿੰਦੂ ਧਰਮ ਵਾਲਿਆਂ ਨੇ ਕਿਹਾ ਸੀ ਕਿ ਸੱਤ ਸਮੁੰਦਰ ਪਾਰ ਜਾਣਾ ਧਰਮ ਦੇ ਵਿਰੁੱਧ ਹੈ। ਅੰਦਾਜ਼ੇ ਲਾ ਲਓ ਕਿ ਕਿਸ ਤਰ੍ਹਾਂ ਅਸੀਂ ਆ ਹੀ ਸਾਡੀ ਪਿਛਲੇ ਲੱਛਣ ਮੈਂ ਤੁਹਾਨੂੰ ਦੱਸਣ ਰਿਹਾ ਹੈਗਾ ਵਾ। ਜਦੋਂ ਅਮਰੀਕਾ ਤੋਂ ਯੂਰਪ ਵਿੱਚ ਪਹਿਲੀ ਵਾਰ ਆਲੂ ਆਏ ਸਨ, ਪਹਿਲੀ ਵਾਰ ਯੂਰਪੀਅਨ ਲੋਕਾਂ ਨੇ ਆਲੂ ਵੇਖੇ, ਤੇ ਜਿਹੜੇ ਪਾਤਰੀ ਸਨ ਨਾ ਯੂਰਪ ਦੇ, ਉਹ ਪਿੱਟ ਉੱਠੇ ਕਿ ਆਲੂ ਹਰਾਮ ਹੈ, ਇਹ ਯੂਰਪ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ। ਅੰਦਾਜ਼ਾ ਲਾ ਲਿਓ, ਇਹ ਪਖੰਡੀ ਲੋਕ ਸ਼ੁਰੂ ਤੋਂ ਹੀ ਪਖੰਡ, ਇਹਨਾਂ ਦੀ ਬੁਨਿਆਦ ਹੀ ਪਖੰਡ ਦੇ ਉੱਤੇ ਹੈ। ਇਹ ਪਖੰਡ ਹੀ ਆਣ ਕੇ ਮਤਲਬ ਕਿ ਸਮਾਜ ਦੇ ਵਿੱਚ ਉਹਨੂੰ ਤਰਜੀਹ ਦਿੰਦੇ ਰਹੇ ਨੇ। ਅੱਜ ਸਾਰੀ ਦੁਨੀਆ ਚ ਆਲੂ ਖਾਧਾ ਜਾਂਦਾ। ਐਕਸਕਿਊਜ਼ ਮੀ, ਆਲੂ ਤੇ ਚੌਲ ਸਾਰੀ ਦੁਨੀਆ ਦੀ ਮੇਨ ਖੁਰਾਕ ਹੈ। ਦੱਸੋ ਆਲੂ ਹਰਾਮ ਕਿੱਦਾਂ ਹੋ ਗਿਆ? ਪੰਜ ਸਮੁੰਦਰੋਂ ਪਾਰ ਜਾਣਾ ਹਰਾਮ ਕਿੱਦਾਂ ਹੋ ਗਿਆ? ਪ੍ਰਿੰਟਿੰਗ ਪ੍ਰੈਸ ਹਰਾਮ ਕਿੱਦਾਂ ਹੋ ਗਈ? ਜਿਹੜੀ ਪਵਿੱਤਰ ਬਾਈਬਲ ਹੈ ਉਹਦੇ ਵਿੱਚ ਲਿਖਿਆ ਕਿ ਧਰਤੀ ਜਿਹੜੀ ਹੈ ਇਹ ਚਪਟੀ ਹੈ ਪਲੇਟ ਵਰਗੀ, ਜਦੋਂ ਕਿ ਧਰਤੀ ਗੋਲ ਹੈ। ਪਰ ਉਸ ਸਮੇਂ ਜਿਨ੍ਹਾਂ ਨੇ ਕਿਹਾ ਸੀ ਨਾ ਕਿ ਧਰਤੀ ਗੋਲ ਹੈ, ਉਹਨਾਂ ਨੂੰ ਸਜਾਏ ਮੌਤ ਦਿੱਤੀ ਗਈ ਸੀ। ਆ ਜੇ ਧਾਰਮਿਕ ਲੋਕਾਂ ਦੇ ਲੱਛਣ, ਪਹਿਲਾਂ ਵੀ ਇੱਦਾਂ ਦੇ ਸਨ, ਹੁਣ ਵੀ ਇੱਦਾਂ ਦੇ ਨੇ। ਪਰ ਮੈਨੂੰ ਬਿਲਕੁਲ ਨਾ ਸਮਝਿਓ ਕਿ ਮੈਂ ਕੋਈ ਧਾਰਮਿਕ ਲੋਕਾਂ ਦੇ ਅਗੇਂਸਟ ਹਾਂ, ਮੈਂ ਐਕਸ਼ਨਾਂ ਦੇ ਅਗੇਂਸਟ ਹਾਂ। ਤੇ ਦੋਸਤੋ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ, ਮੈਂ ਜੋ ਕਹਿ ਰਿਹਾ ਮੈਂ ਉਹਦਾ ਹੀ ਜ਼ਿੰਮੇਵਾਰ ਹਾਂ, ਤੁਸੀਂ ਜੋ ਸਮਝ ਰਹੇ ਹੋ ਮੈਂ ਉਹਦਾ ਜ਼ਿੰਮੇਵਾਰ ਹਾਂ। ਤੇ ਆ ਲਓ ਮੈਂ ਤੁਹਾਨੂੰ ਇੱਕ ਗਾਣਾ ਸੁਣਾਵਾਂ, ਤੇ ਗਾਣੇ ਤੋਂ ਬਾਅਦ ਵੀ ਮੇਰੀ ਗੱਲਬਾਤ ਜਿਹੜੀ ਹੈ ਉਹ ਚਾਲੂ ਰਹੇਗੀ। ਤੇ ਗਾਣਾ ਕੀ ਸੀ ਜੀ? ਚੱਲ ਆ ਗਾਣਾ ਲਾ ਲੈਣਾ ਜੀ, ਧਰਮਿੰਦਰ ਤੇ ਹੇਮਾ ਮਾਲਨੀ ਦਾ, ਕੋਈ ਹਸੀਨਾ ਜਬ ਰੂਠ ਜਾਤੀ ਹੈ। ਲਓ
1: ਸ਼ਿਮਾਨ ਕੇ ਨਏ ਵੀਡੀਓਜ਼ ਕੇ ਲਿਏ ਸਬਸਕ੍ਰਾਈਬ ਕੀਜੀਏ ਔਰ ਬੈਲ ਆਇਕਨ ਕੋ

ਸੋ ਦੋਸਤੋ, ਮੈਂ ਗੱਲਬਾਤ ਕਰ ਰਿਹਾ ਸੀ ਕਿ ਉਸ ਵਕਤ ਜਿਹੜੇ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਧਰਤੀ ਚਪਟੀ ਨਹੀਂ ਗੋਲ ਹੈ, ਉਸ ਵਕਤ ਦੇ ਜਮਾਨੇ ਨੇ ਉਹਨਾਂ ਨੂੰ ਸਜਾਏ ਮੌਤ ਦਿੱਤੀ। ਤੇ ਭਾਰਤ ਦੇ ਵਿਗਿਆਨੀਆਂ ਦੀ ਗੱਲ ਸੁਣ ਲਓ, ਅਸੀਂ ਤਕਨੀਕ ਤੇ ਪੱਛਮ ਦੀਆਂ ਨਾ ਨਕਲ ਮਾਰ ਕੇ ਜੇ ਕੁਛ ਬਣਾ ਵੀ ਲਈਏ, ਧਾਰਮਿਕਤਾ ਦੇ ਪੁਆਇੰਟ ਆਫ ਵਿਊ ਤੋਂ ਮੈਂ ਗੱਲ ਕਰ ਰਿਹਾ, ਜਦੋਂ ਮੰਗਲ ਯਾਨ ਜਦੋਂ ਭਾਰਤੀਆਂ ਵਿਗਿਆਨੀਆਂ ਨੇ ਬਣਾਇਆ ਤੇ ਆਪੇ ਬਣਾ ਕੇ ਬਣਾ ਲਿਆ, ਫਿਰ ਨਾਰੀਅਲ ਭੰਨ ਕੇ ਧੂਫਾਂ ਜਗਾ ਕੇ ਉਹਦੀ ਪੂਜਾ ਕਰਨ ਲੈ ਪਏ। ਹੱਦ ਹੋ ਗਈ, ਇਹਦੇ ਚ ਕੀ ਤੁਸੀਂ ਜਿਹੜੀ ਮਸ਼ੀਨਰੀ ਬਣਾਈ ਹੈ ਇਹ ਕੋਈ ਕੀ ਹੈ? ਕੋਈ ਦੇਵਤਾ ਬਣਾ ਦਿੱਤਾ ਤੁਸੀਂ? ਕੋਈ ਰੱਬ ਬਣਾ ਦਿੱਤਾ ਜਿਹਦੀ ਪੂਜਾ ਕਰਨ ਡੇ ਹੋ? ਹੱਥੀਂ ਤਾਂ ਤੁਸੀਂ ਇਹ ਸਾਰਾ ਕੁਛ ਬਣਾਇਆ, ਭਾਵੇਂ ਟੈਕਨੀਕ ਕਿਸੇ ਹੋਰ ਕੰਟਰੀ ਦੀ ਸੀ, ਕੋਈ ਗੱਲ ਨੀ, ਪਰ ਤੁਸੀਂ ਚਲੋ ਬਣਾਇਆ ਤੇ ਇਹਦੇ ਚ ਪੂਜਣ ਵਾਲੀ, ਇਹਦੇ ਨੱਕ ਘਸਾਉਣ ਵਾਲੀ ਕਿਹੜੀ ਗੱਲ ਹੈ? ਰਫੇਲ ਜਹਾਜ਼ ਜਦੋਂ ਲੈ ਗਏ, ਰਾਜਨਾਥ ਸਿੰਘ ਹੁਣਾਂ ਨੇ ਉਹਦੇ ਟਾਇਰਾਂ ਥੱਲੇ ਨਿੰਬੂ ਰੱਖੇ, ਨਾਰੀਅਲ ਤੋੜੇ, ਹਾਂਜੀ ਉਹਦੀ ਆਰਤੀ ਉਤਾਰੀ, ਉਹ ਜਹਾਜ਼ਾਂ ਦੀ ਪੂਜਾ ਕੀਤੀ। ਉਹ ਜਿਹੜੇ ਇੰਜੀਨੀਅਰਾਂ ਨੇ ਇਹ ਜਹਾਜ਼ ਬਣਾਏ ਹੋਣਗੇ, ਉਹ ਤੁਹਾਡੇ ਬਾਰੇ ਕੀ ਸੋਚ ਰਹੇ ਹੋਣਗੇ? ਕਿ ਤੁਹਾਨੂੰ ਕੁਛ ਹੋਰ ਵੀ ਯਾਦ ਹੈ, ਚੇਤੇ ਆਉਂਦਾ ਕੋਈ ਕੋਈ ਇਹ ਪੂਜਣ ਤੋਂ ਸਵਾ, ਚੂਹਿਆਂ ਤੱਕ ਪੂਜਣ ਤੋਂ ਸਵਾ, ਹਰ ਉਹ ਚੀਜ਼ ਜਿਹਦੀ ਸਮਝ ਨਾ ਆਏ ਉਹਦੇ ਅੱਗੇ ਮੱਥਾ ਹੀ ਟੇਕੀ ਚਲੇ ਜਾਣਾ, ਨਦੀ ਅੱਗੇ ਮੱਥਾ ਟੇਕ ਦੇਣਾ, ਦਰਖਤ ਅੱਗੇ ਮੱਥਾ ਟੇਕ ਦੇਣਾ, ਫਲਾਣੀ ਚੀਜ਼ ਨੂੰ ਇੱਟਾਂ ਦਾ ਢੇਰ ਜਿੱਥੇ ਲੱਗਾ ਹੋਏਗਾ ਉੱਥੇ ਜਾ ਮੱਥਾ ਟੇਕ ਦੇਣਾ, ਇਹ ਅੰਧ ਵਿਸ਼ਵਾਸ ਹੈ, ਧਾਰਮਿਕਤਾ ਨਹੀਂ। ਉਹ ਜਹਾਜ਼ਾਂ ਦੀ ਪੂਜਾ ਕੀਤੀ ਗਈ ਜੀ, ਨਿੰਬੂ ਨਿੰਬੂ ਧਰ ਕੇ, ਇਹ ਜਹਾਜ਼ ਕੀ ਗੱਲ ਹੈ? ਤੁਹਾਡੇ ਪੂਜਾ ਕਰਨ ਨਾਲ ਪੈਟਰੋਲ ਘੱਟ ਖਾਣਗੇ, ਜਾਂ ਤੁਸੀਂ ਇਹਦੇ ਤੇ ਕੋਈ ਫਾਇਰ ਕਰੋਗੇ ਤੇ ਬੰਦੇ ਜ਼ਿਆਦਾ ਮਾਰਨਗੇ, ਜਾਂ ਇਹਨਾਂ ਨੂੰ ਕੋਈ ਗੋਲੀ ਟੱਚ ਨਹੀਂ ਕਰੇਗੀ ਦੁਸ਼ਮਣ ਦੀ? ਕੀ ਕਿਹੜੇ ਪੁਆਇੰਟ ਆਫ ਵਿਊ ਦੇ ਉੱਤੋਂ ਤੁਸੀਂ ਮਤਲਬ ਕਿ ਉਹਨਾਂ ਦੀ ਇਹ ਪੂਜਾ ਕਰ ਰਹੇ ਹੈਗੇ ਸੀ? ਮੈਂ ਆਪਣੀ ਧਾਰਮਿਕ ਮੈਂਟੈਲਿਟੀ ਦੀ ਗੱਲ ਕਰ ਰਿਹਾ ਭਾਰਤੀਆਂ ਦੀ, ਜਹਾਜ਼ਾਂ ਦੇ ਨਹੀਂ ਕੋਈ ਇਤਰਾਜ਼, ਮੈਂ ਸੋਚ ਦੀ ਗੱਲ ਕਰ ਰਿਹਾ ਭਾਈ, ਅਸੀਂ ਸੋਚਦੇ ਕਿੱਦਾਂ ਵਾ? ਪਿਆਰੇ ਭਾਰਤੀਓ, ਪਿਛਲੇ 2000 ਸਾਲ ਤੋਂ ਤੁਹਾਨੂੰ ਧਰਮ ਦਾ ਕੋਈ ਫਾਇਦਾ ਹੋਇਆ? ਹਾਂਜੀ, ਹੋ ਸਕਦਾ ਧਰਮ ਫਾਇਦੇਮੰਦ ਹੀ ਹੋਵੇ, ਪਰ ਤੁਹਾਨੂੰ ਫਾਇਦਾ ਨਹੀਂ ਕੋਈ ਹੋਇਆ, ਨੁਕਸਾਨ ਹੀ ਹੋਇਆ ਇਹਦਾ। ਸਾਰੀ ਦੁਨੀਆ ਦਾ ਮਾਰਟਿਨ ਲੂਥਰ ਵਰਗੇ ਜਿਹੜੇ ਹਨ, ਪੂਰਾ ਜ਼ੋਰ ਲਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਕਿ ਧਰਮ ਇੱਕ ਮੱਕੜ ਜਾਲ ਹੈ ਤੇ ਅੰਧ ਵਿਸ਼ਵਾਸ ਉਹਦੇ ਤੋਂ ਵੀ ਵੱਡਾ ਮੱਕੜ ਜਾਲ ਹੈ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਪਖੰਡ ਕਰਕੇ ਨਹੀਂ, ਦੀਵੇ ਜਗਾ ਜਗਾ, ਧੂਫਾਂ ਜਗਾ ਜਗਾ ਦੇਸ਼ ਦਾ ਵਿਕਾਸ ਨਹੀਂ ਹੋਣਾ। ਧੂਫ ਦਾ, ਆਰਤੀਆਂ ਦਾ, ਅਰਦਾਸਾਂ ਦਾ ਵਿਕਾਸ ਨਾਲ ਕੋਈ ਸੰਬੰਧ ਨਹੀਂ। ਤੁਸੀਂ ਐਵੇਂ ਆਪਣੇ ਮਨ ਦੀ ਸ਼ਾਂਤੀ ਵਾਸਤੇ ਸੋਚ ਹੈ ਤੁਹਾਡੀ ਕਿ ਇਹ ਅਰਦਾਸਾਂ ਨਾਲ ਐਂ ਹੋ ਜਾਏਗਾ? ਨਹੀਂ, ਹੱਥੀ ਕਰਕੇ ਹੋਣਾ, ਕੋਸ਼ਿਸ਼ ਕਰਕੇ ਹੋਣਾ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਖੁਦ ਮਿਹਨਤ ਕਰਕੇ ਕਰੀਏ, ਰੱਬ ਕੋਲੋਂ ਮੰਗਣ ਦੀ ਥਾਂ ਚੀਜ਼ਾਂ ਖੁਦ ਪੈਦਾ ਕਰੀਏ। ਅਹੇ ਬਾਬਾ ਟੱਲ ਪੱਕੀ ਪਕਾਈ ਗੱਲ, ਮੰਗਣ ਦੀ ਥਾਂ ਆਓ ਖੁਦ ਪੈਦਾ ਕਰੀਏ। ਸਵਰਗ ਨਰਕ ਨੂੰ ਮਾਰੋ ਗੋਲੀ, ਆਪਣਾ ਮੁਲਕ ਹੀ ਸਵਰਗ ਬਣਾਈਏ। ਦੋਸਤੋ, ਇਹ ਬਿਲਕੁਲ ਸੱਚ ਹੈ, ਅਸੀਂ ਆਪਣਾ ਮੁਲਕ ਸਵਰਗ ਬਣਾਉਣਾ ਕਿ ਨਰਕ ਬਣਾਉਣਾ, ਇਹ ਦੇਸ਼ ਦੇ ਨਾਗਰਿਕਾਂ ਤੇ ਸਰਕਾਰਾਂ ਦੇ ਹੱਥ ਵਿੱਚ ਹੁੰਦਾ।
ਤੇ ਆ ਲਓ ਜੀ ਐਂਡ ਚ ਮੈਂ ਤੁਹਾਨੂੰ ਇੱਕ ਗਾਣਾ ਹੋਰ ਸੁਣਾ ਦਿਆਂ ਤੇ ਉਹ ਜਿਹੜੇ ਦੋ ਚਾਰ ਮਿੰਟ ਰਹਿ ਗਏ ਜੀ। ਝੂਠ ਬੋਲੇ ਕੌਆ ਕੱਟ, ਤੁਸੀਂ ਸੁਣਿਆ ਕਦੀ ਕਿ ਮਤਲਬ ਜੀ ਕਿਸੇ ਝੂਠ ਬੋਲਣ ਵਾਲੇ ਨੂੰ ਕੌਏ ਨੇ ਕੱਟਿਆ ਕਦੀ?

ਸੋ ਦੋਸਤੋ, ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਡਿਸਟਰਬੈਂਸ ਹੋਈ ਹੈ ਟੈਲੀਫੋਨ ਦਾ ਕਨੈਕਸ਼ਨ ਕਰਕੇ, ਉਹਦੇ ਵਾਸਤੇ ਇੱਕ ਵਾਰੀ ਫਿਰ ਦੁਬਾਰਾ ਸੋਰੀ। ਤੇ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕਮ ਜਿੰਨੇ ਵੀ ਸਰੋਤੇ ਵੀਰ ਭੈਣ ਭਰਾ ਸਾਡੇ ਨਾਲ ਜੁੜੇ ਨੇ ਜਾਂ ਜਿਨ੍ਹਾਂ ਬਾਅਦ ਚ ਵੀ ਜੁੜਨਾ ਉਹਨਾਂ ਸਾਰਿਆਂ ਦਾ ਜੀ ਆਇਆਂ ਨੂੰ ਵੈਲਕਮ ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ ਜਰਮਨੀ ਦਿਲ ਦੀ ਆਵਾਜ਼ ਪ੍ਰੋਗਰਾਮ ਨਿਊਯਾਰਕ ਨਿਊਜਰਸੀ ਸਟੂਡੀਓ ਤੋਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ ਤੇ ਲਓ ਜੀ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ

ਪ੍ਰਵਾਸ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪ੍ਰਵਾਸ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਦੇ ਉੱਤੇ।

ਦੋ ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਗਏ ਹਾਂ ਜੀ, ਔਰ ਉਮੀਦ ਹੈ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਹੋਵੋਗੇ। ਸੋ ਬੇਨਤੀ ਇਹੀ ਹੈ ਕਿ ਪ੍ਰਵਾਜ਼ ਰੇਡੀਓ ਦੀ ਐਪ ਜਿਹੜੀ ਹੈ, ਜਿਹੜੇ ਵੀਰਾਂ ਨੇ ਨਹੀਂ ਡਾਊਨਲੋਡ ਕੀਤੀ ਉਹ ਕਰ ਲਓ, ਔਰ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਿਆ ਕਰੋ, ਕਿਉਂਕਿ ਇੱਕ ਬਹੁਤ ਵਧੀਆ ਆਪਣੇ ਮੂੰਹੋਂ ਮਿੱਠੂ ਨਹੀਂ ਬਣਦੇ, ਪਰ ਇਹ ਸੱਚੀ ਗੱਲ ਹੈ ਕਿ ਅਸੀਂ ਸੱਚ ਤੇ ਪਹਿਰਾ ਦੇਣ ਵਾਲੇ, ਸੱਚੀਆਂ ਗੱਲਾਂ ਕਰਨ ਵਾਲੇ ਇਸ ਪ੍ਰੋਗਰਾਮ ਵਿੱਚ ਅਸੀਂ ਕਰਦੇ ਹਾਂ, ਤਾਂ ਕਿ ਤੁਹਾਡੇ ਤੱਕ ਬੈਸਟ ਜਾਣਕਾਰੀਆਂ ਜਿਹੜੀਆਂ ਉਹ ਪਹੁੰਚਾਈਆਂ ਜਾਣ, ਤਾਂ ਕਿ ਤੁਹਾਨੂੰ ਵੀ ਇਹਨਾਂ ਇਨਫੋਰਮੇਸ਼ਨ ਤੋਂ ਪਤਾ ਲੱਗਦਾ ਰਹੇ। ਸੋ ਰਲ ਮਿਲ ਕੇ ਇਸ ਪ੍ਰੋਗਰਾਮ ਨੂੰ ਗਾਹ ਤੋੜਦੇ ਹਾਂ ਜੀ, ਗੀਤਾਂ ਦੇ ਨਾਲ। ਅਰਵਿੰਦਰ ਗਰੇਵਾਲ ਦਾ ਪਹਿਲਾ ਗੀਤ ਤੇ ਇਹ ਲਓ ਜੀ।

ਆਪਣੇ ਭਾਜੀ ਸਿਕੰਦਰ ਵੈਰੀ ਗੁੱਡ ਪਰਸਨ, ਦੋਸਤਾਂ ਦਾ ਦੋਸਤ, ਸਾਡਾ ਵੀ ਦੋਸਤ ਹੈ ਜੀ। ਲੋ ਇੱਕ ਗੀਤ ਹੋਰ ਸੁਣਦੇ ਜੀ, ਮਾਹੀ ਵੇ।

0: ਦੋਸਤੋ ਆਪਾਂ ਸ਼ੁਰੂ ਕਰਦੇ ਹਾਂ ਜੀ ਖਬਰਾਂ ਤੇ ਖਬਰਾਂ ਵੱਲ ਚੱਲਦੇ ਹਾਂ ਜੀ। ਉਸ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਲਾਲ ਸਿੰਘ ਚੀਮਾ ਸਾਹਿਬ ਸਾਡੇ ਨਾਲ ਜੁੜ ਗਏ ਜੀ ਓਰਿਜਨਲ ਕੈਲੀਫੋਰਨੀਆ ਤੋਂ। ਸਤਿਕਾਰਯੋਗ ਨੇ, ਵੱਡੇ ਭਰਾ ਨੇ ਔਰ ਬਹੁਤ ਮਿਹਨਤ ਕਰਕੇ ਖਬਰਾਂ ਦੀ ਤਿਆਰੀ ਕਰਦੇ ਨੇ ਤੇ ਤੁਹਾਡੇ ਤੱਕ ਕੋਸ਼ਿਸ਼ ਕਰੀਦੀ ਹੈ ਕਿ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਪਹੁੰਚਾਈਆਂ ਜਾਣ। ਮੈਂ ਹੋਰ ਬੜੇ ਮਨ ਦੇ ਵਿੱਚ ਕਈ ਚਿਰਾਂ ਤੋਂ ਸੀ, ਮੈਂ ਕਦੀ ਗੱਲ ਨਹੀਂ ਕੀਤੀ ਕਿ ਇਹ ਗਾਣਾ ਮੈਂ ਲਾਇਆ ਸੀ ਸੁਖਵਿੰਦਰ ਦਾ। ਮੈਂ ਦੱਸਾਂ ਕਿ ਸਾਡੀ ਅੱਜ ਤੋਂ 10-15 ਸਾਲ ਪਹਿਲਾਂ ਤੋਂ ਸੁਪਰ ਸਵਿਫਟ ਲਿਮੋ ਬਹੁਤ ਵੱਡੀ ਕੰਪਨੀ ਸੀ, ਪਾਰਟਨਰ ਮੇਰੇ ਸੀ ਰਜੇਸ਼ ਉੱਪਰ, ਤੇ ਅਸੀਂ ਐਸਾ ਕੋਈ ਸਿੰਗਰ ਜਾਂ ਐਸਾ ਕੋਈ ਕਲਾਕਾਰ ਇੰਡੀਆ ਦਾ, ਅਮਿਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ ਖਾਨ, ਸੁਖਵਿੰਦਰ, ਜਿੰਨੇ ਵੀ ਐਕਟਰ ਸੀ, ਗਾਉਣ ਵਾਲੇ ਸੀ, ਉਹ ਸਾਡੀਆਂ ਗੱਡੀਆਂ ਦੇ ਨਾਲ ਪ੍ਰੋਗਰਾਮਾਂ ਤੇ ਅਸੀਂ ਲੈ ਕੇ ਜਾਂਦੇ ਹੁੰਦੇ ਸੀ ਉਹਨਾਂ ਨੂੰ, ਔਰ ਸਟੇਜ ਦੇ ਪਿਛਲੇ ਬੰਨੇ ਖਲੋ ਕੇ ਅਸੀਂ ਇੰਜੋਏ ਕਰਦੇ ਹੁੰਦੇ ਸੀ, ਨਾਲੇ ਪ੍ਰੋਗਰਾਮ ਸੁਣਦੇ ਹੁੰਦੇ ਸੀ। ਔਰ ਸੁਖਵਿੰਦਰ ਨੂੰ ਤਾਂ ਮੈਂ ਆਪ ਇੱਕ ਵਾਰੀ ਲੈ ਗਿਆ। ਪੰਜਾਬੀ ਕਲਾਕਾਰਾਂ ਵਿੱਚ ਐਸਾ ਕੋਈ ਕਲਾਕਾਰ ਨਹੀਂ ਜਿਹੜਾ ਅਸੀਂ ਉਹਨਾਂ ਨੂੰ ਆਪਣੀਆਂ ਲਿਮ ਸਰਵਿਸ ਨਾ ਪ੍ਰੋਵਾਈਡ ਕੀਤੀਆਂ ਹੋਣ। ਸੋ ਇੱਕ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਰਦੂਰ ਸਿਕੰਦਰ ਸਾਹਿਬ ਦੇ ਨਾਲ ਮੈਂ ਤੇ ਰਣਜੀਤ ਤੇਜੀ ਨੇ ਤੇ ਭੱਲਾ ਸਾਹਿਬ, ਇਹ ਉਦੋਂ ਪ੍ਰੋਗਰਾਮ ਤੇ ਆਏ ਸੀ, ਅਸੀਂ ਪ੍ਰੋਗਰਾਮ ਉਦੋਂ ਕਰਾਇਆ ਸੀ ਤੇ ਕੋਲ ਬਹਿ ਕੇ ਇਹਨਾਂ ਦੇ ਬੱਚੇ ਸਰਦੂਰ ਸਿਕੰਦਰ ਸਾਹਿਬ ਦੇ ਛੋਟੇ ਛੋਟੇ ਹੁੰਦੇ ਸੀ ਨਿਆਣੇ, ਉਦੋਂ ਬੱਚੇ ਦੋਨੇ ਹੁਣ ਤੇ ਜਵਾਨ ਤਕੜੇ ਹੋ ਗਏ, ਤੇ ਕਾਫੀ ਇਹਨਾਂ ਦੇ ਕਮਰੇ ਵਿੱਚ ਬਹਿ ਕੇ ਵੀ ਅਸੀਂ ਗੱਲਾਂ ਬਾਤਾਂ ਕਰਦੇ ਸੀ। ਹੰਸਰਾਜ ਸਾਹਿਬ ਨੂੰ ਮੈਂ ਆਪ ਆਪਣੀ ਗੱਡੀ ਦੇ ਵਿੱਚ ਲੈ ਕੇ ਗਿਆ ਔਰ ਬਹੁਤ ਕਲਾਕਾਰਾਂ ਨੂੰ ਅਸੀਂ ਆਪ ਲੈ ਕੇ ਜਾਂਦੇ, ਜਿਹੜਾ ਸਾਨੂੰ ਪਤਾ ਲੱਗਦਾ ਕਿ ਯਾਰ ਇਹ ਫੇਮਸ ਆ, ਇਹਨੂੰ ਅਸੀਂ ਮੈਂ ਆਪ ਲੈ ਕੇ ਜਾਣਾ। ਔਰ ਬੜਾ ਇੰਜੋਏ ਕੀਤਾ ਪਿਛਲੇ 10-15 ਸਾਲਾਂ ਤੋਂ। ਬੜੇ ਵੱਡੇ ਸ਼ੋਅ ਜਿਹੜੇ ਹੁੰਦੇ ਸੀ ਉਹ ਉਹਨਾਂ ਨੂੰ ਕਵਰ ਅਸੀਂ ਗੱਡੀਆਂ ਦੇ ਰਾਹੀਂ ਕਰਦੇ ਹੁੰਦੇ। ਸਾਡੇ ਕੋਲ ਸਟ੍ਰੈਚ ਲਿਮੋ ਵੱਡੀਆਂ ਗੱਡੀਆਂ ਔਰ ਛੋਟੀਆਂ ਗੱਡੀਆਂ, ਹਰ ਤਰ੍ਹਾਂ ਦੀ ਗੱਡੀ ਹੁੰਦੀ ਸੀ। ਲਓ ਜੀ ਇਹ ਗੱਲ ਅੱਜ ਮੈਂ ਬੜੇ ਹੀ ਪਹਿਲੀ ਵਾਰ ਹੀ ਪ੍ਰੋਗਰਾਮ ਤੇ ਕਰ ਰਿਹਾ। ਕਈ ਵਾਰੀ ਹੁੰਦਾ ਕਿ ਲੋਕੀ ਕਹਿ ਦਿੰਦੇ ਹਰ ਯਾਰ ਮੈਂ ਛੱਡੀ ਜਾਂਦਾ, ਪਰ ਇਹ ਹੈ ਕਿ ਸੱਚਾਈ ਹੈ। ਕਿਉਂ ਜੀ ਮਸਾਹ ਸਤਿ ਸ੍ਰੀ ਅਕਾਲ ਜੀ।
1: ਬਿਲਕੁਲ ਏਦਾਂ ਹੀ ਹੈ ਜੀ, ਲੋਕ ਕਹਿੰਦੇ ਏਦਾਂ ਹੀ
0: ਹੋਇਆ, ਲੋਕ ਕਹਿ ਦਿੰਦੇ ਜੀ ਏਦਾਂ ਹੀ ਹੋਇਆ ਹੋਣਾ, ਐਵੇਂ ਮਾਰੀ ਜਾਂਦੇ ਆ, ਪਰ ਇਹ ਸਾਡੇ ਕੋਲ ਕੋਈ ਪ੍ਰੂਫ ਦੇਣ ਦੀ ਲੋੜ ਨਹੀਂ ਹੁੰਦੀ, ਜੋ ਸੱਚੀ ਗੱਲ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ। ਆਓ ਜੀ,
1: ਬਿਲਕੁਲ
0: ਸਤਿ ਸ੍ਰੀ ਅਕਾਲ ਜੀ।
1: ਜੀ ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਆਉਣਗੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ। ਤੇ ਖਾਕ ਸਾਹਿਬ ਜੀ, ਗੱਲਾਂ ਬਾਤਾਂ ਇਸ ਤਰ੍ਹਾਂ ਕਿ ਅੱਜ ਕੱਲ ਲੜਾਈਆਂ ਤੁਹਾਨੂੰ ਪਤਾ ਹਰ ਪਾਸੇ ਲੱਗੀ ਹੋਆ, ਤੇ ਉਹਦੀ ਗੱਲ ਆਪਾਂ ਕਰਦੇ ਹਾਂ ਤੇ ਉਹਦੇ ਨਾਲ ਨਾਲ ਖਾਕ ਸਾਹਿਬ ਜੀ, ਇਹ ਜਿਹੜੀਆਂ ਲੜਾਈਆਂ ਨਾ, ਜਦੋਂ ਆਪਾਂ ਕਈ ਵਾਰੀ ਸਧਾਰਨ ਗੱਲ ਕਰੀ ਦੀ ਆ, ਉਹ ਫਲਾਨਿਆਂ ਦੇ ਘਰ ਲੜਾਈ ਹੁੰਦੀ ਆ ਤੇ ਉੱਥੇ ਜੇ ਆਪਾਂ 2-4 ਬੰਦੇ ਗਰੁੱਪ ਦੇ ਵਿੱਚ ਬੈਠੇ ਆ ਤਾਂ ਕਿਸੇ ਕੋਈ ਨਾ ਕੋਈ ਕਹਿ ਦਿੰਦਾ ਯਾਰ ਇਹ ਭੁੱਖ ਲੱਗਦੀ ਆ। ਸੋ ਇਹੀ ਜਿਹੜੀ ਗੱਲ ਆ, ਜਿਹੜੀਆਂ ਹੁਣ ਲੜਾਈਆਂ ਜੋ ਕੁਛ ਹੋ ਰਿਹਾ, ਇਹਦਾ ਕਾਰਨ ਇਹੀ ਆ, ਭੁੱਖ ਲੜ ਰਹੀ ਹੈ।
0: ਹਾਂਜੀ,
1: ਬਿਲਕੁਲ, ਕਾਲੇ ਸੋਨੇ ਦੀ ਭੁੱਖ ਆ ਜਿਹੜੀ ਉਹ ਬਹੁਤ ਵੱਡੀ ਆ। ਤੇ ਇੱਕ ਇਹਦੇ ਨਾਲ ਖਾਕ ਸਾਹਿਬ ਜੀ, ਜਿਹੜਾ ਪਿਛਲੇ ਇੱਕ ਦਿਨ ਹੋ ਗਿਆ, ਐਤਵਾਰ ਵਾਲੇ ਦਿਨ, ਜਿਹੜਾ ਤੁਹਾਡੇ ਨਿਊਯਾਰਕ ਸ਼ਹਿਰ ਦਾ ਲਾਗਵਾਡੀਆ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਹੈਗਾ ਖਾਕ ਸਾਹਿਬ ਜੀ, ਉਹਦੇ ਉੱਪਰ ਇਹ 22 ਮਾਰਚ 2026 ਰਾਤੀ 11:45 ਤੇ ਦਿਨ ਉਦਣ ਸੀਗਾ ਐਤਵਾਰ ਨੂੰ, ਇੱਕ ਘਟਨਾ ਵਾਪਰੀ ਆ। ਤੇ ਇਸ ਘਟਨਾ ਵਿਚ ਇੱਕ ਹਵਾਈ ਜਹਾਜ਼ ਏਅਰ ਕੈਨੇਡਾ ਦਾ ਜਿਹੜਾ ਸੀਗਾ, ਤੇ ਫਲਾਈਟ ਨੰਬਰ 8646 ਅਤੇ ਏਅਰ ਕਰਾਫਟ ਜਿਹੜਾ ਆ ਉਹ ਰੈਸਕਿਊ ਐਂਡ ਫਾਇਰ ਫਾਈਟਿੰਗ ਟਰੱਕ ਜਿਹੜਾ ਹੁੰਦਾ ਖਾਕ ਸਾਹਿਬ ਜੀ, ਜਹਾਜ਼ ਉਹਦੇ ਨਾਲ ਟਕਰਾ ਗਿਆ।
0: ਦੇਖੋ ਜੀ, ਰਾਤ ਦਾ ਟਾਈਮ ਸੀ ਤੇ ਪਰ ਇਹ ਸਮਝ ਨਹੀਂ ਆਈ ਕਿ ਉਹ ਉੱਥੇ ਜਿਹੜੀ ਫਾਇਰ ਦੀ ਗੱਡੀ ਉੱਥੇ ਰਨਵੇ ਤੇ ਕੀ ਕਰਦੀ ਸੀ, ਜਾਂ ਜਿਹੜਾ ਟਾਵਰ ਆ ਉੱਥੋਂ ਕੀ ਇਨਫੋਰਮੇਸ਼ਨ ਮਿਲੀ। ਇਹ ਸਾਰਾ ਕੁਝ ਮਿਕਸ ਅਪ ਜੀ ਹੋਇਆ, ਜਿਹਦੇ ਤੇ ਸਾਡੇ ਗਵਰਨਰ ਵੀ ਨਿਊਯਾਰਕ ਦੇ, ਉਹਨਾਂ ਨੇ ਕਾਨਫਰੰਸ ਕੀਤੀ ਆ, ਸਾਡੇ ਮਮਦਾਨੀ ਸਾਹਿਬ ਨੇ ਵੀ ਨਾਲ ਸੀ।
1: ਬਿਲਕੁਲ ਬਿਲਕੁਲ, ਤੇ ਇਹ ਜਿਹੜੀ ਸੀਗਾ ਇਹ ਖਾਕਸਾ ਜੀ, ਉਹਦੇ ਨਾਲ ਫਾਇਰ ਟਰੱਕ ਦੇ ਨਾਲ ਟਕਰਾਇਆ ਆਇਆ। ਇਹਦੇ ਵਿਚ ਗੱਲ ਇਸ ਤਰ੍ਹਾਂ ਹੋਈ ਕਿ ਅਜੇ ਪੂਰੀ ਪੁੱਛ ਪੜਤਾਲ ਤਾਂ ਜਿਹੜੀ ਖਾਕ ਸਾਹਿਬ ਜੀ, ਤੁਹਾਨੂੰ ਪਤਾ ਵੀ ਬਾਅਦ ਚ ਆਉਣੀ ਹੁੰਦੀ ਆ ਕਿੰਨੇ ਚਿਰਾਂ ਦੇ ਬਾਅਦ ਦੇ ਵਿਚ, ਪਰ ਅੱਜ ਤੀਕਰ ਦੀ ਜਿਹੜੀ ਆਪਣੇ ਕੋਲ ਖਬਰ ਹੈਗੀ ਆ, ਉਹ ਖਬਰ ਉਹਦੇ ਅਨੁਸਾਰ ਖਾਕ ਸਾਹਿਬ ਜੀ, ਰਨਵੇ ਜਿਹੜਾ 4 ਆ ਉਸ ਏਅਰਪੋਰਟ ਦਾ, 4 ਨੰਬਰ ਰਨਵੇ ਆ ਜਿਹੜਾ, ਉਹਦੇ ਉੱਤੇ ਖਾਕ ਸਾਹਿਬ ਜੀ ਏਅਰ ਕੈਨੇਡਾ ਦਾ ਜਹਾਜ਼ ਜਿਹੜਾ ਆ ਉਹ ਉੱਤਰ ਰਿਹਾ ਸੀ, ਤੇ ਅਜੇ ਪੂਰੀ ਦੌੜ ਦੇ ਵਿਚ ਸੀਗਾ। 100 ਤੋਂ ਉੱਤੇ ਮੇਰਾ ਖਿਆਲ 120 ਮੀਲ ਦੀ ਜਿਹੜੀ ਉਹਦੀ ਸਪੀਡ ਉਸ ਵੇਲੇ ਸੀਗੀ। ਤੇ ਇੱਥੇ ਖਾਕ ਸਾਹਿਬ ਜੀ ਹੋਇਆ ਕੀ ਆ ਕਿ ਜਿਹੜਾ ਦੇਖੋ ਹੁਣ ਤੁਹਾਨੂੰ ਪਤਾ ਪਿਆ ਬੜਾ ਰੌਲਾ ਪੈ ਰਿਹਾ ਉਹ ਟੀ ਐਸ ਏ ਦੇ ਪੂਰੇ ਮੈਂਬਰ ਨੀ ਉਹਨਾਂ ਕੋਲ ਫੰਡ ਹੈ ਨੀ ਇਹ ਹੈ ਨੀ ਉਹ ਹੈ ਨੀ ਉਹ ਹਰ ਪਾਸੇ ਜਿਹੜਾ ਇਫੈਕਟ ਪੈਂਦਾ ਉਸ ਗੱਲ ਦਾ
0: ਹੈਗੇ ਵੀ ਘੱਟ ਸੀ ਜੀ ਮਾਂ ਸਾਹਿਬ ਤੇ 13 ਬੰਦੇ ਆ ਟੋਟਲ 17 ਬੰਦੇ ਚਾਹੀਦੇ ਕਿੰਨੇ ਚਾਹੀਦੇ ਆ ਉਹ ਇਹਨਾਂ ਕੋਲ 3-4 ਬੰਦਿਆਂ ਦੀ ਘਾਟ ਹੈਗੀ ਸੀ
1: ਹਾਂਜੀ ਬਿਲਕੁਲ ਸੋ ਉਹਦੇ ਕਾਰਨ ਇਹ ਹੋਇਆ ਪਰ ਖੱਕ ਸਾਹਿਬ ਜੀ ਇਹ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜਿਹੜੀ ਗੌਰਮੈਂਟ ਉਹ ਕਦੇ ਵੀ ਮੰਨਦੀ ਨਹੀਂ ਹੁੰਦੀ ਪਈ ਇਹ ਸਾਡਾ ਕਸੂਰ ਆ ਉਹਨੇ ਸਿਰ ਉਹਦੇ ਲਾਉਣਾ ਜਿਹੜਾ ਉੱਥੇ ਉਹ ਕੰਟਰੋਲ ਟਾਵਰ ਤੇ ਉਸ ਵੇਲੇ ਟ੍ਰੈਫਿਕ ਕੰਟਰੋਲਰ ਸੀਗਾ ਏਅਰ ਟ੍ਰੈਫਿਕ ਕੰਟਰੋਲਰ ਜਿਹਨੂੰ ਕਹਿੰਦੇ ਆ ਤੇ ਆਮ ਕਰਕੇ ਉਹਦੇ ਸਿਰੇ ਲੱਗਦਾ ਹੁੰਦਾ ਤੇ ਚਲੋ ਉਹ ਤਾਂ ਗੱਲ ਬਾਅਦ ਦੀ ਆ ਤੇ ਇਹਦੇ ਵਿੱਚ ਖੱਕ ਸਾਹਿਬ ਜੀ ਹੁਣ ਹੋਇਆ ਕੀ ਆ ਕਿ ਜਦੋਂ ਉਹ ਜਹਾਜ਼ ਜਿਹੜਾ ਸੀਗਾ ਏਅਰ ਕੈਨੇਡਾ ਦਾ ਮੋਂਟਰੀਅਲ ਤੋਂ ਉਹ ਤੁਰਿਆ ਸੀਗਾ ਤੇ ਇੱਥੇ ਆ ਕੇ ਉਹ ਉਤਰ ਰਿਹਾ ਸੀਗਾ ਤੇ ਜਿਹੜਾ ਉਹ ਕੰਟਰੋਲਰ ਸੀਗਾ ਨਾ ਏਅਰਪੋਰਟ ਦੇ ਉੱਤੇ ਉਹਨੇ ਹੱਕ ਸਾਹਿਬ ਜੀ ਇਹਨੂੰ ਆਯਾਸ਼ ਦੇ ਤੀ ਕਿ ਤੂੰ ਉਤਰ ਸਕਦਾ ਹੈ ਤੇ ਪਤਾ ਨੀ ਕੀ ਕਾਰਨ ਹੋਇਆ ਉਹਨੇ ਦੂਸਰੇ ਪਾਸੇ ਉਹ ਜਿਹੜਾ ਫਾਇਰ ਟਰੱਕ ਜਿਹਨੂੰ ਕਹਿੰਦੇ ਆ ਆਪਾਂ ਉਹਨੂੰ ਵੀ ਕਲੀਅਰ ਦੀ ਦੇਤੀ ਕਿ ਤੂੰ ਲੰਘ ਜਾ ਇਹਦੇ ਉੱਤੇ ਜਿਹੜਾ ਉਹ ਰਨਵੇ ਸੀਗਾ ਤੇ ਉਹ ਜਦੋਂ ਲੰਘ ਰਿਹਾ ਸੀਗਾ ਤੇ ਉਹ ਕੰਟਰੋਲਰ ਨੇ ਉਸੇ ਵੇਲੇ ਜਿਹੜਾ ਸੀਗਾ ਖੱਕ ਸਾਹਿਬ ਜੀ ਉਹਦੇ ਨਿਗਾਹ ਪੈ ਗਿਆ ਉਹ ਟਰੱਕ ਤੇ ਉਹਨੇ ਟਰੱਕ ਨੂੰ 5-6 ਵਾਰੀ ਕਿਹਾ ਰੁਕੋ ਪਰ ਉਹਨੂੰ ਜਾਂ ਤਾਂ ਉਹ ਸੁਣਿਆ ਨੀ ਜਾਂ ਪਤਾ ਨੀ ਕੀ ਹੋਇਆ ਤੇ ਉਹ ਜੀ ਜਾ ਕੇ ਉਹਦੇ ਮੂਹਰੇ ਆ ਗਿਆ ਜਹਾਜ਼ ਦੇ ਤੇ ਜਹਾਜ਼ ਤੁਹਾਨੂੰ ਪਤਾ ਪਈ ਬਹੁਤ ਜਿਹੜਾ ਤੇਜ਼ੀ ਦੇ ਨਾਲ ਉਹ ਜਾ ਰਿਹਾ ਸੀਗਾ ਤੇ ਔਰ ਇਹਦੇ ਵਿੱਚ ਖੱਕ ਸਾਹਿਬ ਜੀ ਖੁਸ਼ੀ ਦੀ ਗੱਲ ਤਾਂ ਆਪਾਂ ਨਹੀਂ ਕਹਿ ਸਕਦੇ ਇਹਨੂੰ ਪਰ ਦੇਖੋ ਇਸ ਤਰ੍ਹਾਂ ਦੇ ਜਿਹੜੇ ਆਮ ਕਰਕੇ ਹਵਾਈ ਜਹਾਜ਼ਾਂ ਦੇ ਜਿਹੜੇ ਹੁੰਦੇ ਆ ਨਾ ਉਹ ਐਕਸੀਡੈਂਟ ਇਸ ਤਰ੍ਹਾਂ ਉੱਥੇ ਨੁਕਸਾਨ ਜਾਨਾਂ ਦਾ ਬਹੁਤ ਜਾਨੀ ਨੁਕਸਾਨ ਬਹੁਤ ਹੁੰਦਾ ਹੁੰਦਾ
0: ਬਿਲਕੁਲ
1: ਹਾਂਜੀ ਤੇ ਹੁਣ ਇਹਦੇ ਵਿੱਚ ਦੋ ਤਾਂ ਪਾਇਲਟ ਜਿਹੜੇ ਆ ਉਹਨਾਂ ਦੀਆਂ ਜਾਨਾਂ ਗਈਆਂ ਤੇ ਬਾਕੀ ਤਾਂ ਹੋਰ ਤਾਂ ਇਹਨਾਂ ਨੇ ਕੁਛ ਏਡੀ ਵੱਡੀ ਖ਼ਬਰ ਦਿੱਤੀ ਨਹੀਂ ਕਿ ਕਿੰਨੀਆਂ ਕੁ ਹੋਰ ਜਾਨਾਂ ਪਰ ਜ਼ਖਮੀ ਜਿਹੜੇ ਲੋਕ ਹੋਏ ਆ ਜਿਨ੍ਹਾਂ ਦੇ ਵਿਚੋਂ ਕੋਈ ਏਡਾ ਬਹੁਤਾ ਉਹ ਦੱਸਿਆ ਨੀ ਗਾ ਕੁਛ ਲੋਕ ਹਾਸਪਿਟਲ ਦੇ ਵਿਚ ਖੈਰ ਹੈਗੇ ਐਸੀ ਗੱਲ ਨੀ ਹੈਗੀ ਤੇ ਪਰ ਅਜੇ ਤੀਕਰ ਹੋਰ ਕਿਸੇ ਦੀ ਜਾਨ ਦੀ ਜਿਹੜੀ ਹੈ ਬਾਹਰ ਉਹ ਗੱਲਬਾਤ
0: ਏਅਰਪੋਰਟ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਸ ਵੇਲੇ ਲਗਵਾੜੀ ਏਅਰਪੋਰਟ ਜਿਹੜਾ ਹੈਗਾ ਉਹ ਅਮਰੀਕਾ ਦੇ ਬੈਸਟ ਏਅਰਪੋਰਟਾਂ ਦੇ ਵਿਚੋਂ ਇਕ ਵਾ
1: ਹਾਂਜੀ
0: ਇਹਨੂੰ ਬਿਲਡ ਕੀਤਾ ਗਿਆ ਹਜੇ ਮੈਨੂੰ ਮੈਂ ਇੱਕ ਸਾਲ ਹੀ ਹੋਇਆ ਇਹਨੂੰ ਤਕਰੀਬਨ ਇਹਨੂੰ ਓਪਨ ਹੋਏ ਨੂੰ ਨਵਾਂ ਸਾਰਾ ਕੁਛ ਨਵਾਂ ਬਣਿਆ ਬਿਊਟੀਫੁਲ ਏਅਰਪੋਰਟ ਬਹੁਤ ਹੀ ਇੱਥੇ ਨਾ ਰਸ਼ ਹੁੰਦਾ ਸੀ ਕਿਉਂਕਿ ਨਿਊਯਾਰਕ ਸਿਟੀ ਤੋਂ ਸਿਰਫ 10 ਮੀਲ ਆ ਜੀ 10 ਵੀ ਨੀ ਹੈਗਾ 9 ਮੀਲ ਹੀ ਆ ਨਿਊਯਾਰਕ ਸਿਟੀ ਤੋਂ ਤੇ ਇਹਨੂੰ ਲੱਗਦੇ ਆ ਟ੍ਰੈਫਿਕ ਨਾ ਹੋਵੇ ਤੇ ਸਾਰੇ 15 ਮਿੰਟਾਂ ਦੇ ਵਿਚ ਤੁਸੀਂ ਸਿਟੀ ਦੇ ਵਿਚ ਜਾ ਵੜਦੇ ਆ ਹਾਈਵੇ ਦੇ ਤੇ ਇੰਨਾ ਪਿਆਰਾ ਸੋਹਣਾ ਏਅਰਪੋਰਟ ਬਣਿਆ ਉਹ ਕਿ ਦੇਖ ਕੇ ਬੰਦੇ ਨੂੰ ਪਤਾ ਲੱਗਦਾ ਕਿ ਯਾਰ ਇਹ ਵੀ ਏਅਰਪੋਰਟ ਸੀ ਇੱਥੇ ਵੀ ਲਗਵਾੜੀਆ ਹੁੰਦਾ ਸੀ ਸੋ ਬਿਊਟੀਫੁਲ ਬਹੁਤ ਹਰ ਚੀਜ਼ ਉਹਨਾਂ ਨੇ ਜਿਹੜੀ ਆ ਰਨਵੇ ਕੀ ਹਰ ਚੀਜ਼ ਨਵੀਂ ਬਣਾਈ ਹੁਣ ਐਕਸੀਡੈਂਟ ਹੋਣਾ ਇਹ ਤਾਂ ਬੇਕੂਫੀ ਦੀ ਹੱਦ ਹੀ ਹੈ ਨਾ ਕਿ ਉੱਥੇ ਗੱਡੀ ਖੜੀ ਹੈ ਤੁਸੀਂ ਉਹਨੂੰ ਰਨਵੇ 4 ਨੰਬਰ ਦੇ ਰਹੇ ਹੋ ਉਹਨੂੰ ਕੋਈ ਹੋਰ ਰਨਵੇ ਦਿੱਤਾ ਜਾ ਸਕਦਾ ਸੀ ਜਿੱਥੇ ਪਹਿਲਾਂ ਦੇਖਿਆ ਜਾ ਸਕਦਾ ਸੀ ਪਤਾ ਨੀ ਅੱਜ ਕੱਲ ਫੋਨਾਂ ਤੇ ਵੀ ਲੱਗੇ ਆ ਲੋਕ ਇਹ ਵੀ ਹੈਗੀ ਪ੍ਰੋਬਲਮ ਆਪਣੇ ਕੋਈ ਦੇਖਣ ਡਿਆ ਕੋਈ ਕੁਛ ਕਰਨ ਡਿਆ ਮਤਲਬ ਉਧਰ ਨਿਗਾਹ ਨਾ ਹੋਵੇ ਬਿਲਕੁਲ ਜਦੋਂ ਤੱਕ ਕਲੀਅਰ ਨੀ ਰੂਟ ਹੈਗਾ ਤੂੰ ਕਿੱਦਾਂ ਓਕੇ ਕਰ ਦਿੱਤਾ ਵਿਚਾਰ ਦਿਆ ਜਾ
1: ਤੇ ਇਹ ਸੀ ਇਹ ਖਬਰ ਅਗਲੀ ਖਬਰ ਆਪਣੇ ਕੋਲ ਖੱਕ ਸਾਹਿਬ ਜੀ ਜਿਹੜੀ ਹੈਗੀ ਆ ਉਹ ਹੈਗੀ ਆ ਪੈਂਟਾਗੋਨ ਜਿਹੜੀ ਹੈਗੀ ਆ ਤੁਹਾਨੂੰ ਪਤਾ ਹੋਵੇ ਅਮਰੀਕਾ ਦੀਆਂ ਸਾਰੀਆਂ ਜੰਗੀ ਜਿਹੜੀਆਂ ਯੋਜਨਾਵਾਂ ਆ ਉਹ ਪੈਂਟਾਗੋਨ ਬਿਲਡਿੰਗ ਦੇ ਵਿਚੋਂ ਬਣਦੀਆਂ ਆ ਤੇ ਉਹਦੇ ਵੱਲੋਂ ਖੱਕ ਸਾਹਿਬ ਜੀ 3000 ਹੋਰ ਫੌਜੀ ਆ ਜਿਹੜੇ ਮਿਡਲ ਈਸਟ ਵੱਲ ਜਿਹੜੇ ਉਹ ਹਜੇ ਮਤਲਬ ਉਹ ਇਥੋਂ ਰਵਾਨਾ ਨੀ ਹੋਏ ਪਰ ਤਿਆਰ ਕੀਤਾ ਜਾ ਰਿਹਾ ਉਹਨਾਂ ਨੂੰ 3000 ਨੂੰ ਇੱਥੇ ਤਿਆਰ ਕੀਤਾ ਜਾ ਰਿਹਾ ਤੇ ਉਹ ਵੀ ਜਿਹੜੇ ਅੱਜ ਦਿਨ ਤਿਆਰ ਹੋ ਗਏ ਉਹ ਜਾਣਗੇ ਤੇ ਇਹ ਜਿਹੜੇ ਖੱਕ ਸਾਹਿਬ ਜੀ ਆਰਮੀ ਦੀ ਜਿਹੜੀ 82ਵੀਂ 82nd ਏਅਰਬੋਰਨ ਡਿਵੀਜ਼ਨ ਹੁੰਦੀ ਆ ਉਹਦੇ ਨਾਲ ਇਹ ਜਿਹੜੇ ਆ ਸਬੰਧਤ ਹੈਗੇ ਆ ਤੇ ਇਸ ਤੋਂ ਪਹਿਲਾਂ ਖੱਕ ਸਾਹਿਬ ਜੀ ਹਜ਼ਾਰਾਂ ਦੀ ਗਿਣਤੀ ਵਿਚ ਪਹਿਲਾਂ ਹੀ ਉੱਥੇ ਫੌਜ ਆ ਜਿਹੜੀ ਉਧਰ ਨੂੰ ਰਵਾਨਾ ਹੋ ਚੁੱਕੀ ਆ ਸੋ ਇਸ ਫੌਜ ਤੋਂ ਇਹ ਪਤਾ ਲੱਗ ਰਿਹਾ ਕਿ ਜਿਹੜਾ ਟਰੰਪ ਸਾਹਿਬ ਆਪਣੇ ਹੈਗੇ ਆ ਇਹਨੇ ਇਰਾਨ ਦੇ ਉੱਤੇ ਜਾ ਕੇ ਉਹ ਹੱਲਾ ਕਰਕੇ ਉਸ ਦੇਸ਼ ਦੇ ਵਿਚ ਆਪਣੀ ਫੌਜ ਮਾਰਨੀ ਆ ਇਹਦੇ ਤੋਂ ਲੱਭ ਪੇ ਰਿਹਾ
0: ਜੀ ਚੀਮਾ ਸਾਹਿਬ ਚੱਕਰ ਇਹ ਆ ਕਿ ਜੰਗੀ ਲੜਾਈ ਲੜਨੀ ਜਿਹੜੀ ਵਿਚ ਜਾ ਕੇ ਨਾ ਉਹ ਔਖੀ ਹੁੰਦੀ ਆ ਨਵੇਂ ਇੱਥੇ ਦੇ ਜੋ ਮਰਜ਼ੀ ਤੁਸੀਂ ਕਰ ਲੋ ਜਿੰਨੇ ਮਰਜ਼ੀ GPS ਯੇ ਵੋ ਲਾ ਲੋ ਪਰ ਵਿਤਨਾਮ ਦੀ ਜਿਹੜੀ ਆ ਉਹ ਉਦਾਹਰਨ ਤਾਂ ਮੂਹਰੇ ਪਈ ਹੈ ਨਾ
1: ਵੀਤਨਾਮ ਅਫਗਾਨਿਸਤਾਨ ਹਜੇ ਕੱਲ ਦੀ ਗੱਲ
0: ਆ, ਵੀਤਨਾਮ ਅਫਗਾਨਿਸਤਾਨ ਹੋਰ ਵੀ ਕਈ ਮੁਲਕਾਂ ਦੇ ਵਿਚ ਇਹ ਹੁਣ ਸਮਝਦੇ ਸੀ ਟਰੰਪ ਸਾਹਿਬ ਕਿ ਮੈਂ ਇੱਥੋਂ ਨੂੰ ਚੱਕ ਲਿਆਂਦਾ ਬੜੇ
1: ਪਿਆਰ ਨਾਲ
0: ਤੇ ਖਰਾ ਮੈਂ ਸਾਰਾ ਕੁਛ ਹੀ ਕਰ ਲੈਣਾ, ਪਰ ਇਹ ਕਈ ਵਾਰੀ ਜੰਗਾਂ ਜਿਹੜੀਆਂ ਸੀ ਉੱਥੇ ਜੰਗ ਜੇ ਆਰਮੀ ਦੇ ਆਰਮੀ ਨਾਲ ਲੱਗਦੀ ਨਾ ਜਾ ਕੇ ਇਰਾਨ ਦੇ ਵਿਚ ਤੇ ਬਹੁਤ ਵੱਡਾ ਨੁਕਸਾਨ ਹੋਇਆ, ਕਿਉਂਕਿ ਉਹ ਕੱਚੇ ਥੋੜੋ ਬੈਠੇ ਨਹੀਂ ਕਰਨਾ ਚਾਹੀਦਾ, ਪਰ ਚੱਕਰ ਟਰੰਪ ਸਾਹਿਬ ਉਹਦੇ ਇੰਚਾਰਜ ਵੀ ਹੈ ਨਾ ਆਰਮੀ ਦੇ, ਜੋ ਕਹਿਣਗੇ ਉਹ ਵੀ ਕੁਛ ਹੋਣਾ,
1: ਇਹ ਵੀ ਉਹੀ ਕੁਛ ਹੋਣਾ ਬਿਲਕੁਲ ਬਿਲਕੁਲ। ਤੇ ਅਜੇ ਤੱਕ ਫੈਸਲਾ ਨਹੀਂ ਕੀਤਾ ਗਿਆ ਕਿ ਅਮਰੀਕਨ ਫੌਜਾਂ ਜਿਹੜੀਆਂ ਉਹਨਾਂ ਨੂੰ ਇਰਾਨ ਵਿਚ ਅੰਦਰ ਜਾ ਕੇ ਜਾਣ ਦੇ ਹੁਕਮ ਦਿੱਤੇ ਗਏ ਆ ਜਾਂ ਨਹੀਂ, ਤੇ ਇੰਨੇ ਜ਼ਿਆਦਾ ਫੌਜੀ ਭੇਜਣ ਤੋਂ ਇਹ ਜ਼ਰੂਰ ਸਾਬਤ ਹੈ ਕਿ ਅਮਰੀਕਨ ਫੌਜਾਂ ਇਰਾਨ ਦੀ ਧਰਤੀ ਉਪਰ ਲੜਾਈ ਕਰਨ ਜਾ ਰਹੀਆਂ ਹਨ। ਤੇ ਆਰਮੀ ਦੀ ਜਿਹੜੀ 82ਵੀਂ ਏਅਰਬੋਰਨ ਫੌਜ ਆ, ਇਸ ਨੂੰ ਇਹ ਖਕ ਸਾਹਿਬ ਜੀ ਇਹ ਇਨ੍ਹਾਂ ਦੀ ਤਕਰੀਬਨ ਇਹਦੇ ਬਾਰੇ ਤਾਂ ਮੈਨੂੰ ਨਹੀਂ ਪਤਾ ਕਿ ਸਭ ਤੋਂ ਪਹਿਲਾਂ, ਪਰ ਇੱਕ ਬਹੁਤ ਫਾਸਟ ਇਹ ਜਿਹੜੀ ਡਿਪਲੋਇਮੈਂਟ ਵਾਲੀ ਇਹ ਹੈਗੀ ਆ, ਇਹਦੇ ਬਾਰੇ ਇਹ ਕਿਹਾ ਕਿ ਜਾਣੀ ਕਿ ਝਟਪਟ ਵਾਲੀ ਫੌਜ ਜਿਹੜੀ ਆ ਇਹਨੂੰ ਇਕਦਮ ਕਿਤੇ ਲੋੜ ਪੈਂਦੀ ਤਾਂ ਭੇਜਿਆ ਜਾ ਸਕਦਾ, ਔਰ ਇਹ ਖਕ ਸਾਹਿਬ ਜੀ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿਚ 18 ਘੰਟਿਆਂ ਦੇ ਵਿਚ ਵਿਚ ਜਾ ਕੇ ਉਥੇ ਆਪਣਾ ਜਿਹੜਾ ਕਾਰੋਬਾਰ ਆ ਉਹ ਸ਼ੁਰੂ ਕਰ ਸਕਦੀ ਏ। ਪਰ ਇਨ੍ਹਾਂ ਜ਼ਰੂਰ ਕਿਹਾ ਗਿਆ ਕਿ ਇਹ ਸਭ ਕੁਝ ਜਿਹੜਾ ਆ ਇਰਾਨ ਨੂੰ ਸਟੇਟ ਆਫ ਹਰਮੂਸ ਵਿਚੋਂ ਕੱਢਿਆ ਜਾਵੇ ਤੇ ਤੇਲ ਬਾਹਰ ਲਿਆਉਣਾ ਜਿਹੜਾ ਸ਼ੁਰੂ ਕੀਤਾ ਜਾਵੇ, ਇਸ ਵਾਸਤੇ ਇਹ ਫੋਰਸ ਕਿਹਾ ਗਿਆ ਕਿ ਉਥੇ ਜਾ ਕੇ ਉਤੋਂ ਇਰਾਨ ਤੋਂ ਉਹ ਸਟੇਟ ਆਫ ਹਰਮੂਸ ਆ ਜਿਹੜੀ ਉਹ ਖੋ ਲੈਣੀ ਆ ਤੇ ਉਥੇ ਅਮਰੀਕਾ ਦਾ ਕਬਜ਼ਾ ਹੋਊਗਾ ਤੇ ਫਿਰ ਉਥੋਂ ਤੇਲ ਬਾਹਰ ਆਊਗਾ। ਤੇ US ਸੈਂਟਰਲ ਕਮਾਂਡ ਜਿਹੜੀ ਹੈਗੀ ਆ ਇਸ ਫੌਜੀ ਦਸਤੇ ਨਾਲ ਉਹ ਸੰਬੰਧਿਤ ਇਹਦਾ ਮਤਲਬ ਉਹ ਇਹਦੇ ਤੇ ਕੰਟਰੋਲ ਆ ਉਹਦਾ ਸੈਂਟਰਲ ਕਮਾਂਡ ਦਾ, ਤੇ ਉਹਨਾਂ ਨੇ ਕਿਹਾ ਕਿ ਅਮਰੀਕੀ ਬੰਬਾਂ ਨਾਲ ਇਰਾਨ ਵਿਚਲੇ 9000 ਫੌਜ ਨਾਲ ਸੰਬੰਧਿਤ ਸਥਾਨ ਆ ਜਿਹੜੇ ਉਹਨਾਂ ਤੇ ਬੰਬਾਰੀ ਕਰਕੇ ਤਬਾਹ ਕਰ ਦਿੱਤੇ ਗਏ ਆ। 28 ਫਰਵਰੀ ਤੋਂ ਹੁਣ ਤੱਕ ਦੇ ਅੰਕੜੇ ਆ ਜਿਹੜੇ ਇਹ ਹੈਗੇ ਆ ਜਿਹੜੇ ਆਪਾਂ 9000 ਦੀ ਗਿਣਤੀ ਦਿੱਤੀ ਆ। ਤੇ ਫੌਜ ਵੱਲੋਂ ਦੱਸਿਆ ਗਿਆ ਕਿ ਉਥੇ ਦੇ ਮਿਸਲ ਲਾਂਚਰ ਆ ਜਿਹੜੇ ਕਹਿਣ ਦਾ ਮਤਲਬ ਇਰਾਨ ਦੇ ਤੇ ਉਹਨਾਂ ਦੀ ਨੇਵੀ ਆ ਜਿਹੜੀ ਤੇ ਜਿਹੜਾ ਡਿਫੈਂਸ ਇੰਡਸਟਰੀਅਲ ਬੇਸ ਆ ਜਿਹੜੇ ਉਹਨਾਂ ਦੇ ਜਿੱਥੇ ਡਿਫੈਂਸ ਦਾ ਸਮਾਨ ਸਮੂਨ ਬਣਦਾ ਆ ਗੋਲੀ ਜਿੱਥੇ ਬਣਦੇ ਆ ਉਹ ਅਤੇ ਦਰਜਨਾਂ ਦੇ ਚੋਟੀ ਆਗੂ ਆ ਜਿਹੜੇ ਉਹ ਅਸੀਂ ਖਤਮ ਕਰ ਦਿੱਤੇ ਆ, ਇਹ ਅਮਰੀਕਾ ਵੱਲੋਂ ਕਿਹਾ ਗਿਆ। ਤੇ ਅਮਰੀਕਾ ਦੇ 50,000 ਫੌਜੀ ਆ ਕੱਖ ਸਾਹਿਬ ਜੀ ਉਹ ਪਹਿਲਾਂ ਹੀ ਉਸ ਇਲਾਕੇ ਦੇ ਵਿਚ ਪਹੁੰਚੇ ਹੋਏ ਆ, 50,000 ਫੌਜੀ ਕੱਖ ਸਾਹਿਬ ਜੀ ਪਹਿਲਾਂ ਆ ਤੇ ਹੁਣ 2500 ਅੱਗੇ ਉਹ ਜਿਹੜਾ ਤੁਰ ਪਿਆ ਰਾਹ ਚ ਆ, ਤੇ ਆਹ ਜਿਹੜਾ ਹੁਣ ਆਪਾਂ ਨੰਬਰ ਦਿੱਤਾ ਸੀ ਇਹ ਹੁਣ ਫਿਰ ਤਿਆਰੀ ਇਹਨਾਂ ਦੀ ਜਾਣੀ ਕਿ ਹੋ ਰਹੀ ਆ ਤੇ ਜਿੱਦਣ ਤਿਆਰ ਹੋ ਗਏ ਤੇ ਫਿਰ ਉਧਰ ਨੂੰ ਤੁਰ ਪੈਣਗੇ। ਸੋ 50,000 60,000-65,000 ਲਾ ਲਓ ਤੁਸੀਂ ਫੌਜੀ ਆ ਜਿਹੜਾ ਉਸ ਏਰੀਏ ਦੇ ਵਿਚ ਇਕੱਠਾ ਜਿਹੜਾ ਉਹ ਕੀਤਾ ਗਿਆ ਆ। ਤੇ ਇਹ ਜਿਹੜੀ 50,000 ਦੀ ਆਪਾਂ ਗਿਣਤੀ ਦਿੱਤੀ ਆ, ਮੇਰਾ ਖਿਆਲ ਆ ਜਿੱਥੋਂ ਤੀਕਰ ਕਿ ਇਹ ਗਿਣਤੀ ਆ ਜਿਹੜੀ ਇਹ ਜਿਹੜੇ ਉੱਥੇ ਕਟਰ ਵਗੈਰਾ ਜਾਂ ਆਸੇ ਪਾਸੇ ਦੇ ਹੋਰ ਕੰਟਰੀ ਆ ਉਹਨਾਂ ਸਾਰਿਆਂ ਦੇ ਜਿਹੜੇ ਦੇਸ਼ ਆ ਇਹ ਉਹਨਾਂ ਦੀ ਗਿਣਤੀ ਸ਼ਾਇਦ ਹੋਣੀ ਆ, ਮੈਨੂੰ ਲੱਗ ਰਿਹਾ ਪਹਿਲਾਂ ਹੀ ਉੱਥੇ ਹੈਗੇ ਆ ਜੀ। ਤੇ ਇਹ ਜਿਹੜੀ ਗੱਲ ਆ ਜਿਹੜੀ ਅਮਰੀਕੀ ਅਫਸਰ ਨੇ ਆਪਣਾ ਨਾਂ ਤਾਂ ਗੁਪਤ ਰੱਖਦੇ ਹੋਏ ਕਿਹਾ ਕਿ ਅਮਰੀਕਾ ਸ਼ਾਇਦ ਸਟੇਟ ਆਫ ਹਰਮੂਸ ਆ ਜਿਹੜੀ ਉਹਦੇ ਤੇ ਕਬਜ਼ਾ ਕਰਨ ਦੀ ਯੋਜਨਾ ਲੈ ਕੇ ਜਿਹੜਾ ਉਹ ਤੁਰ ਰਿਹਾ। ਸੋ ਉੱਥੇ ਜਾ ਕੇ ਕਬਜ਼ਾ
0: ਇਹਦੇ ਵਿਚ ਇਕ ਹੋਰ ਪੰਗਾ ਨਹੀਂ ਪੈ ਸਕਦਾ, ਬਹੁਤ ਵੱਡਾ ਜਿਹੜਾ ਪੈ ਸਕਦਾ, ਕਿਉਂਕਿ ਜੇ ਰੂਸ ਚਾਈਨਾ ਨਾਰਥ ਕੋਰੀਆ ਹੋਰ ਕੋਈ ਮੁਲਕ ਇਕੱਠੇ ਹੋ ਕੇ ਜੇ ਉਹ ਇਰਾਨ ਦੀ ਮਦਦ ਕਰਨੀ ਚਾਲੂ ਕਰ ਦਿੱਤੀ ਉਹਨਾਂ ਨੇ ਖੁੱਲੇ ਆਮ ਤੇ ਫਿਰ ਤੇ ਵਰਲਡ ਵਾਰ ਹੋ ਗਈ ਜੀ।
1: ਵਰਲਡ ਵਾਰ ਤਾਂ ਆਲਰੇਡੀ ਹੈਗੀ ਆ ਜੀ, ਵਰਲਡ ਵਾਰ ਤਾਂ ਹੈਗੀ ਆਉਣੀ ਹੈਗੀ ਆ, ਕਿਉਂਕਿ ਉਧਰ ਅਮਰੀਕਾ ਨੇ ਜਿਹੜਾ ਦੇਖੋ ਤੁਸੀਂ ਉਹ ਜਿਹੜਾ ਅਮਰੀਕਾ ਨੇ ਉਧਰ ਯੂਕਰੇਨ ਨੂੰ ਖੜਾ ਕੀਤਾ ਸੀ ਤੇ ਮੈਂ ਇੱਥੇ ਆਪਣਾ ਬੇਸ ਬਣਾ ਕੇ ਤੇ ਮੇਰੀ ਹੁਣ ਮਾਸਕੋ ਤਾਂ ਉਥੋਂ ਮੇਰਾ ਖਿਆਲ ਯੂਕਰੇਨ ਦੇ ਬਾਰਡਰ ਤੋਂ ਥੋੜੇ ਮੇਰੇ ਖਿਆਲ 120 ਕਿੰਨੇ ਮੀਲ ਨਾਲ ਹੈਗਾ ਇੰਨਾ ਕੀ ਆ ਸ਼ਹਿਰ ਮਾਸਕੋ। ਸੋ ਮਕਸਦ ਇਹ ਸੀਗਾ, ਪਰ ਉਹ ਪੁਟਿਨ ਸਾਹਿਬ ਜਿਹੜੇ ਸੀਗੇ ਉਹ ਖਕਸਾ ਵੀ ਸਮਝ ਗਏ ਇਹ ਤਾਂ ਆ ਗਿਆ ਮੇਰੇ ਗੁਆਂਢ ਆ ਕੇ ਤੇ ਉਸੇ ਕਰਕੇ ਲੜਾਈ ਹੋਈ ਆ। ਸੋ ਉਸੇ ਲੜਾਈ ਦਾ ਮਾਮਲਾ ਹੈ ਜਿਹੜਾ ਉਹ ਇੱਥੇ ਆ ਹੁਣ ਉਹਨੇ ਰਸ਼ੀਆ ਨੇ ਤਾਂ ਮਦਦ ਚੀਨ ਨੇ ਵੀ ਕਰਨੀ ਆ ਇਰਾਨ ਦੀ, ਮਦਦ ਚੀਨ ਨੇ ਵੀ ਕਰਨੀ ਆ ਔਰ ਰਸ਼ੀਆ ਨੇ ਵੀ ਕਰਨੀ ਆ ਪੂਰੀ ਉਹ ਕਰ ਰਹੇ ਆ, ਆਪਾਂ ਨੂੰ ਇੱਥੇ ਖਬਰ ਨਹੀਂ ਪਹੁੰਚ ਰਹੀ
0: ਪਰ ਉਹ ਮਦਦ ਆਮ ਅਮਰੀਕਾ ਨੇ ਮਦਦ ਕੀਤੀ ਆ ਰਸ਼ੀਆ ਦੇ ਅਗੇਂਸਟ ਯੂਕਰੇਨ ਦੇ ਵਿਚ ਤੇ ਫਿਰ ਓਹਨੂੰ ਤੇ ਖੁੱਲਾ ਹਿੱਸਾ ਹੈਗਾ ਨਾ ਓਹਦੀ
1: ਬਿਲਕੁਲ ਬਿਲਕੁਲ ਬਿਲਕੁਲ
0: ਬਿਲਕੁਲ ਪਹਿਲ ਤਾਂ ਨੀ ਨਾ ਓਹਦੀ ਹੈਗੀ
1: ਬਿਲਕੁਲ ਪਹਿਲ ਨੀ ਹੈਗੀ ਓਹਦੀ ਓਹਨੇ ਆਪਣੇ ਦੇਸ਼ ਨੂੰ ਜਿਹੜਾ ਰੱਖਿਆ ਵਾਸਤੇ ਲੜਨਾ ਹੀ ਆ ਇਸੇ ਤਰ੍ਹਾਂ ਇਰਾਨ ਨੇ ਵੀ ਲੜਨਾ ਆ ਟਰੰਪ ਸਾਹਿਬ ਥੋੜੀ ਜਿਹੀ ਗਲਤੀ ਕਰ ਗਏ ਇਹਨਾਂ ਨੇ ਉਹ ਕਿਹਾ ਵੀ ਚੱਲ ਆਹ ਜਿੱਦਾਂ ਹੁੰਦਾ ਉਹ ਵੈਨਜ਼ੂਏਲਾ ਦੇ ਉਹ ਪ੍ਰੈਜ਼ੀਡੈਂਟ ਮਦੂਰੋ ਨੂੰ ਫੜ ਕੇ ਲਿਆਂਦਾ ਇਹ ਵੀ ਸੋਚਿਆ ਸੀਗਾ ਵੀ ਮੈਂ ਇੱਦਾਂ ਉਹਨੂੰ ਵੀ ਫੜ ਲਿਆਉਣਾ ਪਰ ਉਹ ਗੱਲ ਖੱਕ ਸਾਂਝੀ ਹੋ ਰਿਹਾ ਉੱਥੇ ਉਹਨਾਂ ਦਾ ਸਿਸਟਮ ਵੀ ਜਿਹੜਾ ਰਾਜਨੀਤਿਕ ਢਾਂਚਾ ਆ ਉਹ ਵੀ ਬੜਾ ਸੁਪੀਰੀਅਰ ਤੌਰ ਤੇ ਹੈਗਾ ਆ ਬਿਲਕੁਲ ਬਿਲਕੁਲ ਦੇਖੀ ਸੀਗੀ
0: ਤੁਸੀਂ ਦੇਖ ਲੋ ਕਿੱਦਾਂ ਉਹਨਾਂ ਦੀ ਸਟ੍ਰੈਟਜੀ ਜਿਹੜੀ ਕਿੱਡੀ ਵੱਡੀ ਆ ਕਿੱਦਾਂ
1: ਹਾਂਜੀ ਬਿਲਕੁਲ ਬਿਲਕੁਲ ਖਾਕਸਾ ਵੀ ਇਹੀ ਜਿਹੜਾ ਸਾਡੇ ਦੂਸਰਿਆਂ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੀਗੇ ਇਹ ਉਹੀ ਫਲਸਫੇ ਤੁਰੇ ਆਉਂਦੇ ਖਾਕਸਾ ਜੀ
0: ਬਿਲਕੁਲ ਉਹੀ ਟਾਈਮ
1: ਉਹੀ ਉਹਨਾਂ ਵਾਲੀ ਆ ਉਹ ਸਾਰੀ ਜਿਹੜੀ ਆ ਇੱਕ ਬੰਦੇ ਦੇ ਕੋਲ ਜਿੱਦਾਂ ਹੁਣ ਉਹ ਆਪਣੇ ਕੀ ਸੀਗੇ ਉਹ ਨਵਾਬ ਕਪੂਰ ਸਿੰਘ ਸੀ ਉਹਨਾਂ ਦਾ ਨਾਮ ਰੱਖਿਆ ਹੋਇਆ ਸ਼ਹਿਰ ਤੇ ਹੋਰ ਸੀ ਕੁਛ ਜਿਨ੍ਹਾਂ ਨੇ ਜਿਹੜੇ ਉਹਨਾਂ ਨੇ ਉਹ ਨਵਾਬ ਬਣਾਤਾ ਸੀ ਤੇ ਉਹ ਪਹਿਲਾਂ ਉਹ ਘੋੜਿਆਂ ਦੇ ਉਹ ਕੰਮ ਕਰਦਾ ਹੁੰਦਾ ਸੀ ਨਾ ਘੋੜਿਆਂ ਦੇ ਖਰਖਰਾ ਫੇਰਨਾ ਉਹਨਾਂ ਦੇ ਸਾਫ਼ ਸਫ਼ਾਈ ਰੱਖਣਾ
0: ਕਪੂਰ ਸਿੰਘ ਨਹੀਂ ਸੀ ਕੁਛ ਹੋਰ ਨਾ ਸੀ
1: ਉਹ ਸੀ ਨਾ ਉਹਦਾ ਅੱਛਾ ਚਲੋ ਕੋਈ ਨੀ ਤੇ ਉਹਨੇ ਦੇਖੋ ਕਹਿੰਦੇ ਆ ਵੀ ਜਦੋਂ ਉਹਨਾਂ ਨੇ ਉਹਨੂੰ ਰਾਜਾ ਵੀ ਬਣਾਤਾ ਸੀ ਉਹ ਕਹਿੰਦਾ ਮੈਂ ਇਹ ਕੰਮ ਨਹੀਂ ਸੀ ਛੱਡਦਾ ਇਹ ਮੇਰਾ ਜੱਦੀ ਕੰਮ ਆ
0: ਚੱਕਣੀ ਹਾਂਜੀ ਬਿਲਕੁਲ
1: ਹਾਂਜੀ ਉਹਨੂੰ ਸੋ ਇਹ
0: ਇੱਕ ਸਰੋਤਿਆਂ ਨੂੰ ਥੋੜੀ ਜਿਹੀ ਇਨਫੋਰਮੇਸ਼ਨ ਦੇ ਦਵਾਂ ਕਿ ਭਾਈ ਸਾਹਿਬ ਸ਼ੂਗਰ ਦੀ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਆ ਔਰ ਮੇਰੀ ਸ਼ੂਗਰ ਜਿਹੜੀ ਸੀ ਉਹ ਕਾਫੀ ਹਾਈ ਰਹਿੰਦੀ ਸੀ ਈਵਨ ਮੈਂ ਸੈਂਸਰ ਵੀ ਲਾ ਕੇ ਰੱਖਦਾ ਵਾਂ ਪਰ ਮੇਰੀ ਸ਼ੂਗਰ ਜਿਹੜੀ ਉਹ ਕੰਟਰੋਲ ਚ ਨਹੀਂ ਸੀ ਆਉਂਦੀ ਮੈਂ ਦਵਾਈ ਵੇਚ ਨਹੀਂ ਰਿਹਾ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਸਕਦਾ ਵਾਂ ਕਿ ਪਿਛਲੇ 3-4 ਮਹੀਨੇ ਤੋਂ ਮੈਂ ਉਹ ਦਵਾਈ ਜਿਹੜੀ ਆ ਉਹ ਲੈਣੀ ਚਾਲੂ ਕੀਤੀ ਆ ਤੇ ਸੈਂਸਰ ਵੀ ਮੇਰੇ ਲੱਗਾ ਰਹਿੰਦਾ ਵਾ ਬਾਂਹ ਦੇ ਉੱਪਰ ਤੇ ਮੈਂ ਚੈੱਕ ਕਰਦਾ ਮੇਰੀ ਸ਼ੂਗਰ ਬਿਲਕੁਲ ਚੀਮਾ ਸਾਹਿਬ ਖਤਮ ਹੀ ਹੋ ਗਈ ਆ ਇੱਕ ਦਵਾਈ ਲੈਣਾ ਮੈਂ ਸਵੇਰੇ ਚਮਚਾ ਇੱਕ ਅੱਧਾ ਕੁ ਚਮਚਾ ਹੁੰਦਾ ਉਹ ਘੋਲ ਕੇ ਪੀ ਲਈ ਦੀ ਆ ਤੇ ਸਾਰੀ ਦਿਹਾੜੀ ਉਹ ਮੇਰੀ ਸ਼ੂਗਰ ਕੰਟਰੋਲ ਦੇ ਵਿਚ ਆ ਔਰ ਬਹੁਤ ਵਧੀਆ ਹੁਣ ਮੈਂ ਆਪਣਾ ਬਲੱਡ ਟੈਸਟ ਇਹ ਵੋ ਸਾਰਾ ਕਰਾ ਕੇ ਆਇਆ ਮੁੜ ਕੇ ਉਹ ਡਾਕਟਰ ਵੀ ਕਹਿੰਦੀ ਹੈਰਾਨ ਹੋ ਗਈ ਕਹਿੰਦੀ ਤੇਰੀ ਤੇ ਬਹੁਤ ਸ਼ੂਗਰ ਕੰਟਰੋਲ ਕੀਤੀ ਹੈ ਤੂੰ ਕਿਹੜੀ ਦਵਾਈ ਲੈਣਾ ਵਾ ਮੈਨੂੰ ਵੀ ਦੱਸ ਮੈਂ ਆਪਣੇ ਮਰੀਜ਼ਾਂ ਨੂੰ ਦੱਸਾਂ ਤੇ ਹਾਂ ਜੇ ਕਿਸੇ ਨੂੰ ਵੀ ਹੋਵੇ ਇਨਫੋਰਮੇਸ਼ਨ ਮੇਰੇ ਵਟਸਐਪ ਦੇ ਉੱਪਰ ਤੁਸੀਂ ਮੈਸੇਜ ਕਰਕੇ ਮੈਂ ਤੁਹਾਨੂੰ ਉਹਦੀ ਕਾਪੀ ਭੇਜ ਦੂੰਗਾ ਔਰ ਤੁਸੀਂ ਇੱਥੋਂ ਇੰਡੀਆ ਤੋਂ ਮਿਲਦੀ ਆ ਇੰਡੀਆ ਆਪਣਾ ਕੀ ਕਹਿੰਦੇ ਆ ਐਮਾਜ਼ੋਨ ਤੋਂ
1: ਸਾਹਿਬ ਜੀ ਮੇਰੇ ਪਰਿਵਾਰ ਦੋ ਬੰਦਿਆਂ ਨੂੰ ਬਹੁਤ ਸ਼ੁਗਰ ਆਈ ਰਹੀ
0: ਤੁਹਾਨੂੰ ਕੱਲ ਨੂੰ ਉਹਦੀ ਅੱਜ ਹੀ ਭੇਜ ਦੂ ਜਾਂ ਕੱਲ ਨੂੰ ਭੇਜ ਦੂੰਗਾ ਉਹ ਇੱਥੋਂ ਨੀ ਮੈਂ ਇੱਥੇ ਐਮਾਜ਼ੋਨ ਚੈੱਕ ਕੀਤਾ ਸੀ ਇੱਥੋਂ ਉਹ ਨੀ ਮਿਲਦੀ ਇੱਥੇ ਹੋਰ ਹੈਗੀਆਂ ਉਦਾਂ ਦੀਆਂ ਉਹ ਨੀ ਹੈਗੀ ਉਹ ਤੁਹਾਨੂੰ ਉੱਥੋਂ ਮਿਲਦੀ ਆ ਇੰਡੀਅਨ ਐਮਾਜ਼ੋਨ ਤੋਂ ਤੁਸੀਂ ਘਰੇ ਡਿਲੀਵਰੀ ਕਰਾ ਸਕਦੇ ਆ ਮੈਂ ਮੇਰੀਆਂ ਤੇ ਉਹ ਹੈ ਤਕਰੀਬਨ 900 ਤੋਂ ਲੈ ਕੇ 1000 ਰੁਪਏ ਦੀ ਇੱਕ ਸ਼ੀਸ਼ੀ ਆ ਤੇ ਉਹਦੇ ਨਾਲ ਤੁਹਾਡਾ ਜਿਹੜਾ ਹੈਗਾ ਉਹ ਡੇਢ ਕੁ ਮਹੀਨਾ ਦੋ ਮਹੀਨੇ ਦੋ ਤੇ ਨਹੀਂ ਡੇਢ ਕੁ ਮਹੀਨਾ ਨਿਕਲ ਜਾਂਦਾ ਇੱਕ ਸ਼ੀਸ਼ੀ ਦੇ ਨਾਲ
1: ਖਾਕ ਸਾਹਿਬ ਇੱਕ ਦਵਾਈ ਆ ਜਿਹੜੀ ਹੋਰ ਆ ਉਹ ਮੈਨੂੰ ਮੇਰੇ ਕੋਲ ਵੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਇਹ ਆ ਉਹ ਕਹਿੰਦੇ ਜਾਮਣਾ ਜਿਹੜੀਆਂ ਜਾਮਣਾ ਹੁੰਦੀਆਂ ਆ ਜਾਮਣਾ ਨੂੰ ਜਾਂ ਤਾਂ ਤੁਸੀਂ ਜਾਮਣਾ ਨੂੰ ਜਾਮਣਾ ਖਾ ਲਓ ਤੇ ਉਹਦੀਆਂ ਗਿਟਕਾਂ ਸੇਵ ਕਰੀ ਜਾਓ ਜਾਂ ਫਿਰ ਉਹ ਸਣੇ ਜਾਮਣਾ ਉਹਨਾਂ ਨੂੰ ਸੁਕਾ ਲਓ ਸੁਕਾ ਕੇ ਤੇ ਉਹਨੂੰ ਜਦੋਂ ਇਹਨਾਂ ਸੁੱਕਦੇ ਆ ਉਹਦਾ ਪਾਊਡਰ ਬਣਾ ਕੇ ਕਿਸੇ ਭਾਂਡੇ ਚ ਪਾ ਲਓ ਤੇ ਉਹ ਤੁਸੀਂ ਇੱਕ ਚਮਚਾ ਸਵੇਰੇ ਲੈ ਲਓ 30 ਦਿਨ ਦੇ ਵਿੱਚ ਕਹਿੰਦੇ ਤੁਹਾਡੀ ਸ਼ੂਗਰ ਆ ਜਿਹੜੀ ਉਹ ਨਾਰਮਲ ਹੋ ਜਾਊਗੀ
0: ਉਹ ਮੈਂ ਵੀ ਕਰਕੇ ਦੇਖਿਆ ਜੀ ਚੀਮਾ ਸਾਹਿਬ ਜੋ
1: ਬਣੀ ਨੀ ਕਰ
0: ਇਹਦੇ ਚ 6-7 ਉਹਨਾਂ ਨੇ ਜੜੀ ਬੂਟੀਆਂ ਬਣਾਈਆਂ ਵਾ
1: ਓਕੇ
0: ਸਾਈਡ ਇਫੈਕਟ ਨੀ ਇਹ ਦਵਾਈ ਦਾ ਔਰ ਬਹੁਤ ਤਗੜਾ ਮੈਂ ਤਜਰਬਾ ਕਰਕੇ ਦੇਖ ਲਿਆ ਨਾ ਤਾਂ ਮੈਂ ਹੁਣ ਮੇਰਾ ਕਜ਼ਨ ਮਨਜੀਤ ਕੈਲੀਫੋਰਨੀਆ ਉਹ ਵੀ ਇੰਡੀਆ ਹੀ ਗਿਆ ਸੀ ਉਹ ਵੀ 4-5 ਬੋਤਲਾਂ ਲੈ ਆ ਹੁਣ ਉੱਥੇ ਕੋਈ ਘਰ ਕੁੜੀ ਕੰਮ ਕਰਦੀ ਆ ਉਹਨੂੰ ਉਹਨੇ 4 ਮੰਗਾ ਕੇ ਫਿਰ ਭੇਜ ਦਿੱਤੀਆਂ ਮਤਲਬ ਮੁੱਕਣ ਨਹੀਂ ਦੇਣੀ ਮਤਲਬ ਜਦੋਂ ਕੋਈ ਪਈ ਆ ਨਾ 4-5 ਸ਼ੀਸ਼ੀਆਂ ਪਈਆਂ ਹੋਣੇ ਚਾਹੀਦੀਆਂ ਹੁਣ ਮੇਰੇ ਕੋਲ 6-7 ਮਹੀਨੇ ਦੀ ਦਵਾਈ ਪਈ ਆ ਉਹਦਾ ਕੋਈ ਇਹ ਨੀ ਕੌੜੀ ਆ ਜਾਂ ਕੁਛ ਵੀ ਆ ਇੰਨਾ ਕੁ ਚਮਚਾ ਪਾਣੀ ਚ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ ਘੋਲ ਕੇ ਪੀ ਲੋ ਸਵੇਰੇ ਬਸ ਸਾਰੀ ਦਿਹਾੜੀ ਉਹ ਤੁਹਾਡਾ ਲੈਵਲ ਜਿਹੜਾ ਨਾ 130, 140, 125 ਰਾਤ ਨੂੰ ਤੇ ਉਹ 90-95 ਤੇ ਆ ਜਾਂਦੀ ਆ ਮੈਂ ਤੁਹਾਨੂੰ ਵੀ ਭੇਜੂਗਾ ਉਹਦੀ ਫੋਟੋ ਤੁਸੀਂ ਇੱਦਾਂ ਕਰੋ ਨਾ ਉੱਥੋਂ ਇੰਡੀਆ ਤੋਂ ਮੰਗਾਉਣੀ ਪੈਣੀ ਆ
1: ਹਾਂਜੀ ਇੰਡੀਆ ਤੋਂ ਮੰਗਾ ਲਾਂਗੇ ਕੋਈ ਨਾ ਉਹ ਜਾਣਾ ਇੰਡੀਆ ਚ ਉਹਨਾਂ ਦੀ ਜਿਹੜੀ ਸ਼ੂਗਰ ਜਿਹਨਾਂ ਦੀ ਆਈ ਆ ਉਹਨਾਂ ਨੇ ਜਾਣਾ ਇੰਡੀਆ ਉਹ ਲੈ ਲੈਣਗੇ ਉੱਥੋਂ ਜਾ ਕੇ
0: ਹਾਂਜੀ ਬੋਤਲਾਂ ਜੇ ਉਹ ਜਿਹੜੀਆਂ ਹੈਗੀਆਂ ਉਹ ਚੱਕ ਲਿਓ ਤੇ ਉਹ ਆ ਕੇ ਇੱਥੇ ਪੀ ਕੇ ਦੇਖੋ ਅਸੀਂ ਮੈਂ ਤੇ ਮਨਜੀਤ ਦੋਨੇ ਪੀਂਦੇ ਆ ਜੀ ਉਹ ਵੀ ਮੇਰੇ ਨਾਲ ਹੀ ਆ ਉਹ ਵੀ ਕਹਿੰਦਾ ਯਾਰ ਮੈਂ ਟੀਕਾ ਡੂਆ ਲਾਉਣਾ ਵੀ ਛੱਡ ਗਿਆ ਸਾਰਾ ਕੁਛ ਹੀ ਠੀਕ ਹੋ ਗਿਆ ਕੰਮ
1: ਹਾਂਜੀ ਬਸ ਉਹ ਟੀਕਾ ਲਾਉਣ ਤੇ ਆ ਉਹਨਾਂ ਦੀਆਂ ਗੱਲਾਂ ਤੋਂ
0: ਨਹੀਂ ਹੁੰਦੀ ਕਿਸੇ ਨੂੰ ਜ਼ਰੂਰਤ ਹੋਵੇ ਮੈਨੂੰ ਟੈਕਸਟ ਮੈਸੇਜ ਕਰ ਦਿਓ ਵਟਸਐਪ ਦੇ ਉੱਪਰ ਭੇਜ ਦਿਓ ਮੈਂ ਉਹ ਤੁਹਾਨੂੰ ਜਿਹੜੀ ਆ ਉਹਦੀ ਫੋਟੋ ਬਣਾ ਕੇ ਉਸ ਬੋਤਲ ਦੀ ਭੇਜ ਦੂੰਗਾ ਤੇ ਐਮਾਜ਼ਾਨ ਤੋਂ ਇੰਡੀਆ ਤੋਂ ਮੰਗਾ ਲਓ ਜੀ ਜੀ ਮਾਸਾ
1: ਜੀ ਅਗਲੀ ਗੱਲਬਾਤ ਜਿਹੜੀ ਹੈਗੀ ਖਕਸਾ ਜੀ ਉਹ ਅਮਰੀਕਾ ਦਾ ਸੁਪਰੀਮ ਕੋਰਟ ਆ ਜਿਹੜਾ ਉਹਨਾਂ ਨੇ ਮੈਕਸੀਕੋ ਦੇ ਉੱਪਰ ਜਿਹੜੀ ਅਸਾਇਲਮ ਅਪਲਾਈ ਕਰਨ ਦੀ ਜਿਹੜੀ ਵਿਧੀ ਟਰੰਪ ਸਾਹਿਬ ਨੇ ਸ਼ੁਰੂ ਕੀਤੀ ਆ ਨਾ ਕਿ ਉਹ ਉਥੋਂ ਨਹੀਂ ਕਰ ਸਕਣਗੇ ਬਾਰਡਰ ਤੋਂ ਤੇ ਇਹਦਾ ਰੌਲਾ ਰੱਪਾ ਪੈ ਰਿਹਾ ਕਾਫੀ ਸਮੇਂ ਤੋਂ ਕੋਈ ਕਹਿੰਦਾ ਹੋਣੀ ਚਾਹੀਦੀ ਕੋਈ ਕਹਿੰਦਾ ਨਹੀਂ ਤੇ ਹੁਣ ਸੁਪਰੀਮ ਕੋਰਟ ਆ ਜਿਹੜੇ ਉਹਦੇ ਵਿਚ ਵੀ ਜਿਹੜੇ ਤੁਹਾਨੂੰ ਪਤਾ ਵੀ ਨੌਨ ਜਸਟਿਸ ਹੁੰਦੇ ਉਹਨਾਂ ਦੇ ਆਪਸ ਵਿਚ ਵੀ ਭਗਤ ਭਾਗ ਇਸ ਮਸਲੇ ਦੇ ਵਿਚ ਹੈਗੀ ਆ ਸੋ ਟਰੰਪ ਸਾਹਿਬ ਨੇ ਸੁਪਰੀਮ ਕੋਰਟ ਅੱਗੇ ਜਿਹੜੀ ਅਰਜ ਕੀਤੀ ਸੀਗੀ ਕਿ ਉਸ ਉਹਨੂੰ ਬਾਰਡਰ ਉਪਰ ਜਿਹੜੀ ਅਸਾਇਲਮ ਅਪਲਾਈ ਕਰਨ ਵਾਲਿਆਂ ਦੀ ਨੂੰ ਰੋਕਣ ਦੀ ਜਿਹੜੀ ਆ ਉਹ ਇਜਾਜ਼ਤ ਹੋਣੀ ਚਾਹੀਦੀ ਜਾਣੀ ਕਿ ਟਰੰਪ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਰੋਕ ਦੇਵੇ ਭਈ ਉਹ ਤੁਸੀਂ ਇੱਥੇ ਨਹੀਂ ਅਪਲਾਈ ਕਰ ਸਕਦੇ ਬਾਰਡਰ ਤੇ ਤੇ ਪਰ ਕੋਰਟ ਨੇ ਅਜੇ ਤੇ ਕਿਹੜੇ ਦੇ ਬਾਰੇ ਕੋਈ ਫੈਸਲਾ ਨਹੀਂ ਲਿਆ ਤੇ ਜਸਟਿਸ ਡਿਪਾਰਟਮੈਂਟ ਦੇ ਵਕੀਲ ਇੱਕ ਹੈਗੇ ਆ ਵਿਵੇਕ ਸੂਰੀ ਉਹਨਾਂ ਦਾ ਨਾਂ ਹੈ ਖਕ ਸਾਹਿਬ ਜੀ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਖੜੇ ਤਾਂ ਮੈਕਸੀਕੋ ਚ ਆ ਧਰਤੀ ਉਪਰ ਧਰਤੀ ਖੜੇ ਤਾਂ ਜਾਣੀ ਮੈਕਸੀਕੋ ਦੀ ਧਰਤੀ ਉਪਰ ਆ ਤੇ ਇਹ ਕਿੱਦਾਂ ਹੋ ਸਕਦਾ ਵੀ ਤੁਸੀਂ ਅਮਰੀਕਾ ਪਹੁੰਚੇ ਹੋ ਕਹਿਣ ਮਤਲਬ ਉਹਨੇ ਗੱਲ ਘੁਮਾਉਣੀ ਆ ਨਾ ਭਾਈ ਤੁਸੀਂ ਉੱਥੇ ਬਾਰਡਰ ਤੇ ਹੈਗੇ ਆ ਤੇ ਤੁਹਾਨੂੰ ਉਹ ਇਜਾਜ਼ਤ ਤੁਹਾਨੂੰ ਇਹ ਮਿਲ ਗਈ ਆ ਭਾਈ ਤੁਸੀਂ ਅਮਰੀਕਾ ਚ ਆ ਜਾਣੀ ਕਿ ਅਮਰੀਕਾ ਦੀ ਜਿਹੜੀ ਇਮੀਗ੍ਰੇਸ਼ਨ ਆ ਉਹ ਤਾਂ ਫਿਰ ਅਮਰੀਕਾ ਚ ਹੀ ਹੋਊ ਨਾ
0: ਬਿਲਕੁਲ
1: ਹਾਂ ਸੋ ਉਹਨੇ ਤਾਂ ਇਹ ਆਪਣਾ ਛੱਡਿਆ ਪਰ ਇਮੀਗ੍ਰੇਸ਼ਨ ਰਾਈਟਸ ਗਰੁੱਪ ਆ ਜਿਹੜੇ ਉਹਨਾਂ ਦੇ ਐਡਵੋਕੇਟ ਆ ਜਿਹੜੇ ਉਹਨਾਂ ਨੇ ਸੁਝਾਅ ਦਿੱਤਾ ਕਿ ਇਹ ਜਿਹੜਾ ਦਾਅਵਾ ਕਰ ਰਿਹਾ ਇਹ ਆਪਣਾ ਵਕੀਲ ਇਹ ਜਿਹੜਾ ਆ ਭਾਈ ਇਹ ਤਾਂ ਵਿਗੜਿਆ ਹੋਇਆ ਅਤੇ ਬੇਦਲੀਲੀ ਜਿਹੜੀ ਹੈਗੀ ਆ ਇਹ ਗੱਲ ਜਿਹੜੀ ਉਹ ਵਕੀਲ ਨੇ ਕੀਤੀ ਆ ਤੇ ਉਸ ਵੇਲੇ ਨੂੰ ਕਾਨੂੰਨੀ ਤੌਰ ਤੇ ਉੱਥੇ ਹੁੰਦੇ ਆ ਕਹਿਣ ਦਾ ਮਤਲਬ ਕਾਨੂੰਨੀ ਤੌਰ ਤੇ ਉੱਥੇ ਹੁੰਦੇ ਆ ਲੋਕ ਆ ਜਿਹੜੇ ਅੱਛਾ ਹੁਣ ਅਗਲੀ ਖਬਰ ਖਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਆਪਣੇ ਕੋਲ ਹੈਗੀ ਆ ਖਬਰ ਪਈ ਇਰਾਨ ਦੁਆਰਾ ਇਜ਼ਰਾਇਲ ਉਪਰ ਕੀਤੇ ਹਮਲੇ ਕਾਰਨ ਇਜ਼ਰਾਇਲ ਵਿਚੋਂ ਆ ਰਹੀਆਂ ਤਸਵੀਰਾਂ ਜਿਹੜੀਆਂ ਵਿਚੋਂ ਪਤਾ ਲੱਗ ਰਿਹਾ ਕਿ ਜੋ ਕੁਛ ਇਜ਼ਰਾਇਲ ਗਾਜ਼ਾ ਦੇ ਵਿਚ ਕਰ ਰਿਹਾ ਸੀਗਾ ਉਹ ਅੱਜ ਕੱਲ ਇਜ਼ਰਾਇਲ ਵਿਚ ਵੀ ਹੋ ਰਿਹਾ ਅਤੇ ਪਰਜਾ ਵੀ ਸਵਾਦ ਦੇਖ ਰਹੀ ਆ ਉਸ ਚੀਜ਼ ਦਾ ਕਿ ਅਸੀਂ ਉੱਥੇ ਜਾ ਕੇ ਕਿਸ ਤਰ੍ਹਾਂ ਤਬਾਹੀ ਮਚਾਈ ਸੀ ਹੁਣ ਜਿਹੜੇ ਇਰਾਨ ਇਜ਼ਰਾਇਲ ਦੇ ਲੋਕ ਆ ਉਹਨਾਂ ਨੂੰ ਵੀ ਥੋੜਾ ਜਿਹਾ ਸਵਾਦ ਆ ਜਿਹੜਾ ਉਹ ਹੁਣ ਆਉਣ ਲੱਗ ਪਿਆ ਉਹਦਾ
0: ਇਹਨਾਂ ਨੇ ਤੇ ਚਲੋ ਉੱਥੇ ਗੋਲੀਆਂ ਮਾਰ ਮਾਰ ਕੇ ਹੌਲੀ ਹੌਲੀ ਕੰਧਾਂ ਢਾਈਆਂ ਸੀ ਕੋਠੇ ਢਾਏ ਸੀ ਕਈ ਸਾਲ ਲਾ ਕੇ ਤੇ ਇਰਾਨ ਨੇ ਤੇ ਮੈਂ ਦੋ ਕੁ ਹਫ਼ਤਿਆਂ ਦੇ ਵਿਚ ਹੀ ਸਾਰਾ ਬਰਬਾਦ ਕਰਕੇ ਰੱਖ
1: ਤਬਾਹੀ ਮਚਾਤੀ ਖਕ ਸਾਹਿਬ ਜੀ ਤਬਾਹੀ ਮਚਾਤੀ ਔਰ ਇਰਾਨ ਉਹ ਜਿਹੜਾ ਇਜ਼ਰਾਇਲ ਹੈ ਉਹਨੇ ਬੈਨ ਲਾਇਆ ਤੇ ਖਬਰ ਬਾਹਰ ਨਹੀਂ ਜਾਣੀ ਚਾਹੀਦੀ ਔਰ ਫਿਰ ਵੀ ਖਬਰਾਂ ਜਿਹੜੀਆਂ ਆਉਂਦੀਆਂ ਜਿੰਨੀਆਂ ਕੋ ਆ ਜਾਂਦੀਆਂ ਉਹਨਾਂ ਤੇ ਵੀ ਪਤਾ ਲੱਗਦਾ ਵੀ ਤਬਾਹੀ ਬਹੁਤ ਹੋਈ ਆ ਉਹਦੀ
0: ਤਬਾਹੀ ਬਹੁਤ ਹੋਈ
1: ਤੇ ਅਗਲੀ ਜਿਹੜੀ ਖਬਰਸਾਰ ਹੈਗੀ ਆਪਣੇ ਖਕ ਸਾਹਿਬ ਜੀ ਉਹ ਇਸ ਤਰ੍ਹਾਂ ਹੈ ਭਈ ਟਰੰਪ ਸਾਹਿਬ ਨੇ ਗਾਜ਼ਾ ਵਿਚ ਸ਼ਾਂਤੀ ਲਿਆਉਣ ਵਾਸਤੇ ਖਕ ਸਾਹਿਬ ਜੀ ਉਹ 25 ਕੇ ਕਿੰਨੇ ਸੀਗੇ ਉਹ ਪੁਆਇੰਟ ਜਿਹਾ ਰੱਖੇ ਕੋਈ ਟਰੰਪ ਸਾਹਿਬ ਨੇ ਤੁਹਾਨੂੰ ਯਾਦ ਹੋਣਾ ਉਹ 25-26 ਕੇ ਪੁਆਇੰਟ ਰੱਖੇ ਸੀ ਨਾ ਭਈ ਆਹਾ ਇੱਦਾਂ ਇੱਦਾਂ ਹੋਣੀ ਆ ਪਹਿਲਾਂ ਲੜਾਈ ਬੰਦ ਹੋਊਗੀ ਫਿਰ ਉਹ ਇਰਾਨ ਬਾਹਰ ਇਜ਼ਰਾਇਲ ਬਾਹਰ ਨਿਕਲੂਗਾ ਫਿਰ ਉਹਨੂੰ ਸਾਰਾ ਕੁਛ ਉਹ ਕਰਾਊਗਾ
0: ਬਿਲਕੁਲ
1: ਉਹ 20-25 ਪੁਆਇੰਟ ਬਣਾਏ ਸੀਗੇ ਉਹਨੇ ਹਾਂਜੀ
0: ਅਸੀਂ ਉੱਥੇ ਜਾ ਕੇ ਬਣਾਵਾਂਗੇ ਉੱਥੇ ਅਸੀਂ ਆਪਣਾ ਸੈਟ
1: ਹਾਂਜੀ ਹਾਂਜੀ ਹਾਂਜੀ ਪਰ ਇਜ਼ਰਾਇਲ ਦੀ ਲੜਾਈ ਬੰਦ ਕਰਨ ਲਈ ਮੰਨ ਗਿਆ ਸੀਗਾ ਪਰ ਕਿਸੇ ਪੁਆਇੰਟ ਦੀ ਪਾਲਣਾ ਨਹੀਂ ਕੀਤੀ ਗਈ ਅਤੇ ਗਾਜ਼ਾ ਦੀ ਪਰਜਾ ਹੈ ਜਿਹੜੀ ਅਜੇ ਤੱਕ ਉਹੀ ਸੰਤਾਪ ਭੋਗ ਰਹੀ ਆ ਇਜ਼ਰਾਇਲ ਆਪਣੀ ਮਰਜ਼ੀ ਅਨੁਸਾਰ ਲੋਕਾਂ ਨੂੰ ਭੁੱਖੇ ਚਹਾਏ ਮਾਰ ਰਿਹਾ ਸੈਟਲਰ ਦੇ ਆ ਜਿਹੜੇ ਉਹ ਅਕਸਰ ਜਿਹੜੇ ਉਹ ਇਹਨਾਂ ਦੇ ਬਦਮਾਸ਼ ਰੱਖੇ ਹੋਏ ਆ ਨਾ ਵੀ ਜਾ ਕੇ ਉਹ ਘਰ ਢਾ ਦਿਓ 15-20 ਉੱਥੇ ਜਾ ਕੇ ਆਪਾਂ ਇੱਕ ਬਿਲਡਿੰਗ ਬਣਾ ਦੇਣੀ ਆ ਬੜੀ ਸਾਰੀ ਉਹਨਾਂ ਨੂੰ ਸੈਟਲਰ ਕਹਿੰਦੇ ਆਮ ਕਰਕੇ ਤੇ ਉਹ ਅਜੇ ਵੀ ਜਿਹੜੇ ਆ ਪਲਸਤੀਨੀਆਂ ਦੀਆਂ ਜ਼ਮੀਨਾਂ ਜਿਹੜੀਆਂ ਖੋ ਰਹੇ ਆ ਅਤੇ ਲੋਕ ਘਰ ਲੋਕਾਂ ਦੇ ਘਰ ਢਾ ਰਹੇ ਆ ਤੇ ਇਹਦੇ ਨਾਲ ਖਕ ਸਾਹਿਬ ਜੀ ਇਹ ਆ ਕਿ ਉਹ ਆਪਣੀਆਂ ਜਿਹੜੀਆਂ ਵੱਡੀਆਂ ਇਮਾਰਤਾਂ ਉਸਾਰ ਕੇ ਉਥੋਂ ਲੋਕਾਂ ਨੂੰ ਵਸਾਉਣਾ ਸ਼ੁਰੂ ਕੀਤਾ ਹੈ ਉਹਨਾਂ ਦਾ ਪਹਿਲਾਂ ਤੋਂ ਹੀ ਤੇ ਅੱਜ ਫਿਰ ਟਰੰਪ ਸਾਹਿਬ ਨੇ 15 ਪੁਆਇੰਟ ਵਾਲੀ ਯੋਜਨਾ ਜਿਹੜੀ ਆ ਉਹ ਖਕ ਸਾਹਿਬ ਜੀ ਬਣਾ ਕੇ ਇਰਾਨ ਨਾਲ ਸਮਝੌਤਾ ਕਰਨ ਦੀ ਗੱਲ ਜਿਹੜੀ ਆ ਉਹ ਚਲਾ ਰਹੇ ਆ ਟਰੰਪ ਸਾਹਿਬ, ਪਰ ਲੱਗ ਰਿਹਾ ਕਿ ਇਰਾਨ ਇੰਨਾ ਕੱਚਾ ਨਹੀਂ। 15 ਪੁਆਇੰਟ ਪਲਾਨ ਅਜੇ ਪਿਛਲੇ ਸਾਲ ਮਈ ਵਿਚ ਕਿਸੇ ਸਿਰੇ ਨੀ ਚੜੀ, ਤੇ ਇਹ ਪਿਛਲੇ ਸਾਲ ਵੀ ਜਦੋਂ ਜੂਨ ਚ ਲੜਾਈ ਲੱਗੀ ਨਾ ਥੋੜੇ ਦਿਨ 2 ਵੀਕਾਂ ਤੇ ਕਿੰਨੇ ਦਿਨ 12 ਦਿਨ ਤੇ ਕਿੰਨੇ ਦਿਨ ਇਰਾਨ ਤੇ ਹਮਲਾ ਕੀਤਾ ਸੀ ਇਰਾਨ ਨੇ ਤੇ ਅਮਰੀਕਾ ਨੇ, ਇਹ ਉਦੋਂ ਦੀ ਹੀ ਪਲਾਨ ਸੀਗੀ, ਇਹ ਉਹੀ ਸੇਮ ਹੀ ਪਲਾਨ ਆ ਜਿਹੜੀ ਹੁਣ ਫੇਰ ਟਰੰਪ ਸਾਹਿਬ ਇਹਨੂੰ ਹੱਲਾਸ਼ੇਰੀ ਦੇ ਰਹੇ ਆ ਵੀ ਇਸ ਪਲਾਨ ਦੇ ਮੁਤਾਬਕ ਆਪਣਾ ਸਮਝੌਤਾ ਹੋ ਜਾਵੇ।
0: ਦੱਸੋ ਆਪਣੇ ਕੋਲ ਟਾਈਮ ਥੋੜੇ, 1 ਮਿੰਟ ਹੀ ਰਹਿ ਗਿਆ, ਗੱਲ ਕਰਨੀ ਸੀ ਮੈਂ ਕਿ ਇਹ ਜਿੱਦਾਂ ਦਾ ਸਿਸਟਮ ਸਾਡਾ ਇੰਡੀਆ ਵਿਚ ਆ ਕਿ ਐਮ ਪੀ ਰਲ ਕੇ ਕਿਸੇ ਮੈਜੋਰਿਟੀ ਦੇ ਨਾਲ ਕਿਸੇ ਵੀ ਚੀਫ ਮਿਨਿਸਟਰ ਨੂੰ ਲਾ ਸਕਦੇ ਆ, ਇੰਡੀਆ ਦਾ ਡਿਫਰੈਂਟ ਆ। ਕੱਲ ਨੂੰ ਜੇ ਚਾਹਵੇ ਤੇ ਐਮ ਪੀ ਇਕੱਠੇ ਹੋ ਜਾਣ ਤੇ ਉਹ ਸਰਕਾਰ ਜਿਹੜੀ ਆ ਡਿੱਗ ਸਕਦੇ। ਇੱਥੇ ਦਾ ਇੱਦਾਂ ਦਾ ਅੱਜ ਤੱਕ ਹੋਇਆ ਨਹੀਂ ਹੈ, ਕਿਉਂਕਿ ਵੱਧ ਤੋਂ ਵੱਧ ਵੀ ਮੈਜੋਰਿਟੀ ਹੋਈ ਹੈ, ਵੋਟਾਂ ਪਈਆਂ, ਕੁਝ ਵੀ ਨਹੀਂ ਹੁੰਦਾ। ਚੀਮਾ ਸਾਹਿਬ ਹੋਲਡ ਕਰੋ, ਚੀਮਾ ਸਾਹਿਬ ਆਪਾਂ ਇੱਥੇ ਫੇਰ ਗੱਲ ਕਰਾਂਗੇ। ਤੇ ਪਹਿਲਾਂ ਮੈਨੂੰ ਉਹ ਪੁਰਾਣੇ ਮੈਸੇਜ ਲੱਭ ਗਏ ਜੀ, ਅੱਜ ਮੈਂ ਕੋਸ਼ਿਸ਼ ਕਰਦਾ ਸੀ, ਤੇ ਆਪਾਂ 1 ਮਿੰਟ ਹੋਲਡ ਕਰਿਓ ਡਾਕਟਰ ਸਾਹਿਬ, ਮੈਂ ਅੱਜ ਉਹ ਮੈਸੇਜ ਲਾ ਹੀ ਦਵਾਂ।
2: ਮਿਰਜ਼ੀ ਹੈ ਜੀ ਤੁਹਾਡੀ,
0: ਜੀ ਜੀ ਜੀ ਜੀ ਜੀ ਜੀ,
2: ਜਿਹੜਾ ਯੋਗਦਾਨ ਪਾ ਸਕਦੇ ਹੋ ਪਾ ਦਿਓ
0: ਜੀ,
1: ਜਦੋਂ ਤੱਕ ਤੁਸੀਂ ਆ ਕਰਦੇ ਆ ਮੈਂ ਥੋੜੀ ਹੋਰ ਖੋਲ ਦੇਣਾ ਖਬਰਾਂ ਨੂੰ ਕੋਲ ਕੱਢ ਲੈਣਾ।
3: ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਬਸ। ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ,
2: ਇਨ੍ਹਾਂ
3: ਦੇ ਇਲਾਜ ਕਰਨ ਸਮਰੱਥਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 408-687-1899।
2: ਹਾਂਜੀ
1: ਆਵਾਜ਼ ਨੀ ਆਈ ਗਾ ਸਾਹਿਬ ਉਹਦੀ ਮੈਸੇਜ ਦੀ।
2: ਹਾਂਜੀ
1: ਅੱਛਾ
2: ਚਲੋ ਸੁਣਿਆ, ਮੈਨੂੰ ਵੀ ਨੀ, ਮੈਨੂੰ ਨੀ ਪਤਾ ਵੀ ਦੂਸਰੇ ਸਰੋਤਿਆਂ ਨੇ ਸੁਣਿਆ ਕਿ ਨਹੀਂ। ਚਲੋ ਕੋਈ ਗੱਲ ਨੀ, ਬਾਅਦ ਸੈੱਟ ਕਰ ਲਿਓ। ਚਲੋ ਹਾਂਜੀ ਕੱਲ ਨੂੰ ਸੈੱਟ ਕਰਕੇ ਰੱਖ ਲਿਓ, ਕੋਈ ਨੀ, ਕੋਈ ਐਸੀ ਗੱਲ ਨੀ ਹੈਗੀ। ਵੈਸੇ ਤੁਸੀਂ ਆਪਣੇ ਮੂੰਹ ਨਾਲ ਜੇ ਜ਼ਬਾਨੀ ਬੋਲਦੇ ਹੋ ਤੇ ਉਹ ਇਹਦੇ ਨਾਲ ਵੀ ਜ਼ਿਆਦਾ ਵਧੀਆ। ਹਾਂਜੀ ਸੋ ਖੈਰ ਚਲੋ, ਰੇਡੀਓ ਪ੍ਰਵਾਸ, ਰੇਡੀਓ ਸਬਰੰਗ, ਯੂਟਿਊਬ ਤੇ ਫੇਸਬੁੱਕ ਮੀਡੀਆ ਤੇ ਮੈਨੂੰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ, ਔਰ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ ਇੱਕ ਕਥਾ ਵਾਂਗੂ ਚੱਲਦਾ ਹੋਇਆ ਪ੍ਰੋਗਰਾਮ ਹੈ। ਜੀਵਨ ਕਿਵੇਂ ਸ਼ੁਰੂ ਹੋਇਆ ਤੇ ਕਿਸ ਕਿਸ ਹਾਲਾਤ ਵਿਚੋਂ ਕਿਸ ਕਿਸ ਮੁਸ਼ਕਿਲ ਦੇ ਵਿਚੋਂ ਲੰਘਦਿਆਂ ਹੋਇਆਂ ਵੀ ਇਹ ਸਰਵਾਈਵ ਕਰ ਰਿਹਾ, ਬਚ ਰਿਹਾ ਹੈ। ਜੀਵਨ ਸਾਡੇ ਸਾਹਮਣੇ, ਇਸ ਗੱਲ ਦਾ ਸਬੂਤ ਅਸੀਂ ਹਾਂ ਕਿ ਅਸੀਂ ਜਿੰਦਾ ਹਾਂ। ਇਹਦਾ ਮਤਲਬ ਹੈ ਵੀ ਕਦੀ ਤਾਂ ਜੀਵਨ ਸ਼ੁਰੂ ਹੋਇਆ ਹੋਏਗਾ ਨਾ ਸਾਡੀ ਲਾਈਨ ਵਾਲਾ ਵੀ। ਕਿੰਨੀਆਂ ਕਿੰਨੀਆਂ ਮੁਸ਼ਕਿਲਾਂ ਆਈਆਂ ਹੋਣਗੀਆਂ ਉਹ ਹੁਣ ਮੈਡੀਕਲ ਸਾਇੰਸ ਨੇ ਜਾਣਿਆ, ਤੇ ਜਿਨ੍ਹਾਂ ਦੀ ਸ਼ਨਾਖਤ ਜਿਹੜੀ ਉਹ ਮੈਂ ਤੁਹਾਡੇ ਸਾਹਮਣੇ ਟਾਈਮ ਟੂ ਟਾਈਮ ਕਰਦਾ ਆ ਰਿਹਾ ਹਾਂ। ਉਹ ਲੰਬੀ ਡਿਟੇਲ ਹੈ ਜਿਹੜੀ ਹੁਣ ਫਿਰ ਮੈਂ ਦੁਬਾਰਾ ਦੁਹਰਾਵਾਂ ਤੇ ਮੈਂ ਸਮਝਣਾ ਵੀ ਉਹ ਪੀਰੀਅਡ ਵੈਸੇ ਹੀ ਸਾਰਾ ਲੰਘ ਜਾਣਾ ਆਪਣਾ। ਸੋ ਮੈਂ ਇਸ ਗੱਲ ਤੇ ਪਹੁੰਚ ਗਿਆ ਸੀ, ਇਸ ਸਰੀਰ ਦੇ ਅੰਦਰ 9 ਸਿਸਟਮ ਕੰਮ ਕਰਦੇ ਨੇ ਤੇ ਹਰੇਕ ਸਿਸਟਮ ਦੇ ਵਿਚ ਕਈ ਕਈ ਅੰਗ ਕੰਮ ਕਰਦੇ ਨੇ, ਔਰ ਕਈ ਕਈ ਅੰਗਾਂ ਦੇ ਕੰਮ ਕਰਦਿਆਂ ਕਰਦਿਆਂ ਉਹਨਾਂ ਚ ਕੋਈ ਨਾ ਕੋਈ ਵਿਕਾਰ ਪੈਦਾ ਹੋ ਜਾਂਦਾ ਹੈ
1: ਜੀ,
2: ਨੁਕਸ ਪੈਦਾ ਹੋ ਜਾਂਦਾ ਹੈ। ਤੇ ਉਹ ਜਿਹੜਾ ਨੁਕਸ ਪੈਦਾ ਹੋ ਜਾਂਦਾ ਹੈ, ਆਮ ਤੌਰ ਤੇ ਅਸੀਂ ਸਮਝਦੇ ਹਾਂ ਵੀ ਡਾਕਟਰ ਕੋਲ ਜਾਓ ਜੀ, ਡਾਕਟਰ ਅੱਜ ਕੱਲ ਦਾ ਜੋ ਮਾਨਸਿਕਤਾ, ਪਹਿਲਾਂ ਮਾਨਸਿਕਤਾ ਇਹ ਨਹੀਂ ਸੀ ਹੁੰਦੀ
1: ਜੀ,
2: ਮਾਨਸਿਕਤਾ ਇਹ ਆ ਵੀ ਡਾਕਟਰ ਕੋਲੇ ਜਾਓ, ਉਹ ਬਲੱਡ ਟੈਸਟ ਕਰੂਗਾ, ਉਹ ਐਕਸਰੇ ਕਰੂਗਾ, ਉਹ ਸਕੈਨ ਕਰੂਗਾ, ਉਸ ਤੋਂ ਬਾਅਦ ਦੱਸੇਗਾ ਵੀ ਤੇਰੇ ਆ ਅੰਦਰ ਨੁਕਸ ਹੈ ਤੇ ਉਹਦਾ ਨਾਂ ਰੱਖ ਦੇਊਗਾ। ਪਰ ਹਾਲਾਤ ਇਸ ਤੋਂ ਪਹਿਲਾਂ ਇਹ ਸਨ ਜਾਂ ਹੁਣ ਵੀ ਐਸੇ ਹੀ ਹਨ ਕਿ ਅਸੀਂ ਉਹਨਾਂ ਪੁਰਾਣੀਆਂ ਪੱਧਤੀਆਂ ਦੇ ਉਹਨਾਂ ਤਰੀਕਾਕਾਰਾਂ ਨੂੰ ਭੁੱਲ ਗਏ ਹਾਂ ਜਿਹੜੇ ਸਾਨੂੰ ਬਗੈਰ ਇਸ ਲੈਬਾਰਟਰੀ ਟੈਸਟਾਂ ਤੋਂ ਬਿਨਾਂ ਵੀ ਸਾਨੂੰ ਇਹ ਦੱਸ ਦਿੰਦੇ ਸੀ ਵੀ ਅੰਦਰ ਕੀ ਨੁਕਸ ਹੋ ਰਿਹਾ।
1: ਬਿਲਕੁਲ,
2: ਕਿਉਂਕਿ ਸਰੀਰ ਜਦੋਂ ਕੋਈ ਚੀਜ਼ ਕੰਪੈਕਟ ਹੁੰਦੀ ਹੈ ਨਾ, ਭਰੀ ਹੋਈ ਜਿਹਦੇ ਚ ਖਾਲੀ ਥਾਂ ਨਾ ਹੋਵੇ, ਜਿਹਦੀ ਬਹੁਤ ਸਾਰਾ ਐਗਜ਼ਾਮਪਲ ਮੈਂ ਤੁਹਾਡੇ ਸਾਹਮਣੇ ਦਿੱਤੀ ਵੀ ਇੱਕ ਤਲਾਅ ਚ ਤੁਸੀਂ ਰੋੜੀ ਮਾਰੋ ਤੇ ਲਹਿਰਾਂ ਜਿਹੜੀਆਂ ਚੱਕਰ ਉੱਠ ਰਹੇ ਨੇ ਉਹ ਤੁਹਾਨੂੰ ਥੋੜੀ ਦੂਰੀ ਤੱਕ ਤਾਂ ਦਿਸਦੇ ਨੇ, ਉਸ ਤੋਂ ਬਾਅਦ ਤੁਹਾਨੂੰ ਨਹੀਂ ਦਿਸਦੇ। ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦ ਹੋ ਗਿਆ,
1: ਬਿਲਕੁਲ
2: ਤੁਹਾਡੀ ਸੈਂਸ ਤੁਹਾਡੀ ਨਜ਼ਰ ਉੱਥੋਂ ਤੱਕ ਨਹੀਂ ਜਾ ਰਹੀ ਪਰ ਉਹ ਕਿਨਾਰੇ ਤੱਕ ਪਹੁੰਚਦੇ ਨੇ ਕਿਉਂਕਿ ਖਾਲੀ ਜਗ੍ਹਾ ਨੇ ਨੀ, ਜਿਹੜਾ ਪਾਣੀ ਹਿੱਲਿਆ ਆ ਉਹ ਸਿਰੇ ਤੱਕ ਹੀ ਹਿੱਲਿਆ ਹੈਗਾ। ਔਰ ਇਸ ਸਰੀਰ ਦੀ ਬਣਤਰ ਦੇ ਵਿੱਚ ਜਦੋਂ ਵੀ ਕੋਈ ਵਿਕਾਰ ਆਉਂਦਾ, ਜਦੋਂ ਕੋਈ ਰੋੜੀ ਵੱਜਦੀ, ਜਦੋਂ ਕੋਈ ਚੀਜ਼ ਐਸੀ ਹੁੰਦੀ ਹੈ, ਉਹਦੇ ਸਾਰੇ ਦੇ ਸਾਰੇ ਹਿੱਲਣ ਦੀਆਂ ਨਿਸ਼ਾਨੀਆਂ ਬਾਹਰ ਦੇ ਪਾਸੇ ਵੀ ਸਾਨੂੰ ਵਿਖਾਈ ਦਿੰਦੀਆਂ ਨੇ, ਅੰਦਰ ਨਹੀਂ ਹੁੰਦੀਆਂ ਨੇ। ਲੇਕਿਨ ਬਾਹਰ ਦੇ ਜਿਵੇਂ ਹੁਣ ਕਿਡਨੀ ਚ ਨੁਕਸ ਹੁੰਦਾ ਤੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਨਾ, ਤੇ ਬਲੱਡ ਪ੍ਰੈਸ਼ਰ ਵੱਧਣਾ ਸਾਨੂੰ ਦੱਸਦਾ ਵੀ ਕਿੱਥੇ ਕਿੱਥੇ ਨੁਕਸ ਹੋ ਸਕਦਾ ਹੈਗਾ। ਅਸੀਂ ਉਹਨਾਂ ਥਾਵਾਂ ਦੀ ਸ਼ਨਾਖਤ ਕਰਦੇ ਹਾਂ ਵੀ ਚੋਰ ਕਿਤੇ ਲੁਕਿਆ ਹੋ ਸਕਦਾ ਹੈਗਾ। ਇਸੇ ਤਰ੍ਹਾਂ ਹੀ ਹਰੇਕ ਬਿਮਾਰੀ, ਹਰੇਕ ਅੰਗ ਦੇ ਵਿੱਚ ਆਉਣ ਵਾਲਾ ਵਿਕਾਰ ਜਦੋਂ ਅੰਦਰ ਪੈਣਾ ਸ਼ੁਰੂ ਹੁੰਦਾ ਹੈ, ਭਾਵੇਂ ਕਿ ਉਹ ਬਾਹਰਲੇ ਕਾਰਨਾਂ ਕਰਕੇ ਹੋਵੇ ਜਾਂ ਅੰਦਰਲੇ ਕਾਰਨਾਂ ਕਰਕੇ ਹੋਵੇ, ਜਿਨ੍ਹਾਂ ਨੂੰ ਇੰਡੋਟੌਕਸਿਨ ਤੇ ਐਗਜ਼ੋਟੌਕਸਿਨ ਅਸੀਂ ਕਹਿੰਦੇ ਹਾਂ, ਭਾਵੇਂ ਕਿਸੇ ਵੀ ਵਜ੍ਹਾ ਦੇ ਕਰਕੇ ਹੋਵੇ, ਉਹਦੇ ਬਾਰ ਬਾਰ ਐਕਸਪ੍ਰੈਸ਼ਨ ਜ਼ਰੂਰ ਹੁੰਦੇ ਨੇ, ਉਹਦੀਆਂ ਬਾਰ ਬਾਰ ਨਿਸ਼ਾਨੀਆਂ ਜ਼ਰੂਰ ਹੁੰਦੀਆਂ ਨੇ। ਜਿਵੇਂ ਦੂਜੇ ਕਿਨਾਰੇ ਤੇ ਬੈਠਾ ਹੋਇਆ ਕੋਈ ਆਦਮੀ ਇਹ ਮਹਿਸੂਸ ਕਰ ਲਵੇ ਵੀ ਆਹ ਇੱਕ ਲਹਿਰ ਜੀ ਉੱਠੀ ਹੈ, ਠੀਕ ਹੈ, ਅੱਖਾਂ ਨਹੀਂ ਵੇਖ ਸਕਦੀਆਂ ਪਰ ਜੇ ਉਹਦੇ ਕੋਲ ਟੈਕਨੋਲੋਜੀ ਇੰਨੀ ਹੋਵੇ ਤੇ ਉਹ ਉੱਥੇ ਮਹਿਸੂਸ ਕਰ ਸਕਦਾ ਕਿ ਉਹ ਲਹਿਰਾਂ ਉੱਠ ਰਹੀਆਂ ਨੇ। ਐਵੇਂ ਬ੍ਰਹਿਮੰਡ ਦੇ ਵਿੱਚ ਹੈਗਾ, ਐਵੇਂ ਸਾਡੇ ਆਮ ਪਾਣੀ ਦੀ ਗੱਲ ਮੈਂ ਐਗਜ਼ਾਮਪਲ ਦਿੱਤੀ ਹੈ ਔਰ ਇਹੀ ਗੱਲ ਹੀ ਸਾਡੇ ਸਰੀਰ ਦੇ ਨਾਲ ਵੀ ਸੰਬੰਧਿਤ ਹੈਗੀ ਆ। ਸੋ ਇਸੇ ਆਧਾਰ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਇਹਨਾਂ ਗੱਲਾਂ ਦੀ ਸ਼ਨਾਖਤ ਕਰਨੀ ਸ਼ੁਰੂ ਕੀਤੀ ਹੈ ਜਿਹੜੀ ਕਿ ਸਾਡੀ ਪਹਿਲਾਂ ਮੈਡੀਕਲ ਸਾਇੰਸ ਦੇ ਵਿੱਚ ਸ਼ਾਮਲ ਸੀ। ਅਸੀਂ ਇਸ ਪੱਧਤੀ ਨੂੰ ਮੰਨਦੇ ਸਾਂ, ਉਹਦੇ ਮੁਤਾਬਕ ਸਾਡੇ ਕੋਲ ਇਹੀ ਇੱਕੋ ਇੱਕ ਤੇ ਆਖਰੀ ਵਸੀਲਾ ਹੁੰਦਾ ਸੀ ਕਿ ਸਾਡੇ ਸਰੀਰ ਦੇ ਵਿੱਚ ਕੀ ਅੰਦਰ ਨੁਕਸ ਪੈ ਗਿਆ ਹੈ, ਉਹਦਾ ਕੀ ਹੱਲ ਕਰਨਾ ਹੈ।
1: ਡਾਕਟਰ ਸਾਹਿਬ ਦੋ ਸਕਿੰਟ ਦਿਓ ਮੈਨੂੰ, ਜਿਹੜੀ ਆਪਾਂ ਇਸ ਵੇਲੇ ਫੋਨ ਤੇ ਸੈੱਲ ਫੋਨ ਤੇ ਗੱਲ ਕਰ ਰਹੇ ਹਾਂ, ਇਹ ਉਹੀ ਵੇਵ ਆ ਜਿਹੜੀ ਦਾਸ਼ਨ ਖੱਖ ਦੇ ਮੂੰਹ ਦੇ ਵਿੱਚੋਂ ਨਿਕਲਦੀ ਆ ਵੇਵ, ਉਹ ਮੇਰੇ ਤੀਕਰ ਪਹੁੰਚ ਗਈ ਆ, ਜਿਹੜੀ ਤੁਹਾਡੇ ਤੇ ਉਹਦੇ ਤੇ ਸਾਰੀਆਂ ਸੇਮ, ਉਹ ਸੇਮ ਪ੍ਰਿੰਸੀਪਲ ਆ, ਇਹ ਉਹੀ ਆ।
2: ਹਾਂਜੀ, ਸ਼ੱਕ ਨੀ, ਇਹ ਉਹੀ ਵੇਵਸ ਨੇ, ਉਹੀ ਦੀ ਹਵਾ ਜਿਹੜੀ ਹੈ ਉਹ ਇੱਕ ਤੋਂ ਦੂਸਰੇ ਸਿਰੇ ਤੱਕ ਸਾਨੂੰ ਪਹੁੰਚਾਉਂਦੀ ਹੈ। ਇੰਡੀਆ ਚ ਵੀ ਲੋਕ ਸੁਣ ਰਹੇ ਤੇ ਆਹੀ ਗੱਲ ਇੰਡੀਆ ਜੇ ਹੁਣ ਇੰਗਲੈਂਡ ਦੇ ਵਿੱਚ ਜਾਂ ਕੈਨੇਡਾ ਚ ਲੋਕ ਸੁਣ ਰਹੇ ਨੇ, ਮੈਨੂੰ ਪਤਾ ਹੈ। ਸੋ ਇਹ ਸਾਰੀ ਉਹੀ ਗੱਲ ਨੂੰ ਸੰਬੰਧਿਤ ਹੈ। ਉਸੇ ਤਰ੍ਹਾਂ ਸਾਡੇ ਸਰੀਰ ਦੇ ਕੋਈ ਵੀ ਛੋਟੀ ਮੋਟੀ ਵੀ ਘਟਨਾ ਵਾਪਰਦੀ ਹੈ, ਇਹ ਠੀਕ ਹੈ, ਸਾਡੀ ਸੈਂਸ ਉਹਨੂੰ ਮਹਿਸੂਸ ਕਰ ਸਕੇ ਜਾਂ ਨਾ ਕਰ ਸਕੇ, ਪਰ ਸਾਰੇ ਸਰੀਰ ਦੇ ਵਿੱਚ ਕੁਝ ਨਾ ਕੁਝ ਹਲਚਲ ਜ਼ਰੂਰ ਪੈਦਾ ਕਰਦੀ ਹੈ।
1: ਬਿਲਕੁਲ,
2: ਔਰ ਜਿਹੜੀ ਉਹ ਹਲਚਲ ਪੈਦਾ ਕਰਦੀ ਹੈ ਇਹ ਹੁਣ ਸਾਡੀ ਸੈਂਸ ਦੇ ਉੱਪਰ ਡਿਪੈਂਡ ਕਰਦਾ ਆ ਕਿ ਅਸੀਂ ਕਿੰਨੀ ਬਰੀਕੀ ਨਾਲ ਉਸ ਦੀ ਸ਼ਨਾਖਤ ਕਰ ਸਕਦੇ ਹਾਂ।
1: ਬਿਲਕੁਲ,
2: ਵੱਡੇ ਪੈਮਾਨੇ ਤੇ ਤਬਦੀਲੀਆਂ ਆ ਗਈਆਂ, ਠੀਕ ਹੈ, ਵੱਡੇ ਪੈਮਾਨੇ ਤੇ ਤਬਦੀਲੀਆਂ ਆ ਗਈਆਂ, ਜਿਸ ਤਰ੍ਹਾਂ ਆਪਾਂ ਕਿਹਾ ਸੀ ਜੇ ਹਾਈਪੋਥਾਇਰੋਡਿਜ਼ਮ ਹੋ ਗਿਆ ਤੇ ਬੀਬੀਆਂ ਦੇ ਵਾਲ ਝੜਨੇ ਸ਼ੁਰੂ ਹੋ ਗਏ, ਜੇ ਹਾਰਮੋਨਲ ਇੰਬੈਲੈਂਸ ਈਸਟ੍ਰੋਜਨ ਪ੍ਰੋਜੈਸਟਰੋਨ ਦਾ ਹੋ ਗਿਆ ਤੇ ਮੂੰਹ ਦੇ ਉੱਪਰ ਕਿਲ ਸਿਆਹੀਆਂ ਹੁਣ ਨਿਕਲਣ ਸ਼ੁਰੂ ਹੋ ਗਏ, ਇਹ ਉਹ ਸਨ ਜਿਹੜੀਆਂ ਨਿਸ਼ਾਨੀਆਂ ਉਭਰ ਕੇ ਸਾਡੇ ਸਾਹਮਣੇ ਆਉਂਦੀਆਂ। ਪਰ ਕੁਝ ਐਸੀਆਂ ਨਿਸ਼ਾਨੀਆਂ ਨੇ ਜਿਹੜੀਆਂ ਥੋੜੀ ਜਿਹੀ ਬਰੀਕ ਨੇ, ਜਿਨ੍ਹਾਂ ਵਾਸਤੇ ਸਾਨੂੰ ਥੋੜਾ ਜਿਹਾ ਹੋਰ ਵਿਚਾਰ ਕਰਨ ਦੀ ਲੋੜ ਆ, ਪਰ ਹੁਣ ਤੋਂ ਪਹਿਲਾਂ ਇਹਨਾਂ ਦੀ ਸ਼ਨਾਖਤ ਹੋ ਚੁੱਕੀ ਹੈ, ਹੁਣ ਸਾਡੇ ਕੋਲ ਲਿਖਤ ਸਬੂਤ ਵੀ ਉਹਨਾਂ ਦੇ ਹੈਗੇ ਨੇ ਔਰ ਹੁਣ ਅਸੀਂ ਉਹਨਾਂ ਨੂੰ ਵੈਰੀਫਾਈ ਵੀ ਕਰ ਚੁੱਕੇ ਹਾਂ। ਸੋ ਇਸ ਹਾਲਾਤ ਦੇ ਵਿੱਚ ਅਸੀਂ ਹੁਣ ਤੱਕ ਇਹ ਜਾਣਿਆ ਭਈ ਜੇ ਅੰਦਰ ਕੋਈ ਨੁਕਸ ਪੈ ਜਾਵੇ ਜਾਂ ਬਿਮਾਰੀ ਹੋ ਜਾਵੇ ਕਿਸੇ ਸਰੀਰ ਨੂੰ ਤੇ ਉਹਦੇ ਪਹਿਲੇ ਮੁੱਢਲੇ ਕਾਰਨ ਕੀ ਸੀਗੇ, ਇਮਿਊਨਿਟੀ ਵੀਕ ਹੋ ਗਈ ਹੈ। ਇਮਿਊਨਿਟੀ ਕਿਵੇਂ ਕਿਵੇਂ ਵੀਕ ਹੋ ਗਈ ਹੈ, ਬਾਹਰੋਂ ਨਹੀਂ ਖੁਰਾਕ ਜਾ ਰਹੀ ਕਿ ਅੰਦਰ ਹਜਮ ਨਹੀਂ ਹੋ ਰਹੀ ਕਿ ਉਹਦਾ ਮੈਟਾਬੋਲਿਜ਼ਮ ਮੈਟਾਬੋਲਾਈਜੇਸ਼ਨ ਨਹੀਂ ਹੋ ਰਿਹਾ, ਇਹ ਸਾਡੇ ਕੋਲ ਪੈਮਾਨੇ ਹਨ ਇਹਨੂੰ ਜੱਜ ਕਰਨ ਦੇ ਤੇ ਉਹਦੇ ਮੁਤਾਬਕ ਅਸੀਂ ਉਹਦਾ ਇਲਾਜ ਕਰਦੇ ਸਾਂ। ਫਿਰ ਦੂਸਰੀ ਗੱਲ ਆਪਾਂ ਇਹ ਕੀਤੀ ਸੀ ਕਿ ਭਾਈ ਇੰਡੋਕ੍ਰਾਈਨ ਸਿਸਟਮ ਜਿਵੇਂ ਕਿਚਨ ਚ ਸਾਰਾ ਕੁਝ ਹੀ ਹੈਗਾ, ਲੇਕਿਨ ਮਾਚਿਸ ਦੀ ਤੀਲੀ ਹੈਣੀ ਅੱਗ ਨਹੀਂ ਪਾਰਾ ਕਿਤੇ ਸਾਰਾ ਕੁਝ ਧਰਿਆ ਧਰਿਆ ਰਹਿ ਜਾਏਗਾ। ਇਸੇ ਤਰ੍ਹਾਂ ਹੀ ਇਹਨਾਂ ਸਾਰੇ ਕੰਮਾਂ ਕਾਰਾਂ ਦੇ ਵਿੱਚ ਕਰਦਿਆਂ ਹੋਇਆ ਜਿਹੜਾ ਗਰਭ ਚ ਪੈਦਾ ਹੋਣਾ, ਜੇ ਗਰਭ ਚ ਰਿਮੂਵ ਨਹੀਂ ਹੋਇਆ ਤੇ ਤਾਂ ਵੀ ਤੇ ਸਾਡੇ ਸਾਹਮਣੇ ਉਹਦੀਆਂ ਨਿਸ਼ਾਨੀਆਂ ਆ ਜਾਣਗੀਆਂ ਤੇ ਸਰੀਰ ਕੰਮ ਨਹੀਂ ਕਰੇਗਾ। ਸੋ ਇਹ ਤਿੰਨ ਮੁੱਖ ਕਾਰਨ ਆਪਾਂ ਲੱਭੇ ਸੀ ਜੀ ਦੇ ਪਿਛਲੀ ਪ੍ਰੋਗਰਾਮ ਦੇ ਵਿੱਚ ਸ਼ਨਾਖਤ ਅਸਾਂ ਕਰ ਦਿੱਤੀ ਸੀ। ਔਰ ਇਸੇ ਤਰ੍ਹਾਂ ਹੀ ਵੱਖ ਵੱਖ ਅੰਗਾਂ ਦੇ ਵਿੱਚ ਕਿਹੜੇ ਕਿਹੜੇ ਨੁਕਸ ਪੈ ਸਕਦੇ ਨੇ ਔਰ ਉਹਨਾਂ ਨੁਕਸਾਂ ਦੇ ਨਾਲ ਬਾਹਰ ਵਾਰ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਸਾਡੇ ਸਾਹਮਣੇ ਆ ਸਕਦੀਆਂ ਨੇ। ਹਾਲਾਂਕਿ ਆਪਾਂ ਪਹਿਲਾਂ ਪ੍ਰੋਗਰਾਮ ਇਹ ਕਰ ਚੁੱਕੇ ਹਾਂ ਜੇ ਕਿਡਨੀ ਚ ਹੋਵੇ ਤਾਂ, ਜੇ ਲਿਵਰ ਚ ਹੋਵੇ ਤਾਂ, ਜੇ ਅਲੱਗ ਅਲੱਗ ਅੰਗ ਹਾਰਟ ਚ ਹੁੰਦਾ ਤਾਂ, ਜੇ ਫੇਫੜਿਆਂ ਚ ਹੁੰਦਾ ਤਾਂ, ਉਹਦੀਆਂ ਬਹੁਤ ਸਾਰੀਆਂ ਸ਼ਨਾਖਤ ਦੀਆਂ ਨਿਸ਼ਾਨੀਆਂ ਅਸੀਂ ਮੋਟੀਆਂ ਮੋਟੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਹੁਣ ਤੱਕ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਜਿਵੇਂ ਕਲੱਬਿੰਗ ਨੇਲ ਸੀਗੇ, ਸਪੂਨ ਨੇਲ ਸੀਗੇ, ਬਲੈਮਿਸ਼ ਸਿਆਹੀਆਂ ਸੀਗੀਆਂ, ਜਾਂ ਤਿੱਤਰ ਬਿੱਤਰੇ ਸਪੋਟਸ ਸੀਗੇ। ਇਹ ਸਾਰੀਆਂ ਗੱਲਾਂ ਅਸੀਂ ਹੁਣ ਤੱਕ ਕਰਕੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆ ਗਏ ਸਾਂ। ਅੱਜ ਮੈਂ ਸ਼ੁਰੂ ਕਰਨਾ ਚਾਹੁੰਦਾ ਹਾਂ ਵੀ ਇਹ ਹਿੱਟ ਐਂਡ ਟ੍ਰਾਇਲ ਮੈਥਡ ਨਾ ਕਹਾਂ ਵੀ ਮੈਂ ਪਹਿਲਾਂ ਲਿਵਰ ਦੀਆਂ ਦੱਸਦੀਆਂ ਜੀ, ਫਿਰ ਮੈਂ ਕਿਡਨੀ ਦੀਆਂ ਦੱਸਦੀਆਂ ਜੀ, ਫਿਰ ਵਿੱਚ ਰਲ ਮਿਲ ਕੇ ਸਾਰਾ ਕੁਛ ਮੋਟੇ ਮੋਟੇ ਤੌਰ ਤੇ ਜਿਹੜੀਆਂ ਨਿਸ਼ਾਨੀਆਂ ਤੁਸੀਂ ਵੇਖ ਸਕਦੇ ਹੋ ਸਾਰੇ ਵੇਖ ਸਕਦੇ ਹੋ, ਮੈਂ ਉਹਨਾਂ ਦੀ ਗੱਲ ਕੀਤੀ ਸੀਗੀ। ਇਹ ਨਹੀਂ, ਹੁਣ ਆਪਾਂ ਸਿਸਟਮੈਟਿਕ ਤੁਰਨਾ ਹੈਗਾ। ਸਿਸਟਮੈਟਿਕ ਤੁਰਨਾ ਹੈ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਨਿਸ਼ਾਨੀਆਂ ਵੇਖਣ ਦੀ ਕੋਸ਼ਿਸ਼ ਕਰਨੀ ਹੈ ਔਰ ਅਲੱਗ ਅਲੱਗ ਵੇਖਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਸਰੀਰ ਨੂੰ ਅਸੀਂ ਵੰਡਿਆ ਸੀ ਨਾ ਅਲੱਗ ਅਲੱਗ ਭਾਗਾਂ ਚ, ਇੱਕ ਹੈਡ ਐਂਡ ਨੈਕ ਹੋ ਗਿਆ, ਇੱਕ ਚੈਸਟ ਹੋ ਗਈ, ਇੱਕ ਐਬਡੋਮਨ ਹੋ ਗਿਆ, ਫਿਰ ਐਬਡੋਮਨ ਦੇ ਵੀ ਦੋ ਹਿੱਸੇ ਹੋ ਗਏ, ਐਬਡੋਮਨ ਪ੍ਰੋਪਰ ਹੋ ਗਿਆ ਤੇ ਪੈਲਵਿਕ ਏਰੀਆ ਹੋ ਗਿਆ, ਫਿਰ ਲੱਤਾਂ ਬਾਹਾਂ ਦੀ ਗੱਲ ਆ ਗਈ। ਸੋ ਇਹ ਸਾਰੀਆਂ ਇੱਕ ਇਸੇ ਤਰ੍ਹਾਂ ਸਿਸਟਮੈਟਿਕਲੀ, ਜੇ ਇਹਨਾਂ ਦੇ ਅੰਦਰ ਕੋਈ ਨੁਕਸ ਪੈਂਦਾ ਹੈ, ਮਾਤਾ ਜੀ ਐਗਜਾਮਪਲ ਦੇ ਤੌਰ ਤੇ ਮੈਂ ਦੱਸ ਹੀ ਜਾਵਾਂ ਵੀ ਵੇਰੀ ਗੁੱਡ ਵੇਨਸ ਹੁੰਦੀਆਂ ਨੇ, ਹੁਣ ਵੇਰੀ ਗੁੱਡ ਵੇਨਸ ਭਾਈ ਕਿਉਂ ਹੋ ਗਈਆਂ, ਬਾਕੀ ਸਾਰੀਆਂ ਨਾਰਮਲ ਖੂਨ ਸਪਲਾਈ ਕਰੀ ਜਾਂਦੀਆਂ ਨੇ, ਆਵਾਜਾਈ ਟ੍ਰੈਫਿਕ ਚੱਲ ਰਹੀ ਹੈ, ਇਹ ਕਿਉਂ ਬਾਹਰ ਨੂੰ ਨਿਕਲ ਆਈਆਂ ਹਨ? ਹਾਂਜੀ, ਸੋ ਇਹਦਾ ਮਤਲਬ ਅੰਦਰ ਕੁਝ ਨੁਕਸ ਪਿਆ ਹੈ ਨਾ, ਅੰਦਰ ਕਿਹੜੀ ਵੇਨ ਆ, ਸੈਫਰਸ ਵੇਨ ਆ, ਉਹਦੇ ਚ ਕੀ ਬਲੋਕੇਜ ਆ ਸਕਦੀ ਹੈ, ਉਹਦਾ ਚਲਨ ਕੀ ਹੈਗਾ ਆ, ਕਿਉਂ ਉਹਦੇ ਵਿੱਚ ਬਲੋਕੇਜ ਆ ਗਈ, ਕਿਉਂ ਬਾਰ ਬਾਰ ਪ੍ਰੈਸ਼ਰ ਵੱਧ ਕੇ ਬਰੀਕ ਨਾੜੀਆਂ ਉੱਪਰ ਆਈਆਂ, ਮੇਰੇ ਕਹਿਣ ਤੋਂ ਭਾਵ ਇਸ ਤਰ੍ਹਾਂ ਕਰਕੇ ਹੁਣ ਮੈਂ ਇੱਕ ਇੱਕ ਅੰਗ ਨੂੰ ਲੈ ਕੇ ਤੁਰਾਂਗਾ ਤੇ ਇੱਕ ਇੱਕ ਅੰਗ ਦੇ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਕਰਕੇ ਬਾਹਰ ਵਾਲੇ ਪਾਸੇ ਨਿਸ਼ਾਨੀਆਂ ਕੀ ਪੈਦਾ ਹੁੰਦੀਆਂ ਨੇ ਉਹ ਤੁਹਾਡੇ ਸਾਹਮਣੇ ਰੱਖਣੀਆਂ। ਠੀਕ ਹੈ ਜੀ, ਪਹਿਲਾਂ ਸ਼ੁਰੂ ਕਰਦੇ ਹਾਂ, ਸਿਰ ਤੋਂ ਸ਼ੁਰੂ ਕਰ ਲੈਂਦੇ ਹਾਂ। ਸਿਰ ਹੈਡ ਬ੍ਰੇਨ, ਸਿਰ ਦੀ ਜਿਹੜੀ ਬਣਤਰ ਆ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਇਹਦੀਆਂ ਸੱਤ ਹੱਡੀਆਂ ਹੈਗੀਆਂ ਨੇ, ਉਹਦੇ ਵਾਲੇ ਪਾਸੇ ਮੈਂ ਨਾ ਜਾਵਾਂ ਕਿਉਂਕਿ ਵਾਰ ਵਾਰ ਮੈਂ ਉਹਦੀ ਜਿਹੜੀ ਡਿਸਕ੍ਰਿਪਸ਼ਨ ਤੁਹਾਨੂੰ ਦੇ ਚੁੱਕਿਆ ਹਾਂ, ਪੈਰਾਈਟਲ, ਆਕਸੀਪੀਟਲ, ਸਫੇਨੋਇਡ ਵਗੈਰਾ, ਉਹ ਫਿਰ ਆਪਾਂ ਉਹ ਜਾਵਾਂਗੇ। ਮੈਂ ਕੇਵਲ ਦੱਸਾਂ ਕਿ ਹੁਣ ਇਸ ਖੋਪੜੀ ਦੇ ਅੰਦਰ ਅਸੀਂ ਵੇਖਦੇ ਹਾਂ ਵੀ ਜੋ ਜੋ ਵੀ ਚੀਜ਼ਾਂ ਹੈਗੀਆਂ ਨੇ, ਅਗਰ ਉਹਨਾਂ ਵਿੱਚ ਸਮੁੱਚੇ ਤੌਰ ਤੇ ਮੈਂ ਉਹਨਾਂ ਅੰਗਾਂ ਬਾਰੇ ਵੀ ਜਾਣਾ ਹੈਗਾ ਕਿ ਜੇ ਸੈਰੇਬ੍ਰਮ ਚ ਫਰਕ ਪੈ ਗਿਆ ਤੇ ਕੀ ਹੋਊਗਾ, ਜੇ ਸੈਰੀਬੇਲਮ ਚ ਫਰਕ ਪੈ ਗਿਆ ਤੇ ਕੀ ਹੋਊਗਾ, ਜੇ ਪੌਂਸ ਜਾਂ ਮਡੂਲਾ ਬਲੌਂਗ ਚ ਫਰਕ ਪੈ ਗਿਆ ਤੇ ਕੀ ਹੋਊਗਾ, ਇਹ ਵੀ ਮੈਂ ਦੱਸਣੀਆਂ ਨੇ ਗੱਲਾਂ। ਪਰ ਮੈਂ ਹੁਣ ਅਜੇ ਓਵਰਆਲ ਚੱਲ ਰਿਹਾ ਕਿਉਂਕਿ ਬਹੁਤ ਵੱਡਾ ਸਮੁੰਦਰ ਹੈ ਚੀਮਾ ਸਾਹਿਬ, ਮੈਂ ਜਿਵੇਂ ਤੁਹਾਨੂੰ ਦੱਸਿਆ ਨਾ, ਜੇ ਬਰੀਕੀ ਨਾਲ ਹੌਲੀ ਹੌਲੀ ਕਰਕੇ ਤੁਸੀਂ ਤੁਰੇ ਜਾਓਗੇ, ਸੁਹਾਗਾ ਫੇਰ ਤੇ ਤੁਰੇ ਜਾਓਗੇ ਤੇ ਬੜੀਆਂ ਗੱਲਾਂ ਨਵੀਆਂ ਤੁਹਾਡੇ ਸਾਹਮਣੇ ਆਉਣਗੀਆਂ।
1: ਬਿਲਕੁਲ,
2: ਉਸੇ ਮੁਤਾਬਕ ਹੀ ਮੈਂ ਤੁਹਾਡੇ ਸਾਹਮਣੇ ਇਹ ਗੱਲ ਕਰ ਰਿਹਾ ਵੀ ਮੈਂ ਮੋਟੇ ਤੌਰ ਤੇ ਅਗਰ ਬ੍ਰੇਨ ਵਿੱਚ ਕੋਈ ਵੀ ਚੇਂਜਸ ਆਉਂਦੀ ਹੈ, ਅਗਰ ਬ੍ਰੇਨ ਦੇ ਵਿੱਚ ਜਿਹੜਾ ਖੋਪੜੀ ਦੇ ਵਿੱਚ ਰੱਖੇ ਹੋਏ ਨੇ ਜਿੰਨੇ ਵੀ ਅੰਗ ਨੇ ਉਹਨਾਂ ਵਿੱਚੋਂ ਕਿਸੇ ਦੇ ਵਿੱਚ ਵੀ ਕੁਝ ਵੀ ਵਿਕਾਰ ਪੈਦਾ ਹੋ ਜਾਂਦਾ ਆ, ਚਾਹੇ ਸੱਟ ਚੋਟ ਲੱਗ ਕੇ, ਚਾਹੇ ਉਹਦੇ ਇੰਟਰਨਲ ਕਿਸੇ ਖਰਾਬੀ ਦੇ ਕਰਕੇ, ਤਾਂ ਉਸ ਹਿਸਾਬ ਤੇ ਸਾਡੇ ਕੋਲ ਜਿਹੜੀਆਂ ਬਾਹਰੀ ਨਿਸ਼ਾਨੀਆਂ ਆਉਂਦੀਆਂ ਨੇ ਮੈਂ ਉਹਨਾਂ ਦੀ ਸ਼ਨਾਖਤ ਕਰਾਂ। ਤੇ ਸਭ ਤੋਂ ਪਹਿਲੀ ਗੱਲ ਜਿਹਨੂੰ ਅਸੀਂ ਇਮੀਡੀਏਟ ਸਾਈਨਸ ਕਹਿੰਦੇ ਹਾਂ, ਤੁਹਾਨੂੰ ਲੱਗ ਗਈ ਆ ਜਾਂ ਹੈਮਰੇਜ ਹੋ ਗਿਆ ਆ, ਕਿਉਂ ਟਿਊਮਰ ਤਾਂ ਇੱਕੇ ਵਾਰ ਨਹੀਂ ਨਾ ਪੈਦਾ ਹੋ ਜਾਂਦਾ, ਟਿਊਮਰ ਦੇ ਹੌਲੀ ਹੌਲੀ ਵਧਣਾ ਸ਼ੁਰੂ ਹੁੰਦਾ, ਉਹ ਨਿਸ਼ਾਨੀਆਂ ਹੌਲੀ ਹੌਲੀ ਹੁੰਦੀਆਂ ਨੇ, ਪਰ ਇਮੀਡੀਏਟ ਹੋਣ ਵਾਲੀਆਂ ਗੱਲਾਂ ਨੇ, ਸੱਟ ਲੱਗ ਗਈ ਹੈ, ਅੰਦਰ ਬਲੀਡਿੰਗ ਹੋ ਗਈ ਹੈ, ਅੰਦਰ ਕਿਤੇ ਰੈਪਚਰ ਹੋ ਗਿਆ ਆ, ਔਰ ਇਹ ਸਾਰੀਆਂ ਗੱਲਾਂ ਉਹਨਾਂ ਦੇ ਅਲੱਗ ਅਲੱਗ ਨਾਂ ਨੇ, ਉਹਨਾਂ ਨੂੰ ਫਿਰ ਆਪਾਂ ਡਿਸਕਸ ਕਰਾਂਗੇ, ਸਭ ਅਰਗਨੋਇਡ ਹੈਮਰੇਜ ਹੁੰਦਾ ਕੀ ਹੁੰਦਾ ਹੈ, ਮੈਨਿੰਜਾਈਟਿਸ ਕੀ ਹੁੰਦੀ ਹੈ, ਸਾਰੀਆਂ ਗੱਲਾਂ ਕਰਾਂਗੇ। ਪਰ ਅੰਦਰ ਕੁਝ ਵੀ ਚੇਂਜ ਆ ਗਈ ਹੈ ਤੇ ਉਹਦੀਆਂ ਇਮੀਡੀਏਟ ਨਿਸ਼ਾਨੀਆਂ ਸਭ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਕਿ ਬੰਦਾ ਅੱਖਾਂ ਨਹੀਂ ਖੋਲ ਸਕਦਾ, ਅੱਖਾਂ ਨਹੀਂ ਖੋਲ ਸਕਦਾ, ਅੱਖਾਂ ਦੇ ਬਰਵੱਟੇ ਜਿਹੜੇ ਨੇ ਉਹ ਹੇਠਾਂ ਡਿੱਗ ਪੈਂਦੇ ਨੇ, ਡ੍ਰੋਪਿੰਗ ਆਫ ਆਈਲਿਡਸ। ਹਾਂਜੀ, ਤੇ ਉਹਦੇ ਕਰਕੇ ਜੇ ਡਾਕਟਰ ਨੇ ਜਾਂ ਤੁਸੀਂ ਉਹਨੂੰ ਚੈੱਕ ਹੀ ਕਰਨਾ, ਤੁਸੀਂ ਕਹਿਆ ਉਹਨੂੰ ਪੁੱਛਿਆ ਹੈਗਾ, ਨਾਂ ਲਿਆ ਕਿ ਬੁਲਾਇਆ ਉਹਨੂੰ, ਬੋਲਦਾ ਪਿਆ ਆ, ਪਰ ਅਲਟੀਮੇਟਲੀ ਉਹ ਅੱਖ ਨਹੀਂ ਖੋਲ ਕੇ ਉਹਨੇ ਤੁਹਾਡੇ ਲਈ ਵੇਖਿਆ ਨੀ, ਜੇ ਕਿਸੇ ਨੂੰ ਬੁਲਾਓ ਤੇ ਉਹ ਅੱਖ ਖੋਲ ਕੇ ਵੇਂਦਾ ਨਾ ਵੀ ਫਲਾਣਾ ਸਿੰਘ ਆ ਗਿਆ,
1: ਬਿਲਕੁਲ
2: ਅੱਖ ਨਹੀਂ ਖੋਲ ਕੇ ਵੇਂਦਾ, ਤੇ ਫੇਰ ਤੁਸੀਂ ਜਦੋਂ ਉਹਦੀ ਅੱਖ ਖੋਲ ਕੇ ਵੇਖਣ ਦੀ ਕੋਸ਼ਿਸ਼ ਕਰਦੇ ਹੋ ਤੇ ਵੇਖਦੇ ਹੋ, ਜਿਹੜਾ ਉਹਦਾ ਕਾਲਾ ਹਿੱਸਾ ਹੈ ਨਾ, ਇੱਕ ਤਾਂ ਬਾਹਰਲਾ ਹਿੱਸਾ ਜਿਹਨੂੰ ਚਾਈਬਾ ਰੰਗ ਦਾ, ਇੱਕ ਹੁੰਦਾ ਗੋਲ ਵਿੱਚ ਵਿਚਕਾਰਲਾ ਹਿੱਸਾ ਵਾਲਾ ਹਿੱਸਾ, ਇੱਕ ਖਿੜਕੀ ਵਾਲਾ ਹਿੱਸਾ। ਹਾਂਜੀ, ਉਸ ਥਾਂ ਦੇ ਉੱਪਰ ਉਹ ਜਿਹੜਾ ਕਾਲਾ ਘੇਰਾ ਆ, ਉਹਦੇ ਕਾਲੇ ਘੇਰੇ ਦੇ ਵਿੱਚ ਵੀ ਇੱਕ ਛੋਟਾ ਜਿਹਾ ਖਿੜਕੀ ਹੈਗੀ ਹੈ।
1: ਹਾਂਜੀ, ਨਿੱਕੀ ਜਿਹੀ ਬਿਲਕੁਲ
2: ਪਿਊਪਲਸ। ਹਾਂਜੀ, ਪਿਊਪਲਸ ਜਿਹੜੇ ਨੇ ਉਹ ਡਾਇਲੇਟ ਕਰ ਜਾਂਦੇ ਨੇ, ਡਾਇਲੇਟ ਕਰ ਜਾਂਦੇ ਨੇ ਕਿਉਂਕਿ ਉਹਦਾ ਪਿਛਲੇ ਪਾਸੇ ਆਪਟਿਕ ਨਰਵ ਨੇ ਕੰਟਰੋਲ ਕਰਨਾ, ਉਹ ਕੰਟਰੋਲ ਨਹੀਂ ਕਰ ਰਹੇ, ਚੌੜੇ ਹੋ ਗਏ, ਜਿਵੇਂ ਢਿੱਲੇ ਹੋ ਗਏ। ਮਾਸਪੇਸ਼ੀਆਂ ਕੱਸੀਆਂ ਹੋਈਆਂ ਨੇ ਤੇ ਲੱਤਾਂ ਬਾਹਾਂ ਠੀਕ ਨੇ, ਤੇ ਜੇ ਮਾਸਪੇਸ਼ੀਆਂ ਕੱਸੀਆਂ ਨਾ ਰਹਿਣ ਤੇ ਲੱਤਾਂ ਬਾਹਾਂ ਲੁੜਕ ਜਾਂਦੀਆਂ ਕਿਸੇ ਪਾਸੇ। ਇਸੇ ਤਰ੍ਹਾਂ ਹੀ ਸਭ ਤੋਂ ਪਹਿਲੀ ਨਿਸ਼ਾਨੀ ਜਿਹੜੀ ਇਹ ਹੋਏਗੀ, ਉਹ ਅਸੀਂ ਅੱਖਾਂ ਚ ਵੇਖਾਂਗੇ ਭਾਈ, ਅੱਖਾਂ ਖੋਲ ਨਹੀਂ ਸਕਦਾ ਬੰਦਾ, ਤੁਸੀਂ ਆਪ ਹੀ ਹੱਥਾਂ ਨਾਲ ਉਂਗਲਾਂ ਨਾਲ ਅੱਖਾਂ ਖੋਲਣੀਆਂ ਨੇ। ਦੂਸਰੀ ਗੱਲ, ਜਦੋਂ ਤੁਸੀਂ ਅੱਖਾਂ ਖੋਲ ਕੇ ਉਹਦੇ ਵੇਖੋਗੇ ਤੇ ਜਿਹੜਾ ਆਈ ਓਰਬਿਟ ਹੈਗਾ ਆ ਉਹ ਡਾਇਲੇਟ ਕਰ ਗਿਆ ਹੈ, ਚੌੜਾ ਹੋ ਗਿਆ, ਆਮ ਨਾਲੋਂ ਬਹੁਤਾ ਜ਼ਿਆਦਾ ਚੌੜਾ ਹੋ ਗਿਆ। ਦੂਸਰੀ ਗੱਲ, ਤੁਸੀਂ ਇਹ ਵੇਖੋਗੇ ਵੀ ਆਮ ਤੌਰ ਤੇ ਅਸੀਂ ਆਪਣੀ ਅੱਖ ਨੂੰ ਵੀ ਵੇਖੀਏ, ਜਾਂ ਤੁਸੀਂ ਵੇਖਿਆ ਨਾ ਡਾਕਟਰ ਹਸਪਤਾਲਾਂ ਦੇ ਵਿੱਚ ਟਾਰਚ ਲੈ ਕੇ ਨਾ ਤੇ ਅੱਖ ਦੇ ਉੱਤੇ ਮਾਰ ਕੇ ਵੇਖਦੇ ਨੇ, ਸੈਂਸਿਟੀਵਿਟੀ ਵੇਖਦੇ ਆ ਉਹਦੇ, ਔਰ ਜਦੋਂ ਉਹ ਸੈਂਸਿਟੀਵਿਟੀ ਵੇਖਦੇ ਆ ਨਾ ਤੇ ਉਹਦੇ ਵਿੱਚ ਇਹ ਜਿਹੜਾ ਸਾਡਾ ਪਿਊਪਲਸ ਵਾਲਾ ਪੋਰਸ਼ਨ ਹੈ ਨਾ, ਇਹ ਡਾਇਲੇਟ ਵੀ ਹੁੰਦਾ, ਇਹ ਸੁੰਗੜਦਾ ਵੀ ਹੈ, ਇਹ ਡਾਇਲੇਟ ਵੀ ਹੁੰਦਾ, ਇਹ ਸੁੰਗੜਦਾ ਵੀ ਹੈ। ਲੇਕਿਨ ਜਦੋਂ ਕਿਸੇ ਸਿਰ ਦੇ ਵਿੱਚ ਸੱਟ ਲੱਗ ਗਈ ਹੈ, ਸਿਰ ਦੇ ਅੰਦਰ ਕੋਈ ਚੇਂਜਸ ਹੋ ਗਈ ਹੈ, ਸਿਰ ਦੇ ਅੰਦਰ ਕੋਈ ਖੂਨ ਪੈ ਗਿਆ, ਕੁਝ ਵੀ ਅਗਰ ਹੋ ਗਿਆ ਆ, ਤਾਂ ਉਹਦੇ ਨਾਲ ਇਹ ਜਿਹੜੀ ਸੈਂਸਿਟੀਵਿਟੀ ਹੈ ਇਹ ਘੱਟ ਜਾਏਗੀ ਜਾਂ ਖਤਮ ਹੋ ਜਾਏਗੀ। ਲਾਈਟ ਮਾਰੀ ਆ ਉਸ ਪਿਊਪਲ ਨੂੰ ਕੋਈ ਫਰਕ ਨਹੀਂ ਪਿਆ। ਜਿਵੇਂ ਕਹਿੰਦੇ ਨੇ ਕਿਸੇ ਨੇ ਅਫੀਮ ਖਾਧੀ ਹੋਵੇ ਨਾ ਤੇ ਕਹਿੰਦੇ ਨੇ ਯਾਰ ਇਹਦੀ ਅੱਖ ਬੜੀ ਖੜੀ ਹੋਈ ਹੈ, ਹੈਂ
1: ਹਾਂਜੀ,
2: ਉਹ ਅੱਖ ਖੜੀ ਵਾਲੀ ਗੱਲ ਹੋ ਨਹੀਂ ਹੁੰਦੀ, ਪਰ ਅੱਖ ਖੜੀ ਦੇ ਨਾਲ ਕੀ ਹੈ, ਪਿਊਪਲ ਕੰਟਰੈਕਟ ਕਰਦਾ ਹੈ। ਮੈਂ ਇੱਥੇ ਕੀ ਕਹਿ ਰਿਹਾ ਹਾਂ, ਪਿਊਪਲ ਡਾਇਲੇਟ ਕਰਦਾ ਹੈ, ਪਿਊਪਲ ਜਿਹੜਾ ਆ ਉਹ ਡਾਇਲੇਟ ਹੋ ਗਿਆ ਹੈਗਾ ਆ, ਤੇ ਹੁਣ ਉਹਦੀ ਨਜ਼ਰ ਵੀ ਜਿਹੜੀ ਹੈ ਉਹ ਨਾਰਮਲ ਨਹੀਂ ਰਹਿਣੀ, ਨਜ਼ਰ ਧੁੰਦਰੀ ਵੀ ਹੋ ਸਕਦੀ ਹੈ, ਨਜ਼ਰ ਜਾ ਵੀ ਸਕਦੀ ਹੈ, ਨਜ਼ਰ ਇਸ ਤਰ੍ਹਾਂ ਵੀ ਹੋ ਸਕਦੀ ਹੈ ਕਿ ਕਿਸੇ ਪਾਸੇ ਕੰਟਰੈਕਟ ਕੀਤਾ, ਕਿਸੇ ਪਾਸੇ ਡਾਇਲੇਟ ਹੋਇਆ, ਤੇ ਕਿਸੇ ਨੂੰ ਆਬਜੈਕਟ ਦਾ ਜਿਹੜਾ ਬਾਹਰੋਂ ਉਹ ਵੇਖ ਰਿਹਾ ਚੀਜ਼ ਉਹਨੂੰ ਆਬਜੈਕਟ ਕਹਿੰਦੇ ਆ, ਆਬਜੈਕਟ ਦਾ ਉੱਪਰ ਵਾਲਾ ਹਿੱਸਾ ਜਾਂ ਥੱਲੇ ਵਾਲਾ ਹਿੱਸਾ ਜਾਂ ਸੱਜੇ ਵਾਲਾ ਹਿੱਸਾ ਜਾਂ ਖੱਬੇ ਵਾਲਾ ਹਿੱਸਾ ਉਹਨੂੰ ਦਿਖਾਈ ਨਹੀਂ ਦੇ ਰਿਹਾ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਇਹ ਅੱਖ ਦੇ ਵਿੱਚ ਸਾਈਨ ਹੋਣਗੇ। ਦੂਸਰੇ ਸਾਈਨ ਇਸ ਤਰ੍ਹਾਂ ਦੇ ਹੋਣਗੇ ਜਿਵੇਂ ਜੀ ਰਿਹਾ ਮੂੰਹ ਦੀ, ਤੁਸੀਂ ਵੇਖੋਗੇ ਕਿ ਉਹਨੂੰ ਤੁਸੀਂ ਬੋਲਣ ਵਾਸਤੇ ਕਹਿੰਦੇ ਹੋ ਤੇ ਉਹਦੇ ਤੋਂ ਪਹਿਲੀ ਤੇ ਗੱਲ ਬੋਲਿਆ ਨਹੀਂ ਜਾਂਦਾ, ਜੇ ਜ਼ੋਰ ਲਾ ਕੇ ਪੁੱਛਦੇ ਹੋ ਵੀ ਸੁਣਾ ਕੀ ਆ ਰਿਹਾ, ਤੇ ਜੋ ਕੁਛ ਉਹਨੇ ਦੱਸਿਆ ਤੁਹਾਨੂੰ ਪਤਾ ਨਹੀਂ ਲੱਗਣਾ, ਬੈਬਲਿੰਗ ਵਾਇਸ, ਹਾਂਜੀ, ਕੁਝ ਤਰ੍ਹਾਂ ਦੀ ਬੋਲੀ ਹੋਏਗੀ ਕਿ ਉਹਦੀ ਗੱਲ ਨੂੰ ਤੁਸੀਂ ਸਮਝ ਨਹੀਂ ਸਕੋਗੇ ਵੀ ਉਹ ਕੀ ਕਹਿ ਰਿਹਾ ਹੈਗਾ। ਹਾਂਜੀ, ਤੀਸਰੀ ਗੱਲ, ਇਸ ਅੱਖਾਂ ਦੇ ਵਿੱਚ ਤੇ ਜੀਭ ਦੇ ਵਿੱਚ ਅੱਖਾਂ ਦੇ ਹੇਠਾਂ ਤੁਹਾਨੂੰ ਬਬਲਸ ਬਣੇ ਹੋਏ ਦਿਖਾਈ ਦੇਣਗੇ, ਕਿ ਜਿਵੇਂ ਪਾਣੀ ਦਾ ਥੈਲਾ ਭਰ ਕੇ ਰੱਖਿਆ, ਤਾਂ ਬਹੁਤ ਸਾਰੇ ਲੋਕਾਂ ਨੂੰ ਬਲੱਡ ਪ੍ਰੈਸ਼ਰ ਵਗੈਰਾ ਹੁੰਦਾ ਜਾਂ ਹਾਰਟ ਦੀਆਂ ਪ੍ਰੋਬਲਮ ਹੁੰਦੀਆਂ ਨਾ, ਤੇ ਉਹਨਾਂ ਨੂੰ ਤੁਸੀਂ ਦੇਖਦੇ ਹੋ ਵੀ ਇਹਨਾਂ ਥਾਵਾਂ ਤੇ ਬਬਲ ਜੇ ਬਣੇ ਹੁੰਦੇ ਨੇ, ਜਿਵੇਂ ਪਾਣੀ ਭਰ ਕੇ ਲਿਫਾਫੇ ਹੇਠਾਂ ਨੂੰ ਲਟਕਾਏ ਹੁੰਦੇ ਕਾਫੀ ਵੱਡੇ। ਬਬਲ ਦੇ ਬਣੇ ਹੁੰਦੇ ਨੇ ਜਿਹੜੇ ਇੰਡੀਕੇਟ ਕਰਦੇ ਨੇ ਵੀ ਇਹਦੇ ਬ੍ਰੇਨ ਵਿੱਚ ਕੋਈ ਹੁਕਸ ਹੋਵੇ, ਜਿਹੜਾ ਪਹਿਲਾਂ ਤਾਂ ਕਦੇ ਨੀ ਸੀਗਾ, ਜੇ ਬਲੱਡ ਪ੍ਰੈਸ਼ਰ ਹੈ ਤਾਂ ਪਹਿਲਾਂ ਵੀ ਦਿਸਦਾ ਹੋਊਗਾ, ਜੇ ਉਹਨੂੰ ਹਾਰਟ ਦੀ ਪ੍ਰੋਬਲਮ ਸੀ ਤਾਂ ਪਹਿਲਾਂ ਵੀ ਦਿਸਦਾ ਹੋਊਗਾ, ਜੇ ਉਹਦੀ ਕਿਡਨੀ ਦੀ ਪ੍ਰੋਬਲਮ ਸੀ ਤਾਂ ਪਹਿਲਾਂ ਵੀ ਪਤਾ ਲੱਗਦਾ ਹੋਊਗਾ। ਪਰ ਇਹ ਸਡਨ ਹੋਣ ਵਾਲੀਆਂ ਜਿਹੜੀਆਂ ਗੱਲਾਂ ਨੇ, ਮੈਂ ਉਹਦੀ ਗੱਲ ਕਰ ਰਿਹਾ ਕਿ ਇਮੀਡੀਏਟ ਬ੍ਰੇਨ ਦੇ ਵਿੱਚ ਕੋਈ ਚੇਂਜਸ ਆ ਗਈ ਹੈ ਤੇ ਉਹਦੇ ਵਿੱਚ ਇਹ ਸ਼ਨਾਖਤ ਤੁਸੀਂ ਕਰਨੀ ਹੈ ਵੀ ਅੱਖਾਂ ਦੇ ਹੇਠਾਂ ਇਸੇ ਤਰ੍ਹਾਂ ਦੇ ਫੈਲੇ ਜੇ ਪਾਣੀ ਦੇ ਲਟਕ ਗਏ ਤੇ ਉਹਦੇ ਚ ਐਂ ਲੱਗਦਾ ਜਿਵੇਂ ਪਾਣੀ ਭਰਿਆ ਹੋਇਆ। ਉਸ ਤੋਂ ਬਾਅਦ ਅੱਖਾਂ ਦੇ ਚਾਰ ਚਫੇਰੇ ਹੀ ਇੱਕ ਇਸ ਤਰ੍ਹਾਂ ਦੀ ਝਰੀਟਾਂ ਪਈਆਂ, ਪੰਜਾਬੀ ਚ ਤੁਸੀਂ ਝਰੀਟਾਂ ਹੀ ਇਹਨੂੰ ਕਹਿ ਸਕਦੇ ਹੋ, ਖਨੂਨ ਮਾਰੇ ਹੁੰਦੇ ਨੇ ਜਿਵੇਂ ਲੜ ਪੈ ਨਾ ਕੋਈ ਆਦਮੀ, ਖੂਨ ਵੱਜਦੇ ਆ ਤੇ ਇਸੇ ਇਹਨੂੰ ਬੈਟਲ ਸਾਇੰਸ ਕਹਿੰਦੇ, ਵੈਸੇ ਤਾਂ ਨਾ ਹੀ ਉਹਦਾ ਡਾਕਟਰ ਨੇ ਇਸ ਤਰ੍ਹਾਂ ਦਾ ਰੱਖ ਦਿੱਤਾ, ਇਹਨੂੰ ਕਹਿੰਦੇ ਬੈਟਲ ਸਾਇੰਸ ਵੀ ਕਿਸੇ ਦੇ ਚਿਹਰੇ ਤੇ ਤੁਸੀਂ ਨੋਹਾਂ ਦੇ ਨਾਲ ਖਰੂਡ ਮਾਰ ਦਿੱਤੇ, ਖਾਸ ਤੌਰ ਤੇ ਉਹ ਜਿਹੜੇ ਅੱਖਾਂ ਦੇ ਦੁਆਲੇ ਤੁਹਾਨੂੰ ਇਸ ਤਰ੍ਹਾਂ ਦੀਆਂ ਲਕੀਰਾਂ ਦਿਸਣਗੀਆਂ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਇਹ ਬਲੂਇਸ਼ ਕਲਰ ਦੀਆਂ ਲਕੀਰਾਂ ਹੋਣਗੀਆਂ, ਜਿਵੇਂ ਖੂਨ ਖਤਮ ਹੋ ਗਿਆ, ਪਹਿਲਾਂ ਲਾਲ ਹੋਈਆਂ ਸੀ ਫਿਰ ਉਸ ਤੋਂ ਬਾਅਦ ਬਲੂਨੇਸ਼ਨ ਵਿੱਚ ਆ ਗਈ, ਆਕਸੀਜਨ ਚੂਸ ਲਈ ਗਈ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਲਕੀਰਾਂ ਤੁਹਾਨੂੰ ਇਹ ਦਿਖਾਈ ਦੇਣਗੀਆਂ ਚਿਹਰੇ ਦੇ ਵਿੱਚ, ਜਿਹੜੀਆਂ ਇਹ ਸਾਬਤ ਕਰਨਗੀਆਂ ਵੀ ਹਾਂ ਇਹ ਇਹਦੇ ਅੰਦਰ ਬ੍ਰੇਨ ਦੇ ਵਿੱਚ ਕੋਈ ਨਾ ਕੋਈ ਨੁਕਸ ਹੋ ਰਿਹਾ। ਅਗਲੀ ਵੱਡੀ ਗੱਲ ਜਿਹੜੀ ਆਮ ਤੌਰ ਤੇ ਹੁੰਦੀ ਹੈ ਕਿ ਜਿਹਨੂੰ ਬ੍ਰੇਨ ਦੇ ਵਿੱਚ ਕੋਈ ਭਾਵੇਂ ਸੱਟ ਹੀ ਲੱਗੀ ਹੋਵੇ, ਭਾਵੇਂ ਛੱਤ ਤੋਂ ਥੱਲੇ ਡਿੱਗਿਆ ਹੋਵੇ ਸਿਰ ਪਰ ਨਹੀਂ ਜਾਂ ਕਿਸੇ ਤਰ੍ਹਾਂ ਵੀ ਵੱਜਿਆ ਹੋਵੇ, ਉਹਨੂੰ ਸੀਜ਼ਰ ਦੌਰੇ ਪੈਣੇ ਜਿਹਨੂੰ ਕਹਿੰਦੇ ਆ ਪੰਜਾਬੀ, ਦੌਰੇ ਪੈਣੇ ਸ਼ੁਰੂ ਹੋ ਜਾਣਗੇ ਜਾਂ ਦੌਰਾ ਪੈ ਗਿਆ ਹੋਏਗਾ ਜਦੋਂ ਤੁਸੀਂ ਉਸ ਨੂੰ ਵੇਖੋਗੇ। ਸਡਨ ਅਨਕੰਟਰੋਲਡ ਮੂਵਮੈਂਟ ਆਫ ਦੀ ਮਸਲ, ਇਹਨੂੰ ਇਹ ਸਕਦੇ ਆਪਾਂ, ਠੀਕ ਹੈ, ਉਹਨੂੰ ਅਸੀਂ ਦੌਰੇ ਕਹਿੰਦੇ ਹਾਂ। ਜਰਕਿੰਗ ਵਗੈਰਾ, ਫਿਟਸ ਵਗੈਰਾ, ਇਹ ਇੰਡੀਕੇਟ ਕਰਦੇ ਨੇ ਵੀ ਕਿਸੇ ਨਾ ਕਿਸੇ ਥਾਂ ਤੇ ਕੁਝ ਨਾ ਕੋਈ ਫ੍ਰੈਕਚਰ, ਕੁਝ ਨਾ ਕੁਝ ਟੁੱਟ ਭੱਜ ਅੰਦਰ ਬ੍ਰੇਨ ਦੇ ਵਿੱਚ ਹੋ ਗਈ ਹੈ। ਇਸ ਦੇ ਨਾਲ ਹੀ ਜਦੋਂ ਵੀ ਸਿਰ ਦੇ ਵਿੱਚ ਕੋਈ ਐਸੀ ਕੰਡੀਸ਼ਨ ਹੁੰਦੀ ਹੈ ਉਹਦੇ ਨਾਲ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ 12 ਪੇਅਰਸ ਆਫ ਕ੍ਰੈਨੀਅਲ ਨਰਵਸ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ, ਸਾਰੇ ਸਰੋਤਿਆਂ ਨੂੰ ਪਤਾ ਹੋਏਗਾ, ਔਰ ਉਹਨਾਂ ਦੇ ਵਿੱਚੋਂ ਜਿਹੜੀ 10th ਕ੍ਰੈਨੀਅਲ ਨਰਵ ਹੈਗੀ ਆ ਉਹ ਸਾਡੇ ਹਾਰਟ ਨੂੰ ਵੀ ਸਪਲਾਈ ਕਰਦੀ ਆ, ਉਹ ਸਾਡੇ ਬੇਸ ਆਫ ਦੀ ਸਟੋਮਿਕ ਨੂੰ ਵੀ ਸਪਲਾਈ ਕਰਦੀ ਆ, ਉਹ ਸਾਡੇ ਇੰਟਰਸਟਾਈਨਲ ਖਾਸ ਤੌਰ ਤੇ ਅਪੈਂਡਿਕਸ ਤੱਕ ਉਹਦਾ ਉਹਦੀ ਮਾਰ ਹੈਗੀ ਆ, ਉੱਥੋਂ ਤੱਕ ਉਹ ਕੰਟਰੋਲ ਕਰਦੀ ਹੈ। ਬਹੁਤ ਵੱਡਾ ਏਰੀਆ ਹੈਗਾ, ਲੌਂਗੈਸਟ ਨਰਵ ਅਸੀਂ ਨੂੰ ਸਮਝਦੇ ਹਾਂ ਸਾਡੀ, ਉਹ ਜਿਹੜੀ 10th ਕ੍ਰੈਨੀਅਲ ਨਰਵ ਹੈਗੀ ਹੈ ਬਹੁਤ ਸਾਰੇ ਆਰਗਨਾਂ ਨੂੰ ਉਹ ਟੈਸਟ ਕਰਦੀ ਹੈ, ਤੇ ਜਦੋਂ ਸਾਰੇ ਬ੍ਰੇਨ ਮੰਡਲ ਦੇ ਵਿੱਚ ਸਾਰੇ ਛੱਪੜ ਦੇ ਵਿੱਚ ਪੌਂਡ ਦੇ ਵਿੱਚ ਕੋਈ ਖਰਾਬੀ ਆ ਗਈ, ਕਿਸੇ ਨੇ ਰੋੜੀ ਮਾਰ ਦਿੱਤੀ, ਤੇ ਉਹਦੇ ਨਾਲ ਇਹ 10th ਕ੍ਰੈਨੀਅਲ ਨਰਵ ਦੇ ਵਿੱਚ ਸ਼ਾਮਲ ਹੈ ਨਾ, ਤੇ ਫਿਰ ਇਹਦੇ ਕਰਕੇ ਕੀ ਹੋਏਗਾ, ਵੋਮਿਟਿੰਗ ਔਰ ਪੇਟ ਵਿੱਚ ਦਰਦ ਜਾਂ ਛਾਤੀ ਵਿੱਚ ਦਰਦ, ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ ਉਹਦੇ ਨਾਲ ਆਉਣੀਆਂ ਸ਼ੁਰੂ ਹੋ ਜਾਣਗੀਆਂ। ਹੁਣ ਇਹ ਨਹੀਂ ਹੈਗਾ ਵੀ ਕੋਈ ਇੱਕ ਸਿਮਟਮ ਆ ਗਿਆ ਤੇ ਤੁਸੀਂ ਕਹਿ ਦੇ ਵੀ ਇਹਦੇ ਬ੍ਰੇਨ ਚ ਨੁਕਸ ਪੈ ਗਿਆ, ਹੁਣ ਉਲਟੀਆਂ ਆਉਂਦੀਆਂ ਨੇ, ਉਲਟੀਆਂ ਪੇਟ ਦੀ ਖਰਾਬੀ ਕਰਕੇ ਵੀ ਆ ਸਕਦੀਆਂ ਨੇ, ਪਰ ਇਹ ਸਾਰੀਆਂ ਦੀਆਂ ਸਾਰੀਆਂ ਨਿਸ਼ਾਨੀਆਂ ਅਗਰ ਕਲੈਕਟਿਵ ਤੌਰ ਤੇ 2-3-4 ਇਕੱਠੀਆਂ ਰਲ ਕੇ ਆ ਜਾਂਦੀਆਂ ਨੇ ਤੇ ਇਹ ਇਸ ਗੱਲ ਦੀਆਂ ਸੂਚਕ ਹਨ ਕਿ ਇਹਦੇ ਬ੍ਰੇਨ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਨੁਕਸ ਆ ਚੁੱਕਿਆ
1: ਜੀ।
2: ਉਸ ਤੋਂ ਬਾਅਦ 2 ਤਰ੍ਹਾਂ ਦੇ ਫੰਕਸ਼ਨ ਹੈਗੇ ਆ ਜੀ ਇਸ ਸਰੀਰ ਦੇ ਵਿੱਚ, 2 ਤਰ੍ਹਾਂ ਦੇ ਫੰਕਸ਼ਨ ਹੈਗੇ ਨੇ, ਔਰ ਉਹਨਾਂ ਫੰਕਸ਼ਨਾਂ ਨੂੰ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ ਕਿ ਬ੍ਰੇਨ ਦਾ ਕੰਟਰੋਲਿੰਗ ਸਿਸਟਮ ਜਿਹੜਾ ਆ ਉਹ ਬੜਾ ਭੁਲੇਖਾ ਪਾਊ ਹੈ ਆਮ ਲੋਕਾਂ ਨੂੰ। ਆਮ ਲੋਕਾਂ ਨੂੰ ਭੁਲੇਖਾ ਪਾਊ ਕਿਸ ਤਰ੍ਹਾਂ ਆ, ਭਈ ਸਾਰੇ ਸਿਸਟਮ ਸਾਰੀਆਂ ਨਰਵਸ ਕ੍ਰਾਸ ਵਾਈਜ਼ ਕੰਮ ਕਰਦੀਆਂ ਨੇ। ਕ੍ਰਾਸ ਵਾਈਜ਼ ਕਿਵੇਂ ਕੰਮ ਕਰਦੀਆਂ ਨੇ, ਭਈ ਜੇ ਸੱਜੇ ਪਾਸੇ ਸਿਰ ਦੇ ਸੱਟ ਲੱਗ ਗਈ ਤੇ ਜਿਹੜੇ ਨੁਕਸ ਪੈਣਗੇ ਕੰਟਰੋਲਿੰਗ ਤੌਰ ਤੇ ਜਾਂ ਸੈਂਸੇਸ਼ਨ ਤੌਰ ਤੇ, ਲੋਕੋਮੋਟਰੀ ਐਂਡ ਸੈਂਸਰੀ ਫੰਕਸ਼ਨ ਅਸੀਂ ਉਹਨੂੰ ਕਹਿੰਦੇ ਹਾਂ, ਉਹ ਖੱਬੇ ਪਾਸੇ ਹੋਣਗੇ, ਤੇ ਜੇ ਖੱਬੇ ਪਾਸੇ ਸੱਟ ਲੱਗ ਗਈ ਤਾਂ ਅੰਗ ਜਿਹੜੇ ਸੱਜੇ ਪਾਸੇ ਦੇ ਨੇ ਉਹਨਾਂ ਵਿੱਚ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਤਾਂ ਕਿ ਤੁਸੀਂ ਭੁਲੇਖੇ ਚ ਨਾ ਪਾਓ ਵੀ ਜੇ ਸੱਜੀ ਬਾਂਹ ਨੂੰ ਕੁਝ ਹੋ ਗਿਆ ਹੈ ਜਾਂ ਖੱਬੀ ਬਾਂਹ ਨੂੰ ਕੁਝ ਹੋ ਗਿਆ ਤੇ ਬ੍ਰੇਨ ਦੇ ਵਿੱਚ ਕਿਸ ਤਰ੍ਹਾਂ ਦਾ ਨੁਕਸ ਪਿਆ ਹੋਏਗਾ, ਜੇ ਸੱਜੀ ਅੱਖ ਵਾਲੇ ਪਾਸੇ ਕੁਝ ਹੋ ਗਿਆ ਤਾਂ, ਜੇ ਖੱਬੀ ਅੱਖ ਵਾਲੇ ਪਾਸੇ ਹੋ ਗਿਆ ਤਾਂ, ਤੁਹਾਨੂੰ ਇਹ ਪਤਾ ਹੋਵੇ ਵੀ ਕਿਹੜੇ ਪਾਸੇ ਜ਼ਿਆਦਾ ਨੁਕਸ ਪੈ ਗਿਆ, ਭਾਵ ਅੰਦਰ ਦੀ ਜਿਹੜੀ ਨਰਵਸ ਸਿਸਟਮ ਦੀ ਕੰਟਰੋਲਿੰਗ ਪ੍ਰੋਗਰਾਮ ਹੈ ਉਹ ਆਪੋਜਿਟ ਡਾਇਰੈਕਸ਼ਨ ਦੇ ਵਿੱਚ ਹੈਗੀ ਹੈ। ਰਾਈਟ ਸਾਈਡ ਦਾ ਲੈਫਟ ਸਾਈਡ ਸ਼ੋ ਕਰਦਾ, ਲੈਫਟ ਸਾਈਡ ਦਾ ਰਾਈਟ ਸਾਈਡ ਸ਼ੋ ਕਰਦਾ, ਔਰ ਇਸੇ ਤਰ੍ਹਾਂ ਹੀ ਅਗਰ ਚੋਟੀ ਚ ਕਿਸੇ ਨੂੰ ਸੱਟ ਲੱਗ ਜਾਏ ਤੇ ਉਹਦੇ ਪੈਰ ਪੈਰਾਲਾਈਸਿਸ, ਲੱਤਾਂ ਪੈਰਾਲਾਈਸਿਸ ਹੋ ਜਾਂਦੀਆਂ। ਸੋ ਇਸ ਤਰ੍ਹਾਂ ਹੀ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਕਈ ਜੰਮਦੇ ਬੱਚਿਆਂ ਦੇ ਜਿਹੜੇ ਨੇ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ, ਉਹ ਲੱਤਾਂ ਜਿਹੜੀਆਂ ਉਹਦੀਆਂ ਹਿਲਦੀਆਂ ਜੁਲਦੀਆਂ ਨਹੀਂ ਹੈਗੀਆਂ, ਔਰ ਕਈ ਹੁੰਦਾ ਕੀ ਜਦੋਂ ਬੱਚਾ ਮਾਂ ਦੇ ਪੇਟ ਚ ਬਾਹਰ ਆਉਣਾ ਸ਼ੁਰੂ ਹੁੰਦਾ ਆ, ਸਿਰ ਘੁੱਟਿਆ ਜਾਂਦਾ ਤੇ ਇੱਥੇ ਇੱਕ ਗੁੰਮਟ ਜਿਹਾ ਬਣ ਜਾਂਦਾ ਜਿਹਨੂੰ ਅਸੀਂ ਕਹਿੰਦੇ ਫੋਬੀਆ ਕੈਪੀਟਿਸ
1: ਜੀ।
2: ਫੋਬੀਆ ਕੈਪੀਟਿਸ ਜਿਹੜਾ ਉਹ ਅੱਗੇ ਸਾਰਾ ਮੁਹਾਸ ਜਿਹੜਾ ਉਹਦੇ ਇਕੱਠਾ ਹੋ ਜਾਂਦਾ, ਉਹਦੀ ਜਿਹੜੀ ਸਕੈਲਪ ਹੈ ਚਮੜੀ ਹੈ ਉਹਦੇ ਵਿੱਚ, ਔਰ ਇਹ ਅੱਗੇ ਬਣਦਾ ਤੇ ਅਲਟੀਮੇਟਲੀ ਪ੍ਰੈਸ਼ਰ ਤਾਂ ਪੈਂਦਾ ਹੀ ਹੈ ਨਾ ਅੰਦਰ ਬ੍ਰੇਨ ਦੇ ਵਿੱਚ, ਔਰ ਉਹਦੇ ਕਾਰਨ ਕਈ ਵਾਰ ਡੈਮੇਜਸ ਹੋ ਜਾਂਦੀਆਂ ਨੇ ਤੇ ਉਹਦੇ ਨਾਲ ਬੱਚੇ ਜਿਹੜੇ ਆਮ ਛੇਤੀ ਸਟੈਂਡ ਨਹੀਂ ਹੋਣਾ ਸ਼ੁਰੂ ਕਰਦੇ, ਬਾਅਦ ਵਿੱਚ ਨਹੀਂ, ਬਾਅਦ ਵਿੱਚ ਉਹਨਾਂ ਦੀਆਂ ਲੱਤਾਂ ਜਿਹੜੀਆਂ ਨੇ ਉਹ ਕਮਜ਼ੋਰ ਹੁੰਦੀਆਂ ਨੇ, ਕੱਲ ਆ ਨਹੀਂ ਸਕਦਾ, ਇਹ ਨਿਸ਼ਾਨੀਆਂ। ਪਰ ਆਪਾਂ ਆਮ ਬੰਦੇ ਦੀ ਗੱਲ ਕਰ ਰਹੇ ਹਾਂ, ਪਰ ਜੇ ਆਮ ਬੰਦੇ ਦੇ ਸਿਰ ਵਿੱਚ ਸੱਟ ਉੱਪਰ ਚੋਟੀ ਚ ਲੱਗ ਜਾਵੇ ਤਾਂ ਉਹਦੀਆਂ ਆਮ ਤੌਰ ਤੇ ਪੈਰ ਲੱਤਾਂ ਬਾਹਾਂ, ਉਹ ਕਹੇਗਾ ਮੇਰੀਆਂ ਲੱਤਾਂ ਬਾਹਾਂ ਪੈਰ ਨੇ ਮੈਨੂੰ ਸੁਣਨਾ ਪਤਾ ਨਹੀਂ ਲੱਗਦਾ। ਆ ਡਾਕਟਰ ਕਈ ਵਾਰ ਤੁਸੀਂ ਵੇਖਿਆ ਹੋਣਾ ਹਥੌੜੀਆਂ ਜਿਹੀਆਂ ਮਾਰ ਕੇ ਵੇਖਦੇ ਹੁੰਦੇ ਨੇ, ਜਾਂ ਪੈਰਾਂ ਚ ਕੋਈ ਥੋਈ ਜਾਂ ਟੋਪ ਕਰਕੇ ਵੇਖਦੇ ਨੇ ਵੀ ਕੀ ਇਹ ਜਿਹੜੀ ਪਲਾਂਟਰ ਰਿਫਲੈਕਸਸ, ਜਿਹਨੂੰ ਕਹਿੰਦੇ ਨੇ ਪਲਾਂਟਰ ਰਿਫਲੈਕਸ, ਇਹ ਸਾਰੀਆਂ ਠੀਕ ਹੈਗੀਆਂ ਨੇ ਕਿ ਨਹੀਂ ਹੈਗੀਆਂ ਨੇ। ਸੋ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਸੋ ਪਹਿਲੀ ਤੌਰ ਤੇ ਅਗਰ ਅਸੀਂ ਮੋਟਰ ਤੇ ਲਈਏ ਕੋਈ ਮੋਟਰ ਤੇ ਸੈਂਸਰੀ ਦੋ ਗੱਲਾਂ ਮੈਂ ਤੁਹਾਡੇ ਨਾਲ ਕਰ ਦਿੱਤੀਆਂ ਨੇ ਮੋਟਰ ਤੇ ਸੈਂਸਰੀ ਟਾਈਪ ਦੀਆਂ ਫੰਕਸ਼ਨ ਜਿਹੜੇ ਨੇ ਉਹ ਬੰਦੇ ਦੇ ਲਾਸਟ ਹੋ ਜਾਂਦੇ ਨੇ ਜੇ ਬ੍ਰੇਨ ਵਿੱਚ ਕੋਈ ਇਫੈਕਟ ਹੋਵੇ ਔਰ ਉਹਨਾਂ ਦੇ ਵਿੱਚੋਂ ਪਹਿਲਾ ਕੀ ਆ ਵੀ ਇਨਏਬਿਲਿਟੀ ਟੂ ਮੂਵ ਵੀਕਨੈਸ ਇਸ ਤਰ੍ਹਾਂ ਆ ਵੀ ਮੈਂ ਬਾਂਹ ਨਹੀਂ ਹਿਲਾ ਸਕਦਾ ਯਾਰ ਮੈਂ ਲੱਤ ਨਹੀਂ ਹਿਲਾ ਸਕਦਾ ਯਾਰ ਜਾਂ ਮੈਂ ਬੋਲਣਾ ਤੇ ਚਾਹੁੰਦਾ ਬੋਲ ਕੇ ਦੱਸਣਾ ਚਾਹੁੰਦਾ ਦੱਸਿਆ ਨਹੀਂ ਜਾ ਰਿਹਾ ਤੇ ਜੋ ਤੁਸੀਂ ਬੋਲ ਕੇ ਦੱਸਦੇ ਹੋ ਸਾਡੀ ਸਮਝ ਨਹੀਂ ਆ ਰਿਹਾ ਸੋ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਆਣੀ ਸ਼ੁਰੂ ਹੋ ਜਾਵੇ ਤੁਸੀਂ ਸਮਝੋ ਜੇ ਤਾਂ ਹਿਸਟਰੀ ਹੈਗੀ ਹੈ ਵੀ ਇਹ ਡਿੱਗਿਆ ਹੈਗਾ ਤੇ ਸਾਨੂੰ ਪਤਾ ਹੀ ਆ ਵੀ ਭਾਈ ਆਹ ਗੱਲ ਹੋਈ ਹੈ ਪਰ ਜੇ ਹਿਸਟਰੀ ਨਹੀਂ ਹੋਈ ਇੱਕ ਬੰਦਾ ਪਿੱਛੇ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ ਲੰਬੇ ਸਮੇਂ ਦਾ ਔਰ ਉਹਦੀ ਅੰਦਰ ਕੋਈ ਨਾੜੀ ਫੜ ਗਈ ਹੈ ਜਿਹਨੂੰ ਸਟਰੋਕ ਕਹਿੰਦੇ ਹਾਂ ਅਸੀਂ ਉਹਨੂੰ ਤਾਂ ਸਟਰੋਕ ਹੋ ਗਿਆ ਜੀ ਹਾਂਜੀ ਉਹ ਸਟਰੋਕ ਵਾਲੀ ਜਿਹੜੀ ਕੰਡੀਸ਼ਨ ਹੈ ਕਿਹੜੇ ਪਾਸੇ ਦੀ ਲੱਤ ਕਿਹੜੇ ਪਾਸੇ ਦੀ ਬਾਂਹ ਉਹਦੀ ਮਾਰੀ ਗਈ ਹੈ ਜਾਂ ਉਹ ਬੋਲਣ ਤੋਂ ਅਸਮਰੱਥ ਹੋ ਗਿਆ ਹੈ ਜਾਂ ਜੀਵ ਮੂਵ ਕਰਨ ਤੋਂ ਅਸਮਰੱਥ ਹੋ ਗਿਆ ਹੈਗਾ ਆ ਤਾਂ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਬ੍ਰੇਨ ਦੇ ਕਿਹੜੇ ਪਾਸੇ ਇਹਨੂੰ ਕੋਈ ਸੱਟ ਫੇਟ ਲੱਗੀ ਹੈ ਜਾਂ ਜਿਹੜਾ ਬਲੱਡ ਊਜ਼ ਕਰ ਗਿਆ ਬਾਹਰ ਨਿਕਲ ਗਿਆ ਬਲੱਡ ਵੈਸਲਸ ਤੋਂ ਜਾਂ ਅਸੀਂ ਕਿਹਾ ਸੀਗਾ ਕਿ ਸਾਰੇ ਬ੍ਰੇਨ ਦੇ ਵਿੱਚ ਵੈਂਟ੍ਰੀਕਲਸ ਹਨ ਵੈਂਟ੍ਰੀਕਲਸ ਨੂੰ ਮੈਂ ਕਿਹਾ ਸੀਗਾ ਕਿ ਜਿਵੇਂ ਪਿੰਡਾਂ ਚ ਗਲੀਆਂ ਹੁੰਦੀਆਂ ਨੇ ਨਾ ਤੇ ਗਲੀਆਂ ਦੇ ਵਿੱਚੋਂ ਹਰੇਕ ਘਰ ਦਾ ਰਸਤਾ ਹੁੰਦਾ ਉਹਦੇ ਚ ਬਾਹਰ ਅੰਦਰ ਆਉਣਾ ਜਾਣਾ ਖੁਰਾਕ ਆਉਣੀ ਜਾਣੀ ਖੁਰਾਕ ਬਾਹਰ ਜਾਣੀ ਵੇਸਟ ਬਾਹਰ ਜਾਣਾ ਉਹ ਸਾਰਾ ਗਲੀ ਤੇ ਨਹੀਂ ਹੁੰਦਾ ਨਾ ਤਾਂ ਉਹਨਾਂ ਵੈਂਟ੍ਰੀਕਲਸ ਦੇ ਵਿੱਚ ਵੀ ਕੋਈ ਖਰਾਬੀ ਇਸ ਤਰ੍ਹਾਂ ਦੀ ਆ ਸਕਦੀ ਹੈਗੀ ਹੈ ਜਿਹਦੇ ਕਰਕੇ ਐਸਾ ਉਹਦਾ ਸੈਂਸੇਸ਼ਨ ਹੈ ਲਾਸਟ ਹੋ ਸਕਦਾ ਆ ਜਾਂ ਉਹਦਾ ਫੰਕਸ਼ਨ ਜਿਹੜਾ ਉਹ ਲਾਸਟ ਹੋ ਸਕਦਾ ਹੈ ਅਗਲੀ ਗੱਲ ਲਾਸ ਆਫ ਬੈਲੈਂਸ ਅਸੀਂ ਕਹਿ ਸਕਦੇ ਹਾਂ ਬਈ ਬੰਦੇ ਨੂੰ ਖੜਾ ਕਰਕੇ ਵੇਖਦੇ ਡਾਕਟਰ ਜੀ ਆਮ ਤੌਰ ਤੇ ਵੇਖਦੇ ਵੀ ਬੰਦੇ ਨੂੰ ਖੜਾ ਕਰਕੇ ਵੇਖੋ ਵੀ ਇਹਦਾ ਲੋਕੋਮੋਟਰੀ ਕੰਟਰੋਲ ਹੈਗਾ ਕਿ ਨਹੀਂ ਹੈਗਾ ਔਰ ਨਹੀਂ ਖੜਾ ਹੋ ਸਕਦਾ ਡਿੱਗ ਪੈਂਦਾ ਔਰ ਉਹਨੂੰ ਕੰਟਰੋਲ ਕਰਨਾ ਪੈਂਦਾ ਸੰਭਾਲਣਾ ਪੈਂਦਾ ਸੋ ਜਾਂ ਜੇ ਉਹਨੂੰ ਕਹੋ ਤੁਸੀਂ ਸਵਰ ਕੇ ਵੇਖੋ ਤੇ ਇੱਕ ਅੰਗਰੇਜ਼ੀ ਅਸੀਂ ਕਹਿੰਦੇ ਹਾਂ ਅਨਸਟੀਡੀ ਵਾਕ ਮੈਂ ਪੰਜਾਬੀ ਚ ਸਮਝਾਵਾਂ ਸ਼ਰਾਬੀ ਬੰਦਾ ਜਿਵੇਂ ਸ਼ਰਾਬੀ ਬੰਦਾ ਤੁਰਦਾ ਹੈ ਨਾ ਇੱਧਰ ਉੱਧਰ ਲੜ ਖੜਾਉਂਦਾ ਵੱਜਦਾ ਇਸ ਤਰ੍ਹਾਂ ਦੀ ਤੋਰ ਹੋ ਜਾਂਦੀ ਹੈ ਬੰਦੇ ਦੀ ਜਿਹਨੂੰ ਸਿਰ ਚ ਸੱਟ ਵੱਜੀ ਹੋਵੇ ਜਾਂ ਸਿਰ ਦੇ ਅੰਦਰ ਕੋਈ ਖੂਨ ਵਗ ਗਿਆ ਹੋਵੇ ਜਾਂ ਸਿਰ ਦੇ ਅੰਦਰ ਕੋਈ ਫਲੂਇਡ ਵਗ ਗਿਆ ਹੋਵੇ ਜਿਹੜਾ ਬਾਕੀ ਅੰਗਾਂ ਨੂੰ ਉਹਨਾਂ ਦੀ ਸਪੇਸ ਲੈ ਰਿਹਾ ਹੈ ਜਾਂ ਉਹਨਾਂ ਨੂੰ ਪ੍ਰੈਸ ਕਰ ਰਿਹਾ ਹੈ ਤੇ ਉਹਦੇ ਕਾਰਨ ਭਾਵੇਂ ਕਿਸੇ ਵੀ ਥਾਂ ਤੇ ਹੋਵੇ ਉਹਦੇ ਕਾਰਨ ਇਹੋ ਜਿਹੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਪੀਚ ਅਸੀਂ ਉਹਦੀ ਸਮਝ ਨਹੀਂ ਸਕਦੇ ਅੱਖਾਂ ਉਹਦੀਆਂ ਖੁੱਲ ਨਹੀਂ ਰਹੀਆਂ ਜ਼ਬਰਦਸਤੀ ਸਾਨੂੰ ਖੋਲਣੀਆਂ ਪੈਂਦੀਆਂ ਨੇ ਅੱਖਾਂ ਦੇ ਹੇਠਾਂ ਬਲਜ ਆਊਟ ਹੋ ਜਾਂਦੇ ਨੇ ਔਰ ਅੱਖਾਂ ਦੇ ਚਾਰ ਚਫੇਰੇ ਚਰੀਕਾਂ ਵਰਗੀਆਂ ਨਿਸ਼ਾਨੀਆਂ ਸਾਨੂੰ ਦਿਖਾਈ ਦਿੰਦੀਆਂ ਨੇ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਕਿ ਅੰਦਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਜਿਹਦੇ ਚ ਬਲੀਡਿੰਗ ਹੋ ਗਈ ਹੈ ਔਰ ਸੀਜ਼ਰ ਦੌਰੇ ਪੈਣੇ ਜਾਂ ਉਲਟੀਆਂ ਆਉਣੀਆਂ ਇਹ ਅਗਰ ਸਾਰੀਆਂ ਨਿਸ਼ਾਨੀਆਂ ਸਾਡੇ ਨਾਲ ਰਲ ਜਾਂਦੀਆਂ ਨੇ ਤੇ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਪੱਕੇ ਤੌਰ ਤੇ ਬਈ ਇਹਦੇ ਬ੍ਰੇਨ ਚ ਸੱਟ ਲੱਗ ਗਈ ਹੈ ਜਾਂ ਇਹਦੇ ਬ੍ਰੇਨ ਚ ਕੋਈ ਘਟਨਾ ਵਾਪਰ ਗਈ ਤੇ ਫਟਾਫਟ ਇਹਨੂੰ ਉਸ ਡਿਪਾਰਟਮੈਂਟ ਵਾਲੇ ਪਾਸੇ ਲੈ ਜਾਓ ਤਾਂ ਕਿ ਤੁਹਾਨੂੰ ਸਹੂਲਤ ਹੋਵੇ ਫਟਾਫਟ ਜਾ ਕੇ ਤੁਹਾਡਾ ਟ੍ਰੀਟਮੈਂਟ ਸਟਾਰਟ ਹੋ ਸਕਦਾ ਹੋਵੇ ਹੁਣ ਇਸ ਤੋਂ ਬਾਅਦ ਇਹ ਲੋਕੋਮੋਟਰੀ ਗੱਲ ਸੀਗਾ ਕਿ ਉਹਦੇ ਜਿਹੜੇ ਕੰਮ ਕਰਨ ਦੇ ਅੰਗ ਨੇ ਲੱਤਾਂ ਬਾਹਾਂ ਤੁਰਨ ਵਾਲੀਆਂ ਨੇ ਜਾਂ ਅੱਖਾਂ ਵੇਖਣ ਵਾਲੀਆਂ ਨੇ ਬਰਵੱਟੇ ਉਤਾਂ ਚੁੱਕਣ ਵਾਲੀਆਂ ਨੇ ਜੀਵ ਜਿਹੜੀ ਬੋਲ ਕੇ ਕੁਝ ਦੱਸਣ ਵਾਲੀ ਹੈਗੀ ਹੈ ਇਹ ਸਾਰੀਆਂ ਗੱਲਾਂ ਲੋਕੋਮੋਸ਼ਨ ਚ ਆਉਂਦੀਆਂ ਨੇ ਠੀਕ ਹੈ ਤੇ ਦੂਸਰਾ ਕੰਮ ਨਰਵਸ ਦਾ ਹੁੰਦਾ ਹੈ ਸੈਂਸਰੀ ਤੌਰ ਤੇ ਸੈਂਸਰੀ ਦੇ ਵਿੱਚ ਕੀ ਆ ਜਿਵੇਂ ਕੰਨ ਹੈ ਰਿੰਗਿੰਗ ਕੰਨਾਂ ਚ ਆਵਾਜ਼ਾਂ ਆਉਣੀਆਂ ਸ਼ੁਰੂ ਹੋਣੀਆਂ ਆਮ ਤੌਰ ਤੇ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਜ਼ਿਆਦਾਤਰ ਕੰਨਾਂ ਚ ਆਵਾਜ਼ਾਂ ਜਿਹੜੇ ਬਲੱਡ ਪ੍ਰੈਸ਼ਰ ਦੀ ਦਵਾਈ ਲੈਂਦੇ ਆ ਨਾ ਉਹ ਗੋਲੀ ਲਓ ਤੁਸੀਂ ਪਿਸ਼ਾਬ ਆ ਗਿਆ ਖੂਨ ਪਿੱਛੇ ਸੰਘਣਾ ਹੋ ਗਿਆ ਫਿਰ ਕਹਿੰਦੇ ਚੰਗਾ ਜੀ ਐਸਪਰੀਨ ਨਾਲ ਲੈ ਲਓ ਖੂਨ ਪਤਲਾ ਕਰਨ ਵਾਸਤੇ ਪਰ ਇਸੇ ਤਰ੍ਹਾਂ ਕਰਦਿਆਂ ਅਸਲੀ ਜਿਹੜੀ ਬਲੱਡ ਦੀ ਕੰਸਨਟ੍ਰੇਸ਼ਨ ਹੈ ਉਹ ਜ਼ਿਆਦਾ ਹੋ ਜਾਂਦੀ ਹੈ ਅਲਟੀਮੇਟ ਉਹਦੇ ਨਾਲ ਜਿਹੜੇ ਅੰਦਰ ਦੇ ਮੈਂਬਰ ਅਸੀਂ ਕਹਿੰਦੇ ਜੀ ਕੰਨਾਂ ਚ ਰਿੰਗਿੰਗ ਹੁੰਦੀ ਹੈ ਕੰਨ ਤਾਂ ਇੱਕ ਯੰਤਰ ਹੈ ਨਾ ਸੁਣਨ ਵਾਲਾ ਕੰਨ ਤਾਂ ਇੱਕ ਸੁਣਨ ਵਾਲਾ ਯੰਤਰ ਹੈ ਔਰ ਇਹ ਆਪਾਂ ਦੱਸਿਆ ਵੀ ਅੰਦਰ ਜਿੰਨੇ ਵੀ ਅੰਗ ਹਨ ਨਾ ਸਿਰ ਦੇ ਉਹਨਾਂ ਸਾਰੇ ਅੰਗਾਂ ਦੇ ਉੱਪਰ ਕੁਦਰਤ ਨੇ ਇੱਕ ਗਲਾਫ ਚੜਾਇਆ ਹੋਇਆ ਜਿਹਨੂੰ ਮਨੀਜਸ ਕਹਿੰਦੇ ਹਾਂ ਔਰ ਉਹ ਜਿਹੜੇ ਮਨੀਜਸ ਨੇ ਉਹਦੀਆਂ ਦੋ ਤਹਿਆਂ ਹੈਗੀਆਂ ਨੇ ਉਹਨਾਂ ਵਿੱਚ ਇੱਕ ਫਲੂਇਡ ਰਹਿੰਦਾ ਨੇ ਕਿਸੇ ਤਰ੍ਹਾਂ ਉਹ ਡਰਾਈ ਹੋ ਗਿਆ ਉਹਨੂੰ ਰਗੜ ਲੱਗਣ ਲੱਗ ਗਈ ਇੱਕ ਦੂਸਰੇ ਨਾਲ ਔਰ ਉਹ ਸੈਂਸਿਟਿਵ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਕਿ ਮਾੜੀ ਜੀ ਦੀ ਰਗੜ ਜਦੋਂ ਲੱਗਦੀ ਹੈ ਜਦੋਂ ਅਸੀਂ ਬੋਲਦੇ ਹਾਂ ਹਿਲਦੇ ਹਾਂ ਔਰ ਉਸੇ ਵੇਲੇ ਸਾਡੇ ਕੰਨਾਂ ਵਿੱਚ ਸੁਣਨਾ ਤਾਂ ਕੰਨਾਂ ਨੇ ਨਾ ਯੰਤਰ ਹੀ ਕੰਨਾਂ ਅੱਖਾਂ ਤੇ ਹੀ ਨਾ ਅਸੀਂ ਦੱਸ ਸਕਣਗੀਆਂ ਸੁਣਨ ਵਾਲਾ ਕੰਮ ਕੰਨਾਂ ਦਾ ਹੈਗਾ ਆ ਤੋ ਉਹ ਕੰਨਾਂ ਦੇ ਵਿੱਚ ਸਾਨੂੰ ਆਵਾਜ਼ਾਂ ਆਉਂਦੀਆਂ ਨੇ ਤਾਂ ਅਸੀਂ ਪਿਸ਼ਾਬ ਆ ਗਿਆ ਖੂਨ ਪਿੱਛੇ ਸੰਘਣਾ ਹੋ ਗਿਆ ਫਿਰ ਕਹਿੰਦੇ ਚੰਗਾ ਜੀ ਐਸਪਰੀਨ ਨਾਲ ਲੈ ਲੋ ਖੂਨ ਪਤਲਾ ਕਰਨ ਵਾਸਤੇ ਪਰ ਇਸੇ ਤਰ੍ਹਾਂ ਕਰਦਿਆਂ ਅਸਲੀ ਜਿਹੜੀ ਬਲੱਡ ਦੀ ਕੰਸਨਟ੍ਰੇਸ਼ਨ ਹੈ ਉਹ ਜ਼ਿਆਦਾ ਹੋ ਜਾਂਦੀ ਹੈ ਅਲਟੀਮੇਟ ਉਹਦੇ ਨਾਲ ਜਿਹੜੇ ਅੰਦਰ ਦੇ ਮੈਂਬਰ ਅਸੀਂ ਕਹਿੰਦੇ ਜੀ ਕੰਨਾਂ ਚ ਰਿੰਗਿੰਗ ਹੁੰਦੀ ਹੈ
1: ਬੇਸਿਕ
2: ਕੰਨ ਤਾਂ ਇੱਕ ਯੰਤਰ ਹੈ ਨਾ ਸੁਣਨ ਵਾਲਾ ਕੰਨ ਤਾਂ ਇੱਕ ਸੁਣਨ ਵਾਲਾ ਯੰਤਰ ਹੈ ਔਰ ਇਹ ਆਪਾਂ ਦੱਸਿਆ ਵੀ ਅੰਦਰ ਜਿੰਨੇ ਵੀ ਅੰਗ ਹਨ ਨਾ ਸਿਰ ਦੇ ਉਹਨਾਂ ਸਾਰੇ ਅੰਗਾਂ ਦੇ ਉੱਪਰ ਕੁਦਰਤ ਨੇ ਇੱਕ ਗਲਾਫ ਚੜਾਇਆ ਹੋਇਆ ਜਿਹਨੂੰ ਮਨੀਜਸ ਕਹਿੰਦੇ ਹਾਂ ਔਰ ਉਹ ਜਿਹੜੇ ਮਨੀਜਸ ਨੇ ਉਹਦੀਆਂ ਦੋ ਤੈਅ ਹੈਗੀਆਂ ਨੇ ਉਹਨਾਂ ਵਿੱਚ ਇੱਕ ਫਲੂਇਡ ਰਹਿੰਦਾ ਨੇ ਕਿਸੇ ਤਰ੍ਹਾਂ ਉਹ ਡਰਾਈ ਹੋ ਗਿਆ ਉਹਨੂੰ ਰਗੜ ਲੱਗਣ ਲੱਗ ਗਈ ਇੱਕ ਦੂਸਰੇ ਨਾਲ ਔਰ ਉਹ ਸੈਂਸਿਟਿਵ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਕਿ ਮਾੜੀ ਜੀ ਦੀ ਰਗੜ ਜਦੋਂ ਲੱਗਦੀ ਹੈ ਜਦੋਂ ਅਸੀਂ ਬੋਲਦੇ ਹਾਂ ਹਿਲਦੇ ਹਾਂ ਔਰ ਉਸੇ ਵੇਲੇ ਸਾਡੇ ਕੰਨਾਂ ਦੇ ਵਿੱਚ ਸੁਣਨਾ ਤਾਂ ਕੰਨਾਂ ਨੇ ਨਾ ਯੰਤਰ ਹੀ ਕੰਨਾਂ ਅੱਖਾਂ ਤੇ ਨਾ ਅਸੀਂ ਦੱਸ ਸਕਣਗੀਆਂ ਸੁਣਨ ਵਾਲਾ ਕੰਮ ਕੰਨਾਂ ਦਾ ਹੈਗਾ ਆ ਤੋ ਉਹ ਕੰਨਾਂ ਦੇ ਵਿੱਚ ਸਾਨੂੰ ਆਵਾਜ਼ਾਂ ਆਉਂਦੀਆਂ ਨੇ ਦੱਸਿਆ ਨਾ ਜੀ ਮੇਰੇ ਕੰਨਾਂ ਚ ਇਹ ਰਿੰਗਿੰਗ ਹੁੰਦੀ ਹੈ।

0: ਉੱਡ ਲੈਂਦਾ ਹੈ। ਇਸੇ ਤਰ੍ਹਾਂ ਉਹ ਡਰਾਈ ਹੋ ਗਿਆ, ਉਹਨੂੰ ਰਗੜ ਲੱਗਣ ਲੱਗ ਗਈ ਇੱਕ ਦੂਸਰੇ ਨਾਲ, ਔਰ ਉਹ ਸੈਂਸਿਟਿਵ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਕਿ ਮਾੜੀ ਜੀ ਦੀ ਰਗੜ ਜਦੋਂ ਲੱਗਦੀ ਹੈ, ਜਦੋਂ ਅਸੀਂ ਬੋਲਦੇ ਹਾਂ ਹਿਲਦੇ ਹਾਂ, ਔਰ ਉਸੇ ਵੇਲੇ ਸਾਡੇ ਕੰਨਾਂ ਵਿੱਚ ਸੁਣਨਾ, ਤਾਂ ਕੰਨਾਂ ਨੇ ਨਾ, ਯੰਤਰ ਹੀ ਕੰਨਾਂ, ਅੱਖਾਂ ਤੇ ਅਸੀਂ ਦੱਸ ਸਕਣਗੀਆਂ, ਸੁਣਨ ਵਾਲਾ ਕੰਮ ਕੰਨਾਂ ਦਾ ਹੈਗਾ ਆ, ਤਾਂ ਉਹ ਕੰਨਾਂ ਦੇ ਵਿੱਚ ਸਾਨੂੰ ਆਵਾਜ਼ਾਂ ਆਉਂਦੀਆਂ ਨੇ, ਦੱਸਿਆ ਨਾ ਜੀ ਮੇਰੇ ਕੰਨਾਂ ਚ ਰਿੰਗਿੰਗ ਹੁੰਦੀ ਹੈ। ਕੰਨ ਜਦੋਂ ਡਾਕਟਰ ਚੈੱਕ ਕਰਦੇ ਨੇ ਸਾਰਾ ਕੁਛ ਨਾਰਮਲ ਹੁੰਦਾ, ਕੰਨ ਨੂੰ ਤਾਂ ਕੁਛ ਹੋਇਆ ਨੀ ਹੁੰਦਾ, ਕਿਉਂਕਿ ਕੰਨ ਦਾ ਰੋਗ ਨੀ ਹੈਗਾ। ਅਸਲ ਚ ਰੋਗ ਜਿਹੜਾ ਆ ਅੰਦਰ ਬ੍ਰੇਨ ਦੇ ਕਿਸੇ ਅੰਗ ਦਾ ਹੁੰਦਾ, ਜਾਂ ਉਹਦੇ ਵਿੱਚ ਜ਼ਿਆਦਾ ਕੁਛ ਭਰ ਗਿਆ, ਕਿਸੇ ਪਾਸਿਓਂ ਨਿਕਲਿਆ, ਕਿਸੇ ਪਾਸੇ ਭਰ ਗਿਆ, ਯਾਨੀ ਡਿਸਆਰਗੇਨਾਈਜੇਸ਼ਨ ਹੋ ਗਈ ਅੰਦਰ, ਔਰ ਜਿਹੜੀ ਡਿਸਆਰਗੇਨਾਈਜੇਸ਼ਨ ਹੋ ਗਈ ਹੈ ਉਹਦੇ ਕਰਕੇ ਕਿਸੇ ਪਾਸੇ ਦਾ ਜਿਹੜਾ ਮੈਂਬਰੇਨ ਹੈ ਭੋਲ ਰਿਹਾ, ਜਿਹਦੇ ਕਰਕੇ ਜਿਹੜੀਆਂ ਇਹ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਬਲੱਡ ਪ੍ਰੈਸ਼ਰ ਵਾਲਿਆਂ ਨੂੰ ਇਹ ਆਮ ਤੌਰ ਤੇ ਹੀ ਐਸਾ ਹੋਣਾ ਸ਼ੁਰੂ ਹੋ ਜਾਂਦਾ। ਦੂਸਰੀ ਗੱਲ ਹੈ, ਤੁਸੀਂ ਆਏ ਹੋ, ਪਤਾ ਲੱਗ ਗਿਆ ਚੀਮਾ ਸਾਹਿਬ ਆਏ ਆ, ਖੱਕ ਸਾਹਿਬ ਆਏ ਆ, ਪਰ ਤੁਸੀਂ ਆਏ ਹੋ ਤੇ ਤੁਹਾਨੂੰ ਰਿਕੋਗਨਾਈਜ਼ ਨਹੀਂ ਕਰ ਰਿਹਾ। ਅੱਖਾਂ ਜੇ ਤੁਸੀਂ ਖੋਲ ਕੇ ਵੀ ਵੇਖਦੇ ਉਹਦੀਆਂ, ਤੇ ਫਿਰ ਵੀ ਉਹ ਤੁਹਾਨੂੰ ਨਹੀਂ ਪਛਾਣ ਰਿਹਾ ਕਿ ਤੁਸੀਂ ਕੌਣ ਆਏ ਹੋ। ਰਿਕੋਗਨਾਈਜੇਸ਼ਨ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਜੇ ਕੋਈ ਚੀਜ਼ ਤੁਸੀਂ ਫੜਾਉਣੀ ਹੈ ਹੱਥ ਵਿੱਚ, ਜਾਂ ਉਸਨੇ ਫੜਨੀ ਹੈ ਹੱਥ ਵਿੱਚ, ਜਾਂ ਤੁਹਾਨੂੰ ਕੁਛ ਕਹਿਣਾ ਵੀ ਮੈਨੂੰ ਆ ਫੜਾ, ਜੇ ਉਹ ਇਸ਼ਾਰਾ ਵੀ ਕਰਦਾ ਤੇ ਉਹ ਹੱਥ ਨਾਲ ਉਸਨੂੰ ਫੜ ਨਹੀਂ ਸਕਦਾ। ਜਿਹੜਾ ਇਸ ਦਾ ਕੋਆਰਡੀਨੇਸ਼ਨ ਹੈ, ਹੱਥ ਕਰ ਦਿੱਤਾ, ਲੇਕਿਨ ਉਸਦਾ ਸੈਂਸਰੀ ਫੰਕਸ਼ਨ ਉਸਨੂੰ ਮਹਿਸੂਸ ਨਹੀਂ ਕਰ ਰਿਹਾ ਕਿ ਗਲਾਸ ਮੇਰੇ ਹੱਥ ਜਾ ਰਿਹਾ। ਇਹ ਤਾਂ ਥੋੜਾ ਜਿਹਾ ਅੰਤਰ ਰਹਿ ਜਾਂਦਾ ਆ ਕਿ ਉਹ ਜਿੰਨੇ ਵੀ, ਚਾਹੇ ਉਹਦੀਆਂ ਅੱਖਾਂ ਹੋਣ, ਚਾਹੇ ਉਹਦੇ ਹੱਥ ਹੋਣ, ਚਾਹੇ ਉਹਦੇ ਪੈਰ ਹੋਣ, ਉਹਨਾਂ ਦਾ ਜਿਹੜਾ ਫੰਕਸ਼ਨ ਹੈ ਗ੍ਰਿਪ ਵਾਲਾ, ਉਹ ਗ੍ਰਿਪ ਖਤਮ ਹੋ ਜਾਂਦੀ। ਕਈ ਵਾਰ ਤੁਸੀਂ ਵੇਖਿਆ ਨਾ ਡਾਕਟਰਾਂ ਦੇ, ਅੱਛਾ ਮੇਰੇ ਹੱਥ ਨੂੰ ਹੱਥ ਪੜ, ਹੱਥ ਮਿਲਾਉਣਾ ਹੁੰਦਾ, ਅੱਛਾ ਘੁੱਟ ਜਾ ਇਹਨੂੰ ਘੁੱਟ, ਤੇ ਜਿਨ੍ਹਾਂ ਦੇ ਬ੍ਰੇਨ ਵਿੱਚ ਕੋਈ ਵੀ ਥੋੜਾ ਬਹੁਤ ਡਿਫੈਕਟ ਹੋਇਆ ਹੁੰਦਾ ਆ, ਉਹਨਾਂ ਦੀ ਗ੍ਰਿਪ ਓਨੀ ਨਹੀਂ ਰਹਿੰਦੀ, ਗ੍ਰਿਪ ਘੱਟ ਜਾਂਦੀ ਹੈ, ਜਿਹਦੇ ਤੋਂ ਡਾਕਟਰ ਇਹ ਅੰਦਾਜ਼ਾ ਲਾਉਂਦੇ ਨੇ ਕਿ ਇਹਦਾ ਉਹ ਸੈਂਸਰੀ ਫੰਕਸ਼ਨ ਜਿਹੜਾ ਉਹ ਲਾਸਟ ਹੋ ਚੁੱਕਿਆ ਹੈਗਾ। ਹੁਣ ਗੱਡੀਆਂ ਤੁਸੀਂ ਚਲਾਉਂਦੇ ਹੋ, ਸਾਰੇ ਗੱਡੀਆਂ ਚਲਾਉਂਦੇ ਹੋ, ਤੇ ਸਾਡੇ ਅੱਗੇ ਮਿਰਰ ਇੱਕ ਲੱਗਾ ਹੁੰਦਾ ਜਿਹਦੇ ਅਸੀਂ ਪਿੱਛੇ ਵੇਖਦੇ ਹਾਂ ਕਿ ਗੱਡੀ ਕਿੰਨੀ ਕੁ ਦੂਰ ਆ ਗਈ ਹੈ। ਪਰ ਇਹਦੇ ਵਿੱਚ ਵਿੱਚ ਇੱਕ ਹੋਰ ਹੁੰਦਾ ਜਿਹਨੂੰ ਅਸੀਂ ਕਹਿੰਦੇ ਬਲਾਇੰਡ ਸਪੋਟ।
1: ਹਾਂਜੀ,
0: ਉਸ ਬਲਾਇੰਡ ਸਪੋਟ ਦੇ ਵਿੱਚ ਜੇ ਵੀ ਕੋਈ ਗੱਡੀ ਆ ਜਾਂਦੀ ਆ, ਤੇ ਉਹ ਹੋਰ ਹੀ ਸਾਨੂੰ ਪਤਾ ਲੱਗਦਾ, ਤੇ ਜੇ ਅਸੀਂ ਗਲਤੀ ਨਾਲ ਕਿਤੇ ਟਰਨ ਲੈ ਲਈਏ ਤੇ ਫਿਰ ਐਕਸੀਡੈਂਟ ਹੋ ਜਾਂਦਾ। ਇਸੇ ਤਰ੍ਹਾਂ ਹੀ ਸਾਡੀਆਂ ਅੱਖਾਂ ਦੀ ਜਿਹੜੀ ਬਣਤਰ ਆ, ਉਹ ਬਲਾਇੰਡ ਸਪੋਟ ਹੈ ਨੀ ਇਹਦੇ ਚ, ਸਾਰਾ ਕੁਛ ਜਿੰਨਾ ਇਹਦਾ ਵਿਜ਼ਨ ਏਰੀਆ ਹੈ ਇਹ ਵੇਖਦੀ ਹੈ, ਪਰ ਜਦੋਂ ਅੰਦਰ ਵਾਲੇ ਪਾਸੇ ਬ੍ਰੇਨ ਚ ਕੋਈ ਨੁਕਸ ਪੈ ਗਿਆ ਹੈਗਾ, ਉਸ ਵੇਲੇ ਇਹਨਾਂ ਦਾ ਬਲਾਇੰਡ ਸਪੋਟ ਜਿਹੜਾ ਆ ਉਹ ਉਸੇ ਤਰ੍ਹਾਂ ਹੀ ਹੋ ਜਾਂਦਾ ਵੀ ਭਾਈ ਦਿਸਦਾ ਨੀ ਗਾ ਸੱਜੇ ਪਾਸੇ ਕੀ ਆ, ਕੌਣ ਖੜਾ ਆ। ਹਾਂਜੀ, ਸੋ ਇਹ ਬਲਾਇੰਡ ਸਪੋਟ ਵਾਲੀ ਕੰਡੀਸ਼ਨ ਜਿਹੜੀ ਕਿ ਸਾਡੀ ਕਾਰਾਂ ਚ ਤੇ ਆਮ ਹੀ ਹੁੰਦੀ ਹੈ ਸਾਡੀ, ਲੇਕਿਨ ਅੱਖਾਂ ਦੇ ਵਿੱਚ ਇਸ ਤਰ੍ਹਾਂ ਦੀ ਕੰਡੀਸ਼ਨ ਨਹੀਂ ਸੀ, ਜਿਹੜੀ ਸੱਟ ਚੋਟ ਲੱਗਣ ਕਰਕੇ ਜਾਂ ਬ੍ਰੇਨ ਚ ਕਿਸੇ ਵੀ ਤਰ੍ਹਾਂ ਦੀ ਖਰਾਬੀ ਆ ਜਾਵੇ ਤੇ ਉਹਦੇ ਕਰਕੇ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਅਗਲੀ ਗੱਲ ਅਸੀਂ ਜੀਭ ਦੀ ਕੀਤੀ ਸੀ, ਬਈ ਭਾਈ ਬੋਲਣ ਤੋਂ ਅਸਮਰੱਥ, ਕਹਿਣ ਤੋਂ ਅਸਮਰੱਥ, ਕਿ ਮੈਂ ਕੀ ਕਹਿਣਾ ਆ, ਮੈਨੂੰ ਕੀ ਚਾਹੀਦਾ ਹੈਗਾ ਆ, ਉਹ ਬੋਲ ਕੇ ਨਹੀਂ ਦੱਸਦਾ, ਕਿਉਂਕਿ ਜੇ ਬੋਲਦਾ ਵੀ ਹੈ ਤੇ ਉਹਦੀ ਆਵਾਜ਼ ਸਾਨੂੰ ਸਮਝ ਨਹੀਂ ਆਉਂਦੀ, ਤੇ ਜੇ ਸਾਨੂੰ ਸਮਝ ਨਹੀਂ ਆਉਂਦੀ ਤੇ ਫਿਰ ਭਾਈ ਬੜਾ ਔਖਾ ਹੋ ਜਾਂਦਾ ਆ। ਔਰ ਇਸੇ ਤਰ੍ਹਾਂ ਹੀ ਇਸ ਜੀਵ ਦਾ ਇੱਕ ਹੋਰ ਫੰਕਸ਼ਨ ਵੀ ਹੈ, ਉਹ ਕੀ ਹੈ ਜੀ, ਟੇਸਟ, ਸਵਾਦ ਲੈਣਾ, ਟੇਸਟ ਲੈਣਾ। ਨੱਕ ਦਾ ਇੱਕ ਹੋਰ ਵੀ ਫੰਕਸ਼ਨ ਹੈਗਾ, ਸਮੈਲ ਕਰਨਾ, ਵਧੀਆ ਸਮੈਲ ਆਈ ਹੈ, ਬੈਡ ਸਮੈਲ ਆਈ ਹੈ, ਬਦਬੂ ਆ ਰਹੀ ਹੈ ਜਾਂ ਸਮੈਲ ਆ ਰਹੀ ਹੈ, ਇਹ ਨੱਕ ਤੇ ਜੀਭ ਦਾ ਇਹ ਫੰਕਸ਼ਨ ਲਾਸਟ ਹੋ ਜਾਂਦਾ ਹੈ। ਕੋਈ ਚੀਜ਼ ਉਸ ਨੂੰ ਸਮਝ ਨਹੀਂ ਲੱਗਦੀ, ਕੋਈ ਸਵਾਦ ਨਹੀਂ ਲੱਗਦੀ, ਕੋਈ ਟੇਸਟ ਨਹੀਂ ਆਉਂਦਾ, ਤੇ ਇਸੇ ਤਰ੍ਹਾਂ ਨੱਕ ਨੂੰ ਨਹੀਂ ਪਤਾ ਲੱਗਦਾ। ਹੁਣ ਆਪਣੇ ਤਾਂ ਨਾ, ਤੁਸੀਂ ਕਿਸੇ ਥਾਂ ਤੇ ਬੈਠੇ ਹੋ ਤੇ ਬੀਬੀਆਂ ਰਸੋਈ ਦੇ ਵਿੱਚ ਮਸਾਲਾ ਬਣਾਉਂਦੀਆਂ ਹੋਣ ਤੇ ਮਸਾਲੇ ਦੀ ਸਮੈਲ ਦੂਰ ਤੱਕ ਆਉਂਦੀ ਹੈ। ਹਾਂਜੀ, ਸੋ ਇਹ ਸਾਰਾ ਕੁਝ ਲਾਸਟ ਹੋਣਾ ਸ਼ੁਰੂ ਹੋ ਜਾਂਦਾ ਪਤਾ ਨੀ। ਹਾਂਜੀ, ਕੁਛ ਬੋਲ ਰਹੇ ਹੋ ਪਿੱਛੇ?
1: ਨਹੀਂ, ਕੁਛ ਨੀ ਬੋਲ ਰਹੇ।
0: ਅੱਛਾ, ਮੈਨੂੰ ਐ ਲੱਗਿਆ ਸੀ ਜਿਵੇਂ ਕੁਛ ਕੁਛ ਬੋਲ ਰਹੇ ਹੋ। ਅੱਛਾ, ਟੇਸਟ ਤੇ ਸਮੈਲਿੰਗ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਲਾਸਟ ਹੋ ਸਕਦੀਆਂ ਨੇ। ਉਸ ਤੋਂ ਬਾਅਦ ਹੁਣ ਤੁਸੀਂ ਕਿਸੇ ਦੇ ਚਮੜੀ ਨੂੰ ਹੱਥ ਲਗਾਓ, ਚਮੜੀ ਨੂੰ ਹੱਥ ਲਗਾਓ ਤੇ ਉਸੇ ਵੇਲੇ ਉਹ ਬੰਦਾ ਉਹਦੇ ਹੱਥ ਉੱਤੇ ਜਾਂਦਾ, ਪਤਾ ਨੀ ਕੀ ਲੱਗ ਗਿਆ, ਕੋਈ ਕੀੜੀ ਤਾਂ ਨੀ ਲੱਗ ਗਈ, ਕੁਝ ਐਸਾ ਤਾਂ ਨੀ ਹੋ ਗਿਆ। ਸਾਨੂੰ ਉਸੇ ਵੇਲੇ ਸੈਂਸਿਟਿਵਿਟੀ ਦਾ ਪਤਾ ਲੱਗਦਾ ਹੈਗਾ, ਔਰ ਸਕਿਨ ਦੇ ਵਿੱਚ ਇਹ ਤਾਂ ਨਹੀਂ ਪਤਾ ਲੱਗਦਾ ਵੀ ਕਿਸੇ ਨੇ ਹੱਥ ਲਗਾਇਆ, ਸਮਾਲ ਥੋੜਾ ਜਿਹਾ ਟੱਚ ਕੀਤਾ ਉਹਨੂੰ ਨਹੀਂ ਪਤਾ ਲੱਗਦਾ, ਲੇਕਿਨ

0: ਇਹਨਾਂ ਦੇ ਅੰਦਰ ਜਿਹੜੀ ਉਹਦੀ ਇੰਟਰਨਲ ਫੀਲਿੰਗ ਹੈਗੀ ਹੈ ਉਹ ਟਿੰਗਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਵੇਂ ਮਸਲ ਜੰਪ ਕਰ ਰਹੇ ਨੇ ਜਾਂ ਕਹਿ ਰਹੇ ਮਸਲ ਦੇ ਵਿੱਚ ਉਹੀ ਜਿਵੇਂ ਸੀਜ਼ਰ ਕਿਹਾ ਸੀ ਨਾ ਮੈਂ, ਮਸਲ ਜਿਹੜੇ ਨੇ ਉਹ ਸੀਜ਼ਰ ਵਾਲੀ ਗੱਲ ਵਿੱਚ ਹੁੰਦੇ ਨੇ ਤੇ ਮਸਲ ਦੇ ਵਿੱਚ ਟਿੰਗਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਸਕਿਨ ਨੂੰ ਹੱਥ ਲਾਓ ਤੇ ਉਹਨੂੰ ਪਤਾ ਨਹੀਂ ਲੱਗਦਾ। ਇਹ ਦੋਹਾਂ ਚੀਜ਼ਾਂ ਦੇ ਡਿਫਰੈਂਸ ਹੈ। ਸਾਡੀ ਸਕਿਨ ਨੂੰ ਕੋਈ ਹੱਥ ਲਾਵੇ ਤੇ ਮਾੜਾ ਜਿਹਾ ਵੀ ਟੱਚ ਕਰੇ ਤੇ ਪਤਾ ਲੱਗਦਾ ਯਾਰ ਕਿਸੇ ਨੇ ਟੱਚ ਕੀਤਾ ਵੀ ਕੀ ਗੱਲ ਹੈਗੀ, ਯਕੀਰੀ ਤਾਂ ਨਹੀਂ ਵੱਢ ਗਈ, ਯਕੀਰੀ ਤਾਂ ਨਹੀਂ ਆ ਗਈ ਇੱਥੇ ਕਿਤੇ। ਲੇਕਿਨ ਇਸ ਹਾਲਾਤ ਦੇ ਵਿੱਚ ਇਹਦਾ ਤੇ ਨਹੀਂ ਪਤਾ ਲੱਗਦਾ, ਪਰ ਜੇ ਉਹਨੂੰ ਪੁੱਛੋ ਜਾਂ ਉਹ ਐਕਸਪਲੇਨ ਕਰ ਸਕਦਾ ਹੈ ਤੇ ਉਹ ਇਹ ਦੱਸੇਗਾ ਵੀ ਮੇਰੇ ਮਸਲ ਦੇ ਵਿੱਚ ਟਿੰਗਲਿੰਗ ਹੁੰਦੀ ਹੈ ਔਰ ਦਰਦ ਹੁੰਦੀ ਹੈ ਮੇਰੀਆਂ ਬਾਹਾਂ ਦੇ ਵਿੱਚ, ਮੇਰੀ ਕਾਫ ਮਸਲ ਦੇ ਵਿੱਚ, ਲੱਤਾਂ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਦਰਦ ਹੁੰਦੀ ਹੈ ਔਰ ਇਚਿੰਗ ਹੁੰਦੀ ਹੈ, ਖਾਰਸ਼, ਮਨ ਕਰਦਾ ਵੀ ਮੈਂ ਵਾਰ ਵਾਰ ਉਹਨੂੰ ਖੁਰਚਾਂ ਜਿਹੜੀ ਉਹ ਟਿੰਗਲਿੰਗ ਹੋ ਰਹੀ ਹੈ ਉਹਨੂੰ ਹਟਾਉਣ ਵਾਸਤੇ ਉਹ ਐਸਾ ਕਰਦਾ ਹੈ। ਸੋ ਇਹਦੇ ਨਾਲ ਨਾਲ ਹੀ ਬੈਲੰਸ ਦਾ ਵਿਗੜ ਜਾਣਾ, ਬਿਜ਼ੀਨੈਸ ਹੋਣੀ, ਬਿਜ਼ੀਨੈਸ ਤੇ ਬੈਲੰਸ ਦਾ ਵਿਗੜ ਜਾਣਾ, ਇਹ ਇਹਦੇ ਸੈਂਸਰੀ ਫੰਕਸ਼ਨ ਹਨ, ਜਿਹੜੇ ਕਿ ਸੈਂਸਰੀ ਫੰਕਸ਼ਨ ਤੇ ਲੋਕੋਮੋਟਰੀ ਫੰਕਸ਼ਨ, ਅਸੀਂ ਦੋਹਾਂ ਗੱਲਾਂ ਨੂੰ ਹੀ ਤੁਹਾਡੇ ਸਾਹਮਣੇ ਰੱਖ ਦਿੱਤਾ ਵੀ ਆਹ ਕੁਝ ਹੋ ਸਕਦਾ ਹੈ। ਇਸ ਹਾਲਾਤ ਦੇ ਵਿੱਚ ਬੰਦਾ ਕਈ ਵੇਰਾਂ ਤਾਂ ਅਨਕੌਂਸ਼ੀਅਸ ਹੁੰਦਾ ਹੈ, ਬੇਹੋਸ਼ ਹੁੰਦਾ ਹੈ ਪੂਰੀ ਤਰ੍ਹਾਂ, ਕਈ ਵੇਰਾਂ ਸੈਮੀ ਕੌਂਸ਼ੀਅਸ ਹੁੰਦਾ ਹੈ। ਸੈਮੀ ਕੌਂਸ਼ੀਅਸਨੈਸ ਇਸ ਤਰ੍ਹਾਂ ਦੀ ਗੱਲ ਆ ਕਿ ਜੇ ਤੁਸੀਂ ਆਵਾਜ਼ ਮਾਰੋ ਤੇ ਫਿਰ ਤੇ ਬੋਲਦਾ ਆ, ਤੇ ਜੇ ਆਵਾਜ਼ ਨਾ ਮਾਰੋ ਫਿਰ ਨਹੀਂ ਬੋਲਦਾ। ਪਰ ਇਹਦੇ ਰਿਵਰਸ ਇੱਕ ਐਸੀ ਕੰਡੀਸ਼ਨ ਹੁੰਦੀ ਹੈ, ਥੋੜੀ ਥੋੜੀ ਦੇਰ ਬਾਅਦ ਉਹ ਚੀਕਦਾ ਹੈ, ਥੋੜੀ ਥੋੜੀ ਦਬਾਅ ਜਿਵੇਂ ਕੋਈ ਚੀਜ਼ ਰੌਲਾ ਪਾਉਂਦਾ ਹੈ ਨਾ ਇਹ, ਔਰ ਇਹ ਕੰਡੀਸ਼ਨ ਜਿਹੜੀ ਖਾਸ ਤੌਰ ਤੇ ਬੱਚਿਆਂ ਵਿੱਚ ਸਾਨੂੰ, ਮੈਂ ਹੁਣੇ ਦੱਸਦਾ ਤੁਹਾਨੂੰ, ਉਹ ਬੱਚਿਆਂ ਵਿੱਚ ਦੇਖਣ ਚ ਜ਼ਿਆਦਾ ਦਿਸਦੀ ਹੈ ਸਾਨੂੰ ਕਿ ਜੇ ਕਿਸੇ ਬੱਚੇ ਤੇ ਆਮ ਤੌਰ ਤੇ ਮੰਜੇ ਤੋਂ ਡਿੱਗ ਪੈਂਦੇ ਆ, ਬੱਚੇ ਤੇ ਆਮ ਤੌਰ ਤੇ ਜਾਂਦੇ ਜਾਂਦੇ ਸੱਟ ਲੱਗ ਜਾਂਦੀ ਹੈ, ਉਸ ਹਾਲਾਤ ਵਿੱਚ ਬੱਚਿਆਂ ਦੀ ਕੀ ਕੰਡੀਸ਼ਨ ਹੁੰਦੀ ਮੈਂ ਦੱਸਦਾ ਤੁਹਾਨੂੰ। ਪਰ ਇਹ ਕੰਡੀਸ਼ਨ ਉਹਨਾਂ ਦੀ ਇਸ ਗੱਲ ਨਾਲ ਮਿਲਦੀ ਜੁਲਦੀ ਆ ਕਿ ਜੇ ਸਿਰ ਵਿੱਚ ਸੱਟ ਲੱਗ ਗਈ ਹੋਵੇ ਤਾਂ ਬੱਚਾ ਸੈਮੀ ਕੌਂਸ਼ੀਅਸ ਜਾਂ ਅਨਕੌਂਸ਼ੀਅਸ ਵੀ ਹੋ ਸਕਦਾ, ਤੇ ਮਾਵਾਂ ਫਿਰ ਲੈ ਕੇ ਭੱਜਦੀ ਹੈ ਡਾਕਟਰ ਕੋਲ, ਮੇਰਾ ਬੱਚਾ ਤਾਂ ਹੋਸ਼ ਨਹੀਂ ਕਰਦਾ, ਡਿੱਗ ਪਿਆ ਸੀਗਾ। ਹਾਂਜੀ, ਸੋ ਇਸੇ ਤਰ੍ਹਾਂ ਡਰਾਉਜ਼ੀਨੈਸ ਤੇ ਇਨਏਬਿਲਿਟੀ ਟੂ ਵੇਕ ਅਪ, ਤੁਸੀਂ ਜਗਾਉਂਦੇ ਹੋ ਵਾਰ ਵਾਰ ਉਹਨੂੰ, ਵਾਰ ਵਾਰ ਮਾਵਾਂ ਵੀ ਵਾਜਾਂ ਮਾਰੀ ਜਾਂਦੀਆਂ ਨੇ ਤੇ ਵਾਰ ਵਾਰ ਵੱਡਾ ਵੀ ਹੋਵੇ ਤੇ ਉਹਨੂੰ ਵਾਜਾਂ ਮਾਰ ਤੇ ਹੋਸ਼ ਕਰ ਥੋੜੀ ਜੀ, ਹੋਸ਼ ਕਰ, ਲੇਕਿਨ ਉਹ ਕੋਸ਼ ਅੰਦਰੋਂ ਉਹ ਸੁਣ ਰਿਹਾ ਪਰ ਹੋਸ਼ ਨਹੀਂ ਕਰ ਸਕਦਾ ਕਿਉਂਕਿ ਉਹ ਅੱਖਾਂ ਨਹੀਂ ਖੋਲ ਸਕਦਾ। ਇਹ ਆਮ ਤੌਰ ਤੇ ਹੋਏਗਾ ਔਰ ਸਡਨ ਫਿਊਜ਼ਨ ਇਸ ਟਾਈਪ ਦਾ ਕਿ ਪਤਾ ਨੀ ਮੈਂ ਕਿੱਥੇ ਗੁੰਮ ਹੋ ਗਿਆ, ਪਤਾ ਨੀ ਮੈਂ ਕਿਹੜੀ ਥਾਂ ਤੇ ਹੈਗਾ, ਉਹਨੂੰ ਇਸ ਗੱਲ ਦੀ ਰਿਕੋਗਨੀਸ਼ਨ ਨਹੀਂ ਹੁੰਦੀ ਕਿ ਮੈਂ ਆਮ ਤੌਰ ਤੇ ਬਹੁਤੇ ਰਿਸਰਚ ਬੁੱਕਸ ਦੇ ਵਿੱਚ ਜੀਮਾ ਸਾਹਿਬ ਖਾਕ ਸਾਹਿਬ ਨੇ ਲਿਖਿਆ ਹੋਇਆ ਮੈਂ ਘਰ ਜਾਣਾ ਚਾਹੁੰਦਾ,
1: ਹਾਂਜੀ
0: ਮੈਂ ਘਰ ਜਾਣਾ ਚਾਹੁੰਦਾ, ਹਾਲਾਂਕਿ ਉਹ ਘਰੇ ਹੀ ਹੁੰਦਾ ਆ, ਘਰੇ ਹੀ ਹੁੰਦਾ ਆ, ਪਰ ਉਹਦੇ ਦਿਮਾਗ ਜੇ ਗੱਲ ਸੈੱਟ ਆ ਵੀ ਮੈਂ ਘਰ ਜਾਣਾ ਚਾਹੁੰਦਾ ਤੇ ਉਹ ਇਸ ਤਰ੍ਹਾਂ ਦਾ ਕਨਫਿਊਜ਼ਨ ਉਹਦੇ ਦਿਮਾਗ ਦੇ ਵਿੱਚ ਹੁੰਦਾ ਤੇ ਵਾਰ ਵਾਰ ਉਹ ਇਸ ਗੱਲ ਨੂੰ ਕਰਾਈ ਕਰਦਾ ਆ, ਬਿਹੇਵੀਅਰ ਇਕਦਮ ਉਹਦਾ ਚੇਂਜ ਹੋ ਜਾਂਦਾ, ਜਾਂ ਤਾਂ ਉਹ ਅਗਰੈਸਿਵ ਹੁੰਦਾ ਜੇ ਤੁਸੀਂ ਉਹਨੂੰ ਬੁਲਾਉਂਦੇ ਹੋ ਤੇ ਇਕਦਮ ਚਿੜਚਿੜੇ ਸੁਭਾਅ ਦਾ ਹੋ ਜਾਂਦਾ ਕਿਉਂਕਿ ਬੋਲ ਕੇ ਦੱਸ ਨਹੀਂ ਸਕਦਾ ਹੁੰਦਾ, ਆਪਦੀ ਚੀਜ਼ ਨੂੰ ਐਕਸਪਲੇਨ ਨਹੀਂ ਕਰ ਸਕਦਾ, ਭਾਵੇਂ ਕਿ ਜੀਭ ਉਹਦੀ ਹੈਗੀ ਹੈ ਸਾਰਾ ਕੁਝ ਹੈਗਾ ਆ, ਪਰ ਉਹ ਇਰੀਟੇਟਡ ਹੋ ਜਾਂਦਾ, ਹਰ ਗੱਲ ਤੋਂ ਇਰੀਟੇਟਡ ਹੋ ਜਾਣਾ। ਪਰ ਨਾਲ ਇੱਕ ਗੱਲ ਮੈਂ ਵਾਰ ਵਾਰ ਕਹਿੰਦਾ ਆ ਰਿਹਾ ਹਾਂ ਕਿ ਜਦੋਂ ਇਹ ਸਾਰੀਆਂ ਦੀਆਂ ਸਾਰੀਆਂ ਨਿਸ਼ਾਨੀਆਂ ਗਰੁੱਪ ਦੇ ਵਿੱਚ ਆਉਂਦੀਆਂ ਨੇ ਉਦੋਂ ਇਹ ਇੰਡੀਕੇਟਡ ਹੈਗੀਆਂ ਨੇ ਕਿ ਭਾਈ ਬ੍ਰੇਨ ਦੇ ਵਿੱਚ ਕੁਝ ਹੋ ਗਿਆ, ਪਰ ਇੱਕ ਅੱਧੀ ਨਿਸ਼ਾਨੀ ਅਗਰ ਐਸੀ ਹੋ ਗਈ ਹੈ ਉਹਦੇ ਕੁਝ ਹੋਰ ਕਾਰਨ ਵੀ ਹੋ ਸਕਦੇ ਆ। ਹੁਣ ਸਾਈਨ ਸਿੰਪਟਮ ਆਏ ਅਗਰ ਬੱਚੇ ਦੀ, ਹੁਣ ਵੱਡਾ ਤਾਂ ਥੋੜਾ ਬਹੁਤ ਇਸ਼ਾਰੇ ਨਾਲ ਜਾਂ ਸੈਮੀ ਕੌਂਸ਼ੀਅਸ ਹਾਲਾਤ ਦੇ ਵਿੱਚ ਜਾਂ ਜਦੋਂ ਤੁਸੀਂ ਉਹਦੀਆਂ ਅੱਖਾਂ ਖੋਲਦੇ ਹੋ ਉਸ ਵੇਲੇ ਤੁਹਾਨੂੰ ਦੱਸ ਸਕਦਾ ਹੈਗਾ, ਛੋਟਾ ਬੱਚਾ ਤੇ ਦੱਸ ਨਹੀਂ ਸਕਦਾ। ਫਿਰ ਉਹਦਾ ਕੀ ਹੈ, ਉਹਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਅਨਕੰਸੋਲਏਬਲ ਕਰਾਈ, ਯਾਨੀ ਰੋਹੇ ਆ ਜਿਹਨੂੰ ਸੰਭਾਲਿਆ ਨਹੀਂ ਜਾ ਸਕਦਾ, ਮਾਂ ਦੀ ਗੋਦੀ ਚ ਉਤਰ ਉੱਠ ਕੇ ਡਿੱਗਣ ਦੀ ਕੋਸ਼ਿਸ਼ ਕਰਦਾ ਆ ਕਿਉਂਕਿ ਉਹਨੂੰ ਅੰਦਰੋਂ ਉਸ ਗੱਲ ਦੀ ਦਰਦ ਹੋ ਰਹੀ ਹੈ ਜਿਹਨੂੰ ਉਹ ਐਕਸਪਲੇਨ ਨਹੀਂ ਕਰ ਰਿਹਾ, ਜਿਹਨੂੰ ਉਹ ਕੰਸੋਲ ਹੀ ਨਹੀਂ ਕਰ ਸਕਦਾ, ਨਾ ਸ਼ਾਂਤ ਹੋ ਸਕਦਾ, ਇਸ ਕਰਕੇ ਰੋ ਰੋ ਕੇ ਉਹਦਾ ਗਲਾ ਵੀ ਸੁੱਕ ਜਾਂਦਾ। ਹਾਂਜੀ, ਔਰ ਫਿਰ ਮਾਂ ਕਹਿੰਦੀ ਵੀ ਚੱਲ ਮੈਂ ਮੂੰਹ ਚ ਦੁੱਧ ਪਾਵਾਂ ਜਾਂ ਬੋਤਲ ਮੂੰਹ ਚ ਪਾਵਾਂ, ਉਹ ਮੂੰਹ ਚ ਦੁੱਧ ਬੋਤਲ ਨਹੀਂ ਪਾਉਂਦਾ, ਇਹ ਨਹੀਂ ਲੈਣਾ ਚਾਹੁੰਦਾ। ਹਾਂਜੀ, ਗਲਾਸ ਉਹਦਾ ਟੇਸਟ ਵੀ ਖਤਮ ਹੋ ਗਿਆ ਹੈਗਾ, ਪਲੇ ਕਰਨ ਦੀ ਤਾਂ ਗੱਲ ਹੀ ਨਹੀਂ ਰਹਿ ਗਈ ਵੀ ਉਹ ਪਲੇ ਕਰੇ ਜਾਂ ਖੇਡੇ ਜਾਂ ਕਿਸੇ ਪਾਸੇ ਨੂੰ ਧਿਆਨ ਲਾਉਣ ਦੀ ਕੋਸ਼ਿਸ਼ ਕਰੋ। ਲਾਸ ਆਫ ਆਲ ਸਕਿੱਲਸ, ਉਹਦੇ ਸਕਿੱਲ ਕੀ ਨੇ, ਦੁੱਧ ਪੀਣਾ, ਖੇਡਣਾ, ਕਿਸੇ ਚੀਜ਼ ਨੂੰ ਫੜਨਾ ਖਿਡਾਉਣੇ ਨੂੰ ਜਾਂ ਉਹਨੂੰ ਸਿੱਟਣਾ ਮਾਰਨਾ, ਉਹ ਸਾਰੇ ਸਕਿੱਲ ਹੀ ਖਤਮ ਹੋ ਜਾਂਦੇ ਨੇ ਤੇ ਜਿਵੇਂ ਉੱਪਰ ਆਪਾਂ ਅਡਲਟ ਵਾਲੀ ਗੱਲ ਕੀਤੀ ਹੈ ਤੇ ਉਹ ਇਕਦਮ ਐ ਲਸਾਰਜਿਕ ਹੋ ਕੇ ਮੰਜੇ ਤੇ ਪੈ ਜਾਂਦਾ ਆ ਉਹ ਇਸ ਤਰ੍ਹਾਂ ਕਰਕੇ ਮੰਜੇ ਦੇ ਉੱਪਰ ਪੈ ਜਾਂਦਾ ਕਿ ਹਿਲਜੁਲ ਨਹੀਂ ਕਰਦਾ ਜੇ ਤੁਸੀਂ ਬੁਲਾਓ ਤੇ ਜ਼ਬਰਦਸਤੀ ਬੁਲਾਓ ਤੇ ਫਿਰ ਹੀ ਭਾਵੇਂ ਥੋੜਾ ਬਹੁਤ ਹੁੰਗਾਰਾ ਭਰੇ ਜੇ ਬੋਲੇਗਾ ਤੇ ਤੁਹਾਨੂੰ ਉਹਦੀ ਸਮਝ ਨਹੀਂ ਲੱਗਣੀ ਇਹ ਆਮ ਤੌਰ ਤੇ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਹਨ ਇਹ ਇਮੀਡੀਏਟ ਵਾਲੀਆਂ ਯਾਦ ਰੱਖਣਾ ਇਹ ਸਾਰੀਆਂ ਉਹ ਇਮੀਡੀਏਟ ਵਾਲੀਆਂ ਨਿਸ਼ਾਨੀਆਂ ਹਨ ਵੀ ਹੁਣੇ ਕੁਛ ਹੋ ਗਿਆ ਬ੍ਰੇਨ ਨੂੰ ਸੱਟ ਲੱਗ ਗਈ ਤਾਂ ਜਾਂ ਬ੍ਰੇਨ ਹੈਮਰੇਜ ਹੋ ਗਿਆ ਬਲੱਡ ਪ੍ਰੈਸ਼ਰ ਹਾਈ ਰਹਿਣ ਦੇ ਕਰਕੇ ਤਾਂ ਜਾਂ ਇਸ ਤਰ੍ਹਾਂ ਦਾ ਮੈਨਿੰਜਸ ਦੇ ਵਿੱਚ ਕੋਈ ਸੋਜ ਆ ਗਈ ਹੈ ਬੈਕਟੀਰੀਅਲ ਇਨਫੈਕਸ਼ਨ ਵੀ ਹੋ ਸਕਦਾ ਜ਼ਰੂਰੀ ਤਾਂ ਨਹੀਂ ਵੀ ਇਸ ਤਰ੍ਹਾਂ ਹੋਵੇ ਬੈਕਟੀਰੀਅਲ ਇਨਫੈਕਸ਼ਨ ਜਿਵੇਂ ਮੈਨਿੰਜਾਈਟਿਸ ਜਿਹਨੂੰ ਅਸੀਂ ਕਹਿੰਦੇ ਹਾਂ ਇਸ ਤਰ੍ਹਾਂ ਵੀ ਹੋ ਸਕਦੀ ਹੈ ਔਰ ਟਿਊਬਰਕਲੋਸਿਸ ਵਾਲੀ ਕੰਡੀਸ਼ਨ ਵੀ ਇਸ ਤਰ੍ਹਾਂ ਦੀ ਹੋ ਸਕਦੀ ਹੈ ਪਰ ਉਹਨਾਂ ਦੇ ਪਿੱਛੇ ਹਿਸਟਰੀ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਜਾਂ ਕਿਸੇ ਹੋਰ ਨਾਲ
1: ਨਹੀਂ ਇੱਧਰ ਹੋਰ ਸੀ
0: ਉਹ ਮੈਨੂੰ ਕੋਈ ਤੁਹਾਡੀ ਆਵਾਜ਼ ਇਹਦੇ ਵਿੱਚ ਆ ਰਹੀ ਹੈ ਨਾ ਖੈਰ ਹੁਣ ਕੁਝ ਇੱਕ ਐਸੀਆਂ ਗੱਲਾਂ ਜਿਹੜੀਆਂ ਕਿ ਇਹ ਹੋ ਗਈਆਂ ਸਾਇੰਸ ਸਿਮਟਮਸ ਜਿਹੜੇ ਸਾਡੇ ਸਾਹਮਣੇ ਆਉਣਗੇ ਉਸ ਵੇਲੇ ਜਿਹੜੇ ਸਾਇੰਸ ਹੁੰਦੇ ਨੇ ਜਿਹੜੇ ਤੁਹਾਨੂੰ ਬੋਲ ਕੇ ਉਹ ਨਹੀਂ ਦੱਸਦਾ ਸਾਇੰਸ ਸਿਮਟਮਸ ਉਹ ਨੇ ਜਿਹੜੇ ਤੁਹਾਨੂੰ ਕਹੇਗਾ ਵੀ ਮੈਨੂੰ ਐਂ ਹੁੰਦਾ ਮੈਨੂੰ ਐਂ ਹੁੰਦਾ ਉਹਦੇ ਪਹਿਲੀ ਗੱਲ ਹੈ ਹੈਡੇਕ ਜਦੋਂ ਵੀ ਸਿਰ ਦੇ ਵਿੱਚ ਚਾਹੇ ਸੱਟ ਲੱਗੀ ਹੈ ਚਾਹੇ ਕੋਈ ਨਾੜੀ ਫਟ ਗਈ ਹੈ ਚਾਹੇ ਕੋਈ ਸੋਜ ਹੋ ਗਈ ਹੈ ਚਾਹੇ ਕੋਈ ਬੈਕਟੀਰੀਅਲ ਇਨਫੈਕਸ਼ਨ ਹੋ ਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੋਈ ਹੈ ਤੇ ਉਹਦੇ ਵਿੱਚ ਸਭ ਤੋਂ ਪਹਿਲੀ ਜਿਹੜੇ ਸਿਮਟਮਸ ਦੇ ਤੌਰ ਤੇ ਆਏਗੀ ਉਹ ਹੈਗੀ ਹੈ ਸਿਰ ਦਰਦ ਸਿਰ ਦਰਦ ਵਾਇਲੈਂਟ ਹੋਣਾ ਜਿਹਨੂੰ ਉਹ ਆਮ ਤੌਰ ਤੇ ਸੰਭਾਲ ਨਹੀਂ ਸਕਦਾ ਤੇ ਉਹਦੀਆਂ ਦੋ ਨਿਸ਼ਾਨੀਆਂ ਹੁੰਦੀਆਂ ਨੇ ਇੱਕ ਤਾਂ ਰੋਲਿੰਗ ਆਫ ਹੈਡ ਕਿਉਂਕਿ ਉਹ ਇਰੀਟੇਟਡ ਹੈ ਰੋਲਿੰਗ ਆਫ ਹੈਡ ਆਪਣੇ ਪਿੱਲੋ ਦੇ ਉੱਪਰ ਸਿਰ ਨੂੰ ਰੋਲ ਕਰ ਰਿਹਾ ਹੈ ਵਾਰ ਵਾਰ ਇਧਰੋ ਉਧਰ ਇਧਰੋ ਵੀ ਕਿਸੇ ਤਰ੍ਹਾਂ ਮੈਨੂੰ ਆਰਾਮ ਮਰੇ ਤੇ ਜਿਵੇਂ ਆਮ ਤੌਰ ਤੇ ਭੂਤ ਪ੍ਰੇਤ ਕਰਦੇ ਨੇ ਨਾ ਲੋਕ ਪਰ ਮੰਜੇ ਤੇ ਪਿਆ ਹੈਗਾ ਮੰਜੇ ਤੇ ਪਿਆ ਹੈ ਤੇ ਸਰਾਣੇ ਦੇ ਵਿੱਚ ਹੀ ਆਪਣਾ ਜਾਂ ਪਿੱਲੋ ਦੇ ਉੱਪਰ ਸਿਰ ਜਿਹੜਾ ਇਧਰੋ ਉਧਰ ਇਧਰੋ ਉਧਰ ਮਾਰ ਰਿਹਾ ਹੈਗਾ ਤੇ ਦੂਜੇ ਨੂੰ ਲੱਗਦਾ ਕਿਤੇ ਸਿਰ ਨੂੰ ਫਿਰ ਸੱਟ ਨਾ ਲਾ ਲਵੇ ਕਿਤੇ ਪਾਲੇ ਨਾਲ ਵੱਜ ਕੇ ਤੇ ਵਾਰ ਵਾਰ ਸਿਰ ਐ ਫੇਰੀ ਜਾਂਦਾ ਹੈਗਾ ਅਗਲੀ ਗੱਲ ਨੌਸੀਆ ਵੋਮਿਟਿੰਗ ਵਾਲੀ ਜਿਹੜੀ ਮੈਂ ਆਮ ਤੌਰ ਤੇ ਤੁਹਾਨੂੰ ਪਹਿਲਾਂ ਵੀ ਦੱਸੀ ਹੈਗੀ ਹੈ ਸਾਈਨ ਦੇ ਵਿੱਚ ਵੀ ਸਿਮਟਮ ਦੇ ਵਿੱਚ ਵੀ ਆ ਗਈ ਨੌਸੀਆ ਵੋਮਿਟਿੰਗ ਔਰ ਉਸ ਤੋਂ ਬਾਅਦ ਜਨਰਲ ਤੌਰ ਤੇ ਅਗਰ ਸਿਮਟਮਸ ਇੰਨੇ ਸੀਵੀਅਰ ਨਹੀਂ ਹੈਗੇ ਪਰ ਘੱਟ ਸਿਮਟਮਸ ਹੈਗੇ ਨੇ ਉਸ ਹਾਲਾਤ ਦੇ ਵਿੱਚ ਫਟੀਗ ਥਕਾਵਟ ਕੰਮ ਕਰਨ ਨੂੰ ਮਨ ਨਹੀਂ ਕਰਦਾ ਬੋਲਣ ਨੂੰ ਮਨ ਨਹੀਂ ਕਰਦਾ ਖਾਣ ਨੂੰ ਮਨ ਨਹੀਂ ਕਰਦਾ ਅੱਖਾਂ ਖੋਲਣ ਨੂੰ ਮਨ ਨਹੀਂ ਕਰਦਾ ਹੱਥ ਹਿਲਾਉਣ ਨੂੰ ਮਨ ਨਹੀਂ ਕਰਦਾ ਔਰ ਇਸ ਤਰ੍ਹਾਂ ਦੀ ਫਟੀਗ ਉਹਦੇ ਸਰੀਰ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ ਡਰਾਉਜ਼ੀਨੈਸ ਹੁੰਦੀ ਹੈ ਸਪੀਚ ਦੀ ਗੱਲ ਆਪਾਂ ਪਹਿਲਾਂ ਕਰ ਹੀ ਚੁੱਕੇ ਹਾਂ ਔਰ ਡਿਜ਼ੀਨੈਸ ਚੱਕਰ ਆਉਣੇ ਜੇ ਉਹ ਖੜਾ ਵੀ ਹੁੰਦਾ ਤਾਂ ਵੀ ਪਰ ਕਈਆਂ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਜਦੋਂ ਉਹ ਮੰਜੇ ਤੇ ਪਿਆ ਹੋਇਆ ਨਾ ਉਸ ਵੇਲੇ ਵੀ ਉਹਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ ਸੋ ਇਸ ਤਰ੍ਹਾਂ ਕਰਕੇ ਦੀਆਂ ਇਹ ਜਿਹੜੀਆਂ ਨਿਸ਼ਾਨੀਆਂ ਹਨ ਇਹ ਸਾਨੂੰ ਬਾਹਰੋਂ ਦਿਖਾਈ ਦੇਣਗੀਆਂ ਉਸ ਤੋਂ ਬਾਅਦ ਪੈਰਾਲਾਈਸਿਸ ਵੈਸੇ ਤਾਂ ਪੈਰਾਲਾਈਸਿਸ ਉਹ ਹੀ ਹੈ ਜਦੋਂ ਚੀਜ਼ਾਂ ਨੇ ਕੰਮ ਨਹੀਂ ਕਰਨਾ ਉਹਦਾ ਮਤਲਬ ਤੇ ਪੈਰਾਲਾਈਸਿਸ ਹੀ ਹੈ ਪਰ ਫਿਰ ਵੀ ਇੰਡੀਵਿਜੁਅਲ ਤੌਰ ਤੇ ਡਾਕਟਰ ਲੋਕ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਅਗਰ ਉਹ ਕੌਨਸ਼ੀਅਸ ਹੋਵੇ ਜਾਂ ਸੈਮੀ ਕੌਨਸ਼ੀਅਸ ਹੋਵੇ ਤੁਹਾਨੂੰ ਤੋਰ ਕੇ ਵੇਖਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਇਹ ਸਮਝਦੇ ਨੇ ਵੀ ਪੈਰਾਂ ਨੂੰ ਤਾਂ ਪੈਰਾਲਾਈਸਿਸ ਆ ਪੈਰ ਤੇ ਕੰਟਰੋਲ ਨਹੀਂ ਕਰ ਰਹੇ ਭਾਰ ਨਹੀਂ ਚੁੱਕ ਰਹੇ ਤੁਰ ਉਹ ਨਹੀਂ ਸਕਦਾ ਹੈਗਾ ਪਰ ਇਹਦੇ ਤੋਂ ਇਲਾਵਾ ਫੇਸ਼ੀਅਲ ਪੈਰਾਲਾਈਸਿਸ ਕਈਆਂ ਦਾ ਤੁਸੀਂ ਵੇਖੋ ਇੱਕ ਬਿਮਾਰੀ ਦਾ ਨਾਂ ਹੈਗਾ ਉਹਨੂੰ ਕਹਿੰਦੇ ਅਸੀਂ ਬੈਲਸ ਪੈਲਸੀ ਡਾਕਟਰ ਦੇ ਨਾਂ ਤੇ ਰੱਖਿਆ ਗਿਆ ਸੀ ਡਾਕਟਰ ਸੀ ਇੱਕ ਬੈਲ ਜਿਹਨੇ ਸਭ ਤੋਂ ਪਹਿਲਾਂ ਵੇਖਿਆ ਫੇਸ਼ੀਅਲ ਨਰਵ ਜਿਹੜੀ ਨਾ ਵੀ ਟ੍ਰਾਈਜੈਮੀਨਲ ਨਰਵ ਜਿਹੜੀ ਫੇਸ ਨੂੰ ਵੀ ਸਪਲਾਈ ਕਰਦੀ ਜਿਹੜੀ ਬ੍ਰੇਨ ਚੋਂ ਨਿਕਲਦੀ ਹੈਗੀ ਹੈ ਔਰ ਆਮ ਤੌਰ ਤੇ ਬਹੁਤਾ ਤੌਰ ਤੇ ਸਰਦੀਆਂ ਦੇ ਵਿੱਚ ਅੰਦਰ ਹੀਟ ਲੱਗੀ ਹੁੰਦੀ ਹੈ ਔਰ ਉਸ ਲੱਗੀ ਹੀਟ ਦੇ ਵਿੱਚ ਇਕਦਮ ਸਾਨੂੰ ਬਾਹਰ ਕਿਸੇ ਨੇ ਆਵਾਜ਼ ਮਾਰੀ ਅਸੀਂ ਉਸੇ ਤਰ੍ਹਾਂ ਕੰਬਲ ਚੋਂ ਨਿਕਲੇ ਤੇ ਬਾਹਰ ਕਰੇ ਜਾਂਦੇ ਬਾਹਰ ਠੰਡੀ ਹਵਾ ਦਾ ਐਕਸਪੋਜ਼ਰ ਲੱਗਿਆ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਬੈਲਸ ਪੈਲਸੀ ਹੋ ਜਾਂਦੀ ਹੈ ਕਿਸੇ ਇੱਕ ਸਾਈਡ ਦੇ ਮਸਲ ਫੇਸ ਦੇ ਜਿਹੜੇ ਨੇ ਉਹ ਪੈਰਾਲਾਈਸਿਸ ਹੋ ਜਾਂਦੇ ਔਰ ਉਹ ਵਿੰਗਾ ਹੋ ਜਾਂਦਾ ਆ ਇੱਕ ਪਾਸੇ ਉਹਦੀਆਂ ਲਾਲਾਂ ਜਿਹੜੀਆਂ ਨੇ ਅਨਕੰਟਰੋਲਡ ਵਗਣ ਲੱਗ ਜਾਂਦੀਆਂ ਨੇ ਲਾਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਦਰਦ ਨਹੀਂ ਹੁੰਦੀ ਪੈਰਾਲਾਈਸਿਸ ਦੇ ਵਿੱਚ ਦਰਦ ਨਹੀਂ ਹੁੰਦੀ ਇਹ ਇਸ ਟਾਈਪ ਦੀ ਕੰਡੀਸ਼ਨ ਚਿਹਰੇ ਦੀ ਫੇਸ ਦੀ ਆਮ ਤੌਰ ਤੇ ਇਸ ਹਾਲਾਤ ਵਿੱਚ ਵੀ ਹੋ ਸਕਦੀ ਆ ਕਿ ਬ੍ਰੇਨ ਦੇ ਵਿੱਚ ਕੁਝ ਵਾਪਰਿਆ ਪਰ ਇਹ ਵੀ ਤਾਂ ਬ੍ਰੇਨ ਦੇ ਵਿੱਚ ਹੀ ਹੈ ਨਾ ਜਿਹੜਾ ਬੈਲਸ ਪੈਲਸੀ ਹੈ ਇਹ ਵੀ ਤਾਂ ਨਰਵ ਸਿਮਟਮ ਦੇ ਨਾਲ ਹੀ ਰਿਲੇਟਡ ਹੈ ਤੇ ਨਰਵ ਬ੍ਰੇਨ ਚੋਂ ਨਿਕਲਦੀਆਂ ਹੈਗੀਆਂ ਨੇ ਪਰ ਇਹ ਇੱਕ ਰਿਲੇਟਡ ਕਿਹਦੇ ਨਾਲ ਗੱਲ ਹੈਗੀ ਹੈ ਆਮ ਤੌਰ ਤੇ ਸੀਜ਼ਨ ਦੇ ਨਾਲ ਰਿਲੇਟਡ ਗੱਲ ਹੈਗੀ ਹੈ ਔਰ ਉਸ ਸੀਜ਼ਨ ਦੇ ਵਿੱਚ ਜਦੋਂ ਇਮੀਡੀਏਟ ਚੇਂਜ ਆਫ ਟੈਂਪਰੇਚਰ ਹੁੰਦਾ ਹੈ ਇਮੀਡੀਏਟ ਚੇਂਜ ਆਫ ਟੈਂਪਰੇਚਰ ਹੋਵੇ ਔਰ ਉਹਦਾ ਐਕਸਪੋਜ਼ਰ ਤੁਹਾਡੇ ਕਿਸੇ ਅੰਗ ਤੇ ਖਾਸ ਤੌਰ ਤੇ ਚਿਹਰੇ ਤੇ ਪੈਂਦਾ ਆ ਤੇ ਉਹ ਜਿਹੜੇ ਲੋਕਲ ਮਸਲ ਜਿਹੜੇ ਨੇ ਉਹ ਪੈਰਾਲਾਈਜ਼ ਹੋ ਜਾਂਦੇ ਨੇ ਮੂੰਹ ਵਿੰਗਾ ਹੋ ਜਾਂਦਾ ਆ ਇੱਕ ਪਾਸੇ ਲਾਲਾਂ ਵਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਹੜੇ ਪਾਸੇ ਪੈਰਾਲਾਈਸਿਸ ਹੋ ਗਿਆ ਹੈਗਾ ਆ ਉਸ ਪਾਸੇ ਦੀ ਅੱਖ ਵੀ ਟੇਢੀ ਹੋ ਜਾਂਦੀ ਹੈ ਔਰ ਡਰੂਡਿੰਗ ਹੋਣੀ ਸ਼ੁਰੂ ਹੋ ਗਈ ਇਹ ਸਾਰੇ ਸਾਈਨ ਐਂਡ ਸਿਮਟਮ ਜਿਹੜੇ ਨੇ ਆਮ ਤੌਰ ਤੇ ਬ੍ਰੇਨ ਦੇ ਕਿਸੇ ਹੋਰ ਨੁਕਸਾਂ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਔਰ ਸਮੈਲ ਦੀ ਗੱਲ ਆਪਾਂ ਕਰੀ ਹੀ ਹੈਗੀ ਹੈ ਸਮੈਲ ਜਾਂ ਟੇਸਟ ਇਹ ਸਾਰੇ ਕੁਝ ਖਤਮ ਹੋ ਜਾਂਦੇ ਨੇ ਬਾਕੀ ਐਜ਼ ਏ ਹੋਲ ਚਿਹਰਾ ਐਜ਼ ਏ ਹੋਲ ਚਿਹਰੇ ਦੇ ਉੱਪਰ ਐ ਲੱਗਦਾ ਪਫੀਨੈਸ ਜਿਵੇਂ ਸਵੈਲਿੰਗ ਆ ਗਈ ਹੋਵੇ ਔਰ ਇਸ ਟਾਈਪ ਦੀ ਸਵੈਲਿੰਗ ਹੁੰਦੀ ਹੈ ਇਹਨੂੰ ਕਹਿੰਦੇ ਨੇ ਪਿਟਿੰਗ ਓਨ ਪ੍ਰੈਸ਼ਰ ਸਵੈਲਿੰਗ ਉਹ ਵੀ ਚਿਹਰਾ ਮੋਟਾ ਹੋ ਗਿਆ ਹਾਲਾਂਕਿ ਇਹੋ ਜਿਹਾ ਤਾਂ ਚਿਹਰੇ ਦਾ ਬੰਦੇ ਦਾ ਹੈ ਨੀ ਇਹਦਾ ਸੁੱਕਿਆ ਸਿਰੇ ਸੀਗਾ ਇਹਦਾ ਮੋਟਾ ਹੋ ਗਿਆ ਕਿਉਂਕਿ ਬ੍ਰੇਨ ਦੇ ਵਿੱਚ ਅੰਦਰ ਕਿਸੇ ਨੇ ਥਾਂ ਤੇ ਬਲੀਡਿੰਗ ਹੋ ਰਹੀ ਹੈ ਜਾਂ ਅੰਦਰ ਥਾਂ ਤੇ ਐਕਸਟਰਾ ਫਲੂਇਡ ਆ ਗਿਆ ਹੈਗਾ ਜਿਹਨੇ ਬਾਕੀ ਨਰਵਸ ਨੂੰ ਪ੍ਰੈਸ ਕਰ ਦਿੱਤਾ ਉਹਦੇ ਨਾਲ ਆ ਚਿਹਰਾ ਜਿਹੜਾ ਆ ਉਹ ਸੁੱਜ ਗਿਆ ਆ ਤੇ ਇਸ ਸੋਜ ਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਓਨ ਪ੍ਰੈਸ਼ਰ ਅੱਜ ਦੀ ਗੰਨਾ ਦਾ ਉੱਚਾ ਉਭਰਿਆ ਹੋਇਆ ਹਿੱਸਾ ਹੈ ਨਾ ਇਹਨੂੰ ਅਸੀਂ ਕਹਿੰਦੇ ਹਾਂ ਜਾਈਗੋਮੈਟਿਕ ਪ੍ਰੋਸੈਸ ਹੱਡੀ ਦੀ ਇਹ ਜਿਹੜਾ ਪ੍ਰੋਸੈਸ ਦਾ ਮਤਲਬ ਟਿੱਬਾ ਸਮਝ ਲਓ ਉੱਪਰ ਨੂੰ ਉਭਰਿਆ ਥਾਂ ਸਮਝ ਲਓ ਇਹਦੇ ਉੱਪਰ ਅਗਰ ਤੁਸੀਂ ਅੰਗੂਠੇ ਨਾਲ ਦਬਾ ਕੇ ਵੇਖੋ ਤੇ ਆਮ ਤੌਰ ਤੇ ਅਸੀਂ ਆਪਣੇ ਆਪ ਨੂੰ ਦਬਾਉਂਦੇ ਹਾਂ ਤੇ ਉਸੇ ਚਮੜੀ ਨਾਰਮਲ ਆ ਜਾਂਦੀ ਜਦੋਂ ਅੰਗੂਠੇ ਦਾ ਪ੍ਰੈਸ਼ਰ ਛੱਡਦੇ ਹਾਂ ਚਮੜੀ ਨਾਰਮਲ ਆ ਜਾਂਦੀ ਹੈ ਪਰ ਜੇ ਬੰਦੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੋਵੇ ਜੇ ਬੰਦੇ ਨੂੰ ਅਡੀਮਾ ਹੋਵੇ ਜੇ ਬੰਦੇ ਦੀ ਕਿਡਨੀ ਖਰਾਬ ਹੋ ਗਈ ਤੇ ਤਾਂ ਕਰਕੇ ਸੋਜ ਹੋਵੇ ਤੇ ਜੇ ਬੰਦੇ ਦੇ ਹਾਰਟ ਵਿੱਚ ਨੁਕਸ ਹੈਗਾ ਤਾਂ ਕਰਕੇ ਸੋਜ ਹੋ ਗਈ ਹੋਵੇ ਭਾਵੇਂ ਪੈਰਾਂ ਤੇ ਹੋ ਗਈ ਹੈ ਤੇ ਭਾਵੇਂ ਮੂੰਹ ਤੇ ਹੋ ਗਈ ਹੈ ਇਸ ਪ੍ਰੈਸ਼ਰ ਅੰਗੂਠੇ ਦੇ ਪ੍ਰੈਸ਼ਰ ਨਾਲ ਜਾਂ ਉਂਗਲੀ ਦੇ ਪ੍ਰੈਸ਼ਰ ਨਾਲ ਦਬਾਓਗੇ ਤੇ ਉਹ ਜਿਹੜਾ ਟੋਇਆ ਜਿਹਾ ਬਣ ਜਾਂਦਾ ਹੈ ਨਾ ਉਹ ਟੋਇਆ ਜਿਹਾ ਉਸੇ ਤਰ੍ਹਾਂ ਹੀ ਬਣਿਆ ਰਹਿ ਜਾਂਦਾ ਜਿਹਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਓਨ ਪ੍ਰੈਸ਼ਰ ਇਸ ਗੱਲ ਦਾ ਸਾਈਨ ਹੈਗਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਭਾਈ ਇਹ ਬ੍ਰੇਨ ਦੇ ਵਿੱਚ ਕੁਝ ਨਾ ਕੁਝ ਨੁਕਸ ਆ ਗਿਆ ਹੈ ਹੁਣ ਲੇਟਰ ਓਨ ਸਾਈਨ ਕੀ ਆ ਸਕਦੇ ਇਹ ਟ੍ਰੀਟਮੈਂਟ ਤੁਸੀਂ ਕਰ ਰਹੇ ਹੋ ਬੰਦਾ ਤੁਸੀਂ ਹਸਪਤਾਲ ਚ ਦਾਖਲ ਕਰ ਦਿੱਤਾ ਉਹਦਾ ਸਾਰਾ ਕੁਝ ਕਰ ਰਹੇ ਨੇ ਲੇਟਰ ਓਨ ਕੀ ਹੈ ਐਂਗਜ਼ਾਇਟੀ ਡਿਪਰੈਸ਼ਨ ਮੂਡ ਸਵਿੰਗਸ ਗੁੱਸਾ ਅਨਿੰਦਰਾ ਇਹ ਇੱਕ ਮੋਟੀਆਂ ਮੋਟੀਆਂ ਗੱਲਾਂ ਨੇ ਜਿਹੜੀਆਂ ਆਮ ਤੌਰ ਤੇ ਉਸ ਬੰਦੇ ਦੇ ਵਿੱਚ ਬਾਅਦ ਵਿੱਚ ਪੈਦਾ ਹੋਣੀਆਂ ਸ਼ੁਰੂ ਹੁੰਦੀਆਂ ਨੇ ਜਿਹਦੇ ਬ੍ਰੇਨ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਨੁਕਸ ਪੈ ਗਿਆ ਹੈਗਾ ਆ ਔਰ ਉਸ ਨੁਕਸ ਤੋਂ ਬਾਅਦ ਜੋ ਤੁਸੀਂ ਡਾਕਟਰ ਨੇ ਪ੍ਰਬੰਧ ਕਰ ਦਿੱਤਾ ਜੋ ਕੁਝ ਹਸਪਤਾਲਾਂ ਦੇ ਵਿੱਚ ਹੋ ਗਿਆ ਇੱਕ ਗੱਲ ਮੈਂ ਤੁਹਾਨੂੰ ਯਾਦ ਕਰਵਾ ਦਿਆਂ ਭਈ ਐਲੋਪੈਥਿਕ ਸਟਾਈਲ ਚ ਬਹੁਤ ਸਾਰੇ ਮੇਰੇ ਵੀਰ ਡਾਕਟਰ ਨਰਸਾਂ ਇਹਨਾਂ ਪ੍ਰੋਗਰਾਮਾਂ ਨੂੰ ਸੁਣਦੇ ਨੇ ਔਰ ਮੈਨੂੰ ਬੜੀ ਖੁਸ਼ੀ ਹੈ ਕਈਆਂ ਦੇ ਮੈਨੂੰ ਫੋਨ ਵੀ ਇਸ ਤਰ੍ਹਾਂ ਆਉਂਦੇ ਨੇ ਵੀ ਕਈ ਇੱਕ ਯਾਦ ਦਿਹਾਨੀ ਦੀਆਂ ਗੱਲਾਂ ਯਾਦ ਦਿਹਾਨੀ ਆ ਜਾਂਦੀ ਇੱਕ ਚੀਜ਼ ਨੂੰ ਦੁਹਰਾਈ ਹੋ ਜਾਂਦੀ ਸਾਨੂੰ ਪਤਾ ਲੱਗ ਜਾਂਦਾ ਇਸ ਗੱਲ ਦਾ ਕਿ ਆਹ ਗੱਲ ਇਸ ਤਰ੍ਹਾਂ ਹੀ ਹੋ ਸਕਦੀ ਹੈ ਸੋ ਜਿਹੜੇ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਮ ਤੌਰ ਤੇ ਸਰੀਰ ਦੇ ਵਿੱਚ ਪੈਦਾ ਹੁੰਦੀਆਂ ਨੇ ਇਹ ਬਹੁਤਾ ਕਰਕੇ ਇਹਦੇ ਸੈਕੰਡਰੀ ਇਫੈਕਟ ਹਨ ਕੁਝ ਵੀ ਹੋ ਗਿਆ ਹੋਣ ਤੋਂ ਬਾਅਦ ਜਦੋਂ ਅਸੀਂ ਬਾਅਦ ਵਿੱਚ ਡਾਕਟਰਾਂ ਨੇ ਉਸਨੂੰ ਰਿਲੀਜ਼ ਕਰ ਦਿੱਤਾ ਘਰ ਆ ਗਿਆ ਪਤਾ ਵੀ ਉਹ ਸੱਟ ਲੱਗੀ ਸੀ ਜਾਂ ਹੈਮਰੇਜ ਹੋਇਆ ਸੀ ਜਾਂ ਇਹਦਾ ਬਲੱਡ ਪ੍ਰੈਸ਼ਰ ਜ਼ਿਆਦਾ ਰਹਿੰਦਾ ਸੀ ਉਸ ਤੋਂ ਬਾਅਦ ਇਹਨੂੰ ਸਟ੍ਰੋਕ ਹੋ ਗਿਆ ਫਿਰ ਅਸੀਂ ਇਹਨੂੰ ਹਸਪਤਾਲ ਚ ਲੈ ਗਏ ਫਿਰ ਅਸੀਂ ਹਸਪਤਾਲ ਚ ਲੈ ਕੇ ਡਾਕਟਰ ਨੇ ਇਲਾਜ ਕੀਤਾ ਹੁਣ ਡਾਕਟਰ ਨੇ ਕਹਿ ਦਿੱਤਾ ਚੰਗਾ ਭਾਈ ਇਹਨੂੰ ਘਰੇ ਲੈ ਜਾਓ ਅਸੀਂ ਉਸਨੂੰ ਘਰੇ ਲੈ ਕੇ ਆ ਗਏ ਤੇ ਜਦੋਂ ਅਸੀਂ ਵੇਖਿਆ ਭਈ ਇਹ ਹਮੇਸ਼ਾ ਡਿਪਰੈਸਡ ਰਹਿੰਦਾ ਅੱਗੇ ਵਰਗੀ ਉਹਦੀ ਚਹਿਲ ਪਹਿਲ ਚਿਹਰੇ ਤੇ ਨਹੀਂ ਰਹੇਗੀ ਅੱਗੇ ਵਰਗੀ ਸਾਰੀ ਗੱਲ ਉਹਦੀ ਨਹੀਂ ਰਹੇਗੀ ਔਰ ਉਸ ਤੋਂ ਬਾਅਦ ਮੂਡ ਸਵਿੰਗ ਇੱਕੇ ਦਿਨ ਚਿੜਚਿੜਾ ਹੋ ਜਾਂਦਾ ਗੁੱਸੇ ਵੱਲ ਦੂਸਰੇ ਪਾਸੇ ਹੋ ਜਾਂਦਾ ਹੈਗਾ ਗੁੱਸਾ ਜ਼ਿਆਦਾ ਹੋ ਗਿਆ ਆਮ ਨਾਲੋਂ ਚਿੜਚਿੜਾ ਸੁਭਾਅ ਆਮ ਨਾਲੋਂ ਜ਼ਿਆਦਾ ਹੋ ਗਿਆ ਦੂਸਰੀ ਗੱਲ ਇਹ ਸੌਂਦਾ ਨਹੀਂ ਗਾ ਨਾ ਇਹ ਆਪ ਸੌਂਦਾ ਆ ਤੇ ਨਾ ਇਹ ਦੂਜਿਆਂ ਨੂੰ ਸੌਣ ਦਿੰਦਾ ਕਿਉਂਕਿ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇੱਕ ਕਰਾਈ ਮੈਨਿੰਜਸ ਕਰਾਈ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਕਰਾਈ ਉਹ ਲਗਾਤਾਰ ਉਹਦੇ ਹੁੰਦੀ ਰਹਿੰਦੀ ਹੈ ਭਾਵੇਂ ਉਹ ਠੀਕ ਹੋ ਕੇ ਆ ਗਿਆ ਹਸਪਤਾਲ ਦੇ ਵਿੱਚੋਂ ਭਾਈ ਡਾਕਟਰ ਨੇ ਕਹਿਤਾ ਚਲੋ ਭਾਈ ਠੀਕ ਹੋਣ ਲੈ ਜਾਓ ਤੇ ਆ ਦਵਾਈਆਂ ਨੇ ਜਿਹੜੀਆਂ ਬਲੱਡ ਥਿਨਰ ਤੇ ਇਹ ਉਹ ਜੋ ਵੀ ਕੁਛ ਉਹਨਾਂ ਦੇਣਾ ਹੁੰਦਾ ਮੈਂ ਦੱਸਣ ਲੱਗਿਆ ਸੀ ਤੁਹਾਨੂੰ ਗੱਲ ਬਈ ਮੇਰੇ ਇਸ ਐਕਸਪੀਰੀਅੰਸ ਦੇ ਵਿੱਚ ਬਹੁਤ ਸਾਰੇ ਐਸੇ ਕੇਸਿਸ ਆਏ ਨੇ ਜਦੋਂ ਸੱਟ ਚੋਟ ਲੱਗਦੀ ਹੈ ਐਲੋਪੈਥਿਕ ਸਟਾਈਲ ਦੇ ਵਿੱਚ ਇਹ ਫਾਈਨਲਾਈਜ਼ ਕਰਨ ਵਿੱਚ ਬੜਾ ਸਮਾਂ ਲੱਗ ਜਾਂਦਾ ਆ ਬਈ ਯਾਰ ਬਲੱਡ ਕਲੋਟਿੰਗ ਦਵਾਈ ਦੇਣੀ ਚਾਹੀਦੀ ਹੈ ਕਿ ਬਲੀਡਿੰਗ ਹੋਣ ਵਾਸਤੇ ਦਵਾਈ ਦੇਣੀ ਚਾਹੀਦੀ ਹੈ। ਇਹ ਬਲੱਡ ਕਿਸੇ ਥਾਂ ਤੇ ਜੰਮ ਗਿਆ ਹੈ, ਕਿਸੇ ਨਰਵ ਦੇ ਉੱਪਰ ਪ੍ਰੈਸ਼ਰ ਪੈ ਗਿਆ ਤਾਂ ਇਹ ਸਿਮਟਮ ਹੋ ਰਹੇ ਨੇ, ਜਾਂ ਬਲੀਡਿੰਗ ਹੋ ਰਹੀ ਹੈ ਤੇ ਅਸੀਂ ਇਸ ਬਲੀਡਿੰਗ ਨੂੰ ਕੰਟਰੋਲ ਕਰਨਾ ਆ ਕਿ ਅਸੀਂ ਬਲੀਡਿੰਗ ਹੋਣ ਦੇਣੀ ਹੈ, ਉਹ ਫਾਈਨਲਾਈਜ਼ ਨਹੀਂ ਕਰ ਸਕਦੇ। ਪਰ ਹੋਮਿਓਪੈਥਿਕ ਮੈਡੀਸਨ ਦੇ ਵਿੱਚ ਮੇਰੇ ਆਪਣੇ ਐਕਸਪੀਰੀਅੰਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਐਸੀਆਂ ਹੈਗੀਆਂ ਨੇ, 3-4 ਕੇਸਿਸ ਐਸੇ ਨੇ। ਮੈਂ ਚੰਡੀਗੜ੍ਹ ਹੁੰਦਾ ਸੀਗਾ, ਮੇਰੇ ਇੱਕ ਰੈਲੇਟਿਵ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ, ਉਹ ਬਿਜਲੀ ਬੋਰਡ ਦੇ ਵਿੱਚ ਸੀਗੇ, ਔਰ ਅਲਟੀਮੇਟ ਉਹ ਕਿਤੇ ਟਰੱਕ ਦੇ ਉੱਪਰੋਂ ਦੀ ਡਿੱਗਿਆ, ਸਿਰ ਭਰਨੇ ਔਰ ਸੱਟ ਲੱਗ ਗਈ, ਬੇਹੋਸ਼ ਹੋ ਗਿਆ। ਉੱਥੇ ਲੈ ਗਏ ਉਹਨਾਂ ਨੇ, ਮੈਨੂੰ ਵੀ ਰੈਲੇਟਿਵ ਤੌਰ ਤੇ ਮੈਨੂੰ ਵੀ ਕਾਲ ਕੀਤਾ। ਮੇਰੀ ਭੂਆ ਦਾ ਲੜਕਾ ਸੀਗਾ, ਮੈਂ ਉੱਥੇ ਗਿਆ, ਜਦੋਂ ਮੈਂ ਰਾਤ ਗਿਆ ਤੇ ਉਹਨੇ ਮੈਨੂੰ ਉਸ ਵੇਲੇ ਨਹੀਂ ਪਛਾਣਿਆ। ਅਲਟੀਮੇਟ ਮੈਂ ਜੋ ਆਪਣੀ ਦਵਾਈ ਨਾਲ ਲੈ ਕੇ ਗਿਆ ਸੀ, ਮੈਂ ਉਸ ਨੂੰ ਦੇਣੀ ਸ਼ੁਰੂ ਕੀਤੀ ਸਵੇਰ ਤੱਕ, ਜਦੋਂ ਉਹ ਕਹਿੰਦੇ ਸੀ ਵੀ ਸਾਡੇ ਕੋਲੇ ਤਾਂ ਕੋਈ ਟ੍ਰੀਟਮੈਂਟ ਨਹੀਂ, ਅਸੀਂ ਕੀ ਕਰੀਏ ਇਸ ਨੂੰ। ਹਾਂਜੀ, ਉਹ ਵਾਲੇ ਸਿਮਟਮ ਤੇ ਹੋਰ ਸਾਰੇ ਸਿਮਟਮ ਉਹਦੇ ਉਸੇ ਤਰ੍ਹਾਂ ਸੀਗੇ, ਔਰ ਸਵੇਰ ਤੱਕ ਉਸਨੇ ਮੈਨੂੰ ਪਛਾਣ ਲਿਆ ਕਿ ਵੀਰ ਜੀ ਤੁਸੀਂ ਆਏ ਹੋ। ਹਾਂਜੀ, ਸੋ ਇਹਦੀ ਪ੍ਰੋਗਰੈਸ ਹੋ ਗਈ ਔਰ ਉਸ ਤੋਂ ਬਾਅਦ ਉਹ ਠੀਕ ਹੋ ਗਿਆ। ਇਸੇ ਤਰ੍ਹਾਂ ਦਾ ਇੱਕ ਨਹੀਂ ਹੈਗਾ, ਮੇਰੇ ਕੋਲ ਹੋਰ ਬਹੁਤ ਸਾਰੇ ਕੇਸਿਸ ਨੇ ਜਿਹੜੇ ਇਸ ਤਰ੍ਹਾਂ ਦੇ ਬ੍ਰੇਨ ਦੇ ਹਾਲਾਤਾਂ ਵਿੱਚ ਜਿਹੜੇ ਸਡਨ ਹੋਏ, ਚਾਹੇ ਉਹ ਬਲੱਡ ਪ੍ਰੈਸ਼ਰ ਕਰਕੇ ਆਏ ਹੋਣ, ਚਾਹੇ ਉਹ ਕਿਸੇ ਸੱਟ ਚੋਟ ਲੱਗਣ ਤੋਂ ਬਾਅਦ ਹੋਏ ਹੋਣ, ਜਦੋਂ ਕੋਈ ਵੀ ਇਸ ਤਰ੍ਹਾਂ ਦੀ ਅਨਕੌਂਸ਼ਨਸ ਸਡਨ ਆ ਗਈ ਹੈ, ਜਾਂ ਜਿਵੇਂ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਨੇ, ਇਸ ਹਾਲਾਤ ਵਿੱਚ ਵੀ ਲੋਕ ਕਈ ਡਿੱਗ ਪੈਂਦੇ ਨੇ ਔਰ ਉਹ ਫਿਰ ਸੱਟ ਲੱਗ ਜਾਂਦੀ ਹੈ, ਉਹਨੂੰ ਸੈਕੰਡਰੀ ਜਾਂ ਕੰਪਲੀਕੇਸ਼ਨ ਕਹਿ ਸਕਦੇ ਹਾਂ, ਸੈਕੰਡਰੀ ਕੰਪਲੀਕੇਸ਼ਨ ਹੋ ਜਾਂਦੀ। ਮਿਰਗੀ ਦਾ ਦੌਰਾ ਤਾਂ ਪੈਂਦਾ ਸੀ ਇਹਨੂੰ, ਕਦੇ 6 ਮਹੀਨੇ ਬਾਅਦ ਦੌਰਾ ਪੈ ਜਾਂਦਾ ਸੀ, ਕਦੀ ਕਿਤੇ ਪੈ ਜਾਂਦਾ ਸੀਗਾ, ਤੇ ਹੁਣ ਦੌਰਾ ਪਿਆ ਤੇ ਸਿਰ ਪਰ ਨੇ ਡਿੱਗ ਗਿਆ, ਥੱਲੇ ਪੱਤਣ ਸੀਗਾ ਉਹ ਵਜਿਆ, ਉਦੋਂ ਬਾਅਦ ਇਹਨੂੰ ਤਕਲੀਫ ਹੋ ਗਈ। ਸੋ ਉਹਨਾਂ ਹਾਲਾਤਾਂ ਦੇ ਵਿੱਚ ਵੀ ਇਹ ਸਾਰੇ ਸਿਮਟਮ ਜਿਹੜੇ ਪੈ ਸਕਦੇ ਨੇ ਤੇ ਇਹਨੂੰ ਅਸੀਂ ਕਹਿ ਸਕਦੇ ਹਾਂ ਕੰਪਲੀਕੇਸ਼ਨ। ਸੋ ਇਸ ਕੰਪਲੀਕੇਸ਼ਨ ਦੇ ਹਾਲਾਤ ਵਿੱਚ ਕਿਸੇ ਨੂੰ ਨਹੀਂ, ਕਿਸੇ ਵੀ ਹਾਲਾਤ ਦੇ ਵਿੱਚ ਇਹ ਗੱਲ ਹੋ ਸਕਦੀ ਹੈ। ਹੋਮਿਓਪੈਥਿਕ ਦਵਾਈਆਂ ਇਸ ਸਬੰਧ ਦੇ ਵਿੱਚ ਬਹੁਤ ਕਾਮਯਾਬ ਹਨ, ਜਿਹੜੀਆਂ ਜੋ ਕੁਦਰਤ ਨੂੰ ਚਾਹੀਦਾ ਹੈਗਾ, ਜੋ ਕੁਦਰਤ ਉਸ ਵੇਲੇ ਚਾਹੀਦੀ ਹੈ ਕਿ ਅੰਦਰ ਦੇ ਨਿਜ਼ਾਮ ਦੇ ਵਿੱਚ ਬਲੱਡ ਕਲੋਟ ਹੋਣਾ ਚਾਹੀਦਾ, ਕਿ ਅੰਦਰ ਦੇ ਨਿਜ਼ਾਮ ਚ ਬਲੱਡ ਲੀਕ ਹੋ ਜਾਵੇ ਤਾਂ ਕਿ ਪਿਛਲਾ ਪ੍ਰੈਸ਼ਰ ਘਟ ਜਾਵੇ, ਇਹ ਹੋਣਾ ਚਾਹੀਦਾ ਆ। ਉਹ ਸਾਰੀਆਂ ਗੱਲਾਂ ਆਟੋਮੈਟਿਕਲੀ ਹੋ ਜਾਂਦੀਆਂ ਨੇ ਔਰ ਬੜੇ ਪ੍ਰੰਪਟ ਤੌਰ ਤੇ ਇਲਾਜ ਹੁੰਦੇ ਨੇ। ਈਵਨ ਨਵਜੰਮੇ ਬੱਚੇ ਦੀ ਮੈਂ ਹੁਣੇ ਗੱਲ ਕੀਤੀ ਸੀ, ਤੇ ਜਿਹੜੇ ਵੀ ਸੱਜਣ ਸੁਣਦੇ ਨੇ ਇਸ ਗੱਲ ਨੂੰ ਧਿਆਨ ਰੱਖਣ, ਕਈ ਵਾਰ ਬੱਚੇ ਕਰਾਈ ਨਹੀਂ ਕਰਦੇ, ਬੜਾ ਉਸ ਦੇ ਬਖਤਰ ਬਣਿਆ ਹੁੰਦਾ ਕਿ ਬੱਚਾ ਜੰਮਿਆ ਆ ਔਰ ਠੀਕ ਹੈ, ਉਸ ਵੇਲੇ ਉਹ ਪ੍ਰੈਸ਼ਰ ਦੇ ਵਿੱਚੋਂ ਨਿਕਲਿਆ, ਕਈ ਵਾਰ ਲੇਬਰ ਬੜੀ ਲੰਬੀ ਹੁੰਦੀ ਹੈ, 12 ਘੰਟੇ ਕਹਿੰਦੇ ਆ, ਇਹ 16 ਘੰਟੇ ਤੋਂ ਵੀ ਲੰਘ ਗਿਆ, ਲੰਬੇ ਸਮੇਂ ਤੱਕ ਕੋਈ ਪੈਲਵਿਕ ਡਿਸਪ੍ਰਪੋਰਸ਼ਨ ਸੀ ਜਾਂ ਹੋਰ ਕਈ ਕਾਰਨ ਸੀ ਜਿਨ੍ਹਾਂ ਦੇ ਕਰਕੇ ਬਹੁਤ ਦੇਰ ਤੱਕ ਸਾਡੀ ਜਿਹੜੀ ਸੈਕੰਡ ਸਟੇਜ ਸੀ ਉਹ ਰੁਕ ਗਈ ਹੈ। ਉਸ ਸੈਕੰਡ ਸਟੇਜ ਦੇ ਰੁਕਣ ਕਰਕੇ ਬੱਚੇ ਨੂੰ ਕਈ ਵਾਰ ਇਸ ਤਰ੍ਹਾਂ ਦੀਆਂ ਪ੍ਰੋਬਲਮ ਆ ਜਾਂਦੀਆਂ ਨੇ ਔਰ ਬੱਚੇ ਲੰਬਾ ਸਮਾਂ ਤੱਕ ਰੋਂਦੇ ਨਹੀਂ, ਕਰਾਈ ਨਹੀਂ ਕਰਦੇ। ਹਾਂਜੀ, ਸੋ ਉਹਨਾਂ ਦੇ ਹਾਲਾਤਾਂ ਵਿੱਚ ਵੀ ਸਾਡੀਆਂ ਹੋਮਿਓਪੈਥਿਕ ਦਵਾਈਆਂ ਜਿਹੜੀਆਂ ਨੇ, ਮੇਰੇ ਆਪਣੇ ਐਕਸਪੀਰੀਅੰਸ ਦੀ ਗੱਲ ਕਰ ਰਿਹਾ ਮੈਂ, ਕਿਸੇ ਦਾ ਨਹੀਂ ਕਹਿ ਰਿਹਾ, ਔਰ ਬਹੁਤ ਵੰਡਰਫੁਲ ਕੰਮ ਕਰਦੀਆਂ ਨੇ ਕਿ ਬੱਚੇ ਬਹੁਤ ਜਲਦੀ, ਹਾਲਾਂਕਿ ਉਸ ਬੱਚੇ ਨੇ ਕਹਿੰਦੇ ਜੇ ਇੱਕ ਹੁਣੇ ਤੇ ਜੰਮਿਆ ਬੱਚਾ, ਇਹਨੂੰ ਦਵਾਈ ਕੀ ਦਿਓਗੇ ਤੁਸੀਂ? ਨਹੀਂ, ਸਾਡੀਆਂ ਮੈਡੀਸਨ ਜਿਹੜੀਆਂ ਨੇ, ਈਵਨ ਛੋਟੀ ਛੋਟੀ ਜਿਹੜੀ ਗੋਲੀ ਹੈ ਉਹਨੂੰ ਵੀ ਪਾਣੀ ਵਿੱਚ ਚਮਚੇ ਚ ਰੱਖਦੇ, ਉਹਦੀ ਇੱਕ ਬੂੰਦ ਹੀ ਭੁੱਲਣ ਨਾਲ ਜੁਆ ਦਿਓ, ਇੱਟ ਐਕਸ ਬਣ ਗਈ ਕੋਈ। ਬਹੁਤ ਕਾਮਯਾਬ ਤਰੀਕੇ ਦੇ ਨਾਲ ਇਹ ਦਵਾਈਆਂ ਇਸ ਤਰ੍ਹਾਂ ਦਾ ਇਫੈਕਟ ਕਰਦੀਆਂ ਨੇ। ਔਰ ਇਸ ਹਾਲਾਤ ਦੇ ਵਿੱਚ ਵੀ ਜਦੋਂ ਬ੍ਰੇਨ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ, ਤੇ ਬ੍ਰੇਨ ਵਾਸਤੇ ਸਾਡੀ ਇਹ ਬਹੁਤ ਕਾਮਯਾਬ ਦਵਾਈ ਹੈ, ਜਿਹੜੀ ਕਿ ਹਰੇਕ ਤਰ੍ਹਾਂ ਦੇ ਕੇਸ ਵਿੱਚ ਪ੍ਰਲਿਮਨਰੀ ਸਟੇਜ ਵਿੱਚ, ਪਹਿਲੀ ਸਟੇਜ ਵਿੱਚ, ਬਾਅਦ ਸੋਚਦੇ ਰਹੋ ਤੁਸੀਂ ਕਿ ਇਹਨੂੰ ਮਿਰਜੀ ਦਾ ਦੌਰਾ ਪੈਂਦਾ ਸੀ, ਕਿ ਇਹਨੂੰ ਹਾਈਪਰ ਟੈਨਸ਼ਨ, ਬਲੱਡ ਪ੍ਰੈਸ਼ਰ ਜ਼ਿਆਦਾ ਸੀਗਾ, ਜਾਂ ਕੁਝ ਹੋਰ ਇਹਦੀਆਂ ਪ੍ਰੋਬਲਮ ਸੀ ਜਿਨ੍ਹਾਂ ਦੇ ਕਰਕੇ ਐਸਾ ਕੁਝ ਹੋਇਆ ਸੀਗਾ। ਪਰ ਸਡਨ ਇਮੀਜੀਏਟ ਅਗਰ ਤੁਸੀਂ ਕਿਸੇ ਚੀਜ਼ ਨੂੰ ਕੰਟਰੋਲ ਕਰਨਾ ਹੈਗਾ ਨਾ, ਤੇ ਉਹਦੇ ਵਾਸਤੇ ਅਗਰ ਕਾਬਲ ਹੋਮਿਓਪੈਥਿਕ ਡਾਕਟਰ ਤੁਹਾਡੇ ਕੋਲ ਹੈਗਾ ਆ, ਤੇ ਫਿਰ ਇਹ ਉਸੇ ਵੇਲੇ ਤੁਸੀਂ ਇੱਕ ਵਾਰ ਰਿਕਵਰ ਕਰ ਸਕਦੇ ਹੋ। ਦੂਸਰੀ ਗੱਲ ਜਿਹੜੀ ਮੈਂ ਕਰਾਈ ਤੁਹਾਨੂੰ, ਮੈਨੇਜਰਸ ਦੀ ਕਰਾਈ ਤੁਹਾਨੂੰ ਦੱਸੀ ਹੈਗੀ ਹੈ, ਉਹ ਕਰਾਈ ਆਮ ਤੌਰ ਤੇ ਆਫਟਰ ਵਾਰਡ ਸਿਮਟਮ ਹੈ। ਇਮੀਜੀਏਟ ਸਿਮਟਮ ਮੈਂ ਤੁਹਾਨੂੰ ਦੱਸਦੇ ਸੀਗੇ, ਅੱਖਾਂ ਦੇ, ਜੀਭ ਦੇ, ਦੌਰੇ ਪੈਣ ਦੇ, ਵੋਮਿਟਿੰਗ ਦੇ, ਬਰੂਸ਼ਿਸ ਦੇ, ਇਹ ਸਾਰੇ ਸਿਮਟਮ ਮੈਂ ਤੁਹਾਨੂੰ ਦੱਸਦੇ ਸੀ, ਜਾਂ ਅਨਕੌਂਸ਼ੀਅਸਨੈਸ ਜਾਂ ਪੈਰਾਲਾਈਸਿਸ ਟਾਈਪ ਦੀਆਂ ਥਿੰਗਸ ਗੱਲਾਂ, ਜਾਂ ਅਨਕੰਸੋਲੇਬਲ ਕਰਾਈ ਬੱਚਿਆਂ ਦੇ ਵਿੱਚ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਪਾਂ ਸਾਰੀਆਂ ਡਿਟੇਲ ਚ ਕਰਦੇ ਆ ਗਏ ਹਾਂ। ਪਰ ਇਨਸੋਮੈਨੀਆ ਵੱਡਿਆਂ ਦੇ ਆਮ ਡਿਫਰੈਂਟ ਟਾਈਪ ਦੀ ਹੁੰਦੀ ਹੈ ਨਾ, ਬੱਚਾ ਪਹਿਲਾਂ ਸਟਾਰਟਿੰਗ ਦੇ ਵਿੱਚ 20 ਘੰਟੇ ਲਗਾਤਾਰ ਸੌਂਦਾ ਹੈਗਾ, ਫਿਰ ਹੌਲੀ ਹੌਲੀ ਘਟਦਾ ਜਾਂਦਾ ਹੈਗਾ, ਪਰ ਵੱਡਿਆਂ ਦਾ ਤੁਸੀਂ ਸਮਝਦੇ ਨਾ ਵੀ 8 ਘੰਟੇ ਸੌਂ ਲੇਗਾ, ਥੋੜਾ ਬਹੁਤ ਜ਼ਿਆਦਾ ਸੌਂ ਲੇਗਾ, ਲੇਕਿਨ ਉਹਦਾ ਨੀਂਦ ਦਾ ਪੈਟਰਨ ਸਾਰਾ ਹੀ ਡਿਸਟਰਬ ਹੋ ਜਾਂਦਾ ਆ, ਤੇ ਅਸੀਂ ਮੈਡੀਕਲ ਟਰਮ ਯੂਜ ਕਰਦੇ ਹਾਂ ਇਨਸੋਮੈਨੀਆ।
1: ਇਨਸੋਮੈਨੀਆ ਜੀ,
0: ਹਾਂ। ਇਹ ਇਨਸੋਮੈਨੀਆ ਅਗਰ ਇਸ ਤਰ੍ਹਾਂ ਦੇ ਹਾਲਾਤ ਤੋਂ ਬਾਅਦ, ਹਸਪੀਟਲ ਆਉਣ ਤੋਂ ਬਾਅਦ ਐਸਾ ਹੁੰਦਾ ਆ, ਤਾਂ ਇਹ ਉਹਨਾਂ ਸਿਮਟਮਾਂ ਦੀ ਲੜੀ ਵਿਚ ਸ਼ਾਮਲ ਹੈ ਜਿਹਨੂੰ ਅਸੀਂ ਆਫਟਰ ਇਫੈਕਟਸ ਕਹਿੰਦੇ ਹਾਂ। ਆਫਟਰ ਇਫੈਕਟਸ ਦੇ ਵਿਚ ਡਿਪਰੈਸ਼ਨ ਹੈਗਾ ਆ, ਐਂਗਜ਼ਾਇਟੀ ਹੈਗੀ ਆ, ਮੂਡ ਸਵਿੰਗ ਹੈਗਾ ਆ, ਗੁੱਸਾ ਨਾ ਕਰੋ ਜੇ ਚਿੜਚਿੜਾ ਹੋ ਗਿਆ ਤਾਂ, ਕਿਉਂਕਿ ਤੁਹਾਨੂੰ ਪਤਾ ਉਹਦੇ ਪਿਛਲੇ ਪਾਸੇ ਕਿਹੜੀ ਹਿਸਟਰੀ ਸੀ। ਔਰ ਅੱਜ ਤੁਹਾਨੂੰ ਇਹ ਦੱਸ ਰਹੇ ਇਸ ਪ੍ਰੋਗਰਾਮ ਦੇ ਜ਼ਰੀਏ ਕਿ ਇਸ ਤੋਂ ਬਾਅਦ ਘਟਨਾ ਤਾਂ ਕਿਸੇ ਨਾਲ ਵੀ ਵਾਪਰ ਸਕਦੀ, ਕਿਸੇ ਦੇ ਵੀ ਕੋਈ ਐਕਸੀਡੈਂਟ ਹੋ ਸਕਦਾ ਹੈ। ਉਸ ਹਾਲਾਤ ਦੇ ਵਿਚ ਅਗਰ ਹਸਪੀਟਲ ਦੇ ਆਉਣ ਤੋਂ ਬਾਅਦ ਵੀ ਡਿਪਰੈਸ਼ਨ, ਐਂਗਜ਼ਾਇਟੀ ਜਾਂ ਮੂਡ ਸਵਿੰਗ, ਗੁੱਸਾ ਔਰ ਨੀਂਦ ਦਾ ਡਿਸਟਰਬ ਹੋਣਾ, ਇਹ ਅਗਰ ਕਿਸੇ ਬੰਦੇ ਵਿਚ ਹੈਗਾ ਆ, ਤੇ ਉਹਦੇ ਨਾਲ ਕੋਆਪਰੇਟ ਕਰਨ ਦੀ ਲੋੜ ਹੈ, ਉਹਦੇ ਤੇ ਖਿਜਣ ਦੀ ਲੋੜ ਨਹੀਂ ਹੈਗੀ, ਇਹ ਉਹਦੇ ਆਫਟਰ ਇਫੈਕਟਸ ਹਨ। ਇਸ ਤੋਂ ਬਾਅਦ ਸਾਡੇ ਕੋਲੇ ਕੁਛ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਬ੍ਰੇਨ ਦੇ ਵਿਚ ਡੀਜਨਰੇਟਿਵ ਚੇਂਜਸ ਹੋ ਗਈਆਂ। ਡੀਜਨਰੇਟਿਵ ਚੇਂਜਸ ਕਹਿ ਸਕਦੇ ਤੇ ਇਮੀਜੀਏਟ ਸੱਟ ਲੱਗਣ ਤੋਂ ਬਾਅਦ ਹੋਈਆਂ ਨੇ, ਨਹੀਂ ਇਮੀਜੀਏਟ ਹੋਣ ਵਾਲੀਆਂ ਨਹੀਂ ਹੈਗੀਆਂ, ਜਿਹੜੀ ਸਲੋ ਪ੍ਰੋਗਰੈਸ ਹੁੰਦੀ ਹੈ। ਔਰ ਖਾਸ ਤੌਰ ਤੇ ਇਹੋ ਜਿਹੀਆਂ ਜਿਹੜੀਆਂ ਚੇਂਜਸ ਨੇ ਉਹ ਬਜ਼ੁਰਗਾਂ ਦੇ ਵਿਚ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਸੇ ਚ ਅਰਲੀ 50 ਤੋਂ ਬਾਅਦ ਵੀ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਰ 60-65-70 ਤੋਂ ਬਾਅਦ ਤੇ ਆਮ ਤੌਰ ਤੇ ਬਹੁਤ ਸਾਰੇ ਲੋਕਾਂ ਵਿਚ ਇਹੋ ਜਿਹੀਆਂ ਚੇਂਜਸ ਸਾਨੂੰ ਵੇਖਣ ਨੂੰ ਮਿਲਦੀਆਂ ਨੇ, ਡੀਜਨਰੇਟਿਵ ਚੇਂਜਸ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਔਰ ਅਸੀਂ ਕਹਿੰਦੇ ਹਾਂ ਅਲਜ਼ਾਈਮਰ ਡਿਜ਼ੀਜ਼, ਜਿਹੜੀ ਅਲਜ਼ਾਈਮਰ ਡਿਜ਼ੀਜ਼ ਹੈਗੀ ਹੈ, ਖਾਸ ਤੌਰ ਤੇ ਲਾਸ ਆਫ ਮੈਮਰੀ, ਯਾਦਾਸ਼ਤ ਭੁੱਲਣ ਲੱਗ ਗਈ, ਯਾਰ ਮੈਂ ਘਰ ਨੂੰ ਜਾਣਾ ਸੀ ਰਸਤਾ ਤੋਂ ਹੀ, ਜੇ ਰੋਜ਼ ਮੈਂ ਜਾਣਾ ਹੁਣ ਪਤਾ ਨੀ ਮੈਂ ਕਿੱਥੇ ਹੈਗਾ, ਪਤਾ ਨੀ ਲੱਗਿਆ। ਥਿੰਕਿੰਗ ਏਬਿਲਿਟੀ ਘੱਟ ਜਾਂਦੀ ਹੈ, ਬਿਲਕੁਲ ਸੋਚ ਨਹੀਂ ਸਕਦੇ, ਆਮ ਸਧਾਰਨ ਦੀ ਗੱਲ ਹੈ, ਕੈਲਕੂਲੇਸ਼ਨ ਕਰਨਾ ਹੈ, ਦੋ ਚਾਰ ਜਾਂ ਪਹਾੜੇ ਅਸੀਂ ਆਮ ਹੀ ਜਾਣਦੇ ਹਾਂ, ਪਰ ਉਹ ਸਾਰੀਆਂ ਗੱਲਾਂ ਕੈਲਕੂਲੇਸ਼ਨ ਵਾਲੀਆਂ ਉਹਨਾਂ ਨੂੰ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ, ਗ੍ਰੈਜੁਅਲੀ ਲਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਇਸੇ ਤਰ੍ਹਾਂ ਹੀ ਸਾਰੇ ਤਰ੍ਹਾਂ ਦਾ ਫੰਕਸ਼ਨ ਸਲੋ ਹੋਣਾ ਸ਼ੁਰੂ ਹੋ ਜਾਂਦਾ ਆ, ਇਹਨੂੰ ਅਸੀਂ ਡੀਜਨਰੇਟਿਵ ਚੇਂਜਸ ਕਹਿੰਦੇ ਹਾਂ, ਬਜ਼ੁਰਗਾਂ ਦੀ ਬਿਮਾਰੀ ਕਹਿੰਦੇ ਹਾਂ, ਜਿਹਦਾ ਨਾਂ ਹੈ ਅਲਜ਼ਾਈਮਰ। ਦੂਸਰੀ ਹੋਰ ਬਿਮਾਰੀ ਕਹਿ ਕੇ ਤੇ ਉਸ ਤੋਂ ਬਾਅਦ ਮੈਂ ਫਿਰ ਜਿਹੜਾ ਟ੍ਰੀਟਮੈਂਟ ਕੋਲ ਸਾਡਾ ਟਾਈਮ ਵੀ ਥੋੜਾ ਜਿਹਾ ਰਹਿ ਗਿਆ, ਟ੍ਰੀਟਮੈਂਟ ਵੀ ਇਹਦਾ ਅਸੀਂ ਕੀ ਕਰਾਂਗੇ ਉਸ ਵੇਲੇ ਮੋਟੇ ਤੌਰ ਤੇ, ਉਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸਣੀਆਂ ਨੇ। ਪਰ ਮੈਂ ਅਗਲੀ ਬਿਮਾਰੀ ਜਿਹੜੀ ਮੈਂ ਤੁਹਾਨੂੰ ਕਹਿ ਸਕਦਾ ਹਾਂ ਉਹ ਹੈ ਪਾਰਕਿੰਸਨ। ਪਾਰਕਿੰਸਨ ਤੇ ਅਲਜ਼ਾਈਮਰ ਇੰਨਾ ਕੁ ਫਰਕ ਹੈਗਾ ਆ, ਪਾਰਕਿੰਸਨ ਵੀ ਤੇ ਅਲਜ਼ਾਈਮਰ, ਇਹ ਨਾਂ ਡਾਕਟਰਾਂ ਦੇ ਨਾਂ ਤੇ ਰੱਖੇ ਹੋਏ ਨੇ, ਜਿਹਨੇ ਕੋਈ ਲੱਭਿਆ ਆਹ ਗਰੁੱਪ ਆਫ ਸਿਮਟਮਸ ਹੈਗਾ ਆ ਤੇ ਉਹਦੇ ਨਾਂ ਤੇ ਰੱਖ ਦਿੱਤਾ ਗਿਆ, ਜਿਵੇਂ ਵੈਲਥ ਪਾਲਿਸੀ ਦੀ ਮੈਂ ਹੁਣੇ ਗੱਲ ਕਰਕੇ ਕੋਵਿਡ ਦੇ ਨਾਂ ਤੇ ਰੱਖ ਦਿੱਤੀ ਗਈ ਅਜੀ, ਤੇ ਇਸੇ ਤਰ੍ਹਾਂ ਕਰਕੇ ਅਲਜ਼ਾਈਮਰ ਵੀ ਡਾਕਟਰ ਦੇ ਨਾਂ ਤੇ ਰੱਖੀ ਗਈ। ਔਰ ਉਹਦੇ ਸਿਮਟਮ ਮੈਂ ਤੁਹਾਨੂੰ ਦੱਸ ਰਿਹਾ ਕਿ ਜ਼ਿਆਦਾਤਰ ਯਾਦਾਸ਼ਤ ਨਾਲ ਸੰਬੰਧਿਤ ਹਨ, ਪਾਰਕਿੰਸਨ ਦੇ ਸਿਮਟਮ ਜ਼ਿਆਦਾਤਰ ਤੁਹਾਡੇ ਮਸਲ ਦੇ ਨਾਲ ਸੰਬੰਧਿਤ ਹਨ, ਔਰ ਮਸਲ ਦੇ ਨਾਲ ਜਿਵੇਂ ਟ੍ਰੈਮਰਸ ਹੋਣੀਆਂ, ਜਰਕਿੰਗ ਹੋਣੀਆਂ, ਕਿਸੇ ਮਸਲ ਦਾ ਸਖਤ ਹੋ ਜਾਣਾ। ਔਰ ਜਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇੱਕ ਜਸ ਪੰਜਾਬੀ ਵਾਲੇ ਮੇਰਾ ਪ੍ਰੋਗਰਾਮ ਲੈ ਰਹੇ ਸੀ, ਤੇ ਜਦੋਂ ਮੈਂ ਉਹਦੀ ਮੈਂ ਡਿਟੇਲ ਦੱਸ ਰਿਹਾ ਸੀ ਕਿ ਅਲਜ਼ਾਈਮਰ ਤੇ ਪਾਰਕਿੰਸਨ ਦੇ ਹਾਲਾਤ ਕੀ ਹੁੰਦੇ ਆ, ਤੇ ਉਹ ਜਿਹੜਾ ਲੈਣ ਵਾਸਤੇ ਸੱਜਣ ਆਏ ਸੀਗੇ ਉਹ ਪਿਛਲੇ ਪਾਸੇ ਕੈਮਰੇ ਦੇ ਤੇ ਉਹ ਰੋ ਰਹੇ ਸੀ ਕਿ ਹੈ ਕਦੀ ਐਸਾ ਵੀ ਹਾਲਾਤ ਕਿਸੇ ਬੰਦੇ ਦਾ ਹੋ ਸਕਦਾ ਕਿ ਆਪਣੇ ਬੱਚੇ ਨੂੰ ਨਾ ਪਛਾਣੇ, ਇਹ ਮੇਰੇ ਬੱਚੇ ਨੇ, ਬੱਚੇ ਤਾਂ ਸਮਝਦੇ ਨੇ ਕਿ ਅਸੀਂ ਇਹਨੂੰ ਡਾਕਟਰ ਕੋਲ ਲੈ ਕੇ ਆਇਆ, ਪਰ ਉਹਨੂੰ ਨੀ ਪਤਾ ਵੀ ਮੇਰੇ ਅੱਗੇ ਕੀ ਲੱਗਦੇ ਨੇ, ਇਹੋ ਜਿਹੀ ਸਥਿਤੀ ਬੜੀ ਆ ਜਾਂਦੀ ਹੈਗੀ ਹੈ। ਔਰ ਅਨਕੰਟਰੋਲੇਬਲ ਹਾਲਾਤ ਹੁੰਦੇ ਨੇ, ਕੁਛ ਤਾਂ ਹੁੰਦੇ ਨੇ, ਕੋਈ ਗੱਲ ਨੀ ਅੱਜ ਮਾਲਿਸ਼ ਕਰਦੇ ਆ ਰੱਤਾਂ ਬਾਹਾਂ ਦੀ ਠੀਕ ਹੋ ਜਾਣਗੀਆਂ। ਹੁਣ ਇਹ ਜਿਹੜੀਆਂ ਰੀਟ੍ਰੋਪ੍ਰੈਸਿਵ ਚੇਂਜਸ ਸ਼ੁਰੂ ਹੋ ਗਈਆਂ ਨੇ ਨਾ, ਇਹਨਾਂ ਦਾ ਰਿਵਰਸ ਹੋਣਾ ਬੜਾ ਮੁਸ਼ਕਲ ਹੈ। ਨਾ ਤਾਂ ਉਸ ਵੇਲੇ ਸਾਨੂੰ ਉਮਰ ਇਜਾਜ਼ਤ ਦਿੰਦੀ ਹੈ ਕਿ ਜਿੰਨਾ ਟਿਸ਼ੂ ਦੀ ਡੈਮੇਜ ਹੋਈ ਹੈ ਉਹਨਾਂ ਨੂੰ ਰਿਪੇਅਰ ਵਾਸਤੇ ਜਿੰਨਾ ਸਮਾਂ ਚਾਹੀਦਾ ਹੈਗਾ ਉਹ ਅਸੀਂ ਨਹੀਂ ਦੇ ਸਕਦੇ, ਸਾਨੂੰ ਉਮਰ ਨੇ ਨਹੀਂ ਦੇਣਾ। ਦੂਸਰਾ, ਜਿੰਨੀਆਂ ਵੀ ਮੈਡੀਸਿਨ ਇਸ ਹਾਲਾਤ ਵਿਚ ਇਸਤੇਮਾਲ ਕੀਤੀਆਂ ਜਾਂਦੀਆਂ ਹਨ ਉਹਨਾਂ ਨੇ ਵੀ ਸਾਡੇ ਸਰੀਰ ਦੀ ਜਿਹੜੀ ਫਿਜ਼ੀਓਲੋਜੀ ਹੈ ਨਾ, ਕਿਵੇਂ ਰਿਪੇਅਰ ਹੋਣੀ ਹੈ, ਕਿਸ ਚੀਜ਼ ਦੇ ਕਿਸ ਟਿਸ਼ੂ ਦੀ ਕਿਵੇਂ ਰਿਪੇਅਰ ਹੋਣੀ ਹੈ, ਉਹ ਸਾਰਾ ਪ੍ਰੋਸੈਸ ਵੀ ਸਲੋ ਹੋ ਜਾਂਦਾ ਆ, ਜਿਸ ਕਰਕੇ ਅਸੀਂ ਵੀ ਅਸਹਾਏ ਹੋ ਜਾਂਦੇ ਹਾਂ। ਡਾਕਟਰ ਲੋਕ ਵੀ ਕਹਿੰਦੇ ਨੇ ਵੀ ਸਾਡੇ ਹੱਥ ਖੜੇ ਨੇ, ਆਹ ਟ੍ਰੀਟਮੈਂਟ ਹੈਗਾ ਆ, ਆਹ ਤੁਸੀਂ ਲੈਣਾ ਸ਼ੁਰੂ ਕਰ ਦਿਓ। ਔਰ ਜਿੰਨੀ ਲੇਟ ਉਮਰ ਵਿਚ ਸਾਨੂੰ ਪਤਾ ਲੱਗਦਾ ਹੈ ਓਨਾ ਹੀ ਜ਼ਿਆਦਾ ਅਸੀਂ ਅਸਹਾਏ ਹੁੰਦੇ ਹਾਂ, ਜਿੰਨਾ ਅਰਲੀ ਸਟੇਜ ਵਿਚ ਸਾਨੂੰ ਪਤਾ ਲੱਗਦਾ ਆ ਓਨਾ ਹੀ ਅਸੀਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸਟੈਂਡ ਸਟਿਲ ਸਟੇਟਸ ਕੋ ਜਿਹਨੂੰ ਕਹਿੰਦੇ ਆ, ਸਟੇਟਸ ਕੋ ਰੱਖਣ ਵਿੱਚ ਕਾਮਯਾਬ ਹੋਮਿਓਪੈਥਿਕ ਦਵਾਈਆਂ ਹੁੰਦੀਆਂ ਨੇ ਤੇ ਨਹੀਂ, ਜਿਹੜੀ ਸਥਿਤੀ ਤੁਸੀਂ ਮੇਰੇ ਕੋਲ ਆਏ ਹੋ, ਚਾਹੇ ਉਹ ਅਲਜ਼ਾਈਮਰ ਹੈ ਜਾਂ ਪਾਰਕਿੰਸਨ ਹੈ। ਅਲਜ਼ਾਈਮਰ ਹੋ ਗਈ ਯਾਦਾਸ਼ਤ ਨਾਲ ਸੰਬੰਧਿਤ, ਪਾਰਕਿੰਸਨ ਹੋ ਗਈ ਮਸਲਸ ਨਾਲ ਸੰਬੰਧਿਤ, ਜਾਂ ਉਹਨਾਂ ਦੇ ਕੰਟ੍ਰੈਕਸ਼ਨ ਜਾਂ ਮੂਵਮੈਂਟਸ, ਜਰਕਿੰਗ ਵਗੈਰਾ, ਰਿਜਿਡਿਟੀ ਵਗੈਰਾ, ਮੋਸ਼ਨ ਮੂਵਮੈਂਟਸ ਵਗੈਰਾ, ਇਹਦੇ ਨਾਲ ਸੰਬੰਧਿਤ। ਸੋ ਅਸੀਂ ਉਹਨੂੰ ਸਟੈਂਡ ਸਟਿਲ ਕਰ ਸਕਦੇ ਹਾਂ ਕਿ ਭਾਵ ਜਿੱਥੇ ਹੈਗੇ ਹੋ ਉਹਨਾਂ ਕੋਲ ਰੁਕ ਜਾਵੇ, ਉਸ ਹਾਲਾਤ ਵਿੱਚ ਰੁਕਾ ਰਹਿ ਜਾਵੇ। ਸੋ ਅੱਜ ਦਾ ਸਮਾਂ ਆਪਣਾ ਸਮਾਪਤ ਹੋ ਗਿਆ ਆ। ਮੈਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ, ਮੈਂ ਗੱਲਾਂ ਨੂੰ ਥੋੜਾ ਜਿਹਾ ਮੈਂ ਦੁਹਰਾਵਾਂਗਾ ਵੀ, ਕਿਉਂਕਿ ਇਹ ਇੰਨਾ ਸੌਖਾ ਨਹੀਂ ਹੈਗਾ ਕਿ ਸਾਰੇ ਸਮਝ ਸਕਣ, ਬੜਾ ਇੰਪੋਰਟੈਂਟ ਚੈਪਟਰ ਸਾਡੇ ਸਿਰ ਦਾ। ਫਿਰ ਅਲੱਗ ਅਲੱਗ ਬਿਮਾਰੀਆਂ ਦੀ ਮੈਂ ਬਾਅਦ ਸ਼ੁਰੂ ਕਰਨਾ, ਪਹਿਲਾਂ ਮੈਂ ਸਾਰੇ ਸਰੀਰ ਦੀਆਂ ਬਾਹਰ ਦੀਆਂ ਨਿਸ਼ਾਨੀਆਂ ਤੁਹਾਡੇ ਸਾਹਮਣੇ ਸ਼ੁਰੂ ਕਰਨੀਆਂ ਨੇ, ਤਾਂ ਕਿ ਤੁਸੀਂ ਬਾਹਰੋਂ ਬਾਹਰੋਂ ਨਿਸ਼ਾਨੀਆਂ ਵੇਖ ਲਓ। ਇਹ ਸਾਰੀਆਂ ਬਾਹਰ ਵਾਲੀਆਂ ਨਿਸ਼ਾਨੀਆਂ ਨੇ ਜਿਹੜੀਆਂ ਅੱਜ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਤੇ ਫਿਰ ਮੈਂ ਦੱਸਾਂਗਾ ਥੋੜੇ ਲਫ਼ਜ਼ਾਂ ਚ, ਹਾਲਾਂਕਿ ਬੜੀ ਡਿਟੇਲ ਹੈਗੀ, ਮੈਂ ਥੋੜੇ ਲਫ਼ਜ਼ਾਂ ਚ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਭਾਈ ਜੇ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਤਾਂ ਤੁਸੀਂ ਮੈਨੇਜ ਕੀ ਕਰ ਸਕਦੇ। ਟ੍ਰੀਟਮੈਂਟ ਦਾ ਡਾਕਟਰ ਨੇ ਕਰਨਾ ਹੈਗਾ, ਮੈਨੇਜ ਕਿਵੇਂ ਕਰਨਾ ਹੈ ਇਹਨਾਂ ਗੱਲਾਂ ਨੂੰ। ਸੋ ਇਹ ਕੁਝ ਇੱਕ ਪੁਆਇੰਟਸ ਹਨ ਮੇਰੇ ਦਿਮਾਗ ਦੇ ਵਿੱਚ ਜਿਹੜੇ ਕਿ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ, ਡਬਲਿਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਸਫ਼ਰ ਕਰ ਰਹੇ ਹੋ, ਇਲਾਜ ਕਾਮਯਾਬ ਨਹੀਂ ਹੋ ਰਿਹਾ, ਆਪਣੇ ਸੈਕਿੰਡ ਓਪੀਨੀਅਨ ਵਾਸਤੇ ਮੈਨੂੰ ਕਾਲ ਕਰ ਸਕਦੇ ਹੋ 4086871899। ਜਾਂ ਹੋਮਿਓਪੈਥਿਕ ਦੇ ਸਾਇੰਟਿਫਿਕ ਅਪਰੋਚ ਦੇ ਤਰੀਕੇ ਨਾਲ ਇਲਾਜ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਬਿਮਾਰੀ ਦਾ, ਔਰ ਇੱਕ ਮੌਕਾ ਜ਼ਰੂਰ ਦਿਓ ਕਿਸੇ ਕਾਬਲ ਹੋਮਿਓਪੈਥਿਕ ਨੂੰ, ਜਿੱਥੇ ਤੁਸੀਂ ਰਹੋ ਉੱਥੋਂ ਵੀ ਕਰਵਾ ਸਕਦੇ ਹੋ, ਔਰ ਅਗਰ ਤੁਹਾਨੂੰ ਮੇਰੀ ਜ਼ਰੂਰਤ ਮਹਿਸੂਸ ਹੋਵੇ ਤੇ ਮੈਨੂੰ ਵੀ ਕਾਲ ਕਰ ਸਕਦੇ ਹੋ 4086871899। ਪਰ ਕਿਸੇ ਰੁਕ ਗਏ, ਜਦੋਂ ਤੁਸੀਂ ਰਸਤੇ ਤੇ ਆ ਕੇ ਰੁਕ ਜਾਓ ਵੀ ਹੁਣ ਕਿਹੜਾ ਸਹੀ ਰਸਤਾ ਹੈਗਾ ਆ, ਮੈਡੀਕਲ ਦੇ ਟ੍ਰੀਟਮੈਂਟ ਦੇ ਸੰਬੰਧ ਵਿੱਚ ਇਲਾਜ ਕਰਾਉਂਦੇ ਆ, ਜੇ ਤੁਹਾਡੇ ਇਲਾਜ ਦੀ ਪ੍ਰੋਗਰੈਸ ਨਹੀਂ ਹੋ ਗਈ ਤਾਂ ਵੀ ਤੁਸੀਂ ਮੇਰੇ ਨਾਲ ਕਾਲ ਕਰ ਸਕਦੇ ਹੋ, ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੀ ਪੁਆਇੰਟ ਹਨ ਜਿਹੜੇ ਅਸੀਂ ਵੇਖਣੇ ਨੇ, ਤਾਂ ਸਾਨੂੰ ਇਹ ਪਤਾ ਲੱਗੇ ਕਿ ਸਾਡਾ ਟ੍ਰੀਟਮੈਂਟ ਸਹੀ ਤਰੀਕੇ ਤੇ ਜਾ ਰਿਹਾ ਕਿ ਨਹੀਂ ਜਾ ਰਿਹਾ। ਇਹਨਾਂ ਸਾਰੀਆਂ ਗੱਲਾਂ ਵਾਸਤੇ ਤੇ ਆਖਰੀ ਗੱਲ ਜਿਹੜੀ ਅਸੀਂ ਹਮੇਸ਼ਾ ਦੁਹਰਾਉਂਦੇ ਹਾਂ, ਜੇ ਤੁਹਾਨੂੰ ਪਤਾ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਵਿੱਚ ਕੋਈ ਸਿੱਖਿਆਦਾਇਕ ਗੱਲ, ਕੋਈ ਲਾਭਵੰਦੀ ਗੱਲ ਸਾਨੂੰ ਮਿਲਦੀ ਹੈ, ਤਾਂ ਇਹ ਗੱਲ ਹੋਰ ਆਪਣੇ ਰਿਸ਼ਤੇਦਾਰਾਂ ਨੂੰ, ਸੱਜਣਾ ਮਿੱਤਰਾਂ ਤੱਕ ਵੀ ਪਹੁੰਚਾਉਣ ਵਾਸਤੇ ਉਹਨਾਂ ਨੂੰ ਕਹੋ ਕਿ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ। ਰੇਡੀਓ ਪ੍ਰਵਾਸ ਦੇ ਨਾਲ ਜੁੜ ਸਕਦੇ ਨੇ, ਰੇਡੀਓ ਸਭ ਰੰਗ ਦੇ ਨਾਲ ਜੁੜ ਸਕਦੇ ਨੇ, ਯੂਟਿਊਬ ਮੇਰਾ ਚੈਨਲ ਹੈ, ਫੇਸਬੁੱਕ ਮੇਰਾ ਚੈਨਲ ਹੈ, ਇਹਨਾਂ ਦੇ ਨਾਲ ਜੁੜ ਸਕਦੇ ਹੋ, ਜਾਂ ਸਭ ਰੰਗ ਰੇਡੀਓ ਸਟੇਸ਼ਨ ਤੇ ਜੁੜ ਕੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸੁਣ ਸਕਦੇ ਹੋ, ਤਾਂ ਕਿ ਲਗਾਤਾਰ ਤੁਸੀਂ ਇਸ ਸਰੀਰ ਬਾਰੇ ਜਾਣਕਾਰੀ ਹਾਸਲ ਕਰ ਸਕੋ ਤੇ ਆਉਣ ਵਾਲੀ ਬਿਮਾਰੀਆਂ ਨੂੰ ਅਗਾਊਂ ਜਾਣ ਕੇ ਉਹਨਾਂ ਦਾ ਪ੍ਰਬੰਧ ਵੀ ਕਰ ਸਕੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
2: ਸ਼ੁਕਰੀਆ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਬੜਾ ਧੰਨਵਾਦ ਸਰੋਤਿਓ ਤੁਹਾਡਾ ਵੀ, ਚੀਮਾ ਸਾਹਿਬ ਤੁਹਾਡਾ ਵੀ ਧੰਨਵਾਦ ਜੀ, ਥੈਂਕ ਯੂ ਸੋ
1: ਜੀ, ਥੈਂਕ ਯੂ, ਥੈਂਕ ਯੂ,
2: ਮਿਲਦੇ ਹਾਂ ਜੀ ਪਰਸੋਂ ਨੂੰ, ਫਿਰ ਦਿਓ ਇਜਾਜ਼ਤ।
0: ਹਾਂਜੀ, ਚੀਮਾ ਸਾਹਿਬ ਡਬਲ ਕੰਮ ਕਰਦੇ ਰਹੇ ਨੇ, ਕਿਸੇ ਹੋਰ ਨਾਲ ਵੀ ਗੱਲਾਂ ਕਰੀ ਗਏ ਵਿੱਚ ਤੇ ਮੇਰੀ।
1: ਹਾਂਜੀ, ਮਲਟੀ ਟਾਸਕਰ ਉਹਨਾਂ ਨੂੰ ਕਹਿੰਦੇ ਡਾਕਟਰ ਸਾਹਿਬ, ਅੰਗਰੇਜ਼ੀ ਚ ਮਲਟੀ ਟਾਸਕਰ ਕਹਿੰਦੇ।
2: ਡਾਕਟਰ ਸਾਹਿਬ ਤੁਸੀਂ ਆਪੇ ਤੇ ਕਿਹਾ ਕਿ ਜਦੋਂ ਬੰਦਾ 50-60 ਤੋਂ ਉੱਪਰ,
0: ਜਦੋਂ ਬੰਦਾ ਦੋ ਬੇੜੀਆਂ ਤੇ ਪੈਰ ਰੱਖਦਾ, ਤੁਹਾਨੂੰ ਪਤਾ ਹੈ ਨਾ ਉਹਦਾ ਕੀ ਹਾਲ ਹੁੰਦਾ ਹੈ।
1: ਨਹੀਂ ਨਹੀਂ, ਉਹ ਅਸੀਂ ਪਹਿਲਾਂ ਬੇੜੀਆਂ ਉਹਨਾਂ ਨੂੰ ਬੰਨ ਲਈਦਾ ਆਪਸ ਵਿੱਚ ਹੀ, ਇਕੱਠੀਆਂ ਕਰ
0: ਲਈਦੀਆਂ। ਉਹ ਤਾਂ ਨਿਹੰਗ ਵੀ ਦੋ ਦੋ ਘੋੜਿਆਂ ਤੇ ਸਵਾਰੀ ਕਰ ਲੈਂਦੇ ਨੇ।
1: ਹਾਂਜੀ ਹਾਂਜੀ, ਮੈਂ ਐਕਸਪਰਟ ਆ ਡਾਕਟਰ ਸਾਹਿਬ, ਦੇਖਿਆ ਹੋਇਆ ਸਾਰਾ ਕੁਝ, ਸ਼ਿਪਾਂ ਤੇ ਕੰਮ ਕੀਤਾ, ਨੇਵੀ ਦੇ ਵਿੱਚ ਸਭ ਕੁਝ ਪਤਾ ਕੀ ਕਰਨਾ ਕਿੱਦਾਂ।
0: ਮਿਹਰਬਾਨੀ, ਸ਼ੁਕਰੀਆ,
2: ਬਹੁਤ ਸ਼ੁਕਰੀਆ।
0: ਮੈਂ ਆਪਣਾ ਕੰਮ ਕਰ ਜਾਣਾ, ਪਰ ਮੇਰੀ ਅਰਦਾਸ ਇਹ ਹੁੰਦੀ ਹੈ ਵੀ ਮੇਰਾ ਇਹ ਕਿਹਾ ਹੋਇਆ ਬਹੁਤੇ ਲੋਕਾਂ ਤੱਕ ਪਹੁੰਚ ਜਾਵੇ।
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
2: ਥੈਂਕ ਯੂ, ਸ਼ੁਕਰੀਆ, ਧੰਨਵਾਦ ਜੀ, ਮਿਹਰਬਾਨੀ।
1: ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਖਾਨ ਸਾਹਿਬ, ਥੈਂਕ ਯੂ, ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ। ਦੋਸਤੋ, ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਦੇ ਉੱਪਰ, ਨਿਊਯਾਰਕ ਸਟੂਡੀਓ ਤੋਂ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ, ਤੁਹਾਨੂੰ ਪਤਾ ਹੈ ਕਿ ਇੱਕ ਦਿਨ ਛੱਡ ਕੇ ਤੇ ਦੂਸਰੇ ਦਿਨ ਅਸੀਂ ਪ੍ਰੋਗਰਾਮ ਕੱਲ ਨਹੀਂ ਸੀ ਕੀਤਾ, ਅੱਜ ਕੀਤਾ, ਕੱਲ ਨੂੰ ਫੇਰ ਨਹੀਂ ਕਰਾਂਗੇ, ਪਰਸੋਂ ਨੂੰ ਫੇਰ ਕਰਾਂਗੇ। ਸੋ ਇਹ ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ, ਸੁਣਦੇ ਹੋ ਮੇਰੇ ਵੀਰੋ ਤੇ ਭੈਣੋ ਭਰਾਵੋ, ਤੇ ਸ਼ੁਕਰੀਆ ਤੁਹਾਡਾ, ਧੰਨਵਾਦ, ਬਹੁਤ ਮਿਹਰਬਾਨੀ। ਤੇ ਅੱਜ ਆਪਾਂ ਤਕਰੀਬਨ ਇਸ ਵੇਲੇ ਟਾਈਮ ਹੋ ਗਿਆ ਜੀ 7:06 ਤੇ ਸੈਚਰਡੇ ਦਾ ਦਿਨ ਹੈ। ਅੱਜ ਅਸੀਂ ਵਿਸਾਖੀ ਦਾ ਬਹੁਤ ਵਧੀਆ ਮੇਲਾ ਲੱਗਦਾ ਗੁਰਦੁਆਰਾ ਸਾਹਿਬ ਦੇ ਵਿਚ, ਕੀਰਤਨ ਵੀ ਹੁੰਦੇ ਆ, ਕਥਾਵਾਂ ਵੀ ਹੁੰਦੀਆਂ, ਬਾਹਰ ਬਹੁਤ ਸਟਾਲ ਲੱਗਦੇ ਆ, ਹਜ਼ਾਰਾਂ ਦੁਨੀਆਂ ਪਤਾ ਨੀ ਸਾਡੇ ਸਰੋਤੇ ਤੇ ਸਾਡੇ ਵੀਰ ਭੈਣ ਭਰਾ ਤੇ ਉੱਥੇ ਪਹੁੰਚਦੇ ਆ। ਬਹੁਤਿਆਂ ਨਾਲ ਮੁਲਾਕਾਤਾਂ ਵੀ ਹੋਈਆਂ, ਬਹੁਤ ਪਿਆਰਾ ਲੱਗਾ। ਸੋ ਇਹ ਹੈ ਜੀ ਬ੍ਰਿਜੂ ਆਪਣਾ ਗੁਰਦੁਆਰਾ ਸਾਹਿਬ ਕਲਾਰਕ ਕਾਰਟਰੇਟ ਦਾ ਨਿਊ ਜਰਸੀ, ਜਿੱਥੇ ਅਸੀਂ ਤਕਰੀਬਨ ਆਪਣੇ 15-16 ਸਾਲ ਪਹਿਲਾਂ ਉੱਥੇ ਰਹੇ। ਸੋ ਦੋਸਤੋ ਇਹ ਦਿਨ ਤਿਆਰ ਆਉਂਦੇ ਆ। ਸੋ ਅਗਲੇ ਕੁਛ ਦਿਨਾਂ ਬਾਅਦ ਵੱਡੀ ਪਰੇਡ ਵੀ ਜਿਹੜੀ ਹੈ ਨਿਊਯਾਰਕ ਸਿਟੀ ਦੇ ਵਿਚ ਹੋ ਰਹੀ ਹੈ ਵਿਸਾਖੀ ਦੀ, ਤੇ ਉੱਥੇ ਵੀ ਰੌਣਕਾਂ ਲੱਗਣਗੀਆਂ ਜੀ। ਉਸ ਤੋਂ ਬਾਅਦ ਕਾਰਟਰੇਟ ਦੇ ਵਿਚ ਵੀ ਲੱਗਣੀ ਹੈ ਕਾਫੀ ਕੁਛ। ਵਿਸਾਖੀ ਦਾ ਬਹੁਤ ਅੱਛਾ ਦਿਨ ਜਿਹੜੇ ਹੈ ਨਾ ਉਹ ਅਮਰੀਕਾ ਦੇ ਹਰ ਸ਼ਹਿਰਾਂ ਦੇ ਵਿਚ, ਵੱਡੇ ਵੱਡੇ ਸ਼ਹਿਰਾਂ ਚ, ਕੈਨੇਡਾ ਚ, ਦੁਨੀਆਂ ਚ, ਜਿੱਥੇ ਵੀ ਸਿੱਖ ਵਸਦੇ ਆ ਉਹ ਇਹ ਦਿਨ ਮਨਾਉਂਦੇ ਆ। ਖੁਸ਼ੀਆਂ ਦੇ ਭਰੇ ਦਿਨ ਹੈ। ਸੋ ਲਓ ਆਪਾਂ ਕੁਛ ਗੀਤ ਸੁਣਦੇ ਆ, 4-5 ਗੀਤ ਲਵਾਂਗਾ ਜੀ। ਹੁਣ ਕੀਰਤ ਔਲਖ ਦਾ, ਉਸ ਤੋਂ ਬਾਅਦ ਰਣਜੀਤ ਬਾਵਾ ਹੁਣਾਂ ਦਾ ਆਏਗਾ, ਫਿਰ ਰਾਜਵੀਰ ਜਵੰਦਾ ਦਾ ਤੇ ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ। ਇਹ 4-5 ਗੀਤ ਆਪਾਂ ਤੁਹਾਡੇ ਨਾਲ ਅੱਜ ਸਾਂਝੇ ਕਰਨੇ ਆ। ਦੇਖ ਲਓ।

0: Falando mais alto.
1: Zanuri era não, era carnavenda coxas, sabe um dia é que esse gait ele não na lai já não, gente da worker carne, hon gente de vez se chay, gente de vez se sabe logo que coxa galta, balda de cal chalda, muito carne de vez, inna que eu vou ler aí a, me que cara, thori já, acha सेट कर लिए जी मां साहब थोड़ा जे नहीं एक अंदर इधर
0: आदि आ अगे तक कदे इदा हुंदी नहीं आज पहली बारी है भाई इदा दी आवाज सुनी है दी
1: नहीं वो सेटिंग दे विच कई बारी हो जांदा बटन बटन थोड़े ज्यादा चक दी ना गाने च
0: ओ ठीक है यार ओके
1: दे विच आके फिर ओना नु प्रॉब्लम हुंदी है लो चीमा साहब जुड़ गए जी दोस्तों तुसी कुछ गीत सुने पांच छह गाने ਤੇ ਬਹੁਤ ਵਧੀਆ ਆਪਣੇ ਨਾਲ ਕੋਸ਼ਿਸ਼ ਹੁੰਦੀ ਕਿ ਤੁਹਾਡੇ ਨਾਲ ਕੋਈ ਵਧੀਆ ਗੀਤ ਜਿਹਨਾਂ ਚ ਵਧੀਆ ਹੋਵੇ ਉਹ ਲਾਏ ਜਾਣ ਕੋਸ਼ਿਸ਼ ਤੇ ਹੁੰਦੀ ਕਈ ਵਾਰੀ ਪਤਾ ਨਹੀਂ ਹੁੰਦਾ ਲੱਗ ਵੀ ਜਾਂਦਾ ਗਾਣਾ ਤੇ ਉਹਦੇ ਲਈ ਖਿਮਾ ਦੇ ਜਾਂਚ ਕਰਾਂ ਜੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਚੀਮਾ ਸਾਹਿਬ ਉਹਨਾਂ ਦੇ ਨਾਲ ਤੇ ਉਹਨਾਂ ਕੋਲੋਂ ਪੁੱਛਦੇ ਆ ਜੀ ਕੀ ਹੋ ਰਿਹਾ ਦੁਨੀਆਂ ਦੇ ਉੱਪਰ ਸਾਡੇ ਨਾਲ ਜੁੜ ਗਏ ਨੇ ਲਾਲ ਸਿੰਘ ਚੀਮਾ ਸਾਹਿਬ ਫ੍ਰਿਜਨੋ ਕੈਲੀਫੋਰਨੀਆ ਤੋਂ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆ ਜਾਓ ਜੀ
0: ਜੀ ਖੱਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਜਿਹੜੇ ਸਾਨੂੰ ਸੁਨੇਹੇ ਭੇਜਦੇ ਰਹਿੰਦੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਖੱਕ ਸਾਹਿਬ ਜੀ ਵੱਲੋਂ ਵੀ ਤੇ ਬਾਕੀ ਸਾਰੀ ਜਿਹੜੀ ਸਾਡੀ ਸਮੁੱਚੀ ਟੀਮ ਆ ਉਹਨਾਂ ਨੂੰ ਵੀ ਤੇ ਦੋਸਤੋ ਖਬਰਾਂ ਸਾਰਾ ਆਪਾਂ ਸ਼ੁਰੂ ਕਰਦੇ ਆ ਤੇ ਖੱਕ ਸਾਹਿਬ ਜੀ ਗੱਲ ਇਸ ਤਰ੍ਹਾਂ ਕਿ ਆਹ ਇੱਕ ਨਵੀਂ ਘਟਨਾ ਜਿਹੜੀ ਹੋਈ ਆ ਇਹ ਮੇਰੇ ਹਿਸਾਬ ਦੇ ਨਾਲ ਸ਼ਾਇਦ ਮੈਨੂੰ ਯਾਦ ਨਹੀਂ ਕਿ ਪਹਿਲਾਂ ਵੀ ਇਹ ਇਹ ਕਿਸੇ ਤਰ੍ਹਾਂ ਏਦਾਂ ਹੋਇਆ ਹੋਵੇ ਆਪਾਂ ਸਕੂਲਾਂ ਦੇ ਵਿੱਚ ਖੱਕ ਸਾਹਿਬ ਜੀ ਆ ਜਿਹੜੀ ਮੈਂ ਸ਼ੂਟਿੰਗ ਜਿਹਨੂੰ ਕਹਿੰਦੇ ਆ ਇਹਦੀਆਂ ਖਬਰਾਂ ਤੁਹਾਨੂੰ ਪਤਾ ਪਈ ਆਉਂਦੀਆਂ ਰਹਿੰਦੀਆਂ ਤੇ ਅਮਰੀਕਾ ਦੇ ਹਿੱਸਿਆਂ ਦੇ ਵਿੱਚ ਤੇ ਆਹ ਜਿਹੜੀ ਘਟਨਾ ਦੀ ਆਪਾਂ ਗੱਲ ਕਰਨ ਲੱਗੇ ਆ ਇਹ ਪਹਿਲੀ ਵਾਰੀ ਜਿਹੜੀ ਆ ਉਹ ਮੇਰੇ ਸੋਚ ਦੇ ਜਿੱਥੋਂ ਤੱਕ ਮੈਨੂੰ ਪਤਾ ਆ ਜਾਂ ਮੈਂ ਜਾਣਦਾ ਆ ਇਹ ਅਮਰੀਕਾ ਦਾ ਜਿਹੜਾ ਲੂਈਜ਼ੀਆਨਾ ਸੂਬਾ ਖੱਕ ਸਾਹਿਬ ਜੀ ਹੈਗਾ ਉੱਥੇ ਦਾ ਇੱਕ ਸ਼ਹਿਰ ਆ ਜਿਹਦਾ ਨਾਂ ਹੈਗਾ ਸ਼੍ਰੈਪਪੋਰਟ ਉਹ ਸ਼ਹਿਰ ਦੇ ਵਿੱਚ ਖੱਕ ਸਾਹਿਬ ਜੀ ਅੱਠ ਬੱਚਿਆਂ ਦੀ ਇੱਕ ਰਫਲ ਵਾਲੇ ਨੇ ਗੰਨ ਵਾਲੇ ਨੇ

0: ਉਹਨਾਂ ਨੂੰ ਮੌਤ ਦੇ ਘਾਟ ਉਤਾਰ ਰਿਹਾ, ਜਿਹਦੇ ਵਿਚ ਉਹਨੇ 10 ਨਿੱਕੇ ਨਿੱਕੇ ਬੱਚਿਆਂ ਦੇ ਗੋਲੀਆਂ ਜਿਹੜੀਆਂ ਉਹ ਮਾਰੀਆਂ ਸੀਗੀਆਂ, ਜਿਹਨਾਂ ਦੇ ਵਿਚੋਂ 8 ਦੀਆਂ ਤਾਂ ਉਸ ਵੇਲੇ ਉੱਥੇ ਹੀ ਜਾਨਾਂ ਗਈਆਂ ਤੇ 2 ਜਿਹੜੇ ਸੀਗੇ ਹਾਂਜੀ
1: ਜਿਹੜੇ ਲੋਕ ਗੋਲੀਆਂ ਚਲਾਉਂਦੇ ਆ
0: ਹਾਂਜੀ
1: ਪੂਰਾ ਵੀ ਸ਼ਰਮ ਜਿਹਾ ਹੈ ਨੀ ਜਾਂ ਇਹਨਾਂ ਦਾ ਦਿਮਾਗ ਨੀ ਕੰਮ ਕਰਦਾ ਜਿਸ ਤਰ੍ਹਾਂ ਇਹ ਬੱਚਿਆਂ ਨੂੰ ਮਾਰਦੇ ਆ, ਕਿੰਨਾ ਮਾਵਾਂ ਦੇ ਨਿੱਕੇ ਨਿੱਕੇ ਲਾੜ ਲੜੀਆਂ ਉਹਨਾਂ ਨੂੰ ਮਾਰ ਕੇ ਮਿੱਟੀ ਕਰ ਦਿੰਦੇ ਆ, ਹਰਾਮ ਜਿਆਦੇ ਲੋਕ ਐਸੇ ਦੁਨੀਆਂ ਤੇ ਵਸਦੇ ਆ ਜੀ ਜਿਹਨਾਂ ਦਾ ਬਿਲਕੁਲ ਦਿਮਾਗ ਖਰਾਬ। ਫਿਰ ਕਮ ਸੇ ਕਮ ਚੀਮਾ ਸਾਹਿਬ ਜਿਹੜੀਆਂ ਗੰਨਾ ਛੰਨਾ ਇੰਨੀ ਪੁਲਿਸ ਤੁਰੀ ਫਿਰਦੀ ਹਰ ਸ਼ਹਿਰ ਦੇ ਵਿਚ, ਹਰ ਪੁਲਿਸ ਆ
0: ਬਿਲਕੁਲ ਬਿਲਕੁਲ
1: ਉਹ ਨਹੀਂ ਇਹਨਾਂ ਦੀਆਂ ਚੈੱਕ ਕਰਦੇ ਕਿ ਇਹਨੂੰ ਲਾਇਸੈਂਸ ਆ, ਇਹਦੇ ਕੋਲ ਕੀ ਆ, ਇਹਦੇ ਕੋਲ ਗੱਡੀ ਜੇ ਇਹਨੂੰ ਖੜੀ ਕੀਤੀ ਆ ਉਹਦੀ ਕਮ ਸੇ ਕਮ ਤਲਾਸ਼ੀ ਲਈ ਜਾਵੇ ਕਿ ਇਹਦੇ ਕੋਲ ਗੰਨ ਸ਼ੰਤ ਨੀ ਗੱਡੀ ਦੇ ਵਿਚ, ਉਹ ਨਹੀਂ ਹੋ ਰਿਹਾ।
0: ਬਿਲਕੁਲ
1: ਇੱਕ ਛੋਟੀ ਜੀ ਨਾ ਇੱਕ ਰਿਕੁਐਸਟ ਆ, ਇੱਕ ਵੀਡੀਓ ਆ ਸਾਡੇ ਜਿਹੜਾ ਪੇਜ ਹੈ ਨਾ ਆਪਣਾ ਪ੍ਰਵਾਸ ਰੇਡੀਓ ਗਰੁੱਪ, ਉਹਦੇ ਵਿਚ ਪਤਾ ਲੱਗਾ ਹੋਣਾ ਕਿ ਕੁਛ ਪੰਜਾਬ ਸਰਕਾਰ ਨੇ ਕੁਝ ਫੈਸਲੇ ਕੀਤੇ ਆ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਨੁਕਸਾਨ ਪਹੁੰਚਾਉਂਦੇ ਆ, ਬੇਅਦਬੀ ਕਰਦੇ ਆ, ਉਹਦੇ ਲਈ ਇੱਕ ਜਿਹੜਾ ਕੀ ਹੋਇਆ ਕਿ ਅਸੈਂਬਲੀ ਦੇ ਵਿਚ ਮਤਾ ਪਾਸ ਹੋ ਗਿਆ ਕਿ ਹੁਣ ਕਰਨੀ ਬੜੀ ਔਖੀ ਹੋਏਗੀ। ਇੱਕ ਗੱਲ ਹੋਰ ਵੀ ਹੋਈ ਆ, ਪਰਸੋਂ ਦੀ ਗੱਲ ਆ ਜੀ, ਹਰਿਮੰਦਰ ਸਾਹਿਬ ਦੇ ਵਿਚ ਗੋਲਡ ਆਪਣੇ ਕਿਸੇ ਬੰਦੇ ਨੇ ਤੁਰਿਆ ਜਾਂਦਾ ਖਲੋਤਾ ਵਾ ਆਰਾਮ ਦੇ ਨਾਲ ਵਿਚ ਛਾਲ ਮਾਰਤੀ ਭੱਜ ਕੇ ਜ਼ੋਰ ਨਾਲ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹ ਥੱਲੇ ਡੂੰਘੇ ਜਾ ਕੇ ਉਹਦੀ ਡੈਥ ਹੋ ਗਈ। ਪਤਾ ਨੀ ਲੋਕ ਕਿੱਧਰ ਨੂੰ ਦਿਮਾਗ ਤੁਰ ਪਿਆ। ਲੋ ਮੈਂ ਥੋੜੀ ਜਿਹੀ ਵੀਡੀਓ ਲਾਉਣਾ, ਇਹ ਤੇ ਕੁਛ ਸਾਨੂੰ
2: ਪਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਕੈਪਟਨ ਸੇਵਾ ਸਿੰਘ ਬੜਿਆਲ, ਚੇਅਰਮੈਨ ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਰੇ ਜੋ ਬਿੱਲ ਪਾਸ ਹੋ ਗਿਆ ਉਹਦੇ ਵਾਸਤੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੂੰ ਮੈਂ ਮੁਬਾਰਕਬਾਦ ਦਿੰਦਾ ਔਰ ਨਾਲ ਦਾ ਨਾਲ ਉਹ ਜਥੇਬੰਦੀਆਂ ਜਿਨ੍ਹਾਂ ਨੇ ਉਹਦੇ ਵਿਚ ਹਿੱਸਾ ਲਿਆ ਔਰ ਗਵਰਨਮੈਂਟ ਨੂੰ ਮਜਬੂਰ ਕੀਤਾ, ਜਿਹੜਾ ਕਿ ਪਹਿਲਾਂ ਕੋਈ ਵਿਚਾਰ ਐਸਾ ਨਹੀਂ ਸੀ 18 ਮਹੀਨਿਆਂ ਤੋਂ ਲੈ ਕੇ। ਦੇਰ ਆਏ ਦਰੁਸਤ ਆਏ, ਬਹੁਤ ਬਹੁਤ ਵਧਾਈ ਉਹ ਗਵਰਨਮੈਂਟ ਨੂੰ, ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੂੰ, ਨਾਲ ਦਾ ਨਾਲ ਜਿਹਨਾਂ ਲੋਕਾਂ ਨੇ ਹਿੱਸਾ ਲਿਆ, ਇੱਕ ਇੱਕ ਇੰਡੀਵਿਜੁਅਲ ਨੂੰ ਔਰ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੂੰ, ਐਕਸ ਸਰਵਿਸਮੈਨ ਜਥੇਬੰਦੀਆਂ ਨੂੰ ਔਰ ਸਾਡੀ ਜਥੇਬੰਦੀ ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ ਵੱਲੋਂ ਔਰ ਸੰਯੁਕਤ ਜਵਾਨ ਮੋਰਚਾ ਪੰਜਾਬ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਲੇਕਿਨ ਬਹੁਤ ਚੰਗੀ ਗੱਲ ਹੋਈ ਆ, ਲੇਕਿਨ ਇੱਕ ਸਵਾਲ ਇੱਥੇ ਖੜਾ ਹੁੰਦਾ ਆ ਕਿ ਇਹ ਬਿੱਲ, ਇਹਦੇ ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿਚ ਲਾਗੂ ਹੋ ਜਾਏਗਾ, ਲੇਕਿਨ ਇਹ ਵੀ ਆਵਾਜ਼ਾਂ ਸੁਣਨ ਦੇ ਵਿਚ ਆਈਆਂ ਆ ਕਿ ਬਾਕੀ ਸੂਬਿਆਂ ਦੇ ਵਿਚ ਕਿਸ ਤਰ੍ਹਾਂ ਹੋਏਗਾ, ਕਿ ਬਾਕੀ ਜਿਹੜੇ ਪੰਜਾਬ ਤੋਂ ਬਾਹਰ ਗੁਰਦੁਆਰਾ ਸਾਹਿਬ ਹੈਗੇ ਆ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਦੇ ਕੀ ਪ੍ਰਬੰਧ ਕੀਤੇ ਜਾਣਗੇ, ਇਹਦੇ ਬਾਰੇ ਵੀ ਵਿਚਾਰ ਕਰਨ ਦੀ ਲੋੜ ਹੈ। ਇਹਦੇ ਵਾਸਤੇ ਮੈਂ ਸੈਂਟਰਲ ਗਵਰਨਮੈਂਟ, ਬੀਜੇਪੀ ਗਵਰਨਮੈਂਟ ਨੂੰ ਅਪੀਲ ਕਰਾਂਗਾ, ਬੇਨਤੀ ਕਰਾਂਗਾ ਕਿ ਇਹ ਸਾਰੇ ਸੂਬਿਆਂ ਦੇ ਵਿਚ ਸਿਆਸਤ ਤੋਂ ਉਪਰ ਉੱਠ ਕੇ ਇਹਨੂੰ ਲਾਗੂ ਕੀਤਾ ਜਾਵੇ। ਜਿਸ ਤਰ੍ਹਾਂ ਪਹਿਲਾਂ ਵੀ ਮੈਂ ਬੇਨਤੀਆਂ ਕਰ ਚੁੱਕਾ ਪਰਸਨਲੀ ਉਹਨਾਂ ਦੇ ਨੰਬਰਾਂ ਦੇ ਉੱਤੇ, ਉਹਨਾਂ ਨੂੰ ਵੀ
3: ਗਰੁੱਪ ਦੇ ਸਤਿਕਾਰਤ ਮੈਂਬਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਰਾਮ ਰਾਮ। ਉਮੀਦ ਹੈ ਕਿ ਆਪ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅੱਜ ਫੇਰ ਉਸ ਪਰਮਾਤਮਾ ਨੇ ਭਾਗਾਂ ਭਰਿਆ ਦਿਨ ਬਖਸ਼ਿਸ਼ ਕੀਤਾ ਹੈ ਤੇ ਅੰਮ੍ਰਿਤ ਵੇਲੇ उस परमात्मा दे अग्गे इहो अरदास करदा हां कि हे परमात्मा सबना दे सिरां ते मेहर दियां चादरां तान के रखने सबना दे अंग संग सहाई होना सब दे कारज रास करने सब नूं तंदरुस्ती खुशियां खेड़े कामयाबी तरक्की बख्शिश करने जी।
1: ਸਾਡੇ ਬਹੁਤ ਸਤਿਕਾਰਯੋਗ ਸਾਡੇ ਗਰੁੱਪ ਦੇ ਵਿੱਚ ਬਹੁਤ ਸੇਵਾ ਸਿੰਘ ਹੁਣਾਂ ਦਾ ਪਹਿਲਾ ਮੈਸੇਜ ਅਸੀਂ ਜਿਹੜਾ ਉਹ ਪਲੇ ਕੀਤਾ ਸੀ। ਦੂਜਾ ਗੁਰਦੀਪ ਸਿੰਘ ਦਾਨੀ ਸਾਹਿਬ ਤਕਰੀਬਨ ਮੈਨੂੰ ਮੈਂ ਤੇ 3:30 ਵਜੇ ਸਵੇਰੇ ਉੱਠ ਪੈਂਦੇ ਆ ਜੀ ਚੀਮਾ ਸਾਹਿਬ ਤੇ ਇਹ ਫਿਰ ਮੈਸੇਜ ਕਰਦੇ ਆ ਹਰ ਰੋਜ਼ ਲਿਖਦੇ ਵੀ ਬਹੁਤ ਵਧੀਆ ਪੁਲਿਸ ਰਿਟਾਇਰ ਹੋਏ ਆ ਜੀ ਦਾਨੀ ਸਾਹਿਬ ਥੈਂਕ ਯੂ ਤੁਹਾਡਾ ਸੇਵਾ ਸਿੰਘ ਜੀ ਹੋਰ ਵੀ ਬਹੁਤ ਆ ਪਰ ਹੁਣ ਜੀ ਸਾਡਾ ਟਾਈਮ ਹੀ ਸਾਰਾ ਬਹੁਤ ਸਾਰੇ ਸੱਜਣ ਹੈ ਬੂਟਾ ਗੁਲਾਮੀ ਵਾਲਾ ਹੈਗਾ ਉਹ ਬਹੁਤ ਸੋਹਣਾ ਲਿਖਦੇ ਆ ਸੇਵਾ ਸਿੰਘ ਭੰਡਾਲ ਹੋਣੀ ਦੇ ਤੁਸੀਂ ਸੁਣ ਲਈ ਆ ਤੇ ਵੀਰ ਬਹੁਤ ਜਿਆਦਾ ਹੈ ਜਿਹੜੇ ਸਾਡੇ ਨਾਲ ਇਸ ਗਰੁੱਪ ਤੇ ਜੁੜੇ ਹੋਏ ਆ ਪ੍ਰਵਾਸ ਰੇਡੀਓ ਗਰੁੱਪ ਦੇ ਨਾਲ ਉਹਨਾਂ ਦਾ ਵੀ ਧੰਨਵਾਦ ਸ਼ੁਕਰੀਆ ਸਾਰਿਆਂ ਦਾ ਤੇ ਅਸੀਂ ਇਸੇ ਤਰ੍ਹਾਂ ਕੋਸ਼ਿਸ਼ ਕਰਦੇ ਰਹੋ ਕਦੇ ਕਦੀ ਤੁਹਾਡੇ ਜਿਹੜੇ ਮੈਸੇਜ ਹੈ ਨਾ ਉਹ ਵੀ ਪਲੇ ਕਰਦੇ ਰਹੀਏ ਬੜੀ ਮਿਹਰਬਾਨੀ ਉਹ ਚੀਮਾ ਸਾਹਿਬ
0: ਜੀ ਗੱਕ ਸਾਹਿਬ ਜੀ ਹੁਣ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਉਹ ਅਮਰੀਕਾ ਦਾ ਜਿਹੜਾ ਲੂਇਜ਼ੀਆਨਾ ਸੂਬਾ ਹੈਗਾ ਉੱਥੇ ਦਾ ਜਿਹੜਾ ਸ਼ਰੈਪਪੋਰਟ ਜਿਹੜਾ ਸ਼ਹਿਰ ਦਾ ਨਾਂ ਆ ਉੱਥੇ ਗੱਕ ਸਾਹਿਬ ਜੀ ਇੱਕ ਗਨਮੈਨ ਜਿਹਨੂੰ ਆਪਾਂ ਰਫਲ ਵਾਲਾ ਕਹਿ ਦਿੰਦੇ ਹਾਂ ਉਹਨੇ 10 ਨਿੱਕੇ ਨਿੱਕੇ ਬੱਚੇ ਗੱਕ ਸਾਹਿਬ ਜੀ ਜਿਹੜੇ 14 ਸਾਲ ਤੋਂ ਸਾਰੇ ਦੇ ਸਾਰੇ ਥੱਲੇ ਸੀ ਤੇ ਉਹਨਾਂ ਦੇ ਵਿਚੋਂ 8 ਆ ਜਿਹੜੇ ਉਹਨਾਂ ਦੀਆਂ ਜਾਨਾਂ ਉੱਥੇ ਹੀ ਚਲੀਆਂ ਗਈਆਂ ਜਿਹੜੇ 2 ਸੀਗੇ ਗੱਕ ਸਾਹਿਬ ਜੀ ਉਹ ਹਸਪੀਟਲ ਦੇ ਵਿੱਚ ਐਡਮਿਟ ਆ ਤੇ ਉਹਨਾਂ ਨੂੰ ਖੱਕ ਸਾਹਿਬ ਜੀ ਦੇਖੋ ਇਹਦੇ ਵਿੱਚ ਜਿਹੜਾ ਸਭ ਤੋਂ ਛੋਟਾ ਬੱਚਾ ਸੀ ਉਹ ਸਿਰਫ 1 ਸਾਲ ਦਾ ਸੀ ਤੇ ਜਿਹੜਾ ਸਭ ਤੋਂ ਵੱਡਾ ਸੀ ਉਹ 14 ਸਾਲ ਦਾ ਸੀਗਾ ਇਹ ਜਿਹੜੀ ਘਟਨਾ ਵਾਪਰੀ ਆ ਖੱਕ ਸਾਹਿਬ ਜੀ ਕਿਸੇ ਸਕੂਲ ਚ ਜਾਂ ਕਿਸੇ ਇਸ ਤਰ੍ਹਾਂ ਦੇ ਜਿੱਥੇ ਆਮ ਕਰਕੇ ਪਰਜਾ ਇਕੱਠੀ ਹੁੰਦੀ ਉੱਥੇ ਨਹੀਂ ਹੋਈ ਇਹ ਇੱਕ ਸਟਰੀਟ ਦੇ ਉੱਤੇ 3 ਵੱਖਰੇ ਵੱਖਰੇ ਘਰਾਂ ਦੇ ਵਿੱਚ ਘਰਾਂ ਦੇ ਮਤਲਬ ਜਗ੍ਹਾ ਦੇ ਉੱਤੇ ਹੋਈ ਆ ਤੇ ਇਹਦੇ ਬਾਰੇ ਹੁਣ ਖਬਰ ਆ ਜਿਹੜੀ ਉਹ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਕਿਉਂਕਿ ਅਜੇ ਹੋਇਆ ਹੀ ਆ ਪਰ ਇਹਨਾਂ ਨੇ ਇੱਥੇ ਤੱਕ ਦੱਸਿਆ ਕਿ ਐਤਵਾਰ ਜਿਹੜਾ ਸੀਗਾ ਉਸ ਦਿਨ ਪੁਲਿਸ ਮਹਿਕਮੇ ਦੇ ਜਿਹੜੇ ਕਰਮਚਾਰੀ ਸੀਗੇ ਉਹਨਾਂ ਨੇ ਜਿਹੜਾ 300 ਬਲਾਕ ਆ 79ਵੀਂ ਸਟਰੀਟ ਦਾ ਉੱਥੇ ਇਹ ਘਟਨਾ ਹੋਈ ਆ ਤੇ ਸਵੇਰ ਦੇ 6 ਵਜੇ ਸੀ ਹਜੇ ਸੋ ਸਵੇਰੇ 6 ਵਜੇ ਕਿਹੜੀ ਪੇਪਰ ਲੋਕ ਤਾਂ ਅਜੇ ਉਹ ਸੁੱਤੇ ਪਏ ਹੁੰਦੇ ਆ ਖੱਕ ਸਾਹਿਬ ਜੀ ਉਸ ਵੇਲੇ ਇਹਨਾਂ ਇਹ ਕਿੱਦਾਂ ਹੋ ਗਿਆ ਸਵੇਰ ਦੇ 6 ਵਜੇ ਦੀ ਇਹ ਗੱਲਬਾਤ ਹੈਗੀ ਆ ਤੇ ਉੱਥੇ ਜਿਹੜਾ ਉਹ ਗੋਲੀਆਂ ਚਲਾਉਣ ਵਾਲਾ ਸੀ ਉਹਨੇ ਗੋਲੀਆਂ ਮਾਰ ਕੇ ਖੱਕ ਸਾਹਿਬ ਜੀ ਤੇ ਫਿਰ ਉਹਨੇ ਕਿਸੇ ਦੀ ਕਾਰ ਸੀ ਜਿਹੜੀ ਉਹ ਖੋਹ ਕੇ ਜਿਹਨੂੰ ਹਾਈਜੈਕ ਕਹਿ ਦਿੰਦੇ ਆ ਕਰ ਲਈ ਤੇ ਉਹ ਕਾਰ ਦੇ ਵਿੱਚ ਬੈਠ ਕੇ ਫਿਰ ਉਹ ਦੌੜ ਗਿਆ ਤੇ ਫਿਰ ਪੁਲਿਸ ਵਾਲਿਆਂ ਨੇ ਉਹਦੇ ਮਗਰ ਆਪਣੀਆਂ ਗੱਡੀਆਂ ਲਾਈਆਂ ਤੇ ਫਿਰ ਉਹਦੇ ਜਿਹੜੀ ਗੋਲੀਆਂ ਵੱਜੀਆਂ ਤੇ ਫਿਰ ਉਹਦੀ ਵੀ ਜਿਹੜੀ ਸੀ ਉਹ ਡੈਥ ਹੋ ਗਈ ਆ ਤੇ ਇਹਦੇ ਵਿੱਚ ਖਬਰਾਂ ਜਾਂ ਨਾ ਕਿਉਂਕਿ ਉਹ 14 ਸਾਲ ਤੋਂ ਥੱਲੇ ਵਾਲੇ ਬੱਚੇ ਉਹਨਾਂ ਦੇ ਨਾਂ ਤਾਂ ਮੇਰਾ ਖਿਆਲ ਨੀ ਸ਼ਾਇਦ ਮਗਰੋਂ ਭਾਵੇਂ ਸਾਲ ਦੋ ਬਿਲਕੁਲ ਉਹ ਨਾ ਨੀ ਬਿਲਕੁਲ 14-18 ਸਾਲ ਤੋਂ ਥੱਲੇ ਵਾਲੇ ਬੱਚਿਆਂ ਦਾ ਨਾਮ ਕਰਕੇ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹ ਹਾਂਜੀ ਜਿਹੜੀ ਖਬਰ ਆਪਣੇ ਕੋਲ ਇੰਨੀ ਕੋਈ ਆ ਬਹੁਤੀ ਜਿਹੜੀ ਉਹ ਇਨਵੈਸਟੀਗੇਸ਼ਨ ਹੋਊਗੀ ਤੇ ਫਿਰ ਪਤਾ ਲੱਗੇਗਾ
1: 5 ਦਿਨ ਪੂਰੀ ਆ ਜਾਏਗੀ ਫਿਰ ਆਪਾਂ ਇਹਦੇ ਤੇ ਡਿਟੇਲ ਕਰ ਦਾਂਗੇ ਨਾ ਤੁਸੀਂ ਕਰ ਦਿਓ
0: ਹਾਂਜੀ ਤੇ ਇਹ ਇਹਦੇ ਵਿੱਚ ਖੱਕ ਸਾਹਿਬ ਜੀ ਇਹ ਵੀ ਕਿਹਾ ਗਿਆ ਕਿ ਇਹ ਹੋਇਆ ਜਿਹੜਾ ਬਹੁਤ ਕੁਝ ਇਹਦੇ ਵਿੱਚ ਹਜੇ ਤਾਈਂ ਦੱਸਿਆ ਨੀ ਗਿਆ ਪਰ ਪੁਲਿਸ ਵੱਲੋਂ ਪੀੜਤਾਂ ਨਾਲ ਹਮਦਰਦੀ ਆ ਜਿਹੜੀ ਉਹਦੇ ਤੌਰ ਤੇ ਕਰਦਾਸ ਜ਼ਰੂਰ ਕੀਤੀ ਗਈ ਆ ਇੰਨੀ ਕੋਈ ਖਬਰ ਅਜੇ ਬਾਹਰ ਆਈ ਆ ਤੇ ਕਿਉਂਕਿ ਅੱਜ ਸਵੇਰ ਦੀ ਉਹ ਖਬਰ ਆ ਉਹ ਤੁਹਾਨੂੰ ਪਤਾ ਇਨਵੈਸਟੀਗੇਸ਼ਨ ਹੋਊਗਾ ਤੇ ਅੱਗੇ ਉਹ ਗੱਲਬਾਤ ਮੇਰੀ ਸਾਹਮਣੇ ਆਊਗੀ ਤੇ ਅਗਲੀ ਖਬਰ ਖੱਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਟਰੰਪ ਸਾਹਿਬ ਹਮੇਸ਼ਾ ਦੀ ਤਰ੍ਹਾਂ ਜਿਹੜੇ ਆ ਇਰਾਨ ਨੂੰ ਧਮਕੀਆਂ ਦੇ ਰਹੇ ਆ ਅਤੇ ਦੂਜੇ ਪਾਸੇ ਆਪਣੇ ਸ਼ਾਂਤੀ ਦੇ ਸੌਦਾਗਰਾਂ ਨੂੰ ਇਰਾਨ ਭੇਜ ਰਹੇ ਆ ਤਾਂ ਕਿ ਉਹ ਇਰਾਨ ਨਾਲ ਸੌਦਾ ਤੈਅ ਕਰ ਸਕਣ ਤੇ ਖੱਕ ਸਾਹਿਬ ਜੀ ਤੁਹਾਨੂੰ ਪਤਾ ਵੀ ਹਜੇ ਪਰਸੋਂ ਦੀ ਗੱਲ ਆ ਉਹ ਸਭ ਕੁਝ ਫੈਸਲਾ ਹੋ ਗਿਆ ਸੀ ਸਾਈਨ ਹੀ ਸਿਰਫ ਹੋਣ ਵਾਲੇ ਸੀ ਤੇ ਫਿਰ ਨਾ ਤਾਂ ਇਜ਼ਰਾਇਲ ਉੱਤੇ ਹਮਲੇ ਕਰਨ ਹਟਿਆ ਆਪਣੇ ਲਿਬਨਾਨ ਦੇ ਉੱਤੇ ਤੇ ਇਧਰ ਫਿਰ ਟਰੰਪ ਸਾਹਿਬ ਨੇ ਉਹ ਇਰਾਨ ਨੇ ਉਹ ਖੋਹ ਦਿੱਤੀ ਸੀ ਸਟੇਟ ਆਫ ਹੋਰਮੁਜ਼ ਤੇ ਟਰੰਪ ਸਾਹਿਬ ਕਹਿੰਦੇ ਮੈਂ ਇਥੋਂ ਆ ਜਿਹੜੇ ਇਰਾਨ ਦੀਆਂ ਪੋਰਟਾਂ ਤੋਂ ਜਿਹੜੇ ਇਰਾਨ ਦੀਆਂ ਬੰਦਰਗਾਹਾਂ ਤੋਂ ਜਹਾਜ਼ ਆ ਰਹੇ ਆ ਉਹਨਾਂ ਨੂੰ ਵੀ ਮੈਂ ਨੰਬਰ ਦੇਣਾ ਬਾਕੀ ਜਿਹੜਾ ਮਰਜ਼ੀ ਆਵੇ ਤੇ ਪਰ ਇਰਾਨ ਨੇ ਫਿਰ ਕਹਿੰਦਾ ਵੀ ਚੰਗਾ ਏਦਾਂ ਤੇ ਏਦਾਂ ਸਹੀ ਤੂੰ ਮੇਰਿਆਂ ਨੂੰ ਨੰਗਣ ਦੇਣਾ ਮੈਂ ਸਾਰਿਆਂ ਦੇ ਨੂੰ ਨੰਗਣ ਦੇਣਾ ਤੇ ਉਹਨਾਂ ਨੇ ਫੇਰ ਮੁੜ ਕੇ ਉੱਥੇ ਜਿਹੜੀ ਸੀ ਉਹ ਪਾਬੰਦੀ ਲਾ ਦਿੱਤੀ ਆ ਤੇ ਇਹਦੇ ਵਿਚ ਆਪਾਂ ਅੱਗੇ ਜਾ ਕੇ ਖਬਰ ਕਰਾਂਗੇ ਕਿ ਇੰਡੀਆ ਦੇ ਭਾਰਤ ਦੇ ਦੋ ਜਹਾਜ਼ ਜਿਹੜੇ ਸੀਗੇ ਉਹਨਾਂ ਤੇ ਥੋੜੀ ਗੋਲਾਬਾਰੀ ਵੀ ਹੋਈ ਆ। ਹਾਂਜੀ ਤੇ ਉਹ ਅੱਗੇ ਵੱਖਰੀ ਖਬਰ ਆਪਣੇ ਕੋਲ ਹੈਗੀ ਅੱਗੇ ਜਾ ਕੇ ਹੁਣ ਜਾ ਰਿਹਾ ਤੇ ਦੂਸਰੇ ਪਾਸੇ ਜਿਹੜਾ ਆ ਉਹ ਟਰੰਪ ਸਾਹਿਬ ਆ ਜਿਹੜੇ ਉਹ ਆਪਣੀ ਜਿਹੜੀ ਰਾਜੀ ਨੂੰ ਕਹਿੰਦੇ ਹੁੰਦੇ ਆ ਕਿ ਮੈਂ ਜਿਹੜਾ ਆ ਉਹ ਰੌਲਾ ਰੱਪਾ ਰੱਖਣਾ ਆ ਰੌਲਾ ਅਸਲ ਚ ਇਸੇ ਗੱਲ ਦਾ ਆ ਤੇ ਬਾਕੀ ਹੋਰ ਸਾਰਾ ਜੋ ਕੁਛ ਹੋਣਾ ਉਹ ਤਾਂ ਹੋ ਚੁੱਕਿਆ ਤੇ ਜਿਹੜਾ ਥੋੜਾ ਬਹੁਤਾ ਹੋਰ ਹੋਣਾ ਹੋ ਗਿਆ ਤੇ ਇਜ਼ਰਾਇਲ ਆ ਜਿਹੜਾ ਉਹ ਵੀ ਹਟਦਾ ਨੀ ਪਰ ਉਹਦੇ ਉੱਤੇ ਵੀ ਜਿਹੜੇ ਦੁਨੀਆਂ ਦੇ ਦੇਸ਼ ਆ ਸਾਰੇ ਉਹ ਦੇਖੋ ਜਿਹੜਾ ਲਿਬਨਾਨ ਹੈਗਾ ਕਾਕ ਸਾਹਿਬ ਜੀ ਉਹਦਾ ਜਿਹੜਾ ਤੁਹਾਨੂੰ ਪਤਾ ਨਾ ਉੱਥੇ ਉਹ ਜਿਹੜਾ ਆਪਣੇ ਹੈਗਾ ਉੱਥੇ ਦਾ ਪ੍ਰੈਜੀਡੈਂਟ ਕਹਿ ਲਓ ਜਾਂ ਰਾਜਾ ਕਹਿ ਲਓ ਜੋ ਕੁਛ ਵੀ ਹੈਗਾ ਉੱਥੇ ਰਾਜ ਆ ਜਿਹੜਾ ਉਹ ਤੇ ਜਿਹੜੀ ਹਿਜ਼ਬੁੱਲਾ ਆ ਇਹ ਵੱਖਰੇ ਵੱਖਰੇ ਇੰਡੀਪੈਂਡੈਂਟ ਆ ਉਹਦੀ ਵੀ ਆਪਣੀ ਫੌਜ ਹੈਗੀ ਆ ਜਿਹੜੀ ਆ ਉੱਥੇ ਦੀ ਰਾਜਿੰਗ ਰੂਲਿੰਗ ਪਾਰਟੀ ਆ ਹਿਜ਼ਬੁੱਲਾ ਜਿਹੜਾ ਉਹ ਤੋਂ ਵੱਖਰਾ ਆ ਤੇ ਅੱਗੇ ਕਦੇ ਵੀ ਉਹ ਜਿਹੜਾ ਉਹ ਹਿਜ਼ਬੁੱਲਾ ਦੇ ਹੱਕ ਦੇ ਵਿਚ ਨਹੀਂ ਬੋਲਿਆ ਨਾ ਹੀ ਉਹ ਇਰਾਨ ਦੇ ਸੋਰੀ ਇਜ਼ਰਾਇਲ ਦੇ ਖਿਲਾਫ਼ ਵੀ ਨਹੀਂ ਬੋਲਿਆ ਬਹੁਤਾ ਪਰ ਇਸ ਵਾਰੀ ਉਹਨੇ ਵੀ ਜੋ ਕੁਛ ਇਜ਼ਰਾਇਲ ਕਰ ਰਹੇ ਨਾ ਉੱਥੇ ਕਾਕ ਸਾਹਿਬ ਜੀ ਉਹਨੇ ਵੀ ਰੌਲਾ ਪਾ ਲਿਆ ਤੇ ਇਹਦੇ ਨਾਲ ਹੁਣ ਕੱਲਾ ਇੱਥੇ ਗੱਲ ਨਹੀਂ ਮੁੱਕਦੀ ਗੱਲ ਜਿਹੜੀ ਆ ਉਹ ਸਾਰੀ ਦੁਨੀਆਂ ਆ ਜਿਹੜੀ ਉਹ ਇਜ਼ਰਾਇਲ ਦੇ ਖਿਲਾਫ਼ ਹੋ ਗਈ ਆ ਸਾਰਾ ਯੂਰਪ ਦੇ ਕਈ ਕੰਟਰੀ ਆ ਜਿਹੜੇ ਉਹ ਤਾਂ ਬਹੁਤ ਸ਼ਬਦਾਵਲੀ ਉਹ ਸਖ਼ਤ ਵਰਤ ਰਹੇ ਆ ਇਜ਼ਰਾਇਲ ਦੇ ਖਿਲਾਫ਼ ਕਿਉਂਕਿ ਇਜ਼ਰਾਇਲ ਆ ਜਿਹੜਾ ਉਹਨੇ ਜੋ ਕੁਛ ਗਾਜ਼ਾ ਦੇ ਵਿਚ ਕੀਤਾ ਸੀਗਾ ਕਾਕ ਸਾਹਿਬ ਜੀ ਗਾਜ਼ਾ ਦੀ ਅੱਧੀ 50% ਜਿਹੜਾ 14x10 ਮੀਲ ਤਾਂ ਉਹ ਪਹਿਲਾਂ ਹੀ ਆ 14x10 ਕਿਲੋਮੀਟਰ ਆ ਸਾਰੀ ਉਹਦੀ ਟੈਰੀਟੋਰੀ ਆ 14x10 140 ਸਕੁਅਰ ਕਿਲੋਮੀਟਰ ਆ ਜਿਹਨੂੰ ਆਪਾਂ ਵਰਗ ਕਿਲੋਮੀਟਰ ਕਹਿੰਦੇ ਆ
1: ਪੂਰੇ ਏਰੀਆ ਦੀ
0: ਸਿਰਫ ਜਿਹੜਾ ਗਾਜ਼ਾ ਪੱਟੀ ਆ
1: ਗਾਜ਼ਾ ਪੱਟੀ ਦੀ ਗੱਲ ਕਰ ਰਹੇ ਮੈਂ ਗੱਲ ਬਤਾ
0: ਹਾਂਜੀ ਗਾਜ਼ਾ ਪੱਟੀ ਦੀ ਸਿਰਫ 14x10 ਕਿਲੋਮੀਟਰ ਦੀ ਹੈਗੀ ਆ ਉਹ ਸਾਰਾ 140 ਸਕੁਅਰ ਕਿਲੋਮੀਟਰ ਉਹ ਬਣਦਾ ਆ ਜਗ੍ਹਾ ਉਨੀ ਵਿਚਾਰੇ ਹੈਗੀ ਆ ਤੇ ਉੱਥੇ 23 ਲੱਖ ਲੋਕ ਜਿਹੜੇ ਉਹ ਰਹਿੰਦੇ ਸੀਗੇ ਤੇ ਉਹਦੇ ਚੋ ਉਹਨਾਂ ਨੇ ਅੱਧੀ ਚੋ ਇਜ਼ਰਾਇਲ ਨੇ ਆਪਣੀ ਉਹ ਕਹਿੰਦਾ ਜੀ ਯੈਲੋ ਲਾਈਨ ਆ ਮੇਰਾ ਇਹ ਸੇਫਟੀ ਹੋਇਆ ਜੇ ਆ ਉਹ ਆ ਤੇ ਉਹ ਦੱਬੀ ਬੈਠਾ ਉਹ ਤੇ ਇਸੇ ਤਰ੍ਹਾਂ ਇਹ ਜਿਹੜਾ ਹੈਗਾ ਲਿਬਨਾਨ ਦਾ ਇਲਾਕਾ ਇਹਦੇ ਵਿਚ ਵੀ ਕਈ ਜਗ੍ਹਾ ਤੇ ਉਹਨੇ 10 ਕਿਲੋਮੀਟਰ ਅੰਦਰ ਤੱਕ ਜਾਣੀ ਕਿ ਉਹ ਜਿਹੜਾ ਲਿਟਨੀ ਨਾਂ ਦਾ ਰਿਵਰ ਆ ਉਦੋਂ ਜਿਹੜਾ ਸਾਊਥ ਵੱਲ ਦਾ ਦੱਖਣ ਵੱਲ ਦਾ ਪਾਸਾ ਆ ਉਹ ਇਜ਼ਰਾਇਲ ਦੱਬ ਕੇ ਕਹਿੰਦਾ ਇਹ ਮੇਰਾ ਸੇਫਟੀ ਜੋਨ ਆ ਇਦੂ ਅੱਗੇ ਨੀ ਤੁਸੀਂ ਆ ਸਕਦੇ ਤੇ ਗੋਲਾਬਾਰੀ ਉਹ ਅੱਗੇ ਕਰ ਰਹੇ ਹਨ ਸੋ ਇਹਦੇ ਕਰਕੇ ਜਿਹੜਾ ਆ ਉਹ ਲੜਾਈ ਬੰਦ ਹੁੰਦੀ ਨੀ ਲੱਗਦੀ ਕਿਉਂਕਿ ਇਜ਼ਰਾਇਲ ਨੇ ਬੰਦ ਕੀਤੀ ਨੀ
1: ਚਲੋ ਇਹ ਤਾਂ ਹੋ ਗਈਆਂ ਖਬਰਾਂ ਮੈਂ ਪੁੱਛਦਾ ਕਿ ਕਦੀ ਹੋ ਸਕਦਾ ਕਿ ਸ਼ਾਂਤੀ ਹੋ ਜਾਏ ਲੋਕ ਪਿਆਰ ਮੁਹੱਬਤ ਨਾਲ ਵੱਸ ਸਕਣ ਕਦੀ ਇਹ ਕਦੀ ਸੋਚਦੇ ਆ ਆਪਾਂ ਕਦੀ ਹੋ ਸਕਦਾ ਹੈ
0: ਹਾਂਜੀ ਕੋਈ ਵੀ ਗੱਲ ਆ ਜਿਹੜੀ ਉਹ ਅਸੰਭਵ ਨੀ ਹੁੰਦੀ ਹਰੇਕ ਗੱਲ ਅਸੰਭਵ ਹੁੰਦੀ ਪਰ ਉਹਦੇ ਤੇ ਸ਼ਰਤਾਂ ਹੁੰਦੀਆਂ ਕਾਕ ਸਾਹਿਬ ਜੀ ਜਦੋਂ ਸ਼ਰਤ ਪੂਰੀ ਕਰ ਲਿਓਗੇ ਤੇ ਉਹ ਹੋ ਜਾਊਗਾ ਹਰੇਕ ਜਿਹੜੀ ਜੋ ਕੁਛ ਵੀ ਇਸ ਦੁਨੀਆਂ ਚ ਹੁੰਦਾ ਆ ਉਹ ਸ਼ਰਤੀਆ ਹੁੰਦਾ ਆ ਹਰੇਕ ਚੀਜ਼ ਤੇ ਸ਼ਰਤ ਹੁੰਦੀ ਆ ਤੇ ਜੇ ਤੁਸੀਂ ਏਦਾਂ ਕਰੋਗੇ ਤਾਂ ਆ ਹੋਊਗਾ ਜੇ ਏਦਾਂ ਕਰੋਗੇ ਤਾਂ ਆ ਹੋਊਗਾ ਜੇ ਏਦਾਂ ਕਰੋਗੇ ਤਾਂ ਆ ਹੋਗਾ ਸੋ ਕੋਈ ਵੀ ਚੀਜ਼ ਇਹਦੀ ਸ਼ਰਤ ਤੋਂ ਬਗੈਰ ਨਹੀਂ ਹੈਗੀ ਉਹ ਸ਼ਰਤਾਂ ਪੂਰੀਆਂ ਕਰਨਗੇ ਉਹ ਇਜ਼ਰਾਇਲ ਆ ਜਿਹੜਾ
1: ਇਸਰਾਇਲ ਦੀ ਸਿੱਧੀ ਬਦਮਾਸ਼ੀ ਹੈ ਨਾ
0: ਕਿ ਉਹ ਬਦਮਾਸ਼ੀ ਬਿਲਕੁਲ ਹਾਂਜੀ
1: ਲਿਬਨਾਨ ਵਾਲੇ ਆਪਣੇ ਆਰਾਮ ਨਾਲ ਬੈਠੇ ਆ ਜਦੋਂ ਤੁਸੀਂ
0: ਬਿਲਕੁਲ ਬਿਲਕੁਲ
1: ਤਾਂ ਉਹ ਅੱਗੋਂ ਤੁਹਾਡੇ ਨਾਲ ਆਕੜਦੇ ਆ ਤੇ ਇਹੀ ਸੇਮ ਹੀ ਫਲਸਤੀਨੀ ਵਾਲੇ ਉਹਨਾਂ ਦੇ ਨਾਲ ਤੁਸੀਂ ਪੰਗਾ ਲੈਂਦੇ ਹੋ ਤੇ ਫਿਰ ਉਹ ਮਰਦੇ ਬੰਦੇ ਕੀ ਕਰਨ ਇਹ ਤਾਂ ਇਸਰਾਇਲ ਦੀ ਬਦਮਾਸ਼ੀ ਹੈ ਟੋਟਲ
0: ਇਸਰਾਇਲ ਤੋਂ ਕੀ ਬਦਮਾਸ਼ੀ ਆ ਜੀ ਉਹ ਜਿਹੜਾ ਹੈਗਾ ਆਪਣੇ ਦੇਖੋ ਉਹ ਜਿਹੜੇ ਸੈਟਲਰ ਆ ਉਹਨਾਂ ਦੇ ਬਦਮਾਸ਼ ਜਿਹੜੇ ਆਪਾਂ ਹੁਣ ਇਹ ਸੈਟਲਰ ਨਾਮ ਵੱਖਰਾ ਦਿੰਦੇ ਪਰ ਹੈ ਤਾਂ ਉਹ ਬਦਮਾਸ਼ ਆ ਡਾਕੂ ਆ ਉਹ ਜਾ ਕੇ ਉਹਨਾਂ ਦੇ ਖੇਤਾਂ ਚ ਉਹਨਾਂ ਦੇ ਗੋਲੀਆਂ ਗਾਲੀਆਂ ਮਾਰ ਕੇ ਕੁੱਟ ਕੇ ਭਜਾ ਦਿੰਦੇ ਆ ਫਿਰ ਉਹ ਆਪਣੀ ਉੱਥੇ ਆਪਣਾ ਬਣਾ ਕੇ ਉੱਥੇ ਵੱਡੀਆਂ ਵੱਡੀਆਂ ਇਮਾਰਤਾਂ ਲਾ ਕੇ ਫਿਰ ਯਹੂਦੀਆਂ ਨੂੰ ਹੋਰ ਦੂਸਰੇ ਦੇਸ਼ਾਂ ਚ ਲਿਆ ਕੇ ਉੱਥੇ ਵਸਾਉਂਦੇ ਆ ਮਕਸਦ ਆ ਜਿਹੜਾ ਉਹਨਾਂ ਦਾ
1: ਹੋ ਰਿਹਾ ਨਾ ਜੋ ਪਿਛਲੇ ਸਮੇਂ ਦੇ ਵਿੱਚ 1700-1600 ਦੇ ਵਿੱਚ ਜੋ ਕੁਛ ਮੁਗਲ ਕਰਦੇ ਸੀ ਉਹੀ ਕੁਛ ਹੁਣ ਹੋ ਰਿਹਾ ਇਹ ਚੇਂਜ ਤਾਂ ਹੋਈ ਨਹੀਂ ਉੱਥੇ ਦੀ ਉੱਥੇ
0: ਐਗਜੈਕਟਲੀ ਉਹੀ ਹੋ ਰਿਹਾ ਖਾਕ ਸਾਹਿਬ ਜੀ ਜੋ ਕੁਛ ਇੱਥੇ ਅਮਰੀਕਾ ਦੇ ਵਿੱਚ ਹੋਇਆ ਸੀ ਜਦੋਂ ਕੋਲੰਬਸ ਆਇਆ 1498 ਚ ਆਇਆ ਇੱਥੇ ਉਸ ਤੋਂ ਬਾਅਦ ਯੂਰੋਪੀਅਨ ਨੇ ਆ ਕੇ ਇੱਥੇ ਦੇ ਸਾਰੇ ਲੋਕ ਖਤਮ ਕਰ ਦਿੱਤੇ ਉਹੀ ਕੁਛ ਉਹ ਕਰ ਰਹੇ ਆ ਉਹੀ ਕੁਛ ਉੱਥੇ ਹੋ ਰਿਹਾ ਇਜ਼ਰਾਇਲ ਦੇ ਕੁਛ ਕਰ ਰਹੇ ਉਹ ਅਰਬਾਂ ਦੀ ਧਰਤੀ ਖੋ ਕੇ ਉਹ ਆਪਣਾ ਉੱਥੇ ਬਣਾਉਣਾ ਚਾਹੁੰਦਾ ਫਿਰ ਹੌਲੀ ਹੌਲੀ ਉਹਨਾਂ ਨੂੰ ਹਥਿਆਰ ਨੀ ਬਣਾਉਣ ਦੇਣੇ ਕਿਸੇ ਦੇ ਉੱਤੇ ਕੁਛ ਲਾਇਆ ਜਿੱਦਾਂ ਹੁਣ ਉਹ ਜਿਹੜਾ ਕਟਰ ਵਗੈਰਾ ਜਾਂ ਉੱਥੇ ਅਮਰੀਕਾ ਦੇ ਬੇਸ ਆ ਉਹ ਬੇਸਿਕਲੀ ਹੈ ਤਾਂ ਉਹ ਇਜ਼ਰਾਇਲ ਦੇ ਹੀ ਆ ਬਿਲਕੁਲ ਬਿਲਕੁਲ ਕਾਕ ਸਾਹਿਬ ਜੀ, ਉਹ ਜਿਹੜੀ UN ਆ ਉਹ ਸਭ ਕੁਛ ਆ ਜਿਹੜੀ ਉਹਨਾਂ ਦੇ ਜਿਸਕੀ ਲਾਠੀ ਉਸਕੀ ਬਹਿਸ, ਉਹ ਸਾਰਾ ਕੁਛ ਇਹਨਾਂ ਦੇ ਹੀ ਹੱਕ ਦੇ ਵਿੱਚ ਆ, ਹੈ ਹੀ ਇਹਨਾਂ ਦੀ ਆ। ਹਾਂਜੀ, ਉਹ ਹੈ ਹੀ ਜਿਹੜੇ ਪਾਵਰਫੁਲ ਬੰਦੇ ਆ ਜਿਹੜੇ ਅਮਰੀਕਾ ਤੇ ਰਾਜ ਕਰਦੇ ਆ ਜਿਹੜੇ, ਉਹ ਉਹਨਾਂ ਦੀ ਆ, ਉਹ ਸਾਰਾ ਕੁਛ ਉਹਨਾਂ ਨੇ ਉਹਨਾਂ ਦੇ ਹੱਕ ਚ ਕਹਿਣਾ। ਸਦਮ ਹੁਸੈਨ ਹੁਣਿਆਂ ਨੂੰ ਚੱਕ ਕੇ ਉੱਥੇ ਲਿਜਾ ਕੇ ਫਾਂਸੀ ਦੇ ਦਿੱਤੀ, ਉਹ ਲੀਬੀਆ ਵਾਲੇ ਨੂੰ ਮਰਵਾ ਤਾ, ਤੇ ਜਿਹੜੇ ਇੱਥੇ ਟਰੰਪ ਵਰਗੇ ਉਹ ਸਾਰੀ ਦੁਨੀਆਂ ਨੂੰ ਜਾ ਕੇ ਲੁੱਟਦੇ ਆ, ਮਾਰਦੇ ਆ, ਔਰ ਪਤਾ ਵੀ ਨਹੀਂ ਜੋ ਕੁਛ ਉੱਥੇ ਅਫਰੀਕਨ ਕੰਟਰੀਆਂ ਦੇ ਵਿੱਚ ਕੀ ਹੋ ਰਿਹਾ ਉਹਨਾਂ ਨੂੰ ਵੀ ਉਹਨਾਂ ਦੀ ਜਨਰੇਸ਼ਨ ਆ ਜਿਹੜੀਆਂ ਪੀੜੀਆਂ ਖਤਮ ਕਰਕੇ ਉੱਥੇ ਜਾ ਕੇ ਆਪਣੇ ਵਸਣ ਦਾ ਉਹ ਸਾਰੀ ਪਲਾਨ ਉਹੀ ਆ। ਹਾਂਜੀ, ਤੇ ਉਹ ਫਿਰ ਜਿੰਨਾ ਚਿਰ ਹੁਣ ਇੱਕ ਆਪਾਂ ਅੱਗੇ ਜਾ ਕੇ ਹੋਰ ਵੀ ਖਬਰ ਕਰ ਰਹੀ ਹੈ, ਉਹ ਵੀ ਦੇਖਿਓ ਕੀ ਹੋ ਰਿਹਾ, ਉਹ ਆਪਾਂ ਡਿਸਕਸ ਕਰਾਂ। ਹਾਂਜੀ, ਤੇ ਹੁਣ ਖਾਕ ਸਾਹਿਬ ਜੀ, ਟਰੰਪ ਸਾਹਿਬ ਹੈਗੇ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਪੋਸਟ ਪਾਈ ਆ, ਉਹਦੇ ਵਿੱਚ ਇਰਾਨ ਨਾਲ ਸਹਿਮਤ ਨਹੀਂ ਹੈ ਉਹ ਕਹਿੰਦੇ ਅਸੀਂ ਤੇ, ਪਰ ਉੱਥੇ ਉਹ ਹੁਣ ਫੇਰ ਟੀਮ ਭੇਜੀ ਆ ਤਿੰਨਾਂ ਦੀ, ਜਿਹਦੇ ਵਿਚੋਂ ਖਾਕ ਸਾਹਿਬ ਜੀ ਇੱਕ ਉਹ ਜੇਡੀ ਵੈਂਸ ਆ, ਤੇ ਇੱਕ ਜੈਰਡ ਕੁਸ਼ਨਰ ਆ, ਤੇ ਦੂਸਰਾ ਉਹ ਵਿਟਕੋਫ ਆ। ਉਹ ਜਿਹੜੇ ਦੋਨੇ ਹੀ ਆ ਕੁਸ਼ਨਰ ਤੇ ਉਹ ਆਪਣੇ ਵਿਟਕੋਫ ਆ, ਉਹ ਦੋਨੇ ਯਹੂਦੀ ਆ। ਸੋ ਜਿੱਥੇ ਵੀ ਫੈਸਲਾ ਕਰਨ ਉਹ ਇਰਾਨ ਦੇ ਨਾਲ ਭੇਜਦੇ ਆ, ਉਹੀ ਜਾਂਦੇ ਆ। ਸੋ ਉੱਥੇ ਹੁਣ ਆਪਾਂ ਨੂੰ ਪਤਾ ਹੀ ਆ ਵੀ ਹੋਣਾ ਕੀ ਆ, ਉਹਨਾਂ ਨੇ ਇਜ਼ਰਾਇਲ ਦੇ ਹੱਕ ਦੇ ਵਿੱਚ ਮੰਗਣੇ ਆ ਉਹਨਾਂ ਤੋਂ, ਤੇ ਆਹ ਤੁਸੀਂ ਕਰ ਦਿਓ, ਉਹਨਾਂ ਨੇ ਦੇਣੇ ਨੀ ਇਰਾਨ ਨੇ, ਤੇ ਉੱਥੇ ਫੇਰ ਰੌਲਾ ਪੈਣਾ। ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ ਜਿਹੜੀ ਉੱਥੇ ਪੈਦਾ ਹੋਈ ਆ। ਤੇ ਅਗਲੀ ਜਿਹੜੀ ਖਬਰ ਹੈਗੀ ਆ ਸਾਹਿਬ ਸਾਹਿਬ ਜੀ, ਉਹ 2024 ਦੀ ਚੋਣ ਨੂੰ 2 ਸਾਲ ਹੋ ਗਏ ਆ ਦੇਖੋ, ਪਰ ਉਦੋਂ ਦੇ ਜਿਹੜੀ ਉੱਥੋਂ ਜਿਹੜਾ ਹੈਗਾ ਸਟੇਟ ਆ, ਉਹ ਉੱਥੋਂ ਦੀ ਜਿਹੜੀ ਵੇਨ ਕਾਉਂਟੀ ਆ, ਉਹਦੇ ਖਾਕ ਸਾਹਿਬ ਜੀ ਵੋਟਾਂ ਦਾ ਅਜੇ ਵੀ ਰੌਲਾ ਪੈ ਰਿਹਾ ਆ, ਤੇ ਇਹ ਖਤਮ ਨਹੀਂ ਹੋਣਾ। ਤੇ ਹੁਣ ਕੀ ਆ ਕਿ ਜਿਹੜੇ ਅਸਿਸਟੈਂਟ ਜਨਰਲ ਸੈਕਟਰੀ ਆ ਹੈਗੇ ਆ, ਹਰਮੀਤ ਢਿੱਲੋਂ ਉਹਨਾਂ ਦਾ ਨਾਂ ਆ, ਉਹਨਾਂ ਵੱਲੋਂ ਖਾਕ ਸਾਹਿਬ ਜੀ ਵੇਨ ਕਾਉਂਟੀ ਆ ਜਿਹੜੀ, ਉਹਦੇ ਕਾਉਂਟੀ ਕਲਰਕ ਜਿਹੜੀ ਆ ਕੈਥੀ ਗੈਰਟ ਉਹਦਾ ਨਾਂ ਹੈਗਾ, ਉਹਨੂੰ ਪਿਛਲੀ ਚੋਣ ਜਿਹੜੀ ਹੋਈ ਸੀ 2024 ਦੇ ਵਿੱਚ, ਉਦੋਂ ਦੇ ਜਿਹੜੇ ਖਾਕ ਸਾਹਿਬ ਜੀ ਬੈਲਟ ਹੁੰਦੇ ਆ ਨਾ, ਬੈਲਟ ਜਿਹੜੇ ਆਪਾਂ ਭਰ ਕੇ ਵੋਟ ਪਾਈ ਦੀ ਜਿਹਦੇ ਉੱਤੇ, ਉਹ ਤੇ ਉਹਨਾਂ ਦੇ ਜਿਹੜੇ ਲਿਫਾਫੇ ਜਿਹੜੇ ਬਾਈ ਮੇਲ ਲੋਕ ਭੇਜਦੇ ਆ, ਉਹ ਲਿਫਾਫੇ ਦੇ ਵਿੱਚ ਜਿਹੜੀ ਹੁੰਦੀ ਆ, ਉਹ ਵੀ ਕਹਿੰਦੇ ਸਾਨੂੰ ਨਾਲ ਪ੍ਰੋਡਿਊਸ ਕਰਕੇ ਸਾਨੂੰ ਭੇਜੋ, ਉਹ ਉਹਨਾਂ ਦੀ ਮੰਗ ਉਹਨਾਂ ਨੇ ਕੀਤੀ ਆ। ਤੇ ਇਹ ਚਿੱਠੀ ਆ ਜਿਹੜੀ, ਇਹਦੇ ਵਿੱਚ ਮਿਸਟਰ ਢਿੱਲੋਂ ਸਾਹਿਬ ਜਿਹੜੇ ਹੈਗੇ ਆ, ਉਹਨਾਂ ਵੱਲੋਂ 2024 ਦੇ ਬੈਰਕਸ ਅਤੇ ਲਿਫਾਫੇ ਫੈਡਰਲ ਗੌਰਮੈਂਟ ਨੂੰ ਭੇਜਣ ਦੀ ਮੰਗ ਕੀਤੀ ਗਈ ਆ। ਤੇ ਜਿਹਨੇ ਰਿਪਬਲਿਕਨ ਜਿਹੜੀ ਪਾਰਟੀ ਹੈਗੀ ਆ, ਇਹ ਪਤਾ ਲਗਾਉਣਾ ਚਾਹੁੰਦੇ ਆ ਕਿ ਇਹ ਵਾਕਿਆ ਜਿਹੜੇ ਡੈਮੋਕਰੇਟ ਆ ਉਥੋਂ ਜਿੱਤੇ ਸੀਗੇ ਕਿ ਜਾਂ ਇਹਦੇ ਵਿੱਚ ਹੇਰਾਫੇਰੀ ਹੋਈ ਆ। ਹੁਣ ਦੇਖੋ 2 ਸਾਲ ਲੰਘ ਵੀ ਗਏ ਆ, ਤੇ ਹਜੇ ਤੀਕਰ ਵੀ ਉਹ ਜਿਹੜਾ ਮਸਲਾ ਉਸੇ ਤਰ੍ਹਾਂ ਹੈਗਾ। ਹਾਂਜੀ ਹਾਂਜੀ, ਤੇ ਅਗਲੀ ਖਬਰ ਜਿਹੜੀ ਆਪਣੇ ਕੋਲ ਖਾਕ ਸਾਹਿਬ ਦੀ ਹੈਗੀ ਆ, ਉਹ ਹੈਗੀ ਆ ਆਪਣੇ ਕੋਲ ਜਿਹੜੀ ਆ, 2 ਭਾਰਤੀ ਝੰਡੇ ਵਾਲੇ ਸਮੁੰਦਰੀ ਜਹਾਜ਼ ਜਿਹੜੇ ਸੀਗੇ, ਉਹ ਕੱਚੇ ਤੇਲ ਨਾਲ ਲੱਦੇ ਹੋਏ ਸਟਰੇਟ ਆਫ ਹਰਮੂਜ਼ ਦੇ ਵਿਚੋਂ ਦੀ ਲੰਘ ਰਹੇ ਸੀ, ਜਿਨ੍ਹਾਂ ਦੇ ਉਪਰ ਇਰਾਨ ਦੇ ਫੌਜੀਆਂ ਦੁਆਰਾ ਹਮਲੇ ਕੀਤੇ ਗਏ ਆ। ਭਾਰਤ ਦੀ ਜਿਹੜੀ ਆ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੁੰਦੀ ਆ, ਉਹਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਆ, ਹਾਂ ਇਹ ਇਸ ਤਰ੍ਹਾਂ ਹੋਇਆ। ਤੇ ਇਰਾਨ ਦੇ ਅੰਬੈਸਡਰ ਨੂੰ, ਜਿਨ੍ਹਾਂ ਦਾ ਨਾਂ ਹੈਗਾ ਮੁਹੰਮਦ ਫਲਾਰੀ, ਉਹਨਾਂ ਦਾ ਨਾਂ ਆ, ਤੇ ਉਹਨਾਂ ਨੂੰ ਫਿਰ ਜਿਹੜੀ ਫੋਰਨ ਸੈਕਟਰੀ ਵਿਕਰਮ ਮਿਸਰੀ, ਉਹਨਾਂ ਦਾ ਨਾਂ ਆ, ਉਹਨਾਂ ਦੁਆਰਾ ਉਹਨਾਂ ਨੂੰ ਉੱਥੇ ਸੱਦਿਆ ਗਿਆ ਸੀਗਾ, ਤੇ ਉਹਨਾਂ ਨੇ ਆਪਣੀ ਚਿੰਤਾ ਪ੍ਰਗਟ ਉਹਨਾਂ ਦੇ ਨਾਲ ਕੀਤੀ, ਤੇ ਮਿਸਰੀ ਦੁਆਰਾ ਇਰਾਨੀ ਅੰਬੈਸਡਰ ਨੂੰ ਤਕਲੀਫ ਕੀਤੀ ਗਈ ਕਿ ਉਹਦੀ ਸੁਨੇਹਾ ਜਿਹੜਾ ਹੈ ਛੇਤੀ ਤੋਂ ਛੇਤੀ ਆਪਣੀ ਗੌਰਮੈਂਟ ਨੂੰ ਦੇ ਦੇਣ, ਤਾਂ ਕਿ ਉਹ ਜਿਹੜਾ ਮਸਲਾ ਆ ਉਹ ਸੁਲਝਾਇਆ ਜਾ ਸਕੇ। ਤੇ ਇਹ ਸੀ ਇੰਡੀਆ ਦੀ ਖਬਰ। ਤੇ ਅਗਲੀ ਖਬਰ ਕਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ, ਰੂਸ ਦੀ ਇੱਕ ਉਹ ਜਿਹੜੀਆਂ ਬਲੌਗਰ ਵਗੈਰਾ ਹੁੰਦੀਆਂ ਨਾ, ਤੇ ਉਹਨੇ ਖਾਕ ਸਾਹਿਬ ਜੀ ਨਾਂ ਉਹਦਾ ਹੈਗਾ ਵਿਕਟੋਰੀਆ ਬੋਨੀਆ, ਤੇ ਉਹ ਬਲੌਗਰ ਹੈਗੀ ਆ, ਤੇ ਉਹਦਾ ਜਿਹੜੇ ਉਹ ਖਬਰ ਜਿੱਥੋਂ ਮੈਂ ਪੜ੍ਹੀ ਆ, ਉਹਦੇ ਉੱਤੇ ਜੇ ਤੁਸੀਂ ਉਹਦੇ ਕੱਪੜੇ ਦੇਖੋਗੇ ਤਾਂ ਉਹਦੇ ਤੋਂ ਤਾਂ ਸਾਫ਼ ਪਤਾ ਲੱਗਦਾ ਪਈ ਗੱਲ ਉਹਦੀ ਮੰਨੀ ਆ ਲੋਕਾਂ ਨੇ, ਤੇ ਕਿਉਂਕਿ ਜੋ ਕੁਛ ਉਹਨੇ ਪਾਇਆ ਉਹ ਅੱਧ ਨੰਗੀ ਹੈਗੀ ਆ, ਤੇ ਉਹ ਫਿਰ ਤੁਹਾਨੂੰ ਪਤਾ ਜਦੋਂ ਇਸ ਤਰ੍ਹਾਂ ਦੀਆਂ ਔਰਤਾਂ ਮੂਹਰੇ ਆਉਂਦੀਆਂ ਫਿਰ ਉਹ ਪਰਜਾ ਜਿਹੜੀ ਆ ਉਹਨੂੰ ਦੇਖਦੀ ਆ, ਤੇ ਉਹਦੀ ਆਪਾਂ ਗੱਲ ਕਰਨ ਲੱਗੇ ਆ। ਤੇ ਉਹ ਖਾਕ ਸਾਹਿਬ ਜੀ ਉਹਦੇ ਦੁਆਰਾ ਸੁਨੇਹਾ ਜਿਹਦੇ ਵਿੱਚ ਉਹਨੇ ਪੁਟਿਨ ਦੇ ਬਾਰੇ ਵਿੱਚ ਟਿੱਪਣੀ ਕਰਦੀ ਨੇ ਕਿਹਾ ਆ ਕਿ ਲੋਕ ਤੇਰੇ ਕੋਲੋਂ ਡਰਦੇ ਆ, ਕਲਾਕਾਰ ਤੇਰੇ ਕੋਲੋਂ ਡਰਦੇ ਆ, ਗਵਰਨਰ ਤੇਰੇ ਕੋਲੋਂ ਡਰਦੇ ਆ, ਤੇ ਇਸ ਵੀਡੀਓ ਨੂੰ ਓਹਨੇ ਇੰਸਟਾਗ੍ਰਾਮ ਤੇ ਬਣਾ ਕੇ ਖਾਕ ਸਾਹਿਬ ਜੀ 18 ਮਿੰਟ ਦੀ ਵੀਡੀਓ ਓਹਨੇ ਪਾ ਦਿੱਤੀ ਤੇ ਉਹ ਜਦੋਂ ਪੋਸਟ ਹੋ ਗਈ ਤੇ ਓਹਨੂੰ ਖਾਕ ਸਾਹਿਬ ਜੀ 26 ਮਿਲੀਅਨ ਵਿਊ ਮਿਲੇ ਤੇ 1.3 ਮਿਲੀਅਨ ਲਾਈਕ ਹਾਂਜੀ। ਅੱਛਾ ਇਹ ਜਿਹੜੀ ਔਰਤ ਹੈਗੀ ਆ ਇਹ 206 ਵਿਚ ਰੂਸ ਪ੍ਰਸਿੱਧ ਹੋਈ ਸੀਗੀ ਤੇ ਉਹ ਰੂਸ ਵਿਚ ਬੱਚਾ ਬੱਚਾ ਜਿਹੜਾ ਓਹਦਾ ਨਾਂ ਜਾਣਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਮਤਲਬ ਐਕਟਰ ਆਪਣੇ ਹੁੰਦੇ ਇੰਡੀਆ ਤੁਹਾਨੂੰ ਪਤਾ ਵੀ ਉਹ ਸਾਰੇ ਇਸੇ ਤਰ੍ਹਾਂ ਦੀ ਓਹਦੀ ਹੈਗੀ ਸੀ ਗੱਲਬਾਤ ਤੇ ਓਹਨੇ ਪੁਟਿਨ ਦੇ ਜਿਹੜੇ ਪੋਲ ਸੀਗੇ ਖਾਕ ਸਾਹਿਬ ਜੀ ਉਹ ਪਿਛਲੇ 6 ਹਫ਼ਤਿਆਂ ਤੋਂ ਲਗਾਤਾਰ ਜਿਹੜੇ ਥੱਲੇ ਨੂੰ ਜਾ ਰਹੇ ਆ ਓਹਦੇ ਵੀਡੀਓ ਪਾਉਣ ਕਾਰਨ ਤੇ ਇਹ ਜਿਹੜੀ ਵਿਕਟੋਰੀਆ ਬੁਨੀਆ ਹੈਗੀ ਆ ਇਹਨੇ ਖਾਕ ਸਾਹਿਬ ਜੀ ਹੋਰ ਮੁੱਦੇ ਵੀ ਸਾਹਮਣੇ ਲਿਆਂਦੇ ਆ ਜਿਨ੍ਹਾਂ ਵਿਚ ਕਿਹਾ ਕਿ ਦਾਗਿਸਤਾਨ ਇੱਕ ਉੱਥੇ ਦਾ ਖਾਕ ਸਾਹਿਬ ਜੀ ਰੂਸ ਦੀ ਇਹ ਬੜੀ ਮਸ਼ਹੂਰ ਜਗ੍ਹਾ ਆ ਉਹ ਮੇਰਾ ਦਾਗਿਸਤਾਨ ਇੱਕ ਉੱਥੋਂ ਦੇ ਰਾਈਟਰ ਸੀਗਾ ਬਹੁਤ ਪੁਰਾਣੇ ਜਮੇ ਦੀ ਗੱਲ ਆ ਉਹਨੇ ਲਿਖਿਆ ਸੀਗਾ ਜਿਹੜੇ ਲੋਕ ਕਾਮਰੇਡ ਰਹੇ ਆ ਉਹਨਾਂ ਨੂੰ ਇਹਦੇ ਬਾਰੇ ਪੂਰਾ ਪਤਾ ਆ ਕਿ ਦਾਗਿਸਤਾਨ ਦੀ ਕੀ ਕਹਾਣੀ ਆ ਤੇ ਉਹਨੇ ਖਾਕ ਸਾਹਿਬ ਜੀ ਉੱਥੇ ਦੇ ਬਾਰੇ ਚ ਉਹਨੇ ਗੱਲ ਕੀਤੀ ਆ ਇਸ ਜਿਹੜੀ ਹੈਗੀ ਔਰਤ ਕਿ ਉੱਥੇ ਜਿਹੜਾ ਹੈਗਾ ਆਪਣੇ
1: ਡੇਢ ਰਹਿ ਗਿਆ ਗੱਲ ਦਾ ਮਜ਼ਾ ਤਾਂ ਆਉਂਦਾ ਜੀ ਗੱਲ ਨਿਬੜ ਜਾਏ
0: ਹਾਂਜੀ ਤੇ ਫੇਰ ਓਹਨੇ ਕਿਹਾ ਕਿ ਲਾਈਵ ਸਟਾਕ ਤੇ ਸਾਇਬੇਰੀਆ ਵਿਚ ਦੇ ਉਹ ਸਾਰਾ ਕੁਛ ਓਹਨੇ ਜਿਹੜਾ ਦੱਸਿਆ ਆ ਜਿਹਦੇ ਕਾਰਨ ਪੁਟਿਨ ਸਾਹਿਬ ਦੇ ਜਿਹੜੇ ਉਹ ਪੋਲ ਆ ਉਹ ਥੱਲੇ ਜਾਣੇ ਸ਼ੁਰੂ ਹੋ ਗਿਆ ਜਿਹਦੇ ਨਾਲ ਥੋੜੀ ਫਿਕਰਮੰਦੀ ਵਾਲੀ ਗੱਲ ਹੈਗੀ ਆ ਤੇ ਚਲੋ ਕੋਈ ਨੀ ਦੇਖਦੇ ਆ ਤੇ ਅਗਲੀ ਖਬਰ ਆ ਜੀ
1: ਸਾਹਿਬ ਅਗਲੀ ਖਬਰ ਤਾਂ ਆਪਣੇ ਕੋਲ ਹੋਣੀ ਨੀ ਤੇ ਮੈਂ ਆਪਾਂ ਇੱਕ ਮਿੰਟ ਰਹਿ ਗਿਆ ਆਪਾਂ ਇਹ ਚ ਗੱਲ ਕਰ ਲੈਂਦੇ ਆ ਤੇ ਓਹਦਾ ਵਿਚਾਰੀ ਦਾ ਕੀ ਬਣੇਗਾ ਜੀ ਫਿਰ ਉੱਥੇ ਤੇ ਓਹਨੂੰ ਦਿਮਾਗ ਮੂਰ ਨਾ ਦਿੱਤਾ ਜਾਵੇ
0: ਕਿਵੇਂ ਜੀ
1: ਜਿਹੜੀ ਜਨਾਨੀ ਨੇ ਲਿਖਿਆ ਵਾ
0: ਨਹੀਂ ਉਹ ਰੂਮ ਚ ਨੀ ਹੈਗੀ ਉਹ ਬਾਹਰ ਰਹਿੰਦੀ ਆ ਰਹਿੰਦੀ ਹਾਂਜੀ ਹਾਂਜੀ ਰਹਿੰਦੀ ਬਾਹਰ ਆ ਉਹ
1: ਫੇਰ ਤਾਂ ਬੰਦਾ ਜ਼ੁਰਤ ਕਰ ਸਕਦਾ
0: ਹਾਂਜੀ ਹਾਂਜੀ ਹਾਂਜੀ ਉਹ ਰਹਿੰਦੀ ਬਾਹਰ ਆ
1: ਉੱਥੇ ਬਹਿ ਕੇ ਕਰਨੀ ਕੋਈ ਸੌਖਾ ਕੰਮ ਤਾਂ ਨਹੀਂ ਹੈਗਾ ਕਿਉਂਕਿ ਉਹ ਸਰਕਾਰਾਂ ਥੋੜੇ ਹੁੰਦੀਆਂ ਇਸ ਹੁਣ ਪੁੱਤਰ ਨੇ ਵੀ ਤੇ ਧੱਕੇ ਨੇ ਸੰਭਾਲਿਆ ਨਾ ਸਾਰਾ ਕੁਝ
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਭਾਵੇਂ ਵੋਟਾਂ ਪੈਣੀਆਂ ਆ ਪਰ ਫਿਰ ਵੀ ਉਹ
1: ਚੀਮਾ ਸਾਹਿਬ ਥੈਂਕ ਯੂ
0: ਜੀ
1: ਲੋ ਜੀ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਤੇ ਉਹਨਾਂ ਦਾ ਵੀ ਵੈਲਕਮ ਜੀ ਆਇਆਂ ਨੂੰ ਮੈਂ ਫਿਰ ਬੇਨਤੀ ਕਰ ਦਿੰਦਾ ਕਿ ਡਾਕਟਰ ਸਾਹਿਬ ਬਹੁਤ ਵੱਡੀਆਂ ਜਾਣਕਾਰੀਆਂ ਸਾਡੇ ਤੱਕ ਲੈ ਕੇ ਪਹੁੰਚਦੇ ਆ ਹਮੇਸ਼ਾ ਦੀ ਤਰ੍ਹਾਂ ਔਰ ਇਹ ਸਰੀਰ ਦੇ ਸੰਬੰਧੀ ਜਾਣਕਾਰੀਆਂ ਇੰਨੀਆਂ ਗੂੜੀਆਂ ਤੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਜਦੋਂ ਉਹ ਕੱਲੀ ਕੱਲੀ ਹੱਡੀ ਕੱਲੀ ਕੱਲੀ ਨਾੜ ਸਰੀਰ ਦੇ ਵਿੱਚ ਕਿੱਥੇ ਕੀ ਕੰਮ ਕਰਦਾ ਉਹਦੇ ਬਾਰੇ ਜਾਣਕਾਰੀਆਂ ਦਿੰਦੇ ਨਾ ਤੇ ਬਿਲੀਵ ਕਰੋ ਕਿ ਜੇ ਤੁਸੀਂ ਇਹ ਸਾਰੇ ਪ੍ਰੋਗਰਾਮ ਸੁਣ ਲਓ ਔਰ ਤੁਹਾਨੂੰ ਡਾਕਟਰਾਂ ਕੋਲ ਜਾਣ ਦੀ ਲੋੜ ਹੀ ਨਾ ਪਵੇ ਬੜੇ ਜ਼ਰੂਰੀ ਹੈ ਸੁਣਿਆ ਕਰੋ ਇਹ ਪ੍ਰੋਗਰਾਮ ਬੜੇ ਇੰਪੋਰਟੈਂਟਸ ਲੈਕਚਰ ਹੁੰਦਾ ਡਾਕਟਰ ਸਾਹਿਬ ਦਾ ਕੋਈ ਉਹਨਾਂ ਦਾ ਮਫਾਦ ਨਹੀਂ ਹੈ ਕੋਈ ਕੁਛ ਨਹੀਂ ਬਸ ਉਹਦੇ ਤਿੰਨ ਤਿੰਨ ਸ਼ੋਅ ਰੋਜ਼ ਕਰਦੇ ਉਹ ਕਹਿੰਦੇ ਆ ਕਿ ਵੀ ਜਿੰਨੀ ਕੁ ਜ਼ਿੰਦਗੀ ਬਚੀ ਹੈ ਉਹ ਮੈਂ ਲੋਕਾਂ ਦੇ ਆਪਣੇ ਲੋਕਾਂ ਦੇ ਜਿਹੜੀ ਹੈ ਉਹਨਾਂ ਨੂੰ ਦੇ ਜਾਵਾਂ ਸੋ ਬੜੀ ਮਿਹਰਬਾਨੀ ਇਹਨਾਂ ਦੀ ਬਹੁਤ ਧੰਨਵਾਦ ਇਹਨਾਂ ਦਾ ਜਿਹੜਾ ਇੰਨਾ ਹੀ ਮਿਹਨਤ ਕਰਕੇ ਪ੍ਰੋਗਰਾਮਾਂ ਨੂੰ ਕਰਦੇ ਆ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ
4: ਸਤਿ ਸ੍ਰੀ ਅਕਾਲ ਜੀ ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ
0: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ
4: ਸਤਿ ਸ੍ਰੀ ਅਕਾਲ ਜੀ ਸੋ ਮੈਂ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਤੇ ਅੱਜ ਦਾ ਪ੍ਰੋਗਰਾਮ ਸਾਡਾ ਪੰਜਾਬੀ ਚ ਹੋਏਗਾ ਔਰ ਇਹਦੇ ਨਾਲ ਦੇ ਬਾਕੀ ਸਾਰੇ ਪ੍ਰੋਗਰਾਮ ਅੰਗਰੇਜ਼ੀ ਤੇ ਹਿੰਦੀ ਦੇ ਵਿਚ ਹੋ ਚੁੱਕੇ ਆ ਅਸੀਂ ਮੁੱਢਲੇ ਤੌਰ ਤੇ ਛਾਤੀ ਦੇ ਵਿਚ ਹੋਣ ਵਾਲੀਆਂ ਜਿੰਨੀਆਂ ਵੀ ਪ੍ਰੋਬਲਮਸ ਨੇ ਤੇ ਉਹਨਾਂ ਦੀਆਂ ਜਿਹੜੀਆਂ ਬਾਹਰ ਸਾਨੂੰ ਨਿਸ਼ਾਨੀਆਂ ਦਿਖਾਈ ਦਿੰਦੀਆਂ ਨੇ ਉਹਨਾਂ ਬਾਰੇ ਮੋਟੇ ਤੌਰ ਤੇ ਸਾਰੀਆਂ ਗੱਲਾਂ ਦਾ ਵਿਸਥਾਰ ਅਸੀਂ ਦੇ ਚੁੱਕੇ ਹਾਂ ਤੇ ਹੁਣ ਅਸੀਂ ਖਾਸ ਤੌਰ ਤੇ ਪਾਰਟੀਕੁਲਰ ਗੱਲਾਂ ਵਾਸਤੇ ਪਾਰਟੀਕੁਲਰ ਦਾ ਮਤਲਬ ਇਹ ਆ ਕਿ ਹੁਣ ਅਸੀਂ ਇਹ ਜਾਣ ਲਿਆ ਹੈ ਵੀ ਸਾਡੀ ਛਾਤੀ ਦੇ ਵਿਚ ਅੰਗ ਕਿਹੜੇ ਕਿਹੜੇ ਹਨ ਔਰ ਜੇ ਉਹਨਾਂ ਅੰਗਾਂ ਵਿਚੋਂ ਕਿਹੜੇ ਅੰਗ ਦੇ ਵਿਚ ਕੋਈ ਨੁਕਸ ਪੈ ਜਾਵੇ ਤੇ ਸਾਨੂੰ ਬਾਹਰ ਨਿਸ਼ਾਨੀਆਂ ਕੀ ਦਿਖਾਈ ਦੇਣਗੀਆਂ ਇਹਨੂੰ ਅਸੀਂ ਕਹਿੰਦੇ ਹਾਂ ਡਿਫਰੈਂਸ਼ੀਅਲ ਡਾਇਗਨੋਸਿਸ ਕਿ ਵੱਖਰੇ ਕਰਕੇ ਵੇਖਣਾ ਹੁਣ ਦਰਦ ਤਾਂ ਹੁੰਦੀ ਹੈ ਛਾਤੀ ਚ ਦਰਦ ਹੁੰਦੀ ਹੈ ਹੁਣ ਛਾਤੀ ਦਰਦ ਕਿਉਂ ਹੋ ਰਹੀ ਹੈ ਸੋ ਸਾਹ ਔਖਾ ਹੋ ਰਿਹਾ ਆ ਹੁਣ ਸਾਹ ਫੇਫੜਿਆਂ ਦੇ ਕਰਕੇ ਔਖਾ ਹੋ ਰਿਹਾ ਉਹਦਾ ਕੋਈ ਹੋਰ ਮਕਸਦ ਵੀ ਹੋ ਸਕਦਾ ਹੈਗਾ ਇਸ ਤਰ੍ਹਾਂ ਕਰਕੇ ਜਿੰਨੇ ਵੀ ਸਿਮਟਮ ਜਿਸ ਤਰ੍ਹਾਂ ਮੈਂ ਫਿਰ ਦੁਬਾਰਾ ਦੇਖੋਗੇ ਮਾਮੂਲੀ ਜੀ ਗੱਲ ਹੈ ਕੁਛ ਲਫ਼ਜ਼ਾਂ ਦੇ ਵਿਚ ਮੈਂ ਉਤਰਾ ਰਿਹਾ ਵੀ ਅਸੀਂ ਇਹ ਕਿਹਾ ਸੀ ਵੀ ਜਦੋਂ ਵੀ ਛਾਤੀ ਚ ਨੁਕਸ ਪੈ ਜਾਵੇ ਨਾ ਪਹਿਲੀਆਂ ਨਿਸ਼ਾਨੀਆਂ ਜਿਹੜੀਆਂ ਹੁੰਦੀਆਂ ਨੇ ਉਹ ਦਰਦ ਹੁੰਦੀ ਹੈ ਦਰਦ ਇੱਕ ਛੋਟੇ ਤੋਂ ਛੋਟਾ ਲਫ਼ਜ਼ ਹੈ ਸਾਡਾ ਬਿਮਾਰੀ ਨੂੰ ਬਿਆਨ ਕਰਨ ਦਾ ਫੇਰ ਇਸ ਦਰਦ ਦਾ ਐਕਸਪਲੇਨੇਸ਼ਨ ਹੁੰਦਾ ਹੈ ਇਹ ਦਰਦ ਕਿਉਂ ਹੋ ਰਿਹਾ ਕਦੋਂ ਹੁੰਦਾ ਕਿਵੇਂ ਹੁੰਦਾ ਕਿੱਧਰ ਨੂੰ ਜਾਂਦਾ ਰੇਡੀਏਟ ਕੀ ਕਰਦਾ ਹੈ ਇਹ ਸਾਰੀਆਂ ਗੱਲਾਂ, ਇਹ ਅੱਗੇ ਉਸ ਦਾ ਬਿਆਨ ਹੁੰਦਾ ਹੈ ਵੀ ਉਹ ਦਰਦ ਕਿਵੇਂ ਦਾ ਹੈਗਾ ਤੇ ਕਿਹੜੇ ਗੱਲ ਕਰਕੇ ਹੋ ਰਿਹਾ ਹੋਊਗਾ। ਪਰ ਸਧਾਰਨ ਤੌਰ ਤੇ ਆਪਾਂ ਇਹ ਗੱਲ ਕਹੀ ਸੀ ਵੀ ਦਰਦ ਹੋਵੇ, ਇਹ ਪਹਿਲੀ ਗੱਲ ਆ। ਦੂਸਰਾ ਛਾਤੀ ਚ ਪ੍ਰੈਸ਼ਰ ਮਹਿਸੂਸ ਹੋਵੇ, ਦੂਜੀ ਗੱਲ ਆ। ਟਾਈਟਨੈਸ ਹੋਵੇ, ਭਾਰਾ ਪਾਣਕ ਹੋ ਗਿਆ ਅੰਦਰੋਂ ਪੂਰੀ ਚੀਜ਼ ਭਰਿਆ ਹੋਵੇ ਤੇ ਫਿਰ ਛਾਤੀ ਤਾਂ ਪਸਲੀਆਂ ਚ ਬੰਨੀ ਹੋਈ ਹੈ ਨਾ, ਤੇ ਪਸਲੀਆਂ ਤਾਂ ਟਾਈਟ ਹੋ ਜਾਣਗੀਆਂ, ਢਿੱਡ ਵਾਂਗੂ ਬਹੁਤਾ ਤਾਂ ਫੈਲ ਨਹੀਂ ਨਾ ਸਕਦਾ। ਇਸ ਤਰ੍ਹਾਂ ਕਰਕੇ ਟਾਈਟਨੈਸ ਹੋਏਗੀ। ਸ਼ਾਰਟਨੈਸ ਆਫ ਬ੍ਰੈਥ ਦੀ ਗੱਲ ਮੈਂ ਕਰਕੇ ਕਰੀ ਸੀ ਵੀ ਸਾਹ ਔਖਾ ਹੋਣਾ, ਸਾਹ ਔਖਾ ਹੋਣਾ ਸ਼ੁਰੂ ਹੋ ਜਾਂਦਾ, ਜਾਂ ਕਈ ਵੇਰਾਂ ਲੱਤਾਂ ਜਾਂ ਬਾਹਾਂ ਦੇ ਉੱਪਰ ਜਿਹੜੇ ਡਿਸਟਲ ਪਾਰਟ ਨੇ ਬਾਡੀ ਦੇ, ਜਿਹੜੇ ਦੂਰ ਦੇ ਹਿੱਸੇ ਨੇ ਦਿਲ ਤੋਂ, ਅਸੀਂ ਦਿਲ ਨੂੰ ਸੈਂਟਰ ਮੰਨਦੇ ਹਾਂ। ਜਦੋਂ ਕਹਿੰਦੇ ਨੇ ਫਲਾਣੇ ਸ਼ਹਿਰ ਤੋਂ ਫਲਾਣਾ ਸ਼ਹਿਰ ਇੰਨੀ ਦੂਰ ਆ, ਉਹਦਾ ਮਤਲਬ ਹੈ ਉਹਦਾ ਸਿਟੀ ਹਾਲ ਕਿੱਥੇ ਹੈਗਾ। ਇਹ ਆਮ ਤੌਰ ਤੇ ਮਿੰਤੀ ਉਸ ਥਾਂ ਤੋਂ ਹੁੰਦੀ ਆ ਵੀ ਕਿੰਨੇ ਮੀਲ ਰਹਿ ਗਏ ਫਲਾਣਾ ਸ਼ਹਿਰ। ਤੁਸੀਂ ਨੇੜੇ ਵੀ ਜਾਣਾ ਹੋ ਸਕਦਾ, ਤੁਸੀਂ ਦੂਰ ਵੀ ਜਾਣਾ ਹੋ ਸਕਦਾ, ਪਰ ਸਿਟੀ ਹਾਲ ਤੱਕ ਦੀ ਡਿਸਟੈਂਸ ਸਾਡਾ ਇਹ ਹੁੰਦਾ।
0: ਬਿਲਕੁਲ, ਸੈਂਟਰ ਟੂ ਸੈਂਟਰ ਆਫ ਦਾ ਸਿਟੀ ਹੁੰਦਾ ਹੈ ਜੀ, ਤੇ ਕਈ ਵਾਰੀ ਤੁਸੀਂ ਆ ਜਿਹੜੇ ਉਹ ਸੈਂਟਰ ਤੋਂ 10 ਮੀਲ ਉਰੇ ਹੁੰਦੇ ਆ ਵੀ ਤੁਹਾਨੂੰ ਐਂ ਲੱਗਦਾ ਵੀ ਯਾਰ ਹਜੇ ਤਾਂ 10 ਮੀਲ ਰਹਿੰਦੇ ਆ, ਪਰ ਤੁਸੀਂ ਪਹੁੰਚ ਗਏ ਹੁੰਦੇ ਆ ਜੀ,
4: ਪਹੁੰਚ ਗਏ ਹੁੰਦੇ ਆ। ਠੀਕ ਹੈ, ਸੋ ਇਸ ਤਰ੍ਹਾਂ ਕਰਕੇ ਜਿਹੜੇ ਡਿਸਟ੍ਰਿਕਟ ਪੋਰਸ਼ਨ ਨੇ ਦੂਰ ਵਾਲੇ ਹਿੱਸੇ ਨੇ, ਉਹਨਾਂ ਦੇ ਵਿੱਚ ਸੋਜ ਵਗੈਰਾ ਵੀ ਆ ਸਕਦੀ ਹੈਗੀ ਆ। ਔਰ ਇਸੇ ਤਰ੍ਹਾਂ ਹੀ ਜੇ ਇਹ ਸਾਰੀਆਂ ਗੱਲਾਂ ਹੋਣਗੀਆਂ, ਖਾਸ ਤੌਰ ਤੇ ਹੁਣ ਲਾਤੀਆਂ ਬਾਂਹ ਚ ਦਰਦ ਹੁੰਦੀ ਹੋਵੇ ਨਾ, ਤੇ ਬੇਹੋਸ਼ੀ ਬਹੁਤੀ ਆਉਣੀ ਜਾਂ ਫਟੀਕ ਆਉਣੀ, ਇਸ ਤਰ੍ਹਾਂ ਦੀ ਕੋਈ ਗੱਲ ਆਮ ਨਹੀਂ ਹੁੰਦੀ। ਕੋਈ ਖਾਸ ਹੀ ਗੱਲ ਹੋ ਜਾਈ ਹੋਵੇ ਤੇ ਬੇਸ਼ੱਕ ਆ ਜਾਵੇ, ਅਦਰਵਾਈਜ਼ ਫਟੀਕ ਨਹੀਂ ਹੁੰਦੀ। ਪਰ ਮੈਂ ਛਾਤੀ ਦੇ ਨਾਲ ਇਹ ਗੱਲ ਕਹੀ ਸੀ ਬਈ ਜੇ ਇਹਦੇ ਵਿੱਚ ਕੋਈ ਨੁਕਸ ਪੈ ਗਿਆ ਤੇ ਉਸ ਵੇਲੇ ਫਟੀਕ ਹੋ ਜਾਣ ਦੀ ਸੰਭਾਵਨਾ, ਥਕਾਵਟ ਚਲਦੇ ਚਲਦੇ ਐਵੇਂ ਹੀ ਨਹੀਂ ਵੀ ਮੈਂ ਤਾਂ ਤੁਰ ਨਹੀਂ ਸਕਦਾ, ਬਹਿ ਗਿਆ ਇਕਦਮ ਹੀ ਬੰਦਾ। ਸੋ ਇਸ ਤਰ੍ਹਾਂ ਦੀ ਗੱਲਾਂ ਨੂੰ ਅਸੀਂ ਫਟੀਕ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਬੇਸਿਕਲੀ ਚੀਮਾ ਸਾਹਿਬ, ਫਟੀਕ ਦਾ ਐਕਸਪਲੇਨੇਸ਼ਨ ਇਹ ਆ ਕਿ ਸਾਡੇ ਸੈੱਲਾਂ ਦੇ ਵਿੱਚ ਹਰੇਕ ਚੀਜ਼ ਨਿਯਮਬੱਧ ਲੋੜ ਅਨੁਸਾਰ ਫਿਕਸ ਕੀਤੀ ਹੋਈ ਹੈ। ਆਕਸੀਜਨ ਵੀ ਜਿਹੜੀ ਹੈ ਉਹ ਫਿਕਸ ਕੀਤੀ ਹੋਈ ਹੈ। ਔਰ ਜੇ ਆਕਸੀਜਨ ਸਭ ਤੋਂ ਪਹਿਲਾਂ ਜੇ ਉਹਦੇ ਵਿੱਚ ਕੋਈ ਚੀਜ਼ ਆ ਜਾਵੇ, ਕਾਰਬਨ ਹੀ ਵੱਧਦੀ ਆ, ਆਕਸੀਜਨ ਘਟੇਗੀ, ਸਭ ਤੋਂ ਪਹਿਲਾਂ ਆਕਸੀਜਨ ਬਾਹਰ ਨਿਕਲੇਗੀ। ਔਰ ਇਸ ਕਰਕੇ ਆਮ ਤੌਰ ਤੇ ਇਹ ਫਟੀਕ ਹੋਣੀ ਉਸ ਚੀਜ਼ ਦੀ ਨਿਸ਼ਾਨੀ ਆ ਕਿ ਸਰੀਰ ਦੇ ਵਿੱਚ ਕਿਸੇ ਵੀ ਕਾਰਨ ਤੇ ਖੂਨ ਹੀ ਬਹੁਤ ਜ਼ਿਆਦਾ ਵੱਧ ਗਿਆ, ਆਕਸੀਜਨ ਦੀ ਪਰਸੈਂਟੇਜ ਘਟ ਗਈ ਹੈ। ਸੋ ਇਸ ਤਰ੍ਹਾਂ ਕਰਕੇ ਫਟੀਕ ਦਾ ਮਤਲਬ ਇਹ ਆ ਕਿ ਸਰੀਰ ਦੇ ਵਿੱਚ ਲੋੜੀਂਦੀ ਆਕਸੀਜਨ ਨਹੀਂ ਹੈਗੀ, ਚਾਹੇ ਉਹ ਭੁੱਲ ਕੇ ਗੋਲਾਂ ਤਮਾਂ ਬੰਨੀ ਗਈ ਹੈ, ਚਾਹੇ ਲੱਤ ਤਮਾਂ ਕਿਤੇ ਵੱਢੀ ਗਈ ਹੈ, ਜਾਂ ਫੇਫੜਿਆਂ ਦੇ ਵਿੱਚ ਨੁਕਸ ਹੋ ਗਿਆ ਹੈ, ਜਾਂ ਇਹਦਾ ਖੂਨ ਦੀ ਸਪਲਾਈ ਨਹੀਂ, ਕੁਛ ਵੀ ਹੋਵੇ, ਤੇ ਜਦੋਂ ਫਟੀਕ ਦਾ ਮਤਲਬ ਇਹ ਆ ਕਿ ਆਕਸੀਜਨ ਦੀ ਸ਼ਾਰਟੇਜ ਹੋ ਗਈ, ਐਸਾ ਹੋ ਸਕਦਾ ਹੈ। ਸਾਡੀ ਛਾਤੀ ਦੇ ਵਿੱਚ ਰੈਪਿਡ ਇਰੈਗੂਲਰ ਪਲਸ ਅਸੀਂ ਹਾਰਟ ਦੇ ਨਾਲ ਜੋੜ ਕੇ ਵੇਖੀ ਸੀ ਵੀ ਜੇ ਹਾਰਟ ਦੇ ਵਿੱਚ ਨੁਕਸ ਹੋਇਆ ਤੇ ਪਲਸ ਬੜੀ ਤੇਜ਼ ਤੇਜ਼ ਚੱਲਣੀ ਸ਼ੁਰੂ ਹੋਈ ਜੀ, ਉਹਦਾ ਵੀ ਆਪਾਂ ਐਕਸਪਲੇਨੇਸ਼ਨ ਦੇ ਦਿੱਤਾ ਸੀ ਕਿ ਭਾਈ ਸਮਾਨ ਪਿੱਛੋਂ ਘੱਟ ਸਪਲਾਈ ਹੋਵੇ ਤੇ ਦਿਲ ਨੇ ਉਹ ਸਾਰੀ ਚੀਜ਼ ਨੂੰ ਅੱਗੇ ਪੂਰਾ ਕਰਨਾ ਹੋਵੇ ਤੇ ਜਿੱਥੇ ਉਹ 72 ਤੋਂ 80 ਵਾਰ ਇੱਕ ਮਿੰਟ ਚ ਧੜਕਦਾ ਸੀ, ਉਹਨੂੰ 140 ਵੇਰਾਂ ਵੀ ਧੜਕਣਾ ਪੈ ਸਕਦਾ, ਵੱਧ ਵੇਰਾਂ ਵੀ ਧੜਕਣਾ ਪੈ ਸਕਦਾ ਹੈ। ਔਰ ਇਸੇ ਚੀਜ਼ ਦਾ ਨਾਂ ਹੈ ਪੈਲਪੀਟੇਸ਼ਨ। ਔਰ ਇਹ ਪੈਲਪੀਟੇਸ਼ਨ ਹੋ ਜਾਂਦਾ ਹੈ, ਪਰ ਜਦੋਂ ਬਹੁਤਾ ਤੇਜ਼ ਤੇਜ਼ ਤੁਰਦਾ ਪੈਰ ਉਖੜ ਵੀ ਤਾਂ ਸਕਦੇ ਆ ਨਾ, ਜਿਹਨੂੰ ਅਸੀਂ ਕਹਿੰਦੇ ਇਰੈਗੂਲਰ ਪਲਸ, ਇਰੈਗੂਲਰ ਪਲਸ ਵੀ ਹੋ ਸਕਦਾ, ਇਰੈਗੂਲਰ ਹਾਰਟ ਬੀਟ ਵੀ ਹੋ ਸਕਦੀ ਹੈ, ਚਲਦਿਆਂ ਚਲਦਿਆਂ ਕਈ ਹਾਰਟ ਬੀਟਸ ਰੁਕ ਜਾਂਦੀਆਂ ਨੇ। ਹੁਣ ਇਹ ਜਿਹੜੇ ਹਾਰਟ ਬੀਟ ਰੁਕ ਜਾਣ ਦਾ ਐਕਸਪਲੇਨੇਸ਼ਨ ਚੀਮਾ ਸਾਹਿਬ ਇਹ ਆ ਕਿ ਇਹ ਹਾਰਟ ਦੀਆਂ ਵੱਖ ਵੱਖ ਟੋਨਸ ਹਨ, ਨੋਇਸਿਸ ਹਨ, ਆਵਾਜ਼ਾਂ ਹਨ
0: ਜੀ,
4: ਉਹ ਆਵਾਜ਼ਾਂ ਅਸੀਂ ਇਸ ਤਰ੍ਹਾਂ ਜਾਣਦੇ ਹਾਂ। ਮੈਂ ਇਹਦੇ ਬਾਰੇ ਉੱਥੇ ਦੁਬਾਰਾ ਐਕਸਪਲੇਨੇਸ਼ਨ ਦਿਆਂਗਾ ਕਿ ਸਰੀਰ ਦੇ ਵਿੱਚ ਪਲਮੋਨਰੀ ਆਰਟਰੀ ਦਾ ਵਾਲਵ ਕਿੱਥੇ ਹੈਗਾ ਆ, ਉਹ ਹੈਗਾ ਪਲਸ, ਸਾਡੀ ਜਿਹੜੀ ਉੱਪਰ ਕਲੈਵੀਕਲ ਦੀ ਹੱਡੀ ਹੈ ਉਹਦੇ ਤੋਂ ਹੇਠਾਂ ਇੱਕ ਪਹਿਲੀ ਪਸਲੀ ਹੈ ਤੇ ਦੂਜੀ ਪਸਲੀ ਹੈ, ਦੂਜੀ ਪਸਲੀ ਦੇ ਵਿਕਾਰ ਸੱਜੇ ਪਾਸੇ ਹੈਗਾ ਆ ਉਹਦਾ ਪਲਮੋਨਰੀ ਆਰਟਰੀ ਦਾ, ਤੇ ਅਸੀਂ ਉੱਥੋਂ ਗਿਣਨਾ ਸ਼ੁਰੂ ਪੀ ਉਹਨੂੰ ਕਹਿੰਦਾ AMPT, ਇਹ ਅਸੀਂ ਇੱਕ ਲਫ਼ਜ਼ ਬਣਾਏ ਹੁੰਦੇ ਨੇ ਯਾਦ ਰੱਖਣ ਵਾਸਤੇ, ਪਲਮੋਨਰੀ ਆਰਟਰੀ ਦਾ ਵਾਲਵ ਕਿੱਥੇ ਹੈ, ਐਓਰਟਿਕ ਵਾਲਵ ਕਿੱਥੇ ਹੈ, ਮਾਈਟਰ ਵਾਲਵ ਕਿੱਥੇ ਹੈ, ਇਹ ਸਾਰੇ ਕਹੇ ਅਸੀਂ ਮੈਂ ਤੁਹਾਨੂੰ ਦੱਸਾਂਗਾ ਕਿ ਸਰਫੇਸ ਅਨਾਟਮੀ ਤੋਂ ਅਗਰ ਤੁਸੀਂ ਲੱਭਣਾ ਹੋਵੇ ਤੇ ਛਾਤੀ ਤੋਂ ਕਿਵੇਂ ਲੱਭ ਸਕਦੇ ਹੋ ਕਿ ਸਰੀਰ ਦੇ ਕਿਹੜੇ ਵਾਲਵ ਵਿੱਚ ਨੁਕਸ ਪੈ ਗਿਆ, ਭਾਵ ਉੱਥੋਂ ਖੂਨ ਗਾਹ ਨਹੀਂ ਜਾ ਰਿਹਾ। ਜੇ ਪਲਮੋਨਰੀ ਆਰਟਰੀ ਫੇਫੜਿਆਂ ਨੂੰ ਖੂਨ ਸਪਲਾਈ ਨਹੀਂ ਕਰਦੀ ਹਾਰਟ ਤੋਂ, ਤੇ ਉਹ ਜਿਹੜਾ ਸੈਮੀਲੂਨਰ ਵਾਲਵ ਆ ਉਹ ਕਿੱਥੇ ਹੋਊਗਾ, ਤੇ ਜੇ ਉਸ ਥਾਂ ਤੇ ਸਟੈਥੋਸਕੋਪ ਲਾ ਕੇ ਵੇਖਾਂਗੇ ਤੇ ਉਹਦੀ ਇਹ ਰੈਗੂਲੈਰਿਟੀ ਹੈਗੀ ਹੈ, ਇਹ ਸਾਰੀ ਸਾਨੂੰ ਦੱਸੇਗੀ ਵੀ ਨੁਕਸ ਤੇ ਫਲਾਣੀ ਥਾਂ ਤੇ ਹੈਗਾ। ਸੋ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਜਿਹੜੀਆਂ ਹੁੰਦੀਆਂ ਨੇ, ਇਹ ਮੋਟੀਆਂ ਮੋਟੀਆਂ ਗੱਲਾਂ ਮੈਂ ਦੱਸੀਆਂ ਸੀ ਜਾਂ ਸ਼ਰੀਰ ਦੇ ਅੰਦਰ ਵਾਪਰਦੇ ਜਿਵੇਂ ਕੋਲੈਸਟ੍ਰੋਲ ਦੀ ਗੱਲ ਮੈਂ ਦੱਸੀ ਸੀ, ਕੋਲੈਸਟ੍ਰੋਲ ਵੱਧ ਜਾਂਦਾ ਆ ਤੇ ਸ਼ਰੀਰ ਦੇ ਉੱਪਰ ਪੀਲੇ ਪੀਲੇ ਰੰਗ ਦੇ ਧੱਬੇ ਜੇ ਬਣਨੇ ਸ਼ੁਰੂ ਹੋ ਜਾਂਦੇ, ਜਿਵੇਂ ਫੈਟ ਡਿਪੋਜ਼ੀਸ਼ਨ ਇਕੱਠਾ ਹੋ ਗਿਆ ਹੁੰਦਾ ਹੈ। ਕਈ ਵਾਰ ਤੁਸੀਂ ਲੱਸੀ ਤੋਂ ਮੱਖਣ ਲਾ ਲਓ ਨਾ ਤੇ ਲੱਸੀ ਦੀ ਚਾਟੀ ਦੇ ਵਿੱਚ ਲੱਸੀ ਦੇ ਉੱਤੇ ਫਿਰ ਵੀ ਥੋੜਾ ਥੋੜਾ ਮੱਖਣ ਤਰਿਆ ਫਿਰਦਾ ਦਿਸਦਾ।
0: ਬਿਲਕੁਲ ਬਿਲਕੁਲ ਜੀ,
4: ਦਿਸਦਾ ਨਾ
0: ਜੇ ਛੋਟੇ ਛੋਟੇ ਦਾਣੇ ਜੇ, ਤੁਹਾਨੂੰ
4: ਪਤਾ ਹੋਏਗਾ ਤਾਂ ਸੁਣਨ ਵਾਲਿਆਂ ਨੂੰ ਵੀ ਇਹ ਗੱਲ ਪਤਾ ਹੋਏਗੀ। ਔਰ ਇਸੇ ਤਰ੍ਹਾਂ ਛੋਟੇ ਛੋਟੇ ਕਿਣਕੇ ਇਹ ਸਾਡੇ ਕੋਲੈਸਟ੍ਰੋਲ ਦੇ ਫੈਟ ਦੇ ਲਿਪਿਡ ਅਸੀਂ ਇਹਨੂੰ ਕਹਿੰਦੇ ਹਾਂ, ਲਿਪਿਡ ਜੇ ਸਾਡੀ ਸਕਿਨ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਆ ਕੇ ਡਿਪੋਜ਼ਿਟ ਹੋ ਜਾਂਦੇ ਨੇ, ਗਾਹ ਨਹੀਂ ਤੁਰਦੇ, ਤੇ ਇਹਦਾ ਰੰਗ ਹੁੰਦਾ ਪੀਲਾ
0: ਜੀ,
4: ਕਰੀਮ ਦਾ ਰੰਗ ਪੀਲਾ ਹੁੰਦਾ ਆ। ਇਸ ਕਰਕੇ ਉਹ ਪੀਲੇ ਪੀਲੇ ਜੇ ਧੱਬੇ ਸਾਨੂੰ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਨੇ ਤੇ ਖਾਸ ਤੌਰ ਸਾਹਮਣੇ ਚਿਹਰੇ ਦੇ ਉੱਪਰ ਅੱਖਾਂ ਦੇ ਨਾ ਹੋਣ ਤੇ ਅਸੀਂ ਕਹਿੰਦੇ ਹਾਂ ਭਈ ਇਹਦਾ ਕੋਲੈਸਟ੍ਰੋਲ ਵੱਧ ਹੋ ਗਿਆ। ਫਿਰ ਉਹਨਾਂ ਸਾਰੀਆਂ ਹੀ ਗੱਲਾਂ ਦੇ ਚੱਲਦਿਆਂ ਹੋਇਆ ਅਸੀਂ ਇਹ ਕਿਹਾ ਸੀ ਵੀ ਇਹ ਸਾਰਾ ਦਾਰੋ ਮਦਾਰ ਇੱਕ ਬੜੀ ਖਾਸ ਨਰਵ ਦੇ ਉੱਪਰ ਡਿਪੈਂਡ ਕਰਦਾ ਹੈ ਜਿਹਨੂੰ ਅਸੀਂ ਕਿਹਾ ਸੀ 10th ਕ੍ਰੇਨੀਅਲ ਨਰਵ ਵੇਗਸ ਨਰਵ। ਹਾਂਜੀ, ਵੇਗਸ ਨਰਵ ਬੜੀ ਇੰਪੋਰਟੈਂਟ ਨਰਵ ਹੈਗੀ ਹੈ, ਬਹੁਤ ਲੰਬਾ ਚੌੜਾ ਇਹਦਾ ਦਾਇਰਾ ਹੈਗਾ, ਬਹੁਤ ਲੰਬੇ ਚੌੜੇ ਕੰਮ ਇਹਦੇ ਜ਼ਿੰਮੇਵਾਰੀਆਂ ਦੇ ਵਿੱਚ, ਜਿਵੇਂ ਇੱਕ ਮਿਨਿਸਟਰ ਨੂੰ ਕਈ ਕਈ ਕੰਮ ਪੋਰਟਫੋਲੀਓ ਦੇ ਦਿੱਤੇ ਜਾਂਦੇ ਆ। ਸੋ ਉਹਦੇ ਬਾਰੇ ਮੈਂ ਦੱਸਿਆ ਸੀ ਭਈ ਹਾਰਟ ਨੂੰ ਵੀ ਸਪਲਾਈ ਕਰਦੀ ਹੈ, ਕੰਟਰੋਲ ਕਰਦੀ ਹੈ, ਸਟੋਮਿਕ ਨੂੰ ਵੀ ਕੰਟਰੋਲ ਕਰਦੀ ਹੈ, ਆਂਤੜੀਆਂ ਨੂੰ ਵੀ ਕੰਟਰੋਲ ਕਰ, ਇੰਨਾ ਕੁਛ ਕੰਟਰੋਲ ਕਰਦੀ। ਇੱਥੇ ਅਪੈਂਡਿਕਸ ਹੁੰਦਾ ਨਾ ਸੱਜੇ ਪਾਸੇ ਜਾ ਕੇ ਆਂਤੜੀਆਂ ਦੇ ਵਿੱਚ, ਅਖੀਰ ਦੇ ਜਿਹੜੇ ਛੋਟੀ ਆਂਤੜੀ ਖੱਬੀ ਆਂਤੜੀ ਦੇ ਨਾਲ ਮਿਲਦੀ ਹੈ, ਸੱਜੇ ਪਾਸੇ ਜਿਹੜੇ ਅਸੀਂ ਪਿੰਡ ਬਣਨੇ ਆ ਟੂਬਲੇ ਦੇ, ਉੱਥੋਂ ਤੱਕ ਇਸ ਦਾ ਕੰਟਰੋਲ ਹੈਗਾ ਆ। ਤੇ ਜਦੋਂ ਇਸ ਦਾ ਕੰਟਰੋਲ ਲਾਸਟ ਹੋ ਜਾਂਦਾ ਆ ਤੇ ਉਦੋਂ ਜਿਹੜੀਆਂ ਪਹਿਲੀਆਂ ਨਿਸ਼ਾਨੀਆਂ ਦਰਦ ਦੇ ਨਾਲ, ਦਰਦ ਅਸੀਂ ਕਹਿ ਦਿੱਤੀ ਆ, ਦਰਦ ਦੇ ਨਾਲ ਜਿਹੜੀਆਂ ਹੋਰ ਨਿਸ਼ਾਨੀਆਂ ਸ਼ੁਰੂ ਹੁੰਦੀਆਂ ਨੇ ਉਹ ਸਾਡੀਆਂ ਇਸ ਚੀਜ਼ ਦੀਆਂ ਹੁੰਦੀਆਂ ਨੇ, ਜੀ ਕੱਚਾ ਹੋਣਾ, ਉਲਟੀ ਆਉਣ ਨੂੰ ਜੀ ਕਰਨਾ। ਔਰ ਇਸੇ ਤਰ੍ਹਾਂ ਅਸੀਂ ਇਹ ਲੱਭ ਸਕਦੇ ਹਾਂ ਵੀ ਇਹ ਹੁਣ ਇਸ ਵੇਲੇ ਕੰਡੀਸ਼ਨ ਕਿਹੜੀ ਦੇ ਵਿੱਚ ਹੈਗਾ, ਜਿਹੜੀ ਦਰਦ ਹੈਗੀ ਆ ਉਹ ਕਿਹੜੀ ਕੰਡੀਸ਼ਨ ਦੀ ਹੈ। ਜਿਵੇਂ ਕੋਲੈਸਟ੍ਰੋਲ ਦੀ ਗੱਲ ਦੱਸੀ, ਫਿੰਗਰ ਦੀ ਉਂਗਲੀਆਂ ਦੀ ਜਿਹੜੇ ਦੋ ਸੀ ਸਾਡੇ, ਮੈਂ ਇਹਦੇ ਬਾਰੇ ਦੱਸਿਆ ਸੀਗਾ ਵੀ ਜੇ ਕੌਲੀ ਮੂਧੀ ਮਾਰੀ ਹੋਵੇ ਤੇ ਉਹਨੂੰ ਅਸੀਂ ਕਹਿੰਦੇ ਕਲਬਿੰਗ ਨੇਲਸ। ਕਲਬਿੰਗ ਨੇਲ ਵੈਸੇ ਕਈ ਤਰ੍ਹਾਂ ਦੇ ਹੁੰਦੇ ਨੇ ਪਰ ਮੋਟੇ ਤੌਰ ਤੇ ਕਲਬਿੰਗ ਨੇਲ ਅਗਰ ਇਸ ਤਰ੍ਹਾਂ ਦੇ ਹੋਣ ਕਿ ਕੌਲੀ ਮੂਧੀ ਮਾਰੀ ਹੋਵੇ, ਸੋ ਉਹ ਇਸ ਗੱਲ ਦੀ ਨਿਸ਼ਾਨੀ ਹੈ ਵੀ ਇਹਦੀ ਛਾਤੀ ਦੇ ਵਿੱਚ ਕਿਤੇ ਨਾ ਕਿਤੇ ਨੁਕਸ ਹੈ। ਜਮਾਂਦਰੂ ਵੀ ਹੋ ਸਕਦਾ, ਕੰਜੈਨੀਟਲ ਵੀ ਹੋ ਸਕਦਾ ਹੈਗਾ, ਅਕਵਾਇਰਡ ਵੀ ਹੋ ਸਕਦਾ। ਅਕਵਾਇਰਡ ਦਾ ਮਤਲਬ ਹੁੰਦਾ ਵੀ ਇਹ ਤੁਹਾਡੇ ਆਪਣੇ ਕੀਤੇ ਕੰਮਾਂ ਦੇ ਕਰਕੇ ਐਸਾ ਹੋ ਗਿਆ, ਤੁਹਾਡੀਆਂ ਗਲਤੀਆਂ ਕਰਕੇ ਹੋ ਗਿਆ। ਕੰਜੈਨੀਟਲ ਇਹ ਹੁੰਦਾ ਵੀ ਨਹੀਂ, ਅੱਗੇ ਮਾਂ ਬਾਪ ਵੱਲੋਂ ਆਇਆ ਹੋਇਆ ਨੁਕਸ ਹੈਗਾ ਜਿਹਦਾ ਤੇਰੇ ਵਿੱਚ ਡਿਵੈਲਪ ਹੋ ਗਿਆ। ਸੋ ਮਤਲਬ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਲੰਬੇ ਸਮੇਂ ਵਾਸਤੇ ਛਾਤੀ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਨਾ, ਉਹਨਾਂ ਦੇ ਵਿੱਚ ਆਮ ਤੌਰ ਤੇ ਨੋਹਾਂ ਦੇ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਆ ਜਾਂਦੀ ਹੈ ਕਿ ਉਹ ਇਨਵਰਟਿਡ ਸਾਊਸਰ ਨੂੰ ਕਹਿੰਦੇ ਆ, ਅੰਗਰੇਜ਼ੀ ਦਾ ਟਰਮ ਇਹ ਆ ਇਨਵਰਟ, ਭਾਵੇਂ ਕੌਲੀ ਮੂਧੀ ਮਾਰੀ ਹੋਵੇ ਪੰਜਾਬੀ ਚ, ਤੁਸੀਂ ਇਹਨੂੰ ਇਹ ਸਮਝ ਸਕਦੇ ਹੋ ਵੀ ਕੌਲੀ ਮੂਧੀ ਮਾਰੀ ਵਰਗਾ ਉਹਦਾ ਇਹ ਹੁੰਦਾ ਹੈਗਾ। ਔਰ ਇਸੇ ਤਰ੍ਹਾਂ ਹੀ ਜੇ ਭਾਈ ਕੌਲੀ ਸਿੱਧੀ ਰੱਖੀ ਹੋਵੇ, ਨੋ ਟੋਏ ਵਰਗੇ ਬਣ ਗਏ ਹੋਣਾ, ਜਿਵੇਂ ਨੋ ਟੋਇਆ ਪਿਆ ਹੁੰਦਾ ਹੈਗਾ, ਨੋਹਾਂ ਦੇ ਜਿਹੜੇ ਪੋਟੇ ਆ ਉਹਨਾਂ ਦੇ ਬਾਹਰੀ ਕਿਨਾਰੇ ਉੱਪਰ ਨੂੰ ਉਭਰੇ ਹੋਏ ਹੋਣ ਤੇ ਨੋ ਥੱਲੇ ਬੈਠਿਆ ਹੋਵੇ, ਤੇ ਇਹ ਇਸ ਗੱਲ ਦੀ ਇੰਡੀਕੇਸ਼ਨ ਹੈਗੀ ਆ ਵੀ ਇਹਦਾ ਲਿਵਰ ਨਾਰਮਲ ਕੰਮ ਨਹੀਂ ਕਰਦਾ, ਇਹਦੇ ਸਰੀਰ ਦੇ ਵਿੱਚ ਆਇਰਨ ਕੱਟ ਹੈਗਾ ਆ। ਇਹ ਸਾਰੀਆਂ ਨਿਸ਼ਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਨੋਹਾਂ ਦੇ ਉੱਪਰ ਕ੍ਰੈਕ ਆਣੇ ਸ਼ੁਰੂ ਹੋਏ, ਲੰਮੀ ਲੰਮੀ ਲਾਈਨਾਂ ਉੱਪਰ ਤੋਂ ਹੇਠਾਂ ਤੱਕ ਕਾਲੀਆਂ ਹੋਣ, ਤੇ ਇਹਦਾ ਮਤਲਬ ਇਹ ਆ ਕਿ ਇਹਦਾ ਲਿਵਰ ਕੰਮ ਨਹੀਂ ਕਰਦਾ। ਸੋ ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਆਪਾਂ ਵਾਰ ਵਾਰ ਸਮੇਂ ਸਮੇਂ ਗੱਲ ਕਰਦੇ ਰਹੇ ਹਾਂ ਭਈ ਇਹ ਹੋਣ, ਤੇ ਇਹਦਾ ਮਤਲਬ ਇਹ ਆ ਕਿ ਇਸ ਉੱਪਰ ਵਾਲੇ ਹਿੱਸੇ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਨਿਸ਼ਾਨੀ ਹੈਗੀ। ਇਹ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਡੇ ਨਾਲ ਦੱਸ ਰਿਹਾ ਸਾਂ ਵੀ ਛਾਤੀ ਦੀਆਂ ਨਿਸ਼ਾਨੀਆਂ ਦੇ ਮੁਤਾਬਕ ਬਾਹਰੀ ਨਿਸ਼ਾਨੀਆਂ ਹੋਰ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਸਾਨੂੰ ਇਹ ਦੱਸਦੀਆਂ ਨੇ। ਫਿਰ ਜਦੋਂ ਕਿਸੇ ਵੀ ਬੰਦੇ ਨੂੰ ਕੋਈ ਤਕਲੀਫ਼ ਹੁੰਦੀ ਹੈ ਜੀ ਮਸਾਬ, ਉਸ ਵੇਲੇ ਸੁਭਾਅ ਉਹ ਨਹੀਂ ਰਹਿੰਦਾ।
0: ਬਿਲਕੁਲ,
4: ਬੜਾ ਪਿਆਰਾ ਬੱਚਾ ਹੋਵੇ, ਬਹੁਤ ਪਿਆਰਾ ਆਦਮੀ ਹੋਵੇ, ਤੇ ਜੇ ਉਹਨੂੰ ਤਾਂ ਢਿੱਡ ਪੀੜ ਹੁੰਦੀ ਹੈ ਤੇ ਤੁਸੀਂ ਉਹਨੂੰ ਪੁੱਛੋ ਜੋ ਵੀ ਅੱਜ ਕੰਮ ਕਿਵੇਂ ਕਰਨਾ ਤੇ ਕੀ ਕਰਨਾ, ਉਹਦਾ ਯਾਰ ਯਾਰ ਛੱਡ ਮੈਂ ਤੇ ਮਰਨ ਡਿਆ, ਤੂੰ ਕੰਮ ਦੀ ਲਈ ਕਰਨਾ ਹੈਗਾ।
0: ਬਿਲਕੁਲ ਬਿਲਕੁਲ,
4: ਇਹ ਕੰਮ ਇਹ ਗੱਲ ਕਹਿਣ ਤੋਂ ਭਾਵ ਮੇਰਾ ਕੀ ਹੈ ਵੀ ਉਹਦੇ ਬਿਹੇਵੀਅਰ ਵਿੱਚ ਅੰਤਰ ਆ ਜਾਂਦਾ
0: ਜੀ।
4: ਔਰ ਇਹ ਬਿਹੇਵੀਅਰ ਵਿੱਚ ਅੰਤਰ ਖਾਸ ਤੌਰ ਤੇ ਜਦੋਂ ਛਾਤੀ ਦੇ ਵਿੱਚ ਇਸ ਤਰ੍ਹਾਂ ਦੀ ਨੁਕਸ ਹੋਣ ਉਸ ਵੇਲੇ ਜ਼ਿਆਦਾਤਰ ਸਾਨੂੰ ਦਿਖਾਈ ਦਿੰਦਾ। ਠੀਕ ਹੈ, ਸਡਨ ਅਚਾਨਕ ਭਾਰ ਦਾ ਵਧਣਾ, ਭਾਵ ਕੀ ਆ ਕਿ ਜਿਹੜੀ ਜਿਹੜੀ ਚੀਜ਼ ਦਾ ਨਿਕਾਸ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ, ਸਰੀਰ ਦੇ ਵਿੱਚ ਡਿਪੋਜ਼ੀਸ਼ਨ ਹੋ ਰਹੀ ਹੈ ਔਰ ਭਾਰ ਵਧਣਾ ਸ਼ੁਰੂ ਹੋ ਜਾਏਗਾ। ਜੇ ਭਾਰ ਵਧ ਗਿਆ ਇਹਦਾ ਮਤਲਬ ਸੈੱਲਾਂ ਦੇ ਵਿੱਚ ਐਕਸਟਰਾ ਡਿਪੋਜ਼ੀਸ਼ਨ ਹੋ ਗਈ ਹੈ, ਐਕਸਟਰਾ ਡਿਪੋਜ਼ੀਸ਼ਨ ਹੋ ਗਈ ਤੇ ਆਕਸੀਜਨ ਘੱਟ ਗਈ ਹੈ, ਆਕਸੀਜਨ ਘਟ ਗਈ ਤੇ ਸਾਹ ਚੜ੍ਹਨਾ ਸ਼ੁਰੂ ਹੋ ਜਾਏਗਾ, ਸਾਹ ਚੜ੍ਹਨਾ ਸ਼ੁਰੂ ਹੋ ਗਿਆ ਤੇ ਆਕਸੀਜਨ ਪੂਰੀ ਨਹੀਂ ਹੋਈ ਤੇ ਸਾਡਾ ਜਿਹੜਾ ਉਹ ਸਾਇਨੋਸਿਸ ਫੇਸ ਦੇ ਵਿੱਚ, ਬੁੱਲਾਂ ਦੇ ਵਿੱਚ, ਨੱਕ ਦੇ ਵਿੱਚ, ਅੱਖਾਂ ਦੇ ਹੇਠਾਂ ਸਾਨੂੰ ਆਕਸੀਜਨ ਦੀਆਂ ਘਟੀ ਕਮੀ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਦਿਖਾਈ ਦੇਣੀਆਂ ਸ਼ੁਰੂ ਕਰ ਦੇਣਗੀਆਂ। ਸੋ ਇਸ ਤਰ੍ਹਾਂ ਕਰਕੇ ਸ਼ਾਰਟਨੈਸ ਆਫ ਬ੍ਰੈਥ ਨੂੰ ਮੋਟੇ ਤੌਰ ਤੇ ਅਸੀਂ ਦੋ ਗੱਲਾਂ ਨਾਲ ਜੋੜ ਕੇ ਵੇਖਦੇ ਹਾਂ, ਇੱਕ ਹਾਰਟ ਤੇ ਇੱਕ ਫੇਫੜਿਆਂ ਦੇ ਨਾਲ। ਇਸੇ ਤਰ੍ਹਾਂ ਹੀ ਤੁਰ ਨਹੀਂ ਸਕਦਾ, ਵੀਕਨੈਸ ਹੋ ਗਈ, ਕਿਉਂਕਿ ਠੀਕ ਠਾਕ ਸੀ, ਹੁਣੇ ਕੰਮ ਕਰਦਾ ਆਇਆ ਸੀ, ਹੁਣ ਮੰਜੇ ਤੋਂ ਉੱਠਣ ਨੂੰ ਮਨ ਹੀ ਨਹੀਂ ਕਰਦਾ ਹੈਗਾ। ਸਡਨ ਇਸ ਤਰ੍ਹਾਂ ਦੀ ਗੱਲ ਆ ਗਈ, ਸਰਕੂਲੇਸ਼ਨ ਸਲੋ ਹੋ ਗਿਆ ਔਰ ਉਹਦੇ ਵਿੱਚ ਉਹਦੀ ਆਕਸੀਜਨ ਪੂਰੀ ਨਹੀਂ ਹੋ ਗਈ, ਇਸ ਕਰਕੇ ਇਹੋ ਜਿਹੀਆਂ ਨਿਸ਼ਾਨੀਆਂ ਆਮ ਤੌਰ ਤੇ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ। ਇਸੇ ਤਰ੍ਹਾਂ ਹੀ ਅਸਾਂ ਮੇਨ ਜਿਹੜਾ ਫੰਕਸ਼ਨ ਸੀ ਨਾ, ਮੇਨ ਫੰਕਸ਼ਨ ਦਿਲ ਦਾ ਇਹ ਦੱਸਿਆ ਸੀ ਭਾਈ ਖੂਨ ਬਾਹਰੋਂ ਸਾਰੇ ਸਰੀਰ ਚੋਂ ਇਕੱਠਾ ਹੋ ਕੇ ਆਉਂਦਾ ਆ ਤੇ ਬਾਕੀ ਉਹ ਫੇਫੜਿਆਂ ਨੂੰ ਭੇਜਦਾ ਆ, ਫੇਫੜਿਆਂ ਦੇ ਵਿੱਚ ਇਹਨਾਂ ਦੀ ਸਫਾਈ ਹੁੰਦੀ ਹੈ। ਸਫਾਈ ਦਾ ਮਤਲਬ ਕੀ ਹੋਇਆ ਵੀ ਜਿੰਨੀ ਕਾਰਬਨ ਡਾਈਆਕਸਾਈਡ ਜਾਂ ਜਿੰਨੀਆਂ ਹੋਰ ਸਰੀਰ ਚ ਇਸ ਤਰ੍ਹਾਂ ਦੀਆਂ ਗੈਸਾਂ ਨੇ ਉਹ ਫੇਫੜਿਆਂ ਦੇ ਵਿੱਚੋਂ ਨਿਕਲ ਜਾਂਦੀਆਂ ਨੇ ਔਰ ਉਹ ਬਾਹਰ ਨਿਕਲ ਜਾਂਦੀਆਂ ਨੇ। ਆਕਸੀਜਨ ਕਿਉਂਕਿ ਭਾਰੀ ਹੁੰਦੀ ਹੈ, ਜਿਹੜੀ ਸਾਹ ਰਾਹੀਂ ਅੰਦਰ ਆ ਰਹੀ ਹੈ ਉਹ ਫੇਫੜਿਆਂ ਦੇ ਰਾਹੀਂ ਇਸ ਖੂਨ ਦੇ ਵਿੱਚ ਜਿਹਨੂੰ ਅਸੀਂ ਐਲਵਲਾਈਜ਼ ਦੇ ਵਿੱਚ ਡਿਪੋਜ਼ਿਸ਼ਨ ਕਹਿੰਦੇ, ਐਲਵਲਾਈਜ਼ ਖੂਨ ਦੀ ਡਿਪੋਜ਼ਿਸ਼ਨ ਹੋਈ ਔਰ ਇਹਦੇ ਵਿੱਚ ਉਹ ਆ ਕੇ ਆਕਸੀਜਨ ਆਟੋਮੈਟਿਕਲੀ ਹੀ ਵੱਧ ਜਾਂਦੀ ਹੈ। ਕਾਰਬਨ ਡਾਈਆਕਸਾਈਡ ਦਾ ਹਿੱਸਾ ਰਹਿਣਾ ਵੀ ਜ਼ਰੂਰੀ ਹੈ, ਕਿਉਂ ਕਿਉਂਕਿ ਜੇ ਇਹ ਡਾਇਲਟ ਨਹੀਂ ਹੋਣਗੇ ਮੂੰਹ ਵੀ ਬੰਦ ਹੋਊਗਾ, ਜੇ ਤੁਸੀਂ ਘਰ ਦਾ ਦਰਵਾਜ਼ਾ ਹੀ ਪੇਟ ਬੰਦ ਕਰ ਲਿਆ ਤੇ ਕੋਈ ਅੰਦਰ ਤੇ ਆ ਨਹੀਂ ਸਕੂਗਾ ਨਾ। ਐਲਵਲਾਈਜ਼ ਨੂੰ ਖੁੱਲਾ ਰੱਖਣ ਵਾਸਤੇ, ਐਲਵਲਾਈਜ਼ ਦਾ ਮੂੰਹ ਖੁੱਲਾ ਰਵੇ, ਇਸ ਕਰਕੇ ਕੁਦਰਤ ਨੇ ਨਿਯਮ ਬਣਾਇਆ ਜਿਹਨੂੰ ਆਪਾਂ ਪਿਛਲੇ ਪ੍ਰੋਗਰਾਮ ਚ ਮੈਨੂੰ ਯਾਦ ਹੈ ਮੈਂ ਦੱਸਿਆ ਸੀਗਾ ਭਾਈ ਫੇਫੜਿਆਂ ਦੇ ਕੰਮ ਕਰਨ ਦਾ ਜਿਹੜਾ ਢੰਗ ਆ ਉਹਨੂੰ ਅਸੀਂ ਸਭ ਤੋਂ ਪਹਿਲਾਂ ਕਹਿੰਦੇ ਹਾਂ ਕਿ ਟੋਟਲ ਲੰਗ ਵਾਲਿਊਮ, ਤੇ ਫੇਫੜਿਆਂ ਦੇ ਵਿੱਚ ਕਿਸੇ ਦੇ ਸਰੀਰ ਦੇ ਵਿੱਚ ਵੱਧ ਤੋਂ ਵੱਧ ਕਿੰਨੀ ਆਕਸੀਜਨ ਜਾ ਸਕਦੀ ਹੈ। ਇੰਸਪੀਰੇਸ਼ਨ ਅੰਦਰ ਨੂੰ ਸਾਹ ਖਿੱਚਿਆ, ਵੱਧ ਤੋਂ ਵੱਧ ਆਕਸੀਜਨ ਕਿੰਨੀ ਜਾ ਸਕਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਟੋਟਲ ਲੰਗ ਵਾਲਿਊਮ। ਇਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਰੈਜੀਡੂਅਲ ਏਅਰ, ਇੱਕ ਕਹਿੰਦੇ ਹਾਂ ਅਸੀਂ ਟਾਈਡਲ ਏਅਰ। ਸੋ ਟਾਈਡਲ ਏਅਰ ਉਹ ਰੈਜੀਡੂਅਲ ਏਅਰ ਤੇ ਟੋਟਲ ਲੰਗ ਵਾਲਿਊਮ ਦੇ ਵਿਚਕਾਰ ਦਾ ਇੱਕ ਐਸਾ ਆਕਸੀਜਨ ਦਾ ਕਹਿ ਲਓ ਜਾਂ ਹਵਾ ਦਾ ਕਹਿ ਲਓ ਐਸਾ ਕੰਟੈਂਟ ਹੈਗਾ ਆ ਜਿਹੜਾ ਕਿ ਆਮ ਤੌਰ ਤੇ ਅਸੀਂ ਪਲੇ ਕਰਦੇ ਹਾਂ ਭਾਈ ਮੈਂ $5 ਦੇਤੇ, ਉਦੋਂ ਚਾਰ ਆ ਵੀ ਗਏ, ਚਾਰ ਚਲੇ ਗਏ, ਪੰਜ ਆ ਵੀ ਗਏ, ਸਾਹ ਦੀ ਕਿਰਿਆ ਦੇ ਮੁਤਾਬਕ ਇਹ ਸਾਰੀ ਕਿਰਿਆ ਚੱਲਦੀ ਰਹੀ। ਜਿੰਨਾ ਇੰਸਪਾਇਰੇਸ਼ਨ ਦੇ ਨਾਲ ਅਸੀਂ ਸਾਹ ਅੰਦਰ ਖਿੱਚਦੇ ਹਾਂ, ਜਿੰਨਾ ਐਕਸਪਾਇਰੇਸ਼ਨ ਦੇ ਨਾਲ ਅਸੀਂ ਸਾਹ ਬਾਹਰ ਕੱਢਦੇ ਹਾਂ, ਇਸ ਦੋਹਾਂ ਦੀ ਕਿਰਿਆ ਨੂੰ ਮਿਲਾ ਕੇ ਅਸੀਂ ਕਹਿੰਦੇ ਟਾਈਡਲ ਲੰਗ ਵਾਲਿਊਮ ਜੀ। ਟਾਈਡਲ ਲੰਗ ਵਾਲਿਊਮ ਹੈਗਾ ਆ। ਹੁਣ ਅੱਜ ਕੱਲ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਨਾ ਇਹਨਾਂ ਨੂੰ ਮਿਲਣ ਵਾਸਤੇ ਸਾਡੇ ਕੋਲੇ ਬਹੁਤ ਸਾਰੇ ਤਰੀਕਾਕਾਰ ਆ ਗਏ
0: ਜੀ।
4: ਔਰ ਉਸ ਤੋਂ ਬਾਅਦ ਕੁਦਰਤ ਨੇ ਆਖਿਆ ਵੀ ਭਾਵੇਂ ਤੂੰ ਟਾਈਡਲ ਏਅਰ ਦੇ ਮੁਤਾਬਕ ਵੱਧ ਤੋਂ ਵੱਧ ਐਕਸਪਾਇਰੇਸ਼ਨ ਕਰ ਦੇਵੇਂ, ਵੱਧ ਤੋਂ ਵੱਧ ਫੇਫੜਿਆਂ ਚੋਂ ਹਵਾ ਕੱਢ ਵੀ ਦੇਵੇਂ, ਕਿਤੇ ਕਿਸੇ ਯੋਗੀ ਦੇ ਸਾਹ ਦੀ ਕਿਰਿਆ ਕਰਨ ਦੇ ਮੁਤਾਬਕ ਬਹੁਤਾ ਸਾਹ ਤੂੰ ਕੱਢ ਵੀ ਦੇਵੇਂ, ਫੇਰ ਵੀ ਕੁਝ ਨਾ ਕੁਝ ਇਸ ਹਵਾ ਦਾ ਹਿੱਸਾ ਫੇਫੜਿਆਂ ਦੇ ਵਿੱਚ ਰਹਿ ਜਾਂਦਾ ਹੈ। ਕੁਦਰਤ ਦਾ ਨਿਯਮ ਆ ਔਰ ਇਸ ਕਰਕੇ ਜਾਂਦਾ ਆ ਵੀ ਜੇ ਇਹ ਸਾਰਾ ਹੀ ਨਿਕਲ ਗਿਆ ਤੇ ਫੇਫੜੇ ਤਾਂ ਫਿਰ ਪਿਚਕ ਜਾਣਗੇ, ਅੰਗ ਨੂੰ ਦਬਾ ਦੇਣਗੇ ਤੇ ਫਿਰ ਇਹਦੇ ਚ ਹੋਰ ਆਕਸੀਜਨ ਪੈ ਨਹੀਂ ਸਕੇਗੀ। ਪਰ ਕੁਦਰਤ ਨੇ ਨਿਯਮ ਬਣਾਇਆ ਕਿ ਨਹੀਂ ਸਾਰੀ ਆਕਸੀਜਨ ਨਹੀਂ ਜਾਊਗੀ, ਥੋੜੀ ਜਿਹੀ ਆਕਸੀਜਨ ਬਚ ਜਾਊਗੀ ਜਿਹਦੇ ਕਰਕੇ ਇਹ ਲੰਗਸ ਦੀਆਂ ਐਲਵੋਲਾਈਟਸ ਨੇ ਉਹ ਖੁੱਲੀਆਂ ਰਹਿ ਜਾਣਗੀਆਂ ਔਰ ਇਹਦੇ ਵਿੱਚ ਬਾਹਰੀ ਹਵਾ ਆ ਸਕਣ ਦਾ ਤੇ ਇਹਦੇ ਵਿੱਚ ਡਿੱਗ ਪੈਣ ਦਾ, ਡਿੱਗ ਪੈਣ ਵਾਲੀ ਗੱਲ ਨਹੀਂ ਕਿਉਂਕਿ ਆਕਸੀਜਨ ਭਾਰੀ ਹੈ,
0: ਡਿੱਗ
4: ਪੈਣ ਦਾ ਸਾਧਨ ਬਣਿਆ ਰਹੇਗਾ। ਇਸ ਕਰਕੇ ਰੈਜੀਡੂਅਲ ਵਾਲਿਊਮ ਵੀ ਹੁੰਦਾ, ਅਦਰਵਾਈਜ਼ ਇਹਨਾਂ ਨੇ ਪਿਚਕ ਜਾਣਾ ਸੀ ਆਪਸ ਵਿੱਚ, ਸਾਰੀ ਆਕਸੀਜਨ ਬਾਹਰ ਨਿਕਲ ਜਾਂਦੀ ਤਾਂ। ਸੋ ਇਹ ਤਿੰਨ ਚੀਜ਼ਾਂ ਅਸੀਂ ਆਮ ਤੌਰ ਤੇ ਵੇਖਦੇ ਹਾਂ ਜਦੋਂ ਵੀ ਫੇਫੜਿਆਂ ਨਾਲ ਸੰਬੰਧਿਤ ਗੱਲ ਕੋਈ ਹੁੰਦੀ ਹੈ।
5: ਡਾਕਟਰ ਸਾਹਿਬ ਇੱਕ ਸਵਾਲ ਛੋਟਾ ਜਿਹਾ ਮੇਰੇ ਪੈਦਾ ਹੋ ਗਿਆ ਦਿਮਾਗ ਦੇ ਵਿੱਚ, ਉਹ ਮੈਂ ਤੁਹਾਨੂੰ ਪੁੱਛ ਲੈਣਾ। ਉਹ ਇਹ ਆ ਕਿ ਜਦੋਂ ਬੱਚਾ ਮਾਂ ਦੇ ਗਰਭ ਦੇ ਵਿੱਚ ਹੁੰਦਾ ਉਦੋਂ ਉਹ ਫੇਫੜੇ ਜਿਹੜੇ ਤੁਸੀਂ ਗੱਲ ਕਰਦੇ ਐਲਵੋਲਾਈਜ਼ ਦੀ, ਉਹ ਉਦੋਂ ਪਿਛਕੀਆਂ ਹੁੰਦੀਆਂ?
4: ਉਦੋਂ ਪਿਛਕੀਆਂ ਹੁੰਦੀਆਂ ਨੇ। ਮੈਂ ਤੁਸੀਂ ਇੱਕ ਸਵਾਲ ਪੁੱਛ ਹੀ ਰਿਹਾ ਤੇ ਮੈਂ ਇਹਦੀ ਡਿਟੇਲ ਪਿਛਲੇ ਪ੍ਰੋਗਰਾਮਾਂ ਚ ਕਰ ਚੁੱਕਿਆ ਹਾਂ, ਮੈਂ ਫਿਰ ਤੁਹਾਨੂੰ ਦੱਸ ਦਿੰਦਾ। ਬੜਾ ਅਜੀਬੋ ਗਰੀਬ ਤਰੀਕਾ ਹੈਗਾ। ਸਾਰੇ ਹੀ ਮੇਰੇ ਸੱਜਣ ਮਿੱਤਰ ਜਿਹੜੇ ਇਹ ਪ੍ਰੋਗਰਾਮ ਸੁਣਦੇ ਨੇ ਉਹਨਾਂ ਨੂੰ ਇਹ ਪਤਾ ਆ ਕਿ ਜਿੰਨੀਆਂ ਵੀ ਨਾੜੀਆਂ ਫਰੈਸ਼ ਖੂਨ ਲੈ ਕੇ ਜਾਂਦੀਆਂ ਨੇ, ਦਿਲ ਤੋਂ ਬਾਹਰ ਜਾਂਦੀਆਂ ਨੇ, ਉਹਨਾਂ ਨੂੰ ਅਸੀਂ ਆਰਟਰੀਆਂ ਕਹਿੰਦੇ ਹਾਂ
0: ਜੀ।
4: ਆਰਟਰੀਆਂ ਜੀ ਟੀ ਰੋਡ ਵਰਗੀਆਂ ਹੁੰਦੀਆਂ ਨੇ ਤੇ ਇਹਨਾਂ ਚ ਰਸਤੇ ਚ ਰੁਕਾਵਟ ਨਹੀਂ, ਕੋਈ ਟ੍ਰੈਫਿਕ ਨਹੀਂ ਹੁੰਦੀ। ਜਿਹੜੀਆਂ ਵੇਨਸ ਹੁੰਦੀਆਂ ਨੇ ਉਹ ਆਮ ਤੌਰ ਤੇ ਬਾਹਰੀ ਸਰੀਰ ਤੋਂ ਖੂਨ ਇਕੱਠਾ ਕਰਕੇ ਦਿਲ ਨੂੰ ਵਾਪਿਸ ਲੈ ਕੇ ਆ ਰਹੀਆਂ ਹੁੰਦੀਆਂ ਨੇ, ਔਰ ਉਹਨਾਂ ਨੂੰ ਅਸੀਂ ਵੇਨਸ ਕਹਿੰਦੇ ਹਾਂ। ਔਰ ਉਹਨਾਂ ਦੇ ਵਿੱਚ ਥਾਂ ਥਾਂ ਤੇ ਰੁਕਾਵਟਾਂ ਹੁੰਦੀਆਂ ਨੇ, ਔਰ ਉਹ ਰੁਕਾਵਟਾਂ ਵਿੱਚ ਵਾਲਵ ਲੱਗੇ ਨੇ, ਜਿਵੇਂ ਸਾਡੀ ਨਲਕੇ ਦੀ ਬੋਕੀ ਹੁੰਦੀ ਹੈ ਨਾ, ਨਲਕਾ ਗੇੜਦੇ ਆ ਤੇ ਬੋਕੀ ਨਾਲ ਪਾਣੀ ਬਾਹਰ ਆਉਂਦਾ, ਤੇ ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਹੇਠਾਂ ਲੀਕ ਕਰ ਜਾਊਗਾ
0: ਜੀ।
4: ਇਸੇ ਕਰਕੇ ਹੀ ਕਈ ਲੋਕਾਂ ਦੇ ਪੈਰਾਂ ਤੇ ਹੱਥਾਂ ਤੇ ਗਿੱਟਿਆਂ ਤੇ ਸੋਜ ਪੈਣੀ ਸ਼ੁਰੂ ਹੋ ਜਾਂਦੀ ਆ, ਕਿਉਂਕਿ ਉਹ ਵਾਲਵ ਲੀਕ ਹੋ ਗਏ, ਬੈਕਵਰਡ ਪ੍ਰੈਸ਼ਰ ਜਿਹੜਾ ਜ਼ਿਆਦਾ ਵੱਧ ਗਿਆ ਹੋ ਗਿਆ। ਹੁਣ ਤੁਸੀਂ ਜਿਹੜਾ ਸਵਾਲ ਬੱਚਿਆਂ ਦੇ ਸੰਬੰਧ ਵਿੱਚ ਕਰਿਆ ਆ, ਆਪਾਂ ਇਹ ਗੱਲ ਕੀਤੀ ਆ ਬਈ 30 ਹਫ਼ਤਿਆਂ ਤੱਕ, 20 ਹਫ਼ਤੇ ਜਿਹਨੂੰ ਅਸੀਂ 5 ਮਹੀਨੇ ਕਹਿੰਦੇ ਆ, 20 ਹਫ਼ਤਿਆਂ ਦੇ ਵਿੱਚ ਸਾਰੇ ਅੰਗ ਬੱਚੇ ਦੇ ਬਣ ਚੁੱਕੇ ਹੁੰਦੇ ਨੇ, 30 ਹਫ਼ਤਿਆਂ ਦੇ ਵਿੱਚ ਸਾਰੇ ਅੰਗ ਇਸ ਕਾਬਲ ਹੁੰਦੇ ਨੇ ਕਿ ਹੁਣ ਇਹ ਕੰਮ ਕਰ ਸਕਣ। 32 ਹਫ਼ਤਿਆਂ ਦੇ ਵਿੱਚ ਉਹਨਾਂ ਦੀ ਓਰੀਐਂਟੇਸ਼ਨ ਹੋ ਚੁੱਕੀ ਹੁੰਦੀ ਹੈ ਬਈ ਹੁਣ ਇਹ ਟ੍ਰੇਨ ਹੋ ਗਏ ਆ, ਇਹ ਕੰਮ ਕਰ ਸਕਦੇ ਨੇ। ਜੇ ਮਾਂ ਤੋਂ ਇਹਨਾਂ ਨੂੰ ਬਾਹਰ ਵੀ ਕੱਢਣਾ ਰਹਿਣਾ ਪੈ ਜਾਵੇ ਕਿਸੇ ਵੀ ਕੰਡੀਸ਼ਨ ਦੇ ਵਿੱਚ, ਤੇ ਕਿਉਂ ਸਕਦਾ ਹੈਗਾ। ਹੁਣ ਇੱਥੇ ਜਿਹੜੀ ਗੱਲ ਮੈਂ ਹੁਣੇ ਕਰਕੇ ਹਟਿਆ ਬਈ ਜਿੰਨੀਆਂ ਵੀ ਨਾੜੀਆਂ ਖੂਨ ਦਿਲ ਤੋਂ ਲੈ ਕੇ ਬਾਹਰ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਆਰਟਰੀ ਕਹਿੰਦੇ ਹਾਂ। ਜਾਂ ਇੰਜ ਕਹੋ ਕਿ ਫਰੈਸ਼ ਖੂਨ ਜਿਹੜਾ ਹੈ ਉਹ ਆਰਟਰੀਆਂ ਵਿੱਚ ਰਹਿੰਦਾ ਆ, ਤੇ ਜਿਹੜਾ ਵਰਤਿਆ ਹੋਇਆ ਖੂਨ ਹੈ ਉਹ ਵੇਨ ਵਿੱਚ ਰਹਿੰਦਾ ਹੈਗਾ। ਪਰ ਅਸਾਂ ਇੱਕ ਫਰਕ ਪਾ ਲਿਆ ਕਿ ਜਿਹੜਾ ਮਾਂ ਵਾਲੇ ਪਾਸਿਓਂ ਖੂਨ ਆ ਰਿਹਾ ਬੱਚੇ ਨੂੰ, ਮਾਂ ਦੇ ਪੇਟ ਵਿੱਚ ਰਹਿੰਦਿਆਂ ਹੋਇਆ ਪਲਸੈਂਟਾ ਦੇ ਵਿੱਚੋਂ, ਉਸ ਨੂੰ ਅਸੀਂ ਵੇਨ ਕਹਿੰਦੇ ਹਾਂ, ਅੰਬਲਾਈਕਲ ਵੇਨ ਕਹਿੰਦੇ ਹਾਂ ਅਸੀਂ। ਠੀਕ ਆ, ਉਹ ਆ ਰਹੀ ਹੈ ਔਲ ਦੇ ਵਿੱਚੋਂ, ਪਲਸੈਂਟੇ ਦੇ ਵਿੱਚੋਂ ਆ ਰਹੀ ਹੈਗੀ ਹੈ, ਫਰੈਸ਼ ਖੂਨ ਲੈ ਕੇ ਆ ਰਹੀ ਹੈ। ਪਰ ਕਿਉਂ? ਕਿਉਂਕਿ ਉਹ ਹਾਰਟ ਨੂੰ ਤਾਂ, ਬੱਚੇ ਦੇ ਹਾਰਟ ਨੂੰ ਤਾਂ ਲੈ ਕੇ ਹੀ ਜਾ ਰਹੀ ਹੈ ਨਾ, ਬਾਹਰੋਂ ਲੈ ਕੇ ਜਾ ਰਹੀ ਹੈ ਨਾ, ਇਸ ਕਰਕੇ ਅਸੀਂ ਉਹਦਾ ਨਾਂ ਵੇਨ ਰੱਖਿਆ। ਦੂਸਰੀ ਇੱਕ ਹੋਰ ਵੀ ਗੱਲ ਹੈ ਇਹਦੇ ਪਿੱਛੇ, ਕੁਦਰਤ ਦਾ ਨਿਯਮ ਇਹ ਵੀ ਕੰਮ ਕਰਦਾ ਆ ਕਿ ਅਸੀਂ ਆਖਿਆ ਵੀ ਵੇਨਸ ਦੇ ਵਿੱਚ ਥਾਂ ਥਾਂ ਰੁਕਾਵਟ ਹੁੰਦੀ ਹੈ। ਹੁਣ ਪਤਾ ਨੀ ਮਾਂ ਨੂੰ ਕੋਈ ਪ੍ਰੋਬਲਮ ਐਸੀ ਹੋਵੇ, ਹਾਈਪਰ ਟੈਂਸ਼ਨ ਬਹੁਤ ਜ਼ਿਆਦਾ ਉਹਦਾ ਵੱਧ ਗਿਆ ਹੋਵੇ, ਕਈ ਕਲੈਂਪਸੀਆ ਵਗੈਰਾ ਦੀ ਕੰਡੀਸ਼ਨ ਹੋਵੇ ਉਸ ਹਾਲਾਤ ਦੇ ਵਿੱਚ, ਜਾਂ ਮਾਂ ਨੇ ਕੁਝ ਐਸੀਆਂ ਦਵਾਈਆਂ ਦੇਣੀਆਂ ਪੈ ਗਈਆਂ ਡਾਕਟਰਾਂ ਨੂੰ, ਉਹ ਦੇ ਦਿੱਤੀਆਂ ਹੋਣ ਜਿਹੜੀਆਂ ਬੱਚੇ ਵਾਸਤੇ ਨੁਕਸਾਨਦੇਹ ਹੁੰਦੀਆਂ ਹੋਣ, ਔਰ ਉਹਨਾਂ ਨੇ ਮਾਂ ਦੇ ਖੂਨ ਵਿੱਚ ਸਰਕੂਲੇਟ ਕਰਨਾ ਹੈਗਾ ਆ, ਪਲਸੈਂਟਾ ਵਿੱਚ ਜਾਣਾ ਆ, ਮਾਂ ਵਾਲੇ ਪਾਸਿਓਂ ਪਲਸੈਂਟਾ ਵੀ ਇੱਕ ਕਸਟਮ ਡਿਪਾਰਟਮੈਂਟ ਆ, ਔਰ ਇਸ ਕਸਟਮ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਚੀਜ਼ਾਂ ਬੱਚੇ ਨੂੰ ਨੁਕਸਾਨਦੇਹ ਨੇ ਉਹ ਇੱਥੇ ਫਿਲਟਰ ਹੋ ਜਾਣਗੀਆਂ, ਨਹੀਂ ਜਾਣਗੀਆਂ। ਦੂਸਰੀ ਗੱਲ ਇਹ ਆ ਕਿ ਇਕਦਮ ਮਾਂ ਦੇ ਵਧੇ ਹੋਏ ਪ੍ਰੈਸ਼ਰ ਦੇ ਨਾਲ ਕਿਤੇ ਐ ਨਾ ਹੋਵੇ ਵੀ ਬੱਚੇ ਦਾ ਜਿਹੜਾ ਅਗਲਾ ਸੋਫਟ ਨਰਮ ਢਾਂਚਾ ਆ ਉਹ ਰੈਪਚਰ ਹੋ ਜਾਵੇ, ਕੋਈ ਖਰਾਬ ਹੋ ਜਾਵੇ। ਇਸ ਕਰਕੇ ਇਹਨੂੰ ਵੇਨ ਦੇ ਰਾਹੀਂ ਉਹਨੇ ਭੇਜਿਆ, ਰੁਕਾਵਟ ਕਰ ਕਰਕੇ ਬੱਚੇ ਨੂੰ ਬੱਚੇ ਵਾਲੇ ਪਾਸੇ ਭੇਜਿਆ, ਤੂੰ ਨੀਂਦ ਵਿੱਚ ਪਹੁੰਚਣ ਤੱਕ ਇਹਦੇ ਵਿੱਚ ਰੁਕਾਵਟਾਂ ਹੈਗੀਆਂ ਨੇ, ਹੌਲੀ ਹੌਲੀ ਵੱਧਦਾ ਆ, ਪਲੱਸ ਤੂੰ ਨੀਂਦ ਤੋਂ ਅਗਲੇ ਪਾਸੇ ਜਿਹੜੀ ਵੇਨ ਇਸ ਨੂੰ ਲੈ ਕੇ ਜਾ ਰਹੀ ਹੈ ਉਹ ਦਿਲ ਨੂੰ ਲੈ ਕੇ ਜਾ ਰਹੀ, ਦਿਲ ਨੂੰ ਨਹੀਂ ਲੈ ਕੇ ਜਾ ਰਹੀ, ਉਹ ਲੈ ਕੇ ਜਾ ਰਹੀ ਹੈ ਲਿਵਰ ਨੂੰ, ਔਰ ਇਹ ਉਸ ਪਾਰਟ ਦਾ ਹਿੱਸਾ ਬਣਦੀ ਹੈ ਜਿਹਨੂੰ ਬਾਅਦ, ਜਿਵੇਂ ਹੁਣ ਸਾਡੇ ਸਰੀਰ ਦੇ ਵਿੱਚ ਹੈਗਾ, ਸਾਡੇ ਸਰੀਰ ਦੇ ਵਿੱਚ ਇੱਕ ਪੋਰਟਲ ਸਿਸਟਮ ਹੈ, ਪੋਰਟਲ ਸਿਸਟਮ ਹੈ ਉਹ ਇਹ ਆ ਜਿਹੜਾ ਬਾਕੀ ਰੂਲ ਨੂੰ ਤੋੜਦਾ ਆ। ਬਾਕੀ ਰੂਲ ਤੇ ਆਪਾਂ ਦੱਸਤਾ ਨਾ ਕਿ ਦਿਲ ਚੋਂ ਖੂਨ ਵਾਪਸ ਗਿਆ ਕਿਸੇ ਅੰਗਾਂ ਨੂੰ ਗਿਆ, ਉਹਨਾਂ ਤੋਂ ਜਦੋਂ ਵਾਪਸ ਆਇਆ ਉਹ ਵੇਨ ਦੇ ਰਾਹੀਂ ਸਿੱਧਾ ਦਿਲ ਦੇ ਵਿੱਚ ਗਿਆ, ਕੰਮ ਤੇ ਇੰਨਾ ਹੀ ਹੈ। ਪਰ ਜਿਹੜਾ ਸਾਡਾ ਅੰਤਰੀਆਂ ਦਾ ਖੂਨ ਹੈ ਨਾ, ਉਹ ਅੰਤਰੀਆਂ ਦਾ ਖੂਨ ਇਕੱਠਾ ਹੋ ਕੇ ਜਿਹੜਾ ਵਾਪਸੀ ਜਾਣ ਵਾਲਾ ਹੈਗਾ, ਉਹ ਖੂਨ ਇਕੱਠਾ ਹੋ ਕੇ ਲਿਵਰ ਵਿੱਚ ਜਾਂਦਾ ਹੈ, ਪਰ ਉਸ ਸਿਸਟਮ ਨੂੰ ਅਸੀਂ ਕਹਿੰਦੇ ਹਾਂ ਪੋਰਟਲ ਸਿਸਟਮ। ਤੇ ਹੁਣ ਜਿਹੜਾ ਮਾਂ ਵਾਲੇ ਪਾਸਿਓਂ ਆਇਆ ਸੀ ਨਾ, ਇਹ ਵੀ ਲਿਵਰ ਵਿੱਚ ਜਾਂਦਾ ਹੈਗਾ ਆ, ਜਿਹੜਾ ਬੱਚੇ ਦੇ ਸਰੀਰ ਚੋਂ ਮਾਂ ਦੇ ਪੇਟ ਚ ਰਹਿੰਦਿਆਂ ਹੋਇਆ ਸਰਕੂਲੇਟ ਕਰਕੇ ਆਂਤੜੀਆਂ ਦੇ ਵਿੱਚੋਂ ਖੂਨ ਵਾਪਸ ਜਾਣਾ ਸੀ, ਉਹ ਵੀ ਇਸ ਰਸਤੇ ਚ ਗਿਆ ਜਿਹਨੂੰ ਅਸੀਂ ਪੋਰਟਲ ਸਿਸਟਮ ਕਹਿੰਦੇ ਹਾਂ, ਔਰ ਇਹ ਫਿਰ ਗਿਆ ਲਿਵਰ ਦੇ ਵਿੱਚ। ਲਿਵਰ ਫਿਰ ਸਾਡਾ ਉਸੇ ਤਰ੍ਹਾਂ ਜਿਵੇਂ ਮੈਂ ਕਬਾੜੀ ਦੀ ਦੁਕਾਨ ਦੱਸਿਆ ਹੈਗਾ, ਜਾਂ ਇੰਜ ਕਹਿ ਲੋ ਵੀ ਕਸਟਮ ਡਿਪਾਰਟਮੈਂਟ ਆ, ਇਹਨੇ ਸਾਰੀਆਂ ਚੀਜ਼ਾਂ ਖਿਲਾਰ ਕੇ ਵੱਖ ਵੱਖ ਕਰ ਦੇਣੀਆਂ ਨੇ ਭਾਈ ਕਿੰਨੀ ਕਿੰਨੀ ਦੀ ਚੀਜ਼ ਦੀ ਅੱਗੇ ਲੋੜ ਹੈ, ਪਰ ਉਸ ਵੇਲੇ ਤਾਂ ਬੱਚੇ ਦੀ ਲੋੜ ਹੀ ਬਹੁਤ ਘੱਟ ਆ। ਔਰ ਅਸੀਂ ਇਹ ਵੇਖ ਰਹੇ ਹਾਂ ਜਿਹੜਾ ਪੋਰਟਲ ਸਿਸਟਮ ਰਾਹੀਂ ਬੱਚੇ ਦੇ ਆਂਤਰੀਆਂ ਦੇ ਵਿੱਚੋਂ ਖੂਨ ਆ ਰਿਹਾ ਹੈਗਾ ਆ, ਉਹਦੇ ਵਿੱਚੋਂ ਤੇ ਆਕਸੀਜਨ ਚੂਸ ਲਈ ਗਈ ਹੈ, ਉਹਦੇ ਵਿੱਚੋਂ ਤੋਂ ਖੁਰਾਕ ਜਿੰਨੀ ਕੁ ਚਾਹੀਦੀ ਸੀ ਆਂਤਰੀਆਂ ਨੂੰ ਉਹਨੇ ਲੈ ਲਈ ਹੈਗੀ ਆ। ਪਰ ਜਿਹੜਾ ਮਾਂ ਵੱਲੋਂ ਖੂਨ ਆ ਕੇ ਇਹਦੇ ਵਿੱਚ ਮਿਕਸ ਹੋਇਆ ਹੈ, ਲਿਵਰ ਦੇ ਵਿੱਚ ਆ ਕੇ ਮਿਕਸ ਹੋ ਗਿਆ ਸਾਰਾ ਕੁਝ ਪੋਰਟਲ ਸਿਸਟਮ ਰਾਹੀਂ, ਉਹਦੇ ਵਿੱਚ ਤੇ ਆਕਸੀਜਨ ਪੂਰੀ ਮਾਂ ਨੇ ਬਣਾ ਕੇ ਭੇਜੀ ਹੈ, ਉਹਦੇ ਵਿੱਚ ਤੋਂ ਖੁਰਾਕ ਮਾਂ ਨੇ ਬਣਾ ਕੇ ਭੇਜੀ ਹੈ। ਪਰ ਬੱਚੇ ਦੀ ਲੋੜ ਹੀ ਉਸ ਵੇਲੇ ਇੰਨੀ ਕੁ ਹੁੰਦੀ ਹੈ ਜਿਸ ਨਾਲ ਬੱਚੇ ਦਾ ਮਾਂ ਦੇ ਪੇਟ ਵਿੱਚ ਕੰਮ ਚੱਲਣਾ ਸ਼ੁਰੂ ਹੋ ਜਾਂਦਾ ਹੈ ਕਿ ਨਾਰਮਲ ਹੈ, ਠੀਕ ਹੈ। ਸੋ ਇਸ ਤੋਂ ਬਾਅਦ ਕੀ ਹੈ ਕਿ ਸਾਡਾ ਇਹ ਸਾਰਾ ਇਕੱਠਾ ਖੂਨ ਸਿਰ ਵਾਲੇ ਪਾਸਿਓਂ ਵੀ ਆ ਗਿਆ, ਅੱਜ ਅੰਤੜੀਆਂ ਦਾ ਖੂਨ ਪੋਰਟਲ ਸਿਸਟਮ ਚ ਵੀ ਆ ਗਿਆ, ਬਾਕੀ ਸਾਰੇ ਸਰੀਰ ਦਾ ਖੂਨ ਜਿਹੜਾ ਹੈ ਇਨਫੀਰੀਅਰ ਵੇਨਾ ਕੇਵਾ ਦੇ ਰਾਹੀਂ ਉਹ ਵੀ ਆ ਗਿਆ। ਇਹ ਸਾਰੀਆਂ ਨਾਲੀਆਂ ਇਕੱਠੀਆਂ ਹੋ ਕੇ ਹਾਰਟ ਦੇ ਸੱਜੇ ਖਾਨੇ ਵਿਚ ਪੈ ਰਹੀਆਂ ਨੇ। ਹਾਰਟ ਦੇ ਸੱਜੇ ਖਾਨੇ ਚ ਜਦੋਂ ਇਹ ਪੈ ਰਹੀਆਂ ਨੇ ਤੇ ਹੁਣ ਮਾਂ ਦੇ ਪੇਟ ਵਿਚ ਰਹਿੰਦਿਆਂ ਅਸੀਂ ਇਹ ਸਮਝਦੇ ਹਾਂ ਵੀ ਬਾਕੀ ਤਾਂ ਚਾਰਜ ਫੇਰੋ ਜਿਹੜਾ ਵੀ ਖੂਨ ਆਇਆ ਹੈ ਉਹਦੇ ਚ ਖੁਰਾਕ ਵੀ ਘੱਟ ਆ, ਉਹਦੇ ਚ ਆਕਸੀਜਨ ਵੀ ਚੂਸ ਲਈ ਗਈ ਹੈ। ਇਹ ਆਕਸੀਜਨ ਤਾਂ ਇੰਨੀ ਕੁ ਸੀ ਨਾ ਜਿਹੜੀ ਬਾਂਹ ਵਾਲੇ ਪਾਸਿਓਂ ਆ ਰਹੀ ਸੀ, ਇੰਨੇ ਨਾਲ ਹੀ ਉਹਦਾ ਕੰਮ ਚੱਲ ਰਿਹਾ ਹੈਗਾ। ਔਰ ਦੂਸਰਾ ਅਸਾਂ ਇਹ ਕਿਹਾ ਸੀਗਾ ਵੀ ਨਿਯਮਤ ਤੌਰ ਤੇ ਜਿਵੇਂ ਸਾਡੇ ਸਰੀਰ ਦੇ ਵਿਚ ਸੱਜੇ ਖਾਨੇ ਚੋਂ ਖੂਨ ਹੇਠਾਂ ਸੱਜੇ ਖਾਨੇ ਜਿਹੜੇ ਵੈਂਟਰੀਕਲ ਚ ਜਾਂਦਾ ਹੈ, ਵੈਂਟਰੀਕਲ ਚੋਂ ਇਹ ਖੂਨ ਇੱਕ ਨਾੜੀ ਜਿਹੜੀ ਇਹਨੂੰ ਅਸੀਂ ਪਲਮੋਨਰੀ ਆਰਟਰੀ ਕਹਿੰਦੇ ਹਾਂ, ਹਾਲਾਂਕਿ ਡੀਆਕਸੀਜਨੇਟਡ ਬਲੱਡ ਹੈ, ਇਹ ਆਰਟਰੀ ਕਹਿੰਦੇ ਆ, ਇਹ ਖੂਨ ਫੇਫੜਿਆਂ ਨੂੰ ਲੈ ਕੇ ਜਾਂਦੀ ਹੈ ਕਿਉਂਕਿ ਸਾਡੇ ਤਾਂ ਫੇਫੜੇ ਖੁੱਲੇ ਆ, ਔਰ ਉਹਨਾਂ ਫੇਫੜਿਆਂ ਦੀ ਐਲਵਲਾਈਜ ਦੇ ਵਿਚ ਕਾਰਬਨ ਡਾਈਆਕਸਾਈਡ ਛੱਡਦੀ ਹੈ, ਆਕਸੀਜਨ ਲੈ ਲੈਂਦੀ ਹੈ ਤੇ ਇਹ ਖੂਨ ਫਿਰ ਵਾਪਸ ਹਾਰਟ ਦੇ ਵਿਚ ਆ ਜਾਂਦਾ ਹੈਗਾ। ਪਰ ਬੱਚੇ ਦੇ ਸਰੀਰ ਵਿਚ ਕਿਉਂਕਿ ਫੇਫੜੇ ਜਿਹੜੇ ਨੇ ਬੰਦ ਨੇ, ਇਹਨੂੰ ਅਸੀਂ ਬੰਦ ਕਰੀ ਕਹਿ ਸਕਦੇ ਆ, ਇਹ ਬੰਦ ਕਰੀਏ ਵੀ ਇਹਦੇ ਨਹੀਂ ਟ੍ਰੈਫਿਕ ਜਾ ਸਕਦੀ। ਤੇ ਹੁਣ ਜੇ ਹੇਠਾਂ ਵਾਲੀ ਬਾਲਟੀ ਭਰੀ ਹੋਊਗੀ, ਔਰ ਹੇਠਾਂ ਵਾਲੀ ਬਾਲਟੀ ਦਾ ਹੇਠਾਂ ਕੋਈ ਨਿਕਾਸ ਨਹੀਂ ਹੈਗਾ, ਅਗਲੇ ਪਾਸੇ ਨਹੀਂ ਜਾ ਰਹੀ, ਤੇ ਇਹਦਾ ਮਤਲਬ ਜਿਹੜਾ ਸੱਜੇ ਖਾਨੇ ਚ ਖੂਨ ਆਇਆ, ਸਮਝਣ ਦੀ ਕੋਸ਼ਿਸ਼ ਕਰੋ ਕਿ ਸੱਜੇ ਖਾਨੇ ਚ ਚਾਰਜ ਫੇਰਿਓ ਬਾਹਰੋਂ ਇਕੱਠਾ ਹੋ ਕੇ ਖੂਨ ਆਇਆ, ਉਹਦੇ ਵਾਸਤੇ ਕੁਦਰਤ ਨੇ ਨਿਯਮ ਬਣਾਇਆ ਕਿ ਸੱਜੇ ਤੇ ਖੱਬੇ ਖਾਨਾ ਜਿਹੜੇ ਉੱਪਰ ਵਾਲੇ ਹਨ, ਔਰ ਸੱਜੇ ਤੇ ਖੱਬੇ ਖਾਨੇ ਜਿਹੜੇ ਹੇਠਾਂ ਵਾਲੇ ਹਨ, ਇਹਨਾਂ ਦੇ ਵਿੱਚ ਇੱਕ ਦੀਵਾਰ ਕੀਤੀ ਹੋਈ ਹੈ, ਇੰਟਰ ਆਰਟਰੀਅਮ ਔਰ ਇੰਟਰ ਵੈਂਟਰੀਕਲ ਇੱਕ ਸੈਪਟਮ ਹੈਗੀ ਹੈ, ਇੱਕ ਦੀਵਾਰ ਖੜੀ ਕੀਤੀ ਹੈ ਕਿ ਸੱਜਾ ਪਾਸਾ ਅਲੱਗ ਰਹਿ ਜਾਂਦਾ ਹੈ ਤੇ ਖੱਬਾ ਪਾਸਾ ਅਲੱਗ ਰਹਿ ਜਾਂਦਾ ਹੈ। ਸੱਜੇ ਪਾਸੇ ਦੇ ਦੋ ਹਿੱਸੇ ਰਾਈਟ ਐਟਰੀਅਮ ਤੇ ਰਾਈਟ ਵੈਂਟਰੀਕਲ ਹੁੰਦਾ ਹੈ, ਖੱਬੇ ਪਾਸੇ ਦੇ ਦੋ ਹਿੱਸੇ ਲੈਫਟ ਐਟਰੀਅਮ ਤੇ ਲੈਫਟ ਵੈਂਟਰੀਕਲ ਹੁੰਦਾ ਹੈ। ਇਹਨਾਂ ਦੇ ਵਿੱਚ ਬਾਅਦ ਵਿੱਚ ਕੋਈ ਸਾਂਝ ਨਹੀਂ, ਸਾਡੇ ਸਰੀਰ ਵਿੱਚ ਇਹਨਾਂ ਦੀ ਕੋਈ ਸਾਂਝ ਨਹੀਂ ਹੈਗੀ। ਪਰ ਬੱਚੇ ਦੇ ਸਰੀਰ ਵਿੱਚ ਕੁਦਰਤ ਨੇ ਆਖਿਆ ਵੀ ਉਹ ਰਸਤਾ ਤਾਂ ਬੰਦ ਆ ਤੇ ਹੁਣ ਆਲਟਰਨੇਟਿਵ ਕੀ ਕਰੋ, ਆਲਟਰਨੇਟ ਉਹਨੇ ਜਿਹੜੇ ਉੱਪਰ ਵਾਲੇ ਦੋ ਖਾਨੇ ਸੀ ਰਾਈਟ ਐਟਰੀਅਮ ਤੇ ਲੈਫਟ ਐਟਰੀਅਮ, ਉਹਦੇ ਵਿੱਚ ਇੱਕ ਸੁਲਾਖ ਕਰ ਦਿੱਤਾ ਜਿਹਨੂੰ ਅਸੀਂ ਕਹਿੰਦੇ ਹਾਂ ਫੋਰਾਮਿਨ ਓਵਲ, ਔਰ ਉਸ ਫੋਰਾਮਿਨ ਓਵਲ ਦੇ ਵਿੱਚੋਂ ਕਿਉਂਕਿ ਹੇਠਾਂ ਜਾ ਹੀ ਨਹੀਂ ਰਿਹਾ, ਬਾਲਟੀ ਉੱਪਰ ਉੱਛਲ ਰਹੀ ਹੈ, ਉੱਪਰ ਵਾਲੀ ਬਾਲਟੀ ਉੱਛਲ ਰਹੀ ਹੈ, ਉਹਦੇ ਹੇਠਾਂ ਸੁਲਾਖ ਨਹੀਂ ਹੈਗਾ, ਇਸ ਕਰਕੇ ਉੱਛਲਿਆ ਹੋਇਆ ਜਿਹੜਾ ਖੂਨ ਆ ਉਹ ਦੂਸਰੇ ਪਾਸੇ ਖੱਬੇ ਪਾਸੇ ਆਟੋਮੈਟਿਕਲੀ ਫੋਰਾਮਿਨ ਓਵਲ ਦੇ ਰਾਹੀਂ ਜਾ ਰਿਹਾ। ਤੇ ਹੁਣ ਇਸ ਦੇ ਵਿੱਚ ਤਿੰਨ ਤਰ੍ਹਾਂ ਦਾ ਖੂਨ ਤਾਂ ਰਲ ਗਿਆ, ਉਹ ਜਿਹਦੇ ਚ ਆਕਸੀਜਨ ਘੱਟ ਸੀ, ਸਿਰਫ ਇੱਕ ਤਰ੍ਹਾਂ ਦਾ ਹੀ ਖੂਨ ਉਹ ਸੀ ਜਿਹੜਾ ਮਾਂ ਵੱਲੋਂ ਆਇਆ ਸੀ, ਜਿਹਦੇ ਚ ਖੁਰਾਕ ਵੀ ਸੀ, ਜਿਹਦੇ ਚ ਆਕਸੀਜਨ ਵੀ ਸੀ। ਇਸੇ ਕਰਕੇ ਨਾ ਮਾਂ ਦੀਆਂ ਖੁਰਾਕ ਦੀਆਂ ਕਮੀਆਂ ਪੇਸ਼ੀਆਂ ਬੱਚੇ ਦੇ ਸਰੀਰ ਚੋਂ, ਬੱਚੇ ਦੀ ਧੜਕਣ ਤੋਂ, ਬੱਚੇ ਦੀ ਮੂਵਮੈਂਟ ਤੋਂ ਅਸੀਂ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਮਾਂ ਦੇ ਪੇਟ ਵਿਚ ਰਹਿੰਦੇ ਹੋਏ ਬੱਚੇ ਨੂੰ ਜੇ ਕੋਈ ਤਕਲੀਫ ਹੁੰਦੀ ਹੈ ਤੇ ਉਹ ਅਸੀਂ ਮਾਂ ਦਾ ਖੂਨ ਚੈੱਕ ਕਰਕੇ ਜਾਂ ਉਹ ਸਲਾਦ ਨੂੰ ਚੈੱਕ ਕਰਕੇ ਦੇਖ ਲੈਂਦੇ, ਪਤਾ ਕਰ ਲੈਂਦੇ ਵੀ ਕਿਤੇ ਨੁਕਸੇਗਾ। ਹੁਣ ਜਿਹੜਾ ਸਵਾਲ ਸੀਗਾ ਤੁਹਾਡਾ, ਫੇਫੜੇ ਜਿਹੜੇ ਜਾਮ ਹੁੰਦੇ ਆ, ਹੁਣ ਫੇਫੜੇ ਜਾਮ ਤੇ ਫੇਫੜੇ ਖੁੱਲਣ ਦਾ ਜਿਹੜਾ ਕੁਦਰਤ ਦਾ ਨਿਯਮ ਹੈ ਉਹ ਆਟੋਮੈਟਿਕਲ ਹੈ। ਆਟੋਮੈਟਿਕਲ ਕੀ ਆ ਕਿ ਪੇਟ ਵਿਚ ਰਹਿੰਦਿਆਂ ਹੋਇਆ ਪੇਟ ਦੀਆਂ ਤਿੰਨ ਮਸਲ, ਐਬਡੋਮੀਨਲ ਓਬਲੀਕ, ਐਬਡੋਮੀਨਲ ਟ੍ਰਾਂਸਵਰਸ, ਐਬਡੋਮੀਨਲ ਵਰਟੀਕਲ, ਤਿੰਨ ਰੈਕਟਸ ਮਸਲ, ਜਿਹੜਾ ਤਿੰਨ ਤਰ੍ਹਾਂ ਦੇ ਸਾਡੇ ਮਸਲ ਨੇ, ਔਰ ਐਕਸਟਰਨਲ ਤੇ ਇੰਟਰਨਲ ਇਹਨਾਂ ਦੀਆਂ ਬ੍ਰਾਂਚਾਂ ਕਹਿ ਲੋ ਜਾਂ ਲੇਅਰ ਹੈ, ਇਹਨਾਂ ਦੇ ਨਾਲ ਸਾਡਾ ਪੇਟ ਬਣਿਆ ਹੋਇਆ। ਇਹਨਾਂ ਤਿੰਨ ਮਸਲ ਦੇ ਹੇਠਾਂ ਇੱਕ ਸਾਡਾ ਮੈਂਬਰੇਨ ਲੱਗਿਆ ਜਿਹਨੂੰ ਅਸੀਂ ਪੇਰੀਟੋਨੀਅਮ ਕਹਿੰਦੇ ਹਾਂ। ਪੇਰੀਟੋਨੀਅਮ ਦੇ ਹੇਠਾਂ ਅਸੀਂ ਬੱਚੇਦਾਨੀ ਦੀ ਗੱਲ ਕਰਨੀ ਹੈ, ਬਾਕੀ ਛੱਡ ਦਿਓ, ਬੱਚੇਦਾਨੀ ਦੀ ਜਿਹੜੇ ਨੇ ਇਹਦੇ ਉੱਪਰ ਇੱਕ ਲੇਅਰ ਚੜਿਆ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਬਰੋਡ ਲਿਗਾਮੈਂਟ, ਬਰਾਡ ਲਿਗਾਮੈਂਟ ਦੇ ਹੇਠਾਂ ਮਸਕੂਲ ਲੇਅਰ ਹੈ ਬੱਚੇਦਾਨੀ ਦਾ, ਜਿਹਨੂੰ ਅਸੀਂ ਕਹਿੰਦੇ ਹਾਂ ਮਾਇਓਮੈਟ੍ਰੀਅਮ। ਮਾਇਓਮੈਟ੍ਰੀਅਮ ਦੇ ਹੇਠਾਂ ਜਿਹੜਾ ਲੇਅਰ ਹੈਗਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਇੰਡੋਮੈਟ੍ਰੀਅਮ। ਔਰ ਇੰਡੋਮੈਟ੍ਰੀਅਮ ਦੇ ਵਿੱਚ ਇੱਕ ਗਲਾਸ ਚ ਲਪੇਟਿਆ ਹੋਇਆ ਬੱਚਾ ਹੈ, ਉਹਨੂੰ ਅਸੀਂ ਕਹਿੰਦੇ ਹਾਂ ਐਮਨੀਓਨ। ਉਸ ਐਮਨੀਓਨ ਦੇ ਵਿੱਚ ਲਪੇਟਿਆ ਹੋਇਆ ਬੱਚਾ ਹੈ ਤੇ ਉਸ ਐਮਨੀਓਨ ਦੇ ਵਿੱਚ ਹੀ ਉਹ ਨਾੜੀ ਜਾ ਰਹੀ ਹੈ ਜਿਹੜੀ ਮਾਂ ਵੱਲੋਂ ਖੂਨ ਲੈ ਕੇ ਆ ਰਹੀ ਤੇ ਉਸਨੂੰ ਦੇ ਰਹੀ ਹੈ। ਉਸ ਐਮਨੀਓਨ ਦੇ ਵਿੱਚ ਹੀ ਉਹ ਨਾੜੀ ਹੈਗੀ ਹੈ ਜਿਹੜੀ ਬੱਚੇ ਦਾ ਵਾਪਸੀ ਆਇਆ ਖੂਨ, ਜਿਹਨੂੰ ਅਸੀਂ ਆਰਟਰੀਆਂ ਕਹਿੰਦੇ ਹਾਂ, ਦੋ ਹੁੰਦੀਆਂ ਨੇ, ਉਹ ਬੱਚੇ ਨੂੰ ਉਹ ਮਾਂ ਨੂੰ ਵਾਪਸ ਲੈ ਕੇ ਜਾ ਰਹੀ ਹੈਗੀ। ਹੁਣ ਇੰਨਾ ਸਾਰਾ ਕੁਛ ਅਡੰਬਰ ਹੋਣ ਕਰਕੇ ਸਾਡੇ ਇਨਵਾਇਰਨਮੈਂਟ ਦਾ ਜਿਹੜਾ ਪ੍ਰੈਸ਼ਰ 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਸਾਡੇ ਉੱਪਰ ਹਮੇਸ਼ਾ ਰਹਿੰਦਾ। ਮੱਛੀ ਪਾਣੀ ਰਹਿੰਦੀ ਹੈ ਨਾ ਤੇ ਉਹਦਾ ਇਨਵਾਇਰਮੈਂਟ ਉਹਦੇ ਚ ਜਿਉ ਸਕਦੀ ਹੈ। ਅਸੀਂ ਪਾਣੀ ਵਿਚ ਬਹੁਤੀ ਦੇਰ ਨਹੀਂ ਜਿਉ ਸਕਦੇ, ਸਾਨੂੰ ਉਥੋਂ ਓਨੀ ਆਕਸੀਜਨ ਨਹੀਂ ਮਿਲ ਸਕਦੀ ਜਿੰਨੀ ਚਾਹੀਦੀ ਹੈਗੀ। ਅਸੀਂ ਇਸ ਇਨਵਾਇਰਮੈਂਟ ਚ ਜਿਉ ਸਕਦੇ ਹਾਂ ਤੇ ਹੁਣ ਬੱਚੇ ਨੂੰ ਉਹ ਇਨਵਾਇਰਮੈਂਟ ਦਾ ਪ੍ਰੈਸ਼ਰ ਨਹੀਂ ਸੀ ਪੈ ਰਿਹਾ ਉਸ ਹਾਲਾਤ ਵਿਚ, ਉਹ ਸਿਰਫ ਮਾਂ ਦੇ ਆਸਰੇ ਤੇ ਸੀਗਾ। ਜਦੋਂ ਹੀ ਬੱਚਾ ਬਾਹਰ ਆਉਂਦਾ ਆ, ਜਦੋਂ ਹੀ ਇਹ ਪ੍ਰੈਸ਼ਰ ਉਹਦੇ ਉੱਪਰ ਪੈਂਦਾ ਹੈ, ਬੱਚਾ ਉਸੇ ਵੇਲੇ ਚੀਕਦਾ ਆ, ਪ੍ਰੈਸ਼ਰ ਇਕਦਮ ਸਡਨ ਝਟਕਾ ਲੱਗਿਆ, ਔਰ ਉਹਦੇ ਚੀਕਣ ਦੇ ਨਾਲ ਬਾਹਰੀ ਪ੍ਰੈਸ਼ਰ ਦੀ ਹੈ ਆਕਸੀਜਨ ਜਿਹੜੀ ਹੈ ਉਹਦੇ ਅੰਦਰ ਜਾਂਦੀ ਹੈ ਔਰ ਉਹ ਫੇਫੜਿਆਂ ਵਿਚ ਵੜ ਜਾਂਦੀ। ਜਦੋਂ ਉਹ ਫੇਫੜਿਆਂ ਚ ਵੜਦੀ ਹੈ ਫੇਫੜੇ ਖੁੱਲ ਜਾਂਦੇ ਨੇ, ਬਲੈਡਰ ਚ ਇੱਕ ਵਾਰ ਫੂਕ ਮਾਰੀ ਖੁੱਲ ਗਿਆ ਔਰ ਉਹ ਇੱਕ ਸਿਸਟਮ ਜਿਹੜਾ ਚਾਲੂ ਹੋ ਜਾਂਦਾ। ਔਰ ਉਹ ਸਿਸਟਮ ਦੇ ਚਾਲੂ ਹੋਣ ਨਾਲ ਦਿਲ ਦੇ ਵਿਚ ਤਾਂ ਆਲਰੇਡੀ ਹੀ ਰਸਤਾ ਪਲਮੋਨਰੀ ਆਰਟਰੀ ਦਾ ਬਣਿਆ ਹੋਇਆ ਸੀਗਾ, ਜਿਹੜਾ ਵਿਚਾਰਾ ਬੰਦ ਸੀ ਕਿਉਂਕਿ ਉਹਦਾ ਅੱਗੇ ਕੰਮ ਨੀ, ਉਹ ਬੰਦ ਗਲੀ ਸੀ, ਫੇਫੜਿਆਂ ਨੂੰ ਜਾ ਨੀ ਸੀ ਸਕਦਾ, ਉਹ ਬੰਦ ਲੱਗਾ ਸੀ, ਨਹੀਂ ਪਈ ਇੱਧਰ ਨੀ ਜਾ ਸਕਦਾ, ਅੱਗੇ ਰਸਤਾ ਹੈ ਨੀ। ਪਰ ਹੁਣ ਕੀ ਹੋਇਆ, ਹੁਣ ਰਸਤਾ ਖੁੱਲ ਗਿਆ। ਜਦੋਂ ਰਸਤਾ ਖੁੱਲ ਗਿਆ ਤੇ ਆਟੋਮੈਟਿਕਲੀ ਉਹ ਜਿਹੜਾ ਖੂਨ ਹੈ ਉਧਰ ਜਾਣਾ ਸ਼ੁਰੂ ਹੋ ਗਿਆ। ਇਹਨੂੰ ਵੇਖੋ, ਪਲਮੋਨਰੀ ਆਰਟਰੀ ਜਿਹੜੀ ਰਾਈਟ ਵੈਂਟ੍ਰੀਕਲ ਦੇ ਵਿਚੋਂ ਖੂਨ ਲੈ ਕੇ ਫੇਫੜਿਆਂ ਨੂੰ ਪਹੁੰਚਾਉਂਦੀ ਹੈ, ਪਹਿਲਾਂ ਬੰਦ ਸੀ ਕਿਉਂਕਿ ਫੇਫੜੇ ਬੰਦ ਸੀ, ਔਰ ਉਸ ਤੋਂ ਬਾਅਦ ਉਹਦੇ ਹੇਠਾਂ ਇੱਕ ਵਾਲਵ ਲੱਗਿਆ ਹੋਇਆ ਜਿਹਨੂੰ ਅਸੀਂ ਸੈਮੀ ਲੂਨਰ ਵਾਲਵ ਕਹਿੰਦੇ ਹਾਂ। ਫੇਰ ਉਹਦੇ ਹੇਠਾਂ ਰਾਈਟ ਵੈਂਟ੍ਰੀਕਲ ਸੀਗਾ, ਰਾਈਟ ਵੈਂਟ੍ਰੀਕਲ ਉੱਪਰ ਤਿੰਨ ਪੜਾ ਜਿਵੇਂ ਪੁੜ ਹੁੰਦੇ ਨੇ ਦਰਵਾਜੇ ਦੇ, ਦੋ ਪੱਲੇ ਹੁੰਦੇ ਨੇ ਕਿਸੇ ਦੇ, ਤਿੰਨ ਪੱਲੇ ਹੁੰਦੇ ਨੇ, ਤਿੰਨ ਪੱਲਾਂ ਵਾਲਾ ਦਰਵਾਜਾ ਸੀਗਾ ਜਿਹੜਾ ਉੱਪਰ ਵਾਲੇ ਰਾਈਟ ਐਟਰੀਅਮ ਤੇ ਲੈਫਟ ਰਾਈਟ ਵੈਂਟ੍ਰੀਕਲ ਨੂੰ ਆਪਸ ਚ ਮਿਲਾਉਂਦਾ ਸੀ, ਪਰ ਬੰਦ ਪਿਆ ਸੀਗਾ, ਭਰਿਆ ਹੋਇਆ ਸੀਗਾ ਕਿਉਂਕਿ ਉਹਦੇ ਚ ਅਗਾਂਹ ਜਾਣ ਵਾਲਾ ਰਸਤਾ ਹੀ ਹੈ ਨੀ ਸੀਗਾ। ਖੂਨ ਉਥੋਂ ਤੱਕ ਭਰਿਆ ਸੀ ਤੇ ਐਕਸਟਰਾ ਖੂਨ ਡੁੱਲ ਕੇ ਉੱਪਰੋਂ, ਤੇ ਤੁਸੀਂ ਇਹ ਕਹਿ ਲੋ ਵੀ ਇੱਕ ਪੂਰੀ ਬਾਲਟੀ ਬਣ ਗਈ ਸੀ, ਡੁੱਲ ਕੇ ਖੱਬੇ ਪਾਸੇ ਜਾ ਰਿਹਾ ਸੀ, ਉਹਦੇ ਨਾਲ ਬੱਚੇ ਦਾ ਕੰਮ ਚੱਲ ਰਿਹਾ ਸੀਗਾ। ਤੇ ਹੁਣ ਕੀ ਹੋਇਆ, ਹੁਣ ਇਹ ਖੂਨ ਜਾਣਾ ਸ਼ੁਰੂ ਹੋ ਗਿਆ, ਤੇ ਜੇ ਕਿਸੇ ਬਾਲਟੀ ਦੇ ਤੁਸੀਂ ਹੇਠਾਂ ਥੱਲੇ ਨੂੰ ਥੱਲੇ ਨੂੰ ਸੁਰਾਖ ਕਰਦੇ ਹੋ ਤੇ ਆਟੋਮੈਟਿਕਲੀ ਜਿਹੜਾ ਬਾਲਟੀ ਚੋਂ ਬਾਹਰ ਡੁੱਲ ਰਿਹਾ ਸੀ ਉਹ ਨਹੀਂ ਡੁੱਲੇਗਾ ਨਾ। ਅਲਟੀਮੇਟਲੀ ਉਹ ਜਿਹੜਾ ਫੋਰਾਮਿਨ ਓਵਲ ਹੈਗਾ ਹੈ ਉਹ ਆਮ ਤੌਰ ਤੇ ਬੰਦ ਹੋਣਾ ਸ਼ੁਰੂ ਹੋ ਜਾਂਦਾ, ਕਿਉਂਕਿ ਕੁਦਰਤ ਨੇ ਸਾਡੀ ਬਾਡੀ ਦੇ ਵਿਚ ਇੱਕ ਕੰਟ੍ਰੈਕਸ਼ਨ ਸਿਸਟਮ ਆਟੋਮੈਟਿਕ ਪਾਇਆ ਹੋਇਆ। ਸਾਡੇ ਹੱਥ ਚ ਮਾਂ ਦੇ ਪੇਟ ਚ ਰਹਿੰਦੇ ਆ, ਐ ਇਕੱਠੇ ਹੋਏ ਹੁੰਦੇ ਨੇ, ਹਰ ਚੀਜ਼ ਫਲੈਕਸ਼ਨ ਦੇ ਵਿਚ ਰਹਿੰਦੀ ਹੈ, ਹਰ ਮਸਲ ਜਿਹੜਾ ਹੈ ਕੰਟ੍ਰੈਕਸ਼ਨ ਦੇ ਵਿਚ ਰਹਿੰਦਾ ਹੈਗਾ ਆ। ਔਰ ਇਸੇ ਕਰਕੇ ਹੀ ਉਹ ਜਿਹੜਾ ਫੋਰਾਮਿਨ ਓਵਲ ਹੈ, ਉਹ ਜਿਹੜੀ ਦੀਵਾਰ ਹੈਗੀ ਹੈ, ਐਟਰੀਓ ਵੈਂਟ੍ਰੀਕੁਲਰ ਸੈਪਟਮ, ਐਟਰੀਓ ਵੈਂਟ੍ਰੀਕੁਲਰ ਸੈਪਟਮ ਵੀ ਦੋਹਾਂ ਆਰਟਰੀਆਂ ਨੂੰ ਵੱਖਰੇ ਕਰਦੀ ਹੈ, ਆਰਟਰੀਅਮ ਨੂੰ ਵੀ ਔਰ ਦੋਹਾਂ ਵੈਂਟ੍ਰੀਕਲ ਨੂੰ ਵੀ ਵੱਖਰੇ ਕਰਦੀ ਹੈ, ਇੱਕ ਸਾਂਝੀ ਦੀਵਾਰ ਹੈਗੀ ਹੈ। ਉਸ ਦੀਵਾਰ ਚ ਜਿਹੜਾ ਸੁਰਾਖ ਸੀਗਾ ਉਹਦਾ ਹੁਣ ਕੰਮ ਨਹੀਂ ਰਹਿ ਗਿਆ, ਉਹ ਹੌਲੀ ਹੌਲੀ ਬੰਦ ਕੰਟ੍ਰੈਕਟ ਹੋਣਾ ਸ਼ੁਰੂ ਹੋ ਜਾਂਦਾ, ਕੰਟ੍ਰੈਕਟ ਹੋਣਾ ਸ਼ੁਰੂ ਹੋ ਜਾਂਦਾ ਤੇ ਫਿਰ ਬੰਦ ਹੋ ਜਾਂਦਾ। ਨਿਯਮਤ ਸਮੇਂ ਦੇ ਵਿਚ ਉਹਨੂੰ ਅਸੀਂ ਕਹਿੰਦੇ ਹਾਂ ਵੀ 6 ਮਹੀਨੇ ਚ ਬੰਦ ਹੋ ਜਾਂਦਾ, ਕਈਆਂ ਦੇ 18 ਮੰਥ ਤੱਕ ਵੀ ਬੰਦ ਨਹੀਂ ਹੁੰਦਾ, ਕਈਆਂ ਵਾਸਤੇ ਅੱਜ ਕੱਲ ਸਾਨੂੰ ਸਰਜਰੀ ਦੀ ਲੋੜ ਪੈਂਦੀ ਹੈ ਕਿਉਂਕਿ ਹੁਣ ਬੱਚੇ ਦੀ ਲੋੜ ਆਕਸੀਜਨ ਦੀ ਵੱਧ ਗਈ, ਬੱਚੇ ਦੀ ਲੋੜ ਖੁਰਾਕ ਦਾ ਬਾਹਰੋਂ ਨੂੰ ਆਣੀ ਸ਼ੁਰੂ ਹੋ ਗਈ, ਦੁੱਧ ਬਾ ਹੋਰ ਜੋ ਵੀ ਕੁਛ ਅਸੀਂ ਦੇਣਾ ਸ਼ੁਰੂ ਕਰਤਾ, ਪਰ ਆਕਸੀਜਨ ਦੀ ਲੋੜ ਉਹਦੀ ਪੂਰੀ ਨਹੀਂ ਹੋ ਰਹੀ ਕਿਉਂਕਿ ਇਸ ਪਾਸਿਓ ਜਿਹੜਾ ਮਿਕਸ ਖੂਨ ਆ ਰਿਹਾ ਹੈਗਾ ਆ ਆਂਤਰੀਆਂ ਚੋਂ ਇਕੱਠਾ ਹੋ ਕੇ ਉਹ ਲਿਵਰ ਚ ਜਾ ਰਿਹਾ ਸੀਗਾ, ਉਹ ਫਿਰ ਹੁਣ ਐਟਰੀਅਮ ਚ ਆ ਰਿਹਾ ਸੀਗਾ, ਬਾਕੀ ਸਰੀਰ ਚੋਂ ਵੀ ਇਕੱਠਾ ਹੋ ਰਿਹਾ ਸੀ, ਇਹ ਮਿਕਸਡ ਹੋਇਆ ਖੂਨ ਹਜੇ ਵੀ ਖੱਬੇ ਪਾਸੇ ਜਾ ਰਿਹਾ ਹੈਗਾ। ਤੇ ਜਦੋਂ ਐਸਾ ਮਿਕਸ ਹੋਣਾ ਸ਼ੁਰੂ ਹੋ ਜਾਂਦਾ ਆ, ਆਟੋਮੈਟਿਕਲੀ ਜਿਹੜੀ ਅਸੀਂ ਸਪਲਾਈ ਕਰਨੇ ਆ ਉਹ ਤਾਂ ਵੀ ਅਡਲਟਰੇਸ਼ਨ ਹੋ ਗਈ ਨਾ, ਹਾਂਜੀ, ਖੰਡ ਕੁਛ ਹੋਰ ਮਿਲਾ ਕੇ ਤੁਸੀਂ ਭੇਜ ਰਹੇ ਹੋ, ਹਲਦੀ ਦੇ ਵਿਚ ਤੁਸੀਂ ਕੁਛ ਹੋਰ ਮਿਲਾ ਕੇ ਭੇਜ ਰਹੇ ਹੋ ਤੇ ਉਹਨੇ ਫਿਰ ਉਹ ਕੰਮ ਤੇ ਨਹੀਂ ਨਾ ਕਰਨਾ। ਸੋ ਇਸੇ ਕਰਕੇ ਇਹ ਬੱਚੇ ਜਿਹੜੇ ਇਸ ਟਾਈਪ ਦੇ ਹੁੰਦੇ ਨੇ ਉਹ ਵੀਕ ਹੁੰਦੇ ਨੇ, ਔਰ ਖਾਸ ਤੌਰ ਤੇ ਇਹਨੂੰ ਅਸੀਂ ਕਹਿੰਦੇ ਹਾਂ ਕੰਜੈਨੀਟਲ ਹਾਰਟ ਡਿਜ਼ੀਜ਼। ਬਚਪਨ ਤੋਂ ਲੈ ਕੇ ਹੀ ਜਿਹੜਾ ਡਿਫੈਕਟ ਸੀ ਉਹ ਰਹਿ ਗਿਆ। ਔਰ ਇਸ ਤਰ੍ਹਾਂ ਦੇ ਬੱਚਿਆਂ ਦੇ ਵਿੱਚ ਆਮ ਤੌਰ ਤੇ ਤੁਸੀਂ ਵੇਖੋਗੇ, ਅੱਜ ਦੀ ਮਕਲਾ ਭਾਈ ਨੇ ਉਹਦੀ ਗੱਲ ਕਰੀ ਸੀ ਨਾ ਕਿ ਜਿਵੇਂ ਤੁਹਾਡੀ ਮੂੰਹ ਦੀ ਮਾਰੀ ਹੁੰਦੀ ਹੈ, ਇਹ ਤੁਹਾਡੀ ਮੂੰਹ ਦੀ ਮਾਰੀ ਵਰਗੇ ਉਹਦੇ ਨਹੁੰ ਹੋਣਗੇ, ਨਹੁੰ ਨੀਲੇ ਹੋਣਗੇ, ਬੁੱਲ ਨੀਲੇ ਹੋਣਗੇ। ਜੇ ਗੁੱਟ ਤੁਸੀਂ ਉਹਦੇ ਐ ਲਿਪਸ ਹੋਣ ਪਾਸੇ ਕਰਕੇ ਵੇਖੋਗੇ ਤੇ ਉਹ ਵੀ ਕਾਲੇ ਹੋਣਗੇ, ਅੱਖਾਂ ਦੇ ਹੇਠਾਂ ਵੀ ਉਹਦੇ ਕਾਲੇ ਘੇਰੇ ਹੋਣਗੇ, ਕਿਉਂਕਿ ਆਕਸੀਜਨ ਪੂਰੀ ਨਹੀਂ ਹੋ ਰਹੀ ਥਾਂ ਥਾਂ ਤੇ। ਜਿਹੜੇ ਵਿਜੀਬਲ ਥਾਂ ਹੈਗੇ ਨੇ ਉਥੋਂ ਅਸੀਂ ਇਹ ਵੇਖ ਸਕਦੇ ਹਾਂ ਵੀ ਇਸ ਬੱਚੇ ਦੀ ਆਕਸੀਜਨ ਪੂਰੀ ਨਹੀਂ ਹੋ ਰਹੀ। ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਥਕਾਵਟ ਆ, ਆਕਸੀਜਨ ਪੂਰੀ ਨਹੀਂ ਹੋ ਰਹੀ ਫਿਰ ਭੁੱਖ ਵੀ ਉਹਦੀ ਨਹੀਂ ਲੱਗਦੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਜਿਹੜੀ ਉਹਦੀ ਡਿਵੈਲਪਮੈਂਟ ਹੋਣੀ ਚਾਹੀਦੀ ਉਹ ਪੂਰੀ ਨਹੀਂ ਹੋ ਰਹੀ। ਤੇ ਇਸ ਕਰਕੇ ਇਹ ਸਾਰੇ ਦਾ ਸਾਰਾ ਸਿਸਟਮ ਹੈ ਉਸ ਵੇਲੇ ਇਸ ਚੀਜ਼ ਦੀ ਮੰਗ ਕਰਦਾ ਆ ਭਾਈ ਇਹਦਾ ਅਸੀਂ ਡਾਇਗਨੋਸ ਕਰੀਏ, ਜਾਣੀਏ ਵੀ ਕੀ ਹੈ ਜੋ ਦੀਆਂ ਨਿਸ਼ਾਨੀਆਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ ਕਿ ਭਾਈ ਨੇਲ ਵਾਲੀ ਔਰ ਇਹਨੂੰ ਅਸੀਂ ਕੰਜੈਨੀਟਲ ਡਿਫੈਕਟ ਕਹਿੰਦੇ। ਔਰ ਇਹ ਕੰਜੈਨੀਟਲ ਡਿਫੈਕਟ ਆਮ ਤੌਰ ਤੇ ਬੱਚਿਆਂ ਦੇ ਵਿੱਚ ਹੁੰਦਾ ਹੈ, ਪਰ ਇਹ ਨਹੀਂ ਹੈਗਾ ਕਿ ਬੰਦਿਆਂ ਚ ਹੁੰਦਾ ਨਹੀਂ ਗਾ, ਬੰਦਿਆਂ ਚ ਵੀ ਹੋ ਸਕਦਾ ਹੈ, ਕਿਸੇ ਹੋਰ ਕਾਰਨ ਵੀ ਰੈਪਚਰ ਹੋ ਸਕਦਾ ਹੈ। ਇਹ ਵੀ ਹੋ ਸਕਦਾ ਕਿ ਉਸ ਵੇਲੇ ਚੱਲਦਾ ਚੱਲਦਾ, ਕਿਉਂਕਿ ਅੱਜ ਤਾਂ ਹੁਣ ਮੈਡੀਕਲ ਸਾਇੰਸ ਇੰਨੀ ਡਿਵੈਲਪ ਹੋ ਗਈ ਹੈ ਨਾ, ਪਹਿਲਾਂ ਤੇ ਐਸੀ ਨਹੀਂ ਸੀ ਨਾ, ਬੁੱਲ ਨੀਲੇ ਹੋਣਗੇ। ਜੇ ਗੁੱਟ ਤੁਸੀਂ ਉਹਦੇ ਐ ਲਿਪਸ ਹੋਣ ਪਾਸੇ ਕਰਕੇ ਵੇਖੋਗੇ ਤੇ ਉਹ ਵੀ ਕਾਲੇ ਹੋਣਗੇ, ਅੱਖਾਂ ਦੇ ਹੇਠਾਂ ਵੀ ਉਹਦੇ ਕਾਲੇ ਘੇਰੇ ਹੋਣਗੇ, ਕਿਉਂਕਿ ਆਕਸੀਜਨ ਪੂਰੀ ਨਹੀਂ ਹੋ ਰਹੀ ਥਾਂ ਥਾਂ ਤੇ। ਜਿਹੜੇ ਵਿਜੀਬਲ ਥਾਂ ਹੈਗੇ ਨੇ ਉਥੋਂ ਅਸੀਂ ਇਹ ਵੇਖ ਸਕਦੇ ਹਾਂ ਵੀ ਇਸ ਬੱਚੇ ਦੀ ਆਕਸੀਜਨ ਪੂਰੀ ਨਹੀਂ ਹੋ ਰਹੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਥਕਾਵਟ ਆ, ਆਕਸੀਜਨ ਪੂਰੀ ਨਹੀਂ ਹੋ ਰਹੀ ਫਿਰ ਭੁੱਖ ਵੀ ਉਹਦੀ ਨਹੀਂ ਲੱਗਦੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਜਿਹੜੀ ਉਹਦੀ ਡਿਵੈਲਪਮੈਂਟ ਹੋਣੀ ਚਾਹੀਦੀ ਉਹ ਪੂਰੀ ਨਹੀਂ ਹੋ ਰਹੀ। ਤੇ ਇਸ ਕਰਕੇ ਇਹ ਸਾਰੇ ਦਾ ਸਾਰਾ ਸਿਸਟਮ ਹੈ ਉਸ ਵੇਲੇ ਇਸ ਚੀਜ਼ ਦੀ ਮੰਗ ਕਰਦਾ ਆ ਭਾਈ ਇਹਦਾ ਅਸੀਂ ਡਾਇਗਨੋਸ ਕਰੀਏ, ਜਾਣੀਏ ਵੀ ਕੀ ਹੈ ਜੋ ਦੀਆਂ ਨਿਸ਼ਾਨੀਆਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ ਕਿ ਭਾਈ ਨੇਲ ਵਾਲੀ ਔਰ ਇਹਨੂੰ ਅਸੀਂ ਕੰਜੈਨੀਟਲ ਡਿਫੈਕਟ ਕਹਿੰਦੇ। ਔਰ ਇਹ ਕੰਜੈਨੀਟਲ ਡਿਫੈਕਟ ਆਮ ਤੌਰ ਤੇ ਬੱਚਿਆਂ ਦੇ ਵਿੱਚ ਹੁੰਦਾ ਹੈ, ਪਰ ਇਹ ਨਹੀਂ ਹੈਗਾ ਕਿ ਬੰਦਿਆਂ ਚ ਹੁੰਦਾ ਨਹੀਂ ਗਾ, ਬੰਦਿਆਂ ਚ ਵੀ ਹੋ ਸਕਦਾ ਹੈ, ਕਿਸੇ ਹੋਰ ਕਾਰਨ ਵੀ ਰੈਪਚਰ ਹੋ ਸਕਦਾ ਹੈ। ਇਹ ਵੀ ਹੋ ਸਕਦਾ ਕਿ ਉਸ ਵੇਲੇ ਚੱਲਦਾ ਚੱਲਦਾ, ਕਿਉਂਕਿ ਅੱਜ ਤਾਂ ਹੁਣ ਮੈਡੀਕਲ ਸਾਇੰਸ ਇੰਨੀ ਡਿਵੈਲਪ ਹੋ ਗਈ ਹੈ ਨਾ, ਪਹਿਲਾਂ ਤੇ ਐਸੀ ਨਹੀਂ ਸੀ ਨਾ, ਅੱਜ ਕੱਲ ਤਾਂ ਹਰ ਅੰਗ ਸਰੀਰ ਦਾ ਅਸੀਂ ਖੋਲ ਕੇ ਠੀਕ ਕਰਨਾ ਸ਼ੁਰੂ ਕਰ ਦਿੱਤਾ।

0: ਜਾਣਨੇ ਵੀ ਕੀ ਹੈ ਤੇ ਉਹਦੀਆਂ ਆਹ ਨਿਸ਼ਾਨੀਆਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ ਕਿਹਾ ਵੀ ਨੇਲ ਵਾਲੀ ਔਰ ਇਹਨੂੰ ਅਸੀਂ ਕੰਜੈਨੀਟਲ ਡਿਫੈਕਟ ਕਹਿੰਦੇ ਔਰ ਇਹ ਕੰਜੈਨੀਟਲ ਡਿਫੈਕਟ ਆਮ ਤੌਰ ਤੇ ਬੱਚਿਆਂ ਦੇ ਵਿੱਚ ਹੁੰਦਾ ਹੈ ਪਰ ਇਹ ਨਹੀਂ ਹੈਗਾ ਕਿ ਬੰਦਿਆਂ ਚ ਹੁੰਦਾ ਨਹੀਂ ਗਾ ਬੰਦਿਆਂ ਚ ਵੀ ਹੋ ਸਕਦਾ ਹੈ ਕਿਸੇ ਹੋਰ ਕਾਰਨ ਵੀ ਰੈਕਚਰ ਹੋ ਸਕਦਾ ਹੈ ਇਹ ਵੀ ਹੋ ਸਕਦਾ ਹੈ ਕਿ ਉਸ ਵੇਲੇ ਚੱਲਦਾ ਚੱਲਦਾ ਕਿਉਂਕਿ ਅੱਜ ਤਾਂ ਹੁਣ ਮੈਡੀਕਲ ਸਾਇੰਸ ਇੰਨੀ ਡਿਵੈਲਪ ਹੋ ਗਈ ਹੈ ਨਾ ਪਹਿਲਾਂ ਤੇ ਐਸੀ ਨਹੀਂ ਸੀ ਨਾ ਅੱਜ ਕੱਲ ਤਾਂ ਹਰ ਅੰਗ ਸਰੀਰ ਦਾ ਅਸੀਂ ਖੋਲ ਕੇ ਠੀਕ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਔਰ ਨਹੀਂ ਸੀ ਤੇ ਉਸ ਵੇਲੇ ਵੱਡਿਆਂ ਦੇ ਵਿੱਚ ਵੀ ਇਹੀ ਗੱਲ ਹੋਣੀ ਸ਼ੁਰੂ ਹੋ ਜਾਂਦੀ ਸੀ ਔਰ ਫੇਰ ਉਹਦੇ ਨਾਲ ਜਿਹੜਾ ਬਲੱਡ ਹੁਣ ਦੂਸਰੇ ਪਾਸੇ ਫੇਫੜਿਆਂ ਦੇ ਵਿੱਚ ਜਾਂਦਾ ਸੀ ਤੇ ਆ ਰਿਹਾ ਹੈ ਜਾਂਦਾ ਸੀ ਤੇ ਆ ਰਿਹਾ ਹੈ ਉਹ ਹੁਣ ਉਨੀ ਆਕਸੀਜਨ ਨਹੀਂ ਲੈ ਕੇ ਆ ਰਿਹਾ ਕਿਉਂਕਿ ਸਾਰਾ ਜਾ ਹੀ ਨਹੀਂ ਰਿਹਾ ਗਿਣਤੀ ਦਾ ਬਲੱਡ ਉਹਦੇ ਚ ਜਾ ਰਿਹਾ ਹੈਗਾ ਤੇ ਉਹਨਾਂ ਕੀ ਆਕਸੀਜਨ ਲੈ ਕੇ ਆ ਰਿਹਾ ਹੈ ਬਾਕੀ ਸਾਰੇ ਸਰੀਰ ਚ ਰਲਿਆ ਮੇਰਾ ਖੂਨ ਇਹਦੇ ਚ ਮਿਕਸ ਹੋ ਰਿਹਾ ਤੇ ਉਹ ਲੋੜ ਪੂਰੀ ਨਹੀਂ ਕਰਦਾ ਜਿਸ ਕਰਕੇ ਆਮ ਤੌਰ ਤੇ ਇੱਕ ਹੋਰ ਸਿਮਟਮ ਪੈਦਾ ਹੁੰਦਾ ਹੈ ਸ਼ਾਰਟ ਡਰਾਈ ਕਫ ਇਹੋ ਜਿਹੇ ਲੋਕਾਂ ਨੂੰ ਆਮ ਤੌਰ ਤੇ ਸ਼ਾਰਟ ਡਰਾਈ ਕਫ ਹੋਣੀ ਸ਼ੁਰੂ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਜੇ ਆਕਸੀਜਨ ਆਕਸੀਜਨ ਦਾ ਮਤਲਬ ਕੀ ਹੈ ਕਿ ਜੇ ਸਰੀਰ ਚ ਸਾਡੀ ਆਕਸੀਜਨ ਤੇ ਜਿਵੇਂ ਸਾਹਿਬ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਤੇ ਹੋਰ ਜਿੰਨੀਆਂ ਵੀ ਗੈਸਾਂ ਨੇ ਨਾ ਸਾਡੇ ਸਰੀਰ ਚ ਇੱਕ ਰੇਸ਼ੋ ਹੈਗੀ ਜਦੋਂ ਉਹ ਰੇਸ਼ੋ ਆਕਸੀਜਨ ਘਟਣੀ ਸ਼ੁਰੂ ਹੋ ਜਾਂਦੀ ਹੈ ਅਸੀਂ ਟਾਇਰਡ ਫੀਲ ਕਰ ਲਿਆ ਤੇ ਫਿਰ ਅਸੀਂ ਸੌ ਜਾਂਦੇ ਹਾਂ ਰਿਲੈਕਸ ਹੋ ਜਾਂਦਾ ਜੇ ਹੋਰ ਕੋਈ ਬਿਮਾਰੀ ਨਹੀਂ ਤਾਂ ਰਿਲੈਕਸ ਹੋ ਜਾਂਦਾ ਤੇ ਜਦੋਂ ਅਸੀਂ ਪੂਰੀ ਤਰ੍ਹਾਂ ਨੀਂਦ ਸੌ ਲੈਂਦੇ ਹਾਂ ਤੇ ਉਸ ਤੋਂ ਬਾਅਦ ਉੱਠਦੇ ਹਾਂ ਤੇ ਅਸੀਂ ਫਰੈਸ਼ ਹੁੰਦੇ ਹਾਂ ਕਿਉਂਕਿ ਉਸ ਵੇਲੇ ਕਾਰਵਾਈ ਘੱਟ ਹੋ ਰਹੀ ਹੈ ਉਸ ਵੇਲੇ ਆਕਸੀਜਨ ਦੀ ਘੱਟ ਲੋੜ ਹੁੰਦੀ ਹੈ ਤੇ ਚਲੋ ਜਿੰਨੀ ਵੀ ਸੀ ਉਹਦੇ ਨਾਲ ਸਾਡਾ ਕੰਮ ਚੱਲਦਾ ਸੀਗਾ ਤੇ ਅਸੀਂ ਇੱਕ ਵਾਰ ਠੀਕ ਮਹਿਸੂਸ ਕਰਨੇ ਆ ਪਰ ਮੰਜੇ ਤੇ ਉੱਤੇ ਆ ਥੋੜਾ ਬਹੁਤ ਚੱਲੇ ਆ ਬਰਸ਼ ਕੀਤਾ ਥਕਾਵਟ ਹੋ ਗਈ ਹੈ ਹੋਰ ਕੰਮ ਕੀਤੇ ਨੇ ਥਕਾਵਟ ਹੋ ਗਈ ਹੈ ਵੱਡੇ ਬੰਦਿਆਂ ਨੂੰ ਵੀ ਅਗਰ ਇਹ ਫੋਰਾਮਿਨ ਓਵਲ ਬੰਦ ਨਹੀਂ ਹੋਇਆ ਤੇ ਇਹਨੂੰ ਅਸੀਂ ਕੰਜੈਨੀਟਲ ਡਿਫੈਕਟ ਕਹਿੰਦੇ ਆ ਉਸ ਹਾਲਾਤ ਦੇ ਵਿੱਚ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦੇ ਉਸ ਹਾਲਾਤ ਵਿੱਚ ਉਹਨਾਂ ਦੀ ਬਾਡੀ ਡਿਵੈਲਪਮੈਂਟ ਨਹੀਂ ਹੁੰਦੀ ਤੇ ਬਾਡੀ ਡਿਵੈਲਪਮੈਂਟ ਜਦੋਂ ਮੈਂ ਇੱਕ ਲਫ਼ਜ਼ ਕਹਿ ਦਿੱਤਾ ਇਹਦਾ ਮਤਲਬ ਇਹ ਨਹੀਂ ਕਿ ਕੋਈ ਇੱਕ ਹੀ ਕੰਮ ਨਹੀਂ ਨੌ ਸਿਸਟਮ ਨੇ ਤੇ ਨਵਾਂ ਸਿਸਟਮਾਂ ਦੇ ਵੱਖਰੇ ਵੱਖਰੇ ਕੰਮ ਨੇ ਸਾਰੇ ਕੰਮ ਹੀ ਸਲੋ ਹੋ
1: ਜਾਣਗੇ
0: ਇਸ ਕਰਕੇ ਇਹ ਜਿਹੜਾ ਤੁਹਾਡਾ ਸਵਾਲ ਸੀਗਾ ਜਿਹੜਾ ਫੇਫੜਿਆਂ ਵਾਲਾ ਸੀਗਾ ਇਹ ਕਈ ਵਾਰ ਐਸਾ ਹੁੰਦਾ ਕਿ ਕਈ ਇੱਕ ਐਸੀਆਂ ਬਿਮਾਰੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਐਲਵਲਾਈਜ਼ ਖੁੱਲਦੀਆਂ ਨਹੀਂ ਕਈ ਐਸੇ ਪ੍ਰੋਗਰਾਮ ਹੈਗੇ ਨੇ ਇੱਕ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇੱਕ ਸੈਲੂਨਰ ਵਾਲਵ ਦੱਸਿਆ ਜਿਹੜਾ ਰਾਈਟ ਵੈਂਟ੍ਰੀਕਲ ਜੋ ਖੂਨ ਪਲਮੋਨਰੀ ਆਰਟਰੀ ਨੂੰ ਦਿੰਦਾ ਆ ਤੇ ਪਲਮੋਨਰੀ ਆਰਟਰੀ ਫਿਰ ਦੋ ਫੇਫੜਿਆਂ ਨੂੰ ਦੋ ਹਿੱਸਿਆਂ ਚ ਵੰਡ ਕੇ ਸਪਲਾਈ ਕਰਦੀ ਹੈ ਔਰ ਉਹ ਵਾਲਵ ਹੀ ਨਹੀਂ ਖੁੱਲਦਾ ਹਾਂਜੀ ਜੰਗ ਲੱਗ ਗਿਆ ਫਿਰ ਤੇ ਖੁੱਲਿਆ ਨੀ ਗਾ ਜੰਗ ਲੱਗ ਗਿਆ ਹੁਣ ਖੋਲਿਆ ਨੀ ਜਾ ਸਕਦਾ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਬੱਚੇ ਦੇ ਸਰੀਰ ਵਿੱਚ ਵਾਪਰਦੀਆਂ ਨੇ ਤੇ ਸਿਮਟਮ ਉਹਦੇ ਮੈਂ ਤੁਹਾਨੂੰ ਦੱਸ ਦਿੱਤੇ ਨੇ ਔਰ ਇਸ ਤਰ੍ਹਾਂ ਦੇ ਜਿਹੜੇ ਬੱਚੇ ਨੇ ਕੰਮ ਨਹੀਂ ਕਰ ਸਕਦੇ ਥਕਾਵਟ ਹੁੰਦੀ ਹੈ ਐਕਸਰਸਾਈਜ਼ ਨਹੀਂ ਕਰ ਸਕਦੇ ਤੇ ਪਲਸ ਉਹਨਾਂ ਦੀ ਜਿਹੜੀ ਹੈ ਜ਼ਿਆਦਾਤਰ ਆਮ ਤੌਰ ਤੇ 70-80 ਨਹੀਂ ਹੋਏਗੀ 90-100 ਦੇ ਨੇੜੇ ਚੱਲਦੀ ਹੋਏਗੀ ਸੁਭਾਅ ਉਹਨਾਂ ਦਾ ਚਿੜਚਿੜਾ ਹੋਏਗਾ ਔਰ ਹਾਰਟ ਬੀਟ ਜਿਹੜੀ ਉਹ ਜ਼ਿਆਦਾ ਹੋਏਗੀ ਆਮ ਤੌਰ ਤੇ ਇਹੋ ਜਿਹੇ ਲੋਕਾਂ ਨੂੰ ਵਾਪਸੀ ਵਾਲਾ ਖੂਨ ਵੀ ਪੂਰਾ ਨਹੀਂ ਜਾ ਸਕੇਗਾ ਜਿਸ ਕਰਕੇ ਲੱਤਾਂ ਤੇ ਪੈਰਾਂ ਤੇ ਗਿੱਟਿਆਂ ਤੇ ਸੋਜ ਹੋਣੀ ਆਮ ਤੌਰ ਤੇ ਸੁਭਾਵਿਕ ਜਿਹੀ ਗੱਲ ਹੈਗੀ ਹੈ ਇਹ ਐਸਾ ਹੋਣਾ ਸ਼ੁਰੂ ਹੋ ਜਾਏਗਾ ਸੋ ਇਹ ਉਸ ਗੱਲ ਦੀਆਂ ਨਿਸ਼ਾਨੀਆਂ ਨੇ ਵੈਸੇ ਮੈਂ ਇਹਨੂੰ ਅੱਗੇ ਚੱਲ ਕੇ ਦੱਸਣਾ ਸੀਗਾ ਕਿਉਂਕਿ ਮੈਂ ਪਹਿਲਾਂ ਇਹ ਦੱਸਣਾ ਸੀਗਾ ਵੀ ਹਾਰਟ ਦਾ ਅਟੈਕ ਜਿਹੜਾ ਹੁੰਦਾ ਅਸੀਂ ਉਹਨੂੰ ਕੀ ਕਹਿੰਦੇ ਹਾਂ ਹਾਂਜੀ ਕਾਰਨ ਕੀ ਹੁੰਦੇ ਨੇ ਤੇ ਫਿਰ ਮੈਂ ਦੱਸਣਾ ਸੀ ਵੀ ਖੱਬੇ ਪਾਸੇ ਹਾਰਟ ਅਟੈਕ ਹੋ ਸਕਦਾ ਹੈ ਖੱਬੇ ਪਾਸੇ ਦਾ ਹਾਰਟ ਫੇਲੀਅਰ ਹੁੰਦਾ ਹੈ ਸੱਜੇ ਪਾਸੇ ਦਾ ਹਾਰਟ ਫੇਲੀਅਰ ਅਸੀਂ ਵੱਖ ਵੱਖ ਕਿਉਂ ਕਰਕੇ ਵੇਖਦੇ ਹਾਂ ਪਹਿਲਾਂ ਤਾਂ ਮੈਂ ਸਾਰੇ ਸਿਮਟਮ ਉਹ ਦੱਸੇ ਨੇ ਨਾ ਹਾਰਟ ਫੇਲ ਹੋ ਗਿਆ ਜੀ ਜਾਂ ਫੇਫੜਿਆਂ ਚ ਕੁਝ ਵੀ ਹੋ ਗਿਆ ਸਧਾਰਨ ਸਿਮਟਮ ਕੀ ਹੋਣੇ ਫੇਰ ਆਪਾਂ ਪਹੁੰਚ ਗਏ ਤੁਹਾਡੇ ਸਵਾਲ ਕਰਕੇ ਸਿੱਧੇ ਹੀ ਹਾਰਟ ਦੇ ਪਹੁੰਚ ਗਏ ਔਰ ਉਹ ਬੱਚੇ ਦੀ ਕੰਡੀਸ਼ਨ ਮੈਂ ਤੁਹਾਡੇ ਸਾਹਮਣੇ ਕਲੀਅਰ ਕਰ ਦਿੱਤੀ ਕਿ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ ਜਿਸ ਕਰਕੇ ਬੱਚਿਆਂ ਦੇ ਨਾਲ ਫੇਫੜੇ ਜਿਹੜੇ ਨੇ ਉਹ ਖੁੱਲੇ ਨਹੀਂ ਹੁੰਦੇ ਬਾਹਰ ਖੁੱਲ ਜਾਂਦੇ ਨੇ ਤੇ ਫਿਰ ਉਹਦੇ ਵਿੱਚ ਰੈਜ਼ੀਡੂਅਲ ਏਅਰ ਕੁਝ ਨਾ ਕੁਝ ਰਹਿ ਹੀ ਜਾਂਦੀ ਹੈ ਤਾਂ ਕਿ ਉਹ ਪਕਾਨਾ ਫੁੱਲਣ ਯੋਗ ਹੋਵੇ ਉਹਦਾ ਮੂੰਹ ਖੁੱਲਿਆ ਰਹਿ ਜਾਵੇ ਤੇ ਬਾਹਰੋਂ ਜਦੋਂ ਹੈਵੀ ਆਕਸੀਜਨ ਡਿੱਗੇ ਇਹਦੇ ਮੂੰਹ ਵਿੱਚ ਚਲੀ ਜਾਵੇ
1: ਠੀਕ
0: ਹੈ ਸੋ ਇਸ ਕਰਕੇ ਇਹ ਪਰਪਸ ਜਿਹੜਾ ਇਸ ਤਰ੍ਹਾਂ ਇਸਦਾ ਸੋਲਵ ਹੁੰਦਾ ਰਹਿੰਦਾ ਹੈਗਾ ਔਰ ਇਸ ਹਾਲਾਤ ਦੇ ਵਿੱਚ ਆਮ ਤੌਰ ਤੇ ਤੁਸੀਂ ਬੱਚੇ ਵੀਕ ਹੁੰਦੇ ਨੇ ਬੱਚਿਆਂ ਦੀ ਡਿਵੈਲਪਮੈਂਟ ਜਿਹੜੀ ਆਮ ਲੋਕਾਂ ਦੇ ਮੁਤਾਬਕ ਹੁੰਦੀ ਭਾਵੇਂ ਵੱਡਾ ਵੀ ਹੋ ਗਿਆ ਹੋਵੇ ਔਰ ਇਸ ਦੇ ਵਿੱਚ ਜਿਹੜੇ ਬਹੁਤੇ ਲੋਕਾਂ ਦੀ ਏਜ ਹੈ ਨਾ ਹੁਣ ਜਿਵੇਂ ਆਮ ਸਾਡੀ ਐਵਰੇਜ ਏਜ ਜਿਹੜੀ ਉਹ 70 ਸਾਲ ਦੀ

0: ਦੀ ਬਹੁਤ ਹੀ ਗਈ ਹੈ ਨਾ, ਲੇਕਿਨ ਇਹ ਬੱਚੇ ਆਮ ਤੌਰ ਤੇ 40-50 ਦੇ ਅੰਦਰ ਅੰਦਰ ਇਹਨਾਂ ਦੀ ਡੈਥ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ, ਕਿਉਂਕਿ ਉਸ ਵੇਲੇ ਐਗਜ਼ਰਸ਼ਨ ਨੂੰ ਪੂਰਾ ਕਰ ਹੀ ਨਹੀਂ ਰਿਹਾ, ਜਿੰਨਾ ਕੰਮ ਹੋਣਾ ਚਾਹੀਦਾ ਹੋ ਹੀ ਨਹੀਂ ਰਿਹਾ, ਜਿੰਨੀ ਡਿਮਾਂਡ ਹੈ ਉਹਦੀ ਉਹਨੇ ਆਕਸੀਜਨ ਮਿਲ ਹੀ ਨਹੀਂ ਰਹੀ ਹੈਗੀ, ਔਰ ਚਲਦੇ ਚਲਦੇ ਡੈਫੀਸ਼ੀਐਂਸੀ ਪੈਦਾ ਹੁੰਦਿਆਂ ਅਲਟੀਮੇਟਲੀ ਉਹ ਇੰਨੀ ਕਮੀ ਪੈਦਾ ਹੋ ਜਾਂਦੀ ਹੈ ਕਿ ਉਹਨਾਂ ਦਾ ਸਰੀਰ ਉਸ ਨੂੰ ਜਵਾਬ ਦੇ ਜਾਂਦਾ। ਸੋ ਇਹ ਸਾਰੀਆਂ ਕੋਲਡ ਸਵੈਟਿੰਗ ਵਗੈਰਾ ਹੋਣੀ, ਰੇਲੀਆਂ ਆਉਣੀਆਂ, ਮੂੰਹ ਸੁੱਕਣਾ, ਨੋਹਾਂ ਦੀ ਗੱਲ ਮੈਂ ਦੱਸਦੀ, ਅੱਖਾਂ ਦੀ ਗੱਲ ਦੱਸਦੀ, ਲਿਪਸ ਦੀ ਗੱਲ ਦੱਸਦੀ, ਇਹ ਸਾਰੀ ਗੱਲ ਜਿਹੜੀ ਆਮ ਤੌਰ ਤੇ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਹਨੂੰ ਅਸੀਂ ਕਹਿੰਦੇ ਕੰਜੈਨੀਟਲ ਹਾਰਟ ਡਿਫੈਕਟ, ਕਿਸੇ ਦੀ ਮਾਂ ਤੋਂ ਰਹਿ ਗਿਆ ਸੀਗਾ। ਪਰ ਹੁਣ ਇੱਕ ਹੁੰਦਾ ਆ ਕੰਜੈਸਟਿਵ ਹਾਰਟ ਫੇਲੀਅਰ, ਕੰਜੈਸ਼ਨ ਦਾ ਮਤਲਬ ਹੀ ਸਹੀ ਸਮਝੇ ਵੀ ਬਹੁਤ ਇਕੱਠ ਹੋ ਗਿਆ ਕਿਸੇ ਥਾਂ ਤੇ,
1: ਬਿਲਕੁਲ ਜਾਮ ਲੱਗ ਗਿਆ ਜਿਹਨੂੰ ਕਹਿੰਦੇ ਆਪਾਂ, ਟ੍ਰੈਫਿਕ ਜਾਮ ਲੱਗ ਗਿਆ,
0: ਟ੍ਰੈਫਿਕ ਜਾਮ ਲੱਗ ਗਈ। ਹੁਣ ਟ੍ਰੈਫਿਕ ਜਾਮ ਲੱਗ ਗਈ ਦਾ ਮਤਲਬ ਸਾਡੇ ਸਾਹਮਣੇ ਦੋ ਹੈ, ਇੱਕ ਤਾਂ ਇਹ ਆ ਭਈ ਜਿਹੜਾ ਖੂਨ ਵਾਪਸੀ ਵਾਲਾ ਆ ਰਿਹਾ ਸੀ ਉਹ ਨਹੀਂ ਆ ਰਿਹਾ
1: ਜੀ,
0: ਉਹਨੂੰ ਕਿਤੇ ਜਾਮ ਲੱਗ ਗਿਆ ਜਿਹਦੇ ਕਰਕੇ ਹਾਰਟ ਨੂੰ ਖੂਨ ਸਪਲਾਈ ਨਹੀਂ ਹੋ ਰਿਹਾ, ਰਾਈਟ ਸਾਈਡਡ ਹਾਰਟ ਫੇਲੀਅਰ। ਠੀਕ ਹੈ, ਦੂਸਰਾ ਇਹ ਆ ਭਈ ਹਾਰਟ ਦੇ ਸਰਕੂਲੇਸ਼ਨ ਚ ਚੱਲ ਕੇ ਖੂਨ ਖੱਬੇ ਪਾਸੇ ਜਾਣਾ ਸੀ, ਉਹ ਪਲਮੋਨਰੀ ਆਰਟਰੀ ਨੇ ਲੈ ਕੇ ਜਾਣਾ ਸੀ ਤੇ ਉੱਥੇ ਸੈਮੀਲੂਨਰ ਵਾਲਵ ਲੱਗਾ ਹੋਇਆ, ਉਹਦੇ ਵਿੱਚ ਕੋਈ ਡਿਫੈਕਟ ਸੀ ਤੇ ਉਹ ਫੇਫੜਿਆਂ ਨੂੰ ਖੂਨ ਜਾਣ ਹੀ ਨਹੀਂ ਦਿੰਦਾ, ਸਖ਼ਤ ਹੋ ਗਿਆ ਦਰਵਾਜ਼ਾ, ਸਖ਼ਤ ਹੋ ਗਿਆ, ਖੁੱਲਦਾ ਨੀ ਛੇਤੀ, ਛੇਤੀ ਖੁੱਲਦਾ ਨੀ, ਛੇਤੀ ਬੰਦ ਨਹੀਂ ਹੁੰਦਾ, ਜਿਹਦੇ ਕਰਕੇ ਫੇਫੜਿਆਂ ਨੂੰ ਖੂਨ ਨਹੀਂ ਜਾ ਰਿਹਾ। ਤੇ ਜਦੋਂ ਇਹੋ ਜਿਹੀ ਕੰਡੀਸ਼ਨ ਹੁੰਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਪਲਮੋਨਰੀ ਹਾਈਪਰ ਟੈਂਸ਼ਨ, ਤੇ ਉਹ ਰਸਤਾ ਜਿਹੜਾ ਰਾਈਟ ਵੈਂਟ੍ਰੀਕਲ ਤੋਂ ਫੇਫੜਿਆਂ ਨੂੰ ਖੂਨ ਲੈ ਕੇ ਜਾ ਰਿਹਾ ਹੈਗਾ ਆ, ਉਹ ਨਾਲੀ ਉਹਦਾ ਨਾਂ ਹੈ ਪਲਮੋਨਰੀ ਆਰਟਰੀ, ਆਰਟਰੀ ਇਸ ਕਰਕੇ ਕਹਿੰਦੇ ਕਿ ਖੂਨ ਦਿਲ ਤੋਂ ਬਾਹਰ ਜਾ ਰਹੀ ਹੈ, ਜਿੰਨੀਆਂ ਵੀ ਚੀਜ਼ਾਂ ਦਿਲ ਤੋਂ ਬਾਹਰ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਆਰਟਰੀ ਕਹਿੰਦੇ ਹਾਂ, ਜਿੰਨੀਆਂ ਦਿਲ ਦੇ ਵਿੱਚ ਵਾਪਸ ਆਉਂਦੀਆਂ ਨੇ ਉਦੋਂ ਉਹਨੂੰ ਅਸੀਂ ਵੇਨਸ ਕਹਿੰਦੇ ਹਾਂ, ਭਾਵੇਂ ਕਿ ਉਹ ਫਰੈਸ਼ ਖੂਨ, ਕਿਉਂਕਿ ਜਿਹੜੀਆਂ ਫੇਫੜਿਆਂ ਵਿੱਚੋਂ ਖੂਨ ਲੈ ਕੇ ਵਾਪਸ ਆ ਰਹੀਆਂ ਨੇ, ਚਾਰ ਨਾਲੀਆਂ ਹੁੰਦੀਆਂ ਨੇ ਜਿਹੜੀਆਂ ਲੈਫਟ ਐਟਰੀਅਮ ਚ ਪੈਂਦੀਆਂ ਨੇ, ਉਹ ਲੈ ਕੇ ਤਾਂ ਹੁਣ ਫਰੈਸ਼ ਖੂਨ ਹੋ ਗਿਆ ਨਾ, ਆਕਸੀਜਨ ਆ ਗਈ ਨਾ ਉਹਦੇ ਨਾਲ, ਪਰ ਅਸੀਂ ਫਿਰ ਵੀ ਉਹਨੂੰ ਵੇਚ ਕਹਿੰਦੇ ਹਾਂ, ਕਿਉਂਕਿ ਇੱਥੇ ਅਸੀਂ ਇਹ ਰੂਲ ਅਪਲਾਈ ਕਰਦੇ ਹਾਂ ਕਿ ਬਾਹਰੋਂ ਆਉਣ ਵਾਲੀਆਂ ਜਿੰਨੀਆਂ ਵੀ ਨਾੜੀਆਂ ਹਨ ਖੂਨ ਚ ਦਾਖਲ ਹੋਣ, ਹਾਰਟ ਚ ਦਾਖਲ ਹੋਣ ਵਾਲੀਆਂ, ਉਹ ਸਾਰੀਆਂ ਵੇਨਸ ਹਨ, ਔਰ ਜਿੰਨੀਆਂ ਵੀ ਹਾਰਟ ਚੋਂ ਰਿਲੀਜ਼ ਹੋ ਕੇ ਬਾਹਰ ਜਾਣ ਵਾਲੀਆਂ ਨੇ, ਭਾਵੇਂ ਇਹ ਪਲਮੋਨਰੀ ਆਰਟਰੀ ਡੀ ਆਕਸੀਜਨੇਟਡ ਬਲੱਡ ਲੈ ਕੇ ਜਾ ਰਹੀ ਹੈ, ਪਰ ਕਹਾਂਗੇ ਇਹਨੂੰ ਅਸੀਂ ਆਰਟਰੀ ਹੀ। ਸੋ ਇਸ ਆਰਟਰੀ ਦੇ ਵਿੱਚ ਬਲੋਕੇਜ ਕਿੱਥੋਂ ਹੋ ਸਕਦੀ ਹੈ, ਸਾਡਾ ਉਹ ਜਿਹੜਾ ਸੈਮੀ ਲੂਨਰ ਵਾਲਵ ਆ ਉਹਦੇ ਚ ਡਿਫੈਕਟ ਹੋ ਸਕਦਾ ਹੈ, ਜਾਂ ਉਹ ਜਿਹੜੀ ਚੀਜ਼ ਜਿਹੜੀ ਅੱਗੇ ਦੋ ਫੇਫੜਿਆਂ ਨੂੰ ਬਾਈਫਰਕੇਟ ਹੋ ਗਏ ਤੇ ਸਪਲਾਈ ਕਰ ਰਹੀ ਹੈ, ਹੁਣ ਅੱਗੇ ਫੇਫੜਿਆਂ ਦੇ ਵਿੱਚ ਨਮੂਨੀਆ ਹੋ ਗਿਆ, ਅੱਗੇ ਫੇਫੜਿਆਂ ਦੇ ਵਿੱਚ ਇੱਕ ਇੰਫਾਈਸੇਮਾ ਦੀ ਕੰਡੀਸ਼ਨ ਹੁੰਦੀ ਹੈ, ਇੰਪਾਈਮਾ ਦੀ ਕੰਡੀਸ਼ਨ ਹੁੰਦੀ ਹੈ, ਬ੍ਰੌਂਕੀਐਕਟੇਸਿਸ ਦੀ ਕੰਡੀਸ਼ਨ ਹੁੰਦੀ ਹੈ, ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸੂਗਾ। ਸਧਾਰਨ ਤੌਰ ਤੇ ਤੁਸੀਂ ਇਹ ਸਮਝ ਲਓ ਬਈ ਫੇਫੜਿਆਂ ਦੇ ਕਿਸੇ ਏਰੀਏ ਦੇ ਵਿੱਚ ਉਹਦਾ ਕਨੈਕਸ਼ਨ ਦੂਸਰੇ ਏਰੀਏ ਨਾਲੋਂ ਕੱਟ ਗਿਆ, ਜਿਵੇਂ ਜਦੋਂ ਬਲੂ ਸਟਾਰ ਐਕਸ਼ਨ ਹੋਇਆ ਸੀ ਨਾ, ਤੇ ਉਸ ਵੇਲੇ ਪੰਜਾਬ ਦਾ ਜਿਹੜਾ ਸੀ ਸਾਰੀ ਦੁਨੀਆਂ ਨਾਲੋਂ ਕਨੈਕਸ਼ਨ ਕੱਟਿਆ ਗਿਆ ਸੀਗਾ, ਕਿਸੇ ਨੂੰ ਦੁਨੀਆਂ ਨੂੰ ਨਹੀਂ ਸੀ ਪਤਾ ਲੱਗਦਾ ਵੀ ਅੰਮ੍ਰਿਤਸਰ ਕੀ ਹੋ ਰਿਹਾ, ਵਾਪਰ ਰਿਹਾ ਪੰਜਾਬ ਦੇ ਵਿੱਚ, ਸਾਰੀ ਦੁਨੀਆਂ ਨੂੰ ਨਹੀਂ ਸੀ ਪਤਾ ਲੱਗ ਰਿਹਾ। ਠੀਕ ਇਸੇ ਤਰ੍ਹਾਂ ਹੀ ਫੇਫੜਿਆਂ ਦੇ ਵਿੱਚ ਇੱਕ ਐਸੀ ਕੰਡੀਸ਼ਨ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਇੰਫਾਈਸੇਮਾ, ਉਹਦਾ ਮਤਲਬ ਇਹ ਆ ਕਿ ਇੱਕ ਏਰੀਏ ਦੀਆਂ ਜਿਹੜੀਆਂ ਐਲਬੋਲਾਈਜ਼ ਨੇ, ਜਿੱਥੇ ਖੂਨ ਵੀ ਆਉਂਦਾ ਤੇ ਆਕਸੀਜਨ ਵੀ ਆਉਂਦੀ ਹੈ, ਜਿੱਥੇ ਐਕਸਚੇਂਜ ਹੁੰਦੀ ਹੈ ਕਾਰਬਨ ਡਾਈਆਕਸਾਈਡ ਖੂਨ ਚੋਂ ਬਾਹਰ ਨਿਕਲਦੀ ਹੈ ਤੇ ਆਕਸੀਜਨ ਖੂਨ ਦੇ ਵਿੱਚ ਐਂਟਰ ਕਰਦੀ ਹੈਗੀ ਹੈ, ਉਸ ਖਾਨਿਆਂ ਨੂੰ ਅਸੀਂ ਕਹਿੰਦੇ ਹਾਂ ਐਲਬੋਲਾਈ ਫੇਫੜਿਆਂ ਦੇ। ਪਰ ਐਲਬੋਲਾਈਜ਼ ਦਾ ਕੁਝ ਇੱਕ ਹਿੱਸਾ ਸੀ, ਸਮਝੇ ਨਾ ਵੀ ਜਿਹੜਾ ਖੱਬਾ ਫੇਫੜਾ ਹੈਗਾ ਉਹਦੇ ਦੋ ਲੋਬ ਨੇ, ਸੱਜਾ ਫੇਫੜਾ ਉਹਦੇ ਤਿੰਨ ਲੋਬ ਨੇ, ਪਰ ਜੇ ਲੋਬ ਹੀ ਨਾ ਬੰਦ ਹੋ ਗਿਆ ਹੋਵੇ ਜਾਂ ਕਿਸੇ ਦੇ ਲੋਬ ਦਾ ਕੋਈ ਇੱਕ ਹਿੱਸਾ ਹੀ ਜਿਹੜਾ ਉਹ ਬੰਦ ਹੋ ਗਿਆ, ਕਨੈਕਸ਼ਨ ਉਹਦਾ ਰਸਤੇ ਚ ਬੰਦ ਹੋ ਗਿਆ, ਔਰ ਜਿਹਦੇ ਕਰਕੇ ਉਥੋਂ ਦੀ ਹਵਾ ਉਥੇ ਹੀ ਰੁਕ ਗਈ, ਉਥੋਂ ਦੀ ਹਵਾ ਉਥੇ ਹੀ ਰੁਕ ਗਈ, ਉਥੋਂ ਦਾ ਖੂਨ ਉਥੇ ਹੀ ਰੁਕ ਗਿਆ, ਔਰ ਉਸ ਹਾਲਾਤ ਦੇ ਵਿੱਚ ਜਿਹੜੀ ਉਥੇ ਆਕਸੀਜਨ ਹੋਏਗੀ ਉਹ ਉਥੋਂ ਦੇ ਟਿਸ਼ੂਸ ਨੇ ਸੱਕ ਕਰ ਲੈਣੀ ਹੈ, ਤੇ ਬਾਕੀ ਰਹਿ ਗਿਆ ਕੀ ਰੂੜੀ, ਰੂੜੀ ਰਹਿ ਗਈ, ਔਰ ਰੂੜੀ ਦੇ ਵਿੱਚ ਜਿਹੜਾ ਹੈ ਬਦਬੂ ਵੀ ਫੈਲਣੀ, ਗਾਰਬੇਜ ਵੀ ਹੋਣੀ, ਗਲਨ ਸੜਨ ਵੀ ਹੋਣੀ, ਸਾਰਾ ਕੁਝ ਹੋਣਾ, ਔਰ ਇਹ ਇੱਕ ਬਹੁਤ ਵੱਡੀ ਸੀਰੀਅਸ ਕੰਡੀਸ਼ਨ ਬਣ ਜਾਂਦੀ ਹੈ। ਰਾਈਟ ਸਾਈਡ ਲੈਫਟ ਸਾਈਡ ਦੀ ਕਿਸੇ ਵੀ ਥਾਂ ਦੀ ਕਿਸੇ ਵੀ ਪੋਰਸ਼ਨ ਦੀ ਔਰ ਉਹਨੂੰ ਅਸੀਂ ਕਹਿੰਦੇ ਹਾਂ ਐਮਫਾਈਸੇਮਾ ਤੇ ਜਦੋਂ ਇਸ ਐਮਫਾਈਸੇਮਾ ਵਾਲੀ ਕੰਡੀਸ਼ਨ ਦੇ ਵਿੱਚ ਪਸ ਫਾਰਮੇਸ਼ਨ ਰੇਸ਼ਾ ਪੈਣਾ ਸ਼ੁਰੂ ਹੋ ਗਿਆ ਕਨੈਕਸ਼ਨ ਹੀ ਕੱਟਿਆ ਗਿਆ ਕਨੈਕਸ਼ਨ ਆਈ ਨਹੀਂ ਰਹੀ ਤੇ ਉਹਨੂੰ ਅਸੀਂ ਕਹਿੰਦੇ ਹਾਂ ਐਮਫਾਈਮਾ ਠੀਕ ਹੈ ਵੀ ਹੁਣ ਤਾਂ ਰੇਸ਼ਾ ਪੈ ਗਿਆ ਇਹ ਕੰਡੀਸ਼ਨ ਅਗਰ ਸੱਜੇ ਪਾਸੇ ਦੇ ਹਾਰਟ ਦੇ ਵਿੱਚ ਹੋ ਰਹੀ ਹੈ ਤਾਂ ਉਸ ਵੇਲੇ ਦੇ ਮੁਤਾਬਕ ਸਾਡੇ ਕੋਲ ਬੈਕਵਰਡ ਸਵੈਰ ਹੁਣ ਕੀ ਹੋਊਗਾ ਬੈਕਵਰਡ ਲੌਂਗ ਲੱਗੇਗਾ ਨਾ ਕੋਈ ਚੀਜ਼ ਲੈ ਨਹੀਂ ਰਿਹਾ ਜਿੰਨੀ ਅੱਗੇ ਜਾਣੀ ਚਾਹੀਦੀ ਲੈ ਨਹੀਂ ਰਿਹਾ ਤੇ ਪਲਮੋਨਰੀ ਆਰਟਰੀ ਦੇ ਵਿੱਚ ਕੰਜੈਸ਼ਨ ਹੋਏਗਾ ਉਸ ਤੋਂ ਬਾਅਦ ਰਾਈਟ ਵੈਂਟਰੀਕਲ ਚ ਕੰਜੈਸ਼ਨ ਹੋਏਗਾ ਉਸ ਤੋਂ ਬਾਅਦ ਜਿਹੜਾ ਉੱਪਰ ਵਾਲਾ ਹੈ ਵਾਲਵ ਉਹਦੇ ਵਿੱਚ ਉਹ ਉੱਪਰ ਨੂੰ ਉੱਪਰ ਉੱਪਰ ਕੇ ਜਿਸ ਤਰ੍ਹਾਂ ਕੋਈ ਚੀਜ਼ ਸੁੱਟਦੀ ਉਹ ਕਰੇਗਾ ਲੇਕਿਨ ਉਹ ਉੱਪਰ ਨੂੰ ਜਾਂਦਿਆਂ ਕੁਦਰਤਾ ਨਹੀਂ ਹੈ ਮੈਂ ਬੰਦ ਕਰ ਦਿੰਦਾ ਸੈਮੀ ਲੂਨਰ ਵਾਲਵ ਦੇ ਵਿੱਚ ਪਲਮੋਨਰੀ ਆਰਟਰੀ ਚ ਜਿੰਨਾ ਵੀ ਖੂਨ ਅੱਗੇ ਚਲਾ ਗਿਆ ਉਹਨੇ ਵਾਪਸ ਆ ਕੇ ਰਾਈਟ ਵੈਂਟਰੀਕਲ ਚ ਨਹੀਂ ਪੈਣਾ ਕਿਉਂ ਉਹ ਬੰਦ ਹੋ ਜਾਂਦਾ ਦਰਵਾਜ਼ਾ ਹੀ ਬੰਦ ਹੋ ਜਾਂਦਾ ਇਹਨੂੰ ਇੱਕ ਪਾਸੇ ਹੀ ਰਸਤਾ ਕੁਦਰਤ ਨੇ ਰੱਖਿਆ ਵੀ ਇਹ ਸੱਜੇ ਤੋਂ ਬਾਹਰ ਹੀ ਕੱਢ ਸਕਦਾ ਅੰਦਰ ਨਹੀਂ ਲੈ ਸਕਦਾ ਇਸੇ ਤਰ੍ਹਾਂ ਹੀ ਜਿਹੜੇ ਉੱਪਰ ਵਾਲੇ ਵਾਲਵ ਨੇ ਉਹ ਉੱਪਰੋਂ ਹੇਠਾਂ ਨੂੰ ਖੁੱਲਦੇ ਨੇ ਸੱਜੇ ਨੂੰ ਨਹੀਂ ਖੁੱਲ ਉੱਪਰੋਂ ਉੱਪਰ ਨੂੰ ਨਹੀਂ ਖੁੱਲਦੇ ਸੋ ਕੀ ਹੋਏਗਾ ਉਸ ਵੇਲੇ ਜਿਹੜੀ ਸਾਡੀ ਕੰਡੀਸ਼ਨ ਹੈਗੀ ਹੈ ਉਹਨੂੰ ਅਸੀਂ ਕਹਾਂਗੇ ਹਾਈਪਰ ਟੈਂਸ਼ਨ ਵਾਲੀ ਔਰ ਹਾਈਪਰ ਟੈਂਸ਼ਨ ਦੇ ਨਾਲ ਇਨਫਾਈਸੇਮਾ ਇੱਕ ਤੇ ਆਕਸੀਜਨ ਜਾ ਨਹੀਂ ਰਹੀ ਆਕਸੀਜਨ ਪੂਰੀ ਨਹੀਂ ਹੋ ਰਹੀ ਸਾਇਨੋਸਿਸ ਵਾਲੀਆਂ ਕੰਡੀਸ਼ਨਾਂ ਹੋਣਗੀਆਂ ਪਲਸ ਨੂੰ ਅਸੀਂ ਕਹਿੰਦੇ ਹਾਂ ਫਲੈਟਨਿੰਗ ਹਾਰਟ ਬੀਟ ਹੋਣੀ ਹੋ ਜਾਂਦੀ ਹੈ ਪਲਸ ਰੇਟ ਜਿਹੜਾ ਇਹ ਰੈਗੂਲਰ ਚੱਲਣਾ ਸ਼ੁਰੂ ਹੋ ਜਾਂਦਾ ਔਰ ਇਸ ਪਲਸ ਰੇਟ ਦੇ ਨਾਲ ਨਾਲ ਹੀ ਇਹ ਰੈਗੂਲੈਰਿਟੀ ਆਫ ਦੀ ਪਲਸ ਹੋਣੀ ਸ਼ੁਰੂ ਹੋ ਜਾਂਦੀ ਹੈ ਹੁਣ ਭੁੱਖ ਭੱਖ ਦਾ ਤਾਂ ਸਵਾਲ ਹੀ ਨਹੀਂ ਇਹ ਤਾਂ ਅਸੀਂ ਸਿਮਟਮ ਨਾਲ ਵੈਸੇ ਹੀ ਜੋੜ ਦਿੰਦੇ ਹਾਂ ਜਦੋਂ ਅੰਦਰ ਕੰਡੀਸ਼ਨ ਇਹੋ ਜਿਹੀ ਹੋ ਗਈ ਹੋਵੇ ਉਸ ਵੇਲੇ ਭੁੱਖ ਕਿੱਥੇ ਲੱਗਦੀ ਹੈ ਭੁੱਖ ਲੱਗਣਾ ਤਾਂ ਸਵਾਲ ਹੀ ਨਹੀਂ ਔਰ ਕਿਉਂਕਿ ਬੈਕਲੌਗ ਲੱਗ ਗਿਆ ਹੈ ਕਿਉਂਕਿ ਸਰੀਰ ਦੇ ਵਿੱਚ ਤਾਂ ਖੂਨ ਸਰਕੂਲੇਟ ਕਰ ਹੀ ਰਿਹਾ ਹੈਗਾ ਨਾ ਹੁਣ ਜੇ ਨਹੀਂ ਹਾਲ ਚ ਜਾ ਰਿਹਾ ਤੇ ਪਿੱਛੇ ਪਿੱਛੇ ਤਾਂ ਸਾਰਾ ਕੁਝ ਚੱਲ ਹੀ ਰਿਹਾ ਨਾ ਤੇ ਫਿਰ ਕੁਦਰਤ ਕਹਿੰਦੀ ਆ ਵੀ ਇਹ ਜਿਹੜਾ ਇੰਨਾ ਸਾਰਾ ਪ੍ਰੈਸ਼ਰ ਬਣ ਗਿਆ ਇਹਨੂੰ ਮੈਂ ਰਿਲੀਜ਼ ਕਿਵੇਂ ਕਰਾਂ ਤੇ ਉਹਦੇ ਕੋਲ ਇੱਕ ਹੀ ਤਰੀਕਾ ਹੁੰਦਾ ਆ ਠੰਡੀਆਂ ਤਰੇਲੀਆਂ ਲਿਆਉਣੀਆਂ ਜਾਂ ਪਿਸ਼ਾਬ ਜ਼ਿਆਦਾ ਲਿਆਉਣਾ ਸਮਝਣ ਵਾਲੀ ਗੱਲ ਆ ਠੰਡੀਆਂ ਤਰੇਲੀਆਂ ਆਉਣਗੀਆਂ ਪਰ ਪਸੀਨੇ ਰਾਹੀਂ ਕੁਝ ਨਾ ਕੁਝ ਮੈਂ ਬਾਹਰ ਕੱਢਣਾ ਜਿਹੜੀ ਉਹ ਸੈਪਟਿਕ ਹੋ ਗਈ ਫੇਫੜਿਆਂ ਦੇ ਵਿੱਚ ਉਹਦੇ ਚ ਪਸ ਬਣ ਗਈ ਹੈ ਗਾਰਬੇਜ ਬਣ ਗਿਆ ਆ ਉਹ ਸਾਰਾ ਖਰਾਬ ਹੋ ਗਿਆ ਕੰਮ ਤੇ ਉਹ ਬੈਕਵਰਡ ਦੇ ਤੌਰ ਤੇ ਜਿਹੜਾ ਬਾਕੀ ਸਰੀਰ ਦੇ ਵਿੱਚ ਖੂਨ ਰੁਕਿਆ ਆ ਜਿਹੜਾ ਕਿਡਨੀ ਨੂੰ ਜਾ ਰਿਹਾ ਉਹਨੂੰ ਕਹਿੰਦੇ ਤੂੰ ਫਟਾਫਟ ਕੱਢ ਤੂੰ ਫਟਾਫਟ ਇਹਦੇ ਚੋਂ ਗਾਰਬੇਜ ਕੱਢ ਕੇ ਪਿਸ਼ਾਬ ਵਾਰ ਵਾਰ ਆਉਣਾ ਪੈਲਪੀਟੇਸ਼ਨ ਹੋਣਾ ਉਲਟੀ ਜੀ ਕੱਚਾ ਹੋਣਾ ਹੁਣ ਆਮ ਤੌਰ ਤੇ ਉਲਟੀ ਨੂੰ ਜੀ ਕੱਚਾ ਹੋਣਾ ਨੂੰ ਅਸੀਂ ਇਹਦੇ ਨਾਲ ਜੋੜਨੇ ਆ ਡਾਈਜੈਸਟਿਵ ਸਿਸਟਮ ਦੇ ਨਾਲ ਵੀ ਪੇਟ ਚ ਕੋਈ ਖਰਾਬੀ ਹੋਊਗੀ ਪਰ ਹੁਣ ਸਾਡੇ ਸਾਹਮਣੇ ਇਹ ਕੰਡੀਸ਼ਨ ਆ ਗਈ ਹੈ ਵੀ ਪੇਟ ਚ ਖਰਾਬੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਇਹਨੇ ਤੇ ਕੱਲ ਦੀ ਰੋਟੀ ਨਹੀਂ ਖਾਧੀ ਕੰਡੀਸ਼ਨ ਹੋਈ ਹੈ ਰੋਟੀ ਨਹੀਂ ਖਾਧੀ ਉਲਟੀ ਖਾਧੀ ਪਰ ਜੀ ਕੱਚਾ ਹੋਈ ਜਾ ਰਿਹਾ ਉਹਨੂੰ ਕਹਿੰਦੇ ਰੈਚਿੰਗ ਉਹਦੇ ਵਾਸਤੇ ਇਕੱਲਾ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਜਿਹਨੂੰ ਅਸੀਂ ਕਹਿੰਦੇ ਰੈਚਿੰਗ ਉਹ ਰੈਚਿੰਗ ਹੋ ਰਹੀ ਹੈ ਵਾਰ ਵਾਰ ਕਿਉਂਕਿ ਮੈਂ ਇੱਕ ਗੱਲ ਚੀਮਾ ਸਾਹਿਬ ਸਾਨੂੰ ਯਾਦ ਹੋਊਗੀ ਇੱਕ ਮੈਂ ਕਿਹਾ ਸੀ ਇੰਡੋ ਟੌਕਸਿਨ ਤੇ ਕਿਹਾ ਸੀ ਮੈਂ ਐਗਜ਼ੋ ਟੌਕਸਿਨ ਦੋ ਲਫ਼ਜ਼ ਇਸਤੇਮਾਲ
1: ਜੀ ਜੀ ਇੰਡੋ ਅੰਦਰ ਵਾਲਾ ਤੇ ਜਿਹੜਾ ਦੂਸਰਾ
0: ਗਾਰਬੇਜ ਪੈਦਾ ਹੋ ਰਿਹਾ ਹੈ ਉਹਨੂੰ ਅਸੀਂ ਇੰਡੋ ਟੌਕਸਿਨ ਕਹਿੰਦੇ ਹਾਂ ਐਗਜ਼ੋ ਟੌਕਸਿਨ ਹੈ ਜੇ ਅਸੀਂ ਖਾਦ ਖਾਦ ਪੀਤ ਜੋ ਵੀ ਕੁਛ ਕੀਤਾ ਉਹਦੇ ਰਾਹੀਂ ਅੰਦਰ ਟੌਕਸਿਨ ਗਿਆ ਤੇ ਹੁਣ ਅੰਦਰੋਂ ਬਾਹਰੋਂ ਤਾਂ ਅੰਦਰ ਗਿਆ ਹੀ ਨੀਗਾ ਰੋਟੀ ਤੋਂ ਖਾ ਨੀ ਰਿਹਾ ਉਦੋਂ ਲੰਘਦੀ ਨੀ ਗੀ ਅੰਦਰ ਵਾਲਾ ਹੀ ਹੈਗਾ ਤੇ ਇਹ ਇੰਡੋ ਟੌਕਸਿਨ ਆ ਔਰ ਇਹ ਹੁਣ ਇੰਡੋ ਟੌਕਸਿਨ ਰੈਗੂਲਰਲੀ ਹੀ ਤੁਹਾਨੂੰ ਖਰਾਬ ਕਰ ਰਿਹਾ ਹੈਗਾ ਆ ਜਦ ਤੱਕ ਇਹ ਠੀਕ ਨੀ ਹੁੰਦਾ ਤਦ ਤੱਕ ਵਾਰ ਵਾਰ ਉਲਟੀ ਆਉਣੀ ਤਦ ਤੱਕ ਵਾਰ ਵਾਰ ਚਿਹਰਾ ਪੀਲਾ ਹੁੰਦਾ ਜਾਣਾ ਆਕਸੀਜਨ ਦਾ ਘਟਣਾ ਦਿਲ ਦਾ ਜ਼ਿਆਦਾ ਧੜਕਣਾ ਵਾਰ ਪਿਸ਼ਾਬ ਜ਼ਿਆਦਾ ਮੈਂ ਦੱਸਿਆ ਤੁਹਾਨੂੰ ਕਿ ਵਾਰ ਵਾਰ ਆਉਣਾ ਇਹ ਆਮ ਤੌਰ ਤੇ ਇਹੋ ਜਿਹੀਆਂ ਔਰ ਰੈਸਟਲੈਸਨੈਸ ਇਹ ਇੱਕ ਇੰਪੋਰਟੈਂਟ ਸਿਮਟਮ ਆ ਕਿ ਕਿਤੇ ਚੈਨ ਨਹੀਂ ਉਹਨੂੰ ਮਿਲਦਾ ਉਸ ਬੰਦੇ ਨੂੰ ਇਸ ਹਾਲਾਤ ਦੇ ਵਿੱਚ ਚੈਨ ਨਹੀਂ ਮਿਲਦਾ ਔਰ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਕਹਿੰਦੇ ਰਾਈਟ ਸਾਈਡਿਡ ਹਾਰਟ ਫੇਲੀਅਰ ਠੀਕ ਹੈ ਸੋ ਸਾਨੂੰ ਪਤਾ ਇਹ ਲੱਗਦਾ ਇਹਨਾਂ ਸਿਮਟਮ ਦੇ ਨਾਲ ਭਾਈ ਨੁਕਸ ਕਿਹੜੇ ਪਾਸੇ ਆ ਕਿੱਥੇ ਹੈਗਾ ਹਾਂਜੀ ਸੋ ਫਿਰ ਅਸੀਂ ਉਹਦੇ ਮੁਤਾਬਕ ਉਹਦੀ ਸ਼ਨਾਖਤ ਕਰਦੇ ਹਾਂ ਔਰ ਉਹਦੇ ਮੁਤਾਬਕ ਫਿਰ ਉਹਦਾ ਕਿ ਅਸੀਂ ਟ੍ਰੀਟਮੈਂਟ ਕਰਨਾ ਸ਼ੁਰੂ ਕਰਦੇ ਹਾਂ ਅੱਜ ਮੈਂ ਇਹ ਦੋ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ ਇੱਕ ਤਾਂ ਜਨਰਲ ਸਿਮਟਮ ਮੈਂ ਰਿਪੀਟ ਕਰ ਦਿੱਤਾ ਸੀ ਮੈਂ ਬਹੁਤ ਐਨਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਹੁਣ ਲੈਫਟ ਸਾਈਡ ਦਾ ਰਹਿ ਗਿਆ ਤੇ ਮੈਂ ਲੈਫਟ ਸਾਈਡ ਵੀ ਕਰਨਾ ਸ਼ੁਰੂ ਕਰਦੇ ਹਾਂ ਜਾਂ ਕੰਜੈਸਟਿਵ ਹਾਰਟ ਫੇਲਿਅਰ ਵੀ ਉਹ ਫਿਰ ਇੰਨਾ ਯਾਦ ਰੱਖਣਾ ਬੜਾ ਮੁਸ਼ਕਲ ਹੋ ਜਾਏਗਾ ਮੈਂ ਸਿਰਫ ਇਸ ਗੱਲ ਨੂੰ ਰਿਪੀਟ ਕਰਦਾ ਵੀ ਇੱਕ ਤਾਂ ਮੈਂ ਇਹ ਗੱਲਾਂ ਕਰੀਆਂ ਨੇ ਕਿ ਜੇ ਛਾਤੀ ਦੇ ਵਿਚ ਕੋਈ ਨੁਕਸ ਹੋਵੇ ਤੇ ਬਹੁਤੇ ਵਧੀਆ ਸਿਮਟਮ ਜਿਹੜੇ ਆਮ ਪ੍ਰੋਮੀਨੈਂਟ ਹੋ ਕੇ ਆਉਂਦੇ ਨੇ ਉਹ ਦਰਦ ਹੈ, ਪ੍ਰੈਸ਼ਰ ਹੈ, ਟਾਈਟਨੈਸ ਹੈ, ਸ਼ਾਰਟਨੈਸ ਆਫ ਬ੍ਰੈਥ ਹੈਗੀ ਹੈ, ਸਵੈਲਿੰਗ ਐਂਕਲਸ ਦੇ ਪੈਰਾਂ ਤੇ ਹੱਥਾਂ ਤੇ ਜਾਂ ਡਿਸਟਰਟ ਪਾਰਟ ਆਫ ਦੀ ਬਾਡੀ ਜਿਹੜੇ ਦੂਰ ਦੇ ਪਾਰਟਸ ਨੇ, ਹੱਥ ਸਾਡੇ ਦੂਰ ਨੇ ਦਿਲ ਤੋਂ, ਪੈਰ ਦੂਰ ਨੇ ਸਾਡੇ ਦਿਲ ਤੋਂ, ਇਹਨਾਂ ਥਾਵਾਂ ਤੇ ਆਮ ਤੌਰ ਤੇ ਸੋਜ ਹੋਣੀ ਸ਼ੁਰੂ ਹੋ ਜਾਂਦੀ, ਉੱਪਰ ਨੂੰ ਖੂਨ ਭੇਜਣਾ ਆਟੋਮੈਟਿਕਲੀ ਔਖਾ ਤੇ ਕੀ ਹੋਊਗਾ, ਚਿਹਰੇ ਤੇ ਹੀ ਸੋਜ ਆਊਗੀ, ਹਾਂਜੀ ਇਹ ਤਾਂ ਦੂਰ ਦਾ ਪਾਰਟ ਹੋ ਗਿਆ ਨਾ, ਪਤਾ ਖੂਨ ਭੇਜਣਾ ਔਖਾ ਹੋਊਗਾ, ਸੋ ਇਹਦੇ ਤੇ ਵੀ ਸੋਜ ਆ ਜਾਏਗੀ, ਔਰ ਇਸੇ ਕਰਕੇ ਹੀ ਡਿਜ਼ੀਨੈਸ, ਵੀਕਨੈਸ, ਹਾਜੀ ਕੱਚਾ ਹੋਣ ਵਾਲੀ ਕੰਡੀਸ਼ਨ, ਕਿਉਂਕਿ ਭੁੱਖ ਹੀ ਨੀ ਲੱਗਦੀ, ਪੇਟ ਵਾਲੀ ਤੇ ਗੱਲ ਹੀ ਨਹੀਂ, ਇੰਡੋਟੌਕਸਿਨ ਅੰਦਰ ਤੋਂ ਪੈਦਾ ਹੋ ਰਿਹਾ, ਅੰਦਰ ਤੋਂ ਜ਼ਰੀਲਾ ਮਾਦਾ ਬਣ ਰਿਹਾ, ਕੁਦਰਤ ਉਹਨੂੰ ਬਾਹਰ ਕੱਢਣਾ ਚਾਹੁੰਦੀ ਹੈ, ਤੇ ਜਦ ਤੱਕ ਉਹ ਸਾਰਾ ਰਿਲੀਜ਼ ਨਹੀਂ ਹੁੰਦਾ ਤਦ ਤੱਕ ਇਹ ਸਾਰੀ ਗੱਲ ਹੁੰਦੀ ਰਹੇਗੀ। ਫਿਜ਼ੀਕਲ ਸਾਈਨ ਮੈਂ ਨੌਵਾਂ ਦੇ ਦੱਸ ਦਿੱਤੇ ਆ, ਫਿਜ਼ੀਕਲ ਸਾਈਨ ਨੇ ਬਾਕੀ ਸਰੀਰ ਦੇ ਵਿਚ ਜਿਹੜੇ ਪੈਦਾ ਹੁੰਦੇ ਨੇ ਉਹ ਦੱਸ ਦਿੱਤੇ ਨੇ, ਸਾਹ ਦੀ ਕੰਡੀਸ਼ਨ ਮੈਂ ਦੱਸ ਦਿੱਤੀ, ਬਿਹੇਵੀਅਰ ਇਕਦਮ ਚੇਂਜ ਹੋ ਜਾਂਦਾ ਹੈਗਾ, ਇਹ ਗੱਲਾਂ ਦੱਸਦੀਆਂ ਨੇ, ਇਹ ਉਹ ਜਨਰਲ ਸਾਈਨ ਨੇ ਜਿਹੜੇ ਆਮ ਹਰੇਕ ਪੇਸ਼ੈਂਟ ਦੇ ਵਿਚ ਪੈਦਾ ਹੁੰਦੇ ਹੀ ਹੁੰਦੇ ਨੇ। ਤੇ ਫੇਰ ਆਪਾਂ ਜਿਹੜਾ ਤੁਹਾਡਾ ਸਵਾਲ ਦਾ ਹੱਲ ਕੀਤਾ ਹੈਗਾ ਵੀ ਫੇਫੜੇ ਖੁੱਲਦੇ ਕਦੋਂ ਨੇ ਤੇ ਫੇਫੜੇ ਸਾਹ ਲੈਣਾ ਕਿਵੇਂ ਸ਼ੁਰੂ ਕਰ ਦਿੰਦੇ ਨੇ, ਤੇ ਲੈਂਦਿਆਂ ਲੈਂਦਿਆਂ ਸਾਹ ਵੀ ਆ ਜਿਹੜੀ ਇੰਫਾਈਸੇਮਾ ਦੀ ਗੱਲ ਮੈਂ ਤੁਹਾਨੂੰ ਦੱਸੀ ਹੈ ਇਹ ਵੀ ਸਰੀਰ ਦੇ ਵਿਚ ਵਾਪਰ ਸਕਦੀ ਹੈ, ਜਿਹਦੇ ਰਾਹੀਂ ਇੰਡੋਟੌਕਸਿਨ ਵਾਲੀ ਗੱਲ, ਅੰਦਰ ਤੋਂ ਪੈਦਾ ਹੋਣ ਵਾਲੇ ਗਾਰਬੇਜ ਦੀ ਗੱਲ, ਰੂੜੀ ਬਣਨੀ, ਗਲਨ ਸੜਨ ਹੋਣੀ, ਬਦਬੂ ਫੈਲਣੀ, ਅੰਦਰੋਂ ਅੰਦਰ ਹੀ ਫੈਲਣੀ, ਔਰ ਆਮ ਤੌਰ ਤੇ ਜਿਹੜੀਆਂ ਸੈਪਟਿਕ ਦੀਆਂ ਕੰਡੀਸ਼ਨਾਂ ਨੇ ਨਾ ਸੀਮਾ ਸਾਹਿਬ, ਉਹ ਹੋਰ ਗੱਲ ਜਿਹੜੀ ਮੈਂ ਆਮ ਅੱਗੇ ਵੀ ਦੱਸੀ ਸੀਗੀ ਉਹ ਇਹ ਦੱਸੀ ਸੀ ਕਿ ਸਾਡਾ ਟੈਂਪਰੇਚਰ ਅਗਰ 1 ਡਿਗਰੀ ਵੱਧਦਾ ਹੈਗਾ ਆ, ਸਾਹ ਦੀ ਕਿਰਿਆ 2 ਵੱਧ ਜਾਂਦੀ ਹੈ, ਪਲਸ ਰੇਟ ਸਾਡਾ 3 ਵੱਧ ਜਾਂਦਾ ਹੈ। ਯਾਦ ਰੱਖਿਓ ਪਲਸ ਰੇਟ 72 ਤੋਂ 80 ਵਾਰ ਚੱਲਦਾ ਆ, ਤੇ 80 ਦੀ ਥਾਂ ਤੇ ਜੇ 90 ਹੋ ਗਿਆ ਭਾਵ 10 ਵੱਧ ਗਿਆ, ਤੇ ਇਹਦਾ ਮਤਲਬ 1 ਡਿਗਰੀ ਟੈਂਪਰੇਚਰ ਵੱਧ ਗਿਆ। ਪਰ ਜੇ 1 ਡਿਗਰੀ ਟੈਂਪਰੇਚਰ ਬੁਖਾਰ ਹੋ ਗਿਆ 98.4 ਤੋਂ 99 ਜਾਂ 100 ਹੋ ਗਿਆ ਆ, ਤੇ ਦੂਸਰੇ ਪਾਸੇ ਸਾਹ ਦੀ ਜਿਹੜੀ ਕਿਰਿਆ ਸਾਡੀ ਉਹ ਨਾਰਮਲ 14 ਤੋਂ 16 ਵਾਰ ਹੈਗੀ ਹੈ, ਔਰ 14 ਤੋਂ 16 ਦੀ ਥਾਂ ਤੇ ਉਹ 20 ਵੀ ਹੋ ਸਕਦੀ ਹੈ। ਹਾਂਜੀ, ਤੋ 2 ਡਿਗਰੀ 2 ਨੰਬਰ ਰੈਸਪੀਰੇਸ਼ਨ ਦਾ ਵਧਣਾ, 1 ਡਿਗਰੀ ਬੁਖਾਰ ਦਾ ਵਧਣਾ, ਇਹ ਇੱਕ ਨਾਰਮਲ ਰੇਸ਼ੋ ਹੈਗੀ ਆ, ਜੋ ਮੈਂ ਕਹਿਣਾ ਚਾਹੁੰਦਾ ਹਾਂ ਅੱਗੇ ਸੁਣਿਓ ਭਾਈ, ਇਹ ਇੱਕ ਨਾਰਮਲ ਰੇਸ਼ੋ ਹੈਗੀ ਹੈ, ਪਲਸ ਰੇਟ ਦਾ 10 ਵਧਣਾ ਨਾਰਮਲ ਰੇਸ਼ੋ ਹੈਗੀ ਹੈ, ਇੱਕ ਰੇਸ਼ੋ ਹੋ ਗਈ ਨਾ, 2 ਪਲਸ ਰੇਟ, 10 ਪਲਸ ਰੇਟ ਹੋ ਗਿਆ, 2 ਰੈਸਪੀਰੇਸ਼ਨ ਹੋ ਗਿਆ, ਟੈਂਪਰੇਚਰ 1 ਡਿਗਰੀ ਹੋ ਗਿਆ, 1 ਰੇਸ਼ੋ ਹੋ ਗਈ। ਪਰ ਜਦੋਂ ਆ ਇੰਫਾਈਸੇਮਾ ਵਰਗੀ ਕੰਡੀਸ਼ਨ ਜਾਂ ਜਦੋਂ ਕੋਈ ਇੰਡੋਟੌਕਸਿਨ ਵਰਗੀ ਕੰਡੀਸ਼ਨ ਕਿ ਸਰੀਰ ਦੇ ਅੰਦਰ ਹੀ ਕਿਤੇ ਜ਼ਹਿਰ ਪੈਦਾ ਹੋ ਰਿਹਾ ਹੈ, ਸਰੀਰ ਦੇ ਅੰਦਰ ਕੋਈ ਗਾਰਬੇਜ ਰੁਕ ਗਿਆ ਹੈ, ਉਤੋਂ ਹੀ ਇੰਡੋਟੌਕਸਿਨ ਪੈਦਾ ਹੋ ਰਿਹਾ, ਜਿਹੜਾ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਪੈਦਾ ਕਰ ਰਿਹਾ ਉਹ ਸੈਪਟਿਕ ਕਿਤੇ ਵੀ ਹੋ ਰਹੀ ਹੈ। ਮਤਲਬ ਆਪਾਂ ਤੇ ਗੱਲ ਕਰ ਰਹੇ ਛਾਤੀ ਦੀ, ਛਾਤੀ ਦੇ ਵਿਚ ਕਿਹਨੂੰ ਪੈਦਾ ਹੋ ਸਕਦਾ ਆ, ਜਾਂ ਤਾਂ ਟਿਊਬਰਕਲੋਸਿਸ ਹੋ ਰਹੇ, ਜ਼ਖਮ ਹੋ ਜਾਣ ਉਹਨਾਂ ਦੇ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ, ਔਰ ਸਟ੍ਰਿਕਚਰ ਉਹਨੂੰ ਕਹਿੰਦੇ ਅਸੀਂ, ਸਟ੍ਰਿਕਚਰ ਹੋ ਜਾਂਦੀ ਵੀ ਐਲਵਲਾਈਜ਼ ਆਪਸ ਚ ਜੁੜ ਗਈਆਂ ਨੇ, ਆਉਣਾ ਜਾਣਾ ਬੰਦ। ਇੰਫਾਈਸੇਮਾ ਮੈਂ ਕਿਹਾ ਹੈਗਾ ਆ ਕਿ ਇੱਕ ਥਾਂ ਦੀ ਇੱਕ ਹਿੱਸੇ ਦੀ ਇੱਕ ਬਲਾਕ ਦੀ ਆਵਾਜਾਈ ਬੰਦ ਹੋ ਗਈ ਹੈ, ਉਸ ਹਾਲਾਤ ਦੇ ਵਿਚ ਉਹ ਸਾਰਾ ਕੁਝ ਅੰਦਰ ਹੈਗਾ ਸੀ ਜਿਹੜਾ ਉਹ ਗਲਨ ਸੜਨ ਲੱਗ ਜਾਂਦਾ ਆ, ਔਰ ਇਸ ਕਰਕੇ ਇੰਡੋਟੌਕਸਿਨ ਅੰਦਰੋਂ ਅੰਦਰ ਪੈਦਾ ਸ਼ੁਰੂ ਹੋਣਾ ਹੋ ਗਿਆ, ਤੇ ਉਹਦੇ ਕਰਕੇ ਆਹ ਜਿਹੜੀ ਰੇਸ਼ੋ ਹੈ ਇਹ ਬਦਲ ਜਾਏਗੀ। ਠੀਕ ਹੈ, ਸਾਹ ਦੀ ਕਿਰਿਆ, ਜਿਹੜਾ ਸਾਡਾ ਟੈਂਪਰੇਚਰ ਦੀ ਕਿਰਿਆ, ਸਾਡਾ ਬੁਖਾਰ ਦੀ ਕਿਰਿਆ, ਇਹ ਜਿਹੜੀ ਹੈ ਪਲਸ ਰੇਟ ਦੀ ਕਿਰਿਆ, ਇਹ ਬਦਲ ਜਾਏਗੀ, ਇਹ ਰੇਸ਼ੋ ਨਹੀਂ ਰਹੇਗੀ। ਤੇ ਜਦੋਂ ਇਹ ਰੇਸ਼ੋ ਨਾ ਰਵੇ ਉਦੋਂ ਇਹ ਸਮਝੋ ਕਿ ਸੈਪਟਿਕ ਦੀਆਂ ਕੰਡੀਸ਼ਨਾਂ ਨੇ, ਔਰ ਅੰਦਰੋਂ ਕੋਈ ਟੌਕਸਿਨ ਪੈਦਾ ਹੋ ਰਿਹਾ, ਬਾਹਰ ਪੇਸ਼ੈਂਟ ਇਸ ਹਾਲਾਤ ਖਾ ਹੀ ਨਹੀਂ ਰਿਹਾ। ਠੀਕ ਹੈ, ਸੋ ਇਹ ਮੋਟੀਆਂ ਮੋਟੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਨੇ, ਰਾਈਟ ਸਾਈਡਡ ਹਾਰਟ ਫੇਲਰ ਦੀਆਂ, ਕੰਜੈਸਟਿਵ ਹਾਰਟ ਫੇਲਰ ਦੀਆਂ, ਔਰ ਕੰਜੈਨੀਟਲ ਹਾਰਟ ਫੇਲਰ ਦੀਆਂ, ਔਰ ਕੰਜੈਨੀਟਲ ਹਾਰਟ ਫੇਲਰ ਜਿਸ ਤਰ੍ਹਾਂ ਦੇ ਵਿਚ ਫਿਰ ਆਪਾਂ ਉਹ ਮਾਂ ਵਾਲੀ ਕੰਡੀਸ਼ਨ ਜਿਹੜੀ ਤੁਹਾਡੇ ਸਾਹਮਣੇ ਰੱਖੀ ਸੀ, ਮੈਂ ਸਮਝਦਾ ਵੀ ਇੰਨਾ ਬਹੁਤ ਜ਼ਿਆਦਾ ਆ, ਤੇ ਅਗਲੇ ਪ੍ਰੋਗਰਾਮ ਦੇ ਵਿਚ ਆਪਾਂ ਫਿਰ ਗੱਲ ਕਰਾਂਗੇ ਜੇ ਖੱਬਾ ਪਾਸਾ ਫੇਲ ਹੋ ਜਾਵੇ। ਫੇਰ ਹੁਣ ਖੱਬੇ ਪਾਸੇ ਦਾ ਤਾਂ ਕੰਮ ਇਹ ਆ ਵੀ ਡਿੱਪੂ ਦੇ ਖੰਡ ਆ ਗਈ, ਹਾਂਜੀ, ਤੇ ਹੁਣ ਤਾਂ ਡਿੱਪੂ ਵਾਲੇ ਨੇ ਵਰਤਾਉਣੀ ਹੈ, ਉਹ ਵਰਤਾ ਨਹੀਂ ਰਿਹਾ, ਹਾਂਜੀ, ਡਿੱਪੂ ਵਾਲੇ ਜੇ ਖੰਡ ਨਾ ਵੰਡੇ ਤੇ ਉਹਨੇ ਤਾਂ ਸਾਰੇ ਲੋਕਾਂ ਨੂੰ ਸਾਰੇ ਮਹੱਲੇ ਨੂੰ ਖੰਡ ਦੇਣੀ ਸੀ, ਇਹਦਾ ਮਤਲਬ ਕਿ ਸਾਰੇ ਘਰਾਂ ਚ ਹੱਤਿਆ ਫਿੱਕੀ ਹੋ ਜੂਗੀ। ਸਾਰੇ ਘਰਾਂ ਦੀ ਚਾਹ ਫਿੱਕੀ ਹੋ ਜੂਗੀ ਕਿਉਂਕਿ ਡਿਪੂ ਤੋਂ ਖੰਡ ਨੀ ਮਿਲੀ ਤਾਂ ਡੱਬੇ ਸਾਡੇ ਖਾਲੀ ਹੈ ਜੀ। ਸੋ ਲੈਫਟ ਸਾਈਡ ਦਾ ਹਾਰਟ ਫੇਲਿਅਰ ਮੈਂ ਹੁਣ ਸਾਰਾ ਨਾਂ ਦੱਸਾਂ, ਮੈਂ ਇਥੋਂ ਵੀ ਚਾਹਿਆ ਕਿ ਇੰਨਾ ਕੁ ਆਪਾਂ ਰੱਖ ਲਈਏ ਜਿਹੜਾ ਕਿ ਆਪਾਂ ਅਗਲੇ ਪ੍ਰੋਗਰਾਮ ਦੇ ਚਾਲੂ ਕਰਾਂਗੇ, ਤੇ ਫਿਰ ਉਸ ਤੋਂ ਬਾਅਦ ਫੇਫੜਿਆਂ ਕੱਲਿਆਂ ਦੀ ਗੱਲ ਹੋਏਗੀ, ਫਿਰ ਉਸ ਤੋਂ ਬਾਅਦ ਜਿਹੜਾ ਮੀਡੀਆ ਸਟੈਨਨ ਦੇ ਵਿੱਚ ਕਿਹੜੇ ਕਿਹੜੇ ਅੰਗ ਨੇ ਉਹਨਾਂ ਦੀ ਗੱਲ ਹੋਏਗੀ। ਸੋ ਇਹ ਬੜਾ ਡਿਟੇਲ ਬਹੁਤ ਇੰਪੋਰਟੈਂਟ ਚੈਪਟਰ ਹੈ ਸਾਡਾ ਛਾਤੀ ਦਾ, ਕਿ ਛਾਤੀ ਚ ਕਿਹੜੇ ਕਿਹੜੇ ਅੰਗ ਨੇ, ਉਹਨਾਂ ਚ ਨੁਕਸ ਪੈ ਜਾਵੇ ਤੇ ਸਾਂਝਾ ਨੁਕਸ ਮੈਂ ਦੱਸ ਦਿੱਤਾ ਆ। ਸਿਮਟਮ ਤਾਂ ਉਹਦੇ ਵਿੱਚ ਹੀ ਹੋਣੇ ਨੇ, ਸਿਮਟਮ ਤਾਂ ਉਹਦੇ ਵਿੱਚ ਹੀ ਹੋਣੇ ਨੇ, ਪਰ ਉਹਦੇ ਵਿੱਚੋਂ ਅਸੀਂ ਪਿਕ ਐਂਡ ਚੂਜ਼ ਕਰਨਾ ਆ ਕਿ ਜੇ ਈਸੋਫੇਗਸ ਚ ਗੱਲ ਹੋਈ ਤੇ ਕਿਹੜੇ ਕਿਹੜੇ ਸਿਮਟਮ ਹੋਣਗੇ, ਉਹਨੂੰ ਕਿਵੇਂ ਆਈਡੈਂਟੀਫਾਈ ਕਰਨਾ ਹੈਗਾ। ਜੇ ਰਾਈਟ ਸਾਈਡ ਹਾਰਟ ਫੇਲਿਅਰ ਹੋਇਆ ਤੇ ਅਸੀਂ ਕਿਵੇਂ ਜੱਜ ਕੀਤਾ ਹੈਗਾ ਆ, ਤੇ ਜੇ ਲੈਫਟ ਸਾਈਡ ਹਾਰਟ ਫੇਲਿਅਰ ਹੋਇਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਡਿਪੂ ਤੇ ਖੰਡ ਤੇ ਆਈ ਹੈ, ਡਿਪੂ ਵਾਲਾ ਖੰਡ ਬੰਦ ਕਰਕੇ ਚਲਾ ਗਿਆ, ਕਹਿੰਦਾ ਨੀ ਜੀ ਮੈਂ ਤੇ ਨਹੀਂ ਦਿੰਦਾ ਹਾਂਜੀ।
1: ਬਿਲਕੁਲ
0: ਸਧਾਰਨ ਲੈਂਗੁਏਜ ਦੇ ਨਾਲ ਇਹ ਬਹੁਤ ਕੰਪਲੀਕੇਟਿਡ ਗੱਲਾਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਨੇ, ਤਾਂ ਕਿ ਆਉਣ ਵਾਲੇ ਜਿਹੜੇ ਸਾਡੇ ਸੱਜਣ ਵਿੱਚ, ਮੈਨੂੰ ਪਤਾ ਹੈ ਨਾ ਕਿ ਮੇਰੇ ਨਾਲ ਸਾਹਮਣੇ ਜਿਹੜੇ ਬੈਠੇ ਲੋਕ ਸੁਣ ਰਹੇ ਹੋਣਗੇ, 30-35-40 ਲੋਕ ਐਵਰੇਜ ਸੁਣ ਰਹੇ ਹੁੰਦੇ ਆ, ਉਹ ਮੈਡੀਕਲ ਨਾਲ ਸੰਬੰਧਿਤ ਨਹੀਂ ਹਨ। ਹਾਲਾਂਕਿ ਬਹੁਤ ਸਾਰੀਆਂ ਬੱਚੀਆਂ ਨਰਸਿੰਗ ਦੇ ਵਿੱਚ ਹੈਗੀਆਂ ਨੇ, ਇੱਕ ਦੋ ਡਾਕਟਰ ਨੇ, ਜਾਂ ਇਸ ਤਰ੍ਹਾਂ ਹੋਮਿਓਪੈਥੀ ਮੈਡੀਕਲ ਕਾਲਜਾਂ ਦੇ ਕੁਝ ਸਟੂਡੈਂਟ ਨੇ ਇੰਡੀਆ ਤੋਂ, ਉਹਨਾਂ ਦਾ ਵੀ ਮੈਸੇਜ ਮੈਨੂੰ ਕਈ ਵਾਰ ਆਏ ਨੇ, ਉਹ ਪ੍ਰੋਗਰਾਮ ਸੁਣ ਰਹੇ ਹੁੰਦੇ ਨੇ। ਕਾਰਨ ਇਹ ਹੁੰਦਾ ਵੀ ਮੈਡੀਕਲ ਕਾਲਜਾਂ ਵਿੱਚ ਪ੍ਰੋਫੈਸਰਾਂ ਨੇ ਜੋ ਪੜ੍ਹਾ ਕੇ ਦੱਸ ਕੇ ਅਸੀਂ ਕਰਦੇ ਹੀ ਰਹੇ ਨਾ, ਪਰ ਮੇਰੀ ਕੰਡੀਸ਼ਨ ਹੋਰ ਹੁੰਦੀ ਸੀ। ਮੇਰੀ ਕੰਡੀਸ਼ਨ ਇਹ ਹੁੰਦੀ ਸੀ, ਮੇਰੇ ਹੁਣ ਵੀ ਸਟੂਡੈਂਟ ਕਈ ਸੁਣ ਰਹੇ ਹੋਣਗੇ, ਮੇਰੀ ਕੰਡੀਸ਼ਨ ਇਹ ਹੁੰਦੀ ਸੀ ਵੀ ਜਦੋਂ ਮੈਂ ਕਲਾਸ ਵਿੱਚ ਜਾਂਦਾ ਸੀ ਨਾ, ਉਸ ਵੇਲੇ ਸਭ ਤੋਂ ਪਹਿਲਾਂ ਚੀਮਾ ਸਾਹਿਬ ਉਹਨਾਂ ਨੇ ਮੈਨੂੰ ਸਵਾਲ ਉਹ ਕਰਨੇ ਆ ਜਿਹੜੇ ਪਹਿਲੀਆਂ ਕਲਾਸਾਂ ਵਾਲੇ ਪ੍ਰੋਫੈਸਰਾਂ ਤੋਂ ਰਹਿ ਗਏ ਆ ਤੇ ਸੈਟਿਸਫਾਈਡ ਨਹੀਂ ਹੋਏ। ਪ੍ਰੋਫੈਸਰ ਨੂੰ ਤੇ ਆਉਂਦਾ ਆ, ਪ੍ਰੋਫੈਸਰ ਬਣਿਆ ਹੀ ਹੈ, ਉਹਨੂੰ ਤਾਂ ਪਤਾ ਹੀ ਹੈ, ਪਰ ਯੈਸ ਹੀ ਇਜ਼ ਅਨਏਬਲ ਟੂ ਐਕਸਪਲੇਨ। ਉਹ ਇਸ ਲੈਵਲ ਤੇ ਆ ਕੇ ਕਿ ਇਹ ਬੱਚੇ ਸਾਹਮਣੇ ਬੱਚੇ ਸਮਝ ਸਕਣ, ਉਸ ਲੈਵਲ ਤੇ ਆ ਕੇ ਉਹਨਾਂ ਨੂੰ ਸਮਝਾ ਨਹੀਂ ਸਕਿਆ ਹੁੰਦਾ।
1: ਬਿਲਕੁਲ ਜੀ,
0: ਪਹਿਲਾਂ ਇਹ ਆਮ ਤੌਰ ਤੇ ਰੁਟੀਨ ਸੀ ਮੇਰੇ ਕਲਾਸਾਂ ਦੇ ਵਿੱਚ, ਸਭ ਤੋਂ ਪਹਿਲਾਂ ਜਾਂਦਿਆਂ ਉਹਨਾਂ ਨੇ ਮੈਨੂੰ ਉਹ ਕੁਸ਼ਚਨ ਕਰਨੇ ਆ ਕਿ ਆਹ ਗੱਲ ਜਿਹੜਾ ਸਾਡੇ ਸਾਹਮਣੇ ਕਰੋ, ਇਹਨਾਂ ਦਾ ਸਾਨੂੰ ਐਕਸਪਲੇਨੇਸ਼ਨ ਦਿਓ, ਤੇ ਫਿਰ ਆਪਦਾ ਚੈਪਟਰ ਸ਼ੁਰੂ ਕਰ ਲਿਓ ਜੀ। ਸੋ ਆਮ ਤੌਰ ਤੇ ਪਹਿਲਾਂ ਮੈਂ ਉਹ ਸਵਾਲ ਹੱਲ ਕਰਦਾ ਸੀਗਾ, ਤੇ ਆਮ ਤੌਰ ਤੇ ਕਈ ਵਾਰ ਜੇ ਮੂਡ ਨਹੀਂ ਵੀ ਨਾ ਵੀ ਅੱਜ ਕਲਾਸ ਨਹੀਂ ਕਰਨੀ ਜਾਂ ਕੋਈ ਗੱਲ ਹੋ ਗਈ, ਤੇ ਮੇਰੇ ਸਟੂਡੈਂਟ ਉਹਨਾਂ ਨੇ ਕਹਿਣਾ ਡਾਕਟਰ ਸਾਹਿਬ ਪਹਿਲਾਂ ਐਂ ਕਰਿਓ ਤੁਸੀਂ ਅੱਜ ਪੜ੍ਹਾਇਓ ਨਾ, ਚੈਪਟਰ ਨਾ ਪੜ੍ਹਾਇਓ, ਪਰ ਯਾਰ ਕੁਛ ਗੱਲਾਂ ਹੀ ਦੱਸ ਦਿਆ ਕਰੋ ਤੁਹਾਨੂੰ ਆ ਗਏ ਹਾਂਜੀ। ਉਹ ਮੇਰੀ ਗੱਲਾਂ ਹੀ ਸੁਣਨਾ ਚਾਹੁੰਦੇ ਸੀ। ਸੋ ਇਸ
1: ਬਿਲਕੁਲ
0: ਇਸ ਤਰ੍ਹਾਂ ਚੱਲਦੀ ਆ ਕਿ ਵੈਸੇ ਕਾਲਜ ਬੰਦ ਆ ਜਾਂ ਵੈਸੇ ਕੋਈ ਕਲਾਸਾਂ ਨਹੀਂ ਹੋ ਰਹੀਆਂ, ਮੇਰੀ ਕਲਾਸ ਫਿਰ ਵੀ ਹੁੰਦੀ ਹੈ, ਮੇਰੇ ਸਾਹਮਣੇ ਸਟੂਡੈਂਟ ਫਿਰ ਵੀ ਆ ਕੇ ਘੇਰਾ ਬਣ ਕੇ ਬਹਿ ਜਾਂਦੇ ਸੀ। ਸੋ
1: ਬਿਲਕੁਲ
0: ਬੜੀ ਕਿਰਪਾ ਰਹੀ ਹੈ ਕਾਲਪੁਰਖ ਦੀ, ਬਹੁਤ ਵੱਡਾ ਮਾਣ ਮੈਨੂੰ ਮੇਰੇ ਸਟੂਡੈਂਟਾਂ ਨੇ ਦਿੱਤਾ, ਔਰ ਸਟੂਡੈਂਟ ਮੈਨੂੰ ਉਸ ਵੇਲੇ ਇਨਸਾਈਕਲੋਪੀਡੀਆ ਕਹਿੰਦੇ ਹੁੰਦੇ ਸੀ, ਹੁਣ ਵੀ ਕਹਿੰਦੇ ਆ, ਜੇ ਓਹਾਇਓ ਬੈਠੇ ਹੋਏ ਨੇ, ਇੱਥੇ ਆਪਣੇ ਬੇ ਏਰੀਏ ਚ ਬੈਠੇ ਹੋਏ ਨੇ, ਕਈ ਥਾਵਾਂ ਤੇ ਅਲੱਗ ਅਲੱਗ ਥਾਵਾਂ ਤੇ ਮੇਰੇ ਸਟੂਡੈਂਟ ਜਿਹੜੇ ਬੈਠੇ ਨੇ, ਇਹ ਉਹੀ ਨੇ ਜਿਹੜੇ ਉਦੋਂ ਵੀ ਮੈਨੂੰ ਕਹਿੰਦੇ ਹੁੰਦੇ ਸੀ ਕਿ ਇਹ ਇਨਸਾਈਕਲੋਪੀਡੀਆ। ਹਾਂਜੀ, ਸੋ ਬੜੀ ਕਿਰਪਾ ਰਹੀ ਹੈ ਉਸ ਵੇਲੇ ਵੀ, ਕਿਉਂਕਿ ਮੈਂ ਯੂਨੀਵਰਸਿਟੀ ਦਾ ਗੋਲਡ ਮੈਡਲ ਸਨ, ਜਿਸ ਦਿਨ ਮੈਂ ਵੈਸੇ ਤੇ 19 ਮਹੀਨੇ ਪੜ੍ਹਾਇਆ ਉੱਥੇ ਕਾਲਜ ਦੇ ਵਿੱਚ ਜਿੱਥੇ ਮੈਂ ਸੀਗਾ, ਆਪ ਸਟੂਡੈਂਟ ਸੀ ਉਸੇ ਕਾਲਜ ਦੇ ਵਿੱਚ, ਮੈਂ 19 ਮਹੀਨੇ ਲਗਾਤਾਰ ਉੱਥੇ ਪੜ੍ਹਾਇਆ, ਫਿਰ ਜਦ ਪੰਜਾਬ ਦੇ ਵਿੱਚ ਆ ਕੇ ਪਹਿਲਾ ਕਾਲਜ ਸ਼ੁਰੂ ਕੀਤਾ ਚੰਡੀਗੜ੍ਹ, ਜਿਹੜਾ ਹੁਣ 26 ਸੈਕਟਰ ਚ ਚੱਲਦਾ ਕਾਲਜ, ਉਹ ਮੇਰੀ ਪਹਿਲੀ ਸ਼ੁਰੂਆਤ ਹੈ ਪੰਜਾਬ ਦੇ ਵਿੱਚ, ਮੈਂ ਪਹਿਲਾ ਲੈਕਚਰ ਹਾਂ, ਤੇ ਉਹਦੇ ਡਾਇਰੈਕਟਰ ਸੀ ਡਾਕਟਰ ਕੈਸਟਰੋ। ਡਾਕਟਰ ਕੈਸਟਰੋ ਮੈਨੂੰ ਅਜੇ ਸਾਰੀ 24 ਸਾਲ ਦੀ ਤੇ ਮੇਰੀ ਉਮਰ ਸੀਗੀ।
1: ਡਾਕਟਰ ਕੈਸਟਰੋ ਤਾਂ ਫਿਰ ਕਿਊਬਾ ਦੇ ਹੋਏ ਡਾਕਟਰ ਸਾਹਿਬ, ਉਹਨਾਂ ਦੇ ਕਾਸਟਰੋ ਤਾਂ ਉਹਨਾਂ ਦੇ ਇਹਨਾਂ ਦੇ ਨਾਂ ਹੁੰਦੇ ਸਪੈਨਿਸ਼ ਡਾਕਟਰ
0: ਜਿਹੜੇ, ਕੇਰਲਾ ਦਾ ਸੀ ਉਹਨੇ ਨਾਂ ਆਪਣਾ ਕੈਸਟਰੋ ਕੁਸਟੋ ਰੱਖਿਆ ਸੀ।
1: ਅੱਛਾ ਅੱਛਾ, ਉਹ ਫਿਰ ਉਹ ਇਹਨਾਂ ਦਾ ਹੀ ਹੋਣਾ ਨਾ, ਕਿਉਂਕਿ ਸਪੈਨਿਸ਼ ਕਲੋਨੀ ਸੀ ਨਾ ਉੱਥੇ ਇੰਡੀਆ ਦੇ ਵਿੱਚ ਉਸ ਵੇਲੇ, ਉਹਨਾਂ ਦੇ ਉਹ ਹੋਣੀਆਂ ਨਾ। ਹਾਂਜੀ,
0: 32 ਸੈਕਟਰ ਦੀ ਕਲੀਨਿਕ ਹੁੰਦੀ ਸੀਗੀ, ਉਹ ਡਾਇਰੈਕਟਰ ਸੀ ਉਸ ਬੋਰਡ ਦਾ। ਮੈਨੂੰ ਉਹ ਕਹਿੰਦਾ ਜੀ ਡਾਕਟਰ ਸਾਹਿਬ ਤੁਸੀਂ ਇੰਜ ਕਰੋ ਵੀ ਜੋ ਤੁਸੀਂ ਬੋਲਣਾ ਹੈ ਨਾ ਕਲਾਸ ਚ ਜਾ ਕੇ, ਲਿਖ ਲਓ ਉਹਦੇ ਲਿਖ ਲਓ ਜੀ, ਤੇ ਕਿਉਂਕਿ ਅੱਗੇ ਬਹੁਤ ਸਾਰੇ ਕਾਰਨ ਸੀ ਵੀ ਅੱਗੇ ਜਿਹੜੇ ਪ੍ਰੋਫੈਸਰ ਵਗੈਰਾ ਚੈੱਕ ਕਰਦੇ ਸੀ ਨਾ, ਉਹ ਵਿਚਾਰੇ ਸਟੂਡੈਂਟ ਟਿਕ ਨਹੀਂ ਦਿੰਦੇ ਉਹਨਾਂ
1: ਨੂੰ।
0: ਮੈਂ ਕਿਹਾ ਭਾਈ ਡਾਕਟਰ ਸਾਹਿਬ ਜੇ ਮੈਂ ਆਪ ਖੁਦ ਹੀ ਨਹੀਂ ਸੀ ਸਮਝਦਾ ਤੇ ਮੈਂ ਇਹਨਾਂ ਨੂੰ ਸਮਝਾਉਂਗਾ ਜੀ,
1: ਬਿਲਕੁਲ
0: ਮੈਂ ਜੋ ਕੁਛ ਉੱਥੇ ਪੜਾਉਣਾ ਆ ਮੈਨੂੰ ਮਾਣ ਹੈ ਉਸ ਗੱਲ ਤੇ, ਮੈਂ ਉਹਨੂੰ ਐਕਸਪਲੇਨ ਵੀ ਕਰ ਸਕਦਾ। ਔਰ ਇਹ ਦੇਖ ਲੋ ਵੀ ਹਰ ਥਾਂ ਤੇ ਹੀ ਜਿੱਥੇ ਜਿੱਥੇ ਵੀ ਮੈਂ ਪੜਾਇਆ ਹਰ ਥਾਂ ਤੇ ਇੰਨਾ ਮਾਣ ਮਿਲਿਆ ਵੀ ਬਹੁਤ ਜ਼ਿਆਦਾ। ਔਰ ਹੁਣ ਵੀ ਮੈਂ ਬੜਾ ਧੰਨਵਾਦੀ ਹਾਂ ਕਿ ਤੁਹਾਡੇ ਰੇਡੀਓ ਦੇ ਨਾਲ ਜਾਂ ਹੋਰ ਸਭ ਰੇਡੀਓ ਦੇ ਨਾਲ ਜਾਂ ਮੇਰੇ ਰੇਡੀਓ ਤੋਂ ਤਕਰੀਬਨ ਮੇਰਾ ਹਰੇਕ ਲੈਕਚਰ 60-70 ਲੋਕ ਤਕਰੀਬਨ ਸੁਣ ਚੁੱਕੇ ਹੁੰਦੇ ਉਸ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਚਲੋ ਠੀਕ ਹੈ ਕਮ ਸੇ ਕਮ ਕੁਝ ਲੋਕਾਂ ਤੱਕ ਤੇ ਨਾਲੇਜ ਪਹੁੰਚਿਆ ਨਾ ਪਹੁੰਚਿਆ ਤੇ ਕੋਸ਼ਿਸ਼ ਇਹ ਵੀ ਜਿੰਨਾ ਵੱਧ ਤੋਂ ਵੱਧ ਲੋਕ ਇਸ ਨੂੰ ਸੁਣਨ ਇਸ ਦੀ ਜਾਣਕਾਰੀ ਹਾਸਲ ਕਰਨ ਤੇ ਉਹਦਾ ਫਾਇਦਾ ਹੋਏ ਪਬਲਿਕ ਨੂੰ।
1: ਡਾਕਟਰ ਸਾਹਿਬ ਆਪਣੇ ਕੋਲ ਥੋੜੇ ਜਿਹਾ ਸੈਕੰਡ ਰਹਿ ਗਏ ਆ ਅਗਲਾ ਲੈਕਚਰ ਜਿਹੜਾ ਸਾਡਾ ਹੋਣਾ ਨਾ ਉਹਦੇ ਵਿੱਚ ਆਪਾਂ ਗੱਲ ਕਰਨੀ ਆ ਲਿੰਫੋਮਾ ਦੇ ਉੱਤੇ।
0: ਹਾਂਜੀ
1: ਲਿੰਫੋਮਾ
0: ਲਿੰਫੋਮਾ
1: ਹਾਂਜੀ
0: ਲਾਈਫੋਮਾ
1: ਹਾਂਜੀ ਉਹਦੇ ਤੇ ਜਿਹੜਾ ਅਗਲਾ ਲੈਕਚਰ ਹੈ ਯਾਦ ਰੱਖਿਓ ਆਪਾਂ ਇਹਦੇ ਬਾਰੇ ਚ ਗੱਲ ਕਰਨੀ ਆ।
0: ਬਹੁਤ ਵਧੀਆ ਗੱਲ ਮੇਰੇ ਕੋਲ ਇੱਕ ਪੇਸ਼ੈਂਟਸ ਵੀ ਨੇ ਮੈਂ ਹੁਣੇ ਉਸ ਤੋਂ ਬਾਅਦ ਉਹਨਾਂ ਦੀ ਅਪਾਇੰਟਮੈਂਟ ਵੀ ਹੈ ਮੇਰੇ ਕੋਲ ਕੈਂਸਰ ਦਾ ਪੇਸ਼ੈਂਟ ਆ ਔਰ ਮੈਂ ਉਹਦੇ ਡਿਟੇਲ ਦੇ ਵਿੱਚ ਮੈਂ ਗੱਲ ਕਰਾਂਗਾ। ਠੀਕ ਹੈ ਕੋਈ ਗੱਲ ਨਹੀਂ ਨੈਕਸਟ ਇੱਕ ਆਪਣਾ ਸ਼ੁਰੂ ਹੋਰ ਦੋਸਤ
1: ਬਿਲਕੁਲ
0: ਮਿਹਰਬਾਨੀ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਪਰਾਖਾ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦੇ ਹਾਂ ਔਰ ਇਹ ਤਾਂ ਬੇਨਤੀ ਕਰ ਹੀ ਚੁੱਕੇ ਹਾਂ ਵੀ ਭਾਈ ਹੋਰ ਸੱਜਣਾ ਮਿੱਤਰਾਂ ਨੂੰ ਵੀ ਦੱਸੋ ਵੀ ਸੁਣ ਲੈਣ ਕਿ ਉਹ ਇਸ ਗੱਲ ਤੋਂ ਲਾਭ ਉਠਾ ਰਹੇ ਤੇ ਤੁਹਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ ਇਲਾਜ ਕਰਾਉਂਦੇ ਥੱਕ ਗਏ ਹੋ ਜਾਂ ਕੋਈ ਟ੍ਰੀਟਮੈਂਟ ਕਾਮਯਾਬ ਨਹੀਂ ਹੋ ਰਿਹਾ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਮੈਨੂੰ ਕਾਲ ਕਰ ਸਕਦੇ ਹੋ 4086871899 ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਥੈਂਕ ਯੂ ਸੋ ਮਚ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਥੈਂਕ ਯੂ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ।

ਸ੍ਰੀ ਅਕਾਲ, ਨਮਸਤੇ, ਸਲਾਮ ਅਲੈਕਮ ਸਾਰੇ ਵੀਰ ਭੈਣ ਭਰਾਵਾਂ ਦਾ ਸ਼ੁਕਰੀਆ, ਧੰਨਵਾਦ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਪ੍ਰਵਾਸ ਰੇਡੀਓ ਫਰੈਂਕਫਰਟ ਜਰਮਨੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਸ਼ਬਦ ਦੇ ਨਾਲ ਭਾਈ ਹਰਜਿੰਦਰ ਸਿੰਘ ਹੋਣਾ ਦਾ, ਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਤੁਹਾਡੇ ਨਾਲ ਰੂਬਰੂ ਕਰਾਂਗੇ।

0: 계약해.
1: 또 계약이다. 또 계약.

0: ਦੋਸਤੋ ਆਪਣਾ ਖਬਰਾਂ ਦਾ ਟਾਈਮ ਹੋ ਗਿਆ ਜੀ ਤੇ ਤੁਹਾਡੇ ਤੱਕ ਪਹੁੰਚਾਉਂਦੇ ਆ ਜਾਣਕਾਰੀਆਂ ਤੇ ਜਾਣਕਾਰੀਆਂ ਵੀ ਜਿਹੜੀਆਂ ਹੁੰਦੀਆਂ ਫਰੈਸ਼ ਜਿਹੜੀਆਂ ਹੁਣੇ ਹੁਣੇ ਆਈਆਂ ਹੁੰਦੀਆਂ ਚੀਮਾ ਸਾਹਿਬ ਲਿਖ ਕੇ ਕੱਢ ਕੇ ਤਿਆਰ ਕਰਕੇ ਖਬਰਾਂ ਦੇ ਨਾਲ ਜੁੜਦੇ ਨੇ ਸੋ ਕੀ ਵਾਪਰ ਰਿਹਾ ਜੀ ਕੀ ਹੋ ਰਿਹਾ ਪੂਰੀ ਦੁਨੀਆਂ ਦੇ ਵਿਚ ਇਸ ਵੇਲੇ ਖਲਚਲ ਮਚੀ ਹੋਈ ਹੈ ਤੇ ਉਹਦੇ ਬਾਰੇ ਗੱਲਬਾਤ ਕਰਦੇ ਆ ਦਾਲ ਸਿੰਘ ਚੀਮਾ ਸਾਹਿਬ ਉਹਨਾਂ ਨਾਲ ਫਰਿਜ ਨਾਲ ਕੈਲੀਫੋਰਨੀਆ ਤੋਂ ਜੁੜ ਗਏ ਨੇ ਸਾਡੇ ਨਾਲ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ
1: ਜੀ ਕਾਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਰਿਹਾ ਧੰਨਵਾਦੀ ਆ ਕਿ ਸਾਡੀ ਜਿਹੜੀ ਸੋਚ ਆ ਉਹਨੂੰ ਤੁਸੀਂ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਜਿਹੜਾ ਵੀ ਸੱਜਣ ਪ੍ਰਭਾਤ ਰੇਡੀਓ .com ਨੂੰ ਸੁਣਨਾ ਚਾਹੁੰਦਾ ਆ ਉਹਦੇ ਕੋਲ ਇਹ ਇਨਫੋਰਮੇਸ਼ਨ ਪਹੁੰਚ ਸਕਦੀ ਆ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਹੈਗੇ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਕਾਕ ਸਾਹਿਬ ਅੱਜ ਕੱਲ ਜਿਹੜਾ ਮਸਲਾ ਚੱਲ ਰਿਹਾ ਮੇਰੀ ਆਵਾਜ਼ ਆ ਰਹੀ ਜੀ
0: ਬਿਲਕੁਲ ਕਲੀਅਰ
1: ਤੇ ਮਸਲਾ ਇਸ ਤਰ੍ਹਾਂ ਕਾਕਸਾ ਜੀ ਇਜ਼ਰਾਈਲ ਤੇ ਅਮਰੀਕਾ ਦੁਆਰਾ ਇਰਾਨ ਉੱਪਰ ਕੀਤਾ ਗਿਆ ਹਮਲਾ ਜਿਹੜਾ ਸਾਰੀ ਦੁਨੀਆਂ ਦੇ ਲੋਕਾਂ ਨੂੰ ਮਹਿੰਗਾ ਪੈ ਰਿਹਾ
0: ਜੀ ਬਿਲਕੁਲ ਤੇਲ ਕਿੱਥੇ
1: ਕਿਉਂਕਿ ਤੇਲ ਤੇ ਐਲ ਐਨ ਜੀ ਜਿਹਨੂੰ ਕਹਿੰਦੇ ਆ ਲਿਕੁਇਡ ਨੈਚੁਰਲ ਗੈਸ ਜਿਹਨੂੰ ਕਹਿੰਦੇ ਆ ਕਾਕਸਾ ਜੀ ਉਹਦੀਆਂ ਕੀਮਤਾਂ ਵਿਚ ਬਹੁਤ ਵਾਧਾ ਹੋ ਚੁੱਕਾ ਹੈ ਕਈ ਦੇਸ਼ਾਂ ਵਿਚ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਆ ਉਹ ਚਾਰ ਗੁਣਾ ਵੱਧ ਚੁੱਕੀਆਂ ਕਾਕ ਸਾਹਿਬ ਜੀ ਕਈਆਂ ਦੇਸ਼ਾਂ ਦੇ ਵਿਚ ਜਿਹੜੀ ਉਹ ਯੂਰੋਪੀਅਨ ਕੰਟਰੀ ਆ ਜਿਹੜੇ ਸਾਰੇ ਉੱਥੇ ਲੀਟਰ ਚੱਲਦੇ ਆ ਨਾ ਤੇ ਉਹ ਕਈ ਦੇਸ਼ਾਂ ਦੇ ਵਿਚ ਜਿਹੜਾ $2 ਨੂੰ ਲੀਟਰ ਸੀਗਾ ਉਹ $8 ਨੂੰ ਲੀਟਰ ਤਿੱਕਰ ਜਿਹੜੀ ਆ ਉਹ ਤੇਲ ਪਹੁੰਚ ਗਿਆ ਆ ਸੋ ਬਹੁਤ ਮਹਿੰਗਾਈ ਆ ਤੇ ਇਹਦੇ ਨਾਲ ਕਾਕ ਸਾਹਿਬ ਜੀ ਬਹੁਤ ਸਾਰੇ ਦੇਸ਼ਾਂ ਨੂੰ ਬਹੁਤ ਘਾਟਾ ਪੈ ਰਿਹਾ ਔਰ ਉਹਦੇ ਨਾਲ ਪਰਜਾ ਆ ਜਿਹੜੀ ਉਹ ਪੀੜੀ ਜਾ ਰਹੀ ਆ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਜਿਹਨੇ ਦੇਖੋ ਕਾਕਸ਼ਾ ਜੀ $2 ਦੀ ਗੈਲਨ ਆਉਂਦੀ ਸੀ ਉਦੋਂ $6 ਹੋਰ ਕੰਮ ਕਰਨ ਵਾਸਤੇ ਰੋਟੀ ਖਾਣ ਵਾਸਤੇ ਉਹਦੇ ਵਾਸਤੇ ਬਚਦੇ ਸੀਗੇ ਉਹ ਹੁਣ ਸਾਰੇ ਇਧਰ ਜਾਣ ਲੱਗ ਪਏ ਆ ਤੇ ਇਹ ਕਾਕਸ਼ਾ ਜੀ ਹੈਗੀ ਤਾਂ ਸਾਰੀ ਗਿਣੀ ਮਿਣੀ ਸਾਜਿਸ਼ ਆ ਲੋਕਾਂ ਨੂੰ ਗਰੀਬ ਕਰਨਾ ਤੇ ਜਿਹੜੇ ਪਹਿਲਾਂ ਗਰੀਬ ਮੁਲਕ ਆ ਉਹਨਾਂ ਨੂੰ ਥੱਲੇ ਲਾ ਦੇਣਾ ਤੇ ਮਗਰਵਾਣੀ ਜਾ ਕੇ ਉਹਨਾਂ ਨੂੰ ਢਾ ਲੈਣਾ ਤੇ ਦੱਬ ਲੈਣਾ ਤੇ ਕੁਚਲ ਦੇਣਾ ਸੋ ਇਹ ਮਸਲਾ ਜਿਹੜਾ ਇੰਨਾ ਸੁਧਾਰਨ ਨਹੀਂ ਜਿੰਨਾ ਪਰਜਾ ਦੇ ਸਾਹਮਣੇ ਦਿੱਤਾ ਜਾਂਦਾ ਆ ਇਦੋਂ ਬਹੁਤ ਜ਼ਿਆਦਾ ਗੁੰਝਲਦਾਰ ਇਹ ਜਿਹੜੀਆਂ ਸਕੀਮਾਂ ਗੌਰਮੈਂਟ ਦੀਆਂ ਚੱਲਦੀਆਂ ਆ ਤੇ ਇਹਦੇ ਵਿਚ ਕਾਕ ਸਾਹਿਬ ਜੀ ਕੁਝ ਦੇਸ਼ਾਂ ਨੂੰ ਬਹੁਤ ਫਾਇਦਾ ਵੀ ਹੋ ਰਿਹਾ ਹੈ ਚੋਖੀ ਕਮਾਈ ਵੀ ਹੋ ਰਹੀ ਆ ਉਹ ਕਾਕ ਸਾਹਿਬ ਜਿਨ੍ਹਾਂ ਵਿਚ ਅਮਰੀਕਾ ਸਭ ਤੋਂ ਅੱਗੇ ਆ ਸੋ ਇੱਥੇ ਦੇਖੋ ਫਰੈਜਨੋ ਵਿਚ ਗੈਸ ਆ ਜਿਹੜੀ ਕਾਕ ਸਾਹਿਬ ਜੀ $5.29 ਨੂੰ ਮੈਂ ਅੱਜ ਦੇ ਕੇ ਆਇਆ $5.29 ਨੂੰ ਗੈਲਨ
0: ਸਾਡੇ 385 ਦੀ ਹੋਈ ਹੈ ਜੀ ਉਹ ਵੀ ਅਸੀਂ ਸਿਰ ਫੜ ਕੇ ਬਹਿ ਗਏ ਇਕਦਮ ਵੱਧ ਗਈ ਹੈ
1: ਹਾਂਜੀ ਤੇ ਬਹੁਤ ਮਹਿੰਗੀ ਹੋ ਗਈ ਆ $5.29 ਕਾਕ ਸਾਹਿਬ ਜੀ ਬਹੁਤ ਜ਼ਿਆਦਾ ਆਉਂਦੀ ਹੈ ਇਹ ਅਗਲੇ 5-7-10 ਦਿਨ ਜੇ ਇਸੇ ਤਰ੍ਹਾਂ ਰਿਹਾ $6 ਨੂੰ ਪਹੁੰਚ ਜਾਣੀ ਗੈਲਨ
0: ਬਿਲਕੁਲ ਅੱਛਾ ਮੈਨੂੰ ਚੀਮਾ ਸਾਹਿਬ ਕੀ

0: ਜਿਹੜਾ ਬੈਲਰ ਦਾ ਪ੍ਰਾਈਸ ਤੇ ਹਜੇ ਤੱਕ ਮੈਨੂੰ ਲੱਗਦਾ ਕੋਈ ਜ਼ਿਆਦਾ ਵਧਿਆ ਨੀ, ਸੌਕ ਡਾਲਰ ਦੇ ਨੇੜੇ ਹੀ ਹੈ।
1: ਪਰ ਹਾਂਜੀ ਹਾਂਜੀ ਉਹ ਪਿੱਛੋਂ ਨੀ ਵਧਦਾ ਹੁੰਦਾ, ਇਹ ਸਾਰਾ ਜਿਹੜੇ
0: ਕੰਟਰੀਆਂ ਕਮਾ ਰਹੀਆਂ ਪੈਸੇ, ਫਿਰ ਇਹ ਟੈਕਸ ਲਾ ਕੇ ਉਹਦੇ ਤੇ ਕਮਾਈਆਂ ਹੋ ਰਹੀਆਂ, ਤੇ ਫਿਰ ਇਹਦਾ ਕੀ ਇਹਦਾ ਮਤਲਬ ਰਿਜ਼ਲਟ, ਲੋਕੀ ਕੀ ਸੋਚਦੇ ਇਹਦੇ ਬਾਰੇ, ਮੈਨੂੰ ਤਾਂ ਸਮਝ ਤੋਂ ਬਾਹਰ ਹੈ ਜੀ।
1: ਦੇਖੋ ਖੱਟ ਸਾਹਿਬ ਜੀ, ਜਿਹੜੀ ਆ ਪਰਜਾ ਆ ਉਹ ਥੋੜਾ ਵਿਚਰਤਾ ਏਡੇ ਦਗੂ ਕੁਟੂ ਰੋ ਰਾ ਕੇ ਕਰਦੇ ਰਹਿੰਦੇ ਆ ਵੀ ਚੱਲ ਕੋਈ ਨਾ ਹੁਣ ਸਸਤੀ ਹੋ ਜਾਓ ਕੱਲ ਨੂੰ ਪਰਸੋਂ, ਇਸੇ ਤਰ੍ਹਾਂ ਕਰਕੇ ਉਹ ਕਰਦੇ ਰਹਿੰਦੇ ਆ। ਪਰ ਇਹਦੇ ਵਿੱਚ ਇਹ ਜਿਹੜੇ ਵਧਾਉਣ ਵਾਲੇ ਆ ਉਹ ਆਮ ਕਰਕੇ ਰਿਟੇਲਰ ਹੁੰਦੇ ਆ, ਜਿਹੜੇ ਗੈਸ ਸਟੇਸ਼ਨ ਆ ਜਿਹਨਾਂ ਦੇ ਹਨਾ ਉਹ ਕਰਦੇ ਆ, ਉਹ ਜਿਆਦਾ ਚੱਕ ਦਿੰਦੇ ਆ ਪਹਿਲਾਂ। ਅੱਛਾ ਉਹਦੇ ਵਿੱਚ ਡਾਕਟਰ ਸਾਹਿਬ ਜੀ ਹੁਣ ਜਿਹੜਾ ਮਸਲਾ ਆ ਇਹ ਅਮਰੀਕਾ ਦਾ ਜਿਹੜਾ ਸਿਸਟਮ ਹੈ ਨਾ ਇੰਨਾ ਗੁੰਝਲਦਾਰ ਬਣਾਇਆ ਆ। ਦੇਖੋ ਹੁਣ ਜੇ ਜਿਹੜੀ ਆ ਜਿਹੜਾ ਸੇਲਸ ਟੈਕਸ ਪੈਣਾ ਨਾ ਗੈਲਨ ਦੇ ਉੱਪਰ, ਉਹ ਹੁਣ ਗੌਰਮੈਂਟ ਜੇ ਤਾਂ ਗੌਰਮੈਂਟ ਨੂੰ ਉਹਦੇ ਚੋਂ ਪ੍ਰੋਫਿਟ ਨਾ ਮਿਲਦਾ ਹੋਵੇ ਫੇਰ ਤਾਂ ਉਹ ਕਹੇ ਭਾਈ ਤੁਸੀਂ ਇਹਨੂੰ ਇਸ ਤੇ ਕੰਟਰੋਲ ਕਰੋ, ਕਿਉਂਕਿ ਜਿੰਨੀ ਪ੍ਰਾਈਸ ਗੈਸ ਪੰਪ ਵਾਲਾ ਜਾਂ ਹੋਰ ਕੋਈ ਵੀ ਜਿਹਦੇ ਪੈਟਰੋਲੀਅਮ ਗੈਸ ਸਟੇਸ਼ਨ ਹੈਗੇ ਆ ਉਹ ਜਿੰਨੀ ਪ੍ਰਾਈਸ ਚੱਕੂਗਾ ਉਹ ਚ ਗੌਰਮੈਂਟ ਨੂੰ ਵੀ ਉਨੀ ਵੱਧ ਜਾਣਾ ਨਾ।
0: ਬਿਲਕੁਲ,
1: ਤੇ ਇਸ ਕਰਕੇ ਗੌਰਮੈਂਟ ਕਹਿੰਦੀ ਕੋਈ ਨਾ ਸਾਨੂੰ ਵੀ ਵਾਧਾ ਆਈ ਜਾਂਦਾ ਆਰਾਮ ਨਾਲ, ਚੁੱਪ ਕਰਕੇ ਇਹਨਾਂ ਨੂੰ ਲੁੱਟ ਹੋਈ ਜਾਂਦੇ ਹੋ ਤੇ ਆਪ ਆਰਾਮ ਨਾਲ ਬੈਠੇ ਰਹੋ, ਬਹੁਤਾ ਰੌਲਾ ਪਾਉਣ ਲੱਗਣਗੇ ਫੇਰ ਆਪਾਂ ਘਟਾ ਦੇਵਾਂਗੇ ਥੋੜੀ ਜਿਹੀ।
0: ਰੌਲਾ ਕਿਹਨੇ ਪਾਉਣਾ, ਲੋਕੀ ਪਵਾ ਕੇ ਦੋ ਗਾਲਾਂ ਕੱਢ ਕੇ ਮੂੰਹ ਦੇ ਵਿੱਚ ਹੀ ਖਾ ਲੈ।
1: ਬਿਲਕੁਲ
0: ਬਿਲਕੁਲ,
1: ਘੰਟਾ ਅਗਲਾ ਕਹਿੰਦਾ ਯਾਰ ਦੋ ਘੰਟੇ ਹੋਰ ਮਾਲਕ ਦੀ ਮਿਹਨਤ ਕਰ ਲਵਾਂ, ਦੋ ਘੰਟੇ ਹੋਰ ਲਵਾ ਲਾ ਓਵਰ ਟਾਈਮ ਨਾ ਦੇਈ, ਤੇ ਚਲੋ ਇਸ ਤਰ੍ਹਾਂ ਜਿਹੜਾ ਉਹ ਸਿਲਸਿਲਾ ਚੱਲਦਾ ਰਹਿੰਦਾ ਆ। ਤੇ ਇਹ ਖਰਚਾ ਜੀ 5.29 ਜਿਹੜੀ ਤੁਹਾਨੂੰ ਮੈਂ ਗੈਸ ਦੀ ਪ੍ਰਾਈਸ ਦੱਸੀ ਹੈ, ਇਹ ਸਾਰੇ ਫਰਿਜਨਾਂ ਚੋਂ ਸਸਤੀ ਗੈਸ ਇੱਥੇ ਹੁੰਦੀ ਹੈ, 76 ਸਟੇਸ਼ਨ ਇੱਥੇ ਹੈਗਾ ਸਾਡੇ ਕੋਲ, ਇੱਕ ਆਸਕੋ ਦੇ ਬਰਾਬਰ ਰੱਖਦਾ ਆਮ ਕਰਕੇ ਗੈਸ। ਤੇ ਇਹ ਹੈਗਾ ਵੀ ਉਹਨਾਂ ਕਿਸੇ ਦੇਸ਼ਾਂ ਦਾ ਆਰਬੀ ਦੇਸ਼ਾਂ ਚੋਂ ਪਤਾ ਨੀ ਕਿਹੜਿਆਂ ਚੋਂ ਆ, ਤੇ ਇਹਦੇ ਬਹੁਤ ਵੱਡੇ ਕਿੰਨੇ ਗੈਸ ਸਟੇਸ਼ਨ ਹੈ, ਇਹਦੇ ਇੱਕ ਨੀ ਹੈਗਾ, ਤੇ ਇਹਦੇ ਟਰੱਕ ਸਟੋਪ ਵੀ ਹੈਗੇ ਆ, ਸੋ ਇਹਦੀ ਗੈਸ ਬਹੁਤ ਸਸਤੀ ਹੁੰਦੀ ਆ। ਸੋ ਇਹਦੀ ਵੀ ਗੈਸ ਹੈ ਜਿਹੜੀ $5.29 ਨੂੰ, ਇਹ ਬਹੁਤ ਜ਼ਿਆਦਾ ਆ। ਤੇ ਦੂਸਰੇ ਪਾਸੇ ਖੱਕ ਸਾਹਿਬ ਜੀ ਹੁਣ ਦੇਖੋ, ਇੱਕ ਪਾਸੇ ਤਾਂ ਲੋਕ ਤਾਂ ਜਿਹੜੇ ਪੀੜੇ ਜਾ ਰਹੇ ਆ, ਦੂਸਰੇ ਪਾਸੇ ਕੀ ਹੋ ਰਿਹਾ ਕਿ ਅਮਰੀਕਾ ਦਾ ਜਿਹੜਾ ਕਰੂਡ ਆਇਲ ਆ ਖੱਕ ਸਾਹਿਬ ਜੀ, ਉਹਦੀ ਜਿਹੜੀ ਕੀਮਤ ਆ ਕਰੂਡ ਆਇਲ ਦੀ ਕੀਮਤ ਆ ਜਿਹੜੀ 45 ਪ੍ਰਤੀਸ਼ਤ ਜਾਣੀ ਕਿ ਆਲਮੋਸਟ ਦੁੱਗਣੀ
0: ਹੋ ਗਈ,
1: ਦੁੱਗਣੀ, ਹਾਂਜੀ ਦੁੱਗਣੀ ਹੋ ਗਈ ਆ, 45% ਜਿਹੜੀ ਆ ਉਹਦੇ ਵਿੱਚ ਵਾਧਾ ਹੋਇਆ। ਤੇ ਹੁਣ ਉਹਨਾਂ ਨੇ ਕਾਹਨੂੰ ਰੌਲਾ ਪਾਉਣਾ, ਉਹਨਾਂ ਨੇ ਉਹ ਤਾਂ ਗੌਰਮੈਂਟ ਨੂੰ ਜਾ ਕੇ ਹੋਰ ਕਹਿਣਗੇ ਚੱਕ ਯਾਰ ਹੋਰ ਲੈ ਲਾ ਪੈਸੇ, ਕੋਈ ਨਾ ਤੂੰ ਇੰਨੇ ਹੋਰ ਰੱਖ ਜੋ ਕਿ ਸਾਨੂੰ ਥੋੜੇ ਜਿਹਾ ਵੱਟ ਲੈਣ ਦੇ ਪੈਸੇ। ਸੋ ਖਰਚਾ ਜੀ ਰੌਲਾ ਆ ਜਿਹੜਾ ਉਹ ਇਸ ਗੱਲ ਦਾ ਆ, ਇਹਨਾਂ ਨੂੰ ਪ੍ਰੋਫਿਟ ਆ ਜਿਹੜਾ ਕੰਪਨੀਆਂ ਨੂੰ ਬਹੁਤ ਹੁੰਦਾ ਪਏ ਵੱਡੀਆਂ ਕੰਪਨੀਆਂ ਜਿਹੜੀਆਂ। ਤੇ ਇਹ ਸੀਗੀ ਖਰਚ ਸਾਹਿਬ ਜੀ ਇਹਦੀ ਖਬਰ ਗੈਸ ਦੀ। ਤੇ ਇੱਕ ਅਗਲੀ ਨਿਊਜ਼ ਆ ਜਿਹੜੀ ਆਪਣੇ ਕੋਲ ਖਰਚ ਸਾਹਿਬ ਜੀ, ਏਪੀ ਦੀ ਨਿਊਜ਼ ਹੈਗੀ ਆ ਉਹ, ਤੇ ਉਹਦੇ ਅਨੁਸਾਰ ਟਰੰਪ ਅਤੇ ਨੇਤਾਨਯਾਹੂ ਨੇ ਰਲ ਕੇ ਇਰਾਨ ਨੂੰ ਢਾ ਢੇਰੀ ਕਰਨ ਦੇ ਮਾਮਲੇ ਵਿਚ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਾ ਲਿਆ।
0: ਬਿਲਕੁਲ, ਕੋਈ ਸ਼ੱਕ ਨਹੀਂ,
1: ਖਾਸ ਕਰਕੇ ਨੇਤਾਨਯਾਹੂ ਨੇ, ਕਿਉਂਕਿ ਇਜ਼ਰਾਇਲ ਅਤੇ ਅਮਰੀਕਾ ਨੇ ਸੋਚਿਆ ਸੀ ਕਿ ਅਸੀਂ ਦੋਨੋਂ ਹੀ ਫੌਜੀ ਤੌਰ ਤੇ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਹਾਂ, ਕਿਉਂਕਿ ਇਧਰੋਂ ਅਮਰੀਕਾ ਤੇ ਉਹ ਆਸੇ ਪਾਸੇ ਦੇ ਜਿਹੜੇ ਦੇਸ਼ ਆ, ਉਧਰੋਂ ਇਜ਼ਰਾਇਲ ਵੀ ਤੁਹਾਨੂੰ ਪਤਾ ਵੀ ਉਹਦੇ ਕੋਲ ਐਟਮ ਬੰਬ ਵੀ ਹੈਗੇ ਆ, ਤੇ ਉਹਦੇ ਉਹਨੂੰ ਯੂਰਪ ਵੀ ਹਥਿਆਰ ਦੇ ਦਿੰਦਾ, ਉਹਨੂੰ ਅਮਰੀਕਾ ਵੀ ਦੇ ਦਿੰਦਾ, ਉਹ ਵੀ ਆਪਣੇ ਆਪ ਨੂੰ ਸ਼ਕਤੀਸ਼ਾਲੀ ਦੇਸ਼ਾਂ ਦੇ ਵਿਚ ਗਿਣਦਾ ਆ ਫੌਜੀ ਤੌਰ ਦੇ ਉੱਤੇ। ਸੋ ਇਹਨਾਂ ਨੇ ਰਲ ਕੇ ਖੜ ਸਾਹਿਬ ਜੀ ਇੱਕ ਹਫ਼ਤੇ ਇਹਨਾਂ ਨੇ ਸੋਚਿਆ ਸੀਗਾ ਵੀ ਚਲੋ ਆਪਾਂ ਇਹਨਾਂ ਨੂੰ ਜਾ ਕੇ ਢਾ ਲੈਂਦੇ ਹਾਂ ਇਰਾਨ, ਤੇ ਇਹਨਾਂ ਨੇ ਪਹਿਲੇ ਜਦੋਂ ਉਹ ਹਮਲਾ ਹੋਇਆ ਪਹਿਲੇ ਦਿਨ ਤੇ ਕਹਿੰਦੇ ਸੀ ਅਸੀਂ ਤਾਂ ਗਏ ਤੇ ਆਏ, ਬਸ ਹਫ਼ਤੇ ਦੀ ਗੱਲ ਆ ਸਾਰੀ, ਪਹਿਲਾਂ ਤਾਂ ਕਹਿੰਦੇ ਸੀ ਅਸੀਂ 5-7 ਦਿਨਾਂ ਚ ਕੰਮ ਕਰ ਦੇਣਾ, ਪਰ ਉੱਥੇ ਜਾ ਕੇ ਫਿਰ ਅਲਝ ਗਏ, ਤੇ ਅਲਝ ਗਏ। ਤੇ ਹੁਣ ਖੱਕ ਸਾਹਿਬ ਜੀ ਕਈਆਂ ਪਾਸਿਆਂ ਤੋਂ ਲੱਗ ਰਿਹਾ ਵੀ ਇਹ ਖਹਿੜਾ ਛਡਾਉਣਾ ਚਾਹੁੰਦੇ ਆ, ਤੇ ਉਹ ਜਿਹੜਾ ਇਰਾਨ ਆ ਉਹ ਖਹਿੜਾ ਜਿਹੜਾ ਉਹ ਛੱਡਦਾ ਨੀ, ਤੇ ਇਹਨਾਂ ਦੀ ਸਕੀਮ ਸੀ ਕਿ ਅਸੀਂ ਗਏ ਤੇ ਤੇਲ ਲੁੱਟ ਕੇ ਲਿਆਏ ਤੇ ਇੱਛਾ ਕਰਾਂਗੇ, ਪਰ ਉਹ ਗੱਲ ਬਣੀ ਨੀ। ਤੇ ਉਹਦੇ ਨਾਲ ਫਿਰ ਖੱਕ ਸਾਹਿਬ ਜੀ ਇਰਾਨ ਤੇ ਅਮਰੀਕਾ ਜਿਹੜਾ ਉਹ ਇਰਾਨ ਦੀ ਫੌਜੀ ਤਾਕਤ ਅਤੇ ਆਪਣੀ ਕਮਜ਼ੋਰੀ ਦਾ ਅੰਦਾਜ਼ਾ ਜਿਹੜਾ ਸੀ ਉਹ ਗਲਤ ਲਾ ਰਿਹਾ ਸੀ। ਇਹਨਾਂ ਦੋਨਾਂ ਦੇਸ਼ਾਂ ਨੂੰ, ਅਮਰੀਕਾ ਨੂੰ ਤੇ ਇਜ਼ਰਾਇਲ ਨੂੰ, ਦੋਨਾਂ ਨੂੰ ਆਪਣੀ ਫੌਜ ਤੇ ਬਹੁਤ ਮਾਣ ਸੀਗਾ, ਤੇ ਉਹਨੂੰ ਉਹ ਸਮਝਦੇ ਸੀ ਵੀ ਐਵੀਂ ਮਾੜਾ ਧੀੜਾ ਇਹਦੇ ਅਸੀਂ ਜਾ ਕੇ ਚਾਰ ਬੰਬ ਮਾਰਨੇ ਤੇ ਢਾ ਰਹਿਣੇ, ਪਰ ਇਹਨਾਂ ਨੇ ਅੰਦਾਜ਼ਾ ਜਿਹੜਾ ਉਹ ਗਲਤ ਲਾ ਲਿਆ,
0: ਗਲਤ ਲੱਗ ਗਿਆ। ਬਿਲਕੁਲ
1: ਹਾਂਜੀ, ਤੇ ਪਿਛਲੇ ਕੁਛ ਦਿਨਾਂ ਤੋਂ ਇਰਾਨ ਨੇ ਜਿਹੜਾ ਹੈਗਾ ਸਟੇਟ ਆਫ ਹਰਮੂਜ਼ ਆ ਖੱਕ ਸਾਹਿਬ ਜੀ, ਉਹਨੂੰ ਕੰਪਲੀਟਲੀ ਬੰਦ ਕਰ ਦਿੱਤਾ, ਔਰ ਉਹਨਾਂ ਨੇ ਬੰਦ ਕਰਨ ਤੋਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਅਸੀਂ ਇਹਦੇ ਵਿੱਚ ਵੀ 1 ਲੀਟਰ ਵੀ ਤੇਲ ਆ ਜਿਹੜਾ ਉਹ ਲੰਘਣ ਨਹੀਂ ਦੇਣਾ। ਔਰ ਉਹਨਾਂ ਨੇ ਉਹ ਕਰਕੇ ਦਿਖਾ ਦਿੱਤਾ, ਉਸੇ ਤਰ੍ਹਾਂ ਕਰ ਦਿੱਤਾ ਉਹਨਾਂ ਨੇ, ਬਿਲਕੁਲ ਬੰਦ ਕਰ ਦਿੱਤਾ। ਔਰ ਅਜੇ ਤੀਕਰ ਵੀ ਜਿਹੜੇ ਕਹਿੰਦੇ ਸਾਡੇ ਦੇਸ਼ ਨਾਲ ਜੁੜੇ ਹੋਏ ਆ, ਜਿਹੜੇ ਇਹ ਇਹਨਾਂ ਦਾ ਪੱਖ ਨਹੀਂ ਲੈ ਰਹੇ, ਉਹ ਤੁਸੀਂ ਆ ਜਾਓ ਤੇਲ ਲੈ ਜਾਓ, ਅਸੀਂ ਕੁਛ ਨਹੀਂ ਕਹਿਣਾ ਤੁਹਾਨੂੰ। ਤੇ ਇਹਦੇ ਨਾਲ ਹੁਣ ਡਾਕਟਰ ਸਾਹਿਬ ਜੀ, ਉਹ ਜਿਹੜੀ ਸਟੇਟ ਆਫ ਹਰਮੂਸ ਹੈ ਉਹ ਤਾਂ ਬਿਲਕੁਲ ਬੰਦ ਕਰ ਦਿੱਤੀ ਹੈ, ਟੋਪੀ ਉਹਦੇ ਵਿੱਚ ਵੀ ਕੁਛ ਨਹੀਂ ਲੰਘਣ ਨਹੀਂ ਦੇ ਰਹੇ। ਤੇ ਇਹਦੇ ਵਿੱਚ ਹੁਣ ਕੀ ਹੈ ਡਾਕਟਰ ਸਾਹਿਬ ਜੀ, ਇਹਦੇ ਵਿੱਚੋਂ ਜਿਹੜਾ ਉਹਨਾਂ ਨੇ ਸਾਰਾ ਬੰਦ ਕਰਨ ਦੇ ਉਪਰੰਤ ਕੀ ਕੀਤਾ, ਆਪਣੇ ਦੋਸਤਾਂ ਨੂੰ ਨਹੀਂ ਰੋਕਾਂਗੇ ਉਹਨਾਂ ਨੇ ਕਿਹਾ, ਤੇ ਇਰਾਨ ਆਪਣੇ ਵਾਅਦਿਆਂ ਤੇ ਪੂਰਾ ਉਤਰ ਚੁੱਕਾ ਹੈ ਅਤੇ ਸਾਰੀ ਦੁਨੀਆਂ ਦੀ ਮਾਲੀ ਹਾਲਤ ਹੈ ਜਿਹੜੀ ਡਾਕਟਰ ਸਾਹਿਬ ਜੀ ਉਹਨੂੰ ਝੰਜੋੜ ਕੇ ਰੱਖ ਦਿੱਤਾ ਇਰਾਨ ਨੇ। ਹੁਣ ਜਿਹੜੇ ਸਾਰੇ ਦੂਸਰੇ ਮੁਲਕ ਹੈ ਉਹ ਵੀ ਡਾਕਟਰ ਸਾਹਿਬ ਜੀ ਅਮਰੀਕਾ ਤੇ ਇਜ਼ਰਾਇਲ ਦੇ ਖਿਲਾਫ ਹੋ ਕੇ ਇਹਨੂੰ ਕਹਿ ਰਹੇ ਆ ਕਿ ਬੰਦ ਕਰ, ਇਹ ਅਸੀਂ ਤਾਂ ਭੁੱਖੇ ਮਰ ਜਾਂਗੇ, ਠੀਕ ਹੈ ਕਿ ਨਹੀਂ?
0: ਬਿਲਕੁਲ।
1: ਸੋ ਇਹ ਮਸਲਾ ਉੱਥੇ ਪੈਦਾ ਹੋ ਗਿਆ ਤੇ ਇਹਦੇ ਨਾਲ ਇਜ਼ਰਾਇਲ ਦੇ ਪ੍ਰਾਈਮ ਮਿਨਿਸਟਰ ਜਿਹੜੇ ਆ ਨੇਤਾਨਯਾਹੂ ਨੂੰ ਇਸ ਸਮੇਂ ਗੋਡੇ ਟੇਕਣ ਤੇ ਮਜਬੂਰ ਕਰ ਦਿੱਤਾ ਗਿਆ। ਅੱਜ ਦੀ ਖਬਰ ਦੇ ਅਨੁਸਾਰ ਖੱਕ ਸਾਹਿਬ ਜੀ ਉਹ ਕਹਿੰਦਾ ਭਾਈ ਇਰਾਨ ਨੂੰ ਉਹ ਸਿੱਧਾ ਮਿਹਨਤ ਕਰਕੇ ਕਹਿੰਦਾ ਭਾਈ ਮੈਂ ਤੇਰੇ ਤੇਲ ਦੇ ਦੂਜਿਆਂ ਤੇ ਹਮਲਾ ਨਹੀਂ ਕਰਦਾ ਤੇ ਤੂੰ ਇਹਨਾਂ ਮੁਲਕਾਂ ਤੇ ਨਾ ਕਰ ਤੇ ਨਾ ਮੇਰੇ ਤੇ ਕਰ। ਇਹ ਨੇਤਾਨਯਾਹੂ ਜਿੱਦਾਂ ਆਪਾਂ ਭੀਖ ਮੰਗਦੇ ਹੁੰਦੇ ਆ ਇਸ ਲਈ
0: ਗੋਡੇ ਟੇਕ ਕੇ ਬੰਦਾ ਮਿਹਨਤ ਨਹੀਂ ਕਰਦਾ ਹੁੰਦਾ।
1: ਹਾਂਜੀ ਹਾਂਜੀ, ਉਹ ਹਾਲਾਤ ਆ ਜਿਹੜੇ ਇੱਥੇ ਪਹੁੰਚ ਗਏ ਆ। ਤੇ ਹੁਣ ਇਹ ਖੱਕ ਸਾਹਿਬ ਜੀ ਜਿਹੜਾ ਬਹੁਤਾ ਜਿਆਦਾ ਇਹ ਮਸਲਾ ਵਿਗੜਿਆ ਆ ਉਹ ਇਥੋਂ ਵਿਗੜਿਆ ਕਿ ਜਿਹੜਾ ਇਜ਼ਰਾਇਲ ਨੇ ਇਹਦਾ ਨਾਂ ਹੈਗਾ ਜਗ੍ਹਾ ਦਾ ਸਾਊਥ ਪਾਰਸ ਇਹਨੂੰ ਕਹਿੰਦੇ ਆ। ਇਹ ਨਾ ਇਹਦੀ ਇੱਥੇ ਮੇਰੇ ਕੋਲ ਉਹ ਲਿਖਿਆ ਵੀ ਆ ਫੀਲਡ ਦਾ ਇਲਾਕਾ ਕਿੰਨਾ ਕਿਆ, ਕਾਫੀ ਵੱਡਾ ਇਲਾਕਾ ਆ ਇਹ, ਕੋਈ 3700 ਜਿਹੜਾ 9700 ਯਾਨੀ ਕਿ 9700 ਸਕੁਏਅਰ ਕਿਲੋਮੀਟਰ ਆ ਜਿਹੜਾ ਇਹ ਇਲਾਕਾ ਹੈਗਾ, ਤੇ ਜੇ ਮੀਲਾਂ ਚ ਬਣਾਈਏ ਤਾਂ ਆਪਾਂ 3700 ਸਕੁਏਅਰ ਮਾਈਲ ਦਾ ਇਹ ਏਰੀਆ ਹੈਗਾ। ਤੇ ਇੱਥੇ ਖੱਕ ਸਾਹਿਬ ਜੀ ਦੋਨੇ ਕੰਟਰੀ ਆ ਜਿਹੜੇ, ਇੱਕ ਇਰਾਨ ਤੇ ਦੂਸਰਾ ਕਟਰ, ਇਹ ਦੋਨਾਂ ਕੰਟਰੀਆਂ ਦਾ ਇਹਦੇ ਤੇ ਕੰਟਰੋਲ ਆ, ਜਿਹਦੇ ਵਿਚੋਂ 3700 ਜਿਹੜਾ ਉਹ ਕਟਰ ਦੇ ਹਿੱਸੇ ਦੇ ਵਿਚ ਇਲਾਕਾ ਆ ਤੇ ਜਿਹੜਾ 6000 ਸਕੁਏਅਰ ਕਿਲੋਮੀਟਰ ਆ ਉਹ ਹੈਗਾ ਇਰਾਨ ਦਾ ਇਲਾਕਾ। ਇੱਥੇ ਸਾਰੇ ਦੇ ਵਿਚ ਆ ਜਿਹੜੀ ਉਹ ਗੈਸ ਬਹੁਤ ਆ ਜਿਹੜੀ ਆਹ ਜਿਹਨੂੰ ਆਹ ਕੀ ਕਹਿੰਦੇ ਲਿਕੁਇਫਾਈ ਨੈਚੁਰਲ ਗੈਸ LNG ਆਮ ਕਰਕੇ ਉਹਨੂੰ ਕਹਿ ਦਿੰਦੇ ਆ ਨਾ ਛੋਟਾ। ਹਾਂਜੀ, ਤੇ ਇੱਥੇ ਖੱਕ ਸਾਹਿਬ ਜੀ 51 ਟ੍ਰਿਲੀਅਨ ਕਿਊਬਿਕ ਮੀਟਰ ਜਿਹੜੀ ਆ ਉਹ ਗੈਸ ਆ, ਤੇ ਇਹਦੇ ਤੋਂ 8000 ਜਿਹੜੀ ਆ ਉਹ ਟ੍ਰਿਲੀਅਨ ਜਿਹੜੀ ਆ ਉਹ ਹੈਗੀ ਆ ਇਹਦੀ ਫੁੱਟਾਂ ਦੇ ਵਿਚ ਜੇ ਆਪਾਂ ਗਿਣੀਏ ਤਾਂ ਸਕੁਏਅਰ ਫੁੱਟੇਜ। ਤੇ ਜੇ ਇਹਨੂੰ ਖੱਕ ਸਾਹਿਬ ਜੀ ਦੇਖੋ ਗੈਸ ਹੁੰਦੀ ਆ ਨਾ ਜਿਹੜੀ ਇਹ ਆਪਣੀ ਘਰਾਂ ਚ ਆਪਾਂ ਬਾਲਦੇ ਗੈਸ, ਇਹਦੇ ਵੀ ਕਈ ਇਹਨਾਂ ਨੇ ਵੱਖਰੀਆਂ ਵੱਖਰੀਆਂ ਕਿੱਦਾਂ ਆਪਾਂ ਕਹਾਂਗੇ ਕੈਟੇਗੋਰੀਆਂ ਚ ਬਣਾਈ ਹੋਈ ਆ। ਇੱਕ ਇਹ ਜਿਹੜੀ ਨਾ ਉਹ ਠੰਡੀ ਕਰਕੇ ਫਰੀਜ਼ ਕਰਕੇ ਉਹ ਮਤਲਬ ਜਗ੍ਹਾ ਥੋੜੀ ਰੋਕਦੀ ਆ ਨਾ, ਜਿੱਦਾਂ ਆਪਾਂ ਉਹਨੂੰ ਜ਼ਿਆਦਾ ਠੰਡੀ ਕਰਨ ਵਿੱਚ ਫਰੀਜ਼ ਕਰ ਲਵਾਂਗੇ, ਉਸ ਤਰ੍ਹਾਂ ਦੀ ਆ ਜਿਹੜੀ ਕੰਡੈਂਸ ਗੈਸ ਆ ਉਹ 50 ਬਿਲੀਅਨ ਢੋਲ ਜਿਹੜੇ ਆ ਜੇ ਇਹਨੂੰ ਮਤਲਬ ਉਦਾਂ ਫਰੀਜ ਕਰਕੇ ਠੰਡੀ ਕੀਤਾ ਜਾਵੇ ਤਾਂ 50 ਬਿਲੀਅਨ ਢੋਲ ਦੀ ਗੈਸ ਇੱਥੇ ਜਿਹੜੀ ਹੈਗੀ ਆ। ਇਕੱਲੀ ਗੈਸ ਦੀ ਗੱਲ ਕਰਦੇ ਆ ਜਿਹੜੀ ਬਾਲਦੇ ਆਪਾਂ, ਉਹ ਦੂਜੀ ਗੈਸ ਨੀ ਜਿਹੜੀ ਇਹਦੇ ਗੱਲ ਦਾ ਵੀ ਹੋਰ ਵੀ ਪਤਾ ਲੱਗਦਾ, ਜੇ ਇੱਥੇ ਗੈਸ ਕਹਿੰਦੇ ਆ ਤੇ ਉਹ ਜਿਹੜੇ ਇੰਡੀਆ ਵਾਲੇ ਆ ਉਹ ਦੂਜੀ ਗੈਸ ਸਮਝਦੇ ਆ, ਅਸੀਂ ਗੈਸ ਪੈਟਰੋਲ ਕਹਿੰਦੇ ਆ। ਸੋ ਇਸ ਤਰ੍ਹਾਂ ਦਾ ਵੀ ਕਈ ਵਾਰੀ ਗੁੱਸੇ ਚ ਬੰਦਾ ਪੈ ਜਾਂਦਾ। ਤੇ ਇਹ ਜਿਹੜੀ ਜਗ੍ਹਾ ਆ ਖੱਕ ਸਾਹਿਬ ਦੀ, ਇਹ ਇਰਾਨ ਆ ਜਿਹੜਾ ਉਹਦੀ ਜਿਹੜੀ ਸਰਹੱਦ ਆ, ਸਰਹੱਦ ਕਾਨੂੰਨ ਤੱਟ ਆ ਜਿਹੜਾ ਸਮੁੰਦਰ ਦੇ ਨਾਲ ਲੱਗਦੀ ਹੁੰਦੀ ਜਗ੍ਹਾ ਉਹਨੂੰ ਤੱਟ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ, ਕੋਸਟ ਕਹਿ ਦਿੰਦੇ ਅੰਗਰੇਜ਼ੀ ਦੇ ਵਿੱਚ, ਤੇ ਉਹਦੇ ਤੋਂ ਕੋਈ 105 ਕਿਲੋਮੀਟਰ ਦੀ ਦੂਰੀ ਤੇ ਹੈਗੀ ਆ ਇਹ। ਤੇ ਗਲਫ ਦੇਸ਼ਾਂ ਵਿਚੋਂ ਬਾਹਰ ਜਾ ਰਹੇ ਤੇਲ ਅਤੇ ਗੈਸ ਇਰਾਨ ਨੇ ਸਟੇਟ ਆਫ ਹਰਮੂਸ ਤੋਂ ਵਿਚੋਂ ਤਾਂ ਲੰਘਣਾ ਕਰ ਦਿੱਤਾ ਬੰਦ। ਖੱਕ ਸਾਹਿਬ ਜੀ ਉਹ ਪਹਿਲਾਂ ਵੀ ਕਹਿ ਕੇ ਗਏ, ਹੁਣ ਇਹਦੇ ਨਾਲ ਅੱਧੀ ਗੱਲ ਜਿਹੜੀ ਜੁੜਦੀ ਆ ਉਹ ਇਸ ਇਲਾਕੇ ਦੇ ਵਿਚ ਖੱਕ ਸਾਹਿਬ ਜੀ ਜਿਹੜੇ ਦੋ ਦੇਸ਼ ਆ, ਇੱਕ ਸਾਊਦੀ ਅਰਬ ਤੇ ਦੂਜਾ UAE ਆ ਜਿਹੜੇ, ਇਹ ਕੱਲੇ ਦੋਨੇ ਦੇਸ਼ ਆ ਜਿੰਨੇ ਗਲਫ ਕੰਟਰੀ ਆ ਜਾਂ ਅਰਬ ਕੰਟਰੀ ਆ ਜਿੱਥੇ ਤੇਲ ਹੈਗਾ, ਇਕੱਲੇ ਦੋ ਦੇਸ਼ ਆ ਜਿਨ੍ਹਾਂ ਦੇ ਕੋਲ ਇਹ ਚੋਇਸ ਸੀਗੀ ਕਿ ਉਹ ਸਟ੍ਰੇਟ ਆਫ ਹਰਮੂਸ ਆ ਜਿਹੜੀ ਸਾਊਦੀ ਉਹਨੇ ਇਰਾਨ ਨੇ ਬੰਦ ਕਰ ਦਿੱਤੀ ਆ, ਉਹਦੇ ਤੋਂ ਬਿਨਾਂ ਹੋਰ ਪਾਸੇ ਦੀ ਇਹ ਤੇਲ ਬਾਹਰ ਲਿਜਾ ਸਕਦੇ ਸੀ।
0: ਅੱਛਾ ਜੀ।
1: ਹਾਂ, ਹੁਣ ਜਿਹੜਾ ਸਾਊਦੀ ਅਰਬ ਆ ਉਹ ਤੇਲ ਆ ਜਿਹੜਾ ਉਹ ਪਾਈਪ ਲਾਈਨ ਰਾਹੀਂ ਜਿਹੜਾ ਰੈੱਡ ਸੀ ਉਹਦਾ ਲਾਲ ਸਾਗਰ ਜਿਹਨੂੰ ਕਹਿੰਦੇ ਆ ਆਪਾਂ, ਸਾਊਦੀ ਅਰਬੀਆ ਜਿਹੜਾ ਇੱਕ ਪਾਸੇ ਉਧਰ ਰੈੱਡ ਸੀ ਦੇ ਨਾਲ ਵੀ ਲੱਗਦਾ ਤੇ ਦੂਸਰੇ ਪਾਸੇ ਇਹ ਲੱਗਦਾ ਇਧਰ ਪਰਸ਼ੀਅਨ ਗਲਫ ਦੇ ਨਾਲ, ਸੋ ਇਹ ਉਧਰ ਦੀ ਲਿਜਾ ਸਕਦਾ ਸੀ ਗੈਸ। ਅੱਛਾ, ਉਹ ਜਿਹੜਾ ਉਧਰ ਨੂੰ ਜਾਣ ਵਾਲੀਆਂ ਲਾਈਨਾਂ ਸੀਗੀਆਂ ਜੋ ਵੀ ਜਿਹਨੂੰ ਉਹ ਪ੍ਰਬੰਧ ਕਹਿ ਦਿੰਦੇ ਆ ਇਨਫਰਾਸਟ੍ਰਕਚਰ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਆ ਖਾਕਸ਼ਾ ਜੀ, ਉਹ ਇਰਾਨ ਨੇ ਇਹ ਤਾਂ ਕਿ ਸਾਊਦੀ ਅਰਬੀਆ ਜਿਹੜਾ ਉਹ ਰੈੱਡ ਸੀ ਦੇ ਵਿੱਚ ਦੀ ਵੀ ਇੱਕ ਤਿਵਕਾ ਗੈਸ ਦਾ ਬਾਹਰ ਨਾ ਦੇਖ ਸਕੇ, ਉਹਨੇ ਉਹ ਸਾਰੀਆਂ ਲਾਈਨਾਂ ਨੂੰ ਤਬਾਹ ਕਰ ਦਿੱਤੀਆਂ।
0: ਅੱਛਾ ਜੀ।
1: ਤੇ ਉਹਦੇ ਨਾਲ ਸਾਊਦੀ ਅਰਬ ਨੂੰ ਜਿਹੜਾ ਬਹੁਤ ਵੱਡਾ ਧੱਕਾ ਲੱਗਾ, ਤੇ ਜਿਹੜਾ UAE ਆ ਉਹ ਜਿੱਥੇ ਨਾ ਉਹ ਇੱਕ ਉਹ ਸਟੇਟ ਆਫ ਹੋਰਮੂਸਿਆ ਜਿਹੜੀ ਉਹਦੇ ਏਦਾਂ ਇੱਕ ਜਗ੍ਹਾ ਤੇ ਏਦਾਂ ਬਹੁਤ ਤੰਗ ਜਿਹੀ ਜਗ੍ਹਾ ਨੂੰ ਤੰਤਰ ਜੇ ਅੰਦਰ ਨੂੰ ਚਲੇ ਜਾਂਦੀ ਆ, ਉਹ ਫਿਰ ਮੁੜ ਕੇ ਏਦਾਂ ਮੋੜ ਜਿਹਾ ਪੈਂਦਾ ਆ, ਸ਼ਾਇਦ ਤੁਸੀਂ ਜੇ ਉਹਦਾ ਨਕਸ਼ਾ ਦੇਖਿਆ ਹੋਣਾ। ਤੇ ਉਹ ਉੱਥੇ ਉਹਨੇ ਉਸ ਜਗ੍ਹਾ ਤੇ ਉਹ ਬੰਦ ਕਰ ਦਿੱਤਾ, ਤੇ ਜਿਹੜਾ ਇਹ UAE ਆ ਇਹ ਉਦੋਂ ਲੰਘ ਕੇ ਨਾ ਬਾਹਰਲੇ ਪਾਸੇ ਸਮੁੰਦਰ ਆ ਜਿਹੜਾ ਇੰਡੀਅਨ ਓਸ਼ਨ ਆ ਉਹਦੇ ਵਿੱਚ ਵੀ ਇਹ ਗੈਸ ਵੇਚਦਾ ਸੀਗਾ, ਵੇਚ ਸਕਦਾ ਸੀ ਦੂਸਰੇ ਕੰਟਰੀ ਦੇ ਰਾਹੀਂ, ਪਰ ਉਹ ਵੀ ਉਹਨਾਂ ਨੇ ਬੰਦ ਕਰਤਾ। ਸੋ ਕਹਿਣ ਦਾ ਮਤਲਬ ਇਹ ਆ ਭਈ ਅਰਬ ਦੇਸ਼ਾਂ ਦੇ ਵਿੱਚੋਂ ਇੱਕ ਤਿੰਨਤਾ ਵੀ ਤੇਲ ਦਾ ਬਾਹਰੋਂ ਜਾਣਾ ਬੰਦ ਹੋ ਗਿਆ।
0: ਇਹ ਇਰਾਨ ਨੂੰ ਚੀਮਾ ਸਾਹਿਬ ਇੱਕ ਸੈਕਿੰਡ ਦਿਓ, ਮੈਨੂੰ ਇਰਾਨ ਨੂੰ ਸਮਝ ਆਇਆ ਸੀ ਕਿ ਖਿਡਾਉਣਾ ਹੀ ਆ, ਦੋ ਮਾਰਾਂਗੇ ਦੋ ਇਧਰ ਮਾਰਾਂਗੇ ਖੋ ਖਾ ਕੇ ਗਾਹ ਜਾਵਾਂਗੇ, ਉਹ ਪਰ ਉਹ ਹੋਇਆ ਨਹੀਂ। ਉਹਨਾਂ ਨੂੰ ਇਹਨਾਂ ਨੂੰ ਗਲਤ ਫਹਿਮੀ ਹੋ ਗਈ ਕਿ ਇਰਾਨ ਛੋਟਾ ਜਾਂ ਛੋਟਾ ਜਾ ਇਹਦੇ ਕੋਲ ਕਿਹੜੀ ਆਰਮੀ ਆ ਜਾਂ ਇਹਦੇ ਕੋਲ ਕਿਹੜੇ ਜਹਾਜ਼ ਆ, ਅਸੀਂ ਦੋਵਾਂ ਦਿਨਾਂ ਚ ਘੇਰ ਲੈਣਾ। ਪਰ ਉਹ 20 ਸਾਲ ਤੋਂ ਇਹਦੇ ਉਪਰ ਕੰਮ ਕੀਤਾ ਇਰਾਨ ਨੇ,
1: ਰਸ਼ੀਆ ਦੀ ਮਦਦ ਬੜੀ ਕੀਤੀ ਉਹਨੇ ਇਰਾਨ ਨੇ ਵੀ। ਤੇ ਹੁਣ ਤੁਸੀਂ ਕੁਛ ਕਹਿਣ ਲੱਗੇ ਸੀ?
0: ਮੈਂ ਕਿਹਾ ਡਰੋਨ ਰਾਨ ਵੀ ਦਿੱਤੇ ਨਾ ਇਹਨਾਂ ਨੇ ਕਾਫੀ ਉਦੋਂ।
1: ਹਾਂਜੀ, ਬਹੁਤ ਡਰੋਨਾਂ ਦੀ ਮਦਦ ਬਹੁਤ ਕੀਤੀ ਹੈ ਉਹਦੀ ਰੂਸ ਦੀ, ਤੇ ਰੂਸ ਨੇ ਕਾਫੀ ਫਾਇਦਾ ਉਠਾਇਆ ਕਾਕਸ਼ਾ ਜੀ ਉਹਦੀ ਮਦਦ ਤੋਂ। ਤੇ ਅਗਲੀ ਖਬਰ ਕਾਕਸ਼ਾ ਜੀ ਜਿਹੜੀ ਆਪਣੇ ਕੋਲ ਹੈਗੀ ਆ ਉਹ ਜਪਾਨ ਤੇ ਸਾਊਥ ਕੋਰੀਆ ਜਿਹੜੇ ਆ ਕਾਕਸ਼ਾ ਜੀ, ਹਾਲਾਤ ਬਹੁਤ ਵਿਗੜ ਚੁੱਕੇ ਆ ਕਾਕਸ਼ਾ ਜੀ ਦੁਨੀਆਂ ਦੇ ਵਿੱਚ, ਬਹੁਤੇ ਤਾਂ ਸੱਜਣਿਆਂ ਜਿਹੜੇ ਉਹ ਆਪਣੇ ਕਹਿੰਦੇ ਆ ਉਹ ਮਾੜੀ ਮੋਟੀ ਲਾਈ, ਪਰ ਅਸਲ ਦੇ ਵਿੱਚ ਇਹ ਕਾਕਸ਼ਾ ਜੀ ਵਰਲਡ ਵਾਰ ਹੀ ਸਮਝੋ ਇਹਨੂੰ।
0: ਵਰਲਡ ਵਾਰ ਹੀ ਕੀ ਗਿਆ ਮਗਰ
1: ਹਾਂਜੀ ਬਿਲਕੁਲ। ਤੇ ਹੁਣ ਇਹਦੇ ਨਾਲ ਅਗਲਾ ਜਿਹੜਾ ਮਸਲਾ ਖੜਾ ਹੋ ਗਿਆ, ਜਪਾਨ ਤੇ ਸਾਊਥ ਕੋਰੀਆ ਜਿਹੜੇ ਦੋ ਕੰਟਰੀ ਆ ਕਾਕਸ਼ ਸਾਹਿਬ ਜੀ, ਇਹਨਾਂ ਦੋਨਾਂ ਦੇ ਦੇਸ਼ਾਂ ਦੇ ਵਿੱਚ ਅਮਰੀਕਾ ਦਾ ਕੋਈ 80,000 ਫੌਜੀ ਆ ਜਿਹੜਾ ਉਹ ਉੱਥੇ ਬੈਠਾ।
0: ਅੱਛਾ ਜੀ।
1: ਦੋਨਾਂ ਦੇਸ਼ਾਂ ਨੇ ਰਲਾ ਕੇ ਸਾਊਥ ਕੋਰੀਆ ਤੇ ਜਪਾਨ ਦੇ ਵਿੱਚ 80,000 ਦੇ ਨੇੜੇ ਆ ਜਿਹੜਾ, ਜਿਹੜੇ ਅੰਕੜਿਆਂ ਦੇ ਮੁਤਾਬਕ 80,000 ਉਹ ਕਹਿ ਰਹੇ ਆ, ਸੋ ਵੱਧ ਘੱਟ ਵੀ ਹੋ ਸਕਦੇ ਆ ਥੋੜੇ ਬਹੁਤੇ। ਹੁਣ ਉਹ ਜਿਹੜਾ 80,000 ਫੌਜੀ ਉਹ ਦੋਹਾਂ ਦੇਸ਼ਾਂ ਦੇ ਵਿੱਚ ਬੈਠਾ ਆ ਕਾਕਸ਼ ਸਾਹਿਬ ਜੀ, ਉਹਨਾਂ ਦੇ ਵਿੱਚ ਜਿਹੜਾ ਨਾਰਥ ਕੋਰੀਆ, ਹਾਂ ਹੁਣ ਇਹ ਜਿਹੜਾ 80,000 ਉੱਥੇ ਬੈਠਾ ਕਾਕਸ਼ ਸਾਹਿਬ ਜੀ, ਇਹ ਜਪਾਨ ਤੇ ਜਿਹੜਾ ਸਾਊਥ ਕੋਰੀਆ ਉਹਨੂੰ ਨਾਰਥ ਕੋਰੀਆ ਤੋਂ ਤੇ ਚੀਨ ਤੋਂ ਤੇ ਰੂਸ ਤੋਂ ਬਚਾਉਣ ਵਾਸਤੇ ਇਹਨਾਂ ਨੇ ਉੱਥੇ ਆਪਣੇ ਬੇਸ ਬਣਾਏ ਅਮਰੀਕਾ ਨੂੰ। ਅੱਛਾ, ਹੁਣ ਇੱਥੇ ਮਸਲਾ ਇਸ ਗੱਲ ਦਾ ਖੜਾ ਹੋ ਗਿਆ, ਇਹ ਆਪਾਂ ਨੂੰ ਤਾਂ ਗੱਲ ਵਿੱਚ ਲਿਆਉਣੀ ਪਈ ਆ, ਕਿਉਂਕਿ ਜਿਹੜਾ ਇਰਾਨ ਤੇ ਇਜ਼ਰਾਇਲ ਤੇ ਅਮਰੀਕਾ ਵਿੱਚ ਲੱਗੀ ਲੜਾਈ ਆ ਖਾਕ ਸਾਹਿਬ ਜੀ, ਇਹਦੇ ਕਾਰਨ ਅਮਰੀਕਾ ਦੇ ਦੋ ਵੱਡੇ ਸ਼ਕਤੀਸ਼ਾਲੀ ਏਅਰਕ੍ਰਾਫਟ ਕੈਰੀਅਰ ਆ ਜਿਹੜੇ ਖਾਕ ਸਾਹਿਬ ਜੀ, ਇਹ ਇੱਕ ਤਾਂ ਹੈਗਾ ਜਿਹੜਾ ਜੈਰਲਡ ਫੋਰਡ ਦੇ ਨਾਂ ਤੇ ਬਣਿਆ ਪ੍ਰੈਜੀਡੈਂਟ ਦੇ ਨਾਂ ਤੇ ਏਅਰਕ੍ਰਾਫਟ ਕੈਰੀਅਰ ਜਿਹਦੇ ਉੱਤੋਂ ਜਹਾਜ਼ ਉੱਡਦੇ ਆ, ਮਿਲਟਰੀ ਵਾਲੇ ਸਾਰਾ ਕੁਝ ਉਹਦੇ ਉੱਪਰ ਹੈਗਾ। ਤੇ ਦੂਸਰਾ ਇਬਰਾਹਿਮ ਲਿੰਕਨ ਆ ਜਿਹੜਾ, ਉਹ ਵੀ ਇਸੇ ਤਰ੍ਹਾਂ ਦਾ ਜਹਾਜ਼ ਆ। ਹਾਂਜੀ, ਹੁਣ ਖਾਕਸ਼ਾ ਜੀ ਇਹਦੇ ਵਿੱਚ ਗੱਲ ਅਜੇ ਤਿੱਕਰ ਪੂਰੀ ਕਲੀਅਰ ਬਾਹਰ ਨਹੀਂ ਆਉਣ ਦਿੱਤੀ ਜਾਂਦੀ ਜਾਂ ਆ ਨਹੀਂ ਰਹੀ, ਉਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ। ਪਰ ਇਹਨਾਂ ਦੇ ਵਿੱਚੋਂ ਜਿਹੜਾ ਤਾਂ ਹੈਗਾ ਜੈਰਲਡ ਫੋਲਡ, ਜਿਹੜਾ ਵੱਡਾ ਸ਼ਿਪ ਹੈਗਾ ਏਅਰਕ੍ਰਾਫਟ ਕੈਰੀਅਰ ਆ, ਉਹਦੇ ਵਿੱਚ ਦੀ ਖਬਰ ਇਹ ਆ ਕਿ ਉਹਦੇ ਵਿੱਚ ਜਿਹੜੀ ਲਾਂਡਰੀ ਹੁੰਦੀ ਆ ਨਾ, ਜਿੱਥੇ ਫੌਜੀਆਂ ਦੇ ਕੱਪੜੇ ਕੁਪੜੇ ਧੋਂਦੇ ਆ, ਉਹਦੇ ਵਿੱਚ ਖਾਕਸ਼ਾ ਵੀ ਬਹੁਤ ਵੱਡੀ ਲਾਂਡਰੀ ਹੁੰਦੀ ਆ, ਐਸੀ ਗੱਲ ਨਹੀਂ ਹੈਗੀ। ਕਿਹਾ ਜਾਂਦਾ ਕਿ ਉਹਦੇ ਵਿੱਚ ਅੱਗ ਲੱਗਣ ਕਾਰਨ ਉਹ ਜਹਾਜ਼ ਦਾ ਕਾਫੀ ਨੁਕਸਾਨ ਹੋ ਗਿਆ, ਤੇ ਉਹ ਜਹਾਜ਼ ਨੂੰ ਜਿਹੜਾ ਆਪਣੇ ਹੈਗਾ ਨਾ ਗ੍ਰੀਸ ਜਾਂ ਮੁਲਕ, ਉੱਥੇ ਤੁਹਾਨੂੰ ਪਤਾ ਹੋਣਾ ਤੁਸੀਂ ਘੁੰਮਦੇ ਘੁੰਮਦੇ ਰਹੇ ਉਹਨਾਂ ਕੰਟਰੀਆਂ ਦੇ ਵਿੱਚ, ਗ੍ਰੀਸ ਦਾ ਇੱਕ ਖਾਕਸਾ ਜੀ ਟਾਪੂ ਹੈਗਾ, ਉਹ ਤਕਰੀਬਨ ਮੈਂ ਇਹ ਨਹੀਂ ਕਿਹਾ ਕਿ ਅੱਧ ਦੇ ਵਿੱਚ, ਪਰ ਤਕਰੀਬਨ ਉਹ ਮਿਸਰ ਤੇ ਗ੍ਰੀਸ ਜਿਹੜੀ ਮੇਨਲੈਂਡ ਆ ਸਮੁੰਦਰ ਵਿਚ ਨੂੰ ਜਾ ਕੇ ਤਕਰੀਬਨ ਵਿਚਾਲੇ ਜਿਹੇ ਇੱਕ ਟਾਪੂ ਉਹਦਾ ਨਾਂ ਹੈਗਾ ਕ੍ਰੀਟ। ਆਪਾਂ ਕਈ ਵਾਰੀ ਅੱਗੇ ਵੀ ਨਾਮ ਮੈਂਸ਼ਨ ਕਰ ਰਹੇ ਹਾਂ। ਹੁਣ ਡਾਕਟਰ ਜੀ ਅੱਜ ਇਹ ਨਾਂ ਸਾਹਮਣੇ ਤਾਂ ਆ ਰਿਹਾ ਕਿਉਂਕਿ ਇਹ ਜਿਹੜਾ ਸ਼ਿਪ ਆ ਜਿਹੜਾ ਜੈਰਨ ਫੋਲਡ ਆ ਇਹ ਉੱਥੇ ਅਮਰੀਕਾ ਦਾ ਇੱਕ ਬੇਸ ਵੀ ਆ ਕ੍ਰੀਟ ਆਈਲੈਂਡ ਦੇ ਉੱਤੇ। ਇਹਨੂੰ ਹੁਣ ਉੱਥੇ ਲਿਜਾਇਆ ਗਿਆ ਤੇ ਉੱਥੇ ਲਿਜਾ ਕੇ ਰਿਪੇਅਰ ਕੀਤੀ ਆ। ਸੋ ਉਹਦੇ ਤੇ ਲੱਗ ਇਹ ਰਿਹਾ ਕਿ ਉਹ ਜਿਹੜਾ ਸ਼ਿਪ ਸੀ ਕਿਸੇ ਨਾ ਕਿਸੇ ਤਰ੍ਹਾਂ ਕੰਡਮ ਹੋ ਗਿਆ ਤੇ ਉਹ ਉੱਥੇ ਲੜਾਈ ਨਹੀਂ ਜਾ ਸਕਦਾ। ਅੱਛਾ ਦੂਸਰਾ ਜਿਹੜਾ ਹੈਗਾ ਇਬਰਾਹਿਮ ਲਿੰਕਨ, ਇਹਨੂੰ ਵੀ ਕਿਹਾ ਜਾਂਦਾ ਕਿ ਇਹ ਜਿਹੜੀ ਇਰਾਨ ਦਾ ਤੱਟ ਆ ਉੱਥੋਂ ਕੁਝ 300 ਕਿਲੋਮੀਟਰ ਸਮੁੰਦਰ ਦੇ ਵਿੱਚ ਸੀਗਾ।
0: ਇਹਦੇ ਤੇ ਸੁਣਿਆ ਵੀ ਇਹ ਗੱਲ ਨਿਕਲੀ ਵੀ ਸੀ ਬਾਰੇ ਤੇ ਅਟੈਕ ਹੋਇਆ ਵਾ, ਇਹਦੇ ਮਿਜ਼ਾਈਲ ਕੋ ਡਿੱਗੀ ਹੈ, ਇਹ ਗੱਲ ਫਿਰ ਕਲੀਅਰ ਨਹੀਂ ਕਿਉਂਕਿ ਬਾਹਰ ਨਿਕਲੀ ਨਹੀਂ ਨਾ ਗੱਲ,
1: ਬਾਹਰ ਨਿਕਲ ਨਹੀਂ ਦੇ ਰਹੀ, ਜਾਣਬੁੱਝ ਕੇ ਨਿਕਲ ਨਹੀਂ ਦੇ ਰਹੀ। ਹੁਣ ਉਹ ਜਿਹੜਾ ਸ਼ਿਪ ਆ ਉਹਦੇ ਬਾਰੇ ਸੂ ਬਾਹਰ ਨਹੀਂ ਆ ਰਹੀ ਪਰ ਲੱਗ ਇਹ ਰਿਹਾ ਆ, ਜੇ ਆਪਾਂ ਹੁਣ ਗਾਹਾਂ ਵੀ ਨਿਊਜ਼ ਕਰਾਂਗੇ ਉਹਦੇ ਚ ਆਪਾਂ ਨੂੰ ਪਤਾ ਲੱਗਣਾ ਆ ਕਿ ਉਹ ਸ਼ਿਪ ਵੀ ਜਿਹੜਾ ਉਹ ਡੈਮੇਜ ਹੋ ਗਿਆ ਉਹ ਵੀ। ਸੋ ਦੋ ਜਿਹੜੇ ਏਅਰਕ੍ਰਾਫਟ ਕੈਰੀਅਰ ਸੀਗੇ ਉਹ ਡੈਮੇਜ ਹੋ ਗਏ। ਅੱਛਾ ਹੁਣ ਅਗਲੀ ਗੱਲ ਇਹ ਆ ਉਹ ਦੋ ਡੈਮੇਜ ਹੋਣ ਦੇ ਕਾਰਨ ਜਿਹੜਾ ਟਰੰਪ ਆ ਪ੍ਰੈਜੀਡੈਂਟ ਅਮਰੀਕਾ ਦਾ ਉਹਨੇ ਸਾਊਥ ਕੋਰੀਆ ਤੋਂ ਤੇ ਜਪਾਨ ਤੋਂ ਉਥੋਂ ਸ਼ਿਪ ਲਿਆਉਣ ਲਈ ਆਰਡਰ ਦੇ ਦਿੱਤਾ।
0: ਅੱਛਾ ਜੀ,
1: ਕਿਉਂਕਿ ਫਿਰ ਹੁਣ ਇਧਰ ਉਹ ਗੱਲ ਬਣਦੀ ਨੀ ਹੋਣੀ ਨਾ ਉਹਦੇ ਨਾਲ ਕਿਉਂਕਿ ਉਹ ਦੋ ਦਾ ਕੰਡਮ ਹੋ ਗਏ। ਸੋ ਇਸ ਕਰਕੇ ਹੁਣ ਡਾਕਟਰ ਸਾਹਿਬ ਜੀ ਜਿਹੜਾ ਜਪਾਨ ਤੇ ਸਾਊਥ ਕੋਰੀਆ ਉਹਨੂੰ ਜਿਹਨੂੰ ਕਹਿੰਦੇ ਹੁੰਦੇ ਆ ਪੈ ਗਏ ਸੰਦੇ ਤੇ ਹੁਣ ਇਹ ਇਥੋਂ ਗਏ ਤੇ ਸਾਨੂੰ ਤਾਂ ਕੋਰੀਆ ਨੇ ਦੱਬ ਰਹੇ ਸਾਊਥ ਕੋਰੀਆ ਨੇ ਨੌਰਥ ਸੋਰੀ ਸਾਊਥ ਕੋਰੀਆ ਨੂੰ ਡਰ ਪੈ ਗਿਆ ਮੇਰੇ ਤੇ ਨੌਰਥ ਕੋਰੀਆ ਨਾਲ ਹਮਲਾ ਕਰ ਦੇਵੇ ਉਦੋਂ ਜਪਾਨ ਨੂੰ ਡਰਿਆ। ਸੋ ਉਹ ਜਿਹੜੀ ਜਪਾਨ ਦੀ ਹੈਗੀ ਆ ਪ੍ਰਾਈਮ ਮਿਨਿਸਟਰ
0: ਨੌਰਥ ਕੋਰੀਆ ਨੇ ਕੋਈ ਮਿਜ਼ਾਈਲਾਂ ਟੈਸਟ ਕੀਤੀਆਂ ਜੀ ਜਪਾਨ ਦੇ ਲਾਗੇ।
1: ਹਾਂਜੀ ਉਹ ਦਸ ਕੁ ਛੱਡੀਆਂ ਸੀ ਉਹਨੇ ਇਧਰ ਨੂੰ ਜਪਾਨ ਵੱਲ ਨੂੰ ਉਹ ਛੱਡ ਕੇ ਉਹ ਆਪਣਾ ਤਜਰਬੇ ਕਰਦਾ ਰਹਿੰਦਾ ਇਹਨਾਂ ਦੇ ਉੱਪਰ ਦੀ ਨਿਗਾਹ ਕੇ ਮੇਰੀ ਮਾਰ ਕਿੱਥੇ ਕਿੱਥੇ ਕਰਿਆ ਉਹ ਕਰਦਾ ਹੀ ਰਹਿੰਦਾ ਅੱਗੇ ਵੀ ਕਦੇ ਇੱਕ ਮਾਰਤੀ ਕਦੇ ਦੋ ਮਾਰਤੀਆਂ ਉਹ ਟੈਸਟ ਕਰਦਾ ਰਹਿੰਦਾ ਬਈ ਮੇਰੀ ਰੇਂਜ ਤੇ ਮੇਰੀ ਐਕੂਰੇਸੀ ਆ ਜਿਹੜੀ ਉਹ ਕਿੱਥੋਂ ਚੱਕਰ ਕਾਮਯਾਬ ਹੈਗੀ ਆ ਉਹ ਕਰਦਾ ਰਹਿੰਦਾ ਅੱਗੇ ਵੀ ਪਰ ਦਸ ਮਿੰਟਾਂ ਵਾਲਾ ਮਸਲਾ ਜਿਹੜਾ ਇੱਕੋ ਦਿਨ ਛੱਡੀਆਂ ਇਹ ਪਹਿਲੀ ਵਾਰੀ ਸੁਣਨ ਚ ਆਇਆ ਮੇਰੇ ਪਹਿਲੀ ਵਾਰੀ ਸੁਣਨ ਚ ਆਇਆ ਹੋ ਸਕਦਾ ਪਹਿਲਾਂ ਵੀ ਹੁੰਦਾ ਹੋਵੇ ਸੋ ਕਈ ਗੱਲਾਂ ਇਸ ਤਰ੍ਹਾਂ ਵੀ ਹੁੰਦੀਆਂ ਆ ਕਿ ਤੁਸੀਂ ਨਹੀਂ ਸੁਣੀਆਂ ਹੁੰਦੀਆਂ। ਸੋ ਇਹ ਜਿਹੜੀ ਹੁਣ ਕਹਾਣੀ ਸੀਗੀ ਸ਼ਿਪਾਂ ਦੀ ਇਹ ਤਾਂ ਆਪਾਂ ਕਰ ਦਿੱਤੀ ਇੱਥੇ ਖਤਮ ਤੇ ਇਹਦੇ ਵਿੱਚ ਕਾਕ ਸਾਹਿਬ ਜੀ ਹੁਣ ਜਿਹੜਾ ਆ ਟਰੰਪ ਸਾਹਿਬ ਕਹਿ ਰਹੇ ਆ ਕਿ ਜਿਹੜੀ ਇਹ ਇਬਰਾਹਿਮ ਲਿੰਕਨ ਦਾ ਉਹ ਮਸਲੇ ਦੇ ਵਿੱਚ ਉਹ ਕਹਿ ਰਹੇ ਆ ਹੁਣ ਇਹਦੇ ਤੋਂ ਪਤਾ ਲੱਗਦਾ ਕਿ ਇਹ ਹੋ ਸਕਦਾ ਸੱਚ ਹੋਵੇ ਕਿਉਂਕਿ ਜਦੋਂ ਇਹ ਕਹਿ ਰਹੇ ਆ ਕਿ ਇਹ ਏਦਾਂ ਹੋਈ ਨੀ ਜਿਹੜਾ ਇਰਾਨ ਆ ਉਹਨੇ ਏ ਆਈ ਨਾਲ ਜਨਰੇਟ ਕਰਕੇ ਉਹ ਜਿਹੜੀਆਂ ਵੀਡੀਓ ਪਾਈਆਂ ਇਬਰਾਹਿਮ ਲਿੰਕਨ ਸ਼ਿਪ ਬਾਰੇ। ਸੋ ਇਹਦੇ ਤੋਂ ਥੋੜਾ ਜਿਹਾ ਇਹ ਲੱਗ ਰਿਹਾ ਵੀ ਬਿਲਕੁਲ ਉੱਥੇ ਕੁਛ ਨਾ ਕੁਛ ਜਰੂਰ ਹੋਇਆ, ਠੀਕ ਆ ਕਿ ਨਹੀਂ। ਸੋ ਇਹਦੇ ਤੇ ਰੌਲਾ ਇਹ ਇਹਨਾਂ ਦੇ ਵਿੱਚ ਪੈ ਗਿਆ ਤੇ ਇਹਦੇ ਨਾਲ ਹੁਣ ਜਦੋਂ ਜਪਾਨ ਚੋਂ ਇਹਨਾਂ ਨੇ ਸ਼ਿਪ ਸੱਦ ਲਿਆ ਤੇ ਜਪਾਨ ਦੀ ਪ੍ਰਾਈਮ ਮਿਨਿਸਟਰ ਇੱਥੇ ਅਮਰੀਕਾ ਦੇ ਵਿੱਚ ਆਈ ਆ ਤੇ ਉਹਨੂੰ ਖੱਟ ਸਾਹਿਬ ਜੀ ਰਿਪੋਰਟਾਂ ਦੇ ਉੱਤੇ ਸਾਹਮਣੇ ਸਵਾਲ ਪੁੱਛਦੇ ਆ ਤੇ ਉਹਨੇ ਜਿਹੜੀ ਸੀਗੀ ਪ੍ਰਾਈਮ ਮਿਨਿਸਟਰ ਜਪਾਨ ਦੀ ਟਿਕਾਚੀ ਉਹਦਾ ਨਾਂ ਹੈਗਾ ਤੇ ਉਹਨੇ ਖੱਟ ਸਾਹਿਬ ਜੀ ਟਰੰਪ ਸਾਹਿਬ ਨੂੰ ਇਹ ਸਵਾਲ ਕੀਤਾ ਸੀਗਾ ਭਾਈ ਤੂੰ ਇਰਾਨ ਦੇ ਉੱਤੇ ਹਮਲਾ ਕਰਨ ਤੋਂ ਪਹਿਲਾਂ ਸਾਨੂੰ ਦੱਸਿਆ ਹੀ ਨੀ ਤੂੰ ਸਾਨੂੰ ਦੱਸਿਆ ਹੀ ਨੀ ਤੇ ਟਰੰਪ ਤੁਹਾਨੂੰ ਪਤਾ ਪਈ ਇਹ ਵੀ ਬੜਾ ਸ਼ਾਤਰ ਬੰਦਾ ਤੇ ਉਹਦੇ ਜਵਾਬ ਵਿੱਚ ਦੱਸੋ ਕੀ ਕਿਹਾ ਉਹਨੇ ਉਹਦਾ ਮਖੌਲ ਉਡਾਉਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਜਵਾਬ ਵਿੱਚ ਕਹਿੰਦਾ ਭਈ ਤੈਨੂੰ ਪਤਾ ਭਈ ਆਪਾਂ ਬਹੁਤਾ ਰੌਲਾ ਰੱਪਾ ਨੀ ਪਾਈਦਾ ਤੇ ਜਦੋਂ ਅਸੀਂ ਜਾਈਦਾ ਫਿਰ ਆਪਾਂ ਪੂਰੇ ਜ਼ੋਰ ਨਾਲ ਜਾਈਦਾ ਅਗਲਾ ਤਾਂ ਕਿ ਅਗਲਾ ਹੈਰਾਨ ਹੋ ਜਾਵੇ ਜਾਣੀ ਚਾਹੀਦੀ ਨੂੰ ਸੁੱਤੇ ਪਏ ਨੂੰ ਦੱਬ ਲਈਏ ਅਤੇ ਹੈਰਾਨਗੀ ਬਾਰੇ ਜਪਾਨ ਤੋਂ ਵੱਧ ਹੋਰ ਕੌਣ ਨਹੀਂ ਜਾਣ ਸਕਦਾ। ਸੋ ਇਹਦਾ ਮਤਲਬ ਦੇਖੋ ਉਹਨੇ ਟੀਚਰ ਕੀਤੀ ਉਹਨੂੰ ਮਾਹੌਲ ਕੀਤਾ ਵੀ ਤੈਨੂੰ ਪਤਾ ਹੀ ਆ ਵੀ ਅਸੀਂ ਜਦ ਜਾ ਕੇ ਜਪਾਨ ਨੂੰ ਸੈਕਿੰਡ ਵਰਲਡ ਵਾਰ ਘਟਾਇਆ ਸੀ
0: ਪਤਾ ਲੱਗਣ ਦਿੱਤਾ ਸੀ
1: ਬਿਲਕੁਲ। ਸੋ ਸਾਰੇ ਜਿਹੜੇ ਉਹ ਰਿਪੋਰਟਰ ਸੀਗੇ ਉੱਥੇ ਸਵਾਲ ਜਵਾਬ ਕਰਨ ਵਾਲੇ ਸਾਰੇ ਜਿਹੜੇ ਹੱਸ ਪਏ ਤੇ ਉਹ ਵਿਚਾਰੀ ਦਾ ਜਿਹਨੂੰ ਕਹਿੰਦੇ ਖਿੱਲੀ ਲਾਤੀ ਜਪਾਨ ਦੀ ਪ੍ਰਾਈਮ ਮਿਨਿਸਟਰ ਦੀ
0: ਟਰੰਪ ਸਾਹਿਬ ਏਦਾਂ ਹੀ ਕਰਦੇ ਜਿਹਨੂੰ
1: ਹਾਂਜੀ ਉਹ ਹਰੇਕ ਨੂੰ ਉਹ ਮਿਲਟਰੀ ਲਾ ਕੇ ਰੱਖ ਦਿੰਦੇ ਆ ਜੀ ਬੰਦੇ ਨੂੰ ਛੱਡਦੇ ਹੀ ਨੀ
0: ਜਿਹੜਾ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਆ ਇਹਨੂੰ ਕਹਿੰਦਾ ਤੂੰ ਖੜਾ ਰਹਿ ਬਾਹਰ ਬੈਠਾ ਬਾਹਰ ਬਿਠਾਈ ਰੱਖਿਆ ਥੋੜਾ ਜਿਹਾ ਜਿਹੜਾ ਪਾਵਰਫੁਲ ਬੰਦਾ ਨੀ ਨਾ ਹੈਗਾ ਏਡਾ ਤਗੜਾ ਉਹ ਉਹਨੂੰ ਥੋੜੇ ਹਟਾਉਣ ਦੀ ਕੋਸ਼ਿਸ਼ ਕਰਦੇ ਆ
1: ਬਿਲਕੁਲ ਬਿਲਕੁਲ ਇਸੇ ਤਰ੍ਹਾਂ ਕਰਦਾ ਹੈ ਤੇ ਅਗਲੀ ਖਬਰ ਕਾਕਸ ਸਾਹਿਬ ਜਿਹੜੀ ਹੈਗੀ ਆ ਉਹ ਰੂਸ ਵੱਲੋਂ ਇੱਕ ਵਾਰ ਫੇਰ ਅਮਰੀਕਾ ਤੇ ਇਜ਼ਰਾਈਲ ਨੂੰ ਇਰਾਨ ਉਪਰ ਹਮਲੇ ਕਰਨੇ ਬੰਦ ਕਰਨ ਲਈ ਵਰਜਿਆ ਅਤੇ ਕਿਹਾ ਕਿ ਇਹ ਜਿਹੜੀ ਆ ਰੌਲੇ ਰੱਪੇ ਨੂੰ ਬੰਦ ਕਰਕੇ ਬੈਠ ਕੇ ਗੱਲ ਨਿਬੇੜ ਲਓ ਮੈਂ ਤੁਹਾਡੀ ਮਦਦ ਕਰ ਦਿੰਦਾ ਕਹਿਣ ਦਾ ਮਤਲਬ ਮੈਂ ਤਿਆਰ ਆਂ ਜੋ ਤੁਸੀਂ ਬੈਠਣਾ ਹੋਇਆ ਮੈਨੂੰ ਦੱਸ ਦਿਓ ਤੇ ਮੈਂ ਆ ਜਾਊਂਗਾ ਤੇ ਫੈਸਲਾ ਤੁਹਾਡਾ ਕਰਾ ਦਊਂਗਾ ਰੂਸ ਦੇ ਵਿਦੇਸ਼ ਮੰਤਰੀ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਨੇ ਬਿਨਾਂ ਕਿਸੇ ਕਾਰਨ ਇਰਾਨ ਉਪਰ ਹਮਲਾ ਕੀਤਾ ਰੂਸ ਚੀਨ ਟਰਕੀ ਅਤੇ ਹੋਰ ਇਸ ਸੋਚ ਵਾਲੇ ਲੋਕ ਆ ਜਿਹੜੇ ਇਹਨਾਂ ਦੇ ਨਾਲ ਹੋਰ ਦੇਸ਼ ਹੋਣੇ ਨਾ ਹੋ ਸਕਦਾ ਭਾਰਤ ਦਾ ਵੀ ਵਿੱਚ ਨਾ ਹੋਵੇ ਪਰ ਆਮ ਕਰਕੇ ਨਾ ਇਹਨਾਂ ਨੇ ਤਿੰਨ ਦੇਸ਼ਾਂ ਦੇ ਦਿੱਤੇ ਆ ਤੇ ਨਾਲ ਇਹ ਵੀ ਕਿਹਾ ਕਿ ਇਹਨਾਂ ਦੇ ਨਾਲ ਦੇ ਜਿਹੜੇ ਇਹਨਾਂ ਦੀ ਸੋਚ ਵਾਲੇ ਹੋਰ ਦੇਸ਼ ਆ ਉਹ ਵੀ ਉਹਨਾਂ ਦੇ ਵੀ ਜਿਹੜੇ ਆ ਰਾਜਨੀਤਿਕ ਆਗੂ ਆ ਉਹ ਕਹਿੰਦੇ ਤੇ ਆਓ ਬੈਠ ਕੇ ਆਪਾਂ ਰਾਜਨੀਤਿਕ ਢੰਗ ਦੇ ਨਾਲ ਕੋਈ ਹੱਲ ਲੱਭ ਲੈਂਦੇ ਆ ਤੇ ਸਮਝੌਤਾ ਕਰ ਲੈਂਦੇ ਆ ਇਹ ਯਾੜਾ ਨਾ ਕਰੋ ਤੇ ਰੂਸ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਇਜ਼ਰਾਈਲ ਤੇ ਇਰਾਨ ਉਪਰ ਅਮਰੀਕਾ ਤੇ ਇਜ਼ਰਾਈਲ ਉਪਰ ਜਿਹੜੇ ਹਮਲੇ ਕੀਤੇ ਗਏ ਆ ਇਰਾਨ ਉਪਰ ਉਹਨਾਂ ਨੂੰ ਬੰਦ ਕਰਨੇ ਪੈਣਗੇ ਰੂਸ ਨੇ ਕਿਹਾ ਕਿ ਇਸ ਇਲਾਕੇ ਦੇ ਵਿਚ ਸਦਾਈ ਸ਼ਾਂਤੀ ਕਾਇਮ ਰੱਖਣ ਦੀ ਜ਼ਰੂਰਤ ਹੈ ਕਹਿਣ ਦਾ ਮਤਲਬ ਪੱਕੇ ਤੌਰ ਤੇ ਇੱਥੇ ਨਾ ਜਿਹੜਾ ਉਹਨੂੰ ਸ਼ਾਂਤੀ ਕਾਇਮ ਕਰਨ ਦੀ ਜ਼ਰੂਰਤ ਆ ਤਾਂ ਇਹ ਮਸਲਾ ਦੁਨੀਆਂ ਦਾ ਹੱਲ ਜਿਹੜਾ ਹੋ ਸਕਣਾ ਆ ਤੇ ਸਭ ਤੋਂ ਪਹਿਲਾਂ ਲੜਾਈ ਬੰਦ ਕਰੋ ਫਿਰ ਬੈਠ ਕੇ ਸਮਝੌਤਾ ਤੈਅ ਕਰ ਲਿਆ ਜਾਊਗਾ ਤੇ ਅਸੀਂ ਮਦਦ ਜਿਹੜੀ ਕਰਨੇ ਨੂੰ ਤਿਆਰ ਹੈਗੇ ਆ ਤੇ ਅਗਲੀ ਜਿਹੜੀ ਖਬਰ ਹੈਗੀ ਆ ਖਾਕ ਸਾਹਿਬ ਜੀ ਉਹ ਈਯੂ ਦੇ ਜਿਹੜੇ ਦੇਸ਼ ਆ 27 ਦੇਸ਼ ਹੈਗੇ ਆ ਉਹ ਉਹਨਾਂ ਵਿਚੋਂ ਵੀ ਜਿਹੜਾ ਸੁਝਾਅ ਦਿੱਤੇ ਗਏ ਕਿ ਸਭ ਤੋਂ ਪਹਿਲਾਂ ਜਿਹੜੀ ਐਨਰਜੀ ਅਤੇ ਪਾਣੀ ਦੀਆਂ ਸੁਵਿਧਾ ਹੈਗੀਆਂ ਆ ਉੱਥੇ ਉਹਨਾਂ ਦੇਸ਼ਾਂ ਦੇ ਵਿਚ ਕਿਉਂਕਿ ਉੱਥੇ ਦੋ ਹੀ ਚੀਜ਼ਾਂ ਖਾਕ ਸਾਹਿਬ ਜੀ ਮੇਨ ਆ ਇੱਕ ਤੇਲ ਤੇ ਦੂਜਾ ਪਾਣੀ ਪਾਣੀ ਆ ਜਿਹੜੇ ਇਹਨਾਂ ਕੰਟਰੀਆਂ ਦੇ ਵਿਚ ਉਹ ਡੀਸੈਲੀਨੇਸ਼ਨ ਪਲਾਂਟ ਜਿਹਨੂੰ ਕਹਿੰਦੇ ਆ ਉਹ ਪਾਣੀ ਸਾਫ਼ ਸੂਫ਼ ਕਰਕੇ ਨਾ ਪੀਂਦੇ ਆ ਉਹ ਆ ਜਿਹੜੇ ਇਹ ਦੋਨੇ ਇੱਕ ਤੇਲ ਐਨਰਜੀ ਕਹਿ ਲੋ ਕਿਉਂਕਿ ਐਨਰਜੀ ਹੁਣ ਉਹ ਇਹਨਾਂ ਕੰਟਰੀਆਂ ਤੀਕਰ ਤਾਂ ਲਿਮਿਟ ਹੈ ਨੀ ਐਨਰਜੀ ਤਾਂ ਹੁਣ ਜਿਹੜੇ ਮੁਲਕਾਂ ਚ ਵੀ ਤੇਲ ਜਾਂਦਾ ਜਾਂ ਗੈਸ ਜਾਂਦੀ ਆ ਇਹਨਾਂ ਮੁਲਕਾਂ ਦੇ ਵਿਚੋਂ ਘਰਾਂ ਚ ਬਾਲਣ ਵਾਲੀ ਉਹ ਸਾਰੇ ਖਾਕਸਾਹ ਜੀ ਨੇ ਤੇ ਡਿਪੈਂਡ ਆ ਉਹਨਾਂ ਲੋਕਾਂ ਨੇ ਆਪਣੇ ਡਿਵੈਲਪਿੰਗ ਇੱਕ ਹੋਰ ਖਾਕਸਾਹ ਜੀ ਆਪਣੀ ਦੁਨੀਆਂ ਦੇ ਜਿਹੜੇ ਦੇਸ਼ ਆ ਰਾਜਨੀਤਿਕ ਲੀਡਰ ਆ ਜੇ ਵੀ ਸੁਣਦੇ ਹੋਣ ਕਿਸੇ ਵੀ ਦੇਸ਼ ਦੇ ਹੋਣ ਚਾਹੇ ਉਹ ਪੰਜਾਬ ਦੇ ਹੋਣ ਚਾਹੇ ਉਹ ਭਾਰਤ ਦੇ ਹੋਣ ਚਾਹੇ ਉਹ ਪਾਕਿਸਤਾਨ ਦੇ ਜਿੱਥੇ ਦੇ ਵੀ ਦੇਸ਼ ਆ ਉਹ ਭਾਈ ਸਿਆਣੇ ਬਣੋ ਆਪਣੇ ਦੇਸ਼ ਨੂੰ ਦੂਸਰੇ ਦੇਸ਼ ਤੇ ਨਿਰਭਰ ਨਾ ਹੋਣ ਦਿਓ
0: ਬਿਲਕੁਲ ਬਿਲਕੁਲ ਚੱਕਰ ਇਹ ਨਾ ਚੀਮਾ ਸਾਹਿਬ ਇਹ ਧੱਕੇ ਨਾ ਵੀ ਅਸੀਂ ਵੜਦੇ ਆ ਜਾ ਕੇ ਦੂਜੀ ਗੱਲ ਕਿ ਭੁੱਖੇ ਦੇਸ਼ ਜਿਹੜੇ ਜਿਹਨਾਂ ਕੋਲ ਇਨਕਮ ਸੋਰਸਿਸ ਘੱਟ ਆ ਉਹ ਇਹਨਾਂ ਦੇ ਕੋਲ ਤਰਲੇ ਮਿੰਨਤਾਂ ਕਰਦੇ ਆ ਇਹਨਾਂ ਕੋਲੋਂ ਫੰਡ ਇਕੱਠੇ ਕਰ ਲੈਂਦੇ ਆ ਤੇ ਇਸ ਕਰਕੇ ਜਦੋਂ ਪਾਕਿਸਤਾਨ ਹੀ ਆ ਪਾਕਿਸਤਾਨ ਤੇ ਇਹਨਾਂ ਦੇ ਆਸਰੇ ਜੀਂਦਾ ਸੀ ਇਹਨਾਂ ਦੇ ਆਸਰੇ ਸਾਰਾ ਕੁਛ ਜਦੋਂ ਇੱਥੋਂ ਵੀ ਖਤਮ ਹੋ ਗਿਆ ਕੰਮ ਤੇ ਉੱਥੇ ਹੁਣ ਭੁੱਖ ਪੈ ਗਈ ਆ ਬੁਰਾ ਹਾਲ ਆ ਲੋਕੀ ਤੜਫ ਰਹੇ ਆ ਮਹਿੰਗਾਈ ਇੰਨੀ ਵੱਧ ਗਈ ਆ ਉਪਰੋਂ ਉਹਨਾਂ ਨੇ ਵੀ ਪੰਗਾ ਲੈ ਲਿਆ ਜਾ ਕੇ ਅਫਗਾਨਿਸਤਾਨ
1: ਇੱਕ
0: ਬੰਬ ਮਾਰ ਕੇ ਤੇ ਉਹ 100 ਕਿੰਨੇ ਬੱਚੇ ਜਿਹੜੇ ਆ ਉਹਨਾਂ ਨੂੰ ਮਾਰ ਦਿੱਤਾ
1: ਤੇ
0: ਇਹਨਾਂ ਨੇ ਆਪ ਹੀ ਭੁਖਾ ਲਿਆ ਜਿਆਦਾ ਉਹ ਤੇ ਲੜਨ ਉਹਨਾਂ ਦੇ ਸਾਰੀ ਉਮਰ ਲੜਦੇ ਰਹਿਣ ਉਹਨਾਂ ਨੂੰ ਕੋਈ ਫਰਕ ਨੀ ਪੈਣਾ ਤੇ ਇਹ ਫਿਰ ਪੰਗਾ ਜਿਆਦਾ ਹੋ ਗਿਆ ਜੀ
1: ਹਾਂਜੀ ਉਹ ਚਾਹੀਦਾ ਜੀ ਖਾਕ ਸਾਹਿਬ ਜੀ ਇਹ ਸਾਰਾ ਕੁਛ ਹੈ ਖਾਕ ਸਾਹਿਬ ਜੀ ਦੇਖੋ ਜੇ ਆਪਾਂ ਦੂਸਰੇ ਪੱਖ ਤੋਂ ਲਈਏ ਖਾਕ ਸਾਹਿਬ ਜੀ ਇਜ਼ਰਾਈਲ ਨੇ ਮੋਟਿਆ ਉਹਦੇ ਕੋਲ ਕੋਈ ਏਡੀ ਇੰਡਸਟਰੀ ਬਹੁਤੀ ਹੈ
0: ਡਾਕਟਰ ਸਾਹਿਬ ਆ ਗਏ ਜੀ ਪੂਰੇ ਟਾਈਮ ਤੇ ਘੰਟੀ ਮਾਰਦੇ ਹੁੰਦੇ ਡਾਕਟਰ ਸਾਹਿਬ ਪੂਰੇ ਟਾਈਮ ਤੇ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਵੈਲਕਮ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ
2: ਜੀ ਸਤਿ ਸ੍ਰੀ ਅਕਾਲ ਜੀ ਖਾਕ ਸਾਹਿਬ ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ ਤਿੰਨ ਦਿਨਾਂ ਦੀ ਛੁੱਟੀ ਤੋਂ ਬਾਅਦ ਅੱਜ ਫਿਰ ਮੈਂ ਹਾਜ਼ਰ ਹੋਇਆ
0: ਜੀ ਬਿਲਕੁਲ ਜੀ ਠੀਕ ਰਹੀਆਂ ਛੁੱਟੀਆਂ ਠੀਕ ਰਹੀਆਂ
2: ਹਾਂਜੀ ਉਹ ਹੋਟਲ ਤੇ ਜਾਣਾ ਸੀਗਾ ਬੈਸਟ ਵੈਸਟਰਨ ਹੋਟਲ ਹੈ ਕਾਰਗਨ ਮੇਰੇ ਕੋਲ ਔਰ ਉਹਦਾ ਮੈਨੇਜਮੈਂਟ ਥੋੜੀ ਜਿਹੀ ਕਰਨ ਵਾਸਤੇ ਜਾਣਾ ਪਿਆ ਸੀਗਾ
0: ਸਹੀ ਹੈ
2: ਦੋ ਕੁ ਦਿਨ ਉੱਥੇ ਲੱਗ ਗਏ ਸਟਾਫ ਨਾਲ ਇੱਧਰ ਉੱਧਰ ਗੱਲਾਂ ਬਾਤਾਂ ਕਰਨੀਆਂ ਸੀਗੀਆਂ ਹਾਂਜੀ ਸੋ 8 ਘੰਟੇ ਜਾਣ ਤੇ 8 ਘੰਟੇ ਆਉਣ
1: ਹਾਲ ਲੈ ਲਓ ਹੁਣ ਆਪਣਾ ਡਾਕਟਰ ਸਾਹਿਬ
2: ਹਾਂਜੀ
3: ਇੱਕ ਜਹਾਜ ਲੈ ਲੋ ਛੋਟਾ ਆਪਣਾ, ਸਾਨੂੰ ਵੀ ਕਦੇ ਕਦੇ ਝੂਟੇ ਦੇ ਦਿਆ ਕਰੋ ਤੇ ਫੇਰ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਦੇ ਜਾਇਆ
2: ਕਰਾਂਗੇ।
3: 4 ਸੀਟਰ ਲੈ ਲੋ, ਬਹੁਤਾ ਛੋਟਾ ਵੀ ਨਹੀਂ, 4 ਜਣੇ ਤਾਂ ਘੱਟੋ ਘੱਟ ਜਾ ਸਕਣ, ਇੱਕ ਅੱਧਾ ਤਾਂ ਫਿਰ ਬਾਹਰ ਵੀ ਲੱਗ ਕੇ ਜਾ ਸਕਦਾ।
2: ਹਾਂਜੀ ਹਾਂਜੀ ਠੀਕ ਹੈ, ਇਸ ਕਰਕੇ ਥੋੜਾ ਜਿਹਾ ਕੱਲ ਥਕਾਵਟ ਸੀ, ਮੈਂ ਆ ਤਾਂ ਕੱਲ ਵੀ ਗਿਆ ਸੀਗਾ ਕਿਉਂਕਿ ਕੱਲ ਥਕਾਵਟ ਸੀ, ਇਸ ਕਰਕੇ ਨਹੀਂ ਕਰ ਸਕਿਆ ਪ੍ਰੋਗਰਾਮ। ਤੇ ਚਲੋ ਅੱਜ ਆਪਾਂ ਸ਼ੁਰੂ ਕਰਦੇ ਹਾਂ। ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ, ਔਰ ਇਸ ਲੈਕਚਰ ਸੀਰੀਜ਼ ਦੇ ਵਿਚ ਤੁਸੀਂ ਜਾਣਦੇ ਹੋ ਕਿ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਨਾਲ ਇਸ ਸਰੀਰ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਔਰ ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈ ਜਿਹੜੀ ਆਮ ਤੌਰ ਤੇ ਕਿਸੇ ਹੋਰ ਐਕਸਟਰਾ ਇੰਸਟਰੂਮੈਂਟ ਟੈਕਨਾਲੋਜੀ ਦੀ ਮੁਤਾਜ ਨਹੀਂ ਹੈਗੀ। ਜਦੋਂ ਟੈਕਨਾਲੋਜੀ ਨਹੀਂ ਸੀ ਉਦੋਂ ਵੀ ਬਹੁਤ ਕੁਝ ਲੋਕ ਜਾਣਦੇ ਸੀ ਕਿ ਬਾਹਰੋਂ ਨਿਸ਼ਾਨੀਆਂ ਵੇਖ ਕੇ ਅੰਦਾਜ਼ਾ ਲਾਉਂਦੇ ਸੀ ਵੀ ਇਹਦੇ ਫਲਾਣੇ ਥਾਂ ਤੇ ਨੁਕਸ ਹੋ ਗਿਆ, ਇਹਦੇ ਫਲਾਣੇ ਥਾਂ ਤੇ ਨੁਕਸ ਹੋ ਗਿਆ, ਇਹਨੂੰ ਇਸ ਤਰ੍ਹਾਂ ਦੀ ਦਵਾਈ ਦੇਣੀ ਚਾਹੀਦੀ, ਕਿਉਂ ਗੂੰਦ ਕਤੀਰਾ ਦੇਈ ਜਾਂਦੇ ਹੋ ਭਾਈ, ਕਿਉਂ ਨਿੰਮ ਘੁੱਟ ਘੁੱਟ ਕੇ ਦੇਈ ਜਾਂਦੇ ਹੋ ਭਾਈ, ਕਿਉਂ ਪਪੀਤਾ ਖਾਣ ਲਈ ਕਹਿੰਦੇ ਹੋ ਜਾਂ ਮੂਲੀ ਖਾਣ ਲਈ ਕਹਿੰਦੇ ਹੋ। ਇਹ ਸਾਰੀਆਂ ਕੁਛ ਗੱਲਾਂ ਇਸ ਗੱਲ ਦੇ ਉੱਪਰ ਨਿਰਭਰ ਕਰਦੀਆਂ ਸੀ ਕਿ ਉਹਨਾਂ ਨੂੰ ਕੁਝ ਨਿਸ਼ਾਨੀਆਂ ਦਾ ਆਭਾਸ ਹੁੰਦਾ ਸੀ ਕਿ ਆਹ ਇਸ ਤਰ੍ਹਾਂ ਦੀਆਂ ਕੁਝ ਇੱਕ ਨਿਸ਼ਾਨੀਆਂ ਨੇ, ਇਹ ਅੰਦਰ ਦੀ ਇਸ ਤਰ੍ਹਾਂ ਦੀ ਡੈਮੇਜ ਦੇ ਕਰਕੇ ਹੁੰਦੀਆਂ ਨੇ, ਤੇ ਉਹਨਾਂ ਵਾਸਤੇ ਆਹ ਜਿਹੜੀ ਚੀਜ਼ ਆ ਉਹ ਫਾਇਦੇਮੰਦ ਹੈਗੀ ਏ ਤੇ ਸਾਨੂੰ ਉਹ ਕਰਨੀ ਚਾਹੀਦੀ। ਸੋ ਇਹ ਭਾਵ ਕਿਸੇ ਨਾ ਕਿਸੇ ਤਰ੍ਹਾਂ ਕੁਛ ਨਾ ਕੁਛ ਨਿਸ਼ਾਨੀਆਂ ਦਾ ਜਾਣਕਾਰੀ ਸਾਡੇ ਕੋਲ ਹੁੰਦੀ ਸੀ ਤੇ ਉਹਨਾਂ ਕੁਝ ਜਾਣਕਾਰੀਆਂ ਨੂੰ ਹੁਣ ਥੋੜਾ ਜਿਹਾ ਹੋਰ ਇਲੈਬੋਰੇਟ ਕਰ ਦਿੱਤਾ ਗਿਆ, ਹੋਰ ਥੋੜਾ ਜਿਹਾ ਵਧਾ ਕੇ ਦੱਸਣਾ ਸ਼ੁਰੂ ਕਰ ਦਿੱਤਾ, ਕਿਉਂਕਿ ਜਿਸ ਪਾਸੇ ਬੰਦਾ ਖੋਜ ਕਰਨ ਲੱਗਦਾ ਹੈ ਨਾ ਉਹਦੀਆਂ ਹੋਰ ਬਹੁਤ ਸਾਰੀਆਂ ਕਮੀਆਂ ਹੋਰ ਬਹੁਤ ਸਾਰੀਆਂ ਗੱਲਾਂ ਸਾਨੂੰ ਪਤਾ ਲੱਗਦਾ ਰਹਿੰਦਾ, ਤੇ ਉਹਦੇ ਮੁਤਾਬਕ ਜਿਹੜੀ ਅੱਜ ਦੀ ਜਾਣਕਾਰੀ ਅਸੀਂ ਦੇ ਰਹੇ ਹਾਂ ਆਪਣੇ ਸਰੋਤਿਆਂ ਨੂੰ ਉਹ ਥੋੜੀ ਜੀ ਉਹਦੇ ਨਾਲੋਂ ਵਿਕਸਿਤ ਹੈਗੀ ਹੈ। ਔਰ ਦੂਸਰੀ ਗੱਲ ਇਹ ਆ ਕਿ ਕੱਲੀ ਵਿਕਸਿਤ ਨਹੀਂ ਹੈਗੀ, ਹੁਣ ਸਾਡੇ ਕੋਲ ਉੱਤਰ ਦੀ ਪੜਤਾਲ ਵੀ ਹੈਗੀ ਆ ਕਿ ਇਹ ਜੋ ਕੁਝ ਹੋ ਰਿਹਾ ਹੈ ਇਹ ਅਸੀਂ ਸਮਝਦੇ ਹਾਂ ਕਿ ਫਲਾਣੇ ਫਲਾਣੇ ਅੰਗ ਦੇ ਵਿਚ ਨੁਕਸ ਪੈ ਗਿਆ ਹੈ ਤੇ ਉਹਨੂੰ ਅਸੀਂ ਉੱਤਰ ਦੀ ਪੜਤਾਲ ਦੇ ਮੁਤਾਬਕ ਚੈੱਕ ਵੀ ਕਰ ਸਕਦੇ ਹਾਂ ਵੀ ਇਹ ਸਹੀ ਹੈ। ਸੋ ਇਸ ਹਾਲਾਤ ਦੇ ਮੁਤਾਬਕ ਇੰਨੀ ਕੁ ਤਰੱਕੀ ਹੋਣ ਵਾਲੇ ਸਮੇਂ ਦੇ ਵਿਚ ਹੋਈ ਹੈ, ਬੇਸ਼ੱਕ ਉੱਤਰ ਦੀ ਪੜਤਾਲ ਹੁਣ ਇਸ ਵੇਲੇ ਜ਼ਿਆਦਾ ਵੱਧ ਗਈ ਹੈ। ਅਸੀਂ ਜ਼ਿਆਦਾਤਰ ਪਹਿਲੀਆਂ ਨਿਸ਼ਾਨੀਆਂ ਨੂੰ ਦੇਖਣ ਦੀ ਬਜਾਏ ਅਸੀਂ ਉੱਤਰ ਦੀ ਪੜਤਾਲ ਵਾਲੇ ਪਾਸੇ ਜ਼ਿਆਦਾ ਪੈ ਗਏ ਹਾਂ, ਤੇ ਅਸੀਂ ਪਹਿਲਾਂ ਹੀ ਸ਼ੁਰੂਆਤ ਹੀ ਇਹ ਕਰਦੇ ਹਾਂ ਵੀ ਨਹੀਂ ਜੀ ਉੱਤਰ ਦੀ ਪੜਤਾਲ ਹੀ ਕਰੋ ਪਹਿਲਾਂ, ਹਾਂਜੀ ਨਿਸ਼ਾਨੀਆਂ ਵਾਲੇ ਪਾਸੇ ਬਹੁਤਾ ਅਸੀਂ ਨਹੀਂ ਜਾਂਦੇ। ਜਾਂ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਪੇਸ਼ੈਂਟ ਡਾਕਟਰ ਕੋਲੇ ਜਾਂਦਾ ਆ ਉਸ ਵੇਲੇ ਜਿਹੜੀਆਂ ਉਹ ਗੱਲਾਂ ਦੱਸਦਾ ਆ ਉਹਨਾਂ ਹੀ ਗੱਲਾਂ ਤੋਂ ਉੱਤਰ ਦੀ ਪੜਤਾਲ ਵਾਲੇ ਪਾਸੇ ਸ਼ੁਰੂ ਹੋ ਜਾਣਾ। ਅੱਛਾ ਵੀ ਜਾਓ ਲੈਬ ਕਰਵਾ ਕੇ ਲਿਆਓ ਜਾਂ ਟੈਸਟ ਕਰਵਾ ਕੇ ਲਿਆਓ, ਹਾਂਜੀ ਤੇ ਟੈਸਟ ਸਿਰ ਤੋਂ ਪੈਰਾਂ ਤੱਕ ਸਾਰੇ ਹੀ ਲਿਖ ਦਿੱਤੇ ਜਾਂਦੇ ਨੇ ਜਿੱਥੇ ਜਿੱਥੇ ਕੋਈ ਨੁਕਸ ਹੁੰਦਾ ਆ, ਭਾਵੇਂ ਉਹ ਪੇਸ਼ੈਂਟ ਨੇ ਦੱਸਿਆ ਹੋਵੇ ਜਾਂ ਨਾ ਦੱਸਿਆ ਹੋਵੇ ਉਹਦੇ ਮੁਤਾਬਕ ਫਿਰ ਅੱਗੇ ਦੇ ਟ੍ਰੀਟਮੈਂਟ ਜਿਹੜੇ ਆ ਚੱਲਣੇ ਸ਼ੁਰੂ ਹੋ ਜਾਂਦੇ। ਆ ਜਿਹੜੀ ਇੰਡੋਸਕੋਪੀ ਜਾਂ ਕੋਲੋਨੋਸਕੋਪੀ ਵਗੈਰਾ ਸ਼ੁਰੂ ਹੋਈ ਹੈ ਇਹ ਠੀਕ ਹੈ, ਉਹਨਾਂ ਦਾ ਇਹ ਆਪਣਾ ਮੰਨਣਾ ਹੈਗਾ ਕਿ ਉਹਨਾਂ ਦਾ ਆਪਣਾ ਮੰਨਣਾ ਹੈਗਾ ਕਿ ਅਸੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਪੇਸ਼ੈਂਟ ਕੈਂਸਰ ਪੇਸ਼ੈਂਟ ਜਿਨ੍ਹਾਂ ਨੂੰ ਸਮੇਂ ਦੇ ਨਾਲ ਅਗਰ ਅਸੀਂ ਉਹਨਾਂ ਦੀ ਨਾ ਕੇਅਰ ਕਰਦੇ ਤੇ ਬੜੇ ਭਿਆਨਕ ਸਿੱਟੇ ਨਿਕਲਨੇ ਸਨ, ਅਸੀਂ ਉਹਨਾਂ ਨੂੰ ਬਿਫੋਰ ਹੈਂਡ ਡਿਟੈਕਟ ਕਰ ਲਿਆ ਹੈ ਤੇ ਜਿਹਦੇ ਕਰਕੇ ਅਸੀਂ ਉਹਦਾ ਨਿਵਾਰਨ ਕਰਨ ਵਿਚ ਕਾਮਯਾਬ ਹੋਏ ਹਾਂ, ਲੋਕਾਂ ਨੂੰ ਬਚਾਉਣ ਵਿਚ ਕਾਮਯਾਬ ਹੋਏ ਹਾਂ। ਪਰ ਹਾਲਾਤ ਦੇ ਮੁਤਾਬਕ ਆਪਾਂ ਇਹ ਗੱਲਾਂ ਵਿਚਾਰਨ ਦੀ ਲੋੜ ਆ ਵੀ ਸਰੀਰ ਦੇ ਵਿਚ ਜਿਵੇਂ ਟੈਲੀਫੋਨ ਦੀ ਕਨੈਕਸ਼ਨ ਜਾਂਦਾ ਹੈ ਨਾ, ਕਨੈਕਸ਼ਨ ਦੇ ਰਸਤੇ ਦੇ ਵਿਚ ਕੋਈ ਤਾਰ ਨਹੀਂ ਜਾਂਦੀ, ਇਥੋਂ ਇੰਡੀਆ ਨੂੰ ਫੋਨ ਕਰਦੇ ਆ ਕੋਈ ਤਾਰ ਨਹੀਂ ਜਾਂਦੀ, ਲੇਕਿਨ ਉਸ ਫੋਨ ਦੇ ਵਿਚ ਜੋ ਕੁਝ ਭਰਿਆ ਹੋਇਆ ਉਹਦਾ ਲਿੰਕ ਹੈ ਸਾਡੇ ਨਾਲ, ਸਾਡੇ ਰੇਡੀਓ ਦੇ ਵਿਚ ਸਾਡੇ ਲਿੰਕ ਹੈਗਾ ਨਾ, ਅਸੀਂ ਜਿਹੜਾ ਮਰਜ਼ੀ ਸਟੇਸ਼ਨ ਸੁਣਦੇ ਹਾਂ ਤੇ ਉਸ ਸਟੇਸ਼ਨ ਤੇ ਜੋ ਕੁਝ ਬੋਲਿਆ ਜਾ ਰਿਹਾ ਉਹ ਸਾਡੇ ਤੱਕ ਪਹੁੰਚਦਾ ਹੈ। ਇਸੇ ਤਰ੍ਹਾਂ ਹੀ ਸਰੀਰ ਨਾ ਸਾਡਾ ਸਰੀਰ ਸਾਡੇ ਦਾ ਬਾਹਰ ਤੇ ਅੰਦਰ ਦਾ ਆਪਸੀ ਇੱਕ ਇਸ ਤਰ੍ਹਾਂ ਦਾ ਲਿੰਕ ਹੈਗਾ ਆ ਜਿਹਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ, ਔਰ ਜੋ ਇੱਕ ਦੂਸਰੇ ਦੇ ਨਾਲ ਸਬੰਧਤ ਹੈਗਾ ਆ। ਮਤਲਬ ਕਹਿਣ ਤੋਂ ਇਹ ਆ ਕਿ ਜੋ ਅੰਦਰ ਵਾਪਰਦਾ ਹੈਗਾ ਆ ਉਸ ਸਾਰੇ ਦਾ ਇੰਪ੍ਰੈਸ਼ਨ ਬਾਹਰ ਆਉਣਾ ਜ਼ਰੂਰੀ ਹੈ, ਬਸ਼ਰਤ ਹੈ ਕਿ ਤੁਸੀਂ ਉਸ ਨੂੰ ਚੈੱਕ ਕਰਦੇ ਹੋਵੋ, ਤੁਸੀਂ ਉਸ ਵੱਲੇ ਤਵੱਜੋ ਦੇ ਰਹੇ ਹੋਵੋ। ਜੇ ਅੱਖਾਂ ਵੱਲੇ ਤਵੱਜੋ ਦੇ ਰਹੇ ਹੋ ਤੇ ਅੱਖਾਂ ਨੇ ਤੁਹਾਨੂੰ ਬਹੁਤ ਕੁਝ ਦੱਸਣਾ ਹੈ ਅੰਦਰ ਕੀ ਹੋ ਰਿਹਾ, ਬੁੱਲਾਂ ਨੂੰ, ਨੌਹਾਂ ਨੂੰ, ਚਮੜੀ ਨੂੰ, ਅਲੱਗ ਅਲੱਗ ਥਾਵਾਂ ਤੋਂ ਤੁਸੀਂ ਚੈੱਕ ਕਰਦੇ ਹੋ ਤੇ ਉਹਨੇ ਤੁਹਾਨੂੰ ਦੱਸਣਾ ਆ ਕਿ ਅੰਦਰ ਕੀ ਹੋ ਰਿਹਾ ਆ। ਭਾਵ ਇਹ ਇੰਨੇ ਜ਼ਿਆਦਾ ਲਿੰਕ ਨੇ ਕਿ ਅਗਰ ਛੋਟੀ ਤੋਂ ਛੋਟੀ ਚੀਜ਼ ਵੀ ਅੰਦਰ ਘਟਨਾ ਵਾਪਰਦੀ ਹੈ, ਜਿਵੇਂ ਮੈਂ ਹੁਣੇ ਗੱਲ ਕਰਕੇ ਹਟਿਆ ਕਿ ਅੱਜ ਕੱਲ ਟੈਕਨਾਲੋਜੀ ਇੰਨੀ ਵੱਧ ਗਈ ਹੈ ਕਿ ਅਸੀਂ ਐਡੀਸ਼ਨਲੀ ਪਹਿਲਾਂ ਬਜਾਏ ਇਸ ਦੇ ਨਿਸ਼ਾਨੀਆਂ ਨੂੰ ਵੇਖੀਏ, ਅਸੀਂ ਸਭ ਤੋਂ ਪਹਿਲਾਂ ਉਸ ਟੈਕਨਾਲੋਜੀ ਵਾਲੇ ਪਾਸੇ ਪਹੁੰਚ ਗਏ ਹਾਂ। ਕਹਿੰਦੇ ਜੀ ਇੰਡੋਸਕੋਪੀ ਕਰਾਓ, ਕੋਲਨੋਸਕੋਪੀ ਕਰਾਓ। ਕੀ ਤੁਸੀਂ ਸਮਝਦੇ ਹੋ ਕਿ ਅਗਰ ਗੈਸਟ੍ਰਿਕ ਅਲਸਰ ਹੁੰਦਾ ਹੈ ਜਾਂ ਪੈਪਟਿਕ ਅਲਸਰ ਹੁੰਦਾ ਹੈ ਜਾਂ ਕੋਲਨ ਦੇ ਵਿੱਚ ਕੋਈ ਚੀਜ਼ ਐਕਸਟਰਾ ਆ ਜਾਂਦੀ ਹੈ ਤੇ ਉਹਦੀਆਂ ਬਾਹਰ ਨਿਸ਼ਾਨੀਆਂ ਨਹੀਂ ਹੁੰਦੀਆਂ? ਨਿਸ਼ਾਨੀਆਂ ਹੁੰਦੀਆਂ ਨੇ, ਪਰ ਅਸੀਂ ਉਹਨਾਂ ਵਾਲੇ ਪਾਸੇ ਤਵੱਜੋ ਦੇਣੀ ਘੱਟ ਕਰ ਦਿੱਤੀ ਹੈ, ਉਹਨਾਂ ਨੂੰ ਵਿਚਾਰਨਾ ਹੀ ਘੱਟ ਕਰ ਦਿੱਤਾ ਵੀ ਸਾਡੇ ਕੋਲ ਜਦੋਂ ਆ ਇੰਸਟਰੂਮੈਂਟ ਹੈਗਾ ਅਸੀਂ ਉਹੀ ਦੇਖਾਂਗੇ। ਪਰ ਜਿਸ ਤੋਂ ਪਹਿਲਾਂ ਜਦੋਂ ਮੈਡੀਕਲ ਸਾਇੰਸ ਦੇ ਵਿੱਚ ਟੈਕਨਾਲੋਜੀ ਨਹੀਂ ਸੀ ਉਦੋਂ ਵੀ ਲੋਕ ਜਾਣਦੇ ਸੀ, ਪਰ ਅਸੀਂ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹਨਾ ਹੀ ਬੰਦ ਕਰ ਦਿੱਤਾ ਹੈ। ਜਿੰਨੀ ਵੀ ਟੈਕਨਾਲੋਜੀ ਅੱਜ ਇਸ ਵੇਲੇ ਵਧੀ ਹੋਈ ਹੈ, ਇਹ ਸਾਰੀ ਦੀ ਸਾਰੀ ਟੈਕਨਾਲੋਜੀ ਨੂੰ ਬਾਹਰੋਂ ਹੀ ਜਾਣਨ ਦੇ ਸਾਡੇ ਕੋਲ ਗੁਰ ਸਨ, ਸਾਡੇ ਕੋਲ ਅਸੂਲ ਸਨ, ਸਾਨੂੰ ਨਿਸ਼ਾਨੀਆਂ ਸਾਡੇ ਕੋਲ ਸਨ ਜਿਨ੍ਹਾਂ ਤੋਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ। ਇਹਨਾਂ ਲੈਕਚਰਾਂ ਦੇ ਵਿੱਚ ਵੀ ਮੈਂ ਆਮ ਤੌਰ ਤੇ ਉਹਨਾਂ ਗੱਲਾਂ ਵਾਲੇ ਪਾਸੇ ਤੁਹਾਡੀ ਤਵੱਜੋ ਦਵਾਉਣ ਦੀ ਕੋਸ਼ਿਸ਼ ਕਰਾਂਗਾ। ਐਜ਼ ਫਾਰ ਐਜ਼ ਹੈ ਤਾਂ ਇਹ ਉੱਤਰ ਦੀ ਪੜਤਾਲ, ਪਰ ਅਸੀਂ ਹੁਣ ਉੱਤਰ ਦੀ ਪੜਤਾਲ ਤੇ ਹੀ ਡਿਪੈਂਡ ਰਹਿਣਾ ਸ਼ੁਰੂ ਕਰ ਦਿੱਤਾ ਬਿਨਾਂ ਟੈਸਟ ਕਰਾਓ ਜੀ, ਟੈਸਟ ਕਰਾਓ ਜੀ। ਪਰ ਕਈ ਵਾਰ ਐਸਾ ਹੁੰਦਾ ਆ ਕਿ ਟੈਸਟ ਵਿੱਚ ਕੋਈ ਚੀਜ਼ ਪੋਜ਼ਿਟਿਵ ਨਹੀਂ ਆਉਂਦੀ ਜਾਂ ਟੈਸਟ ਵਿੱਚ ਸਾਨੂੰ ਕੁਝ ਪਤਾ ਨਹੀਂ ਲੱਗਦਾ, ਨਿਸ਼ਾਨੀਆਂ ਸਾਨੂੰ ਦੱਸ ਰਹੀਆਂ ਹੁੰਦੀਆਂ ਔਰ ਅਸੀਂ ਭੁਲੇਖੇ ਵਿੱਚ ਵੀ ਪੈ ਸਕਦੇ ਹਾਂ। ਇਸ ਤਰ੍ਹਾਂ ਦੀਆਂ ਵੀ ਬਹੁਤ ਸਾਰੀਆਂ ਘਟਨਾਵਾਂ ਹੈਗੀਆਂ ਨੇ ਕਿ ਟੈਸਟ ਤੱਕ ਹੋ ਗਿਆ ਨੀ ਔਰ ਟੈਸਟ ਮਿਸਪਲੇਸ ਹੋ ਗਿਆ, ਟੈਸਟ ਵਿੱਚ ਕੋਈ ਗਲਤੀ ਹੋ ਗਈ, ਕਿਉਂਕਿ ਅਸੀਂ ਤੀਸਰੇ ਬੰਦੇ ਤੇ ਡਿਪੈਂਡ ਕਰਦੇ ਹਾਂ ਨਾ, ਅਸੀਂ ਕਿਸੇ ਹੋਰ ਬੰਦੇ ਤੇ ਡਿਪੈਂਡ ਕਰਦੇ ਹਾਂ ਨਾ। ਪਰ ਜਦੋਂ ਅਸੀਂ ਖੁਦ ਇਸ ਗੱਲ ਦੇ ਜਾਣਕਾਰ ਹਾਂ ਸਰੀਰ ਦੇ ਤੇ ਸਰੀਰ ਦੀਆਂ ਜਾਣਕਾਰੀਆਂ ਨਿਸ਼ਾਨੀਆਂ ਅਸੀਂ ਖੁਦ ਵੇਖ ਰਹੇ ਹਾਂ ਤਾਂ ਉਹਦਾ ਮਤਲਬ ਕੀ ਆ ਵੀ ਇੱਥੇ ਜਿੱਥੇ ਭੁਲੇਖਿਆ ਦੀ ਤਾਂ ਕੋਈ ਗੱਲ ਨਹੀਂ ਹੈਗੀ ਨਾ, ਟੈਸਟ ਵਾਲੀ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਨਾ ਰਹੇਗੀ। ਹਾਂ, ਅਸੀਂ ਜੇ ਇਹਨੂੰ ਉੱਤਰ ਦੀ ਪੜਤਾਲ ਤੱਕ ਹੀ ਲਿਮਿਟ ਕਰਦੇ ਤਾਂ ਸਾਡਾ ਬਹੁਤਾ ਫਾਇਦਾ ਹੋ ਸਕਦਾ ਸੀ। ਸਾਡੀਆਂ ਮੈਡੀਕਲ ਕਾਲਜਾਂ ਦੀਆਂ ਪੜ੍ਹਾਈਆਂ ਅਗਰ ਜ਼ਿਆਦਾਤਰ ਇਸ ਗੱਲ ਦੇ ਉੱਪਰ ਡਿਪੈਂਡ ਕਰਦੀਆਂ ਤੇ ਸਾਡਾ ਬਹੁਤਾ ਫਾਇਦਾ ਹੋ ਜਾਣਾ ਸੀ। ਮੈਂ ਤੁਹਾਨੂੰ ਦੱਸਿਆ ਕਿ ਜਦੋਂ ਅਸੀਂ ਲੋਕ ਮੈਡੀਕਲ ਕਾਲਜਾਂ ਵਿੱਚ ਪੜ੍ਹਦੇ ਸੀ ਨਾ, ਉਸ ਵੇਲੇ ਜ਼ਿਆਦਾਤਰ ਕਲੀਨਿਕਲ ਡਾਇਗਨੋਸਿਸ ਹੁੰਦਾ ਸੀਗਾ। ਕਲੀਨਿਕਲ ਡਾਇਗਨੋਸਿਸ ਦਾ ਭਾਵ ਇਹੀ ਹੈ ਜੋ ਕੁਛ ਮੈਂ ਹੁਣ ਤੁਹਾਨੂੰ ਨਿਸ਼ਾਨੀਆਂ ਦੇ ਤੌਰ ਤੇ ਦੱਸ ਰਿਹਾ ਹਾਂ ਕੀ ਸਾਈਨ ਐਂਡ ਸਿਮਟਮਸ ਹੋਣਗੇ ਜਿਹੜੇ ਇਹ ਦੱਸਣ ਕਿ ਅੰਦਰ ਕੀ ਨੁਕਸ ਪੈ ਚੁੱਕਾ ਹੈ। ਪਰ ਉਸ ਤੋਂ ਬਾਅਦ ਉਦੋਂ ਬਹੁਤ ਘੱਟ ਜਿਹੜੇ ਟੈਸਟ ਵਗੈਰਾ ਸੀ ਬਹੁਤ ਘੱਟ ਹੁੰਦੇ ਸੀ। ਅੱਜ ਤੇ ਇਹਨਾਂ 50-52 ਸਾਲਾਂ ਦੇ ਵਿੱਚ ਟੈਕਨਾਲੋਜੀ ਇੰਨੀ ਵੱਧ ਗਈ ਹੈ ਔਰ ਅਸੀਂ ਬੜੇ ਪਿੱਛਾ ਵਜਾ ਰਹੇ ਹਾਂ, ਬੜੇ ਖੁਸ਼ ਹੋ ਰਹੇ ਹਾਂ ਵੀ ਸਾਡੀ ਵੱਡੀ ਟੈਕਨਾਲੋਜੀ ਐਸਾ ਹੋ ਗਿਆ ਜੇ ਅਸੀਂ ਇਹ ਲੱਭਣ ਦੀ ਕੋਸ਼ਿਸ਼ ਕਰ ਦਿੱਤੀ ਅਸੀਂ। ਪਰ ਅਸੀਂ ਉਸ ਪਾਸੇ ਤਵੱਜੋ ਨਹੀਂ ਦਿੱਤੀ ਜਿਹੜੀ ਬਿਨਾਂ ਇਹਨਾਂ ਇੰਸਟਰੂਮੈਂਟ ਤੋਂ, ਬਿਨਾਂ ਇਸ ਟੈਕਨਾਲੋਜੀ ਤੋਂ ਵੀ ਅਸੀਂ ਉਹਨਾਂ ਗੱਲਾਂ ਨੂੰ ਜਾਣ ਸਕਦੇ ਸਾਂ। ਮੈਂ ਐਗਜ਼ਾਮਪਲ ਕਈ ਵਾਰ ਤੁਹਾਨੂੰ ਦਿੱਤੀ ਹੈ ਕਿ ਕਿਸੇ ਨੂੰ ਗਠੀਆ ਹੋ ਗਿਆ, ਕਿਸੇ ਨੂੰ ਯੂਰੀਆ ਹੋ ਗਿਆ ਤਾਂ ਪੇਸ਼ੈਂਟ ਦਾ ਘਰ ਚ ਬੱਚਾ ਹੈਗਾ ਆ, ਪੇਸ਼ੈਂਟ ਤਾਂ ਸਾਡੇ ਸਾਹਮਣੇ ਹੈ ਨੀ ਤੇ ਤੁਹਾਨੂੰ ਇਹ ਕਿਹਾ ਗਿਆ ਕਿ ਅਸੀਂ ਕਰੂਰਾ ਲੈ ਆਏ ਉਹਦਾ, ਤੁਸੀਂ ਕਰੂਰਾ ਉਹਦਾ ਪਿਸ਼ਾਬ ਲੈ ਕੇ ਆਉਂਦੇ ਹੋ ਥਾਲੀ ਚ ਪਾ ਕੇ ਰੱਖਦੇ ਹੋ ਤੇ ਤੁਸੀਂ ਵੇਖਦੇ ਹੋ ਉਹਦੇ ਚ ਕਿਸ਼ਤੀਆਂ ਵਰਗੀ ਮੂਵਮੈਂਟ ਹੋਣੀ ਸ਼ੁਰੂ ਹੋ ਗਈ ਹੈ ਤਾਂ ਤੁਹਾਨੂੰ ਡਾਕਟਰ ਨੂੰ ਇਹ ਦੱਸਦੀ ਹੈ ਕਿ ਇਸ ਬੱਚੇ ਨੂੰ ਗੰਠੀਆ ਹੈ ਜਾਂ ਹੋ ਗਿਆ ਹੈ ਜਾਂ ਹੋਣ ਵਾਲਾ ਹੈਗਾ ਆ, ਔਰ ਦੇ ਮੁਤਾਬਕ ਹੀ ਉਹਦੀਆਂ ਦਵਾਈਆਂ ਦਿੰਦੇ ਸੀ।
1: ਡਾਕਟਰ ਸਾਹਿਬ ਜੀ,
2: ਹਾਂਜੀ
1: ਡਾਕਟਰ ਸਾਹਿਬ ਜੀ, ਮੈਂ ਇਹ ਕਹਿਣਾ ਚਾਹੁੰਦਾ ਆ ਕਿ ਉਹ ਜਿਹੜੇ ਸਿਸਟਮ ਦੀ ਤੁਸੀਂ ਗੱਲ ਕਰਦੇ ਆ ਉਹ ਅੱਜ ਦੇ ਸਿਸਟਮ ਨਾਲੋਂ ਫਾਰ ਮੋਰ ਸੁਪੀਰੀਅਰ ਸਿਸਟਮ ਸੀਗਾ ਔਰ ਅੱਜ ਵੀ ਹੈਗਾ ਜਿਹਨਾਂ ਲੋਕਾਂ ਨੂੰ ਉਹ ਆ, ਉਹ ਤਾਂ ਤੁਹਾਨੂੰ ਉਹ ਜਿਹੜੇ ਤੁਸੀਂ ਗੱਲ ਕਰਦੇ ਹੋ ਉਹ ਡਾਕਟਰ ਸਾਹਿਬ ਤੁਹਾਨੂੰ ਜਦੋਂ ਤੁਸੀਂ ਉਹਨਾਂ ਦੇ ਉੱਥੇ ਜਾਓਗੇ ਉਹ ਤੁਰੇ ਆਉਂਦੇ ਤੋਂ ਦੇਖ ਕੇ ਦੱਸਦੇ ਤੈਨੂੰ ਆ ਬਿਮਾਰੀ।
2: ਬਿਲਕੁਲ ਬਿਲਕੁਲ ਬਿਲਕੁਲ, ਮੈਂ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਤਜਰਬੇ ਕੀਤੇ ਨੇ ਕਿ ਪੇਸ਼ੈਂਟ ਕਾਰ ਚ ਉਤਰ ਕੇ ਜਦੋਂ ਮੇਰੀ ਕਲੀਨਿਕ ਚ ਆ ਰਿਹਾ ਤੇ ਉਹਦੀਆਂ ਬਹੁਤ ਸਾਰੀਆਂ ਗੱਲਾਂ ਦੇਖ ਕੇ ਸਾਨੂੰ ਪਤਾ ਲੱਗ ਜਾਂਦਾ ਸੀ ਵੀ ਇਹਨੂੰ ਆ ਬਿਮਾਰੀ ਆ,
1: ਪਹਿਲਾਂ ਪਤਾ ਲੱਗ
2: ਜਾਂਦਾ। ਸੋ ਇਹ ਗੱਲ ਕੀ ਆ ਕਿ ਅਸੀਂ ਉਸ ਪਾਸੇ ਤਰੱਕੀ ਕਰਨੀ ਛੱਡ ਦਿੱਤੀ ਹੈ। ਜੇ ਅਸੀਂ ਉਸ ਪਾਸੇ ਤਰੱਕੀ ਕਰਦੇ ਹੁੰਦੇ ਤੇ ਹੁਣ ਬਹੁਤ ਸਾਰੀ ਟੈਕਨਾਲੋਜੀ ਦੀ ਸਾਨੂੰ ਲੋੜ ਨਾ ਪੈਂਦੀ
3: ਇਹ ਸਾਰਾ ਕੁਛ ਆ ਜਿਹੜਾ ਡਾਕਟਰ ਸਾਹਿਬ ਇਹ ਜਿਹੜਾ ਇਹ ਪੈਸੇ ਕ੍ਰੀਏਟ ਕਰਨ ਦਾ ਮਸਲਾ ਆ, ਹੋਰ ਕੁਛ ਨੀ ਹੈਗਾ। ਕੰਪਨੀਆਂ ਉਹ ਮਸ਼ੀਨਾਂ ਬਣਾਉਣਗੀਆਂ, ਉਹ ਡਾਕਟਰ ਤੋਂ ਪੈਸੇ ਲੈਣਗੀਆਂ, ਫਿਰ ਡਾਕਟਰ ਆ ਜਿਹੜਾ ਉਹ ਗਾਹਾਂ ਮਰੀਜ਼ ਤੋਂ ਉਹਨੇ ਵੱਧ ਪੈਸੇ ਚਾਰਜ ਕਰੂਗਾ, ਕਿਉਂਕਿ ਉਹਨੇ ਆ ਐਕਸਰੇ ਕੀਤਾ, ਉਹ ਕੀਤਾ, ਉਹ ਕੀਤਾ, ਸਾਰਾ ਕੁਛ। ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਉਹ ਉਹਨਾਂ ਤੇ ਬੋਝ ਪਾ ਰਹੀਆਂ ਕਿ ਤੇਰੇ ਕੋਲ ਪੇਸ਼ ਆਉਣ ਪੈਂਦਾ, ਤੂੰ ਉਹਨੂੰ ਕੋਈ ਦਵਾਈ ਨੀ ਦੇਣੀ, ਤੂੰ ਪਹਿਲਾਂ ਮਸ਼ੀਨ ਨੂੰ ਪਰਤਣਾ।
2: ਕੀਮਾ ਸਾਹਿਬ, ਮੈਂ ਆਮ ਐਗਜ਼ਾਮਪਲ ਇਹਨਾਂ ਪ੍ਰੋਗਰਾਮਾਂ ਵਿਚ ਦਿੰਦਾ ਆ ਰਿਹਾ ਹਾਂ ਕਿ ਅੱਜ ਕੱਲ ਕੋਈ ਲੜਕੀ ਲੇਬਰ ਪੇਨ 12 ਤੋਂ 16 ਘੰਟਿਆਂ ਦੀ ਸਹਿਣ ਨੂੰ ਤਿਆਰ ਨਹੀਂ
3: ਹੈਗੀ। ਉਹ ਪਹਿਲਾਂ ਕਹਿੰਦੇ ਆ ਤੁਸੀਂ ਪੇਟ ਪਾੜੋ ਤੇ ਕੱਟ ਕੇ ਮਾਰੋ ਤੇ ਬੱਚੇ ਬਾਹਰ ਮਾਰੋ। ਹਾਂਜੀ,
2: ਉਸ ਲੇਬਰ ਪੇਨ ਦੇ ਨਾਲ ਅੰਦਰ ਸ਼ਰੀਰ ਦੇ ਵਿਚ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਵਾਪਰਦੀਆਂ ਨੇ, ਚੇਂਜਸ ਤਬਦੀਲੀਆਂ ਆਉਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਇਗਨੋਰ ਕਰ ਦਿੱਤਾ। ਹੁਣ ਤੁਸੀਂ
3: ਬਿਲਕੁਲ,
2: ਹੁਣ ਤੇ ਬੱਚੇ ਮਾਂ ਬਾਪ ਨੂੰ ਨਾਲ ਰੱਖਣ ਨੂੰ ਤਿਆਰ ਨਹੀਂ ਹੈਗੇ, ਕੋਈ ਐਸਾ ਨਹੀਂ ਰਹਿ ਗਿਆ। ਜਿਹੜੀ ਚੀਜ਼ ਅਸੀਂ ਕੀਮਤ ਨਾਲ ਲਈ ਹੁੰਦੀ ਨਾ, ਉਹਦੀ ਅਸੀਂ ਜ਼ਿਆਦਾ ਕੇਅਰ ਕਰਦੇ ਹਾਂ।
3: ਡਾਕਟਰ ਸਾਹਿਬ, ਉਹਦੇ ਵਿਚ ਡਾਕਟਰ ਸਾਹਿਬ ਜੀ, ਉਹਦੇ ਵਿਚ ਇੱਕ ਬਾਂਡਿੰਗ ਹੁੰਦੀ ਆ, ਜਿਹੜੀ 40 ਦਿਨ ਔਰਤ ਸਵਾ ਮਹੀਨਾ ਮੰਜੇ ਤੋਂ ਥੱਲੇ ਨਹੀਂ ਸੀ ਪੈਰ ਪਾਉਂਦੀ, ਬੱਚੇ ਨੂੰ ਜੇ ਪਾਸਾ ਵੀ ਬਦਲਣਾ ਮਾਂ ਨੇ ਤੇ ਉਹ ਬੱਚੇ ਨੂੰ ਚੱਕ ਕੇ ਜਿੱਧਰਲੇ ਪਾਸੇ ਨੂੰ ਉਹਨੇ ਮੂੰਹ ਕਰਨਾ, ਉਧਰਲੇ ਪਾਸੇ ਪਹਿਲਾਂ ਪਾਉਣਾ ਤਾਂ ਕਿ ਮਾਂ ਦੀ ਕਿਤੇ ਪਿੱਠ ਨਾ ਹੋ ਜਾਵੇ ਬੱਚੇ ਵੱਲ ਨੂੰ।
2: ਉਹਦੀ ਸੁਰਤੀ ਉਹਦੇ ਨਾਲ ਅਟੈਚ ਹੋਈ ਹੁੰਦੀ ਸੀਗੀ।
3: ਹਾਂਜੀ, ਉਹਨੂੰ ਬਾਂਡਿੰਗ ਅੰਗਰੇਜ਼ੀ ਦੇ ਵਿੱਚ ਕਹਿੰਦੇ, ਬਾਂਡਿੰਗ ਹੋਣੀ ਬੱਚਿਆਂ ਦੀ, ਉਹ ਬਾਂਡਿੰਗ ਜਿਹੜੀ ਹੁੰਦੀ ਆ ਉਹ ਫਿਰ ਸਾਰੀ ਜ਼ਿੰਦਗੀ
2: ਆਇਆ ਹੋਇਆ, ਮਾਂ ਅਲੱਗ ਮੰਜੇ ਤੇ ਪਈ ਹੈ, ਬੱਚਾ ਅਲੱਗ
3: ਬਿਲਕੁਲ
2: ਆਇਆ ਹੋਇਆ ਹੈਗਾ ਜੀ। ਤੋ ਇਸ ਤਰ੍ਹਾਂ ਬਿਲਕੁਲ ਸਾਰੀਆਂ ਚੀਜ਼ਾਂ ਨੇ ਸਾਡੇ ਵਿਚ ਇੱਕ ਕਮੀ ਵੀ ਲਿਆਂਦੀ ਹੈ, ਸਾਡੇ ਰਿਲੇਸ਼ਨਸ਼ਿਪ ਦੇ ਵਿਚ ਵੀ ਇੱਕ ਕਮੀ ਆਈ ਹੈਗੀ ਹੈ।
3: ਬਿਲਕੁਲ ਬਿਲਕੁਲ,
2: ਸਾਰੇ ਦਾ ਸਾਰਾ ਸਮਾਜ ਦੁਨੀਆਂ ਮਕੈਨੀਕਲ ਬਣ ਗਈ ਹੈ।
3: ਬਿਲਕੁਲ,
2: ਉਸ ਬਿਜਨਸਮੈਨ ਹੋਣ ਦੇ ਕਰਕੇ ਖੁਦ ਸਰੀਰ ਨੂੰ ਤਾਂ ਕਮੀਆਂ ਪੇਸ਼ੀਆਂ ਹੋਈਆਂ ਨੇ, ਖੁਦ ਸਰੀਰ ਨੂੰ ਤਾਂ ਨੁਕਸਾਨ ਉਹਦਾ ਸਹਿਣਾ ਪੈ ਰਿਹਾ ਆ, ਜੇਬ ਨੂੰ ਵੀ ਉਹਦਾ ਨੁਕਸਾਨ ਸਹਿਣਾ ਪੈ ਰਿਹਾ ਆ, ਪਰ ਅਸੀਂ ਹਾਲਾਤ ਦੇ ਮੁਤਾਬਕ ਮਜਬੂਰ ਹਾਂ ਸਾਰਾ ਕੁਛ ਕਰਨ ਵਾਸਤੇ।
3: ਬਿਲਕੁਲ,
2: ਤੇ ਕਰਦੇ ਆ ਰਹੇ ਹਾਂ। ਫਿਰ ਵੀ ਹਰ ਆਦਮੀ ਆਪਣਾ ਆਪਣਾ ਯੋਗਦਾਨ ਪਾ ਰਿਹਾ ਤੇ ਆਪਾਂ ਵੀ ਆਪਣਾ ਯੋਗਦਾਨ ਪਾ ਰਹੇ ਹਾਂ। ਪਿੱਛੇ ਪਹਿਲੀ ਗੱਲ ਜਦੋਂ ਪ੍ਰੋਗਰਾਮ ਕੀਤਾ ਸੀ ਤੇ ਮੈਂ ਇਹ ਗੱਲ ਦੱਸੀ ਸੀ ਭਾਈ, ਇਹ ਜਿਹੜੀਆਂ ਬਾਹਰੀ ਨਿਸ਼ਾਨੀਆਂ ਜਾਂ ਬਿਮਾਰੀ ਦੀਆਂ ਜਿੰਨੀਆਂ ਵੀ ਨਿਸ਼ਾਨੀਆਂ ਸਾਨੂੰ ਦਿਸਦੀਆਂ ਨੇ, ਪਹਿਲੀ ਗੱਲ ਤਾਂ ਸਾਨੂੰ ਇਹ ਦੱਸਦੀ ਹੈ ਵੀ ਇਸ ਸਰੀਰ ਦੇ ਵਿੱਚ ਜੀਵਨ ਸ਼ਕਤੀ ਜਿਹੜੀ ਹੈ, ਪਾਵਰ ਜਿਹੜੀ ਹੈ ਬਿਮਾਰੀਆਂ ਦੇ ਖਿਲਾਫ ਲੜਨ ਦੀ ਸ਼ਕਤੀ ਘੱਟ ਹੈ, ਜਿਸ ਕਰਕੇ ਕੋਈ ਬਿਮਾਰੀ ਪੈਦਾ ਹੋਈ ਜਿਹਨੂੰ ਅਸੀਂ ਇਮਿਊਨਿਟੀ ਕਹਿੰਦੇ। ਦੂਜਾ ਅਸੀਂ ਇਹ ਦੱਸਿਆ ਸੀਗਾ ਭਾਈ ਇਸ ਸਰੀਰ ਦੇ ਵਿਚ ਅੱਖਾਂ ਹੈ, ਨੱਕ, ਕੰਨ, ਸਾਰਾ ਕੁਛ ਦਿਲ ਹੈ, ਸਾਰਾ ਕੁਛ ਕੰਮ ਤੇ ਕਰ ਰਿਹਾ ਹੈ, ਪਰ ਜਿੰਨਾ ਇਹਨੂੰ ਕਰਨਾ ਚਾਹੀਦਾ ਸੀ ਉਹ ਗੱਲ ਬਣ ਨਹੀਂ ਰਹੀ। ਤੇ ਮੈਂ ਇੰਡੋਕ੍ਰਾਈਨ ਸਿਸਟਮ ਦੀ ਗੱਲ ਕੀਤੀ ਸੀ, ਮੈਚ ਬਾਕਸ ਦੇ ਨਾਲ ਉਹਦਾ ਰਿਲੇਸ਼ਨ ਕੀਤਾ ਸੀਗਾ ਭਾਈ, ਜੇ ਅੱਗ ਬਾਲਣ ਵਾਲੀ ਮਾਚਿਸ ਹੀ ਨਾ ਹੋਈ ਤੇ ਤੁਹਾਡਾ ਆਟਾ ਕੋਟਾ ਚਕਲਾ ਵੇਲਣਾ ਰੱਖਿਆ ਸਾਰਾ ਕੁਛ ਦਾਲ ਦੂਲ ਰੱਖੀ ਸਾਹਿਬ ਕਿਸੇ ਕੰਮ ਨਹੀਂ। ਹਾਂਜੀ, ਸੋ ਉਹ ਕੰਮ ਨਹੀਂ ਕਰਦੀ। ਸੋ ਇਹ ਸਾਰੀਆਂ ਗੱਲਾਂ ਆਪਾਂ ਪਹਿਲਾਂ ਕਰ ਚੁੱਕੇ ਹਾਂ ਇਸ ਪ੍ਰੋਗਰਾਮ ਦੇ ਵਿਚ ਕਿ ਇਹਦੇ ਕਰਕੇ ਇਹ ਐਸਾ ਹੁੰਦਾ। ਤੇ ਤੀਸਰੀ ਗੱਲ ਆਪਾਂ ਇਹ ਕਰੀ ਸੀ ਭਾਈ, ਜੇ ਗਰਭਜ ਹੀ ਨਾ ਰਿਲੀਵ ਹੋਇਆ ਤੇ ਫੇਰ ਇਸ ਸਰੀਰ ਦੇ ਵਿਚ ਅੰਗਾਂ ਨੇ ਕੰਮ ਨਹੀਂ ਕਰ ਸਕਣਾ। ਸੋ ਤਿੰਨ ਮੁੱਖ ਗੁਰ ਮੈਂ ਇਸ ਪ੍ਰੋਗਰਾਮ ਦੇ ਵਿਚ ਪਹਿਲਾਂ ਆਪਣੇ ਸਰੋਤਿਆਂ ਨੂੰ ਦੱਸ ਚੁੱਕਿਆ ਹਾਂ ਕਿ ਇਹਨਾਂ ਤਿੰਨ ਗੱਲਾਂ ਨੂੰ ਤੁਸੀਂ ਆਮ ਆਦਮੀ ਵੀ ਆਪਣੀ ਤਵੱਜੋ ਵਿਚ ਲੈ ਸਕਦੇ ਹੋ ਕਿ ਭਾਈ ਜੇ ਇਮਿਊਨਿਟੀ ਵੀਕ ਹੈ ਤੇ ਉਹਦਾ ਪਹਿਲਾ ਗੁਰ ਇਹ ਆ ਕਿ ਸਾਡੇ ਸਰੀਰ ਨੂੰ ਲੋੜ ਦੇ ਅਨੁਸਾਰ ਆਕਸੀਜਨ ਸਪਲਾਈ ਨਹੀਂ ਹੋ ਰਹੀ। ਜੇ ਆਕਸੀਜਨ ਲੋੜ ਦੇ ਅਨੁਸਾਰ ਸਪਲਾਈ ਹੋਊਗੀ, ਅੰਗ ਸਾਰੇ ਕੰਮ ਕਰਨਗੇ, ਤੇ ਅੰਗ ਸਾਰੇ ਕੰਮ ਕਰਨ ਦਾ ਮਤਲਬ ਐਕਸਰਸਾਈਜ਼ ਹੋ ਰਹੀ ਹੈ। ਉਹਨੂੰ ਤੁਸੀਂ ਫਿਜ਼ੀਕਲੀ ਐਕਸਰਸਾਈਜ਼ ਕਰਕੇ ਵੀ ਜੇ ਅਸੀਂ ਸਾਹ ਦੀ ਕਿਰਿਆ ਐਕਸਰਸਾਈਜ਼ ਕਰਦੇ ਹਾਂ ਤੇ ਠੀਕ ਹੈ, ਫੇਫੜੇ ਸਾਡੇ ਜਿਹੜੇ ਮੇਨ ਅੰਗ ਹੈਗੇ ਨੇ ਸਾਹ ਦੇ, ਉਹ ਕਾਇਮ ਹੋ ਰਹੇ ਨੇ। ਵੈਸੇ ਵੀ ਤੁਸੀਂ ਐਕਸਰਸਾਈਜ਼ ਕਰਦੇ ਹੋ ਤੇ ਸਾਹ ਉਹਦੇ ਵਿਚ ਯੋਗਦਾਨ ਪਾਉਂਦਾ ਹੀ ਹੈ, ਹਾਰਟ ਉਹਦੇ ਵਿਚ ਯੋਗਦਾਨ ਪਾਉਂਦਾ ਹੀ ਪਾਉਂਦਾ ਹੈਗਾ। ਇਹਨਾਂ ਦੀ ਧੜਕਣ ਵੱਧ ਜਾਂਦੀ ਹੈ, ਇਹਨਾਂ ਦਾ ਰੈਸਪੀਰੇਸ਼ਨ ਰੇਟ ਵੱਧ ਜਾਂਦਾ, ਭਾਵ ਕਿ ਉਹ ਵੱਧ ਆਕਸੀਜਨ ਉਹਦੇ ਅੰਦਰ ਲੈ ਰਹੇ ਹੁੰਦੇ ਆ। ਸੋ ਮਤਲਬ ਪਹਿਲਾ ਗੁਰ ਇਹ ਹੀ ਆ ਕਿ ਸਾਡੀ ਜਿਹੜੀ ਆਕਸੀਜਨ ਆ ਇਮਿਊਨਿਟੀ ਨੂੰ ਵਧਾਉਣ ਵਾਸਤੇ ਪਹਿਲਾ ਗੁਰ ਹੈ, ਪਰ ਉਹ ਠੀਕ ਹੋਣਾ ਚਾਹੀਦਾ। ਤੇ ਦੂਸਰੀ ਆ ਖੁਰਾਕ, ਸਾਨੂੰ ਖੁਰਾਕ ਸਹੀ ਹੋਣੀ ਚਾਹੀਦੀ ਹੈ ਤੇ ਜਿਹਦੇ ਨਾਲ ਸਾਡਾ ਪਹਿਲਾ ਪੁਆਇੰਟ ਜਿਹੜਾ ਹੈ ਇਮਿਊਨਿਟੀ ਵਾਲਾ ਉਹ ਕਵਰ ਹੋ ਸਕਦਾ ਹੈਗਾ। ਔਰ ਉਹਦੇ ਤੋਂ ਜੇ ਉਹਦੇ ਕਰਕੇ ਕੋਈ ਚੀਜ਼ਾਂ ਹੈਗੀਆਂ ਨੇ ਤੇ ਫਿਰ ਅਸੀਂ ਉਹਨਾਂ ਦਾ ਹੱਲ ਕਰ ਸਕਦੇ ਹੈਗੇ ਤੇ ਦੂਸਰਾ ਆਪਾਂ ਜਿਹੜੀ ਅੱਗ ਵਾਲੀ ਗੱਲ ਕਰੀ ਹੈ ਤੇ ਜੇ ਅੱਗ ਹੀ ਨਹੀਂ ਬਲਦੀ ਤੇ ਫਿਰ ਸਾਰਾ ਕੁਛ ਕੁਛ ਨਹੀਂ ਹੋਣਾ ਹੈਗਾ ਔਰ ਉਹਦੀਆਂ ਵੀ ਜਿਹੜੀਆਂ ਨਿਸ਼ਾਨੀਆਂ ਹਨ ਸਾਨੂੰ ਕਿਵੇਂ ਪਤਾ ਲੱਗੇ ਤੇ ਅੱਗ ਨਹੀਂ ਬਲ ਰਹੀ ਜਿਸ ਕਰਕੇ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਨਹੀਂ ਹੋ ਰਹੇ ਸੋ ਇਹਦੀਆਂ ਨਿਸ਼ਾਨੀਆਂ ਵੀ ਪਿਚੋਟੀ ਗਲੈਂਡ ਦੀਆਂ ਨਿਸ਼ਾਨੀਆਂ ਥਾਇਰਾਇਡ ਦੀਆਂ ਨਿਸ਼ਾਨੀਆਂ ਅਡਰੇਨਲ ਗਲੈਂਡ ਦੀਆਂ ਨਿਸ਼ਾਨੀਆਂ ਕੀ ਹਨ ਇਹਨਾਂ ਸਾਰਿਆਂ ਦੀ ਸ਼ਨਾਖਤ ਕਰਨ ਵਾਸਤੇ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਤਾਂ ਕਿ ਹਰ ਬੰਦਾ ਇਹ ਜਾਣ ਸਕੇ ਕਿ ਜੇ ਮੇਰੇ ਸਰੀਰ ਚ ਅੱਗ ਨਹੀਂ ਬਲ ਰਹੀ ਜਾਂ ਜੇ ਕਿਸੇ ਸਟੈਬਿਲਿਟੀ ਤੋਂ ਆਮ ਤੌਰ ਤੇ ਆਪਾਂ ਜ਼ਿਆਦਾ ਪ੍ਰਭਾਸ਼ਿਤ ਕਰਦੇ ਹਾਂ ਕਿ ਜੇ ਕਿਸੇ ਨੂੰ ਬੱਚਾ ਨਹੀਂ ਹੋ ਰਿਹਾ ਤੇ ਫਿਰ ਅਸੀਂ ਵੇਖਦੇ ਹਾਂ ਵੀ ਸਪਰਮ ਬਣ ਰਿਹਾ ਕਿ ਨਹੀਂ ਓਵਮ ਬਣ ਰਿਹਾ ਕਿ ਨਹੀਂ ਮਾਸਿਕ ਧਰਮ ਨਾਰਮਲ ਆ ਰਿਹਾ ਕਿ ਨਹੀਂ ਬੰਦੇ ਨੂੰ ਦਾੜੀ ਮੁੱਛਾਂ ਆਈਆਂ ਹੋਈਆਂ ਨੇ ਕਿ ਨਹੀਂ ਜਿਹੜੀ ਆਊਟਵਾਰਡ ਦੀ ਨਿਸ਼ਾਨੀ ਹੈਗੀ ਹੈ ਟੈਸਟੋਸਟੇਰੋਨ ਹਾਰਮੋਨ ਦੀ ਜਿਹਨੇ ਅੱਗ ਬਾਲਣੀ ਹੈ ਇਸ ਕੰਮ ਦੀ ਉਹਦਾ ਸਾਨੂੰ ਪਤਾ ਲੱਗ ਸਕਦਾ ਹੈਗਾ ਸੋ ਮਤਲਬ ਇਹ ਸਾਰੀਆਂ ਗੱਲਾਂ ਇਹ ਨਿਸ਼ਾਨੀਆਂ ਅਸੀਂ ਸਿਲਸਿਲੇਵਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਸਕਿਨ ਸੰਬੰਧੀ ਜਿਹੜੀਆਂ ਕਾਫੀ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਸਕਿਨ ਦਾ ਪੀਲਾ ਹੋਣਾ ਸਕਿਨ ਦਾ ਸੁਆਹ ਰੰਗਾ ਹੋ ਜਾਣਾ ਸਾਇਨੋਸਿਸ ਜਿਹਨੂੰ ਅਸੀਂ ਕਹਿੰਦੇ ਹਾਂ ਆ ਸਕਿਨ ਦੇ ਉੱਪਰ ਪੈਚ ਬਣ ਜਾਣੇ ਧੌਣ ਤੇ ਪੈਚ ਬਣ ਜਾਣੇ ਕੱਛਾਂ ਕਾਲੀਆਂ ਹੋ ਜਾਣੀਆਂ ਜਨਨ ਅੰਗ ਜਿਹੜੇ ਕਾਲੇ ਹੋ ਜਾਣੇ ਇਹ ਸਾਰੀ ਚੀਜ਼ ਦੀ ਜਿਹੜੀ ਸ਼ਨਾਖਤ ਮੈਂ ਪਿਛਲੇ ਪਾਸੇ ਤੁਹਾਨੂੰ ਦੱਸੀ ਸੀ ਡਾਇਬੈਟਿਕ ਲੋਕ ਜਿਹੜੇ ਨੇ ਉਹਨਾਂ ਵਿੱਚ ਆਮ ਤੌਰ ਤੇ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ ਔਰ ਜਿਹੜੀਆਂ ਇੰਡੀਕੇਟਿਵ ਹੁੰਦੀਆਂ ਨੇ ਵੀ ਭਾਈ ਹੁਣ ਜੇ ਕਿਸੇ ਦੀਆਂ ਕੱਛਾਂ ਕਾਲ ਹੋ ਗਈਆਂ ਜੇ ਧੌਣ ਦੇ ਉੱਤੇ ਚਾਰ ਚਿਹਰੇ ਕਾਲੇ ਧੱਬੇ ਜਾਂ ਕਾਲੀ ਨੈਕ ਹੋਣੀ ਸ਼ੁਰੂ ਹੋ ਗਈ ਹੈ ਤੇ ਸਾਨੂੰ ਉੱਥੋਂ ਹੀ ਪਤਾ ਲੱਗ ਗਿਆ ਵੀ ਇਹ ਬੰਦਾ ਜਿਹੜਾ ਆ ਇਹਨੂੰ ਆਕਸੀਜਨ ਦੀ ਕਮੀ ਆ ਆਕਸੀਜਨ ਦੀ ਕਮੀ ਕਿਉਂ ਆ ਇਹ ਡਾਇਬੈਟਿਕ ਹੋ ਸਕਦਾ ਹੈਗਾ ਡਾਇਬੈਟਿਕ ਵੀ ਨੰਬਰ 2 ਹੋ ਸਕਦਾ ਹੈ ਕਿਉਂਕਿ ਨੰਬਰ 1 ਤਾਂ ਜਦੋਂ ਬੱਚਾ ਜੰਮਦਾ ਹੈ ਉਦੋਂ ਤੋਂ ਹੀ ਨੰਬਰ 1 ਵਾਲੀ ਤਾਂ ਸ਼ੁਰੂ ਹੋ ਜਾਂਦੀ ਉਹਦਾ ਤਾਂ ਮਤਲਬ ਇਹ ਆ ਕਿ ਅੰਦਰ ਇੱਕ ਅੰਗ ਵਿਕਸਿਤ ਨਹੀਂ ਹੋਇਆ ਜਿਸ ਅੰਗ ਨੇ ਇਸ ਚੀਜ਼ ਨੂੰ ਮੈਟਾਬੋਲਾਈਜ਼ ਕਰਨਾ ਸੀਗਾ ਉਹ ਨਹੀਂ ਹੋਇਆ ਤੇ ਜਿਹੜੀ ਖੁਰਾਕ ਤੁਸੀਂ ਖਾ ਰਹੇ ਹੋ ਉਸੇ ਤਰ੍ਹਾਂ ਸਰਕੂਲੇਸ਼ਨ ਚ ਤੁਰੀ ਫਿਰ ਰਹੀ ਹੈ ਤੇ ਤੁਸੀਂ ਚੈੱਕ ਕਰਦੇ ਹੋ ਤਾਂ ਸ਼ੂਗਰ ਵੱਧ ਗਈ ਹੈ ਤੇ ਜੇ ਮੈਟਾਬੋਲਾਈਜ਼ ਹੋ ਰਹੀ ਹੈ ਤੇ ਨਾਰਮਲ ਹੋਣਾ ਸੀਗਾ ਇਹਦਾ ਮਤਲਬ ਪੈਨਕ੍ਰੀਆਸ ਨੇ ਜਿਸ ਮੈਟਾਬੋਲਿਕ ਰੇਟ ਨੂੰ ਇਨਕਰੀਜ਼ ਕਰਨਾ ਸੀਗਾ ਉਹ ਨਹੀਂ ਕਰ ਰਹੀ ਉਹਦੇ ਜਿਹੜਾ ਵੀ ਇਨਸੂਲਿਨ ਉਹਨੇ ਪੈਦਾ ਕਰਨੀ ਸੀ ਉਹਨੀ ਨਹੀਂ ਕਰ ਰਹੀ ਜਾਂ ਕੁਝ ਐਸੇ ਕਾਰਨ ਸਨ ਜਿਨ੍ਹਾਂ ਦੇ ਕਰਕੇ ਉਹ ਜਿਹੜੀ ਇਨਸੂਲਿਨ ਹੈ ਜਿਹਨੇ ਆਮ ਤੌਰ ਤੇ ਤੁਹਾਡੇ ਸੈੱਲਾਂ ਦੇ ਦਰਵਾਜ਼ੇ ਖੋਲਣੇ ਨੇ ਆ ਲਵੀ ਤੇਰੇ ਕੋਲ ਮਟੀਰੀਅਲ ਭੇਜਿਆ ਨੂੰ ਇਸਤੇਮਾਲ ਕਰ ਲੈਣੀ ਉਹ ਨਹੀਂ ਕਰ ਰਿਹਾ ਸੋ ਇਹ ਸਾਰੀ ਇੱਕ ਡਿਟੇਲ ਸੀਗੀ ਜਿਹੜੀ ਸਮੇਂ ਸਮੇਂ ਆਪਾਂ ਸ਼ੂਗਰ ਦੇ ਪ੍ਰੋਗਰਾਮ ਚ ਵੀ ਦੱਸਾਂਗੇ ਹੁਣ ਨੀ ਦੱਸੀ ਇਹ ਕਈ ਵਾਰ ਅੱਗੇ ਵੀ ਪ੍ਰੋਗਰਾਮ ਆਪਾਂ ਇਸ ਤੇ ਕੀਤੇ ਨੇ ਸੋ ਇਹ ਸਾਰੀਆਂ ਗੱਲਾਂ ਸਾਨੂੰ ਇਹ ਬਾਹਰੀ ਨਿਸ਼ਾਨੀਆਂ ਕੀ ਦੱਸਦੀਆਂ ਨੇ ਵੀ ਕੱਛਾਂ ਕਾਲੀਆਂ ਹੋ ਗਈਆਂ ਜਨ ਅੰਗਾਂ ਚ ਕਾਲੇ ਧੱਬੇ ਪੈ ਗਏ ਨੇ ਧੌਣ ਜਿਹੜੀ ਹੈ ਉਹ ਕਾਲੀ ਹੋ ਗਈ ਹੈ ਅੱਖਾਂ ਦੇ ਹੇਠਾਂ ਵੀ ਕਾਲੇ ਘੇਰੇ ਬਣਨੇ ਸ਼ੁਰੂ ਹੋ ਗਏ ਨੇ ਇਹੋ ਜਿਹੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਆਮ ਤੌਰ ਤੇ ਸਾਨੂੰ ਇਹ ਕੁਛ ਦੱਸਦੀਆਂ ਨੇ ਵੀ ਇਹ ਬੰਦਾ ਡਾਇਬੈਟਿਕ ਹੋ ਸਕਦਾ ਔਰ ਇਹ ਜਿਹੜੀਆਂ ਕਾਲੀਆਂ ਨਿਸ਼ਾਨੀਆਂ ਨੇ ਇਹਨਾਂ ਦੇ ਵੀ ਆਪਾਂ ਇਹ ਦੱਸਿਆ ਸੀਗਾ ਭਾਈ ਜੇ ਤਾਂ ਸਾਰੇ ਦੇ ਸਾਰੀ ਧੌਣ ਪਿੱਛੋਂ ਕਾਲੀ ਹੋ ਗਈ ਅੱਗੋਂ ਕਾਲੀ ਹੋ ਗਈ ਹੈ ਸ਼ੂਗਰ ਦੀ ਨਿਸ਼ਾਨੀ ਹੈਗੀ ਹੈ ਕੁਝ ਰੈਸ਼ਿਸ ਜਿਹੜੇ ਨੇ ਬਟਰਫਲਾਈ ਵਰਗੇ ਜਿਵੇਂ ਆਮ ਤੌਰ ਤੇ ਪਾਣੀ ਹੜ ਆ ਗਿਆ ਹੋਵੇ ਨਾ ਤੇ ਜਦੋਂ ਹੜ ਦਾ ਪਾਣੀ ਵਾਪਸ ਚਲੇ ਜਾਂਦਾ ਹੈ ਨਾ ਤੇ ਉਦੋਂ ਤੁਸੀਂ ਵੇਖਣਾ ਕਈ ਥਾਵਾਂ ਤੇ ਟਿੱਡੀਆਂ ਦੀ ਖੱਤੀਆਂ ਚ ਪਾਣੀ ਖੜਾ ਹੁੰਦਾ ਹੈ ਅਲੱਗ ਅਲੱਗ ਤਰ੍ਹਾਂ ਦੇ ਸਪੌਟਸ ਬਣ ਜਾਂਦੇ ਆ ਔਰ ਉਹ ਜਿਹੜੇ ਅਲੱਗ ਅਲੱਗ ਤਰ੍ਹਾਂ ਦੇ ਸਪੌਟਸ ਬਣ ਜਾਂਦੇ ਨੇ ਜੇ ਉਸੇ ਤਰ੍ਹਾਂ ਦੇ ਦਾਗ ਤੁਹਾਡੀ ਚਮੜੀ ਦੇ ਉੱਪਰ ਆ ਜਾਣ ਤੇ ਫਿਰ ਉਹਨੂੰ ਕਹਿੰਦੇ ਆ ਬਟਰਫਲਾਈ ਰੈਸ਼ਿਸ ਬਟਰਫਲਾਈ ਰੈਸ਼ਿਸ ਜਿਹੜੇ ਨੇ ਇਸ ਤਰ੍ਹਾਂ ਦੀ ਇਹ ਇੰਡੀਕੇਟ ਕਰਦੇ ਨੇ ਵੀ ਐਜ਼ ਏ ਹੋਲ ਇਮਿਊਨ ਸਿਸਟਮ ਇਸ ਬੰਦੇ ਦਾ ਵੀਕ ਆ ਜਿਹਦੇ ਕਰਕੇ ਕੱਲੀ ਸ਼ੂਗਰ ਹੀ ਨਹੀਂ ਇਹਨੂੰ ਅਰਥਰਾਈਟਿਸ ਵੀ ਹੋ ਸਕਦੀ ਹੈ ਗਠੀਆ ਵੀ ਹੋ ਸਕਦਾ ਆ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਸਕਿਨ ਦੀਆਂ ਵੀ ਹੋ ਸਕਦੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਆਟੋ ਇਮਿਊਨ ਡਿਜ਼ੀਜ਼ ਔਰ ਆਟੋ ਇਮਿਊਨ ਡਿਜ਼ੀਜ਼ ਜਿਹੜੀਆਂ ਨੇ ਜਦੋਂ ਅੰਦਰ ਸਰੀਰ ਦੇ ਵਿੱਚ ਹੋਣ ਭਾਵ ਕੀ ਆ ਕਿ ਤੁਹਾਡੀ ਆਪਣੀ ਹੀ ਐਨਰਜੀ ਤੁਹਾਡੇ ਖਿਲਾਫ ਵਰਤੀ ਜਾ ਰਹੀ ਹੈ ਉਹ ਪੁਲਿਸ ਵਾਲੀ ਗੱਲ ਮੈਂ ਐਗਜ਼ਾਮਪਲ ਤੁਹਾਨੂੰ ਦੇ ਚੁੱਕਿਆ ਇਸ ਸਬੰਧ ਦੇ ਵਿੱਚ ਪੁਲਿਸ ਹੈ ਤਾਂ ਸ਼ਾਂਤੀ ਕਰਨ ਵਾਸਤੇ ਤੇ ਜੇ ਲੋੜੋਂ ਵੱਧ ਕਿਸੇ ਪਿੰਡ ਵਿੱਚ ਆ ਜਾਵੇ ਤੇ ਉਹਦਾ ਨੁਕਸਾਨ ਹੋਰ ਕਰ ਦਿੰਦੀ ਹੈ ਉਲਟ ਸੋ ਇਸੇ ਤਰ੍ਹਾਂ ਕਰਕੇ ਆਟੋ ਇਮਿਊਨ ਡਿਜ਼ੀਜ਼ ਦੀਆਂ ਇਹ ਬਿਮਾਰੀਆਂ ਜਿਹੜੀਆਂ ਨੇ ਇਹ ਸਾਬਤ ਕਰਦੀਆਂ ਨੇ ਕੁਛ ਕੁਛ ਥਾਵਾਂ ਤੇ ਖਿੱਤਿਆਂ ਦੇ ਵਿੱਚ ਸਕਿਨ ਦਾ ਕਲਰ ਜਿਹੜਾ ਉਹ ਆਮ ਤੌਰ ਤੇ ਚੇਂਜ ਹੋ ਜਾਂਦਾ ਜਿਹਨੂੰ ਮੈਂ ਇੱਕ ਬਿਮਾਰੀ ਦਾ ਨਾਂ ਲਿਆ ਸੀ SLE ਸਿਸਟੇਮਿਕ ਰੈਥਮੈਟਿਕ ਡਿਜ਼ੀਜ਼ ਹੈਗੀ ਹੈ ਭਾਵ ਕੀ ਆ ਜ਼ਿਆਦਾਤਰ ਜੋੜਾਂ ਵਿੱਚ ਦਰਦ ਹੁੰਦਾ ਆ ਔਰ ਆਮ ਤੌਰ ਤੇ ਉਸ ਦਰਦ ਦੇ ਨਾਲ ਸਕਿਨ ਦੀਆਂ ਪ੍ਰੋਬਲਮ ਵੀ ਜੁੜੀਆਂ ਹੋਈਆਂ ਹੁੰਦੀਆਂ ਨੇ, ਉਹ ਇੱਕ ਤਰ੍ਹਾਂ ਦਾ ਗਰੁੱਪ ਆਫ ਸਿਮਟਮਸ ਹੈ ਜਿਹਨੂੰ SLE ਅਸੀਂ ਕਹਿੰਦੇ, ਲਿਊਪਸ ਮੋਟੇ ਤੌਰ ਤੇ ਕਹਿ ਦਿੰਦੇ ਨੇ ਉਹਨੂੰ, ਸਿਸਟੇਮਿਕ ਲਿਊਪਸ ਔਰ ਅਰਥਮੈਟਿਸ, ਜਿਹਦੇ ਨਾਲ ਸਕਿਨ ਦੇ ਉੱਪਰ ਵੀ ਨਿਸ਼ਾਨੀਆਂ ਨੇ ਔਰ ਲਿਊਪਸ

ਰਿਸ਼ਤੇ ਕਾਇਮ ਕਰਨ ਵਾਲੇ ਬਾਗਾਂ ਤੇ ਬਹਾਰਾਂ ਵਿੱਚ ਗਲੀਆਂ ਤੇ ਬਾਜ਼ਾਰਾਂ ਵਿੱਚ ਤੁਹਾਡੇ ਘਰਾਂ ਤੇ ਕਾਰਾਂ ਵਿੱਚ ਦੋਸਤੀ ਮੁਹੱਬਤ ਅਤੇ ਪਿਆਰ ਨਾਲ

Kimdir işte? Dela der işte. Del dara der işte. Manuhta der.

ਖੁਸ਼ਬੂ ਦੇ ਰਿਸ਼ਤੇ ਬਹਾਰਾਂ ਦੇ ਰਿਸ਼ਤੇ ਗੱਲਾਂ ਦੇ ਰਿਸ਼ਤੇ ਵਿਚਾਰਾਂ ਦੇ ਰਿਸ਼ਤੇ।

बिल्कुल दोस्तों, दैट्स द ब्यूटी ऑफ योर लवली रेडियो स्टेशन टू लिसन अस वर्ल्ड वाइड. लॉग ऑन www.pravasradio.com. दोस्तों, आज जी शायरो शायरी का प्रोग्राम. कल तो असा ईरान ते यूएसए ते गलबात कीती सी, ते सरदार सूबा सिंह जी खैरा होना शहीद भगत सिंह दी सोच ते गलबात कीती सी, ते आज जी शायरो शायरी दा प्रोग्राम. दोस्तो, तुसी मैनू सिर्फ एक मिस कॉल मारनी है ते मैं टर्न बाय टर्न पेश होवांगा जी तुहाडे कोल. ते जेड़े सज्जन शायर शायर नहीं, नो प्रॉब्लम, वो आण के कोई इधर उधर दी अपने इलाके दी कोई कोई जमीन तो लैके तारियां तक किसे किस्म की भी गलबात कर सकते ने साडे नाल. सांझ पाओ अपने आले दुआले की भी सांझ पाओ, नाले कित्थे तुसी सुन रहे हो सानू. दैट्स द ब्यूटी ऑफ योर लवली रेडियो स्टेशन टू लिसन अस वर्ल्ड वाइड. लॉग ऑन www.pravasradio.com. ये सारे लफ्ज छोटे ने जी. pravasradio.com. प्रवास रेडियो इज अ वन वर्ड. ते साडी लोगो जेड़ा दो स्पीकर होंगे येलो कलर दे, ते तुसी वो अपने प्ले स्टोर ते जाके डाउनलोड कर लो. आप ते तुसी सुनदे हो, ते दूसरे दोस्तों अपने सज्जना मित्रां नूं भी डाउनलोड करवाओ. आप सब दी मेहरबानी होगी. ते मैं हां जी आपका होस्ट ते दोस्त सुच्चा सिंह बाजवा. स्वीकार करो जी मेरी प्यार भरी सत श्री अकाल, अस्सलाम वालेकुम, नमस्कार, एंड अ वेरी वेरी वेरी गुड इवनिंग ऑल द लवली एंड स्वीट पीपल ऑफ दिस प्लैनेट. नेता चंद्रे रुजगारी मारे जंद्रे अकला झूर दियां. नेता चंद्रे रुजगारी मारे जंद्रे अकलां झूर दियां. व्याह के छड गए विदेशी भज गए यादां दूर दियां. चारों तरफ सजावां बाजार विच जावां नजरां घूर दियां. अखां बिलियां सदा ही रहण गिलियां तेरी हूर दियां. अखां बिलियां सदा ही रहण गिलियां तेरी हूर दियां. देश च रोजगार नहीं तो फिर सज्जना लोगों ने भजना ही है. वेरी गुड आफ्टरनून. तुसी सुन रहे हो जी प्रवास रेडियो फ्रैंकफर्ट. ते सज्जनों, अज है जी 5 अप्रैल. ते टेंपरेचर थोड़ा जहा उपर गया है 17, पर अजे ना धुप माड़ी जी लगी है झलक वाली. तो गर्मियां आनी शुरू हो गई ने, पर अजे गर्मी नहीं, अजे ठंड ही लगती है बाहर जाके बहिए. तो टाइम दोस्तों साडी स्टूडियो की सोनी जी घड़ी ते इस वक्त जर्मन दे 3:17 हो गए ने जी. ते प्यारे जर्मन वाले हो, तुसी पहला साडे तो 4.5 घंटे अगे सी. ਹੁਣ ਯੂਰਪ ਦਾ ਟਾਈਮ ਚੇਂਜ ਹੋ ਗਿਆ, ਹੁਣ ਤੁਸੀਂ 3.5 ਘੰਟੇ ਅੱਗੇ ਹੋ. ਜਦੋਂ 3:30 ਨੇ ਦੁਪਹਿਰ ਦੇ, ਤੁਹਾਡੇ 6:30 ਹੁੰਦੇ ਨੇ. ਠੀਕ ਹੈ ਜੀ. ਤੇ ਟੈਂਪਰੇਚਰ ਅੱਜ 17. ਤੇ ਸਾਡਾ ਜਿਹੜਾ ਸਟੂਡੀਓ ਆਪਣਾ ਸਟੂਡੀਓ ਦਾ ਨੰਬਰ ਹੈ ਜੀ, ਉਹ 0049-1714869514. 0049-1714869514. ਤੇ ਤੁਸੀਂ ਮੈਨੂੰ ਦੋਸਤੋ ਇੱਕ ਸਿਰਫ ਮਿਸ ਕਾਲ ਮਾਰਨੀ ਹੈ, ਤੇ ਮੈਂ ਵਾਰੀ ਵਾਰੀ ਤੁਹਾਡੇ ਕੋਲ ਆਵਾਂਗਾ. ਤੇ ਤੁਸੀਂ ਅੱਜ ਸਾਡੇ ਨਾਲ ਆਪਣੇ ਦਿਲ ਦੀ ਗੱਲਬਾਤ ਕਰੋ. ਤੁਹਾਡੇ ਖਿਆਲਾਤ ਕਿਸ ਤਰ੍ਹਾਂ ਦੇ ਨੇ, ਸੋਚਦੇ ਤੁਸੀਂ ਕੀ ਹੋ, ਕੀ ਲਿਖਦੇ ਕੀ ਹੋ. ਲਿਖ ਕੇ ਜੇ ਤੁਸੀਂ ਆਪਣੀਆਂ ਅਲਮਾਰੀਆਂ ਚ ਧਰ ਛੱਡਣਾ ਤੇ ਉਹ ਕਿਸੇ ਨੇ ਨਹੀਂ ਪੜ੍ਹਨਾ. ਹਾਂਜੀ, ਉਹ ਕਿਤਾਬ ਜਿਹਨੂੰ ਪੜ੍ਹਦਾ ਕੋਈ ਨਹੀਂ ਤੇ ਅਲਮਾਰੀ ਚ ਪਈ ਰਹਿੰਦੀ ਹੈ, ਬਿਲਕੁਲ ਉਹਦੀ ਵੇਖ ਲਓ ਉਹਦੀ ਕਿੰਨੀ ਕੁ ਇੰਪੋਰਟੈਂਸ ਹੋ ਸਕਦੀ ਹੈ. ਤੇ ਤੁਹਾਡਾ ਵੀ ਲਿਖਿਆ ਜਿਹੜਾ ਤੁਸੀਂ ਕਿਸ ਤਰ੍ਹਾਂ ਦਾ ਲਿਖਦੇ ਹੋ, ਆਓ
ਆਣ ਕੇ ਸਟੇਜ ਤੇ ਰੇਡੀਓ ਤੇ ਗੱਲਬਾਤ ਕਰੋ, ਲੋਕਾਂ ਨੂੰ ਵੀ ਪਤਾ ਲੱਗੇ ਕਿ ਤੁਸੀਂ ਕਿਸ ਤਰ੍ਹਾਂ ਦਾ ਲਿਖਦੇ ਹੋ ਤੇ ਤੁਹਾਨੂੰ ਪਤਾ ਲੱਗੇ ਕਿ ਲੋਕੀ ਕਿਸ ਤਰ੍ਹਾਂ ਦਾ ਲਿਖਦੇ ਨੇ, ਤੇ ਜ਼ਰੂਰ ਲਿਖੋ ਆਪਣੇ ਭਾਵਾਂ ਨੂੰ, ਮਨੋ ਭਾਵ ਜਿਹੜੇ ਤੁਹਾਡੇ ਨੇ ਉਹਨੂੰ ਐਕਸਪ੍ਰੈਸ ਕਰਨਾ, ਖਿਆਲਾਤਾਂ ਨੂੰ ਲਫ਼ਜ਼ ਦੇਣੇ ਇੱਕ ਬੜੀ ਵੱਡੀ ਕਲਾ ਹੁੰਦੀ ਹੈ। ਤੇ ਜ਼ਰੂਰ ਇੱਕ ਤੇ ਜ਼ਰੂਰ ਪੜ੍ਹਨਾ ਚਾਹੀਦਾ ਇੱਕ ਦਿਨ ਦੇ ਵਿੱਚ, ਭਾਵੇਂ ਅੱਧਾ ਘੰਟਾ ਪੜ੍ਹੋ, ਤੇ ਤੁਸੀਂ ਇੱਕ ਵਾਰੀ ਪੜ੍ਹਨ ਦੀ ਆਦਤ ਪਾ ਲਈ, ਪੜ੍ਹਨ ਤੋਂ ਬਗੈਰ ਫਿਰ ਤੁਹਾਡਾ ਗੁਜ਼ਾਰਾ ਨਹੀਂ ਹੈ। ਤੇ ਆਪਣੇ ਘਰ ਦਾ ਕੰਮ ਵੀ ਕਰਨਾ, ਕੋਈ ਨਾ ਕੋਈ ਕੋਈ ਨਾ ਕੋਈ ਕੋਈ, ਮੈਂ ਵਿਹਲੜਿਆਂ ਨੂੰ ਕਹਿਣ ਡਿਆ, ਕੰਮ ਕਰਨ ਵਾਲੇ ਤਾਂ ਬੜਾ ਕੰਮ ਕਰਦੇ ਨੇ। ਜਿਸ ਦਿਨ ਤੁਸੀਂ ਕੋਈ ਕੰਮ ਨਹੀਂ ਕੀਤਾ ਤੇ ਪੜ੍ਹਿਆ ਵੀ ਕੁਛ ਨਹੀਂ, ਸਿੱਖਿਆ ਵੀ ਕੁਛ ਨਹੀਂ, ਉਹ ਦਿਨ ਬੇਕਾਰ ਗਿਆ। ਅੰਨ ਦੇ ਵੈਰੀ ਧਰਤੀ ਤੇ ਭਾਰ ਉਹ ਲੋਕ ਨੇ ਸਾਰੇ ਦੇ ਸਾਰੇ, ਤੁਹਾਡੇ ਬਹੁਤ ਫਰਜ਼ ਬਣਦੇ ਨੇ, ਸਾਡੇ ਸਾਰਿਆਂ ਦੇ ਬਹੁਤ ਸਾਰੇ ਫਰਜ਼ ਬਣਦੇ ਨੇ। ਤੇ ਜੇ ਅਸੀਂ ਥੋੜਾ ਥੋੜਾ ਭਾਰ ਵੀ ਵਡਾਉਣਾ ਸ਼ੁਰੂ ਕਰ ਦਈਏ, ਤੇ ਜਿਸ ਤਰ੍ਹਾਂ ਥੋੜਾ ਥੋੜਾ ਮੀਂਹ ਨਹੀਂ ਪੈਂਦਾ ਹੁੰਦਾ ਕਦੀ ਕਦੀ, ਸਾਵਨ ਭਾਦੋਂ ਚ ਕਣੀ ਕਣੀ ਜੋ ਦੋ ਤਿੰਨ ਦਿਨ ਪੈਂਦਾ ਰਹਿੰਦਾ, ਤੇ ਉਹ ਸਾਰੇ ਟੋਭੇ ਫੁੱਲ ਕਰ ਦਿੰਦਾ, ਨਦੀਆਂ ਨਾਲੇ ਫੁੱਲ ਕਰ ਦਿੰਦਾ। ਇਸੇ ਤਰ੍ਹਾਂ ਹੀ ਕੰਮ ਕਰਨਾ, ਭਾਵੇਂ ਤੁਸੀਂ ਰੋਜ਼ ਥੋੜਾ ਹੀ ਕਰਦੇ ਹੋ, ਉਹਦੇ ਚ ਬੜੀ ਬਰਕਤ ਆ, ਤੇ ਸਿੱਖਣਾ ਕੁਛ ਉਹਦੇ ਵਿੱਚ ਵੀ ਬੜੀ ਬਰਕਤ। ਹਿਸਾਬ ਲਾਓ ਤੁਸੀਂ ਇੱਕ ਦਿਨ ਦੇ ਵਿੱਚ ਕੁਛ ਨਾ ਕੁਛ ਸਿੱਖਿਆ, ਇੱਕ ਹਫ਼ਤੇ ਚ, ਇੱਕ ਮਹੀਨੇ ਚ, ਛਿਆ ਮਹੀਨਿਆਂ ਤੇ, ਇੱਕ ਸਾਲ ਚ ਤੁਹਾਡਾ ਕਿੰਨਾ ਨੌਲੇਜ ਹੋ ਜਾਏਗਾ। ਠੀਕ ਹੈ ਜੀ। ਤੇ ਦੋਸਤੋ ਗੱਲ ਇਸ ਤਰ੍ਹਾਂ ਕਿ ਮੈਂ ਨਾ ਤੁਹਾਨੂੰ ਗਾਣਾ ਸੁਣਾਉਣ ਤੋਂ ਪਹਿਲਾਂ ਭਾਈ, ਸਾਡੇ ਇੱਥੇ ਇੱਕ ਬਹੁਤ ਪੁਰਾਣੀ ਵਰਕਸ਼ਾਪ ਹੈ ਮਿਊਲਹੈਮ ਦੇ ਵਿੱਚ, ਕਾਰਾਂ ਦੀ, ਆਟੋ ਰਾਈਫਲ ਆ ਐਪਸੀਲੋਨ ਫਰੀਡਮ ਸਟਾਸ ਹੈ 106th ਦੇ ਵਿੱਚ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ, ਕੋਈ ਵੀ ਨੁਕਸ ਹੈ, ਬਿਨਾਂ ਝਿਜਕ ਇੱਥੇ ਲੈ ਕੇ ਆਓ, ਤੇ ਇਹਨਾਂ ਦਾ ਸਿੱਕੇਬੰਦ ਕੰਮ ਹੈ, ਵਾਜਬ ਕੀਮਤਾਂ ਨੇ, ਕੋਈ ਵੀ ਡਿਫੈਕਟ ਹੋਏ ਤੁਹਾਡੀ ਕਾਰ ਦੇ ਵਿੱਚ, ਤੇ ਤੁਸੀਂ ਕੋਈ ਟੋਫ ਵਗੈਰਾ ਕਰਵਾਉਣੀ ਹੋਏ, ਚਾਬੀਆਂ ਇਹਨਾਂ ਨੂੰ ਦੇ ਜਾਓ, ਅਗਲੇ ਦਿਨ ਆਪਣੀ ਕਾਰ ਲੈ ਜਾਓ ਆਣ ਕੇ। ਨਾਲੇ ਕੀਮਤਾਂ ਜਿਹੜੀਆਂ ਨੇ ਤੁਸੀਂ ਫਰਗਲਾਈਸ਼ਨ ਕਰ ਸਕਦੇ ਹੋ ਦੂਸਰੀਆਂ ਵਰਕ ਸਟੈਂਡਸ ਦੇ ਨਾਲ। ਤੇ ਗੱਲ ਇਸ ਤਰ੍ਹਾਂ ਬਈ, ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਵੀ ਕਰਨਗੇ। ਇਹ ਨੇ ਜੀ ਫਰੀਡਮ ਸਟਰਾਸੇ 106th, 6th Rue, 6th Frank, Mülheim। ਤੇ ਦੋਸਤੋ ਮੈਂ ਜਿਹੜਾ ਅੱਜ ਤੁਹਾਨੂੰ ਗਾਣਾ ਸੁਣਾਉਣ ਲੱਗਾ, ਉਹ ਗਾਣਾ ਕਿੱਥੇ ਹੈ ਜੀ? ਹਾਂ, ਆ ਲਓ ਜੀ। ਤੇ ਇਹ ਗਾਣਾ ਤੁਸੀਂ ਤੂੰਬੀ ਵੀ ਪਛਾਣ ਲੈਣੀ ਹੈ ਤੇ ਗਾਣਾ ਵੀ ਪਛਾਣ, ਗਾਉਣ ਵਾਲਾ ਵੀ ਪਛਾਣ ਲੈਣਾ ਜੀ। ਗੱਲ ਮੈਨੂੰ ਇੰਟਰੋਡਕਸ਼ਨ ਲੋੜ ਦੇਣ ਦੀ ਕੋਈ ਲੋੜ ਹੀ ਨਹੀਂ, ਦਰਵੇਸ਼ ਕਲਾਕਾਰ ਜਿਹੜੇ ਹੈਗੇ ਨੇ। ਲਓ ਜੀ ਗਾਣਾ ਹਾਜ਼ਰ ਹੈ ਦੋਸਤੋ, ਆ ਲਓ।

0: कलाकार यमला जट। क्या बात है, बड़े पुराना गाना मैनू एक लब्बा सी ते मैं सोचा भी क्यों ना तुहाडी खिदमत विच भी पेश किया जाए। उम्मीद है कि तुहानू पसंद आया होगा। सो दोस्तो, मैं एक अपनी रचना तुहाडे नाल सांझी कर रहा ते तुसी मैनू एक कॉल मार छड्डियो, मिस कॉल, ते मैं अपनी रचना तो बाद तुहाडियां लाइना खोल देंगा ते तुहाडे नाल गलबात करनी शुरू करांगा। रब्बा सोहणिया सामने आ, भाई रब्बा सोहणिया सामने आ, लुक लुक के ना जिंद तड़पा, आ विचोले अपने करके लांबे। ठीक है जी। रब्बा सोहणिया, सुभा सिंह जी, मैं अपनी रचना सुनावा, मैं आया तुहाडे आ। दोस्तो, बहुत ना एक शशो पंजी जी नहीं, कोई अद्धी दुनिया कहती है जी रब ना दी कोई चीज ही है नहीं, कोई कहते बस रब रब ही नहीं सारी दुनिया बनाई है। कुछ विद्वाना का विचार है कि दुनिया ने रब बनाया। भाई ठीक आपो अपने विचार ने, हां जी, कोई भावनावां नाल चलता, कोई साइंस नाल फिजिक्स नाल चलता, ते हर एक नू हर एक दा जिहड़ा मतलब की विचार है वह मुबारक। मैं अपने जिहड़े मन दे हाव भाव है ना वह पेश करन लगा के रब्बा सोहणिया आ सामने आ, लुक लुक के ना जिंद तड़पा, आ विचोले अपने करके लांबे, आए सीधी अख नाल अख मिला, विचोले अपने करके लांबे, सीधी अख नाल अख मिला, और रब्बा सोहणिया सामने आ। तेनू कादा डर है, किसे तों लुकण वाली कि गल है इहदे विच? ना तू जल विच ना तू थल विच, पर थां थां तेरे फंदे ने। भाई ना तू जल विच ना तू थल विच, थां थां तेरे फंदे ने, तेरे नां उत्तों तेरे नां उत्तों जग लुट के खा ले खा गए। ऐ की ए वी तेरे ही बंदे ने, तेरी वकालत करते फिरते ने अगे पिछे। ना तू जल विच ना तू थल विच, पर थां थां तेरे फंदे ने, तेरे नां उत्तों जग लुट के खा गए, कि ए वी तेरे ही बंदे ने, क्यों दुविधा विच गोते देना, ओए मेरे दिल दा भरम मिटा, रब्बा सोहणिया सामने आ, लोक लोक के ना जिंद तड़पा, विचोले अपने करके लांबे, आ सीधी अख नाल अख मिला, तेरा बा सोहणिया सामने आ। मैं भुख नंग नाल मरदे वेखे भजन तेरे जो गाउंदे ने, लखां दे कातल ठग अधर्मी क्यों हंकार च लुडियां पाउंदे ने। भई मैं भुख नंग नाल मरदे वेखे भजन जो तेरे गाउंदे ने, लखां दे कातल ठग अधर्मी क्यों अहंकार च लुडियां पाउंदे ने, केड़े कानून नाल राज तू करना, आ वहियां खाते संविधान विखा। मैं कह जी वहियां खाते संविधान विखा, और रब्बा सोहणिया सामने आ, लुक लुक के ना जिंद तड़पा, आ विचोले अपने करके लांबे, सीधी अख नाल अख मिला, जे तेरे हुक्म बिन पत्ता नहीं हिलदा, क्यों जग दुखां नाल भर गया। जे तेरे हुक्म बिन पत्ता नहीं हिलदा, क्यों जग दुखां नाल भर गया, क्यों इंसानां चों इंसानियत मुक गई, और क्यों बंदे चों बंदा मर गया। ਕਿਉਂ ਇਨਸਾਨਾਂ ਚੋਂ ਇਨਸਾਨੀਅਤ ਮੁੱਕ ਗਈ, ਕਿਉਂ ਬੰਦੇ ਚੋਂ ਬੰਦਾ ਮਰ ਗਿਆ। ਜੇ ਹੋਂਦ ਤੇਰੀ ਫਿਰ ਕਿਉਂ ਰੁਕਦਾ ਫਿਰਨਾ ਚੌਂਕ ਚ ਆ ਕੇ ਮੰਜੀ ਦਾ, ਤੇਰੇ ਨਾਲ ਕੋਈ ਵੱਡਾ ਥੋੜਾ। ਜੇ ਹੋਂਦ ਤੇਰੀ ਕਿਉਂ ਲੁਕਦਾ ਫਿਰਦਾ ਆ ਚੌਂਕ ਚ ਆ ਕੇ ਮੰਜੀ ਦਾ, ਰੱਬਾ ਸੋਹਣਿਆ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਆ ਵਿਚੋਲੇ ਆਪਣੇ ਕਰਕੇ ਲਾਂਭੇ, ਸਿੱਧੀ ਅੱਖ ਨਾਲ ਅੱਖ ਮਿਲਾ। ਤੇਰੇ ਨਾਂ ਤੋਂ ਸਦੀਆਂ ਤੋਂ ਡਾਂਗ ਹੈ ਚੱਲਦੀ, ਕਿਸੇ ਦੇ ਹੱਕ ਵਿੱਚ ਗੱਲ ਤੇ ਕਰ। ਤੇਰੇ ਨਾਂ ਤੋਂ ਸਦੀਆਂ ਤੋਂ ਡਾਂਗ ਹੈ ਚੱਲਦੀ, ਕਿਸੇ ਦੇ ਹੱਕ ਵਿੱਚ ਗੱਲ ਤਾਂ ਕਰ। ਕੀ ਇਹ ਦੁਨੀਆ ਤੂੰ ਬਣਾਈ ਜਾਂ ਦੁਨੀਆ ਬਣਾਏ ਤੇਰੇ ਪਰ, ਜਾਂ ਦੁਨੀਆ ਬਣਾਏ ਤੇਰੇ ਪਰ। ਓ ਹਾਂ ਜਾਂ ਨਾਂ ਵਿੱਚ ਗੱਲ ਮੁਕਾ, ਪਿੱਟ ਸਿਆਪਾ ਪਾਸੇ ਲਾ, ਸੋਹਣਿਆ ਰੱਬਾ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਆ ਵਿਚੋਲੇ ਆਪਣੇ ਕਰਕੇ ਲਾਂਭੇ, ਆ ਸਿੱਧੀ ਅੱਖ ਨਾਲ ਅੱਖ ਮਿਲਾ। ਜਿਨ੍ਹਾਂ ਤੇਰੀਆਂ ਖੈਰਾਂ ਮੰਗੀਆਂ ਤੂੰ ਖੈਰ ਉਹਨਾਂ ਨੂੰ ਪਾਇਆ ਨਾ, ਜਿਨ੍ਹਾਂ ਤੇਰੀਆਂ ਖੈਰਾਂ ਮੰਗੀਆਂ ਤੂੰ ਖੈਰ ਉਹਨਾਂ ਨੂੰ ਪਾਇਆ ਨਾ। ਸੰਸਾਰ ਜਿੰਨਾ ਸ਼ਮਸ਼ਾਨ ਬਣਾਇਆ ਤੂੰ ਹਿੱਕ ਤੇ ਪੈਰ ਟਿਕਾਇਆ ਨਾ, ਸੰਸਾਰ ਜਿੰਨਾ ਸ਼ਮਸ਼ਾਨ ਬਣਾਇਆ ਤੂੰ ਹਿੱਕ ਤੇ ਪੈਰ ਟਿਕਾਇਆ ਨਾ। ਸੋਚ ਤੇ ਸੁੱਚਾ ਵਿੱਚ ਘੁੰਮਣ ਘੇਰੀ, ਓ ਬੇੜੀ ਨੂੰ ਇੱਕ ਪਾਸੇ ਲਾ, ਸੋਹਣਿਆ ਰੱਬਾ ਜਰਾ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਵਿਚੋਲੇ ਆਪਣੇ ਕਰਕੇ ਲਾਂਭੇ, ਆ ਸਿੱਧੀ ਅੱਖ ਨਾਲ ਅੱਖ ਬੜਾ, ਵਿਚੋਲੇ ਆਪਣੇ ਕਰਕੇ ਲਾਂਭੇ, ਸਿੱਧੀ ਅੱਖ ਨਾਲ ਅੱਖ ਬੜਾ। ਅ ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। ਸੁਭਾ ਸਿੰਘ ਜੀ, ਤੁਸੀਂ ਅਗਰ ਰੇਡੀਓ ਸੁਣ ਰਹੇ ਹੋ ਤੇ ਬੰਦ ਕਰਦੇ ਹੋ, ਮੈਂ ਬਸ ਸਕਿੰਟਾਂ ਦੇ ਵਿੱਚ ਹੀ ਤੁਹਾਡੇ ਕੋਲ ਆਉਣ ਵਾਲਾ। ਲਓ ਜੀ, ਸਾਨੂੰ ਸਰਦਾਰ ਸੁਭਾ ਸਿੰਘ ਜੀ ਦੀ ਕਾਲ ਆਈ ਹੈ ਤੇ ਅਸੀਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਭਾਈ ਉਹ ਕੀ ਕਹਿਣਾ ਚਾਹੁੰਦੇ ਨੇ। ਆ ਲਓ ਜੀ, ਸੁਭਾ ਸਿੰਘ ਨਾਲ ਚਲੇ ਚੱਲੇ ਹਾਂ ਜੀ ਅਸੀਂ। ਹਾਂਜੀ ਸਰਦਾਰ ਸੁਭਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਾਜਵਾ ਸਾਹਿਬ, ਸਤਿ ਸ੍ਰੀ ਅਕਾਲ
0: ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਤੇ ਆ ਜਾਓ ਲੱਗ।
1: ਧੰਨਵਾਦ ਜੀ। ਮੈਂ ਸਰ ਜਿਹੜਾ ਜੀ ਜੀ ਬਹੁਤ ਚੰਗਾ ਬਹੁਤ ਚੰਗਾ, ਮੈਂ ਬੜੇ ਮਸਤ ਹੋ ਗਏ ਤੁਹਾਡੀ ਕਥਾ ਸੁਣ ਲਿਆ ਸੀਗਾ।
0: ਖਿਆਲ ਨੇ
1: ਤੇ ਦਿਮਾਗ ਦੇ ਦੋ ਕੰਨ ਲੱਗੇ ਆ ਨਾ, ਇੱਕ ਕੰਨ ਵਾਲੇ ਪਾਸਿਓ ਦਿਮਾਗ ਦੇ ਇੱਕ ਹਿੱਸੇ ਚ ਨਾ ਮੇਰੇ ਰੀਲ ਚੱਲਣ ਲੱਗ ਪਈ, ਜਿਹੜਾ ਬਾਜਵਾ ਸਾਹਿਬ 55 ਤੋਂ ਲੈ ਕੇ 50 ਤੋਂ ਲੈ ਕੇ 70-75 ਤੱਕ ਦਾ ਜਿਹੜਾ ਯੁੱਗ ਹੈ ਨਾ ਪੰਜਾਬੀ ਸਾਹਿਤ ਦੇ ਵਿੱਚ, ਕਵਿਤਾ ਚ ਖਾਸ ਕਰਕੇ, ਇਹਨੂੰ ਅੰਮ੍ਰਿਤਾ ਮੋਹਨ ਸਿੰਘ ਯੁੱਗ ਕਿਹਾ ਜਾਂਦਾ। ਕਿਉਂਕਿ ਇੱਕ ਪਾਸੇ ਅੰਮ੍ਰਿਤਾ ਪ੍ਰੀਤ ਤੇ ਦੂਜੇ ਪਾਸੇ ਪ੍ਰੋਫੈਸਰ ਮੋਹਨ ਸਿੰਘ, ਚਲੋ ਸ਼ਿਵ ਕੁਮਾਰ ਬਟਾਲਵੀ ਸੀਗਾ, ਲੇਕਿਨ ਮਤਲਬ ਇਹਨੂੰ ਆਮ ਤੌਰ ਤੇ ਸਾਹਿਤ ਦੇ ਵਿੱਚ ਦੋਨਾਂ ਦਾ ਯੁੱਗ ਮੰਨਿਆ ਜਾਂਦਾ। ਹਾਂਜੀ ਹਾਂਜੀ, ਤੇ ਉਸ ਯੁੱਗ ਦਾ ਜਿੱਦਾਂ ਅੰਮ੍ਰਿਤਾ ਪ੍ਰੀਤਮ ਬੜੀ ਮਹਾਨ ਕਵਿਤਰੀ ਸੀ, ਕੋਈ ਸ਼ੱਕ ਨਹੀਂ, ਬੜੀਆਂ ਵਿਵਾਦਾਂ ਦੇ ਬਾਵਜੂਦ ਪਰਸਨਲ ਨਿੱਜੀ ਲੈਵਲ ਦੇ ਉਹਦੇ ਵਿਵਾਦ ਵੀ ਰਹੇ ਨੇ, ਲੇਕਿਨ ਕਵਿਤਾ ਕਵਿਤਰੀ ਬੜੀ ਸ਼ਾਨਦਾਰ ਸੀ। ਤੇ ਪ੍ਰੋਫੈਸਰ ਮੋਹਨ ਸਿੰਘ ਵੀ ਬੜਾ ਸ਼ਾਨਦਾਰ, ਪੰਜਾਬੀ ਦੇ ਵਿੱਚ ਬੜਾ ਸ਼ਾਇਰ ਹੋਇਆ ਸਰ, ਬਹੁਤ ਵੱਡਾ ਸ਼ਾਇਰ ਆ ਜੀ, ਉਹ ਹੋਇਆ ਕਰਦਾ ਰਹੇਗਾ ਜੀ, ਰਹੇਗਾ ਜੀ, ਰਹੇਗਾ। ਮੈਂ ਉਹ ਤੁਹਾਡੀ ਕਵਿਤਾ ਦੇ ਪੈਰਲਲ ਜਿੱਦਾਂ ਦੋ ਚੀਜ਼ਾਂ ਬਰਾਬਰ ਬਰਾਬਰ ਨੀ ਰੇਲ ਗੱਡੀ ਦੀ ਲਾਈਨ ਖੜਦੀਆਂ, ਏਦਾਂ ਮੈਂ ਇੱਕ ਸ਼ੇਰ ਉਹਨਾਂ ਦਾ ਸਾਂਝਾ ਕਰਦਾ। ਹਾਂਜੀ ਹਾਂਜੀ ਹਾਂਜੀ, ਉਹਨਾਂ ਦਾ ਸ਼ੇਰ ਹੈ ਇੱਕ ਕਵਿਤਾ ਦਾ ਬਾਜਵਾ ਸਾਹਿਬ, ਕਿ ਰੱਬ ਇੱਕ ਗੁੰਝਲਦਾਰ ਬਜ਼ਾਰ ਤੇ ਰੱਬ ਇੱਕ ਗੋਰਖ ਧੰਦਾ, ਰੱਬ ਇੱਕ ਗੁੰਝਲਦਾਰ ਬਜ਼ਾਰ ਤੇ ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ,
0: ਕਿਆ ਬਾਤ
1: ਕਾਫਰ ਹੋਣੋਂ ਡਰ ਕੇ ਜਿਵੇਂ ਹੈਲੋ
0: ਤੁਸੀਂ
1: ਅੱਛਾ ਉਹ ਨੈਟਵਰਕ ਦੇ ਪ੍ਰੋਬਲਮ ਮੈਨੂੰ ਬੰਦ ਹੋ ਗਈ ਸੀ ਤਾਂ ਕਰਕੇ
0: ਥੋੜਾ ਜਿਹਾ ਐਵੇਂ ਹੋਇਆ ਸੀ ਥੋੜਾ
1: ਜਿਹਾ ਰੱਬ ਇੱਕ ਗੁੰਝਲਦਾਰ ਬਾਜ਼ਾਰ ਤੇ ਰੱਬ ਇੱਕ ਗੋਰਖ ਧੰਦਾ ਖੋਲਣ ਲੱਗਿਆ ਪੀਚ ਇਸ ਤੇ ਕਾਫਰ ਹੋ ਜਾਏ ਬੰਦਾ ਕਾਫਰ ਹੋਣੋਂ ਡਰ ਕੇ ਜਿਵੇਂ ਮੂਲ ਨਾ ਖੁੰਜੀ ਲਾਈ ਲੱਗ ਮੋਮਨ ਦੇ ਨਾਲੋਂ ਖੋਜੀ ਕਾਫਰ ਚੰਗਾ ਜਿੱਦਾਂ ਤੁਸੀਂ ਗੱਲ ਕੀਤੀ ਨਾ ਇੱਕ ਤਰਕ ਜਿਹੜਾ ਜਿਹੜਾ ਜਿਹਨੂੰ ਆਪਾਂ ਤਰਕ ਦੇ ਆਧਾਰ ਦੇ ਉੱਤੇ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਉਦੋਂ ਇਹ ਗੱਲਾਂ ਜਿਹੜੀਆਂ ਮਤਲਬ ਹਰ ਇੱਕ ਦੀ ਆਪਣੀ ਵਿਚਾਰਧਾਰਾ ਸਾਡਾ ਇੱਕ ਹੋਰ ਪੰਜਾਬੀ ਦਾ ਸ਼ਾਇਰ ਜਿਹੜਾ ਬਾਬਾ ਬਲਵੰਤ ਜੀ ਤੁਸੀਂ ਦੇ ਨਾਂ ਸੁਣਿਆ ਹੋਵੇ ਉਹਦਾ ਇਨਕਲਾਬੀ ਇਨਕਲਾਬੀ ਸ਼ਾਇਰ ਹੋਇਆ ਉਹਨੇ ਤੇ ਫਿਰ ਚਲੋ ਪ੍ਰੋਫੈਸਰ ਮੋਹਨ ਸਿੰਘ ਨੇ ਤੇ ਮਤਲਬ ਉਹਨਾਂ ਉਗੜ ਕੇ ਲਲਕਾਰ ਕੇ ਨੀ ਆਖਿਆ ਮਤਲਬ ਇੱਕ ਸੁਝਾਅ ਹੀ ਦਿੱਤਾ ਵਾ ਤਰਕ ਦੇ ਆਧਾਰ ਤੇ ਲੇਕਿਨ ਉਹਨੇ ਲਲਕਾਰ ਕੇ ਕਹਿਤਾ ਸੀਗਾ ਭਈ ਇਹ ਈਸ਼ਵਰ ਪਖੰਡ ਤੇ ਕੁਰਬਾਨੀਆਂ ਪਖੰਡ ਹੈ ਆਦਮੀ ਦਾ ਅਸਲ ਚ ਦਾਰੂ ਹੀ ਆਦਮੀ
0: ਦੁਬਾਰਾ ਬੋਲਿਓ
1: ਐਲਾਨੀਆਂ ਮਤਲਬ ਇਸ ਚੀਜ਼ ਨੂੰ ਮਤਲਬ
0: ਦੁਬਾਰਾ ਬੋਲਿਓ ਸਾਰਾ
1: ਇਹ ਈਸ਼ਵਰ ਪਖੰਡ ਤੇ ਕੁਰਬਾਨੀਆਂ ਪਖੰਡ ਹੈ ਆਦਮੀ ਨੇ ਅਸਲ ਚ ਦਾਰੂ ਹੀ ਆਦਮੀ ਹਾਂ ਉਹ ਕਹਿੰਦਾ ਸੀ ਆਦਮੀ ਜਿਹੜਾ ਨਾ ਇਹ ਆਦਮੀ ਦਾ ਆਦਮੀ ਭੱਜ ਕੇ ਕਿਸੇ ਦੀ ਬਾਂਹ ਫੜ ਸਕਦਾ ਰੱਬ ਫੜ ਕੇ ਪੁੱਟ ਸਕਦਾ ਆਦਮੀ ਦਾ ਦਾਰੂ ਆਦਮੀ ਦੇ
0: ਆਦਮੀ ਦਾ ਦਾਰੂ ਹੀ ਆਦਮੀ
1: ਤੇ ਇਹੋ ਆਪਣੀ ਹੱਥੀ ਆਪਣੇ ਹੱਥਾਂ ਨਾਲ ਆਪਣੀ ਕਿਸਮਤ ਜਿੱਦਾਂ ਦੀ ਮਰਜ਼ੀ ਬਣਾ ਸਕਦਾ
0: ਆਪਣੇ ਹੱਥੀ ਨਾਨਕਾ ਆਪਣੇ ਕਾਜ ਆਪੇ
1: ਆਪਣਾ ਆਪਣੇ ਹੱਥੀ ਆਪਣਾ ਆਪੇ ਹੀ ਕਾਜ
0: ਸਾਰੀ ਵਾਹ
1: ਹਾਂ ਤੇ ਇਹ ਵਾਕਿਆ ਚਲੋ ਇੱਕ ਜਿੱਦਾਂ ਮੇਰੇ ਖਿਆਲ ਤੁਸੀਂ ਰੇਡੀਓ ਦੇ ਉੱਤੇ ਮੈਂ ਤੁਹਾਡੇ ਕੋਲ ਸੁਣਿਆ ਹੋਇਆ ਵੀ ਸੰਸਾਰ ਪੱਧਰ ਤੇ ਜੇ 100% ਲੋਕਾਂ ਨੂੰ ਖਰੀਏ ਡਿਵਰਸੀਫਾਈ ਕਰੀਏ ਤੇ ਸ਼ਾਇਦ 52% ਜਿਹੜੇ ਨਾ ਮੰਨਣ ਵਾਲੇ ਤੇ 48% ਆਸਤਿਕ ਨੇ 52 ਨਾਸਤਿਕ ਨੇ
0: ਇੱਕ ਕਿਤੇ ਕਿਤੇ ਮੇਰੇ ਵੀਰ 80% ਲੋਕ ਵੀ ਜੇ ਸਵੀਡਨ ਵਰਗੇ ਨਾਰਵੇ
1: ਹਾਂ ਹਾਂਜੀ ਹਾਂਜੀ
0: 80% ਤੱਕ ਕੋਈ ਲੋਕ ਹੈਗੇ ਨੇ ਜੈਂਟਲ ਲੋਕ ਜੀ ਸੁਭਾ ਸਿੰਘ ਜੀ ਮੈਂ ਤੁਹਾਡਾ ਜੀ ਲਾਂਗਾ ਮੈਂ ਤੁਹਾਨੂੰ ਕੀ ਦੱਸਾਂ ਕਿ ਉਹਨਾਂ ਦੀ ਸ਼ਰਾਫਤ ਇੱਕ ਕੋਈ ਇੰਡਸਟਰੀਅਲ ਆਦਮੀ ਬਹੁਤ ਵੱਡਾ ਨਹੀਂ ਮਾਮੂਲੀ ਜਿਹਾ ਸਵੀਡਨ
1: ਦਾ
0: ਉਹ ਆਪਣਾ ਟੈਕਸ ਟੂਕ ਸਾਰਾ ਕਟਾ ਰਿਹਾ ਤੇ ਉਹਨੂੰ ਠੀਕ ਠਾਕ ਪ੍ਰੋਫਿਟ ਹੋਇਆ ਉਹਨੇ ਜਾ ਕੇ ਸਰਕਾਰੀ ਖਜ਼ਾਨੇ ਚ ਜਮਾ ਕਰਾਤਾ ਕਿ ਮੈਨੂੰ ਇੰਨੇ ਪੈਸੇ ਚਾਹੀਦੇ ਹੀ ਨਹੀਂ ਇਹਦੀ ਜ਼ਰੂਰਤ ਸਾਡੇ ਦੇਸ਼ ਨੂੰ ਮੇਰੇ ਨਾਲ
1: 80%
0: ਇਹ ਉਹ ਲੋਕ ਦੇ ਜਿਹੜੇ ਰੱਬ ਨੂੰ ਨਹੀਂ ਮੰਨਦੇ
1: ਬਿਲਕੁਲ ਬਿਲਕੁਲ
0: ਖੁਦ ਰੱਬ ਮੈਨੂੰ ਲੱਗਣ ਡੇ ਨੇ ਆਪਣੇ ਮੁਲਕ ਵਾਸਤੇ
1: ਬੜੇ ਅਫਸੋਸ ਦੀ ਗੱਲ ਆ ਵੀ ਅਸੀਂ ਰੱਬ ਨੂੰ ਮੰਨਣ ਵਾਲੇ ਨਾ ਇਹ 80 ਰੁਪਏ ਚੁੱਕਦੇ ਵੇਖਿਆ ਆਪਣੀਆਂ
0: ਵਿਚੋਂ ਜਿਹੜਾ ਹੂਰ ਨਹੀਂ ਹੁੰਦਾ
1: ਜੀ ਜੀ
0: ਸਕਿੰਗ ਕਰਦਾ ਅੰਦਰ ਨੂੰ ਖਿੱਚਣ ਲੈ ਇੰਗਲੈਂਡ ਦੀ ਗੱਲ ਜੇ
1: ਠੀਕ ਠੀਕ ਠੀਕ ਹੈ ਚਲੋ ਖੈਰ ਬਹਿਸ ਦਾ ਵਿਸ਼ਾ ਬਾਰੇ ਤੁਹਾਨੂੰ ਧਾਰਮਿਕ ਵਿਸ਼ਾ ਇਹਦੇ ਤੇ ਨਾ ਮਤਲਬ ਆਪਾਂ
0: ਵਿਸ਼ਾ ਜ਼ਰੂਰ ਹੈ
1: ਆਪਣੇ ਵਿਚਾਰ ਜ਼ਰੂਰ ਪੇਸ਼ ਕਰਦੇ ਨੇ
0: ਗੱਲ ਕਰਨ ਡੇ ਆ ਜਿਹੜੇ ਸੋਹਣੀਆਂ ਵਰਦੀਆਂ ਪਾ ਕੇ ਸੇਵਾਦਾਰ ਦੇ ਰੂਪ ਵਿਚ ਉਹ ਡਰਦੇ ਹੀ ਨੀ
1: ਪਖੰਡ ਕਰਦੇ ਰੱਬ ਦੇ ਨਾਂ ਤੇ ਜਿਹੜਾ ਪਖੰਡ ਕਰਦੇ ਉਹਦੇ ਉਹਦੀ ਗੱਲ ਹੈ ਵਾਕਈ ਉਹਦੀ ਗੱਲ ਹੈ
0: ਛੱਡੋ ਸਾਰਿਆਂ ਦੇ ਚਰਚਾਂ ਚ ਵੇਖ ਲੋ ਕੀ ਹੁੰਦਾ ਰਿਹਾ ਮੰਦਰਾਂ ਚ ਕੀ ਹੁੰਦਾ ਵਾ ਗੁਰਦੁਆਰਿਆਂ ਚ ਕੀ
1: ਹੁੰਦਾ ਹਰ ਧਰਮ ਦੇ ਸਰ ਜਿਹੜੇ ਪਾਦਰੀ ਪੁਜਾਰੀ ਵਰਗੇ ਨਾ ਹਰ ਧਰਮ ਦਾ ਜੀ ਇਹ ਤੇ ਅੱਜ ਤੋਂ ਜੇ ਤੁਸੀਂ ਬਾਜੋ ਸਾਹਿਬ ਜਿਹੜਾ ਲਬਨਾਨ ਦਾ ਅਮਰੀਕਾ ਚ ਚੱਲ ਗਿਆ ਸੀ ਲੇਖਕ ਖਲੀਲ ਜਿਬਰਾਨ ਨੂੰ ਪੜੋ ਸੀ ਉਹਦੇ ਸਾਰੇ ਉਹਦੇ ਸਾਹਿਤ ਦਾ ਅੱਧਾ ਜਿਹੜਾ ਹਿੱਸਾ ਹੀ ਮਤਲਬ ਨਾ ਵੀ ਧਰਮ ਦੇ ਨਾਂ ਤੇ ਜਿਹੜਾ ਨਾ ਇੱਕ ਖਾਸ ਧਰਮ ਦੇ ਉਹ ਆਪਣੇ ਮਤਲਬ ਧਰਮ ਦੇ ਬਾਬਾ ਬੁੱਲੇ ਸ਼ਾਹ ਵਾਂਗੂ ਜਿਹੜਾ
0: ਜੀ ਵੇਖੋ ਮੰਦਰਾਂ ਦਾ ਮਸਜਿਦਾਂ ਦੇ ਤੇ ਚਰਚ ਦਾ ਤੇ ਨਾਂ ਲੈਤਾ ਤੇ ਮਲਾਣਿਆਂ ਦਾ ਲੈਣਾ ਭੁੱਲ ਗਿਆ ਤੁਹਾਨੂੰ ਪਤਾ ਹੀ ਆ
1: ਹਾਂਜੀ ਹਾਂਜੀ ਹਾਂਜੀ ਇਹ ਪ੍ਰੋਫੈਸਰ ਮੋਹਨ ਸਿੰਘ ਨੇ ਨਾ ਇੱਕ ਇਹਦੀ ਕਵਿਤਾ ਹੋਰ ਮੈਂ ਤੁਹਾਨੂੰ ਸਾਂਝੀ ਕਰਦਾ ਆ ਮਤਲਬ ਪੰਜਾਬ ਦੀ ਸਿਫਤ ਕੀਤੀ ਹੋਈ ਆ ਵੀ ਭਾਰਤ ਹੈ ਵਾਂਗ ਮੰਦਰੀ ਵਿਚ ਨਗ ਪੰਜਾਬ ਦਾ, ਭਾਰਤ ਹੈ ਜੇ ਸ਼ਰਾਬ ਇਹ ਨਸ਼ਾ ਪੰਜਾਬ ਦਾ। ਹਾਂਜੀ, ਇਹ ਨਸ਼ਾ ਸ਼ਰਾਬ ਦਾ, ਮਤਲਬ ਏਦਾਂ ਭਾਰਤ ਦਾ ਜਿਹੜਾ ਅੰਗ ਆ ਤੇ ਓਹਦੇ ਚ ਨਾ ਅਗਵੈ ਸਾਹਿਬ ਉਹ ਕਹਿੰਦਾ ਵਾ, ਭਾਈਆਂ ਤੇ ਪੰਡਤਾਂ ਦੀਆਂ ਗੱਲਾਂ ਤੇ ਨਾ ਜਾਇਓ ਦੋਸਤੋ, ਇਹਨਾਂ ਨੇ ਕਦੋਂ ਕੀਤਾ ਕੋਈ ਕੰਮ ਸਵਾਬ ਦਾ। ਓਹਨੇ ਐਲਾਨੀਆ ਤੌਰ ਤੇ, ਮਤਲਬ ਇਹ ਜਿਹੜੇ ਹੈਗੇ ਆ ਨਾ ਪੁਜਾਰੀ ਵਰਗੇ, ਜਿਹੜਾ ਹਰ ਧਰਮ ਦਾ ਕਿਸੇ ਖੇਤ ਦੀ ਗੱਲ ਨੀ ਕਰਦੇ, ਓਹਨੇ ਓਹਦਾ ਜਿਹੜਾ ਨਾ ਇਹਨਾਂ ਨੇ ਧੰਦਾ, ਮਤਲਬ ਧਰਮ ਦੀ ਆੜ ਦੇ ਵਿਚ ਨਾ ਓਹਦੇ ਧੰਦਾ ਬਣਾਇਆ ਹੋਇਆ। ਜਿਦਾਂ ਅਸੀਂ ਗੱਲ ਕਰ ਰਹੇ ਹਾਂ, ਹੋ ਸਕਦਾ ਕੱਟੜ ਧਾਰਮਿਕ ਬੰਦਾ ਚੱਕ ਕੇ ਸਾਡੇ ਤੇ ਫਤਵਾ ਲਾਗੂ ਕਰਦੇ ਵੀ ਇਹ ਜੀ ਧਰਮ ਦੇ ਵਿਰੁੱਧ ਨੇ, ਇਹ ਰੱਬ ਦੇ ਵਿਰੁੱਧ ਨੇ, ਇਹ ਹੰਕਾਰੀ ਨੇ, ਇਹ ਕਰਕੇ ਦਾ ਪਤਾ ਨੀ ਕੀ ਕੀ ਫਤਵੇ ਜਿਹੜੇ ਤੁਹਾਡੇ ਉਲਟ ਜਾਰੀ ਹੁੰਦੇ, ਤੁਹਾਨੂੰ ਪੰਥ ਕੇ ਸਿੱਖੇ ਜਾ ਸਕਦਾ। ਮੈਂ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ, ਮਤਲਬ ਨਾ ਜਿਹੜਾ ਅਪ੍ਰੈਲ ਦਾ ਮਹੀਨਾ ਹੈ ਸਾਡਾ ਚੜਿਆ ਨਾ, ਇਹਨੂੰ ਪੰਜਾਬੀ ਸੱਭਿਆਚਾਰ ਦੇ ਵਿੱਚ, ਪੰਜਾਬੀ ਜੀਵਨ ਦੇ ਵਿੱਚ ਇਹਦਾ ਬਹੁਤ ਵੱਡੀ ਮਹਾਨਤਾ ਆ। ਹਾਂ, ਪੰਜਾਬੀ ਜੀਵਨ ਦੇ ਵਿਚ ਜੇ ਕਹਿ ਲਈਏ ਵੀ ਇਹ ਸਭ ਤੋਂ ਰੰਗੀਨ, ਸਭ ਤੋਂ ਅੱਛਾ ਤੇ ਦੋਵੇਂ ਪਾਸਿਆਂ ਤੋਂ ਸੱਭਿਆਚਾਰਕ ਤੌਰ ਤੇ ਵੀ, ਆਰਥਿਕ ਤੌਰ ਤੇ ਵੀ, ਸਮਾਜਿਕ ਤੌਰ ਤੇ ਵੀ ਤੇ ਧਾਰਮਿਕ ਤੌਰ ਤੇ ਵੀ। ਸਹੀ, ਧਾਰਮਿਕ ਤੌਰ ਤੇ ਪਹਿਲਾਂ ਗੱਲ ਕਰ ਲਈਏ ਗੁਰੂ ਸਾਹਿਬ ਦੀ, ਵੀ ਜਿਹੜਾ 13 April 1999 ਨੂੰ ਖਾਲਸਾ ਦੀ ਸਾਜਨਾ ਕੀਤੀ ਸੀ, ਸਦੀਆਂ ਦਾ ਜਿਹੜਾ ਜ਼ੁਲਮ ਦਾ ਰਾਜ ਸੀਗਾ ਉਹਨੂੰ ਜੜੋਂ ਪੁੱਟਣ ਵਾਸਤੇ ਇਹਨਾਂ ਨੇ ਇੱਕ ਸ਼ੇਰਾਂ ਦੀ ਕੌਮ ਜਿਹੜੀ ਸੀ, ਇੱਕ ਜਿਹੜੇ ਮਤਲਬ ਚੁੱਪ ਕਰਕੇ ਜ਼ੁਲਮ ਜਰੀ ਜਾ ਰਹੇ ਸੀਗੇ, ਗੁਲਾਮੀ ਜਰੀ ਜਾ ਰਹੇ ਸੀਗੇ, ਉਹਨਾਂ ਨੂੰ ਖਾਤਾ ਦੇ ਕੇ ਤੇ ਉਹਨਾਂ ਦੇ ਸ਼ੇਰਾਂ ਵਰਗਾ ਹੌਸਲਾ, ਦ੍ਰਿੜਤਾ, ਅਣਖ ਗੈਰਤ ਭਰ ਦਿੱਤੀ ਸੀ ਗੁਰੂ ਸਾਹਿਬ ਨੇ। ਤੇ ਇਹ ਮਤਲਬ ਇਹ ਵਿਸਾਖੀ ਦੇ ਦਿਹਾੜੇ, ਵਿਸਾਖੀ ਵਾਲੇ ਦਿਨ ਦੀ ਇੱਕ ਬੜੀ ਮਹਾਨ ਇਤਿਹਾਸਕ ਘਟਨਾ ਹੈ ਜਿਹਨੇ ਇੱਕ ਨਵਾਂ ਮੋੜ ਜਿਹੜਾ ਭਾਰਤ ਦੇ ਇਤਿਹਾਸ ਨੂੰ ਦਿੱਤਾ ਜੀ। ਹਾਂ, ਤੇ ਦੂਸਰਾ ਸਰ ਸੱਭਿਆਚਾਰ ਦੇ ਵਿੱਚ ਜਿਹੜਾ ਜਿਹੜੀ ਸਾਡਾ ਪੰਜਾਬ ਦਾ, ਪੰਜਾਬ ਨੂੰ ਮਤਲਬ ਨਾ ਕਹਿੰਦੇ ਹੀ ਐਗਰੀਕਲਚਰ, ਖੇਤੀਬਾੜੀ ਦਾ ਦੇਸ਼ ਕਹਿੰਦੇ ਆ ਕਈ, ਤੇ ਪੰਜਾਬ ਦੇ ਸਾਨੂੰ ਉਲਾਮਾ ਵੀ ਦਿੰਦੇ ਆ ਵੀ ਇੱਥੇ ਕਲਚਰ ਹੈ ਨੀ ਗਾ, ਐਗਰੀਕਲਚਰ ਹੀ ਆ ਕੱਲੀ, ਮਤਲਬ ਅਸੀਂ ਬਹੁਤ ਢੁੱਡ ਮਾਰ ਜਾਈਆਂ, ਸਾਡੀ ਕਲਾ ਸਹਿਤ ਨਾਲ ਸਾਡਾ ਕੋਈ ਪੋਤਾ ਪਾਸ ਨੀ ਗਾ, ਤੇ ਕੁਛ ਹੱਦ ਤੱਕ ਇਹ ਗੱਲ ਠੀਕ ਹੈ, ਗੁੱਸਾ ਨੀ ਕਰਦੇ ਇਸ ਗੱਲ ਦਾ। ਤੇ ਮਤਲਬ ਸਾਹਿਬ ਕਣਕ ਦੀ ਵਾਢੀ ਜਿਹੜੀ ਆ ਸਾਡੇ ਜਿਹੜੀ ਸਾਲ ਭਰ ਸਾਡੇ ਘਰਾਂ ਦੇ ਵਿੱਚ ਜਿਹੜਾ ਰੋਟੀ ਪਾਣੀ ਦਾ ਜਿਹੜਾ ਜਗਾੜ ਆ, ਹਰ ਇੱਕ ਦਾ, ਮਜ਼ਦੂਰ ਤੋਂ ਲੈ ਕੇ ਕਿਸਾਨ ਸਾਰੇ, ਜੇ ਕਹਿ ਲਈਏ ਜੀਆਂ ਪਰਿੰਦਿਆਂ ਵਾਸਤੇ ਵੀ ਅੰਨ ਦਾਣਾ ਜਿਹੜਾ ਨਾ ਇਸ ਮਹੀਨੇ ਚ ਪੈਦਾ ਹੁੰਦਾ ਹੈ।
2: ਬਿਲਕੁਲ ਜੀ, ਬਿਲਕੁਲ ਸਹੀ।
1: ਤੇ ਇਸ ਮਹੀਨੇ ਦੀ ਜੇ ਤੁਸੀਂ ਨਾ ਇੱਕ ਕਵਿਤਾ ਦੇ ਵਿੱਚ ਫੋਟੋ ਦੇਖਣੀ ਹੋਣੀ, ਜਿੱਦਾਂ ਲਾਲਾ ਧਨੀ ਰਾਮ ਚਾਤਰਕ ਵੀ ਪੰਜਾਬੀ ਦੇ, ਜਿੱਦਾਂ ਮੈਂ ਜਿਹੜੀ ਗੱਲ ਕੀਤੀ ਅਮਰਤਾ ਮੋਹਨ ਸਿੰਘ ਦੀ, ਉਸ ਸਮੇਂ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ, ਲਾਲਾ ਧਨੀ ਰਾਮ ਚਾਤਰਕ, ਭਾਈ ਵੀਰ ਸਿੰਘ ਜੀ, ਬੜੇ ਮਹਾਨ ਮਤਲਬ ਹੋਰ ਜਿਹੜੇ ਪੰਜਾਬੀ ਦੇ ਸ਼ਾਇਰ ਹੋਏ ਆ, ਲੇਖਕ ਹੋਏ, ਕਵੀ ਹੋਏ ਆ, ਉਹਨਾਂ ਨੇ ਇੱਕ ਕਵਿਤਾ ਲਿਖੀ ਹੋਈ ਇਸ ਮਹੀਨੇ ਦੇ, ਬੜੀ ਸਰਨ ਸਾਦੀ ਦੇ ਮਤਲਬ ਬੈਤ ਸ਼ਬਦ ਦੇ ਵਿੱਚ, ਭਈ ਉਹ ਕਵਿਤਾ ਪੜ੍ਹੀ ਇੱਕ ਨਾ ਸਾਡੇ ਅੱਖਾਂ ਸਾਹਮਣੇ, ਜਿੱਦਾਂ ਆਪਾਂ ਅੱਜ ਕੱਲ ਟੀਵੀ ਦੇ ਦ੍ਰਿਸ਼ ਵੇਖਦੇ ਹਾਂ ਨਾ, ਨਾਲ ਨਾਲ ਜਿੱਦਾਂ ਗਾਉਣ ਵਾਲੇ ਬੋਲਣ ਵਾਲੇ ਨਾਲ ਨਾਲ ਉਹ ਦ੍ਰਿਸ਼ ਹੀ ਪੇਸ਼ ਕਰੀ ਜਾਂਦੇ ਆ, ਉਹ ਕਵਿਤਾ ਪੜ੍ਹਦੇ ਆ ਦ੍ਰਿਸ਼ ਆਪਣੀਆਂ ਅੱਖਾਂ ਮੂਹਰੇ ਆਪਣੇ ਆਪ ਘੁੰਮੀ ਜਾਂਦਾ ਆ, ਮਤਲਬ ਤੂੜੀ ਤੰਦ ਸਾਂ ਬਹਾੜੀ ਵੀਚ ਵੱਟ ਕੇ ਲੰਬੜਾ ਤੇ ਛਾਂ ਦਾ ਹਿਸਾਬ ਕੱਟ ਕੇ, ਤੂੜੀ ਤੰਦਾ ਸਾਹਮਣੇ ਨੂੰ ਕੰਮ ਛੱਡ ਕੇ, ਤੇ ਕੱਚੇ ਮਾਲ ਬੰਜਲੀ ਆਨੰਦ ਛਾ ਗਿਆ ਤੇ ਮਾਰ ਦਾ ਸਾਹਮਣੇ ਜੀ ਜੀ ਜੀ ਜੀ। ਤੇ ਸੱਚਮੁੱਚ ਹੀ ਉਸ ਵੇਲੇ ਪੰਜਾਬ ਦੇ ਮੇਲੇ ਜਿਹੜੇ ਆ ਨਾ, ਏਡੇ ਰੰਗੀਨ, ਏਡੇ ਸ਼ਾਨਦਾਰ, ਔਰ ਇੰਨੇ ਮਤਲਬ ਅਸੀਂ ਦੇਖਦੇ ਰਹੇ ਛੋਟੇ ਹੁੰਦੇ ਅਸੀਂ ਖਜਾਲੇ ਜਿਹੜੇ ਨਾ ਰਾਮ ਥੰਮਣ ਦੇ, ਅਸੀਂ ਬਲਦਾਂ ਦੀਆਂ ਜਿਹੜੀਆਂ ਖੂਹ ਦੇ ਉੱਤੇ ਜਿਹੜੀਆਂ ਜੂਕਾਂ ਦੀਆਂ ਬਲਦਾਂ ਦੀਆਂ ਜਿਹੜੀਆਂ ਖੂਹ ਗੇੜਦੇ ਦੀਆਂ ਦੌੜਾਂ ਜਿਹੜੀਆਂ ਦੌੜਾਂ ਚ ਕਹਿ ਲਈਏ ਜਾਂ ਮਤਲਬ ਤੇਜ਼ੀਆਂ ਜਿਹੜੀਆਂ ਦੇਖੀਆਂ ਹੋਈਆਂ, ਮੇਲੇ ਦੇ ਵਿੱਚ ਬਾਂਸਰੀਆਂ ਅਸੀਂ ਮਤਲਬ ਲਗੋਜੇ ਲਾਕੇ ਮਟਕਾਈਆਂ, ਉਹ ਦ੍ਰਿਸ਼ ਅਸੀਂ ਆਪਣੀ ਅੱਖਾਂ ਨਾਲ ਵੇਖੇ ਹੋਏ ਆ, ਔਰ ਉਹ ਦ੍ਰਿਸ਼ ਜਿਹੜਾ ਜੀ ਜੀ ਜੀ
0: ਘੁੰਮਣ ਡਏ ਨੇ ਮੇਰੇ ਦਿਮਾਗ ਚ, ਤੁਸੀਂ ਗੱਲ ਕਰ।
1: ਹਾਂਜੀ ਹਾਂਜੀ, ਔਰ ਇਹ ਜਿਹੜੇ ਜਿਹੜਾ ਪਿਛੋਕੜ ਸਾਡਾ ਜਿਹੜਾ ਪੁਰਾਣਾ ਜਿਹੜਾ ਵਿਰਸਾ ਆ, ਅਸੀਂ ਇਹ ਨੀ ਕਹਿੰਦੇ ਤੁਸੀਂ ਆਪਾਂ ਪਿੱਛੇ ਪਿੱਛੇ ਲੱਗ ਨੀ ਹੈਗੇ, ਪਛਾਣ ਨੂੰ ਨੀ ਖਿੱਚਦੇ ਕਿਸੇ ਨੂੰ, ਲੇਕਿਨ ਆਪਾਂ ਪਿੱਛਾ ਪਿੱਛਾ ਚੌੜ ਤੇ ਅੱਗਾ ਦੌੜਦੇ ਵੀ ਹੱਕ ਚ ਨਹੀਂ ਆ ਵੀ ਆਪਾਂ ਆਪਣਾ ਪਿੱਛੇ
0: ਝਾਕੀ। ਮੈਂ ਨਾ ਅੱਜ ਤੋਂ 15 ਸਾਲ ਪੁਰਾਣੀ, ਜਿਸ ਤੋਂ ਜਿਆਦਾ ਪੁਰਾਣੀ ਗੱਲ ਹੋਣੀ ਆ
1: ਜੀ,
0: ਲੰਡਨ ਦੇ ਰੇਡੀਓ ਸਟੇਸ਼ਨ ਤੇ ਇੱਕ ਪੰਜਾਬਣ ਕੁੜੀ, ਮੇਰਾ ਖਿਆਲ ਰਣਧੀਰ ਕੌਰ ਸੀ,
1: ਠੀਕ ਹੈ ਠੀਕ ਠੀਕ,
0: ਬੜੇ ਬੜੇ ਸੋਹਣੇ ਪੁਰਾਣੇ ਗਾਣੇ ਲਾਏ ਜਿਹੜੇ ਅਸੀਂ ਨਿੱਕਿਆਂ ਹੁੰਦਿਆਂ ਸੁਣਦੇ ਰਹੇ ਆ, ਉਹ ਬਹਿਜਾ ਬਹਿਜਾ ਕਰਾਈ ਜਾਏ,
1: ਠੀਕ ਠੀਕ,
0: ਨਾਲ ਕਮੈਂਟਰੀ ਵੀ ਬੜੀ ਸੋਹਣੀ ਕਰੇ। ਮੈਂ ਉਹਨੂੰ
1: ਟੈਲੀਫੋਨ,
0: ਮੈਡਮ ਜੀ ਤੁਹਾਡੀ ਪਸੰਦ ਬਹੁਤ ਹੀ ਜ਼ਬਰਦਸਤ ਹੈ,
1: ਕਹਿੰਦੀ
0: ਹੈ ਕਿ ਇਹਦਾ ਕਾਰਨ ਇਹ ਵੀ ਹੈ, ਮੈਂ ਜਦੋਂ ਛੋਟੀ ਹੁੰਦੀ ਹਾਂ ਮੇਰੇ ਚਾਚੇ ਜੀ ਮੈਨੂੰ ਮੋਢਿਆਂ ਤੇ ਚੁੱਕ ਕੇ ਮੇਲਿਆਂ ਚ ਖੜਦੇ ਹੁੰਦੇ,
1: ਬਿਲਕੁਲ
0: ਗਾਣੇ ਸੁਣਦੀ ਹੁੰਦੀ ਹਾਂ,
1: ਬਿਲਕੁਲ ਬਿਲਕੁਲ ਬਿਲਕੁਲ,
0: ਕਿੰਨੇ ਸਵੀਟ ਵਰਡ।
1: ਉਹਨਾਂ ਦਿਨਾਂ ਦੇ ਵਿੱਚ ਬਾਜਵਾ ਸਾਹਿਬ ਇਹ ਗਾਣੇ ਤੁਹਾਨੂੰ ਮੇਲਿਆਂ ਚ ਹੀ ਵੱਜਦੇ ਸੀ, ਜਾਂ ਕਿਸੇ ਵਿਆਹ ਸ਼ਾਦੀ ਜਾਂ ਮਤਲਬ ਐਵੇਂ ਨੀ ਸੀ ਥਾਂ ਦਾ, ਜਿੱਦਾਂ ਅੱਜ ਕੱਲ ਸ਼ੋਰ ਪਿਆ ਹੋਇਆ ਨਾ ਤੇ ਚਾਰ ਸਵੇਰੇ ਲਾਲਾ ਲਾਲਾ ਮੱਚੀ ਹੋਈ ਆ, ਓਦਾਂ ਓਦਾਂ ਨੀ ਸੀ, ਔਰ ਲੋਕ ਇਹਨਾਂ ਨੂੰ ਸੁਣ ਕੇ ਤੇ ਬੜਾ ਆਨੰਦ ਲੈਂਦੇ ਸੀ ਤੇ ਪਸੰਦ ਕਰਦੇ ਸੀਗੇ, ਬੜੇ ਸਾਫ਼ ਸੁਥਰੇ ਗਾਣੇ ਹੁੰਦੇ ਸੀਗੇ ਜਿਹੜੇ, ਜਿੱਦਾਂ ਤੁਸੀਂ
0: ਵੇਖੋ
1: ਪਲੇ ਕੀਤਾ
0: ਉਸ ਡੈਡੀ ਦੀ ਤਸਵੀਰ ਦਿਮਾਗ ਚ ਲਿਆਓ ਜਿਹੜਾ ਆਪਣੀ,
1: ਹਾਂਜੀ ਹਾਂਜੀ,
0: ਤੇ ਚੁੱਕ ਕੇ ਤੇ ਮੇਲੇ ਦੇ ਵਿੱਚ,
1: ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਤੁਸੀਂ ਕਦੇ, ਮੈਂ ਚਾਹੂੰਗਾ ਸਿਫਾਰਿਸ਼ ਕਰੂੰਗਾ ਤੁਹਾਨੂੰ ਵੀ ਰੇਡੀਓ ਤੇ ਆਸਾ ਸਿੰਘ ਮਸਤਾਨਾ ਜੀ ਦਾ ਮੇਲੇ ਨੂੰ ਚੱਲ ਮੇਰੇ ਨਾਲ ਕੁੜੇ, ਬੱਲੇ ਨੀ ਪੰਜਾਬ ਦੀ ਸ਼ੇਰ ਬੱਚੀਏ, ਮਤਲਬ ਉਸ ਵੇਲੇ ਪੰਜਾਬ ਦੀ ਧੀ ਦੀ ਕੁੜੀ ਦੀ ਸਿਫਤ ਕੀਤੀ ਹੋਈ, ਉਹਦੇ ਹੁਸਨ ਦੀ ਸਿਫਤ ਕੀਤੀ, ਪਰ ਉਹਦੇ ਵਿੱਚ ਜਰਾ ਜਿੰਨੀ ਵਲਗਾਇਆ ਸੀ, ਉਹਨੂੰ ਸ਼ਾਬਾਸ਼ ਦਿੱਤੀ ਸੀ, ਉਹਦੇ ਉਹਦੇ ਕੰਮ ਦੀ ਤਾਰੀਫ ਕੀਤੀ ਸੀ, ਉਹਦੇ ਹੁਸਨ ਦੀ ਵੀ ਤਾਰੀਫ ਕੀਤੀ, ਉਹਦੇ ਉਹਦੇ ਗਹਿਣਿਆਂ ਦੀ ਵੀ ਤਾਰੀਫ ਕੀਤੀ, ਲੇਕਿਨ ਉਹਦੇ ਵਿੱਚ ਮਤਲਬ ਨਾ ਉਹ ਇੰਝ ਲੱਗਦਾ ਸੀ ਜਿੱਦਾਂ ਇੱਕ ਮਾਣ ਕਰਦੇ ਆਪਾਂ ਆਪਣੀ ਧੀ ਦਾ, ਭੈਣ ਦਾ, ਬੱਚਿਆਂ ਦਾ, ਇਸ ਤਰ੍ਹਾਂ ਦੇ ਗੀਤ ਸੀਗੇ ਉਹ, ਔਰ ਸਾਰਾ ਪਰਿਵਾਰ ਸੁਣਦਾ ਸੀ, ਤੇ ਮੈਂ ਚਾਹੁੰਦਾ ਵੀ ਕਦੇ ਉਹ ਵੀ ਆਪਣੇ ਰੇਡੀਓ ਦੇ ਉੱਤੋਂ ਜਿਹੜਾ ਨਾ ਆਸਾ ਸਿੰਘ ਮਸਤਾਨਾ ਜਾਂ ਬੱਲੇ ਨੀ ਆਨੰਦ ਲਾਲ ਨੂਰਪੁਰੀ ਜੀ ਦਾ, ਆਨੰਦ ਲਾਲ ਨੂਰਪੁਰੀ ਜੀ, ਹਾਂ ਨੂਰਪੁਰੀ ਜੀ ਦਾ ਗੀਤ ਆ ਜੀ, ਬੱਲੇ ਨੀ ਪੰਜਾਬ ਦੀ ਸ਼ੇਰ ਬੱਚੀ, ਅਸੀਂ ਬੱਚਿਆਂ ਨੂੰ 11ਵੀਂ 12ਵੀਂ ਪੜ੍ਹਾਉਂਦੇ ਰਹੇ ਹਾਂ
0: ਅਗਲੇ ਹਫ਼ਤੇ,
1: ਹਾਂਜੀ, ਆਨੰਦ ਲਾਲ ਨੂਰਪੁਰੀ ਜੀ ਨੂੰ ਗੀਤਾਂ ਦਾ ਬਾਦਸ਼ਾਹ ਕਹਿੰਦੇ ਸੀ, ਤੁਸੀਂ ਕਦੀ ਸੁਣਿਆ ਗੋਲੀਆਂ ਗਲੀਆਂ ਦੇ ਵਿੱਚ,
0: ਬਹੁਤ
1: ਗਲੀਆਂ ਗਲੀਆਂ ਦੇ ਵਿੱਚ ਦੰਦ ਪਾਉਂਦੀਆਂ ਗਈਆਂ, ਹਾਂਜੀ ਹਾਂਜੀ ਜੀ ਜੀ, ਇੱਕ ਉਹਨਾਂ ਦਾ ਮੈਂ ਰੋਂਦੇ ਵੇਖੀ ਉਹਨਾਂ ਦਾ ਗੀਤ ਗਾ ਕੇ ਨਾ, ਆਪਣੇ ਪਿੰਡ ਦਾ ਇੱਕ ਬੰਦਾ ਜਿਹੜਾ ਸੀ ਜਦੋਂ ਖੇਤਾਂ ਨੂੰ ਘਰ ਆਉਂਦਾ ਹੁੰਦਾ ਸੀ ਡੰਗਰ ਲੈ ਕੇ, ਉਦੋਂ ਸਰ ਇੱਥੋਂ ਉੱਡ ਜਾ ਭੋਲਿਆ ਪੰਛੀਆ ਤੂੰ ਆਪਣੀ ਜਾਨ ਬਚਾ, ਇੱਥੇ ਘਰ ਘਰ ਫਾਹੀਆਂ ਕੱਢੀਆਂ ਤੂੰ ਗਲ ਚ ਫਾਹੀ ਨਾ ਪਾਓ, ਮਤਲਬ ਆਜ਼ਾਦੀ ਦਿਹਾੜੇ ਨੂੰ, ਆਜ਼ਾਦੀ ਦੇ ਉਜਾੜੇ ਨੂੰ ਮੁੱਖ ਰੱਖ ਕੇ ਉਹਨੇ ਮਤਲਬ ਕਿਹਾ ਸੀਗਾ, ਬੜਾ ਪਿਆਰਾ ਉਹਦਾ ਗੀਤ ਸੀਗਾ ਆਨੰਦ ਲਾਲ ਨੂਰਪੁਰੀ ਜੀ ਦਾ, ਜੀ ਜੀ ਜੀ ਜੀ, ਗੁਰੂ ਸਾਹਿਬ ਦੇ ਮਤਲਬ ਚੁੰਮ ਚੁੰਮ ਰੱਖੋ ਨੀ ਕਲਗੀ ਜੁਝਾਰ ਦੀ, ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਜਾਂ ਉਹਨਾਂ ਦੇ ਘੋੜੀਆਂ ਜਿਹੜੀਆਂ ਸੀ ਉਹਨੇ ਬੜੀਆਂ ਪਿਆਰੀਆਂ ਜਿਹੜੀਆਂ ਸੀ, ਨਰਿੰਦਰ ਬੀਬਾ ਨੇ ਸ਼ਾਇਦ ਗਾਈਆਂ ਜਾਂ ਵੱਡੇ ਗਾਇਕਾਵਾਂ ਜਿਹੜੀਆਂ ਸੁਰਿੰਦਰ ਕੌਰ ਸੀ ਗਾਈਆਂ, ਇਹ ਜਿਹੜੀ ਨਾ ਸਾਡੀ ਨਵੀਂ ਪੀੜੀ ਜਿਹੜੀ ਆ ਨਾ ਉਹ ਨਿਰੀ ਜਿਹੜੀ ਆਧੁਨਿਕਤਾ ਜਿਹੜੀ ਆ ਨਾ ਬਹੁਤੀ ਵੀ ਜਿਹੜੀ ਸਾਨੂੰ ਇਹ ਏਡੀ ਰਾਸ ਨੀ ਆਈ, ਇਹਦੇ ਚ ਜ਼ਿਆਦਾ ਵਹਿ ਗਈ ਆ ਸਾਡੇ ਬੱਚੇ, ਸਾਨੂੰ ਥੋੜਾ ਜਿਹਾ ਉਹਨਾਂ ਨੂੰ ਖਿੱਚ ਕੇ ਨਾ ਉਹਨਾਂ ਦੇ ਕੰਨਾਂ ਦੇ ਲਾਗੇ ਚੀਜ਼ਾਂ ਜਿਹੜੀਆਂ ਨਾ ਜਿਹੜੀਆਂ ਥੋੜੀ ਜਿਹੀਆਂ ਚਲਾਉਣੀਆਂ ਚਾਹੀਦੀਆਂ, ਸੁਣਾਉਣੀਆਂ ਚਾਹੀਦੀਆਂ, ਤਾਂ ਕਿ ਇਹਦੇ ਬਹਾਨੇ ਥੋੜਾ ਜਿਹਾ ਕੰਨਾਂ ਚ ਆਪਣਾ ਜਿਹੜਾ ਅਮੀਰ ਵਿਰਾਸਤ ਆ ਵਿਰਸਾ ਆ ਉਹਦੇ ਬੋਲ ਜਿਹੜੇ ਪੈਂਦੇ ਰਹਿਣ, ਤੇ ਇਹ ਤੁਸੀਂ ਆਪਣੇ ਰੇਡੀਓ
0: ਇੱਕ ਹੋਰ ਵਿਰਸਾ ਚੇਤੇ ਆਉਣ ਡਿਆ ਅੱਜ
1: ਜੀ ਜੀ,
0: ਜਿਹੜੇ ਸਾਡੇ ਅੱਜ ਕੱਲ ਦੇ ਗੀਤ ਸਨ ਮੈਂ ਵੇਖਣ ਡਿਆ ਨਾਲ ਜਿਹੜੀ ਉਹਨਾਂ ਨੇ ਵੀਡੀਓ ਜੀ ਵੀ ਬਣਾਈ ਹੁੰਦੀ ਆ ਗਿੱਧਾ ਗੁੱਧਾ ਪਾਉਣ, ਟਰੈਕਟਰ ਤੇ 8-10 ਮੁੰਡੇ ਬੈਠੇ ਹੁੰਦੇ ਨੇ, 8-10 ਨੀ 5-7 ਦਨਾਲੀਆਂ ਖੂਨ ਪਿਸਤਲ ਅਤੇ ਬੈਟ ਇੱਕ ਮੁੰਡਾ ਜਾ ਕੇ ਤੇ ਕੁੜੀ ਨੂੰ ਮਤਲਬ ਅੱਗੇ ਹੋ ਕੇ ਉਹਦੇ ਖਲੋ ਜਾਂਦਾ ਤੇ ਉਹ ਗਾਣਾ ਜਾ ਸ਼ੁਰੂ ਹੁੰਦਾ ਪਤਾ ਨੀ ਕਿੰਨੀ ਤੂੰ ਤੇਰੀ ਤੂੰ ਮੇਰੀ ਮੰਗ ਹੈ ਮੈਂ ਤੈਨੂੰ ਵਿਆਹ ਕੇ ਖੜਨਾ ਜੇ ਨਾ ਤੇਰੇ ਘਰ ਦੇ ਮੰਨਣਗੇ ਮੈਂ ਚੁੱਕ ਕੇ ਲੈ ਜਾਣਾ ਕੋਈ ਏਦਾਂ ਦੀ ਜਿਹੜੇ ਛੋਟੇ ਛੋਟੇ ਬੱਚੇ ਵੇਖ ਰਹੇ
1: ਹੋਣਗੇ
0: ਵਿਆਹ ਖਣੀ ਏਦਾਂ ਹੀ
1: ਕਰੀਦਾ ਬਿਲਕੁਲ ਬਿਲਕੁਲ ਹਿੰਸਕ ਜੀ ਜਾਂ ਸਰ ਜਿਹੜਾ ਨਾ ਇੱਕ ਵਪਾਰਕ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਜਿਹੜੀ ਵਪਾਰਕ ਧਿਰਾਂ ਨੇ ਨਾ ਸਾਡਾ ਇਸ ਸਭਿਆਚਾਰ ਨੂੰ ਵੀ ਨਾ ਮਤਲਬ ਵਪਾਰ ਦਾ ਕੇਂਦਰ ਬਣਾ ਲਿਆ ਇਹਦੇ ਤੋਂ ਇਹਨਾਂ ਨੇ ਅੱਜ ਤਾਂ ਸਾਡੀ ਫਿਲਮਾਂ ਦੇ ਵਿੱਚ ਵੇਖਿਆ ਵੀ ਪੰਜਾਬੀ ਬੈਕਗਰਾਉਂਡ ਦੇ ਬੀਟ ਦੇ ਜਿਆਦਾ ਗੀਤ ਚੱਲਦੇ ਆ ਤੇ ਉਹਨਾਂ ਨੇ ਇਹ ਚੱਕ ਕੇ ਉੱਥੇ ਲਾਉਣੇ ਸ਼ੁਰੂ ਕਰ ਦਿੱਤੇ ਇੱਕ ਹੁਣੇ ਹੁਣੇ ਜੀ ਕੋਈ ਫਿਲਮ ਰਿਲੀਜ਼ ਹੋਈ ਇਹਦੇ ਵਿੱਚ ਨਾ ਮੁਹੰਮਦ ਸਦੀਕ ਰਣਜੀਤ ਕੌਰ ਜੀ ਦਾ ਗੀਤ ਆ ਨਾ ਦਿਲ ਦੇ ਪਰਦੇਸੀ ਨੂੰ ਉਹਦਾ ਉਹਦੇ ਨਾਲ ਕੋਈ ਲਿੰਕ ਨੀ ਹੈਗਾ ਕੋਈ ਇਹਦਾ ਲੈਣਾ ਦੇਣਾ ਹੀ ਨੀ ਹੈਗਾ ਉਹ ਵੱਢ ਘੱਟ ਫੱਟ ਕਰੀ ਜਾਂਦੇ ਤੇ ਪਿੱਛੇ ਮੁਹੰਮਦ ਸਦੀਕ ਦੀ ਰਣਜੀਤ ਮਤਲਬ ਉਹਨੂੰ ਜੀ ਠੀਕ ਠੀਕ ਠੀਕ ਆ ਠੀਕ ਠੀਕ ਆ ਤੇ ਬਾਜਾ ਸਾਹਿਬ ਇਹ ਆਪਾਂ ਆਨੰਦ ਲਾਲ ਨੂਰਪੁਰੀ ਜੀ ਨੂੰ ਯਾਦ ਕੀਤਾ ਤੇ ਨਾਲ ਹੀ ਆਪਾਂ ਆਪਣੇ ਪੰਜਾਬੀਆਂ ਦੀ ਸਾਡੀ ਆਪਣੀ ਸਭ ਦੀ ਨਵਿਆਂ ਪੁਰਾਣਿਆਂ ਦੀ ਸਾਡੇ ਸਾਹਿਤਕਾਰਾਂ ਪ੍ਰਤੀ ਲੇਖਕਾਂ ਪ੍ਰਤੀ ਬੁੱਧੀਜੀਵੀਆਂ ਪ੍ਰਤੀ ਚਿੰਤਕਾਂ ਪ੍ਰਤੀ ਇੱਕ ਬੇਰੁਖੀ ਬੜੀ ਜ਼ਬਰਦਸਤ ਆ ਉਹ ਸ਼ਾਇਰ ਜਿਹੜਾ ਸੀ ਨਾ ਗਰੀਬੀ ਗੁਰਬਤ ਤੇ ਬਿਮਾਰੀ ਦੇ ਹੱਥੋਂ ਚਾਰਾ ਬੁੱਢੇ ਬਜ਼ੁਰਗ ਬਾਰੇ ਤੁਰਿਆ ਨਹੀਂ ਉਹਦੇ ਕੋਲ ਕਹਿੰਦਾ ਖੁੰਡੀ ਜਲੰਧਰ ਦੇ ਵਿੱਚ ਨਾ ਮਾਡਲ ਹਾਊਸ ਜਿੱਥੇ ਨਕੋਦਰ ਰੋਡ ਨੂੰ ਮੁੜਦੇ ਆ ਉੱਥੇ ਇੱਕ ਖੂਹੀ ਆ ਮੈਂ ਵੇਖੀ ਹੋਈ ਮੈਂ ਗਿਆ ਸੀਗਾ ਉੱਥੇ ਉਹਦੇ ਚ ਉਹਨੇ ਛਾਲ ਮਾਰ ਕੇ ਤੇ ਖੁਦਕਸ਼ੀ ਕਰ ਲਈ ਉੱਥੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਸੀਗਾ ਉਹ ਮੁੱਖ ਮੰਤਰੀ ਸੀ ਪੰਜਾਬ ਦਾ ਔਰ ਉਹਨੇ ਬੜੀ ਵਾਰੀ ਨੂੰ ਮਤਲਬ ਉਹਨਾਂ ਚਿੱਠੀਆਂ ਚਿੱਠੀਆਂ ਲਿਖੀਆਂ ਹੋਈਆਂ ਮਦਦ ਵਾਸਤੇ ਭਾਈ ਤਿੰਨੀ ਸੀ ਕਿਸੇ ਨੇ ਮਤਲਬ ਉਹਦੀ ਬਾਂਹ ਨੀ ਸੀ ਫੜੀ ਏਡਾ ਹੀਰਾ ਪੰਜਾਬ ਦਾ ਜਿਹੜਾ ਸੀਗਾ ਉਹਦੀ ਨਾ ਸਰਕਾਰੇ ਨਾ ਦਰਬਾਰੇ ਨਾ ਕਿਸੇ ਨੇ ਕਿਸ ਤਰ੍ਹਾਂ ਦੀ ਕੋਈ ਵਰਤੋਂ ਕੀਤੀ ਇਹ ਬੇਰੁਖੀ ਜਿਹੜੀ ਆ ਸਾਡੀ ਸਾਡੇ ਕੌਮ ਸਿਰ ਅੱਜ ਵੀ ਹੈ
0: ਸੂਬਾ ਸਿੰਘ ਜੀ ਹੁਣ ਤੇ ਫਿਰ ਵੀ ਥੋੜੀ ਜਿਹੀ ਐਜੂਕੇਸ਼ਨ ਸ਼ੁਰੂ ਹੋ ਗਈ ਆ ਪੰਜਾਬ ਚ ਪੜ੍ਹੇ
1: ਜੀ
0: ਉਹ ਇਹਨਾਂ ਦੇ ਬਹੁਤ ਘੱਟ ਸੀ ਡਾਊਨ ਸਿਰਫ ਲੋਕੀ ਜਿਸ ਤਰ੍ਹਾਂ ਖੇਤੀਬਾੜੀ ਤਬਕਾ ਜਿਹਾ ਆਮ ਲੋਕ
1: ਬਿਲਕੁਲ ਬਿਲਕੁਲ ਘੱਟ ਹੀ ਕੋਈ
0: ਹੀਰਿਆਂ ਦੀ ਡੂੰਘਾਈ ਨੂੰ ਕਿੱਥੇ ਮਾਪ ਸਕਦੇ ਸਨ
1: ਨਹੀਂ ਮੈਂ ਸਾਹਿਬ ਇਹਨਾਂ ਦੀ ਪਾਪੂਲੈਰਿਟੀ ਉਦੋਂ ਮਤਲਬ ਅੱਜ ਵਾਲੇ ਸ਼ਹਿਰਾਂ ਲੇਖਾਂ ਨਾਲੋਂ ਜ਼ਿਆਦਾ ਹੁੰਦੀ ਸੀ ਕਿਉਂਕਿ ਰੇਡੀਓ ਜਿਹੜਾ ਸੀ ਰੇਡੀਓ ਹੀ ਮਨੋਰੰਜਨ ਦਾ ਜ਼ਰੀਆ ਸੀ ਆਇਆ ਨਹੀਂ ਸੀ ਉਹ ਚ ਵੱਜਦੇ ਹੋਏ ਇਹਨਾਂ ਦੇ ਗੀਤ ਸੁਣ ਕੇ ਝੂਮਦੇ ਮੈਂ ਦੇਖੇ ਨੇ ਲੋਕ ਸੁੱਤੇ ਹੁੰਦਿਆਂ ਲੇਕਿਨ ਉਹ ਗੱਲ ਕੀ ਉਹ ਚਲੋ ਆਪਣੇ ਜਿਹੜੇ ਪੜ੍ਹੇ ਲਿਖੇ ਨਹੀਂ ਸੀਗੇ ਉਹ ਇਸ ਚੀਜ਼ ਨੂੰ ਜਿਹੜੇ ਮੈਂ ਆਮ ਲੋਕਾਂ ਦੀ ਗੱਲ ਕਰਨ ਦੀ ਬਜਾਏ ਸਰਕਾਰ ਦੀ ਜ਼ਰੂਰ ਲਾਮਾ ਦੇ ਰਿਹਾ ਵੀ ਉਸ ਵੇਲੇ ਦੇ ਜਿਹੜੇ ਮੁੱਖ ਮੰਤਰੀ ਸੀਗੇ ਸੁੱਖ ਨਾਲ ਆਪਣੇ ਬਾਦਲ ਸਾਹਿਬ ਉਹਨੂੰ ਵੀ ਨੇ ਬੜੀ ਮਦਦ ਕੀਤੀ ਸੀਗੀ ਅਪੀਲਾਂ ਕੀਤੀਆਂ ਸੀ ਉਹਨੇ ਵੀ ਕਿਤੇ ਉਹਨੂੰ ਥੋੜਾ ਬਹੁਤ ਉਹਦੇ ਇਲਾਜ ਔਰ ਜਦੋਂ ਉਹਦੀ ਹੋ ਗਈ ਸੀ ਜਦੋਂ ਡੈਥ ਹੋਈ ਉਹਦੀ ਜਦੋਂ ਉਹਨੂੰ ਕੱਢਿਆ ਗਿਆ ਖੂਹ ਚ ਤੇ ਉਦੋਂ ਆਇਆ ਸੀ ਤੇ ਉਹਨਾਂ ਦਿਨਾਂ ਚ 300 ਰੁਪਇਆ ਉਹਦੀ ਘਰ ਵਾਲੀ ਦੇ ਹੱਥ ਤੇ ਰੱਖਿਆ ਸੀ ਲੇਕਿਨ ਉਹਦੀ ਘਰ ਵਾਲੀ ਨੇ ਕਿਹਾ ਵੀ ਜੇ ਇਹੋ 300 ਮੈਨੂੰ ਤੁਸੀਂ ਪਹਿਲਾਂ ਦਿੱਤਾ ਹੁੰਦਾ ਤੇ ਸ਼ਾਇਦ ਇਹਨਾਂ ਦੀ ਜਾਨ ਬਚ ਜਾਂਦੀ
0: ਕਿੰਨਾ ਵੈਸੇ ਸੈਡ ਹੈ ਜੀ ਤਰਸੋਂ
1: ਜੀ
0: ਗੱਲ ਸੁਣ ਕੇ ਵੀ ਅਫਸੋਸ ਹੋਣ ਡਿਆ ਜਮਾਨਾ ਕਿਸ ਤਰ੍ਹਾਂ
1: ਇੱਥੇ ਵੈਸਟਰਨ ਦੇ ਵਿੱਚ ਜਿਹੜਾ ਇਹਨਾਂ ਦੀ ਜਿਹੜੀਆਂ ਸਿਫਤਾਂ ਹੈਗੀਆਂ ਉਹਦੇ ਇਹ ਵੀ ਇਹਨਾਂ ਦੀ ਸਿਫਤ ਹੈ ਕਿ ਆਪਣੇ ਲੇਖਾਂ ਦੀਆਂ ਲਿਖਿਆਂ ਦੀਆਂ ਬੜੀ ਕਦਰ ਕਰਦੇ ਨੇ ਭਾਈ ਦੱਸਦੇ ਨੇ ਬਾਦਲ ਸਾਹਿਬ ਸਾਡੇ ਅਧਿਆਪਕ ਸਾਨੂੰ ਦੱਸਦੇ ਹੁੰਦੇ ਵੀ ਕਿਸੇ ਨੇ ਕਿਸੇ ਅੰਗਰੇਜ਼ ਨੂੰ ਪੁੱਛਿਆ ਸੀਗਾ ਵੀ ਜੇ ਤੁਹਾਨੂੰ ਆਪਣੇ ਦੇਸ਼ ਵਿੱਚੋਂ ਤੇ ਵਿਲੀਅਮ ਸ਼ੇਕਸਪੀਅਰ ਜਿਹੜਾ ਤੁਹਾਡਾ ਲੇਖਕ ਆ ਭਾਸ਼ਾ ਦਾ ਇਹਦੇ ਚੋਂ ਇੱਕ ਨੂੰ ਚੁਣਨਾ ਪਵੇ ਤਾਂ ਤੁਸੀਂ ਕਿਹਨੂੰ ਚੁਣੋਗੇ ਕਹਿੰਦੇ ਤੁਸੀਂ ਆਪਣੇ ਭਾਸ਼ਾ ਨੂੰ ਸੰਸਾਰ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਵਾਲੇ ਲੇਖਕ ਨੂੰ ਮਤਲਬ ਪਹਿਲ ਦੇਵਾਂਗੇ ਆਪਣੇ ਦੇਸ਼ ਦੀ ਬਜਾਏ ਮਤਲਬ ਔਰ ਉਹ ਵਿਲੀਅਮ ਸ਼ੇਕਸਪੀਅਰ ਦੀ ਅੱਜ ਦੱਸਦੇ ਨੇ ਉਸੇ ਤਰ੍ਹਾਂ ਉਹਦਾ ਘਰ ਯਾਦਗਾਰ ਸਾਂਭੀ ਹੋਈ ਆ ਵੀ ਅਸੀਂ ਦੇਖੀ ਨੂੰ ਦੇਖਣ ਵਾਲੇ ਦੱਸ
0: ਸਾਡੇ ਫਰੈਂਕਫਰਟ ਵਿੱਚ ਗੋਇਥੇ ਦੇ ਆਫਿਸ ਜਿਸ ਤਰ੍ਹਾਂ ਦਾ ਟੇਬਲ ਪੈਨ ਕੁਰਸੀਆਂ ਉਸੇ ਤਰ੍ਹਾਂ ਪਈਆਂ ਨੇ ਗੋਇਥੇ ਦੀਆਂ
1: ਠੀਕ ਠੀਕ ਠੀਕ ਠੀਕ ਠੀਕ ਹਾਂਜੀ ਹਾਂਜੀ ਹਾਂਜੀ ਇਹ ਜਿਹੜੀ ਆ ਸਾਡੇ ਜਿਹੜੀ ਹੈ ਨਾ ਆਪਣੇ ਆ ਜਿਹੜੀ ਜਿਹੜੀ ਸਾਡੀ ਨਵੀਂ ਪੀੜ੍ਹੀ ਦੀਵਾਨੀ ਹੋਈ ਫਿਰਦੀ ਸੋਸ਼ਲ ਮੀਡੀਆ ਦੀ, ਇੱਕ ਮਿੰਟ ਦਾ ਐਵੇਂ ਤਮਾਸ਼ ਵੀ ਨੀ ਜੀ, ਇਹ ਤੋਂ ਵੱਧ ਕੁਛ ਨੀ। ਹਾਲਾਂਕਿ ਇਹਦੇ ਵਿੱਚ ਬਹੁਤ ਅੱਛੀਆਂ ਗੱਲਾਂ ਨੇ, 100% ਕਿਸੇ ਕੋਈ ਵੀ ਚੀਜ਼ ਮਾੜੀ ਨਹੀਂ ਹੈ। ਇਹਦੀ ਵਰਤੋਂ ਜਿਹੜੀ ਗਲਤ ਹੋ ਰਹੀ ਹੈ, ਮਤਲਬ ਫੂਡ ਪੁਣੇ ਲਈ ਜ਼ਿਆਦਾਤਰ ਵਰਤੋਂ ਹੋ ਰਹੀ, ਤਮਾਸ਼ਬੀਨੀ ਲਈ ਜ਼ਿਆਦਾ ਹੋ ਰਹੀ ਆ, ਗਲਤ ਨੈਗੇਟਿਵਲੀ ਮਤਲਬ ਇਹਦੀ ਜਿਹੜਾ ਨਾ ਪੱਖੀ ਜਿਹੜੀ ਇਹਦੇ ਹੈਗਾ ਨਾ, ਇਹਦੀ ਵਰਤੋਂ ਉਹ ਜ਼ਿਆਦਾ ਹੋ ਰਹੀ ਹੈ ਤੇ ਹਾਂ ਪੱਖੀ ਘੱਟ ਹੋ ਰਹੀ ਹੈ। ਇਹ ਬੜੀ ਸ਼ਾਨਦਾਰ ਚੀਜ਼ ਹੈ, ਇਹ ਚ ਕੋਈ ਸ਼ੱਕ ਨਹੀਂ। ਲੇਕਿਨ ਇਹਦੀ ਜਿਹੜੀ ਸਾਡਾ ਭਾਈਚਾਰਾ, ਮੈਂ ਆਪਣੇ ਪੰਜਾਬੀ ਭਾਈਚਾਰੇ ਦੀ ਗੱਲ ਕਰੂੰਗਾ, ਮੈਂ ਸਾਰਿਆਂ ਦੀ ਗੱਲ ਨੀ ਕਰਦਾ, ਮੈਂ ਜੋ ਵੇਖਿਆ ਆਪਣੀ ਅੱਖਾਂ ਨਾਲ, ਅਸੀਂ ਦੇਖਦੇ ਰਹਿੰਦੇ ਹਾਂ। ਇਹਦਾ ਨਾ ਪੱਖੀ ਜਿਹੜਾ ਨਾ, ਮਤਲਬ ਕਿਸੇ ਦੀ ਕਰਦਾਰ ਕੁਸ਼ੀ ਕਰਨੀ ਹੋਵੇ, ਕਿਸੇ ਨੂੰ ਐਵੇਂ ਮਾੜਾ ਚੰਗਾ ਬੋਲਣਾ ਹੋਵੇ, ਬਿਨਾਂ ਵਜ੍ਹਾ ਹੀ ਕਿਸੇ ਚ ਜਾ ਕੇ ਉਹ ਟੰਗ ਅੜਾਉਣੀ ਹੋਵੇ, ਉਹ ਇਹ ਲੋਕਾਂ ਦੀ ਜ਼ਿਆਦਾ ਮਤਲਬ ਹੈਗਾ, ਬਜਾਏ ਦੇ ਕਿ ਇਹਦੇ ਵਿੱਚੋਂ ਕੋਈ ਸਾਰਥਕ, ਕੋਈ ਗਿਆਨਵਾਨ ਗੱਲ, ਕੋਈ ਸਿੱਖਣ ਦੀ ਵੇਖਣ ਦੀ ਬਜਾਏ ਕਰਦੇ ਆ। ਤੇ ਇਹਦੀ ਬਜਾਏ ਜੇ ਆਪਾਂ ਆਪਣਾ ਜਿਹੜਾ ਪੁਸਤਕ ਸੱਭਿਆਚਾਰ ਆ ਨਾ, ਮੈਂ ਅਸੀਂ ਦੇਖਿਆ ਪੁਸਤਕ ਦਾ ਅਜੇ ਇਹ ਚੀਜ਼ ਹੱਲ ਨੀ ਬਣਿਆ। ਅਸੀਂ ਕਹਿ ਦਿੰਦੇ ਵੀ ਸੋਸ਼ਲ ਮੀਡੀਆ ਕਰਕੇ ਪੁਸਤਕਾਂ ਜਿਹੜੀਆਂ ਵਾ ਪੜ੍ਹਨੀਆਂ ਤੇ ਵੇਖਣੀਆਂ ਤੇ ਵਿਕਣੀਆਂ ਘੱਟ ਹੋਈਆਂ, ਇਹਦਾ ਇਹਦੇ ਨਾਲ ਕੋਈ ਲਿੰਕ ਨੀ। ਪੁਸਤਕ ਦਾ ਕੋਈ ਮੁਕਾਬਲਾ ਨੀ ਹੈਗਾ ਸੋਸ਼ਲ ਮੀਡੀਆ ਦੇ ਵਿੱਚ। ਪੁਸਤਕ ਆਪਣੀ ਥਾਂ ਦੇ ਉੱਤੇ ਇੱਕ ਬੜੀ ਸ਼ਾਨਦਾਰ ਮਤਲਬ
0: ਤੁਹਾਡੀਆਂ ਪੱਕੀਆਂ ਦੋਸਤ ਨੇ, ਇਹ ਤੁਹਾਡੀ ਸਾਂਝ ਤੁਹਾਡੇ ਨਾਲ ਪਾ ਦਿੰਦੀਆਂ।
1: ਬਿਲਕੁਲ ਜੀ, ਸਾਡੀ ਸਾਂਝ ਸਦੀਆਂ ਨਾਲ ਪਾ ਦਿੰਦੀ ਹੈ ਜੀ, ਮਤਲਬ ਸਦੀਆਂ ਦੇ ਜਿਹੜੇ ਮਹਾਂਪੁਰਸ਼ ਨੇ ਉਹਨਾਂ ਨਾਲ ਸਾਡੀਆਂ ਗੱਲਾਂ ਕਰਾ ਦਿੰਦੀਆਂ, ਉਹਨਾਂ ਨਾਲ ਸਾਡਾ ਸੰਵਾਦ ਕਰਾ ਦਿੰਦੀਆਂ। ਸਾਡੇ ਜਦੋਂ ਮਨ ਨੂੰ ਉਹਨਾਂ ਦੀ ਗੱਲ ਕੋਈ ਚੁੰਬਦੀ ਹੈ ਅੱਛਾ ਸਿਕਰ ਉੱਤੇ, ਔਰ ਮਤਲਬ
0: ਤੁਹਾਡੇ ਨਾਲ ਵੀ ਕਰਵਾ ਦਿੰਦੀਆਂ,
1: ਸਾਡੇ ਨਾਲ ਕਰਾਉਂਦੀ ਹੈ, ਉਹ ਆਪਣੇ ਆਪ ਨਾਲ ਹੀ ਹੋਣੀ। ਮਨੁੱਖ ਹੈ ਨਾ,
0: ਬਿਲਕੁਲ, ਦੇਖੋ ਕਿੰਨਾ ਮਜ਼ਾ ਆਉਂਦਾ ਤੁਸੀਂ ਮਤਲਬ ਕਿ ਲੋਕਾਂ ਕੋਲ ਕਿਤਾਬਾਂ ਮੈਗਜ਼ੀਨ ਜਾਂ ਆਪਣੇ ਕੰਪਿਊਟਰਾਂ ਤੇ ਲੱਗੇ ਹੁੰਦੇ, ਜਦੋਂ ਇਹ ਸਫ਼ਰ ਕਰਨ ਜਾਂਦੇ ਨੇ ਕਿਤੇ ਆਉਣਾ ਜਾਣਾ ਹੋਏ ਤੇ ਕਿਤਾਬ ਆਪਣੇ ਬੈਗ ਚ ਜ਼ਰੂਰ ਪਾਉਂਗੇ। ਕਿਸ ਤਰ੍ਹਾਂ ਯੂਟੀਲਾਈਜ਼ ਕਰਨਾ ਤੇ ਕਿਤੇ ਇਹ ਬੋਲ ਹੀ ਨੀ ਕੋਈ ਰਿਹਾ ਹੁੰਦਾ ਸਾਰੀ ਟ੍ਰੇਨ ਦੇ।
1: ਉਹਨਾਂ ਦੀ ਜਿਹੜੀ ਬਾਜਵਾ ਸਾਹਿਬ ਜ਼ਿੰਦਗੀ ਪ੍ਰਤੀ ਸਿਆਣਪ ਤੇ ਇਮਾਨਦਾਰੀ ਪਿੱਛੇ ਮੈਂ ਸਮਝਦਾ ਵੀ ਇਹ ਬਹੁਤ ਵੱਡਾ ਇੱਕ
0: ਕਾਰਨ
1: ਹੈ, ਪੁਸਤਕਾਂ ਦੇ ਨਾਲ ਜੁੜਿਆ ਰਹਿੰਦਾ ਤੇ ਜਿਹੜੇ ਵੱਡੇ ਮਹਾਨ ਵਿਅਕਤੀਆਂ ਦੇ ਜਦੋਂ ਵਿਚਾਰ ਪੜੀ ਦੇ ਤੇ ਆਪਣੇ ਅੰਦਰ ਵੀ ਕੁਛ ਨਾ ਕੁਛ ਥੋੜਾ ਬਹੁਤ ਮਹਿਸੂਸ ਕਰੀਦਾ, ਕਿਣਕਾ ਮਾਤਰ ਵੀ ਉਹਦਾ ਥੋੜਾ ਜਿਹਾ ਕਿਤੇ ਕੋਈ ਅਸਰ ਹੋ ਜਾਵੇ ਤੇ ਉਹ ਵੀ ਇੱਕ ਬੜਾ ਮੁੱਲਵਾਨ ਹੁੰਦਾ ਜੀ।
0: ਬਿਲਕੁਲ ਬਿਲਕੁਲ, ਨੋ ਡਾਊਟ। ਕੱਲ ਵੀ ਜਿਹੜੀ ਗੱਲਬਾਤ ਕੀਤੀ ਹੈ ਬਹੁਤ ਚੰਗਾ, ਬਹੁਤ ਸੋਹਣਾ ਲੱਗਾ ਸੀ ਗੱਲਬਾਤ
1: ਕਰਨ।
0: ਭਗਤ ਸਿੰਘ ਦੇ ਉੱਤੇ ਤੇ ਬਹੁਤ ਦੁਨੀਆਂ ਗੱਲਬਾਤ ਕਰਦੀ, ਪਰ ਉਹਨਾਂ ਦੀ ਸੋਚ ਤੇ ਜਿਹੜੀ ਤੁਸੀਂ ਗੱਲਬਾਤ ਕੀਤੀ ਉਹ ਵੀ ਵੰਡਰਫੁਲ, ਤੁਸੀਂ ਵਧਾਈ ਦੇ ਹੱਕਦਾਰ।
1: ਇੱਦਾਂ ਸੀ ਭਗਤ ਸਾਹਿਬ ਕਿ ਜਿੱਦਾਂ ਭਗਤ ਸਿੰਘ ਨੂੰ ਉਪਰੇ ਉਪਰੇ ਤੌਰ ਤੇ ਜਿਹੜਾ ਨਾ ਇੱਕ ਸਾਜ਼ਿਸ਼ੀ ਚੁੱਪ ਜਿਹੜੀ ਆ ਤੇ ਇੱਕ ਪ੍ਰਚਾਰਿਆ ਜਾ ਰਿਹਾ, ਜਦ ਕਿ ਉਹਦੀ ਅਸਲ ਜਿਹੜੀ ਸੋਚ ਤੋਂ ਲੋਕਾਂ ਨੂੰ ਅਜੇ ਤੱਕ ਨਾ ਉਹਨੂੰ ਕਿਤੇ ਸਰਕਾਰੀ ਤੌਰ ਤੇ ਪ੍ਰਚਾਰਿਆ ਜਾ ਰਿਹਾ, ਨਾ ਉਹਦੀ ਗੱਲ ਹੀ ਕੀਤੀ ਜਾ ਰਹੀ ਆ। ਉਹ ਅਸਲ ਦੇ ਵਿੱਚ ਇੱਕ ਬਹੁਤ ਮਹਾਨ ਮਤਲਬ ਇੱਕ ਚਿੰਤਕ ਸੀਗਾ, ਉਹ ਕਹਿੰਦਾ ਸੀਗਾ ਵੀ ਜਿਹੜੇ ਇਨਕਲਾਬ ਹੈ ਇਹ ਵਿਚਾਰਾਂ ਦੀ ਸਾਨ ਤੇ ਆਉਂਦੇ ਆ, ਤਲਵਾਰਾਂ ਨਾਲ ਨੀ, ਮਤਲਬ ਉਹਨੂੰ ਉਲਟਾ ਸਗੋਂ ਜਿਹੜੀ ਜਿਹੜਾ ਸਾਡਾ ਜਿਹੜੇ ਘੱਟ ਸਮਝ ਵਾਲੇ ਨੌਜਵਾਨ ਆ ਉਹ ਸਿਰਫ ਬੰਬਾਂ ਪਿਸਤੌਲਾਂ ਵਾਲਾ ਕਰਕੇ ਹੀ ਉਹਦੇ ਹੱਥ ਚ ਫੜਾ ਕੇ ਫੋਟੋ ਖਿੱਚ ਕੇ ਤੇ
0: ਫੋਟੋ ਲਾਈ ਹੁੰਦੀ,
1: ਜੀ ਜੀ ਜੀ, ਉਹ ਇੱਦਾਂ ਦਾ ਬਿਲਕੁਲ ਨਹੀਂ ਸੀ ਹੈਗਾ।
0: ਫੋਟੋ ਹੁੰਦੀ ਹੈ ਇੱਕ ਹੱਥ ਮੁੱਛ ਤੇ ਇੱਕ ਹੱਥ ਚ ਪਿਸਤੌਲ, ਲੱਗਦਾ ਦੁਬਾਰਾ ਆਉਣਾ ਪੈਣਾ, ਲੰਗਰ ਛਕਣ
1: ਸ਼ਹੀਦ ਕੁਰਬਾਨੀ ਦਿੰਦਾ ਕੌਮ ਨੂੰ ਇੱਕ ਰਸਤਾ ਦਿਖਾਉਣ ਵਾਸਤੇ ਵੀ ਏਦਾਂ ਬਈ ਅਣਖ ਨੇ ਗੈਰਤ ਦੇ ਨਾਲ ਏਦਾਂ ਜ਼ੁਲਮ ਦੇ ਨਾਲ ਲੜੀਦਾ ਤੇ ਉਹਨੂੰ।
0: ਇੱਕ ਗਾਣਾ ਸੀ,
1: ਚਲੋ
0: ਜੀ, ਤਿੱਤਰ ਫੇਰ ਅਡਾਰੀਆਂ ਮਾਰਦੇ ਨੇ ਭਗਤ ਸਿੰਘ,
1: ਉਹ ਗੁਰੂ ਸਾਹਿਬ ਨੂੰ ਯਾਦ ਕਰਦੇ ਆ, ਬਾਜਾਂ ਵਾਲਿਆ ਬਾਜ ਮੁੜ ਕੇ ਤਿੱਤਰ ਫੇਰ
0: ਅਡਾਰੀਆਂ ਮਾਰਦੇ ਨੇ, ਬੱਲੇ ਬੱਲੇ ਬੱਲੇ, ਤੇ ਤੁਸੀਂ ਲੰਗਰ ਛਕੋ
1: ਰੇਡੀਓ ਤੋਂ ਮੈਂ ਸੁਣਿਆ ਹੋਇਆ ਜਦੋਂ ਤੁਸੀਂ ਸ਼ਰਾਬ ਦੀ ਕਿਤੇ ਵਿਆਹਾਂ ਚ ਭੰਗੜੇ ਪਾਉਣ ਚੁੱਕੇ ਜੇ ਗੁਰੂ ਸਾਹਿਬ ਕਜੂੜੀ ਆਉਣ ਆਪਣੇ ਬੱਚੇ ਬਾਹਰ ਦੀ ਕੁਰਬਾਨੀ ਕਰਨ
0: ਸਾਰਾ ਖਾਨਦਾਨ ਕੁਰਬਾਨ ਕਰ ਛੱਡਿਆ ਸਾਰੀ ਉਮਰ ਵਿਚਾਰਿਆਂ ਦੁੱਖ ਭੋਗਿਆ
1: ਜੀ ਜੀ ਜੀ ਜੀ
0: ਤੁਹਾਡੀ ਖਾਤਰ
1: ਉਹਨਾਂ ਇੱਕ ਮਿਸਾਲ ਪੇਸ਼ ਕੀਤੀ ਹੈ ਵੀ ਇਸ ਤਰ੍ਹਾਂ ਮਤਲਬ ਤੁਸੀਂ ਜੀਣਾ ਹੈ ਕਿਸੇ ਵੀ ਕੀਮਤ ਦੇ ਉੱਤੇ ਕਿਸੇ ਜ਼ੁਲਮ ਅੱਗੇ ਡਰ ਅੱਗੇ ਦਬਾਅ ਅੱਗੇ ਮਤਲਬ ਤੁਸੀਂ ਕਿਸੇ ਬੇਇਨਸਾਫੀ ਅੱਗੇ ਝੁਕਣਾ ਨੀ ਆ ਐ ਮੌਤ ਦੇ ਅੱਗੇ ਮਤਲਬ ਏਦਾਂ ਹਿੱਕ ਡਾ ਕੇ ਅਟਲ ਹੋ ਕੇ ਇਹਦੋਂ ਵੱਡੀ ਮੌਤ ਤੋਂ ਬਾਅਦ ਵੱਡਾ ਕੁਛ ਨੀ ਹੈਗਾ ਕੁਛ ਨੀ ਆਉਣ ਲੱਗਾ
0: ਪਿੱਛੋਂ ਜਿਹੜੀ ਸਿਚੁਏਸ਼ਨ ਚੱਲਦੀ ਰਹੀ ਆ ਉਹਦੇ ਤੇ ਮੈਨੂੰ ਇੱਕ ਸ਼ੇਰ ਯਾਦ ਆਇਆ
1: ਜੀ
0: ਵੈਰੀ ਭੱਜਿਆ ਤੇ ਦੁਸ਼ਮਣਾ ਬਾਅਦ ਦਿੱਤਾ
1: ਜਿਹੜੀਆਂ
0: ਖਾਲਸੇ ਤੇਗਾਂ ਮਾਰੀਆਂ ਨੀ
1: ਕੁਰਾਨ
0: ਜਿੱਤੇ ਤੇ ਫੌਜੀ ਤੁਰਮ ਵੱਜੇ ਪਰ ਟੇਬਲ ਤੇ ਬੈਠ ਕੇ ਹਾਰੀਆਂ ਨੀ
1: ਬਿਲਕੁਲ ਜੀ ਬਿਲਕੁਲ
0: ਮੈਦਾਨ ਅਤੇ ਰਾਜਨੀਤੀ ਤੋਂ ਹਾਰਦੇ ਰਹੇ ਮੈਦਾਨ ਫਤਿਹ ਰਾਜਨੀਤੀ ਤੋਂ ਹਾਰਦੇ ਰਹੇ ਪਈਆਂ ਕੌਮ ਦੇ ਪੱਲੇ ਦੁਸ਼ਵਾਰੀਆਂ ਨੀ ਅੱਖਾਂ ਮੀਟ ਸੁੱਚੇ ਜ਼ੁਲਮ ਨੂੰ ਡਾਂਗ ਫੇਰੀ ਅਸਾਂ ਜੰਗਾਂ ਜਿੱਤੀਆਂ ਬਾਜੀਆਂ ਹਾਰੀਆਂ
1: ਬਿਲਕੁਲ ਜੀ ਬਿਲਕੁਲ ਜਿਹੜੀ ਸ਼ਾਹ ਮੁਹੰਮਦ ਨੇ ਵੀ ਆਪਣੇ ਸ਼ਾਹ ਮੁਹੰਮਦ ਦਾ ਜਿਹੜਾ ਜੰਗਨਾਮਾ ਦਾ ਅਸੀਂ ਪੜਿਆ ਸਿੰਘਾਂ ਦੇ ਸੰਗੀਆਂ ਨੇ ਵੀ ਅਖੀਰ ਦੇ ਵਿੱਚ ਇਹੋ ਕੀਰਨਾ ਪਾਇਆ ਅੱਜ ਜੇਕਰ ਹੋਵੇ ਸਰਕਾਰ ਦਾ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਸ਼ਾਹ ਮੁਹੰਮਦ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ
0: ਭਾਈ ਸ਼ਾਹ ਮੁਹੰਮਦ ਨੂੰ ਲੱਖਾਂ ਸਲਾਮ
1: ਜੀ ਜੀ ਜੀ
0: ਤੁਹਾਡੇ
1: ਹਾਂਜੀ ਹਾਂਜੀ ਹਾਂਜੀ ਹਾਂਜੀ ਬਟਾਲਾ ਵੀਰਮ ਪਿੰਡ
0: ਸੀ ਮੈਂ ਗਿਆ ਜੀ ਉੱਥੇ ਬਟਾਲੇ ਵੀਰਮ
1: ਹੁਣ ਆਇਓ ਕਦੇ ਫੇਰ ਇੱਕ ਵਾਰੀ ਦਰਸ਼ਨ
0: ਮੈਂ ਬਕਾਇਦਾ ਜਾ ਕੇ ਉਹਨਾਂ ਦਾ ਘਰ ਵੇਖਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਮਿਸਾਲ ਵੇਖਣ ਦੀ ਕੋਸ਼ਿਸ਼ ਕੀਤੀ ਤੇ ਅਫਸੋਸ ਉਹਨਾਂ ਦਾ ਜਿੱਥੇ ਘਰ ਹੈ ਉੱਥੇ ਕਲੋਨੀ ਬਣ ਗਈ ਹੈ ਕਲੋਨੀ ਬਣ ਗਈ ਹੈ ਹੋਰ ਘਰ ਪਾ ਪੂ ਗਏ ਨੇ ਨਵੇਂ ਤੇ ਜਿੱਥੇ ਉਹਨਾਂ ਦੀ ਮਜ਼ਾਰ ਸੀ ਉੱਥੇ ਸ਼ਹਿਰ ਚਲਾ ਗਿਆ ਪਤਾ ਹੀ ਨੀ ਕਿਸੇ ਨੂੰ ਕਿੱਥੇ ਹੈ ਮਜ਼ਾਰ ਹੁੰਦੀ ਸੀ ਉੱਥੇ ਬਾਹਰ ਸੀ ਉਹ ਪੱਥਰ ਵਗੈਰਾ ਵੀ ਮੈਨੂੰ ਜਿਹੜਾ ਬੰਦਾ ਮਿਲਿਆ ਉਹਨੇ ਦੱਸਿਆ ਕਿ
1: ਇੱਥੇ
0: ਅਸੀਂ ਆਪਣੇ ਹੀਰਿਆਂ ਦਾ ਹਾਲ ਕਰਨ ਡੇ ਆ
1: ਤੁਹਾਡੇ
0: ਬੜੇ ਮੁਕੱਦਰ ਵਾਲੇ ਤੁਹਾਡੇ ਲਾਗੇ ਆਪਣਾ ਉਹ ਜਿਹੜੇ ਸ਼ਾਇਰ ਸਨ ਲੁਧਿਆਣਵੀ ਜੀ
1: ਬੜੇ ਯੁੱਧਾਂ ਨਾਲ ਤੇ ਬੜੀਆਂ ਰਾਜਨੀਤੀਆਂ ਨਾਲ ਤੇ ਬੜੀ ਦੇਰ ਬਾਅਦ ਆ ਲੇਕਿਨ ਬਣ ਗਈ ਅਖੀਰ ਬਣ ਗਈ ਕੱਲ ਵੀ ਉੱਥੇ ਅਸੀਂ ਜਾ ਕੇ ਆਏ ਸੀਗੇ ਕੋਈ ਫੰਕਸ਼ਨ ਸੱਭਿਆਚਾਰਕ ਉਹ ਬਣ ਗਈ ਲੇਕਿਨ ਚਲੋ ਇੱਕ ਯਾਦ ਜਿਹੜੀ ਕਲਾਮਾਂ ਜਿਹੜਾ ਸੀਗਾ ਉਹਨੇ ਨਾ ਆਪ ਲਿਖਿਆ ਸੀ ਜਿੱਥੇ ਭੱਜਾ ਮਿਲੂ ਨਾ ਦੀਵਾ ਉੱਥੇ ਮੇਰਾ ਮਜ਼ਾਰ ਹੋਊਗਾ ਉਹਨੇ ਆਪ ਕਿਹਾ ਸੀ
0: ਭੱਜਾ ਆਪਣਾ ਮਹਾਰਾਜਾ
1: ਸਾਰੇ ਜਿਹੜੇ ਬੇਰੰਗ ਕਾਲਜ ਆ ਨਾ ਜਿਹੜਾ ਤੁਸੀਂ ਦੇਖਿਆ ਵਾ ਇਹਦੇ ਚ ਜਿਹੜੇ ਮਹੱਲ ਸਾਰੇ ਮਹੱਲ ਸੀਗੇ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਤਾਂ ਉਹਨਾਂ ਸਭ ਤੋਂ ਪਹਿਲਾਂ ਜਿਹੜੀ ਸਿੱਖ ਵਿਰਾਸਤ ਦੇ ਉੱਤੇ ਇੱਕ ਮੋਹਰ ਲਾ ਤੀ ਆਪਣੇ ਕ੍ਰਿਸਚਨ ਬੇਰੰਗ ਜੂਨੀਅਰ ਨੇ ਕ੍ਰਿਸਚਨ ਕਾਲਜ ਖੋਲ ਦਿੱਤਾ ਉਹ ਇਹਨਾਂ ਨੇ ਬਹੁਤ ਉੱਚੀਆਂ ਉੱਚੀਆਂ ਕੰਧਾਂ ਸੀ ਜਿਹੜੀਆਂ ਜਲੰਧਰ ਸੜਕ ਦੇ ਆਉਂਦੇ ਬਟਾਲੇ ਤੋਂ ਫਿਰ ਪਿੱਛੇ ਜੇ ਯੂਨੈਸਕੋ ਨੇ ਜਿਹੜੀ ਆਰਕੋਲੋਜੀ ਡਿਪਾਰਟਮੈਂਟ ਆ ਉਹਨਾਂ ਨੇ ਕਿਹਾ ਵੀ ਕੰਧ ਢਾ ਕੇ ਸਿੱਖਾਂ ਕਰੋ ਉਹਨੂੰ ਜਾਣੀ ਜਿੱਦਾਂ ਵੀ ਦਿਸਣੀ ਚਾਹੀਦੀ ਆ ਫਿਰ ਉਹਨਾਂ ਨੇ ਉਹ ਐਂਗਲ ਲਾਏ ਹੋਏ ਸਿੱਖਾਂ ਲਾਈਆਂ ਹੋਈਆਂ ਹੁਣ ਉਹ ਬਾਹਰੋਂ ਸੜਕ ਦੇ ਉੱਤੋਂ ਅੰਦਰ ਤੱਕ ਉਹ ਮਹੱਲ ਦੇਖਦੇ ਆ ਕਾਲਜ ਦੇ ਅੰਦਰ ਬਾਰਵੀਂ ਨੇ ਤਲਾਬ ਦੇ ਵਿੱਚ ਜਿਹੜਾ ਸਾਹਮਣੇ ਦੌਰਾਨ
0: ਸ਼ੇਰ ਸਿੰਘ ਰਾਤ ਨੂੰ ਸੌਂਦੇ ਹੁੰਦੇ
1: ਉਹ ਜਦੋਂ ਲਾਹੌਰ ਗਿਆ ਨਾ ਜਦੋਂ ਉਹਨੂੰ ਮਾਰਿਆ ਗਿਆ ਉਹ ਇੱਥੋਂ ਗਿਆ ਸੀ ਬਟਾਲੇ ਤੋਂ ਬਟਾਲੇ ਦਾ ਹੈਗਾ
0: ਸੀਗਾ ਜਵਾਨ ਪੁੱਤਰ ਘੁਲਦਾ ਹੁੰਦਾ ਸੀ ਤੇ ਹੈ ਵੀ ਸ਼ੇਰ ਸੀ ਉਹ ਬਸ
1: ਜੀ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਉਹ ਧੋਖੇ ਨਾਲ ਭੁਲੇਖੇ ਨਾਲ ਮਾਰਿਆ ਸੀ, ਹੈ ਬਹਾਦਰ ਸੀਗਾ ਉਹ ਬਹੁਤ, ਲੇਕਿਨ ਉਹ ਤੇ ਜਿਦਾਂ ਜਿਥੇ ਤੁਹਾਨੂੰ ਧੋਖਾ ਜਿਦਾਂ ਦੋਸਤੀ ਚ ਤੁਹਾਨੂੰ ਧੋਖਾ ਦਿੰਦਾ ਜਿਹੜਾ ਤੁਸੀਂ ਸੋਚ ਵੀ ਨੀ ਸਕਦੇ ਕਿ ਮੇਰੇ ਨਾਲ ਕੋਈ ਸਵਾਈ ਕਰ ਸਕਦਾ, ਉਹ ਧੋਖੇਬਾਜ਼ੀ ਦੇ ਵਿੱਚ ਮਾਰਿਆ ਗਿਆ
0: ਜੀ ਬਿਲਕੁਲ ਬਿਲਕੁਲ। ਤੇ ਸ਼ਾਹ ਮੁਹੰਮਦ ਨੇ ਜਿਹੜੀ ਵਾਕਿਆ ਸਿੱਖਾਂ ਦੀ ਤਸਵੀਰ ਖਿੱਚੀ ਆ ਕਿਤੇ ਕਮਾਲ ਕਰਕੇ ਧਰ ਦਿੱਤੀ ਆ ਕਿਤਾਬ ਦੇ ਉੱਤੇ ਸ਼ਾਹ ਮੁਹੰਮਦ ਨੇ, ਵਾਹ ਵਾਹ।
1: ਤੇ ਬੜੀ ਦਰਦਨਾ
0: ਵਾਰੇ ਸ਼ਾਹ
1: ਦਰਦਨਾਕ ਮਤਲਬ ਨਾ ਉਹਦੀ ਤਸਵੀਰ ਉਹਨਾਂ ਨੇ ਪੇਸ਼ ਕੀਤੀ, ਔਰ ਅਸਲੀ ਤਸਵੀਰ ਪੇਸ਼ ਕੀਤੀ। ਔਰ ਵੱਡੀ ਸਿਫਤ ਇਹ ਹੈ ਮਾਜਾ ਸਾਹਿਬ ਕਿ ਆਮ ਤੌਰ ਤੇ ਨਾ ਕਿਹਾ ਜਾਂਦਾ ਵੀ ਜਿਹੜਾ ਆਪਣੇ ਧਰਮ ਦਾ ਕੋਈ ਹੁੰਦਾ ਨਾ ਉਹਦੀ ਗੱਲ ਨੀ, ਇੱਕ ਮੁਸਲਿਮ ਹੋ ਕੇ ਮਤਲਬ ਚਲੋ ਇਨਸਾਨ ਸੀ ਸ਼ਾਇਰ ਸੀਗਾ, ਸ਼ਾਇਰ ਦਾ ਤੇ ਕੋਈ ਧਰਮ ਨਹੀਂ ਹੁੰਦਾ, ਲੇਕਿਨ ਉਹਦੀ ਵੱਡੀ ਬਹਾਦਰੀ ਇਸ ਗੱਲੋਂ ਵੀ ਆ ਵੀ ਉਹਨੇ ਸਿੱਖ ਕੀਤੀ, ਮਤਲਬ ਸਿੱਖ ਰਾਜ ਨੂੰ ਯਾਦ ਕੀਤਾ। ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਕਦੇ ਨਹੀਂ ਸੀ ਕੋਈ ਆਪਾਤ ਆਈ। ਸ਼ਾਹ ਮੁਹੰਮਦ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਆਈ, ਅੰਗਰੇਜ਼ਾਂ ਨੇ ਤੀਸਰੀ ਜਾਤ
0: ਸੁਭਾ ਸਿੰਘ ਜੀ
1: ਜੀ
0: ਜਗਤਪਾਲ ਜਗਤਪਾਲ ਜੀ ਹੁਣਾਂ ਨੇ ਦੋਵੇਂ ਹੱਥ ਜੋੜ ਕੇ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਭਾਜੀ, ਬਹੁਤ ਬਹੁਤ ਧੰਨਵਾਦ ਜੀ, ਸਤਿਕਾਰ ਪਿਆਰ।
0: ਤੁਸੀਂ ਬਹੁਤ ਖੂਬਸੂਰਤ ਸੋਹਣੀਆਂ ਗੱਲਾਂ ਕਰਦੇ ਹੋ, ਵੰਡਰਫੁਲ,
1: ਧੰਨਵਾਦ ਬਸ ਧੰਨਵਾਦ।
0: ਪੰਜ ਮਿੰਟ ਕੋਈ ਹੋਰ ਗੱਲ ਸੁਣਾ ਦਿਓ ਫਿਰ ਦੂਜੀ ਕਰ ਲੈਂਦੇ।
1: ਠੀਕ ਠੀਕ ਆ, ਇਹ ਅਸਲ ਦੇ ਵਿੱਚ ਮੈਂ ਜਿਹੜੀ ਗੱਲ ਇਹੋ ਸ਼ੁਰੂ ਕੀਤੀ ਸੀ ਵੀ ਇਸ ਜਿਹੜੇ ਆਪਾਂ ਉਸੇ ਵਿਸ਼ੇ ਨੂੰ ਹੀ ਅੱਗੇ ਥੋੜੇ ਜਿਹਾ ਤੋਰਦੇ ਆ ਭਾਈ ਬਾਜਵ ਸਾਹਿਬ। ਜਿਹੜੀ ਸਾਡੀ ਪੀੜ੍ਹੀ ਆ ਨਾ ਜਿਹੜੀ ਅੱਧ ਖੜ ਉਮਰ ਚ ਜਿਹੜੀ ਕਹਿ ਤੱਕ ਥੋੜਾ ਜਿਹਾ ਕਸੂਰ ਇਹਦਾ ਵੀ ਹੈਗਾ। ਅਸੀਂ ਆਪਣੇ ਬੱਚਿਆਂ ਨੂੰ ਨਾ ਮਤਲਬ ਕੋਸ਼ਿਸ਼ ਨਹੀਂ ਕਰਦੇ, ਅਸੀਂ ਆਪਣੀ ਜਿਹੜੀ ਘਰ ਕਬੀਲਦਾਰੀਆਂ ਦੇ ਜਾਂ ਆਪਣੇ ਮੌਜ ਮਸਤੀਆਂ ਜਿਹੜੀਆਂ ਨਾ ਉਹਦੇ ਵਿੱਚ ਲੱਗੇ ਰਹਿੰਦੇ ਆ। ਜਿਹੜਾ ਅਸੀਂ ਬੱਚਿਆਂ ਦਾ ਓਨਾ ਕਸੂਰ ਨਹੀਂ ਜਿੰਨਾ ਸਾਡਾ, ਮੈਂ ਜ਼ਿਆਦਾ ਕਸੂਰ ਇਸ ਕਰਕੇ ਮੰਨਦਾ ਕਿ ਸਾਨੂੰ ਪਤਾ ਹੈ ਤੇ ਬੱਚਿਆਂ ਦੀ ਇੱਕ ਜਵਾਨ ਉਮਰ ਆ, ਉਹਨਾਂ ਦੀ ਇਸ ਉਮਰ ਦੇ ਵਿੱਚ ਉਹਨਾਂ ਨੂੰ ਕੁਦਰਤੀਆਂ ਮਤਲਬ ਕਿ ਮਨੋਰੰਜਨ ਜਿਹੜਾ ਆ ਜਾਂ ਇਸ ਤਰ੍ਹਾਂ ਦੀਆਂ ਜਿਹੜੀ ਰੰਗ ਤਮਾਸ਼ੇ ਆ ਮੌਜ ਮਸਤੀਆਂ ਖਿੱਚਦੀਆਂ ਆਪਣੇ ਵੱਲ। ਤੇ ਅਸੀਂ ਜਿਹੜਾ ਵਾ ਦੁਨੀਆਦਾਰੀ ਵੇਖੀ ਹੁੰਦੀ ਆ ਤੇ ਅਸੀਂ ਉਹਨਾਂ ਨੂੰ ਦੱਸਣਾ ਹੁੰਦਾ, ਅਸੀਂ ਮਤਲਬ ਇਹ ਸਭ ਕੁਛ ਵੇਖ ਕੇ ਹਨਾ, ਤੇ ਅਸੀਂ ਵੀ ਥੋੜੀ ਜਿਹੀ ਇਸ ਗੱਲੋਂ ਸਾਡੀ ਪੀੜ੍ਹੀ ਵੀ ਅਵੇਸਰੀ ਹੈਗੀ ਆ, ਕਿਉਂਕਿ ਉਹਨਾਂ ਦੀ ਉਮਰ ਆ, ਉਹਨਾਂ ਨੂੰ ਦੱਸਣਾ ਸਾਡਾ ਫਰਜ਼ ਆ। ਚਲੋ ਖੈਰ, ਜਿੱਦਾਂ ਅੱਜ ਮੈਂ ਬੇਨਤੀ ਕੀਤੀ ਆ ਬਈ ਜਿੱਥੇ ਸਾਡੇ ਨਾ ਇੱਕ ਗੱਲ ਸ਼ੁਗਲ ਦੀ ਵੀ ਹੈ ਬਹੁਤ ਹੀ, ਇੱਥੇ ਸਾਡੇ ਸਾਹਿਤਕ ਫੰਕਸ਼ਨ ਹੋਇਆ ਬਟਾਲੇ ਦੇ ਵਿੱਚ, ਕਿਸੇ ਦੋਸਤ ਨੇ ਪੁਸਤਕ ਲਿਖੀ ਤੇ ਪੁਸਤਕ ਦੇ ਵਿੱਚ ਕੁਦਰਤੀ ਤੌਰ ਤੇ ਲੇਖਕ ਨੇ ਸਮਾਜ ਦੀ ਜਿਹੜੀ ਨਾ ਬਰਾਬਰੀ ਆ ਕਹਾਣੀ ਵੰਡਿਆ ਲੁੱਟ ਖਸੁੱਟ ਆ ਉਹਨੂੰ ਵੀ ਪੇਸ਼ ਕਰਨਾ ਹੁੰਦਾ, ਕਿਉਂਕਿ ਹਨਾ ਕੁਦਰਤੀ ਤੌਰ ਤੇ ਸੰਵੇਦਨਸ਼ੀਲ ਬੰਦਾ ਜੋ ਵੇਖਦਾ ਉਹ ਹੀ ਲਿਖਦਾ। ਤੇ ਉੱਥੇ ਨਾ ਬਾਜਵਾ ਸਾਹਿਬ ਗੋਸ਼ਟੀ ਹੋਈ ਤੇ ਗੋਸ਼ਟੀ ਦੇ ਵਿੱਚ ਬੜੇ ਵਿਚਾਰ ਚਰਚਾ ਹੋਈ ਤੇ ਉਹ ਜਿਹੜਾ ਮੁੱਖ ਮਹਿਮਾਨ ਸੀਗਾ ਉਹ ਸੀਗੀ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਦੇ ਸਰਦਾਰ ਸਵਰਨ ਸਿੰਘ ਪੰਛੀ ਪ੍ਰਤਾਪ, ਬੜੇ ਆਪਣੇ ਮਿੱਤਰ।
0: ਭਾਈ ਜਿਹੜੇ ਸੱਜਣਾ ਦਾ ਟੈਲੀਫੋਨ ਨੰਬਰ ਦਾ ਪਿਛਲਾ ਹਿੰਸਾ 300 ਹੈ, ਉਹ ਮੈਂ 3-4 ਮਿੰਟ ਦੇ ਬਾਅਦ ਤੁਹਾਡੇ ਕੋਲ ਪਹੁੰਚ ਰਿਹਾ।
1: ਬਾਜਵਾ ਸਾਹਿਬ ਉਹ ਗੱਲ ਹੋਈ ਤੇ ਉਹ ਨਾ ਉਹ ਪ੍ਰਧਾਨਗੀ ਸੀ, ਉਹ ਪ੍ਰਧਾਨਗੀ ਮੰਦਰ ਸੀ, ਉਹਨੇ ਸਭ ਤੋਂ ਬਾਅਦ ਚ ਬੋਲਣਾ ਸੀਗਾ ਤੇ ਸ਼ਹਿਰ ਦੇ ਵਿੱਚ ਨਾ ਇੱਕ ਪੈਲਸ ਦੇ ਵਿੱਚ ਇੱਕ ਹੋਟਲ ਟਾਈਪ ਜਿਹਾ ਪੈਲਸ ਸੀ, ਉਹਦੇ ਵਿੱਚ ਉਹਨਾਂ ਨੇ ਫੰਕਸ਼ਨ ਰੱਖਿਆ, 35-40 ਬੰਦੇ ਬੈਠੇ ਗੱਲਾਂ ਬਾਤਾਂ ਕਰਦੇ ਰਹੇ ਤੇ ਉਹਦੀ ਵਾਰੀ ਆ ਗਈ ਅਖੀਰ ਚ। ਉਹ ਥੋੜਾ ਜਿਹਾ ਜਿੱਦਾਂ ਸਿੱਧੀ ਗੱਲ ਆ ਨਾ ਮਤਲਬ ਉਹਨੂੰ ਆਪਾਂ ਪੰਜਾਬੀ ਚਾਲੇ ਲੱਕੜ ਪਾੜ ਕਹਿ ਦਿੰਦੇ, ਬੜਾ ਲੱਕੜ ਪਾੜ ਆ ਸਿੱਧੀ ਗੱਲ ਆ
0: ਲੱਕੜ ਪਾੜ।
1: ਉਹ ਕਹਿੰਦਾ ਉਹ ਮੇਰੀ ਸੁਣੋ ਇਹ ਗੱਲ ਵੀਰੋ, ਮੇਰੇ ਭਰਾਓ ਲੇਖੋ ਕਵੀਓ ਦੀਪੋ, ਇਹਨਾਂ ਜਿਹੜੇ ਤੁਸੀਂ ਗੱਲਾਂ ਕਰਦੇ ਤੇ ਪਿੰਡਾਂ ਦੇ ਲੋਕਾਂ ਦੀਆਂ ਉਹਨਾਂ ਚ ਜਾ ਕੇ ਕਰਨ ਦੀਆਂ, ਜਿਹੜੇ ਮਤਲਬ ਪਿੰਡੂ ਜਿਨ੍ਹਾਂ ਦਾ ਤੁਸੀਂ ਜਿਨ੍ਹਾਂ ਦਾ ਲਿਖਿਆ ਤੇ ਬੈਠੇ ਤੁਸੀਂ ਸ਼ਹਿਰ ਚ, ਕਹਿੰਦਾ ਆਹ ਤੇ ਸਾਰੇ ਪੱਕੇ ਕੱਦੂ ਆ, ਇਹਨਾਂ ਤੇ ਹੁਣ ਕੋਈ ਅਸਰ ਨਹੀਂ ਹੋਣਾ। ਸਾਨੂੰ ਤੇ ਪਤਾ ਹੋ ਗਿਆ ਸੀ ਪੱਕੇ ਕੱਦੂ ਆ, ਜਿਨ੍ਹਾਂ ਲੋਕਾਂ ਦੀ ਗੱਲ ਉਹਨਾਂ ਚ ਬਹਿ ਕੇ ਪਿੰਡ ਦੇ ਵਿੱਚ ਜਾ ਕੇ ਕਿਤੇ ਆਪਾਂ ਇਸ ਮਜਲਿਸ ਲਾਈਏ ਉਹਨਾਂ ਨੂੰ ਇਕੱਠੇ ਕਰੀਏ ਤੇ ਉਹ ਖੁਸ਼ ਹੋਣਗੇ ਵੀ ਸਾਡੀ ਵੀ ਕੋਈ ਗੱਲ ਕਰਨ ਵਾਲਾ, ਗੱਲ ਲਿਖਣ ਵਾਲਾ, ਸਾਡੇ ਤੋਂ ਪਿਆਰ ਕਰਨ ਵਾਲਾ। ਬਾਜਵਾ ਸਾਹਿਬ ਉਹ ਗੱਲ ਹੋਈ ਤੇ ਉਹ ਨਾ ਉਹ ਪ੍ਰਧਾਨਗੀ ਸੀ, ਉਹ ਪ੍ਰਧਾਨਗੀ ਮੰਡਲ ਸੀ, ਉਹਨੇ ਸਭ ਤੋਂ ਬਾਅਦ ਚ ਬੋਲਣਾ ਸੀਗਾ ਤੇ ਸ਼ਹਿਰ ਦੇ ਵਿੱਚ ਨਾ ਇੱਕ ਪੈਲਸ ਦੇ ਵਿੱਚ ਇੱਕ ਹੋਟਲ ਟਾਈਪ ਜਿਹਾ ਪੈਲਸ ਸੀ, ਉਹਦੇ ਵਿੱਚ ਉਹਨਾਂ ਨੇ ਫੰਕਸ਼ਨ ਰੱਖਿਆ, 35-40 ਬੰਦੇ ਬੈਠੇ ਗੱਲਾਂ ਬਾਤਾਂ ਕਰਦੇ ਰਹੇ ਤੇ ਉਹਦੀ ਵਾਰੀ ਆ ਗਈ ਅਖੀਰ ਚ ਉਹ ਥੋੜਾ ਜਿਹਾ ਜਿੱਦਾਂ ਸਿੱਧੀ ਗੱਲ ਆ ਨਾ ਮਤਲਬ ਉਹਨੂੰ ਆਪਾਂ ਪੰਜਾਬੀ ਚਾਲੇ ਲੱਕੜ ਪਾੜ ਕਹਿ ਦਿੰਦੇ ਬੜਾ ਲੱਕੜ ਪਾੜ
2: ਆ
1: ਉਹ ਕਹਿੰਦਾ ਉਹ ਮੇਰੀ ਸੁਣੋ ਇਹ ਗੱਲ ਵੀਰੋ ਮੇਰੇ ਭਰਾਓ ਨੇਕੋ ਕਵੀਓ ਦੀਪੋ ਇਹਨਾਂ ਜਿਹੜੇ ਤੁਸੀਂ ਗੱਲਾਂ ਕਰਦੇ ਤੇ ਪਿੰਡਾਂ ਦੇ ਲੋਕਾਂ ਦੀਆਂ ਉਹਨਾਂ ਚ ਜਾ ਕੇ ਕਰਨ ਦੀਆਂ ਜਿਹੜੇ ਮਤਲਬ ਪਿੰਡ ਜਿਨ੍ਹਾਂ ਦਾ ਤੁਸੀਂ ਜਿਨ੍ਹਾਂ ਦਾ ਲਿਖਿਆ ਤੇ ਬੈਠੇ ਤੁਸੀਂ ਸ਼ਹਿਰ ਚ ਕਹਿੰਦਾ ਆਹ ਤੇ ਸਾਰੇ ਪੱਕੇ ਕੱਦੂ ਆ ਇਹਨਾਂ ਤੇ ਹੁਣ ਕੋਈ ਅਸਰ ਨਹੀਂ ਹੋਣਾ ਪਤਾ ਹੋ ਗਿਆ ਸੀ ਪੱਕੇ ਕੱਦੂ ਆ ਜਿਨ੍ਹਾਂ ਲੋਕਾਂ ਦੀ ਗੱਲ ਉਹਨਾਂ ਚ ਬਹਿ ਕੇ ਪਿੰਡ ਦੇ ਵਿੱਚ ਜਾ ਕੇ ਕਿਤੇ ਆਪਾਂ ਇਸ ਮਜਲਿਸ ਲਾਈਏ ਉਹਨਾਂ ਨੂੰ ਇਕੱਠੇ ਕਰੀਏ ਤੇ ਉਹ ਖੁਸ਼ ਹੋਣਗੇ ਵੀ ਸਾਡੀ ਵੀ ਕੋਈ ਗੱਲ ਕਰਨ ਵਾਲਾ ਗੱਲ ਲਿਖਣ ਵਾਲਾ ਸਾਡੇ ਤੋਂ ਪਿਆਰ ਕਰਨ ਵਾਲਾ ਇਹ ਇਹਨਾਂ ਲੋਕਾਂ ਨੂੰ ਮਤਲਬ ਸਾਡੀ ਇਸ ਵਰਗ ਨੇ ਜਿਹੜਾ ਨਾ

0: ਸ਼ਹਿਰ ਚ ਕਹਿੰਦਾ ਆਹ ਤੇ ਸਾਰੇ ਪੱਕੇ ਕੱਦੂ ਆ, ਇਹਨਾਂ ਤੇ ਹੁਣ ਕੋਈ ਅਸਰ ਨਹੀਂ ਹੋਣਾ। ਹੁਣ ਸਾਨੂੰ ਤੇ ਪਤਾ ਹੋ ਗਿਆ ਅਸੀਂ ਪੱਕੇ ਕੱਦੂ ਆ, ਜਿਹਨਾਂ ਲੋਕਾਂ ਦੀ ਗੱਲ ਉਹਨਾਂ ਚ ਬਹਿ ਕੇ ਪਿੰਡ ਦੇ ਵਿੱਚ ਜਾ ਕੇ ਕਿਤੇ ਆਪਾਂ ਇਹਨੂੰ ਇਸ ਮਜਲਿਸ ਲਾਈਏ, ਉਹਨਾਂ ਨੂੰ ਇਕੱਠੇ ਕਰੀਏ ਤੇ ਉਹ ਖੁਸ਼ ਹੋਣਗੇ ਵੀ ਸਾਡੀ ਵੀ ਕੋਈ ਗੱਲ ਕਰਨ ਵਾਲਾ, ਗੱਲ ਲਿਖਣ ਵਾਲਾ ਸਾਡੇ ਤੋਂ ਪ੍ਰਚਾਰ। ਇਹ ਇਹਨਾਂ ਲੋਕਾਂ ਨੂੰ ਮਤਲਬ ਸਾਡੀ ਇਸ ਵਰਗ ਨੇ ਜਿਹੜਾ ਨਾ ਦੱਸਣਾ, ਲੇਕਿਨ ਸਾਡਾ ਇਹ ਵਰਗ ਵੀ ਜਿਹੜਾ ਨਾ ਥੋੜੀ ਜਿਹੀ ਇਹਦੇ ਤੇ ਵੀ ਜਿਹੜੀ ਆ ਸਮੇਂ ਦੀ ਦੌੜ ਆ, ਚੂਹੇ ਦੌੜ ਕਹਿ ਲੋ ਜਾਂ ਆਤੰਕਤਾ ਦੀ ਮਾਰ ਕਹਿ ਲੋ ਤੇ ਜਾਂ ਸ਼ਕੀਨੀ ਕਹਿ ਲੋ ਜਾਂ ਮਤਲਬ ਥੋੜੀ ਜਿਹੀ ਉਹ ਕੰਫਰਟ ਜੋਨ ਕਹਿ ਲੋ, ਇਹਦੇ ਵਿੱਚੋਂ ਮਤਲਬ ਨਿਕਲਣਾ ਨਾ। ਇੱਕ ਸੋਭਾ ਸਿੰਘ ਹੁਣ ਜਿਹੜੀ ਨਾ ਇਹਨਾਂ ਨੇ ਲੇਖਕਾਂ ਨੇ ਰੱਖ ਲਈ ਡਲਹੌਜ਼ੀ ਦੇ ਵਿੱਚ ਮੀਟਿੰਗ ਆਇਤਕਾਰਾਂ ਨੇ, ਉਹ ਬਹਾਨਾ ਹੁੰਦਾ ਚਲੋ ਗਰਮੀਆਂ ਮੈਂ ਦੋ ਦਿਨ ਉੱਥੇ ਠੰਡੇ ਸਾਰੇ ਹੋ
1: ਗਏ
0: ਤੇ ਉਹ ਸਾਰੇ ਬੋਰ ਬਾਲ ਹਟੇ ਤੇ ਸੋਭਾ ਸਿੰਘ ਹੋਣਾ ਦੀ ਵਾਰੀ ਆਈ ਤੇ ਉਹ ਕਹਿੰਦਾ ਮੇਰੀ ਗੱਲ ਸੁਣੋ, ਜੇ ਇਹਨਾਂ ਦੇ ਤੁਹਾਡੇ ਲੇਖਕਾਂ ਕੋਲ ਕੁਛ ਲਿਖਾਉਣਾ ਹੈ ਨਾ ਤੁਸੀਂ, ਜੇ ਕੁਛ ਇਹਨਾਂ ਕੋਲ ਕਰਾਉਣਾ ਤੇ ਇਹਨਾਂ ਨੂੰ ਜੇ ਸੱਤੋ, ਏਦਾਂ ਪਹਾੜਾਂ ਚ ਠੰਡੀਆਂ ਹਵਾਵਾਂ ਚ ਬੈਠੇ ਆ ਇਹਨੇ ਸੁਖਰਾਮ ਚ ਕੁਛ ਨੀ ਲਿਖਿਆ ਜਾਂਦਾ ਜਿਹੜਾ ਜਿਵੇਂ ਜਿਹੜਾ ਅਸੀਂ ਕਿਸੇ ਦਾ ਦੁੱਖ ਦਰਦ ਮਹਿਸੂਸ ਨੀ ਕਰਦੇ, ਅਸੀਂ ਲਿਖਾਂਗੇ ਕਿੱਦਾਂ ਉਹਨੂੰ, ਇਹ ਗੱਲ ਬਕਾਇਦਾ ਰਿਕਾਰਡ ਦਿੱਤੇ।
1: ਬਹੁਤ ਸਾਰੇ ਲੋਕਾਂ ਨੇ ਜੇਲ੍ਹ ਚ ਵੰਡਰਫੁਲ ਕਿਤਾਬਾਂ ਲਿਖੀਆਂ।
0: ਬਿਲਕੁਲ ਜੀ ਬਿਲਕੁਲ ਬਿਲਕੁਲ, ਤੇ ਇਸ ਤਰ੍ਹਾਂ ਜਿਹੜਾ ਇੱਥੇ ਥੋੜਾ ਜਿਹੜਾ ਨਾ ਮੈਂ ਕਿਸੇ ਵੇਲੇ ਇੱਕ ਵਾਰੀ ਲਿਖਿਆ ਵੀ ਸੀ ਕਿ ਇਹਦੇ ਵਿੱਚ ਸਾਡੀ ਜਿਹੜੀ ਵੀ ਜ਼ਿੰਮੇਵਾਰ ਹੈਗੀ ਸਾਰਾ ਕਸੂਰ, ਅਸੀਂ ਪਤਾ ਕੀ ਕਰਦੇ ਨੌਜਵਾਨਾਂ ਸੇ ਬੜੇ ਵਿਗੜ ਗਏ, ਬੜਾ ਇੱਧਰ ਹੋ ਗਏ, ਇਹਨਾਂ ਨੂੰ ਅਕਲ ਨਹੀਂ ਦੋ ਜੀ, ਤੇ ਇਹਨਾਂ ਨੂੰ ਅਕਲ ਦੇਣੀ ਜਿਹਨਾਂ ਨੇ ਅਸੀਂ ਵੀ ਬੜਾ ਇਹਨਾਂ ਨੂੰ ਨਾ ਮਤਲਬ ਸਿਰਫ ਇਹਨਾਂ ਦਾ ਤਵਾ ਲਾ ਕੇ ਇਹਨਾਂ ਨੂੰ ਮਾੜੇ ਕਹਿ ਕੇ ਆਪਣਾ ਆਪ ਸੱਚੀ ਹੋ ਜਾਂਦੇ ਆ ਤੇ ਇਹਨਾਂ ਨੂੰ ਬੱਚਿਆਂ ਨੂੰ ਕਹਿ ਦਿੰਦੇ
1: ਸਾਡੇ ਵੀ ਬਹੁਤ ਫਰਜ਼ ਬਣਦੇ ਨੇ ਜੀ ਸਮਾਜ,
0: ਇਹ ਬਣਦੇ ਬਣਦੇ ਸਾਡੇ ਜਿਆਦਾ
1: ਬਣਦੇ
0: ਜੀ ਇਹ।
1: ਬਹੁਤ ਬਹੁਤ ਮਿਹਰਬਾਨੀ ਸੁਭਾ ਸਿੰਘ ਜੀ, ਥੈਂਕ ਯੂ,
0: ਧੰਨਵਾਦ,
1: ਮੇਰੀਆਂ ਗੁੱਡ ਵਿਸ਼ਸ ਤੁਹਾਡੇ ਨਾਲ, ਥੈਂਕ ਯੂ। ਤੇ ਆ ਲਓ ਜੀ ਬਲਬੀਰ ਬੱਬੀ ਜੀ, ਮੈਂ ਆ ਰਿਹਾ ਜੇ ਤੁਹਾਡੇ ਵੱਲ ਤੇ ਬਾਬੀ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
2: ਬਾਜਵਾ ਜੀ ਮੇਰੇ ਵੱਲੋਂ ਤੁਹਾਨੂੰ ਤੇ ਪਰਵਾਜ਼ ਰੇਡੀਓ ਦੇ ਸਰੋਤੇ ਜਿਹੜੇ ਇਸ ਵੇਲੇ ਨੇ ਜੀ ਜੁੜੇ ਹੋਏ ਨੇ ਜੀ ਤੇ ਆ ਭਾਈ ਸਾਹਿਬ ਜੀ ਗੱਲਬਾਤ ਕਰ ਰਹੇ ਨੇ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ,
1: ਸਾਰਿਆਂ ਵੱਲੋਂ ਬੱਬੀ ਜੀ ਆਪ ਜੀ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂਜੀ ਕੀ
2: ਹੋਰ ਸੁਣਾਓ ਬਾਜਵਾ ਜੀ, ਠੀਕ ਠਾਕ ਹੋ?
1: ਮੈਂ ਕਿਹਾ ਵੇਖ ਲਓ ਚੜ੍ਹਦੀ ਕਲਾ ਚੋਂ ਕਿੱਡੀਆਂ ਪਿਆਰੀਆਂ ਗੱਲਾਂ ਕਰਨ ਰਹੇ ਸੀ। ਹਾਂਜੀ ਤੇ ਤੁਸੀਂ ਵੀ ਕਿਸੇ ਨਾਲੋਂ ਘੱਟ ਨਹੀਂ, ਹਾਂਜੀ ਵਾਧੀ ਹੋ ਸਕੋ, ਤੇ ਸੁਣਾਓ ਕੀ ਨਵੀਂ ਤਾਜ਼ੀ ਆ ਤੁਹਾਡੇ ਕੋਲ, ਤੁਸੀਂ ਗੱਲਬਾਤ ਕਰਨੀ ਚਾਹੋਗੇ, ਕੋਈ ਆਪਣੀ ਰਚਨਾ ਸੁਣਾਉਣੀ ਚਾਹੋਗੇ, ਜੋ ਤੁਹਾਡਾ ਦਿਲ ਕਰਦਾ।
2: ਹਾਂਜੀ ਬਾਈ ਬਾਈ ਰਚਨਾ ਵੀ ਸੁਣਾਉਣੀ, ਗੱਲਬਾਤ ਵੀ ਕਰਨੀ ਆ,
1: ਗੱਲਬਾਤ ਕਰੋ, ਕੀ ਕਹਿਣਾ ਚਾਹੁੰਦੇ ਹੋ ਤੁਸੀਂ?
2: ਪਹਿਲਾਂ ਤਾਂ ਜੀ ਮੈਂ ਇੱਕ ਥੋੜੀ ਜਿਹੀ ਜਿਹੜੀ ਪੰਜਾਬ ਦੀ ਮੌਸਮ ਦੀ ਤ੍ਰਾਸਦੀ ਆ ਉਹਦੀ ਗੱਲ ਕਰਨੀ ਆ।
1: ਅੱਛਾ,
2: ਕਿਉਂਕਿ ਸਰੋਂ
1: ਕਣਕਾਂ
2: ਪੂਰੀ ਪੱਕੀ ਹੋਈ ਆ ਤੇ ਕਣਕਾਂ ਵੀ ਵਿਸਾਖੀ ਦਾ ਤੁਹਾਨੂੰ ਪਤਾ ਸਮਾਂ ਚੱਲ ਰਿਹਾ ਤੇ ਐਸੀ ਬਾਜਵਾ ਜੀ ਕੁਦਰਤੀ ਕਰੋਪੀ ਹੋਈ ਕਿ ਪੰਜਾਬ ਦੇ ਇੱਕ ਨਹੀਂ ਅਨੇਕਾਂ ਇਲਾਕਿਆਂ ਦੇ ਵਿੱਚ ਝੱਖੜ ਚੱਲਿਆ, ਉਸ ਤੋਂ ਬਾਅਦ ਜੀ ਗੋਲੇ ਪਏ ਤੇ ਗੋਲੇ ਇਸ ਤਰ੍ਹਾਂ ਪਏ, ਕੋਈ ਗੋਲੇ ਅਸੀਂ ਗੋਲੇ ਕਹਿ ਦਿੰਦੇ ਹਾਂ, ਕੋਈ ਗੜੇ ਕਹਿ ਦਿੰਦਾ, ਕੋਈ ਕਾਂਗੜੇ ਕਹਿ ਦਿੰਦਾ,
1: ਗੋਲੇ ਕਹਿੰਦੇ ਕੋਈ ਗੱਲ।
2: ਕਈ ਥਾਵਾਂ ਤੇ ਜੀ ਬਰਫ਼ ਵਾਂਗੂ ਜੰਮੇ ਹੋਏ ਨਜ਼ਰ ਆਏ ਤੇ ਜਿਵੇਂ ਹੁਣ ਜਿਹੜੀਆਂ ਸਬਜ਼ੀਆਂ ਇਸ ਵੇਲੇ ਚੱਲ ਰਹੀਆਂ ਨੇ, ਅਗਲਾ ਲਾਉਂਦਾ ਵੀ ਅਗੇਤੀ ਸਬਜ਼ੀ ਤੇ ਇੱਕ ਕਿਸਾਨ ਵੀਰ ਦੀ ਸ਼ਿਮਲਾ ਮਿਰਚ ਆ ਜੀ ਉਹ ਬੁਰੀ ਤਰ੍ਹਾਂ ਭੰਨੀ ਹੋਈ ਸਾਹਮਣੇ ਆਈ ਤੇ ਬੜਾ ਦੁੱਖ ਹੋਇਆ। ਤੇ
1: ਦੁੱਖ ਵਾਲੀ ਗੱਲ ਹੈ ਜੀ, ਵਾਕਿਆ ਹੀ ਦੁੱਖ ਵਾਲੀ ਗੱਲ ਹੈ, ਤੁਸੀਂ ਤਾਂ ਉਹਦੀ ਜਿੰਨੇ ਲਾਈ ਹੈ ਉਮੀਦਾਂ ਰੱਖੀਆਂ ਨੇ, ਇਸੇ ਤਰ੍ਹਾਂ ਹੀ ਕਣਕਾਂ ਵਾਲੇ, ਇਸੇ ਤਰ੍ਹਾਂ ਹੀ ਸਰੋਂ, ਇਸੇ ਤਰ੍ਹਾਂ ਹੀ ਦੂਜੀਆਂ ਫਸਲਾਂ ਵਾਲੇ ਸਾਰੇ।
2: ਸੋ ਇਹ ਤਾਜ਼ੀ ਜਿਹੜੀ ਮੌਸਮ ਅਪਡੇਟ ਆ ਬਾਜਵਾ ਜੀ ਉਹ ਖਰਾਬੀ ਵਾਲੀ ਆ ਤੇ ਚਲੋ ਬਾਕੀ ਜੋ ਜੇ ਲੋਕ ਖਰਾਬ ਨੇ ਜੀ ਤਾਂ ਰੱਬ ਵੀ ਕਹਿੰਦੇ ਖਰਾਬ ਹੀ ਚੱਲਦਾ ਅੱਜ ਕੱਲ੍ਹ।
1: ਗੱਲ ਇਸ ਤਰ੍ਹਾਂ ਬੱਬੀ ਵੀਰ ਜੀ, ਇਹ ਮੀਂਹ ਪਵਾਇਆ ਗਿਆ ਪਰ ਅੱਜ ਮੈਂ ਇਹਦੇ ਤੇ ਗੱਲਬਾਤ ਨਹੀਂ ਕਰਾਂਗਾ, ਪਤਾ ਨਹੀਂ ਇੱਥੋਂ ਤੱਕ ਗੱਲ ਪਹੁੰਚੀ ਆ ਕਿ ਨਹੀਂ ਪਹੁੰਚੀ, ਇਹ ਕੋਈ ਟੈਸਟ
2: ਨਹੀਂ ਪਹੁੰਚੀ ਪਹੁੰਚੀ ਆ ਜੀ, ਆਪਾਂ ਤਾਂ ਥੋੜੀ ਸਾਂਝੀ ਕੀਤੀ ਆ।
1: ਬਿਲਕੁਲ ਇਹੋ ਹੀ, ਇਹ ਪਵਾਇਆ ਗਿਆ ਮੀਂਹ, ਕੋਈ ਟੈਸਟ ਕੀਤਾ ਗਿਆ
2: ਤੇ ਉਸ ਤੋਂ ਬਾਅਦ ਹਾਂਜੀ

0: ਉਸ ਤੋਂ ਬਾਅਦ ਜੀ ਬਾਜਵਾ ਜੀ ਜਿਹੜਾ ਭਾਈ ਸਾਹਿਬ ਪਹਿਲਾਂ ਗੱਲ ਕਰਦੇ ਸੀ ਨਾ ਕਿਤਾਬਾਂ ਦੀ, ਉਹ ਤਾਂ ਚਲੋ ਵੈਸੇ ਹੁਣ ਪਤਾ ਹੀ ਆ ਵੀ ਅੰਗਰੇਜ਼ਾਂ ਦੇ ਘਰਾਂ ਦੇ ਵਿੱਚ ਕਿੰਨੀਆਂ ਕਿਤਾਬਾਂ ਨੇ, ਕੇਰਲਾ ਵਾਲੇ ਇਲਾਕੇ ਦੇ ਵਿੱਚ ਸਾਡੇ ਦੱਖਣ ਦੇ ਵਿੱਚ ਬੜੇ ਲੋਕ ਅਖਬਾਰ ਨੂੰ ਪਕੌੜਿਆਂ ਵਾਂਗੂ ਚਿੰਬੜ ਜਾਂਦੇ ਨੇ, ਤੇ ਸਾਡੇ ਕੋਠੀਆਂ ਵੱਡੀਆਂ ਵੱਡੀਆਂ ਜਿਹੜੀਆਂ ਬਣੀਆਂ ਉਹਨਾਂ ਦੇ ਵਿੱਚ ਕੀ ਦੇਖ ਰਹੇ ਆ, ਬੀਅਰ ਬਾਰ ਹੈ, ਦਾਰੂ ਬਾਰ ਹੈ, ਤੇ ਘਰ ਤੁਹਾਨੂੰ ਕੋਈ ਕਿਤਾਬ ਨਹੀਂ। ਹਾਂਜੀ ਮੈਂ ਬੜਾ ਦੇਖ ਕੇ ਹੈਰਾਨ ਹੋ ਜਾਂਦਾ ਕਈ ਵਾਰ ਜਦੋਂ ਇਹੋ ਜਿਹੀ ਜਗ੍ਹਾ ਤੇ ਜਾਂਦਾ।
1: ਤੁਸੀਂ ਨਾਂ ਲਿਆ ਬੱਬੀ ਜੀ, ਕੇਰਲਾ ਵੀ ਤੇ ਭਾਰਤ ਦੀ ਸਟੇਟ ਹੀ ਆ ਨਾ ਵੇਖ ਲਾ।
0: ਹਾਂਜੀ
1: ਸੋਹਣੀ ਸਾਫ ਸੁਥਰੀ ਬਿਨਾ ਕਰਾਈ।
0: ਉਸ ਤੋਂ ਬਾਅਦ ਫਿਰ
1: ਡਿਸਿਪਲਿਨ
0: ਹਾਂਜੀ ਹਾਂ ਪਿੰਡ ਪਾਂਡੇ ਜੀ ਰਹੀ ਆਂਧਰਾ ਪ੍ਰਦੇਸ਼, ਬੜੇ ਲੋਕ ਕੁਦਰਤ ਨਾਲ ਜੁੜੇ ਹੋਏ ਨੇ।
1: ਸਾਡੇ ਇੱਕ ਸੱਜਣ ਵਿੱਚ ਮਿੱਤਰ ਨੇ ਕਿਸ਼ਨ ਚੰਦ ਜੀ, ਉਹਨਾਂ ਦਾ ਟੈਲੀਫੋਨ ਆਇਆ ਮੈਨੂੰ ਕੁਛ ਥੋੜੇ ਦਿਨ ਹੋਏ ਨੇ, ਉਹ ਇੱਥੇ ਗਏ ਸਨ। ਉਹਨਾਂ ਨੇ ਜੋ ਸਿਫਤ ਕੀਤੀ ਇਸ ਇਲਾਕੇ ਦੀ ਮੈਂ ਤੁਹਾਨੂੰ ਕੀ ਦੱਸਾਂ।
0: ਨਹੀਂ ਇਸ ਤਰ੍ਹਾਂ ਹੀ ਬਾਜਵਾ ਜੀ, ਮੈਂ ਵੀ ਗੱਲ ਥੋੜੀ ਤਾਂ ਹੀ ਛੋਈ ਆ, ਆਪਣੇ ਵੀ ਸੱਜਣ ਨੇ ਘਮੱਕੜ ਨਾਮੇ ਵਾਲੇ ਮਨਜੀਤ ਸਿੰਘ ਰਾਜਪੁਰਾ, ਉਹ ਇੱਧਰ ਰਹਿੰਦੇ ਨੇ ਇਸ ਪਾਸੇ, ਨਾਲੇ ਘੁੰਮੇ ਆਉਂਦੇ ਨੇ ਤੇ ਨਾਲੇ ਫਿਰ ਉੱਥੋਂ ਉਹ ਆਪਣੀ ਕਿਤਾਬ ਜੋਗਾ ਮੈਟਰ ਵੀ ਇਕੱਠਾ ਕਰ ਲਿਆਉਂਦੇ ਨੇ। ਤੇ ਉਹ ਲੋਕ ਬਾਜਵਾ ਜੀ
1: ਕੀ ਗੱਲ ਹੈ
0: ਸਾਨੂੰ ਬਾਜਵਾ ਜੀ, ਉਹ ਬੰਦੇ ਕੁਦਰਤ ਦੇ ਬਹੁਤ ਨੇੜੇ ਨੇ, ਕੁਦਰਤ ਦੀ ਗੋਦ ਚ ਨੇ, ਕੁਦਰਤ ਦੇ ਅਸੂਲਾਂ ਦੇ ਨੇ, ਕਿਉਂਕਿ ਉਹਨਾਂ ਦੇ ਕੋਲ ਸਲੋਕ ਪਵਨ ਗੁਰੂ ਪਾਣੀ ਪਿਤਾ ਨਹੀਂ ਹੈਗਾ। ਸਾਡੇ ਕੋਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਰ ਧਰਤ ਮਾਤ ਬਾਬੇ ਨਾਨਕ ਨੇ ਦਿੱਤਾ, ਤੇ ਅਸੀਂ ਉਹਨੂੰ ਪੜ੍ਹਦੇ ਹਾਂ ਪੂਰਾ, ਚਾਹੇ ਗੁੱਸਾ ਕਰੋ ਤੁਸੀਂ ਮੇਰੀ ਗੱਲ ਦਾ, ਰਿੰਗ ਰਿੰਗ ਕੇ ਰਿੰਗ ਰਿੰਗ ਕੇ
1: ਗੁੱਸਾ ਕਰਨਾ ਗੁੱਸੇ ਵਾਲੀ ਗੱਲ ਹੀ
0: ਕਿਹੜੀ, ਰਿੰਗ ਰਿੰਗ ਕੇ ਪੜ੍ਹਦੇ ਨੇ ਪੂਰਾ, ਦੋ ਵਾਰ ਨੀ ਤਿੰਨ ਵਾਰ ਪਤਾ ਨੀ ਕਿੰਨੀ ਵਾਰ, ਪਰ ਜਿਹੜੇ ਉੱਥੇ ਪੜ੍ਹਦੇ ਨੇ ਉੱਚੀ ਉੱਚੀ ਤੇ ਉਹ ਫਿਰ ਉਦੋਂ ਪਤਾ ਲੱਗਦਾ ਬਾਜਵਾ ਜੀ, ਜਦੋਂ ਨਿਆਈਆਂ ਵਾਲੇ ਖੇਤ ਦੇ ਵਿੱਚ ਕੰਬਾਈਨ ਦੇ ਨਾਲ ਕਣਕ ਵੱਢੀ ਹੋਵੇ ਤੇ ਉਹ ਨਾੜ ਨੂੜ ਉੱਥੇ ਮਾੜਾ ਮੋਟਾ ਖੜਾ ਹੋਵੇ ਤੇ ਉਹਨੂੰ ਜੜੇ ਤੇਲ ਹੀ ਲਾਉਂਦੇ ਨੇ। ਇਸੇ ਤਰ੍ਹਾਂ ਹੀ ਫਿਰ ਬਾਜਵਾ ਜੀ ਜਾ ਕੇ ਪਰਾਲੀ ਦੇ ਹਾਲ ਦੇ ਵਿੱਚ ਹੁੰਦਾ, ਪਹਿਲਾਂ ਤਾਂ ਸੀਗੀਆਂ ਦੋ ਵਾਰ ਅੱਗ ਲੱਗਦੀ ਕਣਕ ਦੇ ਨਾੜ ਤੋਂ ਬਾਅਦ, ਹਾਲਾਂਕਿ ਹੁਣ ਮਸ਼ੀਨਰੀ ਇਹੋ ਜਿਹੀ ਚੱਲੀ ਹੋਈ ਆ, ਉਹ ਕਣਕ ਦੇ ਨਾੜ ਧਰਤੀ ਤੋਂ ਚੱਕਦੀ ਆ, ਉਹਦੇ ਵਿੱਚ ਕੁਝ ਬਚਦਾ ਹੀ ਨਹੀਂ। ਪਰ ਸਾਡੇ ਆਲੇ ਫਿਰ ਜਿਹੜੇ ਸਿੰਘ ਸਭੀ ਨੇ ਉਹ ਕਹਿੰਦੇ ਨੇ ਜੀ ਨਹੀਂ, ਅਸੀਂ ਤਾਂ ਧਰਤੀ ਦੇ ਵਿੱਚੋਂ ਜਿਹੜੇ ਸਾਡੇ ਕੀੜੇ ਦੁਸ਼ਮਣ ਆਪਣੇ ਮਿੱਤਰ ਕੀੜੇ ਨੇ ਉਹ ਵੀ ਨਹੀਂ ਛੱਡਣੇ, ਇਹ ਗੱਲਾਂ ਬਾਤਾਂ ਚੱਲ ਰਹੀਆਂ।
1: ਲਾਭਕਾਰੀ ਤੱਤ ਨੇ ਉਹ ਵੀ ਸੜ ਜਾਣਗੇ, ਕੀੜੇ ਵੀ ਸੜ
0: ਜਾਣਗੇ, ਉਹ ਵੀ ਸੜ ਜਾਣਾ। ਤੇ ਇਸ ਤਰ੍ਹਾਂ ਫਿਰ
1: ਪਿੱਛੇ ਗਏ ਬੱਬੀ ਜੀ, ਥੋੜੀ ਦੇਰ ਹੋ ਗਈ ਆ, ਸਰਕਾਰੀ ਅਫਸਰ ਆਇਆ ਕੋਈ, ਉਹਦੀ ਮੈਂ ਵੀਡੀਓ ਵੇਖੀ, ਉਹ ਦੁਆਲੇ ਜੱਟ ਹੋ ਗਏ ਤੇ ਉਹ ਕਿਤੇ ਅੱਗ ਲਾਉਣ ਤੋਂ ਮਨਾ ਕਰਨ ਵਾਸਤੇ ਆਏ ਸੀ, ਉਹ ਇੰਨਾ ਕੁ ਘਬਰਾ ਗਿਆ, ਸਾਰੇ ਜਣੇ ਉਹ ਦੁਆਲੇ ਹੋਏ ਤੇ ਅੱਗ ਉਹਦੇ ਕੋਲੋਂ ਲਵਾਈ ਫਿਰ ਪਰਾਲੀ ਨੂੰ।
0: ਹਾਂਜੀ ਹਾਂ, ਇਹ ਆਪਾਂ ਪ੍ਰੋਗਰਾਮ ਚ ਵੀ ਗੱਲ ਸਾਂਝੀ ਕੀਤੀ ਸੀ ਤੇ ਵੀਡੀਓ ਵੀ ਚੱਲੀ ਸੀ,
1: ਵੀਡੀਓ ਵੀ ਚੱਲੀ। ਦੱਸੋ ਸਰਕਾਰੀ ਅਫਸਰ ਜਿਹੜਾ ਆਇਆ ਉਹਦੇ ਤੁਸੀਂ ਦੁਆਲੇ, ਦੋ ਜਣੇ ਹਨ ਉਹ ਵਿਚਾਰੇ ਡਰ ਡੁਰ ਗਏ, ਫਿਰ ਉਹਨੂੰ ਅੱਗ ਆਪ ਲਾਉਣੀ ਪਈ, ਉਹਨੂੰ ਇੰਨਾ ਮਜਬੂਰ ਕੀਤਾ ਗਿਆ, ਇਹ ਬਹੁਤ ਸ਼ਰਮ ਵਾਲੀ ਔਰ ਭੈੜੀ ਗੱਲ।
0: ਉਸ ਤੋਂ ਬਾਅਦ ਬਾਜਵਾ ਜੀ,
1: ਅਗਰ ਇਹਨਾਂ ਦੀਆਂ ਕੋਈ ਡਿਮਾਂਡਸ ਨੇ ਵੀ ਗੌਰਮੈਂਟ ਨਾਲ ਵੀ ਸਾਨੂੰ ਪਹਿਲਾਂ ਪੈਸੇ ਦੇਣ ਹੀ ਆਉਂ ਕਰ ਲਈਏ ਆਉਂ ਕਰ ਲਈਏ, ਉਹ ਗੌਰਮੈਂਟ ਨਾਲ ਕਰਨ ਨਾ ਗੱਲ ਜਾ ਕੇ, ਪਰ ਆਹ ਜਿਹੜਾ ਬੰਦਾ ਆਇਆ, ਦੱਸੋ ਇਹ ਕਾਨੂੰਨ ਨੂੰ ਅੱਗ ਲਾਉਣ ਵਾਲੀ ਗੱਲ ਹੈ।
0: ਤੇ ਬਾਜਵਾ ਜੀ ਮੈਂ ਮੁੜ ਕੇ ਫੇਰ ਇੱਕ ਗੱਲ ਤੇ ਆਉਣਾ ਵੀ ਜਿਹੜੀ ਕਿਤਾਬਾਂ ਵਾਲੀ ਗੱਲ ਸੀ, ਤਾਜ਼ਾ ਘਟਨਾ ਕਰਮ ਬਿਲਕੁਲ ਤਾਜ਼ਾ ਫਰੈਸ਼, ਮੈਂ ਸਥਾਨ ਦਾ ਨਾਮ ਹਾਲੇ ਨਹੀਂ ਦੱਸਣਾ ਚਾਹੁੰਦਾ। ਤੇ ਹਾਂ ਕਿ ਦੀਵਾਨ ਲੱਗਦਾ ਇੱਕ ਬਾਬਾ ਜੀ ਦਾ, ਕਾਫੀ ਲੱਗ ਰਹੇ ਨੇ ਅੱਜ ਕੱਲ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਤੁਹਾਡੇ ਬਾਹਰ ਵੀ ਰੌਣਕ ਮੇਲਾ ਬਾਵਾ ਹੁੰਦਾ। ਉੱਥੇ ਇੱਕ ਮਿੱਤਰ ਨੇ ਇਤਿਹਾਸ ਦੀ ਕਿਤਾਬਾਂ ਦੀ ਦੁਕਾਨ ਲਾ ਲਈ ਜੀ, ਸਟਾਲ ਛੋਟੀ ਚੱਕਵੀ ਟੇਬਲ ਤੇ, ਇੱਕ ਨੇ ਪੰਜਾਬੀ ਮਾਂ ਬੋਲੀ ਦੇ ਝੋਲਿਆਂ ਦੀ ਲਾਤੀ ਤੇ ਇੱਕ ਨੇ ਮਹਾਰਾਜਾ ਰਣਜੀਤ ਸਿੰਘ ਵਾਲੀ ਲਾਈ, ਜਿਹੜੇ ਪਹਿਲੇ ਦੀ ਮੈਂ ਗੱਲ ਕਰ ਰਿਹਾ। ਅਖਬਾਰ ਦੇ ਵਿੱਚ ਖਬਰਾਂ ਲੱਗੀਆਂ ਬਈ 25-25 ਹਜ਼ਾਰ ਬੰਦਾ ਜਿਹੜਾ ਦੀਵਾਨ ਦੇ ਵਿੱਚ ਪਹੁੰਚਿਆ। ਉਸ ਤੋਂ ਬਾਅਦ ਲੰਗਰ ਵਾਲੇ ਕਹਿੰਦੇ ਜੀ 30-25-30 ਹਜ਼ਾਰ ਰੁਪਇਆ ਆਪਣੇ ਬੰਦਾ ਲੰਗਰ ਛਕ ਕੇ ਗਿਆ। ਤੇ ਉਹ ਬਾਬੇ ਦੇ ਜਿਹੜੇ ਸਟੂਡੀਓ ਨੇ ਉਹਨਾਂ ਨੇ ਜੀ ਐਨ ਪੂਰੀ ਸੰਗਤ ਦਿਖਾ ਦਿੱਤੀ, ਸਾਰੇ ਪਾਸੇ ਬੈਠੀ ਵੀ ਇੰਨੀ ਸੰਗਤ ਪਹੁੰਚੀ ਹੋਈ ਆ। ਜਿਹੜੇ ਕਿਤਾਬ ਵਾਲੇ ਨੇ ਜੀ ਦੁਕਾਨ ਲਾਈ ਸੀ ਮਹਾਰਾਜਾ ਰਣਜੀਤ ਸਿੰਘ ਦੀ, ਮਹਾਰਾਣੀ ਜਿੰਦ ਕੌਰ ਦੀ, ਇਹੋ ਜਿਹਾ ਇਤਿਹਾਸ, ਉਹ ਮੈਨੂੰ ਫੋਨ ਆਇਆ ਕਹਿੰਦਾ ਪੱਤਰਕਾਰ ਸਾਹਿਬ ਤੁਸੀਂ ਵੀ ਖ਼ਬਰ ਲਾ ਤੀ, ਵੀਡੀਓ ਵੀ ਦੇਖ ਲਈ, ਸਾਰਾ ਕੁਛ ਹੋ ਗਿਆ, ਕੋਈ 25,000 ਦੱਸ ਰਿਹਾ, ਕੋਈ 30,000 ਦੱਸ ਰਿਹਾ, ਕੱਠੂ ਬਹੁਤ ਹੋਇਆ, ਪਰ ਮੇਰੀਆਂ ਕਿਤਾਬਾਂ ਵਿਕੀਆਂ ਦੋ। ਸੱਚੀ ਗੱਲ ਜੀ, ਝੂਠ ਵਾਲੀ ਮਾਮਲਾ ਹੀ ਨਹੀਂ ਹੈ।
1: ਨਹੀਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਬਿਲਕੁਲ ਠੀਕ ਕਹਿ ਰਹੇ ਹੋ। ਅਸੀਂ
0: ਸੋ ਇਹ ਤਾਂ ਮਾਮਲਾ ਚੱਲ ਰਿਹਾ ਬਾਜਵਾ ਜੀ,
1: ਤੁਹਾਡਾ 10 ਮਿੰਟ ਲਾਵਾਂਗਾ। ਅਸੀਂ ਕਰਾਇਆ ਕਵੀ ਸੰਮੇਲਨ ਇੰਡੀਆ ਦੇ ਵਿੱਚ, ਮੇਰੀਆਂ ਉਦੋਂ ਦੋ ਕਿਤਾਬਾਂ ਪਬਲਿਸ਼ ਹੋਈਆਂ ਸਨ ਉਸ ਵੇਲੇ, ਪੁਰਾਣੀ ਗੱਲ। ਉਹ ਤਿੰਨਾਂ ਬੰਦਿਆਂ ਚੋਂ ਬੰਦਿਆਂ ਨੂੰ ਸਵਾ ਕਿਤਾਬ ਛੇੜੀ ਕਿਸੇ ਨੇ ਨਹੀਂ, ਸਾਰਾ ਢੇਰ ਦਾ ਢੇਰ ਲੱਗਾ ਰਿਹਾ। ਮੈਂ ਦੋ ਮੁੰਡਿਆਂ ਨੂੰ ਕਿਹਾ ਵੀ ਕਿਤਾਬਾਂ ਚੁੱਕੋ ਤੇ ਹਰ ਇੱਕ ਦੀ ਗੋਦ ਵਿੱਚ ਮੇਰੀਆਂ ਦੋ ਦੋ ਕਿਤਾਬਾਂ ਚਲੀ ਜਾਓ।
0: ਇਹੀ ਕੋ ਚੱਲਦਾ ਵੀ ਲਓ ਬਾਜਵਾਜੀ ਦੇ ਖਿਡੌਣੇ, ਨਹੀਂ ਬਾਜਵਾਜੀ ਦੇ ਖਿਡੌਣੇ ਫੜੋ, ਖਿਡਾਈ ਜਾਓ, ਖੇਡੀ ਜਾਓ।
1: ਉਹਨਾਂ ਨੇ ਨਾ ਵਧੋ ਵਧੀ ਲੋਕਾਂ ਦੇ ਅੱਗੇ ਕਿਤਾਬਾਂ ਧਰੀਆਂ, ਫਿਰ ਉਹ ਲੈ ਗਏ ਅੱਗੋਂ, ਫਿਰ ਉਹਨਾਂ ਨੇ ਕੀ ਕੀਤਾ ਹੋਏਗਾ, ਕੀ ਨਹੀਂ ਕੀਤਾ। ਆ ਜੇ ਕਿਤਾਬਾਂ ਦੀ ਹਾਲਤ, ਮੁਫ਼ਤ ਦੇਣ ਦੇ ਮੁਫ਼ਤ, ਉਹ ਵੀ ਕੋਈ ਚੁੱਕਦਾ ਨਹੀਂ।
0: ਤੇ ਹੁਣ ਜੇਕਰ ਬਾਜਵਾਜੀ ਥੋੜਾ ਜਿਹਾ ਅੱਗੇ, ਮੈਂ ਸਮਾਂ ਜ਼ਿਆਦਾ ਨਾ ਲਵਾਂ, ਥੋੜਾ ਜ਼ਿਆਦਾ ਪੰਜਾਬ ਦੀ ਸਿਆਸੀ
1: ਮਰਜ਼ੀ ਲਾਓ, ਨੋ ਪ੍ਰੋਬਲਮ।
0: ਹਾਂ, ਤੇ ਫਿਰ ਪੰਜਾਬ ਦੀ ਸਿਆਸੀ ਧਰਾਤਲ ਵੱਲ ਆਈਏ ਤਾਂ ਪੰਜਾਬ ਦੇ ਜਿਹੜੇ ਟਰਾਂਸਪੋਰਟ ਮੰਤਰੀ ਨੇ, ਜਿਨ੍ਹਾਂ ਦੇ ਕੋਲ ਸਰਕਾਰੀ ਮਹਿਕਮਾ ਤੇ ਨਾਲੇ ਫਿਰ ਉਹਨਾਂ ਦੇ ਮਤਲਬ ਕਿ ਵੀ ਜੇਲ੍ਹ ਮੰਤਰੀ ਵੀ ਨੇ ਜੀ ਉਹ, ਤੇ ਉਹਨਾਂ ਦਾ ਹਲਕਾ ਹੈਗਾ ਤਰਨ ਤਾਰਨ ਮਾਝੇ ਦਾ ਸਰਹੱਦੀ ਇਲਾਕਾ, ਖੇਮਕਰਨ ਪੱਟੀ ਵਾਲਾ, ਤੇ ਉਥੋਂ MLA ਨੇ ਜੀ ਜਿਹੜੇ, ਉਹ ਹੈਗੇ ਨੇ ਭੁੱਲਰ ਸਾਹਿਬ। ਇਹ ਉਹ ਭੁੱਲਰ ਸਾਹਿਬ ਨੇ ਜਿਨ੍ਹਾਂ ਨੇ ਆਪਣੇ ਬਾਪ ਨੂੰ, ਆਪਣੇ ਬਾਪੂ ਨੂੰ ਟੈਂਡਰ ਪਾਸ ਕਰਨ ਦੇ ਲਈ ਇੱਕ ਡਿਸਟ੍ਰਿਕਟ ਮੈਨੇਜਰ ਨੂੰ ਧਮਕੀਆਂ ਤੱਕ ਨਹੀਂ ਮਾਰੀਆਂ, ਆਪਣੇ ਘਰ ਲਿਆ ਕੇ ਕੁੱਟਿਆ, ਤੇ ਉਹ ਫਿਰ ਵਿਚਾਰਾ ਇਸ ਸੰਸਾਰ ਨੂੰ ਛੱਡ ਗਿਆ।
1: ਵੇਖੋ ਉਹਨੂੰ ਕਿੰਨਾ ਜਲੀਲ ਕੀਤਾ ਹੋਏਗਾ, ਬੰਦਾ ਕਦੋਂ ਸੁਸਾਈਡ ਕਰਦਾ, ਜਦੋਂ ਕੋਈ ਚਾਰਾ ਹੀ ਨਾ ਰਹਿ ਜਾਵੇ।
0: ਉਸ ਤੋਂ ਬਾਅਦ ਵਾਜਵਾ ਜੀ ਫਿਰ ਕਾਬੂ ਆਏ ਮੰਤਰੀ ਸਾਹਿਬ, ਤੇ ਕਾਬੂ ਆਉਣ ਤੋਂ ਉਹਨਾਂ ਦਾ 3 ਦਿਨ ਦਾ ਰਿਮਾਂਡ ਮਿਲਿਆ। ਕਹਿੰਦੇ ਅਸੀਂ ਮੋਬਾਈਲ ਕਢਾਉਣਾ, ਇਹ ਕਢਾਉਣਾ, ਉਹ ਕਢਾਉਣਾ, ਕੁਛ ਨੀ ਨਿਕਲਿਆ। ਤੇ ਪਹਿਲਾਂ 5 ਦਿਨ ਦਾ ਮਿਲਿਆ, ਫਿਰ 3 ਦਿਨ ਦਾ ਮਿਲਿਆ। ਤੇ ਹੁਣ ਉਹ ਜੇਲ੍ਹ ਮੰਤਰੀ ਸਾਹਿਬ ਨੇ ਜਿਹੜੇ ਪਿਛਲੇ 3 ਦਿਨ ਪਹਿਲਾਂ ਉਹ ਜੇਲ੍ਹ ਦੇ ਵਿੱਚ ਪਹੁੰਚ ਚੁੱਕੇ ਨੇ, ਤੇ ਉਹਦੇ ਵਿੱਚ ਫਿਰ ਜਿਵੇਂ ਆਪਾਂ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਤਾਜ਼ੀ ਗੱਲਬਾਤ ਹੁੰਦੀ ਅੱਜ ਦੀ ਗੱਲ ਆ ਜਿਹੜੀ, ਉਹ ਫਿਰ ਆਪਾਂ ਲਿਖੀ ਆ ਜੀ। ਉਹ ਕਹਿੰਦਾ ਗੱਲਾਂ ਸੱਚ ਅਕਸਰ ਹੋ ਜਾਂਦੀਆਂ ਨੇ ਜੋ ਕਰਦੇ ਹਾਂ ਖੇਲ ਖੇਲ ਦੇ ਵਿੱਚ। ਗੱਲਾਂ ਸੱਚ ਅਕਸਰ ਹੋ ਜਾਂਦੀਆਂ ਨੇ ਜੋ ਕਰਦੇ ਹਾਂ ਖੇਲ ਖੇਲ ਦੇ ਵਿੱਚ, ਜਿਹੜੀ ਮਰਜ਼ੀ ਚੀਜ਼ ਬਣਾ ਲਵੋ ਸਹੀ ਬਣਦੀ ਹੈ ਸਰੋਂ ਵਾਲੇ ਤੇਲ ਦੇ ਵਿੱਚ।
1: ਸਰੋਂ ਦਾ ਤੇਲ ਬੈਸਟ ਤੇਲ,
0: ਮਾਲ ਮਾੜਾ ਨਹੀਂ ਚੰਗਾ ਵੀ ਮਿਲ ਜਾਂਦਾ ਹੈ
1: ਜੀ,
0: ਮਾਲ ਮਾੜਾ ਨਹੀਂ ਚੰਗਾ ਵੀ ਮਿਲ ਜਾਂਦਾ, ਲੱਗੀ ਹੋਈ ਕਿਸੇ ਨਾ ਕਿਸੇ ਸੇਲ ਦੇ ਵਿੱਚ। ਜਹਾਜ਼ ਉੱਤੇ ਬਾਜਵਾਜੀ ਲੱਖ ਜਾਂਦੇ, ਜਹਾਜ਼ ਉੱਤੇ ਬਾਜਵਾਜੀ ਲੱਖ ਜਾਂਦੇ, ਪਰ ਨਜ਼ਾਰਾ ਆਉਂਦਾ ਪੂਰਾ ਰੇਲ ਦੇ ਵਿੱਚ,
1: ਆਲੇ ਦੁਆਲੇ ਨਜ਼ਰ ਆਉਂਦਾ ਸਾਰਾ। ਵੈਸੇ ਜਿਹੜਾ ਜਹਾਜ਼ ਦਾ ਸਫ਼ਰ ਹੁੰਦਾ ਜੇ, ਬੋਰ ਸਫ਼ਰ ਹੁੰਦਾ ਜੇ, ਮੈਂ ਤੁਹਾਨੂੰ ਦੱਸ ਦਿੰਦਾ,
0: ਜੋ ਵਿਛੜ ਕੇ ਮਿਲਦਾ ਪੁੱਛੋ ਉਸ ਨੂੰ, ਜੋ ਵਿਛੜ ਕੇ ਮਿਲਦਾ ਪੁੱਛੋ ਉਸ ਨੂੰ, ਕਿਹਾ ਆਨੰਦ ਆਉਂਦਾ ਫਿਰ ਮੇਲ ਦੇ ਵਿੱਚ। ਪਤਾ ਹੁੰਦਾ ਕਿ ਜਮਾਨਤ ਨਹੀਂ ਮਿਲਣੀ, ਕਿਉਂਕਿ ਗਨਾਹ ਐਸੇ ਕੀਤੇ ਨੇ ਨਾ, ਪਤਾ ਹੁੰਦਾ ਕਿ ਜਮਾਨਤ ਨਹੀਂ ਮਿਲਣੀ, ਉਲਝਦੇ ਫਿਰ ਵੀ ਰਹਿੰਦੇ ਨੇ ਬੇਲ ਦੇ ਵਿੱਚ। ਗੱਲ ਜੱਗੋਂ ਤੇਰਵੀਂ ਹੋ ਗਈ ਹੈ ਬੱਬੀ, ਗੱਲ ਜੱਗੋਂ ਤੇਰਵੀਂ ਹੋ ਗਈ ਹੈ ਬੱਬੀ, ਜੇਲ੍ਹ ਮੰਤਰੀ ਨੂੰ ਜਾਣਾ ਪੈ ਗਿਆ ਜੇਲ੍ਹ ਦੇ ਵਿੱਚ, ਜੇਲ੍ਹ ਮੰਤਰੀ ਨੂੰ ਜਾਣਾ ਪੈ ਗਿਆ ਜੇਲ੍ਹ ਦੇ ਵਿੱਚ।
1: ਜਦੋਂ ਜੱਗੋਂ ਤੇਰਵੀਂ ਇਹ ਕਰਨਗੇ ਤੇ ਇਹਨਾਂ ਨਾਲ ਵੀ ਤਾਂ ਤੇਰਵੀਂ ਹੋਣੀ ਆ। ਪਰ ਮੈਂ ਇੱਕ ਸੰਦੇਸ਼, ਪਤਾ ਨਹੀਂ ਉਹ ਚੰਗਾ ਜਾਂ ਮਾੜਾ, ਤੁਹਾਡੀ ਗੱਲਬਾਤ ਦੇ ਵਿੱਚੋਂ ਹੀ ਦੇਣਾ ਚਾਹੁੰਦਾ ਸੱਜਣੋ। ਜਿਹੜਾ ਉਹ ਇਨਸਾਨ ਜਿਹੜਾ ਤੁਹਾਨੂੰ ਸੁਸਾਈਡ ਕਰਨ ਤੇ ਮਜਬੂਰ ਕਰ ਦਿੰਦਾ, ਤੇ ਏਦਾਂ ਕਰੋ ਜੇ ਤੁਸੀਂ ਮਜਬੂਰ ਹੋ ਗਏ ਉਹ ਸੁਸਾਈਡ ਕਰਨ ਤੇ, ਉਹਨੂੰ ਨਾਲ ਲੈ ਕੇ ਜਾਓ, ਉਹਨੂੰ ਪਿੱਛੇ ਨਹੀਂ ਛੱਡਣਾ। ਉਹ ਵੀ ਤੁਹਾਡੇ ਨਾਲ ਜਾਏ। ਆਹ ਕਾਹਦੀ ਗੱਲ ਹੋਈ ਕਿ ਤੁਸੀਂ ਨਹਿਰਾਂ ਚ ਛਾਲਾਂ ਮਾਰ ਦਿਓ, ਤੁਸੀਂ ਸੁਸਾਈਡ ਕਰ ਲਓ, ਤੁਸੀਂ ਖੂਹ ਚ ਛਾਲ ਮਾਰ ਦਿਓ, ਤੁਸੀਂ ਗੋਲੀਆਂ ਖਾ ਲਓ, ਉਹਨੂੰ ਨਾਲ ਲੈ ਕੇ ਜਾਓ ਜਿੰਨੇ ਤੁਹਾਨੂੰ ਮਜਬੂਰ ਕੀਤਾ ਇਹ ਦੁਨੀਆਂ ਛੱਡਣ ਵਾਸਤੇ।
0: ਇਹ ਸੀ ਵਾਜਵਾ ਜੀ ਗੱਲਬਾਤ ਜਿਹੜੀ ਮੈਂ ਮੋਟੀ ਮੋਟੀ ਜੀ ਵੀ ਅੱਜ ਹਾਜ਼ਰੀ ਲਾਈ ਆ, ਤੁਸੀਂ ਸਮਾਂ ਬਖਸ਼ਿਆ, ਪਾਠਕਾਂ ਨਾਲ ਸਾਂਝ ਪੁਆਈ, ਧੰਨਵਾਦ।
1: ਬਹੁਤ ਬਹੁਤ ਮਿਹਰਬਾਨੀ, ਜਦੋਂ ਵੀ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ, ਥੈਂਕ ਯੂ ਵੈਰੀ ਮਚ।
0: ਤੇ ਹਾਂ ਸੁਣਦੇ ਆ ਜੀ ਪ੍ਰੋਗਰਾਮ।
1: ਮਿਹਰਬਾਨੀ ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਬੱਬੀ ਜੀ,
0: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ। ਇਹ ਸਨ ਸਾਡੇ ਪੱਤਰਕਾਰ, ਬਹੁਤ ਵਧੀਆ ਇਨਸਾਨ ਬਲਬੀਰ ਬੱਬੀ ਜੀ ਹੋਣੀ, ਜਿਹੜੇ ਮਤਲਬ ਕਿ ਗੱਲ ਇਸ ਤਰ੍ਹਾਂ ਵਾ ਕਿ ਮੈਂ ਨਾ ਤੁਹਾਨੂੰ ਜਿੰਨੀ ਦੇਰ ਕੋਈ ਅਗਲਾ ਸੱਜਣ ਦੀ ਇੱਕ ਦੋ ਕਾਲਾਂ ਪਹਿਲਾਂ ਆਈਆਂ ਹਨ। ਦੋਸਤੋ ਅਗਰ ਤੁਸੀਂ ਘਰ ਚ ਪ੍ਰੈਜ਼ੀਡੈਂਟ ਹੋ, ਪ੍ਰੈਜ਼ੈਂਟ ਹੋ ਹੁਣੇ, ਤੇ ਮੈਨੂੰ ਇੱਕ ਵਾਰੀ ਕਾਲ ਫੇਰ ਮਾਰ ਦਿਓ, ਦੇਰ ਹੋ ਗਈ ਹੈ ਮੈਨੂੰ, ਤੇ ਮੈਂ ਤੁਹਾਨੂੰ ਉਸ ਫੌਰਨ ਅਟੇ ਟਾਈਮ ਹੀ ਲੈ ਲਾਂਗਾ। ਤੇ ਓਨੀ ਦੇਰ ਮੈਂ ਨਾ ਤੁਹਾਨੂੰ ਜਗਜੀਤ ਸਿੰਘ ਤੇ ਚਿਤਰਾ ਉਹਨਾਂ ਦੇ ਬਾਰੇ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦਾ। ਵੰਡਰਫੁਲ ਲੋਕ, ਉੱਚੀ ਸੁਸਾਇਟੀ ਦੇ ਸੋਹਣੇ ਗਵਈਏ, ਕਿਆ ਬਾਤਾਂ ਨੇ ਉਹਨਾਂ ਦੀਆਂ। ਲੋਕ ਉਹਨਾਂ ਨੂੰ ਵੇਖਣ ਵਾਸਤੇ ਮਤਲਬ ਕਿ ਕੋਸ਼ਿਸ਼ ਕਰਦੇ ਹੁੰਦੇ ਸਨ, ਉਹਨਾਂ ਦੇ ਕੰਸਰਟ ਵੇਖਣ ਵਾਸਤੇ, ਜਾਂ ਦੇਸ਼ ਦੇ ਪ੍ਰਾਈਮ ਮਿਨਿਸਟਰ ਤੱਕ, ਪ੍ਰੈਜ਼ੀਡੈਂਟ ਤੱਕ ਉਹਨਾਂ ਦੇ ਉਹਨਾਂ ਨੂੰ ਸੁਣਨ ਵਾਸਤੇ ਆਉਂਦੇ ਹੁੰਦੇ ਸਨ। ਪਰ ਉਹ ਜੋੜੀ ਬੜੀ ਭਾਗੀ, ਜਿਸ ਤਰ੍ਹਾਂ ਰੱਬ ਦੇ ਮਾਂ ਮਾਰ ਕੇ ਕਿਤੇ ਆਏ ਹੋਣ। ਉਹਨਾਂ ਬਾਰੇ ਤੁਹਾਨੂੰ ਥੋੜਾ ਬਹੁਤਾ ਮੈਂ ਨਾ ਕੋਈ ਦੱਸਣ ਦੀ ਕੋਸ਼ਿਸ਼ ਕਰਨਾ, ਪਰ ਉਸ ਤੋਂ ਪਹਿਲਾਂ ਮੈਂ ਨਾ ਤੁਹਾਨੂੰ ਉਹਨਾਂ ਦਾ ਇੱਕ ਗਾਣਾ ਸੁਣਾਉਣਾ, ਤੇ ਉਹ ਗਾਣੇ ਦੇ ਬਾਅਦ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਗੱਲਬਾਤ ਉਹਨਾਂ ਬਾਰੇ ਕਰਾਂਗਾ। ਲਓ ਜੀ, ਜਗਜੀਤ ਤੇ ਚਿਤਰਾ ਜੀ ਹੁਣਾਂ ਦਾ ਇੱਕ ਗਾਣਾ, ਲਓ ਗਾਣਾ ਸੁਣੋ ਜੀ ਪਹਿਲਾਂ ਉਹਨਾਂ ਦਾ, ਫੇਰ ਮੈਂ ਉਹਨਾਂ ਬਾਰੇ ਗੱਲਬਾਤ ਕਰਨਾ। ਤੇ ਜਿਹੜੇ ਸੱਜਣਾ ਮੈਨੂੰ ਪਹਿਲਾਂ ਟੈਲੀਫੋਨ ਸਟਾਰਟ ਕੀਤਾ ਸੀ ਉਹ ਦੁਬਾਰਾ ਕਰ ਸਕਦੇ ਨੇ, ਮੈਂ ਆਪਣੀ ਗੱਲਬਾਤ ਬੰਦ ਕਰ ਦਿਆਂਗਾ ਤੇ ਉਹਨਾਂ ਦੀ ਗੱਲਬਾਤ ਸੁਣਾਂਗਾ। ਠੀਕ ਹੈ ਜੀ।

0: ਜੀਵਾ ਵੰਡਰਫੁਲ ਸੌਂਗ ਦੋਵੇਂ ਸਟੇਜ ਤੇ ਗਾਉਂਦੇ ਬਿਊਟੀਫੁਲ ਬਿਊਟੀਫੁਲ ਲੱਗ ਰਹੇ ਸੀ ਤੇ ਗੱਲਬਾਤ ਮੈਂ ਇਹਨਾਂ ਦੀ ਬਾਅਦ ਚ ਕਰਾਂਗਾ ਆਪਣਾ ਕਿਸ਼ਨ ਚੰਦ ਜੀ ਮੈਨੂੰ ਮੈਂ ਇਟਲੀ ਤੋਂ ਪਹਿਲਾਂ ਕਾਲ ਲੈ ਲਾ ਪੰਜ ਮਿੰਟ ਬਾਅਦ ਮੈਂ ਦਸ ਮਿੰਟ ਬਾਅਦ ਤੁਹਾਡੇ ਵੱਲ ਆਉਣਾ ਮੈਂ ਸ਼ਾਹ ਜੀ ਰੈਡੀ ਹੋ ਜਾਓ ਮੈਂ ਤੁਹਾਡੇ ਵੱਲ ਆ ਰਿਹਾ ਤੇ ਸ਼ਾਹ ਜੀ ਨੇ ਜੀ ਇੱਥੇ ਸਤਿ ਸ੍ਰੀ ਅਕਾਲ ਸ਼ਾਹ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ
1: ਠੀਕ ਠਾਕ ਜੀ ਤੁਸੀਂ ਸੁਣਾਓ ਸਰਦਾਰ ਜੀ
0: ਮੈਂ ਜੀ ਅੱਲਾ ਮੀਆਂ ਹਮੇਸ਼ਾ ਤੁਹਾਡੇ ਤੇ ਮਿਹਰ ਦਾ ਹੱਥ ਰੱਖੇ ਤੁਸੀਂ ਠੀਕ ਠਾਕ ਰਹੋ ਇਹ ਸਾਡੀਆਂ ਸ਼ੁਭ ਇਛਾਵਾਂ ਨੇ ਤੁਹਾਡੇ ਵਾਸਤੇ ਰੌਣਕਾਂ ਲੱਗੀਆਂ ਨੇ ਤੁਹਾਡਾ ਇੰਤਜ਼ਾਰ ਸੀ ਤੇ ਆ ਜਾਓ ਲੰਘ ਆਓ ਅੱਜ ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ
1: ਜੀ ਮੈਂ ਇੱਕ ਦੋ ਬਸ ਨਜ਼ਮਾਂ ਪੜਾਂਗਾ ਛੋਟੀਆਂ ਛੋਟੀਆਂ
0: ਮੈਂ ਕਿਹਾ ਜੀ ਤੁਸੀਂ ਜਿੰਨੀਆਂ ਮਰਜ਼ੀ ਨਜ਼ਮਾਂ ਪੜੋ ਨਾ ਤੁਹਾਡੇ ਤੇ ਉਹ ਅਮਰੀਕਾ ਤੱਕ ਫੈਨ ਨੇ ਲੋਕ ਹਾਂਜੀ ਪਿਆਰ ਭਰੇ ਸੁਨੇਹੇ ਆਉਂਦੇ ਹੁੰਦੇ ਨੇ ਤੁਹਾਡੇ ਬਾਰੇ ਜੀ
1: ਜੀ ਸ਼ੁਕਰੀਆ ਜੀ
0: ਹਾਂ ਤੇ ਇਟਲੀ ਦਾ ਸੁਣਾਓ ਵੈਦਰ ਕਿੱਦਾਂ ਦਾ ਹੈ ਸਾਡੇ
1: ਜੀ ਬੜਾ ਅੱਛਾ ਅੱਜ ਸੋਹਣਾ ਵੈਦਰ ਹੈ ਧੁੱਪ ਚੜੀ ਹੈ
0: ਅੱਛਾ
1: ਹਾਂਜੀ
0: ਧੁੱਪ ਸਾਡੇ ਵੱਲ ਵੀ ਚੜੀ ਹੈ ਲੇਕਿਨ ਹਵਾ ਚੱਲਣ ਡਈ ਹੈ
1: ਅੱਛਾ ਸਾਡੇ ਵੱਲ ਵਾਸ਼ਪਾ ਕੋਈ ਨੀ ਵੈਦਰ ਬਹੁਤ ਸੋਹਣਾ ਜੀ ਬਹੁਤ ਸੋਹਣਾ ਜੀ ਪਹਿਲੋਂ ਇਹ ਗਜ਼ਲ ਹੈ ਜੀ ਜ਼ਾਲਮ ਦਾ ਦਸਤੂਰ ਕਦੇ ਵੀ ਨਹੀਂ ਮੰਨਦਾ ਜ਼ਾਲਮ ਦਾ ਦਸਤੂਰ ਕਦੇ ਵੀ ਨਹੀਂ ਮੰਨਦਾ ਭਾਵੇਂ ਆ ਮਜਬੂਰ ਕਦੇ ਵੀ ਨਹੀਂ ਮੰਨਦਾ ਵੇਲੇ ਦੇ ਚੰਗੇਜ਼ਦਿਆਂ ਮੈਂ ਹੁਕਮਾਂ ਨੂੰ ਵੇਲੇ ਦੇ ਚੰਗੇਜ਼ਦਿਆਂ ਮੈਂ ਹੁਕਮਾਂ ਨੂੰ ਸੂਲੀ ਜੇ ਮਨਜ਼ੂਰ ਕਦੇ ਵੀ ਨਹੀਂ ਮੰਨਦਾ ਪੈਰਾਂ ਦੇ ਵਿੱਚ ਬੇੜੀ ਵਾਰਾ ਖਾਂਦੀ ਹੈ ਪੈਰਾਂ ਦੇ ਵਿੱਚ ਬੇੜੀ ਵਾਰਾ ਖਾਂਦੀ ਹੈ ਚੋਰਾਂ ਦਾ ਮਨਸ਼ੂਰ ਕਦੇ ਵੀ ਨਹੀਂ ਮੰਨਦਾ ਪੈਰਾਂ ਦੇ ਵਿੱਚ ਬੇੜੀ ਵਾਰਾ ਖਾਂਦੀ ਹੈ ਚੋਰਾਂ ਦਾ ਮਨਸ਼ੂਰ ਕਦੇ ਵੀ ਨਹੀਂ ਮੰਨਦਾ ਮੈਂ ਮਿੱਟੀ ਨੂੰ ਸੋਨਾ ਯਾਰੋ ਕਿੰਝ ਆਖਾਂ ਮੈਂ ਮਿੱਟੀ ਨੂੰ ਸੋਨਾ ਯਾਰੋ ਕਿੰਝ ਆਖਾਂ ਕਿੱਕਰ ਨੂੰ ਅੰਗੂਰ ਕਦੇ ਵੀ ਨਹੀਂ ਮੰਨਦਾ ਮਿਨ ਬਾਗੀ ਹੁਣ ਕਹਿ ਕੇ ਸੂਲੀ ਝਾੜ ਦਿਓ ਮਿਨ ਬਾਗੀ ਹੁਣ ਕਹਿ ਕੇ ਸੂਲੀ ਝਾੜ ਦਿਓ ਮੈਂ ਜ਼ੁਲਮਤ ਨੂੰ ਨੂਰ ਕਦੇ ਵੀ ਨਹੀਂ ਮੰਨਦਾ ਮੈਂ ਜ਼ੁਲਮਤ ਨੂੰ ਨੂਰ ਕਦੇ ਵੀ ਨਹੀਂ ਜੀ ਇਹ ਨਜ਼ਮ ਦਾ ਨਵਾਨ ਹੈ ਧੱਗੇ
0: ਧੱਗੇ
1: ਧੱਗੇ ਦਾਂਦ ਬੈਲ
0: ਅੱਛਾ ਬੈਲ ਧੱਗੇ ਬਲਦ
1: ਸਾਡੇ ਵੱਲ ਧੱਗਾ ਵੀ ਆਉਂਦੇ ਨੇ ਜੀ ਬੈਲ ਜਿਹੜਾ ਹੁੰਦਾ ਨਾ ਦਾਂਦ
0: ਧੱਗੇ ਬਲਦ ਬੈਲ ਤੇ ਆਸਾਨ ਟਾਈਪ ਜਿਹੜੇ ਹੁੰਦੇ ਨੇ ਆਸਾਨ ਤੇ ਹੋਰ ਚੀਜ਼ ਹੋ ਜਾਂਦਾ ਨਾ
1: ਜੀ ਨਜ਼ਮ ਧੱਗੇ ਨਜ਼ਮ ਦਾ ਨਵਾਨ ਹੈ ਅਸੀਂ ਤੇ ਧੱਗੇ ਹਾਂ ਅਸਾਂ ਤੇ ਵੱਢਣਾ ਅਸੀਂ ਤੇ ਟੱਗੇ ਆ ਅਸਾਂ ਤੇ ਵੱਢਣਾ ਹੈ ਜ਼ਾਲਮ ਸਾਈਆਂ ਨੇ ਤੇ ਢੋਲ ਸਿਪਾਹੀਆਂ ਨੇ ਸਰਗੀ ਜੋਣਾ ਹੈ ਤੇ ਸ਼ਾਮੀ ਛੱਡਣਾ ਹੈ ਅਸੀਂ ਤੇ ਟੱਗੇ ਆ ਅਸਾਂ ਤੇ ਵੱਢਣਾ ਹੈ ਧੌਣ ਪੰਜਾਲੀ ਏ ਤੇ ਨੱਥ ਵੀ ਮਾਰੀ ਏ ਜੇ ਪਿੱਛੇ ਅਟਣਾ ਹੈ ਤੇ ਫਾਲਾ ਲੱਗਣਾ ਹੈ ਅਸੀਂ ਤੇ ਟੱਗੇ ਆ ਅਸਾਂ ਤੇ ਵੱਢਣਾ ਹੈ ਉਹ ਪਰਾਲੀ ਏ ਤੇ ਜ਼ਿੰਦਗੀ ਗਾਲੀ ਏ ਜੇ ਮੱਠਾ ਟੁਰਨਾ ਹੈ ਤੇ ਡੰਡਾ ਵੱਜਣਾ ਹੈ ਅਸੀਂ ਤੇ ਟੱਗੇ ਆ ਅਸਾਂ ਤੇ ਵੱਢਣਾ ਹੈ ਕਿਵੇਂ ਕਸਾਈਆਂ ਨੇ ਤੇ ਦੌਲਤ ਚਾਹੀਆਂ ਨੇ ਨਜ਼ਰ ਜਮਾਈ ਏ ਕਲੇਜਾ ਕੱਢਣਾ ਹੈ ਅਸੀਂ ਤੇ ਟੱਗੇ ਆ ਅਸਾਂ ਤੇ ਵੱਢਣਾ ਹੈ ਅਸੀਂ ਤੇ ਟੱਗੇ ਆ ਅਸਾਂ ਤੇ ਵੱਢਣਾ ਜੀ ਜੀ
0: ਸ਼ਾਹ ਜੀ ਤੁਸੀਂ ਕਦੀ ਹਲਵਾ ਆਇਆ
1: ਜੀ ਮੇਰੀਆਂ ਕੋਸ਼ਿਸ਼ ਕੀਤੀ ਏ ਤੇ ਸਾਡਾ ਉਹ ਡੇਰੇ ਤੇ ਜਾਈਦਾ ਸੀ ਉਹ ਦੌਰ ਵੇਖਿਆ ਵੇ ਦਾਨ ਵੀ ਸਨ ਆਲ ਵਗਦ ਬੰਦਿਆਂ ਵੱਡੇ ਭਰਾਉ ਨ ਤੇ ਪਿੱਛੇ ਪਿੱਛੇ ਨਾਲ ਟੁਰਦਿਆਂ ਪਨੀਰੀਆਂ ਪੱਟੀਆਂ ਨੇ ਮੁੰਜੀਆਂ ਲਾਈਆਂ ਨੇ ਕਣਕਾਂ ਵੱਢੀਆਂ ਨੇ
0: ਸਾਰਾ ਇਹ ਖੇਤੀਬਾੜੀ ਦਾ ਕੰਮ ਕਰਦਾ ਰਿਹਾ ਪੜਦੇ ਨਾਲ ਹੀ ਘਰਦਿਆਂ ਦੇ ਤੇ ਆਪਣੇ ਕੰਮ ਕਰਨ ਵਾਲੇ ਵੀ ਰੱਖੇ ਹੁੰਦੇ ਨੇ ਨਾ ਇੱਕ ਦੋ ਨਾਲ ਮੈਂ ਵੀ ਬਿਲਕੁਲ ਹਾਲ ਵਾਉਂਦਾ ਰਿਹਾ ਉਹਨਾਂ ਦੇ ਨਾਲ ਜਦੋਂ ਛੁੱਟੀਆਂ ਹੁੰਦੀਆਂ ਸਨ ਮੈਨੂੰ ਨਹੀਂ ਵੀ ਛੁੱਟੀਆਂ ਹੁੰਦੀਆਂ ਸੀ ਤੇ ਜਿੰਨਾ ਕੁ ਅਸੀਂ ਕੰਮ ਉਦੋਂ ਨਾ ਬੱਚੇ ਵੀ ਨਾਲ ਘਰ ਦਾ ਪੂਰਾ ਕੰਮ ਕਰਵਾਉਂਦੇ ਹੁੰਦੇ ਸਨ
1: ਜੀ
0: ਡੰਗਰਾਂ ਦੀਆਂ ਪੱਠੇ ਵੱਢ ਕੇ ਲਿਆਉਣੇ ਕੁਤਰਨੇ ਡੰਗਰਾਂ ਨੂੰ ਪਾਉਣੇ ਜਾਂ ਜੋ ਵੀ ਪਾਣੀ ਲਾਉਣੇ ਹਾਲ ਵਾਹੁਣਾ ਪੱਠੇ ਬੀਜਣੇ ਤੇ ਇਹ ਉਹ ਸਾਰਾ ਕੁਛ ਸੁਹਾਗਾ ਵਾਹੁਣਾ ਕੱਦੂ ਕਰਨੇ ਝੋਨੇ ਲਾਉਣੇ ਗੋਡੀਆਂ ਕਰਨੀਆਂ ਇਹ ਸਾਰਾ ਕੁਛ ਮੈਂ ਕੀਤਾ ਤੇ ਤੁਸੀਂ ਕਿਹਾ ਨਾ ਫਾਲਾ ਲੱਗਣਾ ਹੈ ਉਹ ਫਾਲੇ ਵੀ ਸਾਡੇ ਲੱਗ ਜਾਂਦੇ ਹੁੰਦੇ ਸਨ ਕਦੀ ਕਦੀ ਸਾਡੀ ਗਲਤੀ ਨਾਲ ਹੀ ਲੱਗਦੇ ਹੁੰਦੇ ਸਨ
1: ਬਿਲਕੁਲ ਜੀ ਬਿਲਕੁਲ
0: ਡੰਗਰਾਂ ਦੇ ਕਿਤਰਾ ਵਿਚਾਰੇ ਡੰਗਰ ਸਾਰੀ ਸਾਰੀ ਦਿਹਾੜੀ ਵੇਖੋ ਇੱਕ ਹਾਲ ਨਾਲ ਵੀ ਲੋਕ ਕਿੱਲਾ ਕਿੱਲਾ ਵਾਹ ਕੇ ਆਉਂਦੇ ਹੁੰਦੇ ਸੀ ਤੇ ਕਿੰਨਾ ਤੁਰਦੇ ਹੋਣਗੇ ਤੇ ਡੰਗਰ ਕਿੰਨਾ ਤੁਰਦੇ ਹੋਣਗੇ ਜਿਹੜਾ ਮਨੇਰੇ ਬੰਦਾ ਚਲੇ ਜਾਂਦਾ ਹੁੰਦਾ ਸੀ 3 ਵਜੇ ਹੀ ਉਹ ਹਿਸਾਬ ਲਾਓ ਕਿ ਇੱਕ ਕਿੱਲਾ ਦੁਪਹਿਰ ਨੂੰ ਵਾਹ ਕੇ ਆਉਂਦਾ ਹੁੰਦਾ ਸੀ ਤੇ ਵੇਖੋ ਬੰਦਾ ਕਿੰਨਾ ਤੁਰਿਆ ਡੰਗਰ ਕਿੰਨੇ ਤੁਰੇ ਜਿਹੜੇ ਡੰਗਰ ਖਰਾਸੇ ਜੁੱਤੇ ਹੁੰਦੇ ਸਨ ਉਹਨਾਂ ਦੀ ਹਾਲਤ ਜਿਹੜੇ ਡੰਗਰ ਖੂਹ ਆਉਂਦੇ ਹੁੰਦੇ ਸੀ ਖੂਹ ਅੱਗੇ ਜੁੱਤੇ ਹੁੰਦੇ
1: ਸਨ
0: ਤੇ ਅੱਜ ਕੱਲ ਮਸ਼ੀਨਰੀ ਨਾਲ ਕਿੰਨਾ ਈਜ਼ੀ ਹੋ ਗਿਆ ਸਾਰਾ ਕੁਛ
1: ਬਿਲਕੁਲ ਸਹੀ ਕਿਹਾ ਜੀ ਬਹੁਤ ਜੀ ਬਹੁਤ ਬਹੁਤ ਬਹੁਤ
0: ਕਿੰਨੀ ਸੁਵਿਧਾ ਹੋ ਗਈ ਹੈ ਕਿੰਨੇ ਅਰਮਾਨਦਾਇਕ ਜ਼ਿੰਦਗੀ ਪਹਿਲਾਂ ਨਾਲੋਂ ਹੋ ਗਈ ਹੈ ਪਹਿਲਾਂ ਮਿਹਨਤ ਵੇਖੋ ਕਿਸਾਨਾਂ ਦੀ ਮਿਹਨਤ ਪਹਿਲਾਂ ਕਿੰਨੀ ਹੁੰਦੀ ਸੀ
1: ਜੀ ਤੁਸੀਂ ਵੇਖੋ ਨਾ ਦੁਨੀਆ ਸਾਰੀ ਤੋਂ ਅੱਧਾ ਗੰਦਾ ਜਿਹੜਾ ਅਮਰੀਕਾ ਪੈਦਾ ਕਰ ਰਿਹਾ ਨਾ ਅਮਰੀਕਾ ਜੀ ਦੀ ਸਭ ਤੋਂ ਜ਼ਿਆਦਾ ਜ਼ਰਾਇਤ ਉਹਦੀ ਵੀ ਸਿਰਫ 6% ਲੇਬਰ ਜਿਹੜੀ ਏ ਉਹ ਜ਼ਰਾਤ ਨਾਲ ਅਟੈਚਡ ਏ ਤੇ ਉਹ ਇੰਨਾ ਗੱਲਾਂ ਯਾਨੀ ਕਿ ਮਸ਼ੀਨੀ ਜ਼ਰਾਤ ਦੇ ਜ਼ਰੀਏ ਇੰਨਾ ਗੱਲਾਂ ਇੰਨੀ ਹਰ ਚੀਜ਼ ਜ਼ਰੀ ਪੈਦਾਵਾਰ ਕਰ ਰਿਹਾ
0: ਜੀ ਤੁਸੀਂ ਸ਼ਾਹ ਜੀ ਅਮਰੀਕਾ ਗਏ ਹੋ ਕਦੀ
1: ਨਹੀਂ ਮੈਂ ਨਹੀਂ ਜਾ ਸਕਿਆ ਆਪਣੇ ਸਾਰੇ ਮੇਰੀ ਭੈਣ ਉੱਥੇ ਵੇ ਮੇਰੇ ਪਨੂਜੇ ਮੇਰੇ ਪਨੇ ਹੋਰ ਰਿਸ਼ਤੇਦਾਰ
0: ਜ਼ਰੂਰ ਚੱਕਰ ਮਾਰਿਓ ਵੇਖਣ ਵਾਲਾ ਮੁਲਕ ਹੈ ਵੰਡਰਫੁਲ ਮੁਲਕ ਹੈ ਜੀ ਟਮਾਟਰਾਂ ਦੀ ਮਤਲਬ ਕਿ ਫਸਲ ਸ਼ੁਰੂ ਹੋ ਜਾਏਗੀ ਤੇ ਤੁਸੀਂ 1 ਘੰਟਾ ਹਾਈਵੇ ਤੇ ਚਲਾ ਰਹੇ ਹੋ ਨਾ ਕਾਰ ਟਮਾਟਰ ਵੀ ਆਈ ਜਾਣਗੇ ਜੇ ਅੰਗੂਰ ਤੇ ਅੰਗੂਰ ਬਾਗ ਤੇ ਜੇ ਆ ਗਾਈਆਂ ਨੀ ਜਿਹੜੀਆਂ ਆਪਾਂ ਇਹਨਾਂ ਦਾ ਕੀ ਸਟਾਲ ਵਗੈਰਾ ਹੁੰਦੇ ਇਹ 50-50 ਕਿਲੋਮੀਟਰ ਤੱਕ ਗਾਈਆਂ ਹੀ ਗਾਈਆਂ ਨਜ਼ਰ ਆਈ ਚਲੀਆਂ ਜਾਣਗੀਆਂ ਤੇ ਤੁਹਾਨੂੰ ਦੂਸਰਾ ਕੁਛ ਜੇ ਬਾਗ ਆ ਗਏ ਨੇ ਤੇ ਪਤਾ ਹੀ ਨਹੀਂ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਟਮਾਟਰ ਆ ਗਏ ਨੇ ਤੇ ਮੈਂ ਆਪਣੇ ਨਾਲ ਦੇ ਨੂੰ ਪੁੱਛਿਆ ਵੀ ਇਹ ਟਮਾਟਰ ਇਸ ਤਰ੍ਹਾਂ ਤੋੜਦੇ ਕਿੱਦਾਂ ਹੋਣਗੇ ਕਹਿੰਦੇ ਨੇ ਇੱਕੋ ਵਾਰੀ ਲੱਗਦੇ ਤੇ ਇੱਕੋ ਵਾਰੀ ਪੱਕਦੇ ਨੇ ਤੇ ਇੱਕੋ ਵਾਰੀ ਮਸ਼ੀਨ ਇਹਨਾਂ ਨੂੰ ਤੋੜ ਲੈਂਦੀ ਹੈ ਤੇ ਹੁਣ ਇਹਦਾ ਸਾਰੀ ਦੁਨੀਆ ਨੂੰ ਕੇਚਪ ਐਵੇਂ ਨੀ ਸਪਲਾਈ ਕਰਨ ਡੇ ਹੈਗੇ ਜਿਹੜੀ ਉਹਨਾਂ ਦੀ ਬਾਗਬਾਨੀ ਹੈ ਨਾ ਤੁਸੀਂ ਵੇਖ ਕੇ ਹੈਰਾਨ ਹੀ ਰਹਿ ਜਾਓਗੇ ਤੇ ਮਸ਼ੀਨਰੀ ਵੇਖ ਕੇ ਹੈਰਾਨ ਪਹਾੜ ਪਹਾੜ ਜਿੱਡੀਆਂ ਉਹਨਾਂ ਕੋਲ ਮਸ਼ੀਨਰੀ ਦੀਆਂ ਕਰੇਨਾਂ ਹੀ ਨੇ ਜਿਹੜੀਆਂ ਮਿੰਟ ਚ ਨਾਲੇ ਕੱਢ ਦਿੰਦੀਆਂ ਨੇ ਨਹਿਰਾਂ ਕੱਢ ਦਿੰਦੀਆਂ ਨੇ ਮਿੰਟਾਂ ਸਕਿੰਟਾਂ ਦੇ ਵਿੱਚ
1: ਜੀ ਉੱਥੇ 1800 ਵਿੱਚ ਘੋੜਿਆਂ ਨਾਲ ਮਸ਼ੀਨਾਂ ਚੱਲਦੀਆਂ ਸਨ ਜਿਹੜੀਆਂ ਕਣਕ ਵੱਢਦੀਆਂ ਹਨ 1800 ਵਿੱਚ ਫਿਰ 1840-50 ਵਿੱਚ ਉਹ ਟਰੈਕਟਰ ਸ਼ੁਰੂ ਹੋ ਗਏ ਸਨ ਜਿਹੜੇ ਬਾਪ ਦੇ ਇੰਜਣ ਨਾਲ ਚੱਲਦੇ ਸਨ ਬਾਪ ਨਾਲ
0: ਜੀ ਜੀ ਜੀ
1: ਜਾ ਵੱਡੇ ਇੰਜਣ ਜੀ ਜੀ
0: ਜੀ ਬਿਲਕੁਲ ਵਾਕਿਆ ਹੀ ਕਰਦੇ ਤੁਸੀਂ ਵੇਖੋਗੇ ਬਾਕੀ ਗੱਲਾਂ ਸਾਰੀਆਂ ਛੱਡ ਦਿਓ ਮਤਲਬ ਕਿ ਰਾਜਨੀਤੀ ਪੋਲੀਟਿਕਸ ਛੱਡ ਦਿਓ ਤੇ ਅਮਰੀਕਾ ਚ ਇੱਕ ਸ਼ਹਿਰ ਵੇਖੋਗੇ ਤੇ ਤੁਸੀਂ ਕਹੋਗੇ ਕਮਾਲ ਹੈ ਬੜਾ ਸੋਹਣਾ ਸ਼ਹਿਰ ਹੈ ਬੜਾ ਪੈਸਾ ਦੂਸਰੇ ਸ਼ਹਿਰ ਚ ਜਾਓਗੇ ਤੁਸੀਂ ਕਹੋਗੇ ਨਹੀਂ ਇਹ ਸ਼ਹਿਰ ਸੋਹਣਾ ਤੀਸਰੇ ਸ਼ਹਿਰ ਚ ਜਾਓਗੇ ਤੁਸੀਂ ਕਹੋਗੇ ਨਹੀਂ ਇਹ ਸ਼ਹਿਰ ਸੋਹਣਾ ਫਿਰ ਤੁਸੀਂ ਹੈਰਾਨੀ ਪ੍ਰਗਟ ਕਰੋਗੇ ਕਿ ਅਮਰੀਕਾ ਐਵੇਂ ਨੀ ਸਰਪੰਚ ਬਣਿਆ ਇਹਦੇ ਕੋਲ ਕਿੰਨਾ ਪੈਸਾ ਹੈ ਕਿੰਨੀ ਇੱਥੇ ਜਾਇਦਾਦ ਜਾਂ ਕਿੰਨੀ ਇੱਥੇ ਰਿਚਨੈਸ ਹੈ ਸਾਰੀ ਦੁਨੀਆਂ ਚ ਇਹਨਾਂ ਦਾ ਡਾਲਰ ਹੈ ਹਾਂਜੀ ਬਾਕੀ ਉਹ ਚੰਗਾ ਮਾੜਾ ਉਹਨੂੰ ਇੱਕ ਲਾਂਭੇ ਅਸੀਂ ਰੱਖਦੇ ਹਾਂ ਹਾਲੇ
1: ਕੀ ਪ੍ਰੋਡਕਸ਼ਨ ਚ ਬਹੁਤ ਸਾਇੰਸੀ ਜਾਇਦਾਦ ਪ੍ਰੋਡਕਸ਼ਨ
0: ਦੁਨੀਆਂ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਉੱਥੇ, ਦੁਨੀਆਂ ਦੇ ਸਭ ਤੋਂ ਵੱਡੇ ਪੋਲ ਉੱਥੇ, ਦੁਨੀਆਂ ਦੀ ਸਭ ਤੋਂ ਵੱਡੀ ਮਸ਼ੀਨਰੀ ਮਿਊਜ਼ੀਅਮ, ਮੈਂ ਤੁਹਾਨੂੰ ਕੀ ਦੱਸਾਂ, ਹੈਰਾਨ ਬਿਲਡਿੰਗਾਂ ਦੁਨੀਆਂ ਦੀ ਸਭ ਤੋਂ ਵੱਡੀਆਂ, ਹੈਰਾਨ ਹੋਣ ਵਾਲੀਆਂ ਚੀਜ਼ਾਂ
1: ਜੀ ਜੀ, ਦੁਨੀਆਂ ਦੀਆਂ 1600 ਵੱਡੀਆਂ ਇਜਾਦਾਤ ਅਮਰੀਕਾ ਚ ਹੋਈਆਂ ਜਿਹੜੀਆਂ ਚੀਜ਼ਾਂ ਨੇ 1600 ਜੀ ਜੀ
0: ਜੀ ਵਾਕਿਆ ਮੈਂ ਤੁਹਾਨੂੰ ਇੱਕ ਦੱਸਾਂ, ਸੈਕਿੰਡ ਵਰਲਡ ਵਾਰ ਦੇ ਵਿੱਚ ਦੁਨੀਆਂ ਸਾਰੇ ਜਿਹੜੇ ਜਰਮਨ ਦੇ ਇੰਟੈਲੀਜੈਂਟ ਇੰਜੀਨੀਅਰ ਤੇ ਪੜ੍ਹੇ ਲਿਖੇ ਸਨ ਸਾਰੇ ਜਿਹੜੇ, ਉਹਨਾਂ ਨੂੰ ਜਹਾਜ਼ ਚ ਬਹਾ ਕੇ ਲੈ ਗਿਆ ਸੀ, ਦੁਨੀਆਂ ਭਰ ਤੋਂ ਪੜ੍ਹਿਆ ਲਿਖਿਆ ਨੂੰ, ਇਹ ਆਪਣੇ ਕੰਟਰੀ ਦੇ ਵਿੱਚ ਇਹਨਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਪੜਿਆ ਲਿਖਿਆ ਲੋਕਾਂ ਨੂੰ ਖਿੱਚ ਧੂ ਕੇ ਆਪਣੇ ਮੁਲਕ
1: ਜੀ ਪੂਰੀ ਦੁਨੀਆਂ ਚ, ਪੂਰੀ ਦੁਨੀਆਂ ਵਿੱਚ ਸੋਵੀਅਤ ਯੂਨੀਅਨ ਟੁੱਟਿਆ ਜਿਹੜੇ ਵੇਲੇ ਉਹਨਾਂ ਸਾਰੇ ਸਾਇੰਸਦਾਨ ਇਹਨਾਂ ਚੁੱਕ ਲਏ, ਮਤਲਬ
0: ਸਾਡੇ ਇੱਕ ਖੁਰਾਣਾ ਸਾਹਿਬ ਸਨ ਉਹਨਾਂ ਨੂੰ, ਉਹਨੇ ਇੰਡੀਆ ਗਵਰਨਮੈਂਟ ਨੂੰ ਵੀ ਮੈਨੂੰ ਇੱਕ ਬਣਾ ਦਿਓ ਲੈਬੋਰੇਟਰੀ ਜਿਹੀ ਛੋਟੀ ਜਿਹੀ, ਮੈਂ ਕੋਈ ਟੈਸਟ ਕਰ ਲੈਂਦਾ, ਸਾਡੇ ਜਵਾਬ ਹੀ ਉਹਨੂੰ ਕਿਸੇ ਨੇ ਨਹੀਂ ਦਿੱਤਾ, ਉਹ ਇਧਰ ਚਲੇ ਗਏ ਜਾਂ ਇਹ ਉਹਨਾਂ ਨੂੰ ਲੈ ਕੇ, ਉਹਨਾਂ ਨੇ ਪਤਾ ਨੀ ਇਸ ਵੇਲੇ ਮੈਨੂੰ ਯਾਦ ਨੀ ਕੀ ਆਜ਼ਾਦ ਕੀਤਾ ਅਮਰੀਕਾ ਚ ਜਾ ਕੇ,
1: ਉਹ ਨੋਬਲ ਇਨਾਮ ਦੇ ਖਾਣਾ ਸਾਹਿਬ ਪੰਜਾਬੀ ਦੇ ਪਿੱਛੋਂ, ਪੰਜਾਬੀ ਸਾਡੇ ਪੰਜਾਬ ਦੇ ਉਧਰ ਉਹਨਾਂ ਦੀ ਫੈਮਿਲੀ ਗਈ ਆ,
0: ਇੰਡੀਆ ਗਵਰਨਮੈਂਟ ਜਦੋਂ ਵਾਪਸ ਆਏ ਇੰਡੀਆ ਗਵਰਨਮੈਂਟ ਨੇ ਉਹਨਾਂ ਦੀ ਇੱਜ਼ਤ ਮਾਣ ਵਿੱਚ ਇੱਕ ਪਾਰਟੀ ਦਿੱਤੀ, ਪਹਿਲਾਂ ਤੇ ਉਹਨੇ ਜਾਣ ਤੋਂ ਹੀ ਇਨਕਾਰ ਕਰ ਦਿੱਤਾ, ਪਰ ਫਿਰ ਉਹਨਾਂ ਨੂੰ ਮਜਬੂਰ ਹੋ ਗਏ ਪਾਰਟੀ ਚ ਗਏ ਤੇ ਉਹਨੇ ਫਿਰ ਸਰਕਾਰ ਨੂੰ ਗੱਲਾਂ ਸੁਣਾਈਆਂ, ਓਏ ਉਦਣ ਕਿੱਥੇ ਸੀ ਜਿੱਦਣ ਤੁਸੀਂ ਅੱਜ ਮੈਨੂੰ ਕਾਹਦੀ ਪਾਰਟੀ ਦੇਣ ਡਏ ਹੋ, ਉਦਣ ਕਿੱਥੇ ਸੀ ਜਿੱਦਣ ਮੈਂ ਕਿਹਾ ਸੀ ਮੈਨੂੰ ਮਾੜੀ ਜੀ ਲੈਬੋਰੇਟਰੀ ਜੀ ਬਣਾ ਦਿਓ ਮੈਂ ਕੋਈ ਚੈੱਕ ਕਰਨ, ਤੁਸੀਂ ਮੈਨੂੰ 3 ਸਾਲ ਜਵਾਬ ਹੀ ਨਹੀਂ ਦਿੱਤਾ ਤੇ ਮੈਂ ਕੋਈ 30 ਚਿੱਠੀਆਂ ਦਿੱਤੀਆਂ, ਮੈਨੂੰ ਤੁਹਾਡਾ ਇਹੋ ਜਿਹਾ ਇੱਜ਼ਤ ਮਾਣ ਨਹੀਂ ਚਾਹੀਦਾ, ਪਰ ਮੈਂ ਤੁਹਾਡੀ ਇੰਨੀ ਇੱਜ਼ਤ ਰੱਖੀ ਹੈ ਕਿ ਮੈਂ ਤੁਹਾਡੀ ਪਾਰਟੀ ਚ ਆ ਗਿਆ, ਲਾਂਤਾ ਪਾ ਕੇ ਗਏ
1: ਜੀ। ਇਹ ਜਿਹੜਾ ਤੁਹਾਡਾ ਸਦਰ ਰਿਹਾ ਜੀ ਅਬਦੁਲ ਕਲਾਮ, ਤੁਹਾਡੇ ਆਖਰੀ ਪ੍ਰੋਗਰਾਮ ਦਾ ਬਾਨੀ, ਇਹ ਪਾਕਿਸਤਾਨ ਵੀ ਵਿਚਾਰਾ ਕੰਮ ਢੂੰਡਦਾ ਰਿਹਾ ਜੀ, ਇਹਨੂੰ ਕਿਸੇ ਨੇ ਸੀ ਦਿੱਤਾ, ਡਾਕਟਰ ਕਬੀਰ ਜਿਹੜਾ ਸਾਡੇ ਮੁਲਕ ਦਾ ਉਹਦੇ ਬਾਰੇ ਚ ਉਹ ਇੰਡੀਆ ਢੂੰਡਦਾ ਰਿਹਾ ਸੀ ਕੰਮ ਕਿਸੇ ਦੌਰ ਚ,
0: ਉੱਥੇ
1: ਨੇ ਹੁਣ ਪੁੱਛਿਆ
0: ਜਿਹੜੇ ਨੇ ਉਹ ਉੱਚੀਆਂ ਪੋਸਟਾਂ ਰਿਸ਼ਵਤਾਂ ਲੈਣ ਵਾਲੇ ਚਾਚੇ ਭਤੀਜੇ ਫਲਾਣ ਧੀ, ਪਰ ਗੱਲ ਚੱਲੀ ਸੀ ਅਮਰੀਕਾ ਤੋਂ, ਅਮਰੀਕਾ ਦੁਨੀਆਂ ਦੇ ਅਕਲਮੰਦ ਲੋਕਾਂ ਨੂੰ ਵੀਜ਼ਾ ਨਹੀਂ, ਵੀਜ਼ਾ ਹੀ ਨਹੀਂ ਦਿੰਦਾ, ਆਪ ਇਨਵਾਈਟ ਕਰਦਾ ਪਿਆ ਉਹ ਸਾਡੇ ਕੋਲ,
1: ਬਿਲਕੁਲ ਬਿਲਕੁਲ ਬਿਲਕੁਲ
0: ਗੱਲ ਹੋਈ ਤੇ ਸ਼ਾਹ ਜੀ ਮੈਂ ਨਾ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਜੀ ਜ਼ਰੂਰ,
0: ਜੋ ਮਨੁੱਖਤਾ ਤੋਂ ਆਪਾ ਵਾਰ ਗਏ ਸਭ ਨਬੀ ਤੇ ਨਾਇਕ ਮੇਰੇ ਨੇ, ਮਨੁੱਖਤਾ ਤੋਂ ਹੀ ਮਿਨਟੀ ਤੋਂ ਜਿਹੜੇ ਕੁਰਬਾਨ ਹੋਏ ਨੇ ਲੋਕ, ਹਾਂਜੀ ਆਦਮੀਆਂ ਤੋਂ ਮਨੁੱਖਤਾ ਤੋਂ ਹਿਊਮੈਨਿਟੀ ਤੋਂ, ਜੋ ਮਨੁੱਖਤਾ ਤੋਂ ਆਪਾ ਵਾਰ ਗਏ ਸਭ ਨਬੀ ਤੇ ਨਾਇਕ ਮੇਰੇ ਨੇ, ਪਸ਼ੂ ਪਕਸ਼ੀ ਨਦੀਆਂ ਪਹਾੜ ਤੇ ਫੁੱਲ ਸਭ ਗੋਰੇ ਕਾਲੇ ਮੇਰੇ ਨੇ,
1: ਵਾਹ ਵਾਹ ਦੁਬਾਰਾ ਪੜੋ ਜੀ ਦੁਬਾਰਾ ਦੁਬਾਰਾ,
0: ਮਨੁੱਖਤਾ ਤੋਂ ਆਪਾ ਵਾਰ ਗਏ ਸਭ ਨਬੀ ਤੇ ਨਾਇਕ ਮੇਰੇ ਨੇ, ਪਸ਼ੂ ਪਕਸ਼ੀ ਨਦੀਆਂ ਪਹਾੜ ਤੇ ਫੁੱਲ ਸਭ ਗੋਰੇ ਕਾਲੇ ਮੇਰੇ ਨੇ, ਮੈਂ ਸਭ ਦਾ ਤੇ ਸਭ ਮੇਰੇ ਨੇ, ਕੁਦਰਤ ਦੇ ਨਜ਼ਾਰੇ ਮੇਰੇ ਨੇ, ਮੈਂ ਸਭ ਦਾ ਤੇ ਸਭ ਮੇਰੇ ਨੇ, ਕੁਦਰਤ ਦੇ ਨਜ਼ਾਰੇ ਮੇਰੇ ਨੇ, ਆ ਸਾਰੀ ਧਰਤੀ ਸੁੱਚਾ ਸਿੰਘ ਦੀ ਜੇ, ਇਹ ਚੰਨ ਦੇ ਤਾਰੇ ਮੇਰੇ ਨੇ, ਸਾਰੀ
1: ਸਾਰੀ
0: ਧਰਤੀ ਸੁੱਚਾ ਸਿੰਘ ਦੀ ਜੇ, ਇਹ ਚੰਨ ਤੇ ਤਾਰੇ ਮੇਰੇ ਨੇ,
1: ਵਾਹ
0: ਮੇਰਾ ਮੁਲਕ ਇੰਡੀਆ ਹੀ ਨਹੀਂ ਜੀ, ਇਹ ਪਲੈਨਟ ਮੇਰਾ ਮੁਲਕ ਹੈ ਸਾਡੇ ਦਾ ਸਾਰਾ
1: ਜੀ, ਬਿਲਕੁਲ ਸਾਰੀ ਇਨਸਾਨੀਅਤ ਨਾਲ ਪਿਆਰ ਕਰਨਾ ਚਾਹੀਦਾ, ਸਾਰੀ ਇਨਸਾਨੀਅਤ ਨਾਲ, ਬੇਗੁਨਾ ਬੰਦਾ ਕੋਈ ਇੰਡੀਆ ਵਿਚ ਮਰੇ, ਪਾਕਿਸਤਾਨ ਚ ਮਰੇ, ਇਸਰਾਇਲ ਚ ਮਰੇ, ਜਰਮਨੀ ਚ ਮਰੇ, ਉਹਦੀ ਮੁਜ਼ੰਮਤ ਕਰਨੀ ਚਾਹੀਦੀ ਹੈ ਜੀ, ਤੇ ਜ਼ਾਲਮ ਜਿੱਥੋਂ ਦਾ ਵੀ ਹੈ ਉਹਦੀ ਮੁਖਾਲਫਤ ਕਰਨੀ ਚਾਹੀਦੀ,
0: ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ
1: ਜੀ, ਸ਼ੁਕਰੀਆ ਜੀ, ਸ਼ੁਕਰੀਆ
0: ਜੀ,
1: ਓਕੇ ਜੀ, ਓਕੇ ਜੀ, ਅੱਲਾ
0: ਇਹ ਸਨ ਜੀ ਸ਼ਾਹ ਜੀ ਹੁਣ ਇਟਲੀ ਤੋਂ, ਹੁਣ ਅਸੀਂ ਕਿਸ਼ਨ ਚੰਦ ਜੀ ਮੈਂ ਆਪ ਜੀ ਵੱਲ ਆ ਰਿਹਾ, ਤੇ ਰੈਡੀ ਹੋ ਜਾਓ ਤੁਸੀਂ, ਵਾਹ ਜੀ ਵਾਹ।
2: ਹੈਲੋ
0: ਕਿਸ਼ਨ ਚੰਦ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵੇੜੇ ਤੇ।
3: ਸਤਿ ਸ੍ਰੀ ਅਕਾਲ ਵੀਰ ਜੀ, ਆਪ ਜੀ ਨੂੰ ਸਤਿ ਸ੍ਰੀ ਅਕਾਲ ਤੇ ਸਭ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
0: ਮੈਂ ਮਾਫ਼ੀ ਚਾਹੁੰਦਾ, ਮੈਂ ਤੁਹਾਡੇ ਤੱਕ ਪਹੁੰਚਣ ਤੱਕ ਅੱਜ ਕਾਫ਼ੀ ਲੇਟ ਹੋ ਗਿਆ ਤੇ।
1: ਨਹੀਂ ਕੋਈ ਗੱਲ ਨੀ।
0: ਇਹ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਰਾਜੀ, ਖੁਸ਼ ਹੋ ਤੁਸੀਂ?
1: ਬਸ ਵਧੀਆ, ਸਭ ਵਧੀਆ, ਸਭ ਮੇਰਾ ਨੇ, ਸਭ ਮੇਰਾ।
0: ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਮੇਹਰ ਰੱਖੇ ਜੀ। ਹਾਂਜੀ, ਖੁਸ਼ ਰਹੋ
1: ਜੀ, ਸਰ ਜੀ,
0: ਆਬਾਦ ਰਹੋ, ਤੁਸੀਂ ਖੁਸ਼ੀਆਂ ਵੰਡਣ ਵਾਲੇ ਲੋਕ ਹੋ, ਤੁਹਾਡੇ ਕੋਲ ਖੁਸ਼ੀਆਂ ਦਾ ਕਦੇ ਘਾਟਾ ਨਾ ਹੋਵੇ।
1: ਸੋ ਨਾਈਸ, ਸੋ ਨਾਈਸ ਮੈਮ, ਥੈਂਕ ਯੂ ਵੈਰੀ ਮੱਚ ਜੀ ਜੀ, ਬਹੁਤ ਬਹੁਤ ਸ਼ੁਕਰੀਆ।
0: ਕੀ ਕਹਿਣਾ ਚਾਹੋਗੇ ਸਰ ਤੁਸੀਂ?
3: ਕਹਿਣਾ ਕੀ ਆ ਸਾਹਿਬ, ਇਸ ਤਰ੍ਹਾਂ ਕਿ ਤੁਸੀਂ ਵੇਖ ਨਹੀਂ ਗਏ ਹੋ, ਕਈ ਦਿਨਾਂ ਦਾ 35-36 ਦਿਨ ਹੋ ਗਏ ਨੇ ਲੜਾਈ ਨੂੰ।
0: ਹਾਂਜੀ, ਇਹ ਤੇ ਬਹੁਤ ਸੈਡ ਹੈ,
3: ਇਰਾਨ ਔਰ ਅਮਰੀਕਾ ਦੀ ਔਰ ਇਜ਼ਰਾਈਲ ਦੀ ਲੜਾਈ ਲੱਗੀ ਹੋਈ ਆ। ਮੈਂ ਕਦੇ ਕਦੇ ਸੋਚਦਾ ਵੀ ਕਿਹੜੇ ਪਾਸੇ ਜਾਊਗੀ ਇਹ, ਕੀ ਵਰਲਡ ਵਾਰ 3 ਦੇ ਵਿੱਚ ਤਬਦੀਲ ਹੋ ਜਾਊਗੀ?
0: ਨਹੀਂ ਜੀ, ਵਰਲਡ ਵਾਰ ਦੀ ਤਾਂ ਤਬਦੀਲ ਨਹੀਂ ਹੋਏਗੀ, ਪਰ ਮਤਲਬ ਇਹ ਮੇਰੇ ਕੋਈ ਲਾਸਟ ਵਰਡ ਨਹੀਂ ਕਿ ਮੈਂ ਕੋਈ ਐਨਾਲਿਸਿਸ ਕਰਕੇ, ਲੇਕਿਨ ਅੰਦਾਜ਼ਾ ਹੁੰਦਾ ਨਾ।
3: ਹਾਂਜੀ,
0: ਵਰਲਡ ਵਾਰ ਨਹੀਂ, ਸਵਾਲ ਹੀ ਪੈਦਾ ਨਹੀਂ,
3: ਕਿਉਂਕਿ ਦੇਖੋ ਦੁਨੀਆ ਘਬਰਾ ਜਾਂਦੀ ਹੈ ਜਦੋਂ ਵੀ ਦੁਨੀਆ ਦੇ ਕਿਸੇ ਹਿੱਸੇ ਵਿੱਚ ਲੜਾਈ ਹੁੰਦੀ ਆ, ਤੇ ਦੁਨੀਆ ਤੇ ਘਬਰਾ ਜਾਂਦੀ ਆ, ਮਤਲਬ ਕਿ ਮਰਦੀ
0: ਗੱਲ ਇਸ ਪਰਿਵਾਰ ਤੇ ਤਾਂ ਲੱਗੇ ਜੇ ਕੋਈ ਇੱਕ ਦੋ ਬੰਦੇ ਤਗੜੇ ਹੋਣ ਵਿੱਚ, ਤੇ ਬਾਕੀ ਸਾਰੀ ਹੈ। ਹੁਣ ਜਿਸ ਤਰ੍ਹਾਂ ਦਾ ਬੰਬ ਤੁਹਾਡੇ ਕੋਲ ਹੈ ਉਦੋਂ ਦਾ ਹੀ ਮੇਰੇ ਕੋਲ ਹੈ, ਤੇ ਤੁਸੀਂ ਮਾਰ ਕੇ ਆਪ ਵੀ ਨਹੀਂ ਬਚ ਸਕਦੇ। ਤੇ ਨੰਬਰ 2, ਦੋ ਬਦਮਾਸ਼ ਹੋਣਗੇ, ਉਹਨਾਂ ਦਾ ਗਰੁੱਪ ਹੁੰਦਾ, ਉਹ ਗਰੁੱਪਾਂ ਦੇ ਵਿੱਚੋਂ ਬੰਦੇ ਕਤਲ ਹੁੰਦੇ ਰਹਿਣਗੇ ਉਹਨਾਂ ਦੀ ਲੜਾਈ ਦੇ ਵਿੱਚੋਂ, ਲੇਕਿਨ ਉਹ ਬਦਮਾਸ਼ ਇੱਕ ਦੂਜੇ ਨਾਲ ਲੜਨ ਮੈਦਾਨ ਚ ਨਹੀਂ ਆਉਂਦੇ ਹੁੰਦੇ।
3: ਉਹ ਤੇ ਗੱਲ ਹੈ,
0: ਬਿਲਕੁਲ ਬਿਲਕੁਲ,
3: ਵਰਲਡ ਵਾਰ ਲੜਦੀ ਦੇ ਫੌਜ ਆ, ਲੀਡਰ ਦੇ ਆਪਣੀ ਆਪਣੀ ਜਗ੍ਹਾ ਤੇ ਸੁਰੱਖਿਅਤ ਬੈਠੇ ਹੁੰਦੇ ਆ,
0: ਚੁੰਚੇ ਹੀ ਪਿੱਛੇ
3: ਮਰਨੀ, ਘਾਣ ਤੇ ਆਮ ਜਨਤਾ ਦਾ ਹੀ ਹੋਣਾ ਜੀ।
0: ਪਰ ਆ ਟਰੰਪ ਦੀ ਜਿਹੜੀ ਹੈਗੀ ਹੈ ਬਦਮਾਸ਼ੀ ਤੇ ਗੁੰਡਾਗਰਦੀ ਤੇ ਮੂਰਖ ਪੁਣਾ, ਸਾਰੇ ਜਮਾਨੇ ਨੇ ਦੁਨੀਆ ਨੇ
3: ਵੈਸੇ ਮੂਰਖ ਪੁਣਾ ਹੀ ਆ ਉਸ ਬੰਦੇ ਦਾ, ਸਗੋਂ ਤੂੰ ਏਡੇ ਵੱਡੇ ਕੰਟਰੀ ਦਾ, ਇੰਨੇ ਰਿਸਪੈਕਟਡ ਕੰਟਰੀ ਦਾ ਤੂੰ ਪ੍ਰੈਜੀਡੈਂਟ ਬਣਿਆ ਸੀਗਾ, ਤੂੰ ਦੁਨੀਆ ਦੇ ਵਿੱਚ ਇੱਜ਼ਤ ਕਮਾ ਸਕਦਾ ਸੀਗਾ, ਤੇ ਤੂੰ ਆਉਂਦਿਆਂ ਹੀ ਕਹਿਣ ਲੱਗ ਪਿਆ ਕੈਨੇਡਾ ਨੂੰ ਮੈਂ ਆਪਣਾ ਸਟੇਟ ਬਣਾ ਲਵਾਂਗਾ, ਮੈਂ ਗ੍ਰੀਨਲੈਂਡ ਤੇ ਕਬਜ਼ਾ ਕਰ ਲਾਂਗਾ, ਮੈਂ ਫਲਾਣੀ ਜਗ੍ਹਾ ਤੇ ਕਬਜ਼ਾ ਕਰ ਲਾਂਗਾ, ਇਹ ਕੋਈ ਚੀਜ਼ਾਂ ਠੀਕ ਥੋੜੀਆਂ ਨੇ
0: ਨਾ, ਇਹ ਲੈਂਗੁਏਜ ਗੁੰਡਿਆਂ ਵਾਲੀ ਤੇ ਮੂਰਖਾਂ ਵਾਲੀ ਤੇ ਅਕਲੋਂ ਪੈਦਲ
3: ਵਾਲਿਆ। ਅੱਜ ਅੱਜ ਯਾਰ ਕਿਹੜਾ ਟਾਈਮ ਹੈ ਕਿ ਤੁਸੀਂ ਇੱਦਾਂ ਦੀ ਗੱਲ ਕਰੋ ਔਰ ਸਰਵਾਈਵ ਕਰ ਦਿਓ,
0: ਜਿਹੜੇ
3: ਦੁਨੀਆ ਤੁਹਾਨੂੰ ਸਿੱਧਾ ਨਹੀਂ ਕਰ ਸਕਦੀ, ਬਿਲਕੁਲ ਸਿੱਧਾ ਕਰ ਸਕਦੇ।
0: ਇਹ ਟਰੰਪ ਸਾਹਿਬ ਹੁਣੀ ਰਾਤ ਨੂੰ ਹੋਰ ਗੱਲ ਕਰਦੇ ਨੇ, ਸਵੇਰੇ ਹੋਰ ਲੋਟੇ।
3: ਦੇਖੋ ਜੀ, ਹਿੰਦੁਸਤਾਨ ਦਾ ਔਰ ਅਮਰੀਕਾ ਦੇ ਟ੍ਰੇਡ ਵਾਰ ਜਿਹੜੀ ਹੋਈ ਆ ਪਿੱਛੇ, ਹੁਣ ਤਾਂ ਚਲੋ ਥੋੜੀ ਠੰਡੀ ਪੈ ਗਈ ਆ, ਹਾਲੇ ਵੀ ਠੰਡੀ ਨਹੀਂ ਪਈ, ਅੰਦਰੋਂ ਅੰਦਰ ਸੁਲਗ ਰਹੀ ਆ, ਉਹਦੇ ਵਿੱਚ ਕਿੰਨੇ ਭੈਂਸੜੇ ਬੰਦੇ ਨੇ ਚੇਂਜ ਕੀਤੇ ਆ, ਇਸ ਵਜ੍ਹਾ ਬੰਦੇ ਦੀ ਕੀ ਕ੍ਰੈਡੀਬਿਲਟੀ ਆ? ਕੋਈ ਕ੍ਰੈਡੀਬਿਲਟੀ ਨਹੀਂ ਮੇਰੇ ਹਿਸਾਬ ਨਾਲ,
0: ਖਾਦੀ ਕ੍ਰੈਡੀਬਿਲਟੀ। ਦੇਖੋ ਜੀ, ਅਮੈਰੀਕਨ ਇਹਦੇ ਅਗੇਂਸਟ ਇੰਨੇ ਹੋ ਚੁੱਕੇ,
3: ਅਰੇ ਇਹਦੀ ਆਰਮੀ ਉਹਦੇ ਅਗੇਂਸਟ ਹੋ ਗਈ ਯਾਰ, 5-6 ਜਨਰਲ ਪੜ ਦਿੱਤੇ ਜਾਂ ਉਹਨਾਂ ਅਸਤੀਫਾ ਦੇ ਦਿੱਤਾ, ਜੋ ਵੀ ਹੋਇਆ
0: ਕੰਸਟੀਚੁਐਂਸੀ ਚੋਂ ਇਹਨਾਂ ਦਾ ਹੀ ਕੈਂਡੀਡੇਟ ਹਾਰ ਗਿਆ ਇਲੈਕਸ਼ਨਾਂ ਦੇ ਵਿੱਚ, ਤੇ ਲੋਕੀ ਡਿਸਲਾਈਕ ਦ ਨੋ ਵਾਰ, ਮਤਲਬ ਕਿ ਕੋਈ ਕਿੰਗਸ਼ਿਪ ਜਾਂ ਰਾਜਾ ਸ਼ਾਹੀ ਨਹੀਂ ਚੱਲੀ, ਅਮੈਰੀਕਨ ਨਾਰੇ ਲਾ ਰਹੇ ਨੇ ਸਾਰੇ। ਹਾਂਜੀ,
3: ਉਹ ਪੜ੍ਹੇ ਲਿਖੇ ਲੋਕ ਨੇ, ਉਹ ਬੋਲਣਗੇ ਇਹਦੇ ਅਗੇਂਸਟ, ਜੇ ਉਹਨਾਂ ਨੇ ਇਹਨੂੰ ਲਿਆਂਦਾ ਵੀ ਸੱਤਾ ਵਿੱਚ, ਤੇ ਇਹਨੂੰ ਉਤਾਰ ਵੀ ਸਕਦੇ ਸੱਤਾ ਤੋਂ।
0: ਗੱਲ ਏਦਾਂ ਕਿ ਮੈਂ ਹਾਸੇ ਦੇ ਵਿੱਚ ਨਾ, ਪਰ ਪਿਛਲੇ 2 ਹਫ਼ਤੇ ਹੋ ਗਿਆ ਅਮਰੀਕਾ ਚ ਗੱਲ ਕਰ ਰਿਹਾ ਹਾਂ ਆਪਣੇ ਇੱਕ ਦੋਸਤ ਨੂੰ,
3: ਹਾਂਜੀ,
0: ਤੇ ਮੈਂ ਉਹਨੂੰ ਕਿਹਾ ਗੱਲ ਸੁਣ ਯਾਰ, ਏਡਾ ਸੋਹਣਾ ਪੜ੍ਹਿਆ ਲਿਖਿਆ ਤੇ ਵਧੀਆ ਮੁਲਕ ਆ, ਟਰੰਪ ਕਿੱਦਾਂ ਬਣ ਗਿਆ ਤੁਹਾਡੇ ਮੁਲਕ ਦਾ ਪ੍ਰੈਜੀਡੈਂਟ? ਤੇ ਉਹ ਅੱਗੋਂ ਹੱਸ ਕੇ ਕਹਿੰਦਾ ਜਿੱਦਾਂ ਮੋਦੀ ਬਣ ਗਿਆ ਤੁਹਾਡੇ ਮੁਲਕ ਦਾ।
3: ਚਲੋ ਮੈਂ ਤੇ ਇਸ ਗੱਲ ਨਾਲ ਇੰਨਾ ਜ਼ਿਆਦਾ ਸਹਿਮਤ ਨਹੀਂ ਹੁੰਦਾ ਭਾਈ,
0: ਤੁਸੀਂ ਮਤਲਬ ਕਿ ਮੈਂ ਗੱਲ ਸੁਣਾਈ ਆ ਤੁਹਾਨੂੰ, ਆਪੋ ਆਪਣਾ ਪੁਆਇੰਟ
3: ਠੀਕ ਆ, ਉਹ ਤੇ ਦੇਖੋ ਦੁਨੀਆਂ ਵਿਚ ਕੋਈ ਵੀ ਬੰਦਾ ਕਿਸੇ ਨੂੰ ਵੀ ਕੁਝ ਬੋਲ ਸਕਦਾ
2: ਜੀ ਬਿਲਕੁਲ
3: ਸਭ ਨੂੰ ਕੋਈ ਤੁਹਾਡੇ ਬੋਲਣ ਦੇ ਉੱਤੇ ਤੇ ਕੋਈ ਰੋਕ ਟੋਕ ਨਹੀਂ ਹੈ
2: ਪਰ
3: ਹਿੰਦੁਸਤਾਨ ਦੀ ਅਗਰ ਗੱਲ ਕਰਾਂ ਤਾਂ ਲੋਕਾਂ ਨੇ ਪਹਿਲੀਆਂ ਗੌਰਮੈਂਟਾਂ ਦਾ ਵੀ ਦੇਖਿਆ ਤੇ ਇਹ ਗੌਰਮੈਂਟ ਵੀ ਦੇਖੀ ਹੈ ਇਟ ਇਜ਼ ਸਮਥਿੰਗ ਡਿਫਰੈਂਟ ਤੁਸੀਂ ਮੈਂ ਹਥਿਆਰ ਖਰੀਦਣ ਵਾਸਤੇ ਤੁਹਾਡੇ ਕੋਲ ਇੱਕ ਨਿੱਕਾ ਪੈਸਾ ਨਹੀਂ ਯਾਰ ਬੰਦੇ ਨੇ ਆ ਗਿਆ ਹਥਿਆਰ ਐਕਸਪੋਰਟ ਕਰਨਾ ਸ਼ੁਰੂ ਕਰ ਦਿੱਤੇ ਇਸ ਚੀਜ਼ ਤੇ ਕ੍ਰੈਡੀਬਿਲਟੀ ਮੈਂ ਉਸ ਬੰਦੇ ਨੂੰ ਦਿੰਦਾ ਮੋਦੀ ਸਾਹਿਬ ਨੂੰ
2: ਠੀਕ ਹੈ ਜੀ ਆਪੋ ਆਪਣੇ ਵਿਚਾਰ ਨੇ ਕਿਸੇ ਦੀ ਗੱਲ ਦੱਸੀ
3: ਤੁਹਾਨੂੰ ਦੁਨੀਆਂ ਤਾਂ ਜੀਣ ਦੇਗੀ ਜੇ ਤੁਹਾਡੀਆਂ ਬਾਹਾਂ ਦੇ ਵਿੱਚ ਕੰਮ ਹੋਏਗਾ ਤੁਹਾਡੇ ਕੋਲ ਲੇਟੈਸਟ ਟੈਕਨੋਲੋਜੀ ਹੋਏਗੀ ਤੁਹਾਨੂੰ ਦੁਨੀਆਂ ਪੁੱਜੇਗੀ ਉਦਾਂ ਨੀ ਕੋਈ ਪੁੱਛੇਗਾ
2: ਬਿਲਕੁਲ ਬਿਲਕੁਲ ਬਈ ਦੇਖੋ ਇੱਕ ਬੰਦਾ ਕਈਆਂ ਦੀਆਂ ਨਜ਼ਰਾਂ ਚ ਚੰਗਾ ਕਈਆਂ ਦੀਆਂ ਨਜ਼ਰਾਂ ਚ ਮਾੜਾ
3: ਹਾਂਜੀ
2: ਮੈਂ ਤਾਂ ਇੱਕ ਗੱਲ ਕੀਤੀ ਹਾਂਜੀ ਹੁਣ ਮਤਲਬ ਜਿਹੜਾ ਮਤਲਬ ਕਿ ਟਰੰਪ ਹੈ ਇਸੇ ਤਰ੍ਹਾਂ ਹੀ ਉਹਦੇ ਹੱਕ ਚ ਵੀ ਲੋਕ ਹੈਗੇ ਨੇ
3: ਹਾਂ ਹੈਗੇ ਨੇ ਉਹਦੇ ਹੱਕ ਚ ਹੈਗੇ ਨੇ ਲੋਕ ਜਿਹੜੇ ਕਹਿੰਦੇ ਆ ਕਿ ਹਾਂ ਵੀ ਅਮੈਰੀਕਨਸ ਨੂੰ ਜੋਬ ਮਿਲਣੀਆਂ ਚਾਹੀਦੀਆਂ ਨੇ ਉਹਦੇ ਹੱਕ ਚ ਨੇ
2: ਤੁਸੀਂ ਕੀ ਕਹੋਗੇ ਉਹਨਾਂ ਬਾਰੇ ਇਸ ਕਰਕੇ ਜੀ ਹਰ ਇੱਕ ਦੀ ਚੋਇਸ ਆਪੋ ਆਪਣੀ ਹੈ ਉਹਦੀ ਸੋਚ ਡਿਫਰੈਂਟ ਠੀਕ ਹੈ ਪਰ ਜੋ ਅਮੈਰੀਕਾ ਜੋ ਟਰੰਪ ਸਾਹਿਬ ਨੇ ਕਰ ਰਹੇ ਨੇ ਸਾਰੀ ਦੁਨੀਆਂ
3: ਨੇ ਥੂ ਥੂ ਕਰ ਰਹੀ ਸਾਰੀ ਦੁਨੀਆਂ
2: ਸਾਰੀ ਦੁਨੀਆਂ ਥੂ ਥੂ ਕਰ ਰਹੀ ਹੈ
3: ਜਿਹੜਾ ਮਤਲਬ ਤੇਰੇ ਕੋਲ ਪਾਵਰ ਹੈ ਤੇ ਮਤਲਬ ਤੂੰ ਕਿਸੇ ਨੂੰ ਵੀ ਮਾਰ ਦੇਂਦਾ ਯੂ ਡੋਂਟ ਹੈਵ ਐਨੀ ਰਾਈਟ
2: ਇਹਨਾਂ ਨੇ ਇਰਾਨ ਇਰਾਕ ਤੇ ਉਹ
3: ਸੀਰੀਆ ਸਭ ਕੁਝ
2: ਤ੍ਰਿਪੋਲੀ ਤੇ ਸੀਰੀਆ ਤੇ ਉਹ
3: ਲੈਬਨਾਨ
2: ਕੀ ਨਾਂ ਸੀ ਉਹਨਾਂ ਦਾ ਦੋ ਤਿੰਨ ਕੰਟਰੀ ਜਿਹੜੇ ਹੋਰ ਨੇ ਕਿੰਨੇ ਕੰਟਰੀ ਜਿਹੜਾ ਹੈਗਾ ਸੀ ਇਰਾਕ ਚੰਗਾ ਭਲਾ ਵਸਦਾ
3: ਇਰਾਕ ਬਹੁਤ ਅੱਛਾ ਕੰਟਰੀ ਸੀਗਾ ਬਹੁਤ ਅੱਛੀ ਉੱਥੋਂ ਦੀ ਐਡਮਿਨਿਸਟ੍ਰੇਸ਼ਨ
2: ਹਾਂਜੀ ਅੱਜ ਉਹਦੇ ਕੋਈ ਹੋਂਦ ਹੀ ਹੈ
3: ਕੋਈ ਉੱਥੇ ਮਿਲਿਆ ਨੀ ਫਿਰ ਵੱਡੀ ਗੱਲ ਇਹ ਲੜਾਈ ਅੱਡੀ ਵੇਲੇ ਲੜਨ ਦੇ ਬਾਵਜੂਦ ਉਹਦੇ ਕੋਲ ਕੁਝ ਨੀ ਮਿਲਿਆ
2: ਮਿਲਿਆ ਉਹਦੇ ਤੇ ਵੀ ਤੇ ਇਹਨਾਂ ਨੇ ਕਿਹਾ ਸੀ ਨਾ ਕਿ ਇਹਦੇ
3: ਕੋਲ ਵੈਪਨਸ ਆਫ ਡਿਸਟ੍ਰਕਸ਼ਨ ਮਿਲੇ ਹੀ ਨਹੀਂ ਬਸ
2: ਤੇ ਹੁਣ ਜਿਹੜਾ
3: ਤ੍ਰਿਪੋਲੀ
2: ਸੀ ਜਿਹਦੀ ਰਾਜਧਾਨੀ
3: ਸਾਰਾ ਦੇਸ਼ ਦਾ ਤ੍ਰਿਪੋਲੀ ਉਹ ਕਿਨੂੰ ਬਣੀ ਆਪਣੇ
2: ਚਲੋ ਕੋਈ ਵੀ ਉਹ
3: ਕਰਨਲ ਗਦਾਫੀ
2: ਉਹ ਵੀ ਉਹ ਉੱਥੇ ਪਾਣੀ ਬਿਜਲੀ ਮੁਫ਼ਤ ਹੁੰਦਾ ਸੀ ਗਦਾਫੀ ਦੇ ਵੇਲੇ
3: ਬਿਲਕੁਲ ਬਿਲਕੁਲ
2: ਤੇ ਅੱਜ ਉੱਥੋਂ ਦੇ ਮੈਂ ਕਹਿੰਦਾ ਕਿ ਉੱਥੇ ਹੈ ਰਿਹਾ ਹੀ ਕੁਛ ਨੀ ਆਪਸ ਵਿੱਚ ਹੀ ਟੱਕਰਾਂ ਤੇ ਲੜਾਈਆਂ ਤੇ ਮਾਰ ਧਾੜ ਉਦੋਂ ਵੀ ਚੱਲਣ ਡਈ ਹੈ
3: ਉਹ ਦੇਖੋ ਜੀ ਇਹ ਜੇ ਇਹ ਮੈਂ ਕਹਿਣਾ ਨੀ ਚਾਹੁੰਦਾ ਇਹ ਜਿਹੜੀ ਮੁਸਲਮਾਨ ਕੌਮ ਹੈ ਨਾ ਇਹਨਾਂ ਨੂੰ ਆਰਾਮ ਨਾਲ ਖਾਣਾ ਨੀ ਆਉਂਦਾ ਜੇ ਆਰਾਮ ਨਾਲ ਖਾਣਗੇ ਤੇ ਆਪਸ ਵਿੱਚ ਹੀ ਲੜ ਪਣਗੇ ਇਹ ਵੀ ਚੀਜ਼ ਹੈਗੀ ਆ ਮੈਂ ਕਹਿਣਾ ਨੀ ਚਾਹੁੰਦਾ ਸਾਰੀਆਂ ਇੱਕੋ ਜਿਹੀਆਂ ਨੇ ਪਰ ਇਹਨਾਂ ਵਿੱਚ ਕੁਝ ਜ਼ਿਆਦਾ ਹੀ ਆ
2: ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਆਪਣੇ ਅਕਾਲੀ ਹੈ ਪਾਵਰ ਮੇ ਹੋਤੇ ਹੈ ਤੋ ਆਪਸ ਮੇ ਲੜਤੇ ਹੈ ਜਬ ਅਪੋਜੀਸ਼ਨ ਮੇ ਹੋਤੇ ਹੈ ਤੋ ਆਪਸ ਮੇ ਲੜਤੇ ਹੈ ਇਨਕਾ ਕਾਮ ਅਸੀਂ ਸਾਰੀਆਂ ਉਹਨਾਂ ਦੇ ਲਸ਼ਕਰ ਥੋੜੇ ਥੋੜੇ ਥੋੜੇ ਥੋੜੇ ਰਲਦੇ ਨੇ ਸਾਡੇ ਸਾਰੇ
3: ਹਾਂ ਉਹ ਤਾਂ ਹੈ ਹੀ ਹੈ
2: ਮੇਰੇ ਇਹ ਹੀ ਨਹੀਂ ਹੁਣ ਦੇਖੋ ਨਾ ਉਹਨਾਂ ਦੇ ਵੀ 72 ਫਿਰਕੇ ਨੇ ਮੁਸਲਮਾਨ ਠੀਕ ਹੈ
3: ਦੇਖ
2: ਨੀ ਸਕਾਉਂਦਾ ਹਾਲਾਂਕਿ
3: ਉਹ ਤਾਂ ਹੈ
2: ਇੱਕ ਪੁਸਤਕ ਨੂੰ ਮੰਨਣ ਵਾਲੇ ਲੋਕ ਨੇ ਉਹ
3: ਹਾਂਜੀ
2: ਡਿਫਰੈਂਸ ਨੇ ਇਹ ਹਰ ਹਰ ਕੌਮ ਚ ਹੈਗੇ ਨੇ ਹਰ ਮੁਲਕ ਚ ਹੈਗੇ ਨੇ
3: ਯਾਰ
2: ਸਾਡੀ ਕੌਮ ਇੱਕ ਟੇਬਲ ਤੇ ਬੈਠੀ ਹੈ ਕਦੀ ਤੁਹਾਡੀ ਕੌਮ
3: ਕਦੇ ਨੀ ਬੈਠੀ ਕਦੀ ਬੈਠੇਗੀ ਨੀ ਕਦੀ ਬੈਠਣਗੇ ਨੀ ਕੌਮਾਂ ਨੂੰ ਚਲਾਉਣ ਵਾਲੇ ਜਿਹੜੇ ਉਹਨਾਂ ਦੇ ਸਿਫਾ ਸਲਾਰ ਨੇ ਉਹਨਾਂ ਦੇ ਆਪਣੇ ਆਪਣੇ ਇੰਟਰਸਟ ਨੇ ਉਹ ਤੁਹਾਨੂੰ ਆਰਾਮ ਨਾਲ ਬਹਿਣ ਨਹੀਂ ਦੇਣ
2: ਤੁਸੀਂ ਰਮਾਨ ਨਾਲ ਬਹਿ ਗਏ ਨਾ ਤੇ ਫਿਰ ਉਹਨਾਂ ਵੱਲ ਵੇਖਣ ਲੱਗ ਜਾਓਗੇ
3: ਬਿਲਕੁਲ
2: ਤੁਹਾਡਾ ਧਿਆਨ ਉਹਨਾਂ ਵੱਲ ਚਲੇ ਜਾਏਗਾ ਫਿਰ ਤੁਸੀਂ ਕੁਐਸਚਨ ਉਹਨਾਂ ਨੂੰ ਉਹਨਾਂ ਤੁਹਾਨੂੰ ਬਿਜੀ ਰੱਖਣਗੇ ਆਪਸ ਵਿੱਚ ਹੀ ਤਾਂ ਕਿ ਉਹ ਰਿਲੈਕਸ ਹੋ ਕੇ ਆਪਣਾ ਕੰਮ ਕਰ ਸਕਣ ਜਦੋਂ ਤੁਸੀਂ ਇੱਕ ਦੂਜੇ ਨਾਲ ਝਗੜਦੇ ਰਹੋਗੇ ਨਿੱਕੀਆਂ ਨਿੱਕੀਆਂ ਗੱਲਾਂ ਤੋਂ
3: ਹਾਂ ਬਿਲਕੁਲ ਬਿਲਕੁਲ ਉਹ ਤਾਂ ਹੈ ਜਦੋਂ ਖੁਦ ਝਗੜੋਗੇ ਲੋਕੀ ਸਾਰਾ ਚੁੱਪਣਗੇ ਤੁਹਾਡਾ
2: ਜਿਹੜਾ ਇਰਾਨ ਹੈ ਉਹਦਾ ਕਿਸ਼ਨ ਚੰਦ ਜੀ ਬਹੁਤ ਨੁਕਸਾਨ ਹੋ ਚੁੱਕਿਆ ਤੇ ਮੈਂ
3: ਬਹੁਤ ਨੁਕਸਾਨ ਹੋ ਚੁੱਕਿਆ ਜੀ ਔਰ ਨੁਕਸਾਨ ਇਜ਼ਰਾਇਲ ਦਾ ਵੀ ਬਹੁਤ ਹੋ ਚੁੱਕਿਆ
2: ਬਹੁਤ ਲੜਾਈ ਤੋਂ
3: ਨੁਕਸਾਨ ਇਸ ਟਾਈਮ ਤੇ ਇਜ਼ਰਾਇਲ ਦਾ ਵੀ ਕਾਫੀ ਹੋ ਚੁੱਕਿਆ ਇਹੋ ਜਿਹੀ ਗੱਲ ਨਹੀਂ ਹੈ
2: ਹਾਲਾਂਕਿ ਉਹਨਾਂ ਨੇ ਜਿਹੜਾ ਦਾਅਵੇ ਕੀਤੇ ਸੀ ਕਿ ਸਾਡਾ ਐਂਟੀ
3: ਜਿਹੜਾ
2: ਇਸ ਲੜਾਈ ਤੋਂ ਪਹਿਲਾਂ ਇਰਾਨ ਜਿਹੜਾ ਸੀ ਉਹਦੀ ਇਕੋਨੋਮੀ ਡਾਊਨ ਹੋ ਚੁੱਕੀ ਸੀ ਬੜੀ ਦੇਰ ਤੋਂ ਉਹਦੇ ਤੇ ਸੈਂਕਸ਼ਨ ਲੱਗੀਆਂ ਸਨ ਇਕੋਨੋਮੀ ਕਾਫੀ ਡਾਊਨ ਹੋ ਗਈ ਸੀ ਲੋਕਾਂ ਨੇ ਹੜਤਾਲ ਕੀਤੀ ਸੀ ਸਰਕਾਰ ਨੇ ਇੱਕ ਇੱਕ ਲੱਖ ਰੁਪਇਆ ਹਰ ਫੈਮਿਲੀ ਨੂੰ ਦਿੱਤਾ ਸੀ ਲੋਕ ਕਹਿੰਦੇ ਸਾਡੇ ਘਰ ਚ ਖਾਣ ਨੂੰ ਹੈ ਨਹੀਂ ਦੁਕਾਨਾਂ ਤੇ ਬਾਹਰ ਨਹੀਂ ਆਉਂਦਾ ਵੇਖੋ ਨਾ ਉਹਦੀ ਮੈਂ ਆਮ ਲੱਗਾ ਗੱਲ ਤੁਹਾਨੂੰ ਪੋਜੀਸ਼ਨ
3: ਦੱਸਾਂ
2: ਪਹਿਲਾਂ ਹੀ ਵਿਚਾਰੇ ਡਾਊਨ ਵੇਖੋ ਹੁਣ ਲੜਾਈ ਦੇ ਵਿੱਚ ਇਹ ਥੋੜਾ ਹੁਣ ਲੜਾਈ ਤੇ ਕਹਿਣਾ ਹੀ ਆ ਫਿਰ ਅਸੀਂ ਆ ਫਿਰ ਸਾਨੂੰ
3: ਤੂੰ ਮਾਰਨੀ ਬਿਲਕੁਲ
2: ਦੇਖੋ ਇਹ ਲੜਾਈ ਤੋਂ ਬਾਅਦ ਇਰਾਨ ਬਹੁਤ ਦੇਰ ਲੱਗੇਗੀ ਇਰਾਨ ਨੂੰ ਆਪਣੇ ਪੈਰਾਂ ਤੇ
3: ਯਾਰ ਵਾਸਤੇ ਤੇ ਆਫਟਰ ਆਲ ਇਨਸਾਨ ਹੀ ਹੈ ਨਾ ਉੱਥੇ ਕਿਸੇ ਵੀ ਕੰਟਰੀ ਵਿੱਚ ਤੇ ਇਨਸਾਨਾਂ ਦੀ ਹਾਲਤ ਹੈ ਲੱਗਦੀ ਆ ਮੈਂ ਤਾਂ ਸਿੱਧੀ ਗੱਲ ਕਰਦਾ
2: ਜੇ ਇਸ ਤਰ੍ਹਾਂ ਲੋਕੀ ਸੋਚਣ ਲੱਗਣ ਤੇ ਆਪਣਾ ਕਿਸ਼ਨ ਚੰਦ ਜੀ ਦੁਨੀਆ ਬੜੀ ਸੁਰੀਲੀ ਤੇ ਮਿੱਠੀ ਕੋਆਪਰੇਟਿਵ ਹੋ ਜਾਵੇ
3: ਹਾਂ ਬਿਲਕੁਲ ਬਿਲਕੁਲ ਅਸੀਂ ਇਸ ਦੁਨੀਆ ਨੂੰ ਬੜਾ ਪਿਆਰਾ ਬਣਾ ਸਕਦੇ ਹਾਂ ਜੇ ਪ੍ਰੇਮ ਬਣਾ ਰਹੀਏ ਲੇਕਿਨ ਕਈ ਕਹਿੰਦੇ ਆ ਕਿ ਨਹੀਂ ਜੀ ਇਹ ਸਾਨੂੰ ਸਿਰਫ ਜੀਣ ਦਾ ਅਧਿਕਾਰ ਆ ਬਾਕੀ ਸਾਰੇ ਇੱਥੇ ਹੋਣੇ ਹੀ ਚਾਹੀਦੇ ਅਸੀਂ ਵੇਖ ਹੀ ਨੀ ਸਕਦੇ ਉਹਨਾਂ ਨੂੰ
2: ਇੰਨਾ ਜਦੋਂ ਵਿਤਨਾਮ ਕੰਬੋਡੀਆ ਸਾਰੇ ਜਿੰਨੇ ਇਹਨਾਂ ਦਾ ਰਿਕਾਰਡ ਵੇਖ ਲਓ ਸਾਰੇ ਦਾ ਸਾਰਾ ਜਿਹੜਾ ਇਹਨਾਂ ਨੂੰ ਪਸੰਦ ਨਹੀਂ ਆਉਂਦਾ ਉਹਦੀਆਂ ਜੜਾਂ ਹੀ ਪੁੱਟ ਕੇ ਕਰ ਦਿੰਦੇ
3: ਗਲਤ ਚੀਜ਼
2: ਤਾਕਤਵਰ ਮੁਲਕ ਹੈ ਨਾ ਇਹ ਇਹ ਸੋਚਦਾ ਕਿ ਮੈਂ ਸਰਪੰਚ ਹਾਂ ਮੈਂ ਜੋ ਚਾਹਵਾਂ ਕਰ
3: ਸਕਦਾ ਤੁਸੀਂ ਆਪਣੀ ਤਾਕਤ ਨੂੰ ਦੁਨੀਆ ਵਿੱਚ ਅਮਨ ਚੈਨ ਕਾਇਮ ਕਰਨ ਵਾਸਤੇ ਵੀ ਲਗਾ ਸਕਦੇ ਹੋ
2: ਸਰਪੰਚ ਸਾਹਿਬ ਉਹਨਾਂ ਨੂੰ ਹੁਣ ਪਤਾ ਲੱਗਿਆ ਕਿ ਮੇਰੇ ਲੋਕੀ ਸਾਰੇ ਮੇਰੇ ਨਾਲੋਂ ਲਾਂਭੇ ਹੋ ਗਏ
3: ਹਾਂ ਯੂਰਪ ਯੂਰਪ ਵਾਲੇ ਕਿੱਥੇ ਉਹਦੇ ਨਾਲ ਆਏ ਨਾਟੋ ਨੂਟੋ ਜਿਹੜਾ ਬਣਾਈ ਫਿਰਦੇ ਸੀ ਸਭ ਕੁਝ ਟੁੱਟ ਗਿਆ ਮੇਰੇ ਹਿਸਾਬ ਨਾਲ
2: ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਉਹਨਾਂ ਨੇ ਵੱਖਰੀਆਂ
3: ਹਾਂਜੀ ਹਾਂਜੀ
2: ਇਹ ਯੂਰਪ ਵਰਲਡ ਵਾਰ ਨਹੀਂ ਚਾਹੁੰਦਾ ਇਹ ਅੱਗੇ
3: ਬਿਲਕੁਲ ਨਹੀਂ ਚਾਹੁੰਦਾ
2: ਅਮਰੀਕਾ ਨੂੰ ਤੇ ਇਹ ਪ੍ਰਿਵਿਲੇਜ ਸੀ ਨਾ ਉੱਥੇ ਬੰਬ ਨਹੀਂ ਸਨ ਪਹੁੰਚਦੇ ਰਾਕਟ ਨਹੀਂ ਸਨ
3: ਪਹੁੰਚਦੇ
2: ਬਹੁਤੀ ਮੈਂ ਕਰਦਾ ਰਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਸੀ
3: ਮੈਂ ਤੇ ਇਹ ਕਹਿੰਦਾ ਯਾਰ ਅਮਨ ਚੈਨ ਨਾਲ ਰਹਿਣਾ ਚਾਹੀਦਾ ਸਾਰੀ ਦੁਨੀਆ ਦੇ ਵਿੱਚ
2: ਯਾਰ ਕੌਣ ਨਹੀਂ
3: ਮਰਨਾ ਤੇ ਇਨਸਾਨ ਹੀ ਹੈ ਤੁਸੀਂ ਲੜਾਈਆਂ ਜਿੰਨੀਆਂ ਮਰਜ਼ੀ ਲੜ ਲਓ ਦੇਸ਼ ਦੇ ਜਿੰਨੇ ਵੀ ਲੀਡਰ ਨੇ ਉਹ ਆਪਣੀ ਆਪਣੀ ਮੁੱਛ ਦੇ ਤੌ ਦਿੰਦੇ ਰਹਿਣ ਤੇ ਉਹ ਤਾਂ ਦੂਜੀਆਂ ਮਾਵਾਂ ਦੇ ਮਰਦੇ ਰਹਿਣ ਉਹਨਾਂ ਦਾ ਆਪਣਾ ਤੇ ਕਦੀ ਕੋਈ ਗੇਮ ਦੇ ਵਿੱਚ ਗਿਆ ਨਹੀਂ ਨਾ ਲੜਾਈ ਦੇ ਵਿੱਚ ਗਿਆ ਨਹੀਂ ਨਾ
2: ਹੁਣ ਵੇਖਿਓ
3: ਤੇ ਲਾਸ਼ ਆਏ ਤੇ ਪਤਾ ਲੱਗੇ ਉਹਨੂੰ ਕਿ ਹਾਂ ਵੀ ਦਰਦ ਕੀ ਹੁੰਦਾ
2: ਇਹਨੇ ਆਪਣੇ ਸੈਨਿਕ ਜ਼ਮੀਨ ਤੇ ਉਤਾਰ ਦਿੱਤੇ ਕਿੰਨੇ ਇਹਦੇ ਵੀ ਸੈਨਿਕ ਮਰਨਗੇ
3: ਬਿਲਕੁਲ ਮਰਨਗੇ ਬਿਲਕੁਲ ਮਰਨਗੇ ਤੁਸੀਂ ਦੂਜੇ ਦੇ ਘਰ ਵਿੱਚ ਜਾ ਕੇ ਜਦੋਂ ਲੜੇਗੇ ਤਾਂ ਕਿਤੇ ਨਾ ਕਿਤੇ ਸ਼ਸਤਰ ਤੁਹਾਡੇ ਉੱਤੇ ਵਾਰ ਕਰੇਗਾ ਕਰੇਗਾ
2: ਆਪਣੇ ਬੱਚੇ ਵੀ ਤਾਂ ਮਰਵਾ ਰਿਹਾ ਨੰਬਰ 2 ਦੇ ਉੱਤੇ ਕਿਸ਼ਨ ਚੰਦ ਜੀ ਜਿਹੜਾ ਇਹਨਾਂ ਦਾ ਜਹਾਜ਼ ਡਿੱਗਿਆ
3: ਹਾਂਜੀ
2: ਉਹਦਾ ਪਾਇਲਟ ਇਰਾਨੀਆਂ ਨੇ ਕਾਬੂ ਕਰ ਲਿਆ
3: F-15 ਹਾਂਜੀ ਹਾਂਜੀ ਪੜਿਆ
2: ਉਹਦੀ ਮਾਂ ਨੇ ਅਪੀਲ ਕੀਤੀ ਹੈ ਕਿਹਦਾ ਵਾਸਤਾ ਮੇਰਾ ਪੁੱਤਰ ਜਿਹੜਾ ਉਹਨੂੰ ਕੋਈ ਸਜ਼ਾ ਜਾਂ ਉਹਨੂੰ ਮਾਰਿਆ ਨਾ ਜਾਏ ਜਾਂ ਕੁਛ ਵੀ ਇਹ ਉਹ ਵੀ ਮੈਂ ਅਪੀਲ ਕਰਦੀ ਹਾਂ ਮਨੁੱਖਤਾ ਦੇ
3: ਵੇਖੋ ਜੀ ਮਾਂ ਤੇ ਕਿਸੇ ਦੀ ਵੀ ਹੋਏਗੀ ਅਪੀਲ ਕਰੇਗੀ ਕਰੇਗੀ
2: ਉਹਨੇ ਆਪਣੇ ਬੇਟੇ ਵਾਸਤੇ ਅਪੀਲ ਕੀਤੀ ਆ ਇਤਰਾ ਹੀ ਪੁੱਤਰ
3: ਮਾਂ ਤੇ ਚੀਜ਼ੀ
2: ਇੱਦਾਂ ਹੀ ਕਹਿ ਜਾਂਦਾ ਤੇ ਇਰਾਨ ਨੇ ਜਵਾਬ ਵੀ ਦੇ ਦਿੱਤਾ ਉਹਨੂੰ ਵੀ ਤੇਰੇ ਪੁੱਤਰ ਨੂੰ ਕੁਛ ਨੀ ਪਏਗਾ ਅਸੀਂ ਕੁਛ ਨੀ ਕਹਾਂਗੇ
3: ਹਾਂਜੀ ਹਾਂਜੀ ਗੁੱਡ ਸੋ ਨਾਈਸ ਇਨਸਾਨੀ ਚੀਜ਼ਾਂ ਤੇ ਰਹਿਣੀਆਂ ਚਾਹੀਦੀਆਂ ਸੰਸਾਰ ਦੇ ਵਿੱਚ ਪਤੀ ਤੇ ਸੰਸਾਰ ਚੱਲੇਗਾ
2: ਜੀ ਇਹੋ ਜਿਹੀਆਂ ਲੜਾਈਆਂ ਘਾਤਕ ਬੰਦ ਹੋਣੀਆਂ ਚਾਹੀਦੀਆਂ ਨੇ ਹਾਂਜੀ ਤੇ ਇਹ
3: ਬਿਲਕੁਲ
2: ਜਿਹੜੇ ਦੁਨੀਆਂ ਦੇ ਸੋਰਸਿਸ ਨੇ ਖਣਿਜ ਪਦਾਰਥ ਨੇ ਇਹ ਖੂਨ ਲੈਣ
3: ਦੇਖੋ ਜੀ ਇਹਦੇ ਉੱਤੇ ਅਗਰ ਦੇਖਿਆ ਜਾਏ ਤਾਂ ਸਭ ਦਾ ਅਧਿਕਾਰ ਆ ਕਿਸੇ ਖਾਸ ਕੰਟਰੀ ਦਾ ਅਧਿਕਾਰ ਨਹੀਂ ਹੈਗਾ ਮਤਲਬ ਜੇ ਤੁਸੀਂ ਟ੍ਰੇਡ ਵੀ ਕਰਦੇ ਹੋ ਤੇ ਉਹ ਵੀ ਇੱਕ ਅਧਿਕਾਰ ਵਾਲੀ ਗੱਲ ਆ ਤੁਸੀਂ ਇਧਰੋਂ ਕੁਛ ਦਿਓਗੇ ਤੇ ਦੂਜੇ ਪਾਸੇ ਕੁਛ ਲਓਗੇ ਕਿੱਥੇ ਲਓਗੇ ਨਾ ਤੇ ਉਹ ਚੀਜ਼ਾਂ ਨੇ ਜੇ ਅਗਰ ਤੁਸੀਂ ਇਹਨਾਂ ਨੂੰ ਬਰਬਾਦ ਕਰ ਦਿਓਗੇ ਤੇ ਮਾਨਵਤਾ ਖਰਾਬ ਹੋ ਜਾਏਗੀ, ਬਰਬਾਦ ਹੋ ਜਾਏਗੀ ਮਾਨਵਤਾ।
2: ਮੈਂ ਤੁਹਾਡੇ ਕੋਲੋਂ ਖੋਵਾਂਗਾ ਤੇ ਤੁਸੀਂ ਭੁੱਲਣ ਡੇ ਹੋ ਕਿਤੇ, ਮੈਂ ਅੱਜ ਤੇ ਮੈਂ ਤੁਹਾਡੇ ਕੋਲ ਖੋ,
3: ਨਹੀਂ ਜੀ ਨਹੀਂ ਭੁੱਲਦਾ,
2: ਮੇਰੇ ਕੋਲੋਂ ਕੁਛ ਕਹੋਗੇ,
3: ਇਨਸਾਨ ਨਹੀਂ ਭੁੱਲਦਾ।
2: ਨਾਲੇ ਦੁਨੀਆਂ ਕਿੰਨੀ ਬਦਸੂਰਤ ਹੋਏਗੀ ਜੇ ਅਸੀਂ ਖੋਣ ਖਾਣ ਲੱਗ ਗਏ ਇੱਕ ਦੂਜੇ ਕੋਲੋਂ, ਮਾਰਨ ਲੱਗ ਗਏ, ਕੁੱਟਣ ਲੱਗ ਗਏ।
3: ਹਾਂ ਉਹ ਤਾਂ ਹੈ, ਪਰ ਹੋ ਤੇ ਇਹੀ ਰਿਹਾ ਨਾ, ਹੁਣ ਤਾਂ ਹੋ ਹੀ ਰਿਹਾ।
2: ਬਿਲਕੁਲ ਬਿਲਕੁਲ ਹੋ ਰਿਹਾ ਜੀ, ਪਰ ਇਹ ਅਮਰੀਕਾ ਨੂੰ ਕੰਨ ਹੁੰਦੇ ਜਾਣਗੇ ਪਹਿਲਾਂ ਵਾਲਾ, ਕਿਉਂਕਿ ਮੇਰੀ ਸਰਪੰਚੀ ਜਿਹੜੀ ਹੈਗੀ ਆ, ਮੈਨੂੰ ਜਿਹੜਾ ਹੰਕਾਰ ਆ ਉਹ ਥੋੜਾ ਥੱਲੇ ਜ਼ਰੂਰ ਪਹਿਲਾਂ ਨਾਲੋਂ।
3: ਜੀ ਜੀ ਜੀ ਜੀ ਨਹੀਂ, ਮੈਂ ਇੱਕ ਗੱਲ ਸਮਝਦਾ ਕਿ ਅਮਰੀਕਾ ਦੇ ਆਉਣ ਵਾਲੇ ਜਿਹੜੇ ਨੇਤਾ ਨੇ ਜਿਹੜੇ ਅਮਰੀਕਾ ਨੂੰ ਚਲਾਉਣਗੇ ਟਰੰਪ ਤੋਂ ਬਾਅਦ ਦੇ ਵਿੱਚ, ਉਹਨਾਂ ਨੂੰ ਇਹ ਚੀਜ਼ ਦਾ ਬਿਲਕੁਲ ਭਾਨ ਰਹੇਗਾ ਕਿ ਹਾਂ ਯਾਰ ਦੁਨੀਆਂ ਅੱਜ ਪਹਿਲੇ ਵਾਲੀ ਨਹੀਂ ਹੈਗੀ।
2: ਬਿਲਕੁਲ, ਦੁਨੀਆਂ ਪਹਿਲੇ ਵਾਲੀ, ਦੇ
3: ਸ਼ੁਡ ਥਿੰਕ ਓਵਰ ਇਟ,
2: ਨੋ ਡਾਊਟ ਨੋ ਡਾਊਟ। ਸੋ ਇਸ ਕਰਕੇ ਤਾਂ ਦੂਜੀ ਗੱਲ ਮੈਂ ਇੱਕ ਹੋਰ ਜਿਹੜੀ ਵਿਦਵਾਨਾਂ ਨੇ ਸਰਚ ਆਊਟ ਕੀਤੀ ਹੈ ਉਹ ਇਹ ਵੀ ਹੈ ਕਿ ਚੀਜ਼ਾਂ ਖੋਣੀਆਂ, ਦੂਜਾ ਕ੍ਰਿਸਚੀਐਨਿਟੀ ਦੀ ਤੇ ਮੁਸਲਿਮ ਧਰਮ ਦੀ ਮੁੱਢ ਕਦੀਮ ਤੋਂ ਲੜਾਈਆਂ ਹੁੰਦੀਆਂ ਆਈਆਂ ਨੇ, ਕਦੀ ਇਹਨਾਂ ਤੋਂ ਅੱਧਾ ਦੁਨੀਆਂ ਹੁੰਦੀ, ਕਦੀ ਉਹਨਾਂ ਕੋਲ ਅੱਧੀ ਦੁਨੀਆਂ, ਇਹਨਾਂ ਇੱਕ ਦੂਜੇ ਦਾ ਬੜਾ ਕਤਲੇਆਮ ਕੀਤਾ ਤੇ ਇਹਨਾਂ ਨੇ ਰਿਕਾਰਡ ਸਾਂਭ ਕੇ ਰੱਖੇ ਨੇ, ਇੱਕ ਦੂਜੇ ਨਾਲ ਖੁੰਦਕ ਵੀ ਖਾਂਦੇ ਨੇ।
3: ਹਾਂ ਬਿਲਕੁਲ ਬਿਲਕੁਲ,
2: ਹਾਂ ਪੰਜ ਤੋਂ ਪੰਜ ਹਜ਼ਾਰ ਸਾਲ।
3: ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਦਾ, ਔਰ ਉਹ ਸ਼ਾਇਦ ਜਿੰਨੇ ਵੀ ਧਰਮ ਚਲਾਉਣ ਵਾਲੇ ਬੰਦੇ ਆ ਉਹਨਾਂ ਨੂੰ ਵੀ ਪਤਾ ਕਿ ਜਦੋਂ ਕਿਸੇ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੋ ਜਾਏਗੀ ਨਾ, ਤੇ ਗੌਰਮੈਂਟ ਦੀਆਂ ਗੋਲੀਆਂ ਵੀ ਘੱਟ ਪੈ ਜਾਣਗੀਆਂ, ਤੁਸੀਂ ਕੁਛ ਨਹੀਂ ਕਰ ਸਕਦੇ, ਔਰ ਅਲਟੀਮੇਟਲੀ ਤੁਸੀਂ ਉਸ ਧਰਮ ਦੇ ਵਿੱਚ ਕਨਵਰਟ ਹੋ ਜਾਓਗੇ। ਮੈਂ ਕੀ ਬੋਲਿਆ ਤੁਸੀਂ ਮੇਰਾ ਖਿਆਲ ਸਮਝ ਗਏ, ਉਹ ਟਾਈਮ ਹੈਗਾ ਗੌਰਮੈਂਟ ਦੁਨੀਆਂ ਨੂੰ ਇਸ ਚੀਜ਼ ਨੂੰ ਸਾਰੇ ਮਤਭੇਦ ਭੁਲਾ ਕੇ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਕਿ ਵੇਅਰ ਵੀ ਆਰ ਗੋਇੰਗ।
2: ਠੀਕ ਹੈ ਜੀ, ਬਿਲਕੁਲ, ਤੇ ਸੋਚਣਗੇ ਵੀ ਵੈਸੇ ਏਡੀ ਨੀ ਕੋਈ ਜਿਹੜੇ ਆਉਣ ਵਾਲੇ ਲੋਕ ਨੇ, ਮਤਲਬ ਕਿ ਦੇਖੋ ਤੁਸੀਂ ਜੇ ਅੰਦਾਜ਼ਾ ਲਾਓ ਨਾ, ਤੇ ਕਿਸੇ ਕਿਸੇ ਟੱਬਰ ਦੇ ਵਿੱਚ ਇੱਕ ਅਜਿਹਾ ਅਰਬ ਬੱਚਾ ਜੰਮਿਆ ਹੁੰਦਾ ਜਿਹਨੇ ਸਾਰੇ ਟੱਬਰ ਨੂੰ ਵਕਤ ਪਾਇਆ ਹੁੰਦਾ, ਤੇ ਉਹ
3: ਸਿੱਧਾ
2: ਹੁੰਦਾ ਹੀ ਨਹੀਂ, ਸਾਰਾ ਟੱਬਰ ਉਹਨੂੰ ਲਾਂਦਾ ਪਾਈ ਜਾਏਗਾ, ਲੇਕਿਨ ਉਹ ਆਪਣੀ ਅੜੀ ਦੇ ਉੱਤੇ ਪੱਕਾ ਹੀ ਰਹੇ।
3: ਬਿਲਕੁਲ,
2: ਇਹ ਲੱਛਣ ਪਾਏ ਜਾਂਦੇ ਨੇ ਕਿਸ਼ਨ ਚੰਦ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਹਾਜ਼ਰੀ ਲਾਈ, ਇਹਦੇ ਨਾਲ ਹੀ ਸਾਡਾ ਹੁਣ ਟਾਈਮ ਹੀ ਓਵਰ ਹੋ ਗਿਆ।
3: ਸ਼ੁਕਰੀਆ ਜੀ ਵੀਰ ਜੀ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਸਭ ਨੂੰ, ਤੁਹਾਨੂੰ ਵੀ,
2: ਸਾਰਿਆਂ ਵੱਲੋਂ
3: ਤੁਹਾਨੂੰ।
2: ਸੋ ਦੋਸਤੋ, ਇਹ ਸਨ ਡਾਕਟਰ ਕਿਸ਼ਨ ਚੰਦ ਜੀ ਹੁਣੀ ਜਿਹੜੇ ਆਪਣੇ ਵਿਚਾਰ ਪੇਸ਼ ਕਰਕੇ ਗਏ ਨੇ, ਤੇ ਮੈਂ ਤੁਹਾਨੂੰ ਜਗਜੀਤ ਤੇ ਚਿਤਰਾ ਜੀ ਦੀ ਅੱਜ ਲੱਗਾ ਸਾਂ ਲਾਈਫ ਬਾਰੇ ਦੱਸਣ, ਬੜੇ ਮੰਦ ਭਾਗੇ ਸਨ ਵਿਚਾਰੇ, ਪਰ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗਾ। ਤੇ ਗੱਲ ਇਸ ਤਰ੍ਹਾਂ ਜੀ, ਜਾਂਦਿਆਂ ਜਾਂਦਿਆਂ ਜ਼ਿੰਦਗੀ ਹਸੀਨ ਹੁੰਦੀ ਕਿਸੇ ਦੇ ਖਿਆਲਾਂ ਵਿੱਚ, ਉੱਤਰ ਸਾਰੇ ਭੁੱਲ ਜਾਂਦੇ ਉਸ ਦੇ ਸਵਾਲਾਂ ਵਿੱਚ, ਜਿੰਦ ਜਿਵੇਂ ਹਾਰ ਜਾਂਦੀ ਸੂਕ ਦੇ ਭੁਚਾਲਾਂ ਵਿੱਚ, ਦਰਾਨੇ ਜੰਗ ਖੁੱਭਦੇ ਨੇ ਤੀਰ ਜਿਵੇਂ ਢਾਲਾਂ ਵਿੱਚ, ਜਿਸਮ ਜਿਵੇਂ ਨੱਚ ਪੈਂਦਾ ਢੋਲ ਦੀਆਂ ਤਾਲਾਂ ਵਿੱਚ, ਓਏ ਨੇਤਾ ਜਿਵੇਂ ਲੁੱਟ ਲੈਂਦੇ ਝੂਠ ਦੀਆਂ ਚਾਲਾਂ ਵਿੱਚ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਇਹਨਾਂ ਗੱਲਾਂ ਬਾਤਾਂ ਦੇ ਨਾਲ ਹੀ ਅੱਜ ਸਾਡਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ, ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੁਣ ਰਹੇ ਸਾਰੇ ਸੱਜਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਲ ਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਹੋਸ ਦਰਸ਼ਨ ਸਿੰਘ ਖੱਖ ਪ੍ਰਵਾਸ ਰੇਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਕੁਝ ਸ਼ਬਦਾਂ ਦੇ ਨਾਲ ਜੁੜਦੇ ਹਾਂ ਜੀ, ਸ਼ਹੀਦੀ ਦਿਹਾੜੇ ਹੈ ਤੇ ਆਪਾਂ ਕੁਝ ਸ਼ਬਦ ਹੰਸਰਾ ਜੀ ਦਾ ਇੱਕ ਸ਼ਬਦ ਸੁਣਦੇ ਹਾਂ ਜੀ, ਵੱਡਾ ਮੇਰਾ ਗੋਬਿੰਦ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤਾਂ ਦੋਸਤੋ, ਗੁਰਬਾਣੀ ਦੇ ਨਾਲ ਜੁੜੇ ਸੀ, ਬਹੁਤ ਹੀ ਪਿਆਰੀ ਆਵਾਜ਼ ਤੁਹਾਨੂੰ ਪਤਾ ਹੀ ਹੰਸਰਾਜ ਹੋਣਾ ਦੀ, ਉਹਨਾਂ ਤੇ ਬੜੀ ਵੱਡੀ ਮਿਹਰ ਹੈ ਪਰਮਾਤਮਾ ਦੀ। ਸੋ ਉਹਨਾਂ ਨੇ ਆਪਾਂ ਨੂੰ ਸ਼ਬਦਾਂ ਨਾਲ ਜੋੜਿਆ, ਔਰ ਅਗਲਾ ਪ੍ਰੋਗਰਾਮ ਆਪਾਂ ਲੈ ਕੇ ਆਏ ਜੀ, ਕੁਛ ਗੱਲਾਂ ਬਾਤਾਂ, ਕੁਛ ਖਬਰਾਂ, ਤੇ ਦੁਨੀਆਂ ਤੇ ਕੀ ਹੋ ਰਿਹਾ, ਵਰਲਡ ਦੇ ਵਿਚ ਕੀ ਹੋ ਰਿਹਾ, ਉਹ ਖਾਸ ਕਰ ਅਮੈਰੀਕਾ ਚ ਕੀ ਹੋ ਰਿਹਾ। ਸਾਡੇ ਨਾਲ ਜੁੜ ਗਏ ਨੇ ਜੀ ਸਾਡੇ ਵੱਡੇ ਵੀਰ ਲਾਲ ਸਿੰਘ ਚੀਮਾ ਸਾਹਿਬ ਕੈਲੀਫੋਰਨੀਆ ਤੋਂ, ਤੇ ਉਹਨਾਂ ਦੇ ਨਾਲ ਆਪਾਂ ਅਗਲੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ। ਚੀਮਾ ਸਾਹਿਬ, ਸਤਿ ਸ੍ਰੀ ਅਕਾਲ, ਵੈਲਕਮ ਜੀ।
2: ਕੱਖ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ। ਤੇ ਸਾਡੀ ਟੀਮ ਦੇ ਜਿਹੜੇ ਮੈਂਬਰ ਹੈਗੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਤੇ ਕੱਖ ਸਾਹਿਬ ਜੀ, ਗੱਲਾਂ ਬਾਤਾਂ ਜਿਹੜੀਆਂ ਅੱਜ ਕੱਲ ਹੋ ਰਹੀਆਂ, ਆਪਾਂ ਨੂੰ ਪਤਾ ਵੀ ਭਾਰਤ ਦੇ ਇਤਿਹਾਸ ਦੇ ਵਿਚ ਜੋ ਕੁਛ ਇਹਨਾਂ ਦਿਨਾਂ ਦੇ ਵਿਚ ਵਾਪਰਿਆ, ਇਹ ਸ਼ਾਇਦ ਹੀ ਹੋਰ ਕਿਸੇ ਦੁਨੀਆਂ ਦੇ ਹਿੱਸੇ ਵਿਚ ਕਦੇ ਵਾਪਰਿਆ ਹੋਵੇ ਇਸ ਤਰ੍ਹਾਂ, ਜਿਹੜਾ ਸਾਡੇ ਗੁਰੂ ਸਾਹਿਬਾਂ ਨੇ ਜਿਹਨਾਂ ਮੁਸੀਬਤਾਂ ਦੇ ਵਿਚ ਦੀ ਲੰਘੇ, ਉਹ ਸਾਰਾ ਪਰਿਵਾਰ ਖੇਰੂ ਖੇਰੂ ਹੋਇਆ, ਤੇ ਫੇਰ ਅੱਗੇ ਜੋ ਕੁਛ ਹੋਇਆ ਉਹ ਵੀ ਆਪਣੇ ਸਮਾਜ ਨੂੰ ਪਤਾ ਹੀ ਆ। ਤੇ ਇਹਦੇ ਨਾਲ ਕੱਖ ਸਾਹਿਬ ਜੀ, ਇਹਦੇ ਵਿਚ ਇੱਕ ਗੱਲ ਜਿਹੜੀ ਹੋਣੀ ਆ, ਉਹ ਜਦੋਂ ਅਸੀਂ ਛੋਟੇ ਸੀ ਨਾ, ਜਾਂ ਤੁਸੀਂ ਛੋਟੇ ਸੀ, ਉਦੋਂ ਆਹ ਇੰਟਰਨੈਟ ਵਗੈਰਾ ਤੇ ਫੋਨ ਵਗੈਰਾ ਹੈ ਨਹੀਂ ਸੀਗੇ, ਤੇ ਬਹੁਤ ਸਾਰਾ ਜਿਹੜਾ ਲਿਟਰੇਚਰ ਜਿਹਨੂੰ ਆਪਾਂ ਇਤਿਹਾਸ ਕਹਿੰਦੇ ਆ ਗੁਰੂ ਸਾਹਿਬਾਂ ਦਾ, ਉਹ ਆਮ ਭਾਜਾ ਦੇ ਸਾਹਮਣੇ ਨਹੀਂ ਸੀ ਆਉਂਦਾ। ਜਦੋਂ ਮੈਂ ਸਕੂਲਾਂ ਦੇ ਵਿਚ ਪੜ੍ਹਦਾ ਸੀਗਾ, ਤੇ ਉਦੋਂ ਥੋੜੀਆਂ ਬਹੁਤੀਆਂ ਗੱਲਾਂ ਉਹ ਬਜ਼ੁਰਗਾਂ ਤੋਂ ਆਪਣਿਆਂ ਤੋਂ ਸੁਣੀ ਦੀਆਂ ਸੀ, ਜਾਂ ਕੋਈ ਬਾਹਰੋਂ ਪਿੰਡਾਂ ਦੇ ਵਿਚ ਉਹ ਕਵੀਸ਼ਰ ਵਗੈਰਾ ਆਉਂਦੇ ਹੁੰਦੇ ਸੀਗੇ, ਉਹ ਗਾਉਂਦੇ ਹੁੰਦੇ ਸੀਗੇ, ਉਹਨਾਂ ਤੋਂ ਥੋੜਾ ਬਹੁਤਾ ਪਤਾ ਲੱਗਦਾ ਸੀ, ਕਿਉਂਕਿ ਸਕੂਲਾਂ ਦੇ ਵਿਚੋਂ ਤਾਂ ਇਹ ਜਦੋਂ ਅੰਗਰੇਜ਼ ਆਇਆ ਉਹਨੇ ਸਾਰਾ ਲਿਟਰੇਚਰ ਖਤਮ ਕਰ ਦਿੱਤਾ ਨਾ, ਤਾਂ ਕਿ ਪਰਜਾ ਨੂੰ ਪਤਾ ਹੀ ਨਾ ਲੱਗੇ। ਪਰ ਹੁਣ ਜਿਹੜਾ ਆਹ ਮੀਡੀਆ ਹੈਗਾ, ਇਹ ਬਹੁਤ ਸਾਰਾ ਜਿਹੜਾ ਪਿਛੋਕੜ ਆ ਉਹਨੂੰ ਪਰਜਾ ਤਿੱਕਰ ਮੈਨੂੰ ਵੀ ਬਹੁਤ ਕੁਛ ਪਤਾ ਲੱਗਦਾ ਜਿਹੜਾ ਉਦੋਂ ਨਹੀਂ ਸੀ ਪਤਾ ਲੱਗਦਾ। ਸੋ ਦੇਖੋ, ਮੇਰਾ ਖਿਆਲ ਨੀ ਵੀ ਦੁਨੀਆਂ ਦੇ ਇਤਿਹਾਸ ਦੇ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗਾ ਗੁਣਾ ਵਾਲਾ ਕੋਈ ਹੋਰ ਫਿਲੋਸਫਰ ਜਾਂ ਕੋਈ ਯੋਧਾ ਨਹੀਂ ਹੋਇਆ, ਕਿਉਂਕਿ ਆਪਾਂ ਦੇਖਦੇ ਹਾਂ ਸਿਕੰਦਰ ਹੁਣੀ ਮੁਸੋਲੀਨੀ ਸੀਗਾ, ਉਹ ਹਿਟਲਰ ਸੀਗਾ, ਹੋਰ ਸਾਰੇ ਦੇਸ਼ਾਂ ਦੇ ਵਿਚ ਤੁਹਾਨੂੰ ਪਤਾ ਵੀ ਕ੍ਰਾਂਤੀਆਂ ਤਾਂ ਆਉਂਦੀਆਂ ਰਹੀਆਂ, ਪਰ ਉਹ ਜਿਹੜੇ ਆਗੂ ਸੀਗੇ ਉਹਨਾਂ ਸਮਾਜਾਂ ਦੇ, ਉਹਨਾਂ ਦੇ ਵਿਚ ਕੱਖ ਸਾਹਿਬ ਜੀ ਜਿਹੜਾ ਇੱਕੋ ਹੀ ਵੱਡਾ ਗੁਣ ਸੀ ਜਿਹੜਾ ਲੜਨਾ। ਤੇ ਉਹਦੇ ਨਾਲ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਦੀ ਜਿਹੜੇ ਜੀਵਨ ਆ ਉਹਨੂੰ ਕੰਪੇਅਰ ਕਰਦੇ ਆ, ਤੇ ਉਹ ਗੁਰੂ ਸਾਹਿਬ ਦੇ ਪਾਂ ਪਾਸਖ ਵੀ ਜਿਹੜੇ ਨਹੀਂ ਉਤਰਦੇ
3: ਬਿਲਕੁਲ,
2: ਕਿਉਂਕਿ ਗੁਰੂ ਸਾਹਿਬ ਦੇ ਵਿਚ ਕੱਲਾ ਯੁੱਧ ਵਿਦਿਆ ਦੇ ਵਿਚ ਮਾਰਤਾ ਨਹੀਂ ਸੀ, ਉਹਨਾਂ ਦੇ ਕੋਲ ਬਹੁਤ ਕੁਛ ਮਿੱਠਾ ਬੋਲਣਾ ਕਿੱਦਾਂ, ਲਿਖਣਾ ਕਿੱਦਾਂ, ਉਹ ਜਾਣੀ ਕਿ ਸਰਗੁਣ ਜਿਹਨੂੰ ਕਹਿ ਲਓ, ਉਹ ਕਵੀ ਵੀ ਸੀ, ਲਿਖਾਰੀ ਵੀ ਸੀ, ਉਹ ਕੀਰਤਨ ਵੀ ਕਰਦੇ ਸੀਗੇ, ਤੇ ਉਹ ਯੁੱਧ ਵੀ ਲੜਦੇ ਸੀਗੇ, ਤੇ ਉਹ ਉਹਨਾਂ ਦੇ ਵਿਚ ਜਿਹੜੀ ਨਿਮਰਤਾ ਸੀਗੀ ਕੱਖ ਸਾਹਿਬ ਜੀ, ਦੇਖੋ ਜਿਹੜਾ ਉਹਨਾਂ ਨੇ ਉਹ ਕਹੇ ਆ ਸ਼ਬਦ, ਮੈਂ ਹੂੰ ਪਰਮ ਪੁਰਖ ਕਾ ਦਾਸਾ, ਵੇਖਣ ਆਇਓ ਜਗਤ ਤਮਾਸਾ, ਜੋ ਮੁਝ ਕੋ ਪਰਮੇਸ਼ਰ ਉਚਰ ਹੈ, ਤਿੰਨ ਕੋ ਨਰਕ ਕੁੰਡ ਮੇ ਪੜ ਹੈ। ਦੇਖੋ ਇਹ ਜਿਹੜੇ ਸ਼ਬਦ ਆ, ਇਹਨਾਂ ਇਹ ਸ਼ਬਦ ਬੜੇ ਡੂੰਘੇ ਆ, ਬਹੁਤੇ ਤਾਂ ਜਿਹੜੀ ਸਾਡੇ ਪਰਜਾ ਦੇ ਹੈਗੇ ਆ ਲੋਕ, ਉਹ ਪਰਮ ਪੁਰਖ ਉਹ ਪਰਮਾਤਮਾ ਨੂੰ ਕਹਿ ਦਿੰਦੇ ਆ, ਭਈ ਗੁਰੂ ਸਾਹਿਬ ਪਰਮਾਤਮਾ ਨੂੰ ਉਹ ਕਹਿੰਦੇ ਸੀਗੇ ਸੰਬੋਧਨ ਕਰਕੇ, ਪਰ ਇਸ ਤਰ੍ਹਾਂ ਨਹੀਂ ਹੈ। ਉਹ ਅਸਲ ਦੇ ਵਿਚ ਉਸ ਸਮੇਂ ਦੇ ਜਿਹੜੇ ਪਰਜਾ ਸੀ ਉਹਨੂੰ ਕਹਿੰਦੇ ਸੀਗੇ, ਭਈ ਪਰਮ ਪਰਮ ਦਾ ਮਤਲਬ ਹੁੰਦਾ ਪ੍ਰਾਈਮ ਅੰਗਰੇਜ਼ੀ, ਜਿਹੜਾ ਕਹਿੰਦੇ ਸਭ ਤੋਂ ਚੋਟੀ ਵਾਲਾ ਉਹਨੂੰ ਅਸੀਂ ਕਹਿੰਦੇ ਹਾਂ ਪੰਜਾਬੀ ਚ ਪਰਮ, ਤੇ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਪ੍ਰਾਈਮ, ਪ੍ਰਾਈਮ ਮਿਨਿਸਟਰ ਜਿੱਦਾਂ ਹੁੰਦਾ ਸਾਰਿਆਂ ਤੋਂ ਉੱਪਰਲਾ, ਉਹੀ ਸ਼ਬਦ ਪੰਜਾਬੀ ਦੇ ਵਿਚ ਪਰਮ ਆ। ਸੋ ਪੁਰਖ ਮੇਰੇ ਹੁੰਦੀ ਆ ਇਨਸਾਨੀਅਤ, ਲੋਕ ਆ ਜਿਹੜੇ। ਸੋ ਗੁਰੂ ਸਾਹਿਬ ਇੱਥੇ ਪਰਜਾ ਨੂੰ ਕਹਿ ਰਹੇ ਆ, ਭਾਈ ਮੈਂ ਤਾਂ ਤੁਹਾਡਾ ਨੌਕਰ ਆ, ਮੈਂ ਹੁਣ ਪਰਮ ਪੁਰਖ ਕੋ ਦਾਸਾ, ਮੈਂ ਸੁਲਝੇ ਹੋਏ ਜਿਹੜੇ ਲੋਕ ਆ ਉਹਨਾਂ ਦਾ ਨੌਕਰ ਆ, ਉਹਨਾਂ ਦਾ ਕੰਮ ਆ
3: ਜੀ।
2: ਤੇ ਜਿਹੜੇ ਲੋਕ ਜੋ ਮੁਝ ਕੋ ਪਰਮੇਸ਼ਰ ਉਤਰਿਆ, ਜਿਹੜੇ ਲੋਕ ਮੈਨੂੰ ਪਰਮੇਸ਼ਰ ਕਹਿਣਗੇ, ਉਹਨਾਂ ਨੂੰ ਕੱਖ ਸਾਹਿਬ ਜੀ ਇਸ ਗੱਲ ਦਾ ਪਤਾ ਸੀ, ਜੋ ਕੁਛ ਅੱਜ ਆਪਾਂ ਕਰ ਰਹੇ ਹਾਂ ਸਾਡਾ ਬਹੁਤ ਸਾਰਾ ਸਮਾਜ, ਉਹਨਾਂ ਨੂੰ ਪਤਾ ਸੀ ਭਈ ਲੋਕਾਂ ਨੇ ਜੋ ਕੁਛ ਮੈਂ ਕਰਕੇ ਚੱਲਿਆ ਇਹ ਸਮਾਜ ਵਾਸਤੇ ਉਹ ਭੁੱਲ ਜਾਣਾ, ਔਰ ਲੋਕਾਂ ਨੇ ਮੇਰੀ ਪੂਜਾ ਕਰਕੇ ਉਹਦੇ ਤੋਂ ਮੇਤੋਂ ਮੰਗਣਾ ਜਿਹੜਾ ਮੈਂ ਨਹੀਂ ਕਰ ਸਕਣਾ। ਸੋ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ ਜਿਹੜੇ ਲੋਕ ਮੈਨੂੰ ਪਰਮੇਸ਼ਰ ਸਮਝ ਕੇ ਮੇਤੋਂ ਮੰਗਣਗੇ ਮੇਰੇ ਅੱਗੇ ਅਰਦਾਸਾਂ ਕਰਕੇ ਕਰਨਗੇ ਉਹਨਾਂ ਵਾਸਤੇ ਕੁਛ ਨਹੀਂ ਹੈ ਮੇਰੇ ਕੋਲ। ਵੇਖਣਾ ਮੈਂ ਹੂੰ ਪਰਮ ਪੁਰਖ ਉਦਾਸਾ ਵੇਖਣਾ ਜਗ ਤਮਾਸ਼ਾ ਜੋ ਮੁਝਕੋ ਪਰਮੇਸ਼ਰ ਉਚਰ ਹੈ ਨਰਕ ਕੁੰਡ ਮੇਂ ਪਰ ਹੈ। ਕਹਿਣ ਦਾ ਮਤਲਬ ਉਹ ਲੋਕ ਨਰਕਾਂ ਦੇ ਭਾਗੀ ਹੋਣਗੇ ਉਹਨਾਂ ਨੂੰ ਕੁਝ ਜੋੜਨਾ ਨਹੀਂ ਕਿਉਂਕਿ ਉਹ ਜੋ ਕੁਝ ਗੁਰੂ ਸਾਹਿਬ ਕਹਿ ਕੇ ਗਏ ਉਹਦਾ ਕਰਨ ਨੂੰ ਤਿਆਰ ਨਹੀਂ।
1: ਬਿਲਕੁਲ ਬਿਲਕੁਲ ਸਹੀ
2: ਹਾਂਜੀ ਮਿਹਨਤ ਤਾਂ ਕੋਈ ਕਰਕੇ ਰਾਜੀ ਨਹੀਂ। ਪੜ੍ਹਦੇ ਉੱਥੇ ਸਟੂਡੈਂਟ ਮੇਰੇ ਖੱਖ ਸਾਹਿਬ ਜੀ ਆਪਣੇ ਜਿਹੜੇ ਮੇਰੇ ਦਾਇਰੇ ਵਿੱਚ 8-10 ਐਸੇ ਸਟੂਡੈਂਟ ਹੋਏ ਆ ਜਿਨ੍ਹਾਂ ਨੂੰ ਮੈਂ ਜ਼ੋਰ ਲਾ ਰਿਹਾ ਮੈਂ ਤੁਹਾਨੂੰ ਅੰਗਰੇਜ਼ੀ ਪੜ੍ਹਾ ਦਿੰਦਾ ਉਹਨੂੰ ਪੜ੍ਹ ਲਓ ਨਾ ਉਹ ਕਿਸੇ ਕੰਢੇ ਨਹੀਂ ਲੱਗਦੇ ਹੀ ਨਹੀਂ ਜਿਨ੍ਹਾਂ ਦੇ ਵਿੱਚੋਂ ਦੋ ਤਾਂ ਮੇਰੇ ਭਤੀਜੇ ਇੱਕ ਮੇਰੀ ਭਤੀਜੀ ਆ ਸਾਡੇ ਪਿੰਡ ਦੇ ਦੋ ਤਿੰਨ ਹੋਰ ਆ ਹੋਰ ਵੀ ਦੋ ਤਿੰਨਾਂ ਪਿੰਡਾਂ ਦੇ ਜਿਹਨਾਂ ਦੇ ਰਿਸ਼ਤੇਦਾਰ ਸਾਡੇ ਹੈਗੇ ਆ ਪੁਰਾਣੇ ਉਹਨਾਂ ਦੇ ਵੀ ਨਿਆਣਿਆਂ ਨੂੰ ਮੈਂ ਕਹਿੰਦਾ ਮੈਂ ਤੁਹਾਨੂੰ ਅੰਗਰੇਜ਼ੀ ਪੜ੍ਹਾਉਂ ਫ੍ਰੀ ਦੇ ਵਿੱਚ ਔਰ ਮੇਰੇ ਵਰਗੀ ਅੰਗਰੇਜ਼ੀ ਕਿਸੇ ਨੇ ਪੜ੍ਹਾਉਣੀ ਨਹੀਂ ਪੜ੍ਹਨਾ ਉਹਨਾਂ ਦਾ ਇੱਧਰ ਨੂੰ ਹੈ ਹੀ ਨਹੀਂ। ਉੱਥੇ ਇੰਡੀਆ ਦੇ ਵਿੱਚੋਂ ਕਹਿੰਦੇ ਆ ਵੀ ਅਸੀਂ ਕੈਨੇਡਾ ਜਾਂ ਅਮਰੀਕਾ ਕਿਤੇ ਨਿਕਲ ਜਾਈਏ ਇੰਗਲੈਂਡ ਚਲ ਜਾਈਏ ਅਸੀਂ ਇੱਥੇ ਮਿਹਨਤ ਨਹੀਂ ਕਰਨੀ। ਔਰ ਖੱਖ ਸਾਹਿਬ ਜੀ ਉਹੋ ਜਿਹੜੇ ਲੋਕ ਆ ਉਹ ਜਦੋਂ ਇਹਨਾਂ ਦੇਸ਼ਾਂ ਦੇ ਵਿੱਚ ਆਉਂਦੇ ਆ ਚਲੋ ਅਮਰੀਕਾ ਦੇ ਵਿੱਚ ਤਾਂ ਉਹਨਾਂ ਨੂੰ 5-7 ਅੱਖਰ ਜਿਹੜੇ ਅੰਗਰੇਜ਼ੀ ਦੇ ਤਾਂ ਆਉਂਦੇ ਹੁੰਦੇ ਨਾ ਘੱਟੋ ਘੱਟ
1: ਜੀ ਜੀ
2: ਪਰ ਜਦੋਂ ਉਹ ਹੋਰ ਦੂਸਰੇ ਮੁਲਕਾਂ ਚ ਪੁਰਤਗਾਲ ਹੋਇਆ ਸਪੇਨ ਹੋਇਆ ਇਟਲੀ ਹੋਇਆ ਗ੍ਰੀਸ ਹੋਇਆ ਇਹਨਾਂ ਕੰਟਰੀਆਂ ਦੇ ਵਿੱਚ ਜਾਂਦੇ ਉੱਥੇ ਤਾਂ ਇੱਕ ਸ਼ਬਦ ਵੀ ਉਹਨਾਂ ਨੂੰ ਭਾਸ਼ਾ ਦਾ ਆਉਂਦਾ ਨਹੀਂ ਹੁੰਦਾ
1: ਨਹੀਂ ਆਉਂਦਾ ਕਈ ਕਈ ਚੀਜ਼ਾਂ ਸਰ ਦੋ ਦੋ ਤਿੰਨ ਤਿੰਨ ਸਾਲ ਵੀ ਰਹਿ ਜਾਂਦੇ ਚਾਰ ਚਾਰ ਸਾਲ ਤਾਂ ਵੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਲੈਂਗੁਏਜ ਹੁੰਦੀ ਕੀ ਹੈ ਇਹ ਬਹੁਤ ਬਹੁਤ ਕੁਝ ਹੋ ਰਿਹਾ ਜੀ
2: ਫੇਰ ਉਹ ਜਦੋਂ ਇੱਥੇ ਆਉਂਦੇ ਆ ਕੰਮ ਉਹਨਾਂ ਦਾ ਨਾ ਤਾਂ ਮਾਂ ਪਿਓ ਨੇ ਉਹਨਾਂ ਨੂੰ ਲਾਇਆ ਹੁੰਦਾ ਗੱਖ ਸਾਹਿਬ ਜੀ ਜਿਹੜਾ ਸਾਡੇ ਸਮਾਜ ਦੇ ਵਿੱਚ ਖਾਸ ਕਰਕੇ ਮਾਵਾਂ ਆ ਜਿਹੜੀਆਂ ਨਾ ਉਹ ਜਿਹੜੀ ਆਪਣੀ ਅਗਲੀ ਪੀੜ੍ਹੀ ਹੁੰਦੀ ਆ ਬਹੁਤ ਵੱਡੀ ਜ਼ਿੰਮੇਵਾਰੀ ਆ ਜਿਹੜੀ ਉਹ ਮਾਂ ਦੀ ਹੁੰਦੀ ਆ ਬੱਚਿਆਂ ਨੂੰ ਤੋੜਨਾ ਕਿੱਧਰ ਨੂੰ ਆ
1: ਜੀ ਬਿਲਕੁਲ
2: ਤੇ ਹੁਣ ਖੱਖ ਸਾਹਿਬ ਜੀ ਜਿਹੜਾ ਮਸਲਾ ਉੱਥੇ ਇਹ ਆ ਪੈਦਾ ਹੋ ਗਿਆ ਜਿਹੜੀ ਗਾਹਾਂ ਦੀ ਜਨਰੇਸ਼ਨ ਆ ਮਾਂ ਨੂੰ ਹੀ ਨਹੀਂ ਪਤਾ ਭਾਈ ਮੈਂ ਕੀ ਕਰਨਾ ਤੇ ਉਹ ਬੱਚਿਆਂ ਨੂੰ ਕੀ ਸਿਖਾਊਗੀ
1: ਮਾਵਾਂ ਅੱਜ ਕੱਲ ਫੋਨਾਂ ਤੇ ਰਹਿੰਦੀਆਂ ਜੀ ਚੀਮਾ
2: ਸਾਹਿਬ ਬਿਲਕੁਲ ਬਿਲਕੁਲ ਇਹੀ ਆ ਉਹਨਾਂ ਨੂੰ
1: ਬੱਚਿਆਂ ਨੂੰ ਵੀ ਫੋਨ ਫੜਾ ਦਿੰਦੀਆਂ ਵੀ ਮੇਰਾ ਸਿਰ ਨਾ ਖਾਵੇ
2: ਮੇਰਾ ਕਿਹੜਾ ਛੱਡੋ ਜਾਓ ਦਬਾਓ ਤੇ ਉਹ ਜਿਹੜਾ ਕਾਰਨ ਆ ਉਹ ਫਿਰ ਬੱਚੇ ਖੱਖ ਸਾਹਿਬ ਜੀ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਕਦੇ ਕਾਮਯਾਬ ਨਹੀਂ ਹੁੰਦੇ ਔਰ ਜਿਹੜੇ ਲੋਕ ਉੱਥੋਂ ਖੱਖ ਸਾਹਿਬ ਜੀ ਦੂਸਰੇ ਕਿਸੇ ਨਾ ਕਿਸੇ ਪ੍ਰੋਫੈਸ਼ਨ ਦੇ ਵਿੱਚ ਪਏ ਆ ਜਾਂ ਜਿਹੜੇ ਉੱਥੇ ਲੱਕੜੀ ਦਾ ਕੰਮ ਕਰਦੇ ਆ ਮਿਸਤਰੀ ਜਾਂ ਉਹ ਕਿਸੇ ਹੋਰ ਕੋਈ ਟ੍ਰੇਡ ਸਿੱਖ ਲੈਂਦੇ ਆ ਜਾਂ ਬਿਜਲੀ ਦਾ ਕੰਮ ਸਿੱਖ ਲੈਂਦੇ ਆ ਜਾਂ ਪਲੰਬਿੰਗ ਦਾ ਕੰਮ ਸਿੱਖ ਲੈਂਦੇ ਆ ਜਾਂ ਅੱਜ ਕੱਲ ਖੱਖ ਸਾਹਿਬ ਜੀ ਜਿਹੜੇ ਬਾਲ ਕੱਟਣ ਦਾ ਕੰਮ ਆ ਇਹ ਬਹੁਤ ਵੱਡਾ ਇੱਕ ਉਦਯੋਗ ਬਣ ਚੁੱਕਾ ਆ
1: ਬਿਲਕੁਲ ਬਿਲਕੁਲ ਦੇਖੋ $25-30 ਤੇ ਉਹ ਵਾਲ ਕੱਟਣ ਦੇ ਲੈ ਲੈਂਦੇ ਦਸ ਬੰਦੇ
2: $25-30 $100 ਤੱਕ ਖੱਖ ਸਾਹਿਬ ਜੀ ਉਹ ਲੈਂਦੇ ਆ
1: ਬਿਲਕੁਲ ਪ੍ਰੋਫੈਸ਼ਨਲ ਜਿਹੜੇ ਆ ਉਹ ਇੰਨੇ ਪੈਸੇ ਲੈ ਰਹੇ ਬਿਲਕੁਲ
2: ਲੈ ਰਹੇ ਆ ਤੇ ਹੁਣ ਕੀ ਆ ਜਿਹੜੇ ਉਹ ਲੋਕ ਜਿਨ੍ਹਾਂ ਨੇ ਉੱਥੋਂ ਇੱਦਾਂ ਦਾ ਕੋਈ ਨੀ ਕੋਈ ਪ੍ਰੋਫੈਸ਼ਨ ਜਿਹੜੇ ਟੈਕਨੀਕਲ ਹੈਂਡ ਕਿਸੇ ਵੀ ਕਿਸਮ ਦੇ ਹੈਗੇ ਆ ਉਹ ਲੋਕ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਬਹੁਤ ਕਾਮਯਾਬ ਹੋ ਜਾਂਦੇ ਆ ਬਹੁਤ ਛੇਤੀ ਕਾਮਯਾਬ ਹੁੰਦੇ ਆ ਪਰ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਜੱਟ ਜ਼ਿਮੀਂਦਾਰ ਆ ਇਹ ਲੋਕ ਆ ਜਿਹੜੇ ਇਹ ਕੰਮ ਨੂੰ ਹੱਥ ਲਾਉਂਦੇ ਖੂਹ ਖਾ ਤੋਂ ਬਿਨਾਂ ਉਹਨਾਂ ਦੇ ਕੁਛ ਖੱਖ ਸਾਹਿਬ ਜੀ ਰਹਿ ਨਹੀਂ ਗਿਆ
1: ਚੀਮਾ ਸਾਹਿਬ
2: ਮੈਂ ਬ੍ਰਾਂਡਿਡ ਕੱਪੜੇ ਪਾਉਣੇ ਆ
1: ਬਿਲਕੁਲ
2: ਮੈਂ ਟਰੈਕਟਰ ਦੇ ਉੱਤੇ ਵੱਡਾ ਸਾਰਾ ਡੈਕ ਲਵਾ ਕੇ ਪਿੰਡ ਚੋ ਜੇ ਕਿਸੇ ਦੀ ਲੜਕੀ ਮਟਿਆਰ ਜਵਾਨ ਹੁੰਦੀ ਆ ਉਹਦੇ ਘਰ ਬਹੁਤ ਹੀ ਲੰਘਣਾ ਆ ਕਿੱਧਰ ਨੂੰ ਸਾਡਾ ਸਮਾਜ ਖੱਖ ਸਾਹਿਬ ਜੀ ਤੁਰ ਪਿਆ ਕੀ ਸਾਨੂੰ ਗੁਰੂ ਸਿਖਾਲ ਕੇ ਗਏ ਸੀਗੇ ਤੇ ਕੀ ਅਸੀਂ ਕਰਨ ਲੱਗ ਪਏ ਆ
1: ਚੀਮਾ ਸਾਹਿਬ ਤੁਸੀਂ ਦੇਖੋ ਹੁੱਲੜਬਾਜੀ ਕਿੰਨੀ ਹੁੰਦੀ ਹੈ ਸਰਹੰਦ ਦੇ ਮੇਲੇ ਦੇ ਵਿੱਚ ਕਿੱਦਾਂ ਕੱਲ ਮੈਂ ਇੱਕ ਦੇਖ ਰਿਹਾ ਸੀ ਵੀਡੀਓ ਚੀਮਾ ਸਾਹਿਬ ਇੱਕ ਜੰਗ 15-16 ਸਾਲਾਂ ਦਾ ਬੱਚਾ ਹੋਣਾ ਉਹਨੇ ਡੰਡਾ ਅੜਾ ਕੇ ਉਹਦੇ ਵਿੱਚ ਸਾਰੀਆਂ ਟੋਪੀਆਂ ਡੰਗੀਆਂ ਸੀ ਤੇ ਉਹ ਕਿਸੇ ਸਿੰਘ ਨੇ ਪੁੱਛ ਲਿਆ ਭਾਈ ਤੂੰ ਇਹ ਕਿੱਥੋਂ ਲੈ ਕੇ ਆਇਆ ਇਹ ਕੀ ਕਰ ਰਿਹਾ ਉਹ ਕਹਿੰਦਾ ਜਿਹੜੇ ਸਿਰ ਤੇ ਟੋਪੀਆਂ ਪਾਏ ਮੈਂ ਸਾਰਿਆਂ ਦੇ ਲਵਾ ਕੇ ਅਸੀਂ 2-3 ਜਾਣੇ ਸੀ ਮੁੰਡੇ ਜੰਗ ਤੇ ਉਹ ਡੰਡੇ ਦੇ ਉੱਪਰ ਡੰਗੀਆਂ ਤੇ ਉਹਨੇ ਫਿਰ ਝਾੜ ਪਾਈ ਉਹਨਾਂ ਨੂੰ ਕਿ ਬਈ ਤੁਸੀਂ ਇੱਦਾਂ ਨਹੀਂ ਕਰ ਸਕਦੇ ਇਹ ਹਰ ਕੋਈ ਇੱਥੇ ਆ ਸਕਦਾ ਟੋਪੀ ਵਾਲਾ ਵੀ ਆ ਸਕਦਾ ਉਹਨਾਂ ਦੀ ਸਰਦਾ ਦੇ ਨਾਲ ਤੁਸੀਂ ਇਹ ਖਿਲਵਾੜ ਨਹੀਂ ਕਰ ਸਕਦੇ ਪਰ ਨਿਆਣਿਆਂ ਨੂੰ ਸਮਝਾਵੇ ਕੌਣ ਉਹਨਾਂ ਨੇ ਪੂਰਾ ਡੰਡਾ ਭਰ ਕੇ ਜੀ ਉਹਦੇ ਵਿੱਚ ਟੋਪੀਆਂ ਲੱਦੀਆਂ ਕੋਈ ਦੱਸੋ ਕੋਈ ਤਰੀਕਾ ਹੈ ਜੀ ਇਹ ਕੋਈ ਸਿਸਟਮ ਹੈ
2: ਬਿਲਕੁਲ ਜੀ ਹਰੇਕ ਨੂੰ ਆਖਿਆ ਜੋ ਮਰਜ਼ੀ ਜਿੱਦਾਂ ਦਾ ਮਰਜ਼ੀ ਕੱਪੜਾ ਪਹਿਨਣ ਤੇ ਤੁਸੀਂ ਉਹ ਜਿਹੜੇ ਟੋਪੀਆਂ ਕਹਿੰਦੇ ਉਹਨਾਂ ਨੂੰ ਨਾ ਬੋਲੋ ਉਹਨਾਂ ਨੂੰ ਪੁੱਛਣ ਵਾਲਾ ਵੀ ਤੁਸੀਂ ਆਪਣੀਆਂ ਪੈਂਟਾਂ ਲਾ ਕੇ ਪਾਓ ਪਜਾਮੇ
1: ਬਿਲਕੁਲ ਬਿਲਕੁਲ
2: ਪਾਓ ਉਸ ਤਰ੍ਹਾਂ ਦਾ ਬਾਣਾ ਆਪ ਤਾਂ ਪਹਿਲਾਂ ਕਰਕੇ ਦਿਖਾਓ ਨਾ ਤਾਂ ਹੀ ਦੂਜਿਆਂ ਦਾ ਖੱਖ ਸਾਹਿਬ ਜੀ ਜਿਹੜਾ ਤੁਸੀਂ ਆਪ ਨਹੀਂ ਕਰਦੇ ਉਹ ਕਿਸੇ ਨੂੰ ਕਹਿਣ ਦਾ ਕੋਈ ਹੱਕ ਨਹੀਂ ਹੁੰਦਾ ਉਸ ਬੰਦੇ
1: ਬਿਲਕੁਲ ਬਿਲਕੁਲ ਬਿਲਕੁਲ
2: ਤੇ ਇਹਦੇ ਨਾਲ ਇੱਕ ਕਹਾਣੀ ਛੋਟੀ ਜਿਹੀ ਜੁੜੀ ਹੋਈ ਆ ਖੱਖ ਸਾਹਿਬ ਜੀ ਉਹ ਕਹਿੰਦੇ ਆ ਤੇ ਕੋਈ ਮਹਾਂਪੁਰਸ਼ ਸੀਗਾ ਤੇ ਉਹਦਾ ਬੱਚਾ ਸੀ ਜਿਹੜਾ ਉਹ ਗੁੜ ਨਹੀਂ ਸੀ ਗੁੜ ਬਹੁਤ ਖਾਂਦਾ ਸੀ ਤੇ ਉਹ ਉਹਨੂੰ ਸਿਆਣੇ ਬੰਦੇ ਕੋ ਸਾਧ ਸੰਤ ਕੋ ਲੈ ਕੇ ਗਿਆ, ਕਹਿੰਦਾ ਮਹਾਰਾਜ ਇਹਨੂੰ ਸਮਝਾਓ, ਇਹ ਗੁਰਖਾਣ ਨੂੰ ਛੱਡਦਾ, ਇਹਦੇ ਦੰਦ ਖਰਾਬ ਹੋ ਜਾਂਦੇ ਆ। ਤੇ ਉਹ ਮੋਹਰਿਓ ਫਕੀਰ ਸੀਗਾ, ਉਹ ਕਹਿੰਦਾ ਵੀ ਚੰਗਾ ਕੱਲ ਨੂੰ ਆਇਆ। ਉਹ ਦੂਜੇ ਦਿਨ ਫੇਰ ਉਹਨੇ ਜਵਾਕ ਆਪਣਾ ਉਂਗਲੀ ਲਾਇਆ ਤੇ ਲੈ ਲਿਆ, ਲੈ ਗਿਆ ਤੇ ਉਹ ਕਹਿੰਦਾ ਕਾਕਾ ਗੁੜ ਨੀ ਖਾਈਦਾ ਹੁੰਦਾ, ਇਹ ਮਾੜਾ ਹੁੰਦਾ। ਤੇ ਉਹ ਬੰਦਾ ਸੀ ਜਿਹੜਾ ਉਹਦਾ ਬਾਪ ਸੀ ਬੱਚੇ ਦਾ, ਉਹ ਕਹਿੰਦਾ ਕਹਿੰਦਾ ਪੰਡਿਤ ਜੀ ਜਾਂ ਜੋ ਵੀ ਉਹ ਸੀਗਾ, ਭਈ ਇਹ ਗੱਲ ਤੁਸੀਂ ਮੈਨੂੰ ਕੱਲਾ ਹੀ ਦੱਸ ਦਿੰਦੇ, ਵੀ ਮੇਰਾ ਜਿਹੜਾ ਪੁਆਇਆ ਮੈਂ ਕਿਹਾ ਫੇਰ ਆਇਆ ਅੱਜ, ਸਾਰੀ ਰਾਤ ਮੈਨੂੰ ਟਿਕਾਇਆ ਨੀ ਆਇਆ, ਵੀ ਮੈਂ ਗੱਲ ਕੀ ਕਰਨੀ ਹੈ ਸਵੇਰੇ। ਉਹਨੇ ਉਹ ਕਹਿੰਦਾ ਕੱਲ ਮੇਰਾ ਆਪ ਗੁੜ ਖਾਧਾ ਹੋਇਆ ਸੀ।
3: ਅਸਲੀ ਗੱਲ ਤੇ
2: ਹਾਂਜੀ, ਕਹਿੰਦਾ ਜਿੰਨਾ ਚਿਰ ਤੁਸੀਂ ਆਪ ਨੀ ਨਾ ਉਹ ਕੰਮ ਛੱਡਦੇ ਜਿਹੜਾ ਤੁਸੀਂ ਦੂਜਿਆਂ ਨੂੰ ਹਟਾਉਂਦੇ ਆ, ਉਨਾ ਚਿਰ ਦੂਸਰੇ ਨੇ ਅਸਰ ਨੀ ਕਰਨਾ, ਕਿਉਂਕਿ ਉਹਨੇ ਝੱਟ ਕਹਿ ਦੇਣਾ ਉਹ ਭਈ ਤੂੰ ਆਪ ਖਾਣਾ। ਇੱਕ ਦੇਖੋ ਖਾਕ ਸਾਹਿਬ ਜੀ, ਬੱਚੇ ਆ ਜਿਹੜੇ ਉਹਨਾਂ ਨੂੰ ਨਾ ਤਾਂ ਕੋਈ ਬਿੱਲ ਪੇ ਕਰਨਾ ਹੁੰਦਾ, ਨਾ ਉਹਨੀ ਕੰਮ ਕਰਨਾ ਹੁੰਦਾ। ਛੋਟੇ ਛੋਟੇ 3-4 ਸਾਲ ਦੇ ਬੱਚੇ ਆ ਜਿਹੜੇ, ਉਹ ਇਹਨਾਂ ਗੱਲਾਂ ਨੂੰ ਬਹੁਤ ਓਬਜ਼ਰਵ ਕਰਦੇ ਆ।
3: ਬਿਲਕੁਲ,
2: ਮੈਂ ਪਿਛਲੀ ਵਾਰੀ ਜਦੋਂ ਇੰਡੀਆ ਗਿਆ ਖਾਕ ਸਾਹਿਬ ਜੀ, ਮੇਰੀ ਸਿਸਟਰ ਵਿਆਹੀ ਹੈ ਇੱਥੇ, ਉਹਦਾ ਜਿਹੜੇ ਆ ਮਤਲਬ ਮੇਰੀ ਸਿਸਟਰ ਦਾ ਦੇਰ ਆ, ਉਹ 4-5 ਭਰਾ ਆ, ਉਹ ਤਕਰੀਬਨ ਬਾਹਰ ਹੀ ਆ, ਆਸਟ੍ਰੇਲੀਆ ਚ ਆ ਕੁਛ ਤੇ ਇੱਥੇ ਆ, ਤੇ ਇੱਕ ਉਹਨਾਂ ਦਾ ਭਰਾ ਆ ਜਿਹੜਾ ਉੱਥੇ ਇੰਡੀਆ ਚ ਰਹਿੰਦਾ, ਉਹ ਸਾਰਿਆਂ ਦੀ ਖੇਤੀਬਾੜੀ ਕਰੀ ਜਾਂਦਾ ਤੇ ਉਹਨਾਂ ਦੇ ਟਰੈਕਟਰ ਰੱਖਿਆ ਆ, ਤੇ ਉਹ ਮੁੰਡਾ ਛੋਟਾ 4 ਸਾਲ ਦਾ, 4 ਜਾਂ 5 ਸਾਲ ਦਾ ਜੀ ਛੋਟਾ, ਤੇ ਉਹਨੂੰ ਖਾਕ ਸਾਹਿਬ ਜੀ ਉਹ ਵਰਜਦੇ ਸੀਗੇ ਖਾਣ ਤੋਂ, ਖਾਣਾ ਜਿਹੜਾ ਉਹਨਾਂ ਦੇ ਕੋ ਨੌਕਰ ਸੀਗਾ ਰੱਖਿਆ ਆ, ਉਹ ਉਹਨੂੰ ਕਹਿੰਦਾ ਭਈ ਕਾਕਾ ਨੀ ਖਾਈਦਾ, ਇਹਦੇ ਨਾਲ ਤੇਰੇ ਦੰਦ ਖਰਾਬ ਹੋ ਜਾਂਦੇ ਹੁੰਦੇ ਆ। ਖਾਕ ਸਾਹਿਬ ਜੀ ਉਹ 4 ਜਾਂ 5 ਸਾਲ ਦਾ ਜਵਾਕ ਆ, ਉਹਨੇ ਐਨ ਜਿੱਦਾਂ ਇਹ ਮਰਦੇ ਹੁੰਦੇ ਆ ਨਾ ਤੁਮਾਕੂ ਹੱਥ ਦੇ ਉੱਤੇ ਰੱਖ ਕੇ ਉਹ ਪਾ ਕੇ ਕਲੀ ਕੁਲੀ,
3: ਹਾਂਜੀ ਹਾਂਜੀ,
2: ਉਹਨੂੰ ਆਪਣੇ ਹੱਥ ਦੇ ਉੱਤੇ ਗੁੱਠੇ ਨਾਲ ਕਰਕੇ ਦੱਸਦਾ, ਕਹਿੰਦਾ ਇਹਦੇ ਨਾਲ ਨੀ ਦੰਦ ਖਰਾਬ ਹੁੰਦੇ ਤੇਰੇ, ਨਿੱਕਾ ਜਿਹਾ ਬੱਚਾ ਬੜੀ ਤੋਕਲੀ ਆਵਾਜ਼ ਹੋਈ, ਕਮਾਲ ਦੀ ਗੱਲ ਆ। ਮੈਂ ਜਿਹੜੇ ਬੱਚੇ ਹੁੰਦੇ ਹੋਰ ਇਹ ਗੱਲ ਅਬਜ਼ਰਵ ਕਰਦੇ ਆ, ਕਈ ਵਾਰੀ ਜਿਹੜੇ ਬੱਚੇ ਆ ਉਹਨਾਂ ਨੂੰ ਆਪਾਂ ਜਿਹੜੇ ਕੰਮ ਤੋਂ ਰੋਕਦੇ ਆ, ਉਹਨਾਂ ਨੇ ਛੋਟੇ ਹੁੰਦੇ ਨੀ ਤੁਹਾਨੂੰ ਦੇਖਿਆ ਹੁੰਦਾ ਉਹ ਕਰਦੇ ਆ,
3: ਬਿਲਕੁਲ ਬਿਲਕੁਲ,
2: ਉਹਨਾਂ ਦੇ ਦਿਮਾਗ ਦੇ ਵਿੱਚ ਰਿਕਾਰਡ ਹੋਈ ਹੁੰਦੀ ਆ ਚੀਜ਼। ਸੋ ਇਹ ਜਿਹੜੇ ਲੋਕ ਆ ਐਵੇਂ ਲੋਕਾਂ ਦੀਆਂ ਟੋਪੀਆਂ ਲਾਉਂਦੇ ਫਿਰਦੇ, ਇਹਨਾਂ ਨੂੰ ਕੋਈ ਹੱਕ ਨੀ ਹੈਗਾ। ਤੁਸੀਂ ਪਹਿਲਾਂ ਆਪ ਓਦਾਂ ਦੇ ਬਣੋ ਭਾਈ, ਦੂਸਰਿਆਂ ਨੇ ਦੇਖ ਕੇ ਜਦੋਂ ਤੁਸੀਂ ਆਪ ਬਣ ਗਏ ਐਨ ਪੂਰੇ ਉੱਥੇ ਉੱਤਰ ਪਏ, ਦੂਸਰਿਆਂ ਨੇ ਦੇਖ ਕੇ ਹੀ ਬਣ ਜਾਣਾ, ਭਈ ਯਾਰ ਉਹਨੇ ਕਰ ਲਿਆ ਤੇ ਮੈਂ ਵੀ ਕਰ ਲੈਣਾ।
3: ਬਿਲਕੁਲ
2: ਹਾਂਜੀ, ਤੇ ਖਾਕ ਸਾਹਿਬ ਦੇਖੋ ਕਈ ਵਾਰੀ ਜਿਹੜੇ ਆ ਬੱਚੇ ਆ ਜਿਹੜੇ ਉਹ ਆਪਣੇ ਮਾਂ ਬਾਪ ਨੂੰ ਵੀ ਜਿਹੜਾ ਆ, ਮੇਰਾ ਇੱਥੇ ਬਹੁਤ ਵਧੀਆ ਦੋਸਤ ਆ ਡਾਕਟਰ ਗੁਰਲਾਵਰ ਸਿੰਘ ਧਾਲੀਵਾਲ ਆ ਉਹਦਾ ਨਾਂ, ਤੇ ਬਹੁਤ ਪ੍ਰੇਮ ਆ, ਸਾਲਾਂ ਤੋਂ ਅਸੀਂ ਜੁੜੇ ਹੋਏ ਆ 1984-85 ਤੋਂ, ਤੇ ਉਹਦਾ ਜਿਹੜਾ ਲੜਕਾ ਆ ਨਾ ਉਹਨੇ ਖਾਕ ਸਾਹਿਬ ਜੀ ਬਾਲ ਰੱਖ ਲਿਆ ਤੇ ਪੱਗ ਬੰਨਣ ਲੱਗ ਪਿਆ। ਅੱਛਾ ਡਾਕਟਰ ਸਾਹਿਬ, ਡਾਕਟਰ ਬੰਦਾ ਬਹੁਤ ਵਧੀਆ, ਤੇ ਉਹ ਖਾਕ ਸਾਹਿਬ ਜੀ ਆਪਣੇ ਲੜਕੇ ਵਾਲਾ ਦੇਖ ਕੇ, ਹਾਲਾਂਕਿ ਬਣਨਾ ਉਹ ਵੀ ਡਾਕਟਰ ਆ, ਸਟੱਡੀ ਕਰ ਰਿਹਾ ਮੈਡੀਕਲ ਜਿਹੜਾ ਉਹ, ਤੇ ਉਹਨੇ ਜਦੋਂ ਆਪਣੇ ਮੁੰਡੇ ਨੂੰ ਦੇਖਿਆ ਨਾ ਜਵਾਨ ਹੋਏ ਨੂੰ, ਹੁਣ ਉਹ 20-22 ਸਾਲ ਦਾ ਹੋ ਗਿਆ ਆ 23 ਸਾਲ ਦਾ, ਤੇ ਡਾਕਟਰ ਸਾਹਿਬ ਨੇ ਸ਼ਰਮ ਸ਼ਰਮੀ ਪੱਗ ਬੰਨਣ ਲੱਗ ਪਿਆ, ਬਾਲ ਰੱਖ ਰੱਖ। ਸੋ ਜਿਹੜਾ ਕਿਸੇ ਨੂੰ ਪ੍ਰੈਕਟੀਕਲ ਕਰਕੇ ਦਿਖਾਲਣਾ, ਔਰ ਸਾਡੇ ਗੁਰੂ ਸਾਹਿਬਾਂ ਨੇ ਆਪ ਪ੍ਰੈਕਟੀਕਲ ਕਰਕੇ ਦਿਖਾਲਿਆ ਵੀ ਏਦਾਂ ਹੋ ਸਕਦੀ ਆ, ਏਦਾਂ ਹੋ ਜਾਂਦੀ ਹੁੰਦੀ ਆ। ਪਰ ਪਰਜਾ ਖਾਕ ਸਾਹਿਬ ਜੀ ਥੋੜਾ ਜਿਹਾ ਕਸੂਰ ਆਪਣੀ ਪਰਜਾ ਦਾ ਵੀ ਹੈਗਾ, ਥੋੜਾ ਜਿਹਾ ਨੀ ਕਾਫੀ ਆ, ਪਰ ਜਿਹੜੀ ਅੰਗਰੇਜ਼ ਗਵਰਨਮੈਂਟ ਸੀ ਉਹਨੇ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਉਹ ਆਪਣਾ ਪਾਇਆ।
3: ਪਰ ਚੱਕਰ ਇਹ ਹੈ ਕਿ ਅੰਗਰੇਜ਼ ਤੇ ਕਾਫੀ ਸਾਲਾਂ ਤੋਂ ਚਲੇ ਗਿਆ, ਸਾਨੂੰ ਐਕਚੁਲੀ ਜਿਹੜਾ ਨਾ ਮਾਰਿਆ ਉਹ ਸ਼੍ਰੋਮਣੀ ਕਮੇਟੀ ਨੇ ਮਾਰਿਆ, ਕਿਉਂਕਿ
2: ਇਹਦਾ ਬਹੁਤ ਵੱਡਾ,
3: ਬਹੁਤ ਵੱਡਾ, ਉਹਨਾਂ ਨੇ ਕੁਝ ਸਿੱਖਿਆ ਨਹੀਂ ਦਿੱਤੀ, ਕੋਈ ਕਾਲਜ ਨਹੀਂ ਖੋਲੇ, ਕੋਈ ਇਦਾਂ ਦੇ ਜਿੱਥੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ। ਹੁਣ ਉਹ ਲੇਟ ਬਹੁਤ ਹੋ ਗਿਆ, ਪਰ ਉਹ ਆਪਣੇ ਪਤਾ ਨਹੀਂ ਕਿਹੜੇ ਚੱਕਰਾਂ ਚ ਲੱਗੀ ਸ਼੍ਰੋਮਣੀ ਕਮੇਟੀ, ਉਹਨਾਂ ਦਾ ਕੋਈ ਵੀ ਕਿਰਦਾਰ ਨਹੀਂ ਹੈਗਾ ਸਿੱਖਾਂ ਨੂੰ। ਦੇਖੋ ਕ੍ਰਿਸਚਨ ਕਿੰਨਾ ਬਣ ਰਿਹਾ ਸਾਡੇ, ਕ੍ਰਿਸਚਨ ਕਿੰਨੇ ਬਣ ਰਹੇ ਆ, ਸਿੱਖ ਬਣ ਰਹੇ ਆ, ਸਿਰਫ ਉਹ ਲਾਲਚ ਦੇ ਰਹੇ ਆ ਬਈ ਤੁਸੀਂ ਏਡੀ ਵੱਡੀ ਸੰਸਥਾ, ਅਰਬਾਂ ਕਰੋੜਾਂ ਦਾ ਤੁਹਾਡਾ ਬਜਟ ਆ, ਕਿਉਂ ਨੀ ਕਰ ਸਕੇ ਬਈ, ਤੁਸੀਂ ਕਿਉਂ ਨੀ ਉਹਨਾਂ ਨੂੰ ਰੋਕ ਸਕੇ? ਸਾਰਾ ਕਸੂਰ ਸ਼੍ਰੋਮਣੀ ਕਮੇਟੀ ਦਾ, ਅਕਾਲੀ ਦਲ ਦਾ ਕਸੂਰ ਆ।
2: ਬਿਲਕੁਲ ਜੀ, ਉਹਨਾਂ ਨੂੰ ਪੈਸੇ ਆ, ਪੈਸੇ ਦੇ ਨਾਲ ਖਾਕ ਸਾਹਿਬ ਜੀ ਇੰਨਾ ਪੁੱਠੇ ਪਾਸੇ ਨੂੰ ਤੁਰ ਪਿਆ। ਗੁਰਦੁਆਰੇ ਜਗ੍ਹਾ ਜਗ੍ਹਾ ਗੁਰਦੁਆਰੇ, ਖਾਕ ਸਾਹਿਬ ਜੀ ਇੰਨੇ ਗੁਰਦੁਆਰਿਆਂ ਦੀ ਲੋੜ ਨਹੀਂ ਹੈਗੀ, ਇਹ ਸਾਰਾ ਕੁਛ ਆ ਜਿਹੜਾ, ਇਹ ਤਾਂ ਜਿੱਦਾਂ ਨਾ ਆਪਾਂ ਕਹਿ ਦਿੰਦੇ ਆ ਇੱਕ ਜਿਹੜੀ ਆ ਇਹ ਕ੍ਰਿਮੀਨਲ ਗੈਂਗ ਜਿੱਦਾਂ ਹੁੰਦੀ ਆ, ਇੱਦਾਂ ਬਣ ਗਈ ਹੋ ਇਹ ਲੋਕ ਆ ਜਿਹੜੇ ਤੁਸੀਂ ਟੋਪੀਆਂ ਦੀ ਗੱਲ ਕਰਦੇ ਆ, ਇਹ ਗੈਂਗਸਟਰਾਂ ਵਾਂਗੂ ਲੋਕਾਂ ਨੂੰ ਪਰਜਾ ਦੇ ਨਾਲ ਬਿਹੇਵ ਕਰਦੇ ਆ ਇਹ।
3: ਚੀਮਾ ਸਾਹਿਬ ਸਾਡੇ ਕਸਬੇ ਦੇ ਵਿਚ ਸੱਤ ਅੱਠ ਗੁਰਦਵਾਰੇ ਆ
2: ਜੀ,
3: ਨਵਾਂ ਗੁਰਦੁਆਰਾ ਸਾਡੇ ਘਰ ਦੇ ਬਿਲਕੁਲ ਲਾਗੇ, ਜਿਹਦੀ ਸਾਡੇ ਬੰਦਿਆਂ ਨੇ ਸਾਡੀ ਬਰਾਦਰੀ ਦੇ ਬੰਦਿਆਂ ਨੇ ਜਗ੍ਹਾ ਦਿੱਤੀ ਢੱਡਰੀਆਂ ਵਾਲੇ ਸਾਹਿਬ ਨੂੰ,
2: ਤੇ
3: ਉਹਨਾਂ ਨੂੰ ਪਹਿਲਾਂ ਕੋਠੀ ਬਣਾ ਕੇ ਦਿੱਤੀ, ਉਹ ਕਦੀ ਕਦੀ ਇਧਰ ਆਉਂਦੇ ਸੀ ਉੱਥੇ ਰਹਿੰਦੇ ਸੀ, ਹੁਣ ਉਹਨਾਂ ਨੇ ਉਹ ਦੋ ਕੁ ਕਿੱਲੇ ਦੇ ਵਿਚ ਬਹੁਤ ਵੱਡਾ ਗੁਰਦੁਆਰਾ ਬਣਾ ਲਿਆ।
2: ਬਿਲਕੁਲ
3: ਕੋਈ ਮਸਲਾ ਨੀ ਗੁਰਦੁਆਰੇ ਦਾ, ਪਰ ਉਹਨਾਂ ਦਾ ਸਪੀਕਰ ਸਵੇਰੇ ਸਵੇਰੇ ਨਿਆਣਿਆਂ ਨੂੰ ਠਾਲ ਕੇ ਬਿਠਾ ਦਿੰਦਾ, ਇੱਕ ਦੋ ਜਾ ਕੇ ਕਿਹਾ ਵੀ ਥੋੜੀ ਆਵਾਜ਼ ਹੌਲੀ ਰੱਖ ਲਿਆ ਕਰੋ। ਪਰ ਇਹ ਹੈ ਕਿ ਸਾਡੇ ਇਤਿਹਾਸਕ ਗੁਰਦੁਆਰਾ ਸਾਹਿਬ ਹੈਗਾ ਜੀ ਬੌਲੀ ਸਾਹਿਬ, ਜਿਵੇਂ ਪਾਤਸ਼ਾਹ ਉੱਥੇ ਆਇਆ, ਚਾਹੀਦਾ ਤੇ ਇਹ ਹੈ ਕਿ ਇੱਕ ਗੁਰਦੁਆਰੇ ਦੇ ਵਿਚੋਂ ਜਿਹੜਾ ਹੈਗਾ ਨਾ ਉਹ ਪਿੰਡ ਪਿੰਡ ਤੱਕ ਆਵਾਜ਼ ਜਿਹੜੀ ਜਾਵੇ, ਤੇ ਬਾਕੀਆਂ ਨੂੰ ਨਹੀਂ ਲਾਉਣੇ ਚਾਹੀਦੇ ਸਪੀਕਰ, ਕਿਉਂਕਿ ਜੇ ਤੁਸੀਂ ਉਧਰੋਂ ਵੀ ਲਾਤਾ ਉਧਰੋਂ ਵੀ ਲਾਤਾ ਚੌਥੇ ਬੰਨੇ ਦੂਜੇ ਗੁਰਦੁਆਰੇ ਵਾਲਾ ਸਾਹਿਬ ਨੇ ਲਾਤਾ ਤੇ ਫਿਰ ਤੇ ਕਿਸੇ ਨੂੰ ਪਤਾ ਨੀ ਲੱਗਾ ਤੁਸੀਂ ਕਹਿ ਕਿ ਸ਼ਬਦ
2: ਬਿਲਕੁਲ ਬਿਲਕੁਲ ਇਸੇ ਤਰ੍ਹਾਂ ਆ। ਇਹ ਇੱਕ ਆ ਜਿਹੜਾ ਖੱਖ ਸਾਹਿਬ ਜੀ ਧਰਮ ਦੀ ਬਜਾਏ ਇਹ ਇੱਕ ਵਪਾਰ ਬਣਾ ਲਿਆ, ਤੇ ਇੱਥੇ ਕੰਪੀਟੀਸ਼ਨ ਚੱਲ ਪਿਆ ਵੀ ਮੈਂ ਆਪਣੇ ਵੱਲੋਂ ਲੋਕ ਖਿੱਚਣੇ ਆ ਜਿਹਦੇ ਨਾਲ ਮੇਰੇ ਗੁਰਦੁਆਰੇ ਦੀ ਇਨਕਮ ਵਧੇ, ਦੂਸਰਾ ਕਹਿੰਦਾ ਮੇਰੀ ਆਮਦਨ ਵਧੇ, ਸਾਰਾ ਰੌਲਾ ਆ ਜਿਹੜਾ ਉਹ ਪੈਸੇ ਇਕੱਠੇ ਕਰਨ ਦਾ ਹੋ ਗਿਆ। ਜਿਹੜੀ ਬਾਣੀ ਆ ਉਹਦੇ ਨਾਲ ਕਿਸੇ ਨੂੰ ਸਮਝਾਉਣ ਵਾਸਤੇ ਜਾਂ ਦੂਸਰੇ ਵਾਸਤੇ ਉਹ ਕੋਈ ਕੋਸ਼ਿਸ਼ ਨਹੀਂ ਕਰ ਰਿਹਾ, ਤੇ ਬਾਣੀ ਆ ਜਿਹੜੀ ਖੱਖ ਸਾਹਿਬ ਜੀ ਇਹ ਇੱਕ ਐਸੀ ਚੀਜ਼ ਆ। ਦੇਖੋ ਦੁਨੀਆਂ ਦੇ ਵਿੱਚ ਜਦੋਂ ਵੀ ਕੋਈ ਨਾ ਕੋਈ ਸਮਾਜ ਉੱਠਦਾ ਆ ਉਹ ਪਹਿਲਾਂ ਉਹਨੂੰ ਓਪਰੈਸ ਕੀਤਾ ਜਾਂਦਾ, ਕੋਈ ਹੋਰ ਕੌਮ ਆ ਕੇ ਉਹਨੂੰ ਦਬਾਉਂਦੀ ਆ। ਔਰ ਅੱਜ ਵੀ ਆਪਣੀ ਅੱਖਾਂ ਦੇ ਸਾਹਮਣੇ ਹੋ ਰਿਹਾ, ਹੁਣ ਜੋ ਕੁਛ ਉੱਥੇ ਆਪਣੇ ਪਾਕਿਸਤਾਨ ਦੇ ਵਿੱਚ ਹੋ ਰਿਹਾ ਉਹੀ ਗੱਲ ਆ। ਉਹਨਾਂ ਨੂੰ ਹਥਿਆਰ ਨੀ ਬਣਾਉਣ ਦੇ ਰਹੇ, ਇਰਾਨ ਨੂੰ ਨੀ ਬਣਾਉਣ ਦੇ ਰਹੇ, ਉਹ ਦੂਸਰਿਆਂ ਨੂੰ ਆਪਣੇ ਇਰਾਕ ਆ ਗਿਆ, ਉਹਨੂੰ ਉਧਰ ਲੀਬੀਆ ਨੂੰ ਉਧਰ ਸੀਰੀਆ ਨੂੰ, ਇਹੀ ਸੇਮ ਜਿਹੜੀ ਸਿਚੁਏਸ਼ਨ ਆ ਇਹ ਖੱਖ ਸਾਹਿਬ ਜੀ ਜਿਹੜੇ ਮੁਗਲ ਰਾਜ ਸੀਗਾ 12ਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਤੱਕ ਰਾਜ ਜਿਹੜਾ ਰਿਹਾ, ਪਹਿਲਾਂ ਸ਼ਾਇਦ ਬਾਅਦ ਦੇ ਵਿਚ ਖੈਰ ਜਿਹੜਾ ਸੀਗਾ ਉਹ ਅੰਗਰੇਜ਼ ਦਾ ਆ ਗਿਆ ਸੀ ਅਖੀਰ ਦੇ ਵਿਚ, ਪਰ 17ਵੀਂ 18ਵੀਂ ਸਦੀ ਤੱਕ ਜਿਹੜਾ ਸੀਗਾ ਉਹ ਮੁਗਲਾਂ ਦਾ ਹੀ ਰਾਜ ਰਿਹਾ। ਉਹ ਭਾਰਤ ਦਾ ਜਿਹੜਾ ਸਮਾਜ ਸੀਗਾ ਉਹਨੂੰ ਵੀ ਇਨ੍ਹਾਂ ਨੇ ਇਸੇ ਤਰ੍ਹਾਂ ਓਪਰੈਸ ਕੀਤਾ, ਉਹਨਾਂ ਨੂੰ ਦਬਾਇਆ ਸੀਗਾ, ਉਹਨਾਂ ਦੇ ਹੱਕ ਨਾ ਤਲਵਾਰ ਘਰ ਚ ਰੱਖ ਸਕਦੇ ਸੀ, ਨਾ ਉਹ ਘੋੜੇ ਤੇ ਚੜ ਸਕਦੇ ਸੀ, ਘੋੜੇ ਦੀ ਸਵਾਰੀ ਨੀ, ਪੈਰੀ ਜੁੱਤੀ ਨੀ ਪਾ ਸਕਦੇ ਸੀਗੇ। ਇਹ ਉਹ ਸਾਰਾ ਕੁਛ ਆ ਜਿਹੜਾ ਉਹ ਸਿਸਟਮੈਟਿਕਲੀ ਇਸੇ ਤਰ੍ਹਾਂ ਕੀਤਾ ਸੀ, ਔਰ ਅੱਜ ਵੀ ਭਾਰਤ ਦੇ ਵਿਚ ਇਹੀ ਕੁਛ ਹੋ ਰਿਹਾ।
3: ਬਿਲਕੁਲ
2: ਜਿਹੜੀਆਂ ਇਹ ਹੈਗੀ ਆ ਅਕਾਲੀ ਦਲ ਪਾਰਟੀ ਹੈਗੀ ਆ ਖੱਖ ਸਾਹਿਬ ਜੀ, ਇਹ ਵੀ ਸੈਂਟਰ ਗੌਰਮੈਂਟ ਦੇ ਜਿਹੜੇ ਉਹ ਕਹਿੰਦੇ ਹੈਗੇ ਆ ਉਹਨਾਂ ਦੇ ਨਾਲ ਇਹ ਜੁੜੇ ਹੋਏ ਆ, ਜੋ ਕੁਛ ਆ ਰਿਹਾ ਉਹੀ ਇਹ ਪਰਜਾ ਨੂੰ ਪਰੋਸ ਰਹੇ ਆ, ਆਪ ਤਾਂ ਉਹ ਕੁਛ ਕਰ ਨਹੀਂ ਰਹੇ। ਇਹਨਾਂ ਨੂੰ ਕਹਿਣਾ ਚਾਹੀਦਾ ਆ ਤੁਸੀਂ ਬਾਕੀ ਸਾਰੇ ਧਰਮ ਫੈਲਾਉਂਦੇ ਆ, ਕ੍ਰਿਸਚੀਅਨ ਇੱਡੇ ਲੋਕਾਂ ਨੂੰ ਬਣਾਈ ਜਾਂਦੇ, ਤੁਸੀਂ ਵੀ ਕਰੋ ਉਦਾਂ ਦੀ ਕੋਸ਼ਿਸ਼ਾਂ, ਤੇ ਲੋਕ ਜੁੜਨਗੇ ਤੁਹਾਡੇ ਨਾਲ, ਕਿਉਂ ਨਹੀਂ ਜੁੜਨਗੇ। ਸਾਰਾ ਮਸਲਾ ਆ ਜਿਹੜਾ ਉਹ ਇਸੇ ਗੱਲ ਦਾ ਆ ਕਿ ਉਹਨਾਂ ਨੂੰ ਵਿਦਿਆ ਦਿਓ, ਉਹਨਾਂ ਨੂੰ ਗਿਆਨ ਦਿਓ, ਉਹਨਾਂ ਨੂੰ ਜਿਹੜੇ ਆ ਆਪਣੇ ਹੁਣ ਜਿੱਦਾਂ ਉਹ ਆਪਣੇ ਹੈਗੇ ਇੱਕ ਲੋਕ ਬਹੁਤ ਵਧੀਆ, ਇੱਕ ਤਾਂ ਉਹ ਧੁੰਦਾ ਜੀ ਆ ਸਰਬਜੀਤ ਸਿੰਘ ਧੁੰਦਾ, ਉਹ ਬੜੇ ਵਧੀਆ ਵਿਚਾਰ ਆ ਉਹਨਾਂ ਦੇ, ਉਹ ਇਸੇ ਗੱਲ ਤੇ ਜ਼ੋਰ ਰਹੇ ਹੋ, ਕਹਿੰਦੇ ਭਾਈ ਬਾਣੀ ਤੁਸੀਂ ਆਪ ਪੜ੍ਹਨੀ ਸ਼ੁਰੂ ਕਰੋ।
3: ਪਰ ਬਹੁਤੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ, ਉਹ ਜੀ ਧਰਮ ਦੇਣਗੇ ਇਸ ਬੋਲ। ਦੇਖੋ ਸੱਚੀਆਂ ਗੱਲਾਂ ਸੁਣਨੀਆਂ ਥੋੜੀਆਂ ਔਖੀਆਂ ਹੁੰਦੀਆਂ, ਚੀਮਾ ਸਾਹਿਬ ਉਹ ਧੁੰਦਾ ਸਾਹਿਬ ਸਹੀ ਗੱਲ ਕਰਦੇ, ਬਹੁਤ ਵਾਰੀ ਕਈ ਵਾਰੀ ਉਹ ਗੱਲਾਂ ਹੁੰਦੀਆਂ ਵਾ ਐਸੀਆਂ ਜਿਹੜੀਆਂ ਧਰਮ ਦੇ ਨਾਂ ਦੇ ਉੱਪਰ ਲੋਕ, ਤੁਸੀਂ ਜੀ ਉਹਨੂੰ ਹੋਰ ਜਿੱਦਾਂ ਹੁਣ ਡਾਕਟਰ ਸਾਹਿਬ ਨੇ ਉਦਣ ਕਾਫੀ ਗੱਲਾਂ ਕੀਤੀਆਂ, ਇੱਦਾਂ ਨੀ ਹੋ ਸਕਦਾ, ਇੱਦਾਂ ਹੋ ਸਕਦਾ ਸੀ, ਸਾਰਿਆਂ ਤੇ ਵਿਚਾਰ ਕਰਨਾ ਚਾਹੀਦਾ। ਪਰ ਸਾਡੇ ਲੋਕ ਜਿਹੜੇ ਉਹ ਬੰਦੇ ਦੇ ਕਹਿੰਦੇ ਤੇਰਾ ਅਸੀਂ ਗਾਲੀ ਵੱਢ ਦੇਣਾ, ਤੂੰ ਗੱਲ ਕੀਤੀ ਕਿੱਦਾਂ, ਸੋਚਦੇ ਨੀ ਹੈਗੇ
2: ਖੱਖ ਸਾਹਿਬ ਜੀ। ਮੈਂ ਇਸ ਵਾਰ ਇੰਡੀਆ ਤੋਂ ਆ ਰਿਹਾ ਸੀ ਬੱਸ ਦੇ ਵਿਚ, ਮੈਂ ਕਿਹਾ ਚਲੋ ਮੈਂ ਨਾ ਉਹ ਮੇਰਾ ਬ੍ਰਦਰ ਲਾ ਇੱਥੇ ਰਹਿੰਦਾ ਆ, ਤੇ ਉਹ ਬੱਸ ਚ ਆਇਆ ਉਥੋਂ ਪੰਜਾਬ ਤੋਂ, ਤੇ ਮੈਂ ਵੀ ਗਿਆ ਸੀਗਾ, ਮੈਂ ਕਿਹਾ ਮੈਂ ਵੀ ਅੱਗੇ ਬੱਸ ਜਾ ਕੇ ਦੇਖਣਾ। ਮੈਂ ਉਥੋਂ ਬੱਸ ਚੜ ਗਿਆ ਤੇ ਰਾਹ ਦੇ ਵਿਚ ਬੱਸ ਚ ਥੋੜੀਆਂ ਸਵਾਰੀਆਂ ਸੀ, ਬਹੁਤ ਖਾਲੀ ਸੀ, ਮੇਰਾ ਖਿਆਲ 15-20 ਸਵਾਰੀਆਂ ਹੋਈਆਂ ਮਸੀ, ਤੇ ਸੀਟਾਂ ਖਾਲੀ ਸੀ, ਤੇ ਮੈਂ ਉਹ ਜਿਹੜੀ ਸਾਰਿਆਂ ਤੋਂ ਮੋਹਰੇ ਡਰਾਈਵਰ ਦੇ ਨਾਲ ਸੀਟ ਹੁੰਦੀ ਆ, ਤੇ ਉਹ ਖਾਲੀ ਸੀ, ਮੈਂ ਉਥੇ ਬੈਠ ਗਿਆ, ਉਥੇ ਬੈਠ ਗਿਆ, ਤੇ ਇੱਕ ਡਰਾਈਵਰ ਸੀਗਾ ਉਹਦੇ ਨਾਲ, ਇੱਕ ਕੰਡਕਟਰ ਸੀਗਾ, ਤੇ ਉਹ ਦੋਨੇ ਜਣੇ ਇੱਦਾਂ ਗੱਲਾਂ ਕਰਦੇ ਸੀਗੇ, ਤੇ ਮੇਰੇ ਨਾਲ ਵੀ ਉਹ ਗੱਲਾਂ ਕਰਨ ਲੱਗ ਪਿਆ, ਗੱਲਾਂ ਸ਼ੁਰੂ ਹੋ ਗਈਆਂ, ਤੇ ਇੱਕ ਪਿੱਛੇ ਬੈਠਾ ਉਹਦੇ ਉਹ ਪਾਇਆ ਗਾਤਰਾ ਅੰਮ੍ਰਿਤ ਛਕਿਆ ਹੋਣਾ ਉਹਨੇ, ਤੇ ਆਪਣੇ ਦਸਤਾਰ ਵੀ ਸਜਾਈ ਹੋਈ ਸੀ, ਉਹ ਖੱਖ ਸਾਹਿਬ ਜੀ ਪਿੱਛੇ ਬੱਸ ਦੇ ਉੱਠ ਕੇ ਆ ਕੇ ਮੇਰੇ ਗਲ ਪੈਣ ਲੱਗ ਪਿਆ।
3: ਅੱਛਾ,
2: ਕਹਿੰਦਾ ਤੂੰ ਗੁਟਕਾ, ਮੈਂ ਉਹ ਗੁਟਕੇ ਦਾ ਪਤਾ ਨੀ ਉਹਦੇ ਦਿਮਾਗ ਚ ਕੀ ਫਤੂਰ ਚੱਲ ਰਿਹਾ ਸੀ, ਆ ਕੇ ਮੈਨੂੰ ਕਹਿੰਦਾ ਤੂੰ ਗੁਟਕੇ ਨੂੰ ਗੁਟਕਾ ਕਿਹਾ, ਗੁਟਕਾ ਸਾਹਿਬ ਨੀ ਕਿਹਾ।
3: ਅੱਛਾ ਜੀ,
2: ਅੱਛਾ ਜੀ ਉਹ ਤਾਂ ਹਟੇ ਹੀ ਨਾ, ਮੈਂ ਸੁਣੀ ਗਿਆ ਉਹਦਾ, ਮੈਂ ਬੈਠਾ ਸੀ ਸੂਟ ਤੇ ਸੀਟ ਤੇ ਆਪਣੀ ਤੇ ਉਹ ਡਰਾਈਵਰ ਤੇ ਕੰਡਕਟਰ ਉਹ ਵੀ ਦੇਖਣ ਪਈ ਏ ਯਾਰ ਬੰਦਾ ਕਿੱਦਾਂ ਦਾ ਆ। ਅੱਛਾ ਉਹਨੂੰ ਜਦੋਂ ਨਹੀਂ ਹਟਿਆ ਨਾ, ਮੈਂ ਕਿਹਾ ਮੈਨੂੰ ਜਰਾ ਸਤਿ ਸ੍ਰੀ ਅਕਾਲ ਦੱਸ ਤਾਂ ਦੱਸੀ ਖੱਖ ਸਾਹਿਬ ਜੀ। ਉਹਨੇ ਉਹਨੂੰ ਪਤਾ ਲੱਗ ਗਿਆ ਵੀ ਇਹਨੂੰ ਪਤਾ ਆ। ਉਹ ਦੋ ਚਾਰ ਵਾਰੀ ਜਵਾਬ, ਮੈਂ ਕਿਹਾ ਸੱਜਣਾ ਮੈਨੂੰ ਤੇਰੇ ਨਾਲੋਂ ਗੁਰੂਆਂ ਦੇ ਨਾਲ ਗੁਰੂਆਂ ਦੇ ਬਾਰੇ ਚ ਜਿਆਦਾ ਪਤਾ ਆ। ਅੱਛਾ ਹੁਣ ਖੱਖ ਸਾਹਿਬ ਜੀ ਮੈਂ ਉਹਨੂੰ ਕਹਿਣ ਤਾਂ ਲੱਗਾ ਸੀਗਾ, ਫੇਰ ਉਹ ਮੈਨੂੰ ਕਹਿੰਦਾ ਤੂੰ ਦੱਸ ਫੇਰ ਮਤਲਬ ਕੀ। ਹੁਣ ਮੈਨੂੰ ਤਾਂ ਪਤਾ ਸੀ ਵੀ ਇਹ ਮੂਰਖ ਬੰਦਾ ਹੈ, ਇਹਨੂੰ ਮੈਂ ਕੀ ਕਹਾਂ। ਕੋਲ ਉਹਦੇ ਉਹ ਪਾਈਯੂ ਆ ਛੋਟੀ ਆਪਣੀ ਕੀ ਗਾਤਰਾ ਕਹਿੰਦੇ ਜੇ, ਉਹ ਪਾਇਆ। ਮੈਂ ਕਿਹਾ ਇਹਦੇ ਮੂਰਖ ਦਾ ਕੀ ਪਤਾ ਇੱਥੇ ਘੁਬੋ ਦਊਗਾ।
3: ਬਿਲਕੁਲ
2: ਮੂਰਖ ਦਾ ਕੀ ਹੁੰਦਾ। ਅੱਛਾ ਮੈਂ ਕਿਹਾ ਯਾਰ ਬਹਿ ਜਾ ਜਾ ਕੇ ਜੇ ਤੂੰ ਉਦਾਂ ਗੱਲ ਕਰਨੀ ਆ। ਮੈਂ ਉਹਨੂੰ ਪਹਿਲਾਂ ਤਾਂ ਕਹਿਣ ਲੱਗਾ ਸੀਗਾ ਬਈ ਤੂੰ ਮੈਨੂੰ ਦੱਸ ਨੀ ਸਤਿ ਸ੍ਰੀ ਅਕਾਲ ਦੇ ਅਰਥ, ਤੂੰ ਮੇਰੇ ਤੋਂ ਇਸ ਵੇਲੇ ਪਹਿਲਾਂ ਦਾ ਤੂੰ ਵੱਡਾ ਦਾਨੀ ਬਣਿਆ ਸੀ, ਹੁਣ ਤੂੰ ਇਕਦਮ ਮੰਗਤਾ ਬਣਿਆ ਤਾਂ ਮੰਗਦਿਆਂ ਵਾਂਗੂ ਮੇਰੇ ਤੋਂ ਮੰਗ ਤੇ ਇਹਦੇ ਅਰਥ ਦੱਸੋ, ਫੇਰ ਮੈਂ ਕਿਹਾ ਮੈਂ ਤੈਨੂੰ ਦੱਸੂਗਾ। ਤੇ ਖੱਖ ਸਾਹਿਬ ਉਹਨਾਂ ਦਾ ਗੁਰਦੀਪ ਸਿੰਘ ਦਾ ਡਾਕਟਰ ਸਾਹਿਬ ਦਾ ਫੋਨ ਆ ਰਿਹਾ, ਮੇਰਾ ਖਿਆਲ ਉਹਨਾਂ ਨੇ ਜੁੜਨਾ ਹੋਣਾ। ਉਹ ਕਹਿੰਦੇ ਸੀ ਕਹਿੰਦੇ ਮੇਰੇ ਪ੍ਰਾਹੁਣੇ ਆਏ ਹੋ ਜੇ ਤਾਂ ਉਹ ਨਿਕਲ ਗਏ, ਮੈਂ ਉਹਨਾਂ ਨੂੰ
3: ਜੋੜ ਲਓ ਨਾਲ,
2: ਲੈ ਲਵਾਂ ਕਾਲ ਲੈ ਲਵਾਂ
3: ਨਾਲ ਜੋੜ ਲਓ ਨਾ, ਅਟੈਚ ਕਰ ਲੋ। ਪ੍ਰੀਤ ਮਾ ਜੀਓ ਤੁਧ ਬਿਨ ਕਰੀ ਨ ਮਾਣੀ, ਸੁਣ ਮੇਰੇ ਪ੍ਰੀਤ ਮਾ। ਦੋਸਤੋ ਇੱਕ ਮਿੰਟ ਦੀ ਬ੍ਰੇਕ ਲੈ ਰਹੇ ਹਾਂ ਜੀ, ਦੇਖਦੇ ਹਾਂ ਡਾਕਟਰ ਸਾਹਿਬ ਅੱਜ ਕੁਛ ਉਹਨਾਂ ਦੀ ਸਿਹਤ ਠੀਕ ਨਹੀਂ ਸੀ, ਸੋ ਇਸ ਕਰਕੇ ਉਹ ਕਹਿ ਰਹੇ ਸੀ ਸ਼ਾਇਦ ਆਵਾਂ ਸ਼ਾਇਦ ਨਾ। ਸੋ ਹੋ ਸਕਦਾ ਗੁਰਦੀਪ ਸਿੰਘ ਸੰਧੂ ਸਾਹਿਬ ਵੀ ਜੁੜ ਜਾਣ ਨਾਲ, ਤੇ ਆਪਣਾ ਅਗਲਾ ਪ੍ਰੋਗਰਾਮ ਆਪਾਂ ਉਹਨਾਂ ਦੇ ਨਾਲ ਕਰ ਲੈਂਦੇ ਹਾਂ ਜੀ। ਤੇ ਚੀਮਾ ਸਾਹਿਬ ਨੇ ਹੋਲਡ ਕਰਾਇਆ ਔਰ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਰਿਹਾ, ਤੇ ਫਿਰ ਦੇਖਦੇ ਹਾਂ ਡਾਕਟਰ ਸਾਹਿਬ ਕੀ ਕਹਿੰਦੇ ਅੱਜ। ਦੋਸਤੋ ਜੀ
2: ਹਾਂਜੀ ਖੱਟ ਸਾਹਿਬ ਉਹ ਕਹਿੰਦੇ ਆ 10 ਮਿੰਟ ਤੱਕ ਤੁਸੀਂ ਉਹਨਾਂ ਨੂੰ ਫੋਨ ਕਰ ਲਿਓ, ਉਹ ਰੈਡੀ ਹੋਣਗੇ।
3: ਠੀਕ ਆ ਜੀ ਠੀਕ ਆ।
2: ਉਹ ਕਹਿੰਦੇ ਪਏ ਉਹਨਾਂ ਦੇ ਪ੍ਰਾਹੁਣੇ ਆਏ ਸੀ, ਉਹ ਚਲੇ ਗਏ ਆ ਬਾਹਰੋਂ ਆਏ ਸੀ ਉਧਰੋਂ ਆਸਟ੍ਰੇਲੀਆ ਵਗੈਰਾ ਤੋਂ ਕਰੇ ਕਿਤੋਂ।
3: ਠੀਕ ਹੈ।
2: ਤੇ ਉਹਨਾਂ ਦੀ ਫਲਾਈਟ ਸੀਗੀ, ਉਹ ਕਹਿੰਦੇ ਚਲੇ ਗਏ ਤੇ ਹੁਣ ਮੈਂ ਫ੍ਰੀ ਆ ਤੇ ਮੈਂ ਕਰ ਸਕਦਾ 10 ਮਿੰਟ ਕਹਿੰਦੇ ਮੈਨੂੰ ਦਿਓ ਤੇ ਮੈਨੂੰ ਫੋਨ ਕਰ ਲਿਓ। ਉਦੋਂ ਤੀਕਰ ਖੱਖ ਸਾਹਿਬ ਜੀ ਮੇਰੇ ਕੋਲ ਦੋ ਖਬਰਾਂ ਆ ਉਹ ਪੜ੍ਹ ਲੈਂਦੇ ਆਪਾਂ
3: ਜੀ ਜੀ,
2: ਤੇ ਫੇਰ ਉਹਨਾਂ ਨੇ ਜਦ ਨੂੰ ਆ ਜਾਣਾ। ਅੱਛਾ ਇਹ ਹੁਣ ਖੱਖ ਸਾਹਿਬ ਜਿਹੜਾ ਅਮਰੀਕਾ ਦੇ ਵਿਚ ਆ 52 ਮਿਲੀਅਨ ਲੋਕ ਆ ਜਿਹੜੇ ਨਾ, ਉਹ ਲੋਕ ਆ ਜਿਨ੍ਹਾਂ ਦੇ ਜਿਹੜਾ ਹੁਣ ਮੁੱਕ ਰਿਹਾ ਸਾਲ ਆ ਤੇ ਜਿਹੜਾ ਆ ਰਿਹਾ ਸਾਲ ਆ ਇਹਦੀਆਂ ਜਿਹੜੀਆਂ ਖੁਸ਼ੀਆਂ ਮਨਾਉਣ ਵਾਸਤੇ ਆਪਣੇ ਨਾਨਕੀ ਦਾਦਕੀ ਜਾਂ ਸਕੂਲਾਂ ਕਾਲਜਾਂ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਵਿਚੋਂ ਕਾਫੀ ਆਪਣੇ ਯਾਰਾਂ ਦੋਸਤਾਂ ਕੋਲ ਰੰਗ ਲੜੀਆਂ ਮਨਾਉਣ ਜਿਹੜੇ ਆਏ ਹੋਏ ਆ ਲੋਕ, ਇਹ ਖੱਖ ਸਾਹਿਬ ਜੀ ਹੁਣ ਕੀ ਆ ਕਿ ਜਿਹੜੀਆਂ ਬਹੁਤੇ ਆ ਜਿਹੜੇ ਹੁਣ ਜਿਹੜੇ ਅਡਲਟ ਆ ਖੱਖ ਸਾਹਿਬ ਜੀ ਕਾਲਜਾਂ ਦੇ ਵਿਚ ਪੜ੍ਹਦੇ ਵਗੈਰਾ ਆ, ਉਹਨਾਂ ਨੇ ਕਿਸੇ ਨੇ ਆਪਣੀ ਗਰਲਫ੍ਰੈਂਡ ਕੋਲ ਜਾਣਾ ਹੁੰਦਾ, ਕਿਸੇ ਨੇ ਆਪਣੇ ਕਈ ਵਿਆਹ ਵੀ ਹੁੰਦੇ ਆ ਜਿਹੜੇ ਕਾਲਜਾਂ ਨੂੰ ਜਾਂਦੇ ਆ ਉਹਨਾਂ ਨੂੰ ਛੁੱਟੀਆਂ ਕਰਕੇ ਫਿਰ ਉਹ ਇਸ ਤਰ੍ਹਾਂ ਸਾਰੇ ਆ ਜਿਹੜੇ ਇੱਕ ਦੂਸਰੇ ਨੂੰ ਮੇਲ ਮਿਲਾਪ ਦੇ ਵਿਚ ਉਹ ਗਏ ਹੋਏ ਆ। ਤੇ ਇਹਦੇ ਵਿਚ ਹੁਣ ਖੱਖ ਸਾਹਿਬ ਜੀ ਹੋਰ ਵੀ ਗੱਲ ਆ ਜਿਹੜੀ ਇਹਦੇ ਨਾਲ ਜੁੜਦੀ ਆ, ਹਜ਼ਾਰਾਂ ਲੱਖਾਂ ਗਿਣਤੀ ਵਿਚ ਜਿਹੜੇ ਲੋਕ ਆ ਉਹ ਜਿਹੜੇ ਉਹਨਾਂ ਨੇ ਛੋਟੇ ਮੋਟੇ ਤੋਹਫੇ ਜਾਂ ਕਿਸੇ ਤਰ੍ਹਾਂ ਦਾ ਵੀ ਇੱਕ ਦੂਸਰੇ ਵਾਸਤੇ ਕੋਈ ਖਰੀਦੀ ਹੁੰਦੀ ਆ ਚੀਜ਼, ਉਹ ਫੇਰ ਕਈ ਵਾਰੀ ਪਸੰਦ ਨਹੀਂ ਆਉਂਦੀ ਜਾਂ ਕਿਸੇ ਦੇ ਵੇਚ ਨਹੀਂ ਆਉਂਦੇ ਕੱਪੜੇ, ਤੇ ਉਸ ਮਸਲੇ ਦੇ ਵਿਚ ਬਹੁਤ ਸਾਰੇ ਲੋਕ ਆ ਜਿਹੜੇ ਉਹ ਮੋੜ ਮੜਾਈਏ ਦੇ ਵਿਚ ਵੀ ਜਿਹੜੇ ਰੁੱਝੇ ਹੋਏ ਆ।
3: ਇੱਕ ਹਫ਼ਤਾ ਲੱਗ ਜਾਂਦਾ ਜੀ ਮੋੜ ਦੀ ਲੈਣਾ ਲੱਗ ਜਾਂਦੀ
2: ਹੈ ਬਿਲਕੁਲ। ਤੇ ਦੂਸਰੇ ਪਾਸੇ ਖੱਖ ਸਾਹਿਬ ਜੀ ਜਿਹੜੀ ਕੁਦਰਤੀ ਜਿਹੜੀ ਹੈਗੀ ਆ ਉਹ ਵੀ ਤੁਹਾਨੂੰ ਪਤਾ ਵੀ ਕਿਸੇ ਨੂੰ ਬਖਸ਼ਦੀ ਨੀ ਜਦੋਂ ਉਹ ਕਰੋਪੇ ਹੁੰਦੀ ਆ। ਇਹਦੇ ਕਾਰਨ ਹੁਣ ਖੱਖ ਸਾਹਿਬ ਜੀ ਕੀ ਆ ਕਿ ਜਿਹੜਾ ਤੂਫਾਨ ਆ ਨਾ ਹੁਣ ਤੁਹਾਡੇ ਵੱਲ ਵੀ ਮੇਰਾ ਖਿਆਲ ਆਇਆ ਕਿ ਬੰਦ ਹੋ ਗਿਆ ਕਿ ਅਜੇ ਵੀ ਚੱਲ ਰਿਹਾ?
3: ਸਨੋਤ ਪਈ ਹੈ ਜੀ, ਕੱਲ ਪਈ ਹੈ, ਕਹਿ ਰਹੇ ਅੱਜ ਵੀ ਪੈਣੀ ਹੈ, ਕੱਲ ਨੂੰ ਵੀ ਪੈਣੀ, ਹੁਣ ਪਤਾ ਨੀ ਹਜੇ ਤੇ।
2: ਹਾਂਜੀ ਕਈ ਦਿਨ ਰਹਿਣਾ ਆ ਇਹ ਲੰਮਾ ਜਿਹੜਾ ਉਹ ਸਟੋਰਮਿਆ ਜਿਹੜਾ ਆ ਰਿਹਾ, ਕਾਫੀ ਵੱਡਾ ਤੂਫਾਨ ਆ ਇਹ। ਤੇ ਇਹਦੇ ਨਾਲ ਖੱਖ ਸਾਹਿਬ ਜੀ ਜਿਹੜੇ 52 ਮਿਲੀਅਨ ਲੋਕ ਆ ਨਾ ਜਿਹੜੇ ਉਹ ਕਿਤੇ ਗਏ ਹੋਏ ਆਪਣੇ ਰਿਸ਼ਤੇਦਾਰਾਂ ਦੇ ਜਾਂ ਕਿਤੇ ਵੀ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਸਕੂਲਾਂ ਕਾਲਜਾਂ ਤੋਂ, ਉਹਨੇ ਹੁਣ ਮੋੜੇ ਪਾ ਲਿਆ। ਹੁਣ ਉਹਦੇ ਵਿਚ ਕੀ ਆ ਖੱਖ ਸਾਹਿਬ ਜੀ ਜਿਹੜੇ ਇਹ 52 ਮਿਲੀਅਨ ਲੋਕ ਆ ਇਹ ਇਸ ਵੇਲੇ ਕਿਤੇ ਨਾ ਕਿਤੇ ਇਹਨਾਂ ਦੇ ਵਿਚੋਂ ਬਹੁਤ ਗਿਣਤੀ ਦੇ ਜਿਹੜੇ ਲੋਕ ਆ ਕਿ ਕਈ ਏਅਰਪੋਰਟਾਂ ਤੇ ਕਿਤੇ ਨਾ ਕਿਤੇ ਫਸੇ ਹੋਏ ਆ ਤੂਫਾਨ ਦੇ ਕਾਰਨ
3: ਜੀ ਜੀ,
2: ਜਿਹੜੇ ਇਹਦੇ ਕਰਕੇ ਉਹ ਜਾਂ ਤਾਂ ਏਅਰਪੋਰਟਾਂ ਤੇ ਬੈਠੇ ਆ ਜਾਂ ਜਿੱਥੇ ਵੀ ਕਿਤੇ ਹੈਗੇ ਆ ਉਹ ਇਸ ਤਰ੍ਹਾਂ ਫਸੇ ਬੈਠੇ ਆ, ਉਹਨਾਂ ਨੂੰ ਜਾਣ ਦਾ ਜਿਹੜਾ ਕੋਈ ਜ਼ਰੀਆ ਨਹੀਂ ਬਣ ਰਿਹਾ। ਤੇ ਅੱਜ ਦਾ ਜਿਹੜਾ ਦਿਨ ਹੈ ਐਤਵਾਰ ਵਾਲਾ ਖਾਕ ਸਾਹਿਬ ਜੀ, ਇਹਦੇ ਵਿੱਚ ਦੇਖੋ ਖਾਕ ਸਾਹਿਬ ਜੀ 6000 ਜਹਾਜ਼ਾਂ ਦੀਆਂ ਜਿਹੜੀਆਂ ਉਡਾਨਾਂ ਉਹ ਖਾਰਜ
3: ਹੋਈਆਂ
2: ਤੇ ਜਿਨ੍ਹਾਂ ਦੇ ਵਿੱਚ ਡਿਲੇ ਆ ਉਹ ਤਕਰੀਬਨ 3 ਘੰਟੇ ਤੇ 9 ਮਿੰਟ ਦੀ ਜਿਹੜੀ ਆ ਉਹ ਡਿਲੇ ਹੋਈ ਵਾ, ਯਾਨੀ ਲੇਟ ਹੋ ਗਈਆਂ ਉਡਾਨਾਂ ਜਿਹੜੀਆਂ ਸੀਗੀਆਂ। ਤੇ ਇਹਦੇ ਨਾਲ 500 ਜਿਹੜੀਆਂ ਉਡਾਨਾਂ ਉਹ ਜਿਹਨੂੰ ਕਹਿੰਦੇ ਆ ਕੈਂਸਲ ਹੋਈਆਂ ਫਲਾਈਟਾਂ। ਸੋ ਇਹ ਇੱਕ ਮੁਸੀਬਤ ਆ ਜਿਹੜੀ ਇਹ ਤੂਫਾਨ ਦੇ ਨਾਲ ਜਿਹੜੀ ਬਣ ਗਈ ਆ, ਔਰ ਇਹ ਜਿਹੜੀਆਂ ਫਲਾਈਟਾਂ ਕੈਂਸਲ ਹੋਈਆਂ ਇਹਨਾਂ ਦੇ ਜਿਹੜੇ ਹਾਲਾਤ ਆ ਉਹ ਅੱਜ ਰਾਤ ਦੇ 11:59 ਤੱਕ ਇਸੇ ਤਰ੍ਹਾਂ ਰਹਿਣਗੇ ਤੇ ਉਸ ਤੋਂ ਬਾਅਦ ਆ ਜਿਹੜਾ ਸ਼ਾਇਦ ਕੋਈ ਨਾ ਕੋਈ ਮਸਲਾ ਜਿਹੜਾ ਇਹ ਫਲਾਈਟਾਂ ਦਾ ਉਹ ਸੁਲਝ ਜਾਊਗਾ ਤੇ ਫੇਰ ਇਹ ਜਿਹੜੇ ਲੋਕ ਆ ਆਪਣੇ ਘਰੋਂ ਘਰੀ ਪਹੁੰਚਣ ਦੇ ਵਿੱਚ ਜਿਹੜੇ ਪੁੱਜਣਗੇ।
3: ਤੇ ਸਭ ਤੋਂ ਵੱਡਾ ਨਿਊ ਈਅਰ ਜਿਹੜਾ ਨਾ ਉਹ ਨਿਊਯਾਰਕ ਚ ਮਨਾਇਆ ਜਾਂਦਾ,
2: ਬਿਲਕੁਲ
3: ਲੱਖਾਂ ਲੋਕ ਜਿਹੜੇ ਆ ਉਹ ਰੈਡੀ ਪਹੁੰਚੇ ਹੋਏ ਆ ਬਾਹਰਲੀ ਦੁਨੀਆਂ ਤੋਂ ਜਿੱਥੋਂ ਜਿੱਥੋਂ ਵੀ ਆਉਂਦੇ ਆ। ਤੇ ਨਿਊ ਈਅਰ ਦੀ ਈਵ ਨੂੰ ਫਿਰ ਟਾਈਮ ਸਕੁਅਰ ਦੇ ਵਿੱਚ ਲੋਕ ਰਾਤ ਨੂੰ 12 ਵਜੇ ਉਪਰੋਂ ਬਾਲ ਆਉਂਦਾ ਵਾ ਜਿਹੜਾ ਟਾਈਮ ਨਾਲ ਥੱਲੇ ਨੂੰ ਆਉਂਦਾ, ਰਾਤ ਦਿਨੇ ਲੋਕ 11 ਵਜੇ ਜਿਹੜੇ ਆ ਉਹ 11-12 ਵਜੇ ਜਾ ਕੇ ਉੱਥੇ ਬਹਿ ਜਾਂਦੇ ਕਿਉਂਕਿ ਉਸ ਤੋਂ ਬਾਅਦ ਉੱਥੇ ਵੜ ਹੀ ਨਹੀਂ ਸਕਦਾ ਕਿਉਂਕਿ ਪੁਲਿਸ ਬੰਦ ਕਰ ਦਿੰਦੇ ਆ ਜੀ ਉਹ। ਦੇਖੋ ਇੰਨੀ ਸਰਦੀ ਦੇ ਵਿੱਚ ਚਾਹੇ ਬਰਫ਼ ਪੈਂਦੀ ਹੋਵੇ ਲੋਕ ਜਿਹੜੇ ਆਏ ਉਹਨਾਂ ਨੇ ਉਹ ਦੇਖਣਾ ਹੁੰਦਾ। ਸੋ
2: ਬਿਲਕੁਲ ਦੇਖਣ ਵਾਲਾ ਸੀਨ ਹੁੰਦਾ ਰਾਤ ਨੂੰ 12 ਵਜੇ ਜਦੋਂ ਦੇਖੀਦਾ ਉਹ,
3: ਬਿਲਕੁਲ
2: ਤੇ ਬਹੁਤ ਹੀ ਦੁਨੀਆਂ ਚ ਪਤਾ ਨੀ ਕਿੱਥੋਂ ਕਿੱਥੋਂ ਲੋਕ ਆਏ ਹੁੰਦੇ। ਤੇ ਇਹਦੇ ਨਾਲ ਹੁਣ ਅੱਜ ਸਵੇਰੇ ਖਾਕ ਸਾਹਿਬ ਜੀ ਜਿਹੜਾ ਕੋਲੋਰਾਡੋ ਤੇ ਵਿਸਕੌਨਸਨ ਹੈਗਾ ਆ ਨਾ ਸੂਬਾ ਉੱਥੇ ਮਿਨੀਸੋਟਾ ਵਿੱਚ ਵੀ, ਤੇ ਇੱਥੇ ਜਿਹੜੀ ਆ ਹਨੇਰੀ ਕਾਰਨ ਜਿਹੜੇ ਆ 138 ਮਿਲੀਅਨ ਜਿਹੜੇ ਲੋਕ ਆ ਉਹ ਉਹਨਾਂ ਦੇ ਉੱਤੇ ਜਿਹੜਾ ਮਾੜਾ ਅਸਰ ਜਿਹਨੂੰ ਆਪਾਂ ਕਹਿੰਦੇ ਆ ਉਹ ਪਿਆ ਆ, ਪ੍ਰਭਾਵਿਤ ਹੋਏ ਆ 100 ਤੇ 30 ਮਿਲੀਅਨ ਲੋਕ ਖਾਕ ਸਾਹਿਬ ਜੀ, 10 ਲੱਖ ਦਾ ਮਿਲੀਅਨ ਹੁੰਦਾ। ਸੋ ਤੁਸੀਂ ਗਿਣ ਲਓ ਕਿ ਇੰਨੇ ਲੋਕ ਕੁਦਰਤੀ ਆਫ਼ਤ ਤੋਂ ਜਿਹੜੇ ਪ੍ਰਭਾਵਿਤ ਹੋਏ।
3: ਇੰਨੇ ਐਸੋ ਜੀ ਸਿਸਟਮ ਦੇ ਵਿੱਚ ਬਹੁਤਿਆਂ ਦੇ ਬਿਜਲੀ ਉੱਡ ਜਾਂਦੀ ਆ, ਟੌਨਾਂ ਦੇ ਟੌਨ ਬਿਜਲੀ ਤੋਂ ਬਗੈਰ ਹੁੰਦੇ ਆ, ਔਰ ਸਨੋ ਰਿਮੂਵ ਕਰਨ ਲਈ ਵੀ ਪ੍ਰੋਬਲਮ ਹੁੰਦੀਆਂ ਵਾ ਕਿਉਂਕਿ ਹਾਲਾਤ ਹਰ ਸਾਲ ਹੀ ਬਣਦੇ ਆ ਜੀ ਮਾਸਾ।
2: ਬਿਲਕੁਲ ਬਿਲਕੁਲ, ਕਿਉਂਕਿ ਸਰਦੀਆਂ ਦੇ ਦਿਨ ਉਸ ਵੇਲੇ ਲੋਕ ਆ ਜਿਹੜੇ ਕੁਦਰਤ ਨੂੰ ਇਹ ਹੁੰਦਾ ਵੀ ਹੁਣ ਇਹਨਾਂ ਨੂੰ ਅੰਦਰ ਬਾੜ ਕੇ ਰੱਖੋ, ਜੇ ਬਾਹਰ ਇਹ ਨਿਕਲਣਗੇ ਤਾਂ ਇਹ ਖਰਾਬੀਆਂ ਕਰਨਗੇ। ਸੋ ਚਲੋ ਇਸ ਤੋਂ ਅਗਲੀ ਜਿਹੜੀ ਖਬਰ ਆਪਣੇ ਕੋਲ ਖਾਕ ਸਾਹਿਬ ਜੀ ਹੈਗੀ ਆ ਉਹ ਅੱਜ ਟਰੰਪ ਸਾਹਿਬ ਤੇ ਯੂਕਰੇਨ ਦੇ ਜਿਹੜੇ ਪ੍ਰੈਜੀਡੈਂਟ ਹੈਗੇ ਜ਼ੇਲੈਂਸਕੀ ਉਹਨਾਂ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਮਾਰਾਲਾਗੋ, ਜਿੱਥੇ ਤੁਹਾਨੂੰ ਪਤਾ ਵੀ ਦੇਖੋ ਖਾਕ ਸਾਹਿਬ ਜੀ ਜਿਹੜੇ ਇਹ ਸਰਮਾਏਦਾਰ ਲੋਕ ਹੁੰਦੇ ਆ ਨਾ, ਜਿਹੜਾ ਇਹ ਟਰੰਪ ਸਾਹਿਬ ਹੈਗੇ ਆ ਇਹ ਜਿਹੜੀਆਂ ਮੀਟਿੰਗਾਂ ਆ ਆਪਣੇ ਉੱਥੇ ਕਰਾਉਂਦੇ ਆ, ਉਹ ਮੀਟਿੰਗ ਏਦਾਂ ਨੀ ਜਿਹੜਾ ਮਾੜਾ ਅਸਰ ਜਿਹਨੂੰ ਆਪਾਂ ਕਹਿੰਦੇ ਆ ਉਹ ਪਿਆ ਆ, ਪ੍ਰਭਾਵਿਤ ਹੋਏ ਆ 100 ਤੇ 30 ਮਿਲੀਅਨ ਲੋਕ ਖਾਕ ਸਾਹਿਬ ਜੀ, 10 ਲੱਖ ਦਾ ਮਿਲੀਅਨ ਹੁੰਦਾ। ਸੋ ਤੁਸੀਂ ਗਿਣ ਲਓ ਇੰਨੇ ਲੋਕ ਜਿਹੜੇ ਕੁਦਰਤੀ ਆਫ਼ਤ ਤੋਂ ਜਿਹੜੇ ਪ੍ਰਭਾਵਿਤ ਹੋਏ।
3: ਇੰਨੇ ਐਸੋ ਜੀ ਸਿਸਟਮ ਦੇ ਵਿੱਚ ਬਹੁਤਿਆਂ ਦੇ ਬਿਜਲੀ ਉੱਡ ਜਾਂਦੀ ਆ, ਟੌਨਾਂ ਦੇ ਟੌਨ ਬਿਜਲੀ ਤੋਂ ਬਗੈਰ ਹੁੰਦੇ ਆ, ਔਰ ਸਨੋ ਰਿਮੂਵ ਕਰਨ ਲਈ ਵੀ ਪ੍ਰੋਬਲਮ ਹੁੰਦੀਆਂ ਵਾ ਕਿਉਂਕਿ ਹਾਲਾਤ ਹਰ ਸਾਲ ਹੀ ਬਣਦੇ ਆ ਜੀ ਮਾਸਾ।
2: ਬਿਲਕੁਲ ਬਿਲਕੁਲ, ਕਿਉਂਕਿ ਸਰਦੀਆਂ ਦੇ ਦਿਨ ਉਸ ਵੇਲੇ ਲੋਕ ਆ ਜਿਹੜੇ ਕੁਦਰਤ ਨੂੰ ਇਹ ਹੁੰਦਾ ਵੀ ਹੁਣ ਇਹਨਾਂ ਨੂੰ ਅੰਦਰ ਬਾੜ ਕੇ ਰੱਖੋ, ਜੇ ਬਾਹਰ ਇਹ ਨਿਕਲਣਗੇ ਤਾਂ ਇਹ ਖਰਾਬੀਆਂ ਕਰਨਗੇ। ਸੋ ਚਲੋ ਇਸ ਤੋਂ ਅਗਲੀ ਜਿਹੜੀ ਖਬਰ ਆਪਣੇ ਕੋਲ ਖਾਕ ਸਾਹਿਬ ਜੀ ਹੈਗੀ ਆ ਉਹ ਅੱਜ ਟਰੰਪ ਸਾਹਿਬ ਤੇ ਯੂਕਰੇਨ ਦੇ ਜਿਹੜੇ ਪ੍ਰੈਜੀਡੈਂਟ ਹੈਗੇ ਜ਼ੇਲੈਂਸਕੀ ਉਹਨਾਂ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਮਾਰਾਲਾਗੋ, ਜਿੱਥੇ ਤੁਹਾਨੂੰ ਪਤਾ ਵੀ ਦੇਖੋ ਖਾਕ ਸਾਹਿਬ ਜੀ ਜਿਹੜੇ ਇਹ ਸਰਮਾਏਦਾਰ ਲੋਕ ਹੁੰਦੇ ਆ ਨਾ, ਜਿਹੜਾ ਇਹ ਟਰੰਪ ਸਾਹਿਬ ਹੈਗੇ ਆ ਇਹ ਜਿਹੜੀਆਂ ਮੀਟਿੰਗਾਂ ਆ ਆਪਣੇ ਉੱਥੇ ਕਰਾਉਂਦੇ ਆ, ਉਹ ਮੀਟਿੰਗ ਏਦਾਂ ਨੀ ਹੁੰਦੀ ਉੱਥੇ ਫ੍ਰੀ ਚ ਹੁੰਦੀ ਆ, ਨਹੀਂ ਇਹ ਉਸ ਮੀਟਿੰਗ ਤੋਂ ਬਹੁਤ ਵੱਡਾ

0: ਆਪਣਾ ਕਿਰਾਇਆ ਉਹ ਤੋਂ ਲੈ ਲੈਂਦੇ ਆ ਭਾਈ ਇੰਨੇ ਮਿਲੀਅਨ ਦੇ ਦੇ ਇਹਦੇ ਕਿਰਾਏ ਦੇ ਤੇ ਉਹ ਸਾਰਾ ਕੁਛ ਆ ਜਿਹੜਾ ਉੱਥੇ ਚੱਲਦਾ ਆ ਤੇ ਹੁਣ ਜਿਹੜੇ ਜ਼ੇਲੈਂਸਕੀ ਆ ਤੇ ਇਹ ਟਰੰਪ ਸਾਹਿਬ ਆ ਇਹ ਉੱਥੇ ਮਾਰ-ਏ-ਲਾਗੋ ਵਿੱਚ ਜਿਹੜੇ ਆ ਉਹ ਇਹਨਾਂ ਦੀ ਜਿਹੜੀ ਹੁਣ ਮੀਟਿੰਗ ਮਿਲਣੀ ਆ ਆਪਾਂ ਪੰਜਾਬੀ ਚ ਕਹਿ ਦੇਈਦਾ ਇਹਦੇ ਤੋਂ ਬਾਅਦ ਦੇ ਵਿੱਚ ਕਿਹਾ ਗਿਆ ਕਿ US ਤੇ ਯੂਕਰੇਨ ਆ ਜਿਹੜੇ ਇਹ ਲਗਭਗ 4 ਸਾਲਾਂ ਤੋਂ ਚੱਲ ਰਹੀ ਲੜਾਈ ਵਿਚ ਜਿਹੜਾ ਆ ਸਮਝੌਤੇ ਦੇ ਬਹੁਤ ਨੇੜੇ ਪਹੁੰਚ ਚੁੱਕੇ ਆ ਪਰ ਦੋਹਾਂ ਆਗੂਆਂ ਵੱਲੋਂ ਕਿਹਾ ਗਿਆ ਕਿ ਇਸ ਰਸਤੇ ਵਿਚੋਂ ਅਜੇ ਕੁਛ ਕੰਡੇ ਜਿਹੜੇ ਹਟਾਉਣੇ ਬਾਕੀ ਆ ਜਾਣੀ ਕਿ ਅਜੇ ਵੀ ਉਹ ਵਿਚ ਉਹਦੇ ਅੜਚਣਾ ਹੈਗੀਆਂ ਤੇ ਟਰੰਪ ਵੱਲੋਂ ਕਿਹਾ ਗਿਆ ਕਿ ਕੁਝ ਕੁ ਹਫ਼ਤਿਆਂ ਵਿਚ ਪਤਾ ਚੱਲ ਜਾਏਗਾ ਕਿ ਇਹ ਕੀਤੇ ਜਾ ਰਹੇ ਵਿਚਾਰ ਵਟਾਂਦਰੇ ਲੜਾਈ ਨੂੰ ਬੰਦ ਕਰਵਾਉਣ ਚ ਸਫਲ ਹੋਣਗੇ ਜਾਣੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਅਜੇ ਗੱਲਬਾਤ ਬਣੀਗੀ ਕੋਈ
1: ਬਿਲਕੁਲ
0: ਤੇ ਜ਼ੇਲੈਂਸਕੀ ਵੱਲੋਂ ਇਸ ਗੱਲਬਾਤ ਦੀ ਜਿਹੜੀ ਪੁਸ਼ਟੀ ਕੀਤੀ ਗਈ ਆ ਕਿ ਲੜਾਈ ਬੰਦ ਕਰਨ ਪਿੱਛੋਂ ਯੂਕਰੇਨ ਦੀ ਸੁਰੱਖਿਆ ਵਾਲਾ ਮਾਮਲਾ ਜਿਹੜਾ ਉਹ ਹੱਲ ਹੋ ਚੁੱਕਿਆ ਆ ਹੁਣ ਇੱਕ ਪਾਸੇ ਤਾਂ ਕਹਿੰਦੇ ਰਹੇ ਅਕਾਸ਼ਾ ਵੀ ਜਿਹੜਾ ਯੂਕਰੇਨ ਆ ਉਹ ਇਹ ਕਹਿ ਰਿਹਾ ਕਿ ਮੈਂ ਲੜਾਈ ਬੰਦ ਕਰ ਦਿੰਦਾ ਤੇ ਮੈਂ ਜਿਹੜੇ ਰੂਪ ਪਹਿਲਾਂ ਤਾਂ ਉਹ ਮੰਨਦਾ ਨਹੀਂ ਸੀ ਮੈਂ ਉਡਾਉਣ ਵਾਸਤਾ ਏਰੀਆ ਜਿਹੜਾ ਮੈਂ ਨਹੀਂ ਦੇਣਾ ਉਹ ਕਿਉਂਕਿ ਅਜੇ ਉਹ ਜਿੱਤਿਆ ਨਹੀਂ ਗਿਆ ਰੂਸ ਦੁਆਰਾ ਪਰ ਹੁਣ ਜਿਹੜਾ ਜ਼ੇਲੈਂਸਕੀ ਆ ਉਹ ਇਸ ਗੱਲ ਦੇ ਨਾਲ ਜਿਹੜਾ ਸਹਿਮਤ ਹੋ ਚੱਲਿਆ ਆ ਅਜੇ ਹੋਇਆ ਨਹੀਂ ਪਰ ਹੋਣ ਵਾਲਾ ਆ ਕਿ ਠੀਕ ਆ ਮੈਂ ਉਹ ਰੂਸ ਜਿੰਨੀ ਝਾਟੀ ਮੰਗਦਾ ਮੈਂ ਉਹਨੂੰ ਦੇ ਦਿੰਦਾ ਇੱਥੇ ਜਿਹੜੀ ਅਗਲੀ ਅੜਚਣ ਆ ਜਿਹੜਾ ਯੂਕਰੇਨ ਦਾ ਪ੍ਰੈਜੀਡੈਂਟ ਆ ਉਹ ਇਹ ਕਹਿ ਰਿਹਾ ਕਹਿੰਦਾ ਭਾਈ ਮੈਂ ਲੜਾਈ ਬੰਦ ਕਰ ਦਿੰਦਾ ਪਰ ਤੁਸੀਂ ਮੈਨੂੰ ਗਰੰਟੀ ਦਿਓ ਕਿ 1 ਸਾਲ ਨੂੰ 2 ਸਾਲ ਨੂੰ 4 ਸਾਲ ਨੂੰ 10 ਸਾਲ ਨੂੰ ਮੁੜ ਕੇ ਜਿਹੜਾ ਆ ਰੂਸ ਫੇਰ ਮੇਰੇ ਤੇ ਹਮਲਾ ਜੇ ਕਰੇਗਾ ਤੇ ਤੁਸੀਂ ਉਸ ਗੱਲ ਨੂੰ ਜਿਹੜਾ ਆ ਉਹ ਕਰਕੇ ਦਿਓ ਕਿ ਅਸੀਂ ਤੈਨੂੰ ਬਚਾਵਾਂਗੇ
1: ਟਰੰਪ ਸਾਹਿਬ ਕਿੱਦਾਂ ਗਰੰਟੀ ਦੇ ਸਕਦੇ ਕੱਲ ਨੂੰ
0: ਬਿਲਕੁਲ ਬਿਲਕੁਲ
1: ਦਿਮਾਗ ਫੇਰ ਖਰਾਬ ਹੋ ਜਾਏ ਕਿ ਮੈਂ ਲਿਆ ਵੀ ਥੋੜੀ ਜਿਹੀ ਜਗ੍ਹਾ ਹੋਰ ਲੈ ਲੈਣੀ ਤੇ ਇਹ ਵੀ ਕਰ ਸਕਦੇ
0: ਬਿਲਕੁਲ ਬਿਲਕੁਲ ਬਿਲਕੁਲ ਸੋ ਇਸੇ ਗੱਲ ਤੇ ਉਹ ਅੜਿਆ ਹੋਇਆ ਤੇ ਟਰੰਪ ਨੇ ਇਸ ਗੱਲ ਨੂੰ ਨਹੀਂ ਮੰਨਣਾ ਤੇ ਹੁਣ ਕੀ ਆ ਇਹ ਜਿਹੜਾ ਇੱਕ ਵੱਡਾ ਕੰਡਾ ਸੀਗਾ ਤੇ ਕੁਛ ਹਫ਼ਤਿਆਂ ਵਿਚ ਕਹਿੰਦਾ ਪਰ ਟਰੰਪ ਸਾਹਿਬ ਨੇ ਉਸੇ ਵੇਲੇ ਕਹਿ ਦਿੱਤਾ ਜਦੋਂ ਉਹਨੇ ਕਿਹਾ ਵੀ ਮਸਲਾ ਸੋਝ ਚੱਲਿਆ ਹੈ ਪਰ ਟਰੰਪ ਸਾਹਿਬ ਨੇ ਉਸੇ ਵੇਲੇ ਬਿਆਨ ਦੇ ਦਿੱਤਾ ਕਹਿੰਦਾ ਕੁਝ ਹਫ਼ਤਿਆਂ ਟਿੱਕਰ ਕਹਿੰਦਾ ਪਤਾ ਲੱਗੂਗਾ ਭਾਈ ਇਹ ਕੀਤੇ ਜਾ ਰਹੇ ਵਿਚਾਰ ਵਟਾਂਦਰੇ ਆ ਜਿਹੜੇ ਲੜਾਈ ਨੂੰ ਬੰਦ ਕਰਵਾਉਣ ਚ ਸਫਲ ਹੋਣਗੇ ਜਾਂ ਨਹੀਂ ਤੇ ਜ਼ੇਲੈਂਸਕੀ ਸਾਹਿਬ ਜਿਹੜੇ ਹੈਗੇ ਆ ਉਹ ਕਹਿੰਦੇ ਆ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਆ ਕਿ ਲੜਾਈ ਬੰਦ ਪਿੱਛੋਂ ਯੂਕਰੇਨ ਸੁਰੱਖਿਆ ਵਾਲਾ ਮਾਮਲਾ ਹੱਲ ਹੋ ਚੁੱਕਿਆ ਹੁਣ ਜ਼ੇਲੈਂਸਕੀ ਨੇ ਤਾਂ ਕਹਿਣਾ ਵੀ ਹੋ ਚੁੱਕਿਆ ਪਰ ਮੈਨੂੰ ਲੱਗਦਾ ਜਿਹੜੇ ਟਰੰਪ ਸਾਹਿਬ ਆ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗੇ ਤੇ ਪਰ ਟਰੰਪ ਸਾਹਿਬ ਵੱਲੋਂ ਕਿਹਾ ਗਿਆ ਕਿ ਅਜੇ 95% ਜਿਹੜਾ ਹਿੱਸਾ ਆ ਉਹ ਤੈਅ ਹੋ ਚੁੱਕਿਆ ਤੇ 5% ਅਜੇ ਬਾਕੀ ਆ ਸੋ ਕਹਿਣ ਦਾ ਮਤਲਬ ਉਹ 5% ਤਾਂ ਬਹੁਤ ਹੁੰਦੇ ਆ ਖਾਤਾ ਵੀ ਦੋ ਨੁਕਤੇ ਵੀ ਵਿਚੋਂ ਅੜ ਗਿਆ ਤਾਂ ਗੱਲ ਗਈ ਸਾਰੇ ਨੇ ਹੋ ਜਾਣਾ
1: 5% ਜੇ ਹੋ ਸਕਦਾ ਹੋਵੇ ਜਿੱਥੇ ਤੱਕ ਕੋਸ਼ਿਸ਼ ਹੋ ਰਹੀ ਹੈ ਮੇਰੇ ਹਿਸਾਬ ਨਾਲ ਤੇ ਲੱਗਦਾ ਜੇ ਹੋ ਜਾਵੇ ਤੇ ਚੰਗੀ ਗੱਲ ਆ ਜੀ ਲੋਕਾਂ ਨੂੰ ਜਾਣਾ ਬਚਣ
0: ਬਿਲਕੁਲ ਬਿਲਕੁਲ ਹੋ ਜਾਵੇ ਤਾਂ ਚੰਗੀ ਗੱਲ ਆ ਤੇ ਪਰ ਇੱਥੇ ਖਾਕ ਸਾਹਿਬ ਜੀ ਇੱਕ ਮਾਮਲਾ ਇਹ ਆ ਜਿਹੜਾ ਟਰੰਪ ਉਹ ਹੱਲ ਕਰਵਾਉਣ ਦੇ ਹੱਕ ਦੇ ਵਿਚ ਹੈਗੇ ਆ ਉਹ ਕੋਸ਼ਿਸ਼ ਉਹਨਾਂ ਦੀ ਪੂਰੀ ਆ ਕਿਉਂਕਿ ਟਰੰਪ ਸਾਹਿਬ ਨੇ ਜੋ ਯੂਕਰੇਨ ਤੋਂ ਲੈਣਾ ਸੀ ਉਹ ਉਹਨੇ ਸਾਈਨ ਕਰਾ ਲਿਆ
1: ਬਿਲਕੁਲ
0: ਪਰ ਹੁਣ ਰੌਲਾ ਆ ਜਿਹੜੀ ਯੂਰੋਪੀਅਨ ਯੂਨੀਅਨ ਤੇ ਉਧਰ ਨੇਟੋ ਆ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿਉਂਕਿ ਉਹ ਕਹਿੰਦੇ ਸਾਡਾ ਹਿੱਸਾ ਬਈ
1: ਹਿੱਸਿਆਂ ਦੀ ਪ੍ਰੋਬਲਮ ਹੋ ਜਾਣੀ ਹੈ
0: ਹਾਂਜੀ ਹੁਣ ਹਿੱਸਿਆਂ ਦੀ ਪ੍ਰੋਬਲਮ ਆ ਹੁਣ ਜਿਹੜੀ ਲੇਟੈਸਟ ਨਿਊਜ਼ ਹੈਗੀ ਆ ਉਹ ਇੰਗਲੈਂਡ ਦੀਆਂ ਉਹ ਹੈਗੀਆਂ ਕੀ ਟੋਰਮ ਉਹਨਾਂ ਨੂੰ ਕਹਿੰਦੇ ਆ ਮਿਸਲਾਂ ਉਹਨੀ ਯੂਕਰੇਨ ਨੂੰ ਉਹ ਮਿਸਲਾਂ ਵੀ ਕੁਛ ਦਿੱਤੀਆਂ ਉਹ ਜਿਹੜੀ ਲੜਾਈ ਆ ਹੁਣ ਲੜਾਈ ਅਸਲ ਦੇ ਵਿਚ ਯੂਕਰੇਨ ਦੀ ਤਾਂ ਰੂਸ ਦੀ ਕੱਲੇ ਆਉਂਦੀ ਲੜਾਈ ਹੋਣੀ ਆ ਜਿਹੜੀ ਅਮਰੀਕਾ ਯੂਰੋਪੀਅਨ ਯੂਨੀਅਨ ਨੇਟੋ ਤੇ ਉਹ ਜਿਹੜੇ ਦੋ ਕੰਟਰੀ ਆ ਜਿਹੜੇ ਰੂਸ ਤੇ ਯੂਕਰੇਨ ਇਹਨਾਂ ਚੋਂ ਵੀ ਲੜਾਈ ਆ ਉਹ ਇਹ ਸਾਰੇ ਹੀ ਆ ਜਿਹੜੇ ਹੁਣ ਯੂਰਪ ਤੁਹਾਨੂੰ ਪਤਾ ਵੀ ਯੂਰਪ ਨੂੰ ਦੁੱਖ ਤਾਂ ਲੱਗਦਾ ਕਿਉਂਕਿ ਯੂਰਪ ਦੇ ਕੋਲ ਹੈ ਨੀ ਬਹੁਤਾ ਮਟੀਰੀਅਲ ਹੈ ਨੀ ਉਹਨਾਂ ਕੋਲ ਯੂਕਰੇਨ ਦੇ ਸਿਰ ਤੇ ਉਹ ਟੱਪਦੇ ਆ ਯੂਕਰੇਨ ਹੁਣ ਜੇ ਯੂਕਰੇਨ ਜਾਂਦਾ ਤਾਂ ਉਹਨਾਂ ਨੂੰ ਮੁੜ ਕੇ ਫੇਰ ਅਮਰੀਕਾ ਨੂੰ ਸਾਰਾ ਕੁਛ ਆਉਣਾ ਆ ਉੱਥੋਂ ਯੂਕਰੇਨ ਤੋਂ ਤੇ ਉਹ ਕਹਿੰਦੇ ਆ ਵੀ ਯਾਰ ਅਸੀਂ ਤਾਂ ਬੈਠੇ ਰਹਿ ਗਏ ਸਾਨੂੰ ਤਾਂ ਕੁਛ ਨੀ ਮਿਲਿਆ
1: ਦੇਣਗੇ ਜੇ 10 ਟਰੱਕ ਟਰੰਪ ਸਾਹਿਬ ਭਰ ਕੇ ਲਿਆਉਣਗੇ ਇੱਕ ਅੱਧਾ ਟਰੱਕ ਉਹਨਾਂ ਨੂੰ ਵੰਡੀ ਜਾਣਗੇ
0: ਹਾਂਜੀ ਪਰ ਉਹ ਦਿੰਦੇ ਨੀ ਹੁੰਦੇ ਨਾ ਉਹ ਪੈਸਾ ਜਿਹੜਾ ਕੰਜੂਸ ਬੰਦਾ ਹੁੰਦਾ ਉਹ ਪੈਸਾ ਨੀ ਛੱਡਦਾ
1: ਟਰੰਪ ਸਾਹਿਬ ਦਾ ਇੱਕ ਛੋਟੀ ਜਿਹੀ ਖਬਰ ਕਰ ਲੈਂਦੇ ਆ ਜੋ ਕੁਛ ਅੱਜ ਕੱਲ ਨਿਕਲ ਰਿਹਾ ਨਿਊਜ਼ ਖਬਰਾਂ ਦੇ ਵਿੱਚ ਲੋ ਡਾਕਟਰ ਸਾਹਿਬ ਆ ਗਏ ਆਪਾਂ ਫਿਰ ਕਰਦੇ ਜੀ ਗੱਲ

0: ਇਹ ਤੇ ਕਾਹਦੇ ਤੇ ਗੱਲ ਹੈ। ਚੀਮਾ ਸਾਹਿਬ ਤੁਸੀਂ ਜਰਾ ਕੱਟੋ, ਮੈਂ ਤੁਹਾਨੂੰ ਵਿੱਚ ਬੁਲਾਉਣਾ।
1: ਜੀ
0: ਓਕੇ ਜੀ, ਕੱਟ ਦਿਓ। ਵਾਹਿਗੁਰੂ ਜੀ। ਡਾਕਟਰ ਸਾਹਿਬ ਹੋਲਡ ਕਰਿਓ ਜੀ, ਹੋਲਡ ਕਰਿਓ ਡਾਕਟਰ ਸਾਹਿਬ, ਹੋਲਡ।

0: ਕੋਈ ਨੀ, ਕੋਈ ਗੱਲ ਨੀ, ਸ਼ਾਂਤੀ ਨਾਲ ਕਰ ਲੋ ਤੁਸੀਂ ਆਪਣਾ ਹੀ ਆ ਪ੍ਰੋਗਰਾਮ, ਕੋਈ ਮਸਲਾ ਨੀ। ਸਤਿ ਸ੍ਰੀ ਅਕਾਲ ਜੀ, ਤਖਤ ਸਾਹਿਬ, ਕੀਮਤ ਸਾਹਿਬ ਤੇ ਸਾਰੇ ਜੁੜਨ ਵਾਲੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਜੀ ਸਤਿ ਸ੍ਰੀ ਅਕਾਲ। ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰ ਰਹੇ ਹਾਂ ਔਰ ਉਹਦੇ ਮੁਤਾਬਕ ਚੱਲਦੇ ਹੋਏ ਅਸੀਂ ਪੜਾਅ ਆ ਰਹੇ ਜੀਵਨ ਨੂੰ ਤੁਹਾਡੇ ਸਾਹਮਣੇ ਰੱਖਿਆ। ਇਹ ਕਿਵੇਂ ਸ਼ੁਰੂ ਹੋਇਆ ਸੀ, ਕਿਹੜੇ ਕਿਹੜੇ ਪੜਾਵਾਂ ਦੇ ਵਿੱਚੋਂ ਲੰਘਿਆ, ਕਿਹੜੀਆਂ ਕਿਹੜੀਆਂ ਮੁਸ਼ਕਲਾਂ ਇਹਦੇ ਸਾਹਮਣੇ ਆਈਆਂ ਔਰ ਉਹਨਾਂ ਮੁਸ਼ਕਲਾਂ ਵਿੱਚੋਂ ਲੰਘਦੇ ਹੋਏ ਜੀਵਨ ਪ੍ਰਵਾਨ ਕਿਵੇਂ ਹੋਇਆ। ਅਲਟੀਮੇਟਲੀ ਅਸੀਂ ਇਹਨੂੰ ਅਡਲਟ ਏਜ ਤੱਕ ਲੈ ਗਏ ਸੀ। ਮਾਂ ਦੇ ਪੇਟ ਤੋਂ ਬਾਅਦ ਨਿਊ ਬੋਰਨ ਤੇ ਨਿਊ ਬੋਰਨ ਤੋਂ ਬਾਅਦ ਟੋਡਲਰ ਤੇ ਟੋਡਲਰ ਤੋਂ ਬਾਅਦ ਅਡਲਸੈਂਸ ਏਜ, ਅਡਲਸੈਂਸ ਏਜ ਤੋਂ ਬਾਅਦ ਫਿਰ ਅਸੀਂ ਇਸ ਨੂੰ ਅਡਲਟ ਪ੍ਰੀ ਅਡਲਟ ਏਜ ਵਿਚ ਲੈ ਗਏ ਸੀ ਔਰ ਉੱਥੇ ਲਿਆ ਕੇ ਫਿਰ ਅਸੀਂ ਇਹ ਸੋਚਿਆ ਸੀ ਵੀ ਇਹ ਸਰੀਰ ਤੇ ਇੰਨਾ ਹੁਣ ਬਣ ਗਿਆ ਤੇ ਇਸ ਸਰੀਰ ਦੇ ਵਿਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਅਗਰ ਤਹਿ ਤੱਕ ਜਾਣਾ ਹੋਵੇ ਤੇ ਸਾਨੂੰ ਕੀ ਜਾਣਨ ਦੀ ਲੋੜ ਹੈਗੀ। ਅਸੀਂ ਕਹਿੰਦੇ ਨਾ ਉਲਟੀਆਂ ਆ ਗਈਆਂ ਤੇ ਅਸੀਂ ਕਹਿੰਦੇ ਡਾਇਜੈਸਟਿਵ ਦੇ ਵਿੱਚ ਕੋਈ ਖਰਾਬੀ ਆ ਗਈ, ਡਾਇਜੈਸਟਿਵ ਸਿਸਟਮ ਨੂੰ ਅਸੀਂ ਫਰੋਲਣਾ ਸ਼ੁਰੂ ਕਰ ਦਿੰਦੇ ਹਾਂ ਤੇ ਅਲਟੀਮੇਟਲੀ ਡਾਇਜੈਸਟਿਵ ਸਿਸਟਮ ਦੇ ਵਿੱਚ ਐਸਾ ਕੀ ਹੈਗਾ ਜਿਹੜਾ ਖਰਾਬ ਹੋ ਗਿਆ ਹੁੰਦਾ ਆ ਤੇ ਜਿਹਨੂੰ ਦਰੁਸਤ ਕਰਨ ਦੀ ਲੋੜ ਹੈ ਤੇ ਅਲਟੀਮੇਟਲੀ ਇਸ ਪਿਛਲ ਪੈਰੀ ਤੁਰਦਿਆਂ ਹੋਇਆ ਅਸੀਂ ਇੱਕ ਪੁਆਇੰਟ ਤੇ ਪਹੁੰਚੇ ਸਾਂ ਕਿ ਇਹ ਸੈੱਲ ਹੈ ਜਿਨ੍ਹਾਂ ਦਾ ਸਿਸਟਮ ਬਣਿਆ ਹੋਇਆ। ਇਸ ਦੀ ਵਿਆਖਿਆ ਮੈਂ ਬਹੁਤ ਵਾਰੀ ਪਹਿਲਾਂ ਵੀ ਕਰੀ ਸੀ ਆਪਣੇ ਪ੍ਰੋਗਰਾਮਾਂ ਦੇ ਵਿਚ ਕਿ ਭਾਈ ਸੈੱਲ ਇੱਕ ਸਿੰਗਲ ਯੂਨਿਟ ਹੈਗੀ ਹੈ, ਉਸ ਸੈੱਲ ਦੇ ਵਿਚ ਉਹ ਸਾਰੀਆਂ ਕਾਰਵਾਈਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਪੂਰੇ ਸਰੀਰ ਦੇ ਵਿਚ ਹੁੰਦੀਆਂ ਨੇ। ਸਾਹ ਕਿਰਿਆ ਹੈ, ਡਾਇਜੈਸ਼ਨ ਹੈ, ਸੈਕ੍ਰੀਸ਼ਨ ਹੈ, ਐਕ੍ਰੀਸ਼ਨ ਹੈ, ਜਿੰਨੀਆਂ ਵੀ ਕਿਰਿਆਵਾਂ ਹੁੰਦੀਆਂ ਨੇ ਸੈੱਲ ਤੋਂ ਸੈੱਲ ਦੀ ਅੱਗੇ ਡਿਵੀਜ਼ਨ ਹੈਗੀ ਹੈ ਜਾਂ ਹੋਰ ਨਵੇਂ ਸੈੱਲ ਬਣਨ ਦੀ ਗੱਲ ਹੈਗੀ ਹੈ, ਇਹ ਸਾਰੀਆਂ ਕਿਰਿਆਵਾਂ ਹੀ ਸੈੱਲ ਦੇ ਵਿਚ ਹੁੰਦੀਆਂ ਨੇ। ਮੈਂ ਗੁਰਬਾਣੀ ਦਾ ਰੈਫਰੰਸ ਇੱਥੇ ਆ ਕੇ ਦਿੱਤਾ ਸੀ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਪੂਰੇ ਬ੍ਰਹਿਮੰਡ ਦੇ ਵਿਚ ਹੋ ਰਿਹਾ ਉਹਦੇ ਛੋਟੇ ਤੋਂ ਛੋਟੇ ਇੱਕ ਕਣ ਦੇ ਵਿਚ ਵੀ ਉਹੀ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ। ਔਰ ਇਸੇ ਹਿਸਾਬ ਤੇ ਮੈਂ ਇਹ ਗੱਲ ਕਹੀ ਸੀ ਵੀ ਸਰੀਰ ਦੇ ਵਿਚ ਜੋ ਕੁਝ ਵੀ ਵਾਪਰਦਾ ਨਾ ਉਹ ਸਾਰੇ ਦਾ ਸਾਰਾ ਉਹਦੀ ਸਿੰਗਲ ਯੂਨਿਟ, ਛੋਟੀ ਤੋਂ ਛੋਟੀ ਯੂਨਿਟ ਜਿਹੜੀ ਹੈਗੀ ਹੈ ਜਿਹਨੂੰ ਅਸੀਂ ਸੈੱਲ ਕਹਿੰਦੇ ਹਾਂ, ਇਹ ਉਹਦੇ ਵਿਚ ਵਾਪਰਦਾ ਹੈਗਾ। ਔਰ ਸੈੱਲ ਦੀ ਇੱਕ ਬਣਤਰ ਹੈਗੀ ਹੈ, ਸੈੱਲ ਦਾ ਇੱਕ ਕੰਟੈਂਟ ਹੈਗਾ, ਇਹ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿਚ ਕਿਉਂਕਿ ਉਸ ਵੇਲੇ ਤੱਕ ਸਾਡੇ ਨਾਲ ਪ੍ਰਵਾਸ ਰੇਡੀਓ ਨਹੀਂ ਜੁੜ ਸਕਿਆ ਸੀ ਤੇ ਪ੍ਰਵਾਸ ਰੇਡੀਓ ਵਾਲੇ ਇਸ ਨੌਲੇਜ ਤੋਂ ਅਪੇਜ ਹੋਣਗੇ ਕਿਉਂਕਿ ਇਹ ਬੇਸਿਕ ਨੌਲੇਜ ਹੈ ਔਰ ਬੇਸਿਕ ਨੌਲੇਜ ਹੋਣਾ ਬੜਾ ਜ਼ਰੂਰੀ। ਇਸ ਕਰਕੇ ਮੈਂ ਉਹਨਾਂ ਪ੍ਰੋਗਰਾਮ ਨੂੰ ਇੱਕ ਵਾਰ ਥੋੜਾ ਜਿਹਾ ਫਿਰ ਦੁਹਰਾਈ ਕਰ ਦੇਣਾ ਤਾਂ ਕਿ ਠੀਕ ਹੈ ਵੀ ਜਿਹਨਾਂ ਸੁਣਿਆ ਹੈ ਸੁਣਿਆ ਆ, ਜਿਹਨਾਂ ਨਹੀਂ ਸੁਣਿਆ ਉਹ ਵੀ ਇਸ ਗੱਲ ਨੂੰ ਸੁਣ ਲੈਣਗੇ ਕਿਉਂਕਿ ਇਹ ਬਹੁਤ ਬੇਸਿਕ ਗੱਲ ਹੈ ਸਾਡੇ ਸਰੀਰ ਦੀ। ਤੇ ਮੈਂ ਇਹ ਗੱਲ ਕਹੀ ਸੀ ਭਈ ਇਸ ਸੈੱਲ ਦੇ ਵਿਚ ਉਹ ਸਾਰੀਆਂ ਕਿਰਿਆਵਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਸਾਰੇ ਸਰੀਰ ਦੇ ਵਿਚ ਹੁੰਦੀਆਂ ਨੇ ਔਰ ਇਹਦਾ ਮਤਲਬ ਇਹ ਆ ਕਿ ਉਸ ਸੈੱਲ ਦੇ ਵਿਚ ਕੋਈ ਇੱਕ ਗੱਲ ਤੇ ਨਹੀਂ ਨਾ ਹੋਣੀ ਜਿਹੜਾ ਸਾਰਾ ਉਹੀ ਕੁਛ ਕਰੀ ਜਾ ਰਿਹਾ ਹੈ। ਇਹਦਾ ਮਤਲਬ ਹੈ ਵੀ ਉਹਦੇ ਵਿਚ ਵੀ ਅਲੱਗ ਅਲੱਗ ਚੀਜ਼ਾਂ ਹੋਣਗੀਆਂ ਔਰ ਜਿਹੜੀਆਂ ਅਲੱਗ ਅਲੱਗ ਚੀਜ਼ਾਂ ਜਿਵੇਂ ਘਰ ਦੇ ਵਿਚ ਹੁੰਦਾ ਤੇ ਹਰ ਬੰਦਾ ਅਲੱਗ ਅਲੱਗ ਜ਼ਿੰਮੇਵਾਰੀਆਂ ਸੰਭਾਲਦਾ ਨਾ, ਕੋਈ ਕਿਚਨ ਦਾ ਕੰਮ ਕਰਦਾ, ਕੋਈ ਬਾਹਰੋਂ ਕਮਾ ਕੇ ਲਿਆਉਂਦਾ, ਕੋਈ ਹੋਰ ਕੰਮ ਕਰਦਾ, ਇਸੇ ਤਰ੍ਹਾਂ ਹੀ ਇਸ ਸੈੱਲ ਦੇ ਵਿਚ ਵੀ ਤੇ ਕੁਝ ਐਸੀ ਚੀਜ਼ਾਂ ਹੋਣਗੀਆਂ ਨੇ ਜਿਹੜੀਆਂ ਅਲੱਗ ਅਲੱਗ ਜ਼ਿੰਮੇਵਾਰੀਆਂ ਸੰਭਾਲਦੀਆਂ ਹੋਣਗੀਆਂ ਔਰ ਉਹਨਾਂ ਦਾ ਨੁਕਸ, ਕਿਸੇ ਇੱਕ ਦਾ ਨੁਕਸ ਜਿਹੜਾ ਆ ਉਹ ਅਸੀਂ ਸਾਰੇ ਉੱਪਰ ਕਿਵੇਂ ਥੋਪ ਦਈਏ। ਭਾਵੇਂ ਕਿ ਸਾਰੇ ਸਰੀਰ ਨੂੰ ਸਾਰੇ ਨੂੰ ਸਹਿਣਾ ਪੈਂਦਾ ਹੈ, ਸਾਰੇ ਡਿਪਾਰਟਮੈਂਟਾਂ ਦੀਆਂ ਗਲਤੀਆਂ ਭਾਵੇਂ ਕਿਸੇ ਇੱਕ ਦੀ ਹੋਵੇ, ਅਲਟੀਮੇਟ ਤੋਂ ਵੱਡੇ ਤੌਰ ਤੇ ਇੱਕ ਦਫ਼ਤਰ ਨੂੰ, ਇੱਕ ਪੂਰੇ ਡਿਪਾਰਟਮੈਂਟ ਨੂੰ ਉਹ ਗੱਲ ਸਹਿਣੀ ਪੈਂਦੀ ਹੈ, ਪਰ ਫਿਰ ਵੀ ਸਾਨੂੰ ਉਸ ਰੂਟ ਤੱਕ ਪਹੁੰਚਣ ਦੀ ਲੋੜ ਆ। ਜਿਹੜੀ ਅਸਲ ਰੂਟ ਖਰਾਬ ਹੋਈ ਤੇ ਉਸ ਖਰਾਬ ਹੋਣ ਕਰਕੇ ਪੂਰੇ ਸਰੀਰ ਦੇ ਵਿਚ ਕੋਈ ਨਾ ਕੋਈ ਵਿਕਾਰ ਪੈਦਾ ਹੋਇਆ ਜਿਹਨੂੰ ਅਸੀਂ ਬਿਮਾਰੀ ਕਹਿੰਦੇ ਹਾਂ। ਸੋ ਇਸ ਲਈ ਇਹ ਜਾਣਨਾ ਬੜਾ ਜ਼ਰੂਰੀ ਹੋ ਗਿਆ ਸੀਗਾ ਵੀ ਸੈੱਲ ਕੀ ਹੈਗਾ ਤੇ ਸੈੱਲ ਦੇ ਸੰਬੰਧ ਵਿਚ ਮੈਂ ਇਹ ਦੱਸਿਆ ਸੀਗਾ ਬਈ ਸੈੱਲ ਦਾ ਕੰਟੈਂਟ ਜਿਹੜਾ ਹੈ, ਜਿਹਦੀ ਉਹ ਬਣਤਰ ਹੈ ਜਾਂ ਜੋ ਵੀ ਕੁਛ ਉਹਦੇ ਵਿਚ ਹੈਗਾ ਆ ਉਹ ਤਾਂ ਸੇਮ ਆ, ਲੇਕਿਨ ਇਹਦੀ ਬਣਤਰ ਅਲੱਗ ਅਲੱਗ ਥਾਵਾਂ ਤੇ ਵੱਖਰੀ ਹੋ ਜਾਂਦੀ ਹੈ। ਵੱਖਰੀ ਬਣਤਰ ਦਾ ਮਤਲਬ ਇਹ ਆ ਵੀ ਜੇ ਇਸ ਸੈੱਲ ਨੇ ਜੋੜ ਬਣਾਉਣਾ ਆ ਤੇ ਉਹਨੂੰ ਉਸੇ ਤਰ੍ਹਾਂ ਦੀ ਗੋਲਾਈ ਚਾਹੀਦੀ ਹੈ, ਜੇ ਇਸ ਸੈੱਲ ਨੇ ਪੇਟ ਦੀਆਂ ਮਾਸਪੇਸ਼ੀਆਂ ਬਣਾਉਣੀਆਂ ਨੇ ਤੇ ਉਹਨੂੰ ਉਸੇ ਤਰ੍ਹਾਂ ਦੀ ਗੋਲਾਈ ਲੰਬਾਈ ਚਾਹੀਦੀ ਹੈਗੀ ਹੈ, ਜੇ ਇਸ ਨੇ ਲੱਤਾਂ ਦੇ ਵਿਚ ਆਉਣਾ ਹੈਗਾ ਆ ਤੇ ਉਹਨੂੰ ਲੰਬੀ ਤਰ੍ਹਾਂ ਦੇ ਸੈੱਲ ਚਾਹੀਦੇ ਹੈਗੇ ਨੇ। ਸੋ ਇਸ ਤਰ੍ਹਾਂ ਹਰ ਅੰਗ ਨੂੰ ਬਣਾਉਣ ਵਾਸਤੇ ਇਹ ਸੈੱਲ ਆਪਣੀ ਸ਼ੇਪ ਜ਼ਰੂਰ ਬਦਲਦਾ ਹੈ। ਸੈੱਲ ਉਸ ਜਿਵੇਂ ਆਪਸੀ ਮਿਸਤਰੀ ਕੋਈ ਘਰ ਬਣਾਉਂਦਾ ਹੈ ਨਾ, ਤੇ ਫਿਰ ਜਿੱਥੇ ਜਿੱਥੇ ਜਿਸ ਤਰ੍ਹਾਂ ਦੀ ਇੱਟ ਲੱਗਣੀ ਹੁੰਦੀ ਹੈ ਉਹ ਉਸ ਤਰ੍ਹਾਂ ਦੀ ਇੱਟ ਤੋੜ ਕੇ ਵਿੰਗੀ ਟੇਢੀ ਕਰਕੇ ਉਹ ਉਸ ਨੂੰ ਬਣਾਉਂਦਾ ਹੈ। ਪਰ ਯਕੀਨ ਰਹੇ ਸੈੱਲ ਦਾ ਜਿਹੜਾ ਕੰਟੈਂਟ ਹੈ ਉਹ ਨਹੀਂ ਬਦਲਦਾ। ਸੈੱਲ ਦਾ ਕੰਟੈਂਟ ਜਿਹੜਾ ਹੈ ਉਹਦੇ ਅੰਦਰ ਜੋ ਹੈ ਉਹ ਉਵੇਂ ਹੀ ਰਹਿੰਦਾ ਹੈਗਾ। ਹਰ ਥਾਂ ਤੇ ਫਿੱਟ ਹੋਣ ਵਾਸਤੇ ਉਹ ਆਪਣੀ ਬਾਹਰੀ ਜਿਹੜੀ ਚਾਰ ਦੀਵਾਰੀ ਹੈ ਉਹਦੀ ਸ਼ੇਪ ਬਦਲਦਾ ਆ, ਉਹਦੇ ਮੁਤਾਬਕ ਜੋ ਵੀ ਕੁਛ ਉਹਦੇ ਅੰਦਰ ਕੰਟੈਂਟ ਹੁੰਦਾ ਆ ਉਸ ਨੂੰ ਅਲੱਗ ਅਲੱਗ ਥਾਵਾਂ ਤੇ ਉਹ ਬਦਲਦਾ। ਜੇ ਘਰ ਕਿਸੇ ਦੀ ਹਵੇਲੀ ਬਹੁਤ ਵੱਡੀ ਹੈ ਤੇ ਉਹਦੇ ਮੁਤਾਬਕ ਬੜੇ ਵੱਡੇ ਵੱਡੇ ਕਮਰੇ ਹੋ ਸਕਦੇ ਨੇ। ਜੇ ਘਰ ਬਹੁਤ ਛੋਟਾ ਹੋ ਗਿਆ ਤੇ ਉਹ ਉਸ ਦੇ ਥਾਂ ਤੇ ਸਾਰੇ ਨੂੰ ਐਡਜਸਟ ਤਾਂ ਕਰਨਾ ਹੀ ਕਰਨਾ ਹੈਗਾ ਨਾ, ਉਹਦੇ ਮੁਤਾਬਕ ਉਹ ਸਾਰੇ ਉਹਨਾਂ ਨੂੰ ਕਹਿੰਦੇ ਔਰਗੈਨਲ। ਜੋ ਸੈੱਲ ਦੇ ਅੰਦਰ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸਰੀਰ ਦੇ ਇਸ ਚੱਲਣ ਵਾਸਤੇ ਜ਼ਰੂਰੀ ਨੇ ਉਹਨਾਂ ਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਔਰਗੈਨਲਸ। ਸੋ ਉਹ ਔਰਗੈਨਲਸ ਜਿਹੜੇ ਨੇ ਉਹ ਸਾਰਿਆਂ ਨੂੰ ਫਿਰ ਉੱਥੇ ਐਡਜਸਟ ਕੀਤਾ ਜਾਂਦਾ। ਸੈੱਲ ਵੱਡਾ ਹੋਵੇ, ਸੈੱਲ ਛੋਟਾ ਹੋਵੇ, ਸੈੱਲ ਚੌੜਾ ਹੋਵੇ, ਸੈੱਲ ਲੰਬਾ ਹੋਵੇ, ਸੈੱਲ ਗੋਲ ਹੋਵੇ, ਇਹ ਹਰ ਥਾਂ ਤੇ ਸਰੀਰ ਦੀ ਬਣਤਰ ਦੇ ਵਿੱਚ ਉਹਦੇ ਕੰਟੈਂਟ ਨਹੀਂ ਬਦਲਦੇ। ਮੇਰੇ ਕਹਿਣ ਤੋਂ ਭਾਵ ਇਹ ਹੋਇਆ ਵੀ ਜਿਹੜਾ ਫੰਕਸ਼ਨ ਇੱਕ ਸੈੱਲ ਨੇ ਕਰਨਾ ਹੈ ਉਹ ਕਿਸੇ ਵੀ ਥਾਂ ਤੇ ਲੱਗਿਆ ਹੋਵੇ ਫੰਕਸ਼ਨ ਇਹਦਾ ਉਹੀ ਰਹੇਗਾ। ਸੋ ਉਹਦੇ ਮੁਤਾਬਕ ਅਸੀਂ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਇਹ ਸੈੱਲ ਦੀ ਜਿਹੜੀ ਵਿਆਖਿਆ ਸੀ ਅੱਧ ਤੱਕ ਪਹੁੰਚ ਗਿਆ ਸੀਗਾ, ਪੰਜਾਬੀ ਚ ਵੀ, ਅੰਗਰੇਜ਼ੀ ਚ ਵੀ, ਹਿੰਦੀ ਚ ਵੀ। ਕਿਉਂਕਿ ਆਪਣਾ ਚੱਲਣ ਇਹ ਆ ਕਿ ਮੈਂ ਇੱਕ ਦਿਨ ਪੰਜਾਬੀ ਚ ਕਹਾਂ, ਇੱਕ ਦਿਨ ਅੰਗਰੇਜ਼ੀ ਚ ਕਹਾਂ, ਦੂਸਰੇ ਦਿਨ ਹਿੰਦੀ ਚ ਕਹਾਂ। ਤਿੰਨੋਂ ਲੈਂਗੁਏਜ ਨੂੰ ਕਵਰ ਕਰਦਿਆਂ ਹੋਇਆ ਮੈਂ ਇਸ ਪ੍ਰੋਗਰਾਮ ਨੂੰ ਆਮ ਪਬਲਿਕ ਦੇ ਸਾਹਮਣੇ ਪੇਸ਼ ਕਰਦਾ ਆਇਆ ਕਿ ਸਾਰੇ ਤੇ ਇੱਕ ਬੇਸਿਕ ਜਾਣਕਾਰੀ ਜ਼ਰੂਰ ਲੈ ਲੈਣ ਵੀ ਜੇ ਕਿਸੇ ਨੂੰ ਖੰਘ ਲੱਗੀ ਆ, ਜੇ ਕਿਸੇ ਨੂੰ ਬੁਖਾਰ ਹੋਇਆ, ਜੇ ਕਿਸੇ ਨੂੰ ਕਿਸੇ ਵੀ ਬਿਮਾਰੀ ਦਾ ਨਾਮਕਰਨ ਰੱਖ ਦਿੱਤਾ ਗਿਆ ਹੈ ਤੇ ਅਸਲ ਵਿੱਚ ਉਹਦੇ ਅੰਦਰ ਕਿੱਥੇ ਕਿੱਥੇ ਖਰਾਬੀ ਹੋਈ ਹੈ, ਕਿਹੜੀ ਚੀਜ਼ ਨੂੰ ਅਸਲ ਦਰੁਸਤ ਕਰਨ ਦੀ ਲੋੜ ਆ ਤੇ ਉਸ ਨੂੰ ਦਰੁਸਤ ਕਿਵੇਂ ਕੀਤਾ ਜਾ ਸਕਦਾ ਆ, ਉਹਦੀਆਂ ਨਿਸ਼ਾਨੀਆਂ ਕੀ ਹੋਣਗੀਆਂ। ਸੋ ਮੇਰੇ ਕਹਿਣ ਤੋਂ ਭਾਵ ਹੈ ਬਿਮਾਰੀਆਂ ਨੂੰ ਜਾਣਨ ਵਾਸਤੇ ਜਿਹੜਾ ਮੁੱਢਲਾ ਕਾਰਜਕ੍ਰਮ ਹੈ ਉਹਦੀ ਵਿਆਖਿਆ ਅਸੀਂ ਅੱਜ ਕਰ ਰਹੇ ਹਾਂ। ਠੀਕ ਹੈ, ਖਾਸ ਤੌਰ ਤੇ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਰੋਤੇ ਨੇ ਇਹ ਉਹਨਾਂ ਵਾਸਤੇ ਅੱਜ ਦੁਬਾਰਾ ਮੈਂ ਇਸ ਨੂੰ ਫਿਰ ਪੇਸ਼ ਕਰ ਰਿਹਾ। ਸੋ ਆਓ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ ਬਈ ਇੱਕ ਸੈੱਲ ਜਿਹੜਾ ਹੈ ਨਾ, ਸੈੱਲ ਦਾ ਸਭ ਤੋਂ ਪਹਿਲਾਂ ਇੱਕ ਇਹ ਸਮਝ ਲਓ ਵੀ ਇੱਕ ਕਿਲਾ ਹੈ ਔਰ ਇਸ ਕਿਲਾ ਜਿਹੜਾ ਵੀ ਹੁੰਦਾ ਉਹਦੀ ਬਾਹਰੋਂ ਚਾਰ ਦੀਵਾਰੀ ਹੁੰਦੀ ਹੈ। ਚਾਰ ਦੀਵਾਰੀ ਹੈ ਇੱਕ ਸੈੱਲ ਦੀ ਜਿਹਨੂੰ ਅਸੀਂ ਕਹਿੰਦੇ ਹਾਂ ਸੈੱਲ ਮੈਂਬਰੇਨ। ਔਰ ਇਹ ਜਿਹੜਾ ਸੈੱਲ ਮੈਂਬਰੇਨ ਹੈ ਕਿਲੇ ਦੀ ਚਾਰ ਦੀਵਾਰੀ ਨਾਲੋਂ ਵੱਖਰਾ ਆ। ਕਿਲੇ ਦੀ ਚਾਰ ਦੀਵਾਰੀ ਨਾਲੋਂ ਵੱਖਰਾ ਇਸ ਤਰ੍ਹਾਂ ਆ ਵੀ ਕਿਲੇ ਦੇ ਦਰਵਾਜ਼ੇ ਹੋਣਗੇ, ਸੱਜਿਓ ਖੱਬਿਓ ਜਾਂ ਕਿਸੇ ਵੀ ਪਾਸੇ ਉਸ ਕਿਲੇ ਚ ਵੜਨਾ ਆ ਤੇ ਉਹਦੇ ਦਰਵਾਜ਼ੇ ਹੋਣਗੇ। ਲੇਕਿਨ ਇਸ ਕਿਲੇ ਦਾ ਇਸ ਤਰ੍ਹਾਂ ਦਾ ਕੋਈ ਦਰਵਾਜ਼ਾ ਨਹੀਂ ਹੈ। ਬੜੀ ਅਜੀਬ ਗੱਲ ਹੈ, ਜਿਵੇਂ ਆਂਡਾ ਹੁੰਦਾ ਗੋਲ, ਹਾਂਜੀ, ਉਹਦੇ ਅੰਦਰ ਜੀਵ ਕਿਵੇਂ ਕਿਵੇਂ ਚਲਾ ਗਿਆ ਉਹ ਸਾਰਾ ਉਹਦੀ ਵਿਆਖਿਆ ਤੇ ਆਪਾਂ ਕਰ ਚੁੱਕੇ ਹਾਂ ਜਦੋਂ ਸਪਰਮ ਤੇ ਓਵਮ ਆਪਸ ਚ ਮਿਲੇ ਸੀ। ਪਰ ਹੁਣ ਉਹਨੂੰ ਮੈਂ ਦੂਸਰੇ ਢੰਗ ਨਾਲ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਹਾਂ, ਜਿਹੜਾ ਕਿ ਅਸੀਂ ਬਿਮਾਰੀਆਂ ਦੇ ਤੌਰ ਤੇ ਵੇਖਦੇ ਹਾਂ ਭਾਈ। ਸੈੱਲ ਦੇ ਵਿੱਚ ਦਰਵਾਜ਼ਾ ਕੋਈ ਨਹੀਂ ਹੈਗਾ, ਪਰ ਫਿਰ ਵੀ ਇਹਦੇ ਵਿੱਚੋਂ ਚੀਜ਼ਾਂ ਬਾਹਰ ਆਉਂਦੀਆਂ ਹੈ, ਚੀਜ਼ਾਂ ਬਾਹਰ ਜਾਂਦੀਆਂ ਨੇ ਤੇ ਬਾਹਰੋਂ ਅੰਦਰ ਵੀ ਆਉਂਦੀਆਂ ਨੇ। ਇਹ ਆਵਾਜਾਈ ਰਹਿੰਦੀ ਹੈ ਔਰ ਇਸ ਆਵਾਜਾਈ ਨੂੰ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਅਸੀਂ ਕਹਿੰਦੇ ਹਾਂ ਪਰਮੀਏਬਿਲਿਟੀ। ਮੈਂ ਇਹਨੂੰ ਹੋਰ ਸੌਖੇ ਢੰਗ ਨਾਲ ਸਮਝਾਵਾਂ। ਅਸੀਂ ਲੱਸੀ ਪੁਣਦੇ ਹਾਂ ਨਾ, ਪਹਿਲਾਂ ਤਾਂ ਪੋਣਿਆਂ ਚ ਪੁਣੀ ਜਾਂਦੀ ਸੀ ਨਾ, ਅੱਜ ਕੱਲ ਤਾਂ ਪੋਣੀਆਂ ਤੇ ਹੋਰ ਕਈ ਕੁਛ ਐਸਾ ਆ ਗਿਆ ਹੈਗਾ ਆ, ਜਾਂ ਚਾਹ ਪੁਣਦੇ ਸੋ ਉਹ ਵੀ ਪੋਣਿਆਂ ਨਾਲ ਹੀ ਪੁਣਦੇ ਸਨ, ਕੱਪੜੇ ਦੇ ਪੋਣੇ ਹੁੰਦੇ ਸੀਗੇ ਤੇ ਜਿੰਨੀ ਕਿ ਚਾਹ ਲਿਕੁਇਡ ਹੁੰਦੀ ਸੀ ਪ੍ਰੈਸ਼ਰ ਨਾਲ ਉਨੀ ਤੋਂ ਥੱਲੇ ਨਿਕਲ ਜਾਂਦੀ ਸੀ ਤੇ ਫੇਰ ਉਹ ਲੱਸੀ ਨੂੰ ਜਾਂ ਚਾਹ ਨੂੰ ਅਸੀਂ ਹੋਰ ਉੱਤੋਂ ਪ੍ਰੈਸ਼ਰ ਦਿੰਦੇ ਸਾਂ, ਪ੍ਰੈਸ਼ਰ ਦਿੰਦੇ ਸਾਂ ਤੇ ਫੇਰ ਉਹਦੇ ਵਿੱਚ ਜਿਹੜੀ ਪਾਣੀ ਚਾਹ ਲੱਸੀ ਕੁਛ ਹੁੰਦੀ ਸੀ ਉਹ ਹੋਰ ਨਿਕਲ ਜਾਂਦੀ ਸੀ। ਔਰ ਜਦੋਂ ਅਸੀਂ ਪ੍ਰੈਸ਼ਰ ਜਿੰਨਾ ਦਿੰਦੇ ਸਨ ਉਨਾ ਉਹਦੇ ਵਿੱਚੋਂ ਸੰਘਣਾ ਮਾਦਾ ਜਿਹੜਾ ਸੀ ਉਹ ਹੇਠਾਂ ਜਾਂਦਾ ਸੀ। ਸੋ ਇਸੇ ਮੁਤਾਬਕ ਹੀ ਇਸ ਸੈੱਲ ਦੇ ਬਾਹਰੀ ਤੇ ਅੰਦਰੂਨੀ ਭਾਗ ਦੇ ਵਿੱਚ ਇਹ ਪ੍ਰੈਸ਼ਰ ਜਿਵੇਂ ਜਿਵੇਂ ਵੱਧਦਾ ਹੈ ਉਵੇਂ ਉਵੇਂ ਚੀਜ਼ਾਂ ਅੰਦਰੋਂ ਬਾਹਰ ਤੇ ਬਾਹਰੋਂ ਅੰਦਰ ਜਾਂਦੀਆਂ ਰਹਿੰਦੀਆਂ ਨੇ। ਹੁਣ ਮਿਸਾਲ ਦੇ ਤੌਰ ਤੇ ਤੁਸੀਂ ਰੋਟੀ ਖਾ ਲਈ, ਤੇ ਰੋਟੀ ਦੇ ਵਿੱਚੋਂ ਜੋ ਚੀਜ਼ ਹਜਮ ਹੋਣੀ ਹੈ ਉਹ ਖੂਨ ਚ ਰਸ ਗਈ, ਖੂਨ ਜਿਹੜਾ ਭਰਿਆ ਹੋਇਆ ਸਾਰੇ ਕੰਟੈਂਟ ਦਾ ਸਾਰੇ ਸਰੀਰ ਚ ਸਰਕੂਲੇਟ ਕਰ ਰਿਹਾ ਹੈਗਾ, ਸਾਰੇ ਸਰੀਰ ਚ ਸਰਕੂਲੇਟ ਕਰਦਿਆਂ ਹੋਇਆ ਇਹਦਾ ਪ੍ਰੈਸ਼ਰ ਵੱਧ ਗਿਆ ਹੈਗਾ, ਨਾੜੀਆਂ ਫੁੱਲ ਗਈਆਂ ਨੇ, ਕੋਈ ਸਮਾਨ ਜ਼ਿਆਦਾ ਆ ਗਿਆ ਉਹਦੇ ਚ ਔਰ ਉਹਨਾਂ ਚ ਇਲਾਸਟੀਸਿਟੀ ਹੈ, ਕੰਟਰੈਕਟ ਹੋ ਰਹੀਆਂ ਨੇ, ਅਲਟੀਮੇਟਲੀ ਉਹਨੇ ਸੈੱਲ ਚ ਪਹੁੰਚਣਾ ਹੈਗਾ। ਤਾਂ ਮਤਲਬ ਕੀ ਆ ਕਿ ਸਰਕੂਲੇਟਰੀ ਜਿਹੜੀਆਂ ਨਾਲੀਆਂ ਨੇ ਖੂਨ ਲੈ ਕੇ ਜਾ ਰਹੀਆਂ ਨੇ ਉਹਨਾਂ ਵਿੱਚ ਪ੍ਰੈਸ਼ਰ ਵਧਿਆ, ਜਿਹਦੇ ਕਰਕੇ ਇਹਦੇ ਵਿੱਚ ਜਿਹੜਾ ਵੀ ਕੰਟੈਂਟ ਹੈਗਾ ਆ ਉਹ ਸਾਰੇ ਦਾ ਸਾਰਾ ਉਹਦੇ ਵਿੱਚ ਅੰਦਰ ਜਾਣ ਦੀ ਕੋਸ਼ਿਸ਼ ਕਰੇਗਾ। ਸਾਰਾ ਨਹੀਂ ਜਾ ਸਕਣਾ, ਛਿੱਡੀ ਅਸੀਂ ਬਾਹਰ ਨਹੀਂ ਸਿੱਟਦੇ ਹਾਂ ਨਾ, ਬਾਕੀ ਇਸੇ ਤਰ੍ਹਾਂ ਹੀ ਵੇਨਸ ਕੰਟੈਂਟ ਦੇ ਤੌਰ ਤੇ ਪਲੱਸ ਇਸ ਸੈੱਲ ਦੇ ਅੰਦਰ ਇਸ ਵਰਤੇ ਗਏ ਮਟੀਰੀਅਲ ਦੇ ਵਿੱਚੋਂ ਜੋ ਫੋਕ ਬਚਿਆ, ਜੋ ਗਾਰਬੇਜ ਬਚਿਆ, ਜੋ ਯੂਜ਼ ਨਹੀਂ ਹੋਇਆ, ਇਸਤੇਮਾਲ ਨਹੀਂ ਹੋਇਆ, ਉਹ ਫਿਰ ਸੈੱਲ ਦੇ ਅੰਦਰ ਜਦੋਂ ਪ੍ਰੈਸ਼ਰ ਵੱਧਦਾ ਨਾ, ਬਹੁਤ ਚੀਜ਼ ਬਾਹਰੋਂ ਸੈੱਲ ਦੇ ਵਿੱਚ ਅੰਦਰ ਆ ਗਈ, ਉਸ ਤੋਂ ਬਾਅਦ ਸੈੱਲ ਉਸ ਨੂੰ ਇਸਤੇਮਾਲ ਕਰਦਾ ਹੈ ਤੇ ਫਿਰ ਉਹਦੇ ਕੋਲ ਫੋਕ ਜਾਂ ਹੋਰ ਚੀਜ਼ਾਂ ਵੱਧ ਜਾਂਦੀਆਂ ਨੇ, ਗੈਸਾਂ ਬਣ ਜਾਂਦੀਆਂ ਨੇ, ਪ੍ਰੈਸ਼ਰ ਵੱਧ ਜਾਂਦਾ ਔਰ ਉਹ ਫਿਰ ਬਾਹਰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਸ ਸਾਰੇ ਨੂੰ ਉਹ ਜਿਹੜਾ ਬਾਹਰ ਆਉਣੀ ਆ ਵੇਨਸ ਰਾਹੀ ਗਿਆ, ਫਿਰ ਲੀਕ ਕਿਡਨੀ ਚ ਗਿਆ, ਫਿਰ ਪਿਸ਼ਾਬ ਰਾਹੀਂ ਫਿਲਟਰ ਹੋਇਆ, ਆਂਤੜੀਆਂ ਚ ਗਿਆ, ਗਾਰਬੇਜ ਰਾਹੀਂ, ਜਿਸ ਤਰ੍ਹਾਂ ਕਰਕੇ ਸਾਰਾ ਸਰੀਰ ਦਾ ਗਾਰਬੇਜ ਜਿਹੜਾ ਆ ਸੈੱਲਾਂ ਦੇ ਵਿੱਚੋਂ ਇਕੱਠਾ ਹੁੰਦਾ ਹੁੰਦਾ ਸਾਡੇ ਵੱਡੇ ਪੈਮਾਨੇ ਤੇ ਮਲ ਤਿਆਗ ਦੇ ਤੌਰ ਤੇ, ਪਿਸ਼ਾਬ ਦੇ ਤੌਰ ਤੇ, ਪਸੀਨੇ ਦੇ ਤੌਰ ਤੇ ਬਾਹਰ ਨਿਕਲਦਾ ਰਹਿੰਦਾ ਹੈਗਾ। ਸੋ ਇਹ ਜਿਹੜਾ ਕਿਹੜਾ ਹੈ ਸੈੱਲ, ਇਹਦੀ ਚਾਰ ਦੀਵਾਰੀ ਦੇ ਵਿੱਚ ਅਸੀਂ ਪਹੁੰਚੇ ਸਾਂ ਤੇ ਇਹ ਵੇਖਿਆ ਵੀ ਇਹ ਚਾਰ ਦੀਵਾਰੀ ਚਾਰ ਚਫੇਰਿਓ ਬੰਦ ਹੈ ਤੇ ਇਹਦੇ ਵਿੱਚ ਜਾਣ ਤੇ ਆਉਣ ਦਾ ਰਸਤਾ, ਉਸ ਨੂੰ ਅਸੀਂ ਕਹਿੰਦੇ ਹਾਂ ਪਰਮੀਏਬਿਲਿਟੀ। ਸੋ ਪਰਮੀਏਬਿਲਿਟੀ ਦੇ ਤੌਰ ਤੇ ਹੀ ਇਹ ਸਾਰਾ ਚੱਲਣ, ਚਾਹੇ ਤੁਸੀਂ ਕੋਈ ਦਵਾਈ ਲੈ ਰਹੇ ਹੋ, ਚਾਹੇ ਕੋਈ ਟੀਕਾ ਲੱਗ ਰਿਹਾ ਤੁਹਾਨੂੰ, ਚਾਹੇ ਤੁਸੀਂ ਕੋਈ ਕੈਪਸੂਲ ਖਾ ਰਹੇ ਹੋ, ਇਹ ਉਹਦਾ ਰਾਊਟ ਉਹੀ ਹੈ, ਤਰੀਕਾਕਾਰ ਇਹਦਾ ਉਹੀ ਹੈ। ਇਸਨੇ ਖੂਨ ਚ ਜਾਣਾ ਹੈ, ਖੂਨ ਚ ਜਾ ਕੇ ਫਿਰ ਇਸਨੇ ਜਦੋਂ ਪ੍ਰੈਸ਼ਰ ਵਧਣਾ ਹੈ, ਫਿਰ ਇਹਨੇ ਸੈੱਲ ਦੇ ਅੰਦਰ ਜਾਣਾ ਹੈ। ਸੈੱਲ ਤੋਂ ਭਾਵ ਇੱਕ ਸੈੱਲ ਨਹੀਂ, ਸੈੱਲ ਤੋਂ ਭਾਵ ਇਹ ਕਿ ਸਰਕੂਲੇਟ ਬਲੱਡ ਕਰਦਾ ਇੱਕ ਇੱਕ ਸੈੱਲ ਤੱਕ, ਟ੍ਰਿਲੀਅਨ ਸੈੱਲ ਨੇ ਔਰ ਉਹਨਾਂ ਸਾਰਿਆਂ ਦੇ ਵਿੱਚ ਇਹੀ ਕਾਰਵਾਈ ਇਸੇ ਤਰ੍ਹਾਂ ਹੀ ਪ੍ਰੈਸ਼ਰ ਦੇ ਨਾਲ ਵਾਪਰਦੀ ਰਹਿੰਦੀ ਹੈ, ਚਾਹੇ ਉਹ ਕੋਈ ਦਵਾਈ ਹੋਵੇ, ਚਾਹੇ ਕੋਈ ਖੁਰਾਕ ਹੋਵੇ, ਚਾਹੇ ਕੁਛ ਵੀ ਹੋਵੇ, ਔਰ ਇਸੇ ਤਰ੍ਹਾਂ ਹੀ ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਰਿਜੈਕਟ ਹੁੰਦੀਆਂ ਨੇ, ਜਿਹੜੀਆਂ ਚੀਜ਼ਾਂ ਵਰਤਣ ਤੋਂ ਬਾਅਦ ਫੋਕ ਬਚ ਜਾਂਦਾ ਹੈਗਾ ਛਿੱਡੀ ਦੇ ਤੌਰ ਤੇ, ਉਹਨੂੰ ਸੈੱਲ ਇਸੇ ਤਰ੍ਹਾਂ ਪਰਮੀਏਬਿਲਿਟੀ ਦੇ ਤੌਰ ਤੇ ਬਾਹਰ ਕੱਢ ਦਿੰਦਾ। ਤੇ ਜਿਵੇਂ ਕਈ ਵਾਰ ਤੁਸੀਂ ਕਹਿੰਦੇ ਸੋਜ ਪੈ ਗਈ ਕਿਸੇ ਥਾਂ ਤੇ, ਇਹਦਾ ਮਤਲਬ ਕੀ ਹੋਇਆ ਕਿ ਉਸ ਥਾਂ ਦੇ ਸੈੱਲਾਂ ਦੇ ਵਿੱਚੋਂ ਕੋਈ ਚੀਜ਼ ਬਾਹਰ ਨਿਕਲਣੀ ਚਾਹੀਦੀ ਸੀ, ਪਰ ਅੰਦਰ ਪ੍ਰੈਸ਼ਰ ਇਹਨਾਂ ਨਹੀਂ ਬਣ ਸਕਿਆ, ਬਾਹਰੀ ਪ੍ਰੈਸ਼ਰ ਜ਼ਿਆਦਾ ਹੋ ਗਿਆ, ਜਿਸ ਕਰਕੇ ਉਹ ਉੱਥੇ ਕੰਟੈਂਟ ਇਕੱਠਾ ਹੋ ਗਿਆ, ਬਾਹਰੋਂ ਤਾਂ ਜਾ ਰਿਹਾ ਅੰਦਰੋਂ ਬਾਹਰ ਨਹੀਂ ਆ ਰਿਹਾ, ਸੋਜ ਪੈ ਗਈ ਜੀ। ਭਾਵ ਜਦ ਸੋਜ ਕਿਤੇ ਹੋਊਗੀ ਤੇ ਫਿਰ ਅਸੀਂ ਸਮਝਾਂਗੇ ਵੀ ਅੰਦਰ ਕਿਰਿਆ ਕੀ ਹੋ ਰਹੀ ਹੈ ਤੇ ਉਹਦਾ ਕੀ ਕਰਨਾ ਚਾਹੀਦਾ। ਖੈਰ ਇੱਥੇ ਆਪਾਂ ਅੱਗੇ ਪਹੁੰਚਦੇ ਹਾਂ। ਸੋ ਮੈਂ ਹਜੇ ਉਸ ਸੈੱਲ ਦੀ ਡਿਸਕ੍ਰਿਪਸ਼ਨ ਬੜੇ ਆਸਾਨ ਤਰੀਕੇ ਨਾਲ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਹਾਂ ਤਾਂ ਕਿ ਤੁਸੀਂ ਸਾਰੇ ਸਮਝ ਲਓ ਵੀ ਇੱਕ ਸੈੱਲ ਦੀ ਬਾਹਰਲੇ ਪਾਸੇ ਇੱਕ ਚਾਰ ਦੀਵਾਰੀ ਆ ਜਿਹਨੂੰ ਅਸੀਂ ਕਹਿੰਦੇ ਹਾਂ ਸੈੱਲ ਮੈਂਬਰੇਨ, ਔਰ ਇਹ ਸੈੱਲ ਮੈਂਬਰੇਨ ਜਿਹੜਾ ਆ ਇਹ ਦੋ ਦੀਵਾਰਾਂ ਦਾ ਬਣਿਆ ਹੋਇਆ। ਦੋ ਦੀਵਾਰਾਂ ਦਾ ਮਤਲਬ ਇਹ ਆ ਕਿ ਇਹ ਉਹਦੇ ਵਿੱਚ ਗੈਪ ਆ, ਉਸ ਗੈਪ ਦੇ ਵਿੱਚ ਥੋੜਾ ਜਿਹਾ ਫਲੂਇਡ ਹੈ। ਇੱਕ ਜਿਹੜੀ ਦੀਵਾਰ ਹੈ ਬਾਹਰੀ ਉਹਨੂੰ ਪਰਾਈਟਲ ਦੀਵਾਰ ਕਹਿੰਦੇ ਹਾਂ, ਜਿਹੜੀ ਅੰਦਰ ਵਾਲੀ ਦੀਵਾਰ ਹੁੰਦੀ ਹੈ ਉਹਨੂੰ ਅਸੀਂ ਵਿਸਰਲ ਦੀਵਾਰ ਕਹਿੰਦੇ ਹਾਂ। ਅੰਦਰ ਦੀ ਤੇ ਬਾਹਰੀ ਦੀਵਾਰ ਦੇ ਵਿਚਕਾਰ ਥੋੜਾ ਜਿਹਾ ਗੈਪ ਹੈ, ਉਹਦੇ ਚ ਇੱਕ ਫਲੂਇਡ ਹੁੰਦਾ ਆ ਤਾਂ ਕਿ ਜੇ ਸੈੱਲ ਅੰਦਰੋਂ ਫੈਲੇ ਤੇ ਦੀਵਾਰਾਂ ਆਪਸ ਚ ਰਗੜ ਨਾ ਖਾਣ, ਜੇ ਸੈੱਲ ਬਾਹਰੋਂ ਅੰਦਰ ਨੂੰ ਧੱਕਿਆ ਜਾਵੇ ਤੇ ਸੈੱਲਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਉਹ ਵਿਚਕਾਰਲਾ ਜਿਹੜਾ ਗੈਪ ਆ ਉਸ ਨੂੰ ਕਵਰ ਕਰ ਲਵੇ ਤਾਂ ਕਿ ਇਹਨਾਂ ਚ ਰਗੜ ਪੈਦਾ ਨਾ ਹੋਵੇ ਤੇ ਸਮੂਥਲੀ ਬੜੇ ਆਰਾਮ ਨਾਲ ਆਵਾਜਾਈ ਦਾ ਕੰਮ ਜਿਹੜਾ ਹੈ ਪ੍ਰੈਸ਼ਰ ਦੇ ਮੁਤਾਬਕ ਲਿਮਿਟ ਤੌਰ ਤੇ ਇਹ ਚੱਲਦਾ ਰਹੇ। ਸੋ ਇਹ ਜਿਹੜੀਆਂ ਦੀਵਾਰਾਂ ਹੁੰਦੀਆਂ ਨੇ ਨਾ, ਦੀਵਾਰਾਂ ਪ੍ਰੋਟੀਨ ਤੇ ਲਿਪਿਡ ਫੈਟ ਦੀਆਂ ਬਣੀਆਂ ਹੁੰਦੀਆਂ, ਪ੍ਰੋਟੀਨ ਦੇ ਰੇਸ਼ੇ ਤੇ ਉਹਦੇ ਵਿੱਚ ਫੈਟ ਜਮ੍ਹਾਂ ਕਰਕੇ ਜਿਵੇਂ ਇੱਟਾਂ ਲਾਈਆਂ ਤੇ ਨਾਲ ਸੀਮੈਂਟ ਲਾ ਦਿੱਤਾ, ਇਸ ਤਰ੍ਹਾਂ ਦੀਆਂ ਇਹ ਦੀਵਾਰਾਂ ਬਣੀਆਂ ਹੋਈਆਂ ਹੁੰਦੀਆਂ ਨੇ। ਜਦੋਂ ਮੈਂ ਇੱਥੇ ਆਇਆ ਸੀ ਤੇ ਕਿਉਂਕਿ ਉਦੋਂ ਸਾਡੇ ਕੋਲ ਟਾਈਮ ਜ਼ਿਆਦਾ ਸੀ ਤੇ ਮੈਂ ਦੱਸਿਆ ਸੀ ਵੀ ਜੇਲ੍ਹ ਦੀਆਂ ਵੀ ਦੋ ਦੀਵਾਰਾਂ, ਕਿਉਂਕਿ ਜੇਲ੍ਹ ਚਿੱਠੀਆਂ ਮੇਰੀਆਂ ਬਹੁਤ ਸਾਰੀਆਂ ਲਿਖੀਆਂ ਹੋਈਆਂ ਹੈਗੀਆਂ ਨੇ। ਜਦੋਂ ਜਦੋਂ ਵੀ ਜੇਲ੍ਹ ਯਾਤਰਾ ਕਰਨੀ ਪਈ ਤੇ ਉਹਦੇ ਚ ਜਿਹੜੀ ਬਾਹਰਲੀ ਦੀਵਾਰ ਹੈ ਉਹ 22 ਫੁੱਟ ਦੀ ਹੁੰਦੀ, ਅੰਦਰਲੀ ਦੀਵਾਰ ਦੀ 18 ਫੁੱਟ ਦੀ ਹੁੰਦੀ ਹੈ, ਦੋਹਾਂ ਦੀਵਾਰਾਂ ਦੇ ਵਿੱਚ ਗੈਪ ਜਿਹੜਾ 20 ਫੁੱਟ ਦਾ ਹੁੰਦਾ ਤੇ ਉਹ ਮੇਰੀ ਕਾਪੀ ਜੇਲ੍ਹ ਸੁਪਰਡੈਂਟ ਨੇ ਰੋਕ ਲਈ ਸੀ, ਉੱਥੇ ਜਾਣ ਨਹੀਂ ਸੀ ਦਿੱਤੀ ਬਾਹਰ। ਸੋ ਇਸ ਤਰ੍ਹਾਂ ਕਰਕੇ ਮਤਲਬ ਇਹ ਜਿਹੜਾ ਸੈੱਲ ਹੈ ਨਾ, ਜੇਲ੍ਹ ਦੀ ਤਾਂ ਸੈੱਲ ਹੀ ਹੈ ਨਾ ਇੱਕ, ਤੋ ਇਸ ਸੈੱਲ ਦੀ ਜਿਹੜੀ ਇਹ ਦੀਵਾਰ ਹੈ ਇਹ ਬਣੀ ਹੋਈ ਹੈ ਪ੍ਰੋਟੀਨ ਦੀ ਤੇ ਲਿਪਿਡ ਦੀ, ਔਰ ਇਸ ਤੋਂ ਬਾਅਦ ਇਸ ਦੀਵਾਰ ਦਾ ਕੰਮ ਇਹ ਹੈਗਾ ਆ ਪਰਮੀਏਬਿਲਿਟੀ, ਜਿਹੜੀ ਮੈਂ ਤੁਹਾਨੂੰ ਦੱਸ ਦਿੱਤਾ ਵੀ ਕੰਮ ਇਹ ਕਿਵੇਂ ਕਰਦੀ ਹੈ, ਇਹਦੇ ਚ ਆਵਾਜਾਈ ਕਿਵੇਂ ਹੁੰਦੀ ਹੈ। ਦੂਸਰੀ ਇਸ ਸੈੱਲ ਦੇ ਵਿੱਚ, ਇਸ ਮੈਂਬਰੇਨ ਦੇ ਵਿੱਚ ਲਚਕ ਹੈਗੀ ਹੈ। ਲਚਕ ਹੋਣ ਦਾ ਮਤਲਬ ਕੀ ਆ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਲੱਗ ਅਲੱਗ ਅੰਗ ਬਣਾਉਣ ਵਾਸਤੇ ਅਲੱਗ ਅਲੱਗ ਤਰ੍ਹਾਂ ਦੀ ਸ਼ੇਪ ਦੇ ਸੈੱਲ ਸਾਨੂੰ ਚਾਹੀਦੇ ਨੇ, ਇਹ ਆਪਦੀ ਸ਼ੇਪ ਉਸੇ ਤਰ੍ਹਾਂ ਦੀ ਬਦਲ ਲੈਂਦਾ ਆ, ਪਰ ਇਹਦੇ ਅੰਦਰ ਦਾ ਜਿਹੜਾ ਕੰਟੈਂਟ ਹੈ ਜਾਂ ਇਹਦੇ ਕੰਮ ਕਰਨ ਦਾ ਪ੍ਰੋਗਰਾਮ ਹੈ ਉਹ ਉਹੀ ਰਹਿੰਦਾ, ਉਹਦੇ ਚ ਕੋਈ ਤਬਦੀਲੀ ਨਹੀਂ ਆਉਂਦੀ। ਜੋ ਇਹਨੇ ਕੰਮ ਕਰਨਾ ਉਹ ਕੰਮ ਉਹੀ ਕਰਨਾ, ਭਾਵੇਂ ਜੁਆਇੰਟ ਜੋੜ ਦੇ ਵਿੱਚ ਲੱਗ ਜਾਵੇ, ਭਾਵੇਂ ਉਂਗਲੀ ਚ ਲੱਗ ਜਾਵੇ, ਭਾਵੇਂ ਪੇਟ ਚ ਲੱਗਦਾ, ਜਿਸ ਅੰਗ ਚ ਮਰਜ਼ੀ ਲੱਗ ਜਾਵੇ, ਕੰਮ ਇਹਦਾ ਉਹੀ ਕਿਉਂਕਿ ਅੰਦਰ ਜਿਹੜੇ ਕੰਮ ਕਰਨ ਵਾਲੇ ਕਾਮੇ ਹੈ ਨਾ, ਔਰਗੈਨਲਸ ਹੈ ਨਾ, ਉਹ ਇਹਦੇ ਇਹੀ ਹਨ। ਹੁਣ ਆਪਾਂ ਇਸ ਦੀਵਾਰ ਤੋਂ ਲੰਘ ਕੇ ਸੈੱਲ ਦੇ ਅੰਦਰ ਪਹੁੰਚ ਗਏ। ਇਸ ਸੈੱਲ ਦੇ ਅੰਦਰ, ਇਸ ਦੀਵਾਰ ਦੇ ਅੰਦਰ ਜੋ ਕੁਛ ਵੀ ਹੈਗਾ ਆ, ਸਾਰੇ ਦਾ ਸਾਰਾ ਭੰਡਾਰਾ ਜੋ ਕੁਛ ਵੀ ਹੈਗਾ ਆ, ਉਸ ਸਾਰੇ ਨੂੰ ਅਸੀਂ ਕਹਿੰਦੇ ਹਾਂ ਸਾਈਟੋਪਲਾਜ਼ਮ। ਸਾਈਟੋਪਲਾਜ਼ਮ ਇੱਕ ਇਸ ਤਰ੍ਹਾਂ ਦਾ, ਮੈਂ ਤੁਹਾਨੂੰ ਹੋਰ ਦੱਸਾਂ, ਜਿਵੇਂ ਸਾਡਾ ਇਨਵਾਇਰਮੈਂਟ ਹੈ ਨਾ, ਸਾਡੇ ਇਨਵਾਇਰਮੈਂਟ ਦੇ ਵਿੱਚ ਹਮੇਸ਼ਾ ਹੀ 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਬਣਿਆ ਹੀ ਰਹਿੰਦਾ ਹੈ, ਹਮੇਸ਼ਾ ਹੀ ਸਾਡੇ ਉੱਪਰ, ਔਰ ਅਸੀਂ ਉਹ ਪ੍ਰੈਸ਼ਰ ਮਹਿਸੂਸ ਨਹੀਂ ਕਰਦੇ ਕਿਉਂਕਿ ਸਾਡੇ ਜੀਵਨ ਦਾ ਚੱਲਣ ਹੀ ਕੁਦਰਤ ਨੇ ਇਸ ਤਰ੍ਹਾਂ ਦਾ ਸੈਟਅਪ ਕੀਤਾ ਹੋਇਆ, ਔਰ ਉਹਦੇ ਮੁਤਾਬਕ ਅਸੀਂ ਠੀਕ, ਜਿਵੇਂ ਮੱਛੀਆਂ ਨੇ, ਹੁਣ ਪਾਣੀ ਤਾਂ ਟੁੱਟਦਾ ਨਹੀਂ ਨਾ ਕਿਸੇ ਥਾਂ ਤੇ, ਨਾ ਹਵਾ ਕਿਸੇ ਥਾਂ ਤੇ ਟੁੱਟ ਰਹੀ ਹੈ, ਨਾ ਪਾਣੀ ਕਿਸੇ ਥਾਂ ਤੇ ਟੁੱਟ ਰਿਹਾ, ਪਰ ਮੱਛੀਆਂ ਉਹਦੇ ਚ ਐਂ ਜਾਂਦੀਆਂ ਨੇ ਜਿਵੇਂ ਅਸੀਂ ਆਮ ਤੁਰ ਰਹੇ ਹਾਂ। ਅਸੀਂ ਆਮ ਤੁਰਦੇ ਹਾਂ, ਹਵਾ ਦਾ ਇੰਨਾ ਪ੍ਰੈਸ਼ਰ ਹੈਗਾ, ਇਹਦਾ ਮਤਲਬ ਹਵਾ ਪੂਰੀ ਸੰਘਣੀ ਹੈਗੀ ਹੈ, ਬਾਵਜੂਦ ਇਸ ਤੇ ਵੀ ਸਾਨੂੰ ਕੋਈ ਚੱਲਣ ਚ ਰੁਕਾਵਟ ਨਹੀਂ ਆਉਂਦੀ। ਇਹਦੇ ਅੰਦਰ ਜਿਹੜਾ ਸਾਈਟੋਪਲਾਜ਼ਮ ਹੈ ਨਾ, ਸੈੱਲ ਦੇ ਅੰਦਰ, ਉਹ ਸੈੱਲ ਦੇ ਅੰਦਰ ਜਿਹੜਾ ਸਾਈਟੋਪਲਾਜ਼ਮ ਹੈ, ਉਹ ਜੈਲੀ ਵਰਗਾ ਹੈਗਾ। ਜੈਲੀ ਵਰਗਾ ਹੁੰਦਿਆਂ ਹੋਇਆਂ ਵੀ ਇਹਦੇ ਅੰਦਰ ਦੇ ਜਿਹੜੇ ਅੰਗ ਹਨ, ਜਿਹੜੇ ਵੀ ਔਰਗੈਨਲਸ ਹਨ, ਉਹਨਾਂ ਨੂੰ ਇਹਦੇ ਵਿੱਚ ਚੱਲਣ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ। ਸੰਘਣਾ ਹੈ ਤਾਂ, ਜਿਸ ਤਰ੍ਹਾਂ ਦਾ ਵੀ ਹੈ ਤਾਂ, ਇਹਦੇ ਵਿੱਚ ਉਹ ਜਿਹੜੇ ਔਰਗੈਨਲਸ ਨੇ ਉਹ ਮੂਵ ਕਰਦੇ ਰਹਿੰਦੇ ਨੇ, ਆਪਣੀ ਗੱਲ ਇੱਕ ਦੂਜੇ ਤੱਕ ਪਹੁੰਚਾਉਂਦੇ ਰਹਿੰਦੇ ਨੇ, ਆਪਣਾ ਕੀਤਾ ਕੰਮ ਦੂਜੇ ਨੂੰ ਟ੍ਰਾਂਸਫਰ ਕਰਦੇ ਰਹਿੰਦੇ ਨੇ। ਇਹ ਸਾਰਾ ਕੰਮ ਉਹਨਾਂ ਦਾ ਇਸੇ ਤਰ੍ਹਾਂ ਹੁੰਦਾ ਰਹਿੰਦਾ, ਜਿਵੇਂ ਸਾਡੀ ਆਬੋ ਹਵਾ, ਸਾਡੀਆਂ ਰੇਲ ਗੱਡੀਆਂ ਵੀ ਚੱਲਦੀਆਂ ਪਈਆਂ, ਸਾਡੇ ਜਹਾਜ਼ ਵੀ ਚੱਲੀ ਜਾਂਦੇ ਨੇ, ਸਾਡੇ ਮੋਟਰਸਾਈਕਲ ਵੀ ਚੱਲੀ ਜਾਂਦੇ ਨੇ, ਉਹਨਾਂ ਨੂੰ ਹਵਾ ਦੀ ਕੋਈ ਰੁਕਾਵਟ ਨਹੀਂ ਹੁੰਦੀ। ਮੱਛੀਆਂ ਨੂੰ, ਮਗਰ ਮੱਛਾਂ ਨੂੰ, ਹੋਰ ਜਿੰਨੇ ਵੀ ਜੀਵ ਸਮੁੰਦਰੀ ਨੇ, ਉਹਨਾਂ ਨੂੰ ਪਾਣੀ ਜਲਣ ਦੀ ਕੋਈ ਰੁਕਾਵਟ ਨਹੀਂ ਹੁੰਦੀ। ਤੋਂ ਸਾਡਾ ਇਹ ਜਿਹੜਾ ਸਾਈਟੋਪਲਾਜ਼ਮ ਹੈ, ਇਹਦੇ ਵਿੱਚ ਸੈੱਲ ਦੇ ਅੰਦਰ ਰਹਿਣ ਵਾਲੇ ਜਿੰਨੇ ਵੀ ਕੰਟੈਂਟ ਹੈਗੇ ਨੇ, ਔਰਗੈਨਲਸ ਨੇ, ਉਹਨਾਂ ਨੂੰ ਇਹਦੇ ਵਿੱਚ ਚੱਲਣ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ। ਹੁਣ ਉਸ ਤੋਂ ਬਾਅਦ ਇਹ ਸਾਰੇ ਜਿਹੜੇ ਅੰਦਰ ਦੇ ਅੰਗ ਨੇ ਸਰੀਰ ਦੇ ਵਿੱਚ ਰੱਖੇ ਤਾਂ ਹੈਗੇ ਨੇ ਅਲੱਗ ਅਲੱਗ ਥਾਵਾਂ ਤੇ, ਪਰ ਇਹ ਮੂਵ ਕਰਦੇ ਰਹਿੰਦੇ ਨੇ ਇਸ ਸਾਈਟੋਪਲਾਜ਼ਮ ਦੇ ਵਿੱਚ, ਇਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ। ਔਰ ਆਪਣਾ ਕੰਮ ਮੂਵ ਕਰਦਿਆਂ ਹੋਇਆਂ ਹੀ, ਬਈ ਜਿਸ ਚੀਜ਼ ਦੀ ਜਿੱਥੇ ਲੋੜ ਹੈ, ਮਕੈਨਿਕਸ ਦੀ ਲੋੜ ਹੋਈ, ਗੱਡੀ ਖਰਾਬ ਹੋ ਗਈ ਸੜਕ ਤੇ, ਮਕੈਨਿਕ ਉੱਥੇ ਜਾ ਕੇ ਉਹਨੂੰ ਠੀਕ ਕਰਕੇ ਆਊਗਾ। ਇਸ ਤਰ੍ਹਾਂ ਦਾ ਇਹਨਾਂ ਦਾ ਚੱਲਣ ਹੈ। ਡਾਕਟਰ ਆ ਤੇ ਕਿਸੇ ਦੇ ਘਰੇ ਬਿਮਾਰ ਹੋ ਗਿਆ ਤੇ ਡਾਕਟਰ ਜਾਊਗਾ ਉਹਨੂੰ ਤੇ ਘਰੇ ਜਾ ਕੇ ਉੱਥੇ ਮਰੀਜ਼ ਨੂੰ ਉੱਥੇ ਵੀ ਦੇਖ ਸਕਦਾ ਹੈਗਾ ਆ, ਜਾਂ ਵੈਸੇ ਐਜ਼ ਏ ਹੋਲ ਇੱਕ ਸਰਕਲ ਚੱਲਿਆ ਹੋਇਆ, ਉਹਦੇ ਮੁਤਾਬਕ ਇਹ ਆਪਣੀਆਂ ਚੀਜ਼ਾਂ ਬਣਾ ਕੇ ਸਾਈਟੋਪਲਾਜ਼ਮ ਚ ਰੱਖਦੇ ਰਹਿੰਦੇ ਨੇ, ਤੇ ਸਾਈਟੋਪਲਾਜ਼ਮ ਮੂਵ ਕਰਦਾ ਰਹਿੰਦਾ ਹੈਗਾ, ਜਿਵੇਂ ਸਾਡੀ ਹਵਾ ਮੂਵ ਕਰ ਰਹੀ ਹੈ ਜਾਂ ਪਾਣੀ ਮੂਵ ਕਰ ਰਿਹਾ ਸਮੁੰਦਰ ਦਾ, ਔਰ ਉਹ ਉਹਨਾਂ ਨੂੰ ਥਾਂ ਪੋ ਥਾਂ ਉਸੇ ਤਰ੍ਹਾਂ ਉਹ ਪਹੁੰਚਾਉਂਦਾ ਰਹਿੰਦਾ, ਭਾਵ ਅੰਗ ਵੀ ਮੂਵ ਕਰ ਰਹੇ ਨੇ ਔਰ ਉਹਨਾਂ ਦਾ ਕੀਤਾ ਹੋਇਆ ਕੰਮ ਵੀ ਇੱਕ ਤੋਂ ਦੂਜੇ ਤੱਕ ਪਹੁੰਚਦਾ ਰਹਿੰਦਾ। ਇਹ ਸਾਈਟੋਪਲਾਜ਼ਮ ਦੀ ਆਈਡੈਂਟੀਫਿਕੇਸ਼ਨ ਹੈ, ਇਹ ਇਹਦੀ ਕੁਆਲੀਫਿਕੇਸ਼ਨ ਹੈ, ਇਹ ਇਹਦਾ ਇਸ ਤਰ੍ਹਾਂ ਕਹੋ ਭਈ ਇਸ ਦੇ ਮੁਤਾਬਕ ਸੈੱਲ ਦੇ ਅੰਦਰ ਦਾ ਜਿਹੜਾ ਕੰਮ ਚੱਲਦਾ ਹੈਗਾ ਆ। ਸੋ ਉਸ ਤੋਂ ਬਾਅਦ ਇਹ ਆ ਗਿਆ ਭਈ ਵੱਡੀ ਇੱਕ ਚੀਜ਼, ਜਦੋਂ ਅਸੀਂ ਸੈੱਲ ਦੇ ਅੰਦਰ ਵੜਦੇ ਹਾਂ ਨਾ, ਉਦੋਂ ਸੈੱਲ ਦੇ ਅੰਦਰ ਸਭ ਤੋਂ ਵੱਡੀ ਚੀਜ਼ ਸਾਨੂੰ ਦਿਖਾਈ ਦਿੰਦੀ ਆ, ਉਹਨੂੰ ਅਸੀਂ ਕਹਿੰਦੇ ਹਾਂ ਨਿਊਕਲੀਅਸ। ਮਤਲਬ ਸੈੱਲ ਤਾਂ ਹੈ, ਆਪ ਖੁਦ ਹੀ ਮਾਈਕਰੋਸਕੋਪਿਕ ਹੈਗਾ ਵਿਚਾਰਾ, ਉਹ ਇੰਨਾ ਹੈ ਕਿ ਸਾਹਮਣੇ ਅੱਖਾਂ ਦੇਖਿਆ ਨਹੀਂ ਜਾ ਸਕਦਾ, ਤੇ ਸੈੱਲ ਨੂੰ ਵੀ ਅਸੀਂ ਮਾਈਕਰੋਸਕੋਪ ਚ ਵੇਖਦੇ ਹਾਂ, ਤੇ ਜਦੋਂ ਇਹਦੇ ਵਿੱਚ ਵੇਖਦੇ ਹਾਂ ਤੇ ਵੇਖਦੇ ਅੰਦਰ ਕੁਰਬਰ ਕੁਰਬਰ ਹੁੰਦਾ ਹੀ ਆ, ਪਤਾ ਨੀ ਕਈ ਕੁਛ ਹੀ ਹੈਗਾ ਆ, ਔਰ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੀਜ਼ ਸਾਨੂੰ ਦਿਖਾਈ ਦਿੰਦੀ ਆ ਉਹ ਹੈਗਾ ਆ ਨਿਊਕਲੀਅਸ। ਔਰ ਇਹ ਜਿਹੜਾ ਨਿਊਕਲੀਅਸ ਹੈਗਾ ਨਾ, ਇਹ ਵੀ ਇਸੇ ਤਰ੍ਹਾਂ ਸੈੱਲ ਵਾਂਗ ਆਪਦੀ ਹੀ ਦੁਨੀਆ ਵਸਾਈ ਬੈਠਾ ਆ। ਇਹ ਸੈੱਲ, ਇਹ ਨਿਊਕਲੀਅਸ ਇਸ ਟਾਈਪ ਦਾ ਆ ਵੀ ਇਹਦੀ ਵੀ ਚਾਰ ਦੀਵਾਰੀ ਆ, ਇਹਦੀ ਵੀ ਚਾਰ ਦੀਵਾਰੀ ਆ, ਤੇ ਇਹਦੀ ਵੀ ਚਾਰ ਦੀਵਾਰੀ ਉਸੇ ਤਰ੍ਹਾਂ ਪ੍ਰੋਟੀਨ ਦੀ ਤੇ ਫੈਟ ਦੀ ਬਣੀ ਹੋਈ ਹੈ, ਔਰ ਇਹਦੀ ਵੀ ਚਾਰ ਦੀਵਾਰੀ ਜਿਹੜੀ ਹੈ ਦੋ ਤਹਿਆਂ ਵਾਲੀ ਆ, ਇੰਨੇ ਬਰੀਕ ਦੇ ਵਿੱਚ ਇੰਨੀ ਬਰੀਕੀ ਅੱਗੇ ਹੋਰ ਹੈਗੀ ਆ, ਔਰ ਉਹਨੂੰ ਅਸੀਂ ਕਹਿੰਦੇ ਹਾਂ ਨਿਊਕਲੀਅਸ। ਪਰ ਸੈੱਲ ਦੇ ਅੰਦਰ ਜਿਹੜੀ ਸਾਈਟੋਪਲਾਜ਼ਮ, ਇੰਜ ਨਾ ਕਹੋ ਸਾਈਟੋਪਲਾਜ਼ਮ ਕਹੋ, ਕਿਉਂਕਿ ਸੈੱਲ ਤਾਂ ਸਾਰਾ ਹੀ ਸੀਗਾ, ਲੇਕਿਨ ਸੈੱਲ ਦੇ ਅਸੀਂ ਅੰਦਰ ਵੜ ਗਏ ਹਾਂ ਤੇ ਜਿਹੜਾ ਸਾਰਾ ਕੁਝ ਉਹਨੂੰ ਅਸੀਂ ਸਾਈਟੋਪਲਾਜ਼ਮ ਕਿਹਾ ਹੈ। ਸਾਈਟੋਪਲਾਜ਼ਮ ਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਸਾਨੂੰ ਦਿਸ ਰਹੀ ਹੈ ਨਾ, ਧਰੂ ਤਾਰਾ ਜੋ ਅਸੀਂ ਅਸਮਾਨ ਚ ਵੇਖਦੇ ਹਾਂ ਰਾਤ ਨੂੰ, ਤੇ ਧਰੂ ਤਾਰਾ ਤੁਹਾਨੂੰ ਸਾਨੂੰ ਸਭ ਤੋਂ ਪਹਿਲਾਂ ਦਿਖਾਈ ਦਿੰਦਾ ਹੈਗਾ, ਉਹਦਾ ਮਤਲਬ ਜੋ ਹੈ ਕਿ ਉਹ ਨਿਊਕਲੀਅਸ ਹੈਗਾ। ਨਿਊਕਲੀਅਸ ਦਾ ਕੰਮ ਕੀ ਹੈਗਾ? ਨਿਊਕਲੀਅਸ ਦਾ ਕੰਮ ਇਹ ਹੈ ਕਿ ਜਿਹੜੀਆਂ ਘਰ ਦੀਆਂ ਜ਼ਰੂਰੀ ਚੀਜ਼ਾਂ ਅਸੀਂ ਘਰ ਬਣਾਉਂਦੇ ਹਾਂ ਨਾ, ਤੇ ਰਸੋਈ ਹੈਗੀ ਆ, ਲਿਵਿੰਗ ਰੂਮ ਹੈਗਾ, ਆਹ ਸਾਡਾ ਸਪੈਸ਼ਲ ਰੂਮ ਹੈ, ਇਹਦੇ ਸਾਡੀਆਂ ਰਜਿਸਟਰੀਆਂ, ਸਾਡਾ ਗਹਿਣਾ, ਸੋਨਾ, ਕੱਪੜਾ, ਸਾਰਾ ਕੁਝ ਰੱਖਿਆ ਹੋਇਆ, ਇਹ ਜ਼ਰੂਰੀ ਕਮਰਾ ਸਾਡਾ। ਨਿਊਕਲੀਅਸ ਇਸ ਸੈੱਲ ਦੇ ਵਿਚ ਇਸ ਤਰ੍ਹਾਂ ਦੀ ਭੂਮਿਕਾ ਨਿਭਾਉਂਦਾ ਆ ਕਿ ਸਾਡੀਆਂ ਘਰ ਦੀਆਂ ਜਰੂਰੀ ਚੀਜ਼ਾਂ, ਜ਼ਮੀਨ ਤਾਂ ਮੇਰੇ ਦਾਦੇ ਖਰੀਦੀ ਹੋਊਗੀ, ਮੇਰੇ ਪੜਦਾਦੇ ਖਰੀਦੀ ਹੋਊਗੀ, ਮੇਰੇ ਪਿਓ ਖਰੀਦੀ ਹੋਊਗੀ, ਉਹਨਾਂ ਵਾਲੀਆਂ ਰਜਿਸਟਰੀਆਂ ਜਿਹੜੀਆਂ ਮੈਨੂੰ ਟ੍ਰਾਂਸਫਰ ਹੋਈਆਂ ਹੋਣਗੀਆਂ, ਉਹ ਸਾਰਾ ਕੋਈ ਰਿਕਾਰਡ ਤਾਂ ਪਿੱਛੇ ਜਿਹੜਾ ਪਿਆ ਹੁੰਦਾ ਉਹ ਨਿਊਕਲੀਅਸ ਚ ਪਿਆ ਹੁੰਦਾ। ਔਰ ਇਹੀ ਕੰਮ ਨਿਊਕਲੀਅਸ ਕਰਦਾ ਆ ਕਿ ਭਾਈ ਜਿੰਨੇ ਵੀ ਤੁਹਾਡੇ ਬਾਪ ਦਾਦਿਆਂ ਦੇ ਕਰੈਕਟਰ ਸੀ ਫੈਮਿਲੀ ਟੂ ਫੈਮਿਲੀ, ਉਹ ਸਾਰੇ ਦੇ ਸਾਰੇ ਇਹਦੇ ਵਿਚ ਪ੍ਰਿਜ਼ਰਵ ਹੁੰਦੇ ਨੇ, ਜਿਨ੍ਹਾਂ ਅਸੀਂ ਕਹਿੰਦੇ ਹਾਂ ਜੀਨਸ। ਅੱਛਾ ਬਈ, ਜੀਨਸ ਦੇ ਵਿਚ ਐਸੀ ਕਿਹੜੀ ਗੱਲ ਹੈ, ਰਜਿਸਟਰੀ ਲਿਖੀ ਹੁੰਦੀ ਨਾ, ਉਹ ਤਾਂ ਲਿਖਿਆ ਹੁੰਦਾ ਫਲਾਣਾ ਵਲਦ ਫਲਾਣਾ ਵਲਦ ਫਲਾਣਾ ਸਿੰਘ, ਹਾਂਜੀ, ਤੇ ਆਹ ਜਿਹੜੀ ਜ਼ਮੀਨ ਹੈ ਜ਼ਮੀਨ ਦੀ ਆਈਡੈਂਟੀਫਿਕੇਸ਼ਨ ਲਿਖੀ ਹੁੰਦੀ ਹੈ, ਇਹ ਹੁਣ ਤੁਹਾਡੀ ਹੋਈ ਜਾਂ ਕਹਿਣਾ ਪਿਆ ਹੈ ਤੇ ਕਹਿਣਾ ਪਿਆ ਹੋਇਆ ਹੈ। ਇਸੇ ਤਰ੍ਹਾਂ ਇਹ ਗਹਿਣੇ ਵਰਗਾ ਸਮਾਨ ਸਾਰਾ ਇਹਦੇ ਵਿਚ ਪਿਆ ਹੋਇਆ ਹੈਗਾ ਆ, ਜਿਹਦੇ ਵਿਚ ਸਾਡੇ ਜੀਨਸ ਹਨ, ਔਰ ਜੀਨਸ ਦੇ ਅੰਦਰ ਇਹ ਸਾਰੀਆਂ ਲਿਖੀਆਂ ਹੋਈਆਂ ਨੇ ਜਿਹਨੂੰ ਅਸੀਂ ਕਹਿੰਦੇ DNA, ਡਿਸਆਕਸੀਰਾਈਬ ਨਿਊਕਲੀਏਟ ਐਸਿਡ ਐਸਿਡ ਔਰ ਜਾਂ ਰਾਈਬੋ ਨਿਊਕਲੀਏਟ ਐਸਿਡ, ਇਹ ਉਹ ਜੇ ਚੀਜ਼ ਹੈ, ਇਹ ਸਮਝ ਕਰ ਲੋ ਰਜਿਸਟਰੀ ਦੇ ਉੱਪਰ ਲਿਖ ਦਿਆ, ਰਜਿਸਟਰੀ ਦੇ ਉੱਪਰ ਲਿਖਤ ਹੈਗੀ ਆ ਕਿ ਇਸ ਬੰਦੇ ਦਾ DNA ਇਸ ਤਰ੍ਹਾਂ ਦਾ ਹੈ। ਹੁਣ ਅੱਜ ਕੱਲ ਪੈਟਰਨਿਟੀ ਦਾ ਰੌਲਾ ਪੈ ਜਾਂਦਾ ਹੈ ਨਾ, ਹਰ ਥਾਂ ਚੱਕਰ ਇਸ ਤਰ੍ਹਾਂ ਦਾ ਹੈਗਾ ਆ ਵੀ ਪਤਾ ਨੀ ਕਿਹੜਾ ਬੱਚਾ ਕਿਹਦਾ ਹੈਗਾ ਕਿ ਨਹੀਂ ਹੈਗਾ, ਤੇ ਜਦੋਂ ਇਸ ਤਰ੍ਹਾਂ ਦਾ ਸ਼ੱਕ ਹਸਪਤਾਲਾਂ ਚ ਵੀ ਬੱਚੇ ਬਿਤਾਏ ਜਾਂਦੇ ਨੇ ਨਾ ਕਈ ਵਾਰ, ਤੇ ਲੋਕ ਕਹਿੰਦੇ ਨੇ ਆਪਾਂ ਹਿਸਟਰੀ ਤਾਂ ਸਾਰੀ ਪੜ੍ਹ ਕੇ ਆਏ ਹੀ ਆ ਕਿ ਪੇਟ ਦੇ ਵਿਚ ਵੀ ਡਾਕਟਰ ਨੇ ਤਾਂ 20ਵੇਂ ਹਫ਼ਤੇ ਆਖਿਆ ਸੀਗਾ ਵੀ ਤੇਰੇ ਪੇਟ ਚ ਮੁੰਡਾ ਆ, ਤੇ ਜਦੋਂ ਜੰਮਿਆ 40 ਹਫ਼ਤਿਆਂ ਬਾਅਦ ਉਹਨਾਂ ਆਖਿਆ ਤੂੰ ਕੁੜੀ ਹੈ, ਉਹ ਰੌਲਾ ਪੈ ਗਿਆ, ਤੇ ਅਲਟੀਮੇਟ ਅੱਜ ਕੱਲ ਸਾਡੇ ਕੋਲ DNA ਹੈਗਾ ਆ, ਜਿਹੜਾ DNA ਦੱਸਦਾ ਨਾ ਇਹਦੇ ਮਾਂ ਬਾਪ ਆਹ ਤਾਂ ਨਹੀਂ ਹੋ ਸਕਦੇ, ਆਹ ਹੋ ਸਕਦੇ ਆ, ਤੇ ਫਿਰ ਅਸੀਂ ਕਹਿੰਦੇ ਵੀ ਨਹੀਂ ਇਹ ਤੁਹਾਡਾ ਹੀ ਬੱਚਾ ਹੈਗਾ। ਔਰ ਫਿਰ 12-13 ਸਾਲ ਦੀ ਉਮਰ ਚ ਵੀ ਫਿਰ ਇਹ ਝੰਜਟ ਪੈ ਗਿਆ ਸੀਗਾ, ਪਰ ਹੁਣ ਅਸੀਂ ਕਿਸੇ ਤੇ ਸ਼ੱਕ ਨੀ ਕਰਦੇ, ਸ਼ੱਕ ਇਸ ਕਰਕੇ ਨੀ ਕਰਦੇ ਨਾ ਤਾਂ ਸਾਡੀਆਂ ਅੱਖਾਂ ਸਾਹਮਣੇ ਆ, ਸਾਡਾ ਕੁੜੀ ਜਾਂ ਮੁੰਡਾ ਜਵਾਨ ਹੋ ਰਿਹਾ 12-14 ਸਾਲ ਦੀ ਉਮਰ ਚ ਆ ਗਿਆ ਆ, ਕੁੜੀ ਮੁੰਡਾ ਬਣ ਰਹੀ, ਮੁੰਡਾ ਕੁੜੀ ਬਣ ਰਿਹਾ। ਸੋ ਇਹ ਜਿਹੜਾ ਸਾਰਾ ਕੁਝ ਹੈ ਇਹ ਸਾਰਾ ਇਸ ਨਿਊਕਲੀਅਸ ਦੇ ਅੰਦਰ ਪਏ ਹੋਏ ਜੀਨਸ ਦੇ ਕਰਕੇ ਹੁੰਦਾ ਹੈ, ਔਰ ਜੀਨਸ ਦੇ ਵਿਚ ਲਿਖਤ ਜਿਹੜੀ ਹੈ ਉਹ DNA ਦੀ ਹੈ, ਡਿਸਆਕਸੀਰਾਈਬ ਨਿਊਕਲੀਅਸ ਐਸਿਡ ਦੀ ਹੈਗੀ ਹੈ, ਜਿਹੜਾ ਉਹ ਸਾਰਾ ਰਿਕਾਰਡ ਇਸ ਸਾਂਭ ਕੇ ਰੱਖਦਾ ਹੈਗਾ ਆ। ਔਰ ਇਹ ਜਿਹੜਾ ਨਿਊਕਲੀਅਸ ਹੈ, ਜਿਵੇਂ ਮੈਂ ਤੁਹਾਨੂੰ ਧਰੂਵ ਤਾਰਿਆਂ ਦੀ ਕੁਦਰਤੀ ਮੂੰਹ ਚੋਂ ਨਿਕਲ ਗਈ ਗੱਲ, ਜਿਵੇਂ ਅਸੀਂ ਧਰੂਵ ਤਾਰਿਆਂ ਨੂੰ ਆਪ ਦੂਜੇ ਤਾਰਿਆਂ ਤੋਂ ਵੱਖਰਾ ਕਰਕੇ ਵੇਖ ਲੈਂਦੇ, ਬਹੁਤਾ ਹੀ ਚਮਕਦਾ ਹੁੰਦਾ ਆ, ਬਹੁਤਾ ਹੀ ਸਾਹਮਣੇ ਦਿਸਦਾ ਹੁੰਦਾ ਹੈਗਾ ਆ। ਔਰ ਇਸੇ ਤਰ੍ਹਾਂ ਹੀ ਸੈੱਲ ਦੇ ਅੰਦਰ ਮਾਈਕਰੋਸਕੋਪ ਚ ਵੇਖਦੇ ਹੋਇਆ ਇਹ ਸਾਨੂੰ ਸਭ ਤੋਂ ਜ਼ਿਆਦਾ ਚਮਕਦਾ ਤੇ ਜ਼ਿਆਦਾ ਵੱਡਾ ਦਿਖਾਈ ਦਿੰਦਾ, ਬਾਕੀ ਛੋਟੇ ਛੋਟੇ ਆਰਗੇਨਲ ਸਾਨੂੰ ਦਿਖਾਈ ਦਿੰਦੇ ਨੇ, ਜਦ ਤੱਕ ਅਸੀਂ ਉਚੇਚੇ ਤੌਰ ਤੇ ਮਾਈਕਰੋਸਕੋਪ ਰਾਹੀਂ ਉਹਨਾਂ ਦੇ ਕੋਲ ਨਹੀਂ ਪਹੁੰਚਦੇ ਸਾਨੂੰ ਕਈ ਵਾਰ ਪਤਾ ਨਹੀਂ ਲੱਗਦਾ, ਪਰ ਨਿਊਕਲੀਅਸ ਦੇ ਅੰਦਰ ਸਾਈਟੋਪਲਾਜ਼ਮ ਦੇ ਵਿੱਚ ਵੜਦਿਆਂ ਹੀ ਸਾਨੂੰ ਦਿਸਦਾ ਯਾਰ ਉਹ ਬਹੁਤ ਵੱਡਾ ਉੱਚਾ ਪਤਾ ਨੀ ਟਿੱਬਾ ਜਾਂ ਕੀ ਬਣਿਆ ਹੋਇਆ। ਔਰ ਇਸ ਤਰ੍ਹਾਂ ਦਾ ਇਹ ਸਾਡਾ ਨਿਊਕਲੀਅਸ ਹੈਗਾ ਆ, ਔਰ ਇਹਦਾ ਅਸਲ ਕੰਮ ਕੀ ਹੋ ਗਿਆ, ਬਾਹਰ ਦੀ ਦੀਵਾਰ ਦੀ ਗੱਲ ਤਾਂ ਮੈਂ ਕਰ ਦਿੱਤੀ, ਉਹਦਾ ਪਰਪਸ ਵੀ ਉਹੀ ਹੈ ਕਿ ਸਮਾਨ ਘੱਟ ਸਾਂਭਣਾ, ਸਮਾਨ ਵੱਧ ਸਾਂਭਣਾ ਆ, ਫੈਲਣਾ ਹੈ, ਸੁੱਕਣਾ ਹੈ, ਇਸੇ ਤਰ੍ਹਾਂ ਦਾ ਕੰਮ ਇਹਦਾ ਵੀ ਹੈਗਾ ਆ। ਔਰ ਇਹਦੇ ਅੰਦਰ ਜਿਹੜਾ ਭਰਿਆ ਹੋਇਆ ਲਿਕੁਡ ਹੈ ਨਾ, ਸਾਈਟੋਪਲਾਜ਼ਮ ਵਰਗਾ ਹੀ ਲਿਕੁਡ ਭਰਿਆ ਹੋਇਆ ਆ, ਪਰ ਅਸੀਂ ਇਹਨੂੰ ਕਹਿੰਦੇ ਹਾਂ ਪ੍ਰੋਟੋਪਲਾਜ਼ਮ, ਬਹੁਤਾ ਨਾਂ ਸੁਣਿਆ ਹੋਣਾ ਤੁਸੀਂ ਸਾਰਿਆਂ ਨੇ। ਇਹਦੇ ਅੰਦਰ ਦਾ ਜਿਹੜਾ ਲਿਕੁਡ ਆ ਸਪੈਸ਼ਲ ਟਾਈਪ ਦਾ ਲਿਕੁਡ ਹੈਗਾ ਆ, ਸਪੈਸ਼ਲ ਹੈ, ਜਹਾਜ਼ਾਂ ਦਾ ਜਿਹੜਾ ਤੇਲ ਵਰਤਿਆ ਜਾਂਦਾ ਉਹ ਮੋਟਰਸਾਈਕਲਾਂ ਸਕੂਟਰਾਂ ਚ ਨਹੀਂ ਵਰਤਿਆ ਜਾਂਦਾ, ਸਪੈਸ਼ਲ ਟਾਈਪ ਦਾ ਹੁੰਦਾ ਆ। ਇਸੇ ਤਰ੍ਹਾਂ ਦਾ ਇਹ ਜਿਹੜਾ ਹੈਗਾ ਲਿਕੁਡ ਇਹਨੂੰ ਅਸੀਂ ਕਹਿੰਦੇ ਹਾਂ ਪ੍ਰੋਟੋਪਲਾਜ਼ਮ। ਹੁਣ ਪ੍ਰੋਟੋਪਲਾਜ਼ਮ ਇਹਦੇ ਵਿਚ ਰਹਿੰਦਾ ਤੇ ਇਹਦੇ ਵਿਚ ਜਿਹੜੀਆਂ ਚੀਜ਼ਾਂ ਹਨ ਆ ਸਾਡਾ DNA, ਆ ਸਾਡਾ RNA, ਆ ਸਾਡੇ ਕ੍ਰੋਮੋਸੋਮਸ, ਇਹ ਸਾਰਾ ਕੁਝ ਇਹਦੇ ਵਿਚ ਭਰਿਆ ਹੁੰਦਾ, ਭਾਵ ਅਸਲ ਸਾਡਾ ਘਰ ਦਾ ਖਜ਼ਾਨਾ, ਅਸਲ ਸਾਡੀ ਕੀਮਤੀ ਚੀਜ਼ਾਂ ਇਸ ਨਿਊਕਲੀਅਸ ਦੇ ਵਿਚ ਸਾਂਭੀਆਂ ਨੇ, ਜਿਹੜੀਆਂ ਇਹ ਨਿਰਧਾਰਿਤ ਕਰਦੀਆਂ ਨੇ ਵੀ ਇਹ ਕਿਹਦਾ ਪੁੱਤਰ ਹੈ, ਇਹ ਕਿਹਦਾ ਪੋਤਰਾ ਆ ਅਗਲੀ ਤੇ ਅਗਲੀ ਜਨਰੇਸ਼ਨ। ਔਰ ਇਸੇ ਤਰ੍ਹਾਂ ਅਸੀਂ ਇਹਦਾ ਮਤਲਬ ਮੁੱਖ ਕੰਮ ਇਹ ਇਸੇ ਤਰ੍ਹਾਂ ਦਾ ਹੈਗਾ, ਇੱਕ ਸੈੱਲ ਤੋਂ ਦੂਜਾ ਸੈੱਲ ਬਾਡੀ ਹੋਰ ਬਣੇਗੀ। ਵੈਸੇ ਅੱਜ ਕੱਲ ਮੈਂ ਚੀਮਾ ਸਾਹਿਬ ਤੁਹਾਨੂੰ ਇਹ ਦੱਸਦਾ, ਅੱਜ ਕੱਲ ਸਾਇੰਸ ਤਾਂ ਇਸ ਤੋਂ ਵੀ ਅੱਗੇ ਵੱਧ ਗਈ, ਕਿਉਂਕਿ ਮੈਨੂੰ ਆਦਤ ਹੈ ਥੋੜਾ ਬਹੁਤ ਇਹ ਪੜ੍ਹਦੇ ਰਹਿਣ ਨੂੰ। ਹੁਣ ਕਲੋਨਿਕ ਵਾਲੀ ਗੱਲ ਅਸੀਂ ਲੈਣੇ ਹਾਂ ਨਾ, ਤੇ ਹੁਣ ਤਾਂ ਆਉਣ ਵਾਲਿਆਂ ਆਪਣੇ ਜ਼ਮਾਨੇ ਚ ਕਹਿੰਦੇ ਸੀ ਨਾ ਭਾਈ ਲੋਕ ਮਾਸੀ ਨੂੰ ਤਰਸਣਗੇ ਤੇ ਭੂਆ ਨੂੰ ਤਰਸਣਗੇ ਜਾਂ ਚਾਚੇ ਨੂੰ ਤਰਸਣਗੇ ਤੇ ਮਾਮੇ ਨੂੰ ਤਰਸਣਗੇ, ਕਿਉਂਕਿ ਲੋਕ ਹੀ ਬੱਚਾ ਕੇ ਜਮਣ ਲੱਗ ਗਏ। ਤਕਨੀਕ ਦੇ ਮੁਤਾਬਕ ਐਸਾ ਹਾਲਾਤ ਆ ਰਿਹਾ ਆ ਕਿ ਅਸੀਂ ਮਾਂ ਬਾਪ ਨੂੰ ਵੀ ਤਰਸਾਂਗੇ, ਮਾਂ ਬਾਪ ਵੀ ਕਿਸੇ ਨੂੰ, ਕਿਉਂ ਖੂਨ ਲਿਆ, ਹੁਣ ਤੇ ਅਸੀਂ ਜੰਮੇ ਆ ਨਾ ਬੱਚੇ, ਕਿਰਿਆ ਹੈ ਨਾ ਕੋਈ ਹੈਗੀ, ਤੇ ਖੂਨ ਲਿਆ ਤੇ ਖੂਨ ਦੇ ਉੱਤੋਂ ਹੀ DNA ਰਾਹੀਂ ਅਸੀਂ ਕਲੋਨਿੰਗ ਕਰਕੇ ਔਰ ਓਹਦੇ ਹੋਰ ਦੇ ਹੋਰ ਬੱਚੇ ਪਤਾ ਨੀ ਸੈਂਕੜੇ ਬਣਾ ਦੇਣੇ ਆ। ਇੱਕ ਸੈੱਲ ਦੇ ਵਿਚ ਇੱਕ ਬੂੰਦ ਅਗਰ ਸਾਡਾ ਖੂਨ ਹੋਵੇ ਓਹਦੇ ਵਿਚ ਤਕਰੀਬਨ 5000 ਸੈੱਲ ਆ ਜਾਂਦੇ ਨੇ ਐਜ ਐਨ ਐਵਰੇਜ। ਜੇ ਤੁਸੀਂ ਹਿਸਾਬ ਲਾ ਲੋ ਵੀ ਇੱਕ 5000 ਇੱਕ ਬੂੰਦ ਤੋਂ ਅਸੀਂ ਹੋਰ ਨਵੀਂ ਕ੍ਰੀਏਸ਼ਨ ਕਰ ਸਕਦੇ, ਕਿੰਨੀ ਫੌਜ ਬਣਾ ਸਕਦੇ ਆ। ਔਰ ਉਹ ਗੁਰਦੀਪ ਸਿੰਘ ਇਹੋ ਜਿਹਾ ਹੋਊਗਾ, ਉਹਦੀ ਅਕਲ ਇੰਨੀ ਇਹੋ ਜਿਹੀ ਹੋਊਗੀ, ਉਹਦਾ ਕੱਚ ਵੀ ਇਹੋ ਜਿਹਾ ਹੋਊਗਾ, ਉਹਦੀ ਸੋਚ ਵੀ ਇਹੋ ਜਿਹੀ ਹੋਊਗੀ। ਹਾਂਜੀ, ਸੋ ਕਹਿਣ ਤੋਂ ਭਾਵ ਹੈ ਫਿਰ ਮਾਂ ਕਿਹਦੀ ਤੇ ਪਿਓ ਕਿਹਦਾ, ਕੁਛ ਵੀ ਨਹੀਂ ਰਹਿ ਗਿਆ। ਸੋ ਅਲਟੀਮੇਟ ਜ਼ਮਾਨਾ ਇਹ ਆਉਣ ਵਾਲਾ, ਬੜੀ ਤੇਜ਼ੀ ਨਾਲ ਆ ਰਿਹਾ ਹੈਗਾ ਆ, ਇਹੋ ਤੋਂ ਇਹਦੀ ਵੀ ਲੋੜ ਨਹੀਂ ਪੈਣੀ। ਪਰ ਹਾਂ, ਉਸ ਵੇਲੇ ਉਹ ਰਹਿਣਾ ਰੱਬ ਦਾ ਨਾਂ ਬੰਦਿਆਂ ਵਾਲੀ ਗੱਲ ਆ ਗਈ ਵੀ ਆਹ ਜਿਹੜਾ ਨਿਊਕਲੀਅਸ ਦੇ ਅੰਦਰ ਪ੍ਰਿਜ਼ਰਵੇਸ਼ਨ ਹੈ ਨਾ ਸਾਡੀ, ਇਹ ਪ੍ਰਿਜ਼ਰਵੇਸ਼ਨ DNA ਦੀ, ਇਹ ਸਾਡੀ ਉਹਦੇ ਵਿਚ ਰਹਿਣੀ ਰਹਿਣੀ ਹੈ। ਲਓ ਜੀ, ਉਸ ਤੋਂ ਬਾਅਦ ਅਸੀਂ ਵੱਡੀ ਗੱਲ ਇਹ ਕੀਤੀ ਭਈ ਇਹਦੇ ਅੰਦਰ ਕ੍ਰੋਮੋਸੋਮਸ ਨੇ, ਅਸਲ ਸਾਡੀ ਰਜਿਸਟਰੀ, ਅਸਲ ਸਾਡਾ ਗਹਿਣਾ ਜਿਹੜਾ ਹੈਗਾ ਆ, ਜਿਹੜਾ ਸਾਨੂੰ ਪਿੱਛੋਂ ਵਿਰਾਸਤ ਚ ਮਿਲਿਆ ਹੋਇਆ ਆ, ਉਹ ਕੀ ਆ? ਕ੍ਰੋਮੋਸੋਮਸ। ਹੁਣ ਇਹ ਕ੍ਰੋਮੋਸੋਮਸ ਕੀ ਹੁੰਦੇ ਨੇ? ਅਸੀਂ ਨਿਊਕਲੀਅਸ ਦੇ ਅੰਦਰ ਵੜ ਗਏ ਆ, ਹਜੇ ਸਾਈਟੋਪਲਾਜ਼ਮ ਦਾ ਬਾਹਰਲਾ ਘੇਰਾ ਅਸੀਂ ਵੇਖਣਾ ਆ, ਪਰ ਉਹ ਉਸ ਖਾਸ ਕਮਰੇ ਦੇ ਅਸੀਂ ਪਹੁੰਚ ਗਏ ਨਿਊਕਲੀਅਸ ਦੇ ਵਿਚ, ਤੇ ਉਹਦੇ ਅਸੀਂ ਦੇਖਿਆ ਵੀ ਉਹਦੇ ਵਿਚ ਕ੍ਰੋਮੋਸੋਮਸ ਹੈਗੇ ਨੇ। ਇਹ ਹੁਣ ਜਿਹੜੇ ਕ੍ਰੋਮੋਸੋਮਸ ਨੇ, ਇਹ ਕੀ ਚੀਜ਼? ਇਹ ਕ੍ਰੋਮੋਸੋਮਸ ਇਸ ਤਰ੍ਹਾਂ ਨੇ, ਜਿਸ ਤਰ੍ਹਾਂ ਅਸੀਂ ਖੇਸ ਹੋਵੇ ਨਾ ਸਾਡਾ, ਖੇਸ ਦੇ ਰੇਸ਼ੇ ਖੱਦਰ ਦੇ ਜਿਹੜੇ ਮੋਟੇ ਮੋਟੇ ਦਿਖਾਈ ਦਿੰਦੇ ਨੇ, ਮੈਂ ਤਾਂ ਖੇਸ ਦਾ ਨਾਂ ਲਿਆ ਹੈਗਾ। ਖੇਸ ਸਾਰਿਆਂ ਵੇਖਿਆ ਹੋਣਾ, ਤਾਣੇ ਤੇ ਪੇਟੇ ਦੇ ਨਾ ਧਾਗੇ ਹੁੰਦੇ ਉਹਦੇ ਚ, ਹਾਂਜੀ, ਔਰ ਧਾਗੇ ਛੇਤੀ ਦਿਖਾਈ ਦੇ ਦਿੰਦੇ। ਸੋ ਕ੍ਰੋਮੋਸੋਮਸ ਜਿਹੜੇ ਨੇ ਇਹ ਧਾਗੇ ਵਰਗੇ ਹੁੰਦੇ ਨੇ, ਔਰ ਬੜੇ ਮਾਈਕਰੋਸਕੋਪ ਚ ਅਗਰ ਤੁਸੀਂ ਪਿਕਚਰ ਇਹਦੀ ਵੇਖੀ ਹੋਵੇ ਨਾ, ਐ ਲੱਗਦਾ ਜਿਵੇਂ ਪੌੜੀ ਹੁੰਦੀ ਨਾ, ਤੇ ਪੌੜੀ ਦੇ ਵਿਚਕਾਰ ਡੰਡੇ ਵੀ ਲੱਗੇ ਹੁੰਦੇ ਨੇ, ਔਰ ਪੌੜੀ ਡਿੰਗੀ ਤੇ ਫਲੈਕਸੀਬਲ ਹੋਵੇ, ਤੋ ਇਸ ਤਰ੍ਹਾਂ ਦਾ ਕਰੈਕਟਰ ਇਹਨਾਂ ਕ੍ਰੋਮੋਸੋਮਸ ਦਾ ਹੈ। ਭਾਵ ਇਹ ਕੀ ਆ ਵੀ ਇਹ ਮੂਵ ਵੀ ਕਰਦੇ ਰਹਿੰਦੇ ਨੇ, ਇਹ ਅੱਗੇ ਪਿੱਛੇ ਵੀ ਹੁੰਦੇ ਰਹਿੰਦੇ ਨੇ, ਇਹ ਛੋਟੇ ਵੱਡੇ ਵੀ ਹੁੰਦੇ ਰਹਿੰਦੇ ਨੇ, ਪਰ ਇਹਦੇ ਅੰਦਰ ਜਿਹੜਾ ਕੰਟੈਂਟ ਹੈ ਨਾ ਉਹ ਨਹੀਂ ਚੇਂਜ ਕਰਦਾ, ਉਹ ਸਦੀਆਂ ਤੱਕ ਉਹੀ ਰਹਿੰਦਾ ਹੈ। ਜਿਹਦੀ ਐਗਜ਼ਾਮਪਲ ਮੈਂ ਇਹ ਵੀ ਦਿੱਤੀ ਸੀ ਕਿ ਅੱਜ ਕੱਲ ਹਜ਼ਾਰਾਂ ਸਾਲਾਂ ਤੋਂ ਪੁਰਾਣੀਆਂ ਕਬਰਾਂ ਪੁੱਟ ਕੇ ਜਿਹੜੀਆਂ ਹੱਡੀਆਂ ਅਵਿਸ਼ੇਸ਼ ਬਚੇ ਹੋਏ ਆ, ਉਹਨਾਂ ਨੂੰ ਉਹਨਾਂ ਦਾ DNA ਕੱਢ ਕੇ ਵੇਖਿਆ ਜਾ ਰਿਹਾ ਹੈ, ਤੇ ਫਿਰ ਮੈਚ ਕੀਤਾ ਜਾ ਰਿਹਾ ਕਿ ਦੁਨੀਆਂ ਦੇ ਕਿਹੜੇ ਕੋਨੇ ਵਿਚ ਇਹਦੇ ਨਾਲ ਦਾ DNA ਹੈ। ਉਹ ਤਾਂ ਬਦਲਣਾ ਹੀ ਨਹੀਂ ਗਾ, ਉਹ ਤਾਂ ਬਦਲਣਾ ਹੀ ਨਹੀਂ, ਹਜ਼ਾਰਾਂ ਸਾਲਾਂ ਤੋਂ ਅੱਗੇ ਚੱਲਦਾ ਹੀ ਆਉਂਦਾ ਰਹਿਣਾ। ਔਰ ਇਹ ਲੋਕ ਇਥੋਂ ਮੂਵ ਕਰਕੇ ਕਿਧਰ ਗਏ ਹੋਣਗੇ, ਜਾਂ ਇਹ ਲੋਕ ਜਿਹੜੇ ਇੱਥੇ ਮਰੇ ਆ ਉਹ ਕਿਹੜੇ ਪਾਸਿਓਂ ਆਏ ਹੋਣਗੇ, ਔਰ ਦੁਨੀਆਂ ਦੇ ਅਲੱਗ ਅਲੱਗ ਕੋਨਿਆਂ ਵਿਚ ਮਾਈਗ੍ਰੇਸ਼ਨ ਜਿਹੜੀ ਹੈ ਉਹ ਸ਼ੁਰੂ ਤੋਂ ਲੈ ਕੇ ਹੁੰਦੀ ਆਈ ਹੈ। ਹਾਂਜੀ, ਅਸੀਂ ਕਹਿੰਦੇ ਵੀ ਅੱਜ ਅਸੀਂ ਮਾਈਗ੍ਰੇਟ ਕਰਕੇ ਅਮਰੀਕਾ ਆਏ, ਨਾ ਨਾ ਨਾ, ਇਸ ਤੋਂ ਪਹਿਲਾਂ ਵੀ ਐਸਾ ਕੁਛ ਹੁੰਦਾ ਆਇਆ, ਇਧਰ ਉਧਰ ਤੇ ਉਧਰ ਇਧਰ, ਆਮ ਤੌਰ ਤੇ ਦੁਨੀਆਂ ਜਾਂਦੀ ਆਉਂਦੀ ਰਹਿੰਦੀ ਸੀ ਪਹਿਲਾਂ ਵੀ ਤੇ ਹੁਣ ਵੀ ਜਾਂਦੇ ਹੋਏ, ਮਾਈਗ੍ਰੇਸ਼ਨ ਕੋਈ ਨਵੀਂ ਗੱਲ ਨਹੀਂ ਹੋਈ। ਚੰਗੀ ਜ਼ਿੰਦਗੀ ਦੀ ਭਾਲ ਵਿਚ ਆਮ ਤੌਰ ਤੇ ਇੱਕ ਈਕੋ ਸਿਸਟਮ, ਚੀਮਾ ਸਾਹਿਬ ਸ਼ਾਇਦ ਤੁਸੀਂ ਸੁਣਿਆ ਹੋਵੇ, ਇੱਕ ਈਕੋ ਸਿਸਟਮ ਦਾ ਸਬਜੈਕਟ ਆਮ ਤੌਰ ਤੇ ਕਾਲਜਾਂ ਦੇ ਵਿਚ ਪੜਾਇਆ ਜਾਂਦਾ ਆ।
1: ਬਿਲਕੁਲ,
0: ਇਨਵਾਇਰਮੈਂਟ ਨੂੰ ਬਦਲਣਾ, ਇਨਵਾਇਰਮੈਂਟ ਦੇ ਮੁਤਾਬਕ ਜੀਵਾਂ ਨੂੰ ਬਦਲਣਾ, ਉਹਨਾਂ ਦੀ ਲੋੜ ਮੁਤਾਬਕ ਉਥੋਂ ਦੀ ਜਿੱਥੇ ਜਿੱਥੇ ਖੁਰਾਕ ਹੋਣੀ ਉਹਨਾਂ ਨੇ ਉਧਰ ਨੂੰ ਜਾਣਾ, ਜਿੱਥੇ ਉਹਨਾਂ ਦੀ ਖੁਰਾਕ ਘੱਟ ਗਈ ਉਥੋਂ ਮੂਵ ਕਰਕੇ ਅੱਗੇ ਚਲੇ ਜਾਣਾ। ਇਸੇ ਤਰ੍ਹਾਂ ਹੀ ਇਨਵਾਇਰਮੈਂਟ ਹੈਗਾ, ਕਿਤੇ ਗਰਮ ਹੋ ਗਿਆ ਕਿਤੇ ਠੰਡਾ ਹੋ ਗਿਆ, ਹੁਣ ਇੱਥੇ ਸਾਡੀ ਠੰਡ ਹੈਗੀ ਤੇ ਨਿਊਜ਼ੀਲੈਂਡ ਚ ਜਾਓ ਤੇ ਉੱਥੇ ਗਰਮੀ ਹੈਗੀ ਹੈ।
1: ਬਿਲਕੁਲ,
0: ਭਾਵੇਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਕਹਿੰਦੇ ਹਾਂ ਈਕੋ ਸਿਸਟਮ। ਸੋ ਉਹ ਇਸ ਤਰ੍ਹਾਂ ਦਾ ਜਿਹੜਾ ਈਕੋ ਸਿਸਟਮ ਹੈ ਇਹ ਕ੍ਰੋਮੋਸੋਮਸ ਮੇਨਟੇਨ ਕਰਦੇ ਆ, ਸਮਝ ਆ ਗਈ? ਹਾਲਾਤ ਦੇ ਮੁਤਾਬਕ ਆਪਣੇ ਆਪ ਨੂੰ ਐਡਜਸਟ ਕਰਨਾ, ਹਾਲਾਤ ਦੇ ਮੁਤਾਬਕ ਆਪਣੇ ਆਪ ਨੂੰ ਮੂਵ ਕਰਨਾ। ਔਰ ਖਾਸ ਗੱਲ ਇਹ ਆ ਵੀ ਜਿਹੜੀ ਵਿਰਾਸਤੀ ਚੀਜ਼ਾਂ ਨੇ ਨਾ ਸਾਰੀਆਂ, ਉਹਨਾਂ ਸਾਰਿਆਂ ਨੂੰ ਉਹ ਜਿਹੜੇ ਧਾਗਿਆਂ ਦੇ ਡੱਬੇ ਹੋਏ ਜਾਂ ਪੌੜੀਆਂ ਜਿਹੀਆਂ ਬਣੀਆਂ ਹੋਈਆਂ ਹੁੰਦੀਆਂ ਮਾਈਕਰੋਸਕੋਪ ਚ ਅਸੀਂ ਵੇਖਦੇ ਹਾਂ, ਉਹਨਾਂ ਸਾਰਿਆਂ ਦੇ ਵਿਚ ਉਸ ਚੀਜ਼ ਨੂੰ ਪ੍ਰਜ਼ਰਵ ਕਰਨਾ, ਇਹ ਇਹਨਾਂ ਦੀ ਖਾਸੀਅਤ ਆ। ਔਰ ਉਸ ਤੋਂ ਬਾਅਦ ਅਸੀਂ ਇਹਦੇ ਵਿਚ ਵੇਖਿਆ ਕਿ ਅਸੀਂ ਇਸ ਨਿਊਕਲੀਅਸ ਦੇ ਪ੍ਰੋਟੋਪਲਾਜ਼ਮ ਤੋਂ ਬਾਹਰ ਇਸ ਖਾਸ ਕਮਰੇ ਦੇ ਵਿਚੋਂ ਕ੍ਰੋਮੋਸੋਮਸ ਨੂੰ ਛੱਡ ਕੇ ਸਾਈਟੋਪਲਾਜ਼ਮ ਚ ਆ ਗਏ। ਫਿਰ ਸਾਈਟੋਪਲਾਜ਼ਮ ਦੇ ਵਿਚ ਹੁੰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਇੰਡੋ ਪਲਾਜ਼ਮਿਕ ਰੈਟੀਕੁਲਮ। ਇੰਡੋ ਦਾ ਮਤਲਬ ਹੁੰਦਾ ਬਿਲਕੁਲ ਅੰਦਰੂਨ, ਪਲਾਜ਼ਮਿਕ ਪਲਾਜ਼ਮਾ, ਪਲਾਜ਼ਮਾ ਕੀ ਹੈ? ਫੈਟ ਆ, ਫੈਟ ਦਾ ਘੁਲਿਆ ਹੋਇਆ ਤਰਲ ਪਦਾਰਥ ਹੈ, ਹੈ ਤਾਂ ਸੰਘਣਾ ਹੀ ਤਰਲ ਪਦਾਰਥ ਹੈਗਾ ਆ। ਔਰ ਉਸ ਤਰਲ ਪਦਾਰਥ ਦਾ ਬਿਲਕੁਲ ਅੰਦਰੂਨੀ ਜਿਹੜਾ ਹਿੱਸਾ ਆ ਉਹਦੇ ਵਿਚ ਰੇਸ਼ੇ ਵਰਗੇ, ਕੈਪਸੂਲਾਂ ਵਰਗੇ ਕਹਿ ਲੋ ਤੁਸੀਂ, ਜਿਵੇਂ ਕੈਪਸੂਲ ਹੁੰਦਾ ਨਾ, ਤੇ ਕੈਪਸੂਲ ਦੇ ਵਿੱਚ ਦਵਾਈ ਭਰੀ ਹੁੰਦੀ ਹੈ, ਇਸੇ ਤਰ੍ਹਾਂ ਕੈਪਸੂਲਾਂ ਵਰਗਾ ਇਹ ਇੰਡੋਪਲਾਜ਼ਮਿਕ ਰੈਟੀਕੁਲਮ ਹੁੰਦੇ ਨੇ ਜਿਹੜੇ ਸਾਰੇ ਉਸ ਸਾਈਟੋਪਲਾਜ਼ਮ ਦੇ ਵਿੱਚ ਘੁੰਮਦੇ ਜਾਂਦੇ ਨੇ, ਜਿਵੇਂ ਬੱਸਾਂ ਹੁੰਦੀਆਂ ਨੇ ਨਾ, ਬੱਸਾਂ ਸਵਾਰੀਆਂ ਲੈ ਕੇ ਜਾਂਦੀਆਂ ਨੇ, ਇਧਰੋਂ ਸਵਾਰੀਆਂ ਇਧਰ ਲੈ ਗਏ, ਉਧਰੋਂ ਸਵਾਰੀਆਂ ਇਧਰ ਲੈ ਗਏ, ਇਹ ਸਾਰਾ ਕੰਮ ਇਹਨਾਂ ਦਾ ਇਹੀ ਕੁਛ ਹੀ ਹੁੰਦਾ ਆ। ਔਰ ਇਹੀ ਕੰਮ ਇੰਡੋਪਲਾਜ਼ਮਿਕ ਰੈਟੀਕੁਲਮ ਦਾ ਹੈਗਾ ਆ ਕਿ ਇਹ ਥਾਂ ਪੁਰ ਥਾਂ ਜੋ ਸਮਾਨ ਇਹਦੇ ਚ ਹੈਗਾ ਆ ਉਹ ਉੱਥੇ ਇੱਕ ਤੋਂ ਦੂਜੀ ਥਾਂ ਪਹੁੰਚਾਉਂਦੇ ਆ। ਖੁਰਾਕ ਆਈ ਬਾਹਰੋਂ ਜਿਹੜੇ ਸਾਈਟੋਪਲਾਜ਼ਮ ਚ ਮਿਕਸ ਅਪ ਹੋ ਗਈ, ਇਹਨੇ ਸਾਈਟੋਪਲਾਜ਼ਮ ਦੇ ਵਿੱਚੋਂ ਇੱਕ ਥਾਂ ਤੋਂ ਚੁੱਕ ਲਿਆ, ਬਈ ਇੱਥੇ ਕੈਲਸ਼ੀਅਮ ਆ ਗਿਆ, ਇੱਥੇ ਪੋਟਾਸ਼ੀਅਮ ਆ ਗਿਆ, ਇੱਥੇ ਮਿਨਰਲ ਆ ਗਿਆ, ਉਹਨੂੰ ਚੁੱਕਿਆ ਡੱਬਿਆਂ ਚ ਭਰਿਆ ਤੇ ਗਾਂ ਜਿੱਥੇ ਚਾਹੀਦਾ ਹੈਗਾ ਇਹਨਾਂ ਨੇ ਉੱਥੇ ਸਪਲਾਈ ਕਰ ਦੇਣਾ, ਕਿਉਂਕਿ ਸਾਈਟੋਪਲਾਜ਼ਮ ਮੂਵ ਕਰ ਰਿਹਾ ਹੈਗਾ। ਸੋ ਇੰਡੋਪਲਾਜ਼ਮਿਕ ਰੈਟੀਕੁਲਮ ਧਾਗਿਆਂ ਵਰਗੇ, ਜਾਂ ਇੰਜ ਕਹਿ ਲੋ ਕੈਪਸੂਲਾਂ ਵਰਗੇ ਕਹਿ ਲੋ, ਧਾਗਿਆਂ ਨਾਲ ਕੈਪਸੂਲ ਜ਼ਿਆਦਾ ਸਹੀ ਲਫ਼ਜ਼ ਰਹੇਗਾ ਕਿਉਂਕਿ ਅਲੱਗ ਅਲੱਗ ਹੈਗੇ ਆ, ਪਰ ਕਿਉਂਕਿ ਜੁੜੇ ਨੇ ਇਸ ਕਰਕੇ ਮੈਨੂੰ ਟ੍ਰੇਨ ਦੇ ਡੱਬਿਆਂ ਦੀ ਸ਼ਕਲ ਦਿੱਤੀ ਸੀ, ਬੰਦ ਨੇ ਇਸ ਕਰਕੇ ਮੈਂ ਇਹਨੂੰ ਕੈਪਸੂਲ ਕਹਿ ਰਿਹਾ। ਜਿਵੇਂ ਕੈਪਸੂਲ ਇੱਕ ਦੂਜੇ ਦੇ ਨਾਲ ਜੁੜੇ ਹੋਣ ਤੇ ਡੱਬਿਆਂ ਚ ਭਰ ਭਰ ਕੇ ਕੋਇਲਾ ਆ ਰਿਹਾ ਜੀ ਖਦਾਨਾਂ ਦੇ ਵਿੱਚੋਂ, ਥਾਂ ਥਾਂ ਤੇ ਸਪਲਾਈ ਹੋ ਰਿਹਾ ਹੈਗਾ। ਇਹ ਇਹਨਾਂ ਦਾ ਕੰਮ ਸਾਰੇ ਸੈੱਲ ਦੇ ਵਿੱਚ ਇਸ ਤਰ੍ਹਾਂ ਦੀ ਸਪਲਾਈ ਕਰਨਾ ਹੁੰਦਾ। ਲੋ ਜੀ ਹੁਣ ਇਹ ਸਾਰਾ ਆ ਗਿਆ, ਇਹ ਸਾਰਾ ਦਾਰਮਦਾਰ ਹੋ ਗਿਆ ਘਰ ਦੇ ਵਿੱਚ। ਬਿਜਲੀ ਨਾ ਹੋਵੇ, ਚਾਨਣ ਨਹੀਂ ਹੋਵੇ ਤੇ ਦਿਸਦਾ ਹੀ ਕੁਛ ਨਹੀਂ, ਪਤਾ ਨੀ ਕਿੱਥੇ ਕੀ ਕਰਨਾ ਕੀ ਕਰਨਾ ਹੈਗਾ, ਕਿੱਥੇ ਕੀ ਪਿਆ ਹੈਗਾ ਪਤਾ ਹੀ ਨਹੀਂ। ਇਹਦੇ ਅੰਦਰ ਇੱਕ ਹੋਰ ਚੀਜ਼ ਹੁੰਦੀ ਹੈ, ਇਹਦੇ ਵਿੱਚ ਮਾਈਟੋਕੋਂਡਰੀਆ ਹੁੰਦੇ ਨੇ। ਇਹ ਇਸ ਤਰ੍ਹਾਂ ਨੇ ਜਿਵੇਂ ਗੋਲ ਗੋਲ ਧੱਬੇ ਹੁੰਦੇ ਨੇ, ਓਵਲ ਸ਼ੇਪ ਕਹਿ ਲੋ ਪੰਜਾਬੀ ਚ, ਜੇ ਗੋਲ ਨਾ ਕਹੋ ਤੇ ਓਵਲ ਸ਼ੇਪ ਹੈ, ਕਿਉਂਕਿ ਪੂਰੀ ਤਰ੍ਹਾਂ ਗੋਲ ਨਹੀਂ ਹੁੰਦੇ। ਕਾਰਨ ਉਹਦਾ ਇਹ ਆ ਵੀ ਇਹ ਵੱਧ ਕੱਢ, ਹੁਣ ਬਲਬ ਜਾਂ ਟਿਊਬ ਦੋਵੇਂ ਦੋਵਾਂ ਦੀ ਕੰਮ ਤਾਂ ਇੱਕੋ ਹੀ ਹੈ, ਲਾਈਟ ਦੇਣੀ, ਲੇਕਿਨ ਸ਼ਕਲ ਵੱਖਰੀ ਹੈਗੀ। ਇਸ ਤਰ੍ਹਾਂ ਕਰਕੇ ਇਹ ਜਿਹੜੇ ਮਾਈਟੋਕੋਂਡਰੀਆ ਹੈਗੇ ਨੇ ਸੈੱਲ ਦੇ ਅੰਦਰ, ਉਸ ਸਾਈਟੋਪਲਾਜ਼ਮ ਦੇ ਵਿੱਚ ਰਹਿਣ ਵਾਲਾ ਇੱਕ ਐਸੇ ਜੀਵ ਨੇ, ਇੱਕ ਐਸੀ ਚੀਜ਼ ਹੈਗੇ ਨੇ ਜਿਹੜੇ ਸ਼ਕਲਾਂ ਵੱਖ ਵੱਖ ਹੈਗੀਆਂ ਨੇ, ਕੰਮ ਇਹਨਾਂ ਦਾ ਇੱਕੋ ਹੀ ਹੈ। ਤੇ ਮੈਂ ਇਸ ਨੂੰ ਪੰਜਾਬੀ ਚ ਕਹਿਣਾ ਬਿਜਲੀ ਘਰ। ਇਹ ਚੱਲਦਾ ਫਿਰਦਾ ਬਿਜਲੀ ਘਰ ਹੈ ਨਿਊਕਲੀਅਸ ਦੇ ਵਿੱਚ, ਥਾਂ ਥਾਂ ਤੇ ਜਿੱਥੇ ਰੋਸ਼ਨੀ ਬੈਟਰੀ ਫੜੋ, ਹਨੇਰੇ ਕਮਰੇ ਚ ਜਾਣਾ ਬੈਟਰੀ ਉੱਥੇ ਜਾ ਕੇ ਜਗਾ ਲਓ, ਇਸੇ ਤਰ੍ਹਾਂ ਜਿਸ ਕਮਰੇ ਚ ਜਾਓ ਉੱਥੇ ਸਵਿਚ ਆਨ ਕਰੋ, ਉਹਦੀ ਬੈਟਰੀ ਜਗਾ ਲਓ। ਸੋ ਮਤਲਬ ਇਸ ਤਰ੍ਹਾਂ ਕਰਕੇ ਇਹ ਜਿਹੜੇ ਮਾਈਟੋਕੋਂਡਰੀਆ ਹੈਗੇ ਨੇ, ਇਹ ਗੋਲ ਓਵਲ ਸ਼ੇਪ ਦੇ ਹੈਗੇ ਨੇ, ਛੋਟੇ ਛੋਟੇ ਘਰ ਬਣੇ ਹੋਏ ਨੇ, ਇਹਨਾਂ ਦੇ ਵਿੱਚ ਐਨਰਜੀ ਹੈਗੀ ਹੈ, ਬਿਜਲੀ ਘਰ ਨੇ, ਇਹਨਾਂ ਚੋਂ ਐਨਰਜੀ ਪੈਦਾ ਹੁੰਦੀ ਹੈ ਤੇ ਜਿੱਥੇ ਇਹ ਜਾਂਦੇ ਨੇ ਉੱਥੇ ਇਹ ਰੋਸ਼ਨੀ ਪੈਦਾ ਕਰਦੇ ਨੇ, ਜਾਂ ਉਸ ਦੇ ਹਿੱਸੇ ਨੂੰ ਇਹ ਐਨਰਜੀ ਦਿੰਦੇ ਨੇ। ਅੱਛਾ ਬਈ ਇਹ ਹੁੰਦੇ ਕਿੱਥੇ ਨੇ, ਇਹਨਾਂ ਦਾ ਘਰ ਕਿੱਥੇ ਆ? ਜਿਹੜਾ ਸੈੱਲ ਹੁੰਦਾ ਨਾ, ਸੈੱਲ ਦਾ ਇੱਕ ਹਿੱਸਾ ਹੈਗਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਨੈਕ, ਇੱਕ ਨੂੰ ਕਹਿ ਸਕਦੇ ਹਾਂ ਬਾਡੀ। ਆਮ ਤੌਰ ਤੇ ਅਸੀਂ ਐਵੇਂ, ਵੈਸੇ ਇੱਕ ਤਾਂ ਸੈੱਲ ਹੈ ਹੀ ਗੋਲ ਆ, ਇਹਦੇ ਨੈਕ ਬਾਡੀ ਵਾਲੀ ਕੋਈ ਬਹੁਤੀ ਗੱਲ ਨਹੀਂ ਬਣਦੀ, ਪਰ ਮੈਂ ਇਹਦੀ ਵਧੀਆ ਐਗਜ਼ਾਮਪਲ ਇੱਕ ਤੁਹਾਨੂੰ ਦੇ ਸਕਦਾ ਹਾਂ, ਉਹ ਇਹ ਹੈ ਸਪਰਮ। ਹੁਣ ਸਪਰਮ ਨੂੰ ਅਸੀਂ ਜਦੋਂ ਵੇਖਦੇ ਹਾਂ, ਹਾਲਾਂਕਿ ਛੋਟੇ ਪੈਮਾਨੇ ਚ ਸੈੱਲ ਨੂੰ ਵੇਖੋਗੇ ਨਾ, ਇਹਦੇ ਚ ਵੀ ਡਿਵੀਜ਼ਨ ਤੁਹਾਨੂੰ ਇਸ ਤਰ੍ਹਾਂ ਦੀ ਮਿਲੇਗੀ, ਪਰ ਬਹੁਤ ਡੀਪ ਗੱਲ ਹੈਗੀ ਹੈ। ਸਿਰਫ ਇਹਨਾਂ ਹੀ ਸਮਝ ਲਓ ਵੀ ਮੈਂ ਐਗਜ਼ਾਮਪਲ ਦੇ ਰਿਹਾ ਤਾਂ ਕਿ ਤੁਸੀਂ ਆਸਾਨੀ ਨਾਲ ਸਮਝ ਸਕੋ ਵੀ ਮਾਈਟੋਕੋਂਡਰੀਆ ਹੈਗੀ ਆ, ਇਹ ਕਿੱਥੇ ਹੁੰਦਾ ਹੈ। ਮਾਈਟੋਕੋਂਡਰੀਆ ਬਿਜਲੀ ਘਰ ਹੈ ਜਿਹੜਾ ਸਾਰੇ ਘਰ ਨੂੰ ਬਿਜਲੀ ਸਪਲਾਈ ਕਰਦਾ, ਸਾਡਾ ਮੇਨ ਮੀਟਰ ਆ ਘਰ ਦੇ ਵਿੱਚ ਲੱਗਾ ਹੋਇਆ। ਔਰ ਇਹ ਜਿਹੜਾ ਮਾਈਟੋਕੋਂਡਰੀਆ ਹੈਗਾ ਆ, ਇਹ ਜਿਵੇਂ ਸਪਰਮ ਹੈ, ਇੱਕ ਸਪਰਮ ਦਾ ਹੈੱਡ ਹੁੰਦਾ, ਇੱਕ ਸਪਰਮ ਦੀ ਨੈਕ ਹੁੰਦੀ ਹੈ, ਇੱਕ ਸਪਰਮ ਦੀ ਬਾਡੀ ਹੁੰਦੀ ਹੈ, ਇੱਕ ਸਪਰਮ ਦੀ ਟੇਲ ਹੁੰਦੀ, ਇੰਨੇ ਪਾਰਟ ਹੁੰਦੇ ਨੇ ਸਾਡੇ ਸਪਰਮ ਦੇ ਹੱਥਾਂ ਦੇ। ਸਪਰਮ ਇਹ ਵੀ ਤਰ੍ਹਾਂ ਮਾਈਕਰੋਸਕੋਪ ਦਾ ਮਾਈਕਰੋਸਕੋਪਿਕ ਹੈ। ਸੋ ਜਿਹੜੀ ਇਹਦੀ ਗਰਦਨ ਹੁੰਦੀ ਨਾ, ਧੌਣ ਜਿਹਨੂੰ ਨੈਕ ਕਹਿੰਦੇ ਅਸੀਂ, ਨੈਕ ਦੇ ਵਿੱਚ ਮਾਈਟੋਕੋਂਡਰੀਆ ਹੁੰਦੇ ਨੇ। ਤੁਸੀਂ ਚੀਮਾ ਸਾਹਿਬ, ਤੁਸੀਂ ਤਾਂ ਚਾਰ ਚੁਫੇਰੇ ਗੁਣੇ ਗਿਆਨੀ ਹੋ ਹਰ ਪਾਸੇ ਦੇ, ਬੁਲਟ ਆਪਾਂ ਵੇਖਦੇ ਆ ਨਾ, ਕਿਸੇ ਵੀ ਬੰਦੂਕ ਦੀ ਗੋਲੀ ਅਸੀਂ ਦੇਖਦੇ ਆ ਨਾ, ਅਗਲੇ ਪਾਸੇ ਤਾਂ ਸ਼ਰੇ ਹੁੰਦੇ ਨੇ,
1: ਬਿਲਕੁਲ
0: ਚਾਰ ਪਿਛਲੇ ਪਾਸੇ ਇੱਕ ਬੰਦੂਕ ਉਹਦੇ ਚ ਬਰੂਦ ਭਰਿਆ ਹੁੰਦਾ ਆ,
1: ਅਗਲੇ
0: ਪਾਸੇ ਉਹ ਚੀਜ਼ ਹੈ ਜਿਹਨੂੰ ਘੋੜੇ ਨੇ ਹਿੱਟ ਕਰਨਾ ਆ, ਤੇ ਫਿਰ ਬਰੂਦ ਨੂੰ ਅੱਗ ਲੱਗਣੀ ਹੈ ਤੇ ਉਸ ਬਰੂਦ ਨੇ ਫਿਰ ਉਹ ਸ਼ਰੇ ਬਾਹਰ ਅੱਗੇ ਭੇਜਣੇ
1: ਜੀ,
0: ਠੀਕ ਆ। ਸੋ ਇਹ ਜਿਹੜੀ ਨੈਕ ਹੈ ਨਾ ਇਸ ਦੀ, ਕਿਸੇ ਵੀ ਸਪਰਮ ਦੀ ਜਾਂ ਇੰਜ ਕਹਿ ਲੋ ਸੈੱਲ ਦੀ, ਕਿਉਂਕਿ ਸਪਰਮ ਸੈੱਲ ਹੈ ਨਾ, ਔਰ ਉਹਦੀ ਉਹਦੇ ਵਿੱਚ ਇਹ ਇਸ ਤਰ੍ਹਾਂ ਰਹਿੰਦੇ ਨੇ ਜਿਹੜੇ ਦੂਰ ਤੱਕ ਆਪਣੀ ਰੋਸ਼ਨੀ ਫੈਲਾਉਂਦੇ ਨੇ, ਤੇ ਇਹਦੀ ਰੋਸ਼ਨੀ ਦੇ ਕਰਕੇ ਬਾਕੀ ਸਾਰਾ ਕੁਝ ਕੰਮ ਹੁੰਦਾ ਰਹਿੰਦਾ। ਸੋ ਇਹ ਸਾਰੇ ਦਾ ਸਾਰਾ ਇਹਨਾਂ ਕੰਮ ਕੀ ਹੋਇਆ ਵੀ ਇਹ ਐਨਰਜੀ ਦੀ ਪੂਰਤੀ ਕਰਦੇ ਨੇ, ਆਕਸੀਜਨ ਜਾਂ ਐਨਰਜੀ ਸਾਡੇ ਸਰੀਰ ਦੀ ਐਨਰਜੀ ਕਿਹੜੀ ਹੈ ਜੀ? ਆਕਸੀਜਨ ਆ, ਹਾਂਜੀ, ਬਿਜਲੀ ਦੀ ਲੋੜ ਨੀ ਹੈਗੀ, ਆਕਸੀਜਨ ਦੀ ਲੋੜ ਆ। ਤੋ ਇਸ ਕਰਕੇ ਇਹ ਸਾਰੇ ਦੇ ਸਾਰੇ ਮਾਈਟੋਕੋਂਡਰੀਆ ਜਿਹੜੇ ਨੇ ਇਸ ਸੈੱਲ ਦੇ ਵਿਚ ਰੋਸ਼ਨੀ ਪੈਦਾ ਕਰਦੇ ਨੇ, ਜਾਂ ਇੰਝ ਕਹਿ ਲੋ ਵੀ ਜਾਨ ਪੈਦਾ ਕਰਦੇ ਨੇ, ਐਨਰਜੀ ਪੈਦਾ ਕਰਦੇ ਨੇ, ਠੀਕ ਹੈ ਜੀ। ਔਰ ਇਹ ਜਿਹੜੇ ਨੇ ਇਹ ਵੀ ਫਿਰਦੇ ਦੇ ਦੋ ਪਰਦੇ ਹੁੰਦੇ, ਇੱਕ ਨੂੰ ਬਾਹਰੀ ਪਰਦਾ ਕਹਿੰਦੇ ਨੇ ਮੈਟ੍ਰਿਕਸ ਦਾ, ਇੱਕ ਨੂੰ ਆਊਟਰ ਪਰਦਾ ਕਹਿੰਦੇ ਨੇ ਪੈਰੀ ਦਾ। ਸੋ ਇਸ ਤਰ੍ਹਾਂ ਕਰਕੇ ਇਹ ਵੀ ਸਾਰੀਆਂ ਜਿੰਨੀਆਂ ਵੀ ਚੀਜ਼ਾਂ ਰੱਬ ਨੇ ਬਣਾਈਆਂ ਨਾ ਸੈੱਲ ਦੇ ਅੰਦਰ ਰੱਖੀਆਂ ਨੇ, ਸਾਰੀਆਂ ਦੀ ਅਲੱਗ ਅਲੱਗ ਚਾਰ ਦੀਵਾਰੀ ਬਣਾਈ ਹੈ, ਔਰ ਸਾਰੀਆਂ ਦੀ ਅਲੱਗ ਅਲੱਗ ਚਾਰ ਦੀਵਾਰੀ ਦੋ ਤਹਿਆਂ ਵਾਲੀ ਹੈ। ਬਾਹਰਲੀ ਤਹਿ ਜੀ ਕਿਤੇ ਡਿੱਗ ਡੁੱਗ ਵੀ ਪਵੇ ਤੇ ਅੰਦਰਲੀ ਕੰਧ ਹੋਵੇ ਘਰ ਸੁਰੱਖਿਅਤ ਰਹਿ ਜੇ। ਸੋ ਇਸ ਤਰ੍ਹਾਂ ਬੜੀ ਕਾਰੀਗਰੀ ਕੀਤੀ ਹੈ ਕੁਦਰਤ ਨੇ ਇਸ ਟਾਈਪ ਦੀ, ਇਸ ਨੂੰ ਕਰਨ ਵਾਸਤੇ। ਹੁਣ ਇਸ ਤੋਂ ਬਾਅਦ ਅੱਗੇ ਹੋ ਜਾਂਦੇ ਨੇ ਪਲਾਸਟਿਡ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਪਲਾਸਟਿਡ ਜਿਹੜੇ ਨੇ ਉਹ ਇਸ ਟਾਈਪ ਦੇ ਨੇ ਜਿਹਦੇ ਚ ਸ਼ੂਗਰ, ਪ੍ਰੋਟੀਨ ਇਹ ਸਾਰਾ ਕੁਝ ਰਲ ਮਿਲ ਕੇ, ਪਹਿਲਾਂ ਅਸੀਂ ਫੈਟ ਰਲਾਉਂਦੇ ਰਹੇ ਹਾਂ, ਹਾਂਜੀ, ਅਰਮੀਨੋ ਐਸਿਡ ਰਲਾਉਂਦੇ ਰਹੇ ਹਾਂ, ਇਹਦੇ ਵਿਚ ਸ਼ੂਗਰ ਤੇ ਪ੍ਰੋਟੀਨ ਰਲਦੇ ਨੇ। ਇਹ ਜਿਹੜੇ ਆਮ ਤੌਰ ਤੇ ਸਰੀਰ ਦੇ ਵਿਚ ਤੁਰੇ ਫਿਰਦੇ ਨੇ, ਤਿੰਨ ਕੁ ਕਿਸਮ ਹੁੰਦੇ ਨੇ, ਤਿੰਨ ਰੰਗ ਹੁੰਦੇ ਆ, ਤਿੰਨ ਤਰ੍ਹਾਂ ਦੀ ਐਨਰਜੀ ਜਿਹੜੀ ਹੈ ਇਹ ਤੁਰੀ ਫਿਰਦੀ ਐਨਰਜੀ ਹੁੰਦੀ ਹੈ। ਕਿਸੇ ਚ ਸ਼ੂਗਰ ਵੱਧ ਗਈ ਜੀ, ਤੈਨੂੰ ਤੇ ਯਾਰ ਸ਼ੂਗਰ ਹੋ ਗਈ ਹੈ, ਤੇ ਉਹ ਜਿਹੜੇ ਵਾਈਟ ਕਿਸਮ ਦੇ ਪਲਾਸਟਿਕਸ ਨੇ ਉਹ ਤੁਹਾਡੇ ਵੱਧ ਗਏ ਆ। ਕਿਸੇ ਨੂੰ ਤਾਂ ਜੀ ਲਿਵਰ ਦੀ ਪ੍ਰੋਬਲਮ ਹੋ ਗਈ, ਉਹ ਜਿਹੜੇ ਯੈਲੋ ਕਲਰ ਦੇ ਤੁਹਾਡੇ ਪਲਾਸਟਿਕ ਦੇ ਨਾ ਉਹ ਵੱਧ ਗਏ ਨੇ। ਭਾਵ ਸਰੀਰ ਬਾਹਰੋਂ ਵੇਖ ਰਿਹਾ, ਡਾਕਟਰ ਤਾਂ ਇਹ ਕਹਿ ਰਿਹਾ ਯਾਰ ਤੈਨੂੰ ਪੀਲੀਆ ਹੋ ਗਿਆ, ਤੇਰੇ ਲਿਵਰ ਚ ਨੁਕਸ ਪੈ ਗਿਆ, ਪਰ ਅੰਦਰ ਉਹਦੇ ਲਿਵਰ ਦੇ ਸੈੱਲਾਂ ਵਿਚ ਕਿੱਥੇ ਨੁਕਸ ਆ? ਅਸੀਂ ਪਹੁੰਚਾਂਗੇ ਪਲਾਸਟਿਕ ਦੇ ਉੱਪਰ, ਠੀਕ ਹੈ। ਸੋ ਉਸ ਨੂੰ ਅਸੀਂ ਵੇਖ ਸਕਦੇ ਹਾਂ ਤੇ ਉਹਨੂੰ ਅਸੀਂ ਦਰੁਸਤ, ਮੈਂ ਜਦੋਂ ਅਗਲੇ ਲੈਕਚਰ ਕਰਾਂਗਾ ਮੈਂ ਵੀ ਦੱਸਾਂਗਾ ਵੀ ਇਹਨਾਂ ਨੂੰ ਫਿਰ ਅਸੀਂ ਦਰੁਸਤ ਕਰਨਾ ਹੈਗਾ। ਉੱਥੋਂ ਦਰੁਸਤ ਕਰਨ ਵਾਸਤੇ ਸਾਨੂੰ ਕੀ ਕਰਨਾ ਪਊਗਾ? ਬਾਹਰੋਂ ਤਾਂ ਅਸੀਂ ਦਵਾਈ ਨਹੀਂ ਆ ਨਾ, ਬਾਹਰੋਂ ਦਵਾਈ ਦੇ ਜਾਣਾ, ਖੂਨ ਚ ਰਚਣਾ, ਫਿਰ ਉੱਥੇ ਜਾਣਾ, ਉਹ ਫਿਰ ਕਵਰ ਕਰਨਾ। ਅੰਦਰੋਂ ਇਹਨਾਂ ਨੇ ਜਦੋਂ ਠੀਕ ਹੋਣਾ ਹੈ ਤੇ ਫਿਰ ਕਿਸ ਤਰੀਕੇ ਤੇ ਹੋ ਸਕਦੇ ਨੇ, ਉਹ ਗੱਲ ਆਪਾਂ ਅੱਗੇ ਚੱਲ ਕੇ ਜਿਹੜੀ ਹੈ ਉਹ ਕਿਸ ਤਰ੍ਹਾਂ ਕਰਨੀ ਹੈ। ਹੁਣ ਇੱਕ ਇਹਦੇ ਵਿੱਚ ਹੋਰ ਤੱਤ ਹੈਗੇ ਨੇ ਜਿਹੜਾ ਬੜਾ ਇੰਪੋਰਟੈਂਟ ਹੈਗਾ ਆ, ਰਾਈਬੋਸੋਮ ਅਸੀਂ ਕਹਿੰਦੇ ਹਾਂ। ਯਾਰ ਲੱਕੜ ਮਿਸਤਰੀ ਦੇ ਕੋਲੇ ਤਾਂ ਤੁਸੀਂ ਲੱਕੜ ਹੀ ਲੈ ਕੇ ਗਏ ਹੋ ਨਾ, ਇਸ ਲੱਕੜ ਦੇ ਵਿੱਚੋਂ ਉਹਨੇ ਅਲਮਾਰੀ ਵੀ ਬਣਾ ਦੇਣੀ, ਉਹਨੇ ਸਟੂਲ ਵੀ ਬਣਾ ਦੇਣਾ, ਮੇਜ ਵੀ ਬਣਾ ਦੇਣਾ, ਜਿਹੜਾ ਕੁਝ ਕਹਿਣਾ ਉਹਨੇ ਤੁਸੀਂ ਕਰ ਦੇਣਾ। ਬੜੀ ਅਜੀਬ ਗੱਲ ਆ, ਰਾਈਬੋਸੋਮਸ ਐਸੇ ਨੇ ਜਿਵੇਂ ਮਿੱਟੀ ਐਲਿਆਂ ਦੀ ਘੁਮਿਆਰ ਨੇ, ਤੇ ਉਸ ਮਿੱਟੀ ਤੋਂ ਉਹਨੇ ਘੜਾ ਵੀ ਬਣਾ ਦੇਣਾ, ਸੁਰਾਹੀ ਵੀ ਬਣਾ ਦੇਣੀ ਤੇ ਹੋਰ ਵੀ ਬੜਾ ਕੁਝ ਬਣਾ ਦੇਣਾ। ਇਹ ਰਾਈਬੋਸੋਮ ਇਸ ਸਾਈਟੋਪਲਾਜ਼ਮ ਦੇ ਵਿਚ ਤੁਰਿਆ ਫਿਰਦਾ ਮਟੀਰੀਅਲ ਆ, ਜਿੱਥੇ ਲੋੜ ਪਈ ਕੋਈ ਚੀਜ਼ ਟੁੱਟ ਭੱਜ ਹੋਗੀ ਇਹਦੀ ਉਹਨੇ ਬਣਤਰ ਬਣਾ ਕੇ ਤੇ ਉੱਥੇ ਸੈੱਟ ਕਰ ਦੇਣੀ ਆ
1: ਜੀ।
0: ਸਮਝ ਆ ਗਈ ਕਿਹੜਾ ਵੱਡਾ ਕੰਮ ਇਹਦਾ ਬਈ? ਹੈ ਬਈ ਕੰਮ ਕਿਸੇ ਨੂੰ, ਇਹ ਮਿਸਤਰੀ ਆ ਭਾਵ, ਹਜੇ ਸਮਝ ਲੋ ਵੀ ਮਿਸਤਰੀ ਆ ਤੇ ਇਹਦੇ ਕੋਲ ਸਮਾਨ ਹੈਗਾ ਆ, ਜਿੱਥੇ ਕਿਸੇ ਦਾ ਟਾਇਰ ਪੰਕਚਰ ਹੋ ਗਿਆ ਇਹਨੇ ਸੜਕ ਤੇ ਜਾ ਕੇ ਉੱਥੇ ਤੁਹਾਡਾ ਟਾਇਰ ਪੰਕਚਰ ਰਿਪੇਅਰ ਕਰ ਦੇਣਾ, ਉੱਥੇ ਸਹੀ ਕਰ ਦੇਣੀ ਹੈ। ਸੋ ਮਤਲਬ ਇਹਨਾਂ ਰਾਈਬੋਸੋਮਸ ਸੈੱਲ ਦੇ ਅੰਦਰ ਰਹਿਣ ਵਾਲਾ ਐਸਾ ਮਟੀਰੀਅਲ ਹੈ ਜਿਹੜਾ ਸੈੱਲ ਦੇ ਅੰਦਰ ਦੀ ਟੁੱਟ ਭੱਜ, ਇਹਦੇ ਕੋਲ ਪ੍ਰੋਟੀਨ ਹੈਗਾ ਆ, ਪ੍ਰੋਟੀਨ ਐਨਰਜੀ ਹੁੰਦੀ ਹੈ, ਅਮੀਨੋ ਐਸਿਡਸ ਹੁੰਦੇ ਨੇ ਜਿਹਦਾ ਕੰਮ ਰਿਪੇਅਰ ਨਾਲ ਸੰਬੰਧਿਤ ਹੈਗਾ ਆ। ਸੋ ਇਹ ਸਾਰੇ ਦੀ ਸਾਰੀ ਰਿਪੇਅਰ ਜਿਹੜੀ ਹੈ ਇਹ ਰਾਈਬੋਸੋਮਸ ਜਿਹੜੇ ਨੇ ਕਰਦੇ ਹੈਗੇ, ਠੀਕ ਹੈ। ਹੁਣ ਇਸ ਤੋਂ ਬਾਅਦ ਇੱਕ ਬਹੁਤ ਵੱਡੀ ਗੱਲ, ਜਿਹੜਾ ਬੜਾ ਇੰਪੋਰਟੈਂਟ ਕੰਮ ਹੈਗਾ ਆ, ਸਾਡੇ ਕੋਲ ਇੱਕ ਗੋਲਜੀ ਅਪਰੇਟਸ, ਗੋਲਜੀ ਬਾਡੀ ਕਹਿੰਦੇ ਉਹਨੂੰ, ਗੋਲਜੀ ਅਪਰੇਟਸ ਹੁੰਦਾ ਹੈ, ਇਹ ਸਾਰਾ ਫੈਟ ਹੀ ਦਬਣਿਆ ਹੁੰਦਾ, ਫੈਟ ਦੀ ਤੁਰਦੀ ਫਿਰਦੀ ਚੀਜ਼ ਆ। ਤੁਸੀਂ ਮਰਨ ਵਰਤ ਰੱਖ ਲਿਆ ਜਾਂ ਊ ਵਰਤ ਰੱਖ ਲਿਆ ਤੇ ਸਮਝ ਕਰ ਲਓ ਤੁਹਾਡੇ ਸਰੀਰ ਦੇ ਵਿੱਚੋਂ ਐਨਰਜੀ ਖਤਮ ਹੋਣ ਲੱਗ ਗਈ, ਤੇ ਅਲਟੀਮੇਟ ਕੀ ਹੋਏਗਾ, ਇਹ ਗੋਲਜੀ ਬਾਡੀ ਦੇ ਵਿੱਚ ਤੁਹਾਡੇ ਕੋਲ ਅੰਦਰ ਦੀ ਚਰਬੀ ਹੈਗੀ ਆ, ਉਸ ਨੂੰ ਖੋਰ ਕੇ ਉੱਥੇ ਇਸਤੇਮਾਲ ਕਰਨ ਵਾਸਤੇ ਤੁਹਾਡੇ ਕੰਮ ਆਏਗੀ, ਓਨੀ ਦੇਰ ਜਿੰਨੀ ਦੇਰ ਗੋਲਜੀ ਬਾਡੀ ਉੱਥੇ ਹੈਗੀ ਆ, ਜਿੰਨੀ ਦੇਰ ਤੁਹਾਡੇ ਕੋਲ ਪ੍ਰੋਟੀਨ ਉੱਥੇ ਸਾਂਭਿਆ ਹੈਗਾ ਆ, ਜਿੰਨੀ ਦੇਰ ਤੁਹਾਡੇ ਕੋਲ ਉਹ ਐਨਰਜੀ ਹੈਗੀ ਗੋਲਜੀ ਬਾਡੀ ਦੀ, ਓਨੀ ਦੇਰ ਤੁਸੀਂ ਸਮਝੋ ਹੌਲੀ ਸਲਿਮ ਸਲਿਮ ਸਲਿਮ ਸੁੱਕਦੇ ਤੇ ਜਾਓਗੇ, ਲੇਕਿਨ ਤੁਹਾਡੇ ਅੰਦਰ ਐਸੀ ਚੀਜ਼ ਹੈਗੀ ਹੈ, ਕਿਉਂਕਿ ਇਸ ਸਰੀਰ ਨੂੰ ਚੱਲਣ ਵਾਸਤੇ, ਚੀਮਾ ਸਾਹਿਬ ਬੜੀ ਜ਼ਰੂਰੀ ਗੱਲ, ਇਹ ਸਰੀਰ ਨੂੰ ਚੱਲਣ ਵਾਸਤੇ ਸਾਨੂੰ 1700 ਕੈਲੋਰੀ ਪਰ ਆਵਰ ਹੀਟ ਦੀ ਚਾਹੀਦੀ ਹੈ। ਕੈਲੋਰੀ ਇੰਨੀ ਹੀਟ ਦੀ ਪੈਦਾ ਕਿੱਥੋਂ ਹੋਊਗੀ ਜੇ ਅਸੀਂ ਖੁਰਾਕ ਨਹੀਂ ਖਾਵਾਂਗੇ ਤਾਂ, ਪਰ ਹੁਣ ਖਾ ਨਹੀਂ ਰਹੇ ਤੇ ਵਰਤ ਰੱਖ ਲਿਆ
1: ਜੀ,
0: ਇਹ ਉਸ ਐਨਰਜੀ ਨੂੰ ਵਰਤ ਰੱਖਣ ਦੇ ਵਿੱਚ ਜਾਂ ਮਰਨ ਵਰਤ ਰੱਖਣ ਦੇ ਵਿੱਚ ਜਾਂ ਲਗਾਤਾਰ ਵਰਤ ਰੱਖਣ, ਜਿਹੜੀ ਚੀਜ਼ ਸੈੱਲ ਦੇ ਅੰਦਰ ਪੂਰੀ ਕਰ ਸਕਦੀ ਹੈ ਇਹ ਰਿਜ਼ਰਵ ਰੱਖਦੇ ਆ, ਢਿੱਡ ਵੱਧ ਗਿਆ, ਪੈਰ ਬਣ ਗਿਆ ਉੱਥੇ, ਇਕੱਠਾ ਹੋ ਗਿਆ ਤੇ ਕੀ ਹੋ ਗਿਆ? ਗੋਲਜੀ ਅਪਰੈਟਸ ਦੇ ਵਿੱਚ ਉਹ ਤੁਹਾਡਾ ਸਾਰਾ ਪ੍ਰੋਟੀਨ, ਫੈਟ, ਲਿਪਿਡ ਵਗੈਰਾ ਇਕੱਠਾ ਹੋ ਗਿਆ ਤੇ ਫਿਰ ਹੁਣ ਉਥੋਂ ਘਟੂਗਾ, ਉਥੋਂ ਲੈ ਕੇ ਕੁਦਰਤ ਵਰਤਦੀ ਰਹੇਗੀ। ਆਪਾਂ ਇੱਕ ਗੱਲ ਪਿੱਛੇ ਵੀ ਕਰੀ ਸੀਗੀ ਵੀ ਜਿੰਨੇ ਵੀ ਸੈੱਲ ਸਾਡੇ ਖੂਨ ਦੇ ਹੈਗੇ ਨੇ ਜਾਂ ਕੈਲਸ਼ੀਅਮ ਸਭ ਤੋਂ ਜ਼ਿਆਦਾ ਹੈਗਾ ਆ, ਉਹ ਸਾਰੇ ਦਾ ਸਾਰਾ ਹੱਡੀਆਂ ਚ ਹੁੰਦਾ ਆ ਬਹੁਤ। ਤੇ ਜੇ ਹੱਡੀਆਂ ਚ ਹੁੰਦਾ ਤੇ ਜਦੋਂ ਬੱਚਾ ਦੰਦੀਆਂ ਕੱਢਣ ਲੱਗ ਜਾਂਦਾ ਆ, ਉਦੋਂ ਕੁਦਰਤ ਨੂੰ ਜੇ ਬਾਹਰੋਂ ਇੰਨਾ ਨਾ ਜਾਵੇ ਕੈਲਸ਼ੀਅਮ ਤੇ ਕੁਦਰਤ ਕਿੱਥੋਂ ਲੈਂਦੀ ਆ ਕੈਲਸ਼ੀਅਮ? ਉਹ ਕੁਦਰਤ ਕੈਲਸ਼ੀਅਮ ਲੈਂਦੀ ਹੱਡੀਆਂ ਚੋਂ। ਤੇ ਫੇਰ ਜਿਹੜਾ ਬੱਚਾ ਆਪ ਤੁਰਨ ਲੱਗ ਗਿਆ ਸੀਗਾ, ਮੰਜੇ ਦੇ ਨਾਲ ਖੜਾ ਹੋਣ ਲੱਗ ਗਿਆ ਸੀ, ਯਾਰ ਹੁਣ ਤੇ ਖੜਾ ਹੀ ਨੀ ਹੋਣ ਲੱਗ ਗਿਆ ਇਕਦਮ, ਹੈ ਦੰਦੀਆਂ ਕੱਢਣ ਲੱਗ ਗਿਆ ਤੇ ਹੁਣ ਤਾਂ ਡਿੱਗੀ ਪੈਂਦਾ ਹੈਗਾ। ਕਹਿਣ ਤੋਂ ਭਾਵ ਇਹ ਇੰਡੀਕੇਟ ਕਰਦਾ ਆ ਕਿ ਤੁਹਾਨੂੰ ਬਾਹਰੋਂ ਦਿੱਤਾ ਗਿਆ ਕੈਲਸ਼ੀਅਮ ਅਜੇ ਥੋੜਾ ਹੈਗਾ ਆ, ਕੈਲਸ਼ੀਅਮ ਪੂਰਾ ਕਰੋ ਤਾਂ ਕਿ ਇਹ ਕੈਲਸ਼ੀਅਮ ਪੂਰਾ ਹੋਵੇ ਤੇ ਇਹਨੂੰ ਅੰਦਰੋਂ ਹੱਡੀਆਂ ਵਿੱਚੋਂ ਕੈਲਸ਼ੀਅਮ ਨਾ ਲੈਣਾ ਪਵੇ
1: ਜੀ।
0: ਜੇ ਅੰਦਰੀਆਂ ਹੱਡੀਆਂ ਚੋਂ ਕੈਲਸ਼ੀਅਮ ਲਊਗਾ ਬੱਚਾ ਦੰਦੀਆਂ ਕੱਢਦਾ ਤੇ ਆਟੋਮੈਟਿਕਲੀ ਜਿਹੜੀਆਂ ਨੇ ਉਹ ਹੱਡੀਆਂ ਕਮਜ਼ੋਰ ਹੋਣਗੀਆਂ। ਇਸੇ ਤਰ੍ਹਾਂ ਹੀ ਹੱਡੀ ਕੈਲਸ਼ੀਅਮ ਦਾ ਹੋਰ ਵੱਡਾ ਸੋਰਸ ਸਾਡੇ ਸਰੀਰ ਚ ਹੁੰਦਾ ਆਂਤੜੀਆਂ। ਆਂਤੜੀਆਂ ਚ ਬਹੁਤ ਜ਼ਿਆਦਾ ਕੈਲਸ਼ੀਅਮ ਇਕੱਠਾ ਕੀਤਾ ਹੁੰਦਾ ਕੁਦਰਤ ਨੇ। ਨੰਬਰ ਦੋ ਖੁਰਾਕ ਆਉਣੀ ਹੈ ਤੇ ਸਭ ਤੋਂ ਵੱਧ ਕੈਲਸ਼ੀਅਮ ਉਹਨੇ ਆਪਣਾ ਪਹਿਲਾਂ ਸਟੋਰ ਕਰ ਲੈਣਾ ਹੈਗਾ। ਤੇ ਜੇ ਕਈ ਬੱਚਿਆਂ ਨੂੰ ਦੰਦੀਆਂ ਕੱਢਦੇ ਟੱਟੀਆਂ ਲੱਗ ਜਾਂਦੀਆਂ
1: ਜੀ,
0: ਕਿਉਂ ਟੱਟੀਆਂ ਲੱਗ ਜਾਂਦੀਆਂ ਨੇ ਕਿ ਕੁਦਰਤ ਨੇ ਵੇਖਿਆ ਵੀ ਦੰਦੀਆਂ ਕੱਢਣ ਵਾਸਤੇ ਇਹਨੂੰ ਕੈਲਸ਼ੀਅਮ ਚਾਹੀਦਾ ਤੇ ਕਿੱਥੋਂ ਲਿਆ ਜਾਵੇ? ਉਹ ਕਹਿੰਦਾ ਜੀ ਆਂਤੜੀਆਂ ਚੋਂ ਲੈ ਲਓ। ਆਂਤੜੀਆਂ ਚੋਂ ਜਦੋਂ ਕੈਲਸ਼ੀਅਮ ਲੈ ਲਿਆ ਤੇ ਆਂਤੜੀਆਂ ਵੀਕ ਹੋ ਗਈਆਂ, ਉਹਨੂੰ ਟੱਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਸੋ ਮਤਲਬ ਸਾਡੀਆਂ ਇੰਡੀਕੇਸ਼ਨ ਨੇ ਕਿ ਕਿਹੜੀ ਥਾਂ ਤੋਂ ਕਿਹੜੀ ਚੀਜ਼ ਕੁਦਰਤ ਲੈ ਰਹੀ ਹੈ ਤੇ ਉੱਥੇ ਕਮੀ ਪੇਸ਼ੀ ਹੋ ਰਹੀ ਹੈ ਕਿਉਂਕਿ ਬਾਹਰੋਂ ਉਹ ਆ ਨਹੀਂ ਰਹੀ। ਤੇ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਗੋਲਜੀ ਆਪਰੇਟਸ ਦੀ, ਵੀ ਗੋਲਜੀ ਆਪਰੇਟਸ ਜਿਹੜਾ ਆ ਇਹ ਸਾਡਾ ਇਸੇ ਤਰ੍ਹਾਂ ਦਾ ਸਟੋਰ ਹਾਊਸ ਆ ਵੀ ਆ ਅਸੀਂ ਭੜੋਲੇ ਚ ਕਣਕ ਪਾ ਕੇ ਰੱਖੀ ਹੋਈ ਹੈ ਹਾਂਜੀ, ਤੇ ਜਦੋਂ ਲੋੜ ਪਈ ਤੇ ਜੋ ਕੱਢ ਕੇ ਤੇ ਆਟਾ ਤੇ ਧਿਆਨ ਲਵਾਂਗੇ। ਸੋ ਗੋਲਜੀ ਆਪਰੇਟਸ ਸਾਡਾ ਭੜੋਲਾ ਆ ਇਸ ਸੈੱਲ ਦੇ ਵਿਚ ਜਿਹਦੇ ਵਿਚੋਂ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਲਵਾਂਗੇ। ਔਰ ਜੇ ਗੋਲਜੀ ਆਪਰੇਟਸ ਨੂੰ ਅਗਰ ਸਮਾਨ ਹੁਣ ਹਾੜੀ ਸਾਉਣੀ ਆਈ ਆ ਤੁਸੀਂ ਫਸਲ ਦਾ ਲੈ ਕੇ ਰੱਖੀ ਨਹੀਂ, ਇਹਦਾ ਮਤਲਬ ਗੋਲਜੀ ਆਪਰੇਟਸ ਖਾਲੀ ਹੋਜੂਗਾ, ਭੜੋਲਾ ਖਾਲੀ ਹੋਜੂਗਾ ਜਿਹਦੇ ਬੰਦੇ ਹੈ। ਤੇ ਜੇ ਉਹਨੂੰ ਵਿਚਾਰੇ ਨੂੰ ਹੋਰ ਮਰਨ ਵਰਤ ਰੱਖਣਾ ਵੈਸੇ ਤੇ ਉਹਨਾਂ ਦਾ ਕੰਮ ਖਰਾਬ ਹੈ ਨਾ। ਸੋ ਇਸ ਤੋਂ ਬਾਅਦ ਇੱਕ ਹੋਰ ਸਰੀਰ ਦੇ ਵਿਚ ਇਸੇ ਤਰ੍ਹਾਂ ਦੀ ਚੀਜ਼ ਹੁੰਦੀ ਹੈ, ਮਾਈਕਰੋ ਬਾਡੀ ਅਸੀਂ ਉਹਨੂੰ ਕਹਿੰਦੇ ਹਾਂ
1: ਜੀ।
0: ਹੁਣ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਪ੍ਰੋਟੀਨ ਵੀ ਹੋ ਗਿਆ, ਫੈਟ ਵੀ ਹੋ ਗਿਆ, ਕਾਰਬੋਹਾਈਡਰੇਟ ਵੀ ਹੋ ਗਿਆ, ਜਿੰਨੇ ਵੀ ਅਸੀਂ ਤੱਤ ਖੁਰਾਕ ਵੀ ਅਸੀਂ ਉਹਨੂੰ ਦਿੰਨੇ ਆ ਨਾ, ਇਹ ਸਾਰੇ ਦੇ ਸਾਰਿਆਂ ਨੂੰ ਘੋਲਣਾ ਕਾਹਦੇ ਨਾਲ ਆ ਭਾਈ? ਇਸਤੇਮਾਲ ਕਰਨੇ, ਸੁੱਕੇ ਤਾਂ ਨਹੀਂ ਨਾ ਪੱਕ ਲੈਣੇ ਅਸੀਂ, ਅਸੀਂ ਉਹਦੇ ਚ ਪਾਣੀ ਪਾਵਾਂਗੇ ਫਿਰ ਉਹਦੀ ਰੋਟੀ ਪਕਾਉਣੇ, ਅਸੀਂ ਹੋਰ ਕਈ ਪਲਾਲ ਤਰ੍ਹਾਂ ਕਰਦੇ ਨੇ। ਪਰ ਸੈੱਲ ਜਿਹੜਾ ਸਾਡੇ ਸਰੀਰ ਦੇ ਅੰਦਰ ਉਹ ਇਹਦਾ ਕੀ ਕਰਦਾ ਹੈ, ਇਸ ਸਾਰੇ ਚੀਜ਼ ਨੂੰ ਇਹਦੇ ਵਿੱਚੋਂ ਕੋਈ ਚੀਜ਼ ਨਿਚੋੜਨ ਵਾਸਤੇ ਕੁਦਰਤ ਦਾ ਤਰੀਕਾਕਾਰ ਇਹ ਆ ਕਿ ਇਹਦੇ ਚ ਐਨਜ਼ਾਈਮਸ ਪੈਦਾ ਕਰੇ ਫਿਲਟਰ ਕਰਨ ਵਾਸਤੇ, ਕੁਦਰਤ ਦਾ ਤਰੀਕਾਕਾਰ। ਹੁਣ ਜਿਵੇਂ ਸਲਫੂਰਿਕ ਐਸਿਡ ਕਿਸੇ ਚੀਜ਼ ਥਾਂ ਤੇ ਪਾਉਣੇ ਆ ਨਾ ਤੇ ਉਬਲਣ ਲੱਗ ਜਾਂਦੀ ਉਸੇ ਵੇਲੇ, ਮੈਲ ਮੂਲ ਜੇ ਵੋ ਸਾਰੀ ਨਿਕਲ ਕੇ ਉਹ ਬਾਹਰ ਆ ਜਾਂਦੀ ਹੈ। ਇਹ ਜਿਹੜੇ ਮਾਈਕਰੋ ਬਾਡੀਜ਼ ਨੇ ਨਾ, ਇਹ ਮਾਈਕਰੋ ਬਾਡੀ ਸਰੀਰ ਦੇ ਅੰਦਰ ਤੁਰੇ ਫਿਰਦੇ ਫੈਟ, ਤੁਰੀ ਫਿਰਦੇ ਪ੍ਰੋਟੀਨ, ਤੁਰਿਆ ਫਿਰਦਾ ਕਾਰਬੋਹਾਈਡ ਜਿਸ ਸਾਈਟੋਪਲਾਜ਼ਮ ਚ ਹੁੰਦਾ ਆ, ਇਹ ਉਸ ਨੂੰ ਕਾਰ ਆਮਦ ਬਣਾਉਂਦਾ ਹੈ, ਉਸ ਨੂੰ ਇਸਤੇਮਾਲ ਹੋਣ ਯੋਗ ਜਿਹੜੀ ਬਾਹਰੋਂ ਚੀਜ਼ ਆਈ ਹੈ ਉਸ ਤੱਕ ਨਹੀਂ ਨਾ ਇਸਤੇਮਾਲ ਕੀਤੀ ਜਾ ਸਕਦੀ। ਕਣਕ ਦਾ ਆਟਾ ਪਿਆ ਕੇ ਇਸਤੇਮਾਲ ਹੋਣਾ ਆ, ਕਣਕ ਨੇ ਇਸ ਤਰ੍ਹਾਂ ਇਸਤੇਮਾਲ ਨਹੀਂ ਹੋਣਾ। ਤੇ ਇਹ ਬਾਹਰੋਂ ਆਈ ਜਿੰਨੀ ਵੀ ਖੁਰਾਕ ਖੂਨ ਦੇ ਵਿੱਚੋਂ ਸੈੱਲ ਦੇ ਵਿੱਚ ਸ਼ਾਮਲ ਹੋਈ ਹੈ ਉਸ ਸਾਰੀ ਨੂੰ ਕਿਹੜੇ ਤਰੀਕੇ ਨਾਲ ਕਰਦੀ ਹੈ ਕਿ ਇਹ ਖਾਣ ਯੋਗ ਹੋ ਜਾਏ, ਹਜ਼ਮ ਹੋਣ ਯੋਗ ਹੋ ਜਾਵੇ, ਉਹਨੂੰ ਅਸੀਂ ਕਹਿੰਦੇ ਹਾਂ ਐਨਜ਼ਾਈਮਸ। ਸਾਡੇ ਸਰੀਰ ਦੇ ਵਿੱਚ ਟਾਇਲਨ ਪੈਦਾ ਹੁੰਦੀ ਹੈ, ਟਾਇਲਨ ਦਾ ਕੰਮ ਕੀ ਆ, ਜਿੰਨਾ ਵੀ ਅਸੀਂ ਕਾਰਬੋਹਾਈਡਰੇਟ ਖਾਂਦੇ ਹਾਂ ਉਸ ਨੂੰ ਹਜ਼ਮ ਕਰਨਾ ਮੂੰਹ ਚੋਂ ਸ਼ੁਰੂ ਕਰ ਦਿੰਦੀ। ਇਸੇ ਤਰ੍ਹਾਂ ਪੇਟ ਦੇ ਵਿੱਚ ਸਾਡਾ ਐਸਿਡ ਪੈਦਾ ਹੁੰਦਾ ਆ, ਐਸਿਡ ਦਾ ਕੀ ਕੰਮ ਹੈਗਾ, ਬੈਕਟੀਰੀਆ ਵਗੈਰਾ ਮਾਰ ਦਿੰਦਾ ਹੈ। ਹੇਠਾਂ ਪੈਪਸਿਨ ਪੈਦਾ ਹੁੰਦੀ ਹੈ, ਪੈਪਸਿਨ ਦਾ ਕੀ ਕੰਮ ਹੈ ਨਾ ਬਈ, ਜੇ ਐਸਿਡ ਜ਼ਿਆਦਾ ਵੱਧ ਗਿਆ ਤੇ ਕਿਤੇ ਸਾੜ ਹੀ ਨਾ ਦੇਵੇ, ਉਹ ਐਲਕਲਾਈਨ ਹੈਗੀ ਉਹਨੂੰ ਬਚਾ। ਇਸ ਤਰ੍ਹਾਂ ਕਰਕੇ ਅਲੱਗ ਅਲੱਗ ਥਾਵਾਂ ਤੇ ਐਨਜ਼ਾਈਮਸ ਪੈਦਾ ਹੁੰਦੇ ਨੇ। ਤੇ ਇਹ ਜਿਹੜੀ ਮਾਈਕਰੋ ਬਾਡੀ ਮੈਂ ਤੁਹਾਨੂੰ ਦੱਸ ਰਿਹਾ ਨਾ, ਇਹ ਮਾਈਕਰੋ ਬਾਡੀ ਇਸ ਤਰ੍ਹਾਂ ਦਾ ਕੰਮ ਕਰਦੇ ਆ ਕਿ ਜਿਹੜਾ ਵੀ ਪਦਾਰਥ ਆਇਆ ਉਸ ਨੂੰ ਐਨਜ਼ਾਈਮਸ ਦੇ ਘੋਲ ਕੇ ਉਹਦੇ ਵਿੱਚੋਂ ਤੱਤ ਨਿਚੋੜਨ ਯੋਗ ਬਣਾਉਂਦਾ ਹੈ, ਭਾਵ ਕਿ ਉਸ ਨੂੰ ਖਾਣ ਯੋਗ ਜਾਂ ਇਸਤੇਮਾਲ ਕਰਨ ਯੋਗ ਬਣਾਉਂਦਾ ਆ, ਜਿਹਦੇ ਨਾਲ ਸੈੱਲ ਦੀ ਐਨਰਜੀ ਅੱਗੇ ਪੂਰੀ ਹੁੰਦੀ ਰਹਿੰਦੀ ਹੈ।
1: ਜੀ
0: ਹੁਣ ਭਾਈ ਇਹ ਸਾਰੇ ਅੰਗ ਜਿੰਨੇ ਵੀ ਮੈਂ ਦੱਸੇ ਆ, ਇਹ ਸਾਰੇ ਵਿਚਾਰੇ ਬਣਦੇ ਤਾਂ ਹੈਗੇ ਨੇ ਕਿਸੇ ਚੀਜ਼ ਨਾਲ, ਕਿਸੇ ਚੀਜ਼ ਨਾਲ ਬਣਦੇ ਨੇ ਤੇ ਉਹ ਜਿਹੜਾ ਮਟੀਰੀਅਲ ਹਾਲਾਂਕਿ ਸਾਈਟੋਪਲਾਜ਼ਮ ਚ ਘੁਲਿਆ ਆ ਉਹਦੇ ਵਿੱਚ ਉਹਨੇ ਇਕੱਠਾ ਕਰਨਾ ਆ, ਉਸ ਸਾਰੇ ਦੇ ਵਿੱਚੋਂ ਇਕੱਠਾ ਕਰਕੇ ਤੇ ਅਸੀਂ ਕੀ ਬਣਾਉਂਦੇ ਆ, ਅਸੀਂ ਗੀਟੇ ਇਕੱਠੇ ਕਰ ਲਏ ਤੇ ਉਹਦਾ ਸੀਮਿੰਟ ਬਣਾ ਦਿੱਤਾ, ਮਿੱਟੀ ਇਕੱਠੀ ਕਰ ਲਈ ਤਾਂ ਅਸੀਂ ਉਹਦੀ ਇੱਟਾਂ ਬਣਾ ਦਿੱਤੀਆਂ। ਇਸ ਸਾਈਟੋਪਲਾਜ਼ਮ ਦੇ ਵਿੱਚ ਘੁਲਿਆ ਹੋਇਆ ਸਾਰਾ ਪਦਾਰਥ ਜਿਹੜਾ ਅਸੀਂ ਖੁਰਾਕ ਖਾਧੀ ਸੀ ਉਹ ਖੂਨ ਦੇ ਵਿੱਚ ਰਚ ਕੇ ਹਰੇਕ ਸੈੱਲ ਤੱਕ ਪਹੁੰਚੀ ਹੈਗੀ ਹੈ, ਪਰ ਉਹਨੂੰ ਅਲੱਗ ਅਲੱਗ ਸ਼ਕਲ ਦੇਣੀ, ਅਲੱਗ ਅਲੱਗ ਸ਼ੇਪ ਦੇਣ ਵਾਸਤੇ ਜਿਹੜੇ ਕੰਮ ਕਰਨ ਵਾਲਾ ਮਿਸਤਰੀ ਆ ਉਹਨੂੰ ਸੈਂਟ੍ਰੋਸੋਮ ਕਹਿੰਦੇ ਨੇ
1: ਜੀ।
0: ਸੋ ਭਾਵ ਇਹ ਵੀ ਨਾ ਅਸੀਂ ਵੱਖਰੇ ਵੱਖਰੇ ਰੱਖੇ ਨੇ, ਕੰਮ ਜਿਹੜਾ ਉਹਨਾਂ ਨੇ ਕਰਨਾ ਉਹੀ ਸੈਂਟ੍ਰੋਸੋਮਸ, ਇਹ ਸਾਰਾ ਇੱਕ ਤਰ੍ਹਾਂ ਦਾ ਤਾਣਾ ਬਾਣਾ ਸਾਰਾ ਉਲਝਿਆ, ਥਾਂ ਥਾਂ ਤੇ ਮਿਸਤਰੀ ਜਾਂਦੇ ਨੇ, ਵੱਖ ਵੱਖ ਤਰ੍ਹਾਂ ਦੇ ਮਿਸਤਰੀ ਨੇ, ਵੱਖ ਵੱਖ ਤਰ੍ਹਾਂ ਦੀ ਕਾਰਵਾਈ ਕਰਦੇ ਨੇ ਔਰ ਉਸੇ ਤਰ੍ਹਾਂ ਦੀ ਚੀਜ਼ਾਂ ਇਹ ਬਣਾਉਂਦੇ ਰਹਿੰਦੇ ਨੇ ਜਿਹਦੀ ਇਹੀ ਲੋੜ ਹੁੰਦੀ ਹੈ। ਹੁਣ ਇੱਕ ਹੋਰ ਵੈਕਿਊਮ ਹੈ ਉਹਦੇ ਵਿੱਚ, ਐ ਤਾਂ ਨਹੀਂ ਨਾ ਸਾਰੀ ਥਾਂ ਭਰ ਦਿਓ ਤੇ ਹਵਾ ਕਿੱਥੇ ਜਾਊਗੀ ਭਾਈ, ਹਵਾ ਵੀ ਤਾਂ ਚਾਹੀਦੀ ਨਾ, ਬਗੈਰ ਹਵਾ ਤੋਂ ਚੁੱਲ੍ਹੇ ਚ ਲੱਕੜਾਂ ਡਾਹ ਦਿਓ ਤੇ ਹਵਾ ਫੂਕ ਮਾਰੋ ਹੀ ਨਾ ਤੇ ਫਿਰ ਅੱਗ ਨਹੀਂ ਨਾ ਬਲਣੀ, ਬੜਾ ਜ਼ਰੂਰੀ ਆ। ਇਸ ਵਾਸਤੇ ਕੁਦਰਤ ਨੇ ਹਵਾ ਦੇ ਭਰ ਕੇ ਲਿਫਾਫੇ ਅਲੱਗ ਸਿਲੰਡਰ ਬਣਾ ਕੇ, ਜਿਵੇਂ ਆਪਾਂ ਗੈਸ ਦਾ ਸਿਲੰਡਰ ਲਿਆਉਣਾ, ਹਵਾ ਦੇ ਬਣਾ ਕੇ ਲਿਫਾਫੇ ਗੋਲ ਗੋਲ ਤੇ ਇਹ ਵਿੱਚ ਛੱਡੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਵੈਕਿਊਲਸ
1: ਜੀ।
0: ਔਰ ਇਸੇ ਤਰ੍ਹਾਂ ਹੀ ਇਹ ਵੈਕਿਊਲਸ ਜਿਹੜੇ ਨੇ ਥਾਂ ਥਾਂ ਜਾ ਕੇ ਘੁੰਮਦੇ ਰਹਿੰਦੇ ਨੇ ਸਾਈਟੋਪਲਾਜ਼ਮ ਚ ਔਰ ਹਵਾ ਦਿੰਦੇ ਰਹਿੰਦੇ ਨੇ, ਉਹਨਾਂ ਨੂੰ ਅੱਗ ਬਾਲਦੇ ਰਹਿੰਦੇ ਨੇ ਤਾਂ ਕਿ ਸੈੱਲ ਲਾਲ ਰਹੇ, ਸੈੱਲ ਦੇ ਵਿੱਚ ਹਵਾ ਅੱਗ ਬਲਦੀ ਰਵੇ, ਐਨਰਜੀ ਪੈਦਾ ਹੁੰਦੀ ਰਵੇ ਔਰ ਸਾਰੇ ਰੋਸ਼ਨੀ ਹੁੰਦੀ ਰਵੇ। ਮਾਈਟੋਕੋਂਡੀਆ ਨੂੰ ਇਹ ਹੈਲਪ ਕਰਦੇ ਆ, ਮਾਈਟੋਕੋਂਡਰੀਆ ਸਾਡਾ ਬਿਜਲੀ ਘਰ ਆ, ਔਰ ਉਸ ਨੂੰ ਜਗਾਉਣ ਵਾਸਤੇ ਪਹਿਲਾਂ ਸੋਚਤਾ ਹੁਣ ਕਰੋਗੇ ਨਾ। ਸੋ ਇਹ ਸਾਰਾ ਕੰਮ ਇਹਨਾਂ ਦਿਨਾਂ ਹੀ ਹੁੰਦਾ ਹੈਗਾ। ਹੁਣ ਐ ਆ ਭਾਈ ਇਹ ਸਾਰੇ ਜਿੰਨੇ ਵੀ, ਇਸ ਤੋਂ ਬਾਅਦ ਇੱਕ ਛੋਟੀ ਜਿਹੀ ਹੋਰ ਗੱਲ ਰਹਿ ਗਈ, ਛੋਟੀ ਤਾਂ ਨਾ ਕਹੀਏ ਵੱਡੀ ਕਹਿ ਰਹੀ ਕਿਉਂਕਿ ਕੰਮ ਉਹਦਾ ਬੜਾ ਵੱਡਾ, ਸੀਲੀਆ ਜਾਂ ਫਲੈਜਲਾ
1: ਜੀ।
0: ਸੀਲੀਆ ਦੀ ਗੱਲ ਆਪਾਂ ਬੜੀ ਤਰ੍ਹਾਂ ਕੀਤੀ ਜਿਹਨੂੰ ਅਸੀਂ ਵਾਲ ਕਹਿੰਦੇ
1: ਜੀ ਜੀ,
0: ਸੀਲੀਆ ਦਾ ਮਤਲਬ ਹੁੰਦਾ ਵਾਲ ਜਾਂ ਹੇਅਰ, ਔਰ ਕੁਦਰਤ ਨੇ ਸਾਰੇ ਦਾੜੀ ਮੁੱਛਾਂ ਬਾਹਰ ਹੀ ਨਹੀਂ ਲਾਈਆਂ,
1: ਅੰਦਰ ਵੀ
0: ਇਸ ਨੇ ਜਿੰਨੇ ਵੀ ਅੰਗ ਅੰਦਰੋਂ ਖੋਖਲੇ ਹੈਗੇ ਨਾ
1: ਜੀ,
0: ਉਹਨਾਂ ਸਾਰਿਆਂ ਦੇ ਵਿੱਚ ਮੂਵਮੈਂਟ ਪੈਦਾ ਕਰਨ ਵਾਸਤੇ ਇਸ ਨੇ ਅੰਦਰ ਸੀਲੀਆਜ ਲਗਾਏ ਨੇ ਜਿਹੜੇ ਕਿ ਕਰੰਟ ਦਾ ਕੰਮ ਕਰਦੇ ਨੇ, ਇੱਕ ਦੂਸਰੇ ਤੋਂ ਕਰੰਟ ਟਰਾਂਸਮਿਟ ਕਰਦੇ ਰਹਿੰਦੇ ਨੇ, ਇੱਕ ਦੂਸਰੇ ਦੇ ਕਰੰਟ ਦੇ ਨਾਲ ਜਿਹੜੀ ਚੀਜ਼ ਵੇਨ ਦੇ ਵਿੱਚ ਕੋਈ ਚੀਜ਼ ਆ ਗਈ ਤੇ ਉਹ ਅੱਗੇ ਮੂਵ ਕਰਦੀ ਰਹਿੰਦੀ ਹੈ। ਮੂੰਹ ਦੇ ਵਿੱਚ ਸਾਡੀ ਖੁਰਾਕ ਪਾਈ ਤੇ ਇਹ ਫੈਰਿੰਗਸ ਤੋਂ ਈਸੋਫੇਗਸ, ਈਸੋਫੇਗਸ ਤੋਂ ਸਟੋਮਕ, ਸਟੋਮਕ ਤੋਂ ਇੰਟੇਸਟਾਈਨ ਚ ਜਿਹੜੀ ਮੂਵ ਕਰਦੀ ਹੈ ਨਾ, ਇਹਦੇ ਅੰਦਰ ਉਹ ਸਾਰੇ ਸੀਲੀਆਜ਼ ਹਨ, ਵਾਲ ਹਨ, ਜਿਹੜੇ ਵਾਲ ਇੱਕ ਕਰੰਟ ਦਾ ਕੰਮ ਵੀ ਕਰਦੇ ਨੇ, ਇੱਕ ਵੇਵ ਦਾ ਕੰਮ ਵੀ ਕਰਦੇ ਨੇ, ਜਿਸ ਵੇਵ ਦੇ ਕਰਕੇ ਇਸ ਸੈੱਲ ਦੇ ਅੰਦਰ ਅੰਦਰ ਇਹ ਸਾਰੀ ਦੀ ਸਾਰੀ ਖੁਰਾਕ ਸਾਡੀ ਖਾਧੀ ਹੋਈ ਮੂਵ ਕਰਦੀ ਰਹਿੰਦੀ
1: ਜੀ।
0: ਮਤਲਬ ਇਹ ਇੱਕ ਸਧਾਰਨ ਡਿਸਕ੍ਰਿਪਸ਼ਨ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਅੱਜ ਸੈੱਲ ਦੀ, ਔਰ ਇਸ ਤਰ੍ਹਾਂ ਇੰਨੀਆਂ ਸਾਰੀਆਂ ਚੀਜ਼ਾਂ ਕਰਾਮਾਤਾਂ ਇਸ ਸੈੱਲ ਦੇ ਵਿੱਚ ਹੁੰਦੀਆਂ ਨੇ ਜਿਹੜਾ ਵਿਚਾਰਾ ਆਪ ਮਾਈਕਰੋਸਕੋਪਿਕ ਹੈ ਜੀ। ਤੁਸੀਂ ਇਹ ਵੇਖੋ ਵੀ ਇਹ ਚੀਜ਼ਾਂ ਕਿੰਨੀਆਂ ਛੋਟੀਆਂ ਛੋਟੀਆਂ ਹੋਣਗੀਆਂ, ਹੁਣ ਤਾਂ ਅਲਟਰਾ ਮਾਈਕਰੋਸਕੋਪ ਬਹੁਤ ਕੁਝ ਬਣ ਗਿਆ ਹੈ ਨਾ, ਅਸੀਂ 25 ਤੱਕ ਸੈੱਲ ਦੀ ਪਹੁੰਚਾਣ ਕਰਦੇ ਹਾਂ। ਹੁਣ ਅਗਲਾ ਲੈਕਚਰ ਜਿਹੜਾ ਆਪਾਂ ਕਰਾਂਗੇ ਨਾ ਉਹ ਆਪਾਂ ਇਸ ਗੱਲ ਦਾ, ਕਿਉਂਕਿ ਇਹ ਲੈਕਚਰ ਮੇਰਾ ਆਲਰੇਡੀ ਕੀਤਾ ਹੋਇਆ ਸੀਗਾ, ਮੈਂ ਸਿਰਫ ਪਰਿਵਾਰ ਦੇ ਸਰੋਤਿਆਂ ਵਾਸਤੇ ਅੱਜ ਇਸ ਨੂੰ ਰਿਪੀਟ ਕੀਤਾ ਹੈਗਾ। ਹੁਣ ਇਸ ਤੋਂ ਬਾਅਦ ਅਸੀਂ ਲੈਕਚਰ ਜਿਹੜਾ ਕਰਾਂਗੇ ਉਹ ਇਹ ਹੋਏਗਾ ਬਈ ਜੇ ਭਲਾ ਸੈੱਲ ਦਾ ਮੈਂਬਰੇਨ ਬਿਮਾਰ ਹੋ ਜਾਵੇ ਜਾਂ ਕੀ ਹੋਏਗਾ, ਆਵਾਜਾਈ ਖਰਾਬ ਹੋਏਗੀ ਨਾ, ਜਿਹੜਾ ਮਰਜ਼ੀ ਅੰਦਰ ਚਲਾ ਜਾਵੇ, ਕਿਉਂਕਿ ਇਹ ਇਹ ਸਾਡਾ ਮੈਂਬਰੇਨ ਤਾਂ ਹੈਗਾ ਕਸਟਮ ਡਿਪਾਰਟਮੈਂਟ ਆ, ਬਾਹਰੋਂ ਕੋਈ ਚੀਜ਼ ਅੰਦਰ ਜਾਣ ਦੇਣੀ ਕਿ ਨਹੀਂ ਜਾਣ ਦੇਣੀ ਇਹਦਾ ਕੰਮ ਆ, ਅੰਦਰੋਂ ਕੋਈ ਚੀਜ਼ ਬਾਹਰ ਆਉਣ ਦੇਣੀ ਕਿ ਨਹੀਂ ਆਉਣ ਦੇਣੀ ਇਹਦਾ ਕੰਮ ਆ, ਤੇ ਜੇ ਇਹ ਖਰਾਬ ਹੋ ਗਿਆ ਤੇ ਫਿਰ ਸੈੱਲ ਦੇ ਵਿੱਚ ਕੀ ਹੋ ਸਕਦਾ ਹੈ, ਕਿਹੜੀ ਕਿਹੜੀ ਖਰਾਬੀ ਹੋ ਸਕਦੀ ਹੈ ਤੇ ਉਹਦੀਆਂ ਨਿਸ਼ਾਨੀਆਂ ਸਾਨੂੰ ਬਾਹਰ ਕੀ ਦੱਸਣਗੀਆਂ, ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਬਾਹਰ ਸਾਨੂੰ ਸੈੱਲ ਮੈਂਬਰ, ਮਤਲਬ ਜਿੰਨੀਆਂ ਵੀ ਬਿਮਾਰੀਆਂ ਹੁੰਦੀਆਂ ਨੇ, ਚਾਹੇ ਕੈਂਸਰ ਕਹਿ ਲੋ ਤੇ ਚਾਹੇ ਛੋਟਾ ਜੁਕਾਮ ਕਹਿ ਲੋ, ਸਾਰੀਆਂ ਗੱਲਾਂ ਤਾਂ ਜਿਹੜੀਆਂ ਨੇ ਸੈੱਲ ਦੇ ਕਰਕੇ ਹੀ ਹੁੰਦੀਆਂ ਨੇ ਨਾ
1: ਜੀ।
0: ਇਸ ਸੈੱਲ ਦੇ ਵਿੱਚ ਅਸੀਂ ਇੱਕ ਇੱਕ ਪਾਰਟ ਨੂੰ ਦੱਸਾਂਗੇ ਭਾਈ ਜੇ ਇਹ ਚੀਜ਼ ਇਹਦੇ ਵਿੱਚ ਖਰਾਬੀ ਆ ਗਈ ਤੇ ਬਾਹਰ ਨਿਸ਼ਾਨੀਆਂ ਕੀ ਹੋਣਗੀਆਂ, ਤੇ ਨਾਲ ਮੈਂ ਇਹ ਵੀ ਦੱਸੂਗਾ ਭਾਈ ਫੇਰ ਭਾਈ ਇਹਨੂੰ ਦਰੁਸਤ ਕਿਵੇਂ ਕਰਨਾ ਹੈਗਾ
1: ਜੀ।
0: ਸੈੱਲ ਮੈਂਬਰੇਨ ਬੜੀ ਬੜੀ ਬੇਸਿਕ ਜਾਣਕਾਰੀ ਹੈ ਚੀਮਾ ਸਾਹਿਬ ਇਹ ਹਾਂਜੀ
1: ਜੀ।
0: ਅਸੀਂ ਪੀਲੀਏ ਨਾਲ ਯਾਰ ਇਲਾਜ ਕੀ ਕਰੀਏ, ਜਾਂ ਕਿਸੇ ਨੂੰ ਕੈਂਸਰ ਹੋ ਗਿਆ ਤੁਸੀਂ ਇਲਾਜ ਕੀ ਕਰੀਏ, ਸਾਨੂੰ ਇਹ ਜਾਣਨਾ ਪਏਗਾ ਵੀ ਇਹ ਫਰਕ ਕਿੱਥੇ ਪਿਆ ਆ।
1: ਜੀ
0: ਉਸ ਫਰਕ ਨੂੰ ਅਸੀਂ ਕਿੱਥੋਂ ਬੇਸਿਕਲੀ ਮਿਟਾ ਸਕਦੇ ਹਾਂ ਤੇ ਜੇ ਸਾਨੂੰ ਇਹ ਪਤਾ ਹੋਊਗਾ ਤੇ ਫਿਰ ਥੋੜੀ ਸੌਖ ਹੋ ਜੂਗੀ ਨਾ।
2: ਬਿਲਕੁਲ ਡਾਕਟਰ ਸਾਹਿਬ, ਮੈਨੂੰ ਇੱਕੋ ਮਿੰਟ ਦਿਓਗੇ ਵਿੱਚੋਂ ਤੁਹਾਨੂੰ ਇੰਟਰਪਟ ਕਰਦਾ, ਸੋਰੀ। ਮੇਰੇ ਕੋਲੋਂ ਇਹ ਜਿਹੜਾ ਸਵਾਲ ਹੈ ਇਹ ਖੁੰਝ ਨਾ ਜਾਵੇ। ਅਗਲੇ ਪ੍ਰੋਗਰਾਮ ਦੇ ਵਿੱਚ ਮੇਰੀ ਇੱਛਾ ਮੁਤਾਬਕ ਤੁਸੀਂ ਆਪਣੇ ਸਰੋਤਿਆਂ ਦੇ ਨਾਲ ਇਹ ਗੱਲ ਸਾਂਝੀ ਕਰਨੀ ਆ। ਸਾਰਾ ਤੁਸੀਂ ਦੇਖੋ ਕਿੰਨੀਆਂ ਨਿੱਕੀਆਂ ਨਿੱਕੀਆਂ ਸੂਕਸ਼ਮ ਚੀਜ਼ਾਂ ਜਿਹੜੀਆਂ, ਪਹਿਲਾਂ ਸੈੱਲ ਕਿੰਨਾ ਛੋਟਾ ਉਹ ਮਾਈਕਰੋਸਕੋਪ ਨਾਲ ਦੇਖਦੇ ਆ, ਫਿਰ ਉਹਦੇ ਅੰਦਰ ਕੀ ਆ ਕੀ ਆ, ਤੁਸੀਂ ਪੂਰਾ ਘੰਟਾ ਲਾ ਕੇ ਉਹ ਸਮਝਾਤਾ, ਉਹ ਸਮਝ ਲੱਗ ਗਈ। ਹੁਣ ਮੇਰਾ ਜਿਹੜਾ ਸਵਾਲ ਹੈ ਡਾਕਟਰ ਸਾਹਿਬ ਉਹ ਇਹ ਆ ਕਿ ਜਿੱਦਾਂ ਜਿੱਦਾਂ ਬੰਦਿਆਂ ਬੁਢਾਪੇ ਵੱਲ ਨੂੰ ਤੁਰਦਾ ਉਦੋਂ ਇਹਨਾਂ ਸੈੱਲਾਂ ਦੇ ਵਿੱਚ ਤੇ ਸਾਰਾ ਇਹ ਜਿਹੜਾ ਵਾਤਾਵਰਨ ਹੈਗਾ ਅੰਦਰ ਸਾਡੇ ਸਰੀਰ ਦੇ, ਉਦੋਂ ਇਹਨਾਂ ਦੇ ਵਿੱਚ ਕੀ ਰਿਐਕਸ਼ਨ ਹੁੰਦਾ ਜਿਹਦੇ ਕਰਕੇ ਅਸੀਂ ਬੁੱਢੇ ਹੁੰਦੇ ਹਾਂ?
0: ਆਪਾਂ ਸ਼ੁਰੂਆਤ ਇੱਥੇ ਕਰਾਂਗੇ
2: ਜੀ, ਜਦੋਂ ਆਪਣਾ ਨੈਕਸਟ ਪ੍ਰੋਗਰਾਮ
0: ਬੁਢਾਪੇ ਨੂੰ ਕਹਿੰਦੇ ਨੇ ਸੀਨੈਲਿਟੀ। ਸੀਨੈਲਿਟੀ ਕਿਉਂ ਆਉਂਦੀ ਹੈ ਸੈੱਲ ਦੇ ਵਿੱਚ
2: ਜੀ?
0: ਹਾਂਜੀ, ਕਈ ਲੋਕ ਹਜੇ ਵੀ ਚਾਈਨੀਜ਼ ਜਾਂ ਕਈ ਹੋਰ ਜਪਾਨੀ ਲੋਕ ਜਿਹੜੇ ਨੇ ਦੋ ਦੋ ਸਾਲ ਤੋਂ ਵੀ ਉੱਪਰ ਹੋ ਗਏ ਨੇ। ਇੱਕ ਬੰਦੇ ਦੀ ਮੈਂ ਵੇਖੀ ਸੀ, ਮੇਰੇ ਕੋਲ 200 ਸਾਲ ਤੋਂ ਉੱਪਰ ਹੋ ਗਿਆ ਬੰਦਾ। ਹਾਂਜੀ, ਤੋ ਇਸ ਤਰ੍ਹਾਂ ਕਰਕੇ ਕਈ ਸੀਨੈਲਿਟੀ ਕਿਉਂ ਆਉਂਦੀ ਹੈ ਇਸ ਗੱਲ ਦੇ ਸਵਾਲ ਨੂੰ ਆਪਾਂ ਹੱਲ ਕਰਾਂਗੇ, ਠੀਕ ਹੈ?
2: ਬਿਲਕੁਲ ਬਿਲਕੁਲ ਬਿਲਕੁਲ।
0: ਅਗਲਾ ਜਿਹੜਾ ਪ੍ਰੋਗਰਾਮ ਹੋਏਗਾ ਕੱਲ ਜੇ ਹੋਇਆ ਤਾਂ, ਨਹੀਂ ਤਾਂ ਆਪਾਂ ਜਿਵੇਂ ਸਮਝਦੇ ਹਾਂ ਵੀ ਜਿਹੜੀਆਂ ਵੀ ਛੁੱਟੀਆਂ ਵਗੈਰਾ ਰਹਿ ਦੂਰ ਤੇ ਹੈਗੀਆਂ ਨੇ, ਫਿਰ ਜਨਵਰੀ ਤੋਂ ਬਾਅਦ ਰੈਗੂਲਰ ਸਾਰੀਆਂ ਚੀਜ਼ਾਂ ਚੱਲ ਪੈਣਗੀਆਂ। ਪਰ ਜਦੋਂ ਵੀ ਆਪਣਾ ਪ੍ਰੋਗਰਾਮ ਕਰਨਾ ਆ ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਇਹ ਸਵਾਲ ਦਾ, ਮੈਂ ਹੁਣ ਨੀ ਦੇ ਸਕਦਾ ਹਾਂ ਲੇਕਿਨ ਨਹੀਂ ਉਹ ਫਿਰ ਭੱਜੋ ਦੌੜੋ ਵਾਲੀ ਗੱਲ ਹੋਏਗੀ। ਤੁਹਾਡਾ ਜੇ ਸਵਾਲ ਆਇਆ ਹੀ ਹੈ ਕਿਸੇ ਵੱਲੋਂ ਤੇ ਆਪਾਂ ਉਹਨੂੰ ਇਸ ਤਰ੍ਹਾਂ ਸੈੱਟ ਕਰੀਏ ਵੀ ਉਹਦੇ ਦਿਮਾਗ ਚ ਬੈਠ ਜਾਵੇ ਗੱਲ, ਠੀਕ ਹੈ
2: ਜੀ?
0: ਸੀਨੈਲਿਟੀ ਯਾਦ ਰੱਖਿਓ ਜੀ, ਇਹਨੂੰ ਸੀਨੈਲਿਟੀ ਕਹਿੰਦੇ ਆ, ਠੀਕ ਹੈ? ਸੀਨੈਲਿਟੀ ਕਿਉਂ ਆਉਂਦੀ ਹੈ ਸੈੱਲ ਦੇ ਵਿੱਚ, ਬੁਢਾਪਾ ਕਿਉਂ ਆਉਂਦਾ ਪੰਜਾਬੀ ਜਾਂਦੀ ਕਹਿ ਲੋ, ਹਾਂਜੀ, ਉਹਦੀ ਆਪਾਂ ਵਿਆਖਿਆ ਕਰਾਂ।
2: ਵੈਰੀ ਗੁੱਡ, ਬਹੁਤ ਡਾਕਟਰ ਸਾਹਿਬ, ਇਹ ਤੁਹਾਡਾ ਦਿਮਾਗ ਪਤਾ ਨੀ ਕਿੱਡਾ ਖੋਣਾ ਜਿਹਦੇ ਚ ਸਾਰਾ ਕੁਝ ਕੋਈ ਦੱਬੀ ਬੈਠੇ
0: ਨਹੀਂ ਹੋਣਾ ਹੈ ਨਾ। ਇਹਦੇ ਚ ਮੇਰੀ ਕੋਈ ਬਹੁਤ ਸ਼ਾਬਾਸ਼ੀ ਨਹੀਂ ਹੈਗੀ, ਮੇਰਾ ਜੀਵਨ ਇਹ ਹੋ ਗਿਆ ਨਾ, ਹੁਣ ਕਿੰਨੇ 52 ਸਾਲ ਹੋ ਗਏ ਨੇ ਪੜ੍ਹਦਿਆਂ ਪੜ੍ਹਾਉਂਦਿਆਂ ਸਮਝਾਉਂਦਿਆਂ, ਔਰ ਗੱਲ ਤੇ ਹੁਣ ਮੇਰੇ ਵਾਸਤੇ ਤੇ ਉਹੀ ਰੁਟੀਨ ਹੈ ਨਾ। ਇਹ ਆ ਵੀ ਹਾਂ ਕਈ ਵਾਰ ਬਰੀਕੀਆਂ ਜਦੋਂ ਅਸੀਂ ਵੱਡੇ ਪੈਮਾਨੇ ਤੇ ਜਾਂਦੇ, ਜਦੋਂ ਡਾਕਟਰ ਬਣ ਜਾਂਦੇ ਨਾ, ਆਮ ਤੌਰ ਤੇ ਕੀ ਹੁੰਦਾ ਅਸੀਂ ਬੇਸਿਕ ਮੈਡੀਕਲ ਕਾਲਜਾਂ ਚ ਪੜ੍ਹਦੇ ਪੜ੍ਹਾਉਣੇ ਆ, ਬੇਸਿਕ ਗੱਲਾਂ ਅੱਜ ਦੀਆਂ ਮੈਂ ਤੁਹਾਡੇ ਨਾਲ ਹੁਣ ਕਰ ਰਿਹਾ ਹਾਂ। ਕੋਈ ਪਤਾ ਨੀ ਹੁਣ ਕਦੋਂ ਦੀਆਂ ਮੇਰੀਆਂ ਪੜ੍ਹੀਆਂ ਹੋਈਆਂ ਨੇ, ਮੈਂ 1969 ਤੋਂ 1974 ਤੱਕ ਸਟੂਡੈਂਟ ਰਿਹਾ ਮੈਡੀਕਲ ਕਾਲਜ ਦੇ ਵਿੱਚ, ਫਿਰ ਪੜ੍ਹਾਉਂਦਾ ਰਿਹਾ ਹੈਗਾ ਆ, ਇਹ ਉਦੋਂ ਦੀਆਂ ਗੱਲਾਂ ਨੇ ਪੜ੍ਹੀਆਂ ਹੋਈਆਂ, ਪਰ ਮੇਰੇ ਦਿਮਾਗ ਚ ਉਸੇ ਤਰ੍ਹਾਂ ਸੈੱਟ ਨੇ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਸੋ ਹੁਣ ਮੇਰੀ ਕੋਈ ਬਹੁਤੀ ਇਹਦੇ ਚ ਸ਼ਾਬਾਸ਼ੀ ਵਾਲੀ ਗੱਲ ਨਹੀਂ ਹੈਗੀ, ਹੁਣ ਇਹ ਮੇਰਾ ਜੀਵਨ ਹੋ ਗਿਆ ਹੈਗਾ, ਹੈਨਾ? ਸੋ ਕੋਈ ਐਸੀ ਗੱਲ ਨੀ, ਮੈਂ ਇਹ ਸਮਝਦਾ ਵੀ ਜੇ ਮੈਂ ਲੋੜ ਬਣਿਆ ਰਹਾਂ ਤੇ ਇਹੀ ਮੇਰਾ ਜੀਵਨ ਹੈ। ਮੈਂ ਕਿਸੇ ਦੀ ਲੋੜ ਆ, ਕਿਸੇ ਨੂੰ ਮੇਰੇ ਕੋਲ ਜਾਣਕਾਰੀ ਚਾਹੀਦੀ ਤੇ ਉਹ ਮੇਰੇ ਕੋਲ ਹੈਗੀ ਹੈ ਤੇ ਮੈਨੂੰ ਖੁਸ਼ੀ ਹੋਏਗੀ ਉਹ ਜਾਣਕਾਰੀ ਦੇਣ ਵਾਸਤੇ।
2: ਬਿਲਕੁਲ ਡਾਕਟਰ ਸਾਹਿਬ, ਹੁਣ ਜਿਹਦੇ ਚ ਸਾਰਾ ਕੁਝ ਕੋਈ ਦੱਬੀ ਬੈਠੇ
0: ਨਹੀਂ ਹੋਣਾ ਹੈ ਨਾ। ਇਹਦੇ ਚ ਮੇਰੀ ਕੋਈ ਬਹੁਤੀ ਸ਼ਾਬਾਸ਼ੀ ਨਹੀਂ ਹੈਗੀ, ਮੇਰਾ ਜੀਵਨ ਇਹ ਹੋ ਗਿਆ ਨਾ, ਹੁਣ ਕਿੰਨੇ 52 ਸਾਲ ਹੋ ਗਏ ਨੇ ਪੜ੍ਹਦਿਆਂ ਪੜ੍ਹਾਉਂਦਿਆਂ ਸਮਝਾਉਂਦਿਆਂ, ਔਰ ਗੱਲ ਤੇ ਹੁਣ ਮੇਰੇ ਵਾਸਤੇ ਤੇ ਉਹੀ ਰੁਟੀਨ ਹੈ ਨਾ। ਇਹ ਆ ਵੀ ਹਾਂ ਕਈ ਵਾਰ ਬਰੀਕੀਆਂ ਜਦੋਂ ਅਸੀਂ ਵੱਡੇ ਪੈਮਾਨੇ ਤੇ ਜਾਂਦੇ, ਜਦੋਂ ਡਾਕਟਰ ਬਣ ਜਾਂਦੇ ਨਾ, ਆਮ ਤੌਰ ਤੇ ਕੀ ਹੁੰਦਾ ਅਸੀਂ ਬੇਸਿਕ ਮੈਡੀਕਲ ਕਾਲਜਾਂ ਚ ਪੜ੍ਹਦੇ ਪੜ੍ਹਾਉਣੇ ਆ, ਬੇਸਿਕ ਗੱਲਾਂ ਅੱਜ ਦੀਆਂ ਮੈਂ ਤੁਹਾਡੇ ਨਾਲ ਹੁਣ ਕਰ ਰਿਹਾ ਹਾਂ। ਕੋਈ ਪਤਾ ਨੀ ਹੁਣ ਕਦੋਂ ਦੀਆਂ ਮੇਰੀਆਂ ਪੜ੍ਹੀਆਂ ਹੋਈਆਂ ਨੇ, ਮੈਂ 1969 ਤੋਂ 1974 ਤੱਕ ਸਟੂਡੈਂਟ ਰਿਹਾ ਮੈਡੀਕਲ ਕਾਲਜ ਦੇ ਵਿੱਚ, ਫਿਰ ਪੜ੍ਹਾਉਂਦਾ ਰਿਹਾ ਹੈਗਾ ਆ, ਇਹ ਉਦੋਂ ਦੀਆਂ ਗੱਲਾਂ ਨੇ ਪੜ੍ਹੀਆਂ ਹੋਈਆਂ, ਪਰ ਮੇਰੇ ਦਿਮਾਗ ਚ ਉਸੇ ਤਰ੍ਹਾਂ ਸੈੱਟ ਨੇ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਸੋ ਹੁਣ ਮੇਰੀ ਕੋਈ ਬਹੁਤੀ ਇਹਦੇ ਚ ਸ਼ਾਬਾਸ਼ੀ ਵਾਲੀ ਗੱਲ ਨਹੀਂ ਹੈਗੀ, ਹੁਣ ਇਹ ਮੇਰਾ ਜੀਵਨ ਹੋ ਗਿਆ ਹੈਗਾ, ਹੈਨਾ? ਸੋ ਕੋਈ ਐਸੀ ਗੱਲ ਨੀ, ਮੈਂ ਇਹ ਸਮਝਦਾ ਵੀ ਜੇ ਮੈਂ ਲੋੜ ਬਣਿਆ ਰਹਾਂ ਤੇ ਇਹੀ ਮੇਰਾ ਜੀਵਨ ਹੈ। ਮੈਂ ਕਿਸੇ ਦੀ ਲੋੜ ਆ, ਕਿਸੇ ਨੂੰ ਮੇਰੇ ਕੋਲ ਜਾਣਕਾਰੀ ਚਾਹੀਦੀ ਤੇ ਉਹ ਮੇਰੇ ਕੋਲ ਹੈਗੀ ਹੈ ਤੇ ਮੈਨੂੰ ਖੁਸ਼ੀ ਹੋਏਗੀ ਉਹ ਜਾਣਕਾਰੀ ਦੇਣ ਵਾਸਤੇ।
2: ਬਿਲਕੁਲ ਡਾਕਟਰ ਸਾਹਿਬ, ਤੁਹਾਡੀ ਜਿਹੜੀ ਆ ਬਹੁਤ ਦਰੁਸਤ ਗੱਲ ਤੁਸੀਂ ਕੀਤੀ ਆ। ਦੇਖੋ ਸਾਡਾ

0: ਰਿਹਾ ਮੈਡੀਕਲ ਕਾਲਜ ਦੇ ਵਿਚ, ਫਿਰ ਪੜ੍ਹਾਉਂਦਾ ਰਿਹਾ ਹੈਗਾ ਆ। ਇਹ ਉਦੋਂ ਦੀਆਂ ਗੱਲਾਂ ਨੇ ਪੜ੍ਹੀਆਂ ਹੋਈਆਂ, ਪਰ ਮੇਰੇ ਦਿਮਾਗ ਚ ਉਸੇ ਤਰ੍ਹਾਂ ਸੈੱਟ ਨੇ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਸੋ ਹੁਣ ਮੇਰੀ ਕੋਈ ਬਹੁਤੀ ਇਹਦੇ ਸ਼ਾਬਾਸ਼ੀ ਵਾਲੀ ਗੱਲ ਨਹੀਂ ਹੈਗੀ, ਹੁਣ ਇਹ ਮੇਰਾ ਜੀਵਨ ਹੋ ਗਿਆ ਹੈਗਾ, ਹੈਨਾ। ਸੋ ਕੋਈ ਐਸੀ ਗੱਲ ਨੀ, ਮੈਂ ਸਮਝਦਾ ਵੀ ਜੇ ਮੈਂ ਲੋੜ ਬਣਿਆ ਰਹਾਂ ਤੇ ਇਹੀ ਮੇਰਾ ਜੀਵਨ ਹੈ। ਮੈਂ ਕਿਸੇ ਦੀ ਲੋੜ ਆ, ਕਿਸੇ ਨੂੰ ਮੇਰੇ ਕੋਲ ਜਾਣਕਾਰੀ ਚਾਹੀਦੀ ਤੇ ਉਹ ਮੇਰੇ ਕੋਲ ਹੈਗੀ ਹੈ ਤੇ ਮੈਨੂੰ ਖੁਸ਼ੀ ਹੋਏਗੀ ਉਹ ਜਾਣਕਾਰੀ ਦੇਣ ਵਾਸਤੇ।
1: ਬਿਲਕੁਲ ਡਾਕਟਰ ਸਾਹਿਬ, ਤੁਹਾਡੇ ਜਿਹੜੀ ਆ ਬਹੁਤ ਦਰੁਸਤ ਗੱਲ ਤੁਸੀਂ ਕੀਤੀ ਆ। ਦੇਖੋ ਸਾਡਾ ਜਿਹੜਾ ਭਾਰਤੀ ਸਮਾਜ ਸੀਗਾ ਉਹਦੇ ਵਿੱਚ ਜਿਹੜੀ ਜਿਹੜਾ ਇੱਕ ਬੱਚਾ ਪੈਦਾ ਹੁੰਦਾ ਸੀ ਉਹਦੀ ਜਿਹੜੀ ਜ਼ਿੰਦਗੀ ਸੀ ਉਹਨੂੰ ਚਾਰ ਹਿੱਸਿਆਂ ਵਿੱਚ ਵੰਡਦੇ ਸੀ। ਉਹ ਪਹਿਲੇ 25 ਸਾਲ, ਦੂਜੇ 25 ਸਾਲ, ਤੀਜੇ 25 ਸਾਲ ਤੇ ਜਿਹੜੇ ਚੌਥੇ 25 ਸਾਲ ਹੁੰਦੇ ਸੀ ਉਹਨਾਂ ਦੇ ਵਿੱਚ ਫਿਰ ਉਹ ਕੰਮ ਕਾਰ ਸਾਰਾ ਖਤਮ ਕਰਕੇ ਆਰਾਮ ਨਾਲ ਆਪਣਾ ਬੈਠ ਕੇ ਖਾਂਦੇ ਸੀ। ਉਹ ਜਿਹੜੀ ਆ ਚੀਜ਼ ਆ ਉਹ ਬੜੀ ਵਧੀਆ ਸੀ ਜਿਹੜੀ ਸਾਡੇ ਸਮਾਜ ਦੇ ਵਿੱਚੋਂ ਜਾ ਚੁੱਕੀ ਹੈ।
0: ਮੈਂ ਹੁਣ ਚੌਥੇ ਪੜਾਅ ਤੇ ਪਹੁੰਚ ਗਿਆ।
1: ਹਾਂਜੀ ਹਾਂਜੀ ਹਾਂਜੀ ਚੌਥੇ ਪੜਾਅ।
0: ਚਲੋ ਖੈਰ, ਜੋ ਦੇ ਸਕਦੇ ਆ ਦੇ ਜਾਈਏ।
1: ਬਿਲਕੁਲ ਬਿਲਕੁਲ ਬਿਲਕੁਲ,
0: ਕਦੀ ਯਾਦ ਕਰਿਆ ਕਰੇਗਾ ਪਿੱਛੋਂ ਵੀ। ਹਾਂਜੀ
1: ਬਿਲਕੁਲ ਬਿਲਕੁਲ।
0: ਇਸੇ ਕਰਕੇ ਬੰਦਾ ਆਪਣੇ ਮਰਨ ਤੋਂ ਬਾਅਦ ਵੀ ਕੁਝ ਸਾਲ ਜਿਉ ਜਾਂਦਾ ਆ, ਤੀਜੀ ਫੀਲੀ ਤੱਕ ਤਾਂ ਕਾਗਜ਼ਾਂ ਚ ਜਿਉ ਜਾਂਦਾ ਵੀ ਫਲਾਣਾ ਸਿੰਘ ਵਲਦ, ਫਲਾਣਾ ਸਿੰਘ ਵਲਦ, ਫਲਾਣਾ ਸਿੰਘ, ਆਹ ਜ਼ਮੀਨ ਉਹਦੀ ਆ।
1: ਹਾਂਜੀ ਹਾਂਜੀ ਬਿਲਕੁਲ।
0: ਪਰ ਸਮਾਜ ਵਿਚ ਕਈ ਬੰਦੇ ਜਿਹੜੇ ਨੇ ਕੁਝ ਦੇਰ ਜ਼ਿਆਦਾ ਜਿਉ ਜਾਂਦੇ ਨੇ। ਅਸੀਂ ਵੱਡੇ ਤਾਂ ਨਹੀਂ ਹਾਂ, ਲੇਕਿਨ ਇੰਨੇ ਆਮ ਸਧਾਰਨ ਮਨੁੱਖਾਂ ਵਾਂਗੂ ਤੇ ਕੁਝ ਦੇਰ ਲੋਕ ਯਾਦ ਕਰਨਗੇ ਹੀ ਨਾ।
1: ਕਰਨਗੇ, ਬਿਲਕੁਲ ਕਰਨਗੇ ਜੀ। ਜਦੋਂ ਤੀਕਰ ਇਹ ਇੰਟਰਨੈਟ ਚੱਲੇਗਾ ਉਦੋਂ ਤੀਕਰ ਲੋਕ ਇਹਨੂੰ ਸੁਣਦੇ ਰਹਿਣਗੇ। ਜਦੋਂ ਤੀਕਰ ਵੀ ਇੰਟਰਨੈਟ ਹੋਏਗਾ ਉਦੋਂ ਤੀਕਰ ਤੁਹਾਡੀਆਂ ਗੱਲਾਂ ਜਿਹੜੀਆਂ ਉਹ ਇਹਨੂੰ ਹੀ ਡਾਕਟਰ ਸਾਹਿਬ ਜਿਹੜਾ ਉਹ ਕਹਿੰਦੇ ਆ ਬੰਦਾ ਅਮਰ ਹੋ ਗਿਆ, ਉਹ ਇਸੇ ਚੀਜ਼ ਨੂੰ ਕਹਿੰਦੇ ਆ ਕਿ ਤੁਸੀਂ ਇਸ ਦੁਨੀਆਂ ਦੇ ਵਿੱਚ ਕੋਈ ਐਸਾ ਕਰਕੇ ਜਾਓ ਜਿਹੜਾ ਰਹਿੰਦੀ ਦੁਨੀਆਂ ਤੀਕਰ ਲੋਕ ਉਹਨੂੰ ਪੂਜਣਾ ਤਾਂ ਖੈਰ ਮੈਂ ਨਹੀਂ।
0: ਗੱਲ ਸਮਾਜ ਵਾਸਤੇ ਵੀ ਕਹੀ ਸੀ ਇੱਕ ਵਾਰ, ਮੈਂ ਇਹ ਕਿਹਾ ਸੀਗਾ ਵੀ ਅਸੀਂ ਗੁਰਦੁਆਰਿਆਂ ਦੇ ਵਿੱਚ ਅਰਦਾਸ ਕਰਦੇ ਆ ਨਾ, ਫਲਾਣੇ ਦੀ ਅੰਤਿਮ ਅਰਦਾਸ ਹੈ, ਉਹ ਭਾਈ ਫਲਾਣੇ ਦੀ ਅੰਤਿਮ ਅਰਦਾਸ ਕਿਵੇਂ ਹੋ ਸਕਦੀ ਹੈ? ਉਹਦਾ ਜੀਨਸ ਤਾਂ ਚੱਲ ਰਿਹਾ ਹੈਗਾ, ਬੱਚਿਆਂ ਚ ਜੀਨਸ ਉਹਦਾ ਚੱਲ ਰਿਹਾ ਹੈ। ਅੰਤਿਮ ਅਰਦਾਸ ਤਾਂ ਹੋ ਰਹੀ ਹੈ ਸਰੀਰ ਦੀ, ਸਰੀਰ ਖਤਮ ਹੋ ਗਿਆ,
1: ਬਿਲਕੁਲ ਬਿਲਕੁਲ
0: ਪੰਤਰ ਖਤਮ ਹੋਈ ਹੈ। ਬੰਦਾ ਤਾਂ ਆਪਣੇ ਜੀਨ ਚ ਵੀ ਜਿਉਂਦਾ ਹੈ
1: ਜੀ,
0: ਇਸ ਕਰਕੇ ਅਰਦਾਸ ਜਿਹੜੀ ਹੈ ਉਹ ਸਰੀਰ ਦੀ ਹੋਣੀ ਚਾਹੀਦੀ ਹੈ।
1: ਜੀ ਬਹੁਤ ਹੀ ਵਧੀਆ, ਬਹੁਤ ਹੀ ਖੂਬ ਡਾਕਟਰ ਸਾਹਿਬ, ਜਿਹਨੂੰ ਕਹਿੰਦੇ ਆਨੰਦ ਆ ਗਿਆ।
0: ਅੱਜ ਦਾ ਸਮਾਂ ਸਮਾਪਤ ਆ। ਸੋ ਕੱਲ ਨੂੰ ਮੈਂ ਚੀਮਾ ਸਾਹਿਬ ਦਾ ਜਦੋਂ ਵੀ ਮੌਕਾ ਮਿਲਿਆ ਇਸ ਪ੍ਰੋਗਰਾਮ ਨੂੰ ਲੈ ਕੇ ਚੱਲਾਂਗੇ ਤੇ ਫਿਰ ਅੱਗੇ ਚੱਲਾਂਗੇ ਕਿਹੜੇ ਸਿਰ ਦੇ ਕਿਹੜੇ ਪਾਰਟ ਵਿਚ ਕੀ ਨੁਕਸ ਪੈ ਜਾਵੇ ਤੇ ਸਾਨੂੰ ਨਿਸ਼ਾਨੀਆਂ ਕੀ ਮਿਲਦੀਆਂ ਨੇ ਤੇ ਉਹਨਾਂ ਨੂੰ ਦਰੁਸਤ ਕਿਵੇਂ ਕਰਨਾ ਹੋਏਗਾ, ਇਹ ਸਾਰੀਆਂ ਗੱਲਾਂ ਅੱਗੇ ਅਸੀਂ ਕਰਾਂਗੇ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਆ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਇਲਾਜ ਕਰਵਾਉਂਦੇ ਕਰਾਉਂਦੇ ਥੱਕ ਗਏ ਹੋ ਤੇ ਸਿਸਟੇਮੈਟਿਕ ਨੇਚਰ ਦੀ ਅਪਰੋਚ ਜਾਣਨਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਕਾਕ ਸਾਹਿਬ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ।
0: ਹਾਂਜੀ ਹਾਂਜੀ ਹਾਂਜੀ, ਕੋਈ ਗੱਲ ਨੀ, ਕਰਾਂਗੇ ਤੇ ਅਗਲੇ ਦਿਨ ਸੀ, ਕੋਈ ਐਸੀ ਗੱਲ ਨੀ। ਪਰ ਹਾਂ, ਜਦੋਂ ਵੀ ਤੁਸੀਂ ਕਰੋਗੇ ਤੁਹਾਡੇ ਪ੍ਰੋਗਰਾਮ ਦੇ ਵਿਚ ਸਭ ਤੋਂ ਪਹਿਲਾਂ ਸਵਾਲ ਚੀਮਾ ਸਾਹਿਬ ਦਾ ਹੋਏਗਾ ਵੀ ਸੈਨੈਲਿਟੀ ਕਿਉਂ ਆਉਂਦੀ ਹੈ, ਬੁਢਾਪਾ ਕਿਉਂ ਆਉਂਦਾ ਹੈਗਾ ਆ, ਇਹਦੇ ਬਾਰੇ ਮੈਂ ਗੱਲ ਕਰਾਂਗਾ, ਠੀਕ ਹੈ ਜੀ। ਸੋ ਜਿੰਨੀ ਕੁ ਸੇਵਾ ਕਰ ਸਕਦੇ ਹਾਂ ਕਰਨ ਯੋਗ ਆ ਉਹ ਕਰਦੇ ਰਹਾਂਗੇ। ਹਾਂਜੀ
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।

0: ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਟ ਪ੍ਰਵਾਸ ਰੇਡੀਓ ਫਰੈਂਕਫਰਟ ਜਰਮਨੀ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਲਾਲ ਸਿੰਘ ਚੀਮਾ ਸਾਹਿਬ ਸਾਡੇ ਸੀਨੀਅਰ ਸਾਡੇ ਨਾਲ ਜੁੜ ਗਏ ਨੇ ਤੇ ਖਬਰਾਂ ਵੱਲ ਝਾਤ ਮਾਰਦੇ ਉਨ੍ਹਾਂ ਕੋਲੋਂ ਪੁੱਛਦੇ ਹਾਂ ਜੀ ਕੀ ਹੋ ਰਿਹਾ ਦੁਨੀਆਂ ਤੇ। ਆਓ ਚੀਮਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਆਈ ਐਮ ਵੈਲਕਮ ਜੀ।
1: ਤੇ ਸਾਡੀ ਸਮੁੱਚੀ ਟੀਮ ਹੈ ਜਿਹੜੀ, ਉਹਨਾਂ ਨੂੰ ਮੇਰੇ ਵੱਲੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਖੱਖ ਸਾਹਿਬ ਜੀ। ਤੇ ਖਬਰਾਂ ਖੱਖ ਸਾਹਿਬ ਜੀ, ਅੱਜ ਕੱਲ ਬਹੁਤੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਪਤਾ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਬੜੀਆਂ, ਤੇ ਟਰੰਪ ਸਾਹਿਬ ਵੀ ਤੁਹਾਨੂੰ ਪਤਾ ਵੀ ਬਹੁਤ ਗਰਮਾ ਗਰਮੀ ਜਿਹੜੇ ਹੋ ਰਹੇ ਆ। ਤੇ ਬਾਕੀ ਜਿਹੜਾ ਹੈਗਾ ਸਿਲਸਿਲਾ ਆਪਣੇ ਸੁਨੇਹਾ ਦਾ, ਇਹ ਜਿਹੜਾ ਸੁਨੇਹਾ ਖੱਖ ਸਾਹਿਬ ਵੀ ਹੈਗਾ ਆ, ਇਹ ਆਪਾਂ ਪੜ੍ਹ ਕੇ ਆਪਣੇ ਸੱਜਣਾਂ ਨੂੰ ਸੁਣਾਉਣਾ ਆ। ਤੇ ਮੂਹਰੇ ਹੋਰ ਹੀ ਕੁਛ ਕਿੱਥੇ ਆਉਂਦਾ ਰਹਿੰਦਾ ਇਹ। ਅੱਛਾ, ਇਹ ਸੁਨੇਹਾ ਖੱਖ ਸਾਹਿਬ ਜੀ ਜਿਹੜਾ ਮਾਰਕ ਕਾਰਨੀ ਦੀ, ਉਹਦਾ ਆਪਾਂ ਥੋੜੀ ਜਿਹੀ ਗੱਲ ਕੀਤੀ ਸੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਾਹਿਬ ਦੀ।
0: ਜੀ ਜੀ ਜੀ।
1: ਤੇ ਉਹਨਾਂ ਨੇ ਖੱਖ ਸਾਹਿਬ ਜੀ ਬਹੁਤ ਸੱਜਣਾਂ ਨੇ ਜਿਹੜੀਆਂ ਉਹਨਾਂ ਦੀਆਂ ਖਬਰਾਂ ਜਿਹੜੀਆਂ ਛਾਪੀਆਂ। ਔਰ ਦੇਖੋ ਕਈ ਵਾਰੀ ਖੱਖ ਸਾਹਿਬ ਜੀ ਏਦਾਂ ਹੁੰਦਾ, ਦੁਨੀਆ ਜਿਹੜੀ ਆ ਨਾ ਉਹ ਕਿਸੇ ਚੀਜ਼ ਦੀ ਤਲਾਸ਼ ਦੇ ਵਿੱਚ ਹੁੰਦੀ ਆ, ਤੇ ਜਦੋਂ ਉਹਨਾਂ ਨੂੰ ਮਿਲ ਜਾਂਦੀ ਆ ਨਾ, ਫਿਰ ਉਹ ਇੱਕਦਮ ਜਿਹੜੀ ਆ ਭੜਾਂਬੜ ਜਿੱਦਾਂ ਮਾਤਰਾ ਹੁੰਦਾ ਨਾ, ਏਦਾਂ ਉਹ ਹੋ ਜਾਂਦੀ ਆ। ਸੋ ਇਸੇ ਤਰ੍ਹਾਂ ਦੀ ਸਿਚੁਏਸ਼ਨ ਆ ਜਿਹੜੀ ਇਹ ਪੈਦਾ ਹੋਈ ਆ ਇਸ ਵਾਰੀ। ਤੇ ਇਹਦੇ ਵਿੱਚ ਖੱਖ ਸਾਹਿਬ ਜੀ ਕਹਿੰਦੇ ਆ, ਦਰਬਾਰਾ ਸਿੰਘ ਕਾਲੋਂ 20 ਜਨਵਰੀ 2026 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਡੇਵੋਸ ਜਿਹੜੀ ਉਹ ਸਵਿਟਰਲੈਂਡ ਦੇ ਵਿੱਚ ਜਗ੍ਹਾ ਹੈਗੀ ਆ, ਜਿੱਥੇ ਕਾਰਨੀ ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਸੀਗਾ, ਉੱਥੇ ਕਹਿੰਦੇ ਆ ਕਿ ਸਵਿਟਰਲੈਂਡ ਵਿਖੇ ਆਰਥਿਕ ਫੋਰਮ ਨੂੰ ਸੰਬੋਧਨ ਕਰਦੇ ਆਪਣੇ ਸੂਝਬੂਝ ਭਰੇ ਦੂਰ ਦ੍ਰਿਸ਼ਟੀ ਵਾਲੇ ਜਬਰਦਸਤ ਭਾਸ਼ਣ ਵਿੱਚ, ਜੋ ਉਨ੍ਹਾਂ ਖੁਦ ਹੀ ਲਿਖਿਆ ਸੀ, ਵਿਸ਼ਵ ਭਰ ਦੇ ਦਰਮਿਆਨੇ ਦਰਜੇ ਦੇ ਸਮੂਹ ਦੇਸ਼ਾਂ ਨੂੰ ਇੱਕ ਨਵ ਵਿਸ਼ਵ ਸੰਸਥਾਪਿਤ ਕਰਨ ਦਾ ਹੋਕਾ ਦਿੱਤਾ ਆ। ਸੋ ਉਨ੍ਹਾਂ ਨੇ ਕਿਹਾ ਭਾਈ ਭਾਈ ਆਪਾਂ ਜਿਹੜੇ ਵਿਚਕਾਰ ਵਾਲੇ ਆ, ਨਾ ਉੱਪਰ ਵਾਲੇ, ਨਾ ਥੱਲੇ ਵਾਲੇ, ਆਪਾਂ ਆਪਸ ਵਿੱਚ ਰਲੀਏ, ਗੱਲ ਤਾਂ ਬਣਨੀ। ਤੇ ਉਨ੍ਹਾਂ ਨੇ ਕਿਹਾ ਅਸੀਂ ਊਰਜਾ ਖੇਤਰ ਵਿਚ ਸੁਪਰ ਸ਼ਕਤੀ ਹਾਂ। ਇਹ ਕੈਨੇਡਾ ਬਾਰੇ ਦੱਸਿਆ ਉਨ੍ਹਾਂ ਨੇ ਖੱਖ ਸਾਹਿਬ ਜੀ, ਉਹ ਕਹਿੰਦੇ ਅਸੀਂ ਊਰਜਾ ਵਿਚ ਸੁਪਰ ਸ਼ਕਤੀ ਹਾਂ, ਸਾਡੇ ਕੋਲ ਬਹੁਤ ਹੀ ਵਸੀ ਖਣਿਜ ਪਦਾਰਥ ਖਜ਼ਾਨਾ ਹਨ, ਸਾਡੇ ਕੋਲ ਪੜ੍ਹੇ ਲਿਖੇ ਹਨ, ਸਾਡੀ ਪੈਨਸ਼ਨ ਵਿਵਸਥਾ ਸਰਵੋਤਮ ਹੈ, ਸਾਡੇ ਕੋਲ ਪੂੰਜੀ ਹੁਨਰ ਅਤੇ ਅਸੀਂ ਵਿੱਤੀ ਵਿਵਸਥਾ ਰੱਖਣ ਵਾਲਾ ਰਾਜ ਅਤੇ ਵਧੀਆ ਸ਼ਾਸਨ ਆਧਾਰਿਤ ਸਰਕਾਰ ਹਾਂ। ਸਾਡੇ ਕੋਲ ਉੱਚ ਪੱਧਰੀ ਕੀਮਤਾਂ ਹਨ, ਕਦਰਾਂ ਕੀਮਤਾਂ ਹਨ, ਕੈਨੇਡਾ ਬਹੁਤ ਪੱਖੀ ਸਮਾਜ ਹੈ ਅਤੇ ਉਹ ਪੂਰੀ ਊਰਜਾ ਨਾਲ ਕੰਮ ਕਰ ਰਿਹਾ ਹੈ। ਸਾਡੀ ਸ਼ਕਤੀ, ਸਾਡੀ ਇਮਾਨਦਾਰੀ ਅਜੋਕੇ ਟੁੱਟ ਭੱਜ ਅਤੇ ਗਲ ਸੜ ਚੁੱਕੇ ਗਲੋਬਲ ਸਿਸਟਮ, ਦੇਖੋ ਖੱਖ ਸਾਹਿਬ ਜੀ ਉਨ੍ਹਾਂ ਨੇ ਜਿਹੜਾ ਗਲੋਬਲ ਸਿਸਟਮ ਚੱਲ ਰਿਹਾ ਹੈ ਇਸ ਵੇਲੇ ਉਹਨੂੰ ਗਲਿਆ ਸੜਿਆ ਉਨ੍ਹਾਂ ਨੇ ਦੱਸਿਆ ਵਿੱਚ ਅਸੀਂ ਬਾਹਰ ਆ ਚੁੱਕੇ ਹਾਂ, ਕਹਿੰਦਾ ਅਸੀਂ ਹੁਣ ਉਥੋਂ ਬਾਹਰ ਨਿਕਲ ਚੁੱਕੇ ਹਾਂ। ਅਸੀਂ ਆਪਣਾ ਵਧੀਆ ਸ਼ਕਤੀਸ਼ਾਲੀ ਅਤੇ ਇਨਸਾਫ਼ ਆਧਾਰਿਤ ਕੈਨੇਡਾ ਸਿਰਜਣ ਦੀ ਸ਼ਕਤੀ ਰੱਖਦੇ ਹਾਂ। ਇੰਝ ਵਿਸ਼ਵ ਦੀਆਂ ਸਾਰੀਆਂ ਦਰਮਿਆਨੀਆਂ ਸ਼ਕਤੀਆਂ ਨੂੰ ਇਸ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ। ਉਹ ਬਹੁਤ ਕੁਝ ਗੁਆ ਚੁੱਕੀਆਂ ਹਨ ਇਸ ਕਿਲੇਦਾਰੀ ਵਿੱਚੋਂ, ਹੁਣ ਉਨ੍ਹਾਂ ਨੂੰ ਆਪਸ ਵਿੱਚ ਮਿਲ ਬੈਠ ਕੇ ਇੱਕ ਨਵਾਂ ਕੌਮਾਂਤਰੀ ਸਿਸਟਮ ਸਿਰਜਣ ਦੀ ਲੋੜ ਹੈ। ਅੱਗੇ ਜਾ ਕੇ ਉਹ ਲਿਖਦੇ ਆ ਖੱਖ ਸਾਹਿਬ ਜੀ, ਝੂਠੀ ਵਿਵਸਥਾ, ਉਹ ਕਹਿੰਦੇ ਸਥਾਪਤ ਵਿਸ਼ਵ ਵਿਵਸਥਾ ਦਾ ਪੋਲ ਖੋਲਦੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਸ ਵਿੱਚ ਸ਼ਾਮਲ ਵਿਸ਼ਵ ਦੇ ਕੌਮਾਂਤਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਵਪਾਰ ਸੰਗਠਨ, ਵਾਤਾਵਰਣ ਸੰਗਠਨ, ਪਾਰਟੀਆਂ ਦੇ ਕਾਨਫਰੰਸ ਸੰਗਠਨ ਆਦਿ ਸਭ ਵਿਚ ਕਾਨੂੰਨ ਆਧਾਰਿਤ ਗਲੋਬਲ ਵਿਵਸਥਾ ਦੀ ਥਾਂ ਤਕੜੇ ਦਾ 70-100 ਵਿਵਸਥਾ ਭਾਰੂ ਹੋ ਚੁੱਕੀ ਹੈ। ਅੱਜ ਆਰਥਿਕ ਸਾਂਝੇਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾਂਸ਼ਕਤੀਆਂ ਅਮਰੀਕਾ, ਰੂਸ, ਚੀਨ ਕਮਜ਼ੋਰ ਅਤੇ ਪਿੱਠੂ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਸਥਾਪਿਤ ਕਰਨਾ ਚਾਹੁੰਦੇ ਹਨ। ਉਹੀ ਬਸਤੀਵਾਦ ਜਿਹਨੂੰ ਆਪਾਂ ਕਲੋਨੀਆਂ ਕਹਿੰਦੇ ਹਾਂ ਖੱਖ ਸਾਹਿਬ ਜੀ, ਉਹੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ। ਔਰ ਬਹੁਤੀਆਂ ਬਣ ਵੀ ਗਈਆਂ। ਇਸ ਸਬੰਧੀ ਉਹਨਾਂ ਨੇ ਚੈੱਕ ਗਣਰਾਜ ਦੀ ਜਿਹੜਾ ਚੈੱਕ ਸਲਵਾਕੀਆ ਪਹਿਲਾਂ ਕੰਟਰੀ ਹੁੰਦਾ ਸੀ ਉਹ ਚੈੱਕ ਰਹਿ ਗਿਆ ਹੁਣ ਕੱਲਾ, ਕਿਉਂਕਿ ਅੱਗੇ ਦੋ ਕੰਟਰੀ ਸੀ ਚੈੱਕ ਤੇ ਸਲਵਾਕੀਆ, ਹੁਣ ਉਹ ਵੱਖਰੇ ਵੱਖਰੇ ਹੋ ਗਏ, ਇਸ ਕਰਕੇ ਉਹਨੇ ਚੈੱਕ ਦਾ ਜਿਹੜਾ ਉਹ ਦਿੱਤੀ ਆਧਾਰ ਨੇ ਇੱਥੇ। ਇਸ ਸਬੰਧੀ ਉਹਨਾਂ ਨੇ ਚੈੱਕ ਗਣਰਾਜ ਦੀ ਇੱਕ ਪੁਰਾਣੀ ਮਿਸਾਲ ਦਿੱਤੀ। ਇਹ ਮਿਸਾਲ ਉਹਨਾਂ ਨੇ ਚੈੱਕ ਗਣਰਾਜ ਦੀ ਵਿਰੋਧੀ ਧਿਰ ਦੇ ਆਗੂ ਵਿਕਲਾਵ ਹਾਲ, ਜੋ ਬਾਅਦ ਵਿਚ ਉਥੋਂ ਦੇ ਰਾਸ਼ਟਰਪਤੀ ਬਣੇ ਦੇ ਲੇਖ ਨਿਤਾਣਿਆਂ ਦੇ ਤਾਣ ਵਿਚੋਂ ਲਈ, ਉਨ੍ਹਾਂ ਕਿਹਾ ਕਿ ਇਕ ਗਲੀ ਵਿਚ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਸਨ, ਉਨ੍ਹਾਂ ਵਿਚ ਇਕ ਕਮਜ਼ੋਰ ਸਬਜ਼ੀ ਵੇਚਣ ਵਾਲੇ ਦੀ ਦੁਕਾਨ ਸੀ, ਜੋ ਆਪਣੀ ਦੁਕਾਨ ਖੋਲਣ ਤੋਂ ਬਾਅਦ ਉਸ ਦੀ ਖਿੜਕੀ ਵਿਚ ਇਕ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇਕ ਹੋ ਜਾਓ ਸਜਾ ਦਿੰਦਾ ਸੀ। ਸੋ ਖਿੜਕੀ ਦੇ ਵਿਚ ਆਪਣੇ ਬਾਹਰ ਉਹ ਰੱਖ ਦਿੰਦਾ ਸੀ ਤੇ ਬੋਰਡ ਦੇ ਉੱਤੇ ਲਿਖਿਆ ਹੁੰਦਾ ਸੀਗਾ ਇਹ ਕਿ ਆਪਾਂ ਜਿਹੜੇ ਆ ਤੁਸੀਂ ਇਕੱਠੇ ਹੋਵੋ। ਤੇ ਦੁਕਾਨਦਾਰਾਂ ਸਨ ਉਹਨਾਂ ਵਿਚੋਂ ਇਕ ਕਮਜ਼ੋਰ ਜਿਹੜਾ ਵਿਕਰੇਤਾ ਸੀ ਉਹ ਵੀ ਆਪਣੀ ਦੁਕਾਨ ਵਿਚ ਕਹਿੰਦਾ ਖੋਲਣ ਤੋਂ ਬਾਅਦ ਖਿੜਕੀ ਵਿਚ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇਕ ਹੋ ਜਾਓ ਦਿੰਦਾ, ਪਰ ਉਸ ਨੂੰ ਇਸ ਫਲਸਫੇ ਵਿਚ ਯਕੀਨ ਨਹੀਂ ਸੀ ਕਿ ਕਿਉਂ ਕਿ ਦੁਕਾਨਦਾਰ ਸਾਰੇ ਇੰਜ ਹੀ ਕਰਦੇ ਸਨ, ਇਸ ਕਰਕੇ ਉਹ ਲਾ ਦਿੰਦਾ ਸੀ ਉੱਥੇ, ਪਰ ਉਹਨੂੰ ਪਤਾ ਸੀ ਵੀ ਮੈਂ ਜੋ ਕੁਛ ਕਰ ਰਿਹਾ ਇਹ ਐਵੇਂ ਹੀ ਆ, ਤੇ ਇਸ ਲਈ ਉਹ ਵੀ ਉਥੋਂ ਦੇ ਸਥਾਪਿਤ ਨਿਜ਼ਾਮ ਦੇ ਡਰ ਕਰਕੇ ਲਗਾਉਂਦਾ ਸੀ। ਇਹ ਇਕ ਝੂਠ ਸੀ, ਲੇਕਿਨ ਲੋਕ ਡਰ ਤੇ ਹਿੰਸਾ ਤੋਂ ਬਚਣ ਲਈ ਇੰਜ ਕਰ ਰਹੇ ਸਨ, ਲੇਕਿਨ ਸੱਚ ਇਹ ਹੈ ਕਿ ਜੇਕਰ ਵਿਅਕਤੀ ਵੀ ਇਕ ਬੋਰਡ ਲਗਾਉਣਾ ਬੰਦ ਕਰ ਦਿੰਦਾ ਤਾਂ ਸਥਾਪਿਤ ਵਿਵਸਥਾ ਦਾ ਭਰਮ ਟੁੱਟਣਾ ਸ਼ੁਰੂ ਹੋ ਜਾਣਾ ਸੀ। ਹਾਵਲ ਦਾ ਐਸਾ ਹੀ ਮੰਨਣਾ ਸੀ। ਕੈਨੇਡੀਅਨ ਦੇਖੋ ਬੋਰਡ ਤਾਂ ਉਹ ਲਾਉਂਦਾ ਸੀ ਡਰਦਾ, ਪਰ ਉਹਨੂੰ ਪਤਾ ਸੀ ਇਸ ਗੱਲ ਦਾ ਕਿ ਜੇ ਇਕ ਵੀ ਬੰਦਾ ਮੈਂ ਹੀ ਨਾ ਕਰ ਦਵਾਂ ਬੋਰਡ ਲਾਉਣ ਤੋਂ ਤੇ ਜਿਹੜੀ ਆ ਉਹ ਤੀਲੀ ਲੱਗ ਜਾਣੀ ਹੈ ਕਿਸਮ ਦੀ, ਤੇ ਜਿਹੜਾ ਮਸਲਾ ਉਹ ਵਿਗੜਨਾ ਸ਼ੁਰੂ ਹੋ ਜਾਣਾ ਗੌਰਮੈਂਟ ਦੇ ਖਿਲਾਫ਼। ਪਰ ਉਹ ਡਰਦਾ ਉਹੀ ਕਰਦਾ ਸੀਗਾ ਕਿ ਮੈਂ ਜਾਂ ਜੇਲ੍ਹ ਚਲ ਜਾਊਂ ਜੇ ਕਰ ਦੂੰ ਉਹ ਕਰ ਦੂੰ। ਐਨੀਵੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਦੇ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਤੇ ਕੰਪਨੀਆਂ ਨੂੰ ਆਪਣੀਆਂ ਖਿੜਕੀਆਂ ਵਿਚੋਂ ਐਸੇ ਝੂਠ ਦੇ ਬੋਰਡ ਤੁਰੰਤ ਹਟਾਉਣ ਦਾ ਹੋਕਾ ਦਿੱਤਾ। ਸੋ ਕਾਰਨੀ ਸਾਹਿਬ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਵੀ ਇਹੀ ਕਿਹਾ, ਐਸੀ ਝੂਠੀ ਵਿਵਸਥਾ ਵਿਚ ਨਹੀਂ ਜਾ ਰਿਹਾ ਸਕਦਾ ਕਿਉਂਕਿ ਇਹ ਝੂਠ ਅਜੋਕੇ ਰਾਸ਼ਟਰਾਂ ਦੀ ਕਮਜ਼ੋਰੀ ਬਣ ਚੁੱਕਾ ਹੈ। ਪ੍ਰਭੂ ਸੱਤਾ ਦੀ ਰਾਖੀ, ਅੱਜ ਭੇੜੀਆ ਅਤੇ ਡਾਕੂਆਂ ਦਾ ਰੂਪ ਧਾਰਨ ਬੈਠੀਆਂ ਮਹਾਂਸ਼ਕਤੀਆਂ ਤੋਂ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਨਹੀਂ ਹੈ। ਪੂਰੇ ਵਿਸ਼ਵ ਦੇ ਰਾਸ਼ਟਰ ਇਨ੍ਹਾਂ ਤੋਂ ਡਰੇ ਅਤੇ ਸਹਿਮੇ ਪਏ ਹਨ। ਵੈਨਜ਼ੂਏਲਾ ਵਿਚ ਕੀ ਹੋਇਆ, ਇਕ ਖੂਖਾਰ ਡਾਕੂ ਦਾ ਰੂਪ ਧਾਰਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਉਸ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਅਤੇ ਉਸ ਦੀ ਪਤਨੀ ਨੂੰ ਉਸ ਦੇ ਵਿਸਤਰੇ ਵਿਚੋਂ ਅਗਵਾ ਕਰਕੇ ਅਮਰੀਕਾ ਲੈ ਆਇਆ। ਵਿਸ਼ਵ ਦੇ ਕਿਸੇ ਰਾਸ਼ਟਰ ਨੇ ਚੂ ਚਾਂ ਨਾ ਕੀਤੀ। ਗਾਜ਼ਾ ਵਿਚ ਅਮਰੀਕਾ ਅਤੇ ਇਸ ਦੇ ਹਮਜੋਲੀ ਇਜ਼ਰਾਇਲ ਨੇ ਉਸ ਪੱਟੀ ਦਾ ਮੜੀਆ ਮੇਟ ਕਰ ਦਿੱਤਾ। 70,000 ਤੋਂ ਵੱਧ ਲੋਕ ਮਾਰ ਦਿੱਤੇ, ਲੱਖਾਂ ਜ਼ਖਮੀ ਅਤੇ ਬੇਘਰ ਕਰ ਦਿੱਤੇ। ਅਨੇਕ ਭੁੱਖਮਰੀ ਨਾਲ ਮਰ ਰਹੇ, ਪਰ ਮਹਾਂਸ਼ਕਤੀਆਂ ਦੇ ਡਰ ਦੇ ਮਾਰੇ ਕੋਈ ਦੇਸ਼ ਗਾਜ਼ਾ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਇਨ੍ਹਾਂ ਨੇ ਇਰਾਨ ਨੂੰ ਵੀ ਮੜੀਆ ਮੇਟ ਕਰਨਾ ਚਾਹਿਆ, ਪਰ ਉਥੋਂ ਦਮ ਦਿਖਾਉਣ ਕਰਕੇ ਸਮਝੌਤਾ ਕਰਨਾ ਪਿਆ। ਹੁਣ ਫਿਰ ਉਸਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀ CIA ਅਤੇ ਮਸਾਦ ਵੱਲੋਂ ਇਰਾਨ ਵਿਚ ਜਨਤਕ ਵਿਦਰੋਹ ਪੈਦਾ ਕਰਨ ਦਾ ਸਫਲ ਯਤਨ ਕੀਤਾ ਗਿਆ। 24 ਫਰਵਰੀ 2022 ਤੋਂ ਯੂਕਰੇਨ ਤੇ ਰੂਸੀ ਹਮਲਾ ਜਾਰੀ ਹੈ, ਪਰ ਅਜੇ ਤੱਕ ਕਿਸੇ ਮਹਾਂਸ਼ਕਤੀ ਨੇ ਉਥੇ ਸ਼ਾਂਤੀ ਸਥਾਪਿਤ ਕਰਨ ਦਾ ਸੁਹਿਰਦ ਯਤਨ ਨਹੀਂ ਕੀਤਾ। ਇਵੇਂ ਹੀ ਅਫਰੀਕਾ ਵਿਚ ਬਸਤੀਵਾਦ ਨੂੰ ਲੈ ਕੇ ਇਨ੍ਹਾਂ ਮਹਾਂਸ਼ਕਤੀਆਂ ਵੱਲੋਂ ਸਥਾਨਕ ਜੰਗਾਂ ਜਾਰੀ ਹਨ। ਜਿਸ ਝੂਠ ਦੇ ਨਕਾਬ ਹੇਠ ਅਮਰੀਕਾ ਨੇ UNO ਅਤੇ ਨੇਟੋ ਸਹਿਯੋਗੀਆਂ ਨੂੰ ਗੁਮਰਾਹ ਕਰਕੇ ਇਰਾਕ ਦੇ ਸਦਮ ਹੁਸੈਨ ਸ਼ਾਸਨ ਦੀ ਬਰਬਾਦੀ ਕੀਤੀ, ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਨੂੰ ਤਬਾਹ ਕੀਤਾ, ਲੀਬੀਆ ਨੂੰ ਮੜੀਆ ਮੇਟ ਕੀਤਾ, ਇਸ ਨੂੰ ਕੌਣ ਨਹੀਂ ਜਾਣਦਾ। ਸਦਮ ਹੁਸੈਨ ਕੋਲ ਕਿਹੜੇ ਰਸਾਇਣਕ ਹਥਿਆਰ ਸਨ? ਉਸਾਮਾ ਬਿਨ ਲਾਦੇਨ ਅਮਰੀਕਾ ਦੀ ਹੀ ਉਪਜ ਸੀ, ਜਿਸ ਨੂੰ ਪਾਕਿਸਤਾਨ ਦੀ ਪ੍ਰਭੂ ਸੱਤਾ ਨੂੰ ਠੁੱਠ ਦਿਖਾਉਂਦੇ ਜਾਬਰ ਸ਼ਾਹੀ ਨਾਲ ਆਪਣੇ ਸੀਲ ਦਸਤੇ ਭੇਜ ਕੇ ਮਾਰ ਮੁਕਾਇਆ। ਕਾਰਨੀ ਨੇ ਬੇਵਾਕੀ ਨਾਲ ਕਿਹਾ ਕਿ ਪੱਛਮੀ ਦੇਸ਼ ਵੀ ਇਸ ਝੂਠ ਦਾ ਸ਼ਿਕਾਰ ਹੋ ਕੇ ਆਪਣੇ ਨਿੱਜੀ ਲਾਭਾਂ ਅਤੇ ਮਫਾਦਾਂ ਲਈ ਅਮਰੀਕਾ ਨਾਲ ਰਲੇ ਰਹੇ। ਹੁਣ ਹਾਲ ਇਹ ਹੈ ਕਿ ਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੀ ਇਕ ਅਧਿਕਾਰੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ ਅਤੇ ਅਜੋਕੀਆਂ ਸੰਸਥਾਵਾਂ ਦੀ ਥਾਂ ਆਪਣੀ ਸਰਦਾਰੀ ਹੇਠ ਬੋਰਡ ਆਫ ਪੀਸ ਸਟਾਫ ਦਾ ਨਵਾਂ ਬੋਰਡ ਉੱਥੇ ਕਰਕੇ ਆਇਆ ਨਾ, ਉਹ ਬੋਰਡ ਆਫ ਪੀਸ ਬਣਾ ਕੇ ਆਇਆ ਉੱਥੇ ਸਵਿਟਰਲੈਂਡ ਦੇ ਵਿਚ, ਤੇ ਮੈਂਬਰ ਬਣਨ ਲਈ ਉਸਨੇ 60 ਦੇਸ਼ਾਂ ਨੂੰ ਸੱਦਾ ਭੇਜਿਆ ਜਿਸ ਵਿਚ ਭਾਰਤ ਵੀ ਸ਼ਾਮਲ ਹੈ। 1 ਬਿਲੀਅਨ ਰਾਸ਼ੀ ਦੇਣ ਵਾਲੇ ਨੂੰ ਸਥਾਈ ਮੈਂਬਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਸੋ ਦੇਖੋ, 1 ਬਿਲੀਅਨ ਡਾਲਰ ਜਿਹੜਾ ਦਊਗਾ ਉਹਨੂੰ ਪੱਕਾ ਪਰਮਾਨੈਂਟ ਮੈਂਬਰ ਬਣਾਤਾ ਜਾਊਗਾ। ਤੇ ਫੇਰ ਅਗਲੀ ਗੱਲ ਦੇਖੋ, ਖਕਸਾ ਵੀ ਧਿਆਨ ਨਾਲ ਸੁਣਨ ਵਾਲੀ ਆ। ਮੈਂਬਰਸ਼ਿਪ ਪ੍ਰਦਾਨ ਕੀਤੀ ਜਾਏਗੀ ਕਿ ਐਸੀ ਵਿਵਸਥਾ ਵਿਚ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਰਹਿ ਸਕੇਗੀ। ਅੱਜ ਸਾਨੂੰ ਹਰ ਦਿਨ ਯਾਦ ਰੱਖਣਾ ਪਵੇਗਾ ਕਿ ਅਸੀਂ ਮਹਾਂਸ਼ਕਤੀਆਂ ਦੇ ਆਪਣੇ ਨਿੱਜੀ ਮਫਾਦ ਭਰੇ ਹਾਲਾਤਾਂ ਦੇ ਦੌਰ ਵਿਚ ਰਹਿ ਰਹੇ ਹਾਂ। ਜਿਸ ਕੋਲ ਸ਼ਕਤੀ ਹੈ ਉਹ ਕੁਝ ਵੀ ਕਰ ਸਕੇਗਾ, ਅਤੇ ਜੋ ਕਮਜ਼ੋਰ ਹੈ ਉਹਨੂੰ ਇਹ ਸਹਿਣਾ ਹੀ ਪਵੇਗਾ। ਸੋ ਇਸ ਵਾਸਤਾ ਤੋਂ ਬਚਣ ਲਈ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਇਕ ਨਵੀਂ ਕੌਮਾਂਤਰੀ ਆਪਸੀ ਨਿਰਵਾਚਨ ਬਰਾਬਰੀ ਅਤੇ ਇਨਸਾਫ਼ ਆਧਾਰਿਤ ਵਿਵਸਥਾ ਸਥਾਪਿਤ ਕਰਨੀ ਅੱਗੇ ਆਉਣਾ ਪਵੇਗਾ। ਹੁਣ ਖਾਕ ਸਾਹਿਬ ਜੀ, ਇੱਥੇ ਜਿਹੜਾ ਮਸਲਾ ਆ ਉਹ ਇਹ ਆ ਕਿ ਇਨ੍ਹਾਂ ਨੇ ਜਿਹੜੀ ਇਹ ਨਵੀਂ ਸੰਸਥਾ ਬਣਾਉਣੀ ਆ, ਇਹ UNO ਤੇ NATO ਦੇ ਬਰਖਿਲਾਫ਼ ਬਣਾਉਣੀ ਆ, ਤੇ ਉੱਥੇ ਦੀ ਜਿਹੜੀ ਪ੍ਰੈਜ਼ੀਡੈਂਸੀ ਹੋਊਗੀ ਉਹ ਹਮੇਸ਼ਾ ਵਾਸਤੇ ਅਮਰੀਕਾ ਦੇ ਹੱਥ ਚ ਰਹੇਗੀ। ਟਰੰਪ ਨੂੰ ਲਗਾਮ, ਕਹਿੰਦੇ ਅਮਰੀਕੀ ਕਾਂਗਰਸ ਦੇ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਅਮਰੀਕੀ ਚੇਤਨ ਲੋਕਾਂ ਨੂੰ ਆਪਣੇ 80 ਸਾਲਾ ਸੁੱਧ ਬੁੱਧ ਗਵਾ ਬੈਠੇ ਨਾਰਸਿਸਟ ਰਾਸ਼ਟਰਪਤੀ ਟਰੰਪ, ਜੋ ਨਾਜ਼ੀਵਾਦੀ ਹਿਟਲਰ ਅਤੇ ਫਾਸ਼ੀਵਾਦੀ ਮੁਸੋਲੀਨੀ ਦੀ ਰਾਹ ਤੇ ਚੱਲ ਕੇ ਗੁਆਂਢੀ ਰਾਜਾਂ ਨੂੰ ਨਿਤ ਦਿਨ ਧਮਕੀਆਂ ਦੇ ਰਿਹਾ ਹੈ। ਟਰੰਪ ਟੈਰਰ ਨਾਲ ਪੂਰੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਰਿਹਾ ਹੈ। ਕੈਨੇਡਾ ਨੂੰ 51ਵਾਂ ਸੂਬਾ ਬਣਾਉਣ, ਨਹਿਰ ਪਨਾਮਾ ਅਤੇ ਗ੍ਰੀਨਲੈਂਡ ਤੇ ਕਬਜ਼ਾ ਕਰਨ, ਗਾਜ਼ਾ ਵਿਖੇ ਟਰੰਪ ਟਾਵਰ ਬਣਾਉਣ ਦੀਆਂ ਤਜਵੀਜ਼ਾਂ, ਅਤੇ ਰਿਵੇਰੀਆ ਉਸਾਰਨ, ਉੱਥੇ ਜੋ ਕਹਿੰਦੇ ਨਾ ਰਿਵੇਰਾ, ਮੈਂ ਉੱਥੇ ਬਣਾਉਣਾ ਹੈ ਗਾਜ਼ਾ ਦੇ ਵਿਚ, ਜਿੱਦਾਂ ਫਰਾਂਸ ਦੇ ਵਿਚ ਜਿੱਥੇ ਲੋਕ ਬਹੁਤ ਅਮੀਰ ਲੋਕ ਉੱਥੇ ਵਕੇਸ਼ਨਾਂ ਕਰਨ ਜਾਂਦੇ, ਉਸ ਤਰ੍ਹਾਂ ਦੀ ਉਹਨਾਂ ਦੀ ਗੱਲ ਕਰਦੇ ਆ। ਨਕਸ਼ੇ ਵਿਚ ਵੈਨਜ਼ੂਏਲਾ, ਕੈਨੇਡਾ ਅਤੇ ਗ੍ਰੀਨਲੈਂਡ ਨੂੰ ਅਮਰੀਕਾ ਦਾ ਝੰਡਾ ਗੱਡ ਕੇ ਇਰਸਾ ਦਰਸਾ ਰਿਹਾ ਹੈ। ਅਮਰੀਕਾ ਅੰਦਰ ਆਪਣੇ ਦੇਸ਼ ਵਾਸੀਆਂ ਨੂੰ ਨੈਸ਼ਨਲ ਗਾਰਡ ਅਤੇ ਆਈਸ ਏਜੰਸੀਆਂ ਰਾਹੀਂ ਡਰਾ ਧਮਕਾ ਰਿਹਾ ਹੈ। 37 ਸਾਲਾ ਰੈਨੀ ਗੁੱਡ ਵਾਂਗ ਕਈ ਬੇਗੁਨਾਹ ਅਮਰੀਕੀ ਮਾਰ ਮੁਕਾਏ ਹਨ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਚੰਗੇ ਪ੍ਰਵਾਸੀਆਂ ਨੂੰ ਵੀ ਜਿਆਦਤੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੇਸ਼ ਵਿਚ ਬੇਰੁਜ਼ਗਾਰੀ, ਮਹਿੰਗਾਈ, ਸਿਹਤ ਅਤੇ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਰਹੀ ਹੈ। ਅਮਰੀਕੀ ਸੰਵਿਧਾਨ ਕਾਨੂੰਨ ਅਤੇ ਲੋਕਤੰਤਰ ਦੀ ਰਤਾ ਪ੍ਰਵਾਹ ਨਹੀਂ ਕਰ ਰਿਹਾ, ਵਿਸ਼ਵ ਨੂੰ ਤੀਸਰੀ ਵੱਡੀ ਜੰਗ ਵੱਲ ਧਕੇਲ ਰਿਹਾ ਹੈ। ਅਮਰੀਕੀ ਨਾਗਰਿਕ ਅਤੇ ਕਾਂਗਰਸ ਦਾ ਇਹ ਫਰਜ਼ ਹੈ ਕਿ ਉਹ ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਅਤੇ ਵਿਸ਼ਵ ਸ਼ਾਂਤੀ ਲਈ ਐਸੇ ਅਰਧ ਪਾਗਲ ਰਾਸ਼ਟਰਪਤੀ, ਖਾਕਸਾ ਜੀ ਅਰਧ ਪਾਗਲ ਦੱਸਿਆ, ਅੱਧਾ ਪਾਗਲ, ਅਰਧ ਪਾਗਲ ਰਾਸ਼ਟਰਪਤੀ ਨੂੰ ਲਗਾਮ ਦੇਣ, 25ਵੀਂ ਸੰਵਿਧਾਨਕ ਸੋਧ ਨੂੰ ਤੁਰੰਤ ਅਮਲ ਵਿਚ ਲਿਆਉਂਦੇ, ਇਸ ਨੂੰ ਪਦ ਤੋਂ ਬਰਖਾਸਤ ਕਰਨ। ਜਾਂ ਅਗਲਾ ਹੈਗਾ ਜਿਹੜਾ ਉਹ ਜਾਗ੍ਰਿਤੀ, ਮਾਰਕ ਕਾਰਨੀ ਜੋ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਮੇਰਾ ਖਿਆਲ ਆ ਪੋਲੀਟੀਕਲ ਜਿਹੜੇ ਮਾਰ ਹੁੰਦੇ ਆ ਉਹਨਾਂ ਨੂੰ ਕਿਹਾ
0: ਜੀ, ਬਿਲਕੁਲ
1: ਅਰਥ ਸ਼ਾਸਤਰੀ ਹਨ, ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਚੇਅਰਮੈਨ ਰਹਿ ਚੁੱਕੇ ਹਨ। ਵਿਸ਼ਵ ਬੈਂਕ ਅਤੇ ਹੋਰ ਕਈ ਕੌਮਾਂਤਰੀ ਆਰਥਿਕ ਸੰਸਥਾਵਾਂ ਦੇ ਸਲਾਹਕਾਰ ਰਹਿ ਚੁੱਕੇ ਹਨ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਸਲਾਹਕਾਰ ਰਹਿ ਚੁੱਕੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਦੇਸ਼ ਦੀ ਰਾਖੀ, ਤਰੱਕੀ, ਆਪਸੀ ਇਕਜੁੱਟਤਾ ਦੇ ਬਲਬੂਤੇ ਨਾਲ ਸਿਰਫ ਕੈਨੇਡਾ ਨੂੰ ਅਮਰੀਕੀ ਭੇੜੀਏ ਤੋਂ ਬਚਾਉਣ ਲਈ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਨਾਲ ਵਪਾਰਕ ਅਤੇ ਯੁੱਧ ਨੀਤਿਕ ਸਮਝੌਤੇ ਕੀਤੇ ਹਨ, ਬਲਕਿ ਉਨ੍ਹਾਂ ਨੇ ਪੂਰੇ ਵਿਸ਼ਵ ਦੇ ਦਰਮਿਆਨੇ ਦੇਸ਼ਾਂ ਦੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਅਮਰੀਕਾ, ਰੂਸ ਅਤੇ ਚੀਨ ਵਰਗੀਆਂ ਮਹਾਂਸ਼ਕਤੀਆਂ ਦੀ ਚੁੰਗਲ ਵਿਚੋਂ ਬਾਹਰ ਆਉਣ ਲਈ ਦਲੇਰਾਂ ਨਾ ਅਗਵਾਈ ਦਿੱਤੀ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਇਹ ਮਹਾਂਸ਼ਕਤੀਆਂ ਆਪਣੀ ਆਰਥਿਕ, ਫੌਜੀ, ਜਗਾੜੂ, ਕੂਟਨੀਤਿਕ, ਯੋਗਨੀਤਿਕ ਸ਼ਕਤੀ ਅਤੇ ਅਸੀਮ ਸਾਧਨਾਂ ਰਾਹੀਂ ਪੂਰੇ ਵਿਸ਼ਵ ਤੇ ਆਪਣੀ ਇਕ ਅਧਿਕਾਰੀ ਧੌਂਸ ਕਾਇਮ ਕਰ ਸਕਦੀਆਂ ਹਨ। ਦਰਮਿਆਨੀ ਸ਼ਕਤੀ ਰੱਖਣ ਵਾਲੇ ਅਤੇ ਪਛੜੇ ਦੇਸ਼ ਇਨ੍ਹਾਂ ਦੀ ਧੌਂਸ ਅੱਗੇ ਟਿਕ ਨਹੀਂ ਸਕਦੇ। ਉਨ੍ਹਾਂ ਕੋਲ ਇਨ੍ਹਾਂ ਦੀ ਸਰਦਾਰੀ ਮੰਨਣ ਜਾਂ ਵਾਸੀ ਬਣਨ ਬਗੈਰ ਕੋਈ ਚਾਰਾ ਨਹੀਂ। ਉਹਨਾਂ ਨੇ ਇਹਨਾਂ ਸ਼ਕਤੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀਆਂ ਖਿੜਕੀਆਂ ਵਿੱਚ ਇਹਨਾਂ ਮਹਾਂਸ਼ਕਤੀਆਂ ਨੂੰ ਖੁਸ਼ ਕਰਨ ਵਾਲੇ ਬੋਰਡ ਲਗਾਉਣੇ ਬੰਦ ਕਰ ਦੇਣ, ਸੋ ਇਹਨਾਂ ਦੀ ਬੱਲੇ ਬੱਲੇ ਕਰਨੋਂ ਹਟ ਜਾਣ। ਕਹਿਣ ਦਾ ਮਤਲਬ ਖਾਕ ਸਾਹਿਬ ਜੀ ਇਹ ਆ, ਇਹ ਨਹੀਂ ਕਿ ਦੂਸਰੇ ਰਾਸ਼ਟਰਾਂ ਦੇ ਆਗੂ ਇਸ ਸੱਚਾਈ ਤੋਂ ਵਾਕਫ ਨਹੀਂ ਸਨ, ਲੇਕਿਨ ਉਹਨਾਂ ਵਿਚ ਕੋਈ ਵੀ ਅਜਿਹਾ ਕਹਿਣ ਅਤੇ ਬੋਲਣ ਦੀ ਸ਼ਕਤੀ ਨਹੀਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਤਿਹਾਸਕ ਜੁਰਤ ਨਾਲ ਵਿਸ਼ਵ ਆਰਥਿਕ ਫੋਰਮ ਅਤੇ ਮਹਾਂਸ਼ਕਤੀਆਂ ਦੇ ਚੈਲੰਜ ਨੂੰ ਕਬੂਲ ਕਰਦਿਆਂ ਆਪਣੇ ਭਾਸ਼ਣ ਰਾਹੀਂ ਇਕ ਨਵੀਂ ਵਿਸ਼ਵ ਵਿਵਸਥਾ ਪ੍ਰਸਤੁਤ ਕਰਦਿਆਂ ਪੂਰੇ ਗਲੋਬ ਨੂੰ ਹਿਲਾ ਕੇ ਰੱਖ ਦਿੱਤਾ। ਉਪਰੰਤ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਉਹ ਟਰੰਪ ਦੀ ਬੁਲੀ ਅੱਗੇ ਨਹੀਂ ਚੁੱਕਣਗੇ। ਯੂਕੇ ਦੇ ਪ੍ਰਧਾਨ ਮੰਤਰੀ ਕੇਰ ਸਟਾਰਮਰ ਨੇ ਕਿਹਾ ਕਿ ਸਾਨੂੰ ਟਰੰਪ ਤੋਂ ਆਜ਼ਾਦੀ ਚਾਹੀਦੀ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਅਰ ਦਾ ਕਹਿਣਾ ਸੀ ਕਿ ਟਰੰਪ ਨੇ ਬਹੁਤ ਸਾਰੀਆਂ ਲਛਮਣ ਰੇਖਾਵਾਂ ਨੂੰ ਪਾਰ ਕਰ ਲਿਆ ਹੈ, ਅੱਜ ਜਾਗਣ ਦਾ ਵੇਲਾ ਹੈ, ਯੂਰਪ ਉਸਦਾ ਗੁਲਾਮ ਨਹੀਂ ਬਣ ਸਕਦਾ। ਉਸਨੇ ਇਟਲੀ ਦੇ ਮਾਰਕਸਿਸਟ ਫਿਲਾਸਫਰ ਐਂਟੋਨੀਓ ਗਰੋਸਕੀ ਦੇ ਸ਼ਬਦ ਬੋਲਦੇ ਚੇਤਾਵਨੀ ਦਿੱਤੀ ਕਿ ਜਦੋਂ ਪੁਰਾਣੀ ਵਿਵਸਥਾ ਮਰ ਰਹੀ ਹੋਵੇ ਅਤੇ ਨਵੀਂ ਅਜੇ ਪੈਦਾ ਨਹੀਂ ਹੁੰਦੀ ਤੇ ਤੁਸੀਂ ਰਾਕਸ਼ਾਂ ਦੇ ਕਾਲ ਵਿਚ ਰਹਿੰਦੇ ਹੋ। ਖਾਕ ਸਾਹਿਬ ਜੀ ਆ ਗੱਲ ਜਿਹੜੀ ਦੇਖੋ ਲਿਖੀ ਆ, ਭਾਰਤ ਜਿਹੜਾ ਦੇਸ਼ ਹੈ ਨਾ ਖਾਕ ਸਾਹਿਬ ਜੀ, ਉੱਥੇ ਇਨ ਦਿਨ ਆਹੀ ਕੁਛ ਹੋ ਰਿਹਾ ਜੋ ਕੁਛ ਇਹਨੇ ਕਿਹਾ। ਕਹਿਣ ਦਾ ਮਤਲਬ ਭਾਰਤ ਦੇ ਜਿਹੜੇ ਲੋਕ ਸੀਗੇ ਖਾਕ ਸਾਹਿਬ ਜੀ, ਉੱਥੇ ਜਦੋਂ ਬੰਦਾ ਬਜ਼ੁਰਗ ਹੁੰਦਾ ਸੀ ਉਹਦੀ ਇਲਾਜ ਸੀ ਜਿਹੜੀ, ਉਹੀ ਉਹਦਾ ਵੈਲਫੇਅਰ ਹੁੰਦੀ ਸੀ, ਉਹੀ ਉਹਦੀ ਟੇਕ ਕੇਅਰ ਕਰਦੀ ਸੀ, ਉਹੀ ਇਹਨੂੰ ਮੰਜੇ ਤੋਂ ਬੈਠੇ ਨੂੰ ਉਹਦੀ ਸੇਵਾ ਕਰਦੀ ਸੀ। ਉਹ ਸਿਸਟਮ ਸਾਡੇ ਭਾਰਤ ਨੇ ਇਹਨਾਂ ਦੇ ਮਗਰ ਲਾ ਕੇ ਤੋੜ ਲਿਆ ਤੇ ਜਿਹੜਾ ਇਹਨਾਂ ਵਾਲਾ ਸਿਸਟਮ ਆ, ਜਿਹੜਾ ਟੈਕਸ ਲਾ ਕੇ ਤੇ ਸੋਸ਼ਲ ਸਿਕਿਉਰਿਟੀ ਜਿਹੜਾ ਬੰਦਾ ਕੰਮ ਕਰਦੇ ਨਹੀਂ ਕਰ, ਉਹ ਅਜੇ ਉਹਨਾਂ ਤੋਂ ਡਿਵੈਲਪ ਨਹੀਂ ਹੋਇਆ। ਸੋ ਇਹੀ ਕਾਰਨ ਆ ਭਾਰਤ ਵਿਚ ਜੋ ਕੁਛ ਹੋ ਰਿਹਾ ਉਹਦਾ ਕਾਰਨ ਹੀ ਇਹੀ ਆ, ਉਹਨਾਂ ਨੇ ਪਹਿਲਾਂ ਸਿਸਟਮ ਆਪਣਾ ਢਾ ਲਿਆ ਨਵਾਂ ਤਿਆਰ ਕਰਨ ਤੋਂ ਪਹਿਲਾਂ। ਸੋ ਇਹ ਹੀ ਇਹਨਾਂ ਨੇ ਵੀ ਕਿਹਾ ਇੱਥੇ। ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦਾਵੋਸ ਵਿਖੇ ਮਿਲਣ ਬਗੈਰ, ਉਹਨੂੰ ਉੱਥੇ ਮਿਲੇ ਵੀ ਨਹੀਂ, ਉਹ ਮਿਲਣ ਬਗੈਰ ਸੰਦੇਸ਼ ਪਰਤਾ ਏ। ਉਨ੍ਹਾਂ ਦੇ ਕ੍ਰਾਂਤੀਕਾਰੀ ਯੁੱਗ ਪਲਟਾਉਣ ਭਾਸ਼ਣ ਤੋਂ ਦੁਖੀ ਟਰੰਪ ਬੁਰਾ ਭਲਾ ਕਹਿਣੋਂ ਬਾਜ ਨਹੀਂ ਆਇਆ। ਉਸਦਾ ਕਥਨ ਸੀ ਕਿ ਕੈਨੇਡਾ ਦੀ ਹੋਂਦ ਅਮਰੀਕਾ ਤੇ ਨਿਰਭਰ ਕਰਦੀ ਹੈ, ਉਸ ਹੱਥੋਂ ਕਈ ਚੀਜ਼ਾਂ ਮੁਫ਼ਤ ਲੈਂਦੇ ਹਨ, ਉਨ੍ਹਾਂ ਨੂੰ ਸਾਡੇ ਮਸ਼ਕੂਰ ਹੋਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ, ਉਨ੍ਹਾਂ ਨੂੰ ਭਵਿੱਖ ਵਿਚ ਐਸੀ ਬਿਆਨਬਾਜ਼ੀ ਕਰਨ ਸਮੇਂ ਧਿਆਨ ਰੱਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਤਤਕਾਲ ਅਸਰ ਇਹ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਗ੍ਰੀਨਲੈਂਡ ਦੀ ਹਮਾਇਤ ਕਰਨ ਵਾਲੇ ਯੂਰਪੀਅਨ ਦੇਸ਼ਾਂ ਵਿਰੁੱਧ ਲਗਾਏ 10% ਟੈਰਿਫ ਨੂੰ ਵਾਪਸ ਲੈਣਾ ਪਿਆ। ਉਸ ਨੂੰ ਵਿਸ਼ਵ ਆਰਥਿਕ ਫੋਰਮ ਤੇ ਭਾਸ਼ਣ ਵੇਲੇ ਕਹਿਣਾ ਪਿਆ ਕਿ ਉਹ ਗ੍ਰੀਨਲੈਂਡ ਵਿਰੁੱਧ ਸ਼ਕਤੀ ਦਾ ਪ੍ਰਯੋਗ ਨਹੀਂ ਕਰਨਗੇ। ਹਕੀਕਤ ਤਾਂ ਇਹ ਹੈ ਕਿ ਯੂਰਪੀਅਨ ਦੇਸ਼ਾਂ ਨੂੰ ਆਪਣੇ ਮਾਨ ਸਨਮਾਨ ਖਾਤਰ ਟਰੰਪ ਨੂੰ ਗ੍ਰੀਨਲੈਂਡ ਤੇ ਪੈਰ ਨਹੀਂ ਧਰਨ ਦੇਣਾ ਚਾਹੀਦਾ। ਕਿੰਨਾ ਮੂਰਖ ਹੈ ਇਹ ਰਾਸ਼ਟਰਪਤੀ ਜੋ ਆਪਣੇ ਗੁਆਂਢੀਆਂ ਅਤੇ ਆਪਣੇ ਨੇਟੋ ਵਰਗੇ ਸਹਿਯੋਗੀਆਂ ਨੂੰ ਦੁਸ਼ਮਣ ਬਣਾਉਣ, ਤੰਗ ਕਰਨ, ਇਲਾਕੇ ਹਥਿਆਉਣ, ਗੈਰ ਮੁਨਸਫਾਨਾ ਟੈਰਿਫ ਠੋਕਣ ਅਤੇ ਧਮਕੀਆਂ ਦੇਣ ਤੋਂ ਬਾਜ ਨਹੀਂ ਆ ਰਿਹਾ। ਵਿਸ਼ਵ ਰਾਸ਼ਟਰਾਂ ਨੂੰ ਨੈਪੋਲੀਅਨ ਬੋਨਾਪਾਰਟ ਦੇ ਇਤਿਹਾਸਕ ਸ਼ਬਦਾਂ ਨੂੰ ਯਾਦ ਰੱਖਣਾ ਪਵੇਗਾ ਕਿ ਜੇ ਇਕ ਸ਼ੇਰ ਕੁੱਤਿਆਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਸ਼ੇਰ ਵਾਂਗ ਲੜਨਗੇ ਤੇ ਜਿੱਤ ਪ੍ਰਾਪਤ ਕਰਨਗੇ, ਪਰ ਜੇ ਇਕ ਕੁੱਤਾ ਸ਼ੇਰਾਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਕੁੱਤਿਆਂ ਵਾਂਗੂ ਲੜਨਗੇ ਤੇ ਹਾਰ ਜਾਣਗੇ। ਮਾਰਕ ਕਾਰਨੀ ਇਕ ਸ਼ੇਰ ਵਜੋਂ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਸ਼ਕਤੀ ਅੱਗੇ ਡਟ ਗਿਆ ਹੈ। ਸੋ ਡੋਨਲਡ ਟਰੰਪ ਨੇ ਅਮਰੀਕੀ ਫਾਸ਼ੀਵਾਦ ਇਕ ਅਧਿਕਾਰੀ ਜਿਨ ਸੀ ਪਿੰਗ ਦੇ ਚੀਨ ਦੇ ਪ੍ਰਸਾਰਵਾਦ ਅਤੇ ਵਲਾਦੀਮੀਰ ਪੁਤਿਨ ਡਾਕਟਰ ਸਾਹਿਬ ਆ ਵੀ ਗਏ। ਡਾਕਟਰ ਸਾਹਿਬ ਨੂੰ ਕਹੋ ਮੈਨੂੰ ਖਤਮ ਕਰ ਲੈਂਦੇ ਹੋ ਅੱਜ ਦੀ।
0: ਚੀਮਾ ਸਾਹਿਬ ਤੁਸੀਂ ਫਿਰ ਕੱਟੋ ਤੇ ਮੈਂ ਤੁਹਾਨੂੰ ਬੁਲਾਉਣਾ, ਦੇਖਦਾ ਜੇ ਮਿਲਦਾ ਤੇ ਫਿਰ ਆਪਾਂ ਕਰਦੇ ਹਾਂ ਗੱਲ।

0: márquelo de nuevo.
1: Message 2, US01LV.
2: Ji dar sahab, chima sahab, dar lagne riyat, apa karde hain ji chalu. Thank you so much, dosto. Dr. Gurdeep Singh Sandhu sahab jod gaya ji saade naal, te program di shuruat karde hain. Aur ji dar sahab, sat sri akal, welcome ji hain ji.
3: Haan ji, khak sahab, sat sri akal, chima sahab, main samjhda aur jod gaya ji de baad sun lenge.
4: Utte ne. Oh na, saryan da bahut bahut dhanwad hai ki oh lagatar sun rahe ne aur mainu badi khushi hai. ਕਿ ਕੱਲ ਦੇ ਪ੍ਰੋਗਰਾਮ ਵੈਸੇ ਤਾਂ ਪਹਿਲਾਂ ਵੀ ਬਹੁਤ ਸਾਰੇ ਡਾਕਟਰ ਲੋਕ ਨਰਸਿਸ ਬੱਚੀਆਂ ਬਹੁਤ ਸਾਰੀਆਂ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਰਹੀਆਂ ਨੇ ਔਰ ਕੱਲ ਤਕਰੀਬਨ 43 ਦੇ ਕਰੀਬ ਲੋਕ ਸੁਣ ਰਹੇ ਸਨ ਔਰ ਉਹਨਾਂ ਦੇ ਵਿੱਚ ਕੁਝ ਸ਼ਮੂਲੀਅਤ ਡਾਕਟਰ ਸਾਹਿਬਾਨਾਂ ਦੀ ਵੀ ਸੀ ਔਰ ਮੈਂ ਬੜਾ ਧੰਨਵਾਦ ਕਰਦਾ ਉਹਨਾਂ ਦਾ ਔਰ ਕਿ ਉਹ ਵੀ ਇਹਨਾਂ ਲੈਕਚਰਾਂ ਨੂੰ ਪਸੰਦ ਕਰਦੇ ਨੇ ਕੱਲ ਦਾ ਲੈਕਚਰ ਮੇਰਾ ਅੰਗਰੇਜ਼ੀ ਦੇ ਵਿੱਚ ਸੀਗਾ ਅੱਜ ਆਪਣੀ ਪੰਜਾਬੀ ਦੀ ਵਾਰੀ ਹੈ ਕੱਲ ਨੂੰ ਫਿਰ ਹਿੰਦੀ ਦੀ ਹੋਏਗੀ ਤੇ ਮੈਂ ਉਹ ਸਾਰੀ ਗੱਲ ਜਿਹੜੀ ਹੁਣ ਤੱਕ ਆਪਾਂ ਕੀਤੀ ਹੈ ਇਹਨਾਂ ਸਿਹਤ ਵਿਗਿਆਨ ਦੇ ਪ੍ਰੋਗਰਾਮਾਂ ਦੇ ਵਿੱਚ ਉਹਦਾ ਇੱਕ ਸਰਵੇ ਕਰ ਰਿਹਾ ਸੀਗਾ ਕਿ ਅਸਾਂ ਬੱਚੇ ਦੇ ਸ਼ੁਰੂਆਤੀ ਦੌਰ ਚ ਓਵਮ ਤੇ ਸਪਰਮ ਦੇ ਮਿਲਣ ਤੋਂ ਬਾਅਦ ਜਿਹੜੀ ਸਾਰੀ ਵਿਆਖਿਆ ਕੀਤੀ ਹੈ ਉਹਦਾ ਸਾਰ ਅੰਸ਼ ਥੋੜੇ ਲਫ਼ਜ਼ਾਂ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਹਮਣੇ ਸਾਂਝਾ ਕੀਤਾ ਸੀ ਤੇ ਕੁਝ ਇੱਕ ਐਸੀਆਂ ਅਣਹੋਣੀਆਂ ਅਸੀਂ ਇਹਨਾਂ ਨੂੰ ਅਣਹੋਣੀਆਂ ਕਹਾਂਗੇ ਜਦੋਂ ਸਾਡੀ ਸਮਝ ਦੇ ਵਿੱਚ ਨਹੀਂ ਹੁੰਦੀਆਂ ਅਸੀਂ ਐਕਸਪੈਕਟ ਨਹੀਂ ਕਰਦੇ ਹੁੰਦੇ ਸੀ ਸੋਚ ਨਹੀਂ ਸਕਦੇ ਹੁੰਦੇ ਕਿ ਕਦੇ ਐਸਾ ਵੀ ਹੋ ਸਕਦਾ ਆ ਤੇ ਉਹੋ ਜਿਹੀਆਂ ਕੁਝ ਇੱਕ ਅਣਹੋਣੀਆਂ ਜਿਹੜੀਆਂ ਅਸੀਂ ਤੁਹਾਨੂੰ ਜੈਨੇਟਿਕਸ ਨਾਲ ਸੰਬੰਧਿਤ ਦੱਸੀਆਂ ਸੀਗੀਆਂ ਉਹਨਾਂ ਦਾ ਵੇਰਵਾ ਦਿੱਤਾ ਸੀਗਾ ਉਸ ਅੰਗਰੇਜ਼ੀ ਦੇ ਪ੍ਰੋਗਰਾਮ ਦੇ ਵਿੱਚ ਇਹ ਹੋ ਸਕਦਾ ਹੈ ਕਿ ਕਿਤੇ ਟਰਮੀਨੋਲੋਜੀ ਮੈਡੀਕਲ ਦੀ ਕਿਤੇ ਇਸਤੇਮਾਲ ਕੀਤੀ ਗਈ ਹੋਵੇ ਜਾਂ ਕਈਆਂ ਨੂੰ ਨਾ ਸਮਝ ਲੱਗੀ ਹੋਵੇ ਤੇ ਉਹ ਪੰਜਾਬੀ ਦੇ ਵਿੱਚ ਵੀ ਸੁਣ ਸਕਦੇ ਨੇ ਪਰ ਹਾਂ ਕੱਲ ਦੇ ਪ੍ਰੋਗਰਾਮ ਦਾ ਕਾਫੀ ਸਾਰਾ ਹੁੰਗਾਰਾ ਮੈਨੂੰ ਵੈਸੇ ਤੇ ਆਮ ਤੌਰ ਤੇ ਹੀ 50-55 ਲੋਕ ਸੁਣ ਰਹੇ ਹੁੰਦੇ ਨੇ ਜਾਂ ਬਾਅਦ ਵਿੱਚ ਜਿਹੜੇ ਮੈਨੂੰ ਰੈਫਰੈਂਸ ਮਿਲਦੇ ਨੇ ਕੱਲ ਦਾ ਪ੍ਰੋਗਰਾਮ ਜਿਹੜੇ ਉਹ ਤਕਰੀਬਨ 42 ਪੀਪਲ ਹੁਣ ਤੱਕ ਸੁਣ ਰਹੇ ਸਨ ਔਰ ਬਹੁਤ ਸੋਹਣਾ ਹੁੰਗਾਰਾ ਮੈਂ ਸਮਝਦਾ ਮਿਲ ਰਿਹਾ ਜੀ ਅਸੀਂ ਪ੍ਰੋਗਰੈਸ ਦਾ ਕਿਉਂਕਿ ਸਾਡਾ ਕੋਈ ਬਿਜ਼ਨਸ ਪਰਪਸ ਤੇ ਹੈ ਨਹੀਂ ਸਾਡਾ ਤੇ ਪਰਪਸ ਇਹ ਹੈ ਕਿ ਇਹ ਨੌਲੇਜ ਜਿਹੜਾ ਆ ਉਹ ਅਸੀਂ ਦੁਨੀਆਂ ਤੱਕ ਜਿੰਨਾ ਵੱਧ ਤੋਂ ਵੱਧ ਪਹੁੰਚਾ ਸਕੀਏ ਹਾਂਜੀ ਸੋ ਉਹ ਨੌਲੇਜ ਅਸੀਂ ਦੁਨੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹਾਂਜੀ ਤੁਸੀਂ ਜੀਮਾ ਸਾਹਿਬ ਨੂੰ ਮਿਲਾ ਰਹੇ ਹੋ
1: Your call cannot be completed as dialed. Please check.
4: ਕਰਦੇ ਹੋਏ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇਸ ਜੀਵਨ ਦੀ ਸ਼ੁਰੂਆਤ ਆਮ ਤੌਰ ਤੇ ਅਸੀਂ ਉਸ ਚੀਜ਼ ਤੋਂ ਲੈਂਦੇ ਹਾਂ ਨਾ ਕਿ ਜਿਸ ਦਿਨ ਸਾਡੇ ਸਾਹਮਣੇ ਕੋਈ ਚੀਜ਼ ਆਉਂਦੀ ਹੈ ਅੱਜ ਬੱਚਾ ਜੰਮਿਆ ਜਾਂ ਅੱਜ ਸਾਡੇ ਸਾਹਮਣੇ ਆਇਆ ਤੇ ਅਸੀਂ ਉਹਨੂੰ ਕਹਿੰਦੇ ਹਾਂ ਵੀ ਇਹ ਅੱਜ ਜੰਮਿਆ ਜੋਤਿਸ਼ੀ ਲੋਕ ਵੀ ਜਿੰਨੀਆਂ ਟੇਵੇ ਪੱਤਰੀਆਂ ਬਣਾਉਂਦੇ ਨੇ ਉਹ ਉਸ ਡੇਟ ਤੋਂ ਜਾਂ ਇੰਝ ਕਹਿ ਲੋ ਕਿ ਉਸ ਪਹਿਲੀ ਚੀਕ ਪਹਿਲੀ ਬੱਚਾ ਜਿਹੜੇ ਚੀਕ ਮਾਰਦਾ ਹੈ ਉਹਦੇ ਤੋਂ ਉਹਦੀ ਗਿਣਤੀ ਕਰਨੀ ਸ਼ੁਰੂ ਕਰ ਦਿੰਦੇ ਨੇ ਪਰ ਜੈਨੇਟਿਕਸ ਦੀ ਸਟੱਡੀ ਨੇ ਜਾਂ ਇਸ ਸਾਡੀ ਜਿਹੜੀ ਐਜੂਕੇਸ਼ਨ ਹੁਣ ਤੱਕ ਮੈਡੀਕਲ ਸਾਇੰਸ ਨੇ ਇਸ ਪੱਖ ਦੇ ਵਿੱਚ ਡਿਵੈਲਪ ਕੀਤੀ ਹੈ ਹੋ ਚੁੱਕੀ ਸੀ ਜਦੋਂ ਓਵਮ ਤੇ ਸਪਰਮ ਆਪਸ ਚ ਮਿਲੇ ਸੀ ਜਾਂ ਜੇ ਕੋਈ ਹੋਰ ਉਸ ਤੋਂ ਪਿੱਛੇ ਜਾਂਦਾ ਆ ਤੇ ਸ਼ੁਰੂਆਤ ਇਹਦੀ ਉਦੋਂ ਹੀ ਹੋ ਚੁੱਕੀ ਸੀ ਨਾ ਜਦੋਂ ਓਵਮ ਬਣਨਾ ਸ਼ੁਰੂ ਹੋਇਆ ਸੀਗਾ ਜਦੋਂ ਸਪਰਮ ਬਣਨੇ ਸ਼ੁਰੂ ਹੋਏ ਸੀ ਜਿਹੜੇ ਲਗਾਤਾਰ ਬਣਦੇ ਆ ਰਹੇ ਸੀ ਤੇ ਉਹਦੇ ਵਿੱਚੋਂ ਜੇ ਕਿਸੇ ਸਪਰਮ ਦੀ ਵੀ ਚੋਇਸ ਹੋਈ ਹੈ ਚੋਣ ਹੋਈ ਹੈ ਇਸ ਨੂੰ ਡਿਵੈਲਪ ਕਰਨ ਵਾਸਤੇ ਉਹ ਵੀ ਤਾਂ ਕਿਸੇ ਦਿਨ ਬਣੀ ਹੋਏਗਾ ਨਾ ਇਸ ਤਰ੍ਹਾਂ ਕਰਕੇ ਅਸੀਂ ਬਹੁਤ ਪਿੱਛੇ ਤੱਕ ਜਾਂਦੇ ਜਾਂਦੇ ਇੱਕ ਲੰਬੀ ਸਾਰੀ ਲਿਸਟ ਬਣ ਜਾਂਦੀ ਹੈ ਕਿ ਅਸੀਂ ਜੀਵਨ ਨੂੰ ਕਿੱਥੋਂ ਸ਼ੁਰੂ ਕਰੀਏ ਬਹੁਤ ਲੰਬਾ ਵੇਰਵਾ ਸੀ ਜਿਹੜਾ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਮ ਤੌਰ ਤੇ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਆਏ ਹਾਂ ਫਿਰ ਵੀ ਆਮ ਸਾਡੇ ਮੈਡੀਕਲ ਪੁਆਇੰਟ ਆਫ ਵਿਊ ਤੋਂ ਅਸੀਂ ਇਸ ਗੱਲ ਨੂੰ ਲੈਂਦੇ ਹਾਂ ਕਿ ਠੀਕ ਆ ਜਿਸ ਪ੍ਰੈਗਨੈਂਸੀ ਦਾ ਵੇਰਵਾ ਜਿਹੜੀ ਕੁਐਸਚਨ ਦੇ ਵਿੱਚ ਸਾਡੇ ਸਾਹਮਣੇ ਕਿਸੇ ਬੱਚੇ ਦੇ ਜੰਮਣ ਦੀ ਵਿਵਸਥਾ ਜਿਹੜੀ ਸ਼ੁਰੂਆਤ ਹੋਈ ਹੈ ਸਪਰਮ ਦੇ ਮਿਲਣ ਤੋਂ ਬਾਅਦ ਲੈਣੇ ਆ ਪਰ ਓਵਮ ਤੇ ਸਪਰਮ ਦੇ ਮਿਲਣ ਦੀ ਮੈਂ ਜਿਵੇਂ ਹੁਣ ਕਹਾਣੀ ਤੁਹਾਨੂੰ ਦੱਸੀ ਹੈ ਕਿ ਓਵਮ ਤਾਂ ਉਸ ਤੋਂ ਪਹਿਲਾਂ ਬਣ ਚੁੱਕਿਆ ਸੀਗਾ ਇਸ ਕਰਕੇ ਅਸੀਂ ਇਸ ਨੂੰ ਉਹਦੇ ਤੋਂ ਪਿਛਲੇ ਜਿਹੜਾ ਮਾਸਿਕ ਧਰਮ ਸ਼ੁਰੂ ਹੋਇਆ ਸੀ, ਮਾਸਿਕ ਧਰਮ ਇੱਕ ਤਰ੍ਹਾਂ ਦੀ ਕਲੀਅਰੈਂਸ ਲੈ ਲਈ ਕਿ ਪਿਛਲਾ ਸਾਰਾ ਖਾਤਾ ਸਾਫ, ਪਿਛਲਾ ਜੋ ਕੁਝ ਹੋਣਾ ਸੀਗਾ ਉਹ ਹੋ ਚੁੱਕਾ, ਉਹਨੂੰ ਖਤਮ ਕਰ ਦਿੱਤਾ ਅਸੀਂ, ਹੁਣ ਨਵਾਂ ਖਾਤਾ ਚੱਲੇਗਾ। ਸੋ ਉਸ ਦਿਨ ਤੋਂ ਅਸੀਂ ਇੱਕ ਨਵਾਂ ਖਾਤਾ ਸ਼ੁਰੂ ਕਰ ਦਿੰਦੇ ਹਾਂ ਵੀ ਨਹੀਂ ਹੁਣ ਅਗਲੇ ਜੀਵਨ ਦੀ ਸ਼ੁਰੂਆਤ ਹੈ। ਸੋ ਇਸ ਕਰਕੇ ਬਹੁਤੇ ਸਾਰੇ ਜਿਹੜਾ ਸਾਡਾ ਮੈਡੀਕਲ ਟ੍ਰੈਂਡ ਹੈਗਾ ਆ ਉਹ ਇਸ ਨੂੰ ਫਸਟ ਡੇ ਆਫ ਲਾਸਟ ਮੈਂਸਟੂਏਸ਼ਨ ਤੋਂ ਗਿਣਦਾ, ਆਖਰੀ ਪਹਿਲਾ ਜਿਹੜਾ ਦਿਨ ਹੁੰਦਾ ਆ ਆਖਰੀ ਮਾਸਿਕ ਧਰਮ ਦਾ ਕਿਸੇ ਵੀ ਬੱਚੀ ਨੂੰ ਆਉਣ ਵਾਲੇ ਦਾ, ਔਰ ਅਗਰ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਉਹਦੀ ਗਿਣਤੀ ਉਸ ਦਿਨ ਤੋਂ ਸ਼ੁਰੂ ਕਰ ਲੈਂਦੇ ਅਸੀਂ ਕਿ ਜੀਵਨ ਦੀ ਸ਼ੁਰੂਆਤ ਉਸ ਦਿਨ ਤੋਂ ਹੋਈ ਹੈ, ਔਰ ਉਹਦੇ ਮੁਤਾਬਕ ਹੀ ਜਿੰਨੀਆਂ ਵੀ ਕੈਲਕੂਲੇਸ਼ਨਾਂ ਜਾਂ ਜਿੰਨੀਆਂ ਵੀ ਗਿਣਤੀਆਂ ਮਿਣਤੀਆਂ ਅਸੀਂ ਕਿਸੇ ਬੱਚੇ ਦੇ ਜੀਵਨ ਦੀਆਂ ਜਾਂ ਪ੍ਰੈਗਨੈਂਟ ਪੀਰੀਅਡ ਹੈਗਾ ਮਾਂ ਦੇ ਗਰਭ ਵਿਚ ਰਹਿਣ ਦਾ, ਮਨੁੱਖ ਦੇ ਜੀਵ ਜਿਹੜਾ ਆ ਮਨੁੱਖ ਦਾ ਜਿਹੜਾ ਫੀਟਸ ਹੈ ਉਹ ਆਮ ਤੌਰ ਤੇ 280 ਦਿਨ ਮਾਂ ਦੇ ਪੇਟ ਵਿਚ ਰਹਿੰਦਾ, ਔਰ ਉਹ ਗਿਣਤੀ ਮਿਣਤੀ ਦੇ ਵਿਚ ਜੀ ਅਸੀਂ 7 ਕੁ ਦਿਨ ਵਾਧਾ ਜਾਂ 7 ਕੁ ਦਿਨ ਘਾਟਾ ਕਰ ਲੈਂਦੇ ਹਾਂ, ਭਾਵ 15 ਕੁ ਦਿਨ ਦੀ ਸਾਡੀ ਇਸ ਤਰ੍ਹਾਂ ਦੀ ਕੈਲਕੂਲੇਸ਼ਨ ਹੈਗੀ ਹੈ, ਕਿਉਂਕਿ ਉਹ ਜਿਹੜੇ ਮਾਸਿਕ ਧਰਮ ਤੋਂ ਬਾਅਦ ਜਦੋਂ ਪ੍ਰੈਗਨੈਂਸੀ ਹੋਣੀ ਹੈ ਉਦੋਂ ਵੀ ਤਾਂ ਤੁਸੀਂ ਦੇਖੋ ਨਾ ਵੀ 14 ਦਿਨ ਲੰਘ ਗਏ ਹੈ ਨਾ। ਸੋ ਇਸ ਸਮੇਂ ਨੂੰ ਉਡੀਕਦਿਆਂ ਹੋਇਆ ਜਾਂ ਗਿਣਤੀ ਵਿਚ ਲੈਂਦਿਆਂ ਹੋਇਆ ਅਸੀਂ ਇਹ ਕਹਿੰਦੇ ਹਾਂ ਕਿ ਭਾਈ 280 ਦਿਨ ਇੱਕ ਬੱਚਾ ਨਾਰਮਲ ਤੌਰ ਤੇ ਮਾਂ ਦੇ ਪੇਟ ਵਿਚ ਪਲਦਾ ਰਹਿੰਦਾ ਹੈ ਜੀਵਨ ਸ਼ੁਰੂਆਤ ਹੋਣ ਤੋਂ ਲੈ ਕੇ ਬਾਹਰ ਆਉਣ ਤੱਕ, ਔਰ ਇਹ ਸਾਰੀ ਗਿਣਤੀ ਮਿਣਤੀ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਤੁਹਾਡੇ ਨਾਲ ਸਾਂਝੀ ਕੀਤੀ ਸੀ। ਅਸੀਂ ਜੀਵਨ ਨੂੰ ਕਿਉਂਕਿ ਜਵਾਨੀ ਦੇ ਪੜਾਅ ਤੇ ਲਿਆ ਕੇ ਖੜਾ ਕੀਤਾ ਸੀਗਾ, ਫਿਰ ਇਹ ਸੋਚਿਆ ਸੀਗਾ ਵੀ ਇਸ ਜਵਾਨੀ ਦੇ ਪੜਾਅ ਤੇ ਆ ਕੇ ਅਸੀਂ ਇਹ ਵੇਖੀਏ ਵੀ ਅਲਟੀਮੇਟ ਜਿਹੜੀਆਂ ਵੀ ਜਵਾਨੀ ਦੇ ਵਿਚ ਬਿਮਾਰੀਆਂ ਸਾਨੂੰ ਸਾਡੇ ਸਾਹਮਣੇ ਆਉਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਡਾਇਗਨੋਸ ਕਰਦੇ ਹਾਂ, ਜਿਨ੍ਹਾਂ ਦਾ ਅਸੀਂ ਨਾਂ ਰੱਖਦੇ ਹਾਂ, ਨਾਮਕਰਨ ਕੀਤੇ ਜਾਣ ਵਾਲੀਆਂ ਬਿਮਾਰੀਆਂ ਦੇ ਪਿੱਛੇ ਅਲਟੀਮੇਟ ਹੁਣ ਅਸੀਂ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਇਹਦੇ ਪਿੱਛੇ ਕਾਰਨ ਕੀ ਕੀ ਹੋ ਸਕਦੇ ਨੇ, ਔਰ ਉਹਨਾਂ ਕਾਰਨਾਂ ਦੀ ਖੋਜ ਕਰਦਿਆਂ ਕਰਦਿਆਂ ਅੱਜ ਦੀ ਜਿਹੜੀ ਮੈਡੀਕਲ ਸਾਇੰਸ ਹੈ, ਕਿਉਂਕਿ ਮੈਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਬਹੁਤ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਅਸੀਂ ਪਹਿਲਾਂ ਜ਼ਿਆਦਾਤਰ ਪਦਾਰਥਵਾਦੀ ਨਹੀਂ ਸਨ। ਹਾਈਪੋਥੇਸਿਸ ਦੀ ਗੱਲ ਮੈਂ ਕੀਤੀ ਸੀ ਕਿ ਹਾਈਪੋਥੇਸਿਸ ਇੱਕ ਇਸ ਤਰ੍ਹਾਂ ਦੀ ਕਿਰਿਆ ਆ ਕਿ ਜਿੰਨੀਆਂ ਚੀਜ਼ਾਂ ਦੀ ਮਾਨਤਾ ਤੇ ਹੋ ਰਹੀ ਹੈ ਪਰ ਮਾਨਤਾ ਨੂੰ ਸਾਬਤ ਕਰਨ ਦਾ ਸਾਡੇ ਕੋਲ ਕੋਈ ਜ਼ਰੀਆ ਨਹੀਂ ਹੁੰਦਾ, ਸਾਡੇ ਕੋਲ ਇੰਨੀ ਤਕਨੀਕ ਨਹੀਂ ਹੁੰਦੀ ਕਿ ਉਸ ਮਾਨਤਾ ਨੂੰ ਅਸੀਂ ਸਾਬਤ ਕਰ ਸਕੀਏ। ਜਾਂ ਇੰਜ ਕਹਿ ਲਓ ਕਿ ਬਹੁਤ ਸਾਰੀਆਂ ਗੱਲਾਂ ਦੁਨੀਆਂ ਤੇ ਵਾਪਰਦੀਆਂ ਨੇ ਅਸੀਂ ਵੇਖ ਰਹੇ ਹਾਂ ਪਰ ਕਿਵੇਂ ਵਾਪਰਦੀਆਂ ਨੇ ਸਾਨੂੰ ਉਹਦੇ ਬਾਰੇ ਨਹੀਂ ਪਤਾ। ਅੱਜ ਸਾਨੂੰ ਪਤਾ ਆ ਕਿ ਮੀਂਹ ਕਿਵੇਂ ਪੈਂਦਾ ਆ, ਬਰਸਾਤ ਕਿਵੇਂ ਆਉਂਦੀ, ਅੱਜ ਸਾਨੂੰ ਪਤਾ ਆ, ਪਰ ਪਹਿਲਾਂ ਜ਼ਮਾਨਿਆਂ ਦੇ ਵਿਚ ਜਦੋਂ ਇਹ ਗਿਆਨ ਸਾਡੇ ਕੋਲ ਨਹੀਂ ਸੀ ਇਹ ਸਧਾਰਨ ਜੀ ਗੱਲ ਆ, ਪਰ ਹੁਣ ਸਾਡੇ ਕੋਲ ਗਿਆਨ ਆ ਗਿਆ ਹੈ ਉਦੋਂ ਇਹ ਹਾਈਪੋਥੇਸਿਸ ਸੀ। ਤੋ ਇਸੇ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਜੀਵਨ ਦੇ ਵਿਚ ਚੱਲਦੀਆਂ ਨੇ ਉਹ ਸਾਰੀਆਂ ਹਾਈਪੋਥੇਸਿਸ ਹੁੰਦੀਆਂ ਨੇ, ਜਿਵੇਂ ਜਿਵੇਂ ਮੈਡੀਕਲ ਸਾਇੰਸ ਉਹਨਾਂ ਗੱਲਾਂ ਨੂੰ ਪ੍ਰੂਵ ਕਰ ਲੈਂਦੀ ਹੈ ਉਵੇਂ ਉਵੇਂ ਉਹ ਸਾਇੰਸ ਬਣਦੀ ਜਾਂਦੀ ਹੈ, ਉਵੇਂ ਉਵੇਂ ਉਹ ਚੀਜ਼ ਇੰਜ ਕਹਿ ਲਓ ਵੀ ਕੁਦਰਤ ਦੇ ਨਿਯਮ ਅਨੁਸਾਰ ਤੇ ਬਹੁਤ ਸਾਰੀਆਂ ਗੱਲਾਂ ਕੁਦਰਤ ਨੂੰ ਪਤਾ ਹੈ ਕਿਵੇਂ ਚੱਲ ਰਹੀਆਂ ਨੇ ਕਿਸ ਨਿਯਮ ਅਨੁਸਾਰ ਚੱਲ ਰਹੀਆਂ ਨੇ ਪਰ ਸਾਨੂੰ ਨਹੀਂ ਪਤਾ ਹੁੰਦਾ, ਉਹਨੂੰ ਅਸੀਂ ਹਾਈਪੋਥੇਸਿਸ ਕਹੀ ਜਾ ਰਹੇ ਹਾਂ। ਤੇ ਜਦੋਂ ਜਦੋਂ ਸਾਨੂੰ ਪਤਾ ਲੱਗ ਜਾਂਦਾ ਅਸੀਂ ਉਹਦੀ ਖੋਜ ਕਰਦੇ ਹਾਂ ਔਰ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਨਹੀਂ ਇਹ ਇਸ ਤਰ੍ਹਾਂ ਕਰਕੇ ਹੋ ਸਕਦੀ ਹੈ ਤੇ ਕਰ ਅਸੀਂ ਵੀ ਸਕਦੇ ਹਾਂ। ਉਸੇ ਤਰ੍ਹਾਂ ਹੀ ਇਹ ਜੈਨੇਟਿਕਸ ਦੀ ਜਿਹੜੀ ਪੜ੍ਹਾਈ ਹੈ, ਜੈਨੇਟਿਕਸ ਦੀ ਜਾਣਕਾਰੀ, ਇਹ ਵੀ ਤਾਂ ਕੁਦਰਤ ਦਾ ਨਿਯਮ ਹੈ ਨਾ, ਬੱਚੇ ਤਾਂ ਬਹੁਤ ਪਹਿਲਾਂ ਤੋਂ ਲੈ ਕੇ ਬਣਦੇ ਆਏ ਨੇ ਨਾ, ਜੀਵਨ ਚੱਲਦਾ ਆਇਆ ਨਾ, ਕਿਸੇ ਇੱਕ ਥਾਂ ਤੋਂ ਸ਼ੁਰੂ ਹੋਇਆ ਹੋਏਗਾ ਤੇ ਹੁੰਦੇ ਹੁੰਦੇ ਅੱਜ ਤੱਕ ਅਸੀਂ ਡਾਰਵਿਨ ਦੀ ਥਿਊਰੀ ਇੱਕ ਆਪਣੀ ਥਿਊਰੀ ਹੈਗੀ ਆ ਔਰ ਇਸੇ ਤਰ੍ਹਾਂ ਹੀ ਇਸ ਡਾਰਵਿਨ ਇੱਕ ਤਰੀਕਾਕਾਰ ਹੈ ਉਸ ਗੱਲ ਉਸ ਹਾਈਪੋਥੇਸਿਸ ਨੂੰ ਸਾਬਤ ਕਰਨ ਦਾ ਔਰ ਉਸ ਦੇ ਮੁਤਾਬਕ ਅਸੀਂ ਹੁਣ ਇਥੋਂ ਤੱਕ ਸਾਬਤ ਕਰ ਦਿੱਤਾ ਆ ਜਾਂ ਇਨ ਕਾਬਲ ਹੋ ਗਏ ਇਸ ਗੱਲ ਦੇ ਵੀ ਕੁਦਰਤ ਦਾ ਇਹ ਨਿਯਮ ਕਿ ਬੱਚੇ ਕਿਵੇਂ ਪੈਦਾ ਕਰਦੇ ਨੇ ਇਸ ਸਾਰੇ ਦੀ ਜਾਣਕਾਰੀ ਅਸਾਂ ਕਰ ਲਈ ਆ। ਹੁਣ ਇਸ ਤਰ੍ਹਾਂ ਅਸੀਂ ਬੜੇ ਜੁਗਾੜੀ ਬੰਦੇ ਆ, ਮਨੁੱਖ ਬੜਾ ਜੁਗਾੜੀ ਬੰਦਾ, ਜੁਗਾੜ ਅਸੀਂ ਉਹਨੂੰ ਕਹਿੰਦੇ ਆ ਵੀ ਜੇ ਕਿਸੇ ਥਾਂ ਤੇ ਕੋਈ ਜ਼ਰੂਰੀ ਚੀਜ਼ ਨਾ ਮਿਲੇ ਨਾ ਤੇ ਉਹਦੀ ਥਾਂ ਤੇ ਕੋਈ ਹੋਰ ਅਲਟਰਨੇਟਿਵ ਉਹਦਾ ਕਰਕੇ ਤੇ ਕੰਮ ਚਲਾ ਲੈਣਾ, ਉਹਨੂੰ ਅਸੀਂ ਕਹਿੰਦੇ ਜੁਗਾੜ ਕਰ ਲਿਆ। ਜਿਵੇਂ ਆਪਣੇ ਪੰਜਾਬ ਦੇ ਵਿਚ ਤੁਸੀਂ ਦੇਖਿਆ ਹੋਣਾ ਕਿ ਰੇਹੜੇ ਦੇ ਉੱਪਰ ਪੀਟਰ ਇੰਜਨ ਲਾ ਕੇ ਤੇ ਉਹਦੀ ਗੱਡੀ ਬਣਾ ਲੈਂਦੇ ਸੀ, ਹਾਂਜੀ ਇਹ ਵੀ ਅਧਿਕਾਰ ਹੋ ਗਈ ਨਾ, ਤੇ ਜੁਗਾੜ ਹੋ ਗਿਆ ਨਾ। ਤੇ ਇਸੇ ਤਰ੍ਹਾਂ ਕਰਕੇ ਅਸੀਂ ਬਹੁਤ ਸਾਰੀਆਂ ਗੱਲਾਂ ਇਸੇ ਤਰ੍ਹਾਂ ਜੁਗਾੜੀ ਤਰੀਕੇ ਦੇ ਨਾਲ ਕਰਦੇ ਆ ਰਹੇ ਹਾਂ ਔਰ ਕੁਦਰਤ ਦੇ ਨਿਯਮ ਨੂੰ ਹੌਲੀ ਹੌਲੀ ਜਿਵੇਂ ਅਸਾਂ ਸਟੱਡੀ ਕੀਤਾ ਤੇ ਸਾਨੂੰ ਪਤਾ ਲੱਗਦਾ ਆਇਆ ਉਹਦੇ ਮੁਤਾਬਕ ਹੀ ਅਸੀਂ ਉਸ ਚੀਜ਼ ਦਾ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਤੇ ਸਭ ਤੋਂ ਵੱਡੀ ਗੱਲ ਤਾਂ ਜੀਵਨ ਦੀ ਹੈ ਨਾ, ਜੀਵਨ ਤੋਂ ਜੀਵਨ ਪੈਦਾ ਕਰਨ ਦੀ ਹੈ ਨਾ, ਔਰ ਇਸ ਜੀਵਨ ਤੋਂ ਜੀਵਨ ਪੈਦਾ ਕਰਨ ਦੀ ਖੋਜ ਕਰਦਿਆਂ ਹੋਇਆ ਅਸੀਂ ਹੁਣ ਇੱਥੋਂ ਤੱਕ ਪਹੁੰਚ ਗਏ ਹਾਂ ਕਿ ਰੋਬੋਟਿਕ ਡਿਲੀਵਰੀਆਂ ਵੀ ਹੋਣ ਲੱਗ ਗਈਆਂ, ਰੋਬੋਟਿਕ ਰੀਜਨਰੇਸ਼ਨ ਵੀ ਹੋਣੀ ਸ਼ੁਰੂ ਹੋ ਗਈ। ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੇ ਮਾਂ ਦਾ ਪੇਟ ਨਾ ਸਹੀ, ਰੋਬੋਟ ਦਾ ਪੇਟ ਹੀ ਸਹੀ, ਉਹਦੇ ਵਿਚ ਵੀ ਬੱਚੇ ਪੈਦਾ ਕਰਨ ਦੀ ਸਲਾਹੀਅਤ ਹਾਸਲ ਕਰ ਰਹੀ ਹੈ। ਔਰ ਇੱਥੋਂ ਤੱਕ ਕਈ ਤਰ੍ਹਾਂ ਦੀਆਂ ਅਸੀਂ ਨਵੀਆਂ ਹੋਰ ਸਪੇਸੀਸ ਤਿਆਰ ਕਰ ਦਿੱਤੀਆਂ ਨੇ, ਮੈਟਿੰਗ ਕਰਵਾ ਕੇ ਅਲੱਗ ਅਲੱਗ ਜੀਨਸ ਦੀ ਅਲੱਗ ਅਲੱਗ ਕੈਟੇਗਰੀਆਂ ਦੇ ਵਿਚੋਂ ਮੈਟਿੰਗ ਕਰਵਾ ਕੇ ਤੇ ਅਸੀਂ ਉਹਨਾਂ ਦੀ ਹੁਣ ਅੱਗੇ ਨਵੀਆਂ ਤੋਂ ਨਵੀਆਂ ਸਪੇਸੀਆਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਹੋ ਸਕਦਾ ਕੁਦਰਤ ਵੀ ਤਾਂ ਕਰਦੀ ਹੋਊਗੀ ਨਾ, ਮਨੁੱਖ ਬਣੇ ਆ, ਬਾਂਦਰ ਬਣੇ ਆ, ਜਾਨਵਰ ਬਣੇ ਆ, ਹੋਰ ਬਹੁਤ ਤਰ੍ਹਾਂ ਦੇ ਜੀਵ ਬਣੇ ਆ, ਤੇ ਅਲਟੀਮੇਟਲੀ ਮੈਟਿੰਗ ਦਾ ਤਰੀਕਾ ਹੀ ਹੋਏਗਾ ਨਾ, ਜਿਸ ਕਰਕੇ ਹੋਰ ਨਵੀਆਂ ਨਵੀਆਂ ਸਪੇਸੀਸ ਬਣਦੀਆਂ ਆਈਆਂ ਤੇ ਅਸੀਂ ਮਨੁੱਖ ਵੀ ਹੁਣ ਇਸ ਗੱਲ ਦਾ ਜਾਣਕਾਰ ਹੋ ਗਿਆ ਕਿ ਬਹੁਤ ਸਾਰੀਆਂ ਸਪੇਸੀਆਂ ਇਸੇ ਤਰ੍ਹਾਂ ਨਵੀਆਂ ਤਿਆਰ ਕਰਨੀਆਂ ਉਸਨੇ ਸ਼ੁਰੂ ਕਰ ਦਿੱਤੀਆਂ। ਸਾਡਾ ਵਿਸ਼ਾ ਕੇਵਲ ਤੇ ਕੇਵਲ ਮਨੁੱਖ ਦੇ ਨਾਲ ਸੰਬੰਧਿਤ ਹੈ ਤੇ ਮਨੁੱਖ ਦਾ ਵੀ ਇਹ ਤਰੀਕਾਕਾਰ, ਹਾਲਾਂਕਿ ਅਸਲ ਗੱਲ ਤੇ ਉਹ ਗੁਰੂ ਨਾਨਕ ਦੇਵ ਜੀ ਵਾਲੀ ਹੈ ਨਾ ਕਿ ਜੇ ਹੋ ਜਾਣਾ ਆਖਾ ਨਾ ਹੀ ਕਹਿਣਾ ਕਥਨ ਨਾ ਜਾਈ, ਜੇ ਪਤਾ ਹੁੰਦਾ ਵੀ ਕਿੱਡਾ ਕੁ ਵੱਡਾ ਆ ਤੇ ਫਿਰ ਵੀ ਮੇਰੇ ਤੋਂ ਆਖਿਆ ਨੀ ਸੀ ਜਾਣਾ। ਇਹ ਜਿੰਨੀ ਜਿੰਨੀ ਅਸੀਂ ਲੱਭ ਲੈਂਦੇ ਹਾਂ ਕਿ ਕੁਦਰਤ ਕਿਹੜੀ ਚੀਜ਼ ਕਿਵੇਂ ਕਰਦੀ ਹੈ ਤੇ ਉਹਨੂੰ ਜਦੋਂ ਅਸੀਂ ਕਰਨ ਦੇ ਯੋਗ ਹੋ ਜਾਂਦੇ ਹਾਂ ਤੇ ਫਿਰ ਅਸੀਂ ਬੜਾ ਵੱਡਾ ਦਾਅਵਾ ਕਰ ਦਿੰਦੇ ਤੇ ਫਿਰ ਜਦੋਂ ਅਸੀਂ ਉਹ ਅੱਗੇ ਤੁਰਦੇ ਹਾਂ ਤੇ ਫਿਰ ਪਤਾ ਨਹੀਂ ਅਜੇ ਤਾਂ ਹੋਰ ਬਹੁਤ ਕੁਝ ਜਾਣਦੇ ਤੇ ਅੱਜ ਅਸੀਂ ਇਸ ਜੀਵਨ ਦੀ ਪ੍ਰਵਿਰਤੀ ਦੇ ਵਿਚ ਇੱਥੇ ਪਹੁੰਚ ਗਏ ਹਾਂ ਕਿ ਰੋਬੋਟ ਦੇ ਵਿਚ ਵੀ ਬੱਚੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ। ਔਰ ਇਸ ਤੋਂ ਵੀ ਉੱਪਰ ਦੀ ਇੱਕ ਗੱਲ ਹੈ, ਕਲੋਨਿੰਗ ਦਾ ਦੇ ਬਾਰੇ ਤੁਸੀਂ ਆਮ ਸਾਰਿਆਂ ਨੇ ਸੁਣਿਆ ਹੋਣਾ। ਕਲੋਨਿੰਗ ਇੱਕ ਐਸਾ ਤਰੀਕਾਕਾਰ ਹੈਗਾ ਆ ਕਿ ਨਾ ਮਾਂ ਦੀ ਲੋੜ ਹੈ ਨਾ ਪਿਓ ਦੀ ਲੋੜ ਆ, ਬਲੱਡ ਦੀ ਲੋੜ ਹੈ, ਬਲੱਡ ਇੱਕ ਬੂੰਦ ਲੈਣਾ ਆ ਤੇ ਉਹਦੇ ਤੋਂ ਉਸੇ ਤਰ੍ਹਾਂ ਦੇ ਜੀਵ ਹਜ਼ਾਰਾਂ ਇਕੱਠੇ ਕੀਤੇ ਜਾ ਸਕਦੇ ਨੇ, ਬਣਾਏ ਜਾ ਸਕਦੇ ਨੇ ਹਾਂਜੀ। ਔਰ ਜਿਹਦਾ ਕੋਈ ਨਾ ਨਿਰਧਾਰਤ ਮਾਂ ਹੋਏਗੀ ਨਾ ਨਿਰਧਾਰਤ ਕੋਈ ਪਿਓ ਹੋਏਗਾ, ਔਰ ਇਸੇ ਤਰ੍ਹਾਂ ਦੀ ਗਿਣਤੀ ਵਾਲੇ ਪਾਸੇ ਅਸੀਂ ਅੱਜ ਵੱਧ ਰਹੇ ਹਾਂ। ਹੈ ਤਾਂ ਉਹੀ ਕਿਰਿਆ ਕਰਮੀ ਨੀ ਜਿਹੜਾ ਕੁਦਰਤ ਨੇ ਸ਼ੁਰੂ ਕੀਤਾ ਸੀ, ਪਰ ਅਸੀਂ ਹੁਣ ਉਹਦੇ ਹੋਰ ਭੇਦ ਲੱਭ ਕੇ ਤੇ ਉਹਦੇ ਹੋਰ ਜੁਗਾੜ ਲਾਉਣੇ ਸ਼ੁਰੂ ਕਰ ਦਿੱਤੇ ਨੇ। ਸਾਡਾ ਇੱਕ ਤਰ੍ਹਾਂ ਦਾ ਜੁਗਾੜ ਹੀ ਹੈ ਨਾ ਕਿ ਅਸੀਂ ਵੱਖ ਵੱਖ ਤਰ੍ਹਾਂ ਦਾ ਇਸ ਜੀਵਨ ਨੂੰ ਪੈਦਾ ਕਰਨ ਦਾ ਜਿਹੜਾ ਤਰੀਕਾਕਾਰ ਲੱਭ ਰਹੇ। ਮਾਂ ਪਿਓ ਦੇ ਮਿਲਣ ਤੋਂ ਬੱਚੇ ਦਾ ਪੈਦਾ ਹੋਣਾ ਇਹ ਇੱਕ ਆਮ ਸਾਰਿਆਂ ਨੇ ਜਾਣ ਲਿਆ। ਕੁਦਰਤ ਦੇ ਨਿਯਮ ਵਿਚ ਸਭ ਤੋਂ ਪਹਿਲੀ ਜਾਣਕਾਰੀ ਜਿਹੜੀ ਮਨੁੱਖ ਦੇ ਰੂਪ ਵਿਚ ਆਈ ਆ ਉਹ ਆਟੋਮੈਟਿਕ ਹਾਰਮੋਨਸ ਦੇ ਕਰਕੇ ਪੈਦਾ ਹੋਣ ਵਾਲੀਆਂ ਸਾਡੀਆਂ ਮਾਨਸਿਕ ਪ੍ਰਸਥਿਤੀਆਂ ਦੇ ਕਰਕੇ ਇੱਕ ਦੂਸਰੇ ਵਾਲੇ ਪਾਸੇ ਅਟ੍ਰੈਕਸ਼ਨ ਹੋਣ ਕਰਕੇ ਇਹ ਸਾਰੀਆਂ ਚੀਜ਼ਾਂ ਡਿਵੈਲਪ ਹੁੰਦੀਆਂ ਆਈਆਂ ਨੇ, ਆਟੋਮੈਟਿਕ ਸੀਗੀਆਂ, ਕਿਸੇ ਨੂੰ ਸਿੱਖਿਆ ਦੇਣ ਦੀ ਲੋੜ ਨਹੀਂ ਹੁੰਦੀ। ਜਦੋਂ ਵੀ ਹਾਰਮੋਨ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਨੇ ਆਟੋਮੈਟਿਕ ਆਪੋਜਿਟ ਸੈਕਸ ਦੀ ਇੱਕ ਅਟ੍ਰੈਕਸ਼ਨ ਬਣ ਜਾਂਦੀ ਹੈ, ਉਸ ਅਟ੍ਰੈਕਸ਼ਨ ਦੇ ਵਿਚ ਆਪਣੇ ਆਪ ਜਿਹੜਾ ਇੱਕ ਜਾਣਕਾਰੀ ਡਿਵੈਲਪ ਹੋ ਜਾਂਦੀ ਹੈ ਔਰ ਉਸ ਜਾਣਕਾਰੀ ਦੇ ਮੁਤਾਬਕ ਬੱਚੇ ਪੈਦਾ ਹੁੰਦੇ ਰਹੇ ਨੇ। ਪਰ ਅਸੀਂ ਹੁਣ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ, ਅਸੀਂ ਹੁਣ ਜੁਗਾੜ ਦੇ ਮੁਤਾਬਕ ਇੱਥੋਂ ਤੱਕ ਪਹੁੰਚ ਗਏ ਹਾਂ ਔਰ ਉਹਦੀ ਕਲੋਨਿੰਗ, ਹਾਲਾਂਕਿ ਜਾਨਵਰਾਂ ਦੀ ਕਲੋਨਿੰਗ ਤਾਂ ਹੋ ਚੁੱਕੀ ਹੈ, ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਹੈ ਕਿ ਜਾਨਵਰਾਂ ਦੀ ਕਲੋਨਿੰਗ ਹੋ ਚੁੱਕੀ ਹੈ। ਔਰ ਇਸੇ ਤਰ੍ਹਾਂ ਮਨੁੱਖ ਨੇ ਕਰਿਆ ਤੇ ਬਹੁਤ ਕੁਛ, ਬਹੁਤ ਸਾਰਾ ਗੁਪਤ ਵੀ ਚੱਲ ਰਿਹਾ ਹੋਏਗਾ ਔਰ ਸਾਹਮਣੇ ਸ਼ਰਿਆਂ ਨਹੀਂ ਆ ਰਿਹਾ, ਹੋ ਸਕਦਾ ਕੋਈ ਕਾਨੂੰਨੀ ਬੱਧ ਜਹਾਂ ਹੁਣ ਜਾਂ ਕੁਝ ਐਸਾ ਹੋਵੇ, ਪਰ ਇਹ ਯਕੀਨੀ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ, ਆਮ ਤੌਰ ਤੇ ਅਸੀਂ ਮਜ਼ਾਕੀਏ ਤੌਰ ਤੇ ਗੱਲ ਕਰਦੇ ਹਾਂ ਨਾ ਕਿ ਪਹਿਲਾਂ ਅਸੀਂ ਦੋ ਤੇ ਸਾਡੇ ਦੋ, ਔਰ ਉਹਦੇ ਵਿਚ ਮਾਮਾ ਵੀ ਹੁੰਦਾ ਸੀ ਜਾਂ ਚਾਚਾ ਵੀ ਹੁੰਦਾ ਸੀ, ਭੂਆ ਵੀ ਹੁੰਦੀ ਸੀ ਤੇ ਮਾਸੀ ਵੀ ਹੁੰਦੀ ਸੀ, ਕੁਝ ਵੀ ਹੋ ਸਕਦਾ ਸੀਗਾ। ਅਲਟੀਮੇਟ ਇੱਕ ਸਟੇਜ ਐਸੀ ਆ ਗਈ, ਗਿਣਤੀ ਘਟਣੀ ਸ਼ੁਰੂ ਹੋ ਗਈ, ਨਹੀਂ ਅਸੀਂ ਦੋ ਸਾਡਾ ਇੱਕ ਹੋ ਗਿਆ, ਜਦੋਂ ਸਾਡਾ ਇੱਕ ਹੋ ਗਿਆ ਤੇ ਜਾਂ ਜਦੋਂ ਵੀ ਹਾਰਮੋਨ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਨੇ ਆਟੋਮੈਟਿਕ ਆਪੋਜਿਟ ਸੈਕਸ ਦੀ ਇੱਕ ਅਟ੍ਰੈਕਸ਼ਨ ਬਣ ਜਾਂਦੀ ਹੈ, ਉਸ ਅਟ੍ਰੈਕਸ਼ਨ ਦੇ ਵਿਚ ਆਪਣੇ ਆਪ ਜਿਹੜਾ ਇੱਕ ਜਾਣਕਾਰੀ ਡਿਵੈਲਪ ਹੋ ਜਾਂਦੀ ਹੈ ਔਰ ਉਸ ਜਾਣਕਾਰੀ ਦੇ ਮੁਤਾਬਕ ਬੱਚੇ ਪੈਦਾ ਹੁੰਦੇ ਰਹੇ ਨੇ। ਪਰ ਅਸੀਂ ਹੁਣ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ, ਅਸੀਂ ਹੁਣ ਜੁਗਾੜ ਦੇ ਮੁਤਾਬਕ ਇੱਥੋਂ ਤੱਕ ਪਹੁੰਚ ਗਏ ਹਾਂ ਔਰ ਉਹਦੀ ਕਲੋਨਿੰਗ, ਹਾਲਾਂਕਿ ਜਾਨਵਰਾਂ ਦੀ ਕਲੋਨਿੰਗ ਤਾਂ ਹੋ ਚੁੱਕੀ ਹੈ, ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਹੈ ਕਿ ਜਾਨਵਰਾਂ ਦੀ ਕਲੋਨਿੰਗ ਹੋ ਚੁੱਕੀ ਹੈ। ਔਰ ਇਸੇ ਤਰ੍ਹਾਂ ਮਨੁੱਖ ਨੇ ਕਰਿਆ ਤੇ ਬਹੁਤ ਕੁਛ, ਬਹੁਤ ਸਾਰਾ ਗੁਪਤ ਵੀ ਚੱਲ ਰਿਹਾ ਹੋਏਗਾ ਔਰ ਸਾਹਮਣੇ ਸ਼ਰਿਆਂ ਨਹੀਂ ਆ ਰਿਹਾ, ਹੋ ਸਕਦਾ ਕੋਈ ਕਾਨੂੰਨੀ ਬੱਧ ਜਹਾਂ ਹੁਣ ਜਾਂ ਕੁਝ ਐਸਾ ਹੋਵੇ, ਪਰ ਇਹ ਯਕੀਨੀ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ, ਆਮ ਤੌਰ ਤੇ ਅਸੀਂ ਮਜ਼ਾਕੀਏ ਤੌਰ ਤੇ ਗੱਲ ਕਰਦੇ ਹਾਂ ਨਾ ਕਿ ਪਹਿਲਾਂ ਅਸੀਂ ਦੋ ਤੇ ਸਾਡੇ ਦੋ, ਔਰ ਉਹਦੇ ਵਿਚ ਮਾਮਾ ਵੀ ਹੁੰਦਾ ਸੀ ਜਾਂ ਚਾਚਾ ਵੀ ਹੁੰਦਾ ਸੀ, ਭੂਆ ਵੀ ਹੁੰਦੀ ਸੀ ਤੇ ਮਾਸੀ ਵੀ ਹੁੰਦੀ ਸੀ, ਕੁਝ ਵੀ ਹੋ ਸਕਦਾ ਸੀਗਾ। ਅਲਟੀਮੇਟ ਇੱਕ ਸਟੇਜ ਐਸੀ ਆ ਗਈ, ਗਿਣਤੀ ਕਰਨੀ ਸ਼ੁਰੂ ਹੋ ਗਈ, ਨਹੀਂ ਅਸੀਂ ਤੋਂ ਸਾਡਾ ਇੱਕ ਹੋ ਗਿਆ। ਜਦੋਂ ਸਾਡਾ ਇੱਕ ਹੋ ਗਿਆ ਤੇ ਜਾਂ ਭੂਆ ਹੈ ਨੀ ਤੇ ਜਾਂ ਮਾਮਾ ਹੈ ਨੀ ਜਾਂ ਮਾਸੀ ਹੈ ਨੀ,

ਸਾਖੀਏ ਤੌਰ ਤੇ ਗੱਲ ਕਰਦੇ ਆ ਨਾ ਕੇ ਪਹਿਲਾਂ ਅਸੀਂ ਅਸੀਂ ਦੋ ਤੇ ਸਾਡੇ ਦੋ ਔਰ ਉਹਦੇ ਵਿਚ ਮਾਮਾ ਵੀ ਹੁੰਦਾ ਸੀ ਜਾਂ ਚਾਚਾ ਵੀ ਹੁੰਦਾ ਸੀ ਭੂਆ ਵੀ ਹੁੰਦੀ ਸੀ ਤੇ ਮਾਸੀ ਵੀ ਹੁੰਦੀ ਸੀ ਕੁਝ ਵੀ ਹੋ ਸਕਦਾ ਸੀਗਾ ਅਲਟੀਮੇਟ ਇੱਕ ਸਟੇਜ ਐਸੀ ਆ ਗਈ ਗਿਣਤੀ ਘਟਣੀ ਸ਼ੁਰੂ ਹੋ ਗਈ ਨਹੀਂ ਅਸੀਂ ਤੋਂ ਸਾਡਾ ਇੱਕ ਹੋ ਗਿਆ ਜਦੋਂ ਸਾਡਾ ਇੱਕ ਹੋ ਗਿਆ ਤੇ ਜਾਂ ਭੂਆ ਹੈ ਨੀ ਤੇ ਜਾਂ ਮਾਮਾ ਹੈ ਨੀ ਜਾਂ ਮਾਸੀ ਹੈ ਨੀ ਕੁਝ ਨਾ ਕੁਝ ਐਸਾ ਹੁਣ ਹੋਣਾ ਸ਼ੁਰੂ ਹੋ ਗਿਆ ਪਰ ਹੁਣ ਅਸੀਂ ਇਸ ਸਟੇਜ ਤੇ ਪਹੁੰਚ ਗਏ ਇਸ ਜੁਗਾੜੀ ਪੁਣੇ ਦੇ ਤਰੀਕੇ ਕਰਕੇ ਕਿ ਹੁਣ ਅਸੀਂ ਇਹ ਸਮਝਦੇ ਹਾਂ ਨਾ ਮਾਂ ਤੇ ਪਿਓ ਵੀ ਨੀ ਰਹਿਣੇ ਮਾਂ ਤਾਂ ਪਿਓ ਇਸ ਗੱਲ ਨੇ ਨਾ ਜਿਹਦੇ ਪੇਟ ਚੋਂ ਅਸੀਂ ਜੰਮ ਰਹੇ ਹਾਂ ਇਹਦੇ ਵਿੱਚੋਂ ਹੋ ਰਿਹਾ ਸਾਨੂੰ ਪਤਾ ਹੁੰਦਾ ਸਾਡੀ ਮਾਂ ਹੈਗੀ ਹੈ ਤੇ ਉਹ ਮਾਂ ਜਦੋਂ ਕਹਿੰਦੀ ਵੀ ਆਹ ਇਹਦਾ ਪਿਓ ਹੈਗਾ ਨਾ ਹੋਇਆ ਤੇ ਡੀ ਐਨ ਏ ਨਾਲ ਟੈਸਟ ਕਰਦੇ ਹਾਂ ਅਸੀਂ ਅਲਟੀਮੇਟ ਇਹ ਸਾਰੀਆਂ ਪਰਿਸਥਿਤੀਆਂ ਨੂੰ ਹੀ ਅਸੀਂ ਲਾਂਭੇ ਕਰਕੇ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ ਕਲੋਨੀ ਕਰਨੀ ਸ਼ੁਰੂ ਕਰ ਦਿੱਤੀ ਸੋ ਮੇਰੇ ਕਹਿਣ ਤੋਂ ਭਾਵੇ ਆ ਵੀ ਇਸ ਜੀਵਨ ਦੀ ਵਿਵਸਥਾ ਦੇ ਵਿੱਚ ਅਸੀਂ ਇਥੋਂ ਤੱਕ ਜੁਗਾੜੀ ਹੋ ਗਏ ਹਾਂ ਕਿ ਜੀਵਨ ਨੂੰ ਹੀ ਅਸੀਂ ਬਗੈਰ ਮਾਂ ਤੇ ਪਿਓ ਤੋਂ ਅਲੱਗ ਪਾਸੇ ਤੌਰ ਤੇ ਹੀ ਇਹ ਬਣਾਉਣਾ ਸ਼ੁਰੂ ਕਰ ਦਿੱਤਾ ਹੈਗਾ ਸੋ ਅਸੀਂ ਇਸ ਜਲ ਦੀ ਵਿਵਸਥਾ ਦੇ ਵਿੱਚ ਜੋ ਕੁਝ ਹੁਣ ਤੱਕ ਸੀਗਾ ਮੈਂ ਕੇਵਲ ਉਹਦੀ ਗੱਲ ਕਰ ਰਿਹਾ ਜੋ ਕੁਝ ਹੁਣ ਤੱਕ ਸੀ ਔਰ ਜਿਸ ਗੱਲ ਦੀ ਸਾਰੀ ਵਿਆਖਿਆ ਅਸੀਂ ਹੁਣ ਤੱਕ ਤੁਹਾਡੇ ਨਾਲ ਇਹਨਾਂ ਸਿਹਤ ਵਿਗਿਆਨ ਦੇ ਪ੍ਰੋਗਰਾਮਾਂ ਵਿੱਚ ਕੀਤੀ ਉਹ ਇਹ ਸੀ ਕਿ ਹੁਣ ਤੱਕ ਜੀਵਨ ਕਿਵੇਂ ਚੱਲਦਾ ਆਇਆ ਹੈ ਔਰ ਉਹ ਜੀਵਨ ਚੱਲਦਾ ਆਇਆ ਇੱਕ ਮਾਂ ਤੇ ਇੱਕ ਪਿਓ ਦੇ ਮਿਲਣ ਤੋਂ ਔਰ ਮਾਂ ਤੇ ਪਿਓ ਦੇ ਮਿਲਣ ਤੋਂ ਕੀ ਸੀਗਾ ਸਪਰਮ ਤੇ ਓਵਮ ਤੇ ਉਸ ਸਪਰਮ ਤੇ ਓਵਮ ਦੀ ਵਿਆਖਿਆ ਕਿੱਥੇ ਉਹ ਬਣਦੇ ਨੇ ਕਿਵੇਂ ਉਹ ਬਣਦੇ ਨੇ ਕਿੰਨੀ ਤਾਦਾਦ ਚ ਬਣਦੇ ਨੇ ਕਿਵੇਂ ਅੱਗੇ ਚੱਲਦੇ ਨੇ ਇਹ ਸਾਰੀ ਵਿਆਖਿਆ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਸੀ ਓਵਮ ਦੀ ਕੀ ਪ੍ਰੋਡਕਟ ਹੁੰਦੀ ਹੈ ਕਿਵੇਂ ਉਹ ਬਣਨਾ ਸ਼ੁਰੂ ਹੋ ਜਾਂਦਾ ਕਿੱਥੇ ਬਣਨਾ ਸ਼ੁਰੂ ਹੋ ਜਾਂਦਾ ਕਿਹੜੇ ਕਿਹੜੇ ਹਾਰਮੋਨਸ ਨੇ ਜਿਹੜੇ ਇਹਨਾਂ ਨੂੰ ਪੈਦਾ ਕਰਦੇ ਨੇ ਤੇ ਫਿਰ ਇੱਕ ਓਵਮ ਜਾਂ ਦੂਸਰੇ ਪਾਸੇ ਸਪਰਮਾਂ ਦੀ ਗਿਣਤੀ ਜਿਹੜੀ ਉਹ ਬਣਨੀ ਸ਼ੁਰੂ ਹੋ ਜਾਂਦੀ ਹੈ ਮਿਲਾਪ ਕਿਵੇਂ ਹੁੰਦਾ ਆ ਕਿਵੇਂ ਆਪਸ ਦੇ ਵਿੱਚ ਇਹ ਮਿਲਦੇ ਨੇ ਉਹ ਸਾਰੀ ਵਿਵਸਥਾ ਜਿਹੜੀ ਸੀ ਮੈਂ ਤੁਹਾਡੇ ਸਾਹਮਣੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਰੱਖੀ ਸੀ ਔਰ ਮਿਲਣ ਦੀ ਪ੍ਰਕਿਰਿਆ ਕਿਵੇਂ ਦੀ ਹੁੰਦੀ ਹੈ ਔਰ ਕਿੰਨੀ ਮੁਸ਼ਕਲ ਵਾਲੀ ਗੱਲ ਹੈ ਜਦੋਂ ਇਹ ਸਾਰੀਆਂ ਗੱਲਾਂ ਆਪਾਂ ਕਰ ਰਹੇ ਸਾਂ ਤੇ ਮੈਂ ਤੁਹਾਡੇ ਨਾਲ ਇਹ ਵੀ ਗੱਲ ਕਰੀ ਸੀ ਵੀ ਬੜੇ ਲੱਕੀਆਂ ਸੀ ਕਿ ਇੰਨੇ ਇੰਨੇ ਵੱਡੇ ਸਰੀਰ ਜਾਂ ਇੰਨੀ ਇੰਨੀ ਉਮਰ ਤੱਕ ਪਹੁੰਚਦੇ ਹੋਏ ਵੀ ਬੜੀਆਂ ਸਾਰੀਆਂ ਤਰਾਸਦੀਆਂ ਸਾਡੇ ਸਾਹਮਣੇ ਆਈਆਂ ਬੜੀਆਂ ਸਾਡੀਆਂ ਮੁਸ਼ਕਲਾਂ ਸਾਡੇ ਸਾਹਮਣੇ ਆਈਆਂ ਹਰਡਲਸ ਆਏ ਅਸੀਂ ਉਹ ਪਾਰ ਕਰਦੇ ਆਏ ਹਾਂ ਕਿ ਅਜੇ ਤੱਕ ਵੀ ਜਿੰਦਾ ਹੈਗੇ ਬੜੀ ਅਜੀਬ ਗੱਲ ਲੱਗਦੀ ਜਦੋਂ ਤੁਸੀਂ ਜਾਣਦੇ ਆ ਕਿ 120 million 150 million ਤੱਕ ਸਪਰਮ ਪੈਦਾ ਹੁੰਦੇ ਨੇ ਇੱਕ ਜੈਕੂਲੇਸ਼ਨ ਦੇ ਸਮੇਂ ਬਾਹਰ ਨਿਕਲਦੇ ਨੇ ਤੇ ਉਹਨਾਂ ਵਿਚਾਰਿਆਂ ਵਿੱਚੋਂ ਕਿਸੇ ਇੱਕ ਦੀ ਕਿਸਮਤ ਜਾਗਦੀ ਹੈ ਕਿ ਉਹ ਕੋਈ ਗੁਰਦੀਪ ਸਿੰਘ ਬਣ ਜਾਂਦਾ ਕੋਈ ਲਾਲ ਸਿੰਘ ਬਣ ਜਾਂਦਾ ਕੋਈ ਖਾਖਾ ਸਾਹਿਬ ਬਣ ਜਾਂਦਾ ਕੋਈ ਕੁਛ ਬਣ ਜਾਂਦਾ ਇਹ ਕਿੰਨੀ ਵੱਡੀ ਹਾਲਾਤ ਦੀ ਗੱਲ ਸੀ ਤੇ ਸਾਰੀ ਦੀ ਸਾਰੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਆਇਆ ਹਾਂ ਵੀ ਉਹ ਕਿਵੇਂ ਕਿਵੇਂ ਹੁੰਦਾ ਆ ਕਿਹੜੀ ਕਿਹੜੀ ਥਾਂ ਤੇ ਕਿੱਥੇ ਕਿੱਥੇ ਸਾਨੂੰ ਕਮੀ ਪੇਸ਼ੀ ਆਉਂਦੀ ਰਹੀ ਹੈ ਕਿਹੜੀਆਂ ਕਿਹੜੀਆਂ ਮਾਰਾਂ ਸਾਡੇ ਤੇ ਪੈਂਦੀਆਂ ਰਹੀਆਂ ਮੁਹਿੰਮਾਂ ਪੈਂਦੀਆਂ ਰਹੀਆਂ ਨੇ ਔਰ ਅਸੀਂ ਉਹਨਾਂ ਨੂੰ ਫਤਿਹ ਕਰਦੇ ਹੋਏ ਇੱਕ ਜੀਵ ਪੈਦਾ ਹੁੰਦਾ ਹੈ ਅਲਟੀਮੇਟ ਔਰ ਉਸ ਜੀਵ ਦਾ ਫਿਰ ਅੱਗੇ ਜਾ ਕੇ ਡਿਵੈਲਪਮੈਂਟ ਕਿਵੇਂ ਹੁੰਦੀ ਹੈ ਬਾਵਜੂਦ ਇਸ ਦੇ ਵੀ ਬੜੀਆਂ ਸਾਰੀਆਂ ਰੁਕਾਵਟਾਂ ਸੀ ਨਾ ਜਿਹਨੂੰ ਫੈਲੋਪੀਅਨ ਟਿਊਬ ਜੈਸਟੇਸ਼ਨਲ ਅਸੀਂ ਕਿਹਾ ਸੀਗਾ ਟਿਊਬ ਦੇ ਵਿੱਚ ਪ੍ਰੈਗਨੈਂਸੀ ਹੋ ਗਈ ਹੈ ਅਲਟਰਾ ਯੂਟਰਾਈਨ ਪ੍ਰੈਗਨੈਂਸੀ ਸੀ ਐਕਸਟਰਾ ਯੂਟਰਾਈਨ ਪ੍ਰੈਗਨੈਂਸੀ ਦਾ ਕੀ ਵਿਵਸਥਾ ਸੀਗੀ ਉਸ ਤੋਂ ਬਾਅਦ ਫਿਰ ਪੇਟ ਚ ਕਿਵੇਂ ਪਹੁੰਚਿਆ ਕੀ ਤਰੀਕਾਕਾਰ ਸੀ ਇੱਕ ਇੱਕ ਸਟੈਪ ਤੇ ਜਿੰਨੀਆਂ ਮੁਸ਼ਕਲਾਂ ਸੀ ਨਾ ਉਹ ਸਾਰੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਆਇਆ ਔਰ ਉਸ ਤੋਂ ਬਾਅਦ ਫਿਰ ਮਾਂ ਦੇ ਪੇਟ ਵਿੱਚ ਆ ਕੇ ਇਹਦੀ ਇੰਸਰਸ਼ਨ ਕਿਵੇਂ ਹੋਈ ਕਿਵੇਂ ਅੱਜ ਨੂੰ ਅਸੀਂ ਔਲ ਆਣੇ ਆ ਜਿਹਨੂੰ ਅਸੀਂ ਪਰਸੈਂਟਾ ਕਹਿੰਦੇ ਆ ਜਿਸ ਅੰਬਲੀਕਲ ਕਾਰਡ ਜਿਹਨੂੰ ਅਸੀਂ ਕਹਿੰਦੇ ਆ ਇਹ ਕਿਵੇਂ ਕਿਵੇਂ ਬਣਦੀਆਂ ਨੇ ਸਾਰੀਆਂ ਕਿਵੇਂ ਹੁੰਦੀਆਂ ਨੇ ਤੇ ਫਿਰ ਜਿਹੜਾ ਇੱਕ ਲਗਾਤਾਰ ਚੱਕਰ ਚੱਲ ਰਿਹਾ ਸੀ ਕਿ ਠੀਕ ਆ ਮੈਂਸਲ ਆ ਗਏ ਕਿ ਚੱਕਰ ਖਤਮ ਹੋ ਗਿਆ ਲੜਕੀ ਦਾ ਦੂਸਰਾ ਕਿ ਚੱਕਰ ਫਿਰ ਸ਼ੁਰੂ ਹੋ ਜਾਂਦਾ ਸੀਗਾ ਇਸੇ ਤਰ੍ਹਾਂ ਹੀ ਸਪਰਮ ਵੀ ਕੰਟੀਨਿਊਸਲੀ ਤਾਂ ਬੰਦੇ ਹੀ ਰਹਿੰਦੇ ਨੇ ਸੋ ਇਸ ਤਰ੍ਹਾਂ ਦੀ ਕੰਡੀਸ਼ਨ ਜਦੋਂ ਆਈ ਸੀ ਤੇ ਮੈਂ ਇੱਕ ਬੜੀ ਅਜੀਬ ਗੱਲ ਤੁਹਾਨੂੰ ਦੱਸੀ ਸੀ ਕਿ ਉਸ ਵੇਲੇ ਇੱਕ ਪਲਸੈਂਟਾ ਦੇ ਵਿੱਚੋਂ ਜੋ ਹਾਰਮੋਨ ਇਸ਼ੂ ਹੁੰਦਾ ਆ ਉਹ ਇੱਕ ਸਿਗਨਲ ਭੇਜਦਾ ਬਲੱਡ ਦੇ ਰਾਹੀਂ ਓਵਰੀ ਨੂੰ ਵੀ ਨਾ ਭਾਈ ਤੁਸੀਂ ਹੁਣ ਕੰਮ ਬੰਦ ਕਰ ਦਿਓ ਅੱਗੇ ਅਸੀਂ ਜਾ ਕੇ ਸਟੈਬਲਿਸ਼ ਹੋ ਗਏ ਹਾਂ ਤੇ ਹੁਣ ਸਾਡੀ ਜਿਵੇਂ ਉਹ ਮੈਂ ਮਜ਼ਾਕੀਆ ਤੌਰ ਤੇ ਕਹੀ ਸੀ ਅਸੀਂ ਤੇ ਕੈਨੇਡਾ ਪਹੁੰਚ ਗਏ ਹਾਂ ਤੇ ਸੈੱਟ ਹੋ ਗਏ ਹਾਂ ਹੁਣ ਅੱਗੇ ਹੋਰ ਨਾ ਕਿਸੇ ਨੂੰ ਭੇਜੋ ਸਾਨੂੰ ਸਟੈਬਲਿਸ਼ ਹੋ ਲੈਣ ਦਿਓ ਹਾਂਜੀ ਤੁਸੀਂ ਇਸ ਤਰ੍ਹਾਂ ਕਰਕੇ ਇਹ ਸਾਰੀਆਂ ਵਿਵਸਥਾਵਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਕਿਵੇਂ ਕਿਵੇਂ ਕਿਰਿਆਵਾਂ ਜਿਹੜੀਆਂ ਹੁੰਦੀਆਂ ਨੇ ਤੇ ਜਦੋਂ ਅੱਗੇ ਉਹਦਾ ਕੋਈ ਰਿਜ਼ਲਟ ਨਿਕਲਦਾ ਤੇ ਪਿਛਲੀ ਕਿਰਿਆ ਇਕਦਮ ਹੋਣੀ ਬੰਦ ਹੋ ਜਾਂਦੀ ਜਿਹੜੀ ਇੱਕ ਰੁਟੀਨ ਸੀਗਾ ਇਹ ਸਾਰੀਆਂ ਗੱਲਾਂ ਤੇ ਉਸ ਤੋਂ ਬਾਅਦ ਕਿਵੇਂ ਕਿਵੇਂ ਆ ਕੇ ਇਸ ਦੀ ਡਿਵੈਲਪਮੈਂਟ ਮਾਂ ਦੇ ਪੇਟ ਵਿੱਚ ਹੋਈ ਸੀ ਔਰ ਮਾਂ ਦੇ ਪੇਟ ਦੀ ਕੀ ਵਿਆਖਿਆ ਸੀਗੀ ਉਹਦੇ ਵਿੱਚ ਜਿਹੜਾ ਅੰਦਰ ਦਾ ਉਹਦਾ ਲੇਅਰ ਸੀ ਇੰਡੋਮੈਟ੍ਰਿਅਮ ਸੀ ਉਹਨੂੰ ਫਿਰ ਅਸੀਂ ਡੈਸੀਡੂਆ ਕਹਿ ਦਿੱਤਾ ਡੈਸੀਡੂਆ ਦੇ ਤਿੰਨ ਪੋਰਸ਼ਨ ਮੈਂ ਤੁਹਾਨੂੰ ਦੱਸ ਦਿੱਤੇ ਅਲੱਗ ਅਲੱਗ ਡੈਸੀਡੂਆ ਬੇਸਾਲਿਸ ਡੈਸੀਡੂਆ ਕੈਪਸੂਲਾਰਿਸ ਡੈਸੀਡੂਆ

0: ਔਰ ਇਹਨਾਂ ਤਿੰਨਾਂ ਦੀ ਹੀ ਅਲੱਗ ਅਲੱਗ ਕੀ ਇੰਪੋਰਟੈਂਸ ਹੈਗੀ ਸੀਗੀ ਜੀਵਨ ਦੇ ਵਿੱਚ, ਕਿਵੇਂ ਇਹ ਬੱਚੇ ਨੂੰ ਡਿਵੈਲਪ ਕਰਨ ਵਾਸਤੇ ਸਹਾਇਕ ਹੁੰਦੇ ਸੀਗੇ, ਕਿਵੇਂ ਸਪੇਸ ਦਿੰਦੇ ਸੀਗੇ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਆਇਆ ਤੇ ਅਲਟੀਮੇਟ ਸਮਾਂ ਕੰਪਲੀਕੇਸ਼ਨਾਂ ਵਿੱਚ ਲੰਘਦਿਆਂ ਹੋਇਆਂ ਇਹ ਆ ਗਿਆ ਕਿ ਇਸਨੇ ਹੁਣ ਬਾਹਰ ਆਉਣਾ ਹੈਗਾ, ਜਿਹਨੂੰ ਅਸੀਂ ਲੇਬਰ ਕਿਹਾ ਸੀਗਾ। ਔਰ ਉਸ ਲੇਬਰ ਦੀ ਵੀ ਆਪਣੀ ਵਿਵਸਥਾ ਸੀ, ਮਾਂ ਦੇ ਪੇਟ ਵਿੱਚ ਰਹਿੰਦਿਆਂ ਹੋਇਆਂ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਸਾਡੇ ਸਾਹਮਣੇ ਆਈਆਂ, ਔਰ ਜਿਨ੍ਹਾਂ ਨੂੰ ਅੱਜ ਅਸੀਂ, ਮੈਂ ਇਹ ਕਿਹਾ ਸੀ ਕਿ ਅੱਜ ਅਸੀਂ ਤਕਰੀਬਨ 15ਵੇਂ ਹਫ਼ਤਿਆਂ ਦੀ ਜਿਹੜੀ ਪ੍ਰੈਗਨੈਂਸੀ ਹੁੰਦੀ ਹੈ, ਉਦੋਂ ਵੀ ਪਹਿਲਾਂ 13 ਹਫ਼ਤਿਆਂ ਦੀ ਪ੍ਰੈਗਨੈਂਸੀ ਦੇ ਵਿੱਚ ਵੀ ਅੱਜ ਅਸੀਂ ਉਹ ਡਿਫੈਕਟ, ਉਹ ਨੁਕਸ ਜਿਹੜੇ ਬੱਚੇ ਵਿੱਚ ਬਣ ਰਹੇ ਨੇ, ਜਿਹੜਾ ਬੱਚਾ ਡਿਵੈਲਪ ਹੋ ਰਿਹਾ ਮਾਂ ਦੇ ਪੇਟ ਵਿੱਚ, ਉਹਦੇ ਵਿੱਚ ਕਿਹੜੇ ਕਿਹੜੇ ਨੁਕਸ ਰਹਿ ਸਕਦੇ ਨੇ, ਔਰ ਉਹਨਾਂ ਦੀ ਜਾਣਕਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇੰਨੇ ਕੁ ਸਾਇੰਸ, ਇੰਨੀ ਕੁ ਟੈਕਨੋਲੋਜੀ ਸਾਡੀ ਹੋ ਗਈ ਹੈ ਕਿ ਅਸੀਂ ਉਹ ਮਾਂ ਨੂੰ, ਮਾਂ ਦੇ ਪੇਟ ਵਿੱਚ ਪਹਿਲਾਂ ਤਾਂ ਇਹੀ ਪਤਾ ਲੱਗਦਾ ਸੀ ਜਿੱਦਣ ਬੱਚਾ ਜੰਮਿਆ, ਕਿ ਉਦੋਂ ਹੀ ਪਤਾ ਲੱਗਦਾ ਸੀ ਵੀ ਇਹ ਵਿਕਲਾਂਗ ਹੈ, ਜਾਂ ਇਹਦੇ ਵਿੱਚ ਜਿਹਨੂੰ ਅਸੀਂ ਮੈਡੀਕਲ ਤੌਰ ਤੇ ਐਨੋਮਲੀਜ਼ ਬੋਲਦੇ ਹਾਂ, ਕਿਹੜੀ ਕਿਹੜੀ ਚੀਜ਼ ਦੀ ਬਣਤਰ ਵਿੱਚ ਕਮੀ ਰਹਿ ਗਈ ਹੈ, ਇਹ ਸਾਰੀਆਂ ਗੱਲਾਂ ਅਸੀਂ ਉਦੋਂ ਆਮ ਤੌਰ ਤੇ ਵੇਖਦੇ ਸਾਂ, ਪਰ ਅੱਜ ਅਸੀਂ ਪਹਿਲਾਂ ਵੇਖਣੀ ਸ਼ੁਰੂ ਕਰ ਦਿੱਤੀ ਹੈ। ਤੇ ਕਈ ਵਾਰ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ MTP, ਡਾਕਟਰ ਲੋਕ ਐਡਵਾਈਸ ਕਰਦੇ ਨੇ ਕਿ ਜਿਹੜਾ ਬਣਨ ਵਾਲਾ ਬੱਚਾ ਆ ਉਹ ਇਸ ਇੰਨਾ ਕੁ ਜ਼ਿਆਦਾ ਅਪਾਹਜ ਹੋਏਗਾ ਕਿ ਤੁਹਾਡੇ ਵਾਸਤੇ ਵੀ ਮੁਸੀਬਤ ਹੋਏਗੀ ਔਰ ਬੱਚੇ ਵਾਸਤੇ ਵੀ ਮੁਸੀਬਤ ਹੋਏਗੀ। ਤੇ ਕਈ ਵਾਰ ਉਸ ਨੂੰ ਅਬੋਰਸ਼ਨ ਵਾਸਤੇ ਵੀ ਡਾਕਟਰ ਸੁਜੈਸਟ ਕਰਦੇ ਸੀ, ਪਰ ਕਈ ਇੱਕ ਵਿਵਸਥਾਵਾਂ ਐਸੀਆਂ ਬਣ ਗਈਆਂ ਕਿ ਅਸੀਂ ਉਹ ਜਿਹੜੇ ਡਿਫੈਕਟ ਅਸੀਂ ਆਮ ਤੌਰ ਤੇ 13 ਵੀਕ ਦੀ ਪ੍ਰੈਗਨੈਂਸੀ ਦੇ ਵਿੱਚ ਜਾਂਚਣੇ ਸ਼ੁਰੂ ਕਰ ਦਿੱਤੇ ਨੇ, ਉਹਨਾਂ ਨੂੰ ਠੀਕ ਕਰਨ ਦੀ ਵਿਵਸਥਾ ਤੇ ਮੁਹਾਰਤ ਵੀ ਅਸੀਂ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ, ਔਰ ਮਾਂ ਦੇ ਪੇਟ ਵਿੱਚ ਵੀ ਅਸੀਂ ਉਹਨਾਂ ਨੂੰ ਠੀਕ ਕਰਨ ਦੇ ਕਾਬਲ ਹੋ ਗਏ ਹਾਂ। ਜਿਹੜੀਆਂ ਤਾਂ ਡਾਇਟੇਟਰੀ ਟਾਈਪ ਦੀਆਂ ਕਮੀਆਂ ਪੇਸ਼ੀਆਂ ਸੀਗੀਆਂ, ਉਹਨਾਂ ਨੂੰ ਅਸੀਂ ਡਾਇਟ ਨੂੰ ਇੰਪਰੂਵ ਕਰਕੇ ਮਾਂ ਦੇ ਰਾਹੀਂ ਹੀ ਉਸ ਨੂੰ ਠੀਕ ਕਰਨ ਦੇ ਕਾਬਲ ਹੋ ਗਏ ਹਾਂ। ਕੁਛ ਇੱਕ ਐਸੇ ਡਿਫੈਕਟ ਸੀ ਜਿਹੜੇ ਕਿ ਜੈਨੇਟਿਕ ਟਾਈਪ ਦੇ ਡਿਫੈਕਟ ਹੁੰਦੇ ਨੇ, ਜੀਨਸ ਵਿੱਚੋਂ ਆ ਰਹੇ ਨੇ। ਉਸ ਜੀਨ ਦੀ ਪੂਰੀ ਵਿਵਸਥਾ ਮੈਂ ਤੁਹਾਡੇ ਨਾਲ ਸੰਬੰਧਿਤ ਦੱਸੀ ਸੀ ਕਿ ਕਿਵੇਂ 23 ਪੇਜ ਕ੍ਰੋਮੋਸੋਮ ਦੇ ਹੁੰਦੇ ਨੇ ਮਾਂ ਵੱਲੋਂ ਆਏ ਜਾਂ 23 ਪੇਜ ਮਾਂ ਪਿਓ ਵੱਲੋਂ ਆਏ, ਉਹ ਸਾਰੀ ਵਿਵਸਥਾ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਹੋਇਆ। ਔਰ ਉਹ ਜਿਹੜੀਆਂ ਜੈਨੇਟਿਕ ਬਿਮਾਰੀਆਂ ਨੇ ਉਹਨਾਂ ਨੂੰ ਅਜੇ ਵੀ ਅਸੀਂ ਸਿਰਫ ਵੇਖ ਸਕਦੇ ਹਾਂ ਕਿਆ ਹੋਇਆ ਇਸ ਤਰ੍ਹਾਂ ਹੋਇਆ, ਉਹਨਾਂ ਦਾ ਸਾਡੇ ਕੋਲ ਹੱਲ ਕੋਈ ਨੀ। ਹਾਂ, ਸਰਜਰੀ ਨੇ ਬਹੁਤ ਸਾਰੀ ਮੁਹਾਰਤ ਹਾਸਲ ਕਰੀ ਹੈ ਇਸ ਗੱਲ ਦੇ ਵਿੱਚ ਕਿ ਉਹਨੂੰ ਆਰਟੀਫਿਸ਼ਲੀ ਮੇਨਟੇਨ ਕੀਤਾ ਹੈਗਾ ਔਰ ਡਿਵੈਲਪਮੈਂਟ ਕਰਨੀ ਸ਼ੁਰੂ ਕਰ ਦਿੱਤੀ ਹੈ। ਸੋ ਅਸੀਂ, ਮੈਂ ਕਿਉਂਕਿ ਸ਼ਾਰਟ ਦੇ ਵਿੱਚ ਸਾਰੀਆਂ ਗੱਲਾਂ ਨੂੰ ਤੁਹਾਡੇ ਨਾਲ, ਕਿਉਂਕਿ ਬੜੇ ਲੰਬੇ ਲੈਕਚਰ, ਬੜੇ ਸਾਲ ਹੋ ਗਿਆ ਚੱਲਦਿਆਂ ਹੋਇਆਂ ਨੂੰ, ਤੇ ਮੈਂ ਇੱਕ ਇਸ ਲੈਕਚਰ ਦੇ ਵਿੱਚ, ਕਿਉਂਕਿ ਇਸ ਤੋਂ ਬਾਅਦ ਅਸੀਂ ਜਿਹੜੀ ਵਿਵਸਥਾ ਸ਼ੁਰੂ ਕਰਨੀ ਹੈ ਇਸ ਸਰੀਰ ਦੀ ਬਣਤਰ ਦੇ ਅਨੁਸਾਰ ਕਿਵੇਂ ਕਿਵੇਂ ਬਣੀ ਹੋਈ ਹੈ ਔਰ ਉਹਦੇ ਵਿੱਚ ਕੀ ਡਿਫੈਕਟ ਆ ਸਕਦੇ ਨੇ ਔਰ ਕਾ ਕਿਉਂ ਆ ਸਕਦੇ ਨੇ, ਇਹ ਵਿਵਸਥਾ ਸ਼ੁਰੂ ਕਰਨੀ ਹੈ। ਉਹ ਵੀ ਬਹੁਤ ਵੱਡੀ ਗੱਲ ਅੱਗੇ ਹੋਣੀ ਹੈ, ਇਸ ਲਈ ਮੈਂ ਸੋਚਿਆ ਇਹ ਕਿ ਮੈਂ ਇੱਕ ਵਾਰ ਉਹ ਸਾਰਾ ਸਾਰੰਸ਼ ਜਿਹੜਾ ਪਿੱਛੇ ਦਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਤੋ ਅਸੀਂ ਜਦੋਂ ਲੇਬਰ ਤੇ ਪਹੁੰਚੇ ਸਾਂ ਤੇ ਲੇਬਰ ਦੇ ਸੰਬੰਧ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਇਸ ਨੂੰ ਵੀ ਅਸੀਂ ਇੱਕ ਪੂਰਾ ਮੈਕੇਨਿਜ਼ਮ ਦੇ ਤੌਰ ਤੇ ਤੁਹਾਡੇ ਸਾਹਮਣੇ ਐਕਸਪਲੇਨ ਕੀਤਾ ਸੀ ਵੀ ਕਿਹੜੀਆਂ 3 ਸਟੇਜਾਂ ਹੈਗੀਆਂ ਨੇ, ਪਹਿਲੀ ਸਟੇਜ ਕਿੱਥੋਂ ਸ਼ੁਰੂ ਹੁੰਦੀ ਤੇ ਕਦੋਂ ਹੁੰਦੀ ਹੈ ਔਰ ਲੇਬਰ ਸ਼ੁਰੂ ਹੋਣ ਦੇ ਕਾਰਨ ਕੀ ਹੈਗੇ। ਬੱਚਾ ਆਰਾਮ ਨਾਲ ਰਹਿ ਰਿਹਾ ਸੀ ਮਾਂ ਦੇ ਪੇਟ ਵਿੱਚ, ਠੀਕ ਠਾਕ ਸੀ ਯਾਰ, ਉਹਨੂੰ ਬਾਹਰ ਆਉਣ ਦੀ ਕੀ ਲੋੜ ਸੀ, ਨੱਚਦਾ ਕੁੱਦਦਾ ਖਾਂਦਾ ਪੀਂਦਾ ਮਾਂ ਸਾਰਾ ਕੁਝ ਕਰੀ ਜਾਂਦੀ ਸੀ, ਕੀ ਆਉਂਦੇ ਕਿਉਂ ਐਸਾ ਹੁੰਦਾ ਹੈ। ਸੋ ਉਹ ਮੈਕੇਨਿਜ਼ਮ ਦੇ ਪਿੱਛੇ ਜਿਹੜੀ ਕਹਾਣੀ ਸੀ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਔਰ ਉਸ ਤੋਂ ਬਾਅਦ ਇਸ ਮੈਕੇਨਿਜ਼ਮ ਦੇ ਵਿੱਚ ਉਹਦੀਆਂ 3 ਸਟੇਜਾਂ, ਕਿਉਂਕਿ ਸਾਨੂੰ ਪਤਾ ਹੋਵੇ ਵੀ ਕਿਸ ਸਟੇਜ ਦੇ ਵਿੱਚ ਰੋਕ ਪੈ ਰਹੀ ਹੈ ਔਰ ਹਰੇਕ ਸਟੇਜ ਦੇ ਵਿੱਚ ਅਗਰ ਕੋਈ ਰੁਕਾਵਟ ਆਉਂਦੀ, ਸਮੇਂ ਤੋਂ ਵੱਧ ਉਹਦੇ ਚ ਸਮਾਂ ਲੱਗ ਰਿਹਾ ਹੈ ਤੇ ਸਾਨੂੰ ਪਤਾ ਹੋਵੇ ਵੀ ਉੱਥੇ ਕੀ ਹੋ ਰਿਹਾ ਆ, ਉਸ ਨੂੰ ਉਹਦੇ ਮੁਤਾਬਕ ਅਸੀਂ ਟੈਕਲ ਕਰਕੇ ਠੀਕ ਕਰ ਸਕਦੇ ਹਾਂ। ਜੇ ਫਸਟ ਸਟੇਜ ਵਿੱਚ ਕੁਝ ਹੋਇਆ ਹੈ ਤੇ ਕੀ ਕਾਰਨ ਹੋ ਸਕਦੇ ਨੇ, ਅਸੀਂ ਉਸ ਚੀਜ਼ ਨੂੰ ਕਿਵੇਂ ਜਿਹੜਾ ਹੈ ਉਹ ਸੈੱਟ ਕਰ ਸਕਦੇ ਹਾਂ। ਇਸੇ ਤਰ੍ਹਾਂ ਹੀ ਸੈਕੰਡ ਸਟੇਜ ਦੀ ਅਸੀਂ ਗੱਲ ਕਰੀ ਸੀ ਵੀ ਸੈਕੰਡ ਸਟੇਜ ਕਦੋਂ ਤੋਂ ਕਦੋਂ ਤੱਕ ਹੁੰਦੀ ਹੈ ਔਰ ਉਹਦੇ ਵਿੱਚ ਕੀ ਕੰਪਲੀਕੇਸ਼ਨ ਹੋ ਸਕਦੀਆਂ ਨੇ, ਕਿਹੜੀ ਕਿਹੜੀ ਪ੍ਰੋਬਲਮਸ ਆ ਸਕਦੀਆਂ ਨੇ ਤੇ ਕਿਉਂ ਆ ਸਕਦੀਆਂ ਨੇ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ। ਫਿਰ 3rd ਸਟੇਜ ਦੀ ਗੱਲ ਸੀਗੀ ਔਰ ਇਸੇ ਤਰ੍ਹਾਂ ਫਿਰ ਮੈਂਟੇਨੈਂਸ ਅਸੀਂ ਕੀਤਾ ਸੀ, ਇਸ ਬੱਚੇ ਦੀ ਇੰਸਪੈਕਸ਼ਨ ਕਰੀ ਸੀ, ਉਸ ਜੰਮਣ ਵਾਲੇ ਬੱਚੇ ਦੀ ਜੋ ਜਿਹੜਾ ਜੰਮ ਚੁੱਕਿਆ ਹੁਣ ਇਸ ਵੇਲੇ ਉਹਦੇ ਵਿੱਚ ਸਰੀਰਕ ਤੌਰ ਤੇ ਕੋਈ ਕਮੀ ਪੇਸ਼ੀ ਤਾਂ ਨਹੀਂ ਰਹਿ ਗਈ, ਇਹਦੀ ਬਣਤਰ ਦੇ ਵਿੱਚ ਕਿਹੜੀ ਕਿਹੜੀ ਕਮੀ ਪੇਸ਼ੀ ਰਹਿ ਗਈ ਹੈ ਉਹਨੂੰ ਅਸੀਂ ਜਾਣਦੇ ਹਾਂ ਤੇ ਉਹਦਾ ਨਾਂ ਅਸੀਂ ਐਨੋਮਲੀਜ਼ ਰੱਖਿਆ। ਬਹੁਤ ਸਾਰੀਆਂ ਐਨੋਮਲੀਜ਼ ਜਿਹੜੀਆਂ ਐਸੀਆਂ ਸਨ ਜਿਨ੍ਹਾਂ ਨੇ ਕਿ ਟਾਈਮਲੀ ਫੈਸ਼ਨ ਦੇ ਮੁਤਾਬਕ ਠੀਕ ਹੋ ਜਾਣਾ। ਬਹੁਤ ਸਾਰੇ ਬੱਚਿਆਂ ਨੂੰ ਇਨਕਿਊਬੇਸ਼ਨ ਚ ਰੱਖਿਆ ਜਾਂਦਾ, ਇਨਕਿਊਬੇਸ਼ਨ ਚ ਰੱਖਿਆ ਜਾਂਦਾ ਤਾਂ ਕਿ ਉਹ ਸਮਾਂ ਹੋ ਸਕਦਾ ਸਮੇਂ ਨਾਲ ਠੀਕ ਹੋਣ ਵਾਲੀਆਂ ਹੋਣ ਤੇ ਜਦੋਂ ਤੱਕ ਉਹ ਇਨਕਿਊਬੇਸ਼ਨ ਚ ਰਹਿੰਦਾ ਸਮੇਂ ਦੇ ਨਾਲ ਉਹਨਾਂ ਦੀ ਪੂਰਤੀ ਹੋ ਜਾਂਦੀ ਹੈ, ਉਹ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਨੇ, ਅਸੀਂ ਕਹਿੰਦੇ ਹੁਣ ਇਨਕਿਊਬੇਸ਼ਨ ਚ ਬਾਹਰ ਕੱਢ ਲਓ। ਔਰ ਇਸੇ ਤਰ੍ਹਾਂ ਹੀ ਕੁਝ ਇੱਕ ਐਸੀਆਂ ਅਨੋਮਲੀਜ਼ ਹੁੰਦੀਆਂ ਨੇ ਜਿਨ੍ਹਾਂ ਨੇ ਹੋਰ ਸਮਾਂ ਲੈਣਾ ਹੁੰਦਾ, ਸਮਾਂ ਵੱਧ ਸਮੇਂ ਨਾਲ ਠੀਕ ਹੁੰਦਾ, ਜਿਵੇਂ ਹਾਰਟ ਦੇ ਵਿੱਚ ਫੋਰਮ ਨੋਬਲ ਦੀ ਗੱਲ ਕੀਤੀ ਸੀ, ਜਿਵੇਂ ਫੌਂਟਾਨ ਤਾਲੂ ਸਿਰ ਦੇ ਵਿੱਚ ਹੁੰਦਾ ਉਹਦੀ ਅਸੀਂ ਗੱਲ ਕੀਤੀ ਸੀ, ਔਰ ਇਸੇ ਤਰ੍ਹਾਂ ਦੀ ਹੋਰ ਬਹੁਤ ਸਾਰੀਆਂ ਵਿਵਸਥਾਵਾਂ ਹਨ ਜਿਨ੍ਹਾਂ ਦੇ ਬਾਰੇ ਮੈਂ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਭਾਈ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਤੋਂ ਲੰਘਦਿਆਂ ਹੋਇਆ ਬੱਚਾ ਸਾਡੇ ਸਾਹਮਣੇ ਸੀ ਔਰ ਮਾਂ ਤੋਂ ਅਲੱਗ ਹੋਣ ਦਾ ਨਾੜੂ ਕੱਟਣ ਦਾ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਨਾੜੂ ਕੱਟਣਾ, ਉਹਦੀ ਸਾਰੀ ਵਿਵਸਥਾ ਉਹਦੀ ਸਾਰਾ ਮੈਨੇਜਮੈਂਟ ਉਹਦਾ ਸਾਰਾ ਪ੍ਰਬੰਧ ਕਿਵੇਂ ਕਰਨਾ ਹੈ, ਔਰ ਉਸਨੂੰ ਅਸੀਂ ਕਹਿੰਦੇ ਕੀ ਹਾਂ ਮੈਡੀਕਲ ਟਰਮੀਨੋਲੋਜੀ ਚ ਗੋਲਡਨ ਆਵਰਸ, ਔਰ ਇਹ ਅਸੀਂ ਕਿਵੇਂ ਕੀਤਾ ਸੀ, ਕੀ ਕਰਨਾ ਸੀ, ਉਹਦਾ ਢੰਗ ਕੀ ਸੀ, ਤਰੀਕਾ ਕੀ ਸੀਗਾ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ। ਉਸ ਤੋਂ ਬਾਅਦ ਫਿਰ ਅਸੀਂ ਮਾਂ ਦੀ ਪ੍ਰੀਕੋਸ਼ਨ, ਕਿਉਂਕਿ ਇਹ ਵੀ ਤਾਂ ਬਹੁਤ ਜ਼ਰੂਰੀ ਹੈ ਨਾ, ਜਿਹਨੇ ਮਾਂ ਨੇ ਜਨਮ ਦਿੱਤਾ ਇਹ ਤਾਂ ਨਹੀਂ ਹੈਗਾ ਕਿ ਸਧਾਰਨ ਗੱਲ ਹੈ, ਜੀਵਨ ਤੋਂ ਜੀਵਨ ਪੈਦਾ ਹੋਣਾ ਨਿੱਕੀ ਜੀ ਗੱਲ ਨਹੀਂ ਹੈਗੀ, ਬਹੁਤ ਵੱਡੀ ਗੱਲ ਹੈ। ਵੈਸੇ ਤਾਂ ਮੈਂ ਇਹ ਗੱਲ ਕਹੀ ਸੀ ਜਦੋਂ ਮਾਸਿਕ ਧਰਮ ਦੀ ਗੱਲ ਮੈਂ ਕਰੀ ਸੀ ਵੀ ਇੱਕ ਮਾਂ ਇੱਕ ਲੜਕੀ ਕਹਿ ਲੋ ਜਿਹਦਾ ਮਾਸਿਕ ਧਰਮ ਸ਼ੁਰੂ ਹੋ ਗਿਆ, ਜਿਹਨੂੰ ਕੁਦਰਤ ਨੇ ਇੱਕ ਸਰਟੀਫਿਕੇਟ ਦੇ ਦਿੱਤਾ ਆ, ਮਾਸਿਕ ਧਰਮ ਸ਼ੁਰੂ ਹੋ ਗਿਆ ਮਤਲਬ ਕੁਦਰਤ ਨੇ ਇੱਕ ਸਰਟੀਫਿਕੇਟ ਦੇ ਦਿੱਤਾ ਕਿ ਹੁਣ ਇਹ ਜੀਵਨ ਤੋਂ ਜੀਵਨ ਪੈਦਾ ਕਰ ਸਕਦੀ ਹੈ, ਤਾਂ ਤੁਸੀਂ ਇਹ ਸਮਝੋ ਭਾਈ ਹਰ ਮਹੀਨੇ ਹੀ ਉਹ ਇੱਕ ਨਵਾਂ ਜੀਵਨ ਪਾਉਂਦੀ ਹੈ, ਹਰ ਮਹੀਨੇ ਹੀ ਇੱਕ ਇਸ ਤਰ੍ਹਾਂ ਦੀ ਤਰਾਸਦੀ ਦੇ ਵਿੱਚੋਂ ਲੰਘਦੀ ਹੈ, ਔਰ ਉਸ ਤਰਾਸਦੀ ਦਾ ਨਾਮ ਮੈਂ ਤੁਹਾਨੂੰ ਦੱਸਿਆ ਸੀ ਇੰਬੋਲਿਜ਼ਮ। ਬਹੁਤ ਸਾਰੀਆਂ ਬਿਮਾਰੀਆਂ, ਬਹੁਤ ਸਾਰੀਆਂ ਜੈਨੇਟਿਕ ਟਾਈਪ ਦੀਆਂ ਵੀ ਕਮੀਆਂ ਐਸੀਆਂ ਰਹਿੰਦੀਆਂ ਨੇ ਸਰੀਰ ਦੇ ਵਿੱਚ ਜਿਨ੍ਹਾਂ ਦੇ ਕਰਕੇ ਕਈ ਸਰੀਰਾਂ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਕਿ ਕਿਸੇ ਵੀ ਥਾਂ ਤੋਂ, ਕਿਸੇ ਵੀ ਜ਼ਖਮ ਤੋਂ, ਕਿਸੇ ਵੀ ਟੁੱਟੀ ਹੱਡੀ ਤੋਂ ਜਾਂ ਕਿਸੇ ਵੀ ਸਰੀਰ ਦੇ ਜ਼ਖਮ ਤੋਂ ਕੋਈ ਪਾਰਟੀਕਲ, ਕੋਈ ਛੋਟਾ ਮੋਟਾ ਹਿੱਸਾ ਟੁੱਟ ਕੇ ਖੂਨ ਵਾਪਸੀ ਜਾਣ ਵਾਲੇ ਖੂਨ ਦੇ ਪ੍ਰਵਾਹ ਵਿੱਚ ਰਲ ਗਿਆ ਔਰ ਜਾਂਦੇ ਜਾਂਦੇ ਅਗਰ ਉਹ ਕਿਸੇ ਥਾਂ ਤੇ ਜਾ ਕੇ ਹਾਰਟ ਵਿੱਚ ਰੁਕ ਗਿਆ, ਕੋਰੋਨਰੀ ਆਰਟਰੀਆਂ ਦੇ ਵਿੱਚ ਰੁਕ ਗਿਆ, ਹਾਰਟ ਅਟੈਕ ਹੋ ਸਕਦਾ ਹੈ। ਅਗਰ ਉਹ ਕਿਸੇ ਉਸੇ ਥਾਂ ਤੇ ਜਾਂਦਾ ਜਾਂਦਾ ਬ੍ਰੇਨ ਚ ਰੁਕ ਗਿਆ ਤੇ ਸਟ੍ਰੋਕ ਹੋ ਸਕਦਾ ਹੈ, ਔਰ ਜਿਹਦੇ ਨਾਲ ਕੋਈ ਅੰਗ ਵੀ ਮਾਰਿਆ ਜਾ ਸਕਦਾ, ਡੈਥ ਵੀ ਹੋ ਸਕਦੀ ਹੈ। ਮੈਂ ਇਸੇ ਕਰਕੇ ਕਿਹਾ ਸੀ ਕਿ ਇੱਕ ਲੜਕੀ ਜਦੋਂ ਉਹਦੇ ਮਾਸਿਕ ਧਰਮ ਸ਼ੁਰੂ ਹੁੰਦੇ ਨੇ, ਜਾਂ ਇੰਜ ਕਹੋ ਇੱਕ ਮਾਂ ਹਰ ਪ੍ਰੈਗਨੈਂਸੀ ਸਮੇਂ ਤੇ ਹਰ ਮਾਸਿਕ ਧਰਮ ਸਮੇਂ ਇਸ ਤਰਾਸਦੀ ਦੇ ਵਿੱਚੋਂ ਗੁਜ਼ਰਦੀ, ਬਹੁਤ ਵੱਡਾ ਯੋਗਦਾਨ ਹੈ ਉਹਦਾ, ਇੰਨਾ ਸੰਸਾਰ ਜਿਹੜਾ ਬਣਿਆ ਮਾਂ ਦੇ ਰਾਹੀਂ, ਇਸੇ ਕਰਕੇ ਤੇ ਮਾਂ ਪੂਜਨੀ ਹੋ ਗਿਆ ਕਿ ਆਪ ਇੰਨੀਆਂ ਸਾਰੀਆਂ ਮੁਸੀਬਤਾਂ ਦੇ ਵਿੱਚੋਂ ਲੰਘਦੇ ਹੋਇਆ ਵੀ ਉਹ ਬੱਚੇ ਜੰਮਦੀਆਂ ਨੇ। ਇਹ ਠੀਕ ਹੈ ਕਿ ਇਗਨੋਰੈਂਸ ਹੈ ਨਾ, ਉਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ, ਹੁਣ ਜਿਵੇਂ ਜਿਵੇਂ ਜਾਣਕਾਰੀ ਹੋਈ ਹੈ ਤੇ ਪਤਾ ਲੱਗਦਾ ਹੈ ਨਾ ਕਿ ਭਾਈ ਹੈ ਐਵੇਂ ਕੁਛ ਹੋ ਸਕਦਾ ਹੈ, ਹਰ ਮਹੀਨੇ ਹੀ ਮੇਰੇ ਨਾਲ ਕੁਛ, ਔਰ ਅਸੀਂ ਸਾਰੇ ਹਰਡਲ ਪਾਸ ਕਰ ਜਾਂਦੇ ਹਾਂ, ਅਸੀਂ ਸਾਰੇ ਹਰਡਲ ਪਾਸ ਕਰਕੇ ਫਿਰ ਵੀ ਕਿੰਨੇ ਕਿੰਨੇ ਬੱਚੇ ਜੰਮਦੀਆਂ ਨੇ ਮਾਵਾਂ, ਹਾਂਜੀ। ਸੋ ਇਹ ਸਾਰਾ ਕੁਛ ਹੋ ਰਿਹਾ ਜਦੋਂ ਕਿ ਮਾਸਿਕ ਧਰਮ ਦਾ ਜਿਹੜਾ ਇੱਕ ਨਾਰਮਲ ਪੀਰੀਅਡ ਹੈ ਕਿਸੇ ਵੀ ਬੱਚੀ ਨੂੰ 13-14 ਸਾਲ ਦੀ ਉਮਰ ਤੋਂ ਅਸੀਂ ਆਮ ਤੌਰ ਤੇ 12 ਗਿਣਦੇ ਹਾਂ ਕਿ 12 ਸਾਲ ਦੇ ਵਿੱਚ ਐਜ਼ ਐਨ ਐਵਰੇਜ ਹਰ ਬੱਚੀ ਨੂੰ ਮਾਸਿਕ ਧਰਮ ਸ਼ੁਰੂ ਹੋਣੇ ਸ਼ੁਰੂ ਹੋ ਜਾਂਦੇ ਨੇ, ਹਾਲਾਂਕਿ ਅੱਜ ਕੱਲ ਜਿਹੜੇ ਨੇ ਬਹੁਤ ਸਾਰੇ ਬਹੁਤ ਅਰਲੀ ਏਜ ਦੇ ਵਿੱਚ ਵੀ ਇਹੀ ਕੰਡੀਸ਼ਨਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਪ੍ਰੀ ਪਬਰਟੀ ਜਿਹਨੂੰ ਮੈਂ ਕਿਹਾ ਸੀਗਾ, ਪ੍ਰੀ ਪਬਰਟੀ ਵੀ ਕਹੀ ਸੀ, ਕਈ ਇਹਨਾਂ ਨੂੰ ਲੇਟ ਪਬਰਟੀ ਵੀ ਕਹੀ ਸੀ, ਪਰ ਅਲਟੀਮੇਟ ਇਹ ਸਾਡਾ ਰੇਂਜ ਜਿਹੜਾ ਇਹ 40-42 ਸਾਲ ਦੀ ਉਮਰ ਤੱਕ ਚੱਲਦਾ ਆ, ਤੇ ਜਿਹੜਾ ਇੰਨੇ ਸਾਲ ਦਾ ਸਮਾਂ, ਇੰਨੇ ਸਾਲ ਦਾ ਪੀਰੀਅਡ ਹੈ ਉਹਦੇ ਵਿੱਚ ਅਸੀਂ ਗਿਣਤੀ ਕਰਕੇ ਮੈਡੀਕਲ ਸਾਇੰਸ ਨੇ ਦੱਸੀ ਕਿ 480 ਵੇਰਾਂ ਓਵਮ ਨੇ ਪੈਦਾ ਹੋਣਾ ਆ, ਜੀਵਨ ਨੇ ਸ਼ਕਲ ਲੈਣ ਵਾਸਤੇ ਆਪਣੇ ਆਪ ਨੂੰ ਪ੍ਰੈਜੈਂਟ ਕਰਨਾ ਆ। ਮੈਰਿਜ ਤੋਂ ਪਹਿਲਾਂ ਇਹ ਸੰਭਵ ਹੈ ਹੀ ਨਹੀਂ ਕਿ ਪ੍ਰੈਗਨੈਂਸੀ ਹੋਵੇ, ਜਦੋਂ ਗ੍ਰਿਸ਼ ਜੀਵਨ ਸ਼ੁਰੂ ਹੁੰਦਾ ਤੇ ਉਸ ਤੋਂ ਬਾਅਦ ਇਹ ਕੰਡੀਸ਼ਨਾਂ ਸ਼ੁਰੂ ਹੋ ਜਾਂਦੀਆਂ ਨੇ, ਔਰ ਉਹਦੇ ਵਿੱਚ ਵੀ ਹਰ ਮਹੀਨੇ ਜਾਂ ਇੰਝ ਕਹਿ ਲੋ ਕਿ ਕਿਸੇ ਵੀ ਸਮੇਂ ਇਸ ਤਰ੍ਹਾਂ ਦੀ ਤਰਾਸਦੀ ਵਾਪਰ ਸਕਦੀ ਕਿ ਕੋਈ ਇੰਬੋਲਿਜ਼ਮ, ਕੋਈ ਕਲੋਟ, ਕੋਈ ਪਾਰਟੀਕਲ ਉਥੋਂ ਜਾ ਕੇ ਸਰਕੂਲੇਸ਼ਨ ਚ ਕਰਦੇ। ਪਰ ਆਮ ਤੌਰ ਤੇ ਸਿਹਤਮੰਦ ਲੋਕਾਂ ਵਿੱਚ ਐਸਾ ਨਹੀਂ ਹੁੰਦਾ, ਪਰ ਜਿਹੜੇ ਲੋਕ ਡਾਇਬੀਟਿਕਸ ਹੈਗੇ ਨੇ ਜਾਂ ਜਿਨ੍ਹਾਂ ਦੀਆਂ ਕੋਈ ਜੈਨੇਟਿਕਸ ਟਾਈਪ ਦੀਆਂ ਪ੍ਰੋਬਲਮਸ ਹੈਗੀਆਂ ਨੇ, ਉਹਨਾਂ ਦੇ ਵਿੱਚ ਇਹ ਸੰਭਾਵਨਾ ਹੈਗੀ ਆ ਕਿ ਇਹ ਐਸਾ ਹੋ ਜਾਵੇ ਤੇ ਕਿਸੇ ਵੀ ਵੇਲੇ ਜ਼ਿੰਦਗੀ ਦੇ ਵਿੱਚ ਰਹਿੰਦੇ ਹੋਇਆ ਮੌਤ ਦਾ ਸਾਹਮਣਾ ਕਰਨਾ ਪੈ ਜਾਵੇ, ਇਹ ਮੁਸ਼ਕਲਾਂ ਸਾਡੇ ਸਾਹਮਣੇ ਆ ਸਕਦੀ। ਤੇ ਇਹ ਸਾਰੀ ਵਿਵਸਥਾ ਜਿਹੜੀ ਸੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰੀ ਸੀਗੀ। ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਇਹ ਸਾਂਝਾ ਕੀਤਾ ਸੀ ਕਿ ਠੀਕ ਇਹ ਬੱਚਾ ਬਾਹਰ ਆ ਗਿਆ, ਅਸੀਂ ਇਹਦਾ ਐਗਜ਼ਾਮੀਨੇਸ਼ਨ ਕਰਿਆ, ਵੇਖਿਆ ਇਹਦੇ ਕੁਦਰਤੀ ਤੌਰ ਤੇ ਜਿਹੜੀ ਅਸੀਂ ਨਾਰਮਲ ਬਣਤਰ ਸਰੀਰ ਦੀ ਸਮਝਦੇ ਹਾਂ ਉਸ ਬਣਤਰ ਦੇ ਵਿੱਚੋਂ ਕਿਹੜੀ ਕਿਹੜੀ ਕਮੀ ਹੈ, ਜਿਵੇਂ ਕਲੈਫਟ ਪਲੇਟ ਦੀ ਮੈਂ ਗੱਲ ਕੀਤੀ ਸੀਗੀ, ਬਹੁਤ ਸਾਰੀਆਂ ਗੱਲਾਂ ਤੇ ਸਾਨੂੰ ਦਿਸ ਰਹੀਆਂ ਨੇ ਨਾ, ਬਹੁਤ ਸਾਰੀਆਂ ਗੱਲਾਂ ਸਾਨੂੰ ਦਿਸਦੀਆਂ ਨਹੀਂ ਅੰਦਰੂਨੀ ਨੇ, ਜਿਵੇਂ ਮੈਂ ਹਾਰਟ ਦੀ ਗੱਲ ਕੀਤੀ ਸੀ, ਫੋਰ ਮੈਂ ਨੋਬਲ ਦੀ ਗੱਲ ਕੀਤੀ ਸੀ, ਇਸ ਤਰ੍ਹਾਂ ਕਰਕੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਮਰ ਦੇ ਫੇਜ਼ ਦੇ ਨਾਲ ਨਾਲ ਚੱਲਦੀਆਂ ਰਹਿੰਦੀਆਂ। ਅਸੀਂ ਕੀ ਕਹਿੰਦੇ ਹਾਂ ਬੱਚੇ ਨੇ ਦੰਦੀਆਂ ਕੱਢ ਲਈਆਂ ਤੇ ਕਹਿੰਦੇ ਬਸ ਸਾਰਾ ਕੁਝ ਠੀਕ ਹੋ ਗਿਆ, ਨਹੀਂ, ਉਸ ਤੋਂ ਬਾਅਦ ਦੰਦੀਆਂ ਨੇ ਟੁੱਟਣਾ ਵੀ ਹੈ, ਉਸ ਤੋਂ ਬਾਅਦ ਨਵੇਂ ਦੰਦਾਂ ਨੇ ਆਉਣਾ ਵੀ ਹੈ, ਉਸ ਤੋਂ ਬਾਅਦ ਵਿਜ਼ਡਮ ਟੀਥ ਨੇ ਵੀ ਆਉਣਾ, ਜਿਹਨੂੰ ਅਸੀਂ ਅਕਲਦਾਰ ਕਹਿੰਦੇ ਹਾਂ, ਜਿਹਨੇ 24 ਤੋਂ 25 ਸਾਲ ਦੀ ਉਮਰ ਵਿਚ ਦੰਦਾਂ ਦੀ ਕੰਪਲੀਸ਼ਨ ਹੋਣੀ। ਆਮ ਤੌਰ ਤੇ ਜਿਹੜੇ ਮਿਲਕ ਟੀਥ ਨੇ ਉਹ 24 ਜਿਹੜਾ ਹੈ ਮਹੀਨੇ ਚ ਪੂਰੇ ਹੁੰਦੇ ਨੇ, ਔਰ ਉਹਨੂੰ ਅਸੀਂ ਕਹਿੰਦੇ 20 ਮਿਲਕ ਟੀਥ, ਇਹ 24 ਮਹੀਨਿਆਂ ਦੀ ਉਮਰ ਤੱਕ ਪੂਰੇ ਹੁੰਦੇ ਨੇ, ਔਰ 5ਵੇਂ 6ਵੇਂ ਮਹੀਨੇ ਦੇ ਵਿਚ ਆਮ ਤੌਰ ਤੇ ਸ਼ੁਰੂ ਹੋ ਜਾਂਦੇ ਨੇ, ਔਰ ਇਸੇ ਤਰ੍ਹਾਂ ਹੀ ਇਹਨਾਂ ਦੇ ਟੁੱਟਣ ਦੀ ਵਿਵਸਥਾ ਹੁੰਦੀ ਹੈ। ਮਹੀਨਿਆਂ ਨੂੰ ਸਾਲਾਂ ਚ ਕਨਵਰਟ ਕਰ ਲੋ, 5 ਤੋਂ 6 ਮਹੀਨੇ ਦੇ ਵਿਚ ਜੇ ਦੰਦ ਸ਼ੁਰੂ ਹੁੰਦੇ ਨੇ ਬਣਨਾ, ਪਹਿਲਾ ਦੰਦ ਇਨਸਾਈਜ਼ਰ ਟੀਥ ਸਾਡਾ ਸਾਹਮਣੇ ਦੰਦ ਆਉਣਾ ਸ਼ੁਰੂ ਹੋ ਜਾਂਦਾ ਆ, ਤਾਂ ਤੁਸੀਂ ਇਹ ਸਮਝੋ ਵੀ 5ਵੇਂ 6ਵੇਂ ਸਾਲ ਦੇ ਵਿਚ ਇਹ ਪਹਿਲਾਂ ਟੁੱਟਣਾ ਵੀ ਆ। ਇਹ ਇੱਕ ਨਾਰਮਲ ਵਿਵਸਥਾ ਹੈਗੀ ਹੈ, ਪਰ ਇਸ ਨਾਰਮਲ ਵਿਵਸਥਾ ਵਿਚ ਚਲਦਿਆਂ ਚਲਦਿਆਂ ਵੀ ਤੇ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਨੇ ਨਾ, ਔਰ ਉਹਨਾਂ ਰੁਕਾਵਟਾਂ ਨੂੰ ਕਿਵੇਂ ਅਸੀਂ ਚੈੱਕ ਕਰਨਾ ਆ, ਕਿਵੇਂ ਸਮਝਣਾ ਆ ਕਿ ਕਿੱਥੇ ਕਿੱਥੇ ਕਮੀ ਹੋਈ। ਇਹ ਦੰਦਾਂ ਦੇ ਦੰਦ ਤਾਂ ਪੈਦਾ ਕਰਨੇ ਹੀ ਕਰਨੇ ਨੇ, ਨਵਾਂ ਪ੍ਰੋਡਕਸ਼ਨ ਤਾਂ ਕੁਦਰਤ ਨੇ ਜੋ ਕਰਨੀ ਹੀ ਕਰਨੀ ਹੈ, ਪਰ ਇਸ ਚੀਜ਼ ਦੀ ਪੂਰਤੀ ਵਾਸਤੇ ਜੇ ਨਵੇਂ ਘਰ ਬਣ ਗਏ ਆ, ਤੇ ਨਵੇਂ ਘਰ ਬਣ ਗਏ ਤੇ ਬਿਜਲੀ ਸਪਲਾਈ ਤਾਂ ਉਹਨਾਂ ਨੂੰ ਵੀ ਕਰਨੀ ਹੈ ਨਾ, ਇਸ ਨਵੀਂ ਬਿਜਲੀ ਨੂੰ ਸਪਲਾਈ ਕਰਨ ਵਾਸਤੇ ਅਸੀਂ ਸਪਲਾਈ ਕਿੱਥੋਂ ਲੈਣੀ ਹੈ, ਡਿਵੈਲਪਮੈਂਟ ਕਿਵੇਂ ਕਰਨੀ ਹੈ। ਸੋ ਇਸ ਤਰ੍ਹਾਂ ਕਰਕੇ ਦੰਦਾਂ ਨੂੰ ਬਣਾਉਣ ਵਾਸਤੇ ਸਾਨੂੰ ਕੈਲਸ਼ੀਅਮ ਦੀ ਲੋੜ ਸੀ, ਪੋਟਾਸ਼ੀਅਮ ਦੀ ਲੋੜ ਸੀ, ਕਿੱਥੋਂ ਪੂਰੀ ਕਰਾਂਗੇ। ਸੋ ਉਹਦੇ ਸੋਰਸ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ ਕਿ ਪਹਿਲਾ ਸੋਰਸ ਹੁੰਦਾ ਹੈ ਕਿ ਆਂਤੜੀਆਂ ਦੇ ਵਿੱਚੋਂ ਖੁਰਾਕ ਚ ਲੈ ਲਓ, ਕਿਉਂਕਿ ਸਭ ਤੋਂ ਵੱਡਾ ਸੋਰਸ ਸਾਡੇ ਕੋਲ ਜਿਹੜਾ ਖੁਰਾਕ ਜਾ ਰਹੀ ਹੈ, ਵੱਧ ਤੋਂ ਵੱਧ ਜਿਹੜਾ ਸਟੋਰ ਹਾਊਸ ਸਾਡਾ ਹੈ ਆਂਤੜੀਆਂ ਦੇ ਵਿੱਚ ਹੁੰਦਾ ਇਹਦਾ, ਤੇ ਜੇ ਆਂਤੜੀਆਂ ਵਿੱਚੋਂ ਜ਼ਿਆਦਾ ਕੈਲਸ਼ੀਅਮ ਵਗੈਰਾ ਦੰਦਾਂ ਨੂੰ ਬਣਾਉਣ ਲਈ ਲੈ ਲਿਆ ਗਿਆ, ਤੇ ਅਲਟੀਮੇਟ ਬੱਚਿਆਂ ਨੂੰ ਟੱਟੀਆਂ ਲੱਗ ਜਾਂਦੀਆਂ ਨੇ। ਤੁਸੀਂ ਆਮ ਵੇਖਿਆ ਹੋਣਾ ਦੰਦੀਆਂ ਦੇ ਕੱਢਦਿਆਂ ਹੋਇਆ ਬੱਚਿਆਂ ਨੂੰ ਟੱਟੀਆਂ ਲੱਗਦੀਆਂ ਨੇ, ਉਹਦੀ ਵਿਵਸਥਾ ਉਹਦਾ ਕਾਰਨ ਪਿੱਛੇ ਇਹੀ ਹੁੰਦਾ। ਤੇ ਜਾਂ ਕਈ ਬੱਚੇ ਜਿਹੜੇ 8ਵੇਂ 9ਵੇਂ ਮਹੀਨੇ ਆਮ ਤੌਰ ਤੇ ਤੁਰਨ ਲੱਗ ਗਏ ਸੀਗੇ, ਜਾਂ ਕਈ ਬੱਚੇ ਜਿਹੜੇ ਨੇ ਉਹ ਟੇਬਲ ਨਾਲ ਖੜੇ ਹੋਣੇ ਸ਼ੁਰੂ ਹੋ ਗਏ ਸੀਗੇ, ਉਹ ਫਿਰ ਕਮਜ਼ੋਰ ਹੋ ਗਏ। ਜਿਹੜੇ ਇਸ ਗੱਲ ਦੇ ਇੰਡੀਕੇਟਰ ਨੇ ਕਿ ਭਾਈ ਦੰਦ ਬਣਾਉਣ ਵਾਸਤੇ ਕੁਦਰਤ ਨੂੰ ਕੈਲਸ਼ੀਅਮ ਦੀ ਜਿਹੜੀ ਲੋੜ ਸੀ ਉਹ ਉਹਨੇ ਹੱਡੀਆਂ ਚ ਲੈ ਕੇ ਪੂਰੀ ਕਰ ਲਈ ਤੇ ਹੱਡੀਆਂ ਫਿਰ ਵੀਕ ਹੋ ਗਈਆਂ, ਜਿਹਦੇ ਕਰਕੇ ਜਿਹੜਾ ਬੱਚਾ ਤੁਰਨ ਲੱਗ ਗਿਆ ਸੀਗਾ, ਜਿਹੜਾ ਬੱਚਾ ਖੜਾ ਹੋਣ ਲੱਗ ਗਿਆ ਸੀਗਾ, ਉਹ ਫਿਰ ਡਿੱਗਣ ਲੱਗ ਗਿਆ। ਸੋ ਇਹੋ ਜਿਹੀ ਬਹੁਤ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਜਿਹੜੀਆਂ ਆਮ ਨਿਸ਼ਾਨੀਆਂ ਦੇ ਤੌਰ ਤੇ ਅਸੀਂ ਘਰਾਂ ਚ ਬੈਠੇ ਹੋਏ ਜਾਣ ਸਕਦੇ ਹਾਂ, ਘਰਾਂ ਚ ਬੈਠੇ ਹੋਏ ਸਾਨੂੰ ਪਤਾ ਲੱਗ ਸਕਦਾ ਇਹਦੇ ਪਿੱਛੇ ਕਹਾਣੀ ਕੀ ਹੋ ਰਹੀ ਹੈ। ਇਹ ਸਾਰੀ ਵਿਵਸਥਾ ਮੈਂ ਤੁਹਾਡੇ ਨਾਲ ਦੰਦਾਂ ਦੇ ਸੰਬੰਧ ਚ ਕੀਤੀ ਸੀ, ਨਾਲ ਇਹ ਵੀ ਗੱਲ ਕਹੀ ਸੀ। ਐਕਸੈਪਸ਼ਨਲ ਕੇਸਾਂ ਦੇ ਵਿੱਚ ਕਈ ਇੱਕ ਬੱਚੇ ਐਸੇ ਪੈਦਾ ਹੁੰਦੇ ਨੇ ਜਿਹੜੇ 2 ਜਾਂ 3 ਦੰਦ ਮਾਂ ਦੇ ਪੇਟ ਵਿੱਚ ਹੀ ਪੈਦਾ ਕਰ ਲੈਂਦੇ, ਦੰਦਾਂ ਦੇ ਨਾਲ ਪੈਦਾ ਹੋਣ ਵਾਲੇ ਬੱਚੇ ਤੇ ਲੋਕ ਕਹਿੰਦੇ ਨੇ ਚਮਤਕਾਰੀ ਨੇ। ਚਮਤਕਾਰ ਤਾਂ ਆਟੋਮੈਟਿਕਲੀ ਹੋ ਗਿਆ ਕਿ ਸਮੇਂ ਤੋਂ ਪਹਿਲਾਂ ਜੇ ਕੋਈ ਚੀਜ਼ ਕਿਸੇ ਨੇ ਡਿਵੈਲਪਮੈਂਟ ਕਰ ਲਈ ਹੈ ਇਹ ਚਮਤਕਾਰ ਵਰਗੀ ਗੱਲ ਹੈ, ਪਰ ਪ੍ਰੋਸੈਸ ਉਹਦਾ ਸਾਰਾ ਉਹੀ ਹੈ। ਉਹ ਮਾਂ ਦੇ ਪੇਟ ਦੇ ਵਿੱਚ ਵੀ ਕਈ ਵਾਰ ਬੱਚੇ ਦੰਦ ਲੈ ਕੇ ਆਉਂਦੇ ਨੇ, ਔਰ ਉਸ ਤੋਂ ਇਲਾਵਾ ਮੈਂ ਕਿਹਾ ਸੀ ਕਿ ਵਿਜ਼ਡਮ ਟੀਥ ਦਾ ਉਗਣਾ ਜਿਹੜਾ ਆ 24 ਤੋਂ 25 ਸਾਲ ਦੇ ਏਰੀਏ ਵਿੱਚ ਹੁੰਦਾ। ਇਹਦਾ ਮਤਲਬ ਕੀ ਆ ਕਿ ਇਹ ਜਿਹੜੀ ਬਾਡੀ ਮਾਂ ਦੇ ਪੇਟ ਵਿੱਚ ਡਿਵੈਲਪ ਹੋ ਰਹੀ ਸੀ, ਮਾਂ ਦੇ ਪੇਟ ਚੋਂ ਬਾਹਰ ਆ ਕੇ ਵੀ ਅਜੇ ਪੂਰੀ ਡਿਵੈਲਪ ਨਹੀਂ ਹੋਈ, ਅਜੇ ਇਹਦੇ ਜੋ ਚੀਜ਼ ਬਣਨੀ ਸੀ, ਜੋ ਚੀਜ਼ ਡਿਵੈਲਪ ਹੋਣੀ ਸੀ ਅਜੇ ਹੋ ਰਹੀ ਹੈ। ਔਰ ਅਸੀਂ ਸਮਝਦੇ ਹਾਂ ਵੀ ਠੀਕ ਹੈ, ਅਗਰ ਹਾਰਟ ਦੰਦ ਜਿਹੜਾ ਹੋਗਾ ਆ ਤੇ ਹੁਣ ਸਰੀਰ ਪੂਰਾ ਹੋ ਗਿਆ, ਤਾਂ ਮੈਂ ਫਿਰ ਕਿਹਾ ਸੀਗਾ ਇੱਥੇ ਆ ਕੇ ਨਹੀਂ ਐਸਾ ਨਹੀਂ ਹੋਇਆ। ਜਦੋਂ 55-60 ਸਾਲ ਦੇ ਹੁੰਦੇ ਆ, ਆਹ ਮੈਂ ਜ਼ੀਫਾਇਡ ਸਟਰਨਮ ਦੀ ਤੁਹਾਡੇ ਨਾਲ ਗੱਲ ਕੀਤੀ ਸੀ, ਜਾਂ ਇਸ ਤੋਂ ਵੀ ਪਹਿਲਾਂ ਜੋੜਾਂ ਦੇ ਵਿੱਚ ਐਪੀਫਾਈਸਿਸ ਯੂਨੀਅਨ ਦੀ ਗੱਲ ਕੀਤੀ ਸੀ। ਕਈ ਲੋਕ ਛੁਪਾ ਲੈਂਦੇ ਨੇ ਨਾ, ਬੜਾ ਮਖੌਲ ਵਾਲੀ ਗੱਲ ਬਣੀ ਹੋਈ ਹੈ ਕਿ ਬੀਬੀ ਇੱਕ ਬੱਚੇ ਲੈ ਕੇ ਆਪਣੇ ਬੱਚਿਆਂ ਨੂੰ ਉਸਦੇ ਬੱਸ ਚ ਬੈਠ ਗਈ, ਤੇ ਕੰਡਕਟਰ ਨੇ ਪੁੱਛਿਆ ਬੀਬੀ ਇਹਨਾਂ ਦੀ ਉਮਰ ਕਿੰਨੀ ਹੈ, ਤੇ ਉਹਨੇ ਉਮਰ ਉਹ ਦੱਸਣੀ ਸ਼ੁਰੂ ਕਰ ਦਿੱਤੀ ਜਿਹੜੀ ਕਿ ਟਿਕਟ ਨਾ ਲੈਣ ਵਾਲੇ ਵੀ ਉਸ ਤੋਂ ਹੇਠਾਂ। ਉਹ ਕਹਿੰਦਾ ਬੀਬੀ ਟਿਕਟ ਤਾਂ ਭਾਵੇਂ ਨਾ ਲੈ ਪਰ ਕਮ ਸੇ ਕਮ ਉਮਰ ਤਾਂ ਸਹੀ ਦੱਸ ਦੇ। ਪਰ ਇਹ ਤਾਂ ਇੱਕ ਵੇਹ ਦੀ ਗੱਲ ਸੀ ਨਾ, ਬਖਾਲ ਸੀ ਨਾ, ਪਰ ਮੈਡੀਕਲ ਸਾਇੰਸ ਵਾਲੇ ਤਾਂ ਹੁਣ ਇਹ ਦੱਸਦੇ ਨੇ ਕਿ ਭਾਈ ਅਸੀਂ ਤੁਹਾਨੂੰ ਭੁੱਲ ਗਿਆ ਹੋਵੇਗਾ ਕਿ ਕਿੰਨੇ ਸਾਲ ਦੇ ਤੁਸੀਂ ਹੈਗੇ ਹੋ, ਪਰ ਅਸੀਂ ਐਪੀਫਾਈਸਿਸ ਯੂਨੀਅਨ ਦੇਖ ਕੇ, ਅਸੀਂ ਸਰੀਰ ਦੀ ਡਿਵੈਲਪਮੈਂਟ ਦੇਖ ਕੇ, ਕਿਹੜੀ ਕਿਹੜੀ ਥਾਂ ਤੇ ਕਿਹੜੀ ਕਿਹੜੀ ਡਿਵੈਲਪਮੈਂਟ ਕਿਸ ਕਿਸ ਉਮਰ ਦੇ ਵਿੱਚ ਹੋਣੀ ਚਾਹੀਦੀ ਹੈ, ਉਹ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਹਾਡਾ ਬੱਚਾ ਕਿੰਨੀ ਉਮਰ ਦਾ ਹੈ ਜਾਂ ਤੁਸੀਂ ਕਿੰਨੀ ਉਮਰ ਦੇ ਹੋ। ਛੁਪਾ ਨਹੀਂ ਸਕਦੇ ਤੁਸੀਂ, ਹੁਣ ਮੈਡੀਕਲ ਸਾਇੰਸ ਇੰਨੀ ਡਿਵੈਲਪ ਹੋ ਗਈ ਹੈ ਕਿ ਉਹ ਤੁਸੀਂ ਨਹੀਂ ਜਾਣਦੇ, ਅਸੀਂ ਦੱਸ ਸਕਦੇ ਹਾਂ ਤੁਹਾਨੂੰ। ਔਰ ਇਹੀ ਗੱਲ ਦੱਸਦੇ ਹੋਇਆ ਮੈਂ ਇੱਕ ਵਾਰ ਤੁਹਾਡੇ ਨਾਲ ਇਹ ਵੀ ਗੱਲ ਕਰੀ ਸੀ ਕਿ ਕਈ ਬੀਬੀਆਂ ਵਿਚਾਰੀਆਂ ਪ੍ਰੈਗਨੈਂਸੀ ਦੇ ਦੌਰਾਨ ਮਹੀਨਾ ਭੁੱਲ ਜਾਂਦੀਆਂ ਨੇ, ਪਤਾ ਨੀ ਮੈਨੂੰ ਕਿੰਨੇ ਮਹੀਨੇ, ਮੇਰਾ ਜੀ ਕਦੋਂ ਹੋਇਆ ਸੀਗਾ ਜਦੋਂ ਫਲਾਣਾ ਤਰੀਕ ਹੋਇਆ ਸੀ ਉਦੋਂ ਮੈਨੂੰ ਮੈਂਸਰ ਆਇਆ ਸੀ ਜੀ, ਉਦੋਂ ਆਖਰੀ ਵਾਰ ਮੈਂਸਰ ਹੋਏ, ਉਹਨੂੰ ਯਾਦ ਹੀ ਨਹੀਂ ਰਹਿੰਦਾ ਕਿ ਮਹੀਨੇ ਕਿੰਨੇ ਹੋ ਗਏ ਆ। ਪਰ ਅਸੀਂ ਲੋਕ ਡਾਕਟਰ ਲੋਕ ਜਿਹੜੇ ਇਸ ਪੇਸ਼ੇ ਦੇ ਨਾਲ ਸੰਬੰਧਿਤ ਆ, ਜਿਹੜੇ ਇਸ ਪੇਸ਼ੇ ਨੂੰ ਆਪਣਾ ਜੀਵਨ ਬਣਾ ਕੇ ਚੱਲਦੇ ਆ ਨਾ, ਅਸੀਂ ਹੱਥ ਲਗਾ ਕੇ ਦੱਸ ਸਕਦੇ ਹਾਂ ਕਿ ਬੀਬੀ ਤੇਰੇ ਇੰਨੇ ਮਹੀਨੇ ਚੱਲਦੇ ਨੇ। ਤੇਰੀ ਪ੍ਰੈਗਨੈਂਸੀ ਦਾ ਇੰਨਾ ਸਮਾਂ ਹੋ ਗਿਆ। ਸੋ ਇਹ ਸਾਰੀਆਂ ਗੱਲਾਂ ਟੈਕਨੀਕਸ ਦੀਆਂ ਸਨ, ਇਹ ਸਾਰੀਆਂ ਗੱਲਾਂ ਉਸ ਚੀਜ਼ ਨੂੰ ਸਟੱਡੀ ਕਰਦੇ ਆ ਕਿ ਕੁਦਰਤ ਦੇ ਨਿਯਮ ਦੇ ਵਿੱਚ ਕਿਵੇਂ ਕਿਵੇਂ ਕੀ ਵਾਪਰਦਾ ਆਇਆ ਤੇ ਕਦੋਂ ਕਦੋਂ ਵਾਪਰਦਾ ਆਇਆ, ਉਹਨਾਂ ਚੀਜ਼ਾਂ ਦੀ ਸਟੱਡੀ ਹੀ ਤੁਸੀਂ ਨਾ ਜਿਹੜੀ ਅਸੀਂ ਅੱਜ ਕੱਲ ਮੈਡੀਕਲ ਸਾਇੰਸ ਨੇ ਜਾਣ ਲਈ, ਔਰ ਉਹਦੇ ਮੁਤਾਬਕ ਅਸੀਂ ਜੋਤਸ਼ੀ ਨਹੀਂ ਆ, ਡਾਕਟਰ ਜੋਤਸ਼ੀ ਨਹੀਂ ਹੁੰਦਾ। ਡਾਕਟਰ ਸਿਧਾਂਤ ਦੇ ਮੁਤਾਬਕ ਜਿਹੜੀਆਂ ਚੀਜ਼ਾਂ ਟੈਕਨੀਕਲੀ ਉਹਦੇ ਸਾਹਮਣੇ ਆਉਂਦੀਆਂ, ਕਿਉਂਕਿ ਜੋਤਸ਼ੀਆਂ ਨੇ ਤਾਂ ਤੁਹਾਨੂੰ ਜੋ ਦੱਸਣਾ ਆ ਉਹ ਇੱਕ ਹਾਈਪੋਥੈਸਿਸ ਆ, ਗੈਸ ਵਰਤਿਆ, ਗੈਸ ਠੀਕ ਵੀ ਹੋ ਸਕਦਾ ਗਲਤ ਵੀ ਹੋ ਸਕਦਾ, ਪਰ ਜੇ ਤੁਸੀਂ ਦੋ ਤੇ ਦੋ ਚਾਰ ਕਰਦੇ ਹੋ ਤੇ ਗਲਤ ਤਾਂ ਨਹੀਂ ਨਾ ਹੋਏਗਾ। ਤੁਸੀਂ ਪਹਿਲਾਂ ਦੋ ਲਕੀਰਾਂ ਮਾਰੀਆਂ, ਫਿਰ ਦੋ ਲਕੀਰਾਂ ਮਾਰੀਆਂ, ਫਿਰ ਚਾਰਾਂ ਨੂੰ ਗਿਣਤੀ ਕੀਤੀ, ਚਾਰ ਇਹ ਨਹੀਂ ਗਲਤ ਹੋ ਸਕਦਾ ਨਾ। ਇਸੇ ਤਰ੍ਹਾਂ ਹੀ ਜੋ ਅਸਾਂ ਲੋਕਾਂ ਨੇ ਦੱਸਣਾ, ਜੋ ਟੈਕਨੀਕਲੀ ਜੱਜ ਕਰਕੇ ਵੇਖ ਕੇ ਦੱਸਣਾ ਹੈਗਾ, ਉਹ ਐਗਜੈਕਟ ਹੋਣਾ ਤੁਹਾਨੂੰ ਭੁੱਲ ਸਕਦਾ, ਡਾਕਟਰ ਨੂੰ ਉਹਦੇ ਵਿੱਚ ਨਹੀਂ ਭੁੱਲ ਸਕਦਾ। ਦੱਸ ਸਕਦੇ ਹਾਂ ਅਸੀਂ ਵੀ ਇਹ ਪ੍ਰੈਗਨੈਂਸੀ ਕਿੰਨੇ ਸਮੇਂ ਦੀ ਹੋ ਗਈ, ਕਿੰਨਾ ਸਮਾਂ ਇਸ ਗੱਲ ਨੂੰ ਹੋ ਗਿਆ, ਬਹੁਤ ਸਾਰੇ ਭੁਲੇਖੇ, ਬਹੁਤ ਸਾਰੀਆਂ ਮਜ਼ਾਕੀ ਗੱਲਾਂ ਵੀ ਇਸ ਸੰਬੰਧ ਵਿੱਚ ਬਣੀਆਂ ਹੋਈਆਂ ਕਹਿੰਦੇ। ਖੈਰ ਇਹ ਡਿਟੇਲ ਜਦੋਂ ਆਪਾਂ ਲੈਕਚਰ ਕਰਦੇ ਸਮੇਂ ਉਦੋਂ ਦੱਸ ਰਿਹਾ ਸੀ। ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਬੱਚਾ ਜਦ ਪੈਦਾ ਹੋਇਆ ਤੇ ਉਹਨੂੰ ਇੱਕ ਸਾਲ ਤੱਕ ਉਹਦੇ ਉੱਤੇ ਲੇਬਲ ਰਹਿੰਦਾ ਨਿਊ ਬੋਰਨ, ਔਰ ਇਸ ਨਿਊ ਬੋਰਨ ਦੀਆਂ ਤ੍ਰਾਸਦੀਆਂ ਦੀ ਮੈਂ ਗੱਲ ਕੀਤੀ ਸੀ, ਜਿਹਦੇ ਚ ਮੈਂ ਵੈਕਸੀਨੇਸ਼ਨ ਦੀ ਗੱਲ ਕੀਤੀ ਸੀ ਭਾਈ ਵੈਕਸੀਨੇਸ਼ਨ ਅਸੀਂ ਡਿਵੈਲਪ ਕੀਤੇ ਉਦੋਂ ਪਹਿਲਾਂ 30% ਤੱਕ ਬੱਚੇ ਆਪਣੇ ਆਪ ਮਰ ਜਾਂਦੇ ਸੀ ਕਿਸੇ ਨਾ ਕਿਸੇ ਬਿਮਾਰੀ ਦੇ ਕਾਰਨ, ਸਾਨੂੰ ਪਤਾ ਹੀ ਨਹੀਂ ਸੀ ਹੁੰਦਾ। ਅਸੀਂ ਉਹਨਾਂ ਬਿਮਾਰੀਆਂ ਨੂੰ ਲੱਭਣਾ ਸ਼ੁਰੂ ਕੀਤਾ, ਮੈਡੀਕਲ ਸਾਇੰਸ ਨੇ ਇੰਨੀ ਡਿਵੈਲਪਮੈਂਟ ਕਰ ਲਈ ਕਿ ਹੁਣ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਜਾਨਲੇਵਾ ਹੁੰਦੀਆਂ ਸੀ ਇੱਕ ਸਾਲ ਦੀ ਉਮਰ ਦੇ ਵਿੱਚ ਜਾਂ ਡੇਢ ਸਾਲ ਦੀ ਉਮਰ ਤੱਕ ਜਿਹੜੇ ਬੱਚੇ ਸੀ, ਔਰ ਫਿਰ ਉਸ ਤੋਂ ਬਾਅਦ 5 ਸਾਲ ਦੀ ਉਮਰ ਤੱਕ ਬੱਚੇ ਜਿਹੜੇ ਸੀਗੇ ਉਹ ਆਮ ਤੌਰ ਤੇ ਡੈਥ ਹੋ ਜਾਂਦੇ ਸੀ। ਕੀ ਕਾਰਨ ਸੀ ਉਹਨਾਂ ਸੰਬੰਧਾਂ ਨੂੰ, ਅਸੀਂ ਉਹਨਾਂ ਨੂੰ ਮੈਡੀਕਲ ਸਾਇੰਸ ਨੇ ਜਾਣਿਆ, ਔਰ ਉਹ ਮੈਂ ਤੁਹਾਡੇ ਸਾਹਮਣੇ ਰੱਖਿਆ ਸੀਗਾ ਕਿ ਪਹਿਲੇ ਸਾਲ ਦੀ ਉਮਰ ਦੇ ਵਿੱਚ ਕਿਹੜੇ ਕਿਹੜੇ ਕਾਰਨ ਹੋ ਸਕਦੇ ਨੇ ਜਿਹਦੇ ਕਰਕੇ ਅਚਨਚੇਤ ਬੱਚਿਆਂ ਦੀ ਡੈਥ ਹੋ ਜਾਂਦੀ ਹੈ, ਕਿਹੜੇ ਕਾਰਨ ਐਸੇ ਹੋ ਸਕਦੇ ਨੇ ਜਿਹੜੇ ਉਸ ਤੋਂ ਬਾਅਦ 5 ਸਾਲ ਦੀ ਉਮਰ ਤੱਕ ਜਾਂਦਿਆਂ ਬੱਚਿਆਂ ਦੀ ਆਟੋਮੈਟਿਕ ਡੈਥ ਹੋ ਜਾਂਦੀ ਹੈ। ਆਮ ਤੌਰ ਤੇ ਅਸੀਂ ਇਹ ਸਮਝਦੇ ਹਾਂ ਵੀ ਕੋਈ ਵਬਾਹ ਹੈ, ਕੋਈ ਇਸ ਤਰ੍ਹਾਂ ਦੀ ਗੱਲ, ਬਹੁਤ ਸਾਰੇ ਲੋਕ ਝਾੜੇ ਚ ਵੀ ਤੇ ਇਧਰ ਉਧਰ ਸਾਰਿਆਂ ਪਰ ਜਾਣਾ ਸ਼ੁਰੂ ਕਰ ਦਿੰਦੇ ਨੇ, ਪਰ ਮੈਡੀਕਲ ਸਾਇੰਸ ਨੇ ਉਹਨਾਂ ਉਸ ਹਾਈਪੋਥੀਸਿਸ ਨੂੰ, ਉਹ ਜਿਹਦੇ ਪਿੱਛੇ ਕੋਈ ਤਰਕ ਨਹੀਂ ਹੈਗਾ, ਸਿਰਫ ਗੱਲ ਹੈਗੀ ਹੈ ਮੈਂ ਕਹਿ ਰਿਹਾ ਤੇ ਇਸ ਕਰਕੇ ਹੋ ਗਿਆ ਹੋਣਾ, ਤੇ ਜੇ ਸਾਡੇ ਕੋਲ ਹੋਰ ਕੋਈ ਵਿਵਸਥਾ ਨਹੀਂ ਹੁੰਦੀ, ਜਿਹੜਾ ਬਿਆਨ ਕਿਸੇ ਨੇ ਦੇ ਦਿੱਤਾ ਉਨੀ ਦੇਰ ਤੱਕ ਉਹ ਹੀ ਸੱਚ ਆ, ਜਦ ਤੱਕ ਉਹਦੇ ਉਲਟ ਕੋਈ ਗੱਲ ਨਹੀਂ ਹੁੰਦੀ। ਹੁਣ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਨਾ, ਆਦਾ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਹੁਣ ਠੀਕ ਆ, ਜਦੋਂ ਤੱਕ ਕੋਈ ਹੋਰ ਬੰਦਾ ਆ ਕੇ ਇਸ ਗੱਲ ਨੂੰ ਗਲਤ ਨਹੀਂ ਕਰਦਾ ਉਦੋਂ ਤੱਕ ਇਹੀ ਸੱਚ, ਇਹੀ ਆਖਰੀ ਸੱਚ ਆ, ਕਿਉਂਕਿ ਹੋਰ ਕੋਈ ਵਿਵਸਥਾ ਨਹੀਂ ਅਜੇ ਤੱਕ, ਇੰਨੇ ਸਾਲ ਹੋ ਗਏ ਨੇ, ਅਜੇ ਤੱਕ ਤਾਂ ਕੋਈ ਹੋਰ ਲੱਭਿਆ ਨਹੀਂ ਗਾ ਕਿ ਰੱਬ ਦੇ ਬਾਰੇ ਹੋਰ ਪਰਿਭਾਸ਼ਾ ਦੇ ਸਕਦਾ ਹੋਵੇ ਜਾਂ ਕੁਛ ਕਰ ਸਕਦਾ ਹੋਵੇ। ਇਸੇ ਤਰ੍ਹਾਂ ਹੀ ਮੈਡੀਕਲ ਸਾਇੰਸ ਦੀ ਗੱਲ ਵੀ ਹੈਗੀ ਆ। ਹੁਣ ਅਸੀਂ ਬਹੁਤ ਸਾਰੀਆਂ ਇਹੋ ਜਿਹੀਆਂ ਮਿੱਥਾਂ ਜਿਹੜੀਆਂ ਚੱਲਦੀਆਂ ਸੀ, ਮਿੱਥਾਂ ਮੀਨਸ ਹਾਈਪੋਥੈਸਿਸ, ਮੀਨਸ ਜਿਹਦੇ ਪਿੱਛੇ ਕੋਈ ਤਰਕ ਹੈ ਨਹੀਂ, ਪਰ ਅਸੀਂ ਮੰਨੀ ਜਾ ਰਹੇ ਉਹਨਾਂ ਨੂੰ, ਹਾਂਜੀ। ਔਰ ਹੁਣ ਅਸੀਂ ਉਹਨਾਂ ਦਾ ਤਰਕ ਲੱਭ ਰਹੇ ਹਾਂ, ਹੁਣ ਅਸੀਂ ਉਹਨਾਂ ਦਾ ਐਕਸਪਲੇਨੇਸ਼ਨ ਦੇਣ ਯੋਗ ਹੋ ਗਏ ਹਾਂ ਕਿ ਇਹ ਗੱਲ ਕਿਉਂ ਹੁੰਦੀ ਤੇ ਕਿਸ ਤਰ੍ਹਾਂ ਹੁੰਦੀ। ਬਹੁਤ ਸਾਰੀਆਂ ਮਿੱਥਾਂ ਨੂੰ ਕੱਟਿਆ ਵੀ ਗਿਆ ਇਸ ਗੱਲ ਦੇ ਨਾਲ ਕਿ ਨਹੀਂ ਇਹਦੇ ਪਿੱਛੇ ਕੋਈ ਸੱਚਾਈ ਨਹੀਂ ਹੈਗੀ, ਇਹ ਗਲਤ ਹੈਗੀ ਗੱਲ, ਔਰ ਅਸੀਂ ਉਹਨਾਂ ਨੂੰ ਕੱਟਦੇ ਵੀ ਆਏ। ਸਮਾਜ ਚ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਚੱਲਦੀਆਂ ਨੇ ਜਿਹੜੀ ਮਿੱਥਾਂ ਦੇ ਤੌਰ ਤੇ ਚੱਲਦੀਆਂ ਨੇ, ਵਹਿਮਾਂ ਭਰਮਾਂ ਦੇ ਤੌਰ ਤੇ ਚੱਲਦੀਆਂ ਨੇ, ਪਿੱਛੇ ਤਰ੍ਹਾਂ ਇਸੇ ਤਰ੍ਹਾਂ ਹੀ ਆ ਜਿਹੜੇ ਤਰਕਸ਼ੀ ਲੋਕ ਨੇ ਨਾ ਉਹ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਦੱਸਦੇ ਨੇ ਤੁਹਾਨੂੰ ਵੀ ਭਾਈ ਇਹੋ ਜਿਹੀਆਂ ਗੱਲਾਂ, ਇਹਨਾਂ ਦੇ ਮਗਰ ਨਾ ਲੱਗੋ, ਇਹਨਾਂ ਦੇ ਪਿੱਛੇ ਕੋਈ ਤਰਕ ਨਹੀਂ ਹੈਗਾ, ਕੋਈ ਸੱਚਾਈ ਨਹੀਂ ਹੈਗੀ। ਸੋ ਖੈਰ ਅਸੀਂ ਮੈਡੀਕਲ ਸਾਇੰਸ ਨਾਲ ਸੰਬੰਧਿਤ ਚੱਲਦੇ ਹੋਇਆ ਇੱਕ ਸਾਲ ਤੱਕ ਇਸ ਬੱਚੇ ਦਾ ਨਾਂ ਰੱਖਿਆ ਸੀਗਾ ਇਹ ਨਿਊ ਬੋਰਨ, ਤੇ ਨਿਊ ਬੋਰਨ ਤੋਂ ਬਾਅਦ ਫਿਰ ਅਸੀਂ ਇਸ ਦੀ ਗਰੁੱਪਿੰਗ ਕਰ ਦਿੱਤੀ ਸੀ ਜਿਹਨੂੰ ਅਸੀਂ ਕਿਹਾ ਸੀਗਾ ਟੋਡਲਰ, ਔਰ ਟੋਡਲਰ ਦੀ ਵਿਵਸਥਾ ਸੀ ਇੱਕ ਸਾਲ ਤੋਂ 5 ਸਾਲ ਤੱਕ, ਇੱਕ ਸਾਲ ਤੋਂ 5 ਸਾਲ ਤੱਕ ਬਹੁਤ ਸਾਰੀਆਂ ਮੁਸੀਬਤਾਂ ਜਿਹੜੀਆਂ ਨਵੇਂ ਜੰਮੇ ਬੱਚੇ ਨੂੰ ਸੀਗੀਆਂ ਉਹ ਹਜੇ ਕੰਟੀਨਿਊ ਰਹਿੰਦੀਆਂ, ਕਿਉਂਕਿ ਅਸੀਂ ਸਮਝਦੇ ਹਾਂ ਨਾ ਕਿ ਜਿਹੜੀ ਵੈਕਸੀਨੇਸ਼ਨ ਦਾ ਪ੍ਰੋਸੈਸ ਉਹ ਅਸੀਂ 14 ਸਾਲ ਦੀ ਉਮਰ ਤੱਕ ਚਾਲੂ ਰੱਖਿਆ, ਇਸ ਕਰਕੇ ਰੱਖਿਆ ਕਿ ਸਾਨੂੰ ਪਤਾ ਹੈ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨਵੇਂ ਜੰਮੇ ਬੱਚੇ ਨੂੰ ਵੀ ਹੋ ਸਕਦੀਆਂ ਨੇ, ਔਰ 14 ਸਾਲ ਦੀ ਉਮਰ ਤੱਕ ਵੀ ਐਸੀ ਸੰਭਾਵਨਾ ਹੋ ਸਕਦੀ ਹੈ ਕਿ ਉਸੇ ਬਿਮਾਰੀ ਦੇ ਕਰਕੇ ਬੱਚਿਆਂ ਦੀਆਂ ਮੌਤਾਂ ਹੁੰਦੀਆਂ ਹੋਣ, ਕਿਉਂਕਿ 1 ਤੋਂ 5 ਸਾਲ ਦੀ ਉਮਰ ਦੇ ਵਿੱਚ ਬਹੁਤ ਸਾਰੇ ਬੱਚਿਆਂ ਦੀਆਂ ਅਜਾਣੇ ਵਿੱਚ ਹੀ ਮੌਤਾਂ ਹੋ ਜਾਂਦੀਆਂ ਸੀ ਜਿਹਦਾ ਪਤਾ ਨਹੀਂ ਸੀ ਲੱਗਦਾ ਕੀ ਹੁੰਦਾ, ਪਰ ਅੱਜ ਮੈਡੀਕਲ ਸਾਇੰਸ ਜਾਣਦੀ ਹੈ ਨਾ ਇਸ ਗੱਲ ਨੂੰ। ਇਸੇ ਕਰਕੇ ਉਹਦੀਆਂ ਵਿਵਸਥਾਵਾਂ ਬਣੀਆਂ, ਵੈਕਸੀਨੇਸ਼ਨ ਨੇ ਬਹੁਤ ਸਾਰਾ ਜਿਹੜਾ ਮਸਲਾ ਸਾਰਾ ਹੱਲ ਕਰ ਦਿੱਤਾ, ਪਰ ਅਜੇ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਹੈਗੀਆਂ ਨੇ ਜਿਹਦੇ ਕਰਕੇ ਅਚਨਚੇਤ ਬੱਚਿਆਂ ਦੀ ਡੈਥ ਹੋ ਜਾਂਦੀ ਹੈ। ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਜੈਨੇਟਿਕ ਦੇ ਨਾਲ ਸੰਬੰਧਿਤ ਹੈਗੀਆਂ ਨੇ, ਔਰ ਇਹਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਉਦੋਂ ਕਰਦਾ ਆਇਆ ਹਾਂ ਕਿ ਭਾਈ ਕਿਹੜੇ ਕਿਹੜੇ ਕਾਰਨ ਨੇ ਜੈਨੇਟਿਕਸ ਜਿਹਦੇ ਕਰਕੇ ਐਸਾ ਕੁਝ ਹੋ ਸਕਦਾ ਹੈਗਾ, ਔਰ ਉਸ ਜੈਨੇਟਿਕ ਦੇ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਭਾਈ ਲੋਕ ਕਹਿੰਦੇ ਨੇ ਚੰਗਾ ਜੀ ਫਲਾਣੇ ਪ੍ਰੈਗਨੈਂਸੀ ਹੋ ਗਈ ਹੈ ਤੇ ਹੁਣ ਫਲਾਣੇ ਸਾਧ ਫਲਾਣੇ ਬੰਦੇ ਕੋਲ ਜਾਓ ਜੀ, ਉੱਥੋਂ ਤਵੀਤ ਲੈ ਕੇ ਆਓ ਜੀ, ਉੱਥੋਂ ਰੱਖ ਲੈ ਕੇ ਆਓ ਜੀ, ਫਿਰ ਮੁੰਡਾ ਜੰਮੇਗਾ, ਆ ਕਰਕੇ ਆਓ ਜੀ, ਫਿਰ ਮੁੰਡਾ ਜੰਮੇਗਾ। ਤੇ ਮੈਂ ਤੁਹਾਨੂੰ ਉਹਨਾਂ ਮਿੱਠਾ ਨੂੰ ਤੋੜਦੇ ਹੋਇਆ ਦੱਸਿਆ ਸੀ ਕਿ ਕਿਵੇਂ ਕਿਵੇਂ ਸਪਰਮ ਕਿਵੇਂ ਕਿਵੇਂ ਓਵਮ ਆਪਸ ਮਿਲਦੇ ਨੇ ਤੇ ਫਿਰ ਉਹਨਾਂ ਦੀ ਕਿਹੜੀ ਕਿਹੜੀ ਚੀਜ਼ ਉਸ ਜੀਨਸ ਦੇ ਮੁਤਾਬਕ ਕਿਹੜੀ ਕਿਹੜੀ ਚੀਜ਼ ਮਿਲਦੀ ਹੈਗੀ ਆ, ਕਿੰਨੇ ਕ੍ਰੋਮੋਸੋਮਸ ਨੇ, 23 ਪੇਰ ਕ੍ਰੋਮੋਸੋਮ, ਉਹਨਾਂ ਦੇ ਵਿੱਚ ਕਿਹੜੀ ਕਿਹੜੀ ਵਿਵਸਥਾ ਹੈ ਜਿਹੜੀ ਮੁੰਡਾ ਜਾਂ ਕੁੜੀ ਪੈਦਾ ਕਰਨ ਦੇ ਕਾਬਿਲ ਹੁੰਦੀ ਹੈ। ਤੇ ਜਿੱਦਣ ਮਿਲਾਪ ਹੋਇਆ ਗੱਲ ਤਾਂ ਉੱਥੇ ਹੋ ਗਈ ਆ। ਪਹਿਲੀ ਮੈਂ ਇਹ ਗੱਲ ਕਹੀ ਸੀ ਕਿ ਉਹ ਸਵੇਰੇ ਹੋ ਗਈ, ਉਸ ਤੋਂ ਬਾਅਦ ਫਿਰ ਮੈਂ ਚਲਦੇ ਚਲਦੇ ਜਿਵੇਂ ਜਿਵੇਂ ਸਾਡੀ ਸਟੱਡੀ ਹੁੰਦੀ ਗਈ ਉਵੇਂ ਮੈਂ ਤੁਹਾਨੂੰ ਦੱਸਿਆ ਕਿ ਭਾਈ ਅੱਜ ਕੱਲ ਅਸੀਂ ਇੰਨੇ ਟੈਕਨੀਕਲ ਹੋ ਗਏ ਆ ਕਿ ਅਸੀਂ ਜਿਵੇਂ ਹਫ਼ਤੇ ਕਹਿੰਦੇ ਆ ਅਲਟਰਾਸਾਊਂਡ ਕਰਵਾਓ, ਹਾਲਾਂਕਿ ਲੋਕ ਪਹਿਲਾਂ ਵੀ ਕਰਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਜਦੋਂ ਤੱਕ ਅਬੋਰਸ਼ਨ ਦਾ ਪ੍ਰੋਸੈਸ ਜਿਹੜਾ ਉਹ ਕੰਪਲੀਕੇਟਡ ਹੋਇਆ ਨਾ, ਕੁਝ ਕਹਿੰਦੇ ਨੇ ਅਬੋਰਸ਼ਨ ਕਰਵਾਉਣ ਦੇ ਹੱਕ ਹੋਣਾ ਚਾਹੀਦਾ, ਕੁਝ ਕਹਿੰਦੇ ਨੇ ਅਬੋਰਸ਼ਨ ਨਹੀਂ ਹੋਣਾ ਚਾਹੀਦਾ, ਮੁਸਲਮਾਨਾਂ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਹੁੰਦਾ। ਲੇਕਿਨ ਹਾਂ ਉਸ ਵਿਵਸਥਾ ਦੇ ਮੁਤਾਬਕ ਇਹ ਬੜੀ ਕੰਪਲੀਕੇਸ਼ਨ ਗੱਲ ਹੋਈ ਹੋਈ ਹੈ ਤੇ ਪਹਿਲਾਂ ਲੋਕ ਪਹਿਲਾਂ ਵੀ ਅਲਟਰਾਸਾਊਂਡ ਕਰਵਾ ਲੈਂਦੇ ਸੀ, ਜਿਹੜੇ ਸਮਝਦੇ ਵੀ ਸਾਡੇ ਤੇ ਕੁੜੀਆਂ ਨੇ ਮੁੰਡਾ ਚਾਹੁੰਦੇ ਆ ਜੀ, ਔਰ ਉਹ ਪਹਿਲਾਂ ਵੀ ਕਰਵਾ ਲੈਂਦੇ ਜੇ ਨਹੀਂ ਤਾਂ ਅਬੋਰਸ਼ਨ ਕਰਵਾਈ। ਪਰ ਆਮ ਤੌਰ ਤੇ ਕੀ ਸੀਗਾ ਕਿ ਅਸੀਂ 20 ਹਫ਼ਤੇ ਅਲਟਰਾਸਾਊਂਡ ਕਰਾਉਣੇ ਆ, ਔਰ ਅਲਟਰਾਸਾਊਂਡ ਬੇਸਿਕਲੀ ਕੀ ਆ, ਜਿਹੜੇ ਡੈਫੀਸ਼ੈਂਸੀ ਰਹਿ ਗਈਆਂ, ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਗਈ ਨੇ, ਬਿਮਾਰ ਸਰੀਰ ਰਹਿ ਗਿਆ ਜਿਹੜਾ ਡਿਵੈਲਪ ਨਾਰਮਲ ਨਹੀਂ ਹੋ ਰਿਹਾ, ਉਹਨੂੰ ਜਾਣਨ ਵਾਸਤੇ ਸੀ, ਡਾਇਗਨੋਸਟਿਕ ਪੁਆਇੰਟ ਆਫ ਵਿਊ ਤੋਂ ਸੀਗਾ ਸਾਡਾ। ਪਰ ਅਸੀਂ ਉਹਨੂੰ ਚੈੱਕ ਕਰਦੇ ਤੋਂ ਕਰਵਾ ਕਰਦੇ ਤੋਂ ਰਹੇ ਹਾਂ, ਪੈਸੋ ਜਾਣਨ ਵਾਸਤੇ ਕਰਵਾ ਰਹੇ ਹਾਂ। ਔਰ ਇਸੇ ਕਰਕੇ ਜਿਹੜਾ ਹੋ ਰਿਹਾ ਹੈ ਹੋਮੀਸਾਈਡ ਲੜਕੀਆਂ ਦਾ, ਉਹ ਬਹੁਤ ਜ਼ਿਆਦਾ ਪੇਟ ਦੇ ਵਿੱਚ ਬਹੁਤ ਜ਼ਿਆਦਾ ਲੜਕੀਆਂ ਨੂੰ ਮਾਰਿਆ ਜਾ ਰਿਹਾ, ਅਬੋਰਸ਼ਨ ਕਰਵਾਏ ਜਾ ਰਹੇ ਨੇ, ਐਸਾ ਕੁਝ ਕੀਤਾ ਜਾ ਰਿਹਾ। ਇਹ ਇਸ ਵਿਵਸਥਾ ਕਰਕੇ ਤੇ ਗਵਰਨਮੈਂਟ ਕਾਨੂੰਨ ਤੇ ਬਣਾਉਂਦੀ ਰਹਿੰਦੀ ਵੀ ਤੋੜ ਦਿਓ ਇਸ ਨੂੰ, ਇਹ ਬੰਦ ਕਰ ਦਿਓ ਜੀ, ਐਸਾ ਕਰ ਦਿਓ ਜੀ, ਪਰ ਫਿਰ ਵੀ ਇਹ ਜਿਹੜੀ ਟੈਕਨੀਕਲ ਨੌਲੇਜ ਹੈ ਜਿਹੜੀ ਇਸ ਕਰਕੇ ਡਿਵੈਲਪ ਕੀਤੀ ਗਈ ਕਿ ਇਹਨੂੰ ਕੋਈ ਬਿਮਾਰੀਆਂ ਤਾਂ ਨਹੀਂ, ਉਹ ਜਾਣਿਆ ਜਾਵੇ, ਉਹਦਾ ਮਿਸ ਯੂਜ਼ ਹੋ ਰਿਹਾ, ਲੜਕੇ ਤੇ ਲੜਕੀ ਦਾ ਸੈਕਸ ਜਾਣਨ ਵਾਸਤੇ ਇਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ, ਪਰ ਹੈ ਇਹ ਡਾਇਗਨੋਸਟਿਕ ਹੀ। ਸੋ ਖੈਰ ਉਸ ਤੋਂ ਬਾਅਦ ਦੀ ਤਰਾਸਰੀ ਦੀ ਜਿਹੜੀ ਗੱਲ ਮੈਂ ਕਰ ਰਿਹਾ ਸੀਗਾ ਕਿ ਅਸੀਂ ਇਸ ਏਜ ਵਿੱਚ ਆ ਕੇ 20 ਹਫ਼ਤੇ ਵੇਖਿਆ ਤੇ ਡਾਕਟਰ ਨੇ ਸਾਨੂੰ ਕਹਿਤਾ ਵੀ ਤੇਰੇ ਪੇਟ ਵਿੱਚ ਭਾਈ ਬੇਟਾ ਜਿਹੜਾ ਪਾਲ ਰਿਹਾ ਬੱਚਾ ਮੁੰਡਾ ਆ, ਤੇ ਜਦੋਂ ਜੰਮਿਆ 40 ਹਫ਼ਤਿਆਂ ਬਾਅਦ ਤੇ ਡਾਕਟਰ ਨੇ ਕੁੜੀ ਫੜਾ ਦਿੱਤੀ। ਹਾਂਜੀ, ਇਹ ਤਾਂ ਭਾਈ ਤੁਸੀਂ ਸਾਡੇ ਨਾਲ ਧੋਖਾ ਕੀਤਾ, ਬਹੁਤ ਸਾਰੇ ਕੇਸ ਹੁੰਦੇ ਰਹੇ ਦਿਸ ਮੰਥ, ਇਹਨਾਂ ਸਾਡਾ ਦਾ ਬੱਚਾ ਮਿਕਸ ਅਪ ਕਰ ਦਿੱਤਾ, ਕਿਸੇ ਨੇ ਬਦਲ ਦਿੱਤਾ, ਤੁਸੀਂ ਪੈਸੇ ਲਾਏ ਹੋਣੇ ਜਾਂ ਕੁਝ, ਬਹੁਤ ਕੁਝ ਐਸਾ ਹੁੰਦਾ ਰਿਹਾ, ਕੇਸਿਸ ਹੁੰਦੇ ਰਹੇ। ਪਰ ਅੱਜ ਜਦੋਂ ਜਿਵੇਂ ਮੈਡੀਕਲ ਸਾਇੰਸ ਨੇ ਟੈਕਨਾਲੋਜੀ ਨੇ ਡਿਵੈਲਪ ਕੀਤਾ, ਅਸੀਂ DNA ਤੱਕ ਪਹੁੰਚ ਗਏ, ਔਰ DNA ਇੱਕ ਐਸੀ ਵਿਵਸਥਾ ਹੈਗੀ ਹੈ ਜਿਹੜੀ ਇਹ ਪਿੰਨ ਪੁਆਇੰਟ ਕਰ ਸਕਦੀ ਹੈ ਕਿ ਫਲਾਣਾ ਫਲਾਣਾ ਬੰਦਾ ਇਹਦਾ ਬਾਪ ਨਹੀਂ ਹੋ ਸਕਦਾ। ਇੱਥੇ ਹਜੇ ਵੀ ਇੱਕ ਪੁਆਇੰਟ ਸਾਡਾ ਰਹਿ ਗਿਆ ਕਿ ਨਹੀਂ, ਕਿ ਇਹ ਫਲਾਣਾ ਬੰਦਾ ਦਾ ਬਾਪ ਹੈ ਕਿ ਨਹੀਂ ਹੈ, ਹਜੇ ਵੀ ਅਸੀਂ ਇਸ ਗੱਲ ਦੀ ਖੋਜ ਕਰ ਰਹੇ ਹਾਂ। ਪਰ ਇਹ ਅਸੀਂ ਕਹਿਣ ਯੋਗ ਹੋ ਗਏ ਹਾਂ ਕਿ ਜਿੰਨੇ ਵੀ ਕੁਐਸਚਨ ਚ ਬੰਦੇ ਹੈਗੇ ਨੇ, ਪੈਟਰਨਿਟੀ ਦਾ ਜਿਹੜਾ ਕੁਐਸਚਨ ਹੈ, ਮੈਡੀਕੋ ਲੀਗਲ ਕੁਐਸਚਨ ਹੈ, ਕੋਰਟਾਂ ਦੇ ਵਿੱਚ ਬਹੁਤ ਸਾਰੇ ਕੇਸਿਸ ਹੁੰਦੇ ਨੇ, ਸਾਡੇ ਦੇਸ਼ ਚ ਅਜੇ ਥੋੜਾ ਜਿਹਾ ਬਚਾਅ ਹੈਗਾ ਆ, ਕਿਤੇ ਮਲਟੀ ਸੈਕਸੁਅਲ ਪਾਰਟਨਰ ਨਹੀਂ ਹਨ, ਇੱਥੇ ਦੇ ਮਲਟੀ ਸੈਕਸੁਅਲ ਪਾਰਟਨਰ ਹੈ, ਇਸ ਕਰਕੇ ਪੈਟਰਨਿਟੀ ਦਾ ਸਵਾਲ ਬਹੁਤ ਜ਼ਿਆਦਾ ਪੈਦਾ ਹੁੰਦਾ ਹੈ ਵੀ ਇਸ ਬੱਚੇ ਦਾ ਬਾਪ ਕਿਹੜਾ ਹੈਗਾ। ਤਾਂ ਉਸ ਦੇ ਵਾਸਤੇ ਇੰਨੇ ਕਾਮਯਾਬ DNA ਦੇ ਵਿੱਚ ਹੋ ਗਏ ਅਸੀਂ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਫਲਾਣਾ ਫਲਾਣਾ ਫਲਾਣਾ ਫਲਾਣਾ ਬੰਦਾ ਜਿੰਨੇ ਵੀ ਕੁਐਸਚਨ ਦੇ ਬੰਦੇ ਹੈਗੇ ਨੇ ਇਹ ਇਹਦੇ ਬਾਪ ਨਹੀਂ ਹੈਗੇ। ਪਰ ਜਿਹੜੇ ਹੈਗੇ ਨੇ ਇਹਨੇ ਕੁਐਸਚਨ, ਇਹਦਾ ਮਤਲਬ ਉਹਨਾਂ ਚੋਂ ਕੋਈ ਬਾਪ ਹੈਗਾ, ਤੇ ਇਸ ਬੇਸ ਤੇ ਅਸੀਂ ਕਹਿ ਸਕਦੇ ਹਾਂ ਵੀ ਇਹਦਾ ਬਾਪ ਹੈਗਾ, ਜਾਂ ਹੋਰ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਜਿਹਦੇ ਮੁਤਾਬਕ ਅਸੀਂ ਕਨਫਰਮ ਕਰਦੇ ਹਾਂ। ਸੋ ਜਦੋਂ ਐਸਾ ਹੋਇਆ ਤੇ ਬੜਾ ਅਚੰਭਾ ਲੱਗਿਆ ਵੀ ਮਾਂ ਦੇ ਪੇਟ ਵਿੱਚ ਤਾਂ ਬੱਚਾ ਮੁੰਡਾ ਸੀਗਾ, ਡਾਕਟਰ ਨੇ ਸਾਨੂੰ ਹੁਣ ਕੁੜੀ ਫੜਾ ਦਿੱਤੀ ਹੈ, ਪਰ ਸਾਡਾ DNA ਸਾਨੂੰ ਇਹ ਪ੍ਰੂਵ ਕਰਦਾ ਵੀ ਹੈ ਸਾਡਾ ਹੀ ਹੈ। ਚੁੱਪ ਕਰ ਗਏ ਸੀ, ਰਹਿ ਗਏ ਸੀ। ਅਲਟੀਮੇਟ ਮੈਂ ਫਿਰ ਇਸੇ ਤਰਾਸਦੀ ਦੀ ਗੱਲ ਕੀਤੀ ਸੀ ਉਸ ਵੇਲੇ ਜਦੋਂ ਇੱਕ ਅਡਲਸੈਂਸ ਏਜ, ਟੋਟਲਰ ਏਜ ਤੋਂ ਬਾਅਦ 6 ਸਾਲ ਤੋਂ ਬਾਅਦ ਇੱਕ ਏਜ ਸ਼ੁਰੂ ਹੋ ਗਈ ਕਿ ਜਦੋਂ ਸਰੀਰ ਦੇ ਵਿੱਚ ਨਵੀਆਂ ਤਬਦੀਲੀਆਂ ਆਉਣੀਆਂ ਸ਼ੁਰੂ, ਪਦਰਪ ਲੱਗ ਗਈਆਂ, ਨਵਾਂ ਅਜੇ ਬੀਜ ਧਰਤੀ ਚ ਪਾਇਆ ਸੀ, ਅਜੇ ਹੋਰ ਫੁੱਟ ਕੇ ਬਾਹਰ ਆ ਰਿਹਾ, ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਨੇ ਲੜਕੀਆਂ ਦੇ ਸਰੀਰ ਵਿੱਚ ਤੇ ਲੜਕਿਆਂ ਦੇ ਸਰੀਰ ਵਿੱਚ ਆਮ ਤੌਰ ਤੇ 6-7 ਸਾਲ ਦੇ ਵਿੱਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਵਿਜੀਬਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਤਾ ਲੱਗਣਾ ਸ਼ੁਰੂ ਹੋ ਜਾਂਦਾ। ਇਸ ਤੋਂ ਪਹਿਲਾਂ ਅਗਰ ਲੜਕੀ ਨੂੰ ਲੜਕਿਆਂ ਵਾਲੇ ਕੱਪੜੇ ਪਵਾ ਦਿਓ, ਕੋਈ ਜੱਜ ਨਹੀਂ ਕਰ ਸਕਦਾ, ਲੜਕੇ ਨੂੰ ਲੜਕੀਆਂ ਵਾਲੇ ਕੱਪੜੇ ਪਵਾ ਦਿਓ, ਕੋਈ ਜੱਜ ਨਹੀਂ ਕਰ ਸਕਦਾ, ਆਮ ਦੇਖ ਕੇ ਨਹੀਂ ਕਹਿ ਸਕਦੇ ਵੀ ਇਹ ਲੜਕਾ ਕਿ ਲੜਕੀ ਹੈਗੇ, ਪਰ ਇਸ ਤੋਂ ਬਾਅਦ ਆਮ ਤੌਰ ਤੇ ਇਹੋ ਜਿਹੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਤੁਸੀਂ ਸਰੀਰ ਨੂੰ ਐਗਜ਼ਾਮਿਨ ਕਰਦੇ ਹੋ ਤੇ ਤੁਹਾਡੇ ਸਾਹਮਣੇ ਆਊਗਾ ਭਾਈ ਇਹ ਤਾਂ ਲੜਕੀ ਹੈ। ਪ੍ਰੈਸ ਦਾ ਡਿਵੈਲਪਮੈਂਟ ਹੋਣਾ, ਸਰੀਰ ਦੀਆਂ ਗੁਲਾਈਆਂ ਦਾ ਬਣਨਾ, ਫੈਟ ਦਾ ਡਿਪੋਜੀਸ਼ਨ ਹੋਣਾ, ਆਵਾਜ਼ ਦਾ ਬਦਲਣਾ, ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਲੜਕੀ ਦੇ ਵਿਚ। ਉਲਟ ਲੜਕੇ ਦੇ ਵਿਚ ਜਿਹੜਾ ਡਿਵੈਲਪਮੈਂਟ ਹੋਣਾ ਸ਼ੁਰੂ ਹੋ ਜਾਂਦਾ, ਥੋੜੇ ਬਹੁਤ ਹੇਅਰ ਗਰੋਥ ਚੇਅਰ ਤੇ ਹੋਣੇ ਸ਼ੁਰੂ ਹੋ ਜਾਂਦੇ ਨੇ, ਔਰ ਉਸ ਤੋਂ ਬਾਅਦ ਹੀ ਉਹਦੇ ਹੋਰ ਸਰੀਰ ਦੀ ਜਿਹੜੀ ਉਹਦੀ ਵਾਇਸ ਚੇਂਜ ਆਣੀ ਸ਼ੁਰੂ ਹੋ ਜਾਂਦੀ ਹੈ। ਆਮ ਤੌਰ ਤੇ ਛੇਵੇਂ ਸੱਤਵੇਂ ਸਾਲ ਤੋਂ ਬਾਅਦ ਹੀ ਸ਼ੁਰੂ ਹੋ ਜਾਂਦੀ, ਪਰ ਸਾਨੂੰ ਪਤਾ ਕਦੋਂ ਲੱਗਦਾ? 12-13 ਸਾਲ ਦੀ ਉਮਰ ਦੇ ਵਿਚ, ਫਿਰ ਉਹਦੀ ਆਵਾਜ਼ ਚ ਭਾਰੀ ਹੋ ਗਈ ਬਈ ਹੈਂਜੀ, ਪਰ ਉਦੋਂ ਤੱਕ ਤਾਂ ਮੁੱਛਾਂ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਦੋਂ ਤੱਕ ਤੇ ਜਿਹੜਾ ਆਮ ਤੌਰ ਤੇ ਜਿਹੜੀ ਇੰਟਰਨਲ ਚੈੱਕਅਪ ਹੈ ਸੀਮਨ ਵੀ ਬਣਨਾ ਸ਼ੁਰੂ ਹੋ ਗਿਆ ਹੈ। ਇਹ ਸਾਰੀਆਂ ਜਿਹੜੀ ਜਿਹਨੂੰ ਅਸੀਂ ਸੈਕੰਡਰੀ ਸੈਕਸ ਕਰੈਕਟਰ ਕਹਿੰਦੇ ਹਾਂ, ਲੜਕੀਆਂ ਵਿਚ ਮਾਸਿਕ ਧਰਮ ਆਉਣਾ ਸ਼ੁਰੂ ਹੋ ਜਾਂਦਾ, ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋਣੇ ਸ਼ੁਰੂ ਹੋ ਗਏ। ਪਰ ਇੱਥੇ ਵੀ ਤਰਾਸਦੀ ਕੀ ਹੋਈ? ਤਰਾਸਦੀ ਇਹ ਹੋਈ ਸੀ ਕਿ ਕੋਈ ਲੜਕੀ, ਕਿਉਂਕਿ ਹੁਣ ਦੁਨੀਆਂ ਤੇ ਗਲੋਬਲ ਟ੍ਰੈਂਡ ਹੋ ਗਿਆ ਨਾ, ਹੁਣ ਤੇ ਬਹੁਤੀ ਵੱਡੀ ਗੱਲ ਨਹੀਂ ਰਹੀ, ਅੱਗੇ ਤੱਕ ਪਤਾ ਨਹੀਂ ਲੱਗਦਾ ਵੀ ਕਿੱਥੇ ਕੀ ਵਾਪਰ ਰਿਹਾ ਹੈਗਾ, ਲੇਕਿਨ ਹੁਣ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ। ਸਾਰੀ ਦੁਨੀਆਂ ਦੀ ਖਬਰ 5 ਮਿੰਟਾਂ ਬਾਅਦ ਸਾਰੀ ਦੁਨੀਆਂ ਦਿਖਾਈ ਜਾਂਦੀ ਹੈ, ਮੀਡੀਆ ਇੰਨਾ ਤੇਜ਼ ਹੋ ਗਿਆ, ਔਰ ਹੁਣ ਆਮ ਗੱਲਾਂ ਸਾਨੂੰ ਪਤਾ ਲੱਗ ਗਈ ਹੈ ਵੀ ਉਹ ਫਲਾਣੀ ਲੜਕੀ ਸੀ, ਉਹ ਜਦੋਂ 12-13 ਸਾਲ ਦੀ ਹੋਈ ਤਾਂ ਲੜਕਾ ਬਣ ਗਿਆ, ਜਾਂ ਕੋਈ ਲੜਕਾ ਸੀਗਾ ਇਸ ਉਮਰ ਦੇ ਵਿਚ ਤੇ ਉਹ ਲੜਕੀ ਬਣ ਗਿਆ ਹੈ। ਬੜੀ ਵੱਡੀ ਤ੍ਰਾਸਦੀ ਸੀ, ਹੁਣ ਅਸੀਂ ਇਗਨੋਰ ਨਹੀਂ ਕਰ ਸਕਦੇ, ਅਸੀਂ ਨਾ ਨਹੀਂ ਕਰ ਸਕਦੇ, ਹੁਣ ਕਿਹਨੂੰ ਇਲਜ਼ਾਮ ਦੇਈਏ? ਪਹਿਲਾਂ ਤਾਂ ਅਸੀਂ ਡਾਕਟਰ ਕਹਿਤਾ ਵੀ ਡਾਕਟਰ ਨੇ ਸਾਡੇ ਨਾਲ ਧੋਖਾ ਕਰ ਲਿਆ ਹੈਗਾ, ਉਹ ਸਵਾਲ ਅਸੀਂ ਹੱਲ ਕੀਤਾ DNA ਨੇ, ਅੱਜ ਅਸੀਂ ਕਿਹਨੂੰ ਕਹੀਏ? ਸੋ ਇਹੋ ਜਿਹੀ ਤ੍ਰਾਸਦੀ ਸਾਡੇ ਸਾਹਮਣੇ ਆਈ ਸੀ, ਕਿਉਂਕਿ ਹੁਣ ਤਾਂ ਸਾਡੇ ਸਾਹਮਣੇ ਸੀ, ਪਰ ਇਸ ਚੀਜ਼ ਦਾ ਜੈਨੇਟਿਕਸ ਨੇ ਕੀ ਹਾਲ ਕੱਢਿਆ, ਕੀ ਤੁਹਾਨੂੰ ਦੱਸਿਆ, ਉਹ ਮੈਂ ਤੁਹਾਡੇ ਸਾਹਮਣੇ ਰੱਖਿਆ ਸੀਗਾ ਕਿ ਭਾਈ ਇਹ ਜੈਨੇਟਿਕ ਵਿਵਸਥਾ ਦੇ ਮੁਤਾਬਿਕ ਜਿਹੜਾ ਐਕਸ ਤੇ ਵਾਈ ਕ੍ਰੋਮੋਸੋਮ ਦੀ ਫਾਈਟ ਆ, ਇਹ ਨਾ ਤੇ ਉਦੋਂ ਖਤਮ ਹੋਈ ਸੀ ਜਦੋਂ ਮਾਂ ਦੇ ਪੇਟ ਵਿਚ ਫੈਲੋਪੀਅਨ ਟਿਊਬ ਚ ਮਿਲੇ ਸੀ, ਨਾ ਮਾਂ ਦੇ ਪੇਟ ਵਿਚ ਡਿਵੈਲਪ ਹੁੰਦਿਆਂ ਹੀ ਖਤਮ ਹੋਈ ਸੀ, ਨਾ ਬੱਚਾ ਬਾਹਰ ਆਉਣ ਸਮੇਂ ਡਿਵੈਲਪ ਖਤਮ ਹੋਈ ਸੀ, ਔਰ ਨਾ ਹਜੇ 12-13 ਸਾਲ ਦੀ ਉਮਰ ਤੱਕ ਪਹੁੰਚਦਿਆਂ, ਜਦੋਂ ਕਿ ਲੜਕੇ ਤੇ ਲੜਕੀ ਦਾ ਸਟਰਕਚਰਲ ਚੇਂਜ ਸਪਸ਼ਟ ਹੋ ਗਈ ਸੀ ਕਿ ਲੜਕਾ ਹੈ ਇਹ ਲੜਕੀ ਹੈ, ਉਹ ਸਾਰੀਆਂ ਵਿਵਸਥਾਵਾਂ ਪੂਰੀਆਂ ਹੋ ਗਈਆਂ ਸੀ, ਬਾਵਜੂਦ ਇਸ ਦੇ ਵੀ ਜਿਹੜਾ ਅੰਦਰ ਵਾਲੇ ਪਾਸੇ ਉਹਨਾਂ ਦਾ ਜੈਨੇਟਿਕ ਕਰੈਕਟਰ ਸੀ ਉਹ ਹਜੇ ਵੀ ਫਾਈਟ ਕਰ ਰਿਹਾ ਸੀਗਾ। ਕ੍ਰੋਮੋਸੋਮ ਜਿਹੜੇ ਸੀਗੇ ਉਹਨਾਂ ਦੇ ਜੀਨ ਸੀਗੇ ਉਹ ਸਾਰੇ ਹਜੇ ਵੀ ਆਪਣੀ ਕੈਲਕੂਲੇਸ਼ਨ ਚ ਜਾਂ ਬਿਮਾਰੀਆਂ ਦੇ ਵਿਚ, ਬਿਮਾਰੀਆਂ ਦੀ ਗੱਲ ਵੀ ਮੈਂ ਇੱਥੇ ਆ ਕੇ ਤੁਹਾਡੇ ਨਾਲ ਕੀਤੀ ਸੀ, ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਨੇ ਮਾਂ ਬਾਪ ਤੇ ਕਹਿੰਦੇ ਹਨ ਵੀ ਮੈਂ ਤਾਂ ਇਸ ਮੁੰਡੇ ਨਾਲ, ਮੇਰਾ ਤੇ ਇਹ ਗੱਲ ਨੀ ਸੁਣਦਾ, ਮੈਂ ਤੈਨੂੰ ਹਿੱਸਾ ਨੀ ਦੇਣਾ, ਮੈਂ ਫਲਾਣੇ ਨੂੰ ਦੇਣਾ, ਤੁਸੀਂ ਕਿਵੇਂ ਕਰ ਸਕਦੇ ਹੋ? ਜਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਤੁਸੀਂ, ਤੁਹਾਡੇ ਕੋਲ ਬਿਮਾਰੀਆਂ ਨਹੀਂ ਹੈ, ਤੁਹਾਡੇ ਫੋਰ ਫਾਦਰ ਸਫਾਈਆਂ ਬਿਮਾਰੀਆਂ ਨੇ, ਉਹ ਅਗਰ ਜਦੋਂ ਤੁਹਾਡੇ ਬੱਚਿਆਂ ਨੂੰ ਟ੍ਰਾਂਸਮਿਟ ਹੁੰਦੀਆਂ ਨੇ ਤੁਸੀਂ ਰੋਕ ਤੇ ਨਹੀਂ ਨਾ ਸਕਦੇ, ਜੈਨੇਟਿਕ ਹੈ ਤੁਹਾਡੇ ਵੱਸੋਂ ਬਾਹਰ ਦੀ ਗੱਲ ਹੈਗੀ, ਤੇ ਫਿਰ ਤੁਸੀਂ ਜਿਹੜੇ ਜੋ ਕੁਝ ਪ੍ਰਾਪਰਟੀ ਉਹ ਕਿਵੇਂ ਰੋਕ ਸਕਦੇ? ਬਹੁਤ ਸਾਰੀ ਗੱਲਾਂ ਆਪਾਂ ਇਸ ਸੰਬੰਧ ਚ ਕੀਤੀਆਂ ਸੀ, ਪਰ ਇੱਥੇ ਆ ਕੇ ਮੈਂ ਇਹ ਕਿਹਾ ਸੀਗਾ ਕਿ ਅਸੀਂ ਸੰਤੁਸ਼ਟ ਹੋ ਜਾਂਦੇ ਹਾਂ ਵੀ ਲੜਕੀ ਲੜਕੀ ਹੈ ਤੇ ਲੜਕਾ ਲੜਕਾ ਆ, ਤੇ ਉਸ ਤੋਂ ਬਾਅਦ ਇਹ ਸੋਚਦੇ ਹਾਂ ਵੀ ਲੜਕੀ ਵਾਸਤੇ ਲੜਵਾਰ ਚੁਣਨਾ ਆ ਤੇ ਲੜਕੇ ਵਾਸਤੇ ਕੋਈ ਲੜਕੀ ਦੇਖਣੀ ਹੈ, ਜਦੋਂ ਸਾਡੀ ਇਹ ਵਿਵਸਥਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਰ ਪਤਾ ਇਹ ਲੱਗਦਾ ਵੀ ਲੜਕੀ ਤੇ ਲੜਕਾ ਬਣ ਗਈ ਹੈ ਔਰ ਲੜਕਾ ਲੜਕੀ ਬਣ ਗਿਆ ਹੈਗਾ। ਇਸ ਤਰ੍ਹਾਂ ਦੀਆਂ ਆਮ ਤੌਰ ਤੇ ਐਗਜ਼ਾਮਪਲਾਂ ਬਹੁਤ ਸਾਰੀਆਂ ਹੁਣ ਤੇ ਆਣੀਆਂ ਸ਼ੁਰੂ ਹੋ ਗਈਆਂ, ਸਾਨੂੰ ਪਤਾ ਲੱਗ ਗਿਆ, ਔਰ ਫਿਰ ਇਹਦਾ ਹੱਲ ਕੀ? ਜੈਨੇਟਿਕਸ ਨੇ ਤੁਹਾਨੂੰ ਦੱਸਿਆ, ਜਿਹੜਾ ਕਿ ਆਪਾਂ ਵੀ ਇਹਨਾਂ ਲੈਕਚਰਾਂ ਦੇ ਵਿਚ ਤੁਹਾਡੇ ਨਾਲ ਪਹੁੰਚਾਇਆ ਕਿ ਕਿਹੜੇ ਕਾਰਨ ਹਨ ਜਿਨ੍ਹਾਂ ਦੇ ਕਰਕੇ ਐਸੀ ਤਬਦੀਲੀ ਹੁੰਦੀ ਹੈ। ਅਸੀਂ ਸੋਚਿਆ ਚਲੋ ਜੋ ਵੀ ਕੁਛ ਹੋਣਾ ਸੀ ਹੋ ਗਿਆ, ਹੁਣ ਤਾਂ ਸਾਡੀਆਂ ਅੱਖਾਂ ਸਾਹਮਣੇ, ਇਲਜ਼ਾਮ ਕਿਸੇ ਨੂੰ ਦੇ ਨਹੀਂ ਸਕਦੇ, ਅਗਲੀ ਵਿਵਸਥਾ ਦੇ ਵਿਚ ਸੰਤੁਸ਼ਟ ਹੋ ਜਾਂਦੇ ਹਾਂ ਵੀ ਜੇ ਇਹ ਸਟੈਪ ਅਸੀਂ ਲੰਘ ਗਏ, ਜੇ ਇਹ ਹਰਡਲ ਅਸੀਂ ਪਾਰ ਕਰ ਗਏ, ਭਾਈ ਹੁਣ ਤਾਂ ਮੇਰਾ ਮੁੰਡਾ ਮੁੰਡਾ ਹੀ ਹੈ, ਹੁਣ ਤਾਂ ਮੇਰੀ ਲੜਕੀ ਲੜਕੀ ਹੀ ਹੈ, ਇਸ ਤੋਂ ਬਾਅਦ 14 ਸਾਲ ਤੋਂ ਬਾਅਦ ਅਸੀਂ ਸੋਚੀਏ ਨਾ ਭਾਈ, ਠੀਕ ਹੈ ਹੁਣ ਲੜਕੀ ਵਾਸਤੇ ਲੜਕਾ ਤੇ ਲੜਕੇ ਵਾਸਤੇ ਲੜਕੀ ਵੇਖੀਏ, ਹੁਣ ਤੇ ਅਸੀਂ ਉਹੋ ਜਿਹੀਆਂ ਸੰਭਾਵਨਾ, ਉਹੋ ਜਿਹੀਆਂ ਸੋਚਾਂ, ਉਹੋ ਜਿਹੀਆਂ ਕਲਪਨਾਵਾਂ ਦੇ ਵਿਚ ਚਲੀਏ ਨਾ, ਪਰ ਹੁੰਦਾ ਕੀ ਹੈ? ਬਹੁਤ ਸਾਰਾ ਸਮਾਂ ਇਹ ਗੱਲਾਂ ਬਹੁਤ ਦੱਬੀਆਂ ਰਹੀਆਂ, ਬੜੇ ਸਾਰੇ ਤਲਾਕ ਹੋਏ, ਬਹੁਤ ਕੁਝ ਐਸਾ ਹੋਇਆ, ਔਰ ਜਿਹੜੇ ਸਾਡੇ ਉਹੀ ਜੈਨੇਟਿਕ ਕਰੈਕਟਰ ਸੀ ਨਾ, ਕਿਸੇ ਨੇ ਕੰਸਟੀਟਿਊਸ਼ਨਲ ਸਾਡੀ ਬਣਤਰ ਨੂੰ ਕਵਰ ਕਰ ਲਿਆ, ਕਿਸੇ ਨੇ ਆਖਿਆ ਚੰਗਾ ਵੀ ਮੈਂ ਤੁਹਾਡੀ ਮਾਨਸਿਕਤਾ ਹੈ ਉਸ ਨੂੰ ਕਵਰ ਕਰ ਲਿਆ, ਪਰ ਸਰੀਰ ਬੰਦੇ ਦਾ ਆ, ਮਾਨਸਿਕਤਾ ਉਹਦੀ ਲੜਕੀ ਦੀ ਹੈ, ਉੱਥੇ ਐਕਸ ਜਿਹੜਾ ਕ੍ਰੋਮੋਸੋਮ ਹਾਈ ਹੈ ਔਰ ਸਰੀਰ ਦੀ ਬਣਤਰ ਵਿਚ ਵਾਈ ਕ੍ਰੋਮੋਸੋਮ ਹੈਵੀ ਹੈ ਤੇ ਲੱਗਦਾ ਤਾਂ ਹੈ ਮੁੰਡਾ, ਸਾਰੇ ਕਾਰਜਕ੍ਰਮ ਵੀ ਉਹਦੇ ਉਸੇ ਤਰ੍ਹਾਂ ਨੇ, ਫਿਜ਼ੀਓਲੋਜੀ ਦੇ ਤੌਰ ਤੇ ਉਹਦੇ ਸਪਰਮ ਵੀ ਬਣਨੇ ਸ਼ੁਰੂ ਹੋ ਗਏ, ਸੀਮਨ ਵੀ ਬਣਨਾ ਸ਼ੁਰੂ ਹੋ ਗਿਆ, ਲੜਕੇ ਵਾਲੀਆਂ ਸਾਰੀਆਂ ਹਰਕਤਾਂ ਵੀ ਸ਼ੁਰੂ ਹੋ ਗਈਆਂ, ਲੇਕਿਨ ਮਾਨਸਿਕਤਾ ਚੇਂਜ ਆ, ਮਾਪੇ ਸੋਚਦੇ ਨੇ ਕੁੜੀ ਲੱਭੀ ਗਈ ਤੇ ਉਹ ਕਹਿੰਦਾ ਨਹੀਂ ਮੈਂ ਮੇਰੇ ਤਾਂ ਲੜਕੀਆਂ ਵੱਲੇ ਕੋਈ ਅਟ੍ਰੈਕਸ਼ਨ ਹੀ ਹੈ ਨੀ ਗਾ। ਹੁਣ ਤੱਕ ਬੜੀਆਂ ਗੱਲਾਂ ਦੱਬੀਆਂ ਰਹੀਆਂ, ਹੁਣ ਹਾਲਾਤ ਇਹ ਆ ਗਿਆ ਆ ਕਿ ਇਹ ਪੱਖ ਜਿਹੜਾ ਆ ਹੁਣ ਅਬਰਪਟ ਹੋ ਗਿਆ, ਹੁਣ ਬਸਟ ਆਊਟ ਹੋ ਗਿਆ, ਹੁਣ ਲੋਕ ਬੋਲਣਾ ਸ਼ੁਰੂ ਕਰ ਦਿੱਤੇ। ਉਹ ਨੌਜਵਾਨ ਬੱਚੇ ਜਿਹੜੇ ਇਸ ਉਮਰ ਦੇ ਵਿੱਚ ਜਿਨ੍ਹਾਂ ਦੀ ਇਹ ਪ੍ਰੋਬਲਮ ਹੈਗੀ ਹੈ, ਪ੍ਰੋਬਲਮ ਕਹੋ ਕਿਉਂਕਿ ਸਾਡੇ ਸਮਾਜ ਦੀ ਵਿੱਚ ਮਾਨਤਾ ਨਹੀਂ ਹੈ, ਇਸ ਕਰਕੇ ਇਹ ਪ੍ਰੋਬਲਮ ਹੈਗੀ ਹੈ, ਔਰ ਇਹਨਾਂ ਨੂੰ ਇਸ ਵਿਵਸਥਾ ਦੇ ਵਿੱਚ ਜਾ ਕੇ ਹੁਣ ਉਹ ਬੋਲਣ ਲੱਗ ਗਏ ਕਿ ਨਹੀਂ ਮੈਂ ਮੇਰਾ ਤੇ ਕੁੜੀ ਵੱਲੇ ਖਿਆਲ ਹੀ ਕੋਈ ਨਹੀਂ ਹੈਗਾ, ਮੈਂ ਤਾਂ ਮੁੰਡੇ ਨਾਲ ਹੀ ਵਿਆਹ ਕਰਾਉਣਾ। ਔਰ ਕੁੜੀਆਂ ਨੇ ਕਿਆ ਕਿ ਨਾ ਮੈਂ ਤਾਂ ਮੁੰਡੇ ਨਾਲ ਨਹੀਂ ਵਿਆਹ ਕਰਾਉਣਾ, ਮੈਂ ਤਾਂ ਲੜਕੀ ਨਾਲ ਹੀ ਵਿਆਹ ਕਰਾਉਣਾ ਹੈ। ਔਰ ਇਹ ਜਿਹੜੇ ਹਾਲਾਂਕਿ ਅਜੇ ਵੀ ਆਈ ਪੀ ਇੰਡੀਅਨ ਪੀਨਲ ਕੋਡ ਆ ਉਹਦੇ ਮੁਤਾਬਕ ਕਿਤੇ ਕ੍ਰਿਮੀਨਲ ਗੱਲਾਂ ਨੇ ਨਾ ਸਾਡੀਆਂ, ਸਾਡੇ ਦੇਸ਼ ਦੇ ਮੁਤਾਬਕ, ਪਰ ਅਮੈਰੀਕਾ ਵਰਗੇ ਦੇਸ਼ ਦੇ ਵਿੱਚ ਇਸ ਚੀਜ਼ ਦੀ ਮਾਨਤਾ ਹੋ ਗਈ। ਸੇਮ ਸੈਕਸ ਮੈਰਿਜ ਕੈਲੀਫੋਰਨੀਆ ਦੇ ਵਿੱਚ ਮਨਜ਼ੂਰ ਹੈ, ਹੋਰ ਬਹੁਤ ਸਾਰੀਆਂ ਸਟੇਟਾਂ ਮਨਜ਼ੂਰ ਕਰ ਰਹੀਆਂ ਨੇ। ਇਸ ਗੱਲ ਨੂੰ ਜਾਣਦਿਆਂ ਹੋਇਆ ਕਿ ਇਹ ਇੱਕ ਜੈਨੇਟਿਕ ਨਾਲ ਸੰਬੰਧਿਤ ਪ੍ਰੋਬਲਮ ਹੈਗੀ ਹੈ, ਔਰ ਇਹਦੇ ਵਿੱਚ ਇਹਨਾਂ ਬੱਚਿਆਂ ਦਾ ਕੋਈ ਗੁਨਾਹ ਨਹੀਂ ਹੈਗਾ, ਇਹਦੇ ਅੰਦਰ ਉਹ ਜਿਹੜੀ ਚੇਂਜ ਹੈ ਜਿਹੜੀ ਨੈਚੁਰਲ ਤੌਰ ਤੇ ਆ ਚੁੱਕੀ ਹੈ ਉਸ ਵਿਵਸਥਾ ਨੂੰ ਤੁਸੀਂ ਬਦਲ ਨਹੀਂ ਸਕਦੇ। ਹਾਂ, ਕਿਸੇ ਥਾਵਾਂ ਤੇ ਤੁਸੀਂ ਪ੍ਰਬੰਧ ਕਰ ਦਿਓ, ਉਸੇ ਤਰ੍ਹਾਂ ਦਾ ਹਾਲਾਤ ਕ੍ਰੀਏਟ ਕਰ ਦਿੰਦੇ ਹੋ ਕਿ ਦੂਸਰਾ ਆਲਟਰਨੇਟਿਵ ਹੀ ਨਹੀਂ, ਦੂਸਰਾ ਹੋਰ ਕੋਈ ਆਲਟਰਨੇਟਿਵ ਹੀ ਨਹੀਂ। ਪਰ ਇੱਕ ਲੜਕੀ ਮਾਸਿਕ ਧਰਮ ਆਉਣ ਤੋਂ ਬਾਅਦ ਬੱਚੇ ਪੈਦਾ ਕਰਨ ਦੇ ਤਾਂ ਯੋਗ ਹੈਗੀ ਹੈ, ਇੱਕ ਲੜਕਾ ਜਦੋਂ ਉਹਦਾ ਸੀਮਨ ਸਪਰਮ ਬਣਨੇ ਸ਼ੁਰੂ ਹੋ ਗਿਆ ਬੱਚਾ ਪੈਦਾ ਕਰਨ ਦੇ ਯੋਗ ਤਾਂ ਹੈਗਾ ਹੀ ਹੈਗਾ ਨਾ, ਔਰ ਉਹਨਾਂ ਦੇ ਸਾਹਮਣੇ ਵਿਵਸਥਾਵਾਂ ਹੀ ਐਸੀਆਂ ਪੈਦਾ ਕਰ ਦਿੱਤੀਆਂ ਕਿ ਉਹਨਾਂ ਨੂੰ ਉਸ ਪ੍ਰਬੰਧ ਦੇ ਵਿੱਚ ਰਹਿਣਾ ਆ ਗਿਆ, ਜਿਉਣਾ ਆ ਗਿਆ। ਬਹੁਤ ਸਾਰੇ ਲੋਕ ਤਾਂ ਇਸ ਤਰ੍ਹਾਂ ਤਬਦੀਲ ਹੋ ਗਏ, ਪਰ ਕਈ ਵੇਰਾਂ ਇਸ ਤਰ੍ਹਾਂ ਦੇ ਲੋਕ ਤਬਦੀਲ ਨਹੀਂ ਹੁੰਦੇ ਜਿਹਦੇ ਕਰਕੇ ਹੋਮੋਸੈਕਸੁਅਲ ਜਾਂ ਲਿਸਬੀਅਨ ਲੜਕੀ ਦਾ ਲੜਕੇ ਨਾਲ ਸੰਬੰਧ, ਲੜਕੀ ਦਾ ਲੜਕੀ ਲੜਕੀ ਨਾਲ ਸੰਬੰਧ ਇਹਨਾਂ ਨੂੰ ਲਿਸਬੀਅਨ ਕਹਿੰਦੇ। ਇਸ ਤਰ੍ਹਾਂ ਦੀਆਂ ਵਿਵਸਥਾਵਾਂ ਜਿਹੜੀਆਂ ਨੇ ਬੇਸ਼ੱਕ ਕਾਨੂੰਨ ਬਣਾ ਕੇ ਕ੍ਰਿਮੀਨਲ, ਪਰ ਕਾਨੂੰਨ ਦੇ ਨਾਲ ਕਦੇ ਤੁਸੀਂ ਜ਼ੁਰਮ ਕਦੇ ਰੁਕੇ ਨਹੀਂ, ਕਾਨੂੰਨ ਬਣਾ ਕੇ ਸਜ਼ਾਵਾਂ ਦੇ ਕੇ ਜ਼ੁਰਮ ਨਹੀਂ ਰੁਕਦੇ, ਸਾਡੀ ਇਗਨੋਰੈਂਟ ਹੁੰਦੀ ਹੈ। ਹੁਣ ਤੇ ਅੱਜ ਕੱਲ ਮੈਡੀਕਲ ਸਾਇੰਸ ਨੇ ਇਹ ਵਿਵਸਥਾ ਕਰ ਦਿੱਤੀ ਆ ਕਿ ਜਿਹੜੇ ਲੋਕ ਕਤਲ ਕਰਦੇ ਆ, ਜਿਹੜੇ ਲੋਕ ਇਸ ਤਰ੍ਹਾਂ ਦੇ ਇੱਕ ਪੈਟਰਨ ਟਾਈਪ ਦੇ ਇੱਕ ਸੈਟ ਟਾਈਪ ਦੇ ਕਤਲ ਕਰਦੇ ਨੇ ਜਾਂ ਜ਼ੁਰਮ ਕਰਦੇ ਨੇ, ਉਹਨਾਂ ਦੀ ਮਾਨਸਿਕਤਾ ਨੂੰ ਸਟੱਡੀ ਕਰਕੇ ਔਰ ਉਹਨਾਂ ਨੂੰ ਉਸੇ ਤਰ੍ਹਾਂ ਦੀ ਵਿਵਸਥਾ ਦੇਣਾ, ਹਾਲਾਂਕਿ ਜੇਲ੍ਹ ਦੇ ਉੱਪਰ ਲਿਖਿਆ ਹੁੰਦਾ ਸੁਧਾਰ ਕਰ, ਮਤਲਬ ਤਾਂ ਇਹੀ ਹੈ, ਪਰ ਸਾਡੀ ਇਗਨੋਰੈਂਟ ਆ, ਅਸੀਂ ਉਹ ਗੱਲ ਜਾਣਦੇ ਨਹੀਂ ਹੁੰਦੇ। ਕਿ ਹੁਣ ਵੀ ਮੈਂ ਦੱਸਿਆ ਨਾ, ਕਈ ਮਾਵਾਂ ਨੂੰ ਨੀ ਪਤਾ ਹੁੰਦਾ ਵੀ ਮੇਰੇ ਕਿੰਨੇ ਮਹੀਨੇ ਡਾਕਟਰ ਦੱਸ ਸਕਦਾ ਹੈਗਾ, ਇਸੇ ਤਰ੍ਹਾਂ ਹੀ ਇਹ ਚੀਜ਼ਾਂ ਸਾਨੂੰ ਪਤਾ ਨਹੀਂ, ਅਸੀਂ ਕਾਨੂੰਨ ਉਹਦੇ ਮੁਤਾਬਕ ਬਣਾਉਂਦੇ ਹਾਂ ਜਿਹੜੇ ਸਾਨੂੰ ਪਤਾ ਹੈਗਾ ਆ, ਪਰ ਅਸਲ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਨੈਚੁਰਲ ਤੌਰ ਤੇ ਜੈਨੇਟਿਕ ਤੌਰ ਤੇ ਉਹਨਾਂ ਦੇ ਅੰਦਰ ਡਿਵੈਲਪ ਹੋ ਰਹੀਆਂ ਨੇ, ਔਰ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਹੁੰਦਾ ਅਸੀਂ ਉਹਨਾਂ ਨੂੰ ਫੋਰਸੀਬਲੀ ਕਾਨੂੰਨ ਦੇ ਦਾਇਰੇ ਚ ਲਿਆ ਕੇ ਸਜ਼ਾਵਾਂ ਦਿੰਦੇ ਹਾਂ। ਔਰ ਹੁਣ ਬਹੁਤ ਸਾਰੀਆਂ ਥਾਵਾਂ ਤੇ ਇਹ ਚੀਜ਼ਾਂ ਮੂੰਹ ਫੜ ਕਹਿ ਲੋ ਜਿਵੇਂ ਇਸ ਤਰ੍ਹਾਂ ਅਬਰਪਟ ਹੋ ਗਈਆਂ ਨੇ, ਸਾਹਮਣੇ ਆ ਗਈਆਂ ਨੇ ਕਿ ਨਹੀਂ ਮੈਂ ਤਾਂ ਲੜਕੀ ਨਾਲ ਵਿਆਹ ਨਹੀਂ ਕਰਨਾ, ਮੈਂ ਤਾਂ ਲੜਕੀ ਨਾਲ ਹੀ ਵਿਆਹ ਕਰੂੰਗਾ, ਲੜਕੀ ਕਹਿੰਦੀ ਨਾ ਮੈਂ ਤਾਂ ਲੜਕੀ ਨਾਲ ਹੀ ਕਹੂੰਗਾ। ਔਰ ਹੁਣ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਜਿਹੜੀਆਂ ਨੇ ਬਹੁਤ ਥਾਵਾਂ ਤੇ ਕਾਨੂੰਨੀ ਤੌਰ ਤੇ, ਹਾਲਾਂਕਿ ਸਾਡੇ ਟਰੰਪ ਸਾਹਿਬ ਨੇ ਤਾਂ ਕਹਿ ਦਿੱਤਾ ਦੋ ਹੀ ਜੈਂਡਰ ਹੁੰਦੇ ਜੀ, ਤੀਸਰਾ ਵੀ ਨਹੀਂ, ਟਰਾਂਸਜੈਂਡਰ ਨੂੰ ਵੀ ਇਹ ਨਹੀਂ ਮਾਨਤਾ ਦਿੰਦੇ। ਕਈ ਬੜੀ ਅਜੀਬ ਅਗਰੀਬ ਗੱਲਾਂ ਮੈਂ ਇਸ ਸੰਬੰਧ ਵਿਚ ਕਰੀਆਂ ਨੇ ਕਿ ਟਰਾਂਸਜੈਂਡਰ ਇੱਕ ਅਲੱਗ ਹੀ ਕਿਸਮ ਡਿਵੈਲਪ ਹੋਈ ਹੋਈ ਹੈ, ਉਹ ਵੀ ਵਿਕ੍ਰਿਤੀ ਕਹਿ ਲੋ, ਨੇਚਰ ਦਾ ਪ੍ਰੋਸੈਸ ਕਹਿ ਲੋ। ਕਈ ਲੋਕ ਹੁਣ ਜਿਹੜੇ ਬਾਟਰੀ ਵਾਲੇ ਨੇ, ਹਾਂਜੀ, ਇੱਕ ਦਰਖਤ ਦੇ ਵਿੱਚ ਕਈ ਦਰਖਤ ਪੈਦਾ ਕਰੀ ਜਾ ਰਹੇ ਕਿ ਨਹੀਂ, ਕਈ ਵਿਵਸਥਾਵਾਂ ਹੋ ਰਹੀਆਂ ਨੇ ਕਿ ਜੇ ਇੱਕ ਸਰੀਰ ਦੇ ਵਿੱਚ ਦੋ ਤਰ੍ਹਾਂ ਦੇ ਸੈਕਸ ਕਰੈਕਟਰ ਡਿਵੈਲਪ ਹੋ ਗਏ ਨੇ ਤੇ ਐਸਾ ਤਾਂ ਹੋ ਹੀ ਸਕਦਾ ਹੈ ਨਾ, ਕੁਦਰਤੀ ਤੌਰ ਤੇ ਐਸਾ ਹੋ ਸਕਦਾ। ਉਹ ਬੋਰਡ ਦੀਆਂ ਗੋਲਾਂ ਖਾ ਕੇ ਜਾਨਵਰ ਵਿੱਠਾ ਕਰ ਦਿੰਦੇ ਨੇ ਕੰਧਾਂ ਦੇ ਉੱਪਰ, ਤੇ ਕੰਧਾਂ ਦੇ ਉੱਪਰ ਬੋਰਡ ਉੱਗ ਪੈਂਦੇ ਨੇ, ਕੰਧ ਤਾਂ ਥੋੜੀ ਉਹਦੇ ਨਾਲ ਉਹਦੀ ਧਰਤੀ ਸੀਗੀ, ਉਹ ਨੇਚਰ ਦਾ ਪ੍ਰੋਸੈਸ ਹੈ ਨਾ। ਠੀਕ ਇਸੇ ਤਰ੍ਹਾਂ ਕਰਕੇ ਹੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੈਗੀਆਂ ਨੇ, ਜੈਨੇਟਿਕਸ ਅਜੇ ਵੀ ਉਹਨਾਂ ਉੱਪਰ ਵਰਕ ਕਰ ਰਹੀ ਹੈ, ਸਟੱਡੀ ਕਰ ਰਹੀ ਹੈ। ਔਰ ਸਾਡਾ ਵੀ ਪ੍ਰੋਗਰਾਮ ਇਹੀ ਆ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਿ ਤੁਹਾਡੇ ਸਾਹਮਣੇ ਇਹੋ ਜਿਹੀਆਂ ਗੱਲਾਂ ਲਿਆਂਦੀਆਂ ਜਾਣ ਜਿਹੜੀਆਂ ਤੁਹਾਡੇ ਵਾਸਤੇ ਮੁਸੀਬਤ ਬਣੀਆਂ ਨੇ, ਜਿਹੜੀਆਂ ਤੁਹਾਡੇ ਵਾਸਤੇ ਮੈਡੀਕਲ ਲੀਗਲ ਬਣੀਆਂ ਨੇ, ਕੇਸ ਹੋ ਰਹੇ ਨੇ, ਔਰ ਅਸੀਂ ਉਹਨਾਂ ਗੱਲਾਂ ਦੇ ਵਿੱਚ ਫਸੇ ਹੋਏ ਆ, ਸਾਨੂੰ ਇਹ ਪਤਾ ਲੱਗੇ ਭਈ ਇਹਦੇ ਵਿੱਚ ਇਸ ਲੜਕੇ ਦਾ ਜਾਂ ਇਸ ਲੜਕੀ ਦਾ ਕੋਈ ਗੁਨਾਹ ਨਹੀਂ ਹੈ, ਇਹ ਜੈਨੇਟਿਕ ਵਿਵਸਥਾ ਹੈ ਜਿਹੜੀ ਅੰਦਰੋਂ ਹੋ ਚੁੱਕੀ ਹੈ ਜਿਹਦਾ ਤੁਹਾਡੇ ਕੋਲ ਅਜੇ ਕੋਈ ਹੱਲ ਨਹੀਂ ਹੈ। ਹਾਲਾਂਕਿ ਮੈਂ ਇੱਥੇ ਆ ਕੇ ਡਾਕਟਰ ਹਰਗੋਬਿੰਦ ਖੁਰਾਣਾ ਦੀ ਵੀ ਗੱਲ ਕੀਤੀ ਸੀ ਕਿ ਉਹਨਾਂ ਜੀਨਸ ਨੂੰ ਪਿਓਰੀਫਾਈ ਕਰਨ ਵਾਲਾ ਸਟੈਪ ਸ਼ੁਰੂ ਕੀਤਾ ਵੀ ਭਾਈ ਕਿਉਂ ਐਸੀਆਂ ਬਿਮਾਰੀਆਂ ਨੇ ਜਿਹੜੀਆਂ ਮਾਂ ਬਾਪ ਤੋਂ ਬੱਚਿਆਂ ਨੂੰ ਅੱਗੇ ਟਰਾਂਸਮਿਟ ਹੁੰਦੀਆਂ ਜਾਂਦੀਆਂ ਨੇ, ਪਿਓ ਨੂੰ ਸ਼ੂਗਰ ਸੀ ਤੇ ਬੱਚਿਆਂ ਨੂੰ ਵੀ ਸ਼ੂਗਰ, ਐਸਾ ਕਿਉਂ ਹੋਵੇ? ਔਰ ਉਹਨਾਂ ਨੇ ਜੀਨਸ ਨੂੰ ਇਸੇ ਤਰ੍ਹਾਂ ਪਿਓਰੀਫਾਈ ਕਰਨ ਦਾ ਇੱਕ ਸਟੈਪ ਲਿਆ ਜਿਹੜਾ ਹਜੇ ਵੀ ਡਿਵੈਲਪ ਹੋ ਰਿਹਾ ਔਰ ਉਹਦੇ ਵਿੱਚ ਇਹ ਵਿਵਸਥਾ ਵੀ ਤੇ ਆ ਰਹੀ ਹੈ ਨਾ ਕਿ ਭਾਈ ਇਹੋ ਜਿਹੀਆਂ ਵਿਕ੍ਰਿਤੀਆਂ ਜਿਹੜੀਆਂ ਸਰੀਰਕ ਤੌਰ ਤੇ ਮਾਨਸਿਕ ਪ੍ਰਸਥਿਤੀ ਦੇ ਨਾਲ ਨਹੀਂ ਮਿਲਦੀਆਂ ਐਸੀਆਂ ਕਿਉਂ ਪੈਦਾ ਹੁੰਦੀਆਂ ਨੇ ਉਹਨਾਂ ਨੂੰ ਵੀ ਦੂਰ ਕਿਵੇਂ ਕੀਤਾ ਜਾ ਸਕਦਾ ਇਹ ਠੀਕ ਹੈ ਦੂਰ ਕਰ ਸਕਣਾ ਗੱਲ ਇੱਕ ਵੱਖਰੀ ਹੈ ਪਰ ਬਣੀ ਬਣਾਈ ਵਿਵਸਥਾ ਦੇ ਅਗੇਂਸਟ ਜਾਣਾ ਮੈਡੀਕੋ ਲੀਗਲ ਹੋਣਾ ਇਹ ਸ਼ਾਇਦ ਅਜੇ ਸਾਨੂੰ ਸਮਝਣ ਦੀ ਲੋੜ ਆ ਔਰ ਉਹਦੇ ਮੁਤਾਬਕ ਸਾਨੂੰ ਉਸੇ ਮੁਤਾਬਕ ਹੀ ਕਾਨੂੰਨ ਬਣਾਉਣ ਦੀ ਲੋੜ ਹੈਗੀ ਹੈ ਕਿਉਂਕਿ ਇਹ ਸਾਡੇ ਵੱਸ ਦੀ ਗੱਲ ਨਹੀਂ ਜਿਹੜੀ ਸਾਡੇ ਵੱਸ ਦੀ ਗੱਲ ਨਹੀਂ ਉਹਨੂੰ ਸਾਨੂੰ ਅਕਸੈਪਟ ਕਰਨਾ ਪੈਂਦਾ ਹੈ ਨਾ ਅਸੀਂ ਅਕਸੈਪਟ ਕਰੀਏ ਉਸਨੂੰ ਉਹਦੇ ਮੁਤਾਬਕ ਐਸਾ ਚੱਲੀਏ ਠੀਕ ਆ ਉਹਦੇ ਮੇਨਟੇਨੈਂਸ ਉਹਦੇ ਪ੍ਰਬੰਧ ਮੈਂ ਸਾਨੂੰ ਦੱਸ ਦਿੱਤਾ ਆ ਕਿ ਅਸੀਂ ਪ੍ਰਬੰਧ ਤੇ ਕਰ ਸਕਦੇ ਹਾਂ ਪਰ ਜੇ ਤੁਸੀਂ ਕਹੀਏ ਕਿ ਟੋਟਲੀ ਉਸਨੂੰ ਰੋਕ ਸਕੋਗੇ ਤੇ ਐਸਾ ਨਹੀਂ ਹੈ ਤੋ ਜੈਨੇਟਿਕਸ ਨੇ ਹੁਣ ਤੱਕ ਸਾਨੂੰ ਇਹ ਦੱਸਿਆ ਇਹ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਸ ਤੋਂ ਬਾਅਦ ਫਿਰ ਇਸ ਹਾਲਾਤ ਦੇ ਵਿੱਚ ਬਹੁਤ ਸਾਰੀਆਂ ਤਰਾਸਦੀਆਂ ਆਉਂਦੀਆਂ ਨੇ ਬੜੇ ਘਰ ਟੁੱਟ ਜਾਂਦੇ ਨੇ ਪਿਓ ਦੀ ਮੁੰਡਿਆਂ ਨਾਲ ਨਹੀਂ ਬਣਦੀ ਮੁੰਡਿਆਂ ਦੀ ਮਾਂ ਦੀ ਧੀ ਨਾਲ ਨਹੀਂ ਬਣਦੀ ਆਪਸ ਪਰਿਵਾਰ ਟੁੱਟ ਜਾਂਦੇ ਨੇ ਐਸਾ ਕਿਉਂ ਹੁੰਦਾ ਜਦੋਂ ਵੀ ਅਡਲਟ ਏਜ ਆਉਂਦੀ ਹੈ ਜਦੋਂ ਵੀ ਇੱਕ ਬੱਚਾ ਇਸ ਏਜ ਦੇ ਵਿੱਚ ਆਉਂਦਾ ਹੈ ਕਿਹੜੀਆਂ ਕਿਹੜੀਆਂ ਗੱਲਾਂ ਹਨ ਉਹਦੇ ਸਬੰਧ ਚ ਮੈਂ ਦੋ ਤਿੰਨ ਲੈਕਚਰ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ ਜਿਹੜੇ ਖਾਸ ਤੌਰ ਤੇ ਮਾਪਿਆਂ ਵਾਸਤੇ ਸੀ ਕਿਉਂਕਿ ਬੱਚਾ ਤਾਂ ਡਿਵੈਲਪ ਹੋ ਰਿਹਾ ਬੱਚੇ ਦੀ ਤਾਂ ਜੋ ਵਿਵਸਥਾ ਜਿਹਨੇ ਟਰੈਕ ਤੇ ਉਹ ਚੱਲ ਰਿਹਾ ਉਹ ਚੱਲ ਰਿਹਾ ਹੈਗਾ ਸਾਡੀ ਵਿਵਸਥਾ ਨਾਲ ਉਹ ਮੇਲ ਨਹੀਂ ਖਾ ਰਿਹਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੋ ਸਾਡੀ ਸੋਸਾਇਟੀ ਦਾ ਚਲਨ ਹੈ ਉਹ ਇਹਦੇ ਵਿੱਚ ਆਵੇ ਪਰ ਜੇ ਉਹ ਨਹੀਂ ਆ ਰਿਹਾ ਉਹਦੀ ਮਜਬੂਰੀ ਹੈ ਹਾਲਾਂਕਿ ਇਹ ਆਟੋਮੈਟਿਕ ਟਰੈਕ ਬਣਿਆ ਤੁਸੀਂ ਚੱਲਦੇ ਹੋ ਬੜਾ ਸੌਖਾ ਹੈ ਚੱਲਣਾ ਜਿਹੜੇ ਗਾਡੀ ਰਾਹ ਬਣਿਆ ਉਹਦੇ ਉਹਨਾਂ ਗੈਲਾਂ ਦੇ ਵਿੱਚ ਚੱਲਣਾ ਬੜਾ ਸੌਖਾ ਹੋ ਗਿਆ ਪਰ ਜੇ ਕੋਈ ਉਹਨਾਂ ਗੈਲਾਂ ਨੂੰ ਤੋੜਦਾ ਹੈ ਤੇ ਇਹ ਉਹਦੀ ਮਜਬੂਰੀ ਹੈ ਇਹ ਸਮਝਣ ਦੀ ਲੋੜ ਹੈ ਜੈਨੇਟਿਕਸ ਉਹਨੇ ਮੈਂ ਗੱਲਾਂ ਦੇ ਉੱਪਰ ਵਰਕ ਕਰ ਰਹੀ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਵਿਵਸਥਾ ਹੁੰਦੀ ਹੈ ਤੇ ਉਹਦੇ ਵਿੱਚ ਸਮਝਣ ਦੀ ਕਿਹਨੂੰ ਲੋੜ ਹੈ ਬੱਚੇ ਨੂੰ ਨਹੀਂ ਮਾਪਿਆਂ ਨੂੰ ਔਰ ਮਾਪਿਆਂ ਨੂੰ ਸਮਝ ਕੇ ਉਸ ਹਾਲਾਤ ਨੂੰ ਚੱਲਣ ਦੀ ਲੋੜ ਹੈ ਉਸ ਹਾਲਾਤ ਵਿੱਚ ਐਡਜਸਟ ਕਰਨ ਦੀ ਲੋੜ ਹੈ ਕਿ ਜਦੋਂ ਬੱਚਾ ਅਡਲਟ ਹੁੰਦਾ ਆ ਤੇ ਮਾਪਿਆਂ ਵਾਸਤੇ ਕੀ ਜ਼ਰੂਰੀ ਗੱਲਾਂ ਹਨ ਉਹ ਸਾਰੀਆਂ ਗੱਲਾਂ ਦਾ ਵੇਰਵਾ ਮੈਂ ਤੁਹਾਡੇ ਨਾਲ ਸਾਂਝ ਕੀਤਾ ਸੀਗਾ ਕਿਉਂਕਿ ਪਹਿਲਾਂ ਤਾਂ ਤੁਸੀਂ ਹਰ ਗੱਲ ਤੇ ਬੱਚੇ ਨੂੰ ਡਾਂਟ ਰਹੇ ਹੋ ਹਰ ਗੱਲ ਨੂੰ ਇਹ ਕਹਿੰਦੇ ਮੈਂ ਤੇਰਾ ਪਿਓ ਹਾਂ ਜੋ ਮੈਂ ਕਹਿ ਰਿਹਾ ਉਹ ਠੀਕ ਕਹਿ ਰਿਹਾ ਹਾਂ ਪਰ ਹੁਣ ਵੇਲਾ ਇਹ ਆ ਗਿਆ ਹੈ ਕਿ ਅੱਗੇ ਤੁਸੀਂ ਹਰ ਚੀਜ਼ ਉਸ ਨੂੰ ਉਂਗਲੀ ਫੜ ਕੇ ਤੋੜਦੇ ਰਹੇ ਹੋ ਪਰ ਹੁਣ ਵੇਲਾ ਇਹ ਆ ਗਿਆ ਆ ਕਿ ਤੁਸੀਂ ਉਹਦੇ ਸਿਰਫ ਕੰਸਲਟੈਂਟ ਬਣੋ ਗਾਈਡ ਨਹੀਂ ਕੰਸਲਟੈਂਟ ਬਣੋ ਗਾਈਡ ਬਣ ਚੁੱਕੇ ਤੁਸੀਂ ਹੁਣ ਤੱਕ ਹੁਣ ਕੰਸਲਟੈਂਟ ਕੋਲ ਅਸੀਂ ਕਦੋਂ ਜਾਂਦੇ ਹਾਂ ਕਿਸੇ ਵਕੀਲ ਕੋਲ ਜਾਂ ਕਿਸੇ ਚੀਜ਼ ਦੇ ਡਾਕਟਰ ਕੋਲ ਕਦੋਂ ਜਾਂਦੇ ਹਾਂ ਜਦੋਂ ਸਾਨੂੰ ਲੋੜ ਹੁੰਦੀ ਹੈ ਮਤਲਬ ਜਦੋਂ ਤੁਹਾਨੂੰ ਪੁੱਛੇ ਉਦੋਂ ਹੀ ਤੁਸੀਂ ਉਸ ਨੂੰ ਕੋਈ ਰਾਏ ਦਿਓ ਲੈਟ ਹਿਮ ਲਿਵ ਹਿਜ਼ ਲਾਈਫ ਆਪਣਾ ਜੀਵਨ ਉਹਨੂੰ ਜਿਉਣ ਦਿਓ ਪਰ ਹਾਂ ਸੁਪਰਵੀਜ਼ਨ ਤੁਸੀਂ ਰੱਖੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਕਿਉਂਕਿ ਲੰਬੇ ਲੈਕਚਰ ਸੀਗੇ ਮੈਂ ਦੋ ਤਿੰਨ ਦਿਨ ਲਗਾਤਾਰ ਇਹਨਾਂ ਗੱਲਾਂ ਦੇ ਉੱਪਰ ਲੈਕਚਰ ਕੀਤਾ ਸੀ ਕਿ ਸਾਨੂੰ ਕੀ ਕਰਨਾ ਚਾਹੀਦਾ ਇਸ ਉਮਰ ਦੇ ਵਿੱਚ ਜਦੋਂ ਸਾਡੇ ਬੱਚੇ 14-15 ਸਾਲ ਦੀ ਉਮਰ ਤੋਂ ਬਾਅਦ ਅਸੀਂ ਉਹਦੀ ਲਿਮਿਟ 14-18 ਰੱਖੀ ਸੀ 14-18 ਸਾਲ ਦੀ ਉਮਰ ਦੇ ਵਿੱਚ ਜਦੋਂ ਤੁਹਾਡੇ ਬੱਚੇ ਹੁੰਦੇ ਨੇ ਉਸ ਵੇਲੇ ਮਾਪਿਆਂ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਆ ਜੇ ਉਹ ਆਪਣੇ ਪਰਿਵਾਰ ਨੂੰ ਇਕੱਠਾ ਰੱਖ ਕੇ ਸੁਚਾਰੂ ਰੂਪ ਚ ਚਲਾਉਣ ਦੀ ਕੋਸ਼ਿਸ਼ ਕਰਦੇ ਨੇ ਜੇ ਉਹ ਇਹ ਸਮਝਦੇ ਕਿ ਨਹੀਂ ਸਾਡੀ ਹੈ ਕਰੇ ਅਸੀਂ ਮਾਂ ਬਾਪ ਹੀ ਆ ਅਸੀਂ ਜਿਵੇਂ ਕਹਾਂਗੇ ਉਵੇਂ ਬੱਚਾ ਚੱਲੇਗਾ ਤੇ ਫਿਰ ਉਹਨਾਂ ਘਰਾਂ ਦੇ ਵਿੱਚ ਫਰਕ ਪੈ ਜਾਏਗਾ ਔਰ ਅੱਜ ਕੱਲ ਐਸਾ ਹੋ ਰਿਹਾ ਦੇਖੋ ਨਾ ਸਾਡੇ ਮਲਟੀਪਲ ਸਾਂਝੇ ਪਰਿਵਾਰ ਸੰਯੁਕਤ ਪਰਿਵਾਰਾਂ ਚ ਅਸੀਂ ਜੀਏ ਆ ਚਾਚੇ ਤਾਇਆਂ ਤੱਕ ਈਵਨ 3 ਪੀੜੀਆਂ ਤੱਕ ਆਮ ਪਰਿਵਾਰ ਇਕੱਠੇ ਰਹਿੰਦੇ ਆਏ ਆ ਔਰ ਹੁਣ ਕੀ ਹੈ ਹੁਣ ਪਰਿਵਾਰ ਗਿਣਤੀ ਹੀ ਹੈ ਮੈਂ ਤੇ ਮੇਰੇ ਘਰ ਵਾਲੀ ਤੇ ਮੇਰੇ ਬੱਚੇ 150 ਇੱਥੋਂ ਤੱਕ ਹੋ ਗਿਆ ਔਰ ਬੱਚਿਆਂ ਦੀ ਗਿਣਤੀ ਕਹਾਂ ਫਿਰ ਮੈਂ ਕਰ ਰਿਹਾ ਤੁਹਾਨੂੰ ਕਿ 14-18 ਸਾਲ ਦੀ ਉਮਰ ਤੱਕ ਉਸ ਤੋਂ ਬਾਅਦ ਫਿਰ ਵਿਵਸਥਾ ਬਦਲ ਗਈ ਸੋ ਇਸ ਤਰ੍ਹਾਂ ਕਰਕੇ ਇਹ ਇਸ ਬਦਲਦੀ ਹੋਈ ਵਿਵਸਥਾ ਦੇ ਕਾਰਨ ਨਾ ਐਡਜਸਟ ਕਰ ਸਕਣ ਦੇ ਕਾਰਨ ਸਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਪੇਸ਼ੀਆਂ ਜਿਹੜੀਆਂ ਨੇ ਹੁੰਦੀਆਂ ਆਈਆਂ ਨੇ ਸਾਡੇ ਸਾਹਮਣੇ ਤਰਾਸਦੀਆਂ ਆਈਆਂ ਨੇ ਔਰ ਅਸੀਂ ਉਹਨਾਂ ਨੂੰ ਇਹ ਵੇਖਦੇ ਆਏ ਹਾਂ ਅੱਜ ਦਾ ਮੇਰਾ ਸਮਾਂ ਕਿਉਂਕਿ ਸਮਾਪਤ ਹੋ ਗਿਆ ਯਾਦ ਕਰਾ ਦੇ ਕਿ ਅੱਗੇ ਤੋਂ ਅਸੀਂ ਕੱਲ ਦਾ ਪ੍ਰੋਗਰਾਮ ਅਜੇ ਹਿੰਦੀ ਵਿੱਚ ਆਉਣਾ ਹੈ ਉਸ ਤੋਂ ਬਾਅਦ ਅਸੀਂ ਫਿਰ ਨਵੇਂ ਸਿਰੇ ਤੋਂ ਇਸ ਸਰੀਰ ਦੀ ਬਣਤਰ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਕਿ ਸਰੀਰ ਦੀ ਬਣਤਰ ਬਣ ਕੇ ਉਹਦੇ ਵਿੱਚ ਕਿਹੜਾ ਕਿਹੜੀਆਂ ਚੀਜ਼ਾਂ ਕਿਵੇਂ ਕਿਵੇਂ ਲੱਗੀਆਂ ਹੋਈਆਂ ਨੇ ਔਰ ਉਹਨਾਂ ਦਾ ਕੀ ਕਾਰਵਿਹਾਰ ਹੈ ਕੀ ਕੰਮ ਹੈ ਜੇ ਉਹਨਾਂ ਚ ਕੋਈ ਡਿਫੈਕਟ ਹੋਊਗਾ ਤੇ ਫਿਰ ਕਿਹੜੀ ਬਿਮਾਰੀ ਪੈਦਾ ਹੋ ਸਕਦੀ ਹੈ ਔਰ ਉਹਦਾ ਕੀ ਹੱਲ ਕੀਤਾ ਜਾ ਸਕਦਾ ਹੈ ਹੁਣ ਤੱਕ ਮੈਡੀਕਲ ਸਾਇੰਸ ਜਿਹੜੀ ਹੈ ਉਹਦੇ ਬਾਰੇ ਕੀ ਸੋਚਦੀ ਹੈ ਇਹ ਗੱਲਾਂ ਅਸੀਂ ਪਰਸੋਂ ਅਗਲੇ ਪ੍ਰੋਗਰਾਮਾਂ ਤੋਂ ਫਿਰ ਸ਼ੁਰੂ ਕਰਾਂਗੇ ਇੱਕ ਤਰ੍ਹਾਂ ਨਵਾਂ ਅਧਿਆਇ ਪਹਿਲਾ ਜਿਹੜਾ ਬੇਸਿਕ ਅਧਿਆਇ ਸੀ ਉਹ ਅਸੀਂ ਜੀਵਨ ਨੂੰ ਸ਼ੁਰੂਆਤੀ ਦੌਰ ਤੋਂ ਲੈ ਕੇ ਮਾਸਿਕ ਧਰਮ ਤੋਂ ਲਿਆਉਂਦਿਆਂ ਅਸੀਂ ਉਸ ਨੂੰ ਜਵਾਨ ਕਰ ਦਿੱਤਾ 18 ਸਾਲ ਦੇ ਲੈ ਆਏ ਹਾਂ ਔਰ ਜਿਹੜੀਆਂ ਪ੍ਰੋਬਲਮ ਸੀ ਉਹ ਸਾਰੀਆਂ ਹੱਲ ਕਰ ਦਿੱਤੀਆਂ। ਹੁਣ ਇਹ ਸਰੀਰ ਬਣ ਗਿਆ ਹੈਗਾ ਤੇ ਹੁਣ ਅਸੀਂ ਇਹਦੀ ਅੱਗੇ ਦੀ ਜਿਹੜੀ ਵਿਵਸਥਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜੇ ਉਹ ਬਣ ਗਿਆ ਤੇ ਕੀ ਬਣ ਗਿਆ ਹੈਗਾ, ਕਿਵੇਂ ਕਿਵੇਂ ਬਣ ਗਿਆ ਹੈਗਾ, ਕਿਵੇਂ ਐਡਜਸਟਮੈਂਟ ਹੋਈ ਹੈ। ਇਹ ਸਾਰੀਆਂ ਗੱਲਾਂ ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਕਰਨੀਆਂ ਨੇ ਔਰ ਉਹਦੇ ਨਾਲ ਜੁੜਦੀਆਂ ਜੁੜਦੀਆਂ ਜਿਹੜੀਆਂ ਬਿਮਾਰੀਆਂ ਹਨ ਉਹ ਦੱਸਾਂਗੇ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸਟੈਰਾ ਐਨ ਕੋਟ ਡਬਲਿਨ ਕੈਲੀਫੋਰਨੀਆ 94568। ਫੋਨ ਨੰਬਰ 4086871899। ਈਮੇਲ ਐਡਰੈਸ ਹੋਮਿਓ ਮੈਡੀਸਨ HOMEOMEDICINE@yahoo.com। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਬਿਮਾਰੀ ਦਾ ਇਲਾਜ ਕਰਾਉਂਦੇ ਕਰਾਉਂਦੇ ਥੱਕ ਗਏ ਹੋ ਤਾਂ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਮੈਨੂੰ ਕਾਲ ਕਰ ਸਕਦੇ ਹੋ। ਮੇਰੇ ਇਸ 52 ਸਾਲ ਦੇ ਮੈਡੀਕਲ ਸਾਇੰਸ ਦੇ ਐਕਸਪੀਰੀਅੰਸ ਦੇ, ਕਿਉਂਕਿ 26 ਸਾਲ ਮੈਂ ਪੰਜਾਬ ਦੇ ਮੈਡੀਕਲ ਕਾਲਜਾਂ ਚ ਪੜਾ ਕੇ ਆਇਆ ਔਰ ਇੱਥੇ ਵੀ ਜਦ ਤੋਂ ਆਇਆ 30 ਸਾਲਾਂ ਤੋਂ ਮੈਂ ਪੜਾ ਹੀ ਰਿਹਾ। ਕੋਈ ਟੀਵੀ ਚੈਨਲ ਪੰਜਾਬੀ ਚ, ਕੋਈ ਹਿੰਦੀ ਦੇ ਅਖਬਾਰ, ਕੋਈ ਪੰਜਾਬੀ ਦੇ ਅਖਬਾਰ, ਕੋਈ ਰੇਡੀਓ ਐਸਾ ਨਹੀਂ ਹੋਏਗਾ ਜਿਹਦੇ ਤੇ ਮੇਰੇ ਇਹ ਲੈਕਚਰ ਪ੍ਰਸਾਰਿਤ ਨਹੀਂ ਹੁੰਦੇ। ਤੇ ਮੈਨੂੰ ਜੋ ਵੀ ਕਹਿੰਦਾ ਕਿ ਸਾਨੂੰ ਲੈਕਚਰ ਚਾਹੀਦੇ ਨੇ ਤੇ ਮੇਰੇ ਖੁਸ਼ੀ ਨਾਲ ਕਹਿੰਦਾ ਵੀ ਮੈਨੂੰ ਬਹੁਤ ਖੁਸ਼ੀ ਹੈ। ਮੈਂ ਬਲਕਿ ਉਹਨਾਂ ਦਾ ਧੰਨਵਾਦੀ ਹਾਂ, ਜਿਵੇਂ ਕੱਖ ਸਾਹਿਬ ਨੇ, ਮੈਂ ਬੜਾ ਧੰਨਵਾਦੀ ਹਾਂ ਉਹਨਾਂ ਦਾ ਕਿ ਇਹ ਆਵਾਜ਼ ਆਮ ਲੋਕਾਂ ਤੱਕ ਪਹੁੰਚਾਉਣ ਲਈ ਉਹ ਵੀ ਸਹਿਯੋਗ ਕਰਦੇ ਨੇ। ਔਰ ਇਸੇ ਤਰ੍ਹਾਂ ਹੀ ਤੁਸੀਂ ਵੀ ਅਗਰ ਇਹਨਾਂ ਨੂੰ ਸੁਣਦੇ ਹੋ ਪ੍ਰੋਗਰਾਮ ਤੇ ਤੁਹਾਡੀ ਵੀ ਅਗਰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਤਾਂ ਮੇਰੇ ਨਾਲ ਖੁੱਲ ਕੇ ਗੱਲ ਕਰ ਸਕਦੇ ਹੋ। ਕੰਸਲਟ ਕਰਨ ਦੀ ਕੋਈ ਫੀਸ ਨਹੀਂ ਹੈਗੀ ਔਰ ਅਗਰ ਇਲਾਜ ਵੀ ਕਰਵਾ ਰਹੇ ਹੋ ਤੇ ਉਸ ਇਲਾਜ ਦੀ ਵਿਵਸਥਾ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੁਦਰਤ ਦੇ ਬਣਾਏ ਹੋਏ ਅਸੂਲ ਦੇ ਮੁਤਾਬਕ ਤੁਹਾਡਾ ਇਲਾਜ ਸਹੀ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਹੈ, ਜਾਂ ਜਿਹੜੀ ਵਿਵਸਥਾ ਦੇ ਵਿੱਚ ਕੋਈ ਕਮੀ ਪੇਸ਼ੀ ਹੈ, ਇਲਾਜ ਜਿੱਥੋਂ ਮਰਜ਼ੀ ਕਰਵਾਓ ਉਸ ਕਮੀ ਪੇਸ਼ੀ ਨੂੰ ਮੈਂ ਤੁਹਾਡੇ ਸਾਹਮਣੇ ਰੱਖ ਸਕਦਾ ਹਾਂ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਚੀਮਾ ਸਾਹਿਬ ਜੀ, ਤੁਸੀਂ ਵਿਤਾੜੇ ਰਹਿ ਗਏ ਸੀ, ਤੁਸੀਂ ਪੂਰਾ ਕਰ ਲਓ ਕਰਨਾ।
1: ਚਲੋ ਹੁਣ ਤਾਂ ਮੈਂ ਬੰਦ ਕਰਤਾ ਕੰਪਿਊਟਰ।
0: ਚਲੋ, ਬੰਦ ਨਹੀਂ ਕੀਤਾ, ਮੈਂ ਹਜੇ ਤੁਹਾਡੇ ਨਾਲ ਹੀ ਹਾਂ।
2: ਨਹੀਂ, ਇਹ ਨਾ ਚੀਮਾ ਸਾਹਿਬ ਜਿਹੜੀ ਗੱਲ ਕਰ ਰਹੇ ਸੀ ਇਹਨਾਂ ਦਾ, ਜਦੋਂ ਤੁਸੀਂ ਆਏ ਨਾ ਉਦੋਂ ਥੋੜੇ ਵਿੱਚ ਰਹਿ ਗਿਆ ਸੀ, ਮੈਂ ਕਿਹਾ ਚੱਲ ਬਾਅਦ ਚ ਕਰ ਲੈਂਦੇ ਹਾਂ ਤੇ ਉਹਨਾਂ ਨੇ ਹੁਣ ਬੰਦ ਕਰ ਚੋ, ਅਗਲੇ ਪ੍ਰੋਗਰਾਮ ਦੇ ਵਿੱਚ ਕਰ ਲਾਂਗੇ। ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਸ਼ੁਕਰੀਆ। ਥੈਂਕ ਯੂ ਚੀਮਾ ਸਾਹਿਬ, ਥੈਂਕ ਯੂ
1: ਜੀ ਜੀ, ਥੈਂਕ ਯੂ,
2: ਥੈਂਕ ਯੂ ਸਰੋਤ, ਤੁਹਾਡਾ ਵੀ ਸਰ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ। ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਨਿਊਯਾਰਕ ਨਿਊਜਰਸੀ ਤੋਂ ਮੈਂ ਹਾਂ ਤੁਹਾਡਾ, USA ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਹੱਕ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਐਂਡ ਨਿਊਯਾਰਕ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਰਲ ਮਿਲ ਕੇ। ਦੋਸਤੋ, ਅੱਜ ਦੀਆਂ ਖਬਰਾਂ ਕਾਫੀ ਇੰਟਰਸਟਿਡ ਹੋਣਗੀਆਂ ਜੀ, ਕਿਉਂਕਿ ਜੋ ਜੰਗ ਲੱਗੀ ਹੈ, ਜੋ ਲੜਾਈ ਲੱਗੀ ਹੈ, ਇਸ ਵੇਲੇ ਜੋ ਕੁਝ ਹੋ ਰਿਹਾ, ਜਿੱਥੋਂ ਇਹ ਲੱਗ ਰਿਹਾ ਕਿ ਇਹ ਸਾਰੀ ਦੁਨੀਆ ਚ ਹੀ ਲੱਗ ਗਈ ਹੈ ਜਿਸ ਤਰੀਕੇ ਦੇ ਨਾਲ ਹਾਲਾਤ ਹੈ। ਸੋ ਉਹਦੇ ਤੇ ਗੱਲਬਾਤ ਖੁੱਲ ਕੇ ਕਰਾਂਗੇ। ਅੱਧੇ ਘੰਟੇ ਬਾਅਦ ਕੁਝ ਗੀਤ ਸੁਣਦੇ ਆ, ਸ਼ਬਦ ਸੁਣਦੇ ਆ। ਪਹਿਲਾ ਗੀਤ ਆਪਾਂ ਸੁਣਦੇ ਜੀ ਅਮਰ ਚਮਕੀਲੇ ਹੋਣਾਂ ਦਾ, ਬਾਬਾ ਤੇਰਾ ਨਨਕਾਣਾ, ਤੇ ਉਸ ਤੋਂ ਬਾਅਦ ਫਿਰ ਅਗਲੇ ਗੀਤ ਚੱਲਣਗੇ ਤੇ ਆਪਾਂ ਤਕਰੀਬਨ ਜਿਹੜਾ 20 ਮਿੰਟ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਤੁਹਾਡੇ ਨਾਲ। ਇਸੇ ਤਰ੍ਹਾਂ ਹੀ ਆਪਾਂ ਰੂਬਰੂ ਕਰਦੇ ਹਾਂ।

すると、うん、दोस्तों गुरदासमान साहब दी देखो इस गीत नु सुन के किड्डी वड्डी गल है कि उन्होंने केहो जिहा गाना गाया ते असी एक छोटी जी गल तो उन्होंने नाल विरोध ते बहुत कुछ करन लग पए। भुल जाना चाहीदा, माफ कर देना चाहीदा। सारे भैन भरावां नु बेनती है कि गुरदासमान साहब ने ऐसे गाने भी गाए है जी। एक मुंहों गल निकल गई सी, असी भी पहला थोड़े जिहे दुखी सी इस गल तो, पर ਉਹਨਾਂ ਨੇ ਕੋਸ਼ਿਸ਼ ਸਾਰੀ ਕੀਤੀ ਆ, ਰੋ ਕੇ ਆਪਣੇ ਅਥਰੂ ਵਹਾ ਕੇ ਵੀ ਕਿਹਾ ਵਾ ਕਿ ਮੇਰੇ ਕੋ ਜੋ ਕੁਛ ਵੀ ਸੰਗਤ ਮਾਫ ਕਰ ਦੇਵੇ। ਸੋ ਭੁੱਲ ਜਾਣਾ ਚਾਹੀਦਾ, ਕੋਈ ਏਡੀ ਵੱਡੀ ਗੱਲ ਨਹੀਂ। ਹੋ ਜਾਂਦੀ ਹੈ ਮੂੰਹ ਦੇ ਵਿੱਚੋਂ ਕਈ ਵਾਰੀ ਐਸੀਆਂ ਗੱਲਾਂ ਨਿਕਲ ਜਾਂਦੀਆਂ, ਤੇ ਉਹਨਾਂ ਤੱਕ ਜ਼ਿਆਦਾ ਚਿਰ ਨਹੀਂ ਰੱਖਣਾ ਚਾਹੀਦਾ। ਸੋ ਲੋ ਅਗਲਾ ਗੀਤ ਸੁਣਦੇ ਹਾਂ ਜੀ, ਜੀ ਖਾਨ ਹੋਣਾ ਦਾ ਤੇ ਰਾਣੀ ਰਣਦੀਪ। ਕਿਆ ਬਾਤ ਹੈ, ਇਹਨਾਂ ਨੇ ਵੀ ਇਕੱਠੇ ਗਾਣਾ ਗਾਇਆ ਜੀ।

ਰਾਣੀ ਰਣਬੀਰ ਨੇ ਬਹੁਤ ਰਣਦੀਪ ਨੇ ਬਹੁਤ ਪਿਆਰੇ ਗੀਤ ਗਾਏ ਸੀ ਉਸ ਵੇਲੇ ਇਹ ਗੀਤਾਂ ਦੀ ਬਹੁਤ ਵੱਡਾ ਜਿਹੜਾ ਲੋਕਾਂ ਨੇ ਸਾਥ ਦਿੱਤਾ ਸੀ ਉਸ ਤੋਂ ਬਾਅਦ ਵਿਚਾਰੀ ਗੁੰਮ ਹੋ ਗਈ ਕੁਛ ਪ੍ਰੋਬਲਮਾਂ ਕਰਕੇ ਤੇ ਉਹਨਾਂ ਦਾ ਗੀਤ ਜਿਹੜਾ ਇਹ ਬਹੁਤ ਜ਼ਿਆਦਾ ਚੱਲਿਆ ਇਸ਼ਕੇ ਦੀ ਮਾਰ ਬਹੁਤ ਜ਼ਿਆਦਾ ਗੀਤ ਚੱਲਿਆ

0: ਦੋਸਤੋ, ਰਾਣੀ ਰਣਬੀਰ ਹੋਣਾ ਦਾ ਆਪਾਂ ਰਣਦੀਪ ਸੋਰੀ ਮੈਂ ਰਣਬੀਰ ਕਹਿ ਦਿੰਦਾ, ਰਾਣੀ ਰਣਦੀਪ ਦੀ ਉਸ ਵੇਲੇ ਜਦੋਂ ਇਹ ਕੈਸਟ ਆਈ ਸੀ, ਮਤਲਬ 10-12-14 ਸਾਲ ਹੋ ਗਏ ਹੋਣੇ, ਇਹਨੇ ਬੜੀ ਧੂੜ ਮਚਾਈ ਸੀ ਉਸ ਵੇਲੇ ਇਹ ਗਾਣਿਆਂ ਨੇ, ਔਰ ਹੱਥੋਂ ਹੱਥ ਲੋਕੀ ਕੈਸਟਾਂ ਉਦੋਂ ਹੁੰਦੀਆਂ, ਕੈਸਟਾਂ ਇਹਨਾਂ ਦੀਆਂ ਇੰਨੀਆਂ ਕੁ ਵਿਕੀਆਂ ਸੀ, ਪੁੱਛੋ ਨਾ। ਫਿਰ ਇਹਨਾਂ ਦਾ ਕੋਈ ਪੰਗਾ ਪੈ ਗਿਆ ਪ੍ਰੋਡਿਊਸਰ ਨਾਲ, ਤੇ ਇਹਨਾਂ ਨੇ ਉਹ ਕੈਸਟ ਤੋਂ ਬਾਅਦ ਕੋਈ ਕੈਸਟ ਨਹੀਂ ਕੱਢੀ, ਤੇ ਮੁੜ ਕੇ ਪ੍ਰਦੇਸ਼ ਦੇ ਵਿਚ ਜਾ ਕੇ ਸ਼ਾਦੀ ਕਰਕੇ ਉੱਥੇ ਰਹਿਣ ਲੱਗ ਪਏ, ਤੇ ਬਸ ਇਹ ਹੁੰਦੇ ਆ। ਬਹੁਤ ਵਧੀਆ ਸਿੰਗਰ ਸੀ। ਲਓ ਦੋਸਤੋ, ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ, ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ। ਜੰਗਾਂ ਇੰਨੀਆਂ ਕੁ ਲੱਗ ਗਈਆਂ ਜੀ, ਲਾਗੇ ਲਾਗੇ ਜਿੱਧਰ ਵੀ ਦੇਖੋ ਕਿਤੇ ਨਾ ਕਿਤੇ ਬੰਬ ਡਿੱਗ ਰਹੇ ਆ, ਕੁਛ ਬਿਲਡਿੰਗਾਂ ਡਿੱਗੀ ਜਾਂਦੀਆਂ, ਲੋਕ ਮਰ ਰਹੇ ਆ। ਵਰਲਡ ਵਾਰ ਦਾ ਲੱਗ ਰਿਹਾ ਕਿ ਇਹ ਚਾਂਸ ਬਣ ਗਿਆ ਹੁਣ, ਉਧਰ ਇੰਡੀਆ ਪਾਕਿਸਤਾਨ, ਉਧਰ ਪਾਕਿਸਤਾਨ ਤੇ ਅਫਗਾਨਿਸਤਾਨ, ਉਧਰ ਇਰਾਨ ਤੇ 7 ਕੰਟਰੀਆਂ ਜਿਹੜੀਆਂ ਅਰਬ ਕੰਟਰੀਆਂ ਹੈਗੀਆਂ ਉਹਨਾਂ ਦੇ ਵਿਚ ਬੰਬਾਰੀ ਹੋਈ ਆ, ਤੇ ਗਾਂਹ ਤੋਂ ਪਤਾ ਨੀ ਕਿੱਥੇ ਤੱਕ ਚੱਲਣਾ ਕੰਮ। ਚੀਮਾ ਸਾਹਿਬ ਦੱਸਣਗੇ ਜੀ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ
1: ਜੀ। ਹੱਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰ ਆ ਜਿਹੜੇ ਸਾਬਕਾ ਮੈਂਬਰ ਆ ਤੇ ਜਿਹੜੇ ਫਿਊਚਰ ਆ ਤੇ ਜਿਹੜੇ ਇਸ ਵੇਲੇ ਸਾਡੇ ਨਾਲ ਆ, ਸਾਡੇ ਨਾਲ ਹੱਥ ਬਟਾਉਂਦੇ ਆ, ਉਹਨਾਂ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਨਿੱਘਾ ਸਵਾਗਤ ਆ ਹੱਕ ਸਾਹਿਬ। ਤੇ ਲਓ ਆਪਾਂ ਖਬਰਾਂ ਅੱਜ ਕੱਲ ਦੀਆਂ ਜਿਹੜੀਆਂ ਉਹ ਦੇਖਦੇ ਆ ਵੀ ਕੀ ਕਹਿੰਦੀ ਆ। ਇਹਦੇ ਵਿਚ ਹੱਕ ਸਾਹਿਬ ਜੀ, ਕੱਲ 28 ਫਰਵਰੀ ਦਾ ਦਿਨ ਸੀਗਾ ਆਪਾਂ ਨੂੰ ਪਤਾ, ਤੇ ਅਮਰੀਕਾ ਦੇ ਪ੍ਰੈਜੀਡੈਂਟ ਨੇ ਇਜ਼ਰਾਇਲ ਦੇ ਪ੍ਰੈਜੀਡੈਂਟ ਦੇ ਨਾਲ ਰਲ ਕੇ ਇਰਾਨ ਉਪਰ, ਜਿਹੜੇ ਦੋਨੇ ਪ੍ਰੈਜੀਡੈਂਟ ਸੀ ਅਮਰੀਕਨ ਤੇ ਪ੍ਰੈਜੀਡੈਂਟ ਇਜ਼ਰਾਇਲ ਦੇ ਜਿਹੜੇ ਸੀਗੇ, ਦੋਨਾਂ ਨੇ ਰਲ ਕੇ ਇਰਾਨ ਉਪਰ ਜਿਹੜਾ ਫਿਰ ਹਮਲਾ ਕੀਤਾ, ਪਹਿਲਾਂ ਸੈਟਰਡੇ ਕੀਤਾ ਸੀਗਾ ਤੇ ਅੱਜ ਫੇਰ ਸਵੇਰੇ ਹੁਣ ਤਾਂ ਇੱਥੇ ਆ ਗਿਆ, ਪਰ ਉੱਥੇ ਤਾਂ ਅਗਲਾ ਦਿਨ ਚੜ ਗਿਆ ਆਲਰੇਡੀ, ਸਿੱਧਾ ਨੀ ਚੜਿਆ। ਤੇ ਇਹਨਾਂ ਦੋਨਾਂ ਨੇ ਰਲ ਕੇ ਹੱਕ ਸਾਹਿਬ ਜੀ ਹਮਲੇ ਕੀਤੇ ਸੀਗੇ।
0: ਇੱਕ ਗੱਲ ਦੱਸਿਓ, ਜੇ ਉਨ੍ਹਾਂ ਨੇ ਪਹਿਲੇ ਬੰਬ ਮਾਰ ਕੇ ਤੇ ਉਨ੍ਹਾਂ ਦਾ ਅੜਾਤਾ ਸੀ ਉਹ ਨਿਊਕਲੀਅਰ ਵਾਲਾ ਸਿਸਟਮ ਸਾਰਾ, ਤੇ ਫਿਰ ਲੜਾਈ ਕਰਨ ਦੀ ਕੀ ਲੋੜ ਸੀ?
1: ਬਿਲਕੁਲ ਬਿਲਕੁਲ ਹੱਕ ਸਾਹਿਬ ਜੀ, ਇਹੀ ਸਵਾਲ ਆ ਜਿਹੜਾ ਅਖਬਾਰਾਂ ਵਾਲਿਆਂ ਨੇ ਪੁੱਛਿਆ, ਇੱਥੇ ਦੇ ਜਿਹੜੇ ਨਿਊਜ਼ ਮੀਡੀਆ ਉਨ੍ਹਾਂ ਨੇ ਵੀ ਇਹ ਸਵਾਲ ਪੁੱਛਿਆ, ਟਰੰਪ ਤੋਂ ਨਹੀਂ ਪੁੱਛਿਆ, ਪਰ ਉਨ੍ਹਾਂ ਨੇ ਜਿਹੜੀ ਡਿਸਕਸ਼ਨ ਚੱਲਦੀ ਹੈ ਚੈਨਲਾਂ ਦੇ ਉੱਤੇ ਵੱਖਰਿਆਂ ਵੱਖਰਿਆਂ ਉੱਤੇ, ਉਨ੍ਹਾਂ ਨੇ ਇਹੀ ਕਿਹਾ, ਐਗਜੈਕਟਲੀ ਇਹ ਕਿ ਜਦ ਪਿਛਲੇ ਜੂਨ ਦੇ ਵਿਚ ਟਰੰਪ ਕਹਿ ਰਿਹਾ ਕਿ ਮੈਂ ਉਹਦੀਆਂ ਜਿਹੜੀਆਂ ਨਿਊਕਲੀਅਰ ਫੈਸਿਲਿਟੀਆਂ ਸੀਗੀਆਂ ਸਾਰੀਆਂ ਤਬਾਹ ਕਰ ਦਿੱਤੀਆਂ, ਉੱਥੇ ਕੁਛ ਨਹੀਂ ਛੱਡਿਆ, ਤੇ ਫਿਰ ਹੁਣ ਇਹ ਹੁਣ ਕਾਹਦਾ ਰੋਲ ਆਇਆ? ਅਸਲ ਦੇ ਵਿਚ ਹੱਕ ਸਾਹਿਬ ਜੀ, ਇਹ ਸਾਰਾ ਕੁਛ ਹੈ ਜਿਹੜਾ ਝੂਠ ਆ, ਸਭ ਤੋਂ ਝੂਠ ਆ, ਇਹ ਸਿਰਫ ਉਥੋਂ ਦੇ ਜਿਹੜੇ ਆਗੂ ਆ ਲੀਡਰ ਆ ਉਹ ਜਿਹੜਾ ਇੱਕ ਇਰਾਨ ਆ ਤੇ ਬਾਕੀ ਜਿਹੜੇ ਦੂਸਰੇ ਅਰਬ ਕੰਟਰੀ ਆ, ਸਾਊਦੀ ਅਰੇਬੀਆ, ਕਟਰ, ਆਬੂ ਦਬੀ, ਦੁਬਈ, ਇਹ ਸਾਰੇ ਜਿਹੜੇ ਕੰਟਰੀ ਆ ਨਾ, ਉਹ ਦੇਖੋ ਜਿਹੜੀ ਨਾ ਹੈਗੇ ਆਪਣੇ ਜਿਹਨੂੰ ਪਰਸ਼ੀਅਨ ਗਲਫ ਕਹਿੰਦੇ ਆ, ਪਰਸ਼ੀਅਨ ਸੀ ਆ ਜਿਹੜਾ ਉੱਥੇ ਸਮੁੰਦਰ ਆ ਜਿਹੜਾ, ਉਹਦੇ ਇੱਕ ਪਾਸੇ ਇਰਾਨ ਆ ਤੇ ਦੂਸਰੇ ਪਾਸੇ ਸਾਰੇ ਕੰਟਰੀ ਆ, ਨਿੱਕੇ ਨਿੱਕੇ ਕਟਰ ਹੋਇਆ, ਆਬੂ ਦਬਈ ਹੋਈ, ਇਹ ਸਾਰੇ ਉਧਰਲੇ ਪਾਸੇ ਆ, ਜਾਣੀ ਕਿ ਸਮੁੰਦਰ ਦੇ ਦੂਸਰੇ ਪਾਸੇ ਆ ਸਾਰੇ। ਅੱਛਾ, ਇਹ ਜਿਹੜੇ ਕੰਟਰੀ ਆ, ਹੁਣ ਮਸਲਾ ਇੱਥੇ ਅਸਲ ਦੇ ਵਿਚ ਕੀ ਆ ਕਿ ਜਿਹੜਾ ਅਮਰੀਕਾ ਤੇ ਵੈਸਟ ਆ, ਪੱਛਮੀ ਸਭਤਾ ਆਪਣੀ ਮਿਸਰ, ਸੋਰੀ ਮਿਸਰ ਕਰਨ, ਫਰਾਂਸ ਲਾ ਲਓ, ਇੰਗਲੈਂਡ ਲਾ ਲਓ, ਜਿੰਨੇ ਕੰਟਰੀ ਉਹ ਹੈਗੇ, ਹਾਂਜੀ, ਉਹ ਸਾਰੇ ਜਿਹੜੇ ਆ ਪੱਛਮੀ ਆ, ਉਹਨਾਂ ਨੇ ਇਹ ਜਿਹੜੇ ਕੰਟਰੀ ਆ ਛੋਟੇ ਛੋਟੇ ਆ, ਇਹਨਾਂ ਦੇ ਉੱਤੇ ਤਾਂ ਕੰਟਰੋਲ ਕੀਤਾ ਲੜਨ ਤੋਂ ਬਿਨਾਂ, ਉਹਨਾਂ ਦੇ ਅੰਦਰ ਵੜ ਕੇ ਅੰਦਰੋਂ ਉਹਨਾਂ ਨੂੰ ਆਪਣੇ ਨਾਲ ਰਲਾਇਆ ਹੋਇਆ, ਔਰ ਉਹਨਾਂ ਦੇ ਵਿਚ ਮਿਲਟਰੀ ਦੇ ਬੇਸ ਬੈਠੇ ਆ ਉੱਥੇ। ਹੁਣ ਦੇਖੋ ਜਿੱਥੇ ਮਿਲਟਰੀ ਦਾ ਬੇਸ ਫੋਰਨ ਕੰਟਰੀ ਦਾ ਆ, ਉਹ ਤੁਹਾਡੇ ਕੋਲ ਕਾਹਲੀ ਪਾਵਰ ਹੈ, ਤੁਹਾਡੇ ਜਦੋਂ ਮਰਜ਼ੀ ਉਹ ਚਾਰਜ ਬੇੜਾ ਮਾਰਨਗੇ, ਪਰੇ ਕਰ ਦੇਣਗੇ, ਹੈਨਾ। ਅੱਛਾ, ਉਹਦੇ ਦੂਸਰੇ ਪਾਸੇ ਹੈਗਾ ਇਰਾਨ, ਹੁਣ ਉੱਥੇ ਅੱਡੇ ਬਣਾ ਕੇ ਉਹਨਾਂ ਦੇ, ਇਰਾਨ ਆ ਜਿਹੜਾ, ਇਹਨਾਂ ਦਾ ਅਸਲੀ ਮਕਸਦ ਕੀ ਆ ਕਿ ਇਰਾਨ ਨੂੰ ਧਰਮ ਨਾਲੋਂ ਤੋੜਨਾ, ਉਥੇ ਦੀਆਂ ਜਿਹੜੀਆਂ ਲੜਕੀਆਂ ਔਰਤਾਂ ਉਹਨਾਂ ਨੂੰ ਕੰਜਰੀਆਂ ਬਣਾਉਣਾ, ਉਹਨਾਂ ਦੇ ਵਿਚ ਗੀਤ ਆਹ ਹੀਰ ਦੇ ਤੇ ਆਹ ਉਹ ਲੱਗਣਗੇ ਉੱਥੇ,
0: ਤੇ ਫਿਰ ਸ਼ਾਹ ਦੇ ਟਾਈਮ ਹੋਇਆ ਸੀ ਜੀ।
1: ਹਾਂਜੀ ਹਾਂਜੀ, ਮਸਲਾ ਅਸਲ ਦੇ ਵਿਚ ਇਸ ਗੱਲ ਦਾ ਆ, ਨਾ ਉੱਥੇ ਉਹਨਾਂ ਨੂੰ ਨਿਊਕਲੀਅਰ ਦਾ ਉਹ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ, ਮਸਲਾ ਸਾਰਾ ਇਸ ਗੱਲ ਦਾ ਆ। ਇਹ ਹਾਂ, ਉਹ ਕਦੇ ਕੋਈ ਬਹਾਨਾ ਲੱਭ ਲੈਂਦੇ, ਕਦੇ ਕੋਈ ਬਹਾਨਾ ਲੱਭ ਲੈਂਦੇ, ਕਦੇ ਕੋਈ ਬਹਾਨਾ ਲੱਭ ਲੈਂਦੇ, ਉਹੀ ਬੁਗਿਆੜ ਵਾਲੀ ਤੇ ਲੇਲੇ ਵਾਲੀ ਗੱਲ ਉਹੀ ਇੱਥੇ ਲਾਗੂ ਹੁੰਦੀ ਆ। ਤੇ ਹੁਣ ਕੀ ਆ, ਕਿ ਇਹਦੇ ਉੱਪਰ ਹੁਣ ਫੇਰ ਜਿਹੜਾ ਹਮਲਾ ਹੋਇਆ ਐਤਵਾਰ ਨੂੰ, ਦੇਖੋ ਉਦੋਂ ਇਹ ਰੌਲਾ ਪੈਂਦਾ ਸੀ ਐਗਜੈਕਟਲੀ ਜਿਹਦੀ ਆਪਾਂ ਹੁਣ ਗੱਲ ਕੀਤੀ ਆ, ਮੈਂ ਅਸੀਂ ਉਹਨਾਂ ਦਾ ਸਾਰਾ ਫਤਵਾ ਕਰਤਾ ਹੋਣੀ ਅਸੀਂ ਉੱਚੇ ਨੂੰ, ਤੇ ਪਰ ਉਦੋਂ ਬਾਅਦ ਫੇਰ ਆ ਤਿੰਨ ਚਾਰ ਮਹੀਨੇ ਤੋਂ ਫੇਰ ਰੌਲਾ ਰੱਪਾ ਜਿਹੜਾ ਟਰੰਪ ਨੇ ਮਾਰਨਾ ਸ਼ੁਰੂ ਪਾਉਣਾ ਸ਼ੁਰੂ ਕਰ ਦਿੱਤਾ, ਤੇ ਜਿਹੜੇ ਯੂਰੋਪੀਅਨ ਆ ਉਹ ਤਾਂ ਤੁਹਾਨੂੰ ਪਤਾ ਪਿੱਛੇ ਕਹਿੰਦੇ ਆ ਉਹ ਇਹ ਰੌਲਾ ਪਾਉਣ ਦਾ, ਉਹ ਕਹਿੰਦੇ ਕੋਈ ਨਾ ਚੱਕਦੇ ਅਸੀਂ ਤੇਰੇ ਨਾਲ, ਤੇ ਇਹ ਰੌਲਾ ਪੈਂਦੇ ਪੈਂਦੇ ਤੇ ਹੁਣ ਫੇਰ ਜਿਹੜਾ ਸ਼ਨੀਚਰਵਾਰ ਲੰਘ ਗਿਆ, ਕੱਲ ਸੀਗਾ ਸ਼ਨੀਚਰਵਾਰ, ਇਸ ਦਿਨ ਫੇਰ ਟਰੰਪ ਨੇ ਹੌਲੀ ਹੌਲੀ ਜਦੋਂ ਦੇਖਿਆ ਵੀ ਮੇਰੇ ਹੁਣ ਸਾਰੀਆਂ ਨਰਦਾਂ ਜਿਹੜੀਆਂ ਥੈਂ ਥੈਂ ਆ ਗਈਆਂ, ਮੇਰੇ ਜਹਾਜ਼ ਆ ਜਿਹੜੇ ਉਹ ਜਿੱਥੇ ਮੈਂ ਚਾਹੁੰਦਾ ਸੀ ਪਹੁੰਚ ਗਏ ਆ ਸਾਰਾ ਕੁਛ ਉੱਤੇ, ਤੇ ਉਸ ਵੇਲੇ ਫਿਰ ਉਹਨੇ ਹਮਲਾ ਕਰ ਦਿੱਤਾ ਉਹਦੇ ਉੱਤੇ ਇਰਾਨ ਦੇ ਉੱਤੇ, ਪਰ ਉਸ ਹਮਲੇ ਦੇ ਵਿੱਚ ਇਰਾਨ ਨੇ ਖਾਕਸਾ ਜੀ ਘਾਟ ਨਹੀਂ ਕੀਤਾ, ਉਹਨੇ ਉਹ ਸਾਰੇ ਸੱਤ ਕੰਟਰੀ ਜਿਹੜੇ ਸੀਗੇ ਉਹਨਾਂ ਦੇ ਉੱਤੇ, ਜਿਨ੍ਹਾਂ ਦੇ ਵਿੱਚ ਸਾਊਦੀ ਅਰੇਬੀਆ ਵੀ ਆਉਂਦਾ, ਕੁਵੈਤ ਵੀ ਆਉਂਦਾ, ਬਹਿਰੀਨ ਵੀ ਆਉਂਦੀ ਆ, ਦੁਬਈ ਆਉਂਦੀ ਆ, ਆਬੂ ਦਬੀ ਆਉਂਦੀ ਆ, ਤੇ ਬਹਿਰੀਨ, ਉਹਨਾਂ ਦੇ ਵਿੱਚ ਇਹ ਸਾਰੇ ਆ ਜਾਂਦੇ ਛੇ ਸੱਤ ਕੰਟਰੀ ਆ ਜਿਹੜੇ, ਉਹਨਾਂ ਦੇ ਉੱਤੇ ਹਮਲਾ ਕੀਤਾ ਆ ਉਹਨੇ ਐਂਟਕਾ ਦੇ, ਤੇ ਬਾਕੀ ਗੱਲ ਰਹੀ ਨੁਕਸਾਨ ਦੀ, ਉਹਨਾਂ ਦਾ ਨੁਕਸਾਨ ਕਿੰਨਾ ਹੋਇਆ ਉਹ ਅਜੇ ਹੌਲੀ ਹੌਲੀ ਬਾਹਰ ਆਊਗਾ, ਕਿਉਂਕਿ ਉਹਨਾਂ ਦੀ ਖ਼ਬਰ ਬਾਹਰ ਨਹੀਂ ਆਉਣ ਦੇਣੀ।
0: ਚੀਮਾ ਸਾਹਿਬ ਇੱਕ ਗੱਲ ਹੋਰ ਵੀ ਮੈਂ ਸੁਣਿਆ ਸੀ ਕਿ ਕਤਰ ਦੇ ਵਿੱਚ ਜਿਹੜਾ ਇਹਨਾਂ ਨੇ ਸਿਸਟਮ ਲਾਇਆ ਸੀ, ਕਹਿੰਦੇ ਉੱਥੇ ਮਜਦਾਂ ਇੰਡੀਆ ਨੇ ਲਾਇਆ ਸੀ ਪਾਕਿਸਤਾਨ ਦੇ ਟਾਈਮ ਦੇ ਉੱਪਰ, ਕਿ ਉੱਥੇ ਕੋਈ ਮਿਜ਼ਾਇਲ ਵੱਜ ਹੀ ਨਹੀਂ ਸਕਦੀ, ਪਰ ਇਹ ਇਰਾਨ ਨੇ ਜਿਹੜੀ ਮਿਜ਼ਾਇਲ ਮਾਰੀ ਆ ਉਹਨੂੰ ਰੋਕ, ਉਹਨੂੰ ਰੋਕ ਨਹੀਂ ਸਕੇ ਜੀ ਇਹ?
1: ਨਹੀਂ, ਕੋਈ ਨਹੀਂ ਰੋਕ ਸਕਿਆ, ਨਾ ਸਾਊਦੀ ਅਰਬ ਰੋਕ ਸਕਿਆ, ਨਾ ਹੋਰ ਕੋਈ ਰੋਕਿਆ, ਇਹ ਤਾਂ ਇੱਕ ਪਾਸੇ ਰਹਿ ਗਿਆ, ਇਰਾਨ ਤੋਂ ਵੀ ਨਹੀਂ ਰੁਕਿਆ, ਉਹ ਸੋਰੀ ਇਰਾਨ ਤੋਂ ਨਹੀਂ, ਇਜ਼ਰਾਈਲ ਤੋਂ ਵੀ ਨਹੀਂ ਰੁਕਿਆ। ਹਾਂ, ਤੇ ਉਹਦੇ ਤੋਂ ਹੁਣ ਦੇਖੋ ਇਸ ਤਰ੍ਹਾਂ ਹੁੰਦੀ ਆ ਖਾਕਸਾ ਵੀ, ਜਿਹੜਾ ਹਥਿਆਰ ਆ ਉਹਦੀ ਓਨੀ ਵੈਲਿਊ ਨਹੀਂ ਹੁੰਦੀ ਜਿੰਨੀ ਉਹ ਹਥਿਆਰ ਨੂੰ ਚਲਾਉਣਾ ਕਿੱਦਾਂ ਤੇ ਕਿਹੜੇ ਸਮੇਂ ਚਲਾਉਣਾ ਤੇ ਕਦੋਂ ਚਲਾਉਣਾ ਉਹਦੀ ਜ਼ਿਆਦਾ ਵੈਲਿਊ ਹੁੰਦੀ ਹੈ।
0: ਬਿਲਕੁਲ ਬਿਲਕੁਲ ਸਹੀ ਹੈ,
1: ਹਾਂਜੀ। ਸੋ ਇਸ ਕਰਕੇ ਇਰਾਨ ਨੂੰ ਪਤਾ ਸੀ ਕਿ ਮੈਂ ਕੀ ਕਰਨਾ ਆ, ਉਹ ਜਿਹੜੀਆਂ ਉਹਨਾਂ ਨੇ ਉੱਥੇ ਐਂਟੀ ਮਿਸਲ ਉਹ ਲਾਈਆਂ ਲੁਈਆਂ, ਉਹ ਹਮਾਸ ਨੂੰ ਤਾਂ ਰੋਕ ਲੈਣੀਆਂ, ਪਰ ਇਜ਼ਰਾਇਲ ਜਿਹੜੇ ਆਇਆ ਉਹਨਾਂ ਤੋਂ ਉੱਪਰ ਦੀ ਟੈਕਨੋਲੋਜੀ ਨਾਲ ਕੋਈ ਹੈਗੀ ਆ, ਉਹ ਵੱਖਰੀ ਗੱਲ ਆ। ਫਿਰ ਉਹਨਾਂ ਕੋਲ ਅਜੇ ਅਕਸਾ ਵੀ ਜਿਹੜਾ ਇਰਾਨ ਆ, ਦੇਖੋ ਇਹਨਾਂ ਨੂੰ ਜਿੱਤ ਵੀ ਜਾਣਗੇ ਜੇ ਉਹਦੇ ਮਗਰ ਪੈ ਗਿਆ, ਐਸੀ ਗੱਲ ਨਹੀਂ ਹੈਗੀ, ਮੈਂ ਇਹ ਨਹੀਂ ਕਹਿ ਰਿਹਾ ਕਿ ਇਰਾਨ ਇੰਨਾ ਪਾਵਰਫੁਲ ਹੋ ਗਿਆ ਵੀ ਕੁਛ ਨਹੀਂ ਕਰਦੇ, ਇੱਦਾਂ ਦੀ ਗੱਲ ਨਹੀਂ ਹੈ, ਪਰ ਉਹ ਜਿਹੜੀ ਹੁਣ ਨਹੀਂ ਹਟਣਗੇ ਸਾਰੇ ਇੱਕ ਪਾਸੇ ਹੋ ਕੇ ਤਾਂ ਉਹ ਹੌਲੀ ਹੌਲੀ ਫਿਰ ਉਹਨੂੰ ਖਰਾਬ ਕਰ ਦਿੰਦੇ। ਉਹਦੇ ਪਿੱਛੇ ਕਾਰਨ ਇਹ ਆ ਖਾਕ ਸਾਹਿਬ ਜੀ, ਉਹਦੇ ਕੋਲ ਜਿਹੜੀ ਨਾ ਆਪਣੀ ਹੁੰਦੀ ਆ ਆਪਾਂ ਕੀ ਕਹਾਂਗੇ ਸਪੀਡ ਜਿਹੜੀ ਹੁੰਦੀ ਆ, ਜਿੱਦਾਂ ਆਟੋਮੇਸ਼ਨ ਜਿਹਨੂੰ ਕਹਿੰਦੇ ਆ, ਆਟੋਮੇਸ਼ਨ ਜਿੱਦਾਂ ਇੱਥੇ ਦੇਖੋ ਅਮਰੀਕਾ ਦੇ ਵਿੱਚ ਸੈਕਿੰਡ ਵਰਲਡ ਵਾਰ ਜਦੋਂ ਹੋਈ ਆ ਖਾਕ ਸਾਹਿਬ ਜੀ, ਬਹੁਤੇ ਲੋਕਾਂ ਨੇ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋਣਾ ਜਿਹੜੀ ਮੈਂ ਹੁਣ ਗੱਲ ਕਹਿਣ ਲੱਗਿਆ। ਅਮਰੀਕਨ ਅਸੈਂਬਲੀ ਲਾਈਨਾਂ ਜਿਹੜੀਆਂ ਹੁੰਦੀਆਂ ਨਾ, ਜਿੱਦਾਂ ਕਾਰਾਂ ਬਣਦੀਆਂ ਅਸੈਂਬਲੀ ਲਾਈਨ ਹੁੰਦੀ, ਉਹ ਇੱਕ ਪਾਸੇ ਪਾਰਟ ਸਿੱਟੀ ਜਾਂਦੇ, ਦੂਜੇ ਪਾਸੇ ਬਣ ਬਣ ਕੇ ਨਿਕਲ ਜਾਂਦੇ ਆ, ਉਹਨੂੰ ਅਸੈਂਬਲੀ ਲਾਈਨ ਕਹਿੰਦੇ ਆ। ਅਮਰੀਕਨ ਅਸੈਂਬਲੀ ਲਾਈਨ ਦੇ ਵਿੱਚੋਂ ਹਰ 60 ਮਿੰਟ ਬਾਅਦ ਹਵਾਈ ਜਹਾਜ਼ ਜਿਹੜੇ ਉਹ ਜਹਾਜ਼ ਸੀਗੇ ਉਸ ਵੇਲੇ ਜਿਹਨਾਂ ਨਾਲ ਲੜਦੇ ਸੀ, ਉਹ ਹੁਣ ਜਿੰਨੇ ਟੈਕਨੋਲੋਜੀਕਲੀ ਐਡਵਾਂਸ ਨਹੀਂ ਸੀਗੇ, ਪਰ ਉਹ ਉਸ ਵੇਲੇ ਦੇ ਹਿਸਾਬ ਦੇ ਨਾਲ ਵਧੀਆ ਸੀ। ਸੋ ਹਰ 60 ਮਿੰਟ ਬਾਅਦ ਇੱਕ ਜਹਾਜ਼ ਬਣ ਕੇ ਨਿਕਲਦਾ ਸੀ
0: ਬਿਲਕੁਲ
1: ਅਸੈਂਬਲੀ ਲਾਈਨ ਦੇ ਉੱਤੋਂ। ਹੁਣ ਜਿਹੜਾ ਇਰਾਨ ਆ ਉਹਦੇ ਕੋਲ ਅਜੇ ਇਸ ਤਰ੍ਹਾਂ ਦੀਆਂ ਅਸੈਂਬਲੀ ਲਾਈਨਾਂ ਇੰਨੀਆਂ ਐਫੀਸ਼ੀਐਂਟ ਹੈ ਨਹੀਂ ਜੀ, ਤੇ ਉਹਦੇ ਕੋਲ ਜਿਹੜੀਆਂ ਹੁਣ ਮਿਸਲਾਂ ਬਣੀਆਂ ਪਈਆਂ ਉਹਨਾਂ ਨੇ ਬਣਾ ਕੇ ਰੱਖੀਆਂ, ਜਦੋਂ ਹੁਣ ਅਮਰੀਕਾ ਨੇ ਕੀ ਕਰਨਾ, ਉਹਨਾਂ ਚਿਰ ਲੜੀ ਜਾਊਗਾ, ਜਦੋਂ ਉਹਨਾਂ ਕੋਲ ਹਥਿਆਰ ਮੁੱਕ ਜਾਊਗਾ ਫਿਰ ਉਹਦੀ ਪੇਸ਼ ਨਹੀਂ ਜਾਣੀ।
0: ਉਧਰ ਰੂਸ ਜਿਹੜਾ ਹੈਗਾ ਜਾਂ ਚਾਈਨਾ ਹੈਗਾ, ਚਾਈਨਾ ਤੇ ਡਰਾਮਾ ਦੇਖਦਾ ਮੈਂ ਦੇਖਿਆ, ਚਾਈਨਾ ਲੜਨ ਵਾਲਿਆਂ ਚ ਨਹੀਂ ਹੈਗਾ, ਚਾਈਨਾ ਸਾਹਿਬ ਜੇ ਚਾਈਨਾ ਨੇ ਲੜਨਾ ਹੁੰਦਾ ਤਾਈਵਾਨ ਬੜੇ ਚਿਰ ਦਾ ਲੈ ਜਾਂਦਾ, ਉਹ ਲੜਨਾ ਨਹੀਂ ਉਹਨੇ ਉਹ ਤਰੀਕੇ ਨਾਲ ਹੌਲੀ ਹੌਲੀ ਹੌਲੀ ਕਰਕੇ ਕੋਸ਼ਿਸ਼ ਕਰੇਗਾ, ਕਿਉਂਕਿ ਉਹ ਪਤਾ ਮੈਂ ਇਕਾਨਮੀ ਨੂੰ ਬੁਸ ਦੇ ਰਿਹਾ, ਮੇਰੀ ਇਕਾਨਮੀ ਉਪਰ ਜਾ ਰਹੀ, ਮੈਂ ਕਿਉਂ ਪੰਗੇ ਚ ਪਵਾਂ, ਹੋ ਸਕਦਾ ਪੋਤਨ ਸਾਹਿਬ ਆਵਾਂ ਇਧਰ ਆ ਕੇ ਤੇ ਕੁਛ ਅਸਲਾ ਉਸਲਾ ਦੇ ਦੇਣ ਜਿਸ ਤਰ੍ਹਾਂ ਅਮਰੀਕਾ ਦੇ ਰਿਹਾ ਯੂਕਰੇਨ ਨੂੰ, ਉਸੇ ਤਰ੍ਹਾਂ ਇਹ ਵੀ ਹੋ ਸਕਦਾ।
1: ਹਾਂਜੀ ਹਾਂਜੀ ਬਿਲਕੁਲ ਇਸੇ ਤਰ੍ਹਾਂ ਹੋਣੀ ਆ, ਔਰ ਚੀਨ ਨੇ ਇਰਾਨ ਨੂੰ ਮਿਸਲਾਂ ਵਗੈਰਾ ਵੇਚੀਆਂ, ਉਹਨੇ ਵੇਚੀਆਂ ਵੀ ਆ ਕੁਛ ਮਿਸਲਾਂ, ਉਹਨੂੰ ਇਹ ਨੀ ਪਤਾ ਪਏ ਉਹ ਕਿੰਨੀਆਂ ਐਡਵਾਂਸ ਸੀਗੀਆਂ ਜਿਹੜੀਆਂ ਵੇਚੀਆਂ, ਉਹ ਜਿਹੜੀਆਂ ਉਹਨਾਂ ਦੀਆਂ ਹੁਣ ਆਹ 6000 ਮੀਲ ਪ੍ਰਤੀ ਘੰਟੇ ਨਾਲ ਚੱਲਦੀ ਆ, ਉਹਦੀ ਉਹਨੂੰ ਤਾਂ ਰੋਕ ਨਹੀਂ ਸਕਦਾ, ਜੇ ਉਹਨੇ ਦੇਤੀਆਂ ਉਹ ਤਾਂ ਫੇਰ ਤਾਂ ਹੋ ਗਏ ਸਾਰੇ। ਤੇ ਹੁਣ ਖਾਕ ਸਾਹਿਬ ਜੀ ਇਹ ਜਿਹੜੀ ਆਪਾਂ ਖਬਰ ਮਗਰ ਜਾਂਦੇ ਆ, ਇਹਦਾ ਜਿਹੜਾ ਉਹ ਦੇਖੋ ਉਹਨਾਂ ਨੇ ਉਹਦੇ ਉੱਤੇ ਹਮਲਾ ਕਰ ਦਿੱਤਾ ਤੇ ਉਹਨੇ ਵੀ ਕੀਤਾ 7-8 ਮੁਲਕਾਂ ਦੇ। ਹੁਣ ਗੱਲ ਕੀ ਆ ਕਿ ਇਹ ਜਿਹੜੇ ਆ ਹੁਣ ਗੱਲ ਪਲਟਣੀ ਕਿੱਧਰ ਨੂੰ ਆ, ਜਿਹੜਾ ਪਾਸਾ ਇਜ਼ਰਾਇਲ ਵੱਲ ਦਾ ਉਹ ਭਾਰੀ ਰਹਿੰਦਾ ਕਿ ਜਿਹੜੇ ਜਿੱਥੇ ਇਹਨਾਂ ਦੇ ਬੇਸ ਮਿਲਟਰੀ ਦੇ ਬਣਾਏ ਆ ਉਹ ਛੋਟੇ ਛੋਟੇ ਜਿਹੜੇ ਨਿੱਕੇ ਨਿੱਕੇ ਕੰਟਰੀ ਆ, ਜੇ ਉਹ ਇਨ੍ਹਾਂ ਦੇ ਬਗਾਵਤ ਵਿਰੁੱਧ ਕਰ ਦਿੱਤੀ, ਜਿੱਦਾਂ ਮੇਰਾ ਖਿਆਲ ਸਾਊਦੀ ਅਰਬ ਨੇ ਕਹਿ ਵੀ ਦਿੱਤਾ ਅਮਰੀਕਾ ਨੂੰ ਕਈ
0: ਆਪਣੇ ਕਹਿਤਾ ਵਾ ਕਿ ਅਸੀਂ ਇਥੋਂ ਆਪਣੇ ਆਪਣੇ ਧਰਤੀ ਤੋਂ ਨਹੀਂ ਕੋਈ ਚੱਲਣ ਦੇਣਾ
1: ਬਿਲਕੁਲ ਹੁਣ ਜੇ ਇਜ਼ਰਾਇਲ ਦਾ ਪਾਸਾ ਥੋੜਾ ਜਿਹਾ ਵੀ ਭਾਰਾ ਹੁੰਦਾ ਦਿਸਿਆ ਤੇ ਇਹਨਾਂ ਸਾਰੇ ਕੰਟਰੀਆਂ ਨੇ ਜਵਾਬ ਦੇ ਦੇਣਾ ਹੁਣ ਏਦਾਂ ਹੀ ਆ ਕਿਉਂਕਿ ਉਹ ਡਰਦੇ ਡਰਾਉਂਦੇ ਉਹਨਾਂ ਨੂੰ ਧਮਕਾ ਕੇ ਡਰਾ ਕੇ ਅਮਰੀਕਾ ਫਰਾਂਸ ਇੰਗਲੈਂਡ ਇਹਨਾਂ ਨੇ ਉੱਥੇ ਆਪਣੇ ਪੈਰ ਜਮਾਏ ਹੋਏ ਆ ਜਦੋਂ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਨਾ ਕਿ ਨਹੀਂ ਯਾਰ ਇਰਾਨ ਇੰਨਾ ਮਾੜਾ ਨੀਗਾ ਜੇ ਹੁਣ ਇਰਾਨ ਇਸ ਲੜਾਈ ਤੋਂ ਜਿੱਤਦਾ ਆ ਜਿੱਤਣ ਦਾ ਮਤਲਬ ਇਹ ਨਹੀਂ ਹੈਗਾ ਵੀ ਉਹਨੇ ਆ ਕੇ ਅਮਰੀਕਾ ਨੂੰ ਢਾ ਦੇਣਾ ਨਹੀਂ ਜਿੱਤਣ ਦਾ ਮਤਲਬ ਇਹ ਆ ਕਿ ਜੇ ਅਮਰੀਕਾ ਸਫਲ ਨਹੀਂ ਹੁੰਦਾ ਉੱਥੇ ਗਏ ਰਾਜ ਪਾਲਟਾ ਲਿਆਉਣ ਦੇ ਵਿਚ ਅਸਲੀ ਮੁੱਦਾ ਇਹ ਆ ਜੇ ਉੱਥੇ ਰਾਜ ਪਾਲਟਾ ਲਿਆ
0: ਦਿੰਦਾ ਜਦੋਂ ਉਹਨਾਂ ਦਾ ਇੱਕ ਹਿਸਾਬ ਨਾਲ ਜਦੋਂ ਉਹਨਾਂ ਦਾ ਲੀਡਰ ਹੀ ਮਾਰ ਦਿੱਤਾ ਇਹਨਾਂ ਨੇ ਉਹਦੇ ਨਾਲ ਕੁਛ ਹੋਰ ਵੀ ਬੰਦੇ ਮਰੇ ਆ ਤੇ ਜਦੋਂ ਉਹ ਹੀ ਵਿਚਾਰਾ ਚੱਲ ਗਿਆ ਪਰ ਇਹ ਹੈ ਕਿ ਉਹਦੇ ਨਾਲ ਉਹੋ ਹੀ ਸੀ ਵੱਡਾ ਲੀਡਰ ਜਿਹਨੂੰ ਜਿਹੜਾ ਮਾਰਿਆ ਗਿਆ ਵਿਚਾਰਾ ਜਿਹੜਾ ਸ਼ਹੀਦ ਹੋ ਗਿਆ ਆਪਾਂ ਕਹਿ ਸਕਦੇ
1: ਹਾਂਜੀ ਹਾਂਜੀ ਹਾਂਜੀ ਸ਼ਹੀਦੀ ਉਹਨੇ ਪਾ ਦਿੱਤੀ ਆ ਪਰ ਖੱਖ ਸਾਹਿਬ ਜੀ ਉੱਥੇ ਇੱਕ ਜਿਹੜਾ ਜਿੱਥੋਂ ਤੀਕਰ ਮੈਨੂੰ ਪਤਾ ਹੋ ਸਕਦਾ ਕਈ ਵਾਰੀ ਇਨਫੋਰਮੇਸ਼ਨ ਗਲਤ ਵੀ ਹੁੰਦੀ ਆ ਪਰ ਜਿੱਥੋਂ ਤੀਕਰ ਮੈਨੂੰ ਪਤਾ ਖੱਖ ਸਾਹਿਬ ਜੀ ਜਿਹੜੇ ਇਹਨਾਂ ਨੂੰ ਉਹ ਸੀਗੇ ਕਮੀਨੀ ਆਇਤੋਲਾ ਕਮੀਨੀ ਇਹਨਾਂ ਦੇ ਨਾਂ ਦੇ ਨਾਲ ਇਮਾਮ ਲੱਗਦਾ ਹੁੰਦਾ ਆਮ ਕਰਕੇ ਉਹ ਪਤਾ ਨੀ ਹੁਣ ਕਿਉਂ ਨੀ ਲਾਉਂਦੇ ਪਰ ਜਿਹੜਾ ਖੱਖ ਸਾਹਿਬ ਜੀ ਇਸਲਾਮ ਧਰਮ ਦੇ ਵਿਚ ਇਮਾਮ ਬਣਦਾ ਨਾ ਜਿੱਦਾਂ ਆਪਣੇ ਕਹਿੰਦੇ ਆ ਉਹ ਜਿਹੜੇ ਆਪਣੇ ਵੱਡੇ ਵੱਡੇ ਜਿੱਦਾਂ ਮੇਨ ਆਪਣੇ ਗੁਰਦੁਆਰੇ ਆ ਜਿੱਦਾਂ ਅੰਮ੍ਰਿਤਸਰ ਆ ਜਾਂ ਪਟਨਾ ਸਾਹਿਬ ਤਾਕਤਾਂ ਦਾ ਜਿਹੜਾ ਸਭ ਤੋਂ ਮੁਖੀ ਹੁੰਦਾ ਜਥੇਦਾਰ ਕਹਿ ਲੋ ਤੇ ਜਿਹੜਾ ਇਮਾਮ ਬਣਦਾ ਆ ਇਸਲਾਮ ਧਰਮ ਦੇ ਵਿਚ ਉਹ ਖੱਖ ਸਾਹਿਬ ਜੀ 52 ਸਾਲ ਦੀ ਉਮਰ ਹੋਣੀ ਚਾਹੀਦੀ ਉਹਦੀ ਘੱਟੋ ਘੱਟ
0: ਬਿਲਕੁਲ
1: ਉਹਦੀ ਉਮਰ ਆ ਜਿਹੜੀ ਉਹਦੀ ਲਿਮਿਟ ਆ ਜਿਹੜੀ ਜਿੱਦਾਂ ਅਮਰੀਕਾ ਦੇ ਵਿਚ ਪ੍ਰੈਜੀਡੈਂਟ ਆ 35 ਸਾਲ ਤੋਂ ਥੱਲੇ ਨਹੀਂ ਬਣ ਸਕਦਾ ਉਹਨਾਂ ਦਾ ਜਿਹੜਾ ਇਸਲਾਮ ਆ ਉਹਦੇ ਵਿਚ 52 ਸਾਲ ਦੀ ਉਮਰ ਹੋਊਗੀ ਤਾਂ ਤੁਸੀਂ ਇਮਾਮ ਬਣ ਸਕਦੇ ਅੱਛਾ ਉਹਦਾ ਮਤਲਬ ਇਹ ਆ ਕਿ 52 ਸਾਲ ਦੀ ਉਮਰ ਦੇ ਵਿਚ ਬੰਦਾ ਬਹੁਤ ਕੁਛ ਸਿੱਖ ਜਾਂਦਾ ਬਹੁਤ ਜਿਹੜਾ ਉਹ ਕੁਛ ਹਟਾ ਲੈਂਦਾ ਉਹਨੂੰ ਪਤਾ ਹੁੰਦਾ ਦੁਨੀਆਦਾਰੀ ਦਾ ਇਹੀ ਕਾਰਨ ਹੈ ਉਹਦੇ ਪਿੱਛੇ ਹੁਣ ਜਿਹੜਾ ਉੱਥੋਂ ਦਾ ਸਿਸਟਮ ਆ ਉਹਨਾਂ ਨੇ ਆਲਰੇਡੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਭਈ ਇਮਾਮ ਖਮੀਨੀ ਜਿਹੜਾ ਸੀਗਾ ਉਹਦੀ ਡੈਥ ਹੋ ਗਈ ਆ ਉਸੇ ਵੇਲੇ ਉਹਨਾਂ ਨੇ ਉਹ ਪਹਿਲਾਂ ਹੀ ਬਣਾਇਆ ਹੋਇਆ ਸਿਸਟਮ ਤਿੰਨ ਮੈਂਬਰੀ ਕਮੇਟੀ ਆ ਉਹਨਾਂ ਦੀ ਉਹ ਟ੍ਰਾਂਜੀਸ਼ਨ ਪੀਰੀਅਡ ਆ ਜਦੋਂ ਤੀਕਰ ਉਹ ਗਾਹਾਂ ਵਾਲੇ ਨੂੰ ਨਹੀਂ ਚੁਣਦੇ ਉਦੋਂ ਤੀਕਰ ਉਹ ਜਿਹੜੀ ਤਿੰਨ ਮੈਂਬਰੀ ਕਮੇਟੀ ਆ ਉਹਨਾਂ ਨੇ ਟੇਕ ਓਵਰ ਕਰ ਲਿਆ
0: ਬਿਲਕੁਲ
1: ਉਹ ਉਨਾ ਚਿਰ ਉਹ ਸਿਸਟਮ ਨੂੰ ਚਲਾਉਣਗੇ ਉਸੇ ਤਰ੍ਹਾਂ ਉਹਦੇ ਵਾਲੀਆਂ ਨੀਤੀਆਂ ਰਹਿਣਗੀਆਂ ਤੇ ਜਦੋਂ ਉਹ ਨਵਾਂ ਆਗੂ ਚੁਣ ਲੈਣਗੇ ਫੇਰ ਜਿਹੜੀ ਆ ਉਹ ਟੇਕ ਓਵਰ ਕਰ ਲਊਗਾ ਹੈ ਕਿ ਨਹੀਂ ਸੋ ਉਹ ਇੰਨੇ ਉੱਥੇ ਆਪਣੇ ਇੰਡੀਆ ਵਾਂਗੂ ਨਹੀਂ ਹੈ ਜਿਹੜਾ ਕੋਈ ਰਾਗੀ ਆ ਕੋਈ ਸਾਹ ਢਾਡੀ ਆ ਕੋਈ ਦੂਜੇ ਨਾਤੇ ਨੂਚੇ ਆ ਜਿਹਨੂੰ ਮਰਜ਼ੀ ਲੋਕਾਂ ਚ ਖੜੇ ਕਰਕੇ ਤੇ ਉਹ ਬਣਾ ਦਿਓ ਉਹਨੂੰ ਤੇ ਮਗਰਵਾਣੀ ਉਹਨੂੰ ਉੱਥੇ ਸਵਾ ਛੱਡੋ ਪਿੱਕ ਪਲਾ ਕੇ ਤੇ ਆਪ ਤੁਸੀਂ ਜਿਹੜੇ ਉਤਲੇ ਆ ਖੜੇ ਵਰਤੇ ਆ ਉਹ ਉਹ ਸਿਸਟਮ ਦਾ ਸਾਰੇ ਦਾ ਫਾਇਦਾ ਚੱਕੀ ਜਾਂਦੇ ਆ ਸੋ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਖੱਖ ਸਾਹਿਬ ਜੀ ਹੈਗੀ ਆ ਤੇ ਹੁਣ ਖੱਖ ਸਾਹਿਬ ਜੀ ਇਹਦੇ ਨਾਲ ਹੁਣ ਜਿਹੜਾ ਇਹਨਾਂ ਨੇ ਅਟੈਕ ਕੀਤਾ ਸੀਗਾ ਤਾਂ ਫੇਰ ਤੁਹਾਨੂੰ ਪਤਾ ਵੀ ਇਰਾਨ ਨੇ ਵੀ ਮੂਹਰਿਓ ਘੱਟ ਨਹੀਂ ਕੀਤੀ ਤੇ ਪਰ ਇਹਦੇ ਨਾਲ ਅਗਲੀ ਜਿਹੜੀ ਗੱਲਬਾਤ ਆ ਦੇਖੋ ਇਹ ਰੌਲਾ ਕਿੰਨੇ ਚਿਰ ਤੋਂ ਪੈਂਦਾ ਰਿਹਾ ਇਹ ਹੁਣ ਇੱਥੇ ਵੀ ਪੈ ਰਿਹਾ ਆਪਣੇ ਸਾਹਮਣੇ ਜਿਹੜਾ ਵੈਨਜ਼ੁਏਲਾ ਉਹਦੇ ਪ੍ਰੈਜ਼ੀਡੈਂਟ ਉੱਪਰ ਵੀ ਉਹ ਦੋਸ਼ ਲਾ ਕੇ ਨਸ਼ੀਲੇ ਜਿਹੜੇ ਸੀਗੇ ਕਿ ਤੂੰ ਸਾਡੇ ਮੁਲਕ ਨੂੰ ਭੇਜਦਾ ਉਹਨੂੰ ਫੜ ਕੇ
0: ਨਹੀਂ ਸਾਨੂੰ ਏਡੀ ਕਿਹੜੀ ਅੱਗ ਲੱਗੀ ਆ ਕਿ ਅਸੀਂ ਜਾ ਕੇ ਥਾਂ ਥਾਂ ਦੇ ਉੱਪਰ ਪੰਗੇ ਲੈਂਦੇ ਫਿਰਦੇ ਉਹ ਅਗਲੇ ਰਹਿੰਦੇ ਆ ਤੁਹਾਨੂੰ ਜਦੋਂ ਤੱਕ ਤੁਹਾਨੂੰ ਕੋਈ ਟਾਰਗੇਟ ਨਹੀਂ ਕਰਦਾ ਤੁਹਾਡੇ ਤੇ ਕੋਈ ਗੋਲੀ ਨਹੀਂ ਮਾਰਦਾ ਕੋਈ ਬੰਬ ਨਹੀਂ ਮਾਰਦਾ ਫਿਰ ਐਵੇਂ ਜਾ ਕੇ ਤੇ ਇਹ ਤੇ ਫਿਰ ਲੰਬੜਦਾਰੀ ਜਿਹੜੀ ਏਡੀ ਵੱਡੀ ਵੀ ਨਹੀਂ ਹੋਣੀ ਚਾਹੀਦੀ ਕਿ ਲੋਕ ਜਿਹੜੇ ਆ ਉਹ ਮਾਰੇ ਜਾਣ ਦੇਖੋ ਹੁਣ ਉਧਰ ਨੀ ਕਦੀ ਸਪੋਰਟ ਕਰਤੀ ਪਹਿਲਾਂ ਪਾਕਿਸਤਾਨ ਨੂੰ ਕਹਿਤਾ ਵਧੀਆ ਤਗੜਾ ਤੈਨੂੰ ਕਰਾਂਗੇ ਤੇਰੀ ਮਦਦ ਹੁਣ ਜਦੋਂ ਇੰਡੀਆ ਦਾ ਪੱਲੜਾ ਭਾਰੀ ਹੋਇਆ ਤੇ ਹੁਣ ਟਰੰਪ ਸਾਹਿਬ ਕਹਿੰਦੇ ਜੇ ਮੈਂ ਲੜਾਈ ਬੰਦ ਨਾ ਕਰਾਉਂਦਾ ਇੰਡੀਆ ਪਾਕਿਸਤਾਨ ਦੀ ਤੇ ਇਥੋਂ ਦਾ ਪ੍ਰਧਾਨ ਮੰਤਰੀ ਮਾਰਿਆ ਜਾਣਾ ਸੀ ਉਹਨੇ ਮਨੁੱਖ ਕੀਤੀ ਕਿ ਮਾਰਿਆ ਜਾਣਾ ਤੇ ਮੈਂ ਬੰਦ ਕਰਾਤੀ ਯਾਰ ਕਿੱਦਾਂ ਦੀ ਅਜੀਮਾ ਸਾਹਿਬ ਗੱਲਾਂ ਹੋ ਰਹੀਆਂ ਕਿਉਂ ਇਹ ਦੁਨੀਆਂ ਦੇ ਵਿਚ ਅਸੀਂ ਇੰਟਰਫੇਅਰ ਕਰਦੇ ਆ ਤੁਸੀਂ ਚੁੱਕ ਚੁੱਕ ਕੇ ਤੇ ਸਿੱਟੀ ਜਾ ਰਹੇ ਹੋ ਬਾਹਰ
1: ਬਿਲਕੁਲ
0: ਹਰ ਕੰਟਰੀ ਦੇ ਤੁਹਾਨੂੰ ਹਰ ਚੀਜ਼ ਹੀ ਪਸੰਦ ਨਹੀਂ ਹੈਗੀ ਤੇ ਫਿਰ ਅਸੀਂ ਸਾਡਾ ਕੰਮ ਇਹ ਗਲਤ ਆ ਨਾ ਕਿ ਅਸੀਂ ਜਾ ਕੇ ਥਾਂ ਥਾਂ ਦੇ ਉੱਪਰ ਜਾ ਕੇ ਕਦੀ ਉਹ ਮੁਲਖ ਨੂੰ ਢਾ ਲਿਆ ਹੁਣ ਕਿਊਬਾ ਦੇ ਮਗਰ ਹੋਏ ਫਿਰਦੇ ਆ ਕਦੀ ਉਹਦੇ ਹੋ ਗਿਆ ਕਦੀ ਇਰਾਨ ਦੇ ਮਗਰ ਕਿਉਂ ਯਾਰ ਲੋਕਾਂ ਨੂੰ ਵਸਣ ਦਿਓ ਜਦੋਂ ਤੱਕ ਤੁਹਾਨੂੰ ਕੁਛ ਨਹੀਂ ਕਹਿੰਦੇ ਵਾਈ ਯੂ ਆਰ ਸੋ ਐਂਗਰੀ ਵਿਦ ਐਵਰੀਬਾਡੀ
1: ਖੱਖ ਸਾਹਿਬ ਜੀ ਇਹ ਜਿਹੜਾ ਮਸਲਾ ਆ ਇਹਦੇ ਪਿੱਛੇ ਅਸਲੀ ਰਾਜ ਆ ਜਿਹੜਾ ਉਹ ਇੱਕ ਤਾਂ ਹੈਗਾ ਦੁਨੀਆਂ ਦੀ ਪਾਪੂਲੇਸ਼ਨ ਨੂੰ ਕੰਟਰੋਲ ਥੱਲੇ ਰੱਖਣਾ, ਔਰ ਦੂਸਰਾ ਜਿਹੜੇ ਨਾਨ ਵਾਈਟ ਲੋਕ ਹੈ ਜਿਹੜੇ ਗੋਰੇ ਨਹੀਂ ਹੈਗੇ, ਜਿਹੜੀ ਅਸਲੀ ਮੁੱਦਾ ਆ ਉਹ ਇਹ ਆ। ਸਾਡੇ ਜਿਹੜੇ ਸਰੋਤੇ ਸੁਣਦੇ ਆ ਉਹ ਇਸ ਗੱਲਾਂ ਵੱਲ ਧਿਆਨ ਦਿਓ, ਅਸਲੀ ਮੁੱਦਾ ਆ ਜਿਹੜਾ ਇਸ ਧਰਤੀ ਦੇ ਉੱਤੇ ਇਹ ਆ ਕਿ ਜਿਹੜੇ ਪੱਛਮੀ ਸਭਿਅਤਾ ਦੇ ਐਂਗਲੋ ਸੈਕਸਨ ਲੋਕ ਆ ਉਹਨਾਂ ਦਾ ਟੀਚਾ ਇਹ ਆ ਕਿ ਅਸੀਂ ਇਸ ਧਰਤੀ ਦੇ ਉੱਤੇ ਸਾਰੀ ਦੇ ਉੱਤੇ ਅਸੀਂ ਹੀ ਹੋਵਾਂਗੇ, ਨੀਲੀਆਂ ਅੱਖਾਂ ਵਾਲੇ ਤੇ ਤੂਰੇ ਵਾਲਾਂ ਵਾਲੇ।
0: ਦੂਰ ਦੀਆਂ ਗੱਲਾਂ ਹੁਣ ਹੋ ਗਏ, ਕਰ ਗਏ ਪਹਿਲਾਂ
1: ਖਾਕ ਸਾਹਿਬ ਦੀ ਜਿਹੜੀ ਜਿਹੜੀ ਕੋਸ਼ਿਸ਼ ਆ ਉਹ ਇਹੀ ਆ,
0: ਇਹ ਮੈਂ ਸਮਝ ਗਿਆ ਤੁਹਾਡੀ ਸੋਚ, ਉਹਨਾਂ ਦੀ
1: ਟੀਚਾ, ਹਾਂ ਟੀਚਾ ਉਹਨਾਂ ਦਾ ਇਹੀ ਆ।
0: ਬਿਲਕੁਲ
1: ਇਸੇ ਹੀ ਕਰਕੇ ਜਿਹੜੇ ਬਾਕੀ ਦੇ ਦੇਸ਼ ਆ ਉਹਨਾਂ ਨੂੰ ਲੜਾਈ ਚੱਲੋ ਆਪਸ ਵਿੱਚ, ਜਦੋਂ ਦੇਖਿਆ ਪੇ ਹੁਣ ਇਹ ਜਿਸਾ ਹੋ ਗਿਆ ਤੇ ਉਹਨਾਂ ਨੂੰ ਜਾ ਕੇ ਢਾਲੋ, ਉਹਨਾਂ ਦੀ ਪਾਪੂਲੇਸ਼ਨ ਨੂੰ ਖਤਮ ਕਰ ਦਿਓ। ਹੁਣ ਦੇਖੋ ਜਿਹੜਾ ਅੱਜ ਦੀ ਖਬਰ ਦੇ ਮੁਤਾਬਕ ਜਿਹੜਾ ਕੀ ਹੋਇਆ, ਆਪਣੇ ਜਿਹੜੇ ਕੋਵਿਡ ਦੇ ਵੈਕਸੀਨ ਸੀਗੇ ਸਾਖ ਸਾਹਿਬ ਜੀ, ਉਹ ਇੰਡੀਆ ਤੋਂ ਕਿਸੇ ਨੇ ਵੀਡੀਓ ਪਾਈ ਸੀ, ਉਹ ਦੇਖਣ ਵਾਲੀ ਵੀਡੀਓ ਆ, ਉਹ ਕਹਿੰਦੇ ਆ ਕਿ ਸਾਰਾ ਕੁਝ ਸਾਜਿਸ਼ ਸੀ, ਇਹ ਗਿਣੀ ਮਿਤੀ ਸਾਜਿਸ਼ ਸੀਗੀ
0: ਲੱਗਦਾ, ਜਿਹੜੇ ਲੱਗਦਾ ਉਦੋਂ ਗੱਲਾਂ ਨਿਕਲੀਆਂ ਸੀ, ਲੱਗ ਰਿਹਾ ਵਾ ਕੋਈ ਨਾ ਕੋਈ ਇਹ ਕੋਈ ਐਸੀ ਹਵਾ ਛੱਡੀ ਗਈ ਜਿਹਦੇ ਨਾਲ ਲੋਕਾਂ ਨੂੰ ਇਹ ਹੋਇਆ।
1: ਹੋਇਆ ਬਿਲਕੁਲ, ਤੇ ਉਹਦੇ ਨਾਲ ਦੇਖੋ ਕਿੰਨੇ ਹਜ਼ਾਰਾਂ ਲੱਖਾਂ ਲੋਕ ਮਰੇ ਆ।
0: ਹੁਣ
1: ਕਈ ਲੋਕ ਆ ਜਿਹੜੇ ਜੇ ਉਹ ਆਰਗੂਮੈਂਟ ਕਰਦੇ ਆ ਵੀ ਯਾਰ ਅਮਰੀਕਨ ਵੀ ਤਾਂ ਮਰੇ ਹੀ ਆ, ਗੋਰੇ ਵੀ ਤਾਂ ਮਰੇ ਹੀ ਆ, ਉਹ ਹਾਂ ਭਰਾਵੋ ਮਰੇ ਤਾਂ ਹੈਗੇ ਆ, ਉਹ ਅਮਰੀਕਨ ਵੀ ਗੋਰੇ ਵੀ ਮਰੇ ਆ, ਪਰ ਜਿਹੜੀ ਗਵਰਨਮੈਂਟ ਦੇ ਉੱਪਰ ਬੈਠੇ ਆ ਟਰੰਪ ਵਰਗੇ, ਉਹਨਾਂ ਨੂੰ ਕੀ ਕਹਿ ਰਿਹਾ ਵੀ ਕੌਣ ਮਰਦਾ?
0: ਬਿਲਕੁਲ, ਉਹਨਾਂ ਨੂੰ ਕੁਛ ਨੀ ਹੋਣਾ,
1: ਉਹਨਾਂ ਨੂੰ ਕੇਅਰ ਥੋੜੀ ਹੈ
0: ਨਿਕਲੀ ਸੀ ਚਾਈਨਾ ਤੋਂ ਜੀ ਆਈ ਆ, ਉੱਥੋਂ ਆਈ, ਹੁਣ ਰੱਬ ਜਾਣੇ ਇਹਦਾ ਕੋਈ ਅੱਜ ਤੱਕ ਤੇ ਰਿਜ਼ਲਟ ਨੀ ਨਿਕਲਿਆ, ਕਿੱਥੋਂ ਆਈ ਕਿੱਥੋਂ ਨਹੀਂ ਗਈ ਆ, ਹੋਇਆ ਕੁਛ ਹੈ ਨਾ
1: ਸਾਖ ਸਾਹਿਬ ਜੀ? ਉਹੀ ਤਾਂ ਗੱਲ ਆ, ਤੁਸੀਂ ਦੇਖੋ ਜਿਹੜੇ ਲੋਕ ਜਦੋਂ ਉਹ ਹਸਪੀਟਲ ਚ ਗਏ ਸੀ ਉਹਨਾਂ ਨੂੰ ਫਲੂ ਸੀਗਾ ਮਾੜਾ ਮੋਟਾ, ਹੋਇਆ ਜਿਹੜਾ ਬਜੁਰਗ ਆ ਉਹਨਾਂ ਨੂੰ ਫਲੂ ਦਾ ਹੋ ਜਾਂਦਾ, ਏਦਾਂ ਸਿਆਲ ਹੁੰਦੀ ਹੈ, ਵਾਇਰਸ ਇਹਨੂੰ ਚੱਲੀ ਆਉਂਦੀ ਪਿੱਛੇ ਤੋਂ, ਪਰ ਇਹ ਨੀ ਕਹਿੰਦੇ ਇਸੇ ਤਰ੍ਹਾਂ ਪੈਦਾ ਹੋਇਆ ਸੀ ਫਲੂ ਵੀ, ਜਿਹੜਾ ਕੱਲਾ ਫਲੂ ਹੁੰਦਾ ਉਹ ਵੀ ਕਹਿੰਦੇ ਏਦਾਂ ਪੈਦਾ ਹੋਇਆ ਸੀ। ਅੱਛਾ ਹੁਣ ਕੀ ਆ, ਜਦੋਂ ਇਹ ਫਲੂ ਨਾਲ ਸਧਾਰਨ ਬੰਦਾ ਥੋੜਾ ਬਜੁਰਗ ਹੈਗਾ ਉਹ ਹਸਪੀਟਲ ਚਲੇ ਗਿਆ ਤੇ ਉੱਤੇ ਦੀ ਉਹਨੇ ਲਾਤਾ ਵੈਕਸੀਨ ਉਹਦੇ ਕੋਵਿਡ-19 ਦਾ ਤੇ ਬਸ ਹੋ ਗਿਆ।
0: ਚੀਮਾ ਸਾਹਿਬ, ਨਿਊਯਾਰਕ ਦੇ ਵਿਚ ਖਾਸ ਕਰ ਕੁਈਨਸ ਦੇ ਵਿਚ ਜਿਹੜਾ ਹਸਪੀਟਲ ਵੱਡਾ ਹਸਪੀਟਲ ਆ ਉਹਦੇ ਲਾਗੇ ਫਰੀਜ਼ਰ ਜਿਹੜੇ ਹੁੰਦੇ ਆ ਟ੍ਰਾਈਲੇ, ਇੱਦਾਂ ਬੋਰਿਆਂ ਚ ਬੰਨ ਬੰਨ ਕੇ ਉਹਨਾਂ ਨੂੰ ਤੁੰਨ ਤੁੰਨ ਕੇ ਲਾਸ਼ਾਂ ਉਹਨਾਂ ਦੇ ਵਿਚ ਸਿੱਟਦੇ ਸੀ, ਲੋਕ ਹਸਪਤਾਲ ਜਾਣੋ ਡਰ ਗਏ ਸੀ ਉਸ
1: ਵੇਲੇ,
0: ਘਰੇ ਮਰ ਜਾਓ ਉਥੇ ਨੀ ਜਾਣਾ, ਉਥੇ ਜਿਹੜਾ ਜਾਂਦਾ ਸੀ ਉਹ ਜਿੰਦਾ ਨੀ ਸੀ ਆਉਂਦਾ, ਤੇ ਸਾਡੇ ਉਦੋਂ ਜਾਣ ਪਛਾਣ ਵਾਲੇ ਵੀ ਕੁਛ ਨੂੰ ਹੋਇਆ ਸੀ ਇਹ ਕੋਵਿਡ ਤੇ, ਇਹੀ ਗੱਲ ਅਸੀਂ ਵੀ ਕਹੀ ਉਹਨਾਂ ਨੂੰ ਕਿ ਭਈਆ ਸੌਂਫ ਜਵੈਣ ਅਦਰਕ ਉਦਰਕ ਪਾ ਕੇ ਕਾੜਾ ਬਣਾ ਕੇ ਇਹ ਪੀ ਜਾਓ ਤੇ ਬਾਹਰ ਨਾ ਨਿਕਲੋ ਤੇ ਦੂਜੇ ਦੇ ਲਾਗੇ ਨਾ ਲੱਗੋ ਦੂਜਾ ਬੰਦੇ, ਤੇ ਬੂਹੇ ਦੇ ਥਾਣੀ ਦੇ ਦਰਵਾਜ਼ਾ ਖੋਲ ਕੇ ਮਾੜਾ ਜਾ ਤੇ ਫੂਡ ਫੜਾ ਦਿਓ ਉਹਨੂੰ, ਤੇ ਉਸ ਨਾਲ ਇਹ ਹੋਇਆ ਜਿਨ੍ਹਾਂ ਨੇ ਇਹ ਕੀਤਾ ਨਾ ਉਹਨਾਂ ਦਾ ਉਹ ਠੀਕ ਵੀ ਹੋ ਗਏ,
1: ਠੀਕ ਵੀ ਹੋਇਆ ਬਿਲਕੁਲ, ਇਹਦੇ ਵਿਚ ਕੋਈ ਸ਼ੱਕ ਨਹੀਂ। ਹਾਂਜੀ, ਸੋ ਇਹ ਸਾਰਾ ਜਿਹੜੀਆਂ ਗਵਰਨਮੈਂਟਾਂ ਕਰਦੀਆਂ ਪਾਪੂਲੇਸ਼ਨ ਕੰਟਰੋਲ ਕਰਦੇ, ਹੁਣ ਜੇ ਅਮਰੀਕਨ ਗਵਰਨਮੈਂਟ ਕੋਲ ਜੋਬਾਂ ਹੈ ਨੀ, ਜੋਬਾਂ ਕ੍ਰੀਏਟ ਦੀ ਹੁਣ ਕਿੰਨੀਆਂ ਜੋਬਾਂ ਆਪਾਂ ਕ੍ਰੀਏਟ ਕਰੀ ਜਾਵਾਂਗੇ ਸਾਖ ਸਾਹਿਬ, ਜੋ ਕਹਿੰਦੇ ਯਾਰ ਜੋਬਾਂ ਤਾਂ ਹੁਣ ਨਹੀਂ ਕ੍ਰੀਏਟ ਹੋਣੀਆਂ, ਇਹਨਾਂ ਨੂੰ ਖਤਮ ਕਰ ਦਿਓ ਤਾਂ ਕਿ ਸਾਡੇ ਜੋਬਾਂ ਮੰਗਣੇ ਹੀ ਨਾ,
0: ਜਿੱਦਾਂ ਭਗਵੰਤ ਮਾਨ ਕਰ ਰਿਹਾ ਅੱਜ ਕੱਲ ਕਹਿੰਦਾ 65,000 ਜਾਬ ਮੈਂ ਜਦੋਂ ਦਾ ਆਇਆ ਦਿੱਤੀ, ਉਹ 65,000 ਜਾਬ ਤੇ 70,000 ਰਿਟਾਇਰ ਵੀ ਤਾਂ ਹੋਇਆ ਨਾ, ਜਾਬ ਕੀ ਹੁੰਦੀ ਉਹਦੇ, ਇੱਕ ਪਿੰਡ ਦੇ ਵਿਚ ਇੱਕ ਜਾਬ, ਇੱਕ ਜਾਬ ਜੇ ਤੁਸੀਂ ਉਹਦਾ ਪੂਰਾ ਕੱਢੋ ਨਾ ਤੇ ਇੱਕ ਪਿੰਡ ਚ ਇੱਕ ਜਾਬ ਬਣਦੀ ਆ,
1: ਬਸ ਬਸ ਬਸ ਉਹੀ ਗੱਲ ਹੈ, ਬਹੁਤੀ ਜਨਤਾ ਖਾਲਸਾ ਸਾਹਿਬ ਜੀ ਇੱਥੇ ਤੀਕਰ ਸੋਚਦੀ ਨੀ ਹੈਗੀ,
0: ਜਾਬਾਂ ਉੱਥੇ ਕਿੱਥੇ ਹੈਗੀਆਂ।
1: ਤੇ ਚਲੋ ਅਗਲੀ ਖਬਰ ਵੱਲ ਆਪਾਂ ਤੁਰਦੇ ਹਾਂ ਖਾਕ ਸਾਹਿਬ ਜੀ, ਆਹ ਖਬਰ ਥੋੜੀ ਜਿਹੀ ਵਿਚ ਅੱਧੀ ਕਹਿੰਦੀ ਆ, ਪਰ ਇਸ ਵਾਰੀ ਇਰਾਨ ਨੇ ਜਿਹੜਾ ਮਿਡਲ ਈਸਟ ਅਮਰੀਕਾ ਦੇ ਜਿਹੜੇ ਫੌਜੀ,
0: ਲਾ ਲਓ 10-15 ਮਿੰਟ ਬਾਅਦ ਡਾਕਟਰ ਸਾਹਿਬ ਨੇ ਅੱਜ ਨਹੀਂ ਆਉਣਾ,
1: ਹਾਂਜੀ ਬੰਬਾਰੀ ਕੀਤੀ ਸੀ ਤੇ ਜਿਹੜੀ ਆ ਇਹਦੇ ਵਿਚ ਖਾਕ ਸਾਹਿਬ ਜਿਹੜੀ ਇਜ਼ਰਾਇਲ ਦੇ ਉੱਤੇ ਵੀ ਉਹਨੇ ਮਾਰੇ ਆ ਨਾ ਮਿਸਲਾਂ, ਉਹਦੇ ਨਾਲ ਵੀ 9 ਇਜ਼ਰਾਇਲੀ ਜਿਹੜੇ ਮਰੇ ਆ, ਤੇ ਜਿਹਦੇ ਨਾਲ ਉਹ ਜੇ ਹਿਸਾਬ ਨਾਲ ਉਹ ਲੱਗ ਰਿਹਾ ਖਾਕ ਸਾਹਿਬ ਜੀ ਉਦੋਂ ਲੱਗ ਰਿਹਾ ਵੀ ਜਿਆਦਾ ਉਹ ਉੱਥੇ ਮੌਤਾਂ ਇਸਰਾਇਲ ਦੇ ਵਿਚ ਹੋਈਆਂ ਉਹ ਦੱਸ ਨਹੀਂ ਰਹੇ।
0: ਹੋਰ ਵੀ ਆ ਕਿ ਇਸਰਾਇਲ ਦੇ ਵਿਚ ਅਮੈਰੀਕਨ ਬਹੁਤ ਫਸੇ ਹੋਏ ਆ, ਬਹੁਤ ਜ਼ਿਆਦਾ ਕਹਿੰਦੇ ਆ ਕਿ 3 ਲੱਖ ਦੇ ਲਾਗੇ ਬੰਦਾ ਜਿਹੜਾ ਨਾ ਉੱਥੇ ਅਮੈਰੀਕਨ ਗਏ ਹੋਏ ਆ, ਕਿਉਂਕਿ ਇਹ ਜਿਹੜੇ ਲੋਕ ਆ ਸਿਟੀਜਨ ਅਮੈਰੀਕਨ ਆ, ਪਰ ਇਸਰਾਇਲੀ ਵੀ ਉਹਨਾਂ ਦਾ ਆਉਣ ਜਾਣ ਬਹੁਤ ਜ਼ਿਆਦਾ, ਕਿਉਂਕਿ ਉਹਨਾਂ ਦੀ ਕੰਟਰੀ ਆ। ਇਸ ਵੇਲੇ ਜਿਹੜਾ ਹੈਗਾ ਉਹ ਬਹੁਤ ਮੁਸ਼ਕਲ ਹੋਇਆ ਪਿਆ ਤੇ ਲੋਕ ਉੱਥੇ ਵੀ ਬੈਠੇ ਪਰੇਸ਼ਾਨ ਆ ਬਹੁਤ ਜ਼ਿਆਦਾ ਇਸਰਾਇਲ ਚ।
1: ਹਾਂਜੀ ਹਾਂਜੀ, ਇਹੀ ਗੱਲ ਆ ਜਿਹੜੀ ਜਦੋਂ ਕੋਈ ਵੀ ਲੜਾਈ ਹੁੰਦੀ ਆ ਨਾ, ਜਿਹੜਾ ਜਿੱਦਾਂ ਹੁਣ ਅਮਰੀਕਾ ਆ ਉਹ ਇਜ਼ਰਾਇਲ ਵਿਚ ਸੋਰੀ ਇਜ਼ਰਾਇਲ ਇਰਾਨ ਦੇ ਵਿਚ ਇਸੇ ਤਰ੍ਹਾਂ ਦੀ ਸਿਚੁਏਸ਼ਨ ਪੈਦਾ ਕਰ ਰਿਹਾ ਜਿੱਥੇ ਲੋਕ ਆ ਦੁਖੀ ਹੋ ਕੇ ਫਿਰ ਆਪਣੀ ਹੀ ਗੌਰਮੈਂਟ ਦੇ ਖਿਲਾਫ਼ ਭੜਕਣ ਤੇ ਫਿਰ ਹੱਲਾਸ਼ੇਰੀ ਦੇ ਕੇ ਉੱਥੇ ਤਖ਼ਤਾਂ ਪਲਟ ਗਏ। ਇਹ ਮਸਲਾ ਹੁੰਦਾ ਹੈ ਇਸੇ ਤਰ੍ਹਾਂ। ਤੇ ਹੁਣ ਖੱਕ ਸਾਹਿਬ ਜੀ, ਜਿਹੜੀ ਅਗਲੀ ਗੱਲਬਾਤ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਅੱਜ ਇਜ਼ਰਾਇਲ ਤੇ ਅਮਰੀਕਾ ਨੇ ਇਰਾਨ ਉਪਰ ਹਮਲੇ ਕੀਤੇ ਤੇ ਇਰਾਨ ਨੇ ਕਿਹਾ ਕਿ ਜਿਸ ਦਾ ਬਦਲਾ ਕਹਿੰਦਾ ਉਹ ਲਿਆ ਜਾਵੇਗਾ, ਪਰ ਅਮਰੀਕਾ ਦੇ ਬਹੁਤ ਵੱਡੇ ਸਮੁੰਦਰੀ ਬੇੜੇ ਦੇ ਜਿਹੜੇ ਜਹਾਜ਼ ਆ ਉਹ ਇਰਾਨ ਉਪਰ ਜਿਹੜੇ ਆ ਉਹ ਉੱਥੇ ਤੁਹਾਨੂੰ ਪਤਾ ਬਈ ਉਹ ਕਈ ਕਈ ਸਾਲ ਦਾ ਉਹਨਾਂ ਕੋਲ ਰਾਸ਼ਨ ਵਗੈਰਾ ਹੁੰਦਾ ਤੇ ਪਰ ਉਹਦੇ ਵਿਚ ਗੱਲ ਇਹ ਵੀ ਸਾਹਮਣੇ ਆਈ ਆ ਅਜੇ ਤੀਕਰ ਕੋਈ ਭਾਫ਼ ਬਾਹਰ ਨਹੀਂ ਆਉਣ ਦਿੱਤੀ ਗਈ ਜਾਂ ਫਿਰ ਉਹ ਗੱਲ ਹੋਈ ਨੀ, ਪਰ ਇਹ ਵੀ ਕਿਹਾ ਗਿਆ ਕਿ ਇਰਾਨ ਨੇ 4 ਮਿਸਲਾਂ ਸੀ ਜਿਹੜੀਆਂ ਇਬਰਾਹਿਮ ਲਿੰਕਨ ਜਿਹੜਾ ਏਅਰਕ੍ਰਾਫਟ ਕੈਰੀਅਰ ਆ ਜਿਹਦੇ ਉੱਤੇ ਸਾਰੇ 3 ਜਹਾਜ਼ ਸਾਰੇ ਮੱਖੀਆਂ ਵਾਂਗੂ ਫਿਰਦੇ ਉਹਦੇ ਉੱਤੇ ਇੰਨੇ ਡੈੱਕ ਦੇ ਉੱਤੇ, ਉਹਦੇ ਤੇ ਵੀ 4 ਮਿਸਲਾਂ ਮਾਰੀਆਂ, ਉਹਦਾ ਪਤਾ ਨੀ ਨੁਕਸਾਨ ਕੋਈ ਹੋਇਆ ਕਿ ਨਹੀਂ ਆਇਆ, ਉਹ ਥੋੜੇ ਦਿਨਾਂ ਤੀਕਰ ਜਾਂ ਬਾਅਦ ਚ ਪਤਾ ਲੱਗੂਗਾ, ਪਤਾ ਨੀ ਲੱਗਣਾ ਹੀ ਨੀ ਕਦੇ, ਏਦਾਂ ਵੀ ਹੁੰਦੀ। ਤੇ ਅਗਲੀ ਖਬਰ ਜਿਹੜੀ ਹੈ ਖੱਕ ਸਾਹਿਬ ਜੀ, ਉਹ ਅੱਜ ਜਿਹੜੀ ਅਟਲਾਂਟਿਕ ਆਪਣੀ ਨਿਊਜ਼ ਪੇਪਰ ਛਾਪਦਾ ਇੱਥੇ ਉਹਦੇ ਦੁਆਰਾ ਜਿਹੜੀ ਦਿੱਤੀ ਗਈ ਆ ਉਹਦੇ ਵਿਚ ਕਿਹਾ ਕਿ ਟਰੰਪ ਨੇ ਕਿਹਾ ਕਿ ਇਰਾਨ ਗੱਲਬਾਤ ਕਰਨੀ ਚਾਹੁੰਦਾ ਹੈ ਅਤੇ ਮੈਂ ਵੀ ਤਿਆਰ ਹਾਂ।
0: ਅੱਛਾ, ਇਹਦੀ ਜਲਦੀ।
1: ਹਾਂਜੀ, ਸੋ ਇਸ ਗੱਲ ਤੋਂ ਸਟੇਟਮੈਂਟ ਤੋਂ ਇਹ ਪਤਾ ਲੱਗਦਾ ਆ ਭਈ ਟਰੰਪ ਦੀਆਂ ਅੱਖਾਂ ਖੁੱਲ ਗਈਆਂ।
0: ਇੱਥੋਂ ਪ੍ਰੈਸ਼ਰ ਵੀ ਪਿਆ ਜੀ, ਇੱਥੋਂ ਵੀ ਪ੍ਰੈਸ਼ਰ ਬਹੁਤ ਜ਼ਿਆਦਾ।
1: ਹਾਂਜੀ, ਇੰਟਰਨਲੀ ਵੀ ਇੱਥੋਂ ਵੀ ਪੈ ਰਿਹਾ, ਕਈ ਡੈਮੋਕਰੇਟ ਆ ਤੇ ਉਹਨਾਂ ਦੇ ਨਾਲ ਰਿਪਬਲਿਕਨ ਵੀ ਲੜ ਕੇ ਉਹਦੇ ਵਿਰੋਧ ਦੇ ਵਿਚ ਖੜ ਗਿਆ, ਉਹ ਕਹਿੰਦੇ ਆ ਤੂੰ ਕਾਂਗਰਸ ਦੀ ਇਜਾਜ਼ਤ ਲਈ ਤੋਂ ਬਿਨਾਂ ਹਮਲਾ ਕੀਤਾ ਹੀ ਕਿਉਂ।
0: ਬਿਲਕੁਲ ਗਲਤ ਆ, ਗਲਤ ਇਹ ਸੁਣੋ, ਮਨ ਮਰਜ਼ੀ ਆ, ਹੁਣ ਕੋਈ ਬਣ ਜਾਂਦਾ ਪ੍ਰਾਈਮ ਮਿਨਿਸਟਰ ਬਣ ਜਾਂਦਾ ਤੇ ਉਹਦੀ ਆਪਣੀਆਂ ਸਾਰੀਆਂ ਮਰਜ਼ੀਆਂ, ਜਿਹੜੇ ਉਹ ਬੈਠੇ 400-500, ਉਹ ਬੈਠਾ 100, ਉਹ ਬੈਠਾ 500-600 ਬੰਦਾ ਬੈਠਾ, 9-10 ਜੱਜ ਬੈਠੇ ਆ ਉੱਪਰ, ਉਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ।
1: ਬਿਲਕੁਲ, ਇਸੇ ਗੱਲ ਦਾ ਵੀ ਰੌਲਾ ਪਿਆ ਰਿਹਾ। ਇਰਾਨ ਆ ਜਿਹੜਾ ਮਿਡਲ ਈਸਟ ਦੇ 7 ਦੇਸ਼ਾਂ ਦੇ ਵਿਚ ਜਿਹੜੇ ਅਮਰੀਕਨ ਫੌਜੀਆਂ ਦੇ ਅੱਡੇ ਸੀਗੇ ਉੱਥੇ ਉਹਨੇ ਹਮਲੇ ਕੀਤੇ ਆ, ਜਿਨ੍ਹਾਂ ਨਾਲ ਕਈ ਫੌਜ ਦੇ ਆਗੂਆਂ ਨੂੰ ਮਾਰਿਆ ਗਿਆ ਅਤੇ ਕਈ ਜਿਹੜੇ ਆ ਉਹ ਮੁਸਲਿਮ ਦੇਸ਼ਾਂ ਵਿਚ ਅਮਰੀਕਾ ਖਿਲਾਫ ਮੁਜ਼ਾਹਰੇ ਸ਼ੁਰੂ ਵੀ ਹੋ ਗਏ ਆ।
0: ਇੱਕ ਹੋਰ ਖਬਰ ਵੀ ਸੀ ਕਿ ਕਰਾਚੀ ਦੇ ਵਿਚ ਜਿਹੜੀ UNO ਦੀ ਬਿਲਡਿੰਗ ਆ,
1: ਹਾਂਜੀ,
0: ਉਹਨੂੰ ਅੱਗ ਲਾਤੀ ਲੋਕਾਂ ਨੇ, ਹਜ਼ਾਰਾਂ ਲੋਕ ਇਕੱਠੇ ਹੋ ਕੇ
1: ਪੈ ਗਏ।
0: ਉਹਨਾਂ ਨੇ ਹੁਣ ਜਿਹੜਾ ਪਾਕਿਸਤਾਨ ਦੇ ਬੜਾ ਲਾਗੇ ਜਾਂਦਾ ਸੀ ਅਮਰੀਕਾ ਦੇ, ਤੇ ਹੁਣ ਉਹਦੇ ਤੇ ਵੀ ਐਕਸ਼ਨ ਜਿਹੜਾ ਹੈਗਾ ਉਹ ਹੁਣ ਟਰੰਪ ਸਾਹਿਬ ਉਹ ਵੀ ਕੋਈ ਐਕਸ਼ਨ ਉਹਦੇ ਤੇ ਚੱਕਣਗੇ।
1: ਬਿਲਕੁਲ ਬਿਲਕੁਲ, ਇਸੇ ਤਰ੍ਹਾਂ ਹੋਣੀ ਆ, ਉੱਥੇ ਵੀ ਰੌਲਾ ਪੈਣਾ ਆ। ਸੋ ਹਾਂ, ਪਾਕਿਸਤਾਨ ਵਿਚ ਜਿਹੜਾ ਆ ਉਹ ਜਿਹੜੇ ਮੁਸਲਿਮ ਦੇਸ਼ਾਂ ਵਿਚ ਅਮਰੀਕਾ ਖਿਲਾਫ਼ ਜਿਹੜੇ ਮੁਜ਼ਾਹਰੇ ਸ਼ੁਰੂ ਹੋ ਗਏ ਆ, ਖਾਸ ਕਰਕੇ
0: ਨਿਊਯਾਰਕ ਦੇ ਵਿਚ ਵੀ ਹੋ ਗਏ ਜੀ, ਅਮਰੀਕਾ ਦੇ
1: ਇੱਥੇ ਵੀ ਹੋ ਗਿਆ। ਬਿਲਕੁਲ ਜੀ, ਇੱਥੇ ਵੀ ਹੋ ਗਿਆ।
0: ਬਿਲਕੁਲ,
1: ਕਿਉਂਕਿ ਲੋਕ ਇਰਾਨੀ ਆਗੂ ਆਇਤੁੱਲਾ ਅਲੀ ਖੋਮੀਨੀ ਨੂੰ ਰੱਬ ਤਰ੍ਹਾਂ ਮੰਨਦੇ ਆ, ਖਾਸ ਕਰਕੇ ਜਿਹੜਾ ਇਸਲਾਮਿਕ ਦੇਸ਼ ਆ ਉਹ ਇੱਦਾਂ ਹੀ ਮੰਨਦੇ ਹੋ।
0: ਬਿਲਕੁਲ,
1: ਹਾਂਜੀ, ਅਤੇ ਰੋਸ ਵਜੋਂ ਸੜਕਾਂ ਉਪਰ ਆ ਗਿਆ, ਇਹ ਹੈਗੀ ਖਬਰ ਇਹਦੀ। ਅਗਲੀ ਖਬਰ ਹੈ ਜਿਹੜੀ ਖੱਕ ਸਾਹਿਬ ਜੀ, ਉਹ ਹੈਗੀ ਆ ਅਮਰੀਕਾ ਦੇ ਟੈਕਸਾਸ ਸੂਬੇ ਵਾਲੇ ਔਸਟਨ ਸ਼ਹਿਰ ਆ ਖੱਕ ਸਾਹਿਬ ਜੀ, ਟੈਕਸਾਸ ਦਾ ਆਮ ਹੀ ਸੁਰੱਖਿਆ ਨੇ ਰਹਿੰਦਾ ਸ਼ਹਿਰ ਦਾ ਨਾਂ ਇਸਦਾ ਔਸਟਨ, ਤੇ ਇਸ ਸ਼ਹਿਰ ਦੇ ਵਿਚ ਖੱਕ ਸਾਹਿਬ ਜੀ 3 ਵਿਅਕਤੀ ਮਾਰੇ ਗਏ ਆ।
0: ਉਹ ਕਾਹਤੋਂ ਜੀ?
1: ਉਹ ਵੀ ਦੱਸਦਾ, 14 ਜਿਹੜੇ ਆ ਉਹ ਫੱਟੜ ਹੋਏ ਆ।
0: ਅੱਛਾ ਜੀ,
1: ਇਹ ਦੀ ਖਬਰ ਦੇ ਵਿਚ ਜਿਹੜੀ ਆ ਇਹ ਅੱਜ ਸ਼ਾਮ ਦੇ 1:45 ਦੇ ਸਮੇਂ ਦੀ ਰਿਪੋਰਟ ਅਨੁਸਾਰ ਪੁਲਿਸ ਦੁਆਰਾ ਦੱਸਿਆ ਗਿਆ ਕਿ ਇੱਕ ਬੰਦਾ, ਇਹਦਾ ਨਾਂ ਹੀ ਇਹਨਾਂ ਦੇ ਪੜ੍ਹਨੇ ਔਖੇ ਹੁੰਦੇ ਖੱਕ ਸਾਹਿਬ ਜੀ, ਇਹਨੂੰ ਆਪਾਂ ਪੜਾਂਗੇ ਡਿਆਨ, ਇਹ ਫ੍ਰੈਂਚ ਨਾਂ ਆਇਆ, ਫ੍ਰੈਂਚ ਬੋਲੀ ਦੇ ਆ ਮੇਰਾ ਖਿਆਲ ਆ, ਤੇ ਇਹ ਹੈਗਾ ਸੀ ਬੰਦਾ ਉੱਥੇ ਦਾ ਅਫਰੀਕਾ ਦਾ।
0: ਅੱਛਾ ਜੀ,
1: ਤੇ ਇਹ ਜਿਹੜਾ ਸੀਗਾ ਅਮਰੀਕਾ ਦਾ, ਇਹ ਇੱਥੋਂ ਦਾ ਸਿਟੀਜਨ ਬਣ ਚੁੱਕਿਆ ਸੀ 200 ਇੱਥੇ ਮੇਰੇ ਕੋਲ ਲਿਖਿਆ ਹੋਣਾ 212 ਦੇ ਵਿਚ ਇਹਦੇ ਬਣਿਆ ਇੱਥੋਂ ਦਾ ਸਿਟੀਜਨ।
0: ਅੱਛਾ ਜੀ,
1: ਤੇ ਹਾਂ 212 ਦੇ ਵਿਚ ਇੱਥੋਂ ਦਾ ਸਿਟੀਜਨ ਬਣਿਆ, ਇਹਨੂੰ ਮਿਲੀ ਸੀਗੀ ਸਿਟੀਜਨਸ਼ਿਪ। ਤੇ ਇਹ ਵਿਅਕਤੀ ਅਫਰੀਕਾ ਦੇ ਛੋਟੇ ਜਿਹੇ ਦੇਸ਼ ਸੈਨੇਗਾਲ, ਖੱਕ ਸਾਹਿਬ ਜੀ, ਉੱਥੇ ਛੋਟਾ ਜਿਹਾ ਦੇਸ਼ ਹੈ ਇੱਕ ਉਹਦਾ, ਤੇ ਉੱਥੋਂ ਆਇਆ ਸੀ, ਉੱਥੋਂ ਆ ਕੇ ਇੱਥੇ ਅਮਰੀਕਾ ਦੇ ਵਿਚ ਵਸਿਆ ਸੀਗਾ।
0: ਠੀਕ ਹੈ।
1: ਤੇ ਇਹ ਜਿਹੜੀ ਘਟਨਾ ਡਾਊਨ ਟਾਊਨ ਆਸਟਿਨ ਸ਼ਹਿਰ ਦੀ ਵੈਸਟ 6th ਸਟਰੀਟ ਸੀਗੀ ਜਿਹੜੀ ਉੱਥੇ ਹੋਇਆ ਉਹਦੀ ਉੱਥੇ ਇੱਕ ਬਾਰ ਸੀਗੀ ਜਿਹਦਾ ਨਾਂ ਉਹਨਾਂ ਨੇ ਦੱਸਿਆ ਬਫਰਡ ਨਾਂ ਦੀ ਉਹ ਬਾਰ ਸੀਗੀ ਉਹਦੇ ਸਾਹਮਣੇ ਵਾਪਰੀ ਆ ਇਹ
0: ਆ
1: ਜਿਹੜੀ 3 ਮਰੇ ਆ ਤੇ 14 ਜਿਹੜੇ ਆ ਉਹ ਫਟਲ ਹੋਏ ਆ। ਇਸ ਕਾਂਡ ਸਮੇਂ ਖਾਕ ਸਾਹਿਬ ਜੀ ਇਸ ਵਿਅਕਤੀ ਦੀ ਕਮੀਜ਼ ਉੱਪਰ ਲਿਖਿਆ ਹੋਇਆ ਸੀ ਜਿਹੜੇ ਉਹਨੇ ਕੱਪੜੇ ਪਾਏ ਸੀ ਨਾ ਆਪਣੇ ਉਹਦੇ ਉੱਪਰ ਲਿਖਿਆ ਹੋਇਆ ਸੀ ਪ੍ਰੋਪਰਟੀ ਆਫ ਅੱਲਾਹ।
0: ਅੱਛਾ
1: ਪ੍ਰੋਪਰਟੀ ਆਫ ਅੱਲਾਹ ਜਾਣੀ ਕਿ ਜਿਹਨੂੰ ਆਪਾਂ
0: ਸਾਰੀ ਦੁਨੀਆ ਹੀ ਉਹਨੇ ਕਿਹਾ ਕਿ ਅੱਲਾਹ ਦੀ ਆ।
1: ਹਾਂਜੀ ਨਹੀਂ ਉਹਦੀ ਆਪਣੀ ਸ਼ਰਟ ਸੀ ਜਿਹੜੀ ਉਹਨੂੰ ਕਹਿੰਦਾ ਸੀ ਤੇ ਪ੍ਰੋਪਰਟੀ ਆਫ ਅੱਲਾਹ ਆ
0: ਉਹ ਕਹਿਣ ਦਾ ਮਤਲਬ ਇਹ ਹੋਗਾ ਕਿ ਸਾਡੀ।
1: ਹਾਂਜੀ ਬਸ ਬਿਲਕੁਲ ਬਿਲਕੁਲ ਤੇ ਜਾਣੀ ਉਹਦੇ ਜੇ ਪੰਜਾਬੀ ਚ ਆਪਾਂ ਅਰਥ ਕਰਾਂਗੇ ਉਲਟਾ ਕਰਾਂਗੇ ਤਾਂ ਉਹਦਾ ਅਰਥ ਨਿਕਲਣਗੇ ਰੱਬ ਦੀ ਅਮਾਨਤ ਹੈ ਇਹ ਰੱਬ ਦੀ ਅਮਾਨਤ ਹੈ। ਅਤੇ ਕਮੀਜ਼ ਉੱਪਰ ਇਰਾਨ ਦੇ ਝੰਡੇ ਵਾਲੀ ਤਸਵੀਰ ਵੀ ਬਣਾਈ ਸੀ ਉਹਨੇ।
0: ਅੱਛਾ ਜੀ
1: ਹਾਂਜੀ
0: ਕਾਲੇ ਰੰਗ ਦਾ ਸੀ ਬੰਦਾ।
1: ਹਾਂਜੀ ਕਾਲੇ ਰੰਗ ਦਾ ਸੀ ਹਾਂਜੀ ਬਿਲਕੁਲ ਤੇ ਪੁਲਿਸ ਉਹਦੇ ਘਰ ਦੀ ਤਲਾਸ਼ੀ ਵੀ ਕਰ ਰਹੀ ਆ ਜਾਣੀ ਕਿ ਉਹਦੇ ਏਕਾਂਡ ਹੋਣ ਤੋਂ ਮਗਰੋਂ ਪੁਲਿਸ ਉਹਦੇ ਘਰ ਫਿਰ ਜਿੱਥੇ ਉਹ ਰਹਿੰਦਾ ਸੀਗਾ ਉਹਦੀ ਤਲਾਸ਼ੀ ਤਲੂਸ਼ੀ ਕਰਦੀ ਫਿਰਦੀ ਅਜੇ ਤੇ ਉਹਦੇ ਤੋਂ ਹੋਰ ਜਾਣਕਾਰੀ ਆ ਜਿਹੜੀ ਉਹ ਇਕੱਠੀ ਕਰ ਰਹੀ ਆ।
0: ਫੜ ਨੀ ਹੋਇਆ ਫੜ ਨੀ ਹੋਇਆ
1: ਉਹ ਮਰ ਗਿਆ ਜੀ ਉੱਥੇ ਮਾਰਤਾ ਸੀ
0: ਕੋਈ
1: ਹਾਂਜੀ ਹਾਂ ਉੱਥੇ ਪੁਲਿਸ ਨੇ ਮਾਰ ਦਿੱਤਾ ਸੀਗਾ ਪਰ ਉਹ ਫਿਰ ਗਾਹਾਂ ਇਹ ਜਿਹੜੇ ਖਾਕ ਸਾਹਿਬ ਜੀ ਇੱਥੇ ਦੀਆਂ ਇਨਵੈਸਟੀਗੇਟਿਵ ਡਿਪਾਰਟਮੈਂਟ ਆਇਆ ਇਹ ਨਹੀਂ ਦੇਖਣੀਆਂ ਵੀ ਬੰਦਾ ਅਸੀਂ ਮਾਰਤਾ ਇਹ ਉਹਦੇ ਮਰਨ ਤੋਂ ਬਾਅਦ ਵੀ ਪੂਰੀ ਉਹਦੀ ਪੜਤਾਲ ਪੁੱਛ ਪੜਤਾਲ ਕਰਦੇ ਆ ਕਿ ਇਹਦੇ ਨਾਲ ਹੋਰ ਕਿੰਨੇ ਬੰਦੇ ਜੁੜੇ ਹੋਏ ਆ ਕਿਹਨੇ ਕਿਹਨੇ ਇਹਨੂੰ ਫੋਨ ਕੀਤੇ ਆ ਕਿੱਥੇ ਕਿੱਥੇ ਇਹ ਜਾਂਦਾ ਰਿਹਾ ਕਿਹੜੀ ਬਾਰ ਚ ਜਾਂਦਾ ਰਿਹਾ ਇਹ ਸਾਰਾ ਕੁਛ ਆ ਜਿਹੜਾ ਫੇਰ
0: ਟੈਕਨੋਲੋਜੀ ਬਹੁਤ ਅਚੀਮਾ ਸਾਹਿਬ ਫੋਨਾਂ ਤੋਂ ਇਧਰੋਂ ਉਧਰੋਂ ਹਰ ਚੀਜ਼ ਕੈਮਰਿਆਂ ਤੋਂ ਪਤਾ ਕੱਢ ਲੈਂਦੇ ਸਾਰਾ ਕੁਛ ਇਹ ਨਹੀਂ
1: ਸਾਰਾ ਕੁਛ ਨਿਕਲ ਆਉਂਦਾ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ ਹੈ। ਤੇ ਇਸ ਤੋਂ ਅਗਲੀ ਖਬਰ ਜਿਹੜੀ ਹੈਗੀ ਖਾਕ ਸਾਹਿਬ ਜੀ ਉਹ ਹੈਗੀ ਆ ਦੁਬਈ ਵਿਚ ਉੱਚੀਆਂ ਇਮਾਰਤਾਂ ਦੀਆਂ ਜਿਹੜੀਆਂ ਬਾਰੀਆਂ ਆ ਉਹਨਾਂ ਵਿਚ ਬੈਠ ਕੇ ਕੁਦਰਤੀ ਨਜ਼ਾਰਾ ਦੇਖਣ ਵਾਲੇ ਜਿਹੜੇ ਲੋਕ ਸੀਗੇ ਨਾ ਉਹਨਾਂ ਨੇ ਕਦੀ ਵੀ ਨਹੀਂ ਸੀ ਇਹ ਸੋਚਿਆ ਕਿ ਉਹ ਜੋ ਕੁਛ ਅੱਜ ਦੇਖ ਰਹੇ ਆ ਇਹ ਵੀ ਕਦੇ ਦੇਖਣਗੇ।
0: ਬਿਲਕੁਲ ਦੁਬਈ ਦੇ ਵਿਚ ਨਹੀਂ ਹੋ ਸਕਦਾ ਨਾ ਬਿਲਕੁਲ
1: ਹਾਂਜੀ ਪਰ ਅੱਜ ਜਦੋਂ ਫਿਰ ਉਹ ਵੱਡੇ ਮੀਡੀਆ ਉੱਚੀ ਉੱਚੀਆਂ ਇਮਾਰਤਾਂ ਦੇ ਵਿਚ ਉਹ ਕਈ ਵਾਰੀ ਵਿੰਡੋ ਦੇ ਸਾਹਮਣੇ ਬੈਠੇ ਬਾਹਰ ਨਜ਼ਾਰਾ ਦੇਖਦੇ ਹੁੰਦੇ ਆ ਨਾ ਅੰਦਰ ਏ ਸੀ ਲੱਗਾ ਹੁੰਦਾ ਤੇ ਬਾਹਰ ਅੱਗ ਲੱਗੀ ਹੁੰਦੀ ਆ ਗਰਮੀ ਇੰਨੀ ਹੁੰਦੀ ਆ ਤੇ ਉਹਨਾਂ ਨੇ ਫਿਰ ਜੋ ਕੁਛ ਅੱਜ ਖਾਕ ਸਾਹਿਬ ਜੀ ਦੇਖਿਆ ਉਹ ਉਹਨਾਂ ਨੇ ਜਦੋਂ ਮਿਸਲਾਂ ਆਉਂਦੀਆਂ ਦੇਖੀਆਂ ਬਾਰੀ ਚ ਬੈਠਿਆ ਨੇ ਤੇ ਫਿਰ ਉਹਨਾਂ ਦਾ ਪਟਾਕਾ ਪੈਂਦਾ ਦੇਖਿਆ ਤੇ ਫਿਰ ਬਾਕੀ ਦਾ ਕੀ ਕੁਛ ਹੋਇਆ ਇਹ ਉਹਨਾਂ ਨੇ ਉਹਨਾਂ ਦਾ ਮਲਬਾ ਜਿਹੜੀਆਂ ਕਈ ਮਿਸਲਾਂ ਰੋਕ ਲਈਆਂ ਹਵਾ ਦੇ ਵਿਚ ਉਹਨਾਂ ਦਾ ਜਿਹੜਾ ਉਹ ਮਲਬਾ ਥੱਲੇ ਡਿੱਗਦਾ ਉਹ ਫਿਰ ਦੇ ਆਏ ਇਹਨਾਂ ਨੇ ਪਰ ਉਹਨਾਂ ਨੇ ਕਦੇ ਇੱਦਾਂ ਦਾ ਜਿਹਨੂੰ ਕਹਿੰਦੇ ਸੁਪਨਾ ਵੀ ਨਹੀਂ ਸੀ ਲਿਆ ਤੇ ਆਹ ਵੀ ਅਸੀਂ ਦੇਖਾਂਗੇ।
0: ਬਿਲਕੁਲ
1: ਹੁਣ ਜਿਹੜਾ ਖਾਕ ਸਾਹਿਬ ਜੀ ਉੱਥੇ ਹੈਗਾ ਬੁਰਜ ਅਲ ਅਰਬ ਜਿਹਨੂੰ ਕਹਿੰਦੇ ਆ ਹੋਟਲਿਆ ਬਹੁਤ ਵੱਡਾ ਤੁਹਾਨੂੰ ਪਤਾ ਹੋਣਾ ਸੁਣਿਆ ਹੋਣਾ ਉਹਦੇ ਬਾਰੇ ਹਾਂ ਤੇ ਪਾਲਮ ਇੱਕ ਹੈਗਾ ਤੇ ਹੋਰ ਜਿਹੜੀ ਆ ਮਹਿੰਗੇ ਮਹਿੰਗੇ ਹੋਟਲਾਂ ਵਿਚ ਬੈਠੇ ਇਰਾਨ ਦੁਆਰਾ ਛੱਡੀਆਂ ਗਈਆਂ ਮਿਸਲਾਂ ਦੇ ਸ਼ੋਰ ਉਹਨਾਂ ਨੂੰ ਕਾਂਬਾ ਛੇੜਦੇ ਸੀਗੇ ਜਾਣੀ ਕਿ ਉਹ ਦੇਖਦੇ ਵੀ ਆਹ ਕੀ ਹੋ ਗਿਆ ਇਕਦਮ
0: ਬਿਲਕੁਲ
1: ਤੇ ਕਈਆਂ ਨੇ ਇਹ ਦਹਿਸ਼ਤ ਅੱਖੀ ਦੇਖ ਕੇ ਉਥੋਂ ਸਭ ਕੁਝ ਛੱਡ ਕੇ ਦੌੜ ਜਾਣ ਦੀਆਂ ਗੱਲਾਂ ਸ਼ੁਰੂ ਕਰ ਲਈਆਂ ਜੇ ਪੱਕੇ ਤੌਰ ਤੇ ਨਹੀਂ ਦੇਖੋ ਜੀ ਸਾਰੇ ਕਹਿਣ ਭੱਜ ਲਓ ਇਥੋਂ ਬਚ ਲਓ ਜੇ ਤੋਂ ਬਚ ਹੁੰਦਾ
0: ਹੁਣ ਤਾਂ ਨਿਕਲੋ ਬਾਅਦ ਚ ਦੇਖਾਂਗੇ।
1: ਬਿਲਕੁਲ
0: ਲੱਖਾਂ ਦੇ ਹਿਸਾਬ ਨਾਲ ਲੋਕ ਏਅਰਪੋਰਟ ਤੇ ਡਟੇ ਹੋਏ ਆ ਵਿਚਾਰੇ ਕਿਸੇ ਤਰ੍ਹਾਂ ਫਲੈਟ ਮਿਲ ਜਾਏ ਬਹੁਤ ਬੁਰਾ ਹਾਲ ਆ ਖਾਸ ਕਰ ਦੁਬਈ ਦੇ ਵਿਚ।
1: ਹਾਂਜੀ ਬਿਲਕੁਲ ਸੋ ਜਿਹੜੇ ਇਹ ਸੋਚਦੇ ਸੀ ਯਾਰ ਕੋਈ ਨਾ ਹੁਣ ਤਾਂ ਜਾਨ ਬਚਾਓ ਮੁੜ ਕੇ ਫੇਰ ਆਜਮਾਂਗੇ ਜੇ ਕੰਮ ਸੂਤ ਪਾ ਗਿਆ ਉਹ ਇਸ ਤਰ੍ਹਾਂ ਦੀ ਸਿਚੁਏਸ਼ਨ ਉੱਥੇ ਜਿਹੜੀ ਸੀਗੀ ਖਾਕ ਸਾਹਿਬ ਜੀ ਪੈਦਾ ਹੋ ਗਈ ਤੇ ਘੱਟੋ ਘੱਟ ਜਦੋਂ ਤੱਕ ਸ਼ਾਂਤੀ ਵਾਪਸ ਨਹੀਂ ਕਹਿੰਦੇ ਉਦੋਂ ਤੱਕ ਆਪਣੀ ਜਾਨ ਤਾਂ ਬਚਾਓ ਨਾ।
0: ਬਿਲਕੁਲ
1: ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਜਿਹੜਾ ਇਹ ਉੱਥੇ ਹੋਇਆ ਆ ਦੇਖੋ ਖਾਕ ਸਾਹਿਬ ਜੀ ਉਹ ਕਹਿੰਦੇ ਹੁੰਦੇ ਆ ਦਰਖਤ ਜਿੱਡਾ ਜਿਆਦਾ ਵੱਡਾ ਹੁੰਦਾ ਜਦੋਂ ਡਿੱਗਦਾ ਨਾ ਫਿਰ ਉਹ ਨੁਕਸਾਨ ਵੀ ਓਨਾ ਹੀ ਜਿਆਦਾ ਕਰਦਾ। ਸੋ ਇੱਥੇ ਹੁਣ ਜਿਹੜੀ ਆ ਇਹ ਜਿਹੜਾ ਸਾਰਾ ਕੁਛ ਹੋਇਆ ਜਿੰਨੀਆਂ ਫਲਾਈਟਾਂ ਖਾਕ ਸਾਹਿਬ ਜੀ ਉਹ ਜਿਹੜੇ ਨਾ ਉਹ ਏਅਰਪੋਰਟ ਆ ਉੱਥੇ ਦੁਬਈ ਹੋ ਗਿਆ ਉਹ UAE ਹੋ ਗਿਆ ਜਿਹੜੇ 3-4 ਕੰਟਰੀ ਆ ਛੋਟੇ ਛੋਟੇ ਇੱਥੇ ਖਾਕ ਸਾਹਿਬ ਜੀ ਜਿਹੜੇ ਹਵਾਈ ਜਹਾਜ਼ ਆ ਯੂਰਪ ਤੋਂ ਏਸ਼ੀਆ ਨੂੰ ਜਾਂਦੇ ਉਹ ਵੀ ਇੱਥੇ ਰੋਕੇ ਜਾਂਦੇ ਜਿਹੜੇ ਉਧਰੋਂ ਆਉਂਦੇ ਉਹ ਵੀ ਇੱਥੇ ਰੋਕੇ ਜਾਂਦੇ ਆ ਜਾਣੀ ਕਿ ਹਰ ਪਾਸੇ ਤੋਂ ਇੱਕ ਕਿਸਮ ਦੀ ਹੱਬ ਬਣ ਗਈ ਆ। ਇੰਨੇ ਜਹਾਜ਼ ਉਤਰਦੇ ਆ ਤੇ ਚੜਦੇ ਆ ਉੱਥੋਂ ਹੁਣ ਜਿਹੜਾ ਉਹਨਾਂ ਦਾ ਖਾਕ ਸਾਹਿਬ ਜੀ ਇਕੋਨਮੀ ਦੇ ਉੱਤੇ ਅਸਰ ਪੈਣਾ ਉਹ ਤਾਂ ਅਜੇ 2-4-6 ਮਹੀਨੇ ਬਾਅਦ ਜਾ ਕੇ ਪਤਾ ਲੱਗੂ ਨਾ।
0: ਬਿਲਕੁਲ ਬਿਲਕੁਲ ਬਹੁਤ ਵੱਡਾ ਅਸਰ ਪੈਣਾ।
1: ਬਹੁਤ ਵੱਡਾ ਅਸਰ ਹੋਣਾ,
0: ਇਨਵੈਸਟਮੈਂਟ ਬਹੁਤ ਜਿਆਦਾ ਹੋ ਰਹੀ ਹੈ, ਨਵੇਂ ਘਰ ਬਣ ਰਹੇ ਆ, ਅਪਾਰਟਮੈਂਟ, ਲੋਕ ਦੁਨੀਆ ਤੋਂ ਜਾ ਕੇ ਜਿਹੜੇ ਡੁਬਈ ਦੇ ਵਿਚ ਰਹਿ ਆਪਣੇ ਘਰ ਲੈ ਰਹੇ, ਉੱਥੇ ਜਾ ਕੇ
1: ਲੈ ਰਹੇ, ਬਿਲਕੁਲ
0: ਲੈ ਰਹੇ, ਚਾਹੇ ਪੱਕੇ ਲੈ ਰਹੇ ਆ,
1: ਉਹ
0: ਲੋਕਾਂ ਦੇ ਇਹ ਤੁਹਾਡੀ ਗੱਲ ਸਹੀ ਹੈ ਕਿ ਉਹਦੇ ਇਕਾਨਮੀ ਦੇ ਉੱਪਰ ਬਹੁਤ ਵੱਡਾ ਫਰਕ ਪੈਣਾ, ਲੋਕਾਂ ਨੇ ਹੌਲੀ ਹੌਲੀ ਜਿਹੜਾ ਨਾ ਉੱਥੇ ਜਾਣਾ ਬੰਦ ਕਰ ਦੇਣਾ।
1: ਬਿਲਕੁਲ, ਕਈ ਲੋਕ ਉੱਥੇ ਘਰ ਸਾਹਿਬ ਵੀ ਬੈਠੇ ਹੋ, ਕਹਿੰਦੇ ਮੈਂ ਮੁੜ ਕੇ ਨੀ ਇੱਥੇ ਆਉਣਾ, ਕੋਈ ਏਅਰਪੋਰਟਾਂ ਤੇ ਉਹ ਫਸੇ ਹੋਏ ਆ, ਉਹਨਾਂ ਨੂੰ ਨਾ ਫਲਾਈਟ ਮਿਲਦੀ ਨਾ ਹੋਰ ਕੁਛ ਮਿਲਦੀ ਹੈ, ਨਾ ਬਾਹਰੋਂ ਕੋਈ ਫਲਾਈਟ ਜਾਂਦੀ ਹੈ ਨਾ ਆਉਂਦੀ ਉੱਡਦੀ ਹੈ।
0: ਬਿਲਕੁਲ,
1: ਤੇ ਇਸ ਤਰ੍ਹਾਂ ਦੇ ਹਾਲਾਤ ਉੱਥੇ ਪੈਦਾ ਹੋਏ ਆ।
0: ਤੁਸੀਂ ਸਮਝਦੇ ਹੋ ਕਿ ਜਿਹੜੇ 7 ਕੰਟਰੀਆਂ ਦੇ ਉੱਪਰ ਅਟੈਕ ਹੋਇਆ ਅਰਬ ਕੰਟਰੀਆਂ ਦੇ ਉੱਪਰ, ਇਹ ਕੋਸ਼ਿਸ਼ ਕਰਨਗੇ ਕਿ ਅਮਰੀਕਾ ਨੂੰ ਕਹਿਣਗੇ ਕਿ ਭਾਈ ਸਾਹਿਬ ਹੁਣ ਤੁਹਾਡੇ ਮੋਹਰੇ ਹੱਥ ਜੋੜੇ ਤੇ ਤੁਹਾਡੇ ਜ਼ਮੀਰਾਂ ਵੀ ਗੱਡੀਆਂ ਲੈ ਜਾਵੇ।
1: ਬਿਲਕੁਲ,
0: ਸਾਰੇ ਅੱਕ ਗਏ ਜਿੰਨੇ ਵੀ ਅਰਬ ਕੰਟਰੀ ਆ, ਉਹ ਹੁਣ ਇਕੱਠੇ ਜੇ ਚਾਲੂ ਹੋ ਗਏ ਥੋੜਾ। ਪਹਿਲੀ ਗੱਲ ਤੇ ਇਹਨਾਂ ਦੇ ਦੇਖੋ ਚੀਮਾ ਸਾਹਿਬ ਹੁੰਦਾ, ਜਿਹੜੀ ਵੀ ਕੌਮ ਦੇ ਉੱਪਰ ਧੱਕਾ ਹੋਏਗਾ ਨਾ, ਜਿਹੜਾ ਕਰਨ ਵਾਲਾ ਚਾਹੇ ਉਹਨਾਂ ਦਾ ਦੂਜਿਆਂ ਦਾ ਯਾਰ ਹੋਵੇ, ਫਿਰ ਹੌਲੀ ਹੌਲੀ ਲੋਕ ਇਕੱਠੇ ਹੋਣੇ ਹੋ ਜਾਂਦੇ ਆ,
1: ਹੋ ਜਾਂਦੇ ਆ, ਬਿਲਕੁਲ
0: ਲੋਕ ਤੁਰਦੇ ਆ।
1: ਬਿਲਕੁਲ ਬਿਲਕੁਲ, ਉਹ ਹੁਣ ਜਦੋਂ ਇਜ਼ਰਾਈਲ ਨੇ ਅੱਗੇ ਅਟੈਕ ਕੀਤਾ ਉਹਦੇ ਗਾਜ਼ਾ ਦੇ ਉੱਤੇ, ਸਾਊਦੀ ਅਰਬੀਆ ਜਿਹੜਾ ਉਹ ਪਹਿਲਾਂ ਇਹਨਾਂ ਦਾ ਜਿਆਦਾ ਸੀ ਪਾਕ ਕਰਦਾ, ਪਰ ਜਦੋਂ ਇਹਨਾਂ ਨੇ ਦੇਖਿਆ ਗਾਜ਼ਾ ਦੇ ਵਿੱਚ ਹੋ ਕੇ ਆ, ਸਾਊਦੀ ਅਰਬ ਉਹਦੇ ਨਾਲ ਟੁੱਟ ਗਿਆ।
0: ਬਿਲਕੁਲ,
1: ਹਾਂਜੀ, ਉਹਨਾਂ ਨੇ ਹੌਲੀ ਹੌਲੀ ਜਿਹੜੇ ਫਿਰ ਇਕੱਠੇ ਹੋ ਜਾਣਾ,
0: ਉਹਨਾਂ ਨੂੰ ਨਾ ਹੋਏ ਤੇ ਫਿਰ ਹਾਲਤ ਖਰਾਬ ਕਰਨਗੇ, ਉਹ ਇਕੱਠੇ ਹੋਣਾ ਹੀ ਪਏਗਾ। ਇਹ ਵੀ ਅਫਗਾਨਿਸਤਾਨ ਪਾਕਿਸਤਾਨ ਦੀ ਜੰਗ ਵਾ ਚੀਮਾ ਸਾਹਿਬ, ਇਹਨੂੰ ਵੀ ਜਾ ਕੇ ਜਾਣ ਕੇ ਪਾਕਿਸਤਾਨ ਨੇ ਉਂਗਲ ਲਾ ਕੇ ਉੱਥੇ ਜਾ ਕੇ ਜਹਾਜ਼ਾਂ ਨਾਲ ਅਟੈਕ ਕਰਕੇ ਅਫਗਾਨਿਸਤਾਨ ਚ ਉਹਨਾਂ ਦੇ ਕੁਛ ਬੱਚਿਆਂ ਦੇ ਕੋਈ ਪਰਿਵਾਰ ਮਾਰ ਦਿੱਤੇ। ਉਹ ਤੁਹਾਨੂੰ ਪਤਾ ਉਹ ਲੜਾਕੀ ਕੌਮ ਸਾਰੀ ਉਮਰ ਤੇ ਉਹਨਾਂ ਨੇ ਲੜਾਈਆਂ ਹੀ ਲੜੀਆਂ, ਉਹਨਾਂ ਹੋਰ ਕੀਤਾ ਕੀ ਆ, ਉਹਨਾਂ ਦੇ ਉਹੀ ਚਾਦਰ ਮੋਢੇ ਤੇ ਲਈ ਹੁੰਦੀ, ਚਾਹੇ ਉਹ ਜਨਰਲ ਹੋਵੇ ਤੇ ਚਾਹੇ ਕਰਨਲ ਹੋਵੇ।
1: ਹਾਂਜੀ, ਉਹ ਚਾਦਰ ਮੋਢੇ ਤੇ ਲਈ ਹੁੰਦੀ, ਥੱਲੇ ਉਹਦੇ AK-47 ਵੀ ਹੁੰਦੀ ਆ,
0: ਖੁਲਾਸਾ ਮਾਰਿਆ ਉਹਦੇ AK-47 ਜਹਾਜ਼ ਸੱਟ ਲੈਂਦੇ ਆ।
1: ਹਾਂਜੀ ਹਾਂਜੀ, ਏਦਾਂ ਹੀ ਆ, ਉਹਨਾਂ ਦੇ ਕੋਲ ਸਾਖ ਸਾਹਿਬ ਜੀ ਦੇਖੋ, ਜਿਹੜੀ ਆਪਣੇ ਭਾਰਤ, ਅਸੀਂ ਪੰਜਾਬੀ ਜਿਹੜਾ ਸੀਗਾ ਨਾ, ਪੰਜਾਬ ਸੀਗਾ ਭਾਰਤ ਦੇ ਵਿਚ, ਸਾਰੇ ਭਾਰਤ ਵਿਚ ਏਦਾਂ ਹੀ ਸੀਗੀ। ਖਾਖ ਸਾਹਿਬ ਜੀ ਜਿਹਦੇ ਕੋਲ 2-4-5-7-10 ਖੇਤ ਹੁੰਦੇ ਸੀਗੇ, ਖਾਖ ਸਾਹਿਬ ਜੀ ਉਹਨੂੰ ਕਿਸੇ ਚੀਜ਼ ਦੀ ਲੋੜ ਹੀ ਨੀ ਹੁੰਦੀ ਬਾਹਰੋਂ ਲੈਣ ਦੀ,
0: ਨਹੀਂ ਲੋੜ ਸੀ,
1: ਹਰ ਚੀਜ਼, ਕੱਪੜਾ ਤੁਹਾਡੇ ਕਰਦਾ, ਸਬਜ਼ੀਆਂ ਤੁਹਾਡੇ ਕਰਦੀਆਂ, ਦਾਲਾਂ ਤੁਹਾਡੇ ਕਰਦੀਆਂ, ਇੱਕ ਲੂਣ ਤੋਂ ਬਿਨਾਂ ਹੋਰ ਲੈਂਦੇ ਤੁਸੀਂ, ਚਾਹ ਲੋਕ ਉਦੋਂ ਪੀਂਦੇ ਨੀ ਸੀ,
0: ਚਾਹ ਪੀਂਦੇ ਨੀ ਸੀ, ਦੁੱਧ ਗਰਮ ਕਰਕੇ ਪੀ ਲੈਂਦੇ ਸ਼ੱਕਰ ਪਾ ਕੇ,
1: ਲੱਸੀ ਪੀ ਲੈਣੀ ਗਰਮੀਆਂ ਨੂੰ, ਲੱਸੀ ਪੀ ਲੈਣੀ ਸਿਆਲ ਨੂੰ, ਲੱਸੀ ਆ ਜਿਹੜੀ ਉਹ ਸੰਘਣੀ ਪੀ ਲੈਣੀ ਗਰਮੀਆਂ ਨੂੰ, ਲੱਸੀ ਚ ਪਾਣੀ ਪਾ ਕੇ ਵਿੱਚ ਉਹਨਾਂ ਨੇ,
0: ਉਦੋਂ ਲੋਕ ਸਾਡੇ ਜਿਹੜੇ ਨੇ ਉਹ ਦਾਲਾਂ ਵੀ ਬੀਜਦੇ ਹੁੰਦੇ, ਹੁਣ ਤਾਂ ਦਾਲਾਂ ਬੀਜਣੋਂ ਹਟ ਗਏ, ਨਹੀਂ ਤਾਂ ਪਹਿਲਾਂ
1: ਖਾਖ ਸਾਹਿਬ ਮੈਂ
0: ਦਾਲ ਬੀਜਦੇ ਸੀ ਲੋਕ।
1: ਬਿਲਕੁਲ ਖਾਖ ਸਾਹਿਬ ਜੀ, ਮੇਰੇ ਬਾਬਾ ਖੇਤੀ ਕਰਦੇ ਸੀਗੇ, ਜਦੋਂ ਉਹ ਮਿਲਟਰੀ ਚੋਂ ਰਿਟਾਇਰ ਹੋਏ ਸੀਗੇ ਤੇ ਉਹਨਾਂ ਨੇ ਉਹ ਇਹ 2 ਕਨਾਲੀ ਉਹ ਮਾਂਹ ਬੀਜ ਦੇਣੇ, ਉੱਥੇ 2 ਕਨਾਲੀ ਮੋਠ ਬੀਜ ਦੇਣੇ, ਉੱਥੇ ਮਸਰ ਬੀਜ ਦੇਣੇ, ਉੱਥੇ ਆਹ ਬੀਜ ਦੇਣੀ, ਉਹਦੇ ਨਾਲ ਬੜਾ ਸੋਹਣਾ ਗੁਜ਼ਾਰਾ ਚੱਲਦਾ ਸੀਗਾ ਉਹਨਾਂ ਦਾ, ਬਾਹਰੋਂ ਚੀਜ਼ ਕੋਈ ਲਿਆਉਣ ਦੀ ਹੁੰਦੀ ਨੀ ਸੀਗੀ। ਇਸੇ ਤਰ੍ਹਾਂ ਜਿਹੜਾ ਅਫਗਾਨਿਸਤਾਨ ਆ ਖਾਖ ਸਾਹਿਬ ਜੀ, ਉੱਥੇ ਅਜੇ ਤਿੱਕਰ ਵੀ ਉਹੀ ਸਿਸਟਮ ਚੱਲ ਰਿਹਾ,
0: ਉਹੀ ਸਿਸਟਮ ਆ, ਬਿਲਕੁਲ,
1: ਹਾਂ, ਉਹ ਕਿਸੇ ਬਾਹਰਲੇ ਬੰਦੇ ਤੇ ਡਿਪੈਂਡ ਨਹੀਂ ਕਰਦੇ, ਉਹ ਕਿਸੇ ਤੇ ਨਿਰਭਰ ਨਹੀਂ ਹੈਗੇ। ਹੁਣ ਦੇਖੋ ਆਪਣੇ ਪਿੰਡਾਂ ਦੇ ਵਿੱਚ ਲਾ ਲਓ ਤੁਸੀਂ, ਖੂਹ ਹੁੰਦੇ ਸੀ ਲੋਕਾਂ ਦੇ, ਹੁਣ ਖੂਹ ਆ ਖਾਖ ਸਾਹਿਬ ਜੀ, ਤੇ ਘਰ ਘਰ ਨਾਕੇ ਫਿਰ ਲੱਗ ਗਏ, ਨਾਕੇ ਤੁਸੀਂ ਹੈਂਡਲ ਮਾਰੋ ਪਾਣੀ ਕੱਢ ਲਓ,
0: ਬਿਲਕੁਲ,
1: ਜੇ ਗਰਮੀਆਂ ਤਾਂ 4 ਹੈਂਡਲ ਵੱਧ ਮਾਰ ਜਾਓ, ਥੱਲੋਂ ਬਰਫ਼ ਵਰਗਾ ਪਾਣੀ ਨਿਕਲ ਜਾਂਦਾ ਸੀ ਠੰਡਾ
0: ਸਾਹਿਬ। ਉਦੋਂ ਤੇ ਅੱਜ ਤੋਂ ਜੇ 30-35-40 ਸਾਲ 50 ਸਾਲ ਪਿੱਛੇ ਜਾਈਏ ਤੇ ਉਹ ਨਲਕਾ ਲਾਉਣ ਵਾਲਾ ਤੇ 2-3-4 ਘੰਟਿਆਂ 'ਚ ਨਲਕਾ ਲਾ ਕੇ ਤੇ ਛੋਟਾ ਜਿਹਾ ਬੋਰ ਹੁੰਦਾ ਸੀ ਤੇ ਮੈਨੂੰ 15-20 ਫੁੱਟ ਦੇ ਪਾਣੀ ਆ ਜਾਂਦਾ ਹੁੰਦਾ,
1: ਪਾਣੀ ਆ ਜਾਂਦਾ ਸੀਗਾ, ਉਹ 60 ਫੁੱਟ ਤੱਕਰ ਮਸੀ ਡੂੰਘਾ ਉਹਨੂੰ ਪੱਟਦੇ ਸੀਗੇ ਬੋਕੀ ਨਾਲ, ਹਾਂਜੀ। ਤੇ ਹੁਣ ਕੀ ਆ, ਹੁਣ ਇੱਥੇ ਜਿਹੜੀ ਜ਼ਰੂਰੀ ਗੱਲ ਉਹ ਇਹ ਆ ਕਿ ਉਸ ਵੇਲੇ ਜੇ ਜਾ ਕੇ ਕੋਈ ਮੁਲਕ ਕਿਸੇ ਇੱਕ ਪਿੰਡ ਤੇ ਜਾਂ ਕਿਤੇ ਸ਼ਹਿਰ ਤੇ ਬੰਬ ਸੁੱਟ ਦਿੰਦਾ, ਖਾਖ ਸਾਹਿਬ ਜੀ ਜਿਸ ਘਰ ਦੇ ਵਿਚ ਬੰਬ ਡਿੱਗੂਗਾ ਉਹਦਾ ਪਰਿਵਾਰ ਤਾਂ ਜ਼ਰੂਰ ਖਤਮ ਹੋ ਜਾਊਗਾ,
0: ਬਿਲਕੁਲ,
1: ਪਰ ਨਾਲ ਦੇ 2-4 ਘਰ ਛੱਡ ਕੇ ਉਹਨਾਂ ਦੇ ਕੋਲ ਪਾਣੀ ਵੀ ਹੈਗਾ, ਕਿਉਂਕਿ ਉਹਨਾਂ ਨੇ ਬਿਜਲੀ ਤੇ ਲੋੜੇ ਨੀ, ਉਹਨਾਂ ਦੇ ਪਾਣੀ ਤਾਂ ਮੁੱਕਣਾ ਹੀ ਨੀ, ਪਾਣੀ ਵੀ ਹੈਗਾ, ਦਾਲਾਂ ਵੀ ਉਹਨਾਂ ਦੇ ਘਰ ਪਈਆਂ, ਉਹ ਚੱਕ ਕੇ ਜਾਣ ਵਿਆ ਲੈ ਯਾਰ ਕੋਈ ਨਾ, ਤੂੰ ਆਪ 4 ਕਿਲੋ ਮਿੱਤੋਂ ਲੈ ਲਾ,
0: ਇੱਦਾਂ ਹੀ
1: ਉਹਦੇ ਨਾਲ ਦੁਨੀਆਂ ਜਿਹੜੀ ਖੜਦੀ ਨੀ। ਹੁਣ ਤੁਸੀਂ ਅੱਜ ਦਾ ਸਿਸਟਮ ਦੇਖੋ, ਜੇ ਪੰਜਾਬ ਦੇ ਵਿਚ 10 ਦਿਨ ਬਿਜਲੀ ਨਾ ਆਵੇ ਤਾਂ ਉੱਥੇ ਕੀ ਹੋਣਾ, ਉਹ ਵੱਖਰੀ ਗੱਲ ਹੈ ਕਿ ਲੋਕਾਂ ਨੇ ਹੁਣ ਜਨਰੇਟਰ ਯੂਨਿਟ ਰੱਖ ਲਏ ਆ, ਤੇ ਇੱਥੇ ਅਮਰੀਕਾ ਦੇ ਜੇ ਵਿਚ ਜੇ 24 ਘੰਟੇ ਬਿਜਲੀ ਚੱਲ ਜਾਵੇ ਤਾਂ ਇੱਥੇ ਪਤਾ ਕੀ ਹੋਣਾ,
0: ਇਸੇ ਭੜਥੂ ਪੈ ਜਾਣਾ, ਤੁਹਾਡੇ ਐਕਸੀਡੈਂਟ, ਗੱਡੀਆਂ ਇਸ਼ਾਰੇ ਬੰਦ ਹੋ ਜਾਣੇ, ਹਰ ਚੀਜ਼ ਜਿਹੜੀ ਘੁੰਮ ਜਾਣੀ, ਲੋਕਾਂ ਜਿਹੜੇ ਸੁਪਰ ਮਾਰਕੀਟਾਂ ਚੀਮਾ ਸਾਹਿਬ, ਸਾਰਾ ਫੂਡ ਦਾ ਸੱਤਿਆ ਨਾਸ਼, ਬਹੁਤ ਕੁਝ ਹੋਣਾ।
1: ਲੋਕਾਂ ਨੇ ਖੱਕ ਸਾਹਿਬ ਦੀ ਜਿਹੜਾ ਫੂਡ ਪਿਆ ਜਾਂ ਉਹ ਘਰ ਦੀਆਂ ਫਰਿਜਾਂ ਚ ਪਿਆ ਜਾਂ ਸਟੋਰਾਂ ਚ ਪਿਆ ਉਹਦੇ ਮੁਸ਼ਕ ਨਾਲ ਹੀ ਮਰ ਜਾਣਾ,
0: ਏਦਾਂ ਹੀ ਬਿਲਕੁਲ।
1: ਟੋਇਲਟ ਦਾ ਤੁਹਾਡੀ ਦਾ ਪਾਣੀ ਨੀ ਚੱਲਣਾ, ਘਰ ਚ ਤਾਂ ਤੁਹਾਡੇ ਸਿਧਿਆਨ ਉੱਠ ਖੜਨੀ ਆ,
0: ਬਿਲਕੁਲ।
1: ਖੱਕ ਸਾਹਿਬ ਜੀ ਸਾਰਾ ਬੰਦੇ ਦੀਆਂ ਚੀਜ਼ਾਂ ਦਾ ਆਪਾਂ ਕਹਿੰਦੇ ਹਾਂ ਬਹੁਤ ਵਧੀਆ ਆਨੰਦ ਮਾਣਦੇ, ਇਹਨਾਂ ਦੀ ਕੌਨਸਕੁਐਂਸ ਵੀ ਜਦੋਂ ਪੈਂਦੇ ਆ ਫਿਰ ਪਤਾ ਲੱਗਦਾ ਹੁੰਦਾ,
0: ਏਦਾਂ ਹੀ ਬਿਲਕੁਲ ਸਹੀ ਹੈ।
1: ਤੇ ਹੁਣ ਅਗਲੀ ਖਬਰ ਹੈ ਜਿਹੜੀ ਖੱਕ ਸਾਹਿਬ ਜੀ ਉਹ ਹੈਗੀ ਆ ਆਪਣੇ ਕੋਲ ਜਿਹੜੀ ਆ ਉਹ ਹੈਗੀ ਆ ਯੂਕਰੇਨ ਦੇ ਪ੍ਰੈਜੀਡੈਂਟ ਹੈ ਜਿਹੜੇ ਜ਼ੇਲੈਂਸਕੀ ਉਹਨਾਂ ਵੱਲੋਂ ਅੱਜ ਦੀ ਖਬਰ ਦੇ ਮੁਤਾਬਕ ਇਹ ਦੱਸਿਆ ਗਿਆ ਕਿ ਰੂਸ ਅਮਰੀਕਾ ਦੇ ਨਾਲ ਜਿਹੜਾ ਟਰੰਪ ਸਾਹਿਬ ਉਹਨਾਂ ਦਾ ਫੈਸਲਾ ਕਰਾਉਣਾ ਚਾਹੁੰਦੇ ਆ ਨਾ। ਅੱਛਾ ਹੁਣ ਅਮਰੀਕਾ ਨੇ ਜਿਹੜੀ ਆ ਉਹ ਪਹਿਲਾਂ ਤਾਂ ਉਹ ਯੂਰਪੀਅਨ ਯੂਨੀਅਨ ਨੂੰ ਕਹਿੰਦਾ ਸੀਗਾ ਜ਼ੇਲੈਂਸਕੀ ਕਿ ਭਾਈ ਤੁਸੀਂ ਗਰੰਟੀ ਦਿਓ ਕਿ ਮੈਂ ਜਦੋਂ ਜੇ ਇਹਨੂੰ ਮੈਂ ਦੇ ਦਿੰਦਾ ਜੋ ਕੁਛ ਇਹ ਮੰਗਦਾ ਪਿਊਟਨ ਹੁਣ ਇਸ ਵੇਲੇ ਜਿਹੜਾ ਇਹ ਇਲਾਕਾ ਮੰਗਦਾ ਮੈਂ ਉਹ ਛੱਡ ਦਿੰਦਾ, ਪਰ ਜਦੋਂ ਇਹ ਲੜਾਈ ਬੰਦ ਹੋ ਗਈ ਤੁਸੀਂ ਇਸ ਗੱਲ ਦੀ ਗਰੰਟੀ ਕਰੋ ਕਿ ਤੁਸੀਂ ਅੱਗੇ ਤੋਂ ਜੇ ਰਸ਼ੀਆ ਨੇ ਮੇਰੇ ਤੇ ਹਮਲਾ ਕੀਤਾ ਤਾਂ ਤੁਸੀਂ ਮੇਰੇ ਨਾਲ ਖੜੋਗੇ।
0: ਅੱਗੇ ਤੋਂ ਉਹਨੇ ਕਾਹਤੋਂ ਕਰਨਾ, ਗਰੰਟੀ ਦੀ ਕੀ ਲੋੜ ਆ? ਜਦੋਂ ਉਹ ਪੁਤਿਨ ਕਹਿ ਰਿਹਾ ਕਿ ਇਹ ਏਰੀਆ ਮੈਨੂੰ ਚਾਹੀਦਾ ਮੈਂ ਮੰਨ ਲਿਆ ਮੈਂ ਛੱਡਣਾ ਨਹੀਂ ਗਾ, ਥੋੜਾ ਜਿਹਾ ਮੈਨੂੰ ਹੋਰ ਚਾਹੀਦਾ ਉਹ ਦੇ ਦੇਵੇ, ਸਭ ਤੋਂ ਵੱਡੀ ਗੱਲ ਹੈ ਕਿ ਤੂੰ ਦਫਾ ਹੋ ਉਸ ਕੰਟਰੀ ਚੋਂ, ਨਿਕਲ ਜਾ ਉੱਥੋਂ ਛੱਡ ਕੇ ਵੀ ਮੈਂ ਛੱਡਿਆ ਮੇਰੇ
1: ਵਾਸਤੇ। ਇਹ ਖੱਕ ਸਾਹਿਬ ਜੀ ਉਹ ਪ੍ਰੈਜ਼ੀਡੈਂਟ ਹੀ ਛੱਡ ਦੇਵੇ ਆਪਣੀ ਤਾਂ ਰੌਲਾ ਸਾਰਾ ਖਤਮ, ਉਦੋਂ ਹੀ ਹੋ ਜਾਣਾ ਸੀ, ਰੌਲਾ ਹੀ ਸਾਰਾ ਉਹਦਾ ਆ,
0: ਉਹਦਾ ਹੀ ਰੌਲਾ ਵਾ, ਉਹਨੂੰ ਉਂਗਲਾਂ ਲਾਈਆਂ ਪੱਟੀ ਹੋਈ ਲੰਮਾ,
1: ਉਹਨੂੰ ਉਂਗਲਾਂ ਲਾਈਆਂ, ਰੌਲਾ ਹੀ ਇਸ ਗੱਲ ਦਾ, ਨਹੀਂ ਤਾਂ ਸਿਲਸਿਲਾ ਸ਼ੁਰੂ ਹੋਣਾ ਹੀ ਸੀ, ਲੜਾਈ ਲੱਗਣੀ ਨੀ ਸੀ ਕਦੇ ਵੀ, ਕਦੇ ਵੀ ਨੀ ਸੀ ਲੱਗਣੀ ਇਹ। ਤੇ ਪਰ ਹੁਣ ਜਿਹੜਾ ਜ਼ੇਲੈਂਸਕੀ ਆ ਉਹ ਇਹ ਕਹਿ ਰਿਹਾ ਕਿ ਮੈਂ ਇਸ ਗੱਲ ਦੇ ਨਾਲ ਸੋਰੀ ਟਰੰਪ ਨੇ ਮੈਨੂੰ ਕਹਿ ਦਿੱਤਾ ਆ ਕਿ ਹਾਂ ਮੈਂ ਤੈਨੂੰ ਗਰੰਟੀ ਦੇਵਾਂਗਾ, ਤੇ ਕਹਿੰਦਾ ਭਾਈ ਟਰੰਪ ਨੇ ਰੂਸ ਨੂੰ ਵੀ, ਟਰੰਪ ਨੇ ਕਹਿ ਦਿੱਤਾ ਕਿ ਹਾਂ ਰੂਸ ਨੇ ਵੀ ਕਹਿ ਦਿੱਤਾ ਕਿ ਹਾਂ ਮੈਂ ਇਸ ਗੱਲ ਦੇ ਨਾਲ ਸਹਿਮਤ ਆ ਜਦੋਂ ਲੜਾਈ ਬੰਦ ਹੋਊਗੀ ਉਸ ਤੋਂ ਬਾਅਦ ਅਮਰੀਕਾ ਆ ਜਿਹੜਾ ਉਹ ਉਹਦੀ ਸਿਕਿਉਰਿਟੀ ਆ ਜਿਹੜੀ ਉਹਦਾ ਉਹ ਸੰਭਾਲੇਗਾ, ਸਿਕਿਉਰਿਟੀ ਨੂੰ ਅਮਰੀਕਾ ਸੰਭਾਲੂਗਾ, ਕਹਿਣ ਦਾ ਮਤਲਬ ਜੇ ਮੁੜ ਕੇ ਫੇਰ ਰੂਸ ਅਟੈਕ ਕਰੇ ਤਾਂ ਟਰੰਪ ਉਹਦੀ ਮਦਦ ਲਈ ਜਾਊਗਾ। ਖੱਕ ਸਾਹਿਬ ਜੀ ਹੁਣ ਤੁਹਾਨੂੰ ਪਤਾ ਵੀ ਖੱਕ ਸਾਹਿਬ ਜੀ ਜਦੋਂ ਮੋਹਰੇ ਛਿੱਤਰ ਪੈਂਦੇ ਹੁੰਦੇ ਫਿਰ ਮਦਦ ਲਈ ਕੋਈ ਖੜਦਾ ਹੁੰਦਾ, ਮਦਦ ਕੀ ਭੱਜ ਜਾਂਦੇ ਹੁੰਦੇ
0: ਉਹਨੂੰ ਚਾਰ ਸਾਲ ਤੋਂ ਜੀ। ਚੀਮਾ ਸਾਹਿਬ ਕੀ ਹੋ ਰਿਹਾ ਉਹਨੂੰ, ਕਿਉਂਕਿ ਮਰਵਾ ਲਈਆ, ਏਡਾ ਖੁਸ਼ਹਾਲ ਮੁਲਕ ਸੀ, ਸਿਰਫ ਉਹਨੇ ਪੰਗਾ ਲਿਆ ਨੈਟੋ ਦੇ ਨਾਲ ਰਲਣ ਦਾ, ਅਦਰਵਾਈਜ਼ ਕੁਛ ਵੀ ਨੀ ਸੀ ਹੋਣਾ, ਨਾ ਪੁਤਿਨ ਨੇ
1: ਕੁਛ ਵੀ ਨੀ ਸੀ ਹੋਣਾ, ਬਿਲਕੁਲ ਬਿਲਕੁਲ ਬਿਲਕੁਲ
0: ਰੱਖਦਾ, ਤੁਸੀਂ ਉਹਨਾਂ ਚੋਂ ਆਏ ਨਾ, ਉਹਦੇ ਨਾਲ ਬਣਾ ਕੇ ਰੱਖ, ਦੂਜੇ ਨੇ ਵੀ ਤਾਂ ਬਣਾਏ ਹੀ ਆ ਨਾਲ ਦੇ, ਜਿਹੜੇ 10-15 ਹੋਰ ਕੰਟਰੀਆਂ ਅਲੱਗ ਹੋਈਆਂ ਸੀ ਰੂਸ ਨਾਲ, ਉਹ ਵੀ
1: ਬਿਲਕੁਲ ਬਿਲਕੁਲ
0: ਉਹਦੇ ਨਾਲ ਸਗੋਂ ਵਧੀਆ ਯੂਨਿਟੀ ਦੇ ਵਿਚ ਤੁਸੀਂ ਰਹਿੰਦੇ ਹੋ, ਕਿਸੇ ਚੀਜ਼ ਦੀ ਲੋੜ ਪਵੇ ਤਾਂ ਅਗਲਾ ਤੁਹਾਡੇ ਨਾਲ ਹੈਲਪ ਵੀ ਕਰਦਾ, ਇਹ ਜ਼ਿਆਦਾ ਭੋਏ ਚੜ ਗਿਆ।
1: ਹਾਂਜੀ ਬਸ ਬਸ ਇਹ ਉਹ ਸੀਗਾ ਐਕਟਰ ਜਿਹਾ, ਉਹ ਡਰਾਮੇ ਡੁਮੇ ਕਰਦਾ ਹੁੰਦਾ ਸੀ ਟੀਵੀ ਤੇ, ਇਹਨੇ ਕਿਹਾ ਮੈਂ ਪਤਾ ਨੀ ਕੀ ਆ, ਪਰ ਨਹੀਂ ਏਦਾਂ ਨੀ ਹੁੰਦੀ। ਤੇ ਯੂਕਰੇਨ ਹੁਣ ਕਹਿੰਦੇ ਆ ਬਈ ਰੂਸ ਨੂੰ ਜਿਹੜਾ ਅਣਜਿੱਤਿਆ ਇਲਾਕਾ ਉਹ ਵੀ ਛੱਡਣ ਨੂੰ ਤਿਆਰ ਆ, ਤੇ ਪਰ ਥੋੜੀ ਬਹੁਤੀ ਨਕਬੁੱਲ ਜਿਹਾ ਮਾਰਦਾ ਉਹ, ਤੇ ਯੂਕਰੇਨ ਇੱਕ ਕਿਸਮ ਦੀ ਜਿਹੜੀ ਆ ਉਹ ਆਇਰਨ ਕਲੈਡ ਸਿਕਿਉਰਿਟੀ ਜਿਹਨੂੰ ਖੱਕ ਸਾਹਿਬ ਜੀ ਕਹਿੰਦੇ ਉਹਦੀ ਮੰਗ ਕਰ ਰਿਹਾ ਅਮਰੀਕਾ ਕੋਲ, ਆਇਰਨ ਕਲੈਡ ਉਹਨੂੰ ਖੱਕ ਸਾਹਿਬ ਜੀ ਕਹਿੰਦੇ ਆ ਇਹ ਕੋਈ ਹਥਿਆਰ ਨੀ ਹੁੰਦਾ, ਮੈਂ ਵੀ ਕਿਸੇ ਸਮੇਂ ਇਹਨੂੰ ਏਦਾਂ ਸਮਝਦੇ ਪਏ ਪਤਾ ਨੀ ਕੋਈ ਏਡਾ ਵੱਡਾ ਹਥਿਆਰ ਹੋਣਾ। ਆਇਰਨ ਕਲੈਡ ਸਿਕਿਉਰਿਟੀ ਦਾ ਮਤਲਬ ਇਹੀ ਹੁੰਦਾ ਵੀ ਜੇ ਤੇਰੇ ਤੇ ਉਹ ਹਮਲਾ ਕਰੂਗਾ ਤਾਂ ਮੈਂ ਤੇਰੇ ਨਾਲ ਬਰਾਬਰ ਕਰੂੰਗਾ,
0: ਵਾਚ ਕਰਾਂਗੇ, ਗੱਲਬਾਤ ਕਰਾਂਗੇ ਉਹਦੇ ਨਾਲ, ਕਰ ਇਹੀ ਹੁੰਦਾ ਨਾ।
1: ਬਿਲਕੁਲ ਬਿਲਕੁਲ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਉਹ ਸੀਗੀ। ਤੇ
0: ਗੱਲ ਹੋਰ ਦੱਸਿਓ, ਜਿਹੜੀ ਯੂਨਾਈਟਿਡ ਨੇਸ਼ਨ ਦੀ ਆਪਣੀ ਆਰਮੀ ਆ
1: ਉਹਦੀ ਕਿੱਥੇ ਆਰਮੀ ਆ ਖੱਕ ਸਾਹਿਬ ਜੀ, ਥੋੜੀਆਂ ਬਹੁਤੀਆਂ ਗੰਨਾ ਗੁੰਨਾ ਰਫਲਾ ਰੁਫਲਾ ਤੇ ਆਉਂਦੀਆਂ ਚਿੱਟੇ ਜੇ ਕੱਪੜੇ ਪਾਏ।
0: ਬਹੁਤ ਵੱਡੀ ਆਰਮੀ ਹੈ ਸਾਰੇ ਮੁਲਕਾਂ ਚੋਂ ਇਹਨਾਂ ਨੇ, ਯੂਨਾਈਟਿਡ ਨੇਸ਼ਨ ਨੇ ਆਪਣੇ ਆਰਮੀ ਦੇ ਬੰਦੇ ਰੱਖੇ ਆ, ਉਹ ਸੁਣੀ ਨੀ ਕਦੀ ਵੀ ਕਦੇ ਉਹਨਾਂ ਨੇ ਜਾ ਕੇ ਵੀ ਕਦੇ ਯੂਨਾਈਟਿਡ ਨੇਸ਼ਨ ਦੀਆਂ ਗੱਡੀਆਂ ਤੇ ਫਿਰਦੀਆਂ ਆਉਂਦੀਆਂ,
1: ਉਹ ਬਸ ਬਸ ਉਹ ਗੱਡੀਆਂ ਹੀ ਫਿਰਦੀਆਂ ਖੱਕ ਸਾਹਿਬ ਜੀ, ਉਹ ਉਹਨਾਂ ਕੋਲ ਉਹੀ ਗੰਨਾ ਗੁੰਨਾ ਜਿਹੀਆਂ ਹੁੰਦੀਆਂ, ਉਹ ਕੋਈ ਏਡੀ ਫੌਜ ਨੀ ਹੁੰਦੀ,
0: ਬਸ ਲੋਕਾਂ ਨੂੰ ਸਦਾਈ ਬਣਾਉਣ।
1: ਉਹ ਤਾਂ ਏਦਾਂ ਦੀਆਂ ਜਿੱਦਾਂ ਹੁਣ ਉਹ ਗਾਜ਼ਾ ਦੇ ਵਿਚ ਫੂਡ ਸਪਲਾਈ ਕਰਨੀ ਆ ਜਾਂ ਹਾਸਪਿਟਲ ਹੈ ਨੀ ਉਹ ਕਰਨਾ ਆ, ਉਹ ਇਸ ਤਰ੍ਹਾਂ ਦੀਆਂ ਉਹ ਮਾੜੀਆਂ ਮੋਟੀਆਂ ਸੁਵਿਧਾਵਾਂ ਜਿਹੜੀਆਂ ਦਿੰਦੇ ਆ, ਜਾਂ ਫਿਰ ਉਹ ਜਿੱਦਾਂ ਹੁਣ ਉਹਦਾ ਬਾਰਡਰ ਵਗੈਰਾ ਹੈ ਨਾ, ਬਾਰਡਰ ਏਰੀਏ ਤੇ ਉਹ ਪੋਸਟਾਂ ਬਣਾ ਲੈਂਦੇ ਆਪਣੀ ਚੌਕੀ ਕਹਿੰਦੇ ਆ, ਉਹ ਬਣਾ ਲੈਂਦੇ ਆ, ਉਹ ਇੱਦਾਂ ਦੀਆਂ ਗੱਲਾਂ ਕਰਦੇ, ਹੋਰ ਉਹ ਜਾ ਕੇ ਲੜਦੇ ਨੀ ਕਿਸੇ ਦੇ ਖਿਲਾਫ, ਉਹ ਫਿਰ ਜਿਹੜੀ ਫਿਰ ਕਈ ਵਾਰੀ ਇੱਦਾਂ ਵੀ ਹੁੰਦਾ ਖੱਕ ਸਾਹਿਬ ਜੀ ਜਿਹੜੀ ਮਾੜੀ ਧਾਰ ਉਹ ਕਹਿੰਦੇ ਉਹ ਮਾਹਲੀ ਉੱਤੇ ਉਹ ਫਿਰ ਕਈ ਵਾਰੀ ਜੇ ਦੇਖਿਆ ਵੀ ਮੋਹਰਲਾ ਵਾਲਾ ਮੁਲਕ ਤਾਂ ਬਿਲਕੁਲ ਗਿਰਿਆ, ਫਿਰ ਉਹਦੇ ਖਿਲਾਫ ਉਹ ਜਾ ਕੇ ਮਾੜੀ ਮੋਟੀ ਮਦਦ ਕਰਦੇ, ਪਰ ਉਹਨਾਂ ਦੀ ਐਡੀ ਨੀ ਹੁੰਦੀ। ਉਹ ਫੌਜ ਫੁਜ ਮੈਂ ਨੀ ਦੇਖਿਆ ਕਦੇ ਉਹ ਫੌਜ ਉੱਥੇ ਭੇਜਦੇ ਹੋਣ, ਉਹ ਅਫਰੀਕਨ ਕੰਟਰੀਆਂ ਦੇ ਵਿੱਚ ਕਈਆਂ ਦੇ ਵਿੱਚ ਉਹ ਭੇਜ ਵੀ ਦਿੰਦੇ ਆ ਥੋੜੀ ਬਹੁਤੀ, ਜਿੱਥੇ ਉਹਨਾਂ ਨੂੰ ਪਤਾ ਵੀ ਕਿਸੇ ਕੋਲ ਇੱਥੇ ਤਾਂ ਵਾਪਸ ਕੌਲ ਵੀ ਹੈ ਨੀ।
0: ਗਲਤ ਬੋਲ ਗਏ, ਚਲੋ ਉਹਦੇ ਤੋਂ ਅਸੀਂ ਮਾਫ਼ੀ ਮੰਗ ਲੈਂਦੇ ਹਾਂ। ਕਿਸੇ ਨੂੰ ਕੋਈ ਇਸ ਚੀਜ਼ ਦਾ ਪ੍ਰਭਾਵ ਕਈ ਵਾਰੀ ਗੱਲ ਕਰਦਿਆਂ ਕਰਦਿਆਂ ਕਈ ਵਾਰੀ ਮੂੰਹ ਚ ਨਿਕਲ ਜਾਂਦੀ ਪਰ ਵੀ ਆਰ
1: ਸੋਰੀ ਸੋਰੀ ਫੋਰ ਦੈਟ
0: ਵੀ ਆਰ ਵੈਰੀ
1: ਹਾਂਜੀ ਤੇ ਪਿਛਲੇ ਹਫ਼ਤੇ ਹੱਕ ਸਾਹਿਬ ਜੀ
0: ਸਾਡੇ ਨਾਲ ਹੁੰਦਾ ਸੀ ਨਾ ਆਪਣਾ ਨੀਲੋ
1: ਹਾਂਜੀ ਉਹ ਬਹੁਤ ਗਾਣਾ
0: ਉਹ ਖੜ ਜਾਂਦਾ ਸੀ ਉਦੋਂ ਵੀ ਮੈਨੂੰ ਮਾਫ਼ੀਆਂ ਮੰਗਣੀਆਂ ਪੈਂਦੀਆਂ ਸੀ
1: ਚੱਲ ਕੋਈ ਨਾ ਮੈਂ ਤਾਂ ਇੱਕ ਵਾਰੀ ਦੇਖੋ ਕਿਹ ਸਾਲ ਹੋ ਗਿਆ ਇੱਕ ਵਾਰੀ
0: ਨੀ ਕੋਈ ਨੀ ਕਈ ਵਾਰੀ ਦਿਮਾਗ ਦੇ ਵਿੱਚ ਪਤਾ ਨੀ ਹੁੰਦਾ ਨਿਕਲ ਜਾਂਦਾ ਕੋਈ ਗੱਲ ਨੀ ਅਸੀਂ ਫਿਰ ਵੀ ਇਹ ਤੇ ਅਫਸੋਸ ਜ਼ਾਹਿਰ ਕਰਦੇ ਹਾਂ ਜੀ ਇਹਦੇ ਤੇ ਮਾਫ਼ੀ
1: ਹਾਂਜੀ ਤੇ ਹੁਣ ਪਿਛਲੇ ਦਿਨ ਖਰਚਾ ਸਵਿਟਜ਼ਰਲੈਂਡ ਦੇ ਵਿਚ ਮੀਟਿੰਗ ਜਿਹੜੀ ਹੋਈ ਸੀ ਉਹਦੇ ਸਮੇਂ ਗੱਲ ਸਿਰੇ ਕੋਈ ਨੀ ਚੜੀ ਲੜਾਈ ਬੰਦ ਕਰਨ ਦੀ ਜਾਂ ਐਸੀ ਵੈਸੀ ਕੋਈ ਗੱਲ ਨੀ ਹੋਈ ਉੱਥੇ ਤੇ ਜਿਹਦੇ ਵਿਚ ਖੱਕ ਸਾਹਿਬ ਜੀ ਜਾਣਨ ਨਾਲ ਨਜ਼ਰ ਆ ਰਿਹਾ ਕਿ ਇਜ਼ਰਾਈਲੀ ਫੌਜ ਆ ਜਿਹੜੀ ਉਹਦੇ ਦੁਆਰਾ ਤਹਿਰਾਨ ਉੱਪਰ ਹਮਲੇ ਕਰਨ ਦਾ ਜਿਹੜਾ ਹਸਪਤਾਲ ਦਾ ਨੁਕਸਾਨ ਹੋਇਆ ਖੱਕ ਸਾਹਿਬ ਜੀ ਜਿਹੜਾ ਦੇਖੋ ਉਨੀ ਹੁਣ ਹਸਪਤਾਲਾਂ ਤੇ ਜਿਹੜਾ ਜਿਹੜੀ ਅਮਰੀਕਾ ਮਿਸਲਾਂ ਸਿੱਟਦਾ ਆ ਉਹ ਹੋਰ ਜਗ੍ਹਾ ਤੇ ਸਿੱਟਦਾ ਪਰ ਜਿਹੜਾ ਇਜ਼ਰਾਈਲ ਆ ਨਾ ਉਹ ਪਹਿਲਾਂ ਹਸਪੀਟਲ ਢਾਉਂਦਾ ਆ ਉਹਨੇ ਹੁਣ ਉੱਥੇ ਹਸਪੀਟਲ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ
0: ਆਪਣੇ ਵੀ ਢਵਾਊਗਾ ਨਾ ਜੇ ਉਹਨੇ
1: ਹਾਂਜੀ ਕਿਸੇ ਦਿਨ ਫਿਰ ਏਦਾਂ ਹੀ ਹੁੰਦੀ ਹੈ
0: ਥੋੜੀ ਮਿਜ਼ਾਈਲ ਦਾਗੀ ਸੀ ਇਰਾਨ ਨੇ ਇਸਰਾਇਲ ਦੇ ਉੱਪਰ ਜਦੋਂ ਪਿਛਲੀ ਲੜਾਈ ਹੋਈ ਸੀ ਉਹਦੇ
1: ਹਾਂਜੀ ਬਿਲਕੁਲ
0: ਆਪਣੀ ਤਬਾਹੀ ਖੁਦ ਹੀ ਮੰਗਦੇ ਫਿਰਦੇ ਆ ਉਹ ਕਿ ਸਾਨੂੰ ਵੀ ਅਸੀਂ ਵੀ ਬਰਬਾਦ ਹੋਣਾ ਤੁਸੀਂ ਤੁਹਾਨੂੰ ਕਰਨਾ ਕੀ ਇਹਦੇ ਚ ਨਿਕਲਣਾ ਕੀ ਹੈ
1: ਕੁਛ ਵੀ ਨਹੀਂ ਕਰ
0: ਕੱਲ ਨੂੰ ਮੁੜ ਕੇ ਫੇਰ ਸੁਲਾ ਸਫਾਈ ਹੋਣੀ ਆ ਫੇਰ ਚੁੱਪ ਕਰ ਜਾਣਾ ਉਹਨਾਂ ਨੇ ਵੀ ਤੇ ਇਹਨਾਂ ਨੇ ਵੀ ਕਰ ਜਾਣਾ ਉਧਰ ਇੰਡੀਆ ਵੀ ਹਥਿਆਰ ਆਪਣੇ ਬਾਰਡਰ ਦੇ ਏਰੀਏ ਗੱਡੀ ਜਾਂਦਾ ਉਧਰੋਂ ਉਹਨੂੰ ਪਾਕਿਸਤਾਨ ਨੂੰ ਭਰਾਵਾ ਤੂੰ ਪਹਿਲਾਂ ਅਫਗਾਨਿਸਤਾਨ ਨਾਲ ਪੰਗਾ ਲੈ ਲਿਆ ਹੁਣ ਤੂੰ ਇੰਡੀਆ ਨਾਲ ਲੈ ਲਿਆ ਤੇ ਫਿਰ ਤੇਰਾ ਰਹੇਗਾ ਕੀ ਤੂੰ ਕਿਉਂ ਪੰਗੇ ਲੈਂਦੇ ਫਿਰਦੇ ਆ ਕੀ ਐਡਾ ਇੰਡੀਆ ਨੂੰ ਚਾਹੀਦਾ ਥੋੜਾ ਸੰਕੋਚ ਤੋਂ ਕੰਮ ਕਰਨਾ ਚਾਹੀਦਾ ਕੋਈ ਗੱਲ ਮੈਂ ਤਾਂ ਕਈ ਵਾਰੀ ਸੋਚਦਾ ਹੁੰਦਾ ਜੀਮਾ ਸਾਹਿਬ ਕਿ ਪਾਕਿਸਤਾਨ ਕੋਈ ਵਿਚ ਪਵੇ ਇਹੋ ਜਿਹੀਆਂ ਚਾਰ ਪੰਜ ਕੰਟਰੀਆਂ ਇਹਨਾਂ ਨੂੰ ਵੀ ਬਿਠਾਵੇ ਉਹਨਾਂ ਨੂੰ ਵੀ ਬਿਠਾਵੇ ਕਿ ਭਾਈ ਇਹ ਜਿਹੜੇ ਤੁਸੀਂ ਚੱਕੀ ਫਿਰਦੇ ਆ ਚਾਰ ਪੰਜ ਦਸ ਪੰਜਾਹ ਬੰਦੇ ਜਿਹੜੇ ਆ ਜਿਨ੍ਹਾਂ ਨੂੰ ਟੈਰੋਰਿਸਟ ਕਹਿੰਦੇ ਆ ਜਿਹੜੇ ਇਧਰਲੇ ਬੰਨੇ ਸਾਡੇ ਵਾਲੇ ਬੰਨੇ ਆ ਕੇ ਫਾਇਰਿੰਗ ਕਰਦੇ ਜਿੱਦਾਂ ਉਹ ਸੰਧੂਰ ਜਿਹੜਾ ਚੱਲਿਆ ਸੀ ਉਹਦੇ ਵਿਚ ਕਿੰਨੇ ਲੋਕ ਇਹਨਾਂ ਨੇ ਸ਼ਹੀਦ ਕਰਤੇ ਸੀ ਮਾਰਤੇ ਸੀ
1: ਤੁਸੀਂ
0: ਖੁਦ ਬੰਦ ਕਰੋ ਇਹਨਾਂ ਨੂੰ ਬੰਦ ਕਰੋ ਇਹਨਾਂ ਬੰਦਿਆਂ ਨੂੰ ਫੜ ਕੇ ਤੇ ਉਹ ਉਹਨਾਂ ਨੂੰ ਟੰਗੋ ਵੀਰ ਦਾ ਮਸਲਾ ਹੈਗਾ ਉਹਨੂੰ ਵੀ ਨਿਬੇੜ ਲੋ ਕਿਸੇ ਤਰੀਕੇ ਨਾਲ ਕੋਈ ਬੜੇ ਤਰੀਕੇ ਹੈਗੇ ਦੁਨੀਆਂ ਦੇ ਉੱਪਰ ਇਹ ਨੀ ਕੋਈ ਮਸਲਾ ਹੱਲ ਹੀ ਨਹੀਂ ਹੋ ਸਕਦਾ ਪਿਆਰ ਮੁਹੱਬਤ ਨਾ ਰਹੋ ਬਾਰਡਰ ਖੋਲੋ ਲੋਕ ਜਿਹੜੇ ਇਧਰੋਂ ਚੀਜ਼ਾਂ ਖਰੀਦਣ ਉਧਰੋਂ ਜਾਣ ਹੁਣ ਚੀਜ਼ਾਂ ਇੰਡੀਆ ਤੋਂ ਜਾਂਦੀਆਂ ਉਹ ਡੁਬਈ ਹੋ ਕੇ ਜਾਂਦੀਆਂ ਉੱਥੇ ਹੋਵੇ ਮਹਿੰਗੀ ਵਿਕਣੀਆਂ
1: ਮਹਿੰਗੀਆਂ ਵਿਕਣੀਆਂ ਖੱਕ ਸਾਹਿਬ ਜੀ ਦੇਖੋ ਸੌਖਾ ਤਰੀਕਾ ਖੱਕ ਸਾਹਿਬ ਜੀ ਸੌਖਾ ਹੀ ਤਰੀਕਾ ਜੇ ਮੋਦੀ ਅੱਜ ਡਿਕਲੇਅਰ ਕਰ ਦੇਵੇ ਭਾਈ ਜਿਹੜੇ ਪਾਕਿਸਤਾਨ ਚ ਆਉਣਾ ਆ ਜਾਓ ਬਾਰਡਰ ਖੁੱਲਾ ਤੇ ਪਾਕਿਸਤਾਨ ਕਿਸੇ ਨੇ ਰਹਿਣਾ ਹੀ ਨੀ ਜਦੋਂ ਉੱਥੇ ਕਿਸੇ ਰਹਿਣਾ ਹੀ ਨੀ ਉਹਨਾਂ ਨੂੰ ਕਹਿ ਤਾਂ ਸਾਡਾ ਹੀ ਮੁਲਕ ਹੈ
0: ਉੱਥੇ ਥੋੜੇ ਮੌਲ ਵੀ ਰਹਿ ਜਾਣੇ ਆ ਬਸ
1: ਉਹ ਬਾਰਡਰ ਖੋਲ ਵੀ ਆ ਜਾਂਦੇ ਨੇ ਇਮੀਗ੍ਰੇਸ਼ਨ ਖੁੱਲੀ ਹੈ ਤੁਹਾਡੇ ਵਾਸਤੇ
0: ਲੋਕੀ ਖੁਦ ਹੀ ਅੱਕੇ ਪਏ ਉਸ ਕੰਟਰੀ ਤੋਂ ਉਹਦਾ ਰੀਜ਼ਨ
1: ਬਿਲਕੁਲ ਬਿਲਕੁਲ
0: ਬਹੁਤ ਜ਼ਿਆਦਾ ਮੰਗਿਆ ਇੱਕ ਕਰਪਸ਼ਨ ਕਰਪਟ
1: ਹਾਂਜੀ
0: ਜਿਹਦੇ ਵਿਚ ਚੋਰ ਬੈਠੇ ਆ ਉਹਦੇ ਵਿਚ ਸਰਕਾਰ ਦੇ ਵਿਚ ਸਾਰੇ ਚੋਰ ਬੈਠੇ ਆ ਔਰ ਆਰਮੀ ਦੇ ਵਿਚ ਉਹ ਸਾਰੇ ਚੋਰ ਬੈਠੇ ਆ ਜਦੋਂ ਦੇਖੋ ਚੀਮਾ ਸਾਹਿਬ ਅੱਜ ਤੱਕ ਹਿਸਟਰੀ ਆ ਪਾਕਿਸਤਾਨ ਦੀ ਕਿਸੇ ਵੀ ਪ੍ਰਾਈਮ ਮਿਨਿਸਟਰ ਨੇ ਪੰਜ ਸਾਲ ਨੀ ਕੱਢੇ ਉਹਨੂੰ ਟੰਗ ਦਿੱਤਾ ਤੇ ਜਾਂ ਉਹਨੂੰ ਤੋੜ ਕੇ ਪਰੇ ਮਾਰਿਆ ਤੇ ਚੁੱਕ ਕੇ ਅੰਦਰ ਦੇ ਦਿੱਤਾ ਤੇ ਆਰਮੀ ਦੇ ਜਨਰਲ ਵੀ ਜਿਹੜੇ ਆ ਜਾਂ ਤਾਂ ਮਾਰੇ ਗਏ ਤੇ ਜਾਂ ਫਿਰ ਕਿਸੇ ਨੂੰ ਫਾਂਸੀ ਹੋ ਗਈ ਤੇ ਜਾਂ ਜਦੋਂ ਹੀ ਉਹਨਾਂ ਦਾ ਰਿਟਾਇਰਮੈਂਟ ਹੋਈ ਭੱਜ ਕੇ ਬਾਹਰ ਨਿਕਲ ਗਏ
1: ਕੋ ਪੈਸੇ ਭੱਜ ਕੇ ਬਾਹਰ ਨਿਕਲੇ ਬਸ
0: ਲੋ ਚੀਮਾ ਸਾਹਿਬ ਬਹੁਤ ਵਧੀਆ ਆਪਣਾ ਕੋ ਖਬਰਾਂ ਦਾ ਵੀ ਮੁੱਕ ਗਿਆ ਕੰਮ ਹੁਣ ਤੇ ਐਵੇਂ ਹੁਣ ਆਪਾਂ ਵਾਧੂ ਗੱਲਾਂ ਕਰਾਂਗੇ
1: ਅਜੇ ਅਜੇ ਖੱਕ ਸਾਹਿਬ ਕਈ ਖਬਰਾਂ ਹੋਰ ਵੀ ਆ ਹੈਗੀਆਂ ਸਾਡੀਆਂ ਛੋਟੀਆਂ ਹੀ ਆ
0: ਤੁਹਾਡੇ ਕੋਲ ਟਾਈਮ 8 ਵਜੇ ਦਾ ਹੀ ਤੁਸੀਂ 18 ਮਿੰਟ ਉੱਪਰ ਲੈ ਗਏ ਆ ਆ ਜਾਓ
1: ਅੱਛਾ ਓਕੇ ਹੁਣ ਡਾਕਟਰ ਸਾਹਿਬ ਨੇ ਅੱਜ ਆਉਣਾ ਨੀ ਮੇਰਾ ਖਿਆਲ ਉਹਨੇ ਛੁੱਟੀ ਕੀਤੀ ਸੀ
0: ਨਾ
1: ਅਗਲੀ ਖਬਰ ਜਿਹੜੀ ਹੈ ਖੱਕ ਸਾਹਿਬ ਜੀ ਉਹ ਇੱਕ ਇਜ਼ਰਾਈਲੀ ਫੌਜ ਦੁਆਰਾ ਤਹਿਰਾਨ ਉੱਪਰ ਹਮਲੇ ਕਾਰਨ ਹਸਪਤਾਲ ਦਾ ਨੁਕਸਾਨ ਹੋਇਆ ਖੱਕ ਸਾਹਿਬ ਜੀ ਉਹ ਦੇਖਿਓ ਧਿਆਨ ਨਾਲ ਸੁਣੋ ਇਹ ਖਬਰ ਇਸ ਇਲਾਕੇ ਦਾ ਨਾਂ ਹੈ ਜਿਹੜਾ ਉਹ ਗਾਂਧੀ ਏਰੀਆ
0: ਅੱਛਾ
1: ਜਿੱਥੇ ਇਹ ਹਾਸਪਿਟਲ ਆ ਜਿੱਥੇ ਇਰਾਨ ਨੇ ਇਹਦੇ ਉੱਤੇ ਬੰਬ ਸਿੱਟਿਆ ਇਸ ਇਲਾਕੇ ਦਾ ਨਾਂ ਗਾਂਧੀ ਏਰੀਆ ਔਰ
0: ਕਿੱਥੇ ਕਿਹਨੇ ਬੰਬ ਸਿੱਟਿਆ
1: ਇਜ਼ਰਾਇਲ ਨੇ ਖੱਕ ਸਾਹਿਬ ਜੀ ਤਹਿਰਾਨ ਦੇ ਉੱਤੇ ਬੰਬ ਸਿੱਟਿਆ ਹਸਪੀਟਲ ਦੇ ਉੱਤੇ ਸਿੱਟਿਆ
0: ਠੀਕ ਹੈ
1: ਹੈ ਨਾ ਔਰ ਉਹ ਜਿਹੜਾ
0: ਇਰਾਨ ਨੇ ਸਿੱਟਿਆ ਮੈਂ ਤਾਂ ਪੁੱਛਿਆ ਮੈਂ ਕਿਹਾ ਇਰਾਨ ਨੇ ਸਿੱਟਿਆ
1: ਨਹੀਂ ਈਰਾਨ ਨੇ ਨੀ ਸਿੱਟਿਆ, ਇਜ਼ਰਾਇਲ ਨੇ ਸਿੱਟਿਆ, ਇਹ ਉੱਥੇ ਈਰਾਨ ਦੀ ਜਿਹੜੀ ਰਾਜਧਾਨੀ ਹੈ ਤਹਿਰਾਨ ਉਹਦੇ ਵਿੱਚ ਇਹ ਹਾਸਪਿਟਲ ਆ, ਉਸ ਏਰੀਏ ਦਾ ਨਾਂ ਹੈ ਜਿਹੜਾ ਉਹ ਗਾਂਧੀ ਹੈ, ਗਾਂਧੀ ਇਲਾਕਾ ਕਹਿੰਦੇ। ਤੇ ਇੱਥੇ ਖਾਸਾ ਵੀ ਵੱਡੇ ਪੈਮਾਨੇ ਦਾ ਨੁਕਸਾਨ ਹੋਇਆ ਤੇ ਮਰੀਜ਼ਾਂ ਨੂੰ ਬਾਹਰ ਕੱਢਣ ਵਿਚ ਜਿਹੜੀ ਉਹ ਵਿਧੀ ਵਿਧਾਨ ਜਿਹੜਾ ਚੱਲ ਰਿਹਾ ਹੈ। ਤੇ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਖਾਕ ਸਾਹਿਬ ਜੀ, ਉਹ ਹੈਗੀ ਆ ਗ੍ਰੀਸ ਦੀ ਰਾਜਧਾਨੀ ਹੈ ਜਿਹੜੀ ਐਥਨਸ, ਉਹਦੇ ਵਿਚ ਖਾਕ ਸਾਹਿਬ ਜੀ ਇਜ਼ਰਾਈਲੀ ਅਤੇ ਅਮਰੀਕਨ ਅੰਬੈਸੀਆਂ ਅੱਗੇ ਜਿਹੜੇ ਆ ਉਹ ਲੋਕਾਂ ਨੇ ਉਹ ਘੇਰਾ ਪਾ ਕੇ ਉਹਦੇ ਮੂਹਰੇ ਪ੍ਰਦਰਸ਼ਨੀਆਂ ਕਰਨ ਲੱਗ ਪਏ ਸੀਗੇ, ਪ੍ਰੋਟੈਸਟ ਕਰਨ ਲੱਗ ਪਏ ਸੀਗੇ। ਤੇ ਉਹਦੇ ਫਿਰ ਬਚਾਓ ਵਾਸਤੇ ਜਿਹੜਾ ਉਹਨਾਂ ਨੇ 1000 ਤੋਂ ਵੱਧ ਜਿਹੜੇ ਲੋਕ ਉੱਥੇ ਇਕੱਠੇ ਹੋ ਗਏ ਸੀਗੇ ਪ੍ਰੋਟੈਸਟ ਕਰਦੇ, ਤੇ ਫਿਰ ਉਹਨਾਂ ਨੇ ਹਮਲੇ ਦੇ ਵਿਰੋਧ ਵਿਚ ਜ਼ਿਆਦਾ ਪ੍ਰੋਟੈਸਟ ਗ੍ਰੀਕ ਜਿਹੜੀ ਸੀਗੀ ਕਮਿਊਨਿਸਟ ਪਾਰਟੀ ਦੇ ਨਾਲ ਜਿਹੜੇ ਜਿਹੜੇ ਲੁਕੇ ਹੋਏ ਜੁਗੇ ਹੋਏ ਲੋਕ ਸੀਗੇ ਨਾ, ਉਹਨਾਂ ਨੇ ਇਹ ਜਿਹੜਾ ਮੁੱਦਾ ਉਠਾਇਆ ਤੇ ਉਹ ਫਿਰ ਅੰਬੈਸੀਆਂ ਦੇ ਦੋਨਾਂ ਦੇ, ਇਜ਼ਰਾਈਲ ਵੀ ਤੇ ਅਮਰੀਕਾ ਦੀ ਅੰਬੈਸੀ ਨੂੰ ਵੀ ਫਿਰ ਜਾ ਕੇ ਜਿੱਦਾਂ ਘੇਰਾ ਪਾ ਲਓ ਕਹਿ ਦਿਓ ਜਾਂ ਜੋ ਮਰਜ਼ੀ ਕਹਿ ਲਓ। ਤੇ ਉਹਦੇ ਵਿਚ ਫਿਰ ਉਹਨਾਂ ਨੇ ਜਿਹੜੇ ਸੀਗੇ ਨਾ ਉਹ ਪ੍ਰਦਰਸ਼ਨੀਆਂ ਕਰਦੇ ਲੋਕ ਸੀਗੇ ਉਹਨਾਂ ਦੇ ਖਾਕ ਸਾਹਿਬ ਜੀ ਜਿਹੜੇ ਕੋਲ ਸਾਈਨ ਫੜੇ ਸੀਗੇ ਨਾ ਉਹਦੇ ਉੱਤੇ ਲਿਖਿਆ ਸੀਗਾ ਹੈਂਡਸ ਆਫ ਈਰਾਨ,
0: ਬਿਲਕੁਲ
1: ਹੈਂਡਸ ਆਫ ਈਰਾਨ ਲਿਖਿਆ ਸੀਗਾ। ਤੇ ਇੱਕ ਹੋਰ ਸਾਈਨ ਸੀਗੇ ਜਿਹੜੇ ਉਹਦੇ ਤੇ ਲਿਖਿਆ ਸੀਗਾ ਕਲੋਜ ਸੂਡਾ ਦੇਸ, ਇਹਨੂੰ ਪਤਾ ਨੀ ਸੌਡਾ ਮੇਰਾ ਖਿਆਲ ਕਹਿੰਦੇ ਹੋਣੇ, ਮੈਨੂੰ ਲੱਗਦਾ ਵੀ ਭਾਸ਼ਾ ਤਾਂ ਕਿਸੇ ਹੋਰ ਦਾ ਸ਼ਬਦ ਆ, ਮੇਰਾ ਮੈਨੂੰ ਜਿੱਥੇ ਤੱਕ ਲੱਗਦਾ ਵੀ ਇਹਦਾ ਮਤਲਬ ਜੇ ਪੰਜਾਬੀ ਚ ਕੱਢਾਂਗੇ ਤਾਂ ਦੱਖਣ ਨਿਕਲੂਗਾ, ਸੌਦਾ ਦਾ ਜਿਹੜਾ ਹੈਗਾ ਇਹ ਖਾਕਸਾ ਦੀ ਜਿਹੜੀ ਇਹ ਗੱਲ ਕਰਦੇ ਇਸ ਜਗ੍ਹਾ ਦੀ ਸੂਡਾ ਦੇਸ ਦੀ, ਇਹ ਜਿਹੜਾ ਆ ਸਨਿਚਰਵਾਰ ਗ੍ਰੀਸ ਨੇ ਸੂਡਾ ਦੇਸ ਦੇ ਆਸ ਪਾਸ ਸਿਕਿਉਰਿਟੀ ਜ਼ਿਆਦਾ ਸਖ਼ਤ ਕਰ ਦਿੱਤੀ, ਇਹ ਅਮਰੀਕਾ ਫੌਜ ਦਾ ਅੱਡਾ ਇਹ ਜਿਹੜਾ ਹੈਗਾ। ਔਰ ਅਤੇ ਇਹ ਖਾਕਸਾ ਵੀ ਇਹਦਾ ਨਾਂ ਹੈਗਾ ਟਾਪੂ ਦਾ, ਇਹ ਛੋਟਾ ਜਿਹਾ ਟਾਪੂ ਹੈ ਜਿੱਦਾਂ ਗ੍ਰੀਸ ਮੇਨ ਲੈਂਡ ਆ, ਉੱਥੋਂ ਥੱਲੇ ਨੂੰ ਸਮੁੰਦਰ ਵਿਚ ਨੂੰ ਜਾ ਕੇ ਨਾ ਕਾਫੀ ਦੂਰ ਜਾ ਕੇ ਆਉਂਦਾ ਹੈ, ਕ੍ਰੀਟੀ ਇਹਨੂੰ ਪੜ੍ਹਦੇ ਆ ਤੇ ਅੰਗਰੇਜ਼ੀ ਦੇ ਵਿਚ ਇਹਨੂੰ ਕ੍ਰੀਟ ਆਈਲੈਂਡ ਕਹਿੰਦੇ ਆ। ਤੇ ਇੱਥੇ ਦੀ ਉਹ ਹੈਗੀ ਆਪਣੀ ਕੀ ਆ ਪੋਰਟ ਵੀ ਆ ਹਰਾਕਲੋਨੀਆ, ਮੇਰਾ ਖਿਆਲ ਜਿਹੜਾ ਹਰਕਲੀ ਸੀਗਾ ਸ਼ਾਇਦ ਉਹ ਉੱਥੇ ਦਾ ਹੋਵੇ, ਉਹਦੀ ਪੋਰਟ ਵੀ ਆ। ਤੇ ਇਹ ਛੋਟੀ ਜਿਹੀ ਟਾਪੂ ਹੈਗਾ ਤੇ ਇੱਥੇ ਕਈ ਵਾਰੀ ਮੈਂ ਗਿਆ, ਤੇ ਇੱਥੇ ਖਾਕ ਸਾਹਿਬ ਜੀ ਅਮਰੀਕਾ ਦਾ ਮਿਲਟਰੀ ਦਾ ਬੇਸ ਇੱਥੇ ਵੀ ਆ। ਹਾਂਜੀ, ਤੇ ਉਹਦੇ ਤੇ ਜਿੱਥੇ ਉਹ ਕਹਿ ਕੇ ਗਏ ਨਾ ਸਾਈਨ ਸੀਗਾ ਕਲੋਜ ਸੂਡਾ ਬੇਸ, ਉਹਦੇ ਇਹੀ ਕਹਿ ਰਹੇ ਸੀ ਜਿਹੜਾ ਉਸ ਟਾਪੂ ਦੇ ਉੱਤੇ ਸੂਡਾ ਬੇਸ ਹੈ ਅਮਰੀਕਾ ਦਾ ਮਿਲਟਰੀ ਦਾ, ਉਹਨੂੰ ਚੁਕਾਓ ਇੱਥੋਂ ਬਾਹਰ ਕੱਢੋ। ਹਾਂ, ਉਹ ਇਹ ਗੱਲ ਕਹਿ ਰਹੇ ਸੀਗੇ। ਤੇ ਅੱਜ ਖਾਸ ਰਾਜਨੀਤਿਕ ਅਤੇ ਕੂਟਨੀਤੀ ਜਿਹੜੀ ਹੈਗੀ ਆ ਉਹ ਕਹਿੰਦੇ ਆ ਵੀ ਇਸ ਜਗ੍ਹਾ ਦੇ ਉੱਤੋਂ ਖਤਮ ਹੋਣੀ ਚਾਹੀਦੀ ਆ, ਤੇ ਮੈਡੀਟਰੇਨੀਅਨ ਨਾਂ ਦਾ ਜਿਹੜਾ ਸਮੁੰਦਰ ਆ ਉਹਦੇ ਵਿਚ ਇਹ ਜਗ੍ਹਾ ਆ, ਤੇ ਯੂਐਸਏ ਰਾਜ ਦੀਆਂ ਅੰਬੈਸੀ ਦੀਆਂ ਜਿਹੜੀਆਂ ਉਹਨਾਂ ਦੇ ਚਾਰ ਸਵੇਰੇ ਪੁਲਿਸ ਦੀਆਂ ਨੀਲੀਆਂ ਬੱਸਾਂ ਜਿਹੜੀਆਂ ਖਾਕ ਸਾਹਿਬ ਜੀ ਉਹਨਾਂ ਦੇ ਨਾਲ ਉਹਨੀ ਜਿਹਨੂੰ ਕਹਿੰਦੇ ਪੈਰੀਮੀਟਰ ਘੇਰਾ ਬਣਾ ਲਿਆ ਕਿਸੇ ਦਾ ਵੀ ਇਦੋਂ ਅੱਗੇ ਨੀ ਕੋਈ ਲੰਘ ਸਕਦਾ, ਜਿਹੜਾ ਪੁਲਿਸ ਦੀਆਂ ਬੱਸਾਂ ਨੀ ਹੁੰਦੀਆਂ ਉਹ ਆਲੇ ਵਾਲੇ ਸਟਰੀਟਾਂ ਦੇ ਵਿਚ ਖੜੀਆਂ ਕਰਤੀਆਂ ਤਾਂ ਕਿ ਕੋਈ
0: ਨਹੀਂ ਲੋਕਾਂ ਨੂੰ ਅੱਗੇ ਜਾਣ ਦਿੱਤਾ, ਅੱਗੇ
1: ਜਾਣ ਤੋਂ ਬਿਲਕੁਲ
0: ਨੁਕਸਾਨ ਕਰ ਸਕਦੇ ਸੀ ਲੋਕ ਤਾਂ ਹੋ ਜਾਂਦੇ, ਫਿਰ ਇਹੀ ਹੁੰਦਾ ਨਾ ਕਈ ਵਾਰੀ,
1: ਇਹੀ ਹੁੰਦਾ ਜੀ, ਇਹੀ ਹੁੰਦਾ ਬਿਲਕੁਲ,
0: ਪਿਆਰ ਨਾਲ ਹੁੰਦੀ ਆ ਫਿਰ ਉਹ ਜਿਹੜੀ ਆ ਵੱਧ ਜਾਂਦਾ ਕੰਮ, ਲੋਕ ਫਿਰ ਹੱਥੋਂ ਪਾਈ ਚੱਲ ਜਾਂਦੇ ਆ, ਤੇ ਉਹ ਪੁਲਿਸ ਦਾ ਕੰਮ ਤੇ ਇਹ ਹੁੰਦਾ ਕਿ ਰੋਕੋ ਕਿਸੇ ਦੇ,
1: ਬਿਲਕੁਲ ਰੋਕੋ ਉਹਨਾਂ ਨੂੰ ਜਾਣ ਨਾ ਦਿਓ ਬਿਲਕੁਲ। ਤੇ ਪੁਲਿਸ ਦੁਆਰਾ ਪ੍ਰੋਟੈਸਟ ਕਰਨ ਵਾਲਿਆਂ ਦੀ ਗਿਣਤੀ ਆ ਕਹਿੰਦੇ ਉਹ 1300 ਦੇ ਕਰੀਬ ਦੱਸੀ ਗਈ ਆ। ਤੇ ਅਗਲੀ ਜਿਹੜੀ ਖਬਰ ਹੈਗੀ ਆ ਉਹ ਖਾਕ ਸਾਹਿਬ ਜੀ ਹੈਗੀ ਆ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਵੱਲੋਂ ਚਿੰਤਾ ਪ੍ਰਗਟ ਕੀਤੀ ਗਈ ਆ ਕਿ ਕਈ ਦਹਾਕਿਆਂ ਤੋਂ ਬਣੇ ਸੰਮੇਲਨ ਅਨੁਸਾਰ ਕਿਸੇ ਇੱਕ ਦੇਸ਼ ਨੂੰ ਦੂਸਰੇ ਦੇਸ਼ ਦੇ ਆਗੂ ਨੂੰ ਮਾਰਨਾ ਜਿਹੜਾ ਉਹ ਮਨਾ ਹੈ। ਸੋ ਇਹ ਖਾਕ ਸਾਹਿਬ ਜੀ ਪਾਕਿਸਤਾਨ ਦੇ ਜਿਹੜੇ ਆ ਉਹ ਕਹਿ ਰਹੇ ਆ,
0: ਚੇਂਜ ਹੋ ਰਿਹਾ ਜੀ ਹੌਲੀ ਹੌਲੀ, ਜਿੱਦਾਂ ਨੀ ਜਿੱਦਾਂ ਲੋਕਾਂ ਦਾ ਜਿਹੜਾ ਵਿਰੋਧ ਉੱਥੇ ਚਾਲੂ ਹੋ ਗਿਆ ਨਾ ਕਿ ਭਾਈ ਸਾਹਿਬ ਤੁਸੀਂ ਅਮਰੀਕਾ ਦਾ ਖੈੜਾ ਛੱਡੋਗੇ ਤੇ ਬਚੋਗੇ,
1: ਹਾਂਜੀ
0: ਰਗੜੇ ਜਾਓਗੇ। ਦੇਖੋ ਲਾਗੇ ਈਰਾਨ ਵੀ ਉਹਨਾਂ ਦਾ ਸੰਧੀ ਆ, ਉਹਨਾਂ ਦਾ ਜਾਣ ਪਛਾਣ ਆ, ਉਹ ਹੁਣ ਉਹਦੇ ਤੇ ਜਦੋਂ ਜ਼ਿਆਦਾ ਕੁਛ ਹੋਇਆ ਜਦੋਂ ਉਹਨਾਂ ਦਾ ਬਾਬਾ ਹੀ ਮਾਰਿਆ ਗਿਆ ਵੱਡਾ, ਇਹੀ ਹੁੰਦਾ ਨਾ ਕਈ ਵਾਰੀ,
1: ਇਹੀ ਹੁੰਦਾ ਜੀ, ਇਹੀ ਹੁੰਦਾ ਬਿਲਕੁਲ,
0: ਪਿਆਰ ਨਾਲ ਹੁੰਦੀ ਆ ਫਿਰ ਉਹ ਜਿਹੜੀ ਆ ਵੱਧ ਜਾਂਦਾ ਕੰਮ, ਲੋਕ ਫਿਰ ਹੱਥੋਂ ਪਾਈ ਚੱਲ ਜਾਂਦੇ ਆ, ਤੇ ਉਸ ਪੁਲਿਸ ਦਾ ਕੰਮ ਤੇ ਇਹੀ ਹੁੰਦਾ ਕਿ ਰੋਕੋ ਕਿਸੇ ਦੇ,
1: ਬਿਲਕੁਲ ਰੋਕੋ ਉਹਨਾਂ ਨੂੰ ਜਾਣ ਨਾ ਦਿਓ ਬਿਲਕੁਲ। ਤੇ ਪੁਲਿਸ ਦੁਆਰਾ ਪ੍ਰੋਟੈਸਟ ਕਰਨ ਵਾਲਿਆਂ ਦੀ ਗਿਣਤੀ ਆ ਕਹਿੰਦੇ ਉਹ 1300 ਦੇ ਕਰੀਬ ਦੱਸੀ ਗਈ ਆ। ਤੇ ਅਗਲੀ ਜਿਹੜੀ ਖਬਰ ਹੈਗੀ ਆ ਉਹ ਖਾਕ ਸਾਹਿਬ ਜੀ ਹੈਗੀ ਆ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਵੱਲੋਂ ਚਿੰਤਾ ਪ੍ਰਗਟ ਕੀਤੀ ਗਈ ਆ ਕਿ ਕਈ ਦਹਾਕਿਆਂ ਤੋਂ ਬਣੇ ਸੰਮੇਲਨ ਅਨੁਸਾਰ ਕਿਸੇ ਇੱਕ ਦੇਸ਼ ਨੂੰ ਦੂਸਰੇ ਦੇਸ਼ ਦੇ ਆਗੂ ਨੂੰ ਮਾਰਨਾ ਜਿਹੜਾ ਉਹ ਮਨਾ ਹੈ। ਸੋ ਇਹ ਖਕਸਾ ਜੀ ਪਾਕਿਸਤਾਨ ਦੇ ਜਿਹੜੇ ਆ ਉਹ ਕਹਿ ਰਹੇ ਆ,
2: ਚੇਂਜ ਹੋ ਰਿਹਾ ਜੀ ਹੌਲੀ ਹੌਲੀ। ਹਾਂਜੀ, ਜਿੱਦਾਂ ਨੀ ਜਿੱਦਾਂ ਲੋਕਾਂ ਦਾ ਜਿਹੜਾ ਵਿਰੋਧ ਉੱਥੇ ਚਾਲੂ ਹੋ ਗਿਆ ਨਾ ਕਿ ਭਾਈ ਸਾਹਿਬ ਤੁਸੀਂ ਅਮਰੀਕਾ ਦਾ ਖੇੜਾ ਛੱਡੋਗੇ ਤੇ ਬਚੋਗੇ, ਰਗੜੇ ਜਾਓ। ਦੇਖੋ ਲਾਗੇ ਇਰਾਨ ਵੀ ਉਹਨਾਂ ਦਾ ਸੰਧੀ ਆ, ਉਹਨਾਂ ਦਾ ਜਾਣ ਪਛਾਣ ਆ, ਉਹ ਹੁਣ ਉਹਦੇ ਤੇ ਜਦੋਂ ਜਿਆਦਾ ਕੁਛ ਹੋਇਆ ਜਦੋਂ ਉਹਨਾਂ ਦਾ ਬਾਬਾ ਹੀ ਮਾਰਿਆ ਗਿਆ ਵੱਡਾ, ਤੇ ਫਿਰ ਇਹਦੇ ਵਿੱਚ ਅੱਗ ਭੜਕੀ ਆ। ਇਹ ਅਮਰੀਕਾ ਨੇ ਬੜੀ ਵੱਡੀ ਮੈਨੂੰ

0: ਹਾਂਜੀ
1: ਜਿਦਾਂ ਨੀ ਜਿਦਾਂ ਲੋਕਾਂ ਦਾ ਜਿਹੜਾ ਵਿਰੋਧ ਉੱਥੇ ਚਾਲੂ ਹੋ ਗਿਆ ਨਾ ਕਿ ਭਾਈ ਸਾਹਿਬ ਤੁਸੀਂ ਅਮਰੀਕਾ ਦਾ ਖੇੜਾ ਛੱਡੋਗੇ ਤੇ ਬਚੋਗੇ
0: ਹਾਂਜੀ
1: ਰਗੜੇ ਜਾਓਗੇ ਦੇਖੋ ਲਾਗੇ ਇਰਾਨ ਵੀ ਉਹਨਾਂ ਦਾ ਸੰਧੀ ਆ ਉਹਨਾਂ ਦਾ ਜਾਣ ਪਛਾਣ ਆ ਉਹ ਹੁਣ ਉਹਦੇ ਤੇ ਜਦੋਂ ਜ਼ਿਆਦਾ ਕੁਛ ਹੋਇਆ ਜਦੋਂ ਉਹਨਾਂ ਦਾ ਬਾਬਾ ਹੀ ਮਾਰਿਆ ਗਿਆ ਵੱਡਾ ਤੇ ਫਿਰ ਇਹਦੇ ਵਿਚ ਅੱਗ ਭੜਕੀ ਆ ਇਹ ਅਮਰੀਕਾ ਨੇ ਬੜੀ ਵੱਡੀ ਮੈਨੂੰ ਲੱਗਦਾ ਕਿ
0: ਗਲਤੀ ਕੀਤੀ ਆ ਬਿਲਕੁਲ
1: ਕਰਨੀ ਚਾਹੀਦੀ ਟਰੰਪ ਸਾਹਿਬ ਨੂੰ ਏਡਾ ਜਦੋਂ ਗੱਲਾਂ ਬਾਤਾਂ ਨਾਲ ਸਮਝਾ ਲਓ ਜੇ ਉਹਨੇ ਬੰਦ ਹੀ ਕਰ ਦਿੱਤਾ ਜਾਂ ਉਹਦੇ ਕੋਲ ਹੈਗਾ ਜਾਂ ਨਹੀਂ ਹੈਗਾ ਜਦੋਂ ਬਣ ਜਾਏਗਾ ਤੁਹਾਡੇ ਕੋਲ ਸਾਰੀ ਟੈਕਨੋਲੋਜੀ ਹੈਗੀ ਆ ਫਿਰ ਤੁਸੀਂ
0: ਬਿਲਕੁਲ ਬਸ ਬਸ ਸਾਰਾ ਰੌਲਾ ਤੇਲ ਦਾ ਖਰਚਾ ਕੋਈ ਗੱਲ ਨਹੀਂ
1: ਤੇਲ ਵੀ ਹੌਲੀ ਹੌਲੀ ਖਤਮ ਹੋ ਜਾਣਾ ਚੀਮਾ ਸਾਹਿਬ ਜਦੋਂ ਦੀ ਇਲੈਕਟ੍ਰੋਨਿਕ ਗੱਡੀਆਂ
0: ਬਿਲਕੁਲ ਬਿਲਕੁਲ
1: ਤੇਲ ਦਾ ਵੀ
0: ਬਿਲਕੁਲ
1: ਚਲੋ ਬੜੀ ਮਿਹਰਬਾਨੀ ਚੀਮਾ ਸਾਹਿਬ
0: ਬਹੁਤ ਨਹੀਂ ਹਜੇ ਮਿਹਰਬਾਨੀ ਨਾ ਕਰੋ ਖਰਚਾ
1: ਚੀਮਾ ਸਾਹਿਬ ਜਾਂ ਛੋਟੀਆਂ ਖਬਰਾਂ ਕਰੋ ਫਿਰ ਛੋਟੀ ਛੋਟੀਆਂ
0: ਹਾਂ ਛੋਟੀਆਂ ਛੋਟੀਆਂ ਹੀ ਆ ਇਹ ਜਿਹੜੀ ਉਹਨਾਂ ਨੇ ਖਾਕ ਸਾਹਿਬ ਜੀ ਕਿਹਾ ਸੀਗਾ ਕਿ ਪਾਕਿਸਤਾਨ ਦੇ ਜਿਹੜੇ ਹੈਗੇ ਉਹਨਾਂ ਨੇ ਕਿਹਾ ਦੂਸਰੇ ਦੇਸ਼ ਦੇ ਆਗੂ ਨੂੰ ਮਾਰਨਾ ਜਿਹੜਾ ਮਨਾ ਹੈ ਫਿਰ ਪਰ ਫਿਰ ਵੀ ਸ਼ਕਤੀਸ਼ਾਲੀ ਨੂੰ ਜਿਹੜਾ ਕੁਝ ਵੀ ਕਰ ਸਕਣ ਦੀ ਉਹਦੇ ਕੋਲ ਸ਼ਕਤੀ ਤਾਂ ਹੁੰਦੀ ਆ ਖਾਕ ਸਾਹਿਬ ਜੀ ਜਿਹਦੀ ਲਾਠੀ ਉਹਦੀ ਬੈਂਸ ਹੈ ਕਿ ਨਹੀਂ ਤੇ ਜਿਹੜੇ ਤਕੜੇ ਦਾ ਕਹਿੰਦੇ ਆ ਸੱਤੀ ਵੀ ਸੌ ਹੁੰਦਾ ਆ ਤੇ ਮਾਈਟ ਇਜ ਰਾਈਟ ਅੰਗਰੇਜ਼ੀ ਦੇ ਵਿਚ ਵੀ ਕਹਿ ਦਿੰਦੇ ਆ ਸੋ ਇਹ ਉਹਨਾਂ ਨੇ ਕਹਿਤਾ ਪਾਕਿਸਤਾਨ ਦੇ ਜਿਹੜੇ ਹੈਗੇ ਆ ਪ੍ਰਾਈਮ ਮਿਨਿਸਟਰ ਤੇ ਇਹਦੇ ਨਾਲ ਅਗਲੀ ਖਬਰ ਹੈ ਜਿਹੜੀ ਖਾਕ ਸਾਹਿਬ ਜੀ
1: ਇੱਥੇ ਆ ਕੇ ਤਾਂ ਬੂਟ ਪਾਲਿਸ਼ ਕਰਨ ਤੱਕ ਜਾਂਦਾ ਟਰੰਪ ਦੇ ਇਹਦੀ ਜੇ ਹੁਣ ਕਿੰਨੀ ਜ਼ਰੂਰਤ ਕਿੱਥੋਂ ਆ ਗਈ ਏਡੀ ਗੱਲ ਕਹਿਣ ਦੀ ਮੈਨੂੰ ਇਹ ਨੀ ਸਮਝ ਆਈ
0: ਹਾਂਜੀ ਹਾਂਜੀ ਉਹ ਹੁਣ ਫਿਰ ਆਮ ਦੇ ਨਾਲ
1: ਜਦੋਂ ਮਰਜ਼ੀ
0: ਉਹ ਖਾਕ ਸਾਹਿਬ ਜੀ ਜਿਹੜੀ ਦੇਖੋ ਜਿਹੜਾ ਪਾਕਿਸਤਾਨ ਹੈ ਖਾਕ ਸਾਹਿਬ ਜੀ ਸਾਡੇ ਨਾਲ ਮੁੰਡੇ ਰਹਿੰਦੇ ਰਹੇ ਆ ਪਾਕਿਸਤਾਨੀ ਬਹੁਤੇ ਉਹਨਾਂ ਨੂੰ ਜਦੋਂ ਪੁੱਛੀਦਾ ਸੀ ਭਈ ਯਾਰ ਤੁਸੀਂ ਇਰਾਨ ਦੇ ਵਿਚ ਜਿਹੜੇ ਲੋਕ ਜਾਂਦੇ ਸੀ ਆਪਣੇ ਉਹ ਆਪਾਂ ਨੂੰ ਤਾਂ ਇੰਡੀਆ ਤੋਂ ਫਲਾਈਟ ਲੈ ਕੇ ਜਾਣਾ ਪੈਂਦਾ ਸੀ
1: ਇਹ ਚਲ ਜਾਂਦੇ ਉਦੇ ਬਾਰਡਰ ਸਾਹਿਬ ਨਾਲ ਹੀ ਹੈਗਾ
0: ਬਾਰਡਰ ਸਾਡੀ ਕੀ ਖਾਕ ਸਾਹਿਬ ਜੀ ਜਦੋਂ ਉਹਨਾਂ ਨੂੰ ਕਿਤੇ ਪੁੱਛਦਾ ਵੀ ਤੂੰ ਕਿੱਦਾਂ ਆ ਗਿਆ ਉਹ ਕਹਿੰਦੇ ਯਾਰ ਇੱਕ ਬੱਕਰੀ ਵੇਚ ਕੇ ਤਾਂ ਸਾਲਾ ਅਸੀਂ ਇਰਾਨ ਆਉੜਦੇ ਹਾਂ
1: ਇੰਨਾ ਕੀ ਖਰਚਾ ਸੀ ਉੱਥੇ ਦਾ
0: ਬਾਰਡਰ ਨਾਲ ਲੱਗਦਾ ਬੱਕਰੀ ਵੇਚੋ 10 ਰੁਪਏ ਲੈ ਕੇ ਉਧਰਲੀ ਕ੍ਰਾਂਤੀ ਲੈ ਕੇ ਤਾਂ ਉੱਥੇ ਚਲੇ ਜਾਓ
1: ਕ੍ਰਾਂਤੀ ਦਾ ਬੜਾ ਬੇੜਾ ਗਰਕ ਇਰਾਨ ਦੀ ਦਾ ਜੀ ਬਣੇ ਆਪਣੇ ਰੁਪਈਏ ਦੇ ਖਰਾ ਲੱਖ ਰੁਪਈਆ ਬਣਦਾ ਇੱਕ ਰੁਪਈਏ ਦਾ
0: ਇੱਦਾਂ ਹੀ ਕੁਛ ਹੈਗੀ ਆ ਖਾਕ ਸਾਹਿਬ ਜੀ
1: ਡਾਲਰ ਦਾ ਖਰਾ ਕਰੋੜ ਰੁਪਈਆ ਬਣਦਾ ਇੱਕ ਡਾਲਰ ਦਾ
0: ਹਾਂਜੀ ਹਾਂਜੀ ਤੇ ਹੁਣ ਅਗਲੀ ਜਿਹੜੀ ਖਬਰ ਹੈਗੀ ਆ ਉਹ ਕਹਿੰਦੇ ਇਰਾਨੀ ਪ੍ਰੈਜੀਡੈਂਟ ਮਸੂਦ ਪਜ਼ੈਸ਼ੀਅਨ ਜਿਹੜੇ ਹੈਗੇ ਆ ਉਹਨਾਂ ਵੱਲੋਂ ਕਿਹਾ ਗਿਆ ਕਿ ਇਰਾਨ ਦੇ ਪਰਮ ਆਗੂ ਨੂੰ ਮਾਰਨ ਨਾਲ ਅਮਰੀਕਾ ਅਤੇ ਇਜ਼ਰਾਈਲ ਨੂੰ ਕੋਈ ਲਾਭ ਨਹੀਂ ਹੋਣਾ ਸਗੋਂ ਸ਼ਰਮਿੰਦਗੀ ਹੀ ਪੱਲੇ ਪਵੇਗੀ
1: ਬਿਲਕੁਲ ਜੀ ਬਿਲਕੁਲ ਪਵੇਗੀ
0: ਹਾਂਜੀ
1: ਅਗਲੀ ਅੱਗੇ ਅਸੀਂ ਪਹਿਲਾਂ ਹੀ ਬਦਨਾਮ ਆ ਜਦੋਂ ਦਾ ਉਹਨੂੰ ਚੱਕ ਕੇ ਲਿਆਂਦਾ ਉੱਥੋਂ ਉਦੋਂ ਤੋਂ
0: ਹਾਂਜੀ
1: ਬਹੁਤ
0: ਕੋਈ
1: ਪਟਾਕਾ ਪੈ ਜਾਣਾ ਜੀ ਥੋੜੇ ਚਿਰ ਦੇ ਵਿਚ ਜਿਸ ਤਰੀਕੇ ਦੇ ਨਾਲ ਟਰੰਪ ਸਾਹਿਬ ਬੰਦ ਨਹੀਂ ਕਰ ਰਹੇ ਕੰਮ ਨੂੰ
0: ਹਾਂਜੀ ਹਾਂਜੀ ਇਹ ਤਾਂ
1: ਚੀਜ਼ ਜਾ ਰਿਹਾ ਕੋਈ ਤਰੀਕਾ ਹੁੰਦਾ ਕੋਈ ਸਿਸਟਮ ਹੁੰਦਾ ਯਾਰ ਏਦਾਂ ਥੋੜਾ ਹੁੰਦਾ ਕਿ ਜਿਸ ਤਰੀਕੇ ਨਾਲ ਚੱਲਣ ਡਿਆ ਕੰਮ ਸਾਰਿਆਂ ਨਾਲ ਵਿਗਾੜ ਕੇ ਤੁਸੀਂ ਫਿਰ ਕੀ ਕਰੋਗੇ ਦੇਖੋ ਅਰਬ ਕੰਟਰੀਆਂ ਜਿਹੜੀਆਂ ਸੱਤਾਂ ਦੇ ਵਿਚ ਸਿੱਟੇ ਆ ਉਹ ਕੀ
0: ਸੋਚੋਗੇ
1: ਨਾ ਕੋਈ ਲੈਣਾ ਨਾ ਕੋਈ ਦੇਣਾ ਤੁਹਾਨੂੰ ਘਰ ਬਿਠਾਇਆ ਇੱਥੇ ਤੁਸੀਂ ਆਪਣੇ ਘਰ ਬਿਠਾਇਆ ਤੁਸੀਂ ਕਮ ਸੇ ਕਮ ਸਾਡੀ ਰਾਖੀ ਤੇ ਕਰੋ
0: ਬਿਲਕੁਲ ਬਿਲਕੁਲ
1: ਮੁਲਖ ਦੇ ਵਿਚੋਂ ਇਹ ਕਰਨਾ ਡਰਾਵੇ ਲਈ ਰੱਖੀ ਹੈ ਨਾ
0: ਹਾਂਜੀ ਹਾਂਜੀ ਬਿਲਕੁਲ ਇਸੇ ਕਰਕੇ
1: ਫਿਰ ਉੱਥੋਂ ਤੁਸੀਂ ਜਹਾਜ਼ ਚਲਾਓਗੇ ਤੇ ਉੱਥੋਂ ਮਿਜ਼ਾਇਲਾਂ ਸਿੱਟੋਗੇ ਤੇ ਫਿਰ ਉਹਨਾਂ ਨੇ ਉੱਥੇ ਕਰਨਾ ਜਿੱਥੋਂ ਮਿਜ਼ਾਇਲ ਆਈ ਹੈ
0: ਬਿਲਕੁਲ ਬਿਲਕੁਲ ਅਗਲਿਆਂ ਨੇ ਉੱਥੇ ਕਰਨਾ ਜੀ ਅਗਲੀ ਜਿਹੜੀ ਗੱਲਬਾਤ ਹੈਗੀ ਆ ਉਹ ਕਹਿੰਦੇ ਪਿਸ਼ੇਸਕੀਅਨ ਜਿਹੜੇ ਹੈਗੇ ਆ ਉਹਨਾਂ ਨੇ ਵੀ ਕਿਹਾ ਕਿ ਇਰਾਨ ਦੇ ਪਰਮ ਮੁਖੀ ਨੂੰ ਸ਼ਹੀਦ ਕਰਨ ਨਾਲ ਇਜ਼ਰਾਈਲ ਅਤੇ ਅਮਰੀਕਾ ਵਰਗੇ ਪਾਪੀਆਂ ਸਾਡੇ ਦੇਸ਼ ਨੂੰ ਕੋਈ ਵੱਡਾ ਸਦਮਾ ਲੱਗਾ ਹੈ ਅਗਲਾ ਜਿਹੜਾ ਹੈਗਾ ਯੂਰੋਪੀਅਨ ਕਮਿਸ਼ਨ ਦੀ ਜਿਹੜੀ ਹੈਗੀ ਆ ਉਸੁੱਲਾ ਵੌਨ ਡੈਰ ਲੇਗਨ ਉਹਨਾਂ ਦਾ ਨਾਂ ਆ ਉਹਨੇ ਇਰਾਨ ਦੀ ਪਰਜਾ ਨੂੰ ਹੱਲਾ ਸ਼ੇਰੀ ਦਿੰਦੇ ਹੋਏ ਕਿਹਾ ਯੂਰੋਪੀਅਨ ਜਿਹੜੀ ਆ ਕਮਿਸ਼ਨ ਆ ਯੂਰੋਪੀਅਨ ਕਮਿਸ਼ਨ ਜਿਹੜੀ ਆ ਉਹਦੀ ਇਹ ਹੈਗੀ ਆ ਉਸੁੱਲਾ ਵੌਨ ਜਰਮਨ ਦੀ ਆ ਇਹ ਪਰ ਇਹਦੀ ਕਮਿਸ਼ਨਰ ਆ ਤੇ ਇਹਨੇ ਇਰਾਨ ਦੀ ਪਰਜਾ ਨੂੰ ਹੱਲਾ ਸ਼ੇਰੀ ਦਿੰਦੇ ਹੋਏ ਕਿਹਾ ਕਿ ਤੁਹਾਡਾ ਭਵਿੱਖਿਆ ਤੁਹਾਡੇ ਹੱਥਾਂ ਚ ਆ ਖਾਕਸਾ ਜੀ ਸਾਰੇ ਉਹਨਾਂ ਨੂੰ ਪਰਜਾ ਨੂੰ ਭੜਕਾ ਰਹੇ ਆ ਕਿ ਹੁਣ ਮੌਕਾ ਤੁਸੀਂ ਚਲੋ ਨਿਕਲੋ ਸੜਕਾਂ ਦੇ ਉੱਤੇ ਆਓ ਤੇ ਭਵਿੱਖ ਤੁਹਾਡੇ ਹੱਥ ਚ ਆ ਇਹ ਮੌਕਾ ਖੁੰਝ ਨਾ ਜਾਵੇ ਮਤਲਬ ਉਥੋਂ ਦੀ ਵਿਰੋਧੀ ਪਾਰਟੀ ਨੂੰ ਭੜਕਾ ਕੇ ਅੰਦਰੂਨੀ ਪਾਟੋਧਾਰ ਪੈਦਾ ਕਰਨ ਤੇ ਪੂਰਾ ਜ਼ੋਰ ਲੱਗਿਆ ਹੋਇਆ ਅੱਛਾ ਇਹ ਤਾਂ ਹੈਗਾ ਸੀ ਪਹਿਲਾਂ ਜਿਹੜੀ ਆਪਾਂ ਗਏ ਆ ਪਿਛੇਜੀਅਨ ਉਹ ਇੱਕ ਸੀਗਾ ਦੂਸਰੇ ਨੰਬਰ ਤੇ ਯੂਰੋਪੀਅਨ ਕਮਿਸ਼ਨ ਦੀ ਜਿਹੜੀ ਉਹ ਹੈਗੇ ਆ ਆਪਣੇ ਆਗੂ ਤੇ ਤੀਸਰਾ ਇਟਲੀ ਦੇ ਜਿਹੜੇ ਵਿਦੇਸ਼ ਮੰਤਰੀ ਆ ਉਹਨਾਂ ਨੇ ਕੀ ਕਿਹਾ ਸੁਣੋ ਖਾਕ ਸਾਹਿਬ ਜੀ ਜਿਹੜੇ ਚੰਗੇ ਲੋਕ ਆ ਉਹ ਹਮੇਸ਼ਾ ਚੰਗੇ ਰਹਿੰਦੇ ਹੁੰਦੇ ਆ
1: ਪਹਿਲਾਂ ਵੀ ਪ੍ਰਧਾਨ ਮੰਤਰੀ

0: ਦੀ ਕਈ ਕਾਫੀ ਕੁਛ ਕਹਿ ਚੁੱਕੀ ਹੈ ਪਹਿਲਾਂ ਵੀ। ਹਾਂਜੀ
1: ਹਾਂਜੀ, ਇਟਲੀ ਦੇ ਵਿਦੇਸ਼ ਮੰਤਰੀ ਆ ਜਿਹੜੇ, ਉਹਨਾਂ ਨੇ ਇਹ ਕਿਹਾ ਕਿ ਇਸ ਵਕਤ ਇਰਾਨ ਤਬਦੀਲੀ ਦੇ ਦੌਰ ਵਿਚ ਹੈ, ਇਹ ਦੇਖਣਾ ਬਾਕੀ ਹੈ ਕਿ ਇਹ ਦੌਰ ਕਿੰਨਾ ਸਮਾਂ ਚੱਲੇਗਾ ਅਤੇ ਇਸ ਲੜਾਈ ਦਾ ਕੀ ਪ੍ਰਭਾਵ ਹੋਵੇਗਾ, ਕਿਉਂਕਿ ਇਸ ਆਗੂ ਨੇ ਦੇਸ਼ ਨੂੰ ਕਈ ਉਹ ਖਤਰਾ ਜੀ ਖਮੀਨੀ ਸਾਹਿਬ ਦੀ ਗੱਲ ਕਰ ਰਹੇ ਆ, ਇਸ ਆਗੂ ਨੇ ਦੇਸ਼ ਨੂੰ ਕਈ ਦਹਾਕਿਆਂ ਤੋਂ ਸੇਧ ਦਿੰਦਾ ਰਿਹਾ ਅਤੇ ਉਸ ਉਹ ਚਲੇ ਗਿਆ, ਦੁਨੀਆਂ ਨੂੰ ਛੱਡ ਕੇ ਚਲੇ ਗਿਆ, ਉਹ ਜਿਸ ਦਾ ਕੋਈ ਨਾ ਕੋਈ ਨਤੀਜਾ ਸਾਹਮਣੇ ਆਏਗਾ, ਕਰਨੀ ਕਹਿੰਦੇ ਵੀ ਇਹਦਾ ਤੁਹਾਨੂੰ ਕੋਈ ਨਾ ਕੋਈ ਜਿਹੜਾ ਭਰਨਾ ਪੈਣਾ।
0: ਦੇਖੋ ਜਦੋਂ ਤੁਸੀਂ ਇੱਕ ਉਹਨਾਂ ਦਾ ਵੱਡਾ ਗੁਰੂ ਵੱਡਾ ਲੀਡਰ ਹੀ ਮਾਰ ਦਿੱਤਾ,
1: ਉਹਨੂੰ ਰੱਬ ਮੰਨਦੇ ਆ ਖਾਸ ਸਾਹਿਬ,
0: ਉਹਨੂੰ ਨਿਸ਼ਾਨਾ ਲਾ ਕੇ ਉਹਨੂੰ ਨਾਲ ਹੋਰ ਵੀ ਮਾਰੇ, ਪਰ ਇਹਦਾ ਰਿਜ਼ਲਟ ਤਾਂ ਬਾਅਦ ਚ ਨਿਕਲਦੇ ਨਾ, ਗੱਲ ਰਿਜ਼ਲਟ
1: ਬਿਲਕੁਲ। ਅਗਲਾ ਫਰਾਂਸ, ਫਰਾਂਸ ਦੀ ਗੌਰਮੈਂਟ ਦੇ ਬੁਲਾਰੇ ਮੌਦ ਬ੍ਰੈਗਨ ਨੇ ਕਿਹਾ ਕਿ ਉਹ ਉਸ ਦੇ ਹਜ਼ਾਰਾਂ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਸੀ। ਦੇਖੋ ਇੱਕ ਪਾਸੇ ਕੀ ਹੈ, ਹਾਂ ਜ਼ਿੰਮੇਵਾਰ ਸੀ, ਜਿਸ ਕਰਕੇ ਹਰ ਇੱਕ ਨੂੰ ਉਸ ਦੀ ਮੌਤ ਦਾ ਸਵਾਗਤ ਕਰਨਾ ਤਾਂ ਬਣਦਾ ਹੀ ਆ, ਅਤੇ ਅਗਲਾ ਆਗੂ ਚੋਣਨਾ ਉਥੋਂ ਦੀ ਪਰਜਾ ਦੇ ਹੱਥ ਹੈ। ਸੋ ਇਹ ਵੀ ਉਥੋਂ ਦੀ ਪਰਜਾ ਨੂੰ ਭੜਕਾ ਰਹੇ ਆ, ਤੇ ਇਹਦੇ ਨਾਲ ਖਾਸ ਸਾਹਿਬ ਜੀ ਅੱਜ ਦੀਆਂ ਖਬਰਾਂ ਖਤਮ ਹੋਈਆਂ, ਤੇ ਤੁਸੀਂ ਕਾਹਲੇ ਪੈਂਦੇ ਸੀ ਕਿੰਨੇ ਛੇਤੀ, ਹੁਣ ਆਪਾਂ ਬੰਦ ਕਰੇ ਦੇ।
0: ਮੇਰਾ ਕੋਈ ਹੋਰ ਆਈਡੀਆ ਸੀ ਉਹਦੇ ਵਿੱਚ ਨਾ ਲੰਮਾ ਹੋ,
1: ਅੱਛਾ
0: ਆਈਡੀਆ, ਚਲੋ ਦੈਟਸ ਓਕੇ, ਦੈਟਸ ਫਾਈਨ, ਨੋ ਪ੍ਰੋਬਲਮ। ਜਿੰਨੀ ਕੋਸ਼ਿਸ਼ ਅਸੀਂ ਕਰਦੇ ਆ ਤੁਹਾਡੇ ਤੱਕ ਖਬਰਾਂ ਪਹੁੰਚਾਉਣ ਦੀ, ਅੱਜ ਲੱਗਦਾ ਕੋਈ ਖਬਰ ਰਹਿ ਨਹੀਂ ਗਈ ਅਸੀਂ ਜਿਹੜੀ ਤੁਹਾਡੇ ਤੱਕ ਨਹੀਂ ਪਹੁੰਚਾਈ, ਤੇ ਕੱਲ ਪਰਸੋਂ ਨੂੰ ਫੇਰ ਅਸੀਂ ਖਬਰਾਂ ਲੈ ਕੇ ਤੁਹਾਡੇ ਨਾਲ ਪਹੁੰਚ ਜਾਣਾ ਜੀ। ਔਰ ਬੜੀ ਮਿਹਰਬਾਨੀ ਤੁਹਾਡਾ ਸਰੋਤਿਓ, ਭੈਣੋ ਤੇ ਭਰਾਵੋ, ਤੁਸੀਂ ਪ੍ਰੋਗਰਾਮ ਨੂੰ ਸੁਣਦੇ ਹੋ ਔਰ ਰਿਪੀਟ ਪ੍ਰੋਗਰਾਮ ਕੱਲ ਨੂੰ ਲੱਗੇਗਾ ਉਹਨੂੰ ਵੀ ਸੁਣਿਓ ਜਿਨ੍ਹਾਂ ਨੇ ਨਹੀਂ ਸੁਣਿਆ, ਤੇ ਬੜਾ ਸ਼ੁਕਰੀਆ ਚੀਮਾ ਸਾਹਿਬ ਤੁਹਾਡਾ ਵੀ, ਧੰਨਵਾਦ, ਮਿਹਰਬਾਨੀ, ਤੇ ਮਿਲਦੇ ਆ ਜੀ ਪਰਸੋਂ, ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ
0: ਜੀ, ਸਤਿ ਸ੍ਰੀ ਅਕਾਲ।

ਆਵਾਜ਼ ਦੀ ਦੁਨੀਆਂ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫ੍ਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਦੋਸਤਾਨਾ ਲਹਿਜੇ ਵਿੱਚ, ਹਵਾਵਾਂ ਅਤੇ ਸਿਜ਼ਾਵਾਂ ਵਿੱਚ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭੱਖਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਚੂੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਣ ਵਾਲਾ, ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫ੍ਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਅਰ ਓਨ ਰੇਡੀਓ ਸਟੇਸ਼ਨ। Expose yourself how you see this wonderful world with your watching eyes and experience. We are all from Kerala. Grateful though, Asi Tuhaade Tum Sirf Ek Phone Call Hi De Raha. That's the beauty of your learning radio station. We respect you and your will. ਦੋਸਤੋ, ਪਹਿਲੇ ਆਵੋ, ਮੈਂ ਗੱਲਬਾਤ ਕਰੂੰਗਾ ਬਾਂਦਰ ਤੇ ਫੁੱਲੀਆਂ। ਤੁਹਾਨੂੰ ਪਤਾ ਹੀ ਹੈ ਬਾਂਦਰਾਂ ਦਾ ਫੁੱਲੀਆਂ ਨਾਲ ਡੂੰਘਾ ਸੰਬੰਧ ਹੈ।

www.parvazradio.com ਦੋਸਤੋ ਆਪ ਤੇ ਤੁਸੀਂ ਸੁਣਦੇ ਹੀ ਹੋ ਤੇ ਆਪਣੇ ਸੱਜਣਾ ਮਿੱਤਰਾਂ ਦੋਸਤਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਾਓ ਵੀ ਸ਼ੈਲ ਬੀ ਗ੍ਰੇਟਫੁਲ ਟੂ ਯੂ ਇਹ ਦੁਨੀਆ ਖਚਰੀ ਖੱਚਰ ਦੀ ਜਾਤ ਵਿੱਚੋਂ ਕਿਸੇ ਸਿਆਣੇ ਨੇ ਆਖਿਆ ਸੱਚ ਲੋਕੋ ਇਹ ਦੁਨੀਆ ਖਚਰੀ ਖੱਚਰ ਦੀ ਜਾਤ ਵਿੱਚੋਂ ਕਿਸੇ ਸਿਆਣੇ ਨੇ ਕਿਹਾ ਹੈ ਸੱਚ ਲੋਕੋ ਅੱਗੇ ਹੋਈਏ ਤੇ ਚੱਕ ਇਹ ਭੂਰ ਦੀ ਜੇ ਪਿੱਛੇ ਹੋਈਏ ਤੇ ਮਾਰਦੀ ਲੱਤ ਲੋਕੋ ਬਾਈ ਪਿੱਛੇ ਹੋਈਏ ਤੇ ਮਾਰਦੀ ਲੱਤ ਲੋਕੋ ਅਵਰਗਾਸਨ ਮੈਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਦੋਸਤੋ ਅੱਜ ਸੈਟਰਡੇ ਹੈ ਜੀ ਠੀਕ ਹੈ ਤੇ 27 ਦਸੰਬਰ ਤੇ ਟੈਂਪਰੇਚਰ ਸੀ ਅੱਜ ਦੀ 14 ਮੋਸਟਲੀ ਕਲੋਡੀ ਥੋੜੀ ਜਿਹੀ ਧੁੱਪ ਲੱਗੀ ਸੀ ਨਾ ਹੀ ਲੱਗਣ ਵਾਲੀ ਪਰ ਫੇਰ ਵੀ ਸੂਰਜ ਦੇਵਤਾ ਨੇ ਦਰਸ਼ਨ ਦਿੱਤੇ ਸਨ ਤੇ ਟਾਈਮ ਦੋਸਤੋ ਇਸ ਵਕਤ ਇੰਡੀਆ ਦੇ 7:46 ਹੋਣ ਲੱਗੇ ਨੇ ਤੇ ਗੱਲ ਇਸ ਤਰ੍ਹਾਂ ਭਾਈ ਮੈਂ ਤੁਹਾਨੂੰ ਕੁਛ ਆਪਣੇ ਵਪਾਰਕ ਸੁਨੇਹੇ ਸੁਣਾ ਦਿਆਂ ਵਨ ਓਮਜ਼ ਰੈਪਰਾ ਕੂਰ ਗੇਟ ਫਰਗੈਸਨ ਦੀ ਨਿਕਸ ਆਟੋ ਰਾਈਫਨ ਆ ਐਪਸੀਲੋਨ ਇਨ ਫਰੀਦਨ ਸਾਫੇ 106 ਮਿਲਹੈਨ ਰੈਪਰਾਤੂਰਨ ਆਲਾ ਫਬਰੀਕਾਟ ਰਾਈਫਨ ਓਨ ਰੇਡ ਕੰਸ ਮਾਡਰਨ ਰੇਡ ਆਕਸ ਫਰਮੈਸਨ ਕਲਿਮਾ ਸਰਵੇਸ ਇਹ ਸਟਾਈਲ ਟੋਪ ਓਨ ਆ ਬੈਸਟ ਸਰਵਿਸ ਗਿਨਸਟਿਕ ਪ੍ਰਾਈਸ ਸੋ ਦੋਸਤੋ ਸਾਡੇ ਸ਼ਹਿਰ ਮਿਲਹੈਨ ਦੇ ਵਿਚ ਇਕ ਆਟੋ ਵਰਕ ਸਟੈਂਡ ਹੈ ਜੀ ਜਿੱਥੇ ਹਰ ਤਰ੍ਹਾਂ ਦੀਆਂ ਹਰ ਕੰਪਨੀ ਦੀ ਕਾਰ ਜਿਹੜੀ ਹੈ ਉਹਦੀ ਰਿਪੇਅਰ ਕੀਤੀ ਜਾ ਸਕਦੀ ਹੈ ਤੇ ਕਰਵਾਈ ਜਾ ਸਕਦੀ ਹੈ ਰਾਈਫਲ ਤੇ ਰੇਡੇ ਮਾਡਰਨ ਰਾਈਫਲ ਤੇ ਮਾਡਰਨ ਰੇਡੇ ਕਈ ਤਰ੍ਹਾਂ ਦੇ ਹਾਂਜੀ ਤੇ ਅਕਸ ਪ੍ਰੋਫੈਸਰ ਕਲਿਮਾ ਜਿਹੜੀ ਤੁਹਾਡੀ ਕਲਿਮਾ ਲਾ ਕੇ ਹੁੰਦਾ ਇਹਦੇ ਵਿਚ ਕੋਈ ਵੀ ਕੋਈ ਗੈਸ ਮੁੱਕੀ ਹੈ ਜਾਂ ਇਹਦੀ ਸਰਵਿਸ ਕਿਸੇ ਤਰ੍ਹਾਂ ਦੀ ਵੀ ਹੋਣ ਵਾਲੀ ਹੈ ਹਰ ਤਰ੍ਹਾਂ ਦੇ ਸੰਸਥਾਈ ਟੋਪ ਕਰਾਉਣੀ ਹੋਵੇ ਆਊ ਹੋਵੇ ਤੇ ਉਹਨਾਂ ਦੀ ਸਰਵਿਸ ਜ਼ਬਰਦਸਤ ਹੈ ਤੇ ਬਿਲਕੁਲ ਗਿਨਸਟਿਕ ਪ੍ਰਾਈਸ ਨੇ ਉਹਨਾਂ ਦੀਆਂ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ ਜੀ ਭੁੱਲੋ ਨਾ ਆਟੋ ਵਰਕ ਸਟੈਂਡ ਜਿਹੜੀ ਹੈ ਉਹ ਹੈ ਜੀ ਫਰੀਦਨ ਸਟਰਾਸੇ 106 ਮੇਲ ਹੈ ਸੋ ਦੋਸਤੋ ਮੈਂ ਤੁਹਾਨੂੰ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗਾਣਾ ਸੁਣਾਉਣਾ ਤੇ ਗਾਣੇ ਨੂੰ ਕਰੋ ਇੰਜੋਏ ਤੇ ਫੇਰ ਅਸੀਂ ਆਪਣੀ ਗੱਲਬਾਤ ਸ਼ੁਰੂ ਕਰ ਦਿਆਂਗੇ ਲਓ ਜੀ ਆ ਗਾਣਾ ਪੇਜ ਹੈ ਹੱਥ ਸੰਗੀਤ ਗਾ ਰਹੀ ਹੈ

0: ਵਾਹ ਮਰਦੇ ਨੂੰ ਮਰ ਜਾਣ ਦੇ ਨੀ ਮੇਰੀ ਬਾਹ ਛੱਡ ਦੇ ਮੁਟਿਆਰੇ। ਵਾਹ ਬਹੁਤ ਸੋਹਣਾ, ਬਹੁਤ ਵਧੀਆ ਜੋੜੀ, ਬਹੁਤ ਵਧੀਆ ਜੋੜੀ। ਸੋ ਦੋਸਤੋ ਹੁਣ ਅਸੀਂ ਆਪਣੇ ਦਿਲ ਦੀ ਗੱਲਬਾਤ ਕਰਾਂਗੇ, ਠੀਕ ਹੈ ਜੀ। ਤੇ ਗੱਲਬਾਤ ਹੈ ਮੇਰੀ ਬਾਂਦਰ ਤੇ ਫੁੱਲੀਆਂ। ਬਿਲਕੁਲ ਜੀ, ਪਹਿਲਾਂ ਪਹਿਲ ਬੰਦੇ ਨੇ ਬਾਂਦਰ ਨੂੰ ਫੁੱਲੀਆਂ ਪਾਉਣੀਆਂ ਸ਼ੁਰੂ ਕੀਤੀਆਂ। ਫੁੱਲੀਆਂ ਵੇਖਦਿਆਂ ਬਾਂਦਰ ਦਰਖਤਾਂ ਤੇ ਕੰਧਾਂ ਤੋਂ ਛਾਲਾਂ ਮਾਰ ਦਿੰਦੇ। ਦੋਸਤੋ ਮੈਨੂੰ ਜਰਾ ਆਪਣੀ ਆਵਾਜ਼ ਥੋੜੀ ਜਿਹੀ ਸੈੱਟ ਕਰ ਲੈਣ ਦਿਓ, ਮੈਨੂੰ ਇਉਂ ਲੱਗਦਾ ਜਿਸ ਤਰ੍ਹਾਂ ਈਕੋ ਆਉਣ ਲਈ ਹੈ ਮੈਨੂੰ। ਹਾਂਜੀ ਤੇ ਆ ਲਓ। ਹਾਂਜੀ, ਫੁੱਲੀਆਂ ਵੇਖਦਿਆਂ ਬਾਂਦਰ ਦਰਖਤਾਂ ਤੋਂ ਕੰਧਾਂ ਤੋਂ ਛਾਲਾਂ ਮਾਰ ਦਿੰਦੇ ਤੇ ਫੁੱਲੀਆਂ ਚੁੱਕਣ ਲੱਗਿਆਂ ਆਪਸ ਵਿੱਚ ਜੂੰਡਿਓ ਜੂੰਡੀ ਖਰੂੰਡ ਮਾਰਦੇ ਕਿ ਮੈਂ ਜ਼ਿਆਦਾ ਚੱਕ ਲਾਂ। ਸ਼ੈਤਾਨ ਬੰਦੇ ਨੇ ਇਸ ਤੋਂ ਹੋਰ ਅੱਗੇ ਕਾਢ ਕੱਢੀ। ਉਹਨੇ ਜ਼ਮੀਨ ਵਿੱਚ ਨਾ ਇੱਕ ਗਰਵੀ ਵਰਗੀ ਕੁੱਜੀ ਗੱਢ ਕੇ ਜਿਸ ਵਿੱਚ ਬਾਂਦਰ ਦਾ ਹੱਥ ਤੇ ਪੈ ਜਾਏ। ਪਰ ਜਦੋਂ ਉਹ ਫੁੱਲੀਆਂ ਦੀ ਮੁੱਠ ਭਰ ਲਵੇ ਫਿਰ ਭਰੀ ਹੋਈ ਲਓ ਜੀ। ਮੈਨੂੰ ਕਦੇ ਵੀ ਨਿਸ਼ ਆਉਣ ਡਈ ਸੀ ਤੇ ਨਾ ਮੇਰੇ ਕੋਲੋਂ ਗੱਲ ਹੁੰਦੀ ਸੀ ਤੇ ਨਾ ਹੀ ਨਿਸ਼ ਆਉਂਦੀ ਸੀ, ਸ਼ੁਕਰ ਹੈ। ਅੱਛਾ, ਉਹਨੇ ਨਾ ਇੱਕ ਗੜਵੀ ਵਰਗੀ ਕੁੱਜੀ ਜ਼ਮੀਨ ਚ ਕੱਢ ਕੇ ਇਹਨਾਂ ਦੇ ਵਿੱਚ ਫੁੱਲੀਆਂ ਪਾਤੀਆਂ ਬਾਂਦਰ ਨੂੰ ਵਿਖਾ ਕੇ ਵੀ ਉਹ ਬਾਂਦਰ ਦਾ ਜਿਹਦੇ ਚ ਹੱਥ ਪੈ ਜਾਏ। ਪਰ ਜਦੋਂ ਫੁੱਲੀਆਂ ਦੀ ਮੁੱਠ ਭਰ ਲਏ ਉਦੋਂ ਉਹ ਭਰੀ ਹੋਈ ਮੁੱਠ ਬਾਹਰ ਨਾ ਨਿਕਲੇ ਉਹਦੇ ਕੋਲ ਤੇ ਬਸ ਫੇਰ ਕੀ ਸੀ ਜੀ, ਆਪ ਉਹ ਲਾਂਭੇ ਹੋ ਕੇ ਬਹਿ ਗਿਆ ਤੇ ਬਾਂਦਰ ਨੇ ਇਧਰ ਉਧਰ ਨੇ ਕੱਢ ਦਿੱਤੀ ਉਹ ਕੁੱਜੀ ਜਿਹੀ। ਬਾਂਦਰ ਨੇ ਇਧਰ ਉਧਰ ਵੇਖਿਆ, ਦਰਖਤਾਂ ਤੋਂ ਉਤਰੇ, ਇਧਰ ਉਧਰ ਵੇਖ ਕੇ ਗੜਵੀ ਚ ਹੱਥ ਪਾ ਕੇ ਤੇ ਫੁੱਲੀਆਂ ਦੀ ਮੁੱਠ ਭਰ ਲਈ। ਹੁਣ ਉਹ ਮੁੱਠ ਗੜਵੀ ਚੋਂ ਨਿਕਲੇ ਨਾ ਤੇ ਮਦਾਰੀ ਨੇ ਇਸ ਤਰ੍ਹਾਂ ਆਪਣੀ ਮਨ ਮਰਜ਼ੀ ਦੇ ਸਾਰੇ ਬਾਂਦਰ ਫੜ ਲਏ। ਹੈ ਬਾਂਦਰ ਭਾਵੇਂ ਬਹੁਤ ਸਿਆਣਾ ਹੁੰਦਾ ਪਰ ਕੁੱਜੀ ਚੋਂ ਮੁੱਠੀ ਨਹੀਂ ਕੱਢ ਸਕਦਾ। ਇਸੇ ਤਰ੍ਹਾਂ ਹੀ ਕਾਂ ਵੀ ਬਹੁਤ ਸਿਆਣਾ ਹੁੰਦਾ ਹੈ ਪਰ ਬਹਿੰਦਾ ਗੰਦ ਹੀ ਹੈ। ਬੰਦਾ ਜਦੋਂ ਬਾਂਦਰ ਫੜਨ ਚ ਪੂਰੀ ਤਰ੍ਹਾਂ ਕਾਮਯਾਬ ਹੋ ਗਿਆ ਤੇ ਚਲਾਕ ਬੰਦੇ ਨੂੰ ਇੱਕ ਨਵਾਂ ਫੁਰਨਾ ਫੁਰਿਆ। ਹੁਣ ਉਹਨੇ ਬਾਂਦਰਾਂ ਵਾਲੀਆਂ ਫੁੱਲੀਆਂ ਹੀ ਬੰਦਿਆਂ ਅੱਗੇ ਸੁੱਕਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਹਨੇ ਕਿਤਾਬਾਂ ਚੋਂ ਪੜ੍ਹ ਲਿਆ ਸੀ ਕਿ ਬੰਦਾ ਬਾਂਦਰ ਤੋਂ ਬਣਿਆ ਤੇ ਫੇਰ ਬੰਦੇ ਨੂੰ ਹਾਇਰ ਸਟੱਡੀ ਤੋਂ ਪਤਾ ਲੱਗਾ ਕਿ ਬੰਦਾ ਅਜੇ ਵੀ 30% ਬਾਂਦਰ ਹੈ। ਫਰਜ ਕਰੋ ਅਸੀਂ ਬਾਂਦਰ ਦੇ ਪੈਂਟ ਪਾ ਦਿੰਦੇ ਹਾਂ ਤੇ ਉਹ ਕੁਝ ਹੈਡਮਾਸਟਰ ਥੋੜਾ ਬਣ ਜਾਂਦਾ। ਇਸੇ ਤਰ੍ਹਾਂ ਹੀ ਬਹੁਤ ਸਾਰੇ ਸਾਡੇ ਸਮਾਜ ਵਿੱਚ ਬਹੁਤ ਸਾਰੇ ਬਾਂਦਰ ਨਿਕਰਾਂ ਤੇ ਟਾਈਆਂ ਲਾ ਕੇ ਤੁਰੇ ਫਿਰਦੇ ਨੇ ਤੇ ਜਾਬਾਂ ਵੀ ਕਰਨ ਰਹੇ ਨੇ ਕਿਉਂਕਿ ਮਨੁੱਖ ਬਾਂਦਰ ਤੋਂ ਬਣਿਆ। ਇਸ ਕਰਕੇ ਅਜੇ ਤੱਕ ਮਨੁੱਖ ਚੋਂ ਬਾਂਦਰਪੁਣਾ ਦੋਸਤੋ ਪੂਰੀ ਤਰ੍ਹਾਂ ਬਾਹਰ ਨਹੀਂ ਜੇ ਨਿਕਲਿਆ ਤੇ ਪਸ਼ੂਪੁਣਾ ਵੀ, ਪਰ ਅੱਜ ਇਹ ਗੱਲ ਬਾਂਦਰ ਤੇ ਕਰਨ ਰਹੇ ਹਾਂ। ਪਹਿਲਾਂ ਬਾਂਦਰ ਬੰਦਿਆਂ ਦੀ ਨਕਲ ਕਰਦੇ ਹੁੰਦੇ ਸਨ, ਅਸੀਂ ਨਿੱਕੇ ਨਿੱਕੇ ਹੁੰਦੇ ਬਾਂਦਰ ਦਾ ਤਮਾਸ਼ਾ ਲੈਂਦੇ ਹੁੰਦੇ ਸਨ। ਡੁੱਗ ਵੀ ਵਜਾ ਕੇ ਤਮਾਸ਼ੇ ਵਾਲੇ ਨੇ ਕਹਿਣਾ ਲਓ ਜੀ ਹੁਣ ਬਾਂਦਰ ਬਾਂਦਰੀ ਦਾ ਮੁਕਲਾਵਾ ਲੈਣ ਜਾਵੇਗਾ। ਇਧਰ ਬਾਂਦਰ ਨੇ ਵੀ ਮੋਢੇ ਤੇ ਹਾਕੀ ਰੱਖੀ ਹੋਣੀ ਹੈ, ਉਧਰ ਬਾਂਦਰੀ ਨੇ ਵੀ ਘੱਗਰਾ ਤੇ ਝਾਂਜਰਾਂ ਦੇ ਸੁਰਮਾ ਪਾ ਕੇ ਤੇ ਦੂਜੇ ਪਾਸੇ ਨੂੰ ਮੂੰਹ ਕਰਕੇ ਪੀੜੀ ਜਿਹੀ ਤੇ ਬੈਠੀ ਹੁੰਦੀ ਜੀ, ਜਿਤਨਾ ਰੁਸ ਕੇ ਬੈਠੀ ਹੋਵੇ। ਪਹਿਲਾਂ ਤੇ ਬਾਂਦਰ ਨੇ ਇੱਕ ਦੋ ਵਾਰੀ ਕਹਿਣਾ ਵੀ ਚੱਲ ਤੇ ਉਹ ਬਾਂਦਰੀ ਨੇ ਨਾ ਕਰਨੀ, ਪਰ ਫਿਰ ਇਹ ਵੀ ਬਾਂਦਰ ਹੀ ਉਤੋਂ ਹਾਕੀ ਲੈ ਕੇ ਆਇਆ ਸੀ ਤੇ ਬਾਂਦਰੀ ਨੂੰ ਨਾਲ ਤੁਰਨਾ ਹੀ ਪੈਣਾ, ਤਾੜੀਆਂ ਮਾਰਨੀਆਂ। ਪਰ ਦੋਸਤੋ ਹੁਣ ਬੰਦਾ ਬਾਂਦਰਾਂ ਦੀ ਨਕਲ ਕਰਨ ਲੱਗ ਪਿਆ ਜੇ ਤੇ ਇਹੋ ਹੀ ਤਜਰਬਾ ਬੰਦਿਆਂ ਤੇ ਕਰ ਰਿਹਾ ਜੇ। ਅੱਗੋਂ ਬੰਦੇ ਦੀ ਚਤਰਾਈ ਵੇਖੋ, ਉਹ ਬੰਦਾ ਬਾਂਦਰਾਂ ਨਾਲੋਂ ਜਲਦੀ ਫੁੱਲੀਆਂ ਚੁੱਕਦਾ ਜੇ। ਜਦੋਂ ਬੰਦਿਆਂ ਅੱਗੇ ਫੁੱਲੀਆਂ ਸੁੱਕੀਆਂ ਜਾਂਦੀਆਂ ਨੇ ਨਾ, ਉਹ ਬਾਂਦਰਾਂ ਤੋਂ ਵੀ ਜਲਦੀ ਚੁੱਕਦੇ ਜੇ। ਬਾਂਦਰ ਤੇ ਯਾਰ ਇਧਰ ਉਧਰ ਵੇਖ ਕੇ ਥੋੜਾ ਜਿਹਾ ਇੰਤਜ਼ਾਰ ਕਰਕੇ ਤੇ ਅੰਦਾਜ਼ਾ ਲਾਉਂਦੇ ਹੁੰਦੇ ਹਨ ਤੇ ਕੋਈ ਖਤਰਾ ਤੇ ਨਹੀਂ, ਤੇ ਫੇਰ ਫੁੱਲੀਆਂ ਚੁੱਕਣ ਆਉਂਦੇ ਹੁੰਦੇ ਹਨ ਦਰਖਤ ਤੋਂ ਥੱਲੇ। ਪਰ ਬੰਦੇ ਤੇ ਫੁੱਲੀਆਂ ਦੇ ਸਿੱਧੀ ਡਾਈ ਮਾਰਦੇ ਨੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਥੋੜੀ ਜਿਹੀ ਪੁਰਾਣੀ ਹੈ ਵੀਡੀਓ, ਤੁਸੀਂ ਵੇਖੀ ਹੋਏਗੀ, ਤੁਹਾਡੇ ਚੋਂ ਕਈਆਂ ਨੂੰ ਇਹ ਯਾਦ ਆ ਜਾਏਗਾ। ਫੇਸਬੁੱਕ ਤੇ ਇੱਕ ਵੀਡੀਓ ਬਹੁਤ ਵਾਇਰਲ ਹੋਈ, ਪੁਰਾਣੀ ਗੱਲ ਹੈ ਥੋੜੀ ਜਿਹੀ। ਇੱਕ ਰਾਜਨੀਤਿਕ ਇਕੱਠ ਹੋਇਆ, ਕਾਫੀ ਭੀੜ ਇਕੱਠੀ ਹੋਈ ਸੀ ਉਸ ਇਕੱਠ ਦੇ ਵਿੱਚ, ਤੇ ਚਾਹ ਪਾਣੀ ਦਾ ਪ੍ਰਬੰਧ ਸੀ ਉੱਥੇ। ਹਾਂਜੀ, ਭੀੜ ਵਿੱਚੋਂ ਦੀ ਇੱਕ ਬੰਦਾ ਪਕੌੜਿਆਂ ਵਾਲੀ ਟੋਕਰੀ ਚੁੱਕ ਕੇ ਲੰਘ ਰਿਹਾ ਸੀ ਤੇ ਉਹ ਪਕੌੜੇ ਖੜਨ ਕਿੱਥੇ ਲੱਗਾ ਸੀ ਯਾਰ, ਜਿੱਥੇ ਟੇਬਲ ਲੱਗੇ ਸੀ ਜਿੱਥੇ ਇਹਨਾਂ ਨੇ ਜਾ ਕੇ ਚਾਹ ਪਾਣੀ ਪੀਣਾ ਸੀ, ਇਹਨਾਂ ਵਾਸਤੇ ਹੀ ਪਕੌੜੇ ਜਾ ਰਹੇ ਸਨ ਜਿਨ੍ਹਾਂ ਦੇ ਵਿੱਚੋਂ ਦੀ ਉਹ ਲੰਘਣ ਡਿਆ ਸੀ। ਜਦੋਂ ਪਕੌੜੇ ਲੈ ਕੇ ਇਹਨਾਂ ਚੋਂ ਦੀ ਲੰਘਣ ਡਿਆ ਸੀ ਨਾ, ਤੇ ਆਲੇ ਦੁਆਲੇ ਦੇ ਬੰਦਿਆਂ ਨੇ ਉਹਦੀ ਟੋਕਰੀ ਤੇ ਹੀ ਅਟੈਕ ਕਰ ਦਿੱਤਾ ਪਕੌੜਿਆਂ ਵਾਲੀ ਤੇ। ਹੈ ਪਕੌੜੇ ਕਿਤੇ ਡਿੱਗ ਪਏ, ਪਕੌੜਿਆਂ ਵਾਲਾ ਕਿਤੇ ਡਿੱਗ ਪਿਆ। ਹੁਣ ਪਕੌੜਿਆਂ ਵਾਲੀ ਟੋਕਰੀ ਚ ਕੋਈ 30-35 ਹੱਥ ਪੈ ਗਏ ਬੰਦਿਆਂ ਦੇ। ਲੋਕ ਬਾਂਦਰ ਕਿੱਲਾ ਖੇਡਣ ਲੱਗ ਪਏ ਭਾਈ, ਤਿੰਨਾ ਚੌਹਾਂ ਦੀਆਂ ਪੱਗਾਂ ਲੱਗੀਆਂ, ਕਈਆਂ ਦੇ ਰਗੜਾਂ ਲੱਗੀਆਂ, ਕੁਝ ਥੱਲੇ ਆ ਗਏ, ਕੁਝ ਜ਼ਮੀਨ ਤੇ ਡਿੱਗੇ ਹੋਏ ਪਕੌੜੇ ਜਿਨ੍ਹਾਂ ਤੇ ਪਹਿਲਾਂ ਘੁਲਦਿਆਂ ਪੈਰ ਲੱਗੇ ਸਨ, ਉਹ ਦਬਾ ਦਬ ਇਕੱਠੇ ਕਰਨ ਗਏ ਸਨ ਉਹ ਪਕੌੜੇ। ਤੇ ਕਈਆਂ ਦੀਆਂ ਦਾੜੀਆਂ ਅੱਧੀਆਂ ਚਿੱਟੀਆਂ ਸਨ, ਅੰਦਾਜ਼ਾ ਲਾ ਲਓ 40 ਸਾਲਾਂ ਤੋਂ ਸਾਰੇ ਉੱਪਰ, 50 ਤੋਂ ਵੀ ਉੱਪਰ ਹੈਗੇ ਸਨ, ਅੱਧੀਆਂ ਅੱਧੀਆਂ ਚਿੱਟੀਆਂ ਦਾੜੀਆਂ ਸਨ, ਬੱਚਾ ਵਿੱਚ ਕੋਈ ਵੀ ਨਹੀਂ ਸੀ। ਜਿੱਦਾਂ ਅਸੀਂ ਛੋਟੇ ਹੁੰਦੇ ਪਿੰਡ ਚ ਜੰਝ ਆਏ ਨਾ ਤੇ ਪੈਸੇ ਲੁੱਟਦੇ ਹੁੰਦੇ ਸਨ, ਹੈ ਇਸੇ ਤਰ੍ਹਾਂ ਹੀ ਇਹ 50-50 ਸਾਲ ਦੇ ਬੰਦੇ ਪਕੌੜੇ ਲੁੱਟ ਰਹੇ ਹਨ, ਅੱਧੀ ਅੱਧੀਆਂ ਚਿੱਟੀਆਂ ਦਾੜੀਆਂ, ਨਾਲੇ ਹੱਸ ਰਹੇ ਸਨ ਨਾਲੇ ਘੁਲ ਰਹੇ ਸਨ ਪਕੌੜੇ ਵਾਲੀ ਟੋਕਰੀ ਉੱਤੇ। ਉਹ ਯਾਰ ਅਸੀਂ ਤੇ ਬੱਚੇ ਸੀ ਉਦੋਂ, ਛੋਟੇ ਛੋਟੇ ਸਾਂ, ਇਹਨਾਂ ਨੂੰ ਕਿਹੜੀ ਸ਼੍ਰੇਣੀ ਚ ਸ਼ਾਮਲ ਕਰੀਏ ਆ ਜਿਹੜੇ 50-50 40-40 ਸਾਲਾਂ ਦੇ ਪਕੌੜਿਆਂ ਤੋਂ, ਤੇ ਪਕੌੜੇ ਉਹ ਬੰਦਾ ਖੜਨ ਵੀ ਇਹਨਾਂ ਵਾਸਤੇ ਹੀ ਡਿਆ ਸੀ ਉਹ ਮੇਜ਼ ਤੱਕ। ਬਾਂਦਰ ਸ਼੍ਰੇਣੀ ਕੀ ਨੇ, ਹੋਰ ਕਾਹਦੇ ਚ ਨੇ ਹੁਣ, ਹੈ ਕਿ ਇਹਨਾਂ ਬੰਦਿਆਂ ਨੇ ਪਹਿਲਾਂ ਕਦੀ ਪਕੌੜੇ ਨਹੀਂ ਵੇਖੇ, ਜਾਂ ਇਹਨਾਂ ਨੇ ਕਦੀ ਪਕੌੜੇ ਨਹੀਂ ਸੀ ਖਾਧੇ। ਇਹਨਾਂ ਬਥੇਰੇ ਪਕੌੜੇ ਖਾਧੇ ਨੇ, ਪਰ ਦੂਜੇ ਨੂੰ ਵੇਖ ਕੇ, ਇੱਕ ਦੂਜੇ ਨੂੰ ਵੇਖ ਕੇ, ਇੱਕ ਨੇ ਪਹਿਲਾਂ ਦੋਵੇਂ ਹੱਥ ਪਾਏ, ਫਿਰ ਸਾਰਿਆਂ ਨੇ ਬਾਂਦਰ ਵੱਲੋਂ ਪਕੌੜਿਆਂ ਵਾਲੀ ਟੋਕਰੀ ਦੇ ਛੜੱਪੇ ਮਾਰ ਦਿੱਤੇ। ਇਹ ਪਤਾ ਕੀ ਸੀ, ਇਹ ਇਹਨਾਂ ਦੇ ਵਿੱਚ ਨਾ ਬਾਂਦਰ ਪੁਣੇ ਦੀਆਂ ਤਰੰਗਾਂ ਆ ਗਈਆਂ ਸਨ, ਕਿਉਂਕਿ 30-35% ਬੰਦਾ ਅਜੇ ਵੀ ਬਾਂਦਰ, ਤੇ ਇਹਨਾਂ ਨੇ ਉਹ ਜਲਵਾ ਵਿਖਾਇਆ ਸੀ ਤੇ ਕੱਪੜਿਆਂ ਨੇ ਭਾਵੇਂ ਬੰਦੇ ਵਾਲੇ ਪਾਏ ਨੇ, ਪਰ ਆ ਵੇਖ ਲਓ ਅਸੀਂ ਕੀ ਨੇ। ਹੁਣ ਪਤਾ ਲੱਗਾ ਹੋਏਗਾ ਤੁਹਾਨੂੰ ਕਿ ਬਾਂਦਰ ਬੰਦੇ ਅਜੇ ਵੀ 30% ਬਾਂਦਰ ਪਾਏ ਜਾਂਦੇ ਨੇ। ਇਹੋ ਜਿਹੀਆਂ ਐਗਜ਼ਾਮਪਲਾਂ ਹੋਰ ਵੀ ਬਹੁਤ ਨੇ ਤੇ ਤੁਸਾਂ ਵੀ ਬਹੁਤ ਵੇਖੀਆਂ ਨੇ। ਹਾਂਜੀ, ਮੈਨੂੰ ਪਤਾ ਮੇਰੀ ਕਹਾਣੀ ਸੁਣ ਕੇ ਤੁਹਾਨੂੰ ਇਹੋ ਜਿਹੀਆਂ ਬਾਂਦਰ ਪੁਣੇ ਦੀਆਂ ਕਹਾਣੀਆਂ ਹੋਰ ਬੜੀਆਂ ਚੇਤੇ ਆਈਆਂ ਹੋਈਆਂ ਨੇ। ਆਮ ਜ਼ਿੰਦਗੀ ਚ ਵੇਖਿਆ ਜਾਵੇ ਤਾਂ ਸਾਰੀ ਦੁਨੀਆਂ ਵਿੱਚ ਕੁਝ ਹੀ ਪ੍ਰਤੀਸ਼ਤ ਲੋਕ ਨੇਕ ਬਖਤ ਵਿਦਵਾਨ ਤੇ ਸ਼ਲਾਘਾਯੋਗ ਹੁੰਦੇ ਨੇ। ਕਹਿਣ ਦਾ ਮਤਲਬ ਹੈ ਕਿ ਬਹੁਤ ਘੱਟ ਲੋਕੀ ਬੰਦੇ ਦੇ ਪੁੱਤਰ ਨੇ ਅਜੇ ਵੀ, ਬਹੁਤੇ ਬੰਦੇ ਖੋਤੇ ਦੇ ਖੁਰ ਨੇ ਅਜੇ ਵੀ। ਆਮ ਲੋਕਾਂ ਵਿੱਚ ਕਮੀਨਾਪਨ, ਹਰਾਮਖੋਰੀ, ਬੇਲਿਆਜੀ, ਵਹਿਸ਼ੀਪੁਣਾ, ਬਾਂਦਰਪੁਣਾ ਘੁੱਟ ਘੁੱਟ ਕੇ ਭਰਿਆ ਪਿਆ ਹੈਗਾ। ਕੁਝ ਹੀ ਲੋਕ ਜੈਂਟਲ ਦੇ ਚੰਗੇ ਸੁਭਾਅ ਦੇ, ਸਮਾਜ ਦੇ ਦੇਸ਼ ਦਾ ਤੇ ਸਟੇਟ ਦਾ ਖੈਰ ਖਾ ਲੋਕ ਹੈਗੇ ਨੇ। ਜੰਗਲ ਦੀ ਦੁਨੀਆਂ ਚ ਅਸੀਂ ਵੇਹਨੇ ਆ ਹਰ ਤਕੜਾ ਜਾਨਵਰ ਮਾੜੇ ਨੂੰ ਖਾਂਦਾ, ਸਿਰਫ ਵੱਡੀ ਮੱਛੀ ਛੋਟੀ ਨੂੰ ਨਹੀਂ ਖਾਂਦੀ, ਸਗੋਂ ਕੀੜੇ ਮਕੌੜੇ ਵੀ ਇਕ ਦੂਜੇ ਨੂੰ ਖਾਂਦੇ ਨੇ। ਬੰਦੇ ਦਾ ਸਭ ਤੋਂ ਭਿਆਨਕ ਦੁਸ਼ਮਣ ਵੀ ਬੰਦਾ ਹੀ ਹੈ। ਤਗੜੇ ਅਜੇ ਵੀ ਮਾੜਿਆਂ ਦੇ ਇਸੇ ਤਰ੍ਹਾਂ ਹੀ ਜ਼ੁਲਮ ਕਰਦੇ ਨੇ ਜਿਵੇਂ ਜੰਗਲ ਚ ਤਗੜੇ ਜੰਗਲੀ ਜਾਨਵਰ ਇਕ ਮਾੜੇ ਤੇ ਜਾਨਵਰ ਤੇ ਜ਼ੁਲਮ ਕਰਦੇ ਕੇ ਉਹਨੂੰ ਖਾ ਜਾਂਦੇ ਨੇ, ਤੇ ਤਗੜੇ ਬੰਦੇ ਵੀ ਮਾੜਿਆਂ ਨੂੰ ਇਦਾਂ ਹੀ ਮਾਰਦੇ ਨੇ। ਹਾਂਜੀ, ਤਗੜਿਆਂ ਦਾ ਸੱਸੀ ਸੌ ਹੁੰਦਾ। ਕਿਸੇ ਤਗੜੇ ਬੰਦੇ ਨੇ ਨਾ ਕਿਸੇ ਗਰੀਬ ਜਿਹੇ ਬੱਚੇ ਨੂੰ ਕੋਈ 12 ਸਾਲ ਦੇ ਨੂੰ ਨਾ ਕੋਈ ਗੱਲ ਹੋਈ ਹੋਏਗੀ ਤੇ ਉਹਦੇ ਕੰਨਾਂ ਤੇ ਇੱਕ ਚਪੇੜ ਮਾਰੀ ਤੇ ਉਹ ਵਿਚਾਰਾ ਕੀ ਕਰਦਾ, ਉਹ ਨਾ ਉਹਨੇ ਚੀਕ ਮਾਰ ਕੇ ਰੋਣ ਲੱਗਾ, ਤੇ ਇਹਨੇ ਦੂਜੀ ਚਪੇੜ ਵੀ ਉਹਦੇ ਦੂਜੇ ਕੰਨ ਤੇ ਮਾਰੀ ਤੇ ਕਹਿੰਦਾ ਰੋਣਾ ਕੱਢ ਹਾਂ ਵਾਜ ਭਲਾ, ਉਹ ਵਿਚਾਰਾ ਰੋਣਾ ਹੀ ਹੱਟ ਗਿਆ। ਆਹ ਤਰਲਿਆਂ ਦਾ ਸੱਤੀ ਵੀ ਸੌ ਹੁੰਦਾ ਜੇ। ਤੇ ਬੰਦੇ ਵੀ ਆਦਮਖੋਰ ਹੈਗੇ, ਬੰਦੇ ਵੀ ਬੰਦੇ ਖਾਂਦੇ ਨੇ, ਜਿਵੇਂ ਤਗੜੇ ਮਾੜਿਆਂ ਨੂੰ ਮਿਲ ਨਹੀਂ ਜਾਂਦੇ, ਸੱਚੀ ਮੁੱਚੀ ਦੇ ਮਨੁੱਖ ਦੈਂਤ ਵੀ ਤੁਹਾਨੂੰ ਮਿਲਣਗੇ। ਤੁਸੀਂ ਬਹੁਤ ਵਾਰੀ ਸੁਣਿਆ ਹੋਏਗਾ ਕਿ ਛੋਟੇ ਛੋਟੇ ਬੱਚੇ ਅਗਵਾ ਕਰਕੇ ਉਹਨਾਂ ਨੂੰ ਕੁੱਕੜ ਵਾਂਗੂ ਭੁੰਨ ਕੇ ਖਾਣ ਵਾਲੇ ਦੈਂਤ ਇਨਸਾਨ ਵੀ ਹੈਗੇ ਨੇ, ਆਪਣੀ ਨਸਲ ਘਾਤ ਕਰਨ ਵਾਲੇ ਭਿਆਨਕ ਤੋਂ ਭਿਆਨਕ ਜਾਨਵਰ ਦੀ ਤਕਰੀਬਨ ਆਪਣੀ ਨਸਲ ਨੂੰ ਨਹੀਂ ਖਾਂਦੇ। ਜੇਕਰ ਬੰਦੇ ਨੇ ਆਪਣੀ ਸੰਸਕ੍ਰਿਤੀ ਸਭਿਅਤਾ ਦਾ ਨਿਰਮਾਣ ਕੀਤਾ ਦੋਸਤੋ, ਤੇ ਦੁਨੀਆਂ ਤਬਾਹ ਵੀ ਇੰਨੇ ਹੀ ਕਰਨੀ। ਜੇ ਜ਼ਰੂਰੀ ਨਹੀਂ ਕਿ ਇਹ ਦੁਨੀਆਂ ਤਬਾਹ ਜੰਗਾਂ ਨਾਲ ਕਰੇ, ਪਾਣੀ ਪੀਣਾ ਪਾਣੀ ਯਹਿਰ ਬਣਾਇਆ ਕਿ ਨਹੀਂ, ਸਾਹ ਲੈਣਾ ਔਖਾ ਹੋਇਆ ਕਿ ਨਹੀਂ, ਮੁਸ਼ਕਲ ਹੋ ਗਿਆ ਨਾ। ਬਾਂਦਰ ਰੂਪੀ ਬੰਦੇ ਨੇ ਆਪ ਤਾਂ ਡੁੱਬਣਾ, ਨਾਲ ਸਾਰੀ ਕਾਇਨਤ ਨੂੰ ਵੀ ਤੇ ਜੀਵ ਜੰਤੂਆਂ ਨੂੰ ਵੀ ਇਹਨੇ ਇਹ ਲੈ ਕੇ ਡੁੱਬੇਗਾ। ਬੰਦੇ ਨੇ ਜਿੰਨੇ ਖਤਰਨਾਕ ਤੇ ਮਾਰੂ ਹਥਿਆਰ ਬਣਾ ਲਏ ਨੇ, ਉਹ ਚੱਲਣੇ ਤੇ ਸੱਜਣੋ ਇਸ ਧਰਤੀ ਤੇ ਹੀ ਨੇ ਨਾ, ਇਸ ਧਰਤੀ ਮਾਂ ਦੀ ਹਿੱਕ ਤੇ ਹੀ ਚੱਲਣੇ ਨੇ ਨਾ ਜਿੰਨੇ ਵੀ ਬਣੇ ਨੇ, ਹੋਰ ਇਹਦੀ ਭੂਆ ਦੇ ਵਿਆਹ ਤੇ ਚੰਨ ਤੇ ਚੱਲਣੇ ਨੇ, ਇੱਥੇ ਹੀ ਚੱਲਣੇ ਨੇ ਇਸ ਧਰਤੀ ਦੇ ਉੱਤੇ। ਜਿਸ ਤਰ੍ਹਾਂ ਬਾਂਦਰ ਫੁੱਲੀਆਂ ਵਾਲੀ ਕੁੱਜੀ ਚ ਫਸਿਆ ਸੀ ਨਾ, ਓਦਾਂ ਹੀ ਇਹ ਫਸਿਆ ਪਿਆ ਬੰਦਾ ਵੀ। ਮੈਂ ਕਿਸੇ ਤੇ ਐਟਮ ਬੰਬ ਸੁੱਟਾਂਗਾ, ਤੁਸੀਂ ਮੇਰੇ ਤੇ ਫੁੱਲ ਸੁੱਟੋਗੇ, ਤੁਸੀਂ ਵੀ ਮੇਰੇ ਤੇ ਐਟਮ ਬੰਬ ਵੀ ਸੁੱਟੋਗੇ, ਤੇ ਫਿਰ ਬਚੇਗਾ ਕੌਣ? ਸਾਇੰਸਦਾਨਾਂ ਨੇ ਤੇ ਇਹ ਐਟਮ ਸ਼ਕਤੀ ਕਾਰਖਾਨੇ ਚਲਾਉਣ ਵਾਸਤੇ, ਬਿਜਲੀ ਵਾਸਤੇ, ਇਹਦੇ ਤੋਂ ਬਹੁਤ ਸਾਰਾ ਕੰਮ ਲਿਆ ਜਾ ਸਕਦਾ, ਪਰ ਮਨੁੱਖੀ ਦਿਮਾਗ ਬਾਂਦਰ ਦਿਮਾਗ ਨੇ ਇਹਦੇ ਤੋਂ ਐਟਮ ਬੰਬ ਬਣਾ ਕੇ ਦੁਨੀਆਂ ਤਬਾਹ ਕਰਨ ਦੀ ਚਾਲ ਚੱਲਣੀ ਸ਼ੁਰੂ ਕਰ ਦਿੱਤੀ ਹੈ। ਜਦੋਂ ਦਾ ਇਹ ਬਾਂਦਰ ਰੂਪੀ ਬੰਦਾ ਕੱਛਾ ਪਾ ਕੇ ਸੱਭਿਅਕ ਹੋ ਗਿਆ, ਹੋ ਨਹੀਂ ਗਿਆ ਜੇ ਹੋ ਨਹੀਂ ਗਿਆ ਸੱਭਿਅਕ, ਜੰਗਲ ਚੋਂ ਬਾਹਰ ਹੀ ਨਿਕਲਿਆ ਸੀ, ਉਦੋਂ ਹੀ ਮਜ਼ਬ ਹੋਂਦ ਵਿੱਚ ਆਉਣੇ ਸ਼ੁਰੂ ਹੋ ਗਏ। ਸਭ ਐਜੂਕੇਟਡ ਆਦਮੀਆਂ ਨੂੰ ਪਤਾ ਕਿ ਮਜ਼ਬ ਸ਼ੁਰੂ ਕਿੱਥੋਂ ਹੋਏ ਸਨ, ਕਿਸੇ ਦਾ ਬਿਜਲੀ ਕੜਕੀ ਤੇ ਉਹੀ ਰੱਬ, ਜੰਗਲਾਂ ਨੂੰ ਅੱਗ ਲੱਗ ਗਈ ਤੇ ਇਹ ਵੀ ਰੱਬੀ ਕਰੋਪ ਹੋ ਗਿਆ। ਹਾਂਜੀ, ਕੋਈ ਸੂਰਜ, ਕੋਈ ਦਰਖਤ ਦੇਵਤਾ, ਕੋਈ ਫਲਾਣ ਦੇਵਤਾ, ਸਭ ਸ਼ਾਤਰ ਇਨਸਾਨਾਂ ਨੇ ਬੰਦੇ ਨੂੰ ਬੁੱਧੂ ਬਣਾਉਣਾ ਸ਼ੁਰੂ ਕਰ ਦਿੱਤਾ। ਕੁਦਰਤ ਨੇ ਹਰ ਬੰਦੇ ਨੂੰ ਇੱਕੋ ਜਿਹਾ ਨਹੀਂ ਬਣਾਇਆ, ਕੋਈ ਚੁਸਤ ਹੁੰਦਾ, ਕੋਈ ਸੁਸਤ ਹੁੰਦਾ, ਕੋਈ ਚਲਾਕ ਹੁੰਦਾ, ਕੋਈ ਸਿਆਣਾ ਹੁੰਦਾ। ਚਲਾਕ ਬੰਦਿਆਂ ਨੇ ਮੰਦ ਬੋਧੀ ਲੋਕਾਂ ਅੱਗੇ ਕਈ ਤਰ੍ਹਾਂ ਦੀਆਂ ਫੁੱਲੀਆਂ ਸੁੱਟ ਕੇ ਉਹਨਾਂ ਦਾ ਹਰ ਤਰ੍ਹਾਂ ਦਾ ਸ਼ੋਸ਼ਣ ਕੀਤਾ ਤੇ ਅੱਗੇ ਹੋ ਵੀ ਰਿਹਾ। ਇੱਕ ਗੱਲ ਯਾਦ ਰੱਖਿਓ, ਧਾਰਮਿਕ ਤੇ ਰਾਜਨੀਤੀ ਦੇ ਕਰਤਾ ਧਰਤਾ ਜਾਂ ਉਹਨਾਂ ਦੇ ਠੇਕੇਦਾਰ ਕਹਿ ਲਓ, ਬਾਕੀ ਸਾਰਿਆਂ ਨਾਲੋਂ ਜ਼ਿਆਦਾ ਚਲਾਕ ਤੇ ਮੱਕਾਰ ਹੁੰਦੇ ਆ। ਹਾਂਜੀ, ਇਹਨਾਂ ਦੀ ਫਿਲਾਸਫੀ, ਬੋਲੀ ਤੇ ਗੁਮਰਾਹ ਕੁਨ ਹੁੰਦੀ ਹੈ। ਇੱਕ ਵਾਰੀ ਨਾ ਹਾਥੀ ਇੱਕ ਨਦੀ ਤੇ ਨਹਾਤੇ ਤੇ ਜਦੋਂ ਉਹ ਬਾਹਰ ਨਿਕਲੇ ਨਹਾ ਧੋ ਕੇ ਉਹਨਾਂ ਨੇ ਕਾਫੀ ਇੰਜੋਏ ਕੀਤਾ, ਬਾਹਰ ਨਿਕਲੇ ਤੇ ਉਹ ਜਿਹੜੀ ਉੱਥੇ ਭੁੱਬੜ ਮਿੱਟੀ ਜਿਹੀ ਸੀ ਨਾ ਘਟਾ ਜਿਹਾ, ਉਹਨਾਂ ਨੇ ਫੇਰ ਆਪਣੇ ਉੱਤੇ ਸੁੱਟ ਲਿਆ ਆਪਣੀਆਂ ਸੁੰਡਾਂ ਨੀਆਂ ਦੇ ਵਿੱਚ ਭਰ ਕੇ। ਤੇ ਇੱਕ ਜੱਟ ਤੇ ਇੱਕ ਧਾਰਮਿਕ ਬੰਦਾ ਬੈਠਾ ਸੀ ਉੱਥੇ ਮਹਾਰਾਜ ਜੀ ਹੋਣੀ, ਠੀਕ ਹੈ। ਉਹ ਜੱਟ ਵਿਚਾਰਾ ਹਾਲਵਾਉਣ ਡਿਆ ਸੀ ਤੇ ਉਹਨੂੰ ਕਹਿੰਦਾ ਆ ਜੀ ਸਮਝ ਨਹੀਂ ਆਈ, ਪਹਿਲਾਂ ਹਾਥੀਆਂ ਨੇ ਆਪਣਾ ਗੰਦ ਮੰਦ ਲਾਇਆ, ਇਸ਼ਨਾਨ ਕੀਤਾ, ਬੜਾ ਲਿਸ਼ਕ ਕੇ ਬਾਹਰ ਨਿਕਲੇ ਨੇ ਤੇ ਫੇਰ ਉਹਨਾਂ ਨੇ ਆਪਣੇ ਆਪ ਤੇ ਘੱਟਾ ਸੁੱਟ ਲਿਆ। ਇਹ ਨਹੀਂ ਸਮਝ ਨਹੀਂ ਆਈ ਜੇ ਇਹਨਾਂ ਨੇ ਗੰਦ ਫੇਰ ਗੰਦ ਹੀ ਆਪਣੇ ਉੱਤੇ ਸੁੱਟਣਾ ਸੀ ਤੇ ਨਹਾਤੇ ਕਿਉਂ ਨੇ। ਉਹ ਮਹਾਰਾਜ ਜੀ ਹੁਣੀ ਕਹਿੰਦੇ ਨੇ ਭਗਤਾ ਤੂੰ ਜੱਟ ਬੂਟ ਹੈ, ਤੈਨੂੰ ਇਹਨਾਂ ਗੱਲਾਂ ਦਾ ਕੀ ਪਤਾ। ਉਹ ਕਹਿੰਦਾ ਫਿਰ ਵੀ ਮੈਨੂੰ ਦੱਸੋ ਤੇ ਸਹੀ ਹੈ। ਇੰਨੀ ਦੇਰ ਨੂੰ ਉਹਦਾ ਮੁੰਡਾ ਵੀ ਬੀਏ ਚ ਪੜ੍ਹਦਾ ਸੀ, ਉਹ ਰੋਟੀ ਲੈ ਕੇ ਆ ਗਿਆ ਤੇ ਲਿਆ ਸੀ ਉਹਨੂੰ ਗੱਲ ਸੁਣਾਉਣ। ਭਾਈ ਉਹਨਾਂ ਨੇ ਹਾਥੀ ਬੜਾ ਸਿਆਣਾ ਜਾਨਵਰ ਹੁੰਦਾ, ਇਹ ਇੱਥੇ ਇਸ਼ਨਾਨ ਕਰਨ ਆਇਆ, ਹੁਣ ਦੁਪਹਿਰ ਆਪਣਾ ਧੁੱਪ ਚੜੀ ਹੈ ਨਾ ਤੇ ਇਹ ਬਾਹਰ ਇਸ਼ਨਾਨ ਕਰਕੇ ਬਾਹਰ ਨਿਕਲੇ ਨੇ ਤੇ ਇਹਨਾਂ ਨੂੰ ਪਤਾ ਕਿ ਇਸੇ ਥਾਂ ਤੇ ਸਵੇਰੇ ਸਵੇਰੇ 3 ਜਾਂ 4 ਵਜੇ ਦੇਵੀ ਦੇਵਤੇ ਇਸ਼ਨਾਨ ਕਰਕੇ ਜਾਂਦੇ ਨੇ ਤੇ ਇਹ ਜਿਹੜਾ ਮਿੱਟੀ ਘੱਟਾ ਧੂੜ ਹੈ ਇਹ ਉਹਨਾਂ ਦੇ ਚਰਨਾਂ ਦੀ ਸ਼ੋਹ ਲੱਗੀ ਹੈ। ਇਸ ਧੂੜ ਨੂੰ ਇਹ ਉਹਨਾਂ ਦੇ ਚਰਨ ਧੂੜ ਜਿਹੜੀ ਹੈ ਚਰਨਾਂ ਦੀ ਸ਼ੋਹ ਦੇਵੀ ਦੇਵਤਿਆਂ ਦੀ ਹੈ, ਇਹਨਾਂ ਨੇ ਤਾਂ ਕਰਕੇ ਆਪਣੇ ਸਿਰ ਚ ਖੇਹ ਪਾਈ ਹੈ ਤੇ ਲੱਕ ਦੇ ਉੱਤੇ ਵੀ ਸੁੱਟੀ ਹੈ। ਤੇ ਉਹ ਕਹਿੰਦਾ ਉਹ ਜਿਹੜਾ ਮੁੰਡਾ ਸੀ ਉਹ ਕਹਿੰਦਾ ਪੰਡਿਤ ਦੀ ਗੱਲ ਉਹਨੇ ਵੀ ਸੁਣ ਲਈ ਮਹਾਸ਼ੇ ਦੀ ਤੇ ਉਹ ਕਹਿੰਦਾ ਪੰਡਿਤ ਜੀ ਤੁਸੀਂ ਆਪਣੀ ਫਿਲਾਸਫੀ ਲਈ ਫਿਰਦੇ ਹੋ, ਇਹ ਜਦੋਂ ਆਪਣੇ ਤੇ ਇਹਨਾਂ ਨੇ ਨਹਾਤੇ ਜ਼ਰੂਰ ਨੇ, ਜਦੋਂ ਮਿੱਟੀ ਘੱਟਾ ਜਦੋਂ ਇਹਨਾਂ ਦੇ ਬਿਲਕੁਲ ਸਰੀਰ ਸਾਫ਼ ਹੋਏ ਇਹਨਾਂ ਨੂੰ ਇਨਸੈਕਟਸ ਬਹੁਤ ਲੜਦੇ ਨੇ ਤੇ ਧੁੱਪ ਵੀ ਲੱਗਦੀ ਹੈ, ਜਦੋਂ ਇਹ ਮਿੱਟੀ ਘੱਟਾ ਆਪਣੇ ਤੇ ਗਾੜਾ ਗੂੜਾ ਲਾ ਲੈਂਦੇ ਨੇ ਫਿਰ ਇਹਨਾਂ ਨੂੰ ਇਨਸੈਕਟ ਮੱਖੀਆਂ ਯੇ ਵੋ ਨਹੀਂ ਲੜਦੀਆਂ। ਵੇਖ ਲਓ ਉਹਨੇ ਗੱਲ ਕਿਸ ਤਰ੍ਹਾਂ ਸੁਣਾਈ ਘੁਮਾ ਕੇ ਤੇ ਇਸ ਮੁੰਡੇ ਨੇ ਕਿਸ ਤਰ੍ਹਾਂ ਉਹਨੂੰ ਐਕਸਪਲੇਨ ਕੀਤਾ। ਧਾਰਮਿਕ ਠੇਕੇਦਾਰਾਂ ਨੇ ਲੋਕਾਂ ਨੂੰ ਭਾਵ ਜਲ ਪਾਰ ਕਰਨ ਲਈ ਨਰਕ ਤੋਂ ਬਚਣ ਤੇ ਜਨਮ ਮਰਨ ਦੀ ਘੁੰਮਣ ਘੇਰੀ ਤੋਂ ਨਿਜਾਤ ਪਾਉਣ ਲਈ ਤਵੀਤਾਂ ਤੇ ਮੰਤਰਾਂ ਦੀਆਂ ਫੁੱਲੀਆਂ ਪਾਉਂਦੇ ਨੇ ਲੋਕਾਂ ਨੂੰ। ਇਹ ਅੰਧ ਵਿਸ਼ਵਾਸ ਦੀਆਂ ਫੁੱਲੀਆਂ ਨੂੰ ਅਕਲ ਦੇ ਗਰੀਬ ਤੇ ਨਿਮਾਣੇ ਲੋਕ ਬੜੀ ਸ਼ਰਧਾ ਨਾਲ ਮੱਥੇ ਨੂੰ ਲਾ ਕੇ ਜ਼ਮੀਨ ਤੇ ਨੱਕ ਰਗੜਦੇ ਹੋਏ ਛੱਕ ਜਾਂਦੇ ਨੇ। ਅੰਧ ਵਿਸ਼ਵਾਸ ਦੀਆਂ ਫੁੱਲੀਆਂ, ਇਹ ਫੁੱਲੀਆਂ ਵਾਲੇ ਪ੍ਰਸਾਦ ਵਿਚ ਇੰਨਾ ਕੁ ਨਸ਼ਾ ਕਿ ਕੋਈ ਟਾਵਾਂ ਟਾਵਾਂ ਹੀ ਚੁਕੰਨਾ ਹੀ ਜੋ ਇਹਨਾਂ ਨੂੰ ਫੁੱਲੀਆਂ ਸਮਝਦਾ, ਬਾਕੀ ਸਭ ਇਹਨੂੰ ਪ੍ਰਸ਼ਾਦ ਹੀ ਸਮਝਦੇ ਨੇ। ਬਹੁਤ ਸਾਰੇ ਧਾਰਮਿਕ ਸਥਾਨਾਂ ਤੇ ਯਾਦ ਕਰ ਲੋ ਪਤਾਸੇ ਤੇ ਫੁੱਲੀਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ। 5% ਭੱਦਰ ਪੁਰਸ਼ ਨੇ ਜਿਹੜੇ ਇਹਨਾਂ ਲੋਕਾਂ ਨੂੰ ਇਸ ਜੰਜਾਲ ਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ। ਹਾਂਜੀ 20-30% ਲੋਕ ਪੱਬਾਂ ਭਾਰ ਹੋ ਕੇ 70% ਨੂੰ ਧਾਰਮਿਕ ਦਲਦਲ ਵਿਚ ਧੱਕਣ ਦੀ ਕੋਸ਼ਿਸ਼ ਕਰ ਰਹੇ ਨੇ। ਭਾਰਤ ਤੇ ਅਗਰ ਇੱਕ ਪੰਛੀ ਝਾਤ ਮਾਰੀ ਜਾਵੇ, ਲੋਕਾਂ ਨੇ ਘਰ ਘਰ ਮੰਦਰ ਗੁਰਦੁਆਰੇ ਬਣਾਏ ਨੇ, ਜੇਲਾਂ ਵਿਚ ਸਭ ਤੋਂ ਜ਼ਿਆਦਾ ਰੱਬ ਦਾ ਨਾਂ ਲਿਆ ਜਾਂਦਾ, ਕੰਧਾਂ ਪੋਸਟਰਾਂ ਨਾਲ ਭਰੀਆਂ ਪਈਆਂ ਨੇ ਦੋਸਤੋ। ਐਤਵਾਰ ਨੂੰ ਤੁਹਾਨੂੰ ਸਾਰਿਆਂ ਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਸਾਡੇ ਸ਼ਹਿਰ ਵਿਚ ਫਲਾਣੇ ਮਹਾਂਪੁਰਸ਼ ਜਾਂ ਮੁਨੀ ਜੀ ਚਰਨ ਪਾ ਰਹੇ ਨੇ। ਆ ਸੱਜਣੋ ਹੋਮ ਹਵਾ ਕੇ ਆਓ ਤੇ ਆਪਣਾ ਪ੍ਰਭੂ ਚਰਨਾਂ ਵਿਚ ਆਪਣਾ ਸੀਸ ਨਵਾ ਕੇ ਜੀਵਨ ਸਫਲ ਬਣਾਓ। ਇਹ ਅਨਾਊਂਸਮੈਂਟ ਇੱਕ ਰਿਸ਼ਕੇ ਵਾਲਾ ਕਰਨ ਡਿਆ ਸੀ। ਹਾਂਜੀ ਕੰਮ ਕਰਦਿਆਂ ਤੇ ਇਹਨਾਂ ਲੋਕਾਂ ਨੂੰ ਵੈਸੇ ਹੀ ਮੌਤ ਪੈਂਦੀ ਆ ਸਾਡੇ ਲੋਕਾਂ ਨੂੰ, ਕਿਉਂਕਿ ਕੰਮ ਕਰਨ ਸਰਕਾਰ ਆਪਣਾ ਸਰਕਾਰ ਦਾਲ ਤੇ ਚੌਲ ਦੇ ਰਹੀ ਹੈ, ਕੰਮ ਕਿਉਂ ਕਰਨ
1: ਕੰਮ ਕਰਕੇ ਵੀ ਇਹਨਾਂ ਨੇ ਦਾਲ ਚੌਲ ਹੀ ਖਾਣਾ, ਜੇ ਮੁਫ਼ਤ ਮਿਲਣ ਲਈ ਹੈ ਤਾਂ ਠੀਕ, ਫਿਰ ਹੋਰ ਵੀ ਵਧੀਆ ਗੱਲ ਹੈ। ਦਿਹਾੜੀ ਦਿਹਾੜ ਦਿਹਾੜੀਆਂ ਕਰਨੋਂ ਹਟ ਗਏ ਨੇ ਪੰਜਾਬ, ਚਾਹੇ ਬਈਏ ਕਿਉਂ ਆ ਗਏ ਨੇ, ਸਾਡਾ ਕੋਈ ਵੇਖਿਆ ਕਦੀ ਕੋਈ ਦਿਹਾੜੀ ਕਰਦਾ ਪੰਜਾਬੀ? ਵੇਲੜਾ ਨੇ ਤੇ ਨਹੀਂ ਧਾਰ, ਇਹ ਜਿਹੜੇ ਵੇਲੜਾ ਨੇ ਧਾਰਮਿਕ ਟੂਰਨਾਮੈਂਟ ਚ ਰਸ਼ ਪਾਉਣਾ ਤੇ ਹੋਰ ਕਿੰਨੇ ਪਾਉਣਾ। ਬੀਬੀਆਂ ਧਾਰਮਿਕ ਅਖਾੜਿਆਂ ਚ ਸਭ ਤੋਂ ਪਹਿਲਾਂ ਐਂਟਰੀ ਮਾਰਦੀਆਂ ਨੇ ਤੇ ਲਫੰਗੇ ਸਾਧਾਂ ਦੇ ਲੈਕਚਰ ਸੁਣ ਸੁਣ ਕੇ ਉਹਨਾਂ ਤੋਂ ਕੁਰਬਾਨ ਹੋ ਜਾਂਦੀਆਂ ਨੇ। ਇਹ ਬੀਬੀ ਜਿਹੜੀ ਘਰ ਦੇ ਵਿਚ ਹਾਏ ਕਰਕੇ ਗੋਡਿਆਂ ਦੇ ਹੱਥ ਧਰ ਕੇ ਉੱਠਦੀ ਹੈ, ਸਾਰਿਆਂ ਦੇ ਡੇਰੇ ਜਾ ਕੇ ਡਿਸਕੋ ਡਾਂਸ ਕਰਦੀ ਹੋਈ ਮਾਂਝਾ ਮਾਰਦੀ ਹੈ ਤੇ ਨਾਲੇ ਬਾਬੇ ਦੇ ਗੀਤ ਗਾਉਂਦੀ ਹੈ। ਵਾਹ ਵਾਹ, ਹਾਂਜੀ, ਜਿੱਥੇ ਇੰਨਾ ਰੱਬ ਦਾ ਨਾਂ ਹੋਵੇ ਉਹ ਮੁਲਕ ਤੇ ਸਵਰਗ ਹੋਣਾ ਚਾਹੀਦਾ, ਚਲੋ ਇਧਰ ਹੀ ਆ ਜਾਓ। ਪਰ ਨਰਕ ਕਿਉਂ ਹੈ? ਸਭ ਸਰਕਾਰੀ ਅਧਿਕਾਰੀ ਪੂਜਾ ਪਾਠ ਕਰਕੇ ਦਫ਼ਤਰ ਜਾਂਦੇ ਨੇ ਰਿਸ਼ਵਤ ਲੈਣ ਵਾਸਤੇ। ਫੁੱਲੀਆਂ ਸੁੱਟਣ ਵਾਲੇ ਖੇਤਰ ਵਿਚ ਰਾਜਨੀਤਿਕ ਲੋਕ ਧਾਰਮਿਕ ਲੋਕਾਂ ਦੇ ਵੀ ਪਿਓ ਨੇ। ਸੱਜਣੋ, ਤੁਹਾਨੂੰ ਪਤਾ ਅਸੀਂ ਤੇ ਖਬਰਾਂ ਸੁਣਦੇ ਹਾਂ ਬਾਹਰ ਰਹਿਣ ਵਾਲੇ, ਤੁਹਾਡਾ ਵਾਅ ਤੇ ਡਾਇਰੈਕਟ ਇਨ੍ਹਾਂ ਲੋਕਾਂ ਨਾਲ ਹੈ। ਸਾਡੇ ਸਮਾਜ ਵਿਚ ਉਹ ਵਿਅਕਤੀ ਸਫਲ ਵਿਅਕਤੀ ਹੈ ਜਿਹੜਾ ਪਬਲਿਕ ਨੂੰ ਵੱਧ ਤੋਂ ਵੱਧ ਬੇਕੂਫ ਬਣਾ ਕੇ ਡਰਾਮੇ ਕਰਕੇ ਵੇਖਣ ਵਾਲਿਆਂ ਨੂੰ ਅੰਨਾ ਬੋਲਾ ਕਰਕੇ ਸਾਧਾਂ ਵਾਂਗੂ ਆਪਣੇ ਮਗਰ ਲਾ ਲੇ। ਕਨਿੰਗ ਚਾਤਰ ਬੰਦੇ ਨੂੰ ਬੜਾ ਚਾਨੂ ਕਿਹਾ ਜਾਂਦਾ ਸਾਡੇ ਸਮਾਜ ਦੇ ਵਿਚ, ਤੇ ਜਿਹੜਾ ਸ਼ਰੀਫ ਤੇ ਪੜਿਆ ਲਿਖਿਆ ਉਹਨੂੰ ਕੋਈ ਸਤਿ ਸ੍ਰੀ ਅਕਾਲ ਨਹੀਂ ਬੁਲਾਉਂਦਾ। ਗੁੰਡੇ ਨੂੰ ਕਹਿੰਦੇ ਨੇ ਆਓ ਅੰਕਲ ਜੀ ਤੁਹਾਨੂੰ ਕੌਫੀ ਪਿਆਈਏ, ਜਿਹੜਾ ਕੋਈ ਪ੍ਰੋਫੈਸਰ ਟਾਈਪ ਆਦਮੀ ਆ ਉਹ ਇਹਨਾਂ ਚ ਨੁਕਰਾਂ ਤੇ ਨਹੀਂ ਨਾ ਖਲੋਂਦਾ, ਇਹਨਾਂ ਦੇ ਲਾਗੇ ਨਹੀਂ ਨਾ ਖਲੋਂਦਾ, ਚੁੱਪ ਕਰਕੇ ਚੱਲ ਜਾਏਗਾ ਤੇ ਇੱਕ ਦੂਜੇ ਨਾਲ ਗੱਲਾਂ ਕਰੂੰਗੇ। ਕਰੈਕ ਹੈ ਥੋੜਾ ਜਿਹਾ, ਕਰੈਕ ਤੇ ਹੈ ਹੀ ਹੈ, ਉਹਨੂੰ ਤੁਹਾਡੀ ਗੱਲ ਦਾ ਵੀ ਨਹੀਂ ਆਉਣੀ, ਤੁਹਾਨੂੰ ਉਹਦੀ ਨਹੀਂ ਆਉਣੀ। ਜਿੰਨਿਆਂ ਲੋਕਾਂ ਨੂੰ ਆਪਣਾ ਫੈਨ ਜਾਂ ਮੁਰੀਦ ਬਣਾ ਲਵੇ ਓਨੀ ਉਹਦੀ ਗੁੱਡੀ ਚੜਦੀ ਹੈ। ਇਹਨਾਂ ਚਲਾਕ ਚਲਾਕ ਲੋਕਾਂ ਦੀ ਲਾਲਚ, ਡਰ ਤੇ ਧਾਰਮਿਕ ਫੁੱਲੀਆਂ ਪਾ ਕੇ ਉਹ ਜਿੰਨੀਆਂ ਜ਼ਿਆਦਾ ਭੇਡਾਂ ਨੂੰ ਆਪਣੇ ਵਾੜੇ ਵਿਚ ਵਾੜ ਲਏਗਾ ਓਨੀ ਉਹਦੀ ਬੱਲੇ ਬੱਲੇ, ਤੇ ਉਹ ਭੇਡਾਂ ਅੱਗੇ ਲੈਕਚਰ ਕਰਦਾ ਹੋਇਆ ਕਹੇਗਾ ਮੇਰੀਆਂ ਸਤਿਕਾਰਯੋਗ ਭੇਡੋ ਮੈਂ ਵਾਅਦਾ ਕਰਦਾ ਕਿ ਪੱਠੇ ਤੇ ਮੈਂ ਤੁਹਾਡੇ ਅੱਗੋਂ ਮੁੱਕਣ ਹੀ ਨਹੀਂ ਦੇਣੇ, ਪਰ ਐਪ ਕੀ ਸਿਆਲ ਚ ਤੁਹਾਨੂੰ ਠੰਡ ਨਾ ਲੱਗੇ, ਇਸ ਕਰਕੇ ਹਰ ਭੇਡ ਨੂੰ ਮੈਂ ਉੱਨ ਦਾ ਸਵੈਟਰ ਦਵਾਂਗਾ ਤੇ ਸਾਰੀਆਂ ਭੇਡਾਂ ਮੈਂ ਕਰਕੇ ਉਹਦੀਆਂ ਫੁੱਲੀਆਂ ਦੀ ਦਾਗ ਦੇਣਗੀਆਂ। ਭੇਡਾਂ ਨੂੰ ਕੀ ਪਤਾ ਕਿ ਇਹਨੇ ਸਾਨੂੰ ਹੀ ਮੁੰਨ ਕੇ ਸਾਡੀ ਉੱਨ ਦੇ ਸਵੈਟਰ ਬਣਾ ਕੇ ਸਾਨੂੰ ਦੇਣੇ ਨੇ। ਬੰਦਾ ਦੂਜੇ ਬੰਦਿਆਂ ਨੂੰ ਆਪਣੇ ਮੱਕੜ ਜਾਲ ਚ ਵਸਾਉਣ ਵਾਸਤੇ 100 ਢੰਗ ਤਰੀਕੇ ਵਰਤਦਾ। ਇਹ ਮਕਾਰ ਚੁਸਤ ਚਲਾਕ ਲੋਕ ਰਾਮ ਰਾਜ ਤੇ ਸੁਨਹਿਰੀ ਯੁੱਗ ਦੀਆਂ ਫੁੱਲੀਆਂ ਪਾਉਂਦੇ ਹੋਏ ਕਹਿਣਗੇ ਅੱਛੇ ਦਿਨ ਆਨੇ ਵਾਲੇ ਹੈ, ਕਰ ਲੋ ਇੰਜਾਏ ਅੱਛਿਆਂ ਦਿਨਾਂ ਨੂੰ, ਬਹਿ ਨਾ ਕਰਨ। ਬਲਾਤਕਾਰੀਆਂ ਦੀ 5 ਮਰਡਰ ਕੀਤੇ ਨੇ ਉਹਨੇ ਉਸ ਫੈਮਿਲੀ ਦੇ, ਉਹ ਜਿਹੜਾ ਕੀ ਨਾਮ ਹੈ ਉਹਦਾ ਯਾਰ ਸਿੰਗਰ ਸਿੰਗਰ ਕੇ ਸਿੰਗਰ ਹੈ ਕਿ ਕੀ ਹੈ, ਔਰ ਉਹਦੀ ਜਮਾਨਤ ਵੀ ਹੋ ਗਈ ਹੈ। ਆ ਦੇ ਅੱਛੇ ਦਿਨ, ਫੇਰ ਇਹਨਾਂ ਬੇਕੂਫ ਲੋਕਾਂ ਦੀ ਪੂਛ ਨੂੰ ਧਾਰਮਿਕ ਵੱਟ ਚਾੜ ਕੇ ਇਹ ਚਾਤਰ ਲੋਕ ਵਿਰੋਧੀਆਂ ਨਾਲ ਭੁੱਖੇ ਸ਼ੇਰਾਂ ਵਾਂਗ ਲੜਾਉਂਦੇ ਨੇ, ਤੇ ਫੇਰ ਉਹ ਬਾਂਦਰ ਲੜਨ ਤੇ ਮਰਨ ਮਾਰਨ ਵਿਚ ਕੋਈ ਕਸਰ ਨਹੀਂ ਛੱਡਦੇ। ਮੈਂ ਦੋਸਤੋ ਹਰ ਧਰਮ ਦੀ ਗੱਲ ਕਰ ਰਿਹਾ, ਕਿਸੇ ਇੱਕ ਨੂੰ ਟਾਰਗੇਟ ਨਹੀਂ ਕਰ ਰਿਹਾ। ਕਿਹੜਾ ਧਰਮ ਹੈ ਜਿਹਦੇ ਵਿਚ ਇਹੋ ਜਿਹੇ ਬਾਂਦਰ ਨੇ ਜਿਨ੍ਹਾਂ ਦੀ ਪੂਛ ਨੂੰ ਤੁਸੀਂ ਵੱਟ ਚਾੜੋ ਤੇ ਅਗਲੇ ਦੇ ਗੜ ਪੈ ਜਾਣਗੇ? ਕਿਉਂਕਿ ਉਨ੍ਹਾਂ ਨੂੰ ਦੱਸਿਆ ਜਾਂਦਾ ਔਰ ਤਗੜੇ ਹੋ ਜਾਓ, ਅਗਰ ਤੁਸੀਂ ਵਿਰੋਧੀ ਮਾਰ ਦਿੱਤਾ ਤੇ ਸ਼ੇਰ ਕਹਾਓਗੇ ਤੇ ਐਸ਼ ਕਰੋਗੇ, ਜੇ ਮਰ ਗਏ ਤੇ ਕੌਮ ਦੇ ਸ਼ਹੀਦ ਕਹਾਓਗੇ। ਜਿਹੜੇ ਚੌਂਕ ਚ ਮਰੋਗੇ ਨਾ ਤੁਸੀਂ, ਉਸ ਚੌਂਕ ਚ ਤੁਹਾਡਾ ਬੋਤਲ ਵਾ ਦੇਣਗੇ, ਜਾਂ ਘੱਟ ਤੋਂ ਘੱਟ ਅਸੀਂ ਉਸ ਚੌਂਕ ਦਾ ਨਾਂ ਤੁਹਾਡੇ ਨਾਂ ਤੇ ਰੱਖਾ ਦੇਣਗੇ। ਗੱਲ ਕੀ, ਜਦ ਤੱਕ ਭਾਰਤ ਵਰਸ਼ ਦੀ ਹੋਂਦ ਰਹੇਗੀ ਔਰ ਤੁਸੀਂ ਅਮਰ ਰਹੋਗੇ, ਜਦੋਂ ਤੁਹਾਡੇ ਬੁੱਤ ਲੱਗ ਗਏ, ਚੌਂਕਾਂ ਦੇ ਨਾਂ ਤੁਹਾਡੇ ਰੱਖੇ ਗਏ ਤੁਹਾਡੇ ਨਾਂ ਤੇ, ਜਿੰਨੀ ਦੇਰ ਤੱਕ ਧਰਤੀ ਰਹੇਗੀ ਤੁਹਾਡਾ ਨਾਂ ਗੂੰਜਦਾ ਰਹੇਗਾ। ਕੀ ਇਹ ਧਾਰਮਿਕ ਪੁੱਠ ਵਾਲੀਆਂ ਫੁੱਲੀਆਂ ਨਹੀਂ ਜੋ ਮਨੁੱਖ ਰੂਪੀ ਬਾਂਦਰ ਅੱਗੇ ਸੁੱਟੀਆਂ ਜਾਂਦੀਆਂ ਨੇ? ਇਹੋ ਜਿਹੀਆਂ ਫੁੱਲੀਆਂ ਦਾ ਹਰ ਧਰਮ ਇਸਤੇਮਾਲ ਕਰਦਾ, ਹਰ ਧਰਮ ਇਸਤੇਮਾਲ ਦਾ। ਦੋਸਤੋ, ਮੈਂ ਜੋ ਕਹਿ ਰਿਹਾ ਮੈਂ ਉਹਦਾ ਜ਼ਿੰਮੇਵਾਰ ਹਾਂ, ਤੁਸੀਂ ਜੋ ਸਮਝ ਰਹੇ ਹੋ ਮੈਂ ਉਹਦਾ ਜ਼ਿੰਮੇਵਾਰ ਨਹੀਂ। ਹਜ਼ਾਰਾਂ ਸਾਲਾਂ ਤੋਂ ਰਾਜੇ ਮਹਾਰਾਜੇ ਤੇ ਡਿਕਟੇਟਰ ਇਹ ਫੁੱਲੀਆਂ ਜਨਤਾ ਅੱਗੇ ਸੁੱਟਦੇ ਆਏ ਨੇ। ਮਹਾਰਾਜੇ ਤੇ ਡਿਕਟੇਟਰ ਬਿਲਕੁਲ ਇਹੋ ਇਸੇ ਸਕੀਮਾਂ ਨਾਲ ਜਿੰਨੀ ਦੇਰ ਚੱਲਿਆ ਇਹਨਾਂ ਦਾ ਰਾਜ ਭਾਗ, ਤੇ ਅੱਗੋਂ ਜਨਤਾ ਨੇ ਵੀ ਨਾਰੇ ਲਾ ਲਾ ਕੇ ਫੁੱਲੀਆਂ ਨੂੰ ਛਕਿਆ, ਅਵਤਾਰ ਉਹਨਾਂ ਨੂੰ ਬਣਾਤਾ। ਇਹਨਾਂ ਫੁੱਲੀਆਂ ਨਾਲ ਬੜੇ ਰਾਜੇ ਮਹਾਰਾਜਿਆਂ ਦੇ ਰਾਜ ਕਾਇਮ ਰਹੇ। ਸਾਡੀ ਐਜੂਕੇਸ਼ਨ ਇੰਸਟੀਟਿਊਸ਼ਨ ਜਿੰਨੀਆਂ ਨੇ ਵੰਨ ਸਵੰਨੇ ਕੋਰਸਾਂ ਰਾਹੀਂ ਨੌਜਵਾਨਾਂ ਨੂੰ ਫੁੱਲੀਆਂ ਪਾ ਕੇ ਬੇਸ਼ੁਮਾਰ ਦੌਲਤ ਨਾਲ ਝੋਲੀਆਂ ਭਰ ਰਹੇ ਨੇ। ਇਹ ਵਿਦਿਆ ਦੇ ਅਦਾਰੇ ਕਾਰਖਾਨੇ ਨੇ ਅੱਜ ਕੱਲ, ਵਿਦਿਆਰਥੀ ਵਿਚਾਰੇ ਲੱਖਾਂ ਰੁਪਈਏ ਖਰਚ ਕੇ ਔਰ ਰਾਤ ਦਿਨ ਮਿਹਨਤ ਕਰਕੇ, ਜਿਹੜੇ ਮਿਹਨਤ ਕਰਦੇ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ, ਆਪਣੇ ਸੋਹਣੇ ਭਵਿੱਖ ਦੇ ਸੁਪਨੇ ਲੈਂਦੇ ਨੇ ਵਿਚਾਰੇ, ਤੇ ਆਪਣੇ ਵੱਲੋਂ ਕੋਈ ਕਸਰ ਨਹੀਂ ਰਹਿਣ ਦਿੰਦੇ। ਉਧਰੋਂ ਮਾਂ ਪਿਓ ਦਾ ਦਬਾਅ ਹੁੰਦਾ ਬੱਚਿਆਂ ਤੇ, ਵੇਖ ਲਾ ਤੁਹਾਡੀਆਂ ਇੰਨੀ ਇੰਨੀਆਂ ਫੀਸਾਂ ਦੇ ਰਹੇ ਆ, ਇੰਨੇ ਔਖੇ ਹੋ ਕੇ ਅਸੀਂ ਤੁਹਾਨੂੰ ਪੜ੍ਹਾ ਰਹੇ ਆ ਤੇ ਤੁਹਾਡੇ ਨੰਬਰ ਘੱਟ ਨੀ ਹੁੰਦੇ, ਇੰਨੇ ਤੋਂ ਥੱਲੇ ਨੀ ਹੋਣੇ ਚਾਹੀਦੇ। ਉਹਨਾਂ ਦੇ ਮਾਂ ਪਿਓ ਵੀ ਵੈਸੇ ਸੱਚੋ ਸੱਚ ਆਪਣੀ ਆਰਥਿਕ ਹਾਲਤ ਦਾ ਤੇ ਲਾ ਕੇ ਉਮੀਦਾਂ ਦੇ ਭਾਰ ਸਾਰੀ ਰੱਖਦੇ ਨੇ, ਪਰ ਭਾਰਤ ਦੀ ਜ਼ਰੂਰਤ ਤੋਂ ਜ਼ਿਆਦਾ ਪਾਪੂਲੇਸ਼ਨ ਜੋ ਬੇਕਾਰੀ ਦਾ ਵੱਡਾ ਕਾਰਨ ਹੈ। ਕਦੀ ਕਿਸੇ ਨੇ ਨਾ ਲਿਆ ਸਰਕਾਰ ਨੇ ਕਿ ਸਾਡੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੋ ਗਈ ਆ, ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਸਕੀਮ ਦੱਸੀ ਇਹਨੂੰ ਕਿੱਦਾਂ ਘਟਾਇਆ ਜਾ ਰਿਹਾ? ਅੱਜ ਤੁਹਾਡਿਆਂ ਬਾਜ਼ਾਰਾਂ ਚ ਖਲੋਣ ਨੂੰ ਥਾਂ ਹੈ ਨੀ, ਸਾਈਕਲ ਖਿਲਾਰਨ ਨੂੰ ਥਾਂ ਹੈ ਨੀ, ਮੋਟਰਸਾਈਕਲ ਖਿਲਾਰਨ ਨੂੰ ਥਾਂ ਹੈ ਨੀ। ਆਪਣੀ ਟ੍ਰੈਫਿਕ ਤੇ ਵੇਖੋ, ਕੀੜਿਆਂ ਦਾ ਭੌਣ ਨੀ ਬਣਿਆ ਜਿੱਥੇ ਜਿਹੜੇ ਸਾਡੀ ਮੈਟਰੋ ਸਿਟੀਜ਼ ਨੇ, ਜ਼ਿਆਦਾ ਪਾਪੂਲੇਸ਼ਨ ਹੀ ਬਹੁਤੀਆਂ ਸਮੱਸਿਆਵਾਂ ਪਾਪੂਲੇਸ਼ਨ ਦੇ ਚਿੱਕੜ ਚੋਂ ਨਿਕਲੀਆਂ ਨੇ। ਨੌਕਰੀ ਤੇ ਕਿਸੇ ਇੱਕ ਅੱਧੇ ਕਰਮਾਂ ਵਾਲੇ ਨੂੰ ਹੀ ਮਿਲਣੀ ਹੈ ਜਿਹਦੀ ਅਪਰੋਚ ਹੋਵੇਗੀ ਤੇ ਪੈਸੇ ਵੀ ਹੋਣਗੇ, ਬਾਕੀ ਨੂੰ ਯਾਰ ਜਿਹਦੀ ਅਪਰੋਚ ਤੇ ਪੈਸੇ ਨੇ ਉਹਨਾਂ ਨੂੰ ਧਿਆਨ ਦੇਣ ਦੀ ਵੀ ਜ਼ਰੂਰਤ ਨਹੀਂ। ਆਪਣਾ ਆਈ ਜੀ ਸਾਹਿਬ, ਸਾਡੇ ਡੀ ਆਈ ਜੀ ਸਾਹਿਬ ਭੁੱਲਰ ਦਾ ਮੇਰਾ ਖਿਆਲ ਉਹਨਾਂ ਦਾ ਨਾਂ, ਇਹ ਕਿਹੜੇ ਟੈਸਟ ਦੇ ਕੇ ਬਣੇ ਸਨ, ਵੇਖ ਲਓ। ਅਗਰ ਇਹੋ ਜਿਹੇ ਨਲਾਇਕ ਲੋਕਾਂ ਨੂੰ ਤੁਸੀਂ ਇਸ ਤਰ੍ਹਾਂ ਦੀਆਂ ਤਰੱਕੀ ਜ਼ਿੰਮੇਵਾਰ ਜਗ੍ਹਾ ਦੇ ਉੱਤੇ ਬਹਾਓਗੇ ਤੇ ਇਹੋ ਹੀ ਤੇ ਫਿਰ ਇਹ ਹੈ, ਇਹ ਤੇ ਫੜਿਆ ਗਿਆ, ਕਿਹੜਾ ਇਹ ਕੰਮ ਨਹੀਂ ਕਰਨ ਦਿਆ ਅੱਜ ਕੱਲ੍ਹ? ਪੁਲਿਸ ਵਾਲਿਆਂ ਵੱਲ ਤੇ ਤੁਹਾਡਾ ਧਿਆਨ ਹੈ, ਜਿਹੜੇ ਸਿਵਲ ਦੇ ਦਫ਼ਤਰ ਨੇ ਸਾਰੇ ਦੇ ਸਾਰੇ, ਉੱਥੇ ਵੀ ਇੱਦਾਂ ਹੀ ਚੱਲਣ ਦਿਆ, ਤੁਹਾਡੇ ਹਸਪਤਾਲ ਚ ਵੀ ਇੱਦਾਂ ਹੀ ਚੱਲਣ ਦਿਆ ਹੈਗਾ। ਰੱਬ ਦੇ ਨਾਂ ਵਾਲੇ ਡਾਕਟਰ ਵੀ ਹੈਗੇ ਨੇ, ਰੱਬ ਦੇ ਨਾਂ ਵਾਲੇ ਵੱਡੇ ਵੱਡੇ ਪੁਲਿਸ ਚ ਅਫਸਰ ਵੀ ਹੈਗੇ ਨੇ, ਜਿਹੜੇ ਘਰੋਂ ਰੋਟੀ ਖਾ ਕੇ ਆਉਂਦੇ ਨੇ ਤੇ ਘਰ ਹੀ ਖਾਂਦੇ ਨੇ ਜਾ ਕੇ, ਪਰ ਬਹੁਤੇ, ਮੈਂ ਬਹੁਤਿਆਂ ਦੀ ਗੱਲ ਕਰ ਰਿਹਾ। ਧੱਕੇ ਠੇਡੇ ਖਾ ਕੇ ਨੌਜਵਾਨ ਸੜਕਾਂ ਤੇ ਆਉਂਦੇ ਨੇ, ਫੇਰ ਕਿਤੇ ਅਰਥੀ ਫੂਕ ਮਜਾਰੇ, ਕਿਤੇ ਸਰਕਾਰੀ ਸਿਸਟਮ ਹਾਏ ਹਾਏ, ਤੇ ਪੁਲਿਸ ਨੇ ਵੀ ਡਾਂਗਾਂ ਨੂੰ ਤੇਲ ਲਾ ਕੇ ਪਹਿਲਾਂ ਹੀ ਰੱਖਿਆ ਹੁੰਦਾ ਵੀ ਨੌਕਰੀਆਂ ਕਿੱਥੇ ਨੇ। ਕਿਤੇ ਡਿਗਰੀ ਫੂਕ ਜਲਸੇ, ਕਿਤੇ ਪੁਲਿਸ ਦੀਆਂ ਡਾਂਗਾਂ, ਤੇ ਅਖਬਾਰ ਦੀਆਂ ਸੁਰਖੀਆਂ ਵਿਚਾਰੀਆਂ ਦਾ ਕੋਈ ਕੋਈ ਪਤਾ ਹੀ ਨਹੀਂ ਫੜਦਾ। ਫਿਰ ਇਹ ਵਿਚਾਰੇ ਮਯੂਸੀ ਦੇ ਆਲਮ ਚ ਆਪਣੀਆਂ ਪਰੇਸ਼ਾਨੀਆਂ ਦੇ ਕਾਰਨ ਲੱਭਦੇ ਨੇ। ਟਾਈਮ ਨਿਕਲ ਚੁੱਕਾ ਹੁੰਦਾ, ਲਾਗ ਲੈਣ ਵਾਲਿਆਂ ਨੇ ਲਾਗ ਲੈਣਾ ਬਹੁ ਭਾਵੇਂ ਜਾਂਦੇ ਰੰਡੀ ਹੋ ਜਾਏ। ਫਿਰ ਇਹ ਨੌਜਵਾਨ ਕੀ ਕਰਨ, ਬਾਹਰ ਭੱਜਣ? ਹੁਣ ਤੇ ਬਾਹਰੋਂ ਵੀ ਡਿਪੋਰਟ ਹੋ ਕੇ ਵਾਪਸ ਗਏ ਨੇ ਸਾਰੇ, ਹੁਣ ਸਾਰੇ ਬਾਹਰ ਵੀ ਨਹੀਂ ਜਾ ਸਕਦੇ। ਤੇ ਭੁੱਖ ਵੀ ਇਨਸਾਨ ਨੂੰ ਤਿੰਨ ਵਾਰੀ ਲੱਗਦੀ ਹੈ, ਮਾਂ ਪਿਓ ਵੀ ਉਹ ਵਿਚਾਰੇ ਫਲਸਟ੍ਰੇਟਿਡ ਨੇ ਜਿਨ੍ਹਾਂ ਕੋਲ ਡਿਗਰੀਆਂ ਨੇ, ਤੇ ਮਾਂ ਪਿਓ ਕਹਿਣਗੇ ਸਾਡਾ ਫਰਜ਼ ਸੀ ਯਾਰ ਤੈਨੂੰ ਪੜ੍ਹਾਉਣਾ, ਆ ਤੈਨੂੰ ਪੜ੍ਹਾਤਾ, ਜਾ ਕਿਤੇ ਕੋਈ ਕੰਮ ਧੰਦਾ ਲੱਭ। ਉਹ ਕਿੱਥੋਂ ਕੰਮ ਧੰਦਾ ਵਗੈਰਾ ਉਹ ਹੋਏ ਤੇ ਉਹਦਾ, ਤਾਂ ਹੀ ਇਹ ਬਹੁਤੀ ਸਾਡੀ ਜਨਰੇਸ਼ਨ ਯੰਗ ਫਲਸਟ੍ਰੇਟਿਡ ਹੈਗੀ ਹੈ। ਹੁਣ ਇਹ ਬਦਮਾਸ਼ ਗੁੰਡਿਆਂ ਚ ਸ਼ਾਮਲ ਹੋ ਕੇ ਕ੍ਰਾਈਮ ਹੀ ਕਰਨਗੇ, ਕੀ ਕਰਨ ਵਿਚਾਰੇ ਯਾਰ, ਕਿਨੂੰ ਜੇਬ ਖਰਚ ਨਹੀਂ ਚਾਹੀਦਾ? ਪਹਿਲਾਂ ਤੇ ਇਹਨਾਂ ਨੂੰ ਨੌਕਰੀਆਂ ਦਿਓ, ਜ਼ਿੰਮੇਵਾਰੀਆਂ ਦਿਓ। ਕੋਈ ਵੀ ਨੌਕਰੀ ਵਾਲਾ ਜ਼ਿੰਮੇਵਾਰੀ ਵਾਲਾ ਬੰਦਾ ਜਿਹੜਾ ਹੈਗਾ ਕਦੀ ਚੇਨੀਆਂ ਖੋਂਦਾ ਵੇਖਿਆ ਤੁਸੀਂ? ਇਹ ਅਵਾਰਾ ਹੋ ਕੇ ਨਸ਼ੇ ਦੇ ਲੱਗਦੇ ਨੇ ਤੇ ਫਿਰ ਪੈਸੇ ਕ੍ਰੀਏਟ ਕਰਨ ਵਾਸਤੇ ਕਿਤੇ ਨਾ ਕਿਤੇ ਪੁੱਠਾ ਕੰਮ ਇਹਨਾਂ ਨੂੰ ਕਰਨਾ ਪੈਂਦਾ, ਕਿਉਂਕਿ ਇਹਨਾਂ ਦੇ ਦਿਮਾਗ ਵਿਚ ਸਮਾਜ ਪ੍ਰਤੀ ਇੱਕ ਰੋਸ਼ ਹੈ। ਇਹ ਵੀ ਸਮਾਜ ਦਾ ਮਾਸਾ ਲਿਹਾਜ਼ ਨਹੀਂ ਕਰਦੇ। ਫਿਰ ਕਾਸ਼ ਕਿਤੇ ਇਹਨਾਂ ਫੁੱਲੀਆਂ ਸੁੱਟਣ ਵਾਲਿਆਂ ਦੇ ਵਾਰੰਟ ਨਿਕਲ ਸਕਦੇ ਹੋਣ। ਇਹ ਰਾਜਨੀਤਿਕ ਲੋਕ ਲੱਖਾਂ ਲੋਕਾਂ ਅੱਗੇ ਬਾਹਾਂ ਖੜੀਆਂ ਕਰਕੇ ਉਹ ਝੂਠ ਬੋਲਦੇ ਨੇ, ਜਿਵੇਂ ਝੂਠ ਦਾ ਰਾਸ਼ਟਰੀ ਮੁਕਾਬਲਾ ਹੋ ਰਿਹਾ ਹੋਵੇ। ਸ਼ਰਮ ਤੇ ਆਉਣ ਜਾਣ ਵਾਲੀ ਚੀਜ਼ ਹੈ ਦੋਸਤੋ, ਬੰਦਾ ਬੇਸ਼ਰਮ ਹੋਣਾ ਚਾਹੀਦਾ। ਇੱਕ ਵਾਰੀ ਇਹ ਲੀਡਰ ਕਿਤੇ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਸਨ ਤੇ ਲੀਡਰ ਦੀ ਸਿਹਤ ਖਰਾਬ ਹੋ ਗਈ ਤੇ ਨਾ ਉਹ ਕਹਿੰਦਾ ਮੈਨੂੰ ਪਹਿਲਾਂ ਡਾਕਟਰ ਦੇ ਲੈ ਕੇ। ਇਹ ਪੁਰਾਣੀ ਗੱਲ ਤੁਹਾਨੂੰ ਲੱਗਾ ਥੋੜੀ ਜਿਹੀ ਦੱਸਾਂ, ਉਹ ਨਾ ਕਹਿੰਦਾ ਡਾਕਟਰ ਕੋਲ ਲੈ ਕੇ ਉਹਨੂੰ ਪਹਿਲਾਂ ਹੀ ਡਾਕਟਰ ਨੇ ਐਵੇਂ, ਕਿਉਂਕਿ ਲੀਡਰ ਸੀ, ਡਾਕਟਰ ਨੇ ਸਾਰਿਆਂ ਨੂੰ ਛੱਡ ਕੇ ਇਹਨੂੰ ਵੇਖਿਆ। ਡਾਕਟਰ ਸਾਹਿਬ ਕਹਿੰਦੇ ਤੇ ਕੀ ਹੋਇਆ? ਕਹਿੰਦਾ ਪਤਾ ਨੀ ਇਕਦਮ ਘੇਰ ਜੀ ਪਈ ਹੈ, ਅੱਖਾਂ ਅੱਗੇ ਹਨੇਰਾ ਆਇਆ ਤੇ ਤਰੇੜੀਆਂ ਜਿਹੀਆਂ ਆਉਣ ਲੱਗ ਗਈਆਂ, ਚੱਕਰ ਜੇ ਆਉਣ ਲੱਗ ਗਏ। ਉਹਨੇ ਬੈਟਰੀ ਫੜੀ ਹੱਥ ਤੇ ਕਹਿੰਦਾ ਅੱਖਾਂ ਖੋਲ। ਉਹਨੇ ਨਾ ਅੱਖਾਂ ਮਤਲਬ ਕਿ ਖੋਲੀਆਂ, ਡਾਕਟਰ ਨੇ ਬੈਟਰੀ ਮਾਰੀ, ਉਹਨੇ ਫੇਰ ਅੱਖਾਂ ਵੀ ਢਲੀਆਂ। ਕਹਿੰਦਾ ਅੱਖਾਂ ਖੋਲ ਬਣਾ ਕੇ, ਐਤਕੀ ਉਹਨੇ ਨਾ ਅੱਖਾਂ ਬਣਾ ਕੇ ਖੋਲੀਆਂ ਤੇ ਇਹਨੇ ਬੈਟਰੀ ਮਾਰੀ ਤੇ ਡਾਕਟਰ ਨੂੰ ਕਹਿੰਦਾ ਉਹ ਤੂੰ ਅਕਾਲੀ ਹੈ? ਉਹ ਨਾ ਦੋਸਤੋ ਮੈਂ ਚੁਟਕਲਾ ਸੁਣਾ ਰਿਹਾ, ਵੈਸੇ ਮੈਂ ਕਿਸੇ ਦੇ ਵੀ ਅਗੇਂਸ ਨਹੀਂ, ਜਾਂਦੇ ਨਾ ਕੋਈ ਸਰਕਾਰ ਚੰਗੀ ਹੋਏ ਤੇ ਉਹਦਾ ਲਿਹਾਜ਼ ਨਹੀਂ ਕਰੀਏ ਅਸੀਂ। ਉਹ ਡਾਕਟਰ ਨੂੰ ਕਹਿੰਦਾ ਓ ਤੂੰ ਅਕਾਲੀ ਹੈ? ਉਹਨੇ ਉਹਦੀ ਅੱਖਾਂ ਚ ਬੈਟਰੀ ਮਾਰੀ ਤੇ ਉਹ ਬਾਹਰ ਜਾ ਹੱਸ ਕੇ ਕਹਿੰਦਾ ਆਹੋ ਮੈਂ ਅਕਾਲੀ ਹਾਂ, ਤੁਹਾਨੂੰ ਕਿੱਦਾਂ ਪਤਾ ਲੱਗਾ? ਤੇ ਡਾਕਟਰ ਸਾਹਿਬ ਕਹਿੰਦੇ ਨੇ ਯਾਰ ਤੇਰੀਆਂ ਅੱਖਾਂ ਵਿੱਚ ਕਈ ਸ਼ਰਮ ਸਾਰੇ ਕਮਰਸ਼ੀਅਲ ਅਦਾਰੇ ਆ ਬੈਂਕਾਂ ਵਾਲੇ ITI ਕੰਪਨੀਆਂ ਵਾਲੇ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਬੜੀਆਂ ਬੜੀਆਂ ਪੇਸ਼ਕਸ਼ਾਂ ਕਰਦੇ ਨੇ ਬਈ ਦੋਸਤੋ, ਲੋਕਾਂ ਅੱਗੇ ਫੁੱਲੀਆਂ ਸੁੱਟੀਆਂ ਜਾਂਦੀਆਂ ਨੇ ਪੇਸ਼ਕਸ਼ਾਂ ਦੀਆਂ ਵੱਖ ਵੱਖ ਰੂਪ ਰੰਗਾਂ ਵਿੱਚ, ਹਾਂਜੀ। ਉਤੋਂ ਚੋਪੜੀਆਂ ਚੋਪੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਤੁਸੀਂ ਰਾਤੋ ਰਾਤ ਲੱਖਪਤੀ ਬਣ ਜਾਓਗੇ। ਜਨ ਸਧਾਰਨ ਲੋਕ ਜਿਹੜੇ ਨੇ ਨਾ ਇਹਨਾਂ ਦੀਆਂ ਗੱਲਾਂ ਦੇ ਵਿੱਚ ਚਤਰਾਈਆਂ ਚ ਉਲਝ ਜਾਂਦੇ ਨੇ। ਨੈਟਵਰਕ ਦੀਆਂ ਫੁੱਲੀਆਂ ਤਿਆਰ ਕਰਨ ਵਾਲੇ ਲੋਕਾਂ ਨੇ ਝੂਠ ਦਾ ਸੱਚ ਬਣਾਉਣ ਵਿੱਚ ਕੋਈ ਕਸਰ ਛੱਡੀ ਨਹੀਂ ਹੁੰਦੀ। ਜਦੋਂ ਫਿਰ ਝੂਠ ਦਾ ਕੜਾਹ ਬਣਾਉਣਾ ਤੇ ਫਿਰ ਘਿਓ ਕਿਉਂ ਘੱਟ ਪਾਉਣਾ? ਇਹਨਾਂ ਫੁੱਲੀਆਂ ਦੇ ਪ੍ਰਸ਼ਾਦ ਨੇ ਹਜ਼ਾਰਾਂ ਲੱਖਾਂ ਪਰਿਵਾਰ ਤਬਾਹ ਕੀਤੇ ਨੇ ਤੇ ਹੁਣ ਵੀ ਹੋ ਰਹੇ ਨੇ। ਖੁਸ਼ਹਾਲ ਹੁੰਦੇ ਹੁੰਦੇ ਨਿਲਾਮੀ ਤੇ ਖੁਦਕੁਸ਼ੀਆਂ ਤੱਕ ਪਹੁੰਚ ਜਾਂਦੇ ਨੇ ਪਰਿਵਾਰਾਂ ਦੇ ਪਰਿਵਾਰ। ਹੁਣ ਜਰਾ ਅੰਦਾਜ਼ਾ ਲਾ ਲਿਓ ਇਹ ਚਾਰ ਚਤਰ ਲੋਕ ਜਿਹੜੇ ITI ਨੇ 8 ਕਰੋੜ ਦੀ ਜਿਹਦੇ ਨਾਲ ਹੇਰਾਫੇਰੀ ਹੋਈ, ਜਿਹਨੇ ਆਪਣੇ ਆਪ ਨੂੰ ਸ਼ੂਟ ਕਰ ਲਿਆ, ਚਲੋ ਸ਼ੁਕਰ ਹੈ ਵਿਚਾਰਾ ਬਚ ਕੇ, ਹਾਂਜੀ। ਤੇ ਹੁਣ ਜਰਾ ਅੰਦਾਜ਼ਾ ਲਾਇਓ ITI ਪੋਜੀਸ਼ਨ ਦਾ ਬੰਦਾ ਇਹਨਾਂ ਲੋਕਾਂ ਦੇ ਚੁਗਲ ਚ ਆ ਗਿਆ ਜਿਹੜੇ ਡਿਟੈਕਟ ਕਰਦੇ ਰਹੇ ਨੇ ਇਹਨਾਂ ਲੋਕਾਂ ਨੂੰ, ਉਹ ਆਪ ਹੀ ਫਸਿਆ ਇਹਨਾਂ ਲੋਕਾਂ ਦੇ ਵਿੱਚ। ਇਹ ਕਿਸ ਤਰ੍ਹਾਂ ਦੇ ਚਾਤਰ ਦੇ ਸ਼ਾਸਤਰ ਲੋਕ ਹੋਣਗੇ, ਕਿਉਂਕਿ ਇਹਨਾਂ ਨੂੰ
0: ਨੈਟ ਦਾ ਕੰਪਿਊਟਰ ਦਾ ਕਾਫੀ ਨੌਲੇਜ ਹੁੰਦਾ, ਸਪੈਸ਼ਲਿਸਟ ਨੇ, ਤੇ ਦੂਜਿਆਂ ਦੀ ਅਗਿਆਨਤਾ ਦਾ ਫਾਇਦਾ ਉਠਾਉਂਦੇ ਨੇ। ਫਿਰ ਉੱਤੋਂ ਅਸੀਂ ਲਾਲਚੀ ਲੋਕ, ਲਾਲਚ ਸਾਨੂੰ ਅੰਨਾ ਕਰ ਦਿੰਦਾ, ਪਰ ਇੱਕ ਇੰਨਾ ਜ਼ਿੰਮੇਵਾਰ ਆਦਮੀ ਇਹਨਾਂ ਦੀਆਂ ਗੱਲਾਂ ਚਾਹ ਚੇ। ਸਮਾਜ ਦੀ ਟਕਾ ਕੇ ਤਬਾਹੀ ਉਦੋਂ ਹੁੰਦੀ ਹੈ ਦੋਸਤੋ, ਜਦੋਂ ਸਾਡੇ ਚੁਣੇ ਹੋਏ ਲੀਡਰ ਹੀ ਅਸਲੀ ਮੁੱਦਿਆਂ ਤੋਂ ਸਾਡਾ ਧਿਆਨ ਲਾਂਭੇ ਕਰਨ ਲਈ ਸਾਡੇ ਅੱਗੇ ਬਾਂਦਰਾਂ ਵਾਲੀਆਂ ਫੁੱਲੀਆਂ ਸੁੱਟਣ, ਤੇ ਅਸੀਂ 30% ਅਜੇ ਬਾਂਦਰ ਹੈਗੇ ਹਾਂ, ਕਈ ਤੇ ਮੇਰਾ ਖਿਆਲ ਹੈ ਸ਼ਾਇਦ 50% ਤੱਕ ਵੀ ਹੋਣਗੇ, ਉਹਨਾਂ ਦੇ ਲੱਛਣ ਵੇਖੇ ਜਾਣਗੇ। ਕੋਈ ਬਿਜਲੀ 300 ਯੂਨਿਟ ਫ੍ਰੀ ਦੇ ਰਿਹਾ, ਕੋਈ 400, ਕੋਈ 500, ਕੋਈ ਕਰਜ਼ੇ ਮਾਫ ਕਰਨ ਦੀ ਗੱਲ ਹੋ ਰਹੀ ਹੈ, ਕੋਈ ਰਿਸ਼ਤੇ ਵਾਲਿਆਂ ਦੇ ਜੁਰਮਾਨੇ ਮਾਫ ਕਰੀ ਚਲਾ ਜਾਣ ਡਿਆ ਜਾ ਕੇ, ਕੋਈ ਕਹਿੰਦਾ ਮੈਂ 3600 ਘਾਮੇ ਪੱਕੇ ਕਰ ਖਰੇ ਕਰ ਦਿਆਂਗਾ, ਰੇਤ ਦਾ ਸਫਾਇਆ, ਰੇਤ ਮਾਫੀਏ ਦਾ ਸਫਾਇਆ ਕਰ। ਮੈਂ ਸਾਰੇ ਹੀ ਸਰਕਾਰਾਂ ਦੀ ਗੱਲ ਕਰ ਰਿਹਾ, ਮੈਂ ਇੱਕ ਨੰਬਰ ਤੇ ਚੱਲ ਰਹੀ ਹਾਂ, 10-10 ਬੱਸਾਂ ਧੂੜੀ ਵਾਲੇ ਅੰਦਰ ਡੱਕ ਦਿਆਂਗਾ। ਜਦੋਂ ਰੇਤ ਤੇ ਬੱਸਾਂ ਤੇ ਸਕੰਜਾ ਕੱਸਣ ਦੇ ਬਿਆਨ ਦਾਗ ਰਿਹਾ ਹੁੰਦਾ ਨਾ ਲੀਡਰ ਸਾਡਾ, ਤੇ ਇਹਦੇ ਹੀ ਸੱਜੇ ਪਾਸੇ ਰੇਤ ਮਾਫੀਆ ਬੈਠਾ ਹੁੰਦਾ ਕੁਰਸੀਆਂ ਤੇ ਖੱਬੇ ਪਾਸੇ ਬੱਸ ਮਾਫੀਆ। ਰੇਤ 5 ਰੁਪਏ ਕਿਲੋ ਵਿਕ ਰਹੀ ਹੈ, ਕਿਲੋ ਨਹੀਂ, 5 ਕੁਇੰਟਲ ਹੈ। ਲੋਕ ਪੁੱਛਦੇ ਨੇ ਕਿੱਥੇ ਵਿਕਦੀ ਹੈ, ਸਾਨੂੰ ਤੇ ਅਜੇ ਤੱਕ ਮਤਲਬ ਕਿ ਕਿਤੇ ਪਤਾ ਨਹੀਂ ਲੱਗਾ, ਤੁਸੀਂ ਮਾਈਕ ਤੇ ਵੇਚੀ ਜਾਣ ਰਹੇ ਹੋ। ਗੋਲ ਗੋਲ ਜਵਾਬ, ਹਰ ਔਰਤ ਨੂੰ ਕੋਈ 700 ਰੁਪਇਆ ਦੇਣ ਡਿਆ, ਕੋਈ 800, ਕਿਸੇ ਨੇ ਬੱਸਾਂ ਫ੍ਰੀ ਕੀਤੀਆਂ ਨੇ, ਬੱਸਾਂ ਹੀ ਭਰੀਆਂ ਨੇ ਬੀਬੀਆਂ ਦੇ ਨਾਲ ਹੀ, ਜਿਨ੍ਹਾਂ ਨੇ ਕਿਤੇ ਵੀ ਨਹੀਂ ਜਾਣਾ ਉਹ ਝੋਲਾ ਫੜ ਕੇ ਵਿਚ ਬਹਿ ਜਾਣਗੀਆਂ। ਕੋਈ 700 ਰੁਪਇਆ ਦਿਆਂਗੇ, ਕੋਈ 800 ਰੁਪਇਆ ਦਿਆਂਗੇ, ਕੋਈ ਸਫਾਇਆ ਰੇਤ ਮਾਫੀਏ ਦਾ ਸਫਾਇਆ ਕਰ। ਮੈਂ ਸਾਰੇ ਹੀ ਸਰਕਾਰਾਂ ਦੀ ਗੱਲ ਕਰ ਰਿਹਾ, ਮੈਂ ਇੱਕ ਨੰਬਰ ਤੇ ਚੱਲ ਰਹੀ ਹਾਂ, 10-10 ਬੱਸਾਂ ਧੂੜੀ ਵਾਲੇ ਅੰਦਰ ਡੱਕ ਦਿਆਂਗਾ। ਜਦੋਂ ਰੇਤ ਤੇ ਬੱਸਾਂ ਤੇ ਸਕੰਜਾ ਕੱਸਣ ਦੇ ਬਿਆਨ ਦਾਗ ਰਿਹਾ ਹੁੰਦਾ ਨਾ ਲੀਡਰ ਸਾਡਾ, ਤੇ ਇਹਦੇ ਹੀ ਸੱਜੇ ਪਾਸੇ ਰੇਤ ਮਾਫੀਆ ਬੈਠਾ ਹੁੰਦਾ ਕੁਰਸੀਆਂ ਤੇ ਖੱਬੇ ਪਾਸੇ ਬੱਸ ਮਾਫੀਆ। ਰੇਤ 5 ਰੁਪਏ ਕਿਲੋ ਵਿਕ ਰਹੀ ਹੈ, ਕਿਲੋ ਨਹੀਂ, 5 ਕੁਇੰਟਲ ਹੈ। ਲੋਕ ਪੁੱਛਦੇ ਨੇ ਕਿੱਥੇ ਵਿਕਦੀ ਹੈ, ਸਾਨੂੰ ਤੇ ਅਜੇ ਤੱਕ ਮਤਲਬ ਕਿ ਕਿਤੇ ਪਤਾ ਨਹੀਂ ਲੱਗਾ, ਤੁਸੀਂ ਮਾਈਕ ਤੇ ਵੇਚੀ ਜਾਣ ਰਹੇ ਹੋ। ਗੋਲ ਗੋਲ ਜਵਾਬ, ਹਰ ਔਰਤ ਨੂੰ ਕੋਈ 700 ਰੁਪਇਆ ਦੇਣ ਡਿਆ, ਕੋਈ 800, ਕਿਸੇ ਨੇ ਬੱਸਾਂ ਫ੍ਰੀ ਕੀਤੀਆਂ ਨੇ, ਬੱਸਾਂ ਹੀ ਭਰੀਆਂ ਨੇ ਬੀਬੀਆਂ ਦੇ ਨਾਲ ਹੀ, ਜਿਨ੍ਹਾਂ ਨੇ ਕਿਤੇ ਵੀ ਨਹੀਂ ਜਾਣਾ ਉਹ ਝੋਲਾ ਫੜ ਕੇ ਵਿਚ ਬਹਿ ਜਾਣਗੀਆਂ। ਕੋਈ 700 ਰੁਪਇਆ ਦਿਆਂਗੇ, ਕੋਈ 800 ਰੁਪਇਆ ਦਿਆਂਗੇ, ਕੋਈ ਕਹਿੰਦਾ 1000 ਰੁਪਇਆ ਬੀਬੀਆਂ ਨੂੰ ਪੈਨਸ਼ਨ ਮਿਲੇ ਦਿਆਂਗੇ।

ਜਵਾਬ ਹਰ ਔਰਤ ਨੂੰ ਕੋਈ 700 ਰੁਪਇਆ ਦੇਣ ਡਿਆ, ਕੋਈ 800, ਕਿਸੇ ਨੇ ਬੱਸਾਂ ਫ੍ਰੀ ਕੀਤੀਆਂ ਨੇ, ਬੱਸਾਂ ਹੀ ਭਰੀਆਂ ਨੇ ਬੀਬੀਆਂ ਦੇ ਨਾਲ ਹੀ, ਜਿਨ੍ਹਾਂ ਨੇ ਕਿਤੇ ਵੀ ਨੀ ਜਾਣਾ, ਝੋਲਾ ਫੜ ਕੇ ਵਿਚ ਬਹਿ ਜਾਣਗੀਆਂ। ਕੋਈ 700 ਰੁਪਇਆ ਦਿਆਂਗੇ, ਕੋਈ 800 ਰੁਪਇਆ ਦਿਆਂਗੇ, ਕੋਈ ਕਹਿੰਦਾ 1000 ਰੁਪਇਆ ਬੀਬੀਆਂ ਨੂੰ ਪੈਨਸ਼ਨ ਦਿਆਂਗੇ ਹਰ ਮਹੀਨੇ। ਪਹਿਲਾਂ ਇਹ ਦੱਸੋ, ਬੁਢਾਪਾ ਪੈਨਸ਼ਨ ਹੀ ਕਿਉਂ ਨੀ ਤੁਸੀਂ ਹਰ ਇੱਕ ਦੀ ਲਾ ਦਿੰਦੇ? ਹੈ ਬੁਢਾਪਾ ਪੈਨਸ਼ਨ ਤੁਸੀਂ ਕਿਉਂ ਨੀ ਲਾਉਂਦੇ? ਬਜ਼ੁਰਗ ਬੰਦਿਆਂ ਨੂੰ ਕਿਉਂ ਨੀ ਕੁਝ ਦਿੰਦੇ ਜਿਨ੍ਹਾਂ ਦਾ ਕੋਈ ਆਸਰਾ ਨਹੀਂ? ਕੀ ਗੱਲ ਹੈ, ਉਹਨਾਂ ਤੁਹਾਡੀ ਮਾਸੀ ਨੂੰ ਤਲਾਕ ਦਿੱਤਾ ਹੈ? ਕਿਉਂ ਪੰਜਾਬੀ ਭਿਖਾਰੀ ਨੇ ਦਾਲ ਚੌਲ ਤੇ ਤੁਸਾਂ ਪਹਿਲਾਂ ਹੀ ਲਾਏ ਨੇ? ਉਤੋਂ ਸ਼ਰਮ ਦਾ ਘਾਟਾ, ਸਾਡੇ ਪੁੰਜ ਦੇ ਲੋਕ ਵੀ ਸੋਹਣੀਆਂ ਜੀਪਾਂ ਤੇ ਮਸਰੀ ਕਾਰਾਂ ਤੇ ਦਾਲ ਚੌਲ ਲੈਣ ਆਉਂਦੇ ਨੇ। ਯਾਰ ਬਸ਼ਰਮੀ ਦੀ ਹੱਦ ਹੁੰਦੀ ਹੈ, ਬੰਦਾ ਉਦਾਸ ਹੀ ਹੋ ਜਾਂਦਾ ਇਹੋ ਜਿਹੇ ਸੀਨ ਵੇਖ ਕੇ। ਜਾਣਦੇ ਹੋ ਤੁਸੀਂ ਤਾਂ ਹੱਦ ਨੂੰ ਹੱਥ ਲਾਤੇ ਨੇ ਤੁਸੀਂ। ਮੈਂ ਕੇਬਲ ਮਾਫੀਆ ਨੂੰ ਨੱਥ ਪਾ ਦਿਆਂਗਾ, ਤੁਹਾਨੂੰ ਸਾਰੇ ਪੰਜਾਬ ਨੂੰ ਹੀ, ਗੌਰਮੈਂਟ ਜੀ ਤੁਹਾਨੂੰ ਸਾਰੇ ਪੰਜਾਬ ਨੂੰ ਹੀ ਨੱਥਾਂ ਪਾਉਣੀਆਂ ਪੈਣੀਆਂ ਨੇ। ਇਸ ਕਰਕੇ ਨੱਥਾਂ ਦਾ ਕਾਰਖਾਨਾ ਲਾ ਲਓ ਪਹਿਲਾਂ। ਅੱਜ ਤੱਕ ਅਸੀਂ ਕਿਸੇ ਨੂੰ ਨੱਥ ਪੈਂਦੀ ਤੇ ਵੇਖੀ ਨਹੀਂ। ਸਭ ਤੋਂ ਪਹਿਲਾਂ ਆਪਣੀ ਪਾਰਟੀ ਦੇ ਆਸਥਾਨਾਂ ਨੂੰ ਨੱਥਾਂ ਪਾਓ, ਵਿਗੜਿਆਂ ਨੂੰ ਕਿਲਿਆਂ ਨਾਲ ਬੰਨੋ, ਜਿਹੜੇ ਕਿਲੇ ਪਟਾਏ ਫਿਰਨ ਡਏ ਨੇ ਇਹਨਾਂ ਨੂੰ ਨੱਥਾਂ ਪਾਓ, ਤੇ ਮੇਰਾ ਖਿਆਲ ਆ ਬਹੁਤ ਕੁਛ ਠੀਕ ਹੋ ਜਾਏਗਾ। ਇਹਨਾਂ ਲੋਟੂਆਂ ਨੂੰ ਨੱਥਾਂ ਪਾ ਲਓ ਪਹਿਲਾਂ, ਕੁਝ ਕਰਕੇ ਵਿਖਾਓ ਪੰਜਾਬੀਆਂ ਨੂੰ। ਖਰਾਬ ਦੀਆਂ ਫੁੱਲੀਆਂ ਨਹੀਂ ਚਾਹੀਦੀਆਂ ਸਾਨੂੰ, ਸਾਡੇ ਹੱਕ ਤੇ ਨੌਕਰੀ ਦਿਓ ਤੇ ਸਾਡੇ ਕੋਲੋਂ ਪੂਰੇ ਬਿੱਲ ਲਓ। ਅਸੀਂ ਕਿਸੇ ਕੋਲ ਦਾਲ ਚੌਲ ਨਹੀਂ ਲੈਣ ਨੂੰ ਤਿਆਰ, ਤੇ ਨਾ ਹੀ ਸਾਡੀ ਕੋਈ ਬਿਜਲੀ ਮਾਫ਼ ਕਰੇ। ਸਾਨੂੰ ਪੂਰੀ ਬਿਜਲੀ ਦਿਓ, ਸਾਡੇ ਕੋਲੋਂ ਪੂਰੇ ਪੈਸੇ ਲਓ ਤੇ ਸਾਡੇ ਹੱਕ ਦਿਓ, ਸਾਨੂੰ ਨੌਕਰੀਆਂ ਦਿਓ। ਯਾਰ ਜਦੋਂ ਘਰਾਂ ਦੇ ਤਨਖਾਹਾਂ ਆਉਣਗੀਆਂ, ਅਸੀਂ ਕੀ ਬਿਜਲੀ ਦਾ ਬਿੱਲ ਨਹੀਂ ਦੇ ਸਕਦੇ? ਜਦੋਂ ਸਾਡੇ ਕੋਲ ਰੁਜ਼ਗਾਰ ਹੋਏਗਾ, ਸਾਨੂੰ ਤੁਹਾਡੇ ਦਾਲ ਚੌਲ ਤੇ ਫੁੱਲੀਆਂ, ਦਾਲ ਚੌਲ ਦੀਆਂ ਫੁੱਲੀਆਂ ਹੀ ਨਹੀਂ ਚਾਹੀਦੀਆਂ। ਸਟੇਟਾਂ ਵਿਚ ਵੀ ਸਾਡੇ ਨਾਲ ਝੂਠੇ ਵਾਅਦੇ ਤੇ ਸੈਂਟਰ ਚ ਵੀ ਝੂਠੇ ਵਾਅਦੇ, ਉਹ ਸਟੇਟਾਂ ਤੋਂ ਵੀ ਵੱਡੇ ਝੂਠੇ। ਇਉਂ ਲੱਗਦਾ ਰਾਜਨੀਤਿਕ ਲੋਕਾਂ ਚ ਕੋਈ ਦੀਨ ਇਮਾਨ ਹੀ ਨਹੀਂ ਹੁੰਦਾ। ਯਾਰ ਇੰਨਾ ਇੰਨੇ ਘਪੜੇ, ਇੰਨਾ ਇੰਨਾ ਝੂਠ ਬੋਲ ਕੇ, ਫਿਰ ਸਾਡੀਆਂ ਅੱਖਾਂ ਚ ਅੱਖਾਂ ਪਾ ਕੇ ਤੇ ਬਾਹਾਂ ਕੱਕਾ ਖੇਡਣ ਵਾਲਿਆਂ ਨੂੰ ਜਿਸ ਤਰ੍ਹਾਂ ਕਬੱਡੀ ਚ ਪੁਆਇੰਟ ਲੈ ਕੇ ਆਏ ਹੁੰਦੇ ਨੇ, ਜਾਂ ਹੈ ਥਰੋ ਚ ਫਸਟ ਆਇਆ ਹੁੰਦਾ, ਬਾਹਾਂ ਖੜੀਆਂ ਕਰਕੇ ਝੂਠ ਟਕਾ ਕੇ ਸਾਡੀਆਂ ਅੱਖਾਂ ਚ ਅੱਖਾਂ ਪਾ ਕੇ ਬੋਲ ਰਿਹਾ ਹੁੰਦਾ, ਇਹਦਾ ਮਤਲਬ ਹੈ ਇਹ ਲੋਕ ਸਾਨੂੰ ਗਧੇ ਸਮਝਦੇ ਨੇ। ਔਰ ਸਮਝਣ ਦੀ ਕੋਸ਼ਿਸ਼ ਕਰੋ, ਤੁਹਾਨੂੰ ਟਿੱਚ, ਤੁਸੀਂ ਗਲੀਆਂ ਦੇ ਕੱਖ ਸਮਝਦੇ ਨੇ ਤੁਹਾਨੂੰ, ਜੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਰੌਲਾ ਪਾ ਸਕਦੇ ਨੇ, ਝੂਠ ਤੇ ਝੂਠ। ਓਏ ਉਤੋਂ ਬਸ਼ਰਮੋ, ਤੁਸੀਂ ਤਾੜੀਆਂ ਮਾਰਦੇ ਹੋ। ਇਹ ਤੁਹਾਡਾ ਮੁਲਕ ਹੈ, ਜਿਨ੍ਹਾਂ ਡਰਾਈਵਰਾਂ ਦੇ ਹੱਥ ਤੁਸੀਂ ਫੜਾਇਆ, ਉਹਨਾਂ ਨੂੰ ਗੱਡੀ ਚਲਾਉਣੀ ਨਹੀਂ ਆਉਂਦੀ, ਤੁਹਾਡੀ ਗੱਡੀ ਨੂੰ ਤੇ ਤੁਹਾਨੂੰ ਵੀ ਛੱਪੜ ਚ ਲਾ ਕੇ ਵੜ ਜਾਣਗੇ। ਕੋਈ ਦੀਨ ਮਾਂ ਨੀ ਹੈ, ਨਹੀਂ ਕੋਈ ਗੁਟਕਾ ਹੱਥ ਚ ਫੜ ਕੇ ਵੱਡੀਆਂ ਵੱਡੀਆਂ ਮਤਲਬ ਕਿ ਯਾਰ ਗੱਲਾਂ ਤੇ ਕਸਮਾਂ, ਤੁਸੀਂ ਆਪਣੇ ਇਮਾਨ ਤੋਂ ਵੀ ਨਹੀਂ ਡਰਦੇ। ਦਿਨੇ ਕਿਸੇ ਪਾਰਟੀ ਚ ਤੇ ਰਾਤ ਨੂੰ ਕਿਸੇ ਪਾਰਟੀ ਦੇ ਨਾਲ ਅੱਖ ਮਟੱਕਾ, ਤੇ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਕਿਸੇ ਹੋਰ ਨਾਲ। ਗਲੀ ਗਲੀ ਲੱਗ ਗਏ ਕੈਮਰੇ, ਉੱਤੋਂ ਵੈਰੀ ਮੀਡੀਆ ਸਾਰਾ, ਗਲੀ ਗਲੀ। ਇਹ ਸਾਡੇ ਲੀਡਰਾਂ ਦਾ ਹਾਲ ਹੈ, ਗਲੀ ਗਲੀ ਲੱਗ ਗਏ ਕੈਮਰੇ, ਉੱਤੋਂ ਵੈਰੀ ਮੀਡੀਆ ਸਾਰਾ। ਦਿਨੇ ਆ ਮੈਂ ਜੈਲਦਾਰਨੀ, ਰਾਤੀ ਤੇਰੀਆਂ ਮੁਲਾਜ਼ੇਦਾਰਾ। ਦਿਨੇ ਆ ਮੈਂ ਜੈਲਦਾਰਨੀ ਤੇ ਰਾਤੀ ਤੇਰੀਆਂ ਮੁਲਾਜ਼ੇਦਾਰਾ। ਮੈਂ ਜਿਹੜੀ ਗੱਲ ਤੁਹਾਨੂੰ ਸੁਣਾ ਰਿਹਾ ਕਿਸੇ ਇੱਕ ਸਰਕਾਰ ਦੀ ਨਹੀਂ, ਅਗਲੀਆਂ ਪਿਛਲੀਆਂ ਪ੍ਰੈਜੈਂਟ ਸਾਰੀਆਂ ਸਰਕਾਰਾਂ ਦੇ ਇਹ ਕਾਲੇ ਨੇ। ਸੀਐਮ ਪੰਜਾਬ ਦੇ ਤੇ ਹਦਾਇਤਾਂ ਦਿੱਲੀਓਂ, ਹਾਂਜੀ ਇਹਨਾਂ ਨੂੰ ਇਹ ਜਵਾਬ ਦੇ ਕਿਉਂ ਨਹੀਂ? ਸਾਰੇ ਕਾਂਗਰਸ ਨੇ ਰਾਜ ਕੀਤਾ, ਉਹ ਵੀ ਜਵਾਬ ਦੇ ਹੋਣੀ।

ਜਿਹੜੇ ਅਕਾਲੀਆਂ ਨੇ ਜਾਣ ਤੇ ਉਹ ਵੀ ਜਵਾਬ ਦੇ, ਆਹ ਜਿਹੜੀ ਹੁਣ ਵਾਲੀ ਪਾਰਟੀ ਇਹ ਵੀ ਜਵਾਬ ਦੇ। ਪੰਜਾਬੀਓ, ਰਾਜਨੀਤੀ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਇਹ ਕਿਸੇ ਦੇ ਯਾਰ ਨਹੀਂ ਜੇ। ਵੋਟਾਂ ਖਾਤਰ ਬਹੁਤ ਸਾਰੇ ਕਾਂਗਰਸੀ, ਅਕਾਲੀ ਤੇ ਦੂਜੇ ਲੀਡਰ ਰਾਮ ਹਰੀਮ ਦੇ ਡੇਰੇ ਦੇ ਉੱਤੇ ਜਾ ਕੇ ਨੱਕ ਰਗੜਦੇ ਹੁੰਦੇ ਹਨ ਉਹਦੇ ਅੱਗੇ, ਜਿਹਨੂੰ ਸਰਕਾਰ ਨੇ ਹੁਣ ਜੇਲ੍ਹ ਵਿੱਚੋਂ ਪਾਸ ਦਿੱਤਾ ਹੈ ਵੀ ਬਾਬਾ ਜੀ ਤੁਸੀਂ 15 ਦਿਨ ਜਿਹੜੇ ਮਰਜ਼ੀ ਜੇਲ੍ਹ ਚ ਰਿਹਾ ਕਰੋ ਤੇ 15 ਦਿਨ ਜਿਹੜੇ ਮਰਜ਼ੀ ਬਾਹਰ ਚਲ ਜਾਇਆ ਕਰੋ। ਹਾ ਸ਼ੇਮਫੁਲ। ਔਰ ਉਹ ਬਾਬਾ ਜਿਹੜਾ ਬਲਾਤਕਾਰੀ ਤੇ ਕਾਤਲ ਹੈ, ਉਹ ਸਾਨੂੰ ਜ਼ਿੰਦਗੀ ਜੀਣ ਦੀ ਸੇਧ ਦਿੰਦਾ ਹੈ ਕਿ ਇਨਸਾਨੀਅਤ ਕੀ ਹੈ, ਪ੍ਰਭੂ ਭਗਤੀ ਕੀ ਹੈ, ਹੈ ਦਇਆ ਕੀ ਹੈ, ਪਿਆਰ ਕੀ ਹੈ, ਸਮਾਜ ਕਿੱਦਾਂ, ਉਹ ਸਾਨੂੰ ਦੱਸਦਾ। ਓਏ ਹੋਏ, ਪੰਜਾਬ ਉੱਪਰ ਜਿਹੜਾ ਕਰਜ਼ੇ ਦਾ ਪਹਾੜ ਹੈ, ਇਹ ਹੋਣ ਵਾਲੇ ਤੇ ਸਾਬਕਾ MLA MPਾਂ ਦੀਆਂ ਅੰਨੇ ਵਾਹ ਵਧੀਆਂ ਜਾਇਦਾਦਾਂ ਨੂੰ ਵੇਚ ਕੇ ਲਾਇਆ ਜਾਣਾ ਚਾਹੀਦਾ। ਇਹ ਕਿਤਰਾ ਇਹਨਾਂ ਦੀਆਂ ਜਾਇਦਾਦਾਂ, ਇੱਕ ਵਾਰੀ MLA ਜਾਏ, ਇੱਕ ਵਾਰੀ ਮਿਨਿਸਟਰ ਜਾਏ, ਇੱਕ ਵਾਰੀ ਇੰਨੀਆਂ ਜਾਇਦਾਦਾਂ ਵਾਧ ਕਿੱਦਾਂ ਗਈਆਂ। ਇਹ ਕੁਰਕ ਕਰਕੇ ਸਾਰਿਆਂ ਦਾ ਪਹਿਲਾਂ ਪੰਜਾਬ ਦਾ ਕਰਜ਼ਾ ਰੱਖਣਾ ਚਾਹੀਦਾ। ਕਾਮਿਆਂ, ਮਜ਼ਦੂਰਾਂ ਤੇ ਕਿਸਾਨਾਂ ਨੂੰ ਰੋਟੀ ਦਾ ਫਿਕਰ ਹੈ ਤੇ ਇਹਨਾਂ ਲੀਡਰਾਂ ਨੇ ਬਾਹਰ ਦੇ ਮੁਲਕਾਂ ਦੇ ਬੈਂਕਾਂ ਨੂੰ ਨੋਟਾਂ ਨਾਲ ਭਰ ਛੱਡਿਆ। ਇਹਨਾਂ ਨੇ ਉਹ ਕਢਾਉਣੇ ਵੀ ਨਹੀਂ ਜੇ। ਬਹੁਤ ਸਾਰੇ ਹਿੰਦੁਸਤਾਨੀ ਮਰ ਗਏ ਨੇ ਤੇ ਪੈਸੇ ਸਵਿਟਜ਼ਰਲੈਂਡ ਕੋਲ ਤੇ ਬਾਹਰ ਯੂਰਪ ਦੀਆਂ ਦੇਸ਼ਾਂ ਦੇ ਕੋਲ ਨੇ। ਦੋਸਤੋ, ਸਾਡੀ ਗੱਡੀ ਚੋਂ ਕੋਈ ਪੈਟਰੋਲ ਹੀ ਕੱਢ ਕੇ ਲੈ ਜੇ, ਇਕਾਨਮੀ ਤੇ ਧਨ ਨਾਲ ਹੀ ਚੱਲਣੀ ਹੈ। ਸਾਡੀ ਗੱਡੀ ਚੋਂ ਕੋਈ ਪੈਟਰੋਲ ਹੀ ਕੱਢ ਕੇ ਲੈ ਜੇ ਤੇ 2 ਕਿਲੋਮੀਟਰ ਤੇ ਜਾ ਕੇ ਸਾਡੀ ਗੱਡੀ ਖਲੋ ਜਾਣੀ ਹੈ ਜਾਂ ਸ਼ਾਇਦ ਇੱਕ ਤੇ ਹੀ ਖਲੋ ਜੇ। ਉਤੋਂ ਹਰ ਸਰਕਾਰ ਦੇ ਆਤਮਖੋਰ ਹਰ ਵਾਰੀ ਕਹਿੰਦੇ ਨੇ ਖਜ਼ਾਨਾ ਖਾਲੀ ਹੈ। ਇਹ ਖਜ਼ਾਨਾ ਕਿਸੇ ਸਰਕਾਰ ਦੇ ਵੇਲੇ ਵੀ ਨਹੀਂ ਸੀ ਭਰਿਆ, ਹੈ ਪਰ ਵਿਧਾਇਕਾਂ ਤੇ ਮਿਨਿਸਟਰਾਂ ਦੇ ਬੈਂਕ ਭਰੇ ਪਏ ਹੈਗੇ ਨੇ, ਕਰਪਟ ਅਫਸਰਾਂ ਦੇ ਬੈਂਕ ਭਰੇ ਪਏ ਨੇ, ਭਾਰਤ ਵਿਚ ਵੀ ਤੇ ਬਾਹਰ ਦੇ ਵੀ। ਬਦਮਾਸ਼ਾਂ ਤੇ ਗੁੰਡਿਆਂ ਦੇ ਬੈਂਕ ਭਰੇ ਪਏ ਨੇ। ਸਰਕਾਰ ਨੂੰ ਵੀ ਚਲਾਉਣ ਵਾਲੇ ਤੇ ਇਹੋ ਹੀ ਨੇ ਨਾ। ਫੰਡ ਸਰਕਾਰ ਨੂੰ ਕਿੱਥੋਂ ਮਿਲਦੇ ਨੇ? ਭਾਵੇਂ ਉਹ ਸਟੇਟ ਦੀ ਹੈ, ਭਾਵੇਂ ਉਹ ਸੈਂਟਰ ਦੀ ਹੈ। ਉਹ ਵੱਡੀਆਂ ਵੱਡੀਆਂ ਰਕਮਾਂ ਵੀ ਇਹ ਵੀ ਦਿੰਦੇ ਨੇ ਤੇ ਫਿਰ ਸਰਕਾਰ ਵੀ ਇੱਕ ਅੱਖ ਮੀਟ ਕੇ ਹੀ ਰਹਿੰਦੀ ਹੋਵੇਗੀ ਇਹਨਾਂ ਵੱਲ। ਕੋਈ ਮਾੜਾ ਹਮਾਤਰ ਕਾਬੂ ਆ ਜਾਏ ਤੇ ਉਹਦਾ ਉਹਨੇ ਭਾਵੇਂ ਬੈਂਕ ਦਾ 4,000 ਹੀ ਦੇਣਾ ਹੋਵੇ ਤੇ ਉਹਦੇ ਡੰਗਰ ਵੀ ਖੋਲ ਕੇ ਲੈ ਜਾਂਦੇ ਨੇ ਬੈਂਕ ਵਾਲੇ। ਇਹਨਾਂ ਨੂੰ ਭਾਈ ਕੌਣ ਪੁੱਛਣ ਵਾਲਾ? ਵੈਰੀ ਗੁੱਡ ਈਵਨਿੰਗ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਭਾਈ ਇਹ ਤੇ ਸੀ ਮੇਰੀ ਗੱਲਬਾਤ ਤੇ ਹੁਣ ਅਗਲੇ ਆਵਰ ਵਿਚ ਸਾਡੇ ਬਲਬੀਰ ਬੱਬੀ ਜੀ ਹੁਣੀ ਗੱਲਬਾਤ ਕਰਨਗੇ ਕੋਈ ਆਪਣਾ। ਆ ਜਿਹੜੇ ਨਾ ਦਸੰਬਰ ਦੇ ਦਿਨ ਸਨ, ਸੈਡ ਦਿਨਸ, ਆਪਣਾ ਦਸ਼ਮੇਸ਼ ਪਿਤਾ ਜੀ ਹੁਣੀ ਪੁੱਤਰਾਂ ਦੇ ਦਾਨੀ, ਜੋ ਉਹਨਾਂ ਦੀ ਲਾਸਾਨੀ ਮਤਲਬ ਕਿ ਕੁਰਬਾਨੀ ਹੈ, ਕਿੱਡੇ ਉੱਚੇ ਤੇ ਸੁੱਚੇ ਉਹ ਲੋਕ ਸਨ। ਜਿਸ ਤਰ੍ਹਾਂ ਸਰਸਾ ਨਦੀ ਦੇ ਵਿਚ ਬਹੁਤ ਸਾਰੇ ਗ੍ਰੰਥ ਉਹਨਾਂ ਦੁਆਰਾ ਲਿਖੇ ਰੁੜ ਗਏ ਹਨ, ਬਾਕੀ ਤੇ ਮੈਂ ਚੀਜ਼ਾਂ ਬਿਆਨ ਨਹੀਂ ਕਰਦਾ, ਉਹ ਤੇ ਬੱਬੀ ਜੀ ਹੁਣੀ ਆਣ ਕੇ ਕਰਨਗੇ। ਮੈਨੂੰ ਕਦੀ ਕਦੀ ਇਹ ਆਉਂਦਾ ਵੀ ਉਹ ਸਾਰੀ ਉਮਰ ਸਰਬੱਸ ਦਾਨੀ ਲੜਾਈਆਂ ਝਗੜਿਆਂ ਚ ਇਧਰ ਉਧਰ ਉਲਝੇ ਰਹੇ ਤੇ ਉਹ ਵਿਦਵਾਨ ਇਨਸਾਨ ਇੰਨਾ ਸਾਹਿਤ ਕਿਸ ਤਰ੍ਹਾਂ ਕਿਹੜੇ ਵੇਲੇ ਰਚਿਆ ਹੋਏਗਾ? ਵਾਹ ਲਓ ਜੀ, ਮੈਂ ਬੱਬੀ ਜੀ ਉਹਨਾਂ ਨੂੰ ਲੱਗਾ ਜੇ ਟੈਲੀਫੋਨ ਕਰਨ ਤੇ ਬੱਬੀ ਜੀ ਤੁਸੀਂ ਕਿੱਥੇ ਹੋ? ਅੱਲਾਹ ਜੀ ਉਹਨਾਂ ਨੂੰ ਮਹਿਰਾ ਉਹਨਾਂ ਨਾਲ ਵੀ ਕਰਦੇ ਹਾਂ ਗੱਲ। ਬੱਬੀ ਜੀ ਤੁਸੀਂ ਮੈਨੂੰ ਸੁਣ ਰਹੇ ਹੋਵੋਗੇ, ਮੈਨੂੰ ਕਾਲ ਕਰੋ, ਮੈਨੂੰ ਤੁਹਾਡਾ ਸਰਚ ਆਊਟ ਕਰਨਾ ਪਏਗਾ
ਤੁਸੀਂ ਕਾਲ ਕਰੋਗੇ ਤਾਂ ਵਧੀਆ। ਕਿੱਥੇ ਤੁਹਾਡਾ ਕਿਤੇ ਨੰਬਰ ਹੀ ਅੱਗੇ ਪਿੱਛੇ ਹੋ ਗਿਆ ਮੇਰਾ। ਸਹੀ ਹੈ ਸੱਚਾ ਸਿੰਘ ਬੱਬੀ ਜੀ, ਸੁਣ ਰਹੇ ਹੋ ਤੁਸੀਂ ਮੈਨੂੰ? ਬਲਬੀਰ ਬੱਬੀ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰਵਾਸ ਰੇਡੀਓ ਦੇ ਵਿਹੜੇ। ਆ ਜਾਓ, ਲੰਘ ਜਾਓ ਜੀ।

ਥੈਂਕ ਯੂ ਜੀ। ਬਬੀ ਜੀ, ਇਹ ਦੱਸੋ ਅੱਜ ਤੁਹਾਡੇ ਪਾਸੇ ਮੌਸਮ ਕਿੱਦਾਂ ਦਾ ਸੀ? ਹਾਂਜੀ, ਅੱਛਾ ਹਾਂਜੀ, ਬਿਲਕੁਲ ਬਿਲਕੁਲ ਜੀ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ। ਤੇ ਤੁਹਾਡੇ ਵੱਲ ਧੁੰਦ ਪੈ ਰਹੀ ਹੈ, ਇੱਧਰ ਸਾਡੇ ਵੱਲ ਧੁੰਦ ਨਹੀਂ, ਠੰਡ ਹੈ ਵੈਸੇ। ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਠੀਕ। ਸੋ ਕਰੋ ਜੀ ਫਿਰ ਸ਼ੁਰੂ ਸ਼ਹੀਦੇ ਦਿਹਾੜਿਆਂ ਦੀ ਗੱਲਬਾਤ। ਜੀ ਵਾਹ ਹੂੰ

আচ্ছা, গাজী আচ্ছা আচ্ছা হ্যাঁ জি

Accetto. Bene. G.

Allí. Bilkul, bilkul. Hadi.

了啊。

ਜੀ ਬੱਬੀ ਜੀ, ਮੈਂ ਬਚਿੱਤਰ ਸਿੰਘ ਦੀ ਵਾਰ ਸੁਣਾਈ ਹੈ ਨਰਿੰਦਰ ਬੀਬਾ ਦੀ ਵਾਸਤੇ। ਬੱਬੀ ਜੀ ਜੀ, ਮੈਂ ਨਰਿੰਦਰ ਬੀਬਾ ਦੀ ਆਵਾਜ਼ ਵਿਚ ਸਰਦਾਰ ਬਚਿੱਤਰ ਸਿੰਘ ਦੀ ਵਾਰ ਸੁਣਾਈ ਹੈ ਜੀ। ਜੀ ਜੀ, ਉਸ ਮਾਹੌਲ ਚ ਚਲੇ ਜਾਣ। ਬਿਲਕੁਲ ਬਿਲਕੁਲ ਦਾ

Da, parcul. Acha. Acha.

ਤੁਹਾਡਾ ਟੈਲੀਫੋਨ ਥੋੜੀ ਜਿਹੀ ਡਿਸਟਰਬੈਂਸ ਕਰ ਰਿਹਾ, ਤੁਹਾਡਾ ਟੈਲੀਫੋਨ ਥੋੜੀ ਜਿਹੀ ਡਿਸਟਰਬੈਂਸ ਕਰ ਰਿਹਾ, ਵਿੱਚ ਆਵਾਜ਼ ਕੱਟੀ ਜਾਂਦੀ ਥੋੜੀ ਥੋੜੀ ਥੋੜੀ ਥੋੜੀ, ਮਾੜਾ ਜਿਹਾ ਥੋੜਾ ਅੱਗੇ ਪਿੱਛੇ ਹੋ ਜਾਓ ਜਾਂ ਨੈਟ ਥੋੜਾ ਜਿਹਾ ਠੀਕ, ਹੁਣ ਠੀਕ ਹੈ, ਹੁਣ ਠੀਕ ਹੈ। ਜੀ ਜੀ ਹਾਂਜੀ ਜੀ ਬਿਲਕੁਲ, ਹੀਰੇ ਜਵਾਹਰਾਤ ਜੋ ਵੀ ਕੀਮਤੀ ਸੀ ਇਹਨਾਂ ਦੇ ਕੋਲ। ਵਿਛੋੜਾ ਬਿਲਕੁਲ, ਹਾਂ ਮੈਂ ਲੱਗਾ ਹੀ ਸੀ ਜੀ ਗੱਲ ਕਰਨ, ਜਿੱਥੇ ਹੀਰੇ ਮੋਤੀ ਰੁੜੇ ਸਰਮਾਇਆ ਰੁੜਿਆ, ਉੱਥੇ ਚਾਰ ਹੀਰਿਆਂ ਵਰਗੇ ਪੁੱਤਰ ਵੀ ਦੋ ਕਿਸੇ ਪਾਸੇ ਤੇ ਦੋ ਕਿਸੇ ਪਾਸੇ।

うん。じ。うん。ジェイスラン。आवाज ਤੁਹਾਡੀ ਰੇਡੀਓ ਆਵਾਜ਼ ਤੁਹਾਡੀ ਬਿਲਕੁਲ ਫਿਰ ਖਰਾਬ ਹੋ ਰਹੀ ਹੈ ਥੋੜਾ ਜਿਹਾ ਪ੍ਰੋਬਲਮ ਆ ਰਹੀ ਹੈ ਆਵਾਜ਼ ਚ ਅੱਜ ਹੁਣ ਠੀਕ ਹੈ ਮਾਇਕ ਨਾ ਲਾਓ ਫਿਰ ਮਾਇਕ ਸਰ ਤੁਸੀਂ ਸੁਣਾ ਰਹੇ ਸੀ ਕੋਈ ਸਰਸਾ ਤੋਂ ਕਹਿਰਕਮਾ ਸਰਦੀ ਪਵਾਉਣ ਸਤਾਵੇ ਜੀ ਵਾਹ ਵਾਹ ਜੀ ਵਾਹ ਦਾਦੀ ਸੰਗ ਚੱਲੇ ਵਾ ਕਿੰਨੀ ਘਨੌਵੀ ਰਾਤ ਹਾਂਜੀ ਜੀ ਜੀ ਹਾਂਜੀ ਵਾਹ ਬਹੁਤ ਖੂਬ ਜੀ ਹੋਰ ਭਰਿਆ ਬਿਲਕੁਲ ਠੀਕ ਹੈ ਬਿਲਕੁਲ ਠੀਕ ਪਰਮਾ ਰਿਹਾ ਜੀ ਬਿਲਕੁਲ ਕਿਉਂ ਨਹੀਂ ਅਸੀਂ ਸਮਰਪਿਤ ਹਾਂ ਜੀ ਉਹਨਾਂ ਸਾਰੇ ਸ਼ਹੀਦਾਂ ਨੂੰ ਤੇ ਅਸੀਂ ਜਿਸ ਤਰ੍ਹਾਂ ਦਾ ਵੀ ਦੀਵਾਨ ਲਾ ਸਕਦੇ ਹਾਂ ਲਾਵਾਂਗੇ ਜੀ ਅੱਛਾ ਰੋਪੜ ਅੱਛਾ ਜੀ ਜੀ ਹਾਂਜੀ

0: うん。
1: わあ。それじゃあ、うん。
0: मैं एक सेकंड दी कोई गल करनी चाहूंगा। ਜਦੋਂ ਸਿੰਘ ਗੜੀ ਦੇ ਵਿੱਚ ਸਨ ਤੇ 10 ਲੱਖ ਦਾ ਘੇਰਾ ਪੈ ਗਿਆ ਸੀ ਦੋਸਤੋ, ਗੜੀ ਦੇ ਗੇਟ ਦੇ ਸੱਜੇ ਪਾਸੇ ਸਰਦਾਰ ਮਦਨ ਸਿੰਘ ਬਰਸ਼ਾ ਲੈ ਕੇ ਖੜਾ ਸੀ ਤੇ ਖੱਬੇ ਪਾਸੇ ਜਿਹੜਾ ਜਵਾਨ ਸੀ ਉਹਦਾ ਮੈਨੂੰ ਨਾਂ ਭੁੱਲ ਗਿਆ। ਜਰਾ ਅੰਦਾਜ਼ਾ ਲਾ ਲਓ ਕਿ ਦੁਸ਼ਮਣ ਫੌਜਾਂ ਨੂੰ ਦੋ ਸਿੰਘ ਘੂਰ ਰਹੇ ਨੇ ਤੇ ਉਹਨਾਂ ਦੀ ਯੁਰਤ ਨਹੀਂ ਪੈ ਰਹੀ ਅੱਗੇ ਆਉਣ ਦੀ। ਸਿਰਫ ਦੋ ਸਿੰਘ, ਭਾਈ ਮਦਨ ਸਿੰਘ ਤੇ ਦੂਜੇ ਦਾ ਨਾਮ ਯਾਦ ਨਹੀਂ, ਹੱਥਾਂ ਇੱਕ ਦੇ ਹੱਥ ਦੇ ਵਿੱਚ ਬਰਸ਼ਾ ਸੀ ਤੇ ਦੂਸਰੇ ਦੇ ਹੱਥ ਦੇ ਵਿੱਚ ਦਾਗਣੀ ਤੇ ਤੇਗਾਂ ਸਵਾਰੀਆਂ ਨੇ ਉਹਨਾਂ ਨੇ ਤੇ ਧਾਲਾਂ ਬੱਧੀਆਂ ਨੇ ਤੇ ਉਹ ਲੋਕਾਂ ਵੇਖ ਰਹੇ ਹਨ ਦੁਸ਼ਮਣ ਵੱਲ ਤੇ ਦੁਸ਼ਮਣ ਉਹਨਾਂ ਦਾ ਵੇਖ ਰਿਹਾ ਸੀ। ਕਿਹੋ ਜਿਹੀ ਦਹਿਸ਼ਤ ਕਿਤੇ ਇਹੋ ਜਿਹੇ ਨਲਕਾਰੇ ਤੇ ਯੁਰਤਾਂ ਕਿ ਦੋ ਬੰਦੇ 10 ਲੱਖ ਨੂੰ ਘੂਰ ਰਹੇ ਹੋਣ ਤੇ ਅੱਗੇ ਕੋਈ ਨਾ ਆ ਰਿਹਾ ਹੋਵੇ। ਜੀ ਬੱਬੀ ਜੀ,

Czy czasem Mm.

ਇੱਕ ਸੈਕਿੰਡ ਮੈਨੂੰ ਫੇਰ ਚਾਹੀਦਾ ਜੀ। ਜਦ ਵੇਖੋ ਜੀ ਝੁਝਾਰ ਸਿੰਘ, ਸਰਦਾਰ ਅਜੀਤ ਸਿੰਘ ਤੇ ਝੁਝਾਰ ਸਿੰਘ, ਝੁਝਾਰ ਸਿੰਘ ਦੀ ਉਮਰ ਵੇਖੋ ਕਿੰਨੀ ਕੁ ਸੀ, ਅਜੀਤ ਸਿੰਘ ਦੀ ਵੀ ਕਿੰਨੀ ਕੁ ਸੀ ਕਿਤੇ। ਪਰ ਝੁਝਾਰ ਸਿੰਘ ਬਾਅਦ ਚ ਗਿਆ ਤੇ ਉਹਦੇ ਤੇ ਮਤਲਬ ਕਿ ਢਾਡੀ ਜਦੋਂ ਗਾ ਰਹੇ ਸਨ, ਮੈਂ ਜੋ ਸੁਣ ਰਿਹਾ ਸਾਂ ਵਰਤਾਂਤ, ਮੈਂ ਵੀ ਇੱਕ ਸ਼ੇਰ ਲਿਖਿਆ ਝੁਝਾਰ ਸਿੰਘ ਤੇ, ਝੁਝਾਰ ਸਿੰਘ ਤੇ, ਕਿ ਲਿਸ਼ਕੀ ਤੇਗ ਝੁਝਾਰ ਸਿੰਘ ਜੂਝਦਾ ਤੁਰਕਾਂ ਤੇ ਚੜਿਆ, ਲਿਸ਼ਕੀ ਤੇਗ ਝੁਝਾਰ ਸਿੰਘ ਜੂਝਦਾ ਤੁਰਕਾਂ ਤੇ ਚੜਿਆ, ਆਏ ਜਿਵੇਂ ਕੋਈ ਪੇਂਡੂ ਗੱਭਰੂ ਨੱਚਦਾ ਮੇਲੇ ਵਿਚ ਵੜਿਆ, ਜਿਵੇਂ ਕੋਈ ਪੇਂਡੂ ਗੱਭਰੂ ਨੱਚਦਾ ਮੇਲੇ ਵਿਚ ਵੜਿਆ, ਉਹਨੇ ਧੂਲ ਚਟਾਈ ਹਰ ਤੁਰਕ ਨੂੰ ਜਿਹੜਾ ਅੱਗੇ ਅੜਿਆ, ਭਾਈ ਉਹਨੇ ਧੂਲ ਚਟਾਈ ਹਰ ਤੁਰਕ ਨੂੰ ਜਿਹੜਾ ਅੱਗੇ ਅੜਿਆ, ਓਏ ਵੇਖੋ ਫਰਜੰਦ ਸਾਹਿਬੇ ਕਮਾਲ ਦਾ 10 ਲੱਖ ਨਾਲ ਲੜਿਆ, ਵੇਖੋ ਫਰਜੰਦ ਸਾਹਿਬੇ ਕਮਾਲ ਦਾ 10 ਲੱਖ ਨਾਲ ਲੜਿਆ ਜੀ। ਬਾਬੀ ਜੀ ਜੀ ਨਹੀਂ ਨਹੀਂ ਨਹੀਂ ਨਹੀਂ ਤੁਹਾਨੂੰ ਕੋਈ ਭੁਲੇਖਾ ਲੱਗ ਰਿਹਾ ਹੋ ਸਕਦਾ ਤੁਹਾਨੂੰ ਆ ਰਿਹਾ ਹੋਵੇ। ਅੱਛਾ ਅੱਛਾ ਜੀ ਜੀ

ਜੀ ਬਿਲਕੁਲ ਬਿਲਕੁਲ, ਇਹ ਤੇ ਇੱਕ ਮਤਲਬ ਕਿ ਨਿਮਾਣੇ ਜਿਹੇ ਸਾਡੀ ਸਾਡੀ ਸ਼ਰਧਾ ਦੇ ਫੁੱਲ ਨੇ ਜਿਹੜੇ ਅਸੀਂ ਉਹਨਾਂ ਦੇ ਚਰਨਾਂ ਚ ਭੇਟ ਕਰ ਰਹੇ ਹਾਂ ਜੀ। ਠੀਕ ਜੀ, ਹਾਂਜੀ ਹਾਂਜੀ, ਮੈਂ ਸੁਣ ਰਿਹਾ ਜੀ।

हाँ जी जी

Да. Белька. Где?

Efendim? Değil. Belkor.

何？三月生、何？

utancı. Açık. Hangi?

맞죠. 응. 맞죠.

ਨਾਲੇ ਵੇਖੋ ਜੀ, ਜਦੋਂ ਸਾਡੇ ਗੁਰੂ ਸਾਹਿਬ ਨੇ ਉਹਨਾਂ ਨੇ ਸਾਨੂੰ ਜਾਤ ਪਾਤ ਤੋਂ ਮਨਾ ਕੀਤਾ ਤੇ ਫਿਰ ਅਸੀਂ ਕੌਣ ਹੁੰਦੇ ਹਾਂ? ਕੋਈ ਚੌਥੇ ਪੌੜ ਦਾ ਸਿੰਘ, ਕੋਈ ਮਜ਼ਬੀ ਸਿੰਘ, ਕੋਈ ਖੈਰ ਇਹ ਟੌਪਿਕ ਹੋਰ ਹੈ, ਪਰ ਇਹ ਅਸੀਂ ਆਪਣੀ ਗੁਰੂ ਦੀ ਗੱਲ ਅਸੀਂ ਵੀ ਨਹੀਂ ਮੰਨ ਰਹੇ ਚੰਗੇ ਪੂਰੇ ਤਰੀਕੇ ਦੇ ਨਾਲ। ਅੱਛਾ, ਜੋ ਤੁਸੀਂ ਏਦਾਂ ਕਰੋ, ਤੁਸੀਂ ਉਹ ਗਾਥਾ ਵਾਰਤਾਲਾਪ ਸੁਣਾਓ, ਇੱਕ ਸੰਭਾਣ ਵਾਲਿਆਂ ਨੂੰ ਅੱਜ ਲਾਂਬੇ ਹੀ ਰੱਖੋ। ਚਲੋ ਥੋੜੀ ਜੇ ਤੁਸੀਂ ਇੱਧਰ ਨੂੰ ਤੁਰ ਪਏ ਫਿਰ ਅਸੀਂ ਅਸਲੇ ਮੁੱਦੇ ਤੋਂ ਲਾਂਬੇ ਹੋ ਜਾਂਗੇ। ਹਾਂਜੀ, ਮਾਸ਼ੀ ਵਾਲਾ, ਵਾਹ ਜੀ ਵਾਹ।

ਅੱਛਾ, ਵੈਸੇ ਵੀ ਜਿਹੜਾ ਮੱਛੀਆਂ ਫੜਦੇ ਨੇ ਉਹਨਾਂ ਨੂੰ ਵੀ ਮਾਛੀ ਕਿਹਾ ਜਾਂਦਾ, ਮੱਛੀਆਂ ਫੜਨ ਵਾਲੀ ਜਗ੍ਹਾ ਮਾਛੀ ਵਾੜਾ, ਹਾਂਜੀ, ਭੇਡਾਂ ਦਾ ਵਾੜਾ, ਜਾਨਵਰਾਂ ਦਾ ਵਾੜਾ ਜਿਹੜਾ ਹੁੰਦਾ, ਹਾਂਜੀ, ਮਾਛੀ ਵਾੜਾ ਜਾਂ ਮੱਛੀਆਂ ਵਾਲੀ ਜਗ੍ਹਾ ਤੇ ਜਾਂ ਮਾਛੀਆਂ ਦੀ ਰਹਿਣ ਵਾਲੀ ਜਗ੍ਹਾ, ਹਾਂਜੀ, ਅੱਛਾ, ਹਾਂਜੀ, ਹਾਂਜੀ, ਖਲੋ ਬੱਬੀ ਜੀ, ਇੱਕ ਮਿੰਟ ਵੇਟ ਕਰਿਓ ਬੱਬੀ, ਇੱਕ ਮਿੰਟ ਵੇਟ ਜੀ. ਖੱਕ ਜੀ, ਸਤਿ ਸ੍ਰੀ ਅਕਾਲ, ਮਿਹਰਬਾਨੀ, ਥੈਂਕ ਯੂ ਵੈਰੀ ਮੱਚ. ਅੱਛਾ, ਪਰ ਤੁਹਾ ਅੱਛਾ, ਤੇ ਬੱਬੀ ਦੀ ਆਵਾਜ਼ ਤੁਹਾਡੀ ਕਿਸ ਤਰ੍ਹਾਂ ਆ ਰਹੀ ਹੈ ਹੁਣ? ਅੱਛਾ, ਤੁਹਾਡੀ ਆਵਾਜ਼ ਵੀ ਫਿਰ, ਅੱਛਾ, ਬੱਬੀ ਦੀ ਆਵਾਜ਼ ਨਹੀਂ ਆ ਰਹੀ. ਅੱਛਾ, ਤੇ ਇਹ ਕੀ? ਠੀਕ ਹੈ ਜੀ, ਕੱਖ ਜੀ, ਮਿਹਰਬਾਨੀ. ਤੇ ਮੈਂ ਵੇਹਨਾ ਵਾ, ਜੇ ਕੋਈ ਟ੍ਰਬਲ ਮੈਨੂੰ ਨਜ਼ਰ ਆ ਗਈ ਤੇ ਠੀਕ, ਨਹੀਂ ਤੇ ਫਿਰ ਟੈਕਨੀਸ਼ੀਅਨ ਨੂੰ ਵਿਖਾਇਆ ਜਾਏਗਾ. ਹਾਂ, ਪਰ ਪਿੱਛੇ ਆ ਜਿਸ ਤਰ੍ਹਾਂ ਹੁਣ ਤੁਹਾਨੂੰ ਮੈਂ ਬੜਾ ਕਲੀਅਰ ਸੁਣ ਰਿਹਾ, ਪਰ ਇਹ ਆਨ ਏਅਰ ਨਹੀਂ ਰਿਲੇ ਹੋ ਰਹੀ ਹੋਵੇਗੀ. ਅੱਛਾ, ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ, ਨਾ ਮੈਂ ਉਹਨਾਂ ਨੂੰ ਆ ਲਓ. ਹਾਂ, ਚਲੋ, ਮਿੰਟ ਰਹਿ ਵੀ ਦੱਸ ਹੀ ਗਏ ਨੇ ਤੇ ਮੈਂ ਵੇਹਨਾ ਵਾ. ਹੈ, ਠੀਕ ਹੈ, ਜਗਵੰਤ ਖਹਿਰਾ ਜੀ ਵੀ ਕੁਛ ਟਾਈਪ ਕਰ ਰਹੇ ਨੇ ਤੇ ਲਓ ਜੀ ਮੈਂ. ਅੱਛਾ ਅੱਛਾ, ਲਓ ਫਿਰ ਤੇ ਸਰ, ਫਿਰ ਨਹੀਂ ਆ ਰਹੀ. ਚਲੋ, ਥੈਂਕ ਯੂ, ਮੈਂ ਟਰਾਈ ਕਰਕੇ ਵੇਖ ਲੈਂਦਾ, ਜੇ ਤੁਹਾਨੂੰ ਆਵਾਜ਼ ਆਏਗੀ ਤੇ ਫਿਰ ਦੁਬਾਰਾ ਮੈਨੂੰ ਕਾਲ ਕਰ ਦਿਓ ਤੁਸੀਂ. ਥੈਂਕ ਯੂ. ਆਪਣਾ ਕੀ ਪ੍ਰੋਬਲਮ ਕੀ ਹੋ ਸਕਦੀ ਹੈ, ਸਮਝ ਨਹੀਂ ਆ ਰਹੀ ਮੇਰੀ ਆਵਾਜ਼ ਜਿਹੜੀ, ਕੋਈ ਦੋਸਤੋ ਗੱਲ ਇਸ ਤਰ੍ਹਾਂ ਹੈ ਕਿ ਇਹ ਵੀ ਨਹੀਂ ਆ ਰਹੀ ਏਅਰ ਤੇ. ਹਾਂ, ਬੱਬੀ ਜੀ, ਅੱਜ ਫੇਰ ਕੋਈ ਟ੍ਰਬਲ ਪੈ ਗਈ ਹੈ, ਪਤਾ ਲੱਗਾ ਕਿ ਮੇਰੀ ਆਵਾਜ਼ ਤੇ ਸੁਣ ਰਹੀ ਹੈ ਸਾਰਿਆਂ ਨੂੰ, ਤੇ ਮੈਂ ਕੋਸ਼ਿਸ਼ ਕਰਨਾ, ਤੁਹਾਡੀ ਆਵਾਜ਼ ਗਾਇਬ ਹੈ ਤੇ ਕਿਉਂ ਆਵਾਜ਼ ਗਾਇਬ ਹੈ ਮੈਂ ਕੋਸ਼ਿਸ਼ ਕਰਨਾ ਵਾ, ਜੇ ਮੈਂ ਸਰਚ ਆਊਟ ਕਰ ਸਕਿਆ ਤੇ ਇਹ ਚੱਕਰ ਕੀ ਆ, ਮੈਂ ਸਾਰੀਆਂ ਤਾਰਾਂ ਅੱਗੇ ਪਿੱਛੇ ਕਰਕੇ ਵੀ ਲਾਈਆਂ ਨੇ, ਪਰ ਪਹਿਲਾਂ ਵਾਲੀ ਪ੍ਰੋਬਲਮ ਆ ਰਹੀ ਹੈ. ਤੁਹਾਡੀ ਆਵਾਜ਼ ਮੈਨੂੰ ਸੁਣ ਰਹੀ ਹੈ ਬਹੁਤ ਕਲੀਅਰ, ਪਰ ਔਨ ਏਅਰ ਇਹ ਨਹੀਂ ਜਾ ਰਹੀ ਆਵਾਜ਼ ਜਿਹੜੀ ਹੈ. ਫਿਰ ਬੋਲੋ ਹਾਂ, ਭਲਾ ਤੁਸੀਂ ਬੋਲੋ ਹਾਂ, ਕੁਛ ਵੀ ਬੋਲੋ ਤੁਸੀਂ. ਹੈਲੋ, ਹਾਂਜੀ, ਤੁਸੀਂ ਬੋਲੀ ਜਾਓ. ਹਾਂਜੀ,

Gee. ਬੱਬੀ ਜੀ, ਮੇਰਾ ਖਿਆਲ ਹੈ ਸਾਨੂੰ ਪ੍ਰੋਗਰਾਮ ਇੱਥੇ ਹੀ ਬੰਦ ਕਰ ਦੇਣਾ ਚਾਹੀਦਾ। ਮਿੰਟ ਤੇ ਵੈਸੇ ਵੀ 5-7 ਰਹਿ ਗਏ ਨੇ, ਕਿਉਂਕਿ ਤੁਹਾਡੀ ਆਵਾਜ਼ ਔਨ ਏਅਰ ਨਹੀਂ ਆ ਰਹੀ, ਸਿਰਫ ਮੇਰੀ ਆ ਰਹੀ ਹੈ, ਤੇ ਫਿਰ ਉਹ ਕੋਈ ਗੱਲ ਨਹੀਂ ਬਣ ਰਹੀ ਹੈ। ਤੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ। ਹਾਂਜੀ, ਸਤਿ ਸ੍ਰੀ ਅਕਾਲ। ਮੈਂ ਕੱਲ ਨੂੰ ਇਹ ਸਾਰਾ ਕੁਝ ਠੀਕ ਕਰਵਾ ਕੇ ਫਿਰ ਗੱਲਬਾਤ ਕਰਾਂਗੇ ਜੀ। ਖੱਖ ਭਾਈ ਸਾਹਿਬ ਦੱਸਿਓ। ਹਾਂਜੀ ਜੀ, ਪ੍ਰਭ ਜੀ ਸਤਿ ਸ੍ਰੀ ਅਕਾਲ। ਪ੍ਰੋਬਲਮ ਜੇ ਸਾਨੂੰ ਪਤਾ ਲੱਗੇ, ਮੈਨੂੰ ਤਾਂ ਕੋਈ ਪਤਾ ਨਹੀਂ ਲੱਗ ਰਿਹਾ ਕਿ ਮੇਰੀ ਆਵਾਜ਼ ਤੇ ਆਉਣ ਏਅਰ ਆ ਰਹੀ ਹੈ ਕਿ ਕਾਲਰ ਦੀ ਕਿਉਂ ਨਹੀਂ ਆ ਰਹੀ। ਕਾਹਦੇ ਤੇ? ਨਾ ਨਾ, ਮੈਂ ਉਹਨੂੰ ਲਾ ਕੇ ਸਾਰਾ ਕੁਝ ਦੁਬਾਰਾ ਚੈੱਕ ਕੀਤਾ। ਅੱਛਾ ਠੀਕ ਹੈ, ਜਿਹੜਾ ਅਡਾਪਟਰ ਹੈ ਉਹਦੇ ਚ ਕੋਈ, ਜੇ ਅਡਾਪਟਰ ਚ ਨੁਕਸਾ ਹੈ ਤਾਂ ਤੁਹਾਡੀ ਆਵਾਜ਼ ਕਿਉਂ ਮੇਰੇ ਤੱਕ ਪਹੁੰਚ ਰਹੀ ਹੈ? ਪਰ ਚਲੋ, ਜਿਹੜਾ ਫੋਨ ਦਾ ਅਡਾਪਟਰ ਹੈ ਉਹ ਵੀ ਚੇਂਜ ਕਰਕੇ ਵੇਖ ਲਾਂਗੇ, ਕੋਈ ਗੱਲ ਨਹੀਂ, ਫਿਰ ਕੱਲ ਨੂੰ ਉਹ ਚੇਂਜ ਕਰ ਲਾਂਗੇ। ਹੁਣ ਤੁਹਾਡੀ ਆਵਾਜ਼ ਜਿਹੜੀ ਹੈ ਉਹ ਆਉਣ ਤੇ ਮੋਬਾਈਲ ਚ ਹੀ ਰਹੀ ਹੈ ਨਾ ਰਿੰਗ, ਤੁਹਾਡੀ ਜਿਹੜੀ ਕਵਾਜ਼ਰ ਮੋਬਾਈਲ ਚੋਂ ਹੋ ਕੇ ਮਾਈਕ ਚ ਆਈ ਹੈ। ਗਾਣਾ ਲਾਉਣਾ ਹੁਣੀ, ਪਰ ਠਹਿਰ ਜੇ, ਮੈਂ ਤੈਨੂੰ ਗਾਣਾ ਲਾ ਕੇ ਸੁਣਾਉਣਾ ਕੋਈ ਤੇ। ਅੱਛਾ ਪੀਆ ਤੂੰ ਆ

0: ਪ੍ਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM to 8 PM ਇੰਡੀਅਨ ਟਾਈਮ 4:30 AM to 6:30 AM ਪ੍ਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪ੍ਰਵਾਜ਼ ਰੇਡੀਓ ਦੇ ਉੱਤੇ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਅਲੈਕਮ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਜਿੰਨੇ ਵੀ ਆਪਣੇ ਪ੍ਰੋਗਰਾਮਾਂ ਦੇ ਨਾਲ ਜੁੜਦੇ ਨੇ, ਪ੍ਰਵਾਜ਼ ਰੇਡੀਓ ਨਾਲ ਜੁੜਦੇ ਨੇ, ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਆਇਆਂ ਨੂੰ ਵੈਲਕਮ। ਇਹ ਤੁਹਾਡਾ ਆਪਣਾ ਰੇਡੀਓ ਜੀ, ਜਦੋਂ ਮਰਜ਼ੀ ਆਨ ਕਰ ਲਓ, 24 ਘੰਟੇ ਤੁਹਾਡੀ ਸੇਵਾ ਵਿਚ ਹਾਜ਼ਰ ਰਹਿੰਦਾ। ਔਰ ਇਸ ਪ੍ਰੋਗਰਾਮ ਦੀਆਂ ਖੂਬੀਆਂ ਇਹ ਹੀ ਹੈ ਕਿ ਅਸੀਂ ਸੱਚ ਤੇ ਪਹਿਰਾ, ਸੱਚੀਆਂ ਗੱਲਾਂ, ਜੋ ਕੁਛ ਵਾਪਰ ਰਿਹਾ ਉਤੇ ਚਾਨਣਾ ਪਾਉਂਦੇ ਰਹਿੰਦੇ ਤੁਹਾਡੇ ਨਾਲ। ਸੋ ਇਹੀ ਇੱਕ ਜਰਨਲਿਸਟ ਦੀ, ਜਰਨਲਿਜ਼ਮ ਦੀ, ਜਾਂ ਕਿਸੇ ਰੇਡੀਓ ਦੀ, ਜਾਂ ਕਿਸੇ ਟੀਵੀ ਦੀ ਇਹੀ ਹੁੰਦਾ ਹੈ। ਜਿਹੜੇ ਨਹੀਂ ਕਰਦੇ ਸਰਕਾਰਾਂ ਦੇ ਗੁਣ ਗਾਉਂਦੇ ਆ, ਤੇ ਕੁਛ ਲੋਕਾਂ ਦੇ ਗੁਣ ਗਾਉਂਦੇ, ਉਨ੍ਹਾਂ ਨੂੰ ਫਿਰ ਕੀ ਕਹਿੰਦੇ ਆ ਜੀ? ਗੋਦੀ ਮੀਡੀਆ। ਸੋ ਅਸੀਂ ਕਦੀ ਵੀ ਠੱਪਾ ਆਪਣੀ ਜਿਹੜੀ ਹੈ ਸਾਡੀ ਜ਼ਿੰਦਗੀ ਉਹਦੇ ਉੱਪਰ ਨਹੀਂ ਲਵਾਵਾਂਗੇ, ਜਦ ਤੱਕ ਚਲਾਵਾਂਗੇ ਸੱਚ ਤੇ ਚਲਾਵਾਂਗੇ। ਔਰ ਤੁਹਾਡੇ ਸਹਿਯੋਗ ਦੀ ਲੋੜ ਹੈ। ਦੋਸਤੋ, ਅੱਜ ਮੈਂ ਨਾ ਕੁਛ ਬਹੁਤ ਹੀ ਪਿਆਰੇ ਦੋ ਗੀਤ ਲੈ ਕੇ ਆਇਆ। ਪੂਰਨ ਸ਼ਾਹ ਕੋਟੀ, ਹੰਸਰਾਜ ਜੀ ਤੇ ਮਾਸਟਰ ਸਲੀਮ ਤੇ ਦੋ ਤਿੰਨ ਕਲਾਕਾਰ ਹੋਰ ਹੈ, ਉਨ੍ਹਾਂ ਨੇ ਇੱਕ ਉਨ੍ਹਾਂ ਦੇ ਜਾਣ ਤੋਂ ਬਾਅਦ ਇਹਨੂੰ ਇੱਕ ਗੀਤ ਦਾ ਰੂਪ ਦਿੱਤਾ। ਬਹੁਤ ਪਿਆਰਾ ਵਾ, ਬਹੁਤ ਹੀ ਸੋਹਣਾ ਵਾ। ਉਹ ਆਪਾਂ ਇਹਨੂੰ ਸੁਣਦੇ ਹਾਂ ਜੀ ਪਹਿਲਾਂ, ਤੇ ਫਿਰ ਆਪਾਂ ਹੋਰ ਸੁਣਾਂਗੇ।

0: What is that?
1: You're hugging your knee.
0: Okay.

0: ਸਾਡੇ ਇਹ ਗਾਣਾ ਗੁਰੂ ਜੀ ਮੈਂ ਰੁਕ ਨਹੀਂ ਸਕਿਆ ਕਿਉਂਕਿ ਇਸ ਗਾਣੇ ਨੇ ਦੇ ਨਾਲ ਮੇਰੀ ਇੱਕ ਐਸੀ ਯਾਦ ਜੁੜੀ ਹੈ, ਇੱਕ ਐਸੀ ਮੂਮੈਂਟ ਜੁੜੀ ਹੈ ਜਦੋਂ ਮੈਂ ਗਾਣਾ ਪਰਫਾਰਮ ਕੀਤਾ ਸੀ ਤੇ ਸੰਗੀਤ ਦੀ ਉਹ ਮਹਾਦੇਵੀ ਆਸ਼ਾ ਤਾਈ ਉਦੋਂ ਇਹ ਗਾਣਾ ਸੁਣ ਕੇ ਗੁਰੂ ਜੀ ਰੋ ਗਏ।
1: ਵਾਹ ਵਾਹ,
0: ਮੈਂ ਤਾਂ ਰੁਕ ਨਹੀਂ ਸਕਿਆ ਉਹ
1: ਯਾਦ ਜੀ ਕਿਸ ਹਸਤੀ ਦੇ
0: ਤੇ
1: ਆਸ਼ਾ ਜੀ ਦੇ।
0: ਥੈਂਕ ਯੂ, ਤੁਸੀਂ ਮੈਨੂੰ ਉਹ ਦਿਨ ਯਾਦ ਕਰਾਤਾ ਯਾਰ, ਤੁਹਾਡੀ ਬਹੁਤ ਥੈਂਕ ਯੂ ਗੁਰੂ।
1: ਤੀਜਾ ਕਾਲਾ ਰੱਖੋ ਜਰਾ, ਤੀਜਾ ਕਾਲਾ ਬੈਰ ਵੀ ਵਜਾ ਦੇਣਾ।

ਹੁਣ ਤੁਹਾਡਾ ਟਾਈਮ ਤੇ ਤੁਹਾਡਾ ਇੱਕ ਦੂਰਦਰਸ਼ਨ ਤੋਂ ਪ੍ਰੋਗਰਾਮ ਆਉਂਦਾ ਹੁੰਦਾ ਸੀ ਰੁਕਾਵਟ ਕੇ ਲਈ ਖੇਦ ਹੈ ਇਸ ਪ੍ਰੋਗਰਾਮ ਨੂੰ ਬੇਸ਼ੱਕ ਉਹ ਸਮਝੋ ਸਿਰਫ ਤੁਹਾਨੂੰ ਦੱਸ ਰਿਹਾ ਫੋਕ ਹੈ ਕੀ ਆ ਆਵਾਜ਼ਾਂ ਹੀ ਇੰਨੀਆਂ ਰਹਿ ਗਈਆਂ ਪਤਾ ਨੀ ਕੀ ਗੱਲ ਹੁਣ ਮਾਣਕ ਨੇ ਇੱਕ ਗੀਤ ਗਾਇਆ ਸੀ ਫਿਲਮ ਚ ਕੁਲਦੀਪ ਮਾਣਕ ਨੇ ਇੱਥੋਂ ਸਾਰੰਗ ਥੋੜਾ ਜਿਹਾ ਵਜਾਉਣਾ ਇੱਥੇ ਸੋਚੋ ਫਿਲਮੀ ਗਾਣਾ ਸੁਣੋ ਜੀ ਹੁਣ ਮਾਣਕ ਸਾਹਿਬ ਦਾ